ちゃった。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ちゃった。

家。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਵੇਦਾਂ ਕਿਤਾਬਾਂ ਦੇ ਹਵਾਲੇ

ਦੇਖੀ। ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸਹੀ ਸਲਾਮਤ ਤੇ ਸੁਖੀ ਸਾਂਧ ਵਸਦੇ ਹੋਣਗੇ ਤੇ ਅੱਜ ਸੋਮਵਾਰ ਦਾ ਦਿਹਾੜਾ ਵੀਕਐਂਡ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਜੁੜਨ ਦਾ ਸਬੱਬ ਬਣ ਚੁੱਕਿਆ। ਇਸ ਵਕਤ ਲਾਈਵ ਤੁਹਾਡੇ ਨਾਲ ਜੁੜ ਚੁੱਕੇ ਹਾਂ। ਸਤੰਬਰ 14 ਦਾ ਦਿਹਾੜਾ ਹੈ ਤੇ 2026 ਦਾ ਸਾਲ ਜਿਹੜਾ ਚੱਲ ਰਿਹਾ, ਬੜੀ ਤੇਜ਼ੀ ਦੇ ਨਾਲ ਸਮਾਂ ਬੀਤ ਹੋ ਰਿਹਾ, ਬੀਤਦਾ ਜਾ ਰਿਹਾ। ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਤੇ ਕਦੋਂ ਰਾਤ ਚੜ੍ਹ ਜਾਂਦੀ ਹੈ, ਪਰ ਸਾਡੇ ਮਾਹੌਲ ਜਿਹੜਾ ਮੌਸਮ ਹੈ ਹੌਲੀ ਹੌਲੀ ਤਬਦੀਲੀ ਤੇ ਆਖਰਕਾਰ ਜਿਹੜਾ ਸਮਾਪਤੀ ਵੱਲ ਨੂੰ ਸਿਆਲ ਜਿਹੜਾ ਸਿਆਲ ਦੀ ਸ਼ੁਰੂਆਤ ਤੇ ਗਰਮੀਆਂ ਦੀ ਸਮਾਪਤੀ ਜਿਹੜੀ ਹੋ ਰਹੀ ਹੈ। ਪਤਝੜ ਦਾ ਮੌਸਮ ਪੂਰਾ ਬਹਾਰ ਦੇ ਉੱਤੇ ਹੈ ਤੇ ਰਾਤ ਨੂੰ ਸਵੇਰ ਨੂੰ 53+5-4 ਦੇ ਵਿੱਚ ਚਲਿਆ ਜਾਂਦਾ ਟੈਂਪਰੇਚਰ ਤੇ ਦੁਪਹਿਰ ਨੂੰ ਜਿਹੜਾ ਸੋਹਣੀ ਸੋਹਣੀ ਧੁੱਪ ਜਿੱਦਾਂ ਪੰਜਾਬ ਦੇ ਵਿੱਚ ਜਦੋਂ ਸਿਆਲਾਂ ਦੇ ਵਿੱਚ ਲੱਗਦੀ ਹੈ, ਇਸ ਤਰ੍ਹਾਂ ਦਾ ਮੌਸਮ ਜਿਹੜਾ ਇੱਥੇ ਬਰਕਰਾਰ ਹੈ। ਤੇ ਲੋ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਸਭ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਲਾਈਕ ਨੰਬਰ 1 ਭੇਜ ਦਿੱਤਾ ਹੈ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਭੇਜ ਦਿੱਤੀ ਹੈ। ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਹਿਬ ਵੀਰਾਂ ਨੂੰ ਕਹਿੰਦੇ ਆ, ਤੇ ਹਰਵਿੰਦਰ ਜੌਲ ਭੈਣ ਜੀ US ਤੋਂ ਸਪੋਰਟ ਵੀ ਕਰਦੇ ਆ ਤੇ ਨਾਲ ਜੁੜੇ ਹੋਏ ਨੇ, ਆਸ਼ੀਰਵਾਦ ਦੇ ਰਹੇ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਇਸੇ ਤਰ੍ਹਾਂ ਮੁਹੰਮਦ ਜੀ ਆਪਣੇ ਦੁਬਈ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਵੀਰ ਜੀ, ਭੁਪਿੰਦਰ ਜੀ ਤੇ ਸਾਰੇ ਹੀ ਦੁਆਬਾ ਦੋਸਤਾਂ ਨੂੰ, ਪ੍ਰੋਗਰਾਮ ਦੇ ਨਾਲ ਜੁੜੇ ਹੋਏ ਦੋਸਤਾਂ ਨੂੰ, ਪਰਿਵਾਰ ਨੂੰ ਸਾਂਝੀ ਫਤਿਹ ਸਾਂਝੀ ਕਰਦੇ ਆ। ਲੋ ਦੋਸਤੋ, ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਾਂਗੇ ਤੇ ਪਰ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ ਐਗਜੈਕਟਲੀ ਜਿਹੜੇ ਨੇ 7:07 ਤੇ ਘੜੀਆਂ ਦੇ ਉੱਤੇ 7 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07 ਹੋ ਗਏ ਨੇ ਤੇ ਕੈਲੀਫੋਰਨੀਆ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ, ਸਵੇਰ ਦੇ 9:00 ਘੜੀਆਂ ਦੇ ਉੱਤੇ 7 ਮਿੰਟ ਹੈ। ਕੰਮਾਂ ਕਾਰਾਂ ਦੇ ਉੱਤੇ ਜਾ ਰਹੇ ਨੇ ਤੇ ਰਾਤ ਦੀ ਸ਼ਿਫਟ ਲਾ ਕੇ ਵਾਪਸ ਆ ਰਹੇ ਨੇ। ਇਸੇ ਤਰ੍ਹਾਂ ਹੀ ਨਾਲ ਦੀ ਨਾਲ ਭਾਰਤ ਦੇ ਵਿੱਚ ਸਮਾਂ ਸਥਿਤੀ ਰਾਤ ਨੂੰ ਤਾਰੇ ਟਿਮਟਮਾ ਰਹੇ ਨੇ ਤੇ ਬੱਤੀ ਦੇ ਹੱਲੇ ਲਾ ਰਹੇ ਨੇ ਤੇ ਦੇਖਦੇ ਹਾਂ ਬੱਤੀ ਆਉਂਦੀ ਹੈ ਕਿ ਨਹੀਂ ਆਉਂਦੀ ਹੈ, ਜੋ ਕੁਝ ਖਬਰਾਂ ਦੇ ਅਨੁਸਾਰ ਜਾਂ ਹੋਰ ਸਾਰੀਆਂ ਚੀਜ਼ਾਂ ਦੇਖਣ ਨੂੰ। ਵੈਸੇ ਹੱਸਣ ਦੀ ਗੱਲ ਨਹੀਂ, ਬੰਦਾ ਦੁਖੀ ਬਹੁਤ ਹੁੰਦਾ ਹੈ ਜਦੋਂ ਗਰਮੀ ਦਾ ਮੌਸਮ ਹੋਵੇ ਤੇ ਉੱਤੋਂ ਬੱਤੀ ਨਾ ਹੋਵੇ ਤੇ ਫਿਰ ਬਹੁਤ ਗੱਲਾਂ ਮਨ ਦੇ ਵਿੱਚ ਆਉਂਦੀਆਂ ਨੇ ਤੇ ਆਪਣੀ ਭੜਾਸ ਬੰਦਾ ਜ਼ਰੂਰ ਕੱਢਦਾ ਹੈ। ਚੇਤੇ ਆਉਂਦੇ ਨੇ ਉਹ ਵੀ ਦਿਨ ਜਦੋਂ ਮੰਜੇ ਲੈ ਕੇ ਕੋਠਿਆਂ ਦੇ ਉੱਤੇ ਚੜ੍ਹਦੇ ਸੀ ਤੇ ਮੀਂਹ ਪੈਣ ਦੇ ਉੱਤੇ ਭੱਜ ਭੱਜ ਥੱਲੇ ਨੂੰ ਫਿਰ ਵਗਦੇ ਸੀਗੇ ਤੇ ਉਹ ਵੀ ਹਾਲਾਤ ਦੇਖੇ ਨੇ, ਹਟਾਏ ਨੇ ਤੇ ਮੱਛਰਾਂ ਨੇ ਵੀ ਖਾਧੇ ਨੇ, ਮੱਛਰਦਾਨੀ ਵੀ ਦੇਖੀ ਹੈ ਤੇ ਲਾਈ ਵੀ ਹੈ। ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ। ਤੇ ਦੋਸਤੋ, ਕਹਿੰਦੇ ਨੇ ਕਿ ਚੰਗੀ ਸੋਚ ਸੋਚੋਗੇ ਤਾਂ ਚੰਗੇ ਹੀ ਵਿਚਾਰ ਸਾਡੇ ਮਨ ਦੇ ਵਿੱਚ ਜਾਂ ਤੁਹਾਡੇ ਦਿਮਾਗ ਨੂੰ ਸ਼ਕਤੀ ਦਿੰਦੇ ਨੇ। ਅੱਜ ਦਾ ਵਿਚਾਰ ਇਹ ਗੱਲ ਕਹਿੰਦਾ ਹੈ ਤੇ ਬਾਕੀ ਤੁਸੀਂ ਦਰੁਸਤ ਫਰਮਾ ਸਕਦੇ ਹੋ, ਕਿਵੇਂ ਸੋਚਦੇ ਹੋ ਕਿ ਇਹ ਗੱਲਾਂ ਸੱਚੀਆਂ ਨੇ ਕਿ ਝੂਠੀਆਂ ਨੇ। ਤੇ ਚੰਗੀ ਪੋਜ਼ਿਟਿਵਿਟੀ ਆਲੇ ਦੁਆਲੇ ਦੇ ਵਿੱਚ, ਔਰੇ ਦੇ ਵਿੱਚ, ਘੇਰੇ ਦੇ ਵਿੱਚ ਆਪਾਂ ਰਵਾਂਗੇ ਤੇ ਉਸ ਤਰ੍ਹਾਂ ਦੇ ਵਿਚਾਰ ਆਪਾਂ ਨੂੰ ਸੋਚਣ ਨੂੰ ਮਿਲਦੇ ਆ। ਤੇ ਜੇ ਸਾਰੀ

ਜਿਹੜਾ ਉਸੇ ਤਰ੍ਹਾਂ ਦਾ ਬਰਕਰਾਰ ਰਹਿੰਦਾ ਹੈ। ਤੇ ਦੋਸਤੋ ਅੱਜ ਦੇ ਵਿਚਾਰ ਦੇ ਵਿੱਚ ਚੱਲਦੇ ਆ, ਤੁਹਾਨੂੰ ਸਿੱਧਾ ਹੀ ਲੈ ਚੱਲਦੇ ਆ 14 September 1879 ਦੇ ਸਮੇਂ ਦੇ ਵਿੱਚ, ਜਦੋਂ ਉੱਘੇ ਮਨੋਵਿਗਿਆਨੀ ਨੋਬਲ ਇਨਾਮ ਜੇਤੂ ਇਵਾਨ ਪੈਟਰੋਵਿਚ ਪਾਵਲੋ ਦਾ ਜਿਹੜਾ ਸੀ ਜਨਮ ਹੁੰਦਾ ਹੈ। ਤੇ ਇਸੇ ਤਰ੍ਹਾਂ 1833 ਦੇ ਵਿੱਚ ਵਿਲੀਅਮ ਵੈਦਿਕ ਭਾਰਤ ਦਾ ਪਹਿਲਾ ਗਵਰਨਰ ਜਿਹੜਾ ਬਣ ਗਿਆ ਤੇ ਬਣ ਕੇ ਆਇਆ ਸੀਗਾ। ਤੇ 1923 ਦੇ ਵਿੱਚ ਅੰਗਰੇਜ਼ ਹਕੂਮਤ ਦੇ ਵੱਲੋਂ ਨਾਭੇ ਦੇ ਰਾਜੇ ਨੂੰ ਗੱਦੀ ਜਿਹੜਾ ਸੀ ਲਾਉਣ ਵਿਰੋਧ ਜੈਤੋ ਦੇ ਮੋਰਚੇ ਕੇ ਇਹਨਾਂ ਨੂੰ ਭੁੱਲੇ ਆ। ਜੈਤੋ ਦੇ ਵਿੱਚ ਰੱਖਿਆ ਅਖੰਡ ਪਾਠ ਪੁਲਿਸ ਦੇ ਵੱਲੋਂ ਖੰਡਿਤ ਕੀਤਾ ਤੇ ਜੈਤੋ ਮੋਰਚਾ ਅਗਲੇ ਦਿਨ ਸ਼ੁਰੂ ਕਰ ਦਿੱਤਾ ਗਿਆ। 1939 ਦੇ ਵਿੱਚ ਸੰਸਾਰ ਦੇ ਪਹਿਲੇ ਹੈਲੀਕਾਪਟਰ ਨੇ ਉਡਾਨ ਭਰ ਲਈ ਤੇ 1948 ਦੇ ਵਿੱਚ ਪਾਕਿਸਤਾਨ ਦੇ ਖਵਾਜਾ ਨਿਜ਼ਾਮੂਦੀਨ ਰਾਸ਼ਟਰਪਤੀ ਬਣ ਗਏ। 1949 ਦੇ ਵਿੱਚ ਹਿੰਦੀ ਭਾਸ਼ਾ ਨੂੰ ਕੌਮੀ ਭਾਸ਼ਾ ਦੇ ਵਜੋਂ ਮਾਨਤਾ ਦੇ ਦਿੱਤੀ ਗਈ ਅੱਜ ਦੇ ਦਿਹਾੜੇ ਤੇ। 1960 ਦੇ ਵਿੱਚ ਪੈਟਰੋਲੀਅਮ ਦੇ ਨਾਲ ਸੰਬੰਧਿਤ ਸੰਗਠਨ ਉਪੇਕ ਦੀ ਜਿਹੜੀ ਸੀ ਬਗਦਾਦ ਦੇ ਵਿੱਚ 15 ਦੇਸ਼ਾਂ ਦੇ ਵੱਲੋਂ ਸਥਾਪਨਾ ਕੀਤੀ ਗਈ ਤੇ ਅੱਜ ਕੌਮੀ ਹਿੰਦੀ ਭਾਸ਼ਾ ਦਿਵਸ ਵੀ ਜਿਹੜਾ ਮਨਾਇਆ ਜਾ ਰਿਹਾ ਤੇ ਸਭ ਨੂੰ ਮੁਬਾਰਕਬਾਦ ਹੈ। ਵੈਸੇ ਕਲੇਸ਼ ਪੈ ਜਾਂਦਾ ਹੈ ਮਾਸੀ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਪਰ ਹਰ ਕਿਸੇ ਦੀ ਆਪਣੀ ਸੋਚ ਹੈ। ਭਾਸ਼ਾਵਾਂ ਕੋਈ ਵੀ ਹੋਣ, ਉਹ ਚਾਹੇ ਕਿਸੇ ਵੀ ਦੁਨੀਆ ਦੇ ਵਿੱਚ ਰਹਿੰਦੇ ਹੋ, ਜਿੰਨੀਆਂ ਵੱਧ ਤੋਂ ਵੱਧ ਭਾਸ਼ਾਵਾਂ ਤੁਹਾਨੂੰ ਆਉਣਗੀਆਂ, ਓਨਾ ਹੀ ਸੰਵਾਦ ਜਿਹੜਾ ਚੰਗੀ ਗੱਲਬਾਤ ਦੇ ਵਿੱਚ ਤੁਹਾਨੂੰ ਜਿਹੜੀ ਲਾਇਬ੍ਰੇਰੀ ਹੈ ਤੁਹਾਡੇ ਕੋਲ ਹੋਵੇਗੀ ਤੇ ਚੰਗੀ ਵਾਰਤਾਲਾਪ ਹਰ ਤਰ੍ਹਾਂ ਦੇ ਵਿਅਕਤੀ ਦੇ ਨਾਲ ਤੁਸੀਂ ਕਰ ਸਕਦੇ ਹੋ ਤੇ ਉਹਨਾਂ ਦੇ ਪਿਛੋਕੜ ਦੇ ਬਾਰੇ, ਉਹਨਾਂ ਦੇ ਵਿਰਸੇ ਵਿਰਾਸਤ ਦੇ ਬਾਰੇ, ਉਹਨਾਂ ਦੇ ਵਿਚਾਰਾਂ ਦੇ ਬਾਰੇ, ਉਹ ਕੀ ਦੁਨੀਆਂ ਦੇ ਪੱਧਰ ਦੇ ਉੱਤੇ ਦੁਨੀਆਂ ਨੂੰ ਲੈ ਕੇ ਕੀ ਸੋਚਦੇ ਹੈ ਜਾਂ ਹੋਰ ਕੌਮਾਂ ਦੇ ਬਾਬਤ ਅਗਲੇ ਕੀ ਸੋਚਦੇ ਨੇ, ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਸਮਝਿਆ ਤੇ ਸਮਝਾਇਆ ਜਾ ਸਕਦਾ, ਮੇਰਾ ਇਹ ਮੰਨਣਾ ਹੈ। ਤੇ ਭਾਸ਼ਾ ਕੋਈ ਵੀ ਹੋਵੇ, ਪਿਆਰ ਮੁਹੱਬਤ ਹਰ ਭਾਸ਼ਾ ਦੇ ਵਿੱਚ ਵੀ ਆਉਂਦਾ ਤੇ ਦੇਖਣ ਨੂੰ ਵੀ ਮਿਲਦਾ। ਲਓ ਜੀ, ਮੇਰੀ ਫੋਟੋ ਹੀ ਉੜ ਗਈ ਲੱਗਦੀ ਹੈ ਤੇ ਕੁਝ ਨਾ ਕੁਝ ਪੰਗਾ ਪੈ ਗਿਆ ਤੇ ਵਾਪਸ ਆ ਗਿਆ ਜੀ ਮੈਂ ਵੈਸੇ, ਤੇ ਦੇਖਦੇ ਅੱਗੇ ਜਾ ਕੇ ਕੀ ਕੁਝ ਬਣਦਾ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕੋਗੇ ਨਾਲ ਦੀ ਨਾਲ ਤੇ ਹੋਰ ਸਾਰਾ ਸਿਲਸਿਲਾ ਚਲਾਵਾਂਗੇ। ਤੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਕੁਝ ਤੰਗੀ ਪਰੇਸ਼ਾਨੀ ਆ ਰਹੀ ਹੈ ਤੇ ਦੇਖਦੇ ਆ ਇਹਨੂੰ ਮੈਂ ਹੱਲ ਕਰਨ ਦੀ ਨਾਲ ਨਾਲ ਕੋਸ਼ਿਸ਼ ਕਰਦਾ ਹੈ। ਪਤਾ ਨਹੀਂ ਕੀ ਚੱਕਰ ਹੈ ਤੇ ਚੱਕਰ ਕੋਈ ਵੱਡਾ ਪੈ ਗਿਆ ਤਾਂ ਮਸਲੇ ਖਰਾਬ ਹੋ ਜਾਣਗੇ ਤੇ ਬਾਕੀ ਦੇਖਦੇ ਆ ਜੀ। ਤਦ ਤੱਕ ਤੁਹਾਡੇ ਲਈ ਅੱਜ ਦਾ ਜਿਹੜਾ ਜੈਤੋ ਮੋਰਚੇ ਦੀ ਗੱਲ ਕਰਦੇ ਆ ਉਹਦਾ ਜ਼ਿਕਰ ਹੋਇਆ। ਜੈਤੋ ਦੇ ਮੋਰਚੇ ਦਾ ਜਦੋਂ ਜ਼ਿਕਰ ਕਰਦੇ ਆ ਤੇ ਕੈਮਰਾ ਕੀ ਕਹਿੰਦਾ ਹੈ ਦੋਸਤੋ, ਇਹ ਮੇਰੇ ਨਾਲ ਖਿੰਦਾ ਹੈ ਹੁਣ ਲੱਗਦਾ ਹੈ। ਤੇ ਬਾਕੀ ਸਾਰਾ ਕੁਝ ਚੰਗਾ, ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ। ਚਲੋ ਬਾਕੀ ਦੇਖਦੇ ਅੱਗੇ ਜਾ ਕੇ ਕਿਉਂ ਕੁਝ ਬਣਦਾ ਹੈ ਅੱਜ, ਫਿਰ ਨਹੀਂ ਤਾਂ ਫਿਰ ਇੱਦਾਂ ਹੀ ਚੱਲੂਗਾ ਜੀ। ਤੇ ਤਿਆਰ ਵੀ ਹੋਇਆ ਸੀ, ਸਾਰਾ ਕੁਝ ਕੀਤਾ। ਬਾਕੀ ਭਾਈ ਮਰਜ਼ੀ ਹੈ ਇਹਨਾਂ ਦੀ, ਜੋ ਇਹ ਕਰਨਾ ਚਾਹੁੰਦੇ ਨੇ ਉਸ ਤਰ੍ਹਾਂ ਹੀ ਹੋਣਾ ਹੈ, ਬਾਕੀ ਮਸ਼ੀਨਾਂ ਜੋ ਕਹਿੰਦੀਆਂ ਨੇ ਜੀ। ਤੇ ਹੋ ਕਿਉਂਕਿ ਇੱਕੋ ਹੀ ਹੱਥ ਨੇ ਆਪਣੇ, ਦੋ ਹੀ ਹੱਥ ਨੇ ਤੇ ਮੈਂ ਇੱਧਰ ਉੱਧਰ ਮਾਰ ਨਹੀਂ ਸਕਦਾ ਤੇ ਨਾਲ ਬੋਲਣਾ ਵੀ ਔਖਾ ਹੋ ਜਾਣਾ ਜੇ ਮੈਂ ਉੱਧਰਲੇ ਪਾਸੇ ਨੂੰ ਗਿਆ ਤਾਂ ਹੁਣ। ਤੇ ਚਲੋ ਜਿੰਨਾ ਚਿਰ ਸੈਣੀ ਸਾਹਿਬ ਆਪਣੇ ਨਾਲ ਜੁੜਨਗੇ ਉਨਾ ਚਿਰ ਆਪਾਂ ਇਸੇ ਤਰ੍ਹਾਂ ਕਰਦੇ ਹਾਂ, ਮੈਂ ਨਾਲ ਫਿਰ ਉਹਨੂੰ ਸੂਤ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਨਾਲ ਦੀ ਨਾਲ ਲੋ ਫਿਰ ਬਾਤ ਪਾਉਂਦੇ ਹਾਂ ਜੈਤੋ ਦੇ ਮੋਰਚੇ ਦੀ। ਕਹਿੰਦੇ ਕਿ ਰਿਆਸਤ ਪਟਿਆਲਾ ਤੇ ਰਿਆਸਤ ਨਾਭਾ ਦੇ ਮਹਾਰਾਜੇ ਇੱਕੋ ਖਾਨਦਾਨ ਫੁਲਕੀਆ ਦੇ ਵਿੱਚੋਂ ਸਨ, ਫੁਲਕੀਆ ਖਾਨਦਾਨ। ਪਰ ਇਹਨਾਂ ਦੇ ਵਿੱਚ ਕਈ ਪੱਖਾਂ ਤੋਂ ਸਾਂਝ ਹੁੰਦੇ ਹੋਏ ਵੀ ਇਹਨਾਂ ਦੋਹਾਂ ਦੇ ਸਮਾਜਿਕ ਵਿਹਾਰ ਤੇ ਜੀਵਨ ਆਚਾਰ ਦੇ ਵਿੱਚ ਜਿਹੜਾ ਸੀ ਵਿਚਰਨ ਦੇ ਵਿੱਚ ਬੜਾ ਅੰਤਰ ਸੀ। ਮਹਾਰਾਜਾ ਪਟਿਆਲਾ ਅੱਤ ਦਰਜੇ ਦਾ ਦੁਰਾਚਾਰੀ, ਵਿਭਚਾਰੀ ਤੇ ਅੰਗਰੇਜ਼ ਪਿੱਠੂ ਸੀ, ਜਦਕਿ ਮਹਾਰਾਜਾ ਨਾਭਾ ਧਾਰਮਿਕ ਤੇ ਸਮਾਜਿਕ ਬਿਰਤੀ ਵਾਲਾ, ਜਿਹਨੇ ਦਿੱਲੀ ਦੇ ਰਕਾਬਗੰਜ ਗੁਰਦੁਆਰਾ ਸਾਹਿਬ ਦੀ ਕੰਧ ਵਿਚਲੋਂ ਵਿਚੋਲਾ ਬਣ ਕੇ ਮੁੜ ਉਸਾਰੀ ਕਰਵਾਈ ਸੀ ਤੇ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਨਾਭਾ ਦੇ ਮਹਾਰਾਜੇ ਰੁਪਦਮਨ ਸਿੰਘ ਉਹਨਾਂ ਦੇ ਖਿਲਾਫ ਅੱਠ ਇਲਜ਼ਾਮਾਂ ਦਾ ਜਿਹੜਾ ਸੀ ਪੱਤਰ ਭਾਰਤ ਸਰਕਾਰ ਨੂੰ ਦਿੱਤਾ ਸੀ। ਇਸ ਦੇ ਵਿੱਚ ਮਹਾਰਾਜਾ ਨਾਭਾ ਪੰਥ ਸੇਵਕ ਅਖਬਾਰ ਦੇ ਐਡੀਟਰ ਤੇ ਨਾ ਮਿਲਵਰਤਨੀਆਂ ਦੀ ਮਾਲੀ ਮਦਦ ਕਰਦਾ ਸੀ, ਮਤਲਬ ਕਿ ਪੈਸੇ ਧੇਲੇ ਨਾਲ, ਤੇ ਸ਼੍ਰੋਮਣੀ ਕਮੇਟੀ ਨੂੰ ਭੇਤ ਤੇ ਪੈਸਾ ਦਿੰਦਾ। 4 ਤਰੀਕ ਤੇ ਜਨਵਰੀ ਦਾ ਮਹੀਨਾ 1923 ਨੂੰ ਮਿਸਟਰ ਸਟੂਅਰਟ ਨੇ ਜਿਹੜਾ ਇਸ ਦੀ ਪੜਤਾਲ ਜਿਹੜੀ ਸੀ ਸ਼ੁਰੂ ਕਰਤੀ ਤੇ 6 ਦੋਸ਼ ਸਹੀ ਠਹਿਰਾ ਕੇ ਮਹਾਰਾਜੇ ਨੂੰ ਗੱਦੀ ਤੋਂ ਜਿਹੜਾ ਸੀ ਬਾਹਰ ਕਰ ਮਾਰਿਆ।

0: ਤੇ ਫੈਸਲਾ ਕਰ ਲਿਆ ਤੇ 9 ਜੁਲਾਈ 1923 ਨੂੰ ਅਖਬਾਰਾਂ ਦੇ ਵਿੱਚ ਖਬਰ ਛਪ ਗਈ ਕਿ ਮਹਾਰਾਜੇ ਨੂੰ ਗੱਦੀ ਤੋਂ ਲਾ ਕੇ ਜਿਹੜਾ ਸੀ ਦੇਸ਼ ਨਿਕਾਲਾ ਦੇ ਦਿੱਤਾ ਹੈ ਤੇ ਨਾਭਾ ਸਿੱਖ ਸਿਆਸਤ ਹੋਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ 6 ਅਗਸਤ ਨੂੰ ਮੀਟਿੰਗ ਕਰਕੇ ਪੜਤਾਲੀਆਂ ਕਮੇਟੀ ਜਿਹੜੀ ਸੀ ਬਣਾਈ ਕਿ ਮਹਾਰਾਜੇ ਨੇ ਆਪ ਗੱਦੀ ਛੱਡੀ ਹੈ ਜਾਂ ਫਿਰ ਗੱਦੀ ਤੋਂ ਸਰਕਾਰ ਨੇ ਲਾਇਆ ਹੈ। 9 ਸਤੰਬਰ ਨੂੰ ਅੱਜ ਦੇ ਦਿਹਾੜੇ ਜਾਣੀ ਇਸ ਹਫ਼ਤੇ ਦੇ ਪਿਛਲੇ ਦਿਨਾਂ ਦੇ ਵਿੱਚ 9 ਸਤੰਬਰ ਨੂੰ ਜਿਹੜਾ ਸੀ ਰੋਸ ਦਿਵਸ ਮਨਾਇਆ ਗਿਆ ਤੇ 11 ਸਤੰਬਰ ਨੂੰ 110 ਤੇ 14 ਸਪਤੰਬਰ ਨੂੰ 102 ਸਿੰਘਾਂ ਦਾ ਜੱਥਾ ਜੈਤੋਂ ਪਹੁੰਚ ਗਿਆ। ਅੱਜ ਦੇ ਦਿਹਾੜੇ ਦੇ ਉੱਤੇ 14 ਸਤੰਬਰ ਨੂੰ ਉੱਥੋਂ ਦੇ ਗੁਰਦੁਆਰੇ ਦੇ ਵਿੱਚ ਚੱਲ ਰਹੇ ਅਖੰਡ ਪਾਠ ਤੇ ਬਾਹਰ ਦੀਵਾਨ ਨੂੰ ਜਿਹੜਾ ਸੀ ਪੁਲਿਸ ਨੇ ਰੋਕ ਕੇ ਗ੍ਰੰਥੀ ਇੰਦਰ ਸਿੰਘ ਸਮੇਤ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਤੇ 15 ਅਗਸਤ ਦਾ ਦਿਹਾੜਾ ਜਿਹੜਾ ਕੱਲ ਦਾ ਚੜ੍ਹਨਾ ਹੈ ਸਤੰਬਰ ਤੋਂ ਜੱਥੇ ਜਾਣੇ ਸ਼ੁਰੂ ਹੋ ਗਏ ਤੇ ਜੈਤੋਂ ਮੋਰਚੇ ਦੀ ਚੜ੍ਹਤ ਨੂੰ ਵੇਖ ਕੇ ਸਰਕਾਰ ਬੁਖਲਾ ਗਈ ਤੇ ਉਹਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਗੈਰ ਕਾਨੂੰਨੀ ਦੇ ਕੇ ਇਸ ਦੇ ਲੀਡਰਾਂ ਨੂੰ ਗ੍ਰਿਫ਼ਤਾਰ ਕਰ ਲਿਆ। 21 ਫਰਵਰੀ ਨੂੰ 6000 ਦੇ ਹੋਏ ਇਕੱਠ ਦੇ ਉੱਤੇ ਪੁਲਿਸ ਨੇ ਗੋਲੀ ਚਲਾ ਤੀ ਜਿਹਦੇ ਨਾਲ ਮੋਰਚਾ ਜਿਹੜਾ ਸੀ ਕਮੇਟੀ ਦੀ ਰਿਪੋਰਟ ਮੁਤਾਬਕ 90 ਉੱਥੇ ਵਿਅਕਤੀ ਜਿਹੜੇ ਸ਼ਹੀਦ ਹੋਏ ਤੇ 210 ਦੇ ਜਿਹੜੇ ਉਹਦੇ ਵਿੱਚ ਜ਼ਖਮੀ ਹੋ ਗਏ। ਜਦ ਡਾਕਟਰ ਸੈਫਲੂਦੀਨ ਕਿਚਲੂ ਨੂੰ ਪਤਾ ਚੱਲਦਾ ਹੈ ਤਾਂ ਉੱਥੇ ਪਹੁੰਚਣ ਦੇ ਉੱਤੇ ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। 14 ਮਾਰਚ 1924 ਨੂੰ ਦੂਜਾ ਤੇ 7 ਅਪ੍ਰੈਲ ਨੂੰ ਤੀਜਾ ਜੱਥਾ ਪਹੁੰਚਣ ਦੇ ਉੱਤੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਮੋਰਚੇ ਦੇ ਸ਼ੁਰੂ ਹੋਣ ਦਾ ਕਾਰਨ ਭਾਵੇਂ ਮਹਾਰਾਜਾ ਨਾਭੇ ਨੂੰ ਗੱਦੀ ਤੋਂ ਲਾਉਣ ਦੇ ਨਾਲ ਸੰਬੰਧਿਤ ਸੀ ਪਰ ਮੋਰਚੇ ਚੱਲਦੇ ਸਮੇਂ ਗੁਰਦੁਆਰਾ ਗੰਗਸਰ ਦੇ ਅੰਦਰ ਅਖੰਡ ਪਾਠ ਦਾ ਹੱਕ ਜਿਹੜਾ ਸਿੱਧਾ ਸਵਾਲ ਧਰਮ ਸਥਾਨਾਂ ਦੇ ਅੰਦਰ ਪੂਜਾ ਜਿਹੜਾ ਸੀਗਾ ਪੂਜਾ ਪਾਠ ਜੋ ਕੁਝ ਵੀ ਹੋ ਰਿਹਾ ਸੀ ਹੱਕ ਦਾ ਮੁੱਖ ਜਿਹੜਾ ਸਵਾਲ ਬਣ ਗਿਆ। ਆਖਰ ਸਰਕਾਰ ਦੇ ਨਾਲ 7 ਜੁਲਾਈ ਨੂੰ ਅਖੰਡ ਪਾਠ ਕਰਨ ਦੇ ਬਾਰੇ ਗੱਲਬਾਤ ਹੁੰਦੀ ਹੈ ਤੇ 21 ਜੁਲਾਈ ਨੂੰ ਅਖੰਡ ਪਾਠ ਦੀ ਲੜੀ ਦਾ ਆਰੰਭ ਹੋਇਆ। 6 ਅਗਸਤ ਨੂੰ ਅਖੰਡ ਪਾਠ ਦਾ ਭੋਗ ਪਿਆ ਤੇ 19 ਅਗਸਤ ਨੂੰ ਮੋਰਚੇ ਦੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਅੰਮ੍ਰਿਤਸਰ ਦੇ ਵਿਖੇ ਪਹੁੰਚਣ ਦੇ ਉੱਤੇ ਸਰੋਪੇ ਦੇ ਕੇ ਸਨਮਾਨਿਤ ਜਿਹੜਾ ਕੀਤਾ ਗਿਆ। ਦੋਸਤੋ ਦੂਸਰੀ ਗੱਲ ਕਰਦੇ ਹਾਂ ਸਮਾਨ ਦੇ ਵਿੱਚ ਉੱਡਦੇ ਜਹਾਜ਼ਾਂ ਦੀ। ਬਹੁਤ ਵਾਰੀ ਆਪਾਂ ਦੇਖਦੇ ਹਾਂ ਕਿ ਉਹਦੇ ਪਿੱਛੇ ਇੱਕ ਲਾਈਨ ਜਿਹੜੀ ਚੱਲਦੀ ਹੈ ਤੇ ਲਾਈਨ ਜਿਹੜੀ ਹੈ ਉਹਦੇ ਪਿੱਛੇ ਉਹ ਕੀ ਹੈ ਸ਼ਹਿ ਕੀ ਹੈ ਆਖਰ ਦੇ ਵਿੱਚ ਅਸਮਾਨ ਦੇ ਵਿੱਚ ਉੱਡਦੇ ਜਹਾਜ਼ਾਂ ਦੇ ਪਿੱਛੇ ਜਿਹੜਾ ਆਪਾਂ ਦੇਖਦੇ ਹਾਂ ਸਫੈਦ ਲਾਈਨ ਜਿਹੜੀ ਹੁੰਦੀ ਹੈ ਛੱਡਦਾ ਹੈ ਜੋ ਕਿ ਇਹ ਦੇਖਿਆ ਜਾਵੇ ਇਹਨੂੰ ਤਾਂ ਇਹਦੇ ਪਿੱਛੇ ਕੀ ਲੌਜਿਕ ਹੈ ਇਹ ਕੀ ਚੱਕਰ ਹੈ ਅੱਜ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਨਾਸਾ ਦੀ ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਪਿੱਛੇ ਸਫੈਦ ਲਕੀਰ ਜਿਹੜੀ ਹੈ ਉਹਨੂੰ ਕੌਂਟਰੈਲਿਸ ਕਹਿੰਦੇ ਨੇ। ਇਹ ਕੌਂਟਰੈਲਿਸ ਤਾਂ ਹੀ ਬਣਦੇ ਨੇ ਜਦੋਂ ਜਹਾਜ਼ ਦੀ ਉਚਾਈ ਧਰਤੀ ਤੋਂ 8 ਤੋਂ 12 ਕਿਲੋਮੀਟਰ ਹੁੰਦੀ ਹੈ ਜਾਂ ਜ਼ਿਆਦਾ ਹੁੰਦੀ ਹੈ ਯਾਨੀ ਕਿ ਠੰਡ ਜਿਹੜੀ ਹੈ ਉੱਥੇ ਕਿਉਂਕਿ ਫਰੀਜ਼ ਹੁੰਦਾ ਹੈ ਮੌਸਮ ਜਿੱਦਾਂ ਕਿ ਆਪਣੇ ਇਹਨਾਂ ਮੁਲਕਾਂ 'ਚ ਠੰਡ ਹੋ ਜਾਂਦੀ ਹੈ ਠੰਡੇ ਮੁਲਕ ਨੇ ਤੇ ਉੱਪਰ ਪਾਸੇ ਜਿਹੜਾ ਜਾ ਕੇ ਦੇਖੋ ਤਾਂ -45-48 ਦੇ ਉੱਤੇ ਟੈਂਪਰੇਚਰ ਅਜੇ ਵੀ ਚਾਹੇ ਥੱਲੇ ਗਰਮੀ ਹੈ ਤਾਂ ਇਸ ਕਰਕੇ ਉਹ ਗਰਮ ਤੇ ਸਰਦੀ ਜਿਹੜੀ ਹੈ ਨਾਲ ਮੇਲ ਖਾਂਦੀ ਹੈ ਤੇ ਇਸ ਤਰ੍ਹਾਂ ਦੀ ਲਕੀਰ ਜੇ ਮੈਂ ਗਲਤ ਨਾ ਹੋਵਾਂ ਤਾਂ ਬਾਕੀ ਅੱਗੇ ਦੇਖਦੇ ਹਾਂ। ਦੱਸਦੇ ਨੇ ਕਿ ਕੈਟਰੋਲਿਸ ਕਹਿੰਦੇ ਨੇ ਤੇ ਕੈਟਰੇਲਿਸ ਤਾਂ ਹੀ ਬਣਦੇ ਨੇ ਜਦੋਂ ਜਹਾਜ਼ ਦੀ ਉਚਾਈ ਧਰਤੀ ਤੋਂ 8 ਤੋਂ 12 ਕਿਲੋਮੀਟਰ ਹੁੰਦੀ ਹੈ ਜਾਂ ਜ਼ਿਆਦਾ ਹੁੰਦੀ ਹੈ। ਜਦ ਜਹਾਜ਼ ਜ਼ਿਆਦਾ ਉਚਾਈ ਦੇ ਵਿੱਚ ਉੱਡਦਾ ਹੈ ਤਾਂ ਉੱਥੋਂ ਦਾ ਤਾਪਮਾਨ ਬਹੁਤ ਘੱਟ ਹੁੰਦਾ ਹੈ 0 ਡਿਗਰੀ ਸੈਲਸੀਅਸ ਜਾਣੀ ਕਿ ਤਾਪਮਾਨ ਦੇ ਵਿੱਚ ਪਾਣੀ ਬਰਫ਼ ਬਣ ਜਾਂਦਾ ਹੈ ਪਰ ਉੱਥੋਂ ਦਾ ਟੈਂਪਰੇਚਰ ਜਿਹੜਾ -30 ਡਿਗਰੀ ਤੋਂ -40 ਡਿਗਰੀ ਤੱਕ ਹੁੰਦਾ ਹੈ ਜਾਣੀ ਕਿ ਪਾਰਾ ਥੱਲੇ ਡਿੱਗਿਆ ਹੁੰਦਾ ਹੈ ਠੰਡ ਦਾ ਮਾਹੌਲ ਹੁੰਦਾ ਹੈ। ਦੂਜੇ ਪਾਸੇ ਜੋ ਜਹਾਜ਼ ਹੈ ਉਹ ਗਰਮ ਇੰਜਣ ਜਿਹੜੇ ਹੈ ਹਵਾ ਛੱਡਦੇ ਨੇ ਧੂੰਆਂ ਛੱਡਦੇ ਹੈ ਆਪਣੀ ਜੋ ਵੀ ਗੈਸ ਛੱਡਦੇ ਹੈ ਤਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹਵਾ ਆਪਣੇ ਅੰਦਰ ਵੱਲ ਨੂੰ ਖਿੱਚਦੇ ਨੇ ਤੇ ਆਪਣੀ ਜਿਹੜੀ ਗੈਸ ਹੈ ਬਾਹਰ ਨੂੰ ਛੱਡਦਾ। ਇਸ ਗੈਸ ਦੇ ਵਿੱਚ ਵਾਟਰ ਵੇਪਰ ਹੁੰਦੇ ਨੇ ਜੋ ਉਸ ਘੱਟ ਤਾਪਮਾਨ ਦੇ ਵਿੱਚ ਆ ਕੇ ਛੋਟੇ ਛੋਟੇ ਆਈਸ ਕ੍ਰਿਸਟਲ ਜਿਹੜੇ ਨੇ ਬਣ ਜਾਂਦੇ ਨੇ ਬਦਲ ਜਾਂਦੇ ਹੈ ਜਾਣੀ ਕਿ ਜਿੱਦਾਂ ਆਪਣੇ ਇੱਥੇ ਹੁਣ ਥੱਲੇ ਵੀ ਟੈਂਪਰੇਚਰ ਠੰਡ ਦਾ ਹੋ ਜਾਂਦਾ ਤੇ ਉੱਪਰੋਂ ਤਾਂ ਪਾਣੀ ਆਉਂਦਾ ਪਰ ਥੱਲੇ ਆ ਕੇ ਉਹ ਸਨੋਅ ਜਿਹੜੀ ਹੈ ਜਦੋਂ ਉਸ ਟੈਂਪਰੇਚਰ ਦੇ ਵਿੱਚ ਆਉਂਦੀ ਹੈ ਤੇ ਉਹ ਖਿੱਲਾਂ ਵਾਂਗੂ ਫਿਰ ਫੁੱਲ ਜਾਂਦੀ ਹੈ ਉਹ ਸਨੋਅ ਬਣ ਜਾਂਦੀ ਹੈ ਜਿੱਦਾਂ ਤੁਪਕੇ ਜਿਹੜੇ ਹੁੰਦੇ ਆ ਪਾਣੀ ਦੇ। ਜ਼ਿਆਦਾਤਰ ਦੇਖਿਆ ਜਾਵੇ ਤਾਂ ਠੰਡੇ ਮੁਲਕਾਂ ਦਾ ਜੋ ਐਕਸਪੀਰੀਅੰਸ ਹੈ ਕਦੇ ਵੀ ਜਿਹੜਾ ਜਦੋਂ -10 ਤੋਂ ਉੱਪਰ ਜਾਂ 6-7 ਦੇ ਉੱਤੇ ਚਲਿਆ ਜਾਵੇ ਮਾਈਨਸ ਤੇ ਕਦੇ ਵੀ ਇਹਨਾਂ ਮੁਲਕਾਂ ਦੇ ਵਿੱਚ ਮੀਂਹ ਨਹੀਂ ਪੈਂਦੇ ਨਾ ਹੀ ਤੁਹਾਨੂੰ ਜਿਹੜੀ ਹੈ ਬਿਜਲੀ ਜਿਹੜੀ ਆ ਗੜਕਦੀ ਸੁਣੇਗੀ ਕਿਉਂਕਿ ਉੱਪਰਲਾ ਤੇ ਥੱਲਲਾ ਜ਼ਮੀਨ ਦਾ ਟੈਂਪਰੇਚਰ ਇੱਕੋ ਜਿਹਾ ਹੋ ਜਾਂਦਾ ਹੈ ਤੇ ਬਿਜਲੀ ਵੀ ਤਾਂ ਹੀ ਜਿਹੜੇ ਥੰਡਰ ਨੇ ਬਿਜਲੀ ਗੜਕਦੀ ਹੈ ਕਿਉਂਕਿ ਜਿਹੜਾ ਉੱਪਰਲੇ ਪਾਸੇ ਠੰਡੇ ਮੌਸਮ ਹੁੰਦੇ ਆ ਜਦੋਂ ਆਪਾਂ ਜਿੱਦਾਂ ਜਹਾਜ਼ ਦੀ ਗੱਲ ਕਰ ਰਹੇ ਹਾਂ 12-14 ਕਿਲੋਮੀਟਰ ਉੱਪਰ ਨੂੰ ਚਲੇ ਜਾਈਏ ਤਾਂ ਥੱਲੇ ਜਦੋਂ ਧਰਤੀ ਦੇ ਉੱਤੇ ਗਰਮ ਹੀਟ ਹੁੰਦੀ ਹੈ ਮੌਸਮ ਹੁੰਦਾ ਹੈ ਤੇ ਉਹ ਜਦੋਂ ਫਿਰ ਇੱਕ ਦੂਸਰੇ ਨਾਲ ਟਕਰਾਉਂਦੇ ਆ ਤੇ ਥੰਡਰ ਜਿਹੜੇ ਨੇ ਪੈਦਾ ਹੁੰਦੇ ਜਾਣੀ ਕਿ ਬਿਜਲੀ ਫਿਰ ਗੜਕਦੀ ਹੈ ਤੇ ਉਹ ਸਾਰਾ ਸਿਲਸਿਲਾ ਇਸ ਤਰ੍ਹਾਂ ਦੇ ਨਾਲ ਬਣਦਾ ਹੈ। ਪਹਿਲਾਂ ਇਹ ਲੋਕ ਡਰਦੇ ਹੁੰਦੇ ਸੀ ਸ਼ਾਇਦ ਉੱਪਰ ਕੋਈ ਬੈਠਾ ਭਾਈ ਸਾਨੂੰ ਹੁਣ ਕਸ਼ਟ ਦੇਵੇਗਾ ਜਾਂ ਸਾਨੂੰ ਹੁਣ ਸਜ਼ਾਵਾਂ ਮਿਲਣਗੀਆਂ। ਇਹਨਾਂ ਚੀਜ਼ਾਂ ਤੋਂ ਵੀ ਉਹ ਵੀ ਸਮਾਂ ਸੀ ਜਦੋਂ ਲੋਕ ਇਹਨਾਂ ਚੀਜ਼ਾਂ ਤੋਂ ਵੀ ਡਰਦੇ ਸੀ। ਤੇ ਲੋ ਦੋਸਤੋ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਤੇ ਦੇਖਦੇ ਹਾਂ ਅੱਜ ਦੇ ਹਾਲਾਤ ਕੀ ਨੇ ਪੰਜਾਬ ਤੋਂ ਲੈ ਕੇ ਤੇ ਬਾਹਰਲੀ ਦੁਨੀਆ ਤੱਕ ਦੇ ਹਾਲਾਤਾਂ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 449 76 19 ਬਟ ਸਟੂਡੀਓ ਦਾ ਨੰਬਰ ਹੈ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਜੋ ਮੁੱਦੇ ਨੇ। ਅੱਜ ਗੱਲ ਦੋਸਤੋ ਕਰਾਂਗੇ ਉਹਨਾਂ ਮੁੱਦਿਆਂ ਦੀ ਜਿਨ੍ਹਾਂ ਦਾ ਅਸਰ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਹਰ ਆਮ ਇਨਸਾਨ ਦੀ ਜ਼ਿੰਦਗੀ ਦੇ ਉੱਤੇ ਪੈ ਰਿਹਾ। ਪੰਜਾਬ ਦੇ ਵਿੱਚ ਏਸ਼ੀਅਨ ਚੈਂਪੀਅਨਸ ਹਾਕੀ ਟਰਾਫੀ ਦੀ ਮੇਜ਼ਬਾਨੀ ਤੋਂ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਭੁਪਿੰਦਰ ਸਿੰਘ ਢਿੱਲੋਂ ਦੀ ਬੀਜੇਪੀ ਦੇ ਵਿੱਚ ਐਂਟਰੀ, ਨਸ਼ਿਆਂ ਦੇ ਖਿਲਾਫ਼ ਬੀਜੇਪੀ ਦੀ ਯਾਤਰਾ ਤੇ ਸੀਐਮ ਭਗਵੰਤ ਮਾਨ ਜਿਹੜੇ ਨੇ ਉਹਨਾਂ ਦੇ ਤਿੱਖੇ ਸਿਆਸੀ ਸਵਾਲ ਤੇ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਕੀ ਕਹਿੰਦੀ ਹੈ, ਅਸਲ ਜੰਗ ਨਸ਼ਿਆਂ ਵਿਰੁੱਧ ਹੈ ਜਾਂ ਫਿਰ ਸਿਆਸੀ ਬਿਆਨਾਂ ਦੀ। ਇਸ ਦੇ ਨਾਲ ਪੰਜਾਬ ਦੇ ਬਿਜਲੀ ਸੰਕਟ ਦੇ ਬਾਰੇ ਵੀ ਬਾਤ ਪਾਵਾਂਗੇ। PSPCL ਦੇ ਵਿੱਚ ਵੱਡੇ ਪ੍ਰਸ਼ਾਸਨਿਕ ਬਦਲਾਅ ਹੋਏ ਨੇ ਪਰ ਕੀ ਬਿਜਲੀ ਲੋਕਾਂ ਤੱਕ ਉੱਪੜਦੀ ਹੋਏਗੀ ਇਹ ਬਦਲਾਵਾਂ ਦੇ ਨਾਲ। ਪੰਜਾਬ ਯੂਨੀਵਰਸਿਟੀ ਵਿਦਿਆਰਥੀ ਜਿਹੜੇ ਨੇ ਕੌਂਸਲ ਦੀ ਚੋਣ ਹੋਈ ਉਹਨੂੰ ਲੈ ਕੇ ਜਿਹੜਾ ਕਾਫ਼ੀ ਜਿਹੜਾ ਰੋਲਾ ਰੱਪਾ ਹੁਣ ਤੋਂ ਫਿਰ ਤੋਂ ਪੈਣਾ ਸ਼ੁਰੂ ਹੋਇਆ। ਕਾਨੂੰਨੀ ਚੁਣੌਤੀਆਂ ਤੇ ਵੀ ਗੰਭੀਰ ਚਰਚਾ ਉਹਦੀ ਹੋਏਗੀ ਤੇ ਦੇਸ਼ ਵਿਦੇਸ਼ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਘੱਟ ਦਿਲਚਸਪੀ ਵਾਲੀਆਂ ਨਹੀਂ ਨੇ। UCC ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਦਾਅਵਾ, ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੀ ਅਟਾਰੀ ਵਾਹਗਾ ਰਸਤੇ ਭਾਰਤ ਵਾਪਸ ਆਉਣ ਦੀ ਮੰਗ। ਮੈਂ ਕੱਲ ਦਾ ਪਰਸੋਂ ਦਾ ਜਿੱਦਣ ਦੀ ਇਹ ਖਬਰ ਲੱਗੀ ਹੈ ਮੈਂ ਇਹਦੇ ਬਾਰੇ ਸੋਚ ਰਿਹਾ ਸੀ ਕਿ ਜਦ ਸਾਨੂੰ ਪਤਾ ਹੈ ਭਾਈ ਮੁਲਕਾਂ ਦੀ ਬਣ ਦੇਣੀ ਇੱਕ ਦੂਸਰੇ ਦੇ ਪ੍ਰਤੀ ਮੁਸ਼ਕਲਾਂ ਆ ਸਕਦੀਆਂ ਨੇ ਜਾਂ ਡੇਂਜਰਸ ਜ਼ੋਨ ਜਿਹੜੇ ਨੇ ਐਲਾਨ ਦਿੱਤੇ ਜਾਂਦੇ ਹੈ, ਐਡਵਾਈਜ਼ਰੀ ਜਾਰੀ ਵੱਖਰੇ ਵੱਖਰੇ ਮੁਲਕਾਂ ਤੋਂ ਕਰ ਦਿੱਤੀ ਜਾਂਦੀ ਹੈ, ਪਰ ਅਸੀਂ ਫਿਰ ਵੀ ਨਹੀਂ ਟਿਕਦੇ। ਚਲੋ ਇਹ ਧਰਮ ਦਾ ਮੁੱਦਾ ਹੈ, ਬਣ ਜਾਂਦਾ ਹੈ, ਮਸਲਾ ਬਣ ਜਾਣਾ ਜਦੋਂ ਆਪਾਂ ਬੋਲਣਾ ਇਹਦੇ ਉੱਤੇ, ਪਰ ਮੈਨੂੰ ਲੱਗਦਾ ਹੈ ਕਿ ਗੁਰੇਜ਼ ਕਰਨਾ ਚਾਹੀਦਾ ਹੈ। ਆਪਣੇ ਮੁਲਕ ਦੇ ਵਿੱਚ ਚੁੱਪ ਚਪੀਤੇ ਬੈਠੋ, ਰੱਬ ਪਾਉਣਾ ਤਾਂ ਉੱਥੇ ਘਰ ਬੈਠਾ ਵੀ ਮਿਲ ਜਾਣਾ ਹੈ। ਜੇ ਨੀਤ ਤੇ ਆਦਤਾਂ ਚੰਗੀਆਂ ਹੋਣਗੀਆਂ, ਆਪਣੇ ਕਾਰੋਬਾਰਾਂ ਦੇ ਵਿੱਚ ਧਿਆਨ ਦਵੋਗੇ, ਬੱਚਿਆਂ ਦਾ ਪਰਿਵਾਰਾਂ ਦਾ ਧਿਆਨ ਰੱਖੋਗੇ ਤੇ ਰੱਬ ਤੁਹਾਨੂੰ ਉੱਥੇ ਹੀ ਮਿਲ ਜਾਣਾ, ਕਿਤੇ ਉਹ ਬਾਹਰੋਂ ਨਹੀਂ ਮਿਲਣਾ। ਤੇ ਸਾਡਾ ਜ਼ੋਰ ਸਿਰਫ ਤੇ ਸਿਰਫ ਹੈ ਇੱਕ ਉਹ ਗੁਰੂ ਧਾਮਾਂ ਦੇ, ਚਲੋ ਦਰਸ਼ਨ ਕਰਨੇ ਜਦੋਂ ਸੁੱਖ ਸੁਨੇਹਾ ਜਾਂ ਚੰਗੇ ਮੌਸਮ ਹੋਣਗੇ ਤਾਂ ਉਦੋਂ ਵੀ ਬੰਦਾ ਚਲਿਆ ਜਾਂਦਾ, ਪਰ ਸਾਡੇ ਕਿਤੇ ਲੋਕਾਂ ਦੀਆਂ ਵੀ ਕਿਤੇ ਨਾ ਕਿਤੇ ਕੁਝ ਗਲਤੀਆਂ ਨੇ। ਉਹ ਇਮੀਗ੍ਰੇਸ਼ਨ ਦਾ ਹੋਰ ਸਾਰਾ ਸਿਲਸਿਲਾ ਹੈ, ਚਲੋ ਉਹ ਤੋਂ ਜਵਾਬ ਹੀ ਮੰਗਿਆ ਜਾ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਪਰ ਸਾਨੂੰ ਵੀ ਕਿਤੇ ਨਾ ਕਿਤੇ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਨੇ। ਦੂਸਰੇ ਪਾਸੇ ਜਿਹੜਾ ਭਾਰਤ ਆਉਣ ਦੀ ਜਿਹੜੀ ਮੰਗ ਚੱਲ ਰਹੀ ਹੈ ਪਾਕਿਸਤਾਨ ਤੋਂ ਇਹਨਾਂ ਸ਼ਰਧਾਲੂਆਂ ਦੀ, ਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈ ਮਾਈਗ੍ਰੇਸ਼ਨ ਤੇ ਵੱਧਦੇ ਕਰਜ਼ੇ ਨੂੰ ਲੈ ਕੇ ਚਿੰਤਾ ਉੱਥੇ ਦੀਆਂ ਸਿਆਸੀ ਪਾਰਟੀਆਂ ਦੇ ਵਿੱਚ ਚੱਲ ਰਹੀ ਹੈ, ਤੇ ਸਾਊਦੀ ਅਰਬੀਆ ਜਿਹੜਾ ਉਹਦੇ ਤੇਲ ਪਾਈਪ ਲਾਈਨਾਂ ਦੇ ਉੱਤੇ ਹਮਲੇ ਦਾ ਪ੍ਰਭਾਵ ਜਿਹੜਾ ਪਿਆ ਹੈ ਤੇ ਇੱਕ ਪਾਈਪ ਲਾਈਨ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ। UK ਦੇ ਭਵਿੱਖ ਨੂੰ ਲੈ ਕੇ ਉੱਠ ਰਹੇ ਸਵਾਲ ਨੇ ਕਿਉਂਕਿ ਜਿਹੜੇ ਨੇ ਵੱਖਰੇ ਵੱਖਰੇ 3 ਜਾਂ 4 ਮੁਲਕ ਬਣ ਸਕਦੇ ਨੇ। UK ਪਿਛਲੇ ਦਿਨਾਂ ਦੇ ਵਿੱਚ ਯੂਰਪੀਅਨ ਯੂਨੀਅਨ ਤੋਂ ਵੱਖਰਾ ਹੋ ਗਿਆ ਤੇ ਹੁਣ ਜਿਹੜਾ ਨੇ ਬਾਕੀ ਜਿਹੜੇ ਇਹਦੇ ਹਿੱਸੇ ਆ ਯੂਨਾਈਟਿਡ ਕਿੰਗਡਮ ਜਿਹੜਾ ਬਣਦਾ ਹੈ, ਹੋ ਸਕਦਾ ਹੈ ਕਿ ਜਿਹੜਾ ਵੇਲਸ ਜਾਂ ਹੋਰ ਸਾਰੇ ਜਿਹੜੇ ਹੈਗੇ ਨੇ ਟਾਪੂ ਉਹ ਜਿਹੜਾ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਬਗਾਵਤ ਕਰ ਰਹੇ ਨੇ, ਉਹ ਉਮੀਦ ਜਿਤਾ ਰਹੇ ਨੇ ਕਿ ਅਸੀਂ ਯੂਰਪੀਅਨ ਯੂਨੀਅਨ ਦੇ ਵਿੱਚ ਦੁਬਾਰਾ ਮੈਂਬਰ ਬਣ ਜਾਈਏ ਤੇ ਦੇਖਦੇ ਹਾਂ ਇਹ ਜਿਹੜਾ ਫਿਰ UK ਦੇ ਨਾਲ ਬਗਾਵਤ ਹੁੰਦੀ ਹੈ, UK ਟੁੱਟਦਾ ਹੈ ਤੇ ਯੂਰਪੀਅਨ ਯੂਨੀਅਨ ਵੱਡੀ ਹੁੰਦੀ ਹੈ ਜਾਂ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਤੇ ਕੈਲੀਫੋਰਨੀਆ ਜਿਹੜਾ ਉਹਦੇ ਵਿੱਚ ਭਾਰਤੀ ਮੂਲ ਦੀ ਔਰਤ ਦੀ ਮੌਤ ਤੋਂ ਬਾਅਦ ਅਮਰੀਕਾ ਦੀ ਇਮੀਗ੍ਰੇਸ਼ਨ ਜਿਹੜੀ ਪਾਲਿਸੀ ਹੈ ਉਹਦੇ ਉੱਤੇ ਵੀ ਬਹਿਸ ਜਿਹੜੀ ਛਿੜ ਪਈ ਹੈ, ਕਿਉਂਕਿ ਜਿਹੜੀਆਂ ਮਿਡ ਟਰਮ ਚੋਣਾਂ ਨੇ ਉਹਦੇ ਵਿੱਚ ਟਰੰਪ ਸਾਹਿਬ ਘਿਰਦੇ ਨਜ਼ਰ ਆ ਰਹੇ ਨੇ। ਨਾਲ ਹੀ ਮਸੂਦ ਅਜ਼ਹਰ ਜਿਹੜਾ ਪਾਕਿਸਤਾਨ ਦੀਆਂ ਅੱਤਵਾਦੀ ਵਿਰੋਧੀ ਕਾਰਵਾਈਆਂ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋਏ ਨੇ। ਪਾਕਿਸਤਾਨ ਕਹਿੰਦਾ ਭਾਈ ਉਹ ਸਾਡਾ ਮੁਲਕ ਹੀ ਛੱਡ ਗਿਆ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਤੇ ਉਹਦੇ ਉੱਤੇ ਪਾਕਿਸਤਾਨੀ ਕਰੰਸੀ ਦੇ ਉੱਤੇ ਉਹਨਾਂ ਨੇ ਨਾ ਇਨਾਮ ਵੀ ਲੱਭਣ ਦੇ ਲਈ ਰੱਖ ਦਿੱਤਾ ਹੈ। ਜੇ ਕੋਈ ਉਹਦਾ ਪੁੱਛ ਪਤਾ ਦੇਵੇਗਾ ਤੇ ਉਹ ਉਸਦਾ ਹੱਕਦਾਰ ਹੋਵੇਗਾ। ਲੋ ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬ ਦੀ ਚੈਂਪੀਅਨਸ਼ਿਪ ਤੇ ਫਿਰ ਸਿਆਸੀ ਕੁਸ਼ਤੀ ਦੀ ਬਾਤ ਪਾਉਂਦੇ ਹਾਂ। ਪੰਜਾਬ ਦੇ ਵਿੱਚ ਹੋਵੇਗੀ ਏਸ਼ੀਅਨ ਚੈਂਪੀਅਨਸ ਹਾਕੀ ਟਰਾਫੀ ਦੀ ਮੇਜ਼ਬਾਨੀ, ਦਰਸ਼ਕਾਂ ਦੇ ਲਈ ਦਾਖਲਾ ਮੁਫ਼ਤ ਹੋਵੇਗਾ। ਹਾਕੀ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨੀ ਹਾਕੀ ਟੀਮ ਆਗਾਮੀ 2026 ਪੁਰਸ਼ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਵਿੱਚ ਹਿੱਸਾ ਹੁਣ ਲਵੇਗੀ, ਜਿਸਦੀ ਮੇਜ਼ਬਾਨੀ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਦੇ ਵੱਲੋਂ ਕੀਤੀ ਜਾਵੇਗੀ ਤੇ ਹਾਕੀ ਇੰਡੀਆ ਦੇ ਅਧਿਕਾਰੀਆਂ ਨੇ ਫੇਜ਼ 9 ਵਿਖੇ ਜਿਹੜਾ ਚੰਡੀਗੜ੍ਹ ਚ ਬਲਵੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਦਾ ਦੌਰਾ ਕੀਤਾ ਹੈ ਤੇ ਇਸ ਅੰਤਰਰਾਸ਼ਟਰੀ ਮੁਕਾਬਲੇ ਦੇ ਸਮਾਂ ਸਾਰਣੀ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ 27 ਅਕਤੂਬਰ ਨੂੰ ਦੁਪਹਿਰ 2:30 ਵਜੇ ਜਲੰਧਰ ਦੇ ਵਿੱਚ ਹੋਣਾ ਹੈ, ਜਦੋਂ ਕਿ ਮੋਹਾਲੀ ਦਾ ਸਟੇਡੀਅਮ 5 ਨਵੰਬਰ ਨੂੰ ਸੈਮੀਫਾਈਨਲ, ਫਾਈਨਲ ਤੇ ਸਮਾਪਤੀ ਸਮਾਗਮ ਦੀ ਮੇਜ਼ਬਾਨੀ ਕਰੇਗਾ। ਟੂਰਨਾਮੈਂਟ ਦਾ ਸਭ ਤੋਂ ਉਤਸੁਕਤਾ ਦੇ ਨਾਲ ਉਡੀਕਿਆ ਜਾਣ ਵਾਲਾ ਮੈਚ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ 1 ਨਵੰਬਰ ਨੂੰ ਪੰਜਾਬ ਦਿਵਸ ਦੇ ਜਸ਼ਨਾਂ ਦੇ ਮੌਕੇ ਜਲੰਧਰ ਦੇ ਵਿੱਚ ਖੇਡਿਆ ਜਾਵੇਗਾ। ਦੂਸਰੇ ਪਾਸੇ ਸਿਆਸੀ ਕੁਸ਼ਤੀ ਕਿਤੇ ਟੁੱਟ ਰਹੇ ਨੇ ਤੇ ਕਿਤੇ ਜੁੜ ਰਹੇ ਨੇ। ਪਾਕਿਸਤਾਨ ਕਿਹਾ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀ ਗੱਲ ਕਰਦੇ ਹਾਂ। ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਜਿਹੜੇ ਨੇ ਭੁਪਿੰਦਰ ਸਿੰਘ ਢਿੱਲੋਂ ਅੱਜ ਬੀਜੇਪੀ ਦੇ ਵਿੱਚ ਜਿਹੜਾ ਸ਼ਾਮਲ ਹੋ ਗਏ ਨੇ। ਮਾਫ਼ੀ ਚਾਹੁੰਦਾ ਦੋਸਤੋ, ਕਿਉਂਕਿ ਧਿਆਨ ਇੱਧਰ ਉੱਧਰ ਕਈ ਵਾਰੀ ਪੈ ਜਾਂਦਾ, ਨਾਲ ਨਾਲ ਸੈਟਿੰਗ ਵੀ ਕਰ ਰਿਹਾ ਤੇ ਨਾਲ ਨਾਲ ਫਿਰ ਬੰਦਾ ਧਿਆਨ ਦੋ ਪਾਸੇ ਹੋ ਜਾਂਦਾ ਤੇ ਫਿਰ ਪਕੜ ਨਹੀਂ ਬਣਦੀ। ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ ਸੇਵਾ ਮੁਕਤ ਭੁਪਿੰਦਰ ਸਿੰਘ ਢਿੱਲੋਂ ਸੋਮਵਾਰ ਸ਼ਾਮ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ, ਜਿਸਦੇ ਨਾਲ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਿਹੜਾ ਸ਼ੁਰੂ ਹੋਈਆਂ ਸਿਆਸੀ ਅਟਕਲਾਂ ਨੂੰ ਇੱਕ ਨਵਾਂ ਮੋੜ ਮਿਲ ਰਿਹਾ। ਆਮ ਤੌਰ ਦੇ ਉੱਤੇ ਮੇਜਰ ਭੂਪ ਵਜੋਂ ਜਾਣੇ ਜਾਂਦੇ ਆ ਤੇ ਭੁਪਿੰਦਰ ਸਿੰਘ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਸਿਆਸੀ ਸਕੱਤਰ ਦੇ ਵਜੋਂ ਸੇਵਾ ਨਿਭਾ ਚੁੱਕੇ ਨੇ ਤੇ ਸਾਬਕਾ ਮੁਖੀ ਜਿਹੜੇ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਲ ਜੁੜੇ ਇੱਕ ਪ੍ਰਮੁੱਖ ਚਿਹਰੇ ਰਹੇ ਨੇ। ਭੁਪਿੰਦਰ ਮਰਹੂਮ ਸਾਬਕਾ ਸੰਸਦ ਮੈਂਬਰ ਗੁਰਰਾਜ ਸਿੰਘ ਬਾਦਲ ਦੇ ਪੁੱਤਰ ਨੇ, ਜੋ ਪ੍ਰਕਾਸ਼ ਸਿੰਘ ਬਾਦਲ ਦੇ ਪਿਤਾ ਰਘੂਰਾਜ ਸਿੰਘ ਦੇ ਜਿਹੜੇ ਛੋਟੇ ਭਰਾ ਸਨ ਤੇ ਭੁਪਿੰਦਰ ਦਾ ਜਿਹੜਾ ਜੱਦੀ ਘਰ ਹੈ ਇੱਥੇ ਬਾਦਲ ਪਿੰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਘਰ ਦੇ ਬਿਲਕੁਲ ਕੋਲ ਸਥਿਤ ਹੈ। ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਉਹਨਾਂ ਦਾ ਇਹ ਫੈਸਲਾ ਅਜਿਹੇ ਸਮੇਂ ਜਿਹੜਾ ਕਾਫੀ ਅਹਿਮ ਮੰਨਿਆ ਜਾ ਰਿਹਾ, ਜਦੋਂ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ ਤੇ ਸੂਬੇ ਦੇ ਵਿੱਚ ਆਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਾਲ ਜੂਨ ਦੇ ਵਿੱਚ ਟ੍ਰਿਬਿਊਨ ਸਮੂਹ ਨੇ ਸਭ ਤੋਂ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹਨਾਂ ਦੇ ਚੰਡੀਗੜ੍ਹ ਸਥਿਤ ਘਰ ਜਿਹੜਾ ਹਾਲ ਚਾਲ ਜਿਹੜਾ ਜਾਣਨ ਪਹੁੰਚੇ ਸਨ ਜਦੋਂ ਭੁਪਿੰਦਰ ਸਿੰਘ ਰੀੜ੍ਹ ਦੀ ਹੱਡੀ ਦੇ ਆਪਰੇਸ਼ਨ ਤੋਂ ਠੀਕ ਹੋ ਰਹੇ ਸਨ। ਉਸ ਸਮੇਂ ਭੁਪਿੰਦਰ ਸਿੰਘ ਉਹਨਾਂ ਨੇ ਟ੍ਰਿਬਿਊਨ ਦੇ ਸਮੂਹ ਨੂੰ ਦੱਸਿਆ ਸੀ ਕਿ ਮਨਪ੍ਰੀਤ ਸਿੰਘ ਬਾਦਲ 3 ਵਾਰ ਉਹਨਾਂ ਨੂੰ ਮਿਲਣ ਆਏ, ਪਰ ਸੁਖਬੀਰ ਸਿੰਘ ਬਾਦਲ ਗਿਲਾ ਸੀ ਉਹਨਾਂ ਦਾ ਕਿਤੇ ਨਾ ਕਿਤੇ, ਕਹਿੰਦੇ ਜੀ, ਪਰ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਨਹੀਂ ਆਇਆ। ਬਾਅਦ ਦੇ ਵਿੱਚ ਸੁਖਬੀਰ ਉਹਨਾਂ ਦੇ ਘਰ ਗਏ ਸੀ। ਭੁਪਿੰਦਰ ਹੁਣਾਂ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਅਮਰਵੀਰ ਸਿੰਘ ਬਾਵਾ ਸਮੇਤ ਅੱਜ ਸ਼ਾਮ ਜਿਹੜਾ ਸੀਨੀਅਰ ਆਗੂਆਂ ਕੇਵਲ ਸਿੰਘ ਢਿੱਲੋਂ, ਸੰਗਠਿਤ ਮੰਤਰੀ ਜਿਹੜੇ ਨੇ ਸ੍ਰੀ ਨਿਵਾਸੂਲੂ, ਨਾਇਬ ਸਿੰਘ ਸੈਣੀ ਤੇ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਵਾਂਗਾ। ਸਵੇਰੇ ਬਿਆਨ ਲੱਗਿਆ ਸੀ ਪਰ ਹੋ ਗਏ ਨੇ। ਜਦੋਂ ਇਹ ਪੁੱਛਿਆ ਗਿਆ ਉਹਨਾਂ ਨੂੰ ਕਿ ਉਹ ਭਾਜਪਾ ਉਮੀਦਵਾਰ ਵਜੋਂ ਲੰਬੀ ਤੋਂ ਵਿਧਾਨ ਸਭਾ ਚੋਣ ਲੜਨਗੇ ਤਾਂ ਉਹਨਾਂ ਕਿਹਾ, ਮੈਂ ਪਾਰਟੀ ਤੋਂ ਕੋਈ ਮੰਗ ਨਹੀਂ ਕੀਤੀ ਹੈ ਅਜੇ। ਦੂਸਰੇ ਪਾਸੇ ਸੀਐਮ ਮਾਨ ਸਾਹਿਬ ਅੱਜ ਪ੍ਰੈਸ ਕਾਨਫਰੰਸ ਜਿਹੜੀ ਹੈ ਉਹਨਾਂ ਦੀ ਚਰਚਾ ਦਾ ਵਿਸ਼ਾ ਬਣ ਗਈ ਹੈ। ਨਸ਼ੇ ਸਪਲਾਈ ਕਰਨ ਵਾਲੇ ਕਹਿੰਦੇ ਨਸ਼ਿਆਂ ਦੇ ਵਿਰੁੱਧ ਯਾਤਰਾ ਕਰਨ ਲੱਗ ਪਏ ਨੇ। ਸੀਐਮ ਭਗਵੰਤ ਮਾਨ ਨੇ ਗੱਲ ਕਹੀ ਹੈ ਤੇ ਮੁੱਖ ਮੰਤਰੀ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੈ ਕੇ ਭਾਜਪਾ ਨੂੰ ਘੇਰਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਦੇ ਵੱਲੋਂ 18 ਸਤੰਬਰ ਤੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਕੱਢੀ ਜਾਣ ਵਾਲੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੈ ਕੇ ਭਾਜਪਾ ਤੇ ਤਿੱਖਾ ਸਿਆਸੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਨਸ਼ੇ ਸਪਲਾਈ ਕਰਨ ਵਾਲੇ ਹੀ ਨਸ਼ਿਆਂ ਦੇ ਵਿਰੁੱਧ ਯਾਤਰਾ ਕੱਢ ਰਹੇ ਨੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ, ਜਿਸਦਾ 533 ਕਿਲੋਮੀਟਰ ਇਲਾਕਾ ਕੌਮਾਂਤਰੀ ਸਰਹੱਦ ਦੇ ਨਾਲ ਲੱਗਦਾ ਤੇ ਸਰਹੱਦ ਪਾਰੋਂ ਰੋਜ਼ਾਨਾ ਵੱਡੀ ਗਿਣਤੀ ਦੇ ਵਿਚ ਹਥਿਆਰ ਅਤੇ ਨਸ਼ੀਲੇ ਪਦਾਰਥ ਸਪਲਾਈ ਕੀਤੇ ਜਾਂਦੇ ਆ, ਜਿਨ੍ਹਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਕਾਬੂ ਕੀਤਾ ਜਾਂਦਾ। ਪਰ ਕੇਂਦਰੀ ਗ੍ਰਹਿ ਮੰਤਰੀ ਦਾ ਗ੍ਰਹਿ ਰਾਜ ਗੁਜਰਾਤ ਦੇ ਮੁਦਰਾ ਪੋਰਟ ਤੋਂ 2 ਤੋਂ 3 ਹਜ਼ਾਰ ਕਿਲੋ ਨਸ਼ੀਲੇ ਪਦਾਰਥ ਫੜੇ ਜਾ ਰਹੇ ਨੇ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਮੱਧ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ਦੇ ਵਿੱਚੋਂ ਵੀ ਭਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਬਰਾਮਦ ਜਿਹੜੇ ਨੇ ਕੀਤੇ ਗਏ ਨੇ। ਭਗਵੰਤ ਮਾਨ ਹੁਣਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਸ਼ਿਆਂ ਦੇ ਮੁੱਦੇ ਦੇ ਉੱਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਹੁਣ ਵੀ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਯਾਤਰਾ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਮੁਦਰਾ ਪੋਰਟ ਨੂੰ ਹੀ ਸੰਭਾਲ ਲੈਣ, ਜਿੱਥੋਂ 3-3 ਹਜ਼ਾਰ ਕਿਲੋ ਨਸ਼ੀਲੇ ਪਦਾਰਥ ਫੜੇ ਗਏ। ਉਨ੍ਹਾਂ ਨਾਲ ਕਿਹਾ ਕਿ ਨਾਲੇ ਤੁਸੀਂ ਨਸ਼ੀਲੇ ਪਦਾਰਥ ਸਪਲਾਈ ਕਰੀ ਜਾਓ ਤੇ ਨਾਲ ਨਸ਼ਾ ਮੁਕਤ ਪੰਜਾਬ ਯਾਤਰਾ ਕੱਢੀ ਜਾਓ। ਪੰਜਾਬ ਦੇ ਲੋਕ ਸੂਝਵਾਨ ਤੇ ਸਮਝਦਾਰ ਨੇ, ਬਿਲਕੁਲ ਨੇ ਜੀ, ਹੋ ਗਏ ਨੇ। ਉਹ ਭਾਜਪਾ ਦੀਆਂ ਗੱਲਾਂ ਦੇ ਵਿਚ ਕਹਿੰਦੇ ਨਹੀਂ ਆਉਣਗੇ ਤੇ ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਵਿਚ ਨਸ਼ਾ ਤਸਕਰੀ ਦੇ ਮਾਮਲੇ ਚ ਬਰਾਮਦ ਕੀਤੀ ਗਈ ਸਮੱਗਰੀ ਦਾ 60% ਹਿੱਸਾ ਪੰਜਾਬ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਨਸ਼ਿਆਂ ਦੇ ਖਿਲਾਫ਼ ਮਜ਼ਬੂਤੀ ਦੇ ਨਾਲ ਲੜਾਈ ਲੜੀ ਜਾ ਰਹੀ ਹੈ, ਉਥੇ ਹੀ ਸੂਬੇ ਦੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਦੇ ਲਈ ਗੈਂਗਸਟਰਾਂ ਦੇ ਵਿਰੁੱਧ ਵੀ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ। ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਵਿਚ ਬੈਠੇ ਗੈਂਗਸਟਰਾਂ ਤੋਂ ਇਲਾਵਾ ਵਿਦੇਸ਼ਾਂ ਦੇ ਵਿਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਗੈਂਗਸਟਰਾਂ ਨੂੰ ਵੀ ਪੰਜਾਬ ਦੇ ਵਿਚ ਲਿਆਂਦਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਦੂਸਰੇ ਪਾਸੇ ਪੰਜਾਬ ਬੀਜੇਪੀ ਯਾਤਰਾ, ਪੰਜਾਬ ਦੇ ਵਿਚ ਜੋ ਯਾਤਰਾ ਹੋਣੀ ਹੈ, ਭਾਜਪਾ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਲਈ ਲੋੜੀਂਦੀ ਸੁਰੱਖਿਆ ਦੀ ਮੰਗ ਕਰ ਲਈ ਹੈ ਮਾਨ ਸਾਹਿਬ ਦੇ ਕੋਲੋਂ। ਪੰਜਾਬ ਭਾਜਪਾ ਦੇ ਇਕ ਵਫਦ ਨੇ ਸੋਮਵਾਰ ਨੂੰ ਪੰਜਾਬ ਦੇ DGP ਗੌਰਵ ਯਾਦਵ ਦੇ ਨਾਲ ਮੁਲਾਕਾਤ ਕੀਤੀ ਹੈ ਤੇ 18 ਤੋਂ 30 ਸਤੰਬਰ ਤੱਕ ਸੂਬੇ ਭਰ ਦੇ ਵਿਚ ਹੋਣ ਵਾਲੀ ਪਾਰਟੀ ਦੀਆਂ 4 ਨਸ਼ਾ ਮੁਕਤ ਪੰਜਾਬ ਯਾਤਰਾਵਾਂ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਉਣ ਦੀ ਮੰਗ ਰੱਖੀ। ਪਾਰਟੀ ਪੰਜਾਬ ਦੇ ਵਿਚ ਜਿਹੜਾ ਨਸ਼ੇ ਦੇ ਖਤਰੇ ਦੇ ਵਿਰੁੱਧ ਲੋਕਾਂ ਦੇ ਵਿਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਦੇ ਨਾਲ ਰਾਜ ਦੇ ਵਿਚ 4 ਯਾਤਰਾਵਾਂ ਜਿਹੜੀਆਂ ਕੱਢੇਗੀ। ਕੇਂਦਰੀ ਮੰਤਰੀ ਅਮਿਤ ਸ਼ਾਹ, ਸ਼ਿਵਰਾਜ ਸਿੰਘ ਚੌਹਾਨ, ਅਰਜੁਨ ਮੇਘਵਾਲ ਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਸਮੇਤ ਸੀਨੀਅਰ ਭਾਜਪਾ ਆਗੂ ਵੱਖ ਵੱਖ ਥਾਵਾਂ ਦੇ ਉੱਤੇ ਇਨ੍ਹਾਂ ਯਾਤਰਾਵਾਂ ਦੇ ਵਿਚ ਸ਼ਾਮਲ ਹੋਣਗੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵਫਦ ਦੀ ਅਗਵਾਈ ਕੀਤੀ ਹੈ ਤੇ ਪਰਮਿੰਦਰ ਸਿੰਘ ਬਰਾੜ ਅਤੇ ਵਨੀਤ ਜੋਸ਼ੀ ਸਮੇਤ ਕਈ ਹੋਰ ਆਗੂ ਵੀ ਵਫਦ ਦੇ ਵਿਚ ਸ਼ਾਮਲ ਨੇ। ਪ੍ਰਸਤਾਵਿਤ ਯਾਤਰਾਵਾਂ ਦੀ ਜਿਹੜੀ ਪ੍ਰਕਿਰਤੀ ਹੈ ਤੇ ਪੈਮਾਨੇ ਨੂੰ ਦੇਖਦਿਆਂ ਸੀਨੀਅਰ ਆਗੂਆਂ ਦੀ ਭਾਗੀਦਾਰੀ ਤੇ ਆਮ ਜਨਤਾ ਦੀ ਅੰਦਾਜ਼ਨ ਭੀੜ ਦੇ ਮੱਦੇਨਜ਼ਰ ਪ੍ਰੋਗਰਾਮਾਂ ਦੇ ਵਿਚ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਤੇ ਸੰਬੰਧਤ ਪੁਲਿਸ ਅਧਿਕਾਰੀਆਂ ਵਿਚਕਾਰ ਗੂੜੇ ਤਾਲਮੇਲ ਦੀ ਜ਼ਰੂਰਤ ਹੈ। ਢਿੱਲੋਂ ਨੇ ਬੇਨਤੀ ਕੀਤੀ ਹੈ ਕਿ ਸ਼ੁਰੂਆਤੀ ਤੇ ਸਮਾਪਤੀ ਸਥਾਨਾਂ ਸਮੇਤ ਪੂਰੇ ਰਸਤੇ ਜਿਹੜੇ ਨੇ ਉੱਤੇ ਜਿਹੜਾ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਤੇ ਉਨ੍ਹਾਂ ਕਿਹਾ ਕਿ ਸੰਬੰਧਤ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲੋੜੀਂਦੇ ਟ੍ਰੈਫਿਕ ਪ੍ਰਬੰਧ ਵੀ ਕੀਤੇ ਜਾਣ ਤਾਂ ਜੋ ਸੁਚਾਰੂ ਯਾਤਰਾ ਯਕੀਨੀ ਬਣਾਈ ਜਾ ਸਕੇ ਤੇ ਆਮ ਜਨਤਾ ਨੂੰ ਘੱਟ ਤੋਂ ਘੱਟ ਕਹਿੰਦੇ ਅਸੁਵਿਧਾ ਹੋਵੇ। ਜੀ ਕਿਆ ਬਾਤ ਹੈ ਜੀ, ਸਾਰੀ ਹੁਣ ਜ਼ਿਲ੍ਹੇ ਦੀ ਪੁਲਿਸ ਚੱਕ ਕੇ ਆਪਣੀ ਸੂਬੇ ਦੀ ਲਾ ਦਿਓ ਜੀ। ਯਾਤਰਾਵਾਂ ਦੇ ਉੱਤੇ ਲੋਕ ਪਹਿਲਾਂ ਹੀ ਚੋਰੀਆਂ ਚਕਾਰੀਆਂ ਹੋਰ ਸਾਰੀਆਂ ਚੀਜ਼ਾਂ ਤੋਂ ਪਛਾਣ ਨੇ ਪਰੇਸ਼ਾਨ ਨੇ ਤੇ ਭਾਈ ਹੁਣ ਇਹਨਾਂ ਦੀ ਸੁਰੱਖਿਆ ਕਰੋ, ਨਾਲੇ ਇਹਨਾਂ ਦੀਆਂ ਯਾਤਰਾਵਾਂ ਹੋਣਗੀਆਂ। ਉਹ ਚਾਹੇ ਕੋਈ ਵੀ ਪਾਰਟੀ ਹੈ, ਕੱਲੀ ਬੀਜੇਪੀ ਨੇ, ਪਰ ਕਹਿੰਦੇ ਭਾਈ ਸੁਰੱਖਿਆ ਜ਼ਰੂਰੀ ਹੈ। ਦੂਸਰੇ ਪਾਸੇ PCPCL CMD ਟਰਾਂਸਫਰ ਕਰ ਦਿੱਤਾ। ਪੰਜਾਬ ਦੇ ਵਿਚ ਬਿਜਲੀ ਸੰਕਟ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਬਸੰਤ ਗਰਗ ਦੀ ਥਾਂ ਹੁਣ ਗੁਰਕਿਰਤ ਕਿਰਪਾਲ ਸਿੰਘ ਹੋਣਗੇ ਨਵੇਂ ਮੁਖੀਏ ਦੇ। ਪਰ ਮਸਲਾ ਇਹ ਹੈ ਕਿ ਭਾਈ ਬੰਦੇ ਬਦਲਣ ਦੇ ਨਾਲ ਜਾਂ ਮੈਨੇਜਮੈਂਟ ਬਦਲਣ ਦੇ ਨਾਲ ਕੀ ਸਾਰੇ ਮਸਲੇ ਹੱਲ ਹੋ ਜਾਣਗੇ? ਪਿਛਲੇ ਦਿਨਾਂ ਦੇ ਵਿਚ ਇਹ ਕਹਿੰਦੇ ਸੀ ਕੇਂਦਰ ਨੇ ਬਿਜਲੀ ਸਾਨੂੰ ਦਿੰਦੇ ਨਹੀਂ ਹੈ ਤਾਂ ਮੋਦੀ ਸਾਹਿਬ ਨੇ ਜਿਹੜੀ ਸੀ 2.5 ਰੁਪਏ ਬਿਜਲੀ ਦੇਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ 8 ਰੁਪਏ ਨੂੰ ਮੁੱਲ ਲੈ ਲਈ ਤੇ ਫਿਰ ਕਹਿੰਦੇ ਸੀ ਸਾਡੇ ਕੋਲ ਤਾਂ 2.5 ਆ ਹੁਣੇ ਪਿਛਲੇ ਦਿਨਾਂ ਦੀਆਂ ਕੱਲ ਪਰਸੋਂ ਦੀਆਂ ਗੱਲਾਂ ਨੇ। ਮਾਨ ਸਾਹਿਬ ਕਹਿੰਦੇ ਆ ਸਾਡੇ ਕੋਲ ਤਾਂ ਭਾਈ ਇਹਨਾਂ ਕੋਲ ਤਾਂ 1.5 ਦਿਨ ਦਾ ਜਦੋਂ ਅਕਾਲੀ ਦਲ ਕਾਂਗਰਸ ਦੀ ਜਾਂ ਹੋਰ ਸਰਕਾਰਾਂ ਸੀ ਤੇ ਇਹਨਾਂ ਕੋਲ ਤਾਂ 1.5 ਦਿਨ ਦਾ ਕੋਲਾ ਨਹੀਂ ਹੁੰਦਾ ਸੀ, ਸਾਡੇ ਕੋਲ ਤਾਂ 1.5 ਮਹੀਨੇ ਦਾ ਪਿਆ। ਪਰ ਜੇ ਇੰਨਾ ਕੋਲਾ ਪਿਆ ਸੀ ਤਾਂ ਭਾਈ ਬਿਜਲੀ ਕਿਉਂ ਨਹੀਂ ਪੂਰੀ ਹੋ ਰਹੀ? ਅੱਜ ਲੁਧਿਆਣੇ ਦੇ ਵਿਚ ਵੀ ਜਿਹੜੇ ਵਪਾਰੀ ਨੇ ਕਾਰਖਾਨੇ ਵਾਲਿਆਂ ਨੇ ਕਾਫ਼ੀ ਜਿਹੜਾ ਵਿਰੋਧ ਕੀਤਾ, ਸੜਕਾਂ ਦੇ ਉੱਤੇ ਉਤਰੇ ਨੇ ਪ੍ਰਦਰਸ਼ਨ ਕੀਤੇ ਆ ਰੋਸ ਕਿ ਸਾਨੂੰ ਬਿਜਲੀ ਪੂਰੀ ਨਹੀਂ ਆਉਂਦੀ, ਬਗੈਰ ਗੋਲੋਂ ਹੀ ਕੱਟ ਲੱਗ ਰਹੇ ਨੇ, ਲੋਕ ਉਦਾਂ ਘਰਾਂ ਦੇ ਵਿੱਚ ਪਰੇਸ਼ਾਨ ਨੇ, ਬੱਤੀ ਨਹੀਂ ਆਉਂਦੀ, ਤੇ ਦੂਸਰੇ ਪਾਸੇ ਜਿਹੜੇ ਕਿਸਾਨ ਨੇ ਉਹ ਫਸਲਾਂ ਨੂੰ ਪਾਣੀ ਲਾਉਣ ਤੋਂ ਬੈਠੇ ਐ। ਗੁਰਕੀਰਤ ਕਿਰਪਾਲ ਸਿੰਘ ਨੂੰ ਸੌਂਪੀ ਐ ਪਾਵਰ ਕਾਰਪੋਰੇਸ਼ਨ ਦੀ ਕਮਾਨ ਸੰਭਾਲੀ ਐ, ਹੁਣ ਦੇਖਦੇ ਆ ਭਾਈ ਤੀਰ ਕਿਹੜਾ ਚੱਲਦਾ। ਤੇ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਤਾਪ ਘਰਾਂ ਦੇ ਵੱਲੋਂ ਬਿਜਲੀ ਉਤਪਾਦਨ ਵੱਡੇ ਪੱਧਰ ਦੇ ਉੱਤੇ ਆਰੰਭ ਕਰਤੇ ਆ, ਅਜਿਹੇ ਬਿਆਨ ਆ ਗਿਆ, ਤੇ ਖੇਤੀ ਘਰੇਲੂ ਅਤੇ ਉਦਯੋਗਿਕ ਖੇਤਰ ਨੂੰ ਲੋੜ ਅਨੁਸਾਰ ਬਿਜਲੀ ਮਿਲਣ ਦਾ ਦਾਅਵਾ ਕਰ ਦਿੱਤਾ। ਪੰਜਾਬ ਦੇ ਵਿੱਚ ਅਣ ਐਲਾਨੇ ਤੇ ਲੰਬੇ ਬਿਜਲੀ ਕੱਟਾਂ ਦੇ ਕਾਰਨ ਉਦਯੋਗਪਤੀਆਂ ਤੇ ਕਿਸਾਨਾਂ ਦੇ ਵੱਲੋਂ ਖੁੱਲੇ ਗਏ ਮੋਰਚੇ ਤੋਂ ਜਿਹੜਾ ਸੀ ਬਾਅਦ ਪੰਜਾਬ ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਨਿਕ ਜਿਹੜਾ ਫੇਰਬਦਲ ਕਰ ਦਿੱਤਾ। ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਜਿਹੜੀ ਹੈ ਉਹਦੇ ਪ੍ਰਸ਼ਾਸਨਿਕ ਸਕੱਤਰ ਤੇ CMD ਡਾਕਟਰ ਬਸੰਤ ਗਰਗ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਪ੍ਰਿੰਸੀਪਲ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਨਵਾਂ ਮੁਖੀ ਤੈਨਾਤ ਕਰਤਾ। ਗੁਰਕੀਰਤ ਕਿਰਪਾਲ ਸਿੰਘ ਦੇ ਕੋਲ ਪਹਿਲਾਂ ਤੋਂ ਮੌਜੂਦ ਉਦਯੋਗ ਵਿਭਾਗ ਦੇ ਸਾਰੇ ਚਾਰਜ ਹੁਣ ਡਾਕਟਰ ਬਸੰਤ ਗਰਗ ਨੂੰ ਸੌਂਪ ਦਿੱਤੇ ਗਏ ਤੇ ਗੁਰਕੀਰਤ ਕਿਰਪਾਲ ਸਿੰਘ ਨੂੰ ਵੱਖ ਵੱਖ ਵਿਭਾਗਾਂ ਦੇ ਚੰਗੇ ਪ੍ਰਬੰਧਨ ਦੇ ਲਈ ਜਾਣਿਆ ਜਾਂਦਾ। ਪਰ ਸੂਬੇ ਦੇ ਥਰਮਲ ਪਲਾਂਟਾਂ ਦੇ ਵਿੱਚ ਕੋਲੇ ਦੀ ਭਾਰੀ ਘਾਟ ਨੂੰ ਦੇਖਦਿਆਂ ਬਿਜਲੀ ਵਿਭਾਗ ਨੂੰ ਮੁੜ ਲੀਹ ਦੇ ਉੱਤੇ ਲਿਆਉਣਾ ਉਨ੍ਹਾਂ ਦੇ ਲਈ ਕਹਿੰਦੇ ਇੱਕ ਵੱਡੀ ਚੁਣੌਤੀ ਹੋਏਗੀ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜਿਹੜਾ ਬਿਜਲੀ ਦੀ ਮੰਗ ਦੇ ਵਿੱਚ 3500 ਮੈਗਾਵਾਟ ਦਾ ਵਾਧਾ ਹੋ ਗਿਆ ਜੋ 16,000 ਮੈਗਾਵਾਟ ਤੱਕ ਪਹੁੰਚ ਗਈ। ਕੋਲੇ ਦੀ ਅਨਿਯਮਤ ਜਿਹੜੀ ਹੈ ਸਪਲਾਈ ਦੇ ਕਾਰਨ ਸੂਬੇ ਦੇ ਵਿੱਚ ਸਿਰਫ 6,000 ਮੈਗਾਵਾਟ ਬਿਜਲੀ ਹੀ ਪੈਦਾ ਹੋ ਰਹੀ ਹੈ ਜਿਸ ਦੇ ਕਾਰਨ ਸਰਕਾਰ ਵੱਧਦੀ ਮੰਗ ਨੂੰ ਪੂਰਾ ਕਰਨ ਦੇ ਵਿੱਚ ਅਸਮਰਥ ਰਹੀ ਹੈ। ਬਿਜਲੀ ਵਿਭਾਗ ਦੇ ਮੁਖੀ ਜਿਹੜੇ ਨੇ ਇਹ ਬਦਲਾਅ ਅਜਿਹੇ ਸਮੇਂ ਹੋਇਆ ਦੱਸਿਆ ਹੈ ਜਦੋਂ ਖੇਤਾਂ ਨੂੰ ਪੂਰੀ ਬਿਜਲੀ ਨਾ ਮਿਲਣ ਕਰਕੇ ਕਿਸਾਨ ਵੱਖ ਵੱਖ ਥਾਵਾਂ ਦੇ ਉੱਤੇ ਧਰਨੇ ਲਾ ਰਹੇ ਨੇ ਤੇ ਦੂਜੇ ਪਾਸੇ ਬਿਜਲੀ ਕੱਟਾਂ ਦੇ ਕਾਰਨ ਉਦਯੋਗਿਕ ਉਤਪਾਦਨ ਪ੍ਰਭਾਵਿਤ ਹੋਣ ਦਾ ਦੋਸ਼ ਲਗਾਉਂਦੇ ਹੋਏ ਉਦਯੋਗਪਤੀਆਂ ਨੇ ਵੀ ਅੱਜ ਦੁਪਹਿਰ ਲੁਧਿਆਣਾ ਚੰਡੀਗੜ੍ਹ ਹਾਈਵੇ ਜਾਮ ਕਰ ਛੱਡਿਆ ਤੇ ਚੇਤਾਵਨੀ ਦੇ ਦਿੱਤੀ। ਸਰਕਾਰ ਦਾ ਲਗਾਤਾਰ ਇਹ ਦਾਅਵਾ ਰਿਹਾ ਕਿ ਕੇਂਦਰ ਦੇ ਵੱਲੋਂ ਥਰਮਲ ਪਲਾਂਟਾਂ ਨੂੰ ਲੋੜੀਂਦਾ ਕੋਲਾ ਨਾ ਮਿਲਣ ਦੇ ਕਾਰਨ ਇਹ ਬਿਜਲੀ ਕੱਟ ਲਗਾਉਣੇ ਪਏ ਨੇ ਤੇ ਇਸ ਦੇ ਦੌਰਾਨ ਉਦਯੋਗ ਮੰਤਰੀ ਤਰੁਣਪ੍ਰੀਤ ਸਿੰਘ ਸੋਹਦੋਣਾ ਲੁਧਿਆਣਾ ਵਿਖੇ ਐਲਾਨ ਕਰਤਾ ਕਿ ਮੰਗਲਵਾਰ ਤੋਂ ਸੂਬੇ ਦੇ ਵਿੱਚ ਕੋਈ ਬਿਜਲੀ ਕੱਟ ਜਿਹੜਾ ਕੱਲ੍ਹ ਤੋਂ ਨਹੀਂ ਲੱਗੂ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਰੋਜ਼ਾਨਾ 10 ਘੰਟੇ ਬਿਜਲੀ ਸਪਲਾਈ ਮਿਲੇਗੀ ਤੇ ਨਿੱਜੀ ਥਰਮਲ ਪਲਾਂਟਾਂ ਸਮੇਤ ਸਾਰੇ ਹੀ ਪਲਾਂਟ ਚਾਲੂ ਹੋਣ ਦੇ ਨਾਲ ਉਦਯੋਗਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਹੁਣ ਕਹਿੰਦੇ ਨਹੀਂ ਕਰਨਾ ਪਵੇਗਾ। ਤੇ ਦੂਸਰੇ ਪਾਸੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਈਏ, ਕੌਂਸਲ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਹਾਈਕੋਰਟ ਦਾ ਨੋਟਿਸ ਆ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਯੂਨੀਵਰਸਿਟੀ ਤੇ ਹੋਰਨਾਂ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਜਿਹੜਾ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਨੋਟੇ ਜਾਰੀ ਕਰਤਾ। ਇਸ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਚੁਣਿਆ ਗਿਆ ਜਿਹੜਾ ਉਮੀਦਵਾਰ ਹੈ ਇੱਕ ਲੰਬਤ ਅਪਰਾਧਿਕ ਮਾਮਲੇ ਤੇ ਯੂਨੀਵਰਸਿਟੀ ਦੇ ਵੱਲੋਂ ਪਹਿਲਾਂ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਦੇ ਕਾਰਨ 31 ਅਗਸਤ ਦੀ ਚੋਣ ਲੜਨ ਲਈ ਕਥਿਤ ਤੌਰ ਦੇ ਉੱਤੇ ਅਯੋਗ ਸੀਗਾ। ਜਸਟਿਸ ਜਿਹੜਾ ਤ੍ਰਿਭੁਵਨ ਦਈਆ ਨੇ ਆਦਿਲ ਬਰਾੜ ਦੇ ਦੁਆਰਾ ਦਾਇਰ ਪਟੀਸ਼ਨ ਦੇ ਉੱਤੇ 25 ਸਤੰਬਰ ਦੇ ਨੋਟਿਸ ਜਾਰੀ ਕੀਤਾ ਤੇ ਬਰਾੜ ਨੇ ਦਲੀਲ ਦਿੱਤੀ ਹੈ ਕਿ ਉਸਦੇ ਕੋਲ ਚੋਣ ਨੂੰ ਚੁਣੌਤੀ ਦੇਣ ਦੇ ਲਈ ਕੋਈ ਹੋਰ ਪ੍ਰਭਾਵਸ਼ਾਲੀ ਉਪਾਅ ਨਹੀਂ ਸੀ। ਇਹ ਚੁਣੌਤੀ ਸੁਪਰੀਮ ਕੋਰਟ ਦੇ ਦੁਆਰਾ ਸਵੀਕਾਰ ਕੀਤੀਆਂ ਗਈਆਂ ਜਿਹੜੀਆਂ ਲਿਗ 2 ਕਮੇਟੀਆਂ ਜਿਹੜੀਆਂ ਨੇ ਉਹਦੀਆਂ ਸਿਫਾਰਿਸ਼ਾਂ ਦੇ ਤਹਿਤ ਯੋਗਤਾ ਲੋੜਾਂ ਦੇ ਉੱਤੇ ਕੇਂਦਰਿਤ ਹੈ। ਇੱਕ ਵਿਸ਼ੇਸ਼ ਜਿਹੜੀ ਧਾਰਾ ਦਾ ਹਵਾਲਾ ਦਿੰਦਿਆਂ ਸੀਨੀਅਰ ਵਕੀਲ ਅਨੂ ਜਿਹੜੇ ਨੇ ਸ਼ਤਰਥ ਉਹਨਾਂ ਨੇ ਵਕੀਲ ਰਤੀਕ ਸ਼ਤਰਥ ਕਪੂਰ ਫੈਰੀ ਸੋਫਤ ਅਤੇ ਧਮਨਪ੍ਰੀਤ ਕੌਰ ਦੇ ਜਿਹੜਾ ਨਾਲ ਮਿਲ ਕੇ ਪਟੀਸ਼ਨਰ ਵੱਲੋਂ ਪੇਸ਼ ਹੋ ਕੇ ਦੱਸਿਆ ਕਿ ਪ੍ਰਤੀਵਾਦੀ ਨਿਰਧਾਰਿਤ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਸੀ ਤੇ ਸੁਪਰੀਮ ਕੋਰਟ ਦੇ ਦੁਆਰਾ ਸਵੀਕਾਰ ਕੀਤੀਆਂ ਲਿੰਗ 2 ਕਮੇਟੀਆਂ ਦੀਆਂ ਜਿਹੜੀਆਂ ਸਿਫਾਰਿਸ਼ਾਂ ਖਾਸ ਕਰਕੇ ਧਾਰਾ 6-5 ਤੇ 7 ਦੇ ਅਨੁਸਾਰ ਚੋਣ ਲੜ ਰਹੇ ਉਮੀਦਵਾਰ ਦਾ ਕੋਈ ਪਿਛਲਾ ਜਿਹੜਾ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ਤੇ ਉਸ ਵਿਰੁੱਧ ਯੂਨੀਵਰਸਿਟੀ ਦੇ ਵੱਲੋਂ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਹੋਈ ਹੋਣੀ ਚਾਹੀਦੀ ਹੈ ਤੇ ਪਟੀਸ਼ਨਰ ਨੇ ਜਿਹੜਾ ਦੋਸ਼ ਲਾਇਆ ਕਿ ਪ੍ਰਤੀਵਾਦੀ ਵਿਰੁੱਧ ਇੱਕ ਜਿਹੜਾ ਅਪਰਾਧਿਕ ਮਾਮਲਾ ਲੰਬਤ ਹੈ ਤੇ ਉਸਦੇ ਵਿਰੁੱਧ ਅਦਾਲਤ ਦੇ ਵਿੱਚ ਇੱਕ ਚਾਰਜਸ਼ੀਟ ਵੀ ਜਿਹੜੀ ਦਾਇਰ ਕੀਤੀ ਗਈ ਹੈ। ਤੇ ਦੂਸਰੇ ਪਾਸੇ ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਯੂਨੀਫਾਰਮ ਸਿਵਲ ਕੋਡ ਜਿਹੜਾ ਹੈ 21 ਸੂਬਿਆਂ ਦੇ ਵਿੱਚ 2029 ਤੱਕ ਇੱਕ ਸਾਰ ਸਿਵਲ ਕੋਡ ਲਾਗੂ ਕਰ ਦੇਵੇਗਾ, ਅਮਿਤ ਸ਼ਾਹ ਉਹਨਾਂ ਨੇ ਇਹ ਦਾਅਵਾ ਕਰ ਦਿੱਤਾ ਹੈ। ਜੈਨ ਜੀ ਦੇ ਜਿਹੜਾ ਪ੍ਰਦਰਸ਼ਨਾਂ ਦੇ ਸ਼ਾਹ ਨੇ ਕਿਹਾ ਕਿ ਐਮਰਜੈਂਸੀ ਲਗਾਉਣਾ ਸਾਡਾ ਸੱਭਿਆਚਾਰ ਨਹੀਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਗੱਲ ਕਹੀ ਹੈ ਕਿ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਹੇਠਲਾ ਕੌਮੀ ਜਮਹੂਰੀ ਗਠਜੋੜ NDA ਦੇ ਰਾਜ ਵਾਲੇ ਸਾਰੇ ਹੀ 21 ਸੂਬਿਆਂ ਦੇ ਵਿੱਚ ਇਕਸਾਰ ਸਿਵਲ ਕੋਡ ਜਿਹੜਾ UCC ਲਾਗੂ ਕਰ ਦਿੱਤਾ ਜਾਏਗਾ ਤੇ ਉਹ ਮੋਦੀ ਸਰਕਾਰ ਦੇ ਪਿਛਲੇ 12 ਸਾਲਾਂ ਦੀਆਂ ਪ੍ਰਾਪਤੀਆਂ ਦੇ ਬਾਰੇ ਪੱਤਰਕਾਰਾਂ ਦੇ ਨਾਲ ਜਿਹੜੀਆਂ ਸੀ ਗੱਲਾਂ ਬਾਤਾਂ ਕਰ ਰਹੇ ਸਨ। ਸ਼ਾਹ ਹੁਣਾ ਕਿਹਾ ਕਿ 13 ਤਲਾਕ ਜਿਹੜਾ 3 ਤਲਾਕ ਖਤਮ ਕਰਕੇ ਮੁਸਲਿਮ ਔਰਤਾਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਨੇ ਤੇ ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਭਾਰਤੀ ਨਿਆਂ ਸੰਹਿਤਾ ਨਾਲ ਜਿਹੜਾ ਅਪਰਾਧਿਕ ਨਿਆਂ ਪ੍ਰਣਾਲੀ ਮਜ਼ਬੂਤ ਹੋਈ ਹੈ ਤੇ ਕਈ ਸੂਬਿਆਂ ਦੇ ਵਿੱਚ ਸਜ਼ਾ ਦਰ 30% ਤੱਕ ਵਧੀ ਹੈ। ਅਜਿਹਾ ਢਾਂਚਾ ਤਿਆਰ ਕੀਤਾ ਜਾ ਰਿਹਾ ਜਿਸ ਦੇ ਨਾਲ ਵੱਧ ਤੋਂ ਵੱਧ 3 ਸਾਲਾਂ ਦੇ ਵਿੱਚ ਇਨਸਾਫ਼ ਮਿਲ ਸਕੇਗਾ। ਕੌਮੀ ਸੁਰੱਖਿਆ ਦੇ ਮੁੱਦੇ ਦੇ ਉੱਤੇ ਸ਼ਾਹ ਨੇ ਕਿਹਾ ਕਿ ਕਸ਼ਮੀਰ ਦੇ ਵਿੱਚੋਂ ਜਿਹੜਾ ਧਾਰਾ 370 ਬਿਨਾਂ ਖੂਨ ਖਰਾਬੇ ਦੇ ਹਟਾਈ ਗਈ ਤੇ ਉੱਤਰ ਪੂਰਬ ਦੇ ਵਿੱਚ ਅੱਤਵਾਦ ਖਤਮ ਕਰਕੇ ਵਿਕਾਸ ਦੇ ਰਾਹ ਤੋਰਿਆ ਗਿਆ। ਗੈਰ ਕਾਨੂੰਨੀ ਘੁਸਪੈਠੀਆਂ ਦੇ ਬਾਰੇ ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਹਰ ਘੁਸਪੈਠੀਏ ਦੀ ਪਛਾਣ ਕਰਕੇ ਉਸਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਰਨ ਦਾ ਵੀ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 12 ਸਾਲਾਂ ਦੀਆਂ ਸਰਕਾਰ ਦੀਆਂ ਪ੍ਰਾਪਤੀਆਂ ਤੇ ਭਾਜਪਾ ਦੇ 25 ਸਾਲਾਂ ਦੇ ਸਫ਼ਰ ਨੂੰ ਉਜਾਗਰ ਕਰਦੇ ਹੋਏ ਮੁੰਬਈ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਮੁਸਲਿਮ ਔਰਤਾਂ ਨੂੰ ਬਰਾਬਰ ਅਧਿਕਾਰ ਦਿੰਦੇ ਹੋਏ 3 ਤਲਾਕ ਜਿਹੜਾ ਖਤਮ ਕਰ ਦਿੱਤਾ ਗਿਆ ਤੇ ਅਸੀਂ ਕਈ ਸੂਬਿਆਂ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਜਿਹੜਾ UCC ਲਾਗੂ ਕੀਤਾ ਤੇ ਮੈਨੂੰ ਪੂਰਾ ਭਰੋਸਾ ਹੈ ਕਿ 21 ਭਾਜਪਾ NDA ਦੀ ਜਿਹੜੀ ਹੈ ਸ਼ਾਸਿਤ ਸੂਬਿਆਂ ਦੇ ਵਿੱਚ ਅਸੀਂ 2029 ਤੋਂ ਪਹਿਲਾਂ UCC ਲਾਗੂ ਕਰ ਦੇਵਾਂਗੇ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਧਾਰਾ 370 ਤੇ 35A ਨੂੰ ਬਿਨਾਂ ਖੂਨ ਦੀ ਬੂੰਦ ਵਹਾਏ ਜਾਂ ਬਿਨਾਂ ਕੋਈ ਗੋਲੀ ਚਲਾਏ ਹਟਾਇਆ ਗਿਆ ਤੇ ਕਸ਼ਮੀਰ ਹੁਣ ਪੂਰੀ ਤਰ੍ਹਾਂ ਭਾਰਤ ਦੇ ਨਾਲ ਜੁੜ ਚੁੱਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ 5 ਦਹਾਕਿਆਂ ਦੇ ਨਕਸਲਵਾਦ ਨੂੰ ਖਤਮ ਕੀਤਾ ਤੇ ਦੇਸ਼ ਦੇ ਉੱਤਰ ਪੂਰਬੀ ਖੇਤਰ ਦੇ ਵਿੱਚ 14 ਤੋਂ ਵੱਧ ਸ਼ਾਂਤੀ ਸਮਝੌਤਿਆਂ ਉੱਤੇ ਦਸਤਖਤ ਕੀਤੇ ਹੈ। ਸ਼ਾਹ ਨੇ ਕਿਹਾ ਕਿ 9000 ਲੋਕਾਂ ਨੇ ਇੱਕ ਆਤਮ ਸਮਰਪਣ ਕੀਤਾ ਤੇ ਅਸੀਂ ਉੱਤਰ ਪੂਰਬ ਨੂੰ ਤਰੱਕੀ ਦੇ ਰਾਹ ਦੇ ਉੱਤੇ ਲੈ ਗਏ ਹਾਂ। ਸਰਜੀਕਲ ਸਟਰਾਈਕ, ਏਅਰ ਸਟਰਾਈਕ ਅਤੇ ਆਪਰੇਸ਼ਨ ਸਿੰਦੂਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਜਿਹੜੀ ਹੈ ਉਹਦੀ ਮਿਸਾਈਲ ਕੰਮ ਕਰ ਦਿੱਤੀ ਹੈ। ਇਹ ਪੁੱਛੇ ਜਾਣ ਦੇ ਉੱਤੇ ਕਿ ਮਨੀਪੁਰ ਦੇ ਵਿੱਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ NRC ਜਿਹੜੀ ਹੈ NRC ਲਾਗੂ ਕਰਨ ਦੇ ਲਈ 1951 ਨੂੰ ਆਧਾਰ ਸਾਲ ਬੇਸ ਲਾਈਨ ਜਿਹੜਾ ਮੰਨਿਆ ਜਾਵੇਗਾ। ਸ਼ਾਹ ਨੇ ਇਹਦੇ ਬਾਰੇ ਕਿਹਾ ਕਿ ਕੇਂਦਰ ਇਸ ਮੁੱਦੇ ਦੇ ਉੱਤੇ ਆਪਣੇ ਸਹਿਯੋਗੀਆਂ ਤੇ ਸਿਆਸੀ ਪਾਰਟੀਆਂ ਦੇ ਨਾਲ ਗੱਲਬਾਤ ਕਰ ਰਿਹਾ। ਅਸੀਂ ਆਪਣੇ ਸਹਿਯੋਗੀਆਂ ਤੇ ਮਨੀਪੁਰ ਦੀਆਂ ਸਿਆਸੀ ਪਾਰਟੀਆਂ ਦੇ ਨਾਲ ਵੀ ਇਨ੍ਹਾਂ ਮੁੱਦਿਆਂ ਦੇ ਉੱਤੇ ਚਰਚਾ ਕਰ ਰਹੇ ਹਾਂ। ਜੋ ਵੀ ਫੈਸਲਾ ਲਿਆ ਜਾਵੇਗਾ ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਸ਼ਾਹ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਨੇ ਸਮਾਜਿਕ, ਆਰਥਿਕ ਤੇ ਅਪਰਾਧਿਕ ਨਿਆਂ ਸਮੇਤ ਕਈ ਮੋਰਚਿਆਂ ਦੇ ਉੱਤੇ ਵੱਡੇ ਸੁਧਾਰ ਕੀਤੇ ਹੈ ਤੇ ਭਾਰਤੀ ਦੰਡ ਸੰਹਿਤਾ ਨੂੰ ਜਿਹੜਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕੀਤਾ ਹੈ। 1 ਸਾਲ ਦੇ ਵਿੱਚ ਸਜ਼ਾ ਦੀ ਦਰ 30% ਰਹੀ ਹੈ। ਆਖਰ ਚੋ ਲਿਖ ਕਹਿੰਦੇ ਨੇ ਕਿ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਜੈਨਜੀ ਦੇ ਪ੍ਰਦਰਸ਼ਨਾਂ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਸ਼ਾਹ ਨੇ ਕਿਹਾ ਕਿ ਅਸੀਂ ਇੱਕ ਲੋਕਤੰਤਰ ਦੇ ਵਿੱਚ ਹਾਂ। ਲੋਕ ਵੱਖ ਵੱਖ ਮੁੱਦਿਆਂ ਦੇ ਉੱਤੇ ਵੱਖੋ ਵੱਖਰੇ ਵਿਚਾਰ ਰੱਖਦੇ ਨੇ ਤੇ ਇਹ ਜ਼ਰੂਰੀ ਹੈ ਕਿ ਉਹ ਵਿਚਾਰ ਪ੍ਰਗਟ ਕੀਤੇ ਜਾਣ ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਐਮਰਜੈਂਸੀ ਨਹੀਂ ਲਗਾ ਸਕਦੀ। ਇਹ ਕਾਂਗਰਸ ਦਾ ਸੱਭਿਆਚਾਰ ਹੈ ਤੇ ਸਾਡਾ ਨਹੀਂ। ਅਸੀਂ ਗੱਲਬਾਤ ਅਤੇ ਵਿਚਾਰ ਵਟਾਂਦਰੇ ਦੇ ਵਿੱਚ ਕਹਿੰਦੇ ਆ ਵਿਸ਼ਵਾਸ ਰੱਖਦੇ ਹਾਂ। ਲਓ ਜੀ, ਦੇਖਦੇ ਹਾਂ ਕਿੰਨੇ ਕੁ ਕਹਿਣੀ ਤੇ ਕਰਨੀ ਦੇ ਨੇ ਮਾਲਕ ਸਾਹਿਬ ਇਹ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਇਸ ਵਕਤ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਆਵਾਜ਼ ਬੜੀ ਘੱਟ ਆ ਰਹੀ ਹੈ ਅੱਜ, ਕੀ ਗੱਲ ਹੋ ਗਈ? ਹਾਂਜੀ ਸੈਣੀ ਸਾਹਿਬ, ਹੁਣ ਬੋਲਿਓ ਜੀ। ਨਹੀਂ ਜੀ, ਹਜੇ ਵੀ ਨਹੀਂ ਆ ਰਹੀ ਜੀ, ਕੋਈ ਚੱਕਰ ਹੈ ਜੀ ਲੱਗਦਾ। ਹਾਂਜੀ, ਹੁਣ ਦੇਖਿਓ ਤਾਂ। ਲੋ ਦੋਸਤੋ, ਇੱਕ ਛੋਟਾ ਜਿਹਾ ਬ੍ਰੇਕ ਲੈਣੇ ਆ ਜੀ, ਕੁਝ ਪ੍ਰੋਬਲਮ ਹੈ, ਤਦ ਤੱਕ ਮੈਂ ਮਸਲੇ ਨੂੰ ਹੱਲ ਕਰ ਲਵਾਂ ਤੇ ਫਿਰ ਨਾਲ ਦੀ ਨਾਲ ਜੁੜਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ।
1: ਕਿਚਨ ਕੈਬਿਨੇਟਸ LDD ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਬਾਰਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com or call Vic Parage 604-377-1092, British Columbia. Westwood Kitchen Cabinets, LDD.
0: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Bradyway, Suite 436, Renton, Washington, 98057, WashingtonFreightService.com.
2: ਜੀ ਦੋਸਤੋ, ਲੋ ਜੀ ਆਪਣੇ ਨਾਲ ਜੁੜੇ ਨੇ ਐਡਵੋਕੇਟ ਰਾਜਨ ਸਿੰਘ ਸਾਹਿਬ। ਕੋਸ਼ਿਸ਼ ਕਰਦੇ ਆ ਜੀ, ਜੇ ਹੋ ਗਿਆ ਤਾਂ ਠੀਕ। ਤਾਂ ਸਤਿ ਸ੍ਰੀ ਅਕਾਲ ਸੈਂਟ ਸਾਹਿਬ, ਸਵਾਗਤ ਹੈ ਜੀ।
3: ਹਾਂਜੀ ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਸੈਂਟ ਸਾਹਿਬ, ਕੀ ਹਾਲ ਚਾਲ ਨੇ? ਲੰਘੇ ਹੋ ਜੀ ਜਨਾਬ।
3: ਹਾਲ ਚਾਲ ਠੀਕ ਹੈ ਜੀ, ਤੁਸੀਂ ਦੱਸੋ ਹਾਲ ਚਾਲ? ਇੱਥੇ ਖਰਾਬ ਹੋਏ ਲੱਗਦੇ ਤੁਹਾਡੇ ਕੋਲ।
2: ਸਾਡੀਆਂ ਮਸ਼ੀਨਾਂ ਢਿੱਲੀਆਂ ਹੋ ਜਾਂਦੀਆਂ ਵੀਕਐਂਡ ਤੋਂ ਬਾਅਦ ਕਈ ਵਾਰੀ, ਇਹ ਚੱਲਦੀਆਂ ਰਹਿਣ ਤਾਂ ਚੰਗੀਆਂ ਮੈਨੂੰ ਲੱਗਦਾ।
3: ਤੁਸੀਂ ਪ੍ਰੋਗਰਾਮ ਰੈਗੂਲਰ ਰੱਖਿਆ ਕਰੋ ਨਾ, ਵਿੱਚ ਦੋ ਨਾਗੇ ਨਾ ਪਾਇਆ ਕਰੋ
2: ਜੀ।
3: ਹਾਂਜੀ
2: ਹਾਂਜੀ,
3: ਆ ਰਹੀ ਆਵਾਜ਼ ਜੀ ਹੁਣ?
2: ਹਾਂਜੀ ਹਾਂਜੀ, ਬਹੁਤ ਵਧੀਆ ਜੀ, ਕੰਟੀਨਿਊ ਜੀ। ਆਨੂ ਜੀ ਫਿਰ ਤੋਂ ਸਵਾਗਤ।
3: ਹਾਂਜੀ ਪਰ ਸਾਹਿਬ, ਮੈਂ ਜਿਹੜੀ ਗੱਲ ਤੁਸੀਂ ਆਖਰ ਚ ਖਬਰ ਕੀਤੀ ਆ, ਉਹਨੂੰ ਪਹਿਲੇ ਨੰਬਰ ਤੇ ਲਾਉਂਗਾ ਜੀ।
2: ਜਰੂਰ ਜੀ ਜਰੂਰ।
3: ਕਿ ਜਿਹੜੇ ਯੂਨੀਫਾਰਮ ਸਿਵਲ ਕੋਡ ਕਹਿੰਦੇ ਹੈਗੇ ਆ ਸਾਰੀਆਂ ਸਟੇਟਾਂ ਜਿਹੜੀਆਂ, ਇਹਨਾਂ ਦੀਆਂ ਰੂਲਡ ਬੀਜੇਪੀ ਰੂਲਡ ਸਟੇਟਸ ਹੈਗੀਆਂ ਜਾਂ ਐਨਡੀਏ ਰੂਲਡ ਸਟੇਟਸ ਹੈਗੀਆਂ, ਉਹ ਲਾਗੂ ਕਰ ਦੇਣਗੀਆਂ
2: ਜੀ।
3: ਉਹਦੇ ਵਿੱਚ ਪਰ ਸਾਹਿਬ ਕੀ ਹੁੰਦਾ ਆ ਕਿ ਜਦੋਂ ਇਹ ਯੂਨੀਫਾਰਮ ਸਿਵਲ ਕੋਡ ਜਿਹੜਾ ਆ ਉਹ ਲਾਗੂ ਕਰਦੇ ਆ ਨਾ ਜੀ, ਤੇ ਜਿਹੜੇ ਪਰਸਨਲ ਲਾ ਹੁੰਦੇ ਆ ਉਹ ਖਤਮ ਹੋ ਜਾਂਦੇ ਆ
2: ਜੀ।
3: ਮੈਂ ਉਸ ਚੀਜ਼ ਦਾ ਜਿਹੜਾ ਹੈਗਾ ਆ ਇਸ ਕਰਕੇ ਵਿਰੋਧ ਕਰਨਾ ਚਾਹੁੰਦਾ ਹੈਗਾ ਆ, ਕਿਉਂਕਿ ਪਰਸਨਲ ਲਾ ਦੇ ਵਿੱਚ ਸਰ ਬਹੁਤ ਸਾਰੇ ਬੈਨੀਫਿਟ ਵੀ ਹੈਗੇ ਆ ਜੀ।
2: ਜੀ
3: ਜਿਹੜੀ ਸੋਸਾਇਟੀ ਨੂੰ ਤੁਸੀਂ ਕਹਿੰਦੇ ਹੈਗੇ ਨਾ ਜੀ ਕਿ ਹਾਂ ਜੀ ਉਹਦੇ ਵਿੱਚ, ਕਿਉਂਕਿ ਫਿਰ ਮੁਸਲਿਮ ਲਾ ਵੀ ਖਤਮ ਹੋ ਜਾਣਾ ਹੈਗਾ ਜੀ, ਉਹਨਾਂ ਦੇ ਜਿਹੜੇ ਡਾਈਵੋਰਸਿਸ ਆ ਉਹ ਵੀ ਇੰਡੀਅਨ ਮੈਰਿਜ ਐਕਟ ਦੇ ਤਹਿਤ ਹੋਣਗੇ
2: ਜੀ।
3: ਹਾਂਜੀ, ਤੇ ਉਹਨਾਂ ਦਾ ਸਕਸੈਸ਼ਨ ਵੀ ਜਿਹੜਾ ਇਹ ਇੰਡੀਅਨ ਸਕਸੈਸ਼ਨ ਐਕਟ ਦੇ ਤਹਿਤ ਹੋਵੇਗਾ
2: ਜੀ।
3: ਸਾਡੀ ਨਾ ਪ੍ਰੈਕਟੀਕਲੀ ਜਿਹੜਾ ਹੈਗਾ, ਕਿਉਂਕਿ ਮੈਂ ਪੇਸ਼ੇ ਨਾਲ ਜੁੜਿਆ ਆ ਤਾਂ ਦੱਸ ਸਕਦਾ ਜੀ, ਕਿ ਸਾਡੇ ਪੇਸ਼ੇ ਦੇ ਵਿੱਚ ਬਹੁਤ ਲਿਟੀਗੇਸ਼ਨ ਜਿਹੜੀ ਹੈਗੀ ਆ ਘੱਟ ਆ ਜੀ ਇਹਨਾਂ ਦੀ
2: ਜੀ।
3: ਜੇ ਇਹਨਾਂ ਦਾ ਪਰਸਨਲ ਲਾ ਜਿਹੜਾ ਆ ਇਹਨਾਂ ਨੂੰ ਸਟਰੈਂਥਨ ਕਰਦਾ ਆ, ਤੇ ਇਹਦਾ ਮਤਲਬ ਇਹ ਉਹ ਪ੍ਰੋਬਲਮ ਨੂੰ ਛੇਤੀ ਰਿਜ਼ੋਲਵ ਕਰਦਾ ਆ, ਇਸੇ ਕਰਕੇ ਉਹਨਾਂ ਦੀ ਲਿਟੀਗੇਸ਼ਨ ਬਹੁਤ ਘੱਟ ਆ ਜੀ
2: ਉਹਨਾਂ ਦਾ, ਮਤਲਬ ਉਹਨਾਂ ਦੇ ਸੈਟਲ ਵੱਧ ਸਕਦਾ ਜੀ ਇਸ ਚੀਜ਼ ਦੇ ਨਾਲ, ਫਿਰ ਖੁੱਲ ਕੇ ਬੋਲ ਸਕਦਾ।
3: ਹਾਂਜੀ
2: ਬਿਲਕੁਲ
3: ਵੱਧ ਸਕਦਾ ਹੈਗਾ। ਦੂਜੀ ਗੱਲ ਇਹ ਹੈਗੀ, ਜਿੰਨਾ ਸੌਖਾ ਇਹ ਕਹਿੰਦੇ ਨਾ ਜੀ ਤਲਾਕ ਤਲਾਕ ਤਲਾਕ ਕਹਿਤਾ ਤੇ ਤਲਾਕ ਹੋ ਗਿਆ, ਇਸ ਤਰੀਕੇ ਨਾਲ ਨਹੀਂ ਹੁੰਦਾ। ਉਹ ਤਾਂ ਬਕਾਇਦਾ ਤੌਰ ਤੇ ਜਦੋਂ ਇੱਕ ਵਾਰੀ ਤਾਂ ਬੋਲਿਆ ਆ ਤੁਹਾਡਾ, ਫਿਰ ਤੁਸੀਂ ਇੱਕ ਮਹੀਨੇ ਤੱਕ ਵੇਟ ਕਰਨੀ ਆ, ਦੂਜੀ ਵਾਰੀ ਜਿਹੜਾ ਹੈਗਾ ਆ ਤੁਸੀਂ ਇੱਕ ਮਹੀਨਾ ਜਾਂ ਦੋ ਮਹੀਨੇ ਵੇਟ ਕਰਕੇ ਫੇਰ ਬੋਲਣਾ ਆ ਜੀ। ਕਹਿਣ ਦਾ ਮਤਲਬ ਇਹ ਹੈਗਾ ਕਿ ਪਰਸਨਲ ਲਾ ਜਿਹੜਾ ਹੈਗਾ ਸੀ ਉਹਨਾਂ ਦਾ ਜਿਹੜੀਆਂ ਪ੍ਰੋਬਲਮ ਹੈਗੀਆਂ ਸੀਗੀਆਂ ਉਹਨੂੰ ਰਿਜ਼ੋਲਵ ਕਰਨ ਦੇ ਵਿੱਚ ਸਹਾਈ ਸੀਗਾ ਜੀ।
2: ਪਰ ਇਹਦੇ ਨਾਲ ਸੈਣੀ ਸਾਹਿਬ, ਜਿੱਦਾਂ ਕਿ ਪਿਛਲੇ ਸਮੇਂ ਦੇ ਵਿੱਚ ਆਪਣੇ ਵੀ ਸਿੱਖ ਮੈਰਿਜ ਐਕਟ ਦੀ ਵੀ ਗੱਲ ਹੁੰਦੀ ਰਹੀ ਹੈ, ਕਿ ਉਹ ਵੀ ਫਿਰ ਮਤਲਬ ਕਿ ਉਸੇ ਅੰਡਰ ਆ ਜਿਹੜਾ ਉਹ ਸਿੱਖ ਮੈਰਿਜ ਐਕਟ ਜਿਹੜਾ ਫਿਰ ਲਾਗੂ ਹੋਵੇਗਾ ਜਾਂ ਨਹੀਂ ਹੋਵੇਗਾ?
3: ਸਰ ਸਾਡਾ ਤਾਂ ਪਹਿਲਾਂ ਹੀ ਜਿਹੜਾ ਹੈਗਾ ਆ ਅਸੀਂ ਜਿਹੜਾ ਆ ਹਿੰਦੂ ਲਾ ਦੇ ਮੁਤਾਬਕ ਗਵਰਨ ਕਰਦੇ ਹਾਂ ਜੀ,
2: ਰਜਿਸਟਰਡ ਹੁੰਦੇ ਆ ਬਿਲਕੁਲ।
3: ਹਾਂ ਜੀ, ਸਾਡਾ ਜਿਹੜਾ ਹੈਗਾ ਆ ਉਹ ਹਿੰਦੂ ਲਾ ਹੀ ਗਵਰਨ ਕਰਦਾ ਆ, ਸਾਡਾ ਜਿਹੜਾ ਆ ਸਿੱਖ ਮੈਰਿਜ ਐਕਟ ਜਿਹੜਾ ਆ ਉਹ ਕਦੀ ਵੀ ਜਿਹੜਾ ਆ ਉਹ ਪੂਰਾ ਤਰ੍ਹਾਂ ਸੰਪੂਰਨ ਹੀ ਨਹੀਂ ਹੋਇਆ ਜੀ ਇਹਨਾਂ ਕੋਲੋਂ
2: ਜੀ।
3: ਸੋ ਇਸ ਕਰਕੇ ਜਿਹੜਾ ਆ ਪਹਿਲਾਂ ਹੀ ਆਪਾਂ ਤਾਂ ਹਿੰਦੂ ਲਾ ਨਾਲ ਗਵਰਨ ਕਰਦੇ ਆ, ਉਹ ਫਿਰ ਇੱਦਾਂ ਆ। ਤੇ ਜਿਹੜੇ ਕ੍ਰਿਸਚਨ ਹੈਗੇ ਆ ਜੀ ਉਹ ਇੰਡੀਅਨ ਮੈਰਿਜ ਐਕਟ ਦੇ ਤਹਿਤ ਗਵਰਨ ਹੁੰਦੇ ਸੀਗੇ ਜੀ,
2: ਰਜਿਸਟਰਡ ਮੈਰਿਜ ਕਰ ਲੈਂਦੇ।
3: ਹਾਂਜੀ ਹਾਂਜੀ ਬਿਲਕੁਲ, ਉਹਨਾਂ ਦਾ ਜਿਹੜਾ ਆ ਉੱਥੇ ਇਹ ਰੈਮਡੀ ਉਹਨਾਂ ਵਾਸਤੇ ਅਵੇਲੇਬਲ ਸੀ। ਪਰ ਸਵਾਲ ਤਾਂ ਇਹ ਹੈਗਾ ਆ ਕਿ ਜਿਸ ਚੀਜ਼ ਨੂੰ ਤੁਸੀਂ ਮਿਟਾਉਣਾ ਚਾਹੁੰਦੇ ਹੈਗੇ ਕਿ ਸਾਰਿਆਂ ਵਾਸਤੇ ਕਾਨੂੰਨ ਬਰਾਬਰ ਹੋ ਜਾਏ
2: ਜੀ,
3: ਤੁਸੀਂ ਪਹਿਲਾਂ ਇਸ ਚੀਜ਼ ਦਾ ਤਾਂ ਨਾਲ ਕਰ ਲਓ ਕਿ ਜਿਸ ਮੈਜੋਰਟੀ ਲਾਅ ਦੇ ਥੱਲੇ ਤੁਸੀਂ ਲਿਆ ਰਹੇ ਹੈਗੇ ਆ ਉਹਦੇ ਥੱਲੇ ਤਾਂ ਅੱਗੇ ਲੋਕੀ ਸਫ਼ਰ ਕਰ ਰਹੇ ਹੈਗੇ ਆ। ਜਿਹੜੇ ਪਰਸਨਲ ਲਾ ਦੇ ਤਹਿਤ ਜਿਹੜਾ ਆ ਤੁਸੀਂ ਮਿਟਾਉਣਾ ਚਾਹੁੰਦੇ ਆ, ਜਿਹਨੂੰ ਉੱਥੇ ਲੋਕਾਂ ਦਾ ਜਿਹੜਾ ਆ ਸਪੀਡੀ ਉਹਨਾਂ ਦਾ ਜਿਹੜਾ ਆ ਪ੍ਰੋਬਲਮ ਰਿਜ਼ੋਲਵ ਹੁੰਦੀਆਂ ਜੀ, ਸਕਸੈਸ਼ਨ ਦਾ ਝਗੜਾ ਨੀ ਪੈਂਦਾ ਜੀ, ਕੋਈ ਬੰਦਾ ਮਰ ਜਾਂਦਾ ਆ ਉੱਥੇ ਫੰਡਾ ਬਿਲਕੁਲ ਕਲੀਅਰ ਆ ਜੀ, ਵੀ ਪੁੱਤ ਨੂੰ ਕਿੰਨਾ ਹਿੱਸਾ ਜਾਣਾ ਹੈਗਾ ਆ, ਧੀ ਨੂੰ ਕਿੰਨਾ ਹਿੱਸਾ ਜਾਣਾ ਆ ਜੀ, ਉਹ ਮੌਲਵੀ ਉਹਨਾਂ ਦੇ ਕਰ ਦਿੰਦੇ ਆ ਜੀ, ਬਸ ਠੀਕ ਠਾਕ ਆ ਇੰਨੀ ਪ੍ਰੋਪਰਟੀ ਚੋ ਇਹਦਾ ਇੰਨਾ ਹਿੱਸਾ
0: ਜੀ,
3: ਤੇ ਕਦੀ ਏਦਾਂ ਦਾ ਡਿਸਪਿਊਟ ਦੇਖਿਆ ਨੀ ਜੀ ਮੈਂ, ਮੇਰੇ ਕੋਲ ਨੀ ਆਪਣੇ 35 ਸਾਲ ਦੇ ਕੈਰੀਅਰ ਦੇ ਵਿੱਚ ਕੋਈ ਆਇਆ ਜੀ।
0: ਚਲੋ ਹਰ ਕਿਸੇ ਦਾ ਕਿਹੜੇ ਧਰਮ ਨੂੰ ਮੰਨਣਾ, ਕਿਹੜਾ ਪਹਿਰਾਵਾ ਪਾਉਣਾ, ਜਿਹੜੇ ਰੀਤੀ ਰਿਵਾਜ ਆ ਤੁਸੀਂ ਉਸ ਹਿਸਾਬ ਦੇ ਨਾਲ ਕਿੰਨਾ ਕਿੱਦਾਂ ਮੰਨਣੇ ਨੇ, ਉਹ ਉਹਨਾਂ ਦੇ ਵਿੱਚ ਇੱਕ ਇੰਟਰਫੇਅਰ ਹੋ ਸਕਦਾ ਹੈ, ਸਿੱਧਾ ਇਹੀ ਕਹਿ ਸਕਦੇ ਆ ਕਿ ਉਹਨਾਂ ਦੀਆਂ ਰੋਹ ਰੀਤਾਂ ਨੇ, ਜਾਂ ਫਿਰ ਜਦੋਂ ਡੈਮੋਕਰੇਸੀ ਦੀ ਗੱਲ ਕਰਦੇ ਆ ਭਾਰਤ ਦੀ, ਜਾਂ ਬਹੁਤ ਧਰਮੀ ਮੁਲਕ ਜਾਂ ਬਹੁਤ ਸਭਿਆਚਾਰਕ ਵੱਖਰੇ ਵੱਖਰੇ ਸਭਿਆਚਾਰ ਭਾਰਤ ਦੇ ਵਿੱਚ ਜੁੜਦੇ ਆ ਤਾਂ ਫਿਰ ਭਾਰਤ ਬਣਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ। ਇੱਕ ਚੀਜ਼ ਮੈਂ ਹੋਰ ਨੋਟ ਕੀਤੀ, ਸ਼ਾਇਦ ਬ੍ਰਿਕਸ ਦੇ ਵਿੱਚ ਤੁਸੀਂ ਵੀ ਨੋਟ ਕੀਤੀ ਹੋਵੇ, ਜੇ ਸਪੀਚ ਸੁਣੀ ਹੈ ਮੋਦੀ ਸਾਹਿਬ ਦੀ ਜ਼ੁਬਾਨ ਤੋਂ, ਮੈਂ ਇਹ ਚੀਜ਼ ਨਹੀਂ ਸੁਣੀ ਕਿਤੇ ਵੀ, ਹਿੰਦੁਸਤਾਨ ਉਹਦੇ ਵਿੱਚ ਭਾਰਤ ਕਰਕੇ ਹੀ ਸੰਬੋਧਨ ਹੋਏ ਨੇ ਜੀ, ਇਹ ਕੀ ਕਾਰਨ ਸੈਣੀ ਸਾਹਿਬ ਸਮਝਦੇ ਹੋ ਜੀ? ਕਿਤੇ ਬਾਹਰ ਜਾਂਦੇ ਨੇ ਤਾਂ ਹਿੰਦੁਸਤਾਨ ਦੀ ਗੱਲ ਕਰਦੇ ਨੇ, ਪਰ ਜਦੋਂ ਭਾਰਤ ਦੇ ਵਿੱਚ ਰਹਿ ਕੇ ਕਿਤੇ ਨਾ ਕਿਤੇ ਬਾਹਰੋਂ ਜਿਹੜੇ ਸੁਪਰੀਮ ਲੀਡਰ ਆਉਂਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਜਦੋਂ ਉਹ ਬੈਠਕਾਂ ਹੁੰਦੀਆਂ ਨੇ ਇੰਟਰਨੈਸ਼ਨਲ, ਤਾਂ ਉੱਥੇ ਭਾਰਤ ਲਿਖਿਆ ਜਾਂਦਾ ਹੈ ਤੇ ਸੰਬੋਧਨ ਵੀ ਭਾਰਤ ਨੂੰ ਹੁੰਦੇ ਆ।
3: ਸੰਵਿਧਾਨ ਦੇ ਵਿੱਚ ਹੀ ਸਾਡੇ ਚ ਜਿਹੜਾ ਆ ਨਾਂ ਇਹ ਲਿਖਿਆ ਆ ਭਾਰਤ, ਦੈਟ ਇਜ਼ ਇੰਡੀਆ
0: ਜੀ।
3: ਹਾਂਜੀ, ਸੋ ਸਾਡੇ ਜਿਹੜਾ ਹੈਗਾ ਕੰਸਟੀਟਿਊਸ਼ਨ ਦੇ ਵਿੱਚ ਹੀ ਭਾਰਤ, ਦੈਟ ਇਜ਼ ਇੰਡੀਆ ਹਾਂਜੀ, ਹਾਂ ਜੀ, ਇਹ ਦੋਨੇ ਨਾਂ ਹੀ ਸਵੀਕਾਰ ਆ। ਬਾਕੀ ਜਿਹੜਾ ਹਿੰਦੁਸਤਾਨ ਆ ਉਹ ਤੇ ਇੱਕ ਖਿੱਤੇ ਦਾ ਨਾਂ ਹੈਗਾ ਆ, ਬਈ ਜਿੱਥੇ ਜਿਹੜਾ ਆ ਉਹ ਪਰਟੀਕੁਲਰ ਰੀਜਨ ਦੇ ਵਿੱਚ ਜਿਹੜੇ ਲੋਕ ਰਹਿੰਦੇ ਹੈਗੇ ਉਹ ਸਾਰੇ ਆ ਜਾਂਦੇ ਹੈਗੇ ਆ ਜੀ। ਸੋ ਇਸ ਕਰਕੇ ਆਪਣੇ ਗੱਲ ਇੰਨੀ ਹੈਗੀ ਕਿ ਆਪਾਂ ਮਨਿਊਟਲੀ ਇਹਨਾਂ ਨੂੰ ਦੇਖੀਏ ਹੀ ਨਾ, ਇਹ ਇਸ ਚੀਜ਼ ਦੇ ਵਿੱਚ ਤੇ ਜਾਂਦੇ ਹੈਗੇ, ਉੱਥੇ ਜਿਹੜਾ ਮੌਕੇ ਅਨੁਸਾਰ ਹੀ ਬਦਲ ਜਾਂਦੇ ਹੁੰਦੇ ਆ ਜੀ। ਸਿਆਸਤਦਾਨ ਦੀ ਗੱਲ ਤੇ ਨਾ ਯਕੀਨ ਕਰੋ ਜੀ,
0: ਬਿਲਕੁਲ।
3: ਗੱਲ ਤਾਂ ਇਹ ਹੈਗੀ ਕਿ ਮੈਂ ਤਾਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰ ਰਿਹਾ ਹੈਗਾ ਆ, ਜਿੱਥੇ ਉਹ ਸਟੇਟਾਂ ਜਿੱਥੇ ਜਿਹੜੇ ਟ੍ਰਾਈਬਲਸ ਹੈਗੇ ਆ ਸਰ, ਉੱਥੇ ਵੀ ਸੰਵਿਧਾਨ ਉਹਨਾਂ ਨੂੰ ਇਸ ਚੀਜ਼ ਦਾ ਹੱਕ ਦਿੰਦਾ ਹੈਗਾ ਆ ਕਿ ਉਹ ਆਪਣੇ ਜਿਹੜੇ ਕਸਟਮ ਆ ਉਹਨਾਂ ਨੂੰ ਫੋਲੋ ਕਰ ਸਕਦੇ ਆ ਜੀ। ਤੇ ਉਹ ਜੇ ਜਿਹੜਾ ਹੈਗਾ ਆ ਉਹਨਾਂ ਦਾ ਕਸਟਮ ਜਿਹੜਾ ਆ, ਜੇ ਕੋਈ ਪੁਰਾਣਾ ਕਸਟਮ ਚੱਲਿਆ ਆ ਰਿਹਾ ਹੈਗਾ ਆ, ਜਿਹਦੀ ਕਿ ਜਿਹਦੇ ਪ੍ਰੂਫ ਮਿਲਦੇ ਹੈਗੇ ਆ ਤੇ ਉਹ ਕਸਟਮ ਨੂੰ ਲੀਗਲ ਸੈਂਟੀਟੀ ਆ ਜੀ।
0: ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਕਬੀਲਾ ਜਿਹੜੇ ਸਾਡੇ ਲਾਅ ਚੱਲੇ ਆ ਰਹੇ ਸੀ ਉਹਨਾਂ ਸਮਿਆਂ ਦੇ, ਕਬੀਲਿਆਂ ਦੇ ਜਾਂ ਵੱਖਰੇ ਵੱਖਰੇ ਜਾਤਾਂ ਦੀ ਨੀ ਗੱਲ ਆ ਜਾਂਦੀ, ਕਬੀਲੇ ਜਾਂ ਭਾਈਚਾਰੇ ਦੀ ਗੱਲ ਆ ਜਾਂਦੀ ਹੈ, ਤੇ ਉਹਨਾਂ ਨੂੰ ਮਤਲਬ ਕਿ ਡਿਸਟਰੋਏ ਕਰਨਗੇ ਜੀ ਉਹ ਸਾਰੀ ਚੀਜ਼ ਨੂੰ, ਜੋ ਰੀਤੀ ਰਿਵਾਜ ਆ ਜਾਂ ਪੰਚਾਇਤ
3: ਸਾਰਿਆਂ ਲਈ ਹੋ ਜਾਣਾ ਨਾ ਜੀ।
0: ਸਭ ਤੋਂ ਟਫ ਤਾਂ ਸੈਣੀ ਸਾਹਿਬ ਪੰਚਾਇਤੀ ਕਲਚਰ ਹੀ ਸੀਗਾ ਨਾ, ਪੰਚਾਇਤੀ ਰਾਜ ਜਿਹੜਾ ਹੈ ਉਹਨੂੰ ਕਿਤੇ ਨਾ ਕਿਤੇ ਡੈਮੇਜ ਕਰਨਗੇ ਇਹ, ਵੱਡੇ ਪੱਧਰ ਦੇ ਉੱਤੇ ਖਤਮ ਕਰਨਗੇ।
3: ਨਹੀਂ, ਪੰਚਾਇਤੀ ਉਹ ਸਰ ਅਲੱਗ ਚੀਜ਼ ਹੈਗੀ ਆ, ਸਵਾਲ ਤਾਂ ਇਹ ਹੈਗਾ ਆ ਕਿ ਯੂਨੀਫਾਰਮ ਉਹ ਸਿਵਲ ਕੋਡ ਦਾ ਜਿਹੜਾ ਹੈਗਾ ਆ ਨਾ ਜੀ, ਉਹਦੇ ਵਿੱਚ ਜਿਹੜਾ ਆ ਜਿਹੜਾ ਪਰਸਨਲ ਲਾਅ ਹੁੰਦਾ ਆ ਨਾ ਜੀ, ਜਿੱਦਾਂ ਹਿੰਦੂਆਂ ਵਾਸਤੇ ਵੱਖਰਾ ਹੈਗਾ, ਮੁਸਲਮਾਨਾਂ ਵਾਸਤੇ ਵੱਖਰਾ, ਟਾਰਗੇਟ ਇਹਨਾਂ ਦਾ ਤਾਂ ਮੁਸਲਿਮ ਕਮਿਊਨਿਟੀ ਹੈਗੀ ਆ ਜੀ, ਜਾਂ ਟ੍ਰਾਈਬਲਸ ਹੈਗੇ ਆ ਜੀ, ਉਹਨਾਂ ਨੂੰ ਸਾਰਿਆਂ ਨੂੰ ਇੱਕ ਐਮਬੈਟ ਦੇ ਵਿੱਚ ਲਿਆਂਦਾ ਜਾਵੇ ਤੇ ਉਹਨਾਂ ਸਾਰਿਆਂ ਦੇ ਜਿਹੜੇ ਹੈਗੇ ਆ ਕਾਨੂੰਨ ਅਨੁਸਾਰ ਸਾਰਿਆਂ ਨੂੰ ਬਰਾਬਰ ਕਰ ਦਿੱਤਾ ਜਾਵੇ, ਉਹਨਾਂ ਨੂੰ ਕੋਈ ਪ੍ਰਿਵਿਲੇਜ ਨਾ ਰਹਿ ਜਾਏ ਜੀ। ਹੌਲੀ ਹੌਲੀ ਫਿਰ ਜਿਹੜਾ ਹੈਗਾ ਆ, ਜਿੱਦਾਂ ਉਹਨਾਂ ਦਾ ਬਈ ਜਿੱਦਾਂ ਸਾਡੇ ਬਾਇਗੇਮੀ ਦਾ ਲਾ ਚੱਲਦਾ ਆ, ਵੀ ਦੂਜਾ ਵਿਆਹ ਜਿਹੜਾ ਹੈਗਾ ਆ ਅਪਰਾਧ ਮੰਨਿਆ ਜਾਂਦਾ, ਏਦਾਂ ਹੀ ਉਹਨਾਂ ਦੇ ਵੀ ਇਸ ਤਰੀਕੇ ਨਾਲ ਕਰਨਗੇ ਜੀ, ਵੀ ਬਾਈ ਬਾਇਗੇਮੀ ਦਾ ਤੁਹਾਡੇ ਤੇ ਲਾਗੂ ਹੋਊ ਕਿ ਨਹੀਂ, ਉਹ ਇਸ ਕਰਕੇ ਆ। ਬਾਕੀ ਪਤਾ ਨੀ ਹੈਗਾ ਆ ਜੀ, ਹੁਣ ਉਹਦੇ ਤੇ ਦੇਖੋ ਜਦੋਂ ਇਹ ਲਾਗੂ ਕਰਦੇ ਹੈਗੇ ਉਹ ਤੋਂ ਬਾਅਦ ਜਿਹੜੀਆਂ ਇਹ ਆ ਕਿ ਉਹਨੂੰ ਕੰਸਟੀਟਿਊਸ਼ਨਲ ਡਿਕਲੇਅਰ ਕਰਨ ਵਾਸਤੇ ਜਾਂ ਅਨਕੰਸਟੀਟਿਊਸ਼ਨਲ ਡਿਕਲੇਅਰ ਕਰਨ ਵਾਸਤੇ ਜਿਹੜਾ ਆ ਉਹ ਰਿਟ ਵਗੈਰਾ ਲੱਗਦੀਆਂ ਸੁਪਰੀਮ ਕੋਰਟ ਦੇ ਵਿੱਚ ਜਾਂ ਕਿੱਦਾਂ, ਜਾਂ ਸੁਪਰੀਮ ਕੋਰਟ ਉਸ ਚੀਜ਼ ਨੂੰ ਮਾਨਤਾ ਦੇ ਦਿੰਦੀ ਆ, ਕਿਉਂਕਿ ਲੈਜਿਸਲੇਚਰ ਦੀ ਪਾਵਰ ਤਾਂ ਹੈ, ਬਟ ਇਹ ਹੈਗਾ ਆ ਕਿ ਉਹਦਾ ਦੇਖੋ ਬੈਨੀਫਿਟ ਕੀ ਹੁੰਦਾ ਹੈਗਾ ਆ ਸਰਕਾਰਾਂ ਨੂੰ ਤੇ ਜਾਂ ਨੁਕਸਾਨ ਕੀ ਹੁੰਦਾ ਆ, ਇਹ ਤਾਂ ਇਹਦਾ ਲੌਂਗ ਰਨ ਹੀ ਦੇਖਿਆ ਜਾਊਗਾ ਜੀ।
0: ਬਿਲਕੁਲ ਹੈ ਜੀ।
3: ਸੋ ਹੋਣਾ ਤਾਂ ਚਾਹੀਦਾ ਸੀਗਾ ਜੀ, ਜਿਹੜੇ ਮੌਜੂਦਾ ਕਾਨੂੰਨ ਹੈਗੇ ਉਹਨਾਂ ਚ ਸੁਧਾਰ ਕਰ ਲਿਓ ਤੁਸੀਂ, ਨਵੇਂ ਨਵੇਂ ਪ੍ਰੈਕਟੀਕਲ ਕਰਦੇ, ਪਹਿਲਾਂ ਤੁਸੀਂ ਆਈਪੀਸੀ ਨੂੰ ਬਦਲ ਦਿੱਤਾ ਜੀ, ਬੀਐਨਐਸਐਸ ਕਰ ਦਿੱਤਾ ਜੀ, ਹਾਂਜੀ, ਭਾਰਤੀ ਨਿਆਂ ਸੰਹਿਤਾ ਉਹਦੀਆਂ ਜਿਹੜੀਆਂ ਉਹ ਇੰਨਾ ਬੇਕਾਰ ਬਣਾਇਆ ਹੈਗਾ ਸਰ, ਉਹਦੀਆਂ ਜਿਹੜੀਆਂ ਧਾਰਾ ਹੈਗੀਆਂ ਸਰ ਟਿਪਸ ਦੇ ਉੱਤੇ ਚੜ੍ਹਦੀਆਂ ਹੀ ਨੀ, ਮੂੰਹ ਤੇ ਚੜ੍ਹਦੀਆਂ ਹੀ ਨੀ ਜੀ। ਅੱਜ ਵੀ ਸਾਨੂੰ ਜਿਹੜਾ ਹੈਗਾ ਜੇ ਕੋਈ ਗੱਲ ਤੁਸੀਂ ਅਪਰਾਧ ਦੀ ਗੱਲ ਕਰੋਗੇ ਤੇ ਮੈਂ ਤੁਹਾਨੂੰ ਆਈਪੀਸੀ ਤਾਂ ਤੁਹਾਨੂੰ ਜ਼ੁਬਾਨੀ ਸੁਣਾ ਸਕਦਾ ਸਾਰੀ, ਕਿਉਂਕਿ ਉਹ ਸਾਡੇ ਮਤਲਬ ਪੁਸ਼ਤ ਦਰ ਪੁਸ਼ਤ ਜਿਹੜਾ ਹੈਗਾ ਆ ਉਹ ਚੱਲਦਾ ਆ ਰਿਹਾ ਹੈਗਾ ਆ ਜੀ, ਵੀ ਮਤਲਬ ਉਹ ਜ਼ੁਬਾਨ ਲੋਕਾਂ ਦੇ ਵਿੱਚ ਵਿਚਰਦੇ ਸਮਾਜ ਦੇ ਵਿਚ ਵਿਚਰਦੇ ਲੋਕਾਂ ਨੂੰ ਪਤਾ ਸੀਗਾ ਜੀ ਜਿਥੇ ਬਰੀਚ ਆਫ ਪੀਸ ਹੈ 57 ਹੋ ਗਈ ਜੀ ਹਾਂਜੀ ਫਲਾਨੇ ਦੀ 57 ਹੋ ਗਈ 420 ਦਾ ਕੇਸ ਪੈ ਗਿਆ ਜੀ 302 ਦਾ ਕੇਸ ਪੈ ਗਿਆ ਜੀ ਹਾਂਜੀ 304 ਏ ਲੱਗ ਗਈ ਜੀ ਉਹ ਸਾਰਾ ਜਿਹੜਾ ਹੈਗਾ ਏ ਲੋਕਾਂ ਨੂੰ ਜ਼ੁਬਾਨੀ ਯਾਦ ਸੀ ਹੁਣ BNS ਦਾ ਤਾਂ ਵਕੀਲਾਂ ਨੂੰ ਨੀ ਯਾਦ ਹੁੰਦਾ ਹੈ ਜੀ ਉਹ ਫਿਰ ਧਾਰਾ ਜਿਹੜੀਆਂ ਬਣਾਈਆਂ ਪਤਾ ਕਿੱਦਾਂ ਜੀ 105(1), 5(2), 1 ਏਦਾਂ ਕਰਕੇ ਜਿਹੜੀਆਂ ਹੈਗੀਆਂ ਜੀ ਉਹ ਚੇਤੇ ਨੀ ਰਹਿੰਦੀਆਂ ਸਰ
0: ਬਿਲਕੁਲ
3: ਜ਼ੁਬਾਨੀ
0: ਜੀ
3: ਉਹ ਓਹੀ ਸੈਕਸ਼ਨ ਜਿਹੜਾ ਹੈਗਾ ਆ ਤੁਸੀਂ 324 ਸੈਕਸ਼ਨ ਨੂੰ ਦਿੱਤਾ ਆ ਹੈਗਾ ਆ ਜੀ ਤੇ ਓਹੀ ਜਿਹੜਾ ਹੈਗਾ ਆ 326 ਨੂੰ ਦਿੱਤਾ ਆ ਹੈਗਾ ਆ ਓਹਦਾ ਪਾਰਟ ਏ ਜਿਹੜਾ ਆ ਉਹ ਓਹਨੂੰ 324 ਨੂੰ ਬੀ ਜਿਹੜਾ ਹੈਗਾ ਆ ਓਹਨੂੰ ਦਿੱਤਾ ਆ ਜੀ ਉਹ ਕਈ ਵਾਰੀ ਪਤਾ ਹੀ ਨੀ ਲੱਗਦਾ ਕਨਫਿਊਜਨ ਦੇ ਵਿੱਚ ਕਿ ਓਫੈਂਸ ਅਵੇਲੇਬਲ ਆ ਕਿ ਨਾਨ ਅਵੇਲੇਬਲ ਆ ਜੀ ਸੋ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਜਿਹੜਾ ਹੈਗਾ ਆ ਕਾਨੂੰਨ ਦਾ ਬੇੜਾ ਗਰਕ ਕੀਤਾ ਜੀ IPC ਨੂੰ ਤੁਸੀਂ ਓਦਾਂ ਹੀ IPC ਦਾ ਨਾਮ ਬਦਲ ਦਿੰਦੇ ਬਾਕੀ ਸਾਰੀਆਂ ਧਾਰਾ ਅੰਦਰ ਓਹੀ ਰਹਿਣ ਦਿੰਦੇ ਜੀ ਓਹੀ ਰੀਪ੍ਰੋਡਿਊਸ ਕਰਨੀਆਂ ਸੀ ਜੇ ਕੋਈ ਨਵਾਂ ਐਡ ਕਰਨਾ ਸੀ ਤੇ ਕਰ ਲੈਂਦੇ ਜੀ ਬਟ ਸਾਨੂੰ ਨੀ ਸਮਝ ਆਈ ਜੀ ਪਤਾ ਨੀ ਉਹ ਭਾਰਤੀ ਨਿਆਂ ਸਹਾਇਤਾ ਹੈ ਜੀ ਤੇ ਭਾਰਤੀ ਸਾਕਸ਼ਨ ਨਿਯਮ ਉਹ ਪਤਾ ਨੀ ਉਹ ਇੰਡੀਅਨ ਐਵੀਡੈਂਸ ਐਕਟ ਸੀਗਾ ਓਹਨੂੰ ਹਿੰਦੀ ਓਹਦਾ ਤਰਜਮਾ ਕਰ ਦਿੱਤਾ ਹਾਂਜੀ ਸੋ ਇਸ ਕਰਕੇ ਪਤਾ ਨੀ ਸਰਕਾਰ ਇਹ ਜਿਹੜੀ ਹੈਗੀ ਆ ਉਹ ਕੰਮ ਕਰਦੀ ਹੈਗੀ ਜਿਹਦੇ ਵਿੱਚ ਨਾ ਲੋਕਾਂ ਨੂੰ ਨਾ ਆਰੇ ਲਾਈ ਰੱਖਣਾ ਲੋਕਾਂ ਨੂੰ ਮਤਲਬ ਕਨਫਿਊਜ਼ ਕਰਕੇ ਰੱਖਣਾ ਜੀ ਦੁਬਿਧਾ ਚ 24 ਘੰਟੇ ਲਾਈਨਾਂ ਚ ਲਵਾਈ ਰੱਖੋ ਜੀ ਦੁਬਿਧਾ ਚ ਪਾਈ ਰੱਖੋ ਬਸ ਲੋਕੀ ਆਰੇ ਲਾਈ ਰੱਖਣਾ ਜੀ ਬਸ ਹੋਰ ਤਾਂ ਕੁਛ ਨੀ ਜੀ
0: ਬਿਲਕੁਲ ਜੀ ਤੇ ਸੈਣੀ ਸਾਹਿਬ ਪੰਜਾਬ ਯੂਨੀਵਰਸਿਟੀ ਦੀਆਂ ਪਿਛਲੇ ਦਿਨਾਂ ਚ ਚੋਣਾਂ ਹੋਈਆਂ ਸਾਰਾ ਕੁਝ ਹੋਇਆ ਪਰ ਹੁਣ ਉਹਦੇ ਉੱਤੇ ਅੜਿੱਕਾ ਪੈ ਗਿਆ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਯੂਨੀਵਰਸਿਟੀ ਤੇ ਹੋਰਨਾਂ ਨੂੰ ਜਿਹੜਾ ਸੀ ਪੰਜਾਬ ਯੂਨੀਵਰਸਿਟੀ ਕੈਂਪਸ ਜਿਹੜਾ ਸਟੂਡੈਂਟਸ ਕੌਂਸਲ ਦੇ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਜਿਹੜੀ ਸੀ ਪਟੀਸ਼ਨ ਹੈ ਉਹ ਨੋਟਿਸ ਜਾਰੀ ਕਰ ਦਿੱਤਾ ਜੀ ਉਹਦੇ ਉੱਤੇ
3: ਉਹ ਪਰ ਸਰ ਦੇਖੋ ਗੱਲ ਏਦਾਂ ਹੈਗੀ ਇਲੈਕਸ਼ਨ ਕੰਪਟੀਸ਼ਨ ਕੋਈ ਵੀ ਹੁੰਦੀ ਆ ਨੋਟਿਸ ਜਾਰੀ ਹੋ ਜਾਂਦਾ ਹੁੰਦਾ ਉੱਤੇ ਤੁਹਾਡੀ ਗਰਾਊਂਡ ਕੀ ਹੈਗੀ ਆ ਜੀ ਮੈਂ ਉੱਤੇ ਥੋੜਾ ਜਿਹਾ ਕਨਫਿਊਜ਼ਡ ਆ ਸਰ ਉਹ ਇਸ ਕਰਕੇ ਕਿ ਉੱਥੇ ਵਰਡ ਜਿਹੜਾ ਹੈਗਾ ਆ ਹੀ ਸ਼ੁੱਡ ਨੋਟ ਬੀ ਕਨਵਿਕਟਡ ਆ ਲਿਖਿਆ ਆ ਸ਼ਾਇਦ ਵੀ ਉਹ ਬੰਦੇ ਨੂੰ ਸਜ਼ਾ ਨਾ ਹੋਈ ਹੋਵੇ ਜੀ ਕਿ ਹਾਂਜੀ ਕੋਰਟ ਦੇ ਵਿੱਚ ਤੁਹਾਡਾ ਕੇਸ ਆ ਗਿਆ ਜੀ ਤੇ ਕੋਰਟ ਦੇ ਵਿੱਚ ਦੱਸਿਆ ਜਾਂਦਾ ਹੈਗਾ ਕਿ ਤੁਹਾਡੇ ਖਿਲਾਫ਼ ਆ ਚਾਰਜ ਆ
0: ਜੀ
3: ਵੈਦਰ ਯੂ ਪਲੀਡ ਗਿਲਟੀ ਔਰ ਨੋਟ ਔਰ ਜੇ ਤੁਸੀਂ ਉੱਥੇ ਤੁਹਾਡਾ ਜਵਾਬ ਨਹੀਂ ਆਉਂਦਾ ਹੈਗਾ ਤੇ ਦੈਨ ਯੂ ਵਿਲ ਫੇਸ ਦਾ ਟ੍ਰਾਇਲ ਉਹਦਾ ਟ੍ਰਾਇਲ ਅਜੇ ਹੋਣਾ ਆ ਉਹਦੇ ਵਿੱਚ ਪਤਾ ਲੱਗਣਾ ਆ ਕਿ ਬੰਦਾ ਨਿਰਦੋਸ਼ ਆ ਜਾਂ ਦੋਸ਼ੀ ਆ ਜੀ ਸੋ ਇੱਥੇ ਜਿਹੜਾ ਹੈਗਾ ਆ ਚਲੋ ਐਨੀਵੇ ਉਹਨਾਂ ਨੇ ਚੈਲੰਜ ਕੀਤਾ ਆ ਕਿ ਹੋ ਸਕਦਾ ਹੈਗਾ ਆ ਕਿ ਐਫੀਡੈਵਿਟ ਦੇ ਵਿੱਚ ਕੰਸੀਲ ਕੀਤਾ ਹੋਵੇ ਜੀ ਉਹਦੇ ਨਾ ਦੱਸਿਆ ਜਾ ਹੋਵੇ ਜੀ ਤੇ ਜੇ ਇਹ ਦੱਸਿਆ ਆ ਤੇ ਮੇਰੇ ਹਿਸਾਬ ਨਾਲ ਜਿਹੜਾ ਹੈਗਾ ਆ ਫੇਰ ਇਹ ਜਿਹੜੀ ਪਟੀਸ਼ਨ ਸਕਸੀਡ ਨਹੀਂ ਕਰੇਗੀ ਜੀ
0: ਪਰ ਉਹਦੇ ਵਿੱਚ ਕੱਲ ਨੂੰ ਗਿਲਟੀ ਹੋ ਵੀ ਜਾਂਦਾ ਹੈ ਤਾਂ ਫਿਰ ਉਹ ਸਾਰਾ ਕੁਝ ਪ੍ਰੋਸੈਸ ਫਿਰ ਤੋਂ ਦੁਬਾਰਾ ਹੀ ਕਰਾਉਣਾ ਪਏਗਾ ਜੀ
3: ਸਰ ਉਹ ਤਾਂ ਜਿਹੜਾ ਹੈਗਾ ਆ ਫਿਰ ਆਪਣੇ ਆਪ ਡਿਸਕੁਆਲੀਫਿਕੇਸ਼ਨ ਹੋ ਜਾਏਗੀ ਜੀ
0: ਜੀ
3: ਸਰ ਉਹ ਜਿੰਨੀ ਦੇਰ ਤੱਕ ਦੀ ਜਿੰਨੇ ਦੇ ਟਾਈਮ ਦੀਆਂ ਟਰਮ ਦੀ ਚੋਣਾਂ ਆ ਉਹਨੇ ਟਰਮ ਦੇ ਵਿੱਚ ਕਿੱਥੇ ਡਿਸਾਈਡ ਹੋ ਜਾਂਦਾ ਜੀ ਉੱਥੇ ਫਿਰ ਜੇ ਫਸਟ ਟ੍ਰਾਇਲ ਕੋਰਟ ਦੇ ਵਿੱਚ ਜੇ ਇੱਦਾਂ ਹੋ ਜਾਂਦੀ ਆ ਫਿਰ ਉੱਥੇ ਨਾਲ ਸਸਪੈਂਸ਼ਨ ਆਫ ਸੈਂਟੈਂਸ ਦੀ ਐਪਲੀਕੇਸ਼ਨ ਲੱਗ ਜਾਂਦੀ ਆ ਜੀ ਤੇ ਨਾਲ ਅੱਗੇ ਐਪੀਲੇਟ ਕੋਰਟ ਦੇ ਵਿੱਚ ਅਪੀਲ ਹੋ ਜਾਂਦੀ ਆ ਜੀ ਸੋ ਇਸ ਕਰਕੇ ਉਹ ਨਹੀਂ ਤਾਂ ਇੱਦਾਂ ਸਾਡੇ ਲੀਡਰ ਜਿਹੜੇ ਹੈਗੇ ਇਹ ਤਾਂ ਚੋਣਾਂ ਲੜ ਹੀ ਨਾ ਸਕਣ ਜੀ ਸਾਰਿਆਂ ਦੇ ਉੱਤੇ ਤਾਂ ਕੇਸ ਪੈਂਡਿੰਗ ਆ ਜੀ
0: ਬਿਲਕੁਲ ਜੀ
3: ਇੱਥੇ ਤਾਂ ਜਿਹੜਾ ਹੈਗੇ ਆ ਜਿਹਨਾਂ ਨੇ ਚੈਲੰਜ ਕੀਤਾ ਆ ਜੀ ਤੇ ਉਹਨਾਂ ਦੇ ਲੀਡਰਾਂ ਨੂੰ ਵੱਡਿਆਂ ਨੂੰ ਲੀਡਰਾਂ ਨੂੰ ਕਿੱਦਾਂ ਸਜ਼ਾ ਹੋਈ ਗਈ ਆ ਜੀ
0: ਬਿਲਕੁਲ
3: ਸੋ ਇਸ ਕਰਕੇ ਅਮਨ ਅਰੋੜਾ ਨੂੰ ਹੋਇਆ ਆ ਡਾਕਟਰ ਬਲਵੀਰ ਸਿੰਘ ਨੂੰ ਸਜ਼ਾ ਹੋਈ ਆ ਜੀ ਉਹ ਸਾਰਿਆਂ ਨੂੰ ਸਜ਼ਾ ਹੋਈ ਗਈ ਆ ਜੀ ਸੋ ਇਸ ਕਰਕੇ ਜਿਹੜਾ ਆ ਤੇ ਜਦੋਂ ਇਹਨਾਂ ਨੇ ਇਲੈਕਸ਼ਨ ਲੜੀ ਸੀ ਤੇ ਦੋਸ ਕੇਸਿਸ ਵਾਰ ਪੈਂਡਿੰਗ ਉਹ ਪੈਂਡਿੰਗ ਸੀਗੇ ਜੀ ਉਸ ਵੇਲੇ ਤੇ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਹੈਗਾ ਆ ਵੀ ਕਨਵਿਕਸ਼ਨ ਜਿਹੜੀ ਆ ਉਹ ਹੋਈ ਨਾ ਹੋਵੇ ਇਸ ਕਰਕੇ ਐਨੀਵੇ ਦੇਖਦੇ ਹੈਗੇ ਆ ਜੀ ਨੋਟਿਸ ਜਾਰੀ ਹੋ ਗਿਆ ਆ ਤੇ ਆਪਣੇ ਆਪ ਹੀ ਕੇਸ ਚੱਲ ਪਿਆ ਆ ਜੀ ਬਟ ਮੈਨੂੰ ਨਹੀਂ ਲੱਗਦਾ ਹੈਗਾ ਆ ਕਿ ਵੀ ਉਹ ਕਾਮਯਾਬ ਹੋਊਗਾ ਜੀ ਇਹ ਕੰਮ
0: ਬਿਲਕੁਲ
3: ਜੀ ਪਰ ਸਾਹਿਬ
0: ਤੇ ਸੈਣੀ ਸਾਹਿਬ ਬਿਜਲੀ ਦੇ ਕੀ ਹਾਲਾਤ ਨੇ ਜੀ ਵੈਸੇ ਦਾਅਵੇ ਅੱਜ ਕਾਫੀ ਕੀਤੇ ਚਲੋ ਪ੍ਰੈਸ ਕਾਨਫਰੰਸ ਦੇ ਥੋੜਾ ਥੋੜਾ ਉਹਦਾ ਆਪਾਂ ਫਰੋਲਣ ਦੀ ਕੋਸ਼ਿਸ਼ ਕਰਦੇ ਆ ਤੇ ਬਿਜਲੀ ਮਹਿਕਮੇ ਤੋਂ ਕੰਮ ਸ਼ੁਰੂ ਕਰਦੇ ਆ ਕਿ ਹੁਣ ਗੁਰਕਿਰਤ ਕਿਰਪਾਲ ਸਿੰਘ ਉਹਨਾਂ ਦੀ ਜਿਹੜੀ ਹੈ ਨਵੇਂ ਮੁਖੀ ਬਣਾ ਦਿੱਤੇ ਗਏ ਆ ਜਾਂ 200 ਹੋਰ ਵੀ ਅਧਿਕਾਰੀ ਜਿਹੜੇ ਨੇ ਥੱਲੇ ਉਹਨਾਂ ਦੀ ਵੀ ਬਦਲੀ ਜਾਂ ਸਾਰਾ ਚੇਂਜ ਕੀਤਾ ਗਿਆ ਕਿ ਬਿਜਲੀ ਦੇ ਅਸਲ ਕਾਰਨ ਇਹ ਸੀਗੇ ਕਿ ਆਉਂਦੀ ਨਹੀਂ ਹੈ ਕਿ ਭਾਈ ਜਿਹੜੀ ਹੈ ਮੈਨੇਜਮੈਂਟ ਦੇ ਵਿੱਚ ਘਾਟ ਸੀ ਕੋਈ ਜਾਂ ਹੋਰ ਹੀ ਕਿਤੇ ਨਾ ਕਿਤੇ ਘਾਟ ਦਿਖਦੀ ਹੈ ਜੀ।
3: ਪਰ ਏਦਾਂ ਆ ਮੈਂ ਤਾਂ ਇਸ ਚੀਜ਼ ਨੂੰ ਇਸ ਢੰਗ ਨਾਲ ਲੈਣਾ ਹੈਗਾ, ਐਫੀਸ਼ੀਐਂਟ ਤਾਂ ਉਹ ਵੀ ਬਹੁਤ ਸੀਗੇ
0: ਜੀ,
3: ਬਟ ਇਹ ਹੈਗਾ ਕਿ ਕਈਆਂ ਬੰਦਿਆਂ ਨੂੰ ਉਧਾਰ ਮੰਗਣ ਦਾ ਜਿਹੜਾ ਹੈਗਾ ਆ ਵੱਲ ਹੁੰਦਾ ਆ ਜੀ, ਬਿਜਲੀ ਬੋਰਡ ਕੋਲ ਪੈਸੇ ਤਾਂ ਹੈ ਨੇ ਜੀ, ਪੀ ਐਸ ਪੀ ਸੀ ਅਲੱਗ ਪੈਸੇ ਤੋਂ ਤਾਂ ਤੰਗ ਬੈਠੀ ਹੈਗੀ ਜੀ, ਇੰਨੀਆਂ ਫ੍ਰੀ ਬੀਜ ਦੇਣੀਆਂ ਤੇ ਉਹ ਤੋਂ ਬਾਅਦ ਜਿਹੜਾ ਆ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਦੇਣੀਆਂ ਜੀ, ਸਾਰਾ ਕੁਛ ਮੇਨਟੇਨੈਂਸ, ਤੇ ਉਹ ਇਸ ਕਰਕੇ ਕਈਆਂ ਬੰਦਾ ਦਾ ਫੇਸ ਵੈਲਯੂ ਹੁੰਦੀ ਹੈਗੀ ਆ, ਕਈਆਂ ਦੀ ਫੇਸ ਵੈਲਯੂ ਦੇ ਉੱਤੇ ਜਿਹੜਾ ਇਹ ਆ ਵੀ ਕਰਜ਼ਾ ਕੁਰਜ਼ਾ ਮਿਲ ਜਾਂਦਾ ਆ, ਜਾਂ ਸਰਕਾਰ ਦੇ ਯੈਸਮੈਨ ਹੁੰਦੇ ਹੈਗੇ ਆ ਜੀ, ਵੀ ਸਰਕਾਰ ਕਹਿੰਦੀ ਇਧਰੋਂ ਕਰਜ਼ਾ ਚੱਕ ਲਾ ਉਧਰੋਂ ਕਰਜ਼ਾ ਚੱਕ ਲਾ ਤੇ ਅਗਲਾ ਨਾ ਨੀ ਕਰਦਾ ਵੀ ਜਾਇਦਾਦ ਵੇਚ ਦੇ, ਅਗਲਾ ਕਹਿੰਦਾ ਠੀਕ ਹੈ ਜੀ ਵੇਚ ਦਿੰਨੇ ਆ
0: ਜੀ।
3: ਹੋ ਸਕਦਾ ਇਹ ਆ ਕਿ ਪਹਿਲੀ ਇਹ ਤਾਂ ਸਰਕਾਰ ਨੇ ਦੇਖਣਾ ਜੀ ਕਿ ਹਾਂ ਜੀ ਕਿ ਕਿਸ ਤਰੀਕੇ ਨਾਲ ਆਮ ਲੋਕਾਂ ਨੂੰ ਨੀ ਫਰਕ ਪੈਂਦਾ ਜੀ, ਆਮ ਲੋਕ ਕਹਿੰਦੇ ਹੈਗੇ ਸਾਨੂੰ ਤਾਂ ਬਿਜਲੀ ਚਾਹੀਦੀ ਹੈ ਭਰਾ, ਬਿਜਲੀ ਆਉਣੀ ਚਾਹੀਦੀ ਆ
0: ਜੀ,
3: ਤੇ ਉਹ ਦੇਖਦੇ ਹੈਗੇ ਲੈਟਸ ਸੀ ਇਨ ਵਿਚ ਵੇ ਦਾ ਵੇ ਡਬਲੋਜ ਹਾਂਜੀ, ਵੀ ਹਵਾ ਕਿੱਧਰ ਨੂੰ ਚੱਲਦੀ ਹੈਗੀ ਆ, ਤੇ ਜੇ ਤਾਂ ਕੋਈ ਸਪਲਾਈ ਦੇ ਵਿਚ ਸੁਧਾਰ ਹੋ ਜਾਂਦਾ ਆ ਤੇ ਇਹ ਤਾਂ ਵੈਲਕਮਿੰਗ ਸਟੈਪ ਹੋਊਗਾ, ਨਹੀਂ ਤਾਂ ਉਹ ਕਹਿੰਦੇ ਹੁੰਦੇ ਨਾ ਜੀ ਵੀ ਸਾਤਾਂ ਦਾ ਕਿਆ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ,
0: ਹਾਂਜੀ
3: ਬਿਲਕੁਲ ਜੀ
0: ਜੀ,
3: ਤੇ ਉਹ ਇਸ ਕਰਕੇ ਉਹ ਹੁਣ ਜਿਹੜਾ ਆ ਦੇਖਦੇ ਆ ਜੀ, ਪਹਿਲਾਂ ਵੀ ਤਾਂ ਫੀਡਬੈਕ ਜਿਹੜੀ ਆ ਇਹਨਾਂ ਨੂੰ ਮਾਨ ਸਾਹਿਬ ਜਿੱਥੇ ਜਾਂਦੇ ਹੈਗੇ ਸੀ ਕਿੱਦਾਂ ਬਈ ਬਿਜਲੀ ਆਉਂਦੀ ਆ ਰਾਤ ਨੂੰ ਦਿਨੇ ਜਾਂਦੇ ਆ ਨਾ ਟੋਰ ਨਾ ਜਾਂਦੇ ਆ ਹਾਂਜੀ, ਉਹ ਜਦ ਕੇ ਬਿਜਲੀ ਬੋਰਡ ਤਿੰਨ ਤਿੰਨ ਸ਼ਿਫਟਾਂ ਚ ਚਲਾਉਣ ਡਿਆ ਸੀ ਜੀ, ਉਹਨਾਂ ਨੂੰ ਪਤਾ ਹੀ ਨੀ ਜੀ ਫੀਡ, ਪਤਾ ਨੀ ਇਹਨਾਂ ਲੀਡਰਾਂ ਨੂੰ ਫੀਡਬੈਕ ਕੌਣ ਦਿੰਦਾ ਜੀ, ਜਾਂ ਫੀਡਬੈਕ ਸਹੀ ਜਾਂਦੀ ਨੀ ਜੀ ਉੱਪਰ ਤੱਕ,
0: ਬਿਲਕੁਲ
3: ਅਜੇ ਤਾਂ ਮਾਨ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਜੀ ਉਹਦੇ ਨਾਲ ਆਪਣੇ ਡੀ ਜੀ ਪੀ ਨਾਲ
0: ਜੀ, ਬਿਲਕੁਲ
3: ਉਹਨੂੰ ਕਹਿ ਰਹੇ ਸੀ ਡੀ ਜੀ ਪੀ ਨੇ ਪ੍ਰੈਸ ਕਾਨਫਰੰਸ ਦੇ ਵਿਚ ਮਾਨ ਸਾਹਿਬ ਦੱਸ ਰਹੇ ਸੀਗੇ ਕਿ ਜਿਹੜਾ ਸਾਡਾ ਯੁੱਧ ਨਸ਼ਿਆਂ ਵਿਰੁੱਧ ਹੈ ਜੀ, ਇਹ ਮੁਹਿੰਮ ਸਾਡੀ ਆ, ਇਹਨੂੰ ਮਤਲਬ ਹੈਦਰਾਬਾਦ ਦੇ ਵਿਚ ਸਟੱਡੀ ਕੀਤਾ ਗਿਆ, ਤੇ ਬਾਕੀ ਸਟੇਟਾਂ ਨੇ ਇਹ ਗੱਲ ਕਹੀ ਕਿ ਅਸੀਂ ਵੀ ਆਪਣੀਆਂ ਸਟੇਟਾਂ ਦੇ ਵਿਚ ਇਹੋ ਜਿਹੀਆਂ ਮੁਹਿੰਮਾਂ ਚਲਾਉਂਦੇ ਆ, ਹਿਮਾਚਲ ਦੇ ਵਿਚ ਵੀ ਤੇ ਹੋਰ ਜਿਹੜੀਆਂ ਗੈਰ ਬੀਜੇਪੀ ਸਟੇਟਾਂ ਹੈਗੀਆਂ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਵੀ ਹਾਂ ਜੀ ਇਟ ਇਜ਼ ਵੈਰੀ ਇਫੈਕਟਿਵ,
0: ਤੇ
3: ਉਹ ਉਹਨਾਂ ਨੇ ਉਹ ਵੀ ਆ ਜਾਊਗਾ ਜੀ ਜਿੱਦਾਂ ਇਹਨਾਂ ਦੇ ਉਹ ਆਏ ਸੀ ਨਾ ਜੀ ਆਮ ਆਦਮੀ ਜਿਹੜੇ ਹੈਗੇ ਸੀਗੇ ਇਹਨਾਂ ਦੇ, ਇਹਨਾਂ ਦੇ ਜਿਹੜੇ ਇਹਨਾਂ ਨੇ ਸਟੋਰ ਜਿਹਾ ਬਣਾਏ ਸੀਗੇ ਜੀ ਜੀ ਲੈਬੋਰਟਰੀ, ਉਹ ਸਾਰੀਆਂ ਜਿਹੜੀਆਂ ਹੈਗੀਆਂ ਡਿਸਪੈਂਸਰੀ ਜਿਹੜੀਆਂ ਬਣਾਈਆਂ ਆ ਜੀ,
0: ਉਹ
3: ਕਲੀਨਿਕ ਆਮ ਆਦਮੀ ਕਲੀਨਿਕ, ਆਮ ਆਦਮੀ ਕਲੀਨਿਕ ਹਾਂਜੀ, ਅੱਗੇ ਉਹ ਕਹਿੰਦੇ ਸੀ ਅਮੈਰੀਕਾ ਵਾਲੇ ਸਾਡੇ ਕੋਲੋਂ ਪੁੱਛਦੇ ਪਏ ਆ ਜੀ ਵੀ ਇਹ ਤਾਂ ਤੁਸੀਂ ਪ੍ਰਪੋਜ਼ਲ ਹੀ ਬਹੁਤ ਵਧੀਆ ਹੈਗਾ ਆ ਜੀ, ਤੇ ਹੁਣ ਬਾਅਦ ਦੇ ਵਿਚ ਰੌਲਾ ਤਾਂ ਪਿਆ ਨੀ ਕੋਈ, ਜੋਲ ਭੈਣ ਜੀ ਹੁਣੇ ਜੁੜੇ ਹੈਗੇ ਆ, ਉਹਨਾਂ ਨੂੰ ਪੁੱਛਦੇ ਹੈਗੇ ਆ ਵੀ ਇੱਥੇ ਕੋਈ ਟਰੰਪ ਨੇ ਖੋਲਿਆ ਆਮ ਆਦਮੀ ਕਲੀਨਿਕ ਹੈਂਜੀ, ਸ਼ਾਇਦ ਇਹਨਾਂ ਦੇ ਸ਼ਹਿਰ ਚ ਹੋਇਆ ਹੋਵੇ ਜੀ,
0: ਉੱਥੇ ਤਾਂ ਅਗਲਾ ਕਹਿੰਦਾ ਜੇ ਰਹਿਣਾ ਅਮਰੀਕਾ ਚ ਭਾਈ ਇੰਸ਼ੋਰੈਂਸ ਲੈ ਲਓ, ਨਹੀਂ ਤਾਂ ਕੁਛ ਨੀ ਮਿਲਦਾ, ਇੰਸ਼ੋਰੈਂਸ ਨਹੀਂ ਤਾਂ ਕੁਛ ਵੀ ਨੀ ਜੀ,
3: ਸਰ ਝੂਠ ਜਿੰਨਾ ਮਰਜ਼ੀ ਬੋਲ ਲਓ ਜੀ, ਜਿੰਨੀ ਇਹ ਪਾਰਟੀ ਝੂਠ ਬੋਲਦੀ ਆ ਕੋਈ ਨੀ ਬੋਲਦਾ
0: ਜੀ,
3: ਤੁਸੀਂ ਦੇਖੋ ਅੱਜ ਕੇਜਰੀਵਾਲ ਸਾਹਿਬ ਉੱਥੇ ਗਏ ਸੀ ਗੋਆ ਦੇ ਵਿੱਚ,
0: ਹਾਂਜੀ
3: ਉਹ ਹਾਂਜੀ ਉੱਥੇ ਗੋਆ ਦੇ ਵਿੱਚ ਹੈਗੇ ਜੀ, ਤੇ ਗੋਆ ਦੇ ਵਿੱਚ ਜਿਹੜੀ ਆ ਇਹਨਾਂ ਨੇ ਅਲਾਇੰਸ ਕੀਤਾ ਹੈਗਾ ਆ ਜੀ ਉੱਥੇ, ਤੇ ਉੱਥੇ ਜਿਹੜੇ ਆ ਸੁਪਨੇ ਦਿਖਾਲਦੇ, ਕੱਲ ਦੀ ਤਾਂ ਜਿਹੜਾ ਅਲਾਇੰਸ ਦੀ ਗੱਲ ਹੈ ਨਾ ਜੀ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਦੇਖੀ ਹੋਣੀ ਆ ਜੀ, ਉੱਥੇ ਉੱਥੇ ਦੱਸਿਆ ਜਾ ਰਿਹਾ ਹੈਗਾ ਪੰਜਾਬ ਦੀਆਂ ਪ੍ਰਾਪਤੀਆਂ, ਤੇ ਉੱਥੇ ਪੰਜਾਬ ਦੇ ਇਸ਼ਤਿਹਾਰ ਲੱਗ ਰਹੇ ਹੈਗੇ ਆ ਜੀ ਵੀ ਆਹ ਪੰਜਾਬ ਦੇ ਵਿੱਚ ਅਸੀਂ ਆਹ ਜਿਹੜੇ ਕੰਮ ਕਰ ਦਿੱਤੇ ਹੈਗੇ ਆ ਜੀ, ਜਿਹੜੇ ਕੰਮਾਂ ਬਾਰੇ ਇੱਥੇ ਲੋਕੀ ਧਰਨੇ ਲਾ ਰਹੇ ਆ ਉਹ ਤਾਂ ਕਾਗਜ਼ਾਂ ਚ ਕਰ ਚੁੱਕੇ ਆ ਜੀ ਇਹ, ਸੋ ਇਸ ਕਰਕੇ ਇਹਨਾਂ ਨੇ ਇਧਰੋਂ ਜਿਹੜਾ ਹੈਗਾ ਮਾਡਲ ਦਿਖਾਇਆ ਆ ਜਿਹੜਾ ਉਧਰ ਜਾ ਕੇ ਵੇਚ ਦੇਣਾ ਹੈਗਾ ਆ ਜੀ ਇਹਨਾਂ ਨੂੰ ਹੈਗਾ, ਇੱਕ ਸਟੇਟ ਜਾਂਦੇ ਆ ਜਾਂ ਤੇ ਦੂਜੀ ਸਟੇਟ ਸਾਡੇ ਹੱਥ ਚ ਆ ਜਾਏ ਫੇਰ ਕੋਈ ਚੱਕਰ ਨਹੀਂ,
0: ਉੱਥੇ ਕਹਿੰਦੇ ਦੇਖੋ ਕੀ ਹੈ ਕਿ ਭਾਈ ਕਹਿੰਦੇ ਇਹਨਾਂ ਕੋਈ ਵਿਕਲਪ ਹੈ ਨੀ ਗਾ, ਕਹਿੰਦੇ ਅਸੀਂ ਵਿਕਲਪ ਦੇਣ ਦੇ ਲਈ ਅਸੀਂ ਗੱਠਜੋੜ ਕੀਤਾ ਅਸੀਂ ਆਵਾਂਗੇ ਤੁਹਾਡੇ ਵਿਚ, ਪਹਿਲਾਂ ਸੀਗਾ ਕਿ ਕਾਂਗਰਸ ਸੀਗੀ ਜਾਂ ਬੀਜੇਪੀ ਸੀ ਕਹਿੰਦਾ ਆਪਸ ਦੇ ਵਿਚ ਖੇਡੀ ਜਾਂਦੇ ਸੀ, ਜਿੱਦਾਂ ਨੇ ਕਿਹਾ ਪੰਜਾਬ ਦੇ ਵਿਚ ਵੀ ਇਹ ਖੇਡੀ ਜਾਂਦੇ ਸੀ ਆਪਸ ਦੇ ਵਿਚ, ਤੇ ਉਹੀ ਚੀਜ਼ ਜਿਹੜਾ ਹੁਣ ਫਾਰਮੂਲਾ ਉੱਥੇ ਵੀ ਲਾ ਰਹੇ ਨੇ ਜੀ ਇਹ
3: ਬੀਜੇਪੀ ਨੂੰ ਚਾਹੀਦਾ ਹੈਗਾ ਆ ਜਿਹੜੀ ਯਾਤਰਾ ਯੂਤਰਾ ਤੇ ਪੈਸੇ ਖਰਚਣੇ ਓਹਦੇ ਨਾਲੋਂ ਚੁੱਪ ਕਰਕੇ ਪੰਜਾਬ ਤੋਂ ਲੋਕਾਂ ਨੂੰ ਕਹੋ ਵੀ ਭਾਈ ਅਸੀਂ ਆਪਣਾ ਵਰਕਰ ਤੇ ਕੋਈ ਨੀ ਹੈਗਾ ਸਾਡਾ ਵੀ ਅਸੀਂ ਕੋਈ ਵਰਕਰ ਨੀ ਲੈ ਕੇ ਜਾਣਾ ਹੈਗਾ ਜਿਹੜੇ ਬੰਦਿਆਂ ਦੇ ਜਿਹੜੇ ਦੁਖੀ ਹੈਗੇ ਆ ਸਾਰੇ ਭਰ ਕੇ ਲੈ ਜਾਓ ਉੱਥੇ ਗੋਆ ਦੇ ਵਿੱਚ ਜਾ ਕੇ ਦੱਸਣ ਵਾਸਤੇ ਵੀ ਭਾਈ ਗੱਲ ਸੁਣੋ ਆ ਜੋ ਜੋ ਕਹਿੰਦੇ ਹੈਗੇ ਆ ਸਭ ਝੂਠ ਆ ਕਿਤੇ ਐਵੇਂ ਨਾ ਸਾਡੇ ਭੁਲੇਖੇ ਤੁਸੀਂ ਮਾਰੇ ਜਾਇਓ ਸਾਨੂੰ ਵੀ ਇਹ ਵਿਕਲਪ ਹੀ ਦੇਣ ਸਾਨੂੰ ਵੀ ਵਿਕਲਪ ਹੀ ਦੇਣ ਆਏ ਸੀ ਕਹਿੰਦੇ ਸੀ ਅਕਾਲੀ ਤੇ ਕਾਂਗਰਸੀ ਜਿਹੜੇ ਹੈਗੇ ਆ ਆਪਸ ਚ ਰਲੇ ਆ ਹਾਂਜੀ ਤੇ ਇਹਨਾਂ ਦਾ ਤਾਂ ਇੱਕ ਬੰਦ ਹੈਗਾ ਸੀ ਉੱਤਰ ਕਾਟੋ ਮੈਂ ਚੜਾ ਵਾਲਾ ਕੰਮ ਸੀਗਾ ਤੇ ਅਸੀਂ ਉੱਥੇ ਵਿਕਲਪ ਦੇ ਤੌਰ ਤੇ ਆਏ ਸੀ ਅੱਜ ਦੇਖੋ ਹਾਂ ਸਾਢੇ ਚਾਰ ਸਾਲ ਹੋ ਗਏ ਲੋਕਾਂ ਨੂੰ ਵਿਚਾਰਿਆਂ ਨੂੰ ਚੀਕਾਂ ਮਾਰਦਿਆਂ ਨੂੰ ਜੀ ਸਰ ਕੋਈ ਕੰਸਟਰਕਟਿਵ ਕੰਮ ਕੰਪਲੀਟ ਕੀਤਾ ਹੋਵੇ ਤੁਸੀਂ ਕਰਪਸ਼ਨ ਦੇ ਬੇਸ ਤੇ ਆਏ ਵੀ ਕਰਪਸ਼ਨ ਨੂੰ ਅਸੀਂ ਮਤਲਬ ਠੱਲ ਪਾਵਾਂਗੇ ਹਾਂਜੀ ਮਾਈਨਿੰਗ ਦੇ ਉੱਤੇ ਤੁਸੀਂ ਬੋਲ ਕੇ ਆਏ ਸੀ ਕਿੰਨੀ ਮਾਈਨਿੰਗ ਹੁੰਦੀ ਆ ਮਾਈਨਿੰਗ ਵੱਧ ਗਈ ਤੇ ਜਿਹੜਾ ਆ ਟੈਕਸ ਘੱਟ ਗਿਆ ਜੀ ਟੈਕਸ ਕਲੈਕਸ਼ਨ ਘੱਟ ਗਈ ਉਹ ਮਾਈਨਿੰਗ ਦਾ ਪੈਸਾ ਜਿਹੜਾ 20,000 ਕਰੋੜ ਦਾ ਵੀ ਭਾਵਾਂ ਇਹ 30,000 ਕਰੋੜ ਹੀ ਬਣਾਉਂਦੇ ਹੋਣਗੇ ਪਰ ਜਾਂਦਾ ਕਿੱਥੇ ਹੈਗਾ ਸਾਰਿਆਂ ਨੂੰ ਪਤਾ
0: ਜੀ
3: ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਬਾਕੀ ਕੰਮਾਂ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਧਰਨਾ ਨੀ ਹੋਊਗਾ ਜੀ ਕਿਸੇ ਦੇ ਗੱਲ ਚ ਪਰਨਾ ਨੀ ਹੋਊਗਾ ਇੱਥੇ ਤਾਂ ਧਰਨੇ ਸ਼ਹਿਰ ਸ਼ਹਿਰ ਲੱਗ ਗਏ ਆ ਜੀ ਸਟੇਟ ਤਾਂ ਚੱਲ ਹੀ ਨੀ ਰਹੀ ਜੀ ਸਟੇਟ ਤਾਂ ਰੱਬ ਆਸਰੇ ਚੱਲ ਰਹੀ ਆ ਜੀ ਮੈਨੂੰ ਨੀ ਸਮਝ ਆਈ ਪੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਮਾਨ ਸਾਹਿਬ ਕਿਸ ਕੰਮ ਲਈ ਕਰਕੇ ਗਏ ਇੱਕ ਪਾਸੇ ਕਹਿੰਦੇ ਜੀ ਅਸੀਂ ਹੋਮ ਮਿਨਿਸਟਰੀ ਨਾਲ ਬਿਲਕੁਲ ਟਾਚਿਆ ਅਕ੍ਰੋਸ ਦਾ ਪਾਰਟੀ ਲਾਈਨ
0: ਸਾਰੀਆਂ ਏਜੰਸੀਆਂ ਨਾਲ ਵੀ ਦੇ ਨਾਲ
3: ਹਾਂ ਸਾਰੀਆਂ ਏਜੰਸੀਆਂ ਨਾਲ ਟਾਚਿਆ ਤੇ ਇਦਾਂ ਕਰਕੇ ਅਸੀਂ ਉਹ ਪੈਸਾ ਜਿਹੜਾ ਆ ਡਿਸਬਰਸ ਕੇ ਕਰ ਰਹੇ ਹੈਗੇ ਜਿਹੜਾ ਇਨਾਮ ਵਾਲਾ ਪੈਸਾ ਆ DGP ਸਾਹਿਬ ਦੱਸਦੇ ਸੀ ਹਾਂਜੀ ਵੀ ਜੇ ਕੋਈ ਡਰੋਨ ਫੜਾਉਂਦਾ ਹੈਗਾ ਆ ਤੇ 25,000 ਉਹਨੂੰ ਦਿੰਦੇ ਆ ਜੀ ਤੇ ਉਹ ਸਾਰਾ ਜਿਹੜਾ ਸੈਂਟਰ ਦੀਆਂ ਫੋਰਸਿਸ ਨਾਲ ਮਿਲ ਕੇ ਕੰਮ ਕਰਦੇ ਹੈਗੇ 40% ਸਾਡੀ ਪੁਲਿਸ ਫੋਰਸ ਜਿਹੜੀ ਆ ਉਹ ਸੈਂਟਰ ਏਜੰਸੀ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈਗੀ ਆ ਜੀ ਇੰਨੀ ਤੁਹਾਡੀ ਕੋਲੈਬੋਰੇਸ਼ਨ ਹੈਗੀ ਆ ਤੇ ਫੇਰ ਤੁਸੀਂ ਬਾਅਦ ਦੇ ਵਿੱਚ ਉਹਨਾਂ ਦੀ ਇੱਕ ਯਾਦ ਹਾਂਜੀ ਫੇਰ ਤੁਸੀਂ ਜਿਹੜਾ ਹੈਗਾ ਨਾਲ ਹੀ ਇੱਕ ਸਾਈਡ ਤੇ ਤੁਸੀਂ ਉਹ ਸਿਫਤ ਕਰੀ ਜਾਂਦੇ ਹੈਗੇ ਆ ਵੀ ਸਾਡੀ ਕੋਆਰਡੀਨੇਸ਼ਨ ਬਹੁਤ ਵਧੀਆ ਆ ਜੀ ਦੂਜੇ ਪਾਸੇ ਜਿੱਦਾਂ ਹੀ ਆਇਆ ਹੈਗਾ ਜੀ ਵੀ BJP ਦਾ ਵੀ ਇੱਧਰ ਯਾਤਰਾ ਵਾਲੀ ਗੱਲ ਹੈਗੀ ਆ ਤੇ ਨਾਲ ਸਾਰਾ ਤੁਸੀਂ ਓਨਸ ਜਿਹੜਾ ਆ ਉਹਨਾਂ ਤੇ ਸਿੱਟ ਦਿੱਤਾ ਪੁਲਿਸ ਤੁਹਾਡੇ ਹਾਂਜੀ ਪੁਲਿਸ ਤੁਹਾਡੇ ਕੋਲ ਸਾਰਾ ਕੁਛ ਤੁਹਾਡੇ ਕੋਲ ਜੀ ਹਾਂਜੀ ਪਾਵਰ ਤੁਹਾਡੇ ਕੋਲ ਤੇ ਫੇਰ ਤੁਸੀਂ ਜਿਹੜਾ ਆ ਦੂਜੇ ਬੰਦੇ ਨੂੰ ਕਿਤਾ ਅਪੋਜੀਸ਼ਨ ਤੋਂ ਜਿਹੜੀ ਆ ਜਿਹੜੀ ਕੋਈ ਸਟੇਟ ਦੇ ਵਿੱਚ ਇੱਕ ਦੋ MLA ਇੱਕ MLA ਤੋਂ ਇਲਾਵਾ ਉਹਨਾਂ ਦਾ MLA ਕੋਈ ਨੀ ਤੇ ਫੇਰ ਤੁਸੀਂ ਉਸ ਬੰਦੇ ਉਸ ਪਾਰਟੀ ਜਿਹੜੀ ਆ ਉਹ ਤੇ ਤੁਸੀਂ ਦੋਸ਼ ਲਾ ਰਹੇ ਜੀ ਬਾਕੀ ਤਾਂ ਜਿਹੜਾ ਆ ਹੁਣ ਸਟੇਟ ਦੇ ਵਿੱਚ ਅਗਲਿਆਂ ਨੇ ਆਪਣਾ ਆ ਹਰ ਇੱਕ ਪੋਲੀਟੀਕਲ ਪਾਰਟੀ ਨੇ ਕੋਸ਼ਿਸ਼ ਕਰਨੀ ਆ ਜੀ ਕਿ ਆਪੋ ਐਕਸਪੈਂਡ ਕਰੀਏ ਜੀ
0: ਬਿਲਕੁਲ
3: ਬਾਕੀ ਯਾਤਰਾ ਦੇ ਨਾਲ ਨਸ਼ੇ ਨੁਸ਼ੇ ਤਾਂ ਨਹੀਂ ਘੱਟ ਸਕਦੇ ਮੈਂ ਇਹ ਤਾਂ ਇਹ ਮੰਨਦਾ ਜੀ ਯਾਤਰਾ ਦੇ ਨਾਲ
0: ਟ੍ਰੀਟਮੈਂਟ ਕਰ ਦੇਣੀ ਚਾਹੀਦੀ ਜੀ
3: ਪਰ ਇਹ ਕਰਨਾ ਕੀ ਆ ਯਾਤਰਾ ਦੇ ਨਾਲ ਥੋੜਾ ਮਤਲਬ ਨਸ਼ੇ ਦਾ ਹੋਣਾ ਹੈ ਜੀ ਉਹ ਤਾਂ ਜਿਹੜਾ ਆ ਤੁਸੀਂ ਕੋਈ ਜਿਹੜਾ ਕੋਈ ਵੀ ਜਿਹੜਾ ਉਹਨਾਂ ਨੂੰ ਰਸਤਾ ਦੱਸੋਗੇ ਤਾਂ ਹੀ ਆ ਨਾ ਜੀ ਇਸ ਰਸਤੇ ਦੇ ਨਾਲ ਜਿਹੜਾ ਆ ਇਸ ਪ੍ਰੋਬਲਮ ਨੂੰ ਆਪਾਂ ਜਿਹੜਾ ਆ ਉਹ ਰੈਡੀਕੇਟ ਕਰ ਸਕਦੇ ਆ ਬਟ ਏਦਾਂ ਨੀ ਹੋ ਸਕਦਾ ਜੀ
0: ਜਿੱਦਾਂ ਇਹ ਯਾਤਰਾ ਤੇ ਚੱਲ ਪਏ ਜੀ ਕੋਈ ਪਲਾਨ ਹੈਗਾ ਕੋਈ ਵਧੀਆ ਯੋਜਨਾ ਹੈਗੀ ਆ ਤਾਂ ਸਾਨੂੰ ਦੱਸੋ ਕਹਿੰਦੇ ਰੋਲਾ ਪਾਈ ਜਾਂਦੇ ਹੋ ਜੀ
3: ਯੋਜਨਾ ਤਾਂ ਸਾਰੀਆਂ ਕੇਜਰੀਵਾਲ ਸਾਹਿਬ ਕੋਲ ਸੀ ਕਦੀ ਇਹ ਜਿਹੜਾ ਹੈਗਾ ਬਈ ਹਰਿਮੰਦਰ ਸਾਹਿਬ ਲੈ ਗਏ ਦਰਬਾਰ ਸਾਹਿਬ ਚੱਲ ਗਏ ਉੱਥੇ ਜਾ ਕੇ ਬੱਚਿਆਂ ਨੂੰ ਸੌਂ ਖਵਾਉਣ ਲੱਗ ਪਏ ਜੀ ਹੁਣ ਕਹਿੰਦੇ ਸਕੂਲਾਂ ਦੇ ਵਿੱਚ ਜਿਹੜਾ ਇਹ ਜਾ ਕੇ ਤੇ ਉੱਥੇ ਪੋਸਟਰ ਲਾ ਦੇਣੇ ਹੈਗੇ ਆ ਜੀ ਸਾਰੇ ਤੇ ਬੱਚਿਆਂ ਕੋਲ ਐਫੀਡੈਵਿਟ ਲੈਣੇ ਆ ਕਿ ਉਹ ਨਸ਼ਾ ਨੀ ਕਰਦੇ ਜਦਕਿ ਕਾਨੂੰਨ 18 ਸਾਲ ਤੋਂ ਮਤਲਬ ਇਹ ਘੱਟ ਬੰਦੇ ਕੋਲੋਂ ਬੱਚੇ ਕੋਲੋਂ ਮਾਈਨਰ ਹੁੰਦਾ ਆ ਉਹਦੇ ਕੋਲੋਂ ਐਫੀਡੈਵਿਟ ਲਿਆ ਨੀ ਜਾ ਸਕਦਾ ਹਾਂਜੀ ਇਹ ਕਹਿੰਦੇ ਜੀ ਅਸੀਂ ਐਫੀਡੈਵਿਟ ਲੈਣੇ ਆ ਜੀ ਵੀ ਬੱਚਾ ਕੋਈ ਨਸ਼ਾ ਨੀ ਕਰਦਾ ਤੇ ਗੋਡ ਨੋਸ ਕੋਈ ਬੱਚਿਆਂ ਨੂੰ ਵੀ ਚੈੱਕ ਕਰਦੇ ਕਿ ਟੀਚਰਾਂ ਨੂੰ ਵੀ ਚੈੱਕ ਕਰਦੇ ਆ
0: ਜੀ
3: ਤੇ ਇਨਫੈਕਟ ਇਹਨਾਂ ਨੇ ਨਾ ਜੀ ਸਕੂਲਾਂ ਨੂੰ ਟਾਰਗੇਟ ਤਾਂ ਰੱਖਿਆ ਆ ਕਿ ਸਕੂਲ ਦੇ ਵਲੰਟੀਅਰ ਦੇ ਨਾਲ ਨਾਲ ਜਿਹੜੇ ਸਕੂਲ ਦੇ ਬੱਚੇ ਆ ਨਾ ਜੀ ਇਹ ਉਹਨਾਂ ਰਾਹੀਂ ਰਾਜਨੀਤੀ ਕਰਦੇ ਕਦੀ ਉਹਨਾਂ ਨੂੰ ਬੈਗ ਦੇ ਦਿੰਦੇ ਆ ਤੇ ਆਪਣੀ ਪਾਰਟੀ ਦਾ ਸਿੰਬਲ ਲੱਗਿਆ ਹਾਂਜੀ ਉਹ ਬੈਗ ਲੈ ਕੇ ਆਉਣਗੇ ਜੀ ਘਰ ਨੂੰ ਦੇਖਿਆ ਜਾਊ ਵੀ ਝਾੜੂ ਲੱਗਾ ਆ ਨਾਲ ਵਿੱਚ ਹਾਂਜੀ ਉਹ ਝਾੜੂ ਵਾਲਾ ਬੈਗ ਵਿਚਾਰੇ ਲੈ ਕੇ ਆਉਂਦੇ ਸਰ ਆਮ ਆਦਮੀ ਪਾਰਟੀ ਜੀ। ਇਸ ਤਰੀਕੇ ਨਾਲ ਪ੍ਰਚਾਰ ਦੇ ਸਾਧਨ ਬਣਾਏ ਆ ਜੀ ਇਹਨਾਂ ਨੇ ਹਰ ਇੱਕ ਤਰੀਕੇ ਨਾਲ ਵੀ ਪ੍ਰਚਾਰ ਦੇ ਸਿਰ ਤੇ ਪਾਰਟੀ ਆਈ ਆ ਤੇ ਪ੍ਰਚਾਰ ਦੇ ਸਿਰ ਤੇ ਹੀ ਐਗਜ਼ਿਸਟ ਕਰ ਰਹੀ ਆ ਤੇ ਅੱਗੇ ਵੀ ਇਹਨਾਂ ਨੇ ਜਿੱਥੇ ਜਿਹਨੂੰ ਵੀ ਠੱਗਣਾ ਪ੍ਰਚਾਰ ਦੇ ਸਿਰ ਤੇ ਠੱਗਣਾ ਜੀ।
0: ਬਿਲਕੁਲ ਹੈ ਜੀ। ਪਰ ਅੱਜ ਇੱਕ ਗੱਲ ਦੇ ਵਿੱਚ ਜ਼ਰੂਰ ਘਿਰਦੇ ਨਜ਼ਰ ਆਏ ਆ ਜੀ, ਕੱਲ ਨੂੰ ਮਸਲੇ ਭਖ ਜਾਣੇ ਆ ਵੈਸੇ ਸੈਣੀ ਸਾਹਿਬ। ਪਿਛਲੇ ਦਿਨਾਂ ਦੇ ਵਿੱਚ ਤੂਰ ਬੰਜਾਰਾ ਦੇ ਵਿੱਚ ਜੋ ਘਟਨਾ ਵਾਪਰੀ ਹੈ ਗੁਲਜ਼ਾਰ ਸਿੰਘ ਹੋਣਾ ਦੀ, ਤੇ ਉਹ ਮਸਲੇ ਦੇ ਵਿੱਚ ਜੋ ਇਹਨਾਂ ਨੇ ਇਸ਼ਾਰੇ ਦੇ ਨਾਲ ਗੱਲ ਕਹੀ ਆ, ਚਲੋ ਸੀਗਾ ਤਾਂ ਇਸ਼ਾਰਾ ਇਹਨਾਂ ਦਾ ਸਿਆਸੀ ਪਾਰਟੀਆਂ ਦੇ ਵੱਲ ਜਾਂ ਸਿਆਸੀ ਲੀਡਰਾਂ ਦੇ ਉੱਤੇ ਨਿਸ਼ਾਨਾ ਸਾਧਿਆ, ਪਰ ਕਿਤੇ ਨਾ ਕਿਤੇ ਇੱਕ ਵਿਅਕਤੀ ਦੀ ਅਹਿਮੀਅਤ ਕੀ ਹੈ ਸਾਡੇ ਲੀਡਰਾਂ ਦੇ ਲਈ ਜਾਂ ਜਨਤਾ ਦੀ ਅਹਿਮੀਅਤ ਇਹਨਾਂ ਦੀਆਂ ਨਜ਼ਰ

0: ਹਰ ਗੱਲ ਇਹ ਤਾਂ ਹੈਗੀ ਆ, ਆਮ ਜੇ ਮਤਲਬ ਜਿਹੜਾ ਜੇ ਸਿਆਸੀ ਪਾਰਟੀਆਂ ਦੇ ਆਗੂ ਨਾ ਉੱਠਣ ਤੇ ਆਮ ਬੰਦੇ ਦੀ ਤਾਂ ਤੁਸੀਂ ਜਿੱਦਾਂ ਮਰਜ਼ੀ ਕੁੱਟਮਾਰ ਕਰ ਲਓ, ਜਿੱਦਾਂ ਮਰਜ਼ੀ ਉਸ ਬੰਦੇ ਨੂੰ ਉਹਦੀ ਜਾਨ ਚਲ ਜਾਏ, ਏਦਾਂ ਜਿਹੜਾ ਹੈਗਾ ਆ ਆਪੋਜੀਸ਼ਨ ਪਾਰਟੀਆਂ ਦੇ ਏਡਾ ਵੱਡਾ ਮੁੱਦਾ ਉਠਾਉਣ ਦੇ ਬਾਵਜੂਦ ਵੀ ਤੁਸੀਂ ਜਸਟਿਸ ਨਹੀਂ ਕਰ ਰਹੇ, ਇਨਸਾਫ ਨਹੀਂ ਕਰ ਰਹੇ, ਹਾਂਜੀ, ਤਾਂ ਫੇਰ ਤੁਸੀਂ ਜਿਹੜਾ ਹੈਗਾ ਆ ਵੀ ਜੇ ਸਿਆਸੀ ਪਾਰਟੀਆਂ ਵੀ ਪਿੱਛੇ ਹਟ ਜਾਣ ਤੇ ਤੁਸੀਂ ਕੀ ਲੋਕਾਂ ਨੂੰ ਜਸਟਿਸ ਦੇ ਰਹੇ ਆ? ਜਾਂ ਤਾਂ ਤੁਸੀਂ ਜਸਟਿਸ ਦਿੱਤਾ ਹੋਵੇ, ਇਸ ਕਰਕੇ ਅਜੇ ਤੱਕ ਤਾਂ ਤੁਸੀਂ ਜਿਹੜਾ ਆਪਣੇ ਮੰਤਰੀ ਦਾ ਅਸਤੀਫਾ ਨਹੀਂ ਲਿਆ, ਹਾਂਜੀ, ਜੇ ਅਬੈਟਮੈਂਟ ਟੂ ਕਮਿਟ ਸੁਸਾਈਡ ਹੈਗਾ ਆ ਤੇ ਹੂ ਅਬੈਟਡ, ਕਿਹਨੇ ਕੀਤਾ ਜੀ? ਗੱਲ ਤਾਂ ਸ਼ੁਰੂ ਹੋਈ ਹਰਪਾਲ ਚੀਮਾ ਤੋਂ, ਹਾਂਜੀ, ਤੇ ਉਹ ਅਕਿਊਜ਼ਡ ਲਈ ਤੁਸੀਂ ਬਣਾਇਆ ਤੇ ਨਾ ਮਤਲਬ ਜਿਹੜੇ ਤੁਸੀਂ ਐਫ ਆਈ ਆਰ ਵੀ ਜੇ ਲੌਂਚ ਕੀਤੀ ਆ ਤੇ ਉਹ ਵੀ ਚਲੋ ਪੋਲੀਟੀਕਲ ਪਾਰਟੀਆਂ ਦਾ ਪ੍ਰੈਸ਼ਰ ਬਣਿਆ, ਉਹ ਤੋਂ ਬਾਅਦ ਤੁਸੀਂ ਐਫ ਆਈ ਆਰ ਉਹਨਾਂ ਬੰਦਿਆਂ ਤੇ ਕਰ ਲਈ ਜਿਹੜੇ ਦੂਜੇ ਹੈਗੇ ਸੀਗੇ ਤੇ ਇਹਨਾਂ ਤੇ ਨਹੀਂ ਕੀਤੀ ਜੀ। ਫਿਰ ਤੁਸੀਂ ਆਪੋਜੀਸ਼ਨ ਪਾਰਟੀਆਂ ਨੂੰ ਉੱਥੇ ਜਾਣ ਤੋਂ ਰੋਕਣ ਵਾਸਤੇ ਆਪਣੇ ਸਿਆਸੀ ਗੁਰਗੇ ਜਿਹਨਾਂ ਨੂੰ ਆਪਾਂ ਮਤਲਬ ਗੁੰਡਾਜ ਕਹਿੰਦੇ ਆ, ਉਹ ਤੁਸੀਂ ਉੱਥੇ ਭੇਜ ਦਿੱਤੇ ਜੀ। ਉਹਨਾਂ ਨੇ ਪਹਿਲਾਂ ਤਾਂ ਪਿੰਡ ਦੇ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ, ਬਾਅਦ ਦੇ ਵਿੱਚ ਜਿਹੜਾ ਹੈਗਾ ਆਪਣੀ ਆਈਡੈਂਟੀ ਡਿਸਕਲੋਜ਼ ਕਰ ਗਏ, ਇਹ ਕਹਿ ਕੇ ਵੀ ਹਰਪਾਲ ਚੀਮਾ ਜਿੰਦਾਬਾਦ, ਹਾਂਜੀ, ਉਹ ਪਤਾ ਲੱਗ ਗਿਆ ਵੀ ਇਹਨੇ ਭੇਜੇ ਬੰਦੇ ਜੀ ਉਹ।
1: ਬਿਲਕੁਲ ਜੀ, ਨਹੀਂ ਸੁਖਪਾਲ ਸਿੰਘ ਖਹਿਰਾ ਨੂੰ ਤੇ ਪੋਸਟ ਪਾ ਵੀ ਦਿੱਤੀ ਆ 3 ਘੰਟੇ ਪਹਿਲਾਂ ਕਿ ਇੱਕ ਗਰੀਬ ਮਜ਼ਦੂਰ ਗੁਲਜ਼ਾਰ ਸਿੰਘ ਦੀ ਕੋਈ ਵਕਤ ਨਹੀਂ, ਉਸਦਾ ਆਤਮ ਹੱਤਿਆ ਕਰਨਾ ਮਾਮੂਲੀ ਗੱਲ ਹੈ।
0: ਗੱਲ ਤਾਂ ਇਹ ਹੀ ਆ ਨਾ ਜੀ, ਬਾਕੀਆਂ ਨੂੰ ਗਿਲ ਜਾਂ ਦੱਸਦੇ ਹੈਗੇ ਆ ਤੇ ਲਾਸ਼ ਬਦਬੂ ਮਾਰਨ ਲੱਗ ਪੈਂਦੀ ਆ, ਤੇ ਹਾਈ ਇਹੋ ਜਿਹੀਆਂ ਲਫ਼ਜ਼ ਤੁਸੀਂ ਵਰਤਦੇ ਆ ਜਿਹਦੇ ਨਾਲ ਲੋਕ ਦੂਜਿਆਂ ਜਿਹੜੀਆਂ ਗਰੀਬਾਂ ਦੀਆਂ ਫੀਲਿੰਗ ਤਾਂ ਹਰਟ ਹੁੰਦੀਆਂ ਹੀ ਆ ਨਾ ਜੀ, ਕਿ ਉਹ ਬੰਦਾ ਤਾਂ ਤੁਹਾਡੇ ਤੋਂ ਦੁੱਖ ਕੇ ਤੁਹਾਡੇ ਸਿਸਟਮ ਤੋਂ ਦੁਖੀ ਹੋ ਕੇ ਜਿਹੜਾ ਹੈਗਾ ਆ ਪੋਇਜ਼ਨ ਖਾ ਕੇ ਗਿਆ, ਤੁਹਾਡੇ ਲਈ ਤਾਂ ਵੈਸੇ ਹੀ ਡੁੱਬ ਮਾਰਨ ਵਾਲੀ ਗੱਲ ਆ।
1: ਸ਼ੁਰੂਆਤ ਜਦੋਂ ਉਹਨਾਂ ਨੇ ਕੀਤੀ ਆ, ਦੇਖੋ ਕਹਿੰਦੇ ਕਿ ਹਰ ਗੁਰੂ, ਬਹੁਤ ਸਾਰੇ ਪੰਜਾਬ ਦੇ ਵਿੱਚ ਗੁਰੂ ਘਰ ਨੇ, ਲੱਖਾਂ ਗੁਰੂ ਘਰਾਂ ਦੇ ਵਿੱਚ ਸਵੇਰ ਨੂੰ ਸ਼ਾਮ ਨੂੰ ਅਰਦਾਸ ਹੁੰਦੀ ਹੈ, ਪੰਜਾਬ ਸਰਬੱਤ ਦਾ ਭਲਾ ਮੰਗਦਾ ਹੈ, ਤੇ ਉਹਨਾਂ ਨੇ ਇਹ ਚੀਜ਼ ਤੋਂ ਗੱਲਬਾਤ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਦੇਖੋ ਰਾਜਨੀਤੀ ਕਿੱਧਰ ਨੂੰ ਜਾਂ ਹੋਰ ਸਾਰੀਆਂ ਚੀਜ਼ਾਂ ਕਿੱਧਰ ਨੂੰ ਜਾਂਦੀਆਂ ਨੇ। ਪਰ ਕਿਵੇਂ ਦੇਖਦੇ ਹੋ ਸੈਣੀ ਸਾਹਿਬ ਇਹਦੇ ਬਾਰੇ ਕਿ ਕਿਤੇ ਨਾ ਕਿਤੇ ਇਹ ਵੀ ਕਹਿ ਰਹੇ ਨੇ ਕਿ ਇੱਕ ਪਾਸੇ ਤਾਂ ਅਸੀਂ ਮਤਲਬ ਕਿ ਸਰਹੱਦ ਦੇ ਉੱਤੇ ਹਾਂ, ਅਸੀਂ ਘੇਰ ਉਹਨਾਂ ਦੇ ਨਾਲ ਵੀ ਘੁਲ ਰਹੇ ਹਾਂ, ਤੇ ਅੱਜ ਤਾਂ ਇਹ ਵੀ ਮੈਂ ਹੈਰਾਨ ਰਿਹਾ ਕਿ ਪਾਕਿਸਤਾਨ ਨੂੰ ਮਤਲਬ ਕਿ ਕਹਿ ਗਏ ਕਿ ਉਹ ਸਾਡੇ ਮਤਲਬ ਕਿ ਬਥੇਰਾ ਕੁਝ ਕਰਦੇ ਆ, ਹਰ ਵੇਲੇ ਕੋਈ ਨਾ ਕੋਈ ਅੱਗ ਲਾਉਣੀ ਉਹ ਵੀ ਚਾਹੁੰਦੇ ਆ, ਤੇ ਇਹਦੇ ਨਾਲ ਮਤਲਬ ਕਿ ਪਿਆਰ ਮੁਹੱਬਤ ਦਾ ਇੱਕ ਦੂਸਰੇ ਪਾਰੋਂ ਜਿਹੜਾ ਸੀਗਾ ਸੁਨੇਹਾ ਆਉਂਦਾ ਜਾਂ ਇਧਰੋਂ ਉਧਰ ਨੂੰ ਜਾਂਦਾ ਹੈ, ਕਿਤੇ ਸਿਆਸਤ ਇੰਨੀ ਕੁ ਸਿਰ ਨੂੰ ਚੜ ਗਈ ਕਿ ਪੰਜਾਬੀਅਤ ਹੀ ਭੁੱਲ ਗਿਆ ਜੀ।
0: ਪਰ ਸਭ ਤੁਸੀਂ ਦੇਖੋ ਥੋੜੇ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਕੀ ਮੰਗ ਕਰਦੀਆਂ ਸੀ ਕਿ ਸਾਡਾ ਪੰਜਾਬ ਨਾਲ ਜਿਹੜਾ ਪਾਕਿਸਤਾਨ ਨਾਲ ਵਪਾਰ ਖੋਲਣਾ ਚਾਹੀਦਾ, ਉਦੋਂ ਇਹ ਜਿਹੜਾ ਹੈਗਾ ਆ ਆਪ ਕਹਿੰਦੇ ਸੀ ਵੀ ਸਾਡਾ ਮੁੱਖ ਮੰਤਰੀ ਸਾਹਿਬ ਦੇ ਆਪਣੇ ਬਿਆਨ ਹੈਗੇ ਜੀ ਵੀ ਪਾਕਿਸਤਾਨ ਨਾਲ ਜਿਹੜਾ ਹੈਗਾ ਵਪਾਰ ਖੋਲਦੇ ਕਿਉਂ ਨੀ ਗੇ, ਜਾਣ ਬੁੱਝ ਕੇ ਜਿਹੜਾ ਹੈਗਾ ਆ ਇਹਨਾਂ ਨੇ ਬੰਦ ਕੀਤਾ ਆ, ਪੰਜਾਬ ਦੀ ਤਰੱਕੀ ਨੀ ਦੇਖਣਾ ਚਾਹੁੰਦੇ ਜੀ। ਅੱਜ ਤੁਸੀਂ ਆਪ ਜਿਹੜਾ ਹੈਗਾ ਆ ਪਾਕਿਸਤਾਨ ਨੂੰ ਕ੍ਰਿਟੀਸਾਈਜ਼ ਕਰ ਰਹੇ ਹੈਗੇ ਆ, ਔਰ ਹਾਂਜੀ ਇਸ ਚੀਜ਼ ਦਾ ਨਸ਼ਿਆਂ ਦਾ ਦੋਸ਼ ਜਿਹੜਾ ਤੁਸੀਂ ਪਾਕਿਸਤਾਨ ਤੇ ਪਾਉਂਦੇ ਪਏ ਹੈਗੇ ਆ ਕਿਉਂਕਿ ਉਹ ਸ਼ਰਾਰਤ ਕਰਦੇ ਰਹਿੰਦੇ ਹੈਗੇ ਆ, ਜੇ ਉਹ ਸ਼ਰਾਰਤ ਕਰਦੇ ਰਹਿੰਦੇ ਹੈਗੇ ਆ ਤੇ ਬਾਉਂਡਰੀ ਤੁਹਾਡੀ ਵੱਖਰੀ ਉਹਨਾਂ ਦੀ ਵੱਖਰੀ, ਇਹਦਾ ਮਤਲਬ ਤੁਸੀਂ ਨਲਾਇਕ ਹੈਗੇ ਆ ਜਿਹੜੇ ਤੁਹਾਡੇ ਘਰ ਦੇ ਅੰਦਰ ਆ ਕੇ ਕੋਈ ਕਲੇਸ਼ ਕਰਾ ਜਾਂਦਾ।
1: ਬਿਲਕੁਲ ਹਾਂਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਦੀਆਂ ਜਿਹੜੀ ਅੱਜ ਦੀਆਂ ਜਾਂ ਮਤਲਬ ਕੱਲ ਦੀਆਂ 2 ਦਿਨ ਦੀਆਂ ਤਾਂ ਜਿਹੜੀਆਂ ਸਟੇਟਮੈਂਟਾਂ ਸਰ ਇਹਨਾਂ ਦੇ ਆਪਣੇ ਹੀ ਪਿਛਲੇ ਬਿਆਨਾਂ ਦੀਆਂ ਜਿਹੜੀ ਕੰਟਰਾਡਿਕਸ਼ਨ ਆ ਜੀ, ਉਹ ਜਿਹੜਾ ਹੈਗਾ ਪਹਿਲਾਂ ਕੁਛ ਬਿਆਨ ਦਿੰਦੇ ਸੀ ਹੁਣ ਕੁਛ ਦਿੰਦੇ ਸੀ ਜੀ, ਜਦੋਂ ਇਹੋ ਜਿਹੀਆਂ ਗੱਲਾਂ ਸੁਣਦੇ ਹੈਗੇ ਤੇ ਸਾਡੇ ਮੁਕੱਦਰ ਵੀਰ ਹੋਣਾ ਦਾ ਦਿਲ ਟੁੱਟ ਜਾਂਦਾ ਹੈਗਾ, ਉਹ ਕਹਿੰਦੇ ਵੋਟ ਪਾਈ ਤੇ ਪਾਈ ਕਿਉਂ, ਹਾਂਜੀ ਫਿਰ ਸਾਨੂੰ ਸੁਣਨਾ ਹੀ ਸਾਨੂੰ ਸੁਣਨਾ ਮਿਲਦਾ ਜੀ, ਅਸੀਂ ਤਾਂ ਬੜੀ ਆਸ ਨਾ ਪਾਈ ਸੀ ਵੀ ਇਹ ਕੁਛ ਕਰਨਗੇ ਜੀ, ਵੀ ਇਸ ਕਰਕੇ ਵੀ ਪੰਜਾਬ ਦਾ ਹਾਲਾਤ ਸੁਧਾਰਨਗੇ ਜੀ, ਤੇ ਪਰ ਸਾਨੂੰ ਤਾਂ ਲਾਂਭਾ ਆ ਗਿਆ ਨਾ ਜੀ, ਹੁਣ ਇਹ ਨੀ ਸਮਝ ਆਉਂਦੀ ਵੀ ਗਾਂਹ ਵਾਸਤੇ ਕਿਹਨੂੰ ਪਾਈਏ, ਐਵੇਂ ਮੁੜ ਕੇ ਫੇਰ ਲਾਂਭੇ ਚੱਕਦੇ ਰਹਾਂਗੇ
1: ਜੀ। ਤੇ ਸੈਣੀ ਸਾਹਿਬ ਦੂਸਰੇ ਪਾਸੇ ਬੀਜੇਪੀ ਮੱਲਾ ਮਾਰ ਰਹੀ ਹੈ, ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਭੁਪਿੰਦਰ ਸਿੰਘ ਢਿੱਲੋਂ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਕਰਾ ਲਏ ਗਏ, ਤੇ ਆਪਣੇ ਹਰਿਆਣੇ ਵਾਲੇ ਸੈਣੀ ਸਾਹਿਬ ਨੇ, ਤੇ ਦੋ ਕਹਿੰਦੇ ਨੇ ਕਿ ਭਾਈ ਸੁਖਬੀਰ ਸਿੰਘ ਬਾਦਲ ਜਦੋਂ ਮੇਰੀ ਰੀੜ੍ਹ ਦੀ ਹੱਡੀ ਦਾ ਜਦ ਮੈਂ ਬਿਮਾਰ ਸੀ ਮੇਰਾ ਹਾਲ ਚਾਲ ਨਹੀਂ ਪੁੱਛਣ ਆਇਆ, ਤੇ ਮਨਪ੍ਰੀਤ ਬਾਦਲ ਜਿਹੜਾ 3 ਵਾਰੀ ਆ ਗਿਆ ਤੇ ਉਹ ਹੋਕਾ ਜਿਹਾ ਲੈ ਗਏ, ਕਹਿੰਦੇ ਭਾਈ ਹੁਣ ਬੀਜੇਪੀ ਦੇ ਵਿੱਚ ਹੀ ਚੱਲਦੇ ਆ, ਮਨਪ੍ਰੀਤ ਬਾਦਲ ਜਿਹੜਾ ਉਹ ਤਾਂ ਬੀਜੇਪੀ ਚ ਹੈ ਹੀ ਹੈ,

0: ਗੱਲ ਤਾਂ ਹੈਗੀ ਆ ਜੀ,
1: ਜੀ
0: ਭਈ ਠੀਕ ਗੱਲ ਹੈਗੀ ਆ ਭਈ। ਹਾਂ ਜੀ ਭਈ ਤੁਹਾਡੀ ਰੀੜ ਮਤਲਬ ਪੰਜਾਬ ਦਾ, ਪੰਜਾਬ ਵਾਸਤੇ ਨਹੀਂ ਗਏ ਉਹ, ਇਸ ਕਰਕੇ ਗਏ ਹੈਗੇ ਆ ਭਈ ਹਾਲ ਚਾਲ ਦੇ ਸੁਖਬੀਰ ਬਾਦਲ ਨੇ ਆਪਣੀ ਰੀੜ ਦੀ ਹੱਡੀ ਦੇਖਦੇ ਆ, ਪੰਜਾਬ ਦੀ ਰੀੜ ਦੀ ਹੱਡੀ ਬਾਰੇ ਕਿਸੇ ਨੂੰ ਖਿਆਲ
1: ਤੋੜ
0: ਨਹੀਂ ਹੈਗਾ।
1: ਜਿਹੜਾ ਮਰਜ਼ੀ ਆ ਕੇ, ਜਿਹੜਾ ਮਰਜ਼ੀ ਆ ਕੇ ਘਸਾਉਣ ਮਾਰਦਾ ਜੀ, ਪਤਾ ਨਹੀਂ ਲੱਗਦਾ ਜੀ। ਜੀ
0: ਸਰ, ਇਹਨਾਂ ਬਹੁਤ ਛੋਟੀ ਸੋਚ ਹੈਗੀ ਇਹਨਾਂ ਸਿਆਸੀ ਲੀਡਰਾਂ ਦੀ ਸਾਡਿਆਂ ਦੀ
1: ਜੀ।
0: ਜੇ ਅੱਜ ਪੰਜਾਬ ਦੇ ਲੋਕ ਭੁਗਤ ਰਹੇ ਹੈਗੇ ਆ ਤੇ ਡਿਊ ਟੂ ਇਹਨਾਂ ਲੀਡਰਾਂ ਦੀਆਂ, ਇਹਨਾਂ ਮਤਲਬ ਇਹੋ ਜਿਹੀ ਸੋਚ ਕਰਕੇ ਭੁਗਤ ਰਹੇ ਆ ਜੀ।
1: ਜੀ ਬਿਲਕੁਲ,
0: ਮਤਲਬ ਜਿਹੜਾ ਹੈਗਾ ਉਮੀਦ ਤਾਂ ਕੀਤੀ ਜਾਂਦੀ ਸੀ, ਤੁਸੀਂ ਕਹੋ ਵੀ ਹਾਂ ਜੀ ਵੀ ਪੰਜਾਬ ਦੀ ਬਿਹਤਰੀ ਵਾਸਤੇ ਮੈਂ ਸੋਚ ਰਿਹਾ ਹੈਗਾ ਆ ਵੀ ਏਦਾਂ ਕਰਕੇ, ਵੀ ਅਕਾਲੀ ਦਲ ਤਾਂ ਏਦਾਂ ਆ ਵੀ ਅਕਾਲੀ ਦਲ ਜਿਹੜਾ ਆ ਪਾਟਿਆ ਆ ਵੀ, ਤੇ ਬੀਜੇਪੀ ਜਿਹੜੀ ਆ ਵੀ ਜੇ ਸੈਂਟਰ ਦੇ ਵਿੱਚ ਰੂਲ ਕਰਦੀ ਆ ਤੇ ਜੇ ਇੱਥੇ ਵੀ ਉਹਨਾਂ ਦੀ ਸਰਕਾਰ ਆਊਗੀ ਤੇ ਪੰਜਾਬ ਦੀ ਕੁਛ ਬਿਹਤਰੀ ਹੋ ਸਕੂਗੀ।
1: ਜੀ
0: ਮੈਂ ਨੀ ਕਹਿੰਦਾ ਹੈਗਾ ਆ, ਮੈਂ ਤਾਂ ਇਹ ਕਹਿੰਦਾ ਆ ਕਿ ਉਮੀਦ ਕੀਤੀ ਜਾਂਦੀ ਆ ਕਿ ਇੱਕ ਪੋਲੀਟੀਕਲ ਲੀਡਰ ਜਿਹੜਾ ਆ ਉਹ ਇਹ ਬਿਆਨ ਦਊਗਾ ਹਾਂਜੀ, ਬਟ ਪੋਲੀਟੀਕਲ ਲੀਡਰ ਤਾਂ ਇਹ ਕਹਿੰਦਾ ਹੈਗਾ ਵੀ ਮੇਰੀ ਰੀੜ ਦੀ ਹੱਡੀ ਤੋੜਦੀ ਸੀ ਤੇ ਉਹ ਮੇਰੀ ਖਬਰ ਆਉਂਦੀ ਆਇਆ ਤੇ ਮੈਂ ਦੂਜੀ ਪਾਰਟੀ ਜੁਆਇਨ ਕਰ ਲਈ ਜੀ।
1: ਜੀ
0: ਗੁੱਡ, ਬੀਜੇਪੀ ਨੂੰ ਪ੍ਰਾਊਡ ਹੋਣਾ ਚਾਹੀਦਾ ਇਹੋ ਜਿਹੇ ਲੀਡਰਾਂ ਨੂੰ ਲੈ ਕੇ ਜਿਹਨਾਂ ਦੀ ਰੀੜ ਦੀ, ਜਿਹੜਾ ਦੀ ਰੀੜ ਦੀ ਹੱਡੀ ਉਹਨਾਂ ਦਾ ਚਾਚੇ ਦਾ ਮੁੰਡਾ ਨਹੀਂ ਦੇਖਣ ਆਇਆ ਤੇ ਉਹਨਾਂ ਨੇ ਪਾਰਟੀ ਬਦਲ ਲਈ ਜੀ।
1: ਬਿਲਕੁਲ
0: ਐਨੀਵੇ, ਬੀਜੇਪੀ ਨੂੰ ਵੀ ਚਾਹੀਦਾ ਆ ਕਿ ਉਹਨਾਂ ਨੂੰ ਏਮਸ ਦੇ ਵਿੱਚ ਹੀ ਲੈ ਜਾਣ ਜੀ, ਉੱਥੇ ਹੀ ਸਾਰੇ ਜਾਣੇ ਖਬਰ ਲੈਂਦੇ ਰਿਹਾ ਕਰਕੇ, ਤਾਂ ਕਿ
1: ਜਦੋਂ ਅਗਲੇ ਰੀੜ ਦੀ ਹੱਡੀ ਦੇ ਉੱਤੇ ਮੱਕਾ ਮਾਰਨਗੇ ਨਾ ਫਿਰ ਨੀ ਉਹ ਸੂਲ ਹੋਣੀ,
0: ਮਾਹੌਲ ਬਣ ਜਾਂਦਾ ਨਾ ਜੀ, ਮਾਹੌਲ ਬਣ ਜਾਂਦਾ ਹੈਗਾ ਕੀ ਕਰਨਾ ਹੈਗਾ ਤੁਸੀਂ। ਸਾਨੂੰ ਨੀ ਸਮਝ ਆਈ ਹੈਗੀ ਕਿ ਬਹੁਤ ਏਦਾਂ ਦੇ ਬੰਦੇ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਆਪਣਾ ਫਿਊਚਰ ਦੇਖਦੇ ਪਏ ਆ। ਬੀਜੇਪੀ ਦੇ ਵਿੱਚ ਤਾਂ ਵੈਸੇ ਹੀ ਜਿਹੜਾ ਹੈਗਾ ਆ ਕਿਸੇ ਨੂੰ ਪੁੱਛਣਾ ਹੀ ਨੀ, ਤੁਸੀਂ ਦੇਖੀ ਹੋਈ ਜਾਓ।
1: ਦੇਖੋ ਕੈਪਟਨ ਸਾਹਿਬ
0: ਬੈਠੇ ਆ ਨਾ ਇੱਧਰ ਜੋਗੇ ਨਾ ਉੱਧਰ ਜੋਗੇ ਜੀ, ਨਾ ਤੁਸੀਂ ਆਪਣੇ ਵਿਊ ਐਕਸਪ੍ਰੈਸ ਕਰ ਸਕਦੇ ਹੈਗੇ ਜੋ ਆਉਣਾ ਉੱਤੋਂ ਆਉਣਾ ਹੈਗਾ ਜੀ। ਤੁਸੀਂ ਤਾਂ ਆਪਣਾ ਜਿਹੜਾ ਬਿਆਨ ਦਿੱਤਾ ਆ ਇਹ ਅੱਜ ਇਹਨਾਂ ਦਾ ਆਖਰੀ ਬਿਆਨ ਹੈ ਜੀ, ਹੁਣ ਇਸ ਤੋਂ ਅੱਗੇ ਇਹਨਾਂ ਨੇ ਆਪ ਨੀ ਬੋਲ ਸਕਦਾ ਹੈਗਾ, ਜੋ ਕੋਈ ਲਿਖਿਆ ਆ ਜਾਊਗਾ ਤੇ ਬੋਲ ਦੇਣਗੇ ਤੇ ਇਹਨਾਂ ਬਿਲਕੁਲ ਨਹੀਂ।
1: ਬਿਲਕੁਲ ਜੀ
0: ਜੀ ਪਰ
1: ਤੇ ਸੈਂਟ ਸਾਹਿਬ ਆਖਰ ਦੇ ਵਿਚ ਚਲੋ ਨਸ਼ਿਆਂ ਦੀ ਜਿਹੜੀ ਮੁਹਿੰਮ ਜਾਂ ਯਾਤਰਾ ਕੱਢਣੀ ਹੈ, ਬੀਜੇਪੀ ਕਹਿੰਦੀ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਜਾਂ ਲਾਅ ਐਂਡ ਆਰਡਰ ਦੀ ਖਾਤਰ, ਸ਼ਾਇਦ ਅੱਜ ਕਾਨਫਰੰਸ ਵੀ ਕੀਤੀ ਗਈ ਇੱਕ ਪਾਸੇ ਤਾਂ ਉਹ ਸਪਸ਼ਟੀਕਰਨ ਹੈ ਤੇ DGP ਜਿਹੜੇ ਪੰਜਾਬ ਨੇ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਬੀਜੇਪੀ ਦੇ ਪੰਜਾਬ ਵਫਦ ਨੇ ਕਿ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਭਾਈ 18 ਤੋਂ 30 ਸਤੰਬਰ ਤੱਕ ਜੀ।
0: ਠੀਕ ਗੱਲ ਹੈਗੀ ਹੈ ਜੀ, ਸਿਕਿਉਰਿਟੀ ਤੇ ਚਾਹੀਦੀ ਸਿਕਿਉਰਿਟੀ ਲਾ ਕੇ ਕਹਿੰਦਾ ਭਾਵ ਇਹ ਆ ਕਿ ਜਿਹੜੀ ਪਬਲਿਕ ਦੇ ਵਿੱਚ ਜਾ ਕੇ ਮੈਨੂੰ ਨੀ ਪਤਾ ਇਹਨਾਂ ਦਾ ਨਿਸ਼ਾਨਾ ਪਹਿਲਾਂ ਬਸ ਲਿਆਉਣੀ ਜਾਂ ਨਹੀਂ ਲਿਆਉਣੀ ਹੈਗੀ ਕਿ ਸਿਰਫ ਇਹਨਾਂ ਨੇ ਮਾਰਚ ਹੀ ਕੱਢਣਾ ਹੈਗਾ ਸੜਕ ਦੇ ਉੱਤੇ ਆਪਣਾ ਜਿਹੜਾ ਹੈਗਾ ਵੇਟ ਲੂਜ਼ ਕਰਨ ਵਾਸਤੇ ਹੈਗੀ, ਉਸ ਪਬਲਿਕ ਨੂੰ ਤਾਂ ਤੁਸੀਂ ਦੂਰ ਰੱਖਣ ਵਾਸਤੇ ਜਿਹੜਾ ਇਹ ਇਹੋ ਜਿਹੇ ਉਪਰਾਲੇ ਕਰਦੇ ਆ ਚਾਹੀਦਾ ਹੈ ਮਾਨ ਸਾਹਿਬ ਨੂੰ ਵੀ ਸਕਿਓ
1: ਵੋਟਾਂ ਵੀ ਉਹਨਾਂ ਦੀਆਂ ਲੈਣੀਆਂ ਜੀ।
0: ਬਾਨ ਸਾਹਿਬ ਨੂੰ ਚਾਹੀਦਾ ਆ ਵੀ ਪੁਲਿਸ ਦੀ ਸਟਰੈਂਥ ਇੰਨੀ ਕਿ ਇਹਨਾਂ ਨੂੰ ਪ੍ਰੋਵਾਈਡ ਕਰ ਦੇਣ ਤੇ ਲੋਕਾਂ ਨੂੰ ਨਾ ਲਾਗੇ ਨਾ ਲੱਗਣ ਦੇਣ ਹੈਂਜੀ, ਇਹ ਕਹਿਣ ਵੀ ਅਸੀਂ ਲੋਕਾਂ ਨੂੰ ਮਿਲਣਾ ਹੈਗਾ ਆ ਤੇ ਭਾਵਾਂ ਉੱਥੇ ਡਾਂਗ ਵੀ ਭਰਾ ਦੇਣ ਜੀ, ਵੀ ਜਿਹੜਾ ਇਹਨਾਂ ਦੇ ਕੋਲ ਜਾਏ ਇਹ ਸੜਕਾਂ ਦੇ ਉੱਤੇ ਸੁਣੇ, ਇਹ ਸੜਕਾਂ ਦੇ ਉੱਤੇ ਸੁਣੇ ਘੁੰਮਣ ਤੇ ਇਹਨਾਂ ਨੂੰ ਪਤਾ ਲੱਗ ਜਾਏ ਜੀ ਵੀ ਇੱਦਾਂ ਨਹੀਂ ਨਸ਼ੇ ਚੜਾਓਗੇ।
1: ਤੁਸੀਂ ਕਿਉਂ ਪੁੱਟੀਆਂ ਤੇ ਲਾ ਦੇ, ਉਹ ਮੰਨ ਵੀ ਲੈਣੀਆਂ
0: ਆਈਡੀਆ ਤਾਂ ਆਈਡੀਆ ਦਿੱਤਾ ਆ ਜੀ, ਇੱਕ ਆਈਡੀਆ ਜੋ ਬਦਲਦੇ ਆਪ ਕੀ ਦੁਨੀਆਂ ਹੈਂਜੀ, ਉਹਨਾਂ ਨੇ ਯਾਤਰਾ ਕੱਢਣੀ ਹੈਗੀ ਆ ਤੇ ਨਾਲ ਸਿਕਿਉਰਿਟੀ ਮੰਗ ਲਈ ਆ ਜੀ, ਜਾਣੀ ਕਿ ਪਬਲਿਕ ਨੂੰ ਲਾਗੇ ਨਾ ਲੱਗਣ ਦਿਓ, ਆਰਾਮ ਨਾਲ ਚੁੱਪ ਕਰਕੇ ਸੜਕ ਤੇ ਕੱਲੇ ਘੁੰਮ ਘੁੰਮ ਕੇ ਆ ਜਾਣ ਜੀ, ਬਸ ਠੀਕ ਹੈ ਯਾਤਰਾ ਨਿਕਲ ਗਈ
1: ਹਾਂਜੀ ਜੀ
0: ਪਰ ਸਾਹਿਬ ਠੀਕ ਹੈ ਸਰ,
1: ਥੈਂਕ ਯੂ ਜੀ,
0: ਮੇਰਾ ਖਿਆਲ ਹੋ ਗਈ ਆ ਜੀ ਖਬਰਾਂ, ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ,
1: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ
1: ਜੀ। ਦੋਸਤੋ ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਨਾਲ ਹਾਸਾ ਮਜ਼ੂਕਾ ਵੀ ਕਰ ਜਾਂਦੇ ਨੇ ਜੀ, ਤੇ ਆਪਣੇ ਸਰਾਮ ਸਾਹਿਬ ਨੇ ਲਿਖਿਆ ਵੀ ਸੀਗਾ ਜੀ ਬਹੁਤ ਵਧੀਆ, ਕਹਿੰਦੇ ਗੱਲਬਾਤ ਕਰਦੇ ਆ ਸੈਣੀ ਸਾਹਿਬ ਤੇ ਬਹੁਤ ਨੌਲੇਜ ਰੱਖਦੇ ਆ, ਤੇ ਇਸੇ ਤਰ੍ਹਾਂ ਇੱਕ ਦੂਸਰੇ ਨੂੰ ਸਤਿ ਸ੍ਰੀ ਅਕਾਲ ਜਾਂ ਪਿਆਰ ਮੁਹੱਬਤ ਸਾਂਝੀ ਕਰ ਰਹੇ ਆ ਸਾਰੇ ਦੋਸਤ ਹੀ, ਤੇ ਮੁਕੱਦਰ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਆ ਸਭ ਦੋਸਤਾਂ ਨੂੰ, ਦਵਿੰਦਰ ਭਾਰਤ ਜੀ UAE ਤੋਂ, ਤੇ ਇਸੇ ਤਰ੍ਹਾਂ ਜਲੂਰ ਸਿੰਘ ਬਾਈ ਜੀ ਜੁੜੇ ਹੋਏ ਆ। ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਆ ਦੋਸਤੋ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 449 4769 ਸਟੂਡੀਓ ਦਾ ਨੰਬਰ ਹੈ, ਅਗਲੀ ਲਾਈਨ ਦੇ ਉੱਤੇ ਮੁਹੰਮਦ ਜੀ ਜੁੜ ਗਏ ਨੇ, ਹਰਵਿੰਦਰ ਜੋਹਲ ਭੈਣ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਰਾਜਨ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਮਾਨ ਸਿੰਘ ਸੈਣੀ ਸਾਹਿਬ, ਸਿਕੰਦਰ ਸਿੰਘ ਔਜਲਾ ਸਾਹਿਬ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਜੀ। ਤੇ ਲਓ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਮੁਹੰਮਦ ਜੀ ਦੇ ਨਾਲ, ਕੀ ਗੱਲਬਾਤ ਕਰਦੇ ਆ ਲੈ ਕੇ ਆਏ ਨੇ ਤੇ ਅੱਗੇ ਵੱਧਦੇ ਆ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਜੀ ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ, ਚੀਜ਼ੇ ਵਾਸਤੇ ਰਹੋ ਤੇ ਮਾਨ ਮਤੀ ਸਰੋਤੇ ਜਿਹੜੇ ਹੈਗੇ ਭੈਣ ਭਰਾ ਸਵਾਗਤ ਰੇਡੀਓ ਦੁਆਬਾ ਤੇ ਤਸ਼ਰੀ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੂ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
2: ਤੇ ਜੀ ਗੱਲਬਾਤ ਚੱਲ ਰਹੀ ਸੀ ਆਪਣਾ ਰਾਜਨ ਸੈਣੀ ਸਾਹਿਬ ਜਿਹੜਾ ਹੈਗਾ ਤੇ ਤੁਸੀਂ ਕਹਿ ਰਹੇ ਸੀ ਤਬਾਦਲਾ ਖਿਆਲ
1: ਜੀ,
2: ਤੇ ਬਿਲਕੁਲ ਖਬਰਾਂ ਦੇ ਬਾਰੇ ਚ ਵੀ ਖਬਰਾਂ ਵੀ ਸੁਣੀਆਂ, ਬਿਲਕੁਲ ਇਸੇ ਤਰ੍ਹਾਂ ਹੀ ਆ। ਬੜੇ ਜਦੋਂ ਤਬਾਦਲਾ ਖਿਆਲ ਹੁੰਦਾ ਕਿੰਨੀਆਂ ਗੱਲਾਂ ਹੁਣ ਸਾਹਮਣੇ ਆਉਂਦੀਆਂ ਹੈਗੀਆਂ ਹਨਾ,
1: ਤੇ
2: ਸੂਰਤੇ ਹਾਲ ਵੀ ਜਿਹੜੀ ਹੈਗੀ ਆ ਉਹਦਾ ਪਤਾ ਲੱਗਦਾ।
1: ਬਿਲਕੁਲ
2: ਇਹ ਹੈ ਤਾਂ ਇਸੇ ਤਰ੍ਹਾਂ ਹੀ ਆ, ਜਿਹੜੀ ਹੈਗੀ ਆ ਹੁਣ ਜਿਸ ਹਿਸਾਬ ਦੇ ਨਾਲ ਸੂਰਤੇ ਹਾਲ ਬਣਦੀ ਜਾ ਰਹੀ ਆ ਔਰ ਬਣੀ ਹੋਈ ਆ
1: ਜੀ,
2: ਹੈ ਤੇ ਲਾਜ਼ਮ ਜਿਹੜਾ ਹੈਗਾ ਕਹਿੰਦੇ ਨਾ ਗੱਲ ਦੇ ਨਾਲ ਹੱਲ ਜਿਹੜਾ ਹੈਗਾ ਲੱਭ ਜਾਂਦਾ, ਲੇਕਿਨ ਫਿਰ ਵੀ ਪ੍ਰੈਕਟੀਕਲੀ ਹੈ ਨਾ
1: ਜੀ,
2: ਆਪਾਂ ਨਿਰਾ ਹੁਣ ਓਰਲੀ ਕਹਿ ਦਈਏ ਵੀ ਓਰਲੀ ਜਿਹੜਾ ਹੈਗਾ ਜੇ ਇੰਪਲੀਮੈਂਟੇਸ਼ਨ ਨਾ ਕੀਤੀ ਸੀ ਹਨਾ
1: ਜੀ,
2: ਫਿਰ ਤਾਂ ਉਹ ਤਾਂ ਵਿੱਚ ਵਿੱਚ ਚੱਲ ਰਹੀ ਆ ਰਹਿ ਜਾਂਦਾ ਕੰਮ, ਜਿਹੜਾ ਗਲਤ ਇੰਪਲੀਮੈਂਟੇਸ਼ਨ ਦੀ ਹੈ ਨਾ ਪ੍ਰੈਕਟੀਕਲੀ ਹੈ।
1: ਬਿਲਕੁਲ
2: ਹਾਂ, ਤੇ ਉਹਨੂੰ ਉਹ ਜਿਹੜਾ ਹੈਗਾ ਲਾਗੂ ਵੀ ਕੀਤਾ ਜਾਵੇ। ਬਾਕੀ ਜਿਹੜਾ ਹੈਗਾ ਗੱਲਾਂ ਬਾਤਾਂ ਸੁਣੀਆਂ ਆ, ਹਾਲਾਤ ਜਿਹੜੇ ਹੈਗੇ ਆ ਜਾਂ ਸੂਰਤੇ ਹਾਲ ਹੈ ਇਸ ਵੇਲੇ ਮੌਜੂਦਾ ਜਿਹੜਾ ਹੈਗਾ ਪੰਜਾਬ ਵੀ ਆ, ਵੈਸੇ ਤਾਂ ਪੂਰੇ ਵਰਲਡ ਦੇ ਵਿੱਚ ਜਿਹੜੀ ਹੈਗੀ ਆ ਹਲਚਲ ਮੱਚੀ ਹੋਈ ਆ, ਲੇਕਿਨ ਖਾਸ ਕਰ ਚਲੋ ਆਪਾਂ ਪੰਜਾਬ ਦੇ ਨਾਲ ਜਿਹੜਾ ਹੈਗਾ ਹੈ ਲਿੰਕ ਆ ਭਾਈ, ਸੱਤ ਸਮੁੰਦਰ ਪਾਰ ਵੀ ਬੈਠੇ ਆ ਪਰ ਲਿੰਕ ਤਾਂ ਹੈ ਨਾ ਸਾਡਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੇ ਦਰਦ ਹੁੰਦਾ ਆ
1: ਜੀ,
2: ਦਰਦ ਜਿਹੜਾ ਹੈਗਾ ਹੁੰਦਾ ਜਦੋਂ ਕੁਛ ਉੱਥੇ ਹੁੰਦਾ ਆ ਜਾਂ ਕੁਛ ਜਿਹੜਾ ਹੈਗਾ ਜਿਹੜਾ ਹੈਗਾ ਮਾਕੂਲ ਜਿਹੜਾ ਹੈਗਾ ਹੁੰਦਾ ਤੇ ਜਾਂ ਜਿਹੜਾ ਹੈਗਾ ਸਹੀ ਨਹੀਂ ਹੁੰਦਾ ਤੇ ਬੜਾ ਦੁੱਖ ਵੀ ਪ੍ਰਗਟ ਹੁੰਦਾ ਪਰ ਅਫਸੋਸ ਵੀ ਹੁੰਦਾ
1: ਜੀ। ਬਿਲਕੁਲ
2: ਯਾਰ, ਉਹ ਕਿਹੜੀ ਸੰਨ ਆਉਣੀ ਹੈਗੀ ਆ ਜਾਂ ਉਹ ਕਿਹੜੀ ਜਿਹੜਾ ਹੈਗਾ 2070 ਆਉਣਾ ਹੈ ਜਾਂ ਜਿਹੜਾ ਹੈਗਾ 50 ਆਉਣਾ, ਕਦੋਂ ਆਉਣਾ ਜਿਹੜਾ ਹੈਗਾ
1: ਉਹ
2: ਜਦੋਂ ਵੀ ਜਿਹੜਾ ਹੈਗਾ ਸਭ ਕੁਛ ਨਾਰਮਲ ਹੋਊਗਾ।
1: ਬਿਲਕੁਲ,
2: ਲੇਕਿਨ ਇਹ ਤਾਂ ਹੁਣ ਮੌਜੂਦਾ ਜਿਹੜੇ ਹੈਗੇ ਆ ਅੱਗੇ ਰਹਿਨੁਮਾ ਹੈਗੇ ਆ ਇਹਨਾਂ ਨੂੰ ਚਾਹੀਦਾ ਹੈਗਾ ਵੀ ਭਾਈ ਜਿਹੜਾ ਹੈਗਾ ਐਕਸ਼ਨ ਇਜ਼ ਬੈਟਰ ਦੈਨ ਵਰਡਸ।
1: ਬਿਲਕੁਲ
2: ਹੈਗਾ, ਐਕਸ਼ਨ ਇਜ਼ ਬੈਟਰ ਦੈਨ ਵਰਡਸ। ਹੁਣ ਜੇ ਮੇਰੀਆਂ ਗੱਲਾਂ ਕਰ ਲੈਣੀ, ਰਾਜਨੀਤੀ ਫਿਰ ਕਿਸ ਚੀਜ਼ ਦਾ ਨਾਂ? ਰਾਜਨੀਤੀ ਇਸੇ ਚੀਜ਼ ਦਾ ਨਾਂ ਹੀ ਆ ਨਾ, ਜੋ ਕਹਿਣਾ ਉਹ ਕਰਨਾ ਨੀ,
1: ਕਰਨਾ ਨੀ,
2: ਜੋ ਕਹਿਣਾ ਆ ਉਹ ਤਾਂ ਕਰਨਾ ਨੀ ਗਾ, ਜੋ ਕਰਨਾ ਉਹ ਕਹਿਣਾ ਨੀ।
1: ਬਿਲਕੁਲ,
2: ਇਹਦੇ ਨਾਲ ਹੀ ਰਾਜਨੀਤੀ ਆ, ਹੋਰ ਕੀ ਹੈਗਾ
1: ਜੀ।
2: ਪਰ ਨਹੀਂ, ਵਿੱਚ ਕੁਛ ਜਿਹੜਾ ਹੈਗਾ ਸਿਆਸਤ ਦੇ ਵਿੱਚ ਰਿਆਦਤ ਵੀ ਹੋਣੀ ਚਾਹੀਦੀ।
1: ਬਿਲਕੁਲ
2: ਹੋਣੀ ਚਾਹੀਦੀ ਆ, ਸਿਆਸਤ ਦੇ ਵਿੱਚ ਰਿਆਦਤ ਵੀ ਹੋਣੀ ਚਾਹੀਦੀ ਆ
1: ਜੀ।
2: ਹੁਣ ਜਿਹੜੀਆਂ ਹੈਗੀਆਂ ਪਿੱਛੇ ਬਾਦਸ਼ਾਹੀਆਂ ਗੁਜਰੀਆਂ ਹੈਗੀਆਂ, ਹਜ਼ਰਤ ਸੁਲੇਮਾਨ ਹੋਇਆ ਉਹਨਾਂ ਦੇ, ਉਹਨਾਂ ਨੇ ਜਿਹੜਾ ਹੈਗਾ ਕਹਿਣ ਦਾ ਮਤਲਬ ਕੀਤੀ ਆ, ਹਕੂਮਤ ਕੀਤੀ ਆ
1: ਜੀ,
2: ਤੇ ਉਹਨਾਂ ਦਾ ਜਿਹੜਾ ਹੈਗਾ ਨਾਮ ਵੀ ਹੈਗਾ ਆ ਇਸ ਹੁਣ ਤੱਕ ਜਿਹੜਾ ਹੈਗਾ ਰਹਿੰਦੀ ਦੁਨੀਆਂ ਤੱਕ ਰਹੂਗਾ ਵੀ। ਪਰ ਜਿਹੜੇ ਵੀ ਹੋਏ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਜਾਂ ਗੁਰੂ ਗੋਬਿੰਦ ਸਿੰਘ ਜੀ ਵੀ ਹੋਏ
1: ਜੀ,
2: ਇਹ ਜੀ ਤੇ ਉਹਨਾਂ ਨੇ ਹਕੂਮਤਾਂ ਨੀ ਕੀਤੀਆਂ, ਹਕੂਮਤਾਂ ਤਾਂ ਉਹਨਾਂ ਨੇ ਵੀ ਕੀਤੀਆਂ, ਪਰ ਜਿਹੜਾ ਹੈਗਾ ਕਹਿਣ ਦਾ ਮਤਲਬ ਉਹ ਆਪਣੇ ਦੌਰ ਦੇ ਵਿੱਚ ਕਰ ਗਏ, ਆਪਣਾ ਰੋਲ ਅਦਾ ਕਰ ਗਏ ਤੇ
1: ਅਸੀਂ ਵੀ ਕਰ ਦਿੱਤੇ,
2: ਉਹ ਤਾਂ ਕਰ ਗਿਆ, ਉਹ ਦੇ ਆਰ ਰਿਸਪੋਂਸੀਬਲ ਫਾਰ ਦੇਅਰ ਸੈਲਫ
1: ਜੀ। ਬਿਲਕੁਲ,
2: ਤੇ ਅਸੀਂ ਵੀ ਆਰ ਰਿਸਪੋਂਸੀਬਲ ਫਾਰ ਆਵਰ ਸੈਲਫ
1: ਜੀ,
2: ਅਸੀਂ ਜੋ ਕਰਦੇ ਹਾਂ ਕੱਲ ਨੂੰ ਪਕੜ ਤਾਂ ਸਾਡੀ ਉਸ ਹਿਸਾਬ ਨਾਲ ਹੋਣੀ ਨਾ।
1: ਬਿਲਕੁਲ,
2: ਇਸ ਕਰਕੇ ਸਾਨੂੰ ਜਿਹੜਾ ਹੈਗਾ ਗਫਲਤ ਦੇ ਵਿੱਚ ਨਹੀਂ ਰਹਿਣਾ ਚਾਹੀਦਾ, ਕੋਈ ਨੀ ਜੀ ਕੱਲ ਨੂੰ ਕਰ ਲਾਂਗੇ, ਪਰਸੋਂ ਨੂੰ ਕਰ ਲਾਂਗੇ। ਗਫਲਤ, ਇਹ ਗਫਲਤ ਅੱਲਾ ਦੀ ਕਸਮ ਜਿਹੜਾ ਹੈਗਾ ਬੜੀ ਡੇਂਜਰਸ ਹੈਗੀ ਆ, ਜੋ ਕਹਿੰਦੇ ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ।
1: ਬਿਲਕੁਲ,
2: ਕਲਮੇ ਪਰਲੇ ਹੋਏਗੀ ਬਹੁਰੇ ਕਰੇਗਾ ਕੰਮ
1: ਜੀ,
2: ਤੂੰ ਕਹਿੰਦਾ ਮੈਂ ਕੱਲ ਨੂੰ ਕਰ ਲੈਣਾ, ਜਿਹੜਾ ਕੱਲ ਨੂੰ ਕਰਨਾ ਅੱਜ ਕਰ ਕੰਮ, ਜਿਹੜਾ ਅੱਜ ਕਰਨਾ ਹੁਣੇ ਹੀ ਕਰ ਲੈ, ਜਿਹੜਾ ਭਰਾਵਾ ਜਿਹੜਾ ਹੈਗਾ ਮੌਤ ਹੋ ਗਈ ਤੇ ਬਾਅਦ ਦੇ ਵਿੱਚ ਕਦੋਂ ਕਰਨਾ।
1: ਬਿਲਕੁਲ ਜੀ,
2: ਤੇ ਇਹ ਚੀਜ਼ਾਂ ਹੈਗੀਆਂ, ਇਹ ਸੋਚਣਾ ਚਾਹੀਦਾ, ਇਹ ਕਦੀ ਨੀ ਗਫਲਤ ਜਿਹੜੀ।
1: ਮੈਂ ਇਹ ਸੋਚ ਰਿਹਾ ਸੀ, ਚਲੋ ਤੁਸੀਂ ਕਾਫੀ ਜਾਣਦੇ ਹੋ ਮੁਸਲਿਮ ਭਾਈਚਾਰੇ ਦੇ ਨਾਲ ਵਾਹ ਵਾਸਤਾ ਰੱਖਦੇ ਹੋ, ਜਿਵੇਂ ਕਿ ਸੈਣੀ ਸਾਹਿਬ ਵੀ ਗੱਲ ਕਰਕੇ ਗਏ ਨੇ, 3 ਤਲਾਕ ਦਾ ਮੁੱਦਾ ਜਿਹੜਾ ਹੈ ਉਹ ਲਾਅ ਬਦਲ ਰਹੇ ਨੇ ਜਾਂ ਸਿਵਲ ਕੋਡ ਆ ਰਿਹਾ ਇੰਡੀਆ ਦੇ ਵਿੱਚ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜਾਂ ਭਾਈਚਾਰਾ ਕੀ ਸੋਚਦਾ ਇਹਦੇ ਬਾਰੇ?
2: ਆਪਣਾ ਵੀਰ ਭੁਪਿੰਦਰ ਜੀ, ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹੈਗਾ
1: ਜੀ।
2: ਤੇ ਗੱਲ ਇਸ ਤਰ੍ਹਾਂ ਹੈਗੀ ਆ, ਇਹ ਤਾਂ ਆਲਰੇਡੀ ਜਿਹੜਾ ਹੈਗਾ ਬਣ ਚੁੱਕਾ ਹੈਗਾ ਸਾਰਾ ਕੁਛ, ਹੁਣ ਉਹਦੇ ਵਿੱਚ ਜਿਹੜਾ ਹੈਗਾ ਹੋਰ ਕਿਹਨੇ ਬਣਾਉਣਾ ਹੈਗਾ? ਆਲਰੇਡੀ ਇਹਦੇ ਕਿਤਾਬਾਂ 4 ਕਿਤਾਬਾਂ ਆ
1: ਜੀ,
2: ਹੈ ਜ਼ਬੂਰ ਆ, ਤੌਰਾਤ ਆ, ਅੰਜੀਲ ਆ ਔਰ ਕੁਰਾਨ ਹੈ
1: ਜੀ।
2: ਇਹ 4 ਕਿਤਾਬਾਂ ਦੇ ਵਿੱਚ ਆਇਆ ਜਿਹੜਾ ਹੈਗਾ, ਇਹ ਆਇਆ ਆ ਚੁੱਕਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ। ਹੁਣ ਜੇ ਕਹੀਏ ਵੀ ਮੈਂ ਇਹ ਚ ਅਮੈਂਡਮੈਂਟ ਕਰਨੀ ਆ ਜਾਂ ਫਲਾਨਾ ਕਰਨੀ ਆ, ਧਮਕਾਨੀ ਚੀਜ਼ ਕਰਨੀ ਆ, ਉਹ ਚ ਗੁੰਜਾਇਸ਼ ਹੀ ਹੈ ਨੀ
1: ਜੀ।
2: ਗੁੰਜਾਇਸ਼ ਹੀ ਹੈ ਨੀ ਵੀ ਜਿਹੜਾ ਹੈਗਾ ਕੋਈ ਦੂਸਰਾ ਜਿਹੜਾ ਹੈਗਾ ਉਹਦੇ ਚ ਅਮੈਂਡਮੈਂਟ ਕਰ ਲੂਗਾ ਜਾਂ ਹਾਂ ਉਹ ਆਪਣੀਆਂ ਮਾਨਾਈਆਂ ਕਰਨੀਆਂ ਹੈਗੀਆਂ ਤੇ ਉਹ ਗੱਲ ਅਲੱਗ ਹੈਗੀਆਂ
1: ਵੀ
2: ਚਲੋ ਆਪਣੇ ਕਾਨੂੰਨ ਬਣਾਈਏ ਜੇਬ ਚੋਂ ਕੱਢ ਕੇ
1: ਜੀ
2: ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੀ ਜਿਹੜੇ ਜਿਹੜੇ ਕਾਨੂੰਨ ਅਸਮਾਨੀ ਬਣ ਚੁੱਕੇ ਹੈਗੇ ਨਾ ਇੱਕ ਤਾਂ ਜ਼ਮੀਨੀ ਹੈਗੇ ਆ ਜ਼ਮੀਨੀ ਥੱਲੇ ਤੁਸੀਂ ਜੋ ਮਰਜ਼ੀ ਕਰੀ ਜਾਓ
1: ਹੁਣ
2: ਜਿਹੜਾ ਹੈਗਾ ਜਿਹੜਾ ਹੈਗਾ ਅਕਾਲ ਪੁਰਖ ਕਹਿੰਦਾ ਵੀ ਐਵੇਂ ਕਰੋ ਅਸੀਂ ਕਹਿੰਦੇ ਚਲੋ ਨਹੀਂ ਜੀ ਐਵੇਂ ਕਰਾਂਗੇ ਪਰ ਕੁਛ ਪਲੱਸ ਕਰ ਲੈਂਦੇ ਐਵੇਂ ਕਰਾਂਗੇ ਉਹ ਗੱਲ ਬਣ ਜੂਗੀ ਐਵੇਂ ਨਹੀਂ ਹੁੰਦਾ ਜਿਹੜਾ ਅਸਮਾਨੀ ਕਾਨੂੰਨ ਬਣ ਚੁੱਕੇ ਆ ਜਾਂ ਅਸਮਾਨੀ ਜਿਹੜਾ ਹੈਗਾ ਕਾਨੂੰਨ ਜਿਹੜਾ ਹੈਗਾ ਉਹ ਕਿਤਾਬਾਂ ਉਤਰੀਆਂ ਹੈਗੀਆਂ ਉਹਦੇ ਵਿੱਚ ਆ ਚੁੱਕਾ ਹੈਗਾ ਆਲਰੇਡੀ ਜਿਹੜਾ ਹੈਗਾ ਬਾਕੀ ਜਿਹੜੀ ਗੱਲ ਕਹਿੰਦੇ ਤਿੰਨ ਤਲਾਕ ਵਾਲੀ ਉਹਦਾ ਜਿਹੜਾ ਹੈਗਾ ਇਹ ਤਿੰਨ ਤਲਾਕ ਇਸਲਾਮ ਦੇ ਵਿੱਚ ਆ
1: ਜੀ
2: ਹਿੰਦੂ ਹਿੰਦੂ ਹਿੰਦੂ ਹਿੰਦੂਇਜ਼ਮ ਦੇ ਵਿੱਚ ਹੈਗੇ ਤਿੰਨ
1: ਤਲਾਕ
2: ਇਹਨਾਂ ਦੀ ਕਿਤਾਬ ਹੀ ਲੈ ਆਓ
1: ਮੈਨੂੰ
2: ਦਿਖਾ ਦਿਓ ਕਿ ਉਸ ਕਿਤਾਬ ਦੇ ਵਿੱਚ ਲਿਖਿਆ ਵੀ ਤਿੰਨ ਤਲਾਕ ਇੱਥੇ ਜਿਹੜੇ ਹੈਗੇ
1: ਜੀ
2: ਨਹੀਂ ਹੈ ਸਹੀ ਹੈ ਨਾ ਤੇ ਹੁਣ ਜੇ ਇੱਕ ਜਿਹੜਾ ਹੈਗਾ ਜੇ ਹਿੰਦੂ ਜਿਹੜਾ ਹੈਗਾ ਹਿੰਦੂਇਜ਼ਮ ਦਾ ਅਸਰ ਕਰਦਾ ਜਾਂ ਸੁਪਰੀਮ ਲੀਡਰ ਹੈ ਉਹ ਕਹੇ ਨਹੀਂ ਜੀ ਐਵੇਂ ਨੀ ਐਵੇਂ ਹੁੰਦਾ ਤੇ ਐਵੇਂ ਹੋ ਸਕਦਾ ਇਸਲਾਮ ਹੈ ਇਸਲਾਮ ਤੋਂ ਵੈਸੇ ਹੀ ਸੈਪਰੇਟ ਹੈਗਾ
1: ਬਿਲਕੁਲ
2: ਵੱਖਰਾ ਹੈਗਾ
1: ਜੀ
2: ਹੈ ਕਿ ਨਹੀਂ ਤੇ ਇਹ ਗੱਲ ਨੀ ਬਣਦੀ ਇਹ ਤਾਂ ਐਵੇਂ ਜੇਬ ਚੋਂ ਕੱਢੀਆਂ ਗੱਲਾਂ ਲਓ ਜੀ ਅਸੀਂ ਕਾਨੂੰਨ ਨਵਾਂ ਬਣਾ ਲਓ ਤੁਸੀਂ ਬਣਾਈ ਹੋ ਜਿਵੇਂ ਮਰਜ਼ੀ
1: ਬਿਲਕੁਲ
2: ਉਹ ਐਕਸੈਪਟੇਬਲ ਹੀ ਹੈਗਾ ਗੱਲ ਹੀ ਨੀ ਬਣਦੀ
1: ਜੀ
2: ਤੇ ਇਹ ਚੀਜ਼ਾਂ ਹੈਗੀਆਂ ਇਹ ਵੱਖਰੀ ਲਾਈਨ ਹੈ ਇਸਲਾਮ ਜਿਹੜੀ ਹੈਗੀ ਆ ਉਹ ਵੱਖਰੀ ਲਾਈਨ ਹੈ ਹਿੰਦੂਇਜ਼ਮ ਅਲੱਗ ਹੈਗਾ ਕ੍ਰਿਸਚੀਅਨਿਟੀ ਜਿਹੜੀ ਹੈਗੀ ਉਹ ਅਲੱਗ ਆ
1: ਬਿਲਕੁਲ
2: ਤੇ ਆਪਣਾ ਸਿੱਖਇਜ਼ਮ ਜਿਹੜਾ ਹੈਗਾ ਸਿੱਖਇਜ਼ਮ ਦਾ ਵੀ ਜਿਹੜਾ ਹੈਗਾ ਭਾਈ ਉਹਨਾਂ ਦੇ ਕਾਨੂੰਨ ਹੈਗੇ
1: ਬਿਲਕੁਲ
2: ਬੀਜੇਪੀ ਇਹਨਾਂ ਦੇ ਨਹੀਂ ਹੈ ਉਹਨਾਂ ਦੇ ਵੀ ਤਾਂ ਇੱਕ ਹਿਸਟਰੀ ਹੈਗੀ
1: ਬਿਲਕੁਲ ਉਹਨਾਂ ਦੀ ਮਰਿਆਦਾ ਆਪਣੀ ਵੱਖਰੀ ਹੈ ਜੀ ਬਿਲਕੁਲ
2: ਤੇ ਜੇ ਉਹਨਾਂ ਦੇ ਵਿੱਚ ਆਪਾਂ ਕਵਾਂਗੇ ਪਲੱਸ ਮਾਈਨਸ ਕਰ ਲਈਏ ਤਾਂ ਉਹ ਦੂਸਰਾ ਆਣ ਕੇ ਕਵੇ ਲਓ
1: ਜੀ
2: ਪਲੱਸ ਮਾਈਨਸ ਉਹ ਕੋਈ ਗੱਲ ਬਣ ਜੇ
1: ਬਿਲਕੁਲ
2: ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਓ ਤੁਸੀਂ ਜਿਹੜਾ ਹੈਗਾ
1: ਜੀ ਬਿਲਕੁਲ
2: ਹਰ ਇੱਕ ਦਾ ਆਪਣਾ ਅਲੱਗ ਅਲੱਗ
1: ਹੈਗਾ ਅਲੱਗ ਹੈ ਜੀ ਬਿਲਕੁਲ
2: ਤੇ ਬਾਕੀ ਤਿੰਨ ਤਲਾਕ ਜਿਹੜੇ ਹੈਗੇ ਆ ਤਿੰਨ ਤਲਾਕ ਜਿਹੜੇ ਮੈਂ ਚਲੋ ਕੁਰਾਨ ਦੇ ਹਿਸਾਬ ਨਾਲ ਜਿੰਨਾ ਨੌਲੇਜ ਆ
1: ਜੀ
2: ਪੜਿਆ ਵੀ ਹੈਗਾ ਤਿੰਨ ਤਲਾਕ ਜਿਹੜੇ ਹੈਗੇ ਆ ਇਹ ਨੀਗਾ ਹੁੰਦਾ ਵੀ ਜ਼ੁਬਾਨ ਚੋਂ ਤੁਸੀਂ ਜਿਵੇਂ ਰਾਜਨ ਸੈਣੀ ਸਾਹਿਬ ਕਹਿ ਰਹੇ ਸੀ ਚਲੋ ਉਹ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਕਿਹਾ ਹੈਗਾ
1: ਜੀ
2: ਪਰ ਮੈਂ ਜਿਹੜਾ ਹੈਗਾ ਇਸਲਾਮ ਦੀ ਜਿਹੜਾ ਹੈਗਾ ਕਾਇਦੇ ਕਾਨੂੰਨ ਦੇ ਮੁਤਾਬਕ ਗੱਲ ਕਰਦਾ ਹੈਗਾ ਇਸਲਾਮ ਦਾ ਜੋ ਆਇਨ ਹੈਗਾ ਉਹਦੇ ਮੁਤਾਬਕ ਗੱਲ ਕਰਦਾ ਹੈਗਾ ਵੀ ਉਹਦੇ ਵਿੱਚ ਇਹ ਨੀ ਹੁੰਦਾ ਜ਼ੁਬਾਨ ਚ ਹੁਣ ਤੁਸੀਂ ਤਿੰਨ ਵਜੇ ਲਓ ਜੀ
1: ਤਲਾਕ ਤਲਾਕ ਤਲਾਕ ਜਿੱਦਾਂ ਪ੍ਰੋਗਰਾਮਾਂ ਚ ਜਾਂ ਸੀਰੀਅਲ ਦੇ ਵਿੱਚ ਹੁੰਦਾ ਓਦਾਂ ਨੀ ਗਾ ਜੀ ਬਿਲਕੁਲ
2: ਨਹੀਂ ਨਹੀਂ ਨਹੀਂ ਇਹ ਇਹ ਗੱਲ ਨਹੀਂ
1: ਜੀ
2: ਤਿੰਨ ਤਲਾਕ ਦਾ ਮਤਲਬ ਉਹਦੇ ਵਿੱਚ ਮਿਆਦ ਹੈਗੀ ਆ
1: ਜੀ
2: ਉਹਦੇ ਵਿੱਚ ਕੁਛ ਡਿਸਟੈਂਸ ਹੈਗੀ ਆ ਜਿਵੇਂ ਹੁਣ ਤੁਸੀਂ ਗੱਲ ਨਹੀਂ ਬਣਦੀ ਪਈ ਮੀਆਂ ਬੀਬੀ ਆ ਮੀਆਂ ਬੀਬੀ ਦੇ ਵਿੱਚ ਨਹੀਂ ਗੱਲ ਬਣਦੀ ਪਈ ਚਲੋ ਕਲਾ ਕਲੇਸ਼ ਕਹਿ ਲਓ ਜਾਂ ਜਿਹੜਾ ਹੈਗਾ ਲੈ ਵੀ ਕੁਛ ਜਿਹੜਾ ਹੈਗਾ ਤਕਰਾਰ ਹੋ ਗਿਆ
1: ਜੀ
2: ਤੇ ਉਹ ਜਿਹੜਾ ਹੈਗਾ ਲਓ ਜੀ ਮੈਂ ਤੈਨੂੰ ਮੈਂ ਜਿਹੜਾ ਹੈਗਾ ਤਲਾਕ ਲਈ ਆ ਤੇ
1: ਜੀ
2: ਉਹ ਤਲਾਕ ਨਹੀਂ ਹੋਇਆ ਜੇ ਇੱਕ ਵਾਰੀ ਕਹਿਤਾ ਨਾ ਤਾਂ ਤਲਾਕ ਨਹੀਂ ਆ
1: ਜੀ
2: ਹਾਂ ਉਹਦੇ ਵਿੱਚ ਇੱਕ ਅਰਸਾ ਹੈਗਾ ਆ ਫਿਰ ਉਸ ਅਰਸੇ ਦੇ ਵਿੱਚ ਤੁਸੀਂ ਇੱਕ ਮਹੀਨਾ ਆ
1: ਜੀ
2: ਜੇ ਤੁਸੀਂ ਉਸ ਅਰਸੇ ਦੇ ਵਿੱਚ ਜਿਹੜਾ ਹੈਗਾ ਤੁਹਾਡੀ ਜਿਹੜੀ ਅਣਬਣ ਹੈਗੀ ਆ ਉਹ
1: ਸੁਲਝ ਜਾਂਦਾ ਮਸਲਾ ਜੀ
2: ਸੁਲਝ ਜਾਂਦਾ ਮਤਲਬ ਵੀ ਚਲੋ ਬੈਠ ਕੇ ਜਿਹੜਾ ਹੈਗਾ ਆਪਾਂ ਜਿਹੜਾ ਹੈਗਾ ਹੱਲ ਕਰ ਲੈਂਦੇ ਹਨਾ
1: ਜੀ
2: ਤੇ ਮੀਆਂ ਬੀਬੀ ਸਹਿਮਤ ਹੋ ਜਾਂਦੇ ਤੋਂ
1: ਕੋਈ
2: ਨਹੀਂ ਨੋ ਪ੍ਰੋਬਲਮ ਮੋਸਟ ਵੈਲਕਮ
1: ਜੀ
2: ਤੇ ਜੇ ਇੱਕ ਮਹੀਨਾ ਗੁਜ਼ਰ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਤੁਸੀਂ ਫਿਰ ਦੁਬਾਰਾ ਉਸੇ ਗੱਲ ਤੇ ਫਿਰ ਆ ਸਕਦੇ ਆ ਵੀ ਕਹਿ ਸਕਦੇ ਆ ਗੱਲ ਤਾਂ ਕਿਸੇ ਪਾਸੇ ਲੱਗਦੀ ਨੀ
1: ਵਾਰਨਿੰਗ ਦਿੰਦਾ ਮੈਂ ਤੈਨੂੰ
2: ਜੀ ਲੈ ਵੀ ਮੈਨੂੰ ਵੀ ਕੋਈ ਆਸ ਉਮੀਦ ਨਹੀਂ ਲੱਗਦੀ ਪਈ ਬੀਵੀ ਜਿਹੜੀ ਹੈਗੀ ਆ ਪੱਲਾ
1: ਕਰਾਉਂਦੀ
2: ਪਈ ਤੇ ਮੁਸ਼ਕਲ ਹੀ ਆ ਕੰਮ ਲੱਗਦਾ
1: ਫਿਰ
2: ਵੀ ਉਹ ਫਿਰ ਵੀ ਦੂਜੀ ਵਾਰੀ ਜੇ ਤੁਸੀਂ ਤਲਾਕ ਕਹਿੰਦੇ ਤਾਂ ਤਲਾਕ ਫਿਰ ਵੀ ਨਹੀਂ
1: ਜੀ ਉਹ ਵਾਰਨਿੰਗ ਹੋ ਗਈ ਜੀ ਮਤਲਬ ਕਿ ਬਿਲਕੁਲ
2: ਹਾਂ ਹਾਂ ਸਿਗਨਲ ਅੱਗੇ ਆ ਰਿਹਾ ਪਹਿਲੋਂ ਵਨ ਟਾਈਮ ਹੋ ਗਿਆ ਸੈਕਿੰਡ ਟਾਈਮ ਹੋ ਗਿਆ
1: ਜੀ
2: ਫਿਰ ਉਸ ਤੋਂ ਲਾਸਟ ਜਿਹੜਾ ਤੀਸਰਾ ਤਲਾਕ ਜਿਹੜਾ ਉਹ ਤੀਸਰੇ ਮਹੀਨੇ ਦੇ ਵਿੱਚ ਜਾ ਕੇ ਹੈਗਾ
1: ਜੀ
2: ਇਹ ਨਹੀਂ ਕਹਿੰਦਾ ਇੱਕ ਸੈਕਿੰਡ ਜੇ ਦੇ ਵਿੱਚ ਤੁਸੀਂ ਤਿੰਨ ਸਾਲ ਐਵੇਂ ਨੀ ਹੁੰਦਾ ਇਹ ਤਾਂ ਐਵੇਂ ਜੇਬ ਚੋਂ ਕੱਢੀਆਂ ਗੱਲਾਂ ਜਿਹੜੇ ਮੈਂ ਕਹਿੰਦਾ ਜਿਹੜੇ ਐਵੇਂ ਕਹਿੰਦੇ ਹੋ ਗਿਆ ਤਾਂ ਉਹਨਾਂ ਨੂੰ ਕੋਈ ਨਹੀਂ ਵੀ ਮਾਲੂਮਾਤ ਉਹ ਪਤਾ ਨੀ ਕਿੱਥੋਂ ਉਹਨਾਂ ਨੇ ਗੱਲਾਂ ਕੱਢ ਕੇ
1: ਲਿਆਉਂਦੀਆਂ
2: ਤੇ ਇਹ ਚੀਜ਼ਾਂ ਹੈਗੀਆਂ ਉਹਦਾ ਅਰਸਾ ਆ ਤੇ ਤੀਸਰਾ ਮਹੀਨੇ ਦੇ ਵਿੱਚ ਜਾ ਕੇ ਫਿਰ ਵੀ ਜਿਹੜਾ ਤੁਹਾਡੇ ਵਿੱਚ ਕੋਈ ਜਿਹੜੀ ਅਣਬਣ ਹੀ ਰਹਿੰਦੀ ਆ ਫੈਸਲਾ ਨਾ ਹੋ ਸਕਿਆ ਤੇ ਫਾਸਲਾ ਹੋ
1: ਜਾਏਗਾ
2: ਫੈਸਲਾ ਨਾ ਹੋ ਸਕਿਆ ਤੇ ਫਾਸਲਾ ਹੋ ਜਾਏਗਾ ਫਿਰ ਫਾਸਲਾ ਤਾਂ ਹੈ ਹੀ ਆ
1: ਬਿਲਕੁਲ
2: ਇਹ ਚੀਜ਼ਾਂ ਹੈਗੀਆਂ ਫਿਰ ਜਦੋਂ ਨਹੀਂ ਫੈਸਲਾ ਹੁੰਦਾ ਤੇ ਫਿਰ ਫਾਸਲਾ ਹੀ ਹੁੰਦਾ ਹੁੰਦਾ ਆ
1: ਹੋਰ
2: ਕੁਛ ਨੀ ਹੁੰਦਾ ਹੁੰਦਾ ਤੇ ਉਹ ਜਿਹੜਾ ਫਿਰ ਫਾਸਲਾ ਜਦੋਂ ਹੁੰਦਾ ਆ ਤਾਂ ਫਿਰ ਉਹ ਤੀਸਰਾ ਤਲਾਕ ਆ ਤੁਸੀਂ ਕਹਿੰਦੇ ਵੀ ਹੁਣ ਤਾਂ ਹੱਦੀ ਹੋ ਗਈ ਆ ਸਿਰੋਂ ਪਾਣੀ ਟੱਪ ਗਿਆ ਹੈਗਾ ਤੇ ਜਾਂ ਤੈਨੂੰ ਤਲਾਕ ਦਿੱਤਾ ਹੈਗਾ ਤਾਂ ਫਿਰ ਉਹਦੇ ਵਿੱਚ ਜਿਹੜਾ ਹੈਗਾ ਉਹ ਐਕਸੈਪਟੇਬਲ ਹੁੰਦਾ ਅਸਮਾਨੀ ਕਿਤਾਬ ਦੇ ਮੁਤਾਬਕ
1: ਕਾਗਜ਼ੀ ਕਾਰਵਾਈ ਸ਼ੁਰੂ ਹੋ ਜਾਂਦੀ ਫਿਰ ਜੀ
2: ਹਾਂ ਕਾਗਜ਼ੀ ਕਾਰਵਾਈ ਵੀ ਤੁਸੀਂ ਫਿਰ ਉਹਨਾਂ ਦੀ ਜਿਹੜੇ ਜਿਹੜੀ ਅਦਾਲਤ ਹੈ ਇਸਲਾਮਿਕ
1: ਪੰਚਾਇਤ ਆ ਜਾਂ ਕੁਝ ਵੀ ਲੱਗ ਕਬੀਲਾ ਹੈ ਜੀ
2: ਦਾਰੁਲ ਕਦਾ ਹਾਂ ਸਾਡੇ ਹਿੱਸੇਦਾਰ ਉਹ ਕਦਾ ਕਹਿ ਦਿੰਦੇ ਹੈਗੇ
1: ਜੀ,
2: ਤੇ ਉਹ ਜਿਹੜਾ ਹੈਗਾ ਸਲਾਮੀ ਕੋਰਟ ਜਿਹੜੀ ਹੈਗੀ ਆ, ਫਿਰ ਉਹ ਵੀ ਸਲਾਮੀ ਕੋਰਟ, ਇਹ ਦੂਸਰੀ ਕੋਰਟ ਨਹੀਂ ਮਿਲਿਆ ਵੀ ਜਿਹੜਾ ਹੈਗਾ ਜਾਂ ਹਿੰਦੂਇਜ਼ਮ ਜਾਂ ਦੂਸਰੇ ਦੇ ਵਿੱਚੋਂ ਜਾ ਕੇ ਤੁਸੀਂ
1: ਬਿਲਕੁਲ
2: ਇਸਲਾਮਿਕ ਕੋਰਟ, ਕਿਉਂਕਿ ਉਹਦੇ ਵਿੱਚ ਲਿਖਿਆ ਆ। ਤੇ ਉਹ ਫਿਰ ਉਹ ਕਾਨੂੰਨ ਪਾਸ ਕਰੇ ਕਿ ਜਬ ਇਹਨਾਂ ਦੀ ਕਿਸੇ ਪਾਸੇ ਗੱਲ ਨਹੀਂ ਲੱਗੀ ਤਾਂ ਹੁਣ ਇਹ ਜਿਹੜਾ ਹੈਗਾ ਸਿਰੋਂ ਪਾਣੀ ਟੱਪ ਗਿਆ ਤੇ ਹੁਣ ਇਹ ਅਲੱਗ ਹੋ ਜਾਣ ਚ ਹੀ ਫਾਇਦਾ
1: ਜੀ।
2: ਤੇ ਬੰਦਾ ਵੀ ਇਹ ਸੋਚ ਲਵੇ ਪੀਲੇ ਵੀ ਇਹ ਹੁਣ ਸਿਰੋਂ ਪਾਣੀ ਟੱਪਿਆ ਤੇ ਹੁਣ ਜਿਹੜਾ ਹੈਗਾ ਨਾ ਕੀ ਕਹਿੰਦੇ ਹੁੰਦੇ ਆ ਵੀ ਸੁੜਾ ਸਫਾਈ ਦੇ ਨਾਲ ਹੀ ਦੂਰ ਹੋ ਜਾਓ ਤੇ ਚੰਗਾ ਹੈਗਾ ਹਨਾ,
1: ਤੇ
2: ਐਵੇਂ ਜਿਹੜਾ ਉਹਨੂੰ ਵੀ ਪਰੇਸ਼ਾਨ ਕਰਨਾ ਆਪ ਵੀ ਪਰੇਸ਼ਾਨ ਹੋਣਾ, ਤੇ ਤੀਸਰਾ ਜਿਹੜਾ ਤਲਾਕ ਆ ਉਹ ਐਕਸੈਪਟੇਬਲ ਹੁੰਦਾ ਤੇ ਕੋਰਟ ਜਿਹੜਾ ਕਾਜ਼ੀ ਜਿਹੜਾ ਹੈਗਾ ਉਹ ਇਸ ਚੀਜ਼ ਦਾ ਜਿਹੜਾ ਫਾਈਨਲਾਈਜ਼ ਕਰਦਾ,
1: ਡਿਸੀਜਨ
2: ਦੇ ਦਿੰਦਾ ਹੈਗਾ
1: ਬਿਲਕੁਲ
2: ਤਮਾਮ ਸਬੂਤਾਂ ਔਰ ਗਵਾਹਾਂ ਨੂੰ ਮੱਦੇ ਨਜ਼ਰ ਰੱਖ ਕੇ
1: ਜੀ
2: ਹਨਾ, ਤੇ ਫਿਰ ਜਿਹੜਾ ਹੈਗਾ ਉਹ ਕਹਿੰਦੇ ਹੈਗੇ ਵੀ ਠੀਕ ਹੈ ਖਲਾਸ, ਉਹ ਫਿਰ ਦੂਰ ਹੋ ਜਾਂਦੇ ਹੈਗੇ ਆ
1: ਜੀ,
2: ਫਿਰ ਫੈਸਲਾ ਨਾ ਹੋ ਸਕਿਆ ਤਾਂ ਫਾਸਲਾ ਹੋ ਜਾਏਗਾ, ਫਿਰ ਫੈਸਲਾ ਤਾਂ ਹੋ ਗਿਆ, ਫਿਰ ਫਾਸਲਾ ਜਿਹੜਾ ਫਾਸਲਾ ਵੀ ਹੋ ਗਿਆ ਤੇ ਫੈਸਲਾ ਵੀ ਹੋ ਗਿਆ
1: ਬਿਲਕੁਲ
2: ਹੈਗੀਆਂ
1: ਜੀ।
2: ਤੇ ਇਹ ਜਿਹੜਾ ਹੈਗਾ ਆਪਣਾ ਵੀਰ ਭੁਪਿੰਦਰ ਜੀ,
1: ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕੀਤੇ ਤੁਸੀਂ ਜੀ,
2: ਥੈਂਕ ਯੂ ਸੋ ਮਚ। ਜਿਹੜੀ ਚੀਜ਼ ਦਾ ਪਤਾ ਕਿਉਂਕਿ ਮੈਂ ਹੁਣ ਇਹਨਾਂ ਦੇ ਵਿੱਚ ਹੀ ਰਹਿਣਾ, ਮੈਨੂੰ
1: ਬਿਲਕੁਲ ਹੈ ਜੀ
2: ਇਹਨਾਂ ਦਾ ਪਤਾ, ਉਹ ਆਪਾਂ ਦੱਸ ਦਿਆ
1: ਜੀ,
2: ਜਿਹੜੀ ਚੀਜ਼ ਦਾ ਪਤਾ ਨਹੀਂ ਉਹ ਵੱਲਾ ਹੂ ਆਲਮ ਮੈਂ ਕਹਿ ਦਿੰਦਾ ਹੁੰਦਾ,
1: ਬਿਲਕੁਲ
2: ਵੱਲਾਹੂ ਆਲਮ ਦਾ ਮਤਲਬ ਹੁੰਦਾ ਵੀ ਬਈ ਮੈਨੂੰ ਨਹੀਂ ਪਤਾ,
1: ਮੈਨੂੰ ਨਹੀਂ
2: ਪਤਾ
1: ਬਿਲਕੁਲ ਹੈ। ਤੇ ਕੀ ਸਾਂਝਾ ਕਰਨਾ ਚਾਹੋਗੇ ਅੱਜ? ਹਾਂਜੀ
2: ਥੋੜਾ ਜਿਹਾ ਰੂਹਦਾਰੀ ਕਰ ਲਈਏ,
1: ਆਜੋ ਆਉਣ ਦਿਓ
2: ਜੀ, ਸੂਫੀ ਕਲਾਮ ਥੋੜਾ ਜਿਹਾ ਆਪਾਂ ਸ਼ੇਅਰ ਕਰ ਦਈਏ
1: ਜੀ।

ਵਾਰੀ ਨਹੀਂ ਲੋਕ ਹੱਸਦੇ ਦੇਖੇ ਨੇ ਬਹੁਤ ਪਰ ਸੁਖ ਕਿਸੇ ਯਾਰ ਤੇ ਨਹੀਂ ਜਦ ਜਾ

0: उम्र भर में है चांदनी। थैंक यू सो मच।
1: थैंक यू जी, थैंक यू।
0: मिशन जिंदे वास्तेरा,
1: बहुत बहुत शुक्रिया मोहम्मद जी, थैंक यू, शुक्रिया जी, सोहनी सांझ दे लई जी। जी दोस्तो, ए सन मोहम्मद जी जुड़े सन ते अपनी गलबात भी करके गए ने, नाल नाल सूफी कलाम भी साझा करके गए ने। ते लो आपां विदेशी खबरां दे वल नूं वधदे आं, ते उस तों बाद जे समां इजाजत देवेगा तां कुछ बच्चियां दे नाल गल करदे आं। दोस्तो, ते जो दुनियादारी दे विच हालात बन रहे ने, बच्चे जिहड़े ने घबराए ने, परेशान ने, होर सारा सिलसिला चल रहा। ਤੇ ਪਾਕਿਸਤਾਨ ਦੀ ਗੱਲ ਕਰ ਰਿਹਾ ਸੀ ਮੈਂ, ਉਹਨਾਂ ਦੀ ਖਬਰ ਲੈ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਪਾਕਿਸਤਾਨ ਸਿੱਖ ਸ਼ਰਧਾਲੂਆਂ ਨੂੰ ਅਟਾਰੀ ਵਾਹਗਾ ਰਸਤੇ ਭਾਰਤ ਭੇਜਣ ਦੀ ਮੰਗ ਨੇ ਜ਼ੋਰ ਫੜਿਆ, ਤੇ ਪਾਕਿਸਤਾਨ ਸਿੱਖ ਸ਼ਰਧਾਲੂਆਂ ਨੂੰ ਹਵਾਈ ਰਸਤੇ ਦੇ ਰਾਹੀਂ ਭਾਰਤ ਆਉਣ ਤੋਂ ਰੋਕੇ ਜਾਣ ਦੇ ਕੁਝ ਦਿਨਾਂ ਦੇ ਬਾਅਦ ਹੁਣ ਭਾਰਤ ਤੇ ਪਾਕਿਸਤਾਨ ਦੋਵਾਂ ਪਾਸਿਆਂ ਤੋਂ ਹੀ ਜਿਹੜਾ ਪਾਕ ਸਰਕਾਰ ਨੂੰ ਜਿਹੜਾ ਅਪੀਲ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ। ਸਿੱਖ ਸ਼ਰਧਾਲੂਆਂ ਨੂੰ ਅਟਾਰੀ ਵਾਹਗਾ ਸਰਹੱਦ ਜਿਹੜਾ ਦੇ ਜ਼ਮੀਨੀ ਰਸਤੇ ਦੇ ਰਾਹੀਂ ਭਾਰਤ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਹੁਣਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿਚ ਜ਼ਿਆਦਾਤਰ ਸਿੱਖ ਆਬਾਦੀ ਮੱਧਮ ਆਮਦਨ ਵਾਲੇ ਪਰਿਵਾਰਾਂ ਦੇ ਨਾਲ ਸੰਬੰਧਿਤ ਹੈ, ਤੇ ਖਾੜੀ ਦੇਸ਼ਾਂ ਦੇ ਰਾਹੀਂ ਭਾਰਤ ਦੇ ਲਈ ਹਵਾਈ ਯਾਤਰਾ ਉਨ੍ਹਾਂ ਦੇ ਲਈ ਬਹੁਤ ਮਹਿੰਗੀ ਸਾਬਤ ਹੁੰਦੀ ਹੈ, ਤੇ ਨਾਲ ਉਨ੍ਹਾਂ ਦੇ ਜੇਬ ਦੇ ਉੱਤੇ ਭਾਰੀ ਬੋਝ ਪੈਂਦਾ ਹੈ। ਇਸ ਦੇ ਲਈ ਪਾਕਿਸਤਾਨ ਸਰਕਾਰ ਨੂੰ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਉਨ੍ਹਾਂ ਦੀ ਜ਼ਮੀਨੀ ਯਾਤਰਾ ਦਾ ਪ੍ਰਬੰਧ ਜਿਹੜਾ ਕਰਨਾ ਚਾਹੀਦਾ। ਇਹਦੇ ਵਿਚ ਨਾ ਪਾਕਿਸਤਾਨ ਬਹੁਤ ਵੱਡੇ ਪੱਧਰ ਦੇ ਉੱਤੇ ਕਮਾਈ ਕਰ ਰਿਹਾ, ਕਿਉਂਕਿ ਏਅਰ ਟ੍ਰੈਫਿਕ ਜਿਹੜਾ ਉਨ੍ਹਾਂ ਨੇ ਬੰਦ ਕੀਤਾ ਹੋਇਆ, ਜਿੱਦਾਂ ਭਾਰਤ ਨੇ ਵੀ ਜਿਹੜੀ ਹੈ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ, ਤੇ ਜਿਹੜੀਆਂ ਉੱਪਰ ਦੀ ਜਿਹੜੀਆਂ ਪਾਕਿਸਤਾਨ ਵਾਲੇ ਪਾਸੇ ਦੀ ਜਿਹੜੀਆਂ ਫਲਾਈਟਾਂ ਲੰਘਦੀਆਂ ਨੇ ਉਹਨਾਂ ਨੂੰ ਏਅਰ ਦੇ ਵਿੱਚੋਂ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਕਹਿ ਸਕਦੇ ਹਾਂ ਕਿ ਜਿੰਨੀਆਂ ਫਲਾਈਟਾਂ ਲੰਘਦੀਆਂ ਨੇ ਉਹ ਡਬਲ ਕਮਾਈ ਇਸ ਵਕਤ ਕਰ ਰਹੇ ਹੈ। ਉਨ੍ਹਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਠੱਪ ਹੋਣ ਦੇ ਬਾਵਜੂਦ ਭਾਰਤ ਸਰਕਾਰ ਭਾਰਤੀ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਜਿਹੜੀ ਇਜਾਜ਼ਤ ਦੇ ਰਹੀ ਹੈ। ਇਸ ਦੇ ਲਈ ਪਾਕਿਸਤਾਨ ਸਰਕਾਰ ਨੂੰ ਵੀ ਆਪਣੀ ਸਿੱਖ ਸੰਗਤ ਦੇ ਲਈ ਅਜਿਹਾ ਹੀ ਰਸਤਾ ਬਣਾਉਣਾ ਚਾਹੀਦਾ। ਵੀਰਵਾਰ ਦੇਰ ਰਾਤ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਭਾਰਤ ਆ ਰਹੇ ਘੱਟੋ ਘੱਟ 104 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਫੈਸਲਾਬਾਦ ਹਵਾਈ ਅੱਡੇ ਦੇ ਉੱਤੇ ਸ਼ਾਰਜਾ ਜਾਣ ਵਾਲੀ ਉਡਾਨ ਦੇ ਵਿੱਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਅਧਿਕਾਰੀਆਂ ਦੇ ਵੱਲੋਂ ਜਿਹੜਾ ਸੀਗਾ ਬਿਨਾਂ ਨੋ ਅਬਜੈਕਸ਼ਨ ਜਿਹੜਾ ਸਰਟੀਫਿਕੇਟ NOC ਜਿਹੜੀ ਹੈ ਉਹਦਾ ਹਵਾਲਾ ਦਿੱਤੇ ਜਾਣ ਤੋਂ ਬਾਅਦ ਵੈਧ ਭਾਰਤੀ ਵੀਜ਼ਾ ਹੋਣ ਦੇ ਬਾਵਜੂਦ ਸ਼ਰਧਾਲੂਆਂ ਨੂੰ ਨਿਰਾਸ਼ ਜਿਹੜਾ ਹੋ ਕੇ ਆਪਣੇ ਘਰਾਂ ਨੂੰ ਪਰਤਣਾ ਪੈ ਗਿਆ ਸੀ। ਦੂਸਰੇ ਪਾਸੇ ਆਸਟ੍ਰੇਲੀਆ ਦੀ ਸਥਿਤੀ ਦੇਖੀਏ ਤੇ ਉਹਦੇ ਵਿੱਚ ਪ੍ਰਵਾਸ ਦੇ ਉੱਤੇ ਲੱਗੇਗੀ ਲਗਾਮ। ਹੁਣ 7.5 ਲੱਖ ਤੋਂ ਵੱਧ ਕਟੌਤੀ ਤੇ 26 ਦੇਸ਼ਾਂ ਦੇ ਉੱਤੇ ਰੋਕ ਦੀ ਤਿਆਰੀ ਉਨ੍ਹਾਂ ਕਰ ਲਈ ਹੈ। ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਨੂੰ ਸੀਮਤ ਕਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ, ਤੇ ਦੇਸ਼ ਦੀ ਪ੍ਰਵਾਸ ਨੀਤੀ ਦੇ ਬਾਰੇ ਵਨ ਨੇਸ਼ਨ ਪਾਰਟੀ ਦੀ ਸੰਸਦ ਮੈਂਬਰ ਪੌਲਿਨ ਹੈਂਸਨ ਨੇ ਜਿਹੜਾ ਵੱਡਾ ਕਦਮ ਚੁੱਕਦਿਆਂ ਆਉਂਦੇ 3 ਸਾਲਾਂ ਦੇ ਵਿੱਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ 7.5 ਲੱਖ ਤੋਂ ਵੱਧ ਦੀ ਕਟੌਤੀ ਕਰਨ ਦਾ ਮਤਾ ਪੇਸ਼ ਕਰ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਪਹਿਲੇ 3 ਸਾਲਾਂ ਦੇ ਦੌਰਾਨ ਸ਼ੁੱਧ ਪ੍ਰਵਾਸ ਨੂੰ ਨੈਗੇਟਿਵ ਕਰਨ ਅਤੇ ਇਸ ਤੋਂ ਬਾਅਦ ਸਾਲਾਨਾ ਪ੍ਰਵਾਸ ਦੀ ਹੱਦ ਜਿਹੜੀ ਹੈ 1,30,000 ਤੱਕ ਜਿਹੜਾ ਰੱਖਣ ਦਾ ਸੁਝਾਅ ਦਿੱਤਾ ਹੈ। ਇਸ ਦੇ ਮੁਕਾਬਲੇ ਸਰਕਾਰ ਦਾ ਸਾਲ 2026 ਤੇ 2027 ਦੇ ਲਈ ਸ਼ੁੱਧ ਪ੍ਰਵਾਸ ਦਾ ਟੀਚਾ 2.45 ਲੱਖ ਜਾਣੀ ਕਿ 2,45,000 ਤੇ 2027-28 ਦੇ ਵਿੱਚ 2,25,000 ਜਿਹੜਾ ਨਿਰਧਾਰਿਤ ਕੀਤਾ ਗਿਆ ਹੈ। ਹੈਂਸਨ ਨੇ ਦੀ ਜਿਹੜੀ ਇਸ ਯੋਜਨਾ ਦੇ ਵਿੱਚ 26 ਦੇਸ਼ਾਂ ਤੋਂ ਪ੍ਰਵਾਸ ਦੇ ਉੱਤੇ ਪਾਬੰਦੀ ਲਗਾਉਣ ਦੀ ਵੀ ਗੱਲ ਕਹੀ ਗਈ। ਇਨ੍ਹਾਂ ਮੁਲਕਾਂ ਦੇ ਵਿੱਚ ਅਫਗਾਨਿਸਤਾਨ, ਬਹਿਰੀਨ, ਬੇਲਾਰੂਸ, ਬੁਰਕੀਨਾ ਫਾਸੋ, ਕੇਂਦਰੀ ਅਫਰੀਕੀ ਗਣਰਾਜ ਚਾਂਡ, ਕਾਂਗੋ ਲੋਕਤੰਤਰੀ ਗਣਰਾਜ ਹੈਤੀ ਤੇ ਇਰਾਨ, ਇਰਾਕ, ਕੁਵੈਤ, ਲਿਬਨਾਨ, ਲਿਬੀਆ, ਮਾਲੀ, ਮਿਆਂਮਾਰ, ਨਾਈਜਰ, ਉੱਤਰੀ ਕੋਰੀਆ, ਫਲਸਤੀਨ, ਰੂਸ, ਸੋਮਾਲੀਆ, ਦੱਖਣੀ ਸੁਡਾਨ, ਸੁਡਾਨ, ਸੀਰੀਆ, ਯੂਕਰੇਨ, ਵੈਨਜ਼ੂਏਲਾ ਅਤੇ ਜਮਨ ਜਿਹੜੇ ਸ਼ਾਮਲ ਨੇ। ਪਾਰਟੀ ਦਾ ਤਰਕ ਇਹਦੇ ਪਿੱਛੇ ਹੈ ਕਿ ਕਦਮ ਦੇ ਨਾਲ ਰਿਹਾਇਸ਼ੀ ਘਰਾਂ ਦੀ ਜਿਹੜੇ ਕਿਰਾਏ ਹੈ ਤੇ ਬੁਨਿਆਦੀ ਢਾਂਚੇ ਦੇ ਉੱਤੇ ਪੈ ਰਿਹਾ ਦਬਾਅ ਜਿਹੜਾ ਘੱਟ ਹੋਵੇਗਾ। ਦੂਜੇ ਪਾਸੇ ਸਿਹਤ, ਖੇਤੀਬਾੜੀ ਅਤੇ ਨਿਰਮਾਣ ਖੇਤਰ ਦੇ ਨਾਲ ਜੁੜੇ ਮਾਹਰਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਇੰਨੀ ਵੱਡੀ ਕਟੌਤੀ ਕੀਤੇ ਜਾਣ ਨਾਲ ਕਾਮਿਆਂ ਦੀ ਭਾਰੀ ਘਾਟ ਪੈਦਾ ਹੋ ਸਕਦੀ ਹੈ ਤੇ ਆਰਥਿਕ ਨੁਕਸਾਨ ਦਾ ਸਾਹਮਣਾ ਵੀ ਜਿਹੜਾ ਉਹਨੂੰ ਕਰਨਾ ਪੈ ਸਕਦਾ ਹੈ। ਦੂਸਰੇ ਪਾਸੇ ਜੰਗਾਂ ਦਾ ਮਾਹੌਲ ਹੈ ਤੇ ਸਾਊਦੀ ਜਿਹੜੀ ਹੈ ਆਇਲ ਪਾਈਪਲਾਈਨ ਹੈ ਸ਼ਟ ਡਾਊਨ ਕੀਤੀ ਗਈ ਹੈ। ਸਾਊਦੀ ਅਰਬ ਦੀ ਅਹਿਮ ਤੇਲ ਪਾਈਪਲਾਈਨ ਦੀ ਸਪਲਾਈ ਬੰਦ ਕਰ ਦਿੱਤੀ ਗਈ। ਪਿਛਲੇ ਹਫ਼ਤੇ ਹਮਲੇ ਦੇ ਵਿਚ ਨੁਕਸਾਨੀ ਗਈ ਸੀ, ਜਿਸ ਦੀ ਮੁਰੰਮਤ ਤੋਂ ਬਾਅਦ ਦੁਬਾਰਾ ਚਾਲੂ ਹੋਣ ਦੇ ਵਿਚ ਕਈ ਹਫ਼ਤੇ ਲੱਗ ਸਕਦੇ ਹੈ। ਇਹ ਪਾਈਪਲਾਈਨ ਪੂਰਬ ਪੱਛਮੀ ਪਾਸਿਓ ਲੰਘਦੀ ਹੈ ਤੇ ਸਾਊਦੀ ਅਰਬ ਦੀ ਉਸ ਰਣਨੀਤੀ ਦੇ ਲਈ ਬਹੁਤ ਖਾਸ ਹੈ, ਜਿਸ ਦੇ ਤਹਿਤ ਉਹ ਆਪਣੇ ਤੇਲ ਦੀ ਜਿਹੜੀ ਹੈ ਬਰਾਮਦ ਨੂੰ ਲਾਲ ਸਾਗਰ ਦੇ ਵੱਲ ਮੋੜਦੀ ਹੈ। ਇਹ ਪਾਈਪਲਾਈਨ ਫਾਰਸ ਦੀ ਖਾੜੀ ਦੇ ਵਿਚ ਸਥਿਤ ਹੋਰਮੁਜ਼ ਜਲ ਮਾਰਗ ਤੋਂ ਦੂਜੇ ਪਾਸੇ ਹੈ ਤੇ 1200 ਕਿਲੋਮੀਟਰ ਲੰਬੀ ਇਹ ਪਾਈਪਲਾਈਨ ਪ੍ਰਤੀ ਦਿਨ 7 ਮਿਲੀਅਨ ਬੈਰਲ ਤੱਕ ਤੇਲ ਲੈ ਕੇ ਜਾ ਸਕਦੀ ਹੈ। ਇਰਾਕ ਦੇ ਵਿਚ ਇਰਾਨ ਸਮਰਥਿਤ ਜਿਹੜੇ ਨੇ ਮਲੇਸ਼ੀਆ ਵੱਲੋਂ ਕੀਤੇ ਗਏ ਡਰੋਨ ਹਮਲੇ ਦੇ ਕਾਰਨ ਇਸ ਪਾਈਪਲਾਈਨ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨੁਕਸਾਨ ਨੂੰ ਠੀਕ ਕਰਨ ਦੇ ਵਿਚ 3 ਤੋਂ 5 ਹਫ਼ਤੇ ਤੱਕ ਦਾ ਸਮਾਂ ਲੱਗ ਸਕਦਾ ਹੈ, ਜਿਸ ਦੇ ਵਿਚ ਇਕ ਵੱਡੀ ਪੰਪਿੰਗ ਸਹੂਲਤ ਦੀ ਮੁਰੰਮਤ ਵੀ ਸ਼ਾਮਲ ਹੈ। ਇਕ ਅਧਿਕਾਰੀ ਨੇ ਇਹ ਵੀ ਕਿਹਾ ਕਿ ਮੁਰੰਮਤ ਦਾ ਕੰਮ ਚੱਲਣ ਦੇ ਦੌਰਾਨ ਇਹ ਲਾਈਨ ਅੰਸ਼ਕ ਤੌਰ ਦੇ ਉੱਤੇ ਕੰਮ ਕਰ ਸਕਦੀ ਹੈ। ਅਧਿਕਾਰੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਜਿਹੜਾ ਸ਼ਰਤ ਦੇ ਉੱਤੇ ਜਿਹੜਾ ਇਹ ਜਾਣਕਾਰੀ ਦਿੱਤੀ ਹੈ ਤੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਅਰਾਮਕੋ ਜਿਹੜੀ ਕੰਪਨੀ ਹੈ ਉੱਥੇ ਦੀ, ਅਰਾਮਕੋ ਕੰਪਨੀ ਵੱਲੋਂ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ। ਪਾਈਪਲਾਈਨ ਨੂੰ ਚਲਾਉਣ ਵਾਲੀ ਸਾਊਦੀ ਤੇਲ ਕੰਪਨੀ ਅਰਾਮਕੋ ਨੇ ਇਸ ਮਾਮਲੇ ਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ। ਸਰਕਾਰ ਦੇ ਦੁਆਰਾ ਜਿਹੜਾ ਚਲਾਏ ਜਾ ਰਹੇ ਸੈਂਟਰ ਫਾਰ ਇੰਟਰਨੈਸ਼ਨਲ ਕਮਿਊਨੀਕੇਸ਼ਨ, ਜੋ ਕਿ ਦੇਸ਼ ਦੇ ਵਿੱਚ ਵਿਦੇਸ਼ੀ ਮੀਡੀਆ ਦੀ ਦੇਖਭਾਲ ਕਰਦਾ ਹੈ, ਉਹਨੇ ਕਿਹਾ ਕਿ ਉਹ ਜਿਹੜਾ ਇਸ ਜਾਂਚ ਨੂੰ ਦੇਖ ਰਿਹਾ ਹੈ ਤੇ ਪਾਈਪਲਾਈਨ ਦੀ ਮੁਰੰਮਤ ਦੇ ਵਿੱਚ ਕਿੰਨਾ ਸਮਾਂ ਅੱਗੇ ਲੱਗੇਗਾ। ਦੂਸਰੇ ਪਾਸੇ ਯੂਕੇ ਦੀ ਗੱਲ ਕਰ ਲਈਏ, ਟੁੱਟ ਗਈ ਤੜੱਕ ਕਰਕੇ ਟੁੱਟਣ ਕੰਢੇ ਪਹੁੰਚ ਗਿਆ ਯੂਕੇ, ਬਣਨਗੇ 3 ਨਵੇਂ ਦੇਸ਼। ਬ੍ਰਿਟੇਨ ਦੇ 319 ਸਾਲਾਂ ਪੁਰਾਣੇ ਢਾਂਚੇ ਦੇ ਢਹਿ ਢੇਰੀ ਹੋਣ ਦੇ ਸੰਕੇਤ ਜਿਹੜੇ ਦਿਖਾਈ ਦੇਣ ਲੱਗ ਪਏ ਨੇ। ਦਰਅਸਲ ਬ੍ਰਿਟੇਨ ਦੀ ਜਿਹੜੀ ਸਥਾਪਨਾ ਹੈ 1707 ਦੇ ਵਿੱਚ ਇੰਗਲੈਂਡ ਅਤੇ ਸਕਾਟਲੈਂਡ ਦੇ ਸੰਘ ਦੇ ਦੁਆਰਾ ਕੀਤੀ ਗਈ। ਅੱਜ ਯੂਨਾਈਟਿਡ ਕਿੰਗਡਮ ਯੂਕੇ ਜਿਹਨੂੰ ਕਿਹਾ ਜਾਂਦਾ, ਉਹਦੇ ਵਿੱਚ ਇੰਗਲੈਂਡ, ਸਕਾਟਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਸ਼ਾਮਲ ਨੇ। ਇਨ੍ਹਾਂ ਦੇ ਵਿੱਚੋਂ ਇੰਗਲੈਂਡ ਨੂੰ ਛੱਡ ਕੇ ਪਹਿਲੀ ਵਾਰ ਬਾਕੀ ਦੇਸ਼ਾਂ ਦੇ ਰਾਸ਼ਟਰਵਾਦੀ ਪਾਰਟੀਆਂ ਦੇ ਨੇਤਾ ਇਕੱਠੇ ਹੋ ਗਏ ਨੇ, ਜੋ ਬ੍ਰਿਟੇਨ ਤੋਂ ਜਿਹੜਾ ਵੱਖ ਹੋਣਾ ਚਾਹੁੰਦੇ ਹੈ। ਇਸ ਦੇ ਲਈ ਤਿੰਨੋਂ ਨੇਤਾ ਅੱਜ ਭਾਵ ਸੋਮਵਾਰ ਨੂੰ ਵੇਲਸ ਦੇ ਕਾਰਡਿਫ ਦੇ ਵਿੱਚ ਜਿਹੜਾ ਮਿਲੇ ਨੇ। ਕਾਰਡਿਫ ਦੇ ਵਿੱਚ ਉਹ ਜਨਮਤ ਸੰਗ੍ਰਹਿ ਦੇ ਅਧਿਕਾਰ ਦੇ ਉੱਤੇ ਇੱਕ ਸਾਂਝਾ ਐਲਾਨ ਕਰਨਗੇ। ਇਸ ਮੀਟਿੰਗ ਦੇ ਵਿੱਚ ਸਕਾਟਲੈਂਡ ਦੇ ਪਹਿਲੇ ਮੰਤਰੀ ਜੌਨ ਸਵੀਨੀ, ਵੇਲਸ ਦੇ ਪਹਿਲੇ ਮੰਤਰੀ ਰਨੈਪ ਯੂਰਵਰਥ ਤੇ ਉੱਤਰੀ ਆਇਰਲੈਂਡ ਦੇ ਪਹਿਲੇ ਮੰਤਰੀ ਮਿਸ਼ੇਲ ਓਨੀਲ ਸ਼ਾਮਲ ਹੋਣਗੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਪਹਿਲਾਂ ਹੀ ਤਿੰਨਾਂ ਦੇਸ਼ਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਚੁੱਕਿਆ। ਇਸ 3-ਪੱਖੀ ਗੱਠਜੋੜ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਉੱਤੇ ਸਿੱਧਾ ਜਿਹੜਾ ਦਬਾਅ ਪਾਇਆ। ਬਰਨਹੈਮ ਜਿਹੜਾ ਹੈ ਉਹ ਬਰਨਹੈਮ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਬਣੇ ਹੈ ਤੇ ਹੁਣ ਵੱਡੀ ਮੁਸੀਬਤ ਦੇ ਵਿਚ ਆ ਚੁੱਕੇ ਹੈ। ਕਾਰਡਿਫ ਦੇ ਸੇਂਟ ਡੇਵਿਡ ਹੋਟਲ ਦੇ ਵਿਚ ਹੋਣ ਵਾਲੀ ਇਸ ਮੀਟਿੰਗ ਦੇ ਵਿਚ 4 ਪ੍ਰਮੁੱਖ ਪਾਰਟੀਆਂ ਦੇ ਨੇਤਾ, ਅਰਥ ਵਿਵਸਥਾ, ਊਰਜਾ, ਯੂਰਪੀਅਨ ਯੂਨੀਅਨ ਜਿਹੜੀ ਹੈ ਅੰਤਰਰਾਸ਼ਟਰੀ ਸਹਿਯੋਗ ਅਤੇ ਸਵੈ ਨਿਰਣੇ ਦੇ ਅਧਿਕਾਰ ਦੇ ਉੱਤੇ ਇੱਕ ਵਿਸਤ੍ਰਿਤ ਰੋਡ ਮੈਪ ਜਿਹੜਾ ਪੇਸ਼ ਕਰਨਗੇ ਤੇ ਇਸ ਦੇ ਤਹਿਤ ਸਕਾਟਲੈਂਡ ਅਤੇ ਵੇਲਸ ਆਜ਼ਾਦੀ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਸੁਤੰਤਰ ਮੈਂਬਰ ਬਣਨ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਉਣਗੇ। ਉੱਤਰੀ ਆਇਰਲੈਂਡ ਆਇਰਲੈਂਡ ਗਣਰਾਜ ਦੇ ਨਾਲ ਰਲੇਵੇ ਰਾਹੀਂ ਯੂਰਪੀਅਨ ਯੂਨੀਅਨ ਦਾ ਹਿੱਸਾ ਬਣਨ ਦਾ ਰਸਤਾ ਜਿਹੜਾ ਲੱਭੇਗਾ। ਸਕਾਟਿਸ਼ ਫਸਟ ਮਿਨਿਸਟਰ ਜੌਨ ਸਵੀਨੀ ਨੇ ਕਿਹਾ ਕਿ ਇੱਕ ਸਪਸ਼ਟ ਸੰਕੇਤ ਹੈ ਕਿ ਮੌਜੂਦਾ ਸਥਿਤੀ ਹੁਣ ਟਿਕਾਊ ਨਹੀਂ ਹੈ ਤੇ ਵੈਸਟਮਿਨਿਸਟਰ ਨੂੰ ਜਿਹੜਾ ਯੂਕੇ ਤੋਂ ਬਾਅਦ ਦੇ ਭਵਿੱਖ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ। ਇਸ ਨਵੇਂ ਗੱਠਜੋੜ ਨੇ ਵੈਸਟਮਿਨਿਸਟਰ ਦੀਆਂ ਜਿਹੜੀਆਂ ਨੇ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਤੇ ਇਹ ਵੀ ਦੇਖਣਾ ਬਾਕੀ ਹੈ ਕਿ ਪ੍ਰਧਾਨ ਮੰਤਰੀ ਬਰਨਹੈਮ ਯੂਕੇ ਨੂੰ ਟੁੱਟਣ ਤੋਂ ਰੋਕਣ ਦੇ ਲਈ ਕੀ ਕਦਮ ਅੱਗੇ ਚੁੱਕਦਾ ਹੈ ਤੇ ਟੈਲੀਗ੍ਰਾਫ ਨੇ ਰਿਪੋਰਟ ਦਿੱਤੀ ਹੈ ਕਿ ਗੁੱਡ ਫਰਾਈਡੇ ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਆਇਰਿਸ਼ ਪੁਨਰ ਏਕੀਕਰਨ ਦੇ ਉੱਤੇ ਵੋਟਿੰਗ ਕਰਵਾਉਣ ਦਾ ਇੱਕ ਸੰਭਾਵੀ ਰਸਤਾ ਹੈ। ਇਸ ਦੇ ਵਿੱਚ ਕਿਹਾ ਗਿਆ ਕਿ ਜੇਕਰ ਇਹ ਜਾਪਦਾ ਹੈ ਕਿ ਉੱਤਰੀ ਆਇਰਲੈਂਡ ਦੇ ਬਹੁਗਿਣਤੀ ਨਿਵਾਸੀ ਯੂਕੇ ਛੱਡਣ ਦੇ ਲਈ ਵੋਟ ਪਾਉਣਗੇ ਤਾਂ ਇੱਕ ਜਨਮਤ ਸੰਗ੍ਰਹਿ ਕਰਵਾਇਆ ਜਿਹੜਾ ਜਾਣਾ ਚਾਹੀਦਾ ਹੈ। ਟਰੰਪ ਨੇ ਵੀ ਜਿਹੜਾ ਆਇਰਲੈਂਡ ਦੇ ਰਲੇਵੇਂ ਦਾ ਸਮਰਥਨ ਕਰਤਾ ਹੈ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵੀ ਉੱਤਰੀ ਆਇਰਲੈਂਡ ਦੇ ਨਾਲ ਰਲੇਵੇਂ ਦਾ ਸਮਰਥਨ ਕਰਦਾ ਹੈ। ਸ਼ਨੀਵਾਰ ਨੂੰ ਉਨ੍ਹਾਂ ਕਿਹਾ ਸੀ ਕਿ ਦੋਵਾਂ ਹਿੱਸਿਆਂ ਨੂੰ ਦੁਬਾਰਾ ਏਕੀਕਰਨ ਹੁੰਦਾ ਦੇਖਣਾ ਚਾਹੁੰਦਾ ਹੈ। ਟਰੰਪ ਨੇ ਕਿਹਾ ਕਿ ਇਹ ਜ਼ਰੂਰ ਹੋਣਾ ਚਾਹੀਦਾ ਹੈ ਤੇ ਇਸ ਦੇ ਲਈ ਇਹ ਜਲਦੀ ਹੋਣਾ ਚਾਹੀਦਾ ਹੈ, ਜਾਣੀ ਕਿ ਉਹ ਵੀ ਇੰਗਲੈਂਡ ਨੂੰ ਤੋੜ ਕੇ ਖੁਸ਼ ਹੈ। ਦੂਸਰੇ ਪਾਸੇ ਕੈਲੀਫੋਰਨੀਆ ਦੇ ਵਿਚ ਭਾਰਤੀ ਮੂਲ ਦੀ ਔਰਤ ਦਾ ਕਤਲ ਹੋਇਆ ਤੇ ਅਮਰੀਕਾ ਦੇ ਵਿਚ ਪ੍ਰਵਾਸ ਨੀਤੀਆਂ ਨੂੰ ਲੈ ਕੇ ਭੱਖ ਗਈ ਹੈ ਸਿਆਸਤ ਤੇ ਪਾਈਪ ਬਚਿਆਂ ਤੂੰ ਵੀ ਨਹੀਂ ਹੈ ਟਰੰਪ ਸਾਹਿਬ। ਅਗਾਮੀ ਮਿਡ ਟਰਮ ਚੋਣਾਂ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਵਿਵਾਦ ਜਿਹੜਾ ਭਖ ਰਿਹਾ ਹੈ। ਅਮਰੀਕਾ ਵਿੱਚ ਮੱਧਕਾਲੀ ਚੋਣਾਂ ਮਿਡ ਟਰਮ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਦੇ ਕਤਲ ਦਾ ਮਾਮਲਾ ਵੱਡਾ ਸਿਆਸੀ ਮੁੱਦਾ ਬਣ ਚੁੱਕਿਆ, ਜਿਸਦੇ ਵਿੱਚ ਇੱਕ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ। US ਟ੍ਰਿਬਿਊਨ ਨਿਊਜ਼ ਸਰਵਿਸ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ 38 ਸਾਲਾਂ ਭਾਰਤੀ ਮੂਲ ਦੀ ਔਰਤ ਸ਼ਾਲੀਨੀ ਠਾਕੁਰ ਦੀ ਜਿਹੜੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਅਮਰੀਕਾ ਦੇ ਵਿੱਚ ਪ੍ਰਵਾਸ ਨੀਤੀਆਂ ਤੇ ਸਰਹੱਦੀ ਸੁਰੱਖਿਆ ਦੇ ਉੱਤੇ ਸਵਾਲ ਖੜੇ ਹੋਣ ਲੱਗ ਪਏ। ਹੋਮਲੈਂਡ ਸਿਕਿਉਰਿਟੀ ਵਿਭਾਗ DHS ਦੀ ਜਿਹੜੀ ਹੈ ਵੈਬਸਾਈਟ ਦੇ ਉੱਤੇ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਬਾਈਡਨ ਪ੍ਰਸ਼ਾਸਨ ਵੱਲੋਂ ਦੇਸ਼ ਦੇ ਵਿੱਚ ਛੱਡੇ ਗਏ ਇੱਕ ਗੈਰ ਕਾਨੂੰਨੀ ਵਿਦੇਸ਼ੀ ਨੇ ਕੈਲੀਫੋਰਨੀਆ ਦੇ ਵਿੱਚ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕੀਤਾ। DHS ਦੇ ਬੁਲਾਰੇ ਨੇ ਕਿਹਾ ਕਿ ਭਾਰਤ ਦੇ ਇਸ ਗੈਰ ਕਾਨੂੰਨੀ ਵਿਦੇਸ਼ੀ ਨੇ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ 38 ਸਾਲਾ ਔਰਤ ਨੂੰ ਪਰੇਸ਼ਾਨ ਕੀਤਾ ਤੇ ਉਸਦਾ ਪਿੱਛਾ ਕੀਤਾ ਤੇ ਫਿਰ ਉਸਦਾ ਕਤਲ ਕਰਤਾ। ਜਦੋਂ ਪੁਲਿਸ ਨੇ ਉਸਨੂੰ ਘੇਰਿਆ ਤਾਂ ਉਸਨੇ ਖੁਦ ਨੂੰ ਹੀ ਗੋਲੀ ਮਾਰ ਲਈ ਤੇ ਬੁਲਾਰੇ ਨੇ ਅੱਗੇ ਦੱਸਿਆ ਕਿ ਜੇਕਰ ਬਾਈਡਨ ਪ੍ਰਸ਼ਾਸਨ ਇਸ ਕਾਤਲ ਨੂੰ ਸਾਡੇ ਦੇਸ਼ ਦੇ ਵਿੱਚ ਨਾ ਛੱਡਦਾ ਤਾਂ ਇਸ ਦੁਖਾਂਤ ਨੂੰ ਪੂਰੀ ਤਰ੍ਹਾਂ ਟਾਲਿਆ ਜਾ ਸਕਦਾ ਸੀ। ਸੈਕਚੁਆਰੀ ਸਿਆਸਤਦਾਨਾਂ ਨੂੰ ਉਨ੍ਹਾਂ ਲਾਪਰਵਾਹ ਨੀਤੀਆਂ ਨੂੰ ਖਤਮ ਕਰਨਾ ਚਾਹੀਦਾ ਜੋ ਅਮਰੀਕੀ ਨਾਗਰਿਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰਦੀਆਂ ਨੇ ਤੇ ਸਾਡੀ ਹਮਦਰਦੀ ਪੀੜਤ ਅਤੇ ਉਸਦੇ ਪਰਿਵਾਰ ਦੇ ਨਾਲ ਹੈ। ਮਤਲਬ ਕਿ ਟਰੰਪ ਸਾਹਿਬ ਟੇਢੇ ਢੰਗ ਦੇ ਨਾਲ ਫਾਇਦਾ ਲੈਣਾ ਚਾਹੁੰਦੇ ਨੇ, ਭਾਈ ਮੈਂ ਪ੍ਰਵਾਸ ਨੀਤੀਆਂ ਲਿਆਂਦੀਆਂ ਤੇ ਤੁਸੀਂ ਸੇਫ ਹੋ, ਤੁਹਾਨੂੰ ਹੀ ਅਸੀਂ ਬਚਾ ਸਕਦੇ ਹਾਂ, ਟਰੰਪ ਹੀ ਬਚਾ ਸਕਦਾ ਕੋਈ ਹੋਰ ਨਹੀਂ, ਜਿਵੇਂ ਮੋਦੀ ਸਾਹਿਬ ਕਹਿੰਦੇ ਆ ਤੇ ਉਹਨਾਂ ਨੂੰ ਹਿੰਦੂਆਂ ਨੂੰ ਉਹੀ ਬਚਾ ਸਕਦੇ ਨੇ ਤੇ ਆਪਣੇ ਸਮਰਥਕਾਂ ਨੂੰ ਕਹਿ ਰਹੇ ਨੇ ਭਾਈ ਮੈਂ ਹੀ ਬਚਾ ਸਕਦਾ ਤੇ ਆਪਾਂ ਸਾਰੇ ਇਹ ਪ੍ਰਵਾਸੀ ਬਾਹਰ ਕੱਢਣੇ ਆ। ਘਟਨਾ ਤੋਂ ਬਾਅਦ DHS ਨੇ ਸਾਬਕਾ ਬਾਈਡਨ ਪ੍ਰਸ਼ਾਸਨ ਦੀਆਂ ਪ੍ਰਵਾਸ ਨੀਤੀਆਂ ਦੀ ਨਿੰਦਾ ਕਰਦਿਆਂ ਦੱਸਿਆ ਕਿ ਸ਼ੱਕੀ ਨੂੰ ਸਰਹੱਦ ਦੇ ਉੱਤੇ ਪਹਿਲੀ ਵਾਰ ਫੜੇ ਜਾਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਰਿਪੋਰਟ ਦੇ ਮੁਤਾਬਕ ਰੋਹਿਤ 20 August 2023 ਦੇ ਵਿੱਚ ਆਰੀਜ਼ੋਨਾ ਰਾਹੀਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਤੇ US ਬਾਰਡਰ ਪੈਟਰੋਲ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਤੇ ਬਾਅਦ ਦੇ ਵਿੱਚ ਬਾਈਡਨ ਪ੍ਰਸ਼ਾਸਨ ਵੱਲੋਂ ਉਸ ਨੂੰ ਦੇਸ਼ ਦੇ ਵਿੱਚ ਛੱਡ ਦਿੱਤਾ ਗਿਆ। 22 ਸਾਲਾਂ ਭਾਰਤੀ ਨਾਗਰਿਕ ਰੋਹਿਤ ਦੇ ਵੱਲੋਂ ਕਈ ਮਹੀਨਿਆਂ ਤੱਕ ਪਿੱਛਾ ਕੀਤੇ ਜਾਣ ਤੋਂ ਬਾਅਦ 8 September ਨੂੰ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਇੱਕ ਪਨੇਰਾ ਬ੍ਰੈਂਡ ਦੇ ਬਾਹਰ ਠਾਕੁਰ ਨੂੰ ਗੋਲੀ ਮਾਰ ਕੇ ਮਾਰ ਸੁੱਟਿਆ ਤੇ ਅਦਾਲਤੀ ਰਿਕਾਰਡ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਨੁਸਾਰ ਕਈ ਵਾਰ ਡਰਾਉਣ ਵਾਲੀਆਂ ਘਟਨਾਵਾਂ ਤੋਂ ਬਾਅਦ ਠਾਕੁਰ ਨੇ ਮਈ ਦੇ ਵਿੱਚ ਰੋਹਿਤ ਵਿਰੁੱਧ ਰੋਕਥਾਮ ਆਦੇਸ਼ ਜਿਹੜੇ ਨੇ ਸੰਜਮ ਹੁਕਮ ਵੀ ਪ੍ਰਾਪਤ ਕੀਤਾ। DHS ਜਿਹੜਾ ਹੈ ਉਹਦੇ ਜਾਂਚਕਰਤਾਵਾਂ ਨੇ ਕਿਹਾ ਕਿ ਰੋਹਿਤ ਨੇ ਕਥਿਤ ਤੌਰ ਦੇ ਉੱਤੇ ਉਸਦੀ ਗੱਡੀ ਉੱਤੇ ਲੁਕਾਏ ਗਏ ਐਪਲ ਏਅਰ ਟੈਗ ਜਿਹੜਾ ਰਾਹੀਂ ਉਸਦੀਆਂ ਹਰਕਤਾਂ ਉੱਤੇ ਨਜ਼ਰ ਰੱਖੀ, ਬਿਨਾਂ ਇਜਾਜ਼ਤ ਦੇ ਉਸਦੇ ਅਪਾਰਟਮੈਂਟ ਦੀ ਚਾਬੀ ਦੀ ਨਕਲ ਪ੍ਰਾਪਤ ਕੀਤੀ, ਉਸਦੇ ਘਰ ਦੇ ਬਾਹਰ ਦੇਰ ਤੱਕ ਉਡੀਕ ਕੀਤੀ, ਨਿਯਮਤ ਤੌਰ ਦੇ ਉੱਤੇ ਉਸਦੇ ਕੰਮ ਵਾਲੀ ਥਾਂ ਦਾ ਉਹਦੇ ਉੱਤੇ ਪਹੁੰਚਿਆ ਤੇ ਇੱਕ ਮੌਕੇ ਉੱਤੇ ਮਦਦ ਦੀ ਪੇਸ਼ਕਸ਼ ਕਰਨ ਤੋਂ ਪਹਿਲਾਂ ਉਸਦੇ ਵਾਹਨ ਦੇ ਉੱਤੇ ਟਾਇਰ ਵੀ ਜਿਹੜਾ ਪੰਚਰ ਕਰ ਸੁੱਟੇ। ਅਧਿਕਾਰੀਆਂ ਨੇ ਦੱਸਿਆ ਕਿ ਠਾਕੁਰ ਨੇ ਵਾਰ ਵਾਰ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਪ੍ਰਗਟ ਕੀਤਾ ਤੇ ਸ਼ੱਕੀ ਸ਼ਖਸ ਜਿਹੜਾ ਨਾਲ ਜੁੜੀਆਂ ਕਈ ਘਟਨਾਵਾਂ ਵੀ ਰਿਪੋਰਟ ਕੀਤੀਆਂ। ਇਹ ਗੋਲੀਬਾਰੀ 8 September ਨੂੰ ਸੈਕਰਾਮੈਂਟੋ ਕਾਉਂਟੀ ਦੇ ਇੱਕ ਸ਼ਾਪਿੰਗ ਸੈਂਟਰ ਦੇ ਵਿੱਚ ਹੋਈ ਤੇ ਸਥਾਨਕ ਰਿਪੋਰਟਾਂ ਦੇ ਮੁਤਾਬਕ ਜਦੋਂ ਠਾਕੁਰ ਆਪਣੀ ਗੱਡੀ ਵੱਲ ਜਾ ਰਿਹਾ ਸੀ ਤਾਂ ਰੋਹਿਤ ਨੇ ਜਿਹੜਾ ਉਸਨੂੰ ਘੇਰ ਲਿਆ ਤੇ DHS ਦੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸ਼ੱਕੀ ਨੇ ਉਸਦਾ ਪਿੱਛਾ ਕੀਤਾ ਤੇ ਕਈ ਗੋਲੀਆਂ ਚਲਾਈਆਂ ਤੇ ਫਿਰ ਮੌਕੇ ਤੋਂ ਭੱਜਣ ਤੋਂ ਜਿਹੜਾ ਪਹਿਲਾਂ ਉਸਨੂੰ ਨੇੜਿਓਂ ਦੁਬਾਰਾ ਗੋਲੀ ਮਾਰ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਉਸਦਾ ਪਿੱਛਾ ਕੀਤਾ ਤੇ ਅਧਿਕਾਰੀਆਂ ਨੇ ਦੱਸਿਆ ਕਿ ਅਧਿਕਾਰੀ ਸ਼ੱਕੀ ਤੱਕ ਪਹੁੰਚੇ ਤਾਂ ਉਸਨੇ ਆਪਣਾ ਵਾਹਨ ਰੋਕ ਲਿਆ ਤੇ ਬਾਅਦ ਦੇ ਵਿੱਚ ਉਹ ਆਪਣੇ ਆਪ ਨੂੰ ਗੋਲੀ ਮਾਰਨ ਕਾਰਨ ਮ੍ਰਿਤਕ ਪਾਇਆ ਗਿਆ। ਸੈਕਰਾਮੈਂਟੋ ਕਾਉਂਟੀ ਸ਼ੈਰਫ ਦਫ਼ਤਰ ਨੇ ਸਵੀਕਾਰ ਕਰ ਲਿਆ ਕਿ ਰੋਕਥਾਮ ਆਦੇਸ਼ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਡਿਪਟੀਆਂ ਦੇ ਕੋਲ ਰੋਹਿਤ ਨੂੰ ਗ੍ਰਿਫ਼ਤਾਰ ਕਰਨ ਦੇ ਪੁਖਤਾ ਜਿਹੜੇ ਆਧਾਰ ਸਨ ਪਰ ਕਿਉਂ ਨਹੀਂ ਕੀਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ ਠਾਕੁਰ ਦੀ ਮਾਂ ਸੁਦੇਸ਼ ਕੁਮਾਰੀ ਨੇ ਕਿਹਾ ਕਿ ਵਾਰ ਵਾਰ ਜਾਰੀ ਕੀਤੇ ਗਏ ਸੰਜਮ ਹੁਕਮ ਵੀ ਉਨ੍ਹਾਂ ਦੀ ਧੀ ਦੀ ਜਾਨ ਨਹੀਂ ਬਚਾ ਸਕੇ ਤੇ ਉਨ੍ਹਾਂ ਆਪਣੀ ਧੀ ਨੂੰ ਵੀ ਇੱਕ ਦੇਖਭਾਲ ਕਰਨ ਵਾਲੀ ਅਤੇ ਦਿਆਲੂ ਵਿਅਕਤੀ ਦੇ ਵਜੋਂ ਯਾਦ ਕੀਤਾ ਤੇ ਅਫਸੋਸ ਪ੍ਰਗਟ ਕੀਤਾ ਕਿ ਅਨੇਕਾਂ ਚੇਤਾਵਨੀਆਂ ਦੇ ਬਾਵਜੂਦ ਕੋਈ ਵੀ ਇਸ ਕਤਲ ਨੂੰ ਰੋਕਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਆਖਰੀ ਖਬਰ ਵੱਲ ਨੂੰ ਵਧਦਿਆਂ ਪਾਕਿਸਤਾਨ ਨੇ ਜੈਸ਼ੇ ਮੁਹੰਮਦ ਦੇ ਮੁਖੀ ਜਿਹੜੇ ਨੇ ਮਸੂਦ ਅਜ਼ਹਰ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਹੈ। ਪਾਕਿਸਤਾਨ ਨੇ ਸੋਮਵਾਰ ਅੱਜ ਜੈਸ਼ੇ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਤੇ 70 ਲੱਖ ਪਾਕਿਸਤਾਨੀ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਆਪਣੀ ਨਵੀਂ ਜਾਰੀ ਕੀਤੀ ਗਈ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਦੀ ਰੈੱਡ ਬੁੱਕ ਦੇ ਵਿਚ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ FIA ਨੇ ਮਸੂਦ ਅਜ਼ਹਰ ਨੂੰ ਭਗੌੜਾ ਕਰਾਰ ਕੀਤਾ ਹੈ ਤੇ ਉਸਦੇ ਉੱਤੇ ਇਨਾਮ 20 ਲੱਖ ਪਾਕਿਸਤਾਨੀ ਰੁਪਏ ਵਧਾ ਦਿੱਤਾ ਗਿਆ। ਇਹ ਕਦਮ ਅਕਤੂਬਰ ਦੇ ਵਿਚ ਹੋਣ ਵਾਲੀ ਫਾਈਨਲ ਐਕਸ਼ਨ ਟਾਸਕ ਫੋਰਸ ਜਿਹੜੀ ਹੈ ਉਹਦੀ ਪਲੈਨਰੀ ਤੋਂ ਪਹਿਲਾਂ ਚੁੱਕਿਆ ਹੈ ਤੇ ਉਹ ਕਿਉਂਕਿ ਪਾਕਿਸਤਾਨ ਗ੍ਰੇ ਲਿਸਟ ਦੇ ਵਿਚ ਵਾਪਸ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ। ਪਾਕਿਸਤਾਨ 2021 ਤੋਂ ਦਾਅਵਾ ਕਰ ਰਿਹਾ ਕਿ ਅਜ਼ਹਰ ਹੁਣ ਉਸਦੀ ਧਰਤੀ ਦੇ ਉੱਤੇ ਨਹੀਂ ਹੈ ਸਗੋਂ ਅਫਗਾਨਿਸਤਾਨ ਭੱਜ ਚੁੱਕਿਆ, ਜਦੋਂ ਕਿ FIA ਨੇ ਜਿਹੜਾ ਉਸੇ ਸਾਲ ਸ਼ੁਰੂ ਦੇ ਵਿਚ ਉਸਦੇ 50 ਲੱਖ ਪਾਕਿਸਤਾਨੀ ਰੁਪਏ ਦਾ ਇਨਾਮ ਰੱਖਿਆ ਸੀ ਉਹਦੇ ਉੱਤੇ ਤੇ 5 ਸਾਲ ਬਾਅਦ ਇਨਾਮ ਵਧਾ ਕੇ 70 ਲੱਖ ਪਾਕਿਸਤਾਨੀ ਰੁਪਏ ਕਰ ਛੁੱਟਿਆ ਤੇ ਇਸੇ ਤਰ੍ਹਾਂ ਹਰ ਕੋਈ ਆਪਣੀ ਖੱਲ ਬਚਾਉਣਾ ਚਾਹੁੰਦਾ ਹੈ, ਕੀ ਕਰੀਏ। ਆਸਟ੍ਰੇਲੀਆ ਦੀ ਗੱਲ ਕਰ ਲਈਏ ਆਖਰ ਦੇ ਵਿਚ ਤਾਂ ਕਰਜ਼ੇ ਦੀ ਚਿੰਤਾ ਦੇ ਨਾਲ ਲੋਕ ਬੇਚੈਨ ਹੋ ਰਹੇ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਜਿਹੜੇ ਨੇ ਉਹਦੀ ਲੋਕਪ੍ਰਿਯਤਾ ਦੇ ਵਿਚ ਮੁੜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਆਸਟ੍ਰੇਲੀਆ ਦੇ ਵਿਚ ਫੈਡਰਲ ਸਰਕਾਰ ਦੀ ਆਰਥਿਕ ਕਾਰਜਗੁਜ਼ਾਰੀ ਨੂੰ ਲੈ ਕੇ ਵੋਟਰਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਇਕ ਤਾਜ਼ਾ ਸਰਵੇਖਣ ਅਨੁਸਾਰ 74% ਵੋਟਰਾਂ ਨੂੰ ਦੇਸ਼ ਦੇ ਫੈਡਰਲ ਕਰਜ਼ੇ ਦੀ ਚਿੰਤਾ ਪੈ ਗਈ ਹੈ, ਜਦੋਂ ਕਿ 48% ਦੀ ਜਿਹੜੀ ਹੈ ਮੰਨਣਾ ਹੈ ਕਿ ਸਰਕਾਰ ਨੂੰ ਸਰਕਾਰੀ ਖਰਚਿਆਂ ਦੇ ਵਿਚ ਕਟੌਤੀ ਕਰਨੀ ਚਾਹੀਦੀ ਹੈ। ਕਰੀਬ 2250 ਲੋਕਾਂ ਦੇ ਸਰਵੇਖਣ ਦੇ ਵਿਚ ਸਿਰਫ 23% ਨੇ ਕਿਹਾ ਕਿ ਲੇਬਰ ਸਰਕਾਰ ਆਰਥਿਕਤਾ ਸੰਭਾਲਣ ਦੇ ਲਈ ਸਭ ਤੋਂ ਬਿਹਤਰ ਹੈ ਤੇ ਲਿਬਰਲ ਪਾਰਟੀ 27% ਦੇ ਨਾਲ ਜਿਹੜਾ ਪਹਿਲੇ ਸਥਾਨ ਦੇ ਉੱਤੇ ਰਹੀ ਹੈ, ਜਦੋਂ ਕਿ ਵਨ ਨੇਸ਼ਨ 21% ਦੇ ਨਾਲ ਲੇਬਰ ਦੇ ਬਿਲਕੁਲ ਨੇੜੇ ਪਹੁੰਚ ਗਈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਲਈ ਇਹ ਵੀ ਜਿਹੜਾ ਅੰਕੜੇ ਚਿੰਤਾਜਨਕ ਨੇ ਤੇ 23% ਵੋਟਰਾਂ ਨੇ ਕਿਹਾ ਕਿ ਬਜਟ ਦੇ ਵਿਚ ਕੀਤੇ ਵਾਧੇ ਪੂਰੇ ਨਾ ਹੋਣ ਕਾਰਨ ਉਨ੍ਹਾਂ ਦਾ ਅਲਬਾਨੀਜ਼ ਦੇ ਉੱਤੇ ਭਰੋਸਾ ਘਟਿਆ, ਜਦਕਿ 34% ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਉਨ੍ਹਾਂ ਦੇ ਉੱਤੇ ਭਰੋਸਾ ਨਹੀਂ ਕਰਦੇ ਸਨ ਤੇ ਕੇਵਲ 26% ਨੇ ਅਜੇ ਵੀ ਭਰੋਸਾ ਜਤਾਇਆ ਤੇ ਅਲਬਾਨੀਜ਼ ਦੀ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਰੇਟਿੰਗ 1 ਮਹੀਨੇ ਦੇ ਵਿਚ 3 ਅੰਕ ਘੱਟ ਕੇ ਜਿਹੜਾ 29% ਰਹਿ ਗਈ ਹੈ। ਲੋ ਜੀ, ਲੋਕ ਨਾਪਸੰਦ ਕਰ ਰਹੇ ਨੇ ਇਹਨਾਂ ਵੱਡੇ ਵੱਡੇ ਲੀਡਰਾਂ ਨੂੰ ਹਾਲਾਤ, ਕਿਉਂਕਿ ਇਹਨਾਂ ਨੇ ਦੁੱਬਰ ਕੀਤੇ ਪਏ ਨੇ ਆਮ ਲੋਕਾਂ ਦੇ। ਤੇ ਇਸੇ ਤਰ੍ਹਾਂ ਦੋਸਤੋ, ਇਹ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 9761 ਬਟ ਸਟੂਡੀਓ ਦਾ ਨੰਬਰ ਹੈ। ਆਖਰ ਦੇ ਵਿਚ ਇਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਉਹਦੀ ਬਾਤ ਪਾ ਕੇ ਫਿਰ ਆਪਾਂ ਸਮਾਪਤੀ ਕਰਾਂਗੇ ਅੱਜ ਦੇ ਪ੍ਰੋਗਰਾਮ ਦੀ। ਤੇ ਜਿੰਨੇ ਵੀ ਦੋਸਤ ਜੁੜੇ ਹੋਏ ਨੇ, ਨਿੱਘਾ ਸਵਾਗਤ ਹੈ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ ਤੇ ਆਪਣੇ ਦੁਆਬਾ ਪਰਿਵਾਰ ਨੂੰ ਜੀ, ਜੀਆਂ ਨੂੰ ਜੀ। ਤੇ ਇਸੇ ਤਰ੍ਹਾਂ ਹਰਜੀਤ ਸਰਾਂ ਸਾਹਿਬ, ਸ਼ੁਕਰੀਆ ਅਦਾ ਕਰਦਾ ਵੀਰ ਮੁਹੰਮਦ ਜੀ ਕਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਆ। ਜਲੂਰ ਸਿੰਘ ਬਾਈ ਜੀ ਜੁੜੇ ਹੋਏ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਭੇਜਦੇ ਸਭ ਵੀਰਾਂ ਨੂੰ, ਭੈਣਾਂ ਨੂੰ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਸੈਣੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਆਪਣੇ ਜਲੌਰ ਸਿੰਘ ਜੀ ਕਹਿੰਦੇ ਆ ਤੇ ਇਸੇ ਤਰ੍ਹਾਂ ਜਲੌਰ ਸਿੰਘ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਨੇ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਹਰਜੀਤ ਸਰਾਂ ਸਾਹਿਬ 5 ਨੰਬਰ ਲਾਇਕ ਕਹਿੰਦੇ ਆ ਤੇ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰੋ ਕਹਿੰਦੇ ਆ। ਸਰਾਂ ਸਾਹਿਬ ਕਹਿੰਦੇ ਨੇ ਕਿ ਭਾਰਤ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅਨੁ ਜੀ। ਹਰਜੀਤ ਸਰਾਂ ਸਾਹਿਬ ਸਤਿ ਸ਼੍ਰੀ ਅਕਾਲ ਹੈ ਜੀ ਤੇ ਅੱਗੇ ਲਿਖਦੇ ਨੇ ਰਾਜਨ ਸੈਣੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਰਾਜਨ ਸੈਣੀ ਵੀਰ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਿਆ ਕਰੋ ਜੀ ਤੇ ਰਾਜੇ ਸਿੰਘ ਵੀਰ ਜੀ ਵਿਸ਼ਲੇਸ਼ਣ ਵਧੀਆ ਕਰਦੇ ਨੇ ਤੇ ਧੰਨਵਾਦ ਵੀਰ ਜੀ ਲਿਖਦੇ ਰਾਜਨ ਸੈਣੀ ਸਾਹਿਬ ਨੂੰ ਕਹਿੰਦੇ ਨੇ ਤੇ ਸ਼ੁਕਰੀਆ ਜੀ ਪਿਆਰ ਮੁਹੱਬਤ ਲਈ ਜੀ। ਹਰਜੀਤ ਸਰਾਂ ਸਾਹਿਬ ਤੇ ਔਲਖ ਪੁੱਤਰ ਜੀ ਕੀ ਹਾਲ ਚਾਲ ਪੁੱਛਦੇ ਆ ਜੀ ਤੇ ਰਾਜਨ ਸੈਣੀ ਜਲੌਰ ਸਿੰਘ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਹਰਜੀਤ ਸਰਾਂ ਸਾਹਿਬ ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਕਹਿੰਦੇ ਨੇ ਮੁਹੰਮਦ ਜੀ ਤੇ ਇਸੇ ਤਰ੍ਹਾਂ ਹੀ ਲਓ ਦੋਸਤੋ ਅੱਗੇ ਵੱਧਦੇ ਹਾਂ। ਹੋਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਤੇ ਆਪਾਂ ਆਖਰੀ ਗੱਲਬਾਤ ਵੱਲ ਨੂੰ ਵਧਣ ਲੱਗੇ ਹਾਂ ਜਿਹਦੇ ਵਿਚ ਬਾਤ ਪਾਉਂਦੇ ਹਾਂ ਤੁਹਾਡੇ ਨਾਲ ਅੱਜ ਦੇ ਹਾਲਾਤਾਂ ਦੀ, ਕੀ ਕੁਝ ਜਿਹੜਾ ਵਾਪਰ ਰਿਹਾ ਤੇ ਕੀ ਕੁਝ ਜਿਹੜਾ ਬਣ ਰਿਹਾ। ਜੀ ਦੋਸਤੋ, ਇਹ ਗੱਲਬਾਤ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਹਾਂ, ਇੱਕ ਪਾਸੇ ਤਾਂ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਜੋੜਨ ਦੀ ਗੱਲ ਹੁੰਦੀ ਹੈ ਇੱਕ ਪਾਸੇ ਤਾਂ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਜੋੜਨ ਦੀ ਗੱਲ ਹੈ ਤੇ ਦੂਜੇ ਪਾਸੇ ਸਕੂਲੀ ਬੋਝ ਤੇ ਨਾਲ ਕਿਤਾਬਾਂ ਦਾ ਬੋਝ, ਬਸਤਿਆਂ ਦਾ ਬੋਝ ਤੇ ਉਪਰੋਂ ਪਰਿਵਾਰਾਂ ਦਾ ਪ੍ਰੈਸ਼ਰ ਕਿ ਬੱਚੇ ਨੂੰ ਇੰਜੀਨੀਅਰ, ਡਾਕਟਰ ਜਾਂ ਇਹੋ ਚੀਜ਼ਾਂ ਬਣਾਉਣਾ, ਉਹ ਤੋਂ ਘੱਟ ਨਹੀਂ ਬਣਾਉਣਾ। ਉਹ ਨਤੀਜੇ ਜਿਹੜੇ ਨੇ ਭੁਗਤ ਰਹੇ ਨੇ ਬੱਚੇ। ਬੱਚਿਆਂ ਨੂੰ ਖੁਦਕੁਸ਼ੀਆਂ ਦੇ ਵੱਲ ਧੱਕਦੀ ਮੁਕਾਬਲੇਬਾਜ਼ੀ ਜਿਹੜੀ ਹੈ, ਇਹਦੇ ਉੱਤੇ ਇੱਕ ਆਰਟੀਕਲ ਡਾਕਟਰ ਹਰਲੀਨ ਕੌਰ ਹੋਣਾ ਨੇ ਬਾਕਮਾਲ ਲਿਖਿਆ, ਉਹਦੀ ਮੈਂ ਤੁਹਾਡੇ ਨਾਲ ਸਾਂਝ ਪਾ ਰਿਹਾ। ਤੇ ਜਿਹੜੇ ਬੱਚਿਆਂ ਵਾਲੇ ਹੈ, ਬੱਚਿਆਂ ਵਾਲਿਓ, ਜਰਾ ਸੋਚਿਓ ਤੇ ਵਿਚਾਰਿਓ ਇਹਦੇ ਬਾਰੇ, ਕਿਉਂ ਅਸੀਂ ਬੱਚਿਆਂ ਦੇ ਨਾਲ ਡਿਸਕ੍ਰੀਮੀਨੇਸ਼ਨ ਕਹਿ ਲਓ ਘਰੋਂ ਹੀ ਸ਼ੁਰੂ ਹੋ ਜਾਂਦੀ ਹੈ, ਕਿਤੋਂ ਬਾਹਰੋਂ ਨਹੀਂ ਲੈਣੀ ਜਾਣੀ ਪੈਣੀ ਤੇ ਘਰ ਦੇ ਵਿੱਚ ਹੀ ਮਾਹੌਲ ਬਣ ਜਾਂਦਾ ਸਾਰਾ ਕੁਝ ਜੋ ਕੁਝ ਵਾਪਰਦਾ ਹੈ। ਲਓ ਦੇਖਦੇ ਹਾਂ ਡਾਕਟਰ ਹਰਲੀਨ ਕੌਰ ਜੀ ਕੀ ਲਿਖਦੇ ਆ ਬੱਚਿਆਂ ਨੂੰ ਖੁਦਕੁਸ਼ੀਆਂ ਵੱਲ ਧੱਕਦੀ ਮੁਕਾਬਲੇਬਾਜ਼ੀ। ਆਈ ਅਤੇ ਅੱਪਾ ਜਾਣੀ ਮੰਮੀ ਤੇ ਪਾਪਾ, ਮੈਨੂੰ ਮਾਫ਼ ਕਰਨਾ, ਅਗਲੇ ਜਨਮ ਦੇ ਵਿੱਚ ਮੈਂ ਤੁਹਾਡੇ ਲਈ ਡਾਕਟਰ ਬਣਾਂਗਾ। 19 ਸਾਲਾਂ ਸੂਰਜ ਸੁਭਾਸ਼ ਸ਼ਿੰਦੇ ਦੇ ਇਹ ਭਾਵੁਕ ਬੋਲ ਤੁਹਾਨੂੰ ਧੁਰ ਅੰਦਰ ਤੱਕ ਜਿਹੜਾ ਹਿਲਾ ਕੇ ਰੱਖ ਦਿੰਦੇ ਨੇ। ਮਹਾਰਾਸ਼ਟਰ ਦੇ ਛਤਰਪਤੀ ਸਭਾਜੀ ਨਗਰ ਜ਼ਿਲ੍ਹੇ ਦੀ ਵੈਜਾਪੁਰ ਤਹਿਸੀਲ ਦੇ ਪਿੰਡ ਖੰਡਾਲਾ ਦੇ ਵਿੱਚ ਨੀਟ ਦੀ ਤਿਆਰੀ ਕਰ ਰਹੇ ਇਸ ਵਿਦਿਆਰਥੀ ਦੀ ਆਪਣੇ ਘਰ ਦੇ ਵਿੱਚ ਮਿਲੀ ਲਾਸ਼ ਦੇ ਨਾਲ ਇਹ ਖੁਦਕੁਸ਼ੀ ਨੋਟ ਮਿਲ ਗਿਆ। ਭਾਰਤ ਦੇ ਵਿੱਚ ਇਹ ਸਮੱਸਿਆ ਗੁੰਝਲਦਾਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਦੇਸ਼ ਦੇ ਵਿੱਚ ਹਰ ਸਾਲ ਖੁਦਕੁਸ਼ੀ ਕਰਨ ਵਾਲੇ ਕੁੱਲ 1.32 ਲੱਖ ਲੋਕਾਂ ਦੇ ਵਿੱਚੋਂ 14 ਤੋਂ 30 ਸਾਲ ਦੀ ਉਮਰ ਵਰਗ ਦੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜਿਹਦੇ ਵਿੱਚ ਵਿਦਿਆਰਥੀ ਵਰਗ ਉਪ ਜਿਹੜਾ ਮੁੱਖ ਰੂਪ ਦੇ ਵਿੱਚ ਪ੍ਰਭਾਵਿਤ ਹੋ ਰਿਹਾ। ਦੇਸ਼ ਦੇ ਅੰਦਰ ਹੋਈਆਂ ਕੁੱਲ ਖੁਦਕੁਸ਼ੀਆਂ ਦੇ ਵਿੱਚੋਂ 12.1 ਫੀਸਦੀ ਵਿਦਿਆਰਥੀਆਂ ਦੀਆਂ ਨੇ। ਭਾਰਤੀ ਤਕਨਾਲੋਜੀ ਸੰਸਥਾਨਾਂ IITs ਵੱਲੋਂ ਸਾਲ 2021 ਤੋਂ 2025 ਦੇ ਦਰਮਿਆਨ 65 ਵਿਦਿਆਰਥੀਆਂ ਦੇ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੀ ਰਿਪੋਰਟ ਦਿੱਤੀ ਗਈ ਹੈ, ਜਿਸ ਨੇ ਲਗਾਤਾਰ ਵੱਧ ਰਹੇ ਅਕਾਦਮਿਕ ਮੁਕਾਬਲੇ ਤੇ ਹੋਰ ਸਮਾਜਿਕ ਕਾਰਨਾਂ ਦੇ ਬਾਰੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2024 ਦੇ ਵਿੱਚ 14,488 ਵਿਦਿਆਰਥੀਆਂ ਨੇ ਖੁਦਕੁਸ਼ੀ ਕਰਕੇ ਆਪਣੀ ਜਾਨ ਦਿੱਤੀ ਹੈ, ਜਿਹਦੀ ਰੋਜ਼ਾਨਾ ਔਸਤ ਲਗਭਗ 40 ਬਣ ਜਾਂਦੀ ਹੈ, ਜਾਣੀ ਕਿ ਹਰ ਰੋਜ਼ 40 ਬੱਚੇ। ਪਿਛਲੇ 10 ਸਾਲਾਂ ਦੇ ਵਿੱਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ ਵਿੱਚ 80 ਫੀਸਦੀ ਦਾ ਵਾਧਾ ਹੋਇਆ ਤੇ ਹਰ ਸਾਲ 2000 ਤੋਂ ਵੱਧ ਵਿਦਿਆਰਥੀ ਇਮਤਿਹਾਨਾਂ ਦੇ ਵਿੱਚ ਫੇਲ ਹੋਣ ਦੇ ਕਾਰਨ ਮੌਤ ਨੂੰ ਗਲੇ ਲਾ ਲੈਂਦੇ ਨੇ। ਪਿਛਲੇ ਕੁਝ ਸਾਲਾਂ ਦੇ ਦੌਰਾਨ ਵਿਦਿਆਰਥੀਆਂ ਦੇ ਵੱਲੋਂ ਖੁਦਕੁਸ਼ੀਆਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋਇਆ, ਜੋ ਸਾਡੇ ਸਿੱਖਿਆ ਪ੍ਰਬੰਧ ਦੀ ਅਸਲ ਤਸਵੀਰ ਬਿਆਨ ਕਰਦਾ ਹੈ। ਰਾਜਸਥਾਨ ਦੇ ਕੋਟਾ ਸ਼ਹਿਰ ਦੇ ਵਿੱਚ ਮੈਡੀਕਲ ਤੇ ਇੰਜੀਨੀਅਰਿੰਗ ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਰਹੇ 4 ਬੱਚਿਆਂ ਨੇ 24 ਘੰਟਿਆਂ ਦੇ ਅੰਦਰ ਅੰਦਰ ਖੁਦਕੁਸ਼ੀ ਕਰ ਲਈ ਸੀ ਤੇ ਦਸੰਬਰ 2022 ਦੀ ਇਹ ਦੁਖਦਾਈ ਘਟਨਾ ਕੋਈ ਪਹਿਲੀ ਨਹੀਂ। ਇਸ ਤੋਂ ਪਹਿਲਾਂ 2020 'ਚ ਮੱਧ ਪ੍ਰਦੇਸ਼ ਦੇ ਵਿੱਚ ਇੱਕ ਲੜਕੀ ਨੇ ਨੀਟ UG ਦਾ ਨਤੀਜਾ ਆਉਣ ਤੋਂ ਮਗਰੋਂ ਖੁਦਕੁਸ਼ੀ ਕਰ ਲਈ। ਉਸਨੇ ਬਹੁਤ ਮਿਹਨਤ ਕਰਕੇ ਇਹ ਇਮਤਿਹਾਨ ਦਿੱਤਾ ਪਰ ਨਤੀਜੇ ਦੇ ਵਿੱਚ ਆਪਣੇ ਸਿਰਫ 6 ਅੰਕ ਦੇਖ ਕੇ ਉਸਨੂੰ ਵੱਡਾ ਧੱਕਾ ਲੱਗਿਆ। ਉਸਦੀ ਮੌਤ ਤੋਂ ਬਾਅਦ ਜਦੋਂ ਮਾਪਿਆਂ ਨੇ ਨਤੀਜੇ ਦੀ ਪੜਤਾਲ ਕਰਵਾਈ ਤਾਂ ਉਸਦੇ ਅਸਲ ਅੰਕ ਜਿਹੜੇ ਸੀ 560 ਸਨ, ਨਾ ਕਿ 6। ਇੱਕ ਤਕਨੀਕੀ ਗਲਤੀ ਦਾ ਖਮਿਆਜਾ ਉਸ ਲੜਕੀ ਨੇ ਆਪਣੀ ਜਾਨ ਦੇ ਕੇ ਚੁਕਾਇਆ। ਅਜਿਹੀਆਂ ਘਟਨਾਵਾਂ ਨੇ ਦਾਖਲਾ ਪ੍ਰੀਖਿਆ ਦੇ ਸਖ਼ਤ ਮੁਕਾਬਲੇ ਕਾਰਨ ਵਿਦਿਆਰਥੀਆਂ ਦੇ ਵਿੱਚ ਵੱਧ ਰਹੇ ਦਬਾਅ ਤੇ ਤਣਾਅ ਨੂੰ ਲੈ ਕੇ ਬੁੱਧੀਜੀਵੀਆਂ ਦੇ ਵਿੱਚ ਗੰਭੀਰ ਬਹਿਸ ਛੇੜ ਕੇ ਰੱਖ ਦਿੱਤੀ। ਇਸ ਵਰਤਾਰੇ ਨੇ ਅਜੋਕੇ ਸਿੱਖਿਆ ਪ੍ਰਬੰਧਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਹੈ। ਵਿਦਿਆਰਥੀਆਂ ਦੇ ਵਿੱਚ ਖੁਦਕੁਸ਼ੀ ਦਾ ਮੁੱਖ ਕਾਰਨ ਇਮਤਿਹਾਨਾਂ ਦੇ ਵਿੱਚ ਅਸਫਲ ਹੋਣਾ ਪਾਇਆ ਗਿਆ। ਦਾਖਲਾ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਕੋਚਿੰਗ ਸੈਂਟਰਾਂ ਦੇ ਵਿੱਚ ਵਿਦਿਆਰਥੀਆਂ ਦੀ ਭੀੜ ਲਗਾਤਾਰ ਵੱਧ ਰਹੀ ਹੈ, ਜਦੋਂ ਕਿ ਕੋਰਸਾਂ ਦੀਆਂ ਸੀਟਾਂ ਬਹੁਤ ਸੀਮਿਤ ਹੋ ਰਹੀਆਂ ਨੇ। ਮੈਡੀਕਲ ਦੀਆਂ 1,00,000 ਸੀਟਾਂ ਦੇ ਲਈ ਸਾਲ 2022 ਦੇ ਵਿੱਚ 18,00,000 ਤੇ ਸਾਲ 2026 'ਚ 25,00,000 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਸੇ ਤਰ੍ਹਾਂ UPSC ਦੀਆਂ 1,000 ਤੋਂ ਘੱਟ ਸੀਟਾਂ ਲਈ ਲੱਖਾਂ ਉਮੀਦਵਾਰ ਹਰ ਸਾਲ ਪ੍ਰੀਖਿਆ ਦਿੰਦੇ ਨੇ। ਖੁਦਕੁਸ਼ੀ ਕਰਨ ਵਾਲਿਆਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਬੱਚਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਜੁਲਾਈ 2021 ਦੇ ਅੰਕੜਿਆਂ ਮੁਤਾਬਕ ਸਾਡੇ ਦੇਸ਼ ਦੇ ਵਿੱਚ ਸਾਲ 2017 ਤੋਂ 2019 ਦੇ ਦੌਰਾਨ 14 ਤੋਂ 18 ਸਾਲ ਦੀ ਉਮਰ ਦੇ 24,588 ਬੱਚਿਆਂ ਨੇ ਖੁਦਕੁਸ਼ੀ ਕੀਤੀ ਹੈ। ਜਾਣੀ ਕਿ ਇਹਦਾ ਪੇਪਰਾਂ ਦੇ ਵਿੱਚ ਹੈ ਜਿਹੜਾ ਕੰਪਲੇਂਟਾਂ ਹੋਈਆਂ ਨੇ, ਪਰ ਜਿਹੜੀਆਂ ਕੰਪਲੇਂਟਾਂ ਨਹੀਂ ਹੋਈਆਂ ਉਹ ਕਿੱਥੇ ਨੇ, ਜਿਨ੍ਹਾਂ ਦੇ ਵਿੱਚੋਂ 13,325 ਲੜਕੀਆਂ ਨੇ। ਸਾਲ 2017 ਦੇ ਵਿੱਚ ਅੰਕੜਾ 8,029 ਤੇ ਸਾਲ 2018 ਦੇ ਵਿੱਚ 8,162 ਤੇ 2019 ਦੇ ਵਿੱਚ ਵੱਧ ਕੇ 8,377 ਹੋ ਗਿਆ। ਇਸ ਤੋਂ ਇਲਾਵਾ ਵਿਆਹ ਆਦਿ ਦੇ ਨਾਲ ਸੰਬੰਧਿਤ ਜਿਹੜੇ ਨੇ ਮਾਮਲਿਆਂ ਦੇ ਕਾਰਨ 3,954 ਬੱਚਿਆਂ ਨੇ, ਤੇ ਕਿਸੇ ਬਿਮਾਰੀ ਦੇ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਜਾਂ ਜਿਨਸੀ ਛੇੜਛਾੜ ਤੋਂ ਤੰਗ ਆ ਕੇ 2,648 ਬੱਚਿਆਂ ਨੇ ਖੁਦਕੁਸ਼ੀ ਕਰ ਲਈ। ਕੌਮਾਂਤਰੀ ਲੇਬਰ ਖੋਜ ਸੰਗਠਨ ਦੀ ਖੋਜ ਦੇ ਅਨੁਸਾਰ ਆਲਮੀ ਪੱਧਰ ਦੇ ਉੱਤੇ ਹਰ 10 ਦੇ ਵਿੱਚੋਂ ਇੱਕ ਵਿਦਿਆਰਥੀ ਗੰਭੀਰ ਰੂਪ ਦੇ ਵਿੱਚ ਤਣਾਅ ਦਾ ਸ਼ਿਕਾਰ ਹੈ, ਤੇ ਅਕਸਰ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਬੱਚੇ ਜਿਹੜੇ ਨੇ ਖੁਦਕੁਸ਼ੀ ਦਾ ਰਾਹ ਚੁਣਦੇ ਨੇ। ਲਾਸੇਟ ਮੈਡੀਕਲ ਰਸਾਲੇ ਦੇ ਵਿੱਚ ਛਪੀ ਰਿਪੋਰਟ ਦੱਸਦੀ ਹੈ ਕਿ ਦੁਨੀਆ ਭਰ ਦੇ ਵਿੱਚ 15 ਤੋਂ 29 ਸਾਲ ਦੀ ਉਮਰ ਦੇ ਲੋਕਾਂ 'ਚ ਆਤਮ ਹੱਤਿਆ ਦੀ ਦਰ ਹੋਰਨਾਂ ਵਰਗਾਂ ਦੇ ਨਾਲੋਂ ਸਭ ਤੋਂ ਵੱਧ ਹੈ। ਵਿਸ਼ਵ ਸਿਹਤ ਸੰਗਠਨ ਦੇ ਸਹਾਇਕ ਨਿਰਦੇਸ਼ਕ ਅਨੁਸਾਰ ਦੁਨੀਆ ਭਰ ਦੇ ਵਿੱਚ ਜੰਗਾਂ ਤੇ ਮਹਾਮਾਰੀਆਂ ਦੇ ਮੁਕਾਬਲੇ ਆਤਮ ਹੱਤਿਆ ਦੇ ਨਾਲ ਜ਼ਿਆਦਾ ਲੋਕ ਮਰਦੇ ਨੇ ਤੇ ਤਣਾਅ ਇਸ ਦਾ ਸਭ ਤੋਂ ਵੱਡਾ ਕਾਰਨ ਦੱਸਿਆ। ਮੌਜੂਦਾ ਸਮੇਂ ਦੁਨੀਆ ਦੀ ਜਿਹੜੀ ਹੈ 69 ਫੀਸਦੀ ਆਬਾਦੀ ਤਣਾਅ ਦੀ ਸ਼ਿਕਾਰ ਹੈ। ਵਿਸ਼ਵ ਪੱਧਰ ਦੇ ਉੱਤੇ ਡਾਕਟਰ ਦੇ ਕੋਲ ਜਾਣ ਵਾਲੇ 5 ਦੇ ਵਿੱਚੋਂ 3 ਮਰੀਜ਼ ਤਣਾਅ ਦੇ ਨਾਲ ਜੂਝਦੇ ਪਾਏ ਜਾਂਦੇ ਹੈ। ਖੁਦਕੁਸ਼ੀਆਂ ਦੀਆਂ ਇਹ ਮੰਦਭਾਗੀ ਘਟਨਾਵਾਂ ਬੇਰੋਕ ਵੱਧ ਰਹੀਆਂ ਨੇ, ਜੋ ਕਿਸੇ ਵੀ ਤਰ੍ਹਾਂ ਇੱਕ ਨਿਰੋਏ ਸਮਾਜ ਦੇ ਹਿੱਤ ਦੇ ਵਿੱਚ ਨਹੀਂ ਨੇ। ਹਰ ਇਨਸਾਨ ਦੀ ਇੱਛਾ ਕਾਮਯਾਬ ਹੋਣ ਦੀ ਹੁੰਦੀ ਹੈ। ਮਨੁੱਖੀ ਸੁਭਾਅ ਆਰਥਿਕ, ਸਮਾਜਿਕ ਅਤੇ ਧਾਰਮਿਕ ਸਮੇਤ ਹਰ ਤਰ੍ਹਾਂ ਦੀ ਆਜ਼ਾਦੀ ਦਾ ਆਸ਼ਕ ਹੈ। ਆਜ਼ਾਦੀ ਦੀ ਇਹ ਤਾਂਘ ਹੀ ਉਸਨੂੰ ਦੁਨੀਆਂ ਤੋਂ ਕੁਝ ਵੱਖਰਾ ਕਰਨ ਦੇ ਲਈ ਜਿਹੜਾ ਪ੍ਰੇਰਦੀ ਹੈ, ਤੇ ਮੰਜ਼ਿਲ ਤੱਕ ਪਹੁੰਚਣ ਦੇ ਲਈ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਉਦਾਸੀ ਦੇ ਉੱਤੇ ਤੇ ਨਿਰਾਸ਼ਾ ਨੂੰ ਜਨਮ ਦਿੰਦੀ ਹੈ, ਤੇ ਨਿਰਾਸ਼ਾ ਇਨਸਾਨ ਨੂੰ ਆਤਮ ਹੱਤਿਆ ਦੇ ਲਈ ਉਕਸਾਉਂਦੀ ਹੈ। ਜਦੋਂ ਕਿਸੇ ਨਿਰਾਸ਼ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਦੇ ਲਈ ਸਾਰੇ ਰਾਹ ਬੰਦ ਹੋ ਚੁੱਕੇ ਨੇ, ਤਾਂ ਮੌਤ ਨੂੰ ਗਲੇ ਲਾ ਲੈਂਦਾ ਹੈ। ਅਜੋਕੇ ਅਗਾਂਹ ਵਧੂ ਤੇ ਤਕਨਾਲੋਜੀ ਦੇ ਯੁੱਗ ਦੇ ਵਿੱਚ ਖੁਦਕੁਸ਼ੀਆਂ ਦਾ ਇਹ ਰੁਝਾਨ ਆਲਮੀ ਪੱਧਰ ਦੇ ਉੱਤੇ ਵੱਧ ਰਿਹਾ ਹੈ। ਮੁਕਾਬਲੇ ਦੇ ਇਸ ਦੌਰ ਦੇ ਵਿੱਚ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਨਿਕਲਣ ਦੀ ਹੋੜ ਨੇ ਇਨਸਾਨ ਨੂੰ ਮਹਿਜ ਇੱਕ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ। ਇਹ ਵਰਤਾਰਾ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਜਿੱਥੇ ਮਾਪੇ ਆਪਣੇ ਬੱਚੇ ਦੀ ਰੁਚੀ ਪੁੱਛਣ ਦੀ ਬਜਾਏ ਪਹਿਲਾਂ ਹੀ ਤੈਅ ਕਰ ਲੈਂਦੇ ਨੇ ਕਿ ਉਸਦੇ ਲਈ ਕਮਾਈ ਦਾ ਕਿਹੜਾ ਖੇਤਰ ਵਧੀਆ ਰਹੇਗਾ, ਤੇ ਜ਼ਿਆਦਾਤਰ ਮਾਪਿਆਂ ਦਾ ਮਕਸਦ ਬੱਚੇ ਨੂੰ ਸਿਰਫ਼ ਪੈਸੇ ਕਮਾਉਣ ਵਾਲੀ ਮਸ਼ੀਨ ਬਣਾਉਣਾ ਹੀ ਬਣ ਗਿਆ। ਜਦੋਂ ਮਾਪਿਆਂ ਦੀ ਆਸਾਂ ਦੇ ਬੋਝ ਹੇਠ ਦੱਬਿਆ ਕੋਈ ਬੱਚਾ ਇਸ ਦੁਨਿਆਵੀ ਦੌੜ ਦੇ ਵਿੱਚ ਪਛੜ ਜਾਂਦਾ ਹੈ, ਤਾਂ ਉਹ ਮੌਤ ਦਾ ਰਾਹ ਚੁਣ ਲੈਂਦਾ ਹੈ। ਸਿੱਖਿਆ ਜੀਵਨ ਜਾਂਚ ਸਿਖਾਉਂਦੀ ਹੈ ਕਿ ਰੋਜ਼ੀ ਰੋਟੀ ਦੇ ਕਾਬਿਲ ਬਣਾਉਂਦੀ ਹੈ, ਪਰ ਆਜ਼ਾਦੀ ਦੇ 8 ਦਹਾਕਿਆਂ ਬਾਅਦ ਵੀ ਲੋਕ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਨੇ। ਅਜੋਕੇ ਦੌਰ ਦੇ ਵਿੱਚ ਸਿੱਖਿਆ, ਖਾਸ ਕਰ ਉਚੇਰੀ ਸਿੱਖਿਆ, ਬਹੁਤ ਮਹਿੰਗੀ ਹੋ ਚੁੱਕੀ ਹੈ ਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਨਿੱਜੀਕਰਨ ਤੇ ਸਰਕਾਰਾਂ ਦੀ ਅਣਗਹਿਲੀ ਇਸ ਨੂੰ ਦਿਨੋ ਦਿਨ ਮਹਿੰਗਾ ਕਰ ਰਹੀ ਹੈ, ਜਿਸ ਦੇ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਦੀ ਚਿੰਤਾ ਵਧਣਾ ਲਾਜ਼ਮੀ ਦਰਸਾਉਂਦੀ ਹੈ। ਉਚੇਰੀ ਸਿੱਖਿਆ ਪ੍ਰਾਪਤੀ ਦੇ ਲਈ ਅੱਜ ਅਨੇਕਾਂ ਪਾਪੜ ਵੇਲਣੇ ਪੈ ਰਹੇ ਨੇ। ਦੇਸ਼ ਦੇ ਵਿੱਚ ਕਈ ਯੂਨੀਵਰਸਿਟੀਆਂ ਬਿਨਾਂ ਮਾਨਤਾ ਤੋਂ ਕੋਰਸ ਕਰਵਾ ਰਹੀਆਂ, ਕਿਤੇ ਮਾਪਦੰਡਾਂ ਅਨੁਸਾਰ ਦਾਖਲੇ ਨਹੀਂ ਹੁੰਦੇ ਤੇ ਕਿਤੇ ਡਿਗਰੀ ਮਾਨਤਾ ਪ੍ਰਾਪਤ ਨਹੀਂ ਹੁੰਦੀ। ਇਨ੍ਹਾਂ ਕਾਰਨਾਂ ਨੇ ਵੀ ਵਿਦਿਆਰਥੀਆਂ ਨੂੰ ਪਰੇਸ਼ਾਨੀ ਤੇ ਤਣਾਅ ਦੀ ਦਲਦਲ ਦੇ ਵਿੱਚ ਧੱਕ ਦਿੱਤਾ। ਆਲਮੀ ਪੱਧਰ ਦੇ ਉੱਤੇ ਖੁਦਕੁਸ਼ੀਆਂ ਦੇ ਇਸ ਵਰਤਾਰੇ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਕਾਰਨ ਹੋ ਸਕਦੇ ਹੈ, ਪਰ ਜਦੋਂ ਤੱਕ ਮਨੁੱਖ ਆਪਣੀ ਸਿਹਤ ਸ਼ਕਤੀ ਨਹੀਂ ਵਧਾਉਂਦਾ ਉਦੋਂ ਤੱਕ ਉਹ ਅਜਿਹਾ ਰਾਹ ਜਿਹੜਾ ਅਪਣਾਉਂਦਾ ਰਹੇਗਾ। ਜ਼ਿੰਦਗੀ ਦੇ ਉਤਰਾਅ ਚੜਾਅ ਨੂੰ ਸਹਿਜਤਾ ਦੇ ਨਾਲ ਲਿਆ ਜਾਣਾ ਚਾਹੀਦਾ ਹੈ, ਕਿਉਂਕਿ ਹਰ ਤਰ੍ਹਾਂ ਦੇ ਹਾਲਾਤ ਦੇ ਨਾਲ ਨਜਿੱਠਣਾ ਹੀ ਸਭ ਤੋਂ ਵੱਡੀ ਬਹਾਦਰੀ ਹੈ। ਜੋ ਸੁੱਖ ਸਾਧਨ ਮੌਜੂਦ ਨੇ ਉਹਨਾਂ ਦਾ ਆਨੰਦ ਲਿਆ ਜਾਵੇ, ਜੋ ਨਹੀਂ ਨੇ ਉਹਨਾਂ ਦੀ ਪ੍ਰਾਪਤੀ ਦੇ ਲਈ ਮਿਹਨਤ ਕੀਤੀ ਜਾਵੇ। ਮਨੁੱਖ ਅਕਸਰ ਭਵਿੱਖ ਦੀ ਤਿਆਰੀ ਦੇ ਵਿੱਚ ਆਪਣਾ ਵਰਤਮਾਨ ਨਸ਼ਟ ਕਰ ਬੈਠਦਾ ਹੈ, ਤੇ ਜਦੋਂ ਕਿ ਵਰਤਮਾਨ ਦਾ ਅਸਰ ਸਿੱਧਾ ਭਵਿੱਖ ਦੇ ਉੱਤੇ ਪੈਂਦਾ ਹੈ। ਮਨੁੱਖ ਦੂਜੇ ਸਫਲ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਰਾਤੋ ਰਾਤ ਉਹਨਾਂ ਵਾਂਗ ਕਾਮਯਾਬ ਹੋਣਾ ਲੋਚਦਾ ਹੈ, ਪਰ ਉਹ ਉਹਨਾਂ ਦੇ ਲੰਮੇ ਸੰਘਰਸ਼ ਤੇ ਸਫਲਤਾ ਦੇ ਝਟਕਿਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ। ਉਦਾਸੀ ਤੋਂ ਬਚਣ ਦੇ ਲਈ ਹਮੇਸ਼ਾ ਆਸਵੰਦ ਰਹਿਣਾ ਚਾਹੀਦਾ ਹੈ ਤੇ ਆਸਵੰਦ ਹੋਣ ਦੇ ਲਈ ਚੰਗਾ ਸਾਹਿਤ ਪੜ੍ਹਨਾ ਤੇ ਆਪਣੇ ਆਪ ਨੂੰ ਰੁੱਝੇ ਰੱਖਣਾ ਜ਼ਰੂਰੀ ਹੈ। ਮਨੁੱਖ ਇਸ ਨੂੰ ਹੀ ਜਿਹੜਾ ਮਨੁੱਖ ਨੂੰ ਇਹ ਗੱਲ ਸਦਾ ਚੇਤੇ ਰੱਖਣੀ ਚਾਹੀਦੀ ਹੈ ਕਿ ਜ਼ਿੰਦਗੀ ਸਿਰਫ ਸਾਹ ਲੈਣ ਦਾ ਨਾਂ ਨਹੀਂ, ਸਗੋਂ ਇਸ ਨੂੰ ਖਿੜੇ ਮੱਥੇ ਹੰਢਾਉਣ ਦਾ ਨਾਂ ਹੈ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਜੋ ਬੱਚਿਆਂ ਦੇ ਨਾਲ ਵਾਪਰ ਰਿਹਾ ਤੇ ਅਸਿਸਟੈਂਟ ਪ੍ਰੋਫੈਸਰ ਸ਼ਾਲਿਕਾ ਸ਼ਲਾਕੀਆ ਤੰਤਰ ਵਿਭਾਗ ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਤੋਂ ਇਹ ਗੱਲਬਾਤ ਲਿਖ ਰਹੇ ਨੇ। ਬੱਚਿਆਂ ਨੂੰ ਖੁਦਕੁਸ਼ੀਆਂ ਵੱਲੋਂ ਧੱਕਦੀ ਖੁਦਕੁਸ਼ੀਆਂ ਵੱਲ ਨੂੰ ਧੱਕਦੀ ਮੁਕਾਬਲੇਬਾਜ਼ੀ, ਡਾਕਟਰ ਹਰਲੀਨ ਕੌਰ ਹੋਣਾ ਦੀ ਬਾਕਮਾਲ ਗੱਲਬਾਤ ਜੋ ਹਾਲਾਤ ਉਹਨਾਂ ਨੇ ਪੇਸ਼ ਕੀਤੇ ਹੈ। ਧੰਨਵਾਦ ਸਹਿਤ ਹੈ ਜੀ ਟ੍ਰਿਬਿਊਨ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਚੰਗੀ ਲੱਗੀ ਹੋਵੇ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝੀਆਂ ਕਰੋ, ਤਾਂ ਖਾਸ ਕਰਕੇ ਉਹਨਾਂ ਬੱਚਿਆਂ ਪਰਿਵਾਰਾਂ ਦੇ ਵਿੱਚ ਜੋ ਇਨ੍ਹਾਂ ਹਾਲਾਤਾਂ ਦੇ ਵਿੱਚੋਂ ਗੁਜ਼ਰਦੇ ਹੈ ਤੇ ਲੰਘਦੇ ਹੈ। ਚਲੋ, ਤਰੱਕੀ ਹਰ ਕਿਸੇ ਨੇ ਕਰਨੀ ਹੈ, ਪਰ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ। ਬੱਚਿਆਂ ਨੂੰ ਪ੍ਰੈਸ਼ਰ ਥੱਲੇ ਤਾਂ ਨਹੀਂ ਜਿਹੜਾ ਹੰਢਾਉਣਾ ਚਾਹੀਦਾ ਤੇ ਆਰਾਮ ਦੇ ਨਾਲ ਵੀ ਸਾਰਾ ਕੁਝ ਕੀਤਾ ਜਾ ਸਕਦਾ ਹੈ, ਪਰ ਜਿਹੜੀ ਹੈ ਮੁਕਾਬਲੇਬਾਜ਼ੀ ਉਹ ਵੱਧ ਰਹੀ ਹੈ ਤੇ ਬੱਚੇ ਜਿਹੜੇ ਨੇ ਨਿਰਾਸ਼ਾ ਵੱਲ ਨੂੰ ਵੱਧ ਰਹੇ ਨੇ। ਲੋ, ਇਹ ਸੀ ਜੀ ਅੱਜ ਦਾ ਇਹ ਆਰਟੀਕਲ। ਤੇ ਦੋਸਤੋ, ਆਖਰ ਦੇ ਵਿੱਚ ਸਮਾਂ ਆਪਣਾ ਸਮਾਪਤ ਹੋ ਚੁੱਕਿਆ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਪਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ, ਤੇ ਆਪਣੇ ਪਾਨ ਸਿੰਘ ਗਰੇਵਾਲ ਹੋਣਾ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ ਤੇ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਦੋਸਤੋ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ। ਮੈਨੂੰ ਦਿਓ ਆਗਿਆ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਜੁੜੇ ਹੋ, ਸਭ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ ਦੋਸਤੋ ਇਸ

0: ద్వాపర రేడియో.
1: ਹਾਂਜੀ ਦੋਸਤੋ, ਜੀ ਆਨੂੰ ਜੀ ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਆ ਫਿਰ ਤੋਂ ਤੁਹਾਡੀ ਕਚਹਿਰੀ ਦੇ ਵਿੱਚ ਦੋਸਤੋ, ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ. ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਹੈ ਜੀ. ਤੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ 2.25 ਘੰਟੇ ਬਰਕਰਾਰ ਰਹੇਗਾ. ਤੇ ਗੱਲਾਂ ਬਾਤਾਂ ਅੱਜ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਨਾਲ ਹਿੱਸਾ ਲੈਣਗੇ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਚਲਾਵਾਂਗੇ. ਤੇ ਅੱਜ ਦਾ ਵਿਸ਼ਾ ਦੋਸਤੋ ਰਹੇਗਾ ਲੋਭ ਤੇ ਵਿਸ਼ਵਾਸ ਘਾਟ. ਉਹਦੇ ਉੱਤੇ ਚਰਚਾ ਹੋਵੇਗੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਕੁਝ ਪਲਾਂ ਤੱਕ. ਤੇ 15-20 ਮਿੰਟ ਸ਼ੰਮੀ ਜੀ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਕੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੀਆਂ ਫੋਨ ਲਾਈਨਾਂ ਦਾ ਵੀ ਸਵਾਗਤ ਰਹੇਗਾ. ਇਸੇ ਤਰ੍ਹਾਂ ਦੋਸਤ ਜੁੜੇ ਹੋਏ ਨੇ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਫੇਸਬੁੱਕ, ਵੈਬਸਾਈਟ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਨਿੱਘਾ ਸਵਾਗਤ ਹੈ. ਤੇ ਐਪ ਦੋਸਤੋ ਤੁਹਾਡੇ ਲਈ ਅਪਡੇਟ ਕੀਤੀ ਗਈ ਹੈ, ਦੁਆਬਾ ਰੇਡੀਓ ਦੀ ਓਫੀਸ਼ੀਅਲ ਐਪ ਜਿਹੜੀ ਹੈ ਐਂਡਰੋਇਡ ਦੇ ਉੱਤੇ. ਤੇ ਉਹਦੇ ਉੱਤੇ ਤੁਸੀਂ ਆਪਣਾ ਪ੍ਰੋਗਰਾਮ ਜਿਹੜਾ ਸੁਣ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਦਾ ਆਨੰਦ ਜਿਹੜਾ ਤੁਸੀਂ ਮਾਣ ਸਕਦੇ ਹੋ. +358 44 976 1976 ਵਾਟ ਸਟੂਡੀਓ ਦਾ ਨੰਬਰ ਹੈ ਤੇ ਲਾਈਵ ਕਾਲ ਕਰ ਸਕਦੇ ਹੋ ਉਹਦੇ ਉੱਤੇ. ਤੇ ਨਾਲ ਦੀ ਨਾਲ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਐਗਜੈਕਟਲੀ 7:07 ਹੋ ਗਏ ਨੇ ਜੀ. ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:07 ਤੇ ਟਰੰਪ ਸਾਹਿਬ ਨੇ ਤੜਥੱਲੀ ਮਚਾਈ ਹੋਈ ਹੈ ਤੇ ਧਮਾਲ ਪਾਈ ਹੋਈ ਹੈ. ਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ, ਪਰ ਉਹ ਸਾਰਾ ਆਪਾਂ ਅੱਜ ਦੇ ਵਿਸ਼ੇ ਦੇ ਉੱਤੇ ਚਰਚਾ ਤੋਂ ਬਾਅਦ ਕਰਾਂਗੇ ਜੋ ਸਮਾਂ ਤੇ ਸਥਿਤੀ ਬਣੇਗੀ. ਜੇ ਸਬੱਬ ਬਣਿਆ ਤਾਂ ਜ਼ਰੂਰ ਤੁਹਾਨੂੰ

ਦੁਆਬਾ ਰੇਡੀਓ ਕੇ ਸੰਗ ਕਹਿੰਦੇ ਨੇ ਆਪਣੇ ਮੁਹੰਮਦ ਜੀ ਤੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਦੋਸਤੋ। ਬਾਕੀ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਤੇ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਜਿਸ ਦੇ ਵਿੱਚ 10 ਸਤੰਬਰ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਤੇ ਲਾਲੀ ਥੋੜਾ ਸਾਹਿਬ ਕਹਿੰਦੇ ਨੀਂਦ ਦੇ ਨਾਲ ਵਿਸ਼ਵਾਸਘਾਤ ਨਹੀਂ ਕਰ ਸਕਦੇ ਜੀ ਭਾਰਤ ਸਾਹਿਬ। ਨਹੀਂ ਜੀ ਨਹੀਂ, ਚਲੋ ਸੌਂਦੇ ਤਾਂ ਆਪਾਂ ਰੋਜ਼ ਹੀ ਆ ਤੇ ਕਦੇ ਕਦੇ ਪ੍ਰੋਗਰਾਮ ਵੀ ਸੁਣ ਲੈਣਾ ਚਾਹੀਦਾ, ਨਾਲ ਜੁੜ ਲੈਣਾ ਚਾਹੀਦਾ ਜੀ। ਤੇ ਦੋਸਤੋ ਅੱਜ 10 ਸਤੰਬਰ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਤੇ ਅੱਜ ਦਾ ਵਿਚਾਰ ਕਹਿੰਦਾ ਕਿ ਭਾਰਤ ਪਹਿਲਾਂ ਬਰਤਾਨਵੀ ਸਾਮਰਾਜ ਦਾ ਗੁਲਾਮ ਸੀ ਤੇ ਹੁਣ ਦੇਸੀ ਹਾਕਮਾਂ ਦਾ, ਜਿਨ੍ਹਾਂ ਕੁਦਰਤੀ ਮਾਲ ਖਜ਼ਾਨੇ ਦੀ ਲੁੱਟ ਲਈ ਵਿਦੇਸ਼ੀ ਬਹੁ ਕੌਮੀ ਕਾਰਪੋਰੇਸ਼ਨਾਂ ਨੂੰ ਖੁੱਲੀਆਂ ਛੋਟਾਂ ਦੇ ਕੇ ਸਾਮਰਾਜੀ ਦੇਸਾਂ ਦੀ ਮੰਡੀ ਬਣਾ ਦਿੱਤਾ। ਅੱਜ ਦੇ ਦਿਹਾੜੇ ਦੇ ਉੱਤੇ ਹੀ ਬਹੁਤ ਸਾਰੇ ਦੁਨੀਆਦਾਰੀ ਦੇ ਵਿੱਚ ਕ੍ਰਾਂਤੀਕਾਰੀਆਂ ਵੀ ਹੋਈਆਂ ਤੇ ਇਸੇ ਤਰ੍ਹਾਂ ਸ਼ਹੀਦੀ ਦਿਹਾੜੇ ਵੀ ਮਨਾਏ ਜਾਂਦੇ ਆ ਤੇ ਵੱਖਰੇ ਵੱਖਰੇ ਕਹਿ ਸਕਦੇ ਹਾਂ ਦੇਸ਼ਾਂ ਦੇ ਵਿੱਚ ਉਹਨਾਂ ਦੇ ਜਿਹੜੇ ਆਪਣੇ ਇਤਿਹਾਸ ਦੇ ਮੁਤਾਬਕ 10 ਤਰੀਕ ਸਪਤੰਬਰ ਦਾ ਮਹੀਨਾ ਤੇ 1846 ਦੇ ਵਿੱਚ ਜਦੋਂ ਗੱਲ ਕਰਦੇ ਹਾਂ ਸਿਲਾਈ ਮਸ਼ੀਨ ਜਿਹੜੀ ਹੈ ਖਾਸ ਕਰਕੇ ਜਿਹੜੀ ਹੈ ਉਹਦੇ ਖੋਜੀ ਐਲਿਸ ਹੋਵੇ ਨੇ ਜਿਹੜਾ ਸੀਗਾ ਸਿਲਾਈ ਮਸ਼ੀਨ ਪੈਟੈਂਟ ਕਰਵਾ ਲਈ ਸੀ ਆਪਣੇ ਸਿਗਨੇਚਰ ਦੀ, ਸ਼ਾਇਦ ਪਤਾ ਨਹੀਂ ਕਿਹੜੀ ਆਉਂਦੀ ਹੁੰਦੀ ਸੀ, ਗੋਲਡਨ ਜਿਹੇ ਕਲਰ ਦੇ ਉੱਤੇ ਲਿਖਿਆ ਹੁੰਦਾ ਸੀ ਤੇ ਕਾਲੇ ਰੰਗ ਦੀ। ਤੇ 1872 ਦੇ ਵਿੱਚ ਕ੍ਰਿਕਟ ਖਿਡਾਰੀ ਰਾਜਕੁਮਾਰ ਰਣਜੀਤ ਸਿੰਘ ਦਾ ਜਿਹੜਾ ਜਨਮ ਹੋਇਆ ਜਿਸ ਦੇ ਨਾਂ ਦੇ ਉੱਤੇ ਕ੍ਰਿਕਟ ਰਣਜੀ ਟਰਾਫੀ ਜਿਹੜੀ ਸ਼ੁਰੂ ਕੀਤੀ ਗਈ। 1915 ਦੇ ਵਿੱਚ ਸ਼ਹੀਦੀ ਕ੍ਰਾਂਤੀਕਾਰੀ ਜਤਿੰਦਰ ਮੁਖਰਜੀ ਜਿਹੜੇ ਨੇ ਉਹਨਾਂ ਦੀ ਗੱਲ ਆਉਂਦੀ ਹੈ ਤੇ 1943 ਦੇ ਵਿੱਚ INA ਦੇ ਜਿਹੜੇ ਅਬਦੁਲ ਕਾਦਰ ਹੁਸੈਨ ਨੂੰ ਮਦਰਾਸ ਦੇ ਵਿੱਚ ਫਾਂਸੀ ਲਾਈ ਗਈ ਤੇ 1966 ਦੇ ਵਿੱਚ ਸੰਸਦ ਦੇ ਵੱਲੋਂ ਨਵੇਂ ਸਿਰੇ ਤੋਂ ਗਠਨ ਕਰਨ ਦੀ ਪੰਜਾਬ ਤੇ ਹਰਿਆਣਾ ਸੂਬਿਆਂ ਨੂੰ ਮਨਜ਼ੂਰੀ ਦਿੱਤੀ ਗਈ। 1976 ਦੇ ਵਿੱਚ ਭਾਰਤ ਦਾ ਏਅਰਲਾਈਨਸ ਬੋਇੰਗ ਜਹਾਜ਼ ਜਿਹੜਾ 737 ਅਗਵਾ ਕਰਕੇ ਲਾਹੌਰ ਲਿਜਾਇਆ ਗਿਆ। ਇਸੇ ਤਰ੍ਹਾਂ ਦੋਸਤੋ ਸਿੰਘਾਪੁਰ ਦੀ ਗੱਲ ਕਰਦੇ ਹਾਂ ਅੱਜ ਤੁਹਾਡੇ ਨਾਲ ਥੋੜੀ ਜਿਹੀ। ਕੱਲ ਮੈਂ ਥੋੜਾ ਜ਼ਿਕਰ ਕੀਤਾ ਸੀ ਪਰ ਹੌਲੀ ਹੌਲੀ ਇਹਦਾ ਕਾਫੀ ਛੋਟਾ ਦੇਸ਼ ਹੈ ਪਰ ਉਹਦਾ ਇਤਿਹਾਸ ਪਿਛੋਕੜ ਜਾਂ ਹੋਰ ਸਾਰੀਆਂ ਚੀਜ਼ਾਂ ਇਕਨੋਮਿਕ ਪੱਖ ਬਹੁਤ ਵੱਡਾ ਹੈ। ਸਿੰਘਾਪੁਰ ਦੀ ਜਦੋਂ ਗੱਲ ਕਰਦੇ ਹਾਂ ਕਹਿੰਦੇ ਉੱਥੇ ਦੇ ਲੋਕ ਆਪਣੇ ਬੱਚਿਆਂ ਦੇ ਲਈ ਜਨਮ ਦਿਨ ਜਾਂ ਵਿਆਹ ਦੇ ਤੋਹਫੇ ਵਜੋਂ ਰੁੱਖਾਂ ਨੂੰ ਗੋਦ ਲੈਂਦੇ ਨੇ ਤੇ ਉਹਨਾਂ ਦਾ ਨਾਮ ਦਿੰਦੇ ਨੇ। ਦੁਨੀਆ ਭਰ ਦੇ ਵਿੱਚ ਵੱਧ ਰਹੇ ਹਿੱਪੀ ਕਲਚਰ ਤੋਂ ਡਰਦੇ ਹੋਏ ਸਰਕਾਰ ਨੇ 1970 ਦੇ ਦਹਾਕੇ ਦੇ ਵਿੱਚ ਪੁਰਸ਼ਾਂ ਦੇ ਲੰਮੇ ਵਾਲਾਂ ਤੇ ਪਾਬੰਦੀ ਲਗਾ ਦਿੱਤੀ। ਇੱਥੇ ਜਿਹੜਾ ਸੀਗਾ ਚੁਇੰਗਮ ਜਿਹੜੀ ਕਿ ਜਿਹੜੀ ਆਪਾਂ ਬਬਲ ਗਮ ਖਾਂਦੇ ਹਾਂ ਚੁਇੰਗਮ ਜਿਹੜੀ ਹੈ ਉਹਦੀ ਵਿਕਰੀ ਦੇ ਉੱਤੇ 1992 ਤੋਂ ਹੀ ਪਾਬੰਦੀ ਹੈ। ਸਿੰਘਾਪੁਰ ਦੇ ਕੋਲ ਸਭ ਤੋਂ ਲੰਬੀ ਮਨੁੱਖੀ ਡੋਮੀਨੋ ਲੜੀ ਦੇ ਲਈ ਗਿਨੀਜ਼ ਬੁੱਕ ਆਫ਼ ਰਿਕਾਰਡਸ ਹੈ। ਇਹ ਲੜੀ 2 ਕਿਲੋਮੀਟਰ ਲੰਬੀ ਸੀ ਤੇ ਜਿਸ ਨੂੰ 9,234 ਵਿਦਿਆਰਥੀਆਂ ਨੇ 30 ਸਤੰਬਰ 2000 ਨੂੰ ਬਣਾਇਆ ਸੀ। ਇੱਕ ਲਾਈਨ ਦੇ ਵਿੱਚ ਨੱਚਣ ਵਾਲੇ ਬਹੁਤੇ ਲੋਕਾਂ ਦਾ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਸਿੰਘਾਪੁਰ ਦੇ ਨਾਂ ਦੇ ਉੱਤੇ ਹੈ। 2002 ਦੇ ਵਿੱਚ ਇਹ ਰਿਕਾਰਡ 11,967 ਲੋਕਾਂ ਨੇ ਜਿਹੜਾ ਇੱਕ ਲਾਈਨ ਦੇ ਵਿੱਚ ਨੱਚ ਕੇ ਬਣਾਇਆ। ਜੇਕਰ ਸਿੰਘਾਪੁਰ ਦੇ ਵਿੱਚ ਕੂੜੇਦਾਨ ਦੇ ਵਿੱਚ ਕੂੜਾ ਹੈ ਤੇ ਜੇ ਇਸ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਤਾਂ ਉਹਨੂੰ ਫਿਰ $500 ਦਾ ਉੱਥੇ ਦਾ ਸਿੰਘਾਪੁਰ ਡਾਲਰ ਦਾ ਜੁਰਮਾਨਾ ਭਰਨਾ ਪੈਂਦਾ ਹੈ। ਸਿੰਘਾਪੁਰ ਦੇ NCF ਪ੍ਰਤੀਕ ਕੌਮੀ ਪ੍ਰਤੀਕ ਜਿਹੜਾ ਹੈ ਮੈਰਲੋਨ ਜਿਹਨੂੰ ਕਹਿੰਦੇ ਆ ਇਹ ਅੱਧੀ ਮੱਛੀ ਅਤੇ ਅੱਧਾ ਸ਼ੇਰ ਹੈ ਜਿਸ ਨੂੰ ਸਿੰਘਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਿੰਘਾਪੁਰ ਦੀ ਰਾਸ਼ਟਰੀ ਭਾਸ਼ਾ ਮਲਾਏ ਹੈ। ਇੱਥੋਂ ਦੀਆਂ 4 ਸਰਕਾਰੀ ਭਾਸ਼ਾਵਾਂ ਨੇ ਅੰਗਰੇਜ਼ੀ ਚੀਨੀ ਤਾਮਿਲ ਅਤੇ ਮਲੇ। ਸਿੰਘਾਪੁਰ ਦੇ ਲੋਕਾਂ ਦੀਆਂ ਜਿਹੜੀਆਂ ਨੇ 4 ਸਰਕਾਰੀ ਭਾਸ਼ਾਵਾਂ ਤੋਂ ਇਲਾਵਾ 5ਵੀਂ ਭਾਸ਼ਾ ਬੋਲਦੇ ਨੇ ਜੋ ਸਿੰਗਲਿਸ਼ ਕਹਿੰਦੇ ਨੇ ਉਹਨੂੰ, ਇੰਗਲਿਸ਼ ਨਹੀਂ ਸਿੰਗਲਿਸ਼। ਸਿੰਗਲਿਸ਼ ਭਾਸ਼ਾ ਪ੍ਰਾਚੀਨ ਚੀਨੀ ਮਲੇਸ਼ੀਅਨ ਅਤੇ ਤਾਮਿਲ ਭਾਸ਼ਾਵਾਂ ਦੇ ਸ਼ਬਦਾਂ ਦਾ ਜਿਹੜਾ ਸੁਮੇਲ ਹੈ। ਸਿੰਘਾਪੁਰ ਅਮੀਰਾਂ ਦਾ ਦੇਸ਼ ਹੈ। ਇੱਥੇ 6 ਦੇ ਵਿੱਚੋਂ 1 ਵਿਅਕਤੀ ਦੇ ਕੋਲ $1 ਮਿਲੀਅਨ ਜਾਂ ਇਸ ਤੋਂ ਵੀ ਵੱਧ ਦੀ ਦੌਲਤ ਹੈ। ਉੱਥੇ ਜਾ ਕੇ ਦੇਖਣਾ ਹੋਵੇ ਨਾ ਥਾਈਲੈਂਡ ਲਾ ਲਓ, ਮਲੇਸ਼ੀਆ, ਹਾਂਗਕਾਂਗ, ਸੋਨੇ ਦੇ ਮਤਲਬ ਕਿ ਕਹਿ ਸਕਦੇ ਹਾਂ ਭਾਈ ਆਪਣੇ ਚੌਂਕ ਬਣੇ ਹੋਏ ਨੇ ਤੇ ਮਜਾਲ ਹੈ ਕਿਸੇ ਦੀ ਕੋਈ ਇੱਦਾਂ ਕਰ ਜਾਵੇ। ਬਾਕੀ ਬਹੁਤ ਵੱਡੇ ਵੱਡੇ ਦੇਸ਼ਾਂ ਦੇ ਨਾਲ ਉਹਨਾਂ ਦਾ ਸੰਪਰਕ ਹੈ, ਬਹੁਤ ਸਾਰੀਆਂ ਚੀਜ਼ਾਂ ਵਪਾਰ ਇਕਨੋਮਿਕਸ ਪੱਖ ਜੁੜਿਆ ਹੋਇਆ। ਕਦੇ ਉਹਦੇ ਉੱਤੇ ਖੁੱਲ੍ਹ ਕੇ ਗੱਲ ਕਰਾਂਗੇ। ਇਹ ਹੈਗੇ ਛੋਟੇ ਛੋਟੇ ਨੇ ਪਰ ਜ਼ਮੀਨ ਦੇ ਵਿੱਚ ਬਹੁਤ ਡੂੰਘੇ ਨੇ। $1 ਬਿਲੀਅਨ ਜਾਂ ਇਸ ਤੋਂ ਵੱਧ ਦੀ ਦੌਲਤ ਹੈ ਤਾਂ ਜੋ ਕਿ ਦੁਨੀਆਂ ਦੇ ਦੂਜੇ ਦੇਸ਼ਾਂ ਦੇ ਲੋਕਾਂ ਨਾਲੋਂ ਕਿਤੇ ਜ਼ਿਆਦਾ ਹੈ।

0: ਸਿੰਗਾਪੁਰ ਏਸ਼ੀਆ ਦਾ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਹੈ। ਸਾਲ 2020 ਦੇ ਅੰਕੜਿਆਂ ਦੇ ਅਨੁਸਾਰ ਸਿੰਗਾਪੁਰ ਦੁਨੀਆ ਦੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਦੇ ਵਿੱਚ ਸ਼ਾਮਲ ਹੈ। ਪਹਿਲਾ ਸਥਾਨ ਡੈਨਮਾਰਕ ਦਾ ਆਉਂਦਾ ਹੈ। ਸਿੰਗਾਪੁਰ ਦਾ ਰਾਸ਼ਟਰੀ ਗੀਤ ਸਿੰਗਾਪੁਰ ਦੇ ਵਿੱਚ 1000 ਦੇ ਨੋਟ ਦੇ ਉੱਤੇ ਪਿਛਲੇ ਪਾਸੇ ਮਾਈਕਰੋ ਟੈਕਸਟ ਦੇ ਵਿੱਚ ਜਿਹੜਾ ਲਿਖਿਆ ਗਿਆ, ਦੁਨੀਆ ਦਾ ਸਭ ਤੋਂ ਉੱਚਾ ਇਨਡੋਰ ਝਰਨਾ ਦੀ ਰੇਨ ਵੋਰਟੇਕਸ ਹੈ, ਜੋ ਕਿ ਸਿੰਗਾਪੁਰ ਦੇ ਜਵੇਲ ਚਾਂਗੀ ਏਅਰਪੋਰਟ ਦੇ ਉੱਤੇ ਸਥਿਤ ਹੈ। ਇਸ ਅੰਦਰੂਨੀ ਝਰਨੇ ਦੇ ਵਿੱਚ 40 ਮੀਟਰ ਯਾਨੀ ਕਿ 130 ਫੁੱਟ ਦੀ ਉਚਾਈ ਤੋਂ ਪਾਣੀ ਡਿੱਗਦਾ ਹੈ। ਦੰਦਾਂ ਅਤੇ ਨਿਕੋਟੀਨ ਚਬਾਉਣ ਵਾਲੇ ਗਮ ਜਿਹੜੇ ਨੇ, ਚੁਇੰਗਮ ਜਿਹਨੂੰ ਕਹਿੰਦੇ ਆਪਾਂ, ਜੋ ਸਿਰਫ ਇੱਕ ਡਾਕਟਰ ਜਾਂ ਇੱਕ ਰਜਿਸਟਰਡ ਜਿਹੜਾ ਫਾਰਮਾਸਿਸਟ ਹੀ ਉਹਤੋਂ ਹੀ ਜਿਹੜਾ ਖਰੀਦਿਆ ਜਾ ਸਕਦਾ, ਕਿਤੇ ਉਹ ਬਾਹਰੋਂ ਨਹੀਂ। ਸਿੰਗਾਪੁਰ ਦੇ ਵਿੱਚ ਕਾਰ ਦੀ ਮਾਲਕੀ ਦੀ ਦਰ ਸਿਰਫ ਤੇ ਸਿਰਫ 11% ਹੈ, ਜੋ ਕਿ US ਦੇ ਵਿੱਚ 80% ਤੇ ਯੂਰਪ ਦੇ ਵਿੱਚ 50% ਦੇ ਮੁਕਾਬਲੇ ਬਹੁਤ ਘੱਟ ਹੈ। ਸਿੰਗਾਪੁਰ ਇੰਨੇ ਅਮੀਰ ਹੁੰਦੇ ਸੁਣਦੇ ਵੀ ਦੇਖ ਲਓ ਕਾਰਾਂ ਦੀ ਵਰਤੋਂ ਕਿੰਨੀ ਕਰਦੇ ਆ, ਬਹੁਤ ਘੱਟ ਕਰਦੇ ਆ। ਸਿੰਗਾਪੁਰ ਦੇ ਵਿੱਚ ਕਿਸੇ ਜਨਤਕ ਸਥਾਨ ਦੇ ਉੱਤੇ ਥੁੱਕਣ ਦੇ ਉੱਤੇ $1000 ਦਾ ਜੁਰਮਾਨਾ ਤੇ ਜੇਲ੍ਹ ਹੋ ਸਕਦੀ ਹੈ। ਸਿੰਗਾਪੁਰ ਦੇ ਵਿੱਚ ਕਿਸੇ ਹੋਰ ਦਾ ਵਾਈਫਾਈ ਜਾਂ ਦੂਜੇ ਸ਼ਬਦਾਂ ਦੇ ਵਿੱਚ ਵਾਈਫਾਈ ਦੀ ਚੋਰੀ ਕਰਨਾ ਇੰਟਰਨੈਟ ਦੀ ਗੈਰ ਕਾਨੂੰਨੀ ਹੈ ਤੇ ਅਜਿਹਾ ਕਰਨ ਦੇ ਉੱਤੇ $10,000 ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਯੂਕੇ ਦੇ ਵਿੱਚ ਰਹਿ ਰਹੇ ਸਿੰਗਾਪੁਰ ਦਾ ਨਾਗਰਿਕ ਯੂਕੇ ਚੋਣਾਂ ਦੇ ਵਿੱਚ ਵੋਟਾਂ ਪਾ ਸਕਦਾ। ਇਹ ਇਸ ਦੇ ਲਈ ਹੈ ਕਿਉਂਕਿ ਸਿੰਗਾਪੁਰ, ਮਲੇਸ਼ੀਆ, ਸ੍ਰੀਲੰਕਾ, ਬੁਰਨਈ, ਆਇਰਲੈਂਡ ਵਰਗੇ ਰਾਸ਼ਟਰਮੰਡਲ ਦੇਸ਼ਾਂ ਨੂੰ ਬ੍ਰਿਟਿਸ਼ ਚੋਣਾਂ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਹੈ। ਹਾਈ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਸਿੰਗਾਪੁਰ ਦੇ ਸਾਰੇ ਮਰਦਾਂ ਦੇ ਲਈ 2 ਸਾਲਾਂ ਦੀ ਫੌਜੀ ਸੇਵਾ ਲਾਜ਼ਮੀ ਹੈ ਤੇ ਸਿੰਗਾਪੁਰ ਦੇ ਨਾਗਰਿਕਾਂ ਨੂੰ ਚੀਨ, ਦੱਖਣੀ ਕੋਰੀਆ, ਉੱਤਰੀ ਕੋਰੀਆ ਜਾਂ ਸੰਯੁਕਤ ਰਾਜ ਅਮਰੀਕਾ ਜਾਣ ਦੇ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ ਹੈ। ਕੈਮਿਸਟਰੀ ਓ ਲੈਵਲ ਸਰਟੀਫਿਕੇਟ ਪ੍ਰਾਪਤ ਕਰਨ ਵਾਲਾ ਵਿਸ਼ਵ ਦਾ ਸਭ ਤੋਂ ਛੋਟੀ ਉਮਰ ਦਾ ਵਿਦਿਆਰਥੀ ਸਿੰਗਾਪੁਰ ਤੋਂ ਆਈਨਨ ਸਲੇਸਤੇ ਕਾਵੇਲ ਹੈ, ਜਿਸਨੇ ਸਿਰਫ 7 ਸਾਲ ਦੀ ਉਮਰ ਦੇ ਵਿੱਚ ਜਿਹੜਾ ਇਹ ਪ੍ਰੀਖਿਆ ਪਾਸ ਕਰ ਲਈ ਸੀ ਤੇ ਕੀਤੀ ਹੈ। ਲੋ ਦੋਸਤੋ, ਇਹ ਸੀ ਪਿਛੋਕੜ ਥੋੜਾ ਜਿਹਾ ਸਿੰਗਾਪੁਰ ਦਾ ਤੇ ਉਹਦੀਆਂ ਜਿਹੜੀਆਂ ਨੇ ਉਪਲਬਧੀਆਂ ਤੇ ਨਾਲ ਨਾਲ ਉਹਦਾ ਸ਼ਾਨੋ ਸ਼ੌਕਤ ਜੋ ਆਪਣਾ ਮੁਕਾਮ ਹੈ। ਤੇ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ ਤੇ ਸ਼ੰਮੀ ਜੀ ਨੂੰ ਵੀ ਨਾਲ ਲੈਂਦੇ ਹਾਂ। ਅੱਜ ਦਾ ਆਪਣਾ ਵਿਸ਼ਾ ਹੈ ਦੋਸਤੋ, ਲੋਭ ਤੇ ਵਿਸ਼ਵਾਸਘਾਤ, ਉਹਦੇ ਵੱਲ ਨੂੰ ਚੱਲਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44976 1962 ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕੋਗੇ। ਕੁਝ ਹੀ ਪਲਾਂ ਤੱਕ, 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣੀਆਂ ਨੇ ਤੇ ਨਾਲ ਜੁੜ ਕੇ ਤੁਸੀਂ ਹੁੰਗਾਰਾ ਭਰ ਸਕਦੇ ਹੋ ਅੱਜ ਦੇ ਇਸ ਵਿਸ਼ੇ ਦੇ ਉੱਤੇ। ਲੋਭ ਤੇ ਵਿਸ਼ਵਾਸਘਾਤ, ਜਦੋਂ ਲਾਲਚ ਰਿਸ਼ਤਿਆਂ ਦੇ ਵਿੱਚੋਂ ਵਿਸ਼ਵਾਸ ਜਿਹੜਾ ਖਤਮ ਹੋ ਜਾਂਦਾ ਜਾਂ ਖੋ ਲੈਂਦਾ। ਇਸੇ ਤਰ੍ਹਾਂ ਅੱਜ ਦੇ ਵਿਸ਼ੇ ਦੇ ਵਿੱਚ ਆਪਾਂ ਚੁੱਭੀ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲੋਭ ਤੇ ਵਿਸ਼ਵਾਸ ਦੇ ਵੱਲ ਨੂੰ ਜਾਵਾਂਗੇ ਤੇ ਵਿਸ਼ਵਾਸਘਾਤ ਜਿਹੜਾ ਲੱਗਦਾ ਉਹਦੇ ਬਾਰੇ ਚਰਚਾ ਕਰਾਂਗੇ। ਉਹ ਚਾਹੇ ਇਨਸਾਨੀ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਹੋਵੇ ਤੇ ਰਿਸ਼ਤੇ ਹੋਣ, ਦੋਸਤੀ ਹੋਵੇ, ਇਮਾਨਦਾਰੀ ਹੋਵੇ ਜਾਂ ਫਿਰ ਭਾਈਚਾਰਾ, ਬਹੁਤ ਅਹਿਮ ਜਿਹੜੀਆਂ ਇਹ ਚੀਜ਼ਾਂ ਸਾਡੇ ਨਾਲ ਨੇ। ਸਿਰਫ ਦੌਲਤ ਸ਼ੋਹਰਤ ਅਹਿਮ ਨਹੀਂ ਹੁੰਦੀ, ਕਿਸੇ ਦਾ ਵਿਸ਼ਵਾਸ ਜਿੱਤਣਾ ਉਹ ਬਹੁਤ ਜਿਹੜਾ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਹੈ ਕਹਿ ਸਕਦੇ ਹਾਂ ਬਣ ਜਾਂਦੀ ਹੈ, ਪਰ ਗਵਾਉਣ ਨੂੰ ਸਕਿੰਟ ਲੱਗਦੇ ਨੇ। ਕਿਸੇ ਵੀ ਰਿਸ਼ਤੇ ਦੇ ਵਿੱਚ ਭਰੋਸਾ ਬਣਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕਰਨਾ ਪੈਂਦਾ, ਇਮਾਨਦਾਰੀ ਜਿਹੜੀ ਲੱਗਦੀ ਹੈ, ਪਰ ਕਈ ਵਾਰ ਤਾਂ ਲਾਲਚ ਜਾਂ ਕਿਸੇ ਨਿੱਜੀ ਫਾਇਦੇ ਦੇ ਕਾਰਨ ਕੀਤਾ ਗਿਆ ਵਿਸ਼ਵਾਸਘਾਤ ਸਿਰਫ ਇੱਕ ਵਿਅਕਤੀ ਨੂੰ ਨਹੀਂ ਸਗੋਂ ਪਰਿਵਾਰ, ਦੋਸਤਾਂ, ਸਾਥੀਆਂ ਤੇ ਪੂਰੇ ਭਾਈਚਾਰੇ ਨੂੰ ਜਿਹੜਾ ਪ੍ਰਭਾਵਿਤ ਕਰ ਜਾਂਦਾ ਤੇ ਬਦਨਾਮੀ ਬਣ ਜਾਂਦੀ ਹੈ, ਖਾਸ ਕਰ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਝਾਤ ਮਾਰਦੇ ਹਾਂ। ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਲਈ ਆਪਸੀ ਵਿਸ਼ਵਾਸ, ਇਮਾਨਦਾਰੀ, ਚੰਗੀ ਛਵੀ ਤੇ ਭਾਈਚਾਰਕ ਸਾਂਝ ਦੀ ਇਹਦੇ ਬਾਰੇ ਕੀ ਮਹੱਤਤਾ ਹੈ, ਤੁਸੀਂ ਵੀ ਆਪਣੇ ਇਹਦੇ ਵਿੱਚ ਵਿਚਾਰ ਦੇ ਸਕਦੇ ਹੋ, ਆਪਣਾ ਐਕਸਪੀਰੀਅੰਸ, ਆਪਣੇ ਜਜ਼ਬਾਤ ਜ਼ਰੂਰ ਸਾਂਝੇ ਕਰ ਸਕਦੇ ਹੋ ਕਿ ਇੱਕ ਵਿਅਕਤੀ ਦਾ ਵਿਸ਼ਵਾਸਘਾਤ ਪੂਰੇ ਭਾਈਚਾਰੇ ਦੀ ਸੋਚ ਨੂੰ ਪ੍ਰਭਾਵਿਤ ਕਰ ਸਕਦਾ। ਇਹ ਬਹੁਤ ਵੱਡਾ ਸਵਾਲ ਸਾਡੇ ਲਈ ਹੈ ਤੇ ਇਹਦੇ ਉੱਤੇ ਆਪਾਂ ਖੁੱਲ੍ਹੀ ਚਰਚਾ ਕਰਦੇ ਹਾਂ ਤੇ ਸਭ ਦੋਸਤਾਂ ਨੂੰ ਨਾਲ ਲੈ ਕੇ, ਹਰਵਿੰਦਰ ਜੋਲ ਭੈਣ ਜੀ, ਰਾਜਨ ਸੈਣੀ ਸਾਹਿਬ, ਲਾਲੀ ਟੋੜਾ ਸਾਹਿਬ ਤੇ ਮੁਹੰਮਦ ਜੀ ਜੁੜੇ ਹੋਏ ਨੇ ਜੋ ਮੇਰੇ ਤੱਕ ਸੁਨੇਹੇ ਆ ਰਹੇ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਤੇ ਆਪਣੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਲੋਭ ਤੇ ਵਿਸ਼ਵਾਸਘਾਤ ਉੱਤੇ ਗੱਲ ਕਰਦੇ ਹਾਂ ਜਦੋਂ ਲਾਲਚ ਰਿਸ਼ਤੇ ਤੋੜ ਦਿੰਦਾ ਹੈ। ਸਤਿ ਸ਼੍ਰੀ ਅਕਾਲ ਸ਼ੰਮੀ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਜੀ ਆਨੂੰ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀ ਸੁਣ ਰਹੇ ਸਾਰੇ ਦੋਸਤਾਂ ਨੂੰ ਭਾਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਜਨਾਬ।
0: ਥੈਂਕ ਯੂ ਸ਼ਮੀ ਜੀ ਸਮਾਂ ਦੇਣ ਦੇ ਲਈ, ਨਾਲ ਜੁੜਨ ਲਈ, ਦੋਸਤਾਂ ਦੇ ਰੂਬਰੂ ਹੋਣ ਦੇ ਲਈ ਜੀ। ਤੇ ਅੱਜ ਦਾ ਵਿਸ਼ਾ ਸ਼ਮੀ ਜੀ ਬੜਾ ਇੰਟਰਸਟਿੰਗ ਆਇਆ ਤੁਹਾਡੇ ਵੱਲੋਂ ਵੀ, ਲੋਭ ਤੇ ਵਿਸ਼ਵਾਸਘਾਤ। ਅਸਲ ਦੇ ਵਿੱਚ ਸ਼ਮੀ ਜੀ, ਚਲੋ ਮੈਂ ਥੋੜੀ ਜਿਹੀ ਇਹਦੀ ਭੂਮਿਕਾ ਕਹਿ ਲਓ ਜਿੰਨੀ ਕੁ ਮੇਰੀ ਸਮਝ ਹੈ ਉਹਦੇ ਮੁਤਾਬਕ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਤੁਸੀਂ ਇਹਨੂੰ ਹੋਰ ਵੀ ਵਿਸਤਾਰ ਦੇ ਨਾਲ ਖੋਲ ਸਕਦੇ ਹੋ ਕਿ ਵਿਸ਼ਵਾਸ ਬਣਾਉਣਾ ਜਿਹੜਾ ਹੈ ਇੱਕ ਨੀਂਹ ਰੱਖਣਾ, ਉਹ ਚਾਹੇ ਪਰਿਵਾਰ ਹੈ ਤੇ ਚਾਹੇ ਉਹ ਪਿੰਡ ਹੈ ਜਾਂ ਲੋਕਚਾਰਾ ਕਹਿ ਲਓ, ਸੱਭਿਆਚਾਰ ਕਹਿ ਲਓ, ਵਿਰਾਸਤ ਕਹਿ ਲਓ ਜਾਂ ਸਮਾਜ ਜਿਹੜਾ ਜਿਹਦੇ ਵਿੱਚ ਆਪਾਂ ਵਿਚਰਦੇ ਹਾਂ, ਉਹਦੇ ਲਈ ਕਿੰਨਾ ਕੁ ਜ਼ਰੂਰੀ ਹੈ ਜੀ?
1: ਭਾਰਤ ਸਾਹਿਬ, ਜਦੋਂ ਆਪਾਂ ਗੱਲ ਕਰਦੇ ਆ ਨਾ ਧੋਖੇ ਦੀ, ਇਹ ਬਹੁਤ ਜ਼ਿਆਦਾ ਬਹੁਪਰਤੀ ਕਹਿ ਲਓ, ਇਹਦੇ ਕਈ ਜਿਹੜੇ ਪੜਾਅ ਹੋ ਸਕਦੇ ਆ, ਪਰਤਾਂ ਹੋ ਸਕਦੀਆਂ ਨੇ
0: ਜੀ।
1: ਅਸੀਂ ਧੋਖਾ ਜਿਹੜਾ ਸ਼ਬਦ ਆ ਬਿਟਰੇਅਲ ਆ
0: ਜੀ,
1: ਇਹ ਵਿਅਕਤੀਗਤ ਤੌਰ ਤੇ ਇੱਕ ਨਜ਼ਰੀਆ ਹੋ ਸਕਦਾ ਹੈ ਕਿ ਕਿਸੇ ਬੰਦੇ ਲਈ ਇਹਦਾ ਕੀ ਮਤਲਬ ਹੋਇਆ
0: ਜੀ,
1: ਤੇ ਸਮਾਜ ਲਈ ਕੀ, ਜੇ ਸਮਾਜਿਕ ਪੱਧਰ ਤੇ ਹੋਵੇ ਤੇ ਉੱਥੇ ਕਿਸੇ ਆਗੂ ਦਾ ਦਿੱਤਾ ਹੋਇਆ ਧੋਖਾ ਹੋ ਸਕਦਾ ਹੈ ਜਾਂ ਕੋਈ ਜਿਹੜਾ ਲਾਰਾ ਸਾਬਤ ਹੁੰਦੀ ਹੈ, ਕੋਈ ਸੱਚੀ ਗੱਲ ਜਿਹੜੀ ਲੱਗਦੀ ਹੁੰਦੀ ਸਾਨੂੰ। ਐਂ ਇਤਿਹਾਸ ਦੇ ਪੰਨਿਆਂ ਵਿੱਚ ਵੀ ਧੋਖੇ ਨਾਲ ਜਿਹੜੀਆਂ ਨੇ ਭਰਪੂਰ ਘਟਨਾਵਾਂ ਮਿਲਦੀਆਂ ਨੇ ਜਿਨ੍ਹਾਂ ਨੇ ਅਚਾਨਕ ਹੀ ਇੱਕ ਹਿਸਟਰੀ ਦੇ ਦਰਿਆ ਦਾ ਜਿਹੜਾ ਉਹ ਰੁੱਖ ਹੀ ਮੋੜ ਦਿੱਤਾ
0: ਜੀ,
1: ਤੇ ਹੋਰ ਤੋਂ ਹੋਰ ਹਿਸਟਰੀ ਜਿਹੜੀ ਬਣ ਗਈ।
0: ਬਿਲਕੁਲ,
1: ਅੱਜ ਉਹਨਾਂ ਘਟਨਾਵਾਂ ਨੂੰ ਜਦੋਂ ਕੋਈ ਪਾਠਕ ਪੜ੍ਹਦਾ, ਹਿਸਟਰੀ ਦਾ ਕੋਈ ਵਿਦਿਆਰਥੀ ਦੇਖਦਾ, ਉਹਨੂੰ ਲੱਗਦਾ ਕਿ ਜੇ ਆਹ ਧੋਖਾ ਨਾ ਹੁੰਦਾ ਤਾਂ ਅੱਜ ਇਤਿਹਾਸ ਕੁਛ ਹੋਰ ਹੁੰਦਾ, ਜੇ ਇਸ ਤਰ੍ਹਾਂ ਨਾ ਹੁੰਦਾ। ਪਰ ਉਹ ਜਿਹੜੀ ਜੇ ਹੈ ਨਾ, ਇਹਨੂੰ ਕਦੇ ਕਾਬੂ ਕੀਤਾ ਹੀ ਨਹੀਂ ਜਾ ਸਕਦਾ, ਇਹਦਾ ਕੋਈ ਕੋਈ ਉੱਤਰ ਨਹੀਂ ਇਹਦਾ
0: ਜੀ।
1: ਉਹ ਤਾਂ ਇੱਕ ਕਲਪਨਾ ਵਾਲੀ ਗੱਲ ਹੋ ਗਈ ਆ ਕਿ ਜੇ ਇਦਾਂ ਹੁੰਦਾ ਤਾਂ ਐ ਹੋ ਜਾਂਦਾ, ਜੇ ਨਾ ਹੁੰਦਾ ਤਾਂ ਵਧੀਆ ਹੁੰਦਾ। ਪਰ ਜੇ ਵਾਲਾ ਚੱਕਰ ਇਹਦੇ ਵਿੱਚ ਰਹਿੰਦਾ ਨੀ, ਜੇ ਵਾਪਰ ਗਿਆ ਤਾਂ ਵਾਪਰ ਗਿਆ
0: ਜੀ।
1: ਜਿਹੜਾ ਆਪਣੇ ਕਹਿ ਲੋ ਵੀ ਮਾਰਕਸਵਾਦ ਜਦੋਂ ਆਉਂਦਾ ਹੈ ਤਾਂ ਮਾਓਜ਼ ਦੇ ਤੁੰਗ ਜਿਹੜਾ ਉਹ ਇੱਕ ਜਗ੍ਹਾ ਕਹਿੰਦਾ ਹੈ ਕਿ ਜਿਹੜਾ, ਹਾਂਜੀ ਚਾਈਨੀਜ਼, ਉਹ ਕਹਿੰਦੇ ਆ ਕਿ ਦੇਖੋ ਉਹਨਾਂ ਦੀ ਕੋਟੇਸ਼ਨ ਆ ਕਿ ਜਿਹੜਾ ਨਾ ਇਨਕਲਾਬ ਆਉਂਦਾ ਜਾਂ ਕੋਈ ਤਬਦੀਲੀ ਆਉਂਦੀ ਹੈ, ਵੱਡਾ ਪਰਿਵਰਤਨ ਆਉਂਦਾ
0: ਜੀ,
1: ਉਹ ਬਹੁਤ ਹੀ ਪੋਲਾਈਟਨੈਸ ਨਾਲ ਤਾਂ ਬਿਲਕੁਲ ਨੀ ਆਉਂਦਾ ਕਿ ਚਾਹ ਦੀ ਪਾਰਟੀ ਕੀਤੀ ਤਾਂ ਬਦਲ ਗਏ ਸਾਰੇ, ਜਾਂ ਕੋਈ ਇਹੋ ਜਿਹੀ ਗੱਲ ਹੋਈ ਕਢਾਈ ਕੱਢ ਲਈ ਜਾਂ ਕੋਈ ਝੰਡਾ ਲਹਿਰਾ ਤਾ ਜਾਂ ਕੁਛ ਇਹੋ ਜਿਹੀ ਗੱਲ
0: ਜੀ।
1: ਜਦੋਂ ਰੈਵੋਲੂਸ਼ਨ ਆਏਗਾ ਤਾਂ ਕ੍ਰਾਂਤੀ ਆਏਗੀ ਤਾਂ ਉਹਦੇ ਵਿੱਚ ਵਾਇਲੈਂਸ ਹੋਣੀ ਹੋਣੀ ਹੈ, ਵਾਇਲੈਂਸ ਤੋਂ ਬਿਨਾਂ ਕ੍ਰਾਂਤੀ ਹੋਣੀ ਨੀ।
0: ਬਿਲਕੁਲ,
1: ਇਹਦਾ ਅਰਥ ਦੂਜੇ ਤੌਰ ਤੇ ਇਹ ਆ ਕਿ ਜੇ ਇੱਕ ਵਜ਼ੀਰ ਆਪਣੇ ਰਾਜੇ ਨਾਲ ਧੋਖਾ ਕਰ ਰਿਹਾ, ਉੱਥੇ ਵਾਇਲੈਂਸ ਹੋਏਗੀ ਹੋਏਗੀ, ਉਹਦੀ ਬਗਾਵਤ ਹੈ, ਉਹਦਾ ਧੋਖਾ ਹੈ, ਉਹਨੂੰ ਨਜ਼ਰੀਆ
0: ਜੀ,
1: ਕਿਸੇ ਦੀ ਜਿਹੜੀ ਆ, ਕਿਸੇ ਦਾ ਸੱਚ ਹੈ ਦੂਜੇ ਦਾ ਝੂਠ ਹੋ ਸਕਦਾ, ਦੂਜੇ ਦਾ ਸੱਚ ਸਾਡੇ ਲਈ ਜਿਹੜਾ ਉਹ ਅਲੱਗ ਨਜ਼ਰੀਆ ਹੋ ਸਕਦਾ। ਤੋ ਇਹ ਨਜ਼ਰੀਆ ਵੀ ਆ, ਪਰਸਪੈਕਟਿਵ ਵੀ ਆ, ਜੋ ਸਾਨੂੰ ਧੋਖਾ ਲੱਗ ਰਿਹਾ, ਜਿਹੜਾ ਬੰਦਾ ਧੋਖਾ ਕਰ ਰਿਹਾ ਹੋ ਸਕਦਾ ਉਹਨੂੰ ਉਹ ਲੱਗ ਹੀ ਨਾ ਰਿਹਾ ਹੋਵੇ
0: ਜੀ,
1: ਹੋ ਸਕਦਾ ਉਹ ਆਪਣਾ ਮੁਫਾਦ ਦੇਖਦਾ ਹੋਵੇ ਉਹਦੇ ਐਂਗਲ ਤੇ ਜਾ ਕੇ ਜੇ ਦੇਖਿਆ ਜਾਵੇ, ਕਿਉਂਕਿ ਹਰ ਕਹਾਣੀ ਦੇ ਨਾ ਤਿੰਨ ਪਹਿਲੂ ਹੁੰਦੇ ਆ
0: ਜੀ,
1: ਇੱਕ ਜਿਹੜੀ ਦੂਜਾ ਬੰਦਾ ਸੁਣਾਉਂਦਾ ਸਾਨੂੰ, ਇੱਕ ਅਸੀਂ ਜਿਹੜੀ ਸੁਣਾਉਂਦੇ ਆ ਕਿ ਸਾਡੇ ਨਾਲ ਕੀ ਵਾਪਰੀ
0: ਜੀ,
1: ਇੱਕ ਅਸਲ ਜਿਹੜੀ ਸੱਚ ਹੁੰਦੀ ਹੈ ਕਹਾਣੀ ਉਹ ਹੁੰਦੀ ਹੈ
0: ਵਾਪਰਿਆ ਹੁੰਦਾ
1: ਜੋ ਵਾਪਰਿਆ ਅਸਲ ਚ। ਤੋ ਇਹ ਇੱਕ ਤਰ੍ਹਾਂ ਦੇ ਇਹਦੇ ਤਿੰਨ ਪਹਿਲੂ ਨਿਕਲ ਕੇ ਆ ਜਾਂਦੇ ਆ। ਹੁਣ ਜਿੱਥੋਂ ਤੱਕ ਜਿਹੜਾ ਸਵਾਲ, ਪਰ ਇਹ ਤਾਂ ਵੀ ਬੜਾ ਇੰਪੋਰਟੈਂਟ ਹੈ ਕਿ ਜਿਹੜਾ ਲੋਭ ਹੈ, ਲਾਲਚ ਹੈ, ਇਹ ਇਹਦੇ ਨਾਲ ਮੁੱਢ ਵੱਜਦਾ ਹੈ ਧੋਖੇਬਾਜ਼ੀ ਦਾ, ਦਗੇਬਾਜ਼ੀਆਂ ਦਾ, ਤੇ ਵਿਸ਼ਵਾਸਘਾਤ ਜਿਹਨੂੰ ਆਪਾਂ ਕਹਿੰਦੇ ਹਾਂ ਵੱਡਾ
0: ਜੀ
1: ਉਹ। ਤੇ ਕਿਉਂਕਿ ਆਪਾਂ ਇਹਦੇ ਤੇ ਰਿਸ਼ਤਿਆਂ ਦੀ ਗੱਲ ਵੀ ਕਰ ਰਹੇ ਹਾਂ ਕਿ ਜਦੋਂ ਲਾਲਚ ਜਿਹੜਾ ਰਿਸ਼ਤਿਆਂ ਦੇ ਵਿੱਚ ਆ ਜਾਂਦਾ
0: ਜੀ,
1: ਉਹ ਸਾਰੇ ਦਾ ਸਾਰਾ ਜਿਹੜਾ ਇੱਕ ਤਰ੍ਹਾਂ ਦਾ ਗੱਡੀ ਲਿਖੋ ਲੱਥ ਜਾਂਦੀ ਹੈ
0: ਜੀ,
1: ਰਿਸ਼ਤੇ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ
0: ਜੀ।
1: ਜਦੋਂ ਕੋਈ ਅਮਾਨਤ ਚ ਖਿਆਲਤ ਕਰਦਾ ਹੈ ਜਾਂ ਕੋਈ ਇਹੋ ਜਿਹੀ ਗੱਲ ਕਰਦਾ ਕਿ ਉਹ ਤੋਂ ਉਮੀਦ ਵੀ ਨਹੀਂ ਰੱਖੀ ਜਾ ਸਕਦੀ
0: ਜੀ।
1: ਜਦੋਂ ਜਿਹੜਾ ਆਪਣਾ ਸੀਜ਼ਰ ਨੂੰ ਛੁਰਾ ਉਹਦੇ ਦੋਸਤ ਨੇ ਮਾਰਿਆ, ਉਸ ਵੇਲੇ ਉਹ ਮਰਿਆ ਸਭ ਜੋ ਕਹਿੰਦਾ ਯਾਰ ਯੂ ਟੂ ਬਰੂਟਸ, ਉਹ ਬਰੂਟਸ ਨੂੰ ਕਹਿ ਰਿਹਾ ਕਿ ਤੂੰ ਵੀ ਭਾਈ ਮੈਨੂੰ ਛੁਰਾ ਮਾਰਦਾ, ਤੇਤੋਂ ਤਾਂ ਇਹ ਉਮੀਦ ਨਹੀਂ ਸੀ, ਤੂੰ ਤਾਂ ਯਾਰ ਸੀ ਆਪਣਾ
0: ਜੀ।
1: ਇਹੋ ਜੇ ਧੋਖੇ ਦੀਆਂ ਇਹੋ ਜੇ, ਕਿਉਂਕਿ ਅਚਾਨਕ ਨਿਕਲਦਾ ਹੈ ਜੇ ਇਹੋ ਜਿਹਾ ਧੋਖਾ ਜਿਹੜਾ, ਉਹਦੀ ਉਮੀਦ ਵੀ ਨਹੀਂ ਕੀਤੀ ਹੁੰਦੀ ਕਿ ਇਹ ਬੰਦਾ ਇੰਜ ਵੀ ਕਰ ਸਕਦਾ ਹੈ। ਕੁੱਲ ਮਿਲਾ ਕੇ ਇਹ ਇੱਕ ਬਹੁਤ ਹੀ ਨੈਗੇਟਿਵ ਖਿਆਲ ਹੈ ਔਰ ਇਹਦਾ ਅਸਰ ਜਿਹੜਾ ਕਾਫੀ ਭਿਆਨਕ ਵੀ ਹੁੰਦਾ।
0: ਬਿਲਕੁਲ,
1: ਆਮ ਤੌਰ ਤੇ ਤਾਂ ਬਹੁਤ ਹੀ ਦੁਖਦਾਈ ਹੁੰਦਾ ਤੇ ਇਹਦੇ ਵਿੱਚੋਂ ਹੀ ਵਿਛੋੜੇ ਦੇ ਦੁੱਖ ਦੇ ਗੀਤ ਤੇ ਹੋਰ ਸਾਰੇ ਜਿਹੜੇ ਆ ਹੋਕੇ ਹਾਵੇ ਉਹ ਨਿਕਲਦੇ ਆ
0: ਜੀ।
1: ਤੇ ਜਦੋਂ ਧੋਖਾ ਕਿਸੇ ਨੂੰ ਵੀ ਮਿਲਦਾ ਤੇ ਉਹ ਕੁਛ ਨਾ ਕੁਛ ਜਿਹੜਾ ਹੈ ਨਾ ਉਹਦੇ ਅੰਦਰੋਂ ਟੁੱਟ ਜਾਂਦਾ ਹੈ, ਉਹ ਦਿਲ ਟੁੱਟ ਗਿਆ, ਉਹਦੀ ਰੂਹ ਖਤਮ ਹੋ ਗਈ
0: ਜੀ,
1: ਤੇ ਬਸ ਉਹ ਟੁੱਟੇ ਦਿਲ ਨੀ ਜੁੜਦੇ ਮੁੜ ਕੇ ਦੇਖੀ ਤੋੜੀ ਨਾ, ਉਹ ਜਿਹੜਾ ਕੰਮ ਹੋ ਜਾਂਦਾ ਤੇ ਪੂਰੀ ਉਮਰ ਉਹ ਉਸ ਸਦਮੇ ਚੋ ਬੰਦਾ ਬਾਹਰ ਨਹੀਂ ਆਉਂਦਾ।
0: ਬਿਲਕੁਲ ਹੈ ਜੀ,
1: ਉਹਦੀ ਲਾਈਫ ਜਿਹੜੀ ਹੈ ਬੇਹਾਲ ਹੋ ਜਾਂਦੀ ਹੈ
0: ਜੀ। ਉਹ ਮਾਣਕ ਸਾਹਿਬ ਦਾ ਵੀ ਗੀਤ ਸੀ ਨਾ, ਕਿੱਦਾਂ ਸੀਗਾ, ਮੇਰੇ ਮੂੰਹ ਤੇ ਸੀਗਾ ਉਹ, ਚੇਤਾ ਹੀ ਭੁੱਲ ਗਿਆ ਦੇਖੋ ਗੱਲਾਂ ਕਰਦੇ ਕਰਦੇ, ਤੇ
1: ਮਿੱਤਰਾਂ ਨੂੰ ਸੱਪ ਲੜ ਕੇ
0: ਕਿੱਦਾਂ ਸੀਗਾ,
1: ਕੀੜੇ ਪੈਣਗੇ ਮਰੇਗੀ ਸੱਪ ਲੜ
0: ਕੇ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸ਼ਮੀ ਜੀ ਗੱਲ ਦੀ ਸ਼ੁਰੂਆਤ ਕੀਤੀ ਹੈ, ਉਹ ਚਾਹੇ ਧਾਰਮਿਕ ਪੱਖ ਤੋਂ ਕਹਿ ਲਓ ਤੇ ਚਾਹੇ ਸਮਾਜਿਕ, ਆਪਾਂ ਜਦੋਂ ਆਪਣੇ ਖਿੱਤੇ ਦੇ ਵਿੱਚ ਹੀ ਦੇਖਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ, ਆਖਰ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਵਿਸ਼ਵਾਸ ਜਤਾਇਆ ਗਿਆ ਸੀ, ਜੋ ਉਹਨਾਂ ਦੇ ਨਾਲ ਵਾਰਤਾਲਾਪ ਹੋਈ ਸੀ, ਕਿ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਆਖਰ ਦੇ ਵਿੱਚ ਪਿੱਛੋਂ ਅਟੈਕ ਕਰ ਦਿੱਤਾ ਜਾਂਦਾ ਹੈ, ਤੇ ਉਹ ਕਿਤੇ ਨਾ ਕਿਤੇ ਮਫਾਦ ਜਾਂ ਹੋਰ ਸਾਰੀਆਂ ਚੀਜ਼ਾਂ ਬਣ ਗਈਆਂ, ਨਿੱਜ ਬਣ ਗਿਆ, ਭਾਰੂ ਹੋ ਗਿਆ ਉਹ ਚੀਜ਼ਾਂ, ਪਰ ਉਹ ਜ਼ੁਬਾਨ ਜਿਹੜੀ ਕੀਤੀ ਸੀ ਇੱਕ ਜਿਹੜਾ ਕਹਿ ਸਕਦੇ ਹਾਂ ਬਾਦਸ਼ਾਹ ਨੇ ਦੂਜੇ ਬਾਦਸ਼ਾਹ ਦੇ ਨਾਲ, ਪਰ ਉਹ ਜਿਹੜਾ ਉਹ ਪੂਰੇ ਨਹੀਂ ਨਿਭਾਏ। ਤੇ ਇਸੇ ਤਰ੍ਹਾਂ ਜਦੋਂ ਰਾਜੇ ਮਹਾਰਾਜਿਆਂ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਸਮਿਆਂ ਦੇ ਵਿੱਚ ਜੇ ਆਪਾਂ ਸਿੱਖ ਰਾਜ ਦੀ ਗੱਲ ਕਰ ਲਈਏ, ਤੇ ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ ਰਿਹਾ, ਆਪਸ ਦੇ ਵਿੱਚ ਲੜ ਮਾਰ ਕੇ ਵਿਸ਼ਵਾਸਘਾਤ ਕਰਕੇ ਇੱਕ ਦੂਸਰੇ ਨੂੰ ਥੱਲੇ ਸਿੱਟਣ ਦੀ ਕੋਸ਼ਿਸ਼, ਰਾਜ ਗੱਦੀ ਦੇ ਉੱਤੇ ਬੈਠਣ ਦੀ ਕੋਸ਼ਿਸ਼, ਤੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਚੱਲਦੀਆਂ ਆਈਆਂ ਜੀ।
1: ਹਾਂਜੀ ਬਿਲਕੁਲ, ਕਿਉਂਕਿ ਕਿਹੜਾ ਬੰਦਾ ਧਰਤੀ ਤੇ ਜਿਹੜਾ ਕੋਈ ਚੌਧਰ ਜਿਹੜੀ ਉਹਨੂੰ ਮਿਲਦੀ ਹੋਵੇ ਤੇ ਸਾਹਮਣੇ ਕੁਰਸੀ ਪਈ ਹੋਵੇ, ਐ ਲੱਗਦਾ ਹੋਵੇ ਕਿ ਇਹਤੇ ਆਪਾਂ ਬਹਿ ਜਾਈਏ ਤਾਂ ਕਿੰਨੀ ਵੱਡੀ ਗੱਲ ਹੋਏਗੀ
0: ਜੀ।
1: ਉਹ ਲਗਭਗ ਬਸ ਜੇ ਕੋਈ ਬੰਦਾ ਇਮਾਨਦਾਰ ਬਣਿਆ ਬੈਠਾ ਤਾਂ ਇਹਦਾ ਇਹ ਮਤਲਬ ਹੈ ਕਿ ਉਹਦਾ ਹਾਲੇ ਦਾ ਨਹੀਂ ਲੱਗਿਆ
0: ਜੀ,
1: ਤੇ ਉਹਨੂੰ ਮੌਕਾ ਨਹੀਂ ਮਿਲ ਰਿਹਾ, ਜਿੱਦਣ ਮੌਕਾ ਮਿਲਿਆ ਇਹਨੇ ਗੇੜਾ ਦੇ ਦੇਣਾ
0: ਜੀ।
1: ਤੋ ਇਹ ਤਾਕ ਚ ਰਹਿੰਦੇ ਆ।
0: ਬਿਲਕੁਲ,
1: ਜਿਹੜੇ ਵੱਡੇ ਰਾਜੇ ਆ ਹੁਣ ਜਿਵੇਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਗੱਲ ਕੀਤੀ ਆ
0: ਜੀ,
1: ਉਹ ਵੇਖੋ ਉਹਨਾਂ ਦਾ ਮੈਂ ਹੁਣ ਰੀਸੈਂਟਲੀ ਪੜ੍ਹ ਕੇ ਹਟਿਆ ਸੀ ਉਹਨਾਂ ਦਾ ਬਲਦੇਵ ਸਿੰਘ ਹੋਰਾਂ ਦਾ ਨਾਵਲ ਸੂਰਜ ਦੀ ਅੱਖ
0: ਜੀ।
1: ਹਾਂਜੀ ਬਹੁਤ ਵਧੀਆ ਉਹਨਾਂ ਨੇ ਲਿਖਿਆ, ਇਤਿਹਾਸਕ ਦੇ ਵਿੱਚੋਂ ਹਵਾਲੇ ਦੇ ਦੇ ਕੇ ਲਿਖਿਆ। ਉਹਨਾਂ ਦੇ ਵਿੱਚ ਇੱਕ ਜਗ੍ਹਾ ਉਹ ਲਿਖਦੇ ਆ ਕਿ ਭਾਈ ਇਹ ਜਿਹੜੇ ਰਾਜੇ ਆ ਇਹ ਆਪਣੀ ਫੌਜ ਨੂੰ ਹਮੇਸ਼ਾ ਤੋਰੀ ਕਿਉਂ ਰੱਖਦੇ ਆ, ਕਦੇ ਇੱਧਰ ਹਮਲਾ ਕਰ ਕਦੇ ਉੱਧਰ ਹਮਲਾ ਕਰੇ, ਚੱਕਰ ਕੀ ਇਹਨਾਂ ਦਾ
0: ਜੀ।
1: ਉਹ ਕਹਿੰਦੇ ਭਾਈ ਜੇ ਇਹ ਵਿਹਲੇ ਬਹਿ ਗਏ ਨਾ ਬੰਦੇ ਤਾਂ ਇਹਨਾਂ ਨੇ ਫਿਰ ਸਾਡੇ ਖਿਲਾਫ ਹੀ ਤੁਰਨਾ, ਇਹ ਬੜਾ ਇੰਜਣ ਤਕੜਾ, ਮਤਲਬ ਕੰਮ ਲਾਈ ਰੱਖੋ ਫਿਰ ਠੀਕ ਆ। ਜਿਵੇਂ ਉਹ ਜਿੰਨ ਨਿਕਲਦਾ ਉਹ ਚੋ ਚਿਰਾਗ ਚੋ, ਉਹ ਕਹਿੰਦਾ ਹੁਕਮ ਮੇਰੇ ਆਕਾ, ਉਹ ਕਹਿੰਦਾ ਹੁਕਮ ਉਹ ਦੇ ਦਿੰਦਾ, ਕਹਿੰਦਾ ਤਿੰਨ ਹੁਕਮ ਤਾਂ ਦੇਣੇ ਪੈਣੇ ਜੀ, ਇੱਕ ਤਾਂ ਮੈਂ ਕਰਦਾ ਚੱਕੋ, ਦੂਜਾ ਵੀ, ਕਹਿੰਦਾ ਤੀਜਾ ਯਾਰ ਮੈਨੂੰ ਗੱਲ ਨੀ ਸੋਚਣ ਦੀ, ਕਹਿੰਦਾ ਗੱਲ ਨਾ ਸੋਚੀ ਮੈਂ ਤੇਰਾ ਸਿਰ ਪਾੜ ਦੇਣਾ
0: ਜੀ,
1: ਮੈਨੂੰ ਬੁਲਾਇਆ ਕਿਉਂ ਬਾਹਰ
0: ਜੀ।
1: ਉਹ ਵਿਹਲਾ ਵੀ ਖਤਰਨਾਕ, ਵਿਹਲਾ ਮਨ ਸ਼ੈਤਾਨ ਦਾ ਘਰ ਤਾਂ ਹੀ ਕਿਹਾ ਜਾਂਦਾ ਕਿ ਉਹ ਕਈ ਤਰ੍ਹਾਂ ਦੀਆਂ ਖੁਰਾਫਾਤਾਂ ਨਿਕਲਦੀਆਂ ਮਨ ਦੇ ਵਿੱਚੋਂ ਕਿ ਯਾਰ ਐ ਕਰੀਏ ਇਹ ਰਾਜਾ ਤੁਰਿਆ ਤਾਂ ਜਾਂਦਾ, ਮੈਂ ਹੀ ਪਿੱਛੇ ਉਹਨੇ ਦੇ ਹੋਰ ਤਾਂ ਕੋਈ ਦੇਖਦਾ ਨੀ, ਚੱਕ ਦੋ ਬਾਈ ਮੈਂ ਹੀ ਰਾਜਾ।
0: ਸ਼ੈਤਾਨ ਤੋਂ ਤੁਸੀਂ ਗੱਲ ਯਾਦ ਦਵਾ ਦਿੱਤੀ, ਪਿਛਲੇ ਦਿਨਾਂ ਚ ਨਾ ਇੱਕ ਛੋਟੀ ਜਿਹੀ ਕਹਾਣੀ ਲੱਗੀ ਸੀ ਅੱਜ ਦੇ ਵਿਚਾਰ ਦੇ ਵਿੱਚ, ਤੇ ਇੱਕ ਪਾਸੇ ਰੱਬ ਦੀ ਗੱਲ ਹੈ ਦੂਸਰੇ ਪਾਸੇ ਸ਼ੈਤਾਨ ਦੀ। ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਰਾਜਾ ਮਹਾਰਾਜਿਆਂ ਦੀ ਗੱਲ ਚੱਲ ਰਹੀ ਹੈ, ਤੇ ਰਾਜੇ ਦੇ ਮਨ ਦੇ ਵਿੱਚ ਇਹ ਆ ਜਾਂਦਾ ਯਾਰ ਮੈਂ ਪ੍ਰਜਾ ਨੂੰ ਇੰਨਾ ਤੰਗ ਪਰੇਸ਼ਾਨ ਕਰਦਾ ਹਾਂ, ਜੇ ਇਹਨਾਂ ਨੇ ਬਗਾਵਤ ਕਰ ਦਿੱਤੀ ਤਾਂ ਮੇਰਾ ਕੀ ਬਣੂਗਾ। ਜਿੱਦਾਂ ਤੁਸੀਂ ਸ਼ੁਰੂਆਤ ਚ ਕੀਤੀ ਗੱਲ ਭਈ ਜੇ ਰੈਵੋਲੂਸ਼ਨ ਆਉਂਦਾ ਜਾਂ ਕੁਝ ਵੀ ਆਉਂਦਾ ਤਾਂ ਉਹਦੇ ਵਿੱਚ ਨੁਕਸਾਨ ਹੁੰਦਾ, ਤੇ ਉਹ ਚਿੰਤਾ ਦੇ ਵਿੱਚ ਪੈ ਜਾਂਦਾ ਰਾਜਾ, ਤੇ ਉਹ ਮਤਲਬ ਕਿ ਦਰਬਾਰ ਲਾ ਲੈਂਦਾ ਤੇ ਆਪਣੇ ਵੱਡੇ ਵੱਡੇ ਜਿਹੜੇ ਉਹਦੇ ਸਲਾਹਕਾਰ ਨੇ ਉਹਨਾਂ ਨੂੰ ਪੁੱਛਦਾ ਵਜ਼ੀਰਾਂ ਨੂੰ, ਭਾਈ ਇਹ ਕੀ। ਇੱਕ ਵਜ਼ੀਰ ਉੱਠ ਕੇ ਕਹਿੰਦਾ ਲੈ ਦੱਸੋ ਜੀ ਰਾਜਾ ਜੀ ਤੁਸੀਂ ਕਾਹਤੋਂ ਸੋਚਾਂ ਵਿਚਾਰਾਂ ਕਰੀ ਜਾਂਦੇ ਹੋ, ਇੰਨੀ ਧਨ ਦੌਲਤ ਤੁਹਾਡੇ ਕੋਲ ਹੈ ਤੇ ਆਪਾਂ ਕੋਈ ਨੀ ਹੱਲ ਕਰ ਲਾਂਗੇ ਇਹਨਾਂ ਦਾ, ਕੁਛ ਨੀ ਹੋ ਚੱਲਿਆ। ਕਹਿੰਦਾ ਨਹੀਂ ਨਹੀਂ ਯਾਰ ਇੱਦਾਂ ਨੀ ਹੋ ਸਕਦਾ, ਕੱਲਾ ਧਨ ਦੌਲਤ ਦੇ ਨਾਲ ਹੀ ਨੀ ਆਪਾਂ ਕਰ ਸਕਦੇ ਹਾਂ। ਤੇ ਕਹਿੰਦਾ ਇੰਨੀ ਦੂਸਰੇ ਨੂੰ ਪੁੱਛਦਾ ਉਹ ਕਹਿੰਦਾ ਰਾਜਾ ਜੀ ਤੁਹਾਡੇ ਕੋਲ ਇੰਨੀ ਫੌਜ ਆ ਤੇ ਆਪਾਂ ਕਿਸੇ ਨੂੰ ਲਾਗੇ ਨੀ ਲੱਗਣ ਦਿੰਦੇ, ਲੈ ਏਦਾਂ ਕਾਹਦਾ ਡਰ ਕਰਦੇ ਹੋ, ਤੁਸੀਂ ਆਰਾਮ ਨਾਲ ਸੋਵੋ ਜਾ ਕੇ ਆਪਣਾ ਨਜ਼ਾਰੇ ਲਵੋ। ਤੇ ਉਹ ਨਹੀਂ ਕਹਿੰਦਾ ਯਾਰ ਨਜ਼ਾਰੇ ਨੀ ਲੈ ਸਕਦੇ ਕਿਉਂਕਿ ਇਹ ਜਿਹੜੀ ਫੌਜ ਆ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਆਪਾਂ ਤਸ਼ੱਦਦ ਕਰਦੇ ਹਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਹੀ ਸਾਡੀ ਫੌਜ ਬਣਦੀ ਆ ਨਾ।
1: ਹਾਂ ਬਿਲਕੁਲ,
0: ਤੇ ਉਹ ਇਦਾਂ ਹੀ ਗੱਲਾਂ ਬਾਤਾਂ ਕਰਦੇ ਆ, ਆਖਰ ਦੇ ਵਿੱਚ ਕਹਿੰਦਾ ਯਾਰ ਫਿਰ ਉਹ ਜਿਹੜਾ ਉਹਨਾਂ ਦੇ ਕ੍ਰਿਸਚਨ ਜਾਂ ਜੋ ਵੀ ਉਸ ਸਮੇਂ ਦੇ ਵਿੱਚ ਧਰਮ ਹੋਣਗੇ, ਤਾਂ ਉਸ ਸਮੇਂ ਦੇ ਵਿੱਚ ਉਹ ਕਹਿੰਦਾ ਕਿ ਆਪਾਂ ਨਾ ਉਹਨੂੰ ਪੁੱਛਦੇ ਆ ਪੁਜਾਰੀ ਨੂੰ ਜਾ ਕੇ ਕੀ ਕਹਿੰਦਾ,
1: ਠੀਕ ਹੈ।
0: ਤੇ ਉਹ ਕਹਿੰਦਾ ਜੀ ਤੁਸੀਂ ਨਿਸ਼ਚਿਤ ਹੋ ਕੇ ਆਰਾਮ ਨਾਲ ਲੰਬੇ ਘੋੜੇ ਮਤਲਬ ਕਿ ਲੰਮੀਆਂ ਸੋਚ ਲਓ ਜੀ ਘੋੜੇ ਘੋੜੇ ਵੇਚ ਕੇ, ਕਹਿੰਦਾ ਇਹਦੀ ਪਰਵਾਹ ਨਾ ਕਰੋ, ਕਹਿੰਦੇ ਜਿੰਨੀ ਪ੍ਰਜਾ ਆ ਆਵਾਮ ਹੈ ਉਹ ਸਾਡੇ ਮਤਲਬ ਕਿ ਨਾਲ ਆ, ਉਹ ਅਸੀਂ ਸਾਡੇ ਤੋਂ ਬਾਹਰੇ ਹੋ ਹੀ ਨਹੀਂ ਸਕਦੇ। ਉਹ ਕਹਿੰਦਾ, ਰਾਜਾ ਕਹਿੰਦਾ ਇਹ ਕਿੱਦਾਂ ਹੋ ਸਕਦੀ ਹੈ? ਕਹਿੰਦਾ ਦੇਖੋ, ਅਸੀਂ ਉਹਨਾਂ ਨੂੰ ਮੈਸੇਜ ਦੇਈਦਾ ਹੈ, ਉਹ ਸਾਡੇ ਇੱਥੇ ਨਤਮਸਤਕ ਹੋਣ ਆਉਂਦੇ ਆ, ਤੇ ਉਹ ਰੱਬ ਨੂੰ ਮੰਨਦੇ ਆ ਜਾਂ ਕਿਸੇ ਵੀ ਚੀਜ਼ ਨੂੰ ਉਸ ਸਮੇਂ ਦੇ ਵਿੱਚ ਧਰਮ ਨੂੰ ਮੰਨਦੇ ਆ। ਤਾਂ ਕਹਿੰਦੇ ਇਹਨਾਂ ਨੂੰ ਅਸੀਂ ਇਹੀ ਮੈਸੇਜ ਦੇਈਦਾ, ਇੱਥੇ ਵਿਸ਼ਵਾਸ ਇਹਨਾਂ ਨੂੰ ਇਹੀ ਦੇਈਦਾ ਕਿ ਜਿਹੜਾ ਰਾਜਾ ਆ ਨਾ, ਉਹ ਜਿਹੜਾ ਹੈਗਾ ਉਹ ਤੁਹਾਨੂੰ ਰੱਬ ਨੇ ਹਨਾ, ਉਹ ਤੁਹਾਡੀ ਦੇਖਭਾਲ ਤੇ ਤੁਹਾਨੂੰ ਸੁਰੱਖਿਆ ਕਰਨ ਦੇ ਲਈ ਜਾਂ ਤੁਹਾਡੇ ਸਾਰੀਆਂ ਚੀਜ਼ਾਂ ਪੂਰੀਆਂ ਕਰਨ ਦੇ ਲਈ ਉਹ ਉਹਦੀ ਡਿਊਟੀ ਲਾਈ ਹੋਈ ਆ ਰਾਜੇ ਦੀ।
1: ਡਿਊਟੀ ਤੇ ਉਹ ਤਾਂ ਬੰਦਾ, ਉਹ ਤਾਂ ਆਪ ਦੁਖੀ ਆ
0: ਤੇ ਉਹ ਤਾਂ ਰੱਬ ਦਾ ਬੰਦਾ ਹੈ, ਉਹ ਤੁਹਾਡੇ ਨਾਲ ਇੱਦਾਂ ਕਿੱਦਾਂ ਕਰ ਸਕਦਾ ਹੈ? ਤੇ ਕਹਿੰਦਾ ਤੁਸੀਂ ਬੇਫਿਕਰ ਹੋ ਕੇ ਸੁਣੋ, ਇਹ ਏਦਾਂ ਚੱਲਦਾ ਜੀ, ਵਿਸ਼ਵਾਸ ਤੇ ਵਿਸ਼ਵਾਸਘਾਤ ਦਾ ਸਿਲਸਿਲਾ ਜੀ।
1: ਜਦੋਂ ਵਿਸ਼ਵਾਸ ਹੀ ਵਿਸ਼ਵਾਸਘਾਤ ਹੋ ਜਾਏ ਤੇ ਫੇਰ ਤਾਂ ਗੱਲ ਹੀ ਮੁੱਕ ਜਾਂਦੀ ਹੈ ਕਿ ਐਂਡ ਹੀ ਹੋ ਗਿਆ।
0: ਬਿਲਕੁਲ ਹੈ ਜੀ ਜੀ,
1: ਉਹ ਉਹ ਤੇ ਜਮਾ ਹੀ ਸਿਰ ਆ। ਹੁਣ ਤੁਸੀਂ ਦੇਖੋ, ਬਹੁਤ ਲੋਕ ਇਹ ਕਹਿੰਦੇ ਆ, ਜਿਹੜਾ ਸੱਚ ਵੀ ਆ ਉਹ, ਕਿਉਂਕਿ ਆਪਾਂ ਕਿਸੇ ਨੂੰ ਵਿਲਨ ਬਣਾਉਣਾ ਹੁੰਦਾ, ਕਿਸੇ ਦੇ ਸਿਰ ਤੇ ਠੀਕਰਾ ਭੰਨਣਾ ਹੁੰਦਾ ਕਿ ਯਾਰ ਆਹ ਬੰਦੇ ਨੇ ਜਿਹੜਾ ਉਸ ਵੇਲੇ ਜਗਨਾਪੁਰ ਦੀ ਸਾਰਾ ਐਂਡ ਕਰਤਾ ਕੰਮ, ਉਹ ਇਤਿਹਾਸ ਦਾ ਮੋੜਾ ਹੀ ਮੋੜ ਦਿੱਤਾ। ਹੁਣ ਜਿਵੇਂ ਈਸਟ ਇੰਡੀਆ ਕੰਪਨੀ ਆਉਂਦੀ ਆ, ਜਿਹੜੇ ਆ ਬੰਗਾਲ ਦੀ ਲੜਾਈ ਹੁੰਦੀ ਆ, ਉੱਥੇ ਸਭ ਤੋਂ ਵੱਡਾ ਜਿਹੜਾ ਵਿਲਨ ਹੈ ਉਹ ਬਣ ਕੇ ਆਉਂਦਾ ਮੀਰ ਜਾਫਰ। ਹੁਣ ਮੀਰ ਜਾਫਰ ਜਿਹੜਾ ਉਹਨੇ ਸਿਰਾਜ ਨੂੰ ਧੋਖਾ ਦੇ ਤਾ ਬਸਤੀ ਦੇ ਵਿੱਚ, ਆਪ ਰਾਜਾ ਬਣ ਗਿਆ। ਕਿਉਂਕਿ ਕਲਾਈਵ ਨੇ ਕਿਹਾ ਸੀਗਾ ਵੀ ਤੂੰ ਐ ਕਰ ਲੈ ਤੇ ਆਪਣੀ ਹੈਲਪ ਕਰ ਸਾਡੀ, ਤੈਨੂੰ ਬਣਾਉਣੇ ਰਾਜਾ, ਤੂੰ ਇਹ ਕਹਦਾ ਰਾਜਾ ਦਾ ਕੱਲ ਦਾ ਮੁੰਡਾ, ਉਹ ਨੌਜਵਾਨ ਸੀ ਕਾਫੀ।
0: ਬਿਲਕੁਲ,
1: ਤੇ ਇਹ ਕਹਿੰਦਾ ਸੀ ਭਾਈ ਮੈਂ ਏਡਾ ਮਤਲਬ ਇੰਨੀ ਸੇਵਾ, ਇਹਨਾਂ ਸੇਵਾ ਹੀ ਕਰੀ ਜਾਵਾਂ ਹੁਣ ਇਹਨਾਂ ਦੀ ਟੱਬਰ ਦੀ, ਤੇ ਮੈਨੂੰ ਬਣਾਓ ਰਾਜਾ ਤੇ ਆਪਾਂ ਤਾਂ ਕਰਦੇ ਆ ਇਲਾਜ। ਉਹਨੇ ਉਹ ਕਰਤਾ। ਹੁਣ ਇਹ ਮੀਰ ਜਾਫਰ ਜੇ ਕੱਲੇ ਨੂੰ ਦੇਖਿਆ ਜਾਵੇ ਕਿ ਉਹਨੇ ਕੱਲੇ ਨੇ ਐ ਕਰਤਾ, ਉਹਦੇ ਪਿੱਛੇ ਹੋਰ ਵੀ ਬੜੇ ਕਾਰਨ ਨੇ, ਹੋਰ ਛੋਟੇ ਮੋਟੇ ਕਿੰਨੇ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਵਿਕੇ ਹੋਣਗੇ ਜਾਂ ਕਿਵੇਂ ਉਹਨਾਂ ਨੇ ਆਪਣੇ ਜ਼ਮੀਰ ਵੇਚੇ ਹੋਣਗੇ।
0: ਬਿਲਕੁਲ,
1: ਤੇ ਉਹਨਾਂ ਨੇ ਉਸ ਦਾ ਸਾਰੇ ਦਾ ਸੌਦਾ ਕਰ ਦਿੱਤਾ। ਇਹੀ ਪੰਜਾਬ ਦੇ ਵਿੱਚ ਹੁੰਦਾ। ਪੰਜਾਬ ਚ ਰਣਜੀਤ ਸਿੰਘ ਹੋਰਾਂ ਦੇ ਰਾਜ ਦੇ ਵਿੱਚ ਇੰਨੀਆਂ ਜਿਹੜੀਆਂ ਖਿਚੜੀਆਂ ਪੱਕੀ ਜਾਂਦੀਆਂ ਸੀ ਤੇ ਉਹ ਐਂਡ ਵਿੱਚ ਉਹ ਵਾਲਾ ਮਰ ਗਏ। ਐਂਡ ਚ ਜਿਹੜਾ ਮੁੜ ਕੇ ਕਿੰਨੇ ਕਤਲੇਆਮ ਸ਼ੁਰੂ ਹੋ ਗਏ ਜਦੋਂ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ, ਤੁਰੰਤ ਹੀ ਉਹਨਾਂ ਦੇ ਬੇਟਿਆਂ ਦਾ ਕਤਲੇਆਮ ਹੁੰਦਾ, ਸਭ ਕੁਛ ਜਿਹੜਾ ਤਹਿਸ ਨਹਿਸ ਹੋ ਜਾਂਦਾ।
0: ਔਰ
1: ਸਭ ਤੋਂ ਵੱਡਾ ਜਿਹੜਾ ਇੱਕ ਟਰਨਿੰਗ ਪੁਆਇੰਟ ਆਉਂਦਾ ਇਹਨਾਂ ਸਿੱਖ ਰਾਜ ਦੇ ਵਿੱਚ, ਇਹਨੂੰ ਸਿੱਖ ਰਾਜ ਆਪਾਂ ਕਹਿ ਦਿੰਦੇ ਹਾਂ, ਅਸਲ ਚ ਤੇ ਉਹ ਪੰਜਾਬ ਦਾ ਹੀ ਰਾਜ ਸੀ, ਪੰਜਾਬ ਨੂੰ ਮੰਨ ਕੇ ਚੱਲਦੇ ਹਾਂ ਵੀ ਉਹ ਸਟੇਟ ਆ, ਦੇਸ਼ ਆ। ਉਹ ਤੇ ਉਹ ਉਹਦੀ ਤੇ ਅੰਗਰੇਜ਼ਾਂ ਦੀ ਜਿਹੜੀ ਆ ਸੰਧੀ ਸਿਰਫ ਇੰਨੀ ਸੀ ਕਿ ਸਤਲੁਜ ਤੋਂ ਉਰੇ ਦਾ ਇਲਾਕਾ ਮਾਲਵੇ ਵਾਲਾ ਇਹ ਸਾਰਾ ਭਾਈ ਅੰਗਰੇਜ਼ਾਂ ਦਾ ਤੇ ਇਸ ਰਿਆਸਤਾਂ ਦਾ ਜਿਹੜੀਆਂ ਪੈਪਸੂ ਸਟੇਟਾਂ ਹੈ, ਇਹਨਾਂ ਦੇ ਵਿੱਚ ਤੁਸੀਂ ਨੀ ਆਉਣਾ
0: ਜੀ।
1: ਤੇ ਸਤਲੁਜ ਤੋਂ ਪਾਰ ਭਾਈ ਪੰਜਾਬ ਆ
0: ਜੀ,
1: ਉਹ ਉਧਰ ਅਸੀਂ ਨੀ ਆਉਂਦੇ। ਹਿਮਾਲਿਆ ਤੱਕ ਫੈਲਿਆ ਪੰਜਾਬ, ਜਿੱਥੇ ਮਰਜ਼ੀ ਆ, ਬਹੁਤ ਵੱਡਾ ਜੀ ਆਪ ਸਤਲੁਜ ਦੇਖ ਲਓ ਕਿੱਥੋਂ ਸ਼ੁਰੂ ਹੁੰਦਾ ਤੇ ਉਹ ਸਾਰਾ ਪਰਲੇ, ਸਤਲੁਜ ਤੋਂ ਪਰਲਾ ਕੰਢਾ ਇੱਕ ਲੀਕ ਸਤਲੁਜ ਲਕੀਰ ਬਣ ਗਈ, ਇੱਕ ਬਾਰਡਰ ਸੀ
0: ਜੀ।
1: ਤੇ ਉਦੋਂ ਜਿਹੜੀ ਵੀ ਇਹਨੂੰ ਕੋਈ ਵੀ ਫੌਜ ਨਾ ਅੰਗਰੇਜ਼ ਟੱਪਣਗੇ ਜੀ ਉਧਰ ਹਮਲਾ ਕਰਨ, ਤੇ ਨਾ ਹੀ ਤੁਸੀਂ ਇੱਧਰ ਆਓ
0: ਜੀ।
1: ਤੇ ਹੁਣ ਇਹ ਉਹਦੇ ਰਣਜੀਤ ਸਿੰਘ ਹੋਰਾਂ ਦੇ ਜਿਉਂਦੇ ਜੀ ਤਾਂ ਇਹ ਸਮਝੌਤਾ ਕਾਇਮ ਰਿਹਾ, ਬਾਅਦ ਵਿੱਚ ਵੀ ਕਾਇਮ ਹੀ ਸੀਗਾ, ਉਹ ਕਤਲੇਆਮ ਵੀ ਸ਼ੁਰੂ ਹੋ ਗਿਆ। ਪਰ ਹੁਣ ਅੰਗਰੇਜ਼ਾਂ ਨੂੰ ਬਹਾਨਾ ਕਿਵੇਂ ਮਿਲੇ ਕਿ ਹਮਲਾ ਕਰੀਏ
0: ਜੀ,
1: ਤਾਂ ਉਹਨਾਂ ਦੇ ਜਿਹੜੇ ਬੰਦੇ ਵਿੱਚ ਆਪਣੇ ਸੈਟਲ ਕਰ ਲਏ ਤੇ ਉਹ ਕਹਿੰਦੇ ਵੀ ਤੁਸੀਂ ਕਰੋ ਯਾਰ, ਉਹ ਫੌਜ ਲੈ ਕੇ ਇੱਧਰ ਆ ਗਏ ਫਿਰੋਜ਼ਪੁਰ ਵਾਲੇ ਪਾਸੇ, ਲੁਧਿਆਣੇ ਵਾਲੇ ਪਾਸੇ ਉਰੇ ਆ ਕੇ ਲੜੇ
0: ਜੀ।
1: ਇਹਦੇ ਨਾਲ ਉਹ ਸਮਝੌਤਾ, ਉਹ ਸੰਧੀ ਟ੍ਰੀਟੀ ਜਿਹੜੀ ਆ ਸਤਲੁਜ ਵਾਲੀ, ਉਹ ਖਤਮ ਹੋ ਗਈ
0: ਜੀ।
1: ਤੇ ਅੰਗਰੇਜ਼ਾਂ ਨੂੰ ਮੌਕਾ ਮਿਲ ਗਿਆ ਵੀ ਹੁਣ ਅਸੀਂ ਕਰ ਸਕਦੇ ਹਾਂ ਭਾਈ ਤੁਹਾਡੇ ਤੇ ਹਮਲਾ, ਕਿਉਂਕਿ ਤੁਸੀਂ ਆਏ ਜੀ ਇਧਰਲੇ ਪਾਸੇ ਟੱਪ ਕੇ
0: ਜੀ।
1: ਤੇ ਉਹ ਇਹ ਇਹੋ ਜਿਹੜੇ ਇਤਿਹਾਸ ਦੇ ਵਿੱਚ ਪੰਨਿਆਂ ਦੇ ਵਿੱਚ ਧੋਖੇਬਾਜ਼ੀਆਂ ਦਾ ਤੇ ਕਹਿ ਲਓ ਵੀ ਅੰਬਾਰ ਲੱਗਿਆ ਹੋਇਆ
0: ਜੀ,
1: ਔਰ ਇਤਿਹਾਸ ਕਹਿ ਲਓ ਵੀ ਦੰਗਾਬਾਜ਼ੀਆਂ ਦਾ ਇਤਿਹਾਸ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਕਿ ਕੋਈ ਬਹਾਦਰ ਹੈ, ਕੋਈ ਸੂਰਮਾ ਹੈ, ਕੋਈ ਬਹੁਤ ਤਕੜਾ ਹੈ
0: ਜੀ,
1: ਉਹਨੂੰ ਕਿਵੇਂ ਉਹਦੇ ਆਪਣੇ ਬੰਦੇ ਜਿਹੜੇ ਆ ਉਹਨਾਂ ਨੇ ਸਿੱਟ ਲਿਆ ਥੱਲੇ
0: ਜੀ,
1: ਹੋਰ ਕੋਈ ਗੱਲ ਹੀ ਨਹੀਂ
0: ਜੀ।
1: ਇਹ ਲਗਾਤਾਰ ਆਪਾਂ ਜਦੋਂ ਪੜ੍ਹਦੇ ਆ ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ
0: ਜੀ।
1: ਪੰਚ ਸਾਹਿਬ
0: ਜਿਵੇਂ ਤੁਸੀਂ ਗੱਲ ਕੀਤੀ ਨਾ ਉਸ ਸਮੇਂ ਦੇ ਵਿੱਚ, ਇੱਕ ਮੰਮੀ ਚਲੋ ਆਪਾਂ ਕਿਤਾਬ ਪੰਜਾਬ ਵੀ ਸਾਂਝੀ ਕਰ ਰਹੇ ਹਾਂ, ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਕਸ਼ਮੀਰ ਦੀ ਗੱਲ ਆਉਂਦੀ ਹੈ ਤੇ ਉੱਥੇ ਜਿਹੜਾ ਕਿਹੜੀ ਔਰਤ ਦਾ ਨਾਂ ਚੇਤਾ ਭੁੱਲ ਗਿਆ, ਪਿਛਲੇ ਦਿਨ ਹਰਵਿੰਦਰ ਜੋਲ ਭੈਣ ਜੀ ਨੇ ਵੀ ਉਹ ਮਸਲੇ ਦੇ ਉੱਤੇ ਗੱਲ ਕੀਤੀ ਸੀ ਜਦੋਂ ਮੈਂ ਨਾਵਲ ਸਾਂਝਾ ਕੀਤਾ, ਤਾਂ ਉਹਦਾ ਪਤੀ ਜਿਹੜਾ ਮਤਲਬ ਕਿ ਕਿਡਨੈਪ ਕਰ ਲਿਆ ਜਾਂਦਾ, ਮਤਲਬ ਕਿ ਉਹਨੂੰ ਫੜ ਲਿਆ ਜਾਂਦਾ ਹੈ ਤੇ ਉਹ ਫਿਰ ਮੇਰੇ ਖਿਆਲ ਨਾਲ ਇਹਨਾਂ ਕੋਲ ਆਉਂਦੇ ਨੇ, ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਕੋਲ ਆਉਂਦੇ ਆ ਕਿ ਕਹਿੰਦੇ ਭਾਈ, ਉਹ ਕਹਿੰਦੀ ਮੈਂ ਤੁਹਾਨੂੰ ਜਿਹੜਾ ਆਪਣਾ ਕੋਹੇਨੂਰ ਆ ਉਹ ਦੇ ਦਾਂਗੀ, ਤੇ ਤੁਸੀਂ ਮੇਰੇ ਮੇਰੇ ਪਤੀ ਨੂੰ ਛਡਵਾਓ ਜੀ।
1: ਬਿਲਕੁਲ,
0: ਤੇ ਉਹ ਕਹਿੰਦਾ ਵੀ ਤੁਸੀਂ ਕਸ਼ਮੀਰ ਰੱਖ, ਤੁਸੀਂ ਕਸ਼ਮੀਰ ਲੈਣਾ, ਦੋ ਆਫਰਾਂ ਦਿੰਦੇ ਆ ਸ਼ਾਇਦ ਮੇਰੇ ਗੱਲ ਨਾਲ ਗਲਤ ਨਾ ਹੋਵਾਂ ਤਾਂ, ਕਸ਼ਮੀਰ ਜਾਂ ਕੋਹੇਨੂਰ। ਤੇ ਉਹ ਕਹਿੰਦੇ ਨਹੀਂ ਜੀ, ਅਸੀਂ ਕੋਹੇਨੂਰ ਦੇਣ ਲਈ ਤਿਆਰ ਆ, ਪਰ ਕਸ਼ਮੀਰ ਨਹੀਂ ਦੇਣਾ ਜੀ, ਜਿਹੜਾ ਕਸ਼ਮੀਰੀ ਰਾਜਾ ਸੀ ਉਸ ਸਮੇਂ ਦਾ। ਤੇ ਉਹ ਕੋਹੇਨੂਰ ਦੇ ਦਿੰਦੇ ਆ। ਇਸ ਤਰ੍ਹਾਂ ਫਿਰ ਉਹਦੇ ਕੋਹੇਨੂਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਉਂਦਾ ਹੈ।
1: ਬਹੁਤ ਚਲੋ ਦੇਖੋ ਜੀ, ਇਤਿਹਾਸ
0: ਦੇ ਵਿੱਚ ਆ ਗਏ, ਲੋਭ ਆ ਗਿਆ ਜੀ।
1: ਜੀ ਜੀ ਜੀ ਜੀ ਜੀ ਉਹ ਅਸਲ ਚ ਕੀ ਸੀਗਾ, ਉਹਨਾਂ ਨੇ ਆਪਣੇ ਜਿਹੜਾ, ਕਿਉਂਕਿ ਇਹ ਤਾਂ ਚਲੋ ਆਪਾਂ ਇਤਿਹਾਸ ਆਪਾਂ ਡੂੰਘੇ ਗੋਤਾ ਮਾਰਨ ਲੱਗ ਜਾਂਗੇ ਜੀ ਇੱਧਰ ਚਲੇ ਗਏ ਤਾਂ, ਕਿਉਂਕਿ ਉਹ ਉਸ ਫੈਮਿਲੀ ਨੇ ਪਨਾਹ ਲਈ, ਪਨਾਹ ਵੀ ਮਿਲ ਗਈ। ਅਫਗਾਨਿਸਤਾਨ ਦਾ ਸ਼ਾਹੀ ਪਰਿਵਾਰ ਆ, ਉਥੋਂ ਦਾ ਰਾਜਾ, ਤੇ ਉਹ ਵਾਕਈ ਉਹਨਾਂ ਕੋਲ ਪੈਸੇ ਪੁਸੇ ਦਾ ਸੀਗਾ ਹੀ ਸਾਰਾ ਕੁਛ ਸੀ ਲੈ ਕੇ ਨਾਲ, ਕਿਉਂਕਿ ਐਮਰਜੈਂਸੀ ਜਾਣਾ ਬੰਦਿਆਂ ਨੇ। ਤੇ ਉਹ ਉਹਨਾਂ ਨੇ ਕਿਹਾ ਵੀ ਸਾਨੂੰ ਭਾਈ ਉਹ ਜਿਹੜਾ ਬੰਦਾ ਉੱਥੇ ਕੈਦ ਆ, ਉਹ ਜਿਹੜੀ ਬੇਗਮ ਸੀ ਉਹਨੇ ਕਿਹਾ ਉਹਦਾ ਪਤੀ ਕੈਦ ਸੀਗਾ ਸ੍ਰੀਨਗਰ ਕਸ਼ਮੀਰ ਦੇ ਵਿੱਚ, ਕਹਿੰਦੀ ਉਹਨੂੰ ਛਡਾਓ ਤੇ ਅਸੀਂ ਤੁਹਾਨੂੰ ਆਪਣੇ ਗਹਿਣੇ ਗੱਟੇ ਸਭ ਦਿਆਂਗੇ। ਉਹ ਉਹਨੂੰ ਛਡਾ ਵੀ ਲਿਆਉਂਦੇ ਆ, ਤੇ ਬਹਾਨੇ ਨਾਲ ਉਧਰ ਲੁੱਟ ਖੋਹ ਵੀ ਹੋਈ, ਸਾਰਾ ਕੁਛ ਕਰ ਆਏ। ਤੇ ਫਿਰ ਉਹ ਕਹਿੰਦੇ ਲਿਆ ਬੀਬੀ ਹੁਣ ਭਾਈ ਸਾਨੂੰ ਦਿਓ ਜਿਹੜਾ ਵਾਅਦਾ ਕੀਤਾ ਕੋਹੇਨੂਰ ਜਿਹਾ ਆਪਣਾ
0: ਜੀ।
1: ਤੇ ਉਹ ਮੁੱਕਰ ਗਏ, ਉਹ ਕਹਿੰਦੇ ਹੁਣ ਇਹ ਬੰਦਾ ਤੇ ਆਈ ਗਿਆ ਵਾਪਸ, ਇਹ ਕਿੱਥੇ ਚੱਲਾ ਹੁਣ, ਤੇ ਇਹਨੂੰ ਕੱਲ ਹੀ ਦੇਣੇ ਹੁਣ। ਉਹ ਵੀ ਮੁੱਕਰ ਗਏ ਕਿਉਂਕਿ ਪੈਸੇ ਦੇਣੇ ਕਿਹੜਾ ਸੌਖੇ ਆ। ਉਹ ਜਦੋਂ ਮੁਕਰੇ ਤਾਂ ਉਹਨੇ ਸਖਤੀ ਕੀਤੀ ਤੇ ਉਹ ਖੋਹ ਲਿਆ ਸਾਰਾ ਕੁਛ। ਫਿਰ ਉਹਨਾਂ ਨੂੰ ਲੱਗਾ ਵੀ ਇਹਨੇ ਹੁਣ ਸਖਤੀ ਤਾਂ ਕਰ ਹੀ ਦਿੱਤੀ ਹੈ, ਹੁਣ ਮਾਰੇਗਾ ਵੀ ਸਾਨੂੰ ਇਹ।
0: ਬਿਲਕੁਲ,
1: ਉਹ ਰਾਤੋ ਰਾਤ ਕਿਸੇ ਤਰੀਕੇ ਨਾਲ ਗੁੱਪ ਚੁੱਪ ਕਰਕੇ ਭੱਜ ਗਏ ਸੀ ਪੰਜਾਬ ਤੋਂ। ਇਹ ਦੇਖੋ ਕਿੰਨਾ ਸਿਲਸਿਲਾ ਚੱਲਦਾ ਕਿ ਆਪਾਂ ਸੱਤਾ ਦਾ ਜਿਹੜਾ ਸਿਸਟਮ ਹੈ ਨਾ ਭਾਰਤ ਸਾਹਿਬ, ਵਿਸ਼ਵਾਸਘਾਤ ਲੋਕੀ ਕਰਦੇ ਵੀ ਕਿਉਂ ਨੇ, ਕਿਉਂਕਿ ਇਹਦੇ ਨਾਲ ਇੱਕ ਚੀਜ਼ ਜੁੜਦੀ ਹੈ, ਲਾਲਚ।
0: ਲਾਲਚ
1: ਲਾਲਚ ਜਿਹੜਾ ਉਹ ਡਰਾਈਵਿੰਗ ਫੋਰਸ ਹੈ ਬੜੀ ਤਗੜੀ
0: ਜੀ,
1: ਜਿਹੜਾ ਇਹ ਸਮਾਜ ਜਿਹੜੀ ਆਪਾਂ ਸੱਤਾ ਦੀ ਗੱਲ ਕਰਦੇ ਹਾਂ ਜਾਂ ਕੋਈ ਪਾਵਰ ਦੀ ਗੱਲ ਕਰਦੇ ਹਾਂ, ਇਹ ਹੇਠਾਂ ਤੋਂ ਸ਼ੁਰੂ ਜੇ ਕਰੀਏ, ਜ਼ਮੀਨ ਦੇ ਉੱਤੇ ਸਾਰੀ ਦੁਨੀਆ ਹੀ ਆ।
0: ਬਿਲਕੁਲ,
1: ਫਿਰ ਉੱਪਰ ਵਧਣਾ ਹੁੰਦਾ, ਉੱਪਰ ਜਾਣਾ, ਉੱਪਰ ਜਿਹੜਾ ਨਾ ਉਹ ਪਿਰਾਮਿਡ ਦੀ ਸ਼ਕਲ ਦੇ ਵਿੱਚ ਕਹਿ ਲੋ, ਇਹਨੂੰ ਆਪਾਂ ਦੇਖਦੇ ਹਾਂ, ਉਹਦੀ ਆਪਾਂ ਵਿਜੁਅਲਾਈਜ਼ ਕਰ ਸਕਦੇ ਹਾਂ।
0: ਬਿਲਕੁਲ,
1: ਉੱਪਰ ਜਗ੍ਹਾ ਘਟਦੀ ਜਾਂਦੀ ਆ
0: ਜੀ,
1: ਉੱਪਰ ਜਗ੍ਹਾ ਘਟਦੀ ਜਾਂਦੀ ਆ, ਤੇ ਜਿਹੜਾ ਬਿਲਕੁਲ ਸਫ਼ਰ ਜਿਹੜਾ ਟੋਪ ਤੇ ਬੰਦਾ ਪਹੁੰਚ ਗਿਆ ਹੈ
0: ਜੀ,
1: ਉਹਦੇ ਲਈ ਤਾਂ ਇੱਕ ਬੰਦਾ ਹੀ ਰੁਕੂਗਾ ਉੱਥੇ।
0: ਬਿਲਕੁਲ ਹੈ ਜੀ,
1: ਹੁਣ ਉਹ ਪਹੁੰਚ ਜਾਏਗਾ ਬਹੁਤ ਜ਼ਿਆਦਾ ਜ਼ਬਰਦਸਤ ਤਰੀਕੇ ਨਾਲ, ਉੱਥੇ ਪਹੁੰਚ ਵੀ ਗਿਆ, ਆਪਣੀ ਸਫਲਤਾ ਵੀ ਉਹਨੇ ਪ੍ਰਾਪਤ ਕਰ ਲਈ ਆ। ਹੁਣ ਅਗਲਾ ਮਸਲਾ ਬਣ ਜਾਂਦਾ ਟਿਕੇ ਰਹਿਣ ਦਾ, ਕਿਉਂਕਿ ਜਿਹੜੀ ਹੇਠਾਂ ਪੂਰੀ ਦੀ ਪੂਰੀ ਭੀੜ ਆ ਉਹ ਵੀ ਉੱਥੇ ਹੀ ਆਉਣਾ ਚਾਹੁੰਦੀ ਆ।
0: ਬਿਲਕੁਲ ਹੈ ਜੀ,
1: ਉਹਨਾਂ ਨੂੰ ਉਹਨਾਂ ਦੀ ਇਸ ਲਾਲਸਾ ਨੂੰ ਲਾਲਚ ਕਿਹਾ ਜਾਏ ਜਾਂ ਐਮਬੀਸ਼ਨ ਕਿਹਾ ਜਾਏ ਜਾਂ ਕੀ ਕਿਹਾ ਜਾਏ, ਇਹ ਆਪਾਂ ਵੱਖਰੇ ਵੱਖਰੇ ਟੈਗ ਲਾ ਕੇ ਦੇਖ ਸਕਦੇ ਹਾਂ, ਉਹ ਕਿਹੜਾ ਤਰੀਕਾ ਅਪਣਾਉਂਦੇ ਆ ਉਹ ਉੱਥੇ ਕਾਮਯਾਬ ਹੋਣ ਵਾਸਤੇ, ਧੋਖਾ ਦਿੰਦੇ ਆ ਕੀ ਕਰਦੇ ਆ ਜਾਂ ਵਫ਼ਾਦਾਰੀ ਦਿਖਾਉਂਦੇ ਆ, ਕੁਛ ਤਾਂ ਕਰਨਾ ਹੀ ਪਊਗਾ
0: ਜੀ,
1: ਤੇ ਲਕੀਰ ਟੱਪ ਕੇ ਜਾਣਾ ਪੈਣਾ ਉਧਰ ਨੂੰ।
0: ਬਿਲਕੁਲ,
1: ਇਹਦਾ ਕੋਈ ਹੋਰ ਕੋਈ ਸ਼ਾਰਟਕਟ ਨਹੀਂ, ਸ਼ਾਰਟਕਟ ਤੇ ਇਹੀ ਹੈ ਕਿ ਰਾਜਾ ਬੈਠਾ। ਹੁਣ ਰਾਜਸਥਾਨ ਦੇ ਵਿੱਚ ਕਿੰਨੀਆਂ ਘਟਨਾਵਾਂ ਨੇ, ਉਹ ਜਿਹੜਾ ਆਪਣਾ ਜਿਹੜਾ ਘੜਿਆਂ ਵਾਲਾ ਕਿਲਾ ਆਪਣਾ ਕੁੰਭਲਗੜ੍ਹ,
0: ਹਾਂਜੀ ਹਾਂਜੀ,
1: ਉਹਦੇ ਵਿੱਚ ਜਿਹੜਾ ਰਾਜਾ ਉਹਦੇ ਬੇਟੇ ਨੇ ਉਹਨੂੰ ਮਾਰਤਾ
0: ਜੀ, ਬਿਲਕੁਲ,
1: ਉਹ ਅੰਦਰ ਮੱਥਾ ਟੇਕ ਰਿਹਾ ਆਪਣਾ ਪੂਜਾ ਪਾਠ ਕਰ ਰਿਹਾ, ਧੌਣ ਥੱਲੇ ਕੀਤੀ ਤੇ ਉਹ ਪਿੱਛੋਂ ਆ ਕੇ ਉਹਨੇ ਗਾਟਾ ਲਾਤਾ ਉਹਦਾ।
0: ਬਿਲਕੁਲ,
1: ਤੇ ਉਹ ਹੁਣ ਜਿਹੜੇ ਬੱਚੇ ਤੱਕ ਨੀ ਜਿਹੜੇ ਪਿਓ ਦੇ ਸਕੇ ਹੋ ਰਹੇ ਉੱਥੇ, ਕਹਿੰਦੇ ਵੀ ਉਹ ਵੀ ਕਹਿੰਦੇ ਅਸੀਂ ਬੇਟਣਾ ਰਾਜਾ। ਔਰੰਗਜ਼ੇਬ ਦੇਖੋ ਤੁਸੀਂ, ਉਹਨੇ ਸਾਰਾ ਟੱਬਰ ਆਪਣਾ ਚੱਕਤਾ
0: ਚੱਕਤਾ ਜੀ।
1: ਤੇ ਉਧਰ ਜਿਹੜਾ ਸਾਡਾ ਮਹਾਨ ਦੂਜਾ ਅਸ਼ੋਕ,
0: ਅਸ਼ੋਕ
1: ਕਿੰਨਾ ਵੱਡਾ ਰਾਜਾ,
0: ਉਹ ਤੋਂ ਵੱਡਾ
1: ਕਿੰਨਾ ਬੇਰਹਿਮ, ਹਾਂਜੀ, ਉਹ ਬੜਾ ਪ੍ਰਚੰਡ ਰਾਜਾ ਰਿਹਾ, ਬੜਾ ਬੜਾ ਹੀ ਮਤਲਬ ਕਹਿ ਲੋ ਵੀ ਕਹਿਰਵਾਨ ਹੁੰਦਾ ਸੀ ਅਸ਼ੋਕ ਜਦੋਂ ਹੁੰਦਾ ਸੀ, ਉਹਦੇ ਵਰਗਾ ਕਹਿ ਲੋ ਵੀ
0: ਜੈਰੀ ਕੋਈ ਨੀ, ਆਪਣੇ ਬਰਾਬਰ ਆਉਣ ਹੀ ਨਹੀਂ ਦਿੱਤਾ ਕਿਸੇ ਨੂੰ ਜੀ। ਬਿਲਕੁਲ ਜੀ,
1: ਉਹਨੇ ਕੋਈ ਜਦੋਂ ਸਾਰੇ ਸਿੱਧੇ ਕਰ ਲਏ, ਸਾਰੇ ਮਤਲਬ ਕਾਬੂ ਕਰ ਲਿਆ ਇਲਾਕਿਆਂ ਤੇ, ਫਿਰ ਕਹਿੰਦਾ ਵੀ ਹੁਣ ਸ਼ਾਂਤੀ ਰਹੂਗੀ, ਹੁਣ ਕਿਸੇ ਨੇ ਆਪਣੇ ਤਲਵਾਰਾਂ ਤਲਵਾਰਾਂ ਜਮ੍ਹਾਂ ਕਰੋ, ਇਹਦਾ ਕੋਈ ਕੰਮ ਰਿਹਾ ਹੀ ਨੀ, ਹੁਣ ਲੜਾਈ ਜੜੂਈ ਦਾ।
0: ਅਸ਼ੋਕਾ ਚੱਕਰ ਝੰਡੇ ਚ ਬਰਕਰਾਰ ਹੈ ਜੀ ਜੀ,
1: ਹਾਂਜੀ, ਉਹ ਕਹਿੰਦੇ ਅੱਜ ਤੋਂ ਅਸੀਂ ਬੁੱਧ ਧਰਮ ਅਪਣਾ ਲਿਆ, ਇਹ ਸ਼ਾਂਤੀ ਦੇ ਪ੍ਰਤੀਕ ਆ ਅਸੀਂ, ਤੇ ਡਾਂਗ ਡੂੰਗ ਜਿਹਨੇ ਚੱਕੀ ਭਾਈ ਅਸੀਂ ਡਾਂਗ ਵੋ ਫੇਰਾਂਗੇ, ਕਿਉਂਕਿ ਹੁਣ ਕੰਮ ਨੀ ਰਿਹਾ ਡਾਂਗ, ਸਾਰਾ ਰਾਜ ਤਾਂ ਆਪਣਾ ਹੋ ਗਿਆ, ਲੜਨਾ ਕਿਹਦੇ ਨਾਲ
0: ਜੀ। ਸ਼ਮੀ ਜੀ, ਆਪਣੇ ਨਾਲ ਦੋ ਸਰੋਤੇ ਨੇ, ਨਾਲ ਆਪਣੇ ਨਾਲ ਰਾਜਾ ਸੈਣੀ ਜੀ ਤੇ ਯਾਦਵ ਨਾਲ ਵਿਦੇਸ਼ਾ ਜੀ ਵੀ ਨੇ, ਤੇ ਆਪਾਂ ਗੱਲ ਸੁਣਦੇ ਆ। ਸੈਣੀ ਸਾਹਿਬ ਹੋਲਡ ਰੱਖਣਾ, ਵਿਦੇਸ਼ਾ ਜੀ ਨੂੰ ਕਰ ਲਈਏ ਫ੍ਰੀ। ਸਤਿ ਸ੍ਰੀ ਅਕਾਲ ਜੀ, ਯਾਦਵਿੰਦਰ ਜੀ ਸਵਾਗਤ ਹੈ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਭਵਿੰਦਰ ਭਾਜੀ ਤੇ
0: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਨ ਜੀ ਤੁਸੀਂ ਕਿੱਥੋਂ ਡੂੰਗੇ ਜੇ ਚੋਂ ਬੋਲੀ ਜਾਂਦੇ ਹੋ ਸਾਹ ਕਰਦੇ ਹੋ
2: ਚੰਮੀ ਚੰਮੀ ਭਾਜੀ ਨਹੀਂ ਨਹੀਂ ਮੈਂ ਉਹ ਐਕਚੁਅਲੀ ਪਨੀਰ ਦੀ ਸਬਜ਼ੀ ਖਾਧੀ ਮੇਰੇ ਸੰਗ ਲੱਗੀ
0: ਦੱਸੋ ਲਾਲਚ ਕਰ
1: ਲਿਆ ਓ ਹੋ ਹੋ ਹੋ
2: ਲਾਲਚ ਕਰ ਲਿਆ ਨਾ ਲਾਲਚ ਕਰ ਲਿਆ ਪਰ ਲਾਲਚ ਕਿਦਾਂ ਨਾ ਕੀਤਾ ਭਿੰਡੀਆਂ ਵਿੱਚ ਯਾਰ ਮਿਕਸ ਕਰ ਲਈਆਂ ਨਾ ਮੈਂ
0: ਅੱਛਾ ਜੀ
2: ਕੰਮ ਹੋ ਗਿਆ ਖਰਾਬ
1: ਐਂਡ ਕਰ ਐਂਡ ਕਰ
0: ਕੀ ਬਾਤ ਹੈ ਜੀ
2: ਪਨੀਰ ਵਿੱਚ ਸਾਰਾ ਕਮਰ
0: ਤੁਸੀਂ ਤਾਂ ਪਨੀਰ ਦੀ ਪਨੀਰ ਦੀ ਵੀ ਜਿਹੜੀ ਹੈਸੀਅਤ ਆ ਉਹ ਵੀ ਤੁਸੀਂ ਕਿੱਧਰ ਨੂੰ ਪਾਤੀ ਚੱਕ ਕੇ
2: ਓਏ ਓਏ ਪਨੀਰ ਤੇ ਭਿੰਡੀਆਂ ਦੀ ਲਾਤੀ ਹੈ ਪਨੀਰ ਤੇ ਭਿੰਡੀਆਂ ਇਕੱਠੀਆਂ ਕਰਤੀਆਂ
0: ਜੀ
2: ਜਦੋਂ ਲਾਲਚ ਕਰਨ ਡੇ ਪੈਂਦੇ ਆਪਾਂ ਜਿਆਦਾ ਲਾਲਚ ਕਰਨ ਡੇ ਪੈਂਦੇ ਪੈਸੇ ਕਮਾਉਣ ਦਾ ਜਾਂ ਦੂਜਾ ਕਰਨ ਮੈਂ ਇਥੋਂ ਅੱਗੇ ਲੰਘ ਜਾ ਤੇ ਉਹਦਾ ਰਿਜਲਟ ਫਿਰ ਐਂਡ ਤੇ ਇਹੋ ਹੀ ਆਉਂਦਾ ਵਾ ਫਿਰ ਯਾਰ ਵਿਸ਼ਵਾਸਘਾਤ ਬੰਦਾ ਕਰਦਾ ਪੌੜੀ ਥਾਂ ਚੜ੍ਹ ਲੱਗਿਆ
0: ਜੀ
2: ਤੇ ਹੁਣ ਤੋਂ ਹੀ ਲਾ ਲੋ ਕੇ ਸ਼ਾਰਟਕੱਟ ਚ ਜਿਹੜੇ ਰਿਸ਼ਤੇ ਵੀ ਬਣਦੇ ਆ ਸ਼ਾਰਟਕੱਟ ਦੇ ਵਿੱਚ ਜਿੱਦਾਂ ਹੁਣ ਤਰੱਕੀਆਂ ਵੀ ਹੁੰਦੀਆਂ
0: ਜੀ
2: ਹੁਣ ਜੇ ਆਪਾਂ ਲਾਈਏ ਕੱਲ ਪਰਸੋਂ ਫਿਰ ਕੈਨੇਡਾ ਦੇ 16 ਬੰਦੇ ਫੜੇ ਉਹਨਾਂ ਨੇ
0: ਜੀ
2: ਤੇ ਉੱਥੇ ਸ਼ਾਰਟਕੱਟ ਦੇ ਵਿੱਚ ਪੈਸੇ ਕਮਾਉਣ ਦਾ ਲਾਲਚ ਕਰ ਕਰਕੇ ਫਿਰ ਉਹ ਹੁਣ ਉੱਥੋਂ ਫੜਿਆ ਇੱਕ ਬੰਦਾ ਫੜਿਆ ਕੈਨੇਡਾ ਤੋਂ ਅਮਰੀਕਾ ਵੜਦੇ ਆ
0: ਜੀ
2: ਤੇ ਉਹ ਵੇਲੇ ਉਹਨੇ ਲਾਲਚ ਕਰਕੇ ਉਹਨਾਂ ਪਾਉਣੀ ਡਿਲੀਵਰੀ ਦੇ ਜਾਣੀ ਡਿਲੀਵਰੀ ਤਾਂ ਹੋਰ ਹੁੰਦੀ ਯਾਰ ਵਿੱਚ ਡਿਲੀਵਰੀ ਹੋਰ ਮਿਕਸ ਕੀਤੀ ਹੁੰਦੀ
0: ਜੀ
2: ਤੇ ਜਦੋਂ ਫਿਰ ਐਂਡ ਤੇ ਜਦੋਂ ਕੰਮ ਹੋ ਜਾਂਦਾ ਗੜਬੜ ਹੋ ਜਾਂਦੀ ਹੈ
0: ਜੀ
2: ਤੇ ਫਿਰ ਉਹ ਲੋਕ ਆਪਣੇ ਲੋਕ ਕਹਿੰਦੇ ਹੁਣ ਉਹਨੇ ਛਡਾ ਲਈਏ ਬਾਹਰ ਕੱਢ ਲਈਏ ਤੇ ਤੁਹਾਨੂੰ ਪਤਾ ਕਾਨੂੰਨ ਕਿੰਨੇ ਸਖਤ
0: ਬਿਲਕੁਲ
2: ਤੇ ਉੱਥੋਂ ਹੀ ਗਾਂ ਨਾਲੇ ਜਿਹੜਾ ਵਿਸ਼ਵਾਸਘਾਤ ਆ ਨਾ ਇਹ ਰਾਜਿਆਂ ਮਹਾਰਾਜਿਆਂ ਜਿੱਦਾਂ ਤੁਸੀਂ ਗੱਲ ਕਰਨ ਡੇ ਮੈਂ ਸੁਣ ਡਿਆ ਸੀ ਉਹਦੇ ਵਿੱਚ ਜ਼ਿਆਦਾ ਚੱਲਦਾ ਰਿਹਾ
0: ਜੀ
2: ਤੇ ਹੁਣ ਜੇ ਗੋਰੇ ਆਏ ਇੰਡੀਆ ਚ ਜਦੋਂ ਗੋਰੇ ਈਸਟ ਇੰਡੀਆ ਕੰਪਨੀ ਆਈ ਹੈ ਤੇ ਉਹਨਾਂ ਵੀ ਇਸੇ ਚੀਜ਼ ਦਾ ਫਾਇਦਾ ਉਠਾਇਆ ਨਾ ਕਿ ਜਦੋਂ ਪਾੜੋ ਤੇ ਰਾਜ ਕਰੋ ਕਿਉਂਕਿ ਸਾਰੇ ਰਾਜੇ ਇੱਕ ਦੂਜੇ ਨਾਲ ਲੜਦੇ ਲਾਲਚ ਚ ਹੀ ਕਿਸੇ ਭਰਾ ਭਰਾ ਦੀ ਯਾਰ ਨੱਪਣ ਨੂੰ ਫਿਰਦਾ ਹੈ
0: ਜੀ
2: ਤੇ ਉਹਨਾਂ ਨੇ ਉਹਦਾ ਹੀ ਫਾਇਦਾ ਉਠਾ ਕੇ ਉਹਨਾਂ ਨੂੰ ਲੋਭ ਲਾਲਚ ਦੇ ਕੇ ਉਹਨਾਂ ਕੋਲੋਂ ਹੀ ਵਿਸ਼ਵਾਸਘਾਤ ਦਵਾਤਾ ਦੂਜੇ ਭਰਾ ਨੂੰ
0: ਬਿਲਕੁਲ
2: ਤੇ ਇਹ ਚੱਲਦੀਆਂ ਮਹਾਰਾਜੀਤ ਸਿੰਘ ਦਾ ਰਾਜ ਵੀ ਇਦਾਂ ਹੀ ਖਤਮ ਹੋਇਆ ਹੁਣ ਜੇ ਲਾ ਲੋ ਕੁਵਰ ਨੌ ਦੇ ਹਾਲਤ ਲਾ ਲੋ ਜਿਹੜੇ ਸਾਰੇ ਆਪਦੇ ਲਾਂਡੇ ਪਏ ਇੱਕ ਲਾਲਚ ਕਰਕੇ
0: ਜੀ
2: ਤੇ ਕੱਲਾ ਕੱਲਾ ਇੰਨਾ ਜੀ ਨੀ ਜੇ ਆਪਾਂ ਵੇਖੀ ਨਾ ਆਪਣੇ ਖਿੱਤੇ ਚ ਹੀ ਆਏ ਚੀਜ਼ਾਂ ਜੇ ਤੁਸੀਂ ਰੋਮਨ ਸਾਮਰਾਜ ਪੜ੍ਹੋ ਤੁਸੀਂ ਉਹਦੇ ਵਿੱਚ ਪੜ੍ਹੋ ਉਹਦੇ ਵਿੱਚ ਵੀ ਕਿੱਦਾਂ ਅੱਗੇ ਗਾਂ ਆਉਂਦੇ
0: ਬਿਲਕੁਲ
2: ਹੁਣ ਜਦੋਂ ਸੈਨਟ ਨੇ ਲਾ ਲੋ ਕੇ ਉਹਦੇ ਵਿੱਚ ਸੁਰਾ ਖੋਪਤਾ ਹੈ ਦੂਜੇ ਦੇ ਆਪਣੇ ਦੇ ਉਹ ਜਿਹੜਾ ਰੋਮ ਦਾ ਯਕੀਨ ਆ ਹੀ ਉਹਦਾ
0: ਜੀ
2: ਤੇ ਉਹ ਲਾ ਲੋ ਉਹਦੇ ਹਾਂਜੀ ਹਾਂਜੀ ਸੀਜ਼ਰ ਦੇ ਹਾਂਜੀ ਹਾਂਜੀ ਸੀਜ਼ਰ ਤੇ ਉਹਦੇ ਲਾ ਲੋ ਕੇ ਉਹਦੇ ਆਪਣੇ ਬੰਦਿਆਂ ਨੇ ਲਾਲਚ ਜਾਣ ਕੇ ਉਹਦਾ ਰਾਜ ਖੋਣ ਵਾਸਤੇ ਤੇ ਵੇਲੋ ਉਹਦੇ ਤੇ ਜਿਹੜਾ ਇੱਕ ਮੇਨ ਉਹਦਾ ਦੋਸਤ ਹੀ ਜਿਹਨੇ ਇਹ ਕੰਮ ਕੀਤਾ ਨਾਲ ਉਹਨਾਂ ਰਲ ਕੇ ਸੈਨਟ ਦੇ ਨਾਲ ਰਲ
0: ਜੀ ਬਿਲਕੁਲ
2: ਤੇ ਇਹ ਹਰ ਹਰ ਯੁੱਗ ਦੇ ਵਿੱਚ ਆਇਆ ਹੁਣ ਵੀ ਜੇ ਆਪਾਂ ਵੇਖੀ ਜਾਈਏ ਤੇ ਹੁਣ ਲਾਲਚ ਕਰਕੇ ਹੀ ਆ ਨਾ ਕੋਈ ਇਰਾਨ ਤੇ ਹਮਲਾ ਹੋ ਜਾਂਦਾ
0: ਜੀ
2: ਕੋਈ ਇਜ਼ਰਾਈਲ ਤੇ ਹਮਲਾ ਕਰੀ ਜਾਂਦਾ ਕੋਈ ਫਲਸਤੀਨ ਤੇ ਹਮਲਾ ਕਰੀ ਜਾਂਦਾ
0: ਜੀ
2: ਤੇ ਹੁਣ ਅੱਜ ਨਵੀਂ ਖਬਰ ਮਿਲੀ ਕਿ ਉਹ ਜਿੱਦਾਂ ਲਾ ਲੋ ਕੇ ਆਪਣਾ ਕਿਹੜੀ ਆ ਜਮਨ
0: ਹਾਂਜੀ ਜਮਨ
2: ਹੁਣ ਜਮਨ ਜਿਹੜੀ ਕੰਟਰੀ ਆ ਜੇ ਉਹ ਵੇਖਿਆ ਜਾਵੇ ਤੇ ਉਹ ਜਮਨ ਜਿਹੜੀ ਕੰਟਰੀ ਕਿੱਦਾਂ ਬਣੀ ਹੈ
0: ਜੀ
2: ਉਹ ਸਾਰੀ ਫਲਸਤੀਨ ਦੀ ਜਗ੍ਹਾ ਨੱਪੀ ਇਹਨਾਂ ਨੇ
0: ਜੀ
2: ਤੇ ਉਹ ਫਲਸਤੀਨ ਦੀ ਜਗ੍ਹਾ ਉਹਨਾਂ ਨੇ ਨੱਪੀ ਆ ਤੇ ਹੁਣ ਜੇ ਫਲਸਤੀਨ ਨਾਲ ਆਉਂਦੇ ਸੀ ਉਹ ਤਾਂ ਕਿਉਂਕਿ ਜਦੋਂ ਜਾਸਰ ਅਰਾਫਾਤ ਹੀ ਨਾ
0: ਹਾਂਜੀ
2: ਜਾਸਰ ਅਰਾਫਾਤ ਕਈ ਰਹੀ ਉਹਨੇ ਸੰਧੀਆਂ ਸੁਧੀਆਂ ਕਰਕੇ ਇਹਦਾ ਹੱਲ ਕੱਢਣ ਲੱਗਾ ਹੈ
0: ਜੀ
2: ਤੇ ਉਹ ਇਦਾਂ ਹੀ ਕੱਲ ਕਿਤੇ ਗੱਲ ਹੋਣ ਡਈ ਕਿ ਪੋਡਕਾਸਟ ਤੇ ਉਹ ਜਮਨ ਉਹਨੂੰ ਪੁੱਛਿਆ ਉਹਨਾਂ ਨੇ ਕਿ ਤੁਸੀਂ ਵੀ ਫਲਸਤੀਨ ਦੀ ਜਗ੍ਹਾ ਤੁਸੀਂ ਤੁਹਾਡੀ ਜਿਹੜੀ ਆਪਣੀ ਜਗ੍ਹਾ ਹੈ ਫਲਸਤੀਨ ਦਾ ਏਰੀਆ ਹੈ ਸਾਰਾ ਜਿੱਥੇ ਤੁਸੀਂ ਕਬਜ਼ਾ ਕੀਤਾ
0: ਜੀ
2: ਤੇ ਜੇ ਹੁਣ ਇਜ਼ਰਾਇਲ ਨੇ ਉੱਥੇ ਕਰ ਲਿਆ ਹੁਣ ਤੁਹਾਨੂੰ ਕੋਈ ਦੱਸਦਾ
0: ਜੀ
2: ਤੇ ਉਹ ਗੱਲ ਇਹ ਕਿ ਇਜ਼ਰਾਇਲ ਨਾ ਆਉਂਦਾ ਤੇ ਉਹਨਾਂ ਨੇ ਕਰ ਲੈਣਾ ਹੈ ਇਜਿਪਟ ਨੇ ਵੀ ਕਰ ਲੈਣਾ ਹੈ
0: ਜੀ
2: ਇਹ ਲਾਲਚ ਵਾਂ ਇਹ ਅੱਗੇ ਲਾਲਚ ਹੁੰਦਾ ਹੈ ਚਲੋ ਭਾਈ ਲੁੱਟਾਂ ਖੋਵਾਂ ਦਾ ਹੁਣ ਲਾਲਚ ਫਿਰ ਲਾਲਚ ਇੱਕ ਆਇਆ ਕਿ ਸਾਮਰਾਜ ਵਧਾਉਣਾ ਵਾ ਜਾਂ ਹੋਰ ਕੰਟਰੀਆਂ ਲਾ ਲਓ ਵਿੱਚ
0: ਜੀ ਜੀ ਜੀ
2: ਤੇ ਹੁਣ ਹੋਰ ਤਰ੍ਹਾਂ ਦਾ ਲਾਲਚ ਅੱਜ ਟਰੰਪ ਸਾਹਿਬ ਨੇ ਕਹਿਤਾ $5,000 ਦੂੰ ਹਰ ਨੌਜਵਾਨ ਨੂੰ
0: ਬਿਲਕੁਲ ਹੈ
2: ਜੀ ਜਿਤਾ ਦੋ
0: ਲਾਲਚ ਦੇ ਰਹੇ
2: ਹੁਣ ਬਿਲਕੁਲ ਇਹ ਵੀ ਲਾਲਚ ਹੀ ਦੇਣ ਦੇ ਨਾ ਤੇ ਹੁਣ ਜੇ ਆਪਾਂ ਨੇ ਉੱਥੇ ਚੱਲਦਾ ਹੁੰਦਾ ਕਿ ਭਾਈ ਪੈਸੇ ਦੇ ਕੇ ਵੋਟ ਖਰੀਦਦੇ ਆ ਹੁਣ ਜੇ ਵੇਖਿਆ ਜਾਵੇ ਤੇ ਇਹ ਵੀ ਇਲੀਗਲੀ ਆ ਨਾ ਪੈਸੇ ਦੇ ਕੇ ਵੋਟ ਖਰੀਦੀ ਜਾ ਰਹੀ
0: ਬਿਲਕੁਲ ਹੈ ਜੀ
2: ਤੇ ਉਹਦੇ ਆ ਤੇ ਹੁਣ ਆਪਣੀਆਂ ਕੰਟਰੀਆਂ ਤੇ ਬੋਲਣਾ ਨੀ ਮੈਂ ਹੁਣ ਬੱਸ ਦੇ ਵਿੱਚ ਨਿਊਜ਼ ਸੁਣ ਰਿਹਾ ਸਵੀਡੀ ਚ ਇਹੋ ਚੱਲਣ ਡਿਆ ਸਾਡੇ ਵੀ ਇੱਥੇ ਇਲੈਕਸ਼ਨ ਹੋਣ ਡਈ
0: ਬਿਲਕੁਲ
2: ਸਾਡੇ ਵੀ ਇਹੋ ਇਲੈਕਸ਼ਨ ਚੱਲਣ ਡਈ ਹੁਣ ਉਹਦਾ ਉੱਤੇ ਉਹੀ ਮੁੱਦਾ ਚੱਲਣ ਡਿਆ ਕਿ ਭਾਈ ਇਹ ਇਲੀਗਲ ਹੈ ਕਿ ਲੀਗਲ ਇਹਨੂੰ ਪਹਿਲਾਂ ਇਹ ਦੱਸੋ
0: ਬਿਲਕੁਲ ਹੈ ਜੀ ਬਿਲਕੁਲ
2: ਕਿ ਤੁਸੀਂ ਲਾਲਚ ਦੇ ਕੇ ਤੁਸੀਂ ਵੋਟਾਂ ਲੱਗੇ ਖਰੀਦਣ
0: ਜੀ
2: ਇਹ ਸਭ ਨੂੰ ਵੱਡੀ ਉਦਾਹਰਨ ਹੈ ਜਿਹੜੀ ਤੁਹਾਡੇ ਪੋਡਕਾਸਟ ਦੀ ਇਹੋ ਹੀ ਹੈ ਕਿ ਟਰੰਪ ਸਾਹਿਬ ਨੇ $5,000 ਦੇਣਾ ਤੇ ਲਾ ਲਓ ਕਿ ਕਿੰਨੇ ਨੌਜਵਾਨ ਕਿੰਨੇ ਦੇਣੇ ਤੇ ਕਿੱਥੋਂ ਦੇਣੇ
0: ਕਿੱਥੋਂ ਦੇਣੇ
2: ਕਿਹੜੀ ਜੇਬੋਂ ਦੇਣੇ ਆਪਣੀ ਜੇਬੋਂ ਦੇਣੇ ਆ ਕਿ ਗੌਰਮੈਂਟ ਦੇ ਹੁਣ ਜਿੱਦਾਂ ਆਪਣੇ ਮਾਨਸਾ ਵਾ ਹੁਣ ਮਾਨ ਸਾਹਿਬ ਨੇ 3-3 ਹਜ਼ਾਰ ਦੇਣਾ ਕਿੱਦਾਂ ਦੇਣਾ ਵਾ?
0: ਬਿਲਕੁਲ
2: ਏਦਾਂ ਹੀ ਦੇਣਾ ਨਾ, ਹੁਣ ਕਿਸੇ ਦੀ ਲੈ ਕੇ ਕਰਜ਼ਾ ਤੇ ਪਹਿਲਾਂ ਲਾਦਾ ਨੀ ਸਾਡੇ ਦੇ ਸਿਰੇ ਚੜਾਈ ਜਾਣਾ, ਭੰਡਾ ਭੰਡਾਰੀ ਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕੀ ਤੇ ਦੂਜੀ ਤਿਆਰ,
0: ਬਿਲਕੁਲ
2: ਕਰ ਲੋ ਹੁਣ ਹੋਰ ਕੋਈ ਬੰਦਾ ਤਿਆਰ।
0: ਥੈਂਕ ਯੂ ਜੀ,
2: ਕਰਦੇ ਆਪਾਂ ਗੱਲਬਾਤ ਬਾਅਦ ਚ।
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ,
2: ਓਕੇ
0: ਜੀ। ਦੋਸਤੋ ਇਸ ਜੀ ਯਾਦਵਿੰਦਰ ਵਿਦੇਸ਼ਾ ਜੀ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਤੁਸੀਂ ਤਾਂ ਬੜੀਆਂ ਡੂੰਘੀਆਂ ਡੂੰਘੀਆਂ ਗੱਲਾਂ
0: ਜੀ,
3: ਭਾਰਤ ਸਾਹਿਬ ਨੇ ਇੱਕ ਕਾਲੀ ਕੋਟੀ ਪਾਈ ਸੀ ਤੇ ਮੇਰਾ ਲੋਹ ਜਾਗ ਪਿਆ।
0: ਬਰਾਊਨ ਸੀ ਜੀ, ਬਰਾਊਨ ਕਾਲੀ ਨੀ ਜੀ, ਬਰਾਊਨ ਚਿੱਟੇ ਪੈਟਰਨ ਦੀ ਸੀ ਜੀ।
3: ਸੁਣ ਲੋ ਹੁਣ, ਪਤਾ ਇਹਨਾਂ ਨੂੰ ਸਾਰਾ ਹੈਗਾ ਆ, ਇਹਨੂੰ ਪੁੱਛੋ
0: ਵਿਸ਼ਵਾਸਘਾਤ ਕਿਉਂ ਕੀਤਾ, ਦਿੱਤੀ ਕਿਉਂ? ਜਦੋਂ ਮੈਂ ਆਵਾਂਗਾ ਕੋਟੀ ਨਾਲ ਲੈ ਕੇ ਆਵਾਂਗਾ, ਦੂਸਰੀ ਪੀਲੇ ਤੇ ਕਾਲੇ ਰੰਗ ਦੀ ਸੀ ਚਿੱਟੀ ਜੀ, ਉਹ ਔਜਲਾ ਸਾਹਿਬ ਨੇ ਸਿਲੈਕਟ ਕੀਤੀ ਹੋਈ ਹੈ ਜੀ।
3: ਮਤਲਬ ਇਹ ਵੀ ਉਹਨਾਂ ਨੂੰ ਵੀ ਤੁਸੀਂ ਲਾਲਚ ਵਿੱਚ ਵਸਾਇਆ ਹੈਗਾ, ਉਹਨਾਂ ਨਾਲ ਵੀ ਅਜੇ ਤੱਕ ਵਿਸ਼ਵਾਸਘਾਤ ਹੀ ਚੱਲ ਰਿਹਾ।
0: ਨਹੀਂ ਨਹੀਂ ਨਹੀਂ ਜੀ, ਆਪਾਂ ਨੀ ਏਦਾਂ ਨੀ, ਆਪਾਂ ਜੋ ਕਹਿ ਦਿੱਤਾ ਕਰਾਂਗੇ ਜੀ, ਜੋ ਕਹਿ ਦਿੱਤਾ ਕਰਾਂਗੇ ਜੀ।
3: ਅੱਛਾ ਜੀ, ਚਲੋ ਠੀਕ ਹੈ, ਮਤਲਬ ਸਾਨੂੰ ਉਮੀਦ ਹੈ ਤੁਸੀਂ ਵਿਸ਼ਵਾਸਘਾਤ ਨਹੀਂ ਕਰੋਗੇ।
0: ਨਹੀਂ ਕਰਾਂਗੇ ਜੀ, ਕੋਟੀਆਂ ਆਪਣੇ ਘਰ ਦੀਆਂ ਦੱਸੋ, ਏਦਾਂ ਕਰ ਸਕਦੇ ਆਪਾਂ ਜੀ, ਕਿਹੜਾ ਬਾਹਰੋਂ ਲੈ ਕੇ ਆਉਣੀ ਆਪਾਂ?
3: ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ, ਹੁਣ ਆ ਜਾਈਏ ਜੀ ਤੁਹਾਡੇ
1: ਪੰਜਾਬ ਚ, ਤਾਂ ਬਾਹਰੋਂ ਹੀ ਆਉਣੀ ਹੈ, ਪੰਜਾਬ ਚ ਬਾਹਰੋਂ ਹੀ ਆਉਣੀ ਹੈ।
0: ਇਹ ਤਾਂ ਡਿਪਲੋਮੈਟਿਕ ਬਿਆਨ ਹੁੰਦਾ ਜੀ ਸ਼ਮੀ ਜੀ, ਦੱਸੋ
3: ਦੇਖੋ ਜੀ, ਗੱਲ ਏਦਾਂ ਹੈਗੀ ਆ ਕਿ ਇਹ ਨਾ ਇੱਕ ਮਨੁੱਖ ਦੀ ਜਿਹੜੀ ਆ ਪ੍ਰਵਿਰਤੀ ਆ, ਲੋਭ ਵੀ ਮਨੁੱਖ ਦੀ ਪ੍ਰਵਿਰਤੀ ਆ
0: ਜੀ।
3: ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ
0: ਜੀ,
3: ਇਹ ਅਵਗੁਣ ਮੰਨੇ ਗਏ ਤੇ ਸਾਰਿਆਂ ਨੇ ਕੀਤਾ ਵੀ ਤਿਆਗ ਦਾ ਇਹਦਾ, ਉਹਨਾਂ ਨੇ ਕਿਹਾ ਵੀ ਤਿਆਗੋ ਇਹਨਾਂ ਨੂੰ
0: ਜੀ।
3: ਜਦ ਕਿ ਗੁਰਬਾਣੀ ਨੇ ਇਸ ਚੀਜ਼ ਦਾ ਖੰਡਨ ਕੀਤਾ, ਗੁਰਬਾਣੀ ਨੇ ਕਿਤੇ ਵੀ ਕਿਸੇ ਤਿਆਗ ਦੀ ਜਿਹੜੀ ਆ ਗੱਲ ਨਹੀਂ ਕੀਤੀ, ਉਹਨਾਂ ਨੇ ਇਹਨੂੰ ਬੈਲੈਂਸਡ ਕਰਨ ਦੀ ਗੱਲ ਕਹੀ।
0: ਬਿਲਕੁਲ,
3: ਕਿਉਂਕਿ ਇਹ ਗ੍ਰਿਸਤੀਆਂ ਵਾਸਤੇ ਧਰਵਿਆਂ
0: ਜੀ,
3: ਤੇ ਜੇ ਗ੍ਰਿਸਤੀ ਜਿਹੜਾ ਹੈਗਾ ਆ ਜੀ, ਉਹ ਕਾਮ ਦੇ ਉੱਤੇ ਨਹੀਂ ਜਾਏਗਾ ਤੇ ਉਹਦਾ ਵੰਸ਼ ਕਿੱਦਾਂ ਅੱਗੇ ਵਧੇਗਾ?
0: ਬਿਲਕੁਲ ਹੈ ਜੀ।
3: ਇਸੇ ਤਰ੍ਹਾਂ ਲੋਭ ਜਿਹੜਾ ਆ ਨਹੀਂ ਕਰੇਗਾ ਤੇ ਕਮਾਈ ਕਿੱਦਾਂ ਕਰੇਗਾ ਜੀ?
0: ਜੀ।
3: ਮੋਹ ਨਹੀਂ ਕਰੇਗਾ ਤੇ ਬੱਚਿਆਂ ਦੇ ਮੂੰਹ ਚ ਰੋਟੀ ਕਿੱਦਾਂ ਪਾਏਗਾ
0: ਜੀ?
3: ਕ੍ਰੋਧ ਵੀ ਜਿਹੜਾ ਹੈਗਾ ਆ ਸਰ, ਉਹ ਵੀ ਆਤਮ ਸਨਮਾਨ ਦੀ ਰੱਖਿਆ ਲਈ ਬਹੁਤ ਜ਼ਰੂਰੀ ਹੈ ਜੀ।
0: ਬਿਲਕੁਲ, ਡਿਸਿਪਲਿਨ ਦੇ ਵਿੱਚ ਰਹਿਣ ਲਈ। ਬਿਲਕੁਲ,
3: ਮਤਲਬ ਸੀਮਿਤ ਮਾਤਰਾ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਇਹ ਹੋਣੀ ਚਾਹੀਦੀ ਹੈ
0: ਜੀ।
3: ਇਹ ਅਵਗੁਣ ਉਦੋਂ ਬਣਦਾ ਆ ਜਦੋਂ ਅਨਕੰਟਰੋਲਡ ਹੁੰਦਾ ਆ, ਤੇ ਲੋਭ ਦਾ ਮਤਲਬ ਇਹ ਆ ਕਿ ਜਦੋਂ ਦੂਜੇ ਦੇ ਹੱਕ ਦੇ ਉੱਤੇ ਆਪਾਂ ਡਾਕਾ ਮਾਰਨ ਦੀ ਪ੍ਰਵਿਰਤੀ ਚਾਹੁੰਦੇ ਆ, ਉਦੋਂ ਇਹ ਲੋਭ ਜਿਹੜਾ ਹੈਗਾ ਆ ਉਹ ਅਵਗੁਣ ਦੇ ਵਿੱਚ ਆਉਂਦਾ ਜੀ।
0: ਜੀ,
3: ਮੇਰੇ ਕੋਲ
1: ਜਿਹੜਾ
3: ਹੈਗਾ ਜੀ, ਕਈ ਬੰਦਿਆਂ ਦੀ ਛਵੀ ਬੜੀ ਵਧੀਆ ਮਨ ਚ ਬਣੀ ਹੁੰਦੀ ਆ ਜੀ।
0: ਬਿਲਕੁਲ ਹੈ ਜੀ,
3: ਉਹ ਫਿਰ ਗੱਲ ਕਰਨਗੇ, ਪਹਿਲਾਂ ਤਾਂ ਆਪਣੇ ਆਪ ਨੂੰ ਵਿਕਟਮ ਸ਼ੋ ਕਰਨਗੇ ਵੀ ਅਸੀਂ ਜਿਹੜੇ ਹੈਗੇ ਆ, ਸਾਡੇ ਤੇ ਤਰਸ ਕੀਤਾ ਜਾਏ ਕਿ ਅਸੀਂ ਇਹ ਅਫੈਕਟਡ ਬੰਦੇ ਆ ਜੀ।
0: ਜੀ, ਲੁੱਟੇ ਗਏ ਜੀ,
3: ਅਸੀਂ ਜਿਹੜਾ ਹੈਗਾ ਅਫੈਕਟਡ ਬਣੇ ਹੈਗੇ ਆ ਜੀ, ਤੇ ਸਲਾਹ ਦਿਓ ਸਾਨੂੰ
0: ਜੀ।
3: ਸਲਾਹ ਮੰਗਣਗੇ ਕੀ ਜੀ, ਵੀ ਏਦਾਂ ਕਰਕੇ ਸਾਡਾ ਇੱਕ ਰਿਸ਼ਤੇਦਾਰ ਉਹਦੀ ਪੈਲੀ ਅਸੀਂ ਵਾਹੁੰਦੇ ਸੀਗੇ ਹਾਂਜੀ
0: ਜੀ,
3: ਤੇ ਉਹ ਤਾਂ ਮੁੜ ਕੇ ਆਇਆ ਨੀ ਜਾਂ ਏਦਾਂ ਕਰਕੇ ਹੈਗਾ ਆ, ਉਹ ਫਿਰ ਸਾਨੂੰ ਮੁਖਤਾਰਨਾਮਾ ਹੈਗਾ ਕਿ ਪੁਰਾਣਾ ਸਾਡੇ ਕੋਲ ਇੱਕ, ਤੇ ਉਹ ਸਾਡੇ ਨਾਂ ਤੇ ਟ੍ਰਾਂਸਫਰ ਹੋ ਸਕਦੀ ਆ
0: ਜੀ।
3: ਬੰਦਾ ਸੋਚਦਾ ਵੀ ਭਾਈ ਤੁਹਾਨੂੰ ਜਿਹੜਾ ਹੈਗਾ ਅਗਲੇ ਨੇ ਫਰੂਟ ਇੰਜੋਏ ਕਰਦੇ ਆ ਤੁਸੀਂ ਇੰਨੇ ਫੁੱਲਾਂ ਤੋਂ
0: ਜੀ,
3: ਹਾਂਜੀ ਜੇ ਤੁਹਾਡਾ ਰਿਸ਼ਤੇਦਾਰ ਚੰਗਾ ਹੈਗਾ ਤੇ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਜਿਹੜਾ ਸੋਚਦੇ ਹੈਗੇ ਆ ਤੇ ਉਹਨੂੰ ਸਿੱਧਾ ਹੀ ਬਾਹਰ ਕੱਢ ਕੇ ਮਾਰੋ।
0: ਬਿਲਕੁਲ ਹੈ ਜੀ, ਮਾਲਕ ਬਣ ਕੇ ਬਹਿ
3: ਜਾਓ, ਇਸੇ ਤਰੀਕੇ ਮਾਲਕ ਬਣ ਕੇ ਬਹਿ ਜਾਓ ਜੀ। ਇਸੇ ਤਰ੍ਹਾਂ ਸਰ ਇੱਕ ਬੰਦੇ ਦਾ ਜਿਹੜਾ ਹੈਗਾ ਆ ਮੈਂ ਫੋਨ ਚੱਕਣਾ ਹੀ ਬੰਦ ਕਰ ਦਿੱਤਾ। ਉਹ ਮੇਰੇ ਕੋਲ ਸਲਾਹ ਸੀ ਪੁੱਛ ਰਿਹਾ
0: ਜੀ
3: ਵੀ ਮੇਰੀ ਭੈਣ ਵਿਡੋ ਹੋ ਗਈ ਜੀ ਤੇ ਏਦਾਂ ਕਰਕੇ ਉਹਦੇ ਸੱਸ ਸਹੁਰਾ ਉਹਨੂੰ ਚੱਲਦੇ ਨੀ ਚੰਗੀ ਤਰ੍ਹਾਂ
0: ਜੀ,
3: ਤੇ ਉਹ ਜਮੀਨ ਜਮੂਨ ਜਿਹੜੀ ਹੈਗੀ ਆ ਮੈਂ ਕਿਹਾ ਵੀ ਉਹ ਕਿਹਨੂੰ ਜਾਊਗੀ। ਅੱਛਾ ਮੈਂ ਕਿਹਾ ਵੀ ਮਦਰ ਦਾ ਸ਼ੇਅਰ ਵੀ ਬਣਦਾ ਹੈਗਾ ਆ ਵੀ ਮਦਰ ਨੂੰ ਵੀ ਮਿਲਣੀ ਆ
0: ਜੀ।
3: ਉਹ ਭਈ ਆਪਾਂ ਕਿੱਦਾਂ ਕਰ ਸਕਦੇ ਆ ਵੀ ਜਿਹੜਾ ਆ ਵੀ ਮਾਂ ਨੂੰ ਸ਼ੇਅਰ ਨਾ ਜਾਵੇ।
0: ਅੱਛਾ ਜੀ, ਕੀ ਬਾਤ ਹੈ ਜੀ, ਜਿਹਨਾਂ ਨੇ ਪੁੱਤ ਜੰਮਿਆ ਉਹਨਾਂ ਨੂੰ ਨਾ ਜਾਵੇ, ਕੀ ਬਾਤ ਹੈ।
3: ਮਾਂ ਵਾਲਾ ਸ਼ੇਅਰ ਜਿਹੜਾ ਹੈਗਾ ਆ ਆਪਾਂ ਕਿਤੇ ਪਟਵਾਰੀ ਪਟੂਰੀ ਨੂੰ ਮਿਲ ਕੇ ਆਪਣੇ ਨਾਲ ਨੀ ਲਵਾ ਸਕਦੇ
0: ਜੀ।
3: ਹਾਂਜੀ ਮੈਂ ਕਿਹਾ ਯਾਰ ਇਹ ਸੋ ਕਹਿੰਦਾ ਮੈਨੂੰ ਦੱਸਦਾ ਤਾਂ ਇਹ ਹੈਗਾ ਕਿ ਸਾਡੀ ਭੈਣ ਬੜੀ ਦੁਖੀ ਆ
0: ਤੇ
3: ਚਾਹੁੰਦਾ ਇਹ ਹੈਗਾ ਯਾਰ ਕਿ ਭੈਣ ਆਪਣਾ ਹਿੱਸਾ ਲੈ ਚੁੱਕੀ ਆਪਣੇ ਬੱਚੇ ਦਾ ਹਿੱਸਾ ਲੈ ਚੁੱਕੀ ਹੈਗੀ ਤੇ ਹੁਣ ਸੱਸ ਦਾ ਹਿੱਸਾ ਕਿੱਦਾਂ ਉਹਦੇ ਨਾਂ ਤੇ ਲੱਗ ਜਾਏ।
0: ਬਿਲਕੁਲ
3: ਹਾਂਜੀ ਪਟਵਾਰੀ ਨੂੰ ਮਿਲ ਕੇ ਨੀ ਹੋ ਸਕਦਾ ਕੁਛ ਯਾਰ ਸੱਚ ਹੋ ਗਈ ਅੱਗੇ ਦੀ ਬੰਦੇ ਦੀ ਐਂਟਾਈਟਲਮੈਂਟ ਉਹਦੀ ਰਹਿਣੀ ਆ
0: ਜੀ।
3: ਤੂੰ ਬੰਦਿਆਂ ਦਾ ਲੋਭ ਜਿਹੜਾ ਹੈਗਾ ਆ ਉਹ ਮਤਲਬ ਇਹ ਦੁੱਖ ਇਹ ਹੁੰਦਾ ਆ ਕਿ ਉਹ ਆਪਣੇ ਆਪ ਨੂੰ ਵਿਕਟਿਮ ਦੱਸਦੇ ਆ ਕਿ ਸਾਡੇ ਤੇ ਤਰਸ ਕਰੋ।
0: ਬਿਲਕੁਲ
3: ਜੀ
0: ਬਿਲਕੁਲ,
3: ਸਾਡੇ ਨਾਲ ਜਾਤੀ ਹੋਈ ਹੈ ਤੁਹਾਡੇ ਨਾਲ ਤਾਂ ਜਾਤੀ ਕੁਦਰਤੀ ਹੋ ਗਈ ਕਿਸੇ ਬੰਦੇ ਦੀ ਡੈਥ ਹੋ ਗਈ ਜਾਂ ਹੋਰ
0: ਜੀ
3: ਤੇ ਮਨੁੱਖ ਵੱਲੋਂ ਜਿਹੜੀ ਜਾਤੀ ਕਰ ਰਹੇ ਹੈ ਉਹ ਤਾਂ ਤੁਸੀਂ ਕਰ ਰਹੇ ਹੈਗੇ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
3: ਮੈਂ ਮਤਲਬ ਜਿਹੜਾ ਹੈਗਾ ਦੁੱਖ ਮੈਨੂੰ ਉਦੋਂ ਲੱਗਾ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਲੜਕੀ ਦੀ ਰੀ ਮੈਰਿਜ ਦਾ ਸੋਚੋ ਜੇ ਉਮਰ ਘੱਟ ਹੈਗੀ ਆ। ਕਹਿੰਦਾ ਉਹ ਤਾਂ ਸੋਚਾਂਗੇ ਪਹਿਲਾਂ ਇੱਧਰੋਂ ਤਾਂ ਲੈ ਲਈਏ ਸਭ ਕੁਛ।
0: ਦੱਸੋ ਜੀ,
3: ਮੈਂ ਕਿਹਾ ਬਿਲਕੁਲ ਆ ਤਾਂ ਹੋ ਜਾਏ ਗੱਲ,
0: ਪਹਿਲਾਂ ਇੱਕ ਘਰ ਲੁੱਟ ਲਈਏ ਫਿਰ ਲੁੱਟਾਂਗੇ ਦੂਜਾ।
3: ਬਿਲਕੁਲ
0: ਜੀ,
3: ਮੈਂ ਕਿਹਾ ਜੀ ਫੇਰ ਤੁਹਾਨੂੰ ਏਦਾਂ ਨਹੀਂ ਸੋਚਣਾ ਚਾਹੀਦਾ। ਉਹਦਾ ਕਾਰਨ ਇਹ ਹੈਗਾ ਆ ਵੀ ਜੇ ਔਰਤ ਨੂੰ ਤਾਂ ਆਦਮੀ ਮਿਲ ਜਾਊਗਾ ਮਾਂ ਨੂੰ ਤਾਂ ਪੁੱਤ ਮਿਲਣਾ ਨੀ
0: ਜੀ।
3: ਹਾਂਜੀ ਮਾਂ ਦਾ ਤਾਂ ਪੁੱਤ ਸੀਗਾ ਇਕਲੌਤਾ ਪੁੱਤ ਸੀ ਉਹ ਚਲਾ ਗਿਆ ਤੇ ਉਹਨੂੰ ਤਾਂ ਪੁੱਤ ਮਿਲਣਾ ਨੀ ਤੇ ਉਹਦੀ ਜ਼ਮੀਨ ਵੀ ਤੁਸੀਂ ਸੋਚ ਰਹੇ ਹੈਗੇ ਵੀ ਉਹਦੇ ਹਿੱਸੇ ਜਿਹੜੀ ਆਉਂਦੀ ਹੈਗੀ
0: ਜੀ।
3: ਉਹ ਇਸ ਕਰਕੇ ਲੋਕੀ ਜਿਹੜੇ ਹੈਗੇ ਨਾ ਮਹਾਰਾਜ ਉਹਨਾਂ ਦੇ ਜਿਹੜਾ ਆ ਲੋਭ ਦਾ ਅੰਤ ਨਹੀਂ ਹੈ
0: ਜੀ।
3: ਮੈਂ ਸੋਚਿਆ ਵੀ ਸ਼ਾਇਦ ਇਹ ਫੈਮਿਲੀ ਜਿਹੜੀ ਹੋ ਗਈ ਆ ਵੀ ਮਾੜੇ ਗਰੀਬ ਹੋ ਗਈ
0: ਜੀ।
3: ਜਦੋਂ ਮੈਨੂੰ ਪਤਾ ਲੱਗਾ ਕਿ ਬੰਦੇ ਵੈਲ ਟੂ ਡੂ ਹੈਗੇ ਆ
0: ਜੀ
3: ਤੇ ਫਿਰ ਮੈਂ ਹਾਰ ਕੇ ਉਸ ਬੰਦੇ ਨੂੰ ਸਲਾਹ ਦਿੱਤੀ ਭਰਾ ਜਿੰਨਾ ਕੁ ਪੈਸੇ ਖਰਚ ਕਰਨੇ ਆ ਨਾ ਇਸ ਲਿਟੀਗੇਸ਼ਨ ਤੇ
0: ਜਾਂ
3: ਆਪਣੀ ਗਰੀਬ ਦੱਸਣੀ ਆ ਲੋਕਾਂ ਨੂੰ ਵੀ ਹਾਂ ਜੀ ਪਟਵਾਰੀ ਨੂੰ ਦੇ ਲਾ ਫਲਾਨੇ ਨੂੰ ਦੇ ਲਾ
0: ਜੀ
3: ਓਨੇ ਕੁ ਪੈਸੇ ਭੈਣ ਦੇ ਨਾਂ ਤੇ ਓਦਾਂ ਹੀ ਜਮਾਂ ਕਰਾ ਦੇ ਤਾ ਭਾਈ।
0: ਬਿਲਕੁਲ ਹੈ ਜੀ,
3: ਇਸ ਕਰਕੇ ਜਿਹੜਾ ਆ ਲੋਭ ਦਾ ਉਹੋ ਲੋਭ ਜਿਹੜਾ ਕਿ ਜਦੋਂ ਆਪਾਂ ਦੂਜੇ ਦਾ ਹੱਕ ਜਿਹੜਾ ਆ ਉਹਨੂੰ ਗੈਰ ਕਾਨੂੰਨੀ ਢੰਗ ਨਾਲ ਜਿਹੜਾ ਹੈਗਾ ਆ ਇਮੋਰਲ ਤਰੀਕੇ ਨਾਲ ਖਾਣਾ ਚਾਹੁੰਦੇ ਹੈਗੇ ਆ ਉਹ ਲੋਭ ਆ
0: ਜਿਹੜਾ
3: ਕਿ
0: ਹਥਿਆਉਣ ਦੀ ਕੋਸ਼ਿਸ਼
3: ਬਹੁਤ ਨੁਕਸਾਨਦਾਇਕ ਹੈ
0: ਜੀ।
3: ਬਿਲਕੁਲ ਜੀ, ਆਪਾਂ ਹਥਿਆਉਣਾ ਚਾਹੁੰਦੇ ਹੈਗੇ ਜੀ
0: ਜੀ।
3: ਵਿਸ਼ਵਾਸ ਘਾਤ ਦਾ ਤਾਂ ਮਤਲਬ ਇਹ ਹੋ ਗਿਆ ਨਾ ਜੀ ਵੀ ਜਦੋਂ ਆਪਾਂ ਤੇ ਬੰਦਾ ਆਪਣੇ ਤੇ ਟਰਸਟ ਕਰਦਾ ਹੈਗਾ ਆ ਜੀ ਉਹ ਉਮੀਦ ਕਰਦਾ ਆ ਜੀ ਔਰ ਆਪਾਂ ਜਿਹੜਾ ਹੈਗਾ ਆ ਉਸ ਬੰਦੇ ਨੂੰ ਬਿਟਰੇ ਕਰ ਜਾਂਦੇ ਹੈਗੇ ਆ ਉਸ ਮੌਕੇ ਤੇ ਜਦੋਂ ਉਹਦਾ ਉਹਨੂੰ ਸਾਡੇ ਤੋਂ ਉਮੀਦ ਨਹੀਂ
0: ਉਮੀਦਾਂ ਜ਼ਿਆਦਾ ਹੁੰਦੀਆਂ।
3: ਹਾਂਜੀ ਤੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਦੋਨਾਂ ਚੀਜ਼ਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੈਗਾ ਆ। ਲੋਭ ਇੱਕ ਜਿਹੜਾ ਆ ਸੀਮਿਤ ਮਾਤਰਾ ਦੇ ਵਿੱਚ ਜਿਹੜਾ ਇੱਕ ਗੁਣ ਆ
0: ਤੇ
3: ਜਿਹੜਾ ਆ ਅਸੀਮਿਤ ਮਾਤਰਾ ਦੇ ਵਿੱਚ ਜਿਹੜਾ ਹੈਗਾ ਆ ਬਹੁਤ ਵੱਡਾ ਅਵਗੁਣ ਆ। ਇਹ ਲੋਭ ਹੀ ਗੈਰ ਕਾਨੂੰਨੀ ਕੰਮ ਵੀ ਕਰਾ ਦਿੰਦਾ ਬੰਦੇ ਕੋਲੋਂ
0: ਜੀ।
3: ਇਹ ਲੋਭ ਜਿਹੜਾ ਹੈਗਾ ਆ ਇੱਥੇ ਤੱਕ ਭਰਾ ਨੂੰ ਮਾਰਨ ਦੇ ਵਿੱਚ ਜਿਹੜਾ ਹੈਗਾ ਆ
0: ਜੀ
3: ਉਮਰਵਾ ਭਰਵਾ ਹੱਥੋਂ ਭਰਾ ਮਰਵਾ ਦਿੰਦਾ ਜੀ।
0: ਬਿਲਕੁਲ ਹੈ ਜੀ,
3: ਇਤਿਹਾਸ ਤੱਕ ਵਾਹ ਹੈਗਾ ਆ ਕਿ ਅਗਲੇ ਨੇ ਆਪਣਾ ਪਿਓ ਵੀ ਮਾਰ ਦਿੱਤਾ ਸੀ।
0: ਬਿਲਕੁਲ,
3: ਇਸ ਕਰਕੇ ਜਿਹੜਾ ਆ ਇਹ ਚੀਜ਼ਾਂ ਜਿਹੜੀਆਂ ਆ ਉਸ ਢੰਗ ਦੇ ਨਾਲ ਸਮਾਜ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਹੈਗੀ ਆ ਵਿਚਰਦੀ ਜ਼ਰੂਰ ਹੈਗੀ ਆ। ਇਹਨੂੰ ਪਛਾਣਨਾ ਪੈਂਦਾ ਹੈਗਾ ਆ ਜੀ ਕਿ ਆਪਾਂ ਇੱਕ ਮਨੁੱਖ ਦਾ ਜਿਹੜੀ ਡਿਊਟੀ ਤਾਂ ਇਹ ਹੈਗੀ ਆ ਕਿ ਚੰਗਾ ਇਨਸਾਨ ਬਣੇ ਜੀ।
0: ਬਿਲਕੁਲ ਹੈ, ਬਿਲਕੁਲ ਦਰੁਸਤ ਹੈ ਜੀ।
3: ਜੀ ਸਰ ਮੇਰੇ ਵੱਲੋਂ ਤਾਂ ਇੰਨੀ ਲਪੋਟਿਆ ਜੀ ਇਸ ਵਿਸ਼ੇ ਤੇ, ਬਾਕੀ ਸ਼ਮੀ ਜੀ ਇਸ ਪਿੱਛੇ ਦੱਸ ਦੇਣਗੇ ਜੀ, ਮਿਹਰਬਾਨੀ ਜੀ, ਥੈਂਕ ਯੂ ਜੀ,
0: ਥੈਂਕ ਯੂ ਸੈਣੀ ਸਾਹਿਬ, ਨਿਚੋੜ ਕੱਢ ਛੱਡਿਆ ਜੀ ਤੁਸੀਂ, ਥੈਂਕ ਯੂ, ਸ਼ੁਕਰੀਆ, ਧੰਨਵਾਦ ਹੈ ਜੀ। ਜੀ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ ਨਾਲ, ਤੇ ਸ਼ਮੀ ਜੀ ਹਾਂਜੀ ਕੀ ਕਹਿਣਾ ਚਾਹੋਗੇ ਸੈਣੀ ਸਾਹਿਬ ਦੀ ਗੱਲ ਤੇ? ਜੀ
1: ਮੈਂ ਕਹਿੰਦਾ ਭਰਤ ਸਾਹਿਬ ਜਿਹੜਾ ਨਾ ਪੂਰਾ ਐਨ ਵਿਸ਼ੇ ਨੂੰ ਉਹਨਾਂ ਨੇ ਸਟ੍ਰੀਮਲਾਈਨ ਕੀਤਾ ਤੇ ਗੱਡੀ ਲਈ ਤੇ ਪਈ ਆ।
0: ਬਿਲਕੁਲ
1: ਬਿਲਕੁਲ ਜੀ, ਉਹੀ ਗੱਲ ਆ ਕਿ ਜਿਹੜੀ ਲਾਲਚ ਹੋ ਗਿਆ ਜਾਂ ਵਿਸ਼ਵਾਸਘਾਤ ਆ, ਜਿਹੜੇ ਸ਼ਬਦ ਨੇ ਇਹ ਆਜ਼ਾਦੀ ਨਾਲ ਤੇ ਜ਼ਿੰਮੇਵਾਰੀ ਨਾਲ ਜੁੜੇ ਹੋਏ ਸ਼ਬਦ ਆਪਾਂ ਕਹਿ ਸਕਦੇ ਹਾਂ ਕਿ ਮੇਰੀ ਆਜ਼ਾਦੀ ਓਨੀ ਦੇਰ ਤੱਕ ਆਜ਼ਾਦੀ ਹੈ ਜਾਂ ਉੱਥੋਂ ਤੱਕ ਮੇਰੀ ਆਜ਼ਾਦੀ ਹੈ ਜਿੱਥੋਂ ਦੂਜੇ ਬੰਦੇ ਦੀ ਆਜ਼ਾਦੀ ਸ਼ੁਰੂ ਹੋ ਜਾਂਦੀ ਹੈ ਉੱਥੇ ਮੇਰੀ ਖਤਮ ਹੈ।
0: ਬਿਲਕੁਲ ਹੈ ਜੀ।
1: ਤੋਂ ਇਹੀ ਆ ਕਿ ਲਾਲਚ ਜਿਹੜਾ ਲੋਭ ਹੈ ਉਹ ਸਹੀ ਗੱਲ ਹੈ, ਜਿਵੇਂ ਸੈਣੀ ਸਾਹਿਬ ਕਹਿ ਕੇ ਗਏ ਕਿ ਭਾਈ ਇਹ ਡਰਾਈਵਿੰਗ ਫੋਰਸ ਵੀ ਆ
0: ਜੀ,
1: ਜਿਹੜੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਇਹ ਕੋਈ ਮਤਲਬ ਉਹ ਨੀ ਹੈਗੇ, ਇਹਨਾਂ ਨੂੰ ਆਪਾਂ ਕਹਿ ਲੋ ਵੀ ਖਤਮ ਨੀ ਕਰ ਸਕਦੇ ਬਿਲਕੁਲ ਵੀ, ਬਟ ਇਹਨਾਂ ਨੂੰ ਇਹਨਾਂ ਤੇ ਅੰਕੁਸ਼ ਲਾਉਣਾ, ਇਹਨਾਂ ਨੂੰ ਕਾਬੂ ਕਰਨਾ, ਕੰਟਰੋਲ ਚ ਕਰਨਾ, ਇੱਕ ਹਾਂ ਬਿਲਕੁਲ ਇੱਕ ਡਿਸਿਪਲਿਨ ਦੇ ਵਿੱਚ ਜਿਹੜਾ ਰਹਿ ਕੇ, ਉਹੀ ਹੈ ਕਿ ਜਦੋਂ ਇਹਨਾਂ ਵਿੱਚੋਂ ਕੋਈ ਵੀ ਚੀਜ਼ ਜਿਹੜੀ ਆ ਦੂਸਰੇ ਦੇ ਦਾਇਰੇ ਦੇ ਵਿੱਚ ਜਿਹੜੀ ਆ ਦਖਲ ਦੇਣ ਸ਼ੁਰੂ ਕਰ ਦੇਵੇ ਤਾਂ ਸਮਝ ਲਓ ਕਿ ਉਸ ਬੰਦੇ ਦੀ ਆਪਾਂ ਹੱਤਕ ਕਰ ਰਹੇ ਹਾਂ, ਉਸ ਬੰਦੇ ਦੀ ਜਿਹੜੀ ਆ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਹਾਂ
0: ਜੀ,
1: ਤੇ ਉਹ ਸਾਡੇ ਕਰਕੇ ਹੋ ਸਕਦਾ ਹੈ ਕਿ ਨਰਕੀ ਬਣ ਜੇ ਦੂਜੇ ਦੀ ਲਾਈਫ ਜਿਹੜੀ ਆ।
0: ਬਿਲਕੁਲ
1: ਉਹ ਜਿਹੜਾ ਅਵਾਇਡ ਹੋ ਸਕਦਾ ਜੇ ਸੋਝੀ ਇਹੋ ਜਿਹੀ ਹੋ ਜੇ, ਪਰ ਉਹ ਕਹਿੰਦੇ ਹੁੰਦੇ ਨਾ ਅਕਲ ਤੇ ਪਰਦਾ ਪੈ ਜਾਂਦਾ ਜਦੋਂ ਬੰਦਾ ਲਾਲਚ ਸਾਹਮਣੇ ਆਇਆ। ਛੋਟੀ ਕਹਾਣੀ ਸੀ, ਜਿਆਦਾ ਲੰਬੀ ਨੀ ਆਏ ਤੇ ਚਲੋ, ਜਦੋਂ ਆਪਾਂ ਉਂਗਲ ਨਾਲ ਹੋਵੇ ਤਾਂ ਬਾਹਲੀ ਲੰਬੀ ਹੋ ਸਕਦੀ ਹੈ, ਪਰ ਇਹਨੂੰ ਸ਼ਾਰਟਕਟ ਜਿਵੇਂ ਭਜਾ ਕੇ।
0: ਆਪਣੇ ਸ਼ਮੀ ਜੀ ਕਹਾਣੀ ਮੈਂ ਸੁਣਦਾ ਤੁਹਾਡੀ, ਪਹਿਲਾਂ ਆਪਾਂ ਜੱਸੀ ਜੀ ਤੋਂ ਕਹਾਣੀ ਸੁਣ ਲਈਏ, ਉਹ ਕੀ ਸੁਣਾਉਣਾ ਚਾਹੁੰਦੇ ਨੇ, ਤੇ ਫਿਰ ਆਪਾਂ ਤੁਹਾਡੀ ਕਹਾਣੀ ਜ਼ਰੂਰ ਮੈਂ ਸੁਣਾਗਾ, ਆਪਾਂ ਉਦਾਂ ਨੀ ਜਾਣ ਦਿੰਦੇ ਤੁਹਾਨੂੰ। ਤੇ ਸਤਿ ਸ੍ਰੀ ਅਕਾਲ ਜੱਸੀ ਚਾਲ ਜੀ, ਮਲੇਰਕੋਟਲਾ ਤੋਂ ਸਵਾਗਤ ਹੈ ਜੀ।
4: ਹਾਂਜੀ ਭਾਈ ਜੀ, ਸਤਿ ਸ੍ਰੀ ਅਕਾਲ ਜੀ, ਮੈਂ ਕੱਲੀ ਹੱਸੀ ਜਾਂਦੀ ਆ
0: ਜੀ।
4: ਸੈਣੀ ਸਾਹਿਬ ਨੇ ਬਹੁਤ ਵਧੀਆ ਗੱਲ ਸੁਣਾਈ
0: ਜੀ,
4: ਉਹ ਜਿਹੜੇ ਟ੍ਰਿਪ ਨੀ ਜਾਂਦੇ ਇਕੱਠੇ ਹੋ ਕੇ ਬੱਸਾਂ ਲੈ ਲੈ ਕੇ ਜਾਂਦੇ ਨੇ, ਇੱਕ ਤਾਂ ਹੁਣ ਮਾਨ ਸਾਹਿਬ ਲਿਜਾ ਰਹੇ ਨੇ
0: ਜੀ,
4: ਇੱਕ ਆਪਾਂ ਮਤਲਬ ਮੁਹੱਲਿਆਂ ਚੋ ਇਲਾਕਿਆਂ ਚੋ ਜਾਂਦੀਆਂ ਬੱਸਾਂ ਹੈਨਾ
0: ਜੀ,
4: ਤੇ ਜਿਹੜੇ ਅਮੀਰ ਲੋਕ ਨੇ ਉਹ ਵੀ ਬੜੀ ਖੁਸ਼ੀ ਨਾਲ ਜਾਂਦੇ ਨੇ, ਕਿਉਂਕਿ ਉਹ ਕਹਿੰਦੇ ਵੀ ਅਸੀਂ ਆਪਣੇ ਪਰਸਨਲ ਪੈਸੇ ਲਾ ਕੇ ਜਾਈਏ ਤਾਂ ਸਾਨੂੰ ਓਨਾ ਮਜ਼ਾ ਨੀ ਆਉਂਦਾ ਜਿੰਨਾ ਸਾਨੂੰ ਇਕੱਠ ਚ ਮਜ਼ਾ ਆਉਂਦਾ
0: ਜਾ ਕੇ। ਕੀ ਬਾਤ ਹੈ ਜੀ, ਕੀ ਬਾਤ ਹੈ ਜੀ,
4: ਉਹਨਾਂ ਨੇ ਨਾ ਭਾਜੀ ਆਵਾਜ਼ ਬੈਕ ਆ ਰਹੀ, ਮਜ਼ਾ ਨੀ ਆ ਰਿਹਾ ਗੱਲ ਦਾ।
0: ਆਵਾਜ਼ ਵਾਪਸ ਆਉਂਦੀ ਹੈ ਜੀ, ਮੈਨੂੰ ਫਿਰ ਦੂਸਰੀ ਲਾਈਨ ਤੇ ਲੈਣਾ ਪੈਣਾ ਤੁਹਾਨੂੰ, ਮੈਂ ਚਲੋ ਮੈਂ ਟਰਾਈ ਕਰਦਾ, ਇਧਰੋਂ ਆਉਣੀ ਨੀ ਚਾਹੀਦੀ ਵੈਸੇ,
4: ਨਹੀਂ ਹੋ ਗਈ ਬੰਦ, ਹੋ ਗਈ ਬੰਦ
0: ਲੈ ਲੋ ਫੇਰ ਠੀਕ ਹੈ ਜੀ,
4: ਡਰ ਗਈ ਲੱਗਦਾ।
0: ਆ ਬਸ ਕੀਤਾ ਕੁਝ ਨਹੀਂ ਮੈਂ ਜੀ, ਹਾਂਜੀ ਬਸ ਡਰ ਹੀ ਗਈ ਬਸ।
4: ਹਾਂਜੀ, ਤੇ ਉਹ ਨਾ ਉਹਨਾਂ ਨੇ ਨਾ ਇੱਕ ਪੈਂਫਲੇਟ ਜਿਹਾ ਛਪਾਇਆ ਹੋਇਆ ਸੀਗਾ
0: ਜੀ,
4: ਤੇ ਵੀ ਤੁਹਾਨੂੰ ਕੀ ਕੀ ਸਨੈਕਸ ਦਿੱਤੇ ਜਾਣਗੇ, ਕੀ ਕੀ ਦਿੱਤਾ ਜਾਏਗਾ, ਚਾਰ ਪੰਜ ਚੀਜ਼ਾਂ ਵਿੱਚ ਉਹਨਾਂ ਨੇ ਡਰਾਈ ਫਰੂਟ ਵੀ ਲਿਖਿਆ ਹੋਇਆ ਸੀ ਭਾਜੀ, ਸਾਨੂੰ ਜਾਂਦੇ ਹੀ ਨਾ ਜਦੋਂ ਅਸੀਂ ਪਟਿਆਲੇ ਪਹੁੰਚੇ, ਸਾਨੂੰ ਉਹਨਾਂ ਨੇ ਚਾਹ ਨਾਲ ਨਾ ਇੱਕ ਇੱਕ ਨਿੱਕਾ ਨਿੱਕਾ ਜਿਹਾ ਸਮੋਸਾ ਦੇ ਦਿੱਤਾ।
0: ਅੱਛਾ ਜੀ, ਮਿੰਨੀ ਸਮੋਸਾ ਜਿੱਦਾਂ ਆਪਣੇ ਕੰਟੀਨਾਂ ਚ ਕਾਲਜ ਦੀਆਂ ਹੁੰਦੀਆਂ ਸੀ ਸਕੂਲਾਂ ਚ,
4: ਉਹ ਸੁੱਕਾ ਜਿਹਾ ਸੁੱਕਾ ਸਮੋਸਾ ਹੁੰਦਾ, ਪਤਾ ਨੀ ਉਹਨੂੰ ਕਚੋਰੀ ਸਮੋਸਾ ਕਹਿ ਦਿੰਦੇ ਨੇ ਪਤਾ ਨੀ ਕੀ, ਉਹ ਚਲੋ ਜੀ ਅਸੀਂ ਖਾ ਲਿਆ, ਸਾਡੇ ਮੂਹਰੇ ਬੈਠਾ ਸੀ ਜੀ ਇੱਕ ਸਾਡਾ ਲੈਬੋਰਟਰੀ ਵਾਲਾ ਬੰਦਾ।
0: ਅੱਛਾ ਜੀ,
4: ਉਹ ਦੋਨੋ ਜੀ ਬੈਠੇ ਸੀਗੇ, ਤੇ ਲੋਭ ਦੀ ਗੱਲ ਸੁਣਾਉਣੀ ਆ
0: ਜੀ,
4: ਆਵਾਜ਼ ਫੇਰ ਆਈ ਜਾਂਦੀ ਹੈ ਜੀ ਦੁਬਾਰਾ ਵਾਪਸ ਮੁੜ ਕੇ,
0: ਮੈਂ ਇਧਰੋਂ ਆਪਣੀ ਬੰਦ ਕਰ ਲੈਂਦਾ ਜੀ, ਹੁਣ ਨੀ ਆਉਂਦੀ ਹੁੰਦੀ। ਹਾਂਜੀ,
4: ਉਹ ਧਿਆਨ ਨਾ ਜਿਹੜੇ ਫ੍ਰੀ ਬਿਠਾਏ ਹੋਏ ਸੀ ਨਾ ਉਹਨਾਂ ਨੇ ਆਪਣੀ ਫੈਮਿਲੀ ਵਾਲੇ, ਤੇ ਸਾਨੂੰ ਇੱਕ ਇੱਕ ਦੇ ਕੇ, ਬਾਕੀ ਸਾਰੇ ਉਹਨਾਂ ਨੂੰ ਜਿੰਨੇ ਮਰਜ਼ੀ ਖਾਓ ਉਹ ਖਾਈ ਜਾਣ ਹਟਣ ਨਾ, ਲੈਬੋਰਟਰੀ ਵਾਲੇ ਨੂੰ ਗੁੱਸਾ ਚੜੇ ਵੀ ਸਾਨੂੰ ਇੱਕ ਇੱਕ ਦੇ ਕੇ ਆਪ ਹੀ ਫ੍ਰੀ ਵਾਲਿਆਂ ਨੂੰ ਵੰਡੀ ਜਾਂਦੇ ਆ ਹਨਾ, ਅੰਨਾ ਵੰਡੇ ਸ਼੍ਰੇਣੀਆਂ ਮੁੜ ਮੁੜ ਆਪਣਿਆਂ ਨੂੰ ਦੇ।
0: ਬਿਲਕੁਲ,
4: ਉਸ ਤੋਂ ਅੱਗੇ ਹਟੇ ਤਾਂ ਉਹਨਾਂ ਜੀ ਇੱਕ ਇੱਕ ਖਜੂਰ ਫੜਾ ਤੀ ਸਾਨੂੰ, ਇੱਕ ਇੱਕ ਦੋ ਦੋ ਖਜੂਰਾਂ ਫੜਾ ਤੀਆਂ।
0: ਅੱਛਾ ਜੀ,
4: ਫੇਰ ਤਾਂ ਲੈਬੋਰਟਰੀ ਵਾਲੇ ਦਾ ਅਪਮਾਨ ਹੀ ਛਲਕ ਗਿਆ ਸਬਰ ਦਾ, ਕਹਿੰਦਾ ਤੁਸੀਂ ਡਰਾਈ ਫਰੂਟ ਲਿਖ ਕੇ ਸਾਨੂੰ ਖਜੂਰਾਂ ਫੜਾਤੀਆਂ ਤੁਸੀਂ ਵੀ, ਅਸੀਂ ਏਡੇ ਕਮਲੇ ਸੀਗੇ ਵੀ ਹਜ਼ਾਰ ਹਜ਼ਾਰ ਰੁਪਇਆ ਤੁਸੀਂ ਲਿਆ ਸਾਡੇ ਤੋਂ ਹਨਾ
0: ਜੀ,
4: ਵੀ 62 ਸਵਾਰੀਆਂ ਸੀਗੀਆਂ ਤੇ ਬੱਸ ਵਿਚ ਤੇ 52 ਤਾਂ ਓਦਾਂ ਸੀਗੀਆਂ, 10 ਉਹਨਾਂ ਨੇ ਖੜਾਈਆਂ ਹੋਈਆਂ ਸੀ ਫ੍ਰੀ ਵਾਲੀਆਂ ਹਨਾ, ਤੇ 62,000 ਉਹਨਾਂ ਦਾ ਹੋ ਗਿਆ, 20,000 ਬੱਸ ਵਾਲੇ ਨੂੰ ਦਿੱਤਾ, ਉਹ ਸਾਰੀ ਕੈਲਕੂਲੇਸ਼ਨ ਕਰੀ ਫਿਰੇ ਜੀ ਉਹ। ਤੇ ਬਾਅਦ ਚ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜੇ ਪੈਸੇ ਮਤਲਬ ਬਚ ਜਾਣਗੇ ਨਾ ਆਪਾਂ ਪਾਰਟੀ ਕਰਾਂਗੇ ਰਾਤ ਨੂੰ, ਜੈਂਟਸ ਜੈਂਟਸ ਪਾਰਟੀ ਕਰਾਂਗੇ, ਲੈਬੋਰਟਰੀ ਵਾਲਾ ਟਾਈਪ ਲਾਈ ਫਿਰੇ ਲਾ ਜੀ, ਮੈਨੂੰ ਸੱਦਾ ਆਊਗਾ ਪਾਰਟੀ ਦਾ। ਉਹ ਫੇਰ ਉਹਨਾਂ ਨੇ ਪਰਸਨਲ ਬੰਦਿਆਂ ਨੇ ਪਾਰਟੀ ਕਰ ਲਈ, ਉਹ ਫੇਰ ਆਪਣੇ ਕੰਡੇ ਲੂੰਦਾ ਫਿਰੇ ਦੁਬਾਰਾ। ਫੇਰ ਨਾ ਜਦੋਂ 2 ਮਹੀਨੇ ਬਾਅਦ ਕਹਿੰਦੇ ਫਲਾਣੀ ਜਗ੍ਹਾ ਟੂਰ ਲੈ ਕੇ ਜਾਣਾ, ਕਹਿੰਦਾ ਦੌੜ ਜਾਓ ਇੱਥੋਂ ਕਿਹੜਾ ਟੂਰ, ਕਹਿੰਦਾ ਸਮੋਸੇ ਆਪ ਖਾਓ ਤੁਸੀਂ, ਡਰਾਈ ਫਰੂਟ ਦੇ ਨਾਂ ਤੇ ਸਾਨੂੰ ਖਜੂਰਾਂ ਫੜਾਓ ਤੁਸੀਂ, ਹੈ ਅਸੀਂ ਨੀ ਜਾਣਾ, ਦੌੜ ਜਾਓ ਇੱਥੋਂ, ਅਸੀਂ ਤਾਂ ਕੋਈ ਨਵੀਂ ਪਾਰਟੀ ਲੱਭਾਂਗੇ। ਲੋਭ ਤੇ ਵਿਸ਼ਵਾਸਘਾਤ ਦੀ ਗੱਲ ਇਹ ਆ ਜਾਂਦੀ ਹੈ ਵੀ ਲੋਕੀ ਮਾੜੀ ਜਿਹੀ ਗੱਲ ਵਿਚੋਂ ਵੀ ਨਾ ਹਰ ਗੱਲ ਚੋਂ ਬਿਜ਼ਨਸ ਲੱਭਦੇ ਆਪਣਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਵੀ ਅਸੀਂ ਤਾਂ ਜਾਂਦੇ ਆ ਫਨ ਸ਼ਨ ਕਰਨ ਵੀ ਚਲੋ ਟੂਰ ਤੇ ਚੱਲਨੇ ਆ ਵੀ ਹਾਸਾ ਕਿਹੜਾ ਹੋਊਗਾ
0: ਜੀ,
4: ਤੇ ਉਹ ਬਾਕੀ ਲੋਕੀ ਅੱਧੇ ਲੋਕ ਕਦਮ ਹੋਏ ਜਾਂਦੇ ਸੈਲਫੀਆਂ ਖਿੱਚ ਖਿੱਚ ਖਿੱਚ।
0: ਬਿਲਕੁਲ ਹੈ ਜੀ, ਕਿਤੇ ਨਾ ਕਿਤੇ ਕੁਝ ਚਾਹੀਦਾ ਤਾਂ ਹੀ ਜਾਂਦੇ ਨੇ ਜੀ। ਬਿਲਕੁਲ ਹੈ,
4: ਕੱਲ ਜਿਵੇਂ ਅਸੀਂ ਟੂਰ ਤੇ ਸੀਗੇ ਤੇ ਅਸੀਂ ਅੱਧ ਰਾਹ ਚ ਫਸ ਗਏ ਲੁਧਿਆਣੇ, ਉੱਥੇ ਕਿਸੇ ਨੇ ਉਹ ਬੁੱਤ ਨੂੰ ਕੁਛ ਕਰਤਾ, ਜਾਮ ਲਾਇਆ ਪਿਆ ਸੀਗਾ ਪਤਾ ਨੀ ਉਹਨਾਂ ਨੇ, ਸਾਡਾ ਉਹ ਬੁਰਾ ਹਾਲ ਹੋਇਆ ਨਾ ਕੱਲ ਉੱਥੇ ਏਸੀ ਵਾਲੀ ਬੱਸ ਚ ਵੀ ਅਸੀਂ ਮੱਚ ਮੱਚ ਪਏ ਘੰਟਾ
0: ਜੀ,
4: ਮਸਾਂ ਸ਼ੁਕਰ ਦਾ ਸਾਹ ਲਿਆ ਘਰ ਆ ਕੇ ਜੀ
0: ਜੀ,
4: ਤੇ ਅਸੀਂ ਤੋਬਾ ਕੀਤੀ ਵੀ ਅੱਗੇ ਤੋਂ ਨੀ ਜਾਂਦੇ, ਅੱਗੇ ਤੋਂ ਕਿਸੇ ਗੱਲ ਦਾ ਲਾਲਚ ਨੀ ਕਰਦੇ, ਲੋਭ ਨੀ ਕਰਦੇ ਅਸੀਂ
0: ਜੀ। ਹਾਂਜੀ,
4: ਜਦ ਤੱਕ ਗਰਮੀ ਉਦ ਤੱਕ ਤਾਂ ਬਿਲਕੁਲ ਹੀ ਨੀ ਜਾਂਦੇ,
0: ਸਿਆਲਾ ਨੂੰ ਫਿਰ ਓਦਾਂ ਕਹਿਣਾ ਜੀ ਪਾਲਾ ਲੱਗਦਾ ਹੈ,
4: ਦੇਣਗੇ ਨਾ ਡਰਾਈ ਫਰੂਟ ਭਾਵੇਂ ਖਜੂਰਾਂ ਹੀ ਦੇਣ।
0: ਅਸਲ ਚ ਨਾ ਜੀ ਆ ਮੈਂ ਪਿਛਲੇ ਦਿਨਾਂ ਚ ਇੱਕ ਚੀਜ਼ ਪੜ੍ਹ ਰਿਹਾ ਸੀ, ਜਿੱਦਾਂ ਹੁਣ ਕਹਿ ਲਓ ਬਦਾਮ ਕਾਜੂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹ ਹੈਗੇ ਬੀਜ ਨੇ ਜੀ, ਪਰ ਉਹ ਹੁਣ ਡਰਾਈ ਫਰੂਟ ਦੇ ਨਾਂ ਦੇ ਉੱਤੇ ਵੇਚੀ ਜਾਂਦੇ ਆ, ਹੈਗੇ ਤਾਂ ਉਹ ਬੀਜ ਨੇ ਜੀ, ਅਸਲ ਦੇ ਵਿੱਚ ਖਜੂਰਾਂ ਡਰਾਈ ਫਰੂਟ ਨੇ ਅਸਲ ਦੇ ਵਿੱਚ ਜੀ।
4: ਅੱਛਾ ਜੀ,
0: ਹਾਂਜੀ,
4: ਉਹ ਫਿਰ ਸਾਨੂੰ ਗਿੱਲੀਆਂ ਦੇ ਦਿੱਤੀਆਂ ਨਾ, ਫਿਰ ਅਸੀਂ ਨੀ ਸੀ ਨਾ ਮੰਨਿਆ, ਉਹ ਅਸੀਂ ਤਾਂ ਜਿਹੜੀਆਂ ਖਜੂਰਾਂ ਸੁੱਕ ਕੇ ਛੁਹਾਰੇ ਬਣ ਜਾਂਦੀਆਂ ਨੇ ਅਸੀਂ ਤਾਂ ਉਹਨੂੰ ਡਰਾਈ ਫਰੂਟ ਮੰਨਦੇ ਹਾਂ ਨਾ।
0: ਬਿਲਕੁਲ,
4: ਤੇ ਉਹ ਉਦੋਂ ਨਾ ਬੁਰੀ ਹੋਈ ਜਦੋਂ ਟਾਈਆਂ ਲਾਈ, ਫਿਰ ਵੀ ਰਾਤ ਨੂੰ ਸਾਨੂੰ ਪਾਰਟੀ ਦਾ ਸੱਦਾ ਆਊਗਾ ਵੀ ਸਾਰੇ ਗੈਸਟ ਲਾਈ ਫਿਰਦੇ ਹੁੰਦੇ ਵੀ ਇੰਨੇ ਕੁ ਪੈਸੇ ਤਾਂ ਬਚ ਹੀ ਗਏ ਹੋਣਗੇ ਬੱਸ ਵਾਲਿਆਂ ਕੋਲ ਜਿਹੜੇ ਮੂਹਰੇ ਹੁੰਦੇ ਨੇ,
0: ਤੇ
4: ਏਦਾਂ ਦੇ ਟੂਰ ਪੰਜਾਬ ਚ ਬਹੁਤ ਹੁੰਦੇ ਨੇ ਜੀ, ਕੋਈ ਸਵੇਰੇ ਜਦੋਂ ਸੈਰ ਤੇ ਜਾਈਏ ਨਾ ਤੇ ਫਿਰ ਅਸੀਂ ਦੇਖਦੇ ਰਹਿ ਜੀ ਦਾ ਵੀ ਅੱਜ ਤਾਂ ਚੱਲੇ ਆ ਨੈਣਾ ਦੇਵੀ ਚੱਲੇ ਲੋਕ, ਅੱਜ ਚੱਲੇ ਆ ਵੈਸ਼ਨੋ ਦੇਵੀ, ਜਿਹਦੇ ਜਿੱਥੇ ਮਤਲਬ ਜਿਨ੍ਹਾਂ ਜਿਨ੍ਹਾਂ ਦੇ ਤੀਰਥ ਨੇ ਸਭ ਨੂੰ ਮੁਬਾਰਕ ਨੇ ਜੀ, ਸਾਰੇ ਇਕੱਠੇ ਹੋ ਕੇ ਜਾਂਦੇ ਨੇ, ਵਧੀਆ ਲੋਕ ਆਰੇ ਲੱਗੇ ਹੋਏ ਨੇ ਜੀ, ਆਪਣੇ ਦੁੱਖ ਦਰਦ ਗਮ ਭੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ,
0: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਦੋਸਤੋ ਇਹ ਸਾਂਝੀ ਆਪਣੇ ਨਾਲ ਜੱਸੀ ਜੀ ਮਲੇਰਕੋਟਲਾ ਤੋਂ ਜੁੜੇ ਸਨ, ਗੱਲਬਾਤ ਕਰਕੇ ਗਏ ਨੇ, ਤੇ ਛੰਮੀ ਜੀ ਗੱਲਬਾਤ ਹੋਈ ਹੈ ਸੈਰ ਸਪਾਟੇ ਦੀ, ਮੈਨੂੰ ਵੀ ਚੇਤਾ ਆ ਗਿਆ ਹਨਾ, ਮਨੀਕਰਨ ਸਾਹਿਬ ਜਾਂਦੇ ਹੁੰਦੇ ਸੀ ਪਹਿਲਾਂ ਟੂਰ, ਹੁਣ ਪਤਾ ਨੀ ਜਾਂਦੇ ਕਿ ਨਹੀਂ ਜਾਂਦੇ ਜੀ, ਅਸੀਂ ਮੇਰੇ ਖਿਆਲ ਨਾਲ ਉਦੋਂ ਜਾਂਦੇ ਆ ਜੀ, 14-15 ਸਾਲਾਂ ਦੇ ਹੋਣੇ ਜੀ, ਤੇ ਸਾਰਾ ਮਨੀਕਰਨ ਸਾਹਿਬ ਜਦੋਂ ਹਨਾ ਚਾਹ ਚਾਹ ਦੇ ਨਾਲ ਤਾਂ ਸਾਰਾ ਟੱਬਰ ਹੀ ਤੁਰ ਪਿਆ, ਤੇ ਜਦੋਂ ਹਨਾ ਉਸ ਸਮੇਂ ਦੇ ਵਿੱਚ ਰਸਤੇ ਵੀ ਇੰਨੇ ਨੀ ਸੀਗੇ ਖੁੱਲੇ ਡੁੱਲੇ, ਤਾਂ ਮੂਹਰਿਓ ਕੋਈ ਬੱਸ ਜਾਂ ਕੋਈ ਵੱਡਾ ਟਰੱਕ ਜਾਂ ਕੁਝ ਆ ਜਾਂਦੀ ਹੁੰਦੀ ਸੀ ਤੇ ਦੂਸਰੀ ਬੱਸ ਨੂੰ ਬੈਕ ਕਰਨਾ ਪੈਂਦਾ ਹੁੰਦਾ ਸੀ ਜੀ,
1: ਤੇ
0: ਉਹ ਇੱਕ ਪਾਸੇ ਜੀ ਖਾਈ ਉਹ ਨਦੀ ਬੜੀ ਤੇਜ਼ ਚੱਲਦੀ ਹੈ ਜੀ, ਛੂਕਦੀ ਜਾਂਦੀ ਹੈ ਤੇ ਆਵਾਜ਼ਾਂ ਰਾਤ ਨੂੰ ਬੜੀਆਂ ਆਉਂਦੀਆਂ, ਦਿਨੇ ਵੀ ਕਾਫੀ ਆਉਂਦੀ ਹੈ, ਤੇ ਉਹ ਮੈਨੂੰ ਮਾਤਾ ਦੀ ਗੱਲ ਚੇਤੇ ਆ ਗਈ, ਮਾਤਾ ਨਾ ਸਾਰੇ ਜਾਣੇ ਪਾਠ ਕਰਨ, ਬਾਬਾ ਜੀ ਇਸ ਵਾਰੀ ਬਚਾ ਲਿਓ ਅਗਲੀ ਵਾਰੀ ਪੂਰਾ ਟੱਬਰ ਲੈ ਕੇ ਨਹੀਂ,
1: ਐਂਡ ਹੋ ਗਿਆ
0: ਤੇ ਭਾਜੀ
1: ਉਤੋਂ
0: ਵਾਪਸ ਆਏ ਤੇ ਆਪਣੇ ਮੇਰੇ ਖਿਆਲ ਨਾਲ ਆਖਰੀ ਗੁਰੂ ਘਰ ਆਉਂਦਾ ਇੱਧਰ ਆਪਣੇ ਭੋਰਾ ਸਾਹਿਬ ਜਾਂ ਕੀ ਹੈਗਾ ਜੀ, ਆਪਣੇ ਪਹਾੜੀ ਦੇ ਉੱਚੀ ਤੇ ਬਣਿਆ ਹੋਇਆ ਆ,
1: ਬਗੌਰ ਸਾਹਿਬ, ਹਾਂਜੀ
0: ਹਾਂਜੀ
1: ਬਗੌਰ ਸਾਹਿਬ ਹੁੰਦਾ ਜੀ,
0: ਤੇ ਉੱਥੇ ਨਾ ਬੱਸਾਂ ਬੁੱਸਾਂ ਕਈਆਂ ਨੇ, ਕਿਸੇ ਨੇ ਲੀਚੀਆਂ ਲਈਆਂ ਹੋਈਆਂ, ਕਿਸੇ ਨੇ ਆਪਣੇ ਖਰਮਾਨੀਆਂ ਲਈਆਂ ਹੋਈਆਂ, ਕਿਸੇ ਨੇ ਕੁਝ ਡਰਾਈ ਫਰੂਟ ਉੱਥੋਂ ਲਿਆਂਦਾ, ਆਪਣੇ ਕਿਹੜਾ ਪੈ ਜਾਂਦਾ ਵਿੱਚ ਕੁੱਲੂ ਮਨਾਲੀ ਜਦੋਂ ਰੁਕਦੇ ਆ ਮੰਡੀ ਮੰਡੀ ਪੈ ਜਾਂਦੀ ਹੈ ਹਾਂਜੀ ਤੇ ਉਥੋਂ ਪੇਟੀਆਂ ਪੋਟੀਆਂ ਭਰਾ ਲਈਆਂ ਜੀ ਸਾਰੀ ਬੱਸ ਦੇ ਉੱਤੇ ਰੱਖ ਰੁੱਖ ਦਿੱਤੇ ਜਦੋਂ ਉਸ ਗੁਰੂ ਘਰ ਰੁਕੇ ਨਾ ਆਖਰੀ ਗੁਰੂ ਘਰ ਨਤਮਸਤਕ ਹੋਣ ਦੇ ਲਈ ਤੇ ਜਦੋਂ ਵਾਪਸ ਆਏ ਕਿਸੇ ਦੀ ਜੁੱਤੀ ਹੈ ਨੇ ਜੀ ਉੱਪਰ ਬੱਸ ਦੇ ਉੱਤੇ ਸਾਰੇ ਬਾਂਦਰ ਜੜੇ ਹੋਏ ਜੀ ਉਹ ਜਿਉਂ ਉਹਨਾਂ ਨੇ ਹੱਥ ਮਚਾਈ ਫਰੂਟ ਦੀ ਜੀ ਉਹਨਾਂ ਦੇ ਤਾਂ ਨਜ਼ਾਰੇ ਉਹ ਪਾਰਟੀ ਕਰਨ ਲੱਗੇ ਹੋਏ ਜੀ ਆਉਂਦਿਆਂ ਨੂੰ
1: ਧੋਖਾ ਹੋ ਗਿਆ
0: ਜੀ ਸ਼ਮੀ ਜੀ
1: ਬਿਲਕੁਲ ਬਿਲਕੁਲ ਜੀ ਇਹ ਦੇਖੋ ਜਿਹੜੀਆਂ ਯਾਤਰਾਵਾਂ ਦੀਆਂ ਆਪਣੀ ਤਰ੍ਹਾਂ ਦੀਆਂ ਯਾਦਾਂ ਨੇ ਉਹ ਬੜੀਆਂ ਪਿਆਰੀਆਂ ਨੇ
0: ਪਿਆਰੀਆਂ
1: ਇਹ ਵੀ ਧੋਖਾ ਹੀ ਆ ਕਿ ਆਪਾਂ ਜਾ ਰਹੇ ਹਾਂ ਤੇ ਅੱਗੇ ਜਾਮ ਲੱਗ ਗਿਆ ਤੇ ਬਸ ਉਹ ਫਸ ਗਏ ਵਿੱਚ ਦੇ ਮਤਲਬ ਐਂਡ ਹੀ ਹੋ ਗਏ ਆ
0: ਬਿਲਕੁਲ
1: ਜਾਂ ਗੱਡੀ ਰੱਬ ਨਾ ਕਰੇ ਗੱਡੀ ਖਰਾਬ ਹੋ ਗਈ ਆ ਜਾਂ ਪੈਂਚਰ ਹੋ ਗਿਆ ਜਿਹੜਾ ਟਾਈਮ ਉੱਥੇ ਵੇਸਟ ਹੁੰਦਾ ਤੇ ਉਹ ਰਹੇ ਰੱਬ ਦਾ ਨੂੰ
0: ਜਿਵੇਂ ਹੁਣ
1: ਜਸੀ ਜੀ ਗੱਲ ਕਰ ਰਹੇ ਕਿਉਂਕਿ ਉਹ ਭਾਵੇਂ ਗੱਡੀ ਏਸੀ ਆ ਉਹਦੇ ਵਿੱਚ ਵੀ ਮਤਲਬ ਪਸੀਨੇ ਆਉਂਦੇ ਬੰਦੇ ਨੂੰ
0: ਬਿਲਕੁਲ ਹੈ ਜੀ
1: ਜਿਹੜੀ ਗੱਲ ਹੈ ਨਾ ਆਪਾਂ ਲਾਲਚ ਦੀ ਵਿਸ਼ਵਾਸਘਾਤ ਦਾ ਜਿਹੜਾ ਵਿਸ਼ਾ ਹੈ ਬਹੁਤ ਜਿਆਦਾ ਵਸੀਹ ਵਿਸ਼ਾ ਹੈ ਬਹੁਤ ਵੱਡਾ ਵਿਸ਼ਾ
0: ਜੀ
1: ਤੇ ਵੱਖਰੇ ਵੱਖਰੇ ਦੇ ਜਿਹੜੇ ਆਯਾਮ ਜਿਵੇਂ ਸ਼ੁਰੂ ਚ ਆਪਾਂ ਗੱਲ ਕਰ ਰਹੇ ਸੀ ਕਿ ਵਿਅਕਤੀਗਤ ਤੋਂ ਲੈ ਕੇ ਸਮਾਜ ਤੱਕ ਦੇਸ਼ਾਂ ਦੇਸ਼ਾਂਤਰਾਂ ਤੱਕ ਜਿਹੜੀ ਗੱਲ ਜਾਂਦੀ ਹੈ ਹੁਣ ਜੂਡਾਸ ਸੀਗਾ ਜਿਹੜਾ ਬੰਦਾ ਜੂਡਾਸ ਚ ਉਹਨੂੰ ਇਸ ਕਰਕੇ ਗਦਾਰ ਕਿਹਾ ਜਾਂਦਾ ਹੈ ਕਿ ਉਹਨੇ ਜਦੋਂ ਸ਼ਨਾਖਤ ਕਰਨੀ ਸੀ ਜੀਸਸ ਕ੍ਰਾਈਸਟ ਦੀ ਉਸ ਬੰਦੇ ਨੇ ਕੀਤੀ ਇੱਕ ਕਿਸ ਕੀਤਾ ਉਹਨੇ ਜਾ ਕੇ ਤੇ ਉਦੋਂ ਤੋਂ ਉਹਨੂੰ ਕਿਸ ਨੂੰ ਕਹਿ ਲੋ ਵੀ ਬਿਟਰੇਲ ਦਾ ਜਾਣੀ ਧੋਖੇ ਦਾ ਪ੍ਰਤੀਕ ਹੀ ਮੰਨ ਲਿਆ ਕਿਉਂਕਿ ਇਹਨੇ ਜਿਹੜੀ ਦੱਸਿਆ ਕਿ ਹਾਂ ਇਹੀ ਜੀਸਸ ਆ ਤੋ ਹੁਣ ਉਹਦੀ ਆਪਣੀ ਹੋ ਸਕਦਾ ਕੋਈ ਮਜਬੂਰੀ ਰਹੀ ਹੋਵੇ ਜਾਂ ਕੀ ਆ ਪਰ ਦੇਖੋ ਇਹ ਸਮੇਂ ਦੇ ਹਿਸਾਬ ਨਾਲ ਜਿਹੜੀ ਆ ਮੌਕੇ ਦੇ ਹਿਸਾਬ ਨਾਲ ਜੋ ਸਥਿਤੀ ਬਣਦੀ ਆ ਉੱਥੇ ਬੰਦੇ ਨੇ ਫੈਸਲਾ ਕਿਵੇਂ ਕੀਤਾ ਤੇ ਉਹਨੂੰ ਜਾਇਜ਼ ਕਹਿ ਦਿੰਦੇ ਆ ਫਿਰ ਉਹ ਇੱਕ ਕਹਾਵਤ ਵੀ ਆ ਜਾਂਦੀ ਨਾ ਕਿ ਪਿਆਰ ਅਤੇ ਜੰਗ ਦੇ ਵਿੱਚ ਸਭ ਜਾਇਜ਼ ਆ
0: ਬਿਲਕੁਲ
1: 10 ਸਾਲ ਜਿਹੜੀ ਆ ਲੜਾਈ ਚੱਲਦੀ ਆ ਟਰੋਏ ਦੀ ਤੇ ਟਰੋਏ ਦੀ ਲੜਾਈ ਕਾਹਦੇ ਵਾਸਤੇ ਹੋ ਰਹੀ ਹੈ ਕਿਉਂਕਿ ਜਿਹੜਾ ਉੱਥੋਂ ਦਾ ਜਿਹੜਾ ਰਾਜਾ ਉਹਦਾ ਉਹਦਾ ਬੇਟਾ ਪੈਰਿਸ ਉਹ ਦੂਜੇ ਰਾਜੇ ਦੀ ਜਿਹੜੀ ਆ ਘਰਵਾਲੀ ਨੂੰ ਭਜਾ ਕੇ ਲੈ ਕੇ ਆ ਗਿਆ
0: ਬਿਲਕੁਲ
1: ਐਲਨ ਨੂੰ ਹੁਣ ਐਲਨ ਨੂੰ ਪ੍ਰਾਪਤ ਕਰਨ ਵਾਸਤੇ ਉਹ ਹੁਣ ਉਹਨੂੰ ਬਹਾਨਾ ਮਿਲ ਗਿਆ ਤੇ ਟਰੋਏ ਤੇ ਕਬਜ਼ਾ ਕਰਨ ਦਾ ਕਿਉਂਕਿ ਖੁਸ਼ਹਾਲ ਸੀਗਾ ਬੜਾ
0: ਤੇ
1: ਉਹ ਕਿੰਨੇ ਸਾਲ ਯੁੱਧ ਲਗਾ ਰਿਹਾ ਉਹਨਾਂ ਦਾ 10 ਸਾਲ ਫੌਜਾਂ ਕੋਈ ਸਿੱਟਾ ਨੀ ਕੋਈ ਕੁਛ ਨੀ ਅਖੀਰ ਚ ਉਹ ਟ੍ਰੋਜਨ ਹਾਰਸ ਬਣਾਉਂਦੇ ਆ ਲੱਕੜੀ ਦਾ ਵੱਡਾ ਘੋੜਾ ਜਿਹੜਾ ਉਹਦੇ ਵਿੱਚ ਆਪਣੇ ਕੁਝ ਜੰਗੀ ਲੜਾਕੇ ਵਿੱਚ ਵਾੜ ਕੇ ਤੇ ਉਹਦੇ ਕਿਲੇ ਦੇ ਅੰਦਰ ਜਿਹੜੇ ਭੇਜ ਕੇ ਫੌਜਾਂ ਵਾਪਸ ਲੈ ਜਾਂਦੇ ਤੇ ਬਾਅਦ ਇਹ ਲੱਗੇ ਕਿ ਕੋਈ ਹੈ ਨੀ ਇੱਥੇ ਹੁਣੇ ਆ ਤਾਂ ਐਵੇਂ ਛੱਡ ਕੇ ਖੜਾਉਣਾ ਜਿਹਾ ਪਰ ਉਹਨੂੰ ਵੀ ਆਪਾਂ ਕੋਈ ਟ੍ਰਿਕ ਕਹਾਂਗੇ ਪਰ ਉਹ ਜਿਹੜਾ ਯੁੱਧ ਦੇ ਹਿਸਾਬ ਨਾਲ ਜਿਹੜਾ ਕਮਾਂਡਰ ਹੋਊਗਾ ਉਹ ਕਹੂਗਾ ਆਪਾਂ ਤਾਂ ਕਿਲਾ ਜਿੱਤਣਾ ਸੀ ਜੋ ਮਰਜ਼ੀ ਕੀਤਾ ਸੀ
0: ਬਿਲਕੁਲ ਹੈ ਜੀ
1: ਸਾਨੂੰ ਕੋਈ ਇਹਦੇ ਨਾਲ ਕੋਈ ਲੈਣਾ ਦੇਣਾ ਨੀ
0: ਜੀ
1: ਤੋ ਇਹ ਪਰ ਸਭ ਸਮੇਂ ਸਥਿਤੀ ਦੇ ਮੁਤਾਬਕ ਹੀ ਆਪਾਂ ਕਹਿ ਸਕਦੇ ਹਾਂ ਕਿ ਉਹ ਧੋਖਾ ਸੀ ਕੀ ਸੀ ਪਰ ਜੋ ਵੀ ਜਿਹਦੇ ਨਾਲ ਦਿਲ ਦੁਖਦਾ ਦੂਸਰੇ ਦਾ ਤੇ ਉਹ ਭਾਈ ਵਾਕਈ ਉਹ ਭੈੜੀ ਚੀਜ਼ ਉਹਨੂੰ ਕਹੀ ਜਾ ਸਕਦੀ ਹੈ
0: ਦੂਜੀ
1: ਲਾਲਚ ਦੀ ਜਿਹੜੀ ਮੈਂ ਕਹਾਣੀ ਨਾ ਉਹ ਸ਼ੇਅਰ ਕਰਨ ਲੱਗਾ ਸੀ ਜਲਦੀ ਜਲਦੀ ਚ ਉਹ ਆਪਾਂ ਜਿਆਦਾ ਜਿਆਦਾ ਕਰ ਦਿੰਦੇ ਹਾਂ ਕਿਉਂਕਿ ਪਹਿਲਾਂ ਵੀ ਸੁਣੀ ਹੋਈ ਦੋਸਤਾਂ ਨੇ
0: ਜੀ
1: ਵੀ ਉਹ ਇੱਕ ਬੰਦਾ ਜਿਹੜਾ ਉਹਨੂੰ ਵਰਦਾਨ ਮਿਲ ਗਿਆ ਬਾਹਲਾ ਗਰੀਬ ਸੀ ਹੁਣ ਗਰੀਬ ਨੂੰ ਵਰਦਾਨ ਮਿਲ ਗਿਆ ਬਾਈ ਤੂੰ ਤੈਨੂੰ ਆਪਾਂ ਦੇ ਤੀਆਂ 4 ਮੋਮਬੱਤੀਆਂ ਚਿਰਾਗ ਕਹਿ ਲੋ ਮੋਮਬੱਤੀਆਂ ਕਹਿ ਲੋ ਬਈ ਜਿੱਦਣ ਹੁਣ ਤੈਨੂੰ ਮੰਨ ਲੋ ਲੋੜ ਆ ਬਾਈ ਬਹੁਤ ਜਿਹੜੀ ਆ ਹੁਣ ਪੈਸਾ ਚਾਹੀਦਾ ਕੋਈ ਧੇਲਾ ਚਾਹੀਦਾ ਖਜ਼ਾਨੇ ਤੂੰ ਐ ਕਰਨਾ ਵੀ ਘਰੋਂ ਨਹਾ ਧੋ ਕੇ ਨਿਕਲੀ ਤੇ ਇੱਕ ਦੀਵਾ ਬਾਲ ਲੈਣਾ ਤੇ ਇੱਕ ਦਿਸ਼ਾ ਬਾਲ ਲੈਣੀ ਇੱਕ ਮਤਲਬ ਇੱਕ ਦੀਵਾ ਇੱਕ ਦਿਸ਼ਾ ਜੀ ਚੱਲੂ ਵੀ ਇਹ ਨੀ ਵੀ ਉਧਰ ਸਾਰੇ ਉਧਰ ਹੀ ਬਾਲ ਦੇਣੇ
0: ਜਾ ਕੇ
1: ਹਾਂ ਬਸ ਉਹ ਦਿਸ਼ਾ ਫੋਲੋ ਕਰਨੀ ਆ ਤੇ ਜਿੱਥੇ ਜਾ ਕੇ ਪੁੱਜ ਗਿਆ ਉੱਥੇ ਜਾ ਕੇ ਤੂੰ ਟੱਕ ਲਾਉਣਾ ਤੇ ਪਟਣੀ ਆ ਜ਼ਮੀਨ ਉੱਥੋਂ ਖਜ਼ਾਨਾ ਨਿਕਲਿਆਊ ਠੀਕ ਹੈ ਬਾਬਾ
0: ਜੀ
1: ਉਹ ਪਹਿਲੀ ਵਾਰੀ ਦੇਖ ਦਿਸ਼ਾ ਫੜੀ ਉਹਨੇ ਜਗਾਇਆ ਦੀਵਾ ਆਪਣਾ ਇਹੋ ਜਿਹਾ ਉਹ ਪਹੁੰਚ ਗਿਆ ਉੱਥੇ ਉਹ ਬੁੱਝ ਗਿਆ ਜਿੱਥੇ ਉਹਦੇ ਪਟਿਆ ਪੁੱਟਿਆ ਤੇ ਵਿੱਚੋਂ ਨਿਕਲਿਆ ਹੀ ਚਾਂਦੀ ਕਹਿੰਦਾ ਲੈ ਵੀ ਆਹ ਨੀ ਮੰਨਦੇ ਆਪਾਂ ਚੱਕਦੇ ਹਨੇਰੀਆਂ
0: ਕੀ ਬਾਤ
1: ਹੈ ਇੰਨੀ ਕੁ ਚਾਂਦੀ ਉਹਨੂੰ ਮਿਲੇ ਕਿ ਉਹ ਚਾਂਦੀ ਹੋ ਗਈ ਬੰਦੇ ਦੀ
0: ਚਾਂਦੀ ਹੋ ਗਿਆ
1: ਜੋ ਉਹ ਜੋ ਚਾਹੁੰਦਾ ਸਭ ਖਰੀਦ ਲਿਆ ਉਹਨੇ ਖਾਸਾ ਅਮੀਰ ਬਣ ਗਿਆ ਪਰ ਉਹ ਅੰਦਰ ਚ ਫਿਰ ਉਹ ਲੱਗਿਆ ਰਹਿੰਦਾ ਨਾ ਉਹ ਲਾਲਚ ਵਾਲਾ ਕੀੜਾ ਯਾਰ ਇੱਕ ਚ ਚਾਂਦੀ ਨਿਕਲੀ ਆ ਦੂਜੇ ਚ ਕੀ ਹੋਊ
0: ਜੀ
1: ਉਹਨੂੰ ਫਿਰ ਕਹਿ ਕੋ ਆ ਗਏ ਜੇ ਕਿਸੇ ਨੇ ਘਰ ਵਾਲੀ ਨੇ ਕਿਹਾ ਜੇ ਆਪ ਹੀ ਦਿਮਾਗ ਚ ਆਈ ਗੱਲ ਉਹਨੇ ਚੱਕ ਤਾਂ ਦੂਜਾ ਦੀਵਾ ਵੀ ਬਾਲ ਲਿਆ ਉਹ ਤੁਰ ਪਿਆ ਦੂਜੀ ਦਿਸ਼ਾ ਨੂੰ ਉੱਥੇ ਜਾ ਕੇ ਜਦੋਂ ਬੁਝਿਆ ਤਾਂ ਉੱਥੇ ਜਾ ਕੇ ਉਹ ਪਟਿਆ ਉਹਨੇ ਜਦੋਂ ਖਜ਼ਾਨਾ ਨਿਕਲਿਆ ਸੋਨੇ ਦਾ ਕਹਿੰਦਾ ਲੈ ਮਿਸ ਕਰਤਾ ਸੀ ਨਾ ਇਹ ਦੀਵਾ ਹੀ ਬੜੇ ਕਮਾਲ ਦੇ ਯਾਰ
0: ਜੀ
1: ਸੋਨੇ ਨਾਲ ਬਹੁਤ ਮਤਲਬ ਅਮੀਰ ਹੋ ਗਿਆ, ਹੋਰ ਜਿਆਦਾ ਬਹੁਤ ਜਿਆਦਾ ਅਮੀਰ ਹੋ ਗਿਆ
0: ਜੀ।
1: ਫੇਰ ਓਹਨੂੰ ਚੈਨ ਨਾ ਆਵੇ, ਕਹਿੰਦਾ ਹੁਣ ਤੀਜੀ ਵੀ ਬਾਲ ਲੋ ਯਾਰ
0: ਜੀ,
1: ਲੋੜ ਤਾਂ ਕੋਈ ਹੈ ਨੀ, ਚਲੋ ਪਰ ਫਿਰ ਵੀ ਦੇਖੀ ਰਹੀ ਹੈ ਕੀ ਆ, ਵਾਹਿਜ ਕੀ ਕੀ ਆਉਂਦਾ। ਓਹਨੇ ਬਾਈ ਉਹ ਵੀ ਚੱਕਤਾ ਕੰਮ, ਉਹ ਵੀ ਚਲਾ ਲਈ
0: ਜੀ।
1: ਤੇ ਉਦੋਂ ਉਹ ਤੋਂ ਹੀਰੇ ਹੂਰੇ ਨਿਕਲਿਆ ਬੜੇ, ਹੋਰ ਵੀ ਜਿਆਦਾ ਕੀਮਤੀ, ਮਤਲਬ ਹੁਣ ਏਦੋਂ ਉੱਤੇ ਕੁਛ ਨੀ ਹੋ ਸਕਦਾ, ਸਭ ਕੁਛ ਮਿਲ ਚੁੱਕਾ ਇਹਨੂੰ
0: ਜੀ।
1: ਫੇਰ ਇੱਕ ਦਿਨ ਸੋਚੇ, ਕਹਿੰਦਾ ਯਾਰ ਮੈਨੂੰ ਨੀਂਦ ਨੀ ਆ ਰਹੀ, ਜਦ ਤੱਕ ਚੌਥੀ ਇੱਕ ਪਈ ਗਿਆ ਹਲੇ, ਇਹਨੂੰ ਵੀ ਆਪਾਂ ਦੇਖ ਲਈਏ,
0: ਦੁਨੀਆਂ ਤੋਂ ਜਾਣ ਤੋਂ ਪਹਿਲਾਂ ਚਲਾ ਹੀ ਲਓ,
1: ਚਲਾ ਹੀ ਲਓ ਇਹਨੂੰ, ਇਹ ਵੀ ਦੇਖੀਏ ਕੀ ਆ।
0: ਜਾਇਆ ਜ਼ਰੂਰ
1: ਉਹਨੇ ਮਿੱਤਰ ਨੇ, ਔਰ ਉਹ ਕਿਹਾ ਸੀ ਵੈਸੇ ਉਹਨੂੰ ਹਦਾਇਤ ਕੀਤੀ ਕਿ ਚੌਥੀ ਬਾਲੀ ਨਾ ਭਰਾਵਾ
0: ਜੀ,
1: ਪਰ ਦੇਣੀਆਂ ਮੈਨੂੰ ਸੈਟ ਹੀ ਪੈਣਾ, ਤੈਨੂੰ ਚਾਰ ਹੀ ਦੇਣੀਆਂ ਪੈਣੀਆਂ
0: ਜੀ।
1: ਉਹਨੇ ਉਹ ਵੀ ਚੱਕ ਲਈ

0: ਮੇਰਾ ਵੀਰ,
1: ਜੀ
0: ਤੇ ਬਾਕੀ ਜਿੱਥੇ ਕੀ ਮਿਲਣਾ ਤੈਨੂੰ ਪਤਾ ਦੱਸਦਾ। ਮੈਨੂੰ ਮਾੜਾ ਸਿੱਧਾ ਕਰ।
1: ਜੀ
0: ਉਹਨੇ ਉਹਨੂੰ ਚੱਕੀ ਫੜਾਈ ਤੇ ਉਹ ਲੱਗਿਆ, ਕਹਿੰਦਾ ਬੰਦ ਨਾ ਕਰਦੀ ਹੁਣ ਕਾਕਾ, ਉਹ ਤਾਂ ਛਾਲ ਮਾਰ ਕੇ ਬਾਬਾ ਗਿਆ ਪਰੇ,
1: ਜੀ
0: ਦੂਰ ਹੜ ਕੇ ਜਾ ਗਏ। ਕਹਿੰਦਾ ਉਹ ਕਾਕਾ ਮੇਰੀ ਗੱਲ ਸੁਣ ਲਾ, ਹੁਣ ਜਦੇ ਤੂੰ ਇਹਨੂੰ ਰੋਕਣਾ ਰੋਕਿਆ,
1: ਜੀ
0: ਨਾਲ ਹੀ ਤੇਰੀ ਮੌਤ ਪੱਕੀ ਆ,
1: ਜੀ
0: ਇਹ ਤੈਨੂੰ ਹੁਣ ਚਲਾਉਣੀ ਪੈਣੀ ਆ।
1: ਜੀ
0: ਕਹਿੰਦਾ ਬਾਬਾ ਇਹ ਚੱਕੀ ਹੈਗਾ ਦੀ, ਇਹ ਕਹਿੰਦਾ ਲਾਲਚ ਦੀ ਚੱਕੀ ਆ, ਇਹ ਨੀ ਕਹਿੰਦਾ ਮੁੱਕਦੀ। ਮੈਂ ਵੀ ਤੇਰੇ ਵਾਂਗ ਕਹਿੰਦਾ ਸਬਰ ਨੀ ਕੀਤਾ, ਚੌਥੀ ਜਗਾ ਲਈ ਸੀ। ਤੇ ਮੈਨੂੰ ਕਹਿੰਦਾ ਉਹਨੇ ਮਾਤਰ ਦੱਸਿਆ, ਕਹਿੰਦਾ ਜਦ ਤੱਕ ਕੋਈ ਤੇ ਤੋਂ ਵੱਡਾ ਲਾਲਚ ਨੀ ਨਾ ਆਉਂਦਾ ਤੇ
1: ਜੀ
0: ਤੇਰਾ ਖੇੜਾ ਨੀ ਟੁੱਟਣਾ।
1: ਕਿਆ
0: ਹੁਣ
1: ਬਾਤ
0: ਤੂੰ
1: ਹੈ,
0: ਐ ਭਰਾਵਾ ਸ਼ੁਕਰ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਕਿਆ ਬਾਤ ਹੈ ਜੀ,
0: ਇਹ ਆਪਣੀਆਂ ਲਾਲਸਾਵਾਂ ਦਾ ਭਾਰ ਢੋਣ ਵਾਲੀ ਗੱਲ ਹੈ ਭਾਈ ਸਾਹਿਬ,
1: ਬਿਲਕੁਲ
0: ਹੋਰ
1: ਹੈ
0: ਕੁਝ
1: ਜੀ
0: ਨੀ। ਲਾਲਚ ਤੇ ਇਹਦੇ ਕਰਕੇ ਵਿਸ਼ਵਾਸਘਾਤ ਬੰਦਾ ਆਪਣੇ ਆਪ ਨਾਲ ਕਰਦਾ ਸਭ ਤੋਂ ਵੱਡਾ।
1: ਜੀ
0: ਤੇ ਬਹੁਤ ਵਧੀਆ ਲੱਗਿਆ ਤੇ ਸ਼ਾਨਦਾਰ ਵਿਚਾਰ
1: ਥੈਂਕ
0: ਚਰਚਾ
1: ਯੂ
0: ਹੋਈ
1: ਜੀ,
0: ਭਾਈ ਸਾਹਿਬ,
1: ਥੈਂਕ ਯੂ, ਬਹੁਤ ਵਧੀਆ
0: ਤੇ
1: ਲੱਗਿਆ ਤੁਸੀਂ
0: ਸ਼ੁਕਰੀਆ
1: ਬੋਲਦੇ ਜੀ। ਜੀ
0: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਮੁਹੱਬਤ ਜਿੰਦਾਬਾਦ ਤੇ
1: ਜ਼ਿੰਦਗੀ
0: ਜ਼ਿੰਦਗੀ
1: ਜਿੰਦਾਬਾਦ ਜੀ,
0: ਜ਼ਿੰਦਾਬਾਦ ਬਾਪਿਓ।
1: ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ, ਥੈਂਕ ਯੂ। ਲੋ ਦੋਸਤੋ, ਇਹ ਸੀ ਜੀ ਗੱਲਬਾਤ, ਅੱਜ ਚੱਲਦੀ ਹੈ ਵਿਸ਼ਵਾਸਘਾਤ, ਲੋਭ ਤੇ ਵਿਸ਼ਵਾਸਘਾਤ ਦੇ ਉੱਤੇ। ਤੁਸੀਂ ਆਪਣੀ ਇਨਪੁੱਟ ਪਾਉਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ, ਨਾਲ ਨਾਲ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ ਵਧਾਂਗੇ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਬੜੀਆਂ ਇੰਟਰਸਟਿੰਗ ਨੇ ਉਹ ਵੀ ਉਹਨਾਂ ਦੀ ਵੀ ਨਾਲ ਨਾਲ ਸਾਂਝ ਪਾਉਂਦੇ ਹਾਂ। ਤੇ ਜੀਰਾ ਸਾਹਿਬ ਲਿਖਦੇ ਨੇ ਕਿ ਭਾਈ ਕਹਿੰਦੇ ਨੇ ਕਿ ਭਾਰਤ ਸਾਹਿਬ ਉਹ ਪੁਰਾਣਾ ਸਮਾਂ ਜਿਹੜਾ ਬਚਪਨ ਚੇਤੇ ਕਰਾਤਾ, ਇੱਥੇ ਇੱਕ ਮੈਸੇਜ ਸੀਗਾ ਕਿੱਥੇ ਰੱਖ ਬੈਠਾ ਮੈਂ, ਕਹਿੰਦੇ ਭਾਰਤ ਸਾਹਿਬ ਤੁਸੀਂ ਮਨੀਕਰਨ ਦੇ ਰਸਤੇ ਦੀ ਸੜਕ ਇੱਕ ਪਾਸੇ ਖਾਈ ਤੇ ਦੂਜੇ ਪਾਸੇ ਪਹਾੜ, ਬਚਪਨ ਕਹਿੰਦੇ ਯਾਦ ਕਰਾਤਾ ਜੀ ਅੱਜ ਸਾਨੂੰ। ਕਹਿੰਦੇ ਜ਼ਰੂਰ ਜੀ, ਤੁਹਾਡੀ ਤੁਹਾਡੇ ਤਜਰਬੇ ਵੀ ਜ਼ਰੂਰ ਸੁਣਾਂਗੇ। ਤੇ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਗਏ ਨੇ ਮੁਹੰਮਦ ਜੀ, ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਦੁਬਈ ਤੋਂ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਭਾਈ ਮਾਨ ਮਤੇ ਸੋਕੇ ਜਿਹੜੇ ਹੈਗੇ ਆ ਤੁਸੀਂ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ।
1: ਸ਼ੁਕਰੀਆ ਜੀ, ਸ਼ੁਕਰੀਆ
2: ਜੀ, ਆਲਵੇਸ ਵੈਲਕਮ ਜੀ। ਤੇ ਬਹੁਤ ਸੋਹਣੀ ਜਿਹੜੀ ਹੈਗੀ ਆ ਹੁਣ ਤੱਕ ਜਿੰਨੇ ਵੀ ਭੈਣ ਭਰਾ ਆਏ ਆ, ਬਹੁਤ ਹੀ ਸੋਹਣੀ ਜਿਹੜੀ ਹੈਗੀ ਆ ਜਿਹੜੀ ਹੈਗੀ ਜਸਜੂ ਗੁਫ਼ਤਗੂ ਰੂਬਰੂ ਹੋਈ ਆ, ਤੇ ਬਿਲਕੁਲ ਮਜ਼ਾ ਆ ਜਾਂਦਾ ਜੀ ਜਨਾਬ ਜਦੋਂ ਜਿਹੜਾ ਹੈਗਾ ਵਜਨਦਾਰ ਗੱਲਾਂ ਹੁੰਦੀਆਂ ਆ ਜਾਂ ਜਿਹੜਾ ਹੈਗਾ ਪਾਏਦਾਰ ਗੱਲਾਂ ਹੁੰਦੀਆਂ, ਸੋਹਣੀਆਂ ਗੱਲਾਂ ਹੁੰਦੀਆਂ
1: ਜੀ,
2: ਤੇ ਬੜਾ ਕੁਛ ਜਿਹੜਾ ਹੈਗਾ ਸਿੱਖਣ ਨੂੰ ਵੀ ਮਿਲਦਾ ਹੈ।
1: ਬਿਲਕੁਲ
2: ਜੀ, ਤੇ ਅੱਜ ਜ਼ਿਆਦਾ ਗੱਲ ਜਿਹੜੀ ਹੈਗੀ ਆ ਵੀਰ ਭੁਪਿੰਦਰ ਜੀ, ਮੈਂ ਸੁਣ ਰਿਹਾ ਸੀ ਤੇ ਟੋਪਿਕ ਵੀ ਸ਼ਾਇਦ ਰੱਖਿਆ ਹੋਇਆ, ਚਲੋ
1: ਲੋਭ ਤੇ
2: ਵਿਸ਼ਵਾਸ
1: ਤੇ
2: ਵਿਸ਼ਵਾਸਘਾਤ
1: ਜੀ,
2: ਹਾਂ, ਤੇ ਲਾਲਚ ਦੀਆਂ ਵੀ ਕੁਛ ਗੱਲਾਂ ਚੱਲੀਆਂ ਹੈਗੀਆਂ।
1: ਬਿਲਕੁਲ ਜੀ,
2: ਬਿਲਕੁਲ ਗੱਲ ਤੇ ਸਹੀ ਹੈਗੀ ਆ, ਟਰੱਸਟ ਬਣਦਾ ਨੀ ਗਾ
1: ਜੀ,
2: ਕਿਉਂਕਿ ਏਡੀ ਜਲਦੀ ਜੇ ਕਹੀਏ ਨਾ ਵੀ ਟਰੱਸਟ ਕਿਸੇ ਤੇ ਬਣ ਜਾਂਦਾ ਹੈਗਾ
1: ਜੀ,
2: ਵਕਤ ਲੱਗਦਾ ਹੈਗਾ, ਲੇਕਿਨ ਵਕਤ ਲੱਗਣ ਤੋਂ ਬਾਅਦ ਜਦੋਂ ਟਰੱਸਟ ਬਣਿਆ
1: ਜੀ
2: ਤਾਂ ਫਿਰ ਟਰੱਸਟ ਟੁੱਟਿਆ ਵੀ।
1: ਬਿਲਕੁਲ,
2: ਹੁਣ ਇਹ ਜਿਹੜਾ ਹੈਗਾ ਇਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਆ। ਹੁਣ ਜੇ ਕਹੀਏ ਨਾ ਆਪਾਂ ਵੀ ਵਿਸ਼ਵਾਸ ਬੜੀ ਮੁਸ਼ਕਲ ਨਾਲ ਬਣਾਇਆ ਸੀ
1: ਜੀ,
2: ਤੇ ਇਹ ਵਿਸ਼ਵਾਸ ਘਾਤ ਕਿਉਂ ਹੋ ਗਿਆ
1: ਜੀ,
2: ਹਨਾ? ਆਪਾਂ ਜਿਹੜਾ ਹੈਗਾ ਦੇਖੋ ਪਿੱਛੇ ਦੇ ਵਿੱਚ ਪਤਾ ਨੀ ਸਾਲਾਂ ਦੀ ਮਿਹਨਤ ਹੋ ਜਾਂਦੀ ਆ, ਜਾਂ ਜਿਹੜਾ ਹੈਗਾ ਹੁਣ ਮੂੰਹ ਜ਼ਬਾਨ ਚੋਂ ਇੱਕ ਸੈਕਿੰਡ ਲੱਗਦਾ, ਇੱਕ ਸਾਲ ਕਹਿਣ ਲੱਗੇ ਇੱਕ ਸੈਕਿੰਡ, ਸੈਕਿੰਡ ਵੀ ਨੀ ਲੱਗਦਾ। ਤੇ ਜਿਹੜਾ ਹੈਗਾ ਉਹ ਸਫ਼ਰ ਉਹ ਫਿਰ ਜਫ਼ਰ ਜਿਹੜਾ ਹੈਗਾ ਉਹ ਬੜਾ ਤਵੀਲ ਅਰਸਾ ਬਣਦਾ ਹੈਗਾ, ਹਨਾ
1: ਜੀ।
2: ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਉਹ ਚੀਜ਼ ਬਣੀ ਤੇ ਫਿਰ ਵਿਸ਼ਵਾਸ ਜਿਹੜਾ ਹੈਗਾ ਕਿਉਂ ਟੁੱਟਿਆ
1: ਜੀ,
2: ਹਨਾ? ਕਹਿੰਦੇ ਨਾ ਜਿਹਦੇ ਉੱਤੇ ਸਾਰਾ ਕੁਛ ਹੀ ਜਿਹੜਾ ਹੈਗਾ ਜਿਹਨੂੰ ਸਾਰਾ ਕੁਛ ਹੀ ਸਮਝ ਲਿਆ ਸੀ ਜਾਂ ਜਿਹਦੇ ਉੱਤੇ ਸਾਰਾ ਕੁਛ ਨਿਸ਼ਾਵਰ ਕਰਨ ਨੂੰ ਵੀ ਜਿਹੜਾ ਹੈਗਾ ਦਿਲ ਚਲਾ ਗਿਆ
1: ਜੀ,
2: ਤੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਜਦੋਂ ਅੱਗਿਓਂ ਜਿਹੜਾ ਹੈਗਾ ਇਸ ਤਰ੍ਹਾਂ ਦਾ ਵਾਕਿਆ ਹੋਇਆ ਕਿ ਜਿਹੜਾ ਸਭ ਕੁਛ ਹੀ ਟੁੱਟ ਗਿਆ, ਜਿਹੜਾ ਹੈਗਾ ਤਾਰ ਤਾਰ ਹੋ ਗਿਆ।
1: ਬਿਲਕੁਲ ਹੈ ਜੀ,
2: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਧੋਖੇ ਜਿਹੜੇ ਹੈਗੇ ਆ, ਦੇਖੋ ਹੁਣ ਤੁਸੀਂ ਕਿਸੇ ਨਾਲ ਮੁਹੱਬਤ ਕਰਦੇ ਪਿਆਰ ਕਰਦੇ ਆ, ਦਿਲੀ ਪਿਆਰ ਹੋਣ ਡਿਆ ਹੈਗਾ, ਦਿਲੀ ਮੁਹੱਬਤ ਆ, ਤੇ ਅੱਗੋਂ ਜਿਹੜਾ ਹੈਗਾ ਕੋਈ ਧੋਖਾ ਦੇ ਦੇਵੇ,
1: ਬਿਲਕੁਲ
2: ਬੰਦਾ ਕੀ ਕਰੂਗਾ ਜਿਹੜਾ ਹੈਗਾ? ਤੁਸੀਂ ਤਾਂ ਨੀ ਸੀ ਸੋਚਿਆ ਜਿਹੜਾ ਹੈਗਾ?
1: ਬਿਲਕੁਲ ਜੀ,
2: ਪਰ ਇਹ ਜਿਹੜਾ ਹੈਗਾ ਇਹ ਸਾਡੇ ਸਮਾਜ ਦੇ ਵਿੱਚ ਹੈ, ਇਹ ਬਿਮਾਰੀ ਜਿਹੜੀ ਹੈਗੀ ਆ ਕਹਾਣੀ ਪੁਰਾਣੀ ਹੈਗੀ ਆ, ਲੇਕਿਨ ਇਹ ਜਿਹੜਾ ਹੈਗਾ ਇਹ ਸ਼ੁਰੂ ਤੋਂ ਸਿਲਸਿਲਾ ਤੁਰਿਆ ਆ ਰਿਹਾ ਹੈਗਾ ਇਸ ਤਰ੍ਹਾਂ ਦਾ। ਜਾਂ ਹੁਣੇ ਜ਼ਿਕਰ ਵੀ ਹੋਇਆ ਸੀ ਪਹਿਲਾਂ ਵੀ ਰਾਜਾ ਮਹਾਰਾਜਿਆਂ ਤੋਂ ਵੀ ਇਹ ਜਿਹੜਾ ਹੈਗਾ ਹੈ ਤਾਂ ਲਾਲਚ ਹੀ ਹੈ ਜੇ ਪਿੱਛੇ ਜਿਹੜਾ ਹੈਗਾ
1: ਜੀ,
2: ਹਾਂ। ਲੇਕਿਨ ਫਿਰ ਇਹ ਜਿਹੜਾ ਹੈਗਾ ਇੱਕ ਇੱਕ ਵਾਰ ਜਦੋਂ ਜਿਹੜਾ ਹੈਗਾ ਦਿਲ ਟੁੱਟਦਾ ਹੈਗਾ ਵੀਰ ਭੁਪਿੰਦਰ ਜੀ, ਫਿਰ ਉਹ ਦਸਾਂ ਛੱਡ ਕੇ ਕੀ 100 ਤੋਂ ਹੋਰਨਾਂ ਤੋਂ ਵੀ ਡਰਦਾ ਹੈਗਾ।
1: ਬਿਲਕੁਲ
2: ਯਾਰ, ਜਿਹੜਾ ਹੈਗਾ ਹੁਣ ਮੈਂ ਕਿਹਦੇ ਤੇ ਵਿਸ਼ਵਾਸ ਕਰਾਂ ਨਾ, ਜਦੋਂ ਮੇਰੇ ਨਾਲ ਐਵੇਂ ਹੋ ਗਿਆ।

0: ਮੈਂ ਤਾਂ ਨਹੀਂ ਸੀ ਚਾਹਿਆ ਜਿਹੜਾ ਹੈਗਾ ਮੇਰੇ ਨਾਲ
1: ਜੀ
0: ਕਿਉਂ ਹੋਇਆ, ਮੇਰਾ ਕੀ ਜਿਹੜਾ ਹੈਗਾ ਗਲਤੀ ਸੀ ਜਿਹੜਾ ਹੈਗਾ ਹਨਾ।
1: ਜੀ
0: ਤੇ ਵਜ੍ਹਾ ਜਿਹੜੀ ਹੈਗੀ ਆ, ਹੁਣ ਵਜ੍ਹਾ ਤਾਂ ਦੋਵੇਂ ਪਾਸੇ ਹੀ ਹੁੰਦੀ ਹੈਗੀ ਆ।
1: ਜੀ
0: ਆਪਾਂ ਕਈ ਵਾਰੀ ਅਗਲਾ ਕਹਿੰਦਾ ਹੈਗਾ ਲੈ ਵੀ ਜਿਹੜਾ ਹੈਗਾ ਇਹਨੂੰ ਕਿਹੜਾ ਪਤਾ ਲੱਗਦਾ ਮੈਂ ਇਹਦੇ ਨਾਲ ਕੀ ਕਰਨ ਡਿਆ ਹਨਾ,
1: ਜੀ
0: ਪਰ ਇੰਨਾ ਕੋਈ ਬੇਵਕੂਫ ਨਹੀਂ ਹੁੰਦਾ ਹੈਗਾ, ਪਤਾ ਉਹਨੂੰ ਵੀ ਹੁੰਦਾ। ਕਈਆਂ ਦੀ ਜਿਹੜੀ ਹੈਗੀ ਨਾ ਸਟਰੈਂਥ ਐਂਡ ਸਟੈਮਿਨਾ ਜਿਹੜਾ ਹੁੰਦਾ ਵੀਰ
1: ਜੀ
0: ਭੁਪਿੰਦਰ ਜੀ, ਬਹੁਤ ਜਿਹੜਾ ਹੈਗਾ ਟੋਲਰੇਸ਼ਨ ਪਾਵਰ ਕਈਆਂ ਦੀ ਬਹੁਤ ਹਾਈ ਹੁੰਦੀ ਹੈ,
1: ਬਿਲਕੁਲ ਹੈ ਜੀ
0: ਉਹ ਫਿਰ ਉਹ ਨਾ ਪਰਵਾਹ ਨਹੀਂ ਕਰਦੇ, ਉਹ ਕਹਿੰਦੇ ਚੱਲ ਕੋਈ ਗੱਲ ਨਹੀਂ,
1: ਜੀ
0: ਪਤਾ ਉਹਨਾਂ ਨੂੰ ਹੁੰਦਾ ਵੀ ਆ ਕਰਦਾ ਪਿਆ ਮੇਰੇ ਨਾਲ ਆਹ ਕੁਛ ਹੋਣ ਨੂੰ, ਯਾਨੀ
1: ਬਿਲਕੁਲ
0: ਸਿਮਟਮਸ ਜਿਹੜੇ ਹੈਗੇ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ,
1: ਜੀ
0: ਪਰ ਫਿਰ ਬੰਦਾ ਸੋਚਦਾ ਹੋ ਸਕਦਾ ਯਾਰ ਸਹੀ ਹੋ ਜਾਵੇ ਹਨਾ, ਜਿਹੜੀ ਕੋਈ ਨਹੀਂ
1: ਜੀ
0: ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ ਐਵੇਂ ਕਰਦੇ ਕਰਦੇ, ਪਰ ਉਦੋਂ ਹੀ ਪਤਾ ਲੱਗਦਾ ਜਦੋਂ ਉਹ ਫਿਰ ਤੁਹਾਡੇ ਨਾਲ ਧੋਖਾ ਕਰਕੇ ਹੋ ਗਿਆ ਹੋ ਗਿਆ ਹੋ ਜਾਂਦਾ।
1: ਜੀ
0: ਤੇ ਫਿਰ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦੇ ਮੁਕਾਮ ਪੈਦਾ ਹੁੰਦੇ ਆ, ਫਿਰ ਉਹ ਬੰਦਾ ਜਿਹੜਾ ਹੈਗਾ ਉਹਨਾਂ ਤੋਂ ਵੀ ਡਰਦਾ ਹੈਗਾ, ਕਹਿੰਦੇ ਲੱਸੀ ਦਾ ਜਿਹੜਾ ਦੁੱਧ ਆ ਸੜਿਆ ਫਿਰ ਲੱਸੀ ਨੂੰ ਵੀ ਫੂਕਾ ਮਾਰਦਾ,
1: ਬਿਲਕੁਲ ਹੈ
0: ਕੀ
1: ਜੀ
0: ਕਰਨਾ।
1: ਜੀ
0: ਇਹ ਚੀਜ਼ਾਂ ਹੈਗੀਆਂ, ਇਹ ਹਕੀਕਤ ਹੈਗੀ ਆ, ਤੇ ਤੁਹਾਡਾ ਪ੍ਰੋਗਰਾਮ ਬੜਾ ਵਧੀਆ ਹੁੰਦਾ
1: ਥੈਂਕ
0: ਹੈਗਾ,
1: ਯੂ ਜੀ ਥੈਂਕ ਯੂ,
0: ਤੇ ਥੋੜਾ ਗੁਣਗਣਾ ਦਈਏ ਜੇ ਤੁਹਾਡੀ ਜੀ
1: ਜਰੂਰ
0: ਇਜਾਜ਼ਤ
1: ਜਰੂਰ
0: ਹੋਵੇ
1: ਜਰੂਰ
0: ਥੋੜਾ।
1: ਕਰ ਦੋ ਸਾਂਝਾ ਕਰ ਦੋ
0: ਹਾਂਜੀ, ਤੇ ਸੂਫੀ ਕਲਾਮ ਹੈਗਾ ਜੀ,
1: ਜੀ
0: ਤੇ ਲਓ ਜੀ 1 2 3 ਤੇ ਮੈਂ ਜਿਹੜਾ ਹੈਗਾ ਸ਼ੁਰੂ ਕਰਦਾ ਜੀ ਜੀ।

0: ਦਿਲ ਪਸ ਤੈਨੂੰ ਹੀ ਸਦਦਾ ਏ,
1: ਵਾਹ ਜੀ,
0: ਰਾਤ ਵੀ ਨਿਕਲੀ ਸਵੇਰ ਵੀ ਹੱਸੇ, ਦਿਲ ਦੇ ਅੰਦਰ ਨਵਾਂ ਖੂਨ ਉਗਿਆ, ਰਾਂਝਾ

0: Vale, vale.
1: ਜੇ 100 ਵਾਰੀ ਮੈਂ ਭੁੱਲ ਜਾਵਾਂ, ਉਹ ਦਰ ਫਿਰ ਵੀ ਖੁੱਲਾ ਏ। ਜੇ ਮੈਂ ਇੱਕ ਕਦਮ ਪਿੱਛੇ ਮੁੜ ਆਵਾਂ, ਯਾਰ ਉੱਥੇ ਹੀ ਖੜਾ ਦਿਸਦਾ
0: ਵਾਹ ਜੀ,
1: ਏ।
0: ਵਾਹ ਜੀ।
1: ਨਾ ਮੈਂ ਤਖਤ ਮੰਗਾ

0: ਵਾਹ ਜੀ ਵਾਹ ਜੀ ਵਾਹ ਜੀ,
1: ਥੈਂਕ ਯੂ ਸੋ ਮਚ,
0: ਸ਼ੁਕਰੀਆ ਜੀ, ਸ਼ੁਕਰੀਆ, ਬਾ ਕਮਾਲ ਕਲਾਮ ਤੁਸੀਂ ਸਾਂਝਾ ਕੀਤਾ, ਥੈਂਕ ਯੂ ਮੁਹੰਮਦ ਜੀ, ਸਤਿ ਸ੍ਰੀ ਅਕਾਲ,
1: ਸ਼ੁਕਰੀਆ
0: ਜੀ ਮੁਹੰਮਦ ਜੀ। ਆਏ ਸੀ ਜੀ ਆਪਣੇ ਨਾਲ ਗੱਲਬਾਤ, ਤੇ ਨਾਲ ਦੀ ਨਾਲ ਬੜਾ ਸੂਫੀ ਕਲਾਮ ਗੱਲਬਾਤ ਕਰਕੇ ਗਏ ਨੇ, ਉਹਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲਬਾਤ ਜੋ ਅੱਜ ਦਾ ਵਿਸ਼ਾ ਚੱਲਿਆ। ਆਪਣੇ ਮਲੇਰਕੋਟਲਾ ਤੋਂ ਜੱਸੀ ਜੀ ਕਹਿੰਦੇ ਆ, ਭੁਪਿੰਦਰ ਜੀ ਹੁਣ ਬਹੁਤ ਚਿਰ ਤੋਂ ਜੱਖੂ ਜੀ ਨਹੀਂ ਆਏ ਜੀ, ਪਤਾ ਕਰਨਾ ਕਿ ਉਹ ਸਿਹਤ ਜਾਬ ਨੇ ਜੀ। ਹਾਂਜੀ ਉਹ ਠੀਕ ਠਾਕ ਨੇ ਜੀ, ਵੈਸੇ ਇੰਡੀਆ ਗਏ ਹੋਏ ਸੀਗੇ ਪਿਛਲੇ ਸਮੇਂ ਦੇ ਵਿੱਚ ਜਦੋਂ ਜਾਣਕਾਰੀ ਮੈਨੂੰ ਮਿਲੀ ਸੀ। ਬਾਕੀ ਕੋਈ ਨਹੀਂ, ਮੈਸੇਜ ਕਰ ਲਾਂਗੇ ਜੀ, ਉਹਨਾਂ ਨੂੰ ਪੁੱਛ ਲਾਂਗੇ ਠੀਕ ਠਾਕ ਹੋ। ਇਸੇ ਤਰ੍ਹਾਂ ਦੋਸਤੋ ਆਪਣੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਉਸ ਤੋਂ ਪਹਿਲਾਂ ਤੁਹਾਡੇ ਕੋਲ ਸੁਨੇਹੇ ਨੇ, ਉਹਨਾਂ ਦੀ ਬਾਤ ਪਾਉਂਦੇ ਆ। ਰਾਜਨ ਸੈਣੀ ਸਾਹਿਬ, ਹਰਵਿੰਦਰ ਜੋਲ ਭੈਣ ਜੀ ਆਪਣੇ, ਤੇ ਦਵਿੰਦਰ ਭਾਰਤ ਜੀ, ਜਗਤਾਰ ਭਾਰਤ ਜੀ, ਸੁਰਜੀਤ ਭਾਰਤ ਜੀ ਸਾਰੇ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਨਾਲ ਉਹਨਾਂ ਨੇ ਲਿਖਿਆ ਸੀ ਇੱਕ ਸੁਨੇਹਾ ਪਹਿਲਾਂ, ਚਲੋ ਅੱਗੇ ਜਾ ਕੇ ਆ ਹੀ ਜਾਣਾ। ਹਾਂਜੀ ਇਹ ਦੁਨੀਆ ਧੋਖੇਬਾਜ਼ਾਂ ਦੀ, ਆਪਣੇ ਮਾਣਕ ਸਾਹਿਬ ਦਾ ਗੀਤ ਹੈ। ਸਤਨਾਮ ਬਾਈ ਜੀ ਜ਼ਰੂਰ ਸਾਂਝਾ ਕਰਿਓ, ਅੱਜ ਜੇ ਸਮਾਂ ਲੱਗਿਆ ਤਾਂ ਤੁਹਾਡਾ ਇੰਤਜ਼ਾਰ ਰਹੇਗਾ, ਜੇ ਆਪਣੇ ਕੋਲ ਸਮਾਂ ਪਿਆ ਹੈ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ, ਯੂਐਸ ਤੋਂ ਭੇਜਦੇ ਨੇ, ਸਾਰੇ ਪਿਆਰਿਆਂ ਨੂੰ ਨਾਲ ਸਪੋਰਟ ਵੀ ਕਰਦੇ ਆ ਆਪਣੇ। ਇਸੇ ਤਰ੍ਹਾਂ ਭਾਰਤ ਭੂਸ਼ਣ ਜੀ ਜੁੜੇ ਹੋਏ ਨੇ ਜੀ, ਕੁਝ ਉਹਨਾਂ ਨੇ ਲਿਖਿਆ ਮੈਨੂੰ ਸਮਝ ਨਹੀਂ ਆ ਰਿਹਾ, ਈ ਹੋਰੇ ਡੀ ਐਨ ਏ ਕੁਝ ਇੱਦਾਂ ਲਿਖਿਆ, ਸਿੱਖਸ ਤੇ ਪੰਜਾਬੀਸ ਤੇ ਲਾਹੌਰਸ ਕੁਝ ਇੱਦਾਂ ਸਾਰਾ ਕੁਝ ਲਿਖਿਆ ਉਹਨਾਂ ਨੇ। ਤੇ ਸਤਿ ਸ਼੍ਰੀ ਅਕਾਲ ਜੀ ਮੁਹੰਮਦ ਜੀ ਭੇਜਦੇ ਆ, ਤੇ ਇਸੇ ਤਰ੍ਹਾਂ ਹੀ ਨਾਲ ਦੇ ਨਾਲ ਸਾਰੇ ਦੋਸਤਾਂ ਨੂੰ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ, ਜਿਵੇਂ ਭਾਰਤ ਦੇ ਵਿੱਚ ਮੋਦੀ ਜੀ ਦੀ ਡਿਊਟੀ ਲੱਗੀ ਹੋਈ ਹੈ ਜੀ। ਤੇ ਇਸੇ ਤਰ੍ਹਾਂ ਆਪਣੇ ਰਜਿੰਦਰ ਜੀਰਾ ਜੀ ਲਿਖਦੇ ਆ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ ਜੀ। ਤੇ ਆਪਣੇ ਨਾਲ ਜਲੂਰ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਤੇ ਸ਼ੰਮੀ ਜੀ ਤੇ ਭਾਰਤ ਜੀ ਤੇ ਸਭ ਸੁਣ ਰਹੇ ਵੀਰਾਂ ਨੂੰ ਸਾਂਝੀ ਫਤਿਹ ਪ੍ਰਵਾਨ ਕਰਨਾ ਜੀ। ਜਲੌਰ ਸਿੰਘ ਗੋਦਾਰਾ ਵੱਲੋਂ ਜੀ, ਜੀਆਨੂ ਜੀ ਬਾਈ ਜੀ ਸਵਾਗਤ ਹੈ ਜੀ। ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ, ਭਾਜੀ ਕੈਨੇਡਾ ਦੇ ਵਿੱਚ ਕਾਨੂੰਨ ਬੜੇ ਨਰਮ, ਬਿਲਕੁਲ ਹੈ ਜੀ, ਉੱਥੇ ਛੱਡ ਛੁੱਟ ਦਿੰਦੇ ਆ। 15 ਬੰਦੇ ਤੀਜੇ ਦਿਨ ਕਹਿੰਦੇ ਜ਼ਮਾਨਤ ਦੇ ਉੱਤੇ ਬਾਹਰ ਆ ਗਏ ਜੀ। ਆਪਣੇ ਮਲੇਰਕੋਟਲਾ ਤੋਂ ਜੱਸੀ ਜੀ, ਜਸਵਿੰਦਰ ਕੌਰ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਸਾਰੇ ਹੀ ਦੁਆਬਾ ਪਰਿਵਾਰ ਨੂੰ ਜੀ, ਤੇ ਨਾਲ ਦੀ ਨਾਲ ਸਤਿ ਸ਼੍ਰੀ ਅਕਾਲ ਜਨਾਬ ਜੀ, ਉਹ ਸਾਰੇ ਹੀ ਸਤਿਕਾਰਤ ਵੀਰਾਂ ਭੈਣਾਂ ਨੂੰ ਜੀ ਸਰਬ ਸਾਂਝੀ ਫਤਿਹ ਪ੍ਰਵਾਨ ਕਰਨਾ। ਆਪਣੇ ਮਨਦੀਪ ਜੱਸੀ ਬਾਈ ਜੀ ਲਿਖਦੇ ਆ, ਕਹਿੰਦੇ ਨੇ ਕਿ ਮਨਦੀਪ ਜੱਸੀ ਬੜੀ ਸੋਹਣੀ ਗੱਲਬਾਤ ਜਨਾਬ ਜੀ, ਉਹ ਭਾਰਤ ਸਾਹਿਬ ਜੀ, ਸ਼ੰਮੀ ਜੀ ਤੇ ਰਾਜਨ ਜੀ ਤੇ ਸਾਰੇ ਵੀਰਾਂ ਜੀਰਾ ਜੀ ਨੂੰ, ਸਭ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਗੁੱਡ ਨਾਈਟ ਵੀ ਭੇਜ ਦਿੱਤੀ ਹੈ ਉਹਨਾਂ ਨੇ ਜੀਰਾ, ਆਪਣੇ ਸੋਰੀ ਮਨਦੀਪ ਜੱਸੀ ਜੀ ਨੇ। ਅੱਗੇ ਰਾਜਨ ਜੀ ਲਿਖਦੇ ਆ, ਸ਼ੁਕਰੀਆ ਮਨਦੀਪ ਜੱਸੀ ਜੀ, ਤੇ ਬਹੁਤ ਖੂਬ ਜੱਸੀ ਭੈਣ ਜੀ, ਬਹੁਤ ਸੋਹਣਾ ਤਜਰਬਾ ਜੀ ਤੁਸੀਂ ਸਾਂਝਾ ਕੀਤਾ। ਰਾਜਨ ਸੈਣੀ ਸਾਹਿਬ ਲਿਖਦੇ ਆ, ਐਪਰੀਸ਼ੀਏਟ ਕਰਦੇ ਆ ਜੱਸੀ ਜੀ ਨੂੰ। ਤੇ ਔਜਲਾ ਸਾਹਿਬ ਕਹਿੰਦੇ, ਆਰੇ ਤਾਂ ਸਿਆਸੀ ਹਾਰੇ ਸ਼ਾਇਦ ਲਿਖਣਾ ਸੀ, ਹਾਰੇ ਤਾਂ ਸਿਆਸੀ ਪਾਰਟੀਆਂ, ਆਰੇ ਤਾਂ ਸਿਆਸੀ ਪਾਰਟੀਆਂ ਤੇ ਡੇਰੇ ਵਾਲਿਆਂ ਨੇ ਲਾਏ ਹੋਏ ਨੇ ਜੀ ਕਹਿੰਦੇ ਜੀ। ਅੱਛਾ ਜੀ, ਆਰੇ ਲਾਏ ਹੋਏ ਨੇ, ਵੱਡ ਵੱਡ ਸਿੱਟੀ ਜਾਂਦੇ ਆ ਕਹਿੰਦੇ ਜੀ ਜਿਹੜਾ ਵੀ ਆਉਂਦਾ ਹੈ। ਤੇ ਇਸੇ ਤਰ੍ਹਾਂ ਮਨਦੀਪ ਜੱਸੀ ਜੀ ਕਹਿੰਦੇ ਆ, ਹਾਸੇ ਦੀਆਂ ਗੱਲਾਂ ਹੋਰ ਨੇ ਜੀ, ਯੂਪੀ ਵਾਲੀ ਬੱਸ ਦਾ ਇੱਕ ਸੀਟ ਦਾ 6500 ਦਾ ਕਹਿੰਦੇ ਕਿਰਾਇਆ ਪੈਂਦਾ, ਤੇ ਬਾਕੀ ਹੋਟਲਾਂ ਦਾ ਆਧਾਰ ਕਾਰਡ ਤੇ ਫਿਸ਼ ਤੇ ਮਹਿੰਗੀ ਸ਼ਰਾਬ ਤੇ ਹੋਟਲ ਏਸੀ ਸਭ ਕੁੱਲ ਮਿਲਾ ਕੇ ਇੱਕ ਭਗਤ ਦਾ ਖਰਚਾ 50,000 ਤੋਂ ਟੱਪ ਜਾਂਦਾ ਹੈ ਜੀ ਕਹਿੰਦੇ ਮਨਦੀਪ ਜੱਸੀ ਜੀ ਨੇ ਡਿਟੇਲ ਦਿੱਤੀ ਹੈ। ਤੇ ਇਸੇ ਤਰ੍ਹਾਂ ਹੀ ਆਪਣੇ ਰਜਿੰਦਰ ਜੀਰਾ ਜੀ ਕਹਿੰਦੇ, ਭਾਰਤ ਸਾਹਿਬ ਤੁਸੀਂ ਮਣੀਕਰਨ ਦੇ ਰਸਤੇ ਦੀ ਸੜਕ ਇੱਕ ਪਾਸੇ ਖਾਈ ਦੂਜੇ ਪਾਸੇ ਪਹਾੜ, ਬਚਪਨ ਯਾਦ ਕਰਾਤਾ ਜੀ ਅੱਜ ਸਾਨੂੰ ਜੀ। ਇਸੇ ਤਰ੍ਹਾਂ ਮਨਦੀਪ ਜੱਸੀ ਬਾਈ ਜੀ ਲਿਖਦੇ ਆ, ਕੋਈ ਖਾਵੇ ਨਾ ਖਾਵੇ ਪੈਣਾ ਇਹ ਆਪਣੇ ਜਵਾਕਾਂ ਦੇ ਸਿਰ ਦੇ ਉੱਤੇ ਹੀ ਆ ਜੀ, ਜਿੰਨੀਆਂ ਮਰਜ਼ੀ ਸੈਰਾਂ ਫਰੀ ਕਰ ਲਵੋ ਜੀ। ਆਪਣੇ ਗੁਰੀਮਾਨ ਜੀ ਬਾਈ ਜੀ ਜੁੜੇ ਆ, ਸਭ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਮੁਹੰਮਦ ਜੀ ਨੂੰ, ਭੁਪਿੰਦਰ ਜੀ ਨੂੰ ਤੇ ਮਨਦੀਪ ਜੱਸੀ ਜੀ ਨੂੰ, ਰਜਿੰਦਰ ਜੀ ਨੂੰ, ਸਿਕੰਦਰ ਸਿੰਘ ਔਜਲਾ ਬਾਈ ਜੀ ਨੂੰ, ਤੇ ਨਾਲ ਦੀ ਨਾਲ ਰਾਜਨ ਸੈਣੀ ਜੀ ਨੂੰ, ਮੁਕੱਦਰ ਜੀ ਨੂੰ, ਜਸਵਿੰਦਰ ਕੌਰ ਜੀ ਨੂੰ, ਸਤਨਾਮ ਜੀ ਨੂੰ, ਗੁਰੀਮਾਨ ਜੀ ਨੂੰ ਭੇਜੀ ਆ ਜਸਵਿੰਦਰ ਕੌਰ ਜੀ ਨੇ ਸਤਿ ਸ਼੍ਰੀ ਅਕਾਲ, ਤੇ ਦਵਿੰਦਰ ਭਾਰਤ ਜੀ ਨੂੰ, ਸੁਰਜੀਤ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ, ਗੁਰੀਮਾਨ ਜੀ ਭੇਜਦੇ ਆ। ਜੀਰਾ ਸਾਹਿਬ ਕਹਿੰਦੇ ਆ, ਬਾ ਕਮਾਲ ਮੁਹੰਮਦ ਜੀ, ਨਜ਼ਾਰਾ ਆ ਗਿਆ ਸੁਣ ਕੇ ਕਹਿੰਦੇ ਨੇ ਜੀ। ਤੇ ਹਰਵਿੰਦਰ ਜੋਲ ਭੈਣ ਜੀ ਨੂੰ, ਜਗਤਾਰ ਭਾਰਤ ਜੀ ਨੂੰ, ਗੁਰੀ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ। ਲਓ ਦੋਸਤੋ, ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੀ ਬਾਤ ਪਾਉਂਦੇ ਹਾਂ। ਕਾਫ਼ੀ ਇੰਟਰਸਟਿੰਗ ਖ਼ਬਰਾਂ ਨੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ, ਜੋ ਹਾਲਾਤ ਬਣੇ ਨੇ, ਲੋਭ ਲਾਲਚ ਸਾਰਾ ਕੁਝ ਚੱਲ ਰਿਹਾ, ਦਿੱਤਾ ਜਾ ਰਿਹਾ, ਹਰ ਪਾਸੇ ਸਿਆਸਤ ਦੀ ਬਾਤ ਜਿਹੜੀ ਪੈ ਰਹੀ ਹੈ। ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਜਿੰਨਾ ਵੀ ਸਮਾਂ ਆਪਣੇ ਕੋਲ ਬਾਕੀ ਹੈ, ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਸਿਆਸਤ ਦੇ ਵਿੱਚ ਨਵੀਆਂ ਤਬਦੀਲੀਆਂ ਦੀ ਤੇ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਨਵੀਆਂ ਸਿਆਸੀ ਗਿਣਤੀਆਂ ਦੀ। ਆਪ ਤੋਂ ਭਾਜਪਾ ਦੇ ਵਿੱਚ ਗਏ ਰਾਜ ਸਭਾ ਮੈਂਬਰਾਂ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਵਿੱਚ ਹੁਣ ਧਮਾਲਾ ਪਾਉਣਗੇ ਤੇ ਉਹਨਾਂ ਦੀ ਭੂਮਿਕਾ ਰਹੇਗੀ ਵਿੱਚ, ਤੇ ਭਗਵੰਤ ਮਾਨ ਤੇ ਹਰਪਾਲ ਚੀਮਾ ਨੂੰ ਪੀਏਸੀ ਦੇ ਵਿੱਚ ਥਾਂ ਮਿਲੀ ਹੈ। ਕਾਂਗਰਸ ਦੇ ਵਿੱਚ ਸਚਿਨ ਪਾਇਲਟ ਦੀ ਨਵੀਂ ਜ਼ਿੰਮੇਵਾਰੀ ਜਿਹੜੀ ਲੱਗੀ ਹੈ, ਤੇ ਦੂਸਰੇ ਪਾਸੇ ਜਿਹੜੇ ਨੇ ਸਾਰੇ ਜਿਹੜੇ ਇਹਨਾਂ ਦੇ ਲੀਡਰ ਨੇ ਚੰਨੀ ਬਾਜਵਾ ਰਾਜਾ ਵੜੇਂਗੇ ਇਕੱਠੇ ਹੋਏ ਨੇ ਤੇ ਸਚਿਨ ਪਾਇਲਟ ਦੇ ਵੱਲ ਨੂੰ ਨੱਠੇ ਨੇ। ਇਸੇ ਤਰ੍ਹਾਂ ਹੀ ਅੱਗੇ ਵਧੀਏ ਤਾਂ ਜੋ ਦੁਨੀਆਂ ਦੇ ਹਾਲਾਤ ਨੇ ਉਹਦੇ ਵੱਲ ਨੂੰ ਚੱਲਾਂਗੇ। ਦੂਜੇ ਪਾਸੇ ਗੁਲਜ਼ਾਰ ਸਿੰਘ ਮਾਮਲਾ ਤਿਕੋਣਾ ਬਣਦਾ ਨਜ਼ਰ ਆ ਰਿਹਾ, ਉਹਦੇ ਵਿੱਚ ਪਰਿਵਾਰ ਦੇ ਦਾਅਵੇ, ਸਰਕਾਰੀ ਮੁਲਾਜ਼ਮਾਂ ਦੇ ਡੀਏ ਦਾ ਜਿਹੜਾ ਫੈਸਲਾ ਤੇ ਰਿਟਾਇਰਮੈਂਟ ਲਾਭਾਂ ਦੇ ਵਿੱਚ ਵੀ ਜਿਹੜੀ ਅਦਾਲਤੀ ਸਖ਼ਤੀ ਹੋਈ ਹੈ। ਕੀ ਆਮ ਲੋਕਾਂ ਦੇ ਸਵਾਲਾਂ ਦਾ ਜਵਾਬ ਮਿਲ ਰਿਹਾ? ਦੇਸ਼ ਵਿਦੇਸ਼ ਤੋਂ ਵੀ ਅਹਿਮ ਖ਼ਬਰਾਂ ਨੇ। ਮਿਸਟਰ ਸਿੰਘ ਪੋਸਟਰ ਨੂੰ ਲੈ ਕੇ ਸਿੱਖ ਪਛਾਣ ਦਾ ਮੁੱਦਾ ਜਿਹੜਾ ਬਣ ਗਿਆ, ਸ਼ੇਖ ਹਸੀਨਾ ਦੀ ਧੀ ਸਾਇਮਾ ਵਾਜੇਦ ਦੇ ਨਾਲ ਜੁੜਿਆ WHO ਜਿਹੜਾ ਆਪਣਾ ਵਰਲਡ ਹੈਲਥ ਆਰਗਨਾਈਜੇਸ਼ਨ ਜਿਹੜੀ ਹੈ ਉਹਦਾ ਵਿਵਾਦ ਜੁੜ ਗਿਆ। ਟਰੰਪ ਦਾ $5,000 ਦਾ ਜਿਹੜਾ ਇੱਕ ਲਾਲਚ ਦੇ ਰਿਹਾ ਲੋਕਾਂ ਨੂੰ, ਕਹਿੰਦਾ ਕਿ ਭਾਈ ਜੇ ਮੈਂ ਕਾਇਮ ਰਿਹਾ ਆਪਣੀ ਸੀਟ ਦੇ ਉੱਤੇ, ਜੇ ਮੈਂ ਜਿੱਤ ਗਿਆ ਤੇ ਹਰ ਵੋਟਰ ਨੂੰ $5,000 ਜਿਹੜਾ ਦਵਾਂਗੇ, ਤੇ ਇਹਦੇ ਬਾਰੇ ਜਿਹੜਾ ਯੂਰਪੀਅਨ ਮੁਲਕਾਂ ਦੇ ਵਿੱਚ ਵੀ ਜਿਹੜੀ ਹੈ ਚਰਚਾ ਦਾ ਵੱਡਾ ਵਿਸ਼ਾ ਬਣਿਆ ਹੋਇਆ। ਤੇ ਦੂਸਰੇ ਪਾਸੇ ਉਹ ਨਾਲ ਕਹਿ ਰਿਹਾ ਜਿਹੜੇ ਵੀ ਬਿਜ਼ਨਸਮੈਨ ਨੇ ਨਾਲ ਉਹਨਾਂ ਨੂੰ ਜਿਹੜਾ ਅਮੈਰੀਕਨ ਸ਼ੇਅਰ ਬਾਜ਼ਾਰ ਦੇ ਵਿੱਚ ਹਿੱਸੇਦਾਰੀ ਦਿੱਤੀ ਜਾਏਗੀ, ਪਰ ਜਿਹੜਾ ਇੰਨੇ ਟ੍ਰਿਲੀਅਨ ਦਾ ਲੋਨ ਜਾਂ ਹੋਰ ਸਾਰੀਆਂ ਚੀਜ਼ਾਂ ਕਰਜ਼ਾ ਚੜਾ ਦਿੱਤਾ, ਲੱਗਦਾ ਕਿ ਉਹਦਾ ਹਿੱਸਾ ਵੰਡਣ ਦੀ ਗੱਲ ਅਸਲ 'ਚ ਕਰਦਾ ਹੋਣਾ, ਜਿੱਥੋਂ ਕਮਾਈ ਹੁੰਦੀ ਆ ਉਹ ਥੋੜ੍ਹੀ ਲੇਖੇ ਲਾਉਣਾ ਹੈ। ਦੂਸਰੇ ਪਾਸੇ ਭਾਰਤ ਦੀ ਵਪਾਰ ਨੀਤੀ ਜਿਹੜੀ ਹੈ USA ਤੇ ਯੂਰਪੀਅਨ ਯੂਨੀਅਨ ਦੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਤੇ ਇਰਾਨ ਅਮਰੀਕਾ ਤਣਾਅ ਜਿਹੜਾ ਵੱਧ ਗਿਆ, ਤੇ ਇਹ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਉਹਨਾਂ ਦੇ ਪਿੱਛੇ ਛੁਪੇ ਸਵਾਲ ਜਿਹੜੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਲਓ ਫਿਰ ਸਭ ਤੋਂ ਪਹਿਲਾਂ ਗੱਲਬਾਤ ਪਾਉਂਦੇ ਹਾਂ BJP ਦੀ, ਜੋ ਹਾਲਾਤ ਪੰਜਾਬ ਦੇ ਵਿੱਚ ਨਜ਼ਰ ਆ ਰਹੇ ਨੇ। BJP ਜਿਹੜੀ ਹੈ ਪੰਜਾਬ ਯਾਤਰਾ, ਨਸ਼ਾ ਮੁਕਤ ਪੰਜਾਬ ਯਾਤਰਾ ਦੇ ਵਿੱਚ ਅੰਗ ਸੰਗ ਚੱਲਣਗੇ ਆਪ ਦੇ ਵਿੱਚੋਂ ਆਏ ਸੰਸਦ ਮੈਂਬਰ ਜਿਹੜੇ ਨੇ। ਰਾਘਵ ਚੱਡਾ ਤੇ ਪਾਠਕ ਅੱਜ ਭਾਜਪਾ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਹੈ। ਆਪ ਦੇ ਵਿੱਚੋਂ ਭਾਜਪਾ ਦੇ ਵਿੱਚ ਜਿਹੜੇ ਸ਼ਾਮਲ ਹੋਏ ਅੱਧੀ ਦਰਜਨ ਸੰਸਦ ਮੈਂਬਰ ਪੰਜਾਬ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਚਿਹਰਾ ਜਿਹੜਾ ਬਣਾਂਗੇ। ਭਾਜਪਾ ਇਹਨਾਂ ਸੰਸਦ ਜਿਹੜੇ ਮੈਂਬਰਾਂ ਨੂੰ ਯਾਤਰਾ ਦੇ ਵਿੱਚ ਅਹਿਮ ਭੂਮਿਕਾ ਦੇਵੇਗੀ, ਕਿਉਂਕਿ ਇਹ ਨੇਤਾ ਪਿਛਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਵੱਡੀ ਜ਼ਿੰਮੇਵਾਰੀ ਬਤੌਰ ਆਪ ਆਗੂ ਨਿਭਾ ਚੁੱਕੇ ਨੇ। ਅੱਜ ਪਹਿਲੀ ਵਾਰ ਪੰਜਾਬ ਭਾਜਪਾ ਦੀ ਮੀਟਿੰਗ ਦੇ ਵਿੱਚ 6 ਸੰਸਦ ਮੈਂਬਰ ਸ਼ਾਮਲ ਹੋਏ ਨੇ, ਜਿਨ੍ਹਾਂ ਨੇ ਆਪ ਨੂੰ ਅਲਵਿਦਾ ਆਖ ਕੇ ਭਾਜਪਾ ਦੇ ਵਿੱਚ ਸ਼ਮੂਲੀਅਤ ਕਰ ਲਈ। ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਰਹਿ ਚੁੱਕੇ ਤੇ ਪਾਰਲੀਮੈਂਟ ਦੇ ਵਿੱਚ ਪਹੁੰਚੇ ਸੰਸਦ ਮੈਂਬਰ ਰਾਘਵ ਚੱਡਾ ਦੇ ਸੰਦੀਪ ਪਾਠਕ ਅੱਜ ਭਾਜਪਾ ਦੀ ਜਿਹੜੀ ਹੈ ਮੀਟਿੰਗ ਦੇ ਵਿੱਚ ਸ਼ਾਮਲ ਹੋ ਗਏ ਨੇ। ਭਾਜਪਾ ਹੀ ਬਣੇ ਸੰਸਦ ਮੈਂਬਰ ਰਾਘਵ ਚੱਡਾ ਤੇ ਸੰਦੀਪ ਪਾਠਕ ਤੋਂ ਇਲਾਵਾ ਬਿਕਰਮਜੀਤ ਸਿੰਘ ਸਾਹਨੀ, ਹਰਭਜਨ ਸਿੰਘ ਭੱਜੀ ਤੇ ਰਜਿੰਦਰ ਗੁਪਤਾ ਤੇ ਅਸ਼ੋਕ ਮਿੱਤਲ ਭਾਜਪਾ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਹੈ। ਪਹਿਲੀ ਵਾਰ ਹੈ ਕਿ ਇਹ ਗਰੁੱਪ ਦੇ ਰੂਪ ਦੇ ਵਿੱਚ ਪੰਜਾਬ ਭਾਜਪਾ ਦੀ ਮੀਟਿੰਗ ਦੇ ਵਿੱਚ ਪੁੱਜੇ ਹੈ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਤਿਆਰੀ ਦੇ ਬਾਰੇ ਮੀਟਿੰਗਾਂ ਦਾ ਦੌਰ ਜਿਹੜਾ ਚੱਲ ਰਿਹਾ ਸ਼ੁਰੂ ਹੋ ਚੁੱਕਿਆ ਹੈ, ਤੇ ਰਾਘਵ ਚੱਡਾ ਦਾ ਆਪ ਨੂੰ ਛੱਡਣ ਮਗਰੋਂ ਪੰਜਾਬ ਦਾ ਇਹ ਦੂਜਾ ਦੌਰਾ ਹੈ। ਉਹ ਪਹਿਲਾਂ ਲੁਧਿਆਣਾ ਮੀਟਿੰਗ ਦੇ ਵਿੱਚ ਵੀ ਜਿਹੜੇ ਆਪਣਾ ਜਿਹੜਾ ਆ ਚੁੱਕੇ ਨੇ। ਹਾਲ ਹੀ ਦੇ ਵਿੱਚ ਰਾਘਵ ਚੱਡਾ ਨੇ ਮੁਹਾਲੀ ਤੋਂ ਆਪਣੇ ਵੋਟ ਹਟਾਏ ਜਾਣ ਤੋਂ ਜਿਹੜਾ ਸੀ ਪੰਜਾਬ ਦੀ ਆਪ ਸਰਕਾਰ ਦੇ ਉੱਤੇ ਤਲਖ ਵੀ ਜਿਹੜਾ ਖੜੇ ਕੀਤੇ ਸਨ, ਨਿਰਾਸ਼ਾ ਜਤਾਈ ਸੀ। ਡਾਕਟਰ ਸੰਦੀਪ ਪਾਠਕ ਭਾਜਪਾ ਦੇ ਵਿੱਚ ਸ਼ਾਮਲ ਹੋਣ ਮਗਰੋਂ ਪਹਿਲੀ ਵਾਰ ਪੰਜਾਬ ਪੁੱਜ ਰਹੇ ਨੇ, ਤੇ ਪੰਜਾਬ ਭਾਜਪਾ ਯਾਤਰਾ ਦੇ ਵਿੱਚ ਇਨ੍ਹਾਂ ਆਗੂਆਂ ਨੂੰ ਜ਼ਿੰਮੇਵਾਰੀ ਦੇਵੇਗੀ। ਸੰਸਦ ਮੈਂਬਰ ਰਜਿੰਦਰ ਗੁਪਤਾ ਲੁਧਿਆਣਾ ਤੇ ਬਰਨਾਲਾ ਦੇ ਵਿੱਚ ਯਾਤਰਾ ਦੇ ਲਈ ਅਹਿਮ ਭੂਮਿਕਾ ਨਿਭਾਉਣਗੇ। ਅਪ੍ਰੈਲ 2026 ਦੇ ਵਿੱਚ ਪੰਜਾਬ ਦੇ ਵਿੱਚੋਂ ਰਾਜ ਸਭਾ ਦੇ ਵਿੱਚ ਭੇਜੇ ਗਏ 7 ਸੰਸਦ ਮੈਂਬਰਾਂ ਚੋਂ 6 ਸੰਸਦ ਮੈਂਬਰਾਂ ਨੇ ਭਾਜਪਾ ਦਾ ਪੱਲਾ ਜਿਹੜਾ ਫੜ ਲਿਆ ਪਿਛਲੇ ਸਮੇਂ, ਜਦੋਂ ਕਿ ਸੰਤ ਬਲਵੀਰ ਸਿੰਘ ਜਿਹੜੇ ਨੇ ਸੀਚੇਵਾਲ ਹਾਲੇ ਵੀ ਆਪ ਦਾ ਜਿਹੜਾ ਹਿੱਸਾ ਨਜ਼ਰ ਆ ਰਹੇ ਨੇ। ਦੂਸਰੇ ਪਾਸੇ ਪੰਜਾਬ ਚੋਣਾਂ ਤੋਂ ਪਹਿਲਾਂ ਆਪ ਦਾ ਵੱਡਾ ਕਦਮ, ਮੁੱਖ ਮੰਤਰੀ ਮਾਨ ਤੇ ਚੀਮਾ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਵਿੱਚ ਸ਼ਾਮਲ ਕਰ ਲਏ ਗਏ ਨੇ ਤੇ ਅਰਵਿੰਦ ਕੇਜਰੀਵਾਲ ਮੁੜ ਆਪ ਦੇ ਕੌਮੀ ਕਨਵੀਨਰ ਜਿਹੜੇ ਨੇ ਬਣ ਗਏ ਨੇ। ਕਿਹੜਾ ਬਾਹਰੋਂ ਲਿਆਉਣੇ ਹੈ। ਆਮ ਆਦਮੀ ਪਾਰਟੀ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਦੀ ਅਹਿਮ ਦਸ ਮੈਂਬਰੀ ਸਿਆਸੀ ਮਾਮਲਿਆਂ ਦੇ ਬਾਰੇ ਕਮੇਟੀ ਜਿਹੜੀ ਹੈ PAC ਵਿਚ ਸ਼ਾਮਲ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੋ ਕਿ ਇਸ ਵੇਲੇ ਵਿਵਾਦਾਂ ਦੇ ਵਿਚ ਘੇਰੇ ਹੋਏ ਹੈ, ਉਨ੍ਹਾਂ ਨੂੰ ਵੀ PAC ਦੇ ਵਿਚ ਸ਼ਾਮਲ ਕਰਕੇ ਪਾਰਟੀ ਦੇ ਪੰਜਾਬ ਦੇ ਵਿਚ ਨੰਬਰ 2 ਦੇ ਆਗੂਆਂ ਹੋਣ ਦਾ ਜਿਹੜਾ ਸੁਨੇਹਾ ਦੇ ਦਿੱਤਾ ਗਿਆ। ਪਾਰਟੀ ਦੀ ਅਹਿਮ ਬਾਡੀ ਦੇ ਵਿਚ ਦਲਿਤ ਭਾਈਚਾਰੇ ਨੂੰ ਪ੍ਰਤੀਨਿਧਤਾ ਵੀ ਜਿਹੜੀ ਦਿੱਤੀ ਹੈ। ਦਿੱਲੀ ਦੇ ਸਾਬਕਾ ਮੰਤਰੀ ਤੇ ਪੰਜਾਬ ਦੇ ਵਿਚ ਪਾਰਟੀ ਮਾਮਲਿਆਂ ਦੇ ਸਹਿ ਇੰਚਾਰਜ ਸਤਿੰਦਰ ਜੈਨ ਨੂੰ ਵੀ ਮੈਂਬਰ ਦੇ ਵਜੋਂ ਸ਼ਾਮਲ ਕੀਤਾ। ਮੁੱਖ ਮੰਤਰੀ ਹੋਣ ਦੇ ਨਾਤੇ ਪਹਿਲਾਂ PAC ਦੇ ਵਿਸ਼ੇਸ਼ ਜਿਹੜੇ ਨੇ ਸੱਦੇ ਗਏ ਮੈਂਬਰ ਰਹੇ ਮਾਨ ਹੁਣ ਪੱਕੇ ਮੈਂਬਰ ਬਣ ਚੁੱਕੇ ਹੈ। ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦਾ ਪੰਜਾਬ ਦੇ ਵਿਚ ਵੱਡਾ ਚਿਹਰਾ ਨੇ, ਜਿਨ੍ਹਾਂ ਤੇ ਪੰਜਾਬ ਚੋਣਾਂ ਦੀ ਅਹਿਮ ਜਿੰਮੇਵਾਰੀ ਟਿੱਕੀ ਹੋਈ ਹੈ। ਖਾਸ ਗੱਲ ਇਹ ਵੀ ਹੈ ਕਿ ਪੰਜਾਬ ਦੇ ਵਿਚ ਪ੍ਰਸ਼ਾਸਕੀ ਕੰਮਾਂ ਦੇ ਵਿਚ ਸ਼ਾਮਲ ਪਾਰਟੀਆਂ ਦੀਆਂ 2 ਸਿਆਸੀ ਹਸਤੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਤੇ ਵਿਭਵ ਕੁਮਾਰ ਨੂੰ 23 ਮੈਂਬਰੀ ਕੌਮੀ ਕਾਰਜਕਾਰਨੀ ਦੇ ਵਿਚ ਸ਼ਾਮਲ ਕੀਤਾ ਹੈ। ਘੁੰਮਣ ਦਾ ਜਿਹੜਾ ਨਾਮ ਹਾਲ ਹੀ ਦੇ ਵਿਚ ਕੈਸ਼ ਫਾਰ ਟਰਾਂਸਫਰ ਐਂਡ ਲੈਂਡ ਫਰਾਡ ਤਬਾਦਲੇ ਦੇ ਲਈ ਜਿਹੜਾ ਨਗਦੀ ਅਤੇ ਜ਼ਮੀਨ ਘਪਲਿਆਂ ਦੇ ਜਿਹੜਾ ਕਥਿਤ ਮਾਮਲੇ ਦੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ED ਦੀ ਜਾਂਚ ਦੇ ਵਿਚ ਗੂੰਜਿਆ ਸੀਗਾ। ਇਸ ਕਦਮ ਦੇ ਨਾਲ ਪੰਜਾਬ ਦੀ ਲੀਡਰਸ਼ਿਪ ਨੂੰ ਸੰਗਠਨਾਤਮਕ ਜਿਹੜਾ ਰਣਨੀਤੀ ਉਮੀਦਵਾਰਾਂ ਦੀ ਚੋਣ ਤੇ ਚੋਣ ਮੁਹਿੰਮ ਦੀ ਯੋਜਨਾਬੰਦੀ ਵਿਚ ਸਿੱਧੀ ਭੂਮਿਕਾ ਜਿਹੜੀ ਮਿਲਦੀ ਹੈ। ਇਹ ਨਿਯੁਕਤੀਆਂ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਅਹਿਮ ਸੂਬੇ ਵਜੋਂ ਦੇਖਦੀ ਹੈ। ਪੰਜਾਬ ਨੂੰ ਦਿੱਲੀ ਦੇ ਵਿਚ ਸੱਤਾ ਤੋਂ ਬਾਹਰ ਹੋਣ ਦੇ ਕਾਰਨ ਪੰਜਾਬ ਇਸ ਦੀ ਲਈ ਜਿਹੜਾ ਮੁੱਖ ਵੱਡੇ ਰਾਜ ਦੀ ਸਰਕਾਰ ਤੇ ਸਭ ਤੋਂ ਮਹੱਤਵਪੂਰਨ ਚੋਣ ਪ੍ਰਦਰਸ਼ਨੀ ਬਣਿਆ ਹੋਇਆ। ਇੱਕ ਪਾਸੇ ਲੋਕਾਂ ਦੇ ਵੱਲੋਂ ਇਨ੍ਹਾਂ ਸਿਆਸੀ ਪਾਰਟੀਆਂ ਦਾ ਵਿਦਰੋਹ ਹੈ ਤੇ ਦੂਜੇ ਪਾਸੇ ਪਾਰਟੀਆਂ ਦੇ ਵੱਲੋਂ ਨਵੇਂ 5 ਜਿਹੜਾ ਸਾਲ ਰਾਜਨੀਤੀ ਦੀ ਰਣਨੀਤੀ ਜਿਹੜੀ ਘੜੀ ਗਈ ਹੈ, ਇਨ੍ਹਾਂ ਨੂੰ ਅਹੁਦੇ ਬਖਸ਼ੇ ਜਾ ਰਹੇ ਨੇ ਤੇ ਲੋਕਾਂ ਦਾ ਮੂੰਹ ਹੋਰ ਚੜਾਉਣ ਦੇ ਲਈ ਇਸ ਤੋਂ ਸਾਬਤ ਇਹ ਵੀ ਜਿਹੜਾ ਹੋ ਜਾਂਦਾ ਹੈ ਕਿ ਜਿੰਨਾ ਵੀ ਧੱਕਾ ਵੱਧ ਤੋਂ ਵੱਧ ਜੋ ਕਰਦਾ ਹੈ ਲੋਕਾਂ ਦੇ ਨਾਲ, ਉਹਨਾਂ ਨੂੰ ਓਨਾ ਹੀ ਵੱਡਾ ਜਿਹੜਾ ਅਹੁਦੇ ਦੇ ਨਾਲ ਵੀ ਜਿਹੜਾ ਨਵਾਜਿਆ ਜਾਂਦਾ ਹੈ। ਦੂਸਰੇ ਪਾਸੇ ਜੋ ਮਾਮਲਾ ਬਣਿਆ ਹੋਇਆ ਆਪਣਾ ਗੁਲਜ਼ਾਰ ਸਿੰਘ ਉਹਨਾਂ ਦਾ, ਨਾ ਫੁੱਲ ਚੁਗਾਂਗੇ ਨਾ ਭੋਗ ਪਾਵਾਂਗੇ। ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਦੇ ਵਿਚ ਪਰਿਵਾਰ ਦਾ ਵੱਡਾ ਅੱਜ ਬਿਆਨ ਰਿਹਾ। ਸਾਬਕਾ CM ਚੰਨੀ ਨੇ CBI ਜਾਂਚ ਦੇ ਉੱਤੇ ਵਿੱਤ ਮੰਤਰੀ ਚੀਮਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਮੰਤਰੀ ਹਰਪਾਲ ਚੀਮਾ ਨੂੰ ਤੁਰੰਤ ਕੀਤਾ ਜਾਵੇ ਗ੍ਰਿਫਤਾਰ, ਬਰਖਾਸਤ ਕੀਤਾ ਜਾਵੇ ਗੁਲਜ਼ਾਰ ਸਿੰਘ ਦਾ ਜ਼ਬਰਦਸਤੀ ਅੰਤਮ ਸੰਸਕਾਰ ਕਰਵਾਉਣ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਵੀ ਅੱਜ ਨਿਸ਼ਾਨਾ ਜਿਹੜਾ ਸਾਧ ਦਿੱਤਾ ਹੈ। ਪੀੜਤ ਪਰਿਵਾਰ ਨੂੰ ਭਾਜਪਾ ਆਗੂਆਂ ਦਾ ਵਫਦ ਵੀ ਜਿਹੜਾ ਅੱਜ ਮਿਲ ਕੇ ਆਇਆ। ਜ਼ਿਲ੍ਹਾ ਸੰਗਰੂਰ ਦੇ ਜਿਹੜਾ ਪਿੰਡ ਹੈ ਤੂਰ ਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਮਾਮਲੇ ਦੇ ਵਿਚ ਅੱਜ ਨਵਾਂ ਹੀ ਮੋੜ ਦੇਖਣ ਨੂੰ ਮਿਲਿਆ, ਜਦੋਂ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਨੇ ਸਰਕਾਰੀ ਦਾਅਵੇ ਰੱਦ ਕਰ ਦਿੱਤੇ ਤੇ ਅੱਜ ਜਾਰੀ ਵੀਡੀਓ ਦੇ ਵਿਚ ਮ੍ਰਿਤਕ ਗੁਲਜ਼ਾਰ ਸਿੰਘ ਦੇ 3 ਲੜਕੇ ਤੇ ਮ੍ਰਿਤਕ ਦੀ ਪਤਨੀ ਨਜ਼ਰ ਆਏ ਨੇ ਇਕੱਠੇ, ਤੇ ਹੁਣ ਮ੍ਰਿਤਕ ਦੇ ਪਰਿਵਾਰ ਨੇ ਪ੍ਰਸ਼ਾਸਨ ਦੇ ਉੱਤੇ ਦਬਾਅ ਪਾ ਕੇ ਸੰਸਕਾਰ ਕਰਨ ਦੇ ਇਲਜ਼ਾਮ ਲਾਏ ਨੇ। ਮਜ਼ਦੂਰ ਗੁਲਜ਼ਾਰ ਸਿੰਘ ਦਾ ਸਖ਼ਤ ਜਿਹੜਾ ਸੀ ਪੁਲਿਸ ਪਹਿਰੇ ਦੇ ਹੇਠ ਸੰਸਕਾਰ ਹੋਇਆ ਸੀ ਤੇ ਸੰਸਕਾਰ ਮੌਕੇ ਵਿਵਾਦ ਵੀ ਜਿਹੜਾ ਖੜੇ ਹੋਏ। ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨੇ ਵੀਡੀਓ ਦੇ ਵਿਚ ਇਹ ਦਾਅਵਾ ਕੀਤਾ ਅੱਜ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੇ ਉੱਤੇ ਭਾਰੀ ਦਬਾਅ ਬਣਾਇਆ ਜਿਸ ਦੇ ਵਜੋਂ ਉਨ੍ਹਾਂ ਨੂੰ ਜਿਹੜਾ ਸੰਸਕਾਰ ਕਰਨਾ ਪਿਆ। ਅੱਜ ਪਰਿਵਾਰ ਨੇ ਐਲਾਨ ਕੀਤਾ ਕਿ ਜਿੰਨਾ ਸਮਾਂ ਲੱਗ ਜਾਵੇ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਸਮਾਂ ਮ੍ਰਿਤਕ ਮੈਂਬਰ ਦੇ ਨਾਂ ਤਾਂ ਉਹ ਫੁੱਲ ਚੁਗਣਗੇ ਤੇ ਨਾ ਹੀ ਭੋਗ ਸਮਾਗਮ ਦੇ ਉਹਦੇ ਉੱਤੇ ਕੀਤੇ ਜਾਣਗੇ। ਪਰਿਵਾਰ ਨੇ ਇਹ ਵੀ ਦਾਅਵਾ ਕਰ ਦਿੱਤਾ ਕਿ ਪ੍ਰਸ਼ਾਸਨ ਨੇ ਪਰਿਵਾਰ ਨੂੰ ਗੁੰਮਰਾਹ ਜਿਹੜਾ ਕਰਕੇ ਧੱਕੇ ਦੇ ਨਾਲ ਸੰਸਕਾਰ ਕਰਵਾਇਆ। ਪਰਿਵਾਰ ਨੇ ਸਿਰਫ ਜਿਹੜਾ ਇਨਸਾਫ਼ ਦੀ ਮੰਗ ਕੀਤੀ ਤੇ ਪੰਜਾਬ ਦੇ ਲੋਕਾਂ ਤੋਂ ਸਾਥ ਮੰਗਿਆ ਕਿ ਸਰਕਾਰ ਜਿਹੜੀ ਹੈ ਸੰਸਕਾਰ ਵਾਲੇ ਦਿਨ ਮ੍ਰਿਤਕ ਦੇ ਲੜਕੇ ਨੇ ਪੁਲਿਸ ਜਾਂਚ ਦੇ ਉੱਤੇ ਤਸੱਲੀ ਜ਼ਾਹਰ ਕੀਤੀ ਸੀ ਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਹੋਣ ਦੀ ਵੀ ਜਿਹੜੀ ਗੱਲ ਕਹੀ ਸੀ, ਪਰ ਅੱਜ ਮੁੱਦਾ ਜਿਹੜਾ ਦੂਸਰੇ ਪਾਸੇ ਹੁੰਦਾ ਨਜ਼ਰ ਆਇਆ। ਉਸ ਸਮੇਂ ਲੜਕੇ ਨੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦੇਣ ਦੇ ਜਿਹੜਾ ਸਹਿਮਤੀ ਬਣਨ ਦਾ ਵੀ ਦਾਅਵਾ ਕੀਤਾ ਸੀ ਵੀਡੀਓ ਦੇ ਵਿੱਚ। ਇਸੇ ਤਰ੍ਹਾਂ ਦੂਸਰੀ ਖਬਰ ਦੇ ਉੱਤੇ ਚੱਲੀਏ ਤੇ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਤੁਰੰਤ ਜਿਹੜੀ ਹੈ ਪੈਰਵੀ ਕਰਨ ਦੀ ਹਦਾਇਤ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇ ਦਿੱਤੇ ਹੈ ਕਿ ਉਹ ਬਕਾਇਆ ਮਹਿੰਗਾਈ ਭੱਤੇ DA ਦੇ ਭੁਗਤਾਨ ਸੰਬੰਧੀ ਹਾਈ ਕੋਰਟ ਦੇ ਹੁਕਮਾਂ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿਚ ਦਾਇਰ ਕੀਤੀ ਅਪੀਲ ਦੀ ਜਿਹੜੀ ਤੁਰੰਤ ਪੈਰਵਾਈ ਕਰੇ। ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ ਸੂਬਾ ਸਰਕਾਰ ਆਪਣੀ ਵਿਸ਼ੇਸ਼ ਇਜਾਜ਼ਤ ਪਟੀਸ਼ਨ ਜਿਹੜੀ ਹੈ SLP ਵਿਚ ਤਕਨੀਕੀ ਖਾਮੀਆਂ ਜਿਹੜੀਆਂ ਨੇ ਉਨ੍ਹਾਂ ਨੂੰ ਬਹਾਨਾ ਬਣਾ ਕੇ ਹਾਈ ਕੋਰਟ ਦੇ ਨਿਰਦੇਸ਼ਾਂ ਨੂੰ ਲਟਕਾ ਕੇ ਨਹੀਂ ਰੱਖ ਸਕਦੀ ਹੈ। ਕਹਿੰਦੇ ਸਾਡੇ ਨਾਲ ਖੇਡਾਂ ਨਾ ਖੇਡੋ ਭਾਈ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸਰਕਾਰ ਦੀ ਕਾਰਜਗੁਜ਼ਾਰੀ ਦੇ ਉੱਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ, ਅਦਾਲਤ ਦੇ ਨਾਲ ਖੇਡਾਂ ਖੇਡਣ ਜਾਂ ਅੱਖਾਂ ਦੇ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਤੁਹਾਨੂੰ ਅਪੀਲ ਕਰਨ ਦਾ ਪੂਰਾ ਹੱਕ ਹੈ, ਕਿਰਪਾ ਕਰਕੇ ਉਸ ਹੱਕ ਦੀ ਵਰਤੋਂ ਕਰਦਿਆਂ ਅਦਾਲਤ ਤੋਂ ਫੈਸਲਾ ਲਓ। ਫਿਰ ਅਦਾਲਤ ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ PSPCL ਵੱਲੋਂ ਕੇਂਦਰ ਸਰਕਾਰ ਦੀ ਤਰਜ਼ ਦੇ ਉੱਤੇ ਬਕਾਇਆ DA/DR ਦੀਆਂ ਕਿਸ਼ਤਾਂ ਜਾਰੀ ਕਰਨ ਦੇ 3 ਅਗਸਤ ਦੇ ਹੁਕਮਾਂ ਦੀ ਤਾਮੀਲ ਨਾ ਕਰਨ ਦੇ ਨਾਲ ਸੰਬੰਧਤ ਅਰਜ਼ੀਆਂ ਦੇ ਉੱਤੇ ਸੁਣਵਾਈ ਕਰ ਰਹੀ ਸੀ। ਮਤਲਬ ਕਿ ਇੱਕ ਪਾਸੇ ਤਾਂ ਹੁਕਮ ਹੋਇਆ ਕਰਨ ਦੇ ਨਾਲ ਵਿਆਜ ਦੇ ਨਾਲ ਦੇਣਾ ਪੈਣਾ ਹੈ, ਜਿਹੜੀ ਡੇਟ ਵੀ ਲੰਘ ਗਈ ਹੈ, ਤੇ ਦੂਸਰੇ ਪਾਸੇ ਆਪ ਕੋਰਟ ਚਲ ਗਏ ਹੈ, ਤੇ ਹੁਣ ਜੱਜ ਸਾਹਿਬ ਕਹਿੰਦੇ ਭਾਈ ਜੇ ਤੁਸੀਂ ਕੋਰਟ ਚ ਆ ਹੀ ਗਏ ਹੋ ਤਾਂ ਫਿਰ ਹੁਣ ਸਾਡਾ ਵੀ ਸੁਣੋ, ਜੇ ਤੁਸੀਂ ਸਾਡੇ ਦੱਸੇ ਹੋਏ ਨਿਯਮਾਂ ਦੇ ਉੱਤੇ ਨਹੀਂ ਚੱਲਣਾ ਤਾਂ ਫਿਰ ਤੁਹਾਨੂੰ ਸੁਣਨਾ ਪੈਣਾ। ਸੁਣਵਾਈ ਦੇ ਦੌਰਾਨ ਸਰਕਾਰੀ ਵਕੀਲ ਨੇ ਦੱਸਿਆ ਕਿ ਸਰਕਾਰ ਸੁਪਰੀਮ ਕੋਰਟ ਦੇ ਵਿਚ ਦਾਇਰ ਅਪੀਲ ਦੀਆਂ ਖਾਮੀਆਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਵਿਚ ਹੈ। ਅਪੀਲ ਦੇ ਲਈ 90 ਦਿਨਾਂ ਦੀ ਮਿਆਦ ਉਪਲਬਧ ਹੈ। ਇਸ ਦੇ ਉੱਤੇ ਬੈਂਚ ਨੇ ਕਿਹਾ ਕਿ ਸਰਕਾਰ ਦੇ ਅਪੀਲ ਦੇ ਅਧਿਕਾਰ ਦੇ ਉੱਤੇ ਕੋਈ ਸਵਾਲ ਨਹੀਂ ਹੈ, ਪਰ ਮਾਮਲੇ ਨੂੰ ਇਸ ਤਰ੍ਹਾਂ ਲਟਕਾ ਕੇ ਨਹੀਂ ਰੱਖਿਆ ਜਾ ਸਕਦਾ। ਬੈਂਚ ਨੇ ਕਿਹਾ ਕਿ ਅਸੀਂ ਮਾਮਲਾ 1 ਹਫ਼ਤੇ ਦੇ ਲਈ ਮੁਲਤਵੀ ਕਰ ਰਹੇ ਹਾਂ, ਅਗਲੇ ਹਫ਼ਤੇ ਤੱਕ ਸੁਪਰੀਮ ਕੋਰਟ ਦੇ ਵਿਚ ਆਪਣੀ ਅਪੀਲ ਦੇ ਉੱਤੇ ਸੁਣਵਾਈ ਕਰਵਾਓ ਤੇ ਨਹੀਂ ਤਾਂ ਫਿਰ ਅਸੀਂ ਇਸ ਮਾਮਲੇ ਦੇ ਵਿਚ ਅਗਲੀ ਕਾਰਵਾਈ ਸੁਣਵਾਈ ਫਿਰ ਆਪ ਕਰਾਂਗੇ। ਦੂਸਰੇ ਪਾਸੇ ਕੋਰਟ ਦੇ ਵੱਲੋਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਵੀ ਜਿਹੜਾ ਮੋਰਚਾ ਬੰਨ ਲਿਆ। ਸਰਕਾਰੀ ਮੁਲਾਜ਼ਮਾਂ ਦੀਆਂ ਪੈਨਸ਼ਨਰਾਂ, ਜਿਹੜੇ ਪੈਨਸ਼ਨਰ ਨੇ, ਉਨ੍ਹਾਂ ਤੇ ਰਿਟਾਇਰਮੈਂਟ ਲਾਭਾਂ ਦੇ ਦਾਅਵਿਆਂ ਦੀ ਜਿਹੜੀ ਦੁਬਾਰਾ ਜਾਂਚ ਦੇ ਹੁਕਮ ਹੋ ਗਏ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹੈ ਕਿ ਉਹ ਸਰਕਾਰੀ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਗ੍ਰੈਚੁਇਟੀ, ਛੁੱਟੀਆਂ ਦੇ ਬਦਲੇ ਨਗਦੀ ਲੀਵ ਐਨਕੈਸ਼ਮੈਂਟ ਜਿਹੜੀ ਹੈ ਤੇ ਐਸ਼ੋਰੈਂਟ ਕੈਰੀਅਰ ਜਿਹੜਾ ਪ੍ਰੋਗਰੈਸ਼ਨ ਸਕੀਮ ਜਿਹੜੀ ਹੈ ACPS ਸਮੇਤ ਹੋਰ ਸੇਵਾ ਮੁਕਤੀ ਲਾਭਾਂ ਦੇ ਨਾਲ ਸੰਬੰਧਿਤ ਸ਼ਿਕਾਇਤਾਂ ਦੀ ਨਵੇਂ ਸਿਰੇ ਤੋਂ ਤੁਰੰਤ ਜਾਂਚ ਕਰੇ। ਅਦਾਲਤ ਨੇ ਸੂਬਾ ਸਰਕਾਰ ਨੂੰ 22 ਦਸੰਬਰ 2025 ਦੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਜਿਹੜਾ ਹੈ SOP ਅਤੇ ਮੌਜੂਦਾ ਨਿਯਮਾਂ ਦੇ ਅਨੁਸਾਰ ਲੋੜੀਂਦੇ ਸੁਧਾਰਤਮਕ ਕਦਮ ਚੁੱਕਣ ਦੇ ਲਈ ਕਿਹਾ। ਇਹ ਫੈਸਲਾ ਜਸਟਿਸ ਸੰਧੀਰ ਮੋਦਗਿੱਲ ਦੀ ਜਿਹੜੀ ਬੈਂਚ ਦੇ ਵੱਲੋਂ 65 ਪਟੀਸ਼ਨਾਂ ਦੇ ਨਿਪਟਾਰੇ ਦੇ ਦੌਰਾਨ ਸੁਣਾਇਆ। ਅਦਾਲਤ ਨੇ ਮੁਲਾਜ਼ਮਾਂ ਦੇ ਵਿਅਕਤੀਗਤ ਦਾਅਵਿਆਂ ਦੇ ਉੱਤੇ ਸਿੱਧਾ ਜਿਹੜਾ ਫੈਸਲਾ ਦੇਣ ਦੀ ਬਜਾਏ ਇਨ੍ਹਾਂ ਸਾਰੇ ਮਾਮਲਿਆਂ ਦੀ ਮੁੜ ਸਮੀਖਿਆ ਕਰਨ ਦੀ ਜ਼ਿੰਮੇਵਾਰੀ Tier 2 ਸ਼ਿਕਾਇਤ ਨਿਵਾਰਨ ਕਮੇਟੀ ਜਿਹੜੀ ਹੈ ਉਹਨੂੰ ਸੌਂਪੀ ਹੈ। ਅਦਾਲਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ ਦਾ ਪ੍ਰਭਾਵ ਜਿਹੜਾ ਸੂਬਾ ਭਰ ਦੇ ਵੱਡੀ ਗਿਣਤੀ ਮੁਲਾਜ਼ਮਾਂ ਦੇ ਉੱਤੇ ਪੈਂਦਾ ਹੈ। ਮਾਮਲੇ ਦੀ ਸੁਣਵਾਈ ਦੇ ਦੌਰਾਨ ਜਸਟਿਸ ਮੋਦਗਿੱਲ ਨੇ ਨੋਟ ਕੀਤਾ ਹੈ ਕਿ ਇਨ੍ਹਾਂ ਪਟੀਸ਼ਨਾਂ ਦੇ ਵਿੱਚ ਪੈਨਸ਼ਨ, ਪ੍ਰੋਵਿਜ਼ਨਲ ਪੈਨਸ਼ਨ ਜਿਹੜੀ ਹੈ, ਰਿਟਾਇਰਮੈਂਟ ਅਤੇ ਨਾਲ ਸਮੇਂ ਦੇ ਉੱਤੋਂ ਜਿਹੜਾ ਬਕਾਇਆ, ਦੇਰ ਦੇ ਨਾਲ ਮਿਲੇ ਲਾਭਾਂ ਤੇ ਵਿਆਜ, ਹੋਰ ਸੇਵਾ ਮੁਕਤੀ ਬਕਾਇਆ ਦੇ ਦਾਅਵੇ ਸ਼ਾਮਲ ਨੇ। ਇਸ ਤੋਂ ਇਲਾਵਾ ਕਈ ਪਟੀਸ਼ਨਰਾਂ ਨੇ ਜਿਹੜਾ ਲਾਭਾਂ ਦੇ ਵਿੱਚ ਹੋਈ ਦੇਰੀ ਅਤੇ ਉਸਦੇ ਵਿਆਜ ਨਾ ਮਿਲਣ ਦਾ ਵੀ ਜਿਹੜਾ ਮੁੱਦਾ ਵੀ ਚੁੱਕਿਆ ਸੀ। ਸਰਕਾਰ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਜਿਹੜਾ ਪਰਸੋਨਲ ਵਿਭਾਗ ਦੇ ਵੱਲੋਂ ਪਹਿਲਾਂ ਹੀ ਰਿਟਾਇਰਮੈਂਟ ਲਾਭਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਤੁਰੰਤ ਨਿਪਟਾਰੇ ਦੇ ਲਈ ਇੱਕ SOP ਜਾਰੀ ਕੀਤੀ ਗਈ ਹੈ, ਜਿਸ ਦੇ ਤਹਿਤ ਵੱਖ ਵੱਖ ਪੱਧਰਾਂ ਦੇ ਉੱਤੇ 3 ਪੱਧਰੀ ਸ਼ਿਕਾਇਤ ਜਿਹੜੀ ਹੈ ਉਹ ਆਪਣਾ ਨਿਵਾਰਨ ਕਮੇਟੀਆਂ ਬਣਾਈਆਂ ਗਈਆਂ। ਸੂਬਾ ਸਰਕਾਰ ਦੇ ਵਕੀਲ ਨੇ ਭਰੋਸਾ ਦਿੱਤਾ ਕਿ ਇਨ੍ਹਾਂ 65 ਮਾਮਲਿਆਂ ਦੀ ਜਾਂਚ Tier 2 ਕਮੇਟੀ ਵੱਲੋਂ ਕੀਤੀ ਜਾਏਗੀ, ਜਿਸ ਦੇ ਵਿਚ ਵਿਭਾਗ ਦੇ ਮੁਖੀ, ਲੇਖਾ ਸ਼ਾਖਾ ਦੇ SAS, ਕੇਡਰ ਦੇ ਜਿਹੜੇ ਅਧਿਕਾਰੀ, ਕਾਨੂੰਨੀ ਸਲਾਹਕਾਰ ਅਤੇ ਹੋਰ ਸੰਬੰਧਿਤ ਅਧਿਕਾਰੀ ਸ਼ਾਮਲ ਨੇ। ਜਸਟਿਸ ਮੋਦਗਿੱਲ ਨੇ ਜਿਹੜਾ ਸਖ਼ਤ ਰੁੱਖ ਅਪਣਾਉਂਦਿਆਂ ਆਖਿਆ ਕਿ ਕਮੇਟੀ ਦੇ ਵੱਲੋਂ ਕੀਤੀ ਜਾਣ ਵਾਲੀ ਸਮੀਖਿਆ ਸਿਰਫ਼ ਇੱਕ ਰਸਮੀ ਕਾਰਵਾਈ ਜਾਂ ਵਿਭਾਗ ਦੇ ਪੁਰਾਣੇ ਰੁੱਖ ਤੱਕ ਜਿਹੜੀ ਹੈ ਸੀਮਤ ਨਹੀਂ ਹੋਣੀ ਚਾਹੀਦੀ ਹੈ। ਕਮੇਟੀ ਨੂੰ ਹਰੇਕ ਮਾਮਲੇ ਦੀ ਹਰ ਪਹਿਲੂ ਤੋਂ ਸੁਤੰਤਰ ਅਤੇ ਨਵੇਂ ਸਿਰੇ ਤੋਂ ਜਾਂਚ ਕਰਨੀ ਪਵੇਗੀ। ਅਦਾਲਤ ਨੇ ਨਿਰਦੇਸ਼ ਦਿੱਤੇ ਨੇ ਕਿ ਹਰੇਕ ਕੇਸ ਦੇ ਸੇਵਾ ਰਿਕਾਰਡ, ਪੁਰਾਣੇ ਹੁਕਮਾਂ, ਸਰਕਾਰੀ ਨਿਯਮਾਂ ਅਤੇ ਦੇਰੀ ਦੇ ਕਾਰਨਾਂ ਦਾ ਵਿਅਕਤੀਗਤ ਤੌਰ ਦੇ ਉੱਤੇ ਵਿਸ਼ਲੇਸ਼ਣ ਕੀਤਾ ਜਾਵੇਗਾ। ਖਾਸ ਤੌਰ ਦੇ ਉੱਤੇ ਲਾਭਾਂ ਦੇ ਵਿੱਚ ਹੋਈ ਦੇਰੀ ਦੇ ਵਿਆਜ ਦੇ ਦਾਅਵਿਆਂ ਦੇ ਬਾਰੇ ਅਦਾਲਤ ਨੇ ਹਦਾਇਤ ਕਰ ਦਿੱਤੀ ਹੈ ਕਿ ਜਿੱਥੇ ਵੀ ਰਿਕਾਰਡ ਤੋਂ ਦੇਰੀ ਸਪਸ਼ਟ ਹੁੰਦੀ ਹੈ ਉੱਥੇ ਕਮੇਟੀ ਨੂੰ ਦੇਰੀ ਦੇ ਸਮੇਂ ਅਤੇ ਵਿਆਜ ਦੇ ਹੱਕ ਦੇ ਬਾਰੇ ਇੱਕ ਸਪਸ਼ਟ ਫੈਸਲਾ ਦਰਜ ਕਰਨਾ ਹੋਵੇਗਾ। ਕਾਨੂੰਨੀ ਮੁੱਦਿਆਂ 'ਚ ਇਕਸਾਰਤਾ ਬਣਾਏ ਰੱਖਣ ਦੇ ਲਈ ਹਾਈਕੋਰਟ ਨੇ ਪੰਜਾਬ ਦੇ ਸਹਾਇਕ ਐਡਵੋਕੇਟ ਜਨਰਲ TPS ਵਾਲੀਆ ਨੂੰ ਇਸ ਕਮੇਟੀ ਦੇ ਵਾਧੂ ਜਿਹੜਾ ਮੈਂਬਰ ਦੇ ਵਜੋਂ ਨਾਮਜ਼ਦ ਕਰ ਦਿੱਤਾ ਤੇ ਅਦਾਲਤ ਨੇ ਸਪਸ਼ਟ ਕਰਤਾ ਕਿ ਪਟੀਸ਼ਨਰਾਂ ਦੀਆਂ ਜਿਹੜੀਆਂ ਅਰਜ਼ੀਆਂ ਨੂੰ ਪ੍ਰਤੀ ਬੇਨਤੀ ਵਜੋਂ ਜਿਹੜਾ ਲਿਆ ਜਾਵੇਗਾ ਤੇ ਲੋੜ ਪੈਣ ਦੇ ਉੱਤੇ ਉਹਨਾਂ ਨੂੰ ਆਪਣਾ ਪੱਖ ਰੱਖਣ ਤੇ ਦਸਤਾਵੇਜ਼ ਪੇਸ਼ ਕਰਨ ਦਾ ਪੂਰਾ ਮੌਕਾ ਦਿੱਤਾ ਜਾਊਗਾ। ਕਮੇਟੀ ਨੂੰ ਇਨ੍ਹਾਂ ਸਾਰੇ ਮਾਮਲਿਆਂ ਦਾ ਨਿਪਟਾਰਾ ਕਰਕੇ ਯੋਗ ਹੁਕਮ ਜਾਰੀ ਕਰਨ ਦੇ ਨਿਰਦੇਸ਼ ਜਿਹੜੇ ਨੇ ਦੇ ਦਿੱਤੇ ਗਏ ਨੇ। ਦੂਸਰੇ ਪਾਸੇ ਕਾਂਗਰਸ ਦੀ ਸਾਰ ਲਈਏ ਤੇ ਪਾਇਲਟ ਦੇ ਜਿਹੜਾ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਲੱਗ ਪਏ ਨੇ ਕਾਂਗਰਸੀ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੇ ਦਰਬਾਰ ਦੇ ਵਿੱਚ ਸੂਬੇ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਹਾਜ਼ਰੀ ਭਰਨੀ ਸ਼ੁਰੂ ਕਰਤੀ ਹੈ। ਸਚਿਨ ਪਾਇਲਟ ਦੇ ਨਾਲ ਕਾਂਗਰਸੀ ਨੇਤਾ ਪਲੇਠੀ ਮੁਲਾਕਾਤ ਕਰਕੇ ਵਧਾਈਆਂ ਦੇ ਰਹੇ ਨੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੜਾ ਸਚਿਨ ਪਾਇਲਟ ਦੀ ਅਗਵਾਈ ਤੋਂ ਬਾਗੋ ਬਾਗ ਜਿਹੜਾ ਨਜ਼ਰ ਆ ਰਿਹਾ। ਕਾਂਗਰਸ ਹਾਈਕਮਾਂਡ ਦੇ ਤਰਫੋਂ ਪੰਜਾਬ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਤਬਦੀਲ ਕੀਤੇ ਜਾਣ ਮਗਰੋਂ ਖਾਸ ਕਰਕੇ ਚੰਨੀ ਧੜੇ ਦੇ ਵਿੱਚ ਜਿਹੜਾ ਖੁਸ਼ਨੁਮਾ ਰੋਹ ਜਿਹੜਾ ਦੇਖਿਆ ਜਾ ਰਿਹਾ। ਪੰਜਾਬ ਕਾਂਗਰਸ ਦੇ ਸਚਿਨ ਪਾਇਲਟ ਦੇ ਨਾਲ ਪਹਿਲੀ ਮਿਲਣੀ ਦੇ ਵਿੱਚ ਸਭ ਤੋਂ ਅੱਛਾ ਹੋਣ ਦਾ ਅਹਿਸਾਸ ਦਿੱਤਾ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਵੀ ਜਿਹੜੇ ਸਨ ਤੇ ਸੀਨੀਅਰ ਕਾਂਗਰਸੀ ਨੇਤਾ ਰੰਧਾਵਾ ਨੇ ਮਿਲਣੀ ਮਗਰੋਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਮੰਗ ਜਨਤਕ ਤੌਰ ਦੇ ਉੱਤੇ ਨਹੀਂ ਕੀਤੀ ਤੇ ਨਾ ਹੀ ਅਜਿਹਾ ਕਿਤੇ ਜਿਹੜਾ ਕੋਈ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੇ ਵੀ ਅਜਿਹਾ ਕਿਤੇ ਨਹੀਂ ਕਿਹਾ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕੀਤੀ ਤੇ ਚੰਨੀ ਨੇ ਕਿਹਾ ਕਿ ਸਚਿਨ ਪਾਇਲਟ ਦੀ ਨਿਯੁਕਤੀ ਦੇ ਨਾਲ ਹੁਣ ਨਵੀਂ ਉਮੀਦ ਜਾਗੀ ਹੈ, ਖਾਸ ਕਰਕੇ ਵਰਕਰਾਂ ਦੇ ਵਿੱਚ ਜੋਸ਼ ਆ ਗਿਆ। ਉਨ੍ਹਾਂ ਕਿਹਾ ਕਿ ਹੁਣ ਅੱਛਾ ਮਾਹੌਲ ਬਣੇਗਾ ਤੇ ਇਕੱਠੇ ਹੋ ਕੇ ਚੰਗੀ ਸਰਕਾਰ ਬਣਾਵਾਂਗੇ। ਇਸ ਤੋਂ ਪਹਿਲਾਂ ਵੀ ਜਿਹੜਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 2 ਦਿਨ ਪਹਿਲਾਂ ਸਚਿਨ ਪਾਇਲਟ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਤੇ ਨਵੇਂ ਕਾਂਗਰਸ ਇੰਚਾਰਜ ਸਚਿਨ ਪਾਇਲਟ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਸਚਿਨ ਪਾਇਲਟ ਅੱਗੇ ਹੁਣ ਵੱਡੀ ਚੁਣੌਤੀ ਪੰਜਾਬ ਕਾਂਗਰਸ ਦੀ ਧੜੇਬੰਦੀ ਹੋਵੇਗੀ। ਦੇਖਣਾ ਹੋਵੇਗਾ ਕਿ ਉਹ ਇਸ ਸੰਕਟ ਨੂੰ ਕਿਵੇਂ ਜਿਹੜਾ ਨਜਿੱਠਦੇ ਨੇ। ਇਸ ਤਰ੍ਹਾਂ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵਧੀਏ ਤੇ ਮਿਸਟਰ ਸਿੰਘ ਪੋਸਟਰ ਕਿ ਅਮਰੀਕਾ ਕਪਾਣੀ ਸੌਂਦ ਅਤੇ ਥਿੰਦ ਨੂੰ ਭੁੱਲ ਗਿਆ ਕਹਿੰਦੇ, ਜਿਨ੍ਹਾਂ ਨੇ ਇੰਟਰਨੈਟ ਨੂੰ ਬਣਾਇਆ, ਫਾਈਬਰ ਕੇਬਲ ਬਣਾਈ ਹੈ ਕਪਾਣੀ ਸਾਹਿਬ। ਸਿੱਖਾਂ ਦੇ ਖਿਲਾਫ਼ ਪੋਸਟਰ ਦੇ ਉੱਤੇ ਭਾਜਪਾ ਦਾ ਸਵਾਲ ਜਿਹੜਾ ਆਇਆ, ਭਾਜਪਾ ਨੇ ਅੱਜ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਉਨ੍ਹਾਂ ਪੋਸਟਰਾਂ ਦੇ ਉੱਤੇ ਸਖ਼ਤ ਇਤਰਾਜ਼ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਪ੍ਰਵਾਸੀਆਂ ਨੂੰ ਮਿਸਟਰ ਸਿੰਘ ਦੇ ਵਜੋਂ ਲੇਬਲ ਕੀਤਾ ਗਿਆ। ਜਿਵੇਂ ਕਿ ਟਰੰਪ ਵੀ ਕਹਿੰਦਾ ਹੈ ਬਿਆਨਾਂ ਦੇ ਵਿੱਚ ਆਪਣੇ, ਜਿਹਦੇ ਸਪੀਚ ਕੀਤੀ ਹੈ, ਕਹਿੰਦਾ ਮਿਸਟਰ ਸਿੰਘ ਤੁਹਾਨੂੰ ਮਤਲਬ ਕਿ ਗੱਡੀ ਚਲਾਉਣੀ ਨਹੀਂ ਆਉਂਦੀ। ਕਿਹਾ ਹੈ ਕਿ ਕਈ ਉਦਮੀ ਜਿਹੜੇ ਸਿੱਖਾਂ ਨੇ ਆਪਣੀ ਕਾਬਲੀਅਤ ਅਤੇ ਲਗਨ ਦੇ ਨਾਲ ਅਮਰੀਕਾ ਨੂੰ ਅਮੀਰ ਬਣਾਇਆ। ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੂੰ ਲਿਖੇ ਇੱਕ ਬਿਆਨ ਦੇ ਵਿੱਚ ਭਾਜਪਾ ਬੁਲਾਰੇ RP ਸਿੰਘ ਨੇ ਇੱਕ ਅਧਿਕਾਰਤ ਅਮਰੀਕੀ ਸਰਕਾਰੀ ਦੇਸ਼ ਨਿਕਾਲੇ ਦੀ ਜਿਹੜੀ ਮੁਹਿੰਮ ਦੇ ਵਿੱਚ ਸਿੱਖ ਪਛਾਣ ਅਤੇ ਸਿੰਘ ਉਪਨਾਮ ਨੂੰ ਇੱਕ ਵਿਅੰਗ ਜਿਹੜਾ ਕੈਰੀਕੇਚਰ ਦੇ ਵਜੋਂ ਵਰਤੇ ਜਾਣ ਦੇ ਉੱਤੇ ਸਖ਼ਤ ਇਤਰਾਜ਼ ਜਿਹੜਾ ਪ੍ਰਗਟ ਕੀਤਾ ਹੈ। ਚਲੋ ਸ਼ੁਕਰ ਹੈ, ਚੰਗਾ ਕੰਮ ਕੀਤਾ ਕੁਝ ਨਾ ਕੁਝ। ਤੇ RP ਸਿੰਘ ਨੇ ਜਿਹੜਾ ਕਿਹਾ ਕਿ ਅਮਰੀਕਾ ਨੂੰ ਆਪਣੇ ਜਿਹੜਾ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ, ਪਰ ਕਾਨੂੰਨ ਲਾਗੂ ਕਰਨਾ ਕਦੇ ਵੀ ਨਸਲੀ, ਜਾਤੀਗਤ ਜਾਂ ਧਾਰਮਿਕ ਰੂੜੀਵਾਦੀ ਸੋਚ ਜਿਹੜੀ ਹੈ ਉਹਦਾ ਬਹਾਨਾ ਨਹੀਂ ਬਣਨਾ ਚਾਹੀਦਾ। ਵੈਸੇ ਹਰ ਚੀਜ਼ ਦੇ ਵਿੱਚ BJP ਜਾਂ ਆਪਣੀ ਬਦਨਾਮੀ ਖੱਟਦੀ ਹੈ, ਪਰ ਐਤਕੀ SGPC ਤੋਂ ਪਹਿਲਾਂ ਜਿਹੜਾ ਮੋਰਚਾ ਮਾਰ ਗਏ ਨੇ ਇੰਟਰਨੈਸ਼ਨਲ ਮੁੱਦਿਆਂ ਦੇ ਉੱਤੇ, ਚਲੋ ਉਹਨਾਂ ਦਾ ਜਵਾਬ ਦੇਣਾ ਵੀ ਬਣਦਾ, ਅਧਿਕਾਰਤ ਕਹਿ ਸਕਦੇ ਆ, ਉਹਦਾ ਕਿਤੇ ਨਾ ਕਿਤੇ ਫਰਕ ਵੀ ਪੈਂਦਾ ਜਦੋਂ ਬਰਾਬਰ ਦੀ ਟੱਕਰ ਹੁੰਦੀ ਹੈ, ਦੇਸ਼ ਦੀ ਗੱਲ ਆਉਂਦੀ ਹੈ। ਉਹਨਾਂ ਪੁੱਛਿਆ ਕਿ ਅਮਰੀਕਾ ਫਾਈਬਰ ਆਪਟਿਕਸ ਦੇ ਜਿਹੜੇ ਮੋਢੀ ਨੇ ਡਾਕਟਰ ਨਰਿੰਦਰ ਸਿੰਘ ਕਪਾਣੀ, ਅਮਰੀਕੀ ਕਾਂਗਰਸ ਦੇ ਲਈ ਚੁਣੇ ਗਏ ਪਹਿਲੇ ਸਿੱਖ ਅਤੇ ਪਹਿਲੇ ਏਸ਼ੀਆਈ ਅਮਰੀਕੀ ਦਲੀਪ ਸਿੰਘ ਸੌਂਦ ਤੇ ਨਾਗਰਿਕਤਾ ਅਤੇ ਧਾਰਮਿਕ ਆਜ਼ਾਦੀ ਦੇ ਲਈ ਲੜਨ ਵਾਲੇ ਸਿੱਖ ਅਮਰੀਕੀ ਫੌਜੀ ਭਗਤ ਸਿੰਘ ਥਿੰਦ ਨੂੰ ਭੁੱਲ ਗਿਆ। ਤੇ ਨਾਲ ਇੱਕ ਨਾਮ ਮੈਂ ਵੀ ਜੋੜ ਦਿੰਦਾ, ਜਦੋਂ ਅਮਰੀਕਾ ਪੂਰੀ ਇਕੋਨੋਮਿਕਸ ਜਿਹੜਾ ਪੂਰਾ ਡਾਵਾਡੋਲ ਸੀ, ਬੈਂਕਰਾਪਸ ਅਮਰੀਕਾ ਹੋ ਰਿਹਾ ਸੀ, ਤੇ ਮਨਮੋਹਨ ਸਿੰਘ ਕਾਂਗਰਸ ਤੋਂ ਜਿਹੜੇ ਸਨ ਪੀਐਮ, ਉਹ ਵੀ ਜਿਹੜੇ ਸਿੱਖ ਹੀ ਸਨ ਭਾਈ ਟਰੰਪ ਸਾਹਿਬ, ਤੇ ਉਹਨਾਂ ਨੇ ਹੀ ਜਿਹੜਾ ਤੁਹਾਡਾ ਮੁਲਕ ਜਿਹੜਾ ਸੇਵ ਕੀਤਾ ਸੀ ਤੇ ਬਚਾਇਆ ਸੀ, ਇਹ ਸਾਰੇ ਮਾਹੌਲ ਦੇ ਵਿੱਚੋਂ ਬਾਹਰ ਕੱਢ ਕੇ ਲਿਆਏ ਸਨ। ਉਹਨਾਂ ਦੀਆਂ ਦਿੱਤੀਆਂ ਹੋਈਆਂ ਐਡਵਾਈਸ ਤੁਹਾਡੇ ਕੰਮ ਆਈਆਂ, ਅੱਜ ਤਾਂ ਤੁਸੀਂ ਖੜੇ ਹੋ। ਭਾਜਪਾ ਆਗੂ ਨੇ ਸੱਤਾਧਾਰੀ ਪਾਰਟੀ ਦੇ ਵੱਲੋਂ ਬੋਲਦਿਆਂ ਕਿਹਾ ਕਿ ਸਿੱਖ ਅਮਰੀਕਾ ਦੇ ਵਿੱਚ ਸਿਰਫ ਟਰੱਕ ਚਲਾਉਣ ਦੇ ਲਈ ਨਹੀਂ ਆਏ, ਅਸੀਂ ਵਿਗਿਆਨੀਆਂ, ਕਿਸਾਨਾਂ, ਉਦਮੀਆਂ, ਸੈਨਿਕਾਂ, ਲੋਕ ਸੇਵਕਾਂ ਅਤੇ ਰਾਸ਼ਟਰ ਨਿਰਮਾਤਾਵਾਂ ਦੇ ਵਜੋਂ ਆਇਆਂ। ਇੱਕ ਸਦੀ ਤੋਂ ਵੱਧ ਸਮੇਂ ਤੋਂ ਸਿੱਖਾਂ ਨੇ ਅਮਰੀਕਾ ਦੀ ਅਰਥ ਵਿਵਸਥਾ, ਵਿਗਿਆਨਕ ਤਰੱਕੀ, ਖੇਤੀਬਾੜੀ, ਹਥਿਆਰਬੰਦ ਫੌਜਾਂ ਅਤੇ ਜਨਤਕ ਜੀਵਨ ਦੇ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵਿੱਚ ਸਿੱਖਾਂ ਦੇ ਯੋਗਦਾਨ ਦੇ ਪਿਛੋਕੜ ਦੇ ਵਿੱਚ ਅਮਰੀਕੀ ਸਰਕਾਰ ਦੀ ਮੁਹਿੰਮ, ਜਿਸ ਦੇ ਵਿੱਚ ਇੱਕ ਸਿੱਖ ਵਿਅਕਤੀ ਨੂੰ ਦਰਸਾਇਆ ਗਿਆ ਹੈ, ਮਿਸਟਰ ਸਿੰਘ ਨੂੰ ਇੱਕ ਰੂੜੀਵਾਦੀ ਤੌਰ ਦੇ ਉੱਤੇ ਵਰਤਿਆ ਗਿਆ ਹੈ ਤੇ ਡੂੰਘੀ ਤਰ੍ਹਾਂ ਅਪਮਾਨਜਨਕ ਮੰਨਦੇ ਹਾਂ। ਸਿੰਘ ਨੇ ਕਿਹਾ ਕਿ ਇਹ ਸਿਰਫ ਇੱਕ ਵਿਅਕਤੀ ਦਾ ਨਹੀਂ ਸਗੋਂ ਇੱਕ ਮਾਣ ਮਤੇ ਭਾਈਚਾਰੇ ਦਾ ਅਪਮਾਨ ਹੈ, ਜਿਸ ਦੇ ਮੈਂਬਰਾਂ ਨੇ ਅਮਰੀਕਾ ਦੇ ਲਈ ਕੰਮ ਕੀਤਾ ਤੇ ਸੇਵਾ ਕੀਤੀ ਹੈ ਤੇ ਕੁਰਬਾਨੀਆਂ ਦਿੱਤੀਆਂ ਨੇ। ਹਰ ਤਰ੍ਹਾਂ ਦੇ ਨਾਲ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰੋ, ਪਰ ਇਹ ਮਾਣ ਨਿਰਪੱਖਤਾ ਤੇ ਸਤਿਕਾਰ ਦੇ ਨਾਲ ਕਰੋ। ਸਿੱਖ ਪਛਾਣ ਨੂੰ ਕਦੇ ਵੀ ਮਜ਼ਾਕ ਦਾ ਪਾਤਰ ਨਹੀਂ ਬਣਾਉਣਾ ਚਾਹੀਦਾ। ਇਸ ਦੇ ਦੌਰਾਨ ਆਰ ਪੀ ਸਿੰਘ ਉਨ੍ਹਾਂ ਨੇ ਵਾਸ਼ਿੰਗਟਨ ਦੇ ਵਿੱਚ ਸੰਬੰਧਿਤ ਅਧਿਕਾਰੀਆਂ ਤੱਕ ਭਾਰਤ ਅਤੇ ਦੁਨੀਆਂ ਭਰ ਦੇ ਸਿੱਖ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਪਹੁੰਚਾਉਣ ਜਿਹੜਾ ਦੀ ਅਪੀਲ ਕਰਦਿਆਂ ਐਕਸ ਦੇ ਉੱਤੇ ਵੀ ਜਿਹੜਾ ਗੌਰ ਨੂੰ ਜਿਹੜਾ ਟੈਗ ਕੀਤਾ ਹੈ। ਦੂਸਰੇ ਪਾਸੇ ਸ਼ਲਾਘਾ ਕਰਨੀ ਚਾਹੀਦੀ ਹੈ, ਚਲੋ ਚੰਗਾ ਕੰਮ ਕੀਤਾ ਜੀ, ਕਿਤੇ ਨਾ ਕਿਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹਨਾਂ ਦਾ ਜਵਾਬ ਦੇਣਾ ਬਣਦਾ ਸੀ ਤੇ ਪਹਿਲਕਦਮੀ ਕੀਤੀ ਹੈ, ਸ਼ਲਾਘਾ ਕਰਨੀ ਬਣਦੀ ਹੈ। ਦੂਸਰੇ ਪਾਸੇ ਆਪਣਾ ਸ਼ੇਖ ਹਸੀਨਾ ਦੀ ਧੀ ਜਿਹੜੀ ਹੈ ਸਾਇਮਾ ਵਾਜ਼ੇਦ ਨੇ ਧੋਖਾਧੜੀ ਦੇ ਦੋਸ਼ਾਂ ਤੋਂ ਬਾਅਦ WHO ਦੇ ਖੇਤਰੀ ਜਿਹੜਾ ਮੁਖੀ ਵਜੋਂ ਅਹੁਦਾ ਜਿਹੜਾ ਛੱਡਿਆ ਹੈ, ਉਹਦੇ ਬਾਰੇ ਗੱਲ ਕਰਦੇ ਹਾਂ, ਜਿਸਦੇ ਵਿੱਚ ਵਿਸ਼ਵ ਸਿਹਤ ਸੰਗਠਨ WHO ਦੀ ਦੱਖਣ ਪੂਰਬੀ ਏਸ਼ੀਆ ਦੀ ਮੁਖੀ ਅਤੇ ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਧੀ ਸਾਇਮਾ ਵਾਜ਼ੇਦ ਨੇ ਸੰਯੁਕਤ ਰਾਸ਼ਟਰ ਏਜੰਸੀ ਤੇ ਬੰਗਲਾਦੇਸ਼ੀ ਅਧਿਕਾਰੀਆਂ ਦੇ ਵੱਲੋਂ ਧੋਖਾਧੜੀ ਦੀਆਂ ਜਾਂਚਾਂ ਦੇ ਚਲਦਿਆਂ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਵਾਜ਼ੇਦ ਦਾ ਮਾਮਲਾ ਇਹ ਦਰਸਾਉਂਦਾ ਹੈ ਕਿ ਮੱਧ 2024 ਦੇ ਆਸਪਾਸ ਉਸਦੇ ਖਿਲਾਫ਼ ਇੱਕ ਘਾਤਕ ਵਿਦਰੋਹ ਤੋਂ ਬਾਅਦ ਹਸੀਨਾ ਦੇ ਤਖ਼ਤਾ ਪਲਟ ਦਾ ਨਤੀਜਾ ਉਸਦੀ ਸਿਆਸੀ ਸਹਿਯੋਗੀਆਂ ਤੋਂ ਪਰੇ ਤੇ ਉਸਦੇ ਪਰਿਵਾਰਕ ਮੈਂਬਰਾਂ ਤੱਕ ਕਿਵੇਂ ਫੈਲ ਗਿਆ। ਹਸੀਨਾ ਦੇ ਕਈ ਸਹਿਯੋਗੀਆਂ ਨੂੰ ਬੰਗਲਾਦੇਸ਼ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਸਮੇਤ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ, ਜਾਂ ਉਹ ਹਸੀਨਾ ਵਾਂਗ ਜਲਾ ਵਤਨੀ ਦੇ ਵਿੱਚ ਜੀਵਨ ਬਤੀਤ ਕਰ ਰਹੇ ਨੇ। WHO ਨੇ ਜਿਹੜਾ ਵਾਜ਼ੇਦ, ਜਿਸਨੇ 2024 ਦੇ ਸ਼ੁਰੂ ਦੇ ਵਿੱਚ 5 ਸਾਲਾਂ ਦੇ ਕਾਰਜਕਾਲ ਦੇ ਲਈ ਆਪਣੇ ਦੱਖਣ ਪੂਰਬੀ ਏਸ਼ੀਆ ਦੇ ਖੇਤਰੀ ਨਿਰਦੇਸ਼ਕ ਦੇ ਵਜੋਂ ਅਹੁਦਾ ਸੰਭਾਲਿਆ ਸੀ, ਉਨ੍ਹਾਂ ਨੂੰ ਪਿਛਲੇ ਸਾਲ ਦੇ ਅੰਤ ਦੇ ਵਿੱਚ ਬਿਨਾਂ ਤਨਖਾਹ ਪ੍ਰਸ਼ਾਸਕੀ ਛੁੱਟੀ ਦੇ ਉੱਤੇ ਰੱਖ ਦਿੱਤਾ ਸੀ। ਉਸ ਨੂੰ ਪਹਿਲੀ ਵਾਰ ਜੁਲਾਈ 2025 ਦੇ ਵਿੱਚ ਛੁੱਟੀ ਦੇ ਉੱਤੇ ਭੇਜਿਆ ਗਿਆ, ਜਦੋਂ ਬੰਗਲਾਦੇਸ਼ ਦੇ ਭ੍ਰਿਸ਼ਟਾਚਾਰ ਰੋਧੀ ਕਮਿਸ਼ਨ ਨੇ ਜਿਹੜਾ ਸੀ, ਜਿਸ ਨੇ ਹਸੀਨਾ ਦੀ ਜਗ੍ਹਾ ਅੰਤਰਿਮ ਸਰਕਾਰ ਬਣਾਈ ਸੀ, ਉਸ ਦੇ ਨਾਲ ਮਾਰਚ ਦੇ ਵਿੱਚ ਉਸ ਉੱਤੇ ਧੋਖਾਧੜੀ ਤੇ ਜਾਲਸਾਜ਼ੀ ਦੇ ਦੋਸ਼ ਲਗਾਉਂਦੇ ਹੋਏ ਦਰਜ ਕੀਤੇ। ਰਾਈਟਰਸ ਦੇ ਵੱਲੋਂ ਲਿਖੇ ਗਏ 3 ਜੁਲਾਈ 2026 ਨੂੰ WHO ਨੂੰ ਉਸਦੇ ਵਕੀਲਾਂ ਦੇ ਇੱਕ ਵੱਖਰੇ ਹੀ ਪੱਤਰ ਦੇ ਅਨੁਸਾਰ WHO ਨੇ ਵਾਜ਼ੇਦ ਦੇ ਉੱਤੇ ਚੀਨ ਦੀ ਆਪਣੀ ਯਾਤਰਾ ਦੇ ਸੰਬੰਧ ਦੇ ਵਿੱਚ ਵਿੱਤੀ ਧੋਖਾਧੜੀ ਕਰਨ ਤੇ ਉਸਦੀਆਂ ਅਕਾਦਮਿਕ ਯੋਗਤਾਵਾਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਤੇ ਵਾਜ਼ੇਦ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਜਿਹੜਾ ਕੀਤਾ ਹੈ। ਟਰੰਪ ਸਾਹਿਬ ਕਹਿੰਦੇ ਨੇ ਭਾਈ ਸਾਨੂੰ ਜਿਤਾਓ, ਹਰੇਕ ਵੋਟਰ ਨੂੰ ਦੇਵਾਂਗੇ $5,000 ਤੇ ਕੀਤੀ ਹੈ ਡੈਮੋਕਰੇਟਸ ਦੀ ਜਿਹੜੀ ਨਿੰਦਾ। ਅਮਰੀਕਾ ਦੇ ਵਿੱਚ ਨਵੰਬਰ ਮਹੀਨੇ ਮਿਡ ਟਰਮ ਚੋਣਾਂ ਹੋਣ ਵਾਲੀਆਂ ਨੇ ਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੱਡਾ ਐਲਾਨ ਕਰ ਦਿੱਤਾ, ਕਿਉਂਕਿ ਕਿਤੇ ਨਾ ਕਿਤੇ ਡਰ ਹੈ। ਪਿਛਲੇ ਮਹੀਨੇ ਉਹਨਾਂ ਦਾ 36% ਬਣਦਾ ਸੀਗਾ ਜੋ ਅੰਕੜੇ ਆਏ ਸੀ ਕਿ ਭਾਈ ਜਿੱਤ ਦੇ ਆਸਾਰ ਬਣਦੇ ਹੈ, ਪਰ ਹੁਣ 6% ਹੋਰ ਥੱਲੇ ਡਿੱਗ ਗਏ ਨੇ। 30% ਤੋਂ ਥੱਲੇ ਲੋਕ ਜਿਹੜੇ ਨੇ ਉਹ ਪਸੰਦ ਬਣੇ ਨੇ ਟਰੰਪ ਦੀ। ਹੁਣ ਤੱਕ ਡਲਾਸ ਦੇ ਵਿੱਚ ਰਿਪਬਲਿਕਨ ਨੈਸ਼ਨਲ ਮਿਡ ਟਰਮ ਜਿਹੜੀ ਹੈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਹੋਇਆ ਟਰੰਪ ਨੇ ਕਿਹਾ ਕਿ ਜੇ ਰਿਪਬਲਿਕਨ ਪਾਰਟੀ ਹਾਊਸ ਆਫ ਰੀਪ੍ਰੈਜੈਂਟੇਟਿਵਜ਼ ਅਤੇ ਸੈਨੇਟ ਦੇ ਵਿੱਚ ਜਿੱਤ ਦਰਜ ਕਰਕੇ ਆਪਣਾ ਬਹੁਮਤ ਬਰਕਰਾਰ ਰੱਖਦੀ ਹੈ ਤਾਂ ਹਰੇਕ ਅਮਰੀਕੀ ਬਾਲਗ ਨਾਗਰਿਕ ਨੂੰ $5,000 ਜਿਹੜਾ ਉਹਦਾ ਟਰੰਪ ਡਿਵੀਡੈਂਡ ਦਿੱਤਾ ਜਾਵੇਗਾ। ਟਰੰਪ ਨੇ ਕਿਹਾ ਕਿ ਸਾਡੀ ਮਜ਼ਬੂਤ ਆਰਥਿਕਤਾ ਤੇ ਆਰਥਿਕ ਸਫਲਤਾ ਦੀ ਬਦੌਲਤ ਜੇਕਰ ਰਿਪਬਲਿਕਨ ਪਾਰਟੀ ਦੋਵਾਂ ਸਦਨਾਂ ਦੇ ਵਿੱਚ ਜਿੱਤ ਦਰਜ ਕਰਦੀ ਹੈ ਤਾਂ ਮੈਂ ਅਮਰੀਕਾ ਦੇ ਹਰੇਕ ਬਾਲਗ ਨਾਗਰਿਕ ਨੂੰ $5,000 ਦਾ ਡਿਵੀਡੈਂਡ ਜਾਰੀ ਕਰਾਂਗਾ ਤੇ ਟਰੰਪ ਨੇ ਇਸ ਭੁਗਤਾਨ ਦੀ ਤੁਲਨਾ ਕਿਸੇ ਕੰਪਨੀ ਦੇ ਵੱਲੋਂ ਆਪਣੇ ਸ਼ੇਅਰ ਹੋਲਡਰਾਂ ਨੂੰ ਦਿੱਤੇ ਜਾਣ ਵਾਲੇ ਮੁਨਾਫੇ ਦੇ ਨਾਲ ਕਰਤੀ ਹੈ। ਹਾਲਾਂਕਿ ਟਰੰਪ ਨੇ ਇਸ ਰਕਮ ਦੇ ਲਈ ਵੈਸੇ ਦੇ ਨਾ ਤਾਂ ਇਹ ਕੁਝ ਲੈ ਸਕਦੇ ਨੇ ਇੱਦਾਂ ਗਿਫਟ ਤੇ ਨਾ ਦੇ ਸਕਦੇ ਨੇ। ਇੱਕ ਤਰ੍ਹਾਂ ਦੀ ਖੁੱਲੇ ਤੌਰ ਦੇ ਉੱਤੇ ਰਿਸ਼ਵਤ ਹੈ ਜੋ ਸਾਡੇ ਆਪਣੇ ਮੁਲਕਾਂ ਦੇ ਹਾਲਾਤ ਨੇ। ਹੁਣ ਇੱਥੇ ਵੀ ਜਿਹੜਾ ਇਹਨੇ ਸਿਆਸਤ ਦਾ ਸੱਤਿਆਨਾਸ਼ ਕਰ ਦੇਣਾ ਹੈ। ਟਰੰਪ ਨੇ ਇਸ ਰਕਮ ਦੇ ਲਈ ਇੱਕ ਸ਼ਰਤ ਜਿਹੜਾ ਰੱਖ ਦਿੱਤੀ ਹੈ, ਕਹਿੰਦਾ ਹੈ ਕਿ $5,000 ਦੀ ਰਕਮ ਸਿਰਫ ਅਮਰੀਕਾ ਦੇ ਅੰਦਰ ਹੀ ਖਰਚ ਕੀਤੀ ਜਾਣੀ ਚਾਹੀਦੀ ਹੈ, ਬਾਹਰ ਨਹੀਂ, ਕਿਸੇ ਵਿਦੇਸ਼ੀ ਮਾਰਕੀਟ ਦੇ ਵਿੱਚ ਨਹੀਂ। ਪਰ ਪਹਿਲਾਂ ਦੇ ਤਾਂ ਸਹੀ, ਜਾਂ ਲੈਣ ਵਾਲੇ ਜੋ ਕਹਿਣਗੇ ਉਹ ਦੇਖਦੇ ਆ ਲੈਂਦੇ ਆ ਕਿ ਨਹੀਂ ਲੈਂਦੇ ਆ, ਕਿ ਵੋਟਾਂ ਪਾਉਂਦੇ ਆ ਕਿ ਇਸ ਲਾਲਚ ਦੇ ਵਿੱਚ ਆ ਕੇ ਅਮਰੀਕਨ ਵੀ ਵਿਕ ਜਾਂਦੇ ਆ, ਫਿਰ ਬਹੁਤ ਵੱਡਾ ਸਵਾਲ ਖੜਾ ਹੋਏਗਾ। ਪਰ ਇਹ ਪ੍ਰਸਤਾਵ ਕਿਵੇਂ ਲਾਗੂ ਹੋਵੇਗਾ ਇਸਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਵਿਰੋਧੀ ਧਿਰਾਂ ਅਤੇ ਰਾਜਨੀਤਿਕ ਮਾਹਰਾਂ ਦੇ ਵੱਲੋਂ ਇਸ ਐਲਾਨ ਦੀ ਆਲੋਚਨਾ ਕੀਤੀ ਜਾ ਰਹੀ ਹੈ ਪੂਰੇ ਯੂਰਪ ਦੇ ਵਿੱਚ ਵੀ, ਤੇ ਇਸ ਨੂੰ ਵੋਟਰਾਂ ਨੂੰ ਲੁਭਾਉਣ ਦਾ ਜਿਹੜਾ ਇੱਕ ਚੋਣ ਸਟੰਟ ਜਿਹੜਾ ਦੱਸਿਆ ਜਾ ਰਿਹਾ। ਭਾਰਤ ਦੀ ਗੱਲ ਕਰੀਏ ਵਪਾਰ ਨੀਤੀਆਂ ਦੀ, ਜਿਸ ਦੇ ਵਿੱਚ USA ਭਾਰਤ ਦੀਆਂ ਵਪਾਰ ਨੀਤੀਆਂ ਤੇ USA ਤੇ ਯੂਰਪੀਅਨ ਯੂਨੀਅਨ ਨੇ ਚਿੰਤਾ ਜ਼ਾਹਰ ਕੀਤੀ ਹੈ ਤੇ ਨਿਯਮਾਂ ਦੇ ਵਿੱਚ ਬਦਲਾਅ ਦੀ ਮੰਗ ਰੱਖੀ ਹੈ। ਭਾਰਤ ਦੇ ਦੋ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਸੰਯੁਕਤ ਰਾਜ ਅਮਰੀਕਾ ਤੇ ਯੂਰਪੀਅਨ ਸੰਘ ਨੇ ਕਈ ਰੈਗੂਲੇਟਰੀ ਅਤੇ ਗੈਰ ਟੈਰਿਫ ਰੁਕਾਵਟਾਂ ਦੇ ਵੱਲ ਇਸ਼ਾਰਾ ਕਰਦੇ ਹੋਏ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰੁਕਾਵਟਾਂ ਭਾਰਤ ਦੀ ਆਪਣੀ ਆਰਥਿਕਤਾ ਨੂੰ ਖੋਲ੍ਹਣ ਤੇ ਗਲੋਬਲ ਸਪਲਾਈ ਚੇਨਾਂ ਦੇ ਨਾਲ ਏਕੀਕ੍ਰਿਤ ਕਰਨ ਦੇ ਯਤਨਾਂ ਦੇ ਲਾਭਾਂ ਨੂੰ ਜਿਹੜਾ ਕਮਜ਼ੋਰ ਕਰ ਰਹੀਆਂ ਨੇ। ਵਿਸ਼ਵ ਵਪਾਰ ਸੰਗਠਨ WTO ਨੇ ਵਿਖੇ ਭਾਰਤ ਦੀ 8ਵੀਂ ਵਪਾਰੀ ਨੀਤੀ ਸਮੀਖਿਆ ਦੇ ਦੌਰਾਨ ਉਠਾਈਆਂ ਗਈਆਂ ਚਿੰਤਾਵਾਂ ਦੇ ਵਿੱਚ ਉੱਚ ਟੈਰਿਫ ਸੈਨੇਟਰੀ ਅਤੇ ਫਾਈਟੋ ਸੈਨੇਟਰੀ ਜਿਹੜੀ ਹੈ SPS ਉਪਾਅ, ਵਪਾਰ ਅਤੇ ਤਕਨੀਕੀ ਰੁਕਾਵਟਾਂ TBT, ਗੁਣਵੱਤਾ ਨਿਯੰਤਰਣ ਆਦੇਸ਼ ਸੇਵਾਵਾਂ ਤੇ ਡਿਜੀਟਲ ਵਪਾਰ ਦੇ ਉੱਤੇ ਪਾਬੰਦੀਆਂ, ਸਥਾਨਕ ਸਮੱਗਰੀ ਦੀਆਂ ਜ਼ਰੂਰਤਾਂ ਤੇ ਸਰਕਾਰੀ ਖਰੀਦ ਦੇ ਵਿੱਚ ਰੁਕਾਵਟਾਂ ਸ਼ਾਮਲ ਦੱਸੀਆਂ। ਅਮਰੀਕਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਵਪਾਰ ਸਮਝੌਤਿਆਂ ਨੂੰ ਅੱਗੇ ਵਧਾਉਣ ਦੇ ਯਤਨਾਂ ਤੋਂ ਉਤਸ਼ਾਹਿਤ ਹਾਂ। ਇਹ ਪਾਰਦਰਸ਼ਤਾ ਜਿਹੜੀ ਹੈ ਤੇ ਚੰਗੇ ਰੈਗੂਲੇਟਰੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਗੇ। ਪਰ ਭਾਰਤ ਨੂੰ ਟੈਰਿਫ ਨੂੰ ਮਹੱਤਵਪੂਰਨ ਤੌਰ ਦੇ ਉੱਤੇ ਘਟਾਉਣ, ਬੇਲੋੜਾ SPS ਅਤੇ TBT ਉਪਾਵਾਂ ਨੂੰ ਹਟਾਉਣ, ਸੇਵਾਵਾਂ ਤੇ ਡਿਜੀਟਲ ਵਪਾਰ ਦੇ ਵਿੱਚ ਰੁਕਾਵਟਾਂ ਪੈਦਾ ਕਰਨ ਤੋਂ ਬਚਣ ਤੇ ਵਿਦੇਸ਼ੀ ਨਿਰਯਾਤਕਾਂ ਅਤੇ ਨਿਵੇਸ਼ਕਾਂ ਦੇ ਨਾਲ ਵਿਤਕਰਾ ਕਰਨ ਵਾਲੇ ਨਿਯਮਾਂ ਨੂੰ ਵਾਪਸ ਲੈਣ ਦੇ ਲਈ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੋਏਗੀ। ਯੂਰਪੀਅਨ ਯੂਨੀਅਨ ਨੇ ਜਿਹੜਾ ਅਨਿਸ਼ਚਿਤਾ ਕਸਟਮ ਪ੍ਰਕਿਰਿਆਵਾਂ ਜਿਹੜੀਆਂ ਨੇ ਬੋਝਲ SPS ਜ਼ਰੂਰਤਾਂ, ਬੌਧਿਕ ਸੰਪਤੀ ਅਧਿਕਾਰਾਂ ਤੇ ਭੂਗੋਲਿਕ ਸੰਕੇਤਾਂ ਦੀ ਸੁਰੱਖਿਆ ਦੇ ਵਿੱਚ ਕਮੀਆਂ ਤੇ ਸਰਕਾਰੀ ਖਰੀਦ ਤੱਕ ਸੀਮਤ ਪਹੁੰਚ ਵਰਗੇ ਮੁੱਦਿਆਂ ਦੇ ਉੱਤੇ ਚਿੰਤਾ ਪ੍ਰਗਟ ਕਰਦੀ ਹੈ। ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਨੇ ਵਿਸ਼ੇਸ਼ ਤੌਰ ਦੇ ਉੱਤੇ ਭਾਰਤ ਦੇ ਗੁਣਵੱਤਾ ਨਿਯੰਤਰਣ ਆਦੇਸ਼ਾਂ QCOS ਦੀ ਜਿਹੜੀ ਵੱਧ ਰਹੀ ਵਰਤੋਂ ਦੇ ਵੱਲ ਵੀ ਇਸ਼ਾਰਾ ਕੀਤਾ ਹੈ। ਇਸ ਨੇ ਕਿਹਾ ਕਿ ਇਹ ਘਰੇਲੂ ਮਾਪਦੰਡਾਂ ਦੇ ਆਧਾਰ ਦੇ ਉੱਤੇ ਜਿਹੜਾ ਜ਼ਰੂਰਤਾਂ ਪੈਦਾ ਕਰ ਰਹੇ ਨੇ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਥਾਪਿਤ ਮਾਪਦੰਡਾਂ ਤੋਂ ਵੱਖਰੇ ਨੇ। ਯਾਨੀ ਕਿ ਜੋ ਵੀ ਆਪਾਂ ਬਹੁਤ ਵੱਡੇ ਪੱਧਰ ਦੇ ਉੱਤੇ ਖਾਦਾਂ, ਹੋਰ ਸਾਰੀਆਂ ਚੀਜ਼ਾਂ ਯੂਜ਼ ਕਰਦੇ ਹਾਂ, ਉਹਨਾਂ ਦੀ ਗੱਲ ਕਰਦੇ ਨੇ, ਜਿਨ੍ਹਾਂ ਦੀ ਪਾਲਣਾ ਕਰਨਾ ਮੁਸ਼ਕਲ ਅਤੇ ਬੋਝਲ ਹੈ। ਯੂਰਪੀਅਨ ਯੂਨੀਅਨ ਨੇ ਕਿਹਾ ਕਿ ਇਸ ਦੇ ਨਾਲ ਭਾਰਤੀ ਬਾਜ਼ਾਰ ਨੂੰ ਵਿਸ਼ਵ ਅਰਥ ਵਿਵਸਥਾ ਤੋਂ ਹੋਰ ਅਲੱਗ ਕਰਨ ਤੇ ਹਾਲ ਹੀ ਦੇ ਸਾਲਾਂ ਦੇ ਵਿੱਚ ਪ੍ਰਾਪਤ ਆਰਥਿਕ ਪ੍ਰਗਤੀ ਨੂੰ ਉਲਟਾਉਣ ਦਾ ਜਿਹੜਾ ਜੋਖਮ ਹੈ। ਯੂਰਪੀਅਨ ਯੂਨੀਅਨ ਨੇ ਸਵੀਕਾਰ ਕੀਤਾ ਹੈ ਕਿ ਭਾਰਤ ਨੇ ਇਸ ਮੁੱਦੇ ਨੂੰ ਹੱਲ ਕਰਨਾ ਸ਼ੁਰੂ ਕੀਤਾ ਹੈ। ਇਸ ਦੇ ਵਿੱਚ ਕਿਹਾ ਗਿਆ ਕਿ ਨੀਤੀ ਆਯੋਗ ਉੱਚ ਪੱਧਰੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਹੀ ਇੱਕ ਸੁਧਾਰਤਮਕ ਜਿਹੜਾ ਪ੍ਰਕਿਰਿਆ ਸ਼ੁਰੂ ਹੋਏਗੀ, ਕੀਤੀ ਜਾ ਸਕਦੀ ਹੈ। QCOS ਜਿਹੜਾ ਉਹਨਾਂ ਸਿਫਾਰਿਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਨਾਲ ਬਹੁਤ ਸਾਰੀਆਂ ਚਿੰਤਾਵਾਂ ਦੂਰ ਹੋ ਸਕਦੀਆਂ ਨੇ, ਕਹਿੰਦੇ ਨੇ। ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ, ਜਿਸ ਦੇ ਵਿੱਚ $33 ਅਰਬ ਸਾਲਾਨਾ ਖਰਚ ਦੇ ਬਾਵਜੂਦ ਵਿਦਿਆਰਥੀਆਂ ਦੀ ਕਾਰਜਗੁਜ਼ਾਰੀ ਡਿੱਗ ਪਈ ਹੈ। ਆਸਟ੍ਰੇਲੀਆ ਦੀ ਜਿਹੜੀ ਆ ਐਜੂਕੇਸ਼ਨ ਹੈ ਉਹ ਥੱਲੇ ਡਿੱਗ ਰਿਹਾ ਹੈ। ਆਸਟ੍ਰੇਲੀਆਈ ਵਿਦਿਆਰਥੀਆਂ ਦੇ ਪੜ੍ਹਨ ਅਤੇ ਗਣਿਤ ਦੇ ਨਤੀਜੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਪਹੁੰਚ ਗਏ ਨੇ, ਜਿਸ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਸਾਹਮਣੇ ਵੱਡੀ ਚੁਣੌਤੀ ਖੜੀ ਕਰਤੀ ਹੈ। ਵਿਸ਼ਵ ਪੱਧਰ ਦੇ ਉੱਤੇ ਰੈਂਕਿੰਗ ਕਾਇਮ ਰਹੀ ਹੈ, ਪਰ ਇਸ ਦਾ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਹੋਰ ਦੇਸ਼ਾਂ ਦੇ ਨਤੀਜੇ ਵੀ ਡਿੱਗੇ ਨੇ। ਡਿਜੀਟਲ ਸਿੱਖਣ ਜਿਹੜਾ ਦੇ ਹੁਨਰਾਂ ਦੇ ਵਿੱਚ ਆਸਟ੍ਰੇਲੀਆ 91 ਦੇਸ਼ਾਂ ਦੇ ਵਿੱਚ 9ਵੇਂ ਸਥਾਨ ਤੇ ਆਉਂਦਾ ਹੈ। ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਜਿਹੜਾ ਡਿਜੀਟਲ ਵਰਤੋਂ ਤੇ ਵਿਦਿਅਕ ਨਤੀਜਿਆਂ ਵਿਚਕਾਰ ਸੰਬੰਧ ਬਾਰੇ ਕਿਹਾ ਕਿ ਜਿਨ੍ਹਾਂ ਜਿੰਨਾ ਜ਼ਿਆਦਾ ਤੁਸੀਂ ਆਨਲਾਈਨ ਰਹਿੰਦੇ ਹੋ ਤੁਹਾਡੇ ਨਤੀਜੇ ਓਨੇ ਹੀ ਨਤੀਜੇ ਘਟਦੇ ਨੇ। ਇਸੇ ਕਰਕੇ ਜਾਣੀ ਕਿ ਜਿੰਨਾ ਵੱਧ ਤੋਂ ਵੱਧ ਇੰਟਰਨੈਟ ਦੇ ਉੱਤੇ ਬੱਚੇ ਰਹਿ ਰਹੇ ਨੇ ਉਹਨਾਂ ਦੇ ਨਤੀਜੇ ਮਾੜੇ ਆ ਰਹੇ ਨੇ। ਇਸੇ ਕਰਕੇ ਉਹਨਾਂ ਨੇ ਵਿਦਿਆਰਥੀਆਂ ਦੇ ਲਈ ਡਿਜੀਟਲ ਵਰਤੋਂ ਦੇ ਵਿੱਚ ਕਮੀ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਦੂਜੇ ਪਾਸੇ ਅਧਿਆਪਕ ਵੱਧ ਰਹੀ ਧੱਕੇਸ਼ਾਹੀ ਤੇ ਮਾੜੇ ਵਿਹਾਰ ਅਤੇ ਨੀਤੀ ਨਿਰਮਾਤਾਵਾਂ ਦੇ ਵੱਖ ਵੱਖ ਸੰਦੇਸ਼ਾਂ ਨਾਲ ਵੀ ਜੂਝ ਰਹੇ ਹੈ। ਸੰਘੀ ਸਰਕਾਰ ਸਕੂਲ ਸਿੱਖਿਆ ਦੇ ਲਈ ਹਰ ਸਾਲ ਲਗਭਗ 33 ਅਰਬ ਡਾਲਰ ਖਰਚ ਕਰਦੀ ਹੈ। ਇਸ ਵੱਡੇ ਨਿਵੇਸ਼ ਦੇ ਬਾਵਜੂਦ ਵੀ ਨਤੀਜਿਆਂ ਦੇ ਵਿੱਚ ਗਿਰਾਵਟ ਦੇ ਵਿੱਚ ਸਵਾਲ ਖੜਾ ਕਰਦੀ ਹੈ ਕਿ ਪੈਸਾ ਕਿੱਥੇ ਤੇ ਕਿਵੇਂ ਖਰਚਿਆ ਜਾ ਰਿਹਾ। ਇਸੇ ਦੇ ਦੌਰਾਨ ਹੀ ਵਿਸ਼ੇਸ਼ ਜਿਹੜਾ ਲੋੜਾਂ ਵਾਲੇ ਵੀ ਵਿਦਿਆਰਥੀਆਂ ਦੇ ਲਈ ਵੀ ਚਿੰਤਾ ਵਧੀ ਹੈ। ਕਈ ਨਿੱਜੀ ਸਕੂਲ ਸਹਾਇਤਾ ਕਰਮਚਾਰੀ ਅਤੇ ਪ੍ਰੋਗਰਾਮ ਘਟਾ ਰਹੇ ਨੇ, ਜਦੋਂ ਕਿ ਕੁਝ ਸਕੂਲਾਂ ਨੂੰ ਪ੍ਰਤੀ ਵਿਦਿਆਰਥੀ $45,000 ਤੱਕ ਸੰਘੀ ਫੰਡ ਜਿਹੜੇ ਮਿਲਦੇ ਆ। ਹੁਣ ਸਿਰਫ ਵਧੇਰੇ ਫੰਡਿੰਗ ਨਹੀਂ ਸਗੋਂ ਉਸ ਤੋਂ ਬਿਹਤਰ ਵਿਦਿਅਕ ਨਤੀਜੇ ਵੀ ਜਿਹੜੇ ਉਹਦੀ ਮੰਗ ਵੀ ਤੇਜ਼ ਹੋ ਰਹੀ ਹੈ। ਜਾਰਡਨ ਦੇ ਵਿੱਚ ਅਮਰੀਕੀ ਏਅਰਬੇਸ ਦੇ ਉੱਤੇ ਇਰਾਨ ਦਾ ਮਿਜ਼ਾਈਲੀ ਹਮਲਾ ਹੋਇਆ। 8 ਜਿਹੜੇ ਨੇ F-15 ਸਮੇਤ ਕਈ ਲੜਾਕੂ ਜਹਾਜ਼ ਨੁਕਸਾਨੇ ਗਏ ਨੇ। ਅਮਰੀਕਾ ਨੇ ਬੀਤੇ ਕੁਝ ਦਿਨਾਂ ਦੇ ਵਿੱਚ ਇਰਾਨ ਦੇ ਕਈ ਤੇਲ ਟੈਂਕਰ ਤਬਾਹ ਕੀਤੇ ਤੇ ਉੱਥੇ ਇਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਨੇ ਇਨ੍ਹਾਂ ਹਮਲਿਆਂ ਤੋਂ ਬਾਅਦ ਕਿਹਾ ਸੀ ਕਿ ਅਮਰੀਕਾ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਜਲਦ ਹੀ ਦਿੱਤਾ ਜਾਊ। CBS ਦੀ ਇੱਕ ਰਿਪੋਰਟ ਦੇ ਮੁਤਾਬਕ ਇਰਾਨ ਨੇ ਜਾਰਡਨ ਦੇ ਵਿੱਚ ਵੀਰਵਾਰ ਤੜਕੇ ਅਮਰੀਕੀ ਏਅਰਬੇਸ ਦੇ ਉੱਤੇ ਇੱਕ ਤੋਂ ਬਾਅਦ ਇੱਕ ਕਈ ਹਮਲੇ ਕੀਤੇ, ਜਿਸ ਦੇ ਨਾਲ ਅਮਰੀਕਾ ਦੇ ਕਈ ਮਿਲਟਰੀ ਏਅਰਕ੍ਰਾਫਟਾਂ ਨੂੰ ਨੁਕਸਾਨ ਪਹੁੰਚਿਆ। ਜੈਨੀਫਰ ਜੈਕਬਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਸਾਂਝੀ ਕਰਦਿਆਂ ਦੱਸਿਆ, ਮੁਵਾਫਕ ਸਾਲਟੀ ਏਅਰਬੇਸ ਦੇ ਉੱਤੇ ਹੋਏ ਇਰਾਨੀ ਹਮਲੇ ਦੇ ਵਿੱਚ ਵਾਰਥੋਗ ਦੇ ਨਾਂ ਦੇ ਨਾਲ ਮਸ਼ਹੂਰ ਇੱਕ A-10 ਥੰਡਰਬੋਲਟ ਦਾ ਜਿਹੜਾ ਇੱਕ ਵਿੰਗ ਜਿਹੜਾ ਖੰਭ ਹੈ ਟੁੱਟ ਗਿਆ, ਜਦਕਿ ਲਗਭਗ 8 F-15 ਜਹਾਜ਼ਾਂ ਨੂੰ ਮਾਮੂਲੀ ਨੁਕਸਾਨ ਪੁੱਜਿਆ ਤੇ ਉਨ੍ਹਾਂ ਨੂੰ ਵਾਪਸ ਸਰਵਿਸ ਦੇ ਵਿੱਚ ਲਗਾ ਦਿੱਤਾ ਗਿਆ। ਇਰਾਨੀ ਹਮਲਿਆਂ ਤੋਂ ਬਚਾਅ ਦੇ ਲਈ ਅਮਰੀਕੀ ਫੌਜ ਨੇ 30 ਤੋਂ ਵੱਧ ਜਿਹੜੇ ਨੇ ਪੈਟਰੀਅਟ ਮਿਜ਼ਾਈਲਾਂ ਦਾਗੀਆਂ। ਰਾਤ ਭਰ ਹੋਏ ਇਸ ਨੁਕਸਾਨ ਦੀ ਘਟਨਾ ਉਦੋਂ ਵਾਪਰੀ ਜਦੋਂ ਅਮਰੀਕਾ ਨੇ ਇਰਾਨ ਵੱਲੋਂ ਅਮਰੀਕੀ ਨੇਵੀ ਦੇ ਯੁੱਧ ਪੋਤ ਨੂੰ ਜਿਹੜਾ ਸੀ ਨਿਸ਼ਾਨਾ ਬਣਾਏ ਜਾਣ ਦੇ ਜਵਾਬ ਦੇ ਵਿੱਚ ਇਰਾਨ ਦੇ 5 ਟੈਂਕਰਾਂ ਦੇ ਉੱਤੇ ਹਮਲਾ ਕੀਤਾ। ਜੈਨੀਫਰ ਨੇ ਅੱਗੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਇਸ ਦੇ ਜਵਾਬ ਦੇ ਵਿੱਚ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 8 ਟੈਂਕਰਾਂ ਤੇ 2 ਯੁੱਧ ਪੋਤਾਂ ਉੱਤੇ ਹਮਲੇ ਕੀਤੇ ਹੈ, ਜਿਨ੍ਹਾਂ ਦੇ ਵਿੱਚ ਜਾਰਡਨ ਦੇ ਵਿੱਚ ਮੌਜੂਦ ਬੇਸ ਵੀ ਸ਼ਾਮਲ ਸੀ। ਅਮਰੀਕਾ ਦੇ ਦਰਜਨਾਂ ਲੜਾਕੂ ਜਹਾਜ਼ ਮੁਵਾਫਕ ਸਾਲਟੀ ਏਅਰਬੇਸ ਦੇ ਉੱਤੇ ਆਪਰੇਟ ਹੁੰਦੇ ਨੇ। ਇਹ ਏਅਰਬੇਸ ਅਮਰੀਕਾ ਦੇ ਲਈ ਇਰਾਨ ਦੇ ਖਿਲਾਫ਼ ਆਪਰੇਸ਼ਨ ਦੇ ਲਈ ਇੱਕ ਅਹਿਮ ਜਿਹੜਾ ਏਅਰ ਪਾਵਰ ਹੱਬ ਦਾ ਜਿਹੜਾ ਕੰਮ ਕਰਦਾ ਹੈ। ਅਮਰੀਕਾ ਨੇ ਇਸ ਹਫ਼ਤੇ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਇਰਾਨ ਦੇ 5 ਟੈਂਕਰ ਡੁਬੋ ਦਿੱਤੇ ਸਨ ਤੇ ਇਰਾਨ ਨੇ ਜਵਾਬ ਦੇ ਵਿੱਚ ਇਲਾਕੇ ਦੇ ਵਿੱਚ ਕਈ ਅਮਰੀਕੀ ਬੇਸਾਂ ਤੇ ਸਹਿਯੋਗੀਆਂ ਦੇ ਉੱਤੇ ਬੰਬਾਰੀ ਕੀਤੀ ਹੈ। ਸਰਕਾਰੀ ਇਰਨਾ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਇੱਕ ਤੈਅ ਸਜ਼ਾ ਦੇ ਦੇਣ ਦੇ ਵਾਲੇ ਆਪਰੇਸ਼ਨ ਦੇ ਤਹਿਤ ਜਾਰਡਨ ਦੇ ਵਿੱਚ ਅਮਰੀਕੀ ਅਲ ਅਜ਼ਰਾਕ ਬੇਸ ਦੇ ਉੱਤੇ ਭਾਰੀ ਮਿਜ਼ਾਈਲ ਹਮਲੇ ਵੀ ਕੀਤੇ ਹੈ। ਆਖਰੀ ਖ਼ਬਰ ਵੱਲ ਨੂੰ ਵਧੀਏ, ਮੰਦਭਾਗੀ ਖ਼ਬਰ ਹੈ ਚੀਨ ਤੋਂ। ਚੀਨ ਦੇ ਬੰਦਰਗਾਹ ਦੇ ਉੱਤੇ ਮਾਲਵਾਹਕ ਜਹਾਜ਼ ਦੇ ਵਿੱਚ ਅੱਗ ਲੱਗਣ ਦੇ ਨਾਲ 20 ਲੋਕਾਂ ਦੀ ਜਿਹੜੀ ਮੌਤ ਹੋਈ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ ਅਫਰੀਕਾ ਤੋਂ ਲੋਕ ਤੁਰੇ ਸਨ ਤੇ ਉਹਨਾਂ ਦੀ ਕਿਸ਼ਤੀ ਵਗੈਰਾ ਖਰਾਬ ਹੋ ਗਈ। 18 ਵਿਅਕਤੀ ਜਿਹੜੇ ਨੇ ਮਰੇ, ਪਤਾ ਨਹੀਂ ਕਿੰਨੇ ਦਿਨਾਂ ਦੇ, ਉਹ ਵੀ ਲੱਭੇ ਨੇ ਜੀ, ਮਿਲੇ ਨੇ ਤੇ ਰਾਸਤੇ ਦੇ ਵਿੱਚ ਜਿੱਦਾਂ ਕਹਿ ਲਓ ਕਿ ਅਫਰੀਕਾ ਤੋਂ ਇਨ੍ਹਾਂ ਮੁਲਕਾਂ ਦੇ ਵੱਲ ਨੂੰ ਆ ਰਹੇ ਸਨ, ਪੱਛਮੀ ਮੁਲਕਾਂ ਦੇ ਵੱਲ, ਤੇ ਸਮੁੰਦਰ ਦੇ ਵਿੱਚ ਉਹਨਾਂ ਦੀ ਕਿਸ਼ਤੀ ਜਿਹੜੀ ਹੈ ਖਰਾਬ ਹੋ ਗਈ, ਕਿਤੇ ਇੱਧਰ ਉੱਧਰ ਜਾ ਨਹੀਂ ਸਕੇ, ਖਾਣਾ ਵੀ ਖਤਮ ਹੋ ਗਿਆ, ਪੀਣ ਦਾ ਪਾਣੀ ਵੀ ਖਤਮ ਹੋ ਗਿਆ ਉਹਨਾਂ, ਹਾਲੇ ਕਿ ਏਡੇ ਵੱਡੇ ਸਮੁੰਦਰ ਦੇ ਵਿੱਚ ਪਾਣੀ ਉਹ ਪੀਣ ਯੋਗ ਨਹੀਂ ਨੇ। ਇਸੇ ਕਰਕੇ ਕਹਿੰਦੇ ਭਾਈ ਪਾਣੀ ਬਚਾਓ, ਤੇ ਭੁੱਖੇ ਭਾਣੇ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਉਹ ਕਿੰਨਾ ਸਮਾਂ ਬਤੀਤ ਕਰ ਚੁੱਕੇ ਤੇ ਉਸ ਤੋਂ ਬਾਅਦ 18 ਬੋਡੀਜ਼ ਜਿਹੜੀਆਂ ਨੇ ਪ੍ਰਾਪਤ ਕੀਤੀਆਂ ਨੇ ਇਨ੍ਹਾਂ ਮੁਲਕਾਂ ਦੀਆਂ, ਉਹਦੇ ਖ਼ਬਰਾਂ ਦੇ ਵਿੱਚ ਇਹ ਚੀਜ਼ ਆਈ ਹੈ। ਇਸੇ ਤਰ੍ਹਾਂ ਹੀ ਜਿਹੜਾ ਲਗਭਗ 20 ਲੋਕਾਂ ਦੀ ਮੌਤ ਹੋਈ ਹੈ, ਜਿਸ ਦੇ ਵਿੱਚ ਚੀਨ ਬੰਦਰਗਾਹ ਦੇ ਉੱਤੇ ਮਾਲਵਾਹਕ ਜਹਾਜ਼ 'ਚ 5 ਹੋਰ ਲਾਪਤਾ ਨੇ ਇਸਦੇ ਵਿੱਚ, ਤੇ ਚੀਨ ਦੇ ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਾਹੂ ਦੇ ਵੱਲੋਂ ਜਾਰੀ ਕੀਤੀ ਗਈ ਇੱਕ ਤਸਵੀਰ ਦੇ ਅਨੁਸਾਰ ਅੱਗ ਲੱਗਣ ਦੀ ਇਹ ਘਟਨਾ ਓਸ਼ੇਨ ਮੈਲੋਡੀ ਨਾਮਕ ਜਹਾਜ਼ ਦੇ ਵਿੱਚ ਵਾਪਰੀ ਹੈ। ਜਹਾਜ਼ ਨਿਗਰਾਨੀ ਵੈਬਸਾਈਟ ਜਿਹੜਾ ਵੈਸਲ ਫਾਈਡਰ ਮੁਤਾਬਕ ਇਹ ਜਹਾਜ਼ ਲਾਈਬੇਰੀਆਈ ਜਹਾਜ਼ ਦੇ ਵਜੋਂ ਰਜਿਸਟਰਡ ਹੈ। ਸਮਾਚਾਰ ਏਜੰਸੀ ਦੀ ਖ਼ਬਰ ਦੇ ਅਨੁਸਾਰ ਜਹਾਜ਼ ਦੇ ਕੁੱਲ 42 ਲੋਕ ਉਹਦੇ ਉੱਤੇ ਸਵਾਰ ਸੀ, ਜਿਨ੍ਹਾਂ ਦੇ ਵਿੱਚੋਂ 12 ਲੋਕਾਂ ਨੂੰ ਸੁਰੱਖਿਅਤ ਜਿਹੜਾ ਬਾਹਰ ਕੱਢ ਲਿਆ ਗਿਆ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਜੋ ਵੀ ਤੁਹਾਡੇ ਸਵਾਲ ਨੇ, ਗੱਲਾਂ ਬਾਤਾਂ ਨੇ, ਆਖਰ ਦੇ ਵਿੱਚ ਕੁਝ ਸੁਨੇਹੇ ਨੇ, ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। 3-4 ਮਿੰਟ 5 ਮਿੰਟ ਦਾ ਸਮਾਂ ਹੋਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਜੀ। ਸ਼ੁਕਰੀਆ ਜੀ। ਜੱਸੀ ਜੀ ਵੀ ਇਸ ਚੀਜ਼ ਦੇ ਨਾਲ ਸਹਿਮਤ ਹੈ ਆਪਣੇ ਮਲੇਰਕੋਟਲਾ ਤੋਂ, ਕਹਿੰਦੇ ਸਾਰੇ ਸੁਨੇਹੇ ਨਾ ਪੜਿਆ ਕਰੋ ਜੀ। ਭਾਜੀ, ਲਾਈਵ ਚੈਟ ਸਾਡੇ ਸਭ ਸਰੋਤਿਆਂ ਦੇ ਆਪਸ ਦੇ ਵਿੱਚ ਪੜ੍ਹਨ ਦੇ ਲਈ ਹੁੰਦੀਆਂ ਨੇ। ਤੁਸੀਂ ਕਦੇ ਕਦੇ ਜਿਹੜਾ ਕਦੇ ਕਦਾ ਹੀ ਵਿੱਚੋਂ ਕੋਈ ਢੁਕਵੀਂ ਜਿਹੀ ਪੜ੍ਹ ਦਿਆ ਕਰੋ, ਸਾਰੀਆਂ ਪੜ੍ਹਨ ਦੀ ਲੋੜ ਨਹੀਂ ਹੁੰਦੀ ਤੁਹਾਨੂੰ, ਕਹਿੰਦੇ ਜੀ। ਸ਼ੁਕਰੀਆ ਜੀ। ਚਲੋ, ਤੁਸੀਂ ਮੇਰਾ ਕੰਮ ਸੌਖਾ ਕੀਤਾ ਜੀ, ਨਹੀਂ ਤਾਂ ਕਈ ਦੋਸਤ ਜਿਹੜੇ ਨੇ ਨਾਰਾਜ਼ ਹੋ ਜਾਂਦੇ ਆ ਕਿ ਭਾਈ ਮੇਰਾ ਸੁਨੇਹਾ ਨਹੀਂ ਪੜ੍ਹਿਆ ਜੀ, ਕਿਉਂਕਿ ਜ਼ਿਆਦਾਤਰ ਦੋਸਤੋ ਫਤਿਹ ਸਾਂਝੀ ਕਰਦੇ ਆ ਸਾਰੇ ਹੀ, ਤੇ ਉਹ ਸਮਾਂ ਵੀ ਕਾਫੀ ਲੱਗ ਜਾਂਦਾ ਉਹਦੇ ਵਿੱਚ। ਉਹਦੇ ਨਾਲੋਂ ਇਹੀ ਕੋਸ਼ਿਸ਼ ਕਰ ਲਿਆ ਕਰੋ, ਇੱਕੋ ਵਾਰੀ ਫਤਿਹ ਸਾਂਝੀ ਕਰ ਲਿਆ ਕਰੋ, ਤੇ ਉਹਦੇ ਨਾਲ ਵੀ ਸਮਾਂ ਹਰ ਕਿਸੇ ਦਾ ਬਚਦਾ। ਤੇ ਪਹਿਲੇ ਸੁਨੇਹੇ ਆਪਾਂ ਸਾਂਝੇ ਕਰ ਹੀ ਦਿੱਤੇ ਸੀ, ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਹੋਰ ਸੁਨੇਹੇ ਆ ਉਹਨਾਂ ਦੇ ਨਾਲ ਆਪਾਂ ਸਾਂਝ ਪਾਉਂਦੇ ਹਾਂ, ਜਿਸ ਦੇ ਵਿੱਚ ਆਪਣੇ ਗੱਲਬਾਤ ਕਰ ਰਹੇ ਨੇ ਗੁਰੀ ਮਾਨ ਜੀ ਦੇ ਬਹੁਤ ਸਾਰੇ ਅੱਗੇ ਸੁਨੇਹੇ ਨੇ, ਖ਼ਬਰਾਂ ਦੇ ਮੁਤਾਬਕ ਉਹਨਾਂ ਦੀ ਸਾਂਝ ਪਾਉਂਦੇ ਹਾਂ। ਤੇ ਇਸੇ ਤਰ੍ਹਾਂ ਰਜਿੰਦਰ ਜੀਰਾ ਜੀ ਨੇ ਬਾਕਮਾਲ ਮੁਹੰਮਦ ਜੀ ਦੀ ਤਾਰੀਫ ਕੀਤੀ ਸੀ ਤੇ ਸ਼ੁਕਰੀਆ ਕੀਤਾ ਉਹਨਾਂ ਨੇ। ਗੁਰੀ ਮਾਨ ਜੀ ਕਹਿੰਦੇ ਆ, ਬਾਈ ਕੋਈ ਪ੍ਰੈਸ਼ਰ ਨਹੀਂ ਪਾਇਆ, ਲਾਲਚ ਦਿੱਤਾ ਨੌਕਰੀ ਦਾ ਮੁੰਡੇ ਨੂੰ ਤੇ ਛੋਟੇ ਵੀਰ ਨੇ ਜੀ ਕਹਿੰਦੇ। ਹਾਂਜੀ, ਉਹ ਮਸਲੇ ਆ ਰਹੇ ਨੇ ਜੀ, ਉਹਨਾਂ ਦਾ ਵੀ ਪਤਾ ਨਹੀਂ ਲੱਗਦਾ ਕਦੇ ਕਿੱਧਰ ਨੂੰ ਹੋ ਜਾਂਦੇ, ਕਦੇ ਕਿੱਧਰ ਨੂੰ ਹੋ ਜਾਂਦੇ ਆ, ਪਿੰਡ ਵਾਲੇ ਵੀ ਖਿਲਾਫ ਨੇ। ਤੇ ਗੁਰੂ ਜੀ ਕਹਿੰਦੇ ਆ ਕਿ ਹੁਣ ਲੋਕਾਂ ਸਾਥ ਦਿੱਤਾ ਤੇ ਲੋਕਾਂ ਕੋਲੋਂ ਆਉਂਦੀਆਂ ਲਾਹਣਤਾਂ ਦੇਖ ਕੇ ਜ਼ਮੀਰ ਜਗਾ ਲਈ ਹੈ ਅਗਲਿਆਂ ਨੇ, ਤਾਂ ਜਾ ਕੇ ਕਹਿੰਦੇ ਅੱਜ ਗੱਲ ਬਦਲੀ ਹੈ ਜੀ ਇਹ। ਬਿਲਕੁਲ ਹੈ ਜੀ, ਪਿੰਡ ਵਾਲੇ ਵੀ ਖਿਲਾਫ਼ ਨੇ ਉਹ ਸਾਰੀਆਂ ਚੀਜ਼ਾਂ। ਦੂਸਰੇ ਪਾਸੇ ਗੁਰੀ ਮਾਨ ਜੀ ਕਹਿੰਦੇ ਆ, ਅਦਾਲਤ ਦੀ ਢਿੱਲ ਕਰਕੇ ਹੀ ਪੰਜਾਬ ਸਰਕਾਰ ਇੱਥੇ ਤੱਕ ਆ ਗਈ, ਅਦਾਲਤ ਨੇ ਡੰਡਾ ਪਹਿਲਾਂ ਚਾੜਿਆ ਹੁੰਦਾ ਤਾਂ ਹੁਣ ਤੱਕ ਹੱਲ ਇਹਨਾਂ ਨੂੰ ਕਰਨਾ ਪੈਣਾ ਸੀਗਾ। ਅੱਗੇ ਲਿਖਦੇ ਨੇ ਕਿ ਬਾਕੀ ਭਾਰਤ ਸਾਹਿਬ ਜੀ, ਇੰਨੀ ਬੇਸ਼ਰਮ ਸਰਕਾਰ ਮੈਂ ਅੱਜ ਤੱਕ ਨਹੀਂ ਦੇਖੀ ਕਹਿੰਦੇ ਜੀ। ਗੁਰੂ ਜੀ ਕਹਿੰਦੇ ਆ, ਇਹ ਮਹਿਕਮਾ ਨਹੀਂ ਭਾਰਤ ਵੀਰ ਜੀ, ਹੁਣ ਬਹੁਤੇ ਮਹਿਕਮੇ ਇਹਨਾਂ ਦੇ ਮਗਰ ਪੈ ਗਏ ਆ, ਤੁਸੀਂ ਦੇਖ ਲਿਓ ਇਹਨਾਂ ਨੇ ਹਰ ਗੱਲ ਦੇ ਲਈ ਸਹਿਮਤੀ ਜਤਾ ਦੇਣੀ ਹੈ ਤੇ ਕਹਿ ਦੇਣਾ ਸਰਕਾਰ ਲੈ ਕੇ ਆਓ, ਆਉਂਦੇ ਹੀ ਤੁਹਾਡੇ ਮਸਲੇ ਠੀਕ ਕਰ ਦਿੱਤੇ ਜਾਣਗੇ। ਦੁਬਾਰਾ ਮੁੜ ਸਰਕਾਰ ਜੇ ਨਾ ਆਈ ਤਾਂ ਆਉਣ ਵਾਲਿਆਂ ਦੇ ਲਈ ਇਹਨਾਂ ਨੇ ਜਾਂਦੇ ਜਾਂਦੇ ਵੀ ਮੁਸੀਬਤਾਂ ਖੜੀ ਕਰਕੇ ਜਾਣਗੇ ਕਹਿੰਦੇ ਜੀ। ਜੀ ਬਿਲਕੁਲ, ਉਹ ਤਾਂ ਹੈ ਹੀ ਹੈ ਜੀ, ਬਿਲਕੁਲ ਹੈ। ਦੇਖਦੇ ਹਾਂ ਅਗਲਾ ਸਮਾਂ ਕਿੱਦਾਂ ਦਾ ਆਉਂਦਾ ਹੈ, ਕਿੱਥੇ ਕੀ ਕੁਝ ਵਾਪਰਦਾ ਹੈ ਗੁਰੂ ਜੀ। ਤੇ ਲਓ ਦੋਸਤੋ, ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਦਿਨ ਹੋਵੇਗੀ ਮੁਲਾਕਾਤ, ਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ, ਤੇ ਸਮਾਂ ਸਬੱਬ ਜਿੱਦਾਂ ਵੀ ਬਣਦਾ ਹੈ। ਹੋ ਸਕਦਾ ਹੈ ਕਿ ਕੱਲ੍ਹ ਦੀ ਮੇਰੀ ਇੱਕ, ਮੈਂ ਪਹਿਲਾਂ ਹੀ ਅਨਾਊਂਸ ਕਰ ਦਿੰਦਾ, ਪਰ ਮੈਂ ਕੋਸ਼ਿਸ਼ ਕਰਾਂਗਾ ਕੱਲ੍ਹ ਨੂੰ ਕਰਾਂਗੇ ਪ੍ਰੋਗਰਾਮ, ਪਰ ਜੇ ਨਾ ਕਰ ਪਾਏ ਤਾਂ ਜ਼ਰੂਰ ਰਿਕਾਰਡਡ ਪ੍ਰੋਗਰਾਮ ਲਾਈਵ ਜਿਹੜਾ ਉਹਦੇ ਵਿੱਚ ਕਰ ਦਾਂਗੇ ਜੀ, ਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਾਅਦ ਦੇ ਵਿੱਚ ਸੁਣ ਕੇ ਵਿਚਾਰ ਜ਼ਰੂਰ ਸਾਂਝੇ ਕਰ ਸਕਦੇ ਹੋ ਲਾਈਵ ਵਾਂਗੂ ਹੀ, ਤੇ ਉਹਦੇ ਵਿੱਚ ਅਪਡੇਟ ਕਰ ਸਕਦੇ ਹੋ। ਤੇ ਬਾਕੀ ਜਿਵੇਂ ਸਬੱਬ ਬਣੇਗਾ, ਜੇ ਤਾਂ ਮੀਟਿੰਗ ਤੋਂ ਫ੍ਰੀ ਹੋ ਗਿਆ ਜਲਦੀ ਤਾਂ ਆ ਜਾਵਾਂਗਾ, ਤੇ ਜੇ ਨਹੀਂ ਤਾਂ ਫਿਰ ਪ੍ਰੋਗਰਾਮ ਜਿਹੜਾ ਰਿਕਾਰਡਡ ਜਾਂ ਫਿਰ ਜਿਸ ਹਿਸਾਬ ਦੇ ਨਾਲ ਵੀ ਸਬੱਬ ਬਣਿਆ ਉਹਦੇ ਉੱਤੇ ਡਿਪੈਂਡ ਰਹੇਗਾ। ਤੇ ਕੱਲ੍ਹ ਦੇ ਲਈ ਮਾਫ਼ੀ ਨਹੀਂ ਮੰਗਾਂਗਾ ਕਿਉਂਕਿ ਅਜੇ ਕੁਝ ਕਲੀਅਰ ਨਹੀਂ ਹੈ, ਤੇ ਬਾਕੀ ਤੁਹਾਡੇ ਤੱਕ ਸੁਨੇਹਾ ਜ਼ਰੂਰ ਲਾ ਦਿੱਤਾ ਜਾਵੇਗਾ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਓ, ਤੇ ਮੈਨੂੰ ਦਿਓ ਆਗਿਆ। ਮਿਲਦੇ ਹਾਂ ਫਿਰ ਕੱਲ੍ਹ ਨੂੰ, ਸਤਿ ਸ੍ਰੀ ਅਕਾਲ ਜੀ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸੁਖੀ ਸਾਂਝ ਦੇ ਵਿੱਚ ਹੋਣਗੇ, ਖੁਸ਼ਹਾਲ ਵੱਸਦੇ ਹੋਣਗੇ ਆਪਣੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ। ਤੇ ਗੱਲਾਂ ਬਾਤਾਂ ਲੈ ਕੇ ਫਿਰ ਤੋਂ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਜਿਸ ਦੇ ਵਿੱਚ ਲਾਈਵ ਪ੍ਰੋਗਰਾਮ ਚ ਤੁਹਾਡਾ ਮੇਰਾ ਰਾਬਤਾ ਜਿਹੜਾ ਬਣ ਚੁੱਕਿਆ, ਸੁਮੇਲ ਹੋ ਚੁੱਕਿਆ ਤੇ ਅੱਗੇ ਗੱਲਾਂ ਬਾਤਾਂ ਕਰਾਂਗੇ। ਤੇ ਨਾਲ ਦੀ ਨਾਲ ਮੁਹੰਮਦ ਜੀ ਦੇ ਵੀ ਸੁਨੇਹੇ ਆ ਰਹੇ ਨੇ, ਸਤਿ ਸ੍ਰੀ ਅਕਾਲ ਪ੍ਰੋਗਰਾਮ ਨੂੰ ਸਭ ਦੋਸਤਾਂ ਨੂੰ ਕਹਿੰਦੇ ਨੇ ਜੀ। ਤੇ ਇਸੇ ਤਰ੍ਹਾਂ ਦੋਸਤੋ, ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਤੇ ਬਾਕੀ ਕਮੈਂਟਾਂ ਦੇ ਰਾਹੀਂ ਤੁਸੀਂ ਦਰੁਸਤ ਕਰ ਸਕਦੇ ਹੋ। ਤੇ ਲਓ ਫਿਰ ਅੱਜ ਦੇ ਵਿਚਾਰ ਦੀ ਗੱਲ

ਦੀਆਂ ਘੜੀਆਂ ਦੇ ਉੱਤੇ। ਭਾਰਤ ਦੇ ਵਿਚ ਰਾਤ ਦੇ 9:38 ਹੋ ਗਏ ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:08 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ ਜੜੇ ਨੇ 9:08 ਹੈ ਤੇ ਯੂਕੇ ਦੇ ਵਿਚ ਸ਼ਾਮ ਦੇ 5:08 ਹੈ। ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:08 ਘੜੀਆਂ ਦਰਸਾ ਰਹੀਆਂ ਨੇ। ਤੇ ਅੱਜ 9 ਸਤੰਬਰ 2026 ਦਾ ਦਿਹਾੜਾ ਦੋਸਤੋ ਬੁੱਧਵਾਰ ਵਾਲਾ ਦਿਨ ਹੈ ਜਿਸ ਦੇ ਵਿਚ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜਦੇ ਆ। ਪਰ ਪਿਛਲੇ ਹਫ਼ਤਿਆਂ ਦੇ ਵਿਚ ਆਪਾਂ ਫੈਸਲਾ ਕੀਤਾ ਸੀ ਕਿ ਵੀਰਵਾਰ ਵਾਲਾ ਦਿਨ ਜਿਹੜਾ ਉਹਨਾਂ ਦੇ ਨਾਲ ਰੱਖੀਏ, ਚੇਂਜ ਕੀਤਾ ਸੀ। ਤੁਸੀਂ ਉਹਨੂੰ ਸਹਿਲਾਇਆ ਵੀ ਤੇ ਸ਼ਲਾਘਾ ਵੀ ਕੀਤੀ, ਨਾਲ ਯੋਗਦਾਨ ਵੀ ਪਾਇਆ। ਇਸ ਕਰਕੇ ਬੁੱਧਵਾਰ ਤੋਂ ਹੁਣ ਆਪਾਂ ਵੀਰਵਾਰ ਦੇ ਵਿਚ ਸ਼ਿਫਟ ਕਰ ਚੁੱਕੇ ਹਾਂ ਤੇ ਕੱਲ ਨੂੰ ਉਹਨਾਂ ਦੇ ਨਾਲ ਆਪਾਂ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਗੱਲਬਾਤ ਆਪਾਂ ਕਰਾਂਗੇ। ਵੈਸੇ ਮੁੱਦਾ ਮੈਂ ਵਿਚਾਰਿਆ ਵੀ ਸੀਗਾ, ਮਨ ਦੇ ਵਿਚ ਹੈਗਾ ਵੀ ਸੀਗਾ ਤੇ ਕੋਸ਼ਿਸ਼ ਕਰਾਂਗੇ ਜੇ ਉਹਨੂੰ ਹੀ ਆਪਾਂ ਅੱਗੇ ਵਧਾਈਏ ਤਾਂ ਗੱਲ ਜਿਹੜੀ ਅੱਗੇ ਵਧਾਉਣ ਦੀ ਕੋਸ਼ਿਸ਼ ਰਹੇਗੀ ਉਸ ਮੁੱਦੇ ਨੂੰ ਹੀ। ਜੇ ਮੈਂ ਗਲਤ ਨਹੀਂ ਤਾਂ ਚਲੋ ਮੈਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਜੇ ਸਾਂਝਾ ਕਰ ਹੀ ਦਈਏ, ਜੇ ਮੈਨੂੰ ਲੱਭ ਗਿਆ ਮੈਂ ਲਿਖ ਕੇ ਰੱਖਿਆ ਸੀ ਤੇ ਆਖਰ ਦੇ ਵਿਚ, ਨਹੀਂ ਤਾਂ ਮੈਂ ਅਨਾਊਂਸ ਕਰ ਦਾਂਗਾ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਦੁਆਬਾ ਰੇਡੀਓ ਸੁਣਨ ਦੇ ਲਈ ਯੂਟਿਊਬ ਐਪ, ਵੈਬਸਾਈਟ ਤੇ ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ ਦੋਸਤੋ। ਆਫੀਸ਼ੀਅਲੀ ਜਿਹੜੇ ਚੈਨਲ ਨੇ ਟੈਲੀਗ੍ਰਾਮ ਦੇ ਵਿਚ ਵੀ ਆਡੀਓ ਤੇ ਵੀਡੀਓ ਦੇ ਰੂਪ, ਖਾਸ ਕਰਕੇ ਜਦੋਂ ਤੁਸੀਂ ਦੁਆਬਾ ਰੇਡੀਓ ਦਾ ਐਂਡਰੋਇਡ ਐਪ ਖੋਲਦੇ ਹੋ ਉਹਦੇ ਉੱਤੇ ਤੁਹਾਡੇ ਲਈ ਜਿਹੜਾ ਆਪਸ਼ਨ ਆ ਜਾਂਦਾ ਯੂਟਿਊਬ ਦੇ ਉੱਤੇ, ਸਿੱਧਾ ਕਲਿੱਕ ਕਰੋ ਤਾਂ ਚਲਿਆ ਜਾਂਦਾ, ਵੈਬਸਾਈਟ ਦੇ ਉੱਤੇ ਚਲਿਆ ਜਾਂਦਾ ਤੇ ਉਹਦੇ ਉੱਤੇ ਵੀ ਤੁਸੀਂ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਜਿਹੜਾ ਦੇਖ ਸਕਦੇ ਹੋ। ਨਾਲ ਨਾਲ ਜਿਹੜਾ ਆਪਣਾ ਦੁਆਬਾ ਰੇਡੀਓ ਦਾ ਗਰੁੱਪ ਹੈ ਉਹਦੇ ਵਿੱਚ ਤੁਹਾਡੇ ਲਈ ਪ੍ਰੋਗਰਾਮ ਦੀ ਸਾਂਝ ਜਿਹੜੀ ਪਾ ਦਿੱਤੀ ਜਾਂਦੀ ਹੈ, ਜਿਵੇਂ ਕਿ ਦੁਆਬਾ ਰੇਡੀਓ ਦਾ ਗਰੁੱਪ ਹੈਗਾ ਆ ਆਪਣਾ, ਤੇ ਉਹਦੇ ਜ਼ਰੀਏ ਵੀ ਤੁਹਾਡੇ ਲਈ ਲਿੰਕ ਜਿਹੜੇ ਨੇ ਸਾਂਝੇ ਕਰ ਦਿੱਤੇ ਜਾਂਦੇ ਆ ਤੇ ਉਹਨਾਂ ਦੇ ਰਾਹੀਂ ਵੀ ਤੁਹਾਨੂੰ ਜਿਹੜਾ ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ, ਨੋਟੀਫਿਕੇਸ਼ਨ ਆ ਜਾਂਦਾ ਤੇ ਪ੍ਰੋਗਰਾਮ ਨੂੰ ਕਲਿੱਕ ਕਰਕੇ ਤੁਸੀਂ ਜੁਆਇਨ ਨਾਲ ਦੀ ਨਾਲ ਕਰ ਸਕਦੇ ਹੋ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਜਿਹੜੇ ਨੇ ਅੱਜ ਦੇ ਵਿਚਾਰ ਦੇ ਨਾਲ ਤੇ ਕੱਲ ਰੱਬ ਦੇ ਸ਼ਰੀਕ ਜਿਹੜੀ ਸੀ ਕਹਾਣੀ ਆਪਾਂ ਪਿਛਲੇ ਦਿਨਾਂ ਚ ਕੀਤੀ ਸੀ ਤੇ ਉਹ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰ ਦਿੱਤੀ ਗਈ ਹੈ ਤੇ ਯੂਟਿਊਬ ਦੇ ਉੱਤੇ ਅਵੇਲੇਬਲ ਹੈ, ਉਹਨੂੰ ਦੁਬਾਰਾ ਵੀ ਸੁਣ ਸਕਦੇ ਹੋ। ਚੰਗੀ ਲੱਗਦੀ ਹੈ ਤਾਂ ਦੋਸਤਾਂ ਮਿੱਤਰਾਂ ਤੱਕ ਵੀ ਸਾਂਝੀ ਕਰ ਸਕਦੇ ਹੋ। ਤੇ ਲਓ ਦੋਸਤੋ ਗੱਲ ਕਰਦੇ ਹਾਂ ਅੱਜ ਦੇ ਵਿਚਾਰ ਦੀ। ਕਹਿੰਦੇ ਨੇ ਕਿ ਸਾਨੂੰ ਲੋਕਾਂ ਦੇ ਨਾਲ ਕਦੇ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ। ਹੋ ਸਕਦਾ ਹੈ ਕਿ ਕੱਲ ਨੂੰ ਆਪਾਂ ਵਿਸ਼ਾ ਵਿਸ਼ਵਾਸਘਾਤ ਹੀ ਰੱਖੀਏ। ਉਹਨਾਂ ਨੂੰ ਸਾਡੇ ਤੋਂ ਬਹੁਤ ਆਸਾਂ ਨੇ ਤੇ ਉਹਨਾਂ ਨੇ ਸਾਡੇ ਉੱਪਰ ਵਿਸ਼ਵਾਸ ਕੀਤਾ ਹੈ। ਉਸ ਵਿਸ਼ਵਾਸ ਦੇ ਨਾਲ ਹੀ ਸਾਨੂੰ ਆਖਰੀ ਦਮ ਤੱਕ ਵਫਾ ਨਿਭਾਉਣੀ ਚਾਹੀਦੀ ਹੈ। ਇਹ ਗੱਲਬਾਤ ਲਿਖਦੇ ਨੇ ਮਾਊ ਜੇ ਤੁੰਗ, ਜਿਨ੍ਹਾਂ ਨੇ ਆਪਣੇ ਚਾਈਨਾ ਤੋਂ ਉਹਨਾਂ ਦਾ ਕਦੇ ਰਾਜ ਹੁੰਦਾ ਸੀ। ਇਸੇ ਤਰ੍ਹਾਂ ਹੀ ਅੱਜ ਦੇ ਦਿਨ ਦੇ ਉੱਤੇ 9 ਸਤੰਬਰ 1828 ਦੇ ਵਿਚ ਰੂਸੀ ਲੇਖਕ ਹੋਏ ਨੇ ਲਿਓ ਟਾਲਸਟਾਏ, ਉਹਨਾਂ ਦਾ ਜਨਮ ਹੁੰਦਾ ਹੈ ਤੇ 1917 ਦੇ ਵਿਚ ਦੇਸ਼ ਭਗਤ ਰੁਲੀਆ ਸਿੰਘ ਸਰਾਭਾ ਦੀ ਅੰਡੇਮਾਨ ਨਿਕੋਬਾਰ ਦੇ ਵਿਚ ਜਿਹੜੀ ਸੀ ਨਿਕੋਬਾਰ ਦੇ ਵਿਚ ਸ਼ਹੀਦੀ ਹੁੰਦੀ ਹੈ। 1930 ਦੇ ਵਿਚ ਸ਼ਹੀਦ ਕਰਨੈਲ ਸਿੰਘ ਈਸੜੂ ਦਾ ਜਨਮ ਹੁੰਦਾ ਹੈ ਤੇ 1930 ਦੇ ਵਿਚ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦਾ ਜਿਹੜਾ ਦੇਹਾਂਤ ਹੁੰਦਾ ਹੈ, ਜਿਨ੍ਹਾਂ ਨੇ ਬਹੁਤ ਸਾਰੀਆਂ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਨੇ ਆਪਣੀ ਬੁੱਧੀ ਦੇ ਮੁਤਾਬਕ ਜੋ ਵੀ ਉਹਨਾਂ ਨੇ ਤਸਵੀਰਾਂ ਬਣਾਈਆਂ ਨੇ। ਤੇ 1931 ਦੇ ਵਿਚ ਬੰਗਾਲੀ ਕ੍ਰਾਂਤੀਕਾਰੀ ਜੀਵਨ ਘੋਸ਼ਾਲ ਚੰਦਨਗੜ੍ਹ ਦੇ ਵਿਚ ਪੁਲਿਸ ਮੁਕਾਬਲੇ ਦੇ ਵਿਚ ਸ਼ਹੀਦ ਹੁੰਦਾ ਹੈ। 1950 ਦੇ ਵਿਚ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼, ਉਹਨਾਂ ਦਾ ਅੱਜ ਜਨਮ ਦਿਨ ਹੈ, ਉਹਨਾਂ ਨੂੰ ਯਾਦ ਕਰਾਂਗੇ। 1963 ਦੇ ਵਿਚ ਗਦਰੀ ਬਾਬਾ ਹਰਦਿੱਤ ਸਿੰਘ ਲੰਮੇ ਜੱਟਪੁਰਾ ਦਾ ਜਿਹੜਾ ਦੇਹਾਂਤ ਹੁੰਦਾ ਹੈ ਤੇ 1965 ਦੇ ਵਿਚ ਹੀ ਹਵਾਲਦਾਰ ਅਬਦੁਲ ਹਮੀਦ ਦੀ ਭਾਰਤ ਪਾਕਿਸਤਾਨ ਯੁੱਧ ਦੇ ਵਿਚ ਆਸਲ ਉਤਾੜ ਖੇਮਕਰਨ ਵਿਖੇ ਸ਼ਹੀਦੀ ਹੁੰਦੀ ਹੈ। ਤੇ 1976 ਦੇ ਵਿਚ ਚੀਨੀ ਆਗੂ ਕਾਮਰੇਡ ਮਾਊ ਜੇ ਤੁੰਗ ਦਾ ਜਿਹੜਾ ਦੇਹਾਂਤ ਹੋ ਜਾਂਦਾ ਹੈ। ਇਸ ਤਰ੍ਹਾਂ ਅਵਤਾਰ ਸਿੰਘ ਪਾਸ਼ ਉਹਨਾਂ ਦਾ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ ਨਾਲ ਦੀ ਨਾਲ। ਤੇ 9 ਸਤੰਬਰ 1950 ਨੂੰ ਇਨਕਲਾਬੀ ਕਵੀ ਪਾਸ਼ ਦਾ ਜਨਮ ਤਲਵੰਡੀ ਸਲੇਮ ਕਪੂਰਥਲਾ ਦੇ ਵਿਚ ਹੁੰਦਾ ਹੈ ਦੁਆਬੇ ਚ, ਤੇ ਉਸਦੇ ਪਿਤਾ ਸੋਹਣ ਸਿੰਘ ਫੌਜ ਦੇ ਵਿਚ ਨੌਕਰੀ ਕਰਦੇ ਸਨ, ਜਿਨ੍ਹਾਂ ਨੂੰ ਖੁਦ ਕਵਿਤਾ ਲਿਖਣ ਦਾ ਸ਼ੌਂਕ ਸੀ। ਇਸ ਦੇ ਲਈ ਕਿਹਾ ਜਾ ਸਕਦਾ ਕਿ ਕਵਿਤਾ ਲਿਖਣ ਦਾ ਸ਼ੌਂਕ ਉਸ ਨੂੰ ਵਿਰਸੇ ਦੇ ਵਿਚ ਮਿਲਿਆ ਤੇ ਪਾਸ਼ ਕਮਿਊਨਿਸਟ ਪਾਰਟੀ ਦੇ ਆਗੂ ਚੈਨ ਸਿੰਘ ਚੈਨ ਦੇ ਪ੍ਰਭਾਵ ਦੇ ਅਧੀਨ 1967 ਦੇ ਵਿਚ ਸਰਵ ਭਾਰਤ ਨੌਜਵਾਨ ਸਭਾ ਦਾ ਮੈਂਬਰ ਬਣ ਜਾਂਦਾ ਹੈ।
1967 ਦੇ ਵਿੱਚ ਜਦੋਂ ਨਕਸਲਵਾੜੀ ਲਹਿਰ ਸ਼ੁਰੂ ਹੋਈ ਤਾਂ ਪਾਸ਼ ਦਾ ਝੁਕਾਅ ਇਸ ਲਹਿਰ ਦੇ ਵੱਲ ਹੋ ਤੁਰਿਆ, ਜਿਸ ਦੇ ਤਹਿਤ ਉਹ ਨਾਗਾ ਰੈਡੀ ਗਰੁੱਪ ਦੇ ਵਿੱਚ ਸ਼ਾਮਲ

0: ਹੋ ਗਿਆ। ਕਿਹਾ ਜਾਂਦਾ ਹੈ ਕਿ 1967 ਦੇ ਵਿੱਚ ਹੀ ਉਹ ਜੇਲ੍ਹ ਚਲਿਆ ਗਿਆ, ਜਿੱਥੇ ਉਸਦੀ ਕਵਿਤਾ ਨੂੰ ਇੱਕ ਨਵਾਂ ਜੋਸ਼ ਜਿਹੜਾ ਮਿਲਿਆ। ਇਸ ਵਿਹਲੇ ਸਮੇਂ ਦੇ ਵਿੱਚ ਉਹ ਕਵਿਤਾ ਲਿਖ ਕੇ ਬਾਹਰ ਭੇਜਦਾ ਰਿਹਾ, ਜੋ ਕਿ ਆਰੰਭ ਅਤੇ ਦਸਤਾਵੇਜ਼ ਦੇ ਵਿੱਚ ਛਪਦੀ ਰਹੀ। 1972 ਦੇ ਵਿੱਚ ਪਾਸ਼ ਸਿਆੜ ਨਾਮ ਅਧੀਨ ਪਰਚਾ ਕੱਢਿਆ ਤੇ 1973 ਦੇ ਵਿੱਚ ਹੀ ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਦੀ ਸਥਾਪਨਾ ਕੀਤੀ ਤੇ ਸ਼ੁਰੂ ਤੋਂ ਹੀ ਪਾਸ਼ ਨੂੰ ਡਾਇਰੀ ਲਿਖਣ ਦਾ ਸ਼ੌਕ ਸੀ, ਜਿਸ ਦੇ ਵਿੱਚ ਉਸਦੀ ਆਪਣੀ ਨਿੱਜੀ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਇਲਾਵਾ ਰਾਜਨੀਤਿਕ, ਸਮਾਜਿਕ ਤੇ ਆਰਥਿਕ ਹਾਲਤ ਦੇ ਬਾਰੇ ਵੀ ਪਤਾ ਚੱਲਦਾ ਹੈ। ਉਸਨੂੰ ਇੱਕ ਕਵੀ ਦੇ ਤੌਰ ਤੇ ਸਾਰੇ ਜਾਣਦੇ ਹੀ ਨੇ। ਉਸਦੀ ਕਵਿਤਾ ਨੇ ਪੰਜਾਬੀ ਕਾਵਿ ਨੂੰ ਜਿਹੜਾ ਇੱਕ ਨਵਾਂ ਹੀ ਮੁਹਾਂਦਰਾ ਦਿੱਤਾ, ਜਿਸ ਦੀਆਂ ਖੂਬੀਆਂ ਦੇ ਬਾਰੇ ਸੈਂਕੜੇ ਲੇਖ ਲਿਖੇ ਗਏ ਤੇ ਹੋਰ ਲਿਖੇ ਜਾ ਵੀ ਸਕਦੇ ਐ। ਉਸਨੇ ਲੋਕ ਕਥਾ, ਉੜਦੇ ਬਾਜ਼ਾਂ, ਮਗਰ ਤੇ ਸਾਡੇ ਸਮਿਆਂ ਦੇ ਵਿੱਚ ਤੇ ਖਿਲਰੇ ਵਰਗੇ ਕਾਵਿ ਸੰਗ੍ਰਹਿ ਦਿੱਤੇ ਤੇ ਉਸਨੇ ਕਵਿਤਾ ਰਚਨ ਦੇ ਨਾਲ ਨਾਲ ਗਿਆਨ ਵਿਗਿਆਨ ਦੇ ਵੱਖ ਵੱਖ ਖੇਤਰਾਂ ਦਾ ਵੀ ਜਿਹੜਾ ਅਧਿਐਨ ਵੀ ਕੀਤਾ। ਉਹਨੇ ਆਪਣੇ ਦੋਸਤਾਂ ਦੇ ਨਾਲ ਰਲ ਕੇ ਹਰਦਿਆਲ ਸਟੱਡੀ ਸੈਂਟਰ ਬਣਾਇਆ। ਉਸਦੇ ਅਧੀਨ ਕਰਨ ਦੇ ਲਈ ਜਿਹੜਾ ਸੀ ਕਿਤਾਬਾਂ ਇਕੱਠੀਆਂ ਕੀਤੀਆਂ ਤੇ ਕਈ ਵਿਸ਼ਿਆਂ ਦੇ ਉੱਤੇ ਵਿਚਾਰ ਗੋਸ਼ਟੀਆਂ ਰਚਾਈਆਂ। ਉਸਦੇ ਵੱਲੋਂ ਲਿਖੇ ਲੇਖਾਂ ਦੇ ਵਿੱਚ ਸਾਹਿਤ, ਸਭਿਆਚਾਰ, ਵਿਗਿਆਨ ਅਤੇ ਸਮਕਾਲੀ ਰਾਜਨੀਤਿਕ ਸਥਿਤੀ ਦੇ ਅਨੇਕਾਂ ਵਿਸ਼ਿਆਂ ਦੇ ਬਾਰੇ ਬਹੁਮੁੱਲੇ ਵਿਚਾਰ ਪੇਸ਼ ਕੀਤੇ ਗਏ। ਇਨ੍ਹਾਂ ਲੇਖਾਂ ਦੀ ਸਮਝ ਦੇ ਉੱਤੇ ਹੀ ਜਾਣਕਾਰੀ ਨੂੰ ਇਲਾਕੇ ਦੇ ਵਿੱਚ ਸਾਈਕਲੋ ਸਟਾਈਲ ਕਰਕੇ 1980 ਤੋਂ 85 ਤੱਕ ਦਾ ਜਿਹੜਾ ਸਮਾਂ ਹੈ, ਕੱਢੇ ਜਾਂਦੇ ਪਰਚੇ ਹਾਕ, ਸਿਆੜ ਤੇ ਰੋਹਲੇਬਾਨ ਰਾਹੀਂ ਜਿਹੜਾ ਵੰਡਿਆ ਗਿਆ ਤੇ 23 ਮਾਰਚ 1988 ਨੂੰ ਸ਼ਹਾਦਤ ਤੋਂ ਬਾਅਦ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਉਸਦੇ ਲੇਖਾਂ ਦੀ ਪੁਸਤਕ ਤੁਹਾਡੀ ਰਾਸ਼ੀ ਕੀ ਕਹਿੰਦੀ ਹੈ, ਉਸਦੇ ਪਿਤਾ ਸਰਦਾਰ ਸੋਹਣ ਸਿੰਘ ਦੇ ਵੱਲੋਂ ਉਸਦੀਆਂ ਲਿਖਤਾਂ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਦੇ ਉੱਤੇ ਸ਼ਮਸ਼ੇਰ ਸੰਧੂ ਦੇ ਵੱਲੋਂ ਇੱਕ ਪਾਸ਼ ਇਹ ਵੀ ਛਪਾਈਆਂ ਗਈਆਂ ਤੇ ਪਾਸ਼ ਨੇ ਬ੍ਰਹਿਮੰਡ ਬਾਰੇ ਦੋ ਸਵਾਲ ਉਠਾਏ ਸੀ। ਪਹਿਲਾ, ਬ੍ਰਹਿਮੰਡ ਦਾ ਆਕਾਰ ਤੇ ਸਰੂਪ ਕੀ ਹੈ ਤੇ ਦੂਜਾ, ਬ੍ਰਹਿਮੰਡ ਦੀ ਉਤਪਤੀ ਕਿਵੇਂ ਹੋਈ, ਜੋ ਕਿ ਤੁਹਾਡੀ ਰਾਸ਼ੀ ਕੀ ਕਹਿੰਦੀ ਹੈ, ਵਿੱਚ ਭਾਰਤੀ ਜੋਤਿਸ਼ ਪ੍ਰਣਾਲੀ ਦੇ ਉੱਤੇ ਰਾਸ਼ੀਆਂ ਕੀ ਨੇ, ਉਹਨਾਂ ਦੇ ਜਿਹੜਾ ਨੁਕਤਿਆਂ ਦੇ ਬਾਰੇ ਦੱਸਿਆ ਤੇ 10ਵੀਂ ਪਾਸ ਗਿਆਨੀ ਪੇਂਡੂ ਮੁੰਡੇ ਨੇ ਜੀਵ ਵਿਕਾਸ ਦੇ ਉੱਤੇ ਵਿਗਿਆਨ ਦੀ ਥਿਊਰੀ ਨੂੰ ਵੀ ਵਿਸਤਾਰ ਦੇ ਨਾਲ ਪੇਸ਼ ਕੀਤਾ। ਪਾਸ਼ ਨੇ ਲਿਖਿਆ ਕਿ ਲੋਕੀ ਧਰਮ ਨੂੰ ਇਸ ਦੇ ਲਈ ਮੰਨਦੇ ਨੇ ਕਿ ਉਹਨਾਂ ਦਾ ਟੱਬਰ ਰਾਜ਼ੀਬਾਜ਼ੀ ਰਹੇ ਤੇ ਆਰਥਿਕ ਹਾਲਤ ਚੰਗੀ ਹੋ ਜਾਵੇ, ਇਸ ਦੇ ਲਈ ਨਹੀਂ ਕਿ ਉਹਨਾਂ ਦੇ ਅੰਦਰ ਬ੍ਰਹਿਮੰਡ, ਸ੍ਰਿਸ਼ਟੀ ਅਤੇ ਜ਼ਿੰਦਗੀ ਦੇ ਮੂਲ ਆਧਾਰਾਂ ਤੇ ਕਾਰਨ ਨੂੰ ਜਾਣਨ ਦੀ ਕੋਈ ਦਾਰਸ਼ਨਿਕ ਜਗਿਆਸਾ ਹੈ। ਲੋਕਾਂ ਦੇ ਮਨਾਂ ਦੇ ਵਿੱਚ ਗੁਰੂ ਪੀਰ ਅਤੇ ਰੱਬ ਦਾ ਸੰਕਲਪ ਅਸਲ ਦੇ ਵਿੱਚ ਕਿਸੇ ਯੋਗ, ਡਾਕਟਰ, ਬੈਂਕ ਜਾਂ ਥਾਣੇ ਵਰਗਾ ਹੀ ਹੈ ਤੇ ਉਸ ਤੋਂ ਉਸੇ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਜਿਹੜੀਆਂ ਕਰਾਉਣਾ ਲੋਚਦੇ ਨੇ, ਜਾਣੀ ਕਿ ਸਾਡਾ ਬੈਂਕ ਹੈ ਰੱਬ ਇੱਕ ਸਾਡੇ ਲਈ। ਉਸਦੀ ਲਿਖਤ ਜੋ ਵੀ ਸਾਨੂੰ ਚਾਹੀਦਾ ਉਹਦੇ ਵਿੱਚੋਂ ਅਸੀਂ ਚੁੱਕਣ ਦੀ ਜਾਂ ਲੈਣ ਦੀ ਜਾਂ ਮੰਗਣ ਦੀ ਕੋਸ਼ਿਸ਼ ਕਰਦੇ ਹਾਂ। ਉਸਦੀਆਂ ਲਿਖਤਾਂ ਅੰਧ ਵਿਸ਼ਵਾਸਾਂ ਤੇ ਅਸੀਂ ਲੋਕ ਤਰਕਸ਼ੀ ਸੁਸਾਇਟੀ ਦੇ ਹੋਣ ਦੇ ਵਿੱਚ ਆਉਣ ਤੋਂ ਪਹਿਲਾਂ ਲਿਖੀ ਹੈ। ਤੁਹਾਡੀ ਰਾਸ਼ੀ ਕੀ ਹੈ ਕਹਿੰਦੀ ਹੈ ਤੇ ਲੇਖ ਦੇ ਵਿੱਚ ਰਾਸ਼ੀ ਤੋਂ ਵਿਅਕਤੀ ਦੇ ਭੂਤ ਭਵਿੱਖ ਦੇ ਬਾਰੇ ਦੱਸਣ ਦੇ ਜਿਹੜਾ ਢਕਾਉਂਜ ਦਾ ਵੀ ਜਿਹੜਾ ਵਿਰੋਧ ਕੀਤਾ ਹੈ। ਫਿਰਕਾ ਪ੍ਰਸਤੀ ਦੀਆਂ ਜੜ੍ਹਾਂ ਲੇਖ ਦੇ ਵਿੱਚ ਫਿਰਕਾ ਪ੍ਰਸਤੀ ਦੇ ਵੱਖ ਵੱਖ ਪੱਖਾਂ, ਆਰਥਿਕ, ਸਮਾਜਿਕ ਤੇ ਮਨੋਵਿਗਿਆਨਕ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ। ਇਸੇ ਤਰ੍ਹਾਂ ਹੀ ਉਹਨਾਂ ਨੇ ਬ੍ਰਹਿਮੰਡ ਦੀ ਉਤਪਤੀ, ਆਕਾਰ ਦੇ ਸਰੂਪ ਦੇ ਬਾਰੇ ਲੇਖ ਦੇ ਵਿੱਚ ਦੋ ਸਵਾਲ, ਇੱਕ ਸਾਡਾ ਸੂਰਜ ਸਾਡੀ ਆਕਾਸ਼ ਗੰਗਾ ਦੇ 1.5 ਲੱਖ ਮਿਲੀਅਨ ਸੂਰਜਾਂ ਦੇ ਵਿੱਚੋਂ ਇੱਕ ਹੈ, ਸਾਡੇ ਤੋਂ 500 ਮਿਲੀਅਨ ਚਾਨਣ ਵਰੇ ਵਿਆਸ ਦੇ ਜਿਹੜਾ ਆਪਣੀ ਲਾਈਟ ਦੀ ਜਿਹੜੀ ਹੈ ਕਹਿੰਦੇ ਹੈ ਚਾਨਣ ਦੀ ਜਿਹੜੀ ਸਪੀਡ ਹੈ, ਵਿਆਸ ਦੇ ਘੇਰੇ ਦੇ ਵਿੱਚ ਕੋਈ 100 ਮਿਲੀਅਨ ਪ੍ਰਕਾਸ਼ ਗੰਗਾਵਾਂ ਲੱਭੀਆਂ ਨੇ। ਇਸ ਘੇਰੇ ਤੋਂ ਅੱਗੇ ਹੋਰ ਵੀ ਅਸੰਖ ਆਕਾਸ਼ ਗੰਗਾਵਾਂ ਨੇ। ਇਹ ਸਭ ਜਿਹੜਾ ਕੁਤਾਖਣਾ ਕਿੱਥੋਂ ਤੱਕ ਹੈ? ਬ੍ਰਹਿਮੰਡ ਦੇ ਵਿੱਚ ਖਿਲਰਿਆ ਫਿਰਦਾ ਇਹ ਜਿਹੜਾ ਜੰਗ ਪਲੰਗਾ ਕਿਵੇਂ ਬਣਿਆ? ਜੇ ਕਿਸੇ ਨੇ ਬਣਾਇਆ ਹੈ ਤਾਂ ਉਹ ਭਾਈ ਸਾਹਿਬ ਕਿੱਥੇ ਹੈ? ਇਹ ਬਣਨ ਬਣਾਉਣ ਦਾ ਕੀ ਚੱਕਰ ਹੈ? ਪ੍ਰਸਿੱਧ ਰਚਨਾਵਾਂ ਇੱਕ ਜਿਹੜੀ ਸੀ ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਜਾਂ ਸਭ ਤੋਂ ਖਤਰਨਾਕ ਨਹੀਂ ਹੁੰਦੀ ਜੋ ਸੁਫੜਿਆਂ ਦਾ ਮਰ ਜਾਣਾ ਜਿੰਨਾ ਖਤਰਨਾਕ ਹੁੰਦਾ ਹੈ, ਤੇ ਦੂਸਰਾ ਸੀ ਰੱਬ ਤੋਂ ਬਿਨਾਂ ਜਿੰਨੇ ਯੋਗਾਂ ਹਾਂ ਜੋ ਵੀ ਹਾਂ, ਤੀਸਰਾ ਸੀ ਯੁੱਧ ਤੇ ਸ਼ਾਂਤੀ। ਇਸੇ ਤਰ੍ਹਾਂ ਦੋਸਤੋ ਲੋ ਅੱਗੇ ਵੱਧਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44976 1976 ਦਾ ਨੰਬਰ ਹੈ। ਅੱਜ ਦੇ ਖਾਸ ਮੁੱਦਿਆਂ ਦੇ ਵੱਲੋਂ ਗੱਲਬਾਤ ਕਰਾਂਗੇ। ਪੰਜਾਬ ਬੰਦ ਦਾ ਰੋਲਾ ਰੱਪਾ ਪੈ ਰਿਹਾ ਅੱਜ ਸਵੇਰ ਤੋਂ ਹੀ। ਬੀਜੇਪੀ ਦਾ ਜਿਹੜਾ ਯਾਤਰਾ ਦਾ ਢੰਗ ਨਵਾਂ ਉਹਨਾਂ ਨੇ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਜਿਵੇਂ ਵੱਖਰੇ ਵੱਖਰੇ ਚਾਹੇ ਉਹ ਸੂਬੇ ਦੀਆਂ ਖੇਤਰੀ ਪਾਰਟੀਆਂ ਨੇ ਚਾਹੇ ਆਮ ਆਦਮੀ ਪਾਰਟੀ ਹੈ ਤੇ ਚਾਹੇ ਵਹੀਰ ਹੈ ਤੇ ਆਪਣੇ ਵਾਰਿਸ ਪੰਜਾਬ ਵਾਲੇ ਤੇ ਚਾਹੇ ਜਥੇਦਾਰ ਸਾਹਿਬਾਨ ਨੇ ਚਾਹੇ ਕਾਂਗਰਸ ਵਾਲਿਆਂ ਨੇ ਵੀ ਰੈਲੀਆਂ ਕੱਢੀਆਂ ਤੇ ਹੁਣ ਜਿਹੜੀ ਹੈ ਬੀਜੇਪੀ ਦੀ ਵਾਰੀ ਆ ਗਈ ਹੈ ਯਾਤਰਾ ਕੱਢੇਗੀ ਤੇ 25 ਸਾਲ ਪੂਰੇ ਹੋਣ ਦੇ ਉੱਤੇ ਜਿਹੜਾ ਮੋਦੀ ਸਾਹਿਬ ਦਾ ਜਿਹੜਾ ਆਪਣਾ ਸਫ਼ਰ ਹੈ ਜ਼ਿੰਦਗੀ ਦਾ ਸਿਆਸਤ ਦੇ ਵਿੱਚ ਉਹਦੇ ਨਾਂ ਦੇ ਉੱਤੇ ਵੀ ਪੂਰੇ ਆਲ ਇੰਡੀਆ ਦੇ ਵਿੱਚ ਜਿਹੜੀਆਂ ਨੇ ਰੈਲੀਆਂ ਨਿਕਲਣਗੀਆਂ ਤੇ ਲੋਕਾਂ ਨੂੰ ਦੱਸਿਆ ਜਾਵੇਗਾ। ਦੂਸਰੇ ਪਾਸੇ ਜਿਹੜਾ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ 36 ਦਿਨਾਂ ਦੇ ਲਈ ਉਹਨੂੰ ਬੰਦ ਕਰ ਦਿੱਤਾ ਗਿਆ ਤੇ ਸੈਂਕੜੇ ਰੇਲ ਯਾਤਰਾਵਾਂ ਪ੍ਰਭਾਵਿਤ ਹੋਈਆਂ ਨੇ। ਇਸੇ ਤਰਜ਼ ਦੇ ਉੱਤੇ ਇੰਗਲੈਂਡ ਦੇ ਵਿੱਚ ਵੀ ਅੱਜ ਜਿਹੜਾ ਏਅਰਪੋਰਟਾਂ ਦੇ ਉੱਤੇ 300 ਤੋਂ ਵੱਧ ਉਡਾਨਾਂ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ ਕੁਝ ਸੋਫਟਵੇਅਰ ਜਾਂ ਕੁਝ ਨੈਟਵਰਕ ਦੀਆਂ ਪ੍ਰੋਬਲਮਸ ਕਰਕੇ ਉਹਨਾਂ ਨੂੰ ਡਿਲੇਅ ਕਰਨਾ ਪਿਆ। ਪੰਜਾਬ ਦੇ ਵਿੱਚ ਨਸ਼ਿਆਂ, ਕਿਸਾਨ ਅੰਦੋਲਨ, ਮੁਲਾਜ਼ਮਾਂ ਦੇ ਸੰਘਰਸ਼ ਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਤੇਜ਼ ਹੋ ਰਹੀ ਸਿਆਸੀ ਸਰਗਰਮੀ ਤੱਕ ਦਾ ਸਫ਼ਰ ਜਿਹੜਾ ਤੈਅ ਕਰਾਂਗੇ ਅੱਜ ਕਿ ਪੰਜਾਬ ਕਿਸ ਦਿਸ਼ਾ ਦੇ ਵੱਲ ਵੱਧ ਰਿਹਾ। ਨਾਲ ਹੀ ਸੀਐਮ ਮਾਨ ਦੀ ਪਤਨੀ ਦੇ ਨਾਲ ਜੁੜੇ ਮਾਨਹਾਨੀ ਮਾਮਲੇ ਦੇ ਵਿੱਚ ਅਦਾਲਤੀ ਹੁਕਮ ਕੀ ਆਏ ਨੇ ਤੇ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ, ਅੰਬੇਦਕਰ ਬੁੱਤ ਦੀ ਬੇਅਦਬੀ ਤੋਂ ਬਾਅਦ ਲੁਧਿਆਣਾ ਦੇ ਵਿੱਚ ਤਣਾਅ, ਪੂਰਾ ਪੰਜਾਬ ਬੰਦ ਕਰਨ ਦੀ ਕੋਸ਼ਿਸ਼ ਤੇ ਨਵੇਂ ਸੀਡ ਐਕਟ ਦੀ ਤਿਆਰੀ ਜਿਹੜੀ ਵਿੱਢ ਲਈ ਹੈ ਕੇਂਦਰ ਨੇ। ਆਰਐਸਐਸ ਮੁਖੀ ਮੋਹਨ ਭਾਗਵਤ ਦੀ ਲੰਡਨ ਗੁਰਦੁਆਰਾ ਫੇਰੀ ਨੂੰ ਲੈ ਕੇ ਦੋ ਚਿੱਤੀ ਦੇ ਵਿੱਚ ਉੱਥੇ ਜੋ ਵੀ ਉਹ ਕਰਨਾ ਚਾਹੁੰਦੇ ਨੇ ਅਗਲੇ ਕਰ ਗਏ ਨੇ, ਭਾਈ ਭਾਈ ਲੜਾ ਗਏ ਨੇ। ਉਹਨਾਂ ਨੂੰ ਲੈ ਕੇ ਵਿਵਾਦ ਜਿਹੜਾ ਹੈ ਉਹ ਚੱਲ ਰਿਹਾ ਦੁਨੀਆਂ ਦੀ ਸਿਆਸਤ ਦੇ ਵਿੱਚ। ਅਮਰੀਕਾ, ਇਰਾਨ ਤੇ ਇਜ਼ਰਾਈਲ, ਬਰਤਾਨੀਆ ਦੇ ਤਣਾਅ ਜਿਹੜੇ ਨੇ ਹੋਰ ਵੀ ਵੱਧ ਰਹੇ ਨੇ। ਇੱਕ ਪਾਸੇ ਅਮਰੀਕਾ ਜਿਹੜਾ ਇਰਾਨ ਦੇ ਨਾਲ ਅੱਡਾ ਲਾ ਕੇ ਬੈਠਾ ਹੈ ਤੇ ਹੁਣ ਬਰਤਾਨੀਆ ਜਿਹੜਾ ਇਜ਼ਰਾਈਲ ਤੋਂ ਖਫਾ ਹੋ ਗਿਆ ਤੇ ਅੰਬੈਸੀਆਂ ਨੂੰ ਆਪਣਾ ਚੁੱਕਣ ਦਾ ਉਹਨਾਂ ਨੇ ਕਹਿ ਦਿੱਤਾ ਵੀ ਲੈ ਜਾਓ ਆਪਣਾ ਚੱਕ ਕੇ ਸਾਰਾ ਕੁਛ। ਇਸੇ ਤਰ੍ਹਾਂ ਹੀ ਲਓ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਪੰਜਾਬ ਬੰਦ, ਬੀਜੇਪੀ ਦਾ ਯਾਤਰਾ ਢੰਗ ਤੇ ਬਾਬਾ ਸਾਹਿਬ ਅਸੀਂ ਸ਼ਰਮਿੰਦਾ, ਇਰਾਨ ਬੇਕਾਬੂ ਤੇ ਸ਼ੈਤਾਨ ਦਾ ਜਾਦੂ, ਦੇਖਦੇ ਅੱਗੇ ਜਾ ਕੇ ਕੀ ਕੁਝ ਇਹਨਾਂ ਦੇ ਵਿੱਚ ਖੁੱਲਦਾ ਹੈ। ਤੇ ਨਾਲ ਆਪਣੇ ਨਾਲ ਜੁੜਨਗੇ ਕੁਝ ਹੀ ਪਲਾਂ ਤੱਕ ਰਾਜਨ ਸੈਣੀ ਜੀ ਤੇ 15-20 ਮਿੰਟ ਤੱਕ ਮੈਂ ਤੁਹਾਡੇ ਨਾਲ ਖ਼ਬਰਾਂ ਦੀ ਸਾਂਝ ਪਾਉਂਦਾ ਹੈ ਤੇ ਫਿਰ ਗੱਲਾਂ ਬਾਤਾਂ ਆਪਾਂ ਚਲਾਉਂਦਾ ਹਾਂ। ਸਭ ਤੋਂ ਪਹਿਲਾਂ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਜੋ ਰੇਲਵੇ ਸਟੇਸ਼ਨ ਕਾਹਦੇ ਲਈ ਬੰਦ ਕੀਤਾ ਗਿਆ, 36 ਦਿਨਾਂ ਲਈ ਬੰਦ ਕੀਤਾ, 442 ਟ੍ਰੇਨਾਂ ਰੱਦ ਕੀਤੀਆਂ ਨੇ ਉਹਦੇ ਵਿੱਚ। ਚੰਡੀਗੜ੍ਹ ਸਟੇਸ਼ਨ ਵੀਰਵਾਰ ਤੋਂ ਜਿਹੜਾ 36 ਦਿਨਾਂ ਦੇ ਲਈ ਬੰਦ ਰਹੇਗਾ ਤੇ ਅੱਜ ਤੋਂ, ਜਿਸ ਦੇ ਕਾਰਨ 15 ਅਕਤੂਬਰ ਤੱਕ 442 ਜਿਹੜੀਆਂ ਨੇ ਰੇਲ ਯਾਤਰਾਵਾਂ ਰੱਦ ਰਹਿਣਗੀਆਂ ਤੇ ਸਟੇਸ਼ਨ ਦੀ ਮੁੜ ਵਿਕਾਸ ਯੋਜਨਾ ਦੇ ਤਹਿਤ ਨਵੀਂ ਛੱਤ ਪਾਉਣ ਤੇ ਫੁੱਟ ਓਵਰ ਬ੍ਰਿਜ ਨੂੰ ਹਟਾਉਣ ਦੇ ਲਈ ਉੱਤਰੀ ਰੇਲਵੇ ਦੇ ਵੱਲੋਂ ਇਹ ਹੁਣ ਤੱਕ ਦਾ ਸਭ ਤੋਂ ਲੰਮਾ ਬਲਾਕ ਲਗਾਇਆ ਗਿਆ। ਯਾਤਰੀਆਂ ਦੀ ਸਹੂਲਤ ਦੇ ਲਈ ਸਟੇਸ਼ਨ ਨੂੰ 3 ਪੜਾਵਾਂ ਦੇ ਵਿੱਚ 12 ਦਿਨਾਂ ਦੇ ਵਿੱਚ ਵੰਡਿਆ ਤਾਂ ਜੋ ਬਾਕੀ ਹਿੱਸਾ ਜਿਹੜਾ ਚੱਲਦਾ ਰਹਿ ਸਕੇ। ਇਸ ਦੇ ਦੌਰਾਨ ਦਿੱਲੀ, ਕਾਲਕਾ, ਚੰਡੀਗੜ੍ਹ ਅੰਮ੍ਰਿਤਸਰ ਤੇ ਚੰਡੀਗੜ੍ਹ ਫਿਰੋਜ਼ਪੁਰ ਸਮੇਤ ਕਈ ਰੂਟਾਂ ਦੀਆਂ ਗੱਡੀਆਂ ਪ੍ਰਭਾਵਿਤ ਹੋਣਗੀਆਂ ਤੇ ਕਈ ਟ੍ਰੇਨਾਂ ਨੂੰ ਅੰਬਾਲਾ ਕੈਂਟ ਤੱਕ ਹੀ ਚਲਾਇਆ ਜਾਏਗਾ ਤੇ ਕੁਝ ਦੇ ਪਲੇਟਫਾਰਮ ਬਦਲੇ ਜਾਣਗੇ। ਯਾਤਰੀਆਂ ਦੀ ਸਹੂਲਤ ਦੇ ਲਈ ਜਿਹੜਾ ਸਾਬਰਮਤੀ, ਅੰਮ੍ਰਿਤਸਰ ਜਿਹੜੇ ਆ ਸਮੇਤ 8 ਲੰਬੇ ਦੂਰੀ ਦੀਆਂ ਜਿਹੜੀਆਂ ਟ੍ਰੇਨਾਂ ਨੇ ਉਹਦਾ ਮੁਹਾਲੀ ਵਿਖੇ ਅਸਥਾਈ ਤੌਰ ਦੇ ਉੱਤੇ ਸਟਾਪ ਬਣਾਇਆ ਗਿਆ ਦੱਸਿਆ ਜਾਂਦਾ ਹੈ। ਇਹ ਬਲਾਕ ਪਿਥੋਰੀ, ਅਮਾਵਸਿਆ, ਹਰਤਾਲੀਕਾ ਤੀਜ ਤੇ ਗਣੇਸ਼ ਚਤੁਰਥੀ, ਪ੍ਰਿਤ ਪੱਖ ਅਤੇ ਸ਼ਰਦ ਨਵਰਾਤਰੀ ਜਿਹੇ ਮੁੱਖ ਤਿਉਹਾਰਾਂ ਦੇ ਸੀਜ਼ਨ ਦੇ ਦੌਰਾਨ ਆ ਰਿਹਾ ਤੇ ਜਿਸ ਦੇ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦੈ ਤੇ ਰੇਲਵੇ ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਹੀ ਇਸ ਸਮਾਂ ਸੀਮਾ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਤੇ ਰੇਲਵੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ NTES ਦੇ ਉੱਤੇ ਐਪ ਜਾਂ ਹੈਲਪਲਾਈਨ ਨੰਬਰ 139 ਦੇ ਰਾਹੀਂ ਆਪਣੀ ਟ੍ਰੇਨ ਦੀ ਸਥਿਤੀ ਜਿਹੜੀ ਜ਼ਰੂਰ ਜਾਂਚ ਲੈਣ। ਦੂਸਰੇ ਪਾਸੇ ਦੌਰ ਜਿਹੜਾ ਪੰਜਾਬ ਦਾ ਸਿਆਸਤ ਦੇ ਵਿੱਚ ਬਦਲ ਰਿਹਾ, ਧੱਕਾ ਮੁੱਕੀ ਦਾ ਮਾਹੌਲ ਜਿਹੜਾ ਵੱਧ ਰਿਹਾ। ਜੱਗੂ ਭਗਵਾਨਪੁਰੀਆ ਦੀ ਮਹਿਲਾ ਦੋਸਤ ਡੇਰਾ ਬਾਬਾ ਨਾਨਕ ਤੋਂ ਲੜੇਗੀ ਹੁਣ ਚੋਣ, ਮਾਸੀ ਦੀ ਦੇਖ ਰੇਖ ਹੇਠ ਤਿਆਰੀਆਂ ਹੋ ਰਹੀਆਂ ਤੇ ਸਿਆਸੀ ਹਲਕਿਆਂ ਦੇ ਵਿੱਚ ਹਲਚਲ ਜਿਹੜੀ ਤੇਜ਼ ਹੋ ਰਹੀ ਹੈ। ਕੁਝ ਖਤਰਨਾਕ ਗੈਂਗਸਟਰ ਅਸਾਮ ਦੀ ਜੇਲ੍ਹ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਚ ਬੰਦ ਨੇ, ਪਰ ਉਹ ਜਿਹੜੇ ਨੇ ਉਹਨਾਂ ਦਾ ਪ੍ਰਭਾਵ ਅਜੇ ਵੀ ਘੱਟ ਨਹੀਂ ਹੋ ਸਕਿਆ। ਡੇਰਾ ਬਾਬਾ ਨਾਨਕ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪਰਿਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ। ਪਰਿਵਾਰਕ ਜਿਹੜੇ ਦੱਸਦੇ ਨੇ ਮੈਂਬਰ ਕਿ ਮਿਲੀ ਖਾਸ ਜਾਣਕਾਰੀ ਅਨੁਸਾਰ ਜੱਗੂ ਦੀ ਜਿਹੜੀ ਹੈ ਇੱਕ ਕਰੀਬੀ ਮਹਿਲਾ ਦੋਸਤ ਹੈ ਡੇਰਾ ਬਾਬਾ ਨਾਨਕ ਸੀੜ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਹੈ। ਇਹ ਸਭ ਕੁਝ ਜੱਗੂ ਦੀ ਮਾਸੀ ਅਤੇ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਪਰਸਨ ਜਿਹੜੀ ਹੈ ਰਾਜਵਿੰਦਰ ਕੌਰ ਦੀ ਦੇਖ ਰੇਖ ਹੇਠ ਜਿਹੜੀ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਨੇ ਵੀ ਆਪ ਦੇ ਵਿੱਚ ਸ਼ਾਮਲ ਹੋ ਕੇ ਜੀਰਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 2019 ਦੇ ਵਿੱਚ ਜੱਗੂ ਦੀ ਪਤਨੀ ਜਿਹੜੀ ਸੀ ਘਰ ਦੇ ਵਿੱਚ ਰਹੱਸਮਈ ਹਾਲਾਤਾਂ ਦੇ ਵਿੱਚ ਮੌਤ ਹੋਣ ਤੋਂ ਬਾਅਦ ਇਹ ਮਹਿਲਾ ਦੋਸਤ ਉਸਦੇ ਕਰੀਬੀ ਆਈ ਹੈ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਵਿਦੇਸ਼ ਦੇ ਵਿੱਚ ਵਸੀ ਇਹ ਜਿਹੜੀ ਹੈ ਮਹਿਲਾ ਹੁਣ ਭਾਰਤ ਅਤੇ ਵਿਦੇਸ਼ ਦੇ ਵਿੱਚ ਜੱਗੂ ਦੀਆਂ ਜ਼ਿਆਦਾਤਰ ਸਰਗਰਮੀਆਂ ਦੇ ਨਾਲ ਨਾਲ ਉਸਦੇ ਵਿੱਤੀ ਕੰਮਾਂ ਨੂੰ ਵੀ ਸੰਭਾਲ ਰਹੀ ਹੈ। ਹਾਲ ਹੀ ਦੇ ਵਿੱਚ ਜਿਹੜਾ ਉਸਨੂੰ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਦੇਖਿਆ ਗਿਆ ਤੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਉਸਨੂੰ ਚੋਣ ਲੜਾਉਣ ਦਾ ਫੈਸਲਾ ਜੱਗੂ ਦੀ ਸਹਿਮਤੀ ਦੇ ਨਾਲ ਲਿਆ ਗਿਆ। ਜੱਗੂ ਦੇ ਖਿਲਾਫ ਕਈ ਅਪਰਾਧਕ ਮਾਮਲੇ ਦਰਜ ਨੇ ਤੇ ਪਰ ਅਜੇ ਤੱਕ ਕਿਸੇ ਵੀ ਮਾਮਲੇ ਦੇ ਵਿੱਚ ਉਸਨੂੰ ਸਜ਼ਾ ਨਹੀਂ ਹੋਈ ਹੈ ਕਿਉਂਕਿ ਕੋਈ ਵੀ ਗਵਾਹ ਉਸਦੇ ਖਿਲਾਫ ਗਵਾਹੀ ਦੇਣ ਦੇ ਲਈ ਤਿਆਰ ਨਹੀਂ। ਇੱਥੋਂ ਤੱਕ ਕਿ ਉਸਦਾ ਨਾਂ FBI ਦੀਆਂ ਫਾਈਲਾਂ ਦੇ ਵਿੱਚ ਵੀ ਦਰਜ ਹੈ। ਪਰਿਵਾਰ ਨੇ ਪਹਿਲਾਂ ਜੱਗੂ ਦੀ ਮਾਸੀ ਰਾਜਵਿੰਦਰ ਕੌਰ ਜੋ ਕਿ ਇਲਾਕੇ ਦੇ ਵਿੱਚ ਮਾਸੀ ਦੇ ਵਜੋਂ ਮਸ਼ਹੂਰ ਨੇ ਉਹਨੂੰ ਵੀ ਉਮੀਦਵਾਰ ਦੇ ਵਜੋਂ ਤੈਅ ਕੀਤਾ ਸੀ। ਆਪਣੀ ਸਿਆਸੀ ਇੱਛਾ ਨੂੰ ਅੱਗੇ ਵਧਾਉਂਦਿਆਂ ਰਾਜਵਿੰਦਰ ਕੌਰ ਲਗਾਤਾਰ ਇਲਾਕੇ ਦੇ ਸਮਾਜਿਕ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਰਹੀ ਹੈ ਤੇ ਚੋਣ ਲੜਨ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਹਨਾਂ ਕਿਹਾ ਹਾਂਜੀ ਅਸੀਂ ਚੋਣ ਲੜਾਂਗੇ ਤੇ ਬਾਕੀ ਅਕਾਲ ਪੁਰਖ ਦੀ ਮਰਜ਼ੀ ਅੱਗੇ ਦੱਸੇਗੀ ਕੀ ਕੁਝ ਜਿਹੜਾ ਵਾਪਰਦਾ ਹੈ। ਪਰਿਵਾਰ ਦੇ ਵੱਲੋਂ ਜਨਵਰੀ ਦੇ ਵਿੱਚ 200 ਲੋੜਵੰਦ ਕੁੜੀਆਂ ਦੇ ਸਮੂਹ ਵਿਆਹ ਕਰਵਾਉਣ ਦੀ ਜਿਹੜੀ ਸੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਉੱਤੇ ਆਪ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸਵਾਲ ਖੜੇ ਕਰਦਿਆਂ ਕਿਹਾ ਕਿ ਰਾਜਵਿੰਦਰ ਕੌਰ ਵੱਲੋਂ ਸਮਾਗਮਾਂ ਦੇ ਵਿੱਚ ਮਹਿੰਗੇ ਸ਼ਗਨ ਦਿੱਤੇ ਜਾ ਰਹੇ ਨੇ ਤੇ ਪੁਲਿਸ ਨੂੰ ਇਸ ਦੀ ਫੰਡਿੰਗ ਦੀ ਜਾਂਚ ਕਰਨੀ ਚਾਹੀਦੀ ਹੈ। ਦੂਜੇ ਪਾਸੇ ਦੋਸ਼ਾਂ ਦਾ ਜਵਾਬ ਦਿੰਦਿਆਂ ਰਾਜਵਿੰਦਰ ਕੌਰ ਨੇ ਆਖਿਆ ਕਿ ਸਾਡੇ ਕੋਲ ਜਦੋਂ ਪੈਸੇ ਨਹੀਂ ਸੀ ਤੇ ਅਸੀਂ ਤਾਂ ਵੀ ਲੋਕਾਂ ਦੀ ਸੇਵਾ ਕਰ ਰਹੀ ਸੀ ਤੇ ਹੁਣ ਪੈਸੇ ਹੈਗੇ ਆ ਅਕਾਲ ਪੁਰਖ ਤੋਂ ਇਲਾਵਾ ਸਾਨੂੰ ਕੋਈ ਨਹੀਂ ਰੋਕ ਸਕਦਾ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਫੰਡਿੰਗ ਦੇ ਸਰੋਤਾਂ ਦੇ ਉੱਤੇ ਸਵਾਲ ਉਠਾਉਂਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਵਿਆਪਕ ਜਾਂਚ ਦੀ ਮੰਗ ਕਰ ਲਈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੂਬੇ ਨੂੰ ਗੈਂਗਸਟਰ ਰਾਜ ਦੇ ਵੱਲ ਧੱਕ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਇਨ੍ਹਾਂ ਤਾਕਤਾਂ ਦੇ ਨਾਲ ਮਿਲਿਆ ਹੋਇਆ ਦੱਸਿਆ ਜਾਪਦਾ ਹੈ। ਤੇ ਪਿਛਲੇ ਕਈ ਸਾਲਾਂ ਤੋਂ 36 ਦਾ ਅੰਕੜਾ ਜਿਹੜਾ ਇਹਨਾਂ ਦੇ ਵਿੱਚ ਰਿਹਾ। ਜੱਗੂ ਭਗਵਾਨਪੁਰੀਆ ਤੇ ਰੰਧਾਵਾ ਸਾਹਿਬ ਜਿਹੜੇ ਨੇ ਸੰਸਦ ਮੈਂਬਰ ਤੇ ਇਹ ਮਾਮਲੇ ਜਿਹੜੇ ਉੱਠ ਰਹੇ ਆ। ਅਗਲੀ ਖਬਰ ਦੇ ਵੱਲ ਨੂੰ ਚੱਲੀਏ ਤੇ ਪੰਜਾਬ ਦੇ ਵਿੱਚ ਖੁਦਕੁਸ਼ੀ ਮਾਮਲਾ ਬੋਲੇ ਨੇ ਭਾਈ ਆਪਣੇ ਰਾਹੁਲ ਗਾਂਧੀ ਵੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੰਭੀਰ ਹੋ ਰਹੇ ਨੇ। ਦੇਖਦੇ ਆ ਕੀ ਕੁਝ ਬਣਦਾ। ਮੁੱਖ ਮੰਤਰੀ ਨੂੰ ਹਰਪਾਲ ਚੀਮਾ ਤੋਂ ਤੁਰੰਤ ਅਸਤੀਫਾ ਲੈਣਾ ਚਾਹੀਦਾ ਰਾਹੁਲ ਗਾਂਧੀ ਇਹ ਕਹਿੰਦੇ ਆ। ਰਾਹੁਲ ਗਾਂਧੀ ਨੂੰ ਭਗਵੰਤ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਲਾਸ਼ਾਂ ਤੇ ਸਿਆਸਤ ਨਾ ਕਰੋ ਤੇ ਇਸੇ ਤਰ੍ਹਾਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਵੀ ਕੁਝ ਨਾ ਕੁਝ ਗੁਣਗੁਣਾਉਣ ਲੱਗੇ ਨੇ ਕੁਝ ਮੁੱਦਿਆਂ ਦੇ ਉੱਤੇ, ਪਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹ ਚੁੱਪ ਨੇ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਆਪ ਸਰਕਾਰ ਤੇ ਉਸ ਪਿੰਡ ਵਾਸੀ ਦੀ ਕਥਿਤ ਖੁਦਕੁਸ਼ੀ ਤੇ ਨੂੰ ਲੈ ਕੇ ਜਿਹੜਾ ਤਿੱਖਾ ਹਮਲਾ ਬੋਲਿਆ ਜਿਸ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਨਸ਼ਿਆਂ ਦੀ ਬੇਰੋਕ ਸਪਲਾਈ ਦੇ ਬਾਰੇ ਸਵਾਲ ਕੀਤਾ। ਆਗੂ ਨੇ ਜਿਹੜਾ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਜਿਹੜਾ ਮੰਤਰੀ ਤੋਂ ਅਸਤੀਫਾ ਲੈਣਾ ਚਾਹੀਦਾ ਤੇ ਇੱਕ ਨਿਰਪੱਖ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ। ਸੰਗਰੂਰ ਜ਼ਿਲ੍ਹੇ ਦੇ ਦਿੜਬਾ ਦਾ 47 ਸਾਲਾਂ ਦਲਿਤ ਗੁਲਜ਼ਾਰ ਸਿੰਘ ਕਥਿਤ ਤੌਰ ਦੇ ਉੱਤੇ ਜ਼ਹਿਰ ਨਿਗਲਣ ਤੋਂ ਬਾਅਦ ਸੋਮਵਾਰ ਰਾਤ ਨੂੰ ਮਰ ਗਿਆ ਸੀ ਤੇ ਉਸਦੇ ਪਰਿਵਾਰ ਨੇ ਕਿਹਾ ਕਿ ਉਸਨੇ ਇੱਕ ਦਿਨ ਪਹਿਲਾਂ 6 ਸਤੰਬਰ ਨੂੰ ਦਿੜਬਾ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਵਿੱਤ ਮੰਤਰੀ ਨੂੰ ਖੇਤਰ ਦੇ ਵਿੱਚ ਨਸ਼ਿਆਂ ਦੀ ਸਪਲਾਈ ਦੇ ਬਾਰੇ ਸਵਾਲ ਕੀਤਾ ਸੀ। ਟੈਕਸ ਦੇ ਉੱਤੇ ਹਿੰਦੀ ਦੇ ਵਿੱਚ ਪੋਸਟ ਦੇ ਵਿੱਚ ਗਾਂਧੀ ਨੇ ਲਿਖਿਆ ਕਿ ਪੰਜਾਬ ਦੀ ਆਪ ਸਰਕਾਰ ਤਹਿਤ ਇੱਕ ਖਤਰਨਾਕ ਪੈਟਰਨ ਜਿਹੜਾ ਉਭਰ ਰਿਹਾ। ਜੇ ਤੁਸੀਂ ਸਰਕਾਰ ਦੀਆਂ ਨਾਕਾਮੀਆਂ ਦੇ ਬਾਰੇ ਸਵਾਲ ਕਰਦੇ ਹੋ ਤਾਂ ਜਵਾਬ ਧਮਕੀਆਂ ਅਤੇ ਤਸ਼ੱਦਦ ਦੇ ਰੂਪ ਦੇ ਵਿੱਚ ਆਵੇਗਾ। ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਗੁਲਜ਼ਾਰ ਸਿੰਘ ਜੀ ਜਿਨ੍ਹਾਂ ਨੂੰ ਆਪਣੇ ਪੁੱਤ ਨੂੰ ਨਸ਼ਿਆਂ ਦਾ ਸ਼ਿਕਾਰ ਹੁੰਦਿਆਂ ਦੇਖਣਾ ਪੈ ਗਿਆ, ਉਨ੍ਹਾਂ ਨੇ ਵਿੱਤ ਮੰਤਰੀ ਨੂੰ ਸਿਰਫ ਇੰਨਾ ਹੀ ਪੁੱਛਿਆ ਕਿ ਸਰਕਾਰ ਨਸ਼ਾ ਤਸਕਰੀ ਨੂੰ ਰੋਕਣ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਕਿਉਂ ਅਸਫਲ ਰਹੀ ਹੈ, ਸਿਰਫ ਇਸ ਦੇ ਲਈ ਉਨ੍ਹਾਂ ਨੂੰ ਇੰਨੇ ਤਸੀਹੇ ਦਿੱਤੇ ਗਏ ਤੇ ਬੇਇੱਜ਼ਤ ਕੀਤਾ ਗਿਆ ਤੇ ਮਾਫ਼ੀ ਮੰਗਣ ਦੇ ਲਈ ਇਨ੍ਹਾਂ ਤਣਾਅ ਦੇ ਮਾਹੌਲ ਦੇ ਵਿੱਚੋਂ ਜਿਹੜਾ ਗੁਜ਼ਰਨਾ ਪਿਆ, ਉਨ੍ਹਾਂ ਨੇ ਜ਼ਹਿਰ ਨਿਗਲ ਲਈ ਆਖਰ ਚ। ਸਾਬਕਾ ਕਾਂਗਰਸ ਮੁਖੀ ਨੇ ਕਿਹਾ ਕਿ ਇਲਾਜ ਤੋਂ ਬਿਨਾਂ ਇੱਕ ਹਸਪਤਾਲ ਦੂਜੇ ਹਸਪਤਾਲ ਭਟਕਦਿਆਂ ਉਹਨੇ ਆਖਰਕਾਰ ਆਪਣੀ ਜ਼ਿੰਦਗੀ ਦੀ ਲੜਾਈ ਜਿਹੜੀ ਹਾਰ ਹੀ ਦਿੱਤੀ। ਤੇ ਕਾਂਗਰਸ ਨੇ ਮੰਗਲਵਾਰ ਨੂੰ ਚੀਮਾ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਸੀ ਜਿਸ ਦੇ ਵਿਚ ਕਿਹਾ ਗਿਆ ਸੀ ਕਿ ਉਹ ਉਸਦੀ ਮੌਤ ਦੇ ਲਈ ਜਿੰਮੇਵਾਰ ਨੇ। ਐਫ ਆਈ ਆਰ ਦਰਜ ਕਰਨ ਦਾ ਮਾਮਲਾ ਤੇ ਰਾਹੁਲ ਗਾਂਧੀ ਨੇ ਚੁੱਕਿਆ ਹੈ ਸਾਰਾ ਕੁਝ। ਤੇ ਪੰਜਾਬ ਕਿਸਾਨ ਪੰਚਾਇਤ ਫਰੀਦਕੋਟ ਦੇ ਵਿਚ ਕਿਸਾਨ ਪੰਚਾਇਤ ਤੋਂ ਪਹਿਲਾਂ ਡੱਲੇਵਾਲ ਸਮੇਤ ਕਿਸਾਨ ਆਗੂ ਨਜ਼ਰਬੰਦ ਕਰ ਲਏ ਗਏ। ਇਕ ਜਿਹੜਾ ਅਹਿਤਿਆਤੀ ਕਾਰਵਾਈ ਦੇ ਤਹਿਤ ਪੁਲਿਸ ਨੇ ਅੱਜ ਫਰੀਦਕੋਟ ਵਿਖੇ ਤੈਅ ਕਿਸਾਨ ਪੰਚਾਇਤ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਪ੍ਰਮੁੱਖ ਜਿਹੜੇ ਕਿਸਾਨ ਯੂਨੀਅਨ ਆਗੂਆਂ ਨੂੰ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਨਜ਼ਰਬੰਦ ਕਰ ਦਿੱਤਾ। ਕਾਡਰਾਂ ਨੂੰ ਇਸ ਸਮਾਗਮ ਦੇ ਲਈ ਇਕੱਠੇ ਹੋਣ ਤੋਂ ਰੋਕਣ ਲਈ ਮੁੱਖ ਯੂਨੀਅਨ ਆਗੂਆਂ ਦੇ ਘਰਾਂ ਨੇੜੇ ਸਵੇਰੇ ਸਵੇਰੇ ਸੁਰੱਖਿਆ ਜਿਹੜੇ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ ਸਨ ਜਿਸ ਦੇ ਨਾਲ ਉਨ੍ਹਾਂ ਦੀ ਆਵਾਜਾਈ ਸੀਮਿਤ ਜਿਹੜੀ ਕਰ ਦਿੱਤੀ ਗਈ। ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਡੱਲੇਵਾਲ ਨੇ ਸੂਬਾ ਸਰਕਾਰ ਤੇ ਦੋਸ਼ ਲਾਇਆ ਕਿ ਉਹ ਸਖ਼ਤ ਹਥਕੰਡਿਆਂ ਰਾਹੀਂ ਜਮਹੂਰੀ ਰੋਸ ਪ੍ਰਦਰਸ਼ਨ ਨੂੰ ਦਬਾਉਣ ਦੇ ਲਈ ਕੋਸ਼ਿਸ਼ ਕਰ ਰਹੀ ਹੈ ਤੇ ਉਨ੍ਹਾਂ ਇਕ ਬਿਆਨ ਦੇ ਵਿਚ ਇਹ ਵੀ ਕਿਹਾ ਕਿ ਇਹ ਸ਼ਾਂਤਮਈ ਜਮਹੂਰੀ ਅੰਦੋਲਨ ਨੂੰ ਕੁਚਲਣ ਦੀ ਸਿੱਧੀ ਕੋਸ਼ਿਸ਼ ਹੈ। ਸਰਕਾਰ ਸੋਚਦੀ ਹੈ ਕਿ ਉਹ ਸਾਨੂੰ ਸਾਡੇ ਘਰਾਂ ਦੇ ਵਿਚ ਬੰਦ ਕਰਕੇ ਸਾਡੀ ਆਵਾਜ਼ ਨੂੰ ਦਬਾ ਸਕਦੀ ਹੈ, ਪਰ ਅਜਿਹੀਆਂ ਜ਼ਬਰਦਸਤੀ ਕਾਰਵਾਈਆਂ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਦਬਾ ਸਕਣਗੀਆਂ। ਇਨ੍ਹਾਂ ਰਾਜ ਪ੍ਰਯੋਜਿਤ ਰੁਕਾਵਟਾਂ ਦੇ ਬਾਵਜੂਦ ਸਾਡੇ ਜਾਇਜ਼ ਅਧਿਕਾਰਾਂ ਦੇ ਲਈ ਸੰਘਰਸ਼ ਜਾਰੀ ਰਹੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਤੇ ਖੇਤਰ ਦੇ ਵਿਚ ਸੰਭਾਵੀ ਵਿਘਨ ਤੋਂ ਬਚਣ ਲਈ ਅਹਤਿਆਤੀ ਜਿਹੜੀ ਆ ਉਪਾਅ ਕੀਤੇ ਗਏ ਸਨ ਤੇ ਇਸ ਦੇ ਦੌਰਾਨ ਕਿਸਾਨ ਯੂਨੀਅਨ ਦੇ ਪ੍ਰਤੀਨਿਧਾਂ ਨੇ ਸਮਰਥਕਾਂ ਨੂੰ ਦ੍ਰਿੜ ਰਹਿਣ ਦਾ ਸੱਦਾ ਦਿੱਤਾ ਤੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੇ ਆਗੂਆਂ ਤੋਂ ਪਾਬੰਦੀਆਂ ਤੁਰੰਤ ਨਾ ਹਟਾਈਆਂ ਗਈਆਂ ਤੇ ਤਿੱਖੇ ਸੰਘਰਸ਼ ਕੀਤੇ ਫਿਰ ਜਾਣਗੇ। ਫਰੀਦਕੋਟ ਦਾ ਅੰਦੋਲਨ ਇਸ ਸਾਲ 30 ਮਾਰਚ ਤੋਂ ਸ਼ੁਰੂ ਹੋਇਆ ਜਦੋਂ ਦੋ ਕਿਸਾਨ ਭਰਾਵਾਂ ਦੀ ਖੁਦਕੁਸ਼ੀ ਤੋਂ ਬਾਅਦ ਕਿਸਾਨ ਮੋਰਚਾ ਸ਼ੁਰੂ ਹੋਇਆ। ਇਸ ਘਟਨਾ ਨੇ ਜ਼ਿਲ੍ਹੇ ਦੇ ਵਿਚ ਯੂਨੀਅਨ ਕਾਡਰਾਂ ਨੂੰ ਲਾਮਬੰਦ ਕੀਤਾ ਤੇ ਪ੍ਰਸ਼ਾਸਨ ਦੇ ਨਾਲ ਲੰਬਾ ਟਕਰਾਅ ਸ਼ੁਰੂ ਕਰ ਦਿੱਤਾ। ਉਦੋਂ ਤੋਂ ਪ੍ਰਦਰਸ਼ਨ ਵੱਖ ਵੱਖ ਰੂਪਾਂ ਦੇ ਵਿਚ ਜਾਰੀ ਨੇ ਤੇ ਜਿਸ ਦੇ ਵਿਚ ਕਿਸਾਨ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਾਰ ਵਾਰ ਅਧਿਕਾਰੀਆਂ ਦੇ ਨਾਲ ਟਕਰਾਅ ਜਿਹੜਾ ਕੀਤਾ ਹੈ। ਇਸੇ ਤਰ੍ਹਾਂ ਗੱਲ ਕਰੀਏ ਤੇ ਪੰਜਾਬ ਸਰਕਾਰ ਨੇ ਆਖਰ ਖੋਲਿਆ ਗੱਲਬਾਤ ਦਾ ਰਾਹ ਹੈ ਤੇ ਮੁੱਖ ਸਕੱਤਰ ਵੱਲੋਂ ਕਾਰਵਾਈ ਪੱਤਰ ਵਾਪਸ ਲੈਣ ਦੇ ਉੱਤੇ ਸਹਿਮਤੀ ਬਣ ਗਈ ਹੈ ਆਪਣੇ ਮੁਲਾਜ਼ਮਾਂ ਦੇ ਨਾਲ। ਪੰਜਾਬ ਸਰਕਾਰ ਨੇ ਆਖਰ ਹੜਤਾਲੀ ਮੁਲਾਜ਼ਮਾਂ ਦੇ ਨਾਲ ਗੱਲਬਾਤ ਦਾ ਰਾਹ ਖੋਲ ਲਿਆ, ਜਿਸ ਦੇ ਪਹਿਲੇ ਪੜਾਅ ਦੇ ਵਿਚ ਅੱਜ ਮੁੱਖ ਸਕੱਤਰ ਪੱਧਰ ਦੀ ਪਲੇਠੀ ਮੀਟਿੰਗ ਹੋਈ ਹੈ ਤੇ ਮੁਲਾਜ਼ਮਾਂ ਦੇ ਸੰਘਰਸ਼ ਦੇ ਕਾਰਨ ਜਿੱਥੇ ਸਰਕਾਰੀ ਦਫ਼ਤਰਾਂ ਦੇ ਵਿਚ ਕੰਮ ਪ੍ਰਭਾਵਿਤ ਹੋਣ ਲੱਗ ਪਿਆ ਉੱਥੇ ਸੂਬਾ ਸਰਕਾਰ ਦੀ ਛਵੀ ਨੂੰ ਵੀ ਸੱਟ ਵੱਜਣ ਲੱਗੀ। ਕਈ ਦਿਨਾਂ ਦੇ ਡੈਡ ਲਾਕ ਮਗਰੋਂ ਆਖਰ ਅਧਿਕਾਰੀ ਪੱਧਰ ਦੀ ਗੱਲਬਾਤ ਸ਼ੁਰੂ ਕੀਤੀ ਗਈ ਤੇ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੇ ਵੀ ਮਸਲਾ ਨਿਬੇੜਨ ਦੇ ਲਈ ਅੱਜ ਮੀਟਿੰਗ ਦਾ ਦੌਰ ਜਿਹੜਾ ਸ਼ੁਰੂ ਕਰ ਦਿੱਤਾ। ਮੀਟਿੰਗ ਜਿਹੜੀ ਆ ਮੁੱਖ ਸਕੱਤਰ ਕੇ ਏ ਪੀ ਸਿਨਹਾ ਨੇ ਅੱਜ ਮੁਲਾਜ਼ਮ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਜਿਸ ਦੇ ਵਿਚ ਮੁੱਖ ਸਕੱਤਰ ਮੁਲਾਜ਼ਮਾਂ ਦੇ ਖਿਲਾਫ਼ ਜਾਰੀ ਪੱਤਰ ਜਿਹੜਾ ਵਾਪਸ ਲੈਣ ਦੇ ਲਈ ਸਹਿਮਤ ਹੋ ਗਏ ਤੇ ਜਿਨ੍ਹਾਂ ਦੇ ਵਿਚ ਹੜਤਾਲੀ ਮੁਲਾਜ਼ਮਾਂ ਨੂੰ ਦਿੱਤੇ ਕਾਰਨ ਦੱਸੋ ਨੋਟਿਸ ਅਤੇ ਦੂਸਰਾ ਲੰਘੇ ਕੱਲ੍ਹ ਕੰਮ ਨਹੀਂ ਤਾਂ ਤਨਖਾਹ ਨਹੀਂ ਬਾਰੇ ਜਾਰੀ ਪੱਤਰ ਸ਼ਾਮਲ ਨੇ ਤੇ ਸਾਂਝਾ ਮੁਲਾਜ਼ਮ ਮੰਚ ਦੇ ਵੱਲੋਂ ਲੰਘੇ ਕੱਲ੍ਹ ਕਲਮ ਛੋੜ ਹੜਤਾਲ ਨੂੰ 11 ਸਤੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਕਰ ਲਿਆ ਗਿਆ ਸੀ ਤੇ ਅੱਜ ਦੀ ਮੀਟਿੰਗ ਸਿਰਫ਼ ਮੁਲਾਜ਼ਮਾਂ ਖਿਲਾਫ਼ ਜਾਰੀ ਹੋਏ ਪੱਤਰਾਂ ਦੇ ਨਾਲ ਸੀਮਤ ਸੀਗੀ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਅੱਜ ਮੁੱਖ ਸਕੱਤਰ ਨੇ ਮੁਲਾਜ਼ਮਾਂ ਆਗੂਆਂ ਦੇ ਨਾਲ ਮੀਟਿੰਗ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਖਿਲਾਫ਼ ਜਾਰੀ ਪੱਤਰ ਨੂੰ ਵਾਪਸ ਲੈਣ ਜਾਣੀ ਕਿ ਜਿਹੜੇ ਨੋਟਿਸ ਦਿੱਤੇ ਆ ਉਹ ਵਾਪਸ ਲਏ ਜਾਣਗੇ ਸਹਿਮਤੀ ਦੇ ਦਿੱਤੀ ਹੈ ਤੇ ਉਨ੍ਹਾਂ ਕਿਹਾ ਕਿ ਹੁਣ ਬਾਕੀ ਮੁਲਾਜ਼ਮਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜਿਸ ਮਗਰੋਂ ਅਗਲਾ ਫੈਸਲਾ ਲਿਆ ਜਾਵੇਗਾ। ਦੇਖਿਆ ਜਾਵੇ ਤਾਂ ਸੂਬਾ ਸਰਕਾਰ ਨੇ ਸਿਆਸੀ ਨੁਕਸਾਨ ਦੇ ਡਰੋਂ ਆਖਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਜੋ ਮੁਲਾਜ਼ਮਾਂ ਦਾ ਬਕਾਇਆ ਮਹਿੰਗਾਈ ਭੱਤੇ ਦਾ ਮਾਮਲਾ ਹੈ ਤੇ ਉਸ ਤੇ ਹਾਲੇ ਕੋਈ ਚਰਚਾ ਮੀਟਿੰਗ ਦੇ ਵਿਚ ਨਹੀਂ ਹੋ ਸਕੀ ਹੈ। ਇਸੇ ਤਰ੍ਹਾਂ ਭਾਜਪਾ ਨੇ ਆਪ ਸਰਕਾਰ ਨੂੰ ਵੀ ਘੇਰਿਆ ਇਸ ਮੁੱਦੇ ਦੇ ਉੱਤੇ ਕਹਿੰਦੇ 9 ਵਰਕ 9 ਪੇ ਦਾ ਨਿਯਮ ਪਹਿਲਾਂ ਆਪ ਦੇ ਉੱਤੇ ਲਾਗੂ ਹੋਵੇ ਤੇ ਕੇਵਲ ਸਿੰਘ ਢਿੱਲੋਹਣਾ ਨੇ ਭਾਜਪਾ ਦੇ ਜਿਹੜੇ ਨੇ ਪ੍ਰਧਾਨ ਨੇ ਸੂਬਾ ਪ੍ਰਧਾਨ ਉਨ੍ਹਾਂ ਨੇ ਬਿਆਨ ਦਿੱਤਾ ਇਹਨੂੰ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਦੂਸਰੇ ਪਾਸੇ ਸੀਐਮ ਮਾਨ ਦੀ ਪਤਨੀ ਦੇ ਖਿਲਾਫ਼ ਬਦਨਾਮੀ ਵਾਲੀ ਸਮੱਗਰੀ ਦੇ ਉੱਤੇ ਰੋਕ ਜੋ ਆਪਣੀ ਖ਼ਬਰ ਲੱਗੀ ਹੈ ਪਰ ਇਸ ਨੂੰ ਵਿਸਤਾਰ ਦੇ ਨਾਲ ਸੈਣੀ ਸਾਹਿਬ ਦੇ ਨਾਲ ਆਪਾਂ ਵਿਚਾਰਾਂਗੇ ਅਸਲ ਦੇ ਮੁੱਦਾ ਕੀ ਹੈ। ਸੀਐਮ ਮਾਨ ਦੀ ਪਤਨੀ ਦੇ ਖਿਲਾਫ਼ ਬਦਨਾਮੀ ਵਾਲੀ ਸਮੱਗਰੀ ਦੇ ਉੱਤੇ ਰੋਕ ਲੱਗੀ ਹੈ ਤੇ ਚੰਡੀਗੜ੍ਹ ਕੋਰਟ ਦਾ ਜਸਟਿਸ ਰਣਜੀਤ ਸਿੰਘ ਮਜੀਠੀਆ ਤੇ ਖਹਿਰਾ ਨੂੰ ਜਿਹੜੇ ਇਹਦੇ ਬਾਰੇ ਹੁਕਮ ਆਏ ਨੇ। ਚੰਡੀਗੜ੍ਹ ਦੀ ਇਕ ਅਦਾਲਤ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਖਿਲਾਫ਼ ਰਿਸ਼ਵਤ ਦੀ ਮੰਗ ਦੇ ਕਥਿਤ ਦੋਸ਼ਾਂ ਦੇ ਨਾਲ ਜੁੜੀ ਕੋਈ ਵੀ ਬੇਬੁਨਿਆਦ ਤੇ ਬਦਨਾਮ ਕਰਨ ਵਾਲੀ ਜਿਹੜੀ ਹੈ ਸਮੱਗਰੀ ਸੋਸ਼ਲ ਮੀਡੀਆ ਪਲੇਟਫਾਰਮਾਂ ਜਾਂ ਕਿਸੇ ਹੋਰ ਮਾਧਿਅਮ ਦੇ ਰਾਹੀਂ ਪ੍ਰਕਾਸ਼ਿਤ ਕਰਨ, ਫੈਲਾਉਣ ਜਾਂ ਜਾਰੀ ਕਰਨ ਤੋਂ ਅਦਾਲਤ ਤੇ ਅਗਲੇ ਹੁਕਮਾਂ ਤੱਕ ਆਰਜ਼ੀ ਤੌਰ ਦੇ ਉੱਤੇ ਜਿਹੜੀ ਰੋਕ ਲਾ ਦਿੱਤੀ ਹੈ। ਚੰਡੀਗੜ੍ਹ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਡਾਕਟਰ ਪ੍ਰੀਕਸ਼ਿਤ ਨੇ ਜਿਹੜਾ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਹਰਜਾਨੇ ਅਤੇ ਜਿਹੜਾ ਹੁਕਮਨਾਮੇ ਦੇ ਲਈ ਦਾਇਰ ਮੁਕੱਦਮੇ ਦੇ ਉੱਤੇ ਹੁਕਮ ਪਾਸ ਕੀਤਾ ਹੈ ਤੇ ਅਦਾਲਤ ਨੇ ਮੁਕੱਦਮੇ ਤੇ ਸਟੇਅ ਅਰਜ਼ੀ ਦੇ ਨੋਟਿਸ ਜਿਹੜੇ ਨੇ ਪ੍ਰਤੀਵਾਦੀਆਂ ਨੂੰ 30 ਸਤੰਬਰ 2026 ਦੇ ਲਈ ਜਾਰੀ ਕੀਤੇ ਨੇ। ਇੱਥੇ ਅੱਗੇ ਦੇਖੀਏ ਤਾਂ ਇੱਕ ਖਬਰ ਹੋਰ ਸਾਂਝੀ ਕਰਦੇ ਹਾਂ ਤੁਹਾਡੇ ਨਾਲ। ਵੈਸੇ ਇਹ ਖਬਰ ਕਾਫੀ ਲੰਬੀ ਹੈ ਤੇ ਜ਼ਰੂਰ ਆਪਾਂ ਡਿਸਕਸ ਕਰ ਲੈਣੀ ਹੈ ਸੈਣੀ ਸਾਹਿਬ ਦੇ ਨਾਲ। ਬੀਜੇਪੀ ਜਿਹੜੀ ਹੈ ਉਹ ਵੀ ਹੁਣ ਪੰਜਾਬ ਦੀ ਯਾਤਰਾ ਕਰੇਗੀ। ਅਮਿਤ ਸ਼ਾਹ ਤੇ ਨਿਤਿਨ ਨਵੀਨ ਹੋਣਗੇ ਭਾਜਪਾ ਦੀ ਜਿਹੜਾ ਪੰਜਾਬ ਯਾਤਰਾ ਦਾ ਖਾਸ ਚਿਹਰਾ। ਨਸ਼ਾ ਮੁਕਤ ਪੰਜਾਬ ਯਾਤਰਾ ਭਾਜਪਾ ਦੀ 13 ਦਿਨਾਂ ਯਾਤਰਾ ਦੇ ਵਿੱਚ ਚੱਲਣਗੇ ਵੱਡੇ ਰੱਥ ਹੁਣ ਤੇ ਬੀਜੇਪੀ ਜਿਹੜਾ ਦੀਵੇ ਬਾਲ ਕੇ ਮਨਾਏਗੀ ਪੀਐਮ ਮੋਦੀ ਦੇ ਜਨਤਕ ਜਿਹੜਾ ਜੀਵਨ ਦੇ 25 ਸਾਲ ਪੂਰੇ ਹੋਣ ਦੇ ਉੱਤੇ ਜਸ਼ਨ। 17 ਸਤੰਬਰ ਤੋਂ ਸ਼ੁਰੂ ਇਹ ਹੋਵੇਗਾ, ਨਾਲ ਨਾਲ ਇਹ ਮੁਹਿੰਮ ਪੂਰੇ ਜਿਹੜੀ ਭਾਰਤ ਦੇ ਵਿੱਚ ਚੱਲੇਗੀ ਤੇ ਪ੍ਰਧਾਨ ਮੰਤਰੀ ਦੇ ਸੇਵਾ ਭਾਵ ਵਾਲੇ ਜੀਵਨ ਪ੍ਰਤੀ ਜਿਹੜਾ ਸ਼ੁਕਰਗੁਜ਼ਾਰੀ ਦੇ ਵਜੋਂ ਦੀਵੇ ਜਗਾਏ ਜਾਣਗੇ। ਭਾਈ ਹੁਣ ਮਤਲਬ ਕਿ ਦੀਵਾ ਲੈ ਕੇ ਰੱਖ ਲਓ, ਇੱਕ ਇੱਕ ਘਰ ਜਗਾਉਣਾ ਪੈਣਾ ਤੁਹਾਨੂੰ, ਜਿੱਦਾਂ ਪਹਿਲਾਂ ਥਾਲੀਆਂ ਵਜਾਉਣੀਆਂ ਪਈਆਂ ਸੀ। ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਇਹ ਚੋਣ ਮੁਹਿੰਮ 17 ਸਤੰਬਰ ਜਾਣੀ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਤੋਂ ਸ਼ੁਰੂ ਹੋ ਕੇ 17 ਅਕਤੂਬਰ ਤੱਕ ਚੱਲੇਗੀ, ਜਿਸ ਦਿਨ ਮੋਦੀ ਨੇ 2001 ਦੇ ਵਿੱਚ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜਨਤਕ ਅਹੁਦੇ ਦੀ ਸਹੁੰ ਚੁੱਕੀ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਵੱਡੀ ਤਿਆਰੀ ਦੇ ਤਹਿਤ 18 ਤੋਂ 30 ਸਤੰਬਰ ਤੱਕ ਪੰਜਾਬ ਭਰ ਦੇ ਵਿੱਚ ਕੱਢੀ ਜਾਣ ਵਾਲੀ ਪਾਰਟੀ ਦੀ 12 ਦਿਨਾਂ ਦੀ ਯਾਤਰਾ ਦਾ ਮੁੱਖ ਜਿਹੜਾ ਆਕਰਸ਼ਣ ਹੋਣਗੇ। ਇਹ ਯਾਤਰਾ 18 ਸਤੰਬਰ ਨੂੰ 4 ਥਾਵਾਂ ਤੋਂ ਇੱਕੋ ਸਮੇਂ ਹਰੀ ਝੰਡੀ ਦਿੱਤੀ ਜਾਏਗੀ, ਰਵਾਨਾ ਕੀਤੀ ਜਾਓ। ਜਲੰਧਰ ਦੇ ਇੱਕ ਮੰਦਰ ਦੇ ਵਿੱਚ ਜਾ ਕੇ ਸਮਾਪਤ ਹੋਏਗੀ, ਜੋ ਇਸ ਦੀ ਸਮਾਪਤੀ ਨੂੰ ਦਰਸਾਏਗੀ। ਪਾਰਟੀ ਨੇਤਾਵਾਂ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ, ਫੌਜੀ ਬਹਾਦਰੀ ਤੇ ਭਾਜਪਾ ਦੀ ਵਿਚਾਰਧਾਰਕ ਵਿਰਾਸਤ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ 4 ਸ਼ੁਰੂਆਤੀ ਸਥਾਨਾਂ ਨੂੰ ਬਹੁਤ ਸੋਚ ਸਮਝ ਕੇ ਚੁਣਿਆ ਹੈ। ਇੱਕ ਪਾਸਾ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ, ਜਿੱਥੇ ਸਿੱਖ ਧਰਮ ਦੇ 5 ਤਖਤਾਂ ਦੇ ਵਿੱਚੋਂ ਇੱਕ ਤਖਤ ਦਮਦਮਾ ਸਾਹਿਬ ਸਥਿਤ ਹੈ ਤੇ ਦੂਜਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਤੀਜਾ ਫਾਜ਼ਿਲਕਾ ਦੇ ਵਿੱਚ ਵੀਰ ਭੂਮੀ ਯਾਦਗਾਰ ਵਿਖੇ ਸ਼ੁਰੂ ਹੋਏਗਾ ਤੇ ਜੋ 1971 ਦੀ ਜੰਗ ਦੇ ਦੌਰਾਨ ਭਾਰਤੀ ਤੇ ਪਾਕਿਸਤਾਨੀ ਸੈਨਿਕਾਂ ਵਿਚਕਾਰ ਹੋਈ ਭਿਆਨਕ ਹੱਥੋਂ ਹੱਥ ਲੜਾਈ ਦੇ ਨਾਲ ਜੁੜਿਆ ਸਥਾਨ ਹੈ। ਚੌਥਾ ਜੰਮੂ ਕਸ਼ਮੀਰ ਸਰਹੱਦ ਦੇ ਉੱਤੇ ਪਠਾਨਕੋਟ ਨੇੜੇ ਲਖਨਪੁਰ ਵਿਖੇ ਸ਼ਿਆਮਾ ਪ੍ਰਸਾਦ ਮੁਖੀ ਤੋਂ ਸ਼ੁਰੂ ਹੋਵੇਗਾ ਤੇ ਜਿੱਥੇ ਜਨ ਸੰਘ ਦੇ ਬਾਨੀ ਨੂੰ 1953 ਦੇ ਵਿੱਚ ਬਿਨਾਂ ਪਰਮਿਟ ਦੇ ਰਾਜ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੇ ਉੱਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਯਾਤਰਾ ਦੇ ਨਾਮ ਨੂੰ 13 ਸਤੰਬਰ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਅੰਤਮ ਰੂਪ ਦਿੱਤਾ ਜਾਏਗਾ। ਇਸ ਕਾਰਵਾਈ ਨੂੰ ਸਾਰੀਆਂ 117 ਵਿਧਾਨ ਸਭਾ ਸੀਟਾਂ ਦੇ ਉੱਤੇ ਤੇ ਆਪਣੇ ਤੌਰ ਦੇ ਉੱਤੇ ਚੋਣ ਲੜਨ ਦੇ ਭਾਜਪਾ ਦੇ ਸੰਕਲਪ ਦੇ ਇੱਕ ਸ਼ੁਰੂਆਤੀ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ ਹੈ। ਸੂਬਾ ਇਕਾਈ ਦੇ ਨੇਤਾਵਾਂ ਨੇ ਦੁਹਰਾਇਆ ਕਿ 2027 ਦੀਆਂ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਗੱਠਜੋੜ ਨਹੀਂ ਹੋਏਗਾ। ਯਾਤਰਾ ਦੇ ਅੰਤਮ ਪ੍ਰੋਗਰਾਮ ਦੇ ਉੱਤੇ ਅਜੇ ਵੀ ਕੰਮ ਕੀਤਾ ਜਾ ਰਿਹਾ ਤੇ ਭਾਜਪਾ ਦੀਆਂ ਜ਼ਿਲ੍ਹਾ ਇਕਾਈਆਂ, ਸੂਬਾ ਪਾਰਟੀਆਂ, ਪ੍ਰਧਾਨ ਕੇਵਲ ਢਿੱਲੋਂ ਤੇ ਸੰਗਠਨ ਸਕੱਤਰ ਮੰਤਰੀ ਜਿਹੜੇ ਨੇ ਸ੍ਰੀ ਨਿਵਾਸ ਸੂਲ ਨਾਲ ਰੂਟ, ਸਥਾਨਕ ਅਤੇ ਪ੍ਰਬੰਧਾਂ ਤੇ ਹਰ ਸਟਾਪ ਦੇ ਉੱਤੇ ਨੇਤਾਵਾਂ ਦੇ ਸਮਾਂ ਸਾਰਣੀ ਨੂੰ ਪੱਕਾ ਕਰਨ ਦੇ ਲਈ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਅੱਜ ਸਭ ਤੋਂ ਵੱਡੀ ਖ਼ਬਰ ਰਹੀ ਹੈ ਪੰਜਾਬ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਨੂੰ ਲੈ ਕੇ। ਬਾਲਮੀਕ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ। ਜਲੰਧਰ ਬਾਈਪਾਸ ਤੇ ਕੌਮੀ ਰਾਜਮਾਰਗ 44 ਜਿਹੜਾ ਉਹਦੇ ਇੱਕ ਹਿੱਸੇ ਨੂੰ ਜਾਮ ਕੀਤਾ ਗਿਆ। ਲੁਧਿਆਣਾ ਦੇ ਵਿੱਚ ਜਲੰਧਰ ਬਾਈਪਾਸ ਚੌਂਕ ਸਥਿਤ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਕੁਝ ਅਣਪਛਾਤੇ ਲੋਕਾਂ ਨੇ ਬੇਅਦਬੀ ਕਰ ਦਿੱਤੀ, ਜਿਸ ਤੋਂ ਬਾਅਦ ਵੱਖ ਵੱਖ ਬਾਲਮੀਕ ਜਥੇਬੰਦੀਆਂ ਦੇ ਮੈਂਬਰਾਂ ਨੇ ਬੁੱਧਵਾਰ ਅੱਜ ਲੁਧਿਆਣਾ ਬੰਦ ਕਰ ਰੱਖਿਆ, ਸੱਦਾ ਵੀ ਦਿੱਤਾ। ਤੇ ਪੁਲਿਸ ਦੇ ਅਨੁਸਾਰ ਇਹ ਘਟਨਾ ਮੰਗਲਵਾਰ ਸ਼ਾਮ ਦੀ ਦੱਸੀ ਜਾਂਦੀ ਹੈ ਜਿਸ ਦੇ ਨਾਲ ਵਾਲਮੀਕ ਭਾਈਚਾਰੇ ਦੇ ਵਿੱਚ ਭਾਰੀ ਰੋਸ ਫੈਲ ਗਿਆ ਤੇ ਬੰਦ ਦੇ ਸੱਦੇ ਤੋਂ ਬਾਅਦ ਲੁਧਿਆਣਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ। ਵੱਖ ਵੱਖ ਵਾਲਮੀਕ ਜਥੇਬੰਦੀਆਂ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਬੁੱਤ ਕੋਲ ਦੇ ਜਿਹੜਾ ਧਰਨਾ ਦਿੱਤਾ ਤੇ ਜਲੰਧਰ ਬਾਈਪਾਸ ਤੇ ਕੌਮੀ ਰਾਜਮਾਰਗ 44 ਦੇ ਇੱਕ ਹਿੱਸੇ ਨੂੰ ਜਾਮ ਕਰ ਛੱਡਿਆ। ਇੱਕ ਹਿੱਸਾ ਜਾਮ ਹੋਣ ਦੇ ਨਾਲ ਦਿੱਲੀ ਅਤੇ ਜਲੰਧਰ ਵੱਲ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਜਿਸ ਦੇ ਨਾਲ ਹਾਈਵੇ ਦੇ ਦੋਹਾਂ ਪਾਸੇ ਟਰੱਕਾਂ, ਬੱਸਾਂ, ਕਾਰਾਂ ਤੇ ਹੋਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਪਈਆਂ। ਰਸਤਾ ਬੰਦ ਹੋਣ ਦੇ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਆਈ ਹੈ ਤੇ ਸਾਹਮਣਾ ਕਰਨਾ ਪਿਆ ਤੇ ਉਹ ਫਸੇ ਪਏ ਨੇ। ਇੱਕ ਟਰੱਕ ਡਰਾਈਵਰ ਨੇ ਦੱਸਿਆ ਕਿ ਇੱਕ ਫੈਕਟਰੀ ਦੇ ਵਿੱਚ ਸਮਾਨ ਪਹੁੰਚਾਉਣ ਜਾ ਰਿਹਾ ਸੀ ਪਰ ਹੁਣ ਜਾਮ ਦੇ ਵਿੱਚ ਫਸਿਆ ਪਿਆ ਤੇ ਬੱਸ ਦੇ ਰਾਹੀਂ ਅੰਮ੍ਰਿਤਸਰ ਜਾ ਰਹੇ ਇੱਕ ਯਾਤਰੀ ਨੇ ਕਿਹਾ ਕਿ ਉਹ ਰਸਤਾ ਖੁੱਲ੍ਹਣ ਦਾ ਇੰਤਜ਼ਾਰ ਕਰ ਰਿਹਾ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਜਿਹੜੀ ਕਰਨ ਅਤੇ ਉਨ੍ਹਾਂ ਨੂੰ ਫੜਨ ਦੇ ਯਤਨ ਜਾਰੀ ਨੇ ਤੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ ਹੈ ਪਰ ਨਵੇਂ ਜਿਹੜੇ ਨੇ ਐਲਾਨ ਹੋ ਗਏ ਨੇ। ਤੇ ਲਓ ਦੋਸਤੋ ਗੱਲਾਂ ਬਾਤਾਂ ਦੀ ਅੱਗੇ ਸ਼ੁਰੂਆਤ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਕੀ ਹਾਲਾਤ ਨੇ ਤੇ ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ? ਜੋ ਹਲਾਤ ਬਣ ਰਹੇ ਨੇ ਪੰਜਾਬ ਦੇ, ਮੈਂ ਸੋਚ ਰਿਹਾ ਸੀ ਸੈਣੀ ਸਾਹਿਬ ਏਦਾਂ ਦਾ ਕੋਈ ਨਾ ਕੋਈ ਮੁੱਦਾ ਚੱਕ ਦਿੱਤਾ ਜਾਵੇ ਤੇ ਜੋ ਅਸਲ ਮੁੱਦੇ ਨੇ ਪੰਜਾਬ ਦੇ ਵਿੱਚ ਜਾਂ ਚਾਹੇ ਉਹ ਹਕੂਮਤ ਦੇ ਵਿੱਚ ਸਰਕਾਰਾਂ ਹੋਣ ਤੇ ਚਾਹੇ ਓਪੋਜੀਸ਼ਨ ਦੇ ਵਿੱਚ ਹੋਣ, ਥੋੜੀ ਜਿਹੀ ਲਕੀਰ ਲੰਬੀ ਕਰ ਦਿਓ ਤੇ ਰਾਸਤੇ ਸਾਫ਼ ਹੋਣ ਲੱਗ ਜਾਂਦੇ ਨੇ ਜੀ।
1: ਘਰੇ ਸਾਹਿਬ ਤੁਸੀਂ ਸਭ ਸਮਝਦੇ ਆ ਜੀ, ਪਹਿਲਾਂ ਤਾਂ ਸਲੂਟ ਆ ਤੁਹਾਨੂੰ, ਇੰਨੇ ਥੋੜੇ ਸਮੇਂ ਚ ਤੁਸੀਂ ਇੰਨੀਆਂ ਖਬਰਾਂ ਕੀਤੀਆਂ ਤੇ ਨਾਲ ਹੋਰ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਜੀ,
0: ਥੈਂਕ ਯੂ ਜੀ, ਥੈਂਕ ਯੂ।
1: ਜਿੱਥੇ ਤੱਕ ਸਰ ਤੁਸੀਂ ਦੇਖੋ ਨਾ, ਉਹ ਜਦੋਂ ਇਹ ਇੰਸੀਡੈਂਟ ਵਾਪਰਿਆ ਉਸ ਉਦੋਂ ਦੀ ਹੀ ਵੀਡੀਓ ਆਈ
0: ਜੀ,
1: ਮੈਨੂੰ ਆਪਣੇ ਵੀਰ ਮਨਦੀਪ ਜੱਸੀ ਨੇ ਉਸੇ ਵੇਲੇ ਭੇਜੀ ਪਿਆ, ਦੇਖੋ ਉਥੇ ਜਿਹੜਾ ਬੰਦਾ ਆਇਆ ਪੁਲਿਸ ਵਾਲਾ ਸੀ ਜਾਂ ਇੱਕ ਉਹ ਸਿਵਲ ਵਰਦੀ ਦੇ ਵਿੱਚ ਸੀ, ਉਹਨੇ ਤਾਂ ਨਾ ਜੀ ਉਹ ਹਾਂਜੀ ਉਹਨੇ ਉਹ ਜਿਹੜਾ ਹੈਗਾ ਕੱਟ ਕੇ ਲਾਤਾ ਜੀ, ਉਹਦੇ ਵਿੱਚ ਕੀ ਸੀ ਵੀ ਦੋ ਚੱਪਲਾਂ ਜੀਆਂ ਜਿਹੜੀਆਂ ਉਹ ਕਿਸੇ ਰੱਸੀ ਨਾਲ ਬੰਨ ਕੇ ਤੇ ਉਹ ਕਿਤੇ ਪਾਇਆ ਹੋਣਾ ਹਾਰ ਦੇ ਤੌਰ ਤੇ, ਉਹਨੂੰ ਕੱਟ ਕੇ ਰੱਸੀ ਨੂੰ ਤੇ ਉਹਨੇ ਥੱਲੇ ਸਿੱਟ ਦਿੱਤਾ ਤੇ ਤਾਂ ਕਿ ਮੁੱਦਾ ਮੁੱਕ ਜਾਏ ਹਾਂਜੀ ਏਡੀ ਛੇਤੀ। ਬਟ ਉੱਥੇ ਕੋਈ ਜਿਹੜਾ ਹੈਗਾ ਆ ਜਾਤੀਵਾਦ ਦਾ ਠੇਕੇਦਾਰ ਆ ਗਿਆ ਸੀ ਓਨੀ ਦੇਰ ਦੇ ਵਿੱਚ, ਉਹ ਪਹਿਲਾਂ ਤਾਂ ਉਹਦੇ ਗਲ ਪੈ ਗਿਆ, ਸਬੂਤ ਕਿਉਂ ਮਟਾਇਆ ਉਹ ਭਾਈ? ਜੇ ਸਾਰੇ ਲੋਕੀ ਏਦਾਂ ਆ ਕੇ ਦੇਖਦੇ ਤੇ ਉਹਨਾਂ ਦੀਆਂ ਭਾਵਨਾ ਭੜਕਦੀਆਂ, ਫੇਰ ਤੁਸੀਂ ਚੰਗੇ ਰਹਿਣਾ ਸੀ? ਜਿਹੜੀ ਚੀਜ਼ ਹੋਈ ਆ ਠੀਕ ਗੱਲ ਹੈਗੀ ਆ, ਉਹਦੇ ਵਿੱਚ ਜਿਹੜਾ ਆ ਤੇ ਉਹਨੂੰ ਮਤਲਬ ਤੁਸੀਂ ਉਹ ਅਗਲੇ ਬੰਦੇ ਨੇ ਜਿਹੜਾ ਆ ਉਸ ਚੀਜ਼ ਨੂੰ ਵੀ ਉਹਨਾਂ ਦਾ ਸਨਮਾਨ ਜਿਹੜਾ ਆ ਵੀ ਵਾਪਸ ਲਿਆਂਦਾ ਉਸ ਚੀਜ਼ ਦੇ ਨਾਲ, ਜਿਦਾਂ ਹੀ ਨੋਟਿਸ ਦੇ ਵਿੱਚ ਆਇਆ ਪੁਲਿਸ ਨੂੰ ਉਹ ਰਿਮੂਵ ਕਰਨਾ ਚਾਹੀਦਾ ਸੀਗਾ ਜੀ, ਉਹਨਾਂ ਨੇ ਉਹੀ ਕੀਤਾ ਹੈਗਾ ਜੀ। ਉਹ ਬਸ ਉਹਨੇ ਉਸੇ ਵੇਲੇ ਜਿਹੜਾ ਹੈਗਾ ਆ ਜੀ ਆਲੇ ਦੁਆਲੇ ਆਪਣੇ ਬੰਦੇ ਸੱਦਣੇ ਸ਼ੁਰੂ ਕਰ ਦਿੱਤੇ ਜੀ, ਤੇ ਲੁਧਿਆਣਾ ਜਿਹੜਾ ਆ ਉਹ ਬੰਦ ਕਰ ਦਿੱਤਾ ਜੀ।
0: ਇੰਨੀ ਗਰਮੀ ਸੀ ਭਾਈ ਸਾਹਿਬ, ਹਾਈ ਅਲਰਟ ਕਰ ਦਿੱਤਾ ਹੈ ਜੀ ਪੂਰੇ ਪੰਜਾਬ ਦੇ ਵਿੱਚ, ਜਲੰਧਰ ਬੰਦ,
1: ਇੰਨੀ ਗਰਮੀ ਹਾਂਜੀ ਜਲੰਧਰ ਵੀ ਸਾਰਾ ਕੁਛ, ਇੱਥੇ ਹੁਸ਼ਿਆਰਪੁਰ ਸਾਰਾ ਕੁਛ ਹੋ ਜਾਣਾ ਜੀ,
0: ਬਿਲਕੁਲ
1: ਅੱਗ ਜਾਣੀ ਕਿ ਮਤਲਬ ਇੰਨੀ ਕੁ ਚੰਗਿਆੜੀ ਸਿੱਟੀ ਆ ਤੇ ਅੱਗ ਲਾ ਕੇ ਜਿਹੜਾ ਆ ਸ਼ਰਾਰਤੀ ਆਂਸਰ ਬਸ ਪੂਰਾ ਪੰਜਾਬ ਦਾ ਮਾਹੌਲ ਖਰਾਬ ਕਰ ਗਿਆ ਜੀ।
0: ਬਿਲਕੁਲ ਹੈ ਜੀ,
1: ਕੁਛ ਇਕਦਾਂ ਸਰ ਲੋਕਾਂ ਨੂੰ ਵੀ ਇੰਨੀ ਸੰਕੀਰਣ ਸੋਚ ਨਹੀਂ ਰੱਖਣੀ ਚਾਹੀਦੀ
0: ਜੀ।
1: ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜਿਹੜੀ ਆ ਉਹਨਾਂ ਦੀ ਹਸਤੀ ਆ ਇੱਕ,
0: ਬਿਲਕੁਲ
1: ਕਿਸੇ ਦੇ ਜਿਹੜਾ ਹੈਗਾ ਆ ਕਿਸੇ ਮਤਲਬ ਸ਼ਰਾਰਤੀ ਅੰਸਰ ਦੀ ਗਲਤ ਐਕਟੀਵਿਟੀ ਨਾਲ ਉਹਨਾਂ ਦੀ ਇੱਜ਼ਤ ਘੱਟ ਨਹੀਂ ਜਾਣੀ, ਜਿਹਨਾਂ ਦੇ ਉਹ ਦਿਲ ਚ ਵਸਦੇ ਆ ਵਸਦੇ ਹੀ ਆ ਜੀ।
0: ਬਿਲਕੁਲ,
1: ਜਿਹੜਾ ਉਹਨਾਂ ਦਾ ਐਜੂਕੇਸ਼ਨ ਪ੍ਰਤੀ ਜੋ ਨਜ਼ਰੀਆ ਸੀਗਾ ਉਹਨੂੰ ਤਾਂ ਸਾਰੇ ਜਬਨ ਸਜਦਾ ਕਰਦੇ ਆ ਜੀ, ਸੰਵਿਧਾਨ ਦੇ ਨਿਰਮਾਤਾ। ਠੀਕ ਹੈ ਜੀ, ਰਿਸਪੈਕਟ ਹਰ ਇੱਕ ਬੰਦੇ ਦੇ ਜਿਹੜਾ ਆ, ਲੋਕਾਂ ਨੂੰ ਦਰਅਸਲ ਜਾਣਕਾਰੀ ਨਹੀਂ ਕਿ ਆਪਾਂ ਜਿਹੜਾ ਆ ਕਿਸ ਮਹਾਂਪੁਰਸ਼ ਦੇ ਜਿਹੜੇ ਆ ਬੇਅਦਬੀ ਕਰਨ ਲੱਗੇ ਆ ਜੀ, ਲੋਕੀ ਇੱਥੇ ਭਗਵਾਨ ਨੂੰ ਨੀ ਛੱਡਦੇ ਜੀ, ਕੀ ਕਰਨਾ। ਸੋ ਇਸ ਕਰਕੇ ਜਿਹੜਾ ਆ ਇਹ ਸ਼ਰਾਰਤੀ ਅੰਸਰ ਜਿਹੜਾ ਆ ਹੁਣ ਇਹ ਇੱਦਾਂ ਦੀਆਂ ਚੀਜ਼ਾਂ ਵਾਪਰਦੀਆਂ ਜਾਂ ਮਤਲਬ ਇਹ ਹੁੰਦੀਆਂ ਆ ਜਾਂ ਕਰਾਈਆਂ ਜਾਂਦੀਆਂ, ਬਸ ਇਹ ਕੁਐਸਚਨ ਜਿਹੜਾ ਆ ਸਟ੍ਰਾਈਕ ਕਰੀ ਜਾਂਦਾ ਮੇਰੇ ਮਾਇੰਡ ਚ
0: ਜੀ,
1: ਕਿਉਂਕਿ ਜਦੋਂ ਵੀ ਸਰਕਾਰ
0: ਜਿਹੜੀ
1: ਇਹ ਲੋਕ ਉਹੀ ਆ ਜੀ ਜਿਹੜੇ ਤੁਸੀਂ ਵੀ ਸਮਝਦੇ ਆ ਤੇ ਮੈਂ ਵੀ ਸਮਝਦਾ, ਤੇ ਹੁਣ ਤਾਂ ਪੰਜਾਬ ਦੇ ਲੋਕ ਬਹੁਤ ਸਮਝਣ ਲੱਗ ਪਏ ਜੀ, ਸਮਝਦਾਰ ਸਮਝਦੇ ਹੈਗੇ ਆ ਪਰ ਸਮਝਦਾਰ ਬੋਲ ਨੀ ਸਕਦੇ ਜੀ।
0: ਬਿਲਕੁਲ,
1: ਕਿਉਂਕਿ ਮੈਜੋਰਟੀ ਜਿਹੜੀ ਹੈਗੀ ਆ ਨਾ ਜੀ ਉਹ ਇੰਨੀ ਜ਼ਿਆਦਾ ਸੈਲਫ ਕੰਸਨਟ੍ਰੇਟਿਡ ਆ, ਉਹਨਾਂ ਨੂੰ ਹੋਰ ਕੁਛ ਨੀ ਦਿਸਦਾ ਜੀ, ਉਹਨਾਂ ਨੇ ਦੂਜਾ ਪਹਿਲੂ ਦਾ ਸੋਚਣਾ ਹੀ ਨੀ ਕਿ ਭਾਈ ਜਿਹੜੇ ਬੰਦੇ ਬੱਸਾਂ ਦੇ ਵਿੱਚ ਡੱਕ ਲਏ ਤੁਸੀਂ, ਉਹਨਾਂ ਦਾ ਕੀ ਕਸੂਰ? ਇੰਨੀ ਗਰਮੀ ਦੇ ਵਿੱਚ ਬੱਚੇ, ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ, ਪਾਣੀ ਲਈ, ਦੁੱਧ ਲਈ ਆਪਣਾ ਜਿਹੜਾ ਆ ਉਹ ਰੋਂਦੇ ਕੁਰਲਾਉਂਦੇ ਦਿਸੇ, ਉਹ ਮੇਰਾ ਤਾਂ ਦਿਲ ਪਿਘਲ ਗਿਆ ਜੀ ਜਦੋਂ ਮੈਂ ਇਹ ਸਾਰਾ ਕੁਛ ਦੇਖਿਆ। ਮੈਂ ਕਿਹਾ ਯਾਰ ਕੀ ਗੱਲ,
0: ਕੋਈ ਸੁੱਖ ਤੇ ਚੱਲਾ, ਕਿਸੇ ਦੀ ਕੋਈ ਸਿਚੁਏਸ਼ਨ, ਕਿਸੇ ਨੇ ਕੋਈ ਦਫਤਰ ਜਾਣਾ ਹੈ, ਆਪਣੇ ਕੰਮ ਕਰਾਉਣੇ ਨੇ, ਕਿਸੇ ਨੇ ਕਚਹਿਰੀ ਜਾਣਾ ਜਾਂ ਤਰੀਕ ਭੁਗਤਣੀ ਹੈ, ਹਰ ਤਰ੍ਹਾਂ ਦਾ ਵਿਅਕਤੀ ਹੁੰਦਾ ਜੀ ਉਸ ਜਨਤਾ ਦੇ ਵਿੱਚ ਕਹਿ ਸਕਦੇ। ਬਿਲਕੁਲ ਹੈ ਜੀ,
1: ਕਰੇ ਕੋਈ ਭਰੇ ਕੋਈ ਜੀ, ਗੱਡੀਆਂ ਦੇ ਸ਼ੀਸ਼ੇ ਟੁੱਟ ਜਾਣੇ ਆ, ਹੁਣ ਜਿਹੜਾ ਹੈਗਾ ਆ ਇਹਨਾਂ ਨੇ ਕੱਲ ਨੂੰ ਜਾਮ ਲਾਉਣਾ ਆ ਜੀ, ਉਹ ਜਾਮ ਦਾ ਕੀ ਸਰੂਪ ਹੋਊਗਾ ਕਿਸੇ ਨੂੰ ਨੀ ਪਤਾ ਜੀ। ਸਰਕਾਰਾਂ ਵੈਸੇ ਹੀ ਹੈਲਪਲੈਸ ਹੈਗੀਆਂ ਜੀ, ਉਹ ਆਪਣੇ ਮੁੱਦਿਆਂ ਚ ਘਿਰੀਆਂ ਹੋਈਆਂ ਸੀ ਜੀ, ਉਹਨਾਂ ਨੂੰ ਤਾਂ ਉਧਰਲੇ ਪਾਸਿਓਂ ਰਾਹਤ ਮਿਲ ਗਈ, ਚਲਾਇਆ ਵੀ ਲੋਕੀ ਆਪੇ ਲੜੀ ਮਰੀ ਜਾਣਗੇ, ਸਾਡੇ ਵੱਲ ਤਾਂ ਨਹੀਂ ਕੋਈ ਆਊਗਾ
0: ਜੀ।
1: ਹਾਂਜੀ, ਸੋ ਇਸ ਕਰਕੇ ਇੱਥੇ ਦੇਖੋ ਭਾਰੇ ਸਾਹਿਬ, ਸਾਡੇ ਸ਼ਾਮ 4 ਵਜੇ ਦੀ ਲਾਈਟ ਗਈ ਜੀ, ਹੈਗੀ ਅਜੇ ਤੱਕ ਲਾਈਟ ਨਹੀਂ ਆਈ
0: ਜੀ। ਬਿਲਕੁਲ,
1: ਇੰਨੀ ਗਰਮੀ ਦੇ ਵਿੱਚ ਜਿਹੜੇ ਸਰਕਾਰਾਂ ਜਿਹੜੀਆਂ ਹੈਗੀਆਂ ਚਾਹੁੰਦੀਆਂ ਇਹ ਵੀ ਲੋਕ ਇਹੋ ਜਿਹੇ ਮੁੱਦਿਆਂ ਦੇ ਵਿੱਚ ਉਲਝੇ ਰਹਿਣ ਜੀ, ਜਾਤੀਵਾਦ ਦੇ ਵਿੱਚ ਉਲਝਾਈ ਰੱਖੋ ਇਹਨਾਂ ਨੂੰ, ਇਹਨਾਂ ਨੂੰ ਹੋਰ ਕੰਮਾਂ ਚ ਉਲਝਾਈ ਰੱਖੋ, ਇਹ ਕੁਐਸਚਨ ਕਰਨ ਹੀ ਨਾ ਜੀ
0: ਜੀ,
1: ਤੇ ਜਿਹਨੇ ਕੁਐਸਚਨ ਕੀਤਾ ਉਹਨੂੰ ਵਿਚਾਰੇ ਨੂੰ ਜ਼ਹਿਰ ਪੀਣੇ ਪੈ ਗਏ ਜੀ।
0: ਬਿਲਕੁਲ,
1: ਉਹ ਅਜੇ ਉਹ ਤੇ ਉਹਨਾਂ ਦਾ ਜਿਹੜਾ ਹੈਗਾ ਦੇਖੋ, ਪੈਰਵਾਈ ਕਰਨ ਵਾਸਤੇ ਕਿਰਤੀ ਜਥੇਬੰਦੀਆਂ ਆਈਆਂ, ਉਹਨਾਂ ਨੇ ਵੀ ਜਿਹੜਾ ਇਨਸਾਫ਼ ਨਹੀਂ ਕਰ ਸਕੇ, ਉਹਨਾਂ ਨੇ ਵੀ ਉਹਨਾਂ ਦੇ ਘਰ ਜੀ ਪਾਟਕ ਪਾ ਤਾ ਜੀ।
0: ਬਿਲਕੁਲ ਜੀ,
1: ਉਸ ਬੰਦੇ ਦੀ ਮਾਂ ਕਹਿੰਦੀ ਮੈਨੂੰ ਆਖਰੀ ਚਿਹਰਾ ਨੀ ਦਿਖਾਇਆ, ਜਨਾਨੀ ਕਹਿੰਦੀ ਮੈਨੂੰ ਆਖਰੀ ਚਿਹਰਾ ਨੀ ਦਿਖਾਇਆ, ਉਹਨਾਂ ਨੇ ਇੱਕ ਮੁੰਡਾ ਹੱਥ ਚ ਲੈ ਲਿਆ ਜੀ, ਉਹਨੂੰ ਨੌਕਰੀ ਦਾ ਲਾਲਚ ਦੇ ਕੇ, ਹੁਣ ਜਿਹੜਾ ਹੈਗਾ ਨਾਲ 20 ਲੱਖ ਰੁਪਏ ਦਾ ਲਾਲਚ ਦੇ ਤਾ ਜੀ, ਉਹਨੇ ਕੋਲੋਂ ਵੀਡੀਓ ਪਵਾਈ ਜਾਂਦੇ ਆਪਣੇ ਫੇਵਰ ਦੇ ਵਿੱਚ ਜੀ। ਤੁਸੀਂ ਦੇਖੋ ਇੰਨੇ ਦਿਨਾਂ ਦਾ ਜਿਹੜਾ ਹੈਗਾ ਆ ਪੰਜਾਬ ਪੜ ਰਿਹਾ ਜੀ ਵੱਖਰੇ ਵੱਖਰੇ ਮੁੱਦਿਆਂ ਤੇ, ਪਹਿਲਾਂ ਮੋਹ ਜੀਤ ਵਾਲੇ ਮੁੱਦੇ ਤੇ, ਹਾਂਜੀ ਮੁਲਾਜ਼ਮਾਂ ਦੇ ਮੁੱਦੇ ਤੇ, ਕਈ ਜਗ੍ਹਾ ਦੇ ਉੱਤੇ ਇਹ ਸਰਕਾਰ ਫਸੀ ਦਿਸਦੀ ਸੀ ਜੀ। ਉਹਨਾਂ ਮੁੱਦਿਆਂ ਤੇ ਨਾ ਤਾਂ ਸਿਸੋਦੀਆ ਬੋਲਿਆ, ਨਾ
0: ਕੇਜਰੀਵਾਲ
1: 5 ਕਰੋੜ ਵਾਲੇ ਮੁੱਦੇ ਤੇ ਕੇਜਰੀਵਾਲ ਬੋਲਿਆ ਜੀ।
0: ਜੀ,
1: ਤੇ ਅੱਜ ਜਿੱਦਾਂ ਹੀ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਵੀ ਭਾਈ ਹਰਪਾਲ ਚੀਮਾ ਰਿਸਪੋਂਸੀਬਲ ਆ, ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਸੀ
0: ਜੀ,
1: ਪਰ ਚੱਕ ਕੇ ਪੈ ਗਏ ਜੀ ਸਾਰੇ ਜਾਣੇ।
0: ਬਿਲਕੁਲ,
1: ਫਟਾਫਟ ਟਵੀਟ ਤੇ ਟਵੀਟ ਜੀ, ਹੈ ਜੀ
0: ਜੀ।
1: ਸਵਾਲ ਇਹ ਹੈਗਾ ਕਿ ਵਿਰੋਧੀ ਜਿਹੜਾ ਹੈਗਾ ਆ ਉਹਨੂੰ ਤੁਸੀਂ ਮੌਕਾ ਦਿੰਦੇ ਹੀ ਕਿਉਂ ਆ
0: ਜੀ?
1: ਤੁਸੀਂ ਤਾਂ ਬੜੀ ਸਾਫ ਸੁਥਰੀ ਰਾਜਨੀਤੀ ਕਰਨ ਆਏ ਸੀ
0: ਜੀ,
1: ਇਹ ਤੁਹਾਡੇ ਰਾਜ ਚ ਹੋ ਕੀ ਰਿਹਾ ਹੈਗਾ ਜੀ?
0: ਜੀ,
1: ਇਹਨੂੰ ਫੈਕਟ ਜਿਹੜਾ ਹੈ ਨਾ ਜੀ, ਮਤਲਬ ਪੰਜਾਬ ਦੇ ਵਿੱਚ ਗਵਰਨੈਂਸ ਨਾਂ ਦੀ ਤਾਂ ਚੀਜ਼ ਹੈ ਹੀ ਕੋਈ ਨੀ ਜੀ, ਇਹ ਰੱਬ ਆਸਰੀ ਚੱਲ ਰਿਹਾ ਜੀ। ਤੇ ਹੁਣ ਵੀ ਜਿਹੜਾ ਆ ਤੁਸੀਂ ਦੇਖੋ ਇੰਨੇ ਦਿਨਾਂ ਬਾਅਦ ਜਿਹੜਾ ਆ ਤੁਸੀਂ ਕੀ ਇੰਨਾ ਕੁਛ ਗੱਲ ਏਦਾਂ ਨਾ ਜੀ, ਅਸੀਂ ਸੋਚ ਰਹੇ ਹੈਗੇ ਆ, ਹੋਰ ਸੰਜੀਦਾ ਬੰਦੇ ਸੋਚਦੇ ਹੋਣਗੇ, ਜਿਹਨਾਂ ਦੀ ਸੋਚਣ ਦੀ ਡਿਊਟੀ ਹੈਗੀ ਆ ਉਹ ਤਾਂ ਬਿਲਕੁਲ ਨੀ ਸੋਚਦੇ, ਉਹ ਤਾਂ ਆਪਣਾ ਇੰਜੋਏ ਕਰਦੇ ਹੈਗੇ ਜੀ। ਉਹਨਾਂ ਨੂੰ ਨੀ ਪਤਾ ਵੀ ਆਰਥਿਕਤਾ ਜਿਹੜੀ ਆ ਕਿੱਥੇ ਜਾ ਰਹੀ ਪੰਜਾਬ ਦੀ।
0: ਬਿਲਕੁਲ ਹੈ ਜੀ,
1: ਮੁਲਾਜ਼ਮ ਤੁਹਾਡੇ ਹੜਤਾਲ ਤੇ ਇੰਨੇ ਦਿਨ ਰਹੇ, ਤੁਸੀਂ ਉਹਨਾਂ ਨੂੰ ਜਿਹੜਾ ਆ ਚਿੱਠੀਆਂ ਕੱਢ ਦਿੱਤੀਆਂ ਜੀ ਵੀ ਉਹਨਾਂ ਤੇ ਐਕਸ਼ਨ ਹੋਊਗਾ, ਅੱਜ ਤੁਸੀਂ ਯੂ ਟਰਨ ਲੈ ਲਿਆ ਜੀ ਕਿ ਅਸੀਂ ਚਿੱਠੀਆਂ ਵਾਪਸ ਲੈਣੇ ਹੈਗੇ ਆ, ਉਹਨਾਂ ਨੇ ਹੜਤਾਲ ਵਾਪਸ ਲੈ ਲਈ। ਉਹ ਕਹਿੰਦੇ ਅਸੀਂ ਇੱਕ ਨਾ ਸਾਜ਼ਗਾਰ ਬਣਾਉਂਦੇ ਹੈਗੇ ਮਾਹੌਲ, ਤਾਂ ਕਿ ਜਿਹੜੇ ਆ ਟੇਬਲ ਤੇ ਜਿਹੜਾ ਆ ਬਹਿ ਕੇ ਤੇ ਮੁੱਖ ਮੰਤਰੀ ਨਾਲ ਗੱਲ ਕਰ ਸਕੀਏ। ਟੀਏ ਦੇ ਉੱਤੇ ਕਹਿੰਦੇ ਜਿਹੜੇ ਹੈਗੇ ਆ ਅਸੀਂ ਗੱਲ ਕਰਨੀ ਨੀ ਸਰਕਾਰ ਨਾਲ, ਨਾ ਸਾਨੂੰ ਲੋੜ ਆ ਟੀਏ ਮੰਗਣ ਦੀ, ਕਿਉਂਕਿ ਉਹ ਸਾਨੂੰ ਹਾਈਕੋਰਟ ਦੇ ਚੁੱਕੀ ਆ ਪਹਿਲਾਂ ਹੀ, ਉਹਨਾਂ ਨੇ ਹਾਈਕੋਰਟ ਨੇ ਜਜਮੈਂਟ ਦੇ ਦਿੱਤੀ, ਅਸੀਂ ਆਪ ਹੀ ਕੰਟੈਂਪਟ ਪਾ ਦਿਆਂਗੇ, ਸਰਕਾਰ ਪਾਉਂਡ ਹੋਊਗੀ ਉੱਥੇ ਹੀ, ਅਸੀਂ ਕਾਹਦੇ ਵਾਸਤੇ ਕੰਪਰੋਮਾਈਜ਼ ਕਰਨਾ ਜਾਂ ਸਾਡੇ ਫੇਵਰ ਚ ਜਜਮੈਂਟ ਆ ਗਈ ਆ
0: ਜੀ। ਬਿਲਕੁਲ,
1: ਹੁਣ ਤਾਂ ਇਹਨਾਂ ਨੇ ਫੈਸਲੇ ਨੂੰ ਓਨਰ ਕਰਨਾ, ਅਸੀਂ ਇਹਨਾਂ ਨਾਲ ਗੱਲ ਕਰਾਂਗੇ। ਜਿਹੜਾ ਇਹਨਾਂ ਦਾ 15 ਦਾ ਲੈਟਰ ਹੈਗਾ ਇੱਕ, ਉਹਨੂੰ ਵਿਡਰਾ ਕਰਨ ਦੀ ਨੋਟੀਫਿਕੇਸ਼ਨ, ਜਿਹਦੇ ਵਿੱਚ ਜਦੋਂ ਕੋਈ ਬੰਦਾ ਨਵਾਂ ਭਰਤੀ ਹੁੰਦਾ ਉਹਨੂੰ 3 ਸਾਲ ਤੱਕ ਜਿਹੜੀ ਹੈਗੀ ਆ ਬੇਸਿਕ ਪੇ ਤੋਂ ਇਲਾਵਾ ਕੁਛ ਨੀ ਮਿਲਦਾ, ਅਸੀਂ ਉਹਦੇ ਤੇ ਗੱਲ ਕਰਾਂਗੇ ਕਿ ਜਿਹੜੀ ਭਰਤੀ ਸ਼ੁਰੂ ਤੋਂ ਜਿੱਦਾਂ ਹੁੰਦੀ ਸੀ ਵੀ ਜਦੋਂ ਕੋਈ ਬੰਦਾ ਭਰਤੀ ਹੁੰਦਾ ਆ ਉਹਨੂੰ ਫੁੱਲ ਤਨਖਾਹ ਜਿਹੜੀ ਆ ਉਹ ਮਿਲੇ
0: ਜੀ।
1: ਇਸੇ ਤਰ੍ਹਾਂ ਜਿਹੜਾ ਹੈਗਾ ਆ ਉਹ ਕਹਿੰਦੇ ਅਸੀਂ ਗੱਲ ਕਰਾਂਗੇ ਪੁਰਾਣੀ ਓਲਡ ਪੈਨਸ਼ਨ ਸਕੀਮ ਦੇ ਉੱਤੇ ਵੀ ਉਹਦੇ ਮੁਤਾਬਕ ਜਿਹੜਾ ਆ ਵੀ ਮੁਲਾਜ਼ਮਾਂ ਨੂੰ ਬੈਨੀਫਿਟ ਮਿਲਣਾ ਚਾਹੀਦਾ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਉਹਨਾਂ ਨੇ ਇਸ ਐਂਗਲ ਦੇ ਨਾਲ ਸੋਚ ਕੇ ਆਖਿਰ ਮੁਲਾਜ਼ਮ ਤਾਂ ਦੇਖੋ ਪੜ੍ਹਿਆ ਲਿਖਿਆ ਵਰਗ ਹੈਗਾ ਤੇ ਮੁਲਾਜ਼ਮ ਹੀ ਤਾਂ ਜਿਹੜੇ ਆ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਆ।
0: ਬਿਲਕੁਲ ਹੈ
1: ਜੀ, ਇਹ ਮੁਲਾਜ਼ਮਾਂ ਨਾਲ ਜਿਹੜਾ ਆ ਇਹ ਇਸ ਤਰੀਕੇ ਦਾ ਬਿਹੇਵੀਅਰ ਕਰਨਗੇ ਤੇ ਆਮ ਜਨਤਾ ਜਿਹੜੀ ਆ ਇਹਨਾਂ ਤੋਂ ਕੀ ਉਮੀਦ ਰੱਖ ਸਕਦੀ ਹੈ ਜੀ।
0: ਬਿਲਕੁਲ ਹੈ ਜੀ,
1: ਹੁਣ ਦੇਖੋ ਤੁਸੀਂ ਉਧਰੋਂ ਸਟੇਟ ਦੇ ਵਿੱਚ ਜਿਹੜਾ ਆ ਆਮ ਆਦਮੀ ਪਾਰਟੀ ਦਾ ਤਾਂ ਜਿਹੜਾ ਆ ਗ੍ਰਾਫ ਹੌਲੀ ਹੌਲੀ ਟੇਕ ਰਿਹਾ ਜੀ।
0: ਜੀ
1: ਹੁਣ ਇਹ ਵਿੱਚ ਦਾ ਹੈਗਾ ਆ, ਰੋਜ਼ ਜਿਹੜਾ ਆ ਟਵਿਸਟ ਕੀਤੀ ਜਾਂਦੀ ਹੈਗੀ ਆ ਜੀ, ਚੀਜ਼ਾਂ ਨੂੰ ਟਵਿਸਟ ਕੀਤੇ ਜਾਂਦਾ।
0: ਜੀ
1: ਅੱਗੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਜਿਹੜੀ ਆ ਉਹ 5 ਕਰੋੜ ਦੇ ਐਲੀਗੇਸ਼ਨ ਉਹਤੇ ਲੱਗੇ ਜੀ।
0: ਜੀ
1: ਉਹ ਮੀਡੀਆ ਦੇ ਵਿੱਚ ਇੰਨਾ ਕੁਛ ਆਇਆ, ਮਾਨ ਸਾਹਿਬ ਇੰਨੇ ਦਿਨ ਸਾਇਲੈਂਟ ਰਹੇ, ਕੁਛ ਨੀ ਬੋਲੇ।
0: ਜੀ
1: ਹੁਣ ਜਦੋਂ ਸਾਰੇ ਪਰੂਫ ਜਨਤਕ ਹੋਣ ਲੱਗੇ ਹੈਗੇ ਆ ਤੇ ਨੋਟਿਸ ਦਿੱਤਾ ਉਹਨਾਂ ਨੂੰ ਡਾਕਟਰ ਗੁਰਪ੍ਰੀਤ ਕੌਰ ਨੇ ਕਿ ਮੈਂ ਮਾਨਹਾਨੀ ਦਾ ਦਾਅਵਾ ਕਰੂ,
0: ਜੀ
1: ਤੇ ਮਾਨਹਾਨੀ ਦਾ ਦਾਅਵਾ ਤਾਂ ਕੀਤਾ ਰਹੇ ਜੀ।
0: ਜੀ
1: ਅਦਾਲਤ ਵਿਚ ਜਾ ਕੇ ਤਾਂ ਪ੍ਰੇਅਰ ਹੋਰ ਹੀ ਲਾਤੀ।
0: ਜੀ
1: ਔਰ ਦੇਖੋ ਉਸ ਚੀਜ਼ ਨੂੰ ਵੀ ਮੀਡੀਆ ਦੇ ਵਿਚ ਕਿਸ ਤਰੀਕੇ ਨਾਲ, ਗਲਤ ਤਰੀਕੇ ਨਾਲ ਪ੍ਰੈਜੈਂਟ ਕੀਤਾ ਗਿਆ, ਜਿੱਦਾਂ ਇਹਨਾਂ ਦੀ ਬੜੀ ਵੱਡੀ ਜਿੱਤ ਹੋ ਗਈ ਆ
0: ਜੀ,
1: ਤੇ ਉਹਨਾਂ ਦੀ ਬੜੀ ਵੱਡੀ ਹਾਰ ਹੋ ਗਈ ਆ ਜੀ।
0: ਜੀ
1: ਜਿਹੜੀ ਇਹਨਾਂ ਦੀ ਆਪਣੀਆਂ ਪਲੀਡਿੰਗ ਸੀ ਉਹ ਜੱਜ ਦੀ ਜਜਮੈਂਟ ਕਹਿ ਕੇ ਪ੍ਰਸਤੁਤ ਕਰ ਦਿੱਤੀਆਂ ਗਈਆਂ ਜੀ ਮੀਡੀਆ ਚ।
0: ਜੀ
1: ਉਹ ਤਾਂ ਜੱਜ ਨੇ ਕੁਛ ਏਦਾਂ ਦਾ ਜਿਹੜਾ ਹੈਗਾ ਇਹਨਾਂ ਦੇ ਫੈਕਟਸ ਲਿਖੇ ਆ ਵੀ ਇਹ ਕਹਿੰਦੇ ਹੈਗੇ ਆ ਜੀ।
0: ਜੀ
1: ਕਨਕਲੂਡ ਨਟਸ਼ੈਲ ਇਹਨਾਂ ਨੇ ਜਿਹੜਾ ਹੈਗਾ ਆ ਕੇਸ ਕੀਤਾ ਕਿਹਦੇ ਕਿਹਦੇ ਤੇ ਸੀਗਾ ਜੀ, ਇਹ DD ਨਿਊਜ਼ ਚੈਨਲ ਜਿਹੜਾ ਹੈਗਾ ਆ ਜਿੱਥੇ ਐਂਕਰ ਨੇ ਇਹ ਮਾਮਲਾ ਉਠਾਇਆ ਸੀ ਉਸ ਐਂਕਰ ਦੇ ਨਾਂ ਤੇ।
0: ਜੀ
1: ਹਾਂਜੀ ਦੂਜਾ ਜਸਟਿਸ ਰਣਜੀਤ ਸਿੰਘ, ਤੀਜਾ ਜਿਹੜਾ ਹੈਗਾ ਆ ਖਹਿਰਾ ਸਾਹਿਬ, ਚੌਥੇ ਮਜੀਠੀਆ ਸਾਹਿਬ। ਇਹ 4 ਬੰਦੇ ਪਾਰਟੀ ਬਣਾ ਕੇ ਕੇਸ ਲਾਉਂਦੇ ਕੀ ਆ, ਸੂਟ ਫਾਰ ਪਰਮਾਨੈਂਟ ਇੰਜੰਕਸ਼ਨ ਰਸਟੇਨਿੰਗ ਦੀ ਡਿਫੈਂਡੈਂਟ। ਹਾਂਜੀ ਇਹਨਾਂ ਦੋਵੇਂ ਬੰਦੀ ਦਾ ਦਾਅਵਾ ਲਾਇਆ ਜਾਏ ਕਿ ਮੇਰੀ ਜਿਹੜੀ ਹੈਗੀ ਆ ਇੱਜ਼ਤ ਨੂੰ ਟਾਰਨਿਸ਼ ਕਰਨ ਵਾਸਤੇ ਕੋਈ ਫਰਦਰ ਜਿਹੜੀ ਹੈਗੀ ਆ ਹੋਰ ਕੋਈ ਵੀਡੀਓ ਜਿਹੜੀ ਆ ਨਾ ਪਾਉਣ ਜੀ।
0: ਜੀ
1: ਨਾਲ ਪ੍ਰੇਅਰ ਕਰਦੇ ਹੈਗੇ ਆ ਕਿ ਜਿਹੜੀਆਂ ਪਹਿਲੀਆਂ ਵੀਡੀਓ ਪਾਈਆਂ ਆਈਆਂ ਉਹ ਇਹਨਾਂ ਨੂੰ ਕਹੋ ਵੀ ਸਾਰੇ ਪਲੇਟਫਾਰਮ ਤੋਂ ਹਟਾਉਣ
0: ਕਰ ਦੇਣ।
1: ਕੋਰਟ ਨੇ ਮਤਲਬ ਉਹਨਾਂ ਨੂੰ ਨੋਟਿਸ ਕਰ ਦਿੱਤਾ ਵੀ 19 ਤਰੀਕ ਨੂੰ ਤੁਸੀਂ ਆ ਕੇ ਅਪੀਅਰ ਹੋ ਕੇ ਤੇ ਜਵਾਬ ਦਿਓ।
0: ਜੀ
1: ਇਨ ਦਾ ਮੀਨ ਟਾਈਮ ਉਹਨਾਂ ਨੇ ਕੋਰਟ ਨੇ ਇਹ ਗੱਲ ਕਹੀ ਆ ਕਿ ਕੋਈ ਤੁਸੀਂ ਇਹਨਾਂ ਨੇ ਕਿਹਾ ਸੀ ਜੀ ਵੀ ਵਿਦਾਊਟ ਵੈਰੀਫਿਕੇਸ਼ਨ ਜਿਹੜੀਆਂ ਹੈਗੀਆਂ ਵੀਡੀਓ ਚਲਾਉਂਦੇ ਹੈਗੇ ਆ, ਨਾਲ ਆਪਣੇ ਸਪੋਰਟ ਦੇ ਵਿਚ ਜਿਹੜਾ ਆ ਵੀ ਉਹ ਗੁਰੀ ਚਾਹਲ ਤੇ ਉਹਦਾ ਜਿਹੜਾ ਹੈਗਾ ਆ ਦੂਜਾ ਮੁੰਡਾ
0: ਜੀ ਔਖਾ ਜਾ ਨਾ
1: ਹੁੰਦਲ, ਹਾਂਜੀ ਹਾਂਜੀ ਹਾਂਜੀ ਸਮਰਜੀਤ ਹੁੰਦਲ, ਉਹਦਾ ਜਿਹੜਾ ਹੈਗਾ ਆ ਉਹ ਉਹਨਾਂ ਨੇ ਚਲਾਇਆ ਕਿ ਭਾਈ ਇਹਨਾਂ ਦੋਨਾਂ ਦੀ ਵੀਡੀਓ ਆਈ ਆ ਜਿਹਦੇ ਵਿਚ ਉਹ ਕਹਿੰਦਾ ਹੈਗਾ ਆ ਕਿ ਅਸੀਂ ਡਾਕਟਰ ਗੁਰਪ੍ਰੀਤ ਕੌਰ ਨੂੰ ਕਦੀ ਨੀ ਮਿਲੇ।
0: ਜੀ
1: ਹਾਂਜੀ ਤੇ ਉਹ ਨਾ ਸਾਡੀ ਕੋਈ ਮੀਟਿੰਗ ਹੋਈ ਆ ਨਾ ਅਸੀਂ ਕਦੀ ਮਿਲੇ ਹੈਗੇ ਆ, ਉਹ ਚਲਾਤੀ ਜੀ ਉੱਥੇ ਤੇ ਕਿਹਾ ਵੀ ਦੇਖੋ ਜੀ ਉਹ ਤਾਂ ਆਪ ਜਿਹੜਾ ਬੰਦੇ ਤੇ ਇਹ ਕਹਿੰਦੇ ਹੈਗੇ ਆ ਵੀ ਮੈਨੂੰ ਪੈਸੇ ਦਿੱਤੇ ਹੈਗੇ ਆ
0: ਤੇ
1: ਉਹ ਬੰਦਾ ਤਾਂ ਆਪ ਮੰਨਦਾ ਪਿਆ ਹੈਗਾ ਆ ਜੀ। ਉਸ ਸਪੋਰਟਿੰਗ ਡਾਕੂਮੈਂਟ ਦੇ ਆਧਾਰ ਤੇ ਇਹਨਾਂ ਨੇ ਉਹ ਸਿਰਫ ਇੰਟਰਮ ਰਿਲੀਫ ਐਕਸ ਪਾਰਟੀ ਆਰਡਰ ਇਹਨਾਂ ਨੂੰ ਟੂ ਦੈਟ ਐਕਸਟੈਂਟ ਮਿਲਿਆ ਆ ਕਿ ਭਾਈ ਨਵੀਂ ਕੋਈ ਵੀਡੀਓ ਜਾਂ ਪ੍ਰੂਫ ਆਵੇ ਤੇ ਤੁਸੀਂ ਉਦੋਂ ਤੱਕ ਜਨਤਕ ਨੀ ਕਰਨਾ ਜਦ ਤੱਕ ਕੇਸ ਦੇ ਵਿਚ ਸੁਣਵਾਈ ਨੀ ਹੋ ਜਾਂਦੀ ਜਾਂ ਕੇਸ ਦਾ ਡਿਸੀਜਨ ਨੀ ਹੋ ਜਾਂਦਾ ਜੀ।
0: ਬਿਲਕੁਲ
1: ਬਾਕੀ ਜਿਹੜਾ ਹੈਗਾ ਆ ਉਹਨਾਂ ਜਿਹੜੇ ਪਲੇਟਫਾਰਮ ਦੇ ਉੱਤੇ ਜਿਹੜੇ ਵੀਡੀਓ ਹੈਗੇ ਸੀ ਉਹਦੇ ਬਾਰੇ ਕੋਰਟ ਕਹਿੰਦੀ ਨਹੀਂ ਇਹ ਰਿਲੀਫ ਅਸੀਂ ਇਸ ਸਟੇਜ ਤੇ ਤੁਹਾਨੂੰ ਕਦੀ ਨੀ ਦੇ ਸਕਦੇ ਜਦ ਤੱਕ ਤੁਸੀਂ ਸਾਰਾ ਕੇਸ ਸਾਬਤ ਨਹੀਂ ਕਰਦੇ, ਤੇ ਉਹਨੂੰ ਮੀਡੀਆ ਚ ਪ੍ਰੈਜੈਂਟ ਬੜੀ ਵੱਡੀ ਵਿਕਟਰੀ ਦੇ ਤੌਰ ਤੇ ਵੀ ਜੱਜ ਨੇ ਕਿਹਾ ਪ੍ਰਾਈਮਾ ਫੈਸ਼ੀ ਕੇਸ ਇਜ਼ ਮੇਡ ਆਊਟ। ਸਰ ਉਹ ਸਾਡਾ ਨਾ ਪਰਫੋਰਮਾ ਹੁੰਦਾ ਆ ਉਹਦੇ ਵਿਚ ਇਹ ਚੁਹਾਰੇ ਲਿਖਣੇ ਜਰੂਰੀ ਹੁੰਦੇ ਆ ਜੀ ਵੀ ਬੈਲੈਂਸ ਆਫ ਕਨਵੀਨੀਅੰਸ ਹੈ ਵੀ ਲਾਈ ਇਨ ਦਾ ਫੇਵਰ ਆਫ ਪਲੇਂਟਿਫ, ਹਾਂਜੀ ਪ੍ਰਾਈਮਾ ਫੈਸ਼ੀ ਕੇਸ ਹਾਂਜੀ ਇਸ ਮੇਡ ਆਊਟ ਇਨ ਫੇਵਰ ਆਫ ਦਾ ਪਲੇਂਟਿਫ, ਇਹ ਸਾਰੀਆਂ ਚੀਜ਼ਾਂ ਤਾਂ ਅਸੀਂ ਜਿਹੜਾ ਹੈਗਾ ਆ ਲਿਖਦੇ ਹੀ ਆ ਪਲੀਡਿੰਗ ਦੇ ਵਿਚ, ਉਹਦਾ ਪੰਜਾਬੀ ਲੱਥਾ ਕਰਕੇ ਤੇ ਲੋਕਾਂ ਨੂੰ ਇਹ ਗੁਮਰਾਹ ਕਰਕੇ ਵੀ ਜੱਜ ਇਹ ਕਹਿ ਰਿਹਾ ਆ ਜਦ ਕਿ ਇਹ ਗੱਲ ਤੁਸੀਂ ਕਹਿ ਰਹੇ ਜੱਜ ਦੀਆਂ ਤਾਂ ਉਹ 4 ਕਨਕਲੂਡਿੰਗ ਲਾਈਨ ਹੈ ਜਿਹੜੀਆਂ ਥੱਲੇ ਲਿਖੀ ਆਈਆਂ ਜੀ ਤੇ ਉਹਨੇ ਵੱਲੋਂ ਆਹ ਗੱਲ ਇਹਨਾਂ ਨੇ ਕਹੀ ਹੈਗੀ ਆ ਤੇ ਪ੍ਰਾਈਮਾ ਫੈਸ਼ੀ ਕੇਸ ਜਿਹੜਾ ਆ ਇਸ ਵੀਡੀਓ ਨੂੰ ਦੇਖ ਕੇ ਬਣਦਾ ਆ ਤੇ ਇਸ ਕਰਕੇ ਇਹਨਾਂ ਨੂੰ ਰਿਲੀਫ ਐਕਸ ਪਾਰਟੀ ਰਿਲੀਫ ਜਿਹੜੀ ਆ ਤਾਂ ਉਹਨਾਂ ਨੇ ਪਾਰਸ਼ਲੀ ਦਿੱਤੀ ਆ ਜੀ, ਨਾ ਕਿ ਪੂਰੀ। ਉਹਨਾਂ ਨੇ ਕਿਹਾ ਵੀ ਪਹਿਲਾਂ ਜਿਹੜਾ ਹੈਗਾ ਪਰ ਤੁਸੀਂ ਜਿਹੜਾ ਆ ਵੀ ਉਹ ਜਿੱਦਣ ਉਹਨਾਂ ਨੂੰ ਇੰਨੀ ਰਿਲੀਫ ਹੋਈ ਆ ਵੀ ਜਿੱਦਣ ਤੱਕ ਅਗਲੀ ਤਰੀਕ ਤੱਕ ਜਿਹੜਾ ਆ ਵੀ ਕੋਈ ਨਵਾਂ ਵੀਡੀਓ ਜਾਂ ਸਬੂਤ ਹੋਵੇ ਤੇ ਤੁਸੀਂ ਜਨਤਕ ਨਾ ਕਰਿਓ,
0: ਬਿਲਕੁਲ
1: ਆਹ ਗੱਲ ਹੋਈ ਆ ਜੀ ਉੱਥੇ
0: ਜੀ। ਹਾਂਜੀ
1: ਮੁੜ ਕੇ ਆ ਕੇ ਇੱਥੇ ਸੁਣਵਾਈ ਹੋ ਜਾਂਦੀ ਹੈਗੀ ਆ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਜਦੋਂ ਉਹਨਾਂ ਨੇ ਲਿਆ ਕੇ ਤੇ ਸਬੂਤ ਰੱਖੇ ਵੀ ਵਿਦਆਊਟ ਵੈਰੀਫਿਕੇਸ਼ਨ ਕਿੱਦਾਂ ਜੀ।
0: ਜੀ
1: ਸਾਰੇ ਚੀਜ਼ਾਂ ਤਾਂ ਇਹ ਹਾਈ ਕੋਰਟ ਦੇ ਵਿੱਚ ਆਈਆਂ ਹੀ ਆ ਜੀ।
0: ਬਿਲਕੁਲ
1: ਦੂਜਾ ਜਿਹੜਾ ਇਹਨਾਂ ਦਾ ਹਾਈ ਕੋਰਟ ਚ ਕੇਸ ਚੱਲਦਾ ਸੀਗਾ ਜੀ ਉੱਥੇ ਜਿਹੜਾ ਆ ਵੀ ਉਹਨਾਂ ਵੀ CBI ਨੂੰ ਇਹਨਾਂ ਦਾ ਕੇਸ ਦੇ ਦਿਓ 5 ਕਰੋੜ ਵਾਲਾ,
0: ਜੀ
1: ਉਹਦੇ ਵਿੱਚ ਉਸ ਜਿਹੜੇ ਵਕੀਲ ਸਾਹਿਬ ਨੇ ਕੇਸ ਕੀਤਾ ਸੀ ਇਹਨਾਂ ਨੇ ਇਤਰਾਜ ਕੀਤਾ ਆ, ਤੇ ਭਾਈ ਇਸ ਵਕੀਲ ਸਾਹਿਬ ਨੂੰ ਕੀ ਅਥਾਰਟੀ ਹੈਗੀ ਆ
0: ਜੀ
1: ਕਿ ਇਸ ਕੇਸ ਦੇ ਜਿਹੜਾ ਦੇਣ ਲੈਣ ਬਾਰੇ ਜਿਹੜਾ ਆ ਇੱਥੇ ਗੱਲ ਕਰਨ, ਕਿਉਂਕਿ ਹੀ ਇਜ਼ ਨੋਟ ਏ ਵਿਕਟਿਮ। ਹਾਂਜੀ
0: ਜੀ
1: 5 ਕਰੋੜ ਇਹਦੇ ਕੋਲੋਂ ਥੋੜਾ ਲਏ ਆ, ਜਿਹਤੋਂ ਲਏ ਹੈਗੇ ਜਾਂ ਤਾਂ ਉਹ ਕੇਸ ਕਰਦਾ ਤੇ ਬਿਲਕੁਲ ਠੀਕ ਹੈ ਜੀ,
0: ਜੀ
1: ਉਹ PIL ਪਾਈ ਆ ਤੇ PIL ਵਾਸਤੇ ਇਹਦੀ ਜਿਹੜੀ ਆ ਅਥਾਰਟੀ ਹੈਗੀ ਲੋਕਲ ਸਟੈਂਡੀ ਹੈਗੀ ਆ ਇਹਦੇ ਕੋਲ, ਉਹ ਲੋਕਲ ਸਟੈਂਡੀ ਦੇ ਉੱਤੇ ਜਿਹੜੀ ਹੈਗੀ ਆ ਹੁਣ ਕੇਸ ਨੂੰ ਖਿੱਚਿਆ ਜਾਏਗਾ। ਭਾਈ ਜੱਜ ਵੀ ਕਹਿਣਗੇ ਠੀਕ ਗੱਲ ਹੈਗੀ ਆ ਵੀ ਇਸ ਬੰਦੇ ਦਾ ਤਾਂ ਕੋਈ ਇਲਾਕਾ ਦੇਕਾ ਹੈ ਨੀ ਗਾ ਤੇ ਇਹ ਮੁੱਦਾ ਕਿਸ ਤਰੀਕੇ ਨਾਲ ਉਠਾਏ,
0: ਜੀ
1: ਸੋ ਉਹ ਦੇਖਦੇ ਹੈਗੇ ਜੀ ਵੀ ਇਹਦਾ ਲੌਂਗ ਰਨ ਜਿਹੜਾ ਆ ਵੀ ਇਸ ਕੇਸ ਦੇ ਵਿੱਚ ਕੀ ਬਣਦਾ ਹੈਗਾ, ਵੀ CBI ਨੂੰ ਇਨਕੁਆਇਰੀ ਦਿੱਤੀ ਜਾਂਦੀ ਆ ਜਾਂ ਪੈਸਾ ਹਾਜ਼ਮ ਹੋ ਜਾਂਦਾ ਜੀ।
0: ਅੱਜ ED ਦੇ ਸਾਹਮਣੇ ਵੈਸੇ ਜਲੰਧਰ ਦੇ ਵਿੱਚ ਅਨੁਰਾਗ ਜਿਹੜੇ ਵਰਮਾ ਨੇ ਉਹ ਪੇਸ਼ ਵੀ ਹੋਏ ਨੇ ਜੀ ਉਹਨਾਂ ਸਾਹਮਣੇ।
1: ਹਾਂਜੀ ਸਰ
0: ਜੀ,
1: ਉਹ ਪਹਿਲਾਂ ਅਵਾਇਡ ਕਰਦੇ ਸੀ ਸਰਵਿਸ ਜਿੱਦਾਂ ਮਰਜ਼ੀ ਹੈਗਾ ED ਦਾ ਵੀ, ਪਰ ਇਹ ਸਾਹਿਬ ਇਹ ਦੇਸ਼ ਦੀ ਤਰਾਸਦੀ ਆ ਜੀ
0: ਜੀ
1: ਕਿ ਇੱਥੇ ਦੇਖੋ ਨਾ ਵੀ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਸਟੇਟ ਕੋਲ ਬੜਾ ਵਧੀਆ ਬਹਾਨਾ ਮਿਲ ਗਿਆ ਹੈਗਾ ਕਿ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਹੈਗੀਆਂ ਉਹ ਸੈਂਟਰ ਦੇ ਕਹਿਣੇ ਚ ਚੱਲਦੀਆਂ ਹੈਗੀਆਂ, ਤੇ ਫੇਰ ਭਾਈ ਫਿਰ ਜਿਹੜੇ ਪੰਜਾਬ ਦੇ ਵਿੱਚ ਬੈਠੇ ਲੋਕ ਬਾਰ ਬਾਰ ਉੱਥੇ ਜਾਂਦੇ ਹਾਈ ਕੋਰਟ ਦੇ ਵਿੱਚ ਵੀ ਭਾਈ ਸਾਨੂੰ CBI ਇਨਕੁਆਇਰੀ ਕਰਾ ਦਿਓ, ਕਿਉਂਕਿ ਜਿਹੜੀ ਸਟੇਟ ਦੀਆਂ ਏਜੰਸੀਆਂ ਹੈਗੀਆਂ ਉਹ ਸਟੇਟ ਦੇ ਕਹਿਣੇ ਚ ਹੈਗੀਆਂ, ਫਿਰ ਉੱਥੇ ਕਿਉਂ ਡਿਨਾਈ ਕਰਦੇ ਆ ਬਈ।
0: ਬਿਲਕੁਲ
1: ਜਿਹੜਾ ਲੌਜਿਕ ਤੁਸੀਂ ਜੋ ਤੁਸੀਂ ਦੂਜੇ ਬਾਰੇ ਕਹਿੰਦੇ ਆ ਆਪਣੇ ਤੇ ਤੁਹਾਡੇ ਤੇ ਕਿਉਂ ਨੀ ਲਾਗੂ ਹੁੰਦਾ ਉਹ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਉਦੋਂ ਕਿਉਂ ਮੰਗ ਜਿਹੜੀ ਅਗਲੇ ਦੀ ਮੰਗ ਠੁਕਰਾਉਣੇ ਹੈਗੇ CBI ਇਨਕੁਆਇਰੀ ਦੀ ਜਦੋਂ ਅਗਲਾ ਕਹਿੰਦਾ ਵੀ ਸਾਨੂੰ ਸਟੇਟ ਦੀਆਂ ਏਜੰਸੀ ਤੇ ਫੇਸ ਹੈ ਨੀਗਾ ਜੀ।
0: ਜੀ ਬਿਲਕੁਲ ਹੈ ਜੀ ਜੀ,
1: ਪਰ ਇਹ ਸਾਹਿਬ ਮੈਂ ਨਾ 2 ਦਿਨ ਹੋ ਗਏ ਆ ਕਿ ਮੈਂ ਇਹ ਮੈਨੂੰ ਇਸ ਚੀਜ਼ ਦਾ ਡਰ ਲੱਗਦਾ ਸੀਗਾ
0: ਜੀ
1: ਕਿ ਸਾਡੀ ਨਾ ਪੰਜਾਬ ਦੇ ਵਿੱਚ ਨਾ ਇੱਕ ਮਾਸ ਹਸਟੀਰੀਆ ਨਾਂ ਦੀ ਬਿਮਾਰੀ ਜਿਹੜੀ ਹੈਗੀ ਆ ਨਾ ਉਹ ਜਰੂਰ ਚੱਲਦੀ ਆ ਜੀ
0: ਜੀ,
1: ਇੱਥੇ ਜੇ ਮਤਲਬ ਨਗਰ ਕੀਰਤਨ ਚੱਲਣ ਲੱਗ ਪੈਣ ਤੇ ਨਗਰ ਕੀਰਤਨ ਹੈ ਜੀ, ਜੇ ਨਾ ਕੋਈ ਜਿਹੜਾ ਕੰਮ ਕਰਨ ਲੱਗ ਪੈਂਦੇ ਸਾਰੇ ਇਹ, ਹਾਂਜੀ ਰੈਲੀਆਂ ਨਿਕਲਣ ਲੱਗ ਪੈਂਦੇ ਰੈਲੀਆਂ ਹੀ
0: ਜੀ,
1: ਮੈਨੂੰ ਇਹ ਸੀਗਾ ਵੀ ਹਾਂਜੀ ਵੀ ਆਹ ਜਿਹੜਾ ਹੈਗਾ ਆ ਦੇਖੋ ਨਾ 2 ਇੰਸੀਡੈਂਟ ਜਿਹੜਾ ਹੈਗਾ ਆ ਵੀ ਉਹ ਸਰਕਾਰ ਦੇ ਅਗੇਂਸਟ ਪ੍ਰੋਟੈਸਟ ਦੇ 2 ਇੰਸੀਡੈਂਟ ਇਕਦਮ ਆ ਗਏ ਨਾ ਜੀ, ਮੈਨੂੰ ਇਹ ਹੋ ਗਿਆ ਮੈਂ ਕਿਹਾ ਜਿੱਦਾਂ ਇਹ ਸੁਸਾਈਡ ਕਰ ਗਿਆ ਹੈਗਾ ਆ ਕਿਤੇ ਏਦਾਂ ਦਾ ਹਰ ਤਹਿਸੀਲ ਪੱਧਰ ਦੇ ਉੱਤੇ ਇਹਨਾਂ ਦਾ ਵਿਰੋਧ ਦੇ ਵਿੱਚ ਲੋਕੀ ਇਹੋ ਜਿਹਾ ਕੰਮ ਨਾ ਕਰਨ ਲੱਗ
0: ਪੈਣ ਜੀ,
1: ਉੱਥੇ ਤਾਂ ਇੱਥੇ ਤਾਂ ਲੋਕੀ ਮਰਨ ਨੂੰ ਬਹਾਨਾ ਲੱਭਦੇ ਹੈਗੇ ਵੀ ਕਿਸੇ ਨਾ ਕਿਸੇ ਦੇ ਸਿਰ ਚੜ੍ਹ ਕੇ
0: ਵਰਗੇ ਗੱਡੀ ਥੱਲੇ ਸਿਰ
1: ਦੁਖੀ, ਤਾਂ ਵੈਸੇ ਹੀ ਦੁਨੀਆਂ ਬਹੁਤ ਹੈਗੀ ਆ ਜੀ, ਮੈਨੂੰ ਇਸ ਚੀਜ਼ ਦਾ ਹੈਗਾ ਸੀਗਾ ਜੀ ਸਾਡੇ ਇਹ ਚੱਲਦਾ ਇਹ ਚੱਲਣ ਹੈਗਾ, ਜੇ ਵੀਰਾਂ ਨਿਕਲਣ ਲੱਗ ਪਈਆਂ ਤੇ ਸਾਰਿਆਂ ਨੇ ਵੀਰਾਂ ਤੇ ਚੱਲ ਜਾਣਾ ਜੀ, ਜੇ ਮੇਲੇ ਚੱਲ ਪਏ ਹੈਗੇ ਤੇ ਮੇਲਿਆਂ ਦੇ ਉੱਤੇ ਜੀ ਸਾਰਿਆਂ ਨੇ ਟਰਾਲੀ ਲੈ ਕੇ ਫਲਾਨਾ ਟਰਾਲੀ ਲੈ ਕੇ ਚੱਲ ਗਏ, ਚਲੋ ਆਪਾਂ ਵੀ ਟਰਾਲੀ ਲੈ ਕੇ ਚੱਲ ਗਏ ਜੀ
0: ਫਲਾਨੇ ਪਿੰਡੋਂ ਵੀ ਚੱਲ ਪਏ ਜੀ। ਬੀਜੇਪੀ ਵੀ ਤਾਂ ਪੰਜਾਬ ਯਾਤਰਾ ਨਸ਼ਾ ਰੋਕੂ ਯਾਤਰਾ ਜਾਂ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਤਿਆਰੀ ਕਰ ਲਈ ਹੈ ਜੀ, ਦੇਖ ਲਓ ਇਹਨਾਂ ਨੇ ਵੀ।
1: ਤੁਸੀਂ ਜਦੋਂ ਕਵਰ ਕੀਤੀ ਸੀ ਵੀ 12 ਦਿਨ ਦੀ ਹੈਗੀ ਆ, ਮੈਂ ਕਿਹਾ 13ਵਾਂ ਨਾਲ ਕੀ ਕਰਨਾ ਸੀ, 13ਵੀਂ ਇੱਥੇ ਹੀ ਕਰਨੀ ਕਿ ਉੱਥੇ ਜਾ ਕੇ ਕਰਨੀ ਆ,
0: 13 ਦਿਨ ਯਾਤਰਾ ਚੱਲੇਗੀ
1: ਜੀ
0: ਜੀ,
1: ਕੋਈ ਤਾਂ ਵਿਚਾਰ ਕਰ ਲਿਆ ਕਰੋ ਤੁਸੀਂ 10 ਦਿਨ
0: ਕਰ ਲਓ 15 ਦਿਨ ਕਰ ਲਓ, ਬੜੀ ਸੋਚ ਵਿਚਾਰ ਕੇ ਸਾਰਾ ਪਲੈਨਡ ਸਾਰੀਆਂ ਚੀਜ਼ਾਂ ਹੁੰਦੀਆਂ, ਦੇਖੋ ਨਾ ਸਿਆਸਤ ਦੇ ਵਿੱਚ ਨਾਲ ਨਾਲ ਪਲੈਨਿੰਗ ਵੀ ਫੁੱਲ ਹੁੰਦੀ ਹੈ ਜੀ, ਇੱਕ ਨੰਬਰਾਂ ਦਾ ਵੀ ਸਿਲਸਿਲਾ ਨਾਲ ਦੀ ਨਾਲ ਚੱਲਦਾ ਹੈ ਜੀ।
1: ਨਾਲ ਮੈਂ ਹੁਣ ਪਹਿਲਾਂ ਜਿਹੜਾ ਹੈਗਾ ਕਾਂਗਰਸ ਦਾ 4ਥਾ ਨਾਲ 18 ਨਾਲ ਹੀ ਕਰਦੇ ਆ, ਕਾਂਗਰਸ ਦਾ ਜੀ ਰਾਹੁਲ ਗਾਂਧੀ ਆ ਰਿਹਾ ਪੰਜਾਬ
0: ਜੀ, ਆਏ ਨੇ ਜੀ ਆਪਣੇ ਆ ਜੀ ਆ ਗਏ ਨੇ ਜੀ, ਜਿਹੜੇ ਇੰਚਾਰਜ ਲਾਏ ਨੇ ਉਹਨਾਂ ਨੇ ਤੇ ਅੱਜ ਆਪਣੇ
1: ਪਾਇਲਟ ਆ ਗਏ ਜੀ
0: ਸੁਣ ਜੁੜੇ ਨੇ ਜੀ ਜੀ,
1: ਪੰਜਾਬ ਦੀ ਫਿਤਰਤ ਇਦਾਂ ਦੀ ਹੈ
0: ਜੀ,
1: ਹਾਂਜੀ ਜਿੱਦਾਂ ਮਰਜ਼ੀ ਹੈਗਾ ਪੰਜਾਬ ਦੀ ਫਿਤਰਤ ਇਦਾਂ ਦੀ ਹੈਗੀ ਆ ਜੀ, ਵੀ ਜਿਹੜਾ ਇੱਥੇ ਬਾਹਰੋਂ ਆ ਜਾਂਦਾ ਕਾਂਗਰਸੀ ਉਹਨੂੰ ਰਜਾ ਕੇ ਭੇਜਦੇ ਜੀ, ਉਹਨੂੰ ਤਾਂ ਇੰਨਾ ਉਹ ਆਪਣੀ ਸਟੇਟ ਚ ਨਹੀਂ ਰਹਿੰਦਾ, ਉਹ ਫਿਰ ਮੁੜ ਕੇ ਜਿਹੜਾ ਹੈਗਾ ਆ ਇੱਥੇ ਹੀ ਤੁਰਿਆ ਫਿਰਦਾ ਰਹਿੰਦਾ ਹੈਗਾ, ਕਿਉਂਕਿ ਪੰਜਾਬ ਦੇ ਨੇਤਾ ਐਸ਼ ਹੀ ਬੜੀ ਕਰਾਉਂਦੇ ਆ।
0: ਤੁਸੀਂ ਦੇਖਿਓ ਕੱਲ ਤਾਈ ਉਹਨੇ ਕਹਿਣਾ ਕਿ ਪੰਜਾਬ ਕਾ ਰੋਟੀ, ਪੰਜਾਬ ਕਾ ਸਾਗ ਮੱਕੀ ਕੀ ਰੋਟੀ ਲੱਸੀ ਸਾਰਾ ਕੁਛ ਹੀ ਗਣਾਊਗਾ ਜੀ ਹੌਲੀ ਹੌਲੀ ਉਹ। ਹਾਂਜੀ
1: ਬਿਲਕੁਲ ਜੀ, ਸਭ ਕੁਛ ਦੇਣਗੇ ਉਹਨੂੰ, ਸਭ ਕੁਛ ਦੇਣਗੇ। ਸਾਡੇ ਲਾਈਟ ਆਈ ਆ ਤੇ ਬੜੀ ਡਿਮ ਆ ਗਈ ਜੀ, ਕੀ ਕਰੇ ਬੰਦਾ,
0: ਚਲੋ ਆ ਤਾਂ ਗਈ ਜੀ, ਥੋੜਾ ਜਿਹਾ ਇਸ਼ਾਰਾ ਤਾਂ ਮਿਲ ਗਿਆ ਵੀ ਆ ਗਈ ਆ ਭਾਈ, ਹੌਸਲਾ ਤਸੱਲੀ ਤਾਂ ਹੋਈ ਮਾੜੀ ਜੀ ਵੀ ਆ ਜਾਊਗੀ ਹਨਾ ਜੀ।
1: ਤਸੱਲੀ ਤਸੱਲੀ ਥੋੜਾ ਜੀ, ਮੇਰਾ ਤਾਂ ਸਾਹਮਣੇ ਨਿਗਾਹ ਪੈ ਰਹੀ ਹੈਗੀ ਆ ਮੀਟਰ ਤੇ, ਵੀ ਭਾਈ ਇਹ 180 ਆ ਕਿ 170 ਆ, ਵੀ ਇਥੋਂ ਚੱਕ ਲਊਗਾ ਵੀ ਜਿਹੜਾ ਹੈਗਾ ਕਿਤੇ ਹੋਰ ਨਾ ਚੀਜ਼ਾਂ ਖਰਾਬ ਕਰਦਾ। ਹਾਂਜੀ
0: ਬਿਲਕੁਲ ਹੈ ਜੀ, ਤੜਥੱਲੀ ਮਚਾ ਦੇਵੇ ਬਿਲਕੁਲ ਹੈ।
1: ਬਿਲਕੁਲ। ਹੁਣ ਭਾਰਤ ਸਾਹਿਬ ਜਿਹੜਾ ਹੈਗਾ ਆ ਭਾਈ ਰਾਹੁਲ ਗਾਂਧੀ ਨੇ ਆਉਣਾ ਆ, ਉਸ ਤੋਂ ਪਹਿਲਾਂ ਅੱਜ ਜਿਹੜਾ ਆ ਤੇ ਰੰਧਾਵਾ ਸਾਹਿਬ ਦਾ ਬਿਆਨ ਆ ਗਿਆ ਕਿ ਮੈਂ ਤਾਂ ਕਦੀ ਪ੍ਰਧਾਨਗੀ ਦੀ ਮੰਗ ਕੀਤੀ ਨੀ।
0: ਕੀਤੀ ਨੇ ਜੀ।
1: ਹਾਂਜੀ, ਤੇ ਨਾ ਚੰਨੀ ਸਾਹਿਬ ਨੇ ਕਦੀ ਕੀਤੀ ਪ੍ਰਧਾਨਗੀ ਦੀ ਮੰਗ।
0: ਜੀ
1: ਹਾਂਜੀ, ਤੇ ਮੀਲਿੰਗ ਦੇਰ ਬਾਈ ਕਿ ਕੋਈ ਨਾ ਕੋਈ ਜਾਂ ਤਾਂ ਇਸ਼ਾਰਾ ਹੋਇਆ ਆ
0: ਜੀ,
1: ਵੀ ਤੁਸੀਂ ਨੀ ਰੌਲਾ ਪਾਉਣਾ, ਵੀ ਅਸੀਂ ਜਾਂ ਤਾਂ ਸਾਇਲੈਂਟਲੀ ਜਿਹੜਾ ਇਹ ਬਦਲ ਦਿਆਂਗੇ, ਜਾਂ
0: ਜੀ
1: ਹਾਈ ਕਮਾਂਡ ਨੇ ਕਹਿ ਤਾ ਹੋਣਾ ਵੀ ਬਾਬਿਆਂ ਨੇ ਜੋ ਕਹਿ ਤਾ ਸੋ ਕਹਿ ਤਾ।
0: ਕਹਿਤਾ।
1: ਹਾਂਜੀ, ਇਸ ਕਰਕੇ ਭਾਈ ਇਹਦੇ ਨਾਲ ਹੀ ਗੁਜ਼ਾਰਾ ਕਰੋ, ਹੁਣ ਅਗਲੇ ਇਲੈਕਸ਼ਨ ਚ ਦਿਖਾਂਗੇ ਤੁਹਾਨੂੰ, ਪੁੱਛ ਲਾਂਗੇ।
0: ਕਿਉਂਕਿ ਉਹ ਜਦੋਂ ਰਾਹੁਲ ਨੇ ਆਉਣਾ ਜੀ, ਇਹਨਾਂ ਦੀ ਸਾਰਿਆਂ ਦੇ ਮਜਬੂਰੀ ਵੀ ਤਾਂ ਬਣ ਜਾਣੀ ਆ ਨਾ ਜੀ ਇਹਨਾਂ ਦੀ, ਅਗਲੇ ਉਹ ਟਾਈਮ ਸਿਰ ਟਾਈਮਿੰਗ ਦੇ ਨਾਲ ਹੀ ਕਰਨਗੇ ਜੀ, ਕਰਨਗੇ ਜੀ, ਤਾਂ ਰੌਲਾ ਨਾ ਪਵੇ ਹੈ ਨਾ ਜੀ।
1: ਨਹੀਂ ਸਰ, ਰਾਹੁਲ ਗਾਂਧੀ ਦੀ ਵੀ ਇਹ ਹੈਗੀ ਆ ਕਿ ਉਹ ਡਿਸੀਜਨ ਲੈਣ ਦੇ ਵਿੱਚ ਨਾ ਇੱਕ ਐਡਾਮੈਂਟ ਐਟੀਟਿਊਡ ਤਾਂ ਪਤਾ ਨਹੀਂ ਲੀਡਰਾਂ ਦਾ ਕਿਉਂ ਹੁੰਦਾ ਕਿ ਜੋ ਮੈਂ ਕਹਿਤਾ ਸੋ ਕਹਿਤਾ। ਹਾਂਜੀ, ਕੋਈ ਬੰਦਾ ਡੇਅਰ ਨਾ ਕਰੇ, ਜੇ ਗਲਤ ਫੈਸਲਾ ਤੁਹਾਡਾ ਆ ਤੇ ਜੇ ਅਗਲਾ ਬੰਦਾ ਬਾਰ ਬਾਰ ਤੁਹਾਨੂੰ ਅਵੇਅਰ ਕਰ ਰਿਹਾ ਹੈਗਾ ਆ, ਤੁਸੀਂ ਕਿਉਂ ਤੋੜ ਤੋੜ ਕੇ ਝਟਕਦੇ ਹੈਗੇ ਆ ਬੰਦੇ ਨੂੰ?
0: ਬਿਲਕੁਲ,
1: ਇਹ ਕਿਸਮ ਦਾ ਤੁਸੀਂ ਜਿਹੜਾ ਆ ਆਪਣੀ ਸੁਪਰਮੇਸੀ ਦਿਖਾਉਣਾ ਚਾਹੁੰਦੇ ਹੈਗੇ ਆ। ਅਗਲੇ ਕਹੀ ਜਾਂਦੇ ਵੀ ਭਾਈ ਇਸ ਪ੍ਰਧਾਨ ਨਾਲ ਅਸੀਂ ਵੀ ਕਾਮਯਾਬ ਹੋ ਸਕਦੇ, ਤੁਸੀਂ ਅਗਲਿਆਂ ਦੀ ਗੱਲ ਤਾਂ ਸੁਣੋ,
0: ਜੀ
1: ਇੱਥੇ 12-5-48 ਜਿਹੜੇ ਹੈਗੇ ਆ ਨਹੀਂ ਚੱਲਣੇ,
0: ਨਹੀਂ ਚੱਲਣੇ।
1: ਹਾਂਜੀ, ਪੂਰੇ 7.5-4 ਸਾਲ ਜਿਹੜਾ ਹੈਗਾ ਇਸ ਪ੍ਰਧਾਨ ਨੇ ਜਿਹੜਾ ਆ ਕੋਈ ਧਰਨਾ ਕਿੱਥੇ ਲਾਇਆ ਹੈਗਾ ਆ ਜੀ, ਸਰਕਾਰ ਦੀ ਕਿਹੜੀ ਨੀਤੀ ਦੀ ਵਿਰੋਧਤਾ ਕੀਤੀ ਆ ਜੀ, ਬਟ ਇਟ ਇਹ ਟਾਕ ਆਫ ਦਾ ਟਾਊਨ, ਬੱਚੇ ਬੱਚੇ ਨੂੰ ਪੰਜਾਬ ਚ ਪਤਾ ਆ ਵੀ ਰਾਜਾ ਵੜਿੰਗ ਤੇ ਬੱਸਾਂ ਦੀਆਂ ਬੋਡੀਆਂ ਦਾ ਜਿਹੜਾ ਹੈਗੀ ਆ ਫਾਈਲ ਭਗਵੰਤ ਮਾਨ ਦੱਬ ਕੇ ਬੈਠਾ, ਇਸੇ ਕਰਕੇ ਤੇ ਇਹਨੇ ਉਹਦੇ ਨਾਲ ਜਿਹੜਾ ਹੈਗਾ ਆ ਵੀ ਕੰਪਰੋਮਾਈਜ਼ ਕਰ ਲਿਆ।
0: ਬਿਲਕੁਲ ਹੈ ਜੀ, ਜੀ,
1: ਔਰ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ, ਇਸ ਨੂੰ ਡਿਸਕਲੋਜ਼ ਕੀਤਾ ਸੀ ਮਨਪ੍ਰੀਤ ਬਾਦਲ ਨੇ ਵੀ ਹਾਂ ਜੀ ਕਿੱਥੇ ਮੁਲਾਕਾਤ ਹੋਈ ਤੇ ਟੋਪੀ ਪਾ ਕੇ ਜਾ ਕੇ ਤੇ ਮਿਲੇ ਆਏ ਸੀ, ਉਹ ਸਾਰੀਆਂ ਗੱਲਾਂ ਅਗਲਿਆਂ ਨੇ ਕਹੀਆਂ ਜੀ।
0: ਬਿਲਕੁਲ,
1: ਉਹ ਚੀਜ਼ ਤੋਂ ਬਾਅਦ ਜਿਹੜਾ ਹੈਗਾ ਕਦੀ ਨਹੀਂ, ਭਗਵੰਤ ਮਾਨ ਨੇ ਵੀ ਇਹਨੂੰ ਅਹਿਸਾਸ ਕਰਾਇਆ, ਪਹਿਲਾਂ ਇੱਕ ਵਾਰੀ ਕਿਹਾ ਸੀ ਤੇਰੀਆਂ ਫਾਈਲਾਂ ਹੈਗੀਆਂ ਮੇਰੇ ਕੋਲ, ਤੇ ਬਾਅਦ ਚ ਕਹਿ ਦੇਣਾ ਪ੍ਰਧਾਨ ਜੀ ਪ੍ਰਧਾਨ ਜੀ ਕਹਿ ਕੇ ਅਡਰੈਸ ਕਰਨਾ ਸ਼ੁਰੂ ਕਰ ਦਿੱਤਾ
0: ਜੀ।
1: ਤੋ ਇਸ ਕਰਕੇ ਜਦੋਂ ਇੱਕ ਬੰਦਾ ਜਿਹੜਾ ਹੈਗਾ ਜਿਸ ਘਰ ਦਾ ਮੁਖੀਆ ਹੀ ਜਿਹੜਾ ਆ ਵਿਕਿਆ ਆ ਹੋਵੇ, ਉਸ ਘਰ ਨੇ ਕੀ ਤਰੱਕੀ ਕਰਨੀ ਜੀ?
0: ਬਿਲਕੁਲ,
1: ਉਹ ਬਾਰ ਬਾਰ ਕਹਿੰਦੇ ਹੈਗੇ ਆ ਰਾਹੁਲ ਗਾਂਧੀ ਜੋ ਜਿਹੜਾ ਹੈਗਾ ਆ, ਇਹਨਾਂ ਨੂੰ ਆਪਣੇ ਨਾ ਲੋਇਲ ਬੰਦੇ ਜਿਹੜੇ ਹੈਗੇ ਆ ਉਹ ਜਿਆਦਾ ਪਸੰਦ ਹੁੰਦੇ ਆ, ਇੰਟੈਲੀਜੈਂਸੀ ਜਾਂ ਮਤਲਬ ਜਿਹੜਾ ਗਰਾਊਂਡ ਰਿਐਲਿਟੀ ਨੂੰ ਇਹ ਪਛਾਣਨ ਦੇ ਵਿੱਚ ਨਾਕਾਮ ਰਹਿੰਦੇ ਆ ਜੀ, ਇਹ ਚਮਚਿਆਂ ਨੂੰ ਬਹੁਤ ਪਸੰਦ ਕਰਦੇ ਆ ਜੀ। ਸੋ ਇਸ ਕਰਕੇ ਜਦ ਉਹ ਕਹੀ ਜਾਂਦੇ ਹੈਗੇ ਸੀ ਵੀ ਡਿਸੀਜਨ ਗਲਤ ਆ, ਹੁਣ ਦੇਖੋ ਸਚਿਨ ਪਾਇਲਟ ਆਇਆ ਹੈਗਾ ਆ, ਉਹ ਇਹੋ ਜਿਹਾ ਬੰਦਾ ਇੰਚਾਰਜ ਲਾਇਆ ਜਿਹਨੇ ਆਪਣੀ ਸਟੇਟ ਦੇ ਵਿੱਚ ਆਪਣੇ ਮੁੱਖ ਮੰਤਰੀ ਨੂੰ ਵਕਤ ਪਾਈ ਰੱਖਿਆ। ਹਾਂਜੀ, ਉੱਥੇ ਉਹ ਗਲਹੋਤ ਹੈਗਾ ਸੀਗਾ ਮੁੱਖ ਮੰਤਰੀ ਉਹਦਾ, ਕਦੀ ਇਹਨੇ ਆਪਣਾ ਧੜਾ ਲੈ ਕੇ ਵੱਖਰਾ ਹੋਣ ਦੀ ਕੋਸ਼ਿਸ਼ ਕਰਨੀ, ਕਦੀ ਕਹਿਣਾ ਸਰਕਾਰ ਟੁੱਟ ਗਈ ਹੋਏ ਸਰਕਾਰ ਬਚ ਗਈ ਹੋਏ। ਹਾਂਜੀ, ਇਹਨਾਂ ਨੂੰ ਕਦੀ ਇਹਦੇ ਨਾਲ ਦੇ ਵਿਧਾਇਕ ਜਿਹੜੇ ਆ ਚੱਕ ਕੇ ਕਿਤੇ ਖੜਨੇ ਪੈਂਦੇ ਸੀ, ਕਦੀ ਕਿਤੇ ਖੜਨੇ ਪੈਂਦੇ ਸੀ, ਲਪੋ ਕੇ ਕਿਤੇ ਬੀਜੇਪੀ ਨਾਲ ਲੈ ਜਾਏ। ਹੁਣ ਇਹੋ ਜਿਹੇ ਬੰਦੇ ਨੂੰ ਇੰਚਾਰਜ ਲਾਇਆ, ਉਹ ਦੇਖੀਏ ਉਹਦਾ ਤਜਰਬਾ ਵੀ ਹੈਗਾ ਆ ਵੀ ਕੀ ਕਰਦਾ ਆ ਤੇ ਕਿਸੇ ਤਰੀਕੇ ਦੇ ਨਾਲ ਇੱਥੇ ਕਿਹਦੇ ਫੇਵਰ ਦੇ ਵਿੱਚ ਗੱਲ ਕਰਦਾ
0: ਜੀ।
1: ਓਵਰਆਲ ਜਿਹੜਾ ਹੈਗਾ ਆ ਜੀ, ਇੱਥੇ ਨਾ ਜਿਹੜੇ ਇੰਚਾਰਜ ਲੱਗਦੇ ਵੀ ਆ ਉਹ ਸਾਰਾ ਜਾ ਕੇ ਉੱਪਰ ਰਿਪੋਰਟ ਗੁੱਡ ਜਾਂ ਗੁੱਡ ਗੁੱਡ ਗਏ ਕਰੀ ਜਾਂਦੇ ਆ, ਉਹ ਦੱਸਦੇ ਨੇ ਵੀ ਸਟੇਟ ਦੀ ਰਿਐਲਿਟੀ ਕੀ ਹੈਗੀ ਜੀ। ਸਰ ਜੇ ਇਹ ਕੁਛ ਮੈਂ ਤੁਹਾਨੂੰ ਦੱਸਿਆ ਸੀ ਨਾ ਪਰਸੋਂ ਵੀ, ਮੈਂ ਗੱਲ ਕੀਤੀ ਸੀ ਵੀ ਮੈਂ ਕਿਸੇ ਸਰਪੰਚ ਨੂੰ ਕਿਹਾ ਵੀ ਤੂੰ ਕਹਿੰਦਾ ਸਰਕਾਰ ਰਿਪੀਟ ਹੋਣੀ, ਮੈਂ ਤਾਂ ਕਿਹਾ ਮੈਂ ਕਿਹਾ ਨਹੀਂ ਤੁਹਾਡੀ ਸਰਕਾਰ ਨੀ ਰਿਪੀਟ ਹੋ ਸਕਦੀ
0: ਜੀ।
1: ਉਹ ਕਹਿੰਦਾ ਅੱਛਾ ਵੀ ਇਹ ਦੱਸੋ ਇਹ ਬਣੂਗਾ ਕੌਣ।
0: ਬਿਲਕੁਲ,
1: ਸਾਰੇ ਪਾਸੇ ਡਿਗਾ ਘੁਮਾ ਲਈ, ਆਪਣੇ ਕੋਲ ਜਵਾਬ ਹੀ ਹੈ ਨਹੀਂ ਸੀਗਾ
0: ਨਹੀਂ ਸੀਗਾ ਜੀ। ਬਿਲਕੁਲ ਹੈ ਜੀ,
1: ਕਾਂਗਰਸ ਤੇ ਕਿਸੇ ਟਾਈਮ ਤੇ ਇਦਾਂ ਦਾ ਸੀ, ਇਦਾਂ ਲੱਗਦਾ ਸੀ ਵੀ ਜਦੋਂ ਇਹ ਸਰਕਾਰ ਨੂੰ ਆਈ ਨੂੰ ਅਜੇ ਸਾਲ ਹੋਇਆ ਸੀ ਕਿ ਅੱਜ ਚੋਣਾਂ ਹੋ ਜਾਣ ਭਾਵੇਂ ਕਾਂਗਰਸ ਨੂੰ ਲੋਕੀ ਆ ਵਾਲ ਡੋਰ ਦੇ ਦੇਣਗੇ।
0: ਬਿਲਕੁਲ ਹੈ। ਤੇ ਸੈਂਟ ਸਾਹਿਬ ਇੱਕ ਦੋ ਕਮੈਂਟ ਨੇ ਔਜਲਾ ਸਾਹਿਬ ਦੇ ਉਹ ਮੈਂ ਸਾਂਝੇ ਕਰਦਾ, ਤੇ ਤੁਸੀਂ ਬੱਤੀ ਦੀ ਗੱਲ ਕੀਤੀ ਨਾਲ ਮੁਕੱਦਰ ਜੁੜੇ, ਕੱਲ ਵਾਲਾ ਸਵਾਲ ਸ਼ਾਇਦ ਉਹਨਾਂ ਦਾ ਹੋਏਗਾ, ਉਹਨਾਂ ਨਾਲ ਗੱਲ ਕਰਦੇ ਆ। ਤੇ ਇੱਕ ਖਬਰ ਬੜੀ ਇੰਟਰਸਟਿੰਗ ਹੈ, ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਤੇ ਉਹ ਹਲੇ ਨਸ਼ਰ ਨਹੀਂ ਕੀਤੀ ਹੈ। ਤੇ ਔਜਲਾ ਸਾਹਿਬ ਕਹਿੰਦੇ ਆ, ਲੱਗਦਾ ਅੰਦੋਲਨ ਧਰਨੇ ਹਰ ਬਲਾਕ ਦੇ ਵਿੱਚ ਲੱਗੇ ਹੋਏ ਨੇ ਪੰਜਾਬ ਦੇ ਵਿੱਚ, ਤੇ ਕਹਿੰਦੇ ਇੱਕੋ ਇੱਕ ਸੂਬਾ ਜਿੱਥੇ ਹਰ ਤਰ੍ਹਾਂ ਦੀ ਜਥੇਬੰਦੀ ਹੈ, ਸ਼ਾਇਦ ਇਹ ਵੀ ਕਹਿੰਦੇ ਇੱਕ ਕੰਮ ਹੈ ਸਾਡੇ ਲੋਕਾਂ ਲਈ ਜੀ। ਤੇ ਰਾਜਨ ਜੀ ਮੇਰੇ ਇਸ ਕਮੈਂਟ ਤੋਂ ਕਹਿੰਦੇ ਧਿਆਨ ਦਿਓ ਜਰਾ ਵੀਰ ਜੀ ਤੇ ਨਾਲ
1: ਸਰ ਕਿਰਤੀ
0: ਜੀ
1: ਕਿਰਤੀ ਯੂਨੀਅਨ ਜਿਨ੍ਹਾਂ ਨੇ ਉਹਨਾਂ ਦਾ ਰਾਜੀਨਾਮਾ ਕਰਾਇਆ ਜੀ, ਇਹ
0: ਜੀ
1: ਬਿਬੜੇ ਵਾਲਾ
0: ਜੀ
1: ਹਾਂਜੀ, ਆ ਜਿਹੜਿਆਂ ਨੇ ਹੁਣ ਕੱਲ ਨੂੰ ਬੰਦ ਕਰਨਾ ਹੈਗਾ ਜੀ,
0: ਜੀ
1: ਐਸੀ ਯੂਨੀਅਨ ਬੇਗਮਪੁਰਾ ਹਾਂਜੀ, ਉਹ
0: ਹੁਸ਼ਿਆਰਪੁਰ ਦੀ ਵੀ ਆ
1: ਜਿੰਨੀਆਂ
0: ਗਈ ਖਬਰ ਜੀ
1: ਰਿਲੇਟਿਡ ਟੂ ਜਿਹੜੇ ਹੈਗਾ ਐਸੀ ਕਮਿਊਨਿਟੀ ਨਾਲ ਹੈਗਾ
0: ਜੀ
1: ਜੀ,
0: ਬਿਲਕੁਲ
1: ਤੇ ਉਹ ਸਾਰੀਆਂ ਜੀ ਉਹਨਾਂ ਦਾ ਕੰਮ ਇਹ ਹੈਗਾ ਆ ਜੀ, ਵੀ ਜਿੱਥੇ ਕਿਤੇ ਏਦਾਂ ਦਾ ਇਸ਼ੂ ਹੋਵੇ ਉੱਥੇ ਜਾਣਾ,
0: ਜੀ
1: ਉੱਥੇ ਜਾ ਕੇ ਬਾਜ਼ਾਰ ਬੰਦ ਕਰਾਉਣਾ, ਥਾਣੇ
0: ਜੀ
1: ਦੇ ਵਿੱਚ ਧਮਕੀ ਦੇਣੀ, ਉਹ
0: ਜੀ
1: ਸਾਰਾ ਕੁਛ ਕਰਨਾ ਜੀ,
0: ਜੀ
1: ਜਿਹਦੇ ਨਾਲ ਇਸ ਸਮਾਜ ਦੀ ਇੱਜ਼ਤ ਬਹਾਲ ਹੋ ਸਕੇ ਜੀ। ਔਰ
0: ਬਿਲਕੁਲ
1: ਪਤਾ ਨੀ ਸਾਨੂੰ ਇਹ ਨੀ ਸਮਝ ਆਈ ਵੀ ਅੱਜ ਤੱਕ ਕਿੱਦਾਂ ਇਹਨਾਂ ਨੇ ਬਹਾਲ ਕਰਾਈ ਇੱਜ਼ਤ, ਤੇ ਇੱਜ਼ਤ ਗਈ ਕਿੱਥੇ ਸੀ?
0: ਜੀ
1: ਸਰ ਇੱਜ਼ਤ ਤਾਂ ਹਰ ਇੰਡੀਵਿਜੁਅਲ ਦੀ ਹੁੰਦੀ ਆ ਨਾ,
0: ਜੀ
1: ਉਹ ਆਪਣੇ ਇੰਡੀਵਿਜੁਅਲ ਦੀ ਇੱਜ਼ਤ ਜਿਹੜੀ ਆ ਉਹ ਏਦਾਂ ਥੋੜਾ ਦਿੱਤੀ ਜਾਂਦੀ ਜਾਂ ਮਿਲਦੀ ਹੈਗੀ ਆ, ਇੱਜ਼ਤ ਤਾਂ ਕਮਾਈ
0: ਬਿਲਕੁਲ
1: ਜਾਂਦੀ ਆ ਜੀ।
0: ਬਿਲਕੁਲ ਹੈ ਜੀ
1: ਬਾਬਾ
0: ਜੀ
1: ਸਾਹਿਬ ਅੰਬੇਦਕਰ ਨੇ ਇੱਜ਼ਤ ਕਮਾਈ ਆ ਜੀ ਆਪਣੇ ਕੰਮਾਂ ਦੁਆਰਾ, ਆਪਣੀ
0: ਜੀ
1: ਐਜੂਕੇਸ਼ਨ ਦੇ ਦੁਆਰਾ ਹਾਂਜੀ, ਆਪਣਾ ਮਾਰਗ ਦਰਸ਼ਨ ਜਿਹੜਾ ਦਿੱਤਾ ਹੈਗਾ ਉਹਦੇ ਦੁਆਰਾ।
0: ਜੀ
1: ਬਾਕੀ ਇਹ ਹੈਗਾ ਆ ਵੀ ਜਦੋਂ ਕੋਈ ਏਦਾਂ ਦਾ ਮਹਾਂਪੁਰਸ਼ ਦੁਨੀਆ ਤੇ ਚਲ ਜਾਂਦਾ ਹੈਗਾ, ਉਸ ਤੋਂ ਬਾਅਦ ਉਹਨਾਂ ਦੇ ਨਾਂ ਦੀ ਦੁਕਾਨਾਂ ਚੱਲ ਪੈਂਦੀਆਂ ਜੀ, ਤੇ
0: ਬਿਲਕੁਲ
1: ਇੱਥੇ
0: ਜੀ
1: ਦੁਕਾਨਾਂ ਹੈਗੀਆਂ ਜੀ। ਦੇਖੋ ਕਿੱਥੇ ਕਿੱਥੇ ਕਿਸਾਨ, ਕਿਸਾਨ ਦੀ ਮੈਂ ਤਾਂ ਜਾਤੀ ਹੋਈ ਸੰਭਾਲੀ ਹੈਗੀ ਆ, ਤਾਂ ਕਿਸਾਨਾਂ ਦੀਆਂ ਇਹੀ ਮੁਸ਼ਕਿਲਾਂ ਹੈਗੀਆਂ ਜੀ।
0: ਜੀ
1: ਚੰਡੀਗੜ੍ਹ ਪੰਜਾਬ ਨੂੰ ਉਹਨੇ ਮਿਲਿਆ ਨਹਿਰੀ ਪਾਣੀ ਏਦਾਂ ਹੀ ਹੈਗੇ ਆ ਜੀ, ਉਹੋ ਹੀ
0: ਜੀ
1: ਬੰਦੇ ਆ, ਹੁਣ ਤਾਂ ਹੁਣ ਘੋਟਾ ਲਾ ਲਿਆ ਆ ਜੀ, ਸਾਨੂੰ
0: ਬਿਲਕੁਲ
1: ਮੁੱਦਿਆਂ ਦਾ ਸਾਰਿਆਂ ਦਾ ਪਤਾ ਹੈ ਜੀ,
0: ਜੀ
1: ਸਾਨੂੰ ਇਹ ਵੀ ਪਤਾ ਹੈਗਾ ਆ ਜੀ ਐਡਰੈਸ ਇਹਨਾਂ ਤੋਂ ਵੀ ਨੀ ਹੋਣੇ, ਮੁੜ
0: ਜੀ
1: ਕੇ ਫਿਰ ਜਿਹੜਾ ਹੈਗਾ ਆ ਰਾਜੇਵਾਲ ਸਾਹਿਬ ਵੀ ਜਿਹੜੇ ਆ ਜਿਉਂ ਦੇ ਚੱਲੇ ਹੈਗੇ ਆ, ਉਹ ਇੱਕ ਅੱਧਾ ਮੁੱਦਾ ਜਿਹੜਾ ਹੈਗਾ ਛੋਟਾ ਮੋਟਾ ਉਹ ਐਡਰੈਸ ਕਰਾ ਲਿਆ ਹੋਊਗਾ, ਨਹੀਂ ਤਾਂ ਬਾਕੀ ਬਹੁਤ
0: ਨਹੀਂ
1: ਵੱਡੇ
0: ਦੇਖੋ
1: ਮੁੱਦੇ
0: ਤਾਂ
1: ਉਹ ਵੀ
0: ਪਹਿਲਾਂ
1: ਤੁਰੇ ਆ ਜੀ।
0: ਪਹਿਲਾਂ ਕੈਪਟਨ ਸਾਹਿਬ ਕਹਿੰਦੇ ਸੀਗੇ ਗੁਟਕਾ ਸਾਹਿਬ ਦੀ ਸਹੁੰ ਹੱਥ ਦੇ ਵਿੱਚ ਫੜ ਕੇ ਖਾਧੀ ਵੀ ਮੈਂ ਨਸ਼ੇ ਖਤਮ ਕਰ ਦਾਂਗਾ ਇੰਨੇ ਸਮੇਂ 'ਚ, ਇਹ ਆਏ ਕਹਿੰਦੇ 4 ਹਫ਼ਤਿਆਂ 4 ਮਹੀਨਿਆਂ 'ਚ ਕਰ ਦਾਂਗੇ ਆਮ ਆਦਮੀ ਪਾਰਟੀ ਵਾਲੇ, ਤੇ ਹੁਣ ਬੀਜੇਪੀ ਆ ਗਈ ਹੈ ਕਹਿੰਦੀ ਪੰਜਾਬ ਹੀ ਨਸ਼ਾ ਮੁਕਤ ਕਰ ਦੇਣਾ ਜੀ ਅਸੀਂ, 15 ਸਾਲ ਤਾਂ ਇਹਦੇ ਵਿੱਚ ਹੀ ਲਾਂਗੇ ਸੈਣੀ ਸਾਹਿਬ।
1: ਪਰ ਇਹ ਸਭ ਜਿਹੜਾ ਨਸ਼ੇ ਦਾ ਮੁੱਦਾ ਆ ਇਹ ਸਾਡਾ ਸਟੇਟ ਦਾ ਹੀ ਮੁੱਦਾ ਨੀ ਗਾ,
0: ਜੀ
1: ਇਹ ਸਾਡੀਆਂ ਹਿਮਾਚਲ ਚ ਦੇਖ ਲੋ ਤੁਸੀਂ, ਹਰਿਆਣੇ ਚ ਦੇਖ ਲੋ, ਸਾਰੀਆਂ ਸਟੇਟਾਂ ਚ ਹੈਗਾ ਜੀ।
0: ਬਿਲਕੁਲ ਹੈ ਜੀ।
1: ਸਵਾਲ ਇਹ ਹੈਗਾ ਆ ਜੀ ਕਿ ਇਹਨੂੰ ਐਡਰੈਸ ਕਿੱਦਾਂ ਕੀਤਾ ਜਾਵੇ?
0: ਜੀ
1: ਸਰ ਉਹਦੇ ਵਾਸਤੇ ਸਾਇੰਟਿਫਿਕ ਸਟੱਡੀ ਹੋਣੀ ਚਾਹੀਦੀ ਆ।
0: ਬਿਲਕੁਲ
1: ਇਹਦਾ ਹੱਲ ਬੰਦੇ ਨੂੰ ਜੋ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹੈਗਾ ਆ ਜੀ, ਚਾਹੇ ਮੈਨੂੰ ਇਹਦੇ ਬਾਰੇ ਸੁਣਨਾ ਵੀ ਪੈਂਦਾ ਬਹੁਤ ਕੁਛ,
0: ਜੀ
1: ਪਰ ਇਹਦੇ ਬਾਰੇ ਹੈਗਾ ਆ ਕਿ ਇਹਨਾਂ ਨਸ਼ਿਆਂ ਤੋਂ ਬੰਦੇ ਨੂੰ ਰਵਾਇਤੀ ਨਸ਼ਿਆਂ ਤੇ ਲੈ ਆਓ, ਇਹੀ ਬਹੁਤ ਵੱਡੀ ਕਾਮਯਾਬੀ ਹੋਏਗੀ।
0: ਇਹਦੇ ਵਿੱਚ
1: ਉਸ ਤੋਂ
0: ਸਭ
1: ਬਾਅਦ
0: ਤੋਂ
1: ਉਹਨਾਂ
0: ਵੱਡਾ
1: ਦੇ
0: ਉਪਰਾਲਾ,
1: ਠੇਕੇ
0: ਚਲੋ
1: ਖੋਲ ਕੇ ਕਾਰਡ ਬਣਾ ਦਿਓ,
0: ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਚੀਜ਼ਾਂ ਹੈਗੀਆਂ ਨੇ, ਪਰ ਉਹਨਾਂ ਦਾ ਇੱਕ ਢਾਂਚਾ ਬਣਿਆ ਹੋਇਆ, ਜਿਹੜੇ ਗੌਰਮੈਂਟ ਜਿਹੜੇ ਆਪਣੇ ਚਲੋ ਇਹ ਕਹਿੰਦੇ ਆ ਇੱਕ ਵੋਟ ਬੈਂਕ ਵੀ ਤਾਂ ਲੁੱਟਦੇ ਆ ਨਾ ਕਿ ਅਸੀਂ ਭਾਈ ਨਸ਼ਾ ਛਡਾਊ ਕੇਂਦਰ ਖੋਲ ਦਿੱਤੇ, ਜੇ ਕਰ ਉਹ ਕੀ ਖੋਲਣ ਦੀ ਕਾਹਦੇ ਲਈ ਜ਼ਰੂਰਤ ਹੈ? ਤੁਹਾਡੇ ਕੋਲ ਹਰ ਸੂਬੇ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ, ਆਪਣੇ ਪੰਜਾਬ ਦੀ ਗੱਲ ਕਰ ਲਈਏ ਇਕੱਲੇ, ਹਰ ਜ਼ਿਲ੍ਹੇ ਦੇ ਵਿੱਚ, ਹਰ ਵੱਡੇ ਸ਼ਹਿਰ ਦੇ ਵਿੱਚ ਸਰਕਾਰੀ ਹਸਪੀਟਲ ਨੇ ਜੀ, ਤੁਸੀਂ ਬਕਾਇਦਾ ਉੱਥੇ ਉਹ ਡਾਕਟਰਾਂ ਨੂੰ, ਸਾਈਕੋਲੋਜੀਆਂ ਨੂੰ ਜਾਂ ਸਾਈਕੋਲੋਜਿਸਟ ਜਿਹੜੇ ਨੇ, ਮਨੋਵਿਗਿਆਨੀ ਨੇ ਜਾਂ ਫਿਰ ਆਪਣੀਆਂ ਜਿਹੜੀਆਂ ਥੈਰਾਪਿਸਟ ਨੇ, ਉਹਨਾਂ ਨੂੰ ਕਹੋ ਵੀ ਭਾਈ ਇਹਨਾਂ ਨੂੰ ਨਾਲ ਲੱਗ ਕੇ ਤੁਸੀਂ ਆਪਣੇ ਆਪਣੇ ਸ਼ਹਿਰ ਦੀ, ਆਪਣੇ ਆਪਣੇ ਪਿੰਡ ਦੀ ਜਿਹੜੀ ਜ਼ਿੰਮੇਵਾਰੀ ਸੰਭਾਲ ਦਿਓ, ਤੇ ਉਹ ਸਾਰਾ ਕੁਝ ਹੀ ਖਤਮ ਹੋ ਜਾਏਗਾ ਜੀ ਹੌਲੀ ਹੌਲੀ, ਜੇ ਉਹਨਾਂ ਦੇ ਵੱਲ ਨੂੰ ਧਿਆਨ ਦੇਣ ਲੱਗਣਗੇ ਤਾਂ। ਤੇ ਇਹ ਕੇਂਦਰ ਜਾਂ ਇਹ ਨਸ਼ਾ ਛਡਾਓ ਕੇਂਦਰ ਜਾਂ ਇਹ ਤਾਂ ਸਿਰਫ ਸ਼ੋਸ਼ਾ ਹੈ ਜੀ, ਕੰਮ ਤਾਂ ਗਰਾਊਂਡ ਦੇ ਉੱਤੇ ਜ਼ਰੂਰੀ ਹੈ ਨਾ ਕਰਨਾ, ਉਹ ਕੋਈ ਵੀ ਹੈ।
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਨਸ਼ਾ ਛਡਾਊ ਕੇਂਦਰ ਤਾਂ ਇਹ ਆ ਕਿ ਕਿਸੇ ਬੰਦੇ ਨੂੰ ਸਲਫਾਸ ਖਾਣ ਤੋਂ ਰੋਕਣਾ ਤੇ ਉਹਨੂੰ ਚੂਹਿਆਂ ਦੀ ਦਵਾਈ ਦੇ ਦੇਣੀ ਜੀ।
0: ਬਿਲਕੁਲ ਹੈ ਜੀ।
1: ਹਾਂਜੀ, ਮਤਲਬ ਇਹ ਹੈਗਾ ਕਿ ਉਹਨੂੰ ਹਾਰਡ ਪੋਇਜ਼ਨ ਦੇਣ ਦੀ ਬਜਾਏ ਸਲੋ ਪੋਇਜ਼ਨ ਦੇਣਾ
0: ਜੀ,
1: ਉਹਨਾਂ ਸਰ ਕਿਡਨੀਆਂ ਜਿਹੜੀਆਂ ਗੋਲੀਆਂ ਦਿੰਦੇ ਹੈਗੇ ਉਹਨਾਂ ਕਿਡਨੀਆਂ ਉੱਡ ਜਾਂਦੀਆਂ ਹੈ ਜੀ, 5-6 ਮਹੀਨੇ ਸਾਲ ਬੰਦਾ ਖਾ ਲਊਗਾ ਉਹਦੇ ਅੰਦਰ ਕੱਖ ਨੀ ਰਹਿੰਦਾ ਜੀ।
0: ਬਿਲਕੁਲ
1: ਹੈ, ਉਹ ਵੀ ਸਲੋ ਪੋਇਜ਼ਨ ਆ, ਉਹ 1-2 ਸਾਲ ਦੇ ਵਿੱਚ ਬੰਦਾ ਜਿਹੜਾ ਹੈਗਾ ਆ ਮਾਈ ਬੈਸਟ ਫਰੈਂਡ ਦੇ ਘਰ ਚਲ ਜਾਂਦਾ।
0: ਨਾਲੇ ਸਹੀ ਸਰ ਪਲਾਨ ਹੋਣਾ ਚਾਹੀਦਾ ਨਾ ਕਿ ਬੰਦੇ ਨੂੰ ਅਸੀਂ ਉਹਨੂੰ ਐਡਿਕਸ਼ਨ ਤੋਂ ਹਟਾਉਣਾ ਕਿੱਦਾਂ ਆ, ਉਹਨੂੰ ਐਕਸਰਸਾਈਜ਼ ਜਾਂ ਉਹਦੇ ਨਾਲ ਬੋਲ ਚਾਲ, ਉਹਦੇ ਜਿਹੜੇ ਮਨ ਦੇ ਵਿਚਾਰ ਨੇ ਉਹ ਸਾਰਾ ਕੁਝ, ਮੈਡੀਸਨ ਤਾਂ ਚੱਲਣੀ ਨਾਲ, ਚਲੋ ਉਹ 75% ਜਿਹੜਾ ਕੰਮ ਕਰੇਗੀ ਜਾਂ 70% ਕਰੇਗੀ, ਪਰ ਜਿਹੜੀ ਨਾਲ ਬੈਠ ਕੇ ਉਹਦੇ ਨਾਲ ਗੱਲਬਾਤ ਹੋਣੀ, ਉਹਦੀ ਮਨੋਸਥਿਤੀ ਸਮਝਣੀ, ਇੱਕ ਦੋਸਤ ਉਹਨੂੰ ਫੀਲ ਕਰਾਉਣਾ, ਅਸੀਂ ਪਰਿਵਾਰ ਹਾਂ ਤੁਹਾਡਾ, ਤੁਹਾਨੂੰ ਗਲੇ ਲਾਉਣਾ ਚਾਹੁੰਦੇ ਹਾਂ, ਤੁਹਾਨੂੰ ਜ਼ਿੰਦਗੀ ਨਵੀਂ ਦੇਣਾ ਚਾਹੁੰਦੇ ਹਾਂ, ਆਪਣੀ ਜ਼ਿੰਦਗੀ ਜੀਓ, ਇੱਕ ਮੁੜ ਕੇ ਨਹੀਂ ਮਿਲਣੀ, ਤਾਂ ਉਹ ਸਾਰੀਆਂ ਚੀਜ਼ਾਂ ਨਾਲ ਜ਼ਰੂਰਤ ਹੈ। ਨਾਲ ਨਾਲ ਜੇ ਉਹ ਨਸ਼ਾ ਛੱਡ ਵੀ ਜਾਂਦੇ ਨੇ ਤਾਂ ਇਹਨਾਂ ਦੇ ਕੋਲ ਪਲਾਨ ਕੀ ਆ, ਕੋਈ ਵੀ ਆ, ਮਤਲਬ ਕਿ ਇਹਨੂੰ ਜੋਬ ਦੇ ਉੱਤੇ ਲਾਉਣਾ ਜਾਂ ਉਹਨੂੰ ਬਿਜ਼ੀ ਰੱਖਣ ਦੇ ਲਈ ਜਾਂ ਉਹਨੂੰ ਗੇਮਾਂ ਦੇ ਵਿੱਚ ਪਾਉਣਾ, ਨਾਲ ਨਾਲ ਸਾਰਾ ਕੁਝ ਕਰਨਾ ਹੈ, ਉਹਦਾ ਕੋਈ ਪਲਾਨ ਹੀ ਨਹੀਂ ਹੈਗਾ ਜੀ, ਰੋਡ ਮੈਪ ਕੀ ਆ?
1: ਭਾਰੇ ਸਾਹਿਬ, ਇਹ ਨਸ਼ਾ ਜਿਹੜਾ ਹੈ ਨਾ, ਕੈਮੀਕਲ ਨਸ਼ਾ, ਇਹ ਕਰੀ ਰਗਾਂ ਦੇ ਵਿੱਚੋਂ ਜਦੋਂ ਨਿਕਲ ਜਾਂਦਾ ਨਾ ਜੀ,
0: ਜੀ
1: ਤੁਸੀਂ ਯਕੀਨ ਜਾਣਿਓ, ਸਾਲ ਸਾਲ ਬੰਦਾ, ਅੱਜ ਤੁਸੀਂ ਨਸ਼ਾ ਛਡਾ ਦਿਓ ਚਾਹੇ ਦਵਾਈਆਂ ਨਾ ਛਡਾ ਦਿਓ, ਜਿੱਦਾਂ ਮਰਜ਼ੀ,
0: ਜੀ
1: ਸਾਲ ਸਾਲ ਦੋ ਦੋ ਸਾਲ ਬੰਦੇ ਨੂੰ ਸੁਪਨੇ ਉਸ ਨਸ਼ੇ ਦੇ ਆਉਂਦੇ ਰਹਿੰਦੇ ਜੀ। ਉਹ ਤੁਸੀਂ ਦਵਾਈਆਂ ਦਿੰਦੇ ਹੋਏ ਵੀ ਉਹਦਾ ਹਾਰਟ ਬੀਟ ਜਿਹੜਾ ਆ ਮਿਸ ਕਰਦਾ, ਰਾਤ ਨੂੰ ਨਾ ਇਕਦਮ ਮੰਜੇ ਤੋਂ ਏਦਾਂ ਭੁੜਕ ਕੇ ਉੱਠਦਾ ਜੀ,
0: ਬਿਲਕੁਲ ਹੈ ਜੀ।
1: ਸੋ ਉਹਦੇ ਵਾਸਤੇ ਕੀ ਚਾਹੀਦਾ ਆ, ਪਰਿਵਾਰ ਦਾ ਜਿਹੜਾ ਹੈਗਾ ਆ ਬੜਾ ਸਹਿਯੋਗ ਚਾਹੀਦਾ ਆ, ਬੰਦੇ ਸਾਹਮਣੇ ਪੈਂਦੇ ਆ ਜੀ,
0: ਬਿਲਕੁਲ ਹੈ ਜੀ,
1: ਫਿਰ ਉਹਦਾ ਸਰੀਰ ਹੀ ਨੀ ਤੁਰਦਾ ਜੀ, ਇਸ ਕਰਕੇ

0: ਆਲਾ ਦੁਆਲਾ ਵੀ ਹੈ ਨਾ, ਜਿਹੜੀ ਬਹਿਣੀ ਉੱਠਣੀ ਆ ਉਹ ਵੀ ਨਿਰਭਰ ਕਰਦੀ ਆ ਨਾ, ਉਹਨਾਂ ਨੇ ਤਾਂ ਕਿੱਥੋਂ, ਉਹਨਾਂ ਦੀ ਵੀ ਮਜਬੂਰੀ ਆ ਭਈ, ਉਹਨਾਂ ਨੇ ਕਿਤੇ ਵੀ ਲਾ ਲਾ ਯਾਰ ਉੱਥੇ ਕੀ ਹੋ ਚੱਲਾ, ਅੱਗੇ ਲਾਉਣਾ ਹੀ ਸੀਗਾ, ਉਹ ਫਿਰ ਉਧਰ ਨੂੰ ਹੋ ਜਾਂਦਾ ਮੁੜ ਕੇ।
1: ਪਰ ਸਾਹਿਬ ਇਹ ਲੋਕ ਜਿਹੜੇ ਵੇਚਦੇ ਹੁੰਦੇ ਆ ਨਾ ਜੀ, ਇਹ ਕੀ ਕਰਦੇ ਆ, ਪਹਿਲਾਂ ਜਦੋਂ ਅਗਲਾ ਬੰਦਾ ਤੇ ਐਡਿਕਸ਼ਨ ਹੁੰਦੀ ਆ ਨਾ ਜੀ, ਉਸ ਵੇਲੇ ਉਸ ਬੰਦੇ ਨੂੰ ਤੜਫਾ ਕੇ ਦਿੰਦੇ ਹੈਗੇ ਆ ਚੀਜ਼, ਜਦੋਂ ਦੇਖਿਆ ਨਾ ਕਿ ਬੰਦਾ ਆਪਣੀ ਵਿਲ ਪਾਵਰ ਨਾਲ ਛੱਡਣ ਦੀ ਕੋਸ਼ਿਸ਼ ਕਰ ਰਿਹਾ ਆ, ਉਹਨੂੰ ਉਹਦੇ ਜਿੱਥੇ ਜਗ੍ਹਾ ਤੇ ਬੈਠਾ ਆ ਉਹਦੇ ਨੇੜੇ ਨੇੜੇ ਅਵੇਲੇਬਿਲਟੀ ਕਰਾਉਂਦੇ ਹੈਗੇ ਆ, ਕੋਲ ਆ ਜਾਣਗੇ, ਮੈਂ ਤਾਂ ਇੱਦਾਂ ਦੀ ਆਇਆ, ਸਮਾਨ ਬੜਾ ਵਧੀਆ ਆਇਆ ਆ
0: ਜੀ।
1: ਇਸ ਇਹ ਮੈਂ ਸਾਰੀਆਂ ਚੀਜ਼ਾਂ ਦੇਖੀਆਂ ਹੀ ਆ ਲਾਈਫ ਚ, ਮੈਂ ਮਤਲਬ ਗਲਤ ਨਹੀਂ ਕਹਿੰਦਾ ਹੈਗਾ। ਸੋ ਇਸ ਕਰਕੇ ਜਿਹੜਾ ਆ ਇਹ ਸਰ ਬਹੁਤ ਮਤਲਬ ਵੱਡੀ ਜਿੱਤ ਹੋਊਗੀ ਜਿਹੜਾ ਹੈਗਾ ਆ। ਮੈਨੂੰ ਪਤਾ ਵੀ ਔਜਲਾ ਸਾਹਿਬ ਪੰਜਾਬੀ ਲਿਟਰੇਚਰ ਦੇ ਜਿਹੜੇ ਹੈਗੇ ਆ ਮਾਹਰ ਹੈਗੇ ਆ। ਇਹ ਇੱਕ ਮੇਰਾ ਖਿਆਲ ਜੀ ਇੱਕ ਗੀਤ ਆਇਆ ਸੀਗਾ, ਉਹਦਾ ਨਾਂ ਗਾਇਕ ਦਾ ਸੱਜਣ ਹੁੰਦੇ ਨਸ਼ੇ ਆ ਰਹੇ
0: ਛੱਡਣੇ ਸੌਖੇ ਦੀ ਮੱਖਣ ਉਹਨਾਂ ਦਾ,
1: ਹਾਂਜੀ ਮੱਖਣ ਬਰਾੜ ਕੀ ਏਦਾਂ
0: ਨਹੀਂ, ਮੱਖਣ ਆਪਣਾ ਮੱਖਣ ਜੀ ਆਪਣਾ
1: ਕੇਐਸ
0: ਮੱਖਣ ਵਾਲਾ
1: ਜੀ, ਹਾਂਜੀ ਹਾਂਜੀ ਕੇਐਸ ਮੱਖਣ ਦਾ ਗੀਤ ਸੀਗਾ
0: ਜੀ।
1: ਉਹ ਵਾਕਈ ਜਿਹੜਾ ਆ ਜੀ ਨਸ਼ੇ ਜਿਹੜੇ ਛੱਡਣੇ ਸੌਖੇ ਨੀ ਗੇ ਜੀ,
0: ਬਿਲਕੁਲ।
1: ਬਾਕੀ ਮੁਕੱਦਰ ਵੀਰ ਜੀ ਜੇ ਸੁਣ ਰਹੇ ਹੈਗੇ ਆ ਤੇ ਮੈਨੂੰ ਪਤਾ ਆ ਜੀ ਮੈਂ ਨਿਕਲ ਜਾਣਾ ਆ, ਕਿਉਂਕਿ ਇਹਨਾਂ ਨੇ ਇੱਕੋ ਹੀ ਗੀਤ ਗਾਉਣਾ ਆ
0: ਜੀ,
1: ਉਹ ਇਹਨਾਂ ਨੇ ਗਾਉਣਾ ਤੈਨੂੰ ਰੱਜ ਕੇ ਰੁਆਵਾਂ ਕਿਤੇ ਟੱਕਰੇ ਜੇ ਕੱਲਾ, ਹਾਂਜੀ ਮੈਂ ਦੌੜ ਜਾਣਾ ਜੀ,
0: ਉਹਨਾਂ ਦੀ ਗੱਲ ਸੁਣ ਲੈਂਦੇ ਆ ਕੀ ਕਹਿੰਦੇ, ਕੱਲ ਵੀ ਉਡੀਕ ਕਰਦੇ ਸੀ ਤੁਹਾਡੀ,
1: ਲਿਆਓ ਥੋੜਾ।
0: ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਬਾਈ ਜੀ।
2: ਸੰਗੀ
0: ਘੁੱਟੀ ਹੋਈ
2: ਘੁੱਟੀ ਹੋਈ ਸੀ, ਮੈਂ ਤਾਂ 14 ਮਿੰਟਾਂ ਤੋਂ ਮੇਰੇ ਗਲੇ ਚ ਫਾਹਾ ਪਾਇਆ ਹੋਇਆ ਸੀ, ਉਹ ਢਿੱਲਾ ਹੋਇਆ
0: ਥੋੜਾ ਜਿਹਾ,
2: ਮੈਂ ਤਾਂ ਜਦੋਂ ਸੈਣੀ ਬਾਈ ਜੀ ਗੱਲ ਕਰਦੇ ਮੈਨੂੰ ਐ ਸੀ ਵੀ ਸ਼ਾਇਦ ਮੇਰੀ ਕੋਈ ਮਾੜੀ ਮੋਟੀ ਆਵਾਜ਼ ਕਿਸੇ ਪਾਸੇ ਪਹੁੰਚਦੀ ਹੋਊਗੀ। ਜਦੋਂ ਸੈਣੀ ਬਾਈ ਜੀ ਨੇ ਕਿਹਾ ਤਾਂ ਮੈਂ ਉਦੋਂ ਹੀ ਮੈਂ ਗੁਣਗੁਣਾਉਣ ਲੱਗ ਗਿਆ ਸੀ ਗਾਣਾ ਜਿਹੜੇ ਸੈਣੀ ਬਾਈ ਜੀ ਨੇ ਗੱਲ ਕਹੀ ਨਾ, ਉਹ
0: ਕਈ ਵਾਰੀ ਦੋਸਤ ਨਾ ਮਿਊਟ ਕਰ ਲੈਂਦੇ ਆ ਤੇ ਉਹ ਜ਼ਰੂਰਤ ਨੀ ਆ ਮਿਊਟ ਕਰਨ ਦੀ, ਤੇ
2: ਬਿਲਕੁਲ ਸੈਣੀ ਬਾਈ ਜੀ ਤਾਂ ਗੱਲ ਬਾਅਦ ਚ ਕੀਤੀ ਤੇ ਮੈਂ ਉਹ ਗਾਣਾ ਗੁਣਗੁਣਾਉਣ ਪਹਿਲੇ ਲੱਗ ਗਿਆ ਸੀ।
0: ਜੀ ਜੀ ਜੀ
2: ਤੋੜ ਨਸ਼ਈਆਂ ਵਰਗੀ ਲੱਗੇ ਆਥਣ ਵੇਲੇ ਨੂੰ ਜਿੰਦ ਨਿਮਾਣੀ ਤਰਸੇ ਹਾਏ ਸੱਜੇ।

0: ਹੁੰਦੇ ਨਸ਼ਿਆਂ ਵਰਗੇ ਛੱਡਣੇ ਧੋਖੇ ਨਹੀਂ,
1: ਵਾਹ ਜੀ,
0: ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ।
1: ਵਾਹ, ਕਿਆ
0: ਇੱਕ
1: ਬਾਤ ਹੈ।
0: ਵਾਰੀ ਜਮਸ਼ੀਰੀਆ ਜੀੜੀ ਦਿਲ ਨੂੰ ਜੱਚ ਜਾਂਦੇ, ਨਿੱਤ ਦੇ ਬੈਲਾਂ ਵਾਂਗੂ ਤੇ ਹੱਡੀ ਰਚ ਜਾਂਦੇ। ਇੱਕ ਵਾਰੀ ਜਮਸ਼ੀਰੀਆ ਜੀੜੀ ਦਿਲ ਨੂੰ ਜੱਚ ਜਾਂਦੇ, ਨਿੱਤ ਦੇ ਵੇਲਾ ਵਾਂਗੂ ਤੇ ਹੱਡੀ ਰਚ ਜਾਂਦੇ। ਇਸ਼ਕ ਮੋਰਚੇ ਪਿੰਦਿਆ ਹਾਏ, ਇਸ਼ਕ ਮੋਰਚੇ ਪਿੰਦਿਆ ਪਿੰਦੇ ਗੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ। ਆਉਣਾ ਆ ਸਾਡੇ ਸਿਆਸਤ ਦਾ ਨਾਂ ਚਾਹੇ ਕੋਰਟ ਵਾਲਿਆਂ ਵੀ ਟੋਪਿਕ ਬਦਲਦਾ ਐਂਡ ਤੇ ਜਾ ਕੇ, ਮੈਂ ਹੋਰ ਹੀ ਪਾਸੇ ਉਲਝ ਗਿਆ ਜਿਹੜੀ ਮੈਂ ਗੱਲ ਕਹਿਣੀ ਵੀ। ਬਹੁਤ ਸਾਡੇ ਸ਼ਰਾਰਤੀ ਸ਼ਰਾਰਤੀ
1: ਬਹੁਤ
0: ਨੇ
1: ਵਧੀਆ,
0: ਕਾਲੇ
1: ਬਹੁਤ
0: ਕੋਟ ਵਾਲੇ।
1: ਵਧੀਆ ਜੀ।
0: ਨਹੀਂ ਸੈਣੀ ਭਾਈ, ਮੈਂ ਵਾਕਈ ਮੈਂ ਤੁਹਾਨੂੰ ਦੱਸਿਆ ਵੀ ਉਹ ਜਿਹੜੇ ਮੈਂ ਤੁਸੀਂ ਤੁਸੀਂ ਤਾਂ ਹੁਣ ਸਮਝ ਸਕਦੇ ਹੋ ਮੇਰੀ ਗੱਲ ਨੂੰ,
1: ਜੀ
0: ਵੀ ਉਹ ਜਿਹੜੇ ਨਿੱਤ ਦੇ ਵੈਲਾਂ ਵਾਂਗੂ ਜਿਹੜੇ ਹੱਡੀ

0: ਜਾਓਗੇ,
1: ਜੀ
0: ਕਿੱਥੇ ਚੱਲੇ ਜਾਂਦੇ?
2: ਬਿਲਕੁਲ
1: ਬਿਲਕੁਲ ਹੈ ਜੀ, ਡੂੰਗੀ ਗੱਲ ਹੈ ਜੀ।
0: ਮੈਂ ਤਾਂ ਸੈਣੀ ਬਾਈ ਜੀ, ਚਲੋ ਗੱਲ ਹੋਰ ਪਾਸੇ ਲੈ ਗਏ, ਤੇ ਚਲੋ ਹੁਣ ਫਿਰ ਆਪਾਂ ਗੱਲ ਹੋਰ ਪਾਸੇ, ਹੁਣ ਨੀ, ਹੁਣ ਆਪਾਂ ਸਿਆਸਤ ਵਾਲੇ ਪਾਸੇ ਲਿਜਾਣੀ ਨੀ ਹੈ
1: ਜੀ,
0: ਕੋਈ ਫਾਇਦਾ ਨੀ ਹੈਗਾ, ਹੁਣ ਮੈਂ ਭੁੱਲ ਗਿਆ ਸਾਰੀ, ਕਿਉਂਕਿ ਜਦੋਂ ਮੇਰੇ ਕੋਲ ਇਹੋ ਜਿਹਾ ਮੁੱਦਾ ਆਉਂਦਾ ਫਿਰ ਮੈਨੂੰ ਹੋਰ ਸਾਰਾ ਕੁਛ ਚੇਤਾ ਹੀ ਨੀ ਰਹਿੰਦਾ।
1: ਬਿਲਕੁਲ ਹੈ ਜੀ,
0: ਗਾਣਾ ਚਲ ਬਾਕੀ ਵਧੀਆ ਸਾਂਝ ਪਵਾਤੀ ਇਹਨਾਂ ਨੇ, ਹੋ ਸਕਦਾ ਕੋਈ ਸੱਜਣ ਸਾਡੀ ਇਸ ਗੱਲ ਤੋਂ ਵੀ ਖੁਸ਼ ਹੋ ਸਕਦਾ
1: ਜੀ।
2: ਪਰ ਗੀਤ ਬਹੁਤ ਸੋਹਣਾ ਲੱਗਿਆ, ਬਹੁਤ ਹੀ ਸੋਹਣਾ। ਮੈਂ ਇਹ ਚਾਹੁੰਦਾ ਹੈਗਾ ਵੀ ਸ਼ਨੀਵਾਰ ਨੂੰ ਇਹ ਗੀਤ ਮੁੜ ਕੇ ਦੁਬਾਰਾ ਸੁਣਿਆਗੇ ਜੀ, ਇਹ ਦੁਬਾਰਾ ਸੁਣਾਇਆ ਜਾਏ ਜੀ ਸ਼ਨੀਵਾਰ।
1: ਜੀ
0: ਜੀ ਜੀ ਜੀ ਹੱਲ ਹੋ ਗਈ, ਦੱਸੋ ਤੁਸੀਂ ਤੁਸੀਂ ਕਿਹਾ, ਤੁਹਾਡੇ ਹੁਕਮ ਦੀ ਪਾਲਣਾ ਹੋ ਬਾਈ ਜੀ, ਕਿੰਨੀ ਕਿਹੜੀ ਗੱਲ, ਜ਼ਰੂਰ ਸੁਣਾਵਾਂਗੇ, ਨਾਲੇ ਪੂਰੀ ਪੂਰੀ ਪੂਰੀ ਲੈ ਚ ਸੁਣਾਵਾਂਗੇ।
1: ਕੀ ਬਾਤ ਹੈ ਜੀ,
0: ਸੱਜਣ
2: ਬਿਲਕੁਲ ਬਿਲਕੁਲ
0: ਛੱਡਣੇ ਛੱਡਣੇ ਸੌਖੇ
1: ਜੀ। ਠੀਕ ਹੈ ਚਲੋ
2: ਬਾਈ
1: ਜੀ, ਮੈਂ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ, ਜਥੇਬੰਦੀਆਂ ਦੀ ਗੱਲ ਕਰਦੇ ਸੀ, ਪਰ ਹੁਣ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਥੇਬੰਦੀਆਂ ਤੋਂ ਵੀ ਸਲਾਹ ਲੈਣ ਲੱਗ ਗਈ ਹੈ ਜੀ। ਨਵੇਂ ਸੀਡ ਐਕਟ ਆ ਰਹੇ ਨੇ ਤੇ ਕੇਂਦਰੀ ਜਿਹੜੀ ਹੈ ਖੇਤੀਬਾੜੀ ਮੰਤਰੀ ਜਿਹੜੇ ਕੇਂਦਰ ਦੇ ਨੇ ਆਪਣੇ ਸ਼ਿਵਰਾਜ ਸਿੰਘ ਚੌਹਾਨ ਹੋਣੀ, ਉਹਨਾਂ ਨੇ ਅਹਿਮ ਮੀਟਿੰਗ ਬੁਲਾਈ ਆ, ਜਿਸ ਦੇ ਵਿੱਚ ਉੱਚ ਪੱਧਰੀ ਮੀਟਿੰਗ ਦੇ ਵਿੱਚ ਭਾਰਤੀ ਕਿਸਾਨ ਸੰਘ, ਭਾਰਤੀ ਕਿਸਾਨ ਯੂਨੀਅਨ BKU, ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਜਿਹੜੀ ਹੈ AIKCC ਤੇ ਸਾਊਥ ਇੰਡੀਅਨ ਫਾਰਮਰਸ ਐਸੋਸੀਏਸ਼ਨ SIFA ਸਮੇਤ ਕਈ ਪ੍ਰਮੁੱਖ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜਾ ਨੁਮਾਇੰਦੇ ਸ਼ਾਮਲ ਹੋਣਗੇ। ਅਸਲ ਦੇ ਵਿੱਚ ਮੁੱਦਾ ਹੈ ਸੈਣੀ ਸਾਹਿਬ, ਜਿਹੜਾ ਬਿੱਲ ਲੈ ਕੇ ਆ ਰਹੇ ਨੇ ਕਿ ਜਿਹੜੇ ਨਕਲੀ ਬੀਜ ਨੇ ਜਾਂ ਕਹਿ ਲਓ ਕਿ ਜੋ ਘਟੀਆ ਬੀਜ ਨੇ ਵੇਚੇ ਜਾਂਦੇ ਆ ਜਾਂ ਗਲਤ ਬੀਜ ਵੇਚੇ ਜਾਂਦੇ ਆ, ਉਹਦੇ ਉੱਤੇ ਇੱਕ ਬਿੱਲ ਲਿਆ ਰਹੇ ਨੇ ਬੀਜਾਂ ਦੀ ਵਿਕਰੀ ਦੇ ਉੱਤੇ ਨੱਥ ਪਾਉਣ ਦੇ ਮਕਸਦ ਦੇ ਨਾਲ। ਕੇਂਦਰ ਸਰਕਾਰ ਵੱਲੋਂ ਲਿਆਂਦੇ ਇਸ ਬਿੱਲ ਦੇ ਵਿੱਚ ਜਾ ਰਹੇ ਦੇ ਵਿੱਚ ਸਖ਼ਤ ਜਿਹੜਾ ਸੀਡ ਐਕਟ ਸੰਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 10 ਸਤੰਬਰ ਨੂੰ ਦੇਸ਼ ਭਰ ਦੇ ਕਿਸਾਨ ਆਗੂਆਂ ਦੀ ਇੱਕ ਅਹਿਮ ਜਿਹੜੀ ਮੀਟਿੰਗ ਸੱਦੀ ਹੈ ਤੇ ਇਹਦੇ ਉੱਤੇ ਕਿਹਾ ਕਿ ਸਪੈਸ਼ਲ ਕੋਡਿੰਗ ਹੋਵੇ ਜਾਂ ਹੋਰ ਸਾਰੀਆਂ ਚੀਜ਼ਾਂ ਹੁਣ ਜਾਣੀ ਕਿ ਸ਼ੁੱਧ ਜਿਹੜੀਆਂ ਚੀਜ਼ਾਂ ਮਿਲ ਸਕਣ ਕਿਸਾਨਾਂ ਨੂੰ। ਕਿਵੇਂ ਦੇਖਦੇ ਹੋ ਇਹ ਮਾਮਲਾ ਜਿਹੜਾ 1966, ਇੱਕ ਗੱਲ ਹੋਰ ਜੋੜ ਦੇਵਾਂ ਜੀ, ਜਿਹੜਾ 1966 ਦਾ ਪੁਰਾਣਾ ਜਿਹੜਾ ਐਕਟ ਬਣਿਆ ਹੋਇਆ ਸੀਡ ਐਕਟ, ਉਹ ਕਾਫੀ ਕਹਿੰਦੇ ਪੁਰਾਣਾ ਹੋ ਚੁੱਕਿਆ, ਉਹਨੂੰ ਅਪਡੇਟ ਕਰਨਾ ਚਾਹੁੰਦੇ ਆ ਡਾਟਾ ਪ੍ਰਣਾਲੀ ਦੀ ਘਾਟ ਕਰਕੇ।
2: ਬਿਲਕੁਲ ਤੁਹਾਡੀ ਗੱਲ ਠੀਕ ਹੈ, ਮੈਂ ਸਹਿਮਤ ਹਾਂ, ਜ਼ਰੂਰ ਹੋਣਾ ਚਾਹੀਦਾ ਹੈਗਾ ਜੀ, ਪਰ ਸਮੱਸਿਆ ਕੀ ਹੈ ਜੀ ਭਾਰੇ ਸਾਹਿਬ, ਜਿਹੜਾ ਨੂੰ ਸੱਦਦੇ ਆ ਨਾ ਜੀ, ਉਹ ਅਕਸਰ ਉਹਨਾਂ ਦੇ ਉੱਤੇ ਇਹ ਐਲੀਗੇਸ਼ਨ ਲੱਗਦੇ ਹੈਗੇ ਕਿ ਉਹ ਸਰਕਾਰਾਂ ਦੇ ਯੈਸ ਮੈਨ ਰਹੇ ਹੁੰਦੇ ਆ
1: ਜੀ।
2: ਜਿਹੜੇ ਕ੍ਰਿਟਿਕ ਹੈਗੇ ਆ ਨਾ, ਕ੍ਰਿਟਿਕ ਆਲੋਚਨਾ ਕਰਦੇ ਜਿਹੜੇ
1: ਆਲੋਚਕ ਨੇ ਜੀ,
2: ਉਹਨਾਂ ਨੂੰ ਤਾਂ ਕਦੀ ਬੁਲਾਉਂਦੇ ਨੀ, ਉਹਨਾਂ ਨੂੰ ਨੀ ਬੁਲਾਉਂਦੇ
1: ਜੀ।
2: ਹੁਣ ਸਵਾਲ ਇਹ ਹੈਗਾ ਆ ਭਾਰੇ ਸਾਹਿਬ, ਮੇਰੇ ਆਪ ਗੁਣ ਜਿਹੜੇ ਦੱਸਣੇ ਆ ਨਾ, ਮੇਰੇ ਕਿਸੇ ਸੱਜਣ ਨੇ ਨੀ ਦੱਸਣੇ ਆ ਕੇ,
1: ਬਿਲਕੁਲ
2: ਉਹ ਮੇਰਾ ਜਿਹੜਾ ਉਹ ਲੋਚਕ ਜਿਹੜਾ ਮੇਰਾ ਆਲੋਚਕ ਹੋਏਗਾ ਨਾ ਜੀ, ਉਹ ਮੈਨੂੰ ਦੱਸੇਗਾ ਖੁੱਲ ਕੇ
1: ਜੀ,
2: ਕਿਉਂਕਿ ਜਿਹੜਾ ਹੈਗਾ ਆ ਸੱਜਣ ਆ, ਉਹਨੇ ਤਾਂ ਮੈਨੂੰ ਐਜ ਇਟ ਇਜ਼ ਦੀ ਅਸੈਪਟ ਕੀਤਾ ਆ ਹੈਗਾ ਜੀ, ਉਹ ਇੱਕ ਫੀਲਿੰਗ ਆਂਦੀ ਆ ਜੀ, ਉਹ ਜਿਹੜੀ ਫੀਲਿੰਗ ਜਿਹੜੀ ਹੈਗੀ ਆ ਕਿ ਨਾਲ ਜਿਹੜਾ ਆ ਸੈਲਫ ਇੰਟਰਸਟ ਵੀ ਜੁੜੇ ਹੁੰਦੇ ਆ ਕਿ ਹਾਂ ਯਾਰ ਅਸੀਂ ਗੁੱਡ ਬੁੱਕ ਚ ਹੈਗੇ ਆ, ਅਸੀਂ ਇਹੋ ਜਿਹੀ ਗੱਲ ਨੂੰ ਨਾ ਜੇ ਸਰਕਾਰ ਮਿਲੇਗਾ ਤੇ ਆਪਾਂ ਕਾਹਦੇ ਵਾਸਤੇ ਛੋਟੀ ਮੋਟੀ ਗੱਲ ਨੂੰ ਇਗਨੋਰ ਕਰ ਲੈਣਾ
1: ਜੀ।
2: ਦੂਜਾ ਜਿਹੜਾ ਬੰਦਾ ਆਲੋਚਨਾ ਕਰਦਾ ਹੈਗਾ ਨਾ ਜੀ, ਉਹ ਇਸ ਕਰਕੇ ਕਰ ਸਕਦਾ ਹੈਗਾ ਆ ਕਿਉਂਕਿ ਉਹ ਗਰਾਊਂਡ ਨਾਲ ਜੁੜਿਆ ਆ ਹੁੰਦਾ
1: ਜੀ,
2: ਉਹ ਦੇਖਦਾ ਹੈਗਾ ਆ ਕਿ ਬੇਸ਼ੱਕ ਇਹ ਚੀਜ਼ ਜਿਹੜੀ ਕਾਨੂੰਨ ਤੁਸੀਂ ਲਿਆ ਕੇ ਆ ਰਹੇ ਆ ਬਹੁਤ ਵਧੀਆ ਸਾਰਾ ਕੁਛ, ਪਰ ਗਰਾਊਂਡ ਰਿਐਲਿਟੀ ਕੀ ਹੈਗੀ ਆ ਵੀ ਸਾਡੇ ਮੁਲਕ ਦੀ ਗਰਾਊਂਡ ਰਿਐਲਿਟੀ ਤਾਂ ਪਹਿਲਾਂ ਦੇਖ ਲਓ
1: ਜੀ।
2: ਜਿੱਦਾਂ ਸਰ ਸਾਡੇ ਨਾ ਜਿਹੜੇ ਬਿਊਰੋਕਰੈਟਸ ਆ ਇਹ ਵਿਦੇਸ਼ਾਂ ਚ ਜਿੱਦਾਂ ਤੁਹਾਡੇ ਮਾਸਟਰ ਆਏ ਘੁੰਮਣ ਵਾਸਤੇ ਹੈਂਜੀ, ਆਏ ਤਾਂ ਪਤਾ ਨੀ ਸਿੱਖਣ ਸੀ ਕੁਛ, ਪਤਾ ਨੀ ਕੀ ਸਿੱਖ ਕੇ ਗਏ ਤੇ ਕੀ ਨਹੀਂ ਗਏ,
1: ਮੋਡੀਫਾਈ ਬੀਜ ਵਗੈਰਾ ਹੋਰ ਸਾਰੇ ਯੂਨੀਵਰਸਿਟੀਆਂ ਚ ਚੱਲਦੇ।
2: ਹਾਂਜੀ ਸਰ, ਏਦਾਂ ਹੀ ਜਿਹੜਾ ਹੈਗਾ ਆ ਸਾਰੇ ਡਿਪਾਰਟਮੈਂਟਾਂ ਦੇ ਜਾਂ ਬਿਊਰੋਕਰੈਟਸ ਜਿਹੜੇ ਆ ਇਹ ਜਾ ਕੇ ਆਉਂਦੇ ਵਿਦੇਸ਼ਾਂ ਦੇ ਵਿੱਚ ਦੇਖ ਕੇ ਆਉਂਦੇ ਆ ਜੀ
1: ਜੀ।
2: ਇਸੇ ਤਰ੍ਹਾਂ ਸਾਡੇ ਜਿਹੜੇ ਹੈਗੇ ਆ ਲੀਗਲ ਐਕਸਪਰਟਸ ਜਿਹੜੇ ਆਉਂਦੇ ਆ ਉਹ ਵੀ ਜਾਂਦੇ ਆ ਵੀ ਕਿਹੜੇ ਕਿਹੜੇ ਕਾਨੂੰਨਾਂ ਦੀ ਲੋੜ ਹੈਗੀ ਆ ਜੀ
1: ਜੀ,
2: ਉਸ ਤੇ ਐਕਸਪਰਟ ਵੀ ਜਾਂਦੇ ਹੈਗੇ ਆ ਜਿਸ ਮੁੱਦੇ ਦੇ ਉੱਤੇ ਬਣਨਾ ਹੁੰਦਾ ਕਾਨੂੰਨ
1: ਜੀ,
2: ਇਹ ਸਾਰਾ ਕੁਛ ਉੱਥੇ ਦੇਖ ਆਉਂਦੇ ਆ ਜੀ,
1: ਜੀ
2: ਉੱਥੋਂ ਇਹ ਵੀ ਦੇਖ ਆਉਂਦੇ ਹੈਗੇ ਆ ਵੀ ਇਹਦੇ ਨਾਲ ਸਰਕਾਰ ਨੂੰ ਕੀ ਗੇਨ ਹੁੰਦਾ ਆ,
1: ਜੀ
2: ਉਹਨੂੰ ਆ ਕੇ ਜਿੱਥੇ ਦੇਖਦੇ ਹੈਗੇ ਨਾ ਵੀ ਸਰਕਾਰ ਨੂੰ ਗੇਨ ਹੁੰਦਾ ਆ, ਉੱਥੇ ਆ ਕੇ ਤਾਂ ਇਮੀਡੀਏਟਲੀ ਜਿਹੜਾ ਆ ਵੀ ਫਟਾਫਟ ਉਸ ਚੀਜ਼ ਨੂੰ ਬਣਾ ਕੇ ਤੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ।
1: ਨਾਲੇ ਸੈਣੀ ਸਾਹਿਬ ਹੁਣ ਸੈਣੀ ਸਾਹਿਬ ਕਾਰਪੋਰੇਟ ਢਾਂਚਾ ਕਿੱਥੇ ਆ ਜੀ, ਹੁਣ ਕਿਉਂ ਨੀ ਇਹਦੇ ਬਾਰੇ ਖਿਲਾਫ਼, ਸਾਡੇ ਜਿਹੜੇ ਦੇਸੀ ਬੀਜ ਨੇ ਸਾਡੇ ਆਪਣੇ ਭਾਰਤ ਦੇ ਵਿਚ ਉਹ ਕਿੱਥੇ ਨੇ ਜੀ, ਇਹ ਕਾਹਤੋਂ ਜ਼ਰੂਰਤ ਪੈ ਗਈ ਸਾਨੂੰ ਬੀਜ ਵੀ ਖਰੀਦਣੇ ਪੈ ਗਏ ਨੇ।
2: ਪਰ ਸਾਹਿਬ ਇਹ ਕੰਪੈਰੇਟਿਵ ਸਟੱਡੀ ਹੁੰਦੀ ਹੈਗੀ ਆ, ਜਦੋਂ ਇਹ ਆ ਜਾਣਗੇ ਲਾਗੂ ਹੋ ਜਾਣਗੇ ਜਿਹੜੇ ਕ੍ਰਿਟਿਕ ਆ ਉਹ ਆਉਣਗੇ ਗਰਾਊਂਡ ਤੇ, ਉਹ ਆ ਕੇ ਦੱਸਣਗੇ ਕਿ ਹਾਂ ਬਾਈ ਆਹ ਨੁਕਸਾਨ ਹੈਗੇ ਆ
1: ਜੀ।
2: ਇਹ ਤਾਂ ਜਿਹੜਾ ਆ ਵੀ ਹੁਣ ਸਿਰਫ ਇੱਕ ਜਿਹੜਾ ਆ ਉਹ ਉਸ ਚੀਜ਼ ਨੂੰ ਕੁਛ ਇੱਕ ਚੀਜ਼ਾਂ ਜਿਹੜੀਆਂ ਹੁੰਦੀਆਂ ਲਾ ਦੀ ਅਪਰੋਚ ਤੋਂ ਬਾਹਰ ਹੁੰਦੀਆਂ, ਐਮਬੈਟ ਚੋਂ ਬਾਹਰ ਹੁੰਦੀਆਂ ਹੈਗੀਆਂ, ਉਹਨਾਂ ਤੇ ਨਕੇਲ ਪਾਉਣ ਵਾਸਤੇ ਜਾਂ ਉਹਨਾਂ ਦੇ ਐਕਟ ਐਂਡ ਐਕਸ਼ਨ ਜਿਹੜੀ ਆ ਮੌਕੇ ਦੇ ਹਿਸਾਬ ਨਾਲ ਰੋਕਣ ਵਾਸਤੇ ਨਵੀਂ ਚੀਜ਼ ਆ ਰਹੀ ਹੈਗੀ ਆ। ਲੈਟਸ ਸੀ ਦੇਖਦੇ
1: ਬਿਲਕੁਲ
2: ਕਿੱਦਾਂ ਇਹ ਜਿਹੜਾ ਹੈਗਾ ਆ ਜੀ ਕੀਤਾ ਹੈਗਾ ਆ ਇਹਨਾਂ ਨੇ, ਵੀ ਕਿਸ ਹਿਸਾਬ ਨਾਲ ਉਹ ਜਿਹੜੇ ਕ੍ਰਿਟਿਕ ਹੈਗੇ ਉਹ ਆਪੇ ਦੱਸ ਦੇਣਗੇ ਆ ਕੇ ਇਹਦੇ ਵਿੱਚ ਕਿੰਨਾ ਕੁ ਗੇਨ ਹੋਊਗਾ ਤੇ ਕਿੰਨਾ ਕੁ ਲੋਸ ਹੋਊਗਾ ਜੀ।
1: ਪਰ ਇਸ ਚੀਜ਼ ਦੇ ਵਿੱਚ ਸੈਣੀ ਸਾਹਿਬ ਆਪਣੇ ਜਿਹੜੇ ਦੇਸੀ ਬੀਜ ਸੀਗੇ ਨਾ ਉਹਨਾਂ ਦਾ ਘਾਣ ਬਹੁਤ ਹੋ ਗਿਆ, ਪਹਿਲਾਂ ਦੇਖੋ ਫਸਲ ਲੱਗਦੀ ਸੀ ਉਹਦੇ ਵਿੱਚ ਹੀ, ਮਤਲਬ ਕਿ ਘਰ ਦੀਆਂ ਜਿਹੜੀਆਂ ਔਰਤਾਂ ਸੀ ਸਿਆਣੀਆਂ ਸੀ ਉਹ ਬਜ਼ੁਰਗ ਔਰਤਾਂ ਜਿਹੜੀਆਂ ਸੀ ਪਹਿਲਾਂ 1-2 ਕਿਲੋ ਜਾਂ ਜਿੰਨਾ ਵੀ ਬੀਜ ਚਾਹੀਦਾ ਹੁੰਦਾ ਸੀ ਉਹਦੇ ਵਿੱਚ ਉਹ ਕੱਢ ਲੈਂਦੇ ਹੁੰਦੇ ਸੀ ਵੱਖਰਾ। ਤੇ ਇੱਥੇ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ ਮਿਰਚਾਂ ਪਿਛਲੀ ਵਾਰੀ ਲਾਈਆਂ ਸੀ ਸੈਣੀ ਸਾਹਿਬ, ਜਾਂ ਹੋਰ ਜੋ ਲਸਣ ਲਾਇਆ ਜਾਂ ਸ਼ਿਮਲਾ ਮਿਰਚ ਲਾਈਆਂ, ਉਹ ਚਲੋ ਇੱਕ ਵਾਰੀ ਜ਼ਰੂਰ ਉਹ ਮੰਗਾਇਆ ਬੀਜ, ਤੇ ਜੇ ਉਹ ਵਧੀਆ ਰਿਹਾ ਆ ਚੱਲ ਪਿਆ ਤਾਂ ਮੁੜ ਕੇ ਉਹਦੇ ਵਿੱਚ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਕਿ ਦੁਬਾਰਾ ਉਹਨੂੰ ਖਰੀਦਣਾ ਨਾ ਪਵੇ। ਜਦੋਂ ਤੁਸੀਂ ਬੀਜ ਖਰੀਦਦੇ ਹੋ ਨਾ ਸੈਣੀ ਸਾਹਿਬ ਇਹਨਾਂ ਮੁਲਕਾਂ ਦੇ ਵਿੱਚ ਵੀ, ਤੇ ਉਹ ਪੈਕਟ ਦੇ ਵਿੱਚ ਨਾ 5-7 ਜਾਂ 10 ਬੀਜ ਹੁੰਦੇ ਨੇ ਛੋਟੇ ਛੋਟੇ, ਤੇ ਉਹ ਤਕਰੀਬਨ 3-4 ਯੂਰੋ ਦੇ ਕਹਿ ਲਓ ਕਿ ਘੱਟੋ ਘੱਟ ਨਹੀਂ ਉਹ ਵੇਚਦੇ ਆ ਜੀ। ਤੇ ਉਹ ਚੀਜ਼ਾਂ ਦੇਖੋ ਹੁਣ ਸਾਨੂੰ ਜਿਹੜੇ ਸਾਡੀ ਚਾਹੇ ਉਹ ਦੇਸੀ ਜਾਂ ਆਪਣੀ ਪਹਾੜੀ ਮੱਕੀ ਕਹਿ ਲਓ ਜਾਂ ਉਹ ਜਿਹੜਾ ਸਵਾਦ ਹੈ ਜਾਂ ਉਹਦੇ ਵਿੱਚ ਜਿਹੜੀਆਂ ਮਿਠਾਸ ਸੀਗੀ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਜੀ। ਇਸੇ ਤਰ੍ਹਾਂ ਦੁਆਬੇ ਦੇ ਵਿੱਚ ਜਿਹੜਾ ਆਪਣਾ ਉਹ ਇੱਕ ਉਂਗਲ ਵਾਂਗੂ ਪਤਲਾ ਗੰਨਾ ਹੁੰਦਾ ਸੀ, ਉਹ ਮਿਠਾਸ ਬਹੁਤ ਹੈ ਉਹਦੇ ਵਿੱਚ, ਤੇ ਉਹ ਵੀ ਕਿਤੇ ਨਾ ਕਿਤੇ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ। ਹੋਰ ਸਾਰੀਆਂ ਚੀਜ਼ਾਂ ਨੇ ਜਿਹੜੇ ਦੇਸੀ ਬੀਜ ਤਾਂ ਖਤਮ ਹੀ ਹੋ ਗਏ ਜੀ।
2: ਹਾਂਜੀ ਭਾਰੇ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਹੈ, ਤੁਸੀਂ 85 ਕਮਾਦ ਦੀ ਗੱਲ ਕਰਦੇ ਹੈਗੇ ਹੋ, ਗੰਨਾ ਬਹੁਤ ਨਰਮ ਹੁੰਦਾ ਸੀ, ਉਹਦੀ ਛਿਲਕਾ ਬਹੁਤ ਪਤਲਾ ਹੁੰਦਾ ਸੀ, ਹਾਂਜੀ, ਤੇ ਮਿਠਾਸ ਬਹੁਤ ਹੁੰਦੀ ਸੀ, ਪਰ ਕਿਸਾਨ ਵਾਸਤੇ ਉਹ ਇਸ ਕਰਕੇ ਮਾੜਾ ਸੀਗਾ ਵੀ ਉਹਦੇ ਵਿੱਚ ਚੂਹਾ ਉਹਨੂੰ ਬਹੁਤ ਲੱਗਦਾ ਸੀਗਾ ਜੀ, ਕਿਉਂਕਿ ਜੇ ਬੰਦਾ ਛੇਤੀ ਚੂਪ ਜਾਂਦਾ ਚੂਹਾ ਵੀ ਛੇਤੀ ਚੂਪ ਜਾਂਦਾ ਜੀ,
1: ਨਾਲੇ ਉਹ ਪ੍ਰੋਡਕਸ਼ਨ ਦੇ ਕਰਕੇ ਵੀ ਕਹਿ ਲਓ ਨਾ ਰਸ ਜ਼ਿਆਦਾ ਨਿਕਲਦਾ ਜਾਂ ਖੱਟ ਬਣਨ ਲੱਗੇ
2: ਉਹ ਸਰ ਉਹ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈਗਾ ਆ, ਬਟ ਜਦੋਂ ਹੁਣ ਰੀਸੈਂਟ ਜਿਹੜੀਆਂ ਹੈਗੀਆਂ ਆ ਰਹੀਆਂ ਕਿਸਮਾਂ ਜਿਹੜੀ ਜਿਹਦੀ ਲੈਂਥ ਬਹੁਤ ਆ ਜਾਂ ਇੱਦਾਂ ਕਰਕੇ ਵੇਟ ਬਹੁਤ ਹੈਗਾ ਉਹ ਹਾਂਜੀ ਹਾਂਜੀ, ਤੇ ਇਸ ਕਰਕੇ ਇਹ ਚੀਜ਼ ਜਿਹੜੀ ਆ ਅਲੋਪ ਹੋ ਰਹੀ ਆ, ਲੋਕੀ ਚੂਪਣ ਵਾਸਤੇ ਥੋੜਾ ਬਹੁਤਾ ਜਰੂਰ ਕਿਤੇ ਨਾ ਕਿਤੇ ਬੀਜਦੇ ਹੈਗੇ ਆ ਜੀ।
1: ਪੋਣਾ ਬੰਨਾ ਦੇਖੋ ਨਾ ਗੰਨਾ ਕੁਝ ਏਦਾਂ ਕਹਿੰਦੇ ਸੀ, ਪੋਣਾ ਕੀ ਕਹਿੰਦੇ ਸੀ ਉਹਨੂੰ ਜੀ, ਮੈਨੂੰ ਚੇਤਾ ਨੀ ਆਉਂਦਾ ਪਿਆ, ਥੋੜਾ ਜਿਹਾ
2: 85 ਕਮਾਦ ਆ ਜੀ ਉਹਨੂੰ, ਹਾਂਜੀ ਪੋਣਾ ਵੀ ਪੋਨੇ ਵੀ ਕਹਿ ਦਿੰਦੇ ਹੈਗੇ ਆ
1: 85,
2: ਹਾਂਜੀ। ਤੁਸੀਂ ਇਹ ਦੇਖੋ ਕਿ ਇੱਕ ਵਾਰੀ ਮੁਕਤਸਰ ਸਾਈਡ ਤੋਂ ਕਿਸੇ ਬੰਦੇ ਨੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਚ ਪੁੱਛਿਆ ਤੇ ਇੱਧਰ ਇਹ ਕਿੱਥੋਂ ਮਿਲ ਸਕਦਾ ਹੈਗਾ ਆ ਜੀ, ਤੇ ਉਹਨਾਂ ਨੇ ਚੀਚਾ ਜਿਹੜਾ ਹੈਗਾ ਆ ਆਪਣੇ ਹੁਸ਼ਿਆਰਪੁਰ ਦੇ ਵਿੱਚੋਂ ਲੈ ਕੇ ਗਏ ਜੀ ਉਹ,
1: ਹਾਂਜੀ ਆਪਣੇ ਹੁੰਦਾ ਸੀ,
2: ਹਾਂਜੀ, ਤੇ ਮੈਨੂੰ ਤੁਸੀਂ ਦੇਖੋ ਵੀ ਉਹ ਆਪਣੇ ਸਰਬ ਬਰਾੜ ਸਾਹਿਬ ਹੈਗੇ ਆ ਜੀ ਸਾਡੇ ਟਵਾਣਾ ਰੇਡੀਓ ਦੇ ਸਰੋਤਾ ਹੈਗੇ ਆ ਜੀ, ਇਸਲੇ ਤੱਕ ਤਾਂ ਆਰਾਮ ਕਰਨ ਲੱਗ ਪੈਂਦੇ ਆ ਜੀ ਉਹ, ਉਹਨਾਂ ਨੇ ਇੱਕ ਵਾਰੀ ਮੈਨੂੰ ਕਿਹਾ ਵੀ ਭਾਈ ਮੁਕਤਸਰ ਤੋਂ ਕੋਈ ਬੰਦਾ ਤੁਹਾਡੇ ਕੋਲ ਆਉਂਦਾ ਜਾਂਦਾ ਤਾਂ, ਮੈਂ ਕਿਹਾ ਜੀ ਕੀ ਗੱਲ, ਕਹਿੰਦੇ ਯਾਰ ਸਾਡੇ ਕੋਲ ਨਾ ਇੱਕ ਦੇਸੀ ਬੀਜ ਆ ਵੀ ਪਾਕਿਸਤਾਨੀ ਘੀਆ ਤੇ ਪਾਕਿਸਤਾਨੀ ਕੱਦੂ,
1: ਅੱਛਾ ਜੀ,
2: ਹਾਂਜੀ, ਉਹ ਕਹਿੰਦੇ ਮੈਂ ਚਾਹੁੰਦਾ ਹੈਗਾ ਮੇਰੇ ਕੋਲ 4 ਬੀਜ ਹੈਗੇ ਪਏ ਤੇ ਉਹ ਮੈਂ ਤੁਹਾਨੂੰ ਭੇਜਣੇ ਚਾਹੁੰਦਾ,
1: ਅੱਛਾ ਜੀ,
2: ਮੈਂ ਕਿਹਾ ਜੀ ਮੇਰਾ ਕੋਈ ਸਾਧਨ ਨਹੀਂ ਬਣਿਆ, ਜਦੋਂ ਕਦੋਂ ਬਣੇਗਾ ਤੇ ਫੇਰ ਤੁਹਾਨੂੰ ਮਿਲੂਗਾ ਤੇ ਫੇਰ ਲੈ ਆਊਗਾ ਜਦ ਤਾਂ ਮਰਜ਼ੀ ਹੈਗਾ
1: ਜੀ,
2: ਕਹਿੰਦੇ ਵੀ ਇੰਨਾ ਕੁ ਸਵਾਦਿਸ਼ਟ ਬਣਦਾ ਹੈਗਾ ਆ, ਕਹਿੰਦੇ ਵੀ ਆਹ ਤੁਸੀਂ ਭੁੱਲ ਜਾਓਗੇ ਵੀ ਏਦਾਂ ਕਰਕੇ ਕੀ ਆ ਜਿਹੜੀ ਹੈਗੀ ਆ
1: ਜੀ,
2: ਤੇ ਸੋ ਇਸ ਕਰਕੇ ਜਿਹੜੇ ਦੇਸੀ ਬੀਜ ਹੈਗੇ ਸੀ ਉਹਨਾਂ ਦੇ ਵਿੱਚ ਕੁਆਲਿਟੀਆਂ ਸੀ, ਨੈਚੁਰਲ ਜਿਹੜਾ ਹੈਗਾ ਨਾ ਐਕਸਟ੍ਰੈਕਟ ਉਹ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਸੀ ਉਹ ਨੈਚੁਰਲ ਟੇਸਟ ਉਹ ਮਿਸਿੰਗ ਆਪਾਂ ਕਰ ਰਹੇ ਹਾਂ ਇਹਨਾਂ ਚੀਜ਼ਾਂ ਦੇ ਨਾਲ, ਤੇ ਐਨੀਵੇ ਉਹ ਚੀਜ਼ਾਂ ਜਿਹੜੀਆਂ ਪ੍ਰਜ਼ਰਵ ਕਰਨੀਆਂ ਚਾਹੀਦੀਆਂ ਸੀ ਸਾਨੂੰ, ਅਸੀਂ ਨਹੀਂ ਕਰ ਸਕੇ, ਇਹ ਸਾਡੀ ਬੈਡ ਲੱਕ ਆ ਜੀ,
1: ਜੀ
2: ਇੱਕ ਮੈਂ ਜਾਂਦੇ ਜਾਂਦੇ ਭਾਈ ਸਾਹਿਬ ਖਬਰ ਕਰਨੀ ਆ ਹੋਰ।
1: ਜਰੂਰ ਜੀ
2: ਕਹਿੰਦੇ ਜੱਗੂ ਭਗਵਾਨ ਪੁਰੀਆ ਨੇ ਆਪਣੀ ETF ਨੂੰ ਜਿਹੜਾ ਹੈਗਾ ਆ
1: ਹਾਂ ਜੀ
2: ਵੀ ਹੈ ਜੀ ਇਲੈਕਸ਼ਨ ਲੜਾਉਣਾ,
1: ਹਾਂ ਜੀ ਬਿਲਕੁਲ
2: ਕਮਾਲ
1: ਦੂਸਰੀ
2: ਹੋ ਗਈ
1: ਖਬਰ
2: ਭਾਈ
1: ਕੀਤੀ
2: ਸਾਹਿਬ
1: ਕਿਸਾਨ
2: ਵੀ
1: ਦੀ
2: ਹੁਣ ਹੁਣ ਸਾਨੂੰ ਗਵਰਨੈਂਸ ਜਿਹੜੀ ਹੈਗੀ ਆ ਉਹ ਇਹ ਲੋਕ ਦੇਣਗੇ, ਮੈਨੂੰ ਤਾਂ ਹੈਰਾਨਗੀ ਆ ਜੀ।
1: ਬਿਲਕੁਲ ਹੈ ਜੀ ਬਿਲਕੁਲ
2: ਇਹ ਰਾਜ ਇਹ ਲੋਕ ਰਾਜਨੀਤੀ ਨੂੰ ਸਮਝ ਕੀ ਰਹੇ ਆ ਜੀ।
1: ਜੀ
2: ਰਾਜਨੀਤੀ ਤਾਂ ਜਿਹੜੀ ਆ ਦੇਖੋ ਮਾਫ ਕਰਨਾ ਕਿਸਾਨ ਲੀਡਰਾਂ ਦੇ ਵਿੱਚੋਂ ਰਾਜੇਵਾਲ ਸਾਹਿਬ ਜਿਹਨਾਂ ਨੂੰ ਖੇਤੀਬਾੜੀ ਬਾਰੇ ਹੈ ਜੀ ਫਸਲ ਦੇ ਬਾਰੇ ਜ਼ਮੀਨ ਬਾਰੇ ਖਾਦਾਂ ਬਾਰੇ ਉਹਨਾਂ ਬੰਦਿਆਂ ਨੂੰ ਜਿੰਨੀ ਨੌਲੇਜ ਹੈਗੀ ਆ ਕਿਸੇ ਨੂੰ ਵੀ ਹੈ ਨਹੀਂ।
1: ਬਿਲਕੁਲ ਹੈ ਜੀ
2: ਤੋ ਇਸ ਕਰਕੇ ਜਿਹੜਾ ਆ ਇੱਦਾਂ ਹੀ ਗਵਰਨੈਂਸ ਬਾਰੇ ਜਿਹੜਾ ਹੈਗਾ ਆ ਮੈਂ ਤਾਂ ਇਹ ਚਾਹੁੰਦਾ ਹੈਗਾ ਸੀ ਵੀ ਗਵਰਨੈਂਸ ਦੇ ਸਕੂਲ ਖੁੱਲਣੇ ਚਾਹੀਦੇ ਕਾਲਜ ਖੁੱਲਣੇ ਚਾਹੀਦੇ ਆ ਜੀ ਜਿਹਦੇ ਵਿੱਚ ਬੱਚੇ ਜਾਣ ਦੋ ਦੋ ਤਿੰਨ ਤਿੰਨ ਸਾਲ ਦਾ ਜਿਹੜਾ ਹੈਗਾ ਆ ਕੋਰਸ ਹੋਵੇ ਬਕਾਇਦਾ ਤੌਰ ਤੇ ਜੇ ਇੱਕ MLA ਬਣਨਾ ਹੈਗਾ ਤੇ ਤੁਸੀਂ MLA ਦਾ ਕੋਰਸ ਕਰੋ ਪਹਿਲਾਂ ਸਾਲ ਦਾ ਜਾਂ ਡੇਢ ਸਾਲ ਦਾ ਫਿਰ ਤੁਸੀਂ ਇਲੈਕਸ਼ਨ ਵਾਸਤੇ ਐਲੀਜੀਬਲ ਹੋਵੋ
1: ਜੀ
2: ਤੁਹਾਨੂੰ ਪਤਾ ਹੋਵੇ ਵੀ ਚੀਫ ਸੈਕਟਰੀ ਆ ਚੀਫ ਸੈਕਟਰੀ ਆ ਉਹਦੀ ਕੀ ਡਿਊਟੀ ਆ ਜੀ ਤੇ ਤੁਸੀਂ ਜਿਹੜਾ ਹੈਗਾ ਫਾਈਨਾਂਸ ਸੈਕਟਰੀ ਆ ਇਹਦੀ ਕੀ ਡਿਊਟੀ ਹੈਗੀ ਆ ਜੀ ਤੁਹਾਡੇ ਥੱਲੇ ਜਿਹੜੇ ਹੈਗੇ ਜੇ ਮੁੱਖ ਮੰਤਰੀ ਉਹਦੇ ਥੱਲੇ ਕਿੰਨੇ ਅਫਸਰ ਲੱਗਦੇ ਆ ਹੈਂਜੀ ਉਹ ਕਿਹੜੇ ਹੈਗੇ ਆ ਜਿਹੜੇ ਉਹਦੇ ਕੰਟਰੈਕਟ ਦੇ ਵਿੱਚ ਹੁੰਦੇ ਆ ਕਿਹੜੇ ਜਿਹੜੇ ਆ ਉਹ ਆਰਬਿਟਰੇਰੀ ਲਾ ਸਕਦਾ ਆਪਣੀ ਮਰਜ਼ੀ ਨਾਲ ਲਾ ਸਕਦਾ ਹੈਗਾ ਜੀ
1: ਜੀ
2: ਹਾਂਜੀ ਤੇ ਉਹਦੇ ਕੋਲ ਬਜਟ ਕਿੱਦਾਂ ਹੁੰਦਾ ਆ ਕਿੰਨਾ ਜਿਹੜਾ ਹੈਗਾ ਆ ਉਹਦੀ ਕੀ ਕੀ ਫੈਸਿਲਿਟੀਜ਼ ਹੁੰਦੀਆਂ ਆ ਇਹ ਸਾਰੀਆਂ ਜਿਹੜੀਆਂ ਜਾਣਕਾਰੀ ਉਸ ਬੰਦੇ ਨੂੰ ਟਿਕਟ ਵਾਸਤੇ ਪਹਿਲਾਂ ਜਿਹੜਾ ਆ ਐਗਜ਼ਾਮ ਹੋਵੇ ਐਗਜ਼ਾਮ ਪਾਸ ਕਰੇ ਕਿਹੜੀ ਕੋਈ ਪਾਰਟੀ ਜਿਹੜੀ ਆ 10 ਬੰਦੇ ਬਿਠਾ ਲਏ ਆਪਣੇ ਵੀ ਭਾਈ ਇਹਨਾਂ 10 ਦੇ ਵਿੱਚੋਂ ਅਸੀਂ ਕਿਸੇ ਨੂੰ ਟਿਕਟ ਦਿਆਂਗੇ ਜਿਹੜਾ ਇਹ ਐਗਜ਼ਾਮ ਟੌਪ ਕਰੂਗਾ ਜੀ।
1: ਬਿਲਕੁਲ
2: ਜੀ ਸੋ ਉਹ ਆਪਣੇ ਦੇਖ ਲੈਣ ਵੀ ਸਾਡੇ 10 ਵਾਲਿਆਂ ਦੇ ਵਿੱਚ ਜਿਹੜੇ 10 ਸਾਡੀ ਬਿਹਾਫ ਤੇ ਅਪੀਅਰ ਹੋਏ ਸੀ ਉਹਦੇ ਵਿੱਚੋਂ ਕਿਤੇ ਸਭ ਤੋਂ ਟੌਪ ਤੇ ਕੌਣ ਆਇਆ ਉਹਦੀ ਟਿਕਟ ਹੋ ਗਈ ਜੀ। ਸੋ ਇਸ ਕਰਕੇ ਵੀ ਭਾਈ ਸਾਨੂੰ ਜਾਣਕਾਰੀ ਤਾਂ ਹੋਵੇ ਤਾਂ ਹੀ ਆ ਨਾ ਜੀ ਗਵਰਨੈਂਸ ਦਾ ਕੀ ਮਤਲਬ ਗੱਲ ਇਹ ਤਾਂ ਹੈਗੀ ਮੈਂ ਤਾਂ ਹੁਣ ਇਸ ਨਤੀਜੇ ਤੇ ਪਹੁੰਚਿਆ
1: ਜੀ
2: ਵੀ ਜੇ ਤੁਸੀਂ ਵੋਟਾਂ ਲੈ ਕੇ ਉਹੋ ਹੀ ਕੰਮ ਕਰਦੇ ਹੈਗੇ ਆ ਤੇ ਤੁਸੀਂ ਜਿਹੜੇ ਆ ਨੇਤਾ ਕਹਾਉਂਦੇ ਆ ਜੇ ਬਿਨਾਂ ਵੋਟਾਂ ਤੋਂ ਕਰਦੇ ਆ ਤੇ ਤੁਸੀਂ ਗੈਂਗਸਟਰ ਕਹਾਉਂਦੇ ਆ ਬਸ
1: ਜੀ
2: ਇੰਨਾ ਹੀ ਫਰਕ ਆ ਜੀ ਗੈਂਗਸਟਰ ਵੋਟਾਂ ਲੈ ਲੈ ਤੇ ਨੇਤਾ ਬਣ ਜਾਂਦਾ ਆ ਤੇ ਨੇਤਾ ਵੀ ਉਹੀ ਕੰਮ ਕਰਦਾ ਆ ਜੋ ਗੈਂਗਸਟਰ ਕਰਦਾ ਹੈਗਾ ਪਰ ਉਹਨੇ ਵੋਟਾਂ ਲਈਆਂ ਹੁੰਦੀਆਂ ਇਸ ਕਰਕੇ ਉਹ ਨੇਤਾ ਆ
1: ਪਾਵਰ ਤਾਂ ਦੇਖਦੇ ਆ ਕਿ ਅਸੀਂ ਜੇ ਲੀਡਰਾਂ ਦੇ ਲਈ ਇੰਨਾ ਕੁਝ ਕਰ ਸਕਦੇ ਹਾਂ ਕਿ ਅਸੀਂ ਆਪਣੇ ਪਰਿਵਾਰਕ ਮੈਂਬਰ ਨੂੰ ਨਹੀਂ ਜਿੱਤਾ ਸਕਦੇ ਆਪਣੇ ਇਲਾਕੇ ਦੇ ਵਿੱਚ ਤਾਂ ਫਿਰ ਤਾਂ ਲਾਹਨਤ ਵਾਲਾ ਕੰਮ ਹੈ ਤਾਂ ਉਹਦਾ ਬੈਨੀਫਿਟ ਵੀ ਤਾਂ ਕਿਤੇ ਨਾ ਕਿਤੇ ਲਿਆ ਜਾਂਦਾ ਨਾ
2: ਸਰ ਮਾਈਟ ਇਜ਼ ਰਾਈਟ ਗੱਲ ਤਾਂ ਇਹ ਹੈਗੀ ਆ ਇਲੈਕਸ਼ਨ ਫੇਰ ਇਲੈਕਸ਼ਨ ਥੋੜਾ ਹੋਣਾ ਆ
1: ਬਿਲਕੁਲ
2: ਇਹ ਤਾਂ ਇਲੈਕਸ਼ਨ ਉਹ ਹੋਣਾ ਆ ਜਿਹਦੇ ਵਿੱਚ ਮਨੀ ਪਾਵਰ ਮਸਲ ਪਾਵਰ ਸਾਰਾ ਕੁਝ ਚੱਲਣਾ
1: ਸਾਰਾ ਕੁਝ ਚੱਲਣਾ ਜੀ
2: ਇਸੇ ਕਰਕੇ ਜਿਹੜੇ ਹੈਗੇ ਸਾਰੇ ਰਾਜਨੀਤਿਕ ਲੋਕਾਂ ਦੀ ਇਹ ਪਸੰਦ ਬਣਦੇ ਜਾ ਰਹੇ ਆ ਆਮ ਆਦਮੀ ਪਾਰਟੀ ਸੱਤਾਰੂੜ ਪਾਰਟੀ ਜਿਹੜੀ ਹੈਗੀ ਆ ਗੁਰਪ੍ਰੀਤ ਸਿੰਘ ਉਹਨੂੰ ਜੱਫੀ ਪਾਉਂਦੀ ਹੈਗੀ ਆ
1: ਜੀ
2: ਤੇ
1: ਬਗਾਵਤ ਕਰ ਜਾਣਗੇ ਉਹਦੇ ਨਾਲੋਂ ਪਹਿਲਾਂ ਇਹੀ ਚੰਗਾ ਕਿ ਇਹਨਾਂ ਨੂੰ ਬੁੱਕਲ ਦੇ ਵਿੱਚ ਲੈ ਲਈਏ
2: ਨਹੀਂ ਪਰ ਸਾਹਿਬ ਗੱਲ ਇਹ ਨੀ ਹੈਗੀ ਗੱਲ ਤਾਂ ਇਹ ਹੈਗੀ ਆ ਕਿ ਸਿਸਟਮ ਦਾ ਬਣ ਕੀ ਰਿਹਾ ਆ
1: ਸੋਚਣ
2: ਵਾਲੀ ਗੱਲ ਤਾਂ ਇਹ ਹੈਗੀ ਹਾਂਜੀ ਬਖਸ਼ੀ ਜੀ ਆ ਗਏ ਜੀ
1: ਨਹੀਂ ਬਖਸ਼ੀ ਜੀ ਸੁਣ ਰਹੇ ਨੇ ਪ੍ਰੋਗਰਾਮ ਹਾਂਜੀ ਬਿਲਕੁਲ ਹੈ ਜੀ
2: ਉਹ ਤੇ ਚਲੋ ਚਲੋ ਉਹ ਗਾਲ ਕਰਨ ਤੇ ਉਹਨਾਂ ਨੂੰ ਕਹਿਓ ਜੀ ਵੀ ਇੱਕ ਵਧੀਆ ਜਿਹਾ ਸੂਫਿਆਨਾ ਕਲਾਮ ਸੁਣਾ ਦੇਣ ਜੀ ਮੈਂ ਵੀ ਸੁਣ ਆਇਆ ਤੇ ਫਿਰ ਨੀਂਦ ਵਧੀਆ ਆ ਜਾਊਗੀ
1: ਜੀ ਜਰੂਰ ਜੀ
2: ਥੈਂਕ ਯੂ ਭਾਰਤ ਸਾਹਿਬ ਸਮਾਂ ਦੇਣ ਲਈ ਧੰਨਵਾਦ ਜੀ ਸ਼ੁਕਰੀਆ ਜੀ ਗ੍ਰੇਟਫੁਲ
1: ਸ਼ੁਕਰੀਆ ਜੀ ਤੇ ਆਪਣੇ ਕਹਿੰਦੇ ਨੇ ਜਾਣੀਆਂ ਚਾਲ ਸਾਹਿਬ ਇਸ ਦੋਸਤ ਤੋਂ ਸਨ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358449 ਸਟੂਡੀਓ ਦਾ ਨੰਬਰ ਹੈ ਕਾਲ ਕਰਕੇ ਤੁਸੀਂ ਵੀ ਯੋਗਦਾਨ ਪਾ ਸਕਦੇ ਹੋ ਕੋਈ ਗੱਲਬਾਤ ਦੇ ਵਿੱਚ ਜਿਹੜਾ ਵਧਾਵਾ ਕਰਨਾ ਚਾਹੁੰਦੇ ਹੋ ਜਾਂ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਤੇ ਭਾਨ ਸਿੰਘ ਗਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ ਇਸੇ ਤਰ੍ਹਾਂ ਮਨਦੀਪ ਜੱਸੀ ਜੀ ਫਤਿਹ ਸਾਂਝੀ ਕਰ ਰਹੇ ਆ ਸੈਣੀ ਸਾਹਿਬ ਨੂੰ ਤੇ ਨਾਲ ਮੈਨੂੰ ਤੇ ਦੋਸਤਾਂ ਮਿੱਤਰਾਂ ਨੂੰ ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆ ਇਹ ਸ਼ੈਟਰ ਚਲਾਉਣ ਵਾਲੇ ਕੌਣ ਨੇ ਜੀ ਕਹਿੰਦੇ, ਤੇ ਜਾਣੀਆਂ ਚਾਹਲ ਸਾਹਿਬ ਦਾ ਇੱਕ ਕਮੈਂਟ ਸੀਗਾ, ਕਹਿੰਦੇ ਜਦੋਂ ਸੈਣੀ ਸਾਹਿਬ ਨੇ ਕਿਹਾ ਕਿ ਸਾਡੇ ਬੱਤੀ ਆ ਗਈ, ਤੇ ਇੱਧਰ ਜਾਣੀਆਂ ਚਾਹਲ ਸਾਹਿਬ ਕਹਿੰਦੇ ਨੇ, ਸੈਣੀ ਸਾਹਿਬ ਵਧਾਈਆਂ ਜੀ ਤੁਹਾਡੇ ਆ ਗਈ ਤੇ ਸਾਡੇ ਚਲੇ ਗਈ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ, ਤੇ ਅੱਗੇ ਲਿਖਦੇ ਨੇ ਕਿ ਭਾਈ ਜਾਣੀਆਂ ਚਾਹਲ ਜੀ ਇੱਕ ਟਾਈਮ ਦੇ ਉੱਤੇ ਇੱਕੋ ਜਗ੍ਹਾ ਦੇ ਉੱਤੇ ਆ ਸਕਦੀ ਹੈ ਜੀ, ਅਗਲਿਆਂ ਦੀ ਮਜਬੂਰੀ ਹੈ ਜੀ। ਤੇ ਔਜਲਾ ਸਾਹਿਬ ਨੇ ਕੁਝ ਹੋਰ ਵੀ ਲਿਖਿਆ ਸੀ ਜੀ। ਹਾਂਜੀ ਬਿਲਕੁਲ ਜੀ, ਸ਼ੁਕਰੀਆ ਜੀ ਸੈਣੀ ਔਜਲਾ ਸਾਹਿਬ, ਸ਼ੁਕਰੀਆ ਸੁਨੇਹੇ ਦੇ ਲਈ, ਨਿੱਜੀ ਸੁਨੇਹਾ ਸੀ ਮੇਰੇ ਲਈ। ਤੇ ਇਸੇ ਤਰ੍ਹਾਂ ਹੀ ਗੱਲ ਕਰਦੇ ਹਾਂ ਦੋਸਤੋ, ਆਪਣੇ ਨਾਲ ਬਖਸ਼ੀ ਜੀ ਦਾ ਜ਼ਿਕਰ ਹੋਇਆ ਸੀ, ਉਹ ਕਰਕੇ ਗਏ ਨੇ ਆਪਣੇ ਰਾਜਨ ਸੈਣੀ ਸਾਹਿਬ, ਤੇ ਉਹ ਆਪਣੇ ਨਾਲ ਲਓ ਜੀ ਇੱਧਰ ਘੈਂਟੀ ਵੱਜੀ ਜਾਂਦੀ ਤਾਂ ਮੈਂ ਧਿਆਨ ਹੀ ਦਿੰਦਾ, ਆਪੇ ਹੀ ਥੋੜ੍ਹੀ ਅਟੈਂਡ ਹੋ ਜਾਣੀ ਹੈ ਜੀ ਕਾਲ। ਦੱਸੋ ਐਡਾ ਵੀ ਆਟੋਮੈਟਿਕ ਨਹੀਂ ਹੋਇਆ ਸੀ। ਤੇ ਆਪਣੇ ਲਿਖਦੇ ਨੇ ਜਸਵਿੰਦਰ ਕੌਰ ਜੀ, ਆਪਣੇ ਮਲੇਰਕੋਟਲਾ ਤੋਂ ਜੱਸੀ ਜੀ ਲਿਖਦੇ ਐ, ਸਤਿ ਸ੍ਰੀ ਅਕਾਲ ਜੀ ਭੁਪਿੰਦਰ ਜੀ ਤੇ ਰਾਜਨ ਸੈਣੀ ਜੀ ਨੂੰ ਤੇ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਫਤਿਹ ਸਾਂਝੀ ਕਰਦੇ ਐ। ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਜੀ ਥੈਂਕ ਯੂ ਸੋ ਮਚ ਵੀਰ ਭਵਿੰਦਰ ਜੀ ਤੇ ਮਾਨ ਮੱਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਜਿਹੜਾ ਹੈਗਾ ਰੇਡੀਓ ਦੁਆਬਾ ਤੇ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ,
3: ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ।
1: ਸ਼ੁਕਰੀਆ ਜੀ, ਸ਼ੁਕਰੀਆ ਦੁਆਵਾਂ ਲਈ
3: ਜੀ, ਥੈਂਕ ਯੂ ਸੋ ਮਚ। ਤੇ ਬਹੁਤ ਵਧੀਆ ਜਿਹੜਾ ਹੈਗਾ ਹੁਣ ਤੱਕ ਜਿਹੜਾ ਹੈਗਾ ਰਾਜਨ ਸੈਣੀ ਸਾਹਿਬ ਆਏ ਸੀ, ਮੈਂ ਸੁਣ ਰਿਹਾ ਸੀ ਤੁਸੀਂ ਤਬਾਦਲਾ ਖਿਆਲ ਕਰ ਰਹੇ ਸੀ
1: ਜੀ।
3: ਬਿਲਕੁਲ, ਬਹੁਤ ਸੋਹਣੀ ਇਹਨਾਂ ਦੀ ਗੈਦਰੀ ਹੈਗੀ ਆ, ਰਾਜਨ ਸੈਣੀ ਸਾਹਿਬ ਹੋਏ, ਔਜਲਾ ਸਾਹਿਬ ਹੋਏ
1: ਜੀ,
3: ਬੜੀ ਵਜਨਦਾਰ ਗੱਲਬਾਤ ਹੁੰਦੀ ਹੈ ਨਾ ਜੀ, ਔਰ ਕਾਬਿਲੇ ਗੌਰ ਹੁੰਦੀ ਹੈ।
1: ਬਿਲਕੁਲ ਬਿਲਕੁਲ,
3: ਇਹ ਵਧੀਆ ਲੱਗਦਾ, ਸੋਹਣਾ ਲੱਗਦਾ, ਬਹੁਤ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਜੀ, ਜਿਹੜਾ ਹੈਗਾ ਮਸਲੇ ਮਿਸਾਇਲ ਵੀ ਹੱਲ ਹੁੰਦੇ ਆ, ਜਦੋਂ ਗੱਲਾਂ ਹੁੰਦੀਆਂ ਫਿਰ ਬੜਾ ਕੁਛ ਜਿਹੜਾ ਹੈਗਾ ਨਿਕਲ ਕੇ ਸਾਹਮਣੇ, ਵਧੀਆ ਲੱਗਦਾ, ਸੋਹਣਾ ਲੱਗਦਾ, ਬੜਾ ਬੜੀ ਗੱਲ ਹੈ ਜਨਾਬ, ਜਿਹੜਾ ਹੈਗਾ ਬਹੁਤ ਸੋਹਣਾ ਮੰਚ ਹੈਗਾ ਤੇ ਫਿਰ ਸੋਹਣੇ ਅੱਗੇ ਜਿਹੜੇ ਹੈਗੇ ਸ਼ਖਸ ਵੀ ਜਿਹੜੇ ਹੈਗੇ
1: ਬਿਲਕੁਲ
3: ਬਾਤਾਂ ਕਰਦੇ, ਬੜਾ ਵਧੀਆ ਲੱਗਦਾ
1: ਜੀ
3: ਜੀ। ਤੇ ਰਾਜਨ ਸੈਣੀ ਸਾਹਿਬ ਕਹਿ ਕੇ ਗਏ ਸੀ ਵੀ ਚਲੋ ਸੂਫੀ ਕਲਾਮ ਥੋੜਾ ਜਿਹਾ, ਸੂਫੀ ਸਲਾਮ ਸੂਫੀ ਕਲਾਮ ਵੀ ਸੁਣਾ ਦਿੰਦਾ ਤੇ ਇੱਕ ਵੀ ਨਾਲ ਜਿਹੜਾ ਜਲਦੀ ਜਲਦੀ ਮੈਂ ਗੁਣਗਣਾ ਦਵਾਂ
1: ਜ਼ਰੂਰ ਜੀ।
3: ਤੇ ਜੀ ਜੀ, ਬਾਕੀ ਜਿਹੜਾ ਹੈਗਾ ਗੱਲਾਂ ਬਾਤਾਂ ਤਾਂ ਹੋ ਗਈਆਂ, ਜਿਹੜਾ ਹੈਗਾ ਦੇਖੋ ਜੀ ਜੋ ਵੀ ਹੈ ਇਸ ਵੇਲੇ ਸੂਚੇ ਹਾਲ ਹੈਗੀ ਆ
1: ਜੀ,
3: ਬਸ ਦੁਆ ਕੀਤੀ ਜਾਵੇ, ਜਿਹੜਾ ਹੈਗਾ ਕਹਿੰਦੇ ਨਾ ਰਹਿਨੁਮਾ ਜਿਹੜਾ ਹੈਗਾ ਵਧੀਆ ਰਹਿਨੁਮਾ ਆਵੇ, ਜਿਹੜਾ ਅੱਗੇ ਰਹਿਨੁਮਾਈ ਕਰੇ, ਔਰ ਜਿਹੜਾ ਹੈਗਾ ਉਹ ਕੁਛ ਆਵਾਮ ਨੂੰ ਵੀ ਜਿਹੜਾ ਸੁੱਖ ਦਾ ਸਾਹ ਆਵੇ, ਹਨਾ, ਸਾਰਿਆਂ ਦੇ ਹੱਕ ਹਕੂਕ ਜਿਹੜੇ ਹੈਗੇ ਉਹਨਾਂ ਨੂੰ ਦਿੱਤੇ ਜਾਣ
1: ਜੀ,
3: ਤੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਹੋ ਜਾਵੇ,
1: ਬਿਲਕੁਲ
3: ਸੋਹਣੇ ਸਮਾਜ ਦੀ ਸਿਰਜਣਾ ਹੋ ਜਾਵੇ। ਤੇ ਲਓ ਜੀ ਫਿਰ ਸੂਫੀ ਕਲਾਮ ਦੇ ਨਾਲ ਥੋੜਾ ਸ਼ੁਰੂ ਕਰਦਾ ਹੈਗਾ,
1: ਆਉਣ ਦਿਓ ਜੀ, ਆਉਣ ਦਿਓ ਜੀ
3: ਜੀ। ਛੱਡ ਹਿਸਾਬ ਦੀਆਂ ਗੱਲਾਂ, ਛੱਡ ਕੱਲ ਦੀ ਫਿਕਰ ਸੱਜਣਾ, ਛੱਡ ਹਿਸਾਬ ਦੀਆਂ ਗੱਲਾਂ, ਛੱਡ ਕੱਲ

0: वाह जी वाह, वाह जी वाह, क्या बात है, बहुत खूब जी,
1: शुक्रिया
0: बहुत खूब, थैंक यू जी, थैंक यू मोहम्मद जी, बहुत बहुत शुक्रिया। ते दोस्तों
1: शुक्रिया
0: ये सन अपने नाल दुबई तो मोहम्मद जी गलबात करके गए ने, नाल गीत सुना के गए ने, ते पाश उन्हां दा अज दिन है, उन्हां दी रचना भी मैं अगे जाके सांझी करन दी कोशिश करदा, पर नाल नाल इक रचना उन्हां दी छोटी जिही नजम जड़ी सांझी करन जा रहे हां, हसरत। जिंदगी जिंदगी तू मैनू इंज परचाउण दी कोशिश ना कर, ए वरिया दे खिडौने बहुत नाजुक ने, जिनू भी हथ लावा टुकड़िया दे विच खिंड जांदा है, हुण इन्हां मूह चढ़ाउंदे टुकड़िया नूं उमर की कनाक देवा, अड़िए कोई तां टुकड़ा समय दे पैर दे विच वज के फर्श नूं लाल कर देवे। ते लो दोस्तों इसे तरह दीआं गल्लां बातां पाश जी दी बड़ी चर्चा दे विच रही, एक नज़म है वह भी तुहाडे नाल जांदे जांदे सांझी करांगे, ते वह बाकमाल जिहड़ी नज़म हुंदी है सुफ़णियां दा मर जाणा, ते वह भी कोशिश करांगे तुहाडे नाल सांझी करांगे अगे जाके। ते लाइनां तुहाडे लई खुल्लियां ने, +358 44 976 1962 स्टूडियो दा नंबर है। ਤੇ ਉਸ ਤੋਂ ਪਹਿਲਾਂ ਵਿਦੇਸ਼ੀ ਖਬਰਾਂ ਨੇ ਕੁਝ ਉਹਨਾਂ ਦਾ ਜ਼ਿਕਰ ਕਰਦੇ ਹਾਂ, ਤੇ ਨਾਲ ਨਾਲ ਅਮਰੀਕਾ ਦੀ ਵੀ ਗੱਲ ਕਰਾਂਗੇ, ਤੇ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਬਣ ਰਹੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। RSS ਮੁਖੀ ਮੋਹਨ ਭਾਗਵਤ ਦੀ ਲੰਡਨ ਦੇ ਵਿੱਚ ਜਿਹੜਾ ਗੁਰਦੁਆਰਾ ਫੇਰੀ ਦੇ ਵਿੱਚ ਵਿਰੋਧ ਦੇ ਵਿਚਕਾਰ ਸਮਰਥਨ ਦੇ ਵਿੱਚ ਆਇਆ ਜਿਹੜਾ ਪ੍ਰਮੁੱਖ ਸਿੱਖ ਸ਼ਖਸੀਅਤਾਂ ਨੇ, ਇੱਕ ਪਾਸੇ ਵਿਰੋਧ ਹੋ ਰਿਹਾ ਤੇ ਦੂਸਰੇ ਪਾਸੇ ਆਪਣੇ ਹੀ ਜਿਹੜਾ ਉਹਨਾਂ ਦਾ ਸਾਥ ਨਿਭਾ ਰਿਹਾ। ਕੌਮੀ ਸਵਯੰ ਸੇਵਕ ਸੇਵਕ ਜਿਹੜੇ ਨੇ ਸੰਘ RSS ਦੇ 100 ਸਾਲਾਂ ਸਥਾਪਨਾ ਵਰੇ ਦੇ ਕੌਮਾਂਤਰੀ ਪ੍ਰਚਾਰ ਦੇ ਦੌਰੇ ਤੇ ਲੰਡਨ ਦੇ ਇਤਿਹਾਸਕ ਖਾਲਸਾ ਜਥਾ ਬ੍ਰਿਟਿਸ਼ ਆਇਲਸ ਗੁਰਦੁਆਰਾ ਵਿਖੇ ਜਿਹੜਾ ਸੰਘ ਮੁਖੀ ਡਾਕਟਰ ਮੋਹਨ ਭਾਗਵਤ ਦੀ ਜਿਹੜੀ ਹੈ ਫੇਰੀ ਨੂੰ ਲੈ ਕੇ ਜਿੱਥੇ ਵਿਦੇਸ਼ੀ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ, ਉੱਥੇ ਪ੍ਰਮੁੱਖ ਸਿੱਖ ਸ਼ਖਸੀਅਤਾਂ ਇਸ ਦੇ ਸਮਰਥਨ ਦੇ ਵਿੱਚ ਵੀ ਆਈਆਂ ਨੇ। ਉਦਯੋਗਪਤੀ ਅਤੇ ਰਾਜ ਸਭਾ ਮੈਂਬਰ ਜਿਹੜੇ ਨੇ ਵਿਕਰਮਜੀਤ ਸਿੰਘ ਸਾਹਨੀ ਤੇ ਬ੍ਰਿਟਿਸ਼ ਭਾਰਤੀ ਕਾਰੋਬਾਰੀ ਤੇ ਸਮਾਜ ਸੇਵੀ ਪ੍ਰੋਫੈਸਰ ਪੀਟਰ ਵਿਰਦੀ, ਹਰਦੀਪ ਸਿੰਘ ਵਿਰਦੀ ਜਿਹੜੇ ਨੇ ਉਨ੍ਹਾਂ ਨੇ ਇਸ ਫੇਰੀ ਦਾ ਬਚਾਅ ਕੀਤਾ। ਸਿੱਖ ਫੈਡਰੇਸ਼ਨ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵਰਗੇ ਵਿਦੇਸ਼ੀ ਸਮੂਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਖ਼ਤ ਨਿੰਦਾ ਕੀਤੀ ਸੀ, ਤੇ ਇਸ ਤੋਂ ਇਲਾਵਾ ਸਾਊਥ ਏਸ਼ੀਅਨ ਜਿਹੜਾ ਸੋਲੀਡੈਰਿਟੀ ਗਰੁੱਪ ਹੈਗਾ ਉਹਦੇ ਵੱਲੋਂ ਲੰਡਨ ਦੇ ਪਾਰਲੀਮੈਂਟ ਸਕੇਅਰ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਆਨੰਦ ਨੇ ਸਪਸ਼ਟ ਕੀਤਾ ਕਿ ਮੋਹਨ ਭਾਗਵਤ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣ ਦੇ ਲਈ ਇੱਕ ਸ਼ਰਧਾਲੂ ਵਜੋਂ ਆਏ ਨੇ। ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਨੇ ਜਿਹੜਾ ਐਕਸ ਦੇ ਉੱਤੇ ਇੱਕ ਪੋਸਟ ਪਾਈ ਕਿ ਇਸ ਵਿਰੋਧ ਪ੍ਰਦਰਸ਼ਨ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨਾਂ ਕਿਹਾ ਕਿ RSS ਮੁਖੀ ਇੱਕ ਸ਼ਰਧਾਲੂ ਵਜੋਂ ਆਏ ਸਨ ਤੇ ਉਨ੍ਹਾਂ ਨੇ ਰੁਮਾਲਾ ਸਾਹਿਬ ਭੇਟ ਕੀਤਾ ਤੇ ਸਾਹਨੀ ਨੇ ਲਿਖਿਆ ਕਿ ਸਾਡੇ ਗੁਰੂਆਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ ਤੇ ਗੁਰੂ ਦੇ ਦਰਬਾਰ ਦੇ ਵਿੱਚ ਸ਼ਰਧਾ ਦੇ ਨਾਲ ਆਉਣ ਵਾਲੇ ਹਰ ਇਨਸਾਨ ਦਾ ਸਵਾਗਤ ਕੀਤਾ ਜਾਂਦਾ ਹੈ। ਜੇਕਰ ਕੋਈ ਮਤਭੇਦ ਹਨ ਵੀ ਤਾਂ ਉਨ੍ਹਾਂ ਦਾ ਹੱਲ ਗੱਲਬਾਤ ਦੇ ਨਾਲ ਹੋਣਾ ਚਾਹੀਦਾ, ਹੰਗਾਮੇ ਦੇ ਨਾਲ ਨਹੀਂ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਰਾਹੁਲ ਗਾਂਧੀ 1984 ਦੇ ਦੁਖਾਂਤ ਦੇ ਇਤਿਹਾਸ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਆਏ ਸਨ ਤਾਂ ਉਨ੍ਹਾਂ ਨੂੰ ਵੀ ਸ਼ਰਧਾਲੂ ਵਜੋਂ ਮੱਥਾ ਟੇਕਣ ਅਤੇ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਗਈ। ਪੀਟਰ ਵਿਰਦੀ ਨੇ ਜਿਹੜਾ ਇਹ ਵੀ ਐਕਸ ਦੇ ਉੱਤੇ ਲਿਖਿਆ ਕਿ ਗੁਰੂ ਦਾ ਦਰ ਸਭ ਦੇ ਲਈ ਖੁੱਲ੍ਹਿਆ ਹੈ, ਕਿਸੇ ਵੀ ਇੰਸਟਾਗ੍ਰਾਮ ਪੇਜ ਦੇ ਕੋਲ ਇਸ ਨੂੰ ਬੰਦ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਹਨ ਭਾਗਵਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਿਭਾਉਣ ਆਏ ਨੇ ਤੇ ਮਹਿਮਾਨ ਨਵਾਜ਼ੀ ਦਾ ਮਤਲਬ ਕਿਸੇ ਦੀਆਂ ਨੀਤੀਆਂ ਦਾ ਸਮਰਥਨ ਕਰਨਾ ਨਹੀਂ ਹੁੰਦਾ ਤੇ ਨਾ ਹੀ ਗੱਲਬਾਤ ਕਰਨ ਦਾ ਮਤਲਬ ਆਤਮ ਸਮਰਪਣ ਹੈ। ਵਿਰਦੀ ਨੇ ਅਖੌਤੀ ਜਥੇਬੰਦੀਆਂ ਤੇ ਨਿਸ਼ਾਨੇ ਸਿੱਧਦਿਆਂ ਹੋਇਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਪੇਜ ਬਣਾ ਕੇ ਸਿੱਖ ਪੁਲਿਸ ਬਣਨ ਵਾਲਿਆਂ ਦੇ ਕੋਲ ਸਿੱਖੀ ਸੰਗਤ ਜਾਂ ਗੁਰੂ ਘਰ ਤੇ ਆਪਣਾ ਹੁਕਮ ਚਲਾਉਣ ਦਾ ਕੋਈ ਅਧਿਕਾਰ ਨਹੀਂ। ਗਾਲੀ ਗਲੋਚ ਅਤੇ ਨਿੱਜੀ ਹਮਲੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਉਲਟ ਨੇ। ਉਨ੍ਹਾਂ ਸਪਸ਼ਟ ਇਹ ਵੀ ਕੀਤਾ ਕਿ ਉਹ ਮਾਨਤਾ ਪ੍ਰਾਪਤ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਦੇ ਨਾਲ ਜਿਹੜਾ ਸਤਿਕਾਰਯੋਗ ਗੱਲਬਾਤ ਲਈ ਹਮੇਸ਼ਾ ਤਿਆਰ ਨੇ ਤੇ ਪਰ ਕਿਸੇ ਅਣਪਛਾਤੇ ਸੋਸ਼ਲ ਮੀਡੀਆ ਖਾਤਿਆਂ ਦੇ ਵੱਲੋਂ ਬਣਾਏ ਝੂਠੇ ਵਿਵਾਦਾਂ ਅੱਗੇ ਝੁਕਣਗੇ ਨਹੀਂ। ਦੂਸਰੇ ਪਾਸੇ ਜਿਹੜਾ 21 ਤੋਪਾਂ ਦੀ ਸਲਾਮੀ ਦੇ ਨਾਲ ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਨੂੰ ਅਲਵਿਦਾ ਕਿਹਾ ਗਿਆ। ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦੇ ਤਾਬੂਤ ਨੂੰ ਬੁੱਧਵਾਰ ਨੂੰ ਅੱਜ ਉਨ੍ਹਾਂ ਦੇ ਅੰਤਮ ਸੰਸਕਾਰ ਦੇ ਲਈ ਸ਼ਾਹੀ ਮਹਿਲ ਤੋਂ ਓਸਲੋ ਗਿਰਜਾ ਘਰ ਲਿਜਾਇਆ ਗਿਆ। ਉਨ੍ਹਾਂ ਨੂੰ ਅਲਵਿਦਾ ਕਹਿਣ ਦੇ ਲਈ ਹਜ਼ਾਰਾਂ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਇਕੱਠੇ ਹੋਏ ਨੇ। ਸ਼ਾਹੀ ਮਹਿਲ ਤੋਂ ਓਸਲੋ ਗਿਰਜਾ ਘਰ ਤੱਕ ਜਿਹੜਾ ਕੈਪੀਟਲ ਹੈ ਓਸਲੋ ਨਾਰਵੇ ਦੀ, ਅੰਤਮ ਸੰਸਕਾਰ ਜਲੂਸ ਤੋਂ ਪਹਿਲਾਂ 21 ਤੋਪਾਂ ਦੀ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ ਗਈ। ਹੈਰਾਲਡ ਪੰਜਵੇਂ ਦੇ ਪੁੱਤਰ ਅਤੇ ਦੇਸ਼ ਦੇ ਨਵੇਂ ਰਾਜਾ ਹਾਕੋਨ ਅੱਠਵੇਂ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ ਦੇ ਤਾਬੂਤ ਦੇ ਪਿੱਛੇ ਪਿੱਛੇ ਤੁਰ ਪਏ ਤੇ ਤਾਬੂਤ ਨੂੰ ਲਾਲ ਸ਼ਾਹੀ ਝੰਡੇ ਦੇ ਵਿੱਚ ਲਪੇਟਿਆ ਗਿਆ। ਰਾਜਾ ਹੈਰਾਲਡ ਪੰਜਵੇਂ ਦਾ 28 ਅਗਸਤ ਨੂੰ 99 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ। ਉਹ ਕਿਸੇ ਵੀ ਯੂਰਪੀ ਦੇਸ਼ ਦੇ ਸਭ ਤੋਂ ਬਜ਼ੁਰਗ ਜਿਹੜੇ ਜੀਵਤ ਰਾਜਾ ਮੰਨੇ ਗਏ, ਜਿਨ੍ਹਾਂ ਨੇ 35 ਸਾਲ ਤੱਕ ਨਾਰਵੇ ਦੇ ਉੱਤੇ ਜਿਹੜਾ ਰਾਜ ਕੀਤਾ ਤੇ ਸ਼ਾਹੀ ਪਰਿਵਾਰਾਂ ਦੇ ਮੈਂਬਰ ਤੇ ਯੂਰਪ ਤੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਨੇਤਾ ਉਨ੍ਹਾਂ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਜਤਾਈ ਹੈ। ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਤੇ ਇਸ ਤੋਂ ਜਿਹੜਾ ਘਬਰਾਹਟ ਪੈਦਾ ਹੋਈ ਜਾਂ ਬੇਕਾਬੂ ਹੋਇਆ ਈਰਾਨ ਹੈ ਤੇ ਉਹਨੇ ਹਮਲਾਬਾਜ਼ੀ ਸਾਰਾ ਕੁਝ ਸ਼ੁਰੂ ਕਰ ਦਿੱਤਾ। ਕਾਫੀ ਜਿਹੜੇ ਅਮਰੀਕੀ ਸ਼ਿਪਾਂ ਦੀ, ਜਹਾਜ਼ਾਂ ਦੀ ਜਾਂ ਹੋਰ ਚੀਜ਼ਾਂ ਦੀ ਜਿਹੜੀ ਤਬਾਹੀ ਮਚਾਈ ਹੈ। ਈਰਾਨ ਦੇ ਹਵਾਬਾਜ਼ੀ ਉਦਯੋਗ ਵਿਰੁੱਧ ਹੁਣ ਤੱਕ ਦੀਆਂ ਸਭ ਤੋਂ ਵਿਆਪਕ ਕਾਰਵਾਈਆਂ ਦੇ ਵਿੱਚੋਂ ਇੱਕ, ਜਿਹੜਾ ਵਿੱਚ ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਨੈਟਵਰਕ, ਹਥਿਆਰਾਂ ਦੇ ਤਬਾਦਲੇ ਤੇ ਗੈਰ ਕਾਨੂੰਨੀ ਖਰੀਦ ਯੋਜਨਾਵਾਂ ਦਾ ਸਮਰਥਨ ਕਰਨ ਦੇ ਦੋਸ਼ ਦੇ ਵਿੱਚ 36 ਸੰਸਥਾਵਾਂ ਤੇ ਵਿਅਕਤੀਆਂ ਦੇ ਉੱਤੇ ਪਾਬੰਦੀਆਂ ਲਾਈਆਂ ਨੇ। ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਣ ਦਫ਼ਤਰ ਜਿਹੜਾ OFAC ਨੇ ਕਿਹਾ ਕਿ ਇਸ ਨੇ ਸਾਰੀਆਂ ਸਰਗਰਮ ਈਰਾਨੀ ਏਅਰਲਾਈਨਾਂ ਦੇ ਨਾਲ ਹੀ ਵਿਦੇਸ਼ੀ ਜਿਹੜਾ ਵਿਚੋਲਿਆਂ, ਜਾਣੀ ਕਿ ਜਿਹੜਾ ਸ਼ੇਅਰ ਹੁੰਦਾ ਇੱਕ ਦੂਸਰੇ ਦਾ ਤੇ ਰਲਮੀਆਂ ਮਿਲਮੀਆਂ ਫਲਾਈਟਾਂ ਜਲ ਚੱਲਦੀਆਂ ਨੇ, ਕੰਪਨੀਆਂ ਦੋ ਜੁੜ ਜਾਂਦੀਆਂ ਨੇ, ਉਹਨਾਂ ਨੂੰ ਕਿਹਾ ਹੈ ਕਿ ਭਾਈ ਆਪਣਾ ਇਹਦੇ ਵਿੱਚੋਂ ਵਿਚੋਲਿਆਂ ਜਿਹੜੇ ਨੇ ਸ਼ੈਲ ਕੰਪਨੀਆਂ ਤੇ ਹੋਰ ਫਰਮਾਂ ਨੂੰ ਨਿਸ਼ਾਨਾ ਬਣਾਇਆ ਜੋ ਕਥਿਤ ਤੌਰ ਦੇ ਉੱਤੇ ਈਰਾਨ ਨੂੰ ਜਹਾਜ਼ ਜਿਹੜਾ ਦੇ ਪੁਰਜੇ ਤੇ ਹਵਾਬਾਜ਼ੀ ਦੇ ਨਾਲ ਸੰਬੰਧਿਤ ਤਕਨਾਲੋਜੀ ਪ੍ਰਾਪਤ ਕਰਨ ਦੇ ਵਿੱਚ ਮਦਦ ਕਰ ਰਹੀਆਂ ਨੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਨੇ ਜਿਹੜਾ ਕਿਹਾ ਕਿ ਅਮਰੀਕਾ ਈਰਾਨ ਦੇ ਹਵਾਬਾਜ਼ੀ ਖੇਤਰ ਦਾ ਸਮਰਥਨ ਕਰਨ ਵਾਲੇ ਵੱਖ ਵੱਖ ਦੇਸ਼ਾਂ ਦੇ ਵਿੱਚ 36 ਜਿਹੜੀਆਂ ਸੰਸਥਾਵਾਂ ਤੇ ਵਿਅਕਤੀਆਂ ਦੇ ਉੱਤੇ ਪਾਬੰਦੀ ਲਾਈ ਹੈ ਤੇ ਆਪਰੇਸ਼ਨ ਇਕਨਾਮਿਕ ਆਊਟ ਕਾਸਟ ਜਿਹੜਾ ਉਹਨੂੰ ਲਾਗੂ ਕਰਨਾ ਜਾਰੀ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਈਰਾਨੀ ਸ਼ਾਸਨ ਦੇ ਦੁਆਰਾ ਦੁਨੀਆਂ ਭਰ ਦੇ ਵਿੱਚ ਪ੍ਰਸਾਰ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਲਈ ਵਰਤਿਆ ਗਿਆ ਤੇ ਕਾਰਵਾਈ ਆਪਰੇਸ਼ਨ ਇਕਨਾਮਿਕ ਜਿਹੜਾ ਆਊਟ ਕਾਸਟ ਦੇ ਤਹਿਤ ਹੀ ਕੀਤੀ ਗਈ ਹੈ। ਦੂਸਰੇ ਪਾਸੇ ਮੱਥਾ ਲਾ ਲਿਆ ਇੰਗਲੈਂਡ ਨੇ ਇਜ਼ਰਾਈਲ ਦੇ ਨਾਲ। ਹੁਣ ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਿਕ ਵਿਵਾਦ ਤਿੱਖਾ ਹੋ ਗਿਆ। ਯਰੂਸ਼ਲਮ ਸਥਿਤ ਬ੍ਰਿਟਿਸ਼ ਕੌਂਸਲੇਟ ਬੰਦ ਕਰਨ ਦੇ ਹੁਕਮ ਹੋ ਗਏ ਹੈ। ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕਬਜ਼ੇ ਹੇਠਲੇ ਪੱਛਮੀ ਕੰਢੇ ਦੇ ਵਿੱਚ ਇਜ਼ਰਾਈਲੀ ਬਸਤੀਆਂ ਦੇ ਮੁੱਦੇ ਨੂੰ ਲੈ ਕੇ ਕੂਟਨੀਤਿਕ ਵਿਵਾਦ ਹੋਰ ਤਿੱਖਾ ਹੋ ਗਿਆ। ਬਰਤਾਨੀਆ ਦੇ ਵੱਲੋਂ ਬਸਤੀਆਂ ਤੋਂ ਆਉਣ ਵਾਲੇ ਜਿਹੜੇ ਨੇ ਸਮਾਨ ਦੇ ਵਪਾਰ ਦੇ ਉੱਤੇ ਪਾਬੰਦੀਆਂ ਲਗਾਉਣ ਦੇ ਐਲਾਨ ਤੋਂ ਬਾਅਦ ਇਜ਼ਰਾਈਲ ਨੇ ਪੂਰਬੀ ਯਰੂਸ਼ਲਮ ਸਥਿਤ ਬ੍ਰਿਟਿਸ਼ ਕੌਂਸਲੇਟ ਬੰਦ ਕਰਨ ਤੇ ਬ੍ਰਿਟਿਸ਼ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ। ਬਰਤਾਨੀਆ ਦੇ ਵਿਦੇਸ਼ ਮੰਤਰੀ ਐਂਡ ਮਿਲੀਬੈਂਡ ਨੇ ਜਿਹੜਾ 8 ਸਤੰਬਰ ਕੱਲ ਬੀਤੇ ਚ ਸੰਸਦ ਦੇ ਵਿੱਚ ਇਜ਼ਰਾਈਲ ਫਲਿਸਤੀਨ ਸੰਬੰਧੀ ਨਵੀਂ ਨੀਤੀ ਦਾ ਐਲਾਨ ਕਰਦਿਆਂ ਪੱਛਮੀ ਕੰਢੇ ਦੇ ਵਿੱਚ ਬਸਤੀਆਂ ਦੇ ਵਿਸਤਾਰ ਤੇ ਵਸਨੀਕਾਂ ਵਿਰੁੱਧ ਹਿੰਸਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਰਵਾਈ ਦੋ ਰਾਜ ਹੱਲ ਦੀ ਸੰਭਾਵਨਾ ਨੂੰ ਬਚਾਉਣ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੇ ਲਈ ਕੀਤੀ ਜਾ ਰਹੀ ਹੈ। ਬਰਤਾਨੀਆ, ਫਰਾਂਸ ਅਤੇ ਕੈਨੇਡਾ ਨੇ ਬਸਤੀਆਂ ਤੋਂ ਆਉਣ ਵਾਲੇ ਸਮਾਨ ਦੀ ਜਿਹੜੀ ਦਰਾਮਦ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਰਾਸ਼ਟਰੀ ਕਦਮ ਚੁੱਕਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ 11 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਾਂਝੇ ਬਿਆਨ ਦੇ ਵਿੱਚ ਬਸਤੀਆਂ ਦੇ ਵਿਸਤਾਰ ਨੂੰ ਰੋਕਣ, ਵਸਨੀਕਾਂ ਵਿਰੁੱਧ ਹਿੰਸਾ ਦੇ ਲਈ ਜਵਾਬਦੇਹੀ ਯਕੀਨੀ ਬਣਾਉਣ ਤੇ ਦੋ ਰਾਜ ਹੱਲ ਜਿਹੜੇ ਆ ਉਹਦੀ ਰੱਖਿਆ ਕਰਨ ਦੀ ਮੰਗ ਕੀਤੀ ਹੈ। ਇਸ ਦੇ ਜਵਾਬ ਦੇ ਵਿੱਚ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡਿਆਨ ਸਾਰ ਨੇ ਬ੍ਰਿਟਿਸ਼ ਕਦਮਾਂ ਨੂੰ ਇਜ਼ਰਾਈਲ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਕਰਾਰ ਦਿੱਤਾ ਹੈ ਤੇ ਇਜ਼ਰਾਈਲ ਨੇ ਪੂਰਬੀ ਯਰੂਸ਼ਲਮ ਦੇ ਬ੍ਰਿਟਿਸ਼ ਕੌਂਸਲੇਟ ਨੂੰ 30 ਦਿਨਾਂ ਦੇ ਅੰਦਰ ਅੰਦਰ ਬੰਦ ਕਰਨ ਦੇ ਲਈ ਵੀ ਕਹਿ ਦਿੱਤਾ ਹੈ। ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ। ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਨੇਤਾ ਦੀ ਤਨਖਾਹ ਵਧਾਈ ਗਈ ਹੈ। ਹਰ ਸਾਲ ਮਿਲਣਗੇ 27 ਕਰੋੜ ਰੁਪਈਆ। ਕਿਆ ਬਾਤ ਹੈ ਜੀ, ਚੱਕ ਦਿਓ। ਛੋਟਾ ਜਿਹਾ ਮੁਲਕ ਹੈ ਸਿੰਗਾਪੁਰ, ਕਦੇ ਗੱਲਬਾਤ ਕਰਾਂਗੇ ਖੁੱਲ ਕੇ ਕੀ ਸ਼ੈ ਹੈ ਵੀ। ਸਿੰਗਾਪੁਰ ਸਰਕਾਰ ਨੇ ਪ੍ਰਧਾਨ ਮੰਤਰੀ, ਮੰਤਰੀਆਂ ਤੇ ਦੂਜੇ ਸੀਨੀਅਰ ਅਧਿਕਾਰੀਆਂ ਦੀ ਤਨਖਾਹ ਵਧਾਉਣ ਦਾ ਫੈਸਲਾ ਕੀਤਾ। ਦੁਨੀਆਂ ਦੇ ਸਭ ਤੋਂ ਵੱਧ ਤਨਖਾਹ ਹਾਸਲ ਕਰਨ ਵਾਲੇ ਨੇਤਾਵਾਂ ਦੇ ਵਿਚ ਸ਼ਾਮਲ ਪ੍ਰਧਾਨ ਮੰਤਰੀ ਲਾਰੈਂਸ ਵੋਗ ਦੀ ਜਿਹੜੀ ਹੈ ਸਾਲਾਨਾ ਕਮਾਈ ਹੁਣ ਲਗਭਗ 11 ਕਰੋੜ ਰੁਪਏ ਵੱਧ ਜਾਵੇਗੀ। ਵੋਗ ਨੂੰ ਫਿਲਹਾਲ ਸਾਲਾਨਾ ਲਗਭਗ 22 ਲੱਖ ਸਿੰਗਾਪੁਰ ਡਾਲਰ ਯਾਨੀ ਕਿ 16 ਲੱਖ ਕਰੋੜ ਰੁਪਇਆ ਮਿਲਦਾ ਹੈ ਤੇ ਵਾਧੇ ਤੋਂ ਬਾਅਦ ਹੁਣ ਉਨ੍ਹਾਂ ਦਾ ਸਾਲਾਨਾ ਪੈਕੇਜ ਜਿਹੜਾ ਹੈ ਸਾਲ ਦਾ 36 ਲੱਖ ਲਗਭਗ ਸਿੰਗਾਪੁਰ ਡਾਲਰ ਹੋ ਜਾਏਗਾ ਜੋ ਕਿ 27 ਕਰੋੜ ਰੁਪਇਆ ਬਣ ਜਾਂਦਾ ਹੈ ਭਾਰਤ ਦਾ। ਮਤਲਬ ਉਨ੍ਹਾਂ ਦੀ ਕਮਾਈ ਦੇ ਵਿਚ 60% ਤੋਂ ਵੱਧ ਜਿਹੜਾ ਇਜਾਫਾ ਹੋਵੇਗਾ। ਤੁਲਨਾ ਕਰੀਏ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲਾਨਾ ਤਨਖਾਹ ਲਗਭਗ 20 ਲੱਖ ਰੁਪਏ ਹੈ। ਇਸ ਹਿਸਾਬ ਦੇ ਨਾਲ ਵੋਗ ਦੀ ਨਵੀਂ ਸਾਲਾਨਾ ਜਿਹੜੀ ਹੈ ਕਮਾਈ ਮੋਦੀ ਦੀ ਤਨਖਾਹ ਤੋਂ ਲਗਭਗ 135 ਗੁਣਾ ਜਿਹੜੀ ਵੱਧ ਹੋਏਗੀ। ਇਸ ਦੇ ਵਿਚ ਮੰਤਰੀਆਂ ਦੀ ਵੀ ਜਿਹੜੀ ਤਨਖਾਹ ਵਧੇਗੀ ਨਾਲ ਅਜੇ ਸਿੰਗਾਪੁਰ ਦੇ ਮੰਤਰੀਆਂ ਨੂੰ ਸਾਲਾਨਾ ਲਗਭਗ 11 ਲੱਖ ਸਿੰਗਾਪੁਰ ਡਾਲਰ ਯਾਨੀ ਕਿ 8.20 ਕਰੋੜ ਰੁਪਏ ਮਿਲਦੇ ਹੈ। ਨਵੀਂ ਵਿਵਸਥਾ ਦੇ ਵਿਚ ਵੱਧ ਕੇ ਜਿਹੜੇ ਲਗਭਗ 12 ਲੱਖ ਡਾਲਰ ਹੋ ਜਾਣੇ ਹੈ ਯਾਨੀ 8.95 ਕਰੋੜ ਬਣ ਜਾਣੇ ਹੈ। ਤੇ ਵੋਗ ਦੇ ਮੁਤਾਬਕ ਮੌਜੂਦਾ ਸਰਕਾਰ ਦਾ ਕਾਰਜਕਾਲ ਖਤਮ ਹੋਣ ਤੱਕ ਜ਼ਿਆਦਾਤਰ ਮੰਤਰੀਆਂ ਦੀ ਸਾਲਾਨਾ ਕਮਾਈ 13.5 ਲੱਖ ਡਾਲਰ 10 ਕਰੋੜ ਰੁਪਏ ਤੱਕ ਦੀ ਹੈ ਤੇ ਪਹੁੰਚ ਸਕਦੀ ਹੈ। ਤਨਖਾਹ ਦਾ ਕੁਝ ਹਿੱਸਾ ਸਰਕਾਰ ਦੇ ਪ੍ਰਦਰਸ਼ਨ ਤੇ ਨਿਰਭਰ ਕਰੇਗਾ। ਰੋਜ਼ਗਾਰ ਵਧਾਉਣ, ਲੋਕਾਂ ਦੀ ਆਮਦਨ ਵਧਾਉਣ ਅਤੇ GDP ਗਰੋਥ ਵਰਗੀਆਂ ਜਿਹੜੇ ਟੀਚੇ ਨੇ ਉਨ੍ਹਾਂ ਨੂੰ ਹਾਸਲ ਕਰਨ ਦੇ ਉੱਤੇ ਉਨ੍ਹਾਂ ਦੀ ਕਮਾਈ ਵੱਧ ਸਕਦੀ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਤੇ ਜਾਂਦੇ ਜਾਂਦੇ ਅਮਰੀਕਾ ਵੱਲ ਨੂੰ ਚੱਲਦੇ ਹਾਂ ਥੋੜਾ ਜਿਹਾ ਤੇ ਉਹਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੰਨਾ ਕੁਝ ਆਲੇ ਦੁਆਲੇ ਜੋ ਘਮਸਾਨ ਮਚਾਇਆ ਹੋਇਆ ਤੇ ਉਹਦੀ ਬਾਤ ਪਹੁੰਚ ਆ ਰਿਹਾ ਤੁਹਾਡੇ ਨਾਲ ਆਪਣੇ ਸੁਖਪਾਲ ਹੁੰਦਲ ਜੀ ਦੀ ਕਲਮ ਦੇ ਵਿੱਚੋਂ। ਇਹ ਗੱਲਬਾਤ ਹੈ ਅਮਰੀਕਾ ਦੀ ਆਰਥਿਕ ਜਿਹੜੀ ਹੈ ਜੰਗ ਤੇ ਕਿਊਬਾ ਵਿੱਚ ਸਕੂਲ ਦੇ ਪਹਿਲੇ ਦਿਨ ਨੂੰ ਨਹੀਂ ਰੋਕ ਸਕੀ ਹੈ, ਚਾਹੇ ਇੰਨਾ ਕੁਝ ਘਮਸਾਨ ਉਹਨੇ ਮਚਾਇਆ ਹੋਇਆ। ਇਹਦੇ ਵਿੱਚ ਸੁਖਵੰਤ ਹੁੰਦਲ ਜੀ ਦਾ ਇਹ ਆਰਟੀਕਲ ਹੈ, ਲਿਖਦੇ ਨੇ, ਅਨੁਵਾਦ ਕੀਤਾ ਹੈ ਪੰਜਾਬੀ ਚ। 3 ਸਤੰਬਰ ਨੂੰ ਕਿਊਬਾ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਬਾਅਦ ਸਕੂਲ ਖੁੱਲਣ ਦਾ ਪਹਿਲਾ ਦਿਨ ਸੀਗਾ। ਅਮਰੀਕਾ ਦੇ ਵੱਲੋਂ ਲਾਏ ਤੇਲ ਬਲੋਕੇਡ ਦੇ ਦੌਰਾਨ ਵੀ ਸਕੂਲ ਖੁੱਲਣ ਸਮੇਂ ਵਿਦਿਆਰਥੀ, ਮਾਪੇ, ਅਧਿਆਪਕ ਤੇ ਸਕੂਲ ਪ੍ਰਬੰਧਕ ਇਸ ਬਲੋਕੇਡ ਦੇ ਨਾਲ ਕਿਵੇਂ ਨਿਪਟ ਰਹੇ ਨੇ, ਇਸ ਦੇ ਬਾਰੇ ਇੱਕ ਛੋਟੀ ਜਿਹੀ ਰਿਪੋਰਟ ਹਵਾਨਾ ਸਥਿਤ ਨਿਊਜ਼ ਸਾਈਟ ਜਿਹੜੀ ਹੈ ਬੈਲੀ ਆਫ ਦੀ ਵਿਜ਼ਿਟ ਭਾਵ ਹੈਵਨ ਸੋਰੀ ਹੈਵਾਨ ਦੇ ਢਿੱਡ ਦੇ ਵਿੱਚ ਬੈਲੀ ਆਫ ਦੀ ਬੀਸਟ ਜਾਣੀ ਕਿ ਉਹਦਾ ਪੰਜਾਬੀ ਦੇ ਵਿੱਚ ਅਨੁਵਾਦ ਬਣਦਾ ਕਿ ਹੈਵਾਨ ਦੇ ਢਿੱਡ ਦੇ ਵਿੱਚ ਤੇ 3 ਸਤੰਬਰ ਨੂੰ ਛਪੀ ਹੈ ਜੋ ਕਿਊਬਾ ਦੇ ਲੋਕਾਂ ਤੇ ਸਰਕਾਰ ਦੀ ਪੜ੍ਹਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇੰਨਾ ਕੁਝ ਹੁੰਦੇ ਸੁਣਦੇ ਵੀ ਇਹਦੇ ਵਿੱਚ ਜਿਹੜਾ ਇਹ ਰਿਪੋਰਟ ਸੁਖਵੰਤ ਹੁੰਦਲ ਜੀ ਇਹਦੇ ਵਿੱਚ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਉਹਨਾਂ ਨੇ, ਉਹ ਤੁਹਾਡੇ ਨਾਲ ਸਾਂਝੀ ਕਰਦਾ ਹੈ। ਗਰਮੀ ਦੀਆਂ ਲੰਬੀਆਂ ਛੁੱਟੀਆਂ ਤੋਂ ਬਾਅਦ ਮੰਗਲਵਾਰ ਨੂੰ ਕਿਊਬਾ ਦੇ 14.14 ਮਿਲੀਅਨ ਵਿਦਿਆਰਥੀ ਸਕੂਲ ਪਰਤੇ ਹੈ। ਟਰੰਪ ਪ੍ਰਸ਼ਾਸਨ ਦੀ ਤੇਲਬੰਦੀ ਜਿਹੜਾ ਆਇਲ ਬਲਾਕੇਟ ਜਿਹੜਾ ਕੀਤਾ ਹੈ ਕਾਰਨ ਪੈਦਾ ਹੋਈਆਂ ਕਿਲਤਾਂ ਅਤੇ ਘੰਟਿਆਂ ਬੱਧੀ ਬਿਜਲੀ ਦੇ ਕੱਟਾਂ ਦੇ ਬਾਵਜੂਦ ਵੀ ਮਾਪਿਆਂ ਨੇ ਤੜਕੇ ਉੱਠ ਕੇ ਬੱਚਿਆਂ ਦਾ ਦੁਪਹਿਰ ਦਾ ਖਾਣਾ ਲੰਚ ਪੈਕ ਕੀਤਾ ਤੇ ਸਕੂਲ ਦੀਆਂ ਵਰਦੀਆਂ ਪ੍ਰੈਸ ਕੀਤੀਆਂ। ਇਸ ਹਫ਼ਤੇ ਅਸੀਂ ਤੁਹਾਨੂੰ ਕਿਊਬਾ ਦੇ ਸਕੂਲ ਦੇ ਪਹਿਲੇ ਦਿਨ ਦੇ ਹਾਲਾਤਾਂ ਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਜਾਰੀ ਰੱਖਣ ਦੇ ਲਈ ਪਰਿਵਾਰਾਂ ਤੇ ਅਧਿਆਪਕਾਂ ਦੇ ਵੱਲੋਂ ਕੀਤੇ ਜਾ ਰਹੇ ਅਸਧਾਰਨ ਜਿਹੜੇ ਨੇ ਯਤਨਾਂ ਦੇ ਬਾਰੇ ਦੱਸ ਰਹੇ ਹਾਂ। ਅਮਰੀਕਾ ਦੇ ਬਲੋਕੇਡ ਵਿਚਕਾਰ ਸ਼ੁਰੂ ਹੋਇਆ ਕਿਊਬਾ ਦਾ ਸਕੂਲੀ ਸਾਲ, ਟਰੰਪ ਪ੍ਰਸ਼ਾਸਨ ਦੀ ਤੇਲਬੰਦੀ ਜਿਹੜੀ ਹੈ ਉਹਦਾ ਅਸਰ ਹੁਣ ਕਿਊਬਾ ਦੇ ਜੀਵਨ ਦੇ ਹਰ ਪਹਿਲੂ ਦੇ ਉੱਤੇ ਪੈ ਰਿਹਾ, ਜਿਹਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਬੱਚੇ ਸਕੂਲ ਦੇ ਲਈ ਕਿਵੇਂ ਤਿਆਰੀ ਕਰਦੇ ਹੈ ਤੇ ਉੱਥੇ ਪਹੁੰਚਣ ਤੋਂ ਬਾਅਦ ਅਧਿਆਪਕ ਉਹਨਾਂ ਨੂੰ ਕੀ ਜਿਹੜੀਆਂ ਨੇ ਸਹੂਲਤਾਂ ਦੇ ਸਕਦੇ ਹੈ। ਫਿਰ ਵੀ ਵਿਦਿਆਰਥੀ ਨਵਾਂ ਸਾਲ ਸ਼ੁਰੂ ਕਰਨ ਦੇ ਲਈ ਉਤਸ਼ਾਹ ਦੇ ਨਾਲ ਆਪਣੀਆਂ ਜਮਾਤਾਂ ਦੇ ਵਿੱਚ ਭਰਦੇ ਹੈ। ਹਵਾਨਾ ਦੇ ਇੱਕ ਮਿਡਲ ਸਕੂਲ ਦੇ ਵਿਦਿਆਰਥੀ ਸੈਮੂਅਲ ਓਰਟਾ ਪਾਚੇਕੋ ਨੇ ਕਿਹਾ ਕਿ ਮੈਂ ਲਗਭਗ 2 ਮਹੀਨਿਆਂ ਤੋਂ ਆਪਣੇ ਜਮਾਤੀਆਂ ਨੂੰ ਨਹੀਂ ਮਿਲ ਸਕਿਆ। ਸੱਚ ਕਹਾਂ ਤਾਂ ਮੈਂ ਇੱਥੇ ਵਾਪਸ ਆ ਕੇ ਬਹੁਤ ਖੁਸ਼ ਹਾਂ। ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਸਮੇਂ ਪਰਿਵਾਰਾਂ ਤੇ ਅਧਿਆਪਕਾਂ ਨੂੰ ਬਿਜਲੀ ਦੇ ਕੱਟਾਂ, ਕਿਲਤਾਂ ਅਤੇ ਤੇਲ ਦੀ ਘਾਟ ਦੇ ਨਾਲ ਜੂਝ ਰਹੇ ਥੋੜਾ ਮਾਰੇ ਆਵਾਜਾਈ ਪ੍ਰਬੰਧ ਜਿਹੜੇ ਨੇ ਉਹਦਾ ਸਾਹਮਣਾ ਕਰਨਾ ਪਿਆ। ਸਕੂਲ ਬੱਸਾਂ ਦੇ ਲਈ ਤੇਲ ਨਾ ਹੋਣ ਕਰਕੇ ਹੁਣ ਬਹੁਤ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਆਪਣੀਆਂ ਜਮਾਤਾਂ ਦੇ ਵਿੱਚ ਜਾਣ ਲਈ ਤੁਰ ਕੇ ਹੀ ਲੰਮਾ ਪੈਂਡਾ ਜਿਹੜਾ ਤੈਅ ਕਰਨਾ ਪੈਂਦਾ ਹੈ। ਸਕੂਲ ਪਹੁੰਚਣਾ ਤਾਂ ਸਿਰਫ ਪਹਿਲੀ ਰੁਕਾਵਟ ਹੈ, ਕਿਊਬਾ ਦਾ ਡੂੰਘਾ ਹੋ ਰਿਹਾ ਜਿਹੜਾ ਖੁਰਾਕ ਸੰਕਟ ਵੀ ਵਿਦਿਆਰਥੀਆਂ ਦੇ ਸਕੂਲ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਿਹਾ। ਯੂਨਾਈਟਿਡ ਨੇਸ਼ਨ ਦਾ ਕਹਿਣਾ ਇਹਦੇ ਬਾਰੇ ਕਿ ਇਸ ਸਾਲ ਦੇ ਸ਼ੁਰੂ ਦੇ ਵਿਚ ਟਰੰਪ ਪ੍ਰਸ਼ਾਸਨ ਵੱਲੋਂ ਲਾਏ ਗਏ ਆਇਲ ਬਲੋਕਡ ਤੇਲ ਬੰਦੀ ਜਿਹੜੀ ਹੈ ਤੋਂ ਬਾਅਦ ਕਿਊਬਾ ਦੇ ਭੋਜਨ ਉਤਪਾਦਨ ਦੇ ਵਿਚ 60% ਦੀ ਕਮੀ ਆਈ ਹੈ, ਜਦੋਂ ਕਿ ਬੁਨਿਆਦੀ ਭੋਜਨ ਜਿਹੜਾ ਪਦਾਰਥਾਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ। ਜਿਵੇਂ ਜਿਵੇਂ ਖੁਰਾਕ ਦੀ ਕਮੀ ਹੋ ਰਹੀ ਹੈ ਤੇ ਤੇਲ ਦੀ ਘਾਟ ਦੇ ਕਾਰਨ ਸਪਲਾਈ ਦੇ ਵਿਚ ਰੁਕਾਵਟ ਆ ਰਹੀ ਹੈ। ਸਕੂਲਾਂ ਦੇ ਕੈਫੇਟੇਰੀਆ ਦੇ ਵਿਚ ਵਿਦਿਆਰਥੀਆਂ ਨੂੰ ਖਾਣਾ ਖਵਾਉਣਾ ਜਿਹੜਾ ਹਰ ਦਿਨ ਦੀ ਇਕ ਹੋਰ ਚੁਣੌਤੀ ਬਣ ਗਿਆ। ਸਿੱਖਿਆ ਮੰਤਰੀ ਜਿਹੜੇ ਨੇ ਉੱਥੇ ਦੇ ਨਾਈਮਾ ਟਰੂਜ਼ੀਲੋ ਬਾਰੇਟੋ ਨੇ ਕਿਹਾ ਕਿ ਤੁਹਾਨੂੰ ਅੰਦਾਜ਼ਾ ਹੈ ਕਿ ਜਿਹੜਾ ਦੇਸ਼ ਕਦੇ ਬੱਚਿਆਂ ਦੇ ਲਈ ਸੰਤੁਲਿਤ ਅਤੇ ਲੋੜੀਂਦੀ ਪ੍ਰੋਟੀਨ ਖੁਰਾਕ ਦੀ ਗਰੰਟੀ ਦੇਣ ਦਾ ਆਦਿ ਸੀਗਾ, ਉਸਦੇ ਲਈ ਹੁਣ ਇਹ ਸੋਚਣਾ ਵੀ ਕਿੰਨਾ ਵੱਡਾ ਸੰਘਰਸ਼ ਬਣ ਗਿਆ ਕਿ ਬੱਚਿਆਂ ਦੇ ਲਈ ਲੋੜੀਂਦਾ ਭੋਜਨ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜਿਹੜਾ ਪਹੁੰਚਾਇਆ ਜਾਵੇ। ਇਹਦੇ ਵਿੱਚ ਦੇਖੋ ਹੁਣ ਕਿੰਨੇ ਬੱਚੇ ਜਾਂ ਇਹਨਾਂ ਦੀਆਂ ਆਪਸੀ ਜੰਗਾਂ ਜਾਂ ਜੋ ਕੁਝ ਵੀ ਹੈ, ਕਿੰਨੀਆਂ ਪੀੜ੍ਹੀਆਂ ਇਹਨਾਂ ਚੀਜ਼ਾਂ ਦੇ ਵਿੱਚ ਬਰਬਾਦ ਹੋਣਗੀਆਂ, ਉਹਨਾਂ ਦੇ ਮਾਨਸਿਕ ਹਾਲਾਤ ਜਾਂ ਭੋਜਨ ਦੇ ਜੋ ਹਾਲਾਤ ਨੇ, ਮਹਿੰਗਾਈ ਦੇ ਹਾਲਾਤ ਨੇ, ਉਹ ਕਿਤੇ ਨਾ ਕਿਤੇ ਤਾਂ ਪ੍ਰਭਾਵ ਛੱਡਣਗੇ ਨਾ ਆਉਣ ਵਾਲੇ ਸਮੇਂ ਦੇ ਵਿੱਚ। ਬੱਚਿਆਂ ਨੂੰ ਸਕੂਲ ਦੇ ਵਿੱਚ ਰੱਖਣ ਦੇ ਲਈ ਕੀਤੇ ਜਾ ਰਹੇ ਯਤਨਾਂ ਜਮਾਤ ਖਤਮ ਹੋਣ ਦੇ ਨਾਲ ਖਤਮ ਨਹੀਂ ਹੁੰਦੇ। ਘਰ ਦੇ ਵਿੱਚ ਪਰਿਵਾਰ ਬਿਜਲੀ ਦੇ ਕੱਟਾਂ ਦੇ ਅਨੁਸਾਰ ਜਿਹੜਾ ਕੰਮ ਕਰਦੇ ਹੈ ਉਹ ਵਰਦੀਆਂ ਪ੍ਰੈਸ ਕਰਨ ਦੇ ਲਈ ਉਹਨਾਂ ਗੁਆਂਢੀਆਂ ਦੇ ਕੋਲ ਲੈ ਕੇ ਜਾਂਦੇ ਨੇ ਜਿਨ੍ਹਾਂ ਦੇ ਕੋਲ ਬਿਜਲੀ ਹੁੰਦੀ ਹੈ, ਤੇ ਚਾਰਜ ਹੋਣ ਵਾਲੇ ਲੈਂਪਾਂ ਦਾ ਇੰਤਜ਼ਾਮ ਕਰਦੇ ਨੇ ਤਾਂ ਜੋ ਬੱਚੇ ਪੜ੍ਹ ਸਕਣ। ਪ੍ਰੀ ਸਕੂਲ ਦੀ ਪ੍ਰਿੰਸੀਪਲ ਜ਼ੁਲੇਮਾ ਰੋਡਰੀਗਜ਼ ਲੇਵਾ ਨੇ ਕਿਹਾ ਕਿ ਬਲੋਕਡ ਕਾਰਨ ਪੈਦਾ ਹੋਈ ਹਰ ਤਰ੍ਹਾਂ ਦੀ ਕਮੀ ਦੇ ਬਾਵਜੂਦ ਵੀ ਅਸੀਂ ਇੱਕ ਅਜਿਹਾ ਦੇਸ਼ ਹਾਂ ਜੋ ਆਪਣਾ ਸਭ ਕੁਝ ਨਿਸ਼ਾਵਰ ਕਰਨ ਦੇ ਲਈ ਵੀ ਤਿਆਰ ਹਾਂ ਜੀ। ਦੋਸਤੋ, ਇਹ ਸੀ ਜੀ ਰਿਪੋਰਟ ਜੋ ਸਾਂਝੀ ਕੀਤੀ ਹੈ ਸੁਖਵੰਤ ਹੁੰਦਲ ਜੀ ਦੀ ਕਲਮ ਦੇ ਵਿੱਚੋਂ। ਤੇ ਅਮਰੀਕਾ ਦੀ ਆਰਥਿਕ ਜੰਗ ਕਿਊਬਾ ਦੇ ਵਿੱਚ ਸਕੂਲ ਦੇ ਪਹਿਲੇ ਦਿਨ ਨੂੰ ਨਹੀਂ ਰੋਕ ਸਕੀ ਹੈ, ਤੇ ਆਖਰ ਦੇ ਵਿੱਚ ਤੁਹਾਡੇ ਨਾਲ ਜੋ ਵਾਅਦਾ ਕੀਤਾ ਸੀ ਪਾਸ਼ ਉਹਨਾਂ ਦੀ ਗੱਲ ਕਰਦਾ ਥੋੜੀ ਜੀ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਪਾਸ਼ ਦੀ ਨਜ਼ਰ ਦੇ ਵਿੱਚ ਬੰਦ ਕੋਠੜੀ ਦੀ ਜ਼ਿੰਦਗੀ ਕਿਵੇਂ ਦੀ ਸੀ ਤੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਕਿਵੇਂ ਬਾਹਰ ਭੇਜਿਆ ਸੀ ਇਹ ਕਵਿਤਾਵਾਂ ਨੂੰ। ਪਾਸ਼ ਹੱਸਦੇ ਵੀ ਸੀ ਤੇ ਰੋਂਦੇ ਵੀ ਸੀ, ਰੁੱਸਦੇ ਵੀ ਸੀ ਤੇ ਲੜਦੇ ਵੀ ਸੀ, ਸ਼ਰਾਰਤੀ ਵੀ ਸੀ ਤੇ ਸ਼ਰੀਫ ਵੀ। ਉਹ ਇਸ਼ਕ ਨੂੰ ਮਹਾਨ ਮੰਨਦਾ ਸੀ ਤੇ ਪਿਆਰ ਨੂੰ ਵੱਡੀ ਮਾਨਤਾ ਦਿੰਦੇ ਸਨ। ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਤੇ ਜਹਾਜ਼ਾਂ ਦੇ ਝੂਟੇ ਵੀ ਲਏ। ਅਜਿਹੀਆਂ ਹੀ ਯਾਦਾਂ ਪਾਸ਼ ਦੇ ਜੜੇ ਨੇ ਦੋਸਤ ਸ਼ਮਸ਼ੇਰ ਸੰਧੂ ਸਾਹਿਬ ਆਪਣੀ 2015 ਦੇ ਵਿੱਚ ਛਪੀ ਪੁਸਤਕ ਦੇ ਵਿੱਚ ਪਾਸ਼ ਇਹ ਵੀ ਵਿੱਚ ਲਿਖਦੇ ਹੈ ਕਿ ਇਹ ਕਿਤਾਬ ਚੇਤਨਾ ਪ੍ਰਕਾਸ਼ਨ ਨੇ ਛਾਪੀ। ਇਨਕਲਾਬੀ ਕਵਿਤਾਵਾਂ ਕਾਰਨ ਮਸ਼ਹੂਰ ਹੋਏ ਅਵਤਾਰ ਸਿੰਘ ਪਾਸ਼ ਨੂੰ ਵਧੇਰੇ ਲੋਕ ਪਾਸ਼ ਦੇ ਨਾਂ ਦੇ ਨਾਲ ਜਾਣਦੇ ਨੇ। ਉਹਨਾਂ ਦਾ ਜਨਮ ਅੱਜ ਦੇ ਦਿਹਾੜੇ ਦੇ ਉੱਤੇ 9 ਸਤੰਬਰ 1950 ਨੂੰ ਹੋਇਆ। ਸਾਡੇ ਵਿੱਚੋਂ ਵਧੇਰੇ ਲੋਕਾਂ ਨੇ ਉਹਨਾਂ ਦੀਆਂ ਪੁਸਤਕਾਂ ਜਿਹੜੀਆਂ ਨੇ ਪੜ੍ਹੀਆਂ ਹੋਣਗੀਆਂ, ਜਿਵੇਂ ਲੋਕ ਕਥਾ ਉੜਦੇ ਬਾਜਾਂ ਮਗਰ ਸਾਡੇ ਸਮਿਆਂ ਦੇ ਵਿੱਚ। ਪਾਸ਼ ਦੇ ਬਾਰੇ ਸ਼ਮਸ਼ੇਰ ਸੰਧੂ ਸਾਹਿਬ ਲਿਖਦੇ ਹੈ, ਉਹਨਾਂ ਦਾ ਕਹਿਣਾ ਕਿ ਪਾਸ਼ ਦੀ ਜ਼ਿੰਦਗੀ ਦੀਆਂ ਕਈ ਪਰਤਾਂ ਸਨ। ਅੱਜ ਉਹਨਾਂ ਦੇ ਜਨਮ ਦਿਹਾੜੇ ਮੌਕੇ ਚੇਤਨਾ ਪ੍ਰਕਾਸ਼ਨ ਦੇ ਦੁਆਰਾ ਛਾਪੀ ਇਸ ਕਿਤਾਬ ਦੇ ਵਿੱਚੋਂ ਕੁਝ ਅੰਸ਼ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਜੇਲ੍ਹ ਦੇ ਵਿੱਚ ਪਾਸ਼। ਜੇਲ੍ਹ ਦੀਆਂ ਕਾਲ ਕੋਠੜੀਆਂ ਦੇ ਵਿੱਚ ਬਿਤਾਏ ਦਿਨ ਤੇ ਰਾਤਾਂ ਦੀ ਗੱਲ ਕਰਦਿਆਂ ਪਾਸ਼ ਮਹਿਸੂਸਿਆ ਜਾਂਦਾ ਸੀ। ਉਸਦੀਆਂ ਅੱਖਾਂ ਪਥਰਾ ਜਾਂਦੀਆਂ, ਇੱਕ ਪਲ ਜਿਵੇਂ ਬੁੱਤ ਬਣ ਜਾਣ। ਉਹ ਦੱਸਦਾ ਹੁੰਦਾ ਸੀ ਕਿ ਜਿਹੜੀ ਚੱਕੀ ਵਿੱਚ ਮੈਨੂੰ ਬੰਦ ਕੀਤਾ ਗਿਆ ਅਸੀਂ ਛੋਟੇ ਗੁਸਲਖਾਨ ਜਿੱਡੀ ਸੀ ਤੇ ਛੋਟਾ ਜਿਹਾ ਸੀਮੈਂਟ ਦਾ ਜਿਹੜਾ ਸੀ ਥੜਾ ਹੁੰਦਾ ਸੀ ਜਿਹਦੇ ਉੱਤੇ ਸੋਣਾ ਹੁੰਦਾ। ਦੋ ਕੰਬਲ ਦਿੰਦੇ, ਇੱਕ ਉੱਤੇ ਲੈਣ ਨੂੰ ਤੇ ਇੱਕ ਹੇਠਾਂ ਵਿਛਾਉਣ ਨੂੰ। ਕੰਬਲ ਅੰਤਾਂ ਦੇ ਮੁਸ਼ਕੇ ਹੋਏ ਸਲਾਬੇ ਹੋਏ। ਸਾਰੀ ਕੋਠੜੀ ਹੀ ਸਲਾਬੀ ਹੁੰਦੀ ਸੀ। ਸੁੱਤਿਆਂ ਪਿਆ ਉਦੋਂ ਹੀ ਪਤਾ ਲੱਗਦਾ ਜਦੋਂ ਖਟਮਲ ਆਦਿ ਲੜਦੇ ਸੀ ਤੇ ਕਦੇ ਕੰਨ ਤੇ ਕਦੇ ਮੱਥੇ ਤੇ। ਖਟਮਲਾਂ ਤੋਂ ਵੱਧ ਕੋਈ ਗਲੀਜ਼ ਜਿਹੀ ਕੀੜੀ ਹੁੰਦੀ ਹੈ, ਜਿੱਥੇ ਲੜਦੀ ਉੱਥੋਂ ਹੀ ਚਮੜੀ ਲਾਲੋ ਲਾਲ ਕਰ ਦਿੰਦੀ। ਖੁਰਕ ਤਾਂ ਹੁੰਦੀ ਹੀ ਰਹਿੰਦੀ, ਜੇ ਭੋਰਾ ਵੱਧ ਖੁਰਕ ਲਿਆ ਤਾਂ ਧੱਫੜ ਬਣ ਜਾਂਦੇ। ਪਥਰਾਏ ਚਿਹਰੇ ਦੇ ਸੁਰਖ ਬੁੱਲਾਂ ਦੇ ਵਿੱਚ ਕੰਬਦੀ ਸਿਗਰਟ ਦੇ ਵਿੱਚ ਸਿਗਰਟ ਦੇ ਵਿੱਚ ਵਿਚਕਾਰ ਬੁੱਝ ਜਾਂਦੀ ਤੇ ਉਹ ਅੱਗੇ ਦੱਸਦਾ ਜਾਂਦਾ ਸੀ, ਦਿਨ ਦੇ ਵਿੱਚ ਦੋ ਵੇਲੇ ਦੋ ਦੋ ਰੋਟੀਆਂ ਦਿੰਦੇ। ਰੋਟੀਆਂ ਦੇ ਵਿੱਚ ਕਿਰਕ ਇੰਨੀ ਹੁੰਦੀ ਕਿ ਇੱਕ ਰੋਟੀ ਵੀ ਖਾਣੀ ਔਖੀ ਹੋ ਜਾਂਦੀ। ਸਾਰੇ ਦਿਨ ਵਾਸਤੇ ਪਾਣੀ ਦੀ ਇੱਕ ਜੜਿਆ ਝੱਜਰੀ ਯਾਨੀ ਗਾਗਰ ਦੇ ਦਿੰਦੇ ਸੀ ਤੇ ਇਸੇ ਪਾਣੀ ਦੇ ਨਾਲ ਤੁਸੀਂ ਜੰਗਲ ਪਾਣੀ ਕਰਕੇ ਹੱਥ ਧੋਣੇ ਨੇ ਤੇ ਹਾਜਤ ਕਰਨ ਦਾ ਕੰਮ ਸਭ ਤੋਂ ਔਖਾ ਜਾਪਦਾ। ਕੋਠੜੀ ਦੇ ਇੱਕ ਖੂੰਜੇ ਵਿੱਚ ਸੀਮੈਂਟ ਦਾ ਜਿਹੜਾ ਤੰਦੂਰ ਜਿਹਾ ਬਣਿਆ ਹੁੰਦਾ, ਉਹਦੇ ਉੱਤੇ ਹੀ ਪਾਣੀ ਦੀ ਝੱਜਰੀ ਯਾਨੀ ਕਿ ਗਾਗਰ ਰੱਖਣੀ ਹੁੰਦੀ ਹੈ ਤੇ ਝੱਜਰੀ ਨੂੰ ਹੇਠਾਂ ਉਤਾਰ ਕੇ ਤੰਦੂਰ ਦੇ ਉੱਪਰ ਕੁਰਸੀ ਵਾਂਗ ਬੈਠ ਕੇ ਹਾਜਤ ਕਰਨੀ ਹੁੰਦੀ ਹੈ। ਜੇ ਗਾਗਰ ਦੇ ਨਾਲ ਤੰਦੂਰ ਦਾ ਮੂੰਹ ਬੰਦ ਨਹੀਂ ਕਰਦੇ ਤਾਂ ਥੱਲਿਓਂ ਕੀੜੇ ਮਕੌੜੇ ਉਤਾਂਹ ਚੜ੍ਹਾਉਂਦੇ ਹੈ। ਤੰਦੂਰ ਜਿਹੇ ਚੋ ਗੰਦ ਨੂੰ ਕਦੋਂ ਸਾਫ਼ ਕਰਦੇ ਸੀ ਇਹ ਉਦੋਂ ਪਤਾ ਲੱਗਦਾ ਸੀ ਜਦੋਂ ਪਿਛਲੇ ਪਾਸਿਓਂ ਜਾਲੀ ਵਾਲੀ ਛੋਟੀ ਜਿਹੀ ਤਾਕੀ ਨੂੰ ਖੋਲਣ ਵੇਲੇ ਜਮਾਦਾਰ ਦੇ ਝਾੜੂ ਦੀ ਆਵਾਜ਼ ਸੁਣਾਈ ਦਿੰਦੀ। ਸਾਰੀ ਕੋਠੜੀ ਸਲਾਬੀ ਹੁੰਦੀ ਹੈ, ਸੁੱਤਿਆਂ ਪਿਆਂ ਉਦੋਂ ਹੀ ਪਤਾ ਲੱਗਦਾ ਜਦੋਂ ਖਟਮਲ ਆ ਲੜਦੇ। ਹਾਲਾਂਕਿ ਪਾਸ਼ ਨੇ ਕੋਈ ਭਿਆਨਕ ਘਟਨਾ ਨਹੀਂ ਸੀ ਕੀਤੀ, ਝੂਠੇ ਕੇਸ ਦੇ ਵਿੱਚ ਹੀ ਕੈਦ ਹੋ ਗਏ, ਪਰ ਨਕਸਲਵਾੜੀ ਲਹਿਰ ਦੀ ਦਹਿਸ਼ਤ ਦੇ ਕਾਰਨ ਉਸਨੂੰ ਖਤਰਨਾਕ ਕਰਾਰ ਦਿੱਤਾ ਗਿਆ। ਪੁਲਿਸ ਅਤੇ ਸਰਕਾਰ ਦੀਆਂ ਨਜ਼ਰਾਂ ਤੇ ਫਾਈਲਾਂ ਦੇ ਵਿੱਚ ਉਹ ਵੱਡਾ ਅਪਰਾਧੀ ਸੀ, ਇਸੇ ਲਈ ਚੱਕੀ ਦੇ ਵਿੱਚ ਬੰਦ ਕੀਤਾ ਗਿਆ। ਪਾਸ਼ ਦੱਸਦਾ ਸੀ ਕਿ ਚੱਕੀ ਦੇ ਰੋਸ਼ਨਦਾਨ ਦੇ ਵੱਲ ਦੇਖ ਕੇ ਹੀ ਪਤਾ ਲੱਗਦਾ ਸੀ ਕਿ ਹੁਣ ਦਿਨ ਚੜ੍ਹ ਗਿਆ, ਹੁਣ ਰਾਤ ਪੈ ਗਈ। ਉਸਦਾ ਕਹਿਣਾ ਸੀ ਕਿ ਨਾਲ ਲੱਗਦੀ ਸੱਜੀ ਚੱਕੀ ਦੇ ਵਿੱਚ ਕੈਰੋ ਕਤਲ ਕੇਸ ਵਾਲਾ ਸੁੱਚਾ ਬੰਦਾ ਸੀ, ਖੱਬੇ ਪਾਸੇ ਵਾਲੀ ਚੱਕੀ ਦੇ ਵਿੱਚ ਕੋਈ ਪਾਕਿਸਤਾਨੀ ਸਮਗਲਰ ਬੰਦ ਕੀਤਾ ਹੋਇਆ ਸੀ ਤੇ ਉਹ ਸਮਗਲਰ ਹਨੇਰੇ ਤੋਂ ਬਹੁਤ ਘਬਰਾਉਂਦਾ ਸੀ ਤੇ ਛਟਪਟਾਉਂਦਾ ਸੀ, ਚੀਕਾਂ ਮਾਰ ਮਾਰ ਕੇ ਕਹਿੰਦਾ ਸੀ, ਉਹ ਮੈਨੂੰ ਚਾਨਣ ਦੇ ਵਿੱਚ ਲੈ ਚੱਲੋ ਓਏ, ਮੈਂ ਮਰ ਜੂੰਗਾ ਹਨੇਰੇ ਦੇ ਵਿੱਚ। ਪਰ ਉੱਥੇ ਏਦਾਂ ਦੇ ਦੁੱਖ ਕੌਣ ਸੁਣਦਾ। ਫਿਰ ਉਹ ਵਿਚਾਰਾ ਸਮਗਲਰ ਇੱਕ ਰਾਤ ਕੋਠੜੀ ਦੀਆਂ ਕੰਧਾਂ ਦੇ ਨਾਲ ਟੱਕਰਾ ਮਾਰ ਮਾਰ ਕੇ ਪਾਗਲ ਹੋ ਗਿਆ ਤੇ ਸਿਰ ਫਟ ਗਿਆ, ਬਾਅਦ ਦੇ ਵਿੱਚ ਉਸਦੀ ਮੌਤ ਹੋ ਗਈ। ਕੈਰੋ ਦਾ ਕਾਤਲ ਕਵਿਤਾਵਾਂ ਦਾ ਸ਼ੌਂਕੀ। ਸੁੱਚੇ ਦੇ ਬਾਰੇ ਪਾਸ਼ ਦਾ ਆਪਣਾ ਹੀ ਸੀ ਕਿ ਉਹਦਾ ਆਖਣਾ ਸੀਗਾ ਸੁੱਚੇ ਦੇ ਬਾਰੇ ਪਾਸ਼ ਦਾ ਆਖਣਾ ਸੀ ਕਿ ਸੁੱਚਾ ਕਵਿਤਾ ਲਿਖਣ ਦਾ ਜਿਹੜਾ ਸ਼ੌਂਕ ਵੀ ਰੱਖਦਾ ਸੀ ਤੇ ਰੋਸ਼ਨਦਾਨ ਥਾਣੀ ਹੀ ਅਸੀਂ ਇੱਕ ਦੂਜੇ ਨੂੰ ਕਵਿਤਾਵਾਂ ਸੁਣਾਈਆਂ। ਨਾ ਉਹ ਮੇਰੀ ਸ਼ਕਲ ਦੇਖ ਸਕਿਆ ਤੇ ਨਾ ਮੈਂ ਉਸਦੀ ਸ਼ਕਲ ਦੇਖ ਸਕਿਆ, ਬਸ ਆਵਾਜ਼ ਦੀ ਸਾਂਝ ਸੀ ਸਾਡੀ। ਪਾਸ਼ ਦੇ ਮੁਤਾਬਕ ਸੁੱਚਾ ਨੇਪਾਲ ਚਲਿਆ ਗਿਆ ਸੀ ਤੇ ਉਹਦਾ ਸਵਿਟਜ਼ਰਲੈਂਡ ਦਾ ਪਾਸਪੋਰਟ ਵੀ ਬਣ ਗਿਆ, ਉਹਨੇ ਅਗਾਂਹ ਨਿਕਲ ਜਾਣਾ ਸੀ। ਪੁਲਿਸ ਨੇ ਨੇਪਾਲ ਦੇ ਇੱਕ ਆੜਤੀਏ ਦੇ ਚਬੂਤਰੇ ਦੇ ਵਿੱਚ ਉਹਨੂੰ ਕਾਬੂ ਕਰ ਲਿਆ। ਸੁੱਚੇ ਨੇ ਪਾਸ਼ ਨੂੰ ਇਹ ਵੀ ਦੱਸਿਆ ਕਿ ਜੀ ਟੀ ਰੋਡ ਦੇ ਉੱਤੇ ਪਿੱਪਲੀ ਨੇੜੇ ਜਦੋਂ ਕੈਰੋ ਦੀ ਕਾਰ ਨੂੰ ਚੌਂ ਜਣਿਆਂ ਨੇ ਘੇਰਾ ਪਾਇਆ ਤਾਂ ਗੋਲੀਆਂ ਚੱਲਣ ਤੋਂ ਪਹਿਲਾਂ ਕੈਰੋ ਨੇ ਉੱਚੀ ਆਵਾਜ਼ ਦੇ ਵਿੱਚ ਸਿਰਫ ਦੋ ਹੀ ਸ਼ਬਦ ਬੋਲੇ ਸਨ, ਸੁੱਚਾ ਤੁਮ। ਚੱਕੀਆਂ ਦੇ ਹਨੇਰੇ ਅਤੇ ਸਲਾਬੇ ਦੇ ਕਾਰਨ ਪਾਸ਼ ਨੂੰ ਜ਼ੁਕਾਮ ਹੋ ਗਿਆ। ਇਸ ਜ਼ੁਕਾਮ ਨੇ ਆਖਰੀ ਸਾਹਾਂ ਤੱਕ ਉਸਦਾ ਪਿੱਛਾ ਨਾ ਛੱਡਿਆ। ਅੰਗਰੇਜ਼ੀ ਦਵਾਈਆਂ ਵੀ ਖਾਂਦਾ ਰਿਹਾ, ਦੇਸੀ ਇਲਾਜ ਵੀ ਹੋਏ ਤੇ ਹੋਮਿਓਪੈਥੀ ਦਵਾਈ ਵੀ ਚੱਲਦੀ ਰਹੀ, ਪਰ ਸਭ ਬੇਕਾਰ। ਜੇਲ੍ਹ ਕੋਠੜੀ ਦੇ ਕਾਰਨ ਉਸਦੀ ਦੂਰ ਦੀ ਨਜ਼ਰ ਕਮਜ਼ੋਰ ਪੈ ਗਈ, ਕਿਉਂਕਿ ਦੋਸਤੋ ਜਿਹੜੀ ਫੰਗਸ ਹੁੰਦੀ ਹੈ ਨਾ ਇਹਨਾਂ ਮੁਲਕਾਂ 'ਚ, ਇਹ ਚੀਜ਼ ਬਹੁਤ ਹੈ। ਸਲਾਬ ਦੇ ਕਾਰਨ ਫੰਗਸ ਹੋ ਜਾਂਦੀ ਹੈ, ਜੇ ਕਿਸੇ ਘਰ ਦੇ ਵਿੱਚ ਇਹ ਪ੍ਰੋਬਲਮ ਆ ਜਾਵੇ ਤਾਂ ਘਰ ਵੀ ਢਹਿ ਢੇਰੀ ਕਰਾਉਣਾ ਪੈ ਜਾਂਦਾ ਹੈ ਤੇ ਉਹਨੂੰ ਮਤਲਬ ਕਿ ਉਸ ਘਰ ਦੇ ਵਿੱਚ ਰਹਿ ਨਹੀਂ ਸਕਦੇ। ਤੁਹਾਨੂੰ ਹੌਲੀ ਹੌਲੀ ਨਜ਼ਲਾਂ ਜ਼ੁਕਾਮ ਹੁੰਦਾ ਹੈ, ਖੰਘ ਹੁੰਦੀ ਹੈ, ਫੇਫੜਿਆਂ ਤੱਕ ਉਹ ਸਾਰੀ ਚੀਜ਼ ਪਹੁੰਚਣ ਲੱਗ ਜਾਂਦੀ ਹੈ ਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ, ਸਿਰ ਦਰਦ ਹੁੰਦਾ, ਅੱਖਾਂ 'ਚੋਂ ਪਾਣੀ ਨਿਕਲਣ ਲੱਗ ਜਾਂਦਾ ਹੈ। ਇਹ ਸਾਰੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਜੇ ਉਹ ਫੰਗਸ ਤੋਂ ਹੋ ਜਾਵੇ, ਕਿਉਂਕਿ ਸਲਾਬ ਦੇ ਵਿੱਚ ਕਾਫ਼ੀ ਹੁੰਦੀ ਹੈ। ਜੇਲ੍ਹ ਕੋਠੜੀਆਂ ਦੇ ਕਾਰਨ ਉਸਦੀ ਦੂਰ ਦੀ ਨਜ਼ਰ ਕਮਜ਼ੋਰ ਪੈ ਗਈ ਸੀ, ਕਿਉਂਕਿ ਅੱਖਾਂ ਨੂੰ ਕਿੰਨਾ ਕਿੰਨਾ ਦੂਰ ਤੱਕ ਕੁਝ ਦੇਖਣ ਦਾ ਮੌਕਾ ਹੀ ਨਹੀਂ ਸੀ ਮਿਲਿਆ। ਫਿਰ ਜੇਲ੍ਹ ਦੇ ਵਿੱਚ ਉਹ ਕਿਵੇਂ ਬਾਹਰ ਭੇਜੀਆਂ ਉਹਨੇ ਕਵਿਤਾਵਾਂ ਆਪਣੀਆਂ। ਚੱਕੀ ਦੇ ਵਿੱਚ ਬੰਦ ਪਾਸ਼ ਨੂੰ ਅੰਦਰੋਂ ਕਵਿਤਾਵਾਂ ਧੱਕੇ ਮਾਰਨ ਪਰ ਉਹਨੂੰ ਜਿਹੜੀਆਂ ਉਹਦੀਆਂ ਹੀ ਕਵਿਤਾਵਾਂ ਧੱਕੇ ਮਾਰਨ ਪਰ ਲਿਖਣ ਦੇ ਲਈ ਨਾ ਕੋਈ ਕਾਗਜ਼, ਨਾ ਕੋਈ ਪੈਨ, ਨਾ ਕੋਈ ਪੈਨਸਲ। ਇੱਕ ਵਾਰ ਮੁਲਾਕਾਤ ਦੇ ਉੱਤੇ ਆਏ ਸੱਜਣਾਂ ਨੂੰ ਉਸਨੇ ਕਿਹਾ ਕਿ ਕਿਵੇਂ ਨਾ ਕਿਵੇਂ ਕਰਕੇ ਕਾਗਜ਼ ਤੇ ਪੈਨ ਅੰਦਰ ਪਹੁੰਚਦਾ ਕਰੋ ਤੁਸੀਂ, ਬੜੀ ਅਨੋਖੀ ਤਰਕੀਬ ਲੱਭੀ ਹੈ। ਅਗਲੀ ਮੁਲਾਕਾਤ ਤੇ ਖਾਕੀ ਅਤੇ ਚਿੱਟੇ ਲਿਫਾਫੇ ਦੇ ਵਿੱਚ ਦੋ ਸੰਤਰੇ ਤੇ ਦੋ ਕੇਲੇ ਪਾਏ ਗਏ ਤੇ ਇਉਂ ਹੀ ਕੋਠੜੀ ਦੇ ਵਿੱਚ ਬਹਿ ਕੇ ਲਿਫਾਫਿਆਂ ਵਾਲੇ ਕਾਗਜ਼ ਉੱਪਰ ਸਿੱਕਿਆਂ ਦੇ ਨਾਲ ਪਾਸ਼ ਨੇ ਕਈ ਕਵਿਤਾਵਾਂ ਲਿਖੀਆਂ। ਇਹਨਾਂ ਦੇ ਵਿੱਚੋਂ ਦੋ ਤਿੰਨ ਅੰਮ੍ਰਿਤਾ ਪ੍ਰੀਤਮ ਦੀ ਨਾਗਮਣੀ ਦੇ ਸਵਰਕਰ ਉੱਪਰ ਜਿਹੜੀਆਂ ਛਪੀਆਂ। ਇਹੀ ਚਾਰ ਕੰਧਾਂ ਦੀ ਵਲਗਨ ਮੇਰਾ ਘਰ ਨਹੀਂ, ਮੇਰੀ ਜਾਨ ਤਾਂ ਅਸਮਾਨ ਦਾ ਟੁਕੜਾ। ਹਾਂ, ਸੱਚ ਕੋਠੜੀ ਦੇ ਵਿੱਚੋਂ ਕਵਿਤਾਵਾਂ ਬਾਹਰ ਕਿਵੇਂ ਭੇਜੀਆਂ? ਉਧਰ ਚੱਲਦੇ ਹਾਂ। ਇਹ ਘਟਨਾ ਵੀ ਖੂਬ ਸੀ। ਪਾਸ਼ ਨੇ ਲਿਫਾਫਿਆਂ ਨੂੰ ਤੀਰੇ ਚੋਰੇ ਕਰਕੇ ਆਪਣੀਆਂ ਅੱਡੀਆਂ ਦੇ ਹੇਠਾਂ ਮੋਟੇ ਮਾਸ ਦੇ ਵਿੱਚ ਪਿੰਨ ਦੇ ਨਾਲ ਟੰਗ ਲਿਆ। ਇਹ ਪਿੰਨਾਂ ਉਸਦੀਆਂ ਬਦਰੀਆਂ ਵਾਲੀਆਂ ਚੱਪਲਾਂ ਦੇ ਵਿੱਚ ਵਿੰਗੀਆਂ ਕਰਕੇ ਪਹਿਲਾਂ ਹੀ ਜੜੀਆਂ ਲੱਗੀਆਂ ਹੋਈਆਂ ਸਨ। ਇਉਂ ਮੁਲਾਕਾਤ ਵੇਲੇ ਉਹ ਕਵਿਤਾਵਾਂ ਵਾਲੇ ਕਾਗਜ਼ ਜੇਲ੍ਹ ਦੇ ਵਿੱਚੋਂ ਜਿਹੜਾ ਸੀ ਬਾਹਰ ਆ ਗਏ ਸੀ। ਪੰਜਾਬ ਦੇ ਵਿੱਚ ਉਨੀ ਦਿਨੀ ਜਦੋਂ ਕਿਧਰੇ ਹੜਤਾਲ ਹੋਣੀ ਤਾਂ ਨਕੋਦਰ ਇਲਾਕੇ ਦੀ ਪੁਲਿਸ ਨੇ ਪਾਸ਼ ਨੂੰ ਘਰੋਂ ਚੱਕ ਕੇ ਲੈ ਜਾਣਾ। ਇੱਕ ਵਾਰ ਦੇਸ਼ ਦੇ ਪੱਧਰ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਤਾਂ ਵੀ ਉਸ ਨੂੰ ਫੜ ਕੇ ਲੈ ਗਏ। ਪਾਸ਼ ਨੇ ਕਹਿਣਾ, ਫੜ ਫੜਾਉਣ ਦੇ ਮਾਮਲੇ ਦੇ ਵਿੱਚ ਤਾਂ ਪੁਲਿਸ ਮੈਨੂੰ ਐ ਲੈ ਜਾਇਆ ਕਰੋ ਜਿਵੇਂ ਮੈਂ ਕੋਈ 10 ਨੰਬਰੀਆਂ ਹੋਵਾਂ। ਥਾਣੇ ਦੇ ਵਿੱਚ ਕਦੇ ਇੱਕ ਦਿਨ ਇੱਕ ਰਾਤ ਬਿਤਾਉਣੀ ਪੈ ਜਾਂਦੀ ਤੇ ਕਦੇ 4-5 ਘੰਟੇ ਬਿਤਾ ਕੇ ਹੀ ਛੱਡ ਦਿੱਤਾ ਜਾਂਦਾ। ਇੱਕ ਵਾਰ ਥਾਣੇ ਦੇ ਬੰਦ ਕਮਰੇ ਦੇ ਵਿੱਚ ਉਸਦਾ ਵਾਹ ਜਿਹੜਾ ਸੀ ਕੁਝ ਅਮਲੀਆਂ ਦੇ ਨਾਲ ਪੈ ਗਿਆ। ਕੋਈ ਪਾਈਆ ਭੁੱਕੀ ਦੇ ਕਾਰਨ ਫੜਿਆ ਹੋਇਆ ਸੀ ਤੇ ਕੋਈ ਅੱਧਾ ਤੋਲਾ ਫੀਮ ਰੱਖਣ ਦੇ ਦੋਸ਼ ਚ। ਪਾਸ਼ ਕਹਿੰਦਾ ਹੈ ਕਿ ਮੈਂ ਉਹਨਾਂ ਨੂੰ ਇਕੱਠਿਆਂ ਬਿਠਾ ਕੇ ਮੱਤ ਦੇਣ ਲੱਗ ਪਿਆ, ਸਮਝਾਉਣ ਲੱਗ ਗਿਆ, ਜਾਣੀ ਵੀ ਕਿਹੜੇ ਕੰਮੇ ਪਏ ਹੋ ਤੁਸੀਂ, ਐਵੇਂ ਕਿਉਂ ਜਲੀਲ ਹੁੰਦੇ ਫਿਰਨੇ ਹੋ? ਭੁੱਕੀ ਤੇ ਫੀਮ ਦੀ ਖਾਤਰ ਤੁਸੀਂ ਕਦੇ ਕਿਸੇ ਦੇ ਜਿਹੜਾ ਖੇਤੋਂ ਚੀਜ਼ਾਂ ਚੱਕ ਕੇ ਵੇਚਦੇ ਹੋ, ਕਦੇ ਘਰੋਂ ਹੀ ਚੋਰੀ ਕਰ ਲੈਂਦੇ ਹੋ। ਛੱਡੋ ਇਹ ਨਸ਼ੇ, ਦੇਖ ਲਓ ਅੱਜ ਕਿੰਨਾ ਚਿਰ ਹੋ ਗਿਆ ਮੁਲਕ ਨੂੰ ਆਜ਼ਾਦ ਹੋਏ ਤੇ 50 ਦਾ ਉਹਨਾਂ ਦਾ ਪਾਸ਼ ਉਹਨਾਂ ਦਾ ਬਰਥ ਹੈ ਤੇ ਉਹਨਾਂ ਸਮਿਆਂ ਤੋਂ ਹੀ ਦੇਖ ਲਓ ਉਹ ਵੀ ਨਸ਼ਿਆਂ ਦੀ ਗੱਲ ਕਰਦੇ ਆ। ਘੱਟੋ ਘੱਟ 60-70 ਦੇ ਸਮੇਂ ਦੇ ਵਿੱਚ ਤਾਂ ਗੱਲ ਕਰਨ ਲੱਗੇ ਹੀ ਹੋਣਗੇ। ਤਾਂ ਉਸ ਤੋਂ ਉਸ ਸਮੇਂ ਤੋਂ ਲੈ ਕੇ ਦੇਖ ਲਓ ਨਸ਼ਿਆਂ ਦੀ ਜਿਹੜੀ ਹੈ ਇਹ ਫੰਦਾ ਜਿਹੜਾ ਸਾਡੇ ਗਲੇ ਦੇ ਵਿੱਚ ਅੱਜ ਤੱਕ ਪਿਆ ਹੋਇਆ। ਅੱਗੋ ਇੱਕ ਅਮਲੀ ਨੇ ਦਲੀਲ ਦਿੱਤੀ, ਦਲੀਲ ਦਿੰਦਾ ਹੈ ਨਾਲ ਕਹਿੰਦਾ ਹੈ, ਜਵਾਬ ਦੇ ਕੇ ਪਾਸ਼ ਨੂੰ ਚੁੱਪ ਕਰਵਾ ਤਾ ਤੇ ਕਹਿਣ ਲੱਗਿਆ, ਪਾਸ਼ ਸਿਆ, ਜਿਹੜੇ ਅਮਲੀਆਂ ਦੀ ਤੂੰ ਗੱਲ ਕਰਦਾ ਅਸੀਂ ਉਹਨਾਂ ਦੇ ਵਿੱਚੋਂ ਨਹੀਂ, ਜਿਹੜੇ ਇਨਸਾਨ ਅਮਲੀ ਹੁੰਦੇ ਹੈ। ਅੱਛਾ, ਅਮਲੀ ਵੀ ਇਨਸਾਨ ਹੁੰਦੇ ਆ ਜੀ? ਕਹਿੰਦਾ ਜਿਹੜੇ ਇਨਸਾਨ ਅਮਲੀ ਹੁੰਦੇ ਹੈ ਉਹ ਪਹਿਲੋਂ ਕਿਰਤ ਕਰਦੇ ਆ ਤੇ ਪਾਸ਼ ਅਸੀਂ ਤਾਂ ਇਨਸਾਨ ਅਮਲੀ ਹਾਂ, ਸਾਨੂੰ ਦੁੱਕੀ ਤਿੱਕੀ ਨਾ ਸਮਝੀ। ਕਹਿੰਦਾ ਜਦੋਂ ਸਲਾਖਾਂ ਦੀ ਤਾਂ ਕੁਰਸੀ ਦੇ ਉੱਤੇ ਬਿਠਾਇਆ ਗਿਆ ਫਿਰ ਉਹਨੂੰ ਪਾਸ਼ ਨੂੰ, ਤੇ ਪਾਸ਼ ਨੂੰ ਫਿਰ ਇੱਕ ਵਾਰ ਨਕੋਦਰ ਪੁਲਿਸ ਫੜ ਕੇ ਲੈ ਗਈ, ਫੜ ਲਿਆਈ। ਪਰ ਐਤਕੀ ਅੰਦਰ ਬੰਦ ਕਰਨ ਦੀ ਬਜਾਏ ਥਾਣੇਦਾਰ ਨੇ ਆਪਣੇ ਕੋਲ ਕੁਰਸੀ ਦੇ ਉੱਤੇ ਉਹਨੂੰ ਬਿਠਾ ਲਿਆ ਤੇ ਪਾਸ਼ ਹੈਰਾਨ ਪਰੇਸ਼ਾਨ, ਚਾਹ ਮੰਗਵਾ ਲਈ ਉਹਦੇ ਲਈ ਵੀ। ਗੱਲਾਂ ਗੱਲਾਂ ਦੇ ਵਿੱਚ ਪਤਾ ਲੱਗਿਆ ਕਿ ਥਾਣੇਦਾਰ ਸਾਹਿਤਕ ਮਸ ਵਾਲਾ ਬੰਦਾ ਹੈ, ਜਾਣੀ ਕਿ ਉਹਨੂੰ ਕਵਿਤਾਵਾਂ ਜਾਂ ਕਾਵਿ ਪਸੰਦ ਹੈ, ਸਾਹਿਤਕ ਮਾਨਸਿਕਤਾ ਵਾਲਾ ਹੈ। ਥਾਣੇਦਾਰ ਨੂੰ ਕਵਿਤਾ ਲਿਖਣ ਦਾ ਸ਼ੌਂਕ ਵੀ ਸੀ ਤੇ ਪਾਸ਼ ਝੱਟ ਦੇਣੀ ਸਰੋਤਾ ਬਣ ਗਿਆ ਤੇ ਕਹਿਣ ਲੱਗਿਆ, ਸੁਣਾਓ ਜੀ ਜਨਾਬ ਫਿਰ ਕਵਿਤਾਵਾਂ। ਤੇ ਦਰਜ ਦਰਾਜ ਦੇ ਵਿੱਚੋਂ ਨੇ ਡਾਇਰੀ ਕੱਢ ਕੇ ਥਾਣੇਦਾਰ ਨੇ ਕਵਿਤਾ ਪਾਠ ਸ਼ੁਰੂ ਕਰ ਦਿੱਤਾ। ਕਹਿੰਦਾ ਹੈ ਕਿ ਹਾਏ ਨੀ ਸੱਜਣੀ ਤੇਰੀ ਯਾਦ ਆਉਂਦੀ ਹੈ, ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ ਹੈ, ਯਾਦ ਤੇਰੀ ਮੈਨੂੰ ਬੜਾ ਹੀ ਤੜਫਾਉਂਦੀ ਹੈ। ਬਸ ਇਦਾਂ ਦੀਆਂ ਕਈ ਹੋਰ ਕਵਿਤਾਵਾਂ ਥਾਣੇਦਾਰ ਤੋਂ ਸੁਣੀਆਂ। ਪਾਸ਼ ਮਿੱਤ ਕੇ ਦਾਦ ਦੇਈ ਜਾਵੇ, ਕਿਆ ਬਾਤ ਜਨਾਬ, ਕਿਆ ਬਾਤ ਹੈ, ਖਿੱਚ ਕੇ ਰੱਖੋ ਤੇ ਕਵਿਤਾ ਇੱਕ ਵਾਰ ਫਿਰ ਸੁਣਾਓ। ਆਏ ਹਾਏ ਕਹਿੰਦਾ ਥਾਣੇਦਾਰ। ਥਾਣੇਦਾਰ ਕਵਿਤਾਵਾਂ ਸੁਣਾ ਕੇ ਤੇ ਮਨਾ ਮੁਹੀ ਦਾਦ ਲੈ ਕੇ ਬਾਗੋ ਬਾਗ ਹੋ ਗਿਆ। ਪਾਸ਼ ਨੂੰ ਥਾਣੇਦਾਰ ਨੇ ਮੱਤ ਦਿੱਤੀ, ਕਹਿਣ ਲੱਗਿਆ, ਤੁਸੀਂ ਲੋਕ ਵੀ ਏਦਾਂ ਦੀ ਸਾਡੇ ਵਰਗੀ ਕਵਿਤਾ ਲਿਖਿਆ ਕਰੋ, ਤੁਸੀਂ ਐਵੇਂ ਪੁਲਿਸ ਤੋਂ ਕੁੱਟ ਖਾਈ ਜਾਂਦੇ ਹੋ, ਐਵੇਂ ਜਵਾਨੀਆਂ ਰੋਲਦੇ ਫਿਰਦੇ ਹੋ, ਸਾਡੇ ਵਰਗੀ ਕਵਿਤਾ ਲਿਖਿਆ ਕਰੋ। ਪਾਸ਼ ਨੂੰ ਉਹ ਕਹਿੰਦਾ ਹੈ ਜੀ ਦੋਸਤੋ ਇਹ ਹੈ ਜੀ। ਤੇ ਪਾਸ਼ ਉਹਨਾਂ ਦੀ ਕਵਿਤਾ ਆਖਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੀ ਲਿਖਦਾ ਹੈ ਉਹ। ਤੇ ਕਹਿੰਦਾ ਹੈ, ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਦੇ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਕਪਟ ਦੇ ਸ਼ੋਰ ਦੇ ਵਿੱਚ ਸਹੀ ਹੁੰਦਿਆਂ ਵੀ ਦੱਬ ਜਾਣਾ। ਬੁਰਾ ਤਾਂ ਹੈ ਕਿਸੇ ਜੁਗਨੂੰ ਦੀ ਲੋਅ ਦੇ ਵਿੱਚ ਪੜਨ ਲੱਗ ਜਾਣਾ, ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਦੇ ਨਾਲ ਭਰ ਜਾਣਾ, ਨਾ ਹੋਣਾ ਤੜਪਦਾ, ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਉਹ ਕੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ, ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ। ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਝੱਖ ਹੁੰਦੀ ਹੈ, ਜਿਸਦੀ ਨਜ਼ਰ ਦੁਨੀਆਂ ਨੂੰ ਮੁਹੱਬਤ ਦੇ ਨਾਲ ਚੁੰਮਣਾ ਭੁੱਲ ਜਾਂਦੀ ਹੈ। ਜੋ ਚੀਜ਼ਾਂ

ਤੁਹਾਡੇ ਜਿਸਮ ਦੇ ਪੂਰਬ ਦੇ ਵਿੱਚ ਖੁੱਭ ਜਾਵੇ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਖਤਰਨਾਕ ਸਭ ਤੋਂ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ। ਜੀ ਦੋਸਤੋ, ਇਹ ਹੈ ਜੀ ਬਾਕਮਾਲ ਸ਼ਾਇਰ, ਤੇ ਬਾਕਮਾਲ ਆਪਣੇ ਸਮੇਂ ਦੇ ਵਿੱਚ ਜੋ ਚਾਹੇ ਉਹ ਕੌਮ ਦੇ ਲਈ ਕਹਿ ਲਓ, ਚਾਹੇ ਦੇਸ਼ ਦੇ ਲਈ ਕਹਿ ਲਓ, ਸੂਬੇ ਲਈ ਕਹਿ ਲਓ, ਬੁਲੰਦੀਆਂ ਨੂੰ ਛੋਏ, ਆਪਣੇ ਕਾਮ ਆਪਣੇ ਕੰਮ ਜਿਹੜੇ ਨੇ ਉਹਨਾਂ ਨੇ ਕੀਤੇ ਛੋਟੀ ਉਮਰ ਦੇ ਵਿੱਚ ਹੀ। ਤੇ ਸੀ ਜੀ ਦੋਸਤੋ ਗੱਲਬਾਤ ਪਾਸ਼, ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਦੇ ਸਮੇਂ ਦੇ ਵਿੱਚ। ਅੱਜ ਉਹਨਾਂ ਦਾ ਬਰਥ ਜਿਹੜਾ ਹੋਇਆ ਸੀ 9 ਸਤੰਬਰ 1950 ਨੂੰ ਜਨਮ ਦਿਨ, ਤੇ ਉਹਨਾਂ ਨੂੰ ਮੁਬਾਰਕਬਾਦ ਹੈ। ਪਾਸ਼ ਦੀ ਨਜ਼ਰ ਦੇ ਵਿੱਚ ਬੰਦ ਕੋਠੜੀ ਦੀ ਜ਼ਿੰਦਗੀ ਕਿਵੇਂ ਦੀ ਸੀ, ਤੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਕਿਵੇਂ ਬਾਹਰ ਭੇਜਿਆ ਸੀ ਕਵਿਤਾਵਾਂ ਨੂੰ। ਬਾਕਮਾਲ ਗੀਤਕਾਰ ਸੰਧੂ ਸਾਹਿਬ ਸ਼ਮਸ਼ੇਰ ਸੰਧੂ ਹੁਣਾਂ ਦੀ ਲਿਖਤ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਈ ਹੈ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਸਮਾਪਤੀ ਵੱਲ ਨੂੰ ਵੱਧਦੇ ਹਾਂ। ਤੁਹਾਡੇ ਕੋਲ ਸੁਨੇਹੇ ਨੇ, ਉਹਨਾਂ ਦੀ ਸਾਰ ਲੈਂਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਬਹੁਤ ਸਾਰੇ ਤੁਹਾਡੇ ਸੁਨੇਹੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾਂ ਸੁਨੇਹਾ ਆਇਆ ਸੀ ਮੁਹੰਮਦ ਜੀ ਦਾ, ਸਤਿ ਸ਼੍ਰੀ ਅਕਾਲ ਜੀ, ਤੇ ਸੋਹਣੀ ਸ਼ੁਰੂਆਤ ਹੋਈ ਹੈ ਕਹਿੰਦੇ, ਤੇ ਸ਼ੁਕਰੀਆ ਜੀ। ਤੇ ਦੁਆਬਾ ਰੇਡੀਓ ਲਾਈਵ, ਖੂਬਸੂਰਤ ਲਾਈਵ, ਸਾਰੇ ਰੰਗ ਦੁਆਬਾ ਰੇਡੀਓ ਲਈ, ਦੁਆਬਾ ਰੇਡੀਓ ਲਾਈਵ ਕੇ ਸੰਗ ਕਹਿੰਦੇ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਕਹਿੰਦੇ ਆ ਜੀ, ਤੇ ਨਾਲ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਰਾਜਨ ਜੀ ਨੂੰ। ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਆ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ, ਆਪਣੇ ਸੋਰੀ ਮਾਨ ਸਿੰਘ ਸੈਣੀ ਸਾਹਿਬ ਲਿਖਦੇ ਨੇ ਫਿਨਲੈਂਡ ਤੋਂ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਸਭ ਨੂੰ ਜੀ, ਦੋਸਤਾਂ ਨੂੰ। ਤੇ ਰਾਜਨ ਜੀ ਕਹਿੰਦੇ ਮੁਹੰਮਦ ਬਖਸ਼ੀ ਜੀ ਅਦਾਬ ਵੱਡੇ ਵੀਰ ਜੀ, ਤੇ ਮੁਹੰਮਦ ਜੀ ਨੇ ਵੀ ਵਾਪਸ ਸਲਾਮ ਭੇਜਿਆ ਜੀ। ਤੇ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਸਪੋਰਟ ਵੀ ਕਰਦੇ ਆ। ਤੇ ਜਮਹੂਰੀ ਜਮਹੂਰੀ ਲਿਖਿਆ ਉਹਨਾਂ ਨੇ, ਤੇ ਅੱਛਾ ਜੀ ਮੈਂ ਜਮਹੂਰੀ ਕਹਿ ਗਿਆ ਹੋਣਾ ਸ਼ਾਇਦ ਸ਼ੋਰਟ ਦੇ ਵਿੱਚ, ਜਮਹੂਰੀ ਕਹਿਣਾ ਜੀ। ਸ਼ੁਕਰੀਆ ਔਜਲਾ ਸਾਹਿਬ ਦਰੁਸਤ ਕਰਨ ਲਈ। ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਿਕੰਦਰ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਲੱਗਦਾ ਅੰਦੋਲਨ ਧਰਨੇ ਹਰ ਬਲਾਕ ਦੇ ਵਿੱਚ ਲੱਗੇ ਹੋਏ ਨੇ, ਤੇ ਪੰਜਾਬ ਦੇ ਵਿੱਚ ਤੇ ਇੱਕੋ ਇੱਕ ਸੂਬਾ ਜਿੱਥੇ ਹਰ ਤਰ੍ਹਾਂ ਦੀ ਜਥੇਬੰਦੀ ਹੈ, ਸ਼ਾਇਦ ਇਹ ਵੀ ਇੱਕ ਕੰਮ ਹੈ ਸਾਡੇ ਲੋਕਾਂ ਲਈ। ਰਾਜਨ ਜੀ ਮੇਰੇ ਇਸ ਕਮੈਂਟ ਤੇ ਉੱਤੇ ਕਹਿੰਦੇ ਧਿਆਨ ਦਿਓ ਵੀਰ ਜੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਠੰਡੀਆਂ ਹਵਾਵਾਂ ਫਿਜਾਵਾਂ ਚੋਂ ਕੈਲੇ ਆਪਣੇ ਕੈਲਗਰੀ ਤੋਂ ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਆ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਆ ਜੀ ਇੰਡੀਆ ਤੋਂ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਸਭ ਨੂੰ ਜੀ, ਤੇ ਗੁਲਾਬ ਦੇ ਫੁੱਲ ਭੇਜੇ ਆ ਤੇ ਸੁਣ ਰਹੇ ਆ ਕਹਿੰਦੇ। ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟਲਾ ਤੋਂ, ਜੱਸੀ ਜੀ ਸਤਿ ਸ਼੍ਰੀ ਅਕਾਲ, ਭੁਪਿੰਦਰ ਜੀ ਤੇ ਰਾਜਨ ਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸ਼ੁਕਰੀਆ ਜੀ ਕਹਿੰਦੇ ਮੁਹੰਮਦ ਜੀ। ਜਾਣੀਆਂ ਚਾਲ ਜੀ ਲਿਖਦੇ ਆ ਭਾਰਜਵੀਰ ਸੈਣੀ ਸਾਹਿਬ ਇਸ ਸਭ ਦੇ ਲਈ ਉਹੀ ਤੂਤਾਂ ਵਾਲੇ ਖੂਹ ਨਾਵਲ ਦਾ ਜਿਹੜਾ ਸੇਠ ਹੈ ਧੰਨੇ ਸ਼ਾਹ ਹੀ ਕਹਿੰਦੇ ਸਾਰਾ ਕੁਝ ਕਰਵਾ ਰਿਹਾ ਹੈ ਜੀ। ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਇਹੋ ਜਿਹੇ ਕੰਮਾਂ ਨੂੰ ਤਾਂ ਮਾਹਰ ਨੇ ਇਹ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਵਧਾਈਆਂ ਜੀ, ਤੁਹਾਡੇ ਆ ਗਈ ਤੇ ਸਾਡੇ ਚਲੇ ਗਈ, ਜਾਣੀ ਕਿ ਬਿਜਲੀ ਚਲੇ ਗਈ ਜੀ, ਬੱਤੀ ਚਲੇ ਗਈ ਜੀ। ਔਜਲਾ ਸਾਹਿਬ ਕਹਿੰਦੇ ਜਾਣੀਆਂ ਚਾਲ ਜੀ ਇੱਕ ਟਾਈਮ ਦੇ ਉੱਤੇ ਇੱਕੋ ਜਗ੍ਹਾ ਤੇ ਉੱਤੇ ਆ ਸਕਦੀ ਹੈ ਜੀ, ਅਗਲਿਆਂ ਦੀ ਮਜਬੂਰੀ ਹੈ ਜੀ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਮੁਕੱਦਰ ਸੋਰੀ ਆਪਣੇ ਔਜਲਾ ਸਾਹਿਬ ਕਹਿੰਦੇ ਇਹ ਸ਼ੈਟਰ ਚਲਾਉਣ ਵਾਲੇ ਕੌਣ ਨੇ ਜੀ, ਸ਼ੈਟਰ ਸਮਝ ਨਹੀਂ ਲੱਗੀ ਕੀ ਕਹਿਣਾ ਚਾਹੁੰਦੇ ਆ। ਮੁਹੰਮਦ ਜੀ ਕਹਿੰਦੇ ਆ ਖੂਬਸੂਰਤ ਸੌਂਗ ਜੀ, ਸ਼ੁਕਰੀਆ ਜੀ। ਤੇ ਆਪਣੇ ਮਨਦੀਪ ਜੱਸੀ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜਨਾਬ ਜੀ ਹੋ। ਤੇ ਰਾਜਨ ਸਰ ਜੀ ਭਾਰਤ ਸਾਹਿਬ ਜੀ ਜੀਆਂ ਨੂੰ ਜੀ, ਮਨਦੀਪ ਜੱਸੀ ਜੀ ਬਾਈ ਜੀ। ਤੇ ਮੁਹੰਮਦ ਜੀ ਕਹਿੰਦੇ ਆ ਪਾਸ਼ ਜੀ ਦਾ ਕਲਾਮ ਬਾ ਕਮਾਲ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਇੰਟਰਸਟਿੰਗ ਨਿਊਜ਼ ਐਂਡ ਵਿਊਜ਼ ਜੀ, ਸ਼ੁਕਰੀਆ ਜੀ। ਗੁਰੀਮਾਨ ਬਾਈ ਜੀ ਆਖਰ ਚ ਜੁੜੇ ਆ ਸਾਰੇ, ਕਹਿੰਦੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਤੇ ਮੁਹੰਮਦ ਜੀ, ਰਾਜਨ ਜੀ, ਮਨਦੀਪ ਜੱਸੀ ਜੀ, ਸਿਕੰਦਰ ਔਜਲਾ ਜੀ, ਹਰਵਿੰਦਰ ਜੋਲ ਭੈਣ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਮੁਕੱਦਰ ਜੀ, ਦਵਿੰਦਰ ਭਾਰਤ ਜੀ, ਭੁਪਿੰਦਰ ਭਾਰਤ ਜੀ, ਬਲਵੀਰ ਸਿੰਘ ਸੈਣੀ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਜੀ। ਤੇ ਮੁਹੰਮਦ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਵੀਰ ਗੁਰੀ ਜੀ। ਤੇ ਗੁਰੀਮਾਨ ਜੀ ਕਹਿੰਦੇ ਬਾਈਪਾਸ ਦੀ ਕਲਮ

0: ਤਿੱਖੀ ਬੜੀ ਸੀ ਜੀ, ਬਿਲਕੁਲ ਜੀ, ਤਿੱਖੀ ਤੇ ਡੂੰਘੀ ਜੀ, ਅੱਜ ਵੀ ਉਹ ਹਾਲਾਤਾਂ ਦੇ ਉੱਤੇ ਢੁੱਕਦੀ ਹੈ। ਅੱਗੇ ਕਹਿੰਦੇ ਨੇ ਬਹੁਤਿਆਂ ਨੂੰ ਪਾਸ ਦੀ ਕਲਮ ਤੋਂ ਡਰ ਲੱਗਦਾ ਸੀ ਜੀ, ਕਹਿੰਦੇ ਬਿਲਕੁਲ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਗ੍ਰੇਟ ਪੋਇਟ ਐਂਡ ਗ੍ਰੇਟ ਪੋਇਟਰੀ, ਸ਼ੁਕਰੀਆ ਜੀ। ਲਓ ਦੋਸਤੋ, ਇਹ ਸੀ ਤੁਹਾਡੇ ਸੁਨੇਹੇ, ਦੋਸਤਾਂ ਦੇ ਮਿੱਤਰ ਜਿਹੜੇ ਮੇਰੇ ਤੱਕ ਪਹੁੰਚੇ ਹੈ, ਤੇ ਗੱਲਾਂ ਬਾਤਾਂ। ਤੇ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਤੇ ਕਿਸੇ ਦਿਨ ਪਲੈਟੋ ਦੀ ਵੀ ਗੱਲ ਤੁਹਾਨੂੰ ਸੁਣਾਵਾਂਗੇ, ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਸਫ਼ਰ ਤੈਅ ਕਰਾਂਗੇ, ਤੇ ਹੋਰ ਗੱਲਾਂ ਬਾਤਾਂ। ਇਨਸਾਨ ਕਹਿੰਦਾ ਵੈਸੇ ਅਸੀਂ ਉਹਨਾਂ ਚੀਜ਼ਾਂ ਤੋਂ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਆਪਾਂ ਡਰਦੇ ਹਾਂ, ਪਰ ਉਹਨਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੁੰਦੀ। ਤੇ ਇਸੇ ਤਰ੍ਹਾਂ ਕਈ ਵਾਰੀ ਵੱਡੇ ਵੱਡੇ ਲੋਕ ਕਹਿੰਦੇ ਆ ਕਿ ਅਸੀਂ ਦੁਨੀਆਂ ਦੇ ਉੱਤੇ ਰਾਜ ਕਰ ਰਹੇ ਹਾਂ, ਪਰ ਅਜਿਹਾ ਅਸਲ ਦੇ ਵਿੱਚ ਸੱਚਾਈ ਨਹੀਂ ਹੈ। ਕਿਸੇ ਦਿਨ ਜ਼ਰੂਰ ਇਹਦੀ ਸਾਂਝ ਪਾਵਾਂਗੇ, ਕਿਉਂਕਿ ਧਰਤੀ ਦੀ ਜਿਹੜੀ ਉੱਪਰਲੀ ਸਤਹ ਹੈ, ਪਰਤ ਹੈ, ਉਹਦੇ ਵਿੱਚ ਘੁੰਮਣ ਵਾਲਾ ਜਿਹੜਾ ਇੱਕ ਡੈਵਲ ਵਰਮ ਹੈ, ਉਹਦੀ ਬਾਤ ਪਾਵਾਂਗੇ, ਸੁਣਾਵਾਂਗੇ ਤੁਹਾਨੂੰ ਕਿੱਦਾਂ ਉਹ ਤੜਸੱਲੀ ਮਚਾਉਂਦਾ ਹੈ, ਪੂਰਾ ਰਾਜ ਕਰਦਾ ਹੈ ਦੁਨੀਆਂ ਦੇ ਉੱਤੇ, ਤੇ ਪਰ ਉਹਨੂੰ ਪਛਾਣਿਆ ਨਹੀਂ ਜਾਂਦਾ, ਜਾਂ ਉਹਦੀ ਹੋਂਦ ਜਿਹੜੀ ਹੈ ਸਾਨੂੰ ਪਤਾ ਨਹੀਂ ਅਜੇ ਤਾਈਂ। ਸਿਰਫ 0.8 ਮਿਲੀ ਦਾ ਹੈ, ਮਿਲੀਮੀਟਰ ਦਾ, 1.3 ਕਿਲੋਮੀਟਰ ਜਿਹੜਾ ਡੂੰਘੇ ਡੂੰਘਾਈ ਦੇ ਵਿੱਚ, ਗਹਿਰਾਈ ਦੇ ਵਿੱਚ ਉਹ ਜਿਉਂਦਾ ਹੈ, ਤੇ ਉਸਦਾ ਜ਼ਿਕਰ ਕਰਾਂਗੇ ਕਿਸੇ ਦਿਨ, ਇਹਨੂੰ ਅਜੇ ਰਾਜ ਹੀ ਰਹਿਣ ਦਿੰਦੇ ਹਾਂ। ਤੇ ਲੋ ਦੋਸਤੋ, ਵੱਧ ਘੱਟ ਬੋਲਿਓ, ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਕੱਲ ਨੂੰ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਬਾਤ ਕਰਾਂਗੇ, ਵੱਧ ਘੱਟ ਬੋਲ ਗਏ ਗੁਸਤਾਖੀ ਮਾਫ ਜੀ, ਤੇ ਕੱਲ ਨੂੰ ਵਿਸ਼ਾ ਕੋਈ ਨਾ ਕੋਈ ਲੈ ਕੇ ਆਵਾਂਗੇ ਜ਼ਰੂਰ, ਤੇ ਗੱਲਬਾਤ ਉਹਦੇ ਉੱਤੇ ਕਰਾਂਗੇ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ, ਤੇ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਔਜਲਾ ਸਾਹਿਬ ਆਪਣੇ ਨਾਲ ਜੁੜੇ ਹੈ, ਆਖਰ ਦੇ ਵਿੱਚ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ ਬਰਜਵੀਰ, ਸਤਿ ਸ੍ਰੀ ਅਕਾਲ ਜੀ, ਸੋਤੇ ਨੇ ਜੀ?
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਉਹ ਮੈਂ ਸੈਂਟਰ ਦੀ ਗੱਲ ਕਰੀ ਸੀ, ਉਹ ਸਸਤੇ ਦੇ ਪੈਰ ਚ ਬਿੰਦੀ ਪੈ ਗਈ। ਸੈਂਟਰ ਨਸ਼ਾ ਛਡਾਊ ਸੈਂਟਰ ਨੇ, ਮੈਂ ਸਾਡੇ ਪਿੰਡ ਦੋ ਤਿੰਨ ਬੰਦੇ ਚਲਾਉਂਦੇ ਨੇ, ਉਹ ਮੇਰੇ ਹਿਸਾਬ ਨਾਲ ਨੌਵੀਂ ਦਸਵੀਂ ਨੀ ਪੜ੍ਹੇ, ਪਹਿਲਾਂ ਇਸੇ ਧੰਦੇ ਚ ਪਏ ਹੋਏ
0: ਸੀ।
1: ਮਤਲਬ ਕੋਈ ਕੀ ਉਹਨਾਂ ਦੀ ਕੋਈ ਮੈਡੀਕਲ ਲਾਈਨ ਨੀ, ਕੁਛ ਨੀ ਹੈ, ਚਲਾਉਂਦੇ ਪਤਾ ਕਿੱਥੇ ਨੇ
0: ਜੀ?
1: ਸੰਗਰੂਰ ਤੋਂ ਅੱਗੇ, ਕਿਉਂਕਿ ਫਿਰ ਪਿੰਡ ਦਾ ਪਤਾ ਹੁੰਦਾ ਨਾ।
0: ਬਿਲਕੁਲ ਜੀ, ਕਹਿੰਦੇ ਸਾਡਾ ਨੀ ਕਸੂਰ, ਸਾਡਾ ਨੀ ਕਸੂਰ,
1: ਸੰਗਰੂਰ ਵਾਲੇ ਮੈਨੂੰ ਲੱਗ ਰਿਹਾ ਸੰਗਰੂਰ ਵਾਲੇ ਸਾਡੇ ਪਿੰਡ ਚਲਾਉਂਦੇ ਹੋਣਗੇ ਕੋਈ
0: ਜੀ। ਬਿਲਕੁਲ ਜੀ,
1: ਜਿਹੜੇ ਜਾਣੀ ਆਪ ਇਹ ਚੀਜ਼ ਮਤਲਬ ਕਿਵੇਂ ਛਡਾ ਦੇਣਗੇ, ਕੋਈ ਕੋਈ ਡਾਕਟਰ ਨੀ, ਕੋਈ ਕੁਛ ਨੀ, ਮਤਲਬ ਉਹੀ ਉਹਨਾਂ ਨੇ ਗੋਲੀਆਂ ਰੱਖੀਆਂ ਜਾਂ ਕੁੱਟ ਲੈਂਦੇ ਨੇ, ਉਹਨੂੰ ਬੰਨ ਕੇ ਰੱਖ ਲੈਂਦੇ ਨੇ, ਪੈਸੇ ਦਾ ਧੰਦਾ ਇਹ ਬਣਾਇਆ ਹੋਇਆ।
0: ਨਾਲੇ ਔਜਲਾ ਸਾਹਿਬ
1: ਕੋਈ ਸੈਂਟਰ ਵੀ ਹੋਣ ਤਾਂ ਕੋਈ,
0: ਬਿਲਕੁਲ ਜੀ,
1: ਆਪਣੇ ਕਿਸੇ ਸੰਸਥਾ ਨਾ ਹੋ, ਗੌਰਮੈਂਟ ਦੇ ਅੰਡਰ ਹੋਣ, ਉਹਨਾਂ ਦੇ ਡਾਕਟਰ ਉਸ ਚੀਜ਼ ਦੇ ਪ੍ਰੋਵਾਈਡ ਕਰੇ ਹੋਣ ਉਹਨਾਂ ਨੂੰ, ਉਹ ਹੋਣ। ਇਹਦਾ ਤੁਸੀਂ ਕਦੇ ਪਤਾ ਕਰ ਲਿਓ, ਇਹੋ ਜਿਹੇ ਬੰਦੇ ਚਲਾਉਂਦੇ ਆ, ਗੁਰੀਮਾਨ ਸੁਣ ਦੇਣਾ ਬਾਈ, ਇਹ ਤਾਂ ਉਹ ਬੰਦੇ ਚਲਾਉਂਦੇ ਨੇ ਜਿਨ੍ਹਾਂ ਦੀ ਮਾੜਾ ਮੋਟਾ ਗੁੰਡਾਗਰਦੀ ਚੱਲਦੀ, ਉਹ ਸੈਂਟਰ ਚਲਾਉਣ ਲੱਗੇ ਹੋਏ ਨੇ।
0: ਬਿਲਕੁਲ ਆ ਜੀ,
1: ਇਹਦਾ ਹਾਲਾਤ ਨੇ ਜੀ।
0: ਕੋਈ ਉਹਦੇ ਵਿੱਚ ਰੋਡ ਮੈਪ ਨੀ, ਦੇਖੋ ਹੁਣ ਆਪਣੇ ਵੀ ਤਾਂ ਇੱਥੇ ਹੈਗੇ ਆ, ਇੱਥੇ ਕਿੰਨੇ ਕੁ ਮਤਲਬ ਕਿ ਆਪਣੇ ਨਸ਼ਾ ਛਡਾਊ ਸੈਂਟਰ ਨੇ, ਉਹਦੇ ਵਿੱਚ ਪ੍ਰਾਈਵੇਟ ਨੀ, ਗੌਰਮੈਂਟ ਦਾ ਹੀ ਸਾਰਾ ਕੁਝ ਹੈਗਾ ਆ, ਉਹਦੇ ਵਿੱਚ ਬਕਾਇਦਾ ਥੈਰਾਪਿਸਟ ਬੈਠਦੇ ਆ, ਬਕਾਇਦਾ ਸਾਈਕੋਲੋਜਿਸਟ ਬੈਠਦੇ
1: ਆ। ਇਹੀ ਹੈ ਕਿ ਉਹਨੂੰ ਉੱਥੇ ਤਾਂ ਛੱਡੇ ਆਉਂਦੇ ਨੇ ਮੇਰੇ ਅਰਗੇ ਨੂੰ, ਉਹ ਘਰੇ ਕੁੱਟਮਾਰ ਕਰਦਾ, ਭਾਂਡੇ ਵੇਚਦਾ,
0: ਦੁਖੀ ਹੁੰਦਾ। ਬਿਲਕੁਲ ਆ ਜੀ,
1: ਘਰਦੇ ਦੁਖੀ ਹੁੰਦੇ ਨੇ ਜੀ, ਪਰਿਵਾਰ ਦੁਖੀ ਹੁੰਦਾ।
0: ਬਿਲਕੁਲ,
1: ਉਹਦੇ ਬਾਅਦ ਚੱਕ ਕੇ ਉੱਥੇ ਛੱਡਦੇ ਨੇ, ਉੱਥੇ ਬੰਨਿਆ ਰਹਿੰਦਾ, ਫਿਰ ਘਰ ਦੇ ਤਾਂ ਆਪਣੀ ਸ਼ਾਂਤੀ ਭਾਲਦੇ ਨੇ, ਅਸਲ ਤਾਂ ਮਸਲਾ ਇਹ ਹੋਇਆ ਹੋਇਆ ਜੀ।
0: ਨਾਲੇ ਲੋਕਾਂ ਦੇ ਉਲਾਮੇ ਹੁੰਦੇ ਆ ਜੀ, ਉਹ ਵੀ ਆ ਨਾ,
1: ਕੁੱਟਮਾਰ ਵੀ ਕਰਦੇ ਆ ਉੱਥੇ, ਬਹੁਤ
0: ਕੁੱਟਮਾਰ ਹੁੰਦੀ ਆ। ਬਿਲਕੁਲ, ਅਸਲ ਚ ਤਾਂ ਔਜਲਾ ਸਾਹਿਬ ਜੇ ਉਹਨਾਂ ਨੂੰ ਦੂਰ ਕਰਨਾ ਇਹਨਾਂ ਚੀਜ਼ਾਂ ਤੋਂ ਨਾ, ਉਹਨਾਂ ਗਲੇ ਲਾਉਣਾ ਪੈਣਾ ਹੈ, ਇਹ ਵੀ ਪਰਿਵਾਰਾਂ ਨੂੰ ਵੀ ਸਮਝਣਾ ਪੈਣਾ।
1: ਇੱਥੇ ਵੀ ਚਲੋ ਨਹੀਂ, ਇੱਥੇ ਵੀ ਰੀਹੈਬ ਸੈਂਟਰ ਹੈਗੇ ਬਣੇ ਹੋਏ, ਸਾਡੇ ਇੱਥੇ ਰੀਹੈਬ ਸੈਂਟਰ ਬਣੇ ਹੋਏ ਨੇ
0: ਜੀ,
1: ਮਤਲਬ ਉਹਦੇ ਇੱਕ ਪ੍ਰੋਪਰ ਉਹਦੇ ਵਿੱਚ ਉਹ ਵਿਧੀ ਹੈ, ਮੈਡੀਕਲ ਲਾਈਨ ਸਾਰਾ, ਇਹ ਥੋੜਾ ਵੀ ਉਹਨੂੰ ਸੰਗਲਾਂ ਨਾ ਬੰਨ ਲਓ, ਕੁੱਟ ਦੋ, ਜੇ ਬੜੀਆਂ ਚੀਕਾਂ ਮਾਰਦਾ ਨਸ਼ੇ ਵਾਲੀ, ਜਿਵੇਂ ਸਣੀ ਸਾਹਿਬ ਦੱਸ ਕੇ ਗਏ ਨੇ,
0: ਟੌਰਚਰ ਕਰਨਾ ਉਹਨੂੰ ਆ ਜੀ। ਬਿਲਕੁਲ,
1: ਹਾਂ ਵੀ ਉਹ ਨੀ ਗੋਲੀ ਦੇਣੀ ਤਾਂ ਉਹ ਦੂਜੀ ਗੋਲੀ ਦੇ ਦੋ
0: ਜੀ। ਬਿਲਕੁਲ,
1: ਹੈ ਨਾ, ਸੋ ਇਹਦਾ ਇਹ ਕੋਈ ਹੱਲ ਤਾਂ ਨੀ ਹੈ
0: ਜੀ।
1: ਉਹ ਤਾਂ ਘਰ ਦੇ ਦੁਖੀ ਹੋਏ ਚੁਕਾ ਦਿੰਦੇ ਨੇ ਸੈਂਟਰ ਵਾਲਿਆਂ ਨੂੰ, ਭਾਈ ਲੈ ਜਾਓ।
0: ਬਿਲਕੁਲ ਜੀ,
1: ਬਾਕੀ ਪਾਸ ਹੈ ਜੀ, ਕੋਈ ਹੈ, ਦੇਖੋ ਕਲਮ ਕਦੇ ਵੀ ਕੋਈ ਮਾਰਨੀ ਨੀ ਚਾਹੀਦੀ।
0: ਨਹੀਂ ਜੀ, ਨਹੀਂ ਜੀ, ਬਿਲਕੁਲ,
1: ਹਾਂਜੀ, ਚਾਹੇ ਉਹ ਪਾਸ ਸੀ, ਚਾਹੇ ਉਹ ਸੰਤ ਰਾਮ ਦਾਸੀ ਸੀ, ਚਾਹੇ ਚਮਕੀਲਾ ਸੀ, ਕੋਈ ਵੀ ਸੀ,
0: ਬਿਲਕੁਲ ਜੀ,
1: ਕਲਮ ਕਦੇ ਕੁਛ ਵੀ ਲਿਖ ਸਕਦੀ ਹੈ, ਤਾਂ ਜਰੂਰ, ਹਾਂ ਠੀਕ ਹੈ ਵੀ ਇਹਨਾਂ ਦੀ ਕਲਮ ਉਦੋਂ ਸੱਚ ਦਿਖਦੀ, ਜਿਵੇਂ ਸੰਤ ਰਾਮ ਦਾਸੀ ਸੀਗੇ, ਉਹ ਗੌਰਮੈਂਟ ਨੂੰ ਚੁਭਦੇ ਸੀ ਜਦੋਂ ਉਹਨਾਂ ਨੂੰ ਅਰੈਸਟ ਕਰਿਆ, ਤੇ ਉਹਨਾਂ ਦਾ ਕੱਲਾ ਸਿਰੇ ਕੁੱਟਤਾ ਸੀ ਇਹਨਾਂ ਨੇ
0: ਡੰਡਿਆਂ ਨਾਲ, ਬਿਲਕੁਲ,
1: ਮਤਲਬ ਇੱਥੋਂ ਸੋਚਦਾ ਇਹ
0: ਜੀ। ਬਿਲਕੁਲ,
1: ਸਮੇ ਤੇ ਕਿਸੇ ਨੂੰ ਕੋਈ
0: ਖਤਮ ਕਰਦੇ,
1: ਬਿਲਕੁਲ ਸਮੇ ਤੇ ਨਾ ਕਿਸੇ ਨੂੰ ਕੋਈ ਚੀਜ਼ ਰਾਸ ਨੀ ਆਉਂਦੀ ਹੁੰਦੀ ਜਿਹਦੇ ਚੁਭਦੀ ਹੈ। ਤੁਸੀਂ ਅੱਜ ਦੇਖ ਲੋ ਕਿ ਉਹ ਕਹਿੰਦੇ ਜੀ ਤਲਵੀਰ ਆ ਕਿਹੜਾ ਤਲਵੀਰ ਮਜੀਠੇ ਵਾਲਾ, ਤੇ ਉਹ ਕਿਉਂ ਕਿਵੇਂ ਥਾਣੇ ਵਾਲਿਆਂ ਨੂੰ ਧਮਕੀ ਦਿੰਦਾ, ਭਾਈ ਮਹੀਨਾ ਪਹਿਲਾਂ ਮਜੀਠੀਆ ਦੇ ਕੇ ਆਇਆ ਸੀਗਾ, ਉਹ ਧਮਕੀ ਨੀ ਸੀ
0: ਬਿਲਕੁਲ ਜੀ, ਉਹ ਕਹਿੰਦਾ ਭਾਈ
1: ਉਹ ਵੀ ਧਮਕੀ ਸੀ
0: ਦੇਖੇ IPS ਜਾਇਦਾ ਤੇ ਉਹ ਕਹਿੰਦਾ
1: ਹਾਂ ਨਹੀਂ ਉਹ ਪਹਿਲਾਂ ਮਜੀਠੀਆ ਮਜੀਠਾ ਕਿਵੇਂ ਥਾਣੇ ਲੈ ਕੇ ਗਿਆ ਸੀ ਜਾਨ,
0: ਬਿਲਕੁਲ ਹੈ ਜੀ,
1: ਚਾਹੇ ਉਹ ਅੰਮ੍ਰਿਤਪਾਲ ਲੈ ਕੇ ਗਿਆ ਉਹ ਵੀ ਗਲਤ ਸੀ,
0: ਗਲਤ ਸੀ ਜੀ।
1: ਜੇ ਅੱਜ ਅੱਜ ਮੈਂ ਨੀ ਕਹਿੰਦਾ ਦਿੜਵੇ ਜਿਹੜਾ ਗੁਲਜ਼ਾਰ ਮਾਰਿਆ ਗਲਤ ਮਾਰਿਆ, ਗਲਤ ਮਾਰਿਆ ਜੀ, ਉਹ ਜੋ ਵੀ ਹੋਇਆ ਤੇ ਜਦੋਂ ਮਜੀਠੀਏ ਵੇਲੇ ASI ਮਾਰਤਾ ਸੀ ਇਹਦੇ ਬੰਦੇ ਨੇ, ਉਹ
0: ਉਹ ਵੀ ਸਮਾਂ ਸੀਗਾ ਦੇਖੋ ਜਦੋਂ ਇੱਕ ਜਿਹੜਾ ਪੁਲਿਸ ਦਾ ਵੱਡਾ ਅਫਸਰ IS ਸੀਗਾ, AIS ਸੀਗਾ ਤੇ
1: ASI ਸੀ
0: ਜਿਹੜਾ ਆਪਣੀ ਕੁੜੀ ਨੂੰ ਬਚਾਉਣ ਗਿਆ ਸੀ ਉੱਥੇ,
1: ਉਹੀ ASI ਸੀ ਸਬ ਇੰਸਪੈਕਟਰ ਅਸਿਸਟੈਂਟ ਸਬ ਇੰਸਪੈਕਟਰ ਇੱਕ ਸਟਾਰ ਲੱਗਿਆ ਹੁੰਦਾ ਜੀ।
0: ਹਾਂਜੀ ਹਾਂਜੀ,
1: ਤੇ ਮਤਲਬ ਉਹ ਕਿਹਦੀ ਸ਼ਾਇਦ ਮਰਿਆ ਸੀ,
0: ਬਿਲਕੁਲ ਹੈ ਜੀ,
1: ਤੇ ਉਹ ਗਲਤ ਇਹ ਹੈ ਵੀ ਉਹਨੂੰ ਤੁਸੀਂ ਭੁੱਲੀ ਬੈਠੇ ਹੋ, ਤੇ ਮੈਂ ਨੀ ਕਹਿੰਦਾ ਵੀ ਉਹ ਇਹ ਸਹੀ ਹੋਇਆ ਜਾਂ ਉਹ ਗਲਤ ਹੋਇਆ, ਤੇ ਤੁਸੀਂ ਆਪਦੇ ਤੇ ਵੀ ਦੇਖੋ ਨਾ, ਜੇ ਤੁਸੀਂ ਉਦੋਂ ਹੀ ਕਾਰਵਾਈਆਂ ਕੀਤੀਆਂ ਹੁਣ ਤਾਂ ਗਾਹਾਂ ਵਾਲੀ ਕਿਵੇਂ ਹੱਥ ਪਾਊਗਾ ਕੋਈ,
0: ਬਿਲਕੁਲ ਹੈ ਜੀ,
1: ਤੁਸੀਂ ਆਪਦੇ ਨੂੰ ਛਡਾਉਣੇ ਹੁਣ, ਦੱਸੋ ਕੀ ਇਹਦੇ ਕੋਲ ਕੀ ਸੰਵਿਧਾਨ ਆ ਉਹਦਾ ਕਿ ਇੱਕ SP ਆਲਮੋਸਟ ਕਲੋਜ਼ ਟੂ IPS ਅਫਸਰ ਹੁੰਦਾ,
0: ਬਿਲਕੁਲ ਹੈ ਜੀ,
1: ਤੇ ਹੁਣ ਤੂੰ ਧਮਕੀ ਦੇ ਰਿਹਾ, ਤੇਰੇ ਕੋਲ ਕੀ ਫੋਟੋਗਾ, ਮੈਂ ਤਾਂ ਕਹਿੰਦਾ ਫੜ ਕੇ ਇਹਨਾਂ ਨੂੰ ਪੁੱਠਾ ਡੰਗ ਦੇਣਾ ਹੀ ਚਾਹੀਦਾ ਉਹਨੂੰ, ਜਦੋਂ ਵੀ ਤੂੰ ਸ਼ਰਾਬ ਪੀਤੀ ਹੈ ਤੇਰੀ, ਪਤਾ ਨੀ ਪੁਲਿਸ ਵਾਲੇ ਵੀ ਕਿਹੜੀਆਂ ਚੀਜ਼ਾਂ ਦੇ ਬੱਝੇ ਹੋਏ ਨੇ, ਵੱਧ ਤੋਂ ਵੱਧ ਬਦਲੀ ਹੋਜੂ, ਲਾਈਨ ਹਾਜ਼ਰ ਹੋਜੂ, ਜਿਵੇਂ ਡੱਕਿਆ ਤੂੰ ਹੈਗਾ ਤੇ ਫੜ ਕੇ ਇੱਕ 4 ਘੰਟੇ ਲੱਗੇ ਹੋਣ ਨਾ, ਪਤਾ ਲੱਗ ਜਾਂਦਾ ਸਰ,
0: ਬਿਲਕੁਲ ਹੈ ਜੀ, ਕਿਉਂਕਿ ਔਜਲਾ ਸਾਹਿਬ ਵਿਸ਼ਵਾਸਘਾਤ ਹੋ ਰਿਹਾ ਨਾ, ਜਿਵੇਂ ਕਿ ਮੈਂ ਅੱਜ ਦਾ ਸ਼ੁਰੂਆਤ ਜਿਹੜੀ ਕੀਤੀ ਉੱਥੋਂ ਹੀ ਕੀਤੀ ਕਿ ਸਾਨੂੰ ਲੋਕਾਂ ਦੇ ਨਾਲ ਕਦੇ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਸਾਡੇ ਤੋਂ
1: ਬਹੁਤ ਆਸਾਨ ਜੀ।
0: ਹਾਂ ਬਿਲਕੁਲ, ਕੱਲ ਜਿਹੜਾ ਇਹ ਘਟਨਾ ਵਾਪਰੀ ਨਾ, ਪਰਿਵਾਰ ਸਮਝੌਤਾ ਕਰ ਗਿਆ, ਚਾਹੇ ਉਹ ਪੋਲੀਟੀਕਲ, ਇਹਨਾਂ ਨੇ ਵੀ ਤਾਂ ਪੋਲੀਟੀਕਲ ਬਣਾਇਆ ਤੇ ਜਿਹੜੇ ਅਗਲੇ ਉਹਨਾਂ ਨੇ ਆਵਾਜ਼ ਚੱਕੀ ਉਹ ਵੀ ਪੋਲੀਟੀਕਲ, ਪਰ ਮੈਨੂੰ ਬੜੀ ਨਿਰਾਸ਼ਾ ਹੋਈ ਵੀ ਅਸੀਂ ਆਪਣੇ ਹੱਕਾਂ ਦੇ ਲਈ ਨੀ ਖੜ ਸਕਦੇ ਯਾਰ।
1: ਬਸ ਜੀ, ਦੂਏ ਰੋਟੀਆਂ ਛੱਕਣ ਆਏ ਹੋਏ ਸੀਗੇ
0: ਜੀ,
1: ਹਮਦਰਦੀ ਕਿਸੇ ਨੂੰ ਕਿਸੇ ਨਾਲ ਨੀ ਸੀਗੀ,
0: ਬਿਲਕੁਲ ਹੈ ਜੀ,
1: ਜੇ ਆਪਾਂ ਕਹੀਏ ਵੀ ਖੈਰੇ ਨੂੰ ਹਮਦਰਦੀ ਸੀ, ਖੈਰੇ ਨੂੰ ਆਏ ਸੀ ਵੀ ਚੀਮਾ ਜਿਹੜਾ ਸਾਰਿਆਂ ਨੂੰ ਵੱਧ ਬੋਲਦਾ ਵੀ ਇਹ ਠੋਕਿਆ ਜਾਵੇ, ਬਸ
0: ਬਿਲਕੁਲ,
1: ਉਹਦਾ ਆਪਦਾ ਟਾਰਗੇਟ ਸੀਗਾ ਜੀ, ਮੈਂ ਆਪਾਂ ਕਹਿ ਦਈਏ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਕੱਲ ਨੂੰ ਇਹਨਾਂ ਚੋਂ ਕਿਸੇ ਦੀ ਸਰਕਾਰ ਹੋਊਗੀ ਆਹੀ ਕੁਛ ਇਹੀ ਕੁਛ ਦੂਜੇ
0: ਕਰਨਾ ਜੀ,
1: ਮਰਨ ਵਾਲੇ ਦਾ ਮਰ ਗਿਆ
0: ਜੀ,
1: ਉਹ ਨੌਕਰੀ ਉਹਨੂੰ ਕਿਹੜਾ ਮਤਲਬ ਗਜ਼ਟਡ ਅਫਸਰ ਦੀ ਮਿਲਣ ਲੱਗੀ ਹੈ, ਇੱਥੇ ਡਿੜਵੇ ਗਲੀਆਂ ਨਾਲੀਆਂ ਸਾਫ਼ ਕਰਦਾ ਉਹ ਫਿਰੀ ਜਾਊਗਾ, ਉਹ ਨੌਕਰੀ ਦੇ ਦੇਣਗੇ ਤੀਜੇ ਦਰਜੇ ਚੌਥੇ ਦਰਜੇ ਦੀ
0: ਜੀ।
1: ਅਸੀਂ ਫਿਰ ਇਹਦੇ ਵਿੱਚ ਮੈਸੇਜ ਕੀ ਦਿੱਤਾ ਜੀ, ਬਚਾਉਣ ਵਾਲੇ ਬਚ ਗਏ ਤੇ ਇੱਕ ਨੌਕਰੀ ਗਵਰਨਮੈਂਟ ਦਾ ਹੱਥ ਝਾੜਤਾ, ਤਾਂ ਕਹਿੰਦੇ ਸਾਨੂੰ ਠੋਕਣਾ ਚਾਹੀਦਾ, ਚਾਹੇ ਲਾਲਜੀਤ ਭੁੱਲਰ ਸੀ
0: ਜੀ,
1: ਜੇ ਉਹ ਗਲਤ ਆ ਤਾਂ ਅੰਦਰ ਹੈ, ਜੇ ਉਹਨੇ ਸਹੀ ਕੀਤਾ ਤਾਂ ਬਾਹਰ ਹੋਣਾ ਸੀ, ਪਰ ਇੱਕ ਇੱਕ ਇੱਕ ਸਿਸਟਮ ਨੇ ਕੰਮ ਤਾਂ ਕੀਤਾ ਨਾ ਆਪਦਾ,
0: ਬਿਲਕੁਲ ਜੀ,
1: ਰਿਜਾਈਨ ਤਾਂ ਦਿੱਤਾ ਗਿਆ ਨਾ
0: ਜੀ,
1: ਸਵਾਲ ਕਰਿਆ ਤੇ ਉਹ ਚੀਮੇ ਦੇ ਬੰਦੇ ਹੋਣਗੇ ਨਾ,
0: ਬਿਲਕੁਲ,
1: ਜਿਹੜਾ ਇਹਨਾਂ ਕੋਲ
0: ਕਰ ਗਏ ਜੀ, ਕਰ ਗਏ। ਨਾਲੇ ਦੇਖੋ ਆਪਣੇ ਇਹਨਾਂ ਮੁਲਕਾਂ ਦੇ ਵਿੱਚ ਏਦਾਂ ਕਦੇ ਹੋ ਸਕਦਾ ਜੀ ਕੋਈ ਗਲਤੀ ਹੋਈ ਹੋਵੇ, ਜਿਹੜੀ ਪੁਲਿਸ
1: ਜਿੰਨਾ ਉਹਦੇ ਸੰਸਕਾਰ ਕਰਨ ਤੇ, ਜਿੰਨੀ ਪੁਲਿਸ ਉਹਦੇ ਸੰਸਕਾਰ ਤੇ ਲਾਈ ਜੀ, ਇੰਨੀ ਨਸ਼ੇ ਫੜ ਨੂੰ ਫੜ ਲੈਣ ਤੇ ਨਸ਼ਾ ਦੱਥ ਨੂੰ ਖਤਮ ਹੋ ਜੂਗਾ,
0: ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ, ਕਿੱਦਾਂ ਉਹਦੀ ਚਿਤਾ ਵੀ ਲਾ ਦਿੱਤੀ, ਉਹਦਾ ਲੱਕੜਾਂ ਵੀ ਸਿੱਟ ਸਿੱਟ ਚੱਕ ਚੱਕ ਕੇ ਮਾਰਦੇ ਨੇ, ਪਾਣੀ ਦੀ ਬਾਲਟੀ
1: ਮਘਾਲ ਵਾਲੇ ਪੁਲਿਸ ਐ ਲਾਈ ਖੜੀ ਸੀ ਜਿਵੇਂ ਕਿੱਕਲੀ ਖੇਲਦੇ ਹੁੰਦੇ ਆ,
0: ਬਿਲਕੁਲ,
1: ਇੰਨੀ ਪੁਲਿਸ ਦਾ ਊਂ ਡੇਢ ਰੁਪਏ ਚਲਾਈ ਹੋਵੇ ਤੇ
0: ਜੀ
1: ਕੁਛ ਨਾ ਕੁਛ ਹੋ ਜਾਵੇ,
0: ਕੁਛ ਨਾ ਕੁਛ
1: ਗੱਲ ਹੈ, ਉਧਰ ਨੂੰ ਤੁਰਨਾ ਹੀ ਹੈ ਨੀ
0: ਜੀ, ਬਿਲਕੁਲ ਹੈ,
1: ਇਹ ਚਿੱਟਾ ਅਕਾਲੀ ਲੈ ਕੇ ਆਏ ਨੇ, ਜੇ ਉਹ ਲੈ ਕੇ ਆਏ ਸੀ ਕਾਂਗਰਸੀ ਲੈ ਕੇ ਆਈ ਤਾਂ ਹੀ ਤਾਂ ਘਰੇ ਬੈਠੇ ਨੇ ਉਹ,
0: ਬਿਲਕੁਲ,
1: ਤੁਸੀਂ ਵੀ 4:30 ਚ ਕੋਈ ਦੱਸ ਦੋ ਕੀ ਕਰਿਆ,
0: ਬਿਲਕੁਲ ਹੈ ਜੀ,
1: ਦੇਖੋ ਕੀ ਕੁਛ ਚੱਲ ਰਿਹਾ ਜੀ, ਕਦੇ ਧਰਨੇ ਕਦੇ ਮੁਜ਼ਾਹਰੇ
0: ਕਦੇ
1: ਨਗਰ ਕੀਰਤਨ ਕਦੇ ਯਾਤਰਾਵਾਂ ਚੱਲ ਰਹੀਆਂ, ਐ ਕੋਈ ਆਪਦੇ ਧਰ ਕੋਈ ਕਿਸਾਨ ਜਥੇਬੰਦੀ ਆਪਦੇ ਧਰਨੇ ਲਾਈ ਫਿਰਦੀਆਂ, ਫਿਰ ਰੈਲੀਆਂ
0: ਜੀ,
1: ਮਤਲਬ ਪੰਜਾਬ ਚੱਲ ਕਵੇ ਰਿਹਾ, ਮੈਨੂੰ ਤਾਂ ਮੈਂ ਅੱਜ ਇਹੀ ਸੋਚੀ ਜਾਂਦਾ ਵੀ ਯਾਰ ਇਹ ਮੇਰੇ ਹਿਸਾਬ ਨਾਲ ਫਿਰ ਇੱਕ ਕੰਮੇ ਹੈ ਜੀ
0: ਜੀ, ਬਿਲਕੁਲ ਹੈ ਜੀ, ਬਿਲਕੁਲ, ਇੱਕ
1: ਹੁਣ ਮੈਂ ਰੋਜ਼ 10 ਘੰਟੇ ਕੰਮ ਕਰਦਾ, ਤੁਸੀਂ ਜੋਬ ਕਰਦੇ ਹੋ, ਜੋਬ ਫਿਰ ਇਹਨਾਂ ਲਈ ਇਹ ਜੋਬ ਆ ਮੇਰੇ ਹਿਸਾਬ
0: ਨਾਲ, ਆਪਣੇ ਲਈ ਤਾਂ ਇੱਕ ਇੱਕ ਮਿੰਟ ਕੀਮਤੀ ਆ, ਸਾਰਾ ਕੁਝ ਕਰਨਾ, ਜੋਬ
1: ਕੋਈ ਵੀ ਹੈ,
0: ਚਾਹੇ ਦੇਖਣਾ,
1: ਚਾਹੇ ਰਾਜਨ ਜੀ ਨੇ ਜੋਬ ਰੁਟੀਨ ਆ, ਮੁਕੱਦਰ ਜੀ ਨੇ ਆ, ਗੁਰੀਵੀਰ ਦੀ ਵੀ ਗੱਲ ਸੁਣਦੇ ਹੁੰਦੇ ਆ
0: ਜੀ,
1: ਤੇ ਜੇ ਫਿਰ ਇਹਨਾਂ ਕੋਲ ਤਾਂ ਮਰਨ ਦਾ ਟਾਈਮ ਹੈ ਨੀ,
0: ਬਿਲਕੁਲ ਬਿਲਕੁਲ,
1: ਤੇ ਰੋਟੀ ਬਸਾਂ ਚੱਲਦੀ ਹੈ
0: ਜੀ,
1: ਫਿਰ ਮੈਂ ਮੇਰੇ ਹਿਸਾਬ ਨਾਲ ਜਿਹੜੇ ਇੰਨਾ ਕੁਛ ਕਰਦੇ ਫਿਰਦੇ ਨੇ, ਫਿਰ ਉਹ ਵੀ ਉਹਨਾਂ ਦੇ ਲਈ ਵੀ ਇੱਕ ਜੋਬ ਹੈ ਇਹ।
0: ਬਿਲਕੁਲ ਬਿਲਕੁਲ, ਕੁਝ ਨਾ ਕੁਝ ਤਾਂ ਕਮਾਈ ਹੁੰਦੀ ਹੋਏਗੀ, ਕੁਝ ਨਾ ਕੁਝ ਤਾਂ ਪੱਲੇ
1: ਪੈਂਦਾ ਹੋਊਗਾ ਹੀ, ਫਿਰ ਇੰਨਾ ਵਿਹਲਾ ਰਹਿ ਕੇ ਵੀ ਫਿਰ ਕਿਵੇਂ ਚੱਲੀ ਜਾਂਦਾ,
0: ਕਿਵੇਂ ਚੱਲੀ ਜਾਂਦਾ ਜੀ। ਬਿਲਕੁਲ ਹੈ ਜੀ।
1: ਚਲੋ ਅੱਗੇ ਵਾਲਾ ਕੰਮ ਤਾਂ ਹੈ ਨੀ ਸੀ ਵੀ ਅੱਗੇ, ਮਤਲਬ ਕੋਈ ਖਰਚਾ ਹੀ ਨੀ ਸੀ ਬਾਹਰੋਂ ਹੁੰਦਾ ਪਰਿਵਾਰ ਦਾ, ਨਾ ਕੋਈ ਸਕੂਟਰ ਹੁੰਦਾ ਸੀ ਵੀ ਮਤਲਬ ਤੇਲ, ਹੁਣ ਤਾਂ ਹਰ ਚੀਜ਼ ਦਾ ਖਰਚਾ
0: ਜੀ,
1: ਹਰ ਚੀਜ਼ ਅਸੀਂ ਮੁੱਲ ਲੈਂਦੇ ਹਾਂ, ਫੋਨਾਂ ਦੇ ਖਰਚੇ ਆਹ ਖਰਚੇ ਆਹ ਖਰਚੇ, ਤੇ ਉਹ ਕਿਵੇਂ ਕਿੱਥੋਂ ਭਰਪਾਈ ਹੁੰਦੀ ਹੈ ਜੀ
0: ਜੀ,
1: ਪਤਾ ਨੀ,
0: ਮਹਿੰਗਾਈ ਹੈ,
1: ਤਕੜੇ ਹੈ ਜੀ ਪੰਜਾਬ ਮੇਰੇ ਹਿਸਾਬ ਨਾਲ, ਤਕੜਾ ਹੀ ਆ ਪੰਜਾਬ।
0: ਨਹੀਂ ਉਹ ਕਹਿੰਦੇ ਨਾ ਪੰਜਾਬ ਵੱਸਦਾ ਗੁਰੂਆਂ ਗੁਰੂਆਂ ਦੇ ਨਾਂ ਤੇ।
1: ਤੁਸੀਂ ਆ ਪਿੱਛੇ ਉੱਥੇ ਬਟਾਲੇ ਕਿੱਥੇ ਜਿੱਥੇ ਬਾਬੇ ਦੇ ਗੁਰਪੁਰਾ ਤੇ ਕਿੰਨੀ ਰੈਲੀਆਂ, ਜਿੰਨੀ ਜਿਹਨਾਂ ਨੇ ਵੀ ਰੈਲੀਆਂ ਕੀਤੀਆਂ, ਕਹਿੰਦੇ ਤਿਲ ਸਿੱਟਣ ਨੂੰ ਜਗ੍ਹਾ ਨੀ ਤੇ ਉੱਥੇ ਗੁਰਦਾਰੇ ਵੀ ਤਿਲ ਸਿੱਟਣ ਨੂੰ ਜਗ੍ਹਾ ਨੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਫਿਰ ਇਹ ਮੇਰੇ ਹਿਸਾਬ ਨਾਲ ਤਾਂ ਕੰਮੇ ਹੈ ਜੀ, ਕਿਸੇ ਕੋਈ ਵੀ ਹੈ ਰੈਲੀਆਂ ਤੇ ਵੀ ਦੇਖ ਲਓ, ਕਿਤੇ ਵੀ ਦੇਖ ਲਓ,
0: ਕਿਸੇ
1: ਗੁਰਦਾਰੇ ਚਲੇ ਜਾਓ ਉੱਥੇ ਤਿਲ ਸਿੱਟਣ ਨੂੰ ਜਗ੍ਹਾ ਨੀ, ਕਿਤੇ ਮੰਦਿਰ ਚਲੇ ਜਾਓ ਉੱਥੇ ਤਿਲ ਸਿੱਟਣ ਨੂੰ ਜਗ੍ਹਾ ਨੀ, ਤੇ ਫਿਰ ਪਤਾ ਨੀ ਕਾਹਦਾ ਕਾਰੋਬਾਰ ਆ ਜੀ, ਕੋਈ ਕੁਛ ਨਾ ਕੁਛ ਤਾਂ ਨਿਕਲਦਾ ਹੀ ਹੈ ਜੀ। ਧੰਨਵਾਦ ਜੀ,
0: ਥੈਂਕ ਯੂ ਜੀ ਔਜਲਾ ਸਾਹਿਬ, ਸ਼ੁਕਰੀਆ, ਧੰਨਵਾਦ। ਲੋ ਦੋਸਤੋ, ਇਸ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਆਖਰੀ ਕਾਲ ਦੇ ਵਿੱਚ, ਤੇ ਇੱਥੇ ਦਿਓ ਮੈਨੂੰ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਪਿਆਰ ਭਾਈ ਤੇ ਨਿੱਗੀ ਦੋਸਤੋ ਸਤਿ ਸ੍ਰੀ ਅਕਾਲ ਹੈ। ਤੇ ਜਾਂਦੇ ਜਾਂਦੇ ਗੀਤ ਛੱਡ ਕੇ ਚੱਲਿਆ ਆਪਣਾ ਤਨਵਰ ਗਰੇਵਾਲ ਹੋਣਾ ਦਾ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ ਦੇ ਉੱਤੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਦੋਸਤਾਂ ਦਾ ਸ਼ੁਕਰੀਆ ਜੁੜਨ ਦੇ ਲਈ ਨਾਲ, ਤੇ ਚੰਗਾ ਲੱਗਿਆ ਹੋਇਆ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਤੇ ਸੁਰਿੰਦਰ ਕੌਰ ਮਾਲ ਜੀ, ਤੇ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਮੈਨੂੰ ਦਿਓ ਆ ਗਿਆ, ਸਤਿ ਸ੍ਰੀ ਅਕਾਲ ਜੀ।

0: ਗੁਲਾਮੀ ਕਰੋ ਲਾਉਣੀ ਹੈ ਤੇ ਰਾਸਤਾ ਅਖਤਿਆਰ ਕਰਨਾ ਪੈਣਾ ਚਾਹੇ ਅੱਜ ਕਰ ਲਿਓ ਚਾਹੇ ਫੇਰ ਕਰ ਲਿਓ ਪਰ ਇਹ ਨਹੀਂ ਲੈ ਕੇ ਮੋਟਰਸਾਈਕਲ ਤੇ ਰੇਹੜੀ ਵਾਸਤੇ ਰਿਕਸ਼ੇ ਵਾਲਾ ਰੋਡ ਤੇ ਆਓ ਜਾਂ ਕਦੀ ਦੁਕਾਨ ਲੁੱਟ ਲਵੋ ਹੋਰ ਕੋਈ ਚੋਰੀ ਕਰ ਲਿਓ ਇਹ ਸਿੱਖੀ ਦਾ ਅਸੂਲ ਨਹੀਂ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਅੱਜ ਆਪਾਂ ਸਹੀ ਸਮੇਂ ਦੇ ਉੱਤੇ ਤੇ ਟੈਕਨੀਕਲ ਇਸ਼ੂ ਜਿਹੜੇ ਹੱਲ ਕਰ ਚੁੱਕੇ ਹਾਂ ਤੇ ਸਬੱਬ ਤੁਹਾਡੇ ਨਾਲ ਫਿਰ ਤੋਂ ਬਣ ਚੁੱਕੇ ਆ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇਸ਼ ਭੇਦ ਦੀਆਂ ਖ਼ਬਰਾਂ ਅੱਜ ਦਾ ਵਿਚਾਰ ਤੇ ਨਾਲ ਦੀ ਨਾਲ ਹੋਰ ਜ਼ਿੰਦਗੀ ਦੀ ਗੱਲ ਕਰਾਂਗੇ ਤੇ ਅੱਜ ਸਬੱਬ ਬਣਿਆ ਤੇ ਤੁਹਾਨੂੰ ਓਪਰੀ ਹਵਾ ਕਹਾਣੀ ਤੁਹਾਨੂੰ ਸੁਣਾਵਾਂਗੇ ਤੇ ਹੋਰ ਸਾਰਾ ਸਿਲਸਿਲਾ ਅੱਗੇ ਚਲਾਵਾਂਗੇ ਜਿਵੇਂ ਜਿਵੇਂ ਸਬੱਬ ਸਮੇਂ ਦਾ ਬਣਦਾ ਗਿਆ ਉਸ ਹਿਸਾਬ ਦੇ ਨਾਲ ਆਪਾਂ ਚੱਲੀ ਜਾਵਾਂਗੇ ਜੀ ਤੇ ਬਾਕੀ ਕੱਲ੍ਹ ਤੁਹਾਡੇ ਲਈ ਲਾਈਨਾਂ ਖੁੱਲੀਆਂ ਰਹਿਣਗੀਆਂ ਮਨ ਦੇ ਵਿੱਚ ਕੁਝ ਵਿਚਾਰ ਜਾਂ ਪੁਰਾਣੇ ਪ੍ਰੋਗਰਾਮ ਸੁਣ ਕੇ ਕੋਈ ਗੱਲਬਾਤ ਆਉਂਦੀ ਹੈ ਜਾਂ ਜੋ ਵੀ ਦੁਨੀਆਦਾਰੀ ਦੇ ਵਿੱਚ ਚੱਲ ਰਿਹਾ ਚਾਹੇ ਉਹ ਟਰੰਪ ਹੈ ਤੇ ਟਰੰਪ ਨਵੇਂ ਤੋਂ ਨਵਾਂ ਚੰਦ ਚਾੜ ਰਿਹਾ ਤੇ ਪਹਿਲਾਂ ਕਹਿੰਦਾ ਚੰਦ ਸਾਡਾ ਹੈ ਤੇ ਉਸ ਤੋਂ ਬਾਅਦ ਰੋਲਾ ਪੈ ਰਿਹਾ ਯੂਰਪੀਅਨ ਯੂਨੀਅਨ ਨੇ ਜਿਹੜਾ ਅਫਰੀਕਾ ਦਾ ਨਕਸ਼ਾ ਥੋੜਾ ਜਿਹਾ ਉਹਨੂੰ ਜਗ੍ਹਾ ਵੱਡੀ ਦਿਖਾ ਦਿੱਤੀ ਹੈ ਤੇ ਉਹਦੇ ਵਿੱਚ ਬਾਕੀ ਸਾਰੇ ਮੁਲਕਾਂ ਦੀ ਐਪਰੀਸ਼ੀਏਸ਼ਨ ਆ ਗਈ ਹੈ ਪਰ ਟਰੰਪ ਕਹਿੰਦਾ ਭਾਈ ਮੈਨੂੰ ਇਹ ਨਕਸ਼ਾ ਮਨਜ਼ੂਰ ਨਹੀਂ ਹੈ ਇਸੇ ਤਰ੍ਹਾਂ ਹੀ ਅੱਜ ਨਵਾਂ ਹੀ ਕਾਰਾ ਕਰ ਸੁੱਟਿਆ ਤੇ ਇਰਾਨ ਦੇ ਨਕਸ਼ੇ ਦੇ ਉੱਤੇ ਆਪਣਾ ਚਿਹਰਾ ਲਾ ਛੱਡਿਆ ਜਾਣੀ ਕਿ ਫੋਟੋ ਤਸਵੀਰ ਛਾਪਤੀ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਲਗਾਤਾਰਤਾ ਦੇ ਵਿੱਚ ਇਹ ਸਿਲਸਿਲਾ ਚੱਲ ਰਿਹਾ ਤੇ ਉੱਥੇ ਦੀ ਸਿਆਸਤ ਦੇ ਵਿੱਚ ਇਹ ਵੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਭਾਈ ਜਿਹੜਾ ਖਾਸ ਜਿਹੜੇ ਆਮ ਜਾਂ ਮਹਿੰਗਾਈ ਦੇ ਮੁੱਦੇ ਨੇ ਅਮਰੀਕਾ ਦੇ ਵਿੱਚ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਭੜਕਾਉਣ ਨੂੰ ਇਹ ਸਾਰਾ ਕੁਝ ਜਿਹੜਾ ਟਰੰਪ ਦੇ ਵੱਲੋਂ ਕੀਤਾ ਜਾ ਰਿਹਾ ਤੇ ਮਿਡ ਟਰਮ ਚੋਣਾਂ ਜਿਹੜੀਆਂ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਉਹਦੇ ਵਿੱਚ ਵੀ ਰੋਲਾ ਰੱਪਾ ਪੈ ਰਿਹਾ ਤੇ ਦੋਸਤੋ ਅੱਜ 8 ਸਤੰਬਰ 2026 ਦਾ ਦਿਹਾੜਾ ਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ ਜਿਹਦੇ ਵਿੱਚ ਆਪਾਂ ਹਰ ਤਰ੍ਹਾਂ ਦੀ ਗੱਲਬਾਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸੁਨੇਹਾ ਆ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਟਾਈਟਲ ਲਿਖਿਆ ਆ ਉਹਦੇ ਬਾਰੇ ਖਾਸ ਧਿਆਨ ਦੇ ਰਹੇ ਨੇ ਦੋਸਤ ਕਿਉਂਕਿ ਕਹਿ ਸਕਦੇ ਹਾਂ ਵੈਸੇ ਤਾਂ ਬਹੁਤ ਗਲਤ ਜੋ ਕਾਰਵਾਈ ਹੋਈ ਹੈ ਪਰ ਦੂਜੇ ਪਾਸੇ ਦੇਖਿਆ ਜਾਵੇ ਹਾਸੋਹੀਣਾ ਵੀ ਹੈ ਜੋ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਪੰਜਾਬ ਸੁਧਰ ਰਿਹਾ ਹੈ ਸਭ ਕੁਝ ਠੀਕ ਹੋ ਰਿਹਾ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਸਿਵਿਆਂ ਦੇ ਵਿੱਚ ਵੀ ਜਿਹੜੇ ਨੇ ਜਿਹੜੇ ਲੋਕ ਇਸ ਦੁਨੀਆਂ ਦੇ ਉੱਤੋਂ ਚਲ ਗਏ ਨੇ ਉਹਨਾਂ ਦੇ ਸਿਵਿਆਂ ਦੇ ਵਿੱਚੋਂ ਉਹਨਾਂ ਦੀਆਂ ਰਾਖਾਂ ਨੂੰ ਫਰੋਲ ਕੇ ਉਹਨਾਂ ਦੇ ਜਿਹੜੇ ਨੇ ਟਰਾਂਸਪਲਾਂਟ ਕੀਤੇ ਹੋਏ ਗੋਡੇ ਉਹਨਾਂ ਦੇ ਵਿੱਚੋਂ ਟਾਈਟਾਨੀਅਮ ਜਿਹੜਾ ਕੱਢਿਆ ਜਾ ਰਿਹਾ ਤੇ ਚੋਰ ਜਿਹੜੇ ਨੇ ਉਹਦੇ ਵਿੱਚੋਂ ਫੜੇ ਜਾ ਰਿਹਾ ਲੱਗਦਾ ਕਿ ਹੁਣ ਸਿਵਿਆਂ ਦੇ ਵਿੱਚ ਵੀ ਜਿਹੜੀ ਸਿਕਿਉਰਿਟੀ ਲਾਉਣੀ ਪਏਗੀ ਕਿ ਜਿੰਨਾ ਚਿਰ ਤੁਹਾਡੇ ਆਪਣੇ ਪਰਿਵਾਰਾਂ ਦੇ ਵਿਅਕਤੀਆਂ ਦੇ ਕਿਸੇ ਦੇ ਫੁੱਲ ਜਿਹੜੇ ਨੇ ਆਖਰੀ ਰਸਮਾਂ ਪੂਰੀ ਤਰ੍ਹਾਂ ਸਮਾਪਤ ਨਹੀਂ ਹੋ ਜਾਂਦੀਆਂ ਤੇ ਉਨਾ ਚਿਰ ਭਾਈ ਕਿਤੇ ਨਾ ਕਿਤੇ ਪਹਿਰਾ ਦੇਣਾ ਪਿਆ ਕਰੇਗਾ ਜਾਂ ਫਿਰ ਪਹਿਰਾ ਲਵਾਉਣਾ ਪਿਆ ਕਰੇਗਾ ਇਸ ਤਰ੍ਹਾਂ ਦੇ ਹਾਲਾਤ ਨੇ ਇਸ ਕਰਕੇ ਲਿਖਿਆ ਡੋਡਿਆਂ ਦੀ ਤੋੜ ਤੇ ਫੜਿਆ ਗੋਡਾ ਚੋਰ ਤੇ ਧੱਕੇ ਨਾਲ ਸੰਸਕਾਰ ਕਰ ਦਿੱਤਾ ਹੈ ਤੇ ਕੋਈ ਨਾ ਸੁਣੇ ਪੁਕਾਰ ਅਕਾਲੀ ਦਲ ਇਕੱਠਾ ਪਰ ਧਰਮ ਗੁਰੂ ਆਈਫਲ ਟਾਵਰ ਤੋਂ ਜਿਹੜਾ ਨੱਠਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਪੰਜਾਬ ਤੋਂ ਲੈ ਕੇ ਯੂਰਪੀਅਨ ਕੰਟਰੀਆਂ ਤੇ ਨਾਲ ਦੀ ਨਾਲ ਅਮਰੀਕਾ ਕੈਨੇਡਾ ਹੋਰ ਸਾਰੇ ਸੰਸਾਰ ਦੀ ਬਾਤ ਪਾਵਾਂਗੇ ਤੇ ਲੋ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਹਰਵਿੰਦਰ ਜੋਲ ਭੈਣ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਮੁਤਾਬਕ ਇਸ ਵਕਤ 7:10 ਦਾ ਸਮਾਂ ਤੇ ਭਾਰਤ ਦੇ ਵਿੱਚ 9:40 ਹੋ ਗਏ ਹੈ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੀ ਸਥਿਤੀ ਹੈ ਸੂਰਜ ਜਿਹੜਾ ਚੜ੍ਹ ਚੁੱਕਿਆ ਹੈ ਤੇ 9:00 ਤੇ ਘੜੀਆਂ ਦੇ ਉੱਤੇ ਸਵੇਰ ਦੇ 10 ਨੇ ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:10 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:10 ਘੜੀਆਂ ਦਰਸਾ ਰਹੀਆਂ ਨੇ ਲੋ ਫਿਰ ਦੋਸਤੋ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਬੜਾ ਵਿਸ਼ਾਲ ਤੇ ਅੱਜ ਦਾ ਜਿਹੜਾ ਵਿਚਾਰ ਹੈ ਅਵਤਾਰ ਪਾਸ ਜੀ ਲਿਖਦੇ ਹੈ ਕਿ ਅਧੂਰੀਆਂ ਇਤਲਾਹਾਂ ਤੇ ਅਧੂਰੇ ਸੱਚ ਝੂਠ ਦੇ ਨਾਲੋਂ ਵੀ ਵੱਧ ਖਤਰਨਾਕ ਹੁੰਦੇ ਨੇ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਜਿਹੜਾ 8 ਸਪਤੰਬਰ 1923 ਨੂੰ ਮੇਰਾ ਦਾਗਸਤਾ ਬੜਾ ਹੀ ਰੂਸੀ ਮਸ਼ਹੂਰ ਨਾਵਲ ਹੈ ਦੋ ਪਾਰਟ ਦੇ ਵਿੱਚ ਹੈ ਮੇਰਾ ਦਾਗਸਤਾਨ ਦੇ ਰੂਸੀ ਲੇਖਕ ਜਿਹੜੇ ਸਨ ਰਸੂਲ ਹਮਜ਼ਾ ਤੋਵ ਦਾ ਜਿਹੜਾ ਜਨਮ ਹੁੰਦਾ ਸੀ ਹੋਇਆ ਸੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ। 1928 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ ਤੇ 1933 ਦੇ ਵਿੱਚ 20 ਭਾਸ਼ਾਵਾਂ ਦੇ ਵਿੱਚ 12,000 ਤੋਂ ਵੱਧ ਗੀਤਾਂ ਦੀ ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਦਾ ਜਨਮ ਹੁੰਦਾ ਹੈ। 1961 ਦੇ ਵਿੱਚ ਸਿਗਰਟ ਦੇ ਨਾਲ ਦਿਲ ਦੀ ਬਿਮਾਰੀ ਹੋਣ ਦਾ ਪਹਿਲੀ ਵਾਰ ਜਿਹੜਾ ਪਤਾ ਲੱਗਿਆ ਤੇ 1982 ਦੇ ਵਿੱਚ ਜੰਮੂ ਦੇ ਸਾਬਕਾ ਮੁੱਖ ਮੰਤਰੀ ਸ਼ੇਖ ਮੁਹੰਮਦ ਅਬਦੁੱਲਾ ਦਾ ਦੇਹਾਂਤ ਹੋ ਜਾਂਦਾ ਹੈ। ਤੇ ਅੱਜ ਯੂਨੈਸਕੋ ਦੇ ਵੱਲੋਂ ਜਿਹੜਾ 1966 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਕੌਮੀ ਸਾਖਰਤਾ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਉਹਦਾ ਜ਼ਿਕਰ ਕਰਦਿਆਂ ਅਸਲ ਦੇ ਵਿੱਚ ਇਹ ਸ਼ੈ ਕੀ ਹੈ, ਇਹ ਅਸਲ ਦੇ ਵਿੱਚ ਸਾਖਰਤਾ ਦਾ ਜਿਹੜਾ ਅਸਲ ਮਤਲਬ ਹੁੰਦਾ ਹੈ ਜਿਵੇਂ ਕਿ ਅੱਖਰੀ ਤੌਰ ਦੇ ਉੱਤੇ ਪੜ੍ਹਨ ਲਿਖਣ ਦੀ ਸਮਰੱਥਾ ਵਾਲੇ ਜਿਹੜੇ ਹੋਣਾ ਆਪਣੇ ਆਪ ਦੇ ਵਿੱਚ ਹਸਤਾਖਰ ਕਰ ਲੈਣਾ ਜਾਂ ਕੁਝ ਜਿਹੜਾ ਪੜ੍ਹਨ ਦੀ ਸਮਰੱਥਾ ਰੱਖਣਾ ਮਤਲਬ ਕਿ ਅਨਪੜ੍ਹ ਤੋਂ ਥੋੜੀ ਜਿਹੀ ਉੱਪਰਲੀ ਸਟੇਜ ਕਹਿ ਲਓ ਤੇ ਵੱਖ ਵੱਖ ਦੇਸ਼ਾਂ ਦੇ ਵਿੱਚ ਸਾਖਰਤਾ ਦੇ ਜਿਹੜੇ ਵੱਖ ਵੱਖ ਮਾਪਦੰਡ ਰੱਖੇ ਜਾਂਦੇ ਆ ਤੇ ਭਾਰਤ ਦੇ ਵਿੱਚ ਖਾਸ ਕਰਕੇ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਅਨੁਸਾਰ ਜੇਕਰ ਕੋਈ ਵੀ ਵਿਅਕਤੀ ਆਪਣਾ ਨਾਮ ਲਿਖਣ ਤੇ ਪੜ੍ਹਨ ਦੀ ਯੋਗਤਾ ਹਾਸਲ ਕਰ ਲੈਂਦਾ ਹੈ ਤਾਂ ਉਸ ਨੂੰ ਜਿਹੜਾ ਸਾਖਰ ਮੰਨਿਆ ਜਾਂਦਾ ਹੈ। ਕੌਮੀ ਸਾਖਰਤਾ ਦਿਵਸ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਜੋ ਕਿ 8 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ। ਜੇਕਰ ਸਾਖਰਤਾ ਦਿਵਸ ਦਾ ਪਿਛੋਕੜ ਵੇਖੀਏ ਤਾਂ 17 ਨਵੰਬਰ 1965 ਨੂੰ ਯੂਨੈਸਕੋ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਹਰ ਸਾਲ 8 ਸਤੰਬਰ ਇਸ ਤਾਰੀਖ ਦੇ ਉੱਤੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਵੇਗਾ। ਪਹਿਲੀ ਵਾਰ 8 ਸਤੰਬਰ 1966 ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਗਿਆ ਸੀ ਤੇ ਸਾਖਰਤਾ ਜਿਹੜਾ ਹੈ ਸਿਰਫ ਕਿਤਾਬੀ ਸਿੱਖਿਆ ਪ੍ਰਾਪਤ ਕਰਨ ਤੱਕ ਹੀ ਸੀਮਿਤ ਨਹੀਂ ਹੁੰਦੀ ਬਲਕਿ ਸਾਖਰਤਾ ਦਾ ਜਿਹੜਾ ਮਤਲਬ ਹੈ ਲੋਕਾਂ ਦੇ ਵਿੱਚ ਉਹਨਾਂ ਦੇ ਅਧਿਕਾਰਾਂ ਤੇ ਕਰਤੱਵਾਂ ਦੇ ਪ੍ਰਤੀ ਜਾਗਰੂਕਤਾ ਲਿਆ ਕੇ ਸਮਾਜਿਕ ਵਿਕਾਸ ਦਾ ਆਧਾਰ ਬਣਾਉਣਾ। ਸਾਖਰਤਾ ਗਰੀਬੀ ਘਟਾਉਣ, ਲਿੰਗ ਅਨੁਪਾਤ ਸੁਧਾਰਨ, ਭ੍ਰਿਸ਼ਟਾਚਾਰ ਤੇ ਹੋਰ ਸਮਾਜਿਕ ਸਮੱਸਿਆਵਾਂ ਜਿਹੜੀਆਂ ਨੇ ਉਹਦੇ ਹੱਲ ਕਰਨ ਦੇ ਵਿੱਚ ਸਹਾਇਕ ਅਤੇ ਸਮਰੱਥ ਜਿਹੜੀ ਕਰਦੀ ਹੈ। ਅੱਜ ਵਿਸ਼ਵ ਦੇ ਵਿੱਚ ਸਾਖਰਤਾ ਦਰ ਜਿਹੜੀ ਸੁਧਰੀ ਜ਼ਰੂਰ ਹੈ ਫਿਰ ਵੀ ਕਾਫ਼ੀ ਘੱਟ ਦੇਖਣ ਨੂੰ ਮਿਲਦੀ ਹੈ। ਦੁਨੀਆਂ ਦੇ ਲਗਭਗ 35 ਦੇਸ਼ਾਂ ਦੇ ਵਿੱਚ ਸਾਖਰਤਾ ਦਰ ਜਿਹੜੀ ਹੈ 50% ਤੋਂ ਜਿਹੜੀ ਘੱਟ ਹੈ। ਵਿਸ਼ਵ ਪੱਧਰ ਦੇ ਉੱਤੇ ਦੇਖਿਆ ਜਾਏ ਤਾਂ ਦੁਨੀਆਂ ਦੇ ਵਿੱਚ ਕਰੀਬ 4 ਅਰਬ ਲੋਕ ਸਾਖਰ ਨੇ ਤੇ 77.6 ਕਰੋੜ ਲੋਕ ਘੱਟੋ ਘੱਟ ਸਾਖਰਤਾ ਦਰ ਤੋਂ ਜਿਹੜਾ ਵੀ ਉਹਦੇ ਤੋਂ ਵੀ ਥੱਲੇ ਨੇ, ਜਿਨ੍ਹਾਂ ਦੇ ਵਿੱਚੋਂ 2/3 ਔਰਤਾਂ ਨੇ। ਵਿਸ਼ਵ ਦੇ ਵਿੱਚ 60.7 ਮਿਲੀਅਨ ਬੱਚੇ ਸਕੂਲਾਂ ਤੋਂ ਬਾਹਰ ਨੇ ਜੋ ਕਿ ਮੁੱਢਲੀ ਸਹਾਇਤਾ ਜਿਹੜੀ ਹੈ ਉਹ ਹੀ ਨਹੀਂ ਪ੍ਰਾਪਤ ਕਰ ਸਕੇ ਨੇ। ਜ਼ਿਆਦਾਤਰ ਪੜ੍ਹਾਈ ਛੱਡ ਚੁੱਕੇ ਨੇ। ਹਰ 5 ਵਿਅਕਤੀਆਂ ਦੇ ਵਿੱਚੋਂ 1 ਵਿਅਕਤੀ ਅਨਪੜ੍ਹ ਹੈ। ਭਾਰਤ ਦੇ ਵਿੱਚ ਔਸਤਨ ਸਾਖਰਤਾ ਦਰ ਜਿਹੜੀ ਹੈ 74.04 ਹੈ। ਕੇਰਲਾ ਦੇ ਵਿੱਚ ਸਾਖਰਤਾ ਦਰ ਸਭ ਤੋਂ ਵੱਧ ਜਿਹੜੀ ਦੱਸੀ ਜਾਂਦੀ ਹੈ 93.91%, ਜਦਕਿ ਬਿਹਾਰ ਦੀ ਸਾਖਰਤਾ ਦਰ ਸਭ ਤੋਂ ਘੱਟ ਸਿਰਫ 63.82% ਹੈ। ਪੰਜਾਬ ਨੂੰ ਖੁਸ਼ਹਾਲ ਸੂਬਾ ਕਿਹਾ ਜਾਂਦਾ ਹੈ ਪਰ ਜੇਕਰ ਸਾਖਰਤਾ ਦੀ ਗੱਲ ਕਰ ਲਈਏ ਇੱਥੇ ਵੀ ਦਾਅਵੇ ਤੇ ਵਾਅਦੇ ਬਹੁਤ ਨੇ ਪਰ ਜੋ ਰਿਪੋਰਟਾਂ ਅਸਲ ਦੇ ਵਿੱਚ ਨੇ ਗਰਾਊਂਡ ਸਥਿਤੀ ਹੈ ਉਹ ਕੀ ਦਰਸਾਉਂਦੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਜੇਕਰ ਸਾਖਰਤਾ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ ਸਾਖਰਤਾ ਦਰ 76.7% ਹੈ ਜਿਸਦੇ ਵਿੱਚ ਪੁਰਸ਼ਾਂ ਦੀ ਸਾਖਰਤਾ ਦਰ 81.5% ਹੈ ਤੇ ਮਹਿਲਾਵਾਂ ਦੀ ਸਾਖਰਤਾ ਦਰ 71.3% ਬਣਦੀ ਹੈ। ਪੰਜਾਬ ਦੀ 23.3% ਜਨਸੰਖਿਆ ਜਾਣੀ ਕਿ 64,55,087 ਲੋਕ ਅਜੇ ਵੀ ਅਨਪੜ੍ਹ ਨੇ ਪੰਜਾਬ ਦੇ ਵਿੱਚ, ਜਦਕਿ ਪੂਰੇ ਦੇਸ਼ ਦੀ ਸਾਖਰਤਾ ਦਰ 74% ਹੈ। ਸਰਕਾਰ ਦੀਆਂ ਢਿੱਲੀਆਂ ਨੀਤੀਆਂ ਦੇ ਕਾਰਨ ਵੀ ਦੇਸ਼ ਦੇ ਵਿੱਚੋਂ ਅਨਪੜ੍ਹਤਾ ਖਤਮ ਨਹੀਂ ਹੋ ਰਹੀ। ਸਿੱਖਿਆ ਬਜਟ ਦੇ ਵਿੱਚ ਹੋ ਰਹੀ ਕਟੌਤੀ ਦੇ ਕਾਰਨ ਸਿੱਖਿਆ ਦਾ ਢਾਂਚਾ ਲੜਖੜਾ ਰਿਹਾ। ਅੱਜ ਵੀ ਕਈ ਸਰਕਾਰੀ ਸਕੂਲਾਂ ਦੇ ਵਿੱਚ ਬੈਠਣ ਦੇ ਲਈ ਫਰਨੀਚਰ ਨਹੀਂ। ਕਈ ਸਕੂਲ ਅੱਜ ਵੀ ਅਧਿਆਪਕਾਂ ਤੋਂ ਸੱਖਣੇ ਨੇ। ਕਈ ਸਕੂਲਾਂ ਦੇ ਵਿੱਚ ਸਾਇੰਸ ਦੀਆਂ ਪ੍ਰਯੋਗਸ਼ਾਲਾਵਾਂ ਨਹੀਂ ਨੇ। ਕਈ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਪਰ ਫਿਰ ਵੀ ਉਹਨਾਂ ਦੀ ਜਗ੍ਹਾ ਤੇ ਨਵੀਆਂ ਸਕੂਲ ਦੀਆਂ ਇਮਾਰਤਾਂ ਨਹੀਂ ਬਣਾਈਆਂ ਜਾ ਰਹੀਆਂ। ਸਵਾਲ ਇਹ ਉੱਠਦਾ ਹੈ ਕਿ ਅਸੀਂ ਸਾਖਰ ਹੁੰਦੇ ਹੋਏ ਵੀ ਸਿੱਖਿਅਤ ਕਿਉਂ ਨਹੀਂ ਆ। ਸਿੱਖਿਆ ਦਾ ਮਤਲਬ ਸਿਰਫ ਪੜ੍ਹਨਾ ਲਿਖਣਾ ਅਤੇ 12ਵੀਂ ਕਲਾਸ ਪਾਸ ਕਰਨਾ ਨਹੀਂ ਹੁੰਦਾ। ਸਿੱਖਿਆ ਦਾ ਅਰਥ ਉਹ ਵੀ ਹੁੰਦਾ ਹੈ ਗਿਆਨ ਪ੍ਰਾਪਤ ਕਰਨਾ। ਰੱਟਾ ਲਗਾਉਣ ਦੇ ਨਾਲ ਤੋਤਾ ਵੀ ਬੋਲਣ ਲੱਗ ਪੈਂਦਾ ਹੈ ਤੇ ਤੋਤਾ ਕਿਤੇ ਕਿਸੇ ਨੂੰ ਗਿਆਨ ਨਹੀਂ ਦੇ ਸਕਦਾ। ਪੜ੍ਹ ਲਿਖ ਕੇ ਅਸੀਂ ਸਾਖਰ ਤਾਂ ਬਣ ਜਾਂਦੇ ਹਾਂ ਪਰ ਗਿਆਨ ਪ੍ਰਾਪਤ ਨਹੀਂ ਕਰ ਪਾਉਂਦੇ ਹਾਂ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਜਿਹੜਾ ਵਿਚਾਰ, ਉਹਦੇ ਵਿੱਚੋਂ ਗੱਲਬਾਤ, ਸਾਖਰਤਾ, ਜਿਹੜਾ ਕੌਮੀ ਸਾਖਰਤਾ ਦਿਵਸ ਦੇ ਬਾਰੇ ਅੱਜ ਗੱਲ ਕੀਤੀ ਹੈ। ਤੇ ਲੋ ਫਿਰ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ, ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ, ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਨਾਲ ਗੱਲਾਂ ਕਰਾਂਗੇ ਤੇ ਨਾਲ ਬਾਤਾਂ ਕਰਾਂਗੇ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ ਦੋਸਤੋ। ਤੇ ਇਸ ਵਕਤ ਜਿਹੜਾ ਨਾਲ ਦਵਿੰਦਰ ਭਾਰਤ ਜੀ ਵੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਇਸੇ ਤਰ੍ਹਾਂ ਹੋਰ ਵੀ ਸੱਜਣ ਜੁੜੇ ਹੋਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਤੁਹਾਡੇ ਨਾਲ, ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ, ਹੋਰ ਸਾਰਾ ਸਿਲਸਿਲਾ ਉਹਦੀ ਬਾਤ ਪਾਉਂਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਮੁੜ ਉੱਠਦੇ ਸਵਾਲ ਜਿਹੜੇ ਨੇ, ਸੁਖਬੀਰ ਬਾਦਲ ਨੂੰ ਸਿੱਟ ਦਾ ਸਮਨ ਫਿਰ ਤੋਂ ਆ ਗਿਆ, ਤੇ ਦੂਸਰੇ ਪਾਸੇ ਆਪਣਾ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਮੁੜ ਉੱਠਦੇ ਸਵਾਲ ਨੇ, ਸੁਖਬੀਰ ਬਾਦਲ ਨੂੰ ਸਿੱਟ ਦਾ ਸਮਨ ਫਿਰ ਤੋਂ ਆ ਗਿਆ ਤੇ ਅਕਾਲੀ ਏਕਤਾ ਦੀਆਂ ਕੋਸ਼ਿਸ਼ਾਂ, ਬੰਦੀ ਸਿੰਘਾਂ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਜਿਹੜੀ ਹੈ ਮੰਗ, ਤੇ ਦੂਜੇ ਪਾਸੇ ਨਸ਼ਿਆਂ ਦੀ ਗੱਲ ਜਿਹੜੀ ਹੈ, ਇੱਕ ਪਾਸੇ ਤਾਂ ਜਿਹੜਾ ਜੋ ਕੁਝ ਵੀ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਹੈ ਕਿ ਸਾਰਾ ਕੁਝ ਠੀਕ ਠਾਕ ਹੈ, ਵਧੀਆ ਚੱਲ ਰਿਹਾ, ਪਰ ਦੂਸਰੇ ਪਾਸੇ ਦੋ ਐਸੇ ਮਾਮਲੇ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ, ਜਿਨ੍ਹਾਂ ਦੇ ਵਿੱਚ ਦੂਜੇ ਸਰਕਾਰੀ ਦਾਅਵਿਆਂ ਵਿਚਕਾਰ ਜਿਹੜਾ ਆਪਣਾ ਗੁਲਜ਼ਾਰ ਸਿੰਘ ਦੀ ਮੌਤ ਨੇ ਕਈ ਗੰਭੀਰ ਸਵਾਲ ਖੜੇ ਕਰਕੇ ਰੱਖ ਦਿੱਤੇ ਅੱਜ, ਤੇ ਪੰਜਾਬ ਦੇ ਮੁਲਾਜ਼ਮਾਂ ਦਾ ਸਰਕਾਰ ਦੇ ਖਿਲਾਫ਼ ਰੋਹ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਤੇ ਸਰਕਾਰ ਦੇ ਰਵੱਈਏ ਦੇ ਉੱਤੇ ਚਰਚਾ, ਕਿ ਪੰਜਾਬ ਦੇ ਅਸਲ ਮੁੱਦਿਆਂ ਦੇ ਉੱਤੇ ਦੇ ਜਵਾਬ ਮਿਲ ਰਹੇ ਨੇ। ਦੇਸ਼ ਵਿਦੇਸ਼ ਦੇ ਵਿੱਚ ਵੱਡੀਆਂ ਹਲਚਲਾਂ ਚੱਲ ਰਹੀਆਂ, ਆਈਫਲ ਟਾਵਰ ਦੇ ਨਾਲ ਫਰਾਂਸ 'ਚ ਜੁੜਿਆ ਵਿਵਾਦ ਹੈ, ਮੋਦੀ ਪੁਤਿਨ ਮੁਲਾਕਾਤ ਦੇ ਵਿੱਚ SU-57 ਦਾ ਮੁੱਦਾ, ਰੂਸ ਜਰਮਨੀ ਤਣਾਅ ਤੇ ਟਰੰਪ ਦੀਆਂ ਇਰਾਨ ਦੇ ਬਾਰੇ ਤਿੱਖੀਆਂ ਪੋਸਟਾਂ, ਤੇ ਫਰਾਂਸ ਦੇ ਰੇਨੋਆਰ ਮਿਊਜ਼ੀਅਮ ਦੇ ਵਿੱਚ ਵੱਡੀ ਜਿਹੜੀ ਕਲਾ ਚੋਰੀ, ਕਿ ਇਹ ਸਿਰਫ ਸਾਡੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਅੱਗੇ ਜਾ ਕੇ ਕੀ ਕੁਝ ਜਿਹੜਾ ਵਾਪਰ ਰਿਹਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਬਾਤ ਪਾਉਂਦੇ ਹਾਂ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਹੁਣਾਂ ਤੋਂ। ਸੁਖਬੀਰ ਬਾਦਲ ਨੂੰ SIT ਨੇ ਮੁੜ ਜਿਹੜਾ ਤਲਬ ਕਰ ਲਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ SIT ਸਪੈਸ਼ਲ ਜਾਂਚ ਟੀਮ ਜਿਹੜੀ ਹੈ ਉਹਨੇ ਮੁੜ ਤਲਬ ਕੀਤਾ। SIT ਨੇ ਸੁਖਬੀਰ ਬਾਦਲ ਨੂੰ 11 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਤੇ ਇੱਥੇ ਇਹ ਵੀ ਜਿਹੜਾ ਸਾਹਮਣੇ ਆਇਆ ਸੀ ਪਿਛਲੇ ਦਿਨਾਂ ਚ ਕਿ ਇਸ ਤੋਂ ਪਹਿਲਾਂ ਵੀ 20 ਜੁਲਾਈ ਨੂੰ SIT ਨੇ ਜਿਹੜਾ ਸੀ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਦੇ ਲਈ ਬੁਲਾਇਆ। ਦੂਜੇ ਪਾਸੇ ਸੁਖਬੀਰ ਬਾਦਲ ਨੂੰ ਜਾਰੀ ਹੋਏ SIT ਦੇ ਸਮਨ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਅਰਸ਼ਦੀਪ ਸਿੰਘ ਕਲੇਰ ਹੁਣਾਂ ਕਿਹਾ ਕਿ ਸਰਕਾਰ ਬਹੁਤ ਹੀ ਜਿਹੜਾ ਵੱਡੇ ਮੁੱਦਿਆਂ ਦੇ ਉੱਤੇ ਘਿਰ ਚੁੱਕੀ ਹੈ, ਭਾਵੇਂ ਉਹ ਜਬਰ ਜਨਾ ਰਿਸ਼ਵਤ ਕਾਂਡ ਹੋਵੇ, ਨਸ਼ੇ ਦਾ ਮੁੱਦਾ ਹੋਵੇ ਜਾਂ ਮੁੱਖ ਮੰਤਰੀ ਦਾ ਵਿਰੋਧ ਕਰਨ ਤੇ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਹੋਵੇ, ਇਨ੍ਹਾਂ ਸਾਰੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਸਮਨ ਕੱਢਿਆ ਗਿਆ। ਅਜਿਹੀਆਂ ਕਾਰਵਾਈਆਂ ਦੇ ਨਾਲ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਜਿਹੜਾ ਨਹੀਂ ਭਟਕਾਇਆ ਜਾ ਸਕਦਾ। ਅੱਜ ਪੰਜਾਬ ਦੇ ਵਿੱਚ ਲੋਕ ਨਸ਼ੇ ਦੇ ਨਾਲ ਕਹਿੰਦੇ ਪੀੜਤ ਨੇ, ਲੋਕਾਂ ਨੂੰ ਕੁੱਟਿਆ ਜਾ ਰਿਹਾ, ਖੁਦਕੁਸ਼ੀਆਂ ਹੋ ਰਹੀਆਂ ਨੇ, ਅਜਿਹੇ ਜਿੰਨੇ ਮਰਜ਼ੀ ਸਮਨ ਭੇਜ ਲੈਣ, ਇਹ ਸਿਰਫ ਸਿਆਸਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 11 ਸਾਲ ਤੋਂ ਇਹ ਜਿਹੜਾ ਮੁੱਦਾ ਜਿਉਂ ਦਾ ਤਿਉਂ ਖੜਾ ਹੈ, ਜਾਂਚ ਕਿੱਥੇ ਹੈ, ਇਸ ਮੁੱਦੇ ਨੂੰ ਸਿਰਫ ਤੇ ਸਿਰਫ ਸਿਆਸੀ ਮੁੱਦੇ ਦੇ ਤੌਰ ਦੇ ਉੱਤੇ ਜਿਉਂ ਦਾ ਰੱਖਿਆ ਜਾ ਰਿਹਾ। ਇਸੇ ਤਰ੍ਹਾਂ ਪਿਛਲੇ ਸਮੇਂ ਤੋਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੱਲ ਰਿਹਾ, ਜਗਤਾਰ ਸਿੰਘ ਹਵਾਰਾ ਨੂੰ 28 ਦਿਨ ਦੀ ਪੈਰੋਲ ਦੀ ਮੰਗ ਫਿਰ ਤੋਂ ਜਿਹੜੀ ਹੈ ਦੁਹਰਾਈ ਹੈ। ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਜ਼ੁਰਗ ਮਾਤਾ ਜੀ ਨੂੰ ਜਿਹੜਾ ਮਿਲਣ ਲਈ ਘੱਟੋ ਘੱਟ 28 ਦਿਨ ਦੀ ਪੈਰੋਲ ਦਿੱਤੀ ਜਾਵੇ, ਇਹ ਪੈਰੋਲ ਤੁਰੰਤ ਪ੍ਰਭਾਵ ਦੇ ਨਾਲ ਮਿਲਣੀ ਚਾਹੀਦੀ ਹੈ। ਇਹ ਮੰਗ ਕਰਦਿਆਂ ਕਿਸਾਨ ਆਗੂ ਸੁੱਖ ਗਿੱਲ ਮੋਗਾ ਤੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਤਾ ਜੀ ਨੂੰ ਮਿਲਣ ਦਾ ਮੌਕਾ ਮਿਲਣਾ ਮਨੁੱਖੀ ਅਤੇ ਪਰਿਵਾਰਕ ਪੱਖੋਂ ਜਿਹੜਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੱਕ ਬਜ਼ੁਰਗ ਮਾਂ ਦੇ ਲਈ ਆਪਣੇ ਪੁੱਤਰ ਨੂੰ ਮਿਲਣ ਦੀ ਤਾਂਘ ਨੂੰ ਅਣਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ। ਸਰਕਾਰ ਨੂੰ ਮਨੁੱਖੀ ਸੰਵੇਦਨਸ਼ੀਲ ਦਿਖਾਉਂਦਿਆਂ ਬਿਨਾਂ ਕਿਸੇ ਦੇਰੀ ਦੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਘੱਟੋ ਘੱਟ 28 ਦਿਨ ਦੀ ਪੈਰੋਲ ਦੇ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਮਾਤਾ ਜੀ ਨੂੰ ਮਿਲ ਸਕਣ ਤੇ ਪਰਿਵਾਰ ਦੇ ਨਾਲ ਕੁਝ ਸਮਾਂ ਬਤੀਤ ਕਰ ਸਕਣ। ਸਰਕਾਰਾਂ ਨੂੰ ਇਸ ਮਾਮਲੇ ਨੂੰ ਸਿਆਸੀ ਨਜ਼ਰੀਏ ਦੀ ਜਿਹੜੀ ਬਜਾਏ ਮਨੁੱਖੀ ਹਮਦਰਦੀ, ਪਰਿਵਾਰਕ ਹੱਕਾਂ ਤੇ ਇਨਸਾਫ਼ ਦੇ ਪੱਖ ਤੋਂ ਕਹਿੰਦੇ ਦੇਖਣਾ ਚਾਹੀਦਾ ਤੇ ਉਨ੍ਹਾਂ ਕਿਹਾ ਕਿ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਅਤੇ ਪਾਰਦਰਸ਼ੀ ਨੀਤੀ ਬਣਾਈ ਜਾਣੀ ਚਾਹੀਦੀ ਹੈ। ਅਕਾਲੀ ਏਕਤਾ ਦੇ ਲਈ ਹੁਣ ਕਹਿੰਦੇ ਨੇ ਸਿਕੰਦਰ ਸਿੰਘ ਮਲੂਕਾ ਵੀ ਅੱਗੇ ਆਏ ਨੇ, ਪੰਥਕ ਧਿਰਾਂ ਨੂੰ ਵਖਰੇਵਾਂ ਖਤਮ ਕਰਨ ਦੀ ਅਪੀਲ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਵਖਰੇਵੇਂ ਸੁਲਝਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਲਬਾਤ ਚੱਲਣ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਹੁਣ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਸਮੂਹ ਪੰਥਕ ਧੜਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਦਾ ਸੱਦਾ ਦੇ ਦਿੱਤਾ ਹੈ। ਮਲੂਕਾ ਨੇ ਆਖਿਆ ਕਿ ਰਵਾਇਤੀ ਅਤੇ ਖੇਤਰੀ ਸਿੱਖ ਸਮੂਹਾਂ ਦੇ ਵਿਚ ਫੈਲੀ ਧੜੇਬੰਦੀ ਤੇ ਅੰਦਰੂਨੀ ਫੁੱਟ ਦੇ ਕਾਰਨ ਪੰਜਾਬ ਦੇ ਵਿਚ ਉਨ੍ਹਾਂ ਦਾ ਸਮੂਹਿਕ, ਸਿਆਸੀ ਅਤੇ ਧਾਰਮਿਕ ਪ੍ਰਭਾਵ ਕਮਜ਼ੋਰ ਹੋ ਰਿਹਾ। ਉਨ੍ਹਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਪੰਥਕ ਧਿਰਾਂ ਵੱਖ ਵੱਖ ਹੋ ਕੇ ਚੋਣ ਮੈਦਾਨ ਦੇ ਵਿਚ ਨਿਤਰੀਆਂ ਤਾਂ ਇਸ ਦੇ ਨਾਲ ਵੋਟਾਂ ਦੀ ਵੰਡ ਹੋਵੇਗੀ, ਜਿਸ ਦਾ ਸਿੱਧਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਮਿਲੇਗਾ। ਮਲੂਕਾ ਏਕਤਾ ਤੇ ਇਸ ਦੇ ਲਈ ਵੀ ਜਿਹੜਾ ਜ਼ੋਰ ਦੇ ਰਹੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਲਈ ਗੱਲਬਾਤ ਕਰਨੀ ਔਖੀ ਹੋ ਰਹੀ ਹੈ। ਗੱਠਜੋੜ ਦੇ ਹਾਲਾਤ ਦੇ ਵਿਚ ਅਕਾਲੀ ਦਲ ਦੇ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦਾ ਮੌਕਾ ਗੁਆਉਂਦਾ ਨਜ਼ਰ ਆ ਰਿਹਾ। ਇਸ ਤੋਂ ਪਹਿਲਾਂ ਵਡਾਲਾ ਨੇ ਮੰਨਿਆ ਸੀ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਤੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਜਾਣੀ ਕਿ ਵਾਰਸ ਪੰਜਾਬ ਦੇ ਨਾਲ ਸਮਝੌਤੇ ਲਈ ਗੱਲਬਾਤ ਜਾਰੀ ਹੈ ਤੇ ਵਡਾਲਾ ਨੇ ਸਾਫ਼ ਕੀਤਾ ਸੀ ਕਿ ਕੁਝ ਆਗੂਆਂ ਨੂੰ ਆਪਣੇ ਨਿੱਜੀ ਹਿੱਤ ਛੱਡ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਨਾ ਪਵੇਗਾ। ਅਸੀਂ ਪਹਿਲਾਂ ਵੀ ਸੁਖਬੀਰ ਬਾਦਲ ਨੂੰ ਆਖਿਆ ਸੀ ਤੇ ਹੁਣ ਵੀ ਦੁਹਰਾਉਂਦੇ ਹਾਂ ਕਿ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣਾ ਪਵੇਗਾ ਤਾਂ ਜੋ ਪੰਥ ਦੇ ਵੱਲੋਂ ਚੁਣਿਆ ਗਿਆ ਕੋਈ ਨਵਾਂ ਆਗੂ ਪਾਰਟੀ ਚਲਾ ਸਕੇ। ਚੋਣਾਂ ਤੋਂ ਬਾਅਦ ਜੇਕਰ ਸਾਰੀਆਂ ਧਿਰਾਂ ਸਹਿਮਤ ਹੁੰਦੀਆਂ ਨੇ ਤਾਂ ਉਹ ਮੁੱਖ ਮੰਤਰੀ ਦੇ ਜਿਹੜੇ ਨੇ ਉਮੀਦਵਾਰ ਬਣ ਸਕਦੇ ਨੇ ਤੇ ਅਸੀਂ ਵਾਰਸ ਪੰਜਾਬ ਦੇ ਨੂੰ ਵੀ ਜਿਹੜਾ ਕਿਹਾ ਹੈ ਕਿ ਉਹ ਚੋਣਾਂ ਤੋਂ ਬਾਅਦ ਹੀ CM ਅਹੁਦੇ ਦਾ ਦਾਅਵਾ ਕਰਨ ਤੇ ਜਦਕਿ ਉਹ ਪਹਿਲਾਂ ਹੀ ਚਿਹਰਾ ਐਲਾਨਣਾ ਚਾਹੁੰਦੇ ਸਨ। ਦੂਸਰੇ ਪਾਸੇ ਹਰ ਪੰਜਾਬੀ ਨਸ਼ੇ ਕਹਿੰਦੇ ਨੇ ਕਿ ਹਰ ਪੰਜਾਬੀ ਬਣੇ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ। ਪੰਜਾਬ ਪੁਲਿਸ ਨੇ ਜਿਹੜਾ ਸੀ 68,399 FIR ਦਰਜ ਕੀਤੇ ਆ ਤੇ 92,264 ਤੋਂ ਵੱਧ ਨੂੰ ਗ੍ਰਿਫ਼ਤਾਰ ਕੀਤਾ ਹੈ। ਕਈ ਕਾਰਨਾਂ ਕਰਕੇ ਪੰਜਾਬ ਦੀ ਇਹ ਥੋੜੀ ਜਿਹੀ ਦੋਸਤੋ ਵਿਸਤਾਰ ਦੇ ਵਿੱਚ ਖ਼ਬਰ ਲਵਾਂਗੇ, ਕਾਫ਼ੀ ਵੱਖਰੇ ਵੱਖਰੇ ਐਂਗਲ ਇਹਦੇ ਵਿੱਚੋਂ ਪਛਾਣਾਂਗੇ। ਕਈ ਕਾਰਨਾਂ ਦੇ ਕਰਕੇ ਪੰਜਾਬ ਦੀ ਹੱਸਦੀ ਵਸਦੀ ਜਵਾਨੀ ਨਸ਼ਿਆਂ ਦੀ ਅੱਗ ਦੇ ਵਿੱਚ ਝੋਲਸ ਕੇ ਰਹਿ ਗਈ ਹੈ, ਜਿਸ ਨੇ ਸੂਬੇ ਦੇ ਭਵਿੱਖ ਨੂੰ ਗੰਭੀਰ ਸੰਕਟ ਦੇ ਵਿੱਚ ਪਾ ਛੱਡਿਆ। ਇਸੇ ਭਿਆਨਕ ਸਮੱਸਿਆ ਦੇ ਨਾਲ ਨਜਿੱਠਣ ਅਤੇ ਸੂਬੇ ਦੀ ਜਵਾਨੀ ਨੂੰ ਮੁੜ ਲੀਹ ਦੇ ਉੱਤੇ ਲਿਆਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸੂਬੇ ਭਰ ਦੇ ਵਿੱਚ ਵਿਆਪਕ ਪੱਧਰ ਦੇ ਉੱਤੇ ਸਖ਼ਤ ਕਾਰਵਾਈਆਂ ਅਮਲ ਦੇ ਵਿੱਚ ਲਿਆਂਦੀਆਂ ਕਹਿੰਦੇ ਜਾ ਰਹੀਆਂ ਨੇ। ਨਸ਼ਿਆਂ ਦੀ ਇਸ ਲਾਹਨਤ ਨੂੰ ਜੜੋਂ ਕਹਿੰਦੇ ਪੁੱਟਣ ਨੂੰ ਤੇ ਆਮ ਲੋਕਾਂ ਦੀ ਸਿੱਧੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਮਕਸਦ ਦੇ ਨਾਲ ਸਰਕਾਰ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਐਂਟੀ ਡਰੱਗ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ, ਜਿਸ ਦੇ ਨਤੀਜੇ ਬਹੁਤ ਸਾਰਥਕ ਤੇ ਪ੍ਰਭਾਵਸ਼ਾਲੀ ਸਾਬਤ ਹੋ ਰਹੇ ਹੈ। ਇਸ ਦੇ ਤਹਿਤ ਵੀ ਸੂਬੇ ਦਾ ਕੋਈ ਵੀ ਨਾਗਰਿਕ ਬਿਨਾਂ ਕਿਸੇ ਝਿਜਕ ਜਾਂ ਡਰ ਤੋਂ ਕਹਿੰਦੇ ਨੇ ਇਸ ਨੰਬਰ ਵਟਸਐਪ ਦੇ ਉੱਤੇ ਸੰਪਰਕ ਕਰ ਸਕਦਾ ਤੇ ਆਪਣਾ ਜਿਹੜਾ ਜਾਣਕਾਰੀ ਸਾਂਝੀ ਕਰ ਸਕਦਾ, ਜਿਸ ਦੀ ਪਛਾਣ ਜਿਹੜੀ ਹੈ ਗੁਪਤ ਰੱਖੀ ਜਾਵੇਗੀ। ਪਰ ਦੂਸਰੇ ਪਾਸੇ ਜੋ ਹਾਲਾਤ ਨੇ ਉਹਦੇ ਬਾਰੇ ਗੱਲ ਕਰੀਏ। ਨਸ਼ਿਆਂ ਦੇ ਖਿਲਾਫ਼ ਆਵਾਜ਼ ਚੁੱਕਣ ਵਾਲੇ ਮਜ਼ਦੂਰ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਤੇ ਪਿੰਡ ਦੀ ਸਰਪੰਚ, ਉਸਦੇ ਪਤੀ ਸਮੇਤ 5 ਦੇ ਖਿਲਾਫ਼ ਕੇਸ ਦਰਜ ਹੋਇਆ ਤੇ ਭਾਰੀ ਪੁਲਿਸ ਜਿਹੜੀ ਹੈ ਤੈਨਾਤ ਹੋਈ। ਦਿੜਬਾ ਹਲਕੇ ਦੇ ਪਿੰਡ ਜਿਹੜਾ ਤੂਰ ਬੰਜਾਰਾ ਵਿਖੇ ਇੱਕ ਮੰਤਰੀ ਦੇ ਸਮਾਗਮ ਦੇ ਦੌਰਾਨ ਨਸ਼ੇ ਦਾ ਮੁੱਦਾ ਉਠਾਉਣ ਵਾਲੇ ਮਜ਼ਦੂਰ ਗੁਲਜ਼ਾਰ ਸਿੰਘ, ਜਿਸ ਨੇ ਪੰਚਾਇਤ ਦੇ ਨੁਮਾਇੰਦਿਆਂ ਦੇ ਵੱਲੋਂ ਧਮਕਾਉਣ ਮਗਰੋਂ ਸਲਫਾਸ ਨਿਗਲ ਲਈ ਸੀ, ਉਹਦੀ DMC ਲੁਧਿਆਣਾ ਵਿਖੇ ਇਲਾਜ ਦੇ ਦੌਰਾਨ ਮੌਤ ਜਿਹੜੀ ਹੋ ਗਈ ਹੈ। ਮ੍ਰਿਤਕ ਗੁਲਜ਼ਾਰ ਸਿੰਘ ਦੀ ਦੇਹ ਪੋਸਟਮਾਰਟਮ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦੀ ਜਾ ਚੁੱਕੀ ਸੀ ਤੇ ਸਿਵਲ ਹਸਪਤਾਲ ਵਿਖੇ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਤੇ ਸਿਵਲ ਹਸਪਤਾਲ ਵਿਖੇ ਵੱਖ ਵੱਖ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂ ਪੁੱਜਣੇ ਸ਼ੁਰੂ ਹੋ ਗਏ। ਉਧਰ ਮ੍ਰਿਤਕ ਗੁਲਜ਼ਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਉਰਫ ਲੱਖਾ ਦੇ ਬਿਆਨਾਂ ਦੇ ਉੱਤੇ ਪੁਲਿਸ ਨੇ ਥਾਣਾ ਦਿੜਬਾ ਦੇ ਵਿੱਚ ਪਿੰਡ ਜਿਹੜਾ ਤੂਰ ਬੰਜਾਰਾ ਦੀ ਆਪਣੀ ਸਰਪੰਚ ਬਲਜਿੰਦਰ ਕੌਰ, ਉਸਦੇ ਪਤੀ ਬਲਜੀਤ ਸਿੰਘ, ਸੁਖਦੇਵ ਸਿੰਘ ਉਰਫ ਸੁਖਾ, ਵਿੱਕੀ ਸਿੰਘ ਪੰਚ ਤੇ ਗੋਨਾ ਸਿੰਘ ਵਾਸੀਆਨ ਜਿਹੜਾ ਤੂਰ ਬੰਜਾਰਾ ਦੇ ਖਿਲਾਫ ਜ਼ੇਰ ਧਾਰਾ ਜਿਹੜੀ ਹੈ 108 BNS ਸੈਕਸ਼ਨ 3(1) RSSC/ST Act ਦੇ ਤਹਿਤ ਕੇਸ ਦਰਜ ਜਿਹੜਾ ਕਰ ਲਿਆ। ਮਰਨ ਤੋਂ ਪਹਿਲਾਂ ਇੱਕ ਵੀਡੀਓ ਬਿਆਨ ਦੇ ਵਿੱਚ ਗੁਲਜ਼ਾਰ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਪੰਚਾਇਤ ਦੇ ਨੁਮਾਇੰਦਿਆਂ ਦੇ ਵੱਲੋਂ ਕਿਹਾ ਗਿਆ ਕਿ ਉਹ ਪੰਚਾਇਤ ਦੇ ਵਿੱਚ ਆ ਕੇ ਮਾਫ਼ੀ ਮੰਗੇ। ਉਹ ਪੰਚਾਇਤ ਦੇ ਵਿੱਚ ਨਹੀਂ ਗਿਆ, ਸਗੋਂ ਉਸ ਨੇ ਡਰਦਿਆਂ ਹੋਇਆਂ ਸਲਫਾਸ ਨਿਗਲ ਲਈ। ਪਹਿਲਾਂ ਉਸ ਨੂੰ ਸੰਗਰੂਰ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਫਿਰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸ ਮਗਰੋਂ ਫਿਰ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਜਿੱਥੋਂ DMC ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਬੀਤੀ ਰਾਤ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਭਰਾ ਬਿੱਕਰ ਸਿੰਘ ਨੇ ਵੀ ਆਪਣੇ ਭਰਾ ਦੇ ਜਿਹੜਾ ਬਿਆਨਾਂ ਦੀ ਪੁਸ਼ਟੀ ਕੀਤੀ ਤੇ ਅੱਜ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਮਗਰੋਂ ਉਸਦੀ ਦੇਹ ਨੂੰ ਜਿਹੜਾ ਪਿੰਡ ਲਿਜਾਇਆ ਗਿਆ ਸੀਗਾ। ਇਸ ਘਟਨਾ ਮਗਰੋਂ ਸੂਬੇ ਦੀ ਸਿਆਸਤ ਜਿਹੜੀ ਆ ਉਹ ਗਰਮਾ ਗਈ। ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ, ਸੁਖਪਾਲ ਸਿੰਘ ਖਹਿਰਾ ਤੇ ਬਿਕਰਮ ਸਿੰਘ ਮਜੀਠੀਆ ਸਮੇਤ ਅਨੇਕਾਂ ਆਗੂਆਂ ਵੱਲੋਂ ਸਰਕਾਰ ਨੂੰ ਘੇਰਿਆ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਆਗੂ ਜਿਹੜੇ ਨੇ ਵਿਨਰਜੀਤ ਸਿੰਘ ਗੋਲਡੀ, ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ, ਭਾਜਪਾ ਆਗੂ ਰਣਦੀਪ ਸਿੰਘ ਦਿਓਲ, ਕਾਂਗਰਸ ਆਗੂ ਜਗਦੇਵ ਗਾਗਾ ਨੇ ਜਿਹੜਾ ਸੀਗਾ ਮੰਗ ਕੀਤੀ ਕਿ ਇੱਕ ਮੰਤਰੀ ਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾਵੇ, ਕਿਉਂਕਿ ਮਜ਼ਦੂਰ ਗੁਲਜ਼ਾਰ ਸਿੰਘ ਨੇ ਮਰਨ ਤੋਂ ਪਹਿਲਾਂ ਵੀਡੀਓ ਬਿਆਨ ਜਾਰੀ ਕਰਕੇ ਚੀਮਾ ਨੂੰ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਨੂੰ ਜਿਹੜਾ ਜ਼ਿੰਮੇਵਾਰ ਠਹਿਰਾਇਆ। ਤੇ ਦੂਸਰੇ ਪਾਸੇ ਇਹ ਮੁੱਦਾ ਜਿਹੜਾ ਭਖਦਾ ਗਿਆ, ਨਸ਼ਾ ਤਸਕਰੀ ਅਤੇ ਤਸ਼ੱਦਦ ਮਾਮਲਾ ਜਿਹੜਾ ਕੇਵਲ ਢਿੱਲੋਂ ਨੇ ਉਹਦੀ ਅਗਵਾਈ ਦੇ ਵਿੱਚ ਵਫਦ ਨੇ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ CBI ਜਾਂਚ ਦੀ ਮੰਗ ਕਰ ਲਈ ਹੈ, ਜੋ ਪਿਛਲੇ ਦਿਨਾਂ ਤੋਂ ਜਿਹੜਾ ਇਹ ਮੁੱਦਾ ਬਣਿਆ ਹੋਇਆ ਸੀਗਾ, ਜੋ ਕਿ ਆਪਣਾ ਉਹਨਾਂ ਨੇ ਮੁਲਾਕਾਤ ਕੀਤੀ ਆਪਣੇ ਸ਼ੇਰੂ ਹੁਣਾਂ ਦੇ ਨਾਲ ਪਿੰਡ ਤੋਂ ਜਿਹੜੇ ਨੇ। ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਂਦੇ ਕਾਂਗਰਸੀ ਜਿਹੜੇ ਸਨ ਉਹਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਪਈਆਂ ਨੇ। ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਲਈ ਜ਼ਿੰਮੇਵਾਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉੱਠੀ ਹੈ ਤੇ ਭਾਜਪਾ ਤੇ ਆਪ ਦਰਮਿਆਨ ਗੁਪਤ ਸਮਝੌਤਾ ਹੋਣ ਦੇ ਦੋਸ਼ ਲਾ ਦਿੱਤੇ ਗਏ ਨੇ। ਦੂਸਰੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ। ਵਫਦ ਨੇ ਸੰਗਰੂਰ ਦੇ ਨਾਲ ਸੰਬੰਧਿਤ ਦੋ ਗੰਭੀਰ ਮਾਮਲਿਆਂ, ਤੂਰ ਬੰਜਾਰਾ ਪਿੰਡ ਦੇ ਵਸਨੀ ਗੁਲਜ਼ਾਰ ਸਿੰਘ ਦੀ ਮੌਤ ਅਤੇ ਮੋਹਨਜੀਤ ਸਿੰਘ ਦੇ ਨਾਲ ਕਥਿਤ ਤਸ਼ੱਦਦ ਵਿੱਚ ਨਿਰਪੱਖ ਕਾਰਵਾਈ ਦੀ ਜਿਹੜੀ ਮੰਗ ਕਰ ਲਈ ਹੈ। ਤੇ ਇਸੇ ਤਰ੍ਹਾਂ ਮੁਲਾਜ਼ਮਾਂ ਦੀ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਅੰਦਾਜ਼ ਏ ਮੁਲਾਜ਼ਮ, ਪਹਿਲਾਂ ਜਸ਼ਨ ਦੀ ਗੂੰਜ ਤੇ ਅੱਜ ਰੋਹ ਦੀ ਗੂੰਜ। ਸਰਕਾਰੀ ਚੇਤਾਵਨੀ ਦੇ ਬਾਵਜੂਦ ਮੁਲਾਜ਼ਮਾਂ ਦੀ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਉਹਨਾਂ ਨੇ ਹੜਤਾਲ ਲੰਬੀ ਕਰਨ ਦਾ ਜਿਹੜਾ ਅੱਜ ਐਲਾਨ ਵੀ ਕਰ ਦਿੱਤਾ ਹੈ। ਪੰਜਾਬ ਦੇ ਮੁਲਾਜ਼ਮਾਂ ਦੀ ਦੂਸਰੇ ਗੇੜ ਦੀ ਹੜਤਾਲ ਦੇ ਦੌਰਾਨ ਅੱਜ ਰਾਜਧਾਨੀ ਵਿਚਲੇ ਸਿਵਲ ਸਕੱਤਰੇਤ ਦੇ ਵਿਚ ਮੁਲਾਜ਼ਮਾਂ ਨੇ ਪੁਰਾਣੇ ਅੰਦਾਜ਼ ਨੂੰ ਰੋਹ ਦੇ ਵਿਚ ਲਪੇਟ ਕੇ ਨਵੇਂ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਹੈ। ਕਦੇ ਜਿਸ ਸਿਵਲ ਸਕੱਤਰੇਤ ਦੀ ਹਰ ਮੰਜ਼ਿਲ ਦੀ ਬਾਲਕੋਨੀ ਦੇ ਵਿਚ ਖੜ ਕੇ ਮੁਲਾਜ਼ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਆਮਦ ਦੇ ਉੱਤੇ ਜਸ਼ਨ ਦੀ ਗੂੰਜ ਪਾਈ ਸੀ, ਅੱਜ ਉਥੋਂ ਹੀ ਪੰਜਾਬ ਸਰਕਾਰ ਦੇ ਖਿਲਾਫ਼ ਰੋਹ ਦੀ ਗੂੰਜ ਪੈ ਰਹੀ ਹੈ। ਪੰਜਾਬ ਦੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਧਮਕੀ ਨੁਮਾ ਚੇਤਾਵਨੀ ਨੂੰ ਦਰਕਿਨਾਰ ਕਰਦਿਆਂ ਅੱਜ ਸਰਕਾਰੀ ਦਫ਼ਤਰਾਂ ਦੇ ਵਿਚ ਕੰਮ ਠੱਪ ਕਰ ਦਿੱਤਾ। ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਤੋਂ ਐਨ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਹੜਤਾਲ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਤਾਂ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊ। ਇਸੇ ਤਰ੍ਹਾਂ ਲੰਘੇ ਕੱਲ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਤੇ ਇਹਨਾਂ ਸਰਕਾਰੀ ਅੜਚਨਾ ਦੇ ਬਾਵਜੂਦ ਮੁਲਾਜ਼ਮਾਂ ਨੇ ਆਪਣੇ ਰੁੱਖ ਦੇ ਵਿਚ ਨਰਮੀ ਨਹੀਂ ਦਿਖਾਈ ਤੇ ਸਰਕਾਰੀ ਪੈਂਤੜੇ ਨੇ ਅੱਜ ਮੁਲਾਜ਼ਮਾਂ ਦੇ ਏਕੇ ਨੂੰ ਪ੍ਰਚੰਡ ਜਿਹੜਾ ਘਰ ਛੱਡਿਆ। ਇੱਥੇ ਸਿਵਲ ਸਕੱਤਰੇਤ ਦੇ ਵਿਚ ਅੱਜ ਮੁਲਾਜ਼ਮਾਂ ਨੇ ਹਰ ਮੰਜ਼ਿਲ ਦੀ ਬਾਲਕੋਨੀ ਦੇ ਵਿਚ ਖੜ ਕੇ ਸਰਕਾਰ ਦੇ ਖਿਲਾਫ਼ ਮੁਨਾਰੇਬਾਜ਼ੀ ਕੀਤੀ ਹੈ ਤੇ ਹੇਠਾਂ ਪੁਲਿਸ ਦੀ ਤੈਨਾਤੀ ਸੀ ਤੇ ਮੁਲਾਜ਼ਮਾਂ ਦੀ ਸਕੱਤਰੇਤ ਦੇ ਵਿਚੋਂ ਗੂੰਜ ਦੂਰ ਦੂਰ ਤੱਕ ਪੈ ਰਹੀ ਸੀ ਤੇ ਉਹ ਵੀ ਦਿਨ ਸਨ ਜਦੋਂ ਮੁੱਖ ਮੰਤਰੀ ਮਾਨ 16 ਮਾਰਚ 2022 ਨੂੰ ਬੁੱਧਵਾਰ ਵਾਲੇ ਦਿਨ ਠੀਕ 4:45 ਬਤੌਰ ਮੁੱਖ ਮੰਤਰੀ ਪਹਿਲੀ ਵਾਰ ਸਕੱਤਰੇਤ ਪੁੱਜੇ ਤੇ ਉਸ ਵੇਲੇ ਮੁਲਾਜ਼ਮਾਂ ਤੋਂ ਚਾ ਨਹੀਂ ਸੀ ਚੁੱਕਿਆ ਜਾ ਰਿਹਾ ਤੇ ਉਸ ਵਕਤ ਪਹਿਲੀ ਵਾਰ ਮੁੱਖ ਮੰਤਰੀ ਦਾ ਏਦਾਂ ਦਾ ਸ਼ਾਹੀ ਸਵਾਗਤ ਹੋਇਆ ਜੋ ਭਗਵੰਤ ਮਾਨ ਦੇ ਹਿੱਸੇ ਆਇਆ ਸੀ। ਤੇ ਲੋ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਜਿਹੜਾ 226 ਹੈ ਸੋਧਾਂ ਕਰਨ ਦੇ ਮਾਮਲੇ ਚ ਸਰਕਾਰ ਦਾ ਵਤੀਰਾ ਸੁਸਤ ਹੈ, ਅੱਜ ਉਹ ਵੀ ਆਵਾਜ਼ ਫਿਰ ਤੋਂ ਉੱਠਣ ਲੱਗੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਆਖਿਆ ਗਈਆਂ ਸੋਧਾਂ ਕਰਨ ਦੇ ਮਾਮਲੇ ਚ ਫਿਲਹਾਲ ਸਰਕਾਰ ਦਾ ਵਤੀਰਾ ਸੁਸਤ ਹੈ, ਲਗਭਗ ਇਕ ਮਹੀਨੇ ਤੋਂ ਵੱਧ ਸਮਾਂ ਜਿਹੜਾ ਬੀਤ ਜਾਣ ਦੇ ਮਗਰੋਂ ਵੀ ਸਰਕਾਰ ਵੱਲੋਂ ਇਸ ਮਾਮਲੇ ਦੇ ਵਿਚ ਕੋਈ ਹਾਂ ਪੱਖੀ ਸੰਕੇਤ ਨਹੀਂ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਲਗਭਗ 40 ਦਿਨ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਇਸ ਮਾਮਲੇ ਦੇ ਵਿਚ ਬਣਾਈ ਗਈ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਜਾਂ ਸੋਧ ਕਰਨ ਸੰਬੰਧੀ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਵੱਲੋਂ ਇਸ ਮਾਮਲੇ ਦੇ ਵਿਚ ਸਰਕਾਰ ਨੂੰ 2 ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਸੀ ਜੋ ਜੁਲਾਈ ਤੋਂ ਆਰੰਭ ਹੋਇਆ ਹੋਇਆ। ਇਸ ਤੋਂ ਪਹਿਲਾਂ ਵੀ ਇਸ ਮਾਮਲੇ ਦੇ ਵਿਚ 1 ਮਹੀਨੇ ਦਾ ਸਮਾਂ ਦਿੱਤਾ ਜਾ ਚੁੱਕਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਇਸ ਮਾਮਲੇ ਚ ਸਿੱਖ ਵਿਦਵਾਨਾਂ ਅਤੇ ਕਾਨੂੰਨਦਾਨਾਂ ਦੀ ਇਕ ਕਮੇਟੀ ਵੀ ਬਣਾਈ ਗਈ ਹੈ ਜਿਹਦੇ ਵਿਚ ਸੇਵਾ ਮੁਕਤ ਸਿੱਖ ਜੱਜ, ਸਿੱਖ ਵਕੀਲ ਤੇ ਸਿੱਖ ਵਿਦਵਾਨ ਸ਼ਾਮਲ ਨੇ ਤੇ ਸਰਕਾਰ ਨੂੰ ਆਖਿਆ ਗਿਆ ਸੀ ਸੋਧ ਕਰਨ ਦੇ ਮਾਮਲੇ ਚ ਉਹ ਇਸ ਕਮੇਟੀ ਦੇ ਨਾਲ ਸੰਪਰਕ ਕਰੇ ਤੇ ਕਮੇਟੀ ਦੇ ਤਾਲਮੇਲ ਦੇ ਨਾਲ ਸੋਧ ਸੰਬੰਧੀ ਅਗਲੇਰੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ। ਸਰਕਾਰ ਨੂੰ ਆਦੇਸ਼ ਕੀਤਾ ਗਿਆ ਸੀ ਕਿ ਸਿੱਖ ਸੰਸਥਾਵਾਂ ਦੀ ਸਹਿਮਤੀ ਤੋਂ ਬਿਨਾਂ ਸੋਧ ਨਾ ਕੀਤੀ ਜਾਵੇ ਤੇ ਪਰ ਇਹਦੇ ਵਿਚ ਕੋਈ ਵੀ ਅਜੇ ਤੱਕ ਅਪਡੇਟ ਨਹੀਂ ਆਈ ਹੈ, ਪਰ ਇਹ ਮੁੱਦਾ ਫਿਰ ਤੋਂ ਉੱਠਣ ਲੱਗਿਆ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ, ਕੀ ਹਾਲ ਚਾਲ ਨੇ ਜਨਾਬ, ਲੰਘਿਆ ਜੀ?
2: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਸਰ
1: ਜੀ।
2: ਭਾਰਾਈ ਸਾਹਿਬ, ਯੂ ਹੈਵ ਬੀਨ ਟ੍ਰੈਪਡ।
1: ਅੱਛਾ ਜੀ,
2: ਇਹ ਵਰਡਿੰਗ ਮੈਂ ਕਿਉਂ ਕਹਿ ਰਿਹਾ ਆ
1: ਜੀ
2: ਕਿ ਦੇਖੋ, ਕਹਿੰਦੇ ਆ ਕਿ ਲੰਬੇ ਸਮੇਂ ਤੱਕ ਲੋਕਾਂ ਨੂੰ ਬੇਵਕੂਫ ਬਣਾਉਣ ਦੇ 2 ਹੀ ਤਰੀਕੇ ਹੁੰਦੇ ਆ
1: ਜੀ,
2: ਇੱਕ ਧਰਮ ਤੇ ਦੂਜਾ ਸਿਆਸਤ।
1: ਬਿਲਕੁਲ ਹੈ ਜੀ।
2: ਹਾਂਜੀ, ਤੇ ਸਿਆਸਤ ਅਗਲਿਆਂ ਨੇ ਖੇਡੀ ਤੇ ਤੁਸੀਂ ਵੀ ਟ੍ਰੈਪ ਚ ਆ ਗਏ ਤੇ ਤੁਸੀਂ ਵੀ ਪਹਿਲੀ ਖਬਰ ਓਹੀ ਲੈ ਲਈ ਕਿ ਸੁਖਬੀਰ ਬਾਦਲ ਨੂੰ ਹੋਇਆ ਸਭਣ ਜਾਰੀ।
1: ਹਾਂਜੀ,
2: ਇਹੀ ਤਾਂ ਉਹ ਚਾਹੁੰਦੇ ਆ
1: ਜੀ
2: ਕਿ ਸਾਰੇ ਗੱਲਾਂ ਤੋਂ ਧਿਆਨ ਹਟ ਕੇ ਤੇ ਪਹਿਲਾਂ ਜਿਹੜਾ ਹੈਗਾ ਆ ਵੀ ਮੁੱਖ ਸੁਰਖੀ ਆ ਸੁਖਬੀਰ ਬਾਦਲ ਬਣ ਜਾਏ, ਸਾਡੀ ਜਾਨ ਛੱਡੋ
1: ਛੱਡੋ। ਹਾਂਜੀ ਛੱਡੋ, ਬਿਲਕੁਲ ਹੈ ਜੀ।
2: ਪਰ ਕੀ ਕਰਨ ਜੀ, ਇਹਨਾਂ ਦਾ ਹੁਣ ਸਮਾਂ ਹੀ ਮਾੜਾ ਚੱਲ ਰਿਹਾ
1: ਜੀ। ਕਾਫੀ ਮੁੱਦਿਆਂ ਦੇ ਵਿੱਚ ਸੈਣੀ ਸਾਹਿਬ ਘਿਰ ਰਹੇ ਨੇ ਤੇ ਅੱਜ ਤਾਂ ਨਵਾਂ ਹੀ ਕੰਮ ਹੋ ਗਿਆ ਨਾ ਜੀ। ਦੇਖੋ, ਪੁਲਿਸ ਦਾ ਕਾਰਜ ਹੁੰਦਾ ਹੈ ਕਿ ਇਨਵੈਸਟੀਗੇਟ ਕਰਨਾ ਹਰ ਚੀਜ਼ ਦੀ ਤੇ ਉਹ ਤੈਅ ਤੱਕ ਪਹੁੰਚਣਾ ਉਹਦੇ ਵਿੱਚ ਕਸੂਰਵਾਰ ਕੋਈ ਵੀ ਹੋਵੇ, ਪਰ ਜਿੱਥੇ ਏਡੀ ਵੱਡੀ ਫੋਰਸ ਦੇ ਵਿੱਚ ਉਸਦਾ ਸੰਸਕਾਰ ਕਰ ਦਿੱਤਾ ਗਿਆ ਵਿਅਕਤੀ ਦਾ, ਪਿੰਡ ਵੀ ਨਿਰਾਸ਼ ਹੈ, ਪਰ ਉਹਦੇ ਵਿੱਚ ਜਦ ਪਰਿਵਾਰ ਕਹਿ ਸਕਦੇ ਹਾਂ ਕਿ ਉਹਨੂੰ ਮਨਾ ਲਿਆ ਗਿਆ ਜਾਂ ਫਿਰ ਕਹਿ ਸਕਦੇ ਹਾਂ ਕਿ ਪਰਿਵਾਰ ਰਾਜ਼ੀ ਹੋ ਗਿਆ ਸਾਰੇ ਮੁੱਦੇ ਤੇ, ਨੌਕਰੀ ਦੇ ਆਧਾਰ ਦੇ ਉੱਤੇ ਜਾਂ ਹੋਰ ਸਾਰਾ ਤੁਸੀਂ ਖੁੱਲ੍ਹ ਕੇ ਗੱਲਬਾਤ ਕਰਿਓ, ਤਾਂ ਕੀ ਕਹਿ ਸਕਦੇ ਹਾਂ ਉਹਦੇ ਵਿੱਚ ਜਥੇਬੰਦੀਆਂ ਵੀ ਜਿਹੜਾ ਹੈਗੀਆਂ ਸ਼ਮੂਲੀਅਤ ਹੈ ਉਹਨਾਂ ਦੇ ਉੱਤੇ ਵੀ ਹੈਰਾਨਗੀ ਹੁੰਦੀ ਹੈ। ਮਸਲੇ ਬਹੁਤ ਨੇ ਇਹਦੇ ਵਿੱਚ, ਕਸੂਰਵਾਰ ਇੱਕ ਧਿਰ ਨਹੀਂ, ਇਹਦੇ ਵਿੱਚ ਕਸੂਰਵਾਰ ਬਹੁਤ ਸਾਰੀਆਂ ਧਿਰਾਂ ਨੇ। ਦੂਸਰੇ ਪਾਸੇ ਜਿਹੜਾ ਵਾਅਦੇ ਦਾਅਵੇ ਜਿਹੜੇ ਕੀਤੇ ਜਾ ਰਹੇ ਆ ਨਸ਼ਿਆਂ ਦੇ ਮੁੱਦੇ ਦੇ ਉੱਤੇ, ਤੇ ਪਿਛਲੇ 2 ਹਫ਼ਤਿਆਂ ਤੋਂ ਤਾਂ ਚਲੋ ਮੁੱਦਾ ਸੀਗਾ, ਇਹ ਤਾਂ ਦੱਬਿਆ ਕੁਚਲਿਆ ਹੀ ਸੀਗਾ ਮੁੱਦਾ, ਪਰ ਕਿਤੇ ਨਾ ਕਿਤੇ ਮੌਤ ਦੇ ਕਾਰਨ ਫਿਰ ਉੱਠ ਖੜਾ ਹੋਇਆ, ਜੋ ਕਿ ਵਿੱਤ ਮੰਤਰੀ ਚੀਮਾ ਸਾਹਿਬ ਦੀ ਗਲੇ ਦੀ ਹੱਡੀ ਬਣਦਾ ਉਹ ਕਿਤੇ ਨਾ ਕਿਤੇ ਸਾਰਾ ਕੁਝ ਟਾਲ ਮਟੋਲ ਕਰਕੇ ਤੇ ਰਫਾ ਦਫ਼ਾ ਹੋ ਗਿਆ ਜੀ।
2: ਭਾਰੇ ਸਾਹਿਬ ਦੇਖੋ, ਸਾਡੇ ਨਾ ਪੰਜਾਬ ਦੇ ਵਿੱਚ ਅਜੇ ਵੀ ਜਾਤੀਵਾਦ ਕਿੰਨਾ ਹਾਵੀ ਆ
1: ਜੀ।
2: ਇਸ ਗੁਲਜ਼ਾਰ ਸਿੰਘ ਦੀ ਪੈਰਵਾਈ ਜਿਹੜੀ ਆ ਉਹ ਐਸੀ ਜਥੇਬੰਦੀਆਂ ਕਰ ਰਹੀਆਂ ਸੀਗੀਆਂ ਜੀ। ਹੁਣ ਗੱਲ ਦੇ ਵਿੱਚ ਟਵਿਸਟ ਦੇਖੋ ਕਿੱਥੇ ਆ, ਜਦੋਂ ਗੁਲਜ਼ਾਰ ਸਿੰਘ ਨੂੰ ਉਹਨਾਂ ਬੰਦਿਆਂ ਨੇ ਘਟਨਾ ਕਿਸ ਤਰ੍ਹਾਂ ਵਾਪਰੀ ਹੈਗੀ ਆ, ਪਹਿਲਾਂ ਤਾਂ ਹਰਪਾਲ ਚੀਮਾ ਜਿਹੜੇ ਹੈਗੇ ਆ ਉਹ ਵੀ ਜਿੱਦਾਂ ਮੀਟਿੰਗ ਮਾਨ ਸਾਹਿਬ ਕਰਦੇ ਪਿੰਡਾਂ ਚ ਉਸੇ ਤਰੀਕੇ ਨਾਲ, ਹਾਂਜੀ ਉਸੇ ਤਰੀਕੇ ਨਾਲ ਲੋਕ ਮਿਲਣੀ ਪ੍ਰੋਗਰਾਮ ਜਿਹੜਾ ਹੈਗਾ ਆ ਉਹਦੇ ਵਿੱਚ ਹਰਪਾਲ ਚੀਮਾ ਉੱਥੇ ਆਏ ਸੀ। ਉਹਨਾਂ ਨੇ ਆਪਣੀ ਨਸ਼ਿਆਂ ਦੇ ਮਾਮਲੇ ਵਿੱਚ ਜਿਹੜਾ ਆ ਪਿੱਠ ਜਦੋਂ ਥਪ ਥਪਾਈ ਤੇ ਇਹ ਗੁਲਜ਼ਾਰ ਸਿੰਘ ਨੇ ਕੁਐਸਚਨ ਰੇਜ਼ ਕਰਤਾ ਜੀ ਵੀ ਮੇਰੇ ਤਾਂ ਘਰ ਦੇ ਵਿੱਚ ਇਹ ਸਮੱਸਿਆ ਹੈਗੀ ਆ, ਮੇਰਾ ਮੁੰਡਾ ਨਸ਼ੇ ਦੇ ਵਿੱਚ ਪੈ ਗਿਆ, ਸਾਡਾ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਉਹਨੇ, ਹਾਂਜੀ ਤੇ 3 ਮੁੰਡੇ ਆ ਜੀ ਉਹਦੇ, ਵੱਡਾ ਮੁੰਡੇ ਦੀ ਉਹ ਗੱਲ ਕਰ ਰਿਹਾ ਤੇ ਉਹ ਕਹਿੰਦਾ ਜੀ ਵੀ ਮੇਰਾ ਮਤਲਬ ਬੱਚਿਆ ਜਿਹੜਾ ਹੈਗਾ ਆ ਇਸ ਕਰਕੇ ਅਸੀਂ ਬੜੇ ਦੁਖੀ ਹੈਗੇ ਆ ਜੀ। ਇਸ ਚੀਜ਼ ਨੂੰ ਜਿਹੜੇ ਓਰਗੇਨਾਈਜ਼ਰ ਕੌਣ ਹੁੰਦਾ ਹੈਗਾ ਆ, ਜਿਹੜੇ ਪਿੰਡ ਦੇ ਪੰਚ ਸਰਪੰਚ, ਹਾਂਜੀ ਹੋਇਆ ਕਿ ਜਦੋਂ ਇਹ ਫੰਕਸ਼ਨ ਖਤਮ ਹੋ ਗਿਆ ਤੇ ਉਹਨਾਂ ਨੇ ਸੋਚਿਆ ਕਿ ਇਹ ਸਾਡੇ ਤਾਂ ਮੰਤਰੀ ਦੀ ਬੇਇੱਜ਼ਤੀ ਹੋ ਗਈ, ਹਾਂਜੀ ਓਹਦੇ ਮੂੰਹ ਦੇ ਉੱਤੇ ਜਿਹੜਾ ਹੈਗਾ ਆ ਓਹਨੂੰ ਕਹਿਤਾ ਵੀ ਨਸ਼ਿਆਂ ਦਾ ਕੋਈ ਹੱਲ ਨੀ ਹੋਇਆ ਤੇ ਨਸ਼ੇ ਤਾਂ ਚੱਲਦੇ ਪਏ ਅਜੇ ਤੱਕ। ਹਾਂਜੀ ਉਹਨਾਂ ਨੇ ਜੀ ਇਸ ਚੀਜ਼ ਨੂੰ ਕਰਕੇ ਓਹਨੂੰ ਬੰਦੇ ਨੂੰ ਸੱਦਿਆ, ਸੱਦ ਕੇ ਤੇ ਥੋੜਾ ਜਿਹਾ ਡਰਾਇਆ। ਹਾਂਜੀ ਸਰਪੰਚਣੀ ਦਾ ਘਰ ਵਾਲਾ ਜਿਹੜਾ ਹੈਗਾ ਆ ਜੀ ਓਹਨੇ ਮਤਲਬ ਇਸ ਓਹਨੂੰ ਇਸ ਚੀਜ਼ ਦੀ ਗੱਲ ਕਹੀ। ਵਰਡਿੰਗ ਇਹ ਸੀ ਕਿ ਮਤਲਬ ਓਹਨੂੰ ਕਹਿੰਦੇ ਇਹ ਵਰਡਿੰਗ ਸਰਪੰਚ ਨੇ ਬੋਲੀ, ਓਹਨੂੰ ਕਹਿੰਦੇ ਮਾਫ਼ੀ ਮੰਗ ਲਾ। ਹਾਂਜੀ ਵੀ ਮਾਫ਼ੀ ਮੰਗ, ਅਸੀਂ ਤੇਰੀ ਵੀਡੀਓ ਬਣਾਉਣੇ ਹੈਗੇ ਆ ਤੇ ਅਸੀਂ ਓਹਨੂੰ ਕਿਉਂਕਿ ਓਹਨਾ ਨੇ ਆਪਣੇ ਭੇਜਣੀ ਹੋਊਗੀ ਓਹਨਾ ਹਾਂਜੀ ਮੰਤਰੀ ਸਾਹਿਬ ਨੂੰ ਭੇਜਣੀ ਹੋਊਗੀ ਜੀ ਵੀ ਬੰਦਾ ਮਾਫ਼ੀ ਮੰਗਦਾ ਪਿਆ ਆ। ਓਹਨੂੰ ਨਹੀਂ ਸੀ ਪਤਾ ਜੀ ਅਣਜਾਣ ਪੁਣੇ ਚ ਇੰਨੀ ਗੱਲ ਕਰ ਗਿਆ
1: ਜੀ।
2: ਤੇ ਉੱਥੇ ਸਰਪੰਚ ਨੇ ਇੱਕ ਬੋਲੀ ਬੋਲੀ, ਓਹਨੇ ਕਹਿੰਦੀ ਵੀ ਦੇਖ ਲਾ, ਨਹੀਂ ਤਾਂ ਜੇ ਤੂੰ ਨਹੀਂ ਵੇਖਦਾ ਮਤਲਬ ਮਾਫ਼ੀ ਮੰਗਣੀ ਹੈਗੀ ਤੇ ਤੂੰ ਮੋਹਨ ਜੀਤਾ ਦੇਖ ਲਿਆ ਨਾ ਹਾਲ।
1: ਬਿਲਕੁਲ
2: ਉਹ ਤਾਂ ਯੰਗ ਸੀ, ਓਹਨੇ ਸ਼ਬਦ ਆ ਬੋਲਿਆ ਜੀ, ਉਹ ਤਾਂ ਯੰਗ ਸੀ ਤੇ ਤੇਰਾ ਜਿਹੜਾ ਹੈਗਾ ਤੂੰ ਤਾਂ ਓਦਾਂ ਹੀ ਬੁੱਢਿਆ ਹੈਗਾ ਆ ਤੇ ਤੇਰਾ ਕੀ ਬਣੂਗਾ
1: ਜੀ।
2: ਉਹ ਜਿਹੜਾ ਯੰਗ ਸੀ ਨਾ ਵਰਲਡ ਓਹਨੂੰ ਬਣਾਤਾ, ਉਹ ਤਾਂ ਜੱਟ ਸੀ।
1: ਅੱਛਾ ਜੀ ਜੱਟ ਬਣਾਤਾ
2: ਉਹ ਹੁਣ ਇਹ ਹਾਂਜੀ ਯੰਗ ਦਾ ਜੱਟ ਬਣਾਤਾ ਤੇ ਇਹ ਐਸੀ ਹੈਗਾ ਸੀਗਾ ਤੇ ਇਸ ਕਰਕੇ ਜਿਹੜਾ ਹੈਗਾ ਆ ਇਸ ਚੱਕਰ ਦੇ ਵਿਚ ਇਹਨਾਂ ਨੂੰ ਟ੍ਰੈਪ ਕਰ ਲਿਆ ਗਿਆ, ਬਾਅਦ ਦੇ ਵਿਚ ਜਿਹੜਾ ਆ ਬੁੱਕ ਕੀਤਾ ਗਿਆ
1: ਜੀ।
2: ਹੁਣ ਉੱਥੇ ਜਿਹੜਾ ਇਹ ਜਿਹੜੀ ਐਫ ਆਈ ਆਰ ਵੀ ਦਰਜ ਹੋਈ ਆ ਹੁਣ ਕਿਉਂਕਿ ਚੀਮਾ ਸਾਹਿਬ ਤਾਂ ਆਪ ਉਸ ਵਰਗ ਦੇ ਵਿਚੋਂ ਆਉਂਦੇ ਹੈਗੇ ਆ
1: ਜੀ
2: ਤੇ ਜਿਹੜੇ ਬੰਦੇ ਪੈਰਵੀ ਕਰ ਰਹੇ ਸੀਗੇ ਜਾਂ ਜਥੇਬੰਦੀਆਂ ਪੈਰਵੀ ਕਰ ਰਹੀਆਂ ਸੀ ਉਹ ਵੀ ਇਸੇ ਜਥੇਬੰਦੀ ਜਿਹੜੇ ਹੈਗੇ ਆ ਇਸੇ ਕਾਸਟ ਦਾ ਬਿਲੋਂਗ ਕਰਦੀਆਂ ਸੀ ਜੀ। ਉਹਨਾਂ ਨੇ ਆਪਣਾ ਬੰਦਾ ਥੋੜਾ ਵਿੱਚ ਫਸਾਉਣਾ ਸੀਗਾ ਜੀ, ਉਹਨਾਂ ਨੇ ਜਿਹੜੇ ਹੈਗੇ ਆ ਦੂਜੇ ਜਿਹੜੇ ਦੂਜੇ ਹੈਗੇ ਸੀਗੇ ਜੀ
1: ਬਿਲਕੁਲ
2: ਤੇ ਭਾਈਚਾਰੇ ਵਾਲੇ ਜੱਟ ਉਹ ਮਤਲਬ ਜਿਹੜੇ ਹੈਗੇ ਆ ਫਸਾ ਤੇ ਆ ਜੀ। ਉਹਨਾਂ ਦਾ ਤਾਂ ਹੋ ਗਿਆ ਜੀ ਸਾਰਿਆਂ ਦਾ। ਵੀਡੀਓ ਆਈਆਂ ਸੀ ਦੋ
1: ਜੀ,
2: ਇੱਕ ਵੀਡੀਓ ਦੇ ਵਿਚ ਜਿਹੜਾ ਹੈਗਾ ਆ ਓਹਨੇ ਪਿੰਡ ਦੇ ਬੰਦਿਆਂ ਦਾ ਹੀ ਨਾਂ ਲਏ ਸੀ ਤੇ ਦੂਜੀ ਵੀਡੀਓ ਦੇ ਵਿਚ ਓਹਨੇ ਹਰਪਾਲ ਚੀਮਾ ਵੀ ਨਾਲ ਕਿਹਾ ਸੀਗਾ
1: ਵੀ
2: ਮੇਰੀ ਮੌਤ ਦਾ ਜ਼ਿੰਮੇਵਾਰ ਹਰਪਾਲ ਚੀਮਾ ਵੀ। ਵੀਡੀਓ ਜਿਹੜੀ ਐਕਚੁਅਲੀ ਜਿਹੜੀ ਹੈਗੀ ਆ ਡਾਇੰਗ ਡੈਕਲਾਰੇਸ਼ਨ ਜਿਹੜੀ ਆ ਉਹ ਦੂਜੀ ਵੀਡੀਓ ਬਣਨੀ ਸੀ ਜਿਹ ਚ ਹਰਪਾਲ ਚੀਮਾ ਦਾ ਵੀ ਨਾਂ ਲਿਆ ਗਿਆ ਸੀ ਤੇ ਉਹ ਤੋਂ ਬਾਅਦ ਤਾਂ ਕੋਈ ਓਹਦੀ ਸਟੇਟਮੈਂਟ ਹੈ ਨੀ।
1: ਸਟੇਟਮੈਂਟ ਸਹੀ
2: ਆਖਰੀ ਸਟੇਟਮੈਂਟ ਉਹ ਆ ਜਿਹਦੇ ਵਿਚ ਓਹਨੇ ਹੁਣ ਦਾ ਵੀ ਨਾਂ ਲਿਆ ਹੈਗਾ ਆ ਤੇ ਟਾਈਮ ਡੈਕਲਾਰੇਸ਼ਨ ਕਾਨੂੰਨ ਦੀ ਨਜ਼ਰ ਚ ਉਹ ਬਣਦੀ ਆ। ਪਰ ਇਹ ਆ ਕੇ ਹੁਣ ਸਿਆਸਤ ਜਿਹੜੀ ਹੈਗੀ ਆ ਖੇਡੀ ਜਾ ਗਈ। ਅੱਛਾ ਜੇ ਹਰਪਾਲ ਚੀਮਾ ਨੂੰ ਮਤਲਬ ਜਿਹੜਾ ਬਣਾਉਂਦੇ ਸੀਗੇ ਤੇ ਫਿਰ ਕੇਸ ਜਿਹੜਾ ਆ ਉਹ ਅਬੈਟਮੈਂਟ ਟੂ ਕਮਿਟ ਸੁਸਾਈਡ ਦਾ ਹੀ ਹੋਣਾ ਸੀ ਜੀ। ਉਹ ਤੇ 306 ਦਾ ਜਿਹਨੂੰ ਪਿੱਛੇ ਹੁਣ 107 ਬਣਾਤੀ ਹੈਗੀ ਬੀ ਐਨ ਐਸ ਉਹਦੇ ਥੱਲੇ ਪਰਚਾ ਦਰਜ ਹੋਣਾ ਸੀ ਜੀ। ਤੇ ਬਟ ਇਹਨਾਂ ਨੇ ਫਿਰ ਕੀਤਾ ਜਿਹੜਾ ਹੈਗਾ ਆ ਕਿ ਐਸ ਸੀ ਐਕਟ ਵੀ ਜਿਹੜਾ ਨਾਲ ਲਾਤਾ ਉਹਨਾਂ ਬੰਦਿਆਂ ਦੇ ਖਿਲਾਫ਼ ਤੇ ਅਬੈਟਮੈਂਟ ਟੂ ਕਮਿਟ ਸੁਸਾਈਡ ਦੇ ਨਾਲ ਨਾਲ ਜਿਹੜਾ ਆ ਇਹਨੂੰ ਜਾਤੀ ਦਾ ਵਾਦ ਦਾ ਵੀ ਰੰਗਤ ਦੇ ਦਿੱਤੀ
1: ਜੀ।
2: ਹੁਣ ਨੋ ਡਾਊਟ ਕਿ ਐਸ ਸੀ ਐਕਟ ਦੀਆਂ ਧਾਰਾ ਜਿਹੜੀਆਂ ਹੈਗੀਆਂ ਆ ਜਦੋਂ ਕੋਰਟ ਦੇ ਵਿਚ ਇਹਦਾ ਅਨਾਲਿਸਿਸ ਕੀਤਾ ਜਾਏਗਾ ਦੈਨ ਇਹਦੇ ਥੱਲੇ ਤਾਂ ਜਿਹੜਾ ਆ ਉਹ ਕਿਉਂਕਿ ਓਹਨੇ ਜਿਹੜੀ ਵਰਡਿੰਗ ਬੋਲੀ ਆ ਉਹਦੇ ਵਿਚ ਕਿਤੇ ਨੀ ਇਹ ਬੋਲਿਆ ਵੀ ਮੈਨੂੰ ਜਿਹੜਾ ਆ ਜਾਤੀ ਸੂਚਕ ਸ਼ਬਦ ਕਹੇ ਸੀ ਜਾਂ ਇਸ ਤਰੀਕੇ ਦਾ ਕੋਈ ਗੱਲ ਨੀ ਕਹੀ ਤੇ ਇਸ ਕਰਕੇ ਉਹ ਧਾਰਾ ਤਾਂ ਉੱਡ ਜਾਣੀਆਂ ਹੈਗੀਆਂ ਉਹਦਾ ਕੋਈ ਮਤਲਬ ਨੀ ਰਹਿ ਜਾਣਾ ਜੀ। ਬਾਕੀ ਜਿੱਥੇ ਤੱਕ ਹੈਗਾ ਆ ਵੀ ਅਬੈਟਮੈਂਟ ਜਿਹੜੀ ਹੈਗੀ ਆ ਅਬੈਟਮੈਂਟ ਦੇ ਵਿਚ ਏਦਾਂ ਜੇ ਪੁਲਿਸ ਦੇ ਜਿਹੜੀ ਆ ਉਹ ਜਿਹੜੀ ਸਿੱਟ ਬਣ ਗਈ ਆ ਸਿੱਟ ਪਤਾ ਨੀ ਇਹਦੇ ਵਿਚ ਚਲਾਨ ਦਿੰਦੀ ਵੀ ਆ ਕਿ ਕੈਂਸਲੇਸ਼ਨ ਹੀ ਦੇ ਦਿੰਦੀ ਹੈਗੀ ਆ ਇਹ ਕਹਿ ਕੇ ਕਿ ਇਸ ਬੰਦੇ ਨੂੰ ਜਿਹੜਾ ਹੈਗਾ ਆ ਵੀ ਪ੍ਰਵੋਕ ਕਰਕੇ ਤੇ ਓਹਦੇ ਕੋਲੋਂ ਵੀਡੀਓ ਬਣਵਾ ਲਈ ਗਈ ਸੀ। ਸੋ ਇਸ ਕਰਕੇ ਆ ਵੀ ਮਾਮਲਾ ਜਿਹੜਾ ਹੈਗਾ ਆ ਵੀ ਉਹਨਾਂ ਦਾ ਨਜਿੱਠਿਆ ਗਿਆ ਕਿਸੇ ਤਰੀਕੇ ਵੀ ਐਫ ਆਈ ਆਰ ਜਦੋਂ ਸੰਸਕਾਰ ਹੋ ਗਿਆ ਪਰਿਵਾਰ ਨੂੰ ਕਹਿਤਾ ਵੀ 2 ਦਿਨ ਦੇ ਅੰਦਰ ਅੰਦਰ ਇਹਦੇ ਮੁੰਡੇ ਨੂੰ ਨੌਕਰੀ ਦੇ ਦਿੱਤੀ ਜਾਊਗੀ ਜੀ ਤੇ ਉਹ +2 ਪਾਸ ਹੈਗਾ ਆ ਜੀ।
1: ਦੇਖੋ ਜਿਹੜਾ ਹਨਾ ਬੰਦਾ ਜਿਹੜਾ ਤਾਂ ਅਣਖ ਵਾਲਾ ਆ ਨਾ ਜਿਹੜਾ ਜਜ਼ਬਾਤਾਂ ਨਾਲ ਜਾਂ ਹਰ ਕਿਸੇ ਨਾ ਕਿਸੇ ਚੀਜ਼ ਦੇ ਨਾਲ ਜੁੜਿਆ ਹੋਇਆ ਉਹਦਾ ਤਾਂ ਮਤਲਬ ਕਿ ਘਾਣ ਹੋ ਜਾਂਦਾ ਉਹ ਮੁੜ ਕੇ ਜੇ ਜੋ ਹਾਲਾਤ ਤੁਸੀਂ ਦੱਸ ਰਹੇ ਹੋ ਕਿਤੇ ਮਤਲਬ ਕਿ ਉਹ ਤੋਂ ਮਾਫ਼ੀ ਮੰਗਾਈ ਜਾਂ ਸਾਰਾ ਕੁਝ ਕੀਤਾ ਤਾਂ ਉਹ ਬੰਦੇ ਨੂੰ ਤਾਂ ਸ਼ਰਮ ਹੀ ਮਾਰ ਜਾਂਦੀ ਆ ਆਪਣੇ ਆਪ ਦੇ ਵਿੱਚ ਉਹਦਾ ਤਾਂ ਉਦੋਂ ਹੀ ਮੌਤ ਹੋ ਜਾਂਦੀ ਆ ਜੀ। ਤੇ ਉਹ ਕਿਤੇ ਨਾ ਕਿਤੇ ਜੇ ਕੋਰਟ ਦੇ ਵਿੱਚ ਇਹ ਫੈਸਲੇ ਚਲੇ ਵੀ ਜਾਂਦੇ ਨੇ ਕੇਸ ਜਾਂ ਸਾਰਾ ਕੁਝ ਹੈ ਕਿਤੇ ਜੱਜ ਸਾਹਿਬ ਜਾਂ ਹੋਰ ਸਾਰੀਆਂ ਚੀਜ਼ਾਂ ਆਪਣੇ ਆਧਾਰ ਦੇ ਉੱਤੇ ਵੀ ਤਾਂ ਇਨਵੈਸਟੀਗੇਸ਼ਨ ਇਹਦੀ ਚਾਹੀਦੀ ਹੈ ਕਿ ਭਾਈ ਕਾਰਨ ਕੀ ਬਣੇ ਨੇ ਇੱਕ ਵਿਅਕਤੀ ਹੈ ਏਡੇ ਵੱਡੇ ਵੱਡੇ ਲੀਡਰਾਂ ਦਾ ਉਹਦੇ ਵਿੱਚ ਨਾਂ ਆ ਰਿਹਾ ਹੈ ਕਾਰਨ ਕੀ ਹੈ ਜਾਂ ਨਸ਼ੇ ਦੀ ਗੱਲ ਕਰਨੀ ਜਾਂ ਕਿਸੇ ਚੀਜ਼ ਦੀ ਗੱਲ ਬੜੀ ਕਰ ਸਕਦਾ ਵਿਅਕਤੀ ਜੀ।
2: ਭਾਰਤ ਸਾਹਿਬ ਦੇਖੋ ਇਹਨਾਂ ਚੀਜ਼ਾਂ ਦਾ ਜਵਾਬ ਤਾਂ ਹੈਗਾ ਆ, ਸਾਡੇ ਕੋਲ ਜਿਹੜਾ ਵੋਟ ਦਾ ਅਧਿਕਾਰ ਆ ਉਹੀ ਆ ਜੀ। ਉਹ ਜਦੋਂ ਸਮਾਂ ਆਊਗਾ ਉਦੋਂ ਲੋਕੀ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਤੇ ਆਪਣੇ ਰਾਈਟ ਦਾ ਐਕਸਰਸਾਈਜ਼ ਕਰਨ, ਉਹ ਗੱਲ ਹੈਗੀ ਆ ਅਲੱਗ
1: ਜੀ।
2: ਗੱਲ ਲੀਗਲ ਜਿੱਥੇ ਤੱਕ ਹੈਗੀ ਆ, ਲੀਗਲ ਗੱਲ ਤਾਂ ਇਹ ਆ ਜੀ ਕਿ ਕੋਰਟ ਕੋਲ ਇਨਵੈਸਟੀਗੇਸ਼ਨ ਦਾ ਰਾਈਟ ਨਹੀਂ ਹੁੰਦਾ
1: ਜੀ।
2: ਇਨਵੈਸਟੀਗੇਸ਼ਨ ਪੁਲਿਸ ਨੇ ਹੀ ਕਰਨੀ ਹੁੰਦੀ ਆ। ਤੁਸੀਂ ਦੇਖੋ ਨਾ 84 ਦੇ ਮਤਲਬ ਜਿਹੜਾ ਆ ਸਿੱਖ ਕਤਲੇਆਮ ਦੇ ਵਿੱਚ ਜਿਹੜਾ ਆ ਉਹ ਕਿੰਨਾ ਮਤਲਬ, ਅੱਜ ਤੱਕ ਤਾਂ ਰਾਇਟਸ ਹੀ ਕਹਿੰਦੇ ਰਹੇ ਜੀ। ਕਤਲੇਆਮ ਤਾਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਭਾਈ ਉਧਰ ਜੇ ਰਾਇਟਸ ਤਾਂ ਹੋਣ ਜੇ ਦੂਜੇ ਪਾਸੇ ਵੀ ਕੋਈ ਬੰਦਾ ਮਰਿਆ ਹੋਵੇ,
1: ਓਪੋਜੀਸ਼ਨ ਵੀ
2: ਦੰਗਾ ਤਾਂ ਹੋਵੇ ਹੈ ਜੀ
1: ਜੀ।
2: ਤੇ ਤਾਂ ਜਿਹੜਾ ਹੈਗਾ ਆ ਵੀ ਡਿਜ਼ਾਈਨਡ ਕਤਲੇਆਮ ਸੀਗਾ
1: ਇੱਕ ਤਰਫ,
2: ਤੇ ਉਹ ਇੱਕ ਤਰਫਾ ਕਤਲੇਆਮ ਹੈਗਾ ਸੀ ਉਹਦੇ ਵਿੱਚ ਜਿਹੜਾ ਆ ਉਹ ਸਿਰਫ ਜਿਹੜਾ ਆ ਇੰਨੇ ਚਿਰ ਤੱਕ ਜੇ ਮੁਲਜ਼ਮ ਬਚਦੇ ਰਹੇ ਤੇ ਕਿਸ ਕਰਕੇ, ਕਿਉਂਕਿ ਡਿਊ ਟੂ ਬੈਡ ਇਨਵੈਸਟੀਗੇਸ਼ਨ
1: ਜੀ।
2: ਪੁਲਿਸ ਜਿਹੜੀ ਹੈਗੀ ਉਹਨੇ ਮਤਲਬ ਆਪ ਹੀ ਸਬੂਤ ਮਿਟਾਏ ਸੀ
1: ਜੀ।
2: ਸੋ ਜਿਹਨਾਂ ਨੇ ਮਤਲਬ ਰੱਖਿਆ ਕਰਨੀ ਹੁੰਦੀ ਆ ਜੇ ਉਹੀ ਭਖਸ਼ਕ ਬਣ ਜਾਣ ਜਾਂ ਤੇ ਫਿਰ ਉਸ ਵੇਲੇ ਤਾਂ ਹਾਲਾਤ ਇਹੀ ਹੁੰਦੇ ਨਾ ਜੀ। ਹੁਣ ਇੱਥੇ ਵੀ ਪੁਲਿਸ ਜਿਹੜੀ ਆ, ਮੈਂ ਦੇਖ ਰਿਹਾ ਸੀਗਾ ਜਦੋਂ ਮੈਂ ਸੰਸਕਾਰ ਦੀ ਵੀਡੀਓ ਦੇਖੀ ਤੇ ਪੁਲਿਸ ਵਾਲਿਆਂ ਦੇ ਮਤਲਬ ਸੰਸਕਾਰ ਇੱਕ ਪਾਸੇ ਤੇ ਬਾਹਰਲੇ ਪਾਸੇ ਪੁਲਿਸ ਇਸ ਤਰੀਕੇ ਨਾਲ ਲਾਈ ਹੈਗੀ ਸੀ। ਮੈਂ ਸੋਚਦਾ ਸੀ ਵੀ ਜੇ ਪੁਲਿਸ ਵਾਲਿਆਂ ਦੇ ਮੂੰਹ ਦੂਜੇ ਪਾਸੇ ਨੂੰ ਹੁੰਦੇ ਆ ਤੇ ਉਹ ਇੱਕ ਸਨਮਾਨ ਦਾ ਹੈਗਾ ਆ ਹੈਂਜੀ, ਕਿਸੇ ਨੂੰ ਮਤਲਬ ਓਨਰ ਦੇ ਕੇ ਜਦੋਂ ਸੰਸਕਾਰ ਕੀਤਾ ਜਾਂਦਾ ਹੈਗਾ ਤੇ ਪੁਲਿਸ ਦਾ ਮੂੰਹ ਜਿਹੜਾ ਆ ਡੈਡ ਬੋਡੀ ਵੱਲ ਨੂੰ ਹੁੰਦਾ ਆ ਜੀ। ਇੱਥੇ ਡੈਡ ਬੋਡੀ ਵੱਲ ਤਾਂ ਪਿੱਠ ਕੀਤੀਆਂ ਹੀ ਹੈਗੀਆਂ ਤੋਂ ਅੰਦਰਲੇ ਪਾਸਿਆਂ ਤੇ, ਜਿਹੜਾ ਬਾਹਰਲੇ ਪਾਸਿਓਂ ਲੋਕੀ ਕੋਈ ਨੇੜੇ ਨਾ ਆ ਜਾਣ ਜੀ।
1: ਉਹ
2: ਪੁਲਿਸ ਨੇ ਇੱਕ ਚੇਨ ਬਣਾਈ ਸੀ ਵੀ ਕੋਈ ਅੱਗੇ ਨਾ ਵੱਧ ਸਕੇ ਜੀ। ਸੋ ਇਸ ਕਰਕੇ ਪਿੰਡ ਵਾਲੇ ਵੀ ਜਿਹੜੇ ਹੈਗੇ ਖਫਾ ਹੈਗੇ ਸੀਗੇ ਜੀ, ਬਟ ਜਿਹੜੀਆਂ ਐਸੀ ਜਥੇਬੰਦੀਆਂ ਹੈਗੀਆਂ ਸੀ ਜੀ ਉਹਨਾਂ ਨੇ ਵੀ ਪੇਸ਼ ਨੀ ਚੱਲਣ ਦਿੱਤੀ ਉਹਦੇ ਵਿੱਚ। ਉਹ ਸਗੋਂ ਖਹਿਰਾ ਸਾਹਿਬ ਨੇ, ਦੀਪਾ ਜੀ, ਇਹ ਸਾਰੇ ਉੱਥੇ ਪਹੁੰਚੇ ਹੈਗੇ ਸੀ ਪੋਲੀਟੀਕਲ ਲੀਡਰ, ਇਹ ਸਗੋਂ ਜਥੇਬੰਦੀਆਂ ਨੂੰ ਕੁਐਸਚਨ ਕਰ ਰਹੇ ਸੀ। ਉਹਨਾਂ ਨੂੰ ਜਦੋਂ ਮਾਈਕ ਦਿੱਤਾ ਗਿਆ ਖਹਿਰਾ ਸਾਹਿਬ ਕੋਲੋਂ ਤਾਂ ਮਾਈਕ ਵੀ ਖੋਲਿਆ ਗਿਆ ਉਹਨਾਂ ਨੇ ਵੀ ਅਸੀਂ ਆਪ, ਉਹ ਕਹਿੰਦੇ ਵੀ ਦੱਸੋ ਜੇ ਐਸ ਐਸ ਪੀ ਜਿਹੜਾ ਹੈਗਾ ਆ ਜਾਂ ਮਤਲਬ ਤੁਸੀਂ ਕੀ ਜੇ ਡੀ ਜੀ ਪੀ ਕੁਐਸਚਨ ਨਹੀਂ ਕਰ ਸਕਦਾ ਮਿਨਿਸਟਰ ਨੂੰ ਤੇ ਤੁਸੀਂ ਕੀ ਸੋਚਦੇ ਹੋ ਵੀ ਜਿਹੜੀ ਨੌ ਨਿਹਾਲ ਸਿੰਘ ਵਾਲੀ ਐਸ ਆਈ ਟੀ ਬਣਾਤੀ ਆ ਇਨਵੈਸਟੀਗੇਸ਼ਨ ਵਾਸਤੇ ਕੀ ਉਹ ਮਤਲਬ ਕੱਲ ਨੂੰ, ਕਿਉਂਕਿ ਇਹਨਾਂ ਨੂੰ ਇੰਸ਼ੋਰੈਂਸ ਦਿੱਤੀ ਵੀ ਜੇ ਹਰਪਾਲ ਚੀਮੇ ਦਾ ਨਾਂ ਜਿਹੜਾ ਹੈਗਾ ਆ ਵੀ ਇਨਕਲੂਡ ਹੁੰਦਾ ਹੋਊਗਾ ਤੇ ਉਹ ਕਰ ਲੈਗੀ ਆਪਾਂ ਐਸ ਆਈ ਟੀ
1: ਜੀ।
2: ਜਦ ਕਿ ਉਹ ਕਹਿੰਦੇ ਵੀ ਤੁਸੀਂ ਇਹ ਕੀ ਸੋਚਦੇ ਹੋ ਵੀ ਜਿਹੜਾ ਡੀ ਜੀ ਪੀ ਜਿਹੜਾ ਆ ਉਹ ਡੇਅਰ ਨਹੀਂ ਕਰਦਾ ਹੈਗਾ ਆ ਮਿਨਿਸਟਰ ਦਾ ਨਾਂ ਇਨਕਲੂਡ ਕਰਨ ਲਈ, ਤੇ ਕੀ ਇਹ ਐਸ ਆਈ ਟੀ ਜਿਹੜੀ ਹੈਗੀ ਆ ਉਹਦਾ ਨਾਂ ਇਨਕਲੂਡ ਕਰ ਲਏਗੀ। ਉਹਦੇ ਤੇ ਜਥੇਬੰਦੀਆਂ ਵੀ ਪੈਸਿਵ ਸੀਗੀਆਂ, ਉਹ ਕਹਿੰਦੇ ਵੀ ਨਹੀਂ ਅਸੀਂ ਵੀ ਮੰਨਦੇ ਆ ਜੀ।
1: ਤੇ
2: ਫੇਰ ਜਿਹੜਾ ਹੈਗਾ ਆ ਉਹਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਕੰਪਰੋਮਾਈਜ਼ ਕਿਸ ਗੱਲ ਦੇ ਉੱਤੇ ਕਰਕੇ ਆਏ ਹੈਗੇ ਆ, ਬਟ ਉਹਨਾਂ ਨੇ ਜਿਹੜਾ ਹੈਗਾ ਆ ਆਪਣਾ ਉਹਨਾਂ ਨੇ ਜਿਹੜਾ ਆ ਮੈਨੂੰ ਲੱਗਦਾ ਆ ਕਿ ਜਥੇਬੰਦੀਆਂ ਤੇ ਵੀ ਜਾਤੀਵਾਦ ਭਾਰੂ ਸੀਗਾ
1: ਜੀ,
2: ਆਪਣੀ ਜਾਤੀ ਦਾ ਮਿਨਿਸਟਰ ਹੈਗਾ ਆ ਤੇ ਇਸ ਕਰਕੇ ਉਹਨੂੰ ਛੱਡ ਦਿੱਤਾ ਜਾਵੇ, ਬਾਕੀ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਟ੍ਰੈਪ ਕਰ ਲਿਆ ਜਾਵੇ।
1: ਪਰ ਸੈਣੀ ਸਾਹਿਬ ਇਹਦੇ ਵਿੱਚ ਇਹ ਵੀ ਚੀਜ਼ ਜਿਹੜੇ ਹੈਗੇ ਕਿਤੇ ਆਬਜੈਕਸ਼ਨ ਹੋ ਸਕਦਾ ਹੈ ਕਿ ਭਾਈ ਤੁਸੀਂ ਜਿੱਦਾਂ ਨੌਕਰੀ ਆ, ਚਲੋ ਕੋਈ ਇੰਸੀਡੈਂਟ ਹੋ ਜਾਂਦਾ ਵਾਪਰ ਜਾਂਦਾ ਜਾਂ ਕਿੱਦਾਂ ਹੈ ਉਹਦੇ ਆਧਾਰ ਦੇ ਉੱਤੇ ਨੌਕਰੀ ਦੇ ਦਿੱਤੀ ਜਾਂਦੀ ਹੈ, ਪਰ ਇਹਦੇ ਉੱਤੇ ਕਿਤੇ ਨਾ ਕਿਤੇ ਇਹ ਵੀ ਤਾਂ ਪੁੱਛਣਾ ਚਾਹੀਦਾ ਕਿ ਕਿਸ ਆਧਾਰ ਦੇ ਉੱਤੇ ਇਸ਼ੂ ਕੀ ਸੀਗਾ ਜੀ, ਕਾਹਦੇ ਲਈ ਨੌਕਰੀ ਦਿੱਤੀ ਹੈ, ਏਦਾਂ ਬਣ ਸਕਦਾ ਕੁਝ?
2: ਪਰ ਇੱਥੇ ਡਿਸਕ੍ਰਿਪਸ਼ਨ ਹੁੰਦੀ ਆ ਜੀ ਮੁੱਖ ਮੰਤਰੀ ਦੀ, ਇੱਕ
1: ਜੀ
2: ਮੁੱਖ ਮੰਤਰੀ ਦਾ ਇੱਕ ਡਿਸਕ੍ਰਿਪਸ਼ਨਰੀ ਕੋਟਾ ਹੁੰਦਾ ਆ ਜੀ, ਉਹਦੇ ਵਿੱਚੋਂ ਕਿਸੇ ਬੰਦੇ ਨੂੰ ਦਿੱਤੀ ਜਾ ਸਕਦੀ ਹੈਗੀ ਆ ਕੰਪੈਸ਼ਨੇਟ ਗਰਾਊਂਡ ਦੇ ਉੱਤੇ,
1: ਨਹੀਂ
2: ਜੀ ਉੱਥੇ ਜਿਹੜਾ ਹੈਗਾ ਆ ਆ ਜਾਂਦਾ ਹੈਗਾ ਜਿੱਦਾਂ ਮਤਲਬ ਸਟੇਟ ਦੀ ਪਾਲਿਸੀ ਹੁੰਦੀ ਆ
1: ਜੀ,
2: ਸਟੇਟ ਦੀ ਪਾਲਿਸੀ ਦੇ ਵਿੱਚ ਸਰ ਚਲੋ ਇੱਥੇ ਤਾਂ ਫੇਰ ਜਿਹੜਾ ਆਮ ਆਦਮੀ ਇਸ ਹਵਾਮ ਚ ਸਾਰੇ ਹੀ ਨੰਗੇ ਆ ਜੀ, ਕਾਂਗਰਸ ਨੇ ਦੇਖਿਆ ਨੀ ਸੀ ਜਦੋਂ ਨੌਕਰੀਆਂ ਕੱਢੀਆਂ ਸੀਗੀਆਂ ਕਿਹਦੇ ਲਈ, ਕੰਪੈਸ਼ਨੇਟ ਗਰਾਊਂਡ ਤੇ ਬੇਅੰਤ ਸਿੰਘ ਦਾ ਪੋਤਾ ਜੀ ਅਖੇ ਜੀ ਉਹ ਦੂਜਾ ਇੱਕ ਜਿਹੜਾ ਹੈਗਾ ਆ ਇਹਨਾਂ ਦਾ ਸੀਗਾ ਜੀ ਪ੍ਰਤਾਪ ਸਿੰਘ ਬਾਜਵੇ ਦਾ ਭਤੀਜਾ
1: ਹਾਂਜੀ,
2: ਤੇ ਇਹਨਾਂ ਬੰਦਿਆਂ ਨੂੰ ਮਤਲਬ ਜਿਹੜੀਆਂ ਨੌਕਰੀਆਂ ਦੇਣ ਲੱਗਿਆ ਸੀ ਟੀ ਐਸ ਪੀ ਲਾਏ ਸੀ ਜੀ। ਸੋ ਇਸ ਕਰਕੇ ਮਤਲਬ ਇਹ ਹੈਗਾ ਆ ਵੀ ਉਹ ਵੀ ਇੱਕ ਕੈਪਟਨ ਦੇ ਵੀ ਮਤਲਬ ਜਿਹੜਾ ਹੈਗਾ ਨਾ ਵੀ ਬਲੌਟ ਆਨ ਦਾ ਫੇਸ ਆਫ ਕੈਪਟਨ ਜੀ, ਵੀ ਕੀ ਮਤਲਬ ਤੁਸੀਂ ਜਿਹੜਾ ਆ ਆਮ ਬੰਦੇ ਨੂੰ ਨੌਕਰੀ ਦੇ ਰਹੇ ਕੰਪੈਸ਼ਨੇਟ ਗਰਾਊਂਡ ਫੋਰ ਵਟ
1: ਹਾਂਜੀ,
2: ਵੀ ਉਹਦਾ ਗ੍ਰੈਂਡ ਫਾਦਰ ਉਹ ਕੋਈ ਪੂਅਰ ਫੈਮਿਲੀ ਹੈਗੀ ਸੀ ਜੀ, ਵੀ ਤੁਸੀਂ ਸਾਰੀ ਉਮਰ ਜਿਹੜਾ ਹੈਗਾ ਆ ਵੀ ਉਹਨਾਂ ਨੂੰ ਹੀ ਦੇਈ ਜਾਣਾ ਹੈਗਾ ਜੀ। ਮੰਤਰੀ ਬਣ ਗਏ ਹੈ ਜੀ, ਸੈਂਟਰ ਐਮ ਪੀ ਬਣ ਗਏ ਉਹਨਾਂ ਦੇ ਪਰਿਵਾਰ ਦੇ, ਪਰ ਫੇਰ ਵੀ ਤੁਸੀਂ ਜਿਹੜਾ ਹੈਗਾ ਇੱਕ ਨੌਕਰੀ ਕੱਢ ਕੇ ਤੇ ਉਹਨਾਂ ਦੇ ਪਰਿਵਾਰ ਦੀ ਐਡਜਸਟਮੈਂਟ, ਤਿੰਨੇ ਬੱਚੇ ਆਪਣੀ ਸਰਕਾਰ ਦੇ ਮੰਤਰੀਆਂ ਦੇ ਤੇ ਉਹਨਾਂ ਨੂੰ ਤੁਸੀਂ ਨੌਕਰੀ ਦੇਣ ਲੱਗੇ ਹੈਗੇ ਆ ਕਿਸ ਗਰਾਊਂਡ ਤੇ, ਕੰਪੈਸ਼ਨੇਟ ਗਰਾਊਂਡ ਤੇ। ਸੋ ਡਿਸਕ੍ਰੀਸ਼ਨ ਜਿਹੜੀ ਹੁੰਦੀ ਆ ਮੁੱਖ ਮੰਤਰੀ ਦੀ, ਇੱਥੇ ਹੈਗਾ ਆ ਵੀ ਇਹ ਡਿਸਕ੍ਰੀਸ਼ਨ ਜਿਹੜੀ ਆ ਆਪਣੀ ਪਾਰਟੀ ਦਾ ਫੇਸ ਸੇਵਿੰਗ ਵਾਸਤੇ ਕੀਤੀ ਜਾ ਰਹੀ ਆ ਜੀ।
1: ਜੀ ਬਿਲਕੁਲ,
2: ਕਿਉਂਕਿ ਗ੍ਰਾਫ ਬਹੁਤ ਨੀਚੇ ਆ ਗਿਆ ਜੀ ਥੋੜੇ ਦਿਨਾਂ ਦੇ ਅੰਦਰ ਅੰਦਰ ਹੀ ਇਹਨਾਂ ਦਾ, ਪਹਿਲਾਂ ਮੋਹਨਜੀਤ ਵਾਲੇ ਕੇਸ ਦੇ ਵਿੱਚ, ਫਿਰ ਜਿਹੜੇ ਹੈਗੇ ਲਗਾਤਾਰ ਕੰਟੀਨਿਊਸਲੀ, ਔਰ ਵਾਪਰ ਵੀ ਕਿੱਥੇ ਰਹੇ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ, ਔਰ ਕਹਿੰਦੇ ਹੈਗੇ ਆ ਵੀ ਇਸ ਜ਼ਿਲ੍ਹੇ ਨੇ ਹੀ ਇਸ ਪਾਰਟੀ ਦੇ ਪੈਰ ਲਾਏ ਸੀ ਤੇ ਹੁਣ ਉਸ ਜ਼ਿਲ੍ਹੇ ਦੇ ਵਿੱਚ ਹੀ ਇਹਨਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਹੋ ਰਿਹਾ ਆ ਜੀ।
1: ਬਿਲਕੁਲ,
2: ਸੋ ਇਸ ਕਰਕੇ ਲੱਗਦਾ ਆ ਵੀ ਅੱਗੇ ਅਗਲੀ ਰਾਹ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਵਾਸਤੇ ਸੌਖੀ ਨੀ ਹੋਏਗੀ ਜੀ।
1: ਬਿਲਕੁਲ ਸਾਹਿਬ, ਤੇ ਸੈਣੀ ਸਾਹਿਬ ਦੂਸਰੀ ਪਾਰਟੀ ਦੀ ਵੀ ਗੱਲ ਕਰ ਲੈਣੇ ਆ। ਪੰਜਾਬ ਦੇ ਵਿੱਚ ਇੱਕ ਪਾਸੇ ਗੱਠਜੋੜ ਦੇ ਮੁੱਦੇ ਚੱਲ ਰਹੇ ਨੇ, ਦੂਸਰੇ ਪਾਸੇ ਜਿਹੜੀਆਂ ਆਪਣੀਆਂ ਹੀ ਖੇਤਰੀ ਪਾਰਟੀ ਦੇ ਵਿਰੋਧ ਦੇ ਵਿੱਚ ਧੜੇ ਬਣ ਗਏ, ਚੁੱਲ੍ਹੇ ਬਣ ਗਏ, ਹੁਣ ਉਹੋ ਹੀ ਪੁਕਾਰਾਂ ਦੇ ਰਹੇ ਨੇ, ਜਿਵੇਂ ਕਿ ਮਲੂਕ ਸਿੰਘ ਹੁਣੀ ਆਪਣੇ ਸਿਕੰਦਰ ਸਿੰਘ ਮਲੂਕਾ ਜੀ, ਉਹ ਕਹਿੰਦੇ ਨੇ ਭਾਈ ਪੰਥਕ ਧਿਰਾਂ ਨੂੰ ਜਿਹੜਾ ਵਖਰੇਵੇਂ ਖਤਮ ਕਰਨ ਦੀ ਅਪੀਲ ਕਰ ਰਹੇ ਨੇ, ਇਕੱਠੇ ਹੋ ਜਾਓ ਭਾਈ ਨਹੀਂ ਤਾਂ ਨੁਕਸਾਨ ਬੜਾ ਵੱਡਾ ਹੋਏਗਾ, ਹੁਣ ਜਾਗੇ ਨੇ ਜੀ ਆਖਰ ਦੇ ਵਿੱਚ।
2: ਭਾਰੀ ਸਾਹਿਬ ਮੈਂ ਮਤਲਬ ਆਪਣੇ ਮਨ ਦੀ ਗੱਲ ਕਵਾਂ ਤੇ
1: ਜੀ,
2: ਮੈਂ ਅੱਜ ਸੁਖਵੀਰ ਬਾਦਲ ਹੋਣਾ ਨੂੰ ਨਾ ਜੀ ਗੱਲਬਾਤ ਕਰਦੇ ਦੇਖਿਆ, ਮੈਂ ਦੇਖਿਆ ਕਿ ਉਹ ਨਾ ਇੱਕ ਸੈਂਟੈਂਸ ਵੀ ਜਿਹੜਾ ਹੈਗਾ ਆ ਉਹ ਸਹੀ ਨਹੀਂ ਬੋਲ ਪਾ ਰਹੇ
1: ਜੀ,
2: ਡਿਊ ਟੂ ਏਜ ਫੈਕਟਰ ਵੀ ਹੋ ਸਕਦਾ ਹੈਗਾ ਆ ਜੀ
1: ਜੀ,
2: ਬਟ ਇੱਕ ਪੋਲੀਟੀਕਲ ਲੀਡਰ ਦੀ ਮਤਲਬ ਕਨਵਿੰਸਿੰਗ ਪਾਵਰ, ਕਮਿਊਨੀਕੇਸ਼ਨ ਸਕਿੱਲ ਤਾਂ ਹੋਣੀ ਚਾਹੀਦੀ ਹੈ ਨਾ ਜੀ
1: ਜੀ,
2: ਉਹਨਾਂ ਕੋਲ ਕਮਿਊਨੀਕੇਸ਼ਨ ਸਕਿੱਲ ਦੀ ਲੈਕਸ ਆ, ਅੱਜ ਹੀ ਇਹ ਜਿਹੜਾ ਹੈਗਾ ਆ ਵੀ ਇੱਕ ਹੀ ਚੀਜ਼ ਡਿਕਲੇਅਰ ਕਰ ਦੇਣ ਕਿ ਹਾਂ ਜੀ ਵੀ ਮੈਂ ਮਤਲਬ ਪਿੱਛੇ ਹਟਿਆ ਜੀ, ਤੇ ਚਾਹੇ ਪਾਰਟੀ ਪ੍ਰਧਾਨ ਜਿਹੜਾ ਹੈਗਾ ਆ ਕੋਈ ਆਪਣਾ ਜਿਹੜਾ ਆ ਵੀ ਲੋਇਲ ਬੰਦਾ ਬਣਾ ਕੇ ਆਪ ਥੋੜਾ ਜਿਹਾ ਪਿੱਛੇ ਹਟ ਜਾਣ, ਉਹਨੇ ਦੇ ਵਿੱਚ ਪੰਥ ਇਕੱਠਾ ਹੋ ਸਕਦਾ। ਮਜੀਠੀਆ ਨੂੰ ਡਿਕਲੇਅਰ ਕਰ ਦੇਣ ਜੀ ਵੀ ਹਾਂ ਵੀ ਸੀ ਐਮ ਫੇਸ ਇਹ ਹੋਣਗੇ, ਬੈ ਮਤਲਬ ਜਿਹੜਾ ਹੈਗਾ ਆ ਵੀ ਸੀ ਐਮ ਫੇਸ ਨੇ, ਉਹਦਾ ਕਾਰਨ ਇਹ ਹੈਗਾ ਆ ਕਿ ਜੇ ਕਮਿਊਨੀਕੇਸ਼ਨ ਸਕਿੱਲ ਹੈ ਨੀ ਜੀ ਤੇ ਲੀਡਰ ਜਿਹੜਾ ਆ ਲੋਕਾਂ ਨੂੰ ਬੰਨ ਕੇ ਨਹੀਂ ਰੱਖ ਸਕਦਾ।
1: ਸੈਣੀ ਸਾਹਿਬ ਤੁਹਾਡੀ ਗੱਲ ਕਰਦੇ ਕਰਦੇ ਮੈਨੂੰ ਇੱਕ ਆਈਡੀਆ ਹੋਰ ਆ ਰਿਹਾ ਜੀ, ਏਦਾਂ ਕਦੋਂ ਨੀ ਕਰਦੇ

0: ਇਕੱਠੇ ਹੋ ਜਾਂਦੇ ਹੈਗੇ ਆ ਤੇ ਦੈਨ ਇਹਨਾਂ ਦੀ ਸਰਕਾਰ ਬਣਨ ਤੋਂ ਕੋਈ ਨੀ ਰੋਕ ਸਕਦਾ।
1: ਬਿਲਕੁਲ ਹੈ।
0: ਅੱਜ ਅੱਜ ਇੱਕ ਆਮ ਆਦਮੀ ਪਾਰਟੀ ਦਾ ਸਰਪੰਚ ਮੇਰੇ ਕੋਲ ਬੈਠਾ ਆ ਸੀ ਜੀ,
1: ਜੀ
0: ਉਹਨੇ ਦਾਵਾ ਕੀਤਾ ਵੀ ਸਾਡੀ ਸਰਕਾਰ ਰਿਪੀਟ ਹੋਏਗੀ
1: ਜੀ।
0: ਮੈਂ ਕਿਹਾ ਜੀ ਇਹਨਾਂ ਹਾਲਾਤਾਂ ਚ ਇੰਨਾ ਵਿਰੋਧ ਤੁਹਾਡਾ ਜੇ ਵੋ
1: ਜੀ,
0: ਕਹਿੰਦਾ ਮੈਂ ਕਹਿੰਦਾ ਹੈਗਾ ਚੱਲ ਦੱਸੋ ਵੀ ਹਾਂ ਜੀ ਆਮ ਆਦਮੀ ਪਾਰਟੀ ਨੀ ਆਊਗੀ
1: ਜੀ,
0: ਤੇ ਕੌਣ ਆਊਗਾ, ਹੈ ਤੁਹਾਡੇ ਕੋਲ ਕੋਈ ਜਵਾਬ? ਔਰ ਮੈਂ ਸੱਚ ਦੱਸਾਂ ਮੇਰੇ ਕੋਲ ਕੋਈ ਜਵਾਬ ਨਹੀਂ।
1: ਬਿਲਕੁਲ ਹੈ ਜੀ, ਜੋ ਹਾਲਾਤ ਨੇ ਚਾਹੇ ਉਹ ਕਾਂਗਰਸ ਦੇ ਨੇ ਚਾਹੇ ਅਕਾਲੀਆਂ ਦੇ ਨੇ,
0: ਉਹ ਕਹਿੰਦੇ ਅਸੀਂ ਤਾਂ ਮਤਲਬ ਕਰ ਕਿਆ ਦਾਵਾ ਕਰ ਸਕਦੇ ਹੈਗੇ ਆ, ਤੁਸੀਂ ਦਾਵਾ ਦੱਸੋ ਵੀ ਹਾਂ ਜੀ ਵੀ ਜਿਹੜੇ ਤੁਸੀਂ ਕਹਿੰਦੇ ਹੈਗੇ ਆ ਵੀ ਇਹਨਾਂ ਨਹੀਂ ਆਉਣੇ, ਤੇ ਆਉਣਾ ਕਹਿੰਦੇ ਆ ਕਾਂਗਰਸ ਆਊਗੀ? ਨਹੀਂ, ਤੁਸੀਂ ਜਵਾਬ ਨਹੀਂ ਦੇ ਸਕਦੇ, ਕਾਂਗਰਸ ਕਿੱਥੋਂ ਆਈ? ਤਾਂ ਆਪੂ ਪਾਟੇ ਤੁਹਾਡੇ ਹੈਗੇ ਆ ਜੀ, ਅਕਾਲੀ ਆਉਣਗੇ, ਅਕਾਲੀ ਕਿੱਥੋਂ ਆ ਜਾਣਗੇ ਜੀ? ਅਕਾਲੀ ਜੇ ਇਸ ਤਰੀਕੇ ਨਾਲ ਚੱਲੇ ਰਹੇ ਕਿੱਥੋਂ ਆ ਜਾਣਗੇ ਜੀ? ਕਿ ਕੀ ਬੀਜੇਪੀ ਆਊਗੀ? ਬੀਜੇਪੀ ਨੂੰ ਜਿਹੜਾ ਹੈ ਪਿੰਡਾਂ ਦੇ ਵਿੱਚ ਨਹੀਂ ਆਉਣ ਦੇਣਾ ਜੀ, ਇੱਕ ਲੋਕਾਂ ਨੇ
1: ਜੀ
0: ਚਾਹੇ ਅਲਾਇੰਸ ਵੀ ਕਰਦੇ ਹੈਗੇ ਆ, ਤੇ ਉਹਦੇ ਵਿੱਚ ਬੀਜੇਪੀ ਨੂੰ ਵਾਧਾ ਇਸ ਚੀਜ਼ ਦਾ ਹੈਗਾ ਆ ਕਿ ਜਿਹੜੀ ਨਿਊਟਰਲ ਵੋਟ ਹੁੰਦੀ ਆ ਜਿਹੜੀ ਕਾਂਗਰਸ ਨੂੰ ਚੱਲ ਜਾਂਦੀ ਆ ਉਹ ਡਾਈਵਰਟ ਹੋ ਜਾਣੀ ਆ ਬੀਜੇਪੀ ਵੱਲੋਂ।
1: ਬਿਲਕੁਲ
0: ਹਾਂਜੀ, ਤੇ ਇਸ ਕਰਕੇ ਜਿਹੜਾ ਹੈਗਾ ਜਵਾਬ ਆਪਣੇ ਕੋ ਵੀ ਇਸੇ ਕਰਕੇ ਕੋਈ ਨੀ ਸੀਗਾ ਭਾਈ, ਤੇ ਜੇ ਇੱਕ ਬੰਦੇ ਦੇ ਪਿੱਛੇ ਹਟਣ ਦੇ ਨਾਲ ਸਾਰਾ ਪੰਥ ਇਕੱਠਾ ਹੁੰਦਾ ਹੈਗਾ ਆ ਤੇ ਉਹਨੂੰ ਇਹ ਕੁਰਬਾਨੀ ਮੈਨੂੰ ਲੱਗਦਾ ਕਰ ਦੇਣੀ ਚਾਹੀਦੀ ਆ। ਤੇ ਦੂਜਾ ਮੇਰੇ ਮਨ ਨੂੰ ਜਿਹੜਾ ਹੈਗਾ ਨਾ ਉਹ ਚੀਜ਼ ਬੜੀ ਪਿੱਛ ਕੀਤੀ ਵੀ ਇਹਨਾਂ ਕੋਲ ਕਮਿਊਨੀਕੇਸ਼ਨ ਸਕਿੱਲ ਦੀ ਬਹੁਤ ਘਾਟ ਹੋ ਗਈ ਆ, ਇਹਨਾਂ ਕੋਲੋਂ ਦੋ ਚਾਰ ਸ਼ਬਦ ਇੱਕ ਸੈਂਟੈਂਸ ਵੀ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਨਹੀਂ ਬੋਲਿਆ ਜਾਂਦਾ, ਇਹ ਕਿੱਦਾਂ ਗੈਦਰਿੰਗ ਨੂੰ ਐਡਰੈਸ ਕਰਨਗੇ, ਕਿੱਦਾਂ ਕੰਮ ਕਰਨਗੇ? ਹਰ ਇੱਕ ਚੀਜ਼ ਦੀ ਏਜ ਐਂਡ ਸਟੇਜ ਹੈਗੀ ਆ, ਸਾਡੇ ਤੋਂ ਵੱਡੇ ਆ ਮੇਰਾ ਖਿਆਲ 60-65 ਸਾਲ ਦੇ ਹੋਣਗੇ ਜੀ,
1: ਬਿਲਕੁਲ।
0: ਇਸ ਕਰਕੇ ਤੇ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈਗੀ ਆ, ਤੇ ਜਦੋਂ ਇਸ ਤਰੀਕੇ ਦੇ ਨਾਲ ਹੋਵੇ ਤੇ ਭਰਿਆ ਮੇਲਾ ਛੱਡ ਦੇਣਾ ਚੰਗਾ ਹੁੰਦਾ।
1: ਬਿਲਕੁਲ,
0: ਪਰ ਪਤਾ ਨੀ ਵੱਡੇ ਬਾਦਲ ਸਾਹਿਬ ਇਹਨਾਂ ਦੇ ਕੰਨ ਚ ਕੀ ਫੂਕ ਮਾਰ ਗਏ ਆ, ਵੀ ਭਾਵਾਂ ਜੋ ਮਰਜ਼ੀ ਛੱਡ ਦੇ, ਭਾਵਾਂ ਸਰੀਰ ਛੱਡ ਦੇ, ਪਰ ਪ੍ਰਧਾਨਗੀ ਨਾ ਛੱਡੀ।
1: ਹਾਂਜੀ ਬਿਲਕੁਲ ਬਿਲਕੁਲ,
0: ਸੋ ਇਸ ਕਰਕੇ ਉਹ ਪ੍ਰਧਾਨਗੀ ਛੱਡਣ ਦੇ ਬਾਅਦ ਮੂਡ ਦੇ ਵਿੱਚ ਹੈ ਨੀ ਗਿਆ ਜੀ।
1: ਬਿਲਕੁਲ ਹੈ ਜੀ।
0: ਤੇ ਇੱਕ ਚੀਜ਼ ਹੋਰ ਵੀ ਆ ਜੀ,
1: ਜੀ
0: ਭਾਈ ਜੇ ਉਹਨਾਂ ਦੇ ਐਂਗਲ ਨਾਲ ਸੋਚਿਆ ਜਾਵੇ, ਉਹ ਕਹਿੰਦੇ ਭਾਈ ਤੁਸੀਂ ਤਾਂ ਮੈਨੂੰ ਕਹਿੰਦੇ ਹੈਗੇ ਵੀ ਅਸੀਂ ਤੁਹਾਡੇ ਨਾਲ ਆ ਜਾਂਦੇ ਹੈਗੇ, ਤੁਸੀਂ ਪਿੱਛੇ ਹਟ ਜਾਓ, ਵੀ ਮੈਂ ਤਾਂ ਤੁਹਾਨੂੰ ਆਵਾਜ਼ ਹੀ ਨੀ ਮਾਰਦਾ।
1: ਬਿਲਕੁਲ
0: ਜੀ,
1: ਅਸੀਂ ਬੀਜੇਪੀ ਨੀ ਮਾਰਦੇ, ਇਹਨਾਂ ਨੂੰ ਆਵਾਜ਼ ਇਹ ਕਹਿੰਦੇ ਆ ਵੀ ਅਸੀਂ ਤਾਂ ਸਮਝੌਤਾ ਕਰਕੇ ਹਟਾਂਗੇ।
0: ਬਿਲਕੁਲ ਜੀ, ਅਸੀਂ ਤੁਹਾਨੂੰ ਬੁਲਾਉਂਦੇ ਹੀ ਨਹੀਂ, ਅਸੀਂ ਤੁਸੀਂ ਸਾਡੇ ਨਾਲ ਕਾਹਦੇ ਵਾਸਤੇ ਆਉਣਾ, ਅਸੀਂ ਤੁਹਾਨੂੰ ਕਹਿੰਦੇ ਆ ਵੀ ਆਓ ਜੀ, ਤੁਸੀਂ ਆਪਣਾ ਜੋਰ ਅਜਮਾਈ ਕਰਕੇ ਦੇਖ ਲਓ ਤੁਹਾਨੂੰ ਕਿੰਨੀਆਂ ਗਾਉਂਦੀਆਂ ਜੀ। ਸੋ ਇਸ ਕਰਕੇ ਇਸ ਤਰੀਕੇ ਨਾਲ ਹੀ ਪਾਟੇ ਰਹੇ, ਤੇ ਪਤਾ ਨੀ ਹੈਗਾ ਵੀ ਗੋਡ ਨੋਸ ਵੀ ਪੋਲੀਟੀਕਲ ਜਿਹੜਾ ਸਿਨੈਰੀਓ ਬਣੂਗਾ ਕੀ ਜੀ।
1: ਜੀ ਬਿਲਕੁਲ ਹੈ ਜੀ।
0: ਆ ਜੀ, ਇਹ ਹੁਣ ਅੱਗੇ ਜੀ ਮੁਲਾਜ਼ਮਾਂ ਤੇ
1: ਜੀ,
0: ਮੁਲਾਜ਼ਮਾਂ ਦੇ ਉੱਤੇ
1: ਜਿਹੜਾ ਬੱਲੇ ਕਰਾਤੀ ਹੈ ਜੀ, ਚੈਲੰਜ ਕਰ ਦਿੱਤਾ ਉਲਟਾ ਹੀ।
0: ਸਰ ਉਹਨਾਂ ਦੀ ਖਹਿਰਾ ਸਾਹਿਬ ਦੀ ਮੈਂ ਸਪੀਚ ਸੁਣੀ
1: ਜੀ,
0: ਖਹਿਰਾ ਸਾਹਿਬ ਨੇ ਨਾ ਮੁਲਾਜ਼ਮਾਂ ਨੂੰ ਐਡਰੈਸ ਕਰਦੇ ਹੋਏ ਅੱਜ ਗੱਲ ਜਿਹੜੀ ਕਹੀ ਆ, ਉਹ ਇਹ ਕਹੀ ਕਹਿੰਦੇ ਵੀ ਤੁਸੀਂ ਜਿਹੜਾ ਹੈਗਾ ਆ ਵੀ ਸਾਡੇ ਬਾਰੇ ਪ੍ਰਚਾਰ ਕੀ ਕੀਤਾ ਜਾ ਰਿਹਾ ਆ ਵੀ ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਆ ਜੀ, ਲੱਖ ਲੱਖ ਰੁਪਇਆ ਮੁਲਾਜ਼ਮ ਲੈਂਦੇ। ਉਹ ਕਹਿੰਦੇ ਸਿਰਫ 10% ਮੁਲਾਜ਼ਮ ਆ ਜਿਹੜੇ ਇਸ ਰੇਂਜ ਦੇ ਉੱਤੇ ਤਨਖਾਹ ਲੈਂਦੇ ਹੋਣਗੇ, ਜਿਹਨਾਂ ਨੇ 25-25-30 ਸਾਲ ਦੀ ਨੌਕਰੀ ਕਰ ਲਈ ਉਹ
1: ਐਕਸਪੀਰੀਅੰਸ,
0: ਬਾਕੀਆਂ ਦੇ ਕਹਿੰਦੇ ਜਿਹੜੇ ਹਾਲ ਬਾਕੀਆਂ ਦਾ ਹਾਲ ਦੇਖਿਆ, ਕਹਿੰਦੇ ਜਿਹੜੇ ਬੰਦੇ ਕੰਟਰੈਕਟ ਤੋਂ ਰੈਗੂਲਰ ਕੀਤੇ ਜਾਂਦੇ ਹੈਗੇ ਆ ਉਹ 40,000 ਤੋਂ ਜਿਹੜੇ ਹੈਗੇ ਆ 19,800 ਰੁਪਇਆ ਜਿਹੜਾ ਹੈਗਾ ਤਨਖਾਹ ਲੈਂਦੇ ਆ
1: ਜੀ। ਬਿਲਕੁਲ,
0: ਹਾਂਜੀ ਦੱਸੋ ਕਿੱਦਾਂ ਚਲਾਊਗਾ ਬੰਦਾ ਘਰ, ਜਿਹੜਾ ਬੰਦਾ ਹਾਂਜੀ 20,000 ਦੇ ਵਿੱਚ ਘਰ ਕਿੱਦਾਂ ਚਲਾਊਗਾ, ਜਿਹੜਾ ਪਹਿਲਾਂ 40,000 ਲੈਂਦਾ ਸੀ ਉਹ ਇਸ ਆਸ ਦੇ ਵਿੱਚ ਵੀ ਰੈਗੂਲਰ ਕਰ ਦਿੱਤਾ ਹੈਗਾ ਆ, ਹੁਣ 3 ਸਾਲ ਫੇਰ ਪ੍ਰੋਬੇਸ਼ਨ ਪੀਰੀਅਡ ਵਾਲਾ ਕੱਢੋਗੇ, ਫਿਰ ਬਾਅਦ ਦੇ ਵਿੱਚ ਤੁਹਾਡੀ ਤਨਖਾਹ 40,000 ਤੇ ਪਹੁੰਚੂਗੀ। ਹਾਂਜੀ, ਉਹ ਕਹਿੰਦੇ ਵੀ ਤੁਸੀਂ ਆ ਜਿਹੜੀ ਹੈਗਾ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ ਦਾ ਜਵਾਬ ਤਾਂ ਦਿਓ ਸੋਸ਼ਲ ਮੀਡੀਆ ਤੇ, ਕਿ ਇਹ ਉਂਗਲਾਂ ਜਿਹੜੀਆਂ ਹੈਗੀਆਂ ਸਕਰੋਲ ਕਰਨ ਨੂੰ ਹੀ ਰੱਖੀਆਂ ਹੋਈਆਂ
1: ਜੀ। ਬਿਲਕੁਲ,
0: ਮੈਨੂੰ ਉਹਨਾਂ ਦੀਆਂ ਮਤਲਬ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਮੁਲਾਜ਼ਮਾਂ ਨੂੰ ਬੂਸਟ ਕੀਤਾ ਵੀ ਤੁਸੀਂ ਆਪਣੇ ਹੱਕਾਂ ਪ੍ਰਤੀ ਥੋੜੇ ਜਾਗਰੂਕ ਹੋਵੋ, ਲੋਕਾਂ ਦੇ ਅੱਗੇ ਸਹੀ ਜਿਹੜੀ ਪੋਜੀਸ਼ਨ ਆ ਉਹ ਪ੍ਰਜੈਂਟ ਕਰੋ। ਇਹ ਜਿੱਦਾਂ ਪ੍ਰਚਾਰ ਕਰਦੇ ਹੈਗੇ ਵੀ ਮੁਲਾਜ਼ਮਾਂ ਦੀਆਂ ਇੰਨੀਆਂ ਇੰਨੀਆਂ ਤਨਖਾਹਾਂ, ਉਹ ਤਨਖਾਹਾਂ ਤੇ 10% 90% ਤਾਂ ਜਿਹੜੇ ਹੈਗੇ ਉਹਨਾਂ ਦੀਆਂ ਤਨਖਾਹਾਂ ਤਾਂ ਜਿਹੜੀਆਂ ਹੈਗੀਆਂ ਸੈਂਟਰ ਨਾਲੋਂ ਵੀ ਘੱਟ ਤੇ ਬਾਕੀ ਸਟੇਟਾਂ ਨਾਲੋਂ ਵੀ ਘੱਟ ਆ ਜੀ।
1: ਜੀ ਬਿਲਕੁਲ ਹੈ ਜੀ।
0: ਇੱਕ ਦਿਨ ਇਹਨਾਂ ਦੇ ਚਾਰਟ ਵੀ ਇੱਕ ਇਸ਼ੂ ਕੀਤਾ ਸੀ ਵੀ ਹਰਿਆਣੇ ਦੇ ਵਿੱਚ ਜਿੱਥੇ ਬੰਦਾ 38,000 ਤੇ ਲੱਗਾ ਹੈਗਾ ਪੰਜਾਬ ਦਾ 20

0: ਹਜ਼ਾਰ ਤੇ ਉਹ ਕੰਮ ਕਰ ਰਿਹਾ ਜੀ।
1: ਜੀ
0: ਸੋ ਇਸ ਕਰਕੇ ਬਾਕੀ ਸੈਂਟਰ ਦੇ ਸਕੇਲ ਨਾਲੋਂ ਵੀ ਜਿਹੜਾ ਹੈਗਾ ਆ ਇਹਨਾਂ ਨੂੰ ਘੱਟ ਮਿਲਦਾ ਹੈਗਾ, ਸਿਰਫ ਇੱਕ ਦੋ ਕੈਟਾਗਰੀ ਹੈਗੀ ਆ ਜਿਹਦੇ ਵਿੱਚ ਸਕੇਲ ਵੱਧ ਆ ਜੀ।
1: ਬਿਲਕੁਲ ਆ ਜੀ,
0: ਤੇ ਮੈਂ ਤਾਂ ਖੁਦ ਮਹਿਸੂਸ ਕਰਦਾ ਹੈਗਾ ਆ ਜੀ ਇਹਨਾਂ ਦੇ, ਮੈਂ ਹਰਿਆਣੇ ਦੇ ਵਿੱਚ ਅਨਾਲਿਸਿਸ ਕੀਤਾ ਆ, ਹਰਿਆਣੇ ਦੇ ਜਿਹੜੇ ਪੇ ਸਕੇਲ ਆ ਇਹਨਾਂ ਦੇ ਨਾਲੋਂ ਵੱਧ ਹੈਗੇ ਆ ਜੀ।
1: ਜੀ ਬਿਲਕੁਲ ਆ ਜੀ।
0: ਤੇ ਪਤਾ ਨੀ ਕੀ ਇਹ ਪੰਜਾਬ ਸਰਕਾਰ ਨੇ ਜਿਹੜਾ ਸੋਚਿਆ ਆ, ਕਦੀ ਮੁਲਾਜ਼ਮਾਂ ਨੂੰ ਏਦਾਂ ਸਰਕਾਰਾਂ ਨਾਰਾਜ਼ ਨੀ ਕਰਦੀਆਂ ਹੁੰਦੀਆਂ, ਕਿਉਂਕਿ ਮੁਲਾਜ਼ਮਾਂ ਦੇ ਸਿਰ ਤੇ ਹੀ ਸਰਕਾਰਾਂ ਚੱਲਦੀਆਂ ਹੁੰਦੀਆਂ ਜੀ।
1: ਬਿਲਕੁਲ,
0: ਤੇ ਪਹਿਲੀ ਸਰਕਾਰ ਆ ਜੀ ਜਿਹੜੀ ਮੁਲਾਜ਼ਮਾਂ ਦੇ ਨਾਲ ਸਿੱਧਾ ਉਲਝ ਰਹੀ ਹੈਗੀ ਆ। ਕਾਰਨ ਇਹ ਹੈਗਾ ਆ ਜੀ ਕਿ ਇਹਨਾਂ ਨੇ ਪੈਸਾ ਲੁਟਾ ਤਾ ਬਹੁਤ,
1: ਜੀ
0: ਤੇ ਹੁਣ ਇਹਨਾਂ ਦੇ ਪੱਲੇ ਹੈ ਕੁਛ ਨੀ।
1: ਬਿਲਕੁਲ
0: ਦੇਣਦਾਰੀਆਂ ਬਹੁਤ ਵੱਧ ਗਈਆਂ ਹੈਗੀਆਂ ਜੀ,
1: ਜੀ
0: ਤੇ ਕਰਜ਼ਾ ਤਾਂ ਵੈਸੇ ਚੱਕੀ ਜਾਂਦੇ, ਕਹਿੰਦੇ 2,000 ਕਰੋੜ ਹੋਰ ਚੱਕਣਾ ਹੈਗਾ ਆ ਹੁਣ ਕੱਲ ਪਰਸੋਂ ਨੂੰ
1: ਜੀ।
0: ਹੈ ਜੀ, ਉਹ
1: ਬਿਲਕੁਲ
0: ਇਸ ਕਰਕੇ ਵੀ ਬਿਜਲੀ ਹੈ ਨੀ ਗੀ ਜੀ। ਤੇ ਉਧਰੋਂ ਇੰਜੀਨੀਅਰਿੰਗ ਜਿਹੜੇ ਇੰਜੀਨੀਅਰ ਹੈਗੇ ਆ PSPCL ਦੇ,
1: ਜੀ
0: ਉਹਨਾਂ ਨੇ ਵਾਰਨਿੰਗ ਦਿੱਤੀ ਆ ਜੀ ਵੀ ਸਾਡੇ ਹੱਥ ਖੜੇ ਆ ਜੀ, ਵੀ ਜੇ ਜਨਰੇਸ਼ਨ ਦੇ ਉੱਤੇ ਕੰਮ ਨਾ ਕੀਤਾ ਗਿਆ ਤੇ ਅਸੀਂ ਬਿਜਲੀ ਸਪਲਾਈ ਰੈਗੂਲਰ ਬਿਜਲੀ ਸਪਲਾਈ ਕਰਨ ਦੇ ਵਿੱਚ ਅਸਮਰਥ ਹੋਵਾਂਗੇ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਹਾਂਜੀ, ਕਿਉਂਕਿ ਉਹਨਾਂ ਦੀ ਜਿਹੜੀ ਹੈਗੀ ਆ ਸਰਕਾਰ ਨੇ ਉਹਨਾਂ ਨੂੰ ਸਬਸਿਡੀ ਵੀ ਪੂਰੀ ਨੀ ਦਿੱਤੀ
1: ਜੀ,
0: ਤੇ ਜਨਰੇਸ਼ਨ ਪਹਿਲਾਂ ਹੀ ਘੱਟ ਹੈਗੀ ਆ, ਗਰਮੀ ਜ਼ਿਆਦਾ ਆ ਜੀ,
1: ਜੀ
0: ਤੇ ਬਿਜਲੀ ਦੀ ਮੰਗ ਜ਼ਿਆਦਾ ਆ
1: ਜੀ,
0: ਤੇ ਇਹ 8.5 ਰੁਪਏ ਯੂਨਿਟ ਦੇ ਹਿਸਾਬ ਨਾਲ 8 ਰੁਪਏ ਯੂਨਿਟ ਦੇ ਹਿਸਾਬ ਨਾਲ ਮੁੱਲ ਲੈ ਕੇ ਤੇ ਬਿਜਲੀ ਦੇ ਰਹੇ ਜੀ।
1: ਜੀ
0: ਪਹਿਲਾਂ ਤਾਂ ਜਦੋਂ ਕਹਿੰਦੇ ਸੀਗੇ, ਜਦੋਂ ਇੱਥੇ ਆਏ ਸੀਗੇ ਜੀ, ਰੋਡ ਮੈਪ ਇਹਨਾਂ ਦਾ ਇਹ ਸੀ ਵੀ ਬਿਜਲੀ ਸਮਝੌਤੇ ਜਿਹੜੇ ਸੁਖਬੀਰ ਬਾਦਲ ਨੇ ਕੀਤੇ ਅਸੀਂ ਰੱਦ ਕਰਾਂਗੇ
1: 25 ਸਾਲ
0: ਹਾਂਜੀ, ਕਿਉਂਕਿ ਬੜੇ ਹਾਂਜੀ ਵੀ ਇਹ ਬੜੇ ਮਹਿੰਗੇ ਕਰ ਦਿੱਤੇ ਹੈਗੇ ਆ। ਮੁੜ ਕੇ ਜਦੋਂ ਸਰਕਾਰ ਜਾਏ ਉਦੋਂ ਤਾਂ ਮੁੜ ਕੇ ਧਿਆਨ ਵੀ ਨੀ ਦਿੱਤਾ ਜੀ, ਹੁਣ ਜਿਸ ਰੇਟ ਦੇ ਉੱਤੇ ਉਹ ਕੀਤੇ ਸੀ ਉਹਦੇ ਤੋਂ ਡਬਲ ਰੇਟ ਦੇ ਉੱਤੇ ਤਾਂ ਇਹ ਬਾਹਰੋਂ ਪਰਚੇਜ਼ ਕਰਕੇ ਦੇਣ ਡਏ ਜੀ ਬਿਜਲੀ।
1: ਬਿਲਕੁਲ,
0: ਸੋ ਇਸ ਕਰਕੇ ਸਰ ਇਹ ਸਾਰੇ ਮੋਰਚਿਆਂ ਤੇ ਫੇਲ ਹੋਏ ਆ ਜੀ, ਹੋਰ ਤਾਂ ਕੋਈ ਗੱਲ ਨੀ ਜੀ।
1: ਜੀ ਤੇ ਸੈਣੀ ਸਾਹਿਬ, ਜਿਵੇਂ ਅੱਜ ਜਿਹੜੀ ਖਾਸ ਸਭ ਤੋਂ ਮੇਨ ਮੁੱਦਾ ਬਣਿਆ ਰਹੀ ਹੈ ਪੰਜਾਬ ਦੇ ਵਿੱਚ ਖਬਰ, ਕਾਂਗਰਸ ਵਾਲਿਆਂ ਨੇ ਵੀ ਚੰਡੀਗੜ੍ਹ ਚ ਵਿਰੋਧ ਵੀ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਵੀ ਝੱਲੀਆਂ ਨੇ, ਤੇ ਇਸੇ ਤਰ੍ਹਾਂ ਅੱਜ ਕੇਵਲ ਸਿੰਘ ਢਿੱਲੋਂ ਜਿਹੜੇ ਨੇ ਉਹਨਾਂ ਨੇ ਜਿਹੜਾ ਮੁਲਾਕਾਤ ਕੀਤੀ ਹੈ ਸ਼ੇਰੋਂ ਪਿੰਡ ਵਾਲੇ ਦੇ ਨਾਲ ਜੋ ਕੁਝ ਵਾਪਰਿਆ, ਤੇ ਗੁਲਜ਼ਾਰ ਸਿੰਘ ਦਾ ਮਾਮਲਾ ਜਿਹੜਾ ਅੱਜ ਦਾ ਫਰੈਸ਼ ਮਾਮਲਾ ਸੀਗਾ ਉਹ ਵੀ ਨਾਲ ਚੱਕਿਆ, ਤੇ ਉਹਨਾਂ ਨੇ ਜੋ ਹਾਲਾਤ ਨੇ ਨਾਲ ਦੀ ਨਾਲ ਆਪਣੇ ਗਵਰਨਰ ਸਾਹਿਬ ਦੇ ਨਾਲ ਵੀ ਮੁਲਾਕਾਤ ਕੀਤੀ ਹੈ, ਤੇ CBI ਜਾਂਚ ਦੀ ਇਹਨਾਂ ਚੀਜ਼ਾਂ ਦੇ ਵਿੱਚ ਮੰਗ ਕੀਤੀ ਹੈ ਜੀ ਕਿ ਇਹ ਚੀਜ਼ ਉਧਰ ਨੂੰ ਜਾ ਸਕਦੀ ਹੈ। ਕੱਲ ਨੂੰ ਉਹਨਾਂ ਨੇ ਚੰਡੀਗੜ੍ਹ ਚ ਧਰਨਾ ਵੀ ਲਾਉਣਾ BJP ਵਾਲਿਆਂ ਨੇ ਵੀ। ਹੁਣ
0: ਮੋਹਨਜੀਤ ਵਾਲਾ ਜਿਹੜਾ ਹੈਗਾ ਨਾ ਜੀ ਪਰ ਉਹਨੂੰ ਵੀ ਦੇਖੋ ਇਹਨਾਂ ਨੇ ਟ੍ਰੀਟ ਕਿਸ ਤਰੀਕੇ ਨਾਲ ਕੀਤਾ
1: ਜੀ,
0: ਉਹਦੇ ਵਿੱਚ ਵੀ ਉਸ ਬੰਦੇ ਦਾ ਉੱਥੇ ਸੰਗਰੂਰ ਉਹ ਠੀਕ ਸੀਗਾ ਜੀ। ਅਲਟੀਮੇਟਲੀ ਜਿੱਦਾਂ ਜੋ ਐਲੀਗੇਸ਼ਨ ਲੱਗਦੇ ਹੈਗੇ ਆ ਜੀ, ਪਤਾ ਨੀ ਸੱਚ ਆ ਕਿ ਝੂਠ ਆ ਜੀ, ਵੀ ਉਹਨੂੰ ਕੋਈ ਇੰਜੈਕਸ਼ਨ ਦਿੱਤਾ ਗਿਆ ਜਿਹਦੇ ਨਾਲ ਉਹਦੀ ਸਿਹਤ ਇਕਦਮ ਵਿਗੜੀ
1: ਜੀ,
0: ਯਾਨੀ ਕਿ ਉੱਥੇ ਹੁਣ ਪਟਿਆਲੇ ਜਦੋਂ ਸ਼ਿਫਟ ਕਰ ਦਿੱਤਾ ਉਹ ਤੋਂ ਬਾਅਦ ਉਹਦੇ ਨਾਲ ਜਿਹੜਾ ਮੇਲ ਮਿਲਾਪ ਸਾਰਿਆਂ ਦਾ ਬੰਦ ਕਰ ਦਿੱਤਾ ਜੀ, ਤੇ ਇੱਕ ਅੱਧਾ ਬੰਦਾ ਹੀ ਅਲਾਓ ਕੀਤਾ ਹੈਗਾ ਜੀ। ਕਾਰਨ ਇਹ ਸੀਗਾ ਕਿ ਉਹ ਸੰਗਰੂਰ ਤੋਂ ਮਤਲਬ ਜਿਹੜਾ ਆ ਧਿਆਨ ਸ਼ਿਫਟ ਕਰਨਾ ਚਾਹੁੰਦੇ ਸੀਗੇ ਜੀ ਸਰਕਾਰ। ਦੇਖੋ ਕਿਸੇ ਤਰੀਕੇ ਨਾਲ ਜਿਹੜੀ ਹੈਗੀਆਂ ਪ੍ਰੋਬਲਮ ਨੂੰ ਹੈਂਡਲ ਕਰਨ ਦੇ ਵਿੱਚ ਨਾ ਜੀ ਇਹ ਫੇਲ ਹੋ ਰਹੇ ਜੀ। ਇਹਨਾਂ ਨੇ ਚਾਹਿਆ ਤਾਂ ਇਹ ਸੀਗਾ ਜੀ ਵੀ ਮਤਲਬ ਜਦੋਂ ਬੰਦਾ ਹੀ ਇੱਥੋਂ ਸ਼ਿਫਟ ਕਰ ਦਿਆਂਗੇ ਤੇ ਧਿਆਨ ਉੱਥੇ ਪਰਿਵਾਰ ਨੂੰ ਵੀ ਕਹਿਤਾ ਜੀ, ਪਤਾ ਨੀ ਕੀ ਡਾਕਟਰ ਨੇ ਸਟੇਟਮੈਂਟ ਦੇ ਦਿੱਤੀ ਹਾਂਜੀ ਵੀ ਕੰਡੀਸ਼ਨ ਸੀਰੀਅਸ ਹੋ ਗਈ ਆ ਜੀ ਉਹ ਹਾਂਜੀ। ਬਾਅਦ ਦੇ ਵਿੱਚ ਉੱਥੇ ਜਾ ਕੇ ਬਿਲਕੁਲ ਮੁੜ ਕੇ ਠੀਕ ਆ, ਰਿਪੋਰਟਾਂ ਆ ਗਈਆਂ ਜੀ, ਮੁੜ ਕੇ ਕਹਿਤਾ ਜੀ ਰਿਪੋਰਟਾਂ ਠੀਕ ਆਈਆਂ ਜੀ। ਉਹ ਸਿਰਫ ਇੱਕ ਜਿਹੜਾ ਹੈਗਾ ਆ ਧਰਨੇ ਨੂੰ ਡਿਸਟਰਬ ਕਰਨ ਵਾਸਤੇ ਹੀ ਚਾਲ ਖੇਡੀ ਗਈ ਸੀ ਜੀ।
1: ਜੀ ਬਿਲਕੁਲ,
0: ਹੁਣ ਜਿਹੜਾ ਹੈਗਾ ਆ ਵੀ ਆਪੋਜੀਸ਼ਨ ਪਾਰਟੀਆਂ ਦੇ ਦੇਖੋ ਗੱਲ ਇਹ ਤਾਂ ਹੈਗੀ ਵੀ ਆਪੋਜੀਸ਼ਨ ਪਾਰਟੀਆਂ ਕੋਲ ਵੀ ਇੱਕ ਅਪਰਚੁਨਿਟੀ ਹੁੰਦੀ ਆ
1: ਜੀ,
0: ਉਹ ਉਸ ਅਪਰਚੁਨਿਟੀ ਨੂੰ ਕਿੰਨੇ ਕੈਸ਼ ਕਰ ਲੈਂਦੇ ਹੈਗੇ ਆ ਉਹ ਉਹਨਾਂ ਤੇ ਨਿਰਭਰ ਕਰਦਾ ਜੀ।
1: ਬਿਲਕੁਲ,
0: ਤੋ ਇਸ ਕਰਕੇ ਉਹਨੂੰ ਹੁਣ ਜੇ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਕਰ ਰਹੀਆਂ ਆ ਤੇ ਫਿਰ BJP ਕਿਉਂ ਪਿੱਛੇ ਰਹੂਗੀ ਜੀ।
1: ਬਿਲਕੁਲ,
0: ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਆ ਜੀ ਇਹ ਮੁਰੀ ਚਾਹਲ ਹੋਲਾ ਵਾਲਾ ਜਿਹੜਾ ਕੇਸ ਹੈਗਾ ਜੀ ਉਹਦੇ ਵਿੱਚ ਵੀ ਜਿਹੜਾ ਆ ਕਾਫੀ ਮਤਲਬ ਹਾਂਜੀ 5 ਕਰੋੜ ਦੇ ਮਸਲੇ ਦੇ ਵਿੱਚ ਹਿਊਮਨ ਰਾਈਟ ਕਮਿਸ਼ਨ ਜਿਹੜਾ ਹੈਗਾ ਆ ਉਹਦੇ ਵਿੱਚ ਇਹ ਜਿਹਦੇ ਚੇਅਰਮੈਨ ਜਿਹੜੇ ਹੈਗੇ ਆ ਜਸਟਿਸ ਰਣਜੀਤ ਸਿੰਘ ਆ ਜੀ ਉਹਦੇ ਵਿੱਚ ਉਹਨਾਂ ਨੇ ਮੀਡੀਆ ਦੇ ਵਿੱਚ ਇੰਟਰਵਿਊਜ਼ ਦੇਣੀਆਂ ਸ਼ੁਰੂ ਕੀਤੀਆਂ ਜੀ, ਜਿਹ ਤੋਂ ਪਤਾ ਲੱਗਦਾ ਆ ਵੀ ਉਹਨਾਂ ਕੋਲ ਇਸ ਕੋਨਸਪੀਰੇਸੀ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਆ ਸਬੂਤ ਉਹਨਾਂ ਦੇ ਹੱਥ ਆਏ ਹੈ ਜੀ,
1: ਆਲਾ ਸਬੂਤ ਕਹਿ ਸਕਦੇ
0: ਹੈਗੇ ਤੇ
1: ਆਲਾ ਸਬੂਤ।
0: ਹਾਂਜੀ ਹਾਂਜੀ ਆਲਾ ਸਬੂਤ ਹੈਗੇ ਤੇ ਉਹ ਵੀ ਬੰਦੇ ਬਲੈਕਮੇਲਰ ਹੀ ਸੀਗੇ ਜੀ, ਉਹ ਆਪ ਹੀ ਸਬੂਤ ਕ੍ਰੀਏਟ ਕਰਦੇ ਗਏ ਵੀ ਹਾਂ ਜੀ ਵੀ ਸਾਡੇ ਨਾਲ ਜਿਹੜਾ ਹੈਗਾ ਧੋਖਾ ਨਾ ਹੋ ਜਾਏ
1: ਜੀ,
0: ਕੰਮ ਤਾਂ ਉਹ ਆਪਣਾ ਕਰਾ ਲਏ ਜੀ, ਪਰ ਜਿਹੜਾ ਆ ਉਹ ਹੁਣ ਸਬੂਤ ਖਿਲਰੇ ਕਿ ਥੋੜੇ ਕਿਸੇ ਕੋਲ ਹੱਥ ਆ ਗਏ, ਥੋੜੇ ਕਿਸੇ ਕੋਲ ਹੱਥ ਆ ਗਏ। ਹੁਣ ਪੰਜਾਬ ਹਿਊਮਨ ਰਾਈਟ ਕਮਿਸ਼ਨ ਵਾਲੇ ਇਹ ਸੋਚ ਰਹੇ ਹੈਗੇ ਆ ਜੀ, ਇਹ ਆਰਗੇਨਾਈਜੇਸ਼ਨ ਆ ਜਿਹੜੀ ਜਸਟਿਸ ਬੈਂਸ ਦੇ ਮਤਲਬ ਉਹ ਟਾਈਮ ਦੇ ਬਣੀ ਨੀ ਹੈਗੀ ਸੀ, ਅਜੀਤ ਸਿੰਘ ਬੈਂਸ ਹਾਂਜੀ ਉਹਨਾਂ ਦੇ ਟਾਈਮ ਦੀ ਬਣੀ ਨੀ ਸੀ, ਉਹਨੂੰ ਜਿਹਨੂੰ ਇਸ ਵੇਲੇ ਹੈਡ ਕਰ ਰਹੇ ਹੈਗੇ ਆ ਜਸਟਿਸ ਰਣਜੀਤ ਸਿੰਘ ਰਿਟਾਇਰਡ
1: ਜੀ।
0: ਸੋ ਉਹਨਾਂ ਦੇ ਜਿਹੜਾ ਆ ਉਹ ਸੋਚ ਰਹੇ ਹੈਗੇ ਕਿ ਹਾਈ ਕੋਰਟ ਦੇ ਵਿੱਚ ਵੀ ਆਪ ਹੀ ਪਟੀਸ਼ਨ ਜਿਹੜੀ ਆ ਉਹ ਪਾਤੀ ਜਾਵੇ ਕਿ ਇਹ ਜਿਹੜੇ ਹੈਗੇ ਵੀ ਆ ਜਿਹੜੇ ਸਰਕਾਰ ਨੇ ਤਾਂ ਅਸਲੀਅਤ ਦੱਸਣੀ ਨੀ ਜੀ, ਤੇ ਅਸੀਂ ਹਾਈ ਕੋਰਟ ਨੂੰ ਦੱਸੀਏ ਵੀ ਆ ਜਿਹੜੇ ਸਬੂਤ ਮੌਜੂਦ ਹੈਗੇ ਆ ਇਹਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਆ ਸਟੇਟ ਤੋਂ ਨਹੀਂ ਹੋਣੀ ਜੀ, ਤੇ ਨਾ ਹੀ ਇੱਥੇ ਜਿਹੜਾ ਹੈਗਾ ਆ ਕਾਰੀ ਹੋਣੀ ਆ
1: ਜੀ।
0: ਸਟੇਟ ਦੇ ਸਾਰੇ ਇਨਫਲੂਐਂਸਡ ਬੰਦੇ ਤਾਂ ਜਿਹਨਾਂ ਬੰਦਿਆਂ ਨੇ ਇਨਵੈਸਟੀਗੇਸ਼ਨ ਕਰਾਉਣੀ ਆ ਉਹ ਆਪ ਹੀ ਤਾਂ ਇਹਦੇ ਵਿੱਚ ਦੋਸ਼ੀ ਹੈਗੇ ਆ ਜੀ
1: ਜੀ ਬਿਲਕੁਲ।
0: ਸੋ ਇਸ ਕਰਕੇ ਇਹਦੀ ਜਿਹੜੀ ਆ ਇਨਵੈਸਟੀਗੇਸ਼ਨ CBI ਨੂੰ ਦਿੱਤੀ ਜਾਵੇ ਜੀ।
1: ਸੋ
0: ਪੋਸੀਬਿਲਟੀ ਹੈ ਕਿ ਨੀਅਰ ਫਿਊਚਰ ਦੇ ਵਿੱਚ ਜਿਹੜਾ ਆ ਇਹ ਚੀਜ਼ ਵੀ ਉੱਥੇ
1: ਜਾਏਗੀ ਜੀ। ਤੇ ਸੈਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸੋਧ ਐਕਟ 226 ਜੋ ਬਣਿਆ ਸੀ ਉਹਦੇ ਵਿੱਚ ਸੋਧਾਂ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਮਾਂ ਜਿਹੜਾ ਨਿਰਧਾਰਿਤ ਕੀਤਾ ਗਿਆ ਸੀ ਉਹ ਵਧਾ ਵੀ ਦਿੱਤਾ ਗਿਆ, 40 ਦਿਨ ਤੋਂ ਉੱਪਰ ਸਮਾਂ ਟੱਪ ਵੀ ਗਿਆ। ਜਿਹੜਾ ਇਹਨਾਂ ਨੇ ਕਮੇਟੀ ਸਥਾਪਿਤ ਕੀਤੀ ਸੀ ਜਿਹਦੇ ਨਾਲ ਰਾਬਤਾ ਕਰਨਾ ਸਾਰਾ ਕੁਝ, ਪਰ ਹਜੇ ਤੱਕ ਕੋਈ ਹੁੰਗਾਰਾ ਅਜੇ ਵੀ ਨਹੀਂ ਦੇਖਦਾ ਪਿਆ, ਮੰਗ ਰਹੇ ਨੇ ਤੇ ਉਹ ਯਾਦ ਦਵਾ ਰਹੇ ਨੇ ਜੀ। ਇੱਕ ਤਰ੍ਹਾਂ ਦਾ ਨੋਟਿਸ ਹੀ ਕਹਿ ਲਓ, ਖਬਰਾਂ ਦੇ ਵਿੱਚ ਇਹ ਚੀਜ਼ ਜ਼ਰੂਰ ਉੱਠੀ ਹੈ ਕਿ ਅਜੇ ਤੱਕ ਕੋਈ ਵੀ ਸਰਕਾਰ ਦੇ ਵੱਲੋਂ ਸੰਪਰਕ ਨਹੀਂ ਕੀਤਾ ਗਿਆ ਜੀ।
0: ਭਾਰਤ ਸਾਹਿਬ ਮੈਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਵੀ ਇਹ ਏਦਾਂ ਹੀ ਹੋਣੀ ਹੈਗੀ ਆ, ਉਹਨਾਂ ਨੇ ਜੋ ਆਪਣੀ ਅਕਲ ਦਾ ਪ੍ਰਦਰਸ਼ਨ ਕਰਨਾ ਸੀ ਉਹ ਕਰ ਚੁੱਕੇ ਆ
1: ਜੀ।
0: ਉਸ ਤੋਂ ਇਲਾਵਾ ਜਿਹੜਾ ਹੈਗਾ ਆ ਬਾਨ ਸਾਹਿਬ ਦਾ ਇਹ ਸੁਭਾਅ ਹੈਗਾ ਆ ਜੀ ਵੀ ਜਿੱਥੇ ਅੜ ਜਾਂਦੇ ਫੇਰ ਅੜ ਹੀ ਜਾਂਦੇ ਆ ਜੀ
1: ਜੀ।
0: ਉਹਨਾਂ ਨੇ ਹੁਣ ਮਤਲਬ ਜੋ ਮਰਜ਼ੀ ਕਰਨਾ ਇਹਨਾਂ ਨੇ ਵੀ ਕਰ ਲਓ ਤੁਸੀਂ
1: ਜੀ,
0: ਤੇ ਇਹ ਜ਼ਰੂਰ ਹੈਗਾ ਆ ਜੀ ਵੀ ਸੱਤਾ ਦੇ ਵਿੱਚ ਹੋਣ ਕਰਕੇ
1: ਜੀ
0: ਉਹਨਾਂ ਨੇ ਪੰਥ ਨੂੰ ਡਿਵਾਈਡ ਜ਼ਰੂਰ ਕਰ ਦਿੱਤਾ
1: ਜੀ,
0: ਜਾਣ ਬੁੱਝ ਕੇ ਲੋਕ ਮਿਲਣੀਆਂ ਰੱਖੀਆਂ
1: ਜੀ,
0: ਜਾਣ ਬੁੱਝ ਕੇ ਅੰਮ੍ਰਿਤਧਾਰੀ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਅੱਗੇ ਬਿਠਾਇਆ
1: ਜੀ,
0: ਜਾਣ ਬੁੱਝ ਕੇ ਸ਼ੋਅ ਕੀਤਾ ਜੀ ਵੀ ਉਧਰ ਜੇ ਉਹਨਾਂ ਨੇ ਪੋਸਟਰ ਲਾਏ ਤੇ ਅੰਮ੍ਰਿਤਧਾਰੀਆਂ ਦੇ ਹੱਥਾਂ ਹੀ ਪੜਵਾਏ।
1: ਨਾਲੇ ਸਹੀ ਸਮੇਂ ਦੇ ਵਿੱਚ ਇੱਕ ਚੀਜ਼ ਹੋਰ ਆ ਨਾ, ਜੇ ਪਿਛਲੇ ਸਮਿਆਂ ਤੋਂ ਜੋ ਕੁਝ ਵੀ ਚਲੋ ਹਾਲਾਤ ਬੇਅਦਬੀ ਦੇ ਮਾਮਲੇ ਹੋਰ ਸਾਰੀਆਂ ਚੀਜ਼ਾਂ ਚੱਲੀਆਂ ਨੇ, ਜੇ ਉਹ 13 ਕਸੂਰਬਾਰ ਨੇ ਅਕਾਲ ਤਖ਼ਤ ਸਾਹਿਬ ਦੀ ਛਵੀ ਨੂੰ ਢਾਹ ਲਾਉਣ ਦੇ ਵਿੱਚ ਜੇ ਉਹ ਵੀ ਮੁਜਰਮ ਨੇ ਤਾਂ ਘੱਟ ਇਹ ਵੀ ਨਹੀਂ ਗੇ, ਫਿਰ ਉਸ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਇਹਨਾਂ ਨੇ ਕਿਹੜਾ ਘੱਟ ਕੀਤੀ ਹੈ। ਹੁਣ ਸਵਾਲ ਤਾਂ ਇਹਨਾਂ ਦੇ ਜੋ ਇਹਨਾਂ ਨੇ ਕੀਤਾ ਹੈ ਤਾਂ ਉਹ ਤਾਂ ਸਵਾਲ ਤਾਂ ਇਹਨਾਂ ਦੇ ਉੱਤੇ ਥੋੜੀ ਖੜੇ ਹੋਣਗੇ ਜੀ, ਉਹ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਖੜੇ ਹੋਣਗੇ ਵੀ ਤੁਹਾਡੀ ਤਾਂ ਕੋਈ ਗੱਲ ਹੀ ਨਹੀਂ ਮੰਨਦਾ ਜੀ।
0: ਪਰ ਸਭ ਉੱਥੇ ਜਿਹੜਾ ਹੈਗਾ ਆ ਉਹਨਾਂ ਦਾ ਤਾਂ ਦੇ ਕੈਨ ਐਡਵਾਈਸ
1: ਜੀ,
0: ਠੀਕ ਹੈ ਜੀ, ਬਾਕੀ ਦਾ ਧਰਮ ਦਾ ਡਰ ਜਿਹੜਾ ਹੈਗਾ ਆ ਉਹ ਧਰਮੀ ਨੂੰ ਹੁੰਦਾ ਆ, ਜਿਸ ਬੰਦੇ ਨੂੰ ਨਹੀਂ ਮੰਨਦਾ ਹੈਗਾ ਉਹਨੂੰ ਕਾਹਦਾ ਡਰ ਜੀ
1: ਜੀ।
0: ਸੋ ਇਸ ਕਰਕੇ ਇਹ ਚੀਜ਼ ਦਾ ਜਿਹੜਾ ਆ ਵੀ ਹੁਣ ਸਵਾਲ ਇਹ ਆ ਕਿ ਸਿੱਖ ਜਿਹੜੇ ਆ
1: ਜੀ
0: ਅੰਮ੍ਰਿਤਧਾਰੀ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਵੋਟਰ ਵੀ ਬਣਦੇ ਆ ਸਾਰਾ ਕੁਛ
1: ਜੀ,
0: ਉਹ ਇਸ ਚੀਜ਼ ਨੂੰ ਕਿੱਦਾਂ ਲੈਂਦੇ ਹੈਗੇ ਆ ਜੀ
1: ਜੀ।
0: ਸੋ ਇਸ ਕਰਕੇ ਬਟ ਹੁਣ ਤੁਸੀਂ ਦੇਖੋ ਨਾ, ਹੁਣ ਇਹਨਾਂ ਨੂੰ ਤਾਂ ਇੰਸ਼ੋਰੈਂਸ ਦੇ ਦਿੱਤੀ ਸੀ ਉਹਨਾਂ ਨੇ 30 ਦਿਨ ਦਾ ਟਾਈਮ ਦਿੱਤਾ ਸੀਗਾ, 30 ਦਿਨ ਦੇ ਟਾਈਮ ਤੋਂ ਬਾਅਦ ਵੀ ਜਿਹੜਾ ਹੈਗਾ ਆ ਉਹਨਾਂ ਨੇ ਉਨੇ ਦਿਨਾਂ ਚ ਨਹੀਂ ਕਰਤੇ, ਇੱਕ ਚਿੱਠੀ ਭੇਜ ਦਿੱਤੀ ਜੀ ਵੀ ਹਾਂ ਠੀਕ ਹੈ ਜੀ ਕਮੇਟੀ ਬਣਾ ਲੈਣੇ ਜੀ। ਉਹਨਾਂ ਨੇ ਵੀ ਕਿਹਾ ਬਾਰ ਬਾਰ ਨਹੀਂ ਹੋਣਾ ਕੰਮ ਇਹੋ ਜਿਹਾ ਵੀ ਤੁਸੀਂ ਕੰਮ ਏਦਾਂ ਦਾ ਕਰੋ ਵੀ ਸਿੱਕੇਮੰਦ ਸਾਨੂੰ ਸਜ਼ਾ ਦਾ ਵਿਰੋਧ ਨਹੀਂ ਗਾ, ਵੀ ਇਹਦੇ ਵਿੱਚ ਕੁਛ ਕਲੋਜ਼ ਦਾ ਵਿਰੋਧ ਆ ਉਹਨੂੰ ਤੁਸੀਂ ਅਮੈਂਡ ਕਰ ਲਓ ਹੈ ਜੀ। ਪਹਿਲਾਂ ਵੀ ਤੁਸੀਂ ਅਮੈਂਡਮੈਂਟ ਹੀ ਕੀਤੀ ਆ, ਅਮੈਂਡਮੈਂਟ ਦੇ ਅੱਗੇ ਅਮੈਂਡਮੈਂਟ ਹੋ ਜਾਂਦੀ ਹੁੰਦੀ ਆ ਜੀ, ਉਹਦੇ ਵਿੱਚ ਕੋਈ ਢੰਗ ਨਹੀਂ ਹੁੰਦਾ। ਇੱਥੇ ਜਿਹੜਾ ਹੈਗਾ ਆ ਕਿਸਾਨਾਂ ਨਾਲ ਵੀ ਇਹ ਪ੍ਰੋਮਿਸ ਕੀਤਾ ਹੁਣ
1: ਜੀ
0: ਮੈਨੂੰ ਇਸ ਘਟਨਾ ਤੋਂ ਇਸ ਚੀਜ਼ ਦਾ ਆਉਂਦਾ ਆ ਵੀ ਕਿਸਾਨਾਂ ਦੇ ਨਾਲ ਜੋ ਕੀਤਾ ਹੈਗਾ ਜੋ ਇੱਧਰ ਕਰਕੇ ਆਏ ਸੀ ਉਹੀ ਗੱਲ ਤਾਂ ਕਿਸਾਨਾਂ ਨਾਲ ਕੀਤੀ ਵੀ 30 ਦਿਨ ਦੇ ਅੰਦਰ ਜਿਹੜਾ ਹੈਗਾ ਆ ਵਿਧਾਨ ਸਭਾ ਦਾ ਜਿਹੜਾ ਆ ਇਜਲਾਸ ਬੁਲਾਇਆ ਜਾਊਗਾ ਉਹਦੇ ਵਿੱਚ ਜਿਹੜਾ ਆ ਮਤਾ ਪਾ ਕੇ ਤੁਹਾਨੂੰ ਦੇ ਦਿੱਤਾ ਜਾਊਗਾ ਵੀ ਹਾਂ ਜੀ ਵੀ ਜਿਹੜੀ ਅਮੈਰੀਕਾ ਦੇ ਨਾਲ ਹੋ ਰਹੀ ਡੀਲ ਹੋ ਰਹੀ ਆ ਉਹਨੂੰ ਇਹ ਸਟੇਟ ਜਿਹੜੀ ਆ ਤੇ ਪੰਜਾਬ ਦਾ ਕਿਸਾਨ ਜਿਹੜੇ ਆ ਉਹ ਕੰਡੈਮ ਕਰਦੇ ਹੈਗੇ ਆ ਇਟ ਇਜ਼ ਨੋਟ ਅਸੈਪਟੇਬਲ ਤੇ ਸਾਡੇ ਇੰਟਰਸਟ ਦੇ ਅਗੇਂਸਟ ਹੈਗੀ ਆ ਜੀ ਉਹ ਵਿਚਾਰੀ ਹੁਣ ਸਵਾਲ ਇਹ ਕਿ 30 ਦਿਨ ਦਾ ਜਿਹੜਾ ਹੈਗਾ ਆ ਸਮਾਂ ਕਿਸਾਨਾਂ ਨੂੰ ਬਾਕੀ ਉਹਨਾਂ ਨੇ ਕਿਹਾ ਜੀ ਵੀ ਜਿਹੜੇ ਲੈਂਡ ਮੋਰਗੇਜ ਬੈਂਕ ਦੇ ਕਰਜ਼ੇ ਹੈਗੇ ਆ ਉਹ ਕਿਸਾਨਾਂ ਨੂੰ ਬਹੁਤ ਤੰਗ ਕਰਦੇ ਹੈਗੇ ਆ ਇੰਨੇ ਕੁ ਕਰਜ਼ੇ ਐਡਵਾਂਸ ਕੀਤੇ ਆ ਉਨੇ ਕੁ ਤਾਂ ਜਿਹੜੇ ਆ ਬੈਂਕ ਲੈ ਚੁੱਕੀ ਆ ਬਾਕੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰੋ ਉਹਦੇ ਵਾਸਤੇ ਕਹਿੰਦੇ ਜੀ ਕਮੇਟੀ ਬਣਾ ਦੇਣੀ ਆ ਜੀ ਉਹ ਕਮੇਟੀ ਆਪਣੀਆਂ ਸਿਫਾਰਿਸ਼ਾਂ ਦਊਗੀ ਜੀ ਉਧਰੋਂ ਉਹਨਾਂ ਨੂੰ ਪੁੱਛ ਲੈਂਦੇ ਆ ਵੀ ਅਮਾਊਂਟ ਕਿੰਨਾ ਆ ਜੀ ਤੇ ਸਟੇਟ ਜਿਹੜੀ ਹੈਗੀ ਆ ਉਹ ਕਿੰਨਾ ਅਦਾ ਕਰ ਸਕਦੀ ਆ ਤੇ ਕਿੰਨਾ ਉਹ ਛੋਟ ਦੇ ਸਕਦੀ ਆ ਇਹਦੇ ਬਾਰੇ ਅਨਾਲਿਸਿਸ ਕੀਤਾ ਜਾਊਗਾ ਜੀ ਦੇਖਦੇ ਹੈਗੇ ਆ ਜੀ ਵੀ ਕਿਸਾਨਾਂ ਦੀਆਂ ਇਹਨਾਂ ਮੰਗਾਂ ਦਾ ਜਿਹੜਾ ਆ ਵੀ ਕੋਈ ਜਿਹੜੇ ਆ ਰਿਲੇਟਡ ਟੂ ਪੰਜਾਬ ਸਰਕਾਰ ਜਿਹੜਾ ਪੰਜਾਬ ਸਰਕਾਰ ਨਾਲ ਰਿਲੇਟਡ ਮੁੱਦੇ ਆ ਇਹ ਮੁੱਦੇ ਰਿਜ਼ੋਲਵ ਹੁੰਦੇ ਆ ਜਾਂ ਇਹ ਵੀ ਕੰਮ ਤੇ ਮਿੱਟੀ ਪਾ ਦਿੱਤੀ ਹੈ ਜੀ ਕਮੇਟੀ ਦਾ ਤਾਂ ਮਤਲਬ ਹੀ ਹੈ ਵੀ ਕੰਮ ਤੇ ਮਿੱਟੀ ਪਾ ਦਿਓ
1: ਜੀ
0: ਸੋ ਇਸ ਕਰਕੇ ਜਿਹੜਾ ਆ ਵੀ ਜੇ ਉਧਰ ਜਿਹੜਾ ਹੈਗਾ ਆ ਵੀ ਸਤਿਕਾਰ ਸੋਧ ਐਕਟ ਦੇ ਵਿੱਚ ਜਿਹੜਾ ਅਮੈਂਡਮੈਂਟ ਵਾਸਤੇ 30 ਦਿਨ ਮੰਗੇ ਸੀ ਜਾਂ 60 ਦਿਨ ਮੰਗੇ ਸੀ ਜੇ ਉਧਰਲੇ ਪਾਸੇ ਏਦਾਂ ਦਾ ਪੈਸਿਵ ਬਿਹੇਵੀਅਰ ਆ ਸੁਸਤ ਬਿਹੇਵੀਅਰ ਆ ਤੇ ਫਿਰ ਇਧਰਲੇ ਪਾਸੇ ਇੰਨਾ ਐਕਟਿਵ ਕਿੱਦਾਂ ਹੋ ਸਕਦਾ ਹੈਗਾ ਜੀ ਮੈਨੂੰ ਲੱਗਦਾ ਆ ਵੀ ਸਰਕਾਰ ਸਾਰੇ ਪਾਸੇ ਟਾਈਮ ਟਪਾ ਰਹੀ ਆ ਇਹਨਾਂ ਨੇ ਕਰਨਾ ਕੁਰਨਾ ਕੁਛ ਨੀ ਏਦਾਂ ਹੀ ਲੋਕ ਮਿਲਣੀਆਂ ਕਰ ਲਓ ਜੀ ਏਦਾਂ ਹੀ ਆਪਣੇ ਤੇ ਆਪੇ ਹੀ ਫੁੱਲ ਬਰਸਾ ਲਓ ਜੀ ਏਦਾਂ ਹੀ ਆਪੋ ਚੀਕਾਂ ਮਾਰ ਲਓ ਜੀ ਸੋ ਇਹ ਬਸ ਆਹ ਕੁਛ ਹੀ ਆ ਜੀ
1: ਇਹਨੂੰ ਕਹਿੰਦੇ ਆ ਜੀ ਇੱਕ ਤੀਰ ਨਾਲ ਦੋ ਨਿਸ਼ਾਨੇ ਸੈਣੀ ਸਾਹਿਬ ਲਾ ਗਏ ਨੇ ਜੀ ਤੇ ਸੈਣੀ ਸਾਹਿਬ ਆਪਣੇ
0: ਹਾਂਜੀ ਸਰ ਮੈਂ ਕਹਿੰਦਾ ਦੋਨੇ ਕਰ ਜਾਈਏ ਜੀ ਵਿੱਚ
1: ਇੱਕ ਖਬਰ ਹੋਰ ਇੰਟਰਸਟਿੰਗ ਆ ਉਹ ਲਵਾਂਗੇ ਆਖਰ ਦੇ ਵਿੱਚ ਸੈਣੀ ਸਾਹਿਬ ਪਰ ਉਸ ਤੋਂ ਪਹਿਲਾਂ ਅੱਜ ਨਾ ਮੈਂ ਬੈਕਗ੍ਰਾਉਂਡ ਥੋੜਾ ਜਿਹਾ ਚੇਂਜ ਕੀਤਾ ਸੀਗਾ ਤੁਹਾਡੀ ਨਾਲ ਜਿਹੜਾ ਆਪਾਂ ਰਿਕਾਰਡ ਕਰਦੇ ਹਾਂ ਪ੍ਰੋਗਰਾਮ ਤਾਂ ਉਹ ਪਿੱਛੇ ਨਾ ਇੱਕ ਮਤਲਬ ਕਿ ਸਪੇਸ ਸ਼ਿਪ ਜਿਹੜਾ ਉੱਡ ਰਿਹਾ ਤੇ ਜੀਰਾ ਸਾਹਿਬ ਕਹਿੰਦੇ ਨੇ ਭਾਰਤ ਸਾਹਿਬ ਆ ਮਗਰ ਪਿੱਛੇ ਕਿਹੜੀ ਕਹਿੰਦੇ ਅੱਜ ਪਣਡੁੱਬੀ ਲਾਈ ਹੈ ਜੀ ਤੇ ਕਿਹੜੀ ਅੱਖ ਲਾ ਦਿੱਤੀ ਹੈ ਤੇ ਆਪਣੇ ਔਜਲਾ ਸਾਹਿਬ ਕਹਿੰਦੇ ਨੇ ਜੀਰਾ ਸਾਹਿਬ ਇਹ ਜਿਹੜੀ ਤੀਜੀ ਅੱਖ ਹੈ ਜੀ ਇਹ ਤੀਜੀ ਅੱਖ ਹੈ ਜੀ ਜਿਹੜੀ ਸਾਰੀ ਦੁਨੀਆਂ ਨੂੰ ਦੇਖਦੀ ਹੈ ਜੀ ਹਾਂਜੀ ਬੰਦਾ ਕੀ ਕਰ ਰਿਹਾ ਜੀ
0: ਬਿਲਕੁਲ ਜੀ ਤੀਜੀ ਅੱਖ ਹੁੰਦੀ ਹੈ ਜੀਰਾ ਸਾਹਿਬ ਵਿਜ਼ਡਮ ਦੀ ਉਹ ਵਿਜ਼ਡਮ ਦੀ ਅੱਖ ਹੁੰਦੀ ਹੈ ਤੁਹਾਡੀ ਜਿਹੜੇ ਬੰਦੇ ਸੁਣ ਰਹੇ ਹੈਗੇ ਆ ਕਿਉਂਕਿ ਤੁਹਾਡੀ ਪੈਣੀ ਨਿਗਾਹ ਬਿਲਕੁਲ ਸੁਰਤ ਸੁਰਤੀ ਉਹ ਸਾਡੇ ਚ ਹੈਗੀ ਆ ਤੇ ਇਸ ਕਰਕੇ ਤੁਸੀਂ ਸਾਨੂੰ ਗਾਈਡ ਕਰਨਾ ਆ ਇੱਕ ਭਾਰਤ ਸਾਹਿਬ ਮੈਂ ਹੋਰ ਬੇਨਤੀ ਵੀ ਕਰਨੀ ਆ ਭਾਰਤ ਸਾਹਿਬ ਸਾਡਾ ਇੱਕ ਪ੍ਰੋਗਰਾਮ ਪਿਛਲੇ ਹਫਤੇ ਦੇ ਵਿੱਚ 2200 ਤੱਕ ਵੀ ਪਹੁੰਚ ਗਿਆ ਜੀ
1: ਬਿਲਕੁਲ
0: ਬਟ ਮੈਨੂੰ ਦੁੱਖ ਉਦੋਂ ਲੱਗਾ ਵੀ ਉਹਦੇ ਵਿੱਚ ਲਾਈਕ ਫੇਰ 18 ਹੀ ਸੀਗੇ ਸਾਡੀ ਕਿਰਪਾ ਕਰਕੇ ਤੁਸੀਂ ਸਾਨੂੰ ਜਿਹੜੇ ਲਾਈਵ ਸੁਣਨ ਵਾਲੇ ਹੈਗੇ ਕਾਇੰਡਲੀ ਲਾਈਕ ਵਾਲਾ ਬਟਨ ਦੱਬ ਦਿਆ ਕਰੋ ਲਾਈਕ ਸਾਡੇ ਨੀ ਆਉਂਦੇ ਤੇ ਅਸੀਂ ਸਾਡੀ ਸ਼ੁਰੂਆਤ ਆ ਚਲੋ ਜਿੱਦਾਂ ਮਰਜ਼ੀ ਤੇ ਇਸ ਕਰਕੇ ਪਲੀਜ਼ ਥੋੜਾ ਬਹੁਤਾ ਬੂਸਟ ਹੌਸਲਾ ਅਫਜਾਈ ਕਰ ਜਰੂਰ ਕਰ ਦਿਆ ਕਰੋ ਜੀ
1: ਬਿਲਕੁਲ
0: ਹਾਂਜੀ ਭਾਰਤ ਸਾਹਿਬ
1: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਹੁਣ ਹਾਂਜੀ
0: ਨਸ਼ਿਆਂ ਦੀ ਖਬਰ ਹੀ ਲੈਣੀ ਹੈ ਮੇਰੇ ਖਿਆਲ ਤੁਸੀਂ
1: ਵੈਸੇ ਸੈਣੀ ਸਾਹਿਬ ਹੱਸਣਾ ਤਾਂ ਨਹੀਂ ਚਾਹੀਦਾ ਪਰ ਜੇ ਇੱਕ ਪਾਸੇ ਤਾਂ ਚੱਲ ਰਿਹਾ ਕਿ ਪੰਜਾਬ ਸੁਧਰ ਰਿਹਾ ਬਹੁਤ ਵਧੀਆ ਕੈਲੀਫੋਰਨੀਆ ਬਣ ਰਿਹਾ ਜਾਂ ਰੰਗਲਾ ਪੰਜਾਬ ਬਣ ਰਿਹਾ ਪਰ ਜੋ ਸਿਵਿਆਂ ਦੇ ਹਾਲਾਤ ਨੇ ਜਾਂ ਨਸ਼ਿਆਂ ਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਟੇ ਆ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਜ਼ਰੂਰਤਾਂ ਜਾਂ ਲੋੜਾਂ ਉਹ ਚਲੋ ਮੈਂ ਟਾਈਟਲ ਦੇ ਵਿੱਚ ਜ਼ਰੂਰ ਲਿਖ ਦਿੱਤਾ ਕਿ ਡੋਡਿਆਂ ਦੀ ਤੋੜ ਤੇ ਫੜਿਆ ਗੋਡਾ ਚੋਰ ਤੇ ਪਰ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਵਿਅਕਤੀ ਦਾ ਜਿਹੜਾ ਸੀਗਾ ਉਹ ਵਿਅਕਤੀ ਦਾ ਨਾਮ ਸੀਗਾ ਜੀ ਬਖਤੌਰ ਸੋਰੀ ਭਾਈ ਬਖਤੌਰਾ ਪਿੰਡ ਤੋਂ ਸੀਗੇ ਤੇ ਗੋਡਾ ਜਿਹੜਾ ਉਹਨਾਂ ਨੇ ਸ਼ਾਇਦ ਓਪਰੇਟ ਕਰਾਏ ਹੋਏ ਸੀਗੇ ਤੇ ਉਹਦੇ ਵਿੱਚ ਜਿਹੜਾ ਸੀ ਪਲੇਟਾਂ ਵਗੈਰਾ ਕਹਿ ਲਓ ਜਾਂ ਜੋ ਵੀ ਉਹਦੇ ਵਿੱਚ ਮਟੀਰੀਅਲ ਯੂਜ਼ ਕੀਤਾ ਜਾਂਦਾ ਟਾਈਟੈਨੀਅਮ ਜਾਂ ਕਾਫੀ ਐਕਸਪੈਂਸਿਵ ਹੁੰਦਾ ਹੈ ਤੇ ਉਹ ਧਾਤ ਜਿਹੜੀ ਹੈ ਤੇ ਜਿਹੜਾ ਮਤਲਬ ਕਿ ਪਲੇਨਾਂ ਵਗੈਰਾ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ ਹਲਕੀ ਹੁੰਦੀ ਹੈ ਤੇ ਉਹ ਜੀ ਉਹਨਾਂ ਨੇ ਕੀ ਕੀਤਾ ਤੇ ਚੋਰ ਨੇ ਉਹਦੀ ਜਿਹੜੀ ਸੀ ਚਿਤਾ ਸੀ ਉਹ ਠੰਡੀ ਹੋਈ ਤੇ ਉਹਦੇ ਵਿੱਚ ਡੀਖੇ ਡੂਖੇ ਮਾਰ ਰਿਹਾ ਸੀ ਛੁੱਟੀਆਂ ਛੁੱਟੀਆਂ ਤੇ ਪਿੰਡ ਵਾਲਾ ਨੇ ਦੇਖ ਲਿਆ ਤੇ ਸ਼ਾਇਦ ਭੱਜ ਵੀ ਗਿਆ ਸੀ ਪਰ ਫੜਿਆ ਗਿਆ ਤੇ ਉਹ ਮੰਨ ਗਿਆ ਮੁੜ ਕੇ ਪਿੰਡ ਵਾਲਿਆਂ ਕੋਲ ਕਿ ਭਾਈ ਮੈਂ ਹਾਂ ਆਹ ਪਲੇਟਾਂ ਜਿਹੜੀਆਂ ਸੀਗੀਆਂ ਇਹ ਚੋਰੀ ਕੀਤੀਆਂ ਨੇ ਗੋਡਿਆਂ ਦੀਆਂ ਤੇ ਮੈਨੂੰ ਲੱਭੀਆਂ ਤੇ ਮੈਂ ਵੇਚਣੀਆਂ ਸੀਗੀਆਂ ਤੇ ਉਹ ਫੜ ਕੇ ਢਾਲਿਆ ਜੀ ਅਗਲਿਆਂ ਨੇ ਫਿਰ ਹੁਣ ਇਹ ਮੈਨੂੰ ਲੱਗਦਾ ਕਿ ਸਿਵਿਆਂ ਦੇ ਵਿੱਚ ਵੀ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਨਾ ਸਿਵਿਆਂ ਦੀਆਂ ਕੰਧਾਂ ਉੱਚੀਆਂ ਕਰਾ ਦੋ ਜਾਂ ਨਾਲੀਆਂ ਪੱਕੀਆਂ ਕਰਾ ਦੋ, ਮੈਨੂੰ ਲੱਗਦਾ ਹੁਣ ਸਿਵਿਆਂ ਦੀਆਂ ਕੰਧਾਂ ਦੇ ਉੱਤੇ ਕਰੰਟ ਵਾਲੀਆਂ ਤਾਰਾਂ ਜਾਂ ਫਿਰ ਕੰਡਿਆਲੀ ਤਾਰ ਵੀ ਲਾਉਣੀ ਪੈਣੀ ਆ ਜਾਂ ਉੱਥੇ ਸਿਕਿਉਰਿਟੀ ਵੀ ਬਿਠਾਉਣੀ ਪੈਣੀ ਆ ਭਾਈ।
0: ਦੇਖੋ
1: ਜੀ
0: ਦਿਨ ਦਿਨ ਰਾਤ ਤੁਹਾਡੇ ਵਰਗੇ ਸੰਜੀਦਾ ਬੰਦੇ ਇਹ ਗੱਲ ਕਰਦੇ ਹੈਗੇ ਆ ਕਿ ਇਸ ਸਰੀਰ ਦਾ ਜਿਹੜਾ ਹੈਗਾ ਬੋਡੀ ਡੋਨੇਟ ਕਰਨੀ ਚਾਹੀਦੀ ਆ
1: ਜੀ,
0: ਅੱਖਾਂ ਡੋਨੇਟ ਕਰਨੀਆਂ ਚਾਹੀਦੀਆਂ ਹੈਗੀਆਂ ਜੀ। ਹੁਣ ਉਹ ਬੰਦਾ ਜੇ ਵਿਚਾਰਾ ਜਿਹੜਾ ਆ ਉਹ ਨਹੀਂ ਜਾਗਰਤ ਹੋਊਗਾ, ਉਹ ਮਿਸ ਕਰ ਗਿਆ ਬਜ਼ੁਰਗ ਹਾਂਜੀ, ਉਹ ਜਾਂਦਾ ਜਾਂਦਾ ਜਿਹੜਾ ਹੈਗਾ ਆ ਤੇ ਉਹਨੂੰ ਤੁਸੀਂ ਚੋਰ ਕਿਉਂ ਕਹਿੰਦੇ ਹੈਗੇ, ਉਹ ਕੋਈ ਸਮਾਜ ਸੇਵੀ ਸੀਗਾ, ਉਹਨੇ ਕਿਹਾ ਬਈ ਚਲੋ ਇਹਦੇ ਗੋਡੇ ਹੀ ਕਿਤੇ ਦਿਖਾ ਕੇ ਦੇਖ ਲੈਣੇ, ਇਹਦੇ ਗੋਡਿਆਂ ਨਾਲ ਜੇ ਕੋਈ ਹੋਰ ਗੋਡੇ ਜਿਹੜੇ ਹੈਗੇ ਆ ਚੱਲ ਜਾਣ ਹਾਂਜੀ, ਤੂੰ ਤੇ ਆ ਬਾਕੀ ਤੁਸੀਂ ਡੋਡਿਆਂ ਵਾਲੇ ਹੀ ਕਹਾਣੀ ਕੋਲੋਂ ਪਾ ਲਈ
1: ਹਾਂਜੀ,
0: ਮੈਂ ਰਵਾਇਤੀ ਨਸ਼ਿਆਂ ਦਾ ਸਮਰਥਕ ਆ, ਰਵਾਇਤੀ ਨਸ਼ੇ ਜਿਹੜੇ ਹੈਗੇ ਆ ਬੰਦੇ ਦਾ ਕੋਈ ਨੁਕਸਾਨ ਨੀ ਕਰਦੇ
1: ਜੀ,
0: ਬੰਦੇ ਨੂੰ ਸਾਧ ਵਿਰਤੀ ਬਣਾਉਂਦੇ ਹੈਗੇ ਆ ਜੀ, ਉਹ ਤਾਂ ਆਪਣੇ ਗੋਡੇ ਕਿਸੇ ਨੂੰ ਦੇ ਦੇਵੇ ਜੀ, ਵੀ ਲਾਈ ਯਾਰ ਤੂੰ ਮੇਰੇ ਗੋਡੇ ਲੈ ਜੀ ਜਿੱਦਾਂ ਮਰਜ਼ੀ ਆ।
1: ਸੈਣੀ ਸਾਹਿਬ ਨਸ਼ਾ ਕੋਈ ਵੀ ਆ ਪਰ ਤੋੜ ਤਾਂ ਜੀ,
0: ਪਰ ਉਹ ਪਰ ਕਦੀ ਵੀ ਬੰਦਾ ਗੋਡੇ ਨੀ ਕਿਸੇ ਤੇ ਕੱਢਦਾ ਜੀ, ਰਵਾਇਤੀ ਨਸ਼ਿਆਂ ਵਾਲੇ ਗੋਡੇ ਨੀ ਕੱਢਦੇ ਜੀ, ਇਹ ਤਾਂ ਕੋਈ ਚਿੱਟੇ ਚੁੱਟੇ ਵਾਲਾ ਕੈਮੀਕਲ ਗੋਲੀਆਂ ਗੋਲੀਆਂ ਵਾਲਾ ਹੋ ਸਕਦਾ ਹੈਗਾ ਆ, ਰਵਾਇਤੀ ਨਸ਼ਿਆਂ ਵਾਲੇ ਤਾਂ ਅਸੀਂ ਜਿਹੜਾ ਹੈਗਾ ਆ ਆਪਾਂ ਇੱਥੇ ਵਕਾਲਤ ਕਰਦੇ ਹਾਂ ਇਸ ਚੀਜ਼ ਦੀ, ਭਾਈ ਠੀਕ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਆ ਵੀ ਜੇ ਕੈਮੀਕਲ ਨਸ਼ੇ ਤੋਂ ਲੋਕਾਂ ਨੂੰ ਬਚਾਉਣਾ ਹੈਗਾ ਆ ਤੇ ਰਵਾਇਤੀ ਨਸ਼ਿਆਂ ਤੇ ਜਿਹੜਾ ਆ ਉਹਦਾ ਜਾਂ ਤਾਂ ਠੇਕੇ ਖੋਲੇ ਜਾਣ ਜਾਂ ਖੇਤੀ ਅਲਾਊਡ ਕੀਤੀ ਜਾਵੇ ਜੀ, ਲਿਮਿਟਡ ਮਾਤਰਾ ਚ ਕਰ ਦਿੱਤੀ ਜਾਵੇ ਚਾਹੇ ਜਿਸ ਤਰੀਕੇ ਨਾਲ ਮਰਜ਼ੀ ਕਰ ਦਿੱਤੀ ਜਾਵੇ, ਮੈਨੂੰ ਸਖ਼ਤ ਇਤਰਾਜ਼ ਆ ਤੁਹਾਡੇ ਇਸ ਟਾਈਟਲ ਤੇ ਜੀ, ਤੁਸੀਂ ਜਿਹੜਾ ਹੈਗਾ ਟੋਡੇ ਕੋਲੋਂ ਪਾਏ ਆ,
1: ਤੁਹਾਡਾ ਇਤਰਾਜ਼
0: ਜਿੱਦਾਂ ਪੰਜਾਬ ਪੁਲਿਸ ਟੋਡੇ ਜਿੱਦਾਂ ਪੰਜਾਬ ਪੁਲਿਸ ਟੋਡੇ ਕੋਲੋਂ ਪਾ ਦਿੰਦੀ, ਏਦਾਂ ਹੀ ਤੁਸੀਂ ਅੱਜ ਜਿਹੜਾ ਟੋਡੇ ਕੋਲੋਂ ਪਾਏ ਆ ਜੀ, ਸੋ ਇਸ ਕਰਕੇ ਉਹਨੇ ਨਾ ਤਾਂ ਟੋਡੇ ਜਾਂ ਤਾਂ ਉਹਦੀ ਕੋਈ ਸਟੇਟਮੈਂਟ ਆਈ ਹੋਵੇ ਵੀ ਮੈਂ ਟੋਡੇ ਲੈਣੇ ਸੀ ਜੀ, ਏਦਾਂ ਦੀ ਵੀ ਕੋਈ ਗੱਲ ਨੀ, ਸੋ ਇਸ ਕਰਕੇ ਮੈਂ ਇਸ ਖਬਰ ਦੇ ਨਾਲ ਬਿਲਕੁਲ ਸਹਿਮਤ ਨਹੀਂ ਗਾ ਜੀ, ਕਿਉਂਕਿ ਜੇ ਤੁਸੀਂ ਜਿਹੜਾ ਹੈਗਾ ਯਾ ਟਾਈਟਲ ਕੋਈ ਹੋਰ ਪਾਉਂਦੇ ਤੇ ਮੈਂ ਕੁਛ ਹੋਰ ਬੋਲਣਾ ਸੀ ਇਸ ਗੱਲ ਤੇ ਹਾਂਜੀ, ਵੀ ਇਨਸਾਨੀਅਤ ਕਿੱਥੇ ਗਿਰ ਗਈ ਹੈਗੀ, ਬੰਦੇ ਦਾ ਸਿਵਾ ਵੀ ਜਿਹੜਾ ਹੈਗਾ ਆਰਾਮ ਨਾਲ ਨੀ ਬਣਨਾ
1: ਦਿੱਤੇ,
0: ਪਰ ਹੁਣ ਜਿਹੜਾ ਹੈਗਾ ਹਾਂਜੀ ਇਸ ਕਰਕੇ ਪਰ ਕਿਉਂਕਿ ਤੁਸੀਂ ਜਿਹੜਾ ਹੈਗਾ ਵਿੱਚ ਡੋਡੇ ਲੈ ਆਉਂਦੇ ਹੈਗੇ ਤੇ ਮੈਨੂੰ ਦੂਜੇ ਪਾਸੇ ਖੜਨਾ ਪੈ ਗਿਆ ਜੀ,
1: ਨਹੀਂ ਮੇਰੀ ਗੱਲ ਮੈਂ ਗੱਲ ਕੰਪਲੀਟ ਕਰਦਾ ਭਾਈ, ਇੱਕ ਡੋਡੇ ਕਾਹਤੋਂ ਪਾਏ ਆ ਕਿਉਂਕਿ ਆਪਾਂ ਗੱਲ ਵੀ ਨੈਚੁਰਲੀ ਕਰਦੇ ਆ, ਫਿਰ ਨੈਚੁਰਲੀ ਚੀਜ਼ ਪਾਉਣੀ ਸੀ ਜੀ, ਸਿੰਥੈਟਿਕ ਦੀ ਨਾ ਪਾ ਸਕਦੇ ਆਪਾਂ ਹਾਂਜੀ,
0: ਦਰਅਸਲ ਜਦੋਂ ਤੁਸੀਂ ਇੰਡੀਆ ਛੱਡ ਕੇ ਚੱਲ ਗਏ ਉਦੋਂ ਆਹ ਕੋਸ਼ਿਸ਼ ਦੇਖਿਆ ਸੀ ਤੁਸੀਂ, ਆ ਬਾਕੀ ਚੀਜ਼ਾਂ ਤਾਂ ਦੇਖਿਆ ਹੀ ਨੀ ਜੀ ਖੇਸ ਵਾ ਹਾਂਜੀ, ਸੋ ਇਸ ਕਰਕੇ ਤੁਹਾਨੂੰ ਇਹਦੇ ਬਾਰੇ ਪਤਾ ਹੀ ਨੀ ਹੈਗਾ ਸੀਗਾ ਜੀ, ਇਹ ਚੀਜ਼ਾਂ ਤੋਂ ਅਸੀਂ ਅੱਗੇ ਵੱਧ ਚੁੱਕੇ ਹੈਗੇ ਆ ਜੀ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀ ਲਾਈਫ ਦਾ ਹਿੱਸਾ ਹੈਗੀਆਂ ਜੀ, ਇਹ ਰਵਾਇਤੀ ਨਸ਼ੇ ਨੂੰ ਅਸੀਂ ਬੁਰਾ ਬਿਲਕੁਲ ਬੁਰਾ ਨੀ ਮੰਨਦੇ,
1: ਬਾਕੀ ਔਜਲਾ ਸਾਹਿਬ ਜੁੜੇ ਨੇ ਉਹਨਾਂ ਨੂੰ ਪੁੱਛ ਲੈਂਦੇ ਆ ਹਾਂਜੀ, ਆਪਣਾ ਪਹਿਲਾ ਮੈਸੇਜ ਵੀ ਇਹੀ ਆਇਆ ਸੀ ਤੇ ਆਪਣੇ ਮੈਂ ਮਜ਼ਾਕ ਵੀ ਕਰਦਾ ਸੀ ਆਪਣੇ ਆਪ ਦੇ ਨਾਲ ਕਿ ਆਪਣੇ ਮਾਨ ਭਾਈ ਜੀ ਹੈਲਸਿੰਕੀ ਵਾਲੇ ਫਿਨਲੈਂਡ ਵਾਲੇ, ਉਹ ਹਮੇਸ਼ਾ ਆਖਰੀ ਸੁਨੇਹਾ ਹੁੰਦਾ ਉਹਨਾਂ ਦਾ ਨਾ ਜੀ, ਅੱਜ ਪਹਿਲਾ ਹੀ ਸੁਨੇਹਾ ਆ ਗਿਆ, ਕਹਿੰਦੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸਰੋਤਿਆਂ ਨੂੰ, ਤੇ ਨਾਲ ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ, ਤੇ ਟਾਈਟਲ ਕਹਿੰਦੇ ਤਿੰਨ ਚਾਰ ਵਾਰੀ ਜਰੂਰ ਮੈਂ ਪੜ੍ਹਿਆ ਪਰ ਸਮਝ ਪਹਿਲਾਂ ਤਾਂ ਆਇਆ ਨੀ, ਬਾਕੀ ਔਜਲਾ ਸਾਹਿਬ ਤੇ ਸੈਣੀ ਸਾਹਿਬ ਜਰੂਰ ਸਮਝਾ ਦੇਣਗੇ, ਪਰ ਕਹਿੰਦੇ ਤਿੰਨ ਚਾਰ ਵਾਰੀ ਪੜ੍ਹ ਕੇ ਜਿਹੜਾ ਸਮਝ ਹੁਣ ਆ ਹੀ ਗਿਆ ਆ ਕਹਿੰਦੇ ਜੀ, ਔਜਲਾ ਸਾਹਿਬ ਸਵਾਗਤ ਹੈ ਜੀ,
2: ਸਤਿ ਸ੍ਰੀ ਅਕਾਲ ਦੋਨੋਂ ਵੀਰਾਂ ਨੂੰ ਸਵਾਗਤ ਹੋਤੇ ਹਨ ਜੀ,
1: ਸਤਿ ਸ੍ਰੀ ਅਕਾਲ ਜੀ,
0: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ,
2: ਮੇਰਾ ਰਾਜੇ ਜੀ ਤੁਹਾਨੂੰ ਸਵਾਲ ਹੈ ਵੀ ਕਿਸੇ ਚੀਜ਼ ਦੀ ਜਾਂਚ ਪੜਤਾਲ ਕਰੇ ਤੋਂ ਬਗੈਰ ਇਲਜ਼ਾਮ ਲਾ ਦੇਣੇ
1: ਜੀ,
2: ਤੇ ਜੇ ਉਹਦੀ ਕੋਈ ਪਟੀਸ਼ਨ ਪਾਵੇ ਉਹਦੀ ਸਜ਼ਾ ਹੈਗੀ ਹੈ
1: ਕਰਾਓ ਰਜਿੰਦਰ
0: ਜੀ, ਹੈਗੀ ਹੈ ਜੀ ਡਿਫੇਮੇਸ਼ਨ ਹੈਗੀ ਹੈ ਜੀ, ਸਿੱਧੀ ਹੀ ਬਣਦੀ ਹੈ,
1: ਡੋਡਿਆਂ ਦੀ ਤੋੜ ਫੜਿਆ ਗੋਡਾ ਚੋਰ ਪਿੱਛੇ ਕੁਐਸਚਨ ਮਾਰਕ ਹੈ ਜੀ, ਨਹੀਂ ਸੈਣੀ ਸਾਹਿਬ ਇਹ ਕੀ ਆ ਜੀ ਕੁਐਸਚਨ ਮਾਰਕ ਕੀ ਕਹਿੰਦਾ ਜੀ,
0: ਤੁਸੀਂ ਸੋਚ ਕੇ ਚੱਲਿਆ ਕਰੋ, ਇਹੋ ਜਿਹੇ ਮਸਲੇ ਚ ਵਕੀਲ ਵੀ ਨਹੀਂ ਲੱਭਦਾ ਹੁੰਦਾ, ਕਿਉਂਕਿ ਵਕੀਲ ਨੇ ਵੀ ਖਾਕ ਪੀ ਕੇ ਹੀ ਆਉਣਾ ਹੁੰਦਾ। ਹਾਂਜੀ,
2: ਉਹ ਕਹਿੰਦਾ ਸਾਡਾ ਕੇਸ ਅਸੀਂ ਖੁਦ ਕਿਉਂ ਲੜੀਏ।
1: ਬਿਲਕੁਲ,
2: ਦੇਖੋ ਜਿਹੜੇ ਜਿਹੜੇ ਇਹ ਕਹਿੰਦਾ ਨੀ ਹੁੰਦਾ, ਉਹ ਕਈ ਵਾਰੀ ਸੁਣਦੇ ਹੁੰਦੇ ਅਸੀਂ ਸ਼ਮੇ ਵਾਲੀ ਸਾਹਿਬ ਵੀ ਕਈ ਵਾਰੀ ਸ਼ੇਅਰ ਬਹੁਤ ਕਰ ਦਿੰਦੇ ਆ, ਹੋਰ ਖਬਰ ਚਾਹੇ ਸ਼ੇਅਰ ਨਾ ਕਰਨ। ਉਹ ਜਿਹੜਾ ਬੰਦਾ ਕੋਈ ਵੀ ਕਹਿੰਦਾ ਜਦੋਂ ਆਹ ਸਰਕਾਰ ਆਵੇ ਠੇਕੇ ਖੋਲਿਓ, ਉਹ ਖਬਰ ਜਰੂਰ ਸ਼ੇਅਰ ਕਰਦੇ ਹੁੰਦੇ ਨੇ ਉਹ
1: ਜੀ।
2: ਉਹਦੇ ਵਿੱਚ ਨਾ ਕਈ ਵਾਰੀ ਉਹ ਕਿਸੇ ਦੀ ਗੱਲ ਮਤਲਬ ਉਹ ਕਹਿੰਦਾ ਵੀ ਇਹਦੇ ਨਾਲ ਉਹ ਸੱਚਾ ਬੰਦਾ ਇਹਨਾਂ ਜਿਹੜਾ ਇਹ ਖਾਂਦਾ ਉਹ ਬੰਦਾ ਸੱਚਾ ਹੁੰਦਾ
1: ਜੀ।
2: ਉਹ ਕਹਿੰਦੇ ਝੂਠ ਨੀ ਬੋਲਦਾ,
1: ਨਹੀਂ ਓਦਾਂ ਤਾਂ ਕਹਿੰਦੇ ਦਾਰੂ ਪੀ ਕੇ ਬੰਦਾ ਸੱਚ ਬੋਲਣ ਲੱਗ ਜਾਂਦਾ।
2: ਨਹੀਂ, ਦਾਰੂ ਪੀ ਕੇ ਸੱਚ ਵੀ ਬੋਲ ਜਾਂਦਾ, ਹੋਰ ਵੀ ਸਿਰਫ ਕਹਿੰਦੇ ਸਹੀ ਰਹਿੰਦਾ ਇਹਦੇ ਨਾਲ ਤਾਂ ਬੰਦਾ, ਲੀਡਰ ਵੀ ਖਾਂਦੇ ਰਹਿੰਦੇ ਵੱਡੇ ਵੱਡੇ।
1: ਬਿਲਕੁਲ ਨਹੀਂ, ਉਹ ਗਲਤ ਹੈ ਜੀ, ਜਿਹੜੇ ਮਾੜੇ ਚੀਜ਼ਾਂ ਨੇ ਜਾਂ ਹਾਲਾਤ ਹੋ ਰਹੇ ਨੇ ਉਹਦੇ ਉੱਤੇ ਬਿਲਕੁਲ ਗਲਤ ਹੋ ਰਿਹਾ। ਘੱਟੋ ਘੱਟ ਸਿਵੇ ਤਾਂ ਸੁਰੱਖਿਅਤ ਰਹਿਣ ਜੀ।
2: ਹਾਂਜੀ, ਮੈਂ ਤਾਂ ਬਹੁਤ ਚਿਰ ਪਹਿਲਾਂ ਕਿੰਨੀ ਗਰੀ ਇਹ ਗੱਲ ਕਹਿਤੀ ਕਿ ਯਾਦ ਰੱਖਿਓ
1: ਜੀ,
2: ਜਿਹੜਾ ਅੱਤਵਾਦ ਦਾ ਜਾਂ ਖੜਕੂਆ ਸੀ ਜੋ ਮਰਜ਼ੀ ਉਹਨੂੰ ਆਪਾਂ ਕਹਿ ਲਓ, ਉਹਦਾ ਖਾਤਮਾ ਤਾਂ ਹੋਇਆ ਸੀ
1: ਜੀ
2: ਕਿ 80% ਧਿੜ ਪੀੜਤ ਸੀ ਤੇ 20% ਇੱਧਰ ਸੀ,
1: ਇੱਧਰ ਸੀਗੇ,
2: ਉਹ ਸਫਾਇਆ ਉਹਨਾਂ ਨੇ 2 ਸਾਲ ਚ ਕਰਕੇ ਉਹ ਮਾਰਿਆ।
1: ਬਿਲਕੁਲ,
2: ਕਿਉਂਕਿ ਉਹਦੇ ਚੋਂ 80% ਲੋਕ ਵੀ ਪੀੜਤ ਸੀ, ਕਿਉਂਕਿ ਜੇ ਉਹ ਰਾਤ ਨੂੰ ਰੋਟੀ ਨੀ ਖਵਾਉਂਦੇ ਤਾਂ ਮਰਦੇ, ਜੇ ਖਵਾਉਂਦੇ ਤਾਂ ਦਿਨੇ
1: ਮਾਰ ਦਿੰਦੇ ਸੀ, ਉਹ ਚੱਕੀ ਦੇ ਪੁੜਾਂ ਚ ਪਿਸਦੇ ਸੀ,
2: ਲੋਕ ਪਿਸ ਰਹੇ ਸੀ ਤੇ ਬਾਕੀ ਜੁਡੀਸ਼ੀਅਲ ਸਿਵਲ ਪੁਲਿਸ ਉਹ ਸਾਰੇ ਦੁਖੀ ਸੀ ਇਸ ਗੱਲ ਤੋਂ।
1: ਬਿਲਕੁਲ
2: ਜੀ, ਖਤਮ ਜਿਹੜਾ ਇਹ ਚਿੱਟੇ ਵਾਲਾ ਕੰਮ ਆ ਇਹ ਕਦੇ ਖਤਮ, ਚਿੱਟਾ ਤੇ ਗੈਂਗਸਟਰ ਇਹਦੇ ਵਿੱਚ ਸਾਰੇ ਲਿਪਤ ਨੇ ਜੀ,
1: ਬਿਲਕੁਲ
2: ਸਾਰੇ ਮੌਜਾਂ ਲੈ ਲੈ ਰਹੇ, ਸਾਰੇ ਬੁੱਲੇ ਲੁੱਟ ਰਹੇ ਨੇ।
1: ਬਿਲਕੁਲ,
2: ਆਹ ਪਿੱਛੇ ਪੁਲਿਸ ਵਾਲਾ ਫੜਿਆ ਤੇ ਉਹ ਰਿਸ਼ਵਤ ਇੱਥੇ ਲੈ ਰਿਹਾ, ਉਹ
1: ਬਿਲਕੁਲ
2: ਚੱਲ ਰਿਹਾ ਤੇ ਗੈਂਗਸਟਰਾਂ ਨਾਲ ਸਿੱਧੀ ਗੱਲ ਆ। ਉਹ ਪਹਿਲਾਂ ਜਿਹੜਾ ਟਰਾਲੀ ਚੋਰ ਪਿੱਛੇ ਸੀਗਾ ਉਹ ਦੇਖ ਲੋ ਇੰਸਪੈਕਟਰ ਸੀ ਜਾਂ ਡਿਪਟੀ, ਉਹ ਕੀ ਕਹਿ ਰਿਹਾ ਸੀ ਉਹ ਟਰਾਲੀ ਵਾਲੇ, ਕਹਿੰਦਾ ਕੋਈ ਨੀ ਉਹਨੇ ਦੂਜੇ ਫੋਨ ਤੇ ਜਦ ਫੋਨ ਕਰਦਾ ਉਹ ਫਿਰ ਇੱਕ ਨੇ ਧਮਕੀ ਦਿੰਦਾ, ਇਹਦਾ ਮਤਲਬ ਸਾਰਾ ਪਤਾ ਇਹਨਾਂ ਨੂੰ
1: ਜੀ
2: ਜੀ। ਇਹ ਚੀਜ਼ ਨੀ ਖਤਮ ਹੋਣੀ ਚਿੱਟੇ ਦੀ, ਇਹ ਇੰਨਾ ਸੌਖਾ ਕੰਮ ਨੀ ਹੈ।
1: ਬਿਲਕੁਲ,
2: ਇਹ ਇੰਨੀ ਲਾਮਤ ਆ, ਪਰ ਗੱਲ ਇਹ ਆ ਜਿਹੜੇ ਵੀ ਪਕਾਉਂਦੇ ਨੇ ਉਹੀ ਹੋ ਗਿਆ ਨਾ ਸਿਸਟਮ ਵੀ ਰਹਿਣਾ, ਤੁਸੀਂ ਇਸੇ ਸਮਾਜ ਚ ਆ ਨਾ, ਕਿਤੇ ਨਾ ਕਿਤੇ ਤੁਸੀਂ ਭੇਟ ਚੜੇਗੇ ਉਹ ਨਾ,
1: ਤੁਹਾਡੀਆਂ ਜਨਰੇਸ਼ਨਾਂ ਵੀ ਤਾਂ ਕਿਤੇ ਨਾ ਕਿਤੇ ਧੀਆਂ ਪੁੱਤ ਵੀ ਤਾਂ ਵਿੱਚ ਰਗੜੇ ਜਾਣੇ ਆ ਜੀ, ਬਹੁਤ ਰਗੜੇ ਵੀ ਗਏ ਆ, ਬਹੁਤ ਵੱਡੇ ਵੱਡੇ ਲੀਡਰਾਂ ਦੇ ਕਹਿ ਲੋ, ਬਹੁਤ ਬਹੁਤ ਆਫਿਸਰਾਂ ਦੇ ਕਹਿ ਲੋ ਹੈਗੇ ਨੇ।
2: ਕਰੋ ਜੀ ਗੱਲ ਤੁਸੀਂ
1: ਜੀ ਜੀ ਸੈਣੀ ਸਾਹਿਬ।
0: ਬਿਲਕੁਲ ਠੀਕ ਕਹਿ ਰਹੇ ਹੋ ਜੀ, ਮੈਂ ਤਾਂ ਹੁਣ ਤੁਹਾਡੇ ਕੋਲੋਂ ਵਿਦਿਆ ਬਤਾਏਗੀ ਲਾਉਂਗਾ ਜੀ, ਬਸ ਜਾਂਦਾ ਜਾਂਦਾ ਜਿਹੜਾ ਹੈਗਾ ਆ 2 ਲਾਈਨਾਂ ਬੋਲ ਕੇ ਜਾਂਦਾ ਜੀ। ਕਹਿੰਦੇ ਜੀ ਹਿੰਦੂ ਪੂਜਣ ਚੜਦੇ ਤੇ ਮੁਸਲਿਮ ਵਹਿੰਦੇ ਲਹਿੰਦੇ, ਆਸ਼ਿਕ ਦੇਖਣ ਚਾਰ ਛਵੇਦੇ ਹਰ ਥਾਂ ਖੁਦਾ ਨੂੰ ਵਹਿੰਦੇ।
1: ਹੈ
0: ਜੀ, ਮਿਹਰਬਾਨੀ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ,
1: ਸਤਿ ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਬਾਕਮਾਲ ਸ਼ਖਸੀਅਤ ਨੇ ਜੀ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਹੋਏ ਨੇ ਔਜਲਾ ਸਾਹਿਬ ਵੀ ਡ੍ਰੌਪ ਕਰ ਗਏ ਨੇ ਤੇ ਗੱਲਬਾਤ ਰੱਖ ਕੇ, ਤੇ ਮੁਕੱਦਰ ਜੀ ਨਾਲ ਜੁੜੇ ਹੋਏ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਾਜਪਾ ਜੀ, ਸਾਰੇ ਸੱਜਣਾ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਭਾਈ ਜੀ, ਕੀ ਹਾਲ ਚਾਲ ਨੇ ਜੀ?
3: ਉਹ ਮੈਂ ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਆਪਣੇ ਸੁਣਾਓ
1: ਜੀ।
3: ਮੈਂ ਤਾਂ ਜਾਂਦੇ ਜਾਂਦੇ ਤਾਂ ਮੈਨੂੰ ਗੱਲ ਯਾਦ ਆ ਗਈ ਸੈਣੀ ਬਾਈ ਜੀ ਤੋਂ
1: ਜੀ,

0: ਸੈਮੀ ਬਾਈ ਜੀ ਵਾਸਤੇ ਦੋ ਲਾਈਨਾਂ ਸੀ, ਬਖਸ਼ੀ ਬਾਈ ਜੀ ਆ ਕੇ ਸੁਣਾ ਦਿਆ ਉਹਨੇ ਦੋ ਲਾਈਨਾਂ।
1: ਬਿਲਕੁਲ
0: ਮੇਰਾ ਸਵਾਲ ਜਵਾਬ ਮੈਂ ਕਰਨਾ ਸੀ ਸੈਣੀ ਬਾਈ ਜੀ ਨੂੰ, ਤੁਰ ਗਏ ਉਹੀ ਗੱਲ। ਫਿਰ ਮੈਂ ਹੁਣ ਇਹੀ ਕਹਿ ਸਕਦਾ ਵੀ
1: ਜੀ
0: ਜਾਣ ਵਾਲੀਆਂ ਨੇ ਜਰਾ ਠਹਿਰ ਜਾ, ਹੈ
1: ਨਹੀਂ ਕਰ ਲਓ
0: ਨਾਲੇ
1: ਤੁਸੀਂ
0: ਪਿੰਡ
1: ਗੱਲ ਕਰੋ
0: ਕੱਦੂ ਲਾਨੇ
1: ਆਪਣੀ, ਕੋਈ
0: ਦੋ।
1: ਨਹੀਂ ਕੱਲ ਨੂੰ ਜਵਾਬ ਦੇ ਦੇਣਗੇ, ਸੁਣਦੇ ਤਾਂ ਹੈਗੇ ਆ ਜੀ।
0: ਜੀ ਜੀ ਜੀ ਜੀ ਉਹ ਕਹਿੰਦਾ ਉਹ ਨਾ ਉਹ ਗੱਲ ਸਿਆਸਤ ਦੀ ਆਈ ਨੀ, ਕਹਿੰਦਾ
1: ਜੀ
0: ਦੱਸੀ ਉਹ ਪਹਾੜਾ ਜਿੱਡੇ ਵਾਦੇ ਉਮਰਾਂ ਦੀ ਸਾਂਝ ਕਿੱਥੇ ਗਈ ਜਿਹੜੀ। ਉਹ ਨਾ ਅਸਲ ਚ ਗੱਲ ਇਹ ਹੈ, ਇਹ
1: ਜੀ
0: ਨਾ ਸਿਆਸਤ ਜਿਹੜੀ ਹੈ ਨਾ, ਮੈਂ ਭਾਰਜਵਾ ਜੀ ਮੈਂ ਗੱਲ ਸੁਣਦਾ ਪਿਆ ਸੀ,
1: ਜੀ
0: ਚਲੋ ਉਹ ਤਾਂ ਸਹੀ ਬਾਈ ਦੀ ਗੱਲ ਨਾਲ ਗੱਲ ਜੁੜ ਪਈ, ਤੈਨੂੰ ਹਾਸੇ ਮਜ਼ਾ
1: ਬਿਲਕੁਲ।
0: ਡਿਸਟਰਬਿੰਗ ਤਾਂ ਹੋਣੀ ਪਈ ਬਾਈ।
1: ਇੱਦਾਂ ਕਰਦਾ ਵੇ ਤੁਹਾਨੂੰ ਦੂਸਰੀ ਲਾਈਨ ਦੇ ਉੱਤੇ ਲੈਣਾ ਪੈਣਾ ਜੀ, ਉਧਰ ਰਹਿਣਾ ਪਿਆ, ਇਧਰੋਂ ਥੋੜੀ ਜਿਹੀ ਹੋ ਸਕਦੀ ਹੈ ਲਾਈਨ ਦੇ ਵਿੱਚ ਪ੍ਰੋਬਲਮ ਹੋਵੇ, ਤੇ ਮੈਂ ਦੂਸਰੀ ਲਾਈਨ ਤੇ ਲੈਣਾ ਜੀ। ਹਾਂਜੀ
0: ਕਿਉਂਕਿ ਮੈਨੂੰ ਉਧਰ ਜੀ ਜੀ ਜੀ ਜੀ
1: ਜੀ ਦੋਸਤੋ ਸ਼ਾਇਦ ਹੁਣ ਲਾਈਨ ਦੇ ਵਿੱਚ ਕੁਝ ਗੜਬੜ ਹੋ ਸਕਦੀ ਹੈ, ਤੇ ਲੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਆਪਾਂ ਮੁਕੱਦਰ ਜੀ ਨਾਲ ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ, ਹਾਂਜੀ ਸਵਾਗਤ ਹੈ ਜੀ ਮੁਕੱਦਰ ਜੀ, ਇੱਧਰ ਠੀਕ ਹੋਣੀ ਹੈ
0: ਹਾਂਜੀ ਹਾਂਜੀ
1: ਜੀ ਅਨੁਜੀ
0: ਜੀ। ਮੈਂ ਤਾਂ ਹੁਣ ਮੈਨੂੰ ਪਤਾ ਨੀ ਮੇਰੀ ਸਾਂਝ ਅਪੜੀ ਏ ਕਿ ਨਹੀਂ
1: ਨਹੀਂ
0: ਸੱਜਣਾ ਕੋਲ।
1: ਅਪੜੀ ਅਪੜੀ ਆ ਜੀ, ਆਵਾਜ਼ ਆਈ ਆ, ਪੂਰੀ ਆਈ ਆ, ਪਰ ਥੋੜੀ ਜਿਹੀ ਹੋ ਸਕਦਾ
0: ਨਹੀਂ
1: ਤੁਹਾਨੂੰ
0: ਨਹੀਂ
1: ਵਾਪਸ ਆਵਾਜ਼
0: ਥੋੜਾ
1: ਆਉਂਦੀ ਹੋਵੇ।
0: ਥੋੜਾ ਮੈਂ ਨਾ ਥੋੜਾ ਮੈਂ ਤੁਹਾਨੂੰ ਇੱਕ ਗੱਲ ਮੈਂ ਸ਼ਮੀ ਬਾਈ ਜੀ ਨੂੰ ਵੀ ਕਹੀ ਸੀ, ਉਹਨਾਂ ਨੇ ਮੇਰੀ ਹਾਸੇ ਚ ਗੱਲ ਟਾਲਤੀ।
1: ਜੀ
0: ਜਦੋਂ ਤੁਹਾਡੇ ਪ੍ਰੋਗਰਾਮ ਚ ਕੋਈ ਵੀ ਗਾਣਾ ਸੁਣਾਉਂਦਾ ਨਾ ਕੋਈ ਸੱਜਣ, ਤੇ ਉਹ ਆਵਾਜ਼ ਬਿਲਕੁਲ ਪ੍ਰੋਪਰ ਆਉਂਦੀ ਹੈ, ਕੋਈ ਉਹਦੇ ਚ ਉਹ ਨਹੀਂ ਹੁੰਦਾ,
1: ਬਿਲਕੁਲ
0: ਨਾ ਕੋਈ ਨੈਟ ਦੀ ਪ੍ਰੋਬਲਮ ਹੁੰਦੀ ਹੈ।
1: ਹਾਂਜੀ,
0: ਪਰ ਸ਼ਮੀ ਬਾਈ ਦਾ ਪ੍ਰੋਗਰਾਮ ਜਿਹੜਾ ਹੁੰਦਾ ਨਾ ਉਹ ਹੁੰਦਾ ਅਸਲ ਤੇ ਮਹਿਫਲ ਮਿੱਤਰਾਂ ਦੀ, ਉਹਦੇ ਚ ਦਿੱਕਤ ਬਹੁਤ ਆਉਂਦੀ ਹੈ
1: ਜੀ। ਬਿਲਕੁਲ,
0: ਜੇ ਕੋਈ ਇਹਦਾ ਹੱਲ ਹੋ ਸਕੇ ਤੁਸੀਂ ਰਲ ਮਿਲ ਕੇ
1: ਜਰੂਰ ਜਰੂਰ
0: ਜੇ ਕਰ ਸਕਦੇ ਹੋ, ਕਿਉਂਕਿ ਉਹ ਐ ਹੁੰਦਾ ਨਾ ਵੀ ਜੇ ਕੋਈ ਗੱਲ ਸਹੀ ਪਹੁੰਚੇ ਨਾ ਤੇ ਉਹਦੀ ਵੀ ਫਿਰ ਉਹ ਗੱਲ ਬਣਦੀ ਨੀ ਹੈਗੀ।
1: ਬਿਲਕੁਲ ਦਰੁਸਤ ਹੈ ਜੀ। ਸੈਣੀ ਸਾਹਿਬ ਕਹਿੰਦੇ ਜੀ ਮੈਂ ਸੁਣ ਰਿਹਾ ਜੀ, ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਜੀ, ਆਪਣੇ ਗੁਰੀਮਾਨ ਜੀ ਵੀ ਕਹਿੰਦੇ ਆ, ਤੇ ਹਾਂਜੀ ਕੀ ਸੈਣੀ ਸਾਹਿਬ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਸਵਾਲ?
0: ਹਾਂਜੀ ਨਹੀਂ ਨਹੀਂ ਤੁਹਾਡੇ ਪ੍ਰੋਗਰਾਮ ਚ ਤਾਂ ਗੱਲ
1: ਵਾਜੀ
0: ਗਾਣੇ ਚ ਮੈਂ ਕਈ ਵਾਰੀ ਮੈਨੂੰ ਪਤਾ ਨਹੀਂ ਸੀ, ਮੈਂ ਪਿਛਲੇ ਦਿਨ ਵੈਸੇ ਸਵਾਲ ਕਰਕੇ ਪੁੱਛਿਆ
1: ਜੀ,
0: ਤੇ ਉਹਦੇ ਚ ਮੈਨੂੰ ਪਤਾ ਲੱਗਿਆ ਵੀ ਤੁਸੀਂ ਦੋਵੇਂ ਬਾਈ ਜੀ ਵੱਖ ਵੱਖ ਥਾਵਾਂ ਤੋਂ ਜੁੜਦੇ, ਮੈਨੂੰ ਇਹ ਸੀ ਕਿਤੇ ਇਕੱਠੀ ਹੋਊਗਾ ਕੋਈ।
1: ਨਹੀਂ ਨਹੀਂ ਬਾਕੀ ਨੈਟ ਵਗੈਰਾ ਸਾਰਾ ਕੁਝ ਵੱਖਰੇ ਵੱਖਰੇ ਮੁਲਕਾਂ ਦਾ ਹੈ ਜੀ, ਉਹਦਾ ਵੀ ਡਿਪੈਂਡ ਹੁੰਦਾ ਹੈ, ਬਾਕੀ ਜਿਹੜਾ
0: ਕਿਉਂਕਿ ਸ਼ਮੀ ਬਾਈ
1: ਨੇ ਉਹਨਾਂ ਦਾ ਵੀ ਫਰਕ ਪੈਂਦਾ ਜੀ। ਹਾਂਜੀ
0: ਜੀ ਜੀ ਕਿਉਂਕਿ ਸ਼ਮੀ ਬਾਈ ਦਾ ਉਹਦੇ ਚ ਦਿੱਕਤ ਬਹੁਤ ਆਉਂਦੀ ਹੈ ਆਵਾਜ਼ ਦੀ
1: ਜੀ। ਕੋਈ ਨੀ, ਜਦੋਂ
0: ਬਾਕੀ ਸੈਣੀ
1: ਆਏ ਤਾਂ ਜਰੂਰ ਉੱਥੇ ਸਿਸਟਮ ਅਪਡੇਟ ਕਰਕੇ ਆਵਾਂਗੇ ਜੀ, ਜਦੋਂ ਮੈਂ ਅਗਲੀ ਵਾਰੀ ਆਇਆ ਜੀ।
0: ਜੀ ਜੀ ਜੀ
1: ਹਾਂਜੀ,
0: ਬਾਕੀ ਸੈਣੀ ਬਾਈ ਜੀ ਨੂੰ ਸਵਾਲ ਤਾਂ ਅਸੀਂ ਸਾਡੇ ਤਾਂ ਹੁੰਦੇ ਹੀ ਰਹਿਣੇ ਇਹਨਾਂ ਨੂੰ
1: ਜੀ,
0: ਅਸੀਂ ਤਾਂ ਉਹੀ ਗੱਲ ਹੈ ਸਾਡਾ ਪਿਆਰ ਵੱਖਰਾ ਤੇ ਸਾਡੇ ਸਵਾਲ ਵੱਖਰੇ ਨੇ, ਉਹ ਬਣੇ ਵੀ ਰਹਿਣੇ ਚਾਹੀਦੇ ਨੇ। ਮੈਨੂੰ ਤਾਂ ਇਹ ਲੱਗਦਾ ਜੇ ਸਵਾਲ ਤੇ ਜੇ ਆਪਾਂ ਇਹ ਸੋਚੀਏ ਵੀ ਮੇਰਾ ਸੈਣੀ ਬਾਈ ਜੀ ਜਾਂ ਔਜਲਾ ਬਾਈ ਜੀ ਜਾਂ ਤੁਹਾਡੇ ਨਾਲ ਵੀ ਪਿਆਰ ਹੈ ਤੇ ਮੈਂ ਆਹ ਸਵਾਲ ਨਾ ਕਰਾਂ
1: ਜੀ,
0: ਉੱਥੇ ਫਿਰ ਉੱਥੇ ਦਿੱਕਤ ਆਉਂਦੀ।
1: ਬਿਲਕੁਲ ਹੈ ਜੀ,
0: ਆਪਣਾ ਪਿਆਰ ਵੱਖਰਾ ਤੇ ਜਿੱਥੇ ਕੋਈ ਆਪਾਂ ਨੂੰ ਚਾਹੀਦਾ ਉੱਥੇ ਸਵਾਲ ਕਰਨਾ ਚਾਹੀਦਾ।
1: ਬਿਲਕੁਲ ਹੈ ਜੀ,
0: ਮੈਂ ਨਾ ਆ ਜਿੰਨੇ ਸਿਆਸਤਦਾਨ ਨੇ ਬਾਈ ਜੀ ਅੱਜ ਜਿੰਨੇ ਤੁਰੇ ਫਿਰਦੇ ਨੇ, ਤੁਸੀਂ ਦੇਖੋ ਵੀ 15 ਮਿੰਟਾਂ ਚ ਵੱਡੇ ਵੱਡੇ ਜਿਹੜੇ ਮੁੱਖ ਮੰਤਰੀ ਬਣਦੇ ਦਾਅਵੇਦਾਰ ਲੀਡਰ ਨੇ
1: ਜੀ,
0: ਉਹ ਅੱਜ ਇੱਥੇ ਪਹੁੰਚੇ ਹੋਏ ਨੇ ਸਾਡੇ ਸੰਗਰੂਰ ਹੈ ਜੀ।
1: ਬਿਲਕੁਲ ਹੈ,
0: ਵੀ ਇਹ ਹੋ ਕੀ ਗਿਆ ਬਾਈ ਜੀ
1: ਇਹਦੇ ਵਿੱਚ? ਜਦੋਂ ਗੱਲ ਵੀ ਕੀਤੀ ਹੈ ਨਾ ਮੁਕੱਦਰ ਜੀ, ਮੈਂ ਚਲੋ ਤੁਸੀਂ ਲਾਗੇ ਹੋ ਜ਼ਿਆਦਾ ਪਤਾ ਤੁਹਾਨੂੰ, ਤੇ ਮੈਂ ਇਹਦੇ ਵਿੱਚ ਇੱਕ ਗੱਲ ਹੋਰ ਮਨ ਚ ਸੋਚ ਰਿਹਾ, ਚਲੋ ਸਿਆਸਤ ਦੇ ਬਾਰੇ ਤਾਂ ਆਪਾਂ ਗੱਲ ਕੀਤੀ ਹੈ, ਪਰ ਆਮ ਜਨਤਾ ਜਿਹੜੀ ਆ ਜਿਹੜੇ ਸਮਝੌਤਾ ਕਰ ਗਏ, ਇੰਨਾ ਕੁਝ ਹੋਣੇ, ਆਪਣੇ ਪਰਿਵਾਰ ਦਾ ਜਿਹੜਾ ਇੱਕ ਜੀ ਗਵਾਲਿਆ, ਸਾਰਾ ਕੁਝ ਹੋ ਗਿਆ, ਉਹ ਜੋ ਕੁਝ ਵੀ ਸੰਭਾਵਨਾਵਾਂ ਕਹਿ ਲਓ ਜਾਂ ਹਾਲਾਤ ਬਣੇ ਨੇ, ਪਰ ਜੇ ਓਪੋਜੀਸ਼ਨ ਜਾਂ ਹੋਰ ਜਿਹੜੇ ਲੀਡਰ ਨੇ ਉਹ ਜੇ ਇਹਨਾਂ ਚੀਜ਼ਾਂ ਦੇ ਵਿੱਚ ਹੱਕ ਸੱਚ ਦੀ ਲੜਾਈ ਦੇ ਵਿੱਚ ਖੜਨ ਦੀ ਕੋਸ਼ਿਸ਼ ਵੀ ਕਰਦੇ ਆ, ਉਹ ਚਲੋ ਵੱਖਰੀ ਗੱਲ ਹੈ ਕਿ ਇੱਕ ਸਿਆਸੀ ਮੁੱਦਾ ਵੀ ਆ, ਉਹ ਸਾਰੀਆਂ ਚੀਜ਼ਾਂ ਨੇ, ਪਰ ਆਮ ਲੋਕ ਜਿਹੜੇ ਨੇ ਉਹ ਮਤਲਬ ਕਿ ਇੰਨੀ ਕੁ ਚੀਜ਼ ਦੇ ਨਾਲ ਸੈਟੀਸਫਾਈ ਆ ਕਿ ਸਾਡਾ ਬੰਦਾ ਘਰ ਦਾ ਵਿਅਕਤੀ ਮੁੱਕ ਗਿਆ, ਚਲੋ ਛੱਡੋ ਹੁਣ ਹੋਰ ਕੀ ਆ, ਚਾਰ ਪੈਸੇ ਜੇ ਮਿਲਦੇ ਆ ਤਾਂ ਉਹ ਲੈ ਲਈਏ ਜਾਂ ਨੌਕਰੀ ਮਿਲਦੀ ਉਹ ਲੈ ਲਈਏ, ਪਰ ਲੋਕਾਂ ਦੇ ਕਿਰਦਾਰ ਵੀ ਤਾਂ ਚਾਹੀਦੇ ਨੇ ਨਾ ਉਹਨਾਂ ਦੇ ਵਿੱਚ, ਜੇ ਆਪਾਂ ਜਿਹੜਾ ਸਿਆਸਤ ਨੂੰ ਜੇ ਆਪਾਂ ਗਲਤ ਠਹਿਰਾਉਂਦੇ ਆ ਜਾਂ ਕਰਦੇ ਆ ਤਾਂ ਉਹਦੇ ਵਿੱਚ ਲੋਕਾਂ ਦਾ ਰੋਲ ਵੀ ਆਪਾਂ ਮਨਫੀ ਨਹੀਂ ਕਰ ਸਕਦੇ। ਕਈ ਵਾਰੀ ਆਪਾਂ ਕਹਿੰਦੇ ਆ ਕਿ ਲੀਡਰ ਜਿਹੜੇ ਨੇ ਲੋਕਾਂ ਦੀ ਆਵਾਜ਼ ਨਹੀਂ ਚੁੱਕਦੇ ਜਾਂ ਜਿਹੜੇ ਪਰ ਜਥੇਬੰਦੀਆਂ ਜਿਹੜੀਆਂ ਵਿੱਚ ਆ ਕੇ ਸਮਝੌਤਾ ਕਰ ਜਾਂਦੀਆਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਤੇ ਵੀ ਤਾਂ ਸਵਾਲ ਉੱਠਦੇ ਆ ਨਾ।
0: ਨਹੀਂ ਨਹੀਂ ਭਾਰਤ ਬਾਈ ਜੀ, ਜੇ ਤੁਸੀਂ ਮੈਂ ਤਾਂ ਜਦੋਂ ਵੀ ਟਵਾਣਾ ਸਾਹਿਬ ਨਾਲ ਵੀ ਕਈ ਵਾਰੀ ਗੱਲ ਕਰਨਾ, ਤੁਹਾਡੇ ਨਾਲ ਵੀ ਗੱਲ ਕਰਨਾ, ਮੈਂ ਤਾਂ ਪਹਿਲੇ ਨੰਬਰ ਤੇ ਦੋਸ਼ੀ ਅਸੀਂ ਲੋਕ, ਅਸੀਂ ਖੁਦ ਆ, ਪਹਿਲੀ ਨੰਬਰ ਤੇ ਉਂਗਲ ਸਾਡੇ ਮੇਰੇ ਹੱਲ ਹੈ ਵੀ ਮੈਂ ਕੀ ਕਰਦਾ ਵਾ। ਦੂਜੇ ਨੰਬਰ ਤੇ ਲੀਡਰ ਜ਼ਿੰਮੇਵਾਰ ਨੇ
1: ਜੀ।
0: ਜੇ ਮੰਨ ਲਓ ਮੇਰੇ ਕੋਲ ਕੋਈ ਲੀਡਰ ਆਉਂਦਾ ਜਾਂ ਉਹ ਕੋਈ ਮੰਨ ਲਓ ਕੋਈ ਵੀ ਗਲਤ ਕਰਦਾ, ਮੈਂ ਉਹਨੂੰ ਸਵਾਲ ਪੁੱਛਣ ਦੀ ਬਜਾਏ ਮੈਂ ਉਸ ਪਾਸੇ ਵੀ ਮੇਰੀ ਫੋਟੋ ਇਹਦੇ ਨਾਲ ਹੋ ਜੇ, ਮੇਰੇ ਡਰਾਇੰਗ ਰੂਮ ਚ ਟੰਗੀ ਹੋਵੇ, ਭਾਰਤ ਬਾਈ ਆਉਣ ਤੇ ਉਹਨਾਂ ਨੂੰ ਐ ਹੋਏ ਵੀ ਇਹਦੀ ਫਲਾਣੇ ਦੀ ਬਾਦਲ ਸਾਹਿਬ ਨਾਲ ਫਲਾਣੇ ਧਮਕਾਣੇ ਸਾਹਿਬ ਨਾਲ,
1: ਹਾਂਜੀ
0: ਅਸੀਂ ਗੱਲ ਦਿੱਕਤ ਪਹਿਲੇ ਨੰਬਰ ਤੇ ਨਾ ਜਿਹੜਾ ਜੋ ਕੁਛ ਸਾਡੇ ਸਮਾਜ ਚ ਚੱਲਦਾ ਪਿਆ ਬਾਈ ਜੀ, ਉਹਦੇ ਚ ਪਹਿਲੇ ਨੰਬਰ ਤੇ ਦੋਸ਼ੀ ਲੋਕ ਨੇ
1: ਜੀ,
0: ਦੂਜੇ ਨੰਬਰ ਤੇ ਦੋਸ਼ੀ ਲੀਡਰ ਨੇ ਜੀ। ਅੱਜ ਜੋ ਕੁਛ ਵੀ ਅੱਜ ਹੋਇਆ ਤੁਸੀਂ ਦੇਖੋ, ਜਾਂ ਅੱਜ ਨੀ ਹੋਇਆ, ਅੱਜ ਜਿਹੜਾ ਪਿਛਲੇ 4-5 ਦਿਨਾਂ ਚੱਲਿਆ ਕੰਮ ਆ, ਜਿਹੜਾ ਉਹ ਮਨਮੋਹਨਜੀਤ ਸਿੰਘ ਕੀ ਨਾਂ ਸੀ ਉਹਦਾ,
1: ਹਾਂਜੀ
0: ਜਿਹੜਾ ਚੱਲਿਆ ਸ਼ੇਰੋਂ ਵਾਲਾ ਜਾਂ ਅੱਜ ਵਾਲਾ ਚੱਲਿਆ ਬਾਈ ਜੀ, ਜੇ ਹੁਣ ਜਿੰਨੇ ਵੀ ਲੀਡਰ ਆਉਣਦੇ ਨੇ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜੇ ਅੱਜ ਵਾਲੇ ਤਾਂ ਦੋਸ਼ੀ ਹੈ ਹੀ ਹੈ ਜਿਹਨਾਂ ਦੀ ਸਰਕਾਰ ਹੈ
1: ਜੀ,
0: ਜੇ ਉਹ ਕਿਸੇ ਨੂੰ ਸਵਾਲ ਨੀ ਪੁੱਛਣ ਦਿੰਦੇ, ਜਿਨ੍ਹਾਂ ਨੇ ਆਪ ਖੁਦ ਕਿਹਾ ਵੀ ਤੁਸੀਂ ਸਵਾਲ ਪੁੱਛੋ
1: ਜੀ,
0: ਵੀ ਲੋਕਾਂ ਨੂੰ ਸਵਾਲ ਕਰੋ, ਇਹ ਤਾਂ ਇਹਨਾਂ ਤੋਂ ਵੱਡਾ ਦੋਸ਼ੀ ਕੋਈ ਨੀ ਹੋ ਸਕਦਾ ਵੀ ਜਿਹੜੇ ਉਹਨਾਂ ਨੂੰ ਸਵਾਲ ਪੁੱਛਣ ਤੇ ਉਹਨਾਂ ਨੂੰ ਮਜਬੂਰ ਕਰਦੇ ਨੇ ਵੀ ਜਾਂ ਕੋਈ ਦਵਾਈ ਖਾ ਗਿਆ ਜਾਂ ਘਰ ਘਰੋਂ ਮਜਬੂਰ ਸੀ ਜਾਂ ਕੁਛ ਵੀ ਹੋ ਸਕਦਾ
1: ਜੀ,
0: ਤੇ ਜਿਹੜੇ ਅੱਜ ਜਿਹੜੇ ਇਹਨਾਂ ਥਾਵਾਂ ਤੇ ਆ ਕੇ ਜੇ ਹਮਦਰਦੀ ਜਤਾਉਂਦੇ ਨੇ ਬਾਈ
1: ਜੀ,
0: ਕਿ ਜਿੱਥੇ ਇਹਨਾਂ ਦੀ ਅੱਜ ਇਹ ਤਾਂ ਵਿਰੋਧੀ ਧਿਰ ਚ ਨੇ, ਚਲੋ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ, ਮੈਂ ਮੇਰਾ ਸਵਾਲ ਤਾਂ ਇਹਨਾਂ ਵੱਲ ਵੀ ਹੈਗਾ
1: ਉਦੋਂ ਇਹਨਾਂ ਨੇ ਕੀ ਕੀਤਾ, ਜਾਂ ਹੁਣ ਵੀ ਗਏ ਆ ਕਾਂਗਰਸ ਸਮੇਂ ਕੀ ਕੁਝ ਵਾਪਰਿਆ, ਅਕਾਲੀਆਂ ਸਮੇਂ ਕੀ ਕੁਝ ਵਾਪਰਿਆ, ਬਿਲਕੁਲ
0: ਬਾਈ ਜੀ ਗੱਲ ਤਾਂ ਉਹੀ ਆ ਫਿਰ, ਇਹਦਾ ਮਤਲਬ ਇਹ ਵੀ ਅਸੀਂ ਇਹਨਾਂ ਨੂੰ ਉਹੀ ਗੱਲ, ਇਹਨਾਂ ਨੂੰ ਗੁਮਰਾਹ ਵੀ ਅਸੀਂ ਮਾੜੇ ਕਹਿ ਕੇ ਅਸੀਂ ਸਰਕਾਰ ਹੀ ਬਣਾਉਣੀ ਹੈ ਨਾ, ਕਹਾਣੀ ਤਾਂ ਇਹੀ ਹੈ। ਤੇ ਜਿੱਦਣ ਸਾਡੀ ਸਰਕਾਰ ਬਣ ਗਈ ਉਦਣ ਕੋਈ ਮਨਮੋਹਨਜੀਤ ਜਾਂ ਸ਼ੇਰੋਂ ਵਾਲਾ ਜਾਂ ਦੂਜੇ ਤੀਜੇ ਹੋਰ ਖੜੇ ਹੋਣ
1: ਜੀ,
0: ਕਹਾਣੀ ਤਾਂ ਉਨੀ ਹੋਈ ਆ ਨਾ
1: ਜੀ।
0: ਇਸ ਗੱਲ ਕਰਕੇ ਨਾ ਭਾਰਤ ਬਾਈ ਜੀ, ਮੈਂ ਤਾਂ ਨਾ ਪਹਿਲੇ ਨੰਬਰ ਤੇ ਜਿੰਨਾ ਚਿਰ ਮੈਂ ਆਪਣੀ ਜ਼ਿੰਮੇਵਾਰੀ ਨੀ ਸਮਝਦਾ ਹੈਗਾ, ਉਹਨਾਂ ਚਿਰ ਮੇਰਾ ਹੱਕ ਨੀ ਹੈਗਾ ਮੈਂ ਕਿਸੇ ਲੀਡਰ ਤੇ ਵੀ ਉਂਗਲੀ ਚੁੱਕਾਂ,
1: ਬਿਲਕੁਲ।
0: ਤੇ ਜਿੰਨਾ ਜੇ ਸਾਡੇ ਲੋਕ ਉਂਗਲੀ ਜੇ ਸਮਝ ਗਏ, ਮੰਨ ਲਓ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਇਹੀ ਹੁੰਦਾ ਨਾ, ਚਲੋ ਠੀਕ ਹੈ ਮੈਨੂੰ ਨੀ ਪਤਾ ਬਾਹਲੀ ਸਿਆਸਤ ਦਾ ਵੀ ਉੱਥੇ ਕਿਵੇਂ ਚੱਲਦਾ, ਪਰ ਜੋ ਮੈਂ ਸਮਝ ਸਕਦਾ ਹੈਗਾ ਵੀ ਉੱਥੇ ਘੱਟੋ ਘੱਟ ਲੋਕ ਸਵਾਲ ਤਾਂ ਕਰਦੇ ਨਾ ਬਾਈ ਜੀ, ਇਹਨਾਂ ਨੂੰ ਰੱਬ ਜੇ ਅਸੀਂ ਬਣਾਉਣੇ ਭਾਰਤ ਬਾਈ ਜੀ, ਹੁਣ ਮੰਨ ਲਓ ਮੈਂ ਸਾਰਾ ਦਿਨ ਮਿਹਨਤ ਕਰਨਾ, ਮੇਰੇ ਟੈਕਸ ਦੇ ਪੈਸੇ ਤੋਂ ਮੰਨ ਲਓ ਇਹਨਾਂ ਦੀਆਂ ਗੱਡੀਆਂ ਚੱਲਦੀਆਂ, ਇਹਦੇ ਚ ਕੋਈ ਸ਼ੱਕ ਨੀ ਹੈਗਾ, ਇਹਨਾਂ ਦੇ ਘਰਾਂ ਤੋਂ ਥੋੜੇ ਚੱਲਦੀਆਂ ਨੇ,
1: ਬਿਲਕੁਲ ਹੈ ਜੀ,
0: ਇਹ ਉਹਦੇ ਵਿੱਚੋਂ ਥੋੜੀ ਵੀ ਆਪਣੇ ਟੈਕਸ ਦੇ ਪੈਸੇ ਚੋਂ ਸਾਡੇ ਚੋਂ ਕਮਾਈ ਆਪਣਾ ਐਸ਼ੋ ਇਸ਼ਰਤ ਕਰਦੇ ਨੇ, ਉਹ ਸਾਨੂੰ ਉਹੀ ਗੱਲ ਉਸੇ ਤੋਂ ਹੀ ਉਹੀ ਗੱਲ ਸਾਨੂੰ ਇਹ ਵੀ ਅਸੀਂ ਕਹਿ ਵੀ ਨੀ ਸਕਦੇ ਇਹਨਾਂ
1: ਨੂੰ ਜੀ, ਬਿਲਕੁਲ ਬਿਲਕੁਲ ਹੈ,
0: ਜੇ ਸਵਾਲ ਵੀ ਨੀ ਅਸੀਂ ਖੜਾ ਕਰ ਸਕਦੇ ਬਾਈ ਜੀ, ਤੁਸੀਂ ਪੱਤਰਕਾਰ ਹੋ ਭਾਰਤ ਬਾਈ ਜੀ, ਮੈਂ ਅੱਜ ਸਵਾਲ ਮੈਂ ਪਿਛਲੇ ਦਿਨ ਵੀ ਕੀਤਾ ਸੀ
1: ਜੀ,
0: ਤੁਹਾਨੂੰ ਤੁਸੀਂ ਮੈਨੂੰ ਸਵਾਲ ਪੁੱਛੋ,
1: ਬਿਲਕੁਲ ਹੈ ਜੀ,
0: ਮੈਂ ਤੁਹਾਨੂੰ ਉਹਦਾ ਜਵਾਬ ਦੇਣ ਦੀ ਬਜਾਏ ਮੈਂ ਤੁਹਾਨੂੰ ਮੈਂ ਤੁਸੀਂ ਮੈਨੂੰ ਸਵਾਲ ਪੁੱਛੋ ਵੀ ਤੇਰੀ ਆਹ ਗੱਲ ਗਲਤ ਹੈ
1: ਜੀ,
0: ਤੇ ਮੈਂ ਤੁਹਾਨੂੰ ਉਹਦਾ ਜਵਾਬ ਦੇਣ ਦੀ ਬਜਾਏ ਤੁਹਾਨੂੰ ਮੰਨ ਲਓ AI ਦੇ ਜ਼ਰੀਏ ਮੰਨ ਲਓ ਕੋਈ ਪੁੱਠਾ ਸਿੱਧੇ ਪਵਾ ਕੇ ਸੂਟ ਜਾਂ ਕੁਛ ਤੇ ਮੈਂ ਤੁਹਾਨੂੰ ਟ੍ਰੋਲ ਕਰਾਂ, ਇਹਦਾ ਮਤਲਬ ਮੇਰੇ ਚ ਕਮੀ ਹੈ ਨਾ ਬਾਈ,
1: ਬਿਲਕੁਲ ਹੈ,
0: ਮੈਂ ਤੁਹਾਨੂੰ ਸਿੱਧਾ ਸਵਾਲ ਪੁੱਛ ਤੁਸੀਂ ਬਾਈ ਜੀ ਆ ਨਾ ਤੁਸੀਂ TV ਪੰਜਾਬ ਤੇ ਆਉਂਦੇ ਆਪਣਾ ਜਗਤਾਰ ਸਿੰਘ ਜੀ ਬਜ਼ੁਰਗ ਪੱਤਰਕਾਰ ਨੂੰ, ਕੁੱਕੀ ਗੱਲ ਸਾਹਿਬ ਨੇ ਵੀ ਉਹਨਾਂ ਦਾ ਜ਼ਿਕਰ ਕੀਤਾ, ਦੋ ਤਿੰਨ ਚੈਨਲਾਂ ਤੇ ਉਹਨਾਂ ਦਾ ਜ਼ਿਕਰ ਕੀਤਾ ਬਾਈ ਜੀ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਅਕਾਲੀ ਆਵਾਜ਼ ਚੈਨਲ ਦੇ ਉੱਤੇ ਆਪਣਾ ਪੇਜ ਦੇ ਉੱਤੇ ਉਹਨਾਂ ਨੂੰ ਸਾੜੀਆਂ ਪਾ ਕੇ ਨਚਾਇਆ ਬਾਈ ਜੀ,
1: ਬਿਲਕੁਲ ਹੈ ਜੀ ਬਿਲਕੁਲ,
0: ਇਹਦਾ ਮਤਲਬ ਕੀ ਹੈ ਵੀ ਤੁਸੀਂ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਨਾ ਦੇ ਸਕਦੇ
1: ਜੀ,
0: ਹੈ ਤੇ ਫਿਰ ਤੁਸੀਂ ਕਾਹਦੇ, ਜੇ ਮੇਰੇ ਦਿਲ ਚ ਕੋਈ ਵੀ ਸਵਾਲ ਭਰ ਦੇ ਬਾਈ ਜੀ, ਮੈਂ ਤੁਹਾਨੂੰ 100 ਵਾਰੀ ਪੁੱਛ ਸਕਦਾ ਵੀ ਤੁਸੀਂ ਆਹ ਗੱਲ ਦਾ ਆਹ ਜਵਾਬ ਆਹ ਦਾ, ਜੇ ਉਹਦਾ ਮਤਲਬ ਜੇ ਮੇਰੇ ਕੋਲ ਜਵਾਬ ਨਹੀਂ ਹੈਗਾ ਫਿਰ ਮੈਂ ਤੁਹਾਨੂੰ ਇਹ ਹੈਗਾ ਵੀ ਫਿਰ ਮੈਂ ਤੁਹਾਨੂੰ ਟ੍ਰੋਲ ਕਰ ਸਕਦਾ,
1: ਬਿਲਕੁਲ ਹੈ,
0: ਜੇ ਮੇਰੇ ਕੋਲ ਜਵਾਬ ਨਹੀਂ ਹੈਗਾ
1: ਬਦਨਾਮ ਕਰ
0: ਦਿਓ, ਫਿਰ ਹੁਣ ਕਿਹੜਾ ਬਾਈ ਜੀ ਬਦਨਾਮ ਕਰ ਦੋ ਵੀ AI ਦੇ ਜਰੀਏ ਤੁਹਾਨੂੰ ਭਾਵੇਂ ਕੁਛ ਕਰਦਾ ਜਿਵੇਂ ਮਰਜ਼ੀ ਟ੍ਰੋਲ ਕਰ,
1: ਬਿਲਕੁਲ ਹੈ ਜੀ,
0: ਤੇ ਫਿਰ ਜਿਹੜੇ ਜਿਹੜੇ ਜਿਹੜੇ ਸਾਡੇ ਅਸੀਂ ਕਹਿੰਦੇ ਹਾਂ, ਮੈਂ ਮੈਨੂੰ ਨਾ ਬੜਾ ਬੜਾ ਦੁੱਖ ਲੱਗਾ ਬਾਈ ਜੀ
1: ਜੀ
0: ਅਸੀਂ ਕਹਿੰਦੇ ਹਾਂ ਵੀ ਜਿਹੜੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਲਿਆਉਣਾ, ਮੈਨੂੰ ਨੀ ਪਤਾ ਵੀ ਕਾਂਗਰਸ ਆਊਗੀ ਚੁਣ ਕੇ ਜਾਂ ਅਕਾਲੀ ਆ ਸਕਦੇ ਨੇ, ਦੂਜੇ ਆ ਸਕਦੇ ਨੇ
1: ਜੀ,
0: ਤੇ ਉਹ ਤੁਹਾਡੀ ਆਵਾਜ਼ ਬੰਦ ਕਰਨ ਤੱਕ ਕਿੱਥੋਂ ਤੱਕ? ਅਸੀਂ ਕਹਿੰਦੇ ਵੀ ਅਸੀਂ ਤਾਂ ਇਹ ਝਾੜੂ ਵਾਲੇ ਤੇ ਮਾੜੇ ਨੇ, ਮੈਂ ਵੀ ਮੰਨਦਾ ਮਾੜੇ ਨੇ, ਇਹਨਾਂ ਨੇ ਦਿੱਲੀ ਦੇ ਵਿੱਚ ਜਾਂ ਜਿਹੜੀ ਨੈਸ਼ਨਲ ਇਹਨਾਂ ਦੀ ਉਹ ਹੈਗੀ ਹੈ ਕਹਿਣ ਦੀ ਗੱਲ, ਉਹ ਵੱਖਰੀ ਹੈ, ਪੰਜਾਬ ਦੇ ਵਿੱਚ ਇਹ ਵੱਖਰੇ ਤਰੀਕੇ ਨਾਲ ਵਿਚਰਦੇ ਨੇ
1: ਚੱਲਦੇ ਨੇ।
0: ਤੇ ਫਿਰ ਜੇ ਮੈਂ ਇਹਨਾਂ ਨੂੰ ਇਹ ਗੱਲ ਕਹਾਂ ਵੀ ਤੁਸੀਂ ਇੱਥੇ ਪੰਜਾਬ ਦੇ ਵਿੱਚ ਕਿਵੇਂ ਵਿਚਰਦੇ ਹੋ, ਫਿਰ ਮੈਨੂੰ ਤੁਸੀਂ ਟ੍ਰੋਲ ਕਰੋਗੇ
1: ਜੀ
0: ਜਾਂ ਮੇਰੀ ਗੱਲ ਦਾ ਜਵਾਬ ਦਿਓਗੇ?
1: ਬਿਲਕੁਲ ਹੈ ਜੀ।
0: ਤੇ ਫਿਰ ਅਸੀਂ ਇਹਨਾਂ ਤੋਂ ਕਿਸੇ ਤੋਂ ਕੀ ਉਮੀਦ ਭਾਲਦੇ ਹਾਂ ਵੀ ਅਸੀਂ ਕਿਹਨੂੰ ਲੈ ਆਈਏ ਤੇ ਕਿਹਨੂੰ ਨਾ ਲਾਈਏ? ਇਹ ਤਾਂ ਜਿੱਦੇ ਉਹ ਜਿਹੜਾ ਹੱਕ ਚ ਹੈ ਤੇ ਉਹਦੇ ਹੱਕ ਚ ਨੇ, ਜਿੱਦਾਂ ਅਸੀਂ ਇਹਨਾਂ ਦੇ ਖਿਲਾਫ਼ ਖੜੇ ਹੋਏ ਉਦਨ ਸਾਡੇ ਖਿਲਾਫ਼ ਨੇ।
1: ਬਿਲਕੁਲ ਹੈ ਜੀ, ਬਿਲਕੁਲ।
0: ਬਾਕੀ ਬਾਈ ਜੀ ਬੜਾ ਅਫਸੋਸ ਹੈ ਬਾਈ ਜੀ, ਜਿਹੜੀ ਇਹ ਸੱਤਾ ਚੱਲਦੀ ਪਈ ਹੈ ਨਾ, ਭਾਵੇਂ ਕਿਸੇ ਵੀ ਪਾਰਟੀ ਦੀ ਆ ਜਾਏ, ਤੁਸੀਂ ਆ 4 ਮਹੀਨਿਆਂ ਬਾਅਦ ਵੇਖ ਲਿਓ ਵੀ ਇਹਨਾਂ ਦਾ ਇਹ ਜਿਹੜੇ ਚੁਣੇ ਜਾਣਗੇ ਜਾਂ ਇਹ ਚੁਣੇ ਜਾਣਗੇ ਜਾਂ ਉਹ ਚੁਣੇ ਜਾਣਗੇ, ਕੋਈ ਵੀ ਚੁਣਿਆ ਜਾ ਸਕਦਾ,
1: ਬਿਲਕੁਲ।
0: ਹਾਲਾਤ ਇਹੀ ਹੋਣੇ,
1: ਬਿਲਕੁਲ,
0: ਕਿਉਂਕਿ ਇਹ ਚ ਬਦਲਿਆ ਬਦਲਣ ਵਾਲੇ ਕੋਈ ਚਾਂਸ ਹੈ ਨੀ ਹੈਗੇ।
1: ਬਿਲਕੁਲ ਹੈ ਜੀ। ਥੈਂਕ ਯੂ ਮੁਕੱਦਰ ਜੀ,
0: ਠੀਕ ਹੈ ਭਾਈ,
1: ਜੁੜਨ ਲਈ, ਵਿਚਾਰਾਂ ਦੀ ਸਾਂਝ ਪਾਉਣ ਲਈ, ਥੈਂਕ ਯੂ, ਸ਼ੁਕਰੀਆ,
0: ਠੀਕ ਹੈ ਭਾਈ
1: ਜੀ। ਦੋਸਤੋ, ਇਹ ਸਾਂਝੀ ਮੁਕੱਦਰ ਜੀ ਤੇ ਗੱਲਬਾਤ ਰੱਖ ਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ, +358 44976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਵਿਦੇਸ਼ੀ ਖ਼ਬਰਾਂ ਤੋਂ ਜਾਣ ਤੋਂ ਪਹਿਲਾਂ ਇੱਕ ਜਿਹੜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਜਿਹੜੀ ਖ਼ਬਰ ਹੈ, ਜੋ ਕਿ ਮਾਲ ਦੇ ਵਿੱਚ ਜਬਰੀ ਦਾਖਲ ਹੋਣ ਵਾਲੇ 3 ਵਿਅਕਤੀ ਕਾਬੂ ਕੀਤੇ ਹੈ। ਘਟਨਾ ਦਾ ਪੀਐਮ ਮੋਦੀ ਦੇ ਦੌਰੇ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ, ਪਰ ਜੋ ਕੁਝ ਵੀ ਉਹ ਭਾਸ਼ਣ ਵਗੈਰਾ ਜਾਂ ਰੈਲੀ ਵਗੈਰਾ ਕਰਨ ਜਾ ਰਹੇ ਨੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਦੇ ਵਿੱਚ, ਤੇ ਉਹਦੇ ਬਾਰੇ ਵੀ ਖ਼ਬਰਾਂ ਨੇ। ਤੇ ਇਸੇ ਤਰ੍ਹਾਂ ਹੀ ਜਿਹੜਾ ਉਹਦੇ ਵਿੱਚ ਬਕਾਇਦਾ ਜਿਹੜਾ ਪ੍ਰੋਗਰਾਮ ਤੋਂ ਪਹਿਲਾਂ ਪੀਐਮ ਉਹਦਾ ਜਿਹੜਾ ਫਰਜ਼ੀ ਅਧਿਕਾਰੀ ਤੇ ਹਥਿਆਰਬੰਦ ਜਿਹੜਾ ਬਾਡੀਗਾਰਡ ਵੀ ਜਿਹੜਾ ਉਹਦੇ ਵਿੱਚ ਕਾਬੂ ਕੀਤਾ ਗਿਆ ਹੈ, ਤੇ ਇਸ ਤਰ੍ਹਾਂ ਦੀਆਂ ਖ਼ਬਰਾਂ ਨੇ। ਹਾਲਾਤ ਕਿੱਧਰ ਨੂੰ ਜਾ ਰਹੇ ਨੇ ਮੁਲਕ ਦੇ, ਇਸ ਤਰ੍ਹਾਂ ਦਾ ਸਿਲਸਿਲਾ ਜਿਹੜਾ ਚੱਲ ਰਿਹਾ ਜੀ। ਤੇ ਇੱਕ ਕਾਲ ਜਿਹੜੀ ਆ ਰਹੀ ਹੈ ਦੋਸਤਾਂ ਦੀ, ਆਪਣੇ ਗੁਰੀਮਾਨ ਬਾਈ ਜੀ ਜੁੜੇ ਆ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਗੁਰੀ ਜੀ, ਜੀ ਆਨੂ ਜੀ
2: ਬਾਈ, ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ।
2: ਬਾਈ ਮੈਂ ਮੁਕੱਦਰ ਵੀਰ ਜੀ ਦੀ ਗੱਲ ਸੁਣ ਰਿਹਾ ਸੀਗਾ ਵੀ ਪੰਜਾਬ ਨੂੰ ਲੈ ਕੇ, ਉਹ ਵੀ ਬਾਹਰ ਬੈਠੇ ਕਿੰਨੇ ਡੂੰਘਾਈ ਨਾਲ ਸੋਚ ਰਹੇ, ਕਿੰਨੇ ਤੰਗ ਰਹੇ ਨੇ ਬਾਹਰ ਬੈਠ ਕੇ।
1: ਬਿਲਕੁਲ
2: ਠੀਕ ਹੈ, ਪਰ ਜਿਹੜਾ ਇਹਨਾਂ ਨੇ ਸਲੂਕ ਕੀਤਾ ਮੋਹਨ ਜੀ ਦੇ ਨਾਲ,
1: ਯਾਰ
2: ਮਤਲਬ ਬੇਸ਼ਰਮੀ ਦੀ ਹੱਦ ਹੀ ਪਾਰ ਕਰ ਦਿੱਤੀਆਂ ਨੇ
1: ਜੀ।
2: ਮਤਲਬ ਹੁਣ ਇਹ ਪਾਰਟੀ ਮੰਨ ਲਓ ਅੱਗੇ ਆਉਂਦੀ ਹੈ ਨਹੀਂ ਆਉਂਦੀ, ਉਹ ਬਾਅਦ ਚ ਦੀਆਂ ਗੱਲਾਂ ਨੇ, ਪਰ ਜਿਹੜੀ ਅੱਗੇ ਪਾਰਟੀ ਆ ਕੋਈ MLA ਆ ਰਿਹਾ, ਉਹਦੇ ਲਈ ਇਹਨਾਂ ਨੇ ਇੱਕ ਮਾੜੇ ਬੈਂਚ ਮਾਰਕ ਸੈੱਟ ਕਰ ਦਿੱਤੇ ਵੀ ਅਸੀਂ ਇਸ ਪੱਧਰ ਤੱਕ ਲੋਕਾਂ ਦਾ ਧੱਕਾ ਕਰ ਸਕਦੇ ਹਾਂ।
1: ਬਿਲਕੁਲ ਹੈ ਜੀ,
2: ਅੱਜ ਇਹ ਕਰ ਰਹੇ ਹੈ, ਕੱਲ ਨੂੰ ਜਿਹੜੇ ਆਉਣਗੇ ਉਹ ਵੀ ਕਰਨਗੇ
1: ਜੀ।
2: ਜਦਕਿ ਉਹਨੇ ਸਿਰਫ ਆਪਣਾ ਇੱਕ ਤੁਹਾਡੇ ਮੂਹਰੇ ਰੋਸ ਪ੍ਰਗਟਾਵਾ ਕੀਤਾ ਵੀ ਹਾਂ ਭਾਈ ਤੁਸੀਂ ਨਸ਼ੇ ਨੂੰ ਲੈ ਕੇ ਫੋਕੇ ਪੈਂਟਰ ਮਾਰਦੇ ਹੈ
1: ਜਾਂ
2: ਕਿਸੇ ਵੀ ਚੀਜ਼ ਨੂੰ ਲੈ ਕੇ, ਤੁਸੀਂ ਹੁਣ ਤੋਂ ਲੈ ਕੇ 5 ਸਾਲ ਥੋੜੀ ਸੱਤਾ ਨੂੰ ਹੋਣ ਵਾਲੇ ਆ, ਪਰ ਤੁਸੀਂ ਨਿਤ ਸਵੇਰੇ ਉੱਠ ਕੇ ਝੂਠ ਬੋਲਦੇ।
1: ਬਿਲਕੁਲ ਹੈ ਜੀ,
2: ਆ ਹੁਣ ਰੀਸੈਂਟਲੀ ਜਿਹੜੀ ਸਟੇਜ ਸ਼ੇਅਰ ਕੀਤੀ ਸੀ ਕ੍ਰਿਸ਼ਨ ਕੁਮਾਰ ਜੀ ਨੂੰ ਫੋਨ ਲਾ ਕੇ, ਉਹਦੇ ਵਿੱਚ ਮਾਨ ਸਾਹਿਬ ਦੇ ਹਾਵ ਭਾਵ ਦੇਖ ਰਹੇ ਸੀ ਤੁਸੀਂ, ਉਹ ਸਾਫ ਪਤਾ ਲੱਗ ਰਿਹਾ ਸੀ ਉਹ ਬੰਦਾ ਅੱਜ ਵੀ ਦਾਰੂ ਪੀ ਕੇ ਸਟੇਜ ਤੇ ਚੜਿਆ ਹੋਇਆ।
1: ਬਿਲਕੁਲ ਹੈ ਜੀ, ਬਿਲਕੁਲ।
2: ਅਜੇ ਤਾਂ ਇਹਨਾਂ ਨੇ ਕੀ ਮਤਲਬ ਨਿਗਾਰ ਲੈ ਕੇ ਆਉਣਾ ਸਿਆਸਤ ਦੇ ਵਿੱਚ, ਐਵੇਂ ਲੋਕਾਂ ਨੇ ਬਦਲਾਅ ਦੇ ਚੱਕਰ ਚ ਇਹਨਾਂ ਨੂੰ ਮੂਹਰੇ ਤਾਂ ਲਿਆ ਤਾ, ਪਰ ਇਹਨਾਂ ਨੇ ਉਹ ਜਲੂਸ ਕੱਢਿਆ ਸਿਆਸਤ ਦਾ। ਅਸੀਂ ਮਤਲਬ ਨਾ ਸਾਡੀ ਮੇਰੀ ਖੁਦ ਦੀ ਉਮਰ 40 ਸਾਲ ਤੋਂ ਉੱਪਰ ਹੋ ਗਈ ਸੀ, ਪਰ ਮੈਂ ਜਿੱਥੇ ਤੱਕ ਬਾਕੀ ਪਾਰਟੀਆਂ ਨੂੰ ਵੀ ਅਬਜ਼ਰਵ ਕੀਤਾ, ਪਰ ਮੈਂ ਇੰਨਾ ਮਾੜਾ ਨੀ ਕਿਸੇ ਨੂੰ ਦੇਖਿਆ
1: ਜੀ। ਜੀ
2: ਮਤਲਬ ਇੰਨਾ ਕੋਈ ਮਤਲਬ ਝੂਠ ਤੂਫਾਨ, ਇੰਨਾ ਕਰਜ਼ਾ ਚੁੱਕੀ ਜਾਂਦੇ ਹੈ ਕਿਸੇ ਪਾਸੇ, ਕੋਈ ਮਤਲਬ ਆਪਣੇ ਪੰਜਾਬ ਚ ਕੋਈ ਕੰਮ ਸਿੱਧਾ ਹੋ ਵੀ ਰਿਹਾ ਕਿ ਨਹੀਂ? ਕੰਮ ਲੋਕਾਂ ਦੇ ਰੁਜ਼ਗਾਰ ਬਿਲਕੁਲ ਖਤਮ ਹੋਏ ਨੇ ਰੋਡ ਦੇ ਵਿੱਚ, ਹੁਣ ਜਿਹੜੇ ਬੰਦੇ ਰੋਡ ਦੇ ਢਾਬਿਆਂ ਦੇ ਕੰਮ ਕਰਦੇ ਕਿ ਬੱਸਾਂ, ਇਹ ਬੱਸਾਂ ਚੱਕ ਕੇ ਕਿਤੇ ਨਾ ਕਿਤੇ ਰੈਲੀਆਂ ਚ ਪਾਤੀਆਂ, ਕਿਤੇ ਯਾਤਰਾ ਚ ਪਾਤੀਆਂ, ਉਹਨਾਂ ਦੇ ਕੰਮ ਵੀ ਠੱਪ ਕਰਦੇ ਇਹਨਾਂ
1: ਨੇ ਜੀ। ਬਿਲਕੁਲ,
2: ਇਹ ਕੀ ਮਤਲਬ ਨਾ ਮੈਨੂੰ ਸਮਝ ਚ ਨੀ ਆਉਂਦੀ ਵੀ ਇਹ ਕਰਨਗੇ ਕੀ, ਇਹਨਾਂ ਨੂੰ ਐਕਸਪੈਕਟੇਸ਼ਨ ਤਾਂ ਹੈ ਅੱਗੇ ਆਉਣੇ ਦੀ, ਪਤਾ ਹੀ ਹੈ ਵੀ ਹੁਣ ਅਕਾਲੀਆਂ ਦੇ ਵਿੱਚ ਤਾਂ ਯਾਰ ਦੇਖੋ ਸੁਖਬੀਰ ਬਾਦਲ ਸਾਹਿਬ ਨੂੰ ਆਪਣਾ ਪਿਛਲਾ ਆਪਣੇ ਪੈਰ ਪਿੱਛੇ ਕਰ ਦੇਣੇ ਚਾਹੀਦੇ ਉਮਰ ਦੇ ਹਿਸਾਬ ਨਾਲ ਵੀ, ਜਾਂ ਆਪਣੇ ਪਾਰਟੀ ਦਾ ਜੋ ਹਾਲ ਹੈ ਉਹਨੂੰ ਦੇਖ ਕੇ ਵੀ
1: ਜੀ।
2: ਇਹਦੇ ਵਿੱਚ ਕੋਈ ਮਾੜੀ ਗੱਲ ਨੀ ਹੈਗੀ, ਆਪਣੇ ਕਿਸੇ ਹੋਰ ਕਿਸੇ ਨੂੰ ਵੀ ਅੱਗੇ ਲੈ ਕੇ ਆਉਣ, ਜਦ ਤੁਹਾਨੂੰ ਪਤਾ ਵੀ ਪਾਰਟੀ ਦੇ ਵਿੱਚ ਸਾਡੇ ਕਰਕੇ ਹੀ ਪਾਟਕ ਪੈ ਰਹੀ ਹੈ ਤਾਂ ਇਹ ਪੈਰ ਪਤਾ ਨੀ ਕਿਉਂ ਨੀ ਪਿੱਛੇ ਕਰ ਰਹੇ
1: ਜੀ। ਬਿਲਕੁਲ,
2: ਇਹਨਾਂ ਨੂੰ ਆਪਣੀ ਆਪਣੀ ਸੀਟ ਛੱਡ ਦੇਣੀ ਚਾਹੀਦੀ, ਪ੍ਰਧਾਨਗੀ ਛੱਡਣ, ਕਿਸੇ ਹੋਰ ਨੂੰ ਮੂਹਰੇ ਲਾਉਣ, ਦੈਨ ਫੇਰ ਦੇਖਣ ਵੀ ਪਾਰਟੀ ਦੇ ਵਿੱਚ ਜਿਹੜੇ ਰੋਸੇ ਕਿਲੇ ਨੇ ਜਿਹੜੇ ਇੱਧਰੋਂ ਗਏ ਨੇ ਉਹ ਦੁਬਾਰਾ ਮੁੜ ਕੇ ਆਉਣ।
1: ਇੱਧਰ
2: ਰਾਜਾ ਵੜਿੰਗ ਕਾਂਗਰਸ ਚ ਕੋਈ ਕਸਰ ਨੀ ਛੱਡ ਰਹੀ ਜੀ, ਕਾਂਗਰਸ ਦਾ ਪਾਠ ਕਰਨ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਇਹਨਾਂ ਦਾ ਆਪਣਾ ਜਲੂਸ ਦੇਖ ਕੇ ਤਾਂ ਉਹ ਤਾਂ ਹੀ ਤਾਂ ਇੰਨੇ ਡੈਮ ਸ਼ੋਰ ਨੇ ਵੀ ਅਸੀਂ ਮੁੜ ਕੇ ਆ ਜਾਂਗੇ, ਪਤਾ ਵੀ ਇਹਨਾਂ ਦਾ ਕੋਈ ਵਜੂਦ ਹੀ ਨਹੀਂ ਬਣ ਰਿਹਾ, ਲੋਕਾਂ ਮੁਰੇ ਇਹਨਾਂ ਕੋਲ ਗੱਲ ਕਰਨ ਦੀ ਕੋਈ ਗੱਲਾਂ ਹੀ ਨਹੀਂ ਹੈਗੀ,
1: ਪੂਰੇ ਕੌਨਫੀਡੈਂਸ ਦੇ ਵਿੱਚ ਨੇ ਆਪਣੇ ਆਪ ਨੂੰ,
2: ਕਿਤੇ ਜਾ ਕੇ ਮੁੱਦਿਆਂ ਨੂੰ ਸਾਹਮਣੇ ਲੈ ਕੇ ਆਉਣ।
1: ਜੀ ਬਿਲਕੁਲ ਹੈ ਜੀ,
2: ਇਹ ਤਾਂ ਹਾਲ ਹੋ ਰਿਹਾ ਜੀ। ਬਾਕੀ ਬੀਜੇਪੀ ਤਾਂ ਤੁਹਾਨੂੰ ਪਤਾ, ਬੀਜੇਪੀ ਦਾ ਸ਼ਹਿਰੀ ਵੋਟ, ਜਿਹੜਾ ਸ਼ਹਿਰੀ ਵੋਟ ਹੈ ਉਹ ਬੀਜੇਪੀ ਦੇ ਹੱਕ ਚ ਵੱਧ ਰਿਹਾ, ਕਿਉਂਕਿ ਹੁਣ ਤੁਸੀਂ ਆਪਾਂ ਗੈਂਗਸਟਰਵਾਦ ਦੀ ਗੱਲ ਕਰਦੇ ਹਾਂ ਵੀ ਗੈਂਗਸਟਰਵਾਦ ਮਕਾਉਣਾ, ਆਹ ਮਾਨ ਸਾਹਿਬ ਤਾਂ ਗੈਂਗਸਟਰ ਨੂੰ ਅੰਦਰ ਲੈ ਕੇ ਆ ਰਹੇ ਆ ਪਾਰਟੀ ਦੇ।
1: ਜੀ ਜੀ,
2: ਹਾਲੇ ਤਾਂ ਉਸ ਬੰਦੇ ਦੀ ਹਾਲੇ ਕੁਛ ਸਾਲ ਕੁਛ ਟਾਈਮ ਪਹਿਲਾਂ ਹੀ ਦੇਖੋ ਸੇਖ ਉਹਦੀ ਆਪਣੀ ਦੋ ਦੇ ਵਿਆਹ ਕੀਤੇ, ਉਹ ਬੰਦੇ ਨੇ ਦੋਨੋਂ ਘਰ ਵਾਲੀਆਂ ਨੇ ਤੇ ਉਹਨੇ ਆਪ ਮਾਨ ਸਾਹਿਬ ਉੱਪਰ ਕਿੰਨੇ ਇਲਜ਼ਾਮ ਲਾਏ ਨੇ ਤੇ ਇੰਨਾ ਇਹਨਾਂ ਦਾ ਮਾਨ ਸਾਹਿਬ ਨਾਲ ਰੌਲਾ ਪਾ ਕੇ ਹਟਿਆ ਤੇ ਅੱਜ ਕੱਲ ਤਾਂ ਕਹਿੰਦੇ ਮੈਨੂੰ ਤਾਂ ਬੇਬੇ ਕਹਿੰਦੀ ਤੂੰ ਮਾਨ ਦੀ ਪਾਰਟੀ ਦਾ ਬੰਦਾ, ਮੈਂ ਤਾਂ ਸੋਚਦਾ ਵੀ ਲੋਕਾਂ ਦੇ ਕਰੈਕਟਰ ਕਿੱਦਾਂ ਬਦਲਦੇ ਵੇ।
1: ਬਿਲਕੁਲ ਹੈ ਜੀ, ਬਿਲਕੁਲ, ਗਿਰਗਿਟ ਵੀ ਨਹੀਂ ਏਦਾਂ ਰੰਗ ਬਦਲਦਾ ਜਿੱਦਾਂ ਇਹ ਬਦਲਦੇ ਨੇ।
2: ਮੈਂ ਕਹਿੰਦਾ ਗਿਰਗਿਟ ਤਾਂ ਮੈਂ ਗਿਰਗਿਟ ਜਿਹਨੇ ਮੂਰੇ ਬਿਠਾ ਲਈ ਨਾ ਉਹ ਵੀ ਸ਼ਰਮ ਦੇ ਮਾਰੇ ਕਿਤੇ ਝੁਕ ਜੂ ਵੀ, ਮੈਂ ਤਾਂ ਯਾਰ ਫੇਰ ਵੀ ਥੋੜਾ ਲੇਟ ਆ, ਤੂੰ ਤਾਂ ਮੈਨੂੰ ਪਹਿਲਾਂ ਰੰਗ ਬਦਲੀ ਜਾਂਦੀ।
1: ਹਾਲੇ ਤਾਂ ਬਾਈ ਜੀ ਆ ਦੇਖੋ ਆ ਮਹੀਨਾ ਕ ਠਹਿਰ ਜੇ ਹੋਰ ਛੜੱਪੇ ਵੱਜਣ ਲੱਗ ਜਾਣੇ, ਡੱਡੂ ਛੜੱਪੇ ਵੱਜਣੇ ਆ।
2: ਉਹ ਤਾਂ ਵੀਰ ਜੀ ਡੈਫੀਨੇਟਲੀ ਵੱਜਣੇ ਆ, ਕਾਰਨ ਕੀ ਹੈ ਦੇਖੋ ਟਿਕਟਾਂ ਦੀ ਵੰਡ ਹੋਣੀ ਹੈ ਔਰ ਤੁਹਾਨੂੰ ਪਤਾ ਵੀ ਤਿੰਨ ਟਿਕਟਾਂ ਦਾ ਫੋਰ ਸ਼ੋਰ ਨੇ ਵੀ ਕੱਟਣਗੇ, ਇੱਕ ਤਾਂ ਜਿਹੜੀ ਸੇਖੋ ਦੀ ਆ ਗਈ, ਇੱਕ ਪਾਲਾ ਜਲਾਲਪੁਰੀ ਆ, ਇੱਕ ਜਿਹੜਾ ਆਪਣਾ ਇਹ ਤੁਸੀਂ ਭਲਵਾਨ ਸਾਹਿਬ ਨੂੰ ਲੈ ਕੇ ਆਏ ਨੇ ਪਾਰਟੀ ਦੇ, ਇਹ ਤਿੰਨ ਬੰਦੇ ਨੇ ਟਿਕਟ ਤਾਂ ਖਾਣਗੇ ਜੀ।
1: ਬਿਲਕੁਲ ਹੈ ਜੀ,
2: ਉਹ ਤੋਂ ਬਾਅਦ ਦੇਖੋ ਨੈਕਸਟ ਹੋਰ ਕੀ ਚੇਂਜਿਸ ਲੈ ਕੇ ਆਉਂਦੇ ਨੇ, ਪਰ ਮੈਨੂੰ ਲੱਗਦਾ ਨੀ ਹੈਗਾ ਵੀ ਮਤਲਬ ਇਹਨਾਂ ਨੂੰ ਲੋਕ ਅੱਗੇ ਲੈ ਕੇ ਆਉਣ। ਜੇ ਕਿਤੇ ਲੋਕਾਂ ਨੇ ਇਹਨਾਂ ਨੂੰ ਅੱਗੇ ਲਿਆਉਣ ਦਾ ਮਨ ਬਣਾਇਆ ਹੋਊਗਾ ਨਾ, ਤਾਂ ਫਿਰ ਮੈਂ ਕਹਿੰਦਾ ਵੀ ਯਾਰ ਭੁਗਤਰ ਵੀਰ ਜੀ ਵਾਲੀ ਗੱਲ ਪੱਕੀ ਸਹੀ ਹੈ ਵੀ ਸਭ ਤੋਂ ਪਹਿਲਾਂ ਕਸੂਰਵਾਰ ਤਾਂ ਪੰਜਾਬ ਦੇ ਲੋਕ ਨੇ, ਬਾਕੀ ਬੰਦੇ ਬਾਅਦ ਚ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕਿਉਂਕਿ ਲੋਕ ਇਹਨਾਂ ਦੀ ਝੰਡੇ ਚੱਕ ਕੇ ਖੜੇ ਆ, ਕਿਸੇ ਨੂੰ ਇਹ ਨੀ ਮਤਲਬ ਸਾਡਾ ਪੰਜਾਬ ਦਾ ਕੀ ਬਣ ਰਿਹਾ, ਸਾਡੇ ਮਤਲਬ ਆਪਣੇ ਘਰ ਤੱਕ ਆਪਾਂ ਮਤਲਬ ਰੱਖਿਆ ਹੋਇਆ, ਆਪਾਂ ਪੰਜਾਬ ਬਾਰੇ ਤਾਂ ਸੋਚਦੇ ਹੀ ਨੀ ਹੈਗੇ ਕਿ ਪੰਜਾਬ ਦਾ ਬਣਦਾ ਕੀ ਪਿਆ ਹੋਇਆ।
1: ਬਿਲਕੁਲ,
2: ਨਾ ਇੱਥੇ ਕਾਰੋਬਾਰ ਨੇ, ਨਾ ਇੱਥੇ ਕੋਈ ਮਤਲਬ ਤੁਸੀਂ ਲਾ ਲਓ ਵੀ ਆਪਣਾ ਘਰ ਸੁਰੱਖਿਅਤ ਹੈ ਬੰਦੇ ਦਾ, ਬੰਦਾ ਕਰੂਗਾ ਕੀ।
1: ਆ ਦੇਖੋ ਸਿਵੇ ਨੀ ਸੁਰੱਖਿਅਤ ਰਹੇ ਤੇ ਘਰ ਕਿੱਥੋਂ ਦੀ ਰਹਿਣਾ।
2: ਮੈਂ ਸਿਵੇ ਵਾਲੀ ਗੱਲ ਤੋਂ ਨਾ, ਮੈਂ ਤੁਹਾਡਾ ਜਿਹੜਾ ਉੱਥੇ ਹੈਡਿੰਗ ਦਿੱਤੀ ਹੋਈ ਸੀ ਉਹ ਪੜ੍ਹ ਕੇ ਮੈਨੂੰ ਵੀ ਸਮਝਣ ਨੂੰ ਥੋੜਾ ਟਾਈਮ ਲੱਗਿਆ, ਪਰ ਜਦੋਂ ਤੁਸੀਂ ਤੇ ਰਾਜਨ ਸੈਣੀ ਸਾਹਿਬ ਨੇ ਗੱਲ ਕੀਤੀ ਫੇਰ ਮੈਨੂੰ ਪਤਾ ਲੱਗਿਆ ਵੀ ਜਿਹੜਾ ਕੁਐਸਚਨ ਮਾਰਕ ਹੈ ਇਹ ਬੜਾ ਘੰਟ,
1: ਇਹ ਬਹੁਤ ਫਾਇਦੇ ਵਾਲਾ ਹੁੰਦਾ ਜੀ ਲਿਖਤ ਪੜ੍ਹ ਤੋਂ ਦੇ ਵਿੱਚ। ਜੀ
2: ਇਹ ਕੁਐਸਚਨ ਮਾਰਕ ਨਾ ਵੈਸੇ ਅੱਜ ਕੱਲ ਮੀਡੀਆ ਦੇ ਤੁਸੀਂ ਕੱਲੇ ਨੀ ਹੋਰ ਵੀ ਅਦਾਰਿਆਂ ਉੱਪਰ ਬੜਾ ਕੰਟਰੋਵਰਸ਼ਲ ਹੈ ਜੀ, ਗੱਲ ਆਪਣੀ ਕਹਿ ਵੀ ਜਾਂਦੇ ਨੇ ਪਿੱਛੇ ਕੁਐਸਚਨ ਮਾਰਕ ਲਾ ਦਿੰਦੇ,
1: ਬਿਲਕੁਲ,
2: ਪਰ ਇਹ ਕੁਐਸਚਨ ਮਾਰਕ ਲੋਕ ਉਲਝਦੇ ਬਹੁਤ ਨੇ
1: ਜੀ, ਕੜਛੀ ਹੈ ਨਾ ਜੀ ਉਹ ਕਹਿੰਦੇ ਉਂਗਲ ਟੇਢੀ ਕਰਨੀ ਪੈਂਦੀ ਹੈ।
2: ਨਹੀਂ ਠੀਕ ਹੈ ਠੀਕ ਹੈ, ਤੂੰ ਤਾਂ ਮਤਲਬ ਤੁਹਾਡਾ ਆਪਣਾ ਨਜ਼ਰੀਆ ਠੀਕ ਹੈ
1: ਜੀ,
2: ਤੇ ਜਿਹੜਾ ਕੁਐਸਚਨ ਮਾਰਕ ਲੱਗਿਆ ਫੇਰ ਤਾਂ ਗੱਲ ਹੀ ਕਲੀਅਰ ਹੋ ਗਈ ਨਾ ਜੀ।
1: ਬਿਲਕੁਲ ਹੈ ਜੀ,
2: ਬਾਕੀ ਜਿਹੜੇ ਕਹਿੰਦੇ ਪਿੱਛੇ ਫੋਟੋ ਲਾਈ ਹੋਈ ਹੈ ਤੀਜੀ ਅੱਖ ਵਾਲੀ, ਇੱਥੇ ਮੈਂ ਤਾਂ ਕਹਾਂ ਰਾਜਾ ਸੈਣੀ ਸਾਹਿਬ ਦੀ ਅੱਖ ਲਾਓ, ਕਿਉਂਕਿ ਉਹ ਬਰੀਕੀ ਨਾਲ ਬਹੁਤ ਮਸਲੇ ਨੂੰ ਜਾਂਚਦੇ ਆ।
1: ਹਾਂਜੀ ਬਿਲਕੁਲ ਬਿਲਕੁਲ ਹੈ ਜੀ,
2: ਇਹ ਬਸ ਵੀਰ ਜੀ ਮਾ
1: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਗੁਰੀ ਜੀ। ਕਹਾਣੀ ਤੁਹਾਨੂੰ ਸੁਣਾਉਂਦੇ ਆ, ਇੰਟਰਸਟਿੰਗ ਕਹਾਣੀ ਹੈ ਓਪਰੀ ਹਵਾ। ਤੇ ਉਸ ਤੋਂ ਪਹਿਲਾਂ ਐਫਲ ਟਾਵਰ ਦੇ ਵੱਲ ਨੂੰ ਚੱਲਦੇ ਆ, ਫਰਾਂਸ ਦੀ ਸੈਰ ਕਰਦੇ ਆ ਥੋੜੀ ਜਿਹੀ, ਉੱਥੇ ਵੀ ਵਾਦ ਵਿਵਾਦ ਜਿਹੜੇ ਧਰਮਾਂ ਦੇ ਪੈ ਰਹੇ ਨੇ। ਜਦੋਂ ਹਿੰਦੂ ਸੰਗਠਨ ਦੇ ਦੌਰੇ ਦੇ ਕਾਰਨ ਫਰਾਂਸ ਦਾ ਜਿਹੜਾ ਸੀ ਆਈਫਲ ਟਾਵਰ ਜਿਹੜਾ ਸੀ ਇੱਕ ਦਿਨ ਦੇ ਲਈ ਬੰਦ ਕਰਨਾ ਪੈ ਗਿਆ, ਬੰਦ ਹੋ ਗਿਆ। ਦੁਨੀਆਂ ਦੇ ਪ੍ਰਸਿੱਧ ਸੈਰ ਸਪਾਟਾ ਕੇਂਦਰ ਆਈਫਲ ਟਾਵਰ ਨੂੰ ਇੱਕ ਦਿਨ ਦੇ ਲਈ ਬੰਦ ਰੱਖਣਾ ਪਿਆ ਕਿਉਂਕਿ ਉਥੋਂ ਦੇ ਸਟਾਫ ਨੇ ਹੜਤਾਲ ਕਰ ਛੱਡੀ। ਇਹ ਹੜਤਾਲ ਇੱਕ ਹਿੰਦੂ ਧਾਰਮਿਕ ਸੰਗਠਨ ਦੇ ਦੌਰੇ ਦੇ ਦੌਰਾਨ ਆਈਫਲ ਟਾਵਰ ਸਟਾਫ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਟਾਵਰ ਦੇ ਵਿੱਚ ਵਿਚਰਨ ਤੋਂ ਰੋਕਣ ਦੇ ਉੱਤੇ ਇੱਕ ਪਾਸੇ ਕਰਨ ਦੇ ਰੋਸ ਦੇ ਵਜੋਂ ਕੀਤੀ ਗਈ ਸੀ। ਕਹਿੰਦੇ ਭਾਈ ਤੁਸੀਂ ਆਪਣੀ ਡਿਊਟੀ ਨਾ ਕਰੋ, ਪਾਸੇ ਹੋ ਜਾਓ, ਅਸੀਂ ਆਪੇ ਹੀ ਸਾਰਾ ਕੁਝ ਕਰਾਂਗੇ। ਤੇ ਉਹਨਾਂ ਨੇ ਚੱਕ ਕੇ ਹੜਤਾਲ ਕਰਤੀ, ਭਾਈ ਤੁਸੀਂ ਕੌਣ ਹੁੰਦੇ ਹੋ ਇਹੋ ਗੱਲਾਂ ਕਹਿਣ ਵਾਲੇ। ਇਹ ਪਤਾ ਲੱਗਿਆ ਕਿ BAPS ਜਿਹੜਾ ਜਾਣੀ ਕਿ ਬੋਚਾ ਸਵਾਮੀ ਅਕਸ਼ਰ ਪੁਰਸ਼ੋਤਮ ਸਵਾਮੀ ਨਰਾਇਣ ਸੰਸਥਾ ਨਾਮਕ ਹਿੰਦੂ ਧਾਰਮਿਕ ਸਮੂਹ ਦੇ 100 ਦੇ ਕਰੀਬ ਜਿਹੜੇ ਸਨ ਜਣਿਆਂ ਦੇ ਦੌਰੇ ਦੇ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਤੋਂ ਪਾਸੇ ਕਰ ਦਿੱਤਾ ਗਿਆ। ਯੂਰੋ ਨਿਊਜ਼ ਜਿਹੜੀ ਹੈ ਉਹਦੀ ਰਿਪੋਰਟ ਦੇ ਅਨੁਸਾਰ ਇਹ ਘਟਨਾ ਸ਼ਨਿਚਰਵਾਰ ਨੂੰ ਵਾਪਰੀ ਸੀ। ਇਸ ਵਿਵਾਦ ਦੇ ਬਾਰੇ ਜਦੋਂ ਨਵੀਂ ਦਿੱਲੀ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਪੈਰਿਸ ਖੇਤਰ ਦੇ ਵਿੱਚ BAP ਐਸ ਸੰਸਥਾ ਦੇ ਵੱਲੋਂ ਮੰਦਰ ਖੋਲ੍ਹੇ ਜਾਣ ਦੇ ਬਾਰੇ ਜਾਣਦੇ ਨੇ, ਪਰ ਟਾਵਰ ਦੇ ਨਾਲ ਜੁੜਿਆ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਸੰਬੰਧਿਤ ਧਿਰਾਂ ਦੇ ਵਿਚਕਾਰ ਹੈ। ਮਹਿਲਾ ਕਰਮਚਾਰੀ ਨੂੰ ਲਾਂਭੇ ਕਰਨ ਤੇ ਹਟਾਉਣ ਦੇ ਹੁਕਮ ਦਾ ਜਿਹੜਾ ਵਿਰੋਧ ਹੋਇਆ। ਫਰਾਂਸ ਦੇ ਵਿੱਚ ਯੂਨੀਅਨ ਦੀ ਪ੍ਰਤੀਨਿਧ ਡਾਇਨ ਡੈਵੋਇਨ ਨੇ ਜਿਹੜਾ ਦੱਸਿਆ ਕਿ ਜਦੋਂ ਇਹ ਵਫਦ ਉਥੋਂ ਲੰਘ ਰਿਹਾ ਸੀ ਤਾਂ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ। ਆਈਫਲ ਟਾਵਰ ਦੇ ਕਰਮਚਾਰੀਆਂ ਨੇ ਪੇਸ਼ੇ ਦੇ ਉਲਟ ਹਦਾਇਤਾਂ ਦੀ ਸਖ਼ਤ ਨਿੰਦਾ ਕੀਤੀ, ਜਿਨ੍ਹਾਂ ਦੇ ਤਹਿਤ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਔਰਤ ਹੋਣ ਦੇ ਕਾਰਨ ਪਾਸੇ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਜਗ੍ਹਾ ਜਿਹੜੀ ਹੈ ਦੂਜਿਆਂ ਖਾਸ ਕਰਕੇ ਪੁਰਸ਼ਾਂ ਨੂੰ ਰੱਖਿਆ ਗਿਆ ਵੀ ਭਾਈ ਔਰਤਾਂ ਨੂੰ ਹਟਾ ਦਿਓ ਡਿਊਟੀ ਤੋਂ, ਤੇ ਮੰਗ ਸੀਗੀ ਇਹਨਾਂ ਦੀ ਤੇ ਜਿਹੜੇ ਆ ਬੰਦੇ ਲਾ ਦਿਓ ਜੀ। ਇੱਥੇ ਵੀ ਮਤਲਬ ਕਿ ਵਿਤਕਰਾ ਕਹਿ ਸਕਦੇ ਹਾਂ, ਔਰਤ ਤੇ ਮਰਦ ਦਾ ਵਿਤਕਰਾ ਕੀਤਾ ਗਿਆ। CGT ਟਰੇਡ ਯੂਨੀਅਨ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਕੁਝ ਔਰਤਾਂ ਨੂੰ ਆਪਣੀਆਂ ਪੋਸਟਾਂ ਛੱਡ ਕੇ ਦੂਜੀਆਂ ਥਾਵਾਂ ਦੇ ਉੱਤੇ ਜਾਣ ਦੇ ਲਈ ਕਿਹਾ ਗਿਆ ਤੇ ਕਈ ਥਾਵਾਂ ਦੇ ਉੱਤੇ ਉਨ੍ਹਾਂ ਦੀ ਜਗ੍ਹਾ ਪੁਰਸ਼ਾਂ ਨੂੰ ਤੈਨਾਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਾਰੀਆਂ ਮਹਿਲਾਵਾਂ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਜਦੋਂ ਤੱਕ ਇਹ ਵਫਦ ਜਿਹੜਾ ਉੱਥੇ ਮੌਜੂਦ ਹੈ, ਜਾਣੀ ਕਿ 100 ਵਿਅਕਤੀਆਂ ਦਾ, ਉਹ ਕੁਝ ਖਾਸ ਥਾਵਾਂ ਤੋਂ ਨਾ ਜਿਹੜਾ ਲੰਘਣ। ਮਾਮਲੇ ਦੀ ਜਾਂਚ ਦੇ ਹੁਕਮ ਹੋ ਗਏ ਨੇ। ਫਰਾਂਸ ਦੀ ਰਾਜਧਾਨੀ ਦਾ ਇਹ ਟਾਵਰ ਜਿੱਥੇ ਹਰ ਸਾਲ ਲਗਭਗ 7 ਲੱਖ ਸੈਲਾਨੀ ਆਉਂਦੇ ਐ ਇਹਨੂੰ ਦੇਖਣ ਦੇ ਲਈ, ਤੇ ਮੰਗਲਵਾਰ ਨੂੰ ਆਪਣੇ ਤੈਅ ਸਮੇਂ ਤੇ ਖੁੱਲ ਗਿਆ ਅੱਜ, ਕਿਉਂਕਿ ਇਸ ਨੂੰ ਚਲਾਉਣ ਵਾਲੀ ਕੰਪਨੀ ਜਿਹੜੀ ਹੈ ਸੋਸਾਇਟੀ ਡੀ ਐਕਸਪਲੋਰੇਸ਼ਨ ਜਿਹੜੀ ਹੈ ਉਹਦੀ ਡੀ ਲਾ ਟੂਰ ਆਈਫਲ ਜਿਹੜਾ ਨੇ ਮੰਨਿਆ ਕਿ BAPS ਦੇ ਜਿਹੜੇ ਵਫਦ ਦੇ ਵੱਲੋਂ ਔਰਤਾਂ ਦੇ ਨਾਲ ਸੀਮਤ ਗੱਲਬਾਤ ਦੀ ਬੇਨਤੀ ਕੀਤੀ ਗਈ ਸੀ ਤੇ ਅਜਿਹੀਆਂ ਸ਼ਰਤਾਂ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ ਸੀ। ਪੈਰਿਸ ਦੇ ਮੇਅਰ ਇਮੈਨੂਅਲ ਨੇ ਆਈਫਲ ਟਾਵਰ ਦੇ ਸਟਾਫ ਦੇ ਗੁੱਸੇ ਨੂੰ ਜਾਇਜ਼ ਦੱਸਿਆ, ਇਸ ਨੂੰ ਅਸਵੀਕਾਰ ਕਰਨ ਯੋਗ ਜਿਹੜਾ ਕਰਾਰ ਦਿੱਤਾ, ਕਿਹਾ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਕਰਵਾਈ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਕੀ ਹੋਇਆ ਕੀ ਹੈ। ਦੂਜੇ ਪਾਸੇ ਪੈਰਿਸ ਦੇ ਵਿੱਚ ਸਥਿਤ BAPS ਹਿੰਦੂ ਮੰਦਰ ਨੇ ਇਸ ਮਾਮਲੇ ਦੇ ਉੱਤੇ ਮੁਫ਼ਤ ਮਾਫ਼ੀ ਮੰਗਦਿਆਂ ਕਹਿ ਦਿੱਤਾ ਕਿ ਉਹ ਇਸ ਘਟਨਾ ਦੇ ਕਾਰਨ ਉੱਠੀਆਂ ਚਿੰਤਾਵਾਂ ਨੂੰ ਸਮਝਦੇ ਨੇ, ਉਨ੍ਹਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦੇ ਨੇ ਤੇ ਸੰਸਥਾ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਦੌਰਾ ਬਾਕੀ ਸੈਲਾਨੀਆਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਣ ਦੇ ਮੱਦੇਨਜ਼ਰ ਆਈਫਲ ਟਾਵਰ ਦੀ ਟੀਮ ਦੇ ਨਾਲ ਮਿਲ ਕੇ ਆਮ ਖੁੱਲ੍ਹਣ ਦੇ ਸਮੇਂ ਸ਼ੁਰੂ ਦੇ ਵਿੱਚ ਤੈਅ ਕੀਤਾ ਗਿਆ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਜਾਣਕਾਰੀ ਦੇ ਮੁਤਾਬਕ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨੂੰ ਆਈਫਲ ਟਾਵਰ ਦੇ ਵਿੱਚ ਜਾਣ ਤੋਂ ਨਹੀਂ ਰੋਕਿਆ ਗਿਆ ਸੀ। ਜੇਕਰ ਇਸ ਸਥਿਤੀ ਦੇ ਕਾਰਨ ਜਿਹੜਾ ਕਿਸੇ ਨੂੰ ਵੀ ਠੇਸ ਪਹੁੰਚੀ ਹੈ ਤਾਂ ਅਸੁਵਿਧਾ ਜਿਹੜੀ ਹੋਈ ਹੈ ਤਾਂ ਉਹ ਦਿਲੋਂ ਮਾਫ਼ੀ ਮੰਗਦੇ ਨੇ ਤੇ ਫਰਾਂਸ ਦੇ ਵਿੱਚ ਇਸ ਹਿੰਦੂ ਸਮੂਹ ਨੇ ਐਤਵਾਰ ਨੂੰ ਪੈਰਿਸ ਨੇੜੇ ਆਪਣੇ ਪਹਿਲੇ ਵੱਡੇ ਅਤੇ ਰਵਾਇਤੀ ਹਿੰਦੂ ਮੰਦਰ ਦੀ ਸ਼ੁਰੂਆਤ ਕੀਤੀ ਹੈ ਤੇ ਉਨ੍ਹਾਂ ਦਾ ਵਫਦ ਇਸੇ ਮੰਦਰ ਦੇ ਉਦਘਾਟਨ ਦੇ ਲਈ ਉੱਥੇ ਜਿਹੜਾ ਗਿਆ ਹੋਇਆ ਹੈ। ਇਸ ਘਟਨਾ ਤੋਂ ਬਾਅਦ ਫਰਾਂਸ ਦੇ ਕਈ ਸੀਨੀਅਰ ਰਾਜਨੇਤਾਵਾਂ ਨੇ ਵੀ ਇਸ ਦੀ ਸਖ਼ਤ ਜਿਹੜੀ ਆਲੋਚਨਾ ਕੀਤੀ। ਨੈਸ਼ਨਲ ਅਸੈਂਬਲੀ ਦੀ ਪ੍ਰਧਾਨ ਯੇਲ ਬ੍ਰਾਉਨ ਪਵੇਟ ਨੇ ਵੀ ਕਿਹਾ ਕਿ ਉਹ ਇਸ ਗੱਲ ਨੂੰ ਕਦੇ ਸਵੀਕਾਰ ਨਹੀਂ ਕਰ ਸਕਦੇ ਕਿ ਵਿਦੇਸ਼ੀ ਮਹਿਮਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਔਰਤਾਂ ਨੂੰ ਪਾਸੇ ਹਟਣ ਦੇ ਲਈ ਕਿਹਾ ਜਾਵੇ। ਔਰਤ ਤੇ ਪੁਰਸ਼ ਦੇ ਵਿੱਚ ਸਮਾਨਤਾ ਤੇ ਵਿਤਕਰੇ ਵਿਰੁੱਧ ਲੜਾਈ ਬਾਰੇ ਫਰਾਂਸ ਦੀ ਮੰਤਰੀ ਅਰੋਰ ਬਰਗ ਨੇ ਵੀ ਇਸ ਘਟਨਾ ਨੂੰ ਅਸਵੀਕਾਰ ਕਰਨ ਯੋਗ ਦੱਸਿਆ ਤੇ ਕਿਹਾ ਕਿ ਫਰਾਂਸ ਦੇ ਵਿੱਚ ਔਰਤਾਂ ਤੇ ਮਰਦਾਂ ਵਿਚਕਾਰ ਬਰਾਬਰੀ ਦਾ ਸਿਧਾਂਤ ਗੈਰ ਸੌਦੇਬਾਜ਼ੀ ਯੋਗ ਹੈ ਤੇ ਕੋਈ ਵੀ ਧਰਮ ਜਾਂ ਸਿਧਾਂਤ ਦੇਸ਼ ਦੇ ਕਾਨੂੰਨਾਂ ਤੋਂ ਉੱਪਰ ਨਹੀਂ ਹੋ ਸਕਦਾ ਤੇ ਨਾ ਹੀ ਹੈ। ਸਾਬਕਾ ਪ੍ਰਧਾਨ ਮੰਤਰੀ ਗੈਬਰੀਅਲ ਅਟਾਲ ਨੇ ਵੀ ਜਿਹੜਾ ਕਿਹਾ ਕਿ ਫਰਾਂਸ ਦੇ ਵਿੱਚ ਕੋਈ ਵੀ ਔਰਤਾਂ ਨੂੰ ਉਨ੍ਹਾਂ ਦਾ ਸਥਾਨ ਨਹੀਂ ਦੱਸ ਸਕਦਾ ਤੇ ਉਨ੍ਹਾਂ ਨੇ ਆਈਫਲ ਟਾਵਰ ਦੇ ਸਟਾਫ ਨੂੰ ਜਿਹੜਾ ਪੂਰਾ ਸਮਰਥਨ ਜਿਹੜਾ ਕਰ ਦਿੱਤਾ ਹੈ। ਤੇ ਦੋਸਤੋ ਅਗਲੇ ਚੱਲਦੇ ਹਾਂ ਪੁੱਤਰ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਮੁਹੰਮਦ ਜੀ ਦੀ ਗੱਲ ਸੁਣ ਲਈਏ ਤੇ ਫਿਰ ਨਾਲ ਦੀ ਨਾਲ ਖ਼ਬਰ ਸਾਂਝੀ ਕਰਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੀ ਸੋਤੇ ਵੀ ਜਿਹੜੇ ਇਸ ਵਕਤ ਤਸ਼ਰੀਫ ਫਰਮਾ ਹੈਗੇ ਆ ਉਹ ਵੀ ਜਿੰਦੇ ਵਾਸਤੇ ਰਹਿਣ, ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ।
1: ਥੈਂਕ ਯੂ ਜੀ, ਥੈਂਕ ਯੂ ਦੁਆਵਾਂ ਦੇ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਕੀ ਕਹਿਣਾ ਚਾਹੋਗੇ ਮੁਹੰਮਦ ਜੀ?
3: ਤੇ ਮੈਂ ਗੱਲ ਕਹਿਣਾ ਚਾਹਾਂਗਾ, ਦੇਖੋ ਜੋ ਇਸ ਵੇਲੇ ਸੂਰਤੇ ਹਾਲ ਜਿਹੜੀ ਹੈਗੀ ਆ ਬਣੀ ਚੱਲਦੀ ਪਈ, ਗੱਲਾਂ ਬਾਤਾਂ ਚੱਲਦੀਆਂ ਪਈਆਂ, ਬਿਲਕੁਲ ਕਹਿੰਦੇ ਵਕਤ ਦੀ ਆਵਾਜ਼ ਹੈਗੀ ਆ
1: ਜੀ,
3: ਕਿਉਂਕਿ ਜਿਹੜਾ ਹੈਗਾ ਚੇਂਜ ਇਜ਼ ਦਾ ਲਾ ਆਫ ਨੇਚਰ, ਵਾਕਈ ਜਿਹੜਾ ਹੈਗਾ ਹੁਣ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਦਿਨ ਬਾ ਦਿਨ, ਲਾਜ਼ਮ ਇੱਕ ਸ਼ਖਸ ਜਿਹੜਾ ਹੈਗਾ ਅੱਗੇ ਇਸ ਤਰ੍ਹਾਂ ਦਾ ਆਉਣਾ ਚਾਹੀਦਾ ਹੈਗਾ ਜਿਹੜਾ ਕਵਰ ਕਰੇ ਜਿਹੜਾ ਹੈਗਾ। ਬਾਕੀ
4: ਜਿਹੜਾ ਹੈਗਾ ਕਹਿੰਦੇ ਨਾ ਕਹਿਤੇ ਹੈ ਕਿ ਜਮਾਨਾ ਬਦਲਤਾ ਹੈ
1: ਜੀ ਬਿਲਕੁਲ ਹੈ ਜੀ
4: ਹਾਂ ਕਹਿਤੇ ਹੈ ਕਿ ਜਮਾਨਾ ਬਦਲਤਾ ਹੈ ਲੇਕਿਨ ਸ਼ਖਸ ਵੋ ਹੈ ਜੋ ਜਮਾਨੇ ਕੋ ਬਦਲ ਦੇਤਾ ਹੈ
1: ਜੀ
4: ਮਤਲਬ ਕਿ ਇਸ ਤਰ੍ਹਾਂ ਦੀ ਸ਼ਖਸ ਦੀ ਲੋੜ ਹੈ ਜਿਹੜੀ ਕਿ ਜਿਹੜਾ ਹੈਗਾ ਕਿ ਡਿਜ਼ਰਵਿੰਗ ਚੇਂਜ ਜਿਹੜੀ ਹੈਗੀ ਲੈ ਕੇ ਆਵੇ ਜਿਹੜਾ ਹੈਗਾ ਹਨਾ
1: ਜੀ
4: ਤੇ ਉਹ ਜਿਹੜਾ ਹੈਗਾ ਦੇਖੋ ਅੱਗੋਂ ਜਿਹੜਾ ਹੈਗਾ ਵਕਤ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਖਿਲਾਫਤ ਕਿਸ ਦੇ ਹਿੱਸੇ ਜਾਂਦੀ ਹੈਗੀ ਆ
1: ਪਰ ਮੁਹੰਮਦ ਜੀ ਮੈਨੂੰ ਲੱਗਦਾ ਕਿ ਚਲੋ ਜਮਾਨਾ ਜਿਸ ਹਿਸਾਬ ਦੇ ਨਾਲ ਜਾਂ ਫਾਸਟ ਬਦਲ ਰਿਹਾ ਨਾ ਤਾਂ ਚਲੋ ਬਦਲਣਾ ਚਾਹੀਦਾ ਜ਼ਰੂਰੀ ਵੀ ਹੈ ਕੁਝ ਚੀਜ਼ਾਂ ਨੂੰ ਪਰ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਆਪਣੀ ਹੋਂਦ ਆ ਨਾ ਉਹ ਚਾਹੇ ਕਿਸੇ ਵੀ ਆਪਣੇ ਖੇਤਰ ਦੇ ਨਾਲ ਜੁੜੀ ਹੋਈ ਹੈ ਤਾਂ ਉਹਨੂੰ ਜਿਹੜਾ ਬਰਕਰਾਰ ਜ਼ਰੂਰ ਰੱਖਣਾ ਚਾਹੀਦਾ ਜੀ ਚਾਹੇ ਕਿੱਥੇ ਵੀ ਤੁਸੀਂ ਵੱਸਦੇ ਹੋ
4: ਬਿਲਕੁਲ ਬਿਲਕੁਲ ਇਹ ਤਾਂ ਹੈ ਆ ਇੱਕ ਜਿਹੜਾ ਹੈਗਾ ਪੋਜ਼ਿਟਿਵ ਔਰ ਜਿਹੜਾ ਹੈਗਾ ਡਿਜ਼ਰਵਿੰਗ ਜਿਹੜੀ ਚੇਂਜ ਹੈਗੀ ਆ ਉਹ ਲਾਜ਼ਮ ਹੋਣੀ ਚਾਹੀਦੀ ਆ
1: ਜੀ
4: ਤੇ ਜਿਹੜਾ ਹੈਗਾ ਜੋ ਸਮਾਜ ਦੇ ਪੱਖ ਦੇ ਵਿੱਚ ਹੋਵੇ ਆਵਾਮ ਦੇ ਪੱਖ ਦੇ ਵਿੱਚ ਹੋਵੇ
1: ਬਿਲਕੁਲ ਹੈ ਜੀ
4: ਤੇ ਜੇ ਆਪਾਂ ਜੇ ਇਸ ਪਾਸੇ ਨੂੰ ਨਹੀਂ ਆ ਜੇ ਆਵਾਮ ਹੀ ਰੋਂਦਾ ਪਿੱਟਦਾ ਹੈਗਾ ਜਾਂ ਉਹੀ ਮਾੜੇ
1: ਹਾਲਤ ਰਾਜ ਕਿੱਥੇ ਕਰਨਾ ਬਿਲਕੁਲ ਰਾਜ ਕਾਤੇ ਕਰਨਾ ਜੀ ਤੁਸੀਂ ਪਿਛੋਕੜ ਤੋਂ ਇਹੋ ਕੁਝ ਹੁੰਦਾ ਰਿਹਾ ਚਲੋ ਪੋਸਟਾਂ ਬਦਲ ਗਈਆਂ ਪੀਐਮ ਆ ਗਏ ਜਾਂ ਮੁੱਖ ਮੰਤਰੀ ਆ ਗਏ ਜਾਂ ਅੱਗੇ ਲੀਡਰ ਸਰਪੰਚ ਪੰਚ ਆ ਗਏ ਤੇ ਉਹ ਗੱਲਾਂ ਜਿਹੜੀਆਂ ਆਪਾਂ ਪਿੱਛੇ ਕਹਾਵਤਾਂ ਵੀ ਸੁਣਦੇ ਆ ਨਾ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ ਕੰਮ ਉੱਥੇ ਹੀ ਆ ਜੀ
4: ਬਿਲਕੁਲ ਸਹੀ ਗੱਲ ਇਹਦੇ ਵਿੱਚ ਕੋਈ ਦੋ ਰਾਏ ਨੀ ਵਾਕਈ ਜਿਹੜਾ ਹੈਗਾ ਉਹ ਪੁਰਾਣੀ ਬਿਮਾਰੀ ਜਿਹੜੀ ਹੈਗੀ ਆ ਉਹ ਗਈ ਨਹੀਂ ਆ ਉਹ ਅੱਗੇ ਗਾਂਹ ਤੋਂ ਗਾਂਹ ਕਹਿੰਦੇ ਨਾ ਬੀਜ ਨਾਸ਼ ਨੀ ਹੁੰਦਾ ਉਹ ਅੱਗੇ ਤੁਰਿਆ ਹੀ ਆਉਂਦਾ ਪਿਆ ਹੈਗਾ ਲੇਕਿਨ ਆਸ ਕਰਦੇ ਕਹਿੰਦੇ ਨਾ ਆਸ ਦੇ ਉੱਤੇ ਦੁਨੀਆਂ ਖੜੀ ਹੈਗੀ ਆ ਲਾਜ਼ਮ ਜਿਹੜਾ ਹੈਗਾ ਇਸ ਤਰ੍ਹਾਂ ਦਾ ਅੱਗੇ ਕੋਈ ਜ਼ਰੂਰ ਸ਼ਖਸ ਜਿਹੜਾ ਹੈਗਾ ਆਵੇ ਜਿਹਦਾ ਮਤਲਬ ਕਿ ਹੈਗਾ ਪੋਜ਼ਿਟਿਵ ਹੋਵੇ ਔਰ ਸਮਾਜ ਨੂੰ ਕੁਛ ਸੁੱਖ ਸਹੂਲਤ ਹੋਵੇ ਸੁੱਖ ਦਾ ਸਾਥ ਹੋਵੇ ਸਮਾਜ ਵੀ ਜਿਹੜਾ ਹੈਗਾ
1: ਜੀ
4: ਤੇ ਲੋ ਜੀ ਫਿਰ ਉਹ ਆਪਣਾ ਮੁਕੱਦਰ ਸਾਹਿਬ ਆਏ ਸੀ ਤੇ ਮੈਂ ਕਹਿੰਦੇ ਸੀ ਕਿ ਲੈ ਵੀ ਆਉਣਗੇ ਤੇ ਮੈਂ ਕਿਹਾ ਚਲੋ ਫਿਰ ਉਹਨਾਂ ਵਾਲਾ ਹੀ ਸੌਂਗ ਜਿਹੜਾ ਹੈਗਾ
1: ਜੀ
4: ਮੈਂ ਗੁਣਗੁਣਾ ਦਿੰਦਾ
1: ਕਰੋ ਜੀ ਕਰੋ ਪਾਓ ਸਾਂਝ
4: ਜੀ ਜੀ ਜੀ ਜੀ

0: ਕੋਕਨੀ
1: वाह
0: ਸਾਡਾ ਕੀ ਬਣੂਗਾ ਕੁਜੀ ਸੋਚਨੀ ਸਾਡਾ ਕੀ ਬਣੂਗਾ ਕੁਜੀ ਸੋਚਨੀ।

ਉਹ ਆਪਣੇ ਨਾਲ ਜੁੜੇ ਹੋਏ ਨੇ ਕਹਿੰਦੇ ਨੇ ਆਪਣੇ ਸੁਰਜੀਤ ਫਲੇੜਾ ਜੀ, ਉਹਨਾਂ ਦੇ ਸੁਨੇਹੇ ਵੀ ਆਏ ਨੇ। ਵਧੀਆ ਲੱਗਿਆ ਜੀ, ਪਰਿਵਾਰ ਦੇ ਵਿੱਚ ਨਵਾਂ ਐਂਟਰੀ ਜਿਹੜੀ ਆਪਣੇ ਹੋਈ ਹੈ ਤੇ ਪਰਿਵਾਰ ਦੇ ਵਿੱਚ ਵਾਧਾ ਹੋਇਆ। ਆਪਣੇ ਸੁਰਜੀਤ ਫਲੇੜਾ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਦੁਆਬਾ ਰੇਡੀਓ ਦੇ ਛੋਟੇ ਜਿਹੇ ਪਰਿਵਾਰ ਦੇ ਵਿੱਚ। ਤੇ ਕਹਿੰਦੇ ਨੇ ਕਿ ਅੱਜ ਪਹਿਲੀ ਵਾਰ ਸੁਣਿਆ ਵੀਰ ਜੀ, ਗੀਤਕਾਰ ਸੁਰਜੀਤ ਫਲੇੜਾ ਜੀ ਤੇ ਜ਼ਿਲ੍ਹਾ ਸੰਗਰੂਰ ਤੋਂ ਨੇ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਕਹਿੰਦੇ ਜੀ, ਮਜ਼ਾ ਆਨੰਦ ਆ ਰਿਹਾ ਜੀ। ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਕਿਸੇ ਦਿਨ ਤਾਂ ਆਵਾਜ਼ ਵੀ ਤੁਹਾਡੀ ਸੁਣਾਂਗੇ ਤੇ ਤੁਹਾਡੇ ਤੋਂ ਗੀਤਾਂ ਦਾ ਵੀ ਕੁਝ ਨਾ ਕੁਝ ਗਿਆਨ ਲਵਾਂਗੇ ਤੇ ਉਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਦੇ ਕਦੇ ਕਦੇ ਕਰ ਲੈਂਦੇ ਹਾਂ। ਤੇ ਉਮੀਦ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਡੀ ਆਵਾਜ਼ ਵੀ ਸੁਣਨ ਨੂੰ ਮਿਲੇਗੀ ਤੇ ਨਾਲ ਗੀਤਾਂ ਦੇ ਵਿੱਚ ਗੀਤਾਂ ਦਾ ਅੰਦਾਜ਼ ਉਹਦੇ ਬਾਰੇ ਸਾਰੀ ਚਰਚਾ ਵੀ ਕਰਾਂਗੇ ਜੀ ਸਮੇਂ ਸਮੇਂ ਦੇ ਉੱਤੇ। ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਤੇ ਇਸੇ ਤਰ੍ਹਾਂ ਲਓ ਦੋਸਤੋ ਆਪਾਂ ਖਬਰਾਂ ਦੀ ਸਮਾਪਤੀ ਕਰਕੇ ਫਿਰ ਕਹਾਣੀ ਸੁਣਾਉਂਦੇ ਹਾਂ। ਉਪਰੀ ਹਵਾ ਪੁਤਿਨ ਦੀ ਗੱਲ ਕਰੀਏ, ਮੋਦੀ ਸਾਹਿਬ ਦੇ ਨਾਲ ਮੀਟਿੰਗ ਹੋ ਜਾ ਰਹੀ ਹੈ ਸੁਖੋਈ 57 ਪੰਜਵੀਂ ਪੀੜ੍ਹੀ ਦੇ ਜੈੱਟ ਵੇਚਣ ਦੇ ਬਾਰੇ ਰੂਸ ਅਤੇ ਭਾਰਤ ਵਿਚਾਲੇ ਜਿਹੜੀ ਹੈ ਅਹਿਮ ਜਿਹੜੀ ਚਰਚਾ ਹੋਏਗੀ। ਇਸ ਹਫ਼ਤੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਲਣੀ ਦੇ ਦੌਰਾਨ ਭਾਰਤ ਨੂੰ ਸੁਖੋਈ 57 ਜੈੱਟਾਂ ਦੀ ਜਿਹੜੀ ਹੈ ਵਿਕਰੀ ਦਾ ਮੁੱਦਾ ਜਿਹੜਾ ਏਜੰਡੇ ਦੇ ਉੱਤੇ ਹੋਏਗਾ। ਮੰਗਲਵਾਰ ਅੱਜ ਇੱਕ ਆਨਲਾਈਨ ਮੀਡੀਆ ਬਰੀਫਿੰਗ ਦੇ ਵਿੱਚ ਭਾਰਤੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਹੋਏ ਕ੍ਰੈਮਲਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੂੰ ਸੁਖੋਈ 57 ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਮਸ਼ੀਨਾਂ ਨੂੰ ਭਾਰਤ ਨੂੰ ਵੇਚਣ ਦਾ ਮੁੱਦਾ ਜਿਹੜਾ ਏਜੰਡੇ ਦੇ ਵਿੱਚ ਹੈ। ਪੇਸਕੋਵ ਨੇ ਰੂਸੀ ਰਾਜ ਦੇ ਦੁਆਰਾ ਸੰਚਾਲਿਤ ਨਿਊਜ਼ ਆਊਟਲੈਟ ਸਪੂਟਨਿਕ ਦੁਬਾਰਾ ਜਿਹੜਾ ਮੇਜ਼ਬਾਨੀ ਕੀਤੀ ਗਈ ਹੈ ਤੇ ਬਰੀਫਿੰਗ ਦੇ ਵਿੱਚ ਕਿਹਾ ਗਿਆ ਕਿ ਭਾਰਤੀ ਪਾਕਿਸਤਾਨਕ ਉਤਪਾਦਨ ਦੇ ਲਈ ਤਕਨਾਲੋਜੀ ਤਬਦੀਲੀ ਚਾਹੁੰਦਾ ਹੈ ਤੇ ਇਹ ਵਾਧੂ ਵਿਚਾਰ ਵਟਾਂਦਰੇ ਦਾ ਵਿਸ਼ਾ ਹੈ ਜੋ ਕਿ ਚੱਲ ਰਹੇ ਨੇ। ਤਕਨਾਲੋਜੀ ਤਬਦੀਲੀ ਦੇ ਮੁੱਦੇ ਨੂੰ ਸਮਝਾਉਂਦੇ ਹੋਏ ਪੇਸਕੋਵ ਨੇ ਕਿਹਾ ਕਿ ਹਰ ਦੇਸ਼ ਨਵੀਂ ਤਕਨਾਲੋਜੀ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ ਪਰ ਭਾਰਤ ਦੇ ਨਾਲ ਉੱਨਤ ਰਣਨੀਤਿਕ ਜਿਹੜਾ ਭਾਈਵਾਲੀ ਨੂੰ ਦੇਖਦੇ ਹੋਏ ਅਸੀਂ ਆਪਣੇ ਭਾਰਤੀ ਭਾਈਵਾਲਾਂ ਦੇ ਨਾਲ ਉਨ੍ਹਾਂ ਤਕਨਾਲੋਜੀਆਂ ਨੂੰ ਸਾਂਝਾ ਕਰਨ ਦੀਆਂ ਸੰਭਾਵਨਾਵਾਂ ਦੇ ਬਾਰੇ ਚਰਚਾ ਕਰਾਂਗੇ ਜੇ ਉਹ ਉਪਲਬਧ ਹੋਣ ਤਾਂ। ਸੁਖੋਈ 57 ਪੰਜਵੀਂ ਪੀੜ੍ਹੀ ਦਾ ਇੱਕ ਜੈੱਟ ਹੈ ਤੇ ਅਮਰੀਕਾ ਤੇ ਇਸ ਦੇ ਨਾਟੋ ਸਹਿਯੋਗੀ ਜਿਹੜੇ ਨੇ F-35 ਦੀ ਵਰਤੋਂ ਕਰਦੇ ਹੈ ਜਦੋਂ ਕਿ ਚੀਨ ਦੇ ਕੋਲ ਪੰਜਵੀਂ ਪੀੜ੍ਹੀ ਦਾ ਜੈੱਟ J-35 ਹੈ ਤੇ ਹੁਣ ਇਹ ਪਾਕਿਸਤਾਨ ਨੂੰ ਵੀ ਉਹੀ ਮੁਹੱਈਆ ਕਰਵਾ ਰਿਹਾ। ਪੇਸਕੋਵ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਸ਼ਵ ਪੱਧਰ ਦੇ ਉੱਤੇ ਉਨ੍ਹਾਂ ਨੂੰ ਕਿਨਾਰਾ ਪ੍ਰਦਾਨ ਕਰਨ ਦੇ ਲਈ ਸਾਂਝੇ ਤੌਰ ਦੇ ਉੱਤੇ ਤਿਆਰ ਕੀਤੀਆਂ ਮਿਜ਼ਾਈਲਾਂ ਦੇ ਵਿੱਚ ਸੋਧ ਕਰਨ ਸਮੇਤ ਰੱਖਿਆ ਸਹਿਯੋਗ ਨੂੰ ਵਧਾਉਣ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਜਿਵੇਂ ਕਿ ਉਨ੍ਹਾਂ ਨੇ 12 ਤੇ 13 ਸਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਬ੍ਰਿਕਸ ਨੇਤਾਵਾਂ ਦੇ ਸੰਮੇਲਨ ਦੇ ਮੌਕੇ ਦੇ ਉੱਤੇ ਹੋਣ ਵਾਲੀ ਦੁਵੱਲੀ ਗੱਲਬਾਤ ਦੇ ਬਾਰੇ ਵੀ ਗੱਲ ਜਿਹੜੀ ਇਹਦੇ ਵਿੱਚ ਕੀਤੀ ਹੈ। ਪੇਸਕੋਵ ਨੇ ਜ਼ਿਕਰ ਕੀਤਾ ਕਿ ਕਿਵੇਂ ਦੋਵੇਂ ਦੇਸ਼ ਬ੍ਰਹਮੋਸ ਵਰਗੀਆਂ ਮਿਜ਼ਾਈਲਾਂ ਦਾ ਸਾਂਝੇ ਤੌਰ ਦੇ ਉੱਤੇ ਉਤਪਾਦਨ ਕਰ ਰਹੇ ਨੇ ਤੇ ਉਨ੍ਹਾਂ ਨੂੰ ਹੋਰ ਵੀ ਬਿਹਤਰ ਬਣਾਉਣ ਦੇ ਲਈ ਉਨ੍ਹਾਂ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਭਾਰਤ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ S-400 ਹਵਾਈ ਰੱਖਿਆ ਮਿਜ਼ਾਈਲਾਂ ਦੀ ਮੰਗ ਕਰਨ ਤੇ ਕ੍ਰੈਮਲਿਨ ਦੇ ਬੁਲਾਰੇ ਨੇ ਕਿਹਾ ਕਿ ਕਈ ਮਾਮਲਿਆਂ ਦੇ ਉੱਤੇ ਚਰਚਾ ਜਿਹੜੀ ਕੀਤੀ ਜਾਵੇਗੀ। ਦੂਸਰੇ ਪਾਸੇ ਰੂਸ ਨੇ ਜਿਹੜਾ ਹੈ ਚੇਤਾਵਨੀ ਦੇ ਦਿੱਤੀ ਹੈ ਆਪਣੇ ਜਰਮਨੀ ਨੂੰ। ਰੂਸ ਦੇ ਵੱਲੋਂ ਜਰਮਨੀ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਹੈ ਤੇ ਸੇਂਟ ਪੀਟਰਸਬਰਗ ਦੇ ਵਿੱਚ ਕੌਂਸਲੇਟ ਬੰਦ ਕਰਨ ਦੇ ਹੁਕਮ ਦੇ ਦਿੱਤੇ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਕੱਲ੍ਹ ਬੀਤੇ ਦੇ ਵਿੱਚ ਲੇਟ ਸੇਂਟ ਪੀਟਰਸਬਰਗ ਵਿੱਚ ਜਰਮਨ ਕੌਂਸਲੇਟ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਨੇ ਤੇ ਜਵਾਬੀ ਕਾਰਵਾਈ ਦੋਵਾਂ ਦੇਸ਼ਾਂ ਵਿਚਕਾਰ ਵੱਧ ਰਹੇ ਤਣਾਅ ਨੂੰ ਦਰਸਾਉਂਦੀ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਰਮਨ ਕੌਂਸਲੇਟ ਨੂੰ ਆਪਣਾ ਕੰਮਕਾਜ ਜਾਣੀ ਕਿ ਬੰਦ ਕਰਨਾ ਪਵੇਗਾ ਤੇ ਇਸ ਦੇ ਕਰਮਚਾਰੀ ਨੂੰ 18 ਸਤੰਬਰ ਤੱਕ ਰੂਸ ਛੱਡਣਾ ਹੋਵੇਗਾ। ਮੰਤਰਾਲੇ ਨੇ ਦੇਸ਼ ਦੇ ਵਿੱਚ ਜਾਣੀ ਕਿ ਅੰਬੈਸੀ ਦੀ ਗੱਲ ਹੈ ਵਿੱਚ ਜਰਮਨ ਸਭਿਆਚਾਰਕ ਕੇਂਦਰਾਂ ਨੂੰ ਬੰਦ ਕਰਨ ਦੇ ਪਹਿਲੇ ਐਲਾਨੇ ਫੈਸਲੇ ਨੂੰ ਦੁਹਰਾਇਆ ਅਤੇ ਕਿਹਾ ਕਿ ਉਨ੍ਹਾਂ ਦੇ ਕਰਮਚਾਰੀਆਂ ਨੂੰ ਐਤਵਾਰ ਤੱਕ ਜਿਹੜਾ ਆਉਣ ਵਾਲਾ ਐਤਵਾਰ ਹੈ ਹਰ ਹਾਲਤ ਦੇ ਵਿੱਚ ਦੇਸ਼ ਛੱਡ ਦੇਣਾ ਚਾਹੀਦਾ ਹੈ ਤੇ ਮੰਤਰਾਲੇ ਨੇ ਆਖਰ ਚ ਕਿਹਾ ਕਿ ਕਦਮ ਜਿਹੜੇ ਨੇ ਇਹ ਜਰਮਨੀ ਦੇ ਉਸ ਫੈਸਲੇ ਦੇ ਜਵਾਬ ਦੇ ਵਿੱਚ ਚੁੱਕੇ ਗਏ ਨੇ ਜਿਸ ਦੇ ਤਹਿਤ ਬੁੱਧਵਾਰ ਨੂੰ ਬਾਨ ਦੇ ਵਿੱਚ ਰੂਸੀ ਕੌਂਸਲੇਟ ਅਤੇ ਜਰਮਨੀ ਦੀ ਰਾਜਧਾਨੀ ਬਰਲਿਨ ਦੇ ਵਿੱਚ ਰੂਸੀ ਹਾਊਸ ਸਭਿਆਚਾਰਕ ਕੇਂਦਰ ਨੂੰ ਬੰਦ ਕਰ ਦਿੱਤਾ ਗਿਆ ਸੀਗਾ। ਟਰੰਪ ਨੇ ਇਰਾਨ ਦੇ ਨਕਸ਼ੇ ਦੇ ਉੱਤੇ ਲਾਈ ਹੈ ਆਪਣੀ ਫੋਟੋ, ਇਹ ਨਹੀਂ ਟਲਦਾ। ਕਦੇ ਚੰਦ ਤੇ ਪਹੁੰਚ ਜਾਂਦਾ ਹੈ ਕਹਿੰਦਾ ਸਾਡਾ ਹੈ ਤੇ ਕਦੇ ਕਹਿੰਦਾ ਹੋਰਮੁਜ ਸਾਡਾ ਹੈ ਤੇ ਕਦੇ ਕਹਿ ਦਿੰਦਾ ਭਾਈ ਗ੍ਰੀਨਲੈਂਡ ਸਾਡਾ ਤੇ ਕਦੇ ਕਹਿ ਦਿੰਦਾ ਕੈਨੇਡਾ 55ਵਾਂ ਸੂਬਾ ਹੈ ਸਾਡਾ ਹੈ ਤੇ ਹੁਣ ਇਹਨੇ ਨਵਾਂ ਹੀ ਕੰਮ ਕਰ ਦਿੱਤਾ ਹੈ। ਟਰੰਪ ਨੇ ਇਰਾਨ ਦੇ ਨਕਸ਼ੇ ਦੇ ਉੱਤੇ ਫੋਟੋ ਲਾ ਦਿੱਤੀ ਹੈ
ਤੇ ਕਹਿੰਦਾ ਕਿ ਅਮਰੀਕੀ ਰਾਸ਼ਟਰਪਤੀ ਇਰਾਨ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਲਗਭਗ ਇੱਕ ਘੰਟੇ ਦੇ ਵਿੱਚ

ਤੋਂ ਬਾਅਦ ਇੱਕ 7 ਪੋਸਟਾਂ ਕੀਤੀਆਂ। ਇਨ੍ਹਾਂ ਪੋਸਟਾਂ ਦੇ ਵਿੱਚ ਉਨ੍ਹਾਂ ਨੇ ਇਰਾਨ ਦੀ ਕਮਜ਼ੋਰ ਆਰਥਿਕਤਾ, ਡਿੱਗਦੀ ਤੇਲ ਬਰਾਮਦ ਅਤੇ ਕਮਜ਼ੋਰ ਹੁੰਦੀ ਕਰੰਸੀ ਨੂੰ ਜਿਹੜਾ ਨਿਸ਼ਾਨਾ ਬਣਾਇਆ। ਇਰਾਨ ਦੇ ਨਕਸ਼ੇ ਦੇ ਉੱਤੇ ਆਪਣੀ ਤਸਵੀਰ ਲਾ ਕੇ ਵੀ ਪੋਸਟ ਕੀਤਾ ਤੇ ਸਭ ਤੋਂ ਵੱਧ ਧਿਆਨ ਖਾਰਗ ਟਾਪੂ ਦੇ ਨਾਲ ਜੁੜੀ ਹੈ, ਜੋ ਕਿ AI ਤਸਵੀਰ ਨੇ ਖਿੱਚਿਆ, ਜਿਸਦੇ ਵਿੱਚ ਤੇਲ ਟਿਕਾਣਿਆਂ ਦੇ ਉੱਤੇ ਬੰਬਾਰੀ ਹੁੰਦੀ ਦਿਖਾਈ ਗਈ ਤੇ ਲਿਖਿਆ ਸੀ ਕਿ ਬਾਏ ਬਾਏ ਖਾਰਗ। ਟਰੰਪ ਨੇ ਇੱਕ ਗ੍ਰਾਫਿਕ ਸ਼ੇਅਰ ਕਰਕੇ ਦਾਅਵਾ ਕਰ ਦਿੱਤਾ ਕਿ ਹੋਰਮੁਜ਼ ਤੋਂ ਹੁਣ ਲਗਭਗ 1.8 ਕਰੋੜ ਬੈਰਲ ਤੇ ਰੋਜ਼ਾਨਾ ਲੰਘ ਰਿਹਾ, ਜਦਕਿ ਪਹਿਲਾਂ ਇਹ ਅੰਕੜਾ ਲਗਭਗ 2 ਕਰੋੜ ਬੈਰਲ ਪ੍ਰਤੀ ਦਿਨ ਸੀ ਤੇ ਟਰੰਪ ਨੇ ਇਰਾਨ ਦੇ ਤੇਲ ਬਰਾਮਦ ਦਾ ਗ੍ਰਾਫਿਕ ਸ਼ੇਅਰ ਕੀਤਾ ਹੈ। ਇਸ ਦੇ ਵਿਚ ਦਾਅਵਾ ਕੀਤਾ ਗਿਆ ਕਿ 2025 ਦੀ ਸ਼ੁਰੂਆਤ ਦੇ ਵਿਚ ਲਗਭਗ 20 ਲੱਖ ਬੈਰਲ ਪ੍ਰਤੀ ਦਿਨ ਦਾ ਜਿਹੜਾ ਐਕਸਪੋਰਟ 2026 ਦੇ ਵਿਚ ਡਿੱਗ ਕੇ ਲਗਭਗ 0 ਤੱਕ ਜਿਹੜਾ ਪਹੁੰਚ ਗਿਆ ਤੇ ਗ੍ਰਾਫਿਕ ਦੇ ਵਿਚ ਕੁਝ ਸੁਧਾਰ ਜਿਹੜਾ ਦਿਖਾਇਆ ਗਿਆ ਤੇ ਪਰ ਤੀਜੀ ਤਿਮਾਹੀ ਦੇ ਵਿਚ ਐਕਸਪੋਰਟ ਫਿਰ ਬਹੁਤ ਘੱਟ ਪੱਧਰ ਦੇ ਉੱਤੇ ਆਉਂਦਾ ਨਜ਼ਰ ਆ ਰਿਹਾ ਹੈ। ਆਖਰੀ ਖ਼ਬਰ ਵੱਲ ਨੂੰ ਵੱਧਦੇ ਆ। ਦੇਖੋ ਲੋਕਾਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਇਹ ਜਿਹੜੀਆਂ ਤਸਵੀਰਾਂ ਨੇ ਜਾਂ ਪੇਂਟਿੰਗਸ ਨੇ ਇੰਨੀਆਂ ਮਹਿੰਗੀਆਂ ਹੋ ਸਕਦੀਆਂ ਨੇ। ਫਰਾਂਸ ਦੇ ਮਿਊਜ਼ੀਅਮ ਦੇ ਵਿਚ ਵੱਡੀ ਡਕੈਤੀ ਹੋਈ ਹੈ ਤੇ 98 ਕਰੋੜ ਦੀਆਂ 4 ਬੇਸ਼ਕੀਮਤੀ ਪੇਂਟਿੰਗਸ ਜਿਹੜੀਆਂ ਨੇ ਲੈ ਕੇ ਚੋਰ ਫਰਾਰ ਹੋ ਗਿਆ ਤੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਸਵਾਲ ਉੱਠ ਗਏ ਨੇ। ਫਰਾਂਸ ਦੇ ਜਿਹੜੇ ਨੇ ਮਸ਼ਹੂਰ ਰੇਨੋਆਰ ਮਿਊਜ਼ੀਅਮ ਦੇ ਵਿਚ ਮੰਗਲਵਾਰ ਅੱਜ 2 ਚੋਰਾਂ ਨੇ ਸੰਨ ਲਗਾ ਕੇ ਜਿਹੜਾ ਕਰੀਬ 98 ਕਰੋੜ ਰੁਪਏ ਦੀਆਂ 4 ਬੇਸ਼ਕੀਮਤੀ ਪੇਂਟਿੰਗਸ ਚੋਰੀ ਕਰ ਲਈਆਂ ਤੇ ਇਸ ਚੋਰੀ ਨੇ ਫਰਾਂਸ ਦੇ ਮਿਊਜ਼ੀਅਮ ਦੀ ਸੁਰੱਖਿਆ ਵਿਵਸਥਾ ਦੇ ਉੱਤੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹੈ ਤੇ ਕੈਂਗਨੇਸ ਸੁਰਮੇਰ ਸ਼ੇਅਰ ਦੇ ਮੇਅਰ ਬ੍ਰਾਇਨ ਮੈਸਨ ਨੇ ਦੱਸਿਆ ਕਿ ਮਿਊਜ਼ੀਅਮ ਤੋਂ ਚੋਰੀ ਕਰਨ ਤੋਂ ਬਾਅਦ ਫਰਾਰ ਹੁੰਦੇ ਦੋਵੇਂ ਸ਼ੱਕੀ ਵਿਅਕਤੀ ਸ਼ਹਿਰ ਦੇ CCTV ਕੈਮਰਿਆਂ ਦੇ ਵਿਚ ਨਜ਼ਰ ਆਏ ਨੇ ਤੇ ਕਾਲੀ ਦੇ ਵਿਚ ਭੱਜਦੇ ਸਮੇਂ ਚੋਰਾਂ ਦੇ ਹੱਥੋਂ ਜਿਹੜਾ ਇੱਕ ਪੇਂਟਿੰਗ ਉਥੇ ਹੀ ਡਿੱਗ ਗਈ, ਜਿਸ ਨੂੰ ਪੁਲਿਸ ਨੇ ਬਰਾਮਦ ਜਿਹੜਾ ਕਰ ਲਿਆ ਤੇ ਬਾਕੀ 3 ਕਲਾਕ੍ਰਿਤੀਆਂ ਚੋਰ ਆਪਣੇ ਨਾਲ ਲਿਜਾਣ ਦੇ ਵਿਚ ਕਾਮਯਾਬ ਰਹੇ ਹੈ। ਮੇਅਰ ਮੈਸਨ ਦੇ ਮੁਤਾਬਕ ਮਿਊਜ਼ੀਅਮ ਦਾ ਸੁਰੱਖਿਆ ਅਲਾਰਮ ਸਵੇਰੇ ਠੀਕ 5 ਵਜੇ ਤੜਕੇ 48 ਮਿੰਟ ਤੇ ਵੱਜ ਉੱਠਿਆ ਤੇ ਅਲਾਰਮ ਵੱਜਦੇ ਹੀ ਨਗਰ ਪੁਲਿਸ ਤੁਰੰਤ ਜਿਹੜੀ ਸੀ ਹਰਕਤ ਦੇ ਵਿਚ ਆਈ ਤੇ ਮਹਿਜ 5 ਮਿੰਟਾਂ ਦੇ ਅੰਦਰ ਮੌਕੇ ਤੇ ਪਹੁੰਚੀ ਤੇ ਪੁਲਿਸ ਦੇ ਪਹੁੰਚਣ ਤੱਕ ਜਿਹੜਾ ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸੀ। ਇਹ ਮਿਊਜ਼ੀਅਮ ਮਸ਼ਹੂਰ ਫਰਾਂਸੀਸੀ ਜਿਹੜਾ ਪ੍ਰਭਾਵਵਾਦੀ ਚਿੱਤਰਕਾਰ ਪਿਆਰ ਅਗਸਤ ਜਿਹੜਾ ਰੇਨੋਆਰ ਨੂੰ ਸਮਰਪਿਤ ਹੈ ਤੇ 1919 ਦੇ ਵਿਚ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਇਹ ਉਨ੍ਹਾਂ ਦਾ ਆਖਰੀ ਘਰ ਸੀਗਾ ਤੇ ਬਾਅਦ ਦੇ ਵਿਚ ਸਾਲ 1960 ਚ ਇਸ ਘਰ ਨੂੰ ਮਿਊਜ਼ੀਅਮ ਦੇ ਵਿਚ ਤਬਦੀਲ ਕਰ ਦਿੱਤਾ ਗਿਆ ਤੇ ਇੱਥੇ ਉਨ੍ਹਾਂ ਦੀਆਂ ਸ਼ਾਨਦਾਰ ਪੇਂਟਿੰਗ ਦੇ ਨਾਲ ਨਾਲ ਉਨ੍ਹਾਂ ਦੇ ਜੀਵਨ ਦੇ ਨਾਲ ਜੁੜੀਆਂ ਨਿੱਜੀ ਚੀਜ਼ਾਂ ਵੀ ਜਿਹੜੀਆਂ ਸੰਭਾਲ ਕੇ ਰੱਖੀਆਂ ਗਈਆਂ। ਇਨ੍ਹਾਂ ਦੇ ਵਿਚ ਉਨ੍ਹਾਂ ਦਾ ਚਿੱਤਰ ਫਲਕ ਅਤੇ ਵੀਲ ਚੇਅਰ ਵੀ ਜਿਹੜਾ ਸ਼ਾਮਲ ਹੈ। ਇਹ ਚੋਰੀ ਅਜਿਹੇ ਸਮੇਂ ਹੋਈ ਹੈ ਜਦੋਂ 1 ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਪੈਰਿਸ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਲੂਵਰ ਮਿਊਜ਼ੀਅਮ ਦੇ ਵਿਚ ਦਿਨ ਦਿਹਾੜੇ ਇੱਕ ਵੱਡੀ ਚੋਰੀ ਹੋਈ ਤੇ ਉਸ ਵਾਰਦਾਤ ਦੇ ਵਿਚ ਚੋਰਾਂ ਨੇ ਕਰੀਬ $100 ਮਿਲੀਅਨ ਦੀਆਂ 8 ਬੇਸ਼ਕੀਮਤੀ ਚੀਜ਼ਾਂ ਚੋਰੀ ਕਰ ਲਈਆਂ ਸੀ ਤੇ ਰੇਨੋਆਰ ਮਿਊਜ਼ੀਅਮ ਦੀ ਇਸ ਨਵੀਂ ਘਟਨਾ ਨੇ ਕਲਾ ਜਗਤ ਦੇ ਵਿਚ ਲੂਵਰ ਮਿਊਜ਼ੀਅਮ ਦੀ ਉਸ ਚਰਚਿਤ ਚੋਰੀ ਦੀਆਂ ਯਾਦਾਂ ਇੱਕ ਵਾਰ ਫਿਰ ਤਾਜ਼ੀਆਂ ਕਰ ਛੱਡੀਆਂ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਗੇ ਆਖਰ ਦੇ ਵਿੱਚ ਤੁਹਾਡੇ ਨਾਲ ਕਹਾਣੀ ਸਾਂਝੀ ਕਰਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ 1-2 ਮਿੰਟ ਦੇ ਲਈ ਤੇ ਉਸ ਤੋਂ ਬਾਅਦ ਫਿਰ ਮੈਂ ਕਹਾਣੀ ਸੁਣਾਉਂਦੇ ਸਮੇਂ ਦੋਸਤੋ ਕਾਲ ਨਹੀਂ ਲੈ ਪਾਵਾਂਗਾ, ਮਾਫ਼ੀ ਚਾਹੁੰਦਾ ਹੈ ਤੇ ਆਖਰ ਦੇ ਵਿੱਚ ਕਾਲ ਲਵਾਂਗਾ ਕਹਾਣੀ ਤੋਂ ਬਾਅਦ ਜੇ ਤੁਸੀਂ ਕਾਲ ਕਰਨੀ ਚਾਹੋਗੇ ਤੇ ਸਟੂਡੀਓ ਦਾ ਨੰਬਰ +358 449 7619 ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਆਪਣੇ ਬਹੁਤ ਬਹੁਤ ਸ਼ੁਕਰੀਆ ਬਲਵੀਰ ਸਿੰਘ ਸੈਣੀ ਸਾਹਿਬ ਦਾ ਵੀ ਤੇ ਇਸੇ ਤਰ੍ਹਾਂ ਦੋਸਤੋ ਪ੍ਰੋਗਰਾਮ ਜਿਹੜਾ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਸੀਂ ਸੁਣਦੇ ਹੋ ਤੇ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ ਸ਼ਾਮ ਨੂੰ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਤੋਂ ਲੈ ਕੇ ਸਾਢੇ ਆਪਣੇ 11-12 ਵਜੇ ਤੱਕ ਇਹ ਪ੍ਰੋਗਰਾਮ ਜਿਹੜਾ ਲਾਈਵ ਹੁੰਦਾ ਹੈ ਤੇ ਜਿਸ ਦੇ ਵਿੱਚ ਤੁਸੀਂ ਲਾਈਵ ਕਾਲ ਕਰਕੇ ਆਪਣੇ ਵਿਚਾਰ, ਆਪਣੇ ਅੰਦਾਜ਼, ਆਪਣਾ ਕੁਝ ਵੀ ਜਿਹੜੀ ਹੈ ਸਮਾਜ ਦੇ ਪ੍ਰਤੀ ਕੋਈ ਸੁਚੇਤ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਆਪਣਾ ਕੋਈ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕਿਸੇ ਕਲਾ ਦੇ ਨਾਲ ਜੁੜੇ ਹੋਏ ਹੋ, ਇਸ ਤਰ੍ਹਾਂ ਜਿਹੜਾ ਗੱਲਾਂ ਬਾਤਾਂ ਹੁੰਦੀਆਂ ਨੇ, ਹਰ ਰੋਜ਼ ਵੱਖਰਾ ਵੱਖਰਾ ਪ੍ਰੋਗਰਾਮ ਹੁੰਦਾ ਹੈ ਤੇ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈ ਯੋਗਦਾਨ ਪਾ ਸਕਦੇ ਹੋ, ਗੱਲਬਾਤ ਅੱਗੇ ਚਲਾ ਸਕਦੇ ਹੋ, ਮਨ ਦੇ ਵਿੱਚ ਕੁਝ ਵਿਚਾਰ ਆਉਂਦਾ ਦੋਸਤਾਂ ਤੱਕ ਪਹੁੰਚਾ ਸਕਦੇ ਹੋ ਤੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਜੁੜ ਸਕਦੇ ਹੋ ਜੀ।
ਇਸੇ ਤਰ੍ਹਾਂ ਯੂਟਿਊਬ ਦੇ ਉੱਤੇ ਓਫੀਸ਼ੀਅਲ ਆਪਣਾ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ ਤੇ ਨਾਲ ਦੀ ਨਾਲ ਟੈਲੀਗ੍ਰਾਮ ਦੇ ਵਿੱਚ ਵੀ ਅਵੇਲੇਬਲ ਹੈ ਜੀ ਤੇ ਆਪਣਾ ਦੁਆਬਾ ਰੇਡੀਓ ਦਾ ਗਰੁੱਪ ਹੈ ਜੇ ਕੋਈ ਦੋਸਤ ਉਹਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਹਦੇ ਵਿੱਚ ਸ਼ਮੂਲੀਅਤ ਦੇ ਲਈ ਤੁਸੀਂ ਨੰਬਰ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਪਿਆਰਾ ਜਿਹਾ ਨਾਂ ਲਿਖ ਕੇ ਤੇ ਥੱਲੇ ਲਿਖ ਦਿਓ ਗਰੁੱਪ ਦੇ ਵਿੱਚ ਜਿਹੜਾ ਸ਼ਾਮਲ ਕਰ ਲਓ ਤੇ ਉਹਦੇ ਵਿੱਚ ਤੁਹਾਨੂੰ ਫਾਲਤੂ ਦਾ ਕੋਈ ਵੀ ਸੁਨੇਹਾ ਦੋਸਤੋ ਨਹੀਂ ਆਵੇਗਾ ਤੇ ਸਿਰਫ ਜਿਹੜਾ ਲਾਈਵ ਪ੍ਰੋਗਰਾਮ ਦਾ ਹੁੰਦਾ ਹੈ ਜੀ ਉਹ ਨੋਟੀਫਿਕੇਸ਼ਨ ਤੇ ਲਿੰਕ ਹੀ ਆਵੇਗਾ ਉਸ ਤੋਂ ਵਾਧੂ ਕੁਝ ਨਹੀਂ ਆਉਂਦਾ ਤੇ ਦਿਨ ਦੇ ਵਿੱਚ ਇੱਕ ਘੱਟੋ ਘੱਟ ਇੱਕ ਸੁਨੇਹਾ ਵੱਧ ਤੋਂ ਵੱਧ ਦੋ ਸੁਨੇਹੇ ਹੀ ਆਉਣਗੇ ਜੀ ਤੇ ਲਓ ਜੀ ਮੇਰਾ ਫੋਨ ਹੋ ਗਿਆ ਸਟੱਕ ਤੇ ਕਹਿੰਦਾ ਭਾਈ ਮੈਂ ਨਹੀਂ ਚੱਲਦਾ ਤੇ ਮੈਂ ਕੋਸ਼ਿਸ਼ ਕਰ ਰਿਹਾ ਚਲੋ ਤੁਹਾਨੂੰ ਕਹਾਣੀ ਸੁਣਾਈਏ ਤੇ ਥੋੜਾ ਜਿਹਾ ਮਿਊਜ਼ਿਕ ਵੀ ਪਿੱਛੇ ਲਾਈਏ ਪਰ ਦੇਖਦੇ ਹਾਂ ਇਹ ਕੀ ਕਹਿੰਦਾ ਹੈ ਤੇ ਨਾਲ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ ਅੱਜ ਬੜੀ ਇੰਟਰਸਟਿੰਗ ਕਹਾਣੀ ਹੋਵੇਗੀ ਅੱਜ ਵੀ ਜਿਵੇਂ ਪਹਿਲਾਂ ਵੀ ਤੁਹਾਡੇ ਨਾਲ ਸੁਣਾਉਂਦੇ ਹਾਂ ਸਾਂਝੀ ਕਰਦੇ ਹਾਂ ਕੋਸ਼ਿਸ਼ ਹੁੰਦੀ ਹੈ ਹਫ਼ਤੇ ਦੇ ਵਿੱਚ ਘੱਟੋ ਘੱਟ ਨਹੀਂ ਤਾਂ ਇੱਕ ਕਹਾਣੀ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਤੁਹਾਡਾ ਹੁੰਗਾਰਾ ਇਹਨਾਂ ਚੀਜ਼ਾਂ ਨੂੰ ਮਿਲਦਾ ਹੈ ਉਹ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਦੋਸਤੋ ਕਿ ਤੁਸੀਂ ਇਹੋ ਜਿਹੀਆਂ ਚੀਜ਼ਾਂ ਵੀ ਕਿਤਾਬਾਂ ਦੀ ਦੁਨੀਆ ਜਾਂ ਇਹ ਸਾਰੀਆਂ ਚੀਜ਼ਾਂ ਨੂੰ ਪਸੰਦ ਕਰਦੇ ਹੋ ਤੇ ਉਹ ਤੁਹਾਡੇ ਸਹਿਯੋਗ ਦੇ ਨਾਲ ਹੀ ਜੇ ਤੁਸੀਂ ਪਸੰਦ ਕਰਦੇ ਹੋ ਤਾਂ ਸਾਡਾ ਹੌਸਲਾ ਵੱਧਦਾ ਉਹ ਚੀਜ਼ਾਂ ਤੁਹਾਡੇ ਲਈ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ ਤੇ ਥੋੜਾ ਜਿਹਾ ਪ੍ਰੋਗਰਾਮ ਜੋ ਹੁੰਦਾ ਹੈ ਸਿਆਸਤ ਤੋਂ ਥੋੜਾ ਜਿਹਾ ਵੱਖਰਾ ਵੀ ਹੋ ਜਾਂਦਾ ਹੈ ਹਰ ਵੇਲੇ ਆਪਾਂ ਸਿਆਸਤ ਦੇ ਉੱਤੇ ਗੱਲਾਂ ਬਾਤਾਂ ਵੀ ਕਰਦੇ ਹਾਂ ਪਰ ਨਾਲ ਨਾਲ ਵਿਰਸੇ ਵਿਰਾਸਤ ਦੀ ਵੀ ਬਾਤ ਪਾਉਂਦੇ ਹਾਂ ਤੇ ਲੋ ਫਿਰ ਵਿਰਸੇ ਵਿਰਾਸਤ ਦੇ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਵਿਰਸੇ ਵਿਰਾਸਤ ਦੇ ਵਿੱਚੋਂ ਦੋਸਤੋ ਅੱਜ ਗੱਲ ਕਰਾਂਗੇ ਤੁਹਾਡੇ ਨਾਲ ਅੱਜ ਕਹਾਣੀ ਤੁਹਾਡੇ ਲਈ ਸਾਂਝੀ ਕਰਨ ਜਾ ਰਿਹਾ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਦੀ ਕਹਾਣੀ ਹੀ ਹੈ ਉਪਰੀ ਹਵਾ ਇਹ ਉਪਰੀ ਹਵਾ ਕੀ ਕਹਿੰਦੀ ਹੈ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਤੇ ਦੇਖਦੇ ਹਾਂ ਇਹ ਸਾਨੂੰ ਕਹਾਣੀ ਕੀ ਸੁਨੇਹਾ ਦੇਣਾ ਚਾਹੁੰਦੀ ਹੈ ਕਿੱਥੇ ਲੈ ਕੇ ਜਾਣਾ ਚਾਹੁੰਦੀ ਹੈ

ਐਨੀਆਂ ਹੋਲੀਆਂ ਤਾਂ ਕੋਈ ਲਾਗੀ ਨੂੰ ਵੀ ਨਾ ਪਾਵੇ। ਜਗੀਰੋ ਦੇ ਹੱਥ ਦੇ ਵਿੱਚ ਕੰਨਾਂ ਦੀਆਂ ਬਾਲੀਆਂ ਫੜੀਆਂ ਹੋਈਆਂ ਨੇ, ਜਿਨ੍ਹਾਂ ਨੂੰ ਹਲਕਾ ਜਿਹਾ ਉਛਾਲ ਕੇ ਵਜ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰੀਤ ਨੇ ਦੇਖਿਆ ਕਿ ਉਹੀ ਬਾਲੀਆਂ ਨੇ ਜਿਹੜੀਆਂ ਉਸਦੇ ਪੇਕਿਆਂ ਨੇ ਉਸਦੀ ਸੱਸ ਜਗੀਰੋ ਨੂੰ ਪਾਈਆਂ। ਦੋ ਕੁ ਦਿਨਾਂ ਬਾਅਦ ਜਗੀਰੋ ਪ੍ਰੀਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਦਿੰਦੀ, ਕਦੇ ਉਹਨਾਂ ਦੇ ਦਿੱਤੇ ਕੱਪੜਿਆਂ ਦੇ ਵਿੱਚ ਨੁਕਸ ਕੱਢ ਦਿੰਦੀ, ਪਰ ਪ੍ਰੀਤ ਹਮੇਸ਼ਾ ਚੁੱਪ ਕਰ ਜਾਂਦੀ। ਪ੍ਰੀਤ ਦੇ ਵਿਆਹ ਨੂੰ ਅਜੇ ਮਸਾਂ 6 ਕੁ ਮਹੀਨੇ ਹੋਏ ਹੋਣਗੇ। ਬੜਾ ਅਜੀਬੋ ਗਰੀਬ ਵਰਤਾਰਾ ਉਹਨੂੰ ਦੇਖਣ ਨੂੰ ਮਿਲਦਾ ਹੈ। 6 ਮਹੀਨਿਆਂ ਦੇ ਵਿੱਚ ਉਸਨੂੰ ਇਹ ਨਾ ਪਤਾ ਲੱਗ ਸਕਿਆ ਕਿ ਉਸਦੀ ਸੱਸ ਉਸ ਤੋਂ ਖੁਸ਼ ਨਹੀਂ। ਫਿਰ ਉਹ ਸੋਚਦੀ ਹੈ ਕਿ ਸੱਸ ਨੂੰ ਦੇ ਰਿਸ਼ਤੇ ਦੇ ਵਿੱਚ ਇੰਨਾ ਕੁ ਤਾਂ ਸਭ ਮਤਲਬ ਕਿ ਚੱਲਦਾ ਹੀ ਹੈ ਪਾਸੇ। ਜੇਕਰ ਪਿੰਡ ਦੀ ਕੋਈ ਕੁੜੀ ਪ੍ਰੀਤ ਦੇ ਕੋਲ ਸਿਲਾਈ ਕਢਾਈ ਬੁਣਾਈ ਦਾ ਜਿਹੜਾ ਕੋਈ ਨਮੂਨਾ ਲੈਣ ਆ ਜਾਂਦੀ ਤਾਂ ਕਈ ਵਾਰ ਉਸਨੂੰ ਮਹਿਸੂਸ ਹੋਣ ਲੱਗ ਜਾਂਦਾ ਕਿ ਉਸਦੀ ਸੱਸ ਨੂੰ ਇਹ ਸਭ ਚੰਗਾ ਨਹੀਂ ਲੱਗਦਾ। ਖਾਸ ਕਰਕੇ ਉਸ ਵੇਲੇ ਜਦੋਂ ਕੁੜੀਆਂ ਪ੍ਰੀਤ ਦੀ ਤਾਰੀਫ ਕਰਦੀਆਂ। ਕਈ ਵਾਰ ਉਸਦਾ ਜੀ ਕੀਤਾ ਕਿ ਪੁੱਛ ਲਵੇ, ਪਰ ਜਗੀਰੋ ਪ੍ਰੀਤ ਦੀ ਕਹੀ ਗੱਲ ਨੂੰ ਇਸ ਤਰ੍ਹਾਂ ਉਛਾਲਦੀ ਕਿ ਜੋ ਪ੍ਰੀਤ ਨੇ ਸੋਚਿਆ ਵੀ ਨਾ ਹੁੰਦਾ ਤੇ ਉਹ ਜਿਹੇ ਮਤਲਬ ਕੱਢ ਲੈਂਦੀ। ਪ੍ਰੀਤ ਨੂੰ ਖਹਿੜਾ ਛਡਾਉਣਾ ਔਖਾ ਹੋ ਜਾਂਦਾ, ਇਸ ਕਰਕੇ ਉਹ ਚੁੱਪ ਰਹਿਣਾ ਹੀ ਜਿਹੜਾ ਠੀਕ ਸਮਝਦੀ ਸੀ। ਭਾਈ ਛੱਡੋ ਭਾਈ, ਕਿਉਂ ਲੜਨਾ, ਕਿਉਂ ਕਲੇਸ਼ ਪਾਉਣਾ। ਜਦੋਂ ਪ੍ਰੀਤ ਜਗੀਰੋ ਦੀ ਕਹੀ ਚੁੱਭਵੀਂ ਗੱਲ ਦੇ ਉੱਤੇ ਵੀ ਚੁੱਪ ਰਹਿੰਦੀ ਤਾਂ ਜਗੀਰੋ ਨੂੰ ਹੋਰ ਵੀ ਖਿਝ ਚੜਦੀ ਹੈ ਕਿ ਮੈਨੂੰ ਜਵਾਬ ਕਿਉਂ ਨਹੀਂ ਦਿੰਦੀ ਕੋਈ। ਕਈ ਵਾਰ ਉਹ ਬੁੜਬੜਾਉਂਦੀ ਤੇ ਮੁਟੰਨ ਜਿਹੀ ਕਿੱਥੋਂ ਸਾਡੇ ਕਰਮਾਂ ਦੇ ਵਿੱਚ ਧਰੀ ਪਈ ਸੀ ਇਹ ਕਹਿ ਦਿੰਦੀ। ਪ੍ਰੀਤ ਨੂੰ ਮਹਿਸੂਸ ਹੋ ਰਿਹਾ ਸੀ ਕਿ ਕਈ ਦਿਨਾਂ ਤੋਂ ਉਸਦੀ ਸੱਸ ਦੇ ਹੱਥੋਂ ਭਾਂਡੇ ਛੁੱਟ ਜਾਂਦੇ ਆ, ਮਤਲਬ ਕਿ ਡਿੱਗ ਜਾਂਦੇ ਆ ਹੱਥ ਚੋਂ। ਕਦੇ ਕਦੇ ਕੋਈ ਦਾਲ ਸਬਜ਼ੀ ਡੁੱਲ ਜਾਂਦੀ ਤੇ ਕਈ ਵਾਰ ਤਾਂ ਉਸਨੂੰ ਮਹਿਸੂਸ ਹੁੰਦਾ ਕਿ ਜਿਵੇਂ ਉਹ ਜਾਣ ਬੁੱਝ ਕੇ ਕਰਦੀ ਹੈ ਇਹ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਜਗੀਰੋ ਨੇ ਪ੍ਰੀਤ ਨੂੰ ਗਿੱਚਿਓਂ ਫੜ ਲਿਆ, ਨਾਲ ਨਾਲ ਬੋਲ ਰਹੀ ਸੀ, ਮੈਂ ਖਤਮ ਕਰ ਦੂੰ ਇਹਨੂੰ, ਮੁੰਡੇ ਦੇ ਸਿਰ ਦੇ ਵਿੱਚ ਕੁਝ ਪਾ ਕੇ ਵਸ ਦੇ ਵਿੱਚ ਕਰ ਲਿਆ ਇਹਨੇ। ਪ੍ਰੀਤ ਬਹੁਤ ਡਰ ਗਈ, ਉਸਨੇ ਆਪਣੇ ਆਪ ਨੂੰ ਮਸਾਂ ਛੁਡਾਇਆ ਕਿ ਇਹਨੂੰ ਹੋ ਕੀ ਗਿਆ। ਉਸ ਤੋਂ ਬਾਅਦ ਉਸਦੀ ਸੱਸ ਜਗੀਰੋ ਅੰਦਰ ਜਾ ਕੇ ਮੰਜੇ ਦੇ ਉੱਤੇ ਡਿੱਗ ਪਈ। ਪ੍ਰੀਤ ਡਰਦੀ ਡਰਦੀ ਦੇ ਕੋਲ ਵੀ ਨਾ ਗਈ, ਭਈ ਡਰ ਵੀ ਲੱਗਿਆ ਕਿ ਕੋਲ ਜਾਵਾਂ ਕਿਤੇ ਫਿਰ ਨਾ ਫੜ ਲਵੇ। ਸ਼ਾਮ ਨੂੰ ਜਦੋਂ ਉਸਦਾ ਸਹੁਰਾ ਬਲਦੇਵ ਸਿੰਘ ਘਰੇ ਆਇਆ ਨਾ ਤਾਂ ਉਸਦੀ ਜਾਨ ਦੇ ਵਿੱਚ ਜਾਨ ਆ ਗਈ। ਉਹਨੇ ਸਹੁਰੇ ਨੂੰ ਇਹ ਗੱਲ ਦੱਸਣੀ ਜ਼ਰੂਰ ਸਮਝੀ ਕਿ ਦੱਸਾਂ ਬਾਪੂ ਜੀ ਨੂੰ ਕੀ ਹੋਇਆ ਕੀ ਹੈ। ਬਾਪੂ ਜੀ ਬੇਬੇ ਜੀ ਠੀਕ ਨਹੀਂ ਲੱਗਦੇ ਮੈਨੂੰ, ਕਿਸੇ ਡਾਕਟਰ ਨੂੰ ਦਿਖਾ ਦਿਓ ਇਹਨਾਂ ਨੂੰ, ਪਤਾ ਨਹੀਂ ਕੀ ਹੋ ਗਿਆ ਸੀ ਅੱਜ ਤਾਂ ਇਹਨਾਂ ਨੂੰ। ਪਰ ਜਗੀਰੋ ਦੇ ਵਿੱਚੋਂ ਹੀ ਆਪਣੀ ਕੋਈ ਹੋਰ ਗੱਲ ਸੁਣਾਉਣ ਲੱਗ ਪਈ। ਪ੍ਰੀਤ ਨੂੰ ਮੌਕਾ ਹੀ ਨਾ ਦਿੱਤਾ ਕਿ ਆਪਣੀ ਗੱਲ ਕਹਿਣ ਦਾ। ਉਸਦੇ ਸਹੁਰੇ ਨੇ ਦੂਸਰੇ ਦਿਨ ਪ੍ਰੀਤ ਤੋਂ ਸਾਰੀ ਗੱਲ ਸੁਣ ਲਈ ਵੀ ਕੀ ਭਾਣਾ ਵਾਪਰਿਆ। ਖੇਤ ਜਾਣ ਲੱਗਿਆ ਬਲਦੇਵ ਨੇ ਕਿਹਾ, ਉਹਦਾ ਸਹੁਰਾ ਜਿਹੜਾ, ਪ੍ਰੀਤ ਪੁੱਤ ਤੂੰ ਆਪਣਾ ਧਿਆਨ ਰੱਖੀ ਜ਼ਰਾ ਘਰੇ, ਅੱਛਾ ਤੇ ਮੈਂ ਆਉਂਦਾ। ਦੋ ਕੁ ਦਿਨ ਲੰਘੇ, ਜਗੀਰੋ ਨੇ ਫਿਰ ਪ੍ਰੀਤ ਨੂੰ ਗੁੱਤੋਂ ਫੜ ਲਿਆ, ਗਲਿਓ ਨਹੀਂ ਫੜਿਆ ਐਤਕੀ, ਗੁੱਤ ਫੜ ਲਈ। ਸਬੱਬ ਦੇ ਨਾਲ ਬਲਦੇਵ ਜਿਹੜਾ ਸੀਗਾ ਉਹਦਾ ਸਹੁਰਾ ਪ੍ਰੀਤ ਦਾ ਖੇਤੋਂ ਘਰੇ ਆ ਗਿਆ। ਉਹਨੇ ਪ੍ਰੀਤ ਨੂੰ ਜਗੀਰੋ ਦੇ ਹੱਥੋਂ ਛੁਡਾਇਆ ਤੇ ਉਸਨੂੰ ਧੱਕਾ ਦੇ ਕੇ ਮੰਜੇ ਦੇ ਉੱਤੇ ਸੁੱਟਤਾ। ਪ੍ਰੀਤ ਡਰ ਦੇ ਨਾਲ ਕੰਬ ਰਹੀ ਹੈ, ਜਗੀਰੋ ਅਜੇ ਵੀ ਕਚੀਚੀਆਂ ਲੈ ਰਹੀ ਹੈ, ਕਚੀਚੀਆਂ ਵੱਟ ਵੱਟ ਕੇ ਤੇ ਬਲਦੇਵ ਸਿੰਘ ਦੇ ਉਹਦੇ ਉਹਨੂੰ ਜਿਹੜਾ ਪਾਣੀ ਦਾ ਗਲਾਸ ਭਰ ਕੇ ਜਗੀਰੋ ਦੇ ਮੂੰਹ ਦੇ ਉੱਤੇ ਮਾਰਿਆ, ਉਹਨੂੰ ਜਿਹੜਾ ਸੀਗਾ ਉਸਨੂੰ ਹੋਸ਼ ਜਿਹੀ ਆਈ। ਮੈਂ ਕੀ ਹੋ ਗਿਆ ਤੈਨੂੰ, ਕਮਲੀ ਹੋ ਗਈ ਹੈ, ਮੇਰੇ ਤੇ ਪਾਣੀ ਕਿਉਂ ਪਾਇਆ, ਕਹਿੰਦੀ ਤੂੰ ਦੱਸ ਪਹਿਲਾਂ ਤੂੰ ਕੀ ਜਲੂਸ ਕੱਢਣ ਲੱਗੀ ਸੀ। ਬਲਦੇਵ ਗੁੱਸੇ ਦੇ ਨਾਲ ਭਰਿਆ ਪਿਆ, ਮੈਨੂੰ ਤਾਂ ਕੁਛ ਵੀ ਯਾਦ ਨਹੀਂ ਹੈ ਕੀ ਹੋਇਆ ਕੀ ਹੈ, ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ। ਪਹਿਲਾਂ ਜਦੋਂ ਬੇਬੇ ਜਿਉਂਦੀ ਸੀ ਨਾ ਉਦੋਂ ਵੀ ਤੇਰਾ ਇਹ ਕੁੱਤਖਾਨਾ ਚੱਲਦਾ ਹੁੰਦਾ ਸੀ, ਮੈਨੂੰ ਲੱਗਦਾ ਮੇਰਾ ਤਬੀਅਤ ਜੂਠਾ ਹੋ ਗਿਆ,
ਗ੍ਰਹਿਣ ਲੱਗਿਆ ਸੀ, ਪਿੱਛੇ ਜੇ ਕਈ ਦਿਨ ਹੋ ਗਏ ਨੇ। ਜਿੱਤਲ ਜੁੱਤੀ ਪੋਲੀ ਕਰਨ ਨੂੰ ਤਬੀਤ ਕਹਿੰਦਾ ਹੈ, ਕਹਿੰਦਾ ਕਿ ਮੈਨੂੰ ਲੱਗਦਾ ਕਿ ਮੇਰਾ ਤਬੀਤ ਝੂਠਾ ਹੋ ਗਿਆ, ਗ੍ਰਹਿਣ ਲੱਗ ਗਿਆ ਲੱਗਦਾ ਪਿੱਛੇ ਜੇ ਕਈ ਦਿਨ ਹੋ ਗਏ ਨੇ। ਉਹ ਉਦਾਸ ਜਿਹੀ ਹੋ ਕੇ ਬੋਲੀ, ਤੇ ਹੁਣ ਕੰਮ ਦੇ ਮੌਸਮ ਦੇ ਵਿੱਚ ਮੈਂ ਕਿੱਥੇ ਟਾਈਮ ਕੱਢਾਂ, ਕਹਿੰਦੀ ਹੈ, ਸਿਆਣਿਆਂ ਦੇ ਕੋਲ ਜਾਣ ਦਾ, ਉਹਨਾਂ ਤੋਂ ਕੁਝ ਪੁੱਛਾਂ ਕਿ ਹੋਇਆ ਕੀ ਹੈ। ਪ੍ਰੀਤ ਨੇ ਇਹੋ ਜਿਹਾ ਕੁਝ ਕਦੇ ਨਹੀਂ ਸੀ ਦੇਖਿਆ, ਇਸ ਤਰ੍ਹਾਂ ਦਾ ਮਾਹੌਲ ਕੀ ਹੋ ਕੀ ਰਿਹਾ ਹੈ, ਨਾ ਹੀ ਕਦੇ ਸੁਣਿਆ ਸੀ ਧਾਗੇ ਤਬੀਤ ਇਹ ਕੀ ਚੱਕਰ ਹੈ। ਉਸਨੇ ਤਾਂ ਸੁਣਿਆ ਹੋਇਆ ਸੀ ਕਿ ਭੂਤ ਪ੍ਰੇਤ ਕੁਝ ਵੀ ਨਹੀਂ ਹੁੰਦਾ, ਫਿਰ ਇਹ ਕੀ ਹੋਇਆ। ਉਸਨੂੰ ਬੜਾ ਡਰ ਲੱਗਿਆ। ਉਸਦਾ ਪਤੀ 1.5 ਕੁ ਮਹੀਨੇ ਲਈ ਕਿਸੇ ਕੰਬਾਈਨ ਵਾਲੇ ਦੇ ਨਾਲ ਬਾਹਰ ਕਿਤੇ ਕਣਕ ਵੱਢਣ ਗਿਆ ਹੋਇਆ। ਜਦੋਂ ਉਸਦਾ ਫੋਨ ਆਉਂਦਾ, ਕਈ ਵਾਰ ਪ੍ਰੀਤ ਦਾ ਦਿਲ ਕਰਦਾ ਕਿ ਬੇਬੇ ਦੀ ਹਾਲਤ ਦੇ ਬਾਰੇ ਉਹਨੂੰ ਦੱਸੇ, ਉਹਦੇ ਪੁੱਤ ਨੂੰ ਕੀ ਹਰਕਤਾਂ ਕੀ ਕਰਦੀ ਹੈ, ਪਰ ਫਿਰ ਇਹ ਸੋਚ ਕੇ ਚੁੱਪ ਕਰ ਜਾਂਦੀ ਹੈ। ਕਿਉਂ ਘਰੋਂ ਦੂਰ ਬੈਠੇ ਦੀ ਚਿੰਤਾ ਵਧਾਉਣੀ ਹੈ, ਕਿਉਂ ਕਲੇਸ਼ ਪਾਉਣਾ ਹੈ। ਉਸਦਾ ਪਤੀ ਪੜ੍ਹਿਆ ਲਿਖਿਆ ਸੀ, ਪਰ ਕਿੰਨੀ ਕੁ ਦੇਰ ਨੌਕਰੀ ਦੀ ਉਮੀਦ ਦੇ ਉੱਤੇ ਰਹਿੰਦਾ, ਆਖਰ ਕੰਮ ਤਾਂ ਕੁਝ ਧੰਦਾ ਕਰਨਾ ਹੀ ਹੈ। ਜ਼ਮੀਨ ਬਹੁਤੀ ਤਾਂ ਨਹੀਂ ਸੀ, ਪਰ ਪਿਓ ਪੁੱਤਰ ਮਿਹਨਤੀ ਸਨ ਤੇ ਫਜ਼ੂਲ ਖਰਚੀ ਵੀ ਨਹੀਂ ਸਨ ਕਰਦੇ, ਕਦੇ ਗੁਜ਼ਾਰਾ ਠੀਕ ਠਾਕ ਚੱਲ ਹੀ ਜਾਂਦਾ ਸੀ। ਮੁੰਡੇ ਨੂੰ ਖੇਤੀ ਤੋਂ ਇਲਾਵਾ ਵੀ ਜੇ ਕੋਈ ਕੰਮ ਮਿਲਦਾ ਤਾਂ ਉਹ ਕਰ ਲੈਂਦਾ, ਨਾ ਨੁੱਕਰ ਨਹੀਂ ਸੀ। ਪਹਿਲਾਂ ਤਾਂ ਜਗੀਰੋ ਨੂੰ 2 ਹਫ਼ਤੇ ਬਾਅਦ ਹੀ ਕਸਰ ਹੁੰਦੀ ਸੀ, ਪਰ ਹੁਣ 3 ਕੁ ਦਿਨ ਹੀ ਉਸਨੂੰ ਜਿਹੜਾ ਓਪਰੀ ਹਵਾ ਆਦ ਬੋਚਦੀ। ਸਭ ਤੋਂ ਪਹਿਲਾਂ ਕੰਮ ਉਹਦਾ ਜਿਹੜਾ ਇਹ ਹੁੰਦਾ ਕਿ ਉਹ ਪ੍ਰੀਤ ਨੂੰ ਕੋਈ ਨਾ ਕੋਈ ਤਕਲੀਫ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੀ, ਭਾਵੇਂ ਸਰੀਰਕ ਹੋਵੇ ਜਾਂ ਫਿਰ ਮਾਨਸਿਕ, ਉਹਨੂੰ ਪਰੇਸ਼ਾਨ ਕਰਦੀ। ਉਸਦੇ ਵਿੱਚ ਅੰਤਾਂ ਦਾ ਜ਼ੋਰ ਪਤਾ ਨਹੀਂ ਕਿੱਥੋਂ ਆ ਜਾਂਦਾ ਸੀ। ਪ੍ਰੀਤ ਦੀ ਮਾਂ ਨੂੰ ਉੜਦੀ ਖ਼ਬਰ ਮਿਲੀ ਕਿ ਪ੍ਰੀਤ ਦੀ ਸੱਸ ਨੂੰ ਓਪਰੀ ਹਵਾ ਨੇ ਦਬੋਚਿਆ ਹੋਇਆ, ਤੇ ਪ੍ਰੀਤ ਦੀ ਮਾਂ ਆ ਜਾਂਦੀ ਹੈ। ਉਹ ਆਪਣੇ ਪਤੀ ਦੇ ਨਾਲ ਸਲਾਹ ਕਰਕੇ ਪ੍ਰੀਤ ਨੂੰ ਮਿਲਣ ਚਲੀ ਗਈ। ਪ੍ਰੀਤ ਦੀ ਮਾਂ ਨੇ ਪ੍ਰੀਤ ਤੋਂ ਸਾਰੀਆਂ ਗੱਲਾਂ ਪੁੱਛੀਆਂ ਕਿ ਕੀ ਵਾਪਰਦਾ ਕੀ ਹੈ। ਉਸਨੇ ਸਾਰਾ ਕੁਝ ਸੱਚ ਸੱਚ ਦੱਸ ਦਿੱਤਾ ਬੜੀ ਮਾਂ ਨੂੰ। ਉਸਨੂੰ ਆਪਣੀ ਧੀ ਦੀ ਚਿੰਤਾ ਹੋਣ ਲੱਗ ਗਈ ਕਿ ਇਹ ਕਰਨ ਕੀ ਲੱਗੇ ਨੇ। ਉਹ ਪ੍ਰੀਤ ਦੇ ਕੋਲ 1 ਰਾਤ ਰੁਕ ਗਈ, ਪਰ ਉਸਦੇ ਹੁੰਦਿਆਂ ਪ੍ਰੀਤ ਦੀ ਸੱਸ ਠੀਕ ਰਹੀ। ਉਸਦੇ ਜਾਣ ਤੋਂ 2 ਕੁ ਦਿਨ ਬਾਅਦ ਹੀ ਫਿਰ ਉਹੀ ਕੰਮ ਸ਼ੁਰੂ ਹੋ ਗਿਆ, ਦਬਾਅ ਪੈਣ ਲੱਗ ਗਿਆ। ਇੱਕ ਦਿਨ ਜਦੋਂ ਪ੍ਰੀਤ ਦੀ ਸੱਸ ਪੂਰੇ ਰੋਹ ਦੇ ਵਿੱਚ ਆਈ ਹੋਈ ਸੀ, ਤਾਂ ਪ੍ਰੀਤ ਦੇ ਮਾਂ ਪਿਓ ਵੀ ਉਸੇ ਵਕਤ ਪਹੁੰਚ ਗਏ, ਜਿਵੇਂ ਉਹਨਾਂ ਨੂੰ ਮਤਲਬ ਕਿ ਛਾਪਾ ਮਾਰ ਲਿਆ, ਜਿਵੇਂ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਬੁਲਾ ਲਿਆ ਹੋਵੇ ਕਿ ਭਾਈ ਭਾਣਾ ਵਾਪਰ ਰਿਹਾ। ਪ੍ਰੀਤ ਦੀ ਮਾਂ ਨੂੰ ਆਪਣੀ ਧੀ ਦੀ ਹਾਲਤ ਦੇਖ ਕੇ ਬਹੁਤ ਤਰਸ ਆਇਆ। ਉਹਨੇ ਪ੍ਰੀਤ ਨੂੰ ਛੁਡਾ ਕੇ ਇੱਕ ਪਾਸੇ ਕੀਤਾ ਤੇ ਪ੍ਰੀਤ ਦੀ ਸੱਸ ਝਈਆਂ ਲੈ ਪਵੇ, ਨਾਲ ਹੀ ਭੂਤਰੇ ਸਾਹ ਵਾਂਗ ਫੁੰਕਾਰ ਰਹੀ ਸੀ। ਸੱਚੀ ਲੋਹੜੇ ਦਾ ਜ਼ੋਰ ਪਤਾ ਨਹੀਂ ਕਿੱਥੋਂ ਆਇਆ ਹੋਇਆ ਸੀ ਉਸਦੇ ਵਿੱਚ। ਉਹਨੇ ਇੱਕ ਵਾਰ ਫਿਰ ਪ੍ਰੀਤ ਨੂੰ ਆਦ ਬੋਚਿਆ ਉਹਨਾਂ ਦੇ ਹੱਥਾਂ ਚੋਂ। ਕੋਸ਼ਿਸ਼ ਕਰਨ ਦੇ ਉੱਤੇ ਵੀ ਪ੍ਰੀਤ ਦੀ ਮਾਂ ਜਗੀਰੋ ਦੇ ਹੱਥੋਂ ਉਸਨੂੰ ਛੁਡਾ ਨਾ ਸਕੀ। ਬੜਾ ਜ਼ੋਰ ਲਾਇਆ ਵੀ ਛੱਡ ਦੇ ਭਾਈ। ਬਲਦੇਵ ਸਿੰਘ ਜਿਹੜਾ ਸੀਗਾ ਉਹਦਾ ਘਰ ਵਾਲਾ, ਉਹਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਉਹ ਕਰੇ ਤਾਂ ਕਰੇਗੀ, ਕੀ ਤਮਾਸ਼ਾ ਲਾਇਆ ਹੋਇਆ ਇਹਨੇ। ਉਹ ਸ਼ਰਮ ਦੇ ਨਾਲ ਮਰਨ ਹਾਕਾ ਹੋਇਆ ਪਿਆ ਸਹੁਰਾ ਉਹਦਾ ਪ੍ਰੀਤ ਦਾ, ਤੇ ਪ੍ਰੀਤ ਦੀ ਮਾਂ ਨੇ ਕੁੜਮ ਅੱਗੇ ਹੱਥ ਜੋੜ ਕੇ ਰੋਣੀ ਆਵਾਜ਼ ਦੇ ਵਿੱਚ ਕਿਹਾ, ਹੁਣ ਮੈਨੂੰ ਮਾਫ ਕਰਨਾ ਵੀਰ ਜੀ, ਹੁਣ ਮਾਨ ਸਤਿਕਾਰ ਵਾਲੇ ਸਾਰੇ ਬੰਨ ਟੁੱਟਣ ਲੱਗ ਗਏ ਨੇ। ਇਹ ਕਹਿ ਕੇ ਉਹਨੇ ਖੂੰਜੇ ਪਈ ਸੋਟੀ ਚੁੱਕ ਲਈ ਤੇ ਪ੍ਰੀਤ ਦੀ ਸੱਸ ਦੀਆਂ ਲੱਤਾਂ ਦੇ ਉੱਤੇ 2 ਠੋਕੀਆਂ ਗਿੱਟਿਆਂ ਚ। ਜਗੀਰੋ ਨੇ 1 ਹੱਥ ਦੇ ਨਾਲ ਸੋਟੀ ਖੋਹਣ ਦੀ ਕੋਸ਼ਿਸ਼ ਕੀਤੀ ਅੱਗਿਓ। ਪ੍ਰੀਤ ਦੀ ਮਾਂ ਵੀ ਆਪਣੀ ਧੀ ਨੂੰ ਬਚਾਉਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਜਗੀਰੋ ਢਿੱਲੀ ਜਿਹੀ ਪੈ ਗਈ ਥੋੜੀ। ਹੁਣ ਪ੍ਰੀਤ ਦੀ ਮਾਂ ਫੁੰਕਾਰ ਰਹੀ ਸੀ, ਕਹਿੰਦੀ ਆ ਜਾ। ਉਹਨੇ 1 ਵਾਰ ਫਿਰ ਸੋਟੀ ਉਲਾਰੀ, ਪਰ ਆ ਕੇ ਪ੍ਰੀਤ ਦੇ ਪਿਓ ਨੇ ਸੋਟੀ ਫੜ ਲਈ। ਪ੍ਰੀਤ ਦੀ ਮਾਂ ਅੱਖਾਂ ਲਾਲ ਕਰੀ ਅਜੇ ਵੀ ਜਿਹੜੀ ਸੀ ਜਗੀਰੋ ਵੱਲ ਕਹਿਰ ਦੀ ਨਿਗਾਹ ਦੇ ਨਾਲ ਦੇਖ ਰਹੀ ਹੈ। ਉਹ ਮੈਨੂੰ ਲੱਗਦਾ ਪ੍ਰੀਤ ਦੀ ਮਾਂ ਨੂੰ ਵੀ ਕੋਈ ਭੂਤ ਆ ਕੇ ਚਿੰਬੜ ਗਿਆ। ਉਹਨੇ ਸੋਟੀ ਪਰੇ ਰੱਖਦਿਆਂ ਬਲਦੇਵ ਨੂੰ ਕਹਿ ਦਿੱਤਾ। ਬਲਦੇਵ ਨੇ ਕੋੜਮ ਦੀ ਬਾਂਹ ਫੜੀ ਬੈਠਕ ਦੇ ਵਿੱਚ ਲੈ ਗਿਆ। ਜਗੀਰੋ ਹੌਲੀ ਹੌਲੀ ਅੰਦਰ ਜਾ ਕੇ ਮੰਜੇ ਦੇ ਉੱਤੇ ਪੈ ਗਈ।
ਪ੍ਰੀਤ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਬੜੀ ਹੈਰਾਨ ਪਰੇਸ਼ਾਨ ਸੀ ਕਿ ਇਹਨੂੰ ਹੋ ਕੀ ਗਿਆ। ਇਧਰ ਸੱਸ ਇਹੋ ਕਰੀ ਜਾਂਦੀ ਹੈ ਤੇ ਦੂਸਰੇ ਪਾਸੇ ਮਾਂ ਨੂੰ ਕੀ ਹੋ ਗਿਆ। ਉਹ ਪਾਣੀ ਦਾ ਗਲਾਸ ਲੈ ਕੇ ਮਾਂ ਦੇ ਕੋਲ ਆਈ ਪਰ ਮਾਂ ਨੇ ਕਿਹਾ ਕਿ ਪਾਣੀ ਆਪਣੀ ਸੱਸ ਨੂੰ ਦੇ ਕੇ ਆਵੇ, ਉਹਨੂੰ ਪਿਲਾ। ਉਹ ਅੰਦਰ ਗਈ ਪਰ ਉਸਦੀ ਸੱਸ ਨੇ ਵਾਰ ਵਾਰ ਕਹਿਣ ਦੇ ਉੱਤੇ ਵੀ ਪਾਣੀ ਨਾ ਫੜਿਆ। ਉਹ ਭਰੀਆਂ ਅੱਖਾਂ ਦੇ ਨਾਲ ਬਾਹਰ ਫਿਰ ਪ੍ਰੀਤ ਆ ਗਈ ਤੇ ਰਸੋਈ ਦੇ ਵਿੱਚ ਚਲੀ ਗਈ। ਤੇ ਜਾਵਾਂ ਤਾਂ ਕਿੱਧਰ ਜਾਵਾਂ, ਕੀ ਹਾਲ ਕਰਤਾ ਮੇਰੀ ਜੁਆਕੜੀ ਦਾ, ਚੁੜੇਲ ਜੀ ਨੇ। ਉਹ ਅਜੇ ਵੀ ਗੁੱਸੇ ਦੇ ਵਿੱਚ ਬੁੜਬੜਾ ਰਹੀ ਹੈ ਪ੍ਰੀਤ ਦੀ ਮਾਂ। ਪ੍ਰੀਤ ਨੂੰ ਉਸਦੀ ਮਾਂ ਨੇ ਪੜ੍ਹਾਈ ਦੇ ਨਾਲ ਨਾਲ ਹਰ ਘਰ ਦਾ ਕੰਮ ਵੀ ਸਿਖਾਇਆ, ਸਿਲਾਈ ਕਢਾਈ ਬੁਣਾਈ ਰਸੋਈ ਦੇ ਸਭ ਕੰਮ, ਇੰਨੇ ਕੁ ਕੰਮ ਕਿ ਉਸਦੀ ਸਹੁਰੇ ਘਰ ਵਾਲੇ ਕਦਰ ਕਰਨ। ਦਾਜ ਵੀ ਬਣਦਾ ਸਰਦਾ ਦਿੱਤਾ, ਛਾਪਾਂ ਛੱਲਿਆਂ ਦੀ ਮੰਗ ਵੀ ਪੂਰੀਆਂ ਕੀਤੀਆਂ। ਭਾਵੇਂ ਪ੍ਰੀਤ ਦਾ ਸਹੁਰਾ ਤੇ ਪਤੀ ਦਾਜ ਦੇ ਖਿਲਾਫ਼ ਸੀ ਪਰ ਵਿਚੋਲੇ ਨੇ ਇਹ ਆਖਿਆ ਕਿ ਕੁੜੀ ਵਾਲੇ ਮਾਨ ਤਾਨ ਕਰਨਾ ਚਾਹੁੰਦੇ ਨੇ ਪਰ ਕੁੜੀ ਵਾਲਿਆਂ ਨੂੰ ਇਹ ਆਖ ਦਿੱਤਾ ਕਿ ਇੰਨਾ ਕੁ ਤਾਂ ਆਪਾਂ ਨੂੰ ਬਿਨਾਂ ਮੰਗਿਆ ਹੀ ਦੇਣਾ ਪਊ। ਭਾਵੇਂ ਪ੍ਰੀਤ ਘਰ ਦਾ ਸਾਰਾ ਕੰਮ ਬੜੇ ਸੁਚੱਜੇ ਤਰੀਕੇ ਦੇ ਨਾਲ ਕਰਦੀ ਹੈ ਪਰ ਜਗੀਰੋ ਨੇ ਕਦੇ ਵੀ ਉਹਦੀ ਜਿਹੜੀ ਸੀ ਤਾਰੀਫ ਨਾ ਕੀਤੀ, ਉਹਦੀ ਸੱਸ ਨੇ ਪ੍ਰੀਤ ਦੀ, ਸਗੋਂ ਕਈ ਵਾਰ ਠੀਕ ਕੰਮਾਂ ਦੇ ਵਿੱਚ ਵੀ ਨੁਕਸ ਕੱਢ ਦਿੰਦੀ। ਪ੍ਰੀਤ ਦਾ ਸਹੁਰਾ ਬੜਾ ਬੀਬਾ ਬੰਦਾ ਸੀ, ਕਈ ਵਾਰੀ ਤਾਂ ਜਦੋਂ ਜਗੀਰੋ ਇੱਧਰ ਉੱਧਰ ਗਈ ਹੁੰਦੀ ਤਾਂ ਉਹ ਪ੍ਰੀਤ ਨੂੰ ਆਖ ਦਿੰਦਾ ਸੀ, ਧੀਏ ਇਹਦਾ ਸੁਭਾਅ ਹੀ ਇਹੋ ਜਿਹਾ ਹੈ, ਤੂੰ ਦਿਲ ਦੇ ਉੱਤੇ ਨਾ ਲਾਇਆ ਕਰ ਇਹਦੀਆਂ ਗੱਲਾਂ ਨੂੰ, ਤੁਸੀਂ ਫਿਕਰ ਨਾ ਕਰੋ ਬਾਪੂ ਜੀ। ਜਦੋਂ ਪ੍ਰੀਤ ਇੰਨਾ ਆਖ ਦਿੰਦੀ ਤਾਂ ਬਲਦੇਵ ਨੂੰ ਜਿਹੜਾ ਸੀ ਤਸੱਲੀ ਹੋ ਜਾਂਦੀ ਸੀ ਉਹਦੇ ਸਹੁਰੇ ਨੂੰ। ਪਰ ਅੱਜ ਤਾਂ ਬਲਦੇਵ ਦਾ ਸਿਰ ਸ਼ਰਮ ਦੇ ਨਾਲ ਝੁਕ ਰਿਹਾ, ਜੋ ਉਸਦੇ ਘਰੇ ਜਲੂਸ ਨਿਕਲਿਆ ਨਾ, ਇੰਨਾ ਕੁ ਸ਼ੁਕਰ ਸੀ ਕਿ ਉਹਨਾਂ ਦਾ ਘਰ ਪਿੰਡ ਤੋਂ ਥੋੜਾ ਹਟ ਕੇ ਸੀ, ਕਿਤੇ ਘਰ ਪਿੰਡ ਦੇ ਵਿੱਚ ਨਹੀਂ ਸੀ। ਪਰ ਹੁਣ ਜਗੀਰੋ ਚੁੱਪ ਕਰਕੇ ਮੱਥਾ ਫੜੀ ਬੈਠੀ ਹੈ, ਪ੍ਰੀਤ ਦੀ ਮਾਂ ਵੀ ਅੰਦਰ ਜਾ ਕੇ ਉਸਦੇ ਕੋਲ ਮੰਜੇ ਦੇ ਉੱਤੇ ਪੈਂਦ ਦੇ ਵੱਲ ਜਾ ਬੈਠੀ। ਜਗੀਰੋ ਕਹਿਣ ਲੱਗੀ, ਪ੍ਰੀਤ ਦੀ ਸੱਸ, ਮੈਨੂੰ ਤਾਂ ਭੋਰਾ ਪਤਾ ਨਹੀਂ ਲੱਗਦਾ ਮੈਂ ਕੀ ਕਰੀ ਜਾਂਦੀ ਹਾਂ, ਮੈਥੋਂ ਤਾਂ ਜਾਣੀ ਕੋਈ ਧੱਕੇ ਦੇ ਨਾਲ ਹੀ ਕਰਵਾ ਲੈਂਦਾ ਸਭ ਕੁਝ। ਪਰ ਭੈਣ ਜੀ, ਪ੍ਰੀਤ ਨੇ ਕਦੇ ਦੱਸਿਆ ਹੀ ਨਹੀਂ, ਤੁਹਾਨੂੰ ਵੀ ਕਸਰ ਹੁੰਦੀ ਹੈ। ਪ੍ਰੀਤ ਵੀ ਉਹਨਾਂ ਦੇ ਕੋਲ ਆ ਕੇ ਬੈਠ ਜਾਂਦੀ ਹੈ ਪਰ ਉਸਦੀ ਮਾਂ ਨੇ ਉਸਨੂੰ ਚਾਹ ਬਣਾਉਣ ਦੇ ਲਈ ਭੇਜ ਦਿੱਤਾ ਤੇ ਜਗੀਰੋ ਨੂੰ ਕਹਿਣ ਲੱਗੀ, ਦੇਖ ਭੈਣੇ, ਨਾ ਤਾਂ ਮੈਨੂੰ ਕੋਈ ਕਸਰ ਹੁੰਦੀ ਹੈ ਨਾ ਤੁਹਾਨੂੰ, ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦੀ ਹਾਂ। ਜਗੀਰੋ ਦਾ ਮੂੰਹ ਅੱਡਿਆ ਗਿਆ, ਹੈ ਇਹ ਕੀ ਹੋ ਗਿਆ। ਪ੍ਰੀਤ ਦੀ ਮਾਂ ਦੇ ਅੰਦਰ ਗੁੱਸਾ ਤਾਂ ਬਹੁਤ ਸੀ ਫਿਰ ਵੀ ਉਹ ਹੌਲੀ ਹੌਲੀ ਆਵਾਜ਼ ਦੇ ਵਿੱਚ ਬੋਲੀ, ਜੇ ਮੇਰੀ ਧੀ ਕੰਮ ਨਹੀਂ ਕਰਦੀ, ਤੁਹਾਡੇ ਮੂਹਰੇ ਬੋਲਦੀ ਹੈ, ਆਏ ਗਏ ਦੀ ਇੱਜ਼ਤ ਨਹੀਂ ਕਰਦੀ ਤਾਂ ਦੱਸੋ ਉਹ ਤੋਂ ਪਾਪ ਕੀ ਹੋ ਗਿਆ ਜਿਹੜਾ ਉਹਨੂੰ ਇੰਨਾ ਦੁਖੀ ਕਰਦੇ ਹੋ ਤੁਸੀਂ। ਨਾਲੇ ਮੇਰੀ ਇੱਕ ਗੱਲ ਸੁਣ ਲਓ, ਜੇ ਤੁਸੀਂ ਸਾਡੀ ਧੀ ਨੂੰ ਪਿਆਰ ਦਿਓਗੇ ਨਾ ਤਾਂ ਅਸੀਂ ਵੀ ਤੁਹਾਨੂੰ ਅੱਖਾਂ ਦੇ ਉੱਤੇ ਬਿਠਾਵਾਂਗੇ, ਪਰ ਜੇ ਤੁਸੀਂ ਸਾਡੀ ਧੀ ਨੂੰ ਹੀ ਔਖਾ ਕਰੋਗੇ ਨਾ ਤਾਂ ਫਿਰ ਨਾ ਅਸੀਂ ਤੁਹਾਡੇ ਖੁਸ਼ ਲੱਗੇ ਨਾ ਤੁਸੀਂ ਸਾਡੇ ਲੱਗੇ। ਓਪਰੀ ਹਵਾ ਜਿਵੇਂ ਤੁਹਾਨੂੰ ਮੇਰੀ ਧੀ ਨੂੰ ਗਿੱਚਿਓ ਫੜਨ ਦੇ ਲਈ ਮਜਬੂਰ ਕਰਦੀ ਹੈ ਨਾ, ਮੇਰੇ ਆਲੀ ਓਪਰੀ ਹਵਾ ਦੇ ਵਿੱਚ ਵੀ ਬਥੇਰਾ ਜ਼ੋਰ ਹੈ। ਅੱਜ ਤਾਂ ਥੋੜੀ ਸ਼ਰਮ ਸੀ, ਅੱਗੇ ਤੋਂ ਇਹ ਵੀ ਚੱਕੀ ਜਾਊਗੀ ਜੇ ਤੁਹਾਨੂੰ ਇਹ ਹੋਊ ਕਿ ਅਸੀਂ ਕੁੜੀ ਨੂੰ ਲੈ ਜਾਵਾਂਗੇ, ਇਹ ਭੁੱਲ ਜਾਓ ਤੁਸੀਂ। ਫਿਰ ਨਾ ਆਖਣਾ ਕਿ ਮੇਰਾ ਕੱਲਾ ਕੱਲਾ ਪੁੱਤ ਅੱਡ ਹੋ ਕੇ ਬਹਿ ਗਿਆ। ਜਗੀਰੋ ਸੁਣ ਕੇ ਸੁੰਨ ਹੋ ਗਈ ਕੁੜਮੜੀ ਦੀਆਂ ਗੱਲਾਂ। ਮੇਰੀ ਇੱਕ ਗੱਲ ਹੋਰ ਵੀ ਸੁਣ ਲਓ ਨਾਲ ਹੀ, ਇਹ ਗੱਲ ਆਪਣੇ ਦੋਹਾਂ ਦੇ ਵਿੱਚ ਰਹੇ ਤਾਂ ਚੰਗੀ ਗੱਲ ਹੈ। ਪ੍ਰੀਤ ਦੀ ਮਾਂ ਨੇ ਗੱਲਬਾਤ ਦਾ ਸੁਰ ਬਦਲਦਿਆਂ ਫਿਰ ਆਖ ਦਿੱਤਾ, ਨਾਲੇ ਭੈਣ ਜੀ ਤੁਸੀਂ ਆਪ ਸਿਆਣੇ ਹੋ ਅੱਗਿਓ, ਧਾਗੇ ਤਵੀਤਾਂ ਦੇ ਵਿੱਚ ਉਲਝਿਆ ਬੰਦਾ ਕਦੇ ਸੁਖੀ ਨਹੀਂ ਰਹਿੰਦਾ। ਖੂਨ ਪਸੀਨੇ ਦੀ ਅੱਧੀ ਤੋਂ ਵੱਧ ਕਮਾਈ ਤਾਂ ਪਖੰਡੀ ਸਾਧਾਂ ਦੀਆਂ ਗੋਗੜਾਂ ਹੀ ਭਰਦੀ ਹੈ। ਜਗੀਰੋ ਚੁੱਪ ਕਰਕੇ ਸੁਣੀ ਜਾ ਰਹੀ ਹੈ ਤੇ ਇੰਨੇ ਨੂੰ ਪ੍ਰੀਤ ਚਾਹ ਲੈ ਕੇ ਆ ਜਾਂਦੀ ਹੈ। ਜਦੋਂ ਚਾਹ ਪੀ ਕੇ ਜਾਣ ਲੱਗੇ ਤਾਂ ਪ੍ਰੀਤ ਦੀ ਮਾਂ ਨੇ ਜਗੀਰੋ ਤੋਂ ਹੱਥ ਜੋੜ ਕੇ ਭੁੱਲਾਂ ਚੁੱਕਾਂ ਦੀ ਖਿਮਾ ਮੰਗੀ ਤੇ ਕਿਹਾ, ਜੇ ਭੈਣ ਜੀ ਹੁਣ ਕਦੇ ਓਪਰੀ ਹਵਾ ਧੱਕਾ ਕਰਨ ਲੱਗੇ ਨਾ
ਤਾਂ ਮੈਂ ਜਿਹੜਾ ਮੰਤਰ ਦੱਸਿਆ ਨਾ ਉਹਨੂੰ ਯਾਦ ਕਰ ਲੈਣਾ ਬਸ। ਫਿਰ ਨੀ ਉਪਰੀ ਹਵਾ ਨੇੜੇ ਲੱਗਦੀ, ਫਿਰ ਨੀ ਉਪਰੀ ਹਵਾ ਨੇੜੇ ਲੱਗਦੀ। ਜੀ ਦੋਸਤੋ, ਇਹ ਸੀ ਜੀ ਕਹਾਣੀ ਉਪਰੀ ਹਵਾ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ, ਦੁਆਬਾ ਰੇਡੀਓ ਦਾ ਮੰਚ। ਤੇ ਕਿਵੇਂ ਸੱਸਾਂ ਨੂੰਹਾਂ ਦੀ ਲੜਾਈ ਕਿੱਥੇ ਤੱਕ ਲੈ ਜਾਂਦੀ ਹੈ, ਕਲੇਸ਼ ਘਰ ਦੇ ਵਿੱਚ ਪਾ ਦਿੰਦੀ ਹੈ, ਤੇ ਬਹਾਨੇ ਦੇ ਨਾਲ ਉਪਰੀ ਹਵਾ ਜਾਂ ਹੋਰ ਸਾਰਾ ਬਹਾਨਾ ਲਾ ਕੇ ਕਿੱਥੇ ਤੱਕ ਗੱਲ ਪਹੁੰਚਾ ਦਿੰਦੀ ਹੈ। ਤੇ ਜਦੋਂ ਫਿਰ ਮੋਹਰਿਓ ਵੀ ਅਗਲਾ ਉਦਾਂ ਦਾ ਹੋਵੇ, ਫਿਰ ਮੱਥਾ ਲਾ ਲਵੇ ਤਾਂ ਪਤਾ ਲੱਗਦਾ ਹੈ ਫਿਰ ਉਪਰੀ ਕਾਹਦੀ, ਆਪਣੀ ਹਵਾ ਵੀ ਫਿਰ ਤੰਗ ਨਹੀਂ ਕਰਦੀ। ਤੇ ਲੋ ਦੋਸਤੋ, ਇਹ ਸੀ ਜੀ ਕਹਾਣੀ ਉਪਰੀ ਹਵਾ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਬਾਕਮਾਲ ਕਹਾਣੀ, ਸਾਡੇ ਸਮਾਜ ਦੀ ਬਾਤ ਪਾਉਂਦੀ ਕਹਾਣੀ, ਜੋ ਸਾਡੇ ਸਮਾਜ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਹੁੰਦਾ ਹੈ, ਕਿਸੇ ਦੇ ਪਿੱਛੇ ਲੱਗ ਕੇ ਰੋਹਬ ਜਮਾਉਣ ਦੇ ਲਈ, ਹੋਰ ਸਾਰੀਆਂ ਚੀਜ਼ਾਂ ਕਰਨ ਦੇ ਲਈ। ਤੇ ਇੱਜ਼ਤ ਮਾਂ ਦੀ ਜਗ੍ਹਾ ਉਸਨੂੰ ਬੇਇੱਜ਼ਤ ਕੀਤਾ ਜਾਂਦਾ ਹੈ, ਚਾਹੇ ਉਹ ਸਾਡੇ ਘਰ ਦਾ ਹੀ ਪਰਿਵਾਰ ਦਾ ਹੀ ਜੀ ਹੁੰਦਾ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ, ਉਹਦਾ ਉਹਨਾਂ ਨੇ ਬਾਕਮਾਲ ਬਾਖੂਬੀ ਜਿਹੜਾ ਜ਼ਿਕਰ ਕੀਤਾ। ਜੀ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ। ਆਖਰ ਦੇ ਵਿੱਚ ਤੁਹਾਡੇ ਸੁਨੇਹਿਆਂ ਦੇ ਵੱਲ ਸੰਖੇਪ ਦੇ ਵਿੱਚ ਧਿਆਨ ਮਾਰ ਕੇ ਮੈਂ ਆਗਿਆ ਲੈਣਾ ਜੀ ਦੋਸਤੋ, ਤੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਤੇ ਗੁਰੀ ਜੀ ਕਹਿੰਦੇ ਆ, ਵੀਰ ਜੀ ਮੈਨੂੰ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਜ਼ਰੂਰ ਕਰ ਲਿਓ ਜੀ। ਜ਼ਰੂਰ ਜੀ, ਮੈਂ ਕਰ ਲਾਂਗਾ ਜੀ। ਗੁਰੀ ਮਾਂ ਜੀ, ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਇਸੇ ਤਰ੍ਹਾਂ ਆਪਣੇ ਤੁਹਾਡੇ ਦੋਸਤੋ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਮੈਂ ਸੰਖੇਪ ਦੇ ਵਿੱਚ ਨਾ ਹੀ ਤੁਹਾਡੇ ਲਵਾਂਗਾ ਜੀ, ਤੇ ਕਿਉਂਕਿ ਸਮਾਂ ਕਾਫੀ ਹੋ ਗਿਆ, 20 ਮਿੰਟ 15 ਮਿੰਟ ਉੱਪਰ ਚੱਲ ਰਹੇ ਹਾਂ ਆਪਾਂ। ਆਪਣੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਇਸੇ ਤਰ੍ਹਾਂ ਹੀ ਅੱਗੇ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਤੇ ਮੁਹੰਮਦ ਜੀ ਜੁੜੇ ਹੋਏ ਨੇ ਦੁਬਈ ਤੋਂ, ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਦੁਬਈ ਤੋਂ ਦਵਿੰਦਰ ਭਾਰਤ ਜੀ, ਸਤਿ ਸ਼੍ਰੀ ਅਕਾਲ। ਸਤਨਾਮ ਸਿੰਘ ਜਾਣੀਆਂ ਚਾਲ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਤੇ ਇਸੇ ਤਰ੍ਹਾਂ ਹੀ ਜੀਆਂ ਨੂੰ ਕਹਿੰਦੇ ਆ ਜੀ, ਤੇ ਸੁਣ ਰਹੇ ਆ ਕਹਿੰਦੇ ਪ੍ਰੋਗਰਾਮ ਜੀ। ਰਾਜਨ ਸੈਣੀ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ। ਲਾਈਕ ਨੰਬਰ 3 ਜੀ, ਤੇ ਗੁਰੀ ਮਾਂ ਜੀ ਦੇ ਸੁਨੇਹੇ ਨੇ, ਸਭ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਭਰਾਵਾਂ ਨੂੰ। ਰਾਜਨ ਸੈਣੀ ਜੀ, ਸਤਨਾਮ ਜੀ, ਦਵਿੰਦਰ ਭਾਰਤ ਜੀ, ਭੁਪਿੰਦਰ ਭਾਰਤ ਜੀ, ਹਰਵਿੰਦਰ ਜੋਲ ਭੈਣ ਜੀ, ਮੁਹੰਮਦ ਜੀ, ਮਾਨ ਸਿੰਘ ਸੈਣੀ ਸਾਹਿਬ ਨੂੰ, ਤੇ ਮੁਕੱਦਰ ਵੀਰ ਜੀ ਨੂੰ, ਮਨਦੀਪ ਜੱਸੀ ਵੀਰ ਜੀ ਨੂੰ, ਤੇ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਹੀ ਕੋਈ ਗੱਲਬਾਤ ਹੋ ਰਹੀ ਸੀ ਸ਼ਾਇਦ, ਉਹਦੇ ਵਿੱਚ ਉਹਨਾਂ ਨੇ ਪੁੱਛਿਆ ਗੁਰੀ ਮਾਂ ਜੀ ਨੇ, ਉਹ ਕਿੱਦਾਂ ਸੈਣੀ ਸਾਹਿਬ ਕੁਐਸਚਨ ਕੀਤਾ ਤੇ ਟੈਂਪਰਡ। ਤੇ ਗੁਰੀ ਮਾਂ ਜੀ ਕਹਿੰਦੇ ਆ ਉਹ ICE ਕਹਿੰਦੇ, ਮਤਲਬ ਖਹਿੜਾ ਛੁੱਟ ਜਾਵੇ ਸਰਕਾਰ ਦਾ ਜੀ, ਸਮਝ ਗਏ ਜੀ। ਤੇ ਅੱਗੇ ਲਿਖਦੇ ਨੇ ਆਪਣੇ ਮੁਹੰਮਦ ਜੀ, ਸਤਿ ਸ਼੍ਰੀ ਅਕਾਲ ਜੀ। ਗੁਰੀ ਮਾਂ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਬਿਲਕੁਲ ਸੈਣੀ ਸਾਹਿਬ, ਜਾਤੀਵਾਦ ਤਾਂ ਕਹਿੰਦੇ ਨਹੀਂ ਮੁੱਕਦਾ ਸਾਡੇ ਪੰਜਾਬ ਦੇ ਵਿੱਚ। ਉਹ ਗੁਰੀ ਜੀ ਲਿਖਦੇ ਆ, ਔਜਲਾ ਸਾਹਿਬ ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, US ਤੋਂ ਜੀ, ਤੇ ਸਪੋਰਟ ਵੀ ਕਰਦੇ ਆ। ਸਿਕੰਦਰ ਸਿੰਘ ਔਜਲਾ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ ਗੁਰੀ ਜੀ। ਤੇ ਆਹ ਨਾਮ ਕਿਹਾ ਰੱਖਿਆ ਗਿਆ ਅੱਜ ਕਹਿੰਦੇ ਜੀ, ਔਜਲਾ ਸਾਹਿਬ ਲਿਖਦੇ ਨੇ। ਤੇ ਔਜਲਾ ਜੀ, ਨਾਮ ਜਿਹੜਾ ਰੱਖਿਆ ਉਹ ਅਟਰੈਕਟ ਤਾਂ ਕਰ ਰਿਹਾ ਜੀ ਕਹਿੰਦੇ, ਜੋ ਵੀ ਰੱਖਿਆ ਗੁਰੀ ਜੀ ਕਹਿੰਦੇ ਆ। ਤੇ ਗੁਰੀ ਮਾਂ ਜੀ ਕਹਿੰਦੇ, ਸੈਣੀ ਸਾਹਿਬ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਜੀ, ਤੇ ਅੱਜ ਹੀ ਕਹਿੰਦੇ ਸੁਖਬੀਰ ਬਾਦਲ ਕੁਰਸੀ ਦਾ ਮੋਹ ਤਿਆਗ ਕਰ ਕਿਸੇ ਹੋਰ ਨੂੰ ਅੱਗੇ ਲਾਵੇ ਤਾਂ ਅਕਾਲੀ ਪਾਰਟੀ ਮੁੜ ਕੇ ਜਿਹੜਾ ਇਕੱਠੀ ਹੋ ਜਾਵੇਗੀ। ਕਹਿੰਦੇ ਬਿਲਕੁਲ ਮੌਜੂਦਾ ਹਾਲ ਦੇਖ ਜਵਾਬ ਸੱਚੀ ਨਹੀਂ ਹੈਗਾ ਜੀ ਕਹਿੰਦੇ। ਤੇ ਅਕਾਲੀਆਂ ਵਿੱਚੋਂ 3 ਵੱਖ ਵੱਖ ਬਣ ਗਏ, ਤੇ ਸੁਖਬੀਰ ਕਹਿੰਦੇ ਨੇ ਕਾਂਗਰਸ ਦਾ ਆਪਸੀ ਕਲੇਸ਼ ਨਹੀਂ ਇਹਨਾਂ ਨੂੰ ਅੱਗੇ ਆਉਣ ਦਿੰਦਾ, ਤੇ ਇਸੇ ਕਰਕੇ ਕਹਿੰਦੇ ਆਮ ਪਾਰਟੀ ਵਾਲੇ ਹੰਕਾਰੇ ਹੋਏ ਆ। ਦੁਬਾਰਾ ਆਮ ਆਦਮੀ ਪਾਰਟੀ ਆ ਗਈ ਤਾਂ ਕਹਿੰਦੇ ਪੰਜਾਬ ਮੁੜ ਸਾਹ ਸੌਖੇ ਲੈਣ ਜੋਗਾ ਰਹਿਣਾ ਨਹੀਂ ਕਹਿੰਦੇ ਜੀ। ਮੌਜੂਦਾ ਹਾਲਾਤ ਦੇਖਦੇ ਹੋਏ ਸੁਖਬੀਰ ਬਾਦਲ ਪਾਸੇ ਨਾ ਹੋਏ ਤਾਂ ਖਤਮ ਹੋ ਜਾਵੇਗੀ ਪਾਰਟੀ। ਰਜਿੰਦਰ ਜੀਰਾ ਜੀ ਕਹਿੰਦੇ, ਭੁਪਿੰਦਰ ਭਾਰਤ ਜੀ ਤੇ ਜੀਰਾ ਤੋਂ ਸਤਿ ਸ਼੍ਰੀ ਅਕਾਲ ਜੀ, ਤੇ ਰੇਡੀਓ ਸਭ ਦੋਸਤਾਂ ਨੂੰ ਪਿਆਰ ਭਰੀ, ਦੁਆਬਾ ਰੇਡੀਓ ਦੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਭੇਜੀ, ਨਮਸਕਾਰ ਜੀ। ਹਰਵਿੰਦਰ ਜੋਲ ਭੈਣ ਜੀ ਕਹਿੰਦੇ ਆ, ਸੈਣੀ ਸਾਹਿਬ ਭਾਜੀ ਮੇਰੇ ਵਰਗੀਆਂ ਬੇਬੀਆਂ ਨੂਹਾਂ ਨੂੰ ਚੀਨੀ ਚਾਹ ਪੱਤੀ ਦੀ ਮੁਖਤਿਆਰੀ ਨਹੀਂ ਦਿੰਦੀਆਂ, ਫਿਰ ਇਹ ਫਿਰ ਵੀ ਬੜਾ ਵੱਡਾ ਬੜਾ ਸੂਬਾ ਹੈ ਜੀ ਕਿਆ।
क्या बात है जोल भैन जी, अज वैसे तुहाडी कॉल बनदी सी, जो मैं कहानी भी सुनाई है ओहदे उत्ते तुसीं होर भी वध मतलब कि रोशनी पा सकदे हो। गुरी मान जी कहिंदे रजिंदर कुमार वीर जी सति श्री अकाल, ते ओजला साहब कहिंदे जिन्ना जिन्ना मिलदा ठीक है, पर जिन्ना मिलदा ठीक है, हर कोई वकील तां नहीं बन सकदा जी कहिंदे। ते सुरजीत जी जुड़े हुए ने अपने नाल, नवे दोस्त जुड़े है, निघा स्वागत है, आम आदमी पार्टी दी अर्थी उठण वाली है कहिंदे। सैनी साहब ए करजा चुक चुक पंजाब नूं खत्म कर देणगे गुरु जी कहिंदे है। ते सुरजीत जी माहौल तां कहिंदे इहो ही बन रहा है, बाकी वक्त दसेगा जी। औजला साहब कहिंदे अज दोनों वी वकीलां आली पग, दोनों वीर कहिंदे ने वकीलां वाली, वकीलां आली पग बन्नी बैठे ने। हां जी जी बिल्कुल है जी, चिट्टी पग बन्नी सी, कल बन्ननी होई जी, ते कल प्रोग्राम दे विच उलझे रहे, चलो फिर ओ फिर करना पिया जी। ते सुरजीत जी कहिंदे आ कि साडे दिड़बे इलाके दे विच चिट्टा शरेआम विक रहा है। गुरु जी कहिंदे सैनी साहब साडे थर्मल बंद ने सिस्टम बना के, थर्मल प्लांट चलाउण, थर्मल विच लोक काम उत्ते लाउण, बिजली दे विच कुछ तां खर्चा बचाया जा सकदा है। ओजला साहब कहिंदे आ हरेक पार्टी झूठ बोल के जुगाड़ लाउंदे ने ते सरकार बनाउण दे लई है, ते अपने सोहना प्रोग्राम सोहनी गल्लबात कहिंदे ने, शुक्रिया जी अपने मोहम्मद जी दा। गुरी जी कहिंदे सुरजीत जी तुहाडे इलाके दे विच छड्डो, सारे पंजाब दे विच इही हाल है, घर घर दे विच डोडे अफीम नहीं मिलदी लोकां नूं, पर चिट्टा जिहड़ा मर्जी जिन्ना मर्जी खरीद सकदा है, ते इह सरकारां आप विकाउंदियां ने कहिंदे जी। ते गुरु जी कहिंदे सिकंदर वीर जी बिल्कुल जी ठीक जी। ते जीरा जी कहिंदे भारत साहब आ मगर पिछे केड़ी अज पनडुब्बी लाई हुई है जी, कहिंदे ये स्पेस शिप है जी, उड़ रहा जी पिछले पासे, ते सारी ओ जानकारी रख रहा कि कुछ कित्थे वापर रहा जी। सुरजीत जी लिखदे है कि सही कहा मान जी, नस्ल कुशी करन दे उत्ते तुली हुई है आ सरकार भी, कहिंदे पहले वांग जी। ते सुरजीत जी सति श्री अकाल, साडे मदर सुरजीत भारत जी सति श्री अकाल, आशीर्वाद दे रहे ने। गुरु जी कहिंदे सैनी साहब पार्टियां पहलां भी आउंदियां जांदियां रहियां ने, पर सच जाणियो जिहड़ी जिन्नी घटिया जिन्नी घटिया पद्धर दी राजनीति ए कर रहे ने जी, उन्हां उन्नी माड़ी राजनीति किसे ने नहीं कीती। ते ओजला साहब लिखदे आ कि जीरा वीर जी ए तीजी अख है जी, ए इलूमीनाटियां दी अख है जी, जाने की रब नहीं चलाउंदा संसार नूं, दुनिया चलाउंदे इलूमीनाती। ਉਹ ਵੀ ਅਸੀਂ ਗੀਤ ਪਾਈ ਨੱਚ ਨੱਚ ਕੇ ਭੰਗੜਾ ਪਾ ਪਾ ਕੇ ਗਵਾ ਦਿੱਤਾ, ਤੇ ਸਮਝ ਸਾਨੂੰ ਉਹਦੀ ਵੀ ਨਹੀਂ ਆਈ ਉਹ ਕਹਿਣਾ ਕੀ ਚਾਹੁੰਦਾ ਹੈ। ਦੂਸਰੇ ਪਾਸੇ ਗੁਰੀਮਾਨ ਜੀ ਕਹਿੰਦੇ ਆ ਸੁਰਜੀਤ ਭਾਰਜ ਮਾਤਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਅੱਗੇ ਲਿਖਦੇ ਨੇ ਹਾਂਜੀ ਹਾਂਜੀ ਔਜਲਾ ਵੀਰ ਜੀ ਮੈਨੂੰ ਵੀ ਇਹ ਅੱਖ ਹੀ ਸਮਝ ਆਈ ਸੀ, ਤੇ ਤੀਜੀ ਤਾਂ ਤੀਜੀ ਜਾਂ ਚੌਥੀ ਇਹਦੇ ਬਾਰੇ ਨਹੀਂ ਪਤਾ ਜੀ। ਤੇ ਗੁਰੀ ਜੀ ਕਹਿੰਦੇ ਮਿੱਟੀ ਹੀ ਪਾਈ ਗਈ ਹੈ ਜੀ ਸੈਣੀ ਸਾਹਿਬ, ਇਹਨਾਂ ਨੇ ਕੁਝ ਨਹੀਂ ਕਰਨਾ ਜੀ। ਤੇ ਬਿਲਕੁਲ ਬਿਲਕੁਲ ਜੀ ਸੈਣੀ ਸਾਹਿਬ, ਬਸ 2 ਮਹੀਨੇ ਦੀ ਗੱਲ ਹੈ, ਟਾਈਮ ਟਪਾ ਰਹੇ ਨੇ ਜੀ। ਤੇ ਧਰਮ ਸਿੰਘ ਗਾਂਧੀ ਜੀ ਜੁੜੇ ਹੋਏ ਨੇ, ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ, ਬੜੇ ਦਿਨਾਂ ਬਾਅਦ ਸੁਨੇਹਾ ਆਇਆ। ਸਤਿ ਸ੍ਰੀ ਅਕਾਲ ਸਾਰੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੁਹਾਲੀ ਪੰਜਾਬ ਤੋਂ ਜੀ, ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ ਜੀ। ਤੇ ਗੁਰੂ ਜੀ ਕਹਿੰਦੇ ਆ ਭੁਪਿੰਦਰ ਭਾਜੀ ਭਾਈ ਜੀ ਸੈਣੀ ਸਾਹਿਬ ਦੀ ਅੱਖ ਲਾਉਣੀ ਚਾਹੁੰਦੇ ਜੀ, ਕਿ ਸੈਣੀ ਸਾਹਿਬ ਦੀ ਅੱਖ ਲਾਉਣੀ ਚਾਹੁੰਦੀ ਸੀ, ਕਿਉਂਕਿ ਬਾਰੀਕੀ ਜਾਂਚਣ ਦਾ ਜਿਹੜਾ ਹੁਨਰ ਸੈਣੀ ਸਾਹਿਬ ਦਾ ਬਹੁਤ ਹੈ ਜੀ। ਅੱਛਾ ਜੀ, ਭਾਰਤ ਕਹਿੰਦੇ ਜੀ ਉਹ ਬਰੀਕ ਅੱਖ ਲਾਉਣੀ ਚਾਹੁੰਦਾ ਹੈ ਜੀ। ਤੇ ਲਾਈਕ ਸੈਣੀ ਸਾਹਿਬ ਅਸੀਂ ਪਹਿਲਾਂ ਕਰ ਦੇਈਦਾ, ਬਾਅਦ ਦੇ ਵਿੱਚ ਤੁਹਾਡੀ ਗੱਲ ਨੂੰ ਸੁਣੀਦਾ ਜੀ। ਗੁਰੂ ਜੀ ਕਹਿੰਦੇ ਸ਼ੁਕਰੀਆ ਬਾਈ ਜੀ ਇੰਨਾ ਮਾਣ ਸਤਿਕਾਰ ਲਈ। ਧਰਮ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ ਗੁਰੂ ਜੀ। ਹਾਂਜੀ ਹਾਂਜੀ ਭਾਰਤ ਵੀਰ ਜੀ, ਪਲੇਟਾਂ ਵਾਲਾ ਮੈਟਲ ਲਾਈਟ ਜਿਹੜਾ ਹੁੰਦਾ ਹੈ ਜੀ, ਤੇ ਪਰ ਮੈਂ ਪਹਿਲੀ ਵਾਰ ਇਹੀ ਖਬਰ ਸੁਣੀ ਹੈ, ਚੋਰੀ ਕਰਨ ਦੇ ਲਈ ਚੋਰ ਕਿੱਥੇ ਤੱਕ ਜਿਹੜਾ ਪੁੱਜ ਗਏ ਨੇ। ਗੁਰੂ ਜੀ ਕਹਿੰਦੇ ਆ ਸੈਣੀ ਸਾਹਿਬ ਰਵਾਇਤੀ ਨਸ਼ਿਆਂ ਦਾ ਸਮਰਥਨ ਕਰਕੇ ਤੁਸੀਂ ਦਿਲ ਜਿੱਤ ਲਿਆ ਜੀ। ਆਪਣੇ ਸੁਰਜੀਤ ਜੀ ਲਿਖਦੇ ਆ ਕਿਤੇ ਨਾ ਕਿਤੇ ਕੋਈ ਡਾਕਟਰ ਪੁਰਾਣੇ ਗੋਡੇ ਫੇਰ ਵਰਤਦਾ ਹੋਊਗਾ ਜੀ। ਕਿਆ ਬਾਤ ਹੈ ਜੀ, ਤੇ ਉਹਨੂੰ ਐਪਰੀਸ਼ੀਏਟ ਕੀਤਾ ਰਾਜਨ ਸੈਣੀ ਸਾਹਿਬ ਦਾ। ਅਗਲਾ ਸੁਨੇਹਾ ਪੜ੍ਹਦੇ ਅੱਗੇ ਜਾ ਕੇ, ਹੋ ਸਕਦਾ ਜੀ ਸਭ ਕੁਝ ਹੋ ਸਕਦਾ, ਸਾਡੇ ਖਿੱਤੇ ਦੇ ਵਿੱਚ ਸਭ ਕੁਝ ਸੰਭਵ ਹੋ ਸਕਦਾ ਜੀ। ਗੁਰੀਮਾਨ ਜੀ ਹੱਸ ਰਹੇ ਨੇ ਨਾਲ, ਤੇ ਨੈਚੁਰਲ ਪ੍ਰੋਡਕਟ ਕਹਿੰਦੇ ਨੇ ਜੀ। ਤੇ ਗੁਰੂ ਜੀ ਕਹਿੰਦੇ ਆ ਇਹ ਕੁਐਸਚਨ ਮਾਰਕ ਬੜਾ ਜਿਹੜਾ ਕੰਟਰਵਰਸ਼ੀਅਲ ਜਿਹੜਾ ਹੈਗਾ ਜੀ। ਤੇ ਗੁਰੂ ਜੀ ਕਹਿੰਦੇ ਆ ਹੁਣ ਮਾਨ ਸਾਹਿਬ ਗੈਂਗਸਟਰ ਨੂੰ ਸਿਆਸਤ ਦੇ ਵਿੱਚ ਲੈ ਆ ਰਹੇ ਨੇ ਜੀ,
ਤੇ ਸਾਡੇ ਮੁਕੱਦਰ ਵੀਰ ਜੀ ਤੀਰ ਲਗਾਓ ਟਿਕਾਣੇ ਉੱਤੇ, ਕਹਿੰਦੇ ਵਾਹ ਬਈ ਵਾਹ। ਤੇ ਮੁਕੱਦਰ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਨੇ ਭੇਜੀ ਹੈ ਤੇ ਸੁਣ ਰਿਹਾ ਜੀ ਮੈਂ ਵੀ, ਕਹਿੰਦੇ ਜੀ ਅਜੇ ਵੀ ਤੇ ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਗੁਰੂ ਜੀ, ਕਹਿੰਦੇ ਆ ਮੁਕੱਦਰ ਜੀ ਨੂੰ। ਤੇ ਗੁਰੀ ਮਾਨ ਵੀਰ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਕਹਿੰਦੇ ਆ ਆਪਣੇ ਰਾਜਨ ਸੈਣੀ ਸਾਹਿਬ ਜੀ ਗੁਰੂ ਜੀ ਨੂੰ। ਤੇ ਸੁਰਜੀਤ ਜੀ ਕਹਿੰਦੇ ਆ ਸਹੀ ਹੈ, ਸਹੀ ਆ ਰਹੀ ਹੈ ਜੀ ਆਵਾਜ਼, ਸਾਰਾ ਕੁਝ ਠੀਕ ਚੱਲ ਰਿਹਾ। ਗੁਰੀ ਜੀ ਕਹਿੰਦੇ ਆ ਮੁਕੱਦਰ ਵੀਰ ਜੀ ਪਿਆਰ ਦੇ ਵਿੱਚ ਤਾਂ ਬੋਲਣੇ ਦੀ ਆਜ਼ਾਦੀ ਹੁੰਦੀ ਹੈ, ਤੇ ਆਪਾਂ ਭਾਗਾਂ ਵਾਲੇ ਆ, ਸਾਡੇ ਵੱਡੇ ਵੀਰ ਸਾਡੀ ਕਿਸੇ ਵੀ ਗੱਲ ਦੇ ਉੱਤੇ ਇਤਰਾਜ਼ ਨਹੀਂ ਕਰਦੇ, ਕਹਿੰਦੇ ਜੀ ਗੁਰੀ ਜੀ। ਤੇ ਰਾਜਨ ਸੈਣੀ ਸਾਹਿਬ ਐਪਰੀਸ਼ੀਏਟ ਕਰ ਰਹੇ ਨੇ ਸੁਰਜੀਤ ਜੀ ਨੂੰ, ਕਹਿੰਦੇ ਜੀ ਜੋ ਗੱਲ ਤੁਸੀਂ ਕਹਿ ਰਹੇ ਹੋ ਜੀ ਬਹੁਤ ਕੀਮਤੀ ਹੈ ਜੀ, ਤੇ ਇਸ ਪਾਸੇ ਧਿਆਨ ਦੇਣਾ ਪਵੇਗਾ ਕਿ ਪੁਰਾਣੇ ਗੋਡੇ ਜਾਂ ਪਾਰਟਸ ਜਿਹੜੇ ਨੇ ਕੋਈ ਡਾਕਟਰ ਵਰਤਦਾ ਤਾਂ ਨਹੀਂ ਹੈ ਜੀ, ਉਹਨਾਂ ਨੇ ਵੀ ਕੁਐਸਚਨ ਮਾਰਕ ਲਾ ਤਾ ਪਿੱਛੇ, ਬੜੀ ਖੋਜ ਦੀ ਗੱਲ ਹੈ ਜੀ ਇਹ ਜੀ। ਸ਼ੁਕਰੀਆ ਕਹਿੰਦੇ ਨੇ, ਐਪਰੀਸ਼ੀਏਟ ਕਰਦੇ ਆ ਸੁਰਜੀਤ ਜੀ ਨੂੰ। ਆਖਰੀ ਸੁਨੇਹਾਂ ਦੇ ਵੱਲ ਨੂੰ ਵੱਧਦੇ ਆ ਦੋਸਤੋ, ਤੇ ਜਿਹਦੇ ਵਿੱਚ ਆਪਣੇ ਲਿਖਿਆ ਨੀ ਜੀ ਆਪਣੇ ਗੁਰੀ ਜੀ ਦਾ ਸੁਨੇਹਾ ਇੱਕ ਜੀ, ਲਾਈਕ ਕਰਦੇ ਆ ਪ੍ਰੋਗਰਾਮ। ਤੇ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਸਭ ਨੂੰ ਜੀ, ਥੈਂਕ ਯੂ ਕਰ ਰਹੇ ਨੇ। ਮੁਹੰਮਦ ਜੀ ਕਹਿੰਦੇ ਆ ਸ਼ੁਕਰੀਆ ਵੀਰ ਜੀ ਗੁਰੀਮਾਨ ਜੀ, ਤੇ ਥੈਂਕ ਯੂ ਟੂ ਆਲ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ। ਗੁਰੀ ਜੀ ਕਹਿੰਦੇ ਆ, ਗੁਰੀ ਜੀ ਆਖਰ ਚ ਕਹਿੰਦੇ ਕਰੋ ਵੀਰ ਜੀ ਕਹਾਣੀ ਸ਼ੁਰੂ ਜੀ, ਤੇ ਸਿਰਸਾ ਵਿਰਸਾ ਵਿਰਾਸਤ ਜੀ ਤੇ ਬਡਰੁੱਖਾਂ ਵਾਲਿਆਂ ਜੀ ਦੀ ਕਲਮ ਬਹੁਤ ਸੋਹਣੀ ਹੈ ਜੀ, ਬਿਲਕੁਲ ਦਰੁਸਤ ਫਰਮਾਇਆ ਗੁਰੂ ਜੀ। ਤੇ ਆਖਰ ਦੇ ਵਿੱਚ ਮੁਹੰਮਦ ਜੀ ਕਹਿੰਦੇ ਆ ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਇਸ ਦੇ ਨਾਲ ਹੀ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਸਮਝਦੀ ਸੰਘ ਸ਼ਮੀ ਹੋਣਾ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਵਿਚਾਰਾਂਗੇ ਤੇ ਗੱਲ ਕੋਈ ਉਪਚਾਰਾਂਗੇ, ਕੁਝ ਨਾ ਕੁਝ ਗੱਲਾਂ ਬਾਤਾਂ ਕਰਾਂਗੇ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸਹਿਯੋਗ ਦੇ ਲਈ, ਸ਼ੁਰੂ ਤੋਂ ਲੈ ਕੇ ਆਖਰ ਤੱਕ ਸੁਣਨ ਦੇ ਲਈ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਵੱਧ ਘੱਟ ਬੋਲ ਗਿਆ ਹੋਵਾਂ ਤਾਂ ਮਾਫ਼ੀ ਜੀ, ਵੱਡਾ ਭਰਾ ਛੋਟਾ ਭਰਾ ਬੱਚਾ ਸਮਝ ਕੇ ਆਪਣਾ ਮਾਫ਼ ਕਰਨਾ, ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਓ, ਇਹੀ ਬੇਨਤੀ ਦੇ ਨਾਲ ਲੈਂਦੇ ਹਾਂ ਤੁਹਾਡੇ ਤੋਂ ਆਗਿਆ। ਸਤਿ ਸ਼੍ਰੀ ਅਕਾਲ ਜੀ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਘੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕੁਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀਂ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆਂ ਸਾਰੀ ਜਾਣਦੀ ਏ। ਨੀਂ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆਂ ਸਾਰੀ ਜਾਣਦੀ ਏ। ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ। ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਕੜੀ ਆਈ ਜਦੋਂ ਆਨ ਤੇ ਸ਼ਾਨ ਦੀ ਏ। ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਇਹ ਧਰਤੀ, ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਇਹ ਧਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ। ਤੜਫਣ ਲੋਕੀ ਇੱਥੇ ਹੈ, ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ, ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਹਾਏ ਚੰਗੇ ਨਹੀਂ ਨਤੀਜੇ ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਬੈਠ ਕੇ ਵਿੱਚ ਸੁਣ ਹਲੀਮੀ, ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ, ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਕਿਤੇ ਪੜ੍ਹ ਲੈਂਦੀ ਇਤਿਹਾਸ, ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ, ਜੱਖੂ ਲੱਦੜਾਂ ਵਾਲਾ ਆਖੇ, ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਕਿਉਂ ਤੂੰ ਪੰਗਾ ਪਾਇਆ ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ, ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸਤ ਕਵੈਤ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਰ ਤਿਆਰ ਖੜ੍ਹੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ, ਅਤੇ ਪਰਮਾਤਮਾ ਵੀ ਤੁਹਾਡਾ, ਸਾਡੀ ਗੁਰੂ ਨਾਨਕ ਮਹਾਰਾਜ, ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ, ਕੋਈ ਗੱਲ ਨਹੀਂ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
0: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁਖਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁਖਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ, ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

मैनू जानी ना तिला बौकर बन के हूं जदे हूं।

जट नूसल्यूटा कर देने जो लोग भी मंडी जांदे ने जो हक हल

0: ਇਸ ਵਾਰ ਕਿਸਾਨ ਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ ਅਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਤਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾਅ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾਅ, ਡੋਬ ਦੇਣ ਉਦੋਂ ਚਾਹ ਨਾਹੀ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
0: ਅੰਤ ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸਦਾ ਜੀ ਜਾ ਰਿਹਾ ਜਰਮਨ ਵਾਸਤੇ, ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ ਅਤੇ ਜੋਗਿੰਦਰਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਹਾਰ ਸੋਹਾ ਖਾ ਕੇ ਆਏ ਆ, ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ।

0: ਆਈਡੀਆ ਦੇ ਪੈਰੇ ਸਿਰ ਉੱਤੇ ਹੁਣੇ ਤੁਸੀਂ ਪ੍ਰੋਗਰਾਮ ਗਾਉਂਦੇ ਸ਼ਾਮ ਦੇ ਵਿੱਚ ਸਿੰਮੀ ਸੋਤਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਹੈ ਲਲਕਾਰ ਸੁਣੀ ਹੈ, ਅਤੇ ਇਸੇ ਪ੍ਰੋਗਰਾਮ ਦੇ ਆਗਾਮ ਦੇ ਹੁਣ ਅਸੀਂ ਤੁਹਾਡੇ ਸਨਮੁੱਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ। ਅਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤੇ, ਉਹ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੇ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ, ਮੇਰੀ ਮੁਰਾਦ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਆਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਾਣ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ।

ਪਾਵਰ ਸਟੇਸ਼ਨ ਚ ਪੰਜਾਬ ਦਾ ਨਿਰਧਾਰਿਤ ਹਿੱਸਾ ਲਗਭਗ 2814 ਮੈਗਾਵਾਟ ਹੈ। ਇਸ ਵੇਲੇ ਇਨ੍ਹਾਂ ਪਲਾਟਾਂ ਤੋਂ ਪੰਜਾਬ ਨੂੰ ਔਸਤਨ ਸਿਰਫ 1621 ਮੈਗਾਵਾਟ ਬਿਜਲੀ ਹੀ ਜਿਹੜੀ ਮਿਲ ਰਹੀ ਹੈ। ਇਸ ਦੇ ਨਾਲ ਸੂਬੇ ਦੇ ਅਸਲ ਹਿੱਸੇ ਅਤੇ ਪ੍ਰਾਪਤ ਹੋ ਰਹੀ ਬਿਜਲੀ ਦੇ ਵਿਚਕਾਰ ਲਗਭਗ 1193 ਮੈਗਾਵਾਟ ਦਾ ਵੱਡਾ ਪਾੜਾ ਪੈ ਗਿਆ। ਬਿਜਲੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕੇਂਦਰੀ ਪਲਾਂਟਾਂ ਦੀ ਅਸਲ ਜਿਹੜੀ ਹੈ ਜਨਰੇਸ਼ਨ ਘਟਣ ਦੇ ਕਾਰਨ ਪੰਜਾਬ ਦੇ ਹਿੱਸੇ ਆਉਣ ਵਾਲੀ ਸਪਲਾਈ ਵੱਖ ਵੱਖ ਪਲਾਂਟਾਂ ਦੇ ਹਿਸਾਬਾਂ ਦੇ ਨਾਲ ਪ੍ਰਭਾਵਿਤ ਜਿਹੜੀ ਹੋਈ ਹੈ। ਦੂਸਰੇ ਪਾਸੇ ਪੰਜਾਬ ਨੇ ਸਸਤਾ ਬਿਜਲੀ ਸੌਦਾ ਗਵਾ ਦਿੱਤਾ ਤੇ ਕੇਂਦਰ ਨੇ ਪੰਜਾਬ ਦੀ ਅਲਾਟਮੈਂਟ ਰੱਦ ਕਰਕੇ ਕਿਸੇ ਹੋਰ ਸੂਬੇ ਨੂੰ ਸਮਝੌਤਾ ਕਰਾ ਦਿੱਤਾ। ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਸਸਤੀ ਸੂਰਜੀ ਊਰਜਾ ਦਾ ਮੌਕਾ ਗੁਆ ਰੱਖਿਆ। ਜਦੋਂ ਪਾਵਰਕੌਮ ਨੇ ਵੇਲੇ ਤੇ ਕੋਈ ਹੁੰਗਾਰਾ ਨਾ ਭਰਿਆ ਤਾਂ ਕੇਂਦਰ ਨੇ ਇਹ ਬਿਜਲੀ ਅਲਾਟਮੈਂਟ ਰੱਦ ਕਰਕੇ ਕਿਸੇ ਹੋਰ ਸੂਬੇ ਦੇ ਨਾਂ ਨਾਲ ਲਾ ਦਿੱਤੀ ਹੈ, ਜਾਣੀ ਬਿਜਲੀ ਖਰੀਦ ਸਮਝੌਤਾ ਕਰ ਲਿਆ। ਸੋਲਰ ਐਨਰਜੀ ਜਿਹੜੀ ਹੈ ਕਾਰਪੋਰੇਸ਼ਨ ਆਫ਼ ਇੰਡੀਆ ਨੇ ਪੰਜਾਬ ਨੂੰ 250 ਮੈਗਾਵਾਟ ਸੂਰਜੀ ਊਰਜਾ 25 ਸਾਲ ਦੇ ਲਈ 2.61 ਜਾਣੀ ਕਿ 2.61 ਪੈਸੇ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਦੇਣੀ ਸੀ ਤੇ ਹੁਣ 8 ਰੁਪਏ ਲੈ ਰਹੇ ਨੇ। ਦੂਜੇ ਪਾਸੇ ਪਾਵਰਕੌਮ ਇਨ੍ਹਾਂ ਦਿਨੀ ਵਪਾਰੀਆਂ ਰਾਹੀਂ ਥੋੜੇ ਸਮੇਂ ਦੇ ਟੈਂਡਰ ਦੇ ਨਾਲ ਕਰੀਬ 8 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਿਜਲੀ ਜਿਹੜਾ ਖਰੀਦ ਰਿਹਾ। ਪਾਵਰਕੌਮ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਜਿਹੜਾ 21 ਨਵੰਬਰ 2025 ਨੂੰ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਤੋਂ 300 ਮੈਗਾਵਾਟ ਸੂਰਜੀ ਊਰਜਾ ਖਰੀਦਣ ਬਾਰੇ ਪ੍ਰਵਾਨਗੀ ਦਿੱਤੀ ਸੀ। ਇਸ ਮਗਰੋਂ ਪੰਜਾਬ ਰਾਜ ਬਿਜਲੀ ਜਿਹੜਾ ਰੈਗੂਲੇਟਰੀ ਹੈ ਕਮਿਸ਼ਨ, ਉਹਨੇ 6 ਜੁਲਾਈ 2026 ਨੂੰ 250 ਮੈਗਾਵਾਟ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਤੇ ਪਾਵਰਕੌਮ ਨੂੰ ਲੋੜੀਂਦੇ ਪਾਵਰ ਸੇਲ ਐਗਰੀਮੈਂਟ ਅਤੇ ਪਾਵਰ ਖਰੀਦ ਸਮਝੌਤਿਆਂ ਨੂੰ ਜਲਦ ਤੋਂ ਜਲਦ ਅੰਤਮ ਰੂਪ ਦੇਣ ਦੇ ਹੁਕਮ ਦੇ ਦਿੱਤੇ। ਖਾਸ ਗੱਲ ਇਹ ਵੀ ਹੈ ਕਿ ਕਮਿਸ਼ਨ ਨੇ ਤਜਵੀਜ਼ ਖਰੀਦਣ ਨੂੰ ਜਿਹੜਾ ਜ਼ਰੂਰਤ ਤੇ ਵਾਜਬਤੀਆ ਦਾ ਜਿਹੜਾ ਮਾਪਦੰਡਾਂ ਦੇ ਉੱਤੇ ਵੀ ਢੁਕਵਾਂ ਮੰਨਿਆ ਸੀ। ਇਸੇ ਤਰ੍ਹਾਂ ਅਗਲੀ ਗੱਲ ਕਰੀਏ ਤੇ ਮਹਿਲਾ ਸ਼ਕਤੀਕਰਨ ਤੇ ਮੁਫ਼ਤ ਬੱਸ ਸਫ਼ਰ, ਕਹਿੰਦੇ ਨੇ ਸ਼ਕਤੀ ਭਰ ਰਹੀਆਂ ਮਹਿਲਾਵਾਂ ਦੇ ਵਿੱਚ ਮੁਫ਼ਤ ਕਰਕੇ ਸਾਰਾ ਕੁਝ। ਸੂਬੇ ਦੇ ਅੰਦਰ ਔਰਤਾਂ ਨੂੰ ਸਮਾਜਿਕ ਤੇ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਅਤੇ ਆਤਮ ਨਿਰਭਰ ਬਣਾਉਣ ਦੇ ਮਤਲਬ ਦੇ ਨਾਲ ਪੰਜਾਬ ਸਰਕਾਰ ਨੇ ਬਹੁਤ ਹੀ ਮਹੱਤਵਪੂਰਨ ਕਹਿੰਦੇ ਤੇ ਇਤਿਹਾਸਕ ਕਦਮ ਚੁੱਕੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਆਪਣੀ ਪਿੱਠ ਜਿਹੜੀ ਥਪੜਾਈ ਹੈ। ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸਫ਼ਰ ਯੋਜਨਾ ਪੰਜਾਬ ਦੀ ਜਿਹੜੀ ਮਹਿਲਾਵਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੱਡੀ ਤਬਦੀਲੀ ਦਾ ਆਧਾਰ ਬਣ ਗਈ ਹੈ। ਇਹ ਵਿਲੱਖਣ ਸਹੂਲਤ ਨਾ ਸਿਰਫ ਆਵਾਜਾਈ ਨੂੰ ਸੌਖਾ ਬਣਾ ਰਹੀ ਹੈ ਸਗੋਂ ਧੀਆਂ ਦੀ ਉੱਚ ਸਿੱਖਿਆ, ਰੋਜ਼ਗਾਰ ਤੇ ਹੁਨਰ ਵਿਕਾਸ ਦੇ ਰਾਹ ਦੇ ਵਿੱਚ ਵੀ ਕਹਿੰਦੇ ਆਉਣ ਵਾਲੀਆਂ ਆਰਥਿਕ ਰੁਕਾਵਟਾਂ ਨੂੰ ਵੀ ਜਿਹੜਾ ਜੜੋਂ ਖਤਮ ਕਰ ਰਹੀ ਹੈ। ਕਿਆ ਬਾਤ ਹੈ ਜੀ, ਚੱਕ ਦਿਓ ਫੱਟੇ ਜੀ। ਦੂਸਰੇ ਪਾਸੇ ਗੱਲ ਕਰੀਏ ਤੇ ਸਚਿਨ ਪਾਇਲਟ ਪੰਜਾਬ ਆ ਰਹੇ ਨੇ ਕਾਂਗਰਸ ਦੀ ਜਿਹੜੀ ਹੈ ਗੱਠਜੋੜ ਕਰਨ ਦੇ ਲਈ, ਕਾਂਗਰਸ ਦਾ ਜਿਹੜਾ ਰਾਹ ਸਿੱਧਾ ਕਰਨ ਦੇ ਲਈ, ਦੇਖਦੇ ਹਾਂ ਕਿੱਦਾਂ ਹੁੰਦੀ ਹੈ। ਸਚਿਨ ਪਾਇਲਟ ਜਿਹੜੇ ਨੇ ਪੰਜਾਬ ਦੇ ਵਿੱਚ ਨਿਯੁਕਤੀ ਦੇ ਲਈ ਨਾਲ ਕਾਂਗਰਸੀ ਵਰਕਰਾਂ ਦੇ ਵਿੱਚ ਨਵਾਂ ਜੋਸ਼ ਆਉਣ ਅਤੇ ਧੜੇਬੰਦੀ ਖਤਮ ਹੋਣ ਦੀ ਉਮੀਦ ਜਿਹੜੀ ਹੈ ਜਤਾ ਰਹੇ ਨੇ ਸੂਬਾ ਆਗੂ ਨੇ ਕਿਹਾ। ਸਾਲ 2027 ਦੀਆਂ ਜਿਹੜੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਦੇ ਨਾਲ ਪਾਰਟੀ ਕਾਡਰ ਦੇ ਵਿੱਚ ਨਵਾਂ ਉਤਸ਼ਾਹ ਤੇ ਜੋਸ਼ ਭਰਨ ਦੀ ਉਮੀਦ ਹੈ। ਇਸ ਦੇ ਨਾਲ ਧੜੇਬੰਦੀ ਦਾ ਸ਼ਿਕਾਰ ਹੋਏ ਸੂਬਾ ਇਕਾਈ ਨੂੰ ਇਕਜੁੱਟ ਕਰਨ ਦੇ ਵਿੱਚ ਮਦਦ ਮਿਲੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੋਮਵਾਰ ਨੂੰ ਪਾਰਟੀ ਵਰਕਰਾਂ ਤੇ ਆਗੂਆਂ ਨੇ ਕੀਤਾ। ਪਾਰਟੀਆਂ ਜਿਹੜੀਆਂ ਨੇ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਪਾਇਲਟ ਨੂੰ ਪਾਰਟੀ ਨੇਤਾ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ। ਇਸ ਦੇ ਲਈ ਉਨ੍ਹਾਂ ਦੀ ਨਿਯੁਕਤੀ ਕਾਂਗਰਸ ਦੀ ਚੋਣ ਮੁਹਿੰਮ ਨੂੰ ਨਵੀਂ ਰਫ਼ਤਾਰ ਦੀ ਜਿਹੜੀ ਹੈ ਉਹ ਵੀ ਪ੍ਰਵਾਨਗੀ ਜਿਹੜੀ ਹੈ ਪ੍ਰਦਾਨ ਕਰੇਗੀ। ਪਾਰਟੀ ਦੀ ਨਜ਼ਰ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦੇ ਉੱਤੇ ਦੇਖੀ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਅਪੀਲ ਦਰਕਿਨਾਰ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ਼ ਜਸਟਿਸ ਲਾ ਦਿੱਤੇ ਗਏ ਨੇ ਅੱਜ, ਜੋ ਸਭ ਤੋਂ ਵੱਡੀ ਖ਼ਬਰ ਰਹੀ ਹੈ ਪੰਜਾਬ ਦੀ। ਅਸ਼ਵਨੀ ਕੁਮਾਰ ਮਿਸ਼ਰਾ ਜਿਹੜੇ ਨੇ ਉਨ੍ਹਾਂ ਨੇ ਸਹੁੰ ਚੁੱਕ ਲਈ ਹੈ ਸਾਰਾ ਕੁਝ ਰੋਕਾਂ ਟੋਕਾਂ ਦੇ ਬਾਵਜੂਦ ਵੀ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 37ਵੇਂ ਚੀਫ਼ ਜਸਟਿਸ ਦੇ ਵਜੋਂ ਹਲਫ਼ ਲੈ ਲਿਆ ਤੇ ਦੂਸਰੇ ਪਾਸੇ ਚੀਫ਼ ਜਸਟਿਸ ਦੀ ਨਿਯੁਕਤੀ ਦੇ ਰੋਲੇ ਵਿਚਾਲੇ ਸੀਐਮ ਭਗਵੰਤ ਮਾਨ ਦਾ ਬਠਿੰਡਾ ਦੌਰਾ ਰੱਦ ਕੀਤਾ ਪਰ ਉਹ ਪਹੁੰਚ ਗਏ ਦਿੱਲੀ ਨੇ। ਲੋਕ ਮਿਲਣੀ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਤੇ ਪਰ ਬੈਠੇ ਉਹ ਦਿੱਲੀ ਦੇ ਵਿੱਚ ਨੇ ਤੇ ਰਾਬਤਾ ਬਣਾ ਰਹੇ ਨੇ ਭਾਈ, ਜੇਲ੍ਹ ਦੇ ਵਿੱਚ ਰਾਬਤਾ ਬਣਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਚੀਫ਼ ਜਸਟਿਸ ਦੇ ਵਜੋਂ ਉੱਚਾ ਚੁੱਕਣ ਪ੍ਰਮੋਟ ਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿਖੇ ਹੋਣ ਵਾਲਾ ਆਪਣਾ ਲੋਕ ਮਿਲਣੀ ਪ੍ਰੋਗਰਾਮ ਕਹਿੰਦੇ ਹੈ ਰੱਦ ਕਰ ਦਿੱਤਾ। ਇਸ ਪ੍ਰੋਗਰਾਮ ਦੀ ਅਗਲੀ ਤਾਰੀਖ ਦਾ ਅਜੇ ਕੋਈ ਐਲਾਨ ਨਹੀਂ ਕੀਤਾ ਕਿ ਅੱਗੇ ਕਦੋਂ ਹੋਏਗੀ ਪਰ ਅੱਜ ਰੱਦ ਕੀਤਾ। ਇਸੇ ਤਰ੍ਹਾਂ
ਐਤਵਾਰ ਨੂੰ ਕੱਲ

0: ਗਾਮੀ ਮੀਟਿੰਗ ਜਿਹੜੀ ਕੈਬਨਿਟ ਦੀ ਸੱਦੀ ਗਈ ਸੀ ਤੇ ਸੂਬਾ ਸਰਕਾਰ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਸੀ ਕਿ ਜਦੋਂ ਤੱਕ ਪੰਜਾਬ ਦੇ ਖਦਸ਼ਿਆਂ ਦਾ ਢੁਕਵਾਂ ਹੱਲ ਨਹੀਂ ਨਿਕਲ ਜਾਂਦਾ ਉਦੋਂ ਤੱਕ ਚੀਫ਼ ਜਸਟਿਸ ਦੀ ਨਿਯੁਕਤੀ ਤੇ ਸਹੁੰ ਚੁੱਕ ਸਮਾਗਮ ਤੇ ਰੋਕ ਲਗਾਈ ਜਾਵੇ। ਕੈਬਨਿਟ ਜਿਹੜੀ ਪੰਜਾਬ ਦੀ ਆ ਉਹਦੇ ਵੱਲੋਂ ਕੇਂਦਰ ਸਰਕਾਰ ਨੂੰ ਸਹੁੰ ਚੁੱਕ ਸਮਾਗਮ ਰੋਕਣ ਦੀ ਅਪੀਲ ਦੇ ਦਰਮਿਆਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 37ਵੇਂ ਚੀਫ਼ ਜਸਟਿਸ ਦੇ ਵਜੋਂ ਹਲਫ ਲੈ ਲਿਆ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵਿਰੋਧ ਦਰਮਿਆਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਅੱਜ ਸਹੁੰ ਚੁੱਕ ਲਈ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਦੇ ਵਿਚ ਉਨ੍ਹਾਂ ਨੂੰ ਚੀਫ਼ ਜਸਟਿਸ ਦੇ ਵਜੋਂ ਸਹੁੰ ਚੁਕਾ ਦਿੱਤੀ ਹੈ। ਸਹੁੰ ਚੁੱਕ ਸਮਾਗਮ ਦੇ ਵਿਚੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਰ ਹਾਜ਼ਰ ਕੁਰਸੀ ਦੇ ਉੱਤੋਂ ਰਹੇ ਨੇ ਤੇ ਜਦੋਂ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਜਿਹੜੇ ਸਨ ਉਹ ਮੌਜੂਦ ਜਿਹੜੇ ਦੇਖੇ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾਈ ਸੀ ਤੇ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਨਿਯੁਕਤੀ ਦਾ ਵਿਰੋਧ ਕਰਨ ਵਾਲਾ ਮਤਾ ਪਾਸ ਕੀਤਾ ਸੀ ਤੇ ਮਤੇ 'ਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਮੁੱਖ ਜੱਜ ਨੂੰ ਪੰਜਾਬ ਸਰਕਾਰ ਦੀ ਸਹਿਮਤੀ ਮਿਲਣ ਤੱਕ ਸਹੁੰ ਨਾ ਚੁਕਾਈ ਜਾਵੇ। ਦੂਸਰੇ ਪਾਸੇ ਪੰਜਾਬ ਦੀਆਂ ਸਿਆਸੀ ਹਸਤੀਆਂ ਦੇ ਵਿਚੋਂ ਸਿਰਫ ਗਨੀਵ ਕੌਰ ਮਜੀਠੀਆ ਉਥੇ ਹਾਜ਼ਰ ਹੋਏ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੇ ਅੱਜ ਸਹੁੰ ਚੁੱਕ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਦੇ ਵੱਲੋਂ ਜੇਲ੍ਹ ਦੇ ਵਿਚ ਮੰਤਰੀ ਸੰਜੀਵ ਅਰੋੜਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸੋਮਵਾਰ ਅੱਜ ਗੁਰੂਗ੍ਰਾਮ ਦੀ ਜਿਹੜੀ ਹੈ ਪੰਡੋਸੀ ਜ਼ਿਲ੍ਹਾ ਜੇਲ੍ਹ ਦੇ ਵਿਚ ਬੰਦ ਜਿਹੜੇ ਨੇ ਆਪਣੀ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਿਲਣ ਲਈ ਪੁੱਜੇ ਹੈ। ਚੱਲ ਰਹੇ ਰਾਜਨੀਤਿਕ ਕਾਨੂੰਨੀ ਵਿਕਾਸ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਇਹ ਮੁਲਾਕਾਤ ਬਹੁਤ ਮਹੱਤਵਪੂਰਨ ਕਹਿੰਦੇ ਮੰਨੀ ਜਾ ਰਹੀ ਹੈ। ਭਗਵੰਤ ਮਾਨ ਦਿੱਲੀ ਦੇ ਕਪੂਰਥਲਾ ਹਾਊਸ ਤੋਂ ਆਪਣੇ ਵਿਸ਼ੇਸ਼ ਕਾਫਲੇ ਦੇ ਨਾਲ ਦੁਪਹਿਰ 2 ਵਜੇ ਦੇ ਕਰੀਬ ਗੁਰੂਗ੍ਰਾਮ ਪਹੁੰਚੇ ਤੇ ਜੇਲ੍ਹ ਪ੍ਰਸ਼ਾਸਨ ਦੀ ਇਜਾਜ਼ਤ ਦੇ ਨਾਲ ਮੰਤਰੀ ਸੰਜੀਵ ਅਰੋੜਾ ਨੂੰ ਮਿਲਣ ਤੋਂ ਬਾਅਦ 2:40 ਦੇ ਉੱਤੇ ਰਵਾਨਾ ਜਿਹੜੇ ਹੋ ਗਏ। ਇਸੇ ਮੁਤਾਬਕ CGI ਜਿਹੜਾ ਔਨ ਪੰਜਾਬ DARS ਦਾ ਮੁੱਦਾ ਜਿਹੜਾ ਚੱਲ ਰਿਹਾ ਉਹਦੇ ਉੱਤੇ ਉਹਨਾਂ ਨੇ ਨਾਲ ਆਪਣੀ ਸਹੁੰ ਚੁੱਕਦੇ ਸਮੇਂ ਹੀ ਬਿਆਨ ਦੇ ਦਿੱਤਾ ਹੈ। ਕਹਿੰਦੇ ਨੇ ਅਦਾਲਤ ਕਿਸੇ ਵੀ ਦਬਾਅ ਅੱਗੇ ਨਹੀਂ ਚੁੱਕੇਗੀ ਤੇ DA ਮਾਮਲੇ ਦੇ ਉੱਤੇ ਨਵੇਂ ਚੀਫ਼ ਜਸਟਿਸ ਦਾ ਸਖ਼ਤ ਜਿਹੜਾ ਰੁੱਖ ਹੈ। ਸਹੁੰ ਚੁੱਕਦਿਆਂ ਹੀ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸਾਫ਼ ਕਰ ਦਿੱਤਾ ਕਿ ਅਦਾਲਤ ਸਿਰਫ਼ ਕਾਨੂੰਨ ਦੇ ਦਾਇਰੇ ਦੇ ਵਿੱਚ ਕੰਮ ਕਰੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਜਿਹੜੇ ਨੇ ਵਜੋਂ ਸਹੁੰ ਚੁੱਕਣ ਤੋਂ 2 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸੋਮਵਾਰ ਨੂੰ ਮਹੱਤਵਪੂਰਨ ਮਹਿੰਗਾਈ ਭੱਤੇ DA ਦੇ ਮਾਮਲੇ ਦੀ ਸੁਣਵਾਈ ਕਰਦਿਆਂ ਆਪਣੇ ਕਾਰਜਕਾਲ ਦਾ ਸਖ਼ਤ ਰੁੱਖ ਜਿਹੜਾ ਸਪਸ਼ਟ ਕਰ ਦਿੱਤਾ। ਉਨ੍ਹਾਂ ਸਪਸ਼ਟ ਕੀਤਾ ਕਿ ਅਦਾਲਤ ਕਿਸੇ ਵੀ ਜਿਹੜੀ ਹੈ ਤਨਕੀਦ ਜਾਂ ਦਬਾਅ ਅੱਗੇ ਨਹੀਂ ਚੁੱਕੇਗੀ ਤੇ ਕਾਨੂੰਨ ਦੇ ਰਾਜ ਅਤੇ ਸੰਵਿਧਾਨ ਪ੍ਰਤੀ ਆਪਣੀ ਸਹੁੰ ਦੇ ਦਾਇਰੇ ਦੇ ਵਿਚ ਕੰਮ ਕਰੇਗੀ। ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਮੁੱਖ ਜੱਜ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਿਹੜਾ ਬਕਾਇਆ DA DR ਦੀ ਅਦਾਇਗੀ ਸਬੰਧੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾਲ ਜੁੜੀਆਂ ਅਰਜ਼ੀਆਂ ਦੀ ਸੁਣਵਾਈ ਦੇ ਦੌਰਾਨ ਸੂਬੇ ਦੇ ਵਕੀਲ ਵੱਲੋਂ ਉੱਚੀ ਆਵਾਜ਼ ਦੇ ਵਿਚ ਬੋਲਣ ਤੇ ਸਖ਼ਤ ਇਤਰਾਜ਼ ਜਿਹੜਾ ਜਤਾਇਆ। ਮੁੱਖ ਜੱਜ ਮਿਸ਼ਰਾ ਨੇ ਕਿਹਾ ਕਿ ਅਦਾਲਤ ਕਾਨੂੰਨ ਦੇ ਰਾਜ ਅਧੀਨ ਚੱਲੇਗੀ ਤੇ ਇਹ ਸੰਸਥਾ ਕਿਸੇ ਵੀ ਕਿਸਮ ਦੇ ਹੱਥਕੰਡਿਆਂ ਅੱਗੇ ਨਹੀਂ ਝੁਕੇਗੀ। ਇਸ ਦੇ ਲਈ ਅਸੀਂ ਪੂਰੀ ਤਰ੍ਹਾਂ ਕਾਨੂੰਨ ਮੁਤਾਬਕ ਚੱਲਾਂਗੇ ਤੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਤੇ ਅਸੀਂ ਜਾਣਦੇ ਹਾਂ ਕਿ ਆਪਣੀ ਸਹੁੰ ਨੂੰ ਕਿਵੇਂ ਨਿਭਾਉਣਾ ਹੈ, ਇਸ ਦੀ ਰੱਖਿਆ ਕਿਵੇਂ ਕਰਨੀ ਹੈ। ਬੈਂਚ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਧਿਰ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਨਹੀਂ ਹੋਵੇਗਾ ਨਾ ਹੀ ਹੋਣਗੇ। ਜਸਟਿਸ ਮਿਸ਼ਰਾ ਨੇ ਕਿਹਾ ਕਿ ਕਿਸੇ ਵੀ ਪੱਖ ਦੇ ਵੱਲੋਂ ਟਿੱਪਣੀ ਨਾ ਕੀਤੀ ਜਾਵੇ ਤੇ ਤੁਹਾਡੇ ਕੋਲ ਕਹਿਣ ਜਾਂ ਕਰਨ ਦੇ ਲਈ ਬਹੁਤ ਕੁਝ ਹੋ ਸਕਦਾ ਹੈ, ਪਰ ਅਸੀਂ ਕਾਨੂੰਨ ਦੇ ਮੁਤਾਬਕ ਚੱਲਾਂਗੇ ਤੇ ਅਸੀਂ ਸੰਵਿਧਾਨ ਦੀ ਸਹੁੰ ਚੁੱਕੀ ਹੈ। ਇਹ ਟਿੱਪਣੀਆਂ ਬੈਂਚ ਦੇ ਉਸ ਅਗਸਤ ਮਹੀਨੇ ਦੇ ਆਦੇਸ਼ ਤੋਂ ਪੈਦਾ ਹੋਈਆਂ ਅਰਜ਼ੀਆਂ ਦੀ ਸੁਣਵਾਈ ਦੌਰਾਨ ਆਈਆਂ ਨੇ, ਜਿਸ ਦੇ ਵਿਚ ਪੰਜਾਬ ਨੂੰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ DA DR ਦੀਆਂ ਸਾਰੀਆਂ ਬਕਾਇਆ ਕਿਸ਼ਤਾਂ 31 ਅਗਸਤ ਤੱਕ ਜਾਰੀ ਕਰਨ ਤੇ ਪਾਲਣਾ ਹਲਫ਼ਨਾਮਾ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਤੇ ਦੂਸਰੇ ਪਾਸੇ ਨਵਾਂ ਹੀ ਚੰਦ ਚਾੜ ਦਿੱਤਾ ਹੈ, ਪਹਿਲਾਂ ਖਹਿਰਾ ਪਰੇ ਕੀਤਾ ਤੇ ਹੁਣ ਮੁਲਾਜ਼ਮ ਹੜਤਾਲ ਤੋਂ ਪਹਿਲਾਂ ਹੀ ਸਕੱਤਰਿਤ, ਕੱਲ੍ਹ ਨੂੰ ਹੜਤਾਲ ਕਰਨੀ ਸੀਗੀ ਉਹਨਾਂ ਨੇ ਦੂਸਰੀ, ਪਰ ਮੁਲਾਜ਼ਮ ਹੜਤਾਲ ਤੋਂ ਪਹਿਲਾਂ ਹੀ ਸਕੱਤਰਿਤ ਸਟਾਫ ਜਿਹੜਾ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਦਾ ਤਬਾਦਲਾ ਕਰ ਛੱਡਿਆ। ਤੇ ਸੈਣੀ ਸਾਹਿਬ ਦੇ ਨਾਲ ਇਸ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ, ਬਸ ਆ ਖ਼ਬਰ ਕੰਪਲੀਟ ਕਰ ਲਈਏ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਦੂਜੇ ਗੇੜ ਦੀ ਹੜਤਾਲ ਤੋਂ ਐਨ ਪਹਿਲਾਂ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਦਾ ਤਬਾਦਲਾ ਕਰ ਛੱਡਿਆ। ਸਾਂਝੀ ਤਾਲਮੇਲ ਕਮੇਟੀ ਨੇ ਮਹਿੰਗਾਈ ਭੱਤੇ ਦੇ ਬਕਾਏ ਸਮੇਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 8 ਸਤੰਬਰ ਦੀ ਹੜਤਾਲ ਦਾ ਪਹਿਲਾਂ ਹੀ ਸੱਦਾ ਦਿੱਤਾ ਹੋਇਆ ਸੀ। ਅੱਜ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਨੇ ਸਕੱਤਰੇਤ ਦੀਆਂ ਵੱਖ ਵੱਖ ਬ੍ਰਾਂਚਾਂ ਦੇ ਵਿਚ ਮੀਟਿੰਗਾਂ ਕਰਕੇ ਭਲਕ ਨੂੰ ਹੜਤਾਲ ਦੇ ਲਈ ਲਾਮਬੰਦੀ ਕੀਤੀ ਹੈ। ਆਮ ਰਾਜ ਪ੍ਰਬੰਧ ਵਿਭਾਗ ਨੇ ਅੱਜ ਪ੍ਰਧਾਨ ਸੁਸ਼ੀਲ ਕੁਮਾਰ ਨੂੰ ਸਕੱਤਰੇਤ ਦੀ ਲੇਖਾ ਇੱਕ ਸ਼ਾਖਾ ਤੋਂ ਬਦਲ ਕੇ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵਿਚ ਭੇਜ ਦਿੱਤਾ ਹੈ। ਬੋਰਡ ਦਾ ਦਫ਼ਤਰ ਮੁਹਾਲੀ ਦੇ ਵਿਚ ਸਥਿਤ ਹੈ ਤੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮੁਲਾਜ਼ਮ ਜਥੇਬੰਦੀਆਂ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਦਾ ਵੀ ਤਬਾਦਲਾ ਕੀਤਾ ਸੀ। ਮੁਲਾਜ਼ਮ ਆਗੂਆਂ ਦੇ ਤਬਾਦਲੇ ਨੇ ਮੁਲਾਜ਼ਮ ਸੰਘਰਸ਼ ਨੂੰ ਹੋਰ ਤੇਜ਼ ਕਰ ਛੱਡਿਆ ਤੇ ਅੱਜ ਪੰਜਾਬ ਸਰਕਾਰ ਨੇ 4 ਅਧਿਕਾਰੀ ਕਰਮਚਾਰੀ ਬਦਲੇ ਨੇ। ਲੋ ਦੋਸਤੋ, ਇਹ ਸੀ ਜੀ ਕੁਝ ਗੱਲਾਂ ਤੇ ਦੂਸਰੇ ਪਾਸੇ ਚੰਡੀਗੜ੍ਹ ਦਾ ਪ੍ਰੋਟੈਸਟ ਜਿਹੜਾ ਉਹ ਵੀ ਸਮਾਪਤ ਹੋ ਗਿਆ। ਆਪਣਾ ਕਿਸਾਨਾਂ ਦਾ ਜਿਹੜਾ ਰੋਲਾ ਰੱਪਾ ਚੰਡੀਗੜ੍ਹ ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ 1 ਸਤੰਬਰ ਤੋਂ ਲਾਏ ਗਏ ਧਰਨੇ ਨੂੰ ਖਤਮ ਕਰਨ ਦਾ ਐਲਾਨ ਕਰ ਛੱਡਿਆ ਤੇ ਦਰਅਸਲ ਮੋਰਚੇ ਤੇ ਪੰਜਾਬ ਸਰਕਾਰ ਵਿਚਾਲੇ ਵੱਖ ਵੱਖ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਜਿਹੜੀ ਬਣ ਗਈ ਹੈ ਤੇ ਲਿਖਤੀ ਰੂਪ ਦੇ ਵਿਚ ਇਹ ਗੱਲਬਾਤ ਲਿਖ ਦਿੱਤੀ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ। ਮਾਫ਼ੀ ਚਾਹੁੰਦੇ ਹਾਂ ਤੁਹਾਡੇ ਕੋਲੋਂ ਵੀ ਅੱਜ ਕਾਫ਼ੀ ਲੇਟ ਹੋ ਗਿਆ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ। ਬਾਕੀ ਤਾਂ ਜੀ ਤਕਨੀਕੀ ਕਾਰਨਾਂ ਕਰਕੇ ਬੇਬਸੀ ਸੀਗੀ, ਫੇਰ ਵੀ ਚੱਲ ਪਿਆ।
0: ਬਿਲਕੁਲ
1: ਗੱਲ ਹੈਗੀ ਹੈ
0: ਜੀ।
1: ਕੱਲ ਦੀ ਸ਼ਾਮੀ ਜੀ ਨੇ ਸ਼ਿਫਟ ਕੀਤੀ ਸੀ ਫਿਨਲੈਂਡ ਦੇ ਨੈਟ ਦੀ
0: ਹਾਈਫਾਈ ਸਟੂਡੀਓ ਦੀ ਕੀਤੀ ਹੈ। ਹਾਈਫਾਈ ਸਟੂਡੀਓ ਹੈ ਜੀ ਜੀ।
1: ਹਾਂ ਜੀ, ਤੇ ਚਲੋ ਤੁਸੀਂ ਕਹੋ ਭਈ ਉਪਾਅ ਪੂ ਕਰਾ ਲਓ ਤਾਂ ਫੇਰ ਏਦਾਂ ਆ। ਹੁਣ ਮੈਂ ਤੁਹਾਨੂੰ ਦੱਸਾਂ, ਇਹ ਨਜ਼ਰ ਲੱਗਦੀ ਰਹਿਣੀ ਆ।
0: ਸੈਣੀ ਸਾਹਿਬ ਉਪਾਅ ਕਰਾਇਆ ਜੀ?
1: ਠੀਕ ਹੈ ਜੀ, ਤਾਂ ਹੀ ਚੱਲੇ ਆ ਨਾ ਜੀ।
0: ਹਾਂਜੀ, ਉਪਾਅ ਕਰਾਇਆ, ਬਸ ਫੀਸ ਮੈਂ ਸ਼ਾਮ ਨੂੰ ਦਊਂਗਾ, ਮੋਢੇ ਘੁੱਟ ਗਏ ਜੀ।
1: ਚਲੋ
0: ਬਾਕੀ ਸਮਝਦਾ ਨੂੰ ਇਸ਼ਾਰਾ ਹੀ ਬਹੁਤ ਆ ਜੀ, ਅੱਗੇ ਨੀ
1: ਨਹੀਂ ਦੋਸਤਾਂ ਦੀ ਜਾਣਕਾਰੀ ਦੀ ਮੈਂ ਦੱਸ ਦਿਆਂ ਕਿ ਭਾਰਤ ਸਾਹਿਬ ਨੇ ਫਿਰ ਜਿਹੜਾ ਹੈਗਾ ਆ ਵੀ ਆਪੂ ਜਦੋਂ ਨਹੀਂ ਸੀ ਚੱਲ ਰਿਹਾ ਤੇ ਉਹਨਾਂ ਨੇ ਆਪਣੀ ਪਤਨੀ ਦੀ ਮਦਦ ਲਈ ਤੇ ਉਹਨਾਂ ਨੇ ਇਕਦਮ ਤਾਰਾਂ ਜਦੋਂ ਇੱਧਰ ਉੱਧਰ ਲਾਈਆਂ ਤੇ ਚੱਲ ਪਿਆ ਜੀ, ਤੇ ਫੇਰ ਸਾਡਾ ਜਿਹੜਾ ਹੈਗਾ ਆ ਅਸੀਂ ਤੁਹਾਡੇ ਕੋਲ ਹਾਜ਼ਰ ਹੋ ਗਏ ਹਾਂ ਜੀ।
0: ਬਿਲਕੁਲ ਹੈ
1: ਜੀ। ਭਾਰਤ ਸਾਹਿਬ ਤੁਸੀਂ ਇਸ ਗੱਲ ਨੂੰ ਮੰਨੋ ਜੀ, ਜਿਹੜੀ ਔਰਤ ਹੁੰਦੀ ਆ ਬੰਦੇ ਨਾਲੋਂ ਜਿਆਦਾ ਸਿਆਣੀ।
0: ਨਹੀਂ ਬਿਲਕੁਲ ਹੈ ਜੀ, ਬਿਲਕੁਲ ਟੈਕਨੀਕਲ, ਚਲੋ ਮੈਂ ਮਕੈਨੀਕਲ ਦਾ ਸਾਰਾ ਕੁਝ ਕਰ ਲੈਣਾ ਪਰ ਸੋਫਟਵੇਅਰ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਮੇਰੇ ਤੋਂ ਥੋੜਾ ਜਿਹਾ ਔਖਾ ਕੰਮ ਹੈ ਜੀ, ਉਹ ਸਮਝ ਨਹੀਂ ਲੱਗਦੀ ਆਪਾਂ ਨੂੰ, ਸੱਚੀ ਦੱਸੀਏ ਤਾਂ ਜੀ।
1: ਚਲੋ ਕੋਈ ਗੱਲ ਨਹੀਂ, ਤਾਂ ਕਿ ਇਹਨੂੰ ਕਿਸੇ ਦੀ ਰਲ ਮਿਲ ਕੇ ਗੱਡੀ ਚੱਲਣੀ,
0: ਇਹੀ ਪਿਆਰ ਹੈ ਜੀ, ਇਹੀ ਪਿਆਰ ਹੈ ਜੀ, ਇੱਕ ਦੂਸਰੇ ਦੇ ਕੰਮ।
1: ਬਿਲਕੁਲ
0: ਜੀ,
1: ਹੁਣ ਆਈਏ ਖਬਰਾਂ ਤੇ ਭਾਰੇ ਸਾਹਿਬ।
0: ਬਿਲਕੁਲ
1: ਭਾਰੇ ਸਾਹਿਬ, ਇੱਕ ਚੀਜ਼ ਜਿਹੜੀ ਹੈਗੀ ਸੀ ਦੇਸ਼ ਦੇ 70 ਸਾਲ ਚ ਪਹਿਲੀ ਵਾਰੀ ਹੋਇਆ ਜੀ ਤੇ ਕਿਸੇ ਚੀਫ ਜਸਟਿਸ ਦੀ ਨਿਯੁਕਤੀ ਦੇ ਉੱਤੇ ਕਿਸੇ ਮੁੱਖ ਮੰਤਰੀ ਨੇ ਜਿਹੜਾ ਹੈਗਾ ਪਬਲਿਕ ਦੇ ਵਿਚ ਆ ਕੇ ਤੇ ਓਹਨੂੰ ਪੋਲੀਟੀਕਲ ਇਸ਼ੂ ਬਣਾਇਆ ਹੈ,
0: ਕਿੰਤੂ ਪਰੰਤੂ ਕੀਤਾ ਜੀ।
1: ਕਿੰਤੂ ਪਰੰਤੂ ਤਾਂ ਕੀਤਾ ਹੀ ਕੀਤਾ ਸਰ, ਕਿੰਤੂ ਪਰੰਤੂ ਜਿਹੜਾ ਹੈਗਾ ਆ ਪੱਤਰਾਚਾਰ ਰਾਹੀਂ ਜੇ ਹੋ ਜਾਏ, ਅੰਦਰ ਖਾਤੇ ਜੇ ਕੋਈ ਗੱਲਬਾਤ ਹੋ ਜਾਏ ਸਰਕਾਰਾਂ ਦੀ ਤੇ ਕੋਈ ਗੱਲ ਨੀ, ਜੇ ਉਹਨਾਂ ਨੂੰ ਕੋਈ ਇਤਰਾਜ਼ ਸੀ ਟਾਈਮ ਤੇ ਦੱਸ ਦਿੰਦੇ ਜੀ।
0: ਬਿਲਕੁਲ,
1: ਇਹਨਾਂ ਨੇ ਤਾਂ ਚੁੱਪ ਕਰਕੇ ਚਿੱਠੀ ਆਈ 8 ਅਗਸਤ ਦੀ।
0: ਹਾਂਜੀ ਜੀ,
1: ਦੇਖੋ ਤੇ ਕਿਉਂਕਿ ਉਹ ਇੱਕ ਫਾਰਮਲ ਕੰਸੈਂਟ ਹੁੰਦੀ ਹੈ ਜੀ, ਹਾਂ ਠੀਕ ਹੈ ਜੀ। ਇਨ ਫੈਕਟ ਇਹਦੇ ਪਿੱਛੇ ਜਿਹੜਾ ਹਿਡਨ ਕਾਰਨ ਤਾਂ ਇਹ ਹੈਗਾ ਹੈ ਜੀ, ਛੁਪਿਆ ਏਜੰਡਾ ਇਹ ਆ ਕਿ ਤੁਹਾਡੇ ਕੋਲ CID ਦੀ ਕੋਈ ਰਿਪੋਰਟ ਤਾਂ ਨੀ ਜੀ ਵੀ ਇਸ ਜਸਟਿਸ ਬਾਰੇ ਜਿਹੜਾ ਆ ਵੀ ਇਹਦੇ ਕੋਈ ਰੈਲੇਟਿਵ ਇੱਥੇ ਆ ਜਾਂ ਕਿਸ ਤਰੀਕੇ ਨਾਲ ਵੀ ਕਿਸੇ ਤਰੀਕੇ ਇਸ ਮੁੱਦੇ ਤੱਕ ਪਹੁੰਚ ਕੀਤੀ ਜਾ ਸਕਦੀ ਹੋਵੇ, ਉਹ ਚੀਜ਼ਾਂ ਤੇ CID ਦੀ ਜੇ ਕੋਈ ਰਿਪੋਰਟ ਹੈਗੀ ਆ ਤੇ ਤੁਸੀਂ ਜਿਹੜਾ ਹੈਗਾ ਉਹਨੂੰ ਗੁਪਤ ਰੂਪ ਦੇ ਵਿੱਚ ਜਿਹੜਾ ਆ ਤੇ ਕਾਨੂੰਨ ਮੰਤਰਾਲੇ ਨੂੰ ਭੇਜ ਦੇਣਾ ਹੁੰਦਾ।
0: ਬਿਲਕੁਲ,
1: ਬਸ ਉਸ ਚੀਜ਼ ਜੇ ਉਹ ਨਹੀਂ ਹੈ ਤੇ ਤੁਹਾਡੇ ਕੋਲ ਜਿਹੜਾ ਹੈਗਾ ਆ, ਅਦਰਵਾਈਜ਼ ਦੂਜੀ ਗੱਲ ਇਹ ਹੈਗੀ ਆ ਤੇ ਤੁਸੀਂ ਇੱਕ ਸੁਝਾਅ ਹੁੰਦਾ ਆ
0: ਜੀ,
1: ਤੁਸੀਂ ਜਿਹੜਾ ਹੈਗਾ ਉਹ ਤੁਹਾਡੇ ਮੰਨਣ ਨਾ ਮੰਨਣ ਤਾਂ ਵੀ ਤੁਸੀਂ ਪਬਲਿਕਲੀ ਆ ਕੇ ਕਿੰਤੂ ਨਹੀਂ ਕਰ ਸਕਦੇ
0: ਜੀ। ਬਿਲਕੁਲ ਜੀ,
1: ਆਖਰ ਇਸ ਇੰਸਟੀਟਿਊਸ਼ਨ ਜਿਹੜੀ ਹੈਗੀ ਆ ਇਨਸਾਫ ਦੇ ਮੰਦਰ ਦੀ ਸਰ ਕੋਈ ਰੈਪੂਟੇਸ਼ਨ ਆ ਪਬਲਿਕ ਦੇ ਵਿੱਚ ਦੁਨੀਆਂ ਦੇ ਵਿੱਚ, ਕਿਉਂਕਿ ਜਿਸ ਦੇਸ਼ ਦਾ ਜਿਹੜਾ ਨਿਆਂ ਦਾ ਮੰਦਰ ਆ, ਜੇ ਉਹਦੀ ਇੱਜ਼ਤ ਨਹੀਂ ਹੋਏਗੀ ਤੇ ਉੱਥੇ ਦੇ ਫਿਰ ਲੋਕਾਂ ਦੀ ਵੀ ਕੋਈ ਇੱਜ਼ਤ ਨਹੀਂ ਹੋਏਗੀ, ਕਿਉਂਕਿ ਇਨਸਾਫ਼ ਤਾਂ ਉੱਥੋਂ ਹੀ ਲੈਣ ਜਾਣਾ।
0: ਬਿਲਕੁਲ ਹੈ ਜੀ,
1: ਸੰਵਿਧਾਨ ਸੰਸਥਾਵਾਂ ਜਿਹੜੀਆਂ ਹੈਗੀਆਂ ਆ, ਉਹਨਾਂ ਦਾ ਜਿਹੜਾ ਆ ਡਿਗਨਿਟੀ ਮੇਨਟੇਨ ਰਹਿਣੀ ਚਾਹੀਦੀ ਹੈ।
0: ਜੀ ਬਿਲਕੁਲ ਹੈ ਜੀ,
1: ਸੋ ਹੁਣ ਮੁੱਖ ਮੰਤਰੀ ਸਾਹਿਬ ਦਾ ਤਾਂ ਮੈਨੂੰ ਜਿੱਥੇ ਤੱਕ ਹੈਗਾ ਨਾ ਜੀ, ਉਹ ਉੱਥੇ ਸੰਜੀਵ ਅਰੋੜੇ ਨੂੰ ਮਿਲਣ ਚੱਲ ਗਏ।
0: ਜੀ
1: ਪਹਿਲਾਂ ਤਾਂ ਤੁਸੀਂ ਇੱਕ ਬਲੰਡਰ ਇੱਕ ਕੀਤਾ ਹੀ ਕੀਤਾ, ਫਿਰ ਉਹਦੇ ਲਈ ਕੰਟੀਨਿਊਸਲੀ ਦੂਜਾ ਬਲੰਡਰ ਕਰ ਦਿੱਤਾ ਜੀ।
0: ਜੀ ਬਿਲਕੁਲ,
1: ਤੁਸੀਂ ਦੇਖੋ ਮੈਨੂੰ ਜਾਂ ਮੈਨੂੰ ਭਾਰਤ ਸਾਹਿਬ ਇਹਦੇ ਵਿੱਚ ਜਿਹੜਾ ਹੈਗਾ ਨਾ, ਇਹਨਾਂ ਦਾ ਇਨਫੈਰਿਟੀ ਕੰਪਲੈਕਸ ਝਲਕਦਾ ਲੱਗਦਾ।
0: ਬਿਲਕੁਲ ਹੈ ਜੀ, ਮੈਂ ਵੀ ਇਹ
1: ਘੱਟ
0: ਚੀਜ਼
1: ਪੜ੍ਹੇ
0: ਸੋਚ
1: ਲਿਖੇ
0: ਰਿਹਾ ਸੀ ਜੀ
1: ਘੱਟ,
0: ਮਤਲਬ।
1: ਕਿਉਂਕਿ ਦੇਖੋ ਰਾਸ਼ਟਰਪਤੀ ਜਦੋਂ ਆਏ ਸੀਗੇ ਉਦੋਂ ਇਹਨਾਂ ਨੇ ਬਹਾਨਾ ਮਾਰ ਲਿਆ ਸੀਗਾ ਜੀ, ਪ੍ਰਧਾਨ
0: ਜੀ
1: ਮੰਤਰੀ ਆਉਂਦੇ ਹੈਗੇ ਤਾਂ ਇਹ ਬਹਾਨਾ ਮਾਰ ਲੈਂਦੇ ਹੈਗੇ ਜੀ, ਕੋਈ ਨਾ
0: ਜੀ
1: ਕੋਈ ਨਾ ਜਾਣਦਾ।
0: ਜੀ
1: ਹਾਂਜੀ, ਇਹ ਮਤਲਬ ਉਹਨਾਂ ਉਹ ਇਹ ਉੱਥੇ ਹੀ ਬੈਠ ਸਕਦੇ ਹੈਗੇ ਜਿੱਥੇ ਮੈਂ ਹੁਣ ਪ੍ਰਧਾਨ ਹੋਵਾਂ।
0: ਇੱਥੇ
1: ਹਾਂਜੀ,
0: ਸੈਣੀ ਸਾਹਿਬ,
1: ਜਿੱਥੇ ਕੋਈ
0: ਜੇ
1: ਡੋਮੀਨੇਟ
0: ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਇਹਨਾਂ ਨੂੰ ਇਹ ਇੱਕ ਬਹਾਨਾ ਜ਼ਰੂਰ ਮਿਲ ਗਿਆ ਕਿ ਇਹਨਾਂ ਨੇ ਪਹਿਲਾਂ ਹੀ ਸਾਡੇ ਨਾਲ ਵਿਰੋਧ ਸੀਗਾ ਤੇ ਇਹਨਾਂ ਨੇ ਹੁਣ DA ਦਾ ਜੋ ਫੈਸਲੇ ਸੁਣਾਉਣੇ ਨੇ ਜਾਂ ਹੋਰ ਫੈਸਲੇ ਸੁਣਾਉਣੇ ਨੇ ਤਾਂ ਉਹਦੇ ਉੱਤੇ ਕਿੰਤੂ ਪ੍ਰੰਤੂ ਇਹਨਾਂ ਦਾ ਮਤਲਬ ਕੀ ਕਹਿਣਾ ਵੀ ਸਾਡੇ ਨਾਲ ਲਾਗ ਡਾਟ BJP ਕੱਢ ਰਹੀ ਹੈ, ਫਿਰ ਉਹ ਮੁੱਦਾ ਚੱਕ ਲੈਣਾ ਨਾ।
1: ਸਰ ਜੋ ਮਰਜ਼ੀ ਕਰੀ ਜਾਣ ਜੀ, ਗੱਲ ਤਾਂ ਇਹ ਹੈਗਾ ਆ ਵੀ ਉਹਨਾਂ ਦਾ ਫੈਸਲਾ ਤਾਂ ਬਾਇੰਡਿੰਗ ਹੀ ਰਹਿਣਾ।
0: ਬਿਲਕੁਲ ਹੈ ਜੀ,
1: ਗੱਲ ਆ ਜਾਂਦਾ ਜੀ, ਮਹੀਨੇ ਤਾਂ ਰਹਿ ਗਏ ਚਾਰ ਇਹਨਾਂ ਦੇ।
0: ਜੀ
1: ਹਾਂਜੀ, ਕੋਡ ਆਫ ਕੰਡਕਟ ਲੱਗ ਜਾਣਾ ਹੈਗਾ ਜੀ, ਲਗਭਗ ਦਸੰਬਰ ਚ ਹੀ ਲੱਗ ਜਾਣਾ ਜੀ। ਤੇ ਹਾਂਜੀ, ਤੇ ਦਸੰਬਰ ਦੇ ਵਿੱਚ ਜਿਹੜਾ ਜੇ ਅਖੀਰ ਚ ਵੀ ਲਾਉਣਗੇ ਤਾਂ ਵੀ ਜਾ ਕੇ ਜਿਹੜਾ ਹੈਗਾ ਤੇਰੇ ਮਹੀਨੇ ਸਾਰੇ ਰਹਿੰਦੇ ਹੈਗੇ
0: ਜੀ।
1: ਤੇ ਉਹ ਇਸ ਕਰਕੇ ਉਹ 3-4 ਮਹੀਨੇ ਕੱਢ ਕੇ ਤੇ ਬਸ ਉਸ ਤੋਂ ਬਾਅਦ ਇਹ ਕੰਮ ਖਤਮ ਹੈ ਜੀ। ਪਰ ਇਹ ਆ ਕਿ ਜਿਹੜਾ ਜਿਹੜੇ ਰਾਈਟਸ ਡਿਸਾਈਡ ਹੋਣੇ ਆ ਉਹ ਤਾਂ ਸਦਾ ਲਈ ਰਹਿਣੇ ਆ ਨਾ ਜੀ।
0: ਬਿਲਕੁਲ ਹੈ ਜੀ,
1: ਸਰ ਇਸ ਤਰੀਕੇ ਨਾਲ ਸਟੇਟ ਨਹੀਂ ਚੱਲਦੀ ਹੁੰਦੀ। ਆ ਜਿਹੜੇ ਕੰਮ ਇਹ ਕਰ ਰਹੇ ਹੈਗੇ ਨਾ, ਇਹ ਅਨਪ੍ਰੈਸੀਡੈਂਟ ਆ
0: ਜੀ।
1: ਇੱਕ ਚੀਜ਼ ਹੁੰਦੀ ਪਰੰਪਰਾਵਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੁੰਦਾ। ਉਹਦੇ ਨਾਲ ਇੱਜ਼ਤ ਜਿਹੜੀ ਹੈਗੀ ਆਪਣੀ ਵੀ ਵੱਧਦੀ ਆ, ਸੰਸਥਾਵਾਂ ਦੀ ਵੀ ਵੱਧਦੀ ਹੈ
0: ਜੀ।
1: ਸੋ ਇਸ ਕਰਕੇ ਇਹ ਅਨਪ੍ਰੈਸੀਡੈਂਟ ਸੀਗਾ ਜੋ ਇਹਨਾਂ ਨੇ ਕੀਤਾ, ਨਹੀਂ ਅੱਜ ਤੱਕ ਹੋਇਆ ਤੇ ਨਾ ਹੋਣਾ ਹੀ ਚਾਹੀਦਾ ਜੀ। ਇਹਨਾਂ ਨੂੰ ਦਰਅਸਲ ਕੋਈ ਸਮਝਾਉਣ ਵਾਲਾ ਹੈ ਹੀ ਨਹੀਂ ਜੀ।
0: ਜੀ
1: ਤੁਸੀਂ ਦੇਖੋ ਸਾਡੇ ਤੋਂ ਪਹਿਲਾਂ ਸੀਨੀਅਰ ਜਰਨਲਿਸਟ ਹਮੀਰ ਸਿੰਘ ਹੋਣਾ ਨੇ ਇਹ ਪ੍ਰੋਗਰਾਮ ਕੀਤਾ, ਔਰ ਉਹਨਾਂ ਨੇ ਵੀ ਪ੍ਰੋਗਰਾਮ ਕਰਨ ਤੋਂ ਪਹਿਲਾਂ ਸੰਵਿਧਾਨ ਦੇ ਜਿਹੜੇ ਆ ਵਿਸ਼ੇਸ਼ਗਿਆ ਉਹਨਾਂ ਨਾਲ ਸਲਾਹ ਕੀਤੀ ਵੀ ਇਹ ਕੀ ਗੱਲ ਜੋ ਇਹ ਕਹਿ ਰਹੇ ਠੀਕ ਕਹਿ ਰਹੇ। ਫਿਰ ਉਹਨਾਂ ਨੇ ਸਾਰੇ ਪਾਸਿਓਂ ਜਾਣਕਾਰੀ ਲੈਣ ਦੇ ਉਪਰੰਤ ਹੀ ਇਸ ਚੀਜ਼ ਨੂੰ ਸਰਟੀਫਾਈ ਕੀਤਾ ਤੇ ਭਾਈ ਇਹ ਤਾਂ ਇਹਨਾਂ ਦਾ ਇੱਕ ਸੁਝਾਅ ਹੈਗਾ ਸੀਗਾ ਤੇ ਉਹ ਬਾਕੀ ਹੋਰ ਇਹ ਉਸ ਚੀਜ਼ ਨੂੰ ਪਰਮਿਸ਼ਨ ਕਹੀ ਜਾਂਦੇ ਹੈਗੇ।
0: ਸੈਣੀ ਸਾਹਿਬ, ਜਿਵੇਂ ਇਹਨਾਂ ਨੇ ਕੱਲ ਰੈਲੀ ਦੇ ਵਿੱਚ ਪਹਿਲਾਂ ਹੀ ਮਾਨ ਸਾਹਿਬ ਨੇ ਉੱਥੇ ਕਹਿ ਦਿੱਤਾ ਭਾਈ ਮਤਲਬ ਕਿ ਹਿਮਾਚਲ ਦੇ ਵਿੱਚ ਲਾ ਦਿੱਤਾ ਗਿਆ ਸੀ ਉਹ ਮਤਲਬ ਕਿ ਜਸਟਿਸ, ਤੇ ਸਾਡੇ ਤੋਂ ਪੁੱਛਿਆ ਵੀ ਨਹੀਂ ਗਿਆ, ਉਹ ਕਿੱਥੇ ਕੁ ਤੱਕ ਜਾਇਜ਼ ਗੱਲ ਹੈਗੀ ਆ, ਇਹ ਜਾਇਜ਼ ਆ ਕਿ ਨਜਾਇਜ਼ ਆ ਜੀ?
1: ਉਹ ਕਹਿੰਦੇ ਠੀਕ ਗੱਲ ਹੈਗੀ, ਜੇ ਤੁਹਾਨੂੰ ਵੀ ਕੋਈ ਇਤਰਾਜ਼ ਸੀਗਾ ਜਾਂ ਤੁਹਾਡੇ ਕੋਈ ਏਦਾਂ ਦੀ ਰਿਪੋਰਟ ਸੀ ਤੁਸੀਂ ਟਾਈਮਲੀ ਜਿਹੜਾ ਹੈਗਾ ਆ 8 ਤਰੀਕ ਦੀ ਤੁਹਾਨੂੰ ਪੁੱਛੀ ਗਈ ਆ, 13 ਤਰੀਕ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਆ ਭੇਜ ਦਿੰਦੇ, ਜਿੱਦਾਂ ਜੇ ਪੰਜਾਬ ਦਾ ਗਵਰਨਰ ਭੇਜ ਸਕਦਾ ਆ ਤੇ ਹਾਂਜੀ, ਤੇ ਇਹ ਨੀ ਸੀ ਭੇਜ ਸਕਦੇ ਹਰਿਆਣੇ ਦੇ, ਹਰਿਆਣੇ ਵਾਲਿਆਂ ਨੇ 11 ਤਰੀਕ ਨੂੰ ਭੇਜ ਦਿੱਤਾ ਜੀ, ਗਵਰਨਰ ਦੀ ਵੀ ਕੰਸੈਂਟ ਚੱਲ ਗਈ।
0: ਤੁਸੀਂ ਹਾਂ ਪੱਖੀ ਜਵਾਬ ਨਹੀਂ ਦੇਣਾ, ਨਾ ਪੱਖੀ ਅਬਜੈਕਸ਼ਨ ਤਾਂ ਲਾ ਹੀ ਸਕਦੇ ਹੋ, ਕੁਛ ਤਾਂ ਭੇਜੋ।
1: ਹਾਂਜੀ ਦੱਸੋ ਤਾਂ ਸਹੀ, ਕਾਰਨ ਤਾਂ ਦੱਸੋ, ਕਾਰਨ ਇਹਨਾਂ ਕੋਲ ਹੈ ਕੋਈ ਨੀ ਸੀਗਾ
0: ਜੀ,
1: ਕਾਰਨ ਇਹ ਦੱਸਦੇ ਵੀ ਹਾਂ ਜੀ ਵੀ ਜੱਜਮੈਂਟ ਸਾਡੇ ਖਿਲਾਫ਼ ਆਈ ਹੈ
0: ਜੀ,
1: ਤਾਂ ਨੀ ਅਸੀਂ ਲੱਗਣ। ਉਹਨਾਂ ਨੇ ਜੇ ਮੱਧ ਪ੍ਰਦੇਸ਼ ਵਾਲੇ ਨੇ ਕੰਧਾਂ ਵਾਲੀ ਜਿਹੜਾ ਹੈਗਾ ਆ ਇੰਨੀ ਗੱਲ ਕਹੀ ਸੀ ਤੇ ਉਹਨਾਂ ਨੇ ਇਤਰਾਜ਼ ਇਸ ਚੀਜ਼ ਦਾ ਦਿੱਤਾ ਸੀ, ਇੰਨੀ ਗੱਲ ਕਹੀ ਸੀ ਕਿ ਇੱਥੇ ਇਹਨਾਂ ਦੇ ਰਿਲੇਟਿਵ ਰਹਿੰਦੇ ਹੈਗੇ ਆ, ਤੁਸੀਂ ਇਸ ਚੀਜ਼ ਤੇ ਵਿਚਾਰ ਕਰ ਲਓ, ਇੰਨੀ ਗੱਲ ਕਹੀ ਤੇ ਅਗਲਿਆਂ ਨੇ ਉਹਨੇ ਦੇ ਵਿੱਚ ਹੀ ਹਿਮਾਚਲ ਚਲਾ ਦਿੱਤਾ।
0: ਹਿਮਾਚਲ ਚਲਾ, ਬਿਲਕੁਲ ਜੀ।
1: ਸਰ ਇਹ ਗੁਪਤ ਰਿਪੋਰਟਾਂ ਹੁੰਦੀਆਂ ਸਰ, ਇਹ
0: ਜੀ
1: ਬਾਹਰ ਨੀ ਇਹ ਗੱਲ ਆਈ,
0: ਬਿਲਕੁਲ ਹੈ ਜੀ
1: ਹਾਂਜੀ, ਬਾਹਰ ਨੀ ਗੱਲ ਆਈ, ਬੀਇੰਗ ਇਸ ਪ੍ਰੋਫੈਸ਼ਨ ਦਾ ਜੁੜਿਆ ਆ ਤੇ ਸਾਨੂੰ ਬਾਰ ਕੌਂਸਲ ਦੇ ਕੁਛ ਇੱਕ ਮੈਂਬਰ ਵੱਲੋਂ ਪਤਾ ਲੱਗ ਗਿਆ ਸੀ ਇਸ ਗੱਲ ਦਾ
0: ਜੀ,
1: ਤੇ ਅਦਰਵਾਈਜ਼ ਜਿਹੜਾ ਹੈਗਾ ਆ ਇਹ ਗੱਲਾਂ ਬਾਹਰ ਥੋੜਾ ਹੁੰਦੀਆਂ। ਉਹਨਾਂ ਨੇ ਇੰਨੀ ਗੱਲ ਕਹੀ ਸੁਝਾਅ ਦਿੱਤਾ, ਦੇਖੋ ਜੀ ਇੱਥੇ ਇਹਨਾਂ ਦੇ ਰਿਲੇਟਿਵ ਰਹਿੰਦੇ ਆ, ਇੰਨੀ ਗੱਲ ਕਹਿ ਕੇ ਬਾਕੀ ਤੁਸੀਂ ਦੇਖ ਲਓ। ਉਹਨਾਂ ਨੇ ਉਸੇ ਵੇਲੇ ਜਿਹੜਾ ਹੈਗਾ ਉਹਨਾਂ ਨੂੰ ਇੱਧਰ ਦੇ ਨਾਲ ਲਾ ਕੇ ਹਿਮਾਚਲ ਦੇ ਲਾ ਦਿੱਤਾ
0: ਜੀ,
1: ਜੇ ਤੁਹਾਡੇ ਕੋਲ ਵੀ ਏਦਾਂ ਦੀ ਕੋਈ ਗੱਲ ਹੈਗੀ ਕਿ ਤੁਸੀਂ ਕੋਈ ਸੁਝਾਅ ਦੇਣਾ ਅਸੀਂ ਦੇ ਦਿੰਦੇ, ਹੋ ਸਕਦਾ ਅਗਲੇ ਕੰਸਿਡਰ ਵੀ ਕਰ ਲੈਂਦੇ। ਇਹ ਥੋੜਾ ਤੁਸੀਂ ਲੈਟਰ ਦੱਬ ਕੇ ਬਹਿ ਜਾਓ ਤੇ ਹਾਂ ਜੀ ਜਦ ਤੱਕ ਅਸੀਂ ਇਹਨਾਂ ਨੂੰ ਇਹ ਸੀਗਾ ਵੀ ਜਿੱਦਾਂ ਅਸੀਂ ਜਿੱਦਾਂ ਮਨਜ਼ੂਰੀ ਨੀ ਦੇ ਮਨਜ਼ੂਰੀ ਥੋੜਾ ਦਿੰਦੇ ਸਟੇਟ ਗੌਰਮੈਂਟ ਹੈ
0: ਜੀ
1: ਇੱਥੇ ਕੋਈ ਕਲਰਕ ਲਾਉਣਾ ਸੀਗਾ ਹਾਂਜੀ
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਸੰਵਿਧਾਨ ਚ ਹੈ ਨੀ ਨਾ ਜੀ ਗੱਲ ਤਾਂ ਇਹ ਹੈਗੀ ਆ ਕਿ ਕਾਨੂੰਨ ਦੇ ਅਨੁਸਾਰ ਹੀ ਚੱਲਣਾ ਨਾ ਦੇਸ਼ ਤਾਂ ਕਿਸੇ ਤੇ ਕਾਨੂੰਨ ਦੇ ਵਿੱਚ ਦੱਸ ਦੇਣ ਵੀ ਹਾਂ
0: ਜੀ
1: ਜੀ ਕਿੱਥੇ ਤੁਹਾਡਾ ਕੋਲ ਰਾਈਟ ਹੈਗਾ ਆ ਕਿ ਤੁਹਾਡੀ ਮਨਜ਼ੂਰੀ ਨਾਲ ਲੱਗਣਾ ਹੈਗਾ ਕਿਹੜੇ ਆਰਟੀਕਲ ਥੱਲੇ ਆ ਸੰਵਿਧਾਨ ਦੇ ਉਹ
0: ਜੀ
1: ਤਾਂ ਲਿਖਿਆ ਨੀ ਕਿਤੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਤਰੀਕਾ ਹੈਗਾ ਆ ਜੀ ਵੀ ਲੋਕਾਂ
0: ਬਿਲਕੁਲ
1: ਨੂੰ
0: ਹੈ
1: ਜਿਹੜਾ ਹੈਗਾ ਜਾ ਕੇ ਤੇ ਲੋਕ ਮੇਲਣੀਆਂ ਦੇ ਵਿੱਚ ਜਿਹੜੀਆਂ ਇਹੋ ਜਿਹੀ ਗੱਲ ਕਰ ਦਿਓ ਹਾਂਜੀ
0: ਜੀ
1: ਤੇ ਗੱਲ ਤਾਂ ਤੁਹਾਡੀ ਨੀ ਬਣਦੀ ਤੁਸੀਂ ਪੰਜਾਬ ਨੂੰ ਕਹਿੰਦੇ ਪੰਜਾਬ ਤਾਂ ਖੁਸ਼ ਹੀ ਬੜਾ ਹੈਗਾ ਅਗਲੇ ਨੇ ਡੀਏ ਤੇ ਫੈਸਲਾ ਦਿੱਤਾ ਮੁਲਾਜ਼ਮ ਖੁਸ਼ ਆ ਤੇ ਠੀਕ
0: ਜੀ
1: ਹੈ ਜੀ ਅਗਲਾ ਸਰਕਾਰ ਦੇ ਦਬਾਅ ਚ ਨਹੀਂ ਆਇਆ
0: ਬਿਲਕੁਲ ਹੈ ਜੀ
1: ਨਹੀਂ ਤਾਂ ਪਿਛਲੀ ਤਾਂ ਇਹ ਐਲੀਗੇਸ਼ਨ ਲੱਗਦਾ ਹੁੰਦਾ ਵੀ ਜੁਡੀਸ਼ਰੀ ਹਮੇਸ਼ਾ ਸਰਕਾਰ ਦੇ ਦਬਾਅ ਥੱਲੇ ਕੰਮ ਕਰਦੀ ਹੈ
0: ਜੀ
1: ਹਾਂਜੀ ਜੇ ਅਗਲੇ ਨੇ ਇੰਡੀ ਉਹਨਾਂ ਨੇ ਜਿਹੜੀ ਭਾਸ਼ਣ ਦਿੱਤਾ ਉਹ ਵੀ ਇਹੀ ਕਿਹਾ ਕਿ
0: ਜੀ
1: ਭਾਈ ਅਸੀਂ ਕਿਸੇ ਪ੍ਰੈਸ਼ਰ ਅੱਗੇ ਨਹੀਂ ਝੁਕਣਾ
0: ਜੀ
1: ਹਾਂਜੀ ਤੇ ਅਸੀਂ ਸੰਵਿਧਾਨ ਦੀ ਸਹੁੰ ਖਾਧੀ ਹੈ ਤੇ ਸਾਨੂੰ ਪਤਾ ਆ ਕਿ ਅਸੀਂ ਆਪਣੀ ਸਹੁੰ ਕਿੱਦਾਂ ਪਵਾਉਣੀ ਹੈ
0: ਨਾਲੇ ਦੇਖੋ ਆ ਜਿਹੜਾ
1: ਸੋ
0: ਅੱਜ
1: ਇਸ ਕਰਕੇ
0: ਪਹਿਲਾਂ ਤਾਂ ਇਹਨਾਂ ਨੇ ਉਹ ਖਹਿਰਾ ਬਦਲ ਦਿੱਤਾ ਜੀ ਉੱਥੋਂ ਤੇ ਮੁਲਾਜ਼ਮਾਂ ਦਾ ਜਿਹੜਾ ਸਾਰਾ ਕੁਝ ਦੇਖਦਾ ਸੀ ਜਾਂ
1: ਹਾਂਜੀ
0: ਗੱਲਬਾਤ ਸੀ ਅੱਜ
1: ਮੈਂ
0: ਇਹਨਾਂ
1: ਆ
0: ਨੇ ਉਹ
1: ਰਹੀ ਹਾਂ
0: ਸ਼ਰਮਾ ਬਦਲ ਦਿੱਤਾ ਜੀ ਪ੍ਰਧਾਨ ਹੀ ਬਦਲ ਸੁੱਟਿਆ ਦੱਸੋ
1: ਸਵਾਲ ਤਾਂ ਇਹ ਹੈਗਾ ਆ ਕਿ ਪਹਿਲਾਂ ਜਦੋਂ ਖਹਿਰਾ ਨੂੰ ਬਦਲਿਆ ਸੀਗਾ ਤੇ ਉਸ ਵੇਲੇ ਦੇਖੋ ਨਾ ਉਹਨਾਂ ਦਾ ਕਿੱਦਾਂ ਸੈਕਟਰੀ ਸਵਾਗਤ ਹੋਇਆ ਸੀਗਾ ਉਹਨਾਂ ਦਾ ਉਹ ਜਿਸ
0: ਜੀ
1: ਪਲੇਸ ਆਫ ਪੋਸਟਿੰਗ ਤੇ ਗਏ ਉੱਥੇ ਸਾਰੇ ਮੁਲਾਜ਼ਮ ਹਾਰ ਲੈ ਕੇ ਖੜੇ ਸੀ
0: ਜੀ
1: ਹਾਂਜੀ ਵੀ ਇਹ ਸਾਡੇ ਸੰਘਰਸ਼ੀ ਯੋਧੇ ਹੈਗੇ ਆ ਤੇ ਇਹਨਾਂ ਨੂੰ ਪੈਨਲਾਈਜ਼ ਕੀਤਾ ਜਾ ਰਿਹਾ ਹੈ ਜੀ ਸਟੇਟ ਵੱਲੋਂ
0: ਜੀ
1: ਇਸੇ ਤਰੀਕੇ ਨਾਲ ਇਹਨਾਂ ਦਾ ਹੋਣਾ ਦੇਖ ਲਿਆ ਤੁਸੀਂ ਉਹ
0: ਜੀ
1: ਤੁਸੀਂ ਭਾਈ ਮੁਲਾਜ਼ਮ ਜਿਹੜੇ ਹੈਗੇ ਤੁਸੀਂ ਬਦਲੀ ਕਰਕੇ ਕੀ ਕਰੋਗੇ
0: ਜੀ
1: ਅਗਲਾ ਕੰਮ ਉੱਥੇ ਤੱਕ ਪੈਨ ਕਲਮ ਛੋੜ ਹੜਤਾਲ ਚੱਲਣ ਲੱਗੀ ਹੋਈ ਹੈ ਜੀ ਅਗਲਿਆਂ ਨੇ ਕੰਮ ਇੱਥੇ ਵੀ ਨੀ ਕਰਨਾ ਕੰਮ ਉੱਥੇ ਵੀ ਨੀ ਕਰਨਾ ਜਾ ਕੇ ਉੱਥੇ ਜੁਆਇਨ ਕਰ ਲੈਣਗੇ ਤਾਂ ਕਿਹੜੀ ਗੱਲ ਹੈ ਜੀ
0: ਬਿਲਕੁਲ ਹੈ ਜੀ ਸੁਸ਼ੀਲ ਕੁਮਾਰ ਉਹਨਾਂ ਨੂੰ ਬਦਲਤਾ ਪ੍ਰਧਾਨ ਨੂੰ ਜੀ
1: ਇਹ ਬਦਲਾ ਲਓ ਨੀਤੀ ਦੇ ਨਾਲ ਜਿਹੜਾ ਹੈਗਾ ਆ ਨਈ ਸਟੇਟ ਰਨ ਹੋ ਸਕਦੀ ਪਤਾ ਨੀ ਇਹ ਕੌਣ ਸਲਾਹਕਾਰ ਆ ਜਾਂ ਤਾਂ ਮਤਲਬ ਜਿਹੜੇ ਸਲਾਹਕਾਰ ਆ ਇਹੀ ਸਰਕਾਰ ਨੂੰ ਫੇਲ ਕਰਨਾ ਚਾਹੁੰਦੇ ਹੈਗੇ ਜੀ
0: ਜੀ ਜੀ
1: ਨਹੀਂ ਪਹਿਲਾਂ ਵੀ ਜਿਹੜਾ ਹੈਗਾ ਆ ਸਰ ਦੇਖੋ ਆਖਰ ਤਾਂ ਡੀਏ ਦਾ ਜਿਹੜਾ ਆ ਇਸ਼ੂ ਤੁਸੀਂ ਇੱਕ ਦਿਨ ਦਾ ਥੋੜਾ ਹੈਗਾ ਸੀ 4.5 ਸਾਲ ਬੀਤਣ ਤੋਂ ਬਾਅਦ ਤੁਸੀਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਉਹਨਾਂ ਨੂੰ ਪਹਿਲਾਂ ਐਂਟੀ ਸਟੇਟ ਦੱਸਣ ਲੱਗ ਪਏ ਹਾਂਜੀ ਵੀ ਇਹ ਐਂਟੀ ਸਟੇਟ ਆ ਉਹ ਮੁਲਾਜ਼ਮ ਵੀ ਤਾਂ ਐਂਟੀ ਸਟੇਟ ਹੋਇਆ ਮੁਲਾਜ਼ਮ ਨੇ ਤਾਂ ਕੰਮ ਕਰਨਾ ਸਟੇਟ ਦਾ ਹੀ ਕਰਨਾ ਸਟੇਟ ਤੋਂ ਹੀ ਤਨਖਾਹ ਲੈਣੀ ਉਹ ਕਿੱਥੋਂ ਐਂਟੀ ਸਟੇਟ ਹੋ ਗਿਆ ਜੀ
0: ਬਿਲਕੁਲ ਹੈ ਜੀ ਜਿਵੇਂ ਅੱਜ ਮੈਂ ਸੋਚ ਰਿਹਾ ਚਲੋ ਖਬਰ ਵੀ ਲੱਗੀ ਆ ਜਿੱਦਾਂ ਇਹ ਔਰਤਾਂ ਦੀ ਬੱਲੇ ਬੱਲੇ ਕਰਾ ਰਹੇ ਨੇ ਜਾਂ ਗੱਲ ਹਰ ਕਿਸੇ ਦੇ ਵਿੱਚ ਉਹਦਾ ਉਹਨਾਂ ਦਾ ਨਾਮ ਲੈ ਰਹੇ ਨੇ ਸੈਣੀ ਸਾਹਿਬ ਜਿਵੇਂ ਇਹ ਡੇਰਿਆਂ ਦੇ ਵਿੱਚ ਕਹਿ ਲਓ ਕਿ ਔਰਤਾਂ ਦਾ ਜ਼ਿਆਦਾ ਲੈਣ ਦੇਣ ਹੁੰਦਾ ਸਾਰਾ ਕੁਝ ਚੱਲਦਾ ਉਹਨਾਂ ਦੇ ਪਰਿਵਾਰਾਂ ਦਾ ਸਾਰੀ ਲਗਾਮ ਉੱਥੋਂ ਚੱਲਦੀ ਹੈ ਕਹਿ ਲਓ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਲੱਗਦਾ ਕਿ ਉਹ ਡੇਰਿਆਂ ਵਾਲੇ ਹਿਸਾਬ ਦੇ ਨਾਲ ਹੀ ਅਸੀਂ ਮਤਲਬ ਕਿ ਸਰਕਾਰ ਵੀ ਬਣਾ ਲਾਂਗੇ ਔਰਤਾਂ ਨੂੰ ਅਸੀਂ ਕਾਬੂ ਕਰ ਲਾਂਗੇ ਉਹਨਾਂ ਨੂੰ ਲਾਲਚ ਦੇ ਲਾਂਗੇ ਤੇ ਸਾਡੇ ਹੱਕ ਦੇ ਵਿੱਚ ਹੀ ਸਾਰਾ ਕੁਝ ਜਾਵੇਗਾ ਕਿੱਦਾਂ ਲੱਗ ਭੁਲੇਖੇ ਚ ਹੈ
1: ਪਰ ਇਹ ਤਾਂ 1000-1500 ਰੁਪਈਆ ਕੀ ਚੀਜ਼ ਹੁੰਦੀ ਉਹਨਾਂ ਕਿਹੜੇ ਘਰ ਦਾ ਖਰਚ ਚੱਲਦਾ ਜੀ
0: ਜੀ
1: ਉਹ ਤਾਂ ਇਹ ਹੈਗਾ ਕਿ ਵੀ ਜੇ ਆਇਆ ਆ ਮਾੜਾ ਥੋੜਾ ਲੱਗਦਾ ਕਿਸੇ ਨੂੰ
0: ਜੀ
1: ਹਾਂਜੀ ਇੱਥੇ 1 ਲੱਖ ਰੁਪਈਆ ਜਿਹੜਾ ਖਤਮ ਲਿਆ ਕੇ ਦਿੰਦਾ ਉਹੀ ਤਾਂ ਜਨਾਨੀ ਇੱਜ਼ਤ ਨੀ ਕਰਦੀ ਇਹਦੇ 1000 ਤਾਂ ਇੱਜ਼ਤ ਕਰਨੀ ਜੀ
0: ਹੁਣ ਤਾਂ ਪਾਣੀ ਪਈ ਨਾਲ ਕੇ ਤੋਂ ਆਪ ਭਰਨ ਲਾਤਾ 200-1000 ਨੇ
1: ਸੋ ਇਸ ਕਰਕੇ ਜਿਹੜਾ
0: ਜੀ
1: ਬਾਕੀ ਪਤਾ ਨੀ ਹੈਗਾ ਜੀ
0: ਕਿਤੇ ਉਹ ਗੀਤ ਤਾਂ ਨੀ ਸਾਡੀ ਨਾਲ ਲੱਗ ਗਿਆ 1-13 ਲੱਖ ਵਰਗਾ
1: ਇਹਨਾਂ ਦੀ ਆਪਣੀ ਸੋਚ ਹੈ ਜੀ ਆਪਣੇ ਮਤਲਬ ਦੁਨੀਆ ਚ ਰਹਿੰਦੇ ਹੈਗੇ ਇਹਨਾਂ ਨੂੰ ਏਦਾਂ ਦੀ ਕੋਈ ਗੱਲ ਨੀ ਕੱਲ ਵੀ ਉਹ ਜਿਹੜਾ ਹੈਗਾ ਪੂਰੇ ਰੰਗੀਨ ਮਿਜਾਜ ਦੇ ਵਿੱਚ ਹੋਏ ਸੀਗੇ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਉਹ ਤਾਂ ਦੇਖ ਹੀ ਰਿਹਾ ਸੀ ਜੀ
1: ਪਤਾ ਲੱਗ ਰਿਹਾ ਹੈਗਾ ਸੀਗਾ ਕਿ ਹਾਂ ਜੀ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਤੁਹਾਡੇ ਚੱਲੀ ਆ
0: ਆਵਾਜ਼ਾਂ ਹੀ ਬੜੀਆਂ ਖਤਰਨਾਕ ਜਿਹੀਆਂ ਕੱਢਦੇ ਜੀ
1: ਜੀ ਸੋਚ ਕੇ ਹਾਸਾ ਆ ਜਾਂਦਾ ਹੈਗਾ ਹੈ ਜੀ ਕਮੇਡੀਅਨ ਨੂੰ ਜੇ ਆਪਾਂ ਮੁੱਖ ਮੰਤਰੀ ਬਣਾ ਲਾਂਗੇ ਤਾਂ ਕਮੇਡੀ ਹੀ ਹੋਣੀ ਹੈ ਜੀ ਵਾਕਈ ਕਮੇਡੀ ਹੋਈ
0: ਜੀ
1: ਲੋਕੀ ਵੀ ਸੀਜ਼ਨਡ ਲੀਡਰ ਨੂੰ ਇਗਨੋਰ ਕਰ ਦਿੰਦੇ ਹੈਗੇ ਆ ਜੀ ਤੇ ਇਹੋ ਹੁਣ ਚਲੋ ਐਨੀ ਵੇ ਉਸ ਵੇਲੇ ਸਰ ਇਹਨਾਂ ਨੇ ਨਾ ਇੱਕ ਰੋਡ ਮੈਪ ਦੇਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਇਹਨਾਂ ਨੇ ਸਰਕਾਰ ਬਣਾਈ ਸੀ ਤੇ ਲੋਕੀ ਜਿਹੜੇ ਹੈਗੇ ਨਾ ਏਦਾਂ ਸੀਟਾਂ ਨੀ ਆਉਂਦੀਆਂ ਹੁੰਦੀਆਂ ਇੰਨੀਆਂ ਉਹ ਇਸ ਕਰਕੇ ਲੋਕਾਂ ਨੂੰ ਉਮੀਦ ਸੀ ਕਿ ਇਹ ਜਿਹੜਾ ਰੋਡ ਮੈਪ ਦੇ ਰਹੇ ਉਹਦੇ ਨਾਲ ਪੰਜਾਬ ਨੂੰ ਪੈਰਾਂ ਤੇ ਲੈ ਆਉਣਗੇ
0: ਜੀ
1: ਲੋਕਾਂ ਨੇ ਫ੍ਰੀ ਬਲੀਡ ਕਰਕੇ ਨਹੀਂ ਇਹਨਾਂ ਨੂੰ ਵੋਟਾਂ ਪਾਈਆਂ ਸੀ,
0: ਜੀ
1: ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਪੰਜਾਬ ਨੂੰ ਪੈਰਾਂ ਤੇ ਲਿਆਉਣਗੇ।
0: ਬਿਲਕੁਲ ਹੈ ਜੀ,
1: ਇਹ ਤਾਂ ਹੁਣ
0: ਬਿਲਕੁਲ ਹੈ।
1: ਪੰਜਾਬ ਨੂੰ ਇੱਦਾਂ ਦਾ ਗਰਕ ਕਰ ਚਲਤੇ ਹੈਗੇ ਆ, ਉਹਨਾਂ ਤਾਂ ਜਿਹੜਾ ਹੈਗਾ ਆ 44-46 ਸਾਲ ਦੀਆਂ
0: ਪੰਜਾਬ ਨੂੰ
1: ਖਿਲਾਫਤ
0: ਪੈਰਾਂ
1: ਉਹਨਾਂ
0: ਚੋਂ
1: ਨੂੰ
0: ਹੀ ਕੱਢ
1: ਜਿੱਤੀ
0: ਚੱਲੇ ਆ
1: ਸੀ,
0: ਜੀ ਪੈਰਾਂ ਦੇ ਕਾਰਨ ਆ
1: ਹਾਂਜੀ,
0: ਗਈ ਸੀ ਜੀ। ਜੀ
1: ਬਸ ਉਹੀ ਹੈ ਜੀ ਆ, ਉਹ ਜਿੱਦਾਂ ਇੱਕ ਗੀਤ ਸੀਗਾ ਵੀ ਆਪ ਮਰ ਗਈਏ ਸਾਨੂੰ ਗਈਏ ਮਾਰਨੀ, ਨਹੀਂ ਉਹ
0: ਜੀ
1: ਭੁੱਲਣਾ ਵਿਛੋੜਾ ਸਾਨੂੰ ਤੇਰਾ ਹੈ ਜੀ,
0: ਤੇਰਾ
1: ਪਿੱਛੋਂ ਇਹ ਗੀਤ
0: ਬਹੁਤੇ
1: ਪਿੱਛੋਂ
0: ਦੁੱਖ
1: ਇਹ
0: ਭੁੱਲ
1: ਗੀਤ
0: ਜਾਣਗੇ।
1: ਗਾਊਗਾ ਪੰਜਾਬ। ਹਾਂਜੀ
0: ਜੀ
1: ਸੋ ਇਸ ਕਰਕੇ ਇਹਨਾਂ ਦਾ ਤਾਂ ਇਹ ਸੀ ਜੀ। ਇੱਕ ਆ ਗਿਆ ਹੁਣ ਅਗਲੀ ਗੱਲ ਆ ਜਾਈਏ ਕਿਸਾਨਾਂ ਦੀ।
0: ਹਾਂਜੀ
1: ਕਿਸਾਨਾਂ ਦੀ ਤਾਂ ਇਹ ਹੈਗੀ ਸੀ ਜੀ, ਕਿਸਾਨ ਦਾ ਇਹਦਾ ਹੈਗਾ ਆ, ਕਿਸਾਨਾਂ ਦੇ ਮੁੱਦੇ ਜਿਹੜੇ ਹੈਗੇ ਸੀਗੇ ਜੀ ਉਹ ਸਟੇਟ ਨਾਲ ਰਿਲੇਟਡ ਹੀ ਨਹੀਂ ਸੀਗੇ ਜੀ,
0: ਕਹਿੰਦੇ ਝੁਕ ਗਈ ਸਰਕਾਰ ਜੀ।
1: ਝੁਕ ਕੇ ਉਹਦੀ ਗਈ ਜੀ। ਉਹਨਾਂ ਨੇ ਇਹ ਕਹਿ ਦਿੱਤਾ ਵੀ ਹਾਂ ਜੀ ਤੁਹਾਡਾ ਜਿਹੜਾ ਹੈਗਾ ਆ ਅਸੀਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਵਾਂਗੇ,
0: ਜੀ
1: ਉਹਦੇ ਵਿੱਚ ਇਸ ਚੀਜ਼ ਬਾਰੇ ਡਿਸਕਸ਼ਨ ਕੀਤੀ ਜਾਊਗੀ।
0: ਬਿਲਕੁਲ ਹੈ
1: ਉਹ
0: ਜੀ,
1: ਕਈ ਵਾਰੀ ਆਏ ਮਤੇ ਜਾਂ ਇੱਦਾਂ ਕਰਕੇ ਹੈਗਾ ਜਾਂ
0: ਉਹੀ ਸੈਸ਼ਨ ਸੈਣੀ
1: ਜਿਹੜੀ
0: ਸਰ
1: ਆ
0: 2.5-3 ਕਰੋੜ ਚ ਹਾਂਜੀ।
1: ਉਹਦਾ ਹੱਲ ਉਹਦੇ ਨਾਲ ਹੱਲ ਥੋੜਾ ਹੁੰਦਾ ਆ ਵੀ ਹਾਂ ਜੀ
0: ਨਹੀਂ,
1: ਤੁਸੀਂ
0: ਅਗਲਿਆਂ ਨੇ
1: ਜਿਹੜੀ
0: ਤਾਂ
1: ਆ ਉਹ
0: ਗੱਫੇ ਲੈ ਹੀ
1: ਕੀਤੀ।
0: ਜਾਣੇ ਆ, TA-TA ਸਾਰਾ ਕੁਝ, ਆਉਣ ਜਾਣ ਦਾ ਖਰਚਾ, ਦਿਹਾੜੀ ਭੰਨਣੀ ਹੈ ਜੀ।
1: ਵੈਸੇ ਵੀ ਜਿਹੜਾ ਆ ਉਹ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉੱਪਰ ਬੀਜੇਪੀ ਦੀ ਸਰਕਾਰ ਆ, ਉਹਨਾਂ
0: ਜੀ
1: ਨੇ ਤਾਂ ਉਹਨਾਂ ਨੂੰ ਕੰਡੈਮ ਕਰਨ ਲਈ ਬਹਾਨਾ ਚਾਹੀਦਾ ਹੈਗਾ ਜੀ,
0: ਬਿਲਕੁਲ ਹੈ ਜੀ,
1: ਤੁਸੀਂ
0: ਅਸੀਂ
1: ਤਾਂ ਉਹਨਾਂ ਦਾ
0: ਵਿਰੋਧ ਕਰ
1: ਕੂੜ।
0: ਰਹੇ
1: ਮੈਂ ਤਾਂ ਇਹਨਾਂ ਦੇ ਨਾਲ ਜਿਹੜਾ ਕੰਪਰੋਮਾਈਜ਼ ਕੋਈ ਹੋਇਆ ਆ ਉਹਨੂੰ ਇੱਕ ਟੂਲ ਸਮਝਦਾ ਆ ਵੀ ਰਾਜੇਵਾਲ ਹੁਣਾਂ ਨੂੰ ਵੀ ਸੇਫ ਪੈਸੇ ਜੀ ਮਿਲ ਗਿਆ ਵਾਪਸ ਆਉਣ ਦਾ ਜੀ,
0: ਜੀ
1: ਸਰ ਕਾਰੋਬਾਰੀ ਜਿਹੜਾ ਹੈਗਾ ਆ ਉਹ ਗੁਲਗੁਲਿਆਂ ਵਾਲਾ ਮੀਂਹ ਨੀ ਪੈਂਦਾ ਹੁੰਦਾ, ਉਦੋਂ ਅੰਦੋਲਨ ਚ ਕਾਮਯਾਬ ਹੋ ਗਏ ਸੀ, ਹੁਣ ਤਾਂ ਜਿਹੜਾ ਹੈਗਾ
0: ਬਿਲਕੁਲ ਹੈ ਜੀ,
1: ਉੱਥੇ
0: ਬਿਲਕੁਲ
1: ਕਾਮਯਾਬੀ ਦੇ ਕੇ ਦਿਲ ਲੈ ਕੇ ਚੱਲ ਗਏ ਜੀ
0: ਓਜਲਾ
1: ਪੰਜਾਬ
0: ਸਾਹਿਬ ਦੀ ਗੱਲ
1: ਸਰਕਾਰ
0: ਜਿੱਥੇ ਆਉਂਦੀ,
1: ਨੇ
0: ਜਿੱਦਾਂ
1: ਕਿਹਾ
0: ਪਿਛਲੇ ਵੀਕ ਆਪਾਂ ਕੀਤੀ ਵੀ ਸੀ ਗੱਲ, ਉਹ ਵੀ ਦੱਸਦੇ ਸੀਗੇ ਕਿ ਹੁਣੇ ਕਾਹ ਤੋਂ ਸਾਰਾ ਕੁਝ ਹੋਣ ਲੱਗ ਪਿਆ, ਉਹ ਜਾਂਦੇ ਨੇ ਸਾਰੇ ਇਸ਼ਾਰੇ ਹੈਗੇ ਆ ਜੀ ਵਿੱਚ। ਬਿਲਕੁਲ ਹੈ
1: ਬਿਲਕੁਲ ਜੀ, ਇਹਨਾਂ ਦੀਆਂ ਪਤਾ ਨੀ ਕਿੱਥੇ ਕਿੱਥੇ ਵੀ ਲੀਡਰਾਂ ਦੀਆਂ ਵੀ ਸਾਂਝਾਂ
0: ਜੀ
1: ਹੈਗੀਆਂ ਜੀ ਸਭ ਕੁਛ, ਤੋ ਇਸ ਕਰਕੇ ਇਹਨਾਂ ਦਾ ਸੈਲਫ ਇੰਟਰਸਟ ਹੀ ਹੁੰਦਾ ਹੈਗਾ ਆ ਜੀ, ਮੁੱਦਾ ਕਿਹੜਾ
0: ਜੀ,
1: ਸੋਲਵ ਹੋਇਆ ਜੀ ਧਰਨਾ ਲਾਉਣ ਨਾਲ
0: ਜਾਂ ਤਾਂ ਉਹਨਾਂ ਨੂੰ
1: ਜੀ
0: ਕਹਿੰਦੇ ਭਈ
1: ਸਾਡੇ
0: ਸਾਡੇ
1: ਨਾਲ
0: ਨਾਲ ਚੱਲ
1: ਚੱਲ
0: ਭਾਈ,
1: ਪਿਆ
0: ਚੱਲ ਦਿੱਲੀ ਜਾ ਕੇ ਬੈਠੀ ਹੈ, ਜੇ ਇੰਨਾ ਹੀ ਵਿਰੋਧ ਆ।
1: ਹਾਂ
0: ਬਿਲਕੁਲ,
1: ਮਤਲਬ ਸਾਨੂੰ ਸੇਫ ਪੈਸੇ ਜੀ ਲੈ ਕੇ ਗਏ ਹਰਿਆਣੇ ਤੋਂ,
0: ਬਿਲਕੁਲ ਹੈ ਜੀ,
1: ਤੁਸੀਂ ਤਾਂ ਨਾਲ ਪਿੱਛੋਂ
0: ਲੰਘਾਓ
1: ਹੈ ਜੀ
0: ਸਾਨੂੰ ਹਰਿਆਣੇ ਤੋਂ, ਚਲੋ ਚਲੀਏ।
1: ਅਗਲੇ ਪੰਜਾਬ ਦੇ ਅੰਦਰ ਆ ਕੇ ਜਿਹੜਾ ਹੈਗਾ ਆ ਇਹਨਾਂ ਨੇ ਆਪ ਕਿਸਾਨ ਕੁੱਟੇ ਹੈਗੇ ਆ ਜੀ,
0: ਜੀ
1: ਹੁਣ ਖਰੇ ਇਹਨਾਂ ਦੀ ਕੁੱਟ ਤੋਂ ਡਰਦੇ ਰਾਜੀਨਾਮਾ ਕਰਕੇ ਦੌੜੇ ਆਏ ਹੈਗੇ ਤਾਂ ਮੁੜ ਕੇ ਨਾ ਕੁੱਟਣ ਕਿਤੇ,
0: ਜੀ
1: ਉਹਨਾਂ ਨੂੰ ਕੰਪਰੋਮਾਈਜ਼ ਤਾਂ ਕਰਦੇ ਪਏ, ਪੁਲਿਸ ਵਾਲੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਪਏ ਹੈਗੇ ਆ ਜੀ, ਤੇ ਟਮੀਂਦ ਕਿ ਸਰਕਾਰ ਨੇ ਜਿਹੜਾ ਹੈਗਾ ਆ
0: ਜੀ
1: ਵੀ ਇਹਨਾਂ ਨੂੰ ਇੱਕ ਇੰਸ਼ੋਰੈਂਸ ਦੇਤੀ ਹੈਗੀ ਆ, ਨਾ ਤਾਂ ਉਹਦੇ ਵਿੱਚ ਜਿਹੜਾ ਆ ਵੀ ਕਿਸੇ ਚ ਇੰਨਾ ਖੇਤੀ ਮੰਤਰੀ ਚ ਦਮ ਹੈਗਾ ਆ ਕਿ ਉਹ ਜਾ ਕੇ ਤੇ ਉੱਪਰ ਜਿਹੜਾ ਆ ਗੱਲ ਕਰ ਸਕੇ ਜੀ,
0: ਜੀ
1: ਤੇ ਨਾ ਜਿਹੜਾ ਹੈਗਾ ਆ ਸਰਕਾਰ ਚ ਇੰਨਾ ਕੋ ਦਮ ਹੈਗਾ ਆ ਜੀ ਕਿਸਾਨਾਂ ਨੂੰ ਜਿਹੜਾ ਆ ਸੇਫ ਪੈਸੇ ਦਿੱਲੀ ਜਾਣ ਵਾਸਤੇ ਲੈ ਕੇ ਦੇ ਸਕੇ ਜੀ।
0: ਬਿਲਕੁਲ ਹੈ ਜੀ,
1: ਸੋ
0: ਜੀ
1: ਜੀ ਸਰ
0: ਤੇ ਸੈਣੀ ਸਾਹਿਬ
1: ਅੱਗੇ ਜਿਹੜਾ ਆ ਜੀ ਇੱਕ
0: ਸਚਿਨ ਪਾਇਲਟ ਹੁਣੀ ਪੰਜਾਬ ਆ ਰਹੇ ਨੇ, ਲੱਗਦਾ ਕਿ ਚੰਨੀ
1: ਹੁਣ
0: ਹਾਂ
1: ਤੇ ਹੀ ਆ ਰਹੇ ਆ ਜੀ,
0: ਹਾਂਜੀ ਹਾਂਜੀ ਹਾਂਜੀ
1: ਉਹ ਤੇ ਹੀ ਆ ਰਿਹਾ ਜੀ, ਸਚਿਨ ਪਾਇਲਟ ਹੁਣੀ ਜਿਹੜੇ ਹੈਗੇ ਆ ਆਪਣੀ ਸਟੇਟ ਦੇ ਵਿੱਚ ਉਹੀ ਕੰਮ ਕਰਕੇ ਆਏ ਹੈਗੇ ਜੀ ਜੋ ਚੰਨੀ ਸਾਹਿਬ ਨੇ ਇੱਥੇ ਕੀਤਾ ਆ, ਹਾਂਜੀ ਉਹਨਾਂ ਦਾ ਜਿਹੜਾ ਹੈਗਾ ਮੁੱਖ ਮੰਤਰੀ ਹੁੰਦਾ ਸੀ ਗਹਿਲੋਤ, ਹਾਂਜੀ ਉਹਨੂੰ ਮਤਲਬ ਸਚਿਨ ਪਾਇਲਟ ਨੇ ਦੋ ਗੁੱਟ ਬਣੇ ਸੀ ਤੇ ਉਹਦੇ ਵਿੱਚ ਉਹ ਉਹਨਾਂ ਨੇ ਉਹਨੂੰ ਅਨਸਟੇਬਲ ਹੀ ਰੱਖਿਆ ਜੀ,
0: ਜੀ
1: ਤੇ ਉਦੋਂ ਤਾਂ ਉਮੀਦਾਂ ਇਹ ਲਾਉਂਦੇ ਸੀਗੇ ਜੀ ਵੀ ਸਚਿਨ ਪਾਇਲਟ ਸ਼ਾਇਦ ਛੱਡ ਕੇ ਤੇ ਬੀਜੇਪੀ ਚੱਲ ਜਾਣਗੇ ਜੀ,
0: ਜੀ
1: ਕੋਸ਼ਿਸ਼ ਵੀ ਕੀਤੀ ਸੀ ਇਹਨਾਂ ਨੇ ਪਰ ਉਹ ਫੇਰ ਪਤਾ ਨੀ ਲਾਸਟ ਮੂਵਮੈਂਟ ਦੇ ਉੱਤੇ ਜਿਹੜਾ ਆ ਵੀ ਉਹ ਦੁਬਾਰਾ ਆ ਗਏ ਸੀ ਕਾਂਗਰਸ ਚ,
0: ਜੀ
1: ਹਾਂਜੀ ਤੇ ਹੁਣ ਦੇਖਦੇ ਹੈਗੇ ਆ ਉਹ ਆ ਕੇ ਜਿਹੜਾ ਆਪਣੀ ਇਹਨਾਂ ਨੂੰ ਕੀ ਇਕੱਠੇ ਕਰ ਸਕਦੇ ਹੈਗੇ
0: ਜੀ,
1: ਸਰ ਜਦੋਂ ਕੋਈ ਬਾਹਰੋਂ ਆਉਂਦਾ ਸੰਬੰਧ ਤਾਂ ਉਹਨਾਂ ਦੇ ਸਾਰਿਆਂ ਨਾਲ ਚੰਗੇ ਆ, ਪਰ ਇਹ ਹੈਗਾ ਆ ਵੀ ਕਿਹਨੂੰ ਗਲਤ ਕਹਿਣਗੇ ਤੇ ਕਿਹਨੂੰ ਸਹੀ ਕਹਿਣਗੇ ਜੀ,
0: ਜੀ
1: ਕੀ ਉਹ ਜਿਹੜਾ ਹੈਗਾ ਸਟੇਟ ਲੀਡਰਸ਼ਿਪ ਦੇ ਬਦਲਾਵ ਵਾਸਤੇ ਜਿਹੜਾ ਯਾਰ ਰਾਹੁਲ ਗਾਂਧੀ ਨੂੰ ਕਹਿਣਗੇ,
0: ਜੀ
1: ਤੇ ਜੇ ਆਹ ਕੁਛ ਹੀ ਰਹਿਣਾ ਹੈਗਾ ਆ ਜੀ ਇਕੱਲਾ ਇੰਚਾਰਜ ਬਦਲਣ ਦੇ ਨਾਲ ਜਿਹੜਾ ਆ ਕੋਈ ਚੇਰਾ ਨੀ ਬਦਲਣਾ ਜੀ, ਜਦ ਤੱਕ ਪ੍ਰਧਾਨ ਤੇ ਜਿਹੜਾ ਹੈਗਾ LOP ਨਹੀਂ ਬਦਲੇ ਜਾਂਦੇ ਤਦ ਤੱਕ ਕਾਂਗਰਸ ਦਾ ਜਿਹੜਾ ਆ ਕੁਛ ਨੀ ਬਣਨਾ ਜੀ, ਕਿਉਂਕਿ ਆਈਡੀਓਲੋਜੀ ਨੀ ਮਿਲਦੀ ਹੈਗੀ ਜੀ, ਰਾਜਾ ਵੜਿੰਗ ਨੇ ਤਾਂ ਜਿਹੜਾ ਆ ਕਾਂਗਰਸ ਨੂੰ ਉੱਥੇ ਪਹੁੰਚਾ ਦਿੱਤਾ ਹੈਗਾ ਆ ਜੀ ਜਿੱਥੇ ਮਾਨ ਸਾਹਿਬ ਨੇ ਝਾੜੂ ਪਹੁੰਚਾ ਦਿੱਤਾ,
0: ਜੀ
1: ਹਾਂਜੀ ਸੋ ਇਸ ਕਰਕੇ ਜਿਹੜਾ ਆ ਇਹਨਾਂ ਦੀ ਤਾਂ ਬਣੀ ਬਣੀ ਸਰਕਾਰ ਜਿਹੜੀ ਹੈਗੀ ਆ ਖਤਮ ਹੋ ਗਈ ਇਸੇ ਚੱਕਰ ਦੇ ਵਿੱਚ ਹੀ ਜੀ।
0: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਪਿਛਲੇ ਦਿਨਾਂ ਚ ਜਿਹੜਾ ਕਾਲਾ ਆਪਣਾ ਕੱਪੜਾ ਦਿਖਾਇਆ ਗਿਆ ਸੀ, ਝੰਡਾ ਦਿਖਾਇਆ ਗਿਆ ਸੀ, ਉਹਦਾ ਕਾਫੀ ਰੋਲਾ ਰੱਪਾ ਅਜੇ ਵੀ ਜਿਹੜਾ ਮੀਡੀਆ ਦੇ ਵਿੱਚ ਵੀ ਪੈ ਰਿਹਾ, ਤੇ ਉਹਨਾਂ ਨੂੰ ਰੈਫਰ ਵੀ ਕੀਤਾ, ਪਟਿਆਲੇ ਕੀਤਾ ਗਿਆ, ਰੈਫਰ ਕੀ ਹਾਲਾਤ ਨੇ ਜੀ?
1: ਦੇਖੋ ਮੋਹਜੀਤ ਜਿਹੜਾ ਹੈਗੇ ਆ ਸ਼ੇਰੋਂ ਵਾਲਾ, ਉਹ ਉੱਥੇ ਪਟਿਆਲੇ ਭੇਜ ਦਿੱਤਾ ਸੀ, ਉਹਨਾਂ ਨੂੰ ਰੈਫਰ ਕਰ ਦਿੱਤਾ ਸੀ। ਉਸ ਵੇਲੇ ਡਾਕਟਰਾਂ ਨੇ ਇਹ ਕਿਸ ਬਿਨਾਹ ਦੇ ਉੱਤੇ ਬਿਆਨ ਦਿੱਤਾ ਕਿ
0: ਜੀ
1: ਉਹਨਾਂ ਦੀ ਹਾਲਤ ਸੀਰੀਅਸ ਹੋ ਗਈ?
0: ਜੀ
1: ਇਹ ਸਾਰੀ ਕੌਨਸਪੀਰੇਸੀ ਦਾ ਹੀ ਹਿੱਸਾ ਹੈਗਾ ਜੀ। ਜਦੋਂ ਪਟਿਆਲੇ ਗਏ ਹੈਗੇ ਤੇ ਉੱਥੇ ਰਿਪੋਰਟਾਂ ਸਾਰੀਆਂ ਓਕੇ ਆਈਆਂ ਜੀ, ਕਹਿੰਦੇ
0: ਜੀ
1: ਜੇ ਓਕੇ ਰਿਪੋਰਟਾਂ ਸੀ ਤੇ ਫਿਰ ਇੰਨੀ ਡੇਂਜਰਸ ਥੋੜਾ ਸੀ, ਉੱਥੇ ਧਰਨਾ ਲਗਾਇਆ ਸੀ, ਧਰਨੇ ਨੂੰ ਡਿਸਟਰਬ ਕਰਨ ਵਾਸਤੇ ਜਿਹੜਾ ਆ ਇਹ ਸਾਰਾ ਕੁਛ ਕੀਤਾ ਗਿਆ, ਤਾਂ ਕਿ ਜਿਹੜਾ ਆ ਧਿਆਨ ਸਾਰਾ ਆ ਉਹ ਫੋਕਸ ਜਿਹੜਾ ਆ ਉਹ ਸਾਰਾ ਉਹਦੀ ਸਿਹਤ ਤੇ ਚਲਾ ਜਾਵੇ।
0: ਜੀ
1: ਹਾਂਜੀ ਹੁਣ ਕਹਿੰਦੇ ਹੈਗੇ ਆ ਵੀ ਇੱਥੇ ਜਿਹੜਾ ਆ ਸਿਰਫ ਇੱਕ ਬਿਲਡਰ ਨਹੀਂ ਦਿੱਤਾ ਜਾ ਰਿਹਾ ਸਾਰਿਆਂ ਨੂੰ, ਉੱਥੇ ਤਾਂ ਸਾਰੇ ਲੀਡਰ ਮਿਲੀ ਜਾਂਦੇ ਸੀ, ਹਰ ਕੋਈ ਆ ਕੇ ਕੁਛ ਖਿਲਾਈ ਜਾਂਦਾ ਸੀ, ਕੋਈ ਕੁਛ ਖਿਲਾਈ ਜਾਂਦਾ ਸੀ।
0: ਜੀ
1: ਹੁਣ ਇੱਥੇ ਆ ਵੀ ਜਿਹੜਾ ਕੋਈ ਆਊਗਾ ਚੇਚਾ ਚੱਲ ਕੇ ਇੱਥੇ ਆਊਗਾ, ਪਤਾ ਨੀ ਮਿਲਣ ਦਿੰਦੇ ਕਿ ਨਹੀਂ ਮਿਲਣ ਦਿੰਦੇ ਜੀ, ਉਹ ਇੱਕ ਕਿਸਮ ਦਾ ਆਪਣੀ ਕਸਟਡੀ ਚ ਲੈ ਲਿਆ ਜੀ ਉਹਨੇ।
0: ਜੀ
1: ਬਾਕੀ ਦੇਖੋ ਵੀ ਫਿਰ ਨਾਲ ਉਹਦਾ ਇੱਕ ਵੀਡੀਓ ਕਲਿੱਪ ਵੀ ਜਾਰੀ ਕਰ ਦਿੱਤਾ ਕਿ ਹਾਂ ਜੀ ਮੈਂ ਠੀਕ ਠਾਕ ਆ ਜੀ। ਸੋ ਇਸ ਕਰਕੇ ਸਰਕਾਰ ਦੀ ਪਤਾ ਨੀ ਕੀ ਮਨਸ਼ਾ ਹੈਗੀ ਆ। ਪਹਿਲੀ ਗੱਲ ਤਾਂ ਇਹ ਹੈਗੀ ਕਿ ਐਸ ਐਸ ਪੀ ਨੇ ਉਹ ਜਿਹੜੀ ਗੱਲ ਕਹੀ ਸੀ ਉਸ ਦਿਨ ਵੀ ਇਹਦੀ ਕ੍ਰਿਮੀਨਲ ਹਿਸਟਰੀ ਆ
0: ਜੀ,
1: ਉਹਦੀ ਗੱਲ ਜੇ ਕ੍ਰਿਮੀਨਲ ਹਿਸਟਰੀ ਆ, ਜਿਹੜੇ ਕੇਸਾਂ ਦਾ ਰੈਫਰੈਂਸ ਜਿਹੜੀ ਐਸ ਐਸ ਪੀ ਦੇ ਰਹੀ ਸੀ ਉਹਨਾਂ ਦੇ ਵਿੱਚੋਂ ਜੇ ਉਹ ਬਰੀ ਹੋਇਆ ਆ, ਇਹ ਅੱਜ ਦੀ ਡੇਟ ਦੇ ਵਿੱਚ ਇਹਨਾਂ ਨੂੰ ਕਹਿਣਾ ਹੀ ਨੀ ਚਾਹੀਦਾ ਸੀ।
0: ਜੀ
1: ਐਕਚੁਅਲੀ ਸਰ ਹੁੰਦਾ ਕੀ ਹੈਗਾ ਆ ਕਿ ਜਿਹੜੀ ਨਾ ਉਹਨਾਂ ਨੂੰ ਐਸ ਐਚ ਓ ਨੂੰ ਲਾਈਨ ਹਾਜ਼ਰ ਕਰ ਦਿੱਤਾ
0: ਜੀ,
1: ਤੇ ਡੀ ਐਸ ਪੀ ਦੀ ਟ੍ਰਾਂਸਫਰ ਕਰ ਦਿੱਤੀ। ਸਰ ਉਹ ਚੀਜ਼ ਜਿਹੜੀ ਆ ਉਹ ਉੱਥੇ ਕੀਤੀ ਜਾਂਦੀ ਆ ਇਰੈਗੂਲੈਰਿਟੀ ਜੇ ਕਿਤੇ ਹੋਈ ਹੋਵੇ
0: ਜੀ।
1: ਇਰੈਗੂਲੈਰਿਟੀ ਜਿਹੜੀ ਆ ਉਹ ਕੁਛ ਹੋਰ ਚੀਜ਼ ਹੈਗੀ ਆ, ਇੱਥੇ ਹੋਈ ਸੀ ਇਨਲੀਗੈਲਿਟੀ, ਜਾਣੀ ਕਿ ਗੈਰ ਕਾਨੂੰਨੀ ਕੰਮ ਹੋਇਆ ਜੀ।
0: ਕਿ
1: ਜਿੱਦਾਂ ਕਾਲਾ ਕੱਪੜਾ ਦਿਖਾਲਿਆ ਹੈਗਾ ਨਾ ਜੀ, ਉੱਥੇ ਜਿਹੜਾ ਆ ਵੱਧ ਤੋਂ ਵੱਧ ਕਾਰਵਾਈ ਹੋ ਸਕਦੀ ਸੀ ਤੇ 57 ਦੀ ਹੋ ਸਕਦੀ ਸੀ, ਉਹਦੇ ਵਿੱਚ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਡਿਟੇਲ ਨਹੀਂ ਸੀ ਕੀਤਾ ਜਾ ਸਕਦਾ ਬੰਦੇ ਦਾ
0: ਜੀ।
1: ਸੋ ਉਹਨਾਂ ਦੀ ਜਿਹੜੀ ਹੈਗੀ ਆ ਉਹ ਪਰਚਾ ਹੋਣਾ ਚਾਹੀਦਾ ਆ ਉਹਨਾਂ ਬੰਦਿਆਂ ਦੇ ਉੱਤੇ
0: ਜੀ,
1: ਤਾਂ ਹੀ ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਫੋਰਸ ਯੂਜ ਕੀਤੀ ਹੈਗੀ ਆ, ਅਨਲੋਫੁਲ ਜਿਹੜੀ ਹੈਗੀ ਆ ਉਹਨਾਂ ਦੀ ਰੋਂਗਫੁਲ ਰਸਟੇਨ ਤੇ ਰੋਂਗਫੁਲ ਕਨਫਾਈਨਮੈਂਟ, ਇਹ ਸਾਰੀਆਂ ਜਿਹੜੀਆਂ ਧਾਰਾ ਲੱਗ ਕੇ ਤੇ ਪੁਲਿਸ ਵਾਲਿਆਂ ਦੇ ਖਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ। ਉਹ ਵੱਡਿਆਂ ਨੇ ਕਰਨਾ ਨੀ ਜੀ, ਨਾ ਉਹਨਾਂ ਨੂੰ ਸਸਪੈਂਡ ਕਰਨਾ ਜੀ। ਸੋ ਇਸ ਕਰਕੇ ਸਰਕਾਰ ਦੇ ਗਲੇ ਦੇ ਵਿੱਚ ਹੱਡੀ ਵੜ ਗਈ ਆ। ਹੁਣ ਹੁਣ ਦੇਖਦੇ ਹੈਗੇ ਕਿ ਸੰਗਰੂਰ ਦੇ ਲੋਕ ਜਿਹੜੇ ਹੈਗੇ ਆ, ਕਿਉਂਕਿ ਸੰਗਰੂਰ ਦਾ ਹੀ ਇਹਨਾਂ ਨੂੰ ਬਣਾਇਆ ਸੀ ਤੇ ਸੰਗਰੂਰ ਦੇ ਵਿੱਚ ਉੱਤੇ ਹੀ ਆ ਕੇ ਇਹਨਾਂ ਨੇ ਜਿਹੜਾ ਆ
0: ਜੀ
1: ਇਹ ਕੰਮ ਖਰਾਬ ਕਰ ਲਿਆ ਆਪਣਾ।
0: ਕਿਤੇ ਸੈਣੀ ਸਾਹਿਬ ਉਹ ਮੋਹਨਜੀਤ ਕਿਤੇ ਨਾ ਕਿਤੇ ਟਿਕਟ ਵੀ ਭਾਲਦਾ ਫਿਰਦਾ ਜਾਂ ਇਸ ਤਰ੍ਹਾਂ ਦਾ ਵੀ ਸਿਲਸਿਲਾ ਲੱਗਦਾ?
1: ਪਰ ਇਹ ਸਭ ਦੇਖੋ ਗੱਲ ਇਹ ਹੈ ਕਿ ਰਾਈ ਹੋਊਗੀ ਤੇ ਪਹਾੜ ਬਣੂਗਾ, ਜੇ ਰਾਈ ਨਹੀਂ ਹੋਊਗੀ ਤੇ ਪਹਾੜ ਕਿਉਂ ਬਣੂਗਾ?
0: ਬਿਲਕੁਲ
1: ਸਰ, ਨੋ ਡਾਊਟ ਕਿ ਹੀ ਵਾਜ਼ ਅਟੈਚਡ ਟੂ ਵਨ ਪੋਲੀਟੀਕਲ ਪਾਰਟੀ
0: ਜੀ,
1: ਠੀਕ ਹੈ ਜੀ। ਜੇ ਉਹ ਕਿਸੇ ਪਾਰਟੀ ਨਾਲ ਜੁੜਿਆ ਆ ਜੀ, ਤੇ ਉਹ ਵਟ ਨੈਚੁਰਲ ਹੈਗਾ ਆ ਕਿ ਉਹ ਇਸ ਵੇਲੇ ਲਾਈਨ ਲਾਈਟ ਦੇ ਵਿੱਚ ਆ ਤੇ ਫੇਗਰ ਡੇ ਹੈਗਾ ਆ, ਤੇ ਸਰਕਾਰ ਲਈ ਜਿਹੜਾ ਹੈਗਾ ਆ ਇਸ ਵੇਲੇ ਮੁਸੀਬਤ ਦਾ ਕਾਰਨ ਬਣਿਆ ਆ, ਜੇ ਉਹ ਇਹਨੂੰ ਕੈਸ਼ ਵੀ ਕਰੇਗਾ। ਵਾਂਸ ਦਾ ਪਰਸਨ ਇਜ਼ ਇਨ ਪੋਲਿਟਿਕਸ, ਉਹ ਓਪਰਚੁਨਿਟੀ ਨੂੰ ਕੈਸ਼ ਕਰਦਾ ਹੀ ਹੁੰਦਾ ਜੀ, ਜੇ ਉਹਨੂੰ ਟਿਕਟ ਦੇਣਗੇ ਉਹ ਜ਼ਰੂਰ ਲਊਗਾ ਜੀ, ਜਾਂ ਐਫਰਟ ਵੀ ਕਰੂਗਾ ਕਿਸੇ ਨੂੰ ਟਿਕਟ ਦਿੱਤੀ ਜਾਵੇ। ਬਾਕੀ ਇਹ ਹੈਗਾ ਕਿ ਮੋਮੈਂਟਮ ਸਾਰੇ ਦੇਖੋ ਕੀਤਾ ਤਾਂ ਕੰਮ ਗਲਤ ਆ ਨਾ ਜੀ, ਉੱਥੇ ਜੇ ਉਹ ਏਡੀ ਦੂਰ ਹੈਗਾ ਸੀ, ਨਾ ਤਾਂ ਮਾਨ ਸਾਹਿਬ ਨੂੰ ਸੁਣਿਆ ਸੀ ਉਹਨੇ ਕੀ ਕਿਹਾ ਕੀ ਨਹੀਂ ਕਿਹਾ, ਉਹ ਤਾਂ ਕਾਲੇ ਝੰਡੇ ਜਿਹੜਾ ਹੈਗਾ ਉੱਤੇ ਜਿਹੜਾ ਕਾਲਾ ਕੱਪੜਾ ਹੈ ਉੱਤੇ ਵੀ ਨਿਗਾਹ ਨਹੀਂ ਪਈ ਸੀ ਇਹਨਾਂ ਦੀ, ਕਿਉਂਕਿ ਇਹਨਾਂ ਦਾ ਮੂੰਹ ਦੂਜੇ ਪਾਸੇ ਸੀ।
0: ਬਿਲਕੁਲ,
1: ਸੋ ਇਸ ਕਰਕੇ ਸਿਰਫ ਪੁਲਿਸ ਵਾਲਿਆਂ ਨੇ ਨਾ ਇਸ ਚੀਜ਼ ਨੂੰ ਪ੍ਰੈਸਟੇਜ ਇਸ਼ੂ ਬਣਾ ਲਿਆ ਵੀ ਹਾਂ ਹਾਂ ਸਾਡੇ ਹੁੰਦਿਆਂ ਇਹ ਬੰਦਾ ਵਿਰੋਧ ਕਰ ਕਿੱਦਾਂ ਗਿਆ ਜੀ, ਇਹ ਬਾਕੀਆਂ ਨੂੰ ਵੀ ਬਣ ਜਾ ਕੰਨ ਕਰ ਦਈਏ ਵੀ ਇੱਕ ਇੱਕ ਬੰਦੇ ਨਾਲ ਏਦਾਂ ਕਰ ਦਿਓ ਬਾਕੀਆਂ ਨੂੰ ਕੰਨ ਹੋ ਜਾਣਗੇ
0: ਜੀ।
1: ਸੋ ਇਸ ਕਰਕੇ
0: ਪਰ ਸਾਈਂ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਸ਼ੁਰੂ ਦੇ ਵਿੱਚ ਕਿ ਇਹ ਪਾਰਟੀ ਜਿਹੜੀ ਸੀ ਇੱਕ ਰੋਡ ਮੈਪ ਲੈ ਕੇ ਆਈ ਸੀ ਜਾਂ ਲੋਕਾਂ ਨੂੰ ਇੱਕ ਸੁਪਨੇ ਦਿਖਾਏ ਸੀ, ਪਰ ਜਿਵੇਂ ਕਿ ਆ ਵੀਕਐਂਡ ਦੇ ਵਿੱਚ ਜੱਫੀਆਂ ਪਈਆਂ ਨੇ ਗੈਂਗਸਟਰ ਜਾਂ ਹੋਰ ਸਾਰੇ, ਚਲੋ ਪਿਛੋਕੜ ਕਿਸੇ ਦਾ ਵੀ ਕਿਸ ਤਰ੍ਹਾਂ ਦਾ ਹੋ ਸਕਦਾ ਹੈ, ਪਰ ਕਦੇ ਉਹ ਇਸੇ ਹੀ ਵਿਅਕਤੀ ਨੂੰ ਮਤਲਬ ਕਿ ਅੱਤਵਾਦ ਵੀ ਨਾਂ ਦੇ ਨਾਲ ਵੀ ਨਾਲ ਜੋੜਦੇ ਹੁੰਦੇ ਸੀ, ਸਾਰਾ ਕੁਝ ਕਹਿੰਦੇ ਸੀ ਕੇਜਰੀਵਾਲ ਸਾਹਿਬ ਦੇ, ਜੋ ਪਿਛਲੇ ਸਮੇਂ ਦੀਆਂ ਆਪਾਂ ਦੇਖ ਲਈਏ ਪੋਸਟਾਂ ਚਾਹੇ ਉਹ ਅਖਬਾਰਾਂ ਦੇਖ ਲਈਏ, ਤਾਂ ਉਹ ਸਾਰਾ ਸਿਲਸਿਲਾ ਚੱਲਿਆ। ਹੁਣ ਗੁਰਪ੍ਰੀਤ ਸੇਖੋਂ ਜਿਹੜਾ ਹੈ ਉਹਨੇ ਆਪਣੀਆਂ ਘਰ ਵਾਲੀਆਂ ਨੂੰ ਵੀ ਚਲੋ ਚੰਗੇ ਅਹੁਦਿਆਂ ਦੇ ਉੱਤੇ ਜਿਹੜਾ ਚੋਣਾਂ ਹੋਈਆਂ ਸੀ ਜ਼ਿਲ੍ਹਾ ਪਰਿਸ਼ਦ ਜਾਂ ਹੋਰ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਚੰਗੇ ਅਹੁਦੇ ਬਣਾ ਦਿੱਤੇ ਆ ਦੋਵਾਂ ਦੇ, ਤਾਂ ਹੁਣ ਆਪ ਵੀ ਜਿਹੜਾ ਵੱਖਰੀਆਂ ਵੱਖਰੀਆਂ ਪਾਰਟੀਆਂ ਚੋਂ ਹੁੰਦੇ ਹੁੰਦੇ ਤੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਹੱਥ ਫੜ ਲਿਆ ਤੇ ਮਾਨ ਸਾਹਿਬ ਨੇ ਜੱਫੀ ਬੜੀ ਘੁੱਟ ਕੇ ਪਾਈ ਹੈ ਜੀ। ਆਪ ਕਿੱਧਰ ਨੂੰ ਜਾ ਰਹੇ ਨੇ?
1: ਗੱਲ ਤਾਂ ਹੈਗੀ ਹੈ ਨਾ ਜੀ, ਦੂਜੇ ਤੇ ਉਂਗਲ ਕਰਨੀ ਬੜੀ ਸੌਖੀ ਹੈਗੀ ਹੈ ਜੀ, ਆਪਣਾ ਕਿਰਦਾਰ ਨਹੀਂ ਦੇਖਿਆ ਜਾਂਦਾ ਹੁੰਦਾ। ਪਰ ਸ਼ੇਖੋ ਜੇ ਸੋਸ਼ਲ ਵਰਕ ਦੇ ਵਿੱਚ ਆਇਆ ਹੈਗਾ ਸੀਗਾ ਕਿ ਲੋਕੀ ਉਹਦੇ ਤੋਂ ਥੋੜਾ ਜਿਹਾ ਐਕਸਪੈਕਟ ਵੀ ਕਰਦੇ ਸੀ
0: ਜੀ
1: ਇਹ ਥੋੜਾ ਜੇ ਰਾਜਨੀਤੀ ਚ ਆਊਗਾ ਤੇ ਚੰਗਾ ਬੰਦਾ ਸਾਬਤ ਹੋਊਗਾ।
0: ਜੀ
1: ਉਹ ਜਦੋਂ ਹੁਣ ਇਹ ਜਫੀ ਪਈ ਆ ਨਾ ਜੀ, ਤੇ ਇਹ ਮੈਨੂੰ ਲੱਗਦਾ ਹੈਗਾ ਜੀ ਕਿ ਮੈਂ ਇੱਕ ਜਗ੍ਹਾ ਕਮੈਂਟ ਵੀ ਕੀਤਾ ਇਸੇ ਚੀਜ਼ ਦਾ, ਇਟ ਇਜ ਕਾਲਡ ਰੋਂਗ ਮੂਵ।
0: ਜੀ
1: ਪੋਲੀਟਿਕਸ ਦੇ ਵਿੱਚ ਸਰ ਜਿਹੜਾ ਹੁੰਦਾ ਨਾ, ਇੱਕ ਮੂਵ ਜਿਹੜਾ ਆ ਤੁਹਾਡਾ ਸਹੀ ਚੱਲਿਆ ਆ ਨਾ, ਵੀ ਸ਼ਤਰੰਜ ਦੀ ਚਾਲ ਹੁੰਦੀ ਹੈਗੀ ਆ, ਇਹਦੇ ਵਿੱਚ ਜਿਹੜਾ ਆ ਇੱਕ ਗੀਟੀ ਜਿਹੜੀ ਆ ਚਾਲ ਸਹੀ ਚੱਲ ਪਾਓ
0: ਜੀ
1: ਤੇ ਉਹ ਤੁਹਾਨੂੰ ਜਿਹੜਾ ਆ ਵਿਨਰ ਵੀ ਬਣਾ ਦਿੰਦੀ ਆ, ਤੇ ਇੱਕ ਚਾਲ ਗਲਤ ਪੈ ਜਾਏ ਤੇ ਉਹ ਕੈਰੀਅਰ ਤਬਾਹ ਵੀ ਕਰ ਦਿੰਦੀ ਹੈਗੀ ਆ।
0: ਜੀ
1: ਮੈਨੂੰ ਜਿਹੜਾ ਹੈਗਾ ਆ ਵੀ ਫਿਊਚਰ ਥੋੜਾ ਬ੍ਰਾਈਟ ਨਹੀਂ ਲੱਗਿਆ, ਕਿਉਂਕਿ ਜਿੱਦਾਂ ਦੀ ਮਤਲਬ ਕਾਰਗੁਜ਼ਾਰੀ ਸਰਕਾਰ ਦੀ ਹੈਗੀ ਆ ਜੀ,
0: ਜੀ
1: ਤੇ ਇਹਦੇ ਵਿੱਚ ਜਿਹੜਾ ਆ ਉਸ ਹਾਲਤ ਦੇ ਵਿੱਚ, ਕਿਉਂਕਿ ਜੇ ਉਹਦੇ ਨਾਲ ਇੰਡੀਪੈਂਡੈਂਟ ਖੜੇ ਹੋ ਜਾਂਦੇ ਤਾਂ ਵੀ ਉਹਨਾਂ ਨੇ ਜਿੱਤ ਜਾਣਾ ਸੀ।
0: ਜੀ
1: ਹੁਣ ਕਿਉਂਕਿ ਇਸ ਪਾਰਟੀ ਵੱਲੋਂ ਆ ਗਏ ਹੈਗੇ ਆ, ਇਸ ਪਾਰਟੀ ਦਾ ਜਿਹੜਾ ਆ 4.5 ਸਾਲ ਦਾ ਜਿੰਨਾ ਜਿਹੜਾ ਪਾਪ ਆ ਉਹਦਾ ਵਿੱਚ ਇਹਨਾਂ ਦੀ ਵੀ ਹਿੱਸੇਦਾਰੀ ਨਾਲ ਮੰਨੀ ਜਾਏਗੀ ਜੀ,
0: ਤੇ
1: ਉਹ ਘੜਾ ਜਿਹੜਾ ਨੇ ਆਪਾਂ ਹੀ ਚਿਰਤ ਕਰ।
0: ਉਸੇ ਸੀਟ ਤੋਂ ਸੈਂਸ ਸਾਹਿਬ ਕਟਾਰੂ ਚੱਕੂ ਨਹੀਂ ਵੀ ਸੀਗੇ ਪਹਿਲਾਂ ਉੱਥੇ?
1: ਨਹੀਂ ਸਰ ਉੱਥੇ
0: ਕਟਾਰੀਆ,
1: ਨਹੀਂ ਸੀਗੇ ਜੀ, ਕਟਾਰੂ ਚੱਕੂ ਨਹੀਂ ਤਾਂ ਹਾਂਜੀ
0: ਨਹੀਂ
1: ਕਟਾਰੀਆ, ਉਹ ਕਟਾਰੀ ਹਾਂਜੀ
0: ਸੋਰੀ ਗਲਤ
1: ਕਟਾਰੀਆ
0: ਕਹਿ ਗਿਆ।
1: ਸੀ
0: ਤੇ ਉਹਨਾਂ ਦੀ ਟਿਕਟ ਦਾ ਕੀ ਬਣੇਗਾ ਫਿਰ ਜੀ?
1: ਉਹਨੂੰ ਕੱਟ ਦੇਣਗੇ ਜੀ ਟਿਕਟਾਂ, ਉਹਨਾਂ ਨੇ ਕੱਟਣੀਆਂ ਹੀ ਹੈਗੀਆਂ ਜੀ, ਜਿੱਥੇ ਜਿੱਥੇ ਇਹਨਾਂ ਨੇ ਲਾਏ ਹੈਗੇ ਆ ਉੱਥੇ ਉੱਥੇ ਤਾਂ ਟਿਕਟਾਂ ਸਪਸ਼ਟ ਆ ਵੀ ਉੱਥੇ ਉਹਨਾਂ ਨੂੰ ਟਿਕਟ ਨਹੀਂ ਮਿਲਣੀ ਜੀ ਬੰਦਿਆਂ ਨੂੰ।
0: ਜੀ
1: ਉਹਨਾਂ ਦੇ ਜਿਹੜੇ ਲੋਕਲ ਵਰਕਰ ਹੈਗਾ ਆ ਜੀ ਉਹ ਤਾਂ ਵਿਰੋਧ ਕਰਨਗੇ ਨਾ ਜੀ। ਮੈਂ ਤਾਂ ਇਹੀ ਬੇਨਤੀ ਕੀਤੀ ਨਾ ਜੀ ਵੀ ਜੇ ਕਿਤੇ ਆਜ਼ਾਦ ਵੀ ਖੜੇ ਹੋ ਜਾਂਦੇ ਨਾ ਜੀ, ਨਹੀਂ ਜੀ ਕੋਈ ਪੋਲੀਟੀਕਲ ਪਾਰਟੀ, ਕਿਉਂਕਿ ਇਹਨਾਂ ਦੀ ਇਨਕਲੀਨੇਸ਼ਨ ਸੀਗੀ ਅਕਾਲੀ ਦਲ ਵੱਲ
0: ਜੀ,
1: ਅਕਾਲੀ ਦਲ ਨੇ ਇਹਨਾਂ ਦੀ ਬੁਲਟਨ ਦੇ ਵਿੱਚ ਮਦਦ ਵੀ ਕੀਤੀ
0: ਜੀ।
1: ਬਾਅਦ ਦੇ ਵਿੱਚ ਇਹਨਾਂ ਨੇ ਦੇਖਿਆ ਕਿ ਅਕਾਲੀ ਦਲ ਨੇ ਜਿਹੜਾ ਹੈਗਾ ਆ ਜਨਮੇਜਾ ਸਿੰਘ ਸ਼ੇਖੋਂ ਤੇ ਉਹਨਾਂ ਹੋਰ ਆਪਣੇ ਲੀਡਰ ਜਿਹੜੇ ਹੈਗੇ ਆ ਉਹਨਾਂ ਅਸਟੈਬਲਿਸ਼ ਕੀਤੇ ਹੈਗੇ ਥਾਂ ਥਾਂ ਤੇ, ਤੇ ਉਹਨਾਂ ਨੇ ਦੇਖਿਆ ਵੀ ਭਾਈ ਅਕਾਲੀ ਦਲ ਨੇ ਤੇ ਮੈਨੂੰ ਟਿਕਟ ਦੇਣੀ ਨੀ ਇਸ ਜਗ੍ਹਾ ਤੋਂ, ਉਹ ਲੜਨੀ ਉਹ ਲੀਡਰ ਚਾਹੁੰਦੇ ਸੀਗੇ, ਤੇ ਫਿਰ ਉਹਨਾਂ ਨੇ ਇਸ ਕਰਕੇ ਜਿਹੜਾ ਹੈਗਾ ਆ ਇੱਧਰਲੇ ਪਾਸੇ ਨੂੰ। ਪਰ ਇਹਦੇ ਨਾਲੋਂ ਬੈਟਰ ਸੀ ਕਿ ਉਹ ਇੰਡੀਪੈਂਡੈਂਟ ਰਹਿ ਜਾਂਦੇ ਤੇ ਇੰਡੀਪੈਂਡੈਂਟ ਉਹਨਾਂ ਦੀ ਵਿਕਟਰੀ ਜਿਹੜੀ ਆ ਉਹ ਜ਼ਿਆਦਾ ਪੋਸੀਬਲ ਸੀ। ਬਾਕੀ ਤਾਂ ਸਮਾਂ ਦੱਸੂਗਾ ਇਹ ਮੂਵ ਕਿੱਧਰ ਨੂੰ ਜਾਂਦਾ ਹੈ ਜੀ, ਪਰ ਅੱਜ ਦੀ ਡੇਟ ਦੇ ਵਿੱਚ ਆਪਾਂ ਇਹ ਕਹਿ ਸਕਦੇ ਹੈਗੇ ਆ ਕਿ ਇਹ ਗਲਤ ਮੂਵ ਉਹਨਾਂ ਨੇ ਚੱਲਦੇ ਆ
0: ਜੀ।
1: ਭਾਰਤ ਸਾਹਿਬ
0: ਤੇ ਸੈਣੀ ਸਾਹਿਬ ਪਿਛਲੇ ਦਿਨਾਂ ਚ ਚਰਨਜੀਤ ਸਿੰਘ ਭੁੱਲਰ ਹੋਣਾ ਦੀ ਇੱਕ ਚਰਨਜੀਤ ਭੁੱਲਰ ਹੋਣਾ ਦੀ ਰਿਪੋਰਟ ਲੱਗੀ ਸੀਗੀ ਜੋ ਬੱਚਿਆਂ ਦੇ ਬਾਬਤ ਕਿ ਉਹਨਾਂ ਦੀਆਂ ਫੀਸਾਂ, ਟਵਾਣਾ ਸਾਹਿਬ ਨੇ ਉਹਨਾਂ ਨੂੰ ਔਨ ਏਅਰ ਵੀ ਲਿਆ ਸੀਗਾ, ਗੱਲਬਾਤ ਮੈਂ ਵੀ ਸੁਣੀ ਹੈ। ਤਾਂ ਉਸ ਤੋਂ ਬਾਅਦ ਬਹੁਤ ਸਾਰੇ ਸੱਜਣ ਤੇ ਕੁਝ MLA ਵੀ ਜਿਹੜੇ ਨੇ ਸੁਚੱਜੇ ਕੰਮ ਕਰਦੇ ਆ, ਚੰਗੇ ਕੰਮ ਕਰਦੇ ਆ, ਉਹਨਾਂ ਨੇ ਹੱਥ ਵੀ ਅੱਗੇ ਵਧਾਏ ਸੀ ਤੇ 3 ਬੱਚਿਆਂ ਦੀ ਫੀਸ ਦਾ ਵਾਅਦਾ 30 ਲੱਖ ਦਾ ਵੀ ਕਰ ਲਿਆ ਸੀਗਾ ਉਹਨਾਂ ਨੇ ਭਰਨ ਦਾ। ਤੇ ਹੋਰ ਵੀ 21 ਸੱਜਣ ਜਿਹੜੇ ਆ, ਕੱਲ ਵੀ ਰਿਪੋਰਟਾਂ ਆਈਆਂ ਸੀ ਚਰਨਜੀਤ ਭੁੱਲਰ ਹੋਣਾ ਜੀ ਦੀਆਂ, ਤੇ 21 ਸੱਜਣਾਂ ਨੇ ਹੋਰ ਵੀ ਹੱਥ ਵਧਾਇਆ, ਸਾਰਾ ਕੁਝ ਕੀਤਾ। ਪਰ ਹੁਣ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਹਦੇ ਉੱਤੇ ਨੋਟਿਸ ਲੈ ਲਿਆ ਸੀ, ਕਹਿੰਦੇ ਭਈ ਇਹ ਸਾਰੀਆਂ ਚੀਜ਼ਾਂ ਜੋ ਕੁਝ ਵਾਪਰਦੀਆਂ ਨੇ ਉਹ ਚਾਹੇ ਗਲਤ ਆ। ਵੈਸੇ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਸ ਜਿਹੜੀ ਫਰੀਦਕੋਟ ਸਮੇਤ ਕਈ ਸੰਬੰਧਿਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ 22 ਸਤੰਬਰ ਤੱਕ ਉਹਨਾਂ ਤੋਂ ਜਵਾਬ ਮੰਗ ਲਿਆ ਕਿ 90% ਤੋਂ ਪਲੱਸ ਜਿਹੜੇ ਨੰਬਰ ਲੈ ਕੇ ਜਿਹੜੇ ਬੱਚੇ ਨੇ ਉਹ ਚਲੋ ਫੀਸਾਂ ਨਹੀਂ ਭਰ ਸਕਦੇ, ਹੋਰ ਸਾਰੀਆਂ ਚੀਜ਼ਾਂ, ਪਰ ਉਹਨਾਂ ਦਾ ਸੁਣਵਾਈ ਕਿਉਂ ਨਹੀਂ ਜਾਂ ਕਿੱਥੋਂ ਮਤਲਬ ਕਿ ਉਹ ਰੁਲਦੇ ਕਿਉਂ ਪਏ ਨੇ ਬੱਚੇ, ਮਤਲਬ ਇਹਨਾਂ ਦੀ ਬਾਂਹ ਕਿਉਂ ਨਹੀਂ ਫੜੀ ਜਾ ਰਹੀ ਜੀ ਆਪ ਮੁਹਾਰੇ ਹੀ।
1: ਉਹਨਾਂ ਨੇ ਲੈ ਲਿਆ ਹੈਗਾ ਜੀ, ਬਟ ਕੀ ਆ ਉਹ ਸੁਝਾਅ ਦੇ ਸਕਦੇ ਸਰਕਾਰ ਨੂੰ, ਅਦਰਵਾਈਜ਼ ਉਹ ਡਾਇਰੈਕਸ਼ਨ ਤਾਂ ਦੇ ਨਹੀਂ ਸਕਦੇ ਜੀ।
0: ਬਿਲਕੁਲ ਹੈ ਜੀ।
1: ਤੋਂ ਇਸ ਕਰਕੇ ਇਹ ਤਾਂ ਸਿਰਫ ਜਿਹੜਾ ਆ ਕਿ ਹਰ ਇੱਕ ਇੰਸਟੀਟਿਊਸ਼ਨ ਆਪਣਾ ਜਿਹੜਾ ਆ ਉਹ ਦੱਸਣ ਵਾਸਤੇ ਕਿ ਅਸੀਂ ਵੀ ਇੱਥੇ ਹੈਗੇ ਆ, ਉਹ ਇਹੋ ਜਿਹਾ ਕੰਮ ਕਰਦੇ ਆ ਕਿ ਪਹਿਲਾਂ ਨਹੀਂ ਸੀ ਦੱਸਦਾ ਉਹਨਾਂ ਨੂੰ।
0: ਬਿਲਕੁਲ
1: ਭਾਈ ਜਿੱਥੇ ਹੈਗੇ ਵੀ ਐਜੂਕੇਸ਼ਨ ਸਿਸਟਮ ਦਾ ਇਹ ਹਾਲ ਆ ਵੀ ਜੇ ਕੋਈ ਬੱਚਾ ਜਿਹੜਾ ਆ ਉਹ ਸ਼ਾਈਨ ਕਰ ਜਾਂਦਾ ਆ, ਇਹਨਾਂ ਚਾਰਾਂ ਦੀ ਤਾਂ ਚਲੋ ਰਿਪੋਰਟ ਲੱਗ ਗਈ ਮੀਡੀਆ ਚ ਆ ਗਿਆ, ਹਰੇ ਏਦਾਂ ਦੇ ਕਿੰਨੇ ਹੋਣਗੇ ਜਿਹੜੇ ਬੱਚੇ ਜਿਹੜੇ ਹੈਗੇ ਆ ਜਿਹਨਾਂ ਦਾ ਦੁੱਖ ਦਰਦ ਨਹੀਂ ਪਤਾ ਲੱਗ ਸਕਿਆ, ਜਿਹੜੇ ਘਰਾਂ ਦੇ ਹਾਲਾਤ ਏਦਾਂ ਦੇ ਸੀ ਉਹਨਾਂ ਦੀ ਪੜ੍ਹਾਈ ਵਿੱਚ ਹੀ ਰਹਿ ਗਈ ਜੀ।
0: ਬਿਲਕੁਲ
1: ਸਰ, ਵੈਲਫੇਅਰ ਸਾਡੇ ਨਾ ਜੀ ਕੰਸੈਪਟ ਸੰਵਿਧਾਨ ਦੇ ਵਿੱਚ ਵੈਲਫੇਅਰ ਸਟੇਟ ਦਾ ਆ, ਸਟੇਟ ਦਾ ਵੈਲਫੇਅਰ ਜਿਹੜਾ ਹੈਗਾ ਆ ਉਹ ਕਿੱਦਾਂ ਹੁੰਦਾ ਆ ਕਿ ਜਦੋਂ ਇਹੋ ਜਿਹਾ ਵੀ ਜਿਹੜੇ ਡਾਊਨ ਟਰੋਡਨ ਹੁੰਦੇ ਆ ਜੀ ਉਹਨਾਂ ਦੀ ਬਾਂਹ ਫੜਨੀ ਸਟੇਟ ਦਾ ਜਿਹੜਾ ਆ ਉਹ ਮਤਲਬ ਡਿਊਟੀ ਆ।
0: ਨਾਲੇ ਉਹ ਤਾਂ ਸਾਈਂ
1: ਸਾਹਿਬ
0: ਇਸ ਜਦੋਂ
1: ਕਰਕੇ ਜਿਹੜਾ ਆ
0: ਰਿਜ਼ਲਟ ਆਉਂਦਾ ਹੈ ਮੈਰਿਟ ਦੇ ਵਿੱਚ ਜਾਂ ਸਾਰੀਆਂ ਚੀਜ਼ਾਂ ਉਹ ਤਾਂ ਪਹਿਲਾਂ ਹੀ ਉੱਥੋਂ ਹੀ ਪਛਾਣ ਲੈਣੇ ਚਾਹੀਦੇ ਬੱਚੇ, ਉਹ ਤਾਂ ਪਹਿਲਾਂ ਹੀ ਚੱਕ ਲੈਣੇ ਚਾਹੀਦੇ ਜੀ ਉਹਨਾਂ ਨੂੰ।
1: ਦੇਖੋ ਗੱਲ ਏਦਾਂ ਆ ਆਰਥਿਕ ਸਥਿਤੀ ਦਾ ਨਹੀਂ ਪਤਾ ਹੁੰਦਾ ਕਈ ਵਾਰੀ, ਜੇ ਪਤਾ ਲੱਗ ਵੀ ਗਿਆ ਹੈਗਾ ਸੀਗਾ
0: ਜੀ
1: ਜੀ ਤੇ ਹੁਣ ਜਦੋਂ ਡੋਨਰ ਸਾਹਮਣੇ ਆ ਗਏ ਹੈਗੇ ਸਾਰੇ ਬੰਦੇ
0: ਜੀ
1: ਡੋਨੇਸ਼ਨ ਦੇਣ ਨੂੰ ਤਿਆਰ ਹੈਗੇ ਆ ਜੀ
0: ਜੀ
1: ਉਹਨਾਂ ਤੇ ਉਹ ਬਾਕੀ ਜਦੋਂ ਇੱਕ ਵਾਰੀ ਮੀਡੀਆ ਚ ਆ ਜਾਂਦਾ ਹੈ ਜੀ ਪੈਸਾ ਬਥੇਰਾ ਇਕੱਠਾ ਹੋ ਜਾਂਦਾ
0: ਹਾਂ
1: ਹੁੰਦਾ ਆ,
0: ਬਿਲਕੁਲ
1: ਏਦਾਂ ਨੀ ਕੋਈ ਰਹਿੰਦਾ ਹੁੰਦਾ
0: ਜੀ।
1: ਪਰ ਇਹ ਜਿਹੜਾ ਹੈਗਾ ਨਾ ਜੀ ਇਹ ਮੂਵ ਜਿਹੜਾ ਹੈਗਾ ਆ ਵੀ ਹਾਂ ਜੀ ਨੈਸ਼ਨਲ ਕਮਿਸ਼ਨ ਨੇ ਕੀਤਾ ਹੈਗਾ ਜੀ ਉਹ
0: ਜੀ
1: ਗਲਤ ਹੈਗਾ ਆ ਜੀ, ਉਹ ਤਾਂ ਸਿਰਫ ਇੱਕ ਸੁਝਾਅ ਆ ਉਹਨਾਂ ਦਾ ਤੇ ਜਾਂ ਪਈ ਸਰਕਾਰ ਬਾਅਦ ਚ ਕਹਿ ਦੇਣਗੇ ਜੀ ਸਰਕਾਰ ਨੂੰ ਏਦਾਂ ਦੀ ਨੀਤੀ ਬਣਾਉਣੀ ਚਾਹੀਦੀ ਹੈਗੀ ਏਦਾਂ ਦਾ ਆਰਡਰ ਪਾਸ ਕਰ ਦੇਣਗੇ ਜੀ
0: ਜੀ
1: ਤੇ ਹੋਰ ਏਦਾਂ ਦਾ ਕੋਈ ਚੱਕਰ ਨੀ ਹੈਗਾ ਜੀ ਕਿ ਉਹ ਕੋਈ ਫੰਡ ਰੇਜ਼ ਕਰ ਦੇਣਗੇ ਜਾਂ ਸਰਕਾਰਾਂ ਕੋਲ ਤਾਂ ਜਿਹੜਾ ਹੈਗਾ ਕਰਜ਼ਾਈ ਸਰਕਾਰਾਂ ਆ, ਸਰਕਾਰ ਕਿੱਥੋਂ ਕੱਢੀ ਜਾਊਗੀ ਜੀ।
0: ਬਿਲਕੁਲ ਹੈ ਜੀ,
1: ਉਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਵਿੱਚ ਜਿਹੜਾ ਹਰਿਆਣੇ ਟੀਚਰਾਂ ਨੂੰ ਫਿਰ ਲੈਣ ਦੇ ਸਾਲ ਤਾਂ ਹੋਰ ਕੀ ਦੇਖਣਾ ਜੀ।
0: ਜੀ ਸੈਣ
1: ਤਾਂ
0: ਸਾਹਿਬ ਪਿਛਲੇ ਦਿਨਾਂ ਦੇ
1: ਬਾਕੀ
0: ਵਿੱਚ ਦਿੱਲੀ ਦੇ ਸਕੂਲਾਂ ਤੇ ਗੁਜਰਾਤ ਦੇ ਸਕੂਲਾਂ ਜਾਂ ਸੋਰੀ ਪੰਜਾਬ ਦੇ ਸਕੂਲਾਂ ਤੇ ਗੁਜਰਾਤ ਦੇ ਸਕੂਲਾਂ ਦੀ ਆਪਾਂ ਚਰਚਾ ਕੀਤੀ ਸੀ, ਕੇਜਰੀਵਾਲ ਸਾਹਿਬ ਚੈਲੰਜ ਕਰਦੇ ਸੀਗੇ ਮੋਦੀ ਸਾਹਿਬ ਨੂੰ, ਕਹਿੰਦੇ ਆ ਜਾਓ ਦਿਖਾਈਏ ਤੁਹਾਨੂੰ ਤੁਸੀਂ ਉੱਥੇ ਕੀਤਾ ਵੱਧ ਕੇ ਅਸੀਂ ਕੀਤਾ ਪੰਜਾਬ ਦੇ ਵਿੱਚ। ਪਰ ਦਿੱਲੀ ਦੇ ਵਿੱਚ ਜੋ ਹਾਲਾਤ ਨੇ, ਸੱਤਿਆ ਨਿਕੇਤਨ ਹਾਦਸੇ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ 7 ਹੋ ਗਈ ਹੈ ਤੇ ਰਾਜਪਾਲ ਜਿਹੜੇ ਨੇ ਭਾਜਪਾ ਦੇ ਨੇ ਉੱਥੇ ਤਰਨਜੀਤ ਸਿੰਘ ਸੰਧੂ ਉਹਨਾਂ ਨੂੰ, ਉਹਨਾਂ ਨੇ ਕੁਝ ਜਿਹੜੇ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮਿਲ ਕੇ ਕੁਝ ਅਹਿਮ ਜਿਹੜੇ ਫੈਸਲੇ ਲਏ ਆ ਤੇ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ। ਕਿਵੇਂ ਦੇਖਦੇ ਹੋ ਇਹ ਹਾਲਾਤ ਕਿੱਧਰ ਨੂੰ ਜਾਂਦੇ ਆ ਜੀ?
1: ਪਰ ਇਹ ਸਭ ਗੱਲ ਏਦਾਂ ਹੈਗੀ ਆ, ਆਮ ਆਦਮੀ ਪਾਰਟੀ ਦੀ ਨਾ ਇੱਕ ਨੀਤੀ ਆ ਵੀ ਪ੍ਰਚਾਰ ਏਦਾਂ ਕਰੋ, ਪ੍ਰਚਾਰ ਇੰਨਾ ਕਰੋ ਕਿ ਲੋਕਾਂ ਨੂੰ ਲੱਗਣ ਲੱਗ ਪਏ
0: ਜੀ
1: ਵੀ ਖਰੇ ਕਿੱਦਾਂ ਡਿਵੈਲਪਮੈਂਟ ਕਰ ਦਿੱਤੀ ਹੈ ਜੀ
0: ਜੀ
1: ਤੇ ਪੈਸਾ ਵੀ ਏਦਾਂ ਤਾਂ ਦੇਖੋ ਇਹਨਾਂ ਨੇ ਨਾ ਜਿਹੜਾ ਹੈਗਾ ਆ 2-4 ਸਕੂਲ ਜਿਹੜੇ ਆ ਵਧੀਆ ਦਿੱਲੀ ਚ ਬਣਾ ਕੇ
0: ਜੀ
1: ਉਹਨਾਂ ਦੀਆਂ ਪਿਕਚਰਾਈਜੇਸ਼ਨ ਕਰਕੇ ਤੇ ਸਾਰੀ ਦਿੱਲੀ ਦਾ ਇਹੀ ਮਾਡਲ ਦਿਖਾ ਦਿੱਤਾ ਜੀ, ਉਹ ਮਾਡਲ ਵੇਚ ਗਏ ਪੰਜਾਬ ਚ
0: ਹੈਗੀ।
1: ਪੰਜਾਬ ਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਦੇ ਉੱਤੇ ਸਕੂਲ ਜਿਹੜੇ ਹੈਗੇ ਸੀਗੇ ਉਹਨਾਂ ਦਾ ਸੁਧਾਰ ਹੋ ਗਿਆ ਸੀਗਾ ਜੀ
0: ਜੀ
1: ਤੇ ਉਹਨਾਂ ਨੇ ਵੀ ਰੰਗ ਰੁੰਗ ਜਿਹਾ ਕਰ ਦਿੱਤੇ ਸੀਗੇ ਜੀ ਉਸ ਵੇਲੇ
0: ਜੀ,
1: ਤੇ ਬਾਕੀ ਜਿਹੜੇ ਹੈਗੇ ਕੋਈ ਨਵਾਂ ਸਕੂਲ ਤਾਂ ਬਣਿਆ ਨੀ ਹੈਗਾ ਜੀ, ਪੁਰਾਣਿਆਂ ਦਾ ਹੀ ਹੈਗਾ ਜੀ, ਉਹਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਵਾਈਡ ਕਰ ਦਿੱਤਾ 2-4 ਸਕੂਲਾਂ ਚ ਤੇ ਉਹਨੂੰ ਜਿਹੜਾ ਹੈਗਾ ਇਹ ਕੈਸ਼ ਕਰਨ ਦੀ ਕਰਦੇ ਸੀਗੇ ਜੀ। ਮੈਂ ਦਿਖਾ ਦਿੰਦਾ ਤੁਹਾਨੂੰ 20 ਸਕੂਲ ਏਦਾਂ ਦੇ ਜਿੱਥੇ ਜਿਹੜਾ ਹੈਗਾ ਆ ਹਾਲਾਤ ਤੇ ਬਦਤਰ ਵੱਧ ਤੋਂ ਬਦਤਰ ਹੋਣਗੇ ਜੀ ਪੰਜਾਬ ਚ।
0: ਬਿਲਕੁਲ,
1: ਬਾਕੀ ਹਰ ਕੋਈ ਬੰਦਾ ਜੀ ਆਪਣੇ ਆਪ ਸਲਾਉਂਦਾ ਹੁੰਦਾ ਹੈਗਾ ਜੀ, ਹਰ ਇੱਕ ਬੰਦਾ ਆਪਣੀ ਸੇਫਟੀ ਕਰਦਾ ਹੁੰਦਾ
0: ਜੀ,
1: ਉਹ ਤੇ ਇਸ ਕਰਕੇ ਹੁਣ ਇਹਨਾਂ ਨੂੰ ਹੈਗਾ ਆ ਵੀ ਪੰਜਾਬ ਛੱਡਣ ਤੋਂ ਪਹਿਲਾਂ ਪਹਿਲਾਂ ਇਹ ਕੋਈ ਸਟੇਟ ਹੱਥ ਆ ਜਾਏ ਸੀ
0: ਜੀ,
1: ਨਹੀਂ ਤਾਂ ਖਾਤੇ ਕਰਨੇ ਔਖੇ ਹੋ ਜਾਣਗੇ ਜੀ।
0: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਆਖਰ ਦੇ ਵਿੱਚ ਥੋੜੀ ਜਿਹੀ ਹਾਸੋਹੀਣਾ ਵੀ ਗੱਲ ਹੈ, ਪ੍ਰਧਾਨ ਮੰਤਰੀ ਸਾਹਿਬ ਆਪਣੇ ਏਡੇ ਵੱਡੇ ਉੱਚੇ ਅਹੁਦੇ ਦੇ ਉੱਤੇ ਬੈਠੇ ਹੈ, ਚਲੋ ਮੁੱਖ ਮੰਤਰੀ ਸਾਹਿਬ ਤਾਂ ਕਰਦੇ ਹੀ ਕਰਦੇ ਸੀਗੇ, ਪਰ ਪ੍ਰਧਾਨ ਮੰਤਰੀ ਸਾਹਿਬ ਵੀ ਹੁਣ ਲੱਗ ਗਏ ਨੇ, ਕਹਿੰਦੇ ਕਿਸੇ ਨੂੰ ਦਿਮਾਗੀ ਨਕਸਲੀ ਕਹੀ ਜਾਂਦੇ ਆ ਤੇ ਕਿਸੇ ਨੂੰ ਹੁਣ ਨਾਰਾਜ਼ ਫੁੱਫੜ ਕਹੀ ਜਾਂਦੇ ਆ ਜੀ।
1: ਮੈਂ ਇਹ ਸੋਚਦਾ ਹੈਗਾ ਆ ਜੀ ਤੇ 15 ਸਾਲ ਜਿਹੜਾ ਹੈਗਾ ਟੈਨਿਊਰ ਕਿਸੇ ਨੂੰ ਮਿਲ ਜਾਏ ਨਾ ਜੀ
0: ਤੇ
1: ਉਹਦਾ ਇਹੀ ਹਾਲ ਹੁੰਦਾ ਹੈ, ਜਦੋਂ ਸੂਰਜ ਚੜ੍ਹਦੇ ਤੇ ਉੱਤੇ ਜਿਹੜਾ ਹੈਗਾ ਆ ਨਾ ਜਦੋਂ ਸੂਰਜ ਐਕਸਟ੍ਰੀਮ ਤੇ ਹੋਵੇ ਉਦੋਂ ਹੀ ਬੰਦੇ ਨੂੰ ਚਾਹੀਦਾ ਹੈਗਾ ਕਿ ਆਪਣਾ ਝੋਲਾ ਕਹਿੰਦੇ ਅਸੀਂ ਚੱਕਣਾ ਆ ਤੇ ਝੋਲਾ ਇਹਨਾਂ ਨੂੰ ਨਾ ਸੈਕੰਡ ਟਰਮ ਤੋਂ ਬਾਅਦ ਵੈਸੇ ਹੀ ਚੱਕ ਲੈਣਾ ਚਾਹੀਦਾ ਸੀ,
0: ਕਹਿੰਦੇ ਹੁਣ ਚੜ੍ਹਦੇ ਸੂਰਜ ਨੂੰ ਸਲਾਮਾ ਡੁੱਬਦੇ ਨੂੰ ਕੌਣ ਪੁੱਛਣਾ।
1: ਬਿਲਕੁਲ ਜੀ
0: ਜੀ,
1: ਉਹ ਇਸ ਕਰਕੇ ਹੁਣ ਉਹਨਾਂ ਦੀ ਨਾ ਲਗਾਤਾਰ ਜਿਹੜਾ ਹੈਗਾ ਆ ਉਹਨਾਂ ਦਾ ਗ੍ਰਾਫ ਡਿਕਲਾਈਨ ਵੱਲ ਨੂੰ ਜਾ ਰਿਹਾ ਹੈ ਜੀ
0: ਜੀ,
1: ਵਿਸ਼ਵ ਪੱਧਰ ਤੇ ਵੀ ਤੇ ਅਦਰਵਾਈਜ਼ ਵੀ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਇਦਾਂ ਦੀਆਂ ਗੱਲਾਂ ਜਿਹੜੀਆਂ ਆ ਐਡੇ ਉੱਚੇ ਅਹੁਦਿਆਂ ਤੇ ਰਹਿ ਕੇ ਜਿਹੜਾ ਹੈਗਾ ਆ ਨਹੀਂ ਕਰਨੀਆਂ ਚਾਹੀਦੀਆਂ
0: ਜੀ,
1: ਜਦੋਂ ਵੱਡਾ ਬੰਦਾ ਹੁੰਦਾ ਹੈ ਉਦੋਂ ਤੇ ਉਮੀਦ ਵੀ ਵੱਡੀ ਕੀਤੀ ਜਾਂਦੀ ਹੁੰਦੀ ਆ ਕਿ ਉਹ ਗੱਲ ਕਰੇਗਾ, ਉਹਨਾਂ ਨੇ ਕੋਈ ਐਗਜ਼ਾਮਪਲ ਸੈੱਟ ਕਰਨੀ ਹੁੰਦੀ ਆ, ਇਸ ਕਰਕੇ ਲੱਗਦਾ ਆ ਵੀ ਮੋਦੀ ਸਾਹਿਬ ਦਾ ਜਿਹੜਾ ਹੈਗਾ ਨਾ ਟਾਈਮ ਜ਼ਿਆਦਾ ਖਰਾਬ ਹੋਊਗਾ ਵੀ ਇੰਨਾ ਜ਼ਿਆਦਾ ਜਿਹੜਾ ਅਦਰਵਾਈਜ਼ ਜਿਹੜਾ ਆ ਸੇਫ ਪੈਸੇ ਜੇ ਉਹਨਾਂ ਨੂੰ ਕਿਤੇ ਮਿਲ ਜਾਂਦਾ ਤੇ ਨਿਕਲ ਹੀ ਜਾਂਦੇ ਵਧੀਆ ਸੀ ਰਾਜ ਡਿਊਟੀ ਤੋਂ
0: ਜੀ,
1: ਉਹ ਰਿਟਾਇਰਮੈਂਟ ਲੈ ਲੈਂਦੇ ਤੇ ਵਧੀਆ ਸੀ, ਅੱਗੇ ਵੀ ਅੱਗੇ ਜਿਹੜਾ ਆ ਨਾ ਕੋਈ ਦੇਸ਼ ਦਾ ਸੁਧਾਰ ਘੱਟ ਹੋ ਰਿਹਾ ਹੈਗਾ ਆ ਤੇ ਨੁਕਸਾਨ ਵੱਧ ਹੋ ਰਿਹਾ ਹੈ ਜੀ, ਤੇ ਪ੍ਰਧਾਨ ਮੰਤਰੀ ਆਪ ਹੀ ਇੱਕ ਮਜ਼ਾਕ ਦਾ ਪਾਤਰ ਬਣ ਰਿਹਾ ਜੀ,
0: ਉਹ ਤਾਂ ਦੇਖੋ
1: ਭਾਸ਼ਣ ਦਿੰਦੇ ਹੈਗੇ
0: ਨਾਲ ਜਿਹੜੇ ਸੱਜਣ ਨੇ ਉਹਨਾਂ ਦੇ ਹਾਲਾਤ ਵੀ ਸੈਣੀ ਸਾਹਿਬ ਉਹੀ ਆ, ਉਧਰ ਇਧਰ ਮੋਦੀ ਸਾਹਿਬ ਤੇ ਦੂਸਰੇ ਪਾਸੇ ਟਰੰਪ ਸਾਹਿਬ, ਉਹ ਕਹਿੰਦਾ ਹੋਰਮਜ਼ ਕੀ ਸ਼ਹਿ ਹੈ, ਅਸੀਂ ਤਾਂ ਭਾਈ ਚੰਦ ਦੇ ਤੇ ਕਬਜ਼ਾ ਕਰ ਲਿਆ, ਤੇ ਉਹ ਸਾਰਾ ਰੋਲਾ ਰੱਪਾ ਪਹਿਲਾਂ ਚੀਨ ਦੇ ਪੈਂਦੇ ਹੁੰਦੇ ਸੀਗੇ ਸਾਰੀਆਂ ਚੀਜ਼ਾਂ ਦੇ ਵਿੱਚ, ਤੇ ਹੁਣ ਘਿਰਦਾ ਨਜ਼ਰ ਆ ਗਿਆ। ਬਹੁਤ ਸਾਰੇ ਮੁਲਕਾਂ ਨੇ ਇਸ ਚੀਜ਼ ਦੇ ਉੱਤੇ ਨੂੰ ਘੇਰ ਲਿਆ ਜੀ, ਮਤਲਬ ਕਿ ਕਿਹੋ ਜਿਹੇ ਦਾਅਵੇ, ਕਦੀ ਕਹਿੰਦਾ ਕਿ ਕੈਨੇਡਾ 55ਵਾਂ ਸੂਬਾ ਅਮਰੀਕਾ ਦਾ, ਤੇ ਕਦੇ ਕਹਿ ਦਿੰਦਾ ਚੰਦ ਜਿਹੜਾ ਸਾਡਾ ਆ ਜੀ। ਤੇ ਹੁਣ ਜਿਹੜਾ ਆਪਣਾ ਉੱਥੇ ਜਿਹੜਾ ਵੋਟਿੰਗ ਸਿਸਟਮ ਆ, ਜਿਹੜੀ ਮਿਡ ਟਰਮ ਦੀ ਚੋਣ ਹੈ, ਉੱਥੇ ਵੀ ਜਿਹੜਾ ਹੁਣ ਕੋਰਟਾਂ ਦੇ ਵਿੱਚ ਮੱਥਾ ਮਾਰਦਾ ਫਿਰਦਾ ਜੀ।
1: ਨਹੀਂ ਇਹ ਚੰਦ ਦਾ ਕੀ ਲੱਗਦਾ ਹੈਗਾ ਜੀ, ਮੈਂ
0: ਚੰਦ ਮਾਮਾ
1: ਵਾਲੀ ਗੱਲ ਕਹਿਣ ਲੱਗਾ ਸੀਗਾ। ਹੈ ਸਾਡੇ ਤਾਂ ਬੱਚਾ ਬੱਚਾ ਜਿਹੜਾ ਹੈਗਾ ਆ ਚੰਦ ਤੇ ਕਬਜ਼ਾ ਕਰਕੇ ਬੈਠਾ ਬਚਪਨ ਚ।
0: ਸੈਣੀ ਸਾਹਿਬ ਇਹ ਦੌੜ ਲੱਗੀ ਹੋਈ ਆ ਨਾ ਸਾਰੇ ਮੁਲਕਾਂ ਦੀ ਕਿ ਅਸੀਂ ਸਭ ਤੋਂ ਪਹਿਲਾਂ ਉੱਥੇ ਸੈਟੇਲਾਈਟ ਜਾਂ ਉੱਥੇ ਸਥਾਪਤੀ ਕਰੀਏ, ਕਿਤੇ ਨਾ ਕਿਤੇ ਉਸ ਚੱਕਰ ਦੇ ਵਿੱਚ ਵੀ ਹੈ ਨਾ ਸਾਰਾ ਸਿਲਸਿਲਾ ਚੱਲਦਾ ਜੀ, ਕਿ ਉੱਥੇ ਕਬਜ਼ਾ ਕਰ ਲਈਏ ਵੱਧ ਤੋਂ ਵੱਧ ਜਿੰਨਾ ਅਸੀਂ ਜ਼ਮੀਨ ਦੱਬ ਸਕਦੇ ਹਾਂ ਦੱਬ ਲਈਏ।
1: ਸਰ ਮਾਨਵਤਾ ਤਾਂ ਭੁੱਲੀ ਹੈ ਨਾ।
0: ਹਾਂ ਹਾਂ ਬਿਲਕੁਲ
1: ਬਿਲਕੁਲ
0: ਬਿਲਕੁਲ,
1: ਬੰਦਾ ਜਿਹੜਾ ਆ ਦੇਖੋ, ਬੰਦਾ ਜਿਹੜਾ ਆ ਪੀਸਫੁਲੀ ਆਪਣਾ ਕੰਮ ਕਰੇ, ਪੀਸਫੁਲੀ ਉਹਨੂੰ ਕੋਈ ਏਦਾਂ ਦੀ ਬੰਦਿਸ਼ ਨਾ ਹੋਵੇ। ਹਾਂਜੀ ਤੁਸੀਂ ਜਿਹੜਾ ਹੈਗਾ ਜਦੋਂ ਤੁਸੀਂ ਸਾਨੂੰ ਆਗੂ ਬਣਾਇਆ ਦੁਨੀਆਂ ਦੇ, ਤੁਸੀਂ ਆਪ ਕਹਿੰਦੇ ਹੈਗੇ ਆ ਕਿ ਆਈ ਐਮ ਦੀ ਸੈਕੰਡ ਪਰਸਨ ਆਫਟਰ ਗੋਡ ਇਨ ਦਿਸ ਯੂਨੀਵਰਸ
0: ਜੀ।
1: ਤੇ ਜੇ ਤੁਸੀਂ ਇਹ ਗੱਲ ਮੰਨਦੇ ਆ ਜਾਂ ਇਹ ਸੋਚਦੇ ਹੈਗੇ ਆ, ਤੇ ਤੁਸੀਂ ਤਾਂ ਫਿਰ ਜਿਹੜਾ ਹੈਗਾ ਕੱਲਾ ਅਮਰੀਕਾ ਦਾ ਨਾ, ਸੰਸਾਰ ਦੇ ਭਲੇ ਦੀ ਗੱਲ ਕਰੋ।
0: ਬਿਲਕੁਲ
1: ਹਾਂਜੀ, ਜੇ ਤੁਸੀਂ ਵੱਡੇ ਹੋ ਤੇ ਵੱਡੀ ਗੱਲ ਕਰੋ
0: ਜੀ।
1: ਹਾਂਜੀ ਤੇ ਇਸ ਕਰਕੇ ਮਾਨਵਤਾ ਤਾਂ ਪੂਰੀ ਦਾ ਸੋਚਣਾ ਚਾਹੀਦਾ ਹੈਗਾ ਯਾਰ। ਇਹ ਜਿਹੜੇ ਮੁਖੀ ਹੈਗੇ ਨਾ ਦੇਸ਼ਾਂ ਦੇ ਮੁਖੀ ਹੈਗੇ ਆ ਜੀ, ਇਹਨਾਂ ਦੀ ਬੁੱਧੀ ਭ੍ਰਿਸ਼ਟ ਗਈ ਹੈਗੀ ਹੈ, ਸਿਰਫ ਜਿਹੜਾ ਹੈਗਾ ਨਾ ਸੈਲਫ ਕੰਸਨਟ੍ਰੇਟਿਡ ਹੋ ਗਏ ਆ ਜੀ। ਇਹ ਬਾਉਂਡਰੀਜ ਨੂੰ ਇੰਨਾ ਜ਼ਿਆਦਾ ਇੰਪੋਰਟੈਂਸ ਦੇਣ ਲੱਗ ਪਏ ਆ ਜੀ, ਵੀ ਬਾਰਡਰ ਸਾਡਾ ਤੇ ਉੱਨੀ ਉੱਨੀ ਜਗ੍ਹਾ, ਇਹਨਾਂ ਕਿਸੇ ਲਾਲਚ ਦੀ ਕਿ ਹਾਂ ਜੀ ਹੋਰ ਸਾਨੂੰ ਮਿਲ ਗਿਆ ਜੀ, ਉਸ ਜਾਂ ਸੂਬਾ ਇੱਕ ਬਣ ਜਾਊਗਾ ਹੋਰ ਤੇ ਉਹਦੇ ਨਾਲ ਕੀ ਹੋਜੂਗਾ ਜੀ, ਉੱਥੇ ਦੇ ਲੋਕਾਂ ਦੀਆਂ ਸਮੱਸਿਆ ਵੀ ਤੁਹਾਨੂੰ ਚੱਕਣੀਆਂ ਪੈਣਗੀਆਂ ਜੀ।
0: ਨਾਲੇ ਇੱਕ ਚੀਜ਼
1: ਕੋ ਹੈਗਾ ਜੀ
0: ਜੀ, ਇੱਕ ਚੀਜ਼ ਹੋਰ ਹੈਰਾਨੀ ਹੈ ਜੈਨੀ ਸਾਹਿਬ, ਇੰਨੀ ਟੈਕਨੋਲੋਜੀ ਇੰਨਾ ਸਾਇੰਸ ਦਾ ਯੁੱਗ ਆ ਗਿਆ, ਤੇ ਲੋਕਾਂ ਨੂੰ ਤਾਂ ਕਹਿੰਦੇ ਅਸੀਂ ਚੰਦ ਦੇ ਉੱਤੇ ਪਹੁੰਚ ਗਿਆ, ਪਰ ਆਪ ਫਿਰ ਉਹ ਜਿਹੜਾ ਰੂੜੀਵਾਦੀ ਦੇ ਵਿੱਚ ਜਾਂ ਰੂੜੀਵਾਦ ਜਿਹੜੀ ਸੋਚ ਹੈ ਉੱਧਰ ਨੂੰ ਕਿਉਂ ਵਾਪਸ ਇਹ ਜਾ ਰਹੇ ਨੇ ਜੀ, ਸਮਝੋ ਬਾਹਰ ਹੈ ਜੀ। ਲੋਕਾਂ ਨੂੰ ਕਹਿੰਦੇ ਡਿਵੈਲਪ ਹੋਵੋ, ਉੱਚੀ ਸੋਚ ਰੱਖੋ, ਜਾਤਾਂ ਪਾਤਾਂ ਚੋਂ ਬਾਹਰ ਨਿਕਲੋ, ਤੇ ਇਹ ਉੱਥੇ ਸਾਰਾ ਕੁਝ ਕਲੇਸ਼ ਪਾ ਕੇ ਆਪ ਬੈਠੇ ਰੂੜੀਵਾਦੀ।
1: ਪਰ ਮੈਂ ਨਾ ਕਿਸੇ ਦੇ ਘਰ ਗਿਆ ਤੇ ਮੈਂ ਉੱਥੇ ਸਾਹਮਣੇ ਸੀਨਰੀ ਲੱਗੀ ਦੇਖੀ
0: ਜੀ,
1: ਸੀਨਰੀ ਦੇ ਵਿੱਚ ਏਦਾਂ ਸੀ ਕਿ ਪਾਣੀ ਉੱਪਰ ਨੂੰ ਜਾ ਰਿਹਾ ਸੀ ਫੁਹਾਰੇ ਤੋਂ,
0: ਹਾਂਜੀ,
1: ਤੇ ਨਾਲ ਹੀ ਫਿਰ ਉੱਪਰ ਜਾ ਕੇ ਤੇ ਥੱਲੇ ਡਿੱਗ ਰਿਹਾ ਸੀਗਾ
0: ਜੀ।
1: ਹਾਂਜੀ ਤੇ ਨਾਲ ਇੱਕ ਲਾਈਨ ਲਿਖੀ ਸੀ, ਇਟ ਇਜ਼ ਡਿਫੀਕਲਟ ਟੂ ਰਾਈਜ਼ ਦੈਨ ਫਾਲ
0: ਜੀ,
1: ਆ ਲਾਈਨ ਲਿਖੀ ਸੀ
0: ਜੀ।
1: ਉੱਚੇ ਉੱਠਣਾ ਜਿਹੜਾ ਹੈਗਾ ਆ ਉਹਦੇ ਵਾਸਤੇ ਬਹੁਤ ਜ਼ੋਰ ਲੱਗਦਾ ਹੈਗਾ, ਥੱਲੇ ਡਿੱਗਣ ਨੂੰ ਜਿਹੜਾ ਹੈਗਾ ਆ ਕੋਈ ਜ਼ੋਰ ਨਹੀਂ ਲੱਗਦਾ,
0: ਆਪਣੇ ਆਪ ਹੀ ਡਿੱਗ ਪੈਂਦਾ, ਖਿੱਚ ਹੈ ਨਾ ਜੀ ਉਹ, ਬਿਲਕੁਲ
1: ਬਸ ਇਸ ਕਰਕੇ ਇਹਨਾਂ ਨੂੰ ਗ੍ਰੈਵਿਟੀ ਦੀ ਖਿੱਚ, ਇਹਨਾਂ ਨੂੰ ਜਿਹੜੀ ਗ੍ਰੈਵਿਟੀ ਹੈਗੀ ਹੈ ਨਾ ਜੀ ਉਹ ਕੋਈ ਚੀਜ਼
0: ਜ਼ਮੀਨ ਤੇ ਲੈ ਕੇ ਆਉਗੀ ਇਹਨਾਂ
1: ਨੂੰ ਜੀ, ਬਸ ਬਿਲਕੁਲ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਉੱਚੇ ਉੱਠਣ ਵਾਸਤੇ ਬੰਦੇ ਨੂੰ ਬਹੁਤ ਕੁਛ ਸੰਘਰਸ਼ ਕਰਨਾ ਪੈਂਦਾ ਆ,
0: ਤੇ
1: ਜਿਹੜਾ ਡਿੱਗਣਾ ਆ ਉਹ ਤਾਂ ਨੈਚੁਰਲ ਪ੍ਰੋਸੈਸ ਨਾਲ ਹੀ ਬੰਦਾ ਡਿੱਗ ਜਾਂਦਾ ਹੈ,
0: ਬਿਲਕੁਲ।
1: ਸੋ ਇਹ ਇਹਨਾਂ ਦੀ ਸੋਚ ਹੈ ਜੀ, ਤੇ ਇਹ ਕੁਛ ਹੈਗਾ ਜੀ,
0: ਬਿਲਕੁਲ ਹੈ ਜੀ,
1: ਇਹ ਨੇਚਰ ਹੈ ਜੀ।
0: ਥੈਂਕ ਯੂ ਸੈਣੀ ਸਾਹਿਬ, ਬੜਾ ਵਧੀਆ ਲੱਗਿਆ ਗੱਲਬਾਤ ਕਰਕੇ, ਲੇਟ ਹੋਏ ਤੁਸੀਂ,
1: ਸਮਾਂ ਦੇਣ ਲਈ ਧੰਨਵਾਦ ਜੀ, ਥੈਂਕ ਯੂ,
0: ਸ਼ੁਕਰੀਆ,
1: ਗ੍ਰੇਟਫੁਲ ਸਰ, ਸ਼ੁਕਰੀਆ,
0: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਕਹੇ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਆ। ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ, ਗੁਰੀਮਾਨ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਕਹਿੰਦੇ ਆ, ਸਭ ਦੋਸਤਾਂ ਨੂੰ ਮਿੱਤਰਾਂ ਨੂੰ ਨਾਲ ਨਾਲ ਲਿਖੇ ਨੇ। ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜੀ ਹੈ। ਰਜਿੰਦਰ ਜੀਰਾ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਉਹ ਵੀ ਪੜ੍ਹਦੇ ਆ ਨਾਲ। ਰਾਜਨ ਸੈਣ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ, ਤੇ ਲਾਈਕ ਨੰਬਰ ਇੱਕ ਹੈ ਜੀ ਕਹਿੰਦੇ, ਤੇ ਇਸੇ ਤਰ੍ਹਾਂ ਹੀ ਸਵਾਗਤ ਹੈ ਜੀ ਦੁਆਬਾ ਰੇਡੀਓ ਤੇ ਸਾਰੇ ਸੱਜਣਾਂ ਦਾ ਜੀ, ਰਜਿੰਦਰ ਜੀਰਾ ਜੀ ਬਾਈ ਜੀ ਕਹਿੰਦੇ ਨੇ। ਤੇ ਜੀਰਾ ਸਾਹਿਬ ਜ਼ਰੂਰ ਰੋਸ਼ਨੀ ਪਾਓ ਜੀ, ਕੀ ਤੁਹਾਡੇ ਹਾਲਾਤ ਨੇ ਉੱਥੇ ਜੀਰਾ ਦੇ ਵਿੱਚ, ਸੇਖੋ ਸਾਹਿਬ ਦਾ ਸਵਾਗਤ ਕੀਤਾ ਗਿਆ ਹੈ। ਰਾਜਨ ਸੈਣੀ ਸਾਹਿਬ ਕਹਿੰਦੇ, ਭਾਰਤ ਸਾਹਿਬ ਖਿੱਚ ਦਿਓ ਗੱਡੀ ਕਹਿੰਦੇ ਜੀ, ਅੱਜ ਸਮਾਂ ਜੀ ਮਾਫੀ ਚਾਹਾਂਗਾ ਦੋਸਤੋ, 40 ਮਿੰਟ ਪ੍ਰੋਗਰਾਮ ਅੱਜ ਲੇਟ ਰਿਹਾ, ਟੈਕਨੀਕਲ ਇਸ਼ੂ ਬਣਿਆ ਹੋਇਆ ਸੀ, ਉਹਨੂੰ ਹੱਲ ਕਰਦੇ ਕਰਦੇ ਪਹਿਲਾਂ ਤਾਂ ਇਹੀ ਉਮੀਦਾਂ ਹਾਰ ਦਿੱਤੀਆਂ ਸੀ, ਪਰ ਜਦੋਂ ਅੱਜ ਦਾ ਵਿਚਾਰ ਪੜਿਆ ਤੇ ਉਹਨੇ ਥੋੜਾ ਜਿਹਾ ਹੌਸਲਾ ਦਿੱਤਾ, ਕਹਿੰਦੇ ਭਾਈ ਅੱਧਾ ਬੰਦਾ ਫਿਰ ਰਹਿ ਜਾਂਦਾ ਜੇ ਹੌਸਲਾ ਹਾਰ ਜਾਈਏ, ਤੇ ਅੱਜ ਦਾ ਵਿਚਾਰ ਵੀ ਬੜਾ ਵਧੀਆ ਇੰਟਰਸਟਿੰਗ ਹੈ, ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਗੇ ਜਾ ਕੇ। ਕਹਿੰਦੇ ਜੇਕਰ ਹੌਸਲਾ ਚਲਿਆ ਗਿਆ ਨਾ ਤਾਂ ਮਨੁੱਖ ਦੀ ਅੱਧੀ ਸਮਝਦਾਰੀ ਜਿਹੜੀ ਆ ਉਸਦੇ ਨਾਲ ਹੀ ਚਲੇ ਜਾਂਦੀ ਹੈ। ਇਸ ਤਰ੍ਹਾਂ ਹੌਸਲੇ ਜਿਹੜੇ ਬੁਲੰਦ ਰੱਖਣੇ ਚਾਹੀਦੇ ਆ, ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਪਰ ਉਹਨਾਂ ਦੇ ਵਿੱਚੋਂ ਹੀ ਨਿਕਲ ਕੇ ਆਪਾਂ ਤਕੜੇ ਹੁੰਦੇ ਹਾਂ ਤੇ ਫਿਰ ਥਾਪੀ ਮਾਰੀ ਜਾ ਸਕਦੀ ਹੈ। ਤੇ ਦੋਸਤੋ ਇਸੇ ਤਰ੍ਹਾਂ ਗੱਲਾਂ ਬਾਤਾਂ ਮੈਂ ਟਰੰਪ ਦੀਆਂ ਕਰਦਾ ਪਿਆ ਸੀ ਤੇ ਉਧਰ ਨੂੰ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਤੁਹਾਡੇ ਸੁਨੇਹੇ ਨਾਲ ਦੀ ਨਾਲ ਲੈ ਲਈਏ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਪਣਾ ਗੁਰੀਮਾਨ ਬਾਈ ਜੀ ਦਾ ਆਇਆ ਕਿ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ, ਰਾਜਨ ਸੈਣੀ ਸਾਹਿਬ ਨੂੰ, ਵੱਡੇ ਵੀਰ ਜੀ ਨੂੰ ਸਤਿ ਸ੍ਰੀ ਅਕਾਲ, ਤੇ ਜੀਰਾ ਸਾਹਿਬ ਕਹਿੰਦੇ ਨੇ ਦੇਰ ਆਏ ਦਰੁਸਤ ਆਏ ਜੀ, ਤੇ ਗੁਰੀਮਾਨ ਜੀ ਕਹਿੰਦੇ ਰਜਿੰਦਰ ਕੁਮਾਰ ਜੀ ਸਤਿ ਸ੍ਰੀ ਅਕਾਲ ਜੀ, ਤੇ ਮੁਹੰਮਦ ਜੀ ਲਿਖਦੇ ਸਤਿ ਸ੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ। ਇਸੇ ਤਰ੍ਹਾਂ ਹੀ ਜੀਰਾ ਸਾਹਿਬ ਸਤਿਕਾਰਤ ਐਡਵੋਕੇਟ ਰਾਜਨ ਸੈਣ ਜੀ ਨੂੰ ਮਤਲਬ ਕਿ ਐਪਰੀਸ਼ੀਏਟ ਕਰ ਰਹੇ ਨੇ ਜੀ। ਤੇ ਗੁਰੀਮਾਨ ਜੀ ਕਹਿੰਦੇ ਭੁਪਿੰਦਰ ਵੀਰ ਜੀ ਸਤਿ ਸ੍ਰੀ ਅਕਾਲ, ਤੇ ਮੁਹੰਮਦ ਵੀਰ ਜੀ ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਕਹਿੰਦੇ ਗੁਰੀਮਾਨ ਜੀ ਗ੍ਰੇਟ ਜੀ ਤੇ ਤਾਲੀਆਂ ਵਜਾ ਰਹੇ ਨੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਇਸੇ ਤਰ੍ਹਾਂ ਹੀ ਮੁਹੰਮਦ ਜੀ ਨੇ ਵੀ ਜਿਹੜਾ ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ, ਹਰਵਿੰਦਰ ਜੋਲ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਗੁਰੀ ਜੀ ਕਹਿੰਦੇ ਆ। ਜੋਲ ਭੈਣ ਜੀ ਕਹਿੰਦੇ ਮੈਂ ਤਾਂ ਸੋਚਦੀ ਸੀ ਅੱਜ ਲੇਬਰ ਡੇ ਤੇ ਛੁੱਟੀ ਕਰੋਗੇ ਜੀ, ਅੱਜ ਭੈਣ ਜੀ ਦੋ ਦਾ ਹੁੰਦਾ ਜੀ ਲੇਬਰ ਡੇ ਤਾਂ ਆਪਣਾ, ਉਹ ਤਾਂ ਜੂਨ ਜੁਲਾਈ ਦੇ ਵਿੱਚ ਹੁੰਦਾ ਮੇਰੇ ਖਿਆਲ ਨਾਲ, ਤੇ ਅੱਜ 7 ਤਰੀਕ। ਵੈਸੇ ਮੈਂ ਪੋਸਟ ਪਾ ਦਿੱਤੀ ਸੀ ਜੀ, ਖੱਪ ਕੇ ਘੰਟਾ ਸਵਾ ਘੰਟਾ ਡੇਢ ਘੰਟਾ ਲੱਗਿਆ ਰਿਹਾ, ਹੱਥ ਖੜੇ ਕਰ ਦਿੱਤੇ ਸੀ, ਪਰ ਸ਼ੁਕਰੀਆ ਜੀ ਸਾਡੀ ਮਤਲਬ ਕਿ ਵਾਈਫ ਦਾ ਜੀ, ਤੇ ਉਹਨੇ ਯੋਗਦਾਨ ਪਾਇਆ ਆਪਣਾ, ਜਾਦੂ ਦਿਖਾਇਆ ਹੱਥਾਂ ਦੇ ਨਾਲ ਥੋੜਾ ਜਿਹਾ ਕੰਪਿਊਟਰ ਦੇ ਉੱਤੇ, ਤੇ ਨਾਲ ਦੀ ਨਾਲ ਮਸਲੇ ਹੱਲ ਹੋਣ ਲੱਗ ਗਏ ਜੀ, ਤੇ ਫਿਰ ਥੋੜੀ ਜਿਹੀ ਇੱਛਾ ਜਿਹੜੀ ਜਾਗੀ, ਇੱਛਾ ਸ਼ਕਤੀ ਵਧੀ, ਨਹੀਂ ਤਾਂ ਫਿਰ ਇੱਕ ਤਰ੍ਹਾਂ ਦਾ ਉਹ ਕਹਿ ਸਕਦੇ ਹਾਂ ਕਿ ਦੁੱਖ ਵੀ ਹੁੰਦਾ ਹੈ ਕਿ ਅੱਜ ਜੁੜ ਨਹੀਂ ਪਾਏ, ਸਮਾਂ ਵੀ ਲਾਈਦਾ ਤਿਆਰੀ ਦੇ ਲਈ, ਡੇਢ ਦੋ ਘੰਟੇ ਲੱਗਦੇ ਆ, ਤੇ ਜੇ ਫਿਰ ਸਾਰਾ ਕੁਝ ਖੂਹ ਖਾਤੇ ਪੈ ਜਾਵੇ ਫਿਰ ਨੀਂਦ ਵੀ ਉੱਡਣੀ ਹੈ, ਸੋਚੀ ਜਾਣਾ ਕੀ ਹੋ ਗਿਆ, ਭਾਣਾ ਕੀ ਵਰਤਿਆ, ਫਿਰ ਕੱਲ੍ਹ ਤੱਕ ਚੈਨ ਵੀ ਨਹੀਂ ਆਉਣਾ ਸੀ ਭਈ ਕੱਲ੍ਹ ਨੂੰ ਕਿੱਦਾਂ ਹੋਏਗੀ, ਤੇ ਉਹ ਸਾਰੇ ਮਸਲੇ ਹੱਲ ਕਰਨੇ ਸੀ, ਤੇ ਫਿਰ ਵੀ ਚਲੋ ਸਫਲ ਹੋ ਗਏ, ਨਾਲ ਦੀ ਨਾਲ ਤੁਹਾਡੇ ਨਾਲ ਜੁੜ ਗਏ। ਪਰ ਮੈਂ ਫਿਰ ਪੋਸਟਾਂ ਡਿਲੀਟ ਕੀਤੀਆਂ, ਭਾਈ ਆ ਰਹੇ ਹਾਂ ਜੀ, ਤੇ ਲਿੰਕ ਸਾਂਝੇ ਕਰ ਦਿੱਤੇ ਤੇ ਫਿਰ ਤੁਹਾਡੇ ਨਾਲ ਹੁਣ ਰੂਬਰੂ ਹਾਂ। ਤੇ ਇਸੇ ਤਰ੍ਹਾਂ ਗੁਰੀਮਾਨ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਸੈਣੀ ਸਾਹਿਬ ਦੀ ਫੋਟੋ ਬੜੀ ਕਹਿੰਦੇ ਘੈਂਟ ਲਾਈ ਹੈ ਜੀ, ਤੇ ਜੱਜ ਸਾਹਿਬ ਹੀ ਲੱਗ ਰਹੇ ਨੇ ਜੀ, ਜੱਜ ਤੋਂ ਘੱਟ ਨੇ ਜੀ ਦੱਸੋ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਆ ਥੈਂਕ ਯੂ ਗੁਰੀਮਾਨ ਜੀ, ਤੇ ਨਾਲ ਦੀ ਨਾਲ ਅੱਗੇ ਲਿਖਦੇ ਨੇ ਆਪਣੇ ਨਾਲ ਗੁਰਦਰਸ਼ਨ ਸਿੰਘ ਬਾਈ ਜੀ ਜੁੜੇ ਹੋਏ ਆ, ਆਲ ਮਾਈ ਡੀਅਰ ਫਰੈਂਡਸ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਗੁਰੀਮਾਨ ਜੀ ਕਹਿੰਦੇ ਆ ਦਰਸ਼ਨ ਸਿੰਘ ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਨਿੱਘਾ ਸਵਾਗਤ ਹੈ ਸਾਡੇ ਛੋਟੇ ਜਿਹੇ ਪਰਿਵਾਰ ਦੇ ਵਿੱਚ ਦੁਆਬਾ ਰੇਡੀ ਦੇ ਦਰਸ਼ਨ ਸਿੰਘ ਜੀ, ਤੇ ਆਪਣੇ ਗੁਰੀਮਾਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੂ ਜੀ ਕਹਿੰਦੇ ਆ ਇੰਨੇ ਜੋਗੇ ਨਹੀਂ ਨੇ ਜੀ ਇਹ ਜਿਹੜਾ ਦਿੱਲੀ ਨੂੰ ਚਲਿਆ ਜਾਵੇ ਨਾਲੇ। ਗੁਰੂ ਜੀ ਕਹਿੰਦੇ ਰਜਿੰਦਰਾ ਹਸਪਤਾਲ ਦੇ ਵਿੱਚ ਪਟਿਆਲੇ ਤੇ ਮਿਲਣ ਤਾਂ ਨਹੀਂ ਦੇ ਰਹੇ, ਬਾਕੀ ਕਿਸਾਨੀ ਧਰਨੇ ਦੇ ਵਿੱਚੋਂ ਧਿਆਨ ਜਿਹੜਾ ਭਟਕਾਉਣ ਦੇ ਲਈ ਸਾਰਾ ਕੁਝ ਕੀਤਾ ਗਿਆ। ਸੈਣੀ ਸਾਹਿਬ ਦੀ ਗੱਲ ਕਹਿੰਦੇ ਵਜ਼ਨਦਾਰ ਹੈ ਜੀ, ਕਿਆ ਬਾਤ ਹੈ ਜੀ, ਬਿਲਕੁਲ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਰੇਡੀਓ ਦੁਆਬਾ ਲਾਈਵ ਖੂਬਸੂਰਤ ਲਾਈਵ ਜੀ, ਤੇ ਸਾਰੇ ਰੰਗ ਦੁਆਬਾ ਰੇਡੀਓ ਕੇ ਸੰਗ। ਜੀਰਾ ਜੀ ਕਹਿੰਦੇ ਭਾਰਤ ਸਾਹਿਬ ਮੈਂ ਦੱਸਦਾ ਤੁਹਾਨੂੰ ਵਿਸਤਾਰ ਦੇ ਨਾਲ ਕਾਲ ਕਰਕੇ ਜੀ, ਜ਼ਰੂਰ ਜੀ ਸਵਾਗਤ ਹੈ ਰਜਿੰਦਰ ਜੀਰਾ ਜੀ, ਤੇ ਜ਼ਰੂਰ ਚਾਨਣਾ ਪਾਓ ਤੁਸੀਂ ਵੀ, ਤੁਹਾਡਾ ਏਰੀਆ ਜੀ। ਤੇ ਮੁਹੰਮਦ ਜੀ ਲਿਖਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਜੀ, ਸ਼ੁਕਰੀਆ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਸਾਰੇ ਜਿਹੜਾ ਆਪਣੇ ਪਿਆਰਿਆਂ ਨੂੰ ਭੇਜਦੇ ਨੇ ਜੀ US ਤੋਂ ਮਿਸ਼ੀਗਨ ਤੋਂ, ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ, ਸਪੋਰਟ ਵੀ ਕਰਦੇ ਆ। ਤੇ ਗੁਰੀਮਾਨ ਜੀ ਕਹਿੰਦੇ ਸਿਕੰਦਰ ਸਿੰਘ ਔਜਲਾ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਸਤਿ ਸ਼੍ਰੀ ਅਕਾਲ ਮੁਹੰਮਦ ਜੀ ਨੇ ਵੀ ਭੇਜੀ ਆ ਔਜਲਾ ਸਾਹਿਬ ਨੂੰ। ਤੇ ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ ਨੂੰ ਭੇਜਦੇ ਨੇ। ਤੇ ਲੋ ਦੋਸਤੋ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ ਦੀ, ਤੇ ਨਾਲ ਨਾਲ ਤੁਹਾਡੀਆਂ ਫੋਨ ਲਾਈਨਾਂ ਵੀ ਜਿਹੜੀਆਂ ਨੇ ਓਪਨ ਨੇ, ਗੱਲਬਾਤ ਕਰ ਸਕਦੇ ਹੋ ਕਿਸੇ ਮੁੱਦੇ ਦੇ ਉੱਤੇ, ਕਰਨੀ ਚਾਹੋਗੇ ਤਾਂ ਤੁਹਾਡੇ ਵਿਚਾਰ ਵੀ ਜਿਹੜੇ ਨਾਲ ਦੀ ਨਾਲ ਲੈ ਜਾਣਗੇ। ਤੇ ਦੂਸਰੇ ਪਾਸੇ ਰਸ਼ੀਆ ਤੇ ਯੂਕਰੇਨ ਦੀ ਜੰਗ ਜਿਹੜੀ ਹੈ ਖਤਮ ਕਰਾਉਣ ਦੇ ਇਰਾਦੇ ਜਿਹੜੇ ਚੱਲ ਰਹੇ ਆ, ਬਾਕੀ ਦੇਖਦੇ ਆ ਕਿੱਥੇ ਕੁ ਤੱਕ ਜਿਹੜਾ ਪੁੱਜਦੇ ਆ, ਕੀ ਸਮਝੌਤਾ ਕਰਦੇ, ਕੀ ਖਰੀਦੋ ਫਰੋਖਤ ਹੁੰਦੀ ਆ ਉਹਨਾਂ ਦੇ ਵਿਚਕਾਰ, ਪੁਤਿਨ ਤੇ ਆਪਣੇ ਅਮਰੀਕਾ ਦੇ ਵਿਚਕਾਰ, ਕਿਉਂਕਿ ਉਹਨਾਂ ਨੇ ਤਾਂ ਖਾਣਾ ਹੀ ਹੈ, ਚਾਹੇ ਉਹ ਦੇ ਕੇ ਖਾ ਲੈਣ ਤੇ ਚਾਹੇ ਲੁੱਟ ਕੇ ਖਾ ਲੈਣ। ਵਿਟਕੋਫ ਤੇ ਕੁਸ਼ਨਰ ਜਿਹੜੇ ਨੇ ਕੀਵ ਪੁੱਜੇ ਹੋਏ ਨੇ ਤੇ ਰੂਸ ਯੂਕਰੇਨ ਜੰਗ ਖਤਮ ਕਰਵਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਬੀਤੇ ਦਿਨ ਪੁਤਿਨ ਦੇ ਨਾਲ ਜਿਹੜਾ ਗੱਲਬਾਤ ਵੀ ਹੋਈ ਹੈ, ਮੁਲਾਕਾਤ ਕੀਤੀ ਹੈ। ਅਮਰੀਕੀ ਦੂਤ ਜਿਹੜੇ ਨੇ ਸਟੀਵ ਵਿਟਕੋਫ ਤੇ ਜੇਡ ਕੁਸ਼ਨਰ ਆਪਣੇ ਟਰੰਪ ਦੇ ਜਵਾਈ ਹੈ ਸ਼ਾਇਦ ਇਹ, ਤੇ ਯੂਕਰੇਨ ਤੇ ਰੂਸ ਦੇ ਹਮਲਿਆਂ ਤੋਂ ਬਾਅਦ ਸ਼ਾਂਤੀ ਬਹਾਲੀ ਦੀ ਨਵੀਂ ਕੋਸ਼ਿਸ਼ ਦੇ ਤਹਿਤ ਅੱਜ ਆਪਣੀ ਪਹਿਲੀ ਅਧਿਕਾਰਤ ਜਿਹੜੀ ਹੈ ਯੂਕਰੇਨ ਫੇਰੀ ਦੇ ਉੱਤੇ ਕੀਵ ਦੇ ਉੱਤੇ ਪੁੱਜੇ ਨੇ। ਉਨ੍ਹਾਂ ਦੀ ਇਹ ਫੇਰੀ ਦੋਵਾਂ ਧਿਰਾਂ ਵੱਲੋਂ ਤੇਜ਼ ਕੀਤੇ ਜਿਹੜਾ ਜਾ ਰਹੇ ਹਵਾਈ ਹਮਲਿਆਂ ਦੇ ਦਰਮਿਆਨ ਸ਼ਾਂਤੀ ਵਾਰਤਾ ਬਹਾਲ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਇਹ ਯਾਤਰਾ ਬੀਤੇ ਦਿਨ ਮਾਸਕੋ ਦੇ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਹੋਈ ਹੈ। ਯੂਕਰੇਨੀ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਜਿਹੜੇ ਨੇ ਉਨ੍ਹਾਂ ਨੇ ਅੱਜ ਕਿਹਾ ਕਿ ਕੀਵ ਅਮਰੀਕੀ ਨੁਮਾਇੰਦਿਆਂ ਦੇ ਨਾਲ ਉਸਾਰੂ ਚਰਚਾ ਦੇ ਲਈ ਤਿਆਰ ਹੈ ਤੇ ਉਨ੍ਹਾਂ ਟੈਲੀਗ੍ਰਾਮ ਦੇ ਉੱਤੇ ਕਿਹਾ ਕਿ ਅਸੀਂ ਜੰਗ ਖਤਮ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਹਾਂ। ਸ਼ਾਂਤੀ ਬਹਾਲ ਜਿਹੜੀ ਹੈ ਕਰਨ ਦੇ ਨਾਲ ਉਹ ਦੱਸ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਸ਼ਾਂਤੀ ਬਹਾਲ ਕਰਨ ਦੀ ਲੋੜ ਹੈ ਸਾਨੂੰ ਤੇ ਸੁਰੱਖਿਆ ਗਰੰਟੀ ਦੀ ਜ਼ਰੂਰਤ ਹੈ। ਜੰਗ ਤੋਂ ਬਾਅਦ ਦੀ ਜਿਹੜੀ ਸਥਾਈ ਸ਼ਾਂਤੀ ਦੀ ਜ਼ਰੂਰਤ ਹੈ ਤੇ ਸਾਡੀ ਤਜਵੀਜ਼ ਤਿਆਰ ਹੈ। ਰੂਸ ਯੂਕਰੇਨ ਜੰਗ ਖਤਮ ਕਰਵਾਉਣ ਦੇ ਲਈ ਵਾਸ਼ਿੰਗਟਨ ਦਾ ਜਿਹੜਾ ਜ਼ੋਰ ਮੱਧਮ ਪੈ ਗਿਆ ਹੈ ਤੇ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਅਮਰੀਕਾ ਦਾ ਧਿਆਨ ਇਰਾਨ ਜੰਗ ਦੇ ਵੱਲ ਲੱਗਿਆ ਹੋਇਆ। ਕੁਸ਼ਨਰ ਜੋ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਨੇ ਤੇ ਵਿਟਕੋਫ ਨੇ ਇਸ ਤੋਂ ਜਿਹੜਾ ਪਹਿਲਾਂ ਜਨਵਰੀ ਦੇ ਵਿੱਚ ਮਾਸਕੋ ਦੀ ਯਾਤਰਾ ਕੀਤੀ ਸੀ ਜਦੋਂ ਉਨ੍ਹਾਂ ਕ੍ਰੈਮਲਿਨ ਦੇ ਵਿੱਚ ਪੁਤਿਨ ਦੇ ਨਾਲ ਗੱਲਬਾਤ ਵੀ ਕੀਤੀ। ਬੀਤੇ ਦਿਨ ਮਾਸਕੋ ਦੇ ਵਿੱਚ ਪੁਤਿਨ ਦੇ ਨਾਲ ਤਕਰੀਬਨ 3 ਘੰਟੇ ਤੱਕ ਬੰਦ ਕਮਰਾ ਮੀਟਿੰਗ ਹੋਈ ਪਰ ਇਸਦਾ ਕੋਈ ਵੀ ਖਾਸ ਨਤੀਜਾ ਨਹੀਂ ਨਿਕਲਿਆ ਦੱਸਿਆ। ਇਸੇ ਦੌਰਾਨ ਰੂਸ ਤੇ ਯੂਕਰੇਨ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਵਾਈ ਹਮਲੇ ਜਿਹੜੇ ਜਾਰੀ ਰਹੇ ਨੇ ਪਰ ਦੇਖਦਿਆਂ ਹੁਣ ਅੱਗੇ ਜਾ ਕੇ ਕੀ ਬਣਦਾ ਹੈ। ਫਿਰ ਚੱਲਦੇ ਹਾਂ ਚੰਦ ਦੇ ਵੱਲ ਨੂੰ ਪਰ ਜੋ ਗੱਲਬਾਤ ਸੁਣਦੇ ਹਾਂ ਆਪਾਂ ਰਜਿੰਦਰ ਜੀਰਾ ਜੀ ਦੀ। ਪਹਿਲਾਂ ਸਤਿ ਸ੍ਰੀ ਅਕਾਲ ਜੀਰਾ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸਾਰੇ ਸਰੋਤਿਆਂ ਵੀਰਾਂ ਨੂੰ ਵੀ ਜੀ
0: ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ? ਤੁਸੀਂ ਸਮਝੌਤੇ ਕਰਾਈ ਜਾਂਦੇ ਹੋ ਆਪਣੇ ਇਲਾਕੇ ਚ, ਜੱਫੀਆਂ ਪਵਾਈ ਜਾਂਦੇ ਹੋ, ਵਿਰੋਧੀਆਂ ਨੂੰ ਤੜਫਾਈ ਜਾਂਦੇ ਹੋ?
1: ਟਾਈਮ ਟਾਈਮ ਹੁੰਦਾ ਨਾ ਚੱਕਰ ਇਹ ਨਾ ਕੋਈ ਨਾ ਕੋਈ
0: ਜੀ ਬਿਲਕੁਲ ਹੈ
1: ਭਾਜੀ ਚੱਕਰ ਇਹ ਵੀ ਇੱਕ ਤਾਂ ਜਿਹੜੀ ਗੱਲ ਆਪਾਂ ਕਹੀ ਵੀ ਗੈਂਗਸਟਰ
0: ਜੀ,
1: ਉਹ ਗੈਂਗਸਟਰ ਜਿਹੜਾ ਸ਼ਬਦ ਆ ਨਾ ਐਕਚੁਲੀ ਠੀਕ ਆ ਵੀ ਬੰਦੇ ਦੀ ਜਿੰਦਗੀ ਨੇ ਜਿੰਦਗੀ ਨਾਲ ਪਹਿਲਾਂ ਜੁੜਿਆ ਹੁੰਦਾ ਵਾ
0: ਬਿਲਕੁਲ ਹੈ,
1: ਪਰ ਬੰਦਾ ਇਹ ਕੋਈ ਜ਼ਰੂਰੀ ਤਾਂ ਨਹੀਂ ਚੇਂਜ ਨਹੀਂ ਹੋ ਸਕਦਾ।
0: ਹਾਂ ਉਹ ਦੇਖੋ ਪਹਿਲਾਂ ਮੈਨੂੰ ਚੇਤੇ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਉਦੋਂ ਬੜਾ ਨਾਂ ਚੱਲਦਾ ਹੁੰਦਾ ਸੀ 10 ਨੰਬਰੀਆਂ ਦਾ ਜੀ, ਉਹ ਜਿਹੜੇ ਪਹਿਲੇ 10 ਨੰਬਰ ਦੇ ਵਿੱਚ ਹੁੰਦੇ ਸੀ ਪਹਿਲਾਂ ਉਹਨਾਂ ਨੂੰ ਚੱਕਿਆ ਜਾਂਦਾ ਸੀ ਜੀ, ਤੇ ਅਸੀਂ ਉਹ ਉਹਦੇ ਤੋਂ ਡਰਦੇ ਹੁੰਦੇ ਸੀ ਛੋਟੇ ਹੁੰਦੇ। ਬਾਅਦ ਚੋਂ ਪਤਾ ਲੱਗਿਆ 10 ਨੰਬਰ ਹੁੰਦੇ ਕੀ ਆ ਜੀ, 10 ਨੰਬਰੀ ਜਿਹੜੇ ਹੁੰਦੇ ਸੀ ਪਤਾ ਨਹੀਂ ਹੁਣ ਹੈਗੇ ਕਿ ਨਹੀਂ ਹੈਗੇ, ਉਸ ਤਰ੍ਹਾਂ ਦਾ ਸਿਲਸਿਲਾ ਬਦਲ ਗਿਆ ਜਾਂ ਤੁਹਾਨੂੰ ਵੀ ਚੇਤੇ ਹੋਣਾ ਜੀ ਪਹਿਲਾਂ 10 ਨੰਬਰੀ ਇਹ ਹੁੰਦੇ ਸੀ ਹੁਣ ਗੈਂਗਸਟਰ ਬਣ ਗਏ।
1: ਉਹ ਸਿਸਟਮ ਪੁਰਾਣਾ ਸੀਗਾ, ਬਕਾਇਦਾ ਉਹਨਾਂ ਦੀਆਂ ਫੋਟੋਆਂ ਥਾਣੇ ਵਿੱਚ ਲੱਗੀਆਂ ਹੁੰਦੀਆਂ ਸੀਗੀਆਂ, ਜਦੋਂ ਕੋਈ ਕੇਸ ਨਵਾਂ ਕੋਈ ਅਫਸਰ ਬਦਲਦਾ ਸੀਗਾ ਉਦੋਂ ਹੀ ਕੇਸ ਕੋਈ ਅਗਲਾ ਉਹਨਾਂ ਨੂੰ ਪਹਿਲਾਂ ਇਕੱਠੇ ਕਰ ਲੈਂਦਾ
0: ਚੱਕ ਲੈਂਦੇ ਆ ਜੋ ਭਾਈ।
1: ਹਾਂਜੀ ਪਹਿਲਾਂ ਇਹ ਸਿਸਟਮ ਚੱਲਦਾ ਸੀਗਾ,
0: ਹਾਂਜੀ
1: ਪਰ ਹੁਣ ਤੁਹਾਨੂੰ ਪਤਾ ਸਾਰਾ ਕੁਝ ਡਿਜੀਟਲ ਹੋ ਗਿਆ, ਇਹ ਸਿਸਟਮ ਹੀ ਸਾਰਾ ਡਿਜੀਟਲ ਹੋ ਗਿਆ ਫਿਰ
0: ਜੀ।
1: ਤੇ ਇੱਕ ਵੈਸੇ ਜਦੋਂ ਸਰਕਾਰ ਇਹਨਾਂ ਲੋਕ ਕਾਨੂੰ ਸੰਰਕਸ਼ਣ ਦੇਣ ਲੱਗ ਪਵੇ
0: ਜੀ,
1: ਹੁਣ ਤੁਹਾਡੇ ਸਾਹਮਣੇ ਹੀ ਆ ਵੀ ਸਾਡੇ ਸੈਂਟਰ ਸਰਕਾਰਾਂ ਕਿੰਨਾ ਕਿੰਨਿਆਂ ਨੂੰ ਪਾਲ ਰਹੀ ਆ। ਗੱਲ ਤੇ ਇਹ ਆ
0: ਸੈਂਟਰ ਚ ਵੀ ਦੇਖੋ, ਮੈਂ ਨਾ ਪਲਾਹੀ ਸਾਹਿਬ ਦੇ ਨਾਲ ਕਈ ਪਹਿਲਾਂ ਪ੍ਰੋਗਰਾਮ ਕਰਦਾ ਹੁੰਦਾ ਸੀ ਆਪਣੇ ਗੁਰਮੀਤ ਪਲਾਹੀ ਜੀ, ਆਪਣੇ ਰਿਟਾਇਰਡ ਪ੍ਰਿੰਸੀਪਲ ਨੇ ਫਗਵਾੜੇ ਤੋਂ, ਤੇ ਉਹਨਾਂ ਨਾਲ ਗੱਲਬਾਤ ਹੁੰਦੀ ਹੁੰਦੀ ਸੀ ਤਾਂ ਉਹਨਾਂ ਨੇ ਇੱਕ ਵਾਰੀ ਖਬਰ ਦੇ ਵਿੱਚ ਜ਼ਿਕਰ ਕੀਤਾ ਸੀ ਕੇਂਦਰ ਦੇ ਵਿੱਚ 284 ਮਾਮਲਿਆਂ ਦੇ ਵਿੱਚ ਕੇਸ ਚੱਲ ਰਹੇ ਨੇ, ਕਈ ਤਰ੍ਹਾਂ ਦੇ ਕੇਸ ਨੇ ਉਹਦੇ ਵਿੱਚ, ਧੋਖਾਧੜੀ ਲੁੱਟ ਹੋਰ ਸਾਰੇ ਨਜਾਇਜ਼ ਕੰਮਾਂ ਦੇ, ਕੁੱਟ ਕਟਾਪੇ ਗੁੰਡਾਗਰਦੀ ਸਾਰਾ ਕੁਝ ਜੀ। ਉਹ ਵਿਅਕਤੀ ਮਤਲਬ ਕਿ ਉੱਥੇ ਐਮਪੀ ਬਣਿਆ ਹੋਇਆ ਜੀ
1: ਭਾਰਤ ਸਾਹਿਬ, ਗੱਲ ਇਹ ਆ ਵੀ ਜਦੋਂ ਬੰਦਾ ਇਸ ਚੀਜ਼ ਦੇ ਵਿੱਚ ਰੱਖਦਾ ਨਾ ਪੈਰ
0: ਜੀ,
1: ਉਹਨੇ ਮਗਰ ਕੋਈ ਜ਼ਰੂਰੀ ਨਹੀਂ ਹੈਗਾ ਵੀ ਕਹਿਣ ਦਾ ਮਤਲਬ ਕਿੱਦਾਂ ਦੀ ਅਗਲੇ ਦੀ ਸੋਚ ਹੋਵੇਗੀ
0: ਜੀ,
1: ਕੋਈ ਕੁਛ ਨਹੀਂ ਕਹਿ ਸਕਦਾ। ਕੁਛ ਹੋ ਸਕਦਾ ਵਾ ਕੋਈ ਆਪਣੀ ਘਰੇਲੂ ਫੈਮਿਲੀ
0: ਜੀ
1: ਨੂੰ ਵੀ ਮੁੱਖ ਰੱਖ ਕੇ ਜਾਂ ਜਿਵੇਂ ਆਪਾਂ ਕਹਿ ਸਕਦੇ ਹਾਂ
0: ਜੀ,
1: ਅਗਲਾ ਕਹਿੰਦਾ ਠੀਕ ਆ ਕਿ ਹੁਣ ਬਹੁਤ ਕੁਛ ਕਰ ਲਿਆ ਪਹਿਲਾਂ ਜਾਂ ਕਿੱਦਾਂ, ਪਰ ਆਉਣ ਵਾਲੀ ਜ਼ਿੰਦਗੀ ਆਪਾਂ ਚਲੋ ਆਪਦੀ ਬੱਚਿਆਂ ਦੀ ਵਿਗਾਹ ਨਾਲ
0: ਬਿਲਕੁਲ
1: ਬਿਹਤਰ ਢੰਗ ਨਾਲ ਆਪਾਂ
0: ਕੱਢ
1: ਸਕੀਏ
0: ਬਿਲਕੁਲ।
2: ਸਕੂਲ ਜੀ, ਜਿਸ ਕਰਕੇ ਜਿਸ ਤਰ੍ਹਾਂ ਲੱਗਦਾ ਹੋਇਆ, ਮੈਂ ਤਾਂ ਖੁਦ ਜਾ ਕੇ ਵੀ ਸੇਖੋਂ ਸਾਹਿਬ ਨੂੰ ਮਿਲ ਕੇ ਆਇਆ ਵੈ, ਮੈਂ ਤੁਹਾਨੂੰ
0: ਜੀ
2: ਸਹੀ ਗੱਲ ਦੱਸਾਂ
0: ਜੀ
2: ਤੇ ਸੁਭਾਅ ਤੋਂ ਤਾਂ ਲੱਗਦੇ ਨੇ ਬਹੁਤ ਜੀ, ਜਿਵੇਂ ਆਪਾਂ ਕਹਿ ਦਈਏ
0: ਜੀ
2: ਉਹਨਾਂ ਦੇ ਵਿੱਚ ਬੜੇ ਗੁਣ ਲੱਗਦੇ ਵੈਸੇ ਸਹੀ ਬਣੇ
0: ਜੀ
2: ਤਾਂ।
0: ਜੀ ਜੀ
2: ਬਾਕੀ ਸਾਡੇ ਲਈ ਤਾਂ ਨੇਤਾ ਪਹਿਲਾਂ ਜਿਹੜੇ ਆਮ ਜਿਹੜੇ ਨੇਤਾ ਹੈਗੇ ਆ ਉਹ ਕਿਹੜਾ ਜੀ ਘੱਟ ਆ
0: ਹਾਂ ਬਿਲਕੁਲ ਹੈ
2: ਗੈਂਗਸਟਰਾਂ ਨਾਲੋਂ।
0: ਜੀ
2: ਗੱਲ ਤਾਂ ਇਹ ਆ
0: ਜੀ
2: ਜੋ ਕੁਛ ਪਹਿਲੀਆਂ ਸਰਕਾਰਾਂ ਆਈਆਂ
0: ਜੀ
2: ਉਹਨਾਂ ਨੇ ਕੀਤਾ, ਪੰਜਾਬ ਨੂੰ ਲੁੱਟਿਆ, ਜਾਇਦਾਦਾਂ ਬਣਾਈਆਂ,
0: ਜੀ
2: ਤੇ ਅੱਜ ਤੱਕ ਕਿਸੇ ਨੇ ਕੀ ਉਹਨਾਂ ਦਾ ਕਰ ਲਿਆ ਜੀ।
0: ਬਿਲਕੁਲ ਹੈ ਜੀ
2: ਸਾਡਾ ਪੰਜਾਬ ਇਸੇ ਲਈ ਦੀ ਤੁਰਿਆ ਹੋਇਆ ਵਾ,
0: ਬਿਲਕੁਲ ਹੈ ਜੀ
2: ਜਿਹੜਾ ਵੀ ਆਉਂਦਾ ਵਾ ਅਗਲਾ ਆਪਦਾ ਆਪਦੇ ਆ ਵਗਦੀ ਨਾਲ

0: ਇਹ ਜ਼ਿਆਦਾ ਹੋ ਗਿਆ ਜੀ, ਇਸ ਕਰਕੇ ਵੀ
1: ਜੀ
0: ਸਾਡੇ ਫਿਰੋਜ਼ਪੁਰ ਜ਼ਿਲ੍ਹੇ ਸੀਟਾਂ ਵੀ ਘੱਟੋ ਘੱਟ ਦੋ ਤਿੰਨ ਆ
1: ਜੀ,
0: ਜਿੱਥੋਂ ਕਿ ਉਹ ਜ਼ਿਆਦਾ, ਇੱਕ ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਦਿਹਾਤੀ ਤੇ ਇੱਕ ਜ਼ੀਰਾ,
1: ਜੀ
0: ਉਹ ਤਿੰਨਾਂ ਇਫੈਕਟ ਕਰ ਗਿਆ ਜੀ ਭਾਜੀ
1: ਅੱਛਾ ਜੀ
0: ਆ।
1: ਜੀ ਜੀ ਜੀ
0: ਹਾਂਜੀ ਹਾਂਜੀ। ਤੇ ਜੇ ਰਹੀ ਗੱਲ ਜਿਹੜੀ ਆਪਾਂ ਕਹਿੰਦੇ ਆ ਬਈ ਉਹਨਾਂ ਨੇ ਜਿਵੇਂ ਸੈਨੀ ਸਾਹਿਬ ਆਪਣੇ ਕਹਿ ਕੇ ਗਏ ਨੇ
1: ਜੀ
0: ਬਈ ਜੀਰਾ ਹੀ ਕਿਉਂ ਚੁਣਿਆ,
1: ਜੀ
0: ਬਈ ਪਾਰਟੀ ਝਾੜੂ ਵਾਲੀ ਕਿਉਂ ਚੁਣੀ,
1: ਜੀ
0: ਹੋ ਸਕਦਾ ਉਹ ਆਜ਼ਾਦ ਖੜਦੇ ਉਹ ਵੀ ਜਿੱਤ ਜਾਂਦੇ, ਪਰ ਭਾਜੀ ਬੰਦਾ ਫਿਰ ਜਦੋਂ ਐਂਟਰੀ ਕਰਦਾ ਨਾ ਇਸ ਚੀਜ਼ ਦੇ ਵਿੱਚ, ਉਹ ਕਈ ਤਰ੍ਹਾਂ ਦਾ ਆਪਦਾ ਹਰ ਬੰਦੇ ਅਲੱਗ ਅਲੱਗ ਤਰ੍ਹਾਂ ਦੀ ਸੋਚ ਰੱਖਦਾ ਜੀ।
1: ਜੀ
0: ਹੁਣ ਮੰਨ ਲਓ ਤੁਸੀਂ ਅੱਜ ਕੱਲ ਸਾਡੇ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਸਾਰਾ ਕੁਝ ਇਹਨਾਂ ਦੇ ਅੰਡਰ ਆ ਗਿਆ
1: ਜੀ,
0: ਪੁਲਿਸ ਮਹਿਕਮਾ ਇਹਨਾਂ ਦੀ ਚੱਲਦੀ ਬਹੁਤ ਆ,
1: ਜੀ
0: ਹੁਣ ਜਿਹੜੇ ਦੋ ਚਾਰ ਮਹੀਨੇ ਵੀ ਹੈਗੇ ਆ ਵੀ ਦੋ ਚਾਰ ਮਹੀਨੇ ਵੀ ਹੈਗੇ ਲੋਕਾਂ ਦੇ ਕੰਮ ਕਰਾਉਣਗੇ ਆਪੇ ਲੋਕੀ ਇਹਨਾਂ ਨੂੰ ਫਿਰ ਚੰਗਾ ਸਮਝਣਗੇ,
1: ਬਿਲਕੁਲ ਹੈ ਜੀ,
0: ਚੱਕਰ ਤੇ ਨਾ
1: ਪੈਡ ਬਣਾ
0: ਤੇ ਟਾਈਮ
1: ਲੈਣਗੇ
0: ਤੱਕ ਇਹਨਾਂ ਨੂੰ ਮਿਲ ਗਿਆ ਨਾ, ਟਾਈਮ ਤਾਂ ਮਿਲ ਗਿਆ ਨਾ ਇਹਨਾਂ ਨੂੰ ਕਈ ਲੋਕਾਂ ਦੇ ਵਿੱਚ ਆਪਦੀ ਪੈਠ ਬਣਾਉਣ ਦਾ,
1: ਬਿਲਕੁਲ ਹੈ ਜੀ।
0: ਤੇ ਇਸ ਕਰਕੇ ਕੋਈ ਜ਼ਰੂਰੀ ਨਹੀਂ ਹੈਗਾ। ਤੇ ਬਾਕੀ ਸਾਡੇ ਕਟਾਰੀਆ ਸਾਹਿਬ ਦਾ ਜਿਹੜੇ ਐਤਕੀ ਚੰਦ ਚੜਾਏ ਉਹਨਾਂ ਨੇ ਸਾਨੂੰ ਪਤਾ ਹੀ ਹੈ ਜੀ,
1: ਉਹਨਾਂ ਦੇ ਵੀ ਦੱਸਦੇ ਮਾੜੇ ਜੀ,
0: ਉਹਨਾਂ ਦੀ ਇੱਕ ਬਹੁਤ ਹੀ ਵਧੀਆ ਇਮੇਜ ਬਣੀ ਹੋਈ ਸੀ ਜੀ,
1: ਜੀ
0: ਇਮਾਨਦਾਰੀ ਵਾਲੀ ਜੀ,
1: ਜੀ
0: ਪਰ ਐਤਕੀ ਤਾਂ ਉਹਨਾਂ ਜਿਵੇਂ ਕਹਿੰਦੇ ਵੀ ਆਹੂਲਾ ਤੇ ਆ
1: ਜੀ,
0: ਉਹ ਜਿੰਨੇ ਸਾਲਾਂ ਦੇ ਕਹਿੰਦੇ ਨੇ ਸਭ ਕੁਝ ਵਿਕਿਆ ਹੋਇਆ ਸੀ ਉਹਨਾਂ ਦਾ
1: ਜੀ,
0: ਤੇ ਹੁਣ ਮੇਲਾ ਦਾ ਸਭ ਕੁਝ ਉਹਨਾਂ ਦੇ ਘਾਟੇ ਪੂਰੇ ਹੋ ਗਿਆ ਜੀ।
1: ਕਿਆ ਬਾਤ ਹੈ ਜੀ, ਘਾਟੇ ਵਾਧੇ ਪੂਰੇ ਕਰ।
0: ਹਾਂਜੀ ਹਜੇ ਹਜੇ ਕੀ ਪੋਸਟ ਵੀ ਉਹਨਾਂ ਨੇ ਪਾਈ ਆ ਕੱਲ,
1: ਅੱਛਾ ਜੀ,
0: ਬਈ ਮੈਂ ਤੇ ਮੇਰਾ ਬੇਟਾ ਅੱਜ ਵੀ ਮਹਾਰਾਜ ਦੇ ਅੱਗੇ ਜਾ ਕੇ ਸਹੁੰ ਚੁੱਕਣ ਨੂੰ ਤਿਆਰ ਆ ਵੀ ਅਸੀਂ ਜੇ ਕੋਈ ਵੀ ਪੈਸਾ ਬੇਟਾ ਤੋਂ ਬਣਾਇਆ ਹੋਵੇ ਤਾਂ।
1: ਕਿਆ ਬਾਤ ਹੈ ਜੀ, ਜੀ
0: ਹਾਂਜੀ, ਕੱਲ ਪੋਸਟ ਆਈ ਸੀ ਉਹਨਾਂ ਦੀ,
1: ਦਲੇਰ ਨੇ ਪੂਰੇ।
0: ਹਾਂਜੀ ਮੈਂ ਕਹਿੰਦਾ ਭਾਜੀ ਝੂਠ ਚੱਲਦਾ ਹੀ ਬਹੁਤ ਰਾਜਨੀਤੀ ਜੀ,
1: ਨਾਲੇ ਆਪਣੇ ਜੀਰਾ ਸਾਹਿਬ ਰੱਬ ਜਾਂ ਇਹੋ ਜਿਹੀਆਂ ਚੀਜ਼ਾਂ ਸ਼ਹਿਹਾਂ ਇਹਨਾਂ ਦੇ ਲਈ ਲੋਕਾਂ ਲਈ ਥੋੜੀ ਆ, ਉਹ ਤਾਂ ਆਪਣੇ ਲਈ ਆ ਜੀ, ਆਮ ਲੋਕਾਂ ਲਈ, ਇਹ ਕੀ ਮੰਨਦੇ ਆ ਰੱਬ ਨੂੰ ਜੀ, ਇਹਨਾਂ ਨੂੰ ਰੱਬ ਰਹਿੰਦਾ ਚੇਤੇ, ਜੇ ਰੱਬ ਚੇਤਾ ਰਹੇ ਹੁੰਦਾ ਤਾਂ ਇੰਨਾ ਕੁਝ ਕਰ ਸਕਦੇ ਆ, ਜੇ ਰੱਬ ਚੇਤੇ ਹੋਵੇ ਤਾਂ ਇਹਨਾਂ ਨੂੰ।
0: ਉਹ ਤਾਂ ਗੱਲ ਫਿਰ ਟਵਾਣਾ ਸਾਹਿਬ ਵਾਲੀ ਗੱਲ ਆ ਗਈ ਨਾ, ਉਹ ਕਹਿੰਦੇ ਭਾਜੀ ਆਪਣੇ ਸੱਜਣ ਇੱਕ ਜੁੜਦੇ ਹੁੰਦੇ ਆਪਣੇ ਨਾਲ, ਉਹ ਕਦੇ ਹੁਣ ਜੁੜੇ ਨੀ, ਅੱਜ ਸਵੇਰੇ ਕਿਸੇ ਨੇ ਕਾਲ ਕੀਤੀ
1: ਜੀ,
0: ਉਹ ਟਵਾਣਾ ਸਾਹਿਬ ਕਹਿੰਦਾ ਲਾਸਟ ਵਾਰੀ ਜਦੋਂ ਮਿਲੇ ਸੀ ਨਾ ਵੀ ਉਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ, ਤੇ ਉਹ ਕਹਿੰਦੇ ਵੀ ਰੱਬ ਹੈਗਾ ਤੇ ਮੈਂ ਕਿਹਾ ਵੀ ਰੱਬ ਨਹੀਂ ਹੈਗਾ
1: ਜੀ,
0: ਉਹ ਕਹਿੰਦਾ ਉਦੋਂ ਬਾਅਦ ਜੁੜੇ ਨੀ, ਉਹ ਸ਼ਾਇਦ ਹੋ ਸਕਦਾ ਵੀ ਕਿਤੇ ਇਹੀ ਨਾ ਗੁੱਸਾ ਲੱਗਾ ਹੋਵੇ।
1: ਨਹੀਂ ਉਹ ਆਪਣੇ ਜੀਰਾ ਸਾਹਿਬ ਦੇਖੋ, ਕਈ ਵਾਰੀ ਆਪਾਂ ਗੱਲ ਕੀਤੀ ਹੈ, ਚਲੋ ਸਤਿਕਾਰ ਹਰ ਧਰਮ ਦਾ ਕਰਦੇ ਆ, ਪਰ ਇਹਨਾਂ ਲੋਕਾਂ ਦੀ ਜਦੋਂ ਮਾਨਸਿਕਤਾ ਦੇਖਦੇ ਆ ਨਾ, ਜੋ ਇਹ ਸਾਰਾ ਕੁਝ ਕਰਦੇ ਆ, ਇਹਨਾਂ ਨੂੰ ਕਿੱਥੇ ਆ ਰੱਬ ਰੂਬ ਯਾਦ ਜੀ, ਉਹ ਚੀਜ਼ਾਂ ਉਹ ਤਾਂ ਦੇਖੋ ਹੁਣ ਹਰ ਇਹ ਨਹੀਂ ਕਹਿੰਦੇ ਕਿ ਇੱਥੇ ਕੋਈ ਵੀ ਨਾਸਤਿਕ ਨਹੀਂ ਆ, ਮੈਂ ਬੇਟੇ ਨਾਲ ਨਾ ਉਹ ਚਲੋ ਸਾਈਕੋਲੋਜੀ ਤਾਂ ਕਰਦਾ ਪਿਆ ਆ, ਉਹਨਾਂ ਗੱਲਾਂ ਬਾਤਾਂ ਚੱਲ ਪਈਆਂ ਜੀ ਇੱਦਾਂ ਹੀ ਨਾ, ਤਾਂ ਉਹ ਕਹਿੰਦਾ ਕੋਈ ਵੀ ਇਸ ਧਰਤੀ ਦੇ ਉੱਤੇ ਮਨੁੱਖ ਜਿਹੜਾ ਉਹ ਮਤਲਬ ਕਿ ਜਿੰਨਾ ਮਰਜ਼ੀ ਆਪਣੇ ਆਪ ਨੂੰ ਕਹੀ ਜਾਵੇ ਕਿ ਮੈਂ ਹਨਾ ਮਤਲਬ ਕਿ ਕਮਿਊਨਿਸਟ ਹਾਂ, ਜਾਂ ਮੈਂ ਕਿਸੇ ਵੀ ਰੱਬ ਨੂੰ ਜਾਂ ਕਿਸੇ ਚੀਜ਼ ਨੂੰ ਨਹੀਂ ਮੰਨਦਾ, ਮੈਂ ਨਾਸਤਿਕ ਹਾਂ, ਉਹ ਕਹਿੰਦੇ ਗਲਤ ਚੀਜ਼ਾਂ, ਨਾਸਤਿਕ ਕੋਈ ਹੋ ਹੀ ਨਹੀਂ ਸਕਦਾ ਇਸ ਦੁਨੀਆਂ ਦੇ ਉੱਤੇ, ਹਰ ਬੰਦਾ ਕੁਝ ਨਾ ਕੁਝ ਚੀਜ਼ ਦੇ ਵਿੱਚ ਭਰੋਸਾ ਜਾਂ ਹਰ ਕਿਸੇ ਨਾ ਕਿਸੇ ਦੇ ਉੱਤੇ ਵਿਸ਼ਵਾਸ ਰੱਖਦਾ, ਉਹ ਜ਼ਰੂਰੀ ਨਹੀਂ ਕਿ ਰੱਬ ਹੀ ਹੋਵੇ।
0: ਇਹ ਗੱਲ ਹਾਂਜੀ ਹਾਂਜੀ ਹਾਂਜੀ, ਇਹ ਕੋਈ ਜ਼ਰੂਰੀ ਨਹੀਂ ਹੈਗਾ ਵਾਕਿਆ ਨਾਸਤਿਕ ਹੋਵੇ, ਨਾਸਤਿਕ ਵੀ ਰੱਖੂਗਾ
1: ਬਿਲਕੁਲ, ਉਹਦਾ ਵੀ ਕਿਤੇ ਨਾ ਕਿਤੇ ਟਰੱਸਟ ਆ ਨਾ, ਉਹ ਚਾਹੇ ਕੁਦਰਤ ਦੇ ਵਿੱਚ ਹੈ ਚਾਹੇ ਕਿਸੇ ਵੀ ਚੀਜ਼ ਦੇ ਵਿੱਚ
0: ਜਾਏਗਾ ਜ਼ਰੂਰ ਜੀ, ਇਹ ਵੀ ਗੱਲ ਹੈਗੀ
1: ਬਿਲਕੁਲ ਹੈ ਜੀ।
0: ਤੇ ਬਾਕੀ ਮੈਂ ਇੱਕ ਗੱਲ ਇਹ ਕਹਿਣੀ ਚਾਹਾਂਗਾ, ਚਲੋ ਜੇ ਅਗਲੇ ਨੂੰ ਹੁਣ ਮੌਕਾ ਮਿਲਿਆ ਵਾ ਤੇ ਲੋਕੀ ਹੰਗਾਰਾ ਭਰਦੇ ਨੇ
1: ਜੀ,
0: ਤੇ ਜਿੱਥੋਂ ਤੱਕ ਉਮੀਦ ਆ ਸਾਨੂੰ
1: ਜੀ
0: ਨਾਲੇ
1: ਦੇਖੋ ਜਿਹੜਾ ਕੋਈ ਵੀ ਚੰਗਾ ਲੀਡਰ ਆ ਉਹਨੂੰ ਚੁਣੋ ਸਮਾ ਕੇ ਵਧੀਆ ਕੰਮ ਗੱਲ ਆ ਜਿੱਦਾਂ ਤੁਸੀਂ ਕੀਤੀ ਵੀ ਆ, ਉਹ ਚਲੋ ਉਹਦਾ ਅਗਲੇ ਦਾ ਨਿੱਜ ਆ ਕਿਸੇ ਦਾ ਵੀ ਜੇ ਦੇਖਿਆ ਜਾਵੇ ਤਾਂ, ਤਾਂ ਜੇ ਉਹ ਆਪਣੇ ਇਲਾਕੇ ਦੇ ਲਈ

0: ਨੇ ਲੋਕਾਂ ਲਈ ਚੰਗਾ ਕੰਮ ਕਰ ਰਿਹਾ, ਚਾਹੇ ਆਮ ਆਦਮੀ ਪਾਰਟੀ ਚ, ਚਾਹੇ ਅਕਾਲੀਆਂ ਦੇ ਵਿਚ, ਚਾਹੇ ਬੀਜੇਪੀ ਦੇ ਵਿਚ, ਚਾਹੇ ਕਾਂਗਰਸ ਚ, ਜੀ ਕੋਈ ਵੀ ABC ਜਿਹੜੀ ਪਾਰਟੀ ਹੋਵੇ, ਚੰਗਾ ਕੰਮ ਕਰਦਾ ਉਹਨਾਂ ਨੂੰ ਚੁਣੋ। ਇਹ ਨਾ ਕਰੋ ਵੀ ਇੱਕੋ ਹੀ ਜਿਹੜਾ ਵੱਡੀ ਸਰਕਾਰ ਬਣਾ ਦਿਓ ਤੇ ਉਹਨਾਂ ਨੂੰ ਰੱਬ ਹੀ, ਜਿੱਦਾਂ ਤੁਸੀਂ ਗੱਲ ਕੀਤੀ, ਚੇਤਾ ਹੀ ਨਾ ਰਵੇ ਜੀ, ਹਨਾ ਜੀ।
1: ਭਾਜੀ ਗੱਲ ਤਾਂ ਉਹੀ ਮੈਂ ਕਹਿ ਰਿਹਾ ਵੀ ਕੱਲ ਨੂੰ ਆਉਣ ਵਾਲੇ ਟਾਈਮ ਦਾ ਕਿਸੇ ਨੂੰ ਕੀ ਪਤਾ।
0: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ।
1: ਅਗਲਾ ਆਪਣੀ ਆਪਦੀ ਇਮੇਜ ਇੱਦਾਂ ਦੀ ਬਣਾ ਜਾਵੇ। ਹੁਣ ਸਾਡੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਕੋਈ ਬਹੁਤੇ ਨਾਂ ਨੀ ਹੈਗੇ ਰਾਜਨੀਤੀ ਦੇ ਵਿੱਚ, ਜੇ ਆਪਾਂ ਕੋਈ ਗਿਲੀਏ ਨਾ, ਵੀ ਕੋਈ ਪੰਜ ਚੰਗੇ ਨਾਂ ਗਿਣਾ ਦਿਓ ਜਿਹਨੇ ਕਰਪਸ਼ਨ ਨਾ ਕੀਤੀ ਹੋਵੇ ਤੇ ਜਿਹਨੇ ਵੀ ਇੱਦਾਂ ਦਾ ਕੋਈ ਕੰਮ ਨਾ ਕੀਤਾ ਹੋਵੇ।
0: ਬਿਲਕੁਲ ਹਾਂ ਜੀ,
1: ਮੈਨੂੰ ਲੱਗਦਾ ਸ਼ਾਇਦ ਕੋਈ ਨਹੀਂ ਹੋਣਾ। ਸ਼ਾਇਦ 2-4 ਪੈਸੇ ਹੈਗੇ ਵੀ ਆ, ਜਿਵੇਂ ਆਪਾਂ ਨਵਜੋਤ ਸਿੱਧੂ ਨੂੰ ਕਹਿ ਦਿੰਦੇ ਆ ਜੀ, ਪ੍ਰਗਟ ਸਿੰਘ ਨੂੰ ਕਹਿ ਦਿੰਦੇ ਆ,
0: ਹਾਂਜੀ
1: ਖਹਿਰਾ ਸਾਹਿਬ ਨੂੰ ਕਹਿ ਦਿੰਦੇ ਆ
0: ਜੀ,
1: ਕੁਛ ਨਾ ਚੰਗੇ ਹੈਗੇ ਆ, ਲੀਡਰ ਚੰਗੇ ਹੈਗੇ ਵੀ ਆ।
0: ਬਿਲਕੁਲ,
1: ਚੰਗੇ ਨੂੰ ਸਾਨੂੰ ਚੰਗੇ ਨੂੰ ਠੀਕ ਆ, ਲੋਕੀ ਚਾਹੁੰਦੇ, ਪਰ ਉਹੀ ਗੱਲ ਆ ਵੀ ਜੇ ਕੋਈ ਬੰਦਾ ਆ ਕੇ ਆਪਦੇ ਆਪ ਨੂੰ ਬਦਲਣਾ ਚਾਹੁੰਦਾ ਵਾ
0: ਜੀ,
1: ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਵਾ, ਬਾਕੀ ਕੱਲ ਕਿਸੇ ਨੇ ਦੇਖਿਆ ਕੀ ਹੋਣਾ
0: ਨਾ ਜੀ।
1: ਬਾਕੀ ਦੂਜੀ ਗੱਲ ਇਹ ਹੈਗੀ ਆ, ਸੈਨੀ ਸਾਹਿਬ ਕਹਿ ਕੇ ਗਏ ਸੀ ਆਪਣੇ, ਤੁਸੀਂ ਗੱਲ ਕੀਤੀ ਸੀ ਆਪਣੇ ਮਿਸ਼ਰਾ ਜੀ ਦੀ,
0: ਹਾਂਜੀ ਮਿਸ਼ਰਾ ਜੀ
1: ਹਾਈਕੋਰਟ ਦੇ ਆਪਣੇ ਪੰਜਾਬ ਹਰਿਆਣਾ ਦੇ ਜੱਜ ਸਾਹਿਬ ਦੇ,
0: CGI ਹਾਂਜੀ ਬਿਲਕੁਲ ਜੀ,
1: CGI 70 ਸਾਲਾਂ ਦੇ ਵਿੱਚ ਰਿਕਾਰਡ ਆ ਵੀ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ
0: ਜੀ
1: ਕਦੀ ਵੀ ਅੱਗੋਂ ਇਹ ਨੀ ਕਿਹਾ
0: ਜੀ
1: ਵੀ ਸਾਨੂੰ ਮਨਜ਼ੂਰ ਨੀ ਗਾ।
0: ਬਿਲਕੁਲ ਹੈ ਜੀ,
1: ਤੇ ਭਾਜੀ ਉਹਦੇ ਵਿੱਚ ਜਿਹੜਾ ਤੋਖਲਾ ਹੈਗਾ ਨਾ ਸਹੀ ਮਿਹਨਤ ਚ
0: ਜੀ,
1: ਉਹ ਸਹੀ ਵੀ ਹੈਗਾ
0: ਜੀ,
1: ਕਿਉਂਕਿ ਜੋ ਵੀ ਹੁਣ ਸੈਂਟਰ ਸਰਕਾਰਾਂ ਕਰ ਰਹੀਆਂ ਨਾ, ਆ ਜਿਹੜੇ 5-10 ਸਾਲਾਂ ਦਾ ਚੱਲ ਰਿਹਾ
0: ਜੀ,
1: ਉਹਦੇ ਵਿੱਚ ਆਪਾਂ ਨੂੰ ਵੀ ਪਤਾ ਵੀ ਜੁਡੀਸ਼ਰੀ ਨੇ ਕਿੱਥੋਂ ਤੱਕ ਗਿਰ ਚੁੱਕੀ ਹੈ ਜੀ।
0: ਇਹ ਕਸੂਰ ਦੇਖੋ, ਚਾਹੇ ਉਹ BMB ਦਾ ਮੁੱਦਾ ਹੈਗਾ ਜਾਂ ਪਾਣੀਆਂ ਦੇ ਮੁੱਦੇ ਨੇ, ਦੇਖੋ ਜੀਰਾ ਸਾਹਿਬ, ਜਿੱਥੇ ਆਪਣੀਆਂ ਸੂਬੇ ਵਾਲੇ ਲੋਕ ਗਲਤ ਨੇ ਉੱਥੇ ਆਪਾਂ ਨੂੰ ਗਲਤ ਵੀ ਕਹਿਣਾ ਪਊਗਾ ਮੈਨੂੰ ਲੱਗਦਾ। ਤੇ ਜਿੱਦਾਂ ਸੈਣੀ ਸਾਹਿਬ ਕਹਿ ਕੇ ਕਹਿ ਵੀ ਗਏ ਆ, ਇਹਨਾਂ ਨੂੰ ਜਿਹੜਾ ਸਮਾਂ ਦਿੱਤਾ ਗਿਆ ਸੀ ਹਾਂ ਜਾਂ ਨਾ ਦੇ ਵਿੱਚ, ਜਾਂ ਕੋਈ ਓਬਜੈਕਸ਼ਨ ਆ, ਘੱਟੋ ਘੱਟ ਉਹੋ ਹੀ ਤਾਂ, ਜੇ ਤੁਹਾਨੂੰ ਮਨਜ਼ੂਰ ਨਹੀਂ ਘੱਟੋ ਘੱਟ ਓਬਜੈਕਸ਼ਨ ਹੀ ਦੇ ਦਿਓ ਵੀ ਸਾਨੂੰ ਓਬਜੈਕਸ਼ਨ ਆ ਪਾਈ ਆ, ਇਹ ਬੰਦਾ ਨਹੀਂ ਲੱਗਣਾ ਚਾਹੀਦਾ। ਹੁਣ ਮੀਡੀਆ ਦੇ ਵਿੱਚ ਆ ਕੇ ਵੀ ਤਾਂ ਕਹਿ ਰਹੇ ਸਾਨੂੰ ਓਬਜੈਕਸ਼ਨ ਹੈ, ਉਹ ਤੁਸੀਂ ਲਿਖਤੀ ਕਿਉਂ ਨਹੀਂ ਦਿੰਦੇ?
1: ਨਹੀਂ ਜੇ ਜੇ ਆਪਣੇ ਹਰਿਆਣੇ ਦਾ ਮੁੱਖ ਮੰਤਰੀ ਆ ਸਕਦਾ, ਇਹ ਕਿਉਂ ਨਹੀਂ ਗਏ ਫਿਰ?
0: ਨਹੀਂ ਇਹ ਤਾਂ ਦਿੱਲੀ ਜਾਣਾ ਸੀ ਨਾ ਫਿਰ,
1: ਇਹ ਕੋਈ ਜ਼ਰੂਰੀ ਥੋੜਾ ਕੋਈ ਹੈਗਾ। ਦੱਸੋ
0: ਜੀ
1: ਕਿੱਡੀ ਵੱਡੀ ਕਹਿਣ ਦਾ ਮਤਲਬ ਜ਼ਿੰਮੇਵਾਰੀ ਆ,
0: ਜ਼ਿੰਮੇਵਾਰੀ ਹੈ ਬਿਲਕੁਲ, ਉਹ ਮੁਨਕਰ ਹੋ ਰਹੇ ਨੇ ਇਹਨਾਂ ਚੀਜ਼ਾਂ ਤੋਂ, ਤੁਸੀਂ ਘੱਟੋ ਘੱਟ ਉੱਥੇ ਜਾ ਕੇ ਆਪਣੀ ਨਿਰਾਸ਼ਾ ਸਥਾਪਿਤ ਕਰੋ ਜੋ ਵੀ ਕਰਨਾ ਹੈ।
1: ਭਾਜੀ ਗੱਲ ਫਿਰ ਉੱਥੇ ਆ ਗਈ ਜਦੋਂ ਸਾਡੇ, ਤੁਸੀਂ ਇਹ ਦੇਖੋ ਸੁਪਰੀਮ ਕੋਰਟ ਦੇ
0: ਜੀ
1: ਜਸਟਿਸ ਵਿੱਚ ਲਿੱਤੇ ਗਏ ਆ, ਅਪੋਜੀਸ਼ਨ ਆਪਣੇ ਲਿੱਤਾ ਗਿਆ ਵਾ
0: ਜੀ,
1: ਉਦੋਂ ਵੀ ਸਰਕਾਰ ਨੇ ਰੂਲ ਬਦਲੇ ਹੀ ਆ।
0: ਨਾਲੇ ਦੇਖੋ ਜੀਰਾ ਸਾਹਿਬ, ਉਹਨਾਂ ਨੇ ਆਉਂਦਿਆਂ ਨੇ ਕਹਿ ਦਿੱਤਾ ਕਿ DA ਦੇ ਉੱਤੇ ਕੋਈ ਨਰਮੀ ਨਹੀਂ, ਕੋਈ ਵੀ ਹੋਵੇ ਚਾਹੇ ਸਰਕਾਰ ਹੈ ਚਾਹੇ ਕੋਈ ਵੀ ਆ, ਉਹ ਅਸੀਂ ਫੈਸਲੇ ਲਵਾਂਗੇ। ਤੇ ਇਹਨਾਂ ਨੂੰ ਇੱਕ ਉਹੀ ਤਾਂ ਮੌਕਾ ਭਾਲਦੇ ਸੀ, ਉਹ ਕਿਤੇ ਸੋਫਟ ਕਾਰਨਰ ਦੇਖਦੇ ਆ ਉਹਦੇ ਉੱਤੇ, ਦੇਖੋ ਹੁਣ ਇਹਨਾਂ ਨੇ ਹੋਰ 2-4 ਦਿਨਾਂ ਚੋਂ ਉਹਦੇ ਉੱਤੇ ਕੋਈ ਨਾ ਕੋਈ ਫੈਸਲਾ ਆ ਜਾਣਾ, ਮੁੜ ਕੇ ਫਿਰ ਇਹਨਾਂ ਨੇ ਕਹਿਣਾ ਕਿ ਹਾਂ ਭਾਈ ਇਹ BJP ਸਾਡੇ ਨਾਲ ਧੱਕਾ ਕਰਦੀ ਹੈ। ਯਾਰ ਤੁਸੀਂ ਆਪਣੀ ਜ਼ਿੰਮੇਵਾਰੀ ਤਾਂ ਚੱਕੋ, ਜਿਹੜੀ ਤੁਹਾਡੀ ਕਰਨ ਵਾਲੀ ਹੈ, ਕਾਜ ਜਿਹੜੇ ਕਰਨ ਵਾਲੇ ਆ, ਤੁਸੀਂ ਮੋਹਤਬਾਰ ਹੋ ਸੂਬੇ ਦੇ, ਕਰਤਾ ਧਰਤ ਹੋ, ਪਦਾਮਾ ਹੋ ਇਸ ਸੂਬੇ ਦੇ, ਤੁਹਾਡੀ ਸਾਰੀ ਜ਼ਿੰਮੇਵਾਰੀ ਹੈ, ਤੁਹਾਡੀ ਫੈਮਿਲੀ ਪੰਜਾਬ ਹੈ, ਉਹਦੇ ਮੁੱਦਿਆਂ ਨੂੰ ਤੁਹਾਨੂੰ ਜ਼ਰੂਰੀ ਹੈ ਜਾਂ ਰੈਲੀਆਂ ਕਰਨੀਆਂ ਜ਼ਰੂਰੀ ਨੇ ਜਾਂ ਦਿੱਲੀ ਜਾ ਕੇ ਜੇਲ੍ਹ ਦੇ ਵਿੱਚ ਮਿਲਣਾ ਜ਼ਰੂਰੀ ਹੈ, ਜਿਹੜੇ ਮੁੱਦੇ ਆ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਹੈਂਡਲ ਕਰ ਰਹੇ ਹੋ? ਜਦੋਂ ਸਾਰਾ ਕੁਝ ਚਿੜੀਆਂ ਚੁਰ ਜਾਂਦੀ ਹੈ ਖੇਤ, ਫਿਰ ਉੱਥੇ ਉਹ ਸੱਪ ਵੀ ਲੰਘ ਜਾਂਦਾ, ਫਿਰ ਜੁੱਤੀਆਂ ਨਾਲ ਗੁੱਟੀ ਜਾਂਦੇ ਆ ਬਸ ਜੀ।
1: ਜਦੋਂ ਇੱਕ ਪਾਰਟੀ ਦੇ ਇੰਨੇ ਬੰਦੇ ਧੱਕ ਕੇ ਅਗਲਿਆਂ ਜੇਲ੍ਹਾਂ ਚ ਇੰਨੀਆਂ ਦਿਖਾ ਦੀਆਂ ਅਗਲਿਆਂ ਨੂੰ ਰੰਗ ਢੰਗ
0: ਜੀ,
1: ਉਦੋਂ ਫਿਰ ਤੁਹਾਨੂੰ ਪਤਾ ਵਿਸ਼ਵਾਸ ਦਾ ਫਿਰ ਟੁੱਟਦਾ ਹੀ ਆ।
0: ਨਾਲੇ ਦੇਖੋ ਜੀਰਾ ਸਾਹਿਬ, ਬਹੁਮਤ ਐਡੀ ਬਹੁਮਤ ਕੀ ਕਰਨੀ ਆ, ਗੋਡੇ ਤੇ ਰਗੜ ਕੇ ਲਾਉਣੀ ਆ ਜੀ, 92 ਬੰਦੇ ਨੇ ਤੁਹਾਡੇ, ਹੈ ਇਕੱਠੇ ਕਰਕੇ ਤੁਸੀਂ ਇਕੱਲੇ ਤੁਰ ਪੱਲੇ ਹੋ ਦਿੱਲੀ ਨੂੰ, ਭਈ ਗਵਰਨਰ ਤੁਹਾਡੀ ਨਹੀਂ ਗੱਲ ਸੁਣਦਾ, ਚੱਕ ਕੇ ਤੁਸੀਂ ਧਰਨਾ ਲਾ ਦਿਓ ਦਿੱਲੀ, ਹਨਾ ਭਈ ਅੱਗੇ ਵੀ ਤਾਂ ਧਰਨਿਆਂ ਚੋਂ ਨਿਕਲੀ ਪਾਰਟੀ ਆ, ਕਦੇ ਸੁਣਿਆ ਇਹਨਾਂ ਨੇ ਧਰਨਾ ਲਾਇਆ ਕਿਸੇ ਚੀਜ਼ ਦੇ ਅਗੇਂਸਟ ਦੇ ਵਿੱਚ? 92 ਦੇ 92 ਇਕੱਠੇ ਹੋਣ, ਭਾਈ ਸਾਨੂੰ ਆਹ ਚੀਜ਼ ਮਨਜ਼ੂਰ ਨਹੀਂ ਗੀ, ਤੁਸੀਂ ਪਾਣੀਆਂ ਦਾ ਮੁੱਦਾ ਨਹੀਂ ਹੱਲ ਕਰਦੇ, ਅਸੀਂ ਕਰਾਉਣਾ ਚਾਹੁੰਦੇ ਆ, ਭਾਈ ਕਰੋ ਜੀ, ਬੈਠੋ ਇੱਥੇ ਜੀ, ਅਸੀਂ ਇੱਥੇ ਬੈਠੇ ਹਾਂ, ਅਸੀਂ ਨਹੀਂ ਉੱਠ ਕੇ ਜਾਂਦੇ, ਉਹਨਾਂ ਚਿਰ ਲਾ ਦਿਓ ਧਰਨਾ ਚੁੱਪ ਕਰਕੇ ਦਿੱਲੀ ਜਾ ਕੇ, ਕਿਉਂ ਨਹੀਂ ਲਾਉਂਦੇ? ਇਹ ਤੋਂ ਵੱਡੀ ਹਕੂਮਤ ਦੇ ਵਿੱਚ ਐਡੀ ਵੱਡੀ ਬਹੁਮਤ ਹੋਵੇ ਤਾਂ ਉਹ ਤਾਂ ਪਾਣੀ ਨਾ ਪੈਣ ਦੇ ਜੀ ਓਪੋਜੀਸ਼ਨਾਂ ਦੇ ਜਾਂ ਚਾਹੇ ਕੇਂਦਰ ਆ ਸਾਹਮਣੇ।
1: ਭਾਜੀ ਭਾਜੀ ਉਹ 92 ਕਿਹਨਾਂ ਦੀ ਮਿਹਰਬਾਨੀ ਨਾਲ ਆਏ ਆ ਆਪਾਂ ਨੂੰ ਪਤਾ ਤੁਹਾਨੂੰ ਵੀ ਪਤਾ ਠੀਕ ਹੈ ਨਾ
0: ਜੀ
1: ਉਦੋਂ ਵੀ ਮਿਹਰਬਾਨੀ ਆਪਾਂ ਨੂੰ ਪਤਾ ਜਿਹਨਾਂ ਦੀ ਹੋਈ ਆ
0: ਬਿਲਕੁਲ ਹੈ ਜੀ ਬਿਲਕੁਲ
1: ਠੀਕ ਆ ਇੱਕ ਹਵਾ ਬਣੀ ਹੁੰਦੀ ਆ ਹਵਾ ਬਣੀ ਤੇ ਅਗਲਾ ਲੋਕ ਫਾਇਦੇ ਬਿਠਾਉਂਦੇ ਆ ਪਰ ਓਵਰਆਲ ਮਿਹਰਬਾਨੀ ਤਾਂ ਹੋਈ ਆ
0: ਅੱਜ
1: ਵੀ ਇੱਕ ਕੇਸ ਕੱਲ ਵੀ ਇੱਕ ਕੇਸ ਹਾਈ ਮਦਰਾਸ ਹਾਈ ਕੋਰਟ ਚ ਲੱਗਾ ਵਾ ਜਿਹਦੇ ਵਿਚ ਕਿ ਉਹਨੇ ਉਥੋਂ ਦੀ ਇੱਕ ਕੋਲਾਥੁਰ ਹੈਗੀ ਆ ਵਿਧਾਨ ਸਭਾ
0: ਹਾਂਜੀ
1: ਸਟਾਲਨ ਨੇ ਕੇਸ ਲਾਇਆ ਸੀਗਾ ਜੀ ਉੱਥੇ ਬਈ ਉਹਨਾਂ ਨੇ ਫਿਰ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਬਈ ਵੇਖੋ ਉਹਨਾਂ ਨੇ ਫਿਰ 4 EVM ਮਸ਼ੀਨਾਂ ਲਿਆਂਦੀਆਂ
0: ਜੀ
1: ਚਾਰਾਂ ਦੇ ਵਿੱਚੋਂ 3 ਖਰਾਬ ਜੀ
0: ਜੀ
1: 4 ਹੋਰ ਮੰਗਾਈਆਂ ਉਹਦੇ ਵਿੱਚੋਂ 1 ਖਰਾਬ ਕਹਿਣ ਦਾ ਮਤਲਬ 8 ਦੇ ਵਿੱਚੋਂ 4 ਮਸ਼ੀਨਾਂ ਖਰਾਬ
0: ਜੀ
1: ਤੇ ਫਿਰ ਤੁਸੀਂ ਇੱਕ ਨਵਾਂ ਕਾਨੂੰਨ ਬਣਾਤਾ
0: ਜੀ
1: ਘੱਟੋ ਘੱਟ ਤੁਸੀਂ ਜਿਹੜੀ ਪਟੀਸ਼ਨ ਲਾਉਣੀ ਆ ਤੁਸੀਂ ਵਿਦਿਨ 45 ਡੇਜ਼ 45 ਦਿਨਾਂ ਦੇ ਵਿੱਚ ਲਗਾ ਸਕਦੇ ਆ
0: ਜੀ
1: ਉਹ ਏਦਾਂ ਦੇ ਜਦੋਂ ਕਹਾਣੀਆਂ ਬਣ ਗਈਆਂ ਜਦੋਂ ਸਾਨੂੰ ਵੀ ਉੱਤੇ ਉਹਨਾਂ ਦੇ ਸਿਰ ਦੇ ਉੱਪਰ ਹੱਥ ਕਹਿੰਦਾ ਵਾ ਨਾ ਯੋਗ ਦੇ ਉੱਪਰ ਕੁਛ ਸੁਣਵਾਈ ਹੈ ਹੀ ਨਹੀਂ ਕਿਸੇ ਜਗ੍ਹਾ ਤੇ ਇੰਡੀਆ ਦੇ ਵਿੱਚ ਖਾਸ ਕਰਕੇ ਜਦੋਂ ਦੀ ਸੈਂਟਰ ਸਰਕਾਰ ਦੇ 10-12 ਸਾਲ ਹੋ ਗਏ ਆ
0: ਜੀ
1: ਇਸ ਕਰਕੇ ਕਿਸੇ ਨੂੰ ਯਕੀਨ ਨਹੀਂ ਹੈਗਾ
0: ਜੀ
1: ਜੋ ਠੀਕ ਆ ਮਾਨਸਾ ਨੂੰ ਇਹ ਲੱਗਦਾ ਵਾ ਜਿਹੜਾ ਵੀ ਹੁਣ ਇਹ ਭੇਜਣਗੇ ਜਿੱਥੇ ਵੀ ਸਟੇਟ ਜਿੱਥੇ ਕੋਈ ਜਾਂਦਾ ਵਾ
0: ਜੀ
1: ਉੱਥੇ ਉਹੀ ਜਾਏਗਾ ਜਿਹੜਾ ਕਿ ਇਹਨਾਂ ਦਾ ਪਕਸ਼ਪਾਤ ਕਰੇਗਾ ਜੀ
0: ਬਿਲਕੁਲ ਹੈ ਜੀ
1: ਇਹ ਗੱਲ ਕਹਾਂਗਾ
0: ਦੇਖੋ ਜੀਰਾ ਸਾਹਿਬ ਮੈਨੂੰ ਅੱਜ ਵੀ ਪ੍ਰੋਗਰਾਮ ਚੇਤੇ ਹੈ ਕਿ ਜਦੋਂ ਆਪਣੇ ਮਾਨ ਸਾਹਿਬ ਨੂੰ ਸਹੁੰ ਚੁਕਾਈ ਹੈ ਨਾ ਇਹਨਾਂ ਨੇ ਸਹੁੰ ਚੁੱਕੀ ਹੈ ਮੁੱਖ ਮੰਤਰੀ ਦੀ ਮੈਨੂੰ ਅੱਜ ਵੀ ਚੇਤੇ ਹੈ ਲੋਕ ਜਦੋਂ ਇਹ MP ਸੀਗੇ ਨਾ ਤਾਂ ਜਦੋਂ ਉੱਥੇ ਬੋਲਦੇ ਸੀ ਚਾਹੇ 2 ਮਿੰਟ ਹੀ ਮਿਲਦੇ ਸੀਗੇ ਦੇਸ਼ਾਂ ਵਿਦੇਸ਼ਾਂ ਤੱਕ ਇਹਨਾਂ ਨੂੰ ਸੁਣਿਆ ਜਾਂਦਾ ਸੀ ਲੋਕ ਚੁੱਪ ਕਰਕੇ ਸਾਇਲੈਂਸ ਹੋ ਕੇ ਦਿਲ ਦੇ ਉੱਤੇ ਹੱਥ ਰੱਖ ਕੇ ਇਹਨਾਂ ਨੂੰ ਸੁਣਦੇ ਸੀ ਕਿਉਂਕਿ ਉਸ ਸਮੇਂ ਉਹ ਸੂਬੇ ਦੇ ਮੁੱਦੇ ਚੱਕਦੇ ਸੀ ਗੱਲ ਕਰਦੇ ਸੀ ਤਰਕ ਦੇ ਨਾਲ ਤੇ ਉਹ ਤੋਂ ਬਾਅਦ ਮੈਨੂੰ ਮੈਂ ਉਦਣ ਦਾ ਕਿਹਾ ਹੋਇਆ ਮੈਨੂੰ ਅੱਜ ਵੀ ਚੇਤੇ ਆ ਚਾਹੇ ਪ੍ਰੋਗਰਾਮ ਕੱਢ ਕੇ ਦੇਖ ਲਿਓ ਉਸ ਦਿਨ ਦਾ ਜਿੱਦਣ ਇਹਨਾਂ ਨੇ ਸਹੁੰ ਚੱਕੀ ਹੈ ਤਾਂ ਮੈਂ ਕਿਹਾ ਜਿਹੜੇ ਕੰਮ ਪਿਛਲੀਆਂ ਸਰਕਾਰਾਂ ਦੇ ਵਿੱਚ ਨਹੀਂ ਹੋਏ ਨਾ ਉਹ ਮਾਨ ਸਾਹਿਬ ਦੇ ਮੋਢੇ ਦੇ ਉੱਤੇ ਰੱਖ ਕੇ BJP ਨੇ ਸਾਰੇ ਹੀ ਕੱਢ ਕੇ ਲੈ ਜਾਣੇ ਜੀ ਕੱਢ ਕੇ ਲੈ ਗਏ ਜੀ ਜ਼ੀਰੋ ਕਰ ਦਿੱਤਾ ਦੇਖ ਲਓ ਹੀਰੋ ਤੋਂ ਜੀ ਇੱਕ ਮੁੱਖ ਮੰਤਰੀ ਦਾ ਇੱਕ ਦੇ ਕੇ ਜੀ ਸੀਟ ਦੇ ਕੇ ਬਸ ਇਹਦੇ ਨਾਲੋਂ ਤਾਂ ਮੈਂ ਕਈ ਵਾਰੀ ਕਿਹਾ ਕਿ MP ਵੱਡਾ ਸੀਗਾ ਮੁੱਖ ਮੰਤਰੀ ਕੀ ਕਰਨਾ ਸੀ
1: ਸਹੀ ਗੱਲ ਤੁਹਾਡੀ ਬਿਲਕੁਲ ਬਿਲਕੁਲ ਬਾਕੀ ਮੈਂ ਗੱਲ ਹੋਰ ਕਹੂੰਗਾ ਵੀ ਜਿੰਨਾ ਜੁਡੀਸ਼ੀਅਰ ਦੇ ਵਿੱਚ ਉਹ ਕਹਿੰਦੇ ਹੁੰਦੇ ਨਾ ਵੀ ਜਾਂ ਦਾ ਵਾਹ ਪਿਆ ਜਾਣੀ ਹੈ ਤੇ ਰਾਹ ਪਿਆ ਜਾਣੀ
0: ਰਾਹ ਪਿਆ ਜਾਣੀ ਹੈ ਜੀ
1: ਮੈਂ ਅੱਜ ਤੱਕ ਇਹਨਾਂ ਕੰਮਾਂ ਚ ਕਦੀ ਪਿਆ ਨੀਗਾ
0: ਜੀ
1: ਹੁਣ ਮੇਰਾ ਖੁਦ ਆਪਦੇ ਬੇੜੀ ਦਾ ਕੇਸ ਪਿਆ
0: ਜੀ
1: ਤੇ ਇਹ ਦੇਖ ਲੋ ਹੁਣ ਮੈਨੂੰ ਵੀ 2-4 ਵਾਰੀ ਉੱਥੇ ਜਾਣਾ ਪਿਆ ਬੇੜੀ ਦੇ ਨਾਲ
0: ਬਿਲਕੁਲ
1: ਭਾਜੀ ਮੈਂ ਕਹਿੰਦਾ ਆਮ ਲੋਕ ਇੰਨੇ ਕ ਖੱਜਲ ਖੁਆਰ ਹੁੰਦੇ ਨਾ ਤੁਹਾਨੂੰ ਮੈਂ ਦੱਸ ਨੀ ਸਕਦਾ ਭਾਜੀ
0: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ
1: ਦੇਖੋ ਆਮ ਲੋਕਾਂ ਨੂੰ ਪਤਾ ਹੀ ਨੀ ਹੈਗਾ ਵਕੀਲ ਬੈਠੇ ਆ ਮੁਨਸ਼ੀ ਨੂੰ ਭੇਜ ਦਿੰਦੇ ਆ ਆਪੇ ਤਰੀਕ ਪਵਾ ਲੈਂਦੇ ਆ ਆਪਾਂ ਕਹਿ ਦਿੰਦੇ ਵੀ ਤਰੀਕ ਪੇ ਤਰੀਕ ਤਰੀਕ ਪੇ ਤਰੀਕ
0: ਬਿਲਕੁਲ ਹੈ ਜੀ
1: ਉਹ ਤਰੀਕਾ ਆਪ ਹੀ ਭਾਈ ਉਹਨਾਂ ਦੀਆਂ ਦੇਖੋ ਤੁਸੀਂ
0: ਜੀ ਬਿਲਕੁਲ ਹੈ ਜੀ
1: ਇਮਾਨਦਾਰੀ ਕਿੱਥੇ ਵੀ ਹੋਏਗੀ
0: ਜੀ
1: ਠੀਕ ਹੈ ਸਾਡੇ ਸੈਨਿਕ ਸਾਹਿਬ ਬਹੁਤ ਵਧੀਆ ਸਾਨੂੰ ਵੀ ਸੁਝਾਅ ਕਹੀਏ
0: ਬਿਲਕੁਲ
1: ਚੰਗੀ ਸੋਚ ਵਾਲੇ ਬੰਦੇ ਨੇ ਆਪਾਂ ਇਹ ਨੀ ਕਹਿੰਦੇ ਵੀ ਸਾਰੇ ਇੱਕੋ ਜੁੱਕੇ ਸਾਰੇ ਮਾੜੇ ਆ ਪੰਜੇ ਉਂਗਲਾਂ ਇੱਕੋ ਜੁੱਕੇ ਨੀ ਹੁੰਦੀਆਂ ਬਹੁਤ ਲੋਕ ਚੰਗੇ ਵੀ ਹੁੰਦੇ ਆ ਇਸੇ ਦੇ ਵਿੱਚ ਹੀ
0: ਸਾਡੇ ਤਾਂ ਜੀਰਾ ਸਾਹਿਬ ਆਪਣੇ ਬਜ਼ੁਰਗਾਂ ਨੇ ਕਚਹਿਰੀਆਂ ਦੇ ਵਿੱਚ ਅੱਧੀ ਉਮਰ ਤੋਂ ਵੱਧ ਕੱਢ ਦਿੱਤੀ 50-55 ਸਾਲ ਤਾਂ ਕਚਹਿਰੀਆਂ ਦੇ ਵਿੱਚ ਫੈਸਲੇ ਹੋਣ ਨੂੰ ਲੱਗ ਗਏ ਜਿਹੜੇ ਕੇਸ ਚੱਲ ਵੀ ਨਹੀਂ ਸਕਦੇ ਸੀ ਬਾਅਦ ਦੇ ਵਿੱਚ ਕਹਿ ਸਕਦੇ ਹਾਂ ਕਿ ਜੱਜ ਆਖਰੀ ਦਿਨ ਜਦੋਂ ਫੈਸਲਾ ਸੁਣਾਉਂਦਾ ਉਹ ਅੱਗਿਓਂ ਪਤਾ ਕੀ ਕਹਿੰਦਾ 11 ਸਾਲ ਬਾਅਦ ਜਦੋਂ ਕੇਸ ਚੱਲਦਾ ਤੇ ਫੈਸਲਾ ਆਉਂਦਾ ਕਹਿੰਦਾ ਇਹ ਤਾਂ ਕੇਸ ਬੜੀ ਬਣਦਾ ਸੀ ਕੇਸ ਚੱਲ ਕੀਤਾ ਗਿਆ ਇੱਦਾਂ 11 ਸਾਲ ਤੂੰ ਕੀ ਕਰਦਾ ਰਿਹਾ ਬੈਠਾ ਉੱਥੇ
1: ਭਾਜੀ ਜਦੋਂ ਸਰਕਾਰਾਂ ਦੇ ਇੱਕ ਦੂਜੇ ਤੇ ਪਟੀਸ਼ਨ ਲਾਉਂਦੇ ਵੀ ਇਹਨਾਂ ਦਾ ਇਲੈਕਸ਼ਨ ਨਜਾਇਜ਼ ਆ
0: ਜੀ
1: ਉਹ ਕਿੰਨੇ ਸਾਲ ਚੱਲਦਾ ਰਹਿੰਦਾ ਵਾ ਉਹ ਬੰਦੇ ਜਿਹਨੇ ਕੇਸ ਕੀਤਾ ਹੁੰਦਾ ਵਾ ਇੱਕੋ ਪਾਰਟੀ ਚ ਆ ਜਾਂਦੇ ਆ
0: ਸਾਡੇ
1: ਅੰਮ੍ਰਿਤਸਰ ਦੇ ਸੋਨੀ ਜੀ ਤੇ ਨਵਜੋਤ ਸਿੱਧੂ ਜੀ
0: ਜੀ
1: ਦੋਨੋਂ ਕਾਂਗਰਸ ਚ ਬਸ ਉਹ ਵੀ ਕਾਂਗਰਸ ਉਹ ਵੀ ਕਾਂਗਰਸ ਚ ਤੇ ਦੱਸੋ ਫੈਸਲਾ ਕੋਰਟ ਕੇਸ ਤਾਂ ਵੀ ਚੱਲੀ ਜਾਂਦਾ
0: ਕੀ ਕਰੋ ਤੁਸੀਂ ਬਿਲਕੁਲ ਆ ਜੀ, ਉਹ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਮੈਨੂੰ ਪੂਰੀਆਂ ਯਾਦ ਨੀ, ਕਹਿੰਦੇ ਬੰਦੇ ਉਹ ਬਿਰਧ ਹੋ ਗਏ, ਰੁੱਖ ਬਣ ਗਏ ਜੀ, ਖੜਦੇ ਖੜੇ ਉੱਥੇ ਉਡੀਕਦੇ ਉਡੀਕਦੇ।
1: ਹਾਂਜੀ
0: ਜੀ,
1: ਅਧਾਰਤਾ ਦੇ ਵਿੱਚ
0: ਬਿਲਕੁਲ
1: ਚੱਲਦੇ
0: ਬਿਲਕੁਲ ਜੀ।
1: ਪਰ ਭਾਜੀ ਗੱਲ ਹੈਗੀ ਆ, ਜੇ ਆਮ ਘਰੇਲੂ ਕੇਸ ਜੇ ਕੋਈ ਨਵੇਂ ਲੱਗਦੇ ਨਾ ਘਰੇਲੂ,
0: ਹਾਂਜੀ
1: ਖਾਸ ਕਰਕੇ ਲੇਡੀ ਦੇ
0: ਜੀ,
1: ਇਹਨਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਵੀ ਵੱਧ ਪੰਜ ਜਾਂ ਸੱਤ, ਹੱਦ ਪੰਜ ਸੱਤ ਦੇ ਵਿੱਚ ਨਾ ਫੈਸਲਾ ਓਕੇ ਹੋ ਜਾਣਾ ਚਾਹੀਦਾ।
0: ਵੈਸੇ ਦੇਖਿਆ ਜਾਵੇ ਜਿਹੜੇ ਡਿਵੋਰਸ ਵਗੈਰਾ ਦੇ ਕੇਸ ਆ, ਪਿਛਲੇ ਸਮੇਂ ਤੋਂ ਮੈਂ ਜਰੂਰ ਨੋਟ ਕੀਤਾ, ਸ਼ਾਇਦ ਉਹ ਜਲਦੀ ਹੈਂਡਲ ਹੋਣ ਲੱਗ ਗਿਆ, ਢਾਈ ਤਿੰਨ ਸਾਲਾਂ ਦੇ ਵਿੱਚ ਉਹ ਫੈਸਲਾ ਸੁਣਾ ਦਿੰਦੇ ਆ ਜੀ, ਪਹਿਲਾਂ ਕਾਫੀ ਸਮਾਂ ਲਾ ਜੀ।
1: ਮੈਂ ਤਾਂ ਕਹਿੰਦਾ ਢਾਈ ਤਿੰਨ ਸਾਲ ਵੀ ਬਹੁਤ ਆ।
0: ਹਾਂ ਬਹੁਤ ਆ ਜੀ, ਸਾਲ ਖਾਂ ਤੇ 6 ਮਹੀਨਿਆਂ ਚ ਕਰ ਦੇਣਾ ਚਾਹੀਦਾ,
1: ਬਹੁਤ ਜ਼ਿਆਦਾ ਵਾ। ਮੈਂ ਤਾਂ ਕਹਿੰਦਾ ਤੁਹਾਨੂੰ ਵੱਧ ਹੱਦ ਸਾਲ ਜਾਂ 6 ਮਹੀਨੇ 8 ਮਹੀਨੇ ਚ
0: ਬਿਲਕੁਲ ਹੈ ਜੀ,
1: ਏਦਾਂ ਦੇ ਕੇਸ ਕਿਹਦੀ ਕਰਦੇ, ਨਾਲੇ ਭਾਰ ਵੀ ਘਟਦਾ ਨਾ ਅਦਾਲਤਾਂ ਦਾ।
0: ਹਾਂਜੀ ਬਿਲਕੁਲ ਹੈ ਜੀ,
1: ਜਿੰਨੇ ਕੇਸ ਇਹ ਜਲਦੀ ਨਿਬੜਨਗੇ ਏਦਾਂ ਦੇ, ਉਹਨਾਂ ਨੇ ਭਾਰ ਘਟਣਾ
0: ਬਿਲਕੁਲ।
1: ਮੈਨੂੰ ਤਾਂ ਲੱਗਦਾ ਇਹ ਆਪ ਹੀ ਨੀ ਚਾਹੁੰਦੇ
0: ਜੀ
1: ਬਈ ਏਦਾਂ ਦੇ ਕੇਸ ਖਤਮ ਹੋਣ।
0: ਬਿਲਕੁਲ ਹੈ ਜੀ ਬਿਲਕੁਲ,
1: ਜਿੰਨੀ ਵਾਰ ਜਾਣਗੇ ਓਨੀ ਵਾਰ ਮੁਨਸ਼ੀ ਜੀ ਨੂੰ ਹਰ ਵਾਰੀ ਨਮਸਤੇ ਕਰਕੇ ਆਉਣੀ ਪੈਂਦੀ ਚਾਹ ਪਾਣੀ।
0: ਮੈਂ ਤਾਂ ਫਾਦਰ ਉਹਨਾਂ ਨੂੰ ਕਈ ਵਾਰੀ ਹੱਸਦਾ ਹੁੰਦਾ ਸੀ, ਆਪਣੇ ਜੀਰਾ ਸਾਹਿਬ, ਮੈਂ ਨਾ ਫਾਦਰ ਸਾਹਿਬ ਨੂੰ ਹੱਸਦਾ ਹੁੰਦਾ ਸੀ, ਸਾਡਾ ਜਿਹੜਾ ਪਹਿਲਾ ਵਕੀਲ ਸੀ ਨਾ ਜੀ, ਉਹ ਵੀ ਮਰ ਮੁੱਕ ਗਿਆ, ਕੇਸ ਉੱਥੇ ਚੱਲੀ ਜਾਂਦਾ ਜੀ, ਉਹਦਾ ਮੁੰਡਾ ਵੀ ਵਕੀਲ ਬਣ ਗਿਆ ਜੀ, ਉਹਨੇ ਉਹ ਅੱਗੇ ਤੋਂ ਅੱਗੇ ਜੀ, ਅੱਗੇ ਤੋਂ ਅੱਗੇ ਜੀ।
1: ਸਾਡੀਆਂ
0: ਥੈਂਕ ਯੂ ਜੀ, ਥੈਂਕ ਯੂ ਜੀਰਾ ਸਾਹਿਬ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਰਜਿੰਦਰ ਜੀਰਾ ਜੀ ਤੇ ਅਗਲੀ ਲਾਈਨ ਦੇ ਉੱਤੇ ਮੁਹੰਮਦ ਜੀ ਨੇ, ਫਿਰ ਆਪਾਂ ਚੰਦ ਦੇ ਉੱਤੇ ਚੱਲਦੇ ਹਾਂ, ਦੇਖਦੇ ਕਿਹਦਾ ਕਬਜ਼ਾ। ਤੇ ਮੁਹੰਮਦ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਜੀ ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਭਾਈ ਮਾਨ ਮਤੇ ਸੋਤੇ ਜਿਹੜੇ ਹੈਗੇ ਆ ਰੇਡੀਓ ਦੁਆਬਾ ਤੇ ਇਸ ਵੇਲੇ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ,
2: ਹਮੇਸ਼ਾ ਚੜ੍ਹਦੀ ਕਲਾ ਚ
0: ਜੀ ਹਾਂ ਜੀ ਹਾਂ ਜੀ
2: ਜੀ ਜੀ ਤੇ ਬਹੁਤ ਸੋਹਣੀ ਆਪਣੇ ਜੀਰਾ ਸਾਹਿਬ ਤਬਾਦਲਾ ਖਿਆਲ ਕਰ ਰਹੇ ਸੀ ਤੇ ਤੁਸੀਂ ਨਾਲ ਕਰ ਰਹੇ ਸੀ ਤਬਾਦਲਾ ਖਿਆਲ, ਬਹੁਤ ਬਿਲਕੁਲ। ਦੇਖੋ ਜੀ, ਗੱਲਾਂ ਚੋਂ ਗੱਲਾਂ ਨਿਕਲਦੀਆਂ, ਫਿਰ ਗੱਲਾਂ ਦੇ ਵਿੱਚੋਂ ਹੱਲ ਵੀ ਨਿਕਲੀ ਜਾਂਦੇ ਆ, ਹੈ
0: ਬਿਲਕੁਲ,
2: ਕਈ ਮਸਲੇ ਮਸਾਇਲ ਹੱਲ ਵੀ ਹੋਈ ਜਾਂਦੇ ਆ,
0: ਹੋਈ ਜਾਂਦੇ ਆ
2: ਤੇ ਬਿਲਕੁਲ। ਇਸ ਵੇਲੇ ਜੋ ਮੌਜੂਦਾ ਸੂਰਤੇ ਹਾਲ ਆ, ਸੂਰਤੇ ਹਾਲ ਜਿਹੜੀ ਹੈਗੀ ਆ ਉਹ ਵਾਲਾ ਹੈ ਤਾਂ ਨਾਜੁਕ ਹੀ ਕਹਿ ਸਕਦੇ ਆਪਾਂ, ਜਿਸ ਤਰ੍ਹਾਂ ਦਾ ਅਸੀਂ ਵੈਸੇ ਉਮੀਦ ਰੱਖਦੇ ਹੈਗੇ ਆ ਵੀ ਬਈ ਵਾਕਈ ਅੱਗੋਂ ਜਿਹੜਾ ਹੈਗਾ ਹਰ ਇਨਸਾਨ ਰੱਖਦਾ ਉਮੀਦ ਰੱਖਦੇ ਬਿਹਤਰ ਜਿਹੜਾ ਹੈਗਾ ਅੱਗੇ ਵਕਤ ਆਵੇ, ਤੇ ਕਹਿੰਦੇ ਇੱਕ ਆਸ ਦੇ ਨਾਲ ਹੀ ਦੁਨੀਆਂ ਜੀਂਦੀ ਹੈ,
0: ਬਿਲਕੁਲ
2: ਆਸ ਜਿਹੜੀ ਹੈਗੀ ਆ ਉਮੀਦ ਦੇ ਨਾਲ ਦੁਨੀਆਂ, ਉਮੀਦ ਤੇ ਦੁਨੀਆਂ ਖੜੀ ਹੈ
0: ਜੀ,
2: ਜੇ ਉਮੀਦ ਹੀ ਨਾ ਹੋਵੇ ਤਾਂ ਫਿਰ ਖਤਮ ਹੋ ਜਾਂਦਾ ਨਾ ਹਰ ਚੀਜ਼,
0: ਬਿਲਕੁਲ ਹੈ।
2: ਤੇ ਬਿਨਾ ਮਕਸਦ ਤੋਂ ਵੀ ਵੀਰ ਭੁਪਿੰਦਰ ਜੀ ਇਸ ਦੁਨੀਆਂ ਚ ਕੁਛ ਨੀ, ਕਹਿੰਦੇ ਨਾ ਹਰ ਸ਼ੈ ਦੇ ਪਿੱਛੇ ਮਕਸਦ ਹੈ, ਜੇ ਆਪਣਾ ਮਕਸਦ ਹੀ ਹੈ ਨੀ, ਜੇ ਹੁਣ ਦਿਨ ਰਾਤ ਬਣੇ ਤੇ ਉਹਦਾ ਮਕਸਦ ਹੈਗਾ ਹਨਾ, ਤੇ ਜੇ ਆਪਣਾ ਹੋਸਪਿਟਲ ਬਣੇ ਤੇ ਉਹਦੇ ਪਿੱਛੇ ਮਕਸਦ ਆ। ਹੁਣ ਸਰਕਾਰਾਂ ਦੀਆਂ ਗੱਲਾਂ ਚੱਲੀ ਜਾਂਦੀਆਂ ਲੈ ਵੀ ਹੁਣ ਫਲਾਣੇ ਨੇ ਬੰਨਾ ਧਮਕਾਣੇ ਨੇ ਬੰਨਾ, ਚਲੋ ਜੋ ਵੀ ਆ ਲੈ ਵੀ ਵੋਟਾਂ ਆ ਗਈਆਂ,
0: ਬਿਲਕੁਲ,
2: ਇਹ ਵੀ ਇਹਦੇ ਪਿੱਛੇ ਵੀ ਮਕਸਦ ਹੀ ਆ, ਬਿਨਾ ਮਕਸਦ ਤੋਂ ਤਾਂ ਹੈ ਨੀ ਨਾ, ਵੋਟਾਂ ਆ ਗਈਆਂ ਤੇ ਉਹਦੇ ਪਿੱਛੇ ਵੀ ਮਕਸਦ ਹੈਗਾ,
0: ਬਿਲਕੁਲ ਜੀ।
2: ਤੇ ਇਹ ਚੀਜ਼ਾਂ ਹੈਗੀਆਂ, ਮਕਸਦ ਤਾਂ ਹੈ ਆ, ਪਰ ਗੱਲਾਂ ਉਹੀ ਆ ਜਿਹੜਾ ਹੈਗਾ ਵੀ ਕੁਛ ਰਿਜ਼ਲਟ ਵਧੀਆ ਨਿਕਲੇ ਜਿਹੜਾ ਹੈਗਾ, ਲੇਕਿਨ ਚੇਂਜ ਇਜ਼ ਦਾ ਲਾ ਆਫ ਨੇਚਰ, ਹਾਂ ਚੇਂਜ ਤਾਂ ਹੈ ਆ, ਕਹਿੰਦੇ ਉੱਪਰ ਵਾਲਾ ਵੀ ਜਿਹੜਾ ਹੈਗਾ ਹਰੇਕ ਨੂੰ ਮੌਕਾ ਦਿੰਦਾ ਹੈਗਾ, ਲੇਕਿਨ ਜਦੋਂ ਕੋਈ ਨਹੀਂ ਬਦਲਦਾ ਤੇ ਫਿਰ ਉਹਦੀ ਜਗ੍ਹਾ ਤੇ ਉਹ ਦੂਸਰੇ ਲੋਕ ਲੈ ਆਉਂਦਾ
0: ਜੀ, ਬਿਲਕੁਲ,
2: ਇਹ ਨਿਜ਼ਾਮ ਹੈਗਾ, ਇਹ ਨਿਜ਼ਾਮ ਉੱਪਰ ਵਾਲੇ ਦਾ ਹੈਗਾ
0: ਜੀ,
2: ਉਹ ਮੌਕਾ ਜ਼ਰੂਰ ਦਿੰਦਾ ਹੈਗਾ ਹਰੇਕ ਨੂੰ, ਪਰ ਇਹ ਵੀ ਨਾਲ ਉਹਦਾ ਕਾਨੂੰਨ ਵੀ ਆ ਵੀ ਭਾਈ ਜਿਹੜਾ ਹੈਗਾ ਸਹੀ ਢੰਗ ਨਾਲ ਚੱਲੀ, ਤੇ ਜੇ ਨਾ ਸਹੀ ਢੰਗ ਨਾਲ ਕੋਈ ਨਹੀਂ ਚੱਲਦਾ ਜਾਂ ਜਿਹੜਾ ਹੈਗਾ ਆਵਾਮ ਉਹੀ ਉਸ ਉਹੀ ਬੁਰਾ ਹਾਲ ਬੌਂਕੇ ਦਿਹਾੜੇ ਤੇ ਰੋਂਡਾ ਰੋਂਦਾ ਪਿੱਟਦਾ ਆਵਾਮ, ਫਿਰ ਮਾਲਕ ਸੱਚਾ ਵੀ ਉੱਤੇ ਕਹਿੰਦਾ ਯਾਰ ਇਹਨੂੰ ਇੱਕ ਸਾਈਡ ਤੇ ਕਰਦੇ ਹੈਗੇ, ਹੁਣ ਦੂਸਰਾ ਲੈ ਕੇ ਆਉਂਦੇ ਹਨਾ,
0: ਬਿਲਕੁਲ।
2: ਇਸ ਕਰਕੇ ਕਹਿੰਦੇ ਹੈਗੇ ਆ ਵੀ ਹਮੇਸ਼ਾ ਜਿਹੜਾ ਹੈਗਾ ਸਾਨੂੰ ਡਰ ਜਾਣਾ ਚਾਹੀਦਾ ਉੱਪਰ ਵਾਲੇ ਕੋਲ, ਜਿਵੇਂ ਕਿ ਡਰਨ ਦਾ ਹੱਕ ਹੈਗਾ ਸਾਨੂੰ ਜਿਹੜਾ ਹੈਗਾ ਆਵਾਮ ਦੇ ਖਿਆਲ ਉਹਨਾਂ ਦੇ ਹੱਕ ਹਕੂਕ ਜਿਹੜੇ ਹੈਗੇ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ, ਮੁਸ਼ਕਲਾਂ ਹੱਲ ਕਰੋ, ਹੈਂ ਅੱਜ ਤੁਸੀਂ ਕਿਸੇ ਦੀਆਂ ਮੁਸ਼ਕਲਾਂ ਹੱਲ ਕਰੋਗੇ ਕੱਲ ਨੂੰ ਤੁਹਾਡੀਆਂ ਵੀ ਮਾਲਕ ਸੱਚਾ ਕਰ ਦੇਗਾ, ਅੱਜ ਤੁਸੀਂ ਕਿਸੇ ਦਾ ਸਾਥ ਦਓਗੇ ਕੱਲ ਨੂੰ ਮਾਲਕ ਸੱਚਾ ਵੀ ਤੁਹਾਡਾ ਸਾਥ,
0: ਬਿਲਕੁਲ ਜੀ।
2: ਤੇ ਇਹ ਚੀਜ਼ਾਂ ਹੈਗੀਆਂ, ਹਮੇਸ਼ਾ ਜਿਹੜਾ ਹੈਗਾ ਆਪਣਾ ਜੀਣਾ ਕਾਹਦਾ ਹੁੰਦਾ, ਖਾ ਲੋ ਪੀ ਲੋ ਮੌਜ ਕਰ ਲੋ, ਇਹ ਕਾਹਦੀ ਜ਼ਿੰਦਗੀ ਹੈ ਬਈ,
0: ਬਿਲਕੁਲ,
2: ਆਪ ਖਾ ਲੋ ਪੀ ਲੋ ਮੌਜ ਕਰ ਲੋ ਤੇ ਬਾਕੀ ਜਾਣ ਖੂਹ ਦੇ ਵਿੱਚ, ਇਹ ਨਹੀਂ ਹੁੰਦਾ, ਦੂਸਰਿਆਂ ਦਾ ਵੀ ਸਾਡੀ ਇੱਕ ਜ਼ਿੰਮੇਵਾਰੀ ਆ, ਕੱਲ ਨੂੰ ਪਕੜ ਹੋ ਜਾਣੀ ਸਾਡੀ ਵੀ, ਦੂਸਰਿਆਂ ਦੀ ਵੀ ਸਾਡੀ ਇੱਕ ਰਿਸਪੋਂਸੀਬਿਲਟੀ ਆ ਕਿ ਭਾਈ ਆਪ ਤੇ ਤਰ ਗਿਆ ਤੇ ਦੂਸਰੇ ਜਿਹੜੇ ਹੈਗੇ ਉਹਨਾਂ ਨੂੰ ਵੀ ਲੈ ਕੇ ਤਰੇ ਕੇ ਜਾਂ ਉਹ ਡੁੱਬ ਕੇ ਮਰ ਗਏ
0: ਹਨਾ,
2: ਉਹਨਾਂ ਨੂੰ ਵੀ ਨਾਲ ਲੈ ਕੇ ਤਰੂ, ਫਿਰ ਹੀ ਨਜ਼ਾਰਾ ਹੈ ਨਾ।
0: ਬਿਲਕੁਲ
2: ਚੀਜ਼ਾਂ ਹੈਗੀਆਂ
0: ਜੀ।
2: ਤੇ ਬਾਕੀ ਜਿਹੜਾ ਹੈਗਾ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ, ਬੜਾ ਵਧੀਆ ਹੁੰਦਾ ਹੈਗਾ।
0: ਥੈਂਕ ਯੂ
2: ਜਿਹੜਾ ਹੈਗਾ ਬਹੁਤ ਹੀ ਕਾਬਲੇ ਤਾਰੀਫ ਹੈਗਾ।
0: ਸ਼ੁਕਰੀਆ।
2: ਤੇ ਲਓ ਜੀ ਫਿਰ ਥੋੜਾ ਜਿਹਾ ਆਪਾਂ ਕੋਈ ਜਿਹੜਾ ਹੈਗਾ
0: ਆਉਣ ਦਿਓ ਰੰਗ ਜੀ। ਹਾਂਜੀ,
2: ਮੈਂ ਕਿਹਾ ਉਹਦਾ ਵੀ ਰੂਹਦਾਰੀ ਹੋ ਜਾਵੇ ਥੋੜੀ।
0: ਜ਼ਰੂਰ ਜ਼ਰੂਰ।
2: ਚਲੋ ਜੀ, ਚਲੋ ਸੂਫੀ ਕਲਾਮ ਦੇ ਨਾਲ ਛੋੜਾ ਮੈਂ ਸ਼ੁਰੂ ਕਰ ਦਿੰਦਾ ਹੈਗਾ
0: ਜੀ।
2: ਜੀ ਜੀ। ਛੱਡ ਹੀ ਸਭਾਂ ਦੀਆਂ ਗੱਲਾਂ,

0: क्या बात है जी,
1: थैंक यू सो मच,
0: बहुत खूब,
1: थैंक यू सो मच,
0: थैंक यू जी, बहुत बहुत
1: शुक्रिया
0: जी। दोस्तों ऐसा जी, मोहम्मद जी जुड़े सी थे अपनी गलबात दे नाल नाल, थोड़ा जा नाल गीत संगीत भी साझा करके गए ने। ते लाइना दोस्तों तुहाडे लई भी खुलियां है, +358 44 976 19 बार स्टूडियो दा नंबर है। ते खबरां थोड़ियां जिहियां होर साझियां करके विदेशी ते एक दो रिपोर्टां ने उहनां दी साझ पा के कनेडा दी, ते अग्गे आपां फिर आग्या वल नूं वधांगे। जे कॉल करनी चाहुंदे हो तां निघा स्वागत है, +358 44 976 19 बार स्टूडियो दा नंबर है। नाल दी नाल तुहानूं लिखिया भी दिख रहा है जी ते पोस्टर दे विच। ते इसे तरह प्रोग्रामां नूं सपोर्ट कीता है हरविंदर जौल भैन जी, जगदेव संधु बाई जी, सिकंदर सिंह औजला जी, महेश जी, भान सिंह गरेवाल जी, सुरेंद्र कौर माल जी, मान सिंह सैनी साहब, भान सिंह गरेवाल होना दा बहुत बहुत शुक्रिया ते धन्नवाद है। ਬੇਅੰਤ ਸੰਧੂ ਜੀ, ਜਗਤਾਰ ਭਾਰਤ ਜੀ ਤੇ ਆਪਣੇ ਸਾਰੇ ਦੋਸਤ ਸੱਜਣ ਹੋਰ ਨਵੇਂ ਜੁੜ ਰਹੇ ਨੇ ਤੇ ਸਤਿ ਸ੍ਰੀ ਅਕਾਲ ਭੇਜ ਰਹੇ ਆ ਸਭ ਨੂੰ, ਦੋਸਤਾਂ ਨੂੰ ਨਿੱਘਾ ਸਵਾਗਤ ਹੈ ਜੀ। ਤੇ ਜਿਹੜੇ ਲੇਟ ਦੋਸਤ ਜੁੜੇ ਨੇ ਤੇ ਲੇਟ ਅੱਜ ਮੈਂ ਵੀ ਜੁੜਿਆ ਜੀ ਤਕਰੀਬਨ 40 ਮਿੰਟ, ਤੇ ਜਿੰਨਾ ਵੀ ਆਪਾਂ ਚਲੋ ਕੋਸ਼ਿਸ਼ ਕਰਦੇ ਹਾਂ, 1.5 ਘੰਟੇ ਦਾ ਪ੍ਰੋਗਰਾਮ ਕੰਪਲੀਟ ਹੋ ਗਿਆ ਤੇ ਆਪਾਂ ਹੋਰ 15-20 ਮਿੰਟ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਤੋਂ ਬਾਅਦ ਅੱਗੇ ਵੱਲ ਨੂੰ ਵਧਾਂਗੇ। ਹੋਰ ਮੁਝੇ ਛੱਡੋ, ਹੁਣ ਤਾਂ ਕਹਿੰਦੇ ਚੰਦ ਵੀ ਸਾਡਾ ਹੈ। ਟਰੰਪ ਨੇ ਪੋਸਟ ਪਾ ਕੇ ਨਵੀਂ ਹੀ ਚਰਚਾ ਛੇੜ ਕੇ ਰੱਖ ਦਿੱਤੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਨਵਾਂ ਤੇ ਹੈਰਾਨ ਕਰਨ ਵਾਲਾ ਦਾਅਵਾ ਕਰ ਦਿੱਤਾ। ਉਨ੍ਹਾਂ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਚੰਦਰਮਾ ਤੇ ਅਮਰੀਕਾ ਦਾ ਹੈ ਤੇ ਟਰੰਪ ਨੇ ਚੰਦ ਦੀਆਂ ਤਸਵੀਰਾਂ ਦੇ ਨਾਲ ਅਮਰੀਕੀ ਝੰਡਾ ਲਗਾਉਂਦੇ ਹੋਏ ਲਿਖਿਆ, ਚੰਦ ਸਾਡਾ ਹੈ। ਇਸ ਪੋਸਟ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਵੀਂ ਚਰਚਾ ਛਿੜ ਗਈ। ਟਰੰਪ ਨੇ ਆਪਣੀ ਪੋਸਟ ਦੇ ਲਈ ਵਿੱਚ ਜਿਹੜਾ ਸੀ ਕਈ AI ਜਨਰੇਟਡ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਟ੍ਰੇਟ ਆਫ ਹੋਰਮੁਜ਼ ਦੇ ਉੱਤੇ ਵੀ ਅਮਰੀਕਾ ਦਾ ਕਬਜ਼ਾ ਹੋਣ ਦਾ ਦਾਅਵਾ ਕਰ ਦਿੱਤਾ ਹੈ। ਵਾਈਟ ਹਾਊਸ ਦੇ ਵੱਲੋਂ ਟਰੰਪ ਦੀਆਂ ਸੁਪਰ ਹੀਰੋ ਅਤੇ US ਸਪੇਸ ਫੋਰਸ ਦੇ ਨਾਲ ਜੁੜੀਆਂ ਕੁਝ AI ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਨੇ। ਚੰਦ ਵਾਲੇ ਦਾਅਵੇ ਤੋਂ ਇਲਾਵਾ ਟਰੰਪ ਨੇ ਅਮਰੀਕੀ ਸੂਬੇ ਨਿਊ ਮੈਕਸੀਕੋ ਦਾ ਨਾਂ ਵੀ ਜਿਹੜਾ ਬਦਲ ਕੇ ਨਿਊ ਅਮੈਰੀਕਾ ਰੱਖਣ ਦਾ ਜਿਹੜਾ ਸੁਝਾਅ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਜਿਹੜਾ ਸੀ ਲੇਕ ਓਨਟਾਰੀਓ ਦਾ ਜਿਹੜਾ ਨਾਮ ਲੇਕ ਅਮੈਰੀਕਾ ਤੇ ਸਟ੍ਰੇਟ ਆਫ ਹੋਰਮੁਜ਼ ਦਾ ਨਾਮ ਟਰੰਪ ਸਟ੍ਰੇਟ ਰੱਖਣ ਦੀਆਂ ਜਿਹੜੀਆਂ ਗੱਲਾਂ ਵੀ ਕਰ ਚੁੱਕਿਆ। ਨਿਊ ਮੈਕਸੀਕੋ ਦੀ ਗਵਰਨਰ ਜਿਹੜੀ ਹੈ ਮਿਸ਼ੈਲ ਲੁਜ਼ਾਨ ਗ੍ਰਿਸ਼ਮ ਨੇ ਜਿਹੜਾ ਇਸ ਟਰੰਪ ਦੇ ਇਸ ਪ੍ਰਸਤਾਵ ਨੂੰ ਖਾਰਜ ਕਰਦਿਆਂ ਕਹਿ ਦਿੱਤਾ ਹੈ ਕਿ ਸੂਬੇ ਦਾ ਨਾਂ ਅਮਰੀਕਾ ਦੇ ਬਣਨ ਤੋਂ ਹੀ ਵੀ ਜਿਹੜਾ ਪਹਿਲਾਂ ਦਾ ਹੈ, ਨਾ ਕਿ ਅਮਰੀਕਾ ਦਾ। ਉਨ੍ਹਾਂ ਦੋਸ਼ ਲਾਇਆ ਕਿ ਟਰੰਪ ਦੇ ਵੱਲੋਂ ਅਜਿਹੇ ਬਿਆਨ ਵੱਧ ਰਹੀ ਮਹਿੰਗਾਈ ਅਤੇ ਗੈਸ ਦੀਆਂ ਕੀਮਤਾਂ ਵਰਗੇ ਅਸਲ ਮੁੱਦਿਆਂ ਤੋਂ ਧਿਆਨ ਜਿਹੜਾ ਜਨਤਾ ਦਾ ਭਟਕਾਉਣ ਦੇ ਲਈ ਦਿੱਤੇ ਜਾ ਰਹੇ ਹੈ। 1967 ਦੀ ਆਊਟਰਸ ਸਪੇਸ ਟ੍ਰੀਟੀ ਜਿਹੜੀ ਹੈ, ਜਿਸਦੇ ਉੱਤੇ ਅਮਰੀਕਾ ਸਣੇ 100 ਤੋਂ ਵੱਧ ਦੇਸ਼ਾਂ ਨੇ ਦਸਤਖਤ ਕੀਤੇ ਹੋਏ ਨੇ, ਉਹਦੇ ਅਨੁਸਾਰ ਕੋਈ ਵੀ ਦੇਸ਼ ਚੰਦਰਮਾ ਜਾਂ ਕਿਸੇ ਹੋਰ ਖੰਗੋਲੀ ਪਿੰਡ ਦੇ ਉੱਤੇ ਆਪਣੇ ਰਾਸ਼ਟਰੀ ਕਬਜ਼ੇ ਦਾ ਦਾਅਵਾ ਨਹੀਂ ਕਰ ਸਕਦਾ। ਅਜਿਹੇ ਦੇ ਵਿੱਚ ਟਰੰਪ ਦੇ ਵੱਲੋਂ ਚੰਦ ਨੂੰ ਲੈ ਕੇ ਦਿੱਤਾ ਗਿਆ ਇਹ ਬਿਆਨ ਨਵੀਂ ਚਰਚਾ ਜਿਹੜੀ ਹੈ ਛੇੜ ਰਿਹਾ ਹੈ। ਤੇ ਇਸੇ ਤਰ੍ਹਾਂ ਟਰੰਪ ਦਾ ਵੱਡਾ ਐਕਸ਼ਨ ਜਿਹੜਾ 125 ਕਰੋੜ ਦੇ ਬਜਟ ਦੇ ਨਾਲ ਵੋਟਰ ਸੂਚੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਰਤ ਦੇ ਜਿਹੜਾ ਸੰਬੰਧ ਦੇ ਨਾਲ ਦੇਖਿਆ ਜਾਵੇ ਤਾਂ ਜਿਵੇਂ ਕਿ SIR ਉੱਥੇ ਚੱਲੀ ਹੈ, ਇਸੇ ਤਰ੍ਹਾਂ ਹੁਣ ਟਰੰਪ ਨੇ $125 ਕਰੋੜ ਦਾ ਬਜਟ ਦੇ ਦਿੱਤਾ ਹੈ ਵੋਟਰ ਸੂਚੀਆਂ ਨੂੰ ਜਾਂਚ ਕਰਨ ਦੇ ਲਈ। ਅਮਰੀਕਾ ਦੇ ਵਿੱਚ ਵੋਟਰ ਸੂਚੀ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਇਸ ਦੇ ਨਾਲ 10 ਲੱਖ ਭਾਰਤੀ ਮੂਲ ਦੇ ਵੋਟਰਾਂ ਦੇ ਨਾਂ ਕੱਟਣ ਦਾ ਖਤਰਾ ਜਿਹੜਾ ਪੈਦਾ ਹੋ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਮੀਗ੍ਰੇਸ਼ਨ ਏਜੰਸੀ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਨੂੰ ਵੋਟਰ ਡਾਟਾਬੇਸ ਦੀ ਜਿਹੜੀ ਨਿਗਰਾਨੀ ਦੀ ਜਿੰਮੇਵਾਰੀ ਸੌਂਪੀ ਹੈ। ਇਸ ਦੇ ਲਈ ਲਗਭਗ 125 ਕਰੋੜ ਰੁਪਏ ਦਾ ਜਿਹੜਾ ਬਜਟ ਜਿਹੜਾ ਅਲਾਟ ਕੀਤਾ ਗਿਆ। ਇਸ ਕੰਮ ਦੇ ਲਈ ਕੰਪਿਊਟਰ ਤੇ ਡਿਜੀਟਲ ਟੂਲਸ ਰਾਹੀਂ ਰਾਸ਼ਟਰੀ ਪੱਧਰ ਦੇ ਉੱਤੇ ਇੱਕ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਤੇ ਵੋਟਰਾਂ ਦੀ ਜਾਣਕਾਰੀ ਨੂੰ ਕੰਪਿਊਟਰ ਦੇ ਰਾਹੀਂ ਇਮੀਗ੍ਰੇਸ਼ਨ ਰਿਕਾਰਡ, ਸਿਟੀਜ਼ਨਸ਼ਿਪ ਰਿਕਾਰਡ ਤੇ ਹੋਰ ਸਰਕਾਰੀ ਡਾਟਾ ਦੇ ਨਾਲ ਮਿਲਾਇਆ ਜਾ ਰਿਹਾ। ਜੇ ਕਿਸੇ ਵੋਟਰ ਦੇ ਨਾਂ ਦੇ ਉੱਤੇ ਸਪੈਲਿੰਗ, ਪਤੇ ਜਾਂ ਹੋਰ ਜਾਣਕਾਰੀ ਦਾ ਸਰਕਾਰੀ ਰਿਕਾਰਡ ਦੇ ਨਾਲ ਜਿਹੜਾ ਸਹੀ ਮਿਲਾਨ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਜਿਹੜੀ ਮੁੜ ਤੋਂ ਡੂੰਘੀ ਜਾਂਚ ਕੀਤੀ ਜਾਵੇਗੀ। ਜੇ ਉਹ ਸਹੀ ਦਸਤਾਵੇਜ਼ ਪੇਸ਼ ਨਹੀਂ ਕਰ ਪਾਉਂਦੇ ਨੇ ਤਾਂ ਉਨ੍ਹਾਂ ਦਾ ਵੋਟਰ ਸੂਚੀ ਤੋਂ ਜਿਹੜਾ ਨਾਂ ਹਟਾ ਦਿੱਤਾ ਜਾਵੇਗਾ। ਅਮਰੀਕਾ ਦੇ ਨਿਊਯਾਰਕ, ਨਿਊ ਜਰਸੀ, ਕੈਲੀਫੋਰਨੀਆ ਤੇ ਟੈਕਸਾਸ ਵਰਗੇ ਸੂਬਿਆਂ 'ਚ ਭਾਰਤੀ ਮੂਲ ਦੇ ਵੋਟਰਾਂ ਦੀ ਵੱਡੀ ਗਿਣਤੀ ਹੈ। ਉੱਥੇ ਕੁੱਲ 26 ਲੱਖ ਭਾਰਤੀ ਮੂਲ ਦੇ ਜਿਹੜੇ ਵੋਟਰ ਨੇ ਤੇ ਟਰੰਪ ਪ੍ਰਸ਼ਾਸਨ ਜਿਹੜਾ ਇਸ ਮੁਹਿੰਮ ਦੇ ਰਾਹੀਂ ਸੇਵ ਅਮਰੀਕਾ ਐਕਟ ਨੂੰ ਪਾਸ ਕਰਵਾਉਣ ਦੇ ਲਈ ਸਿਆਸੀ ਜ਼ਮੀਨ ਜਿਹੜੀ ਤਿਆਰ ਕਰ ਰਿਹਾ। ਇਸ ਫੈਸਲੇ ਨੂੰ ਅਦਾਲਤ ਦੇ ਵਿੱਚ ਚੁਣੌਤੀ ਵੀ ਮਿਲੀ ਹੈ ਤੇ ਅਮਰੀਕਾ ਦੇ ਵਿੱਚ ਕੋਈ ਕੇਂਦਰੀ ਚੋਣ ਕਮਿਸ਼ਨ ਨਹੀਂ ਹੁੰਦਾ, ਹਰ ਸੂਬਾ ਆਪਣੇ ਨਿਯਮ ਖੁਦ ਤੈਅ ਕਰਦਾ ਹੈ। ਇਸ ਦੇ ਲਈ ਇਸ ਫੈਸਲੇ ਨੂੰ ਅਦਾਲਤਾਂ ਦੇ ਵਿੱਚ ਚੁਣੌਤੀ ਮਿਲਣਾ ਤੈਅ ਹੈ। ਟੈਕਸਾਸ ਦੇ ਵਿੱਚ ਪਹਿਲਾਂ ਵੀ 24,000 ਲੋਕਾਂ ਦੇ ਨਾਮ ਵੋਟਰ ਸੂਚੀ ਤੋਂ ਹਟਾਏ ਜਾਣ ਤੇ ਫੈਡਰਲ ਕੋਰਟ ਨੇ ਜਿਹੜਾ ਰੋਕ ਲਾ ਦਿੱਤੀ ਸੀਗੀ ਤੇ ਲੱਗਦਾ ਹੈ ਕਿ ਹੁਣ ਇਸੇ ਵਾਰੀ ਵੀ ਉਸੇ ਤਰ੍ਹਾਂ ਹੀ ਹੋਏਗਾ। ਦੂਸਰੇ ਪਾਸੇ ਅਮਰੀਕਾ ਦੇ ਵਿੱਚ ਮੇਲ ਇਨ ਵੋਟਿੰਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਮਿਡ ਟਰਮ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਪਹੁੰਚ ਗਿਆ ਟਰੰਪ ਪ੍ਰਸ਼ਾਸਨ, ਕਹਿੰਦੇ ਭਾਜੀ ਧੱਕਾ। ਟਰੰਪ ਪ੍ਰਸ਼ਾਸਨ ਦੀ ਨੁਮਾਇੰਦਗੀ ਕਰ ਰਹੇ ਸੋਲਿਸਟਰ ਜਨਰਲ ਜੌਨ ਸੋਇਰ ਨੇ ਸੁਪਰੀਮ ਕੋਰਟ ਤੋਂ ਇਸ ਨਿਯਮ ਨੂੰ ਤੁਰੰਤ ਲਾਗੂ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕਰਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਹੇਠਲੀ ਅਦਾਲਤ ਦੀ ਰੋਕ ਲਾਗੂ ਰਹੇਗੀ ਉਦੋਂ ਤੱਕ ਭੁਲੇਖਾ ਅਤੇ ਅਰਾਜਕਤਾ ਫੈਲਣ ਦਾ ਖਤਰਾ ਬਣਿਆ ਰਹੇਗਾ, ਕਿਉਂਕਿ ਲਗਾਤਾਰ ਕਈ ਰਾਜ ਮੇਲ ਬੈਲਟ ਜਾਰੀ ਕਰ ਰਹੇ ਨੇ। ਟਰੰਪ ਪ੍ਰਸ਼ਾਸਨ ਨੇ ਐਤਵਾਰ ਕੱਲ ਬੀਤੇ ਦੇ ਵਿਚ ਅਮਰੀਕੀ ਸੁਪਰੀਮ ਕੋਰਟ ਦੇ ਵਿਚ ਇਕ ਵਾਰ ਫਿਰ ਅਪੀਲ ਕੀਤੀ ਹੈ ਤਾਂ ਜੋ ਨਵੰਬਰ ਦੇ ਵਿਚ ਹੋਣ ਵਾਲੀਆਂ ਕਾਂਗਰਸੀ ਚੋਣਾਂ ਤੋਂ ਪਹਿਲਾਂ ਮੇਲ ਇਨ ਬੈਲਟ ਨੂੰ ਜਿਹੜਾ ਸੀ ਸੀਮਤ ਕਰਨ ਵਾਲੀ ਯੋਜਨਾ ਨੂੰ ਲਾਗੂ ਕੀਤਾ ਜਾ ਸਕੇ ਤੇ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਇਕ ਸੰਘੀ ਜੱਜ ਨੇ ਇਨ੍ਹਾਂ ਪਾਬੰਦੀਆਂ ਦੇ ਉੱਤੇ ਰੋਕ ਵੀ ਲਗਾ ਦਿੱਤੀ ਸੀ। ਟਰੰਪ ਪ੍ਰਸ਼ਾਸਨ ਦੇ ਵਕੀਲਾਂ ਨੇ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿਚ ਐਮਰਜੈਂਸੀ ਅਰਜ਼ੀ ਦਾਇਰ ਕੀਤੀ ਹੈ ਤੇ ਉਨ੍ਹਾਂ ਨੇ ਅਮਰੀਕਾ ਡਾਕ ਸੇਵਾ USPS ਨੂੰ ਮੇਲ ਇਨ ਵੋਟਿੰਗ ਨੂੰ ਪਾਬੰਦੀਸ਼ੁਦਾ ਕਰਨ ਵਾਲੇ ਨਿਯਮ ਨੂੰ ਲਾਗੂ ਕਰਨ ਦੀ ਇਜਾਜ਼ਤ ਮੰਗੀ ਹੈ, ਭਾਵੇਂ ਕਿ ਕੁਝ ਅਮਰੀਕੀ ਰਾਜਾਂ ਨੇ 3 ਨਵੰਬਰ ਦੀਆਂ ਮਿਡ ਟਰਮ ਜਿਹੜੀਆਂ ਨੇ ਚੋਣਾਂ ਨੇ ਉਨ੍ਹਾਂ ਦੇ ਲਈ ਡਾਕ ਮਤ ਪੱਤਰ ਜਿਹੜੇ ਨੇ ਮੇਲ ਇਨ ਬੈਲਟ ਭੇਜਣਾ ਵੀ ਸ਼ੁਰੂ ਕਰ ਦਿੱਤੇ ਹੋਏ ਨੇ। ਬੋਸਟਨ ਸਥਿਤ ਅਮਰੀਕੀ ਜ਼ਿਲ੍ਹਾ ਜੱਜ ਇੰਦਰਾ ਤਲਵਾਨੀ ਨੇ ਨਵੇਂ ਨਿਯਮ ਨੂੰ ਲਾਗੂ ਹੋਣ ਤੋਂ ਰੋਕਣ ਵਾਲੀ ਪਾਬੰਦੀ ਨੂੰ ਅੱਗੇ ਵਧਾ ਦਿੱਤਾ ਸੀਗਾ ਤੇ ਹੁਣ ਇਸ ਗੱਲ ਦਾ ਅੰਤਮ ਫੈਸਲਾ ਸੁਪਰੀਮ ਕੋਰਟ ਦੇ ਉੱਤੇ ਨਿਰਭਰ ਜਿਹੜਾ ਰਹੇਗਾ ਤੇ ਕਰਦਾ ਹੈ ਕਿ ਪ੍ਰਸ਼ਾਸਨ ਦੀਆਂ ਮੇਲ ਇਨ ਵੋਟਿੰਗ ਪਾਬੰਦੀਆਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਜਾਂ ਫਿਰ ਨਹੀਂ। ਸੁਪਰੀਮ ਕੋਰਟ ਦੀ ਜਸਟਿਸ ਕੇਤਨਜੀ ਬਰਾਊਨ ਜੈਕਸਨ ਨੇ ਜਿਹੜਾ ਟਰੰਪ ਪ੍ਰਸ਼ਾਸਨ ਦੀ ਇਸ ਬੇਨਤੀ ਦੇ ਉੱਤੇ ਜਵਾਬ ਦੇਣ ਦੇ ਲਈ ਬੁੱਧਵਾਰ ਦੀ ਸਮਾਂ ਸੀਮਾ ਤੈਅ ਕੀਤੀ ਹੈ ਤੇ ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੇ ਤਲਵਾਨੀ ਦੀ ਸ਼ੁਰੂਆਤੀ ਰੋਕ ਨੂੰ ਉਲਟਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਇੱਕ ਐਮਰਜੈਂਸੀ ਬੇਨਤੀ ਦਾਇਰ ਕੀਤੀ ਸੀ। ਮੌਜੂਦਾ ਸਮੇਂ ਦੇ ਵਿੱਚ ਅਮਰੀਕਾ ਦੇ ਸਾਰੇ ਰਾਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਲ ਇਨ ਵੋਟਿੰਗ ਦੀ ਇਜਾਜ਼ਤ ਦਿੰਦੇ ਨੇ। 29 ਰਾਜ ਵੋਟਰਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਮੇਲ ਦੇ ਰਾਹੀਂ ਮਤ ਪੱਤਰ ਪਾਉਣ ਦੀ ਜਿਹੜੀ ਬੇਨਤੀ ਕਰਨ ਦੀ ਇਜਾਜ਼ਤ ਦਿੰਦੇ ਹੈ, ਜਦੋਂ ਕਿ 8 ਰਾਜ ਪੂਰੀ ਤਰ੍ਹਾਂ ਮੇਲ ਦੇ ਰਾਹੀਂ ਚੋਣਾਂ ਕਰਵਾਉਂਦੇ ਨੇ। ਇਸ ਦੇ ਦੌਰਾਨ ਸ਼ੁੱਕਰਵਾਰ ਨੂੰ ਉੱਤਰੀ ਕੈਰੋਲੀਨਾ ਨਵੰਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਮਤ ਪੱਤਰ ਮੇਲ ਕਰਨ ਦਾ ਦੇਸ਼ ਦਾ ਜਿਹੜਾ ਪਹਿਲਾ ਰਾਜ ਜਿਹੜਾ ਬਣ ਗਿਆ। ਦੂਸਰੇ ਪਾਸੇ ਜਰਮਨ ਦੇ ਵਿੱਚ ਖੇਤਰੀ ਚੋਣਾਂ ਦੇ ਵਿੱਚ ਸੱਜੇ ਪੱਖੀ EFD ਨੇ ਜਿਹੜਾ ਪਾਰਟੀ ਨੇ ਹਾਸਲ ਕਰ ਲਈ ਹੈ ਜਿੱਤ ਤੇ ਬਹੁਮਤ ਤੋਂ ਖੁੰਝਿਆ ਹੈ। ਜਰਮਨੀ ਦੇ ਲਈ ਦੂਰ ਸੱਜੇ ਪੱਖ ਜਿਹੜੇ ਨੇ EFD ਨੇ ਐਤਵਾਰ ਕੱਲ ਬੀਤੇ ਚ ਇੱਕ ਖੇਤਰੀ ਚੋਣ ਦੇ ਵਿੱਚ ਭਾਰੀ ਜਿੱਤ ਹਾਸਲ ਕਰ ਲਈ ਹੈ ਪਰ ਪੂਰਨ ਬਹੁਮਤ ਪ੍ਰਾਪਤ ਕਰਨ ਤੋਂ ਬਹੁਤ ਪਿੱਛੇ ਰਹਿ ਗਿਆ ਕਿਉਂਕਿ ਇਸਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਦੀ ਪਹਿਲੀ ਸੱਜੇ ਪੱਖੀ ਰਾਜ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਚਾਂਸਲਰ ਫਰੈਡਰਿਕ ਮਰਜ਼ ਦੀ ਜਿਹੜੀ ਕ੍ਰਿਸਚੀਅਨ ਡੈਮੋਕ੍ਰੇਟਿਕ ਯੂਨੀਅਨ ਆਫ ਜਰਮਨੀ ਨੂੰ ਪੂਰਬੀ ਰਾਜ ਜਿਹੜਾ ਸੈਕਸਨੀ ਐਨਹਾਲਟ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ। EFD ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਉਲਰਿਚ ਸਿਗਮੰਡ, ਜਿਸਦਾ ਇਮੀਗ੍ਰੇਸ਼ਨ ਵਿਰੋਧੀ ਅਤੇ ਰੂਸ ਪੱਖੀ ਰੁੱਖ ਜਿਹੜਾ ਦੱਸਿਆ ਹੈ, ਉਹਨੇ ਕਿਹਾ ਕਿ ਅਸੀਂ ਇਤਿਹਾਸ ਰਚ ਦਿੱਤਾ ਹੈ ਤੇ ਪਾਰਟੀ ਨੂੰ ਸ਼ਾਸਨ ਕਰਨ ਦੇ ਲਈ ਸਪਸ਼ਟ ਫਤਵਾ ਮਿਲ ਗਿਆ। 35 ਸਾਲਾਂ ਉਲਰਿਚ ਸਿੰਘਮੰਡ ਨੇ ਜਨਤਕ ਪ੍ਰਸਾਰਕ ARD ਨੂੰ ਦੱਸਿਆ ਕਿ ਵੋਟਰਾਂ ਨੇ ਸੰਕੇਤ ਦਿੱਤਾ ਹੈ ਕਿ ਚੀਜ਼ਾਂ ਹੁਣ ਪਹਿਲਾਂ ਵਾਂਗ ਨਹੀਂ ਚੱਲ ਸਕਦੀਆਂ। EFD ਨੇ ਰਾਜ ਵਿਧਾਨ ਸਭਾ ਦੇ ਵਿੱਚ ਪੂਰਨ ਬਹੁਮਤ ਪ੍ਰਾਪਤ ਕਰਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਉਦੇਸ਼ ਦੇ ਮੁੱਖ ਧਾਰਾ ਦੀਆਂ ਰਾਜਨੀਤਿਕ ਪਾਰਟੀਆਂ ਦੇ ਇਸ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰਨ ਵਾਲੇ ਤਥਾ ਕਥਿਤ ਫਾਇਰਵਾਲ ਰਾਜਨੀਤਿਕ ਦੂਰੀ ਬਣਾਈ ਰੱਖਣ ਦੀ ਨੀਤੀ ਨੂੰ ਤੋੜਨਾ ਵੀ ਇਹਦਾ ਵਿੱਚ ਸ਼ਾਮਲ ਸੀਗਾ। ਅੰਤਮ ਨਤੀਜਿਆਂ ਦੇ ਅਨੁਸਾਰ EFD ਨੇ 83 ਮੈਂਬਰੀ ਅਸੈਂਬਲੀ ਦੇ ਵਿੱਚ 39 ਸੀਟਾਂ ਜਿੱਤੀਆਂ ਨੇ ਤੇ ਬਹੁਮਤ ਤੋਂ 3 ਸੀਟਾਂ ਘੱਟ ਰਹਿ ਗਈਆਂ। ਸਿਗਮੰਡ ਨੇ ਕਿਹਾ ਕਿ ਪਾਰਟੀ ਘੱਟ ਗਿਣਤੀ ਸਰਕਾਰ ਬਣਾਉਣ ਵਰਗੇ ਖੇਡਾਂ ਦੇ ਵਿੱਚ ਸ਼ਾਮਲ ਨਹੀਂ ਹੋਏਗੀ ਤੇ ਇਹ ਅਜੇ ਸਪਸ਼ਟ ਨਹੀਂ ਹੈ ਕਿ ਇਸ ਦੇ ਵੱਡੇ ਵੰਡੇ ਹੋਏ ਵਿਰੋਧੀ ਜਿਹੜੇ ਨੇ AFD ਤੋਂ ਬਿਨਾਂ ਇੱਕ ਸਥਿਰ ਜੜੀ ਸਰਕਾਰ ਕਿਵੇਂ ਬਣਾ ਸਕਣਗੇ? ਜੇਕਰ AFD ਪਹਿਲੀ ਵਾਰ ਰਾਜ ਸਰਕਾਰ ਬਣਾਉਂਦੀ ਹੈ ਤਾਂ ਇਹ ਇਮੀਗ੍ਰੇਸ਼ਨ ਵਿਰੋਧੀ ਪਾਰਟੀ ਦੇ 13 ਸਾਲ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ। ਇਹ ਚੋਣ ਜਿਹੜੀ ਹੈ ਰਾਸ਼ਟਰੀ ਸਰਕਾਰ ਪ੍ਰਤੀ ਵਿਆਪਕ ਅਸੰਤੁਸ਼ਟੀ ਦੇ ਸਮੇਂ ਜਿਹੜੀ ਆਈ ਹੈ, ਜੋ ਹੁਣ ਤੱਕ ਵੋਟਰਾਂ ਨੂੰ ਇਹ ਯਕੀਨ ਦਿਵਾਉਣ ਵਿੱਚ ਅਸਫਲ ਰਹੀ ਹੈ ਕਿ ਇਹ ਦੇਸ਼ ਦੀ ਸੁਸਤ ਆਰਥਿਕਤਾ ਨੂੰ ਹੁਲਾਰਾ ਦੇ ਸਕਦੀ ਹੈ। ਭਾਵੇਂ AFD ਸਰਕਾਰ ਬਣਾਉਂਦੀ ਹੈ ਜਾਂ ਨਹੀਂ, ਨਤੀਜਾ ਮਰਜ ਦੇ ਲਈ ਇੱਕ ਜਿਹੜਾ ਵੱਡਾ ਝਟਕਾ ਹੈ ਤੇ ਉਸਦੀ ਕੇਂਦਰੀ ਸੱਜੇ ਪੱਖੀ ਜਿਹੜੀ ਪਾਰਟੀ ਹੈ ਪਿਛਲੇ 24 ਸਾਲਾਂ ਤੋਂ ਸੈਕਸਨੀ ਐਨਹਾਲਟ ਦੇ ਵਿੱਚ ਜਿਹੜੀ ਸੱਤਾ ਦੇ ਵਿੱਚ ਰਹੀ ਹੈ। ਦੂਸਰੇ ਪਾਸੇ ਆਸਟ੍ਰੇਲੀਆ ਨੂੰ ਚਲੀਏ ਤੇ ਆਸਟ੍ਰੇਲੀਆ ਦੀ ਅਰਥ ਵਿਵਸਥਾ ਦੇ ਉੱਤੇ ਮੰਦੀ ਦਾ ਸਾਇਆ ਜਿਹੜਾ ਮੰਡਰਾ ਰਿਹਾ ਤੇ ਮਹਿੰਗਾਈ ਦੇ ਉੱਤੇ ਕਰਜ਼ੇ ਨੇ ਚਿੰਤਾ ਵਧਾ ਦਿੱਤੀ ਹੈ। GDP ਵਿਕਾਸ ਦਰ ਸੁਸਤ ਹੋ ਕੇ 1.8% ਦੇ ਉੱਤੇ ਪਹੁੰਚ ਚੁੱਕੀ ਹੈ। ਆਸਟ੍ਰੇਲੀਆ ਤੋਂ ਜਿਹੜਾ ਵੱਡਾ ਕਾਰਨ ਘਰੇਲੂ ਪਰਿਵਾਰਾਂ ਦੀ ਘਟਦੀ ਖਰੀਦ ਸ਼ਕਤੀ ਦੱਸਿਆ ਜਾ ਰਿਹਾ। ਮਹਿੰਗਾਈ, ਉੱਚੇ ਮਕਾਨੀ ਕਰਜ਼ੇ, ਕਿਰਾਏ, ਬਿਜਲੀ ਅਤੇ ਰੋਜ਼ਾਨਾ ਖਰਚਿਆਂ ਨੇ ਲੋਕਾਂ ਨੂੰ ਗੈਰ ਜ਼ਰੂਰੀ ਖਰੀਦਦਾਰੀ ਘਟਾਉਣ ਦੇ ਲਈ ਮਜਬੂਰ ਕਰ ਛੱਡਿਆ। ਭਾਈ, ਜੇ ਆਮਦਨੀ ਹੋਏਗੀ ਤਾਂ ਹੀ ਕਰਨਗੇ, ਕਿਤੇ ਫਜ਼ੂਲ ਖਰਚੀ ਕਰਨਗੇ, ਉਦਾਂ ਕਿੱਥੇ ਕਰ ਸਕਦੇ ਆ। ਤੇ ਦੂਸਰੇ ਪਾਸੇ ਉਹ ਚਾਹੇ ਕੋਈ ਵੀ ਮੁਲਕ ਹੈ, ਜੂਨ 2026 ਦੀ ਤਿਮਾਹੀ ਦੇ ਵਿੱਚ GDP ਸਿਰਫ 0.4% ਵਧੀ ਹੈ, ਜਦੋਂ ਕਿ ਸਾਲਾਨਾ ਵਿਕਾਸ ਦਰ 1.8% ਤੱਕ ਹੌਲੀ ਹੋ ਗਈ ਹੈ। ਮੰਦੀ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਘਰੇਲੂ ਪਰਿਵਾਰਾਂ ਦੀ ਘਟਦੀ ਹੋਈ ਖਰੀਦ ਸ਼ਕਤੀ, ਮਹਿੰਗਾਈ, ਉੱਚੇ ਮਕਾਨ ਕਰਜ਼ੇ, ਕਿਰਾਏ, ਬਿਜਲੀ ਅਤੇ ਰੋਜ਼ਾਨਾ ਖਰਚਿਆਂ ਨੇ ਲੋਕਾਂ ਨੂੰ ਗੈਰ ਜ਼ਰੂਰੀ ਖਰੀਦਦਾਰੀ ਘਟਾਉਣ ਦੇ ਲਈ ਮਜਬੂਰ ਕਰ ਦਿੱਤਾ। ਇਸ ਦੇ ਨਾਲ ਦੁਕਾਨਦਾਰੀ, ਰੈਸਟੋਰੈਂਟ, ਮਨੋਰੰਜਨ ਅਤੇ ਛੋਟੇ ਕਾਰੋਬਾਰਾਂ ਦੇ ਉੱਤੇ ਸਿੱਧਾ ਅਸਰ ਪਿਆ ਹੈ। ਦੂਜੇ ਪਾਸੇ ਵਿਆਜ ਦਰਾਂ ਵਧਣ ਦੇ ਨਾਲ ਘਰਾਂ ਅਤੇ ਕਾਰੋਬਾਰਾਂ ਦੇ ਲਈ ਕਰਜ਼ਾ ਮਹਿੰਗਾ ਹੋ ਗਿਆ। ਸਰਕਾਰੀ ਬਾਂਡ ਦਰਾਂ ਦੀ ਵੀ ਜਿਹੜੀ ਹੈ 2011 ਤੋਂ ਬਾਅਦ ਦੇ ਉੱਚ ਪੱਧਰਾਂ ਦੇ ਉੱਤੇ ਨੇੜੇ ਹੈ, ਜਿਸ ਦੇ ਨਾਲ ਸਰਕਾਰ ਦਾ ਕਰਜ਼ਾ ਚੁਕਾਉਣ ਦਾ ਜਿਹੜਾ ਖਰਚਾ ਵੱਧ ਰਿਹਾ। ਆਰਥਿਕ ਮਾਹਰ ਮਰਫੀ ਕਰੂਜ਼ ਦਾ ਅਨੁਮਾਨ ਹੈ ਕਿ 2026 ਦੇ ਵਿੱਚ ਪ੍ਰਤੀ ਵਿਅਕਤੀ ਘਰੇਲੂ ਖਰਚ ਲਗਭਗ ਸਥਿਰ ਰਹੇਗਾ ਤੇ ਬੇਰੋਜ਼ਗਾਰੀ 2027 ਤੱਕ ਲਗਭਗ 5% ਤੱਕ ਪਹੁੰਚ ਸਕਦੀ ਹੈ। ਆਸਟ੍ਰੇਲੀਆ ਦੇ ਅਰਥ ਸ਼ਾਸਤਰੀ ਗ੍ਰੇਗਰ ਜੈਰੀਕੋ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਅਰਥ ਵਿਵਸਥਾ ਪਹਿਲਾਂ ਹੀ ਅੱਧੀ ਰਫ਼ਤਾਰ ਦੇ ਨਾਲ ਚੱਲ ਰਹੀ ਹੈ ਤੇ ਹੋਰ ਵਿਆਜ ਵਧਾ ਜਿਹੜਾ ਵਾਧਾ ਵਿਕਾਸ ਨੂੰ ਹੋਰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਲਈ ਆਸਟ੍ਰੇਲੀਆ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮਹਿੰਗਾਈ ਨੂੰ ਕਾਬੂ ਕਰਦੇ ਹੋਏ ਅਰਥ ਵਿਵਸਥਾ ਨੂੰ ਮੰਦੀ ਦੇ ਵਿੱਚ ਜਾਣ ਤੋਂ ਬਚਾਉਣਾ ਜਿਹੜਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਬ੍ਰਿਟਿਸ਼ ਸਰਕਾਰ ਨੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਾਂ ਦੇ ਉੱਤੇ ਆਪਣਾ ਗੁੱਸਾ ਪ੍ਰਗਟਾਇਆ। ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਨੂੰ ਅੱਜ ਦੱਖਣੀ ਇੰਗਲੈਂਡ ਦੇ ਇੱਕ ਬੰਦਰਗਾਹ ਦੇ ਉੱਤੇ ਇੰਗਲਿਸ਼ ਚੈਨਲ ਪਾਰ ਕਰਨ ਵਾਲੇ ਪ੍ਰਵਾਸੀਆਂ ਦੇ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਧਮਕੀ ਭਰੇ ਅਤੇ ਹਿੰਸਕ ਵਿਹਾਰ ਦੀ ਨਿੰਦਾ ਕਰ ਦਿੱਤੀ ਹੈ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕੱਲ੍ਹ ਬੀਤੇ 'ਚ ਦੇਰ ਰਾਤ ਪੋਰਟਸ ਮਾਊਥ ਦੇ ਵਿੱਚ ਪੁਲਿਸ ਦਾ ਸਾਹਮਣਾ ਕੀਤਾ ਤੇ ਬਹੁਤ ਸਾਰੇ ਕਾਲੇ ਕੱਪੜੇ ਪਹਿਨੇ ਹੋਏ ਸਨ ਤੇ ਚਿਹਰੇ ਢੱਕੇ ਹੋਏ ਤੇ ਉਨ੍ਹਾਂ ਨੇ ਪ੍ਰਵਾਸੀਆਂ ਨੂੰ ਕਿਨਾਰੇ ਲਿਆਉਣ ਵਾਲੀਆਂ ਬਚਾਅ ਕਿਸ਼ਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਨਵੇਂ ਆਏ ਪ੍ਰਵਾਸੀਆਂ ਨੂੰ ਇੱਕ ਸ਼ਰਨ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਲਿਜਾਣ ਵਾਲੀਆਂ ਬੱਸਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਸਾਡੇ ਲੋਕਤੰਤਰ ਦੇ ਲਈ ਬੁਨਿਆਦ ਹੈ, ਸਾਡੀ ਬੁਨਿਆਦੀ ਹੈ ਤੇ ਪਰ ਇਸ ਨੂੰ ਕਦੇ ਵੀ ਰੇਖਾ ਨੂੰ ਅਵਿਵਸਥਾ ਦੇ ਵਿੱਚ ਨਹੀਂ ਪਾਰ ਕਰਨਾ ਚਾਹੀਦਾ। ਪੋਰਟਸ ਮਾਊਥ ਪ੍ਰਦਰਸ਼ਨ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਡੋਵਰ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਵਾਸੀ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ। ਡੋਵਰ ਬ੍ਰਿਟੇਨ ਦਾ ਸਭ ਤੋਂ ਵਿਅਸਤ ਫੈਰੀ ਜਿਹੜਾ ਬੰਦਰਗਾਹ ਉਹ ਥਾਂ ਹੈ ਜਿੱਥੇ ਸੈਂਕੜੇ ਨਕਾਬ ਪੋਸ਼ ਜਿਹੜੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਰੋਕ ਦਿੱਤਾ ਤੇ ਆਵਾਜਾਈ ਦੇ ਵਿੱਚ ਵਿਘਨ ਵੀ ਪਾਇਆ। ਫਰਾਂਸ ਜਾਣ ਵਾਲੇ ਯਾਤਰੀਆਂ ਤੇ ਮਾਲ ਢੋਆ ਢੁਆਈ ਦੇ ਵਿੱਚ ਵਿਘਨ ਪਿਆ ਤੇ ਦੋਵੇਂ ਪ੍ਰਦਰਸ਼ਨਾਂ ਦੀ ਅਗਵਾਈ ਕਥਿਤ ਤੌਰ ਦੇ ਉੱਤੇ ਡੈਨੀਅਲ ਥਾਮਸ ਦੇ ਦੁਆਰਾ ਕੀਤੀ ਗਈ, ਜੋ ਕਿ ਦੂਰ ਸੱਜੇ ਕਾਰਕੁਨ ਸਟੀਫਨ ਯੈਕਸਲੇ ਲੈਨਨ ਦੇ ਸਹਿਯੋਗੀ ਨੇ ਤੇ ਜਿਸ ਨੂੰ ਟੌਮੀ ਰੋਬਿਨਸਨ ਵਜੋਂ ਵੀ ਜਾਣਿਆ ਜਾਂਦਾ ਹੈ। ਬ੍ਰਿਟਿਸ਼ ਸਰਕਾਰ ਲੋਕਾਂ ਨੂੰ ਖਤਰਨਾਕ ਸਮੁੰਦਰੀ ਰਸਤੇ ਦੇ ਰਾਹੀਂ ਇੰਗਲਿਸ਼ ਚੈਨਲ ਪਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਪਿਛਲੇ ਸਾਲ 40,000 ਤੋਂ ਵੱਧ ਲੋਕਾਂ ਨੇ ਯਾਤਰਾ ਕੀਤੀ ਹੈ। ਸੱਜੇ ਪੱਖੀ ਰਿਫਾਰਮ UK ਪਾਰਟੀ ਨੇ ਨੇਤਾ ਨਾਈਜ਼ੇਲ ਫੈਰਾਜ਼ ਵਰਗੇ ਸਿਆਸਤਦਾਨਾਂ ਨੇ ਇਸ ਮੁੱਦੇ ਨੂੰ ਇੱਕ ਸੰਕਟ ਦੇ ਵਜੋਂ ਦਰਸਾਇਆ ਤੇ ਪ੍ਰਵਾਸੀ ਵਿਰੋਧੀ ਸਮੂਹਾਂ ਨੇ ਇਸ ਨੂੰ ਇੱਕ ਮੁੱਖ ਜਿਹੜਾ ਮੁਹਿੰਮ ਦਾ ਮੁੱਦਾ ਬਣਾਇਆ ਹੋਇਆ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਗੱਲ ਕਰੀਏ ਤੇ ਵੱਡੇ ਸ਼ਹਿਰਾਂ ਦੇ ਵਿੱਚ ਵਿਨੀਪੈਗ ਸਭ ਤੋਂ ਘੱਟ ਖੁਸ਼ ਹੈ ਤੇ ਮੈਨੀਟੋਬਾ ਨੇ ਮਾਰੀ ਹੈ ਸਭ ਤੋਂ ਵੱਡੀ ਛਾਲ ਤੇ ਵਿਨੀਪੈਗ ਦਾ ਸਕੋਰ ਜਿਹੜਾ 67.2 ਦਰਜ ਕੀਤਾ ਹੈ ਤੇ ਐਡਮਿੰਟਨ ਹੈਮਿਲਟਨ ਦੇ ਨਾਲ ਮੁਕਾਬਲਾ ਕਾਫੀ ਜਿਹੜਾ ਕਰੀਬ ਦਾ ਰਿਹਾ ਹੈ। ਕੈਨੇਡਾ ਦੇ 10 ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਵਿਨੀਪੈਗ ਜਿਹੜਾ ਹੈ ਖੁਸ਼ਹਾਲੀ ਦੇ ਮਾਮਲੇ ਦੇ ਵਿੱਚ ਸਭ ਤੋਂ ਆਖਰੀ ਸਥਾਨ ਦੇ ਉੱਤੇ ਰਿਹਾ। ਲੇਜ਼ਰ ਦੇ 2026 ਦੇ ਖੁਸ਼ਹਾਲ ਸੂਚਕ ਅੰਕ ਦੇ ਮੁਤਾਬਕ ਵਿਨੀਪੈਗ ਦਾ ਸਕੋਰ 67.2 ਦਰਜ ਕੀਤਾ ਗਿਆ ਜੋ ਵੱਡੇ ਸ਼ਹਿਰਾਂ ਦੀ ਸੂਚੀ ਦੇ ਵਿੱਚ ਸਭ ਤੋਂ ਘੱਟ ਹੈ। ਪਿਛਲੇ ਸਾਲ ਦੇ ਮੁਕਾਬਲੇ ਸ਼ਹਿਰ ਦੇ ਸਕੋਰ ਦੇ ਵਿੱਚ 1.3 ਅੰਕਾਂ ਦਾ ਸੁਧਾਰ ਹੋਇਆ ਪਰ ਇਸ ਦੇ ਬਾਵਜੂਦ ਵਿਨੀਪੈਗ ਨੇ ਸਭ ਤੋਂ ਜਿਹੜਾ ਹੇਠਲਾ ਸਥਾਨ ਨਹੀਂ ਛੱਡਿਆ। ਵਿਨੀਪੈਗ ਦੇ ਲਈ ਇੱਕ ਹੋਰ ਦਿਲਚਸਪ ਗੱਲ ਇਹ ਰਹੀ ਹੈ ਕਿ ਇਹ ਪਛੜਾ ਬਹੁਤ ਵੱਡੇ ਅੰਤਰ ਦੇ ਨਾਲ ਨਹੀਂ ਹੈ। ਸਰਵੇਖਣ ਮੁਤਾਬਕ ਵਿਨੀਪੈਗ ਅਤੇ ਪੰਜਵੇਂ ਸਥਾਨ ਦੇ ਉੱਤੇ ਰਹੇ ਹੈਮਿਲਟਨ ਵਿਚਕਾਰ ਸਿਰਫ 1.5 ਅੰਕਾਂ ਦਾ ਜਿਹੜਾ ਫਰਕ ਹੈ। ਐਡਮਿੰਟਨ 67.7 ਅੰਕਾਂ ਦੇ ਨਾਲ ਵਿਨੀਪੈਗ ਤੋਂ ਥੋੜਾ ਜਿਹਾ ਉੱਪਰ ਰਿਹਾ। ਇਸ ਤਰ੍ਹਾਂ ਵੱਡੇ ਸ਼ਹਿਰਾਂ ਦੀ ਰੈਂਕਿੰਗ ਦੇ ਹੇਠਲੇ ਹਿੱਸੇ ਦੇ ਵਿੱਚ ਮੁਕਾਬਲਾ ਕਾਫੀ ਕਰੀਬ ਦਾ ਰਿਹਾ। ਇਸ ਦੇ ਉਲਟ ਮੈਨੀਟੋਬਾ ਨੇ ਇਸ ਸਰਵੇਖਣ ਦੇ ਵਿੱਚ ਇੱਕ ਮਹੱਤਵਪੂਰਨ ਸਕਾਰਾਤਮਕ ਜਿਹੜਾ ਪੋਜ਼ਿਟਿਵਿਟੀ ਦੇ ਵਿੱਚ ਤਸਵੀਰ ਪੇਸ਼ ਕੀਤੀ ਹੈ। ਮੈਨੀਟੋਬਾ ਨੇ 2.6 ਦੇ ਸਾਲਾਨਾ ਵਾਧੇ ਦੇ ਨਾਲ ਪੂਰੇ ਕੈਨੇਡਾ ਦੇ ਵਿੱਚ ਖੁਸ਼ਹਾਲੀ ਦੇ ਸਕੋਰ ਦੇ ਵਿੱਚ ਸਭ ਤੋਂ ਵੱਡਾ ਸੁਧਾਰ ਦਰਜ ਕਰ ਦਿੱਤਾ। ਇਹ ਵਾਧਾ ਓਨਟਾਰੀਓ ਦੇ 2.4 ਅਤੇ ਕਿਊਬਿਕ ਦੇ 2.1 ਅੰਕਾਂ ਦੇ ਸੁਧਾਰ ਦੇ ਨਾਲੋਂ ਵੀ ਵੱਧ ਹੈ। ਪੂਰੇ ਕੈਨੇਡਾ ਦੀ ਗੱਲ ਕਰ ਲਈਏ ਤੇ 2026 ਦੇ ਵਿੱਚ ਲੋਕਾਂ ਦਾ ਔਸਤ ਖੁਸ਼ਹਾਲੀ ਸਕੋਰ 70.5 ਅੰਕ ਰਿਹਾ ਜੋ 2025 ਦੇ ਮੁਤਾਬਕ 68.7 ਅੰਕਾਂ ਦੇ ਨਾਲੋਂ 1.8 ਅੰਕ ਜਿਹੜੇ ਨੇ ਵੱਧ ਹੈ। ਕਿਊਬਿਕ 74.5 ਅੰਕਾਂ ਦੇ ਨਾਲ ਸਭ ਤੋਂ ਖੁਸ਼ਹਾਲ ਸੂਬਾ ਬਣਿਆ ਜਦਕਿ ਨਿਊ ਫਾਊਂਡਲੈਂਡ ਅਤੇ ਲੈਬਰਾਡੋਰ 71.0 ਤੇ ਨਿਊ ਬ੍ਰੰਜ਼ਵਿਕ 70.3 ਅੰਕਾਂ ਦੇ ਨਾਲ ਅਗਲੇ ਸਥਾਨਾਂ ਦੇ ਉੱਤੇ ਰਹੇ ਤੇ ਉੱਥੇ ਹੀ ਓਨਟਾਰੀਓ ਦਾ ਸਕੋਰ ਜਿਹੜਾ ਨੇ ਆਪਣੇ 69.3 ਰਿਹਾ। ਸਰਵੇਖਣ ਦੇ ਵਿੱਚ ਖੁਸ਼ਹਾਲੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੇ ਵਿੱਚ ਰਹਿਣ ਸਹਿਣ ਦੀ ਵੱਧਦੀ ਲਾਗਤ ਸਭ ਤੋਂ ਵੱਡੀ ਚਿੰਤਾ ਦੇ ਵਜੋਂ ਸਾਹਮਣੇ ਆਈ ਹੈ। 58% ਕੈਨੇਡੀਅਨ ਜਿਹੜੇ ਨੇ ਉਨ੍ਹਾਂ ਨੇ ਵਿੱਤੀ ਦਬਾਅ ਤੇ ਵੱਧਦੇ ਖਰਚਿਆਂ ਨੂੰ ਆਪਣੀ ਖੁਸ਼ੀ ਦੇ ਵਿੱਚ ਵੱਡੀ ਰੁਕਾਵਟ ਦੱਸਿਆ। ਪਰਿਵਾਰਕ ਸਹਿਯੋਗ, ਚੰਗੇ ਗੁਆਂਢੀ ਸੰਬੰਧ, ਭਾਈਚਾਰਕ ਜੁੜਾ ਅਤੇ ਸਰੀਰਕ ਤੇ ਮਾਨਸਿਕ ਸਿਹਤ ਵੀ ਲੋਕਾਂ ਦੀ ਜਿਹੜੀ ਖੁਸ਼ਹਾਲੀ ਦੇ ਵਿੱਚ ਜਿਹੜਾ ਅਹਿਮ ਭੂਮਿਕਾ ਨਿਭਾਉਂਦੇ ਨੇ। ਵਿਨੀਪੈਗ ਦੇ ਆਖਰੀ ਸਥਾਨ ਦੇ ਉੱਤੇ ਰਹਿਣ ਦਾ ਇੱਕ ਵੱਡਾ ਕਾਰਨ ਉੱਥੇ ਸੁਰੱਖਿਆ ਤੇ ਅਪਰਾਧ ਕ੍ਰਾਈਮ ਜਿਹੜਾ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਪਾਈ ਜਾਂਦੀ ਚਿੰਤਾ ਜਿਹੜੀ ਆ ਉਹ ਵੀ ਮੰਨਿਆ ਗਿਆ, ਜਿਹਦਾ ਜ਼ਿਕਰ ਹਾਲ ਹੀ ਦੀਆਂ ਹੋਰ ਸੁਰੱਖਿਆ ਰਿਪੋਰਟਾਂ ਦੇ ਵਿੱਚ ਵੀ ਹੋਇਆ। ਮਾਹਰਾਂ ਦੇ ਅਨੁਸਾਰ ਇਸ ਵਾਰ ਜਿਹੜਾ ਸਰਵੇਖਣ ਜੂਨ ਦੇ ਵਿੱਚ ਹੋਣ ਕਰਕੇ ਗਰਮੀਆਂ ਦਾ ਮੌਸਮ, ਬਾਹਰ ਦੀਆਂ ਸਰਗਰਮੀਆਂ ਤੇ ਲੋਕਾਂ ਦੇ ਵਧੇਰੇ ਸਮਾਜਿਕ ਸੰਪਰਕ ਨੇ ਵੀ ਸਮੁੱਚੇ ਖੁਸ਼ਹਾਲੀ ਪੱਧਰ ਨੂੰ ਉੱਪਰ ਚੁੱਕਣ ਦੇ ਵਿੱਚ ਯੋਗਦਾਨ ਪਾਇਆ ਹੋ ਸਕਦਾ। ਇਸ ਪੱਖੋਂ ਵਿਨੀਪੈਗ ਦਾ ਆਖਰੀ ਸਥਾਨ ਜਿੱਥੇ ਚਿੰਤਾ ਦਾ ਵਿਸ਼ਾ ਹੈ, ਉੱਥੇ ਮੈਨੀਟੋਬਾ ਦਾ ਸਭ ਤੋਂ ਵੱਡਾ ਸਾਲਾਨਾ ਸੁਧਾਰ ਕੁਝ ਉਮੀਦ ਵੀ ਜਿਹੜਾ ਜਗਾਉਂਦਾ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਾਰੀਆਂ ਗੱਲਾਂ ਬਾਤਾਂ ਤੇ ਆਖਰ ਦੇ ਵਿੱਚ ਜਿੱਤ ਦੇ ਨਿਸ਼ਾਨਾਂ ਦੀ ਗੱਲ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਜਿੱਤ ਦੇ ਨਿਸ਼ਾਨ ਕੀ ਕਹਿੰਦੇ ਨੇ ਇਹ ਗੱਲਬਾਤ, ਵੈਸੇ ਗੀਤ ਤਾਂ ਸਤਿੰਦਰ ਸਰਤਾਜ ਹੋਣਾ ਦਾ ਹੈ ਤੇ ਉਹਨਾਂ ਦਾ ਇੱਕ ਗੱਲ ਆਖਰੀ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਮੈਂ ਆਗਿਆ ਵੱਲ ਨੂੰ ਵੱਧਦਾ ਹੈ। ਤੇ ਇਹ ਗੱਲਬਾਤ ਹੈ ਦੋਸਤੋ ਕੀ ਕਹਿੰਦੀ ਹੈ, ਸੋਚਣ ਵਿਚਾਰਨ ਵਾਲੀ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ। ਕਹਿੰਦੇ ਨੇ ਜਿੱਤ ਦੇ ਨਿਸ਼ਾਨ, ਆਪਣੇ ਰਵਿੰਦਰ ਰਾਬੀ ਜੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਆਖਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਸਤਿੰਦਰ ਸਰਤਾਜ ਉਹਨਾਂ ਦੇ ਗੀਤ ਦੀਆਂ ਇਹ ਸਤਰਾਂ ਨੇ। ਜਿੱਤਣਾ ਸਭ ਨੂੰ ਚੰਗਾ ਲੱਗਦਾ, ਹਰ ਕੋਈ ਚਾਹੁੰਦਾ ਕਿ ਉਸਦੇ ਨਾਂ ਜਿਹੜੇ ਨੇ ਤੇ ਤਾੜੀਆਂ ਵੱਜਣ ਜਦੋਂ ਉਹਦਾ ਨਾਮ ਲਿਆ ਜਾਵੇ, ਫੁੱਲਾਂ ਦੇ ਹਾਰ ਪੈਣ, ਮੈਡਲ ਸਰਟੀਫਿਕੇਟ ਪ੍ਰਾਪਤ ਹੋਣ। ਹਰੇਕ ਦੀ ਇੱਛਾ ਇਹੋ ਹੀ ਹੁੰਦੀ ਹੈ ਕਿ ਜਿੱਤ ਉਸਦੇ ਕਦਮ ਜਿਹੜੇ ਨੇ ਚੁੰਮੇ। ਸਮਰਾਟ ਸਿਕੰਦਰ ਦੀ ਬਹਾਦਰੀ, ਨੈਪੋਲੀਅਨ ਦੀਆਂ ਉਦਾਹਰਨਾਂ, ਹਿਟਲਰ ਜਿੰਨੀ ਤਾਕਤ ਤੇ ਵੱਡੇ ਵੱਡੇ ਜੇਤੂਆਂ ਦੀਆਂ ਜੀਵਨੀਆਂ ਦੇ ਅੰਸ਼ ਇਸੇ ਲਈ ਪ੍ਰਚਾਰਿਤ ਤੇ ਪ੍ਰਸਾਰਿਤ ਕੀਤੇ ਜਾਂਦੇ ਨੇ। ਅਬਰਾਹਮ ਲਿੰਕਨ ਦਾ ਪਾਠ ਇਸੇ ਲਈ ਪੜਾਇਆ ਜਾਂਦਾ ਹੈ। ਡਾਕਟਰ ਬੀ ਆਰ ਅੰਬੇਦਕਰ ਦੀ ਜੀਵਨੀ ਦਾ ਸਾਰ ਅੰਸ਼ ਇਸੇ ਲਈ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ। ਜਿੱਤ ਜਾਂ ਹਾਰ ਦਾ ਸਿਲਸਿਲਾ ਬੰਦੇ ਦੇ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਨਿੱਕੀਆਂ ਨਿੱਕੀਆਂ ਖੇਡਾਂ ਖੇਡਦਿਆਂ ਜੇਤੂ ਰਹਿਣ ਦਾ ਜਜ਼ਬਾ ਬੰਦੇ ਦੇ ਅੰਦਰ ਭਰਦਾ ਜਾਂਦਾ ਹੈ ਤੇ ਇੱਥੋਂ ਹੀ ਉਸਦੀ ਅਗਲੀ ਜ਼ਿੰਦਗੀ ਦੇ ਮੁਕਾਬਲਿਆਂ ਦਾ ਸਾਰ ਵੀ ਨਿਰਧਾਰਿਤ ਹੁੰਦਾ ਹੈ। ਇਸੇ ਲਈ ਰਵਿੰਦਰ ਨਾਥ ਟੈਗੋਰ ਸਾਨੂੰ ਹੌਸਲੇ ਦੇ ਵਿੱਚ ਕਰਨ ਦੇ ਲਈ ਇਸ਼ਾਰਾ ਕਰਦੇ ਨੇ, ਜ਼ਿੰਦਗੀ ਸੁਸਤ ਮੱਠੀ ਤੇ ਬੇਰੰਗ ਜਿਹੜੀ ਹੋ ਜਾਂਦੀ ਹੈ ਤੇ ਉਹ ਮੁਸ਼ਕਲਾਂ ਨਾ ਹੁੰਦੀਆਂ ਜਿਨ੍ਹਾਂ ਨੇ ਕਾਬੂ ਪਾਉਣਾ ਹੈ, ਜਿਨ੍ਹਾਂ ਨੂੰ ਜਿੱਤਣਾ ਹੈ। ਜਿੱਤਣਾ ਕਿਉਂ ਹੈ? ਇਹ ਬਹੁਤ ਵੱਡਾ ਸਵਾਲ ਹੈ ਵੀ ਸਾਨੂੰ ਜਿੱਤ ਕਾਹਦੇ ਲਈ ਚਾਹੀਦੀ ਹੈ, ਕਿਉਂ ਜਿੱਤਣਾ ਜ਼ਰੂਰੀ ਹੈ। ਕਹਿੰਦੇ ਨੇ, ਲਿਖਦੇ ਨੇ ਅੱਗੇ ਉਹ ਕਿ ਜਿੱਤਣਾ ਕਿਉਂ ਜ਼ਰੂਰੀ ਹੈ। ਇਸ ਸਵਾਲ ਦੇ ਵੀ ਕਈ ਜਵਾਬ ਹੋ ਸਕਦੇ ਹੈ। ਬੰਦਾ ਜਿੱਤਣਾ ਕਿਉਂ ਚਾਹੁੰਦਾ ਹੈ? ਜਿੱਤ ਦੇ ਨਾਲ ਉਸਨੂੰ ਤਾਕਤ ਮਿਲਦੀ ਹੈ, ਜਿੱਤ ਦੇ ਨਾਲ ਉਸਨੂੰ ਸਫਲਤਾ ਮਿਲਦੀ ਹੈ, ਜਿੱਤ ਨਾਲ ਉਹ ਆਪਣੇ ਵੱਲ ਇੱਕ ਵੱਡੀ ਧਿਰ ਖੜੀ ਕਰ ਸਕਦਾ ਹੈ, ਜਿੱਤ ਨਾਲ ਉਸਨੂੰ ਸਕੂਨ ਮਿਲਦਾ ਹੈ। ਜਿਵੇਂ ਕਿ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਖੁੰਝੇ 40 ਮਿੰਟ ਤੜਫ ਲੱਗੀ ਰਹੀ ਕਿਦੋਂ ਲਾਈਵ ਹੋਈਏ, ਕਿਦੋਂ ਕੰਮ ਸੂਤ ਆਵੇ, ਤੇ ਉਹ ਜਿੱਤ ਜਿਹੜੀ ਹੈ ਨਾ ਤੁਹਾਨੂੰ ਹੌਸਲਾ ਦਿੰਦੀ ਹੈ। ਜਿੱਦਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ, ਅੱਜ ਦਾ ਜਿਹੜਾ ਅੱਜ ਦਾ ਵਿਚਾਰ ਸੀ, ਜੇਕਰ ਹੌਸਲਾ ਚੱਲਿਆ ਗਿਆ ਨਾ ਤਾਂ ਮਨੁੱਖ ਦੀ ਅੱਧੀ ਸਮਝਦਾਰੀ ਉਸਦੇ ਨਾਲ ਹੀ ਚਲੀ ਜਾਂਦੀ ਹੈ। ਇਸ ਦੇ ਲਈ ਹੌਸਲਾ ਜਜ਼ਬਾ ਜਿਹੜਾ ਜ਼ਰੂਰੀ ਹੈ। ਜਿੱਤ ਦੇ ਨਾਲ ਉਸਨੂੰ ਸਕੂਨ ਮਿਲਦਾ ਹੈ, ਆਨੰਦ ਮਿਲਦਾ ਹੈ। ਜਿੱਤ ਨਾਲ ਜੇਤੂ ਦੀ ਹੈਸੀਅਤ ਦੇ ਵਿੱਚ ਉਹ ਆਪਣੇ ਵਿਚਾਰ ਦੂਜਿਆਂ ਤੇ ਥੋਪ ਸਕਦਾ ਹੈ ਜਾਂ ਬਾਕੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਿੱਤ ਨਾਲ ਉਸਦਾ ਨਾਂ ਜੁੜ ਜਾਣ ਦੇ ਕਾਰਨ ਉਸਦੇ ਹਊ ਨੂੰ ਹੁਲਾਰਾ ਮਿਲਦਾ ਹੈ। ਜਿੱਤ ਨਾਲ ਉਸਦਾ ਪਰਿਵਾਰ, ਦੋਸਤ ਮਿੱਤਰ ਤੇ ਸਮਾਜ ਦੇ ਵਿੱਚ ਵਧੀਆ ਸਥਿਤੀ ਦੇ ਪਾਤਰ ਬਣਦੇ ਹੈ, ਸਤਿਕਾਰ ਮਿਲਦਾ ਹੈ। ਇਸ ਦੇ ਬਾਰੇ ਹੋਰ ਵੀ ਕਾਫੀ ਕੁਝ ਕਿਹਾ ਜਾ ਸਕਦਾ ਹੈ, ਫਿਰ ਵੀ ਇਸ ਕਿਉਂ ਦਾ ਇੱਕ ਜਵਾਬ ਕ੍ਰਾਂਤੀਕਾਰੀ ਕਵੀ ਲਾਲ ਸਿੰਘ ਦਿਲ ਦਿੰਦਿਆਂ ਕਹਿੰਦਾ ਹੈ। ਕਹਿੰਦਾ ਨਾ ਕਿ ਜੋ ਲੜਨਾ ਨਹੀਂ ਚਾਹੁੰਦੇ ਉਹ ਗੁਲਾਮ ਬਣਾ ਲਏ ਜਾਂਦੇ ਨੇ। ਜੋ ਲੜਨਾ ਨਹੀਂ ਚਾਹੁੰਦੇ ਉਹ ਗੁਲਾਮ ਬਣਾ ਲਏ ਜਾਂਦੇ ਨੇ। ਇਸਦੇ ਲਈ ਵੀ ਜਿੱਤਣਾ ਜ਼ਰੂਰੀ ਹੈ, ਕਿਉਂਕਿ ਲੜਨਾ ਲਾਜ਼ਮੀ ਹੈ, ਕਿਉਂਕਿ ਜਿਹੜਾ ਮਨੁੱਖ ਦਾ ਜਿਹੜੀ ਹੋਂਦ ਹੈ ਨਾ ਉਹ ਖਤਮ ਨਾ ਹੋ ਜਾਵੇ। ਉਹ ਹਰ ਵੇਲੇ ਸੰਘਰਸ਼ ਕਰਦਾ ਰਹਿੰਦਾ ਹੈ, ਕਿਉਂਕਿ ਸਰਵਾਈਵਲ ਦੀ ਗੇਮ ਹੈ। ਅਗਲਾ ਮਸਲਾ ਇਹ ਵੀ ਹੈ ਕਿ ਉਹ ਲੜਾਈ ਕਿਹੋ ਜਿਹੀ ਹੋਵੇ, ਜਿੱਤਣਾ ਕਿਵੇਂ ਆ। ਇਸ ਦੇ ਬਾਰੇ ਵੀ ਵੱਖ ਵੱਖ ਰਾਵਾਂ ਜਿਹੜੀਆਂ ਹੋ ਸਕਦੀਆਂ ਨੇ। ਸਖ਼ਤ ਮਿਹਨਤ ਦੇ ਕਾਰਨ ਵੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਰਿਆਜ਼ ਜਾਂ ਅਭਿਆਸ ਕਰਨ ਦੇ ਨਾਲ ਵੀ ਜਿੱਤ ਦਾ ਮੁਕਾਮ ਮਿਲਦਾ ਹੈ। ਵਧੀਆ ਯੋਜਨਾਬੰਦੀ ਦੇ ਨਾਲ ਵੀ ਜਿੱਤ ਦਾ ਤਗਮਾ ਮਿਲਦਾ ਹੈ। ਸਮੇਂ ਦੀ ਸੰਜੋਗ ਵਰਤੋਂ ਕਰਕੇ ਜੇ ਸਹੀ ਇਸਤੇਮਾਲ ਕੀਤਾ ਜਾਵੇ ਸਮੇਂ ਦਾ, ਤਾਂ ਇਹ ਮਾਣ ਪ੍ਰਾਪਤ ਹੋ ਜਾਂਦਾ ਹੈ। ਆਪਣੇ ਵਿਚਾਰਾਂ ਦੇ ਨਾਲ ਰਲਦੇ ਮਿਲਦੇ ਬੰਦਿਆਂ ਨੂੰ ਇਕੱਠੇ ਕਰਨ ਵਾਲੇ ਵੀ ਇਹ ਨਤੀਜੇ ਪ੍ਰਾਪਤ ਕਰ ਸਕਦੇ ਹੈ। ਜਿਵੇਂ ਆਪਣਾ ਇੱਕ ਛੋਟਾ ਜਿਹਾ ਪਰਿਵਾਰ ਹੈ ਜੀ, ਜਿਵੇਂ ਆਪਣੇ ਸਭ ਦੇ ਇੱਕ ਤਰ੍ਹਾਂ ਦੇ ਵਿਚਾਰ ਕਿਤੇ ਨਾ ਕਿਤੇ ਮੇਲ ਖਾਂਦੇ ਆ, ਤਾਂ ਹੀ ਆਪਾਂ ਇੱਕ ਦੂਸਰੇ ਦੇ ਨਾਲ ਜੁੜੇ ਹਾਂ। ਪੜ੍ਹ ਕੇ ਲਿਖ ਕੇ ਵਿਚਾਰ ਕੇ ਅਧਿਐਨ ਕਰਕੇ ਵੀ ਜੇਤੂ ਦਾ ਰੁਤਬਾ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਵੱਖ ਵੱਖ ਮੁੱਦੇ ਦੇ ਲਈ ਵੱਖ ਵੱਖ ਢੰਗ ਤਰੀਕੇ ਅਪਣਾ ਕੇ ਆਪਾਂ ਮਨ ਇੱਛਤ ਫਲ ਪਾ ਸਕਦੇ ਹਾਂ। ਮਾਰਟਿਨ ਲੂਥਰ ਸਾਨੂੰ ਸਹਿਨਤ ਦੇ ਨਾਲ ਸਮਝਾਉਂਦਾ ਹੈ ਕਿ ਜਿੱਤਣਾ ਕਿੰਜ ਹੈ। ਉਹ ਲਿਖਦਾ, ਉੱਡ ਨਹੀਂ ਸਕਦੇ ਤਾਂ ਭੱਜੋ, ਭੱਜ ਨਹੀਂ ਸਕਦੇ ਤਾਂ ਤੁਰੋ, ਤੁਰ ਨਹੀਂ ਸਕਦੇ ਤਾਂ ਰਿੰਗੋ, ਪਰ ਚੱਲਦੇ ਰਹੋ। ਇਹ ਵੀ ਜਿੱਤ ਦੇ ਨਿਸ਼ਾਨੇ ਵੱਲ ਵਧਣ ਦਾ ਤਰੀਕਾ ਹੀ ਹੈਗਾ ਕਿ ਚੱਲਦੇ ਰਹੋ। ਰੁਕਣ ਦੇ ਨਾਲ ਔਕੜਾਂ ਸਾਹਮਣੇ ਆਉਣਗੀਆਂ। ਇੱਕ ਹੋਰ ਸਥਿਤੀ ਵੀ ਆ ਸਕਦੀ ਹੈ ਕਿ ਜਿੱਤ ਦਾ ਸਵਾਦ ਚੱਖਦੇ ਚੱਖਦੇ ਕਈ ਵਾਰ ਅਜਿੱਤ ਵੀ ਰਹਿਣਾ ਪੈ ਸਕਦਾ, ਕਿਉਂਕਿ ਕਈ ਵਾਰੀ ਹਾਰ ਕੇ ਵੀ ਬੰਦਾ ਜਿੱਤ ਜਾਂਦਾ। ਇਸ ਦੇ ਲਈ ਪਹਿਲਾਂ ਤੋਂ ਹੀ ਸਦਾ ਜਿੱਤ ਦਾ ਐਲਾਨ ਨਹੀਂ ਕਰਨਾ ਚਾਹੀਦਾ। ਹਾਲਾਤ ਨੂੰ ਦੇਖਣਾ ਜ਼ਰੂਰੀ ਹੈ, ਨਹੀਂ ਤਾਂ ਸਥਿਤੀ ਅਜਿਹੀ ਵੀ ਹੋ ਸਕਦੀ ਹੈ, ਮੰਗਾਏ ਸੀ ਜੋ ਜਿੱਤ ਦੇ ਜਸ਼ਨ ਖਾਤਰ ਹਰਨ ਤੋਂ ਬਾਅਦ ਉਹਨਾਂ ਫੁੱਲਾਂ ਦਾ ਕੀ ਬਣਿਆ, ਉਹਨਾਂ ਹਾਰਾਂ ਦਾ ਕੀ ਬਣਿਆ। ਤੇਜਿੰਦਰ ਮਾਰਕੰਡਾ ਹੁਣਾਂ ਲਿਖਦੇ ਨੇ। ਫਿਰ ਨਿਰਾਸ਼ਾ ਪੱਲੇ ਪੈਂਦੀ ਹੈ। ਮੰਗਾਏ ਸੀ ਜੋ ਜਿੱਤ ਦੇ ਜਸ਼ਨ ਖਾਤਰ, ਹਰਨ ਤੋਂ ਬਾਅਦ ਉਹਨਾਂ ਫੁੱਲਾਂ ਦਾ ਕੀ ਬਣਿਆ, ਉਹਨਾਂ ਹਾਰਾਂ ਦਾ ਕੀ ਬਣਿਆ। ਭਾਵ ਪਹਿਲਾਂ ਹੀ ਕਈ ਦੇਖੋ ਲੀਡਰ ਜਿਹੜੇ ਨੇ ਤੱਕੜੀ ਤੇ ਤੋਲੇ ਜਾਂਦੇ ਆ, ਸਾਰਾ ਕੁਝ ਕੀਤਾ ਜਾਂਦਾ, ਇੱਕ ਪਾਸੇ ਲੱਡੂ, ਕਦੇ ਪੈਸੇ, ਕਦੇ ਕੁਛ ਤੋਲਿਆ ਜਾਂਦਾ ਉਹਨਾਂ ਨੂੰ, ਤੇ ਉਹ ਲੱਡੂ ਬਣਵਾ ਲਏ ਜਾਂਦੇ ਆ। ਕੋਈ ਕੱਪੜੇ ਸਿਲਵਾ ਕੇ ਰੱਖ ਲੈਂਦਾ ਹੈ, ਚੰਗੇ ਦੋ ਪੀਸ ਤਿੰਨ ਪੀਸ ਬਣਾ ਲੈਂਦਾ ਹੈ ਕਿ ਭਾਈ ਜਿੱਤ, ਜੈਕਟਾਂ ਬਣ ਜਾਂਦੀਆਂ ਨੇ, ਤੇ ਪਤਾ ਬਾਅਦ ਚੋਂ ਜਦੋਂ ਲੱਗਦਾ ਕਿ ਭਾਈ ਜਿੱਤ ਹਾਸਲ ਹੀ ਨਹੀਂ ਹੋਈ ਤਾਂ ਫਿਰ ਨਿਰਾਸ਼ਾ ਵੱਧ ਜਾਂਦੀ ਹੈ। ਜਾਣੀ ਪਹਿਲਾਂ ਹੀ ਅਜਿਹਾ ਮਾਹੌਲ ਨਾ ਬਣਾ ਲਿਆ ਜਾਵੇ ਕਿ ਬਾਅਦ ਦੇ ਵਿੱਚ ਸਥਿਤੀ ਹਾਸੋਹੀਣੀ ਹੋ ਜਾਵੇ। ਉਂਜ ਜਿੱਤਣ ਦੇ ਲਈ ਹੌਸਲਾ ਜ਼ਰੂਰੀ ਸ਼ਰਤ ਹੈ। ਇਸੇ ਸਥਿਤੀ ਨੂੰ ਹੋਰ ਸਪਸ਼ਟ ਕਰਦਿਆਂ ਨਿਤਸ਼ੇ ਆਖਦਾ ਹੈ, ਜਿਸਨੇ ਉੱਡਣਾ ਸਿੱਖਣਾ ਹੋਵੇ ਉਸਨੂੰ ਪਹਿਲਾਂ ਖੜਾ ਹੋਣਾ, ਚੱਲਣਾ ਤੇ ਦੌੜਨਾ ਆਉਣਾ ਚਾਹੀਦਾ ਤੇ ਫਿਰ ਉਡਾਰੀ ਭਰ ਸਕਦਾ। ਜੇ ਤੁੰਜ ਹੀ ਪ੍ਰਾਪਤ ਨਹੀਂ ਹੁੰਦੀ ਉਸਦੇ ਲਈ ਘਾਲਣਾ ਘਾਲਣੀ ਪੈਂਦੀ ਹੈ, ਰਾਤਾਂ ਜਾਗਣੀਆਂ ਪੈਂਦੀਆਂ ਨੇ, ਸੁੱਖ ਆਰਾਮ ਦਾ ਮੋਹ ਤਿਆਗਣਾ ਪੈਂਦਾ ਹੈ, ਦਿਲੋਂ ਦਿਮਾਗ ਦੇ ਕਲ ਪੁਰਜੇ ਤੇਜ ਤਰਾਰ ਕਰਨੇ ਪੈਂਦੇ ਨੇ। ਜਿੱਤਣਾ ਕਿਸ ਤੋਂ ਹੈ? ਜਿੱਤ ਸ਼ਬਦ ਦੀ ਸਾਰਥਕਤਾ ਉਸ ਵੇਲੇ ਹੀ ਹੈ ਜਦੋਂ ਤੁਹਾਡੇ ਸਾਹਵੇ ਕੋਈ ਹਾਰ ਰਿਹਾ ਹੋਵੇ। ਇਸ ਤੋਂ ਭਾਵ ਹੈ ਕਿ ਤੁਸੀਂ ਮੁਕਾਬਲੇ ਦੇ ਵਿੱਚ ਜਿੱਤਣਾ ਹੈ। ਜੇ ਤੁਹਾਡੇ ਸਾਹਮਣੇ ਕੋਈ ਲੜਨ ਵਾਲਾ ਨਹੀਂ, ਚਾਹੇ ਉਹ ਕੰਪੀਟੀਸ਼ਨ ਹੈ, ਚਾਹੇ ਕੋਈ ਖੇਡ ਹੈ, ਚਾਹੇ ਉਹ ਪੜ੍ਹਾਈ ਹੈ, ਚਾਹੇ ਜਿਮ ਹੈ, ਕੋਈ ਵੀ ਕਿਸੇ ਪਾਸੇ ਵੀ ਲਾ ਲਓ, ਕਬੱਡੀ ਦਾ ਮੈਚ ਚੱਲਦਾ, ਪਰ ਜੇ ਸਾਹਮਣੇ ਟੀਮ ਹੀ ਨਾ ਹੋਵੇ ਮੋਹਰੇ ਤਾਂ ਕਿਹਦੇ ਨਾਲ ਤੁਸੀਂ ਖੇਡੋਗੇ? ਇਹ ਮੁਕਾਬਲਾ ਤੁਹਾਡੇ ਦੋਸਤਾਂ ਦੇ ਨਾਲ ਵੀ ਹੋ ਸਕਦਾ, ਖੇਡ ਮੈਦਾਨ ਦੇ ਵਿੱਚ ਵਿਰੋਧੀ ਟੀਮ ਨਾਲ ਵੀ, ਇਹ ਮੁਕਾਬਲਾ ਕਿਸੇ ਦੁਕਾਨਦਾਰ, ਵਪਾਰੀ, ਬਿਜ਼ਨਸਮੈਨ ਦੇ ਨਾਲ ਵੀ ਹੋ ਸਕਦਾ, ਇਹ ਮੁਕਾਬਲਾ ਸਮੇਂ ਦੇ ਨਾਲ ਵੀ ਹੋ ਸਕਦਾ ਤੇ ਮਾੜੇ ਹਾਲਾਤਾਂ ਨਾਲ ਵੀ, ਇਹ ਮੁਕਾਬਲਾ ਸਮਾਜਿਕ ਕੁਰੀਤੀਆਂ ਨਾਲ ਵੀ ਹੋ ਸਕਦਾ ਤੇ ਮਾੜੇ ਸਮਾਜ ਨਾਲ ਵੀ। ਇਸ ਦੇ ਹੋਰ ਵੀ ਕਈ ਜਵਾਬ ਹੋਣ ਦੇ ਵਿੱਚ ਆਉਂਦੇ ਰਹਿੰਦੇ ਨੇ। ਕਈ ਵਾਰ ਆਪਣੇ ਆਪ ਦੇ ਨਾਲ ਲੜਨਾ ਪੈਂਦਾ ਕਿਸੇ ਚੰਗੇ ਕਾਰਜ ਦੇ ਲਈ। ਆਪਣੇ ਆਪ ਦੇ ਨਾਲ ਲੜ ਕੇ ਵੀ ਕੁਝ ਹਾਸਲ ਕੀਤਾ ਜਾ ਸਕਦਾ। ਏਜੀ ਗਾਰਡਨਰ ਇਸੇ ਲਈ ਕਹਿੰਦਾ, ਇੱਕ ਨਾਇਕ ਦੀ ਅਸਲੀ ਜਿੱਤ ਬਾਹਰੀ ਹਾਲਤਾਂ ਉੱਪਰ ਨਹੀਂ ਹੁੰਦੀ, ਸਗੋਂ ਆਪਣੇ ਆਪ ਦੇ ਉੱਤੇ ਹੁੰਦੀ ਹੈ। ਜਿੱਤਣਾ ਕੀ ਹੈ? ਸਵਾਲ ਇਹ ਵੀ ਸਾਡੇ ਸਾਹਮਣੇ ਆ ਖੜਦਾ ਹੈ ਕਿ ਸ਼ਬਦ ਜਿੱਤਣਾ ਹੈ ਕੀ ਹੈ, ਜਿੱਤ ਹੁੰਦੀ ਕੀ ਹੈ? ਇਹ ਯੁੱਗ ਮੁਕਾਬਲੇ ਦਾ ਯੁੱਗ ਹੈ ਤੇ ਪੈਰ ਪੈਰ ਦੇ ਉੱਤੇ ਮੁਕਾਬਲਾ। ਇਸ ਦੇ ਲਈ ਇਹ ਮੌਕੇ ਅਤੇ ਸਮੇਂ ਦੇ ਉੱਤੇ ਨਿਰਭਰ ਕਰਦਾ ਹੈ ਕਿ ਬੰਦਾ ਕੀ ਜਿੱਤ ਰਿਹਾ, ਮੁਕਾਬਲਾ ਕਿਸ ਚੀਜ਼ ਦੇ ਲਈ ਹੈ। ਜ਼ਰੂਰੀ ਨਹੀਂ ਕਿ ਮੁਕਾਬਲਾ ਭੌਤਿਕ ਚੀਜ਼ਾਂ ਦੇ ਲਈ ਹੋਵੇ। ਜਿੱਤ ਕਿਸੇ ਵੀ ਰੂਪ ਦੇ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਜਿੱਥੇ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਜੇਕਰ ਜਿੱਤ ਦੇ ਨਾਲ ਮਨ ਦੇ ਵਿੱਚ ਹੰਕਾਰ ਆਉਂਦਾ ਹੈ ਤਾਂ ਹਾਰਨ ਵੇਲੇ ਵੀ ਤੁਹਾਡੀ ਸਥਿਤੀ ਡਾਵਾਂਡੋਲ ਹੋਵੇਗੀ। ਓਸ਼ੋ ਕਹਿੰਦਾ ਹੈ ਕਿ ਜਦੋਂ ਤੁਸੀਂ ਜਿੱਤੋ ਤਾਂ ਇਹ ਨਾ ਸਮਝਣਾ ਕਿ ਮੈਂ ਜਿੱਤ ਰਿਹਾ ਹਾਂ, ਤੇ ਜੇ ਜਿੱਤ ਦੇ ਵਿੱਚ ਵੀ ਨਹੀਂ ਸੋਚੋਗੇ ਕਿ ਮੈਂ ਜਿੱਤ ਰਿਹਾ ਹਾਂ ਤਾਂ ਹਾਰਨ ਵੇਲੇ ਵੀ ਇਹ ਹੋਵੇਗਾ ਕਿ ਮੈਂ ਹਾਰਿਆ ਨਹੀਂ। ਹੁਣ ਮਸਲਾ ਇਹ ਵੀ ਹੈਗਾ ਕਿ ਜੇਕਰ ਜਿੱਤ ਹੈ, ਜੇਤੂ ਹੈ ਤਾਂ ਹਾਰ ਵੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਕਿ ਜਿੱਤ ਪ੍ਰਾਪਤ ਨਹੀਂ ਹੁੰਦੀ, ਪਰ ਹਾਰਨ ਵਾਲੇ ਦੀ ਸਥਿਤੀ ਜੇਤੂ ਦੇ ਨਾਲੋਂ ਵੀ ਬਿਹਤਰ ਹੋ ਜਾਂਦੀ ਹੈ। ਖਲੀਲ ਜਿਬਰਾਨ ਉਹਨਾਂ ਦੀ ਜੀਵਨੀ ਬਾ ਕਮਾਲ ਹੈ, ਪੜ੍ਹਨ ਯੋਗੀ ਹੈ, ਪੜ੍ਹੀ ਹੈ, ਕਾਫੀ ਵਾਰ ਆਪਾਂ ਰੇਡੀਓ ਦੇ ਉੱਤੇ ਵੀ ਸਾਂਝੀ ਕੀਤੀ ਹੈ। ਖਲੀਲ ਜਿਬਰਾਨ ਦੀ ਇਹ ਸਤਰ ਸਮਝੋ, ਇੱਕ ਕਹਿੰਦਾ ਹੈ ਕਿ ਜ਼ਿੰਦਗੀ ਦੀ ਰਣਭੂਮੀ ਵਿੱਚ ਸਿਰਫ ਜਿੱਤਣ ਵਾਲੇ ਹੀ ਯੋਧੇ ਨਹੀਂ ਖਵਾਉਂਦੇ, ਕਈ ਵਾਰ ਹਾਰਨ ਵਾਲਿਆਂ ਦੀ ਪ੍ਰਾਪਤੀ ਜਿੱਤਣ ਵਾਲਿਆਂ ਤੋਂ ਵਧੇਰੇ ਹੁੰਦੀ ਹੈ। ਇਸ ਦੇ ਲਈ ਕਈ ਹਾਰ ਕੇ ਵੀ ਨਹੀਂ ਹਾਰਦੇ ਤੇ ਉਹਨਾਂ ਨੇ ਆਪਣੇ ਆਪੇ ਨੂੰ ਤਿਆਰ ਰੱਖਿਆ ਹੁੰਦਾ ਹੈ। ਐ ਤੂਫਾਨੋ ਨਾ ਮਨਾਓ, ਐ ਤੂਫਾਨੋ ਨਾ ਮਨਾਓ ਜਿੱਤ ਦੀ ਇੰਨੀ ਖੁਸ਼ੀ, ਐ ਤੂਫਾਨੋ ਨਾ ਮਨਾਓ ਜਿੱਤ ਦੀ ਇੰਨੀ ਖੁਸ਼ੀ, ਹਾਰਿਆਂ ਆਂ ਫਿਰ ਲੜਾਂਗਾ, ਮੈਂ ਅਜੇ ਮਰਿਆ ਨਹੀਂ। ਰਾਮ ਲਾਲ ਪ੍ਰੇਮੀ ਲਿਖਦੇ ਹੈ। ਉਂਝ ਹਾਰ ਤੋਂ ਵੀ ਘਬਰਾਉਣਾ ਨਹੀਂ ਹੈ, ਮੁਸ਼ਕਲ ਸਮਿਆਂ ਦੇ ਵਿੱਚ ਵੀ ਅਡਿਗ ਰਹਿਣਾ ਸੂਝ ਭਰਿਆ ਫੈਸਲਾ ਹੈ, ਉਸ ਸਮੇਂ ਵੀ ਸਾਬਤ ਕਦਮੀ ਰਹੋ ਤੁਸੀਂ। ਉਂਝ ਜੇਕਰ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਜੰਗਾਂ ਲੜਾਈਆਂ ਦਾ ਦੌਰ ਜਿਹੜਾ ਬੜਾ ਲੰਮਾ ਸਮਾਂ ਰਿਹਾ। ਮਹਾਂਭਾਰਤ ਦਾ ਯੁੱਧ ਬੜਾ ਭਿਆਨਕ ਯੁੱਧ ਮੰਨਿਆ ਗਿਆ। ਇਹ ਯੁੱਧ 800 ਈਸਾ ਪੂਰਵ ਦੇ ਵਿੱਚ ਜਿਹੜਾ ਕੱਤਕ ਮਹੀਨੇ ਦੀ ਮੱਸਿਆ ਨੂੰ ਸ਼ੁਰੂ ਹੋਇਆ ਤੇ 18 ਦਿਨ ਚੱਲਿਆ। ਇਹ ਹਰਿਆਣਾ ਦੇ ਮੈਦਾਨੀ ਇਲਾਕੇ ਕੁਰੂਕਸ਼ੇਤਰ ਦੇ ਵਿੱਚ ਵਸੇ ਆਰੀਆ ਦਰਮਿਆਨ ਹੋਇਆ ਤੇ ਰਾਜਾ ਸ਼ਾਤਨੂ ਦੀ ਮੌਤ ਦੇ ਬਾਅਦ ਜਿਹੜਾ ਸੀ ਧ੍ਰਿਤਰਾਸ਼ਟਰ ਦੇ 100 ਪੁੱਤਰਾਂ ਤੇ ਉਸਦੇ ਛੋਟੇ ਭਰਾ ਪਾਂਡੂ ਦੇ 5 ਪੁੱਤਰਾਂ ਦੇ ਦਰਮਿਆਨ ਹਸਤਿਆਨਾਪੁਰ ਜਾਣੀ ਕਿ ਮੇਰਠ ਦੇ ਕੋਲ ਦੇ ਰਾਜ ਸ਼ਾਸਨ ਦੇ ਲਈ ਇਹ ਯੁੱਧ ਹੋਇਆ। ਉਂਝ ਭਾਰਤ ਦੇ ਵਿੱਚ ਹਮਲਾਵਰ ਮੈਸੀਡੋਨੀਆ ਜਿਹੜੇ ਯੂਨਾਨੀ ਯੂਨਾਨ ਤੋਂ ਸਿਕੰਦਰ ਆਇਆ ਤੇ ਮੁਹੰਮਦ ਬਿਨ ਕਾਸਿਮ, ਮੁਹੰਮਦ ਗਜਨਵੀ, ਮੁਹੰਮਦ ਗੋਰੀ, ਗੁਲਾਮ ਵੰਸ਼, ਚੰਗੇਜ਼ ਖਾਨ ਖਾਨ ਹੋਣ ਦੇ ਕਾਰਨ ਲੋਕ ਇਸ ਨੂੰ ਮੁਸਲਮਾਨ ਜਿਹੜਾ ਖਿਆਲਦੇ ਨੇ, ਪਰ ਅਸਲ ਦੇ ਵਿੱਚ ਇਹ ਮੰਗੋਲੀਆ ਦਾ ਰਾਜਾ ਸੀਗਾ। ਮੰਗੋਲੀਅਨ ਬੜਾ ਇਹਨਾਂ ਨੇ ਵੀ ਅੱਤ ਚੁੱਕੀ ਹੋਈ ਸੀ। ਅੱਜ ਤੜਫ ਰਹੇ ਨੇ ਆਪ। ਖਾਨ ਦਾ ਭਾਵ ਹੈ ਮੁਖੀ ਅਤੇ ਚੰਗੇਜ਼ ਦਾ ਭਾਵ ਹੈ ਚੱਕਰਵਰਤੀ। ਉਂਝ ਇਸ ਦਾ ਬਚਪਨ ਦਾ ਨਾਂ ਸੀ ਤੇਮੂਜੀ। ਰਜ਼ੀਆ ਬੇਗਮ, ਬਲਬਨ, ਖਿਲਜੀ ਵੰਸ਼, ਤੁਗਲਕ ਵੰਸ਼, ਸੈਯਦ ਵੰਸ਼, ਲੋਧੀ ਵੰਸ਼ ਤੇ ਮੁਗਲ ਵੰਸ਼, ਇਹ ਦੌਰ ਜੰਗਾਂ ਯੁੱਧਾਂ ਤੇ ਲੜਾਈਆਂ ਦਾ ਸੀ, ਜੇਤੂਆਂ ਦਾ ਸੀ। ਇਹਨਾਂ ਨੇ ਜੰਗਾਂ ਲੜੀਆਂ, ਯੁੱਧ ਕੀਤੇ ਤੇ ਇਤਿਹਾਸ ਦੇ ਵਿੱਚ ਆਪਣਾ ਨਾਂ ਬਣਾਇਆ। ਪਰ ਹੁਣ ਲੜਾਈ ਜਿਹੜੀ ਹੈ ਕਈ ਤਰੀਕਿਆਂ ਦੀ ਹੋ ਸਕਦੀ ਹੈ। ਜੰਗਾਂ ਕਈ ਨਵੇਂ ਤਰੀਕਿਆਂ ਨਾਲ ਲੜੀਆਂ ਜਾ ਸਕਦੀਆਂ ਨੇ। ਜਿੱਤ ਤੇ ਜੇਤੂ ਕਿਸੇ ਵੀ ਤਰੀਕੇ ਨਾਲ ਸਾਡੇ ਸਾਹਮਣੇ ਆ ਸਕਦੇ ਨੇ, ਕਿਉਂਕਿ ਕਈ ਵਾਰ ਵਿਦਵਾਨ ਲੋਕ ਹੋਰ ਤਰੀਕੇ ਨਾਲ ਲੜਦੇ ਨੇ ਤੇ ਉਹਨਾਂ ਦਾ ਯੁੱਧ ਵਿਚਾਰਾਂ ਦਾ ਯੁੱਧ ਹੁੰਦਾ ਹੈ। ਉਸ ਦੇ ਵਿੱਚ ਹਥਿਆਰ ਵੀ ਨਵੇਕਲੇ ਹੁੰਦੇ ਨੇ। ਤਾਂ ਹੀ ਬਰਨਾਰਡ ਸ਼ਾਹ ਲਿਖਦਾ ਹੈ ਕਿ ਵਿਚਾਰਾਂ ਦੇ ਯੁੱਧ ਦੇ ਵਿੱਚ ਕਿਤਾਬਾਂ ਹਥਿਆਰ ਹੁੰਦੀਆਂ ਨੇ। ਵਿਚਾਰਾਂ ਦੇ ਯੁੱਧ 'ਚ ਕਿਤਾਬਾਂ ਹਥਿਆਰ ਹੁੰਦੀਆਂ ਨੇ। ਇਸੇ ਤਰ੍ਹਾਂ ਇੱਕ ਹੋਰ ਜੰਗ ਵੀ ਹੁੰਦੀ ਹੈ, ਲੋਭ, ਕਪਟ ਅਤੇ ਫਰੇਬ ਦੀ ਜੰਗ। ਇਵੇਂ ਆਪਾਂ ਦੇਖ ਸਕਦੇ ਹਾਂ ਕਿ ਜੈਨ ਸ਼ਬਦ ਦੀ ਉਤਪਤੀ ਜੀਨਾ ਸ਼ਬਦ ਤੋਂ ਹੋਈ, ਜਿਸਦਾ ਅਰਥ ਹੈ ਲਗਾਓ ਅਤੇ ਲਾਲਸਾਵਾਂ ਉੱਤੇ ਜਿੱਤ। ਇਸ ਲੜਾਈ ਦੇ ਜੇਤੂ ਹੀ ਆਪਣੀਆਂ ਕਾਮਨਾਵਾਂ ਦੇ ਉੱਤੇ ਫਤਿਹ ਪਾਉਂਦੇ ਨੇ। ਖੈਰ, ਕੁੱਲ ਮਿਲਾ ਕੇ ਜਿੱਤ ਦਾ ਸਵਾਦ ਸਾਰੇ ਹੀ ਚੱਖਣਾ ਚਾਹੁੰਦੇ ਨੇ, ਪਰ ਸਵਾਦ ਦੇ ਰਸਤੇ ਦੀਆਂ ਦੁਸ਼ਵਾਰੀਆਂ, ਔਕੜਾਂ, ਝੱਖੜਾਂ, ਕੰਢਿਆਂ, ਪਥਰੀਲੇ ਰਾਹਾਂ ਤੇ ਤੁਰਨਾ ਨਹੀਂ ਚਾਹੁੰਦੇ। ਜਿੱਤ ਦਾ ਤਗਮਾ ਤੁਹਾਡੀ ਰਾਹ ਉਡੀਕ ਰਿਹਾ ਹੈ, ਕਿਹੜਾ ਤੁਸੀਂ ਰਸਤੇ ਦੇ ਉੱਤੇ ਪੈਰ ਤਾਂ ਟਿਕਾਓ ਜੀ। ਦੋਸਤੋ, ਇਹ ਸੀ ਜੀ ਅੱਜ ਦੀ ਆਖਰੀ ਗੱਲਬਾਤ। ਕਿਆ ਬਾਤ ਹੈ, ਜਿੱਤ ਦੇ ਨਿਸ਼ਾਨ। ਰਵਿੰਦਰ ਰਬੀ ਹੁਣਾ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲੇ ਤੇ ਦੁਆਬਾ ਰੇਡੀਓ ਦਾ ਮੰਚ। ਤੇ ਆਖਰ ਦੇ ਵਿੱਚ ਸਤਿੰਦਰ ਸਰਤਾਜ ਜੀ ਦੀਆਂ ਉਹ ਸਤਰਾਂ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਜੀ ਦੋਸਤੋ, ਇਹ ਸੀ ਜੀ ਬਾਕਮਾਲ ਗੱਲਬਾਤ। ਆਖਰ ਦੇ ਵਿੱਚ ਮਨ ਤਾਂ ਪਸੰਦ ਲੱਗੀ, ਬਹੁਤ ਵਧੀਆ, ਚੰਗੀ ਲੱਗੀ ਹੈ, ਕੁਝ ਨਾ ਕੁਝ ਸਾਨੂੰ ਦੇ ਗਈ ਹੈ। ਤੇ ਆਖਰ ਦੇ ਵਿੱਚ ਸੁਰਜੀਤ ਪਾਤਰ ਜੀ ਦੀਆਂ ਉਹਨਾਂ ਚਾਰ ਸਤਰਾਂ ਦੇ ਨਾਲ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਜਿੰਨੇ ਵੀ ਦੋਸਤ ਜੁੜੇ ਨੇ, ਤੇ ਮੁਹੰਮਦ ਜੀ, ਜਗਤਾਰ ਜੀ, ਸਾਰੇ ਦੋਸਤਾਂ ਦਾ ਸ਼ੁਕਰੀਆ। ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਵਾਂਗਾ ਦੋਸਤੋ। ਤੇ 2 ਘੰਟੇ ਤੇ 2 ਮਿੰਟ ਦਾ ਪ੍ਰੋਗਰਾਮ ਆਪਾਂ ਨਿਬੇੜ ਲਿਆ। ਅੱਜ 40 ਮਿੰਟ ਲੇਟ ਸੀ ਤੇ 40 ਮਿੰਟ ਉੱਪਰ ਲਾ ਲਏ ਨੇ। ਆਖਰ 'ਚ ਪਾਤਰ ਸਾਹਿਬ ਲਿਖਦੇ ਨੇ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ, ਇਸ ਅਦਾਲਤ 'ਚ ਬੰਦੇ ਬਿਰਕ ਹੋ ਗਏ, ਫੈਸਲੇ ਸੁਣਾਉਂਦਿਆਂ ਸੁਣਾਉਂਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ, ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ, ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ, ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ, ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਵਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ, ਕੀ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ, ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣਗੇ, ਸੂਰਜ ਚੜਨਗੇ, ਚੜਨ ਲੈਣਗੇ, ਇਹ ਜੂ ਰੰਗਾਂ ਚ ਚਿੱਤਰੇ ਨੇ ਖੁਰ ਜਾਣਗੇ, ਇਹ ਜੂ ਮਰਮਰ ਵਿੱਚ ਉੱਕਰੇ ਨੇ ਮਿਟ ਜਾਣਗੇ, ਬਲ ਦੇ ਹੱਥਾਂ ਨੇ ਜਿਹੜੇ ਹਵਾ ਚ ਲਿਖੇ ਹਰਫ ਉਹੀ ਹਮੇਸ਼ਾ ਲਿਖੇ ਜਾਣਗੇ, ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ ਤੇ, ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ, ਸਭ ਘਰਾਂ ਦੇ ਵਿੱਚ ਵੀ ਦੀਵੇ ਬੁਝੇ ਰਹਿਣਗੇ, ਸਭ ਘਰਾਂ ਦੇ ਵਿੱਚ ਵੀ ਦੀਵੇ ਬੁਝੇ ਰਹਿਣਗੇ। ਜੀ ਦੋਸਤੋ, ਇਸ ਦੇ ਨਾਲ ਹੀ ਸੁਰਜੀਤ ਪਾਤਰ ਸਾਹਿਬ ਦੀਆਂ ਇਹਨਾਂ ਸਤਰਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਬਹੁਤ ਬਹੁਤ ਇੱਕ ਵਾਰੀ ਫਿਰ ਤੋਂ ਧੰਨਵਾਦ ਸਾਰੇ ਦੋਸਤਾਂ ਦਾ, ਨਾਲ ਜੋੜਨ ਦੇ ਲਈ ਲੇਟ ਵੀ ਤੇ ਨਾਲ ਸਾਥ ਨਿਭਾਉਣ ਦੇ ਲਈ, ਜਿਨ੍ਹਾਂ ਨੇ ਕਾਲ ਕੀਤੀ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਚੁੱਪ ਚਪੀਤ ਤੇ ਸੁਣਿਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੇ ਕੱਲ ਨੂੰ ਮਿਲਣ ਦੇ ਵਾਅਦੇ ਤੇ ਨਾਲ ਮੁਲਾਕਾਤ ਹੋਏਗੀ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ। ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਤੇ ਕੱਲ ਨੂੰ ਮਿਲਦੇ ਹਾਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ।

ਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਠੀਕ ਠਾਕ ਸੁਖੀ ਸਾਂਤ ਹੋਵੋਗੇ। ਤੇ ਅੱਜ ਹਫ਼ਤੇ ਦਾ ਆਖਰੀ ਦਿਨ ਫਰਾਈਡੇ ਵਾਲਾ ਦਿਨ ਹੈ, 4 ਸਤੰਬਰ 2026 ਦਾ ਦਿਹਾੜਾ, ਜਿਸ ਦੇ ਵਿੱਚ ਗੱਲਾਂ ਬਾਤਾਂ ਵੀ ਕਰਾਂਗੇ, ਨਾਲ ਨਾਲ ਅੱਜ ਦੇ ਵਿਚਾਰ ਦੀ ਵੀ ਬਾਤ ਪਾਵਾਂਗੇ ਤੇ ਨਾਲ ਹੀ ਤੁਹਾਨੂੰ ਅੱਜ ਕਹਾਣੀ ਵਿੱਚੋਂ ਕਿਤਾਬ ਜਿਹੜੀ ਹੈ ਪੰਜਾਬ ਉਹਦਾ ਅਗਲਾ ਲੜੀਵਾਰ ਚੈਪਟਰ ਵੀ ਸੁਣਾਵਾਂਗੇ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪ੍ਰੋਗਰਾਮ ਨੂੰ ਅੱਗੇ ਸਾਂਝਾ ਕਰਦਿਆ ਕਰੋ, ਇਹੀ ਬੇਨਤੀ ਹੁੰਦੀ ਹੈ। ਤੇ ਚੰਗਾ ਲੱਗਦਾ ਪ੍ਰੋਗਰਾਮ ਤਾਂ, ਤੇ ਇਸੇ ਤਰ੍ਹਾਂ ਹੀ ਬਾਅਦ ਦੇ ਵਿੱਚ ਵੀ ਤੁਸੀਂ ਫੀਡਬੈਕ ਭੇਜਦੇ ਹੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਪ੍ਰੋਗਰਾਮਾਂ ਨੂੰ ਲਾਈਕ ਕਰ ਦਿਓ ਤੇ ਦੋਸਤਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਦਿਓ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ, ਤੇ ਨਾਲ ਨਾਲ ਸਮਾਂ ਤੇ ਸਥਿਤੀ ਫਿਲਣ ਦੀਆਂ ਕੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੈ, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ। ਦੁਪਹਿਰ ਦੇ 12:08 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਨੇ। ਯੂਕੇ ਦੇ ਵਿੱਚ ਸ਼ਾਮ ਦੇ 5:08 ਤੇ ਭਾਰਤ ਦੇ ਵਿੱਚ ਰਾਤ ਦੇ 9:38 ਦਾ ਸਮਾਂ ਹੈ। ਯੂਰਪੀਅਨ ਕੰਟਰੀਆਂ ਮੁਤਾਬਕ ਜਿਹੜਾ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:01 ਦੇ ਉੱਤੇ 8 ਮਿੰਟ ਦੀ ਹੈ। ਲਓ ਫਿਰ ਕਰਦੇ ਹਾਂ ਆਗਾਜ਼ ਅੱਜ ਦੇ ਵਿਚਾਰ ਦੇ ਨਾਲ। ਅੱਜ ਦਾ ਵਿਚਾਰ ਕੀ ਕਹਿੰਦਾ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਨਾਲ ਪਹੁੰਚ ਰਿਹਾ ਹੋਵੇਗਾ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਬਾਤ ਪਾਉਂਦੇ ਅੱਜ 4 ਸਤੰਬਰ ਦਾ ਵਿਚਾਰ ਕੀ ਕਹਿੰਦਾ ਹੈ। ਕਹਿੰਦੇ ਨੇ ਕਿ ਕੋਈ ਨਵਾਂ ਕਦਮ ਚੁੱਕਣ ਤੇ ਕਿਸੇ ਕਿਸਮ ਦੀ ਤਬਦੀਲੀ ਤੋਂ ਲੋਕ ਸਭ ਤੋਂ ਵੱਧ ਜਿਹੜੇ ਹੈ ਡਰਦੇ ਹੈ। ਅੱਜ ਦੇ ਦਿਹਾੜੇ ਦੇ ਉੱਤੇ 4 ਸਤੰਬਰ ਨੂੰ 1781 ਨੂੰ ਸਪੇਨ ਨੇ ਅਮਰੀਕੀ ਪਿੰਡ ਯਗਮਾ ਦੀ ਜਿਹੜੀ ਸੀ ਥਾਂ ਉੱਪਰ ਲਾਸ ਏਂਜਲਸ ਸ਼ਹਿਰ ਦੀ ਨੀਂਹ ਰੱਖ ਦਿੱਤੀ ਸੀ ਤੇ 1825 ਦੇ ਵਿੱਚ ਕਾਂਗਰਸ ਦੇ ਬਾਨੀ ਦਾਦਾ ਭਾਈ ਨਾਰੋ ਜੀ ਦਾ ਮੁੰਬਈ ਦੇ ਵਿੱਚ ਜਨਮ ਹੁੰਦਾ ਤੇ 1951 ਚ ਜਪਾਨ ਸ਼ਾਂਤੀ ਵਾਰਤਾ ਕਾਨਫਰੰਸ ਦਾ ਟੀਵੀ ਦੇ ਉੱਤੇ ਜਿਹੜਾ ਪਹਿਲੀ ਵਾਰ ਸਿੱਧਾ ਪ੍ਰਸਾਰਣ ਸਨ ਫਰਾਂਸਿਸਕੋ ਦੇ ਵਿੱਚੋਂ ਜਿਹੜਾ ਕੀਤਾ ਗਿਆ ਸੀ। 1998 ਦੇ ਵਿੱਚ ਲੈਰੀ ਪੇਜ ਤੇ ਸਰਗਈ ਬਰੇਨ ਵੱਲੋਂ ਸਰਚ ਇੰਜਨ ਜਿਹੜਾ ਸੀ ਗੂਗਲ ਉਹਦੀ ਸਥਾਪਨਾ ਕਰ ਦਿੱਤੀ ਗਈ। ਵਹਿਮਾਂ ਭਰਮਾਂ ਦੇ ਨਾਲ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਉਹਦੇ ਵਿੱਚ ਅੱਜ ਬਾਤ ਪਾਉਂਦੇ ਹਾਂ ਇੱਕ ਦੋ ਗੱਲਾਂ ਦੀ, ਉਹ ਚਾਹੇ ਮੀਟ ਦੀ ਹੈ, ਸ਼ਰਾਬ ਦੀ ਹੈ ਤੇ ਚਾਹੇ ਧਾਰਮਿਕ ਜਾਂ ਖਾਸ ਦਿਨਾਂ ਦੇ ਵਿੱਚ ਮਰਿਆਦਾ ਦੇ ਵਿੱਚ ਰਹਿਣ ਦੀ ਗੱਲ ਆਉਂਦੀ ਹੈ। ਹਰ ਧਰਮ ਦੇ ਵਿੱਚ ਆਪਣੇ ਆਪਣੇ ਜਿਹੜਾ ਸਾਰਾ ਕੁਝ ਮੰਨਦੇ ਨੇ ਤੇ ਉਹਨਾਂ ਦੇ ਮੁਤਾਬਕ ਤਿਉਹਾਰ, ਸਿਆਲ ਦੀ ਰੁੱਤ ਸ਼ੁਰੂ ਹੈ ਤੇ ਉਹਨਾਂ ਦੇ ਵਿੱਚ ਤਿਉਹਾਰ ਹੋਰ ਸਾਰਾ ਚੀਜ਼ਾਂ ਚੱਲਦੀਆਂ, ਚੰਗੇ ਦਿਨ ਕਹਿੰਦੇ ਆ ਮਨਾਏ ਜਾਂਦੇ ਆ, ਠੰਡਾ ਮਾਹੌਲ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਵਹਿਮਾਂ ਭਰਮਾਂ ਦੇ ਵਿੱਚ ਕੁਝ ਸਮਾਂ ਪਹਿਲਾਂ ਲੋਕਾਂ ਦਾ ਵਿਸ਼ਵਾਸ ਹੁੰਦਾ ਸੀ ਕਿ ਪਿੱਪਲਾਂ ਬੋਹੜਾਂ ਦੇ ਉੱਪਰ ਭੂਤਾਂ ਦਾ ਵਾਸ ਜਿਹੜਾ ਹੁੰਦਾ ਹੈ, ਉਹ ਰਾਤ ਤਾਂ ਕਿ ਦੁਪਹਿਰ ਸਮੇਂ ਵੀ ਉਹਨਾਂ ਥੱਲੇ ਸੌਣ ਤੋਂ ਡਰਦੇ ਸੀ। ਮੈਨੂੰ ਚੇਤੇ ਸਾਡੀ ਬੀਬੀ ਸਾਡੀ ਵੱਡੀ ਫਾਦਰ ਉਹਨਾਂ ਦੀ ਮਦਰ, ਉਹ ਕਹਿੰਦੇ ਹੋਇਆ ਬੇ ਅਤਰ ਫਲੇਲਾਂ ਲਾ ਕੇ ਦੁਪਹਿਰੇ ਸਿਖਰ ਨਾ ਨਿਕਲੋ ਬਾਹਰ ਨੂੰ, ਕੋਈ ਚੰਬੜ ਜਾਊ। ਤੇ ਪਿੱਪਲ ਆਮ ਰੁੱਖਾਂ ਤੋਂ ਉੱਚੇ ਤੇ ਇਸਦੇ ਤਣੇ ਮੋਟੇ ਤੇ ਮਜ਼ਬੂਤ ਹੁੰਦੇ ਨੇ ਤੇ ਟਾਹਣੇ ਲੰਮੇ ਤੇ ਮੋਟੇ ਤੇ ਜੜ੍ਹਾਂ ਦੂਰ ਦੂਰ ਤੱਕ ਫੈਲੀਆਂ ਹੁੰਦੀਆਂ। ਮਜ਼ਬੂਤ ਟਾਹਣੇ ਹੋਣ ਦੇ ਕਰਕੇ ਇਸਦੇ ਉੱਪਰ ਸਾਉਣ ਮਹੀਨੇ ਦੇ ਵਿੱਚ ਜ਼ਿਆਦਾ ਪੀਂਘਾਂ ਪਾਈਆਂ ਜਾਂਦੀਆਂ ਨੇ। ਪਿੱਪਲ ਤੇ ਬੋਹੜ ਦੇ ਪੱਤਿਆਂ ਦੇ ਉੱਤੇ ਜੜ੍ਹਾਂ ਤੋਂ ਆਯੁਰਵੈਦਿਕ ਜਿਹੜੀਆਂ ਦਵਾਈਆਂ ਬਣਦੀਆਂ ਨੇ। ਇੱਕ ਅਖ਼ਬਾਰ ਦੇ ਵਿੱਚ ਛਪੇ ਲੇਖ ਦੇ ਅਨੁਸਾਰ ਸ਼ਾਇਦ ਪਿੱਪਲ ਰੁੱਖ ਦੇ ਬਾਰੇ ਦਾਅਵਾ ਕੀਤਾ ਗਿਆ ਕਿ ਉਸਦੇ ਹੇਠ ਸੌਣ ਦੇ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ, ਪਰ ਰਾਤ ਸਮੇਂ ਨਹੀਂ, ਕਿਉਂਕਿ ਕਾਰਬਨ ਡਾਈਆਕਸਾਈਡ ਵੱਡੇ ਪੱਧਰ ਦੇ ਉੱਤੇ ਉਹ ਛੱਡਦੇ ਨੇ ਜੀ, ਤੇ ਇਸ ਕਰਕੇ ਉਹਦੇ ਲਾਗੇ ਨਹੀਂ ਸੌਣਾ ਚਾਹੀਦਾ। ਪਹਿਲੀ ਰਿਸ਼ੀ ਮੁਨੀ ਕਈ ਜਿਹੜੇ ਸਨ, ਕਈ ਸਾਲ ਜੰਗਲਾਂ ਦੇ ਵਿੱਚ ਜਾ ਕੇ ਯੋਗ ਤੇ ਤਪ ਕਰਦੇ ਰਹੇ ਤੇ ਉਹਨਾਂ ਦੀਆਂ ਸਮਾਧੀਆਂ ਵੀ ਜਿਹੜੀਆਂ ਪਿੱਪਲਾਂ ਦੇ ਬੋਹੜਾਂ ਥੱਲੇ ਜਿਹੜੀਆਂ ਸੰਘਣੀਆਂ ਛਾਵਾਂ ਦੇ ਹੇਠਾਂ ਜਿਹੜੀਆਂ ਹੁੰਦੀਆਂ ਸਨ। ਕਈ ਵਾਰ ਜਿਹੜੇ ਬੱਚੇ ਖੇਡਦੇ ਖੇਡਦੇ ਤਪ ਕਰਨ ਵਾਲੀਆਂ ਥਾਵਾਂ ਦੇ ਉੱਤੇ ਦਰਖਤਾਂ ਉੱਪਰ ਚੜ੍ਹ ਜਾਂਦੇ ਤਾਂ ਇਹਨਾਂ ਰਿਸ਼ੀਆਂ ਮੁਨੀਆਂ ਦੀਆਂ ਜਿਹੜੀਆਂ ਸਮਾਧੀਆਂ ਦੇ ਵਿੱਚ ਵਿਘਣ ਪੈਂਦਾ ਸੀ। ਉਹਨਾਂ ਬੱਚਿਆਂ ਨੂੰ ਡਰਾਉਣ ਦੇ ਲਈ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਕਿ ਪਿੱਪਲਾਂ ਤੇ ਬੋਹੜਾਂ ਦੇ ਨਿੰਮਾਂ ਦੇ ਉੱਪਰ ਭੂਤਾਂ ਦਾ ਵਾਸਾ ਹੁੰਦਾ। ਮਾਵਾਂ ਆਪਣੇ ਬੱਚਿਆਂ ਨੂੰ ਇਹ ਥਾਵਾਂ ਦੇ ਉੱਤੇ ਜਾਣ ਤੋਂ ਰੋਕਣ ਲੱਗ ਪਈਆਂ। ਸਾਧ ਸੰਤ ਲੋਕ ਸ਼ਾਂਤੀ ਦੇ ਨਾਲ ਇਹਨਾਂ ਰੁੱਖਾਂ ਦੇ ਹੇਠ ਸਮਾਧੀ ਲਾਉਣ ਲੱਗ ਪਏ, ਆਪਣੀ ਸਮਾਧੀ ਚ ਲੀਨ ਹੋਣ ਲੱਗ ਪਏ। ਅਸਲ ਦੇ ਵਿੱਚ ਕਿਸੇ ਕਿਸਮ ਦੇ ਭੂਤ ਪ੍ਰੇਤਾਂ ਦੀ ਹੋਂਦ ਹੁੰਦੀ ਹੀ ਨਹੀਂ ਹੁੰਦੀ। ਇਹ ਵੀ ਕਿਹਾ ਜਾਂਦਾ ਕਿ ਭਗਵਾਨ ਕ੍ਰਿਸ਼ਨ ਦੀ

ਬੰਸਰੀ ਵੀ ਪਿੱਪਲ ਦੇ ਲੱਕੜ ਦੀ ਬਣੀ ਹੋਈ ਸੀ ਤੇ ਇਸ ਕਰਕੇ ਲੋਕ ਪਿੱਪਲ ਦੀ ਜ਼ਿਆਦਾ ਪੂਜਾ ਕਰਨ ਲੱਗ ਪਏ ਤੇ ਲਾਈ ਲੱਗ ਤੇ ਅੰਧ ਵਿਸ਼ਵਾਸੀ ਪਿੱਪਲ ਬੋਰਡ ਕਿੱਕਰ ਜੰਡ ਸ਼ਰੀ ਰੁੱਖਾਂ ਦੁਆਲੇ ਲਾਲ ਕੱਪੜਾ ਗੋਟੇ ਵਾਲਾ ਜਿਹੜਾ ਬੰਨ ਕੇ ਉਥੇ ਹੀ ਜਿਹੜਾ ਇੱਟਾਂ ਦੀ ਥੜੀ ਬਣਾ ਕੇ ਉੱਪਰ ਦੀਵਾ ਬਾਲ ਕੇ ਲਾਗੇ ਧੂਫ ਦਿਖਾਉਂਦੇ ਨੇ ਤੇ ਥਾਵਾਂ ਹੁੰਦੀਆਂ ਨੇ ਜੋ ਸਰਕਾਰੀ ਸ਼ਾਮ ਲਾਟ ਹੋਣ ਜਾਂ ਕੁਝ ਦੱਬਣ ਦੀ ਚਾਹਤ ਹੋਵੇ ਤਾਂ ਕਿ ਸਮਾਂ ਪਾ ਕੇ ਮੰਦਰ ਜਾਂ ਸਮਾਧ ਬਣਾ ਲਈ ਜਾਵੇ, ਬਣਾ ਕੇ ਕਮਾਈ ਦਾ ਸਾਧਨ ਬਣ ਸਕਣ। ਦੂਸਰੀ ਗੱਲ ਆਉਂਦੀ ਹੈ ਮੀਟ ਸ਼ਰਾਬ ਵਰਤਣ ਵਾਲਿਆਂ ਵੱਲੋਂ ਧਾਰਮਿਕ ਜਾਂ ਖਾਸ ਦਿਨਾਂ ਦੇ ਵਿੱਚ ਮਰਿਆਦਾ ਦੇ ਵਿੱਚ ਰਹਿਣਾ। ਬਹੁਤ ਵੱਡਾ ਭੁਲੇਖਾ ਉਹਨਾਂ ਲੋਕਾਂ ਨੂੰ ਹੈ ਜੋ ਲੋਕ ਐਤਵਾਰ, ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਦੇ ਦਿਨਾਂ ਨੂੰ ਵੱਖ ਵੱਖ ਵਹਿਮਾਂ ਤੇ ਭਰਮਾਂ ਦੇ ਨਾਲ ਜਿਹੜਾ ਜੋੜ ਕੇ ਵਿਸ਼ਵਾਸਾਂ ਦੇ ਵਿੱਚ ਰੱਖਿਆ ਹੋਇਆ। ਇਹ ਕਹਿਣਾ ਮੰਗਲਵਾਰ ਜਾਂ ਵੀਰਵਾਰ ਸ਼ਰਾਬ ਨਹੀਂ ਪੀਣੀ, ਮੀਟ ਨਹੀਂ ਖਾਣਾ, ਅਸਲ ਦੇ ਵਿੱਚ ਸ਼ਰਾਬ ਦੀ ਵਰਤੋਂ ਸਿਹਤ ਦੇ ਪੱਖੋਂ ਮਾੜੀ ਹੋਣ ਜਾਂ ਘੱਟ ਕਰਨ ਦੇ ਲਈ ਬਹਾਨਾ, ਪੀਰ ਦੇਵਤਾ ਜਾਂ ਬਾਬੇ ਦਾ ਡਰ ਪਾ ਕੇ ਤਾਂ ਬਣਾਇਆ ਜਾ ਸਕਦਾ, ਪਰ ਇਸ ਦਾ ਕਿਸੇ ਦਿਨ ਵਾਰ ਦੇ ਨਾਲ ਕੋਈ ਵੀ ਸੰਬੰਧ ਨਹੀਂ ਬਣਦਾ। ਕਿਸੇ ਸਮੇਂ ਮੀਟ ਮਹਿੰਗਾ ਹੋਣ ਦੇ ਕਾਰਨ ਸ਼ਾਇਦ ਇਹ ਹਫ਼ਤੇ ਦੇ ਵਿੱਚ ਦੋ ਤੋਂ ਵੱਧ ਵਾਰ ਜਿਹੜਾ ਖਾਣ ਤੋਂ ਰੋਕਣ ਦੇ ਲਈ ਜਾਂ ਜੀਵ ਦੀ ਜਿਹੜੀ ਹੱਤਿਆ ਨੂੰ ਰੋਕਣ ਵਾਸਤੇ ਇਹ ਵਾਰ ਰੱਖੇ ਗਏ ਹੋਣਗੇ। ਵਿਸ਼ੇਸ਼ ਧਾਰਮਿਕ ਦਿਨਾਂ ਦੇ ਵਿੱਚ ਭਾਵ ਇੱਕ ਦਿਨ ਕਿਸੇ ਜੀਵ ਦੀ ਧੌਣ ਨਹੀਂ ਵੱਢਣੀ ਤਾਂ ਪਰ ਦੂਜੇ ਦਿਨ ਉਸ ਧੌਣ ਦੇ ਉੱਤੇ ਛੁਰੀ ਚਲਾਉਣਾ ਕਿੱਥੋਂ ਦੀ ਅਕਲਮੰਦੀ ਹੋ ਸਕਦੀ ਹੈ। ਦਿਨ ਤੇ ਵਾਰ ਸਾਰੇ ਇੱਕੋ ਜਿਹੇ ਹੁੰਦੇ ਨੇ। ਧਾਰਮਿਕ ਡੇਰਿਆਂ ਤੇ ਬਿਮਾਰੀ ਮੁਕਤ ਕਰਨ ਦੇ ਲਈ ਰਾਖ ਧਾਗੇ ਦਿੱਤੇ ਜਾਂਦੇ ਆ, ਪਰ ਜਦੋਂ ਡੇਰੇ ਦਾ ਬਾਬਾ ਬਿਮਾਰ ਹੁੰਦਾ ਹੈ ਤਾਂ ਉਹ ਸਭ ਤੋਂ ਵੱਡੇ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਆਪ ਰਾਖ ਨਹੀਂ ਖਾਂਦਾ ਤੇ ਨਾ ਹੀ ਧਾਗਾ ਬੰਨਦਾ, ਸਗੋਂ ਆਪਣਾ ਇਲਾਜ ਵਧੀਆ ਹਸਪਤਾਲਾਂ ਤੋਂ ਕਰਵਾਉਂਦਾ ਹੈ ਤੇ ਬਾਬਿਆਂ ਦੇ ਚੱਕਰਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਨਾਮੁਰਾਦ ਬਿਮਾਰੀਆਂ, ਏਡਜ਼, ਕਾਲਾ ਪੀਲੀਆ ਆਦਿ ਬਿਮਾਰੀਆਂ ਨੂੰ ਵਧਾ ਲਿਆ ਜਾਂਦਾ ਹੈ ਜੋ ਫਿਰ ਲਾਈ ਇਲਾਜ ਬਣ ਜਾਂਦੀਆਂ। ਦੂਸਰੇ ਪਾਸੇ ਪੁਰਾਣੇ ਰਸਮ ਰਿਵਾਜ, ਕਈ ਰਸਮ ਰਿਵਾਜ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ। ਔਰਤ ਦੇ ਗਰਭ ਠਹਿਰਨ ਦੇ ਤੀਜੇ, ਪੰਜਵੇਂ ਤੇ ਸੱਤਵੇਂ ਮਹੀਨੇ ਪ੍ਰੇਤ ਰੂਹਾਂ ਤੋਂ ਬਚਣ ਦੇ ਲਈ ਔਰਤ ਦੇ ਪੱਲੇ ਦੇ ਵਿੱਚ ਜਿਹੜਾ ਸੀ, ਜਾਣੀ ਕਿ ਚੁੰਨੀ ਦਾ ਪੱਲਾ ਜਾਂ ਕੋਈ ਵੀ ਦੁਪੱਟਾ, ਪੱਲੇ ਦੇ ਵਿੱਚ ਅਨਾਜ ਪਾਇਆ ਜਾਂਦਾ ਸੀ। ਜੇ ਕੁੜੀ ਸਹੁਰੇ ਹੋਵੇ ਤਾਂ ਮਾਪੇ ਅਨਾਜ ਭੇਜਦੇ ਸਨ, ਮੁੰਡਾ ਹੋਣ ਦੇ ਉੱਤੇ ਮੇਰਾ ਮੋਲੀ ਜਾਣੀ ਕਿ ਖਮਣੀ ਦੇ ਵਿੱਚ ਸ਼ਰੀਰ ਦੇ ਪੱਤਿਆਂ ਦਾ ਸਹਿਰਾ ਜਿਹੜਾ ਸੀਗਾ, ਤਰਖਾਣ, ਗੁੱਲੀ, ਡੰਡਾ, ਘੁਮਿਆਰ, ਨਹਾਉਣ ਵਾਲੀ ਝਾਂਜਰ ਤੇ ਦਾਈ ਬੱਚੇ ਵਾਸਤੇ ਤੜਾਂਗੀ ਜਿਹੜੀ ਬੰਨਦੇ ਸੀ ਲੱਕ ਦੇ ਦੁਆਲੇ। ਵੈਸੇ ਤਾਂ ਉਹ ਹੁੰਦੀ ਸੀ ਕਿ ਨਾਪ ਮੇਚਾ ਲਿਆ ਜਾਂਦਾ ਸੀ, ਤੜਾਗੀ ਟਾਈਟ ਹੋ ਜਾਂਦੀ ਸੀ, ਉਹ ਤੋਂ ਇਹ ਹੁੰਦਾ ਸੀ ਕਿ ਭਾਈ ਬੱਚਾ ਵੱਧਦਾ ਫੁੱਲ ਰਿਹਾ, ਕਿਉਂਕਿ ਪਹਿਲਾਂ ਉਹ ਮੈਡੀਕਲ ਸਹੂਲਤਾਂ ਨਹੀਂ ਸੀ ਵੀ ਹਰ ਵੇਲੇ ਉਹਨਾਂ ਨੂੰ ਦੇਖਿਆ ਜਾਵੇ, ਉਹਨਾਂ ਨੂੰ ਜਾਂਚ ਪੜਤਾਲ ਚੱਲਦੀ ਰਹੇ ਨਾਲ ਨਾਲ। ਮੁੰਡੇ ਦਾ ਨਾਮ ਆਪਣੇ ਧਰਮ ਦੇ ਗ੍ਰੰਥ ਦੇ ਵਿੱਚ ਆਏ ਸ਼ਬਦ ਦੇ ਪਹਿਲੇ ਅੱਖਰ ਜਾਂ ਆਪ ਹੀ ਰੱਖ ਲਿਆ ਜਾਂਦਾ ਸੀ, ਕੁੜੀ ਦਾ ਨਾਮਕਰਨ ਨਹੀਂ ਕੀਤਾ ਜਾਂਦਾ। ਵਿਆਹ ਦੇ ਵਿੱਚ ਥੋੜੇ ਦਿਨ ਪਹਿਲਾਂ ਸਾਹੇ ਚਿੱਠੀ ਭੇਜੀ ਜਾਂਦੀ ਤੇ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਜਿਹੜੀ ਪੜ੍ਹੀ ਜਾਂਦੀ। ਜਿਸ ਦਿਨ ਸ਼ਗਨ ਭੇਜਿਆ ਜਾਂਦਾ ਉਸ ਦਿਨ ਤੋਂ ਕੁੜੀ ਤੇ ਮੁੰਡੇ ਦਾ ਹੋਣਾ, ਬੋਲਣਾ, ਬਾਹਰ ਤੇ ਕੰਮ ਤੇ ਜਾਣਾ ਬੰਦ ਕਰ ਦਿੱਤਾ ਜਾਂਦਾ। ਇਸ ਨੂੰ ਸਾਹੇ ਲੱਤ ਬੰਨਣਾ ਜਾਂ ਥੜੇ ਪਾਉਣਾ ਕਿਹਾ ਜਾਂਦਾ। ਵਿਆਹ ਕੇ ਲਿਆਉਣ ਮਗਰੋਂ ਲਾੜਾ ਲਾੜੀ ਦੇ ਘਰ ਪਹੁੰਚਣ ਦੇ ਉੱਤੇ ਮਾਂ ਸਿਰ ਤੋਂ ਪਾਣੀ ਵਾਰ ਕੇ ਜਿਹੜੀ ਪੀਂਦੀ ਸੀ, ਜਿਸ ਦਾ ਅਰਥ ਸੀ ਮਾਂ ਆਪਣੇ ਨੌਂ ਪੁੱਤ ਦੇ ਕਸ਼ਟਾਂ ਨੂੰ ਆਪਣੇ ਸਿਰ ਲੈਂਦੀ ਹੈ। ਕਿਆ ਬਾਤ ਹੈ ਜੀ। ਇਸ ਦੇ ਲਈ ਪੁੱਤਰ ਮਾਂ ਨੂੰ 7 ਵਾਰ ਪਾਣੀ ਪੀਣ ਤੋਂ ਰੋਕਦਾ ਹੈ। ਪਹਿਲਾਂ ਕਿਸੇ ਦੀ ਮੌਤ ਹੋਣ ਦੇ ਉੱਤੇ ਔਰਤ ਨੂੰ ਸ਼ਮਸ਼ਾਨ ਘਾਟ ਨਹੀਂ ਜਾਣ ਦਿੱਤਾ ਜਾਂਦਾ ਸੀ, ਕਿਉਂਕਿ ਔਰਤਾਂ ਦੇ ਕੋਮਲ ਮਨ ਸੰਸਕਾਰ ਨਹੀਂ ਵੇਖ ਸਕਦੇ ਸਨ ਇਹ ਮੰਨਿਆ ਜਾਂਦਾ ਹੈ। ਵਾਪਸੀ ਵੇਲੇ ਮੁਰਦੇ ਤੋਂ ਸੰਬੰਧ ਤੋੜਨ ਦੇ ਲਈ ਵਿਅਕਤੀ ਡੱਕਾ ਜਾਂ ਕੰਡਾ ਤੋੜਦੇ ਸਨ ਆਉਂਦੇ ਹੋਏ, ਤੇ ਮੂੰਹ ਦੇ ਵਿੱਚ ਨਿੰਮ ਦੇ ਪੱਤੇ ਜਿਹੜਾ ਚਬਾਉਂਦੇ ਸਨ ਤਾਂ ਕਿ ਭੂਤ ਪ੍ਰੇਤ ਨਾ ਚਿੰਬੜ ਸਕਣ। ਜਿਹੜਾ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਿਹਾ ਭਾਈ, ਹੁਣ ਉਹ ਤੁਹਾਨੂੰ ਚਿੰਬੜਨਾ ਆਉਣੇ, ਦੱਸੋ ਹੈ ਕਿਹੜੀਆਂ ਗੱਲਾਂ ਕਰਦੇ ਹੋ, ਕਿਹੋ ਜਿਹੇ ਲੋਕ ਨੇ ਜੀ। ਚਲੋ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਅੱਜ ਦੀਆਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਰਾਜਨ ਸੈਣੀ ਸਾਹਿਬ ਤੋਂ ਲੈ ਕੇ ਮੁਹੰਮਦ ਜੀ, ਹਰਵਿੰਦਰ ਜੋਹਲ ਭੈਣ ਜੀ, ਸਾਰੇ ਹੀ ਸਤਿ ਸ਼੍ਰੀ ਅਕਾਲ ਭੇਜਦੇ ਆ। ਸੈਣੀ ਸਾਹਿਬ ਕਹਿੰਦੇ ਆ ਸੇਤੀ ਸਰੋਂ ਪਾਉਂਦੇ ਹਨ ਜੀ, ਕਿਆ ਬਾਤ ਹੈ ਜੀ। ਅੱਗੇ ਜਾ ਕੇ ਗੱਲਾਂ ਬਾਤਾਂ ਜ਼ਰੂਰ ਕਰਾਂਗੇ, ਵੈਸੇ ਕਈ ਵਾਰੀ ਇੰਟਰਸਟਿੰਗ ਵਿਸ਼ਾ ਬਣ ਜਾਂਦਾ ਇਹ ਚੀਜ਼ਾਂ। ਚਲੋ ਦੋਸਤੋ, ਅੱਜ ਦੀਆਂ ਦੇਸ਼ ਭੇਤ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਕਿ ਦੁਨੀਆਂ ਸੱਚਮੁੱਚ ਕਿਸੇ ਵੱਡੀ ਤਬਦੀਲੀ ਦੇ ਵੱਲ ਵੱਧ ਰਹੀ ਹੈ। ਮੌਸਮ ਦੀ ਮਾਰ ਤੋਂ ਲੈ ਕੇ ਪੰਜਾਬ ਦੀ ਸਿਆਸਤ, ਵੋਟਰ ਸੂਚੀਆਂ, ਨੌਜਵਾਨਾਂ ਦਾ ਨਸ਼ਾ।

0: Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355596 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਅਤੇ ਸੁੱਖ ਸਾਂਦ ਹੋਵੇਗੀ ਅਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ ਫਿਰ ਤੋਂ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਦੀ ਨਾਲ ਜਿਹੜਾ ਪਹੁੰਚ ਰਿਹਾ ਹੋਵੇਗਾ ਅਤੇ ਨਾਲ ਦੋਸਤ ਨਾਲ ਜੁੜ ਚੁੱਕੇ ਨੇ ਬਹੁਤ ਸਾਰੇ ਪਰਿਵਾਰਕ ਮੈਂਬਰ ਹੋਰ ਸਾਰਾ ਸਿਲਸਿਲਾ ਜਿਹੜਾ ਬਣ ਚੁੱਕਿਆ ਦੁਆਬਾ ਰੇਡੀ ਦੇ ਪਰਿਵਾਰ ਦੇ ਵਿੱਚ ਅਤੇ ਸੁਰਜੀਤ ਭਾਰਤ ਜੀ ਮਦਰ ਸਾਡੇ ਆਸ਼ੀਰਵਾਦ ਦੇ ਰਹੇ ਨੇ ਹਰਵਿੰਦਰ ਜੋਹਲ ਭੈਣ ਜੀ ਵੱਡੇ ਆਸ਼ੀਰਵਾਦ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਭੇਜਦੇ ਆ ਜੋਹਲ ਭੈਣ ਜੀ US ਤੋਂ ਅਤੇ ਜਲੌਰ ਸਿੰਘ ਜੀ ਜੁੜੇ ਹੋਏ ਨੇ ਜੀ ਆਪਣੇ ਨਾਲ ਸਤਿ ਸ਼੍ਰੀ ਅਕਾਲ ਅਤੇ ਦਵਿੰਦਰ ਭਾਰਤ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਅਤੇ ਪਾਟੇ ਪਜਾਮੇ ਵਾਹ ਜੀ ਵਾਹ ਕਹਿੰਦੇ ਜੀ ਜਲੌਰ ਸਿੰਘ ਜੀ ਕਹਿੰਦੇ ਆ ਅਤੇ ਲਓ ਦੋਸਤੋ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅਤੇ ਸਮਾਂ ਅਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਐਗਜੈਕਟਲੀ 7:00 ਅਤੇ ਘੜੀਆਂ ਦੇ ਉੱਤੇ 8 ਮਿੰਟ ਦਾ ਜਿਹੜਾ ਸਮਾਂ ਹੋ ਚੁੱਕਿਆ ਹੈ ਭਾਰਤ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਦੀ ਗੱਲਾਂ ਬਾਤਾਂ ਕਰਾਂਗੇ ਨਾਲ ਪੰਜਾਬ ਨੂੰ ਵੀ ਗੱਲਬਾਤ ਬਾਅਦ ਦੇ ਵਿੱਚ ਪਾਵਾਂਗੇ ਅਤੇ ਰਲਾਵਾਂਗੇ ਅਤੇ ਬਹੁਤ ਸਾਰਾ ਸਿਲਸਿਲਾ ਪੰਜਾਬ ਦੀਆਂ ਖਬਰਾਂ ਦੇ ਨਾਲ ਵੀ ਜਿਹੜਾ ਬੱਝਿਆ ਹੋਇਆ ਹੈ ਉਹਨੂੰ ਵੀ ਜਿਹੜਾ ਪਛਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਪਾਟੇ ਪਜਾਮਿਆਂ ਤੋਂ ਤਾਂ ਦੋਸਤ ਸਮਝ ਹੀ ਗਏ ਹੋਣੇ ਆ ਜੋ ਚੰਡੀਗੜ੍ਹ ਦੇ ਵਿੱਚ ਅੱਜ ਹਾਲਾਤ ਬਣੇ ਆ ਪਰ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਵਾਪਰਨ ਤੋਂ ਬਾਅਦ ਜਿਹੜੀ ਹੈ ਕਾਂਗਰਸ ਦੀ ਜਿਹੜੀ ਹੈ ਇੱਕਜੁੱਟਤਾ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਈ ਹੈ ਅਤੇ ਇਸੇ ਤਰ੍ਹਾਂ DA ਨੂੰ ਤਰਸਣਗੇ ਕਾਮੇ ਅਤੇ 6400 ਕਰੋੜ ਦਾ ਜਿਹੜਾ ਖਾ ਗਏ ਕਿਹੜੇ ਮਾਮੇ ਚੱਲੇ ਨਾ ਟਰੰਪ ਦੇ ਬਹਾਨੇ ਕਿਉਂਕਿ ਟਰੰਪ ਸਾਹਿਬ ਕਹਿੰਦੇ ਭਾਈ ਜਿਹੜੀ ਮੇਲ ਦੇ ਵਿੱਚ ਤੁਸੀਂ ਵੋਟ ਪਾਉਣੀ ਹੈ ਬੈਲਟ ਪੇਪਰ ਦੀ ਉਹਨੂੰ ਭਾਈ ਰੋਕਿਆ ਜਾਵੇ ਪਰ ਕੋਰਟ ਕਹਿੰਦਾ ਭਾਈ ਜੇ ਇਹਨੂੰ ਰੋਕਾਂਗੇ ਤਾਂ ਅਸੀਂ ਔਖੇ ਹੋਵਾਂਗੇ ਤੂੰ ਬਥੇਰਾ ਔਖਾ ਕਰ ਲਿਆ ਅਤੇ ਕੋਰਟ ਨੇ ਨਹੀਂ ਕਿਹਾ ਵੈਸੇ ਲੋਕ ਇਹ ਕਹਿੰਦੇ ਨੇ ਹੁਣ ਦੇਖਦੇ ਹਾਂ ਅਮੈਰੀਕਾ ਦੇ ਲੋਕ ਜਿਹੜੇ ਨੇ ਵੋਟਰ ਨੇ ਉਹ ਕਿਸ ਤਰ੍ਹਾਂ ਦਾ ਬਿਹੇਵ ਜਾਂ ਕਿਸ ਤਰ੍ਹਾਂ ਟਰੰਪ ਦੀ ਪਸੰਦ ਬਣਦੇ ਆ ਜਾਂ ਨਹੀਂ ਬਣਦੇ ਆ ਕਿ ਆਉਣ ਵਾਲਾ ਸਮਾਂ ਕਾਫੀ ਟਰੰਪ ਦੇ ਲਈ ਵੀ ਔਖਾ ਅਤੇ ਦੂਸਰੇ ਪਾਸੇ ਉਹ ਕਹਿੰਦਾ ਭਾਈ ਮੈਂ ਚੰਦ ਦੇ ਉੱਤੇ ਵੀ ਦਾਅਵਾ ਠੋਕ ਦਿੱਤਾ ਅਤੇ ਧਰਤੀ ਤਾਂ ਮੇਰੀ ਸੀਗੀ ਅਤੇ ਹੁਣ ਚੰਦ ਵੀ ਕਹਿੰਦਾ ਮੇਰਾ ਹੀ ਹੈ ਇਸ ਤਰ੍ਹਾਂ ਦੇ ਲਗਾਤਾਰਤਾ ਦੇ ਵਿੱਚ ਬਿਆਨਬਾਜ਼ੀਆਂ ਜਿਹੜੀਆਂ ਉਹ ਕਰਦਾ ਰਹਿੰਦਾ ਇਸੇ ਲਈ ਉਹ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਵੀ ਮਸ਼ਹੂਰ ਰਹਿੰਦਾ ਮਸ਼ਹੂਰੀ ਇਹਨੂੰ ਵੀ ਕਰਵਾਉਣੀ ਬਹੁਤ ਚੰਗੀ ਲੱਗਦੀ ਹੈ ਅਤੇ ਬਾਕੀ ਦੇਖਦੇ ਹਾਂ ਅਮੈਰੀਕਾ ਦੇ ਵਿੱਚ ਮਿਡ ਟਰਮ ਦੇ ਦੌਰਾਨ ਕੀ ਕੁਝ ਵਾਪਰਦਾ ਕੀ ਕੁਝ ਬਣਦਾ ਇਸੇ ਤਰ੍ਹਾਂ ਫਿਨਲੈਂਡ ਵਾਲਿਆਂ ਨੇ ਕੁਝ ਜਿਹੜਾ ਇੱਕ ਸ਼ਹਿਰ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ ਐਨਰਜੀ ਡਰਿੰਕ ਜਿਹੜੇ ਨੇ ਉਹ ਬੰਦ ਕਰ ਦਿੱਤੇ ਆ ਉਹ ਚਾਹੇ ਲਾਇਬ੍ਰੇਰੀਆਂ ਨੇ ਸਕੂਲ ਨੇ ਚਾਹੇ ਉਹ ਸਰਕਾਰੀ ਅਦਾਰੇ ਨੇ ਜਿੱਥੇ ਕਿਤੇ ਵੀ ਮਤਲਬ ਕਿ ਉਸਦੀ ਸੇਲ ਪਰਚੇਜ ਜਿਹੜੀ ਬੰਦ ਕੀਤੀ ਹੈ ਅਤੇ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਜੋ ਇਹ ਐਨਰਜੀ ਡਰਿੰਕ ਦੇ ਅਡਿਕਸ਼ਨ ਜਿਹੜੇ ਬੱਚੇ ਹੋ ਰਹੇ ਨੇ ਜਿਹੜੇ ਸਵੇਰ ਨੂੰ ਉੱਠਦੇ ਸਮੇਂ ਅੱਖਾਂ ਮਲਦੇ ਨੇ ਪਰ ਐਨਰਜੀ ਡਰਿੰਕ ਤੋਂ ਬਾਅਦ ਜੀ ਅੱਖਾਂ ਖੋਲ੍ਹਦੇ ਆ। ਸਾਨੂੰ ਤਾਂ ਹੁੰਦਾ ਸੀਗਾ ਕਿ ਪਾਣੀ ਦੇ ਨਾਲ ਮੂੰਹ ਧੋਤਾ, ਛਿੱਟੇ ਮਾਰੇ ਅਤੇ ਅੱਖਾਂ ਖੁੱਲ੍ਹ ਜਾਂਦੀਆਂ ਸੀ, ਆਪਣਾ ਦਾਤਣ ਜਾਂ ਬਰੱਸ਼ ਕੀਤਾ ਤਾਂ ਸਕੂਲ ਨੂੰ ਤੁਰ ਪਏ। ਪਰ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਐਨਰਜੀ ਡਰਿੰਕ ਦੇ ਬਹੁਤ ਚਰਚੇ ਨੇ ਉਹ ਅਮੈਰੀਕਾ ਹੋਵੇ, ਚਾਹੇ ਯੂਰਪ ਹੋਵੇ ਅਤੇ ਚਾਹੇ ਹੋਰ ਜਿਹੜੀਆਂ ਧਰਤੀਆਂ ਨੇ। ਹੁਣ ਤਾਂ ਇੰਡੀਆ ਦੇ ਵਿੱਚ ਵੀ ਐਨਰਜੀ ਡਰਿੰਕ ਦੀ ਕਾਫ਼ੀ ਜਿਹੜੀ ਆ ਭਰਮਾਰ ਹੋ ਰਹੀ ਹੈ, ਹੋਰ ਸਾਰੀਆਂ ਚੀਜ਼ਾਂ ਵੱਖਰੇ ਵੱਖਰੇ ਫਲੇਵਰਾਂ ਦੇ ਵਿੱਚ ਆ ਰਹੀਆਂ ਨੇ। ਅਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ, ਅੱਜ ਦੇ ਵਿਚਾਰ ਦੇ ਨਾਲ। 15 ਸਤੰਬਰ ਦਾ ਦਿਹਾੜਾ ਹੈ ਅਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ ਅਤੇ ਦੇਖਦੇ ਹਾਂ ਅੱਜ ਸਾਨੂੰ ਇਹ ਗੱਲਾਂ ਬਾਤਾਂ ਕਿੱਧਰ ਨੂੰ ਲੈ ਕੇ ਜਾਂਦੀਆਂ ਨੇ। ਅੱਜ ਦੇ ਦਿਹਾੜੇ ਦੇ ਉੱਤੇ ਗੱਲ ਕਰੀਏ ਅਤੇ ਅੱਜ ਦਾ ਜਿਹੜਾ ਵਿਚਾਰ ਆ ਬੜਾ ਸੁਹਾਵਣਾ ਅਤੇ ਬੜਾ ਹੀ ਕਹਿ ਸਕਦੇ ਹਾਂ ਕਿ ਜ਼ਿੰਦਗੀ ਦੀ ਗੱਲ ਕਰਦਾ ਹੈ। ਜਿਹੜੇ ਸਮੇਂ ਦੇ ਨਾਲ ਨਾਲ ਨਹੀਂ ਚੱਲਦੇ ਉਹ ਜ਼ਿੰਦਗੀ ਦੀ ਦੌੜ ਦੇ ਵਿੱਚ ਪਿੱਛੇ ਰਹਿ ਜਾਂਦੇ ਨੇ। ਇਸ ਦੇ ਲਈ ਹਰ ਚੀਜ਼ ਸਿੱਖਣੀ ਅਤੇ ਬੋਲਣੀ ਚਾਹੀਦੀ ਹੈ, ਕਰਨੀ ਚਾਹੀਦੀ ਹੈ। ਤਕਨੀਕ ਜਿਹੜੀ ਬਦਲ ਰਹੀ ਹੈ, ਹੋਰ ਸਾਰਾ ਸਿਲਸਿਲਾ ਬਦਲ ਰਿਹਾ। ਜਨਰੇਸ਼ਨ ਗੈਪ ਜਿਹੜਾ ਉਹ ਤਾਂ ਚਲੋ ਲਗਾਤਾਰ ਵਿੱਚ ਰਹਿਣਾ ਹੀ ਰਹਿਣਾ। ਜਿਹੜੇ ਆਪਣੇ ਬਜ਼ੁਰਗ ਸਨ ਉਹਨਾਂ ਦੀਆਂ ਜਿਹੜੀਆਂ ਲਾਈਫ ਸੀ ਕਾਫ਼ੀ ਸਟਰਗਲ ਵਾਲੀ ਰਹੀ ਹੈ। ਕਹਿੰਦੇ ਨੇ ਕਿ 3-4 ਪੀੜ੍ਹੀਆਂ ਜਿਹੜੀਆਂ ਨੇ ਮੁਸ਼ੱਕਤ ਕਰਦੀਆਂ ਨੇ ਤਾਂ ਫਿਰ ਅਗਲੀਆਂ ਪੀੜ੍ਹੀਆਂ ਜਿਹੜੀਆਂ ਆਉਂਦੀਆਂ ਨੇ ਉਹ ਸੁੱਖ ਜਿਹੜਾ ਮਾਣਦੀਆਂ ਨੇ। ਅਤੇ ਉਹੀ ਜਿਹੜੇ ਬੂਟੇ ਲਾਏ ਹੋਏ ਨੇ ਉਹਨਾਂ ਦੇ ਰੁੱਖਾਂ ਥੱਲੇ ਆਪਾਂ ਬੈਠ ਕੇ ਜਿਹੜੀਆਂ ਛਾਵਾਂ ਮਾਣ ਰਹੇ ਹਾਂ। ਅਤੇ ਬਾਕੀ ਇਹਦੇ ਬਾਰੇ ਤੁਸੀਂ ਵੀ ਹੋਰ ਵੀ ਜਾਣਕਾਰੀ ਵਿੱਚ ਜਾਂ ਮਨ ਦੇ ਵਿੱਚ ਕੁਝ ਵਿਚਾਰ ਆਵੇਗਾ ਤਾਂ ਜ਼ਰੂਰ ਸਾਂਝਾ ਕਰ ਸਕਦੇ ਹੋ। ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਰਹੇਗਾ। 15-20 ਮਿੰਟ ਜਾਂ ਅੱਧਾ ਘੰਟਾ ਕਾਲ ਨਹੀਂ ਲਵਾਂਗਾ, ਮਾਫ਼ੀ ਚਾਹਵਾਂਗਾ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਵਿਚਾਰ ਦੀ, ਦੇਸ਼ ਦੇ ਦੀਆਂ ਖ਼ਬਰਾਂ ਦੀ, ਅਤੇ ਉਸ ਤੋਂ ਬਾਅਦ ਸੈਣੀ ਸਾਹਿਬ ਨਾਲ ਜੁੜਨਗੇ ਤਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਾਂਗੇ ਅਤੇ ਉਸ ਤੋਂ ਬਾਅਦ ਜਿਹੜੀ ਹੈ ਤੁਹਾਡੇ ਲਈ ਵੀ ਲਾਈਨਾਂ ਖੁੱਲ੍ਹੀਆਂ ਰਹਿਣਗੀਆਂ। ਅੱਜ ਦੋਸਤੋ 15 ਸਤੰਬਰ 1861 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। ਵੈਸੇ 26 ਦਾ ਦਿਹਾੜਾ ਚੱਲ ਰਿਹਾ ਅਤੇ ਭਾਰਤ ਦੇ ਸਭ ਤੋਂ ਵੱਡੇ ਪੱਧਰ ਦੇ ਇੰਜੀਨੀਅਰ ਹੋਏ ਨੇ ਭਾਰਤ ਰਤਨ ਇਨਾਮ ਜੇਤੂ ਐਮ ਵਿਸ਼ਵਾਰੀਆ ਦਾ ਜਿਹੜਾ ਸੀ ਕਰਨਾਟਕ ਦੇ ਵਿੱਚ ਜਨਮ ਹੋਇਆ ਸੀ। ਇਸੇ ਤਰ੍ਹਾਂ ਹੀ 1871 ਦੇ ਵਿੱਚ ਨਾਮਧਾਰੀ ਲਹਿਣਾ ਸਿੰਘ ਪਾਖੋ ਕੇ, ਗੁਰਦਾਸਪੁਰ ਸੰਤ ਫਤਿਹ ਸਿੰਘ ਦੁਕਾਨਦਾਰ ਅੰਮ੍ਰਿਤਸਰ, ਪਟਵਾਰੀ ਹਾਕਮ ਸਿੰਘ ਮੋੜੇ ਅੰਮ੍ਰਿਤਸਰ ਅਤੇ ਬੀਲਾ ਸਿੰਘ ਨਾਰਲੀ ਤਰਨ ਤਾਰਨ ਨੂੰ ਜੋ ਬਿਲੋਂਗ ਕਰਦੇ ਸੀ ਉਹਨਾਂ ਨੂੰ ਬੋਰਡ ਦੇ ਨਾਲ ਬੰਨ ਕੇ ਅੰਮ੍ਰਿਤਸਰ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। 1843 ਦੇ ਵਿੱਚ ਖੇਡ ਮੇਲੇ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਅਤੇ ਉਸਦੇ ਪੁੱਤਰ ਸ਼ਹਿਜ਼ਾਦਾ ਪ੍ਰਤਾਪ ਸਿੰਘ ਦਾ ਧੋਖੇ ਦੇ ਨਾਲ ਅਜੀਤ ਸਿੰਘ ਸੰਧਾਵਾਲੀਆ ਦੇ ਵੱਲੋਂ ਕਤਲ ਕਰ ਦਿੱਤਾ ਗਿਆ। 1953 ਦੇ ਵਿੱਚ ਵਿਜੇ ਲਕਸ਼ਮੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਭੈਣ ਜਿਹੜੀ ਸੀ UNO ਦੀ ਜਿਹੜੀ ਸੀ ਪ੍ਰਧਾਨ ਬਣ ਗਈ ਸੀ। 1959 ਦੀ ਗੱਲ ਕਰ ਲਈਏ ਅਤੇ ਦੂਰਦਰਸ਼ਨ DD1 DD2 ਜਿਹੜਾ ਕੇਂਦਰ ਦਾ ਕਹਿ ਲਓ ਆਪਾਂ ਦਿੱਲੀ ਤੋਂ ਚੱਲਦਾ ਹੁੰਦਾ ਸੀ ਜਾਂ ਜਲੰਧਰ ਤੋਂ DD1 ਚੱਲਦਾ ਸੀ ਤਾਂ ਕਿਹਦਿਆਂ ਦੇ ਚੇਤਿਆਂ ਦੇ ਵਿੱਚ ਨਹੀਂ ਰਹੇਗਾ। ਇਹ ਜਿਹੜੇ ਆਪਣੀ ਜਨਰੇਸ਼ਨ ਦੇ ਜਾਂ ਸਾਡੇ ਤੋਂ ਪਿਛਲੇ ਨੇ ਉਹਨਾਂ ਨੂੰ ਤਾਂ ਜ਼ਰੂਰ ਯਾਦ ਰਹੇਗਾ। ਉਹ ਸਮਾਂ ਵੀ ਯਾਦ ਆਵੇਗਾ ਜਦੋਂ ਬਲੈਕ ਐਂਡ ਵਾਈਟ ਸਲੂਰਾ ਦੇ TV ਹੁੰਦੇ ਸੀ ਅਤੇ ਉਹਦੇ ਉੱਤੇ ਕਦੇ ਹਰੀ ਸਕਰੀਨ ਮੋਹਰੇ ਲਾ ਲਈ ਦੀ ਹੁੰਦੀ ਸੀ ਅਤੇ ਕਦੇ ਨੀਲੇ ਰੰਗ ਦੀ ਸਕਰੀਨ ਲਾ ਕੇ ਅਤੇ ਉਹਨੂੰ ਮਤਲਬ ਕਿ ਕਲਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਪਹਿਲਾਂ ਬਲੈਕ ਐਂਡ ਵਾਈਟ TV ਹੁੰਦੇ ਸੀ, ਇੱਕ ਛੋਟਾ ਜਿਹਾ ਬਹੁਤ ਹੀ ਛੋਟਾ ਜਿਹਾ TV ਹੁੰਦਾ ਸੀ ਤਕਰੀਬਨ ਆਪਣਾ ਗਿੱਠਕ ਦਾ, ਅਤੇ ਉਹਦਾ ਵੀ ਕਾਫ਼ੀ ਜਿਹੜਾ ਰਿਵਾਜ਼ ਰਿਹਾ ਸੀ ਉਹਨਾਂ ਸਮਿਆਂ ਦੇ ਵਿੱਚ। ਵੈਸੇ ਸਲੋਰਾ ਦਾ ਜਿਹੜਾ ਸ਼ਟਰਾਂ ਵਾਲਾ ਅਤੇ ਬਗੈਰ ਸ਼ਟਰਾਂ ਤੋਂ ਜਿਹੜੇ ਆ ਗਏ ਸੀਗੇ ਛੋਟੇ ਮਿੰਨੀ TV ਅਤੇ ਉਹਨਾਂ ਦੀ ਜਿਹੜੀ ਹੈ ਜ਼ਿਆਦਾ ਤਾਦਾਦ ਜਿਹੜੀ ਉਹਨਾਂ ਸਮਿਆਂ ਦੇ ਵਿੱਚ ਰਹੀ ਹੈ। ਉਸ ਤੋਂ ਬਾਅਦ ਬਲੈਕ ਐਂਡ ਵਾਈਟ ਤੋਂ ਬਾਅਦ ਕਲਰ TV ਆ ਗਏ ਵੱਡੇ ਵੱਡੇ ਡੱਬੇ, ਅਤੇ ਉਸ ਤੋਂ ਬਾਅਦ ਅੱਜ LCD ਜਿਹੜੀਆਂ ਸਕਰੀਨਾਂ ਨੇ, ਡਿਜੀਟਲ HD ਜਿਹੜੇ ਨੇ TV ਆ ਚੁੱਕੇ ਨੇ, ਜਿਨ੍ਹਾਂ ਦੇ ਕਹਿ ਲਓ ਕਿ ਇੱਕ ਕਿਤਾਬ ਜਿੰਨੀ ਮੋਟਾਈ ਹੈ ਅਤੇ ਉਹ ਜਿੱਥੇ ਮਰਜ਼ੀ ਆਪਾਂ ਚਲਾ ਸਕਦੇ, ਲਿਜਾ ਸਕਦੇ ਹਾਂ, ਅਤੇ ਇਸ ਤਰ੍ਹਾਂ ਦਾ ਸਿਲਸਿਲਾ ਵੀ ਚੱਲਿਆ। ਅਤੇ ਅੱਜ ਜਿਹੜਾ ਇੰਟਰਨੈਸ਼ਨਲ ਡੇ ਆਫ ਡੈਮੋਕਰੇਸੀ ਵੀ ਹੈ ਅਤੇ ਦੇਖਦੇ ਹਾਂ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਡੈਮੋਕਰੇਸੀ ਹੈ। ਪਰ ਦੂਰਦਰਸ਼ਨ ਦੀ ਗੱਲ ਕਰ ਰਿਹਾ ਸੀ ਜਿਸ ਦੇ ਵਿੱਚ 1959 ਦੇ ਵਿੱਚ ਦੂਰਦਰਸ਼ਨ DD ਤੋਂ ਪਬਲਿਕ ਸਰਵਿਸ ਦਾ ਜਿਹੜਾ ਪ੍ਰਸਾਰਣ ਸ਼ੁਰੂ ਹੋਇਆ ਸੀ ਅੱਜ ਦੇ ਦਿਹਾੜੇ ਦੇ ਉੱਤੇ। ਇਸ ਦੇ ਨਾਲ ਹੀ ਦੋਸਤੋ ਗੱਲ ਚੱਲਦੀ ਹੈ ਸੋਸ਼ਲ ਮੀਡੀਆ ਦੀ, ਜਿੱਦਾਂ ਆਪਾਂ ਪਹਿਲਾਂ ਵੀ ਸ਼ੁਰੂਆਤ ਕੀਤੀ ਹੈ ਕਿ ਜਾਗਰੂਕਤਾ ਚਾਹੀਦੀ ਹੈ ਪਰ ਉਹਦਾ ਨਜਾਇਜ਼ ਫਾਇਦਾ ਜਾਂ ਦੁਰਵਰਤੋਂ ਜਿਹੜੀ ਕਰਨ ਤੋਂ ਪਰਹੇਜ਼ ਹੋਣਾ ਚਾਹੀਦਾ ਹੈ। ਹਰ ਚੀਜ਼ ਦੇ ਲਾਭ ਹੁੰਦੇ ਨੇ, ਹਰ ਚੀਜ਼ ਦੀਆਂ ਹਾਨੀਆਂ ਹੁੰਦੀਆਂ ਹੈ। ਸੋਸ਼ਲ ਮੀਡੀਆ ਜਿਹੜਾ ਪਿਛਲੇ 1.5-2 ਦਹਾਕਿਆਂ ਤੋਂ, ਤਕਰੀਬਨ 20-25 ਸਾਲ ਤੋਂ ਲੋਕਾਂ ਦੇ ਹੱਥਾਂ ਦੇ ਵਿੱਚ ਹੈ। ਇਹ ਜਿਹੜਾ ਪਹਿਲਾਂ ਇੰਟਰਨੈਟ ਦਾ ਜ਼ਮਾਨਾ ਸੀ ਜਾਂ ਸਾਰੀਆਂ ਚੀਜ਼ਾਂ ਸੀ, ਇੱਕ ਆਰਮੀ ਅਮੈਰੀਕਨ ਆਰਮੀ ਜਾਂ ਆਰਮੀਜ਼ ਦੇ ਕੋਲ ਹੀ ਹੁੰਦੀ ਸੀ, ਜਾਂ ਫਿਰ ਕਹਿ ਲਓ ਕਿ ਜਿਹੜੇ ਐਰੋਪਲੇਨ ਵਗੈਰਾ ਉਡਾਏ ਜਾਂਦੇ ਸੀ ਨੈਵੀਗੇਟਰ, ਅਤੇ ਉਹਨਾਂ ਦੇ ਨਾਲ ਹੀ ਯੂਜ਼ ਕੀਤਾ ਜਾਂਦਾ ਸੀ। ਪਰ ਹੌਲੀ ਹੌਲੀ ਇਹਦੀ ਤਬਦੀਲੀ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਈ, ਅਤੇ ਲੋਕਾਂ ਨੇ ਫਿਰ ਹੁਣ ਧੜਥੱਲੀ ਜਿਹੜੀ ਆ ਮਚਾਈ ਹੋਈ ਹੈ। ਪਿਛਲੇ 20-25 ਸਾਲ ਤੋਂ ਜਿਹੜਾ ਮੋਬਾਈਲ ਆਉਣ ਦੇ ਨਾਲ ਸੋਸ਼ਲ ਮੀਡੀਆ ਵਿਹਲੇ ਲੋਕਾਂ ਦਾ ਖਿਡੌਣਾ ਬਣ ਗਿਆ। ਜੇ ਕੋਈ ਵਟਸਐਪ, ਫੇਸਬੁੱਕ ਜਾਂ ਟਵਿੱਟਰ ਦੀ ਵਰਤੋਂ ਨਹੀਂ ਕਰਦਾ ਤਾਂ ਉਸਦੇ ਵੱਲ ਜਿਹੜਾ ਇਸ ਤਰ੍ਹਾਂ ਵੇਖਿਆ ਜਾਂਦਾ, ਇਸ ਤਰ੍ਹਾਂ ਦੀਆਂ ਨਜ਼ਰਾਂ ਨਾਲ, ਜਿਵੇਂ ਕਿ ਉਹ ਭਾਈ ਇਸ ਦੁਨੀਆ ਦਾ ਇਹ ਗ੍ਰਹਿ ਦਾ ਬੰਦਾ ਹੀ ਨਹੀਂ ਹੈ, ਅਤੇ ਉਹ ਤਾਂ ਭਾਈ ਗਵਾਰ ਅਨਪੜ੍ਹ ਪੇਂਡੂ ਹੋਵੇਗਾ ਕੋਈ ਨਾ ਕੋਈ, ਜੇ ਉਹਦੇ ਕੋਲ ਨਹੀਂ ਹੈ ਇਹ ਚੀਜ਼ਾਂ ਤਾਂ। ਸੋਸ਼ਲ ਮੀਡੀਆ ਦੇ ਉੱਤੇ ਸਵੇਰੇ ਸਵੇਰੇ ਗਿਆਨ ਵਧਾਓ, ਹੁਕਮਨਾਮੇ ਦੀ ਵਿਆਖਿਆ, ਹੌਸਲਾ ਅਫਜ਼ਾਈ ਵਾਲੇ ਚੰਗੇ ਵਿਚਾਰ ਮੈਸੇਜ ਆਉਂਦੇ ਨੇ, ਪਰ ਦੁਪਹਿਰ ਸਮੇਂ ਡਿਪਰੈਸ਼ਨ ਵਾਲੇ ਅਤੇ ਰਾਤ ਨੂੰ ਗੰਦ ਮੰਦ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਤਾਂ ਸਿਰਫ ਨਵੇਂ ਸਾਲ ਨੂੰ ਹੈਪੀ ਨਿਊ ਈਅਰ ਕਿਹਾ ਜਾਂਦਾ ਸੀ, ਫਿਰ ਦੀਵਾਲੀ, ਲੋਹੜੀ, ਹੋਲੀ ਅਤੇ ਹੋਰ ਤਿਉਹਾਰਾਂ ਨੂੰ, ਹੁਣ ਤਾਂ ਹਫ਼ਤੇ ਦੇ ਹਰ ਵਾਰ ਨੂੰ ਹੈਪੀ ਵਾਰ ਜਿਹੜਾ ਜਿਵੇਂ ਕਿ ਐਤਵਾਰ ਆਦਿ ਲਿਖਿਆ ਜਾਂਦਾ ਹੈ। ਸਭ ਤੋਂ ਜ਼ਿਆਦਾ ਗੁੱਡ ਮੋਰਨਿੰਗ ਅਤੇ ਮੈਸੇਜ ਆਉਂਦੇ ਨੇ ਜੋ ਸਵੇਰ ਤੋਂ ਸ਼ਾਮ ਤੱਕ ਜਾਰੀ ਰਹਿੰਦੇ ਹੈ। ਰਾਸ਼ੀਫਲ, ਹਰ ਦੁੱਖਾਂ ਦਾ ਹੱਲ ਕਰਨ ਦੇ ਦਾਅਵੇ ਦੇ ਉੱਤੇ ਅੰਧ ਵਿਸ਼ਵਾਸੀ ਮੈਸੇਜ ਆਉਂਦੇ ਨੇ, ਅਤੇ ਉਹਨਾਂ ਦੇ ਵਿੱਚ ਲਿਖਿਆ ਹੁੰਦਾ ਕਿ ਮੈਸੇਜ 100 ਵਿਅਕਤੀਆਂ ਜਾਂ 2-3 ਗਰੁੱਪਾਂ ਦੇ ਵਿੱਚ ਭੇਜ ਦਿਓ, ਖੁਸ਼ਖਬਰੀ ਮਿਲੇਗੀ। ਜੇ ਨਜ਼ਰ ਅੰਦਾਜ਼ ਕਰੋਗੇ ਤਾਂ ਭਾਈ ਤੁਹਾਡਾ ਫਿਰ ਕੋਈ ਨਾ ਕੋਈ ਨੁਕਸਾਨ ਹੋ ਜਾਏਗਾ। ਉਹ ਦਿਨ ਦੀ ਸ਼ੁਰੂਆਤ ਕਿੱਦਾਂ ਹੁੰਦੀ ਹੈ, ਨੈਗੇਟਿਵ ਅਤੇ ਪੋਜ਼ਿਟਿਵਿਟੀ ਦੇ ਵਿੱਚ, ਵਹਿਮ ਭਰਮਾਂ ਦੇ ਨਾਲ। ਬੰਦਾ ਕਹਿੰਦਾ ਕਿਹਦੇ ਮੱਥੇ ਲੱਗ ਗਿਆ। ਇਹਨਾਂ ਨਾਲ ਜਿਹੜਾ ਝੂਠੀਆਂ ਕਹਾਣੀਆਂ ਬਣਾ ਕੇ ਲਿਖੀਆਂ ਹੁੰਦੀਆਂ ਨੇ, ਜਦ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਤੁਹਾਨੂੰ ਕਿਹੜੀ ਖੁਸ਼ਖਬਰੀ ਮਿਲੀ ਜਾਂ ਕਿਸੇ ਦਾ ਕੀ ਨੁਕਸਾਨ ਹੋ ਗਿਆ, ਤਾਂ ਚੁੱਪ ਹੋ ਜਾਂਦੇ ਨੇ। ਕੁਝ ਲੋਕਾਂ ਦੇ ਫੋਨਾਂ ਦੇ ਉੱਪਰ ਟਿਊਨ ਅਤੇ ਲੋਗੋ ਧਾਰਮਿਕ ਸ਼ਖਸੀਅਤਾਂ ਦੇ ਹੋਣਗੇ, ਅਤੇ ਫੋਨ ਦੇ ਵਿੱਚ ਅਸ਼ਲੀਲ ਤਰ੍ਹਾਂ ਦੀ ਸਮੱਗਰੀ ਜਿਹੜੀ ਹੈ ਭੇਜੀ ਜਾਂਦੀ ਹੈ। ਮਾੜੀ ਭਾਸ਼ਾ ਵਾਲੀਆਂ ਪੋਸਟਾਂ ਹੋਣਗੀਆਂ, ਕਈ ਚੰਗੇ ਭਲੇ ਬੱਚਿਆਂ ਦੀਆਂ ਫੋਟੋਆਂ ਪਾ ਕੇ ਆਖਣਗੇ ਇਹ ਲਵਾਰਸ ਬੱਚੇ ਹੈ, ਇਸ ਨੰਬਰ ਦੇ ਉੱਤੇ ਫੋਨ ਕਰੋ ਭਾਈ। ਅਤੇ ਪਹਿਲੀ ਗੱਲ, ਨੰਬਰ ਗਲਤ ਹੁੰਦਾ ਜਾਂ ਅੱਗੋਂ ਅੱਕੇ ਵਿਅਕਤੀ ਦੇ ਵੱਲੋਂ ਗਾਲਾਂ ਦਾ ਮੀਂਹ ਜਿਹੜਾ ਵਰਾ ਦਿੱਤਾ ਜਾਂਦਾ। ਹਰ ਕੋਈ ਇੰਨਾ ਸੋਹਣਾ ਨਹੀਂ ਹੁੰਦਾ ਜਿੰਨਾ ਫੇਸਬੁੱਕ ਦੀ ਪ੍ਰੋਫਾਈਲ ਦੇ ਉੱਤੇ, ਕਿਉਂਕਿ ਫਿਲਟਰ ਲੱਗ ਜਾਂਦੇ ਨੇ। ਫੋਟੋ ਪਾ ਕੇ ਦੋਸਤਾਂ ਨੂੰ ਜਾਂ ਆਪ ਹੀ ਲਾਈਕ ਕਰਕੇ ਗਿਣਤੀ ਕਰੀ ਜਾਣਗੇ ਭਾਈ ਕਿੰਨਿਆਂ ਨੇ ਲਾਈਕ ਕਰ ਲਿਆ, ਕਿੰਨਿਆਂ ਨੇ ਦੇਖ ਲਿਆ। ਕਿਸੇ ਲੀਡਰ ਜਾਂ ਅਫਸਰ ਦੇ ਨਾਲ ਲੱਥੀ ਫੋਟੋ ਵੀ ਪਾ ਕੇ ਲਾਈਕ ਗਿਣਨ ਲੱਗ ਪੈਣਗੇ ਅਤੇ ਭਾਈ ਅੱਜ ਮੈਂ ਉਸ ਵਿਅਕਤੀ ਦੇ ਨਾਲ ਖੜ੍ਹਾ ਸੀ। ਤੁਸੀਂ ਆਪਣੀ ਆਪ ਦੇ ਨਾਲ ਪਿਆਰ ਕਰੋ, ਸ਼ਖਸੀਅਤ ਨੂੰ ਨਿਖਾਰੋ, ਅਤੇ ਤੁਹਾਨੂੰ ਲੋਕ ਪਿਆਰ ਕਰਨ, ਨਾ ਕਿ ਦੂਸਰਿਆਂ ਨੂੰ ਕਰਨ ਦੀ ਜ਼ਰੂਰਤ ਹੈ। ਤੁਸੀਂ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰੋ। ਸੈਲਫੀ ਦਾ ਟ੍ਰੈਂਡ ਜਿਹੜਾ ਚੱਲਿਆ, ਦੇਸ਼ ਦੇ PM ਮੋਦੀ ਨੂੰ ਵੀ ਸੈਲਫੀ ਲੈਣ ਦਾ ਬਹੁਤ ਸ਼ੌਂਕ ਪਿਆ। ਲੋਕ ਹਾਦਸੇ ਜਾਂ ਕਿਸੇ ਦੁਰਘਟਨਾ ਦੇ ਸਮੇਂ ਮਦਦ ਤਾਂ ਕੀ ਕਰਨੀ ਹੈ, ਸੈਲਫੀ ਜਾਂ ਫੋਟੋ ਮੋਬਾਈਲ ਦੇ ਰਾਹੀਂ ਖਿੱਚ ਕੇ ਫੇਸਬੁੱਕ ਜਾਂ ਵਟਸਐਪ ਦੇ ਉੱਤੇ ਪਾਈ ਜਾਣਗੇ, ਅਤੇ ਹੁਣ ਤੱਕ ਦੇਸ਼ ਦੇ ਵਿੱਚ ਹਜ਼ਾਰਾਂ ਤੋਂ ਵੱਧ ਮੌਤਾਂ ਸੈਲਫੀ ਲੈਣ ਦੇ ਨਾਲ ਹੋ ਚੁੱਕੀਆਂ। 1100 ਰੁਪਏ ਵਾਲੇ ਨੋਕੀਆ ਮੋਬਾਈਲ ਦੇ ਉੱਤੇ ਸੱਪਾਂ ਵਾਲੀ ਖੇਡ ਖੇਡਣ ਵਾਲੇ ਹੱਥਾਂ ਦੇ ਵਿੱਚ ਵਧੀਆ ਤੋਂ ਵਧੀਆ ਐਪਲ ਵਰਗੇ ਫੋਨ ਆ ਗਏ, ਪਰ ਲੱਛਣ ਪੁਰਾਣੇ ਜਿਹੜੇ ਨੇ 1100 ਵਾਲੇ ਹੀ ਨੇ। ਕਿਸੇ ਪਿੱਟੇ ਚੁਟਕਲੇ ਭੇਜ ਕੇ ਕਹਿਣਗੇ ਇਹ ਮਾਰਕੀਟ ਦੇ ਵਿੱਚ ਨਵਾਂ ਆਇਆ, ਅੱਗੇ ਜਲਦੀ ਤੋਂ ਜਲਦੀ ਭੇਜ ਦਿਓ। ਨੌਜਵਾਨ ਪੀੜ੍ਹੀ ਅਤੇ ਆਮ ਜਨਤਾ ਜ਼ਿਆਦਾ ਹੀ ਗੇਮਾਂ ਖੇਡਣ ਦੇ ਵਿੱਚ ਰੁੱਝੀ ਰਹਿੰਦੇ ਨੇ, ਜੋ ਆਪਣਾ ਸਮਾਂ ਤਾਂ ਬਰਬਾਦ ਕਰਦੀ ਹੈ, ਅੱਖਾਂ ਦੀ ਨਜ਼ਰ ਵੀ ਘੱਟਦੀ ਹੈ। ਉੱਥੇ ਪਰਿਵਾਰ ਦੇ ਵਿੱਚ ਇਕੱਲਾਪਣ ਵੱਧਦਾ ਅਤੇ ਗੱਲਬਾਤ ਸਾਂਝੀ ਨਾ ਹੋਣ 'ਤੇ ਘਰ ਦੇ ਉੱਤੇ ਮਸਲਿਆਂ ਦੇ ਵੱਲ ਜਿਹੜਾ ਧਿਆਨ ਨਹੀਂ ਦਿੰਦੇ ਨੇ। ਕਈ ਕੰਨਾਂ ਦੇ ਵਿੱਚ ਹਰ ਸਮੇਂ ਏਅਰਫੋਨ ਜਿਹੜੇ ਲਾ ਰੱਖਦੇ ਹੈ, ਭਾਈ ਦਿਮਾਗ ਨੂੰ ਵੀ ਹਵਾ ਜਾਣ ਦਿਓ। ਜਿਹਦੇ ਨਾਲ ਜਿੱਥੇ ਕੰਨਾਂ ਦੀ ਸੁਣਨ ਸ਼ਕਤੀ ਤਾਂ ਕਮਜ਼ੋਰ ਹੁੰਦੀ ਹੈ, ਉੱਥੇ ਕਿਸੇ ਦੀ ਗੱਲ ਵੀ ਨਹੀਂ ਸੁਣਦੇ ਹੈ, ਅਤੇ ਇਸ ਤਰ੍ਹਾਂ ਕੰਨ ਦੇ ਵਿੱਚ ਏਅਰਫੋਨ ਲਾ ਕੇ ਤੁਰਨ ਜਾਂ ਵਹੀਕਲ ਦੇ ਨੂੰ ਚਲਾਉਣ ਦੇ ਨਾਲ ਕਈ ਐਕਸੀਡੈਂਟ ਹੋ ਚੁੱਕੇ ਨੇ। ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਹਾਲਾਤ ਉੱਪਰ ਜਿਹੜਾ ਹਾਕਮ ਸਰਕਾਰਾਂ ਦਾ ਬੋਲਬਾਲਾ ਹੈ, ਵਿਰੋਧੀ ਧਿਰ ਦੀ ਖਬਰ ਨਹੀਂ ਆਉਂਦੀ। ਉੱਥੇ ਹੀ ਵਟਸਐਪ ਦੇ ਉੱਤੇ ਫੇਸਬੁੱਕ ਲੋਕਾਂ ਨੂੰ ਸੱਚਾਈ ਦੱਸ ਕੇ ਅਹਿਮ ਰੋਲ ਨਿਭਾ ਰਹੀ ਹੈ। ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਮੀਡੀਆ ਦੀ ਦੁਰਵਰਤੋਂ ਕਰਕੇ ਦੰਗੇ ਅਤੇ ਧਾਰਮਿਕ ਭਾਵਨਾਵਾਂ ਨੂੰ ਵੀ ਭੜਕਾਇਆ ਜਾਂਦਾ ਹੈ, ਅਸ਼ਲੀਲਤਾ ਫੈਲਾਈ ਜਾਂਦੀ ਹੈ, ਅਤੇ ਇੱਕ ਦੂਜੇ ਨੂੰ ਜਿਹੜਾ ਕੰਪਿਊਟਰਾਈਜ਼ਡ ਫੋਟੋਆਂ ਬਣਾ ਕੇ ਯਾਨੀ ਕਿ AI ਦੇ ਨਾਲ ਬਦਨਾਮ ਕੀਤਾ ਜਾ ਰਿਹਾ। ਫਿਲਮੀ ਕੈਮਰਿਆਂ ਦੇ ਰਾਹੀਂ ਬਣੇ ਚਮਤਕਾਰੀ ਸੀਨਾਂ ਨੂੰ ਅੰਧ ਵਿਸ਼ਵਾਸ ਫੈਲਾਉਣ ਦੇ ਲਈ ਵਰਤਿਆ ਜਾਂਦਾ ਹੈ। ਹਨੇਰੇ ਦੇ ਵਿੱਚ ਲਗਾਤਾਰ ਮੋਬਾਈਲ ਵੇਖਣਾ ਨਿਗਾਹ ਦੇ ਲਈ ਜਿਹੜਾ ਅੱਖਾਂ ਲਈ ਲੰਬੀ ਗੱਲਬਾਤ ਕਰਨਾ ਕੰਨਾਂ ਦੇ ਲਈ ਖਤਰਨਾਕ ਹੈ ਤੇ ਅੱਜ ਕੱਲ ਇੱਕ ਹੋਰ ਖਤਰਨਾਕ ਰੁਝਾਨ ਜਿਹੜਾ ਪੈ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਝੂਠੀਆਂ ਖਬਰਾਂ ਪਾਉਣ ਦਾ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ। ਜਾਣ ਬੁੱਝ ਕੇ ਸੋਚੀ ਸਮਝੀ ਸਾਜਿਸ਼ ਤਹਿਤ ਝੂਠੀਆਂ ਖਬਰਾਂ ਜਾਂ ਪੋਸਟ ਜਿਹੜੀ ਹੈ, ਪੋਸਟਾਂ ਸਿਰਫ ਵਿਊ ਲੈਣ ਦੇ ਲਈ ਪਾਈਆਂ ਜਾਂਦੀਆਂ ਨੇ ਤੇ AI ਦੀ ਵੀ ਦਿਨੋ ਦਿਨ ਵਰਤੋਂ ਵੱਧ ਰਹੀ ਹੈ। ਇਸੇ ਤਰ੍ਹਾਂ ਕਿਸੇ ਵੀ ਪੋਸਟ ਨੂੰ ਭੇਜਣ ਤੋਂ ਪਹਿਲਾਂ ਭਾਈ ਆਪ ਪੜਤਾਲ ਕਰ ਲਓ, ਪੜ੍ਹੋ, ਸੋਚੋ, ਸਮਝੋ ਤੇ ਵਿਚਾਰੋ। ਇਸ ਦੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਤਾਂ ਨਹੀਂ ਲੱਗਦੀ। ਅੱਜ ਕੱਲ੍ਹ ਐਵੇਂ ਹੀ ਲੋਕ ਬਾਤ ਦਾ ਬਤੰਗੜ ਜਿਹੜਾ ਬਣਾ ਲੈਂਦੇ ਨੇ, ਹਰ ਗੱਲ ਨੂੰ ਧਾਰਮਿਕਤਾ ਦੇ ਨਾਲ ਜੋੜ ਕੇ ਕੁਝ ਲੋਕਾਂ ਨੂੰ ਜਾਂ ਕਿਸੇ ਫਿਰਕੇ ਨੂੰ ਭੜਕਾ ਕੇ ਮਜ਼ਾ ਲੈਂਦੇ ਹੈ ਤੇ ਆਪ ਕੰਧ ਦੇ ਉੱਤੇ ਚੜ੍ਹ ਜਾਂਦੇ ਹੈ। ਇਹ ਵੀ ਜਿਹੜਾ ਖਿਆਲ ਰੱਖੋ ਕਿ ਕਿਸੇ ਬਿਨਾਂ ਸੋਚੇ ਸਮਝੇ ਭੇਜੇ ਮੈਸੇਜ ਦੇ ਨਾਲ ਤੁਹਾਡੀਆਂ ਸ਼ਖਸੀਅਤਾਂ ਦਾ ਗਲਤ ਪ੍ਰਭਾਵ ਤਾਂ ਨਹੀਂ ਜਾ ਰਿਹਾ ਤੇ ਸ਼ਬਦਾਵਲੀ ਵੀ ਹਮੇਸ਼ਾ ਪਰਿਵਾਰ ਦੇ ਵਿੱਚ ਪੜ੍ਹਨ ਯੋਗ ਜਿਹੜੀ ਹੈ ਹੋਣੀ ਚਾਹੀਦੀ ਹੈ। ਜੀ ਦੋਸਤੋ, ਇਹ ਨੇ ਜੀ ਸੋਸ਼ਲ ਮੀਡੀਆ ਦੇ ਹਾਲਾਤ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਤੇ ਪਾਟੇ ਪਜਾਮੇ ਦੀਏ ਨੂੰ ਤਰਸਣਗੇ ਕਾਮੇ ਤੇ 6,400 ਕਰੋੜ ਖਾ ਗਏ ਗਏ ਕਿਹੜੇ ਮਾਮੇ ਚੱਲੇ ਨਾ ਟਰੰਪ ਦੇ ਬਹਾਨੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਟਾਈਟਲ ਕਈ ਵਾਰੀ ਸਾਨੂੰ ਵੀ ਇੱਦਾਂ ਦਾ ਬਣਾਉਣਾ ਪੈ ਜਾਂਦਾ, ਕੀ ਕਰੀਏ ਜੀ। ਤੇ ਵਿਊਆਂ ਦੀ ਖਾਤਰ ਨਹੀਂ ਦੋਸਤੋ, ਇਹ ਸਾਡਾ ਦਾਅਵਾ ਹੈ ਤੇ ਇਹ ਸਾਡਾ ਵਾਅਦਾ ਹੈ। ਜਿੱਦਾਂ ਚਾਹੇ ਦੋ ਕਦਮ ਘੱਟ ਚੱਲਣਾ ਤੇ ਚੱਲਣਾ ਆਪਣਾ ਮਣਕ ਦੇ ਨਾਲ ਹੀ ਹੈ ਤੇ ਗੱਲਾਂ ਬਾਤਾਂ ਆਪਾਂ ਕਰਨੀਆਂ ਹੁੰਦੀਆਂ ਨੇ ਤੇ ਬਾਕੀ ਵਿਊਆਂ ਪਿੱਛੇ ਆਪਾਂ ਜਾਂ ਸਾਡੀ ਟੀਮ ਜਿਹੜੀ ਹੈ ਉਹ ਨਹੀਂ ਭੱਜਦੀ ਹੈ ਤੇ ਸਾਡੇ ਸਰੋਤਾ ਪਰਿਵਾਰ ਵੀ ਜਿਹੜਾ ਉਹ ਵੀ ਬਹੁਤ ਸੂਝਵਾਨ ਹੈ ਇਹਨਾਂ ਚੀਜ਼ਾਂ ਨੂੰ ਨਹੀਂ। ਚਾਹੇ ਆਪਾਂ ਘੱਟੇ ਹੀ ਹਾਂ ਤੇ ਘੱਟੇ ਹੀ ਸਾਨੂੰ ਮਨਜ਼ੂਰ ਨੇ, ਪਰ ਅਸੀਂ ਮਜਬੂਰ ਨਹੀਂ ਹੋਣਾ ਚਾਹੁੰਦੇ। ਤੇ ਲੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਨਾਲ ਲਾਈਨਾਂ ਤੁਹਾਡੀਆਂ ਖੁੱਲੀਆਂ ਰਹਿਣਗੀਆਂ। ਤੇ ਅੱਜ ਦੀਆਂ ਦੋਸਤੋ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਹੈ ਉਹ ਇਕੱਲੀਆਂ ਖਬਰਾਂ ਹੀ ਨਹੀਂ ਨੇ, ਸਾਡੇ ਉੱਤੇ ਪ੍ਰਭਾਵ ਵੀ ਪਾਉਂਦਾ ਹੈ ਸਾਰਾ ਆਲਾ ਦੁਆਲਾ ਜੋ ਕੁਝ ਵੀ ਸਿਲਸਿਲਾ ਜਿਹੜਾ ਚੱਲਦਾ ਹੈ ਤੇ ਸਾਡੇ ਸਮਾਜ, ਸਿਆਸਤ ਤੇ ਆਉਣ ਵਾਲੇ ਸਮੇਂ ਦੇ ਬਾਰੇ ਕਈ ਵੱਡੇ ਸਵਾਲ ਵੀ ਖੜ੍ਹੇ ਕਰਦਾ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵਿਧਾਇਕਾਂ ਤੇ ਟਰੱਕ ਡਰਾਈਵਰ ਵਿਵਾਦ ਤੋਂ ਲੈ ਕੇ ਸਚਿਨ ਪਾਇਲਟ ਦੇ ਵੱਲੋਂ ਕਾਂਗਰਸ ਦੀ ਏਕਤਾ ਦਾ ਪ੍ਰਦਰਸ਼ਨ, ਮੀਰੀ ਪੀਰੀ ਖਾਲਸਾ ਮਾਰਚ, ਭਗਵੰਤ ਮਾਨ ਤੇ ਨਾਇਬ ਸਿੰਘ ਸੈਣੀ ਵਿਚਾਲੇ ਤਕਰਾਰ ਤੇ ਗਮਾਂਡਾ ਦੀ ਜਿਹੜਾ ਵਿਵਾਦ ਹੈ ਉਹ ਸ਼ਰਤ ਦੇ ਉੱਤੇ ਹਾਈਕੋਰਟ ਦੀ ਸਖ਼ਤ ਟਿੱਪਣੀ ਆਈ ਹੈ ਤੇ ਅੱਜ ਦੀਆਂ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਜਿਹੜਾ ਆਪਾਂ ਡੂੰਘੀ ਚੁੱਭੀ ਮਾਰਾਂਗੇ ਤੇ ਕੁਝ ਨਾ ਕੁਝ ਕੱਢ ਕੇ ਲਿਆਵਾਂਗੇ। ਦੁਨੀਆ ਦੇ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਇੰਟਰਨੈਸ਼ਨਲ ਖਬਰਾਂ ਕਹਿਣ ਦਾ ਮਤਲਬ ਹੈ ਉਹਦੇ ਵਿੱਚ ਵੀ ਔਖੀਆਂ ਸਾਹ ਜਿਹੜੇ ਨੇ ਆ ਰਹੇ ਨੇ। ਅਮੈਰੀਕਾ ਦੀ ਮੇਲ ਇਨ ਵੋਟਿੰਗ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ। ਕੈਨੇਡਾ ਦੇ ਵੱਲੋਂ ਨਿਵੇਸ਼ ਵਧਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਟਰੰਪ ਪੰਗਾ ਲੈ ਕੇ ਬੈਠਾ ਹੈ। ਭਾਰਤ ਕੈਨੇਡਾ ਵਪਾਰ ਗੱਲਬਾਤ ਜਿਹੜੀ ਹੈ ਉਹਦੇ ਵਿੱਚ ਵੀ ਜਿਹੜੀ ਹੈ ਦੋ ਚਿੱਤੀ ਬਣ ਰਹੀ ਹੈ। ਸਵੀਡਨ ਦੀ ਸਿਆਸਤ ਦੇ ਵਿੱਚ ਵੀ ਜਿਹੜਾ ਰੂੜੀਵਾਦ ਦਾ ਬੋਲਬਾਲਾ ਜਿਹੜਾ ਹੋਣ ਨੂੰ ਜਿਹੜਾ ਪੂਰਾ ਭੱਬਾ ਭਾਰ ਹੋਇਆ ਪਿਆ। ਇੱਕ ਮੈਂ ਇਹ ਵੀ ਗੱਲ ਸੋਚਦਾ ਸੀ ਕਿ ਜਿਉਂ ਸ਼ੁਰੂ ਹੋਇਆ ਇਟਲੀ ਤੋਂ ਜਰਮਨ ਹੋ ਗਿਆ, ਉਸ ਤੋਂ ਬਾਅਦ ਹੁਣ ਸਵੀਡਨ ਦੀ ਵਾਰੀ ਆ ਗਈ ਹੈ ਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਰੂੜੀਵਾਦੀ ਸੋਚ ਜਿਹੜੀ ਹੈ ਵੱਧ ਰਹੀ ਹੈ ਜਾਂ ਲੋਕ ਅਸਲ ਦੇ ਵਿੱਚ ਚੁੱਪ ਚਪੀਤੇ ਹੀ ਇਸ ਤਰ੍ਹਾਂ ਦੇ ਨੇ, ਬਹੁਤ ਵੱਡੇ ਸਵਾਲ ਨੇ। ਇਹਦੇ ਬਾਰੇ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਇਸੇ ਤਰ੍ਹਾਂ ਸਾਊਦੀ ਅਰਬ ਦੇ ਵਿੱਚ ਯੂਰੇਨੀਅਮ ਲੱਭ ਗਿਆ ਵੱਡਾ ਭੰਡਾਰ ਤੇ ਉਹਨਾਂ ਨੇ ਰੋਲਾ ਪਾ ਦਿੱਤਾ, ਭਾਈ ਸਾਡੇ ਕੋਲ ਅਰਧ ਜਿਹੜੇ ਨੇ ਬਹੁਤ ਖਣਿਜ ਜਿਹੜੀਆਂ ਚੀਜ਼ਾਂ ਨੇ ਲੱਭੀਆਂ ਨੇ। ਬਾਕੀ ਦੇਖਦੇ ਹਾਂ, ਲੱਗਦਾ ਕਿ ਹੁਣ ਸਾਊਦੀ ਅਰਾਬੀਆ ਵਾਲਿਆਂ ਦੇ ਵੀ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਜਿਹੜਾ ਰੋਲਾ ਰੱਪਾ ਪਾਉਣ ਲੱਗੇ ਨੇ। ਅਤੇ ਭਾਈ ਟਰੰਪ ਆਇਆ ਲਓ, ਯਾਰੀ ਤੁਹਾਡੀ ਪੱਕੀ ਆ ਉਹਦੇ ਨਾਲ, ਤੁਸੀਂ ਇੱਕ ਵਾਰੀ ਦੱਸੋ ਤਾਂ ਸਹੀ। ਉਹ ਕਹਿੰਦਾ ਲੈ ਇੱਦਾਂ ਦੀ ਕਿਹੜੀ ਗੱਲ ਹੈ, ਮੈਂ ਉੱਥੇ ਪਹੁੰਚਾਂਗਾ। ਕੈਨੇਡਾ ਦੇ ਵਿੱਚ ਕਥਿਤ ਜਿਹੜਾ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਹੜੇ ਡਿਪੋਰਟ ਕੀਤੇ ਜਾ ਰਹੇ ਆ ਵਿਅਕਤੀ ਕੁਝ, ਉਹਨਾਂ ਦੀ ਗੱਲ ਕਰਾਂਗੇ। ਅਮੈਰੀਕਾ ਦੇ ਵਿੱਚ ਸਾਊਥ ਏਸ਼ੀਅਨ ਵਿਦਿਆਰਥੀਆਂ ਦੇ ਬਾਰੇ ਵਿਵਾਦ ਅਤੇ ਸਪੇਸ ਦੇ ਵਿੱਚ ਹਥਿਆਰਾਂ ਦੇ ਨਾਲ ਜੁੜਿਆ ਨਵਾਂ ਦਾਅਵਾ ਜਿਹੜਾ ਕਰ ਦਿੱਤਾ ਟਰੰਪ ਨੇ, ਉਹ ਠੋਕਿਆ। ਅਤੇ ਆਖਰ ਦੁਨੀਆ ਕਿਸ ਪਾਸੇ ਵੱਧ ਰਹੀ ਹੈ, ਕੀ ਇਹ ਸਿਰਫ ਖਬਰਾਂ ਜਾਂ ਹੋਰ ਸਾਰੀਆਂ ਗੱਲਾਂ ਨਾਲ ਪਛਾਣਾਂਗੇ? ਅੱਗੇ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਬਾਤ ਪਾਉਂਦੇ ਹਾਂ ਪੰਜਾਬ ਦੀ। ਆਪ ਵਿਧਾਇਕਾਂ ਰਜਿੰਦਰਪਾਲ ਕੌਰ ਛੀਨਾ ਅੱਜ ਚਰਚਾ ਦਾ ਵਿਸ਼ਾ ਰਹੇ ਨੇ। ਟਰੱਕ ਚਾਲਕ ਨੂੰ ਥੱਪੜ ਜੜ ਦਿੱਤਾ ਅਤੇ ਵੀਡੀਓ ਜਿਹੜੀ ਆ ਵਾਇਰਲ ਹੋ ਗਈ ਹੈ ਅਤੇ ਗੱਲਬਾਤ ਮੀਡੀਆ ਦੇ ਵਿੱਚ ਵੀ ਚੱਲ ਰਹੀ ਹੈ। ਸੈਣੀ ਸਾਹਿਬ ਕਹਿੰਦੇ ਖਿੱਚ ਕੇ ਰੱਖੋ ਜੀ, ਲੇਟ ਚੱਲ ਰਹੀ ਹੈ ਗੱਡੀ ਜੀ। ਜ਼ੋਰ ਸੈਣੀ ਸਾਹਿਬ ਪੂਰਾ ਧੱਕਾ ਲਾ ਰਿਹਾ ਜੀ। ਹਾਂਜੀ, ਇਹ ਮਾਮਲਾ ਦੋਸਤੋ ਜਿਹੜਾ ਸੀਗਾ ਇੱਕ ਵਾਰ ਫਿਰ ਸਾਹਮਣੇ ਆਇਆ ਆਮ ਆਦਮੀ ਪਾਰਟੀ ਦੇ ਹਾਲਾਤਾਂ ਦਾ। ਇਸ ਵਾਰ ਹਲਕਾ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਆਪ ਜਿਹੜੀ ਹੈ ਆਪ ਹੁਦਰੀਆਂ ਕਰ ਰਹੀ ਹੈ। ਉਹਦੀ ਵਿਧਾਇਕਾ ਰਜਿੰਦਰਪਾਲ ਕੌਰ ਸ਼ੀਨਾ ਚਰਚਾ ਦੇ ਵਿੱਚ ਆ ਗਈ। ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਵਿਧਾਇਕਾ ਦੀ ਗੱਡੀ ਇੱਕ ਟਰੱਕ ਦੇ ਪਿੱਛੇ ਸੀ। ਟਰੱਕ ਚਾਲਕ ਦੇ ਵੱਲੋਂ ਲੰਘਣ ਦੇ ਲਈ ਰਾਹ ਦੇਣ ਦੇ ਵਿੱਚ ਦੇਰੀ ਹੋਣ ਦੇ ਉੱਤੇ ਵਿਧਾਇਕਾ ਕਥਿਤ ਤੌਰ ਦੇ ਉੱਤੇ ਨਾਰਾਜ਼ ਹੋ ਗਈ। ਇਸ ਤੋਂ ਬਾਅਦ ਟਰੱਕ ਜਿਹੜਾ ਸੀ ਰੁਕਵਾਇਆ ਗਿਆ ਅਤੇ ਪਿੱਛੇ ਆ ਰਹੀ ਗੱਡੀ ਦੇ ਵਿੱਚੋਂ ਉੱਤਰ ਕੇ ਵਿਧਾਇਕਾ ਟਰੱਕ ਡਰਾਈਵਰ ਦੇ ਵੱਲ ਨੂੰ ਜਾਂਦੀ ਦਿਖਾਈ ਦਿੰਦੀ ਹੈ। ਉਸਨੇ ਡਰਾਈਵਰ ਨੂੰ ਹੇਠਾਂ ਉਤਰਨ ਦੇ ਲਈ ਜਿਹੜਾ ਸੀ ਕਿਹਾ ਅਤੇ ਉਸਦੇ ਨਾਲ ਬਹਿਸ ਕਰਨੀ ਸ਼ੁਰੂ ਕੀਤੀ। ਦੇਖਦੇ ਹੀ ਦੇਖਦੇ ਵਿਧਾਇਕਾ ਦੇ ਵੱਲੋਂ ਡਰਾਈਵਰ ਨੂੰ ਕਥਿਤ ਤੌਰ ਦੇ ਉੱਤੇ ਥੱਪੜ ਮਾਰ ਸੁੱਟਿਆ। ਚਸ਼ਮਦੀਦਾਂ ਦੇ ਅਨੁਸਾਰ ਡਰਾਈਵਰ ਦਾ ਕੋਈ ਕਸੂਰ ਨਾ ਹੋਣ ਦੇ ਬਾਵਜੂਦ ਵੀ ਉਸਨੂੰ ਜਿਹੜਾ ਥੱਪੜ ਮਾਰੇ ਜਾਣ ਦੇ ਉੱਤੇ ਹਰ ਕੋਈ ਹੈਰਾਨ ਪਰੇਸ਼ਾਨ ਹੋ ਗਿਆ ਕਿ ਇਹ ਕੀ ਭਾਣਾ ਵਾਪਰਿਆ। ਇਹ ਸਾਰੀ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਚੁੱਕੀ ਹੈ। ਦੂਜੇ ਪਾਸੇ ਆਪਣੇ ਬਚਾਅ ਦੇ ਵਿੱਚ ਆਪ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਇਹ ਕਿਹਾ ਕਿ ਘਟਨਾ ਢਾਬਾ ਰੋਡ ਦੀ ਹੈ ਅਤੇ ਉਹਨਾਂ ਦੱਸਿਆ ਕਿ ਉਹ ਇਸ ਇਲਾਕੇ ਦੇ ਵਿੱਚ ਭਾਰੀ ਵਾਹਨਾਂ ਦੇ ਲਾਂਘੇ ਦੇ ਉੱਤੇ ਰੋਕ ਲਗਾਉਣ ਦੇ ਲਈ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਪਹਿਲਾਂ ਹੀ ਕਹਿੰਦੀ ਹੈ ਸ਼ਿਕਾਇਤ ਕਰ ਚੁੱਕੇ ਨੇ। ਵਿਧਾਇਕਾਂ ਨੇ ਕਿਹਾ ਕਿ ਮੈਨੂੰ ਇਲਾਕਾ ਨਿਵਾਸੀਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਇਹ ਟਰੱਕ ਚਾਲਕ ਵਾਹਨ ਨੂੰ ਬਹੁਤ ਲਾਪਰਵਾਹੀ ਦੇ ਨਾਲ ਚਲਾ ਰਿਹਾ। ਭਾਈ ਅੱਗੇ ਤਾਂ ਉਹਨਾਂ ਦੇ ਕਰੇਨ ਪਤਾ ਨਹੀਂ ਕੀ ਪੱਟਿਆ ਸੀਗਾ, ਉੱਥੇ ਖੜ੍ਹੀ ਸੀ ਅਤੇ ਟਰੱਕ ਤਾਂ ਲੰਘ ਹੀ ਨਹੀਂ ਸਕਦਾ ਸੀ ਤਾਂ ਉਹ ਬੇਪਰਵਾਹੀ ਦੇ ਨਾਲ ਕਿੱਦਾਂ ਚਲਾ ਸਕਦਾ। ਉਸਨੂੰ ਰੋਕਿਆ ਗਿਆ ਕਿ ਮੈਂ ਉਸ ਤੋਂ ਵਾਹਨ ਦੀਆਂ ਚਾਬੀਆਂ ਮੰਗੀਆਂ ਅਤੇ ਵਿਰੋਧੀ ਧਿਰ ਮੈਨੂੰ ਬਦਨਾਮ ਕਰਨ ਦੇ ਲਈ ਕਹਿੰਦੇ ਇਸ ਘਟਨਾ ਨੂੰ ਗਲਤ ਰੂਪ ਦੇ ਰਹੀ ਹੈ ਅਤੇ ਮੈਂ ਡਰਾਈਵਰ ਨੂੰ ਥੱਪੜ ਮਾਰਿਆ ਜਦੋਂ ਕਿ ਮੈਂ ਸਿਰਫ ਡਰਾਈਵਰ ਤੋਂ ਜਿਹੜੀ ਹੈ ਚਾਬੀ ਲੈਣ ਦੇ ਲਈ ਹੱਥ ਉੱਪਰ ਕੀਤਾ। ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ਦੀ ਇਤਲਾਹ ਢਾਬਾ ਪੁਲਿਸ ਥਾਣੇ ਨੂੰ ਦਿੱਤੀ ਅਤੇ ਚਾਬੀਆਂ ਦੇ ਉੱਤੇ ਡਰਾਈਵਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਅਤੇ ਵਿਧਾਇਕਾਂ ਨੇ ਅੱਗੇ ਕਿਹਾ ਕਿ ਇਲਾਕੇ ਦੀਆਂ ਸੜਕਾਂ ਤੰਗ ਹੋਣ ਦੇ ਕਾਰਨ ਅਜਿਹੀ ਤੇਜ਼ ਗਤੀ ਦੇ ਨਾਲ ਵਾਹਨ ਚਲਾਉਣਾ ਵਪਾਰ ਅਤੇ ਲੋਕਾਂ ਦੇ ਲਈ ਜਿਹੜਾ ਘਾਤਕ ਹੋ ਸਕਦਾ ਸਿੱਧ ਅਤੇ ਉਹਨਾਂ ਇਹ ਕੁਝ ਨਾ ਕੁਝ ਜਾਣ ਕੇ ਵਾਪਰ ਸਕਦਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਦੇ ਕੋਲ ਵੀਡੀਓ ਹੈ ਇੱਕ ਜਿਹੜੀ ਜਿਹਦੇ ਵਿੱਚ ਡਰਾਈਵਰ ਆਪਣੀ ਗਲਤੀ ਮੰਨ ਰਿਹਾ ਅਤੇ ਉਹ ਲਾਪਰਵਾਹੀ ਦੇ ਨਾਲ ਟਰੱਕ ਚਲਾ ਰਿਹਾ ਸੀਗਾ। ਦੂਸਰੇ ਪਾਸੇ ਗੱਲ ਕਰੀਏ ਤਾਂ ਸਚਿਨ ਪਾਇਲਟ ਉਹਨਾਂ ਦੀ ਜਿਹੜੀ ਹੈ ਪੰਜਾਬ ਦੇ ਵਿੱਚ ਆਮਦ ਨੇ ਜਿਹੜੀ ਹੈ ਆਪਣੀ ਜੱਫੀ ਪਵਾ ਦਿੱਤੀ ਹੈ ਤਕਰੀਬਨ ਆਪਣੇ ਚੰਨੀ ਸਾਹਿਬ ਦੀ ਅਤੇ ਰਾਜਾ ਵੜਿੰਗ ਹੋਣਾ ਦੀ। ਚੰਨੀ ਅਤੇ ਵੜਿੰਗ ਨੂੰ ਇੱਕ ਮੰਚ ਦੇ ਉੱਤੇ ਲੈ ਕੇ ਆਏ ਆ ਸਚਿਨ ਪਾਇਲਟ, ਪਰ ਮੈਂ ਸਮਝਦਾ ਕਿ ਗੁਲਜ਼ਾਰ ਸਿੰਘ ਹੋਣਾ ਦੀ ਦੇਣ ਹੈ, ਕਾਂਗਰਸ ਇਕੱਠੀ ਹੋਈ ਹੈ। ਇਹ ਮਾਮਲਾ ਜਿਹੜਾ ਸੀਗਾ ਇਕੱਠੀ ਕਾਹਤੋਂ ਹੋਈ ਹੈ। ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ 'ਚ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਪੰਜਾਬ ਕਾਂਗਰਸ ਦੇ ਵੱਲੋਂ ਰੋਸ ਮਾਰਚ ਕੀਤਾ ਗਿਆ ਅਤੇ ਮਾਰਚ ਜਿਹੜਾ ਸੀਗਾ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਕੀਤਾ, ਜਿਨ੍ਹਾਂ ਨੇ ਵੱਖ ਵੱਖ ਧੜਿਆਂ ਦੇ ਵਿੱਚ ਵੰਡੀ ਹੋਈ ਕਾਂਗਰਸ ਨੂੰ ਇੱਕ ਮੰਚ ਦੇ ਉੱਤੇ ਲਿਆ ਕੇ ਖੜ੍ਹਾ ਕਰ ਦਿੱਤਾ। ਇਸ ਰੋਸ ਪ੍ਰਦਰਸ਼ਨ ਦੇ ਦੌਰਾਨ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਅਤੇ ਇੱਕੋ ਮੰਚ ਦੇ ਉੱਤੇ ਨਜ਼ਰ ਆਏ ਨੇ, ਬਾਜਵਾ ਸਾਹਿਬ ਵੀ ਦਿਖੇ ਨੇ। ਇਸੇ ਤਰ੍ਹਾਂ ਹੀ ਜੇ ਕੋਈ ਗੱਲ ਨਹੀਂ ਸੁਣਦਾ ਤਾਂ ਕਹਿੰਦੇ ਸਿੱਧਾ ਮੇਰੇ ਨਾਲ ਸੰਪਰਕ ਕੀਤਾ ਜਾਵੇ। ਪਾਇਲਟ ਉਹਨਾਂ ਨੇ ਇਹ ਵੀ ਦੋ ਸ਼ਬਦਾਂ ਦੇ ਵਿੱਚ ਗੱਲ ਕਹਿ ਦਿੱਤੀ ਹੈ। ਸਚਿਨ ਪਾਇਲਟ ਨੇ ਅੱਜ ਸਪਸ਼ਟ ਸੁਨੇਹਾ ਦੇ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਧੜੇਬੰਦੀ ਨਹੀਂ ਹੈ ਅਤੇ ਜੇ ਕੋਈ ਵੀ ਆਗੂ ਕਿਸੇ ਵਰਕਰ ਦੀ ਗੱਲ ਨਹੀਂ ਸੁਣਦਾ ਤਾਂ ਇਸ ਹਾਲਤ ਦੇ ਵਿੱਚ ਉਹਨਾਂ ਪਾਇਲਟ ਦੇ ਨਾਲ ਸਿੱਧਾ ਸੰਪਰਕ ਕੀਤਾ ਜਾਵੇ ਅਤੇ ਉਹ ਕਹਿੰਦਾ ਫਿਰ ਮੈਂ ਟੋਪ ਗੇਅਰ 'ਚ ਗੱਡੀ ਪਾਵਾਂਗਾ। ਅਤੇ ਸਚਿਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਵਿੱਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਏਗੀ ਅਤੇ ਉਹਨਾਂ ਵਰਕਰਾਂ ਦੇ ਵਿੱਚ ਜੋਸ਼ ਭਰਦਿਆਂ ਕਿਹਾ ਕਿ ਪੰਜਾਬ ਦੀ ਲੜਾਈ ਦੇ ਵਿੱਚ ਉਹ ਸਭ ਤੋਂ ਅੱਗੇ ਰਹਿਣਗੇ। ਪਾਇਲਟ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਵੀ ਕਿਹਾ ਕਿ ਸੂਬੇ ਤੋਂ ਲੈ ਕੇ ਕੇਂਦਰ ਤੱਕ ਦਾ ਤਜ਼ਰਬਾ ਹੈ ਅਤੇ ਸੱਤਾ ਦੇ ਵਿੱਚ ਵੀ ਰਹੇ ਹਨ ਅਤੇ ਵਿਰੋਧੀ ਧਿਰ ਵਿੱਚ ਵੀ, ਅਤੇ ਉਹ ਹਰ ਹਾਲਾਤਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਬਰ ਤਿਆਰ ਨੇ। ਪਾਇਲਟ ਨੇ ਜਨਤਕ ਤੌਰ ਦੇ ਉੱਤੇ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਮੰਚ ਦੇ ਉੱਤੇ ਚੰਨੀ ਅਤੇ ਵੜਿੰਗ ਦੇ ਹੱਥ ਵੀ ਮਿਲਾ ਛੱਡੇ ਨੇ। ਸਚਿਨ ਪਾਇਲਟ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਨੂੰ ਚੰਡੀਗੜ੍ਹ ਪੁਲਿਸ ਨੇ ਰਸਤੇ ਦੇ ਵਿੱਚ ਹੀ ਰੋਕ ਲਿਆ ਅਤੇ ਪਾਇਲਟ, ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਚੰਨੀ ਅਤੇ ਉਹਨਾਂ ਦੇ ਸਮੂਹ ਦੇ ਹੋਰ ਆਗੂ ਮਾਰਚ ਦੇ ਵਿੱਚ ਤਾਂ ਸ਼ਾਮਲ ਹੋਏ ਪਰ ਉਹ ਪੁਲਿਸ ਸਟੇਸ਼ਨ ਦੇ ਵਿੱਚ ਵੜਿੰਗ ਦੇ ਨਾਲ ਨਹੀਂ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਸਚਿਨ ਪਾਇਲਟ ਨੇ ਗੁਲਜ਼ਾਰ ਸਿੰਘ ਦੀ ਮੌਤ ਦੀ ਸੁਤੰਤਰ ਜਾਂਚ ਕਰਵਾਉਣ ਅਤੇ FIR ਦੇ ਵਿੱਚ ਹਰਪਾਲ ਚੀਮਾ ਦਾ ਨਾਂ ਸ਼ਾਮਲ ਕਰਨ ਦੀ ਮੰਗ ਕੀਤੀ। ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਆਪ ਸਰਕਾਰ ਦੇ ਉੱਤੇ ਵਰਦਿਆਂ ਉਹਨਾਂ ਕਿਹਾ ਕਿ ਸੂਬੇ ਦੇ ਵਿੱਚ ਨਸ਼ੇ ਦੀ ਸਮੱਸਿਆ ਆਪਣੇ ਸਿਖਰ ਦੇ ਉੱਤੇ ਪਹੁੰਚ ਚੁੱਕੀ ਹੈ। ਪਾਇਲਟ ਨੇ ਸਵਾਲ ਕਰਦਿਆਂ ਕਿਹਾ ਕਿ ਉਹਨਾਂ ਦੀ ਹਰਪਾਲ ਚੀਮਾ ਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ, ਪਰ ਤੁਸੀਂ ਅਹੁਦੇ ਦੇ ਉੱਤੇ ਬੈਠੇ ਹੋ ਅਤੇ ਵਿੱਤ ਮੰਤਰੀ ਹੋ। ਜਦੋਂ ਇੱਕ ਵਿਅਕਤੀ ਆਪਣੀ ਜਾਨ ਦੇ ਰਿਹਾ ਅਤੇ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਕਿ ਉਹ ਇਸ ਵਿਅਕਤੀ ਦੇ ਕਾਰਨ ਆਪਣੀ ਜਾਨ ਦੇ ਰਿਹਾ ਤਾਂ ਕਿ ਕਾਨੂੰਨ ਇਹ ਨਹੀਂ ਕਹਿੰਦਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ FIR ਦਰਜ ਹੋਣੀ ਚਾਹੀਦੀ ਹੈ। ਉਹਨਾਂ ਆਖਰ 'ਚ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਆਪਣਾ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਤੇ ਪੰਜਾਬ ਨੂੰ ਨਸ਼ਿਆਂ ਦੇ ਕਾਲੇ ਹਨੇਰੇ ਦੇ ਵੱਲ ਧੱਕਣ ਦਾ ਕੰਮ ਕੀਤਾ। ਪਾਇਲਟ ਨੇ ਦਾਅਵਾ ਕੀਤਾ ਕਿ ਅੱਜ ਘਰ ਘਰ ਚਿੱਟਾ ਪਹੁੰਚਾਇਆ ਜਾ ਰਿਹਾ ਤੇ ਬਸ ਇੱਕ ਫੋਨ ਕਾਲ ਦੇ ਰਾਹੀਂ ਜਿਹੜਾ ਕਰਨ ਦੀ ਜ਼ਰੂਰਤ ਹੈ, ਦੇਰ ਹੈ ਤੇ ਨਸ਼ਾ ਹਰ ਘਰ ਤੱਕ ਜਿਹੜਾ ਪਹੁੰਚ ਜਾਂਦਾ ਹੈ। ਦੂਸਰੇ ਪਾਸੇ ਮੀਰੀ ਪੀਰੀ ਖਾਲਸਾ ਮਾਰਚ, ਸਿੱਖ ਸਿਆਸਤ ਦੀ ਗੱਲ ਕਰੀਏ ਤੇ ਮੀਰੀ ਪੀਰੀ ਖਾਲਸਾ ਯਾਤਰਾ ਦਾ ਤੀਜਾ ਪੜਾਅ ਜਿਹੜਾ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੁਣ ਸ਼ੁਰੂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਖੇ ਪਾਰਟੀ ਵਰਕਰਾਂ ਦੇ ਨਾਲ ਮੀਰੀ ਪੀਰੀ ਖਾਲਸਾ ਮਾਰਚ ਦੇ ਅਖੀਰੀ ਪੜਾਅ ਦੀ ਸ਼ੁਰੂਆਤ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਕਰਨ ਦੇ ਲਈ ਪੁੱਜੇ ਹੈ। ਮੀਟਿੰਗ ਦੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਦੱਸਿਆ ਕਿ 17 ਸਤੰਬਰ ਤੋਂ ਮੀਰੀ ਪੀਰੀ ਖਾਲਸਾ ਯਾਤਰਾ ਦਾ ਤੀਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਏਗਾ ਤੇ ਇਸ ਸੰਬੰਧੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਸਰਕਲ ਪ੍ਰਧਾਨਾਂ, ਬਲਾਕ ਆਗੂਆਂ ਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਤੇ ਨਾਲ ਮਾਰਚ 25 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਮਾਰਚ ਨੂੰ ਸ਼ੁਰੂ ਜਿਹੜਾ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦਾ ਧੰਨਵਾਦ ਕਰਦਿਆਂ ਇਸ ਮਾਰਚ ਦੇ ਰਾਹੀਂ ਜਥੇਦਾਰ ਸਾਹਿਬ ਦੇ ਵੱਲੋਂ ਜਾਤ ਪਾਤ ਤੋਂ ਉੱਪਰ ਉੱਠਣ, ਭਾਈਚਾਰਕ ਸਾਂਝ ਮਜ਼ਬੂਤ ਕਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਬਾਣੀ ਦੇ ਨਾਲ ਜੁੜਨ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਦੇ ਵੱਲੋਂ ਇਸ ਯਾਤਰਾ ਨੂੰ ਕਹਿੰਦੇ ਨੇ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ। ਦੂਸਰੇ ਪਾਸੇ ਗੱਲ ਸਿੱਖ ਸਿਆਸਤ ਦੀ ਹੋਈ ਹੈ ਤੇ ਇਹਦੇ ਵਿੱਚ ਭਗਵੰਤ ਮਾਨ ਤੇ ਨਾਲ ਜਿਹੜੇ ਨੇ ਸੈਣੀ ਸਾਹਿਬ ਖੈਬੜ ਪਏ ਨੇ। ਮੇਰੀ ਦਸਤਾਰ ਨੂੰ ਨਕਲੀ ਕਹਿ ਕੇ ਭਗਵੰਤ ਮਾਨ ਨੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਹੈ। ਸੈਣੀ ਸਾਹਿਬ ਕਹਿੰਦੇ ਹਰਿਆਣੇ ਵਾਲੇ CM ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਹਨਾਂ ਦੀ ਦਸਤਾਰ ਪੱਗ ਨੂੰ ਨਕਲੀ ਦੱਸਣ ਦੇ ਉੱਤੇ ਤਿੱਖਾ ਜਿਹੜਾ ਪਲਟਵਾਰ ਕਰ ਛੱਡਿਆ। ਸੋਮਵਾਰ ਜਿਹੜਾ ਕੱਲ੍ਹ ਬੀਤੇ ਦੇ ਵਿੱਚ ਰਾਤ ਇੱਕ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਭਗਵੰਤ ਮਾਨ ਦੀ ਇਸ ਟਿੱਪਣੀ ਨੂੰ ਅਤਿ ਮੰਦਭਾਗਾ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੈਣੀ ਨੇ ਕਿਹਾ ਕਿ ਸਾਡੇ ਲਈ ਦਸਤਾਰ ਗੁਰੂ ਸਾਹਿਬਾਨ ਦੇ ਸਤਿਕਾਰ, ਸ਼ਰਧਾ, ਵਿਸ਼ਵਾਸ ਅਤੇ ਆਦਰ ਦਾ ਪ੍ਰਤੀਕ ਹੈ। ਪੱਗ ਸਾਡੇ ਗੁਰੂਆਂ ਦੇ ਵੱਲੋਂ ਬਖਸ਼ੀ ਹੋਈ ਜਿਹੜੀ ਹੈ, ਕਹਿੰਦੇ ਨੇ ਪਵਿੱਤਰ ਪਰੰਪਰਾ ਹੈ ਤੇ ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਨੇ ਦਿੱਤੀਆਂ ਸਿੱਖਿਆਵਾਂ ਤੇ ਮਾਰਗ ਦੇ ਉੱਤੇ ਚੱਲ ਕੇ ਆਪਣੀ ਸਰਕਾਰ ਚਲਾ ਰਹੇ ਹਾਂ। ਜੇਕਰ ਭਗਵੰਤ ਮਾਨ ਇਸ ਪੱਗ ਨੂੰ ਨਕਲੀ ਆਖ ਰਹੇ ਨੇ ਤਾਂ ਉਹਨਾਂ ਨੂੰ ਗੁਰੂ ਸਾਹਿਬਾਨ ਦੇ ਚਰਨਾਂ ਦੇ ਵਿੱਚ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਤੇ ਨਿਸ਼ਾਨਾ ਸੇਧਦਿਆਂ ਹੋਇਆਂ ਹਰਿਆਣੇ ਦੇ CM ਨੇ ਅੱਗੇ ਕਿਹਾ ਕਿ ਮਾਨ ਨੇ ਅਜਿਹੀ ਹਲਕੀ ਸ਼ਬਦਾਵਲੀ ਦੀ ਵਰਤੋਂ ਕਰਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਠੇਸ ਪਹੁੰਚਾਈ ਹੈ ਤੇ ਮਾਨ ਸਾਹਿਬ ਨੇ ਪੰਜਾਬ ਦੀ ਜਨਤਾ ਦਾ ਅਪਮਾਨ ਕੀਤਾ ਹੈ। ਉਹਨਾਂ ਨੂੰ ਗੁਰੂ ਸਾਹਿਬਾਨ ਅਤੇ ਪੰਜਾਬ ਦੇ ਲੋਕਾਂ ਤੋਂ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ। ਇਹ ਸਾਡੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਮਹਾਨ ਸ਼ਹਾਦਤਾਂ ਦੀ ਬਦੌਲਤ ਹੀ ਹੈ ਕਿ ਅੱਜ ਅਸੀਂ ਇਸ ਮੁਕਾਮ ਦੇ ਉੱਤੇ ਬੈਠੇ ਹਾਂ। ਇਸੇ ਤਰ੍ਹਾਂ ਗਮਾਂਡਾ ਦੀ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਗੱਲ ਕਰ ਲਈਏ। ਅਕਾਲੀ ਦਲ ਨੇ ਬਲਜੀਤ ਸਿੰਘ ਬੂਟਾ ਨੂੰ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਅੱਜ ਐਲਾਨ ਦਿੱਤਾ, ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਲਜੀਤ ਸਿੰਘ ਬੂਟਾ ਕਹਿ ਦਿੱਤਾ ਭੁੱਟਾ ਨੂੰ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਤੇ ਸ੍ਰੀ ਬਾਦਲ ਹੋਣਾ ਨੇ ਕਿਹਾ ਕਿ ਪਾਰਟੀ ਦੇ ਹੱਕ ਦੇ ਵਿੱਚ ਹਨੇਰੀ ਚੱਲਣੀ ਸ਼ੁਰੂ ਹੋ ਚੁੱਕੀ ਹੈ ਤੇ ਲੋਕ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਲਈ ਪੰਥ ਵਿਰੋਧੀ ਅਤੇ ਦਿੱਲੀ ਦੀਆਂ ਪਾਰਟੀਆਂ ਨੂੰ ਹਰਾਉਣ ਦੇ ਲਈ ਸਾਥ ਦੇਣਗੇ। ਉਹਨਾਂ ਸਰਹਿੰਦ ਦੇ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੇ ਵੱਲੋਂ ਕਰਵਾਈ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਪਛਾਣ ਜ਼ਰੂਰ ਕਰਨ ਕਿ ਕਿਹੜੀ ਪਾਰਟੀ ਉਹਨਾਂ ਦੀ ਆਪਣੀ ਹੈ ਤੇ ਕਿਹੜੀ ਏਜੰਸੀਆਂ ਦੀ ਕਠਪੁਤਲੀ ਹੈ। ਵਾਰਸ ਪੰਜਾਬ ਪਾਰਟੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਦਾ ਮਕਸਦ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਮਲਾ ਕਰਦਿਆਂ ਉਹਨਾਂ ਦੋਸ਼ ਲਾਇਆ, ਜਾਣੀ ਕਿ ਸ਼ਬਦੀ ਹਮਲਾ ਕੀਤਾ ਹੈ। ਪੰਜਾਬ ਨੇ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ ਜਿਸ ਦਾ ਦਫ਼ਤਰ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ। ਜਬਰ ਜਨਾਹ ਦੇ ਮਾਮਲਿਆਂ ਦੇ ਵਿੱਚ ਮੁਲਜ਼ਮਾਂ ਨੂੰ ਕਰੋੜਾਂ ਰੁਪਏ ਲੈ ਕੇ ਸੁਰੱਖਿਆ ਦਿੱਤੀ ਜਾ ਰਹੀ ਹੈ ਤੇ ਗੈਂਗਸਟਰਾਂ ਨੂੰ ਆਪ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਹੀ ਜਿਹੜਾ ਇੱਕ ਖਬਰ ਅੱਗੇ ਜਾ ਕੇ ਕਰਦੇ ਹਾਂ ਹੋਰ, ਪਰ ਉਸ ਤੋਂ ਪਹਿਲਾਂ ਗਵਾਂਢਾਂ ਦੀ ਗੱਲ ਕਰ ਲਈਏ, ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਕੇਸ ਦਾ ਕਰਨ ਦਾ ਹਲਫ਼ਨਾਮਾ, ਜਿਹੜਾ ਕੇਸ ਨਾ ਕਰਨ ਦਾ ਹਲਫ਼ਨਾਮਾ ਲੈਣਾ ਜਿਹੜਾ ਗੈਰ ਸੰਵਿਧਾਨਕ ਹੈ। ਗਵਾਂਢਾਂ ਦੀ ਵੱਖਰੀ ਸ਼ਰਤ ਨੂੰ ਲੈ ਕੇ ਹਾਈ ਕੋਰਟ ਸਖ਼ਤ ਹੋ ਗਈ ਹੈ ਤੇ ਗਵਾਂਢਾਂ ਕੇਸ ਜਿਹੜਾ ਹੈ ਮੁੱਖ ਪ੍ਰਸ਼ਾਸਕ ਨੂੰ ਜਿਹੜਾ 5 ਸਾਲਾਂ ਦੇ ਅੰਕੜੇ ਪੇਸ਼ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ। ਭਾਈ ਜਿਹੜੀ ਇਨਪੁੱਟ ਹੈ ਆਊਟਪੁੱਟ ਉਹ ਦਿਖਾਓ ਕਿੱਥੇ ਹੈ ਅਤੇ ਕਰਜ਼ਾ ਤੁਹਾਨੂੰ ਕਾਹਦੇ ਲਈ ਚਾਹੀਦਾ ਹੈ, ਜਿਹੜਾ ਇੰਨਾ ਕਰਜ਼ਾ ਲਿਆ ਉਹ ਲਾਇਆ ਕਿੱਥੇ ਹੈ ਅਤੇ ਵਾਪਸ ਕਿਉਂ ਨਹੀਂ ਆਇਆ ਹੈ। ਪਲਾਟ ਖਰੀਦਦਾਰ ਨੂੰ ਕੋਈ ਵੀ ਅਦਾਲਤੀ ਕੇਸ ਦਾਇਰ ਨਾ ਕਰਨ ਜਾਂ ਕੋਈ ਹੋਰ ਕਾਰਵਾਈ ਨਾ ਕਰਨ ਦਾ ਹਲਫ਼ਨਾਮਾ ਦੇਣ ਦੀ ਸ਼ਰਤ ਲਗਾਉਣ ਦੇ ਉੱਤੇ ਆਪਣੀ ਹੈਰਾਨੀ ਪ੍ਰਗਟ ਕਰਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਨੂੰ ਜਿਹੜਾ ਇਹ ਸਪਸ਼ਟ ਕਰਨ ਦੇ ਲਈ ਕਹਿ ਦਿੱਤਾ ਹੈ ਕਿ ਪਿਛਲੇ 5 ਸਾਲਾਂ ਦਾ ਭਾਈ ਦੌਰਾਨ ਅਜਿਹੀ ਸ਼ਰਤ ਦੇ ਨਾਲ ਕਿੰਨੇ ਡਿਮਾਂਡ ਨੋਟੇ ਜਾਰੀ ਕੀਤੇ ਗਏ ਸਨ। ਇਹ ਨਿਰਦੇਸ਼ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਅਤੇ ਜਸਟਿਸ ਪਰਵਿੰਦਰ ਸਿੰਘ ਚੌਹਾਨ ਦੇ ਡਿਵੀਜ਼ਨ ਬੈਂਚ ਦੇ ਵੱਲੋਂ ਉਦੋਂ ਦਿੱਤੇ ਗਏ ਨੇ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਕੋਈ ਵੀ ਕੇਸ ਦਾਇਰ ਨਾ ਕਰਨ ਦੀ ਸ਼ਰਤ ਜਿਹੜੀ ਹੈ ਗਮਾਂਡਾ ਵੱਲੋਂ ਜਾਰੀ ਕੀਤੇ ਗਏ ਹਰੇਕ ਮੰਗ ਪੱਤਰ ਦੇ ਵਿੱਚ ਲਗਾਈ ਜਾ ਰਹੀ ਹੈ। ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਜੇ ਰਾਜ ਦੀ ਕੋਈ ਸੰਸਥਾ ਖਾਸ ਕਰਕੇ ਹਾਊਸਿੰਗ ਵਿਭਾਗ ਕਿਸੇ ਮੰਗ ਨੋਟਿਸ ਦੇ ਵਿੱਚ ਇਹ ਸ਼ਰਤ ਰੱਖਦੀ ਹੈ ਕਿ ਸੰਬੰਧਿਤ ਵਿਅਕਤੀ ਦੀ ਸ਼ਿਕਾਇਤ ਦੇ ਉੱਤੇ ਸਿਰਫ ਉਦੋਂ ਹੀ ਵਿਚਾਰ ਕੀਤਾ ਜਾਵੇਗਾ ਜਦੋਂ ਇਹ ਹਲਫ਼ਨਾਮਾ ਦੇਵੇਗਾ ਕਿ ਉਹ ਕਿਸੇ ਵੀ ਅਦਾਲਤ ਦੇ ਵਿੱਚ ਕੋਈ ਵੀ ਕੇਸ ਦਾਇਰ ਨਹੀਂ ਕਰੇਗਾ ਜਾਂ ਕੋਈ ਹੋਰ ਕਾਰਵਾਈ ਨਹੀਂ ਕਰੇਗਾ। ਇਹ ਕਾਰਵਾਈ ਭਾਰਤੀ ਇਕਰਾਰਨਾਮੇ ਐਕਟ ਜਿਹੜਾ ਇੰਡੀਅਨ ਕੰਟਰੈਕਟ ਐਕਟ ਦੀਆਂ ਵਿਵਸਥਾਵਾਂ ਦੀ ਉਲੰਘਣਾ ਹੋਣ ਦੇ ਨਾਲ ਨਾਲ ਸੰਵਿਧਾਨ ਵਿਰੋਧੀ ਅਤੇ ਮੁੱਢਲੇ ਤੌਰ ਦੇ ਉੱਤੇ ਘਿਨਾਉਣੀ ਜਿਹੜੀ ਆ ਪ੍ਰਤੀਕਿਰਿਆ ਪ੍ਰਕਿਰਤੀ ਦੀ ਹੈ। ਬੈਂਚ ਨੇ ਇਹ ਵੀ ਜਿਹੜਾ ਕਿਹਾ ਕਿ ਨਿਰਦੇਸ਼ ਦਿੱਤੇ ਨੇ ਕਿ ਵਕੀਲ ਰੁੱਬਲ ਗਰਗ ਰਾਹੀਂ ਪੰਜਾਬ ਰਾਜ ਅਤੇ ਹੋਰ ਪ੍ਰਤੀਵਾਦੀਆਂ ਦੇ ਵਿਰੁੱਧ ਇੱਕ ਜਾਇਦਾਦ ਮਾਲਕ ਦੇ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਉੱਤੇ ਦਿੱਤੇ। ਪਟੀਸ਼ਨ ਨੇ ਐਸ ਏ ਐਸ ਨਗਰ ਮੁਹਾਲੀ ਵਿਖੇ ਸੈਕਟਰ ਜਿਹੜਾ 69 ਦੇ ਵਿੱਚ ਇੱਕ ਪਲਾਟ ਦੇ ਸੰਬੰਧ ਦੇ ਵਿੱਚ ਗਮਾਂਡਾ ਐਸ ਏ ਐਸ ਨਗਰ ਦੇ ਅਸਟੇਟ ਅਫਸਰ ਦੇ 11 ਅਕਤੂਬਰ 2024 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਹੁਕਮ ਦੇ ਵਿੱਚ ਸ਼ਾਮਲ ਸ਼ਰਤ ਦੇ ਅਨੁਸਾਰ ਪਟੀਸ਼ਨਰ ਨੂੰ ਇਹ ਹਲਫ਼ਨਾਮਾ ਦੇਣਾ ਪੈਂਦਾ ਸੀ ਕਿ ਉਹ ਰਿਵੀਜ਼ਨ ਪਟੀਸ਼ਨ ਦੇ ਹੁਕਮਾਂ ਦੇ ਵਿਰੁੱਧ ਜਾਂ ਉਹ ਸਾਰੀ ਫੀਸ ਮਾਫ਼ ਜਿਹੜਾ ਕਰਵਾਉਣ ਦੇ ਲਈ ਕੋਈ ਅਦਾਲਤੀ ਕੇਸ ਦਾਇਰ ਨਹੀਂ ਕਰੇਗਾ ਜਾਂ ਕੋਈ ਹੋਰ ਕਾਰਵਾਈ ਨਹੀਂ ਕਰੇਗਾ। ਆਦੇਸ਼ ਦੇ ਵਿੱਚ ਲਿਖਿਆ ਸੀ ਕਿ ਸਿਰਫ ਇਸ ਤੋਂ ਬਾਅਦ ਹੀ ਉਕਤ ਪਲਾਟ ਦੀ ਮਾਲਕੀ ਤੁਹਾਡੇ ਨਾਲ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ। ਜਿਵੇਂ ਹੀ ਮਾਮਲਾ ਸੁਣਵਾਈ ਦੇ ਲਈ ਆਇਆ, ਪ੍ਰਤੀਵਾਦੀ ਗਮਾਂਡਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਗਰਚਾ ਨੇ ਅਦਾਲਤ ਨੂੰ ਦੱਸਿਆ ਕਿ ਵਿਵਾਦ ਜਿਹੜਾ ਹੁਕਮ ਦੇ ਵਿੱਚ ਲਗਾਈ ਗਈ ਸ਼ਰਤ ਨੂੰ ਵਾਪਸ ਲੈ ਲਿਆ ਗਿਆ। ਦੂਜੇ ਪਾਸੇ ਗਰਗ ਨੇ ਇਸ਼ਾਰਾ ਕੀਤਾ ਕਿ ਅਜਿਹੀ ਸ਼ਰਤ ਲਗਾਉਣ ਵਾਲਾ ਪਹਿਰਾ ਕੋਈ ਇਕੱਲਾ ਮਾਮਲਾ ਨਹੀਂ ਸੀਗਾ, ਇਹ ਸਿਰਫ ਮੌਜੂਦਾ ਪਟੀਸ਼ਨਰ ਦੇ ਨਾਲ ਸੰਬੰਧਿਤ ਨਹੀਂ ਸੀ, ਸਗੋਂ ਅਜਿਹੀ ਸ਼ਰਤ ਹਰੇਕ ਮੰਗ ਪੱਤਰ ਦੇ ਵਿੱਚ ਲਗਾਈ ਜਾ ਰਹੀ ਹੈ। ਬੈਂਚ ਨੇ ਅੱਗੇ ਟਿੱਪਣੀ ਕੀਤੀ, ਇਸ ਦੇ ਲਈ ਜੇ ਪਟੀਸ਼ਨਰ ਦੇ ਵਕੀਲ ਦੀ ਇਹ ਦਲੀਲ ਸਹੀ ਸਾਬਤ ਹੁੰਦੀ ਹੈ ਤਾਂ ਸਾਡੇ ਕੋਲ ਇਸ ਦੇ ਉੱਤੇ ਬਹੁਤ ਕੁਝ ਜਿਹੜਾ ਬਹੁਤ ਗੰਭੀਰ ਨਜ਼ਰੀਆ ਅਪਣਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਇਸ ਦੇ ਲਈ ਅਸੀਂ ਭਾਰਤ ਦੇ ਸੰਵਿਧਾਨ ਦੀ ਧਾਰਾ 226 ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੌਜੂਦਾ ਪਟੀਸ਼ਨ ਦਾ ਦਾਇਰਾ ਵਧਾਉਣਾ ਢੁਕਵਾਂ ਅਤੇ ਸਹੀ ਸਮਝਦੇ ਹਾਂ। ਮੁੱਖ ਪ੍ਰਸ਼ਾਸਕ ਗਵਾਂਡਾ ਨੂੰ ਇਸ ਦੇ ਦੁਆਰਾ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਉਹ ਅੱਜ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣਾ ਹਲਫ਼ਨਾਮਾ ਜਿਹੜਾ ਦਾਇਰ ਕਰਨ, ਜਿਸ ਦੇ ਵਿੱਚ ਦੱਸਿਆ ਜਾਵੇ ਕਿ ਪਿਛਲੇ 5 ਸਾਲਾਂ ਦੇ ਦੌਰਾਨ ਜਾਰੀ ਕੀਤੇ ਗਏ ਕਿੰਨੇ ਮੰਗ ਨੋਟਿਸਾਂ ਦੇ ਵਿੱਚ ਭਾਰਤ ਦੇ ਲੋਕਾਂ ਦੇ ਉੱਤੇ ਅਜਿਹੀ ਸ਼ਰਤ ਲਗਾਈ ਗਈ ਹੈ, ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਘਿਰ ਗਏ ਨੇ। ਇਸੇ ਤਰ੍ਹਾਂ ਰਵਿੰਦਰ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤੇ। ਅੱਜ ਇਹ ਮਾਮਲਾ ਸੰਖੇਪ ਦੇ ਵਿੱਚ ਵਿਚਾਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਜਿਹੜੇ ਨੇ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਤੋਂ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਤਾ ਹੈ। ਪਿਛਲੇ ਲੰਮੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ। ਜੋ ਜਾਣਕਾਰੀ ਆਈ ਹੈ, ਇਸ ਸੰਬੰਧੀ ਲਿਖਤੀ ਸ਼ਿਕਾਇਤਾਂ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਦੇ ਵੱਲੋਂ ਪ੍ਰਾਪਤ ਹੋਈਆਂ ਸਨ ਅਤੇ 13 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਈ ਪੰਜਾਬ ਬਚਾਓ ਰੈਲੀ ਸਮੇਂ ਵੀ ਸਥਾਨਕ ਲੀਡਰਸ਼ਿਪ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪਾਰਟੀ ਦੇ ਖਿਲਾਫ਼ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਸੰਬੰਧੀ ਮਿਲ ਕੇ ਵੀ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਸੀ। ਬਾਦਲ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਹਰ ਹੀਲੇ ਕਾਇਮ ਰੱਖਣਾ ਰੱਖਿਆ ਜਾਵੇਗਾ ਅਤੇ ਅੱਜ ਇਸ ਸੰਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਰਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਤੇ ਲਓ ਦੋਸਤੋ, ਗੱਲ ਕਰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ। ਆਪਣੇ ਦਰਸ਼ਨ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਲਾਈਕ ਨੰਬਰ 7 ਕਹਿੰਦੇ ਨੇ। ਰਾਜਨ ਸੈਣੀ ਸਾਹਿਬ, ਲਾਲੀ ਟੋੜਾ ਸਾਹਿਬ, ਮਾਨ ਸਿੰਘ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਜਲੌਰ ਸਿੰਘ ਜੀ, ਬਾਈ ਜੀ ਅਤੇ ਇਸੇ ਤਰ੍ਹਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਅਤੇ ਗੱਲਬਾਤ ਕਰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਅਤੇ ਲਾਈਨਾਂ ਤੁਹਾਡੇ ਲਈ ਵੀ ਅੱਗੇ ਜਾ ਕੇ ਖੁੱਲ੍ਹੀਆਂ ਰਹਿਣਗੀਆਂ। ਦੋਸਤੋ, ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
4: ਮਹਾਰਾਜ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
4: ਹਾਲ ਚਾਲ ਠੀਕ ਹੈ ਜੀ
1: ਜੀ। ਤੁਸੀਂ ਕੱਪੜੇ ਪੜਾਈ ਜਾਂਦੇ ਹੋ ਲੋਕਾਂ ਦੇ?
4: ਮਹਾਰਾਜ ਸਾਹਿਬ, ਵੈਸੇ ਨਾ ਵੀਡੀਓ ਦੇਖੀ ਮੈਂ ਕਾਂਗਰਸ ਵਾਲਿਆਂ ਦੀ, ਤੇ ਉਹ ਇੱਕ ਵਿਚਾਰਾ ਕਾਂਗਰਸੀ, ਉਹ ਜਦੋਂ ਇਹਨਾਂ ਨੂੰ ਅਰੈਸਟ ਕਰਨ ਲੱਗੇ ਹੈਗੇ ਨਾ ਜੀ, ਓਦਾਂ ਹੀ ਜਦੋਂ ਧੂਆ ਘਸੀਟ ਹੋਈ ਆ ਤੇ ਉਹਦਾ ਵਿਚਾਰੇ ਦਾ ਪਜਾਮਾ ਏਦਾਂ ਫਟਿਆ ਆ, ਪਰ ਪੁਲਿਸ ਵਾਲੇ ਵੀ ਚੁਸਕੀਆਂ ਲੈਂਦੇ ਉਹ ਭਈ ਛੱਡ ਦਿਓ ਉਸ ਬੰਦੇ ਨੂੰ ਸਿੱਧਾ, ਉਹ ਤਾਂ ਵਿਚਾਰਾ ਵੈਸੇ ਹੀ ਸ਼ਰਮ ਦਾ ਮਾਰਾ ਘਰ ਨੂੰ ਚੱਲ ਜਾਊਗਾ।
1: ਬਿਲਕੁਲ,
4: ਤੇ ਇਹ ਉਹ ਪਜਾਮਾ ਜਿੰਨਾ ਕੁ ਪਾਟਾ ਸੀ, ਬਾਕੀ ਜਿਹੜਾ ਹੈਗਾ ਪੁਲਿਸ ਵਾਲੇ ਪੂਰਾ ਪਜਾਮਾ ਪਾੜ ਕੇ ਹਟੇ ਜੀ। ਚੰਗਾ ਵਿਚਾਰੇ ਦਾ ਧੂਕ ਸੀਟ ਹੋ ਰਹੀ ਆ, ਟਿਕਟਾਂ ਸੌਖੀਆਂ ਨੀ ਮਿਲਦੀਆਂ। ਹਾਂਜੀ, ਵੈਸੇ ਕਾਂਗਰਸ ਦਾ ਜਿਹੜਾ ਹੈਗਾ ਆ ਅੱਜ ਦਾ ਰੂਪ ਦੇਖ ਕੇ ਤੇ ਲੱਗਿਆ ਵੀ ਹੈ ਕਾਂਗਰਸ ਦੇ ਵਿੱਚ ਵੀ ਕੁਛ ਦਮ, ਕੁਛ ਦਿਸੇ ਹੈਗੇ ਆ ਕਾਂਗਰਸੀ ਏਦਾਂ। ਹਾਂਜੀ, ਤੇ ਜੇ ਇਸੇ ਤਰੀਕੇ ਦੇ ਨਾਲ ਜਿਹੜਾ ਆ ਇਕੱਠੇ ਹੋਣਗੇ ਤੇ ਹੋ ਸਕਦਾ ਆ ਵੀ ਇਹਨਾਂ ਨੂੰ ਵੀ ਕੁਛ ਝੋਲੀ ਖੈਰ ਪੈ ਜਾਏ ਜੀ।
1: ਚਾਰ ਸੀਟਾਂ ਜੇ ਇਕੱਲੇ ਇਕੱਲੇ,
4: ਹਾਂਜੀ ਜੇ ਇਕੱਲੇ ਇਕੱਲੇ ਚੱਲੇ ਰਹੇ ਤੇ ਫੇਰ ਤਾਂ ਇੱਥੇ ਪਤਾ ਨੀ ਕੀ ਬਣਦਾ ਜੀ ਇਹਨਾਂ ਦਾ।
1: ਬਿਲਕੁਲ,
4: ਬਟ ਮੈਂ ਉੱਥੇ ਦੇਖਿਆ ਜੀ ਵੀ ਚੰਨੀ ਸਾਹਿਬ ਜਿਹੜੇ ਆ ਉਹ ਖੁੱਲੇ ਨਹੀਂ ਸੀ, ਮਤਲਬ ਬੈਠੇ ਜ਼ਰੂਰ ਸੀਗੇ ਪਰ ਉਹਨਾਂ ਦਾ ਅੰਦਰ ਜਿੱਦਾਂ ਬੰਦੇ ਦਾ ਰੋਂਦਾ ਦਿਸਦਾ ਹੁੰਦਾ ਨਾ ਜੀ, ਤੇ ਇੱਕ ਚੀਜ਼ ਹੁੰਦੀ ਬੋਡੀ ਲੈਂਗੁਏਜ। ਬੋਡੀ ਲੈਂਗੁਏਜ ਦੱਸ ਰਹੀ ਸੀ ਕਿ ਹੀ ਵਾਜ਼ ਨੋਟ ਸੈਟਿਸਫਾਈਡ
1: ਜੀ।
4: ਤੇ ਬਾਕੀ ਦੇਖੋ ਐਨੀ ਵੇ ਸਚਿਨ ਪਾਇਲਟ ਦੇ ਆਉਣ ਦੇ ਨਾਲ ਇਹ ਤਾਂ ਹੈਗਾ ਨਾ ਜੀ, ਪਰ ਮੈਂ ਤੁਹਾਨੂੰ ਜਿਹੜੀ ਭਾਰਤ ਸਾਹਿਬ ਵਾਰ ਵਾਰ ਗੱਲ ਕਹਿੰਦਾ ਹੈਗਾ ਆ ਜੀ ਵੀ ਉੱਥੇ ਜਿਹੜਾ ਹੈਗਾ ਜੀ ਇੱਥੇ 12-5-48 ਆ ਤੇ ਉੱਥੇ ਵੀ 12-5-48 ਆ ਦਿੱਲੀ ਚ ਵੀ ਜੀ।
1: ਬਿਲਕੁਲ ਆ ਜੀ ਜੀ, ਪਰ ਸੈਣੀ ਸਾਹਿਬ ਜੇ ਦੇਖਿਆ ਜਾਵੇ ਚਲੋ ਕਿਤੇ ਨਾ ਕਿਤੇ ਜਿੱਦਾਂ ਇਹ ਆਪ ਉੱਧਰ ਹੀ ਤੁਰੇ ਫਿਰਦੇ ਸੀ ਆਪਣੇ ਗਰੁੱਪਾਂ ਦੇ ਵਿੱਚ, ਉਹ ਸਾਰਾ ਸਿਲਸਿਲਾ ਚਾਹੇ ਬਾਜਵਾ ਸਾਹਿਬ ਬੋਲੇ ਨੇ, ਅੱਜ ਚੰਨੀ ਸਾਹਿਬ ਬੋਲੇ ਨੇ, ਵੜਿੰਗ ਬੋਲੇ ਨੇ, ਜਾਂ ਜਿੰਨੇ ਵੀ ਹੋਰ ਵੀ ਜਿਹੜੇ ਨੇ ਬੋਲਦੇ ਨੇ ਗੱਲਬਾਤ ਕਰਦੇ ਆ, ਖਹਿਰਾ ਸਾਹਿਬ ਵੀ ਉਹ ਸਾਰੇ, ਤਾਂ ਕਿਤੇ ਨਾ ਕਿਤੇ ਹਾਮੀ ਤਾਂ ਭਰਨੀ ਪਈ ਆ ਨਾ ਵੀ ਇਕੱਠੇ ਹੋਣਾ ਹੀ ਪੈਣਾ ਹੈ। ਡੰਡਾ ਮਤਲਬ ਕਿ ਕੰਮ ਕਰਦਾ ਕਿਤੇ ਨਾ ਕਿਤੇ ਉੱਪਰੋਂ
4: ਠੀਕ ਆ, ਪਰ ਸਾਹਿਬ ਉਹਦੇ ਵਿੱਚ ਏਦਾਂ ਨੀ ਹੁੰਦਾ ਆ। ਗੱਲ ਤਾਂ ਇਹ ਆ ਕਿ ਜਦੋਂ ਤੁਹਾਡਾ ਵਰਕਰ ਜਿਹੜਾ ਆ ਉਹ ਮਜਬੂਰੀ ਦੇ ਵਿੱਚ ਤੁਰਿਆ ਆ ਹੋਵੇ, ਤੇ ਇੱਕ ਚੀਜ਼ ਹੁੰਦੀ ਵਲੰਟਰੀ ਤੁਰਿਆ ਆ, ਇੱਕ ਹੁੰਦਾ ਮਜਬੂਰੀ ਚ ਤੁਰਿਆ ਆ
1: ਜੀ,
4: ਤੇ ਉਹ ਫਿਰ ਜਿਹੜਾ ਆ ਉਹ ਹਿਸਾਬ ਨਾਲ ਵਰਕ ਨੀ ਕਰ ਸਕਦਾ
1: ਜੀ।
4: ਦੇਖੋ ਪਾਰਟੀ ਕੇਡਰ ਤਾਂ ਅਕਾਲੀ ਦਲ ਕੋ ਵੀ ਹੈਗਾ, ਇਹਨਾਂ ਕੋ ਵੀ ਹੈਗਾ, ਕਾਂਗਰਸ ਕੋ ਵੀ ਹੈਗਾ
1: ਜੀ।
4: ਜੇ ਇੱਕ ਚੀਜ਼ ਹੁੰਦੀ ਆ ਜੋਸ਼, ਜੇ ਤੁਹਾਡੇ ਵਰਕਰ ਦੇ ਵਿੱਚ ਜੋਸ਼ ਆ ਨਾ ਜੀ, ਉਹਨੇ ਜਿਹੜੀ ਨਿਊਟਰਲ ਵੋਟ ਆ ਉਹ ਕੱਢ ਕੇ ਲਿਆਉਣੀ ਆ ਤੇ ਉਹ ਵੋਟ ਭੁਗਤਾਉਣੀ ਆ ਜੀ। ਉੱਥੇ ਜਿਹੜਾ ਹੈਗਾ ਆ, ਕਿਉਂਕਿ ਜਿਹੜੇ ਪੱਕੇ ਵੋਟਾਂ ਹੁੰਦੀਆਂ ਉਹ ਤਾਂ ਉਨੀ ਹੁੰਦੀਆਂ, ਜਿਹੜਾ ਡਿਸਾਈਡਿੰਗ ਫੈਕਟਰ ਹੁੰਦਾ ਆ ਉਹ ਹੁੰਦੀਆਂ ਫਲੋਟਿੰਗ ਵੋਟਸ
1: ਜੀ।
4: ਫਲੋਟਿੰਗ ਵੋਟਸ ਜਿਹੜੀਆਂ ਹੈਗੀਆਂ ਉਹ ਓਦਾਂ ਹੁੰਦੀਆਂ ਜੀ ਕਿ ਉਹ ਕਿਸੇ ਨਾ ਕਿਸੇ ਜਿਹੜਾ ਆ ਗਰਾਊਂਡ ਦੇ ਉੱਤੇ ਜਿਹੜਾ ਬੰਦਾ ਵਿਚਰਦਾ ਆ ਉਹਦੇ ਮੂੰਹ ਨੂੰ ਪੈਂਦੀਆਂ ਜੀ।
1: ਜੀ,
4: ਬੰਦਾ ਮੂੰਹ ਮੱਥੇ ਲੱਗਦਾ ਭਾਈ ਵੀ ਜਦੋਂ ਕਿਤੇ ਕੰਮ ਪੈਂਦਾ ਹੈਗਾ ਇਸ ਬੰਦੇ ਨੂੰ ਨਾਲ ਲੈ ਕੇ ਜਾਣਾ ਪੈਂਦਾ ਆ, ਜਾਂ ਇਹਨੂੰ ਬੰਦਾ ਤੁਰਦਾ ਹੈਗੇ ਆ ਜੀ। ਲੋਕਾਂ ਦੇ ਨਿੱਜੀ ਹਿੱਤ ਜਿਹੜੇ ਹੈਗੇ ਆ ਉਹ ਭਾਰੂ ਹੁੰਦੇ ਹੈਗੇ ਜੀ। ਨੈਸ਼ਨਲ ਇੰਟਰਸਟ, ਸਟੇਟ ਇੰਟਰਸਟ ਇਹ ਸੈਕੰਡਰੀ ਗੱਲਾਂ ਆ
1: ਜੀ।
4: ਪਹਿਲਾਂ ਨਿੱਜ ਭਾਰੂ ਹੁੰਦਾ ਆ ਜੀ, ਕੋਈ ਵੀ ਵੋਟਰ ਹੋਵੇ ਚਾਹੇ ਤੇ ਕੋਈ ਵੀ ਨੇਤਾ ਹੋਵੇ ਚਾਹੇ
1: ਜੀ।
4: ਸੋ ਇਸ ਕਰਕੇ ਜਿਹੜਾ ਆ ਅੱਜ ਇਹਨਾਂ ਦਾ ਜਿਹੜਾ ਆ ਦੇਖ ਕੇ ਵੀ ਵਧੀਆ ਚੰਗਾ ਵੀ ਲੱਗਿਆ ਜੀ, ਇਸ ਚੀਜ਼ ਦੇ ਨਾਲ ਪ੍ਰੈਸ਼ਰ ਵੀ ਬਣਦਾ ਸਰਕਾਰ ਤੇ ਕਿ ਭਾਈ ਇੰਨੇ ਬੰਦੇ ਜਿਹੜੇ ਆ ਇਕੱਠੇ ਹੋ ਕੇ ਤੇ ਇਸ ਚੀਜ਼ ਦਾ ਵਿਰੋਧ ਕਰ ਰਹੇ ਆ। ਹੋ ਸਕਦਾ ਹੈ ਗੁਲਜ਼ਾਰ ਸਿੰਘ ਦੇ ਬਹਾਨੇ, ਤੁਸੀਂ ਕਹਿੰਦੇ ਹੈਗੇ ਆ ਭਾਈ ਗੁਲਜ਼ਾਰ ਸਿੰਘ ਦੇ ਬਹਾਨੇ ਹੀ ਸਹੀ ਕਾਂਗਰਸ ਇਕੱਠੀ ਤਾਂ ਹੋਈ।
1: ਬਿਲਕੁਲ,
4: ਤੇ ਹਰਪਾਲ ਚੀਮਾ ਦੇ ਉੱਤੇ ਸਰ ਮੈਨੂੰ ਨੀ ਲੱਗਦਾ ਹੈਗਾ ਇਹ ਸਰਕਾਰ ਜਿਹੜੀ ਹੈਗੀ ਆ ਇਹਦੇ ਤੇ ਜੂ ਨੀ ਸਰਕਦੀ ਜੀ ਜਿਹੜੀ ਇਸ ਗੱਲ ਤੇ। ਤੁਸੀਂ ਦੇਖੋ ਕਿੱਡੇ ਕਿੱਡੇ ਮਤਲਬ ਜਿਹੜੇ ਆ ਤਕੜੇ ਇਲਜ਼ਾਮ ਲੱਗੇ ਸੀ, ਮੋਰਲ ਟਰਪੀਟਿਊਡ ਦਾ ਇਲਜ਼ਾਮ ਲੱਗਾ ਸੀ ਕਟਾਰੂ ਚੱਕ ਤੇ।
1: ਬਿਲਕੁਲ,
4: ਉਹ ਇਹਨਾਂ ਨੇ ਖਹਿਰਾ ਸਾਹਿਬ ਨੇ ਉਹ ਵੀਡੀਓ ਜਿਹੜੀ ਹੈਗੀ ਆ ਗਵਰਨਰ ਸਾਹਿਬ ਨੂੰ ਦਿੱਤੀ, ਗਵਰਨਰ ਸਾਹਿਬ ਨੇ ਤਸਦੀਕ ਕਰਵਾ ਕੇ ਸਰਕਾਰ ਨੂੰ ਕਾਰਵਾਈ ਕਰਨ ਲਈ ਲਿਖਿਆ, ਅੱਜ ਤੱਕ ਕਦੇ ਕਾਰਵਾਈ ਹੋਈ ਨੀ
1: ਜੀ।
4: ਗਵਰਨਰ ਵੀ ਸੁਜੈਸਟ ਕਰ ਸਕਦਾ ਨਾ ਜੀ, ਬੀਇੰਗ ਐਲਡਰ ਉਹ ਮਤਲਬ ਸੁਜੈਸਟ ਕਰ ਸਕਦਾ, ਡਾਇਰੈਕਟ ਨੀ ਕਰ ਸਕਦਾ। ਸੋ ਇਸ ਕਰਕੇ ਜਿਹੜਾ ਹੈਗਾ ਸਰਕਾਰ ਇੰਨੀ ਸੰਜੀਦਾ ਹੈ ਨੀ ਜਿੰਨੀ ਇਹ ਸਮਝਦੇ ਹੈਗੇ ਆ ਜੀ। ਉਹ ਐਡਾਮੈਂਟ ਹੈਗੇ ਆ ਜੀ, ਉਹਨਾਂ ਨੂੰ ਸੱਤਾ ਦੇ ਉੱਤੇ ਨਸ਼ਾ ਪੂਰਾ ਆ ਜੀ, ਓਦਾਂ ਦੀ ਕੋਈ ਪਰਵਾਹ ਮਾਰਦੇ ਨੀ ਜੀ। ਉਹ ਕਿਉਂਕਿ ਇੱਕ ਦਿਨ ਦਾ ਹੈਗਾ ਸੀਗਾ ਜੀ ਪ੍ਰੋਟੈਸਟ, ਇੱਕ ਦਿਨ ਦਾ ਪ੍ਰੋਟੈਸਟ ਹੋ ਗਿਆ, ਹੁਣ ਕਿਤੇ ਹੋਰ ਦੂਜਾ ਕੋਈ ਆ ਜਾਊਗਾ ਜੀ, ਉਹ ਆਪਾਂ ਨੇ ਪਾਣੀ ਪੂਣੀ ਛੱਟਾ ਛੱਟਾ ਦੇ ਕੇ ਤੇ ਉਹਨੂੰ ਬਿਠਾਲ ਦੇਣਗੇ ਜੀ, ਬਸ ਇਹੀ ਆ।
1: ਬਿਲਕੁਲ ਆ ਜੀ।
4: ਬਾਕੀ ਜਿਹੜਾ ਹੈਗਾ ਆ ਅੱਜ ਜਿੰਨੀਆਂ ਸ਼ੌਕਿੰਗ ਨਿਊਜ਼ ਅੱਜ ਆ ਨਾ ਜੀ, ਓਨੀਆਂ ਮੈਂ ਨੀ ਕਦੀ ਦੇਖੀਆਂ। ਹਾਈ ਕੋਰਟ ਦੇ ਵਿੱਚ ਜਿਹੜਾ ਆ ਭਾਰਤ ਸਾਹਿਬ 94,000 ਕਰੋੜ ਰੁਪਇਆ ਜਿਹੜਾ ਆ ਉਹਦਾ ਪ੍ਰਪੋਜ਼ਲ ਉਹ ਗਮਾਡਾ ਕੋਲੋਂ ਮੰਗਦੇ ਪਏ ਆ ਜੀ।
1: ਇਹ
4: ਪਿੱਛੇ ਤੁਸੀਂ ਉਹ ਦੇਖੋ ਵੀ 1,00,000 ਕਰੋੜ ਤੇ ਪਹੁੰਚ ਗਿਆ ਕੰਮ, 6,400 ਕਰੋੜ ਦਾ ਇਹ ਆ ਜਿਹੜਾ ਹਿਸਾਬ ਹੀ ਨੀ ਲੱਭਿਆ
1: ਜੀ।
4: ਹਾਂਜੀ। ਔਰ ਫਿਰ ਜਿਸ ਕੰਮ ਵਾਸਤੇ ਅੱਜ ਗਮਾਡਾ ਨੂੰ ਕਹਿੰਦੇ ਪਏ ਹੈਗੇ ਆ ਕਿ 15,000 ਕਰੋੜ ਲੋਨ ਲੈ ਲੈ, ਉਹ ਕੰਮ ਜਿਹੜਾ ਆ ਅਜੇ ਤੱਕ ਸ਼ੁਰੂ ਵੀ ਨਹੀਂ ਹੋਇਆ, ਤੇ ਉਹਦੇ ਉਸ ਕੰਮ ਦੇ ਨਾਂ ਤੇ ਹੀ 2,000 ਕਰੋੜ ਰੁਪਇਆ ਪਹਿਲਾਂ ਲੋਨ ਚੱਕ ਕੇ ਤੇ ਖਾ ਚੁੱਕੇ ਆ ਜੀ।
1: ਜੀ ਬਿਲਕੁਲ ਆ ਜੀ।
4: ਹਾਈ ਕੋਰਟ ਸ਼ੌਕਡ ਸੀ ਅੱਜ, ਮਤਲਬ ਜਦੋਂ ਇਹ ਕੁਛ ਹੋਇਆ। ਉਹ ਹੁੰਦਾ ਕੀ ਆ ਜੀ ਕਿ ਜਦੋਂ ਇਹਨਾਂ ਨੇ 15,000 ਕਰੋੜ ਰੁਪਈਏ ਦਾ ਕਰਜ਼ੇ ਦੀ ਮੰਗ ਕੀਤੀ, ਉਹਦੇ ਵਿੱਚ ਇੱਕ ਕਲੌਜ਼ ਆਈ ਵੀ 200 ਕਰੋੜ ਰੁਪਈਆ ਉਸ ਬੰਦੇ ਨੂੰ ਵਿਚੋਲੀਏ ਨੂੰ ਦੇਣਾ ਆ ਜਿਹੜਾ ਬੰਦਾ ਸਾਨੂੰ ਕਰਜ਼ਾ ਲੈ ਦਿਓ
1: ਜੀ,
4: ਜਿਹੜਾ ਕਰਜ਼ਾ ਲੈ ਕੇ ਦੇਗਾ ਉਹਨੂੰ ਕਮਿਸ਼ਨ ਦੇ ਰੂਪ ਚ 200 ਕਰੋੜ ਰੁਪਈਆ, 198 ਸਮਥਿੰਗ ਹੈ ਜੀ, 197 ਪੁਆਇੰਟ ਸਮਥਿੰਗ
1: ਜੀ,
4: ਉਹ ਅਸੀਂ ਜਿਹੜਾ ਹੈਗਾ ਆ ਕਮਿਸ਼ਨ ਦੇ ਰੂਪ ਚ ਅਦਾ ਕਰਾਂਗੇ
1: ਜੀ।
4: ਬਟ ਨੈਚੁਰਲ ਆ ਕਿ ਗੁਜਰਾਤ ਦੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਵਿੱਚ ਇਨਵੋਲਵ ਹੋ ਗਈਆਂ ਜੀ, ਠੀਕ ਹੈ ਹੋ ਜਾਂਦਾ ਜੀ, ਇਹਨਾਂ ਨੂੰ ਕਰਜ਼ਾ ਵੀ ਮਿਲ ਜਾਂਦਾ ਹੈਗਾ ਤੇ ਸਾਡਾ ਕਮਿਸ਼ਨ ਵੀ ਖਰਾ ਹੋ ਜਾਏਗਾ ਜੀ।
1: ਬਿਲਕੁਲ ਹੈ ਜੀ।
4: ਜਿਹੜੀਆਂ ਪ੍ਰਾਈਵੇਟ ਪਾਰਟੀਆਂ ਜਿਹੜੀਆਂ ਜਦੋਂ ਲੋਨ ਐਡਵਾਂਸ ਕਰਦੀਆਂ ਸਰ, ਉਹ ਕੀ ਕਰਦੀਆਂ ਹੁੰਦੀਆਂ, ਉਹ ਐਸੈਟਸ ਜਿਹੜੀਆਂ ਹੁੰਦੀਆਂ ਨਾ ਉਹ ਡਬਲ ਆਫ ਦਾ ਲੋਨ ਅਮਾਊਂਟ ਜਿਹੜੀਆਂ ਉਹ ਲਿਖਾ ਲੈਂਦੀਆਂ ਤੇ ਉਹਨਾਂ ਦਾ ਇੰਟਰਸਟ ਵੀ ਬਹੁਤ ਹੁੰਦਾ ਜੀ
1: ਜੀ,
4: ਉਹ ਅੱਧ ਪਚੱਧ ਵੀ ਰਿਕਵਰ ਕਰ ਜਾਂਦੇ ਹੈਗੇ ਆ, ਜਾਂ ਵਿਆਜ ਹੀ 2-4 ਸਾਲ ਲੈ ਜਾਂਦੇ ਹੈਗੇ ਤੇ ਉਹਨਾਂ ਦਾ ਕਾਫੀ ਅਮਾਊਂਟ ਜਿਹੜਾ ਆ ਰਿਕਵਰ ਹੋ ਜਾਂਦਾ ਜੀ
1: ਜੀ।
4: ਤੇ ਜਦੋਂ ਐਸੈਟਸ ਇਮੂਵੇਬਲ ਪ੍ਰੋਪਰਟੀ ਦੇ ਉੱਤੇ ਨਾ ਜੀ
1: ਜੀ,
4: ਜਦੋਂ ਕੋਈ ਲੋਨ ਖੜਾ ਹੋ ਜਾਂਦਾ ਹੈਗਾ ਆ ਤੇ ਉਹ ਫਿਰ ਜਿਹੜਾ ਆ ਲੋਨ ਉਦੋਂ ਤੱਕ ਨੀ ਚੁੱਕਦਾ ਹੁੰਦਾ ਜਦ ਤੱਕ ਜਾਂ ਤਾਂ ਮਤਲਬ ਤੁਸੀਂ ਪੇਮੈਂਟ ਕਰਦੇ ਨੀ, ਜਾਂ ਉਸ ਜਿਹੜੀ ਇਮੂਵੇਬਲ ਪ੍ਰੋਪਰਟੀ ਆ ਉਹਦੇ ਵਿੱਚੋਂ ਉਸ ਬੰਦੇ ਨੂੰ ਕੋਈ ਮਾਲਕਾਨਾ ਅਧਿਕਾਰ ਨਹੀਂ ਮਿਲ ਜਾਂਦਾ
1: ਜੀ।
4: ਸੋ ਇਸ ਕਰਕੇ ਪੈਸੇ ਤਾਂ ਮਿਲ ਹੀ ਜਾਣੇ ਜੀ ਜਦੋਂ ਤੁਸੀਂ ਪ੍ਰੋਪਰਟੀ ਇਨਵੋਲਵ ਹੈਗੀ ਆ ਜੀ।
1: ਬਿਲਕੁਲ,
4: ਜਦੋਂ ਪ੍ਰੋਪਰਟੀ ਸਾਡੇ ਕੋਲ ਹੈਗੀ ਆ ਤੇ ਫਿਰ ਤਾਂ ਲੋਨ ਕਿਤੋਂ ਵੀ ਕੋਈ ਵੀ ਦੇ ਸਕਦਾ ਹੈਗਾ ਆ, ਵੀ ਅੱਜ ਨਾ ਕੱਲ ਲੋਨ ਤਾਰ ਦਊਗਾ, ਨਹੀਂ ਤਾਂ ਪ੍ਰੋਪਰਟੀ ਸਾਡੀ ਹੋ ਜਾਊਗੀ, ਇਹੀ ਗੱਲ ਹੈ ਨਾ ਜੀ।
1: ਬਿਲਕੁਲ ਹੈ ਜੀ।
4: ਉਹ 200 ਕਰੋੜ ਰੁਪਈਏ ਦੇ ਕਰਕੇ ਜਿਹੜਾ ਆ ਪੀ ਆਈ ਐਲ ਪਾਈ, ਪੀ ਆਈ ਐਲ ਦੇ ਵਿੱਚ ਇੱਕ ਲੈਟਰ ਲੱਗਾ ਆ ਸੀਗਾ ਜੀ
1: ਜੀ,
4: ਏ ਜੀ ਦਾ, ਤੇ ਉਹ ਅਕਾਊਂਟੈਂਟ ਜਰਨਲ ਦਾ ਇੱਕ ਲੈਟਰ ਲਗਾਇਆ ਸੀਗਾ, ਉਹਨਾਂ ਨੇ ਇਹਨਾਂ ਕੋਲੋਂ ਐਕਸਪਲੇਨੇਸ਼ਨ ਮੰਗੀ ਸੀ
1: ਜੀ।
4: ਉਹ ਐਕਸਪਲੇਨੇਸ਼ਨ ਇਸ ਚੀਜ਼ ਦੀ ਮੰਗੀ ਸੀ, ਮਈ ਦੇ ਵਿੱਚ ਲੈਟਰ ਲਿਖਿਆ ਸੀਗਾ ਕਿ ਭਾਈ ਤੁਸੀਂ ਜਿਹੜੇ ਪਹਿਲਾਂ ਕਰਜ਼ੇ ਲਏ ਆ ਉਹਦਾ ਕੋਈ ਹਿਸਾਬ ਕਿਤਾਬ ਜਿਹੜਾ ਦਿੱਤਾ ਨਹੀਂ, ਇੱਕ 6,400 ਕਰੋੜ ਰੁਪਈਆ ਤੁਸੀਂ ਲੈ ਗਏ ਸੀ, ਉਹ ਜਿਹੜਾ ਆ ਸਰਕਾਰੀ ਖਾਤਿਆਂ 'ਚ ਜਮ੍ਹਾਂ ਨਹੀਂ ਹੋਇਆ, ਉਹ ਕਿੱਥੇ ਖਰਚਿਆ ਆ ਉਹਦੇ ਬਾਰੇ ਦੱਸੋ ਤਾਂ ਸਹੀ, ਕਿਹੜੇ ਹੈੱਡ ਥੱਲੇ ਜਮ੍ਹਾਂ ਕਰਾਇਆ ਤੇ ਕਿਹੜੇ ਕਿਸ ਪਰਪਜ਼ ਲਈ ਜਿਹੜਾ ਆ, ਵੀ ਨਾ ਤਾਂ ਦੂਜੇ ਜਿਹੜਾ ਹੈਗਾ ਬਜਟ ਦੇ ਵਿੱਚ ਗਿਆ ਤੇ ਨਾ ਹੀ ਜਿਹੜਾ ਆ ਇਸ ਤਰੀਕੇ ਦੇ ਨਾਲ ਕਿਤੇ ਉਹਦੇ ਐਕਸਪੈਂਸਿਸ ਜਿਹੜੇ ਆ ਉਹ ਲੱਭਦੇ ਆ ਜੀ,
1: ਵਰਤ ਕਿੱਥੇ ਲਿਆ
4: ਜੀ, ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਜੀ
1: ਜੀ।
4: ਉਹ ਲੈਟਰ ਦੀ ਤੇ ਨਿਗਾਹ ਪਈ ਹਾਈ ਕੋਰਟ ਦੇ ਜੱਜ ਸਾਹਿਬ ਦੀ, ਉਹਨਾਂ ਨੇ ਜਦੋਂ ਉਹ ਲੈਟਰ ਦੇਖਿਆ ਉਹ ਕਹਿੰਦੇ ਵੀ ਭਾਈ ਇਸੇ ਜਿਹੜਾ ਤੁਸੀਂ ਓਬਜੈਕਸ਼ਨ ਲਾਇਆ ਸੀ ਤੇ ਕੀ ਲਾਇਆ ਸੀ, ਉਹ ਕਹਿੰਦੇ ਜੀ ਇੱਥੇ ਪੈਰਾ ਨੰਬਰ 2 ਚ ਲਿਖਿਆ। ਜਦੋਂ ਪੈਰਾ ਨੰਬਰ 2 ਦੇਖਿਆ ਜੱਜ ਸਾਹਿਬ ਹੋ ਗਿਆ ਗਰਮ, ਉਹ ਕਹਿੰਦੇ ਵੀ ਇਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ, ਕਹਿੰਦੇ ਨਹੀਂ ਜੀ, ਉਹ ਕਹਿੰਦੇ 6,400 ਕਰੋੜ ਰੁਪਈਆ ਵੱਲੋਂ ਕੋਈ ਰਕਮ ਨਹੀਂ ਹੈ ਜਿਹੜਾ ਇੰਨੀ ਲਾਪਰਵਾਹੀ ਹੈ ਜੀ
1: ਜੀ।
4: ਮੈਂ ਪਰ ਮੇਰਾ ਨਿੱਜੀ ਵਿਚਾਰ ਆ ਕਿ ਸਾਡੀ ਜਿਹੜੀ ਬਿਊਰੋਕਰੇਸੀ ਹੈ ਨਾ ਇਹਨੂੰ ਵੀ ਰਿਸਪੋਂਸੀਬਲ ਬਣਾਉਣਾ ਚਾਹੀਦਾ।
1: ਬਿਲਕੁਲ,
4: ਪੋਲੀਟੀਕਲ ਲੀਡਰ ਤਾਂ ਆ ਜਾਣਗੇ ਜੀ ਚੁੱਪ ਕਰਕੇ, ਇਹ ਨਹੀਂ ਆਉਣਗੇ ਕੋਈ ਹੋਰ ਪੱਗਾਂ ਦੇ ਰੰਗਾਂ ਵਾਲੇ ਆ ਜਾਣਗੇ ਜੀ, ਪਰ ਜਿਹੜਾ ਇਹ ਚੰਦ ਚਾੜ ਕੇ ਗਏ ਆ ਉੱਥੇ ਇਹ ਤਾਂ ਨਿਕਲ ਜਾਣੇ ਹੈਗੇ ਆ ਜੀ, ਤੇ ਇਹਨਾਂ ਦੇ ਜਿਹੜੇ ਹੁਕਮ ਦੀ ਪਾਲਣਾ ਕਰਦੇ ਰਹੇ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਵੀ ਭਾਈ ਆਹ ਕੰਮ ਗਲਤ ਆ ਨਾ ਕਰੋ, ਉਸ ਬਿਊਰੋਕਰੇਸੀ ਦੀ ਵੀ ਤਾਂ ਲਾਇਬਿਲਟੀ ਚਾਹੀਦੀ ਹੈ ਨਾ ਜੀ ਬਕਾਇਦਾ ਤੌਰ ਤੇ,
1: ਉਹਨਾਂ ਨੇ ਡਿਊਟੀ ਤਾਂ ਉਹਨਾਂ ਨੇ ਕਰਨੀ ਲੰਬੇ ਅਰਸੇ ਲਈ। ਬਿਲਕੁਲ ਹੈ ਜੀ।
4: ਪਰ ਸਾਹਿਬ ਇਹ ਵੀ ਨਿਕਲ ਜਾਂਦੇ ਵਿੱਚੋਂ ਅੱਜ ਕੱਲ੍ਹ, ਇਹ ਵੀ ਬੜੇ ਸ਼ਰੂਡ ਹੋ ਗਏ ਆ, ਇਹਨਾਂ ਨੇ ਆਪਣੇ ਬਚਾਅ ਵਾਸਤੇ ਨਾ ਸਰ ਕਾਨੂੰਨ ਦੇ ਵਿੱਚ ਇਦਾਂ ਦੀਆਂ ਧਾਰਾ ਸ਼ਾਮਿਲ ਕਰਵਾ ਲਈਆਂ ਹੈਗੀਆਂ ਸਰ, ਇੱਕ ਸੈਕਸ਼ਨ 95 ਦੀ ਪ੍ਰੋਟੈਕਸ਼ਨ ਹੈਗੀ ਆ ਇਹਨਾਂ ਨੂੰ ਜੀ, ਤੇ CRPC ਦੇ ਥੱਲੇ ਆਉਂਦੀ ਸੀ ਜੀ, BNSS ਦੇ ਥੱਲੇ ਵੀ ਆਉਂਦੀ ਹੈਗੀ ਹੈ ਜੀ, ਕਿ ਇਹਨਾਂ ਨੂੰ ਪ੍ਰੋਟੈਕਸ਼ਨ ਹਾਸਲ ਆ ਕਿ ਜਦੋਂ ਆਪਾਂ ਇਹਨਾਂ ਤੇ ਕੋਈ ਕੇਸ ਕਰਨਾ ਹੁੰਦਾ ਆ ਜੀ, ਬਕਾਇਦਾ ਤੌਰ ਤੇ ਸਰਕਾਰ ਦੀ ਹੀ ਪਰਮਿਸ਼ਨ ਲੈਣੀ ਪੈਂਦੀ ਹੈ ਜੀ।
1: ਜੀ
4: ਸੋ ਸਰਕਾਰਾਂ ਜਿਹੜੀਆਂ ਹੈਗੀਆਂ ਫਿਰ ਉਸ ਵੇਲੇ ਜਿਹੜੇ ਆ ਵੀ ਉਹ ਅਫਸਰਾਂ ਨੇ ਹੀ ਤੇ ਪਰਮਿਸ਼ਨ ਦੇਣੀ ਆ, ਸਰਕਾਰ ਕਿਉਂ ਹੁੰਦੀ ਆ, ਅਫਸਰਸ਼ਾਹੀ ਨੂੰ ਹੀ ਸਰਕਾਰ ਕਹਿੰਦੇ ਆ ਜੀ,
1: ਜੀ
4: ਉਹ ਪਰਮਿਸ਼ਨ ਹੀ ਨਹੀਂ ਆਉਂਦੀ ਜੀ, ਪਰਮਿਸ਼ਨ ਤੋਂ ਬਿਨਾਂ ਕੇਸ ਨਹੀਂ ਚੱਲਦਾ ਜੀ,
1: ਬਿਲਕੁਲ ਹੈ ਜੀ।
4: ਸੋ ਇਸ ਕਰਕੇ ਜਿਹੜਾ ਆ ਉਹ 6400 ਕਰੋੜ ਰੁਪਈਏ ਦੀ ਅਜੇ ਡਿਸਕਸ਼ਨ ਹੋ ਹੀ ਰਹੀ ਸੀ ਤੇ ਪਤਾ ਲੱਗਾ ਵੀ ਉਹਨਾਂ ਨੇ ਜਦੋਂ ਕੁਐਰੀ ਪੁੱਟ ਕੀਤੀ ਕਿ ਤੁਸੀਂ ਦੱਸੋ ਵੀ ਤੁਹਾਨੂੰ 15000 ਕਰੋੜ ਕਾਹਦੇ ਵਾਸਤੇ ਚਾਹੀਦਾ ਜੀ, ਜਦੋਂ ਪਰਪਸ ਦੱਸਿਆ ਤੇ ਪਤਾ ਲੱਗਾ ਵੀ ਭਾਈ ਇਹਦੇ ਇਸ ਪਰਪਸ ਵਾਸਤੇ ਤਾਂ 2000 ਕਰੋੜ ਰੁਪਈਆ ਪਹਿਲਾਂ ਹੀ ਆਇਆ ਸੀ, ਹਾਂਜੀ ਉਹ ਕਿੱਥੇ ਗਿਆ
1: ਜੀ।
4: ਤੇ ਉਹ ਕਹਿੰਦੇ ਜੀ ਵੀ ਇਹ ਕਿੱਦਾਂ ਹੋ ਸਕਦਾ ਹੈਗਾ ਜੀ, ਉਹ ਕੰਮ ਤਾਂ ਅਜੇ ਚੱਲਿਆ ਹੀ ਨੀ, ਕੰਮ ਤਾਂ ਸ਼ੁਰੂ ਹੀ ਨੀ ਹੋਇਆ
1: ਜੀ,
4: ਉਹ 2000 ਕਰੋੜ ਰੁਪਈਏ ਦਾ ਵੀ ਪਤਾ ਨੀ ਕੌਣ ਕਿੱਥੇ ਗਿਆ ਜੀ। ਹੁਣ ਇਹ ਸਰਕਾਰਾਂ ਦਾ ਹਾਲ ਆ ਜੀ, ਜਿਸ ਘਰ ਦੇ ਵਿੱਚ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ ਹੈਗਾ ਉਹ ਘਰ ਬਰਬਾਦ ਹੋ ਜਾਂਦਾ ਹੁੰਦਾ, ਤੇ ਜਿਸ ਸਟੇਟ ਦੇ ਵਿੱਚ ਏਦਾਂ ਦੇ ਜਿਹੜੇ ਹੈਗੇ ਆ ਕਿ ਸਟੇਟ ਨੂੰ ਚਲਾਉਣ ਵਾਲੇ ਆ ਜਾਂਦੇ ਆ
1: ਜੀ,
4: ਉਹ ਮਤਲਬ ਜਿਹੜਾ ਆ ਉਹਦਾ ਰੱਬ ਹੀ ਰੱਖਾ ਆ ਜੀ,
1: ਬਿਲਕੁਲ ਆ ਜੀ।
4: ਹੁਣ ਉਹ ਤੋਂ ਇਲਾਵਾ ਜਿਹੜਾ ਆ ਵੀ ਉਹ ਕਹਿੰਦੇ ਵੀ ਤੁਸੀਂ ਜਿਹੜਾ ਆ 15000 ਕਰੋੜ ਰੁਪਈਆ ਜੀ, ਇਹ ਕਹਿੰਦੇ ਜੀ ਵੀ ਜਿਹੜਾ ਆ ਸਾਡੇ ਕੋਲ 94000 ਕਰੋੜ ਰੁਪਈਆ ਇਹ ਮੰਗ ਕਰਦੇ ਪਏ ਆ ਸਰਕਾਰ
1: ਜੀ,
4: ਮੰਗ ਕਿਸ ਵਿੱਚ ਕਰਦੇ ਹੈਗੇ ਆ ਵੀ ਜਦੋਂ ਕੋਈ ਖੇਤੀ ਲਾਇਕ ਜ਼ਮੀਨ ਜਿਹੜੀ ਆ ਉਹ ਅਕਵਾਇਰ ਕੀਤੀ ਜਾਂਦੀ ਆ ਜੀ, ਤੇ ਉਹਦੇ ਬਰਾਬਰ ਜਿਹੜੀ ਆ ਜ਼ਮੀਨ ਜਿਹੜੀ ਆ ਬੰਜਰ ਜ਼ਮੀਨ ਆ ਉਹ ਖਰੀਦ ਲਈ ਜਾਂਦੀ ਹੈਗੀ ਆ, ਤੇ ਉਹਦੇ ਤੇ ਡਿਵੈਲਪਮੈਂਟ ਚਾਰਜ ਦੇ ਰੂਪ ਦੇ ਵਿੱਚ ਕੁਛ ਇੱਕ ਅਮਾਊਂਟ ਜਿਹੜਾ ਆ ਰੱਖਿਆ ਜਾਂਦਾ ਜੀ
1: ਜੀ।
4: ਉਹ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਵੀ ਜਿਹੜਾ ਆ ਅਮਾਊਂਟ ਨਹੀਂ ਰੱਖਿਆ ਹੋਣਾ ਜਾਂ ਇਹਨਾਂ ਨੇ ਨਹੀਂ ਅਦਾ ਕੀਤਾ ਹੋਣਾ
1: ਜੀ।
4: ਹੁਣ ਇਹ ਬੰਦੇ ਹੈਗੇ ਆ ਦਿੱਲੀ ਵਾਲੇ ਜਿਹੜੇ ਆਏ ਟੀਮਾਂ ਬੈਠੀਆਂ ਜਾਂ ਇੱਥੇ, ਉਹਨਾਂ ਨੇ ਇਸ ਮਹਿਕਮੇ ਨੂੰ ਕਿਹਾ ਵੀ ਭਾਈ ਤੁਹਾਡੇ ਵੱਲ 94000 ਕਰੋੜ ਰੁਪਈਆ ਬਕਾਇਆ ਆ ਉਹ ਲਿਆ ਕੇ ਦਿਓ। ਉਹਦੇ ਵਿੱਚ ਖਰੀਦੀ ਵੀ ਕਿਤੇ ਨੀ ਹੋਣੀ ਜੀ, ਪੈਸਾ ਆਇਆ ਪੈਸਾ ਏਦਾਂ ਹੀ ਪਾਣੀ ਵਾਂਗੂ ਬਹਾ ਤਾ ਜੀ ਕਿਸੇ ਹੋਰ ਪਾਸੇ
1: ਜੀ।
4: ਸੋ ਸਾਡੀ ਦੇਖੋ ਇੱਕ ਚੀਜ਼ ਤੋਂ ਭਾਰਾਈ ਸਾਹਿਬ ਆਪਾਂ ਇਗਨੋਰ ਨਹੀਂ ਕਰ ਸਕਦੇ ਕਿ ਸਾਡੀ ਸਟੇਟ ਦੀ ਕੋਸਟ ਦੇ ਉੱਤੇ ਕੀ ਕੁਛ ਹੋ ਰਿਹਾ ਜੀ, ਆ ਗੋਆ ਦੇ ਵਿੱਚ ਗੁਜਰਾਤ ਦੇ ਵਿੱਚ ਸਾਰੀ ਜਗ੍ਹਾ ਇਲੈਕਸ਼ਨਾਂ ਜਿਹੜੀਆਂ ਹੈਗੀਆਂ ਸਾਡੀ ਸਟੇਟ ਦੀ ਕੋਸਟ ਤੇ, ਸਾਡੀ ਸਟੇਟ ਦਾ ਹੀ ਹੈਲੀਕਾਪਟਰ ਉੱਡਦਾ ਰਿਹਾ ਜੀ, ਸਾਡੀ ਸਟੇਟ ਦੀ ਕੋਸਟ ਦੇ ਉੱਤੇ ਹੀ ਸਾਰਿਆਂ

0: ਹਾਂ
1: ਵਿੱਚ,
0: ਜੀ ਬਿਲਕੁਲ,
1: ਜਿਹਦੇ ਵਿੱਚ ਜਿਹੜਾ ਹੈ ਆ ਵੀ ਈਡੀ ਨੇ ਜਿਹੜੇ ਲੈਟਰ ਲਿਖੇ ਸੀਗੇ ਤੇ ਉਹਦੇ ਏਵਜ਼ ਦੇ ਵਿੱਚ ਜਿਹੜਾ ਆ ਵੀ ਇਹਨਾਂ ਨੂੰ ਕੇਸ ਰਜਿਸਟਰ ਕਰਨ ਨੂੰ ਕਿਹਾ ਸੀ ਜੀ।
0: ਜੀ
1: ਇਹ ਬਹਿਸ ਕਰਦੇ ਰਹੇ ਮੇਨਟੇਨੇਬਿਲਟੀ ਤੇ ਵੀ ਹਾਂ ਜੀ ਵੀ ਜਿਹੜੇ ਵਕੀਲ ਸਾਹਿਬ ਨੇ ਕੇਸ ਕੀਤਾ ਆ ਹੀ ਇਜ਼ ਨਾਟ ਅਗਰੀਵਡ ਪਾਰਟੀ, ਹੈ
0: ਜੀ
1: ਜੀ ਨਾ ਅਫੈਕਟਡ ਪਾਰਟੀ ਹੈਗੀ ਆ, ਨਾ ਇਹਨੇ ਕੋਈ ਪੈਸਾ ਦਿੱਤਾ, ਨਾ ਪੈਸਾ ਰਿਸੀਵ ਕਰਨ ਵਾਲਿਆਂ ਚ, ਨਾ ਇਹ ਵਿਚੋਲੀਏ ਦੀ ਭੂਮਿਕਾ ਚ,
0: ਜੀ
1: ਇਹਨੂੰ ਕੀ ਅਧਿਕਾਰ ਹੈਗਾ ਆ ਕੇਸ ਕਰਨ ਦਾ ਜੀ।
0: ਬਿਲਕੁਲ ਹੈ ਜੀ,
1: ਉਸੇ ਚੀਜ਼ ਦੇ ਉੱਤੇ ਜਦੋਂ ਹੈਗਾ ਵੀ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਵੀ ਮਤਲਬ ਤੁਹਾਨੂੰ ਕਾਰਵਾਈ ਕਰਨ ਚ ਦਿੱਕਤ ਕੀ ਆ,
0: ਜੀ
1: ਹੈ ਜੀ ਵੀ ਜੇ ਇੱਕ ਏਜੰਸੀ ਤੁਹਾਨੂੰ ਕਹਿ ਰਹੀ ਹੈਗੀ ਆ ਜੀ, ਫਿਰ ਮੁੜ ਕੇ ਇਹ ਉਹਨਾਂ ਨੇ ਤਾਂ ਡਿਸੀਜਨ ਆਪਣਾ ਜਿਹੜਾ ਆ ਉਹ ਰੱਖ ਲਿਆ ਜੀ, ਰਿਜ਼ਰਵ ਰੱਖ ਲਿਆ ਜੀ,
0: ਜੀ
1: ਉਹ ਰਾਖਵਾਂ ਰੱਖ ਲੈਂਦੇ ਹੈਗੇ ਆ ਜੀ, ਕਈ ਵਾਰੀ ਫੈਸਲਾ ਬਾਅਦ ਦੇ ਵਿੱਚ ਸੁਣਾ ਦਿੱਤਾ ਜਾਂਦਾ ਜੀ।
0: ਜੀ
1: ਬਟ ਇਹ ਉੱਥੇ ਜਿਹੜਾ ਆਉਣ ਦੇ ਟਾਈਮ ਤੇ ਸ਼ਾਮ ਤੱਕ ਇਹ ਅੰਡਰਟੇਕਿੰਗ ਦੇ ਆਏ ਸੀ ਜੀ, ਅਸੀਂ ਕਾਰਵਾਈ ਕਰ ਰਹੇ ਹਾਂ ਜੀ।
0: ਜੀ
1: ਹੁਣ ਦੇਖੋ ਆਇਆ ਵੀ ਮਤਲਬ ਜਿਹੜਾ ਆ ਇਹ 3 ਹਫ਼ਤੇ ਦਾ ਟਾਈਮ ਮੰਗਦੇ ਪਏ ਸੀ ਜੀ, ਆਇਆ ਉਹ ਕਹਿੰਦੇ ਵੀ ਨਹੀਂ ਤੁਸੀਂ
0: ਇਹ
1: ਸਾਨੂੰ
0: ਸੈਣੀ
1: ਕੁਛ
0: ਸਾਹਿਬ ਉਹੀ
1: ਰਿਜ਼ਲਟ ਸ਼ੋਅ
0: ਮਾਮਲਾ
1: ਕਰੋ।
0: ਸੀਗਾ ਜਿਹੜਾ ਆਪਣੇ ਉੱਥੋਂ ਕੇਂਦਰ ਦੀ ਏਜੰਸੀ ਕਹਿੰਦੀ ਸੀ ਭਾਈ ਤੁਸੀਂ ਕੇਸ
1: ਹਾਂਜੀ
0: ਦਰਜ
1: ਹਾਂਜੀ,
0: ਕਰੋ।
1: ਟਰਾਂਸਫਰਾਂ ਤੇ ਪੋਸਟਿੰਗਾਂ ਦੇ ਵਿੱਚ ਪੈਸੇ ਲਏ ਗਏ ਜਿਹੜੇ ਜੀ,
0: ਹਾਂਜੀ ਕੇਸ
1: ਉਹਦਾ
0: ਦਰਜ
1: ਹੈਗਾ
0: ਕਰੋ।
1: ਜੀ।
0: ਹਾਂਜੀ ਬਿਲਕੁਲ ਜੀ, ਉਹ ਕੀਤਾ
1: ਹਾਂ
0: ਸੀ ਇਹਨਾਂ ਨੇ
1: ਬਿਲਕੁਲ
0: ਬਿਲਕੁਲ।
1: ਜੀ ਨਹੀਂ ਜੀ
0: ਜੀ
1: ਕਿਉਂਕਿ ਉਹਦੇ ਵਿੱਚ OSD ਭਗਵੰਤ ਮਾਨ ਸਾਹਿਬ ਦਾ OSD ਜਿਹੜਾ ਆ ਉਹ ਇਨਵੋਲਵ ਆ, ਉਹਦੇ
0: ਹੁੰਦਾ ਜਾਂ
1: ਨਾਲ ਦੇ
0: ਹੋ
1: ਬੰਦੇ
0: ਸਕਦੇ ਹੈ
1: ਇਨਵੋਲਵ
0: ਜੀ,
1: ਹੈ।
0: ਬਿਲਕੁਲ ਹੈ ਜੀ।
1: ਹਾਂਜੀ ਤੇ ਉਹ ਰਾਜਵੀਰ ਘੁੰਮਣ ਜੀ।
0: ਘੁੰਮਣ ਸੋਰੀ,
1: ਹਾਂਜੀ
0: ਹਾਂਜੀ ਘੁੰਮਣ, ਤੇ ਉਹ ਇੱਕ
1: ਹਾਂਜੀ
0: ਹਿੰਦੀ ਦੇ
1: ਉਹ
0: ਵਿੱਚ ਨਾਮ ਸੀ ਉਹਦਾ ਕੀ, ਥੋੜਾ ਜਿਹਾ ਔਖਾ ਜਿਹਾ ਨਾਮ ਸੀ ਉਹਨਾਂ ਦਾ, ਜਿਹੜਾ ਪਹਿਲੇ ਪੁਲਿਸ ਖੜਦਾ ਸੀ
1: ਹਾਂਜੀ
0: ਉੱਪਰ ਉਹ ਬੈਗ ਬੁੱਕ ਜਿਹੜੇ ਫੜੇ ਹੋਏ ਸੀ ਉਦੋਂ।
1: ਨਿਤਿਨ ਸ਼ਾਇਦ ਇਸ ਤਰੀਕੇ ਦਾ
0: ਹਾਂਜੀ
1: ਨਾਂ ਆ
0: ਹਾਂਜੀ
1: ਜੀ ਉਹਦਾ।
0: ਜੀ
1: ਹਾਂਜੀ ਤੇ ਨਿਤਿਨ ਗੋਹਲ ਏਦਾਂ ਇਸ ਤਰੀਕੇ ਨਾਲ
0: ਹਾਂਜੀ ਹਾਂਜੀ
1: ਹੈਗਾ ਜੀ।
0: ਬਿਲਕੁਲ ਹੈ ਜੀ।
1: ਉਹ ਇਹ ਸਾਰੇ ਬੰਦੇ ਜਿਹੜੇ ਹੈਗੇ ਆ ਜੀ ਉਹ ਉਹਦੇ ਵਿੱਚ ਇਨਵੋਲਵ ਹੈਗੇ ਆ। ਉਹ ਦੇਖੋ ਉਹ ਬਾਕੀ ਜਿਹੜਾ ਹੈਗਾ ਆ ਤੀਸਰਾ ਮਸਲਾ ਤਾਂ ਜਿਹੜਾ ਹੈਗਾ ਆ ਜੀ ਉਹਦੇ ਵਿੱਚ ਤਾਂ ਸਾਰੀ ਹੁਣ ਪਤਾ ਲੱਗ ਹੀ ਗਿਆ ਜੀ ਵੀ ਜਦੋਂ ਬੰਦੇ ਹੀ ਤੁਸੀਂ ਛੱਡ ਦਿੱਤੇ ਆ ਰੇਪ ਕੇਸ ਦੇ ਜਿਹੜੇ ਹੈਗੇ ਆ
0: ਜੀ
1: ਤੇ ਅਕਿਊਜ਼ਡ ਆ ਉਹ ਤੁਸੀਂ ਛੱਡ ਦਿੱਤੇ ਆ,
0: ਜੀ
1: ਤੁਸੀਂ ਪੈਸੇ ਲਏ ਜਾਂ ਪੈਸੇ ਨਹੀਂ ਲਏ ਤੇ
0: ਜੀ
1: ਬਿਨਾਂ ਪੈਸਿਆਂ ਤੋਂ ਕੌਣ ਬੰਦਾ ਜਿਹੜਾ ਹੈਗਾ ਆ ਇੰਨੀ ਪੇਨ ਲੈ ਕੇ ਤੇ ਉਦਾਂ ਕਰਕੇ ਕੈਂਸਲੇਸ਼ਨ ਦੇ ਕੇ। ਇਹ ਤਾਂ ਸਧਾਰਨ ਲੋਕ ਜਿਹੜੇ ਹੈਗੇ ਪੁਲਿਸ ਕੋਲੋਂ ਕੋਈ ਵੀ ਫੇਵਰੇਬਲ ਕੰਮ ਕਰਾਉਣਾ ਹੁੰਦਾ ਤਾਂ ਪੈਸੇ ਦਿੰਦੇ ਹੈ ਤਾਂ
0: ਜੀ
1: ਕਰਦੇ ਅਗਲੇ, ਤੇ ਐਡਾ ਵੱਡਾ ਜਿਹੜਾ ਕੰਮ ਕੀਤਾ ਵੀ ਲਾਅ ਨੂੰ ਬਾਈਪਾਸ ਕਰਕੇ ਜਿਹੜੇ ਆ ਤੁਸੀਂ ਨਿਕਲ ਗਏ ਅਦਾਲਤ ਦੀਆਂ ਅੱਖਾਂ 'ਚ ਵੀ ਘੱਟਾ ਪਾ ਗਏ।
0: ਪਰ ਉਸ
1: ਹਾਂਜੀ
0: ਸਮੇਂ ਸੈਣੀ
1: ਸੋ
0: ਸਾਹਿਬ ਜੋ ਮਾਮਲਾ ਚਲੋ ਮੁੱਖ ਮੰਤਰੀ ਸਾਹਿਬ ਦੇ ਪਤਨੀ ਦਾ ਚੱਲਿਆ ਸੀਗਾ, ਤੇ ਉਹਦੇ ਵਿੱਚ ਜਸਟਿਸ ਰਣਜੀਤ ਸਿੰਘ ਉਹਨਾਂ ਨੇ ਜੋ ਮੁੱਦਾ ਉਠਾਇਆ ਸੀ, ਬਹਿਸ ਬਹਾਸਾ ਹੋਇਆ, ਸਾਰਾ ਕੁਝ ਹੋਇਆ, ਪਰ ਚੁੱਪ ਕਰਕੇ ਬਹਿ ਗਏ। ਮੁੜ ਕੇ ਮਾਨਹਾਨੀ ਦਾ ਕੇਸ ਜਾਂ ਹੋਰ ਸਾਰੀਆਂ ਚੀਜ਼ਾਂ ਤੇ ਕੋਈ ਹੁੰਗਾਰਾ ਹੁਣ ਤੱਕ ਆਇਆ ਹੀ ਨਹੀਂ। ਵੈਸੇ ਇਸ਼ਾਰੇ ਇਸ਼ਾਰੇ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਹਿ ਗਏ ਸੀਗੇ ਭਾਈ ਸਾਰਾ ਕੁਝ ਪਿਆ ਸਾਡੇ ਕੋਲ ਤਾਂ।
1: ਹਾਂਜੀ ਉਹ ਦੇਣਗੇ ਸਿਵਲ ਕੇਸ ਜਿਹੜਾ ਕੀਤਾ ਹੈ ਨਾ ਜੀ ਇਹਨਾਂ ਨੇ
0: जी
1: 30 ਸਤੰਬਰ ਜਿਹਦੇ ਵਿੱਚ ਤਰੀਕ ਪਈ ਆ ਉਹਦੇ ਵਿੱਚ ਜਿਹੜਾ ਆ ਉਹਦੇ ਰਿਪਲਾਈ ਦੇ ਵਿੱਚ ਉਹ ਗੱਲ ਕਰਨਗੇ ਜੀ।
0: जी
1: ਬਾਕੀ ਤਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਕਈ ਵਾਰੀ ਭਾਰਤ ਸਾਹਿਬ ਸਾਨੂੰ ਵੀ ਨਾ ਮਤਲਬ ਕੋਰਟ ਦੇ ਵਿੱਚ ਕਈ ਚੀਜ਼ਾਂ ਪਤਾ ਹੁੰਦੀਆਂ,
0: ਜੀ
1: ਉਹ ਅਸੀਂ ਨਾ ਥੋੜੀਆਂ ਬਹੁਤੀਆਂ ਜਿਹੜੀਆਂ ਹੈਗੀਆਂ ਰਿਪਲਾਈ ਚ ਦੇ ਦਈਦੀਆਂ, ਬਾਕੀ
0: ਬਿਲਕੁਲ
1: ਅਸੀਂ ਰੱਖ ਲਈਦੀਆਂ ਕ੍ਰੋਸ ਐਗਜ਼ਾਮੀਨੇਸ਼ਨ ਵਾਸਤੇ
0: ਬਿਲਕੁਲ
1: ਕਿ
0: ਹੈ ਜੀ।
1: ਜਦੋਂ ਬੰਦੇ ਨੂੰ ਸਵਾਲ ਜਵਾਬ ਕਰਨ ਦਾ ਟਾਈਮ ਆਊਗਾ ਉਦੋਂ ਅਚਨਚੇਤ ਇਹ ਜਿਹੜੇ
0: ਉੱਥੇ ਵੀ
1: ਬਰਾਸਤਿਆਂ
0: ਤਾਂ ਕੁਝ
1: ਮਾਰਾਂਗੇ
0: ਕਰਨਾ
1: ਜੀ।
0: ਪੈਣਾ ਜੀ, ਰੱਖੀਏ ਬਿਲਕੁਲ
1: ਹਾਂ
0: ਜੀ।
1: ਹਾਂਜੀ ਉੱਥੇ ਜਿਹੜਾ ਹੈਗਾ ਫਿਰ ਸਰਪ੍ਰਾਈਜ਼ ਦੇਈਦੇ ਆ ਤਾਂ ਕਿ ਜਿਹੜਾ ਆ ਵੀ ਉਹ ਉੱਥੇ ਬੰਦਾ ਜਿਹੜਾ ਸਾਰਾ ਸੱਚਾਈ ਬਾਹਰ ਆ ਜਾਂਦੀ ਹੈ ਜੀ
0: ਜੀ
1: ਜਦੋਂ
0: ਬਿਲਕੁਲ
1: ਸਰਪ੍ਰਾਈਜ਼ ਉਹਨੂੰ ਮਿਲਦਾ ਜੀ।
0: ਜੀ ਬਿਲਕੁਲ
1: ਉਹ ਇੱਥੇ ਤੱਕ ਕਹਿਣ ਵਾਲੇ ਤਾਂ ਇਹ ਕਹਿੰਦੇ ਹੈਗੇ ਆ ਕਿ ਜਿਹੜਾ ਹੋਟਲ ਵਾਲੇ ਦੇ ਨਾਲ ਭਗਵੰਤ ਮਾਨ ਦੇ ਸਿਸਟਰ ਜਿਹੜੀ ਹੈਗੇ ਆ ਉਹਨਾਂ ਨੇ ਵਿਦੇਸ਼ ਯਾਤਰਾ ਕੀਤੀ ਸੀ, ਹੈ
0: ਜੀ
1: ਜੀ ਦੈਟ ਵਾਜ਼ ਏ ਸਪੌਂਸਰਡ ਜਰਨੀ,
0: ਜੀ
1: ਤੇ ਨਾਲ ਉਹ ਇਹ ਵੀ ਦੱਸਦੇ ਹੈਗੇ ਆ ਜੀ ਵੀ ਉੱਥੇ ਜਿਹੜੀ ਸ਼ਾਪਿੰਗ ਕੀਤੀ ਹੈ ਕਿ ਉੱਥੇ ਦੇ ਬਿੱਲ ਜਿਹੜੇ ਆ ਉਹ
0: ਜੀ ਉਹ ਵੀ
1: ਹਿਊਮਨ
0: ਲੈ ਕੇ
1: ਰਾਈਟ
0: ਬੈਠੇ
1: ਕਮਿਸ਼ਨ
0: ਨੇ
1: ਵਾਲੇ
0: ਉਹਦੇ
1: ਉੱਧਰ, ਉਹ ਹਾਂਜੀ ਉਹ ਬੈਠੇ ਹਿੰਟ ਦਿੰਦੇ ਸੀਗੇ ਜੀ ਵੀ
0: ਜੀ
1: 50 ਲੱਖ ਦੀ ਸ਼ਾਪਿੰਗ ਕਿੱਥੋਂ ਹੋਈ ਕਿੱਦਾਂ ਹੋਈ ਸਾਨੂੰ ਸਾਰਾ ਪਤਾ ਜੀ।
0: ਜੀ
1: ਸੋ ਇਸ ਕੁੱਲ ਕੁੱਲ ਮਿਲਾ ਕੇ ਭਾਰਤ ਸਭ ਸਟੇਟ ਵਾਸਤੇ ਜਿਹੜਾ ਆ ਸਰਕਾਰ ਵਾਸਤੇ ਜਿਹੜਾ ਆ ਅੱਜ ਦਾ ਦਿਨ ਕੋਈ ਬਹੁਤਾ ਵਧੀਆ ਨਹੀਂ
0: ਸੁਖਾਲਾ
1: ਰਿਹਾ
0: ਨਹੀਂ
1: ਜੀ,
0: ਰਿਹਾ ਜੀ ਬਿਲਕੁਲ ਹੈ।
1: ਕਿਉਂਕਿ ਹਾਂਜੀ ਕਿਉਂਕਿ ਇੱਕ ਤਾਂ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਬੜੀ ਕਿਰਕਿਰੀ ਹੋਈ ਜੀ ਸਰਕਾਰ ਦੀ,
0: ਜੀ
1: ਦੂਜਾ ਇਹਨਾਂ ਦੀਆਂ ਜਿਹੜੀਆਂ ਇੱਛਾਵਾਂ ਸੀਗੀਆਂ ਉਹ ਤੇ ਪਾਣੀ ਫਿਰ ਜਾਣਾ ਹੈਗਾ ਆ ਜੀ। ਉਹ
0: ਜੀ
1: ਉਹਨਾਂ ਨੇ PIL ਮਨਜ਼ੂਰ ਕਰ ਲੈਣੀ ਹੈਗੀ ਆ,
0: ਜੀ
1: 15,000 ਕਰੋੜ ਦਾ ਕਰਜ਼ਾ ਕੁਰਜ਼ਾ ਜਿਹੜਾ ਆ ਉਹ ਤਾਂ ਨਹੀਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਹੁਣ ਛੇਤੀ ਕਿਤੇ ਮਿਲਦਾ,
0: ਪਰ ਸਹੀ ਸਾਹਿਬ ਇੱਕ
1: ਬਾਕੀ
0: ਗੱਲ
1: ਵੀ
0: ਮੈਂ
1: ਕਰਜ਼ੇ।
0: ਅੱਜ ਇਹ ਵੀ ਸੋਚ ਰਿਹਾ ਸੀ, ਮਾਫੀ ਚਾਹੁੰਦਾ ਤੁਹਾਨੂੰ ਵਿੱਚ ਰੋਕ ਰਿਹਾ, ਕਿ ਪਹਿਲਾਂ ਵੀ ਕਦੇ ਹੋਇਆ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੈ, ਚਾਹੇ ਕਾਂਗਰਸ ਦੀ ਰਹੀ ਹੈ, ਚਾਹੇ BJP ਦੇ ਨਾਲ ਗੱਠਜੋੜ ਦੇ ਵਿੱਚ ਵਿੱਚ ਰਹੀ ਹੈ ਜਾਂ ਬਸਪਾ ਦੇ ਨਾਲ ਰਹੀ ਹੈ ਜਾਂ ਕਿਸੇ ਵੀ ਸਰਕਾਰ ਦਾ, ਕਿ ਉਹ ਵੀ ਇੱਦਾਂ ਹਾਈ ਕੋਰਟਾਂ ਜਾਂ ਸੁਪਰੀਮ ਕੋਰਟਾਂ ਦੇ ਵਿੱਚ ਐਡੇ ਵੱਡੇ ਵੱਡੇ ਮਤਲਬ ਕਿ ਕੇਸਾਂ ਦੇ ਵਿੱਚ ਮਤਲਬ ਕਿ ਤੁਰੇ ਫਿਰਦੇ, ਕਦੇ

0: ਚਰਚਾ ਦੇ ਵਿੱਚ ਰਹੇ ਆ ਕਿ ਇਹ ਵੀ 70 ਸਾਲਾਂ ਬਾਅਦ ਪਹਿਲੀ ਵਾਰੀ ਹੋਇਆ।
1: ਦੇਖੋ ਭਾਰੇ ਸਾਹਿਬ, ਅਕਾਊਂਟ ਸਰੈਂਡਰ ਤਾਂ ਕਿਸੇ ਸਰਕਾਰ ਨੇ ਵੀ ਨਹੀਂ ਕੀਤੇ, ਸੈਂਟਰ ਬਿਲਕਦਾ ਰਿਹਾ ਜੀ।
0: ਜੀ
1: ਉਹਨਾਂ ਨੇ ਕੋਰੈਸਿਵ ਸਟੈਪਸ ਜਿਹੜੇ ਲਏ ਸੀ ਉਹ ਇਸੇ ਕਰਕੇ ਹੀ ਲਏ ਸੀ ਕਿ ਭਾਈ ਅਸੀਂ ਤੁਹਾਨੂੰ ਜਿਹੜਾ ਹੈਗਾ ਆ ਫਰਦਰ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ ਉਹ ਇਸੇ ਕਰਕੇ ਨਹੀਂ ਸਾਨੂੰ ਮਿਲਿਆ ਕਿਉਂਕਿ ਅਸੀਂ ਪਿਛਲੇ ਦਾ ਹਿਸਾਬ ਹੀ ਨਹੀਂ ਦਿੱਤਾ, ਕਿਉਂਕਿ ਉਹ ਪੈਸੇ ਆਪਾਂ ਹੋਰ ਕਿਸੇ ਪਾਸੇ ਖਰਚ ਲਏ ਸੀ। ਪਹਿਲਾਂ ਬਾਦਲ ਸਾਹਿਬ ਦੇ ਟਾਈਮ ਤੇ ਸੰਗਤ ਦਰਸ਼ਨਾਂ ਤੇ, ਤੇ ਕੈਪਟਨ ਸਾਹਿਬ ਦੇ ਟਾਈਮ ਤੇ ਉਹਨਾਂ ਦਾ ਜਿਹੜਾ ਲੋਨ ਦਾ ਪ੍ਰੋਮਿਸ ਸੀਗਾ ਉਹਨੂੰ ਅਬੀ ਕਰਨ ਵਾਸਤੇ ਖਰਚ ਦਿੱਤੇ ਜੀ। ਇਸ ਸਰਕਾਰ ਨੇ ਜਿਹੜਾ ਇਹ ਅੰਡਰਟੇਕਿੰਗ ਦਿੱਤੀ ਸੀ ਜੀ ਉਹ ਤੋਂ ਪਹਿਲਾਂ ਹੀ ਜਿਹੜਾ ਹੈਗਾ ਆ ਉਹਨਾਂ ਨੇ ਕਿਹਾ ਵੀ ਹਾਂ ਪਿਛਲਾ ਹਿਸਾਬ ਕਿਤਾਬ ਲਿਆਓ ਤੇ ਅਗਲੇ ਪੈਸੇ ਲੈ ਜਾਓ, ਹਿਸਾਬ ਕਿਤਾਬ ਅਸੀਂ ਦੇਣਾ ਨੀ ਤੇ ਨਾ ਸਾਡੇ ਕੋਲ ਹਿਸਾਬ ਕਿਤਾਬ ਕੋਈ ਹੈਗਾ। ਇੱਥੇ ਤਾਂ ਹੁਣ ਤੱਕ ਦਾ ਜਿਹੜਾ ਹੈਗਾ ਆ ਜੀ ਜਾਣ ਲੱਗਿਆ ਜਿਹੜੇ ਆ ਹਰ ਇੱਕ ਬੰਦਾ ਇਹ ਮੂੰਹੋਂ ਕਹੂਗਾ ਜੀ ਵੀ ਨਾ ਖਾਤਾ ਨਾ ਵਹੀ, ਜੋ ਕੇਜਰੀਵਾਲ ਕਹੇ ਵਹੀ ਸਹੀ।
0: ਹਾਂਜੀ
1: ਉਹ ਸਰ 6400 ਕਰੋੜ ਰੁਪਇਆ ਮੀਨਸ ਸਮਥਿੰਗ ਸ਼ੌਕਿੰਗ ਆ ਜੀ।
0: ਤੁਹਾਡੀ ਪੱਕੀ ਨੌਕਰੀ ਹੈ ਤਾਂ ਤੁਸੀਂ ਮਤਲਬ ਕਿ ਆਪਣੇ ਜਿਹੜੇ ਇਨਪੁੱਟ ਹੈ ਜਾਂ ਆਊਟਪੁੱਟ ਤੁਹਾਡੇ ਹੈਗੇ ਆ ਖਰਚੇ ਕਿੰਨੇ ਨੇ ਤੇ ਤੁਹਾਨੂੰ ਇਨਪੁੱਟ ਕੀ ਆਉਂਦੀ ਹੈ ਮਤਲਬ ਕਿ ਆਮਦਨ ਕੀ ਹੈ ਤੇ ਉਹ ਸਾਨੂੰ ਸ਼ੋਅ ਕਰੋ ਤੇ ਅਗਲੇ ਦੱਸ ਦਿੰਦੇ ਨੇ ਮਤਲਬ ਕਿ ਕੰਪਿਊਟਰ ਦੇ ਨਾਲ ਤਾਂ ਮਿੰਟੋ ਮਿੰਟ ਹੀ ਗਿਣ ਕੇ ਹੁਣ ਭਾਈ ਆਹ ਇੰਨੇ ਨਹੀਂ ਮਿਲ ਸਕਦੇ ਤੁਹਾਨੂੰ ਤੇ ਇਸ ਹਿਸਾਬ ਦੇ ਨਾਲ ਤੁਹਾਡੀ ਕਿਸ਼ਤ ਬਣਦੀ ਹੈ। ਤੇ ਹੁਣ ਜੇ ਸਰਕਾਰ ਦੀ ਗੱਲ ਕਰੀਏ ਤਾਂ ਚਾਦਰ ਪੱਟ ਨੂੰ ਪਈ ਆ 45% ਤੋਂ ਵੱਧ ਤਾਂ ਕਰਜ਼ਾ ਲੈ ਲਿਆ ਇਹਨਾਂ ਨੇ ਜੀ ਕਿ ਹੁਣ ਮਤਲਬ ਕਿ ਦਿਵਾਲੀਆ ਲਾਣਨ ਦੀ ਬਸ ਜ਼ਰੂਰਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਿਵਲ ਵਾਰ ਲਵਾਉਣ ਦੀ ਕੋਸ਼ਿਸ਼ ਹੈ।
1: ਭਾਰਤ ਸਾਹਿਬ ਦੇਖੋ ਇਹਨਾਂ ਦੇ ਮੁਲਾਜ਼ਮ ਜਿਹੜੇ ਹੈਗੇ ਆ ਯੂਨੀਅਨ ਦੇ ਸੁਖਚੈਨ ਸਿੰਘ ਖਹਿਰਾ ਲੀਡਰ ਜਿਹੜੇ ਹੈਗੇ ਸੀ ਸੈਕਟਰੀ ਆ
0: ਜੀ,
1: ਉਹਨਾਂ ਨੇ ਕੀ ਕਿਹਾ ਜਦੋਂ ਇੱਥੇ ਮਤਲਬ ਗੱਲ ਹੋਈ ਆ, ਉਹ ਕਹਿੰਦੇ ਜੀ ਵੀ 52% ਦਾ ਜਿਹੜਾ ਆ ਤੁਹਾਡੀਆਂ ਸੈਲਰੀਆਂ ਤੇ ਚੱਲ ਜਾਂਦਾ
0: ਜੀ।
1: ਉਹ ਕਹਿੰਦੇ ਸਾਡੀਆਂ ਨੀ, ਪਿੱਛੇ ਹੀ ਅਮਨ ਅਰੋੜਾ ਹੁਣੀ ਖੜੇ ਸੀ
0: ਜੀ,
1: ਉਹ ਕਹਿੰਦੇ ਵੀ ਸਾਡੀਆਂ ਹੀ ਨੀ ਤੁਹਾਡੀਆਂ ਵੀ ਸੈਲਰੀਆਂ ਤੇ ਨਾਲ ਤੁਹਾਡਾ ਜਿਹੜਾ ਤਾਮ ਜਾਮ ਨਾਲ ਤੁਹਾਡੇ ਨਾਲ ਜਿਹੜੇ ਸਿਕਿਉਰਿਟੀ ਅਫਸਰ ਉਹ ਇਸੇ 52% ਚੋਂ ਤਨਖਾਹਾਂ ਪਾਉਂਦੇ ਆ,
0: ਤੇ
1: ਸਾਡੀਆਂ ਤਨਖਾਹਾਂ ਕੀ ਆ ਤੇ ਤੁਹਾਡੀਆਂ ਤਨਖਾਹਾਂ ਤੁਹਾਡੇ ਭੱਤੇ ਕੀ ਆ।
0: ਹੈ ਸੈਣੀ ਸਾਹਿਬ ਲੱਖ ਲੱਖ ਤਨਖਾਹ ਹੋਈ ਤਾਂ ਕਰੋੜ ਰੁਪਈਆ ਤਾਂ ਮਹੀਨੇ ਦਾ ਇਹਨਾਂ ਦਾ ਹੀ ਹੋ ਗਿਆ ਜੀ ਪਾਰਟੀ ਦਾ।
1: ਹਾਂਜੀ ਸਰ,
0: ਤੇ ਬਾਅਦ ਚੋਂ ਪਿੱਛੇ ਜਿਹੜੇ ਆ 1000 ਬੰਦਾ ਨਾਲ ਸਿਕਿਉਰਿਟੀ ਦਾ ਹੋਰ ਸਾਰੀਆਂ ਚੀਜ਼ਾਂ ਨੇ, ਵੱਖਰੇ ਵੱਖਰੇ MLA ਨੂੰ ਸਾਰਾ ਕੁਝ ਹੈ, ਓਪੋਜੀਸ਼ਨ ਪਾਰਟੀਆਂ ਨੂੰ ਵੀ ਹੈ, ਮਤਲਬ ਕਿ ਇਹ ਤਾਂ ਲੋਕਾਂ ਨੂੰ ਮਹਿੰਗੇ ਪੈਂਦੇ ਆ ਜਿਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਅਕਾਲੀ ਦਲ ਹਾਲੇ ਤਾਂ ਸਸਤੇ ਪੈਂਦੇ ਸੀ ਜੀ ਉਸ ਹਿਸਾਬ ਦੇ ਨਾਲ ਤਾਂ ਪਿਛਲੇ ਸਮਿਆਂ 'ਚ।
1: ਪਰ ਸਾਹਿਬ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹਨਾਂ ਦਾ ਤੇਲ ਗੱਡੀ ਖਰਚ ਪਾ ਕੇ ਇਹ 6 ਲੱਖ ਰੁਪਈਆ ਤਾਂ ਜਿਹੜਾ ਇੰਡੀਵਿਜੁਅਲ ਤੇ ਲੱਗਦਾ, ਬਾਕੀ ਜਿਹੜੇ ਇਹਨਾਂ ਦੇ ਸਿਕਿਉਰਿਟੀ ਦੇ ਨਾਲ ਲੱਗਦੇ ਹੈਗੇ ਆ ਜੀ, ਕੁਝ ਲੀਗਲ ਤੇ ਇਨਲੀਗਲ ਦੋਨੇ ਚੱਲਦੇ ਆ ਜੀ।
0: ਫਿਰ ਤੇਲ ਗੱਡੀਆਂ ਦਾ
1: ਕਈਆਂ ਦੀ ਖਾਣੇ ਨੂੰ ਡਿਊਟੀ ਹੁੰਦੀ ਹੈ ਤਾਂ ਵੀ ਇਹਨਾਂ ਦੇ ਨਾਲ ਤੁਰੇ ਫਿਰਦੇ ਹੈਗੇ ਜੀ, ਉਹਨਾਂ ਦੀਆਂ ਤਨਖਾਹਾਂ ਐਕਸਟਰਾ ਆ ਜੀ। 6 ਲੱਖ ਰੁਪਈਆ ਹੈਗਾ ਹੈ ਜੀ ਇਹਨਾਂ ਦੇ ਭੱਤੇ ਭੁੱਤੇ ਪਾ ਕੇ ਜਿਹੜਾ ਆ ਡੀਏ ਟੀਏ ਜਿਹੜਾ ਪਾ ਕੇ 6 ਲੱਖ 'ਚ ਪੈਂਦਾ 1 MLA
0: ਜੀ। ਪਰ ਸੈਂਸ ਸਾਹਿਬ ਜਿੱਦਾਂ ਇਹ ਪ੍ਰਚਾਰ ਦੇ ਉੱਤੇ ਜਾਂਦੇ ਸੈਂਸ ਸਾਹਿਬ ਜਿੱਦਾਂ ਇਹ ਪ੍ਰਚਾਰ ਦੇ ਉੱਤੇ ਜਾਂਦੇ ਆ ਜਾਂ ਰੈਲੀਆਂ ਕਰਦੇ ਆ ਜਿਹੜੀ ਹਕੂਮਤ ਦੇ ਵਿੱਚ ਪਾਰਟੀ ਹੈ ਕਿ ਉਹ ਮਤਲਬ ਕਿ ਸਰਕਾਰੀ ਖਾਤੇ ਦੇ ਵਿੱਚ ਹੁੰਦਾ ਕਿ ਉਹਦੇ ਵਿੱਚ ਵੀ ਕੀ ਰਿਕਾਰਡ ਦੇ ਵਿੱਚ ਲਿਖਦੇ ਹੋਣਗੇ ਵੀ ਕਿਸ ਕੰਮ ਦੇ ਲਈ ਅਸੀਂ ਜਾ ਰਹੇ ਹਾਂ ਅੱਜ, ਉਹ ਤਾਂ ਸਾਰਾ ਔਨ ਰਿਕਾਰਡ ਹੀ ਹੁੰਦਾ ਹੋਣਾ ਜੀ, ਰਜਿਸਟਰਡ ਤਾਂ ਹੁੰਦਾ ਹੀ ਹੋਣਾ ਕਿਤੇ ਨਾ ਕਿਤੇ ਜਿਹੜੇ ਫੰਡ ਲੈਂਦੇ ਹੋਣਗੇ ਜਾਂ ਤੇਲ ਪਾਣੀ ਭੱਤਾ ਲੈਂਦੇ ਹੋਣਗੇ।
1: ਪਰ ਸਾਹਿਬ ਗੱਲ ਇਹ ਤਾਂ ਹੈਗੀ ਆ ਜਿੱਦਾਂ ਕਹਿੰਦੇ ਹੁੰਦੇ ਨਾ ਤੇਰੀਆਂ ਤੂੰ ਜਾਣੇ ਮੈਂ ਕੀ ਜਾਣਾ, ਹਾਂਜੀ ਉਹ ਹਿਸਾਬ ਆ ਇੱਥੇ, ਜਨਤਾ ਨੂੰ ਕੁਛ ਨੀ ਪਤਾ ਸਾਨੂੰ ਵੀ ਕੁਛ ਨੀ ਪਤਾ, ਇਹਨਾਂ ਦੀਆਂ ਇਹ ਜਾਣਨ ਜੀ ਇਹ ਕਿੱਥੋਂ ਅਕਾਊਂਟਸ ਮੇਨਟੇਨ ਕਰਦੇ ਆ ਜੀ, ਕਿਹੜੇ ਤਰੀਕੇ ਦੇ ਨਾਲ ਮੈਨੇਜ ਕਰਦੇ ਆ ਜੀ, ਤਿੰਨ ਤਿੰਨ ਤਾਂ ਗੱਡੀਆਂ ਸਕੋਟ ਤੇ ਚੱਲਦੀਆਂ ਪਈਆਂ, ਹਾਂਜੀ ਉਹ ਕਿੱਥੋਂ ਆ ਰਿਹਾ ਸਾਰਾ ਕੁਛ ਜਿਹੜਾ ਹੈਗਾ ਹੈ ਜੀ ਆਪਣੇ ਕੋਲੋਂ ਥੋੜਾ ਕਰਦੇ ਆ ਜੀ।
0: ਬਿਲਕੁਲ ਹੈ ਜੀ,
1: ਬਾਕੀ ਲੋਕਾਂ ਦਾ ਕਚੂਮਣ ਕੱਢਿਆ ਹੈਗਾ ਜੀ
0: ਜੀ,
1: ਮੇਰਾ ਅੱਜ 21,750 ਰੁਪਈਏ ਬਿੱਲ ਦੇਤਾ ਮੈਨੂੰ ਦੱਸੋ
0: ਬਿਜਲੀ ਦਾ
1: ਜੀ, ਹਾਂਜੀ
0: ਬੱਤੀ ਦਾ ਆਉਂਦੀ ਨਹੀਂ, ਤੁਸੀਂ ਰੋਜ਼ ਬਿਲਕਦੇ ਰਹਿੰਦੇ ਹੋ ਬਿਜਲੀ ਨਹੀਂ ਆਉਂਦੀ,
1: 170
0: ਵੋਲਟ ਆਉਂਦੇ ਪਏ ਆ ਏਸੀ ਦੇ ਚੱਲ।
1: ਉਹ ਮੈਂ ਕਿਹਾ ਮੈਂ 10,000 ਰੁਪਇਆ ਤਾਂ ਜਿਹੜਾ ਹੈਗਾ ਪਿਛਲੇ ਮਹੀਨੇ ਦਿੱਤਾ ਆ। ਕਹਿੰਦੇ ਕੋਈ ਨੀ ਉਹ ਘਟਾ ਲਾਂਗੇ ਜੀ, ਫਿਰ ਦੇਖ ਲਾਂਗੇ ਹਿਸਾਬ ਕਿਤਾਬ ਕਰਕੇ, ਪਹਿਲਾਂ ਤੁਸੀਂ ਇਹ ਜਮਾ ਕਰਾਓ, ਲਓ ਕਰ ਲਓ ਗੱਲ।
0: ਕਰ ਲਓ ਗੱਲ
1: ਹਾਂਜੀ,
0: ਜੀ
1: ਕਹਿੰਦੇ ਉਹ ਤੁਸੀਂ ਉਹ ਤਾਂ ਕਿਸੇ ਨੇ ਦਿੱਤਾ ਹੀ ਨਹੀਂ, ਤੁਸੀਂ ਕਾਹਤੋਂ ਦੇ ਦਿੱਤਾ। ਮੈਂ ਕਿਹਾ
0: ਜੀ
1: ਯਾਰ ਤੁਸੀਂ ਦਿੱਤਾ ਬਿੱਲ ਤਾਂ ਅਸੀਂ ਦੇਤਾ, ਹਾਂਜੀ ਵੀ
0: ਜੀ
1: ਆਨਲਾਈਨ ਜਨਰੇਟ ਹੋਇਆ, ਮੈਂ ਆਨਲਾਈਨ ਪੇਮੈਂਟ ਕਰ ਦਿੱਤੀ।
0: ਜੀ
1: ਕਹਿੰਦੇ ਉਹ ਤਾਂ ਐਵਰੇਜ ਦੇ ਉੱਤੇ ਸੀਗਾ, ਉਹ ਤੁਹਾਡਾ ਐਕਚੁਅਲੀ ਨਹੀਂ ਸੀ, ਐਕਚੁਅਲੀ ਬਿੱਲ ਤੁਹਾਡਾ ਆਹ ਹੀ ਆ ਜੀ।
0: ਕਿਆ
1: ਮੈਂ
0: ਬਾਤ
1: ਕਿਹਾ
0: ਹੈ,
1: ਇਹ ਵੀ ਇਹਦੇ ਵਿੱਚੋਂ ਤੁਸੀਂ ਉਹ ਡਿਡਕਟ ਕਰ ਦਿੱਤਾ ਹੈਗਾ। ਕਹਿੰਦਾ ਪਤਾ ਨਹੀਂ, ਹੋ ਸਕਦਾ ਡਿਡਕਟ ਹੋ ਕੇ ਹੀ ਆਇਆ ਹੋਵੇ ਇਹ। ਲਓ
0: ਜੀ
1: ਜੀ ਸ਼ਾਮ ਦਾ ਹੀ ਮੂਡ ਖਰਾਬ ਕਰਕੇ ਬੈਠੇ ਆ ਜੀ, ਇਦਾਂ ਦਾ ਤਾਂ ਕੰਮ ਕਰਦੀਆਂ ਸਰਕਾਰਾਂ ਜੀ। ਤੇ
0: ਕਿਆ
1: ਲਾਈਟ,
0: ਬਾਤ
1: ਮੈਂ
0: ਹੈ,
1: ਸ਼ਾਮ ਦੀ ਲਾਈਟ ਨਹੀਂ ਆਈ ਸੀ ਜੀ।
0: ਨਹੀਂ ਤੁਹਾਨੂੰ 300 ਯੂਨਿਟ ਫ੍ਰੀ ਨਹੀਂ ਕਰੀ, ਤੁਸੀਂ ਇੰਨਾ ਬਿੱਲ ਭਰੀ ਜਾਂਦੇ ਹੋ, ਤੁਸੀਂ 3 ਫੇਸ ਲਵਾਇਆ ਹੋਇਆ।
1: ਥ੍ਰੀ ਫੇਸ ਨਹੀਂ ਪਾ ਰਿਹਾ, ਉਹ ਇੱਦਾਂ ਹੈਗਾ ਆ, ਉਹ ਜੇ ਤਾਂ ਤੁਸੀਂ ਜਿਹੜਾ ਆ ਦੇਖੋ ਘਰ ਦੇ ਵਿੱਚ ਜਿਹੜਾ ਆ, ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਵੀ ਬੇਟਾ ਜਿਹੜੀ ਗ੍ਰਸਤੀ ਹੁੰਦੀ ਹੈ ਨਾ, ਇਹਦੇ ਵਿੱਚ ਜਿਹੜਾ ਆ ਮਾਲ ਗੱਡੀ ਦੇ ਡੱਬੇ ਜਿਹੜੀ ਨਹੀਂ ਗਿਣੀਦੇ ਹੁੰਦੇ, ਇੰਜਣ ਦੇ ਜ਼ੋਰ ਚਾਹੀਦਾ
0: ਬਿਲਕੁਲ
1: ਹਾਂਜੀ। ਸੋ ਇਸ
0: ਹਾਊਸ ਪਾਵਰ
1: ਕਰਕੇ
0: ਚਾਹੀਦਾ, ਹਾਊਸ
1: ਖਰਚੇ
0: ਪਾਵਰ ਚਾਹੀਦੀ ਹੈ ਜੀ।
1: ਖਰਚੀ ਖਰਚਿਆਂ ਦੇ ਉੱਤੇ ਕੰਟਰੋਲ ਨਹੀਂ ਹੁੰਦਾ ਹੈਗਾ ਆ ਜੀ, ਇਨਕਮ ਵਧਾਉਣ ਬਾਰੇ ਸੋਚਣਾ ਚਾਹੀਦਾ
0: ਬਿਲਕੁਲ
1: ਹਾਂਜੀ,
0: ਹੈ ਜੀ
1: ਜੇ ਸੁੱਖ ਸ਼ਾਂਤੀ ਚਾਹੁੰਦੇ ਹੈਗੇ ਆ ਤੇ।
0: ਜੀ
1: ਸੋ ਕੋਈ ਗੱਲ ਨੀ ਭਾਰਾ ਸਾਹਿਬ, ਕੋਈ ਫਰਕ ਨੀ ਪੈਂਦਾ, 2-4 ਝੂਠ ਵੱਧ ਬੋਲਣੇ ਪੈਣਗੇ, ਹੋਰ ਉੱਥੇ ਕੀ ਹੈਗਾ ਕਚਹਿਰੀ ਬਹਿ ਕੇ ਹਾਂਜੀ
0: ਜੀ
1: ਕਰ ਲਾਂਗੇ ਮੈਨੇਜ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਜੇ ਸਿੱਧੀ ਉਂਗਲ ਨਾ ਘਿਓ ਨਾ ਨਿਕਲੇ ਤਾਂ ਪੁੱਠੀ ਕਰਨੀ ਪੈਂਦੀ ਜੀ।
0: ਪੁੱਠੀ ਕਰਨੀ।
1: ਜੇ ਹੁਣ
0: ਵੈਸੇ ਵੈਸੇ ਸੈਣੀ ਸਾਹਿਬ ਲੁਧਿਆਣੇ ਦੇ ਵਿੱਚ ਪੁੱਠਾ ਹੱਥ ਕਰ ਲਿਆ ਜੀ, ਤਾਂ ਤੁਸੀਂ ਉਂਗਲ ਦੀ ਗੱਲ ਕਰਦੇ ਹੋ, ਆ ਬੜੀ ਚਰਚਾ ਚ ਰਹੀ ਆ ਜੀ।
1: ਉਹ ਪਰ ਇਥੋਂ
0: ਰਜਿੰਦਰਪਾਲ ਕੌਰ
1: ਗੱਲ ਇਦਾਂ
0: ਛੀਨਾ
1: ਹੈਗੀ ਆ, ਮੈਂ ਪਤਾ ਸੱਤਾ ਸਿਰ ਨੂੰ ਚੜੀ ਇੱਥੋਂ ਹੀ ਪਤਾ ਲੱਗਦੀ ਸਰ।
0: ਜੀ
1: ਤੁਸੀਂ ਦੇਖੋ ਨਾ ਕਿ ਇਨਸਾਨੀਅਤ ਕਿੱਥੇ ਰਹਿ ਗਈ ਆ ਜੀ।
0: ਜੀ
1: ਜਦੋਂ ਨਾ ਭਾਰੇ ਸਾਹਿਬ ਨਵਾਂ ਨਵਾਂ ਲੇਡੀਜ਼ ਨੂੰ ਪ੍ਰੈਫਰੈਂਸ ਦੇਣ ਲੱਗੇ ਨਾ ਜੀ ਵੀ
0: ਜੀ
1: ਜੌਬ ਦੇ ਵਿੱਚ, ਤੇ ਇਟ ਵਾਜ਼ ਪ੍ਰਜ਼ਿਊਮਡ ਕਿ ਲੇਡੀਜ਼ ਜਿਹੜੀਆਂ ਆ ਬੰਦੇ ਨਾਲੋਂ ਘੱਟ ਕਰਪਟ ਹੋਣਗੀਆਂ, ਵੀ
0: ਜੀ
1: ਪੈਸਾ ਲੈਣ ਲੱਗਿਆਂ ਹੈਜੀਟੇਸ਼ਨ ਕਰਨਗੀਆਂ ਜੀ।
0: ਜੀ
1: ਹੌਲੀ ਹੌਲੀ ਦੇਖਿਆ ਵੀ ਲੇਡੀਜ਼ ਨੇ ਕਿਹਾ ਵੀ ਅਸੀਂ ਜਦ ਬਾਕੀ ਕੰਮਾਂ ਦੇ ਵਿੱਚ ਜਿਹੜਾ ਆ ਅੱਗੇ ਆ,
0: ਮੱਲਾ ਮਾਰੀ ਜਾਂਦੇ
1: ਤੇ
0: ਆ
1: ਇਸ ਕੰਮ 'ਚ ਵੀ ਰਿਸ਼ਵਤ ਲੈਣ ਦੇ ਵਿੱਚ ਵੀ ਕਿਉਂ ਪਿੱਛੇ ਰਹੀਏ।
0: ਜੀ
1: ਉਹ ਫਿਰ ਦੇਖੋ ਵਿਜੀਲੈਂਸ ਜਿਹੜੀ ਹੈਗੀ ਆ, ਜਨਰਲੀ ਤੁਸੀਂ ਯੂ ਵਿਲ ਫਾਇੰਡ ਕਿ ਕਦੀ ਜਿਹੜੀ ਆ, ਹੁਣ ਥੋੜੇ ਦਿਨ ਪਹਿਲਾਂ ਪਰਸੋਂ ਦੀ ਗੱਲ ਹੈ ਜੀ, ਵੀ ਡੀਸੀ ਦਾ ਆਫਿਸ ਦੇ ਵਿੱਚੋਂ ਕਲਰਕ ਜਿਹੜੀ ਸੀ ਉਹ ਰਿਸ਼ਵਤ ਲੈਂਦੀ ਫੜੀ ਗਈ ਜੀ,
0: ਬਿਲਕੁਲ
1: 1,00,000 ਰੁਪਇਆ, 5,00,000 ਰੁਪਇਆ, ਇੱਥੇ ਤੱਕ ਜਿਹੜੀ ਹੈਗੀ ਆ SDM ਤੱਕ ਜਿਹੜੀਆਂ ਫੜੀਆਂ ਗਈਆਂ
0: ਜੀ,
1: ਉਹ ਰਿਸ਼ਵਤ ਲੈਂਦੇ ਜੀ।
0: ਜੀ
1: ਇੱਥੇ ਤੱਕ ਅਮਰੂਦਾਂ ਦੇ ਨਕਲੀ ਬਾਗ ਦਿਖਾ ਕੇ ਜਿਹੜਾ ਕੰਪਨਸੇਸ਼ਨ ਲਈ ਸਰਕਾਰ ਤੋਂ,
0: ਜੀ
1: ਉਹ ਵੀ ਇੱਕ IAS ਲੇਡੀ ਸੀ। ਸੋ ਇਸ ਕਰਕੇ ਲੇਡੀਜ਼ ਨੇ ਫਿਰ ਪਿੱਛੇ ਕਿਉਂ ਰਹਿਣਾ ਹੈਗਾ ਜੀ, ਤੇ ਜਦੋਂ ਲੇਡੀਜ਼ ਹੋਵੇ MLA ਤੇ ਜਦੋਂ ਉਸ ਸੋਸਾਇਟੀ ਚ ਰਹਿੰਦੇ ਹੋਵੇ ਜਿੱਥੇ ਬੰਦਿਆਂ ਨਾਲ ਹੀ ਤਾਂ ਰੋਜ਼ ਵਾਹ ਪੈਣਾ 100 ਬੰਦਾ ਝਾਰੀ ਦਾ ਜੀ,
0: ਜੀ
1: ਤੇ ਉਹਨਾਂ ਨੇ ਕੀਤਾ। ਹੁਣ ਪਤਾ ਨੀ ਇੰਨੀ ਜ਼ਿਆਦਾ ਦੇਖੋ ਕਿੰਨਾ, ਪਤਾ ਨੀ ਇਹਨਾਂ ਨੂੰ ਅਰਜੈਂਸੀ ਹੁੰਦੀ ਹੈਗੀ ਜੀ, ਪਰ ਸਾਹਿਬ ਉਹ ਟਰੱਕ ਵਾਲੇ ਦਾ ਕਸੂਰ ਹੀ ਕੋਈ ਨੀ, ਉਹਦੇ ਅੱਗੇ
0: ਬਿਲਕੁਲ
1: ਤਾਂ JCB ਖੜੀ ਆ, ਔਰ JCB ਨੂੰ ਉਹ ਪਾਸ ਨੀ ਕਰ ਸਕਦਾ ਕਿਉਂਕਿ ਉਹਨਾਂ ਉੱਥੇ ਸਪੇਸ ਹੈ ਨੀਗਾ ਜੀ।
0: ਜੀ
1: ਪਿੱਛੇ ਇਹਨਾਂ ਦੀ ਗੱਡੀ ਜਿਹੜੀ ਹੈਗੀ ਆ ਹੋਰਨ ਮਾਰ ਕੇ, ਤੇ ਜਿਹੜਾ ਆ ਦੇਖਿਆ ਵੀ ਹਾਂ ਜੀ ਸਾਨੂੰ ਰਸਤਾ ਨੀ ਮਿਲ ਰਿਹਾ,
0: ਜੀ
1: ਤੇ ਉਹਨੂੰ ਉਹਦਾ ਟਰੱਕ ਖੜਾ ਕਰ ਲਿਆ ਏਡੀ ਜ਼ਿਆਦਾ, ਤੇ ਮੁੜ
0: ਸੈਣੀ
1: ਕੇ
0: ਸਾਹਿਬ
1: ਜਿਹੜਾ
0: ਮੈਂ ਤਾਂ
1: ਆ
0: ਸੋਚਦਾ ਸੀ ਉਹ ਤਾਂ ਬੇਚਾਰਾ ਮੇਰੇ ਵਾਂਗੂ ਭਲਾ ਮਾਨਸ ਜਿਹਾ ਲੱਗਦਾ ਸੀ, ਉਹ ਕਹਿੰਦਾ ਹੋਣਾ ਭੈਣ ਜੀ ਚਲੋ ਤੁਸੀਂ ਜਾਓ ਨਾ ਲੰਘ ਜਾਓ ਜੀ। ਉਹਨਾਂ ਸੀ ਉਹ ਜੇ ਹੁੰਦਾ ਨਾ ਚੰਗਾ ਟਰੱਕ ਡਰਾਈਵਰ, ਮੈਂ ਤਾਂ ਕਈ ਵਾਰੀ ਦੇਖਿਆ ਯੂਨੀਅਨਾਂ ਦੇ ਵਿੱਚ ਲੜਦੇ ਆਪਸ ਦੇ ਵਿੱਚ, ਨਹੀਂ ਛੱਡਦੇ ਕਿਸੇ ਨੂੰ, ਅਗਲੇ ਆਈਓ ਪਾਨਾ ਕੱਢ ਕੇ ਪਿੱਛੋਂ ਇਹ ਛੱਡ ਕਿੱਦਾਂ ਦਿੱਤੀ ਇਹਨੇ ਜੀ। ਚਲੋ ਵਾਇਲੈਂਸ ਦੇ ਆਪਾਂ ਖਿਲਾਫ਼ ਆ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਪਰ ਫਿਤਰਤ ਉਹਨਾਂ ਦੀ ਬੜੀ ਹੁੰਦੀ ਹੈ ਜੀ, ਉਸ ਹਿਸਾਬ ਦੇ ਨਾਲ ਲੜਨ ਤਾਂ ਉਹ ਵੀ ਬਹੁਤ ਸ਼ੇਰ ਹੁੰਦੇ ਆ।
1: ਪਰ ਸਾਹਿਬ ਮੈਂ ਨਾ ਇੱਕ ਬਹੁਤ ਹੀ ਦਲੀਰ ਬੰਦੇ ਨੂੰ ਜਾਣਦਾ ਜੀ,
0: ਜੀ
1: ਵੀ ਬਾਕਸਰ ਰਿਹਾ ਉਹ ਬੰਦਾ ਜੀ, ਉਹਨੇ ਇੱਕ ਦਿਨ ਮੈਨੂੰ ਗੱਲ ਕਹੀ, ਮੈਨੂੰ ਕਹਿੰਦਾ ਰਾਜਨ ਮੇਰੇ ਕੋਲ ਨਾ 10 ਬੰਦੇ ਆ ਜਾਣ ਲੜਨ ਵਾਸਤੇ, ਮੈਂ ਮਤਲਬ ਪਰਵਾਹ ਨੀ ਕਰੂੰਗਾ, ਹਾਂਜੀ ਚਾਹੇ ਮੈਨ ਹੈਂਡਲਿੰਗ ਕਰ ਲੈਣ ਚਾਹੇ ਏਦਾਂ ਕਰਕੇ।
0: ਬਿਲਕੁਲ ਹੈ ਜੀ,
1: ਕਹਿੰਦਾ ਲੇਡੀ ਯਾਰ ਇੱਕ ਆ ਜਾਏ ਨਾ ਮੈਂ ਉਹਨੂੰ ਫੇਸ ਨੀ ਕਰ ਪਾਊਂਗਾ।
0: ਰਿਸਪੈਕਟ ਵੀ ਹੁੰਦੀ ਹੈ ਕੁਝ, ਬਿਲਕੁਲ ਆਪਣੇ ਅਸੂਲ ਵੀ
1: ਰਿਸਪੈਕਟ
0: ਹੁੰਦੀ
1: ਹੈ ਕਿ ਬਾਅਦ ਦੇ ਵਿੱਚ ਬੰਦਾ ਸੋਚਦਾ ਯਾਰ ਸੋਸਾਇਟੀ ਨੇ ਕੀ ਕਹਿਣਾ ਹੈਗਾ ਜੀ ਏਦਾਂ
0: ਬਿਲਕੁਲ
1: ਕਰਕੇ ਆ ਜੀ।
0: ਜੀ
1: ਕਹਿੰਦਾ ਮੂੰਹ ਜੋ ਜਿੱਦਾਂ ਮੂੰਹ ਜੋਰ ਹੈਗੀਆਂ ਜਿੱਦਾਂ ਇਹ ਲੇਡੀ ਜਿੱਦਾਂ ਦੀਆਂ,
0: ਜੀ
1: ਤੇ ਕਹਿੰਦਾ ਫਿਰ ਉੱਥੇ ਪੇਸ਼ ਨੀ ਚੱਲਦੀ ਬੰਦੇ ਦੀ।
0: ਬਿਲਕੁਲ
1: ਸੋ ਇਸ ਕਰਕੇ ਜਿਹੜਾ ਆ, ਤੇ ਇਹ ਇਹ ਜਿਹੜਾ ਇਹ ਆ ਨਾਲੇ ਇਹਨਾਂ ਦੇ ਤੇ ਜਦੋਂ MLA ਨਾਲ ਪੁਲਿਸ ਦਾ ਹੈਗਾ ਜੀ ਉਲਟਾ, ਜਿਹੜਾ ਉਹ ਪਤਾ ਨੀ ਵਿਚਾਰੇ ਦੀ ਰਾਸ਼ੀ ਫਾਲੀ ਮਾੜਾ ਹੋਣਾ ਹਾਂ ਜੀ,
0: जी
1: ਉਹ ਸਵੇਰੇ ਰਾਸ਼ੀ ਰੂਸ਼ੀ ਦੇਖ ਕੇ ਨਹੀਂ ਤੁਰਿਆ ਹੋਣਾ ਵੀ ਮੈਨੂੰ ਅੱਜ ਆਹ ਬਲਾ ਟੱਕਰ ਜਾਣੀ ਹੈ ਜੀ।
0: ਬਿਲਕੁਲ ਹੈ ਜੀ
1: ਪਰ ਹਾਂ ਜੀ, ਉੱਪਰ ਡਰਾਈਵਰਾਂ ਨੇ ਨਾਲ ਸਾਥ ਦਿੱਤਾ ਜੀ,
0: ਜੀ
1: ਉਹਨਾਂ ਨੇ ਚੁੱਪ ਕਰਕੇ ਜਾਮ ਲਾ ਦਿੱਤਾ, ਜਿਹਦੇ ਕਰਕੇ ਇਹ ਗੱਲ ਜਿਹੜੀ ਹੈ ਮੀਡੀਆ 'ਚ ਆਈ ਜੀ।
0: ਬਿਲਕੁਲ
1: ਪਹਿਲਾਂ
0: ਜੀ
1: ਤਾਂ ਡਿਫੈਂਸ ਜਿਹੜਾ ਹੈਗਾ ਆ ਹੋਏ ਮਤਲਬ ਅਗਰੈਸਿਵ ਸੀਗੇ
0: ਜੀ
1: ਐਮਐਲਏ ਸਾਹਿਬ ਵੀ ਇਹ ਇੱਦਾਂ ਕਰਦੇ ਆ ਜੀ, ਮੈਂ ਹੈਵੀ ਵਾਹਨ ਆ ਜਾਂਦਾ ਇੱਧਰਲੇ ਪਾਸੇ ਨੂੰ ਰੋਕ ਲਾਈ ਆ ਜੀ। ਉਹ
0: ਜੀ
1: ਵੀਡੀਓ ਇੱਕ ਆਈ ਸੀ ਉਦੋਂ,
0: ਜੀ
1: ਜਦੋਂ ਉਸ ਵੇਲੇ ਉਹਨਾਂ ਨੇ ਕਿਹਾ ਹਾਈ ਵੀਡੀਓ ਹੈਗੀ ਇਹਦੇ ਵਿੱਚ, ਤਾਂ ਮੈਂ ਕਿਤੇ ਬਹੁਤੇ ਕਸੂਰਵਾਰ ਪਾਈ ਨਹੀਂ ਜਾਂਦੀ, ਤੇ ਉਹ
0: ਜੀ
1: ਚੜ ਗਏ ਸੀਗੇ ਜੀ। ਜਦੋਂ ਦੂਜੀ ਵੀਡੀਓ ਆਈ ਜੀ, ਜਿਹਦੇ ਵਿੱਚ ਸਪਸ਼ਟ ਪਤਾ ਲੱਗਦਾ ਹੈਗਾ ਜੀ ਵੀ ਉਹਦਾ ਟਰੱਕ ਵਾਲੇ ਦਾ ਕੋਈ ਕਸੂਰ ਨਹੀਂ,
0: ਜੀ
1: ਤੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਟੋਨ ਬਦਲ ਗਈ ਆ ਜੀ।
0: ਬਿਲਕੁਲ ਹੈ ਜੀ
1: ਤੇ ਹੁਣ ਵੀ ਜਿਹੜਾ ਆ ਵੀ ਇਸ ਚੀਜ਼ ਦੇ ਉੱਤੇ ਮਾਫੀ ਮੰਗਣ ਦੀ ਬਜਾਏ ਜਾਂ ਉਸ ਬੰਦੇ ਨਾਲ ਕੋਈ ਕੰਪਰੋਮਾਈਜ਼ ਕਰਨ ਦੀ ਬਜਾਏ ਉਲਟਾ ਜਿਹੜਾ ਹੈਗਾ ਇਹ ਆ ਵੀ ਕੰਪਲੇਨਿੰਗ ਮੂਡ ਦੇ ਵਿੱਚ ਹੈਗੇ ਜੀ ਐਮਐਲਏ ਸਾਹਿਬ।
0: ਜੀ
1: ਦਰਅਸਲ ਸੱਤਾ ਆ ਨਾ ਜੀ, ਜਦੋਂ ਇਹ ਸੱਤਾ ਚਲੀ ਗਈ ਉਦੋਂ ਇਹਨਾਂ ਲੋਕਾਂ ਨੇ ਆਹੀ ਵੀਡੀਓ ਦੇਖ ਦੇਖ ਕੇ ਨਾ ਆਪਣੇ ਕੰਧਾਂ 'ਚ ਸਿਰ ਮਾਰਨੇ ਜੀ ਵੀ
0: ਬਿਲਕੁਲ
1: ਨਾ
0: ਹੈ ਜੀ
1: ਮੈਂ ਉਸ ਵੇਲੇ ਆ ਇਹ ਚੀਜ਼ਾਂ 'ਚ, ਪਰ ਸਭ ਜਿਹੜੀਆਂ ਹੈਗੀਆਂ ਇਹਦਾ ਗੇਨ ਨਹੀਂ ਹੁੰਦਾ ਹੁੰਦਾ, ਜੋ ਮਰਜ਼ੀ ਕਰ
0: ਬਿਲਕੁਲ।
1: ਲਓ
0: ਉਹ ਸਰਤਾਜ ਦਾ ਜਾਨੀ
1: ਲੋਕਾਂ
0: ਦਾ
1: ਦੇ।
0: ਗੀਤ ਹੈ ਨਾ ਆਪਣਾ, ਹਜੇ ਹਵਾਵਾਂ ਰੁਮਕਦੀਆਂ ਕੁਝ ਇਦਾਂ ਕਰਕੇ, ਜਦ ਝੱਖੜ ਝੁੱਲੂ
1: ਹਾਂ ਜੀ ਬਿਲਕੁਲ ਜੀ
0: ਵੇਖਾਂਗੇ।
1: ਬਿਲਕੁਲ, ਝੱਖੜ
0: ਹੁਣ
1: ਝੁੱਲੂ
0: ਝੱਖੜ
1: ਦੇਖਾਂਗੇ।
0: ਝੁੱਲਣੇ ਸ਼ੁਰੂ ਹੋ ਜਾਣੇ ਆ ਜੀ, ਬਸ ਸਮਾਂ ਆ ਗਿਆ ਜੀ।
1: ਆ 2-4 ਮਹੀਨੇ ਆ ਸਰ, ਤੁਸੀਂ ਦੇਖਿਓ ਸਹੀ ਜਿਹੜਾ ਹੈਗਾ ਇਹਨਾਂ ਦਾ ਲੋਕਾਂ ਨੇ ਜਿਹੜਾ ਆ ਜਿੱਦਾਂ ਇਹਨਾਂ ਦੀ ਗੁੱਡੀ
0: ਜੀ
1: ਚੜੀ ਹੈਗੀ ਆ ਜੀ, ਤੇ ਆਹ ਜਿਹੜੀਆਂ ਇੱਦਾਂ ਦਾ ਐਕਟ ਐਂਡ ਕੰਡਕਟਰ ਆ, ਦੇਖੋ ਪੋਲਾਈਟਨੈਸ ਜਿਹੜੀ ਹੈਗੀ ਫਾਰ ਲਾਈਫ ਚੇਤੇ ਕੀਤੀ ਜਾਂਦੀ ਆ ਜੀ,
0: ਜੀ
1: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਗੁੱਡ ਡੀਡ ਜਿਹੜੇ ਹੈਗੇ ਆ ਉਹ ਪੇ ਕਰਦੇ ਹੀ ਕਰਦੇ ਆ ਜੀ, ਤੇ ਆ
0: ਬਿਲਕੁਲ ਹੈ ਜੀ,
1: ਬੈਡ ਡੀਡ ਜਿਹੜੇ ਹੈਗੇ ਇਹ ਵੀ ਬੰਦੇ ਦੇ ਅੱਗੇ ਆਉਂਦੇ ਹੀ ਆਉਂਦੇ ਆ
0: ਆਉਂਦੇ ਹੀ
1: ਜੀ।
0: ਨੇ ਜੀ, ਬਿਲਕੁਲ ਹੈ ਜੀ, ਆਉਂਦੇ ਆ ਜੀ।
1: ਤੋ ਇਸ ਕਰਕੇ ਇਸ ਚੀਜ਼ ਦਾ ਪਛਤਾਵਾ ਤਾਂ ਜ਼ਰੂਰ ਹੋਊਗਾ, ਬਟ ਕਿਉਂਕਿ ਹੁਣ ਸੱਤਾ ਦਾ ਨਸ਼ਾ ਆ ਇਸ ਕਰਕੇ,
0: ਜੀ
1: ਪਰ ਹਾਂਜੀ ਮੈਂ ਉਹਦਾ ਜਿਹੜਾ ਇਹਨਾਂ ਰਿਟਰਨ ਤਾਂ ਉਸੇ ਵੇਲੇ ਹੀ ਆਉਣ ਲੱਗ ਪੈਂਦਾ ਆ ਕਰਮਾਂ ਦਾ ਫਲ,
0: ਜੀ
1: ਕਿਉਂਕਿ ਦੇਖੋ ਜਿੰਨੀ ਹੋਏ ਹੋਏ ਹੋਈ ਆ ਨਾ ਜੀ, ਜਾਂ ਅੱਜ ਵੀ ਆਪਾਂ ਵੀ ਡਿਸਕਸ਼ਨ ਕਰ ਰਹੇ ਹੈਗੇ ਆ ਜੀ,
0: ਜੀ
1: ਉਹ ਇਸੇ ਕਰਕੇ ਹੋਈ ਆ ਕਿ ਐਮਐਲਏ ਸਾਹਿਬ ਦੀ ਧੱਕਾਸ਼ਾਹੀ ਸੀ ਜਿਹਦੇ
0: ਜੀ
1: ਕਰਕੇ ਜਿਹੜਾ ਉਹਨਾਂ ਦੀ ਇੰਨੀ ਜ਼ਿਆਦਾ ਹੋਏ ਹੋਏ ਹੋ ਰਹੀ ਆ ਜੀ। ਜੀ
0: ਬਿਲਕੁਲ
1: ਭਾਈ
0: ਜੀ।
1: ਸਾਹਿਬ
0: ਤੇ ਸੈਣੀ ਸਾਹਿਬ ਵਿੱਚ ਨੈਟਵਰਕ ਥੋੜਾ ਜਿਹਾ ਟੁੱਟ ਗਿਆ ਸੀ ਜਦੋਂ ਆਪਾਂ ਕਾਂਗਰਸ ਦੀ ਗੱਲ ਸ਼ੁਰੂ ਕੀਤੀ ਆ, ਦੋਸਤ ਉਹ ਵੀ ਕਹਿ ਰਹੇ ਨੇ ਜ਼ਰੂਰ ਉਹਨੂੰ ਵੀ ਆਪਾਂ ਦੁਬਾਰਾ ਚਲੋ ਦੁਹਰਾ ਦਿੰਦੇ ਆ, ਤੇ ਨੈਟ ਦੀ ਕਿਤੇ ਪ੍ਰੋਬਲਮ ਆ ਗਈ ਸੀ ਜੋ ਚੰਡੀਗੜ੍ਹ ਦੇ ਵਿੱਚ ਅੱਜ ਜੋ ਕੁਝ ਹੋਇਆ ਗੁਲਜ਼ਾਰ ਦੇ ਕਰਕੇ ਸਭ ਇਕੱਠੇ ਹੋਏ ਆ, ਪਰ ਗੁਲਜ਼ਾਰ ਦੀ ਰੂਹ ਜਿਹੜੀ ਹੈ ਮੈਨੂੰ ਲੱਗਦਾ ਕਿ ਕਾਂਗਰਸ ਦੇ ਵਿੱਚ ਆ ਕੇ ਜ਼ਰੂਰ ਬੋਲੀ ਹੈ ਕੁਝ ਨਾ ਕੁਝ।
1: ਦੇਖੋ ਜੀ ਦੋਸਤ ਸਾਡੇ ਜਿਹੜੇ ਹੈਗੇ ਆ ਉਹ ਵੀ ਸਾਡੀ ਫਿਤਰਤ ਦੇ ਹੀ ਮਾਲਕ ਆ ਜੀ,
0: ਜੀ
1: ਉਹਨਾਂ ਨੂੰ ਵੀ ਪਤਾ ਪਜਾਮੇ ਪਾਟੇ ਵਾਲੀ ਖਬਰ ਸੁਣਨੀ ਚਾਹੁੰਦੇ ਉਹ ਜੀ,
0: ਜੀ
1: ਵੀ ਤੁਸੀਂ ਆਹ ਜਿਹੜਾ ਲਿਖਿਆ ਆ ਪਜਾਮਾ ਪਾਟਾ ਇਹ
0: ਜੀ
1: ਕਿੱਦਾਂ ਲਿਖਿਆ ਜੀ।
0: ਇਹ
1: ਦਰਅਸਲ
0: ਦੇਖਿਆ ਤਾਂ ਤਾਂ ਲਿਖਿਆ ਜੀ, ਹਾਂਜੀ
1: ਸਰ
0: ਤੇ
1: ਮੈਂ
0: ਵੈਸੇ
1: ਪਜਾਮਾ
0: ਸੱਟਾਂ
1: ਬੜੀ
0: ਵਗੈਰਾ ਵੀ
1: ਨੋਰ ਨਾਲ
0: ਲੱਗੀਆਂ ਨੇ
1: ਲਿਖਿਆ
0: ਜੀ,
1: ਤੇ
0: ਹਸਪੀਟਲ ਵੀ ਹੋਏ ਨੇ ਦਾਖਲ, ਬਿਲਕੁਲ ਇਦਾਂ ਦਾ ਵੀ ਹੋਇਆ, ਪਾਣੀ ਦੀਆਂ ਵਿਚਾਰਾਂ ਕਾਫੀ ਬੱਝੀਆਂ ਨੇ।
1: ਹਾਂਜੀ ਫਿਰ ਬਸ ਇਸ ਤਰੀਕੇ ਨਾਲ ਹੈਗਾ, ਉਹ ਜਿਹੜਾ ਵੀਡੀਓ ਤੁਸੀਂ ਦੇਖੋ
0: ਜੀ
1: ਤੇ ਪੁਲਿਸ ਵਾਲੇ ਬਿਲਕੁਲ ਤਰਸ ਨਹੀਂ ਕਰਦੇ ਵੀ
0: ਨਾ
1: ਅਗਲੇ
0: ਜੀ ਨਾ,
1: ਬੰਦੇ ਨੂੰ ਅਸੀਂ ਖਿੱਚ ਧੂ ਕਰਨ ਲੱਗੇ ਤੇ ਉਹਦਾ ਥੱਲਿਓ ਪਜਾਮਾ ਪਾਟ ਗਿਆ ਹੈ ਜੀ,
0: ਉਹ
1: ਉਹ
0: ਕਹਿੰਦੇ ਮਸੀਂ
1: ਲੱਤਾਂ
0: ਦਾ
1: ਇੱਕ
0: ਦਾੜ ਦਿੰਦੇ
1: ਦੂਜੇ
0: ਆਇਆ ਜੀ ਬੰਦਾ, ਹੁਣ ਉਦਾਂ ਕਿੱਥੇ ਆਉਂਦੇ
1: ਆਪੋਜਿਟ
0: ਆ।
1: ਡਾਇਰੈਕਸ਼ਨ ਚ ਖਿੱਚ ਕੇ ਪਜਾਮਾ ਥੱਲੇ ਤੱਕ ਪਾੜ ਕੇ ਲਿਆਉਂਦੇ ਹੈਗੇ ਆ ਜੀ ਅਗਲੇ ਬੰਦੇ
0: ਬਿਲਕੁਲ
1: ਦਾ,
0: ਜੀ
1: ਸੋ ਇਸ ਕਰਕੇ ਕਾਂਗਰਸ ਦਾ ਜਿਹੜਾ ਹੈਗਾ ਹੈ ਜੀ, ਉਹਨਾਂ ਨੇ ਕਾਂਗਰਸ ਨੇ ਅੱਜ ਬੜਾ ਸੰਘਰਸ਼ ਕੀਤਾ ਆ,
0: ਜੀ
1: ਤੇ ਵਧੀਆ ਚੰਨੀ ਸਾਹਿਬ ਵੀ ਵਧੀਆ ਬੋਲੇ ਹੈਗੇ ਆ ਜੀ ਉੱਥੇ
0: ਜੀ
1: ਤੇ ਐਡਰੈਸ ਕੀਤਾ, ਬਟ ਐਟ ਦਾ ਸੇਮ ਟਾਈਮ ਬਾਡੀ ਲੈਂਗੁਏਜ ਜਿਹੜੀ ਹੈ ਉਹ ਇਹ ਦੱਸ ਰਹੀ ਸੀ ਕਿ ਹੀ ਵਾਜ ਸਪਰੈਸਡ, ਹੀ ਵਾਜ ਡਿਸਅਪੁਆਇੰਟਡ,
0: ਜੀ
1: ਹਾਂਜੀ ਉਹ ਮਤਲਬ ਉਹ ਉਮੀਦ ਨਹੀਂ ਸੀਗੀ ਜੋ ਉਹ ਹੋ ਰਿਹਾ ਜੀ, ਉਹਨਾਂ ਦੀ ਉਮੀਦ ਹੈ ਨਹੀਂ ਸੀ,
0: ਜੀ
1: ਉਹਨਾਂ ਨੂੰ ਤਾਂ ਉਮੀਦ ਸੀ ਕਿ ਹਾਂਜੀ ਵੀ ਮੈਨੂੰ ਮੇਰੇ ਭਾਈਚਾਰੇ ਕਰਕੇ
0: ਜੀ
1: ਜਾਂ ਮੇਰਾ ਜਿਹੜਾ ਹੈਗਾ ਆ ਵੀ ਐਕਸ ਸੀਐਮ ਹੋਣ ਦੇ ਨਾਤੇ ਵੀ ਮੈਨੂੰ ਕਾਂਗਰਸ ਪਾਰਟੀ ਵੇਟੇਜ ਦੇਗੀ
0: ਜੀ
1: ਜਾਂ ਮੇਰੀ ਗੱਲ ਜਿਹੜੀ ਹੈਗੀ ਆ ਸੁਣੀ ਜਾਏਗੀ, ਤੇ ਜਾਂ ਜਿਹੜਾ ਰਾਜਾ ਵੜਿੰਗ ਦੀਆਂ ਗਲਤੀਆਂ ਹੈਗੀਆਂ ਉਹਨੂੰ ਕੰਸਿਡਰ ਕਰਦੇ ਹੋਏ ਵੀ ਸਟੇਟ ਦੀ ਕਮਾਂਡ ਜਿਹੜੀ ਹੈਗੀ ਕਿਸੇ ਹੋਰ ਨੂੰ ਦਿੱਤੀ ਜਾਏਗੀ,
0: ਜੀ
1: ਬਟ ਉਹ ਸਾਰਾ ਕੁਝ ਹੋਇਆ ਨਹੀਂ ਜੀ, ਉੱਥੋਂ ਵੀ 12-5-48 ਦਾ 12-5-48 ਹੀ ਰਿਹਾ
0: ਜੀ
1: ਜੀ ਸਰ।
0: ਬਿਲਕੁਲ ਹੈ ਜੀ। ਤੇ ਸੈਣੀ
1: ਹਾਂਜੀ
0: ਸਾਹਿਬ ਅਕਾਲੀ ਦਲ ਦੀ ਥੋੜ੍ਹੀ ਜਿਹੀ ਗੱਲ ਕਰਦੇ ਆ, ਜਿਸ ਦੇ ਵਿੱਚ ਚਲੋ ਬ੍ਰਹਮਪੁਰਾ ਸਾਹਿਬ ਜਿਹੜੇ ਕਾਫੀ ਅਕਾਲੀ ਦਲ ਦੇ ਵਿੱਚ ਸਮੇਂ ਤੋਂ ਚੱਲੇ ਆ ਰਹੇ ਨੇ, ਤੇ ਉਹ ਸਾਰਾ ਕੁਝ ਜੋ ਵਾਪਰਿਆ ਅੱਜ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਦਿਖਾਇਆ ਗਿਆ, ਹੋਰ ਸਾਰੀਆਂ ਚੀਜ਼ਾਂ ਹੋਈਆਂ ਨੇ ਜੀ, ਕਹਿੰਦੇ ਅਨੁਸ਼ਾਸਨ ਦੇ ਵਿੱਚ ਨਹੀਂ ਰਹਿ ਰਹੇ ਨੇ ਜੀ।
1: ਦੇਖੋ ਅਨੁਸ਼ਾਸਨ ਦੇ ਵਿੱਚ ਤਾਂ ਇਹਨਾਂ ਦੇ ਪਿਤਾ ਜੀ ਵੀ ਨਹੀਂ ਸੀ ਰਹਿੰਦੇ ਹੁੰਦੇ,
0: ਜੀ
1: ਪਰ ਗੱਲ ਇੱਦਾਂ ਹੈਗੀ ਆ ਵੀ ਉਹ ਜਿੱਦਾਂ ਦੀ ਉਹ ਗੱਲ ਕਰ ਸਕਦੇ ਹੈਗੇ ਸੀ ਉਹ ਇਹ ਤਾਂ ਨਹੀਂ ਕਰਦੇ ਅਜੇ।
0: ਜੀ
1: ਰਣਜੀਤ ਸਿੰਘ ਬ੍ਰਹਮਪੁਰਾ ਹੁਣਾਂ ਨੂੰ ਉਹ ਦੇਖੋ ਬਾਦਲ ਸਾਹਿਬ ਦੇ ਕੈਲੀਬਰ ਦੇ ਲੀਡਰ ਸੀ,
0: ਜੀ
1: ਜਦੋਂ ਅਕਾਲੀ ਦਲ ਦੀ ਬੁਰੀ ਹਾਰ ਹੋਈ ਤੇ ਉਸ ਵੇਲੇ ਵੱਡੇ ਬਾਦਲ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਰਿਪੀਟ ਹੋਈ ਸੀ
0: ਜੀ
1: ਤੇ ਅਸੀਂ ਸਾਰਾ ਕ੍ਰੈਡਿਟ ਸੁਖਬੀਰ ਨੂੰ ਦਿੱਤਾ ਸੀ,
0: ਜੀ
1: ਅੱਜ ਜੋ ਦੁਰਦਸ਼ਾ ਹੋਈ ਆ ਇਹਦੇ ਲਈ ਜ਼ਿੰਮੇਵਾਰ ਕੌਣ ਆ? ਕੀ ਪ੍ਰਧਾਨ
0: ਬਿਲਕੁਲ
1: ਜ਼ਿੰਮੇਵਾਰ ਨਹੀਂ ਹੈ?
0: ਜੀ
1: ਹਾਂਜੀ, ਤੇ ਬਾਦਲ ਸਾਹਿਬ ਨੇ ਥੋੜਾ ਜਿਹਾ ਜਿਹੜਾ ਹੈਗਾ ਇਹੋ ਜਿਹੇ ਸੀਨੀਅਰ ਲੀਡਰ ਨੂੰ ਥੋੜਾ ਜਿਹਾ ਪਿੱਛੇ ਇਸ ਕਰਕੇ ਕੀਤਾ ਕਿ ਇਹ ਸਾਰੇ ਮੇਰੇ ਬੇਟੇ ਦੇ ਰਸਤੇ ਦੇ ਵਿੱਚ ਜਿਹੜਾ ਆ ਹਰਡਲ ਨਾ ਆਉਣ।
0: ਜੀ
1: ਹਾਂਜੀ, ਤੇ ਹੁਣ ਸਮਾਂ ਬਦਲ ਗਿਆ ਜੀ, ਉਹ ਵੀ ਨਹੀਂ ਰਹੇ, ਵੱਡੇ ਬਾਦਲ ਸਾਹਿਬ ਵੀ ਨਹੀਂ ਰਹੇ, ਬ੍ਰਹਮਪੁਰਾ ਸਾਹਿਬ ਵੀ ਨਹੀਂ ਰਹੇ,
0: ਜੀ
1: ਤੇ ਇਹ ਬ੍ਰਹਮਪੁਰਾ ਸਾਹਿਬ ਦਾ ਬੇਟਾ ਜਿਹੜਾ ਆ ਉਹ ਜਿੱਦਾਂ ਦੀ ਲੈਗੇਸੀ ਜਿਹੜੀ ਹੈਗੀ ਆ ਸੁਖਬੀਰ ਇੰਜੋਏ ਕਰਦੇ ਆ ਉਦਾਂ ਦੀ ਉਹ ਇੰਜੋਏ ਕਰਨਾ ਚਾਹੁੰਦੇ ਹੈਗੇ ਆ,
0: ਜੀ
1: ਬਟ ਅਕਾਲੀ ਦਲ ਕੋ ਉੱਥੇ ਜਿਹੜਾ ਹੈਗਾ ਆ ਸਬਸਟੀਟਿਊਟ ਮੌਜੂਦ ਹੈਗਾ ਆ ਜੀ, ਜਿੱਥੇ ਉਹ ਕੰਸਟੀਚੁਐਂਸੀ 'ਚ ਸਬਸਟੀਟਿਊਟ ਮੌਜੂਦ ਹੋਵੇ ਉੱਥੇ ਫਿਰ ਜਿਹੜਾ ਆ ਦੂਜਾ ਜਿਹੜਾ ਕੈਂਡੀਡੇਟ ਹੁੰਦਾ ਆ ਉਹ ਇਨਸਿਕਿਉਰ ਫੀਲ ਕਰਦਾ ਹੀ ਆ ਨਾ ਜੀ,
0: ਜੀ
1: ਸੋ ਇਸ ਕਰਕੇ ਉਹ ਕਹਿੰਦੇ ਤਾਂ ਹੈਗੇ ਵੀ ਅਸੀਂ ਅਕਾਲੀ ਦਲ ਜਾਂ ਦੂਜਾ, ਉਹਨਾਂ ਦੇ ਸੈਲਫ ਇੰਟਰਸਟ ਵੀ ਹੋਣਗੇ ਜੀ, ਹਰ ਕੋਈ ਬੰਦਾ ਤਾਂ ਇੱਥੇ ਜਿਹੜਾ ਆ ਜੇ ਸੱਤਾ ਦੇ ਵਿੱਚ ਹੈਗਾ ਮਤਲਬ
0: ਜੀ
1: ਚਾਹੁੰਦਾ ਹੈਗਾ ਆ ਕਿ ਮੈਨੂੰ ਸੱਤਾ ਪ੍ਰਾਪਤੀ ਹੋਵੇ,
0: ਜੀ
1: ਹਾਂਜੀ ਟਿਕਟ ਦੀ ਆਸ ਹੁੰਦੀ ਹੈਗੀ ਆ ਤੇ ਬੰਦਾ ਪਾਰਟੀ ਨਾਲ ਲਾਇਲ ਰਹਿੰਦਾ ਆ, ਨਹੀਂ ਤਾਂ ਉਹਦੀ ਵਿਚਾਰਧਾਰਾ ਬਦਲ ਜਾਂਦੀ ਆ ਜੀ, ਸੋ
0: ਬਿਲਕੁਲ
1: ਇਸ ਕਰਕੇ ਜਿਹੜਾ ਆ ਮੈਨੂੰ ਲੱਗਦਾ ਆ ਕਿ ਇਹਨਾਂ ਦੀ ਵੀ ਇਨਕਲੀਨੇਸ਼ਨ ਜਿਹੜੀ ਆ ਕਿਤੇ ਹੋ ਸਕਦਾ ਆ ਵੀ ਉਹਨਾਂ ਨੇ ਵੀ ਮਾਝੇ ਦੇ ਵਿੱਚ ਜਿਹੜਾ ਆ ਅੰਮ੍ਰਿਤਪਾਲ ਦੀ ਜਿਹੜੀ ਆ ਚੜ੍ਹਤ ਦੇਖ ਕੇ ਤੇ ਹੋ ਸਕਦਾ ਆ ਵੀ ਉਹਨਾਂ ਦੀ ਸਕੇਲ ਜਿਹੜੀ ਆ ਉਧਰ ਨੂੰ ਟਿਲਟ ਹੋ ਜਾਏ, ਤੇ
0: ਬਿਲਕੁਲ।
1: ਹੋ ਸਕਦਾ ਆ ਵੀ ਉਹ ਇੱਧਰ ਜਿਹੜਾ ਆ
0: ਤੇ ਸੈਣੀ ਸਾਹਿਬ ਕਿਵੇਂ
1: ਵਾਰਸ
0: ਦੇਖਦੇ
1: ਪੰਜਾਬ
0: ਹੋ
1: ਵਾਲੇ
0: ਜਿਵੇਂ
1: ਪਾਸੇ ਜਾਣ?
0: ਚਲੋ ਜੋ ਵੀ ਰੈਲੀਆਂ ਵਗੈਰਾ ਚੱਲ ਰਹੀਆਂ ਨੇ ਪੰਜਾਬ ਬਚਾਓ ਰੈਲੀ ਜਾਂ ਹੋਰ ਸਾਰੀਆਂ ਵੱਖਰੀਆਂ ਵੱਖਰੀਆਂ ਪਾਰਟੀਆਂ ਆਪਣੀਆਂ ਰੈਲੀਆਂ ਕੱਢ ਰਹੀਆਂ ਨੇ, ਉਹਦੇ ਵਿੱਚ ਮਾਨ ਸਾਹਿਬ ਵੀ ਆਪਸ ਮਤਲਬ ਕਿ ਉਹ ਵੀ ਸ਼ਾਮਲ ਨੇ, ਉਹ ਵੀ ਆਪਣੀਆਂ ਰੈਲੀਆਂ ਦਾ ਪੂਰਾ ਬੋਲਬਾਲਾ ਜਿਹੜਾ ਕਰ ਰਹੇ ਨੇ, ਤੇ ਦੂਸਰੇ ਪਾਸੇ ਅੱਜ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਪਹਿਲਾਂ ਵੀ ਕੁਝ ਜਿਹੜੇ ਨੇ ਕਹਿ ਸਕਦੇ ਹਾਂ ਕਿ ਨਾਮ ਜਿਹੜੇ ਨੇ ਉਹ ਹਲਕਿਆਂ ਦੇ ਵਾਈਜ਼ ਜਿਹੜੇ ਨੇ ਐਲਾਨੇ ਨੇ ਤੇ ਉਮੀਦਵਾਰ ਐਲਾਨੇ ਨੇ, ਇਸੇ ਤਰ੍ਹਾਂ ਇਸੇ ਤਰਜ਼ ਦੇ ਉੱਤੇ ਅੱਜ ਫਤਿਹਗੜ੍ਹ ਸਾਹਿਬ ਤੋਂ ਬਲਜੀਤ ਸਿੰਘ ਭੁੱਟਾ ਨੂੰ ਜਿਹੜਾ ਹਲਕੇ ਦਾ ਜਿਹੜਾ ਉਮੀਦਵਾਰ ਐਲਾਨ ਦਿੱਤਾ, ਕਿਵੇਂ ਦੇਖਦੇ ਹੋ ਕਿ ਸ਼ੁਰੂਆਤ ਕਾਫੀ ਸਮਾਂ ਪਹਿਲਾਂ ਕਰ ਦਿੱਤੀ ਜੇ?
1: ਦੈਟ ਇਜ਼ ਕਾਲਡ ਇਮੈਚਿਓਰਿਟੀ,
0: ਜੀ
1: ਇਹ ਮਤਲਬ ਇਮੈਚਿਓਰ ਲੀਡਰ ਦੀਆਂ ਨਿਸ਼ਾਨੀਆਂ ਹੁੰਦੀਆਂ ਜੀ,
0: ਜੀ ਪੱਤੇ ਪਹਿਲਾਂ
1: ਦੇਖੋ
0: ਖੋਲਣ ਲੱਗ ਗਏ ਨੇ,
1: ਪੱਤੇ ਨਹੀਂ ਖੋਲਣੇ ਪਰ ਸਭ ਗੱਲ ਇੱਦਾਂ ਹੈਗੀ ਆ ਵੱਡੇ ਬਾਦਲ ਸਾਹਿਬ ਦੇ ਕੁਛ ਇੱਕ ਗੁਣ ਜਿਹੜੇ ਹੈਗੇ ਆ ਨਾ ਜੀ ਉਹ ਸੁਖਬੀਰ ਬਾਦਲ ਹੁਣੀ ਲੈ ਲੈਂਦੇ ਤੇ ਨਿਹਰਾ ਸੋਨਾ ਬਣ ਜਾਂਦੇ।
0: ਜੀ
1: ਵੱਡੇ ਬਾਦਲ ਸਾਹਿਬ ਨੂੰ ਕਿਸੇ ਨੇ ਕਹਿਣਾ ਜੀ ਤੁਸੀਂ ਇੱਥੋਂ ਲੜੋਂਗੇ,
0: ਜੀ
1: ਕਾਕਾ ਮੈਨੂੰ ਕੀ ਪਤਾ, ਇਹ ਤਾਂ ਪਾਰਟੀ ਨੂੰ ਪਤਾ ਹੋਊਗਾ ਉਹਨਾਂ ਨੇ ਮੈਨੂੰ ਕਿੱਥੋਂ ਲੜਾਉਣਾ,
0: ਜੀ
1: ਪਾਰਟੀ ਨੂੰ ਪਤਾ ਹੋਊਗਾ ਜੇ ਕਿਸੇ ਨੇ ਟਿਕਟ ਮੰਗਣੀ, ਕਾਕਾ ਮੈਨੂੰ ਤਾਂ ਆਪ ਨੀ
0: ਮੈਨੂੰ ਤਾਂ
1: ਪਤਾ
0: ਆਪਣੀ
1: ਪਾਰਟੀ ਨੇ
0: ਟਿਕਟ
1: ਮੈਨੂੰ
0: ਮੈਨੂੰ
1: ਪਤਾ
0: ਬਿਲਕੁਲ
1: ਟਿਕਟ।
0: ਹਾਂ ਜੀ
1: ਹਾਂਜੀ, ਕਰਨਾ ਕੀ ਉਹ 10 ਬੰਦੇ ਜਿਹੜੇ ਰੱਖੇ ਹੁੰਦੇ ਸੀ ਉਹਨਾਂ ਨੂੰ ਇੰਨੀ ਕੁ ਵੇਟੇਜ ਦੇ ਦੇਣੀ, ਕਰਨਾ ਕਰਾਉਣਾ ਸਾਰਾ ਕੁਛ ਆਪ ਹੀ,
0: ਬਿਲਕੁਲ
1: ਸ਼ੋ ਇਹ ਕਰਨਾ ਕਿ ਜੋ ਹੁੰਦਾ ਆ ਡਿਸੀਜਨ ਜਿਹੜਾ ਆ ਉਹ 10 ਬੰਦੇ ਜਿਹੜੇ ਹੈਗੇ ਆ ਨਾਲ ਮੇਰੇ ਉਹ ਲੈਂਦੇ ਆ ਜੀ, ਤੇ ਉਹ ਮੈਨੂੰ ਆਰਡਰ ਕਰਦੇ ਹੈਗੇ ਆ ਜੀ, ਜਦਕਿ ਆਪੋ ਜਿਹੜਾ ਹੈਗਾ ਸਾਰਾ ਉਸ ਮੀਟਿੰਗ ਕਰਕੇ ਇੱਕ ਮੀਟਿੰਗ ਕਰਕੇ ਉਹਦੇ ਵਿੱਚ ਡਿਕਲੇਅਰ ਕਰ ਦੇਣਾ ਜੀ ਮਰਜ਼ੀ ਆਪਣੀ ਕਰਨੀ, ਬਟ ਸੁਖਬੀਰ ਬਾਦਲ ਹੋਣਾ ਦਾ ਜਿਹੜੀ ਇਹ ਚੀਜ਼ ਆ ਜੀ ਇਹ ਚੀਜ਼ ਬਾਕੀਆਂ ਨੂੰ ਡਿਸਅਪੁਆਇੰਟਡ ਕਰ ਰਹੀ ਹੈਗੀ ਆ ਜੀ ਕਿ ਭਾਈ ਤੁਸੀਂ ਜਿੱਥੇ ਜਾਂਦੇ ਆ ਜਿਹੜਾ ਤੁਹਾਨੂੰ ਰੈਲੀ ਕਰਾ ਦਿੰਦਾ ਆ ਇਹੋ ਜਿਹੇ ਹਾਲਾਤ ਚ, ਤੇ ਤੁਸੀਂ ਉਹਨੂੰ ਟਿਕਟ ਦੇ ਹਾਮੀ ਹੀ ਭਰੇ ਆਉਂਦੇ ਹੈਗੇ
0: ਇੱਕ
1: ਆ ਜੀ,
0: ਚੀਜ਼ ਮੈਂ ਹੋਰ ਨੋਟ
1: ਮੀਨਿੰਗ
0: ਕੀਤੀ ਆ
1: ਭਾਈ
0: ਸੁਖਬੀਰ ਬਾਦਲ ਸਾਹਿਬ ਹਰ ਜਗ੍ਹਾ ਕਹਿੰਦੇ ਕਿ ਉਹ ਪਿਛਲੀ ਰੈਲੀ ਜਿਹੜੀ ਕੀਤੀ ਹੁੰਦੀ ਉਹਦੇ ਉੱਤੇ ਮਿੱਟੀ ਪਾ ਦਿੰਦੇ ਮੈਨੂੰ ਲੱਗਦੇ ਨੇ, ਕਹਿੰਦੇ ਐਤਕੀ ਜਿਹੜਾ ਜਿੱਥੇ ਮੈਂ ਰੈਲੀਆਂ ਤਾਂ ਬਹੁਤ ਕਰਕੇ ਆਇਆ ਪਰ ਆਹ ਜਿਹੜਾ ਇਕੱਠ ਹੋਇਆ ਨਾ ਆਹ ਤਾਂ ਕਹਿੰਦੇ ਬਾਤਾਂ ਹੀ ਛੱਡ ਦਿਓ, ਮਤਲਬ ਉਹ ਜਿਹੜਾ ਪਿੱਛੇ ਜਿਹੜੇ ਵਰਕਰ ਨੇ ਜਿਹਨਾਂ ਨੇ ਉਹ ਕੰਮ ਕੀਤਾ ਉਹਨਾਂ ਨੂੰ ਪੋਜ਼ਿਟਿਵਿਟੀ ਦੇਣ ਦੀ ਜ਼ਰੂਰਤ ਹੈ ਕਿ ਨੈਗੇਟਿਵਿਟੀ ਦੀ? ਭਾਈ ਤੁਸੀਂ ਤਾਂ ਕੱਖ ਵੀ ਨਹੀਂ ਇਕੱਠ ਕੀਤਾ, ਇਕੱਠ ਤਾਂ ਇਹਨਾਂ ਨੇ ਕੀਤਾ।
1: ਪਰ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਕਿ ਜਿਹੜੀ ਸੋਲ ਪ੍ਰੋਪਰਾਈਟਰਸ਼ਿਪ ਜਿਹੜੀ ਲੈ ਕੇ ਬੈਠੇ ਆ ਬਾਦਲ ਸਾਹਿਬ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹੀ ਤੁਹਾਡਾ ਨੈਗੇਟਿਵ ਪੁਆਇੰਟ ਆ ਸਭ ਤੋਂ,
0: ਜੀ
1: ਤੁਸੀਂ ਜੋ ਮਰਜ਼ੀ ਕਰੋ, ਨਾ ਤਾਂ ਤੁਸੀਂ ਕ੍ਰੈਡਿਟ ਪਿਛਲਿਆਂ ਨੂੰ ਦਿੱਤਾ ਦੇਖੋ ਹੈ ਨਾ ਜੀ, ਤੋ ਚਲੋ ਪਿਛਲੇ ਵਾਲਿਆਂ ਨੇ ਵੀ ਬੜੀ ਮਿਹਨਤ ਕੀਤੀ ਹੋਊਗੀ,
0: ਬਿਲਕੁਲ ਹੈ ਜੀ,
1: ਤੁਸੀਂ ਵੈਲ ਡਨ ਅਗਲੇ ਨੂੰ ਕਹਿ ਦਿਓ ਵੀ ਹਾਂ ਠੀਕ ਹੈ ਯਾਰ
0: ਨਾਲੇ
1: ਬਹੁਤ
0: ਉਹ ਤਾਂ
1: ਵਧੀਆ ਕੀਤਾ
0: ਆਬਾਦੀ ਦੇ
1: ਬਹੁਤ।
0: ਜਾਂ ਹਲਕਿਆਂ ਦੇ ਜਿੰਨੇ ਉਹਨਾਂ ਦੇ ਵਿੱਚ ਪਿੰਡ ਆਉਂਦੇ ਨੇ ਸ਼ਹਿਰ ਆਉਂਦੇ ਨੇ ਉਹਨਾਂ ਦੇ ਮੁਤਾਬਕ ਹੀ ਉਹ ਵੀ ਨਿਰਭਰ ਆ ਨਾ, ਇਹ ਥੋੜੀ ਆ ਕਿ ਕੋਈ ਸ਼ਹਿਰ ਜਾਂ ਪਿੰਡ ਬਹੁਤ ਵੱਡੇ ਨੇ ਜੀ ਉਹਨਾਂ ਦੇ ਅੰਡਰ ਜ਼ਿਆਦਾ ਪਿੰਡ ਵੀ ਆਉਂਦੇ ਆ ਤੇ ਉੱਥੇ ਆਬਾਦੀ ਵਧੇਵੀਗੀ ਰੈਲੀਆਂ ਦੇ ਵਿੱਚ ਜੀ।
1: नहीं पर साहब जिथे ना पंथक मतलब कोई
0: वोट बैंक
1: यादगार
0: है
1: है या
0: जी।
1: पंथक सियासत है, पंथक वोट बैंक हैगी आ, उथे एक बट नेचुरल अकाली दल दी रैली दे विच गैदरिंग ज्यादा
0: गैदरिंग
1: होगी।
0: होवेगी बिल्कुल है जी।
1: हुण दुआबे च इदां दी करके दसो तां जी,
0: नहीं हो
1: दुआबे दे विच
0: सकती।
1: किथे हैगा जी दो फिर तो, इस करके जिहड़ा हैगा ये ओ गल किथे दी कर रहे तो श्री फतेहगढ़ साहब दी है
0: जी
1: जी, उथे जिहड़ा है
0: सिक्खी
1: पंथक
0: दा
1: सोच
0: गढ़
1: दे
0: है।
1: लोकी धारनी हैगे आ
0: जी।
1: है जी, सिक्खी नाल जुड़े आ, उथों बट नैचुरल वोटर निकलता भी हैगा आ जी, तुहाडा वोट बैंक भी होगा ते
0: जी
1: बाकी तुहाडा जिहड़ा हैगा आ वर्कर जिहड़ा आ ओह भी एक्टिव होगा, ओह भी कढ
0: बिल्कुल
1: लिया होगा जी लोकां नूं रैली वास्ते। सो
0: जी।
1: इस करके ये चीजा मैटर कर दियां, पर जिहड़ी आ सोल प्रोपराइटरशिप जिहड़ी कर रहे हैगे ना जी, ये बहुते बंदिया मैनू नहीं चंगी लगी जी, बाकी कई संजीदा बंदियां नाल मैं गल कीती ओह भी इस चीज नूं बुरा मनाउंदे हैगे आ, ते
0: जी
1: अकाली लोकी चाहुंदे आ जी कि साडी जिहड़ी हैगी आ खेतरी पार्टी अगे वधे,
0: जी
1: साडे जिहड़ा हैगा जिहड़ा सानूं दिल्ली वाले लुट के चले हैगे आ वी
0: जी
1: साडी खेतरी पार्टी साडे जिहड़े आ ते इत्थे 100 रुपए दी लुट करूगी ते 40 इत्थे ला भी दऊगी है जी,
0: जी
1: इन्हां ने तो दूजिया ने तो कीता ही कुछ नहीं जी, आ रेता दे
0: बिल्कुल
1: उत्ते जिहड़ा हैगा आ उदां ही मिट्टी दे उत्ते लुक पाई जांदे आ जी ना,
0: जी
1: पर ओह दूजे दिन पट हो जांदी जी जिहड़ा काम करदे आ जी।
0: जी बिल्कुल है जी
1: सो इस करके जिहड़ा है अकाली दल दा इही स्टैंड है जी, जिहदे करके
0: बिल्कुल
1: अकाली दल पिछे जांदा है जी, इदां टिकटां अनाउंस करनियां नहीं चंगियां हुंदियां जी, अपनी पार्टी दे विच विचारो, उथों जाके एक स्टेज तो जाके ऐलान करो, जां किसे होर तो करवाओ ऐलान जी भी हाँ ठीक है जी पार्टी दा जिहड़ा हैगा
0: जी
1: है जी
0: बिल्कुल
1: कार्यकारिणी हैगी है, जे कोई एग्जैक्टिव हैगी आ
0: जी
1: एग्जैक्टिव कोलों तुसीं कराओ जी भरा साहब।
0: बिल्कुल है जी। ते सैन साहब आखिर
1: हाँ
0: दे विच
1: जी
0: मैं एक चीज़ यह भी सोच रहा सी, जिस हिसाब दे नाल बकरे बकरे मुल्कां दे विच या यूरोपियन मुल्कां दे विच भी देखिया जावे रूढ़ीवादी जिहड़ियां पार्टियां पहला रहियां ने, डिक्टेटरशिप रही है जां हिटलर दे समें दे विच भी पार्टियां रहियां ने, इटली तो लै के जर्मन जां होर सारे सिलसिले, इस तरह साडे गुआंढी मुल्क जिहड़े ने ਉਹਨਾਂ ਦੇ ਵਿੱਚ ਵੀ ਇਹ ਨਫ਼ਰਤ ਦਾ ਜਿਹੜਾ ਕਿਤੇ ਨਾ ਕਿਤੇ ਚੀਜ਼ਾਂ ਚੱਲ ਰਹੀਆਂ ਨੇ, ਉਹ ਲੋਕ ਜਿਹੜੇ ਵਾਪਸ ਆ ਰਹੇ ਨੇ। ਵੈਸੇ ਅੱਜ ਤੱਕ ਗੱਲ ਆਪਾਂ ਕਰਦੇ ਹਾਂ 2026 21ਵੀਂ ਸਦੀ ਦੇ ਵਿੱਚ ਆਪਾਂ ਜੀ ਰਹੇ ਹਾਂ, ਪਰ ਜਿਹੜੇ ਕਿਸੇ ਵੀ ਮੁਲਕ ਦੇ ਬਸ਼ਿੰਦੇ ਨੇ, ਚਾਹੇ ਉਹ ਇੰਡੀਆ ਦੇ ਵਿੱਚ, ਚਾਹੇ ਆਪਾਂ ਬੀਜੇਪੀ ਦੀ ਜਾਂ RSS ਦੀ ਗੱਲ ਕਰਦੇ ਹਾਂ, ਚਾਹੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਗ੍ਰੀਨ ਪਾਰਟੀਆਂ ਨੇ ਜਾਂ ਇਹਨਾਂ ਦੇ ਜਿਹੜੇ ਕਹਿ ਸਕਦੇ ਹਾਂ ਕਿ ਖੇਤਰੀ ਪਾਰਟੀਆਂ ਨਾ ਮੁਲਕਾਂ ਦੇ ਵਿੱਚ ਵੀ ਹੈ, ਗ੍ਰੀਨ ਪਾਰਟੀਆਂ ਕਹਿ ਲਓ ਹੋਰ ਕਹਿ ਲਓ, ਤਾਂ ਉਹ ਸਾਰਾ ਸਿਲਸਿਲਾ ਕਿਤੇ ਨਾ ਕਿਤੇ ਇੱਕ ਡਿਕਟੇਟਰਸ਼ਿਪ ਦੇ ਵੱਲ ਨੂੰ, ਜਿੱਦਾਂ ਕਿ ਇੱਕ ਪੜਾਅ ਆਇਆ ਸੀ ਕਦੇ ਡੈਮੋਕ੍ਰੇਸੀ ਦੀ ਵੱਲ ਨੂੰ ਜਾਣ ਦਾ ਸੀਗਾ, ਤੇ ਹੁਣ ਕੀ ਵਾਪਸ ਜਿਹੜਾ ਸਾਰੀ ਦੁਨੀਆ ਦੇ ਵਿੱਚ ਇੱਕ ਡਿਕਟੇਟਰਸ਼ਿਪ ਵੱਲ ਨੂੰ ਜਾਣ ਦਾ ਜਿਹੜਾ ਪੜਾਅ ਜਿਹੜਾ ਉਧਰ ਨੂੰ ਵੱਧ ਰਹੇ ਲੱਗਦੇ ਆ ਜੀ।
1: ਪਰ ਇਹ ਤਾਂ ਮਨੁੱਖੀ ਸੁਭਾਅ ਆ, ਕਹਿਣ ਦੀ ਗੱਲ ਆ ਜਿਹਨਾਂ ਨੂੰ ਤੁਸੀਂ ਡਿਕਟੇਟਰਸ਼ਿਪ ਦੀ ਗੱਲ ਕਰਦੇ ਹੈਗੇ ਉਹਨਾਂ ਦਾ ਓਰੀਜਨ ਤਾਂ ਡੈਮੋਕ੍ਰੇਸੀ ਦੇ ਥਰੂ ਹੋ ਰਿਹਾ,
0: ਜੀ
1: ਮਤਲਬ ਇਹ ਹੈਗਾ ਆ ਕਿ ਲੋਕ ਹੀ ਇੰਨੇ ਸੈਲਫਿਸ਼ ਹੋ ਗਏ ਹੈਗੇ ਆ ਜੀ,
0: ਜੀ
1: ਲੋਕਾਂ ਨੂੰ ਸੈਲਫ ਇੰਟਰਸਟ ਇੰਨਾ ਸੁਪਰੀਮ ਹੋ ਗਿਆ ਆ ਜੀ, ਮੰਨ ਲਓ ਤੁਸੀਂ ਮੇਰਾ ਕੰਮ ਸਵਾਰਦੇ ਹੈਗੇ ਆ, ਮੈਨੂੰ ਨਹੀਂ ਮਤਲਬ ਹੈਗਾ ਆ ਕਿ ਤੁਸੀਂ ਚੰਗਾ ਕਰ ਰਹੇ ਮਾੜਾ ਕਰ ਰਹੇ ਦੇਸ਼ ਦੇ ਹਿੱਤ ਚ ਕਰ ਰਹੇ ਕਿ ਨਹੀਂ ਕਰ ਰਹੇ ਜੀ, ਮੈਂ
0: ਜੀ
1: ਕਹੂੰਗਾ ਜੀ ਗੋ ਅਹੈਡ ਹੈ ਜੀ,
0: ਬਿਲਕੁਲ ਹੈ ਜੀ
1: ਤੇ ਇਸੇ ਤਰੀਕੇ ਨਾਲ ਹੀ ਲੋਕਾਂ ਦੀ ਇੱਕ ਸੋਚ ਬਣ ਗਈ ਹੈਗੀ ਆ ਜੀ, ਨੈਸ਼ਨਲ ਇੰਟਰਸਟ ਕਹਿੰਦੇ ਨੈਸ਼ਨਲ ਇੰਟਰਸਟ ਹੈਗੇ ਆ, ਨੈਸ਼ਨਲ ਇੰਟਰਸਟ ਕਿਸੇ ਦਾ ਨਹੀਂ,
0: ਜੀ
1: ਸਾਰਿਆਂ ਦਾ ਸੈਲਫ ਇੰਟਰਸਟ ਆ ਜੀ, ਜਿਹੜੀ ਤੁਸੀਂ ਇਹ ਗੱਲ ਕਹਿੰਦੇ ਹੈਗੇ ਆ, ਹਰ ਇੱਕ ਬੰਦਾ ਜਿਹੜਾ ਜਿਸ ਕੁਰਸੀ ਤੇ ਬਹਿੰਦਾ ਆ ਨਾ ਜੀ ਉਹਦੇ ਵਿੱਚ ਤਿਆਗ ਦੀ ਭਾਵਨਾ ਨਹੀਂ ਗੀ, ਉਹ ਕਹਿੰਦਾ ਹੈਗਾ ਮੈਂ ਸਾਰ ਫਾਰ ਲਾਈਫ ਜਿਹੜਾ ਹੈਗਾ ਆ ਇਸ ਚੇਅਰ ਨੂੰ ਰਿਟੇਨ ਕਰਕੇ ਰੱਖਾਂ ਜੀ,
0: ਜੀ
1: ਇਦਾਂ ਦੀ ਪ੍ਰਵਿਰਤੀ ਆਲ ਓਵਰ ਦਾ ਵਰਲਡ ਹੈਗੀ ਆ ਜੀ, ਸਾਰੇ ਹੀ ਹੈਗੇ ਆ, ਨਾ ਟਰੰਪ ਕੁਰਸੀ ਛੱਡ ਗਏ, ਨਾ ਮੋਦੀ ਕੁਰਸੀ ਛੱਡੇ, ਨਾ ਮਾਨ ਸਾਹਿਬ ਕੁਰਸੀ ਛੱਡਣ ਜੀ,
0: ਜੀ
1: ਤੇ ਜਨਤਾ ਦੁਖੀ ਆ ਜੀ, ਸੱਚੀ
0: ਦੁਖੀ
1: ਗੱਲ
0: ਹੈ
1: ਇਹ ਆ ਜੀ, ਵੀ
0: ਬਿਲਕੁਲ
1: ਇਹਨਾਂ ਦੇ ਤਾਣੇ ਬਾਣੇ ਦੇ ਵਿੱਚ ਤੇ ਇਹਨਾਂ ਨੇ ਆਪਣੀਆਂ ਪੋਜੀਸ਼ਨ ਨੂੰ ਮੇਨਟੇਨ ਰੱਖਣ ਵਾਸਤੇ ਹੀ ਆ ਸਾਰੇ ਹਾਲਾਤ ਇਦਾਂ ਦੇ ਕੀਤੇ ਆ,
0: ਜੀ
1: ਜਿਹਦੇ ਵਿੱਚ ਆਮ ਲੋਕ ਕਦੀ ਗੈਸ ਦੀ ਲਾਈਨ 'ਚ ਲੱਗਾਇਆ ਹੁੰਦਾ, ਕਦੀ ਪੈਟਰੋਲ ਦੀ ਲਾਈਨ 'ਚ ਲੱਗਾਇਆ ਹੁੰਦਾ, ਤੇ
0: ਜੀ
1: ਕਦੀ ਕਰੋਨਾ ਦੀ ਲਾਈਨ 'ਚ ਵੀ ਲੱਗਿਆ ਤੇ ਕਦੀ ਨੋਟਬੰਦੀ ਦੀ ਲਾਈਨ 'ਚ ਵੀ ਲੱਗਿਆ ਜੀ, ਇਹ ਸਾਰੇ
0: ਬਿਲਕੁਲ
1: ਇਹਨਾਂ ਦੀ ਦੇਣ ਹੀ ਹੈਗੇ ਜੀ, ਲੋਕਾਂ ਦੀ ਲਾਈਫ ਨੂੰ ਕਨਫਿਊਜ਼ ਕਰਕੇ ਰੱਖੋ ਜੀ, ਤੇ
0: ਜੀ
1: ਲੋਕਾਂ ਨੂੰ ਨਾ ਚੈਨ ਨਾ ਜਿਹੜਾ ਜੀਣ ਨਹੀਂ ਦੇਣਾ ਜੀ, ਬਸ ਆਹੀ ਇਹਨਾਂ ਦਾ ਮੋਟਿਵ ਹੈ ਜੀ
0: ਬਿਲਕੁਲ ਹੈ ਜੀ।
1: ਜੀ ਭਰਾ ਸਾਹਿਬ
0: ਤੇ ਆਖਰ ਦੇ ਵਿੱਚ ਸੈਣੀ ਸਾਹਿਬ, ਹਰਿਆਣਾ ਦੇ CM ਸਾਹਿਬ ਤੇ ਆਪਣੇ ਪੰਜਾਬ ਦੇ CM ਸਾਹਿਬ ਦੀ ਗੱਲ ਕਰ ਲਈਏ, ਦੇਰ ਰਾਤ ਕੱਲ੍ਹ ਜਿਹੜਾ ਦਸਤਾਰ ਦੇ ਉੱਤੇ ਬਿਆਨ ਆਇਆ, ਜੋ ਕੁਝ ਆਇਆ ਮਾਫ਼ੀ ਮੰਗਣ ਦੀ, CM ਸਾਹਿਬ ਜਿਹੜੇ ਨੇ ਹਰਿਆਣੇ ਵਾਲੇ, ਸੈਣੀ ਸਾਹਿਬ ਕਹਿੰਦੇ ਆ ਕਿ ਮਾਫ਼ੀ ਮੰਗਣ ਜਨਤਾ ਦੇ ਕੋਲੋਂ, ਸੰਗਤ ਦੇ ਕੋਲੋਂ, ਤੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ, ਆਖਰ ਦੇ ਵਿੱਚ ਜਿਹੜਾ ਪੱਗ ਦਾ ਰੌਲਾ ਪਾ ਕੇ ਬਹਿ ਗਏ ਨੇ ਜੀ, ਇਹ ਜਿਹੜੀ ਪੰਜਾਬ ਦੀ ਅਸਲੀ ਜਿਹੜੀ ਹੈ, ਸਾਰਾ ਕੁਝ ਚੀਜ਼ਾਂ ਜਿਹੜੀਆਂ ਲੁੱਟੀਆਂ ਜਾਂ ਨਿਰਾਦਰ ਕੀਤਾ ਜਾ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਪੱਗ ਤਾਂ ਇਹਨਾਂ ਨੂੰ ਵੀ ਰਾਸ ਆਈ ਹੈ ਜੀ, ਦੋਵੇਂ ਧਿਰਾਂ ਨੂੰ ਰਾਸ ਆਈ ਹੈ।
1: ਪਰ ਸਭ ਇੱਥੇ ਕਿੰਤੂ ਕਰਨਾ ਨਹੀਂ ਚਾਹੀਦਾ ਹੈਗਾ। ਗੱਲ ਤਾਂ ਇਹ ਆ ਜੀ ਕਿ ਤੁਹਾਡਾ ਬਲਤੇਜ ਪੰਨੂ ਹੁਣ ਪੱਗ ਬੰਨਣ ਲੱਗ ਪਿਆ ਹੈ ਤੇ ਉਹਦੀ ਪੱਗ ਸੁੱਚੀ ਹੋ ਗਈ ਜੀ, ਜਿਹੜਾ
0: ਜੀ
1: ਤੁਸੀਂ ਦੂਜੇ ਦੀ ਜਿਹੜੀ ਆ ਸਿਰਫ ਇਸ ਕਰਕੇ ਕਿ
0: ਨਕਲੀ
1: ਉਹ
0: ਪੱਗ
1: ਬੰਦਾ
0: ਹੈ ਜਿਹੜਾ
1: ਆ,
0: ਨਕਲੀ ਦਸਤਾਰ ਹੈ ਜੀ।
1: ਹਾਂ ਜੀ ਉਹ ਹੀ ਕਹਿੰਦਾ ਮੈਂ ਨਹੀਂ ਇਹ ਲਫ਼ਜ਼ ਵਰਤਣਾ ਸੀ
0: ਬਿਲਕੁਲ
1: ਵੀ ਤੁਸੀਂ ਜਿਹੜਾ ਹੈਗਾ ਆ ਦੂਜੇ ਦੀ ਪੱਗ ਦੇ ਉੱਤੇ ਤੁਸੀਂ ਕਿੰਤੂ ਕਰਦੇ ਹੋ,
0: ਜੀ
1: ਕਿਉਂਕਿ ਉਹ ਦੂਜੀ ਸਟੇਟ ਦਾ ਰਹਿਣ ਵਾਲਾ ਆ। ਇਸ ਕਰਕੇ ਜੀ
0: ਜੀ
1: ਮੇਰੇ ਤਾਂ ਨਾਂ ਨਾਲ ਸਿੰਘ ਵੀ ਨਹੀਂ ਲੱਗਾ ਆ, ਤਾਂ ਵੀ ਮੈਂ ਦਸਤਾਰ ਜਿਹੜੀ ਹੈਗੀ ਆ ਛੋਟੇ ਹੁੰਦੇ ਤੋਂ ਸਜਾਉਂਦਾ ਜੀ,
0: ਬਿਲਕੁਲ
1: ਆਪਣੇ ਕੇਸ ਵੀ ਰੱਖੇ ਆ ਜੀ। ਹਾਂ
0: ਜੀ
1: ਜੀ ਸੋ ਇਸ ਕਰਕੇ ਫਿਰ ਸਾਡੀ ਪੱਗ ਤਾਂ ਝੂਠੀ ਹੋ ਗਈ ਜੀ, ਨਾਂ ਨਾਲ ਸਿੰਘ ਨਹੀਂ ਲਾਇਆ ਆ।
0: ਬਿਲਕੁਲ
1: ਸੋ ਇਸ ਕਰਕੇ ਇਹ ਦੀਜ਼ ਆਰ ਪਰਸਨਲ ਇਸ਼ੂਜ, ਇਹਨਾਂ ਤੇ ਹੈ ਨਹੀਂ ਜਿਹਦਾ ਹੈਗਾ ਆ ਤੁਸੀਂ ਕਿੰਨਾ ਕਮਾਣ ਕਰਦੇ ਹੈਗੇ ਆ। ਗੱਲ ਨਾ ਭਾਰਤ ਸਾਹਿਬ ਜਦੋਂ ਇੱਕ ਉਂਗਲ ਦੂਜੇ ਤੇ ਕਰੀਏ ਚਾਰ ਆਪਣੇ ਵੱਲ ਹੋ
0: ਹੋ
1: ਜਾਂਦੀਆਂ,
0: ਜਾਂਦੀਆਂ ਨੇ ਜੀ।
1: ਫਿਰ ਲੋਕਾਂ ਨੇ ਵੀ ਜਿਹੜੇ ਹੈਗੇ ਆ ਵੀ ਦਸਤਾਰ ਜਿਹੜੀ ਇਹਨਾਂ ਦੀ ਸੁੱਚੀ ਦਸਤਾਰ ਦੱਸਦੇ ਹੈਗੇ ਆ ਜੀ, ਉਹਨਾਂ ਦੀ ਤਾਂ ਨਕਲੀ ਦੱਸੀ, ਇਹਨਾਂ ਦੀ ਅਸਲੀ ਦਸਤਾਰ ਲੋਕਾਂ ਨੇ ਦੇਖੀ ਹੈਗੀ ਆ। ਕਦੀ ਲਾਹ ਕੇ ਜਿਹੜਾ ਹੈਗਾ ਆ ਕਦੀ ਪਾਣੀ ਉੱਤੇ ਪਾਉਣਾ ਸੁੱਟਿਆ ਹੈ ਜੀ,
0: ਜੀ
1: ਤੇ ਕਦੀ ਜਿਹੜਾ ਹੈਗਾ ਆ ਉਹ ਹੀ ਦਸਤਾਰ ਲਾ ਕੇ ਤੇ ਜਿਹੜਾ ਆ ਗੱਡੀ ਦੇ ਵਿੱਚ ਲੰਮੇ ਪੈਣਾ, ਉਹ ਸਾਰੀਆਂ ਵੀਡੀਓ ਮੌਜੂਦ ਹੈਗੀਆਂ ਜੀ।
0: ਬਿਲਕੁਲ ਹੈ ਜੀ,
1: ਸੋ ਗੱਲ ਭਾਰੇ ਸਾਹਿਬ ਜਿਹੜਾ ਬੰਦਾ ਕਰਦਾ ਹੁੰਦਾ ਨਾ ਉਹਨੂੰ ਪਹਿਲਾਂ ਆਪਣਾ ਜਿਹੜਾ ਹੈਗਾ ਕਿਰਦਾਰ ਉਹਦੇ
0: ਵਿਚਾਰ
1: ਤੇ
0: ਲੈਣਾ
1: ਝਾਤੀ ਮਾਰ
0: ਚਾਹੀਦਾ
1: ਲੈਣੀ
0: ਜੀ।
1: ਚਾਹੀਦੀ। ਦਸਤਾਰ ਹਰ ਇੱਕ ਦੀ ਸਤਿਕਾਰਯੋਗ ਹੈਗੀ ਆ, ਜਿਹਨੇ ਵੀ
0: ਬਿਲਕੁਲ ਹੈ ਜੀ,
1: ਦਸਤਾਰ ਬੰਨੀ ਆ ਜੀ ਉਹ ਵਟ ਐਵਰ ਮੇ ਬੀ ਉਹ
0: ਜੀ
1: ਉਹਦੀ ਦਸਤਾਰ ਦੇ ਉੱਤੇ ਕਿੰਤੂ ਨਹੀਂ ਹੋਣਾ ਚਾਹੀਦਾ ਜੀ। ਮੈਂ ਤਾਂ
0: ਜੀ
1: ਕਹਿੰਦਾ ਹੈਗਾ ਪੰਨੂ ਸਾਹਿਬ ਨੇ ਬਲਤੇਜ ਪੰਨੂ ਹੋਣਾ ਨੂੰ ਵੀ ਦਸਤਾਰ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਜੀ
0: ਬਿਲਕੁਲ ਹੈ
1: ਤੇ ਵਧੀਆ ਜੀ। ਜੀ
0: ਜੀ
1: ਭਾਰਤ ਸਾਹਿਬ ਜੀ
0: ਜੀ ਥੈਂਕ ਯੂ ਸੈਣੀ ਸਾਹਿਬ, ਬਹੁਤ ਸਾਰੇ ਦੋਸਤ ਐਪਰੀਸ਼ੀਏਟ
1: ਥੈਂਕ ਯੂ
0: ਕਰਦੇ
1: ਜੀ,
0: ਨੇ
1: ਸ਼ੁਕਰੀਆ
0: ਥੈਂਕ
1: ਜੀ,
0: ਯੂ
1: ਸਮਾਂ
0: ਸ਼ੁਕਰੀਆ,
1: ਦੇਣ ਲਈ ਧੰਨਵਾਦ ਜੀ।
0: ਸਤਿ ਸ਼੍ਰੀ ਅਕਾਲ
1: ਮਾਮਾ ਜੀ, ਆ ਜਾਣ ਤੇ ਮੇਰਾ ਸੂਫੀ ਕਲਾਮ ਸੁਣਾ ਦਿਓ ਮੈਨੂੰ, ਮੈਂ ਸੋਣਾ ਹੁੰਦਾ ਫਿਰ ਉਹਨਾਂ ਦਾ ਕਲਾਮ ਸੁਣ ਕੇ।
0: ਥੈਂਕ ਯੂ ਜੀ,
1: ਮਿਹਰਬਾਨੀ ਸਰ,
0: ਥੈਂਕ ਯੂ,
1: ਸ਼ੁਕਰੀਆ ਜੀ,
0: ਸਤਿ
1: ਸਾਰਿਆਂ ਨੂੰ
0: ਸਤਿ
1: ਸਤਿ ਸ਼੍ਰੀ ਅਕਾਲ
0: ਜੀ। ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਆਏ ਨੇ, ਲਾਈਨਾਂ ਤੁਹਾਡੇ ਲਈ ਵੀ ਖੋਲੀਆਂ ਨੇ। ਤਦ ਤੱਕ ਮੈਂ ਕੁਝ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਚੱਲਦਾ ਹੈ, ਤੇ ਉਸ ਤੋਂ ਪਹਿਲਾਂ ਪਿਛਲੇ ਕੁਝ ਮਾਮਲਿਆਂ ਦੇ ਵਿੱਚ ਚਾਹੇ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਨੇ, ਉੜੀਸਾ ਤੋਂ ਇੱਕ ਖਬਰ ਹੈ 1999 ਦੇ ਵਿੱਚ ਇਹ ਜਿਹੜਾ ਵਾਪਰਿਆ ਸੀ ਅਤੇ ਉਹ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ। ਜੋ ਹਾਲਾਤ ਆਪਣੇ ਪੰਜਾਬ ਦੇ ਵਿੱਚ ਇਹ ਮੁੱਦੇ ਉੱਠਦੇ ਰਹਿੰਦੇ ਆ ਸਮੇਂ ਸਮੇਂ 'ਤੇ, ਇਸ ਤਰ੍ਹਾਂ ਦਾ ਮੁੱਦਾ ਚਲੋ ਉਹ ਥੋੜ੍ਹਾ ਵੱਖਰਾ ਮੁੱਦਾ ਹੈ, ਸੇਮ ਨਹੀਂ ਦੇਖਿਆ ਜਾ ਸਕਦਾ ਉਸਨੂੰ ਉਸਦੇ ਹਿਸਾਬ ਕਿਤਾਬ ਦੇ ਨਾਲ, ਅਤੇ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਸਲ ਦੇ ਵਿੱਚ ਕੀ ਹੈ, ਜਿਸ ਦੇ ਵਿੱਚ ਗ੍ਰਾਹਮ ਸਟੇਨਸ ਮਰਡਰ ਜਿਹੜਾ ਸੀਗਾ ਹੋਇਆ ਉੜੀਸਾ ਦੇ ਵਿੱਚ, ਹੁਣ ਜਿਹੜਾ ਉੜੀਸਾ ਬਣਾ ਦਿੱਤਾ ਜੀ ਇਹਨੂੰ, ਉੜੀਸਾ ਲਿਖਦੇ ਆ ਵੈਸੇ ਪਹਿਲਾਂ ਕਹਿੰਦੇ ਹੁੰਦੇ ਸੀ ਆਪਾਂ, ਅਤੇ ਸਰਕਾਰ ਦੇ ਵੱਲੋਂ ਦਾਰਾ ਸਿੰਘ ਦੀ ਜਿਹੜੀ ਹੈ ਜੇਲ੍ਹੋਂ ਰਿਹਾਈ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਆਸਟ੍ਰੇਲੀਆਈ ਮੁਹੰਮਦ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦਾ, ਇਹ ਖਬਰ ਨੂੰ ਆਪਾਂ ਪਹਿਲਾਂ ਕੰਪਲੀਟ ਕਰ ਲਈਏ। ਇਹ ਦੋਸਤੋ ਗੱਲਬਾਤ ਹੈ, ਖਬਰ ਹੈ ਆਪਣੀ ਉੜੀਸਾ ਤੋਂ। ਆਸਟ੍ਰੇਲੀਆਈ ਮਿਸ਼ਨਰੀ ਗ੍ਰਾਹਮ ਸਟੇਨਸ ਅਤੇ ਉਸਦੇ ਜਿਹੜੇ ਦੋ ਪੁੱਤਰਾਂ ਦੇ 1999 ਦੇ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਿਹੜੇ ਨੇ ਹਿੰਦੂਤਵੀ ਕਾਰਕੁਨ ਦਾਰਾ ਸਿੰਘ ਦੀ ਸਮੇਂ ਤੋਂ ਜਿਹੜਾ ਪਹਿਲਾਂ ਰਿਹਾਈ ਦੀ ਅਰਜ਼ੀ ਨੂੰ ਉੜੀਸਾ ਸਰਕਾਰ ਨੇ ਰੱਦ ਕਰਤਾ ਹੈ। ਦਾਰਾ ਸਿੰਘ ਨੇ ਜੇਲ੍ਹ ਦੇ ਵਿੱਚ 25 ਸਾਲ ਪੂਰੇ ਹੋਣ ਦਾ ਜਿਹੜਾ ਹਵਾਲਾ ਦਿੰਦਿਆਂ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਅਪੀਲ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਕਰ ਰਿਹਾ ਹੈ ਅਤੇ ਸਰਵਉੱਚ ਅਦਾਲਤ ਨੇ ਉੜੀਸਾ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਜਲਦੀ ਹੀ ਫੈਸਲਾ ਲੈਣ ਦੇ ਵੀ ਕਿਹਾ ਸੀ। ਇਸ ਮਾਮਲੇ ਦੇ ਵਿੱਚ ਉੜੀਸਾ ਸਰਕਾਰ ਨੇ 31 ਅਗਸਤ ਨੂੰ ਵਿਸ਼ੇਸ਼ ਮੀਟਿੰਗ ਕੀਤੀ ਹੈ, ਜਿਸ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਕੁਝ ਖਾਸ ਜਿਹੜੇ ਤੱਥਾਂ ਅਤੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਬੋਰਡ ਇਸ ਪੜਾਅ ਦੇ ਉੱਤੇ ਉਸਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਸਿਫਾਰਿਸ਼ ਕਰਨ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਹੈ। 67 ਸਾਲਾਂ ਦਾਰਾ ਸਿੰਘ ਇਸ ਸਮੇਂ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੂੰ ਜਨਵਰੀ 1999 ਦੇ ਵਿੱਚ ਕੇਂਦੂਅਰ ਜ਼ਿਲ੍ਹੇ ਦੇ ਵਿੱਚ ਗ੍ਰਹਮ ਸਟੇਨਸ, ਜੋ ਉਸ ਸਮੇਂ 58 ਸਾਲਾਂ ਦੇ ਸਨ, ਉਹਨਾਂ ਦੇ ਦੋ ਨਾਬਾਲਗ ਪੁੱਤਰਾਂ ਫਿਲਿਪ ਅਤੇ ਤਿਮੋਥੀ ਨੂੰ ਇੱਕ ਸਟੇਸ਼ਨ ਵੈਗਨ ਦੇ ਵਿੱਚ ਜਿਹੜਾ ਸੀ ਸੁੱਤੇ ਪਏ ਜਿੰਦਾ ਸਾੜਨ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਭੁਵਨੇਸ਼ਵਰ ਦੇ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਪਹਿਲਾਂ ਹੀ ਉਸਨੂੰ ਮੌਤ ਦੀ ਸਜ਼ਾ ਸੁਣਾਈ ਸੀ, ਪਰ ਬਾਅਦ ਦੇ ਵਿੱਚ ਉਸਦੀ ਸਜ਼ਾ ਨੂੰ ਫਾਂਸੀ ਤੋਂ ਬਦਲ ਕੇ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਨੇ ਦਾਰਾ ਸਿੰਘ ਦੀ ਰਿਹਾਈ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਸੂਬਾ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਵਿਚਾਰ ਜਿਹੜਾ ਕਰਕੇ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਨੇ। ਇਸ ਮਾਮਲੇ ਦੀ ਅਗਲੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਆਉਂਦੀ 17 ਸਤੰਬਰ ਨੂੰ ਹੋਣੀ ਹੈ, ਤੈਅ ਹੋਈ ਹੈ। ਸਟੇਂਜ ਹੱਤਿਆ ਮੁਲਜ਼ਮ ਦੀ ਪਹਿਲਾਂ ਰਿਹਾਈ ਦੀ ਮੰਗ ਵਾਲੀ ਪਟੀਸ਼ਨ ਦੇ ਉੱਤੇ ਉੜੀਸਾ ਸਰਕਾਰ ਤੋਂ ਵੀ ਜਵਾਬ ਜਿਹੜਾ ਮੰਗਿਆ ਹੈ। ਲਓ ਦੋਸਤੋ ਅੱਗੇ ਵੱਧਦੇ ਹਾਂ ਆਪਾਂ, ਅਤੇ ਦਰਸ਼ਨ ਸਿੰਘ ਜੀ ਬਾਈ ਜੀ ਵੀ ਪਸੰਦ ਕਰਦੇ ਆ ਪ੍ਰੋਗਰਾਮ ਨੂੰ, ਕਹਿੰਦੇ ਚੰਗਾ ਲੱਗਿਆ ਜੀ ਸੁਣ ਕੇ, ਅਤੇ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ, ਜ਼ਰੂਰ ਜੁੜਿਆ ਕਰੋ, ਆਪਣੇ ਵਿਚਾਰ ਵੀ ਦਿਆ ਕਰੋ, ਅਤੇ ਹੱਲਾ ਸ਼ੇਰੀ ਦੇ ਲਈ ਬਹੁਤ ਬਹੁਤ ਧੰਨਵਾਦ ਹੈ। ਅਤੇ ਜੀਰਾ ਜੀ ਕਹਿੰਦੇ ਆ ਬਹੁਤ ਹੀ ਸੁਲਝੇ ਵਿਚਾਰ ਵਿਸ਼ਲੇਸ਼ਕ ਬਣ ਗਏ ਰਾਜਨ ਸੈਣੀ ਜੀ, ਕਹਿੰਦੇ ਬਿਲਕੁਲ ਹੈ ਜੀ, ਇੱਦਾਂ ਹੀ ਆ, ਹੌਲੀ ਹੌਲੀ ਸਾਰਾ ਕੁਝ ਆਪਾਂ ਚੱਲ ਜਾਂਦਾ ਜੀ ਕੰਮ। ਅਤੇ ਦੋਸਤੋ ਤੁਸੀਂ ਵੀ ਵਿਚਾਰ ਦਿਆ ਕਰੋ, ਤੁਹਾਡੀ ਵੀ ਉਡੀਕ ਰਹਿੰਦੀ ਹੈ, ਗੱਲਬਾਤ ਕਰਿਆ ਕਰੋ। ਮੁਹੰਮਦ ਜੀ ਜੁੜੇ ਆ ਦੁਬਈ ਤੋਂ, ਅਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੁਹੰਮਦ ਜੀ, ਜੀ ਆਨੋ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਣ ਮੱਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਦਿੱਲੀ
0: ਸਤਿ
2: ਤੋਂ।
0: ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਜੀ
2: ਜੀ
0: ਆਨੋ ਜੀ।
2: ਤੇ ਬਹੁਤ ਸੋਹਣਾ ਮੈਂ ਸੁਣ ਰਿਹਾ ਸੀ
0: ਜੀ
2: ਤੁਸੀਂ ਆਪਣਾ ਜਿਹੜਾ ਹੈਗਾ ਰਾਜਨ ਸੈਣੀ ਸਾਹਿਬ ਜਿਹੜਾ ਹੈਗਾ ਬਹੁਤ ਹੀ ਸੋਹਣੇ ਰੋਸ਼ਨ ਖਿਆਲ ਹੈ ਜੀ ਇਹਨਾਂ ਦੇ, ਜਿਹੜਾ ਹੈਗਾ ਵੀ ਸਿਕੰਦਰ ਜੀ ਹੈਗੇ ਆ, ਗੁਰੀਮਾਨ ਹੈ, ਹੋਰ ਵੀ ਸਾਰੇ ਜਿਹੜੇ ਹੈਗੇ
0: ਬਿਲਕੁਲ
2: ਬਹੁਤ ਕਿਆ ਬਾਤਾਂ ਹੈਗੇ
0: ਜੀ,
2: ਤੇ ਕਾਬਿਲੇ ਤਾਰੀਫ ਹੈਗੇ ਆ, ਔਰ ਕਾਬਿਲੇ ਗੌਰ ਵੀ ਹੁੰਦਾ ਇਹਨਾਂ ਦਾ
0: ਬਿਲਕੁਲ
2: ਇਹਨਾਂ
0: ਹੈ
2: ਦੀ
0: ਜੀ,
2: ਗੱਲਬਾਤ
0: ਬਿਲਕੁਲ ਹੈ ਜੀ।
2: ਤੇ ਬਹੁਤ ਸੋਹਣਾ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਆ, ਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ, ਜਿਹੜਾ ਦੇਖੋ ਜੀ ਉਹੀ ਗੱਲਾਂ ਕਰਦੇ ਆ ਕਿ ਹੁਣ ਜਿਵੇਂ ਸੂਰਤ ਹਾਲ ਦੇਖੋ ਕਿਸ ਤਰ੍ਹਾਂ ਦੀ ਜਿਹੜੀ ਨਾਜੁਕ ਹੁੰਦੀ ਜਾ ਰਹੀ ਆ, ਤੇ ਉਸ ਦਿਨ ਤੁਸੀਂ ਮੇਰੇ ਘਰ 2 ਦਿਨ ਪਹਿਲਾਂ ਦੀ ਗੱਲ ਹੈ, ਤੁਸੀਂ ਇੱਕ ਖਬਰ ਪੜ੍ਹ ਰਹੇ ਸੀ,
0: ਜੀ
2: ਯਾਨੀ ਇਹੋ ਜਿਹੇ ਸੈਕਟ ਜਿਹੜੇ ਸਰਕਾਰ ਨੂੰ ਵੀ ਚੂਨਾ ਲਾ ਗਿਆ ਜਿਹੜਾ ਹੈਗੇ, ਦੱਸੋ
0: ਜੀ
2: ਯਾਨੀ ਇੰਨਾ ਵੱਧ ਚੁੱਕਾ ਜਿਹੜਾ ਹੈਗਾ ਸਰਕਾਰ, ਦੇਖੋ ਕਿੰਨਾ ਗੌਰ ਕਰਦੀ ਗੌਰਮੈਂਟ ਆ, ਤੇ
0: ਜੀ
2: ਉਹਨਾਂ ਨੂੰ ਵੀ ਜਿਹੜਾ ਹੈਗਾ ਅਗਲੇ ਚੂਨਾ ਲਾ ਗਿਆ, ਹੋ ਗਿਆ ਜਿਹੜਾ ਹੈਗਾ
0: ਬਿਲਕੁਲ
2: ਫਿਰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਯਾਰ ਸਾਨੂੰ ਚੂਨਾ ਲਾ ਗਿਆ ਹੈ,
0: ਜੀ
2: ਤੇ ਇਹ ਜਿਹੜਾ ਹੈਗਾ ਦੇਖੋ ਕਿੱਥੋਂ ਤੱਕ ਕੰਮ ਹੌਲੀ ਹੌਲੀ ਵੱਧਦਾ ਵਧੀ ਜਾਂਦਾ ਪਿਆ ਆ। ਪਰ ਮਾੜੀ ਗੱਲ ਆ ਆਪਣਾ ਵੀਰ ਭੁਪਿੰਦਰ ਜੀ ਜਿਹੜਾ ਹੈਗਾ,
0: ਜੀ
2: ਜਦੋਂ ਅਸੀਂ ਕਿਸੇ ਦੇ ਨਾਲ ਧੋਖਾ ਦੇ ਕੇ ਕਿਸੇ ਨੂੰ ਜਿਹੜਾ ਹੈਗਾ ਆਪਣਾ ਫਲੋਰਿਸ਼ ਹੋਣਾ ਚਾਹਾਂਗੇ, ਤਾਂ ਉਹ ਮਾਲ ਜਿਹੜਾ ਹੈਗਾ ਵੱਲਾ ਅੱਲਾ ਦੀ ਕਸਮ ਜਿਹੜਾ ਹੈਗਾ, ਕਹਿੰਦੇ ਨਾ ਜੇ ਤੁਸੀਂ ਕਿਸੇ ਦਾ ਹੱਕ ਮਾਰ ਕੇ ਜਿਹੜਾ ਹੈਗਾ ਫਲੋਰਿਸ਼ ਹੋਣ ਦੀ ਕੋਸ਼ਿਸ਼ ਕਰ ਰਹੇ ਜਾਂ ਕਾਮਯਾਬ, ਉਹ ਤੁਸੀਂ ਸਮਝੋ ਉਹ ਜਿਹੜਾ ਹੱਕ ਮਾਰਿਆ ਨਾ, ਉਹ ਤੁਸੀਂ ਆਪਣੇ ਪੇਟ ਵਿੱਚ ਅੱਗ ਪਾ ਰਹੇ ਹੈਗੇ,
0: ਬਿਲਕੁਲ
2: ਕੀ ਕਰ ਰਹੇ ਹੋ ਤੁਸੀਂ ਆਪਣੇ ਪੇਟ ਦੇ ਅੰਦਰ ਅੱਗ ਪਾ ਰਹੇ ਹੈਗੇ ਹਾਂ, ਵੱਲਾ ਉਹ ਤੁਹਾਨੂੰ ਜਿਹੜਾ
0: ਜੀ
2: ਹੈਗਾ ਉਹ ਸਾਡੇ ਲਈ ਬਰਬਾਦੀ ਦਾ ਬਾਇਸ ਬਣ ਜਾਏਗਾ ਕਿਸੇ ਦਿਨ ਜਿਹੜਾ ਹੈ,
0: ਬਿਲਕੁਲ ਹੈ ਜੀ,
2: ਹੈ ਨਾ। ਤੇ ਇਸ ਕਰਕੇ ਸਾਨੂੰ ਕਿਸੇ ਦੇ ਹੱਕ ਨਹੀਂ ਮਾਰਨੇ ਚਾਹੀਦੇ, ਹੱਕ ਹਕੂਕ ਸਾਰਿਆਂ ਦੇ ਦਵੋ, ਤੇ ਨਾ ਜਿਹੜਾ ਹੈਗਾ ਕਿਸੇ ਨੂੰ ਜਿਹੜਾ ਕਹਿੰਦੇ ਨਾ ਤੰਗ ਮੰਦਰ ਢਾ ਦੇ ਮਸਜਿਦ ਢਾ ਦੇ ਜੋ ਜੋ ਕੁਛ ਢਹਿੰਦਾ ਇੱਕ
0: ਜੀ
2: ਕਿਸੇ ਦਾ ਦਿਲ ਨਾ ਢਾਵੀ, ਇਸ ਵਿੱਚ ਸਤਿਗੁਰ ਰਹਿੰਦਾ ਹੈਗਾ,
0: ਬਿਲਕੁਲ
2: ਕਿਉਂਕਿ ਜਿਹੜਾ ਹੈਗਾ ਦਿਲਾਂ ਦੇ ਅੰਦਰ ਹੀ ਉਹ ਜਿਹੜਾ ਹੈਗਾ ਪਰਮਾਤਮਾ ਕਹਿ ਲਓ ਅਕਾਲ ਪੁਰਖ ਕਹਿ ਲਓ ਅੱਲਾ ਸੋਹਣਾ ਰਹਿੰਦਾ
0: ਜੀ
2: ਹੈਗਾ, ਤੇ ਸਾਨੂੰ ਸਲੂਕ ਬਣਾਉਣੀ ਚਾਹੀਦਾ ਕਿਸੇ ਦਾ ਦੇਖ, ਹੈ ਨਾ।
0: ਬਿਲਕੁਲ ਹੈ,
2: ਤੇ ਆਪਣਾ ਫਿਰ ਆਪਣਾ ਰਾਜਨ ਸੈਣੀ ਸਾਹਿਬ ਸੂਫੀ ਕਲਾਮ ਕਰ ਰਹੇ ਸੀ, ਥੋੜਾ ਜਿਹਾ ਸੂਫੀ ਕਲਾਮ ਦਾ ਇੱਕ ਜਿਹੜਾ ਹੈਗਾ ਕਾਲ ਮੈਂ ਕਰਦਾ ਪੂਰਾ,
0: ਜੀ
2: ਤੇ ਨਾਲ ਤੁਹਾਨੂੰ ਗੀਤ ਜਿਹੜਾ ਹੈਗਾ ਇਸਦੇ ਨਾਲ ਹੀ ਲੱਗਦਾ ਜਿਹੜਾ ਗੀਤ ਨਾਲ ਹੀ
0: ਆਉਣ ਦਿਓ,
2: ਉਹ ਵੀ ਫਿਨਿਸ਼ ਕਰਾਂ, ਜੀ ਜੀ ਉਹ ਵੀ ਕੰਪਲੀਟ ਕਰਦਾ ਲਓ ਜੀ।

0: ਲਓ ਜੀ ਅਸੀਂ ਸੂਫੀ ਕਲਾਮ
1: ਜੀ
0: ਤੇ
1: ਵਾਹ
0: ਨਾਲ ਹੀ ਗੀਤ ਜਿਹੜਾ ਹੈਗਾ ਅੱਜ ਕੱਲ੍ਹ ਦੇ ਹਾਲਾਤ ਦੇ ਵਾਬਸਤਾ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਉਹਦੇ ਨਾਲ ਵਾਬਸਤਾ ਗੀਤ ਜਿਹੜਾ ਹੈਗਾ
1: ਜੀ
0: ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਜੀ। ਜੀ ਗੋਡੇ ਟੇਕ ਟੇਕ ਕਰੀ ਦਾਦੂ ਵਾਵਾ ਗੋਡੇ ਟੇਕ

0: ਬਿਨਾ ਬੀਜ ਤੋਂ ਜ਼ਮੀਨ ਤੇਰੀ ਬੰਜਰ, ਕੀ ਦੱਸ ਇਥੋਂ ਵੱਡੀ ਜਾਨਾ ਏ। ਆਪ ਭੇਤਾਂ ਦੇ ਸੰਬੰਧਾਂ ਵਿੱਚ ਬੰਦਿਆ, ਰੱਬ ਨੂੰ ਤੂੰ ਠੱਗੀ ਜਾਨਾ ਏ।
1: ਵਾਹ
0: ਆਪ
1: ਜੀ,
0: ਭੇਤਾਂ ਦੇ ਸੰਬੰਧ

0: ਟੂਟੀ ਅਸਰੀ ਕਰ ਨਾਲੀ ਟੂਟੀ ਆਣ ਦੀ ਪੜ੍ਹ ਲੈ ਕਿਤਾਬ ਵਿੱਚ ਲਿਖਿਆ ਕਲਾਮੀ ਇਹਦੀ ਉੱਤੀ ਅਸਰੀ ਕਰ ਨਾਲੀ ਟੂਟੀ ਆਣ ਦੀ ਹਿੱਸਾ ਰੱਬ ਦਾ ਨਾ ਗੱਲੇ ਵਿੱਚ ਪਾਉਣਾ ਏ ਹਿੱਸਾ ਰੱਬ ਦਾ ਨਾ ਗੱਲੇ ਵਿੱਚ ਪਾਉਣਾ ਏ ਤੇ ਜੋੜ ਜੋੜ ਰੱਖੀ ਜਾਣਾ ਏ ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ ਏ ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ ਏ
1: ਵਾਹ ਜੀ।
0: ਕਰੀ

0: ਨਾਲੇ ਮਾਰੀ ਨਾ ਤੂੰ ਠੱਗੀ ਉਸ ਰੱਬ ਰਹਿਮਾਨੀ ਨਾਲੇ ਖੁੱਲ ਜਾਣੇ ਆਸਮਾਨ ਤੇਰੇ ਵਾਸਤੇ, ਖੁੱਲ ਜਾਣੇ ਅਸਮਾਨ ਤੇਰੇ ਵਾਸਤੇ ਜੇ ਦਸਵੰਧ ਤੂੰ ਕੱਢੀ ਜਾਣਾ ਏ। ਆਪ ਭੇਟਾਂ ਦਸਵੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ ਏ। ਗੁੱਡ ਟੇਕ ਟੇਕ ਕਰ ਦਵਾਵਾਂ, ਗੁੱਡ ਟੇਕ ਟੇਕ ਕਰ ਦਵਾਵਾਂ ਤੇ ਬਰਕਤਾਂ ਤੂੰ ਮੰਗੀ ਜਾਣਾ ਏ। ਆਪ ਭੇਟਾਂ ਦਸਵੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ
1: ਵਾਹ ਜੀ ਵਾਹ।
0: ਏ। ਆਪ ਭੇਟਾਂ ਦੇ ਸੰਬੰਧਾਂ ਵਿੱਚ ਬੰਦਿਆ ਰੱਬ ਨੂੰ ਤੂੰ ਠੱਗੀ ਜਾਣਾ ਏ।
1: ਵਾਹ ਜੀ ਬਾਬਾ ਜੀ,
0: ਸੋ ਮਚ,
1: ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਇੰਨੀ ਸੋਹਣੀ ਸਾਂਝ ਦੇ ਲਈ।
0: ਠੀਕ ਹੈ,
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਹਿਬ ਮੁਹੰਮਦ ਜੀ ਆਪਣੇ ਨਾਲ ਦੁਬਈ ਤੋਂ ਜੁੜੇ ਸਨ ਅਤੇ ਰਵਿੰਦਰ ਚੋੜ ਜੀ, ਬੜੇ ਦਿਨਾਂ ਬਾਅਦ ਉਹਨਾਂ ਦਾ ਵੀ ਸੁਨੇਹਾ ਆਇਆ। ਸਤਿ ਸ਼੍ਰੀ ਅਕਾਲ ਭਾਰਤ ਜੀ ਅਤੇ ਸਾਰੇ ਦੁਆਬਾ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਆਸ਼ੀਰਵਾਦ ਦੇ ਰਹੇ ਨੇ ਜੀ। ਅਤੇ ਚੋੜ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਬਾਬਤ ਜਿਹੜਾ ਸੀ ਇੱਕ ਆਰਟੀਕਲ ਵੀ ਲਿਖਿਆ ਸੀ, ਉਹ ਮੇਰੇ ਕੋਲ ਪਿਆ ਵੀ, ਕਿਸੇ ਦਿਨ ਸਾਂਝਾ ਵੀ ਕਰਾਂਗੇ। ਅਤੇ ਜੇ ਚੋੜ ਸਾਹਿਬ ਸੁਣ ਰਹੇ ਨੇ ਤਾਂ ਜ਼ਰੂਰ, ਜੋ ਪੰਜਾਬ ਦੀ ਸਿਆਸਤ ਦੇ ਵਿੱਚ ਹਾਲਾਤ ਨੇ ਬੜੀ ਵਧੀਆ, ਸਾਈਕੋਲੋਜੀ ਪੱਖੋਂ ਵੀ ਉਹ ਪੂਰੇ ਉਹਨਾਂ ਨੂੰ ਸਮਝਦੇ ਹੈ, ਅਤੇ ਲੋਕਾਂ ਦੇ ਵਿੱਚ ਕੀ ਕੁਝ ਜਿਹੜੀ ਵਾਰਤਾਲਾਪ ਚੱਲ ਰਹੀ ਹੈ ਇਸ ਵਕਤ ਪੋਲੀਟੀਕਲ ਐਂਗਲ ਤੋਂ, ਜ਼ਰੂਰ ਉਹਨਾਂ ਦੀ ਗੱਲਬਾਤ ਸੁਣਨੀ ਚਾਹਾਂਗੇ। ਜੇ ਫਰੀ ਨੇ ਤਾਂ ਜ਼ਰੂਰ ਕਾਲ ਕਰ ਸਕਦੇ ਆ, ਨਿੱਘਾ ਸਵਾਗਤ ਹੈ ਜੀ। 2-4 ਮਿੰਟ ਜ਼ਰੂਰ ਉਹਨਾਂ ਦੇ ਨਾਲ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦੀ ਲਾਈਨ ਮਿਲਦੀ ਹੈ ਅਤੇ ਸਬੱਬ ਬਣਦਾ ਹੈ ਤਾਂ ਕੁਝ ਨਾ ਕੁਝ ਸਿੱਖਣ ਨੂੰ ਉਹਨਾਂ ਤੋਂ ਮਿਲੇਗਾ। ਅਤੇ ਇਸੇ ਤਰ੍ਹਾਂ ਹੀ ਦੋਸਤੋ ਗੱਲਾਂ ਬਾਤਾਂ ਟਰੰਪ ਸਾਹਿਬ ਦੀਆਂ ਕਰਦੇ ਹਾਂ। ਅਤੇ ਟਰੰਪ ਸਾਹਿਬ ਜਿਹੜੇ ਨੇ ਆਪਣੇ ਅਮਰੀਕੀ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਝਟਕਾ ਲੱਗਿਆ ਹੈ, ਮਿਡ ਟਰਮ ਚੋਣਾਂ ਦੇ ਵਿੱਚ ਲਾਗੂ ਨਹੀਂ ਹੋਵੇਗਾ ਜਿਹੜਾ ਮੇਲ ਇਨ ਵੋਟਿੰਗ ਰੂਲ। ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ US ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗ ਚੁੱਕਿਆ ਹੈ। ਟਰੰਪ ਨੇ ਦੇਸ਼ ਭਰ ਦੇ ਜਿਹੜਾ ਵੋਟਰਾਂ ਨੂੰ ਮੇਲ ਬੈਲਟ ਜਿਹੜਾ ਸੀਗਾ ਭੇਜਣ ਦੇ ਤਰੀਕੇ ਦੇ ਵਿੱਚ ਬਦਲਾਅ ਕਰਨ ਦੀ ਗੱਲ ਕਹੀ ਸੀ, ਪਰ ਸੁਪਰੀਮ ਕੋਰਟ ਨੇ ਜਿਹੜਾ ਇਸ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਚੋਣ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਸ ਸਾਲ ਦੀਆਂ ਮਿਡ ਟਰਮ ਚੋਣਾਂ ਦੇ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ ਜਾਂਦਾ ਤਾਂ ਇਸ ਦੇ ਬਹੁਤ ਸਾਰੇ ਜਿਹੜੇ ਗੰਭੀਰ ਨਤੀਜੇ ਜਿਹੜੇ ਨੇ ਹੋ ਸਕਦੇ ਨੇ, ਅੱਗੇ ਜਾ ਕੇ ਸਾਨੂੰ ਭੁਗਤਣੇ ਪੈਣਗੇ। ਕੋਰਟ ਸਾਹਮਣੇ ਆਏ ਸਭ ਤੋਂ ਅਹਿਮ ਮਾਮਲਿਆਂ ਦੇ ਵਿੱਚੋਂ ਇੱਕ ਵਿੱਚ ਬਹੁ ਗਿਣਤੀ ਜੱਜਾਂ ਨੇ ਇਸ ਪ੍ਰਕਿਰਿਆ ਦੇ ਉੱਤੇ ਰੋਕ ਲਗਾਤੀ ਹੈ, ਜਿਹਦੇ ਨਾਲ US ਪੋਸਟਲ ਸਰਵਿਸ ਜਿਹੜੀ ਹੈ ਲੱਖਾਂ ਮੇਲ ਬੈਲਟ ਰੋਕਣ ਦੀ ਅਣਮੁੱਲੀ ਜਿਹੜੀ ਸ਼ਕਤੀ ਮਿਲ ਜਾਂਦੀ ਹੈ। ਇੱਥੋਂ ਤੱਕ ਕਿ ਗੋਪ GOP ਯਾਨੀ ਕਿ ਰਿਪਬਲਿਕਨ ਪਾਰਟੀ ਦੇ ਕਈ ਚੋਣ ਅਧਿਕਾਰੀਆਂ ਨੇ ਚੇਤਾਵਨੀ ਵੀ ਦਿੱਤੀ ਕਿ ਇਸ ਪ੍ਰਸਤਾਵ ਦੇ ਨਾਲ ਹਫੜਾ ਦਫੜੀ ਜਿਹੜੀ ਮੱਚ ਸਕਦੀ ਹੈ ਪੂਰੇ ਮੁਲਕ ਦੇ ਵਿੱਚ, ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਵੋਟ ਪਾਉਣ ਦੇ ਅਧਿਕਾਰ ਤੋਂ ਜਿਹੜੇ ਵਾਂਝੇ ਹੋ ਸਕਦੇ ਆ। ਚੰਗਾ ਕਦਮ ਕੀਤਾ ਹੈ, ਨਹੀਂ ਤਾਂ ਫਿਰ ਆਪਣਾ ਹੀ ਆਪਣਾ ਰੂਬ ਜਮਾਉਣਾ ਜੀ ਇਹਨੇ ਅਤੇ ਕਰਨਾ ਹੈ, ਕਿਉਂਕਿ ਲੱਗ ਰਿਹਾ ਕਿ ਭਾਈ ਇਸ ਵਕਤ ਜਿਹੜਾ ਇਹ ਡਰੋਪ ਹੋਵੇਗਾ ਅਤੇ ਇਹਦੀਆਂ ਤਾਕਤਾਂ ਘਟਣਗੀਆਂ, ਹੋਰ ਸਾਰਾ ਕੁਝ ਬਣੇਗਾ, ਚਾਹੇ ਪ੍ਰੈਜ਼ੀਡੈਂਟ ਚਾਹੇ ਉਹ ਹੀ ਰਹੇਗਾ ਜੇ ਜਿੱਤ ਜਾਂਦਾ ਹੈ, ਪਰ ਕਿਤੇ ਨਾ ਕਿਤੇ ਕੁਝ ਨਾ ਕੁਝ ਹਾਨੀਆਂ ਇਹਨੂੰ ਜ਼ਰੂਰ ਹੋਣਗੀਆਂ। ਅਮਰੀਕੀ ਅਦਾਲਤ ਦਾ ਇਹ ਫੈਸਲਾ ਰਾਸ਼ਟਰਪਤੀ ਦੇ ਲਈ ਇੱਕ ਵੱਡਾ ਝਟਕਾ ਹੈ, ਜੋ ਸਾਲਾਂ ਤੋਂ ਵੱਡੇ ਪੱਧਰ ਦੇ ਉੱਤੇ ਧੋਖਾਧੜੀ ਦੇ ਝੂਠੇ ਦੋਸ਼ ਲਗਾ ਕੇ ਮੇਲ ਵੋਟਿੰਗ ਦਾ ਵਿਰੋਧ ਕਰਦੇ ਰਹੇ ਨੇ, ਜਦਕਿ ਖੁਦ ਵੀ ਜਿਹੜਾ ਮੇਲ ਦੇ ਰਾਹੀਂ ਵੋਟ ਪਾਉਂਦੇ ਰਹੇ ਨੇ। ਕੋਰਟ ਨੇ ਕਿਹਾ ਕਿ ਪ੍ਰਸ਼ਾਸਨ ਨੇ ਆਪਣੀ ਚੁਣੌਤੀ ਦੇ ਆਧਾਰ ਦੇ ਉੱਤੇ ਸਫਲ ਹੋਣ ਦੀ ਸੰਭਾਵਨਾ ਘੱਟ ਹੈ, ਕਿਉਂਕਿ ਇਹਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਭਾਰਤੀ ਜਿਹੜੀ ਚੋਣ ਪ੍ਰਣਾਲੀ ਦੀ ਸ਼ਲਾਘਾ ਕੀਤੀ ਸੀ ਵੀ ਅਮਰੀਕਾ ਦੇ ਵਿੱਚ ਵੀ ਉਸੇ ਤਰਜ਼ ਦੇ ਉੱਤੇ ਹੋਣੀ ਚਾਹੀਦੀ ਹੈ, ਮਤਲਬ ਕਿ ਤੀਸਰੀ ਵਾਰੀ ਵੀ ਇਹ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਹੈ, ਕਿ ਵੈਸੇ ਇਤਿਹਾਸ ਦੇ ਵਿੱਚ ਨਹੀਂ ਹੋਇਆ ਜਿਹੜਾ 2 ਵਾਰੀ ਹੀ ਜਿਹੜਾ ਅਮਰੀਕਾ ਦੇ ਵਿੱਚ ਇੱਕੋ ਬੰਦਾ ਜਿਹੜਾ ਪ੍ਰੈਜ਼ੀਡੈਂਟ ਰਹਿ ਸਕਦਾ ਹੈ ਅਤੇ ਉਸ ਤੋਂ ਬਾਅਦ ਉਹ ਤੀਸਰੀ ਟਰਮ ਨਹੀਂ ਜਿਹੜੀ ਕਰ ਸਕਦਾ ਹੈ। ਅਤੇ ਆਪਣੇ ਤਿੰਨ ਵਾਕਾਂ ਵਾਲੇ ਬਿਨਾਂ ਦਸਤਖਤ ਵਾਲੇ ਹੁਕਮ ਦੇ ਵਿੱਚ ਇਸ ਦੇ ਬਾਰੇ ਬਹੁਤੀ ਵਿਆਖਿਆ ਨਹੀਂ ਕੀਤੀ ਹੈ। ਕੰਜ਼ਰਵੇਟਿਵ ਜੱਜ ਸੈਮੂਅਲ ਐਲੀਟੋ ਅਤੇ ਕਲੇਰੈਸ ਥਾਮਸ ਨੇ ਇਸ ਫੈਸਲੇ ਦੇ ਨਾਲ ਸਹਿਮਤੀ ਜਤਾ ਦਿੱਤੀ ਹੈ। ਪ੍ਰਸ਼ਾਸਨ ਨੇ ਆਪਣੇ ਪ੍ਰਸਤਾਵ ਨੂੰ ਪੋਸਟਲ ਨਿਯਮਾਂ ਦੇ ਵਿੱਚ ਇੱਕ ਮਾਮੂਲੀ ਬਦਲਾਅ ਦੇ ਵਜੋਂ ਪੇਸ਼ ਕੀਤਾ, ਜਿਸ ਦਾ ਮਕਸਦ ਕਥਿਤ ਧੋਖਾਧੜੀ ਤੋਂ ਬਚਾਅ ਕਰਨਾ ਸੀ, ਹਾਲਾਂਕਿ ਟਰੰਪ ਦੇ ਆਲੋਚਕਾਂ ਨੇ ਇਸ ਕਦਮ ਨੂੰ ਅਸੰਵਿਧਾਨਕ ਤਰੀਕੇ ਦੇ ਨਾਲ ਤਾਕਤ ਹਥਿਆਉਣ ਦੀ ਕੋਸ਼ਿਸ਼ ਦੱਸਿਆ, ਜਿਸ ਨੂੰ ਲਾਗੂ ਕਰਨ ਦੇ ਲਈ US ਪੋਸਟਲ ਸਰਵਿਸ ਪੂਰੀ ਤਰ੍ਹਾਂ ਜਿਹੜਾ ਤਿਆਰ ਵੀ ਜਿਹੜਾ ਨਹੀਂ ਸੀਗਾ। ਤੇ ਭਾਈ ਜਦੋਂ ਤੇਰੀਆਂ ਚੋਣਾਂ ਹੋਈਆਂ ਸੀ, ਦੋ ਵਾਰੀ ਤੂੰ ਹਕੂਮਤ ਦੇ ਵਿੱਚ ਆਇਆ, ਤੇ ਇਹਨਾਂ ਜ਼ਰੀਏ ਇਸੇ ਤਹਿਤ ਹੀ ਜਿਹੜਾ ਨਿਯਮਾਂ ਦੇ ਥੱਲੇ ਹੋਈਆਂ ਨੇ, ਉਹਨਾਂ ਲੋਕਾਂ ਨੇ ਤੈਨੂੰ ਵੀ ਤਾਂ ਵੋਟ ਪਾਈ ਹੈ, ਬੈਲਟ ਪੇਪਰ ਦੇ ਨਾਲ ਹੀ ਪਾਈ ਹੈ, ਤੇ ਹੋਰ ਸਾਰੀਆਂ ਚੀਜ਼ਾਂ ਜਾਂ ਪੋਸਟ ਦੇ ਰਾਹੀਂ ਜਿਹੜਾ ਤੈਨੂੰ ਪਾਈ ਹੈ, ਪੋਸਟ ਦੀ ਜਿਹੜੀ ਇਹਦੀ ਗੱਲਬਾਤ ਹੋ ਰਹੀ ਹੈ ਇਹਦੇ ਵਿੱਚ, ਜਿਹਦੇ ਵਿੱਚ ਮੇਲ ਇਨ ਵੋਟਿੰਗ ਦਾ ਮਾਮਲਾ ਹੈ, ਤੇ ਉਹ ਜਿਹੜਾ ਫੈਸਲਾ ਅੱਜ ਆ ਚੁੱਕਿਆ ਹੈ। ਦੂਸਰੇ ਪਾਸੇ ਅਮਰੀਕਾ ਦੇ ਮੁਕਾਬਲੇ ਦੇ ਲਈ ਇਨਵੈਸਟਮੈਂਟ ਲਿਆਉਣਾ ਜ਼ਰੂਰੀ ਹੈ। ਮਾਰਕ ਕਾਰਨੀ ਕੈਨੇਡਾ ਦੇ ਵਿੱਚ ਪੂਰਾ ਜ਼ੋਰ ਲਗਾ ਰਹੇ ਨੇ। ਦੋ ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਦੇ ਵਿੱਚ ਨਿਵੇਸ਼ਕਾਂ ਦਾ ਸਵਾਗਤ ਕੀਤਾ, ਅਤੇ ਅਮਰੀਕਾ ਕੈਨੇਡਾ ਜਿਹੜਾ ਟਕਰਾਅ ਬਰਕਰਾਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੋ ਇਸ ਹਫ਼ਤੇ ਟੋਰਾਂਟੋ ਦੇ ਵਿੱਚ ਦੁਨੀਆ ਭਰ ਦੇ ਕਈ ਨਿਵੇਸ਼ਕਾਂ ਦਾ ਸਵਾਗਤ ਕਰ ਰਹੇ ਨੇ, ਅਤੇ ਅਮਰੀਕੀ ਟੈਰਿਫਾਂ ਦਾ ਮੁਕਾਬਲਾ ਕਰਨ ਦੇ ਲਈ ਕੈਨੇਡਾ ਦੇ ਵਿੱਚ ਨਿਵੇਸ਼ ਲਿਆਉਣਾ ਜ਼ਰੂਰੀ ਦੱਸ ਰਹੇ ਨੇ। ਉਹ 160 ਤੋਂ ਵੱਧ ਪ੍ਰੋਜੈਕਟਾਂ ਦੇ ਲਈ ਨਿਵੇਸ਼ ਖਿੱਚਣਾ ਚਾਹੁੰਦੇ ਹੈ, ਜੋ ਉਹਨਾਂ ਅਨੁਸਾਰ ਅਮਰੀਕਾ ਦੇ ਨਾਲ ਵਪਾਰਕ ਜੰਗ ਦੇ ਦੌਰਾਨ ਕੈਨੇਡਾ ਦੇ ਅਰਥਚਾਰੇ ਨੂੰ ਸੰਭਾਲਣ ਦੇ ਲਈ ਅਹਿਮ ਦੱਸਿਆ ਹੈ। ਕੈਨੇਡਾ ਨਿਵੇਸ਼ ਸੰਮੇਲਨ ਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੈ, ਆਉਣ ਵਾਲੀਆਂ ਹਸਤੀਆਂ ਦੇ ਵਿੱਚ ਗੋਲਡਮੈਨ ਸੈਚਸ ਦੇ ਜਿਹੜਾ ਸਾਬਕਾ ਕਾਰਜਕਾਰੀ ਅਤੇ ਸੈਂਟਰਲ ਬੈਂਕ ਦੇ ਮੁਖੀ ਦੇ ਨਿੱਜੀ ਸੰਪਰਕਾਂ ਦੇ ਵਿੱਚ ਸ਼ਾਮਲ ਕਈ ਲੋਕ ਨੇ। ਇਹਨਾਂ ਦੇ ਵਿੱਚ ਅਮਰੀਕਾ ਤੋਂ ਬਲੈਕ ਰੋਕ ਦੇ CEO ਲੈਰੀ ਫਿਕ ਅਤੇ ਬਲੈਕ ਸਟੋਨ ਦੇ ਜਿਹੜੇ ਮੁਖੀ ਨੇ ਜੋਨ ਗ੍ਰੇ, ਸਿੰਗਾਪੁਰ ਦੇ ਫੰਡ ਟੈਮਾਸ ਸੈਕ ਦੇ ਜਿਹੜੇ CEO ਦਿਲਹਾਨ ਪਹਿਲੇ ਅਤੇ ਡੱਚ ਪੈਨਸ਼ਨ ਫੰਡ ਦੇ ਜਿਹੜੇ ਨੇ APJ ਗਰੁੱਪ ਦੀ ਜਿਹੜੀ ਹੈ CEO ਐਨੈਟ ਮੌਸਮੈਨ ਸ਼ਾਮਲ ਨੇ। ਮੈਨੂੰ ਚੇਤੇ ਆਇਆ ਬਲੈਕ ਸਟੋਨ ਦਾ ਜ਼ਿਕਰ ਹੋਇਆ, ਸਾਡੇ ਆਪਣੇ ਕਾਰਖਾਨੇ ਦੇ ਵਿੱਚ ਉੱਥੇ ਬਲੈਕ ਸਟੋਨ ਦਾ ਜਿਹੜਾ ਇੰਜਣ ਹੁੰਦਾ ਸੀ, ਜਿਹੜਾ ਬੜੀ ਪਿਆਰੀ ਆਵਾਜ਼ ਹੈ, ਬੈੱਡ ਵਾਂਗੂ ਇਹ ਵਿਸ਼ੇ ਇੰਜਣ ਹੁੰਦੇ ਸੀ, ਜਦੋਂ ਸਾਰੀ ਵੱਡੀਆਂ ਮਸ਼ੀਨਾਂ ਇਹਦੇ ਉੱਤੇ ਚਲਾਈਆਂ ਜਾਂਦੀਆਂ ਸੀ, ਬੜੀ ਮਿੱਠੀ ਆਵਾਜ਼ ਠੁੱਕ ਠੁੱਕ ਠੁੱਕ ਠੁੱਕ ਕਰਦੀ ਆਉਂਦੀ ਸੀ, ਅਤੇ ਬੜਾ ਨਜ਼ਾਰਾ ਕਹਿ ਲਓ ਕਿ ਰਿਪੇਅਰ ਵੀ ਕੀਤਾ, ਬਹੁਤ ਕੁਝ ਪੰਗੇ ਵੀ ਲਏ ਆ, ਅਤੇ ਬੜਾ ਮਜ਼ਾ ਵੀ ਆਉਂਦਾ ਸੀ ਇਹਨੂੰ ਸਟਾਰਟ ਕਰਨ ਦੇ ਲਈ। ਦੋ ਜਣੇ ਹੈਂਡਲ ਦੇ ਉੱਤੇ ਜੁੜਦੇ ਸੀ ਅਤੇ ਇੱਕ ਜਣਾ ਪਟਾ ਖਿੱਚਦਾ ਹੁੰਦਾ ਸੀ, ਅਤੇ ਫਾਦਰ ਸਾਹਿਬ ਸਾਡੇ ਨਾ ਬੱਤੀ ਲਾਉਂਦੇ ਹੁੰਦੇ ਸੀ, ਜਾਣੀ ਕਿ ਲਾਈਟ, ਅਤੇ ਉਹਨੂੰ ਜਿਹੜਾ ਸੀ ਉਹਦੇ ਬਾਲ ਜਿਹੜੇ ਹੁੰਦੇ ਸੀ ਗਰਮ ਕਰਨੇ ਪੈਂਦੇ ਹੁੰਦੇ ਸੀ, ਹੀਟ ਦੇਣੀ ਪੈਂਦੀ ਹੁੰਦੀ ਸੀ, ਤਾਂ ਉਹਦੇ ਨਾਲ ਫਿਰ ਇਹ ਜਦੋਂ ਉਹਨੂੰ ਗਰਮੈਸ਼ ਦਿੱਤੀ ਜਾਂਦੀ ਸੀ ਅਤੇ ਜਿਹੜੀ ਫਿਰ ਇਹ ਜਿਹੜਾ ਸਟਾਰਟ ਹੁੰਦਾ ਸੀ। ਚਲੋ ਇਸ ਖਬਰ ਵੱਲ ਨੂੰ ਚੱਲਦੇ ਹਾਂ। ਅੱਜ ਤੋਂ ਸ਼ੁਰੂ ਹੋਏ ਇਸ ਦੋ ਰੋਜ਼ਾ ਜਿਹੜਾ ਸੰਮੇਲਨ ਦੇ ਵਿੱਚ ਭਵਿੱਖ ਦੇ ਨਿਵੇਸ਼ ਦੇ ਬਾਰੇ ਗੱਲਬਾਤ ਸ਼ੁਰੂ ਹੋਵੇਗੀ, ਪਰ ਸਰਕਾਰੀ ਸੂਤਰ ਜਿਹੜੇ ਨੇ ਕੈਨੇਡਾ ਦੇ ਵੱਡੇ ਸੌਦੇ ਨੇਪੇਰੇ ਜਿਹੜਾ ਚੜ੍ਹਨ ਦੇ ਵਿੱਚ 12 ਤੋਂ 18 ਮਹੀਨੇ ਲਗਾ ਸਕਦੇ ਦੱਸਿਆ ਹੈ। ਕਾਰਨੀ ਨੇ ਨੌਕਰਸ਼ਾਹੀ ਦੇ ਅੜਿੱਕੇ ਘਟਾ ਕੇ ਅਤੇ ਖਨਨ, ਊਰਜਾ, ਤਕਨਾਲੋਜੀ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟ ਵਿਕਸਿਤ ਕਰਕੇ ਅਗਲੇ 5 ਸਾਲਾਂ ਦੇ ਵਿੱਚ 1 ਖਰਬ ਕੈਨੇਡੀਆਈ ਡਾਲਰ ਦਾ ਨਿਵੇਸ਼ ਲਿਆਉਣ ਦਾ ਜਿਹੜਾ ਵਾਅਦਾ ਕੀਤਾ ਹੈ। ਕਾਰਨੀ ਨੇ ਜਿਹੜਾ ਬੀਤੇ ਦਿਨ ਸੰਮੇਲਨ ਦੇ ਸਵਾਗਤੀ ਸਮਾਗਮ ਦੇ ਵਿੱਚ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਜੋ 120 ਖਰਬ ਤੋਂ ਵੱਧ ਦੇ ਅਸਾਸਿਆਂ ਦੀ ਪ੍ਰਬੰਧਨ ਕਰਦੇ ਨੇ ਸਨ, ਸਾਡੀ ਦੁਕਾਨ ਦੀ ਖਿੜਕੀ ਦੇ ਵਿੱਚ ਝਾਕਣ ਆਉਣਗੇ ਕਿਉਂਕਿ ਦੁਨੀਆ ਕੈਨੇਡਾ ਨੂੰ ਵੱਖਰੇ ਨਜ਼ਰੀਏ ਦੇ ਨਾਲ ਦੇਖ ਰਹੀ ਹੈ। ਉਹਨਾਂ ਕਿਹਾ ਹੈ ਕਿ ਕੈਨੇਡਾ ਦੇ ਅਰਥਚਾਰੇ ਦੇ ਲਈ ਨਿਵੇਸ਼ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਪਣੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਅਮਰੀਕਾ ਦੇ ਵੱਲੋਂ ਲਾਏ ਜਾ ਰਹੇ ਵੱਧਦੇ ਟੈਰਿਫ ਦਾ ਸਾਹਮਣਾ ਕਰ ਸਕਣ। ਦੂਸਰੇ ਪਾਸੇ ਕਿਉਂਕਿ ਦੇਖੋ ਬਾਰ ਬਾਰ ਟਰੰਪ ਤਾਂ ਹੀ ਕਹਿੰਦਾ ਕਿਉਂਕਿ ਕੈਨੇਡਾ ਨੂੰ ਦੱਬਣਾ ਚਾਹੁੰਦਾ, ਉੱਥੇ ਬਹੁਤ ਸਾਰਾ ਲੀਥੀਅਮ, ਗੋਲਡ, ਹੋਰ ਬਹੁਤ ਸਾਰੀਆਂ ਧਾਤਾਂ ਨੇ ਜਿਹੜੇ ਅਜੇ ਤੱਕ ਫਰੋਲੀਆਂ ਨਹੀਂ ਗਈਆਂ, ਅਤੇ ਨਜ਼ਰ ਤਾਂ ਕਰਕੇ 51ਵਾਂ ਸੂਬਾ ਕਹਿੰਦਾ ਕਿ ਅਸੀਂ ਬਣਾ ਲਈਏ ਇਹਨੂੰ ਅਮਰੀਕਾ ਦੇ ਕੈਨੇਡਾ ਨੂੰ, ਪਰ ਕਾਰਨ ਹੀ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ, ਪਬਲਿਕ ਉੱਥੇ ਦੀ ਸਾਥ ਦੇ ਰਹੀ ਹੈ, ਅਤੇ ਉਹਨੂੰ ਹੁਣ ਬਹੁਮਤ ਵੀ ਮਿਲ ਚੁੱਕੀ ਹੈ, ਅਤੇ ਆਪਣੇ ਜਿਹੜਾ ਪੂਰੇ ਸਟਰੇਟ ਵੇ ਦੇ ਨਾਲ, ਮਤਲਬ ਕਿ ਜਿੱਦਾਂ ਘੋੜੇ ਦੇ ਅੱਖਾਂ ਜਾਣੀ ਕਿ ਢੱਕੀਆਂ ਹੁੰਦੀਆਂ, ਬਸ ਸਿੱਧਾ ਹੀ ਦੇਖ ਸਕਦਾ, ਉਸੇ ਪੋਜੀਸ਼ਨ ਦੇ ਵਿੱਚ ਹੁਣ ਕਾਰਨ ਹੀ ਚੱਲ ਰਿਹਾ ਹੈ, ਅਤੇ ਪੂਰੀ ਆਪਣੀ ਪਾਵਰ ਵਰਤ ਰਿਹਾ, ਅਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀਆਂ ਕਰਾਮਾਤਾਂ ਕਰਕੇ ਦਿਖਾਉਂਦਾ ਹੈ ਕੈਨੇਡਾ ਦੇ ਲਈ। ਦੂਸਰੇ ਪਾਸੇ ਭਾਰਤ ਕੈਨੇਡਾ ਵਪਾਰ ਸਮਝੌਤਾ ਜਿਹੜਾ ਉਹਦੇ ਲਈ ਚੌਥੇ ਗੇੜ ਦੀ ਗੱਲਬਾਤ ਕੈਨੇਡਾ ਦੇ ਨਾਲ ਸ਼ੁਰੂ ਹੋ ਚੁੱਕੀ ਹੈ। ਭਾਰਤ ਅਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਨੇਪਰੇ ਚਾੜਨ ਦੇ ਲਈ ਸੋਮਵਾਰ ਨੂੰ ਕੱਲ੍ਹ ਬੀਤੇ 'ਚ ਨਵੀਂ ਦਿੱਲੀ ਦੇ ਵਿੱਚ ਚੌਥੇ ਗੇੜ ਦੀ ਗੱਲਬਾਤ ਸ਼ੁਰੂ ਕਰਤੀ ਹੈ। 18 ਸਤੰਬਰ ਤੱਕ ਜਾਰੀ ਰਹੇਗੀ ਇਹ ਗੱਲਬਾਤ। ਦੋਵੇਂ ਮੁਲਕ ਇਸ ਸਾਲ ਜਿਹੜਾ ਗੱਲਬਾਤ ਮੁਕੰਮਲ ਕਰਨਾ ਚਾਹੁੰਦੇ ਨੇ, ਅਤੇ ਅਧਿਕਾਰੀਆਂ ਦੇ ਮੁਤਾਬਕ ਗੱਲਬਾਤ ਦੇ ਵਿੱਚ ਵਸਤਾਂ ਅਤੇ ਸੇਵਾਵਾਂ ਦਾ ਵਪਾਰ, ਮੂਲ ਨਿਯਮ, ਤਕਨੀਕੀ ਵਪਾਰਕ ਰੁਕਾਵਟਾਂ ਸਮੇਤ ਕਈ ਮੁੱਦਿਆਂ ਦੇ ਉੱਤੇ ਚਰਚਾ ਜਿਹੜੀ ਹੋਏਗੀ। ਤੀਜੇ ਗੇੜ ਦੀ ਗੱਲਬਾਤ ਜੁਲਾਈ ਦੇ ਵਿੱਚ ਓਟਾਵਾ ਦੇ ਵਿੱਚ ਹੋਣੀ ਹੈ। ਦੋਵਾਂ ਮੁਲਕਾਂ ਨੇ 2030 ਤੱਕ ਦੁਵੱਲਾ ਜਿਹੜਾ ਵਪਾਰ 50 ਅਰਬ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਿਆ। 2025 ਤੇ 26 ਦੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਵਪਾਰ 8.22% ਘੱਟ ਕੇ 7.95 ਅਰਬ ਡਾਲਰ ਰਹਿ ਗਿਆ। ਭਾਰਤ ਦੇ ਵੱਲੋਂ ਮੁੱਖ ਤੌਰ ਦੇ ਉੱਤੇ ਕੈਨੇਡਾ ਨੂੰ ਦਵਾਈਆਂ, ਲੋਹਾ ਅਤੇ ਸਟੀਲ, ਸਮੁੰਦਰੀ ਉਤਪਾਦ, ਕੱਪੜੇ ਅਤੇ ਇਲੈਕਟ੍ਰੋਨਿਕ ਸਮਾਨ ਬਰਾਮਦ ਕੀਤਾ ਜਾਂਦਾ ਹੈ ਅਤੇ ਕੈਨੇਡਾ ਤੋਂ ਭਾਰਤ ਜਿਹੜਾ ਦਾਲਾਂ, ਕੋਲਾ, ਖਾਦ, ਕੱਚਾ ਪੈਟਰੋਲੀਅਮ ਜਾਂ ਕਾਗਜ਼ ਜਿਹੜਾ ਉਹ ਵੀ ਮੰਗਵਾਉਂਦਾ ਹੈ, ਦਰਾਮਦ ਕਰਦਾ ਹੈ। ਦੂਸਰੇ ਪਾਸੇ ਰੂੜੀਵਾਦੀਆਂ ਦੀ ਗੱਲ ਹੋਈ ਹੈ ਅਤੇ ਸਵੀਡਨ ਇਲੈਕਸ਼ਨ ਦੇ ਨਤੀਜਿਆਂ ਦੇ ਵਿੱਚ ਖੱਬੇ ਪੱਖੀ ਅੱਗੇ ਆ ਰਹੇ ਨੇ। ਸਰਕਾਰ ਬਣਾਉਣ ਬਾਰੇ ਬੇਯਕੀਨੀ ਬਰਕਰਾਰ ਹੈ ਅਜੇ, ਪਰ ਕੱਲ੍ਹ ਤੱਕ ਜਿਹੜਾ ਸਾਰਾ ਕੁਝ ਸਪਸ਼ਟ ਹੋ ਜਾਏਗਾ, ਨਤੀਜੇ ਜਿਹੜੇ ਆਉਣਗੇ। ਸਵੀਡਨ ਦੇ ਵਿੱਚ ਆਮ ਚੋਣਾਂ ਜਿਵੇਂ ਜਿਵੇਂ ਆਖਰੀ ਨਤੀਜਿਆਂ ਨੇੜੇ ਪਹੁੰਚ ਰਹੀਆਂ ਨੇ, ਮੁਲਕ ਦੇ ਵਿੱਚ ਨਵੀਂ ਸਰਕਾਰ ਨੂੰ ਲੈ ਕੇ ਬੇਯਕੀਨੀ ਵੱਧ ਰਹੀ ਹੈ। ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਦੇ ਵਿੱਚ ਖੱਬੇ ਪੱਖੀ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਮਿਲੀ ਹੈ ਅਤੇ ਇਮੀਗ੍ਰੇਸ਼ਨ ਵਿਰੋਧੀ ਕੱਟੜ ਸੱਜੇ ਪੱਖੀ ਪਾਰਟੀ ਦਾ ਪ੍ਰਦਰਸ਼ਨ ਉਮੀਦ ਦੇ ਨਾਲੋਂ ਘੱਟ ਰਿਹਾ ਹੈ। ਸ਼ੁਰੂਆਤੀ ਨਤੀਜਿਆਂ ਦੇ ਵਿੱਚ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਅਤੇ ਸਾਬਕਾ ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ ਦੇ ਖੱਬੇ ਪੱਖੀ ਗੱਠਜੋੜ ਦੀ ਅਗਵਾਈ ਹੇਠ ਸੱਤਾ ਦੇ ਵਿੱਚ ਵਾਪਸ ਆਉਣ ਦੀ ਕੋਸ਼ਿਸ਼ ਨੂੰ ਫਾਇਦਾ ਮਿਲ ਰਿਹਾ। ਹਾਲਾਂਕਿ ਉਹਨਾਂ ਦੀ ਆਪਣੀ ਜਿਹੜੀ ਪਾਰਟੀ ਹੈ ਸੈਂਟਰ ਲੈਫਟ ਸੋਸ਼ਲ ਡੈਮੋਕਰੇਟਸ ਦੀ ਜਿਹੜੀ ਹਮਾਇਤ ਘੱਟ ਗਈ ਹੈ। ਸਵੀਡਨ, ਜਿਸ ਦੀ ਆਬਾਦੀ ਤਕਰੀਬਨ 1.06 ਕਰੋੜ ਹੈ, ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਅਤੇ ਨਾਟੋ ਦਾ ਸਭ ਤੋਂ ਜਿਹੜਾ ਨਵਾਂ ਮੈਂਬਰ ਬਣਿਆ ਹੈ। 94% ਤੋਂ ਵੱਧ ਜ਼ਿਲ੍ਹਿਆਂ ਦੇ ਨਤੀਜੇ ਆਉਣੇ ਜਿਹੜੇ ਨੇ ਮਗਰੋਂ ਸਵੀਡਨ ਦੇ ਚੋਣ ਕਮਿਸ਼ਨ ਨੇ ਦੱਸਿਆ ਕਿ ਸਟਾਕਹੋਮ ਜਿਹੜੀ ਹੈ ਆਪਣੀ ਕੈਪੀਟਲ ਹੈ, ਉਹਦੀਆਂ 349 ਸੀਟਾਂ ਵਾਲੀ ਸੰਸਦ, ਜਿਸ ਨੂੰ ਜਿਹੜਾ ਕਿ ਰਿਸਕ ਡੈਗ ਦੇ ਵਿੱਚ ਚਾਰ ਵਿਰੋਧੀ ਪਾਰਟੀਆਂ 176 ਸੀਟਾਂ ਜਿੱਤਦੀ ਦਿਖਾਈ ਦੇ ਰਹੀ ਹੈ, ਮੌਜੂਦਾ ਸਰਕਾਰ ਬਣਾਉਣ ਵਾਲੀ ਧਿਰ ਜਾਂ ਉਸਦੀ ਹਮਾਇਤ ਕਰਨ ਵਾਲੀਆਂ ਚਾਰ ਪਾਰਟੀਆਂ ਨੂੰ 173 ਸੀਟਾਂ ਮਿਲ ਸਕਦੀਆਂ ਨੇ। ਨਤੀਜਿਆਂ ਦਾ ਫੈਸਲਾ ਸ਼ਾਇਦ ਕੱਲ੍ਹ ਨੂੰ ਜਿਹੜਾ ਬੁੱਧਵਾਰ ਤੱਕ ਸਪਸ਼ਟ ਹੋ ਜਾਵੇਗਾ ਅਤੇ ਸਥਾਨਕ ਚੋਣ ਬੋਰਡ ਉਹਨਾਂ ਸ਼ੁਰੂਆਤੀ ਵੋਟਾਂ ਦੀ ਗਿਣਤੀ ਕਰਨਗੇ ਜੋ ਚੋਣਾਂ ਵਾਲੇ ਦਿਨ ਤੱਕ ਪੋਲਿੰਗ ਸਟੇਸ਼ਨ ਨਹੀਂ ਜਿਹੜੀਆਂ ਪਹੁੰਚ ਸਕੇ ਸਨ। ਦੂਸਰੇ ਪਾਸੇ ਅਰਬ ਦੇਸ਼ ਜਿਹੜੇ ਨੇ ਉਹਨਾਂ ਨੇ ਵੀ ਦਾਅਵਾ ਠੋਕ ਦਿੱਤਾ ਹੈ, ਕਹਿੰਦੇ ਕਿ ਮਦੀਨਾ ਦੇ ਵਿੱਚ ਯੂਰੇਨੀਅਮ ਜਿਹੜਾ ਹੈ ਅਤੇ ਰੇਅਰ ਅਰਥ ਮਿਨਰਲਸ ਦਾ ਜਿਹੜਾ ਵੱਡਾ ਭੰਡਾਰ ਹੈ, ਸਾਊਦੀ ਅਰਬ ਦਾ ਵੱਡਾ ਦਾਅਵਾ ਹੈ। ਸਾਊਦੀ ਅਰਬ ਨੇ ਕਿਉਂ ਭਾਈ ਰੌਲਾ ਪਾਉਂਦੇ ਹੋ, ਚੁੱਪ ਚੁਪੀ ਅਤੇ ਰੱਖੀ ਛੱਡੋ, ਜੇ ਹੈਗਾ ਅਤੇ ਟਰੰਪ ਨੇ ਮੁੜ ਕੇ ਆ ਜਾਣਾ ਫਿਰ ਤੁਸੀਂ ਕਹਿਣਾ ਭਾਈ ਸਾਡੇ ਨਾਲ ਧੱਕਾ ਭਾਜੀ। ਸਾਊਦੀ ਅਰਬ ਨੇ ਮਦੀਨਾ ਖੇਤਰ ਦੇ ਵਿੱਚ ਯੂਰੇਨੀਅਮ ਅਤੇ ਦੁਰਲੱਭ ਖਣਿਜਾਂ ਦੇ ਨਾਲ ਭਰਪੂਰ ਕੱਚੀ ਧਾਤ ਦੇ ਇੱਕ ਵੱਡੇ ਭੰਡਾਰ ਦੀ ਖੋਜ ਕਰਨ ਦਾ ਦਾਅਵਾ ਹੋਇਆ ਹੈ। ਸਾਊਦੀ ਅਰਬ ਦੇ ਊਰਜਾ ਮੰਤਰੀ ਪ੍ਰਿੰਸ ਅਬਦੁਲ ਅਜ਼ੀਜ਼ ਬਿਨ ਸਲਮਾਨ ਦੇ ਅਨੁਸਾਰ ਮਦੀਨਾ ਦੇ ਜਬਲ ਸਈਦ ਪ੍ਰੋਜੈਕਟ ਦੇ ਵਿੱਚ ਕੀਤੇ ਗਏ ਭੂ ਵਿਗਿਆਨਕ ਸਰਵੇਖਣ ਦੇ ਦੌਰਾਨ ਲਗਭਗ 11 ਕਰੋੜ ਟਨ 110 ਮਿਲੀਅਨ ਟਨ ਕੱਚੀ ਧਾਤ ਉਰੇ ਹੋਣ ਦਾ ਜਿਹੜਾ ਅਨੁਮਾਨ ਲਗਾਇਆ ਗਿਆ। ਇਸ ਖੋਜ ਦੇ ਵਿੱਚ ਭਾਰੀ ਦੁਰਲੱਭ ਖਣਿਜ ਤੱਤਾਂ ਦੀ ਉੱਚ ਮਾਤਰਾ ਦੇ ਨਾਲ ਨਾਲ ਯੂਰੇਨੀਅਮ ਦੀਆਂ ਸੰਭਾਵਨਾਵਾਂ ਵੀ ਜਿਹੜੀਆਂ ਮਿਲੀਆਂ ਨੇ। ਇਹ ਸਪਸ਼ਟ ਅਜੇ ਤੱਕ ਨਹੀਂ ਹੈ ਪਰ ਕਿ ਇਹ 11 ਕਰੋੜ ਟਨ ਸ਼ੁੱਧ ਯੂਰੇਨੀਅਮ ਨਹੀਂ ਹੈ, ਸਗੋਂ ਇਹ ਯੂਰੇਨੀਅਮ ਅਤੇ ਰੇਅਰ ਅਰਥ ਜਿਹੜਾ ਤੱਤਾਂ ਵਾਲੀ ਕੁੱਲ ਅਨੁਮਾਨਿਤ ਜਿਹੜੀ ਕੱਚੀ ਧਾਤ ਹੈ। ਇਹ ਖੋਜ ਜਿਹੜੀ ਹੈ ਸਾਊਦੀ ਅਰਬ ਦੀ ਵਿਜ਼ਨ 2030 ਜਿਹੜੀ ਹੈ 2030 ਰਣਨੀਤੀ ਦੇ ਲਈ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ, ਜਿਸ ਦਾ ਜਿਹੜਾ ਹੈ ਮਕਸਦ ਜਿਹੜਾ ਦੇਸ਼ ਦੀ ਅਰਥ ਵਿਵਸਥਾ ਦੀ ਤੇਲ ਦੇ ਉੱਤੇ ਨਿਰਭਰਤਾ ਘਟਾਉਣਾ ਅਤੇ ਖਣਿਜ ਨਵੀਨੀਕਰਨ ਯੋਗ ਊਰਜਾ ਦੇ ਉੱਤੇ ਨਾਗਰਿਕ ਪਰਮਾਣੂ ਊਰਜਾ ਖੇਤਰ 'ਚ ਨਿਵੇਸ਼ ਵਧਾਉਣਾ ਹੈ। ਇਹ ਦੁਰਲੱਭ ਖਣਿਜ ਇਲੈਕਟ੍ਰਾਨਿਕਸ, ਇਲੈਕਟ੍ਰਿਕ ਵਾਹਨਾਂ, ਪਵਨ ਊਰਜਾ ਜਿਹੜੀ ਹੈ, ਜਾਣੀ ਕਿ ਜਿਹੜੀ ਪੌਣ ਚੱਕੀਆਂ ਦੇ ਨਾਲ ਪੈਦਾ ਕੀਤੀ ਜਾਂਦੀ ਹੈ, ਉਹ ਜਿਹੜੀਆਂ ਚੱਕੀਆਂ ਬਣਦੀਆਂ ਨੇ, ਕੁਝ ਮਟੀਰੀਅਲ ਉਹਦੇ ਵਿੱਚ ਲਾਇਆ ਜਾਂਦਾ ਹੈ। ਰੱਖਿਆ ਉਪਕਰਨਾਂ ਅਤੇ ਹੋਰ ਹਾਈ ਜਿਹੜਾ ਟੈਕ ਉਦਯੋਗਾਂ ਦੇ ਲਈ ਬਹੁਤ ਮਹੱਤਵਪੂਰਨ ਨੇ। ਮਦੀਨਾ ਇਸਲਾਮ ਜਿਹੜਾ ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਜਿੱਥੇ 622 ਈਸਵੀ ਦੇ ਵਿੱਚ ਪੈਗੰਬਰ ਮੁਹੰਮਦ ਨੇ ਮੱਕੇ ਤੋਂ ਜਿਹੜਾ ਹਿਜਰਤ ਕੀਤਾ ਸੀ ਅਤੇ ਇਸ ਪਵਿੱਤਰ ਖੇਤਰ ਦੇ ਵਿੱਚ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਖਣਿਜਾਂ ਦੀ ਖੋਜ ਨੇ ਵਿਸ਼ਵ ਪੱਧਰ ਦੇ ਉੱਤੇ ਧਿਆਨ ਖਿੱਚਿਆ ਅਤੇ ਸਾਊਦੀ ਅਰਬ ਨਾਗਰਿਕ ਪਰਮਾਣੂ ਊਰਜਾ ਪ੍ਰੋਗਰਾਮ ਨੂੰ ਵਿਕਸਿਤ ਕਰਨ ਦੀ ਦਿਸ਼ਾ ਦੇ ਵਿੱਚ ਵੀ ਜਿਹੜਾ ਅੱਗੇ ਵੱਧ ਰਿਹਾ, ਜਿਸ ਦੇ ਲਈ ਯੂਰੇਨੀਅਮ ਇੱਕ ਅਹਿਮ ਜਿਹੜਾ ਕੱਚਾ ਮਾਲ ਹੈ, ਜਾਣੀ ਕਿ ਉਹ ਦੇਵੇਗਾ ਕੱਚਾ ਮਾਲ ਅਤੇ ਮੁੜ ਕੇ ਟਰੰਪ ਸਾਲ ਦੇਣਗੇ ਜੀ ਪਰਮਾਣੂ। ਪਹਿਲਾਂ ਹੀ ਕਿਤੇ ਨਾ ਕਿਤੇ ਉਹਨੇ ਕਹਿ ਦਿੱਤਾ ਸੀਗਾ ਕਿ ਭਾਈ ਇਹ ਮੁਲਕ ਜਿਹੜੇ ਨੇ, ਅਰਬ ਮੁਲਕ ਜਿਹੜੇ ਨੇ, ਉਹ ਰੱਖ ਸਕਦੇ ਨੇ ਇਹ ਚੀਜ਼ਾਂ, ਜਾਣੀ ਕਿ ਪਰਮਾਣੂ ਜਿਹੜੀਆਂ ਨੇ ਚੀਜ਼ਾਂ, ਪਰ ਜਿਹੜੇ ਨੇ ਈਰਾਨ ਹੈ ਜਾਂ ਕੁਝ ਮੁਲਕਾਂ ਦੇ ਉੱਤੇ ਪਾਬੰਦੀ ਜਿਹੜੀ ਹੈ ਬਰਕਰਾਰ ਰੱਖ ਰਿਹਾ। ਕੈਨੇਡਾ ਨੂੰ ਫਿਰ ਚੱਲਦੇ ਹਾਂ। ਕੈਨੇਡਾ ਦੇ ਵਿੱਚ ਜਬਰੀ ਵਸੂਲੀ ਦੇ ਮਾਮਲਿਆਂ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ, 4 ਪੰਜਾਬੀ ਡਿਪੋਰਟ ਕੀਤੇ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਪੰਜਾਬ ਦੇ ਨਾਲ ਸੰਬੰਧਿਤ 4 ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਉਗਰਾਹੀ ਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਹੇਠ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਹੈ। ਏਜੰਸੀ ਦੇ ਅਨੁਸਾਰ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ ਬਾਜਵਾ ਤੇ ਸਾਹਿਬਜੋਤ ਸਿੰਘ ਨੂੰ ਜਿਹੜਾ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਜਿਹੜਾ IRPA ਤਹਿਤ ਅਪਰਾਧਿਕ ਸੰਗਠਨਾਂ ਦੇ ਨਾਲ ਸੰਬੰਧਿਤ ਤੇ ਗੰਭੀਰ ਅਪਰਾਧਾਂ ਦੇ ਲਈ ਅਯੋਗ ਪਾਇਆ ਗਿਆ। ਇਹਨਾਂ ਚਾਰਾਂ ਵਿਰੁੱਧ ਜ਼ਬਰਦਸਤੀ, ਉਗਰਾਹੀ, ਗੋਲੀਬਾਰੀ ਤੇ ਹਿੰਸਕ ਵਾਰਦਾਤਾਂ ਦੇ ਮਾਮਲੇ ਦਰਜ ਨੇ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ IRB ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ। ਦੂਸਰੇ ਪਾਸੇ ਸਾਊਥ ਏਸ਼ੀਅਨ ਵਿਦਿਆਰਥੀਆਂ ਦੇ ਬਾਰੇ ਸਟੇਟਮੈਂਟ ਕਾਰਨ ਵਿਵਾਦ ਬਣ ਗਿਆ। ਰਿਪਬਲਿਕਨ ਉਮੀਦਵਾਰ ਵੀ ਦੀ ਜਿਹੜੀ ਖੁਦ ਦੀ ਪਾਰਟੀ ਦੇ ਆਗੂਆਂ ਨੇ ਟਿੱਪਣੀਆਂ ਦੀ ਆਲੋਚਨਾ ਕਰ ਦਿੱਤੀ ਹੈ। ਇੱਕ ਰਿਪਬਲਿਕਨ ਸਿਆਸਤਦਾਨ ਦੀ ਸੋਸ਼ਲ ਮੀਡੀਆ ਪੋਸਟ, ਜਿਸਦੇ ਵਿੱਚ ਟੈਕਸਾਸ ਅਮੈਰੀਕਾ ਦੇ ਵਿੱਚ ਫੁੱਟਬਾਲ ਮੈਚ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ੀਆਈ ਵਿਦਿਆਰਥੀ ਨੂੰ ਸਮੱਸਿਆ ਕਿਹਾ ਗਿਆ ਸੀਗਾ, ਉਹਨਾਂ ਨੇ ਤੂਫਾਨ ਖੜ੍ਹਾ ਕਰਕੇ ਰੱਖ ਦਿੱਤਾ ਹੈ। ਉਸਦੀ ਪਾਰਟੀ ਦੇ ਕਈ ਸਾਥੀਆਂ ਅਤੇ ਡੈਮੋਕਰੇਟਾਂ ਨੇ ਇਹਨਾਂ ਟਿੱਪਣੀਆਂ ਨੂੰ ਜਿਹੜਾ ਨਸਲੀ ਕਰਾਰ ਦਿੱਤਾ ਹੈ। ਟੈਕਸਾਸ ਰੇਲ ਰੋਡ ਜਿਹੜਾ ਹੈ ਕਮਿਸ਼ਨਰ ਲਈ ਰਿਪਬਲਿਕਨ ਉਮੀਦਵਾਰ ਬੋਬ ਫਰੈਂਚ, ਜਿਸਨੇ 10 ਕਰੋੜ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ ਸੀਗੀ, ਅਤੇ ਉਹਨੇ ਲੋਗ ਹਾਰਨਜ਼ ਦੀ ਜਿਹੜੀ ਸੀ ਜਿੱਤ ਦਾ ਜਸ਼ਨ ਮਨਾ ਰਹੇ ਦੱਖਣੀ ਏਸ਼ੀਆਈ ਮੂਲ ਦੇ ਵਿਦਿਆਰਥੀਆਂ ਦੀ ਫੋਟੋ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਦ੍ਰਿਸ਼ ਤੋਂ ਪਤਾ ਲੱਗਦਾ ਕਿ ਕਿੰਨੇ ਅਮਰੀਕੀਆਂ ਨੂੰ ਵਿਦੇਸ਼ੀਆਂ ਦੇ ਵੱਲੋਂ ਬੇਦਖਲ ਕਰ ਦਿੱਤਾ ਗਿਆ। ਇਸੇ ਤਸਵੀਰ ਨੂੰ ਜਿਹੜਾ ਸਾਂਝੀ ਕਰਦਿਆਂ ਹੋਇਆ ਇੱਕ ਪੋਸਟ ਦੇ ਵਿੱਚ ਫਰੈਂਚ ਨੇ ਲਿਖਿਆ, ਮੈਂ ਸੁਣਿਆ ਹੈ ਕਿ ਇਸ ਸਾਲ UT ਦਾ ਜਿਹੜਾ ਗ੍ਰੈਜੂਏਸ਼ਨ ਸਮਾਰੋਹ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਸੀ। ਮੈਨੂੰ ਵਿਸ਼ਵਾਸ ਨਹੀਂ ਹੋਇਆ। ਇਹ ਸਮੱਸਿਆ ਹੁਣ ਸਪਸ਼ਟ ਤੌਰ ਦੇ ਉੱਤੇ ਕਿਸੇ ਵੀ ਵਿਅਕਤੀ ਦੀ ਕਲਪਨਾ ਦੇ ਨਾਲੋਂ ਬਹੁਤ ਜ਼ਿਆਦਾ ਮਾੜੀ ਹੈ। ਸਨੈਟਰ ਜੋਹਨ ਜਿਹੜਾ ਹੈ ਕੋਰਨਿਨ ਨੇ ਇਸ ਪੋਸਟ ਦੀ ਨਸਲਵਾਦ ਦੇ ਵਜੋਂ ਆਲੋਚਨਾ ਕੀਤੀ ਹੈ ਅਤੇ ਰਿਪਬਲਿਕਨਾਂ ਨੂੰ ਇਸ ਵਿਰੁੱਧ ਆਵਾਜ਼ ਚੁੱਕਣ ਦੀ ਅਪੀਲ ਕੀਤੀ ਹੈ। ਕੋਰਨਿਨ ਨੇ ਐਕਸ ਦੇ ਉੱਤੇ ਲਿਖਿਆ ਕਿ ਇਹ ਸੂਬਾ ਪੱਧਰੀ ਅਹੁਦੇ ਦੇ ਲਈ ਜਿਹੜਾ ਰਿਪਬਲਿਕਨ ਉਮੀਦਵਾਰ ਹਨ, US ਸੈਨੇਟ ਇੰਡੀਆ ਕੌਕਸ ਦੇ ਸਹਿ ਚੇਅਰਮੈਨ ਕੋਰਨਿਨ ਨੇ ਕਿਹਾ ਕਿ ਹੋਰ ਜਿਹੜੇ ਨੇ ਰਿਪਬਲਿਕਨ ਚੁਣੇ ਹੋਏ ਆਗੂ ਇਸ ਅਸਹਿਣਸ਼ੀਲਤਾ ਅਤੇ ਨਸਲਵਾਦ ਦੀ ਨਿੰਦਾ ਜਿਹੜੀ ਆ ਕਰਨਗੇ ਜਾਂ ਜਦੋਂ ਇਹ ਆਮ ਬਣ ਰਿਹਾ ਤਾਂ ਅੱਖਾਂ ਫੇਰ ਲੈਣਗੇ, ਉਹਨਾਂ ਨੇ ਸਵਾਲ ਖੜ੍ਹਾ ਕੀਤਾ। ਇਸ ਤਰ੍ਹਾਂ ਮਹਾਨ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਤਬਾਹ ਕਰ ਲੈਂਦੀਆਂ ਨੇ, ਅਤੇ ਦੁੱਖ ਦੀ ਗੱਲ ਇਹ ਵੀ ਹੈ ਕੋਰਨਿਨ ਜੋ ਖੁਦ ਰਿਪਬਲਿਕਨ ਅਤੇ 4 ਵਾਰ ਦੇ ਸੈਨੇਟਰ ਨੇ, ਇਸ ਸਾਲ ਸੈਨੇਟਰ ਦੀ ਪ੍ਰਾਇਮਰੀ ਚੋਣ ਟੈਕਸਾਸ ਦੇ ਜਿਹੜਾ ਅਟਾਰਨੀ ਜਨਰਲ ਕੇਨ ਪੈਕਸਟਨ ਤੋਂ ਜਿਹੜਾ ਹਾਰ ਗਏ ਸਨ। ਆਖਰੀ ਖਬਰ ਵੱਲ ਨੂੰ ਵੱਧਦਿਆਂ, ਦੂਸਰੇ ਪਾਸੇ ਜ਼ਮੀਨ ਅਸਮਾਨ ਛੱਡੋ ਭਾਈ, ਟਰੰਪ ਕੋਈ ਨਾ ਕੋਈ ਝੰਡਾ ਗੱਡ ਦਿੰਦਾ ਹੈ। ਅਮੈਰੀਕਾ ਨੇ ਸਪੇਸ ਦੇ ਵਿੱਚ ਜਿਹੜਾ ਤਾਇਨਾਤ ਕਰਤੇ ਹੈ ਹਥਿਆਰ, ਇਹ ਜਿਹੜਾ ਦਾਅਵਾ ਕਰ ਦਿੱਤਾ ਹੈ। ਵੈਸੇ ਇੱਕ ਸੰਧੀ ਦੇ ਮੁਤਾਬਕ ਹੈ, ਕੋਈ ਉਹਦੇ ਉੱਤੇ ਇੱਦਾਂ ਨਹੀਂ ਕਰ ਸਕਦਾ। ਬਾਕੀ ਦੇਖਦੇ ਹਾਂ ਖਬਰ ਕੀ ਕਹਿੰਦੀ ਹੈ। ਅਮੈਰੀਕਾ ਜੋ ਕਿ ਦੁਨੀਆ ਦੀ ਸੁਪਰ ਪਾਵਰ ਮੰਨਿਆ ਜਾਂਦਾ ਹੈ, ਨੇ ਜਿਹੜਾ ਪਹਿਲੀ ਵਾਰ ਇੱਕ ਅਜਿਹਾ ਜਿਹੜਾ ਅਜੀਬ ਬਿਆਨ ਦਿੱਤਾ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ, ਅਤੇ ਅਮਰੀਕੀ ਸਪੇਸ ਆਰਮੀ ਨੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਮੰਨਿਆ ਕਿ ਉਸਨੇ ਸਪੇਸ ਦੇ ਵਿੱਚ ਹਮਲਾ ਕਰਨ ਦੇ ਲਈ ਤਿਆਰ ਹਥਿਆਰ ਤੈਨਾਤ ਕੀਤੇ ਹੋਏ ਨੇ। ਮੈਰੀਲੈਂਡ ਵਿਖੇ ਸਾਲਾਨਾ ਏਅਰ ਸਪੇਸ ਐਂਡ ਸਾਈਬਰ ਕਾਨਫਰੰਸ ਦੇ ਦੌਰਾਨ ਅਮਰੀਕੀ ਏਅਰਫੋਰਸ ਦੇ ਸੈਕਟਰੀ ਟ੍ਰੋਏ ਮੇਕ ਨੇ ਜਿਹੜਾ ਕਿਹਾ ਕਿ ਅਮਰੀਕੀ ਫੌਜਾਂ ਦੀ

ਸਕਦਾ ਹੈ। ਇਹ ਖੁਲਾਸਾ ਅਜਿਹੇ ਸਮੇਂ ਹੋਇਆ ਜਦੋਂ ਟਰੰਪ ਪ੍ਰਸ਼ਾਸਨ ਦੇਸ਼ ਨੂੰ ਮਿਜ਼ਾਈਲ ਹਮਲਿਆਂ ਤੋਂ ਬਚਾਉਣ ਲਈ ਆਪਣੇ ਗੋਲਡਨ ਡੋਮ ਮਿਜ਼ਾਈਲ ਡਿਫੈਂਸ ਸਿਸਟਮ ਦਾ ਵਿਸਤਾਰ ਦੇ ਵਿੱਚ ਜੁਟਿਆ ਹੋਇਆ। 1957 ਦੇ ਵਿੱਚ ਸਪੂਤਨਿਕ ਲਾਂਚ ਹੋਣ ਤੋਂ ਬਾਅਦ ਹੀ ਪੂਰੀ ਦੁਨੀਆ ਦੇ ਵਿੱਚ ਸਪੇਸ ਦੌੜ ਦੀ ਸ਼ੁਰੂਆਤ ਹੋ ਗਈ। 1967 ਦੀ ਆਊਟਰ ਸਪੇਸ ਟ੍ਰੀਟੀ ਤਹਿਤ ਸਪੇਸ ਦੇ ਵਿੱਚ ਹਥਿਆਰ ਰੱਖਣ ਦੇ ਉੱਤੇ ਪਾਬੰਦੀ ਲਗਾਈ ਗਈ ਸੀ, ਪਰ ਇਸ ਦੇ ਬਾਵਜੂਦ ਵੀ ਅਮਰੀਕਾ, ਚੀਨ, ਰੂਸ ਅਤੇ ਭਾਰਤ ਵਰਗੇ ਦੇਸ਼ ਇਸ ਸੰਧੀ ਤੋਂ ਬਾਹਰ ਰਹਿ ਕੇ ਸੈਟੇਲਾਈਟਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਟੈਕਨੋਲੋਜੀਆਂ ਵਿਕਸਿਤ ਕਰਦੀਆਂ ਰਹੀਆਂ ਨੇ। ਅਮਰੀਕੀ ਸਪੇਸ ਆਰਮੀ ਦੇ ਅਨੁਸਾਰ ਚੀਨ ਅਤੇ ਰੂਸ ਅਮਰੀਕਾ ਦੇ ਲਈ ਵੱਡੀ ਚੁਣੌਤੀ ਨੇ, ਅਤੇ ਚੀਨ ਆਪਣੀ ਫੌਜ ਦੇ ਆਧੁਨਿਕਕਰਨ ਵਜੋਂ ਸਪੇਸ ਅਤੇ ਕਾਊਂਟਰ ਸਪੇਸ ਸਮਰਥਾਵਾਂ ਦਾ ਤੇਜ਼ੀ ਦੇ ਨਾਲ ਵਿਸਤਾਰ ਕਰ ਰਿਹਾ, ਜਦਕਿ ਰੂਸ ਸਪੇਸ ਨੂੰ ਜੰਗ ਦੇ ਮੈਦਾਨ ਦੇ ਵਜੋਂ ਦੇਖਦਾ ਹੈ ਅਤੇ ਮੰਨਦਾ ਹੈ ਕਿ ਭਵਿੱਖ ਦੀਆਂ ਜੰਗਾਂ 'ਚ ਸਪੇਸ ਦੇ ਵਿੱਚ ਹਿੱਸੇਦਾਰੀ ਹੀ ਜਿੱਤ ਦਾ ਜਿਹੜਾ ਫੈਸਲਾ ਕਰੇਗੀ। ਭਾਈ, ਆਹ ਧਰਤੀ ਦੇ ਵਿੱਚ ਕਲੇਸ਼ ਤੁਸੀਂ ਪਾਇਆ ਹੋਇਆ ਜਦੋਂ ਦੇ ਤੁਸੀਂ ਆਏ ਹੋ, ਦੁਨੀਆ ਬਣੀ ਹੈ, ਅਤੇ ਹੁਣ ਭਾਈ ਉੱਥੇ ਜਾ ਕੇ ਸਪੇਸ ਦੇ ਵਿੱਚ ਵੀ ਕਲੇਸ਼ ਪਾ ਲਿਆ ਇਹਨਾਂ ਨੇ, ਵੀ ਅਸੀਂ ਜਿੰਨੀ ਦੱਬ ਸਕਦੇ ਹਾਂ ਅਸੀਂ ਦੱਬ ਲਈਏ। ਉਹੀ ਰਾਜੇ ਮਹਾਰਾਜਿਆਂ ਵਾਲਾ ਹਾਲਾਤ ਉੱਥੇ ਬਣ ਗਏ ਨੇ, ਜਿੱਥੇ ਤੱਕ ਜਿਹਦਾ ਦਬਦਬਾ ਸੀ ਉਹਨਾਂ ਕਬਜ਼ਾ ਕਰ ਲੈਂਦਾ ਸੀ, ਅਤੇ ਹਾਲਾਤ ਭਾਈ ਇਹਨਾਂ ਨੇ ਸਪੇਸ ਦੇ ਉੱਤੇ ਵੀ ਇਹ ਬਣਾ ਦਿੱਤੇ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਅਤੇ ਆਖਰੀ ਮੁੱਦਿਆਂ ਵੱਲ ਨੂੰ ਵੱਧਦੇ ਹਾਂ। ਇੱਕ ਖਬਰ ਕੈਨੇਡਾ ਦੀ, ਵੈਸੇ ਆਪਾਂ ਜ਼ਿਆਦਾ ਰੌਲਾ ਪਾਉਂਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜਾ ਡਿਜੀਕਰਨ ਵੱਧ ਰਿਹਾ, ਪਰ ਦੂਸਰੇ ਪਾਸੇ ਕੈਨੇਡਾ ਦੇ 4 ਮੁੱਖ ਹਵਾਈ ਅੱਡਿਆਂ ਦੇ ਨਿੱਜੀਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ, ਜਿਸ ਦੇ ਵਿੱਚ ਗੱਲ ਕਰੀਏ ਤਾਂ ਕੈਨੇਡਾ ਸਰਕਾਰ ਨੇ ਦੇਸ਼ ਦੇ 4 ਮੁੱਖ ਹਵਾਈ ਅੱਡਿਆਂ ਦੇ ਉੱਤੇ ਨਿੱਜੀਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਹ ਜਾਣਕਾਰੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਅੱਜ ਸਵੇਰੇ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਟੋਰਾਂਟੋ ਦੇ ਜਿਹੜਾ ਪੀਅਰਸਨ ਹਵਾਈ ਅੱਡੇ ਸਮੇਤ ਕੈਲਗਰੀ, ਮੌਂਟਰੀਅਲ ਅਤੇ ਵੈਂਕੂਵਰ ਹਵਾਈ ਅੱਡੇ ਦਾ ਸੰਚਾਲਨ ਨਿੱਜੀ ਹੱਥਾਂ ਦੇ ਵਿੱਚ ਦੇਣ ਦੇ ਨਾਲ $10 ਅਰਬ ਮਿਲਣ ਦੀ ਉਮੀਦ ਹੈ, ਅਤੇ ਇਸ ਰਕਮ ਨੂੰ ਦੇਸ਼ ਦੇ ਮਹੱਤਵਪੂਰਨ ਉਤਪਾਦਨ ਸਾਧਨਾਂ ਦੇ ਵਿੱਚ ਨਿਵੇਸ਼ ਕੀਤਾ ਜਾਏਗਾ, ਜਿੱਥੇ ਉਹ ਆਰਥਿਕਤਾ ਦੇ ਵਿੱਚ ਵੱਡਾ ਜਿਹੜਾ ਰੋਲ ਨਿਭਾਏਗੀ। ਅਤੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਵਾਈ ਅੱਡਿਆਂ ਦੀ ਜਿਹੜੀ ਜ਼ਮੀਨ ਅਤੇ ਸੰਚਾਲਨ ਢਾਂਚਾ ਸਰਕਾਰ ਦੀ ਮਾਲਕੀ ਦੇ ਵਿੱਚ ਹੀ ਰਹੇਗਾ, ਮਤਲਬ ਕਿ ਉਹਨੂੰ ਠੇਕੇ 'ਤੇ ਦੇ ਰਹੇ ਨੇ। ਇਸ ਤੋਂ ਪਹਿਲਾਂ ਟੋਰਾਂਟੋ ਦੇ ਵਿੱਚ ਚੱਲ ਰਹੇ ਵਿਦੇਸ਼ੀ ਨਿਵੇਸ਼ਕਾਂ ਦੇ ਸਮਾਗਮ ਦੌਰਾਨ ਸੋਮਵਾਰ ਦੇਰ ਰਾਤ ਕੈਨੇਡਾ ਦੀ ਸੱਤਾਧਾਰੀ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਦੀ ਗੁਪਤ ਮੀਟਿੰਗ ਸੱਦੀ ਗਈ, ਜਿਸਦਾ ਏਜੰਡਾ ਕੈਨੇਡਾ ਦੇ ਹਵਾਈ ਅੱਡਿਆਂ ਦਾ ਭਵਿੱਖ ਤੈਅ ਕੀਤੇ ਜਾਣ ਅਤੇ ਉਹਨਾਂ ਦੀ ਜਿਹੜੇ ਸੀ ਉਹਨਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਦੇਣ ਦੇ ਉੱਤੇ ਵਿਚਾਰ ਕਰਨਾ ਸੀ। ਸੰਸਦ ਮੈਂਬਰਾਂ ਦੀ ਮੀਟਿੰਗ ਦੇ ਵਿੱਚ ਉਹਨਾਂ ਦੇ ਅਮਲਾ ਮੈਂਬਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਦੇਰ ਰਾਤ ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਦੇ ਇਜਲਾਸ ਮੌਕੇ ਸੱਤਾਧਾਰੀ ਪਾਰਟੀ ਵੱਲੋਂ ਕਾਹਲੀ ਦੇ ਵਿੱਚ ਮੀਟਿੰਗ ਸੱਦਣ ਦਾ ਵਿਸ਼ੇਸ਼ ਮਹੱਤਵ ਇਹੀ ਸੀਗਾ। ਦੇਰ ਰਾਤ ਕਾਹਲੀ ਦੇ ਵਿੱਚ ਸੱਦੀ ਗਈ ਮੀਟਿੰਗ ਤੋਂ ਹੀ ਸਮਝਿਆ ਗਿਆ ਕਿ ਸਰਕਾਰ ਗੈਰ ਮੁਨਾਫਾ ਮਾਡਲ ਦੇ ਵਜੋਂ ਵਿਚਰ ਰਹੇ ਖਾਸ ਹਵਾਈ ਅੱਡਿਆਂ ਦੇ ਉੱਤੇ ਨਿੱਜੀਕਰਨ ਜਾਂ ਹੋਰ ਵਿਕਲਪਾਂ ਦੇ ਉੱਤੇ ਵਿਚਾਰ ਚਰਚਾ ਕਰਕੇ ਮੰਗਲਵਾਰ ਨੂੰ ਇਸ ਨੂੰ ਜਿਹੜਾ ਵੱਡੇ ਵਿਦੇਸ਼ੀ ਨਿਵੇਸ਼ਕਾਂ ਦੇ ਲਈ ਖਿੱਚ ਬਣਾਏਗੀ ਅਤੇ ਉਹਨਾਂ ਦੀ ਦਿਲਚਸਪੀ ਜਿਹੜੀ ਹੈ ਆਕੀ ਜਾਏਗੀ। ਅਤੇ $10 ਅਰਬ ਕੈਨੇਡਾ ਦੇ ਵਿਕਾਸ ਦੇ ਵਿੱਚ ਅਹਿਮ ਯੋਗਦਾਨ ਪਾਉਣਗੇ। ਇਹਦੇ ਵਿੱਚ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਬਣਦਾ। 5 ਸਾਲ ਦੇ ਵਿੱਚ ਜਿਹੜਾ $10 ਖਰਬ ਦੇ ਵਿਦੇਸ਼ੀ ਨਿਵੇਸ਼ ਦਾ ਟੀਚਾ ਪੂਰਾ ਕਰਨ ਦੇ ਲਈ ਕੁਝ ਮੁੱਖ ਹਵਾਈ ਅੱਡੇ ਨਿੱਜੀ ਹੱਥਾਂ ਦੇ ਵਿੱਚ ਪੱਕੇ ਤੌਰ ਦੇ ਉੱਤੇ ਜਾਂ ਵਰਤੋਂ ਦੇ ਠੇਕੇ ਦੇ ਉੱਤੇ ਦਿੱਤੇ ਜਾ ਸਕਦੇ ਨੇ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। ਆਖਰ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਅਤੇ ਆਖਰ ਦੇ ਵਿੱਚ ਇੱਕ ਗੱਲਬਾਤ ਜ਼ਰੂਰ ਵਿਰਸੇ ਵਿਰਾਸਤ ਦੀ ਹੈ, ਉਹਦੀ ਬਾਤ ਪਾਉਣ ਦੀ ਕੋਸ਼ਿਸ਼ ਕਰਦਾ ਹੈ ਸੰਖੇਪ ਦੇ ਵਿੱਚ, ਅਤੇ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਇਹ ਗੱਲਬਾਤ ਹੈ ਦੋਸਤੋ, ਜਿਹੜੀ ਗੱਲਬਾਤ ਸਾਂਝੀ ਕਰਨ ਜਾ ਰਿਹਾ ਇੱਕ ਮਹਾਨ ਇਮਾਰਤ ਸਾਜ ਭਾਈ ਰਾਮ ਸਿੰਘ ਉਹਨਾਂ ਦੀ, ਪਹਿਲਾਂ ਵੀ ਸ਼ਾਇਦ ਮੈਂ ਇੱਕ ਅੱਧੀ ਵਾਰੀ ਸਾਂਝੀ ਕੀਤੀ ਹੈ। ਮਾਸਟਰ ਲਖਵਿੰਦਰ ਸਿੰਘ ਜੀ ਇਹਨਾਂ ਦੇ ਬਾਰੇ ਲਿਖਦੇ ਹੈ, ਕੌਣ ਸਨ ਇਹ ਮਹਾਨ ਇਮਾਰਤ ਸਾਜ ਭਾਈ ਰਾਮ ਸਿੰਘ ਜੀ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇਡ ਦਾ ਮੰਚ। ਨਕਸ਼ਾ ਨਵੀਸੀ, ਭਵਨ ਨਿਰਮਾਣ ਅਤੇ ਲੱਕੜ ਨਕਾਸ਼ੀ ਦੀ ਆਪਣੀ ਨਵੇਕਲੀ ਕਲਾ ਦੇ ਰਾਹੀਂ ਸਿੱਖ, ਮੁਗਲ ਅਤੇ ਵਿਕਟੋਰੀਅਨ ਸ਼ੈਲੀਆਂ ਦਾ ਬਾਕਮਾਲ ਮੇਲ ਕਰਵਾਉਣ ਵਾਲੇ ਭਾਈ ਰਾਮ ਸਿੰਘ 19ਵੀਂ ਸਦੀ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਇਮਾਰਤ ਸਾਜ਼ ਸਨ। ਉਹਨਾਂ ਦਾ ਜਨਮ 1 ਅਗਸਤ 1858 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦੇ ਰਾਮਗੜੀਆ ਪਰਿਵਾਰ ਦੇ ਵਿੱਚ ਆਸਾ ਸਿੰਘ ਦੇ ਘਰ ਹੁੰਦਾ ਹੈ। ਲੱਕੜ ਤਰਾਸ਼ੀ ਦੀ ਗੁੜਤੀ ਉਹਨਾਂ ਨੂੰ ਪਿਤਾ ਪੁਰਖੀ ਕਿੱਤੇ ਤੋਂ ਹੀ ਮਿਲੀ, ਅਤੇ ਉਹਨਾਂ ਨੇ 10ਵੀਂ ਤੱਕ ਦੀ ਜਿਹੜੀ ਸੀ ਮੁੱਢਲੀ ਵਿੱਦਿਆ ਮਿਸ਼ਨ ਸਕੂਲ ਅੰਮ੍ਰਿਤਸਰ ਤੋਂ ਹਾਸਲ ਕੀਤੀ।
ਅੰਗਰੇਜ਼ ਅਧਿਆਪਕਾਂ ਨੇ ਉਹਨਾਂ ਦੀ ਸਿਰਜਣਾਤਮਕ ਸ਼ਕਤੀ ਨੂੰ ਪਛਾਣ ਕੇ ਅਗਲੀ ਪੜ੍ਹਾਈ ਲਈ ਲਾਹੌਰ ਦੇ

ਮਿਓ ਸਕੂਲ ਆਫ ਆਰਟਸ ਦੇ ਵਿੱਚ ਦਾਖਲਾ ਲੈਣ ਦੀ ਸਲਾਹ ਦੇ ਦਿੱਤੀ। ਮਿਓ ਸਕੂਲ ਨੇ ਉਹਨਾਂ ਦੀ ਜਿਹੜੀ ਸੀ ਸਿੱਖਿਆ ਦੇ ਵੱਲ ਪੂਰਾ ਧਿਆਨ ਦਿੱਤਾ ਅਤੇ ਭਾਈ ਰਾਮ ਸਿੰਘ ਵੀ ਭਾਰਤੀ ਅਤੇ ਯੂਰਪੀ ਭਵਨ ਉਸਾਰੀ ਨੂੰ ਸਾਂਝੀ ਰੰਗਤ ਦੇਣ ਲੱਗ ਪਏ। ਵਿਲੱਖਣ ਪ੍ਰਤਿਭਾ ਦੇ ਮਾਲਕ ਭਾਈ ਰਾਮ ਸਿੰਘ ਦੀ ਤਿੱਖਣ ਬੁੱਧੀ ਦੀ ਸ਼ਲਾਘਾ ਕਰਦਿਆਂ ਹੋਇਆਂ ਪ੍ਰਿੰਸੀਪਲ ਜੌਨ ਲੁੱਕਵੁੱਡ ਕਿਪਲਿੰਗ ਨੇ ਭਵਿੱਖਬਾਣੀ ਕਰ ਦਿੱਤੀ ਸੀ ਕਿ ਪੁਰਾਣੀਆਂ ਲੀਹਾਂ ਛੱਡ ਕੇ ਨਵਾਂ ਰਸਤਾ ਤਲਾਸ਼ਣ ਵਾਲਾ ਹੋਣਹਾਰ ਵਿਦਿਆਰਥੀ ਉੱਤਮ ਇਮਾਰਤ ਸਾਜ ਦੇ ਵਜੋਂ ਉੱਚੀਆਂ ਮੰਜ਼ਲਾਂ ਨੂੰ ਛੂਹੇਗਾ। ਕਿਉਂਕਿ ਇੰਗਲੈਂਡ ਦੇਖਿਆ ਜਾਵੇ ਤਾਂ ਉਹਨਾਂ ਦੀ ਇਮਾਰਤ ਸਾਜੀ ਜਿਹੜੀ ਹੈ, ਜਿਹੜਾ ਜਿੰਨੇ ਵੀ ਨਕਸ਼ੇ ਆ ਜਾਂ ਇਮਾਰਤਾਂ ਨੇ, ਬਾ ਕਮਾਲ ਨੇ ਜੀ, ਦੁਨੀਆਂ ਦੇ ਵਿੱਚ ਲੋਹਾ ਮਨਵਾਉਂਦੀਆਂ ਨੇ। ਅਤੇ ਭਾਈ ਰਾਮ ਸਿੰਘ ਉਹਨਾਂ ਨੇ ਇਹ ਭਵਿੱਖਬਾਣੀ ਸੱਚ ਕਰ ਵਿਖਾਈ, ਜਿਸ ਦੀ ਸ਼ੁਰੂਆਤ ਆਪਣੇ ਹੀ ਸਕੂਲ ਦੀ ਇਮਾਰਤ ਸਾਜੀ ਤੋਂ ਹੋ ਗਈ। ਭਾਈ ਰਾਮ ਸਿੰਘ ਨੇ ਥਿਊਰੀ ਦੇ ਨਾਲ ਨਾਲ ਅਭਿਆਸ ਦੇ ਵਿੱਚ ਪਰਿਪੱਕ ਹੁੰਦਿਆਂ ਉਚੇਰੀ ਸਿੱਖਿਆ ਮਿਓ ਸਕੂਲ ਤੋਂ ਹਾਸਲ ਕੀਤੀ। ਕਿਹਾ ਜਾਂਦਾ ਕਿ ਪ੍ਰਿੰਸੀਪਲ ਕਿਪਲਿੰਗ ਨੇ ਸਕੂਲ ਦੀ ਇਮਾਰਤ ਬਣਾਉਣ ਦੀ ਪ੍ਰਵਾਨਗੀ ਲੈ ਕੇ ਉਹਨਾਂ ਨੂੰ ਕਿਹਾ, ਇਸ ਸਕੂਲ ਦੀ ਇਮਾਰਤ ਦਾ ਡਿਜ਼ਾਈਨ ਜਿਹੜਾ ਤੇਰੇ ਤੋਂ ਵਧੀਆ ਕੌਣ ਤਿਆਰ ਕਰ ਸਕਦਾ ਹੈ, ਸੋ ਇਹ ਕਾਰਜ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਤੈਨੂੰ ਹੀ ਸੌਂਪੀ ਜਾਂਦੀ ਹੈ। ਭਾਈ ਰਾਮ ਸਿੰਘ ਉਹਨਾਂ ਨੇ ਉੱਤਰ ਦਿੱਤਾ ਅੱਗਿਓਂ, ਸਰ, ਜਿਹੜੀ ਸੰਸਥਾ ਵਿੱਦਿਆ ਦੇ ਨਾਲ ਮੇਰੀਆਂ ਝੋਲੀਆਂ ਭਰ ਰਹੀ ਹੈ, ਉਸਦੀ ਇਮਾਰਤ ਕਿਵੇਂ ਉਸਾਰਨੀ ਅਤੇ ਸ਼ਿੰਗਾਰਨੀ ਹੈ ਇਹ ਮੈਂ ਹੀ ਜਾਣਦਾ। ਇਸ ਤਰ੍ਹਾਂ ਉਹਨਾਂ ਨੇ ਜਿਹੜਾ ਸੀ ਬੜੀ ਮਿਹਨਤ ਦੇ ਨਾਲ ਮਿਓ ਸਕੂਲ ਆਫ ਆਰਟਸ, ਜੋ ਕਿ ਹੁਣ ਨੈਸ਼ਨਲ ਕਾਲਜ ਆਫ ਆਰਟਸ ਦਾ ਨਕਸ਼ਾ ਤਿਆਰ ਕਰਕੇ ਉਸਾਰੀ ਸ਼ੁਰੂ ਕਰਵਾਈ। ਸਰਕਾਰ ਤੋਂ ਮਿਲੀ ਸੀਮਤ ਗ੍ਰਾਂਟ ਦੇ ਨਾਲ ਉਸਾਰੀ ਗਈ ਇਹ ਇਮਾਰਤ ਉਹਨਾਂ ਦੀ ਪ੍ਰਤਿਭਾ ਦਾ ਜਿਹੜਾ ਉੱਤਮ ਨਮੂਨਾ ਸੀ, ਜਿਸ ਨੇ ਉਹਨਾਂ ਦੀ ਮੁਹਾਰਤ ਦੀ ਜਿਹੜੀ ਸੀ ਖੂਬ ਚਰਚਾ ਵੀ ਕਰਵਾਈ। 1884 ਦੇ ਵਿੱਚ ਇੰਗਲੈਂਡ ਦੇ ਸ਼ਾਹੀ ਜੋੜੇ ਡਿਊਕ ਅਤੇ ਡਚੈਸ ਨੇ ਵਿਸ਼ੇਸ਼ ਫੇਰੀ ਦੇ ਦੌਰਾਨ ਸਕੂਲ ਦੀ ਚਿਨਾਈ ਦੇ ਉੱਤੇ ਲੱਕੜ ਨਕਾਸ਼ੀ ਵੇਖੀ ਤਾਂ ਉਹ ਬਹੁਤ ਪ੍ਰਭਾਵਿਤ ਹੋਏ ਉਸ ਤੋਂ। ਉਹਨਾਂ ਨੇ ਇੰਗਲੈਂਡ ਦੇ ਸਰੀ ਇਲਾਕੇ ਦੀ ਜਿਹੜੀ ਹੈ ਬੈਗਸ਼ੋਟ ਪਾਰਕ ਦੇ ਵਿੱਚ ਡਿਊਕ ਆਫ ਕਨਾਟ ਦੇ ਲਈ ਬਿਲੀਅਰਡ ਰੂਮ ਦੇ ਅੰਦਰੂਨੀ ਸ਼ਿੰਗਾਰ ਦਾ ਆਰਡਰ ਦੇ ਦਿੱਤਾ। ਇਸ ਦੇ ਤਹਿਤ ਵੇਲ ਬੂਟੀਆਂ, ਪੰਛੀਆਂ ਅਤੇ ਜਾਨਵਰਾਂ ਦੇ ਚਿੱਤਰਾਂ ਵਾਲੀਆਂ ਕੰਧਾਂ, ਦਰਵਾਜ਼ੇ ਅਤੇ ਛੱਤਾਂ ਤਿਆਰ ਕਰਨੀਆਂ ਨੇ। ਭਾਈ ਰਾਮ ਸਿੰਘ ਨੇ ਸਕੂਲ ਸਮੇਂ ਤੋਂ ਬਾਅਦ ਅਤੇ ਛੁੱਟੀਆਂ ਦੇ ਦੌਰਾਨ ਵੀ ਕੰਮ ਕਰਕੇ ਪ੍ਰੋਜੈਕਟ ਨੇਪਰੇ ਚਾੜ੍ਹਿਆ। 1885 ਤੋਂ 87 ਦੇ ਦੌਰਾਨ ਇਹ ਵਸਤਾਂ ਤਿਆਰ ਹੋਈਆਂ, ਤਾਂ ਕੁਝ ਵਸਤਾਂ ਉੱਤੇ ਜਿਹੜਾ ਪ੍ਰਿੰਸੀਪਲ ਕਿਪਲਿੰਗ ਦੇ ਨਾਲ ਭਾਈ ਰਾਮ ਸਿੰਘ ਦਾ ਨਾਮ ਵੀ ਉੱਕਰਿਆ ਗਿਆ। ਇਹਨਾਂ ਵਸਤਾਂ ਦੇ ਨਾਲ ਬਿਲੀਅਰਡ ਰੂਮ ਦੀ ਦਿੱਖ ਬਹੁਤ ਸੁੰਦਰ ਹੋ ਗਈ। ਇਸ ਤੋਂ ਪ੍ਰਭਾਵਿਤ ਹੋ ਕੇ ਮਲਿਕਾ ਵਿਕਟੋਰੀਆ ਨੇ ਜਿਹੜਾ ਸੀ ਔਸਬੋਰਨ ਮਹਿਲ ਦੇ ਵਿੱਚ ਵਿਸ਼ੇਸ਼ ਗੈਸਟ ਹਾਲ ਇੰਡੀਅਨ ਰੂਮ ਬਣਵਾਉਣ ਦਾ ਜਿਹੜਾ ਮਨ ਬਣਾ ਲਿਆ। ਇਸ ਦੇ ਲਈ ਵੱਖ ਵੱਖ ਉੱਚ ਕੋਟੀ ਦੇ ਡਿਜ਼ਾਈਨਰਾਂ ਤੋਂ ਡਿਜ਼ਾਈਨ ਨਕਸ਼ੇ ਮੰਗਵਾ ਕੇ ਵਿਚਾਰ ਕੀਤੇ ਗਏ, ਪਰ 29 ਅਤੇ 30 ਸਾਲਾਂ ਸਿੱਖ ਨੌਜਵਾਨ ਭਾਈ ਰਾਮ ਸਿੰਘ ਦਾ ਨਕਸ਼ਾ ਹੀ ਉਹਨਾਂ ਨੂੰ ਜਿਹੜਾ ਪਾਸ ਕੀਤਾ ਪਸੰਦ ਆਇਆ। ਮਹਾਰਾਣੀ ਦੇ ਸੱਦੇ ਉੱਤੇ ਜਿਹੜਾ ਸੀ 1890 ਦੇ ਵਿੱਚ ਉਹ ਫਿਰ ਇੰਡੀਆ ਤੋਂ ਜਿਹੜਾ ਸੀ ਇੰਗਲੈਂਡ ਆ ਜਾਂਦੇ ਹੈ। 1890 ਦੇ ਵਿੱਚ ਉਹਨਾਂ ਸੋਚਿਆ ਸੀ ਕਿ ਕਾਰੀਗਰਾਂ ਨੂੰ ਰੂਪ ਰੇਖਾ ਸਮਝਾ ਕੇ ਵਾਪਸ ਪਰਤਾਉਣਗੇ, ਪਰ ਅੰਗਰੇਜ਼ ਕਾਰੀਗਰਾਂ ਦੇ ਲਈ ਇਹ ਬਾਰੀਕ ਕੰਮ ਔਖਾ ਹੋਣ ਕਰਕੇ ਉਹਨਾਂ ਨੇ ਭਾਈ ਰਾਮ ਸਿੰਘ ਦਾ ਉੱਥੇ ਰਹਿਣਾ ਜਿਹੜਾ ਸੀ ਜ਼ਰੂਰੀ ਸਮਝਿਆ। ਸੋ ਕੁੱਲ 2.5 ਸਾਲ ਠਹਿਰ ਕੇ ਇੰਗਲੈਂਡ ਦੇ ਵਿੱਚ ਉਹਨਾਂ ਨੇ ਇਹ ਸੂਖਮ ਕਾਰਜ ਆਪਣੀ ਨਿਗਰਾਨੀ ਹੇਠ ਮੁਕੰਮਲ ਕਰਵਾਇਆ। ਉਹਨਾਂ ਦੇ ਕਹਿਣ ਦੇ ਉੱਤੇ ਹੀ ਇੰਡੀਅਨ ਰੂਮ ਦਾ ਨਾਮ ਬਦਲ ਕੇ ਦਰਬਾਰ ਹਾਲ ਰੋਇਲ ਆਫ ਏਸ਼ੀਅਨ ਰੱਖਿਆ ਗਿਆ, ਕਿਉਂਕਿ ਇਹ ਏਸ਼ੀਆ ਦੇ ਸੱਭਿਆਚਾਰ ਦੀ ਤਰਜਮਾਨੀ ਜਿਹੜਾ ਕਰਦਾ ਸੀ। ਮਲਿਕਾ ਵਿਕਟੋਰੀਆ ਉਹਨਾਂ ਦੀ ਕਲਾ ਅਤੇ ਸਿੱਖੀ ਸਰੂਪ ਦੀ ਕਦਰਦਾਨ ਬਣ ਗਈ। ਸਤਿਕਾਰ ਦੇ ਵਜੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ, ਜਿਸ ਦੇ ਤਹਿਤ ਭਾਈ ਸਾਹਿਬ ਦੇ ਨੇੜੇ ਤੇੜੇ ਤੰਬਾਕੂ, ਗਾਊ ਦੇ ਮਾਸ ਅਤੇ ਹਲਾਲ ਦੀ ਸਖ਼ਤ ਮਨਾਹੀ ਸੀਗੀ। ਉਹਨਾਂ ਨੂੰ ਮਿਲਣ ਸਮੇਂ ਅੰਗਰੇਜ਼ੀ ਲਿਬਾਸ ਪਹਿਨਣ ਦੇ ਉੱਤੇ ਵੀ ਰੋਕ ਲਾ ਦਿੱਤੀ ਗਈ। ਮਲਿਕਾ ਵਿਕਟੋਰੀਆ ਅਤੇ ਉਹਨਾਂ ਦੀ ਧੀ ਲੂਈ, ਜੋ ਆਰਟ ਪੇਂਟਿੰਗ ਦੀ ਸ਼ੌਕੀਨ ਸੀ, ਜਦੋਂ ਉਹਨਾਂ ਦਾ ਕੰਮ ਵੇਖਣ ਜਾਂਦੀਆਂ ਨੇ ਤਾਂ ਉਹ ਵੀ ਜਿਹੜਾ ਅੰਗਰੇਜ਼ੀ ਪਹਿਰਾਵੇ ਤੋਂ ਪਰਹੇਜ਼ ਰੱਖਦੀਆਂ। ਉਹ ਭਾਈ ਰਾਮ ਸਿੰਘ ਦੀ ਕਾਰਜ ਸ਼ੈਲੀ ਤੋਂ ਇੰਨੀਆਂ ਪ੍ਰਭਾਵਿਤ ਹੋਈਆਂ ਕਿ ਅਕਸਰ ਉਹਨਾਂ ਦੇ ਕੀਰਤੀ ਹੱਥਾਂ ਨੂੰ ਚੁੰਮ ਕੇ ਸਤਿਕਾਰ ਦਿੰਦੀਆਂ ਸੀ। ਮਹਾਰਾਣੀ ਨੇ ਦਰਬਾਰ ਹਾਲ ਦੀ ਮੀਨਾਕਾਰੀ ਤੋਂ ਖੁਸ਼ ਹੋ ਕੇ ਉਹਨਾਂ ਨੂੰ ਸੋਨ ਪੈਨ ਕੇਸ ਅਤੇ ਆਪਣੇ ਦਸਖਤਾਂ ਦੇ ਵਾਲੀ ਪੇਂਟਿੰਗ ਭੇਟ ਕੀਤੀ ਅਤੇ ਆਪਣੇ ਦਰਬਾਰੀ ਪੇਂਟਰ ਰੁਡੋਲਫ ਸੁਬੰਧਾ ਤੋਂ ਭਾਈ ਰਾਮ ਸਿੰਘ ਦੀ ਪੇਂਟਿੰਗ ਬਣਵਾ ਕੇ, ਯਾਨੀ ਕਿ ਉਹਦੀ ਤਸਵੀਰ ਬਣਵਾਈ ਅਤੇ ਦਰਬਾਰ ਹਾਲ ਦੇ ਵਿੱਚ ਲਾਉਣ ਦਾ ਮਾਣ ਵੀ ਦਿੱਤਾ। ਜਦੋਂ ਪੰਜਾਬ ਦੇ ਵਿੱਚ
ਖਾਲਸਾ ਕਾਲਜ ਦੀ ਉਸਾਰੀ ਅੰਮ੍ਰਿਤਸਰ ਦੇ ਵਿੱਚ ਕਰਨ ਦਾ ਇਤਿਹਾਸਿਕ ਫੈਸਲਾ ਹੋ ਗਿਆ ਤਾਂ ਇਸ ਮਹਾਨ ਇਮਾਰਤ ਦਾ ਨਕਸ਼ਾ ਜਿਹੜਾ ਸੀ ਨਾ ਡਿਜ਼ਾਈਨ ਕਰਨ ਦੀ ਜ਼ਿੰਮੇਵਾਰੀ ਵੀ ਭਾਈ ਰਾਮ ਸਿੰਘ ਨੂੰ ਹੀ ਸੌਂਪੀ ਗਈ ਸੀ। ਖਾਲਸਾ ਕਾਲਜ ਦੇ ਲਈ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਨਕਸ਼ਾ ਡਿਜ਼ਾਈਨ ਕੀਤਾ ਅਤੇ ਆਪਣੀ ਨਿਗਰਾਨੀ ਹੇਠ ਕੰਮ ਕਰਨਾ ਜਿਹੜਾ ਸ਼ੁਰੂ ਕਰਵਾਇਆ। ਇਮਾਰਤ ਦੇ ਲਈ ਡਿਜ਼ਾਈਨ ਦੇ ਅਨੁਸਾਰ ਸਾਂਚਿਆਂ ਦੇ ਵਿੱਚ ਵੇਲ ਬੂਟੀਆਂ ਵਾਲੀਆਂ ਇੱਟਾਂ ਤਿਆਰ ਕਰਵਾਈਆਂ ਗਈਆਂ। ਇਹਨਾਂ ਨੂੰ ਪਕਾਉਣ ਦੇ ਲਈ ਵਿਸ਼ੇਸ਼ ਭੱਠਾ ਲਾਇਆ ਗਿਆ ਤਾਂ ਕਿ ਬਿਨਾਂ ਭੰਨ ਤੋੜ ਕੀਤਿਆਂ ਹੀ ਸਿੱਧੇ ਡਿਜ਼ਾਈਨ ਫਿੱਟ ਕੀਤੇ ਜਾ ਸਕਣ ਅਤੇ ਇਹ ਇਮਾਰਤ ਅੱਜ ਵੀ ਉਹਨਾਂ ਦੀ ਕਲਾ ਦੀ ਜਿਹੜੀ ਮਹਾਨ ਵਿਰਾਸਤ ਨੂੰ ਸਜਦਾ ਕਰਦੀ ਜਾਪਦੀ ਹੈ। ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ ਉਹਨਾਂ ਦੀ ਹੀ ਜਿਹੜਾ ਡਿਜ਼ਾਈਨ ਕੀਤਾ ਹੋਇਆ ਭਾਈ ਰਾਮ ਸਿੰਘ ਉਹਨਾਂ ਦਾ। ਜਿਸ ਸੰਸਥਾ ਮੀਓ ਸਕੂਲ ਆਫ ਆਰਟਸ ਤੋਂ ਵਿਦਿਆਰਥੀ ਦੇ ਵਜੋਂ ਉਚੇਰੀ ਵਿੱਦਿਆ ਹਾਸਲ ਕੀਤੀ ਉਸੇ ਸੰਸਥਾ ਦੇ ਵਿੱਚ ਹੀ ਭਾਈ ਸਾਹਿਬ ਨੂੰ ਜਿਹੜਾ ਪਹਿਲਾਂ ਅਧਿਆਪਕ ਅਤੇ ਫਿਰ ਪ੍ਰਿੰਸੀਪਲ ਦੇ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲ ਗਿਆ। ਪ੍ਰਿੰਸੀਪਲ ਕਿਪਲਿੰਗ ਨੇ ਸਤਿਕਾਰ ਦੇ ਵਜੋਂ ਅਧਿਆਪਕ ਹਾਜ਼ਰੀ ਰਜਿਸਟਰ ਦੇ ਵਿੱਚ ਸਭ ਤੋਂ ਉੱਪਰ ਦਾ ਨਾਮ ਭਾਈ ਰਾਮ ਸਿੰਘ ਲਿਖਿਆ ਹੋਇਆ ਸੀ ਜੋ ਅੱਜ ਵੀ ਰਿਕਾਰਡ ਦੇ ਵਿੱਚ ਮੌਜੂਦ ਹੈ। ਆਪਣੇ ਅਧਿਆਪਨ ਦੇ ਫਰਜ਼ਾਂ ਤੋਂ ਇਲਾਵਾ ਭਾਈ ਰਾਮ ਸਿੰਘ ਨੇ ਇਮਾਰਤ ਸਾਜ਼ੀ ਦੇ ਕਈ ਕੰਮ ਅਤੇ ਵੱਖ ਵੱਖ ਪ੍ਰਦਰਸ਼ੀਆਂ ਦੇ ਲਈ ਮਾਡਲ ਵੀ ਤਿਆਰ ਕਰਵਾਏ। ਉਹਨਾਂ ਨੇ 1900 ਦੇ ਵਿੱਚ ਜਿਹੜਾ ਸੀ ਪੰਜਾਬ ਸ਼ੋਕੇਸ ਪੈਰਿਸ ਯੂਨੀਵਰਸਿਟੀ ਅਤੇ 1902 ਦੇ ਵਿੱਚ ਦਿੱਲੀ ਆਰਟ ਪ੍ਰਦਰਸ਼ਨੀ ਦੇ ਲਈ ਮਾਡਲ ਤਿਆਰ ਕਰਵਾਏ। ਦਿੱਲੀ ਪ੍ਰਦਰਸ਼ਨੀ ਦੇ ਵਿੱਚ ਉਹਨਾਂ ਦੇ ਸ਼ੀਸ਼ਮ ਸਲਾਈਡ ਬੋਰਡ ਦਾ ਜਿਹੜਾ ਮੁੱਲ 500 ਰੁਪਏ ਪੈਣ ਕਰਕੇ ਉਹਨਾਂ ਨੂੰ ਚਾਂਦੀ ਦੀ ਟਰਾਫੀ ਮਿਲੀ। ਸਮੇਂ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਮਹੱਤਵਪੂਰਨ ਇਮਾਰਤਾਂ ਦੇ ਨਕਸ਼ੇ ਡਿਜ਼ਾਈਨ ਕਰਵਾਉਣ ਅਤੇ ਲੱਕੜ ਨਕਾਸ਼ੀ ਦੀ ਸਜਾਵਟ ਕਰਵਾਉਣ ਦੇ ਜਿਹੜੇ ਪ੍ਰੋਜੈਕਟਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਹਸਤੀਆਂ ਭਾਈ ਰਾਮ ਸਿੰਘ ਦੇ ਕੋਲ ਪਹੁੰਚ ਕਰਨ ਲੱਗ ਪਈਆਂ। ਅਧਿਆਪਨ ਦੀਆਂ ਉੱਤਮ ਸੇਵਾਵਾਂ ਕਰਕੇ ਉਹਨਾਂ ਨੂੰ 1903 ਦੇ ਵਿੱਚ ਮਿਓ ਸਕੂਲ ਦੇ ਪ੍ਰਿੰਸੀਪਲ ਦੇ ਵਜੋਂ ਪਦ ਉੱਨਤ ਕੀਤਾ ਗਿਆ ਜਿੱਥੇ ਉਹਨਾਂ ਨੇ 1913 ਦੇ ਵਿੱਚ ਸੇਵਾ ਮੁਕਤੀ ਤੱਕ ਸੇਵਾ ਨਿਭਾਈ। 1903 ਦੇ ਵਿੱਚ ਹੀ ਉਹਨਾਂ ਨੂੰ ਕੇਸਰ ਏ ਹਿੰਦ, 1907 ਦੇ ਵਿੱਚ ਸਰਦਾਰ ਸਾਹਿਬ, 1909 ਦੇ ਵਿੱਚ ਸਰਦਾਰ ਬਹਾਦਰ ਅਤੇ 1911 ਦੇ ਵਿੱਚ ਸਰਦਾਰ ਬਹਾਦਰ ਅਤੇ ਮੈਂਬਰ ਆਫ ਰੋਇਲ ਵਿਕਟੋਰੀਅਨ ਆਰਡਰ MVO ਦੇ ਖਿਤਾਬ ਜਿਹੜੇ ਮਿਲੇ ਅਤੇ MVO ਸਨਮਾਨ ਵਾਲੇ ਨੂੰ ਜਿਹੜਾ ਵਿਕਟੋਰੀਆ ਰਾਜ ਦੇ ਵਿੱਚ ਬੋਲਣ ਦੇ ਉੱਤੇ ਲਿਖਣ ਵੇਲੇ ਸਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਅਕਤੂਬਰ 1913 ਦੇ ਵਿੱਚ ਮਿਓ ਸਕੂਲ ਆਫ ਆਰਟਸ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਦੇ ਪਿਤਾ ਪੁਰਖੀ ਕਾਰੋਬਾਰ ਦੀਆਂ ਮਜ਼ਬੂਤ ਜੜ੍ਹਾਂ ਦੀ ਖਿੱਚ ਉਹਨਾਂ ਨੂੰ ਮੁੜ ਅੰਮ੍ਰਿਤਸਰ ਦੀ ਚੀਲ ਮੰਡੀ ਜਿਹੜੀ ਹੈ ਉਹਦੇ ਵਿੱਚ ਲੈ ਆਈ, ਜਿੱਥੇ ਇੱਥੇ ਉਹਨਾਂ ਭਾਈ ਰਾਮ ਸਿੰਘ MVO ਐਂਡ ਸੰਜ਼ ਫਰਮ ਅਧੀਨ ਕੰਮ ਜਾਰੀ ਰੱਖਿਆ ਅਤੇ ਲਾਹੌਰ ਦੇ ਪ੍ਰੋਜੈਕਟਾਂ ਦਾ ਨਿਰਮਾਣ ਵੀ ਜਿਹੜਾ ਕਰਦੇ ਰਹੇ। ਆਧੁਨਿਕ ਲਾਹੌਰ ਦੀ ਭਵਨ ਉਸਾਰੀ ਦੇ ਬਹੁਤ ਸਾਰੇ ਕਾਰਜਾਂ ਦੇ ਵਿੱਚ ਭਾਈ ਰਾਮ ਸਿੰਘ ਦਾ ਮਾਣ ਮੱਤਾ ਕੰਮ ਬੋਲਦਾ ਨਜ਼ਰ ਵੀ ਆਉਂਦਾ ਹੈ। ਸੇਵਾ ਮੁਕਤੀ ਤੋਂ ਮਹਿਜ 3 ਸਾਲ ਬਾਅਦ 1916 ਦੇ ਵਿੱਚ 58 ਸਾਲ ਦੀ ਉਮਰ ਭੋਗ ਕੇ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਜਾਂਦੇ ਹੈ। ਕਰੀਬ 58 ਕੁ ਸਾਲ ਦਾ ਮਾਣ ਮੱਤਾ ਜੀਵਨ ਹੰਢਾਉਂਦਿਆਂ ਭਾਈ ਰਾਮ ਸਿੰਘ ਨੇ ਕਈ ਇਮਾਰਤਾਂ ਦੇ ਨਕਸ਼ੇ, ਡਿਜ਼ਾਈਨ, ਭਵਨ ਨਿਰਮਾਣ, ਚਿਨਾਈ ਅਤੇ ਲੱਕੜ ਨਕਾਸ਼ੀ ਦੇ ਅਜਿਹੇ ਹੁਨਰ ਭਰੇ ਕਾਰਜ ਕੀਤੇ ਜੋ ਉਹਨਾਂ ਦੀ ਮਹਾਨ ਇਮਾਰਤ ਸਾਜ਼ੀ ਦੇ ਹੁਨਰ ਦੇ ਪ੍ਰਤੀਕ ਦੇ ਵਜੋਂ ਅੱਜ ਵੀ ਚਾਨਣ ਮੁਨਾਰਾ ਬਣੇ ਹੋਏ ਹੈ। ਇਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ, ਲਾਹੌਰ ਮਿਊਜ਼ੀਅਮ, ਐਚੀਸਨ ਕਾਲਜ ਲਾਹੌਰ, ਗਵਰਨਰ ਹਾਊਸ ਸ਼ਿਮਲਾ ਅਤੇ ਲਾਇਲਪੁਰ, ਹੁਣ ਫੈਸਲਾਬਾਦ ਜੋ ਹੋ ਗਿਆ, ਸੈਨੇਟ ਹਾਊਸ ਲਾਹੌਰ, ਅਲਾਹਾਬਾਦ ਦਾ ਜ਼ਿਲ੍ਹਾ ਕਚਹਿਰੀਆਂ ਹਾਲ, ਦਰਬਾਰ ਹਾਲ ਨਾਭਾ ਅਤੇ ਪਟਿਆਲਾ, ਮਿਊਂਸੀਪਲ ਹਾਲ ਫਿਰੋਜ਼ਪੁਰ, ਖਾਲਸਾ ਕਾਲਜ ਅੰਮ੍ਰਿਤਸਰ, ਹਰਿਮੰਦਰ ਸਾਹਿਬ ਅਤੇ ਅੰਮ੍ਰਿਤਸਰ ਦੇ ਸਰੋਵਰ ਦੇ ਵਿੱਚ ਸੁਰੱਖਿਆ ਲਈ ਬਣਾਏ ਗਏ ਜੰਗਲਿਆਂ ਦੀ ਵਿਉਂਤਬੰਦੀ ਅਤੇ ਪਰਿਕਰਮਾ ਦੇ ਮਾਰਬਲ ਦੀ ਜਿਹੜੀ ਸੀ ਸਜਾਵਟ, ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਵਾਲਾ ਗੁਰਦੁਆਰਾ ਅਤੇ ਯਾਦਗਾਰ ਅਤੇ ਨਿਊ ਮਿਸ਼ਨ ਚਰਚ ਪਿਸ਼ਾਵਰ ਜਿਹੜੀ ਆ ਉਹਦੇ ਵਿੱਚ ਸ਼ਾਮਲ ਨੇ। ਜੀ ਦੋਸਤੋ, ਕਿਆ ਬਾਤ ਹੈ ਜੀ, ਬਾ ਕਮਾਲ ਜਾਣਕਾਰੀ, ਭਰਪੂਰ ਜਾਣਕਾਰੀ, ਆਨੰਦ ਆ ਗਿਆ ਆਖਰ ਦੇ ਵਿੱਚ। ਤੁਹਾਨੂੰ ਵੀ ਆਇਆ ਹੋਏਗਾ, ਇਸ ਤਰ੍ਹਾਂ ਦੇ ਹੋਣਹਾਰ ਵਿਅਕਤੀ ਵੀ ਸਾਡੇ ਜਿਹੜਾ ਵਿਰਸੇ ਵਿਰਾਸਤ ਦੇ ਵਿੱਚ ਸ਼ਾਮਲ ਨੇ। ਮਹਾਨ ਇਮਾਰਤ ਸਾਜ਼ ਭਾਈ ਰਾਮ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜੋ ਕਿ 19ਵੀਂ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਇਮਾਰਤ ਸਾਜ਼ ਹੋਏ ਨੇ। ਮਾਸਟਰ ਲਖਵਿੰਦਰ ਸਿੰਘ ਉਹਨਾਂ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ, ਉਹਨਾਂ ਨੇ ਇਸ ਦੀ ਸਾਂਝ ਪਾਈ ਹੈ ਅਤੇ ਉਹਨਾਂ ਦਾ ਸੰਪਰਕ ਨੰਬਰ ਜੇ ਕੋਈ ਦੋਸਤ ਸੰਪਰਕ ਕਰਨਾ ਚਾਹੁੰਦਾ ਹੈ ਅਤੇ ਹੱਲਾਸ਼ੇਰੀ ਦੇਣਾ ਚਾਹੁੰਦਾ ਹੈ, ਕਲਮ ਨੂੰ ਨਵਾਜਣਾ ਚਾਹੁੰਦਾ ਜੀ, ਬਹੁਤ ਬਹੁਤ ਸ਼ੁਕਰੀਆ। 98764 74858 ਉਹਨਾਂ ਦਾ ਸੰਪਰਕ ਨੰਬਰ ਹੈ ਜੀ। ਅਤੇ ਲਓ ਦੋਸਤੋ,
ਇਸ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਉਮੀਦ ਕਰਦੇ ਹਾਂ ਇਹ ਆਰਟੀਕਲ ਤੁਹਾਨੂੰ ਚੰਗਾ ਲੱਗਿਆ ਹੋਵੇਗਾ, ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਅਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਦੋਸਤੋ, ਫਿਰ ਆਪਾਂ ਆਗਿਆ ਲੈਂਦੇ ਹਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। 2-4 ਮਿੰਟ ਗੱਲਬਾਤ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ। +358 44 976 1962 ਸਟੂਡੀਓ ਦਾ ਨੰਬਰ ਹੈ। ਆਖਰ ਦੇ ਵਿੱਚ ਸੁਨੇਹੇ ਤੁਹਾਡੇ ਲੈਂਦੇ ਹਾਂ ਸੰਖੇਪ ਦੇ ਵਿੱਚ, ਅਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਚੁੱਕਿਆ ਅਤੇ ਵਿੱਚ ਥੋੜ੍ਹੀ ਜਿਹੀ ਇੰਟਰਨੈੱਟ ਦੀ ਪ੍ਰੋਬਲਮ ਆਈ ਸੀ, ਉਹਦੇ ਲਈ ਗੁਸਤਾਖੀ ਮਾਫ਼ ਜੀ। ਮਸ਼ੀਨਾਂ ਨੇ ਕੁਝ ਨਹੀਂ ਕਰ ਸਕਦੇ, ਪਰ ਜਿੰਨੀ ਕੁ ਸਾਡੀ ਚੱਲਦੀ ਆ ਜ਼ਰੂਰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਅਤੇ ਜਲੌਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ, ਅਤੇ ਜਲੌਰ ਸਿੰਘ ਜੀ ਕਹਿੰਦੇ ਪਾਟੇ ਪਜਾਮੇ ਵਾਹ ਜੀ ਵਾਹ ਕਹਿੰਦੇ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਸੁਣਨ ਵਾਲਿਆਂ ਨੂੰ। ਲਾਲੀ ਟੋੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਉਹ ਕਹਿੰਦੇ ਆ ਜੀ ਪਟਿਆਲੇ ਤੋਂ ਸਭ ਨੂੰ, ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਲਾਈਕ ਨੰਬਰ 4 ਜੀ, ਅਤੇ ਸਤਿ ਸ਼੍ਰੀ ਅਕਾਲ ਜੀ ਪਿਆਰਿਆਂ ਨੂੰ, ਅਤੇ ਖਿੱਚ ਕੇ ਰੱਖੋ ਜੀ ਕਹਿੰਦੇ, ਲੇਟ ਚੱਲ ਰਹੀ ਆ ਗੱਡੀ ਜੀ ਅੱਜ। ਅਤੇ ਦਰਸ਼ਨ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਵੱਡੇ ਬਾਈ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਲਾਈਕ ਨੰਬਰ 7 ਭੇਜਿਆ ਉਹਨਾਂ ਨੇ। ਅਤੇ ਮੁਹੰਮਦ ਜੀ ਲਿਖਦੇ ਆ ਦੁਬਈ ਤੋਂ ਸਤਿ ਸ਼੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਅਤੇ ਸਾਰੇ ਦੋਸਤਾਂ ਨੂੰ। ਜਸਵਿੰਦਰ ਕੌਰ ਜੀ ਮਲੇਰਕੋਟਲੇ ਬਾਰੇ ਜੱਸੀ, ਮਲੇਰਕੋਟਲੇ ਵਾਲੇ ਜੱਸੀ ਜੀ ਲਿਖਦੇ ਆ ਜੀ ਸਾਰਿਆਂ ਨੂੰ ਜੀ, ਅਤੇ ਲੋਕ ਬੱਸ ਦੇ ਵਿੱਚੋਂ ਉਤਰਨਾ ਲੱਗੇ ਨੇ ਪਿੱਤਲ ਦਾ ਗਲਾਸ ਲੈ ਕੇ, ਕਹਿੰਦੇ ਹੀ ਖੁਸ਼ ਹੋਈ ਜਾ ਰਹੇ ਨੇ ਜੀ। ਬਸ ਇਹ ਪਿੱਤਲ ਹੀ ਭਾਰੂ ਪੈਣਾ ਜੀ, ਬਸ ਠਹਿਰ ਜਾਓ, ਬਸ ਬਸ ਚਾਦਰ ਪਾੜ ਜੋ ਕੀ ਹੈ ਜੀ, ਕੀ ਕਹਿ ਸਕਦੇ ਹਾਂ, ਪੈਰ ਦਿਖਣ ਲੱਗ ਗਏ ਨੇ ਹੁਣ, ਅਤੇ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਆਪਾਂ ਨੂੰ ਹੀ ਪੈਣਾ ਸਭ ਨੂੰ। ਮੁਕੱਦਰ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ, ਜੀਆਂ ਨੂੰ ਜੀ ਮੁਕੱਦਰ ਜੀ ਸਵਾਗਤ ਹੈ। ਦਰਸ਼ਨ ਸਿੰਘ ਜੀ ਲਿਖਦੇ ਆ ਮੁਕੱਦਰ ਸਿੰਘ ਔਲਖ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ, ਗ੍ਰੇਟ। ਅਤੇ ਮਾਮਾ ਜੀ ਕਹਿੰਦੇ ਆ ਰਾਜਨ ਸੈਣੀ ਜੀ ਅਤੇ ਵੀਰ ਭੁਪਿੰਦਰ ਜੀ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ। ਅਤੇ ਦਰਸ਼ਨ ਸਿੰਘ ਜੀ ਲਿਖਦੇ ਆ ਕਿ ਕੁੱਲ ਮਿਲਾ ਕੇ DA ਜਿਹੜਾ ਨਹੀਂ ਦੇਣਾ ਸਰਕਾਰ ਨੇ ਸਾਨੂੰ, ਕਹਿੰਦੇ ਜੀ। ਅਤੇ ਭੁਪਿੰਦਰ ਸਿੰਘ ਵੀਰ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ। ਦਰਸ਼ਨ ਸਿੰਘ ਜੀ ਲਿਖਦੇ ਆ ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ, ਐਪਰੀਸ਼ੀਏਟ ਕਰਨ ਦੇ ਲਈ, ਤੁਹਾਡੀ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ ਆ ਜੀ। ਅਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਜੀਰਾ ਸਰ ਸਵਾਗਤ ਹੈ, ਬੜੇ ਦਿਨ ਹੋ ਗਏ ਤੁਹਾਡੀ ਆਵਾਜ਼ ਨਹੀਂ ਸੁਣੀ। ਅਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਵੀ, ਕਈ ਦਿਨ ਹੋ ਗਏ ਗੱਲਬਾਤ ਨਹੀਂ ਸੁਣੀ ਇਹਨਾਂ ਦੀ, ਬੜੀਆਂ ਪਿਆਰੀਆਂ ਗੱਲਾਂ ਕਰਦੇ ਆ। ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ ਸਤਨਾਮ ਸਿੰਘ ਜਾਣੀਆਂ ਚੱਲ ਜੀ, ਅਤੇ ਗੁਲਾਬ ਦੇ ਫੁੱਲ ਭੇਜੇ ਆ। ਦਰਸ਼ਨ ਸਿੰਘ ਜੀ ਕਹਿੰਦੇ ਆ ਕੱਲ੍ਹ ਵੀ 10 ਤੋਂ 4 ਵਜੇ ਤੱਕ ਬਿਜਲੀ ਦਾ ਕੱਟ ਹੈਗਾ ਜੀ, ਕਿਆ ਬਾਤ ਹੈ ਜੀ। ਅਤੇ ਰਜਿੰਦਰ ਜੀਰਾ ਜੀ ਕਹਿੰਦੇ ਸੈਣੀ ਸਾਹਿਬ ਤੁਸੀਂ ਗਲਤੀ ਕਰ ਰਹੇ ਹੋ, ਤੁਸੀਂ ਇੰਤਜ਼ਾਰ ਕਰਾਉਣਾ ਚਰਨਜੀਤ ਚੰਨੀ ਦੀ ਸਰਕਾਰ ਆਉਣੀ ਆ ਫੇਰ ਤਾਂ, ਕਹਿੰਦੇ ਜੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਸੈਣੀ ਸਾਹਿਬ ਬਹੁਤ ਅਫਸੋਸ ਹੈ ਜੀ, ਬਿਜਲੀ ਆਉਂਦੀ ਨਹੀਂ ਅਤੇ ਬਿੱਲ ਆ ਗਿਆ ਜੀ, ਕਹਿੰਦੇ ਜੀ। ਬਿਲਕੁਲ ਹੈ ਜੀ, ਬਿਲਕੁਲ ਹੈ। ਜਾਣੀਆਂ ਚਾਲ ਜੀ ਨੂੰ ਕਹਿੰਦੇ ਨੇ ਦਰਸ਼ਨ ਸਿੰਘ ਬਾਈ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ ਅਤੇ ਰਜਿੰਦਰ ਜੀਰਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਇਸੇ ਤਰ੍ਹਾਂ ਮਾੜੇ ਬੰਦੇ ਨੂੰ ਕੋਈ ਨਹੀਂ, ਕੋਈ ਵੀ ਮਾੜੇ ਬੰਦੇ ਤੋਂ ਕੋਈ ਨਹੀਂ ਡਰਦਾ, ਜਾਂ ਕਹਿੰਦੇ ਨੇ ਮਾੜੇ ਬੰਦੇ ਨੂੰ ਕੋਈ ਵੀ ਡਰਾ ਲੈਂਦਾ ਵੀਰ ਜੀ। ਦਰਸ਼ਨ ਸਿੰਘ ਜੀ ਲਿਖਦੇ ਆ ਗੁਰੀ ਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਭੁਪਿੰਦਰ ਭਾਰਤ ਜੀ, ਦਵਿੰਦਰ ਭਾਰਤ ਜੀ, ਰਾਜਨ ਸੈਣੀ ਜੀ, ਦਰਸ਼ਨ ਸਿੰਘ ਵੀਰ ਜੀ, ਸਤਨਾਮ ਸਿੰਘ ਜੀ, ਅਤੇ ਜਾਣੀਆਂ ਚਾਲ ਜੀ, ਰਜਿੰਦਰ ਜੀਰਾ ਜੀ, ਅਤੇ ਮੁਕੱਦਰ ਵੀਰ ਜੀ, ਗੁਰੀ ਮਾਨ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਦੀਪ ਮਨਦੀਪ ਜੱਸੀ ਵੀਰ ਜੀ, ਮੁਹੰਮਦ ਜੀ, ਹਰਵਿੰਦਰ ਕੌਰ ਜੋਲ ਭੈਣ ਜੀ, ਸੁਰਜੀਤ ਭਾਰਤ ਜੀ, ਮਾਤਾ ਜੀ ਨੂੰ, ਮਾਨ ਸਿੰਘ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰੀ ਮਾਨ ਜੀ ਸਭ ਨੂੰ। ਅਤੇ ਇਸੇ ਤਰ੍ਹਾਂ ਗੁਰੀ ਜੀ ਕਹਿੰਦੇ ਆ ਜਦੋਂ ਜਿੱਤਣੇ ਦਾ ਕ੍ਰੈਡਿਟ ਲੈਣਾ, ਫਿਰ ਹੁਣ ਫੇਲ ਹੋਣ ਦਾ ਕ੍ਰੈਡਿਟ ਵੀ ਤਾਂ ਕਹਿੰਦੇ, ਕ੍ਰੈਡਿਟ ਵੀ ਤਾਂ ਕਹਿੰਦੇ ਇਹਨਾਂ ਨੂੰ ਹੀ ਲੈਣਾ ਪੈਣਾ ਜੀ। ਮਾਮਾ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਵੀਰ ਗੁਰੀ ਮਾਨ ਜੀ, ਗੁਰੀ ਜੀ ਕਹਿੰਦੇ ਆ ਪੱਗ ਉੱਤੇ ਮਾਨ ਸਾਹਿਬ ਨੂੰ ਬਿਆਨ ਦੇਣਾ ਨਹੀਂ ਚਾਹੀਦਾ ਸੀ, ਆਪ ਤਾਂ ਬਿਨਾਂ ਕੇਸਾਂ ਤੋਂ ਨੇ, ਅਤੇ ਪੰਨੂ ਸਾਹਿਬ ਇਹਨਾਂ ਦੇ, ਚਲੋ ਇੱਦਾਂ ਕਾਹਤੋਂ ਕਹਿਣਾ ਆਪਣਾ, ਹਰ ਕਿਸੇ ਦੀ ਰਿਸਪੈਕਟ ਹੈ। ਅਤੇ ਦੂਜੇ ਦੀ ਪੱਗਾਂ ਦੇ ਉੱਤੇ ਕਹਿੰਦੇ ਗੱਲ ਕਰਦੇ ਫਿਰਦੇ ਨੇ, ਜੋ ਕਿ ਬਹੁਤ ਹੀ ਕਹਿੰਦੇ ਸੁਣਨੇ ਦੇ ਵਿੱਚ ਘਟੀਆ ਲੱਗੀ ਆ ਜੀ। ਬਿਲਕੁਲ ਹੈ ਜੀ, ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਨਹੀਂ, ਦਸਤਾਰ ਕਦੇ ਨਹੀਂ ਲਾਈ ਦੀ, ਆਪਣਾ ਸਰਤਾਜ ਦਾ ਬੜਾ ਪਿਆਰਾ ਗੀਤ ਹੈ। ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਬਹੁਤ ਹੀ ਸੁਲਝੇ ਵਿਚਾਰ ਵਿਸ਼ਲੇਸ਼ਕ ਬਣ ਗਏ ਜੀ ਰਾਜਨ ਸੈਣੀ ਜੀ, ਸ਼ੁਕਰੀਆ ਜੀ ਐਪਰੀਸ਼ੀਏਟ ਕਰਨ ਲਈ ਜੀਰਾ ਸਾਹਿਬ। ਅਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਆ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਤੁਹਾਡਾ ਆਸ਼ੀਰਵਾਦ ਵੱਡੇ ਵੀਰ ਜੀ। ਗੁਰੀ ਮਾਨ ਜੀ ਕਹਿੰਦੇ ਆ ਮੁਹੰਮਦ ਜੀ ਮੈਂ ਤੂੰ
ਮੁਹੰਮਦ ਜੀ, ਮੈਂ, ਤੂੰ, ਰਾਜਨ ਸੈਣੀ ਜੀ, ਮੁਕੱਦਰ ਜੀ, ਸਿਕੰਦਰ ਔਜਲਾ ਜੀ ਅਤੇ ਤੁਸੀਂ ਤੁਹਾਡੇ ਵਰਗੇ ਵੱਡੇ ਭਰਾਵਾਂ ਕੋਲੋਂ ਹੀ ਹੌਲੀ ਹੌਲੀ ਸਿੱਖ ਕੇ ਬੋਲਦੇ ਹਾਂ ਜੀ। ਸਾਡੀ ਸੋਚ ਨੂੰ ਉੱਚਾ ਕਰਨ ਵਾਲੇ ਤੁਸੀਂ ਸਾਰੇ ਵੱਡੇ ਵੀਰ ਹੋ ਜੀ। ਸ਼ੁਕਰੀਆ ਬਾਈ ਜੀ, ਜੁੜਿਆ ਕਰੋ, ਜ਼ਰੂਰ ਵਿਚਾਰ ਦਿਆ ਕਰੋ। ਉਡੀਕ ਰਹਿੰਦੀ ਹੈ ਜੀ, ਅਤੇ ਬਹੁਤ ਸਾਰੇ ਘੱਟ ਬਹੁਤ ਘੱਟ ਜਿਹੜੇ ਨੇ ਆਪਣੇ ਕਹਿ ਸਕਦੇ ਹਾਂ ਰੇਡੀਓ ਸਟੇਸ਼ਨ ਨੇ ਜਿਹੜੀ ਇਸ ਤਰ੍ਹਾਂ ਦੀ, ਜਾਂ ਯੂਟਿਊਬ ਦੇ ਉੱਤੇ ਜਿਹੜੇ ਪ੍ਰੋਗਰਾਮ ਕਰਦੇ ਹੈ, ਕਿ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਜਿਹੜੇ ਸਰੋਤਾ ਪਰਿਵਾਰ ਹੈ ਉਹ ਵੀ ਆਪਣੇ ਵਿਚਾਰ ਦੇਣ, ਨਹੀਂ ਤਾਂ ਹਰ ਕੋਈ ਆਪਣੀ ਆਪਣੀ ਗੱਲ ਕਹਿ ਕੇ ਚਲਿਆ ਜਾਂਦਾ ਹੈ। ਅਤੇ ਤੁਹਾਡੇ ਲਈ ਇਹ ਪਲੇਟਫਾਰਮ ਜਿਹੜਾ ਸੁਵਿਧਾ ਜ਼ਰੂਰ ਜਿਹੜਾ ਕਰਦਾ ਹੈ ਜੀ, ਅਵੇਲੇਬਲ ਹੈ, ਅਤੇ ਉਹਦੇ ਵਿੱਚ ਜ਼ਰੂਰ ਆਪਣੇ ਵੱਧ ਚੜ੍ਹ ਕੇ ਵਿਚਾਰ ਦਿਆ ਕਰੋ। ਰਾਜਨ ਸੈਣੀ ਸਾਹਿਬ ਕਹਿੰਦੇ ਆ, ਸ਼ੁਕਰੀਆ ਮੁਹੰਮਦ ਬਖਸ਼ੀ ਜੀ, ਧੰਨਵਾਦ ਹੈ। ਰਵਿੰਦਰ ਚੋੜ ਸਾਹਿਬ, ਬੜੇ ਦਿਨਾਂ ਬਾਅਦ ਉਹਨਾਂ ਦਾ ਸੁਨੇਹਾ ਆਇਆ, ਸਤਿ ਸ਼੍ਰੀ ਅਕਾਲ ਭਾਰਤ ਜੀ ਅਤੇ ਸਾਰੇ ਦੁਆਬਾ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਚੋੜ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ ਤੁਹਾਡਾ, ਅਤੇ ਬਹੁਤ ਹੀ ਕਹਿ ਸਕਦੇ ਹਾਂ ਬਾਕਮਾਲ ਕਲਮ ਕਾਰ ਅਤੇ ਨਾਲ ਦੀ ਨਾਲ ਆਰਟੀਕਲ ਜਿਹੜੇ ਨੇ ਕਾਫ਼ੀ ਵਧੀਆ ਹੁੰਦੇ ਨੇ ਜੀ ਉਹਨਾਂ ਦੇ, ਚਾਹੇ ਉਹ ਸਿਹਤ ਦੇ ਉੱਤੇ, ਚਾਹੇ ਸਿਆਸਤ ਦੇ ਉੱਤੇ, ਕਿਸੇ ਵੀ ਪੱਖ ਤੋਂ, ਅਤੇ ਨਾਲ ਸਾਈਕੋਲੋਜੀ ਦੇ ਜਿਹੜੇ ਨੇ ਆਪਣੇ ਸਪੈਸ਼ਲਿਸਟ ਨੇ ਜੀ। ਅਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ, ਬਹੁਤ ਹੀ ਖੂਬਸੂਰਤ ਮੁਹੰਮਦ ਬਖਸ਼ੀ ਜੀ ਗਾਉਣ ਦਾ ਸਟਾਈਲ ਬਹੁਤ ਖੂਬਸੂਰਤ ਹੈ ਤੁਹਾਡਾ। ਮੁਹੰਮਦ ਜੀ ਕਹਿੰਦੇ, ਸ਼ੁਕਰੀਆ ਜੀ ਵੀਰ ਰਾਜਨ ਸੈਣੀ ਜੀ, ਅਤੇ ਸ਼ੁਕਰੀਆ ਜੀ ਰਜਿੰਦਰ ਕੁਮਾਰ ਜੀ ਜੀਰਾ ਜੀ। ਮੁਹੰਮਦ ਜੀ ਨੇ ਥੈਂਕ ਯੂ ਕਿਹਾ ਜੀ ਸਭ ਨੂੰ, ਅਤੇ ਜੀਰਾ ਸਾਹਿਬ ਕਹਿੰਦੇ ਗੁਰੀਮਾਨ ਜੀ ਗ੍ਰੇਟ, ਤਾੜੀਆਂ ਵਜਾ ਰਹੇ ਨੇ। ਅਤੇ ਮੁਹੰਮਦ ਜੀ ਕਹਿੰਦੇ, ਇੰਟਰਸਟਿੰਗ ਨਿਊਜ਼ ਐਂਡ ਵਿਊਜ਼ ਜੀ, ਸ਼ੁਕਰੀਆ ਜੀ। ਅਤੇ ਗੁਰੀਮਾਨ ਸਾਹਿਬ ਕਹਿੰਦੇ, ਸਤਿ ਸ਼੍ਰੀ ਅਕਾਲ ਜੀ। ਅਤੇ ਮੁਹੰਮਦ ਜੀ ਕਹਿੰਦੇ, ਦੁਆਬਾ ਰੇਡੀਓ ਲਾਈਵ ਖੂਬਸੂਰਤ ਲਾਈਵ, ਅਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਜੀ। ਲਓ ਦੋਸਤੋ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਬੁੱਧਵਾਰ ਵਾਲਾ ਦਿਨ ਹੈ, ਬੁੱਧ ਕੰਮ ਸ਼ੁੱਧ ਕਰਾਂਗੇ ਕੋਈ ਨਾ ਕੋਈ, ਅਤੇ ਕੁਝ ਨਵਾਂ ਮੁੱਦਾ ਲਿਆਵਾਂਗੇ, ਕੋਈ ਗੱਲਬਾਤ ਕਰਾਂਗੇ, ਦੇਸ਼ ਦੀਆਂ ਖਬਰਾਂ ਉਸੇ ਤਰ੍ਹਾਂ ਸਾਂਝੀਆਂ ਕਰਾਂਗੇ, ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਅਤੇ ਕੁਝ ਨਾ ਕੁਝ ਨਵਾਂ ਵੀ ਉਲੀਕਾਂਗੇ। ਅਤੇ ਪਰਸੋਂ ਨੂੰ ਆਪਾਂ ਗੱਲਬਾਤ ਕਰਾਂਗੇ, ਯਾਨੀ ਕਿ ਵੀਰਵਾਰ ਵਾਲੇ ਦਿਨ ਨੂੰ, ਵੀਰਵਾਰ ਵਾਲੇ ਦਿਨ ਨੂੰ ਵੀਰ ਜੁੜਨਗੇ, ਯਾਨੀ ਕਿ ਸਮਰਜੀਤ ਸਿੰਘ ਸ਼ੰਮੀ ਜੀ ਅਤੇ ਭੁਪਿੰਦਰ ਭਾਰਾ ਜੀ ਇਕੱਠੇ ਹੋਣਗੇ, ਅਤੇ ਗੱਲਾਂ ਬਾਤਾਂ ਕੁਝ ਨਾ ਕੁਝ ਮੁੱਦਿਆਂ ਦੇ ਉੱਤੇ ਲੈ ਕੇ ਆਉਣਗੇ। ਅਤੇ ਦੋਸਤੋ, ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਅਤੇ ਉਹਨਾਂ ਦੋਸਤਾਂ ਦਾ ਜਾਂਦੇ ਜਾਂਦੇ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਲਓ ਦੋਸਤੋ, ਮੈਨੂੰ ਦਿਓ ਆ ਗਿਆ, ਸਾਰਿਆਂ ਨੂੰ ਪਿਆਰ ਭਰੀ ਤਨੇਗੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ। ਚੰਗਾ ਲੱਗੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ। ਸਤਿ ਸ਼੍ਰੀ ਅਕਾਲ ਹੈ ਜੀ।

0: ਤੇ ਪੁਲਿਸ ਕਾਰਵਾਈ ਸਰਕਾਰੀ ਮੁਲਾਜ਼ਮਾਂ ਦਾ ਡੀਏ ਅਦਾਲਤਾਂ ਦੇ ਜਿਹੜੇ ਨੇ ਅਹਿਮ ਫੈਸਲੇ ਤੇ ਕੈਨੇਡਾ ਦੇ ਵਿੱਚ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਦੇ ਨਾਲ ਜੁੜਿਆ ਹੋਇਆ ਵੱਡਾ ਮਾਮਲਾ। FBI ਦੀ ਮੋਸਟ ਵਾਂਟਡ ਸੂਚੀ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਧੋਖਾਧੜੀਆਂ, ਕੀਨੀਆ ਦੇ ਵਿੱਚ ਟਾਟਾ ਕੈਮੀਕਲਸ ਦੀ ਜਿਹੜੀ ਹੈ ਬਿਸਤਰਾ ਬੰਨ ਦਿੱਤਾ ਹੈ, ਚੀਨ ਦੀਆਂ ਮਿਜ਼ਾਈਲ ਸਰਗਰਮੀਆਂ ਤੇ ਬ੍ਰਿਕਸ ਦੇ ਵਿੱਚ ਭਾਰਤ ਦੀ ਕੂਟਨੀਤੀ ਤੇ ਅਮਰੀਕਾ ਦੇ ਵਿੱਚ ਜਨਮ ਅਧਿਕਾਰ ਨਾਗਰਿਕਤਾ ਦੇ ਉੱਤੇ ਪੋਚਾ ਜਿਹੜੇ ਆ ਕੋਰਟ ਨੇ ਫੇਰ ਦਿੱਤਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਕਰਦਿਆਂ ਸ਼ੁਰੂਆਤ ਤੇ ਇੱਕ ਸਵਾਲ ਗੱਲ ਕਰੀਏ ਤਾਂ ਤੱਥਾਂ ਨੂੰ ਪਰਖਣ ਤੇ ਆਪਣੇ ਆਲੇ ਦੁਆਲੇ ਹੋ ਰਹੀ ਤਬਦੀਲੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅਲ ਨੈਨੋ ਨਾਲ ਵੱਧਦਾ ਗਰਮੀ ਤੇ ਸੋਕੇ ਦਾ ਖਤਰਾ ਤੇ ਨੇਪਾਲ ਵਾਲਿਆਂ ਨੇ ਚੀਨ ਵਾਲਿਆਂ ਨੇ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਦੁਰਘਟਨਾਵਾਂ ਹੋਰ ਵੱਧ ਸਕਦੀਆਂ ਨੇ, ਗਲੇਸ਼ੀਅਰ ਜਿਹੜੇ ਨੇ ਟੁੱਟ ਸਕਦੇ ਐ ਤੇ ਉਹਨਾਂ ਨੇ ਪਹਿਲਾਂ ਹੀ ਅਲਰਟ ਕਰ ਦਿੱਤਾ ਤੇ ਨੈਨੋ ਦੇ ਨਾਲ ਜਿਹੜਾ ਅਲ ਨੈਨੋ ਜਿਹੜਾ ਉਹਦੇ ਨਾਲ ਵੱਧਦਾ ਖਤਰਾ ਫਰਵਰੀ ਤੱਕ ਜਿਹੜਾ ਦਰਸਾਇਆ ਜਾ ਰਿਹਾ ਕਿਉਂਕਿ ਮਾਹੌਲ ਗਰਮੀ ਜਿਹੜੀ ਹੈ ਚਾਹੇ ਉਹ ਸਿਆਸਤ ਹੈ ਤੇ ਚਾਹੇ ਸਾਡੀ ਵਿਰਾਸਤ ਹੈ ਤੇ ਕੁਦਰਤ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਸਾਰਾ ਕੁਝ ਕਿਤੇ ਨਾ ਕਿਤੇ ਸਾਨੂੰ ਹਾਨੀਆਂ ਪਹੁੰਚਾ ਰਿਹਾ ਕਿਉਂਕਿ ਅਸੀਂ ਇਹ ਸਾਰੀਆਂ ਚੀਜ਼ਾਂ ਸਹੇੜੀਆਂ ਨੇ ਤੇ ਲੋ ਫਿਰ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਤੇ ਅਲ ਨੀਨੋ ਦੀ ਗੱਲ ਕਰਦੇ ਹਾਂ ਸ਼ੁਰੂਆਤ। ਅਲ ਨੀਨੋ ਜਿਹੜਾ ਹੈ ਕਾਰਨ 2027 ਤੱਕ ਵਧੇਗੀ ਗਰਮੀ, ਭਾਰਤ ਦੇ ਵਿੱਚ ਸੋਕੇ ਦਾ ਖਤਰਾ ਜਿਹੜਾ ਮੰਡਰਾ ਰਿਹਾ। WMO ਨੇ ਜਿਹੜੀ ਇਹ ਚੇਤਾਵਨੀ ਦਿੱਤੀ ਹੈ। ਭੂ ਮੱਧ ਰੇਖਾ ਪ੍ਰਸ਼ਾਂਤ ਮਹਾਂਸਾਗਰ ਦੇ ਉੱਤੇ ਬਣੇ ਅਲ ਨੀਨੋ ਦੇ ਜਿਹੜੇ ਨੇ ਹਾਲਾਤਾਂ ਦੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਰ ਜ਼ਿਆਦਾ ਤਾਕਤਵਰ ਹੋਣ ਅਤੇ ਫਰਵਰੀ 2027 ਤੱਕ ਬਰਕਰਾਰ ਰਹਿਣ ਦੀ ਜਿਹੜੀ ਪੂਰੀ ਸੰਭਾਵਨਾ ਦਰਸਾਈ ਹੈ। ਇਹ ਗੱਲ ਵਿਸ਼ਵ ਮੌਸਮ ਵਿਗਿਆਨ ਸੰਗਠਨ WMO ਨੇ ਜਿਹੜੀ ਕਹੀ ਹੈ। ਸੰਗਠਨ ਨੇ ਕਿਹਾ ਹੈ ਕਿ ਇਸ ਦਾ ਮੀਂਹ ਅਤੇ ਤਾਪਮਾਨ ਦੇ ਪੈਟਰਨ ਦੇ ਉੱਤੇ ਵੱਡਾ ਪ੍ਰਭਾਵ ਪੈ ਸਕਦਾ ਹੈ ਤੇ ਇਸ ਦੇ ਨਾਲ ਹੜ੍ਹ, ਸੋਕਾ ਤੇ ਭਿਆਨਕ ਗਰਮੀ ਦੇ ਖਤਰੇ ਵੱਧ ਸਕਦੇ ਹੈ। ਵੀਰਵਾਰ ਨੂੰ ਕੱਲ ਬੀਤੇ ਦੇ ਵਿੱਚ ਜਾਰੀ ਇੱਕ ਬਿਆਨ ਦੇ ਵਿੱਚ WMO ਦੇ ਸਕੱਤਰ ਜਨਰਲ ਸੇਲੇਸ ਸਾਉਲੋ ਨੇ ਕਿਹਾ ਕਿ ਸਪੇਨੀ ਭਾਸ਼ਾ ਦੇ ਵਿੱਚ ਅਲ ਨੀਨੋ ਦਾ ਮਤਲਬ ਬੱਚਾ ਹੁੰਦਾ ਹੈ ਪਰ ਇਸ ਦੇ ਵਿੱਚ ਦੁਨੀਆ ਭਰ ਦੇ ਭਾਈਚਾਰਿਆਂ ਤੇ ਅਰਥਚਾਰਿਆਂ ਨੂੰ ਭਾਰੀ ਝਟਕਾ ਦੇਣ ਦੀ ਸਮਰੱਥਾ ਹੈ। ਅਸੀਂ ਪਹਿਲਾਂ ਹੀ ਜਿਹੜਾ ਸੋਕਿਆਂ ਤੇ ਹੜ੍ਹਾਂ ਦੇ ਕਾਰਨ ਤਬਾਹੀ ਦੇ ਉੱਤੇ ਉਥਲ ਪੁਥਲ ਦੇਖ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਜਿਵੇਂ ਜਿਵੇਂ ਅਲ ਨੀਨੋ ਹੋਰ ਤਾਕਤਵਰ ਹੋਵੇਗਾ ਇਨ੍ਹਾਂ ਪ੍ਰਭਾਵਾਂ ਦੇ ਵਿੱਚ ਦੀ ਵੀ ਜਿਹੜਾ ਵਾਧਾ ਹੋਵੇਗਾ। WMO ਦੇ ਇਹ ਅੰਦਾਜ਼ੇ ਭਾਰਤੀ ਮੌਸਮ ਵਿਭਾਗ ਵੱਲੋਂ ਜਿਹੜੇ ਨੇ IMD ਦੇ ਵੱਲੋਂ ਵੀ ਸਤੰਬਰ ਦੇ ਲਈ ਜਾਰੀ ਉਸ ਭਵਿੱਖਬਾਣੀ ਤੋਂ ਕੁਝ ਦਿਨ ਬਾਅਦ ਆਏ ਨੇ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਲ ਨੀਨੋ ਦੇ ਹਾਲਾਤ ਅਗਲੇ ਸਾਲ ਫਰਵਰੀ ਤੱਕ ਜਾਰੀ ਰਹਿ ਸਕਦੇ ਨੇ। ਦੂਸਰੇ ਪਾਸੇ ED ਦੇ ਵੱਲੋਂ DGP ਪੰਜਾਬ ਨੂੰ ਪੱਤਰ ਭੇਜਣ ਦਾ ਮਾਮਲਾ, ਪਟੀਸ਼ਨ ਕਰਤਾ ਨੇ ਹਾਈਕੋਰਟ ਤੋਂ ਜਿਹੜੀ ਹੈ ਸੁਰੱਖਿਆ ਦੀ ਮੰਗ ਕਰ ਲਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਪੰਜਾਬ ਦੇ DGP ਨੂੰ ਭੇਜੇ ਗਏ ਪੱਤਰ ਸੰਬੰਧੀ ਦਾਇਰ ਜਨਹਿਤ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਪਟੀਸ਼ਨ ਕਰਤਾ ਨਿਖਲ ਸਰਾਫ ਨੇ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਸਰਕਾਰ ਤੇ ਰੰਜਿਸ਼ ਤਹਿਤ ਉਸਨੂੰ ਪਰੇਸ਼ਾਨ ਕਰਨ ਦੇ ਦੋਸ਼ ਲਾ ਦਿੱਤੇ ਹੈ। ਉਸਨੇ ਹਾਈਕੋਰਟ ਨੂੰ ਦੱਸਿਆ ਕਿ 27 ਅਗਸਤ ਨੂੰ ਉਸਦੀ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ CBI ਤੇ ED ਨੂੰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਉਸਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ। ਉਸਨੇ ਆਪਣੇ ਲਈ ਸੁਰੱਖਿਆ ਦੀ ਮੰਗ ਕਰ ਲਈ ਹੈ ਤੇ ਹਾਈਕੋਰਟ ਸਾਹਮਣੇ ਰੱਖੀ ਹੈ। ਉਸਨੇ ਅਦਾਲਤ ਨੂੰ ਦੱਸਿਆ ਕਿ ਮੋਹਾਲੀ ਦੇ ਮਾਜਰੀ ਬਲਾਕ ਦੇ ਵਿੱਚ ਉਸਦਾ ਫਾਰਮ ਹਾਊਸ ਹੈ। ਪਿਛਲੀ ਸੁਣਵਾਈ ਤੋਂ ਬਾਅਦ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਵੱਲੋਂ ਫਾਰਮ ਹਾਊਸ ਸੰਬੰਧੀ ਉਸਨੂੰ ਲਗਾਤਾਰ ਨੋਟਿਸ ਭੇਜੇ ਜਾ ਰਹੇ ਹੈ। ਇਹ ਇਨ੍ਹਾਂ ਨੋਟਿਸਾਂ ਦੇ ਜ਼ਰੀਏ ਹੀ ਫਾਰਮ ਹਾਊਸ ਦਾ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਦੀ ਗੱਲ ਕਹੀ ਗਈ ਹੈ। ਪਟੀਸ਼ਨ ਕਰਤਾ ਦੇ ਮੁਤਾਬਕ ਉਸਨੂੰ ਇਹ ਵੀ ਜਿਹੜਾ ਨਹੀਂ ਦੋਸਤੋ ਇੱਕ ਕਾਲ ਆ ਰਹੀ ਹੈ ਜ਼ਰੂਰ ਮੈਂ ਸੁਣਦਾ ਜੀ ਮੈਂ ਖਬਰ ਲੈ ਲਵਾਂ ਪਹਿਲਾਂ। ਪਟੀਸ਼ਨ ਕਰਤਾ ਦੇ ਮੁਤਾਬਕ ਉਸਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਇਹ ਨੋਟਿਸ ਕਿਸਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਜਾਰੀ ਕੀਤੇ ਗਏ ਨੇ। CBI ਦੇ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਮਾਮਲੇ ਦੇ ਵਿੱਚ ਉਸਦਾ ਜਵਾਬ ਦਾਇਰ ਕੀਤਾ ਜਾ ਰਿਹਾ ਤੇ ਇਸ ਦੇ ਬਾਅਦ ਹਾਈਕੋਰਟ ਨੇ ਕਿਹਾ ਕਿ ਇਸ ਪਟੀਸ਼ਨ ਦੇ ਉੱਤੇ ਹੁਣ 8 ਸਤੰਬਰ ਨੂੰ ਸੁਣਵਾਈ ਹੋਏਗੀ। ਉਸੇ ਦਿਨ ਸਾਰੀਆਂ ਸੰਬੰਧਤ ਧਿਰਾਂ ਦੀਆਂ ਦਲੀਲਾਂ ਸੁਣੀਆਂ ਜਾਣਗੀਆਂ ਤੇ ਅਦਾਲਤ ਨੇ ਤੁਰੰਤ ਇਸ ਸੰਬੰਧ ਦੇ ਵਿੱਚ ਕੋਈ ਅੰਤਮ ਹੁਕਮ ਜਾਰੀ ਕਰਨ ਦੀ ਬਜਾਏ ਮਾਮਲੇ ਨੂੰ ਅਗਲੀ ਸੁਣਵਾਈ ਦੇ ਲਈ ਮੁਲਤਵੀ ਕਰ ਦਿੱਤਾ ਹੈ। ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਹੁਣ ਆਪਣੀ ਪੈਰਵੀ ਦੇ ਲਈ ਸੀਨੀਅਰ ਵਕੀਲ ਵਿਕਰਮ ਚੌਧਰੀ ਦੀਆਂ ਸੇਵਾਵਾਂ ਦੇ ਲਈ ਸੇਵਾਵਾਂ ਲਈਆਂ ਨੇ ਤੇ ਆਈ ਅਤੇ ED ਨੂੰ ਨੋਟੇ ਜਾਰੀ ਕਰ ਦਿੱਤੇ ਨੇ। ਪਟੀਸ਼ਨ ਦਾ ਜਿਹੜਾ ਕਹਿਣਾ ਹੈ ਕਿ ਈਡੀ ਦੇ ਪੱਤਰ ਦੇ ਵਿਚ ਕਈ ਗੰਭੀਰ ਦੋਸ਼ ਲਗਾਏ ਨੇ ਤੇ ਇਨ੍ਹਾਂ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਤੇ ਵੀ ਜਿਹੜਾ ਸਵਾਲ ਉਠਾਏ ਗਏ ਨੇ। ਇਸ ਦੇ ਲਈ ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਜ਼ਰੂਰੀ ਹੈ। ਪਟੀਸ਼ਨ ਦੇ ਵਿਚ ਕਿਹਾ ਗਿਆ ਕਿ ਸਾਰੇ ਸੰਬੰਧਿਤ ਮਾਮਲੇ CBI ਨੂੰ ਜਿਹੜਾ ਸੌਂਪੇ ਜਾਣੇ ਚਾਹੀਦੇ ਨੇ ਤਾਂ ਜੋ ਜਾਂਚ ਪੰਜਾਬ ਪੁਲਿਸ ਅਤੇ ਪੰਜਾਬ ਵਿਜੀਲੈਂਸ ਦੇ ਪ੍ਰਭਾਵ ਤੋਂ ਜਿਹੜਾ ਪੂਰੀ ਤਰ੍ਹਾਂ ਦੂਰ ਰਹਿ ਕੇ ਜਿਹੜੀ ਕੀਤੀ ਜਾ ਸਕੇ। ਪਟੀਸ਼ਨਰ ਜਿਹੜਾ ਪੂਰੇ ਮਾਮਲੇ ਦੇ ਪੈਸਿਆਂ ਦੇ ਪ੍ਰਵਾਹ ਦੀ ਜਿਹੜੀ ਆ ਜਾਂਚ ਕਰਨ ਤੇ ਪੈਸੇ ਲੈਣ ਦੇਣ ਦੀ ਪੂਰੀ ਲੜੀ ਦੀ ਜਾਂਚ ਦੀ ਜਿਹੜੀ ਉਹ ਮੰਗ ਕਰ ਰਿਹਾ, ਨਾਲ ਹੀ ਜਾਂਚ ਦੇ ਵਿਚ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ। ਪਰਮਿੰਦਰ ਜੀ 10 ਮਿੰਟ ਹੋਲਡ ਰੱਖਣਾ ਜੀ, ਮੈਂ ਖ਼ਬਰਾਂ ਨੂੰ ਕਰ ਲਵਾਂ ਫਿਰ ਮੈਂ ਤੁਹਾਡੀ ਗੱਲ ਸੁਣਦਾ ਜੀ। ਦੂਸਰੇ ਪਾਸੇ ਪੰਜਾਬ SIR ਦੀ ਗੱਲ ਕਰੀਏ ਤੇ MP ਧਰਮਵੀਰ ਗਾਂਧੀ ਉਨ੍ਹਾਂ ਦੇ ਪਰਿਵਾਰਕ ਜਿਹੜੇ ਮੈਂਬਰ ਹੈ ਉਨ੍ਹਾਂ ਦੇ ਨਾਂ ਵੋਟਰ ਸੂਚੀ ਦੇ ਵਿਚ ਸ਼ਾਮਲ ਹੋਏ ਨੇ ਤੇ ਚੋਣ ਕਮਿਸ਼ਨ ਨੇ ਗੱਲ ਕਹੀ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਵਿਚ ਚੋਣ ਕਮਿਸ਼ਨ ਇਸ ਗੱਲ ਦੀ ਜ਼ਿਆਦਾ ਸੁਰੱਖਿਆ ਦੇ ਵਿਚ ਰਿਹਾ ਹੈ, ਸੁਰਖੀਆਂ ਦੇ ਵਿਚ ਰਿਹਾ ਹੈ ਕਿ ਕਿਸ ਦੀ ਵੋਟ ਕੱਟੀ ਗਈ ਹੈ ਤੇ ਨਾ ਕਿ ਕਿਸ ਦੀ ਵੋਟ ਜੋੜੀ ਗਈ ਹੈ। ਇਸੇ ਸੰਬੰਧ ਦੇ ਵਿਚ ਇਕ ਮਾਮਲੇ ਚ ਅੱਜ ਫਿਰ ਚੋਣ ਕਮਿਸ਼ਨ ਨੇ ਕੁਝ ਰਿਪੋਰਟਾਂ ਸੰਬੰਧੀ ਜਵਾਬ ਦਿੱਤਾ ਜਿਨ੍ਹਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿਚ SIR ਸੂਚੀਆਂ ਦੇ ਵਿਚੋਂ ਕਾਂਗਰਸ ਦੇ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਗਾਇਬ ਨੇ। ਚੋਣ ਕਮਿਸ਼ਨ ਨੇ ਹੁਣ ਇੱਥੇ ਇਕ ਬਿਆਨ ਜਾਰੀ ਕਰਕੇ ਉਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ ਦੇ ਵਿਚ ਕਿਹਾ ਗਿਆ ਸੀ ਕਿ ਪਟਿਆਲਾ ਦੇ ਸੰਸਦ ਮੈਂਬਰ ਡਾ ਧਰਮਵੀਰ ਗਾਂਧੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ 13 ਅਗਸਤ 2026 ਨੂੰ ਪ੍ਰਕਾਸ਼ਿਤ ਰਾਜ ਦੀ ਖਰੜਾ ਜਿਹੜੀ ਹੈ ਵੋਟਰ ਸੂਚੀ ਡਰਾਫਟ ਇਲੈਕਟ੍ਰੋਲ ਰੋਲ ਦੇ ਵਿਚੋਂ ਗਾਇਬ ਨੇ। ਬਿਆਨ ਚ ਇਹ ਵੀ ਕਿਹਾ ਗਿਆ ਕਿ ਸੰਸਦ ਮੈਂਬਰ ਡਾ ਧਰਮਵੀਰ ਗਾਂਧੀ ਤੇ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਤਨੀ ਜਗਦੰਬਾ ਕੌਸ਼ਲ, ਧੀ ਰੋਹਣੀ ਪਰਾਸ਼ਰ ਨੂੰ ਚਾਹਤ ਸਹੂਜਾ ਤੇ ਪੁੱਤਰ ਨਵੇਦੂ 13 ਅਗਸਤ 2026 ਨੂੰ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ਦੇ ਪੂਰੀ ਤਰ੍ਹਾਂ ਹਿੱਸਾ ਹਨ ਤੇ ਵਿਧਾਨ ਸਭਾ ਹਲਕਾ AC ਨੰਬਰ 115 ਪਟਿਆਲਾ ਭਾਗ ਨੰਬਰ ਜਿਹੜਾ ਹੈਗਾ 98 ਦੇ ਵਿਚ ਲੜੀ ਨੰਬਰ ਜਿਹੜਾ 44 ਤੇ 48 ਦੇ ਉੱਤੇ ਵੋਟਰ ਵਜੋਂ ਰਜਿਸਟਰਡ ਹਨ। ਦੂਸਰੇ ਪਾਸੇ ਰਵਨੀਤ ਬਿੱਟੂ ਵੱਲੋਂ ਨੌਜਵਾਨ ਦੀ ਨਸ਼ੇ ਵਾਲੀ ਵੀਡੀਓ ਪਾਉਣ ਦੇ ਉੱਤੇ ਵਿਵਾਦ ਛਿੜ ਗਿਆ ਤੇ ਪੁਲਿਸ ਨੇ ਇਹਦੇ ਵਿਚ ਕਿਹਾ ਕਿ ਇਹ ਫਰਜ਼ੀ ਹੈ। ਭਾਜਪਾ ਦੇ ਸਾਬਕਾ ਮੰਤਰੀ ਤੇ ਆਗੂ ਰਵਨੀਤ ਸਿੰਘ ਬਿੱਟੂ ਆਪਣੇ ਵੱਖ ਵੱਖ ਸੋਸ਼ਲ ਮੀਡੀਆ ਹੈਂਡਲਾਂ ਦੇ ਉੱਤੇ ਇਕ ਨੌਜਵਾਨ ਦੀ ਨਸ਼ੇ ਦੀ ਹਾਲਤ ਚ ਹੋਣ ਦੀ ਵੀਡੀਓ ਪਾ ਕੇ ਵਿਵਾਦਾਂ ਦੇ ਵਿਚ ਘਿਰਦੇ ਨਜ਼ਰ ਆਏ। ਪੁਲਿਸ ਦਾ ਦਾਅਵਾ ਹੈ ਕਿ ਬਿੱਟੂ ਵਰਗੇ ਸਿਆਸੀ ਆਗੂਆਂ ਵੱਲੋਂ ਨਕਲੀ ਵੀਡੀਓਜ਼ ਪੋਸਟ ਕਰਨਾ ਗੈਰ ਜਿਹੜਾ ਜ਼ਰੂਰੀ ਸੀ ਕਿਉਂਕਿ ਇਹ ਰਾਜ ਦੀ ਗਲਤ ਤਸਵੀਰ ਪੇਸ਼ ਕਰਦੇ ਨੇ ਤੇ ਜਿੱਥੇ 2027 ਦੇ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਇਹ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਬਿੱਟੂ ਵੱਲੋਂ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਅਜਿਹੀ ਪ੍ਰਸਿੱਧੀ ਕਿਉਂ ਕੀਤੀ ਜਾ ਰਹੀ ਹੈ ਤੇ ਭਾਜਪਾ ਹਲਕਿਆਂ ਦੇ ਆਗੂਆਂ ਦਾ ਕਹਿਣਾ ਕਿ ਜਦੋਂ ਤੋਂ ਬਿੱਟੂ ਨੇ ਕੇਂਦਰੀ ਰਾਜ ਰੇਲਵੇ ਮੰਤਰੀ ਵਜੋਂ ਅਸਤੀਫਾ ਦਿੱਤਾ ਹੈ ਉਹ ਪੰਜਾਬ ਦੇ ਵਿਚ ਭਾਜਪਾ ਦੇ ਦਾਇਰੇ ਜਾਂ ਸਰਗਰਮੀਆਂ ਦੇ ਵਿਚ ਬਹੁਤੇ ਨਜ਼ਰ ਨਹੀਂ ਆ ਰਹੇ ਨੇ। ਪਿਛਲੇ 48 ਘੰਟਿਆਂ ਤੋਂ ਬਿੱਟੂ ਦੇ ਸੋਸ਼ਲ ਅਕਾਊਂਟਸ ਦੇ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਦੁਗਰੀ ਇਲਾਕੇ ਦੇ ਵਿਚ ਇਕ ਸਿੱਖ ਨੌਜਵਾਨ ਨੂੰ ਨਸ਼ੇ ਦੇ ਪ੍ਰਭਾਵ ਹੇਠ ਸਟੋਨਡ ਨਸ਼ੇ ਦੇ ਵਿਚ ਧੁੱਤ ਜਿਹੜਾ ਸਥਿਤੀ ਦੇ ਵਿਚ ਦਿਖਾਇਆ ਗਿਆ। ਆਪਣੇ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਮੰਤਰੀ ਨੇ ਨੌਜਵਾਨ ਦੀ ਪੋਸਟ ਕੀਤੀ ਵੀਡੀਓ ਦੇ ਨਾਲ ਭਗਵੰਤ ਮਾਨ ਉਜਾੜ ਦਾ ਪੰਜਾਬ, ਰੰਗਲਾ ਪੰਜਾਬ ਐਕਸਪੋਜ਼ਡ, ਸੇਵ ਪੰਜਾਬ ਯੂਥ ਲਿਖਿਆ ਤੇ ਇਸ ਪੋਸਟ ਨੂੰ ਸਮਾਜ ਦੇ ਹਰ ਵਰਗ ਦੇ ਵੱਲੋਂ ਲਾਈਕ ਅਤੇ ਕਮੈਂਟ ਜਿਹੜੇ ਨੇ ਮਿਲ ਰਹੇ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿਚ ਜਿਹੜਾ ਸਰਕਾਰ ਦਾ ਵੱਡਾ ਫੈਸਲਾ ਆ ਗਿਆ, ਇੱਕ ਪਾਸੇ ਧਰਨੇ ਤੇ ਦੂਸਰੇ ਪਾਸੇ ਤਰੱਕੀਆਂ। 85,000 ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 42% ਤੋਂ ਵਧਾ ਕੇ ਸਰਕਾਰ ਕਹਿੰਦੀ ਹੈ 60% ਕਰਨ ਦੀ ਤਿਆਰੀ ਹੈ, ਪਰ ਜਿਹੜਾ ਦਾ ਪਹਿਲਾਂ ਪਿਆ ਉਹ ਹਲੇ ਪਤਾ ਨਹੀਂ, ਦੇਖਦੇ ਕੀ ਕਰਦੇ ਆ। ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੀ ਜਿਹੜੀ ਹੈ ਸੁਣਵਾਈ ਦੇ ਲਈ ਗਠਿਤ ਕੈਬਨਿਟ ਸਬ ਕਮੇਟੀ ਨੇ 85,000 ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਮੌਜੂਦਾ 42% ਤੋਂ ਵਧਾ ਕੇ 60% ਕਰਨ ਦੀ ਸਿਫਾਰਿਸ਼ ਕੀਤੀ ਹੈ। ਪੰਜਾਬ ਦੇ ਵਿਚ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਇਨ੍ਹਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਉੱਤੇ ਵਾਧੇ ਦੀ ਤਿਆਰੀ ਨੂੰ ਅੰਤਮ ਛੋਹ ਦਿੱਤੀ ਜਾ ਰਹੀ ਹੈ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਸੂਬਾ ਸਰਕਾਰ ਦੇ ਦਰਮਿਆਨ ਬਣੇ ਟਕਰਾਅ ਦੇ ਦਰਮਿਆਨ ਪੰਜਾਬ ਸਰਕਾਰ ਨੇ ਇਹ ਪੈਂਤੜਾ ਲੈ ਲਿਆ। ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਇੱਥੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ ਤੇ ਕੈਬਨਿਟ ਸਬ ਕਮੇਟੀ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਤੇ ਡਾਕਟਰ ਬਲਜੀਤ ਕੌਰ ਸ਼ਾਮਲ ਨੇ। ਇਨ੍ਹਾਂ ਉਪਰੋਕਤ ਮੁਲਾਜ਼ਮਾਂ ਦੀ ਭਰਤੀ ਕੇਂਦਰੀ ਤਨਖਾਹ ਸਕੇਲਾਂ ਦੇ ਆਧਾਰ ਦੇ ਉੱਤੇ ਕੀਤੀ ਗਈ ਜੋ ਕਿ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਦੁਆਰਾ ਸਿਫਾਰਸ਼ ਕੀਤੇ ਗਏ ਜੁਲਾਈ 2020 ਤੋਂ ਪਹਿਲਾਂ ਸੂਬਾਈ ਤਨਖਾਹ ਢਾਂਚੇ ਦੇ ਤਹਿਤ ਭਰਤੀ ਹੋਏ ਮੁਲਾਜ਼ਮਾਂ ਤੇ ਲਾਗੂ ਸਕੇਲਾਂ ਦੇ ਨਾਲੋਂ ਘੱਟ ਨੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਜਿੱਥੇ ਆਪ ਸਰਕਾਰ ਵੱਲੋਂ ਭਰਤੀ ਕੀਤੇ ਗਏ 71,000 ਮੁਲਾਜ਼ਮਾਂ ਤੋਂ ਇਲਾਵਾ ਪਿਛਲੀ ਕਾਂਗਰਸੀ ਸਰਕਾਰ ਦੇ ਦੌਰਾਨ ਭਰਤੀ ਹੋਏ 14,000 ਮੁਲਾਜ਼ਮਾਂ ਨੂੰ ਵੀ ਇਸ ਦਾ ਲਾਭ ਮਿਲੇਗਾ ਤੇ ਕੈਬਨਿਟ ਸਬ ਕਮੇਟੀ ਵੱਲੋਂ ਇਹ ਸਿਫਾਰਸ਼ ਅੰਤਮ ਪ੍ਰਵਾਨਗੀ ਦੇ ਲਈ ਮੁੱਖ ਮੰਤਰੀ ਦੇ ਕੋਲ ਜਾਏਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਇਨ੍ਹਾਂ ਸਿਫਾਰਸ਼ਾਂ ਨੂੰ ਅਮਲ ਦੇ ਵਿੱਚ ਕਹਿੰਦੇ ਲਿਆਉਣ ਦੇ ਲਈ ਰਾਹ ਪੱਧਰਾ ਹੋ ਜਾਵੇਗਾ। ਦੂਸਰੇ ਪਾਸੇ ਸਿੱਖ ਨੌਜਵਾਨ ਤੇ ਤਸ਼ੱਦਦ ਤੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਹੋਵੇ ਜਥੇਦਾਰ ਗੜਗੱਜ ਤੇ SGPC ਦੇ ਆਪਣੇ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਬਿਆਨ ਲੱਗੇ ਐ। ਸੰਗਰੂਰ ਜ਼ਿਲ੍ਹੇ ਦੇ ਸ਼ੇਰੋ ਪਿੰਡ ਦਾ ਮਾਮਲਾ ਜਿਹੜਾ ਭਖਦਾ ਨਜ਼ਰ ਆ ਰਿਹਾ। ਸਿੱਖ ਨੌਜਵਾਨ ਮੋਹਨਜੀਤ ਸਿੰਘ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਉਣ ਤੇ ਮੁੱਖ ਮੰਤਰੀ ਦੇ ਦੌਰੇ ਮੌਕੇ ਵਿਰੋਧ ਕਰਨ ਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਸਰਕਾਰੀ ਸ਼ਹਿਰ ਦੇ ਉੱਤੇ ਉਸਦੇ ਨਾਲ ਕੀਤੀ ਗਈ ਕੁੱਟਮਾਰ ਤੇ ਕਕਾਰਾਂ ਦੀ ਬੇਅਦਬੀ ਦਾ ਸਖ਼ਤ ਨੋਟਿਸ ਲਿਆ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਘਟਨਾ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਦੇ ਲਈ ਆਖ ਦਿੱਤਾ। ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਮਾਨਸਾਹਿਬ ਸਟੇਜ ਦੇ ਉੱਤੇ ਜਿਹੜਾ ਗੱਲਾਂ ਬਾਤਾਂ ਕਰ ਰਹੇ ਨੇ ਮਾਈਕ ਦੇ ਜ਼ਰੀਏ ਤੇ ਪਿਛਲੇ ਪਾਸੇ ਕੋਠੇ ਦੇ ਉੱਤੇ ਚੜਿਆ ਇੱਕ ਨੌਜਵਾਨ ਕਾਲਾ ਕੱਪੜਾ ਜਿਹੜਾ ਉਹ ਦਿਖਾ ਰਿਹਾ ਤੇ ਉਹ ਪੁਲਿਸ ਨੇ ਲਾਇਆ ਤੇ ਉਹਦੀ ਕੁੱਟਮਾਰ ਜਿਹੜੀ ਹੋਈ ਹੈ ਹੋਰ ਸਾਰੀਆਂ ਚੀਜ਼ਾਂ ਉਹ ਜਿਹੜਾ ਹੁਣ ਮੁੱਦਾ ਬਣ ਚੁੱਕਿਆ। ਮੀਡੀਆ ਦੇ ਨਾਲ ਗੱਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਸ਼ੇਰੋਂ ਪਿੰਡ ਦੇ ਸਿੱਖ ਨੌਜਵਾਨ ਮੋਹਨਜੀਤ ਸਿੰਘ ਨੇ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਮੁੱਖ ਮੰਤਰੀ ਨੂੰ ਆਪਣੇ ਗੁਆਂਢੀ ਦੀ ਛੱਤ ਤੋਂ ਸ਼ਾਂਤਮਈ ਰਹਿੰਦਿਆਂ ਕਾਲਾ ਝੰਡਾ ਜਿਹੜਾ ਦਿਖਾਇਆ ਜੋ ਕਿ ਉਸਦਾ ਜਮਹੂਰੀ ਹੱਕ ਹੈ ਤੇ ਉਨ੍ਹਾਂ ਕਿਹਾ ਕਿ ਕਾਲਾ ਝੰਡਾ ਦਿਖਾਉਣਾ ਕੋਈ ਅਪਰਾਧ ਨਹੀਂ ਪਰ ਸਥਾਨਕ DSP ਨੇ ਜਿਹੜਾ ਸੀ ਸਿੱਖ ਨੌਜਵਾਨ ਨੂੰ ਝੰਡਾ ਉਸਦੇ ਗਲ ਦੇ ਵਿੱਚ ਪਾ ਕੇ ਧੂਇਆ ਤੇ ਬਾਅਦ ਦੇ ਵਿੱਚ ਉਸਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਬਹੁਤ ਤਸ਼ੱਦਦ ਵੀ ਕੀਤਾ। ਉਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਦੇ ਨਾਲ ਵੀ ਗੱਲ ਕੀਤੀ ਹੈ ਤੇ ਸਿੱਖ ਨੌਜਵਾਨ ਉੱਤੇ ਤਸ਼ੱਦਦ ਕਰਨ ਤੇ ਉਸਦੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀ DSP ਤੇ ਥਾਣਾ ਮੁਖੀ ਨੂੰ ਤੁਰੰਤ ਬਰਖਾਸਤ ਕਰਕੇ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਦੱਸਣ ਦੇ ਮੁਤਾਬਕ ਪੁਲਿਸ ਨੇ ਤਾਰਾਂ ਵਾਲਾ ਬੁਰਸ਼ ਜਿਹੜਾ ਸੀ ਉਸਦੇ ਲੱਕ ਦੇ ਵਿੱਚ ਮਾਰ ਕੇ ਉੱਤੇ ਲੂਣ ਪਾਇਆ ਤੇ ਉਸਦੇ ਸਿਰ ਦੇ ਵਿੱਚ ਜੁੱਤੀਆਂ ਮਾਰੀਆਂ ਗਈਆਂ। ਦਾੜੇ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਤੇ ਉਸਦਾ ਕਸ਼ਹਿਰਾ ਉਤਾਰ ਕੇ ਪਾੜਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਮੁਲਜ਼ਮ ਜਿਹੜੇ ਅਧਿਕਾਰੀਆਂ ਨੂੰ ਬਰਖਾਸਤ ਕਰਕੇ ਉਨ੍ਹਾਂ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਤੇ ਜਬਰ ਜ਼ੁਲਮ ਦਾ ਕਰਨ ਦਾ ਜਿਹੜਾ ਪਰਚਾ ਨਾ ਦਰਜ ਕੀਤਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਪੀੜਤ ਸਿੱਖ ਨੌਜਵਾਨ ਦੇ ਨਾਲ ਖੜਾ ਹੈ ਤੇ ਇਸ ਮਾਮਲੇ ਦੇ ਵਿੱਚ ਅਗਾਂਹ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਨੌਜਵਾਨ ਨੂੰ ਮਿਲਣ ਦੇ ਲਈ ਵੀ ਜਾਣਗੇ। ਆਖਰ ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ੇ ਤੋਂ ਪੀੜਤ ਨੇ ਤਾਂ ਉਨ੍ਹਾਂ ਨੂੰ ਮਦਦ ਅਤੇ ਸਹਿਯੋਗ ਦੀ ਜ਼ਰੂਰਤ ਹੈ ਨਾ ਕਿ ਉਨ੍ਹਾਂ ਨੂੰ ਸਮਾਜ ਦੇ ਵਿੱਚ ਵੱਖ ਕਰ ਦਿੱਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਾ ਸਰਕਾਰ ਦੀ ਨੱਕ ਥੱਲੇ ਵਿਕ ਰਿਹਾ ਤੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਨਸ਼ੇ ਛੱਡ ਅਤੇ ਪਤਿਤਪੁਣਾ ਛੱਡ ਕੇ ਘਰ ਵਾਪਸੀ ਕਰਨ ਤੇ ਕੇਸ ਰੱਖਣ ਤੇ ਗੁਰੂ ਦੀ ਸਿੱਖੀ ਦੇ ਨਾਲ ਜੁੜਨ। ਇੱਕ ਖਬਰ ਹੋਰ ਲੈ ਕੇ ਫਿਰ ਸੁਣਦੇ ਹਾਂ ਗੱਲਬਾਤ ਪਰਮਿੰਦਰ ਸਿੰਘ ਜੀ ਦੀ। ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਜਿਹੜਾ ਬਿਕਰਮ ਮਜੀਠੀਆ ਤੇ ਸੁਖਪਾਲ ਖਹਿਰਾ ਨੂੰ ਨੋਟਿਸ ਭੇਜਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਨੂੰਨੀ ਨੋਟਿਸ ਭੇਜਿਆ ਤੇ ਨੋਟਿਸ ਦੇ ਵਿੱਚ ਦੋਵਾਂ ਆਗੂਆਂ ਨੂੰ 24 ਘੰਟੇ ਦੇ ਅੰਦਰ ਅੰਦਰ ਮਾਫ਼ੀ ਮੰਗਣ ਦੇ ਲਈ ਕਿਹਾ ਗਿਆ। ਨੋਟਿਸ ਦੇ ਵਿੱਚ ਬਕਾਇਦਾ ਆਖਿਆ ਗਿਆ ਕਿ ਜੇਕਰ ਦੋਵੇਂ ਆਗੂ ਮਾਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰ ਸਵਾਲ ਇਹ ਵੀ ਖੜਾ ਹੁੰਦਾ ਭਾਈ ਹੁਣ ਕੇਂਦਰ ਨੇ ਵੀ ਤਾਂ ਕੱਲ੍ਹ ਦਿੱਲੀ ਦੇ ਵਿੱਚ ਬੀਤੇ ਕੱਲ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ, ਉਨ੍ਹਾਂ ਨੇ ਵੀ ਸਾਰਾ ਕੁਝ ਦਿਖਾਇਆ ਹੈ, ਉਨ੍ਹਾਂ ਨੂੰ ਨੋਟਿਸ ਭੇਜਿਆ ਕਿ ਨਹੀਂ ਭੇਜਿਆ ਉਹ ਵੀ ਦੇਖਣਾ ਪਵੇਗਾ। ਇੱਥੇ ਇਹ ਖਾਸ ਤੌਰ ਗੱਲਬਾਤ ਹੋਏਗੀ ਕਿ ਡਾਕਟਰ ਗੁਰਪ੍ਰੀਤ ਕੌਰ ਇਸ ਤੋਂ ਪਹਿਲਾਂ ਸਾਬਕਾ ਜਸਟਿਸ ਰਣਜੀਤ ਸਿੰਘ ਉਨ੍ਹਾਂ ਨੂੰ ਵੀ ਨੋਟਿਸ ਭੇਜ ਕੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦੇ ਚੁੱਕੇ ਹੈ ਤੇ ਇਹ ਮਾਮਲਾ ਵੀ ਜਸਟਿਸ ਰਣਜੀਤ ਸਿੰਘ ਦੇ ਵੱਲੋਂ ਲਗਾਏ ਦੋਸ਼ਾਂ ਨੂੰ ਜੁੜਿਆ ਹੋਇਆ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਡਾਕਟਰ ਗੁਰਪ੍ਰੀਤ ਕੌਰ ਨੇ ਕਥਿਤ ਤੌਰ ਦੇ ਉੱਤੇ ਬਲਾਤਕਾਰ ਦੇ ਇੱਕ ਮਾਮਲੇ ਨੂੰ ਦਬਾਉਣ ਦੇ ਲਈ 5 ਕਰੋੜ ਰੁਪਏ ਦੀ ਮੰਗ ਕੀਤੀ, ਜਿਸ ਦੇ ਵਿੱਚ ਗੁਰੀ ਚਾਲ ਨੂੰ ਮੁੱਖ ਦੋਸ਼ੀ ਦੇ ਵਜੋਂ ਨਾਮਜ਼ਦ ਕੀਤਾ ਗਿਆ ਸੀ ਤੇ ਇੱਕ ਵਪਾਰੀ ਵਿਰੁੱਧ ਕੇਸ ਖਾਰਜ ਕਰਨ ਬਦਲੇ ਪੈਸੇ ਮੰਗੇ ਗਏ। ਇਸ ਮਗਰੋਂ ਬਿਕਰਮ ਮਜੀਠੀਆ ਨੇ ਇਸ ਮਾਮਲੇ ਸੰਬੰਧੀ ਸੋਸ਼ਲ ਮੀਡੀਆ ਦੇ ਉੱਤੇ ਉੱਪਰ ਜਿਹੜੇ ਸੀ ਇੱਕ ਕਥਿਤ ਆਡੀਓ ਵੀਡੀਓ ਕਲਿੱਪ ਪੋਸਟ ਕੀਤਾ। ਮਜੀਠੀਆ ਨੇ ਦਾਅਵਾ ਕੀਤਾ ਕਿ ਵੀਡੀਓ ਦੇ ਵਿੱਚ ਦੋਸ਼ੀ ਦੇ ਨਾਲ ਜੁੜੇ ਕਥਿਤ ਵਿਚੋਲਿਆਂ ਤੇ ਡਾਕਟਰ ਗੁਰਪ੍ਰੀਤ ਕੌਰ ਦੇ ਇੱਕ ਰਿਸ਼ਤੇਦਾਰ ਵਿਚਕਾਰ ਵਿੱਤੀ ਲੈਣ ਦੇਣ ਸੰਬੰਧੀ ਗੱਲਬਾਤ ਸੀ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਕਾਨੂੰਨੀ ਨੋਟਿਸ ਭੇਜੇ ਜਾਣ ਦੀ ਪੁਸ਼ਟੀ ਕਰ ਚੁੱਕੇ ਨੇ ਤੇ ਉਨ੍ਹਾਂ ਨੇ ਸਾਫ਼ ਆਖ ਦਿੱਤਾ ਹੈ ਕਿ ਉਹ ਇਸ ਨੋਟਿਸ ਦਾ ਜਵਾਬ ਨਾ ਦੇ ਕੇ ਅਤੇ ਅਦਾਲਤ ਦੇ ਵਿੱਚ ਇਸ ਦਾ ਜਿਹੜਾ ਜਵਾਬ ਜ਼ਰੂਰ ਦੇਣਗੇ। ਤੇ ਲੋ ਦੋਸਤੋ, ਆਪਣੇ ਨਾਲ ਜੁੜੇ ਨੇ ਪਰਮਿੰਦਰ ਜੀ ਤੇ ਉਨ੍ਹਾਂ ਦੀ ਗੱਲ ਸੁਣਦੇ ਆ, ਫਿਰ ਸੈਣੀ ਸਾਹਿਬ ਵੀ ਨਾਲ ਜੁੜਦੇ ਆ। ਸਤਿ ਸ੍ਰੀ ਅਕਾਲ ਜੀ ਪਰਮਿੰਦਰ ਜੀ, ਜੀ ਆਨੂ ਜੀ, ਮਾਫ਼ੀ ਚਾਹੁੰਦਾ 10 ਕੁ ਮਿੰਟ ਤੁਹਾਨੂੰ ਹੋਲਡ ਰੱਖਿਆ ਜੀ।
1: ਮੈਨੇ ਭਾਰ ਸਾਹਿਬ, ਕੋਈ ਗੱਲ ਜੀ, ਕੋਈ ਗੱਲ ਨੀ ਜੀ। ਸਤਿ ਸ੍ਰੀ ਅਕਾਲ ਤੇ ਸਾਰੇ ਸਤਿਕਾਰ ਸੋਚਣਾ, ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ।
1: ਭਾਰ ਸਾਹਿਬ, ਮਤਲਬ ਜਿਦਾਂ ਇਹਦੀ ਗੌਰਮੈਂਟ, ਪੰਜਾਬ ਗੌਰਮੈਂਟ ਦੀ ਗੱਲ ਕਰਦੇ ਜੀ, ਅਸੀਂ ਚਲੋ ਅੱਜ ਜਿਦਾਂ ਸ਼ਹਿਰ ਨੂੰ ਗਿਆ, ਸਾਡੇ ਤਾਏ ਦਾ ਲੜਕੇ ਉਹਦਾ ਫਰੈਂਡ ਸੀ, ਉਹ ਜਿਦਾਂ ਆਪਣੇ ASI ਆ ਜੀ।
0: ਜੀ ਅੱਛਾ ਜੀ।
1: ਪੁਲਿਸ ਉਹ ਮਤਲਬ ਉੱਥੇ ਗਏ ਸ਼ਹਿਰ, ਉਹਨਾਂ ਖੜ ਗਿਆ ਜਦੋਂ, ਮਤਲਬ ਉੱਥੇ ਨੰਗਣ ਲੱਗੇ ਹੁੰਦੇ, ਉਹ ਆ ਜਾਓ ਆ ਜਾਓ। ਮੈਂ ਕਿਹਾ ਨਹੀਂ ਪੁਲਿਸ ਦੀ ਭਾਜੀ ਵੀ ਨਹੀਂ, ਉਹ ਮੈਂ ਗੱਲਾਂ ਕਰਨ ਲੱਗ ਪਏ ਜਿਦਾਂ ਮਤਲਬ ਮੁਲਾਜ਼ਮ ਵਰਗ ਦਾ ਇੰਨਾ ਦੁਖੀ ਹੈ ਨਾ, ਕੋਈ ਗੱਲ ਛੱਡ ਦਿਓ ਜੀ।
0: ਜੀ ਜੀ ਜੀ ਜੀ, ਕੀ ਬਾਤ ਹੈ।
1: ਉਹ ਕਹਿੰਦੇ ਵੀ ਮਤਲਬ ਉਹ ਨੀ, ਮਤਲਬ ਉਹਨਾਂ ਦਾ ਗੱਲ, ਉਹ ਕਹਿੰਦੇ ਜਿਹੋ ਜਿਹੇ ਹਾਲਾਤ ਆ ਜਿੱਦਾਂ ਹੁਣ ਮਤਲਬ ਸੂਬਾ ਜਿੰਨਾ ਕਰਜਾਈ ਕਰ ਰਿਹਾ, ਉਹ ਕਹਿੰਦਾ ਭਾਰਤ ਨੂੰ ਸਾਡੀਆਂ ਤਨਖਾਹਾਂ ਕਹਿੰਦਾ ਆਦੀਆਂ ਰਹਿ ਜਾਣੀਆਂ, ਜਿੱਦਾਂ ਮਤਲਬ ਉਹ ਜਿਹੜੀ ਕਹਿੰਦਾ ਹੁਣ ਮਤਲਬ ਬਈ ਰੈਡ ਲਾਈਨ ਆ, ਮਤਲਬ ਸਮਝ ਲਓ ਕਹਿੰਦਾ ਕ੍ਰੋਸ ਕਰਨ ਵਾਲੇ ਜਿੰਨਾ ਕਹਿੰਦਾ ਕਰਜ਼ਾ ਲੈ ਲੈ ਕੇ ਇਹ।
0: ਬਿਲਕੁਲ ਆ ਜੀ, ਬਿਲਕੁਲ, ਇਹੀ ਤਾਂ ਲੋਕ ਸਮਝਦੇ ਨੇ ਜੀ ਗੱਲ ਨੂੰ। ਬਿਲਕੁਲ
1: ਜੀ, ਹਾਂਜੀ, ਮਤਲਬ ਉਹ ਮਤਲਬ ਮੁਲਾਜ਼ਮ ਹੈ ਜੀ ਉਹਨੀ, ਮਤਲਬ ਉਹ ਕਹਿੰਦਾ ਦੂਜੀ ਗੱਲ ਇਹ ਆ, ਕਹਿੰਦਾ ਸਾਨੂੰ ਤਾਂ ਇਹ ਨੀ ਸਮਝ ਆਉਂਦੀ ਗੌਰਮੈਂਟ ਕਹਿੰਦਾ ਮਤਲਬ ਰਨ ਕੌਣ ਕਰ ਰਿਹਾ
0: ਜੀ,
1: ਨਹੀਂ ਤਾਂ ਅੱਗੇ ਕਹਿੰਦਾ ਜਿਹੜੀ ਸਰਕਾਰ ਹੁੰਦੀ ਨਾ ਕਹਿੰਦਾ ਮਤਲਬ ਨਾ ਉਹ ਮੁਲਾਜ਼ਮਾਂ ਨਾਲ ਕਹਿੰਦਾ ਕਦੀ ਵਿਗਾੜਦੀ ਹੁੰਦੀ ਨਾ ਆਪਣੇ ਕਹਿੰਦਾ ਕਿਸਾਨਾਂ ਨਾਲ ਕਹਿੰਦਾ ਕਦੀ
0: ਬਿਊਰੋਕਰੇਸੀ ਦੇ ਨਾਲ ਨਹੀਂ ਵਿਗਾੜਦੀ। ਬਿਲਕੁਲ
1: ਹਨਾ, ਇਹ ਕਹਿੰਦਾ ਹਰੇਕ ਨੇ ਕਹਿੰਦਾ ਪੰਗਾ ਲਈ ਜਾਂਦੇ, ਮਤਲਬ ਕਹਿੰਦਾ ਪਤਾ ਨੀ ਕਹਿੰਦਾ ਕੀ ਕਿਹੜੇ ਹਿਸਾਬ ਨਾਲ ਕਹਿੰਦਾ ਬਈ ਇਹਨਾਂ ਦੀ ਪੋਲਿਸੀ ਕੀ ਹੈ ਕਹਿੰਦਾ ਸਮਝ ਨੀ ਆ ਰਹੀ।
0: ਜੀ ਜੀ ਜੀ, ਬਿਲਕੁਲ ਹੈ ਜੀ।
1: ਉਹ ਮਤਲਬ ਉਹ ਨੀ, ਹਾਂ ਆਹੀ ਗੱਲ, ਮੈਂ ਕਿਹਾ ਚਲੋ ਭਾ, ਉਹ ਕਹਿੰਦਾ ਜੇ ਹਿਸਾਬ ਨਾਲ ਕਹਿੰਦਾ ਇਹਨਾਂ ਦੇ ਹਾਲਾਤ ਆ, ਮਤਲਬ ਉਹਨੇ ਖੋਲ ਗਿਆ, ਉਹ ਕਹਿੰਦਾ ਮਤਲਬ ਇਹੀ ਆ ਕਹਿੰਦਾ ਗਾਹਾਂ ਜਿਹੜਾ ਬਚਣਾ ਉਹ ਕਹਿੰਦਾ। ਦੂਜੀ ਗੱਲ ਕਹਿੰਦਾ ਉਹਨੇ ਮਤਲਬ ਉਹ ਨੀ, ਹਾਂ ਆਹੀ, ਉਹ ਕਹਿੰਦਾ ਜਿੱਦਾਂ ਹੁਣ ਜੇ ਮਤਲਬ ਜੋ ਕਹਿੰਦਾ ਜਿਹਨੀ ਕਹਿੰਦਾ ਜਿਹੜਾ ਇਹਨੀ ਟ੍ਰੈਂਡ ਸੈੱਟ ਕਰਤਾ ਹਨਾ, ਜਿੰਨਾ ਕਹਿੰਦਾ ਇਹ ਕੁੱਟ ਰਹੇ ਆ
0: ਜੀ,
1: ਕਹਿੰਦਾ ਕਦੀ ਅਸੀਂ ਕਹਿੰਦਾ ਕਦੀ ਸੋਚਿਆ ਹੀ ਨੀ ਸੀ ਬਈ ਮਤਲਬ ਸਰਕਾਰ ਕਹਿੰਦਾ ਸਾਡੇ ਮੁਲਾਜ਼ਮਾਂ ਦੇ ਨਾਲ ਇਹਦਾ ਕਰਕੇ ਇੱਦਾਂ ਕਹਿੰਦਾ ਪਬਲਿਕ ਧੱਕੇ ਸ਼ਾਹੀ, ਜੇ ਹੁਣ ਕਹਿੰਦਾ ਜੋ ਕੁਛ ਇਹ ਨੀ ਕਹਿੰਦਾ ਕਰਦਾ ਜਿਹੜੀ ਹੁਣ ਕਹਿੰਦਾ ਗਾਹਾਂ ਆਉਣਗੇ ਇਹਨੂੰ, ਕਹਿੰਦਾ ਉਹ ਜ਼ਿਆਦਾ ਹੀ ਕਹਿੰਦਾ ਕੰਮ ਕੰਡਾ ਮਤਲਬ ਚੂੜੀ ਟਿਕਟ ਕਰਨਗੇ, ਕਹਿੰਦਾ ਮਤਲਬ ਇਹੀ ਹੋਣਾ ਫਿਰ।
0: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਜਿੰਨਾ ਕਹਿੰਦਾ ਜਿੰਨਾ ਇਹ ਤਸ਼ੱਦਦ ਕਰਦੇ ਆ ਕਹਿੰਦਾ ਉਹ ਤੋਂ ਫਿਰ ਗਾਹਾਂ ਉਹ ਕਹਿੰਦਾ ਜ਼ਿਆਦਾ ਹੀ ਕਰਨਗੇ।
0: ਜੀ ਬਿਲਕੁਲ ਹੈ ਜੀ,
1: ਸਾਰੇ ਪਾਸੇ ਜਾਣੀ ਮਤਲਬ ਭਾਜੀ ਇਹ ਸਾਰੇ ਪਾਸੇ ਹੱਦਾਂ ਕਹਿੰਦਾ ਪਾਰ ਕਰ ਰਹੇ ਆ।
0: ਜੀ ਬਿਲਕੁਲ ਹੈ ਜੀ, ਦੇਖੋ ਇੱਕ ਪਾਸੇ ਤਾਂ ਮਤਲਬ ਕਿ ਮੁਲਾਜ਼ਮ ਜਿਹੜੇ ਨੇ ਧਰਨੇ ਤੇ ਨੇ, ਕਿਸਾਨ ਧਰਨੇ ਦੇ ਉੱਤੇ ਨੇ, ਤੇ ਹੋਰ ਸਾਰੇ ਵਰਗ ਦੇਖ ਲਓ, ਜਿੱਥੇ ਵੀ ਦੇਖ ਲਓ, ਜਦੋਂ ਆਏ ਸੀ ਉਦੋਂ ਵੀ ਇਹ ਕਹਿੰਦੇ ਸੀ ਨਾ ਧਰਨਾ ਤੇ ਨਾ ਪਰਨਾ, ਤੇ ਹੁਣ ਦੇਖ ਲਓ ਮੈਨੂੰ ਲੱਗਦਾ ਕਿ ਹਾਲਾਤ ਕੀ ਬਣੇ ਹੋਏ ਨੇ ਜੀ ਆਖਰ ਦੇ ਵਿੱਚ।
1: ਭਾਜੀ ਅੱਜ ਇਸ ਟਾਈਮ ਝੋਨੇ ਨੂੰ ਸਾਨੂੰ ਸਾਰਿਆਂ ਨੂੰ ਪਾਣੀ ਦੀ ਹੋਣੇ ਜ਼ਿਆਦਾ ਲੋੜ ਹੈ ਜੀ।
0: ਜੀ ਆਪਣੇ ਦੁਆਬੇ ਚ ਕਿੱਦਾਂ ਕਿਦਵੇਂ ਦੇਖਦੇ ਹੋ ਪਾਣੀ, ਨਹਿਰਾਂ ਨੂੰ ਜਾਂ ਕਹਿੰਦੇ ਟੇਲਾਂ ਤੱਕ ਪਹੁੰਚ ਗਿਆ, ਪਰ ਚਲੋ ਆਪਣੇ ਤਾਂ ਦੁਆਬੇ ਦੇ ਵਿੱਚ ਪਹਿਲਾਂ ਤੋਂ ਨਹਿਰੀ ਸਿਸਟਮ ਹੈਗਾ ਹੈ
1: ਜੀ। ਭਾਜੀ ਟੇਲਾਂ ਦੇ ਕੀ ਪਹੁੰਚਣਾ, ਟੇਲਾਂ ਦੇ ਜਿਹੜਾ ਨਹਿਰਾਂ ਦਾ ਪਾਣੀ ਸੀ, ਜਿਹੜੇ ਮੋਗੇ ਅੱਗੇ ਬੜੇ ਹੁੰਦੇ ਉਹ ਮੋਗੇ ਨੀ ਛੋਟੇ ਕਰ ਦਿੱਤੇ ਜੀ।
0: ਅੱਛਾ ਜੀ, ਮਤਲਬ ਕਿ ਉਹਨੂੰ ਕੰਟਰੋਲ ਕੀਤਾ ਵਾਧੂ ਪਾਣੀ
1: ਜਿਹੜਾ ਟੇਲਾਂ ਦੇ ਪਾਣੀ ਭਾਜੀ, ਜਿੱਥੇ ਜਿੱਥੇ ਕਦੇ ਅੱਗੇ ਅੱਗੇ 8 ਇੰਚ ਦਾ ਮੋਗਾ ਹੈ ਉੱਥੇ 5 ਇੰਚ ਦਾ ਪੇਪ ਲਾਤਾ ਜੀ।
0: ਅੱਛਾ ਜੀ, ਕੀ ਬਾਤ ਹੈ ਜੀ।
1: ਉਹ ਬਹੁਤ ਪਾਣੀ ਆਵੇ, ਉਹ ਮਤਲਬ ਪਾਣੀ ਘੱਟ ਜਾਣਾ, ਆਵੇ ਮੋਰੇ ਪਾਣੀ ਜਾਣਾ ਜੀ।
0: ਆ ਪਿੱਛੇ ਪਾਣੀ ਵਧੂਗਾ ਤਾਂ ਹੀ ਆਊਗਾ ਜੀ।
1: ਹਾਂ ਨਾ ਭਾਜੀ, ਪਾਣੀ ਤਾਂ ਓਨਾ ਹੀ ਹੈ ਜੀ।
0: ਅੱਛਾ ਜੀ,
1: ਪਾਣੀ ਓਨਾ। ਦੂਜੀ ਗੱਲ ਇਹ ਭਾਜੀ, ਇਸ ਟਾਈਮ ਝੋਨਾ ਨਿਸਰ ਰਿਹਾ ਜੀ।
0: ਜੀ ਜੀ,
1: ਝੋਨੇ ਨੂੰ ਸਭ ਨੂੰ ਜਿਆਦਾ ਪਾਣੀ ਲੁਕਿਆ ਹੁਣ, ਪਰਸੋਂ ਕੱਲ ਵੀ ਇੱਥੇ ਫਗਵਾੜੇ ਗਏ ਸਾਡੇ ਕਿਸਾਨ ਯੂਨੀਅਨ ਵਾਲਿਆਂ, ਅਸੀਂ ਵੀ ਮੰਗ ਪੱਤਰ ਦਿੱਤਾ
0: ਜੀ।
1: ਅਜੀ ਇਸ ਟਾਈਮ 3 ਘੰਟੇ ਵਿੱਚ ਲਾਈਟ ਆ ਰਹੀ ਆ ਜੀ।
0: ਅੱਛਾ ਜੀ ਜੀ,
1: ਚਾਰ ਚਾਰ ਦਿਨ ਹੋ ਗਏ ਜਿੱਥੇ ਮਤਲਬ 1.5 ਕਿੱਲੇ ਦਾ ਪਲਾਟ ਆ, 4-4 ਦਿਨ ਹੋ ਗਏ ਉਹਦੇ ਵਿੱਚ ਪਾਣੀ ਪੈਂਦਾ ਤਾਂ ਬੰਨੇ ਨੀ ਲੱਗਣ, 3 ਘੰਟੇ ਦਾ ਕੀ ਪਾਣੀ ਬੰਨੇ ਲੱਗਣਾ, ਜਿੰਨਾ ਕੁ ਪਾਣੀ ਹੋ, ਜਿੰਨਾ ਕੁ ਮੋਟਰ ਚੱਲਦੀ ਉਹ ਪਾਣੀ ਪੀ ਜਾਂਦਾ ਜੀ।
0: ਜੀ ਜੀ ਜੀ, ਬਿਲਕੁਲ ਬਿਲਕੁਲ ਹੈ ਜੀ।
1: ਇਹਨਾਂ ਉਹ ਮੈਸੇਜ ਜਿਹੜੇ ਬਿਜਲੀ ਬੋਰਡ ਦਾ ਮੈਸੇਜ ਆਈ ਜਾਂਦਾ ਜੀ, ਉਹੀ ਮਤਲਬ 9 ਵਜੇ ਲਾਈਟ ਚੱਲਣੀ ਆ ਜੀ, ਪਾਵਰ ਚੱਲਣੀ ਆ, 9 ਵਜੇ ਬੰਦ ਹੋਣੀ ਆ ਜੀ।
0: ਅੱਛਾ ਜੀ,
1: ਤਾਂ ਉਦਣ ਗਏ ਐਕਸੀਅਨ ਨਾਲ ਗੱਲ ਹੋਈ ਤਾਂ ਐਕਸੀਅਨ ਕਹਿੰਦਾ ਵੀ ਸਾਡੇ ਪਲਾਂਟ ਆ ਜਿਹੜੇ ਪਿੱਛੇ ਪਲਾਂਟ ਉਹ ਯੂਨਿਟ ਖਰਾਬ ਹੋਇਓ ਆ
0: ਜੀ,
1: ਜਿੰਨਾ ਚਿਰ ਉਹ ਨੀ ਠੀਕ ਹੁੰਦੇ ਉਨਾ ਚਿਰ ਲਾਈਟ ਦੀ ਆਉਣੀ।
0: ਹਾਂ ਬਿਲਕੁਲ ਜੀ, ਉਹ 15 ਦਿਨਾਂ ਤੋਂ ਬੰਦ ਪਏ ਸੀ ਪਿੱਛੇ ਖਬਰ ਕੀਤੀ ਸੀ ਵੀਕ ਦੇ ਵਿੱਚ।
1: ਹਾਂਜੀ ਭਾਜੀ, ਉਹ ਹੁਣ ਉਹਨਾਂ ਨੂੰ ਇਹੀ ਯੂਨੀਅਨ ਵਾਲਿਆਂ ਨੇ ਇਹੀ ਕਿਹਾ ਵੀ ਜੇ ਤੁਸੀਂ ਲਾਈਟ ਠੀਕ ਕਰਨੀ ਤਾਂ ਕਰ, ਮਤਲਬ ਕਰਦੇ ਠੀਕ, ਨਹੀਂ ਤਾਂ ਅਸੀਂ ਜਿਹੜਾ ਹਾਈਵੇ ਆ ਇਹ ਆਪਣੇ ਦਿੱਲੀ ਵਾਲਾ ਜੀ ਨੈਸ਼ਨਲ ਹਾਈਵੇ
0: ਅੰਮ੍ਰਿਤਸਰ ਦਿੱਲੀ, ਹਾਂਜੀ
1: ਉਹ ਜਾਮ ਉਹ ਹਾਂਜੀ ਉਹ ਭਾਜੀ ਜਾਮ ਕਰਨ ਦਾ ਕਿਹਾ, ਹੁਣ ਦੇਖੋ ਕਿੱਦਣ ਕਰਦੇ, ਕੱਲ ਉਹਨਾਂ ਨਾਲ ਗੱਲਬਾਤ ਹੋਈ ਸੀ, ਹੁਣ ਰੌਲਾ ਪੈ ਰਿਹਾ ਬਈ। ਮਤਲਬ ਭਾਜੀ ਹੁਣ ਮੰਨ ਜੇ ਜੇ ਆਹੀ ਜਦੋਂ ਜੇ ਦਾ ਹੁਣ ਅੱਜ ਮੀਂਹ ਦੱਸਦੇ ਸਵੇਰ ਨੂੰ ਜੀ,
0: ਹਾਂਜੀ
1: ਅੱਜ ਚਲੋ ਪਿਆ ਥੋੜਾ ਜਿਹਾ ਹਲਕਾ ਜਿਹਾ ਮੀਂਹ ਸਵੇਰੇ ਪਿਆ, ਜੇ ਦਾ ਹੁਣ ਸਵੇਰ ਨੂੰ ਮੀਂਹ ਪੈ ਗਿਆ ਜੀ,
0: ਜੀ
1: ਭਰਮਾ ਮੀਂਹ ਪੈ ਗਿਆ, ਚਲੋ ਮੀਂਹ ਜੇ ਭਰਮਾ ਪੈਂਦਾ ਏਦਾਂ ਜਿਹੜਾ ਝੋਨਾ ਨਿਸਰਦਾ ਉਹਦਾ ਨੁਕਸਾਨ ਹੋਣਾ
0: ਜੀ,
1: ਇਹ ਵੀ ਚਲੋ ਜੇ ਉਹਦਾ ਨੁਕਸਾਨ ਹੁੰਦਾ ਉਹਦਾ ਨੁਕਸਾਨ ਏਦਾਂ ਜੀ ਜੇ 15-20% 25% ਉਹਦਾ ਨੁਕਸਾਨ, ਕਿਉਂ ਹਜੇ ਨਿਸਰਦਾ ਥੋੜਾ ਥੋੜਾ ਜਿਹੜਾ ਕੋਈ ਕਿਹੜੇ ਮਾੜਾ ਮਾੜਾ ਕਿਹੜੇ 2 ਖੇਤ ਕਿਹੜੇ 4 ਖੇਤ
0: ਜੀ ਜੀ ਜੀ ਬਿਲਕੁਲ ਬਿਲਕੁਲ ਜੀ,
1: ਉਹ ਮੰਨ ਲਾ ਇਹ ਜ਼ਿਮੀਂਦਾਰ ਸਾਰੇ ਅਸੀਂ ਤਾਂ ਇਹੀ ਕਹਿੰਦੇ ਜੇ ਉਹ ਥੋੜਾ ਨੁਕਸਾਨ ਕਰਾ ਕੇ ਜੇ ਮੀਂਹ ਪੈ ਜਾਵੇ ਮੰਨ ਲਾ ਸਾਡਾ 10 ਦਿਨ ਨਿਕਲ ਜਾਣ ਦਾ ਬਚਾ ਹੁੰਦਾ, ਜੇ ਭਾਜੀ ਨਹੀਂ ਨਿਕਲਦੇ ਤਾਂ ਤੁਸੀਂ ਮੰਨ ਕੇ ਚਲੋ ਕੋਈ ਮੰਨ ਲਾ ਜਿਹੜਾ ਜਿਹੜੀ ਝੋਨਾ ਹੈ ਝੋਨੇ ਦਾ ਅਸੀਂ ਮੰਨ ਲਾ ਹੁਣ ਜੇ ਨਹੀਂ ਮੀਂਹ ਪੈਂਦਾ ਤਾਂ ਮੰਨ ਜੇ ਸਾਹਿਬ ਨਹੀਂ ਹਿਲਾ ਤਾਂ ਝੋਨਾ ਅੱਧ ਰਹਿ ਜਾਣਾ ਜੀ
0: ਜੀ ਬਿਲਕੁਲ ਬਿਲਕੁਲ ਫਸਲ ਤੇ ਫਰਕ
1: ਭਾਜੀ ਜੇ 30-32 ਕੁਇੰਟਲ ਨਿਕਲਦਾ ਇਕੱਲੇ ਦਾ ਮੰਨ ਆਪਾਂ ਮੰਨ ਗਏ ਵੀ ਜੀ ਮੰਨਦੇ 30-32 ਕੁਇੰਟਲ ਮੰਨਦੇ ਆ ਤਾਂ ਉਹੀ ਤੁਸੀਂ ਮੰਨ ਕੇ ਰੱਖੋ ਅੱਧ ਰਹਿ ਜਾਣਾ 15-16 ਕੁਇੰਟਲ
0: ਜੇ
1: ਘੱਟ ਤੋਂ ਘੱਟ ਨਹੀਂ ਜ਼ਿਮੀਂਦਾਰ ਨੂੰ 30-35 ਹਜ਼ਾਰ ਲੱਗਣਾ ਸਾਡੀ ਗੱਲ ਅਸੀਂ ਗੱਲ ਅਸੀਂ ਹੁਣ 50-55 ਖੇਤਾਂ ਦੀ ਖੇਤੀ ਸਾਡੀ ਹੈਗੀ ਹੁਣ ਦੇ ਰਹੀ ਤਾਂ ਮੰਨ ਲਾ ਹੁਣ ਪੈਸਾ ਅਮਾਉਂਟ ਬਹੁਤ ਬੜੀ ਬਣ ਰਹੀ ਆ ਜੀ
0: ਜੀ ਬਿਲਕੁਲ ਬਿਲਕੁਲ ਜੀ ਥੈਂਕ ਯੂ
1: 30-35 ਹਜ਼ਾਰ ਦੇ ਹਿਸਾਬ ਨਾਲ ਮਤਲਬ ਜੇ ਉਹ ਮਤਲਬ ਵਜਣਾ ਰੱਖੀ ਆ ਵਿਚੋ ਜੀ ਮਤਲਬ ਪੱਲਿਓ ਪੈਸੇ ਪਾਉਣੇ ਬਣੇ
0: ਪੈਣੇ ਆ ਜੀ ਪੈਣੇ ਬਿਲਕੁਲ
1: ਇਸ ਕਰਕੇ ਪਰੇਸ਼ਾਨੀ ਮਤਲਬ ਬਹੁਤ ਪਰੇਸ਼ਾਨੀ ਆ ਜੀ
0: ਜੀ ਜੀ ਜੀ ਜੀ
1: ਹੁਣ ਜਨਰੇਟਰ ਵੀ ਜਨਰੇਟਰ ਵੀ ਹੁਣ ਬੰਦਾ ਜਨਰੇਟਰ ਗਿਆ ਜਨਰੇਟਰ ਭਾਜੀ ਇੱਕ ਤਾਂ ਤੇਲ ਬਹੁਤ ਮਹਿੰਗਾ ਆ ਜੀ ਇੱਕ ਬੰਦਾ ਹੁਣ ਜੇ ਕਿਤੇ ਇੱਕ ਥਾਂ ਹੋਵੇ ਤਾਂ ਵੀ ਆ ਜੀ ਬੰਦਾ ਇੱਕ ਥਾਂ ਜਨਰੇਟਰ ਚਲਾ ਲਓ ਹੁਣ ਮਤਲਬ ਕਿੱਥੇ ਕਿੱਥੇ ਜਨਰੇਟਰ ਚਲਾ 10 ਮੋਟਰਾਂ ਨੇ ਕਿੱਥੇ ਕਿੱਥੇ ਚਲਾ ਲਵਾਂਗੇ ਜੀ
0: ਬਿਲਕੁਲ ਜੀ ਬਿਲਕੁਲ ਜੀ
1: ਇਸ ਕਰਕੇ ਬਹੁਤ ਹੁਣ ਮਤਲਬ ਬਹੁਤ ਹੁਣ ਤਾਂ ਮਾੜਾ ਪ੍ਰਮਾਤਮਾ ਦੇ ਡੋਰਾ ਆ ਵੀ ਜੇ ਚਲੋ ਜੇ ਮੀਂਹ ਸਵੇਰ ਨੂੰ ਪੈ ਜਾਵੇ ਫੇਰ ਤਾਂ ਬਚਦੇ ਆ, ਨਹੀਂ ਮੀਂਹ ਪੈਂਦਾ ਤਾਂ ਮੰਨ ਲਓ ਫੇਰ ਮਰੇ ਹੋਈ ਆ ਜੀ
0: ਜੀ ਬਿਲਕੁਲ ਜੀ ਬਿਲਕੁਲ ਪਰਮਿੰਦਰ
1: ਇਸ ਕਰਕੇ ਚਲੋ ਸਰਕਾਰ ਦੇ ਤਾਂ ਭਾਜੀ ਸਰਕਾਰ ਤੋਂ ਤਾਂ ਕੋਈ ਆਸ ਨੀ ਜੀ
0: ਜੀ ਜੀ ਜੀ
1: ਇਹ ਤਾਂ ਨਖਰਦ ਸਰਕਾਰ ਇੰਨੀ ਨਿਕਲੀ ਮੰਨ ਲਓ ਗੱਲ ਛੱਡ ਦੋ
0: ਜੀ ਜੀ
1: ਮਾੜੀ ਸਰਕਾਰ ਆ ਮਤਲਬ ਗੱਲ ਕਹਿਣ ਦੀ ਗੱਲ ਨੀ ਜੀ ਸਰਵ ਇਸ਼ਤਿਹਾਰਾਂ ਦੇ ਵਿੱਚ ਆ ਮਤਲਬ ਇਸ਼ਤਿਹਾਰ ਦੇਈ ਜਾਂਦੇ ਜੀ ਬਸ
0: ਜੀ ਬਿਲਕੁਲ ਜੀ
1: ਗੱਲ ਖਤਮ
0: ਜੀ ਥੈਂਕ ਯੂ ਪਰਮਿੰਦਰ ਜੁੜੇ ਤੁਸੀਂ
1: ਗੱਲ ਓਕੇ ਭਾਜੀ ਧੰਨਵਾਦ ਜੀ ਬਹੁਤ ਧੰਨਵਾਦ ਬਹੁਤ ਭਾਜੀ ਟਾਈਮ ਦੇਣ ਲਈ ਬਹੁਤ ਭਾਜੀ ਧੰਨਵਾਦ
0: ਜੀ ਦੋਸਤੋ ਪਰਮਿੰਦਰ ਜੀ ਫਗਵਾੜੇ ਤੋਂ ਗੱਲਬਾਤ ਕਰਕੇ ਗਏ ਨੇ ਤੇ ਅਗਲੀ ਗੱਲਬਾਤ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਕਾਲਾ ਕੱਪੜਾ ਬੈਨ ਤੇ ਜੈ ਝਾੜੂ ਦੀ ਕਹਿਣ ਮੁਲਾਜ਼ਮਾਂ ਦੇ ਵਿੱਚ ਪਾਇਆ ਵਹਿਮ ਤੇ 2 ਸਬੂਤ ਕੁਝ ਕਹਿਣ ਟਰੰਪ ਏਜੰਡਾ ਫੇਲ ਹੋਇਆ ਤੇ ਕੈਨੇਡਾ ਚੈਰਿਟੀ ਦਾ ਖੇਲ ਹੋਇਆ ਦੇਖਦਿਆਂ ਕੀ ਕੁਝ ਬਣਦਾ ਹੈ ਤੇ ਔਜਲਾ ਸਾਹਿਬ ਲਿਖਦੇ ਨੇ ਆਪਣੇ ਮੁਲਾਜ਼ਮ ਦੁਖੀ ਨੇ ਲੋਕਾਂ ਨੂੰ ਕਿਉਂ ਕੁੱਟਦੇ ਆ ਇਹਨਾਂ ਦੇ ਪੱਟਾ ਕਿਉਂ ਨਹੀਂ ਫੇਰਦੇ ਤੇ ਪ੍ਰਗਟ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਕਿਹਾ ਸੀ ਕਿ ਪੁਲਿਸ ਨੂੰ ਕੰਟਰੋਲ ਕਰੋ ਇਹ ਸਾਡੀਆਂ ਦਾੜੀਆਂ ਨੂੰ ਹੱਥ ਪਾ ਰਹੇ ਨੇ ਤੇ ਬਾਅਦ ਦੇ ਵਿੱਚ ਬਹੁਤ ਮੁਸ਼ਕਲ ਹੋਵੇਗਾ ਮੇਨ ਅਫਸਰ ਚਾਹੁੰਦੇ ਨੇ ਕਿ ਇਹ ਸਰਕਾਰ ਆਵੇ ਪਰ ਬਾਕੀ ਸਾਰਾ ਤਬਕਾ ਦੁਖੀ ਹੈ ਚਲੋ ਜੱਟਾਂ ਨੇ ਕਹਿੰਦੇ ਕਿਹੜਾ ਲਾਗ ਬੁੱਕ ਲੱਗੀ ਹੋਈ ਹੈ ਲਾਈ ਹੁੰਦੀ ਹੈ ਤੇ ਆਸ ਆਉਣ ਵਾਲੀ ਤੇ ਵੀ ਨਾ ਰੱਖੋ ਭਾਈ ਪਰਮਿੰਦਰ ਵੀਰ ਜੀ ਜਿਹੜਾ ਅਗਲੀ ਆਵੇਗੀ ਮਤਲਬ ਕਿ ਹਕੂਮਤ ਤੇ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਨੂੰ ਜੀ
2: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜਨਾਬ
2: ਹਾਲ ਚਾਲ ਠੀਕ ਹੈ ਭਾਰੇ ਸਾਹਿਬ
0: ਜੀ
2: ਬੇਨਤੀ ਇਹ ਹੈਗੀ ਆ ਕਿ ਭਾਰੇ ਸਾਹਿਬ ਜਦੋਂ ਤੁਸੀਂ ਆਫ ਦਾ ਲਾਈਨ ਮੈਨੂੰ ਜਿਹੜੀ ਹੈਗੀ ਹੈ ਨਾ ਖਬਰ ਇਹ ਮੁਲਾਜ਼ਮਾਂ ਵਾਲੀ ਦੱਸੀ ਸੀ ਕਿ ਇਹ ਖਬਰ ਜਿਹੜੀ ਆ ਕਰਨੀ ਆ ਮੈਂ ਇਸ ਖਬਰ ਦੇ ਉੱਤੇ ਜਦੋਂ ਰਿਸਰਚ ਕੀਤੀ ਸਰ ਤੁਸੀਂ ਇਹ ਖਬਰ ਦੇਖੋ ਕੀ ਆ
0: ਜੀ
2: ਕਿ 2020 ਤੋਂ ਮਤਲਬ ਜਿਹੜੇ ਮੁਲਾਜ਼ਮ ਭਰਤੀ ਹੋਏ ਆ ਉਹਨਾਂ ਨੂੰ ਸਰਕਾਰ 48% ਤੋਂ ਮਤਲਬ ਡੀਏ ਵਧਾ ਕੇ 60% ਦੇਣ ਜਾ ਰਹੀ ਆ
0: ਕੈਪਟਨ ਦੇ ਸਮੇਂ ਦੇ ਜਿਹੜੇ ਨੇ ਜੀ
2: ਕੈਪਟਨ ਦੇ ਵੀ ਆ ਲਓ ਤੁਸੀਂ ਲਾ ਲਓ ਨਾ, ਉਹ ਵੀ ਤਾਂ ਤੁਸੀਂ ਦੱਸੀ ਆ ਨਾ ਗਿਣਤੀ ਵੀ ਉਹਨਾਂ ਦੇ ਤਾਂ 14,000 ਆ ਹਾਂਜੀ, ਬਾਕੀ ਇਹਨਾਂ ਨੇ 71,000 ਆਪਣਾ ਦੱਸ ਦਿੱਤਾ ਠੀਕ ਹੈ ਜੀ। ਹੁਣ ਭਾਰਤ ਸਾਹਿਬ ਲਓ ਜੀ 2020 ਦੇ ਵਿੱਚ ਜਿਹੜਾ ਤਾਂ 2020 ਤੋਂ ਲੈ ਕੇ ਤੇ 2022 ਤੱਕ ਜਿਹੜਾ ਹੈਗਾ ਆ ਭਰਤੀ ਹੋਏ 14,000 ਮੁਲਾਜ਼ਮ ਹੈ ਜੀ।
0: ਜੀ
2: ਪਹਿਲੇ 3 ਸਾਲ ਪ੍ਰੋਬੇਸ਼ਨ ਦੇ ਹੁੰਦੇ ਆ, ਉਦੋਂ ਇਹ ਦਿੰਦੇ ਆ ਸਿਰਫ ਬੇਸਿਕ ਪੇ ਜਾਂ ਮਤਲਬ ਉਹ ਦਿੰਦੇ 10,000 ਜਾਂ 15,000 ਰੁਪਈਆ
0: ਜਿਹੜੀ ਉਹਨਾਂ ਨੂੰ
2: ਦੇਣੀ ਹੁੰਦੀ ਹੈ ਮਿਨੀਮਮ ਪ੍ਰੋਬੇਸ਼ਨ ਪੀਰੀਅਡ ਚ ਦਿੰਦੇ ਨੀ ਇਹ 3 ਸਾਲ ਜਿਹੜਾ ਹੈਗਾ ਆ ਉਹ ਬੱਚਾ ਜਿਹੜਾ ਆ ਨੌਕਰੀ ਕਰਦਾ 10,000 ਰੁਪਏ ਠੀਕ ਹੈ ਜੀ। ਮਤਲਬ ਇਹ ਕਿ ਜਿਹੜਾ 2020 ਚ ਭਰਤੀ ਹੋਇਆ ਉਹਦਾ ਜਿਹੜਾ ਹੈਗਾ ਆ ਭਾਈ ਤਨਖਾ ਪੂਰੀ ਤਨਖਾਹ ਤੇ DA ਉਹ ਲੱਗਣਾ ਹੈਗਾ 23 ਚ ਜਾ ਕੇ 23 ਦੇ ਵਿੱਚ ਤਨਖਾਹ ਮਿਲਣੀ ਆ ਤੇ ਪਹਿਲੀ DA ਦੀ ਕਿਸ਼ਤ ਜਾਣੀ ਆ 24 ਚ
0: ਜੀ
2: ਹਾਂਜੀ। ਇਸੇ ਤਰੀਕੇ ਨਾਲ ਜਿਹੜੇ ਇਹਨਾਂ ਦੇ 2022 ਦੇ ਵਿੱਚ ਭਰਤੀ ਹੋਏ ਆ
0: ਜੀ
2: ਉਹ 3 ਸਾਲ ਜਿਹੜਾ ਹੈਗਾ ਆ ਪ੍ਰੋਬੇਸ਼ਨ ਪੀਰੀਅਡ ਕੱਢ ਕੇ
0: ਜੀ
2: 25 ਚ ਤਾਂ ਉਹ ਤਨਖਾਹ ਲੈਣ ਲੱਗਾ ਜੀ
0: ਤੇ
2: DA ਦੀ ਤਾਂ ਉਹਦੀ ਪਹਿਲੀ ਕਿਸ਼ਤ ਬਣਨੀ ਆ ਜੀ ਅਜੇ
0: ਬਿਲਕੁਲ ਬਣਨੀ
2: ਹੈ ਜੀ। ਮਤਲਬ ਇਹ ਹੈਗਾ ਕਿ ਮੁਲਾਜ਼ਮ ਨੂੰ ਕਿੰਨਾ ਪੈਸੇ ਮਿਲਣੇ ਹੈਗੇ ਜੀ ਇਹਨਾਂ ਦੇ 500-500 ਰੁਪਈਆ ਵਧਣਾ ਜੀ
0: ਜੀ।
2: ਤੁਸੀਂ ਦੇਖੋ ਖਬਰ ਨੂੰ ਫੈਲਾਇਆ ਕਿਸ ਤਰੀਕੇ ਨਾਲ ਗਿਆ
0: ਜੀ।
2: ਦੂਜਾ ਇਹ ਬੱਚੇ ਉਹ ਹੋਣਗੇ ਜਿਹੜੇ 85,000 ਆ ਜਿਹੜਾ ਯੰਗ ਮੁਲਾਜ਼ਮ ਹੋਣਗੇ ਉਹਨਾਂ ਦੇ ਵਿੱਚ ਐਨਰਜੈਟਿਕ ਹੋਣਗੇ ਜਿਹੜੇ ਕਿ ਧਰਨਿਆਂ ਦੇ ਵਿੱਚ ਪਾਰਟੀਸਪੇਟ ਐਕਟਿਵਲੀ ਕਰਦੇ ਹੋਣਗੇ ਹਾਂਜੀ। ਦੇਖੋ ਇਹਨਾਂ ਦਾ ਕਿੰਨਾ ਸ਼ਰੂਰ ਦਿਮਾਗ ਆ ਤੁਸੀਂ ਕਿੱਦਾਂ ਮਤਲਬ ਮੁਲਾਜ਼ਮਾਂ ਦੇ ਵਿੱਚ ਡਿਵਾਈਡ ਐਂਡ ਰੂਲ ਕਰਨਾ ਆ ਤੇ ਕਿਸ ਤਰੀਕੇ ਨਾਲ ਕਰਨਾ ਆ ਹਾਂਜੀ। ਭਾਈ ਤੁਸੀਂ ਅਮਾਊਂਟ ਨੀ ਦੱਸਿਆ ਵੀ ਅਸੀਂ ਇਹਦੇ ਵਾਸਤੇ ਇੰਨਾ ਅਮਾਊਂਟ ਜਿਹੜਾ ਹੈਗਾ 21,000 ਕਰੋੜ ਮੁਲਾਜ਼ਮਾਂ ਦਾ ਜਿਹੜਾ ਆ ਬਣਦਾ ਆ ਤੁਸੀਂ ਜਿਹੜਾ ਆ ਇਹਨਾਂ ਦੇ ਕਿੰਨਾ ਕਿੰਨਾ ਫਰਕ ਪੈਣਾ ਹੈਗਾ ਜੀ
0: ਕਿਸੇ ਨੂੰ
2: 500 ਰੁਪਈਆ ਕਿਸੇ ਨੂੰ 300 ਰੁਪਈਆ।
0: ਸਵਾਲ ਤਾਂ ਇੱਥੇ ਇਹ ਵੀ ਬਣਦਾ ਚਲੋ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਭਾਈ ਤੁਹਾਡੀਆਂ ਪੰਜਾਬ ਸਰਕਾਰ ਜਿਹੜੀ ਪੰਜਾਬ ਹੈ ਜਿਹੜਾ ਉਹ ਤਾਂ ਪਹਿਲਾਂ ਹੀ ਬਾਕੀ ਸੂਬਿਆਂ ਦੇ ਨਾਲੋਂ ਵੱਧ ਤਨਖਾਹਾਂ ਦੇ ਰਿਹਾ ਤੁਹਾਨੂੰ DA ਦੀ ਕੀ ਜ਼ਰੂਰਤ ਹੈ। ਦੂਸਰੇ ਪਾਸੇ ਇਹ ਉਹੀ 42% ਜਿਹੜਾ DA ਹੈ ਉਹ ਅਜੇ ਮੁਲਾਜ਼ਮ ਧਰਨਾ ਲਾਈ ਬੈਠੇ ਹੈ ਤੇ ਉਹਨਾਂ ਦਾ DA ਜਿਹੜਾ ਉਹ 60% ਕਰੀ ਜਾਂਦੇ ਹੈ। ਤੀਸਰੀ ਗੱਲ ਇਹਦੇ ਨਾਲ ਮੈਂ ਜੋੜਦਾ ਕਿ ਆਉਣ ਵਾਲੇ ਸਮੇਂ ਚ ਚਾਹੇ ਆਪ ਸਰਕਾਰ ਆਵੇ ਤੇ ਚਾਹੇ ਅਕਾਲੀ ਆਉਣ ਚਾਹੇ BJP ਜਿਹੜਾ ਮਰਜ਼ੀ ਆਵੇ ਚਾਹੇ ਕਾਂਗਰਸ ਆਵੇ ਹੁਣ ਉਹ ਜਿਹੜੇ 3 ਸਾਲਾਂ ਦੇ ਇਹਨਾਂ ਦੇ ਭਰਤੀ ਕੀਤੇ ਆ ਜਾਂ ਉਹ ਪਹਿਲੇ ਵੀ ਜਿਹੜੇ ਨਾਲ ਜੋੜ ਕੇ 85,000 ਜਾਂ 1,50,000 ਜਿਹੜਾ ਵਿਅਕਤੀ ਹੋਏਗਾ ਮੁਲਾਜ਼ਮ ਉਹਨਾਂ ਦਾ ਜਿਹੜਾ 42-60% ਕਰ ਦਿੱਤਾ ਤੇ ਕਰਜ਼ੇ ਵੱਲ ਨੂੰ ਹੋਰ ਮੂੰਹ ਵਧਾ ਦਿੱਤਾ ਇਹਨਾਂ ਨੇ ਉਹ ਸਰਕਾਰ ਕੋਈ ਵੀ ਆਵੇ।
2: ਭਾਰੇ ਸਾਹਿਬ ਦੇਖੋ ਤਾਂ ਸਹੀ ਇਹਦੀ ਤਹਿ ਤੱਕ ਤਾਂ ਜਾਓ ਖਬਰ ਨੂੰ 71,000 ਜਿਹੜਾ ਹੈਗਾ ਇਹਨਾਂ ਨੇ ਜਿਹੜਾ ਪਹਿਲੇ 22 ਚ ਭਰਤੀ ਕਰ ਲਿਆ ਹੋਊਗਾ
0: ਜੀ
2: ਹਾਂਜੀ ਉਹ ਸਾਰਾ ਜਿਹੜਾ ਹੈਗਾ 23-24 ਦੇ ਵਿੱਚ ਵੀ ਭਰਤੀ ਹੋਏ ਹੁਣੇ ਉਹਨਾਂ ਦਾ DA ਬਣਦਾ ਹੀ ਵਿਚਾਰਿਆਂ
0: ਦਾ ਬਿਲਕੁਲ ਬਿਲਕੁਲ
2: ਹਾਂਜੀ ਉਹਨਾਂ ਦਾ DA ਅਗਲਾ 27 ਦੇ ਵਿੱਚ ਸ਼ੁਰੂ ਹੋਣਾ
0: ਹੋਣਾ ਹੈ ਜੀ
2: ਜਾਂ ਕਿਸੇ ਦਾ 28 ਚ ਸ਼ੁਰੂ ਹੋਣਾ
0: ਜੀ।
2: ਤੋ ਇਸ ਕਰਕੇ ਦੇਖੋ ਕਿੰਨੇ ਮਤਲਬ ਜਿਹੜੇ ਹੈਗੇ ਸ਼ਰੂਡ ਹੈਗੇ ਗਿਣਤੀ ਦੇ ਬਣਾ ਲਈ ਉਹਦੀ 85,000 ਬਣਦਾ ਹੈਗਾ ਆ ਤੇ DA ਉਹਨਾਂ ਦਾ ਬਣਨਾ ਹੀ ਨੀ ਹੈਗਾ ਜੀ ਉਹ ਜਿਹੜੇ ਪਹਿਲੇ ਹੁਣੇ ਉਹਨਾਂ ਨੂੰ 500-500 ਰੁਪਈਆ ਬਣਨਾ ਹੈਗਾ ਆ ਜਿਹੜੇ 14,000 ਦੱਸਦੇ ਆ ਤੁਸੀਂ ਉਹਦੇ ਵਿੱਚ ਜਿਹੜਾ ਹੈਗਾ ਆ ਹੋ ਜਾਊਗਾ ਜੀ। ਬਾਕੀ ਉਹਨਾਂ ਦਾ ਵੀ ਜਿਹੜਾ ਆ ਜੇ 500 ਰੁਪਈਆ ਤਾਂ ਸਰ ਕਿਸ਼ਤ ਲੱਗਦੀ ਆ ਪੂਰੀ ਤੇ ਜੇ ਜਿਹੜਾ ਹੈਗਾ ਆ 42% ਦੇ ਹਿਸਾਬ ਨਾਲ ਤੇ ਇਹਨਾਂ ਨੇ 18% ਹੀ ਹੋਰ ਇਨਕਰੀਜ਼ ਕਰਨਾ ਆ
0: ਬਿਲਕੁਲ
2: ਉਹੀ ਦਿੱਸੇ 100-150 ਰੁਪਈਆ ਉਹਨਾਂ ਦਾ ਹੋਰ ਵਧਾ ਕੇ ਦੇ ਦੇਣਗੇ ਜੀ ਉਹਨਾਂ ਨੂੰ ਅਗਲੀ ਵਾਰ
0: ਨਾਲੇ ਉਸ ਸਮੇਂ ਦੇ ਵਿੱਚ ਤਾਂ ਚਲੋ 5-7 ਸਾਲਾਂ ਚ ਮਹਿੰਗਾਈ ਵੀ ਤਾਂ ਵਧਣੀ ਆ ਉਹ 18% ਦੇ ਨਾਲ ਕਿੰਨਾ ਕੁ ਫਰਕ ਪੈ ਜਾਊਗਾ।
2: ਬਿਲਕੁਲ ਜੀ ਵੈਰੀ ਮਿਸਲੀਡਿੰਗ ਸਟੇਟਮੈਂਟ ਉਹ ਦੇਖੋ ਕਿੰਨੇ ਸ਼ਰੂਡ ਹੈਗੇ ਆ ਬਾਕੀ ਮੁਲਾਜ਼ਮ ਵੀ ਇਹਦੇ ਉੱਤੇ ਕਲੀਅਰ ਕਰਨਗੇ ਸਾਰੇ ਉਹ ਵੀ ਸਿਆਣੇ ਆ ਜਿਹੜੇ ਲੋਕਾਂ ਦਾ ਜਿਹੜਾ ਹੈਗਾ ਆ ਕੈਲਕੂਲੇਸ਼ਨਾਂ ਕਰਕੇ ਸਰਕਾਰ ਚਲਾਉਂਦੇ ਆ ਤੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਚੀਜ਼ ਕਰ ਰਹੇ ਹੈਗੇ ਜੀ।
0: ਬਿਲਕੁਲ ਹੈ ਜੀ
2: ਹੁਣ ਅਜੇ ਇਹ ਸਰ ਜਿਹੜਾ ਹੈਗਾ ਆ ਦੂਜੀ ਖਬਰ ਦੇ ਉੱਤੇ
0: ਕਿ
2: ਜਿਹੜਾ ਕਾਲਾ ਕੱਪੜਾ ਦਿਖਾਲਿਆ ਜੀ ਸ਼ੇਰਾਂ ਵਾਲਾ ਉਹ ਸਰ ਮੋਹਨਜੀਤ ਸਿੰਘ ਦਾ ਵਿਚਾਰੇ ਦਾ ਕਰ ਦਿੱਤਾ ਬੁਰਾ ਹਾਲ ਇਹਨਾਂ ਨੇ ਸਰ ਦੱਸਦੇ ਹੈਗੇ ਆ ਕਿ ਬੜਾ ਸ਼ੌਕਿੰਗ ਆ ਔਰ ਬੜੀ ਸ਼ਰਮਨਾਕ ਆ ਕਹਿੰਦੇ ਉਹਨੂੰ ਕੁੱਟ ਕੇ ਕੁੱਟ ਮਾਰ ਕਰਕੇ ਉਹਨੂੰ ਅਲਫ ਦੰਗਾ ਕਰਕੇ ਉਹਦੀ ਵੀਡੀਓ ਬਣਾਈ ਤੇ ਲਾਈਵ ਟੈਲੀਕਾਸਟ ਕਰਕੇ ਕਿਸੇ ਨੇਤਾ ਨੂੰ ਦਿਖਾਈ
0: ਜੀ ਜੀ
2: ਉਹ ਤਾਂ ਅਲੈਜ ਕਰਦੇ ਆ ਕਿ ਅਮਨ ਅਰੋੜਾ ਨੂੰ ਦਿਖਾਈ ਆ।
0: ਅੱਛਾ
2: ਹਾਂਜੀ ਤੇ ਅਮਨ ਅਰੋੜਾ ਨੂੰ ਦਿਖਾਈ ਹੈਗੀ ਆ ਤੇ ਫੇਰ ਜਿਹੜਾ ਆ ਮੁੜ ਕੇ ਉਹਨੂੰ ਸਵੇਰੇ ਜਿਹੜਾ ਆ ਕੁਛ ਖਾਣ ਨੂੰ ਦਿੱਤਾ ਗਿਆ ਤੇ ਨਾਲ ਦੇਤਾ ਤੇ ਉਹਨੂੰ ਕਹਿ ਤਾ ਉਹਦਾ ਕਰਾਇਆ ਟੈਸਟ
0: ਜੀ
2: ਹਾਂਜੀ ਡੋਪ ਟੈਸਟ ਕਰਾ ਕੇ ਓਹਦਾ ਰਿਜ਼ਲਟ ਪੋਜ਼ਿਟਿਵ ਲੈ ਲਿਆ
0: ਜੀ, ਨਸ਼ੇੜੀ ਬਣਾ ਦਿੱਤਾ ਜੀ,
2: ਕਿਉਂਕਿ ਓਦੋਂ ਉਹ ਹਾਂਜੀ ਡੋਪ ਟੈਸਟ ਉੱਤੇ ਫੇਰ ਓਹਨੂੰ ਕਿਹਾ, ਫੇਰ ਦੁਬਾਰਾ ਜਿਹੜੀ ਹੈਗੀ ਆ ਵੀਡੀਓ ਕਾਲ ਤੇ ਓਹਦੀ ਗੱਲ ਕਰਾਈ ਵੀ ਦੇਖ ਤੇਰਾ ਡੋਪ ਟੈਸਟ ਪੋਜ਼ਿਟਿਵ ਆ ਗਿਆ, ਤੇਰੇ ਤੇ ਨਸ਼ੇ ਦਾ ਪਰਚਾ ਦੇ ਕੇ ਤੇ ਤੈਨੂੰ ਅੰਦਰ ਕਰ ਦਿੱਤਾ, ਤੈਨੂੰ ਕਿਸੇ ਨੇ ਨੀ ਬਰੀ ਕਰਨਾ ਹਾਂਜੀ, ਤੇ 10 ਸਾਲ ਲਈ ਅੰਦਰ ਜਾਏਗਾ ਤੇ ਸਿੱਧਾ ਦੱਸ ਦੇ ਵੀ ਮਤਲਬ ਜਿਹੜਾ ਹੈਗਾ ਜਾਂ ਤਾਂ ਜਿਹੜਾ ਆ ਇਸ ਚੀਜ਼ ਦੇ ਉੱਤੇ ਮੰਨ ਲਾ ਕਿ ਜਿਹੜਾ ਇਹ ਕਿਸੇ ਨੂੰ ਜਾ ਕੇ ਬਾਹਰ ਗੱਲ ਨੀ ਕਰਨੀ ਤੇ ਨਾ ਇਸ ਕੁੱਟਮਾਰ ਦਾ ਜ਼ਿਕਰ ਕਰਨਾ ਆ
0: ਹਾਂਜੀ।
2: ਤੇ ਕਮਾਲ ਦੀ ਗੱਲ ਹੈਗੀ ਆ ਜੀ ਵੀ ਇੰਨਾ ਜ਼ਿਆਦਾ ਤਸ਼ੱਦਦ
0: ਜੀ,
2: ਔਰ ਫਿਰ ਸਰ ਉਹ ਬੰਦਾ ਝੂਠ ਨੀ ਬੋਲ ਸਕਦਾ, ਕਿਉਂ ਨੀ ਝੂਠ ਬੋਲ ਸਕਦਾ ਮੈਂ ਇਹ ਵੀ ਦੱਸ ਦਿੰਦਾ
0: ਜੀ,
2: ਕਿਉਂਕਿ ਉਸ ਬੰਦੇ ਦਾ ਜਦੋਂ ਮਚਲਕਾ ਭਰ ਦਿੱਤਾ ਗਿਆ 57 ਕੀਤੀ ਸੀ ਇਹਨਾਂ ਨੇ
0: ਜੀ,
2: ਤੇ ਓਹਨੂੰ ਇਹਨਾਂ ਨੇ ਉੱਥੇ ਵੀ ਇੱਥੇ ਲੋਕ ਬਹੁਤ ਹੈਗੇ ਅਸੀਂ ਇਹਨੂੰ ਆਪੇ ਹੀ ਉਹਦੇ ਘਰ ਛੱਡ ਆਵਾਂਗੇ ਜੀ ਤੇ ਗੱਡੀ ਚ ਬਿਠਾ ਕੇ ਲੈ ਗਏ
0: ਜੀ।
2: ਉਹ ਲੋਕਾਂ ਨੇ ਤੇ ਉਹਦੇ ਵਕੀਲ ਸਾਹਿਬ ਨੇ ਪਿੱਛਾ ਕੀਤਾ ਤੇ ਉਹਨਾਂ ਨੇ ਦੇਖਿਆ ਵੀ ਇੱਕ ਮੋਟਰ ਤੇ ਲਗਾਏ ਸੀ, ਉਹਨਾਂ ਨੇ ਮੋਟਰ ਦੇ ਉੱਤੇ ਜਿਹੜਾ ਹੈ ਗੱਡੀ ਲਾ ਕੇ ਮਗਰ ਤੇ ਉੱਥੇ ਪਹੁੰਚ ਗਏ
0: ਜੀ।
2: DSP ਜਦੋਂ ਦੇਖਿਆ ਤੇ ਉਹ ਵਕੀਲ ਨੇ ਦੇਖਿਆ ਵੀ ਭਾਈ ਮੈਂ DSP ਨੂੰ ਪੁੱਛਦਾ ਆ ਵੀ DSP ਸਾਹਿਬ ਤੁਹਾਡਾ ਇਹ ਕੀ ਕੰਮ ਹੋਇਆ
0: ਜੀ,
2: ਹਾਂਜੀ ਵੀ ਜਦ ਬੰਦੇ ਦਾ ਮਚਲਕਾ ਭਰਤਾ ਤੇ ਤੁਸੀਂ ਮੁੜ ਕੇ ਉਹਨੂੰ ਮੋਟਰ ਤੇ ਕਾਹਤੋਂ ਲੈ ਆਏ ਹੈਗੇ ਆ ਜੀ
0: ਜੀ।
2: ਉਹਨੇ ਗੱਡੀ ਇਸ ਤਰੀਕੇ ਨਾਲ ਦੜਾਈ ਕਿ ਉਹ ਬੰਦੇ ਦਾ ਹੱਥ ਬੁਨਟ ਤੇ ਪੈ ਗਿਆ ਤੇ ਉਹ ਕਹਿੰਦਾ 1/2 ਕਿਲੋਮੀਟਰ ਮੈਨੂੰ ਘੜੀਸ ਤੇ ਲੈ ਕੇ ਆਏ
0: ਜੀ।
2: ਉਹਦਾ ਇੱਕ ਵੀਡੀਓ ਵੀ ਆਈ ਆ ਜੀ ਉਹਦੀ, ਜਦੋਂ ਗੱਡੀ ਭਜਾ ਕੇ ਲਿਜਾਂਦੇ ਹੈਗੇ ਆ ਤੇ ਉਹ ਵਕੀਲ ਅੱਗੇ ਖੜਾ ਹੈਗਾ ਆ ਤੇ ਫਿਰ ਦੂਜੀ ਗੱਡੀ ਦੇ ਵਿੱਚ DSP ਆਪ ਡਰਾਈਵ ਕਰਕੇ ਤੇ ਇੰਨੀ ਕੁ ਤੇਜ਼ ਗਿਆ ਕਿ ਉਹਨੂੰ ਉਡਾ ਦੇਣ ਲੱਗੇ ਸੀ ਜੀ, ਉਹਦੇ ਸੱਟਾਂ ਲੱਗੀਆਂ ਆ
0: ਜੀ।
2: ਤੇ ਉਹ ਵਕੀਲ ਸਾਹਿਬ ਵੀ ਜਿਹੜੇ ਹੈਗੇ ਆ ਮਨਦੀਪ ਅਨਮੋਲ ਉਹਨਾਂ ਦਾ ਨਾਂ ਆ ਜੀ, ਮਨਦੀਪ ਸਿੰਘ ਅਨਮੋਲ, ਉਹ ਵੀ ਹੋਸਪਿਟਲ ਦੇ ਵਿੱਚ ਭਰਤੀ ਹੈਗੇ ਆ ਜੀ।
0: ਅੱਛਾ ਜੀ ਜੀ
2: ਹਾਂਜੀ। ਔਰ ਮੈਨੂੰ ਲੱਗਦਾ ਹੈਗਾ ਕਿ ਕੱਲ ਨੂੰ ਬਾਰ ਕੌਂਸਲ ਕੋ ਵੀ ਜਿਹੜਾ ਹੈਗਾ ਮੈਟਰ ਜਾਊਗਾ ਵੀ ਆਹ ਕਿਹੜਾ ਕੰਮ ਚੱਲ ਪਿਆ ਵੀ ਵਕੀਲ ਨੇ ਜਿਹੜਾ ਹੈਗਾ ਜੀ ਆਪਣੀ ਕਲਾਇੰਟ ਦੀ ਪੈਰਵਾਈ ਕਰਨ ਗਿਆ ਤੇ ਉਹਨੂੰ ਵੀ ਠੋਕ ਦੇਣ ਲੱਗੇ ਸੀ ਉਹ DSP
0: ਜੀ। ਨਹੀਂ ਉਹ ਪੁਲਿਸ ਰਾਜ ਹੀ ਮਤਲਬ ਕਿ ਸੂਬੇ ਦੇ ਵਿੱਚ ਬਣਾ ਦਿੱਤਾ ਜੀ ਇਹਨਾਂ ਨੇ ਸਾਰਾ ਕੁਝ ਕਰ ਦਿੱਤਾ ਬਿਲਕੁਲ।
2: ਸਰ ਦੇਖੋ ਇੱਕ ਹੁੰਦੀ ਚੀਜ਼ ਇਹਦੇ ਵਿੱਚ ਸਰ ਘੱਟ ਕੋਈ ਨੀ ਕਰਦਾ ਹੈਗਾ
0: ਜੀ,
2: ਪਰ ਇਹ ਹੈਗਾ ਆ ਕਿ ਸਾਨੂੰ ਪਿਛਲਾ ਜਿਹੜਾ ਭੁੱਲ ਜਾਂਦਾ। ਤੁਸੀਂ ਦੇਖੋ ਕੈਪਟਨ ਦੇ ਰਾਜ ਦੇ ਵਿੱਚ ਕਰੋਨਾ ਆ ਗਿਆ ਸੀ
0: ਜੀ,
2: ਕਰੋਨਾ ਦੇ ਵਿੱਚ ਪੁਲਿਸ ਨੂੰ ਤਾਂ ਸਰ ਥੋੜਾ ਜਿਹਾ ਤਕੇਲ ਪਾ ਕੇ ਰੱਖਣੀ ਚਾਹੀਦੀ ਆ ਜੀ। ਉਦੋਂ ਲੋਕਾਂ ਨੂੰ ਅੰਦਰ ਡੱਕਣ ਦੇ ਨਾਂ ਦੇ ਉੱਤੇ ਤੁਸੀਂ ਤਸ਼ੱਦਦ ਹੁੰਦਾ ਦੇਖਿਆ ਸੀ ਨਾ, ਵੀ ਜੋ ਕੋਈ ਬਾਹਰ ਨਿਕਲ ਗਿਆ ਸੀ ਇੱਕ NRI ਪਿਓ ਪੁੱਤ ਸੀਗੇ
0: ਕਿੱਦਾਂ
2: ਕੁੱਟੇ ਸੀ ਪੁਲਿਸ ਨੇ ਹਾਂਜੀ। ਤੇ ਇੱਥੇ ਤੱਕ ਵੀ NRI ਬੀਬੀਆਂ ਨੇ ਲਾਹਨਤਾਂ ਪਾਈਆਂ ਸੀ ਵੀ ਤੁਹਾਨੂੰ ਸ਼ਰਮ ਹੀ ਹੈ ਨੀ ਵੀ ਇੱਕ ਤੁਸੀਂ ਜਿਹੜਾ ਆ ਓਲਡ ਏਜ ਬੰਦੇ ਨੂੰ ਇੰਨਾ ਕੁੱਟਿਆ ਹੈਗਾ ਜੀ। ਤੇ ਉਹ ਪੁਲਿਸ ਵਾਲੇ ਬੜੇ ਖੁਸ਼ ਸੀਗੇ ਉਦੋਂ, ਕਹਿੰਦੇ ਹੱਥ ਸਿੱਧੇ ਕਰਨ ਨੂੰ ਬੜੇ ਚਿਰ ਬਾਅਦ ਮਿਲੇ ਆ ਹਾਂਜੀ। ਉਹ ਇੱਕ ਮੂੰਹ ਪਾਉਣ ਵਾਲੀ ਗੱਲ ਹੁੰਦੀ ਹੈਗੀ ਆ ਜੀ। ਉਹ ਤੋਂ ਬਾਅਦ ਹੁਣ ਜਿਹੜਾ ਸਮਾਂ ਹੈਗਾ ਆ ਇੱਦਾਂ ਵੀ ਇਹ ਝੂਠੇ ਪਰਚੇ
0: ਜੀ,
2: ਤੇ ਆ ਜਿਹੜਾ ਹੈਗਾ ਆ ਤਸ਼ੱਦਦ
0: ਜੀ,
2: ਇੱਕ ਆ ਜਿਹੜਾ ਆ 4-5 ਕੇਸ ਆ ਚੁੱਕੇ ਆ ਜਿਹਦੇ ਵਿੱਚ ਬੰਦਿਆਂ ਨੇ ਸੇਮ ਦੋਸ਼ ਲਾਏ। ਭਾਨੇ ਸਿੱਧੂ ਨੇ ਵੀ ਇਹ ਗੱਲ ਕਹੀ ਸੀ ਵੀ ਮੇਰੀ ਨੰਗੇ ਕਰਕੇ ਵੀਡੀਓ ਬਣਾਈ। ਇਹ ਕੌਣ ਹੈਗਾ ਸ਼ਖਸ ਜਿਹੜਾ ਇੱਥੇ ਨੰਗੇ ਕਰਕੇ ਵੀਡੀਓ ਦੇਖਣ ਦਾ ਬੜਾ ਸ਼ੌਕੀਨ ਆ
0: ਜੀ,
2: ਹਾਂਜੀ। ਇਹ ਸਰਕਾਰ ਦੇ ਵਿੱਚ ਹੋ ਕੀ ਰਿਹਾ ਆ ਸਰ? ਇਹ ਡੈਮੋਕ੍ਰੇਸੀ ਆ ਸਰ
0: ਜੀ?
2: ਸਰ ਹੁਣ ਤਾਂ ਤੁਸੀਂ ਜਿਹੜੀ ਹੈਗੀ ਸੱਚੀ ਗੱਲ ਕਿਸੇ ਨੂੰ ਕਹਿ ਹੀ ਨੀ ਸਕਦੇ ਜਿਹੜੇ ਅੰਦਰ ਵੜ ਕੇ। ਉਹ ਜਿਹੜੀ ਸਿਸੋਦੀਆ ਨੇ ਜਿਹੜੀ ਗੱਲ ਕਹੀ ਸੀ ਵੀ ਸਾਮ ਦਾਮ ਡੰਡ ਭੇਦ ਹੈਂਜੀ ਕੁੱਟ ਮਾਰ ਹੈਂਜੀ, ਉਹ ਸਾਰਾ ਕੁਛ ਹੀ ਲੜਾਈ ਝਗੜਾ
0: ਉਹ ਸਾਰੀਆਂ
2: ਉੱਥੇ ਗਲੀਆਂ ਤੇ ਚੱਲ ਰਹੇ ਆ ਜੀ ਇਹ
0: ਜੀ।
2: ਪਤਾ ਨੀ ਇਹ ਕਿੱਦਾਂ ਵੋਟਾਂ ਦੀ ਆਸ ਲਾ ਕੇ ਬੈਠੇ ਹੈਗੇ, ਹਰਕ ਨਾਲ ਇਸ ਤਰੀਕੇ ਨਾਲ ਜੀ ਬਿਹੇਵ ਕਰਨਗੇ ਜੀ
0: ਜੀ।
2: ਉਹ ਦੇਖੋ ਇਹਨਾਂ ਦੇ ਜਿਹੜੀ ਉਹ ਗੈਦਰਿੰਗ ਕਰਦੇ ਆ ਕਿ ਹੈਲੀਕਾਪਟਰ ਤੇ ਆਉਂਦੇ ਹੈਗੇ ਆ, ਫੇਰ ਉੱਥੇ ਮੰਜਾ ਜਾ ਢਹਾ ਲੈਂਦੇ ਇਹੋ ਜਿਹੀ ਜਗ੍ਹਾ ਦੇ ਉੱਤੇ ਤੇ ਜਿੱਥੋਂ 4 ਕੋਠਿਆਂ ਤੇ ਵੀ ਬੰਦੇ, ਉਹ ਕਹਿੰਦੇ ਜਿਹੜੇ ਬੰਦੇ ਵੀ ਹੁੰਦੇ ਆ ਇਹਨਾਂ ਦੇ ਪੱਕੇ ਬੰਦੇ ਹੈਗੇ ਆ ਉਹੀ ਬੰਦੇ ਜਿਹੜੇ ਪਹੁੰਚ ਜਾਂਦੇ ਫੇਰ ਉੱਥੇ ਆਮ ਆਦਮੀ ਪਾਰਟੀ ਦੇ
0: ਨਾਲੇ ਮੰਜੇ ਦੀ ਲੜਾਈ ਸ਼ੁਰੂ ਕਰ ਲੈਣ ਚੱਕ ਕੇ ਉੱਥੇ ਵੀ ਆਫਿਸ ਦੇ ਵਿੱਚ ਵੀ ਆਪਣੇ ਮੰਜੇ ਮੁੰਜੇ ਵਿਛਾ ਲੈਣ ਚੱਕ ਕੇ ਆਰਾਮ ਨਾਲ।
2: ਭਾਰਤ ਸਾਹਿਬ ਮੈਂ ਤਾਂ ਔਜਲਾ ਸਾਹਿਬ ਨੂੰ ਕਈ ਵਾਰੀ ਕਿਹਾ, ਉਹ ਮੈਨੂੰ ਕਹਿੰਦੇ ਯਾਰ ਜਦੋਂ ਦੇਖੋ ਤੂੰ ਇਹ ਗੱਲ ਕਹਿੰਦਾ ਆ, ਮੈਂ ਕਿਹਾ ਵੀਰ ਜੀ ਜਿੱਤਣੇ ਕੁਰਸੀ ਤੋਂ ਉਤਰੇ ਸਿੱਧੇ ਬੰਜੇ ਤੇ ਚੱਲ ਜਾਣੇ ਪੱਕੇ ਜੀ। ਕਹਿੰਦੇ ਯਾਰ ਜਦੋਂ ਦੇਖੋ ਤੂੰ ਇਹੀ ਗੱਲ ਕਹਿੰਦਾ, ਮੈਂ ਕਿਹਾ ਵੀਰ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਹੈਗਾ ਇਹ ਕੁਰਸੀ ਤੋਂ ਬਿਨਾਂ ਨਹੀਂ ਰਹਿ ਸਕਦੇ, ਇਹ ਕੁਰਸੀ ਤੋਂ ਉਤਰੇ ਨੀ ਤੇ ਇਹ ਸਿੱਧੇ ਮੰਜੇ ਤੇ ਗਏ ਨੇ
0: ਜੀ
2: ਸੋ ਇਸ ਕਰਕੇ ਜਿਹੜਾ ਆ
0: ਪਰ ਸੈਣੀ ਸਾਹਿਬ
2: ਜਿਹੜਾ

0: ਸਿੱਕਵੇਂ ਵੀ ਜਿਹੜੇ ਨੇ ਉਹ ਇੰਨੇ ਪ੍ਰੈਸ਼ਰ ਦੇ ਥੱਲੇ ਨੇ। ਨਾਲੇ ਆ ਸਮਾਂ ਤਾਂ ਹੁਣ 2-4 ਮਹੀਨੇ ਰਹਿ ਗਿਆ, ਇਹ ਸਮੇਂ ਦੇ ਵਿੱਚ ਤਾਂ ਜਿਹੜੀ ਬਿਊਰੋਕਰੈਸੀ ਆ ਜਾਂ ਜਿੰਨੀਆਂ ਵੀ ਏਜੰਸੀਆਂ ਹੁੰਦੀਆਂ ਨੇ ਜਾਂ ਸਾਰਾ ਕੁਝ, ਉਹ ਤਕਰੀਬਨ ਫ੍ਰੀ ਸਟਾਈਲ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਨੇ।
1: ਭਾਰਤ ਸਾਹਿਬ, ਇਹ ਜਿਹੜੇ ਲੋਕ ਏਦਾਂ ਤਸ਼ੱਦਦ ਕਰਦੇ ਆ ਨਾ, ਉਹਨਾਂ ਦੇ ਅੰਦਰੋਂ ਇਨਸਾਨੀਅਤ ਮਰੀ ਹੁੰਦੀ ਆ
0: ਜੀ।
1: ਤੁਸੀਂ ਯਕੀਨ ਕਰਿਓ ਕਿ ਮੈਂ ਬਹੁਤ ਘੱਟ ਬੰਦੇ ਏਦਾਂ ਦੇ ਹੋਣਗੇ ਜਿਹੜੇ ਘਰੋਂ ਫੇਰ ਸੈਟਿਸਫਾਈ ਦੇਖਦਾ
0: ਜੀ।
1: ਮੈਂ ਜਦੋਂ ਯੰਗ ਸੀ ਨਾ ਜੀ, ਤੇ ਸਾਡੇ ਨਾ, ਮੈਂ ਇੱਥੇ ਇੱਕ ASI ਸੀਗਾ ਜੀ,
0: ਜੀ
1: ਅਟਾਂਡੇ ਏਰੀਏ ਦੇ ਵਿੱਚ।
0: ਹਾਂਜੀ,
1: ਉਹ ਵੀ ਸੈਣੀ ਸੀਗਾ ਜੀ, ਤੇ ਫੇਰ ਮੈਂ ਸੈਣੀਆਂ ਦੇ ਮੁੰਡਿਆਂ ਦੇ ਵਿੱਚੋਂ ਜਦੋਂ ਵਕੀਲ ਬਣ ਕੇ ਗਿਆ, ਥੋੜੇ ਬਹੁਤੇ ਸਿਰ ਕੱਢ ਹੈਗੇ ਸੀ, ਗੱਲਕਾਰ ਹੈਗੇ ਸੀ ਜੀ।
0: ਜੀ
1: ਉਹ ਨਾ ਪਤਾ ਮੇਰੇ ਨਾਲ, ਉਹਦਾ ਇਸੇ ਕਰਕੇ ਮੇਰੇ ਨਾਲ ਸੋਫਟ ਕਾਰਨਰ ਜਿਹਾ ਹੈਗਾ ਸੀਗਾ, ਜਦੋਂ ਉਹਨੇ ਕਚਹਿਰੀ ਆਉਣਾ ਮੇਰੇ ਕੋਲ ਆ ਜਾਣਾ ਜੀ, ਬੱਲੇ ਸੈਣੀ ਸਾਹਿਬ ਹੈ ਜੀ, ਉਹ ਕਰਕੇ ਉਹਨੇ ਸੈਣੀ ਸਾਹਿਬ ਕਿਤੇ ਗਏ ਹੁਸ਼ਿਆਰਪੁਰ ਨੂੰ ਆਏ, ਉਹ ਮਿਲ ਕੇ ਆਇਓ ਜੀ, ਜਿੱਦਾਂ ਕਰਕੇ ਉਹਦਾ ਹੁਸ਼ਿਆਰਪੁਰ ਰਸਤੇ ਦੇ ਵਿੱਚ ਘਰ ਸੀਗਾ ਜੀ, ਰੋਡ ਦੇ ਉੱਤੇ
0: ਜੀ।
1: ਪਰ ਸਾਹਿਬ ਇੱਕ ਵਾਰੀ ਜਿਹੜਾ ਆ ਵੀ ਮੈਂ ਹੁਸ਼ਿਆਰਪੁਰ ਤੋਂ ਆਉਂਦਾ ਤੇ ਮੇਰਾ ਮਨ ਬਣਿਆ, ਮੈਂ ਕਿਹਾ ਚਲੋ ਥਾਣੇਦਾਰ ਸਾਹਿਬ ਨੂੰ ਮਿਲਦੇ ਆ। ਹਾਂਜੀ, ਥਾਣੇਦਾਰ ਸਾਹਿਬ ਤਾਂ ਇੱਥੇ ਕੀ ਘਰ ਆ, ਮੈਂ ਕਿਹਾ ਪਤਾ ਕਰਦੇ ਆ, ਮੈਂ ਥਾਣੇਦਾਰ ਸਾਹਿਬ ਦਾ ਘਰ, ਮੈਂ ਉਹਦੇ ਫੋਨ ਕੀਤਾ, ਮੈਂ ਕਿੱਥੇ ਆ, ਕਹਿੰਦਾ ਮੈਂ ਤਾਂ ਪਿੰਡ ਆਇਆ, ਮੈਂ ਕਿਹਾ ਮੈਂ ਤੁਹਾਡੇ ਪਿੰਡ ਦੇ ਕੋਲ ਦੀ ਟੰਗਦਾ ਪਿਆ, ਘਰ ਦੇ ਕਦੀ ਆ ਜਾਓ, ਆ ਜਾਓ, ਆ ਜਾਓ
0: ਜੀ।
1: ਹਾਂਜੀ, ਉਹ ਮੈਂ ਦੇਖਿਆ ਸਾਹਮਣੇ ਖੜਾ ਸੀ, ਉਹ ਮੈਂ ਚਲਾ ਗਿਆ। ਭਾਰੀ ਸਾਹਿਬ ਉਹਦੇ 2 ਲੜਕੇ ਸੀਗੇ
0: ਜੀ।
1: ਹਾਂਜੀ, ਇੱਕ ਲੜਕਾ ਤਾਂ ਸਾਨੂੰ ਘਰ ਮਿਲਿਆ ਨੀ, ਤੇ ਜਿਹੜਾ ਦੂਜਾ ਲੜਕਾ ਸੀ ਉਹ ਉਹਨੇ ਦਰਖਤ ਦੇ ਨਾਲ ਬੰਨਿਆ ਆਇਆ ਸੀ ਸੰਗਲ ਪਾ ਕੇ
0: ਜੀ।
1: ਹਾਂਜੀ, ਮੈਂਟਲੀ ਰਿਟਾਇਰਡ
0: ਜੀ।
1: ਤੋ ਮੈਂ ਹੈਰਾਨ ਰਹਿ ਗਿਆ ਕਿ ਮਤਲਬ ਯੰਗ ਬੱਚਾ ਜਿਹਦਾ ਇੱਦਾਂ ਕਰਕੇ, ਉਹ ਬੜਾ ਕਰਪਟ ਬੰਦਾ ਸੀਗਾ, ਤੇ ਮੈਂ ਮਤਲਬ ਇਹ ਦੇਖਦਾ ਸੀਗਾ ਵੀ ਇਹ ਬੜਾ ਸਖਤ ਮੰਨਿਆ ਜਾਂਦਾ ਥਾਣੇਦਾਰ ਜੀ, ਉੱਥੇ ਕੁੱਟਮਾਰ ਕਰਦੇ ਜੇ, ਟੋਰਚਰ ਕਰਦੇ, ਜਾਂ ਮੈਂ ਮੇਰੇ ਨਾ ਖਾ ਕੇ ਰੀਲ ਘੁੰਮ ਗਈ ਸਰ
0: ਜੀ।
1: ਤੇ ਮੈਂ ਮਤਲਬ ਜਿਹੜਾ ਇਹ ਆ ਵੀ ਭਾਈ ਇਹ ਬੰਦੇ ਜਿਹੜੇ ਆ, ਜਿਹੜੇ ਇਨਸਾਨ ਨੂੰ ਇਨਸਾਨ ਨਾ ਸਮਝਣ
0: ਜੀ।
1: ਹਾਂਜੀ, ਬਾਕੀ ਜਿਹੜਾ ਹੈਗਾ ਆ ਇਸ ਚੀਜ਼ ਦਾ ਪਤਾ ਨੀ, ਰੱਬ ਜਾਣਦਾ ਆ ਕਿ ਦੇਖੋ ਜਦੋਂ ਆਪਾਂ ਕਿਸੇ ਦੇ ਦੁੱਖ ਦੇ ਵਿੱਚ ਮਤਲਬ ਦੁਖੀ ਨਹੀਂ ਹੁੰਦੇ, ਸੁੱਖ ਦੇ ਵਿੱਚ ਸੁਖੀ ਨਹੀਂ ਹੁੰਦੇ
0: ਜੀ,
1: ਤੇ ਉਹ ਫਿਰ ਆਪਾਂ ਇਨਸਾਨ ਕਹਾਉਣ ਦੇ ਵੀ ਤਾਂ ਕਾਬਲ ਨਹੀਂ ਨਾ
0: ਜੀ।
1: ਤੁਸੀਂ ਏਦਾਂ ਦੇ ਕਈ ਇੰਸੀਡੈਂਟ ਦੇਖੋ, ਆਪਣਾ ਪਟਿਆਲੇ ਦੇ ਵਿੱਚ ਜਦੋਂ ਕਰਨਲ ਪਾਠ ਦੀ ਮਿਸਿਜ ਨੇ, ਥੋੜੇ ਦਿਨ ਪਹਿਲਾਂ ਦੀ ਗੱਲ ਆ, ਉਹ ਜਿਹੜੇ ਹਾਂਜੀ ਜਿਹੜੇ ਥਾਣੇਦਾਰ ਨੇ ਉਹਦੇ ਲੜਕੇ ਨੂੰ ਮਤਲਬ ਜਿਹੜਾ ਤਸ਼ੱਦਦ ਕੀਤਾ ਹੋਣਾ ਜੀ, ਉਹਦਾ ਲੜਕਾ ਆਪਣਾ, ਉਹਦਾ ਯੰਗ ਲੜਕਾ ਜਿਹੜਾ ਆ ਥਾਣੇਦਾਰ ਦਾ, ਉਹਦੀ ਡੈਥ ਹੋ ਗਈ।
0: ਬਿਲਕੁਲ,
1: ਕਰਨਲ ਪਾਠ ਦੀ ਵਾਈਫ ਨੇ ਜਿਹੜੀ ਪੋਸਟ ਪਾਈ ਉਹਦੇ ਵਿੱਚ, ਉਹਨੇ ਕਿਹਾ ਵੀ ਮੈਨੂੰ ਬਹੁਤ ਦੁੱਖ ਆ ਉਸ ਬੱਚੇ ਦਾ, ਵੀ ਬੱਚਾ ਬੜਾ ਚੰਗਾ ਸੀਗਾ ਇੱਦਾਂ ਕਰਕੇ
0: ਜੀ,
1: ਪਰ ਕਹਿੰਦੀ ਵੀ ਮਤਲਬ ਇਸ ਦਰਿੰਦੇ ਨੇ ਮੈਨੂੰ ਕਿਹਾ ਸੀ ਜੇ ਤੇਰਾ ਪੁੱਤ ਮਰ ਜੂਗਾ ਫੇਰ ਕੀ ਹੋ ਜਾਊਗਾ। ਹਾਂਜੀ
0: ਜੀ,
1: ਤੇ ਕਹਿੰਦੀ ਮੇਰਾ ਉਦੋਂ ਅੰਦਰ ਕਹਿੰਦੀ ਚੀਰਿਆ ਗਿਆ ਸੀ ਜਦੋਂ ਮੈਨੂੰ ਕਹਿੰਦੇ ਜੇ ਫੇਰ ਕੀ ਹੋ ਜਾਂਦਾ ਜੇ ਤੇਰਾ ਪੁੱਤ ਮਰ ਜਾਂਦਾ ਤੇ
0: ਜੀ।
1: ਮਤਲਬ ਇੱਥੇ ਰੈਸੀਪ੍ਰੋਕਲ ਆ ਸਰ, ਸਭ ਕੁਛ ਜਿਹੜਾ ਹੈਗਾ ਆ, ਜੇ ਤੁਸੀਂ ਨਾ ਇਹ ਅੱਖ ਰੱਖਦੇ ਆ ਦੇਖਣ ਵਾਲੀ, ਤੇ ਹਰ ਇੱਕ ਕਰਮ ਦਾ ਕਰਮ ਫਲ ਆਉਣਾ ਹੀ ਆਉਣਾ
0: ਆਉਣਾ ਹੀ ਆ ਜੀ। ਬਿਲਕੁਲ ਆਉਣਾ, ਬਿਲਕੁਲ ਹੈ।
1: ਇਹ ਪਤਾ ਨੀ ਪੁਲਿਸ ਵਾਲੇ ਜਿਹੜੇ ਹੈਗੇ ਆ ਇੱਦਾਂ ਮਤਲਬ ਕਿਸੇ ਬੰਦੇ ਨੂੰ ਟੋਰਚਰ ਕਰਕੇ ਸਿਰਫ ਤਰੱਕੀਆਂ ਦੀ ਆਸ ਦੇ ਵਿੱਚ ਜਾਂ ਆਪਣੇ ਕੁੱਟ ਪੁੱਖ ਦੇ ਵਿੱਚ ਆਉਣ ਵਾਸਤੇ ਮਾਸਟਰ ਦੇ, ਤੇ ਉਹ ਇਹੋ ਜਿਹੇ ਕੰਮ ਕਰਦੇ ਹੈਗੇ ਆ
0: ਜੀ।
1: ਪਿੱਛੇ ਜੇ ਸਾਨੂੰ ਇੱਕ ਰਿਸਰਚ ਆਈ ਸੀ ਸਰ ਇਸ ਚੀਜ਼ ਦੇ ਉੱਤੇ ਵੀ ਜਿਹੜੇ ਨਵੇਂ ਮੁੰਡੇ ਭਰਤੀ ਹੋ ਰਹੇ ਆ ਉਹ ਗਲਤ ਕੰਮ ਨਹੀਂ ਕਰਦੇ।
0: ਬਿਲਕੁਲ,
1: ਉਹ ਕਹਿੰਦੇ ਆਪਾਂ ਕੀ ਲੈਣਾ ਦੇਣਾ ਹੈਗਾ ਆ, ਬਾਅਦ ਦੇ ਵਿੱਚ ਜਿਹੜੇ ਆ ਕੋਰਟ ਕਚਹਿਰੀਆਂ ਜਦੋਂ ਭੁਗਤਣੀਆਂ ਪੈਂਦੀਆਂ ਉਹ ਕੱਲਿਆਂ ਨੂੰ, ਕਿਉਂਕਿ ਉਹ ਅੱਤਵਾਦ ਦੇ ਟਾਈਮ ਦੇ ਵਿੱਚ ਜਿਹੜੇ ਬੰਦੇ ਸੀਗੇ ਜੀ,
0: ਬਿਲਕੁਲ
1: ਉਹਨਾਂ ਨੂੰ ਬਾਅਦ ਦੇ ਵਿੱਚ ਪਨਿਸ਼ਮੈਂਟ ਵੀ ਮਿਲੀਆਂ ਸਾਰੀਆਂ, 25-25 ਸਾਲ ਬਾਅਦ ਜੇਲਾਂ ਚ ਜਾਣਾ ਪਿਆ ਬੁਢਾਪੇ ਚ ਜਾ ਕੇ। ਸੋ ਪਰ ਇਹ ਜਿਹੜਾ ਹੈਗਾ ਨਾ ਜਿਹੜੀ ਇੰਸਟੈਂਟ ਸ਼ਹਿ ਆ, ਤੁਸੀਂ ਬਲੂ ਆਈਡ ਬੋਇਸ ਜਿਹੜੇ ਪੁਲਿਸ ਹੈਗੇ ਆ ਸਰਕਾਰ ਦੇ
0: ਜੀ,
1: ਉਹ ਫਿਰ ਸਰਕਾਰ ਨੂੰ ਜਿਹੜਾ ਆ ਮਿਸਗਾਈਡ ਵੀ ਉਹੀ ਕਰਦੇ ਆ, ਤੇ ਸਰਕਾਰ ਦੇ ਹੱਥ ਟੋਕੇ ਵੀ ਉਹੀ ਹੁੰਦੇ ਹੈਗੇ ਆ ਜੀ, ਤੇ ਉਹਨਾਂ ਦੇ ਰਾਹੀਂ ਹੀ ਸਰਕਾਰ ਜਿਹੜੀ ਆ ਉਹ ਦਮਨ ਕਰਦੀ ਆ ਜੀ ਜੋ ਵੀ ਕਰਦੀ।
0: ਬਿਲਕੁਲ,
1: ਸੱਤਾ ਦਾ ਨਸ਼ਾ ਜਿਹੜਾ ਆ ਬਹੁਤ ਹੁੰਦਾ ਆ, ਤੇ ਜਿਹੜਾ ਸੱਤਾ ਧਾਰੀ ਪਿੱਛੇ ਬੈਕ ਤੇ ਖੜਾ ਹੁੰਦਾ ਨਾ ਜੀ, ਤੇ ਮੁਲਾਜ਼ਮ ਨੂੰ ਬੜਾ ਨਸ਼ਾ ਹੁੰਦਾ
0: ਜੀ,
1: ਆਪਣੀ ਬੈਗ ਤੇ ਹੈਗਾ ਜੀ,
0: ਸਾਨੂੰ ਕਿਹੜਾ ਕੋਈ ਪੁੱਛਣ,
1: ਇਹ ਉਹ ਮਨਮਾਨੀਆਂ ਕਰਦੇ ਆ ਜੀ।
0: ਬਿਲਕੁਲ ਆ ਜੀ, ਬਿਲਕੁਲ ਆ। ਪਰ ਇਹ ਵੀ ਸਵਾਲ ਸੈਣੀ ਸਾਹਿਬ ਕਿਹੜਾ ਹੁੰਦਾ ਕਿ ਇੱਕ ਪਾਸੇ ਤਾਂ ਨਸ਼ਾ ਮੁਕਤ ਪੰਜਾਬ ਕਹੀ ਜਾਂਦੇ ਆ, ਦੂਸਰੇ ਪਾਸੇ ਡੋਪ ਟੈਸਟ ਕਰਾ ਕੇ ਤਾਂ ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਉੱਤੇ ਠੱਪਾ ਲਾਈ ਜਾਂਦੇ ਕਿ ਇਹਦਾ ਨਸ਼ੇੜੀ ਆ ਜੀ, ਫਿਰ ਕੀ ਹੋ ਗਿਆ ਜੀ ਨਸ਼ਾ।

0: ਮੁਕਤ ਜੇ ਇਹ ਚੀਜ਼ਾਂ ਚੱਲਦੀਆਂ ਨੇ।
1: ਭਾਈ ਸਾਹਿਬ ਉਹ ਤਾਂ ਇਹ ਹੈਗਾ ਆ ਵੀ ਤੇ ਜੁੜਤ ਕਿੱਦਾਂ ਪਈ ਪਈ
0: ਜੀ
1: ਸਰ, ਇਹ ਜਿਹੜੇ ਹੁੰਦੇ ਇਹ ਨਾ ਇਲੈਕਸ਼ਨ ਤੋਂ ਪਹਿਲਾਂ ਇੱਕ ਮਾਹੌਲ ਕ੍ਰੀਏਟ ਕਰ ਦੇਣਾ ਚਾਹੁੰਦੇ ਇੱਦਾਂ ਦਾ ਦਹਿਸ਼ਤ ਵਾਲਾ
0: ਜੀ,
1: ਤਾਂ ਕਿ ਜਦੋਂ ਇਲੈਕਸ਼ਨ ਸ਼ੁਰੂ ਹੋ ਜਾਏ ਤੇ ਜੇ ਅਸੀਂ ਪਿੰਡਾਂ ਚ ਜਾਈਏ ਤੇ ਜਿੱਦਾਂ ਦੀ ਸਾਨੂੰ ਥ੍ਰੈਟਸ ਆਉਂਦੀਆਂ ਨਾ ਕਿ ਹਾਂ ਜੀ ਪਿੰਡਾਂ ਦੇ ਲੋਕਾਂ ਨੇ ਗਲ ਪੈਣਾ
0: ਜੀ,
1: ਤੇ ਉਹ ਪਹਿਲਾਂ ਹੀ ਅਸੀਂ ਦਹਿਸ਼ਤ ਵਾਲਾ ਪ੍ਰਭਾਵ ਆਪਣਾ ਬਣਾ ਲਈਏ, ਅੰਦਰੂਨੀ ਗੱਲ ਆ ਆ ਜੀ।
0: ਜੀ ਬਿਲਕੁਲ ਬਿਲਕੁਲ,
1: ਇਸੇ ਕਰਕੇ ਇਹ ਇੰਨਾ ਜ਼ਿਆਦਾ ਤਸ਼ੱਦਦ ਕਰਦੇ ਆ ਤਾਂ ਕਿ ਸਾਡਾ ਦਹਿਸ਼ਤ ਵਾਲਾ ਮਾਹੌਲ ਪਹਿਲਾਂ ਹੀ ਬਣਿਆ ਹੋਵੇ, ਕਿਉਂਕਿ ਆਮ ਇਨਸਾਨ ਹੀ ਬੋਲਦਾ ਨਾ ਜੀ, ਆਮ ਇਨਸਾਨ ਸਾਡੇ ਅੱਗੇ ਕੁਛ ਕੀ ਨਾ ਸਕੇ।
0: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਤੇ ਤੁਸੀਂ ਦੇਖੋ ਭਾਈ ਸਾਹਿਬ, ਸੱਚੀ ਗੱਲ ਇਹ ਹੈਗੀ ਆ ਕਿ ਜੇ ਇਹ ਕੁਛ ਹੀ ਲੋਕਤੰਤਰ ਦੇ ਵਿੱਚ ਚੱਲਦਾ ਰਿਹਾ ਤੇ ਲੋਕਾਂ ਦਾ ਵਿਸ਼ਵਾਸ ਇਸ ਲੋਕਤੰਤਰ ਤੋਂ ਬਿਲਕੁਲ ਉੱਠ ਜਾਣਾ ਆ, ਜਿੱਦਾਂ ਜੈਨ ਜੀ ਉੱਠ ਰਿਹਾ ਆ, ਜਿੱਦਾਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਆ ਸਿਰ ਕੱਢ ਕੇ ਖੜੀਆਂ, ਬੇਰੁਜ਼ਗਾਰੀ ਦੀਆਂ, ਹਾਂਜੀ ਨਸ਼ੇ ਦੀਆਂ, ਲੁੱਟ ਮਾਰ ਦੀਆਂ, ਲਾ ਐਂਡ ਆਰਡਰ ਦੀਆਂ, ਇਹ ਸਰਕਾਰਾਂ ਕੋਲੋਂ ਸਥਿਤੀ ਜਿਹੜੀ ਆ ਕੰਟਰੋਲ ਚ ਨਹੀਂ ਹੋਣੀ। ਲੋਕਾਂ ਨੇ ਓਦਾਂ ਹੀ ਲੀਡਰਾਂ ਦੇ ਘਰ ਫੂਕਣੇ ਆ ਤੇ ਓਦਾਂ ਹੀ ਲੀਡਰ ਫੂਕ ਦੇਣੇ ਹੈਗੇ ਆ। ਇਹ ਜਿਹੜੇ ਬਚਣਗੇ ਦੌੜ ਕੇ ਜਿੱਥੇ ਬਚਣਗੇ, ਪੋਲੀਟੀਕਲ ਸੈਟਅਪ ਤੋਂ ਲੋਕਾਂ ਦਾ ਬਹੁਤ ਇੰਨਾ ਭੰਗ ਹੋ ਜਾਣਾ ਜੀ ਇੱਕ ਦਿਨ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ।
1: ਇਹ ਚੰਗੀ ਗੱਲ ਹੈ, ਇੱਜ਼ਤ ਆਪਣੀ ਆਪਣੇ ਹੱਥ ਚ ਹੁੰਦੀ ਆ। ਕਿਸਾਨ ਅੰਦੋਲਨ ਤੇ ਕੀ ਹੋਇਆ ਸੀ ਜੀ, ਉੱਥੇ ਅਗਲਿਆਂ ਨੇ ਜਿਹੜਾ ਹੈਗਾ ਆ ਵੀ ਪੋਲੀਟੀਕਲ ਲੀਡਰਾਂ ਨੂੰ ਪਿੱਛੇ ਪਾਤਾ ਵੀ ਸਟੇਜ ਤੇ ਕੋਈ ਆਉਣਾ ਹੀ ਨਹੀਂ ਚਾਹੀਦਾ। ਉਹਦਾ ਖਮਿਆਜਾ ਕੀ ਭੁਗਤਣਾ ਪਿਆ ਜੀ, ਉਹਦਾ ਖਮਿਆਜਾ ਇਹ ਭੁਗਤਣਾ ਪਿਆ ਵੀ ਪੋਲੀਟੀਕਲ ਲੀਡਰ ਜਿਹੜੇ ਆ ਨੋਨ ਰਿਸਪੋਂਸੀਬਲ ਹੋ ਗਏ। ਤੁਸੀਂ ਦੇਖੋ ਨਾ ਪੰਜਾਬ ਚ ਆਪੋਜੀਸ਼ਨ ਕਿਸੇ ਗੱਲ ਤੇ ਬੋਲਦੀ ਹੈ ਜੀ, ਬਿਲਕੁਲ ਨੀ ਬੋਲਦੀ। ਉਹ ਆਪਣਾ ਹੀ ਲੱਗੇ ਹੈਗੇ ਖਰੇ, ਉਹਨਾਂ ਨੂੰ ਇਹ ਵੀ ਤੁਸੀਂ ਇਹ ਤਾਂ ਕੰਮ ਗੰਦਾ ਕਰ ਦਿਓ ਤਾਂ ਕਿ ਜਿਹੜਾ ਹੈਗਾ ਆ ਲੋਕੀ ਸਾਨੂੰ ਵੋਟਾਂ ਪਾ ਦੇਣਗੇ।
0: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਡਾਕਟਰ
1: ਕਾਂਗਰਸ ਪਾਰਟੀ ਦਾ ਕੋਈ ਬਿਆਨ ਆਇਆ ਹੋਵੇ ਕਦੀ ਵੀ?
0: ਹਾਂਜੀ, ਨਾ ਨਾ ਨਾ ਜੀ, ਉਹ ਅਗਲੇ ਕਹਿੰਦੇ ਤੁਸੀਂ ਫਿਰ ਚੱਲੋ ਆਪਣੇ ਹਿਸਾਬ ਨਾਲ ਚੱਲੋ, ਅਸੀਂ ਆਪਣੇ ਨਾਲ ਚੱਲਾਂਗੇ। ਬਿਲਕੁਲ। ਤੇ ਸੈਣੀ ਸਾਹਿਬ, ਡਾਕਟਰ ਗੁਰਪ੍ਰੀਤ ਕੌਰ ਹੁਣਾਂ ਦਾ ਮਾਮਲਾ ਮਾਨ ਜਿਹੜੇ ਨੇ ਬਿਕਰਮ ਮਜੀਠੀਆ ਤੇ ਸੁਖਪਾਲ ਸਿੰਘ ਖਹਿਰਾ ਹੁਣਾਂ ਨੂੰ ਜਿਹੜੇ ਨੋਟਿਸ ਭੇਜੇ ਆ, ਪਰ ਦਿੱਲੀ ਵਾਲਿਆਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ, ਉਹਨਾਂ ਨੂੰ ਕੋਈ ਨੋਟਿਸ ਨਹੀਂ ਗਿਆ ਜੀ, ਕੀ ਕਾਰਨ ਕੀ ਆ ਜੀ?
1: ਮਾਈਟ ਇਜ਼ ਰਾਈਟ, ਸ਼ਬੀ ਜੀ ਨੇ ਪ੍ਰੋਗਰਾਮ ਤਾਂ ਕੀਤਾ ਸੀ, ਹਜੇ ਹਫ਼ਤਾ ਤਾਂ ਹੋਇਆ ਨੀ ਇਹ ਗੱਲ ਆਪਾਂ ਕੀਤਿਆਂ ਨੂੰ
0: ਕੀਤੀ ਸੀ ਜੀ
1: ਸਰ। ਡਾਟੇ ਦਾ 37-100
0: 36-20
1: ਉਹ ਠੀਕ ਗੱਲ ਹੈਗੀ ਜੀ, 36-20-100 ਹਾਂਜੀ, 36-20-100
0: ਜੀ,
1: ਜਾਣੀਆਂ ਚਾਲ ਸਾਹਿਬ ਨੇ ਦੱਸਿਆ ਸੀ ਜੇ ਉਹਦਾ 36 ਦੇ ਦੇਵੇ ਤੇ ਉਹ ਵੀ 100 ਹੀ ਬਰਾਬਰ ਆ। ਹਾਂਜੀ, ਐਨੀਵੇ ਗੱਲ ਤਾਂ ਇਹ ਹੈਗੀ ਆ ਨਾ ਜੀ, ਪੰਜਾਬ ਦੇ ਲੀਡਰ ਨੂੰ ਟਾਰਗੇਟ ਕਰਨਾ ਉਹ ਉਹਨਾਂ ਦੀ ਮਜਬੂਰੀ ਆ ਜੀ, ਕਿਉਂਕਿ ਇਹਨਾਂ ਲੀਡਰਾਂ ਨੇ ਹੀ ਪੰਜਾਬ ਦੇ ਵਿੱਚ ਮਾਹੌਲ ਬਣਾਉਣਾ ਆ, ਇਹਨਾਂ ਨੇ ਹੀ ਲੋਕਾਂ ਦਾ ਜਿਹੜਾ ਹੈਗਾ ਆ ਲੋਕਾਂ ਨੂੰ ਅਵੇਅਰ ਕਰਨਾ ਆ। ਦਿੱਲੀ ਵਾਲਿਆਂ ਦੀ ਨੀ ਉਹਨਾਂ ਨੂੰ ਪਰਵਾਹ, ਹਾਂਜੀ ਨਾ ਦਿੱਲੀ ਵਾਲਿਆਂ ਨੂੰ, ਪੰਜਾਬ ਵਾਲੇ ਬਹੁਤਾ ਸੁਣਦੇ ਹੀ ਆ ਜੀ। ਪੰਜਾਬ ਦੇ ਵਿੱਚ ਜਿਹੜੇ ਬੰਦੇ ਅਫੈਕਟ ਕਰਦੇ ਹੈਗੇ ਆ ਉਹ ਤੁਹਾਨੂੰ ਪਤਾ ਹੀ ਆ, ਮਜੀਠੀਆ ਸਾਹਿਬ ਅਫੈਕਟ ਕਰਦੇ ਉਹਨਾਂ ਦੀ ਆਵਾਜ਼ ਅਫੈਕਟ ਕਰਦੀ ਆ, ਖਹਿਰਾ ਸਾਹਿਬ ਅਫੈਕਟ ਕਰਦੇ ਉਹਨਾਂ ਦੀ ਆਵਾਜ਼ ਅਫੈਕਟ ਕਰਦੀ ਆ, ਬਾਕੀ ਹੋਰ ਬੋਲਦਾ ਵੀ ਕੋਈ ਨੀ ਤੇ ਬਾਕੀ ਹੋਰ ਕਿਸੇ ਦੀ ਸੁਣਦਾ ਵੀ ਕੋਈ
0: ਨਹੀਂ। ਬਿਲਕੁਲ,
1: ਹਾਂਜੀ ਤੁਸੀਂ ਦੇਖੋ ਨਾ ਮਜੀਠੀਆ ਸਾਹਿਬ ਜਿਹੜੇ ਹੈਗੇ ਆ ਉਹਨਾਂ ਕੋਲ ਨਾ ਇੱਕ ਚੀਜ਼ ਹੈਗੀ ਆ, ਇੱਕ ਨੈਕ ਆਫ ਕਨਵਿੰਸਿੰਗ ਉਹਨੂੰ ਕਹਿੰਦੇ ਆ ਜੀ ਇੰਗਲਿਸ਼ ਚ, ਆਰਟ ਆਫ ਕਨਵਿੰਸਿੰਗ ਕਹਿ ਲਓ ਜੀ, ਜਿੱਦਾਂ ਮਤਲਬ ਵੀ ਕਿਸੇ ਬੰਦੇ ਦੀ ਨੂੰ ਕਨਵਿੰਸ ਕਰਨ ਦੀ ਕਲਾ ਉਹ ਉਹਨਾਂ ਕੋਲ ਹੈਗੀ ਆ ਜੀ।
0: ਬਿਲਕੁਲ,
1: ਉਹ ਗੱਲ ਜੇ ਕਰਦੇ ਬਿਲਕੁਲ ਤਰਕ ਨਾ ਕਰਦੇ ਹੈਗੇ ਆ, ਗੱਲ ਉਹੀ ਹੁੰਦੀ ਹੈਗੀ ਜੇ ਕੋਈ ਤਰਕ ਦੇ ਨਾਲ ਜਿਹੜਾ ਆ ਵੀ ਉਹਨੂੰ ਸਮਝਾ ਸਕਦਾ ਹੋਵੇ, ਉਹਦਾ ਟੈਲੈਂਟ ਜਿਹੜਾ ਆ ਉਹ ਵੱਖਰਾ ਹੀ ਹੁੰਦਾ ਆ।
0: ਬਿਲਕੁਲ,
1: ਉਹ ਆਪਣੀ ਛਾਪ ਛੱਡਦਾ
0: ਜੀ।
1: ਸੋ ਇਸ ਕਰਕੇ ਉਹਨਾਂ ਦੋਨਾਂ ਨੂੰ ਨੋਟਿਸ ਦਿੱਤੇ। ਨੋਟਿਸ ਦੇ ਵਿੱਚ ਕੀ ਹੁੰਦਾ ਜੀ, ਨੋਟਿਸ ਜਿਹਨੂੰ ਮਰਜ਼ੀ ਦੇ ਦਿਓ, ਅਗਲਾ ਜਾਂਦਾ ਨੋਟਿਸ ਪਾੜ ਕੇ ਸਿੱਟ ਦਿੰਦਾ, ਚੱਕ ਬਈ ਕੇਸ ਘਰ ਅਸੀਂ ਵੀ ਉੱਥੇ ਦੇਖਦੇ ਹਾਂ।
0: ਬਿਲਕੁਲ,
1: ਉਹ ਤਾਂ ਅੱਜ ਜਿਹੜਾ ਹੈਗਾ ਆ ਤੇ ਆਪਣੇ ਮਜੀਠੀਆ ਸਾਹਿਬ ਦਾ ਅੱਜ ਫੇਰ ਦੋ ਸਬੂਤ ਚੱਕ ਕੇ ਲੈ ਆਏ ਜੀ।
0: ਅੱਛਾ ਜੀ,
1: ਦੋ ਸਬੂਤ ਉਹ ਕਿਹਦੇ ਕਿਹੜੇ ਹੈਗੇ ਸੀਗੇ ਜੀ? ਇੱਕ ਉਹਨਾਂ ਨੇ ਲਿਆਂਦੀ ਹੈਗੀ ਹੈ ਜੀ ਰਿਕਾਰਡਿੰਗ
0: ਜੀ,
1: ਜਿਹਦੇ ਵਿੱਚ ਸਿਮਰਨਜੀਤ ਸਿੰਘ ਜਿਹੜਾ ਹੈਗਾ ਘੁੰਮਣ ਆਪਣਾ ਹੁੰਦਲ
0: ਹੁੰਦਲ
1: ਹੈ ਜੀ, ਉਹ ਗੱਲ ਕਰ ਰਿਹਾ ਹੈਗਾ ਆ ਜੀ ਵੀ ਆ ਏ ਐਸ ਆਈ ਨੂੰ ਫੋਨ ਕਰਦੇ ਹੋ ਜੀ ਹੈ ਜੀ,
0: ਜੀ
1: ਤੇ ਉਹਨੂੰ ਕਹਿ ਦਿਓ ਵੀ ਭਾਈ ਅੱਜ ਤਰੀਕ ਦੇ ਉੱਤੇ ਜਾ ਕੇ ਤੇ ਕੰਮ ਖਤਮ ਕਰਕੇ ਆਉਣਾ ਸਾਰਾ।
0: ਜੀ
1: ਉਹ ਸਾਰੀ ਗੱਲ, ਉਹ ਮੈਨੇਜ ਜਿਹੜੀ ਹੋਈ, ਉਹ ਸਾਰੀ ਉਥੋਂ ਪਤਾ ਲੱਗਦਾ ਕਿ ਉਹ ਗੱਲ ਜਿਹੜੀ ਆ ਇੱਥੇ ਤੱਕ ਮੈਡਮ ਤੱਕ ਸੀਮਤ ਨਹੀਂ ਰਹੀ,
0: ਜੀ
1: ਵੀ ਮੁੱਖ ਮੰਤਰੀ ਸਾਹਿਬ ਦਾ ਵੀ ਵਿੱਚ ਰੋਲ ਹੈਗਾ ਸੀ,
0: ਜੀ
1: ਕਿਉਂਕਿ ਇੱਕ ਪੁਲਿਸ ਵਾਲਾ ਜਿਹੜਾ ਆ ਉਹ 164 ਦੇ ਬਿਆਨਾਂ ਦੇ ਬਾਵਜੂਦ ਵੀ,
0: ਜੀ
1: 164 ਦੇ ਬਿਆਨ ਸਰ ਉਹ ਹੁੰਦੇ ਆ ਜੀ ਜਿਹੜੇ ਤੁਰੰਤ ਜਦੋਂ FIR ਲਿਖੀ ਜਾਂਦੀ ਆ
0: ਹਾਂ
1: ਤੁਰੰਤ
0: ਜੀ
1: ਕਰਾਏ ਜਾਂਦੇ ਆ, ਤਾਂ ਕਿ ਇਹਦੇ ਵਿੱਚ ਕੋਈ ਕਲਰਡ ਵਰਸ਼ਨ ਨਾ ਆਵੇ,
0: ਜੀ
1: ਹੈ ਜੀ ਆਫਟਰ ਥੋਟ ਵਰਸ਼ਨ ਨਾ ਹੋਵੇ,
0: ਜੀ
1: ਉਹ ਜੋ ਕਿਉਂਕਿ ਤੱਤੇ ਤੱਤੇ ਘਾਹ ਜਿਹੜਾ ਹੈਗਾ ਆ ਜੇ ਪੰਜਾਬੀ ਚ ਕਹੀਏ ਤੇ
0: ਜੀ
1: ਤੱਤੇ ਤੱਤੇ ਘਾਹ, ਅਗਲਾ ਬੰਦਾ ਜੋ ਸੱਚ ਹੋਇਆ ਹੈ ਹੁੰਦਾ ਉਹ ਬਿਆਨ ਕਰਕੇ ਜਾਂਦਾ ਜੀ,
0: ਬਿਲਕੁਲ ਆ ਜੀ
1: ਜਦੋਂ ਉਹਨੂੰ ਸੋਚਣ ਦਾ ਮੌਕਾ ਮਿਲ ਜਾਂਦਾ ਹੈਗਾ ਆ ਉਸ ਵੇਲੇ ਉਹ ਕਿਸੇ ਦੀ ਫਾਲਸ ਇੰਪਲੀਕੇਸ਼ਨ ਵੀ ਤੇ ਨਾਲ ਕਰਵਾ ਸਕਦਾ ਆ ਵੀ ਫਲਾਨੇ ਨੇ ਵੀ ਮਾੜਾ ਕੀਤਾ ਜਾਂ ਫਲਾਨੇ ਨੇ ਵੀ
0: ਜੀ
1: ਮਾੜਾ ਕੀਤਾ ਸੀ, ਇਹਨੂੰ ਵੀ ਨਾਲ ਹੀ ਸਬਕ ਦੇ ਦਿਆਂ, ਹੈ
0: ਜੀ
1: ਜੀ ਉਹ ਚੀਜ਼ਾਂ ਹੁੰਦੀਆਂ ਆਫਟਰ ਥਾਟ
0: ਜੀ
1: ਜਿਹੜੇ ਤੁਰਤ ਜਿਹੜਾ ਹੁੰਦਾ, ਫਿਰ ਉਹ ਮੈਜਿਸਟ੍ਰੇਟ ਪ੍ਰਾਈਵੇਸੀ ਦੇ ਵਿੱਚ ਬਿਆਨ ਲਿਖਦੇ ਆ ਜੀ,
0: ਜੀ
1: ਉਹ ਤਾਂ ਪੁਲਿਸ ਵਾਲਿਆਂ ਨੂੰ ਪਿੱਛੇ ਕਰ ਦਿੰਦੇ
0: ਕੋਈ
1: ਹੈਗੇ,
0: ਤੀਸਰਾ
1: ਬਾਹਰ ਕੱਢ
0: ਬੰਦਾ
1: ਦਿੰਦੇ
0: ਨਹੀਂ
1: ਆ ਜੀ,
0: ਹੋਣਾ
1: ਉਹਨਾਂ ਨੂੰ ਕਹਿੰਦੇ ਹੈਗੇ ਹੋਰ ਬੱਚੇ ਨੂੰ ਜਿਹੜਾ ਆ ਸਮਝਾ ਕੇ ਉਸ ਲੇਡੀ ਨੂੰ ਵੀ ਭਾਈ ਤੇਰੇ ਤੇ ਕੋਈ ਦਬਾਅ ਨਹੀਂ ਗਾ, ਉਹਦੇ
0: ਜੀ
1: ਬਾਰੇ ਕਨਵਿੰਸ ਹੁੰਦੇ ਬਕਾਇਦਾ ਤੌਰ ਤੇ, ਔਰ ਉਹ
0: ਬਿਲਕੁਲ ਹੈ
1: ਬਿਆਨ ਜਿਹੜਾ ਆ ਨਾ ਜੀ ਕਿਸੇ ਕਲਰਕ ਤੋਂ ਵੀ ਨਹੀਂ ਲਿਖਾਇਆ ਜਾਂਦਾ, ਜੱਜ ਆਪਣੇ ਹੱਥ ਨਾਲ ਰਿਕਾਰਡ ਕਰਦਾ
0: ਬਿਲਕੁਲ
1: ਜੀ
0: ਹੈ ਜੀ,
1: ਲਿਖਦੇ ਆ
0: ਬਕਾਇਦਾਬਾਦ ਦੇ ਵਿੱਚ
1: ਕੁਐਸਚਨ
0: ਪੁੱਛਦੇ
1: ਆਂਸਰ
0: ਵੀ
1: ਦੀ
0: ਆ ਫਿਰ
1: ਫਾਰਮ।
0: ਕਲੀਅਰ ਵੀ ਕਰਦੇ ਆ ਕਿ ਸੱਚੀ ਜੋ ਤੂੰ ਕਿਹਾ ਹੈ ਜਦ ਮੈਂ ਜੋ ਲਿਖਿਆ ਉਹ ਉਸੇ ਮੁਤਾਬਕ ਹੀ ਹੈ, ਫਿਰ ਵੀ ਪੁੱਛ
1: ਹਾਂ
0: ਰਹੇ
1: ਜੀ
0: ਆ
1: ਨਹੀਂ ਸਰ ਉਹਦੀ ਉਹਦੀ ਲੈਂਗੁਏਜ ਦੇ ਵਿੱਚ
0: ਜੀ
1: ਕੁਐਸਚਨ ਫਾਰਮ ਦੇ ਵਿੱਚ ਵੀ ਜੱਜ ਨੇ ਕੀ ਕੁਐਸਚਨਿੰਗ ਕੀਤੀ ਤੇ ਆਨਸਰ ਦੇ ਫਾਰਮ ਦੇ ਵਿੱਚ
0: ਬਿਲਕੁਲ ਹੈ
1: ਲਿਖਿਆ ਜਾਂਦਾ ਬਕਾਇਦਾ ਤੌਰ ਤੇ,
0: ਬਿਲਕੁਲ ਹੈ ਜੀ
1: ਜਦੋਂ 164 ਦੇ ਬਿਆਨ ਹੋ ਜਾਵੇ ਨਾ ਉਸ ਕੇਸ ਦੇ ਵਿੱਚ ਚਲਾਨ ਪੇਸ਼ ਕਰਨਾ ਮੈਂਡੇਟਰੀ ਆ,
0: ਜੀ ਜੀ
1: ਜ਼ਰੂਰੀ
0: ਬਿਲਕੁਲ
1: ਆ,
0: ਬਿਲਕੁਲ
1: ਉਹਦੇ ਵਿੱਚ ਕੈਂਸਲੇਸ਼ਨ ਕਿੱਦਾਂ ਆ ਗਈ ਵੀ
0: ਜੀ
1: ਸਿਰਫ ਇਸ ਆਧਾਰ ਤੇ ਜੀ ਵੀ ਹਾਂ ਜੀ ਉਹਦੇ ਵਿੱਚ ਬੰਦੇ ਡਿਸਚਾਰਜ ਕਿੱਦਾਂ ਹੋ ਗਏ,
0: ਜੀ
1: ਵੀ ਕੰਪਲੇਨਟ ਆਈ ਨੀ ਜੀ,
0: ਜੀ
1: ਕੰਪਲੇਨਟ ਨੇ ਕਿਥੋਂ ਨਹੀਂ ਉਹਦੀ ਤਾਂ ਲੋੜ ਹੀ ਨੀ ਹੈਗੀ,
0: ਜੀ ਅਗਲੀ ਦਾ ਬਿਆਨ
1: ਸੋ
0: ਲਿਖਾ ਦਿੱਤੇ,
1: ਇਸ
0: ਗੱਲ
1: ਕਰਕੇ
0: ਬੜੀ ਕੇਸ ਤਾਂ ਸ਼ੁਰੂ ਕਰੋ
1: ਸਰ ਇਹ ਗੱਲ ਬਹੁਤ ਦੂਰ ਤੱਕ ਜਾਣੀ ਹੈਗੀ ਆ,
0: ਜੀ
1: ਜੇ ਇਹਦੀ ਇਨਕੁਆਇਰੀ ਹੋ ਗਈ ਤੇ ਇਹ ਜਿਹੜੀ ਜਿਸ ਕੋਰਟ ਨੇ ਜਿਹੜੀ ਹੈਗੀ ਆ ਡਿਸਚਾਰਜ ਅਸੈਪਟ ਕੀਤਾ ਜਾਓ, ਕਿਉਂਕਿ ਡਿਸਚਾਰਜ ਦਾ ਆਰਡਰ ਜਿਹੜਾ ਨਾਲ ਉਹ ਦੂਜਾ ਸਬੂਤ ਮਜੀਠੀਆ ਸਾਹਿਬ ਨੇ ਉਹ ਡਿਸਚਾਰਜ ਵਾਲਾ ਆਰਡਰ ਹੀ ਪੜ੍ਹ ਕੇ ਦੱਸਿਆ
0: ਜੀ ਜੀ ਜੀ
1: ਵੀ ਜੋ ਜੋ ਉੱਥੇ ਗੱਲ ਤੈਅ ਹੋਈ ਸੀ ਉਹੋ ਉਹੋ ਕਚਹਿਰੀ ਦੇ ਵਿੱਚ ਉਹੋ ਉਹੋ ਤਰੀਕੇ ਨਾਲ ਪੁਲਿਸ ਨੇ ਐਕਟ ਕੀਤਾ,
0: ਬਿਲਕੁਲ ਹੈ ਜੀ ਸਭ ਫੜੇ ਜਾਣਗੇ
1: ਸੋ ਇਸ ਕਰਕੇ ਉਹ ਗੱਲ ਜਿਹੜੀ ਬਾਹਰ ਹੋਈ ਆ ਹੁੰਦਲ ਨਾਲ ਤੇ ਉਹ ਜਿਹੜਾ ਗਰੇਵਾਲ ਆ ਉਹ ਗੱਲ ਬੋਲਦਾ ਪਿਆ ਆ, ਜੋ ਉਹ ਕਹਿ ਰਿਹਾ ਹੈਗਾ ਆ ਉਹ ਹੀ ਪੁਲਿਸ ਜਿਹੜੀ ਆ ਅੰਦਰ ਕੋਰਟ ਦੇ ਵਿੱਚ ਕਰ ਰਹੀ ਆ, ਇਹ ਬੜੀ ਵੱਡੀ ਜਿਹੜੀ ਆ ਲਿੰਕ ਜੁੜ ਰਿਹਾ ਜੀ ਇਸ ਚੀਜ਼ ਤੇ, ਇਹਦੀ ਸੁਭਾਵ ਜਿਹੜਾ ਹੈਗਾ ਆ ਕੋਈ ਨਾ ਕੋਈ CBI ਪ੍ਰੂਫ ਤਾਂ ਹੋਣੀ ਜ਼ਰੂਰੀ ਆ ਜੀ, ਤਾਂ ਹੀ ਇਸ ਤਹਿ ਤੱਕ ਜਾਣਾ ਜਾਇਆ ਜਾ ਸਕਦਾ ਜੀ,
0: ਬਿਲਕੁਲ ਹੈ ਜੀ
1: ਬਾਕੀ 8 ਤਰੀਕ ਪਈ ਆ ਜੀ
0: ਜੀ
1: ਤੇ
0: ਸੈਣੀ ਸਾਹਿਬ 8 ਦੀ ਆਪਾਂ
1: ਦੇਖਦੇ ਹੈਗੇ
0: ਗੱਲਬਾਤ ਤੁਹਾਡੇ ਨਾਲ ਕਰਾਂਗਾ 8 ਦੀ ਵੀ ਤੇ ਭਵਿੱਖਬਾਣੀ ਕਰਾਵਾਂਗੇ ਤੁਹਾਡੇ ਕੋਲੋਂ, ਤੇ ਉਸ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ ਆ, ਸ਼ਾਇਦ ਕੁਝ ਕਹਿਣਾ ਚਾਹਣਗੇ ਇਸ ਮਸਲੇ ਦੇ ਉੱਤੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ,
2: ਮੈਂ ਤਾਂ ਰਾਜਨ ਜੀ ਦੇ ਵਿਚਾਰ ਸੁਣਵਾਏ, ਬੜੀ ਵਧੀਆ ਗੱਲਬਾਤ ਕਰ ਰਹੇ, ਸੋਰੀ ਇੰਟਰਪਟ ਕਰਿਆ।
0: ਨਹੀਂ ਨਹੀਂ ਕੋਈ ਗੱਲ ਨਹੀਂ,
2: ਮੈਂ ਜਿਹੜਾ ਕੁਛ ਆਹ ਪਿਆ ਨਾ ਪੰਜਾਬ ਦੇ ਪੱਲੇ
0: ਜੀ,
2: ਇਹ 2000 ਕੈਪਟਨ ਵਾਲੀ ਜਿਹੜੀ ਸਰਕਾਰ ਸੀ 5 ਸਾਲ, ਇਹ ਉਹਦੀ ਦੇਣ ਆ ਜੀ ਅਸਰ।
0: ਬਿਲਕੁਲ 220 ਸੀ,
2: 220 ਦੇ ਲਾ ਲਓ 70% ਤੇ 30% 2012 ਤੋਂ 17 ਵਾਲੀ ਜਿਹੜੀ ਪਾਰਟੀ
0: ਜੀ,
2: ਕਿਉਂਕਿ ਕੈਪਟਨ ਸਾਹਿਬ ਤਾਂ ਨਿਕਲ ਹੀ ਨਹੀਂ ਆਪਦਾ, ਉਹਨਾਂ ਨੇ ਤਾਂ ਆਏ ਸੀ ਵੀ ਆਖਰੀ ਮੌਕਾ।
0: ਬਿਲਕੁਲ ਹੈ, ਮਹਿਲ ਚ ਹੀ
2: ਬੈਠੇ, ਲਗਾਮਾਂ ਉਹਨਾਂ ਨੇ ਖੁੱਲੀਆਂ ਛੱਡਤੀਆਂ
0: ਜੀ
2: ਤੇ ਕਿਸੇ ਦੀ ਸੁਣੀ ਨੀ
0: ਜੀ,
2: ਤੇ ਲੋਕ ਦੁਖੀ ਸੀ। ਨਹੀਂ ਇੰਨਾ ਬਹੁ ਮੌਤ ਆਉਣਾ ਆਮ ਜੀ ਗੱਲ ਨਹੀਂ ਹੈਗੀ ਜੇ ਤੁਸੀਂ।
0: ਬਿਲਕੁਲ ਸਿਸਟਮਾਂ ਬੈਠੇ,
2: ਫਰਸਟ੍ਰੇਸ਼ਨ ਸੀ ਲੋਕਾਂ ਦੀ, ਉਹ ਤਾਂ ਨਿਕਲੇ ਨੀ ਉੱਥੋਂ ਬਾਹਰ, ਉਹ ਤਾਂ ਆਪਦੇ ਉਹ ਤਾਂ ਤੁਸੀਂ ਦੇਖੋ ਵੀ ਕਿ ਇੱਕ ਪਾਰਟੀ ਪ੍ਰਧਾਨ ਜਾਖੜ ਨੂੰ ਉਹਨੂੰ ਵੀ ਕਹਿਤਾ ਸੀ ਫੋਨ ਬਾਹਰ ਰੱਖ ਕੇ ਜਾ, ਤੂੰ ਇਸ ਤਰ੍ਹਾਂ ਦਾ ਤਰੀਕਾ ਦੇ, ਤੁਸੀਂ ਇਹ ਸੋਚੋ ਕਿ ਇੱਕ MLA ਜਾਂ ਮੰਤਰੀ ਉਹਨਾਂ ਨੂੰ ਕਿੱਥੇ ਮਿਲ ਲੈਂਦਾ ਹੋਊਗਾ ਛੇਤੀ
0: ਜੀ। ਬਿਲਕੁਲ
2: ਤੇ ਉਹ ਚੀਜ਼ ਦੇ ਸਤਾਏ ਹੋਏ ਲੋਕਾਂ ਨੇ ਆਹ ਲਿਆਂਦੇ ਤੇ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਚਲੋ ਕਹਾਵਤ ਦਾ ਵੀ ਦਿੜਵੇ ਦਾ ਨਹੀਂ ਸੀ ਪਤਾ
0: ਜੀ,
2: ਹੈ ਤੇ ਇਹ ਬਾਹਰ ਦੇ ਚੰਡੀਗੜ੍ਹ ਚੱਕ ਕੇ
0: ਜੀ,
2: ਤੇ ਉਹਦਾ ਨਤੀਜਾ ਕੱਢ ਰਹੇ ਨੇ। ਤੇ ਪੁਲਿਸ ਆ ਜਿਹੜੀ, ਪੁਲਿਸ ਦੇਖੋ ਜਿੰਨੇ ਵੀ ਅਫਸਰ ਸ਼ਾਹੀ ਹੈ ਜਿਹੜੀ ਮੇਨ ਆ ਜ਼ਿਲ੍ਹਿਆਂ ਵਾਲੀ, ਉਹ ਤਾਂ ਚਾਹੁੰਦੀ ਹੈ ਇਹੀ ਆਉਣ ਕਿਉਂਕਿ ਉਹਨਾਂ ਦੀਆਂ ਚੱਲਦੀਆਂ ਨੇ।
0: ਬਿਲਕੁਲ ਹੈ ਜੀ,
2: ਪਰ ਜਿਹੜਾ ਲੋਵਰ ਜੋ ਵੀ ਕਿਸੇ ਵੀ ਮਹਿਕਮੇ ਚ ਲੋਵਰ ਨੇ ਉਹ ਦੁਖੀ ਬਹੁਤ ਨੇ ਇਹਨਾਂ ਤੋਂ
0: ਜੀ। ਬਿਲਕੁਲ ਹੈ ਜੀ,
2: ਕਿਉਂਕਿ ਹੁਣ ਤੋਏ ਤੋਏ ਤਾਂ ਪੁਲਿਸ ਦੀ ਹੋਣੀ ਹੈ ਨਾ, ਇਹਨਾਂ ਦਾ ਕੀ ਗਿਆ। ਜਿਵੇਂ ਅੱਗੇ ਇੱਕ ਦਿਨ ਅੱਗੇ ਵੀ ਰਾਜਨੀਤੀ ਗੱਲ ਕਰਕੇ ਗਏ ਸੀ ਬਹੁਤ ਵਧੀਆ, ਕਿ ਜਵਾਬ ਦੇ ਫਸ ਇਹ ਜਾਂਦੇ ਨੇ ਆ ਬਠਿੰਡੇ ਜਿਹੜਾ
0: ਹੋਇਆ ਸੀ
2: ਆਪਣੇ ਮਨਪ੍ਰੀਤ ਨੇ ਪਲਾਟ ਕੱਟੇ ਸੀ
0: ਹਾਂਜੀ
2: ਓਹਦੇ ਵਿਚ ਵੀ ਤਾਂ ਉੱਥੇ ਵਾਲੇ ਕਮਿਸ਼ਨਰ ਆ ਕੇ ਰਗੜੇ ਗਏ
0: ਬਿਲਕੁਲ
2: ਕਿਉਂਕਿ ਸਹਿਣ ਤਾਂ ਉਹਨਾਂ ਦੇ ਹੋਣੇ ਨੇ ਨਾ ਇਹ ਵੀ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਸਾਨੂੰ ਇਹ ਕਿੰਨਾ ਚਿਰ ਵਰਤ ਲੈਣਗੇ ਅਕਸਰ ਨੂੰ ਕਿਸੇ ਦਾ
0: ਕਿਸੇ ਦਿਨ ਤਾਂ ਜਾਊਗਾ ਹੀ ਕਿਸੇ ਦਿਨ ਤਾਂ ਕੋਈ ਬਦਲੂਗਾ ਹੀ ਬਿਲਕੁਲ ਜੀ
2: ਮੁੜ ਕੇ ਕੇਸ ਧੱਕੇ ਉਹੀ ਖਾਂਦੇ ਨੇ ਨਾ ਬਦਨਾਮੀ ਕਿਹਨਾਂ ਦੇ ਬੱਲੇ ਪੈਂਦੀ ਹੈ
0: ਬਿਲਕੁਲ
2: ਇਹ ਇਹ ਇਹ ਉਹ ਬਦਨਾਮੀ ਜੋ ਡੀਮੋਰਲਾਈਜ਼ ਹੁੰਦੇ ਨੇ ਇਹ ਬਦਨਾਮੀ ਜੋ ਉੱਭਰਦੇ ਨੇ ਲੀਡਰ
0: ਉੱਭਰਦੇ ਨੇ ਜੀ
2: ਮਤਲਬ ਇੱਕ ਨੇ ਬਹੁਤ ਵਧੀਆ ਸਕਿੱਟ ਬਣਾਈ ਹੈ ਵੀ ਇਹਦੇ ਹਾਲਾਤ ਕੀ ਦਿਖਾਏ ਨੇ ਕੋਈ ਬੰਦਾ ਜੰਗਲ ਪਾਣੀ ਗਿਆ ਉਹ ਹੱਥ ਧੋਣ ਲੱਗਦਾ ਘਰ ਰਹਿਣ ਦੋ ਜੀ ਮੈਂ ਧੋਣਾ ਹੱਥ
0: ਜੀ
2: ਤੇ ਉਹ ਹੱਥ ਧੋਣਾ ਉਹਦੇ ਉਹ ਕਹਿੰਦਾ ਜੀ ਰਾਤੀ ਸਾਹ ਖਾਦੇ ਬੜਾ ਸਵਾਦ ਹੈ
0: ਜੀ
2: ਹੈ ਉਹ ਕਹਿੰਦਾ ਬਸ ਕਹਿੰਦਾ ਬੜੀ ਸੇਵਾ ਕਰਦਾ ਕਹਿੰਦਾ ਮੈਂ ਮੂਹਰੇ ਇਲੈਕਸ਼ਨ ਚ ਖੜਨਾ ਵੀ ਜਾਣੀ ਇਹ ਤਾਂ ਇਹੋ ਜਿਹੇ
0: ਲੋਕ ਨੇ ਜੀ ਬਿਲਕੁਲ ਹੈ ਜੀ
2: ਕੀ ਉਹਨੇ ਇੱਕ ਝੰਡਾ ਦਿਖਾਇਆ ਕਿ ਆਪ ਕਿੱਡੀ ਉਹਨੇ ਮਤਲਬ ਉਹ ਕਰਤੀ ਕਹਿੰਦੇ ਤੁਸੀਂ ਇਹ ਚੀਜ਼ ਨੂੰ ਲਾਓ ਉਹਨੂੰ ਸਦੋ ਭਾਈ ਦੱਸ ਕੀ ਪ੍ਰੋਬਲਮ ਕੀ ਹੈ ਤੁਸੀਂ ਕੋਲ ਸਾਡੇ ਕੋਲ
0: ਬਿਲਕੁਲ ਹੈ ਜੀ
2: ਜੇ ਹਮ ਕਹਿੰਦੇ ਨੂੰ ਕੋਲ ਬਣਾ ਲੈ ਕੇ ਥੋੜੀ ਭੱਲ ਬਣਦੀ
0: ਜੀ ਨਾਲੇ ਦੇਖੋ ਹਰ ਕਿਸੇ ਨੂੰ ਔਜਲਾ ਸਾਹਿਬ ਜੇ ਵੱਡੇ ਪੱਧਰ ਚ ਇਹਨਾਂ ਦੇ ਹੱਕ ਦੇ ਵਿਚ ਨੇ ਲੋਕ ਤਾਂ ਉਹਨਾਂ ਨੂੰ ਵੀ ਤਾਂ ਐਪਰੀਸ਼ੀਏਟ ਕਰਦੇ ਹੀ ਹੈ ਤੇ ਜਿਹੜਾ ਵਿਦਰੋਹ ਕਰਦੇ ਆ ਤਾਂ ਉਹਨਾਂ ਦਾ ਉਹ ਰਾਈਟ ਵੀ ਹੈਗਾ ਆ ਉਹ ਜੋ ਨਹੀਂ ਉਹਨਾਂ ਨੂੰ ਚੀਜ਼ ਪਸੰਦ ਜਾਂ ਕਿਸੇ ਚੀਜ਼ ਦਾ ਵਿਰੋਧ ਕਰਨ ਅਗਲੇ ਉਹਨਾਂ ਦਾ ਹੱਕ ਹੈ ਜੀ ਡੈਮੋਕ੍ਰੇਸੀ ਦਿੰਦੀ ਹੈ ਕਰ ਸਕਦੇ ਆ
2: ਬਿਲਕੁਲ ਕਰ ਸਕਦੇ ਜੀ ਮੈਂ ਉਹੀ ਤਾਂ ਗੱਲ ਕਰਦਾ ਸਭ ਕਹਿੰਦੇ ਉਹਨਾਂ ਨੂੰ ਕੋਲ ਬਿਠਾ ਲੈਣਗੇ
0: ਬਿਲਕੁਲ ਹੈ ਜੀ ਬਿਲਕੁਲ ਹੈ ਸਮਾ ਕੇ ਉਹਨੂੰ ਸੱਦੋ ਤੁਸੀਂ ਉੱਥੇ ਸਟੇਜ ਦੇ ਉੱਤੇ ਬੁਲਾ ਲਓ ਜਾਂ ਸਟੇਜ ਦੇ ਉੱਤੇ ਗੱਲ ਕਰ ਲਓ ਉਹਨੂੰ ਬੁਲਾ ਕੇ ਭਈ ਹਾਂ ਭਾਈ ਕੀ ਪ੍ਰੋਬਲਮ ਆ ਕਿੱਦਾਂ ਤੇਰਾ ਮਸਲਾ ਹੱਲ ਕਰ ਸਕਦੇ ਆ ਬਿਲਕੁਲ ਹੈ ਜੀ ਜੀ ਸੈਣੀ ਸਾਹਿਬ ਹਾਂਜੀ ਔਜਲਾ
1: ਸਾਹਿਬ ਪੋਲੀਟੀਕਲ ਸੈਟਅਪ ਦਾ ਤਾਂ ਨਾਸ ਜਿਹੜਾ ਆ ਨਾ ਇੰਨਾ ਪਾਕਿਸਤਾਨ ਚ ਵੀ ਨੀ ਹੋਇਆ ਹੋਊ
0: ਬਿਲਕੁਲ
1: ਜਿੰਨਾ ਸਾਡੇ ਇੱਥੇ ਹੋ ਗਿਆ ਹੈ ਜੀ ਤੁਸੀਂ ਡੈਮੋਕ੍ਰੇਸੀ ਲਫ਼ਜ਼ ਜਿਹੜਾ ਬੋਲਿਆ ਨਾ ਜੀ ਤੇ ਮੈਨੂੰ ਜਿਹੜਾ ਹੈਗਾ ਆ ਵੀ ਮਤਲਬ ਕੰਪਨੀ ਛਿੜੀ ਆ ਇਹ ਡੈਮੋਕ੍ਰੇਸੀ ਹੁੰਦੀ ਆ
0: ਨਾਮ ਦੀ ਆ ਜੀ ਨਾਮ
1: ਦੀ ਹਰ ਜੋ ਅੰਗਰੇਜ਼ ਦੀਆਂ ਕਹਾਣੀਆਂ ਅਸੀਂ ਕਿਤਾਬਾਂ ਚ ਪੜ੍ਹੀਆਂ ਸੀਗੀਆਂ ਉਹ ਅੰਗਰੇਜ਼ ਦਾ ਸ਼ਾਸਨ ਜਿਹੜਾ ਆ ਅਸੀਂ ਦੇਖਦੇ ਸੀ ਉਹ ਤੋਂ ਵੀ ਮਾੜਾ ਸ਼ਾਸਨ ਆ ਜੀ ਇੱਥੇ
0: ਕੱਲ ਨਾ ਔਜਲਾ ਸਾਹਿਬ ਤੇ ਸੈਣੀ ਸਾਹਿਬ ਨਾ ਕੱਲ ਮੈਂ ਇੱਕ ਪੋਸਟ ਪੜ੍ਹ ਰਿਹਾ ਸੀ ਆਪਣੇ ਰੇਡੀਓ ਦੇ ਉੱਤੇ ਵੀ ਸੱਜਣ ਆਏ ਸੀ ਉਹ ਕਿਤਾਬਾਂ ਦੇ ਨਾਲ ਬਹੁਤ ਪਿਆਰ ਮੁਹੱਬਤ ਆ ਉਹਨਾਂ ਦੀ ਤੇ ਉਹ ਆਪ ਕਿਤਾਬਾਂ ਮਤਲਬ ਕਿ ਸ਼ੋਪ ਵੀ ਹੈਗੀ ਆ ਉਹਨਾਂ ਦੀ ਤੇ ਪੜ੍ਹਨ ਦੇ ਬਹੁਤ ਸ਼ੌਕੀਨ ਨੇ ਤਾਂ ਉਹਨਾਂ ਨੇ ਇੱਕ ਪੋਸਟ ਪਾਈ ਕਹਿੰਦੇ ਜਦੋਂ ਅੰਗਰੇਜ਼ ਆਏ ਸੀ ਨਾ ਜਾਂ ਗਏ ਸੀ ਤਾਂ ਪੰਜਾਬੀਆਂ ਨੇ ਉਹਨਾਂ ਤੋਂ ਸ਼ਰਾਬ ਖੋਹ ਲਈ ਤੇ ਕੇਰਲਾ ਵਾਲਿਆਂ ਨੇ ਕਿਤਾਬ ਖੋਹ ਲਈ
1: ਕੀ ਕਹਿ ਰਹੇ ਹੋ ਤੁਸੀਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਤੁਸੀਂ ਕੇਰਲਾ ਵਿਜ਼ਿਟ ਕਰਕੇ ਦੇਖੋ ਭਾਰਤ ਸਾਹਿਬ ਜਿੱਦਾਂ ਅਸੀਂ ਜਿਹੜਾ ਹੈਗਾ ਨਾ ਬੜੇ ਪ੍ਰਾਊਡ ਦੇ ਨਾਲ ਆਪਣੀ ਜਿਹੜੀ ਹੈਗੀ ਆ ਭਈ ਜ਼ਮੀਨ ਦੱਸਦੇ ਆ ਨਾ ਵੀ ਸਾਡੀ ਕਿੰਨੀ ਜ਼ਮੀਨ ਆ ਜਾਂ ਹੈਂਜੀ ਕੇਰਲਾ ਦੇ ਵਿੱਚ ਹਰ ਕੋਈ ਆਪਣੇ ਪ੍ਰਾਊਡ ਨਾਲ ਆਪਣੀ ਲਾਇਬ੍ਰੇਰੀ ਦੱਸਦਾ ਆ
0: ਬਿਲਕੁਲ
1: ਹਰ ਘਰ ਦੇ ਵਿੱਚ ਲਾਇਬ੍ਰੇਰੀ ਹੋਊਗੀ ਜਿਹਦੀ ਜਿੱਡੀ ਵੱਡੀ ਲਾਇਬ੍ਰੇਰੀ ਵੱਡੀ ਹੋਏਗੀ ਓਡਾ ਵੱਡਾ ਉਹਦਾ ਰੁਤਬਾ ਹੋਏਗਾ
0: ਹੋਏਗਾ ਜੀ
1: ਹੈਂਜੀ ਸੋ ਇਸ ਕਰਕੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਲੋਕਾਂ ਨੇ ਜਿਹੜਾ ਆ ਕਿਤਾਬ ਨੂੰ ਜਿਹੜਾ ਆ ਅਪਣਾਇਆ ਅਸੀਂ ਜਿਹੜਾ ਹੈਗਾ ਆ ਆਇਆ ਤ੍ਰਿਫਲ ਦੇ ਵਿੱਚ ਹੀ ਫਸ ਗਏ ਅਸੀਂ ਸੱਚੀ ਗੱਲ ਆ ਸਾਡੀ ਏਡੀ ਜਰਖੇਜ ਧਰਤੀ ਹੈਗੀ ਸੀ ਜੀ ਸਾਨੂੰ ਰੋਟੀ ਸੌਖੀ ਸੀ ਜੀ ਇਹ ਉਹ ਧਰਤੀ ਆ ਭਾਰਤ ਸਾਹਿਬ ਮੈਂ ਸੱਚੀ ਗੱਲ ਕਰਾਂ ਵੀ ਮੈਂ ਜਿਹੜੇ ਹੈਗਾ ਆ ਜਿਹੜੇ ਧਾਰਮਿਕ ਗ੍ਰੰਥ ਪੜ੍ਹੋ ਨਾ ਤੁਸੀਂ ਤੇ ਇਹ ਉਹ ਧਰਤੀ ਆ ਜਿੱਥੇ ਜਿਹੜਾ ਹੈਗਾ ਆ ਤਪ ਕਰਨ ਵਾਲੇ ਵੀ ਇਹ ਵੀ ਸਾਡਾ ਅਗਲਾ ਜਨਮ ਹੋਵੇ ਤੇ ਪੰਜਾਬ ਦੀ ਧਰਤੀ ਤੇ ਹੋਵੇ ਹਾਂਜੀ ਉਸ ਉਹ ਇਹ ਲੋਚਦੇ ਸੀ ਜੀ ਤੇ ਜਿਹੜਾ ਪੰਜਾਬ ਚ ਪੈਦਾ ਹੋਇਆ ਆ ਹੁੰਦਾ ਸੀ ਉਹਨੂੰ ਸਪੈਸ਼ਲੀ ਬਲੈਸਡ ਮੰਨਿਆ ਜਾਂਦਾ ਸੀ
0: ਬਿਲਕੁਲ
1: ਹਾਂਜੀ ਅੱਜ ਆਹ ਹਾਲ ਬਣਾਤਾ ਇਹਨਾਂ ਨੇ ਪੰਜਾਬ ਦਾ ਇਥੋਂ ਇੱਥੇ ਤੇ ਜਾਏ ਜਿਹੜੇ ਹੈਗੇ ਦੌੜਦੇ ਫਿਰਦੇ ਆ ਕਹਿੰਦੇ ਕਿਹੜੀ ਘੜੀ ਜਹਾਜ਼ ਚੜੀਏ ਨਿਕਲ ਜਾਈਏ ਇਥੋਂ ਬਚ ਜਾਵਾਂਗੇ ਜੀ ਇਹ ਕੀਤਾ ਕਿ ਨਾ ਜੀ ਇਸ ਇੱਥੇ ਦੀ ਪੋਲੀਟਿਕਸ ਨੇ ਇੱਥੇ ਦੀਆਂ ਪੋਲੀਟੀਕਲ ਪਾਰਟੀਆਂ ਨੇ
0: ਬਿਲਕੁਲ ਹੈ ਜੀ ਜੀ ਜੀ ਔਜਲਾ ਸਾਹਿਬ
1: ਜੀ ਸਰ
2: ਬਿਲਕੁਲ ਜੀ ਰਾਜਨ ਜੀ ਅਸੀਂ ਛੋਟੀਆਂ ਛੋਟੀਆਂ ਗਰੀਡੀ ਪਿੱਛੇ ਆਪਦੇ ਆਪ ਨੂੰ ਆਪਦਾ ਘਰ ਭਰਦੇ ਭਰਦੇ ਨੇ ਘਾਣ ਕਰਤਾ ਆਲੇ ਦੁਆਲੇ ਮੈਂ ਤਾਂ ਇਹ ਗੱਲ ਕਹਿੰਦਾ
0: ਬਿਲਕੁਲ
2: ਪਰ ਜਦੋਂ ਹੁਣ ਤੁਸੀਂ ਜਦ ਤੁਸੀਂ ਆਪਦੇ ਘਰ ਦੇ ਆਲੇ ਦੁਆਲੇ ਦਾ ਘਾਣ ਕਰੇਗੇ ਉਹ ਅਕਸ ਨੂੰ ਘਰੋਂ ਤਾਂ ਨਿਕਲਣਾ ਹੀ ਪੈਣਾ ਇੱਕ ਦਿਨ
0: ਤੁਹਾਨੂੰ ਪੈਣਾ ਜੀ
2: ਫਿਰ ਉਸ ਚਿੱਕੜ ਚ ਪੈਰ ਰੱਖੇਗੇ ਨਾ ਤੁਸੀਂ
0: ਬਿਲਕੁਲ
2: ਉਹ ਚਿੱਕੜ ਚ ਤੁਹਾਨੂੰ ਵੀ ਲੰਘਣਾ ਹੀ ਪੈਣਾ ਨਾ
0: ਜੀ
2: ਮੈਂ ਤਾਂ ਤੈਨੂੰ ਮੈਂ ਤਾਂ ਅੱਗੇ ਵੀ ਇੱਕ ਦੋ ਵਾਰੀ ਆਪਣੇ ਚੈਨਲ ਤੇ ਕਿਹਾ ਕਿ ਆਹ ਕੈਨੇਡਾ ਚ ਦੇਖ ਲਓ
0: ਤੁਸੀਂ
2: ਕਿ ਉਹ ਜਿਹੜੇ 17 ਚੁਣੇ ਹੋਏ ਨੇ ਪੰਜਾਬੀ
0: ਜੀ,
2: ਕਿਉਂ ਨੀ ਉਹ ਜਾ ਕੇ ਆਟਵਾ ਦੇ ਵਿੱਚ ਉਹਨਾਂ ਨੂੰ ਦੱਸਦੇ ਵੀ ਤੁਸੀਂ ਕਾਨੂੰਨ ਬਦਲੋ ਜੀ, ਜਦੋਂ ਅਸੀਂ ਆਏ ਸੀ ਉਦੋਂ ਅਸੀਂ ਨੀ ਸੀ ਆਏ, ਜਦੋਂ ਤੁਸੀਂ ਕਾਨੂੰਨ ਬਣਾਏ ਸੀ
0: ਇੱਥੇ ਰਹਿੰਦੇ
2: ਹੁਣ ਆ ਗਏ। ਮੈਂ ਇਸ ਗੱਲ ਕਿ ਨਹੀਂ ਕਹਿੰਦਾ ਕਿ ਉਹਨਾਂ ਨੂੰ ਫੜਾਉਣ,
0: ਬਿਲਕੁਲ,
2: ਕਿਉਂਕਿ ਇੱਥੇ ਜਿਹੜਾ ਸਿਸਟਮ ਹੈ ਇੱਥੇ ਤਾਂ ਦੂਰ ਨੀ ਪੜਾਉਣੇ ਬੱਚੇ
0: ਜੀ,
2: ਇੱਥੇ ਤਾਂ ਤੁਸੀਂ ਬਾਹਰ ਪੜਾ ਦੇਗੇ ਉਹ ਪਹਾੜਾਂ ਚ
0: ਜੀ,
2: ਇੱਥੇ ਤਾਂ ਬੱਚੇ ਜਿੱਥੇ ਤੁਹਾਡੀ ਰੈਜੀਡੈਂਸੀ ਹੈ ਜਿਹੜਾ ਤੁਹਾਨੂੰ ਸਕੂਲ ਲੱਗਦਾ ਤੁਹਾਡਾ ਬੱਚਾ ਉੱਥੇ ਹੀ ਜਾਊਗਾ,
0: ਉੱਥੇ ਹੀ ਜਾਊਗਾ ਜੀ,
2: ਇੱਥੇ ਲਾ ਇਹ,
0: ਬਿਲਕੁਲ ਹੈ ਜੀ
2: ਰਾਜਨ ਜੀ, ਸਾਡੇ ਇੱਥੇ ਲਾ ਹੈ
0: ਜੀ,
1: ਬਿਲਕੁਲ।
2: ਜੇ ਮੈਂ ਆਪਦੇ ਬੱਚੇ ਨੂੰ ਨਾਲ ਦੇ ਪਿੰਡ ਚ ਵਾਲੇ ਸਕੂਲ ਚ ਪਾਉਣਾ ਹੋਊ ਤਾਂ ਮੈਨੂੰ ਉਸ ਸਕੂਲ ਚੋਂ ਕੋਈ ਲਿਖਾਉਣਾ ਪਊਗਾ ਵੀ ਭਾਈ ਇਸ ਵਜ੍ਹਾ ਕਾਰਨ ਜਾਂ ਇਸ ਕਾਰਨ ਕਰਕੇ ਅਸੀਂ ਇਸ ਆਪਦੇ ਬੱਚੇ ਨੂੰ ਇਸ ਸਕੂਲ ਚ ਪਾ ਨਹੀਂ ਸਕਦੇ, ਤਾਂ ਤੁਸੀਂ ਦੂਜੇ ਸਕੂਲ ਚ ਲਾ ਸਕਦੇ ਨਾਲ ਦੇ ਪਿੰਡ ਵਾਲੇ,
0: ਬਿਲਕੁਲ ਹੈ ਜੀ।
2: ਅਦਰਵਾਈਜ਼ ਤੁਸੀਂ ਰੈਜੀਡੈਂਸੀ ਤੋਂ ਬਾਹਰ ਕਿਤੇ
0: ਨਹੀਂ ਕਰਾ,
2: ਬਹੁਤ ਆਏ ਨੇ ਕਈ ਸਕੂਲਾਂ ਦੀ ਗ੍ਰੇਡ ਇਹੋ ਤਰੀਕੇ ਨਾਲ ਨੇ ਜੇ ਪੜਾਉਣਾ ਪੈਂਦਾ ਤਾਂ ਤੁਹਾਨੂੰ ਐਡਰੈਸ ਚੇਂਜ ਕਿਸੇ ਹੋਰ ਦਾ ਦੇ ਕੇ ਜਵਾਕ ਲਾਉਣੇ ਪੈਂਦੇ ਨੇ ਕਦੇ ਜਿਸ ਵਧੀਆ ਵੱਡੇ ਮਤਲਬ ਸ਼ਹਿਰ ਨੇ ਜਿਹੜੇ ਉੱਥੇ ਚਲੋ ਕਰ ਲੈਂਦੇ ਨੇ, ਪਰ ਮੇਰਾ ਜਿਹੜਾ ਸਵਾਲ ਆ ਕਿ ਉਹ ਮੈਂ ਇਹਨਾਂ ਨੂੰ ਇਹ MPਾਂ ਨੂੰ ਕਦੇ ਮੈਂ ਗਿਆ ਨਾ ਕੈਨੇਡਾ, ਮੈਂ ਜ਼ਰੂਰ ਆ ਪਿੱਛੇ ਆ ਮੁੰਡੇ ਨੇ ਪਾਈ ਅਮਰਤ ਗਿੱਲ ਨੇ ਕਿਸੇ ਇਲੈਕਸ਼ਨ ਲਾਨੀ ਆ ਮੈਨੂੰ ਜਾਣਦਾ, ਮੈਂ ਉਹਨੂੰ ਕਾਲ ਕਰੂੰ ਵੀ ਉਹਨੂੰ ਘੱਟੋ ਘੱਟ ਕਹਿ ਤਾਂ ਸਹੀ ਤੂੰ ਵੀ ਭਾਈ ਤੁਹਾਡੇ ਬੱਚੇ ਵੀ ਤਾਂ ਫਿਰ ਇੱਥੋਂ ਹੀ ਪੜ੍ਹ ਕੇ ਗਰੋ ਹੋ ਕੇ ਜਾਣੇ ਨੇ ਜਿਹੜੇ ਜਿਹੜੀ ਉੱਥੇ ਡਰੱਗ ਵੇਚ ਰਹੀ ਹੈ ਸਕੂਲਾਂ ਚ,
0: ਬਿਲਕੁਲ ਹੈ ਜੀ,
2: ਤੁਸੀਂ ਵੀ ਤਾਂ ਉਹ ਤੁਹਾਡੇ ਬੱਚੇ ਉਸ ਚੀਜ਼ ਦਾ ਪਾਰਟ ਹੋਣਗੇ ਨਾ
0: ਜੀ,
2: ਉਹ ਵੀ ਇਹੀ ਕੁਛ ਕਰਨ ਲੱਗ ਗਏ ਜੀ। ਆ ਬਾਰਬੀਕਿਊ ਪਾਰਟੀਆਂ ਸ਼ੁਰੂ ਹੋ ਗਈਆਂ, ਕੈਨੇਡਾ ਦੀ ਇਲੈਕਸ਼ਨ ਹੋ ਗਈ, ਬਾਰਬੀਕਿਊ ਪਾਰਟੀ ਅੱਗੇ ਕਦੇ ਸੁਣਿਆ ਹੀ ਨਹੀਂ ਸੀ
0: ਜੀ,
2: ਕੱਲੀ ਪਾਣੀ ਬਣਾਉਂਦੇ ਨੇ ਇੱਥੇ, ਮਤਲਬ ਪਾਣੀ ਦੇ ਕੇਸ ਰੱਖੇ ਹੁੰਦੇ ਨੇ ਸਾਈਡ ਤੇ, ਪਾਣੀ ਚੱਕੋ ਬਹਿ ਜਾਓ ਉਹਨਾਂ ਦੇ ਗੱਲਬਾਤ ਕਰੋ ਉਹਨਾਂ ਨਾਲ, ਸਾਡੇ ਤਾਂ ਬਾਹਰ ਵੀ ਕੋਈ ਚੱਲਦਾ ਜਿਹਨੇ ਲੀਡਰ ਬਣਨਾ ਤੇ ਉਹੀ ਦਾਰੂ ਚੱਲਦੀ ਹੈ ਜੀ ਉੱਥੇ, ਸਾਰਾ ਕੁਝ ਹੁੰਦਾ ਉੱਥੇ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੇ ਅਸੀਂ ਕੀ ਸਿੱਖਿਆ ਫਿਰ
0: ਜੀ,
2: ਤੇ ਜੇ ਇਹੀ ਕੁਛ ਕਰਨਾ ਸੀ, ਅਸੀਂ ਜਿਹੜੀ ਚੀਜ਼ ਦੀ ਦਹਾਈ ਦਿੰਦੇ ਆ ਚਾਹੇ ਉਹ ਮੈਂ ਆ ਚਾਹੇ ਕੋਈ ਕੈਨੇਡਾ ਦਾ ਵਾਸੀ ਹੈ ਕਿਸੇ ਦਾ, ਵੀ ਅਸੀਂ ਤਾਂ ਛੱਡਿਆ ਉਹ ਦੇਸ਼, ਫਿਰ ਇੱਥੇ ਵੀ ਤਾਂ ਤੁਸੀਂ ਉਹੀ ਕੰਡੇ ਬੀਜ ਰਹੇ ਹੋ,
0: ਬਿਲਕੁਲ ਹੈ ਜੀ। ਉਹ ਗੋਰਿਆਂ ਨੇ ਤਾਂ ਉਹਨਾਂ ਦੀ ਕਮਜ਼ੋਰੀ ਫੜੀ ਆ ਤਾਂ ਕਰਕੇ ਉਹਨਾਂ ਨੂੰ, ਚਲੋ ਇਹਨਾਂ ਨੂੰ ਪਤਾ ਹੈ ਆਪਣੇ ਲੋਕਾਂ ਦਾ ਕਿੱਦਾਂ ਦੇ ਇਹਨਾਂ ਦੀ ਫਿਤਰਤ ਹੈ ਕਿੱਦਾਂ ਦਾ ਰਹਿਣਾ ਸਹਿਣਾ, ਉਹਨਾਂ ਨੂੰ ਚਲੋ ਈਜ਼ੀਲੀ ਮਤਲਬ ਕਿ ਆਪਣੇ ਵੱਲ ਨੂੰ ਵੋਟ ਖਿੱਚ ਸਕਦੇ ਆ, ਪਰ ਉਹ ਜੋ ਉਹ ਵਾਪਰਨਾ ਅੱਗੇ ਜਾ ਕੇ ਉਹ ਤਾਂ ਫਿਰ ਸਾਨੂੰ ਹੀ ਜਿਹੜੇ ਲੋਕਾਂ ਨੂੰ ਉੱਥੇ ਤਸ਼ੱਦਦ
2: ਹੋ ਜਾਂਦਾ, ਮਤਲਬ ਤੁਸੀਂ ਜਿਹੜਾ ਕੋਈ ਕਰ ਰਹੇ ਹੋ ਜੋ ਹੋ ਰਿਹਾ ਜੋ ਸਿਸਟਮ ਵਿੱਚ ਹੋ ਰਿਹਾ, ਕਿਸ ਤਰ੍ਹਾਂ ਇਹ ਉਸ ਸਿਸਟਮ ਦਾ ਨਜਾਇਜ਼ ਫਾਇਦਾ ਲਾ ਕੇ ਇੰਸ਼ੋਰੈਂਸ ਤੋਂ ਪੈਸੇ ਲੈਂਦੇ ਨੇ, ਹੋਰ ਕੁਛ ਵੀ ਕੁਛ ਕਰਦੇ ਨੇ ਸਕੂਲਾਂ ਦੇ ਵਿੱਚ, ਜਿਹਨਾਂ ਦੇ ਬੱਚੇ 2-2 ਲੱਖ ਦੀ ਕਾਰ ਲੈ ਕੇ ਆਉਂਦੇ ਨੇ ਜਦੋਂ ਲਾਇਸੈਂਸ ਮਿਲਦਾ, ਕਿਉਂ ਨੀ ਵਾਈ ਦੇ ਆਰ ਨਾਟ ਕੁਐਸਚਨਿੰਗ ਟੂ ਹਿਮ,
0: ਬਿਲਕੁਲ
2: ਰਾਈਟ, ਕੀ ਇੱਕ ਛੋਟੇ ਬੱਚੇ ਨੂੰ ਸਪੀਡਿੰਗ ਕਾਰਾਂ ਲੈ ਕੇ ਆਉਂਦਾ ਸਕੂਲ ਦੇ, ਦੂਜੇ ਬੱਚਿਆਂ ਤੇ ਅਸਰ ਕਰਦੀਆਂ ਨੇ ਉਹ,
0: ਬਿਲਕੁਲ
2: ਪ੍ਰਭਾਵ ਛੱਡਦੀਆਂ, ਕਿਉਂ ਨੀ ਉਹ ਜਾ ਕੇ ਆਵਾਜ਼ਾਂ ਉਠਾਉਂਦੇ ਵੀ ਇਹਨਾਂ ਦੀਆਂ ਪ੍ਰੋਪਰਟੀ ਚ ਚੈੱਕ ਕਰੋ ਜਾਂ ਕੁਛ, ਕਿਉਂਕਿ ਉਹਨਾਂ ਨੂੰ ਹੁਣ ਗੱਲ ਉਹ ਹੋ ਗਈ ਕਿ ਉਹਨਾਂ ਨੂੰ ਫੰਡਿੰਗ ਕਰ ਲਾ ਕੇ,
0: ਬਿਲਕੁਲ ਹੈ ਜੀ, ਬਿਲਕੁਲ,
2: ਉਹਨਾਂ ਦੀ ਇਲੈਕਸ਼ਨ ਤੇ ਫੰਡਿੰਗ ਕਰਦੇ ਨੇ,
0: ਫੰਡਿੰਗ ਕਰਦੇ ਨੇ।
2: ਅਬਾਸੀ ਨੂੰ ਬੰਦੇ ਨੇ ਸਿੱਧਾ ਸਵਾਲ ਕਰਿਆ, ਕਹਿੰਦਾ ਰਾਤ ਸਾਡੇ ਗੁਆਂਢ ਦੇ ਵਿੱਚ ਉਹਨੇ MMP ਖੜਨਾ, ਆ ਬਾਰਬੀਕਿਊ ਚੱਲਦੇ, ਮੈਨੂੰ ਫੋਟੋ ਭੇਜੋ, ਕਹਿੰਦਾ ਤੈਨੂੰ ਮੈਂ ਮੇਰੇ ਨਾਲ ਆ ਜੀ ਕੱਲ ਨੂੰ ਪਰਸ ਨੂੰ ਫਲਾਨੀ ਜਗ੍ਹਾ, ਬਸ ਹੀ ਮੰਨਿਆ ਨੀ, ਕਿਉਂਕਿ ਬਸ ਰੇਡੀਓ ਨੂੰ ਵੀ ਫੰਡਿੰਗ ਹੁੰਦੀ ਹੈ,
0: ਨਹੀਂ ਉਹ ਵੀ ਵਿੱਚੋਂ ਹੀ ਆ ਨਾ ਸਾਰਾ ਕੁਝ ਕਰਦੇ
2: ਆ, ਬਿਲਕੁਲ ਆ ਜੀ। ਵੀ ਫਿਰ ਅਸੀਂ ਕਿਉਂ ਇੱਥੇ ਬੈਠੇ ਜਿੰਨੇ ਵੀ ਰੇਡੀਓ ਵਾਲੇ ਨੇ ਕਿਉਂ ਭੌਂਕਦੇ ਨੇ ਕੁੱਤੇ ਵਾਂਗੂ ਵੀ ਪੰਜਾਬ ਮਾੜਾ,
0: ਬਿਲਕੁਲ,
2: ਇੱਥੇ ਸਾਰੇ ਬੰਦੇ ਖਬਰਾਂ ਇੰਡੀਆ ਦੀਆਂ ਕਰਨਗੇ,
0: ਇੱਥੇ
2: ਦੇਖ ਲਓ ਤੁਸੀਂ,
0: ਉਹ ਰੇਡੀਓ ਹੀ ਉਹਨਾਂ ਦੇ ਉਸ ਹਿਸਾਬ ਦੇ,
2: ਕੋਈ ਰੇਡੀਓ ਚੱਕ ਲਓ, ਮੈਂ ਤਾਂ ਸੁਣਦਾ ਨਹੀਂ, ਖੈਰ ਮੈਂ ਨਹੀਂ ਸੁਣਦਾ ਕਦੇ ਰੇਡੀਓ, ਇੱਕ ਮੈਂ ਮਾੜਾ 2 ਦਿਨ ਹਰਿੰਦਰ ਨੇ ਲਾਇਆ ਸੀ ਮੈਨੂੰ ਸੁਣਨ ਨੂੰ, ਮੈਂ ਉਹਦੀ ਵੀ ਗੱਲ ਸੁਣ ਕੇ, ਕੋਈ ਬੰਦਾ ਗੱਲ ਕਰਨ ਲੱਗਿਆ ਕਹਿੰਦਾ ਇਹ ਤਾਂ ਪਹਿਲਾਂ ਕਰ ਹਟੇ ਜੀ, ਕੋਈ ਨੀ ਭਾਈ ਤੇਰਾ ਉਹਦਾ ਫੋਨ ਨਹੀਂ ਲੱਗਿਆ ਹੋਣਾ ਉਦੋਂ, ਇੱਕ ਸੈਕਿੰਡ ਦੀ ਕਿਸੇ ਦੀ ਗੱਲ ਸੁਣ ਲਾ, ਮੈਂ ਕਿਹਾ ਚਲੇ ਜਦ ਜਿਹੜਾ ਤੁਸੀਂ ਆਪਦੇ ਕਾਲਰ ਦੀ ਰਿਸਪੈਕਟ ਨਹੀਂ ਕਰ, ਹਾਂ ਜੀ
0: ਤੁਹਾਨੂੰ
2: ਕੋਈ ਬੰਦਾ ਚੰਗਾ ਬੋਲਦਾ ਉਹ ਫਿਰ ਤੁਸੀਂ ਕਹੋ ਉਹਨੂੰ ਬਾਜ਼ ਕੱਢੋ ਦਾ ਫੋਨ, ਉਹ ਗੱਲੇ ਕਰਨ ਆਇਆ ਜਦੋਂ, ਮੰਨ ਲਓ ਤੁਹਾਡੀ ਸਟਾਰਟਿੰਗ ਵਾਲੀ ਗੱਲ ਹੋਊ, ਮੈਂ ਅੱਜ ਹੁਣ ਕਰ ਸਕਦਾ ਪਰਮਿੰਦਰ ਵਾਰਨਵੀਰ ਕੋਈ ਗੱਲ ਕਰਕੇ ਕਿਹਾ ਗੱਲ ਦਾ ਜਵਾਬ, ਜਦੋਂ ਮੇਰੀ ਕਾਲ ਲੱਗੂ ਮੈਂ ਤਾਂ ਉਦੋਂ ਹੀ ਦਊਂਗਾ,
0: ਉਦੋਂ ਹੀ ਦਊਂਗਾ ਜੀ, ਬਿਲਕੁਲ ਹੈ,
2: ਮਤਲਬ ਤੁਸੀਂ ਗੱਲਾਂ ਪੰਜਾਬ ਦੀਆਂ ਬੈਠੇ ਕਰਦੇ ਹੋ ਤਾਂ ਇੱਥੇ ਨੂੰ ਸੁਧਾਰ ਲਓ
0: ਜੀ, ਬਿਲਕੁਲ ਹੈ,
2: ਇਹ ਤਾਂ ਉਹੀ ਹੈ ਜੀ, ਮਤਲਬ ਜਿਹੇ ਜੀ ਜੋਗੇ ਰੱਲੇ ਸੀ ਉਹੀ ਭੋਡੇ ਰੱਲੇ ਆ ਜੀ,
0: ਕੁਛ ਹੈ ਜੀ, ਬਿਲਕੁਲ ਹੈ ਜੀ,
2: ਸਭ ਆਪਦੀਆਂ ਹੱਟੀਆਂ ਪਾਲਣ ਲੱਗੇ ਹੋਏ ਨੇ, ਆਪਦਾ ਢਮ ਢਮਾ ਚਲਾਉਣ ਲੱਗੇ
0: ਹੋਏ ਨੇ ਜੀ, ਜਾਂਦੇ ਆ ਜੀ, ਬਿਲਕੁਲ
2: ਚਲਾਈ ਜਾਂਦੇ ਨੇ, ਉਹਦੇ ਵਿੱਚੋਂ ਨਿਕਲਣਾ ਕੀ ਆ, ਇਹ ਆਉਣ ਵਾਲੀ ਪੀੜੀ ਤੋਂ ਲੱਗੇ ਜਾਂਦਾ, ਆਉਣ ਵਾਲੀ ਪੀੜੀ ਗੈਂਗਵਾਰ ਚ ਪਈ ਹੋਈ ਆ,
0: ਪੀੜੀ
2: ਕੈਨੇਡਾ ਚੱਲ ਗਈ, ਜਿੰਮੀ ਹੁਣੀ ਤੁਹਾਡੇ ਇਲਾਕੇ ਦਾ ਸੀ, ਕੀ ਸੀ ਉਹ ਮੁੰਡੇ ਦਾ ਨਾਮ, ਮੈਂ ਭੁੱਲ ਗਿਆ, ਜਿਹੜਾ ਪਹਿਲਾ ਕਤਲ ਹੋਇਆ ਸੀ ਗੈਂਗਵਾਰ ਚ, ਤੁਹਾਡੇ ਦੁਆਬੇ ਏਰੀਆ ਚ ਗੋਤਾ, ਮੈਂ ਭੁੱਲ ਗਿਆ
0: ਜੀ
2: ਕੀ ਸੀ, ਉਹ ਕੰਗ ਨੀ ਸੀ, ਢੰਡੇ ਢੱਡੇ ਕੋਈ ਇਹੋ ਜਿਹਾ ਗੋਤ ਸੀ, ਉਹ ਨਹੀਂ ਹੋਰ ਸੀ, ਜਿੰਮੀ ਕੀ ਸੀ ਉਹ ਮੁੰਡਾ ਮਾਰਿਆ ਜਿਹੜਾ ਪਹਿਲਾਂ
0: ਮੁੰਡਾ ਪਿੰਡ ਆ ਢੱਡੇ, ਹਾਂ ਉੱਥੇ
2: ਉਹ ਢੱਡੇ ਤਾਂ ਮੰਟੂ ਦਾ ਪਿੰਡ ਹੈ ਮੈਨੂੰ ਪਤਾ, ਪਰ ਉਹ ਨੀ ਹੈ, ਉਹ ਹੋਰ ਆ ਜੀ, ਉਹ ਤਾਂ ਗੋਤ ਹੋਰ ਸੀਗਾ,
0: ਚੰਗੀ ਨੌਕਰੀ ਕਰਦਾ ਸੀ ਆਪਣਾ ਕੈਲ ਦੋਸਾਂਝ ਆ ਜੀ, 2.5 ਸਾਲ ਦੀ ਉਹਦੀ ਸਾਰੀ ਇਨਫੋਰਮੇਸ਼ਨ ਇਕੱਠੀ ਕੀਤੀ ਆ। ਉਹ ਚੈਰਿਟੀ ਦਾ ਵੀ ਮੈਂਬਰ ਸੀਗਾ, ਕੋਈ ਚੈਰਿਟੀ ਵਗੈਰਾ ਵੀ ਕਰਦੇ ਸੀ, ਤੇ ਉੱਥੇ ਆਪਣਾ ਵੈਂਕੂਵਰ ਦੇ ਵਿੱਚ ਜਿਹੜਾ VPD ਵਿਭਾਗ ਹੈ ਪੁਲਿਸ ਉਹਦੇ ਵਿੱਚ ਸੀਗੀ ਜੋਬ ਸੀਗੀ। ਬੜਾ ਹੱਟਾ ਕੱਟਾ ਨੌਜਵਾਨ ਹੈ, ਪਰ ਕਾਰੇ ਦੇਖ ਲਓ ਕਿੱਦਾਂ ਦੇ ਨੇ ਇਹਨਾਂ ਦੇ।
2: ਬਿਲਕੁਲ ਜੀ, ਬਹੁਤ ਮਸ਼ਹੂਰ ਗੋਤਾ ਉਹ ਜਿਹੜਾ ਪਹਿਲਾ ਮੁੰਡਾ ਮਰਿਆ ਸੀ, ਉਹ ਜਿੰਮੀ
1: ਵਿੱਕੀ ਕਾਉਂਟਰ ਦੀ ਗੱਲ ਕਰ ਰਹੇ ਸੀ?
0: ਨਹੀਂ ਨਹੀਂ
2: ਉਹ ਨਹੀਂ ਨਹੀਂ ਨਹੀਂ ਨਹੀਂ ਉਹ ਤਾਂ ਬਹੁਤ ਪੁਰਾਣੀ ਗੱਲ ਆ ਰਾਜਨ ਜੀ, ਮੈਂ ਉਦੋਂ ਨਵਾਂ ਨਵੀਂ ਆਇਆ ਸੀ ਇੱਥੇ
0: ਜੀ।
2: ਉਹਦਾ ਬਾਅਦ ਚ ਭਾਈ ਵੀ ਮਾਰਤਾ ਉਹਨਾਂ ਨੇ, ਦੂਆ ਮਾਰਤਾ। ਉਹ ਅਜੇ ਸਕੂਲ ਕਾਲਜ ਚ ਲੜਾਈ ਹੋਈ ਸੀਗੀ, ਉਹਦਾ ਕਾਫੀ ਨਾਂ ਚੱਲਦਾ ਸੀ।
1: ਠੀਕ ਹੈ ਜੀ,
2: ਦੁਆਬੇ ਦਾ ਮਸ਼ਹੂਰ ਗੋਤ ਆ ਜੀ, ਮੈਂ ਹੁਣ ਮੇਰੇ ਦਿਮਾਗ ਚ ਨਹੀਂ ਚੜ ਰਿਹਾ।
0: ਬੈਂਸ ਹੈਗਾ ਜੀ ਜ਼ਿਆਦਾ ਜ਼ਿਆਦਾਤਰ,
2: ਬਿਲਕੁਲ
1: ਟਾਈਟਲ ਤਾਂ ਬਣਾਇਆ ਸੀ ਰਾਸ਼ੀਫਲ ਵਾਲਾ, ਪਰ ਸੋਮਵਾਰ ਨੂੰ ਚਾੜਾਂਗੇ ਉਹ ਵੀ ਟਾਈਟਲ ਜੀ, ਕਿਉਂਕਿ ਹਾਂਜੀ ਕਿਉਂਕਿ ਸਾਡਾ ਫੁੱਲ ਸੈਟਰਡੇ ਸੰਡੇ ਤਾਂ ਸਾਡੀ ਬ੍ਰੇਕ ਹੋਣੀ ਆ
0: ਜੀ।
1: ਤੇ ਪਰ ਉਹ ਸਰ ਉਹਦੇ ਵਿੱਚ 8 ਤਰੀਕ ਨੂੰ ਦੇਖੋ TBI ਵਾਲੇ ਤਾਂ ਜਵਾਬ ਕਹਿੰਦੇ ਆ ਕੇ ਤੇ ਭਾਈ ਅਸੀਂ ਜਾਂਚ ਕਰਨ ਨੂੰ, ਜੇ ਹਾਈ ਕੋਰਟ ਸਾਨੂੰ ਹੁਕਮ ਕਰੇਗੀ ਤੇ ਜਾਂਚ ਕਰ ਦਿਆਂਗੇ ਜੀ। ਤੇ ਇਹਨਾਂ ਨੇ ਤਾਂ ਟਾਈਮ ਟਪਾਉਣਾ ਹੀ ਹੈਗਾ ਜੀ, ਜਿੱਦਾਂ ਮਰਜ਼ੀ ਆ
0: ਜੀ।
1: ਬਾਕੀ ਭਾਰਤ ਸਾਹਿਬ ਇੱਕ ਚੀਜ਼ ਮੈਂ ਸੋਚ ਰਿਹਾ ਸੀ, ਜਦੋਂ ਤੁਸੀਂ ਔਜਲਾ ਸਾਹਿਬ ਨਾਲ ਗੱਲ ਕਰ ਰਹੇ ਸੀ ਨਾ, ਜਾਂ ਔਜਲਾ ਸਾਹਿਬ ਦੱਸ ਰਹੇ ਸੀ ਕੈਨੇਡਾ ਦੀ ਜਾਂ
0: ਹਾਂਜੀ,
1: ਨੈਗੇਟਿਵਿਟੀ ਜਿਹੜੀ ਆ ਨਾ ਸਰ, ਨੈਗੇਟਿਵਿਟੀ ਦੀ ਸਪੀਡ ਜਿਹੜੀ ਆ ਪੋਜ਼ਿਟਿਵਿਟੀ ਨਾਲੋਂ ਬਹੁਤ ਜ਼ਿਆਦਾ ਹਾਈ
0: ਫਾਸਟ ਆ ਜੀ। ਬਿਲਕੁਲ ਹੈ ਜੀ,
1: ਹਾਂਜੀ ਤੁਸੀਂ ਆ ਦੇਖੋ ਨਾ, ਜਿੰਨੀਆਂ ਮਤਲਬ ਜਿਹੜੇ ਇਹ ਆਪਣੇ ਕੈਨੇਡਾ ਦੇ ਵਿੱਚ ਜਾ ਕੇ ਤੇ ਪੋਲੀਟੀਕਲ ਲੀਡਰ ਬਣੇ
0: ਬਣੇ ਆ ਜੀ,
1: ਉਹਨਾਂ ਨੇ ਮੁੜ ਕੇ ਜਿਹੜਾ ਹੈਗਾ ਆ ਵਹਿਬਤਾਂ ਵੀ ਇੱਥੇ ਵਾਲੀਆਂ ਚੱਕ ਕੇ ਨਾਲ ਲੈ ਗਏ
0: ਜੀ।
1: ਉੱਥੇ ਪਹਿਲਾਂ ਵੋਟਾਂ ਵਾਸਤੇ ਲੋਕਾਂ ਨੂੰ ਬਰਾਈਬ ਨਹੀਂ ਸੀ ਕੀਤਾ ਜਾਂਦਾ, ਹੁਣ ਲੋਕਾਂ ਨੂੰ ਵੋਟਾਂ ਵਾਸਤੇ ਬਰਾਈਬ ਕਰਨਾ ਵੀ ਸ਼ੁਰੂ ਕਰ ਦਿੱਤਾ ਜੀ
0: ਜੀ।
1: ਹਾਂਜੀ ਉਹ ਜੋ ਜੋ ਇੱਥੇ ਹੈਗਾ ਸੀਗਾ ਚੱਲਦਾ ਉੱਥੇ ਵੀ ਬਸ ਚੱਲ ਪਿਆ ਜੀ
0: ਜੀ।
1: ਉੱਥੇ ਕਾਸਟਿਜ਼ਮ ਵੀ ਸਾਰਾ ਕੁਛ, ਉਹ ਸਾਰਾ ਕੁਛ ਮੈਟਰ ਕਰਨ ਲੱਗ ਪਿਆ ਨਾ ਉੱਥੇ। ਉੱਥੇ ਵੀ ਲੋਕੀ ਜਿਹੜੇ ਆ ਉਹ ਸੈਂਗਲ ਨਾਲ ਸੋਚਣ ਲੱਗ ਪਏ ਵੀ ਹਾਂ ਜੀ, ਬੰਦੇ ਨੂੰ ਨੀ ਦੇਖਦੇ, ਉਹਦੀ ਕੁਆਲਿਟੀਜ਼ ਨੂੰ ਨੀ ਦੇਖਦੇ, ਬੰਦਾ ਕੌਣ ਆ ਇਹ ਦੇਖਦੇ ਆ। ਹਾਂਜੀ
0: ਸਾਨੀ ਸਾਹਿਬ, 2-3 ਸਾਲ ਪਹਿਲਾਂ ਨਾ ਇੱਕ ਮੈਂ ਕੀਤੀ ਸੀ ਰਿਪੋਰਟ, ਉਹ ਤਾਂ ਉਹਨਾਂ ਦਾ ਉੱਥੇ ਜ਼ੋਰ ਲੱਗਿਆ ਹੋਇਆ ਕਿ ਜਿਹੜਾ ਉੱਥੇ ਫਾਰਮ ਆ ਉਹਦੇ ਵਿੱਚ ਜਾਤ ਪਾਈ ਉਹ ਐਡ ਕਰੋ ਜਾਤ ਦੇ ਬਾਰੇ।
1: ਹਾਂ ਬਿਲਕੁਲ ਕਰਾ ਲੈਣੀ ਚਾਹੀਦੀ ਹੈ ਜੀ ਉੱਥੇ ਅਗਲਿਆਂ ਦੇ
0: ਜੀ।
1: ਇਹਨਾਂ ਮੁਲਕਾਂ ਦੇ ਵਿੱਚ ਆ ਕੇ ਤੁਸੀਂ ਜਿਹੜਾ ਹੈਗਾ ਆ ਭਾਈ, ਲਵਾਣਿਆਂ ਦਾ ਗੁਰਦੁਆਰਾ ਤੇ ਰਾਮਗੜੀਆਂ ਦਾ ਗੁਰਦੁਆਰਾ ਤੇ ਜੱਟਾਂ ਦਾ ਗੁਰਦੁਆਰਾ ਤੇ ਸਿੰਘ ਸਭਾ ਗੁਰਦੁਆਰਾ ਸਾਰੇ ਇੱਥੇ ਹੀ ਬਣਾਏ ਜਾ ਕੇ ਤੁਸੀਂ,
0: ਬਿਲਕੁਲ
1: ਮੀਨਿੰਗ ਦੇਰ ਬਾਈ ਕਿ ਜੋ ਨੈਗੇਟਿਵਿਟੀ ਸੀ ਉਹ ਨਾਲ ਲੈ ਕੇ ਗਏ ਹੈਗੇ ਆ ਤੇ ਉਹ ਨੈਗੇਟਿਵਿਟੀ ਜ਼ਿਆਦਾ ਫੈਲੀ ਆ ਫਿਰ
0: ਜੀ।
1: ਇਹ ਲੋਕ ਤਾਂ ਸੋਚਣਗੇ ਵੀ ਇਹ ਕਿੱਥੋਂ ਆਏ ਸੀਗੇ ਇੱਥੇ, ਜਿਹੜਾ ਹੈਗਾ ਆ ਕੈਨੇਡਾ ਦਾ ਪੰਜਾਬ ਬਣਾ ਦੇਣਾ ਇਹਨਾਂ ਨੇ। ਬਿਲਕੁਲ
0: ਜੀ, ਮੈਂ ਸੈਣੀ ਸਾਹਿਬ ਧਰਮਾਂ ਦੇ ਵਿਰੁੱਧ ਨਹੀਂ ਗਾ ਮੈਂ, ਪਰ ਕਈ ਵਾਰੀ ਸੋਚਦਾ ਹੁੰਦਾ, ਮੈਨੂੰ 20-22 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਉਸ ਤੋਂ ਪਹਿਲਾਂ ਵੀ ਮੇਰੇ ਖਿਆਲ ਨਾਲ ਅਸੀਂ ਤੀਜੀ ਕੁ ਜਨਰੇਸ਼ਨ ਹੋਣੀ ਆ ਇੱਥੇ ਜਿਹੜੇ ਆਏ ਆ, ਤਾਂ ਉਸ ਤੋਂ ਪਹਿਲਾਂ ਤਕਰੀਬਨ 2000 ਬੰਦਾ ਸੀਗਾ ਤਕਰੀਬਨ ਆਪਣੇ ਪੂਰੇ ਆਲ ਇੰਡੀਆ ਦੇ ਵਿੱਚੋਂ ਦੇਖਿਆ ਜਾਵੇ ਤਾਂ ਬੰਗਲਾਦੇਸ਼ੀ ਵੀ ਸੀਗੇ, ਜਾਂ ਜ਼ਿਆਦਾਤਰ ਜਿਹੜੇ ਇੰਜੀਨੀਅਰ ਜਾਂ ਨੋਕੀਆ ਇੱਥੇ ਕੰਪਨੀ ਹੁੰਦੀ ਸੀ ਤਾਂ ਉਹਦੇ ਵਿੱਚ ਸੋਫਟਵੇਅਰ ਇੰਜੀਨੀਅਰ ਜਾਂ ਉਹਨਾਂ ਚੀਜ਼ਾਂ ਦੇ ਵਿੱਚ IT ਸੈਕਟਰ ਦੇ ਵਿੱਚ ਇੱਦਾਂ ਆਉਂਦੇ ਹੁੰਦੇ ਸੀ, ਜਦੋਂ ਨੋਕੀਆ ਚੱਲਦੀ ਸੀ ਤਾਂ ਫੋਨ ਬਣਦੇ ਸੀ, ਸੋਫਟਵੇਅਰ ਦਾ ਕੰਮ ਕਰਦੇ ਸੀ। ਤਾਂ 2005 ਦੇ ਵਿੱਚ ਮਤਲਬ ਕਿ ਜਦੋਂ ਮੈਂ ਇੱਥੇ ਆਇਆ ਤੇ ਉਹ ਕੰਪਨੀ ਬੈਨ ਹੋ ਗਈ ਸਾਰਾ ਕੁਝ, ਆਪਣਾ ਕਹਿ ਲਓ ਕਿ ਸੋਫਟਵੇਅਰ ਦਾ ਸਾਰਾ ਸਿਸਟਮ ਇੰਡੀਆ ਨੂੰ ਵੀ ਮੂਵ ਹੋ ਗਿਆ ਤੇ ਬਹੁਤ ਸਾਰੇ ਲੋਕ ਇੱਥੋਂ ਵਾਪਸ ਚਲੇ ਗਏ, ਕੁਝਾਂ ਨੇ ਰੈਸਟੋਰੈਂਟ ਵਗੈਰਾ ਬਣਾ ਲਿਆ ਤੇ ਜਦੋਂ ਉਸ ਸਮੇਂ ਤੋਂ ਮੈਂ ਦੇਖਦਾ ਆ ਰਿਹਾ ਇੱਥੇ ਨਾ ਕੋਈ ਮਸਜਿਦ। ਇੱਕ ਵਾਰੀ ਜ਼ਰੂਰ ਸੁਣਿਆ ਜਦੋਂ ਮੈਂ ਨਵਾਂ ਆਇਆ ਸੀ ਕੋਈ, ਜਿੱਦਾਂ ਔਜਲਾ ਸਾਹਿਬ ਨੇ ਲਿਖਿਆ ਮੈਨੂੰ ਉਹ ਗੱਲ ਤੋਂ ਚੇਤੇ ਆਇਆ, ਇੱਕ ਨੇ ਨਾ ਕੋਸ਼ਿਸ਼ ਕੀਤੀ ਸੀ ਆਪਣੇ ਅਪਾਰਟਮੈਂਟ ਦੇ ਵਿੱਚ ਉੱਥੇ ਹੈਲਸਿੰਕੀ ਨਾ ਪੂਛਾਂ ਜਿਹੀਆਂ ਦੇਣੀਆਂ ਸ਼ੁਰੂ ਕਰਤੀਆਂ ਸੀ। ਉਹਨਾਂ ਨੇ ਕਮਿਊਨਿਟੀ ਦੇ ਜਿੰਨੇ ਕੁ ਵੀ ਸੀਗੇ 500-700 ਹੋਣਗੇ, ਉਹਨਾਂ ਨੇ ਉੱਥੋਂ ਉਹਦੀਆਂ ਪੂਛਾਂ ਚਕਾ ਦਿੱਤੀਆਂ ਸੀ, ਮਤਲਬ ਭਜਾ ਭਜੂ ਦਿੱਤਾ ਮੁੜ ਕੇ। ਤੇ ਉਸ ਤੋਂ ਬਾਅਦ ਮੈਂ ਅੱਜ ਤੱਕ ਨੀ ਸੁਣਿਆ ਵੀ ਮਤਲਬ ਕਿ ਮੈਨੂੰ ਇੰਨਾ ਵੀ ਨਹੀਂ ਪਤਾ ਕਿ ਫਿਨਲੈਂਡ ਦੇ ਵਿੱਚ ਕੋਈ ਗੁਰੂ ਘਰ ਵੀ ਹੈਗਾ ਆ ਜਾਂ ਕਿੱਦਾਂ ਆ। ਚਰਚਾਂ ਜ਼ਰੂਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤੇ ਮਸਜਿਦਾਂ ਵੀ ਕਹਿ ਸਕਦੇ ਹਾਂ ਕਿ ਜਿੱਦਾਂ ਲੋਕਲ ਅਪਾਰਟਮੈਂਟ ਦੇ ਵਿੱਚ ਕਿਸੇ ਨੇ ਬਣਾਈਆਂ ਨੇ, ਉਹਨਾਂ ਨੂੰ ਵੀ ਵੈਸੇ ਇੱਥੇ ਕੰਟਰੋਲ ਕਰਦੇ ਆ ਕਿ ਗਲਤ ਉਹਨਾਂ ਨੂੰ ਚੀਜ਼ਾਂ ਦੇ ਵਿੱਚ ਨਾ ਵਰਤਿਆ ਜਾਵੇ। ਪਰ ਮੈਂ ਕਈ ਵਾਰੀ ਸੋਚਦਾ ਨਾ ਤਾਂ ਮੈਂ ਕਦੇ ਉਦੋਂ ਦਾ ਗੁਰੂ ਘਰ ਗਿਆ, ਨਾ ਮੈਂ ਆਪਣੇ ਕੰਮ ਦੇ ਨਾਲ ਕੰਮ ਰੱਖੀਦਾ ਆ, ਜੋ ਸਾਡੀਆਂ ਫਰਜ਼ ਨੇ ਆਪਣੇ ਪਰਿਵਾਰ ਦੇ ਪ੍ਰਤੀ ਉਹ ਨਿਭਾਉਣ ਦੀ ਕੋਸ਼ਿਸ਼ ਕਰੀਦੀ ਆ ਜਿੰਨਾ ਕੁਝ ਵੀ ਪੂਰਾ ਉਤਰ ਸਕੀਏ, ਤੇ ਹੋਰ ਜਿਹੜੀਆਂ ਸਮਾਜਿਕ ਜ਼ਿੰਮੇਵਾਰੀਆਂ ਨੇ ਜਾਂ ਹੋਰ ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਦੀ ਹੈ ਕਿ ਪਰ ਮੈਂ ਕਿੱਦਾਂ ਇੱਥੇ ਸਰਵਾਈਵ ਕਰ ਰਿਹਾ। ਮਤਲਬ ਕਿ ਉਹ ਮੈਂ ਕਈ ਵਾਰੀ ਸੋਚਦਾ ਹੈ ਕਿ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਬਗੈਰ ਵੀ ਤਾਂ ਸਰ ਸਕਦਾ ਕਿ ਸਿਰਫ ਤੇ ਅਸੀਂ ਇੱਕ ਢੁਕਵਾਂਜ ਕਹਿ ਲਈਏ ਜਾਂ ਪੈਸਾ ਇਕੱਠਾ ਕਰਨ ਨੂੰ ਕਹਿ ਲਈਏ ਜਾਂ ਫਿਰ ਇੱਕ ਦੂਸਰੇ ਨੂੰ ਧੋਖਾ ਦੇਣ ਦੀ ਗੱਲ ਕਹਿ ਲਈਏ, ਇਹ ਚੱਲ ਕੀ ਰਿਹਾ? ਕਈ ਵਾਰੀ ਮੈਨੂੰ ਮਨ ਦੇ ਵਿੱਚ ਇਹ ਸਵਾਲ ਆਉਂਦੇ ਆ ਜੀ।
1: ਪਰ ਗੱਲ ਇੱਦਾਂ ਹੈਗੀ ਆ, ਧਾਰਮਿਕ ਕੀ ਹੁੰਦਾ, ਧਾਰਮਿਕਤਾ ਕੀ ਹੁੰਦੀ ਆ, ਸਾਨੂੰ ਜਿਹੜੇ ਪ੍ਰੀਚਰ ਸੀ ਇਹਨਾਂ ਨੇ ਅਸਲ ਮਤਲਬ ਹੀ ਨਹੀਂ ਸਮਝਾਇਆ ਜੀ ਇਹਦਾ।
0: ਜੀ
1: ਤੁਸੀਂ, ਮੈਂ ਜੋਹਲ ਭੈਣ ਜੀ ਜੇ ਸੁਣਦੇ ਹੁਣ ਤੇ ਇੱਕ ਕਿਤਾਬ ਆ ਲਾਲਾ ਹਰਦਿਆਲ ਦੀ ਹਿੰਟਸ ਫਾਰ ਸੈਲਫ ਕਲਚਰ,
0: ਬਿਲਕੁਲ ਹੈ ਜੀ, ਹਾਂਜੀ।
1: ਉਹਦੇ ਵਿੱਚ ਨਾ ਜੀ ਇੱਕ ਚੈਪਟਰ ਆ ਕੰਪੈਰੇਟਿਵ ਰਿਲੀਜਨ
0: ਜੀ,
1: ਹਾਂਜੀ, ਕਾਇੰਡਲੀ ਉਹ ਤੁਸੀਂ ਪੜ੍ਹੋ। ਉਹ ਕਹਿੰਦਾ ਵੀ ਮਤਲਬ ਜਦੋਂ ਤੁਸੀਂ ਸੰਸਾਰ ਦੇ ਵਿੱਚ ਵਿਚਰਦੇ ਹੈਗੇ ਆ ਨਾ, ਜਿੱਦਾਂ ਤੁਸੀਂ ਕਿਸੇ ਇੱਕ ਰਿਲੀਜਨ ਦੇ ਉੱਤੇ ਸਟਿੱਕ ਨਾ ਹੋਵੋ
0: ਜੀ।
1: ਜੇ ਤੁਸੀਂ ਸਿਆਣੇ ਬਣਨਾ ਨਾ ਤੇ ਕਿਸੇ ਇੱਕ ਰਿਲੀਜਨ ਦੇ ਉੱਤੇ ਜਿਹੜਾ ਹੈਗਾ ਕਿ ਹਰ ਇੱਕ ਰਿਲੀਜਨ ਦੇ ਵਿੱਚ ਵਰਚੂਸ ਵੀ ਆ, ਵਾਈਸਿਸ ਵੀ ਆ,
0: ਦਾਇਰਾ ਵੱਡਾ ਕਰਨਾ,
1: ਅੱਛਾਈਆਂ ਵੀ ਆ, ਬੁਰਾਈਆਂ ਵੀ ਆ। ਅੱਛਾਈਆਂ ਜਿੱਦਾਂ ਸ਼ਹਿਦ ਦੀ ਮੱਖੀ ਫੁੱਲ ਦੇ ਵਿੱਚੋਂ ਜਿਹੜਾ ਹੈਗਾ ਆ ਤੇ ਰਸ ਚੂਸ ਕੇ ਤੇ ਨਿਕਲ ਜਾਂਦੀ ਆ ਨਾ, ਉੱਥੇ ਲੱਤਾਂ ਨੀ ਫਸਾ ਲੈਂਦੀ,
0: ਬਿਲਕੁਲ
1: ਹਾਂਜੀ। ਤੁਸੀਂ ਬਸ ਫੁੱਲ ਦੇ ਵਿੱਚੋਂ ਜਿਹੜਾ ਹੈਗਾ ਰਸ ਚੁਗੀ ਚੱਲੋ, ਜਿੱਥੇ ਵੀ ਜਿਹੜੀ ਜਿਹੜੇ ਫੁੱਲ ਤੋਂ ਚੁਗਣਾ ਹੈ ਚੁਗ ਲਓ, ਚੰਗੀਆਂ ਚੀਜ਼ਾਂ ਜਿੱਥੋਂ ਮਿਲਦੀਆਂ ਉੱਥੋਂ ਲੈ ਲਓ,
0: ਹਾਂਜੀ।
1: ਤੁਹਾਡਾ ਤੁਹਾਡੇ ਤੇ ਜੇ ਕੋਈ ਰਿਲੀਜਨ ਦਾ ਠੱਪਾ ਲੱਗਾ ਵੀ ਤੁਸੀਂ ਕੀ ਆ ਸਿੱਖ ਆ, ਅਗਲਾ ਬੰਦਾ ਕਹੇ ਯਾਰ ਨਹੀਂ ਸਿੱਖ ਨੀ ਹੋ ਸਕਦਾ। ਜੇ ਕਹੋ ਹਿੰਦੂ ਆ ਤੇ ਅਗਲਾ ਬੰਦਾ ਗੂੜ ਗਿਆਨ ਚ ਜਾ ਕੇ ਕਵੇ ਯਾਰ ਕੁਛ ਕਾਰ ਤਾਂ ਹਿੰਦੂ ਵਾਲੀ ਆ ਪਰ ਹਿੰਦੂ ਵੀ ਨੀ ਗਾ, ਮੁਸਲਮਾਨ ਆ, ਨਹੀਂ ਯਾਰ ਪਰ ਕਈ ਵਾਰੀ ਕੁਰਾਨ ਦੀ ਵੀ ਗੱਲ ਕਰਦਾ ਆ ਪਰ ਹੈ ਨੀ ਇਹ ਮੁਸਲਮਾਨ, ਠੀਕ ਨੀ। ਮਤਲਬ ਇਹ ਕਿ ਤੁਹਾਡਾ ਇੱਕ ਰਿਲੀਜਨ ਜਿਹੜਾ ਹੈਗਾ ਇੱਕ ਯੂਨੀਕ ਰਿਲੀਜਨ ਹੋਵੇ,
0: ਮਤਲਬ ਕਿ ਅਗਲੇ ਨੂੰ ਕਨਫਿਊਜ਼ਡ ਕਰ ਦੋ ਭਈ ਆਪ ਨਾ ਕਨਫਿਊਜ਼ ਹੋਵੋ ਉਸ ਚੀਜ਼ ਦੇ ਵਿੱਚ ਜੀ, ਬਿਲਕੁਲ ਹੈ,
1: ਬਿਲਕੁਲ ਸਰ ਬਿਲਕੁਲ। ਦੂਜੀ ਗੱਲ ਇਹ ਹੈਗੀ ਆ ਕਿ ਰਿਲੀਜਨ ਹੁੰਦਾ ਹੈ ਕੀ ਆ, ਅਸਲ ਰਿਲੀਜਨ ਦੀ ਡੈਫੀਨੇਸ਼ਨ ਕੀ ਆ, ਜੋ ਮੈਂ ਆਪਣੇ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਅੱਜ ਤੱਕ ਮਹਿਸੂਸ ਕੀਤਾ, ਰਿਲੀਜਨ ਨਥਿੰਗ, ਉਹ ਤੁਸੀਂ ਆਪਣੀ ਅੰਦਰਲੀ ਡਿਵੈਲਪਮੈਂਟ ਆ ਤੁਹਾਡੀ ਜਿਹੜੀ ਹੈਗੀ ਆ ਬਈ ਸਾਹ ਤੋਂ ਸਾਹ ਤੱਕ ਦੀ ਯਾਤਰਾ ਜਿਹੜੀ ਆ
0: ਜੀ,
1: ਹਾਂਜੀ, ਯਾਨੀ ਕਿ ਜਦੋਂ ਬੰਦਾ ਪਹਿਲਾ ਸਾਹ ਲੈਂਦਾ ਹੈਗਾ ਆ ਤੇ ਆਖਰੀ ਸਾਹ ਲੈਂਦਾ ਹੈਗਾ, ਉਹਦੇ ਅੰਦਰ ਜਿਹੜਾ ਜੋ ਕੁਛ ਚੱਲਦਾ ਆ ਉਹ ਰਿਲੀਜਨ ਆ ਜੀ,
0: ਜੀ
1: ਉਹ ਉਸ ਸਾਹ ਤੋਂ ਸਾਹ ਤੱਕ ਦੀ ਯਾਤਰਾ ਜਿਹੜੀ ਆ ਉਹਦੇ ਵਿੱਚ ਤੁਸੀਂ ਇੱਕ ਸਿੰਗਲ ਸਾਹ ਨੂੰ ਵੀ ਲੈ ਲਓ ਤੇ ਉਹਦੇ ਵਿੱਚ ਵੀ ਆਉਂਦਾ ਆ ਗੁਰੂ ਗ੍ਰੰਥ ਸਾਹਿਬ ਚ ਆਪਾਂ ਕਹਿੰਦੇ ਸਾਸੋਂ ਕੀ ਮਾਲਾ ਸੇ ਜਪਾ ਮੈਂ ਤੇਰਾ ਨਾਂ, ਹਾਂਜੀ ਉਹ ਆਉਂਦੀ ਜੀ ਗੱਲ ਆਉਂਦੀ ਹੈਗੀ ਆ,
0: ਬਿਲਕੁਲ
1: ਦੀ ਮਾਲਾ ਨਾ ਸਿਮਰਾਂ ਮੈਂ ਤੇਰਾ ਨਾਂ,
0: ਬਿਲਕੁਲ ਹਾਂਜੀ।
1: ਹਾਂ ਉਹ ਜਿਹੜਾ ਹੈਗਾ ਉਹਦੇ ਵਿੱਚ ਤਾਂ ਇਹ ਆ ਬਈ ਉਹ ਕਹਿੰਦਾ ਆਸ਼ਿਕ ਪੜ੍ਹਨ ਨਮਾਜ਼ ਇਸ਼ਕ ਦੀ ਜਿਸ ਵਿੱਚ ਹਲਫ ਨਾ ਕੋਈ, ਜੀਵ ਨਾ ਹਿੱਲੇ ਹੋਂਠ ਨਾ ਫੜਕਣ ਅਸਲ ਨਮਾਜ਼ੀ ਸੋਈ। ਤੁਹਾਡੇ ਅੰਦਰ ਕੀ ਚੱਲਦਾ ਪਿਆ ਕਿਸੇ ਬੰਦੇ ਨੂੰ ਪਤਾ ਹੀ ਨਾ ਹੋਵੇ ਜੀ, ਨਾ ਤੁਸੀਂ ਮੂੰਹੋਂ ਬੋਲ ਕੇ ਦੱਸੋ ਜੀ ਇਸ ਚੀਜ਼ ਦਾ, ਤਾਂ ਪਤਾ ਹੀ ਨੀ ਹੋਣਾ ਚਾਹੀਦਾ ਬੰਦੇ ਦਾ,
0: ਬਿਲਕੁਲ।
1: ਲਾਲਾ ਹਰਦਿਆਲ ਤਾਂ ਇਹ ਲਿਖਦਾ ਕਿ ਆਈ ਨੈਵਰ ਪ੍ਰੇ ਬਟ ਡੇਲੀ ਮੈਡੀਟੇਟ,
0: ਜੀ
1: ਵੀ ਮੈਂ ਮਤਲਬ ਜਿਹੜਾ ਹੈਗਾ ਕਦੀ ਅਰਦਾਸਾਂ ਨਹੀਂ ਕਰਦਾ ਹੈਗਾ ਪਰ ਮੈਂ ਮੈਡੀਟੇਸ਼ਨ ਰੋਜ਼ ਕਰਦਾ ਜੀ,
0: ਬਿਲਕੁਲ।
1: ਸੋ ਇਸ ਕਰਕੇ ਰਿਲੀਜਨ ਦੀ ਨਾ ਡੈਫੀਨੇਸ਼ਨ ਜਿਹੜੀ ਆ ਉਹ ਗਲਤ ਮਤਲਬ ਜਿਹੜੀ ਆ ਪ੍ਰਚਾਰ ਕੀਤੀ ਗਈ, ਉਹਦਾ ਤਾਂ ਕੁਆਲੀ ਦੇ ਬੋਲ ਵੀ ਹੈਗੇ ਆ।
0: ਇਹਦੇ ਵਿੱਚ ਸੈਣੀ ਸਾਹਿਬ ਕਿਤੇ ਨਾ ਕਿਤੇ ਸਾਡੀ ਐਜੂਕੇਸ਼ਨ ਦਾ ਵੀ ਬਹੁਤ ਵੱਡਾ ਰੋਲ ਹੈ। ਜਿਵੇਂ ਕਈ ਵਾਰੀ ਮੈਂ ਇਹਦੇ ਵਿੱਚ, ਚਲੋ ਆ ਤੁਹਾਡੀ ਗੱਲ ਤੋਂ ਮੈਨੂੰ ਫਿਰ ਗੱਲ ਚੇਤੇ ਆਈ ਹੈ, ਮੇਰਾ ਵੱਡਾ ਬੇਟਾ ਉਦੋਂ 11 ਸਾਲ ਦਾ ਸੀ ਹੈ ਨਾ ਜੀ, ਤੇ ਉਹਨੇ ਇਹ ਗੱਲ ਮੈਨੂੰ ਕਹੀ ਜਦੋਂ ਮੈਂ ਉਹਨੂੰ ਕਿਹਾ ਵੀ ਅਸੀਂ ਵੱਖਰੇ ਵੱਖਰੇ ਰਿਲੀਜ਼ਨ ਦੇ ਆ, ਤੇਰੀ ਮਦਰ ਕ੍ਰਿਸਚਨ ਆ, ਚਲੋ ਉਹ ਵੀ ਨੀ ਓਨਾ ਕੁ ਮੰਨਦੀ ਜਿੰਨਾ ਕੁ ਮੈਂ ਮੰਨਦਾ, ਓਨਾ ਕੁ ਉਹੀ ਮੰਨਦੀ ਹੈ, ਤੇ ਕਦੇ ਅਸੀਂ ਇੰਟਰਫੇਅਰ ਨਹੀਂ ਕੀਤਾ ਇੱਕ ਦੂਸਰੇ ਦੇ ਧਰਮ ਦੇ ਵਿੱਚ, ਨਾ ਹੀ ਘਰ ਦੇ ਵਿੱਚ ਕਦੇ ਧਰਮ ਦੀ ਗੱਲ ਚੱਲੀ ਆ ਜਾਂ ਚਲਾਈ ਦੀ ਹੈ ਭਈ ਕਿਹਨੂੰ ਬਿਲੋਂਗ ਕਰਦੇ ਆ ਕਿੱਦਾਂ। ਬੱਚੇ ਆਪਣਾ ਸਟੱਡੀ ਕਰਦੇ ਆ, ਸਾਰਾ ਕੁਝ ਹੈ। ਤੇ ਉਦੋਂ 11 ਸਾਲ ਦਾ ਸੀਗਾ ਉਹ, ਜਦੋਂ ਮੈਂ ਉਹਨੂੰ ਇਹ ਗੱਲ ਕਹੀ ਸੀ ਵੀ ਤੂੰ ਕਿਹੜਾ ਰਿਲੀਜ਼ਨ ਜਿਹੜਾ ਅਪਣਾਉਣਾ ਚਾਹੂੰਗਾ ਜਦੋਂ ਤੂੰ ਮਤਲਬ ਕਿ ਆਪਣਾ ਡਿਸਾਈਡ ਕਰਨਾ 17 ਸਾਲ ਦਾ 18 ਸਾਲ ਦਾ ਆਪਣੀ ਜ਼ਿੰਮੇਵਾਰੀ ਦੇ ਉੱਤੇ ਕਰੂੰਗਾ, ਬਹੁਤ ਸਾਰੇ ਰੀਜ਼ਨ ਨੇ। ਤਾਂ ਉਹ ਸੋਚ ਕੇ ਕਹਿੰਦਾ ਕਿ ਮੈਂ ਦੇਖਾਂਗਾ ਕਿ ਮੇਰਾ ਧਰਮ ਹੀ ਬਣਨਾ ਜ਼ਰੂਰੀ ਹੈ ਕਿ ਇੱਕ ਇਨਸਾਨੀਅਤ ਦੇ ਨਾਤੇ ਇੱਕ ਇਨਸਾਨ ਹੋਣਾ ਪਹਿਲਾਂ ਜ਼ਰੂਰੀ ਹੈ। ਉਹ 11 ਸਾਲ ਦਾ ਬੱਚਾ ਕਹਿ ਰਿਹਾ ਜੀ, ਉਹ ਸਟੱਡੀ ਦਾ ਕਿਤੇ ਨਾ ਕਿਤੇ ਦਾ ਪ੍ਰਭਾਵ ਹੈਗਾ ਨਾ ਕਿ ਆਪਣੇ ਹੁਣ ਛੋਟੇ ਹੁੰਦਿਆਂ ਪਰਿਵਾਰਾਂ ਦੇ ਵਿੱਚੋਂ ਹੀ ਮੱਥੇ ਟਕਾਉਣੇ ਸ਼ੁਰੂ, ਜਾਂ ਕਦੇ ਕਿਤੇ ਲੈ ਗਏ ਉਹਨੂੰ, ਕਦੇ ਕਿਤੇ ਲੈ ਗਏ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਦਾ ਪ੍ਰਭਾਵ ਛੱਡਦੀਆਂ ਸਾਡੀ ਡਿਵੈਲਪਮੈਂਟ ਦੇ ਵਿੱਚ ਬੱਚੇ ਦੀ ਜਿਹੜੀ ਹੁੰਦੀ ਹੈ।
1: ਦੇਖੋ ਤੁਸੀਂ ਗੱਲ ਤਾਂ ਬਹੁਤ ਸਿਆਣੀ ਕੀਤੀ ਹੈਗੀ ਆ, ਪਰ ਇੱਥੇ ਆਦਮਪੁਰ ਵਾਲੇ ਸੋਚਦੇ ਹੋਣੇ ਆ ਭਾਰਤ ਦੀ ਕੋਈ ਸੁਪਨਾ ਲਾਉਣੀ ਰਹਿ ਗਈ।
0: ਧਰਮ ਤੋਂ ਬਾਕੀ ਮੈਂ ਜਰੂਰ ਰਿਸਪੈਕਟ ਕਰਦਾ, ਹਰ ਧਰਮ ਦੀ ਰਿਸਪੈਕਟ ਕਰਦਾ ਮੈਂ ਮੰਨਦਾ ਆ, ਪਰ ਉਹ ਵਹਿਮਾਂ ਭਰਮਾਂ ਦੇ ਵਿੱਚ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਉਹਨੂੰ ਨੀ ਮੈਂ ਮਤਲਬ ਕਿ ਕਹਿ ਸਕਦਾ ਭਾਈ ਉਹਦੇ ਵਿੱਚ ਮੇਰਾ ਵਿਸ਼ਵਾਸ ਹੈ।
1: ਪਰ ਇਹ ਮੈਂ ਜਿਹੜੀ ਗੱਲ ਤੁਸੀਂ ਬੇਟੇ ਨੇ ਕਹੀ ਨਾ, ਉਹਦੇ ਵਿੱਚ ਜਿਹੜਾ ਆ ਤੁਸੀਂ ਜਿਹੜੀ ਗੱਲ ਕਹਿੰਦੇ ਹੈਗੇ ਨਾ, ਇਹੀ ਤਾਂ ਮੈਂ ਕਹਿੰਦਾ ਵੀ ਸਾਨੂੰ ਸਮਝਾਇਆ ਹੀ ਨਹੀਂ ਗਿਆ ਸਹੀ ਤਰੀਕੇ ਨਾਲ ਰਿਲੀਜਨ।
0: ਰਿਲੀਜਨ ਕੀ ਆ ਜੀ,
1: ਮੈਂ ਮਤਲਬ ਜਿਹੜਾ ਹੈਗਾ ਆ, ਚਲੋ ਮੈਂ ਨਹੀਂ ਬੋਲਣਾ ਚਾਹੁੰਦਾ ਸੀਗਾ, ਸਾਨੂੰ ਪੂਛ ਲਾਉਣੀ ਪੈਂਦੀ ਹੈਗੀ ਵੀ ਅਸੀਂ ਸਿੱਖ ਹੁੰਦੇ ਹਾਂ ਜੀ, ਅਸੀਂ ਹਿੰਦੂ ਹੁੰਦੇ ਹਾਂ ਜੀ, ਅਸੀਂ ਏਦਾਂ ਕਰਕੇ, ਉਹ ਸਾਨੂੰ ਮਤਲਬ ਸ਼ੁਰੂ ਤੋਂ ਜਿਹੜਾ ਜੋ ਕੀਤਾ ਜਾਂਦਾ ਹੈਗਾ ਜੀ ਫੀਲਡ,
0: ਬਿਲਕੁਲ।
1: ਬਾਕੀ ਤਾਂ ਜਿਹੜਾ ਹੈਗਾ ਆ ਅਸਲੀਅਤ ਵਿੱਚ ਤਾਂ ਤੁਸੀਂ ਦੇਖੋ, ਉਹ ਕਹਿੰਦੇ ਨਹੀਂ ਵੀ ਐਵੇਂ ਤੋੜੇ ਤੋਂ ਮਸੀਤ ਦੀਆਂ ਫੂੜੀਆਂ, ਰੱਬ ਵਿੱਚ ਨੀ ਮਸੀਤ ਗੱਲਾਂ ਗੂੜੀਆਂ, ਤੁਸੀਂ ਉਹਨੂੰ ਮਸੀਤ ਕਹਿ ਲਓ, ਉਹਨੂੰ ਗੁਰਦੁਆਰਾ ਕਹਿ ਲਓ, ਉਹਨੂੰ ਮੰਦਿਰ ਕਹਿ ਲਓ
0: ਜੀ,
1: ਹਾਂਜੀ। ਉਹ ਕਹਿੰਦਾ ਇਹ ਤਾਂ ਪੱਕੀਆਂ ਇੱਟਾਂ ਦਾ ਇੱਕ ਕੋਠਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਡ ਸਿੱਟ ਲੋਟਾ
0: ਲੋਟਾ,
1: ਹਾਂਜੀ
0: ਕਿਆ ਬਾਤ ਹੈ ਜੀ।
1: ਉਹ ਅਖੀਰ ਦੇ ਵਿੱਚ ਕੀ ਕਹਿੰਦਾ ਆ, ਕੋਠਾ ਰੱਬ ਦਾ ਤੇ ਤੇਰਾ ਹੀ ਵਜੂਦ ਏ, ਉਹ ਰਫੀਕ ਤੇਰੇ ਅੰਦਰ ਹੀ ਮੌਜੂਦ ਏ, ਕੰਧ ਵਹਿਮ ਦੀ ਝੂਟਾ ਦੇ ਮਾਰ ਸੋਟਾ, ਐਵੇਂ ਨੀ ਤੇਰੇ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਨ ਸੁੱਟ ਲੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ। ਸੋ ਇਸ ਕਰਕੇ ਇਹ ਕੋਠਾ ਰੱਬ ਦਾ ਜਿਹੜਾ ਹੈਗਾ ਬੰਦੇ ਦਾ ਆਪਣਾ ਸਰੀਰ ਹੀ ਹੁੰਦਾ ਆ, ਇਹਨੂੰ ਬੜਾ ਮੋਟਾ ਸਾਫ਼ ਸੁਆਰ ਲਓ, ਇਹਨੂੰ ਕਿਤੇ ਨਹਾ ਨੂ ਲਿਆ ਕਰੇ ਬੰਦਾ, ਇਹੀ ਬਹੁਤ ਹੈਗਾ ਆ ਜੀ, ਮਾਲਚ ਮੂਲਚ ਕਰ ਲਿਆ ਕਰੇ, ਕਿਤੇ ਸਿਰ ਨੂੰ ਤੇਲ ਤੂਲ ਲਾ ਲਿਆ ਕਰੇ। ਮੈਂ ਤਾਂ ਟਵਾਣਾ ਸਾਹਿਬ ਤੇ ਵੀ ਕਿਹਾ ਸੀ, ਪਹਿਲਾਂ ਮਾਵਾਂ ਅੱਧਾ ਅੱਧਾ ਲੀਟਰ ਤੇਲ ਸਿਰ ਦੇ ਵਿੱਚ ਰਚਾ ਦਿੰਦੀਆਂ ਸੀਗੀਆਂ, ਹੁਣ ਮੈਂ ਤਾਂ ਨਹੀਂ ਦੇਖਿਆ ਕਿਸੇ ਮਾਂ ਨੂੰ ਜਿਹੜਾ ਹੈਗਾ ਆ ਬਿਠਾ ਕੇ ਬੱਚੇ ਦਾ ਸਿਰ ਘਸਦਿਆਂ ਜੀ,
0: ਹਾਂਜੀ।
1: ਤੇ
0: ਤੁਹਾਡੇ ਪੇਸ਼ੇ ਦੇ ਨਾਲ ਸੰਬੰਧਿਤ ਹੈ, ਪਰ ਜੋਹਲ ਭੈਣ ਜੀ ਦਾ ਤੁਸੀਂ ਜ਼ਿਕਰ ਕੀਤਾ ਸੀ, ਉਹਨਾਂ ਨੇ ਲਿਖਿਆ, ਹਾਂ ਮੈਂ ਪੜ੍ਹੀ ਨਹੀਂ ਜੀ ਇਹ ਕਿਤਾਬ, ਉਹ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ, ਜ਼ਰੂਰ ਉਹਨਾਂ ਦਾ
1: ਕਲਚਰ,
0: ਹਾਂਜੀ
1: ਹਾਂਜੀ ਹਾਂਜੀ ਹਾਂਜੀ ਕਾਈਂਡਲੀ ਭੈਣ ਜੀ, ਜਰੂਰ ਜਿਹੜਾ ਹੈਗਾ ਆ, ਇਹ ਮੇਰੀ ਮਤਲਬ ਬੇਨਤੀ ਆ ਕਿ ਕਿਤਾਬ ਜਰੂਰ ਦੇਖਿਓ ਤੁਸੀਂ,
0: ਜਰੂਰ ਜੀ,
1: ਹਾਂਜੀ, ਕਿਉਂਕਿ ਇਹਦੇ ਵਿੱਚ ਸਾਰੇ ਸਬਜੈਕਟ ਦਾ ਹੈਗਾ ਜੀ, ਵੀ ਇਹ ਨਾ ਮੈਂ ਤਾਂ ਕਹਿੰਦਾ ਵੀ ਹਰ ਇੱਕ ਬੱਚੇ ਨੂੰ ਪੜ੍ਹਾਉਣੀ ਚਾਹੀਦੀ ਹੈਗੀ ਇਹ ਕਿਤਾਬ, ਉਹਦੇ ਵਿੱਚ ਭਰ ਸਾਹਿਬ ਕਿਤਾਬ ਚ ਕੱਲੇ ਕੱਲੀ ਵੀ ਅਸੀਂ ਜਿਹੜਾ ਹੈਗਾ ਵੀ ਮੈਥ ਕਿਉਂ ਪੜ੍ਹਦੇ ਆ, ਹਾਂਜੀ, ਉਹ ਕਹਿੰਦਾ ਮੈਥੇਮੈਟਿਕਸ ਜਿਹੜਾ ਹੈਗਾ ਆ, ਇਹ ਇੱਕ ਐਕਸਰਸਾਈਜ਼ ਆ ਜਿਹੜੀ ਕਿ ਤੁਹਾਨੂੰ ਕੁਇਕਨੈਸ ਆਫ ਮਾਇੰਡ ਜਿਹੜੀ ਆ ਉਹ ਪ੍ਰੋਵਾਈਡ ਕਰਦੀ ਆ,
0: ਬਿਲਕੁਲ,
1: ਹਾਂਜੀ। ਅਸੀਂ ਲੈਂਗੁਏਜ ਕਿਉਂ ਪੜ੍ਹਦੇ ਆ, ਉਹਨੇ ਕੱਲੇ ਕੱਲੇ ਸਬਜੈਕਟ ਦੀ ਬਾਰੇ ਜਿਹੜਾ ਹੈਗਾ ਦੱਸਿਆ ਆ ਜੀ,
0: ਜੀ
1: ਮੈਂ ਕਹਿੰਦਾ ਏਦਾਂ ਦੀ ਕਿਤਾਬ ਹੋ ਹੀ ਨੀ ਸਕਦੀ ਜੀ, ਮੈਂ ਮਤਲਬ ਜੇ ਮੈਨੂੰ ਕੋਈ ਬੰਦਾ ਨਾ ਕਿਸੇ ਕੰਪੈਰੀਜ਼ਨ ਕਰਨਾ ਹੋਵੇ ਤੇ ਜਾਂ ਹਾਉ ਟੂ ਵਿਨ ਦਾ ਫਰੈਂਡਸ ਐਂਡ ਇਨਫਲੂਐਂਸ ਪੀਪਲ ਬਾਈ ਡੇਲ ਕਾਰਨੇਗੀ, ਉਹ ਕਿਤਾਬ ਵੀ ਨਾ ਬੰਦੇ ਨੂੰ 6 ਮਹੀਨੇ ਬਾਅਦ ਸਾਲ ਬਾਅਦ ਇੱਕ ਵਾਰੀ ਪੜ੍ਹ ਕੇ ਤੇ ਉਹਨੂੰ ਫਿਰ ਪ੍ਰੈਕਟੀਕਲੀ ਮਤਲਬ ਉਹਨੂੰ ਲਾਗੂ ਕਰਨਾ ਚਾਹੀਦਾ ਜ਼ਿੰਦਗੀ ਚ
0: ਜੀ।
1: ਭਾਰੇ ਸਾਹਿਬ ਤੁਸੀਂ ਗੱਲ ਕਰੋ ਜੀ, ਆ ਜਾਓ ਹੁਣ।
0: ਸੈਣੀ ਸਾਹਿਬ ਇੱਕ ਮਾਮਲਾ ਕਾਫੀ ਚਿਰ ਤੋਂ ਵੈਸੇ ਤਾਂ ਲਟਕ ਰਿਹਾ, ਪਰ ਜੱਜਾਂ ਦੀ ਜਿਹੜੀ ਆ ਰਿਟਾਇਰਮੈਂਟ ਉਮਰ ਜਿਹੜੀ ਹੈ 60 ਤੋਂ ਵਧਾ ਕੇ 62 ਸਾਲ ਕਰ ਦਿੱਤੀ ਹੈ। ਕੁਝ ਕੁ ਸੂਬੇ ਜਿਹੜੇ 5-7 ਨੇ ਉਹਨਾਂ ਨੇ ਇਹਦੇ ਵਿੱਚ ਆਗਿਆ ਦੇ ਦਿੱਤੀ ਹੈ, ਸਹਿਮਤ ਹੋਏ ਨੇ, ਪਰ ਬਹੁਤ ਸਾਰੇ ਐਸੇ ਜਿਹੜੇ ਸੂਬੇ ਅਜੇ ਹੈ ਉਹਨਾਂ ਨੂੰ ਸੋਚ ਵਿਚਾਰ ਕਰਨ ਦੀ ਦੁਬਾਰਾ ਵੀ ਅਪੀਲ ਕੀਤੀ ਜਾ ਰਹੀ ਹੈ। ਉਹਦੇ ਵਿੱਚ ਪੰਜਾਬ ਵੀ ਜਾਂ ਹਰਿਆਣਾ ਜਾਂ ਹੋਰ ਸਾਰੇ ਹੈਗੇ ਨੇ ਜਿਹੜੇ ਉਹਨਾਂ ਨੇ ਇਜਾਜ਼ਤ ਦਿੱਤੀ ਹੈ। ਉਹਦੇ ਵਿੱਚ ਛੱਤੀਸਗੜ੍ਹ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਸਿੱਕਮ ਤੇ ਤਾਮਿਲਨਾਡੂ ਤੇ ਪੱਛਮੀ ਬੰਗਾਲ ਸ਼ਾਮਲ ਹੈ ਤੇ ਲੰਮੀ ਲਿਸਟ ਜਿਹੜੀ ਹੈ ਉਹ ਅਜੇ ਇਹਦੇ ਵਿੱਚ ਸਹਿਮਤ ਨਹੀਂ ਹੈ ਤੇ ਵਿਚਾਰ ਕਰ ਰਹੇ ਨੇ ਤੇ ਉਹਨਾਂ ਨੂੰ ਕਿਹਾ ਗਿਆ ਕਿ ਭਾਈ 2 ਹਫ਼ਤੇ ਤੁਸੀਂ ਸੋਚੋ ਵਿਚਾਰੋ ਤੇ ਆਪਣਾ ਜਿਹੜਾ ਆਪਣਾ ਇਹਨਾਂ ਚੀਜ਼ਾਂ ਦੀ ਪਾਲਣਾ ਕਰੋ ਤੇ ਦੇਖਦੇ ਹਾਂ ਕਿ ਅੱਗੇ ਜਾ ਕੇ ਬਣਦਾ। ਪਰ ਇਹਦੇ ਵਿੱਚ ਇਹ ਵੀ ਸਵਾਲ ਹੈ ਕਿ ਜਿਹੜੇ ਨਵੀਂ ਨੌਜਵਾਨ ਪੀੜ੍ਹੀ ਹੈ ਰੋਜ਼ਗਾਰ ਦੇਣ ਦੀ ਗੱਲ ਆਉਂਦੀ ਹੈ ਜਾਂ ਉਹਨਾਂ ਦੇ ਵਿੱਚ ਜੱਜ ਜਾਂ ਇਹ ਵੀ ਬਹੁਤ ਸਾਰੀਆਂ ਪੋਸਟਾਂ ਖਾਲੀ ਜਾਂ ਭਰਨੀਆਂ ਹੁੰਦੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਫਿਰ ਇਹਨਾਂ ਚੀਜ਼ਾਂ ਤੋਂ ਵਾਂਝੇ ਜਾਂ 2-3 ਸਾਲ 5-7 ਜਿਹੜਾ ਸਾਲ ਹੈ ਰਿਟਾਇਰ ਹੋਣ ਤੋਂ ਪਹਿਲਾਂ ਵੀ ਜਿਹੜੀਆਂ ਉਹ ਸੀਟਾਂ ਵੈਕੈਂਸੀਆਂ ਖਾਲੀ ਹੁੰਦੀਆਂ ਨੇ ਤਾਂ ਉਹ ਸਮਾਂ ਫਿਰ ਉਹ ਹੋਰ ਲੱਗੇਗਾ ਇਹਨਾਂ ਚੀਜ਼ਾਂ ਦੇ ਵਿੱਚ। ਕੀ ਕਾਰਨ ਕੀ ਹੈ ਕਿ ਬੈਨੀਫਿਟ ਲੈਣਾ ਚਾਹੁੰਦੇ ਨੇ ਜਾਂ ਕਿੱਦਾਂ ਹੈ ਜੀ?
1: ਨਹੀਂ ਭਾਰੇ ਸਾਹਿਬ, ਪਤਾ ਕੀ ਹੁੰਦਾ ਜੀ, ਇਹ ਇੱਕ ਏਦਾਂ ਦਾ ਮਤਲਬ ਪੇਸ਼ਾ ਹੈਗਾ ਆ ਜਿਹਦੇ ਵਿੱਚ ਜਿੱਦਾਂ ਜਿੱਦਾਂ ਉਮਰ ਵੱਧਦੀ ਆ ਓਦਾਂ ਓਦਾਂ ਮੈਚੋਰਟੀ ਆਉਂਦੀ
0: ਹੈਗੀ।
1: ਹਾਂਜੀ, ਉਹਦੇ ਵਿੱਚ ਜਿਹੜਾ ਹੈਗਾ ਵੀ ਇਫ ਦੀ ਪਰਸਨ ਇਜ ਫਿਜ਼ੀਕਲੀ ਫਿਟ ਤੇ ਉਹ 62 ਸਾਲ ਜਾਂ 65 ਸਾਲ ਜਿਹੜਾ ਹੈਗਾ ਆ ਉਹ ਮੈਟਰ ਨਹੀਂ ਕਰਦਾ, ਉਹ ਸਗੋਂ ਉਹ ਉਹਦੇ ਵਿੱਚ ਜ਼ਿਆਦਾ ਬੈਨੀਫਿਟਡ ਆ। ਸਰਵਿਸ ਤੋਂ ਰਿਟਾਇਰਮੈਂਟ ਕਿਉਂ ਮਤਲਬ ਜਿਹੜਾ ਹੈਗਾ ਆ ਦਿੰਦੇ ਹੈਗੇ ਆ ਜੀ, ਉਹ ਕਹਿੰਦੇ ਹੈਗੇ ਕਿ ਬੰਦਾ ਓਨਾ ਜ਼ਿਆਦਾ ਐਫੀਸ਼ੀਐਂਟ ਨਹੀਂ ਰਿਹਾ ਤਾਂ ਕਰਕੇ ਜਿਹੜਾ ਹੈਗਾ ਰਿਟਾਇਰਮੈਂਟ ਦਿੱਤੀ ਜਾਂਦੀ ਆ 58 ਸਾਲ ਤੇ ਜਾਇਦਾ ਕਰਕੇ। ਬਾਕੀ ਇੱਥੇ 62 ਸਾਲ ਤਾਂ ਕਰਕੇ ਕਿ ਉਸ ਬੰਦੇ ਦੇ ਐਕਸਪੀਰੀਅੰਸ ਦਾ ਫਾਇਦਾ ਲਿਆ ਜਾ ਸਕੇ ਜੀ। ਇੱਥੇ ਜਸਟਿਸ ਆਪਣੇ ਸੂਰਿਆ ਕਾਂਤ ਹੋਣਾ ਨੇ ਨਾ ਜੀ, ਇੱਕ ਦਿਨ ਇੱਕ ਸਟੇਟਮੈਂਟ ਵੀ ਦਿੱਤੀ ਸੀ ਕਿ ਜੱਜਿਸ ਆਰ ਨੋਟ ਪਬਲਿਕ ਸਰਵੈਂਟ। ਉਹਨਾਂ ਨੇ ਕਿਹਾ ਦੇ ਅਟੇਨਡ ਏ ਡਿਸਟਿੰਕਟ ਪੋਜੀਸ਼ਨ ਇਨ ਦਾ ਸੋਸਾਇਟੀ। ਹਾਂਜੀ, ਤੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਗੱਲ ਕੀਤੀ ਸੀ ਵੀ ਜਿਹੜਾ ਤੁਸੀਂ ਆ ਕਹਿੰਦੇ ਹੈਗੇ ਨਾ ਵੀ ਹਾਂ ਜੀ ਵੀ ਉਹ ਬੱਚਿਆਂ ਉਧਰ ਦੂਜੇ ਯੰਗ ਯੰਗਸਟਰ ਦਾ ਜਿਹੜਾ ਆ ਉਹ ਰੁਜ਼ਗਾਰ ਮਰੂਗਾ
0: ਜੀ,
1: ਜੱਜਾਂ ਦੀ ਤਾਂ ਪਹਿਲਾਂ ਹੀ ਘਾਟ ਹੈਗੀ ਹੈ ਜੀ ਸਾਡੇ ਸਿਸਟਮ ਦੇ ਵਿੱਚ, ਉਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਜੀ। ਉਹ ਤਾਂ ਨਵੇਂ ਭਰਤੀ ਜਿਹੜੇ ਕਰਦੇ ਹੈਗੇ ਨਾ ਜੀ, ਉਹਨਾਂ ਨੂੰ ਉੱਥੇ ਤੱਕ ਜਿਹੜਾ ਹੈਗਾ ਆ ਪਹੁੰਚਣ ਵਾਸਤੇ ਫਿਰ 20-30 ਸਾਲ ਲੱਗਦੇ ਹੈਗੇ ਜੀ, ਉੱਥੇ ਤੱਕ ਉਹਨਾਂ ਦੀ ਅਬਿਲਿਟੀ ਪਹੁੰਚਣ ਲਈ, ਕਿਉਂਕਿ ਇਹਦੇ ਦੌਰਾਨ ਜਿਹੜਾ ਹੈਗਾ ਨਾ ਇਹ ਕੋਈ ਫਿਜ਼ੀਕਲ ਵਰਕ ਨਹੀਂ ਹੈ, ਇਹ ਮੈਂਟਲ ਵਰਕ ਹੈਗਾ ਆ ਤੇ ਮੈਂਟਲ ਵਰਕ ਦੇ ਉੱਤੇ ਜਦ ਤੱਕ ਬੰਦਾ ਮੈਂਟਲੀ ਸਾਊਂਡ ਹੈਗਾ ਆ ਤੇ ਉਹਦੇ ਐਕਸਪੀਰੀਅੰਸ ਦਾ ਫਾਇਦਾ ਲਿਆ ਜਾ ਸਕਦਾ ਹੈਗਾ। ਸਾਡੇ 70-70 ਸਾਲ ਦੇ 75-75 ਸਾਲ ਦੇ ਤੁਸੀਂ ਦੇਖੋ ਰੈਦਰ ਦੈਨ 80-85 ਸਾਲ ਦੇ ਵਕੀਲ ਵੀ ਜਿਹੜੇ ਆ ਉਹ ਆਉਂਦੇ ਹੈਗੇ ਆ ਤੇ ਉਹਨਾਂ ਦੀ ਸੀਨੀਓਰਿਟੀ ਕਰਕੇ ਜਿਹੜਾ ਹੈਗਾ ਦੇ ਆਰ ਹਾਈਲੀ ਪੇਡ। ਹਾਂਜੀ, ਤੇ ਉਹ ਆਪਣੇ ਆਪ ਦੇਖੋ ਤੁਸੀਂ ਕਪਲ ਸਿਬਲ ਹੋਣੀ ਉਹਨਾਂ ਦੀ ਉਮਰਾਂ ਦੇਖੋ ਤਾਂ ਹੈ ਵੀ ਉਹ ਵੀ ਤੇ ਇਸ ਤੇ ਪ੍ਰੋਫੈਸ਼ਨ ਚ ਹੈਗੇ ਨਾ ਜੀ, ਸੋ ਇਸ ਕਰਕੇ ਹੈਗਾ ਇਹ ਪੇਸ਼ੇ ਦਾ ਕੁਆਲਿਟੀ ਆਫ ਪ੍ਰੋਫੈਸ਼ਨ ਜਿਹੜੀ ਹੈ ਨਾ ਉਹਦੇ ਕਰਕੇ ਆ ਜੀ, ਪਰ ਅਜੇ ਇਹ ਤੇ ਇੱਕ ਜਿਹੜੀ ਹੈਗੀ ਆਮ ਸਹਿਮਤੀ ਬਣੀ ਨੀ ਗੀ ਤੇ ਇਟ ਇਜ਼ ਟੂ ਅਰਲੀ ਟੂ ਸੇ ਸਮਥਿੰਗ ਅਬਾਊਟ ਦਿਸ। ਇੱਥੇ ਆਪਾਂ ਜਿਹੜਾ ਹੈਗਾ ਇੱਥੇ ਤਾਂ ਆਪਾਂ ਇਸ ਖਬਰ ਨੂੰ ਤਾਂ ਇੱਥੇ ਵਿਰਾਮ ਦਿੰਨੇ ਆ ਜੀ, ਅਜੇ ਤੱਕ ਜਦ ਫਾਈਨਲ ਖਬਰ ਉਹਨਾਂ ਦਾ ਬਣੀ ਨੀ ਸਹਿਮਤੀ ਤੇ ਫੇਰ ਉਹ ਤੇ ਗੱਲ ਕਰਨੀ ਫਜ਼ੂਲ ਹੈ ਜੀ।
0: ਜੀ ਬਿਲਕੁਲ, ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ,
1: ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਜੀ, ਗ੍ਰੇਟਫੁਲ ਸਰ
0: ਜੀ। ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਕੁਝ ਖਬਰਾਂ ਹੋਰ ਨੇ 2-4 ਤੇ ਉਹਨਾਂ ਦੀ ਸਮਾਪਤੀ ਕਰਕੇ ਫਿਰ ਆਪਾਂ ਕਿਤਾਬ ਦੀ ਗੱਲ ਕਰਨੀ ਆ ਦੋਸਤੋ, ਕਿਤਾਬ ਪੰਜਾਬ ਤੇ ਉਹਦੇ ਵੱਲ ਨੂੰ ਵੱਧਦੇ ਆ। ਮਾਫੀ ਚਾਹੁੰਦਾ ਮੈਂ ਹੁਣ 5-7 ਮਿੰਟ ਜਿਹੜੀ ਕਾਲ ਨਹੀਂ ਲਵਾਂਗਾ ਜੀ, ਤੇ ਗੱਲਾਂ ਬਾਤਾਂ ਫਿਰ ਆਪਾਂ ਕਿਤਾਬ ਦੇ ਵਿੱਚੋਂ ਵੀ ਕਰਨੀਆਂ ਨੇ ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ। ਤੇ ਆਪਣਾ ਇਸ ਵਕਤ ਤਕਰੀਬਨ 1/2 ਘੰਟੇ ਦਾ ਆਪਣਾ ਇੱਕ ਪ੍ਰੋਗਰਾਮ 45 ਮਿੰਟ ਅਜੇ ਬਾਕੀ ਹੈ, 2.25 ਘੰਟੇ ਲਾਵਾਂਗੇ। ਤੇ ਦੋਸਤੋ, ਜਾਂਦੇ ਜਾਂਦੇ ਕੁਝ ਜਿਹੜੀਆਂ ਖਬਰਾਂ ਬੁਲੇਟਿਨ ਦੇ ਵਿੱਚੋਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ, ਇੰਟਰਨੈਸ਼ਨਲ ਖਬਰਾਂ ਨੇ ਉਹਦੇ ਵਿੱਚ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ, ਤੇ ਉਹਦੀ ਗੱਲ ਪਾਉਣ ਜਾ ਰਿਹਾ ਮੈਂ ਤੇ ਫਿਰ ਤੁਹਾਡੀਆਂ ਲਾਈਨਾਂ ਵੀ ਖੋਲਦਾਂਗੇ ਵਿੱਚ 2-4 ਮਿੰਟ ਸੰਖੇਪ ਦੇ ਵਿੱਚ। ਸਾਰੇ ਦੋਸਤ ਜਿਹੜੇ ਗੱਲਬਾਤ ਕਰਨੀ ਚਾਹੁੰਗੇ ਤਾਂ ਕਰ ਸਕਦੇ ਨੇ ਤੇ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਤੇ ਜੱਜਾਂ ਤੋਂ ਬਾਅਦ ਗੱਲ ਆਉਂਦੀ ਹੈ ਇੰਟਰਨੈਸ਼ਨਲ ਖਬਰਾਂ ਦੀ, ਜਿਹਦੇ ਵਿੱਚ ਪੰਜਾਬੀ ਮੂਲ ਦਾ ਪੁਲਿਸ ਅਧਿਕਾਰੀ ਹੈ ਤੇ ਚੈਰਿਟੀ ਮੁਖੀ ਹੈ ਕੈਲ ਦੋਸਾਂਝ, ਧੋਖਾਧੜੀ ਦੇ ਦੋਸ਼ ਹੇਠ ਜਿਹੜਾ ਗ੍ਰਿਫ਼ਤਾਰ ਕੀਤਾ, ਲੰਮੀ ਜਾਂਚ ਤੋਂ ਬਾਅਦ ਜਿਹੜਾ ਉਹਨੂੰ ਗ੍ਰਿਫ਼ਤਾਰ ਕੀਤਾ ਗਿਆ। ਕੈਨੇਡਾ ਦੇ ਵੈਂਕੂਵਰ ਪੁਲਿਸ ਵਿਭਾਗ ਹੈ VPD ਦੇ ਇੱਕ ਜਾਣੇ ਪਛਾਣੇ ਪੰਜਾਬੀ ਮੂਲ ਦੇ ਅਧਿਕਾਰੀ ਕੁਲਵਿੰਦਰ ਸਿੰਘ ਉਰਫ਼ ਕੈਲ ਦੋਸਾਂਝ ਉਹਨਾਂ ਦੀ ਜਿਹੜੀ ਆਪਣੀ ਹੀ ਫੋਰਸ ਦੇ ਵੱਲੋਂ ਕੀਤੀ ਗਈ ਲੰਬੀ ਗੁਪਤ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਉੱਤੇ ਵੱਡੀ ਰਾਸ਼ੀ ਅਤੇ ਘਪਲੇ ਚੋਰੀ ਅਤੇ ਭਰੋਸੇ ਦੀ ਉਲੰਘਣਾ ਦੇ ਜਿਹੜੇ ਗੰਭੀਰ ਇਲਜ਼ਾਮ ਲੱਗੇ ਹੈ। ਅਸਲ ਦੇ ਵਿੱਚ ਕੁਲਵਿੰਦਰ ਸਿੰਘ ਉਰਫ ਕੈਲ ਦੋਸਾਂਝ ਵੈਂਕੂਵਰ ਪੁਲਿਸ ਵਿਭਾਗ ਦੇ ਇੱਕ ਤਜਰਬੇਕਾਰ ਅਧਿਕਾਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਵਿੱਚ ਸਥਿਤ ਇੱਕ ਪ੍ਰਸਿੱਧ ਚੈਰਿਟੀ ਸੰਸਥਾ ਕਿਡਜ਼ ਪਲੇ ਯੂਥ ਫਾਊਂਡੇਸ਼ਨ ਦੇ ਸੀਈਓ ਵੀ ਨੇ। ਵੇਰਵਿਆਂ ਦੇ ਅਨੁਸਾਰ ਕੈਲ ਨੂੰ ਸਮਾਜ ਦੇ ਵਿੱਚ ਉਹਨਾਂ ਨੂੰ ਇੱਕ ਸਤਿਕਾਰਤ ਅਤੇ ਪਤਵੰਤੇ ਨਾਗਰਿਕ ਦੇ ਵਜੋਂ ਦੇਖਿਆ ਜਾਂਦਾ ਸੀ। ਕਾਫੀ ਲੰਬਾ ਬੋਡੀ ਬੁਡੀ ਚੰਗੀ ਬਣਾਈ ਹੈ, ਟੈਟੂ ਟੂਟੂ ਸਾਰੇ ਨੇ, ਨੌਜਵਾਨ ਮੁੰਡਾ ਹੈ। ਦੋਸਾਂਝ ਨੇ ਵੈਂਕੂਵਰ ਪੁਲਿਸ ਵਿਭਾਗ ਦੇ ਵਿੱਚ ਜਿਹੜਾ ਵੀਪੀਡੀ ਦੇ ਵਿੱਚ ਕਰੀਬ ਢਾਈ ਦਹਾਕੇ ਤੱਕ ਸੇਵਾ ਨਿਭਾਈ ਹੈ ਅਤੇ ਸਰੀ ਨਾਓ ਲੀਡਰ ਦੀ ਰਿਪੋਰਟ ਦੇ ਮੁਤਾਬਕ ਕੈਲ ਨੇ ਵਿੱਤੀ ਅਪਰਾਧ ਯੂਨਿਟ ਦੇ ਵਿੱਚ ਸੀਨੀਅਰ ਡਿਟੈਕਟਿਵ ਦੇ ਵਜੋਂ ਸੇਵਾਵਾਂ ਵੀ ਨਿਭਾਈਆਂ। ਉਨ੍ਹਾਂ ਵੈਂਕੂਵਰ ਦੇ ਜਿਹੜਾ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ ਕਈ ਸਾਲਾਂ ਦੀ ਜਿਹੜੀ ਗਸ਼ਤ ਡਿਊਟੀ ਤੋਂ ਬਾਅਦ 2015 ਦੇ ਵਿੱਚ ਕਿਡਜ਼ ਪਲੇ ਦੀ ਜਿਹੜੀ ਹੈ ਸਥਾਪਨਾ ਕਰ ਲਈ, ਜਿਸ ਦਾ ਮੁੱਖ ਉਦੇਸ਼ ਮੁਫ਼ਤ ਖੇਡ ਪ੍ਰੋਗਰਾਮਾਂ, ਕੈਂਪਾਂ ਅਤੇ ਸਲਾਹ ਮਸ਼ਵਰੇ ਰਾਹੀਂ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ, ਗੈਂਗਾਂ ਅਤੇ ਹਿੰਸਾ ਤੋਂ ਜਿਹੜਾ ਦੂਰ ਰੱਖਣਾ ਸੀ। ਉਹ ਮੂਲ ਰੂਪ ਦੇ ਵਿੱਚ ਪੰਜਾਬ ਦੇ ਫਗਵਾੜਾ ਨੇੜਲੇ ਇੱਕ ਪਿੰਡ ਦੇ ਨਾਲ ਸੰਬੰਧਿਤ ਹੈ ਅਤੇ ਸਰੀ ਦੇ 139 ਸਟਰੀਟ ਅਤੇ 59 ਐਵਨਿਊ ਸਥਿਤ ਇਲਾਕੇ ਦਾ ਵਸਨੀਕ ਹੈ, ਜਿੱਥੋਂ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਹੈ। ਕੈਲ ਦੋਸਾਂਝ ਜਿਹੜਾ ਨੌਜਵਾਨਾਂ ਦੇ ਲਈ ਬਣਾਈ ਚੈਰਿਟੀ ਸੰਸਥਾ ਕਿਡਜ਼ ਪਲੇ ਯੂਥ ਫਾਊਂਡੇਸ਼ਨ ਸਾਲ 2015 ਦੇ ਵਿੱਚ ਸ਼ੁਰੂ ਹੋਈ ਅਤੇ ਕੈਲ ਦੋਸਾਂਝ ਨੇ ਕਿਡਜ਼ ਪਲੇ ਯੂਥ ਫਾਊਂਡੇਸ਼ਨ ਦੀ ਜਿਹੜੀ ਸਥਾਪਨਾ ਕੀਤੀ ਅਤੇ ਇਸ ਚੈਰਿਟੀ ਸੰਸਥਾ ਦਾ ਮੁੱਖ ਮਕਸਦ ਜਿਹੜਾ ਸੀ ਮੁਫ਼ਤ ਖੇਡ ਪ੍ਰੋਗਰਾਮਾਂ, ਕੈਂਪਾਂ ਅਤੇ ਸਲਾਹ ਮਸ਼ਵਰੇ ਕਾਉਂਸਲਿੰਗ ਦੇ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ, ਗੈਂਗ, ਹਿੰਸਾ ਅਤੇ ਅਪਰਾਧਿਕ ਰਾਹਾਂ ਦੇ ਉੱਤੇ ਜਾਣ ਤੋਂ ਬਚਾਉਣਾ ਸੀ। ਇਸ ਸੰਸਥਾ ਦੇ ਮੁਖੀ ਦੇ ਵਜੋਂ ਕੰਮ ਕਰਦੇ ਉਨ੍ਹਾਂ ਨੇ ਸਮਾਜ ਦੇ ਵਿੱਚ ਵੱਡੀ ਪ੍ਰਸਿੱਧੀ ਅਤੇ ਲੋਕਾਂ ਦਾ ਥਾਂ ਜਿਹੜਾ ਵਿਸ਼ਵਾਸ ਵੀ ਹਾਸਲ ਕੀਤਾ, ਜੋ ਬਾਅਦ ਦੇ ਵਿੱਚ ਵਾਪਰਦਾ ਹੈ ਕਾਹਦੇ ਲਈ ਇਹ ਸਾਰਾ ਕੁਝ ਘਟਨਾ ਵਾਪਰੀ ਹੈ, ਇਸ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਗਿਆ, ਕਰੋੜਾਂ ਡਾਲਰ ਦਾ ਕਥਿਤ ਘਬਲਾ ਕਿੱਦਾਂ ਹੋਇਆ। ਜੋ ਸਰੋਤ ਦੱਸਦੇ ਨੇ ਉਨ੍ਹਾਂ ਦੇ ਮੁਤਾਬਕ ਕੈਲ ਦੋਸਾਂਝ ਨੇ ਆਪਣੀ ਪੁਲਿਸ ਨੌਕਰੀ ਅਤੇ ਸਮਾਜਿਕ ਰੁਤਬੇ ਦੀ ਆੜ ਦੇ ਵਿੱਚ ਸੈਂਕੜੇ ਨਿਵੇਸ਼ਕਾਂ ਨੂੰ ਜਿਹੜਾ ਰੀਅਲ ਅਸਟੇਟ ਦੇ ਵਿੱਚ ਵੱਧ ਕਮਾਈ ਦਾ ਲਾਲਚ ਦਿੱਤਾ ਤੇ ਉਨ੍ਹਾਂ ਦੇ ਕੋਲੋਂ ਲਗਭਗ 2.5 ਕਰੋੜ ਡਾਲਰ ਇਕੱਠੇ ਕੀਤੇ। ਉਨ੍ਹਾਂ ਨੇ ਕੁਝ ਜਾਇਦਾਦਾਂ ਨਗਦ ਰਕਮ ਦੇ ਕੇ ਖਰੀਦੀਆਂ ਅਤੇ ਨਿਵੇਸ਼ਕਾਂ ਨੂੰ ਕਿਹਾ ਕਿ ਇਨ੍ਹਾਂ ਨੂੰ ਮਹਿੰਗੇ ਭਾਅ ਵੇਚ ਕੇ ਮੁਨਾਫਾ ਜਿਹੜਾ ਵੰਡਿਆ ਜਾਵੇਗਾ, ਪਰ ਬਾਅਦ ਦੇ ਵਿੱਚ ਉਨ੍ਹਾਂ ਹੀ ਜਾਇਦਾਦਾਂ ਨੂੰ ਬੈਂਕ ਦੇ ਕੋਲ ਗਹਿਣੇ ਜਿਹੜਾ ਸੀ ਮੌਰਗੇਜ ਰੱਖ ਕੇ ਆਪਣੇ ਨਾਮ ਦੇ ਉੱਤੇ ਲਗਭਗ 2 ਕਰੋੜ ਡਾਲਰ ਦੀਆਂ ਹੋਰ ਜਾਇਦਾਦਾਂ ਖਰੀਦ ਲਈਆਂ ਗਈਆਂ। ਇਸ ਦੇ ਦੌਰਾਨ ਰੀਅਲ ਅਸਟੇਟ ਬਾਜ਼ਾਰ ਦੇ ਵਿੱਚ ਮੰਦੀ ਆਉਣ ਦੇ ਕਾਰਨ ਬੈਂਕਾਂ ਨੇ ਗਹਿਣੇ ਰੱਖੀਆਂ ਜਾਇਦਾਦਾਂ ਨੂੰ ਜ਼ਬਤ ਜਾਣ ਕੀ ਕੁਰਕ ਕਰ ਲਿਆ, ਜਿਸ ਦੇ ਕਾਰਨ ਨਿਵੇਸ਼ਕਾਂ ਦੇ ਪੈਸੇ ਡੁੱਬਣ ਲੱਗ ਪਏ ਅਤੇ ਦੋਸਾਂਝ ਰਕਮ ਵਾਪਸ ਕਰਨ ਦੇ ਵਿੱਚ ਜਿਹੜਾ ਅਸਮਰਥ ਹੋ ਗਿਆ। ਬੀਸੀ ਪ੍ਰੋਸੀਕਿਊਸ਼ਨ ਸਰਵਿਸ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ 50 ਸਾਲਾਂ ਕੈਲ ਦੋਸਾਂਝ ਨੂੰ ਜਿਹੜਾ ਕੁੱਲ 9 ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। 5,000 ਤੋਂ ਵੱਧ ਦੀ ਧੋਖਾਧੜੀ ਦੇ 4 ਮਾਮਲੇ ਨੇ ਤੇ 5,000 ਤੋਂ ਵੱਧ ਦੀ ਚੋਰੀ ਦੇ 4 ਮਾਮਲੇ ਹੈ। ਇੱਕ ਸਰਕਾਰੀ ਜਨਤਕ ਅਧਿਕਾਰੀ ਦੇ ਵਜੋਂ ਭਰੋਸੇ ਦੀ ਉਲੰਘਣਾ ਦੇ ਉੱਤੇ ਦਾ ਇੱਕ ਮਾਮਲਾ ਜਿਹੜਾ ਬ੍ਰੀਚ ਆਫ ਟਰੱਸਟ ਦਾ ਇੱਕ ਮਾਮਲਾ ਹੈ। ਇਹ ਕਥਿਤ ਅਪਰਾਧ 8 ਦਸੰਬਰ 2017 ਤੋਂ 25 ਜੁਲਾਈ 2025 ਦੇ ਦਰਮਿਆਨ ਵੈਂਕੂਵਰ ਦੇ ਵਿੱਚ ਜਿਹੜਾ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਇਲਾਕਿਆਂ ਦੇ ਵਿੱਚ ਕੀਤੇ ਗਏ ਦੱਸੇ ਜਾਂਦੇ ਹੈ। ਇਸ ਮਾਮਲੇ ਦੇ ਵਿੱਚ ਦੋਸਾਂਝ ਦੇ ਨਾਲ ਉਨ੍ਹਾਂ ਦੇ 51 ਸਾਲਾ ਸਹਿ ਦੋਸ਼ੀ ਜਿਹੜਾ ਸਰਬਜੀਤ ਸਿੰਘ ਗਿੱਲ ਨੂੰ ਵੀ ਗ੍ਰਿਫ਼ਤਾਰ ਕੀਤਾ, ਜਿਸ ਤੇ ਧੋਖਾਧੜੀ ਤੇ ਚੋਰੀ ਦੇ 6 ਦੋਸ਼ ਲਗਾਏ ਗਏ ਨੇ। ਵੈਂਕੂਵਰ ਪੁਲਿਸ ਵਿਭਾਗ ਦੇ ਵੱਲੋਂ 2.5 ਸਾਲ ਦੀ ਲੰਬੀ ਗੁਪਤ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ ਤੇ ਪੁਲਿਸ ਨੇ ਦੋਸਾਂਝ ਦੀ ਰਿਹਾਇਸ਼ ਅਤੇ ਚੈਰਿਟੀ ਦਫ਼ਤਰ ਦੀ ਤਲਾਸ਼ੀ ਦੇ ਦੌਰਾਨ ਕਈ ਅਹਿਮ ਦਸਤਾਵੇਜ਼ ਬਕਸਿਆਂ ਦੇ ਵਿੱਚ ਵੀ ਭਰ ਕੇ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਲਏ ਨੇ। ਹਾਂਜੀ, ਆਪਣੇ ਔਜਲਾ ਸਾਹਿਬ ਨੂੰ ਨਾਂ ਚੇਤੇ ਆ ਗਿਆ ਜੀ, ਜਿਹਦੀ ਉਹ ਗੱਲ ਕਰਦੇ ਸੀ, ਜਿਹੜਾ ਪੰਜਾਬ ਦੇ ਵਿੱਚ ਸੀਗਾ ਮੁੰਡਾ ਗੈਂਗਵਾਰ ਦੇ ਵਿੱਚ ਜਿਹੜਾ ਪਹਿਲਾਂ ਮਰਿਆ ਸੀ, ਉਹਨਾਂ ਜ਼ਿਕਰ ਕੀਤਾ ਸੀ, ਉਹਨਾਂ ਨੂੰ ਯਾਦ ਆ ਗਿਆ ਇਸ ਗੋਤ ਤੋਂ ਬਾਅਦ ਹੀ ਇਸ ਮੁੰਡੇ ਦਾ ਨਾਂ ਲਿਆ ਕੈਲ ਦੋਸਾਂਝ ਦਾ, ਤੇ ਉਹ ਕਹਿੰਦੇ ਜਿੰਮੀ ਦੋਸਾਂਝ ਸੀ ਜੀ ਉਸ ਮੁੰਡੇ ਦਾ ਨਾਂ। ਸ਼ੁਕਰੀਆ ਔਜਲਾ ਸਾਹਿਬ। ਤੇ ਭਾਰਤ ਦੀ ਗੱਲ ਕਰੀਏ, ਆਪਣੇ ਨਾਲ ਮੁਹੰਮਦ ਜੀ ਜੁੜਿਆ, ਇੱਕ ਮਿੰਟ ਹੋਲਡ ਕਰਨਾ ਜੀ, ਮੈਂ ਖ਼ਬਰ ਨੂੰ ਕਰ ਲਵਾਂ ਕੰਪਲੀਟ। ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਜਿਹੜਾ FBI ਮੋਸਟ ਵਾਂਟਡ ਸੂਚੀ ਦੇ ਵਿੱਚ ਸ਼ਾਮਲ ਕੀਤਾ ਭਾਰਤ ਦੇ ਵਿੱਚ ਹੋਣ ਦਾ ਉਹਦਾ ਸ਼ੱਕ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਅਮਰੀਕੀ ਸਰਕਾਰ ਦੇ ਨਾਲ ਧੋਖਾਧੜੀ ਕਰਕੇ, ਆਹ ਬਾਤ ਹੈ ਜੀ, ਲੋਕ ਦੇਖੋ ਕਿੱਥੇ ਦੇ ਕਿੱਥੇ ਹੈ, ਸਰਕਾਰਾਂ ਨੂੰ ਲੁੱਟੀ ਜਾਂਦੇ ਇੱਥੇ ਆ ਕੇ ਵੀ। ਸਰਕਾਰ ਦੇ ਨਾਲ ਧੋਖਾਧੜੀ ਕਰਨ ਵਾਲੀ ਇੱਕ ਲਾਭ ਯੋਜਨਾ ਦੇ ਵਿੱਚ ਕਥਿਤ ਤੌਰ ਦੇ ਉੱਤੇ ਸ਼ਾਮਲ ਹੋਣ ਦੇ ਕਾਰਨ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਨੂੰ ਆਪਣੇ ਸਭ ਤੋਂ ਵੱਧ ਲੋੜੀਂਦੀਆਂ ਮੋਸਟ ਵਾਂਟਡ ਦੀ ਸੂਚੀ ਦੇ ਵਿੱਚ ਸ਼ਾਮਲ ਕਰ ਲਿਆ। ਸਰਕਾਰ ਦੇ ਦੁਆਰਾ ਮਨਜੀਤ ਸਿੰਘ ਬੇਦੀ ਦੇ ਵਜੋਂ ਪਛਾਣੇ ਗਏ ਦੋਸ਼ੀ ਦੀ ਗ੍ਰਿਫਤਾਰੀ ਤੇ ਸਜ਼ਾ ਤੱਕ ਪਹੁੰਚਾਉਣ ਵਾਲੀ ਸੂਚਨਾ ਦੇ ਲਈ $1.5 ਲੱਖ ਤੱਕ ਦੇ ਇਨਾਮ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। FBI ਦਾ ਕਹਿਣਾ ਕਿ ਬੇਦੀ ਜੋ ਕਿ ਕਰਿਆਨੇ ਦੀ ਇੱਕ ਦੁਕਾਨ ਚਲਾਉਂਦਾ ਸੀ ਅਮਰੀਕਾ ਤੋਂ ਕੈਨੇਡਾ ਭੱਜ ਗਿਆ ਤੇ ਮੰਨਿਆ ਇਹ ਵੀ ਜਾ ਰਿਹਾ ਕਿ ਉਹ ਭਾਰਤ ਦੇ ਵਿੱਚ ਲੁਕਿਆ ਹੋਇਆ। FBI ਦੇ ਅਨੁਸਾਰ ਕੁਦਰਤੀ ਤੌਰ ਦੇ ਉੱਤੇ ਅਮਰੀਕੀ ਨਾਗਰਿਕ ਬਣਿਆ ਬੇਦੀ ਇਸ ਸਮੇਂ ਭਾਰਤ ਦੇ ਵਿੱਚ ਰਹਿ ਰਿਹਾ ਤੇ ਉਸ ਨੂੰ March 2024 ਤੇ June 2025 ਦੇ ਵਿਚਕਾਰ ਘੱਟੋ ਘੱਟ $6 ਲੱਖ ਦੀ ਅਮਰੀਕੀ ਸਰਕਾਰ ਦੇ ਨਾਲ ਧੋਖਾ ਧੜੀ ਜਿਹੜਾ ਕਰਨ ਵਾਲੀ ਲਾਭ ਯੋਜਨਾ ਦੇ ਵਿੱਚ ਉਸਦੀ ਕਥਿਤ ਭੂਮਿਕਾ ਦੀ ਜਿਹੜੀ ਹੈ ਲਈ ਲੋੜੀਂਦਾ ਹੈ। ਟਾਕੋਮਾ ਵਾਸ਼ਿੰਗਟਨ ਦੇ ਵਿੱਚ ਏਸ਼ੀਅਨ ਗਰੋਸਰੀ ਸਟੋਰ ਨਾਮਕ ਕਰਿਆਨੇ ਦੀ ਇੱਕ ਛੋਟੀ ਦੁਕਾਨ ਚਲਾਉਂਦੇ ਹੋਏ ਬੇਦੀ ਤੇ ਸਪਲੀਮੈਂਟਰੀ ਨਿਊਟ੍ਰੀਸ਼ਨ ਐਂਡ ਅਸਿਸਟੈਂਸ ਪ੍ਰੋਗਰਾਮ ਜਿਹੜਾ ਸਨੈਪ SNAP ਦੇ ਭਾਗੀਦਾਰਾਂ ਦੇ ਜਿਹੜਾ EBT ਕਾਰਡਾਂ ਨੂੰ ਜਿਹੜਾ ਸਵਾਇਪ ਕਰਨ ਅਤੇ ਭੋਜਨ ਦੀ ਬਜਾਏ ਉਨ੍ਹਾਂ ਨੂੰ ਨਗਦ ਪੈਸੇ ਦੇਣ ਅਤੇ ਅੱਧੀ ਕਮਾਈ ਆਪਣੇ ਕੋਲ ਰੱਖਣ ਦਾ ਇਹਦੇ ਉੱਤੇ ਦੋਸ਼ ਹੈ। ਫੇਕ ਫੂਡ ਲੇਬਲ ਜਿਹੜੇ ਲੱਗ ਰਹੇ ਨੇ ਭਾਰਤ ਦੇ ਵਿੱਚ ਨਕਲੀ ਲੇਬਲਾਂ ਦਾ ਜਿਹੜਾ ਪਰਦਾ ਫਾਸ਼ ਹੋਣ ਮਗਰੋਂ ਕੈਨੇਡਾ ਤੱਕ ਪਹੁੰਚਣ ਵਾਲੇ ਖਾਦ ਪਦਾਰਥਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਮਿਲਾਵਟ ਕਹਿੰਦੇ ਅਸੀਂ ਉੱਥੇ ਨਹੀਂ ਰਹਿਣ ਦੇਣੀ, ਇੱਥੇ ਤੱਕ ਵੀ ਪਹੁੰਚਾਵਾਂਗੇ। ਭਾਰਤ ਦੇ ਵਿੱਚ ਇੱਕ ਗੈਰ ਕਾਨੂੰਨੀ ਫੈਕਟਰੀ ਦੇ ਵੱਲੋਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਨਕਲੀ ਪੌਸ਼ਟਿਕਤਾ ਨਿਊਟ੍ਰੀਸ਼ਨ ਜਾਣਕਾਰੀ ਅਤੇ ਐਕਸਪਾਇਰੀ ਤਰੀਕਾਂ ਜਿਹੜੀਆਂ ਲਗਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਜਿਹੜੀ ਆ ਪੂਰੀ ਤਰ੍ਹਾਂ ਚੌਕਸ ਹੋ ਚੁੱਕੀ ਹੈ ਤੇ CFIA ਇਸ ਗੱਲ ਦੀ ਜਿਹੜੀ ਗੰਭੀਰਤਾ ਦੇ ਨਾਲ ਸਮੀਖਿਆ ਕਰ ਰਹੀ ਹੈ ਕਿ ਇਸ ਨੈਟਵਰਕ ਕਾਰਨ ਕੈਨੇਡਾ ਦੇ ਵਿੱਚ ਆਉਣ ਵਾਲੇ ਖਾਦ ਪਦਾਰਥਾਂ ਨੂੰ ਕੋਈ ਖਤਰਾ ਹੈ ਜਾਂ ਨਹੀਂ। ਹਾਲਾਂਕਿ ਏਜੰਸੀ ਨੇ ਸਪਸ਼ਟ ਕੀਤਾ ਕਿ ਫਿਲਹਾਲ ਅਜਿਹਾ ਕੋਈ ਵੀ ਸ਼ੱਕੀ ਉਤਪਾਦ ਕੈਨੇਡਾ ਦੇ ਬਾਜ਼ਾਰ ਦੇ ਵਿੱਚ ਦਾਖਲ ਹੋਣ ਦੀ ਕੋਈ ਸੂਚਨਾ ਨਹੀਂ। ਭਾਰਤੀ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਮੁੰਬਈ ਦੇ ਇੱਕ ਗੋਦਾਮ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ ਲਗਭਗ $80,000 ਅਮਰੀਕਨ ਡਾਲਰ ਦੀ ਕੀਮਤ ਦੇ ਉਤਪਾਦ ਕੈਮੀਕਲ ਤੇ ਪ੍ਰਿੰਟਿੰਗ ਮਸ਼ੀਨਾਂ ਜ਼ਬਤ ਕੀਤੀਆਂ ਨੇ। ਇਸ ਗੋਦਾਮ ਦੇ ਵਿੱਚ ਜਿਹੜਾ ਸੀ ਪੈਪਸੀਕੋ, ਨੈਸਟੈਲ, ਕੋਕਾ ਕੋਲਾ ਅਤੇ ਯੂਨੀ ਲੇਵਰ ਵਰਗੀਆਂ ਨਾਮੀ ਕੰਪਨੀਆਂ ਦੇ ਪੁਰਾਣੇ ਤੇ ਐਕਸਪਾਇਰ ਦੇ ਜਿਹੜੇ ਪ੍ਰੋਡਕਟ ਹੋ ਜਾਂਦੇ ਆ, ਨੇੜੇ ਪਹੁੰਚ ਚੁੱਕੇ ਉਤਪਾਦਾਂ ਦੀਆਂ ਤਰੀਕਾਂ ਬਦਲ ਕੇ ਉਨ੍ਹਾਂ ਨੂੰ ਵਿਦੇਸ਼ਾਂ ਦੇ ਵਿੱਚ ਐਕਸਪੋਰਟ ਕਰਨ ਯੋਗ ਬਣਾਇਆ ਜਾ ਰਿਹਾ ਸੀ। ਜਾਂਚ ਦੇ ਅਧਿਕਾਰੀਆਂ ਦੇ ਮੁਤਾਬਕ ਇਨ੍ਹਾਂ ਮੁੱਖ ਕੰਪਨੀਆਂ ਦਾ ਕੋਈ ਕਸੂਰ ਨਹੀਂ ਹੈ, ਬਲਕਿ ਨਿਸ਼ਾਨਾ ਕੁਝ ਗੈਰ ਕਾਨੂੰਨੀ ਐਕਸਪੋਰਟਰਾਂ ਦੇ ਉੱਤੇ, ਨਿਰਯਾਤਕਾਂ ਦੇ ਉੱਤੇ ਹੈ ਤੇ ਕੈਨੇਡੀਅਨ ਲਿੰਕ ਦੀ ਆਸ਼ੰਕਾ ਇਸ ਛਾਪੇਮਾਰੀ ਦੇ ਦੌਰਾਨ ਰਾਈਟਰਸ ਦੇ ਜਿਹੜਾ ਫੋਟੋਗ੍ਰਾਫਰ ਦੇ ਵੱਲੋਂ ਗੋਦਾਮ ਦੇ ਅੰਦਰ ਪੈਪਸੀਕੋ ਦੇ ਜਿਹੜਾ ਕੁਰਕੁਰੇ ਬ੍ਰਾਂਡ ਦਾ ਜਿਹੜਾ ਇੱਕ ਪੈਕਟ ਦੇਖਿਆ ਗਿਆ ਜਿਸ ਦੇ ਉੱਤੇ ਅੰਗਰੇਜ਼ੀ ਅਤੇ ਫ੍ਰੈਂਚ ਦੋਵਾਂ ਭਾਸ਼ਾਵਾਂ ਦੇ ਵਿੱਚ ਨਕਲੀ ਨਿਊਟ੍ਰੀਸ਼ਨ ਲੇਬਲ ਲੱਗਿਆ ਹੋਇਆ ਸੀ। ਇਹ ਹਾਲਾਤ ਨੇ ਜੀ ਸਾਡੇ ਲੋਕਾਂ ਦੇ, ਦੇਖ ਲਓ ਕਿੱਦਾਂ ਖਿਲਵਾੜ ਕਰਦੇ ਆ ਜ਼ਿੰਦਗੀਆਂ ਨਾਲ। ਆਖਰੀ ਖਬਰ ਹੈ ਕੀਨੀਆ ਦੇ ਵਿੱਚ ਟਾਟਾ ਕੈਮੀਕਲਜ਼ ਨੂੰ ਵੱਡਾ ਝਟਕਾ ਲੱਗਿਆ, ਕਾਰੋਬਾਰ ਸਮੇਟਣ ਦੇ ਜਾਰੀ ਹੋਏ ਨੇ ਹੁਕਮ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਵੱਲੋਂ ਟਾਟਾ ਕੈਮੀਕਲਜ਼ ਨੂੰ ਲੇਕ ਮਗਾਡੀ ਸਥਿਤ ਆਪਣੇ ਪੁਰਾਣੇ ਸੋਡਾ ਐਸ਼ ਪਲਾਂਟ ਤੋਂ ਜਿਹੜਾ ਕਾਰਬਨ ਕਾਰੋਬਾਰ ਸਮੇਟਣ ਦੇ ਨਿਰਦੇਸ਼ਾਂ ਵਿਚਾਲੇ ਕੰਪਨੀ ਨੇ ਕਿਹਾ ਕਿ ਉਸਦੀ ਸਹਾਇਕ ਕੰਪਨੀ ਟਾਟਾ ਕੈਮੀਕਲਜ਼ ਮਗਾਡੀ ਲਿਮਟਿਡ ਜਿਹੜੀ ਹੈ TCML ਸਾਰੀਆਂ ਰੈਗੂਲੇਟਰੀ ਜ਼ਰੂਰਤਾਂ ਦੀ ਪੂਰੀ ਤਰ੍ਹਾਂ ਜਿਹੜਾ ਪਾਲਣਾ ਕਰ ਰਹੀ ਹੈ ਤੇ ਟਾਟਾ ਕੈਮੀਕਲਜ਼ ਨੇ ਕਿਹਾ ਕਿ ਉਹ ਕੀਨੀਆ ਸਰਕਾਰ ਦੇ ਅਧਿਕਾਰ ਦਾ ਸਤਿਕਾਰ ਕਰਦੀ ਹੈ ਤੇ ਪੈਂਡਿੰਗ ਮੁੱਦਿਆਂ ਨੂੰ ਕਾਨੂੰਨੀ ਤੇ ਰੈਗੂਲੇਟਰੀ ਮਾਧਿਅਮਾਂ ਦੇ ਰਾਹੀਂ ਸੁਲਝਾਉਣ ਦੇ ਲਈ ਗੱਲਬਾਤ ਜਾਰੀ ਰੱਖੇਗੀ। ਕੰਪਨੀ ਨੇ ਕਰਮਚਾਰੀਆਂ ਨੂੰ ਜਿਹੜਾ ਹੈ ਅਤੇ ਮਗਾਡੀ ਭਾਈਚਾਰੇ ਦੇ ਹਿੱਤਾਂ ਨੂੰ ਆਪਣੀ ਪਹਿਲ ਦੱਸਿਆ ਤੇ ਰੂਟੋ ਨੇ ਦੋਸ਼ ਲਾਇਆ ਕਿ ਟਾਟਾ ਦੇ ਕੋਲ ਲੰਮੇ ਸਮੇਂ ਤੋਂ ਮਾਈਨਿੰਗ ਅਧਿਕਾਰ ਹੋਣ ਦੇ ਬਾਵਜੂਦ ਖੇਤਰ ਦੇ ਵਿੱਚ ਲੋੜੀਂਦਾ ਨਿਵੇਸ਼ ਨਹੀਂ ਹੋਇਆ ਤੇ ਸਰਕਾਰ ਨੇ ਟਾਟਾ ਦੀ ਜਗ੍ਹਾ ਦੋ ਨਵੀਆਂ ਕੰਪਨੀਆਂ ਲਿਆਉਣ ਦੀ ਗੱਲ ਕਹੀ ਹੈ ਤੇ ਉਥੇ ਹੀ ਮਾਈਨਿੰਗ ਮੰਤਰਾਲਾ ਨੇ ਬਕਾਇਆ ਫੀਸ ਅਤੇ ਹੋਰ ਰੈਗੂਲੇਟਰੀ ਕਮੀਆਂ ਦਾ ਹਵਾਲਾ ਦਿੱਤਾ ਤੇ ਟਾਟਾ ਕੈਮੀਕਲਜ਼ ਨੇ 2005 ਦੇ ਵਿੱਚ ਇਸ ਕਾਰੋਬਾਰ ਦਾ ਜਿਹੜਾ ਸੀ ਅਕਵਾਇਰ ਕੀਤਾ ਸੀ ਇਸ ਨੂੰ। ਲੋ ਦੋਸਤੋ, ਇਹ ਸੀ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲੋ ਫਿਰ ਆਖਰ ਦੇ ਵਿੱਚ ਗੱਲਬਾਤ ਸੁਣਦੇ ਹਾਂ ਤੇ ਅਮਰੀਕੀ ਅਦਾਲਤ ਤੋਂ ਝਟਕਾ ਲੱਗਿਆ ਟਰੰਪ ਨੂੰ। ਆਖਰੀ ਖਬਰ ਹੈ ਅਮਰੀਕੀ ਫੈਡਰਲ ਜਿਹੜਾ ਜੱਜ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਜਨਮ ਦੇ ਆਧਾਰ ਦੇ ਉੱਤੇ ਨਾਗਰਿਕਤਾ ਆਪਣੀ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਸੀਮਤ ਕਰਨ ਦੀ ਹਾਲੀਆ ਕੋਸ਼ਿਸ਼ਾਂ ਦੇ ਉੱਤੇ ਰੋਕ ਲਾ ਦਿੱਤੀ ਹੈ। ਉਸ ਕਾਰਜਕਾਰੀ ਜਿਹੜਾ ਹੁਕਮ ਦੇ ਖਿਲਾਫ ਸ਼ੁਰੂਆਤੀ ਰੋਕ ਦਾ ਆਦੇਸ਼ ਦਿੱਤਾ ਗਿਆ ਜਿਸ ਦੇ ਬਾਰੇ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇਹ ਬਰਥ ਟੂਰਿਜ਼ਮ ਨੂੰ ਨਿਸ਼ਾਨਾ ਬਣਾਏਗਾ ਤੇ ਮੈਰੀਲੈਂਡ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਡੇਬਰਾ ਐਲ ਬੋਰਡ ਮੈਨ ਨੇ ਬੁੱਧਵਾਰ ਨੂੰ ਬੀਤੇ ਦੇ ਵਿਚ ਪਰਸੋਂ ਇਹ ਰੋਕ ਉਦੋਂ ਤੱਕ ਲਈ ਲਾ ਦਿੱਤੀ ਹੈ ਜਦੋਂ ਤੱਕ ਪ੍ਰਵਾਸੀ ਪਰਿਵਾਰਾਂ ਤੇ ਵਕਾਲਤ ਕਰਨ ਵਾਲੇ ਸਮੂਹਾਂ ਦੇ ਵੱਲੋਂ ਦਾਇਰ ਕਲਾਸ ਐਕਸ਼ਨ ਮੁਕੱਦਮੇ ਦਾ ਹੱਲ ਨਹੀਂ ਹੋ ਜਾਂਦਾ। ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਨਿਯੁਕਤ ਜੱਜ ਬੋਰਡ ਮੈਨ ਨੇ ਬੁੱਧਵਾਰ ਦੇ ਫੈਸਲੇ ਦੇ ਵਿਚ ਕਿਹਾ ਕਿ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਅਤੇ ਸਪਸ਼ਟ ਕਿਹਾ ਕਿ ਪ੍ਰਮਾਣਿਤ ਕਲਾਸ ਦੇ ਵਿਚ ਸ਼ਾਮਲ ਬੱਚੇ ਜਨਮ ਤੋਂ ਹੀ ਨਾਗਰਿਕ ਜਿਹੜੇ ਨੇ ਹੁੰਦੇ ਨੇ, ਉਹਦੇ ਵਿਚ ਬਦਲਿਆ ਨਹੀਂ ਜਾਵੇਗਾ ਕੁਛ ਵੀ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਜੀਆ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜੀਂਦੇ ਵਾਸਤੇ ਰਹੋ
0: ਜੀ ਆਨੂ ਜੀ।
3: ਮਾਨ ਮੱਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਸ੍ਰੀ ਫਰਮਾਨ ਜਿਹੜੇ ਰੇਡੀਓ ਦੁਆਬਾ ਤੇ ਸਾਰਿਆਂ ਨੂੰ ਜਿਹੜਾ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਸਤਿ ਸ੍ਰੀ ਅਕਾਲ
0: ਚੜ੍ਹਦਾ। ਸਤਿ ਸ੍ਰੀ ਅਕਾਲ ਜੀ।
3: ਬਹੁਤ ਜੀ, ਆਵਾਜ਼ ਬਰਾਬਰ ਆ ਰਹੀ?
0: ਹਾਂਜੀ ਹਾਂਜੀ, ਬਹੁਤ ਵਧੀਆ ਆ ਰਹੀ ਹੈ ਜੀ, ਬਹੁਤ ਵਧੀਆ
3: ਜੀ ਜੀ। ਅੱਛਾ, ਗੱਲਾਂ ਬਾਤਾਂ ਚੱਲ ਰਹੀਆਂ ਸੀ, ਆਪਣੇ ਸਿਕੰਦਰ ਸਾਹਿਬ ਵੀ ਆਏ ਤੇ ਆਪਣੇ ਰਾਜਨ ਸੈਣੀ ਸਾਹਿਬ ਵੀ ਆਏ, ਗੱਲਾਂ ਬਾਤਾਂ ਹੋਈਆਂ। ਬਿਲਕੁਲ, ਜਿਹੜਾ ਹੈਗਾ ਹੈ ਹਕੀਕਤ ਹੈ, ਜਿਹੜਾ ਹੈਗਾ ਇਹਨਾਂ ਦੇ ਜਿਹੜੇ ਹੈਗੇ ਆ ਖਿਆਲ ਬੜੇ ਰੋਸ਼ਨ ਹੁੰਦੇ ਆ, ਵਜਨਦਾਰ ਹੁੰਦੇ ਆ, ਤੇ ਗੱਲ ਤਾਂ ਉਹੀ ਆ। ਗੱਲ ਹੁਣ ਇਹ ਹੈਗਾ ਵੀ ਦੇਖੋ, ਕੁਛ ਧਾਰਮਿਕ ਗੱਲਾਂ ਵੀ ਲੈ ਕੇ ਚੱਲੀਆਂ, ਗੱਲਾਂ ਚੱਲੀਆਂ ਹੈਗੀਆਂ, ਕੁਛ ਰਾਜਨੀਤੀ ਨੂੰ ਲੈ ਕੇ ਵੀ ਗੱਲਾਂ ਬਾਤਾਂ ਹੋਈਆਂ। ਗੱਲ ਰਹਿ ਆ, ਹੁਣੇ ਹੁਣੇ ਤੁਸੀਂ ਖਬਰ ਪੜ੍ਹ ਰਹੇ ਸੀ ਵੀ ਸਰਕਾਰ ਨੂੰ ਵੀ ਚੂਨਾ ਲਾ ਗਿਆ ਕੋਈ, ਜਿਹੜਾ ਹੈਗਾ ਦੱਸੋ ਜਿਹੜਾ ਹੈਗਾ, ਦੇਖ ਲੋ ਗਾਂ ਤੋਂ ਗਾਂ ਸੁਣਿਆ।
0: ਬਿਲਕੁਲ ਆ ਜੀ, ਅਮਰੀਕਾ ਵਾਲੇ ਨੀ ਛੱਡੇ, ਇਹ ਤਾਂ ਫੇਰ
3: ਜਿਹੜੀ ਜਿਹੜੇ ਹੱਥਾਂ ਚ ਪਾਵਰ, ਜਿਹੜਾ ਸਾਰਿਆਂ ਦੇ ਦੂਣੇ ਕਰਦੇ, ਉਹਨਾਂ ਨੂੰ ਵੀ ਚੂਨਾ ਲਾ ਜਾਵੇ,
0: ਜਿਹੜਾ ਸਾਰੀ ਦੁਨੀਆਂ ਨੂੰ ਮੋਹਰੇ ਲਾਈ ਜਾਂਦਾ ਜੀ, ਉਹ ਪੰਜਾਬੀ ਲੁੱਟ ਕੇ ਲਾਏ ਦੇਖ ਲੋ
3: ਦੇਖ ਲੋ ਗਾਂ ਤੋਂ ਗਾਂ ਦੁਨੀਆ ਬੈਠੀ ਹੈਗੀ ਆ। ਦੇਖੋ ਜੀ, ਇਹ ਦਿਮਾਗ ਹੈਗਾ ਜਿਹੜਾ ਹੈਗਾ, ਕਈ ਜਿਹੜੇ ਪਾਸੇ ਨੂੰ ਇਹ ਚੱਲ ਪੈਂਦਾ ਆ, ਉਹ ਫਿਰ ਉਹਨੂੰ ਨਵੇਂ ਨਵੇਂ ਰਸਤੇ ਲੱਭਦੇ ਆ, ਫਿਰ ਉਹ ਜਿਹੜਾ ਹੈਗਾ ਗਾਂ ਤੋਂ ਗਾਂ ਤੋਂ।
0: ਬਿਲਕੁਲ ਹੈ ਜੀ,
3: ਪਰ ਇੱਕ ਚੀਜ਼ ਹੈਗੀ ਆ ਵੀਰ ਭੁਪਿੰਦਰ ਜੀ, ਜਿਹੜਾ ਗਲਤ ਕੰਮ ਆ ਨਾ
0: ਜੀ,
3: ਅਖੀਰ ਹੈਗਾ ਗਲਤ ਆ, ਉਹਦਾ ਰਿਜ਼ਲਟ ਵੀ ਫਿਰ ਗਲਤ ਹੀ ਨਿਕਲਦਾ ਹੁੰਦਾ ਆ, ਇਸ ਕਰਕੇ ਜਿਹੜਾ ਹੈਗਾ ਹਾਂ ਹਮੇਸ਼ਾ ਜਿਹੜਾ ਹੈਗਾ ਪੋਜ਼ਿਟਿਵ ਹੋ ਕੇ ਚੱਲਣਾ ਚਾਹੀਦਾ ਹੈਗਾ। ਹਾਂ, ਕਿਤੇ ਜੀ ਨੁਕਸਾਨ ਨਾ ਕਰੋ, ਕਿਸੇ ਦੀ ਇਨਸਾਨੀਅਤ ਦਾ ਘਾਣ ਨਾ ਕਰੋ।
0: ਬਿਲਕੁਲ,
3: ਤੇ ਜਿਹੜਾ ਹੈਗਾ ਸਾਰਿਆਂ ਦੇ ਹੱਕ ਹਕੂਕ ਜਿਹੜੇ ਹੈਗੇ ਆ ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ
0: ਜੀ,
3: ਤੇ ਜ਼ੁਲਮ ਜਿਹੜਾ ਹੈਗਾ, ਜ਼ੁਲਮ ਤਾਂ ਦੇਖੋ ਜੀ, ਜ਼ੁਲਮ ਤਾਂ ਸ਼ੁਰੂ ਤੋਂ ਹੀ ਹੁੰਦੇ ਆ, ਜਾਂ ਬਾਬੇ ਜਦੋਂ ਬਾਬਰ ਸੀ ਤਾਂ ਬਾਬਾ ਸੀ ਤਾਂ ਬਾਬਾ, ਉਸ ਵੇਲੇ ਨੀ ਜ਼ੁਲਮ ਹੋਇਆ?
0: ਬਿਲਕੁਲ,
3: ਜ਼ੁਲਮ ਹੋਇਆ ਜਿਹੜਾ ਹੈਗਾ, ਜ਼ੁਲਮ ਦੀ ਜਿਹੜੀ ਇੰਤਹਾ ਜਿਹੜੀ ਆ ਹੋਗੀ ਉਸ ਵੇਲੇ ਜਿਹੜਾ ਹੈਗਾ, ਤੇ ਇਹ ਜਿਹੜਾ ਸ਼ੁਰੂ ਤੋਂ ਤੁਰਿਆ ਹੀ ਆਉਂਦਾ ਹੈਗਾ। ਪਰ ਗੱਲ ਇਹ ਹੈਗੀ ਆ ਵੀ ਮਾੜਾ ਆ ਕੰਮ ਜਿਹੜਾ ਹੈਗਾ, ਕਿਸੇ ਦੇ ਉੱਤੇ ਜ਼ੁਲਮ ਕਰਨਾ ਜਿਹੜਾ ਚੰਗਾ ਨਹੀਂ ਹੁੰਦਾ।
0: ਬਾਕੀ
3: ਹੁਣ ਗੱਲਾਂ ਬਾਤਾਂ ਚੱਲੀਆਂ ਪਈਆਂ ਸੀ, ਜਿਹੜਾ ਆਪਣਾ ਰਜਨ ਸੈਣੀ ਸਾਹਿਬ ਵੀ ਕਹਿ ਰਹੇ ਸੀ, ਅਕਸਰ ਵਿੱਚ ਸਾਨੂੰ ਐਜੂਕੇਸ਼ਨ ਇਸ ਚੀਜ਼ ਦੀ ਮਿਲ ਹੀ ਨਾ ਸਕੀ, ਜਿਹੜਾ
0: ਬਿਲਕੁਲ
3: ਗੱਲ ਸਹੀ ਗੱਲ ਹੈਗੀ ਆ। ਜਿਹੜੇ ਦੇਖੋ ਕਹਿੰਦੇ ਸੀ ਨਾ, ਧਰਮ ਦੇ ਜਿਹੜੇ ਠੇਕੇਦਾਰ, ਉਹਨਾਂ ਨੇ ਹੀ ਧਰਮ ਨੂੰ ਅੱਗ ਲਾ ਦਿੱਤੀ
0: ਜੀ,
3: ਉਹਨਾਂ ਨੇ ਕੀਤਾ, ਉਹਨਾਂ ਨੇ ਹੀ ਧਰਮ ਨੂੰ ਅੱਗ ਲਾਤੀ,
0: ਅੱਗ
3: ਹੋਰ ਨੀ ਸੀ ਕਿਸੇ ਨੇ ਲਾਈ, ਇਹਨਾਂ ਨੇ ਲਾਤੀ। ਕਿਉਂਕਿ ਜਦੋਂ ਗੱਲਾਂ ਇਸ ਤਰ੍ਹਾਂ ਦੀਆਂ ਕਰੀ ਜਾਣੀਆਂ, ਜਦੋਂ ਇਸ ਤਰ੍ਹਾਂ ਦੇ ਉਹ ਕਰ ਕਰਕੇ, ਇੱਧਰ ਵੀ ਜਿਹੜਾ ਸਾਡੇ ਇਹੋ ਜਿਹੜਾ ਹੈਗਾ ਵੀ ਲਓ ਜੀ, ਇਹ ਬੜੇ ਅਲੂਮ ਸਿੱਖਣੇ ਪੈਂਦੇ ਆ ਜੀ, ਇਹ ਜਿਹੜਾ ਹੈਗਾ ਬੜਾ ਬਹੁਤ ਜਿਹੜਾ ਡਿਫੀਕਲਟ ਹੈਗਾ, ਬੜੇ ਅਲੂਮ ਸਿੱਖਣੇ ਪੈ, ਕਿਹੜੇ ਅਲੂਮ ਸਿੱਖਣੇ ਪੈਂਦੇ?
0: ਬਿਲਕੁਲ,
3: ਕੁਛ ਵੀ ਨੀ ਸਾਦਾ, ਕਹਿੰਦੇ ਦੀਨ ਆਸਾਨ ਹੈ, ਅੱਲਾ ਰਹਿਮਾਨ ਹੈ, ਦੀਨ ਤਾਂ ਆਸਾਨ ਹੀ ਬੜਾ ਹੈਗਾ, ਕੋਈ ਚੱਕਰ ਨੀ ਗਾ, ਲੇਕਿਨ ਇਹਨਾਂ ਨੇ ਜਿਹੜੇ ਹੈਗੇ ਸੀ ਧਰਮ ਦੇ ਠੇਕੇਦਾਰ, ਇਹਨਾਂ ਨੇ ਜਿਹੜਾ ਧਰਮ ਨੂੰ ਅੱਗ ਲਾ ਦਿੱਤੀ, ਤੇ ਇੰਨਾ ਕੰਪਲੈਕਸ ਕਰ ਦਿੱਤਾ ਜਿਹੜਾ ਹੈਗਾ, ਹਰ ਕੋਈ ਡਰਦਾ, ਕਹਿੰਦੇ ਯਾਰ ਵਾਕਈ ਪੇਚੀਦਾ ਹੈਗਾ, ਕੰਪਲੈਕਸ ਹੈਗਾ, ਨਹੀਂ ਇਹ ਸਾਡੇ ਵੱਸ ਦੀ ਗੱਲ,
0: ਚਲੋ
3: ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ।
0: ਨਾਲੇ ਮੁਹੰਮਦ ਜੀ, ਜੇ ਰੱਬ ਨੂੰ ਮਿਲਣਾ ਜਾਂ ਰੱਬ ਨੂੰ ਪਾਉਣਾ, ਜੋ ਵੀ ਹੈਗਾ, ਜਿਸ ਹਰ ਤਰ੍ਹਾਂ ਦਾ ਵਿਅਕਤੀ ਦਾ ਆਪਣਾ ਸੋਚ ਹੈ, ਪੇ ਉਹਦੇ ਵਿੱਚ ਵਿਚੋਲਾ ਪਾਉਣ ਦੀ ਜ਼ਰੂਰਤ ਹੈ, ਤੁਸੀਂ ਸਿੱਧਾ ਮਿਲੋ ਜੇ ਮਿਲਣਾ ਤਾਂ ਜੀ।
3: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈਗੀ ਆ। ਹੁਣ ਇਹ ਜਿਹੜਾ ਹੈਗਾ ਕਹਿ ਦਿੰਦੇ ਹੁਣ ਕਿਤਾਬਾਂ ਦੇ ਵਿੱਚ ਜਿਹੜਾ ਹੈਗਾ ਨਾ, ਇਹ ਉਹ ਹੁਣ ਕਹਿੰਦਾ ਗੁਰੂ ਗੋਬਿੰਦ ਦੋ ਕੜੇ ਕਾਕੋ ਲਾਗੋ ਪਾਉ, ਬਲਿਹਾਰੀ ਗੁਰ ਆਪਣੋ ਜਿਨ ਗੋਬਿੰਦ ਦੀ ਉਮਰ, ਬਈ ਆਪਣੇ ਗੁਰੂ ਤੋਂ ਮੈਂ ਬਲਿਹਾਰ ਜਾਣਾ ਜਿਹੜਾ ਹੈਗਾ ਜਿਹਨੇ ਉਹਦੇ ਦਰਸ਼ਨ ਕਰਾ
0: ਦਿੱਤੇ। ਹੁਣ
3: ਦੂਸਰੇ ਪਾਸੇ ਉੱਧਰ ਵੀ ਕਹੀ ਜਾਂਦੇ ਵੀ ਗੁਰੂ ਕਾਮਲ ਹੋਣਾ ਚਾਹੀਦਾ, ਚਲੋ ਬਈ ਜਿਹਦੇ ਕੋਲੋਂ ਕੁਛ ਮਿਲਦਾ ਹੈਗਾ ਉਹ ਜਿਹੜਾ ਹੈਗਾ ਰਾਹ ਦੇ ਸਿਰਾ ਪਾ,
0: ਦਰਸ਼ਨ ਮੁਹੰਮਦ ਜੀ ਆਪੇ ਹੀ ਹੋ ਜਾਂਦੇ ਆ, ਤੁਸੀਂ ਕੰਮ ਦੇ ਨਾਲ ਕੰਮ ਰੱਖੋ, ਕਿਸੇ ਨਾਲ ਠੱਗੀ ਠੋਰੀ ਨਾ ਕਰੋ, ਜਿਹਦਾ ਜਿੰਨਾ ਹੱਕ ਬਣਦਾ ਉਹ ਦਿਓ, ਧੋਖਾ ਧੜੀ ਨਾ ਕਰੋ, ਝੂਠ ਨਾ ਬੋਲੋ, ਆਪਣੇ ਫਰਜ਼ ਜਿਹੜੇ ਨੇ ਉਹ ਪਛਾਣੋ, ਜ਼ਿੰਮੇਵਾਰੀਆਂ ਜਿਹੜੀਆਂ ਪਰਿਵਾਰਕ ਨੇ ਉਹਨਾਂ ਨੂੰ ਸਾਂਭੋ, ਤੇ ਹੋਰ ਸਾਰੀਆਂ ਚੀਜ਼ਾਂ ਨੇ ਉਹ ਰੱਬ ਆਪੇ ਹੀ ਦਿਖਣ ਲੱਗ ਜਾਂਦਾ ਜੀ,
3: ਮਿਲ ਜਾਂਦਾ ਜੀ। ਜਿਹੜਾ ਹੈਗਾ ਹੁਣ ਫਾਰ ਐਗਜ਼ਾਮਪਲ ਲੈ ਲਈਏ
0: ਜੀ,
3: ਮੁਹੰਮਦ ਸਾਹਿਬ ਹੋਇਆ ਪੂਰੇ ਇਸਲਾਮ ਦੇ ਜਿਹੜਾ ਹੈਗਾ ਉਹ ਫਾਊਂਡਰ ਹੈਗਾ
0: ਜੀ, ਬਿਲਕੁਲ
3: ਇਸਲਾਮ ਜਿਹੜਾ ਜਿੱਥੋਂ ਸ਼ੁਰੂ ਹੁੰਦਾ
0: ਜੀ,
3: ਉਹ ਉੱਥੋਂ ਹੀ ਸ਼ੁਰੂ ਹੋਇਆ।
0: ਅੱਛਾ,
3: ਹੁਣ ਜੇ ਕਹੀਏ ਪੰਜਾਬੀ ਉਹ ਕਿਹੜੀ ਯੂਨੀਵਰਸਿਟੀ ਚ ਪੜ੍ਹਿਆ, ਦੁਨੀਆਂ ਦੀ ਇਹੋ ਜਿਹੀ ਕਿਤਾਬ ਹੈਗੀ ਆ ਇਸ ਵੇਲੇ ਮੌਜੂਦ ਇਸ ਪਲੈਨਟ ਅਰਥ ਦੇ ਉੱਤੇ ਵੀ ਜਿਹੜਾ ਦੱਸ ਦੇ ਆਣ ਕੇ ਲੈ ਵੀ ਉਹਨਾਂ ਨੇ ਫਲਾਨੀ ਜਗ੍ਹਾ ਤੋਂ ਐਜੂਕੇਸ਼ਨ ਲਈ ਕੋਈ ਵੀ ਨੀ ਬੋਰਡਾਂ ਨੂੰ ਜਿਵੇਂ ਤੁਸੀਂ ਦੱਸ ਰਹੇ ਡਾਇਰੈਕਟ ਮਿਲਿਆ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਉੱਪਰ ਵਾਲਾ ਚਾਹੁੰਦਾ ਹੈਗਾ ਤੇ ਉਹਦੇ ਉੱਤੇ ਉਹ ਰਹਿਮਤ ਹੋ ਜਾਂਦੀ ਆ ਫਿਰ ਉਹਨੂੰ ਉਹ ਸਮਝਾ ਦਿੰਦਾ ਹੈਗਾ ਤਾਂ ਫਿਰ ਉਹਦੇ ਉੱਤੇ ਜਿਹੜਾ ਹੈਗਾ ਉਹ ਚੱਲਣ ਲੱਗ ਪੈਂਦਾ ਹੈਗਾ
0: ਬਿਲਕੁਲ
3: ਅੱਖਾਂ ਦੇਖਣ ਲੱਗ ਪੈਂਦੀਆਂ ਕੰਨ ਸੁਣਨ ਲੱਗ ਪੈਂਦੇ ਕਦਮ ਚੱਲਣ ਲੱਗ ਪੈਂਦੇ ਹੱਥ ਕਰਨ ਲੱਗ
0: ਬਿਲਕੁਲ
3: ਹਨਾ ਤੇ ਇਹ ਜਿਹੜਾ ਹੈਗਾ ਉਹਨੂੰ ਰੋਸ਼ਨੀ ਰੋਸ਼ਨੀ ਜਿਹੜੀ ਹੈਗੀ ਆ ਉਹ ਤੋਂ ਮਿਲ ਜਾਂਦੀ ਹੈਗੀ ਆ ਅੱਗੇ ਉਸ ਤੋਂ ਨਾ ਚਾਲੂ ਕਰ ਦਿੰਦਾ ਤੇ ਅਮਲ ਜਿਹੜਾ ਕਹਿੰਦੇ ਨਾ ਸਿਤਾਰੋ ਸੀ ਆ ਗਈ ਜਹਾਂ ਔਰ ਵੀ ਹੈ ਇਸ਼ਕ ਕੇ ਇਮਤਿਹਾਂ ਅਭੀ ਔਰ ਵੀ ਹੈ ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ ਤੇਰੇ ਆ ਗਿਆ ਆਸਮਾਂ ਔਰ ਵੀ ਹੈ
0: ਔਰ ਵੀ
3: ਕਿਉਂਕਿ ਔਰ ਵੀ ਅੱਗੇ ਜਿਹੜਾ ਹੈਗਾ ਰਸਤਾ ਹੈਗਾ ਇਹ ਨੀ ਹੁੰਦਾ
0: ਜਰਨੀ ਬਿਲਕੁਲ
3: ਹਾਂ ਜਰਨੀ ਫਿਨਿਸ਼ ਹੋ ਗਈ ਆ ਜਰਨੀ ਜਿਹੜੀ ਹੈਗੀ ਆ ਲਿਮਿਟਡ ਜਰਨੀ ਆ ਪਰ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਦੇਖਣਾ ਹੈਗਾ ਮੈਕਸੀਮਮ ਜਿਹੜਾ ਕਵਰੇਜ ਕੀਤੀ ਜਾਵੇ

0: ਆਂਢਣੀਆਂ ਹੈਗੀਆਂ, ਹਰ ਕੋਈ ਜਿਹੜਾ ਹੈਗਾ ਸੂਰਜ ਦੀ ਕੀ ਮਜਾਲ ਹੈਗਾ ਕਿ ਉਹ ਜਿਹੜਾ ਹੈਗਾ ਕਹਿਣ ਦਾ ਮਤਲਬ ਰਾਤ ਦੇ ਦਾਇਰੇ ਦੇ ਵਿੱਚ ਦਾਖਲ ਹੋ ਜਾਵੇ।
1: ਸਭ ਦੀ ਹੈਂਕੜ, ਸਭ ਦੀ ਹੈਂਕੜ ਤੋੜੀ ਹੋਈ ਹੈ ਜੀ ਕੁਦਰਤ ਨੇ,
0: ਸਭ ਦੀ ਹੈਂਕੜ ਤੋੜੀ ਹੈ ਜਿਹੜਾ ਹੈਗਾ। ਚੰਦਰਮਾ ਆ, ਚੰਦਰਮਾ ਆਪਣੀ ਜਿਹੜਾ ਹੈਗਾ ਬਾਉਂਡਰੀ ਦੇ ਵਿੱਚ ਉਹ ਹੈਗਾ, ਉਹਦੇ ਉਹ ਆਪਣੇ ਕੰਮ ਕਰੀ ਜਾਂਦਾ ਪਿਆ ਹੈਗਾ।
1: ਬਿਲਕੁਲ
0: ਸੂਰਜ ਜਿਹੜਾ ਉਹ ਸੂਰਜ ਆਪਣੀ ਬਾਉਂਡਰੀ ਦੇ ਵਿੱਚ ਕੰਮ ਕਰੀ ਜਾਂਦਾ, ਦਿਨ ਰਾਤ ਦਾ ਬਣਾ ਦੇਣਾ ਜਿਹੜਾ ਹੈਗਾ, ਇਹਦੇ ਪਿੱਛੇ ਵੀ ਹਿਕਮਤ ਸੀ।
1: ਬਿਲਕੁਲ
0: ਇਨਸਾਨ ਹੈ, ਥੱਕ ਜਾਂਦਾ ਹੈ ਨਾ
1: ਇਨਸਾਨ, ਤਾਂ ਕੁਝ ਵੀ ਨਹੀਂ ਇਹਨਾਂ ਚੀਜ਼ਾਂ ਦੇ ਮੂਹਰੇ। ਇੱਕ ਪਿੰਨ ਦੀ ਨਿਬ ਦੀ ਪਿੰਨ ਆਪਾਂ ਡੋਟ ਪਾ ਲਈਏ, ਉਹ ਵੀ ਮਤਲਬ ਕਿ ਉਹ ਤੋਂ ਵੀ ਬਰੀਕ ਕਹਿ ਸਕਦੇ ਆ। ਇਨਸਾਨ ਦੀ ਹੋਂਦ ਕਿੰਨੀ ਕਹਿ ਇੱਥੇ, ਉਸ ਹਿਸਾਬ ਦੇ ਨਾਲ ਤਾਂ
0: ਐਡੇ ਐਡੇ ਪਲੈਨਟ ਦੀ ਹਰ ਚੀਜ਼ ਨਾਕਸ ਹੈ
1: ਜੀ। ਬਿਲਕੁਲ
0: ਜੀ, ਇਨਸਾਨ ਦੀ ਹਰ ਚੀਜ਼ ਨਾਕਸ, ਨਾਕਸ ਕਿੰਨੇ ਲਿਮਿਟਡ ਹੈ ਨਾ, ਇਹਦੀ ਸੋਚ ਨਾਕਸ, ਇਹਦੀ ਅਕਲ ਨਾਕਸ, ਇਹਦਾ ਵਿਜ਼ਡਮ ਜਿਹੜੀ ਹੈਗੀ ਕਹਿੰਦੇ ਆਮ ਇਨਸਾਨ ਦੇਖੋ ਕਿੰਨੇ ਦੇਵ ਕਦਮ ਹੈ, ਬਹੁਤ ਵਿਜ਼ਡਮ ਵਾਲਾ ਨਹੀਂ, ਉਹ ਵੀ ਨਾਕਸ ਹੈਗਾ ਕਿਉਂਕਿ ਇੰਨਾ ਜੇ ਕਹੀਏ ਨਾ ਵੀ ਉਹ ਜਿਹੜਾ ਹੈਗਾ ਵਸੀ ਹੈਗਾ, ਵਸੀ ਨਹੀਂ ਜਿਹੜਾ ਹੈਗਾ ਲਿਮਿਟਡ ਹੈਗਾ, ਨਾਕਸ ਹੈਗੀ ਆ, ਹਰ ਚੀਜ਼ ਨਾਕਸ ਆ
1: ਜੀ।
0: ਤੇ ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਜੋ ਵੀ ਚੀਜ਼ਾਂ ਹਰ ਨਾਕਸ ਹੈਗੀ ਆ, ਜੇ ਪੂਰੀ ਫੁੱਲ ਹੈ ਨੀਗਾ, ਅਗਰ ਪਰਫੈਕਸ਼ਨ ਹੈਗੀ ਆ
1: ਜੀ,
0: ਉਹ ਸਿਰਫ ਉਹੀ ਜਿਹਨੂੰ ਤੁਸੀਂ ਅਕਾਲ ਪੁਰਖ ਕਹਿ ਲਵੋ।
1: ਬਿਲਕੁਲ, ਨਾਮ ਅਸੀਂ ਦਿੱਤੇ ਹੋਏ ਨੇ ਇਨਸਾਨ ਨੇ,
0: ਇਨਸਾਨ ਪਰਫੈਕਟ।
1: ਬਿਲਕੁਲ
0: ਹਾਂਜੀ, ਇਨਸਾਨ ਪਰਫੈਕਟ ਨੀ ਜੀ। ਤੇ ਬਾਕੀ ਇਹ ਚੀਜ਼ਾਂ ਹੈਗੀਆਂ, ਬਹੁਤ ਵਧੀਆ ਲੱਗਦਾ ਹੈਗਾ
1: ਜੀ।
0: ਹਾਂ ਜੀ ਜੀ, ਤੇ ਕਹਤੇ ਨਾ ਵਹੀ ਅਸਲ ਮੇ ਉੱਚੀ ਉਡਾਨ ਰੱਖਤੇ ਹੈ, ਜੋ ਦਿਲ ਮੇ ਹੌਸਲਾ ਔਰ ਸੀਨੇ ਮੇ ਜਾਨ ਰੱਖਤੇ ਹੈ, ਮੁਰਦਾ ਦਿਲ ਕਿਆ ਖਾ ਕੇ ਜੀਆ ਕਰਤੇ ਹੈ, ਮੁਰਦਾ ਦਿਲ ਦਾ ਕਹਦਾ ਜੀਣਾ, ਜ਼ਮੀਨ ਦੇ ਉੱਤੇ ਜਿੰਦਾ ਲਾਸ਼ ਤੁਰੀ ਫਿਰਦੀ ਹੈਗੀ ਆ, ਕੀ ਫਾਇਦਾ ਹੋਇਆ।
1: ਬਿਲਕੁਲ,
0: ਇਹ ਆਏ ਵੀ ਤੇ ਕੁਛ ਕੀਤਾ ਵੀ ਨਾ,
1: ਤੇ
0: ਐਵੇਂ ਹੀ ਚਲੇ ਗਿਆ, ਫਿਰ ਕੀ ਫਾਇਦਾ ਹੋਇਆ। ਜਿਹੜਾ ਹੈਗਾ ਭਾਈ ਪ੍ਰਾਪਤ ਮਨੁੱਖੀ ਤੁਸੀਂ ਆ, ਗੋਬਿੰਦ ਮਿਲਣ ਕੀ ਤੇਰੀ ਪਰਿਆ, ਅਵਰ ਕਾਜ ਤੇਰੀ ਕਿਤਨਾ ਹੀ ਕਾਮ, ਅਵਰ ਕਾਜ ਤੇਰੀ ਕਿਤਨਾ ਹੀ ਕਾਮ, ਸਾਧ ਸੰਗਤ ਮਿਲੋ ਭਜੋ ਕੇਵਲ ਨਾਮ।
1: ਬਿਲਕੁਲ,
0: ਉਧਰ ਆਪਾਂ ਬਾਬੇ ਨੇ ਵੀ, ਬਾਬੇ ਨਾਨਕ ਨੇ ਇਹੋ ਕਿਹਾ ਵੀ ਨਾਮ ਜਪੋ ਵੰਡ ਚੱਕੋ,
1: ਕਿਰਤ ਕਿਰਤ ਕਰੋ,
0: ਹੈ ਕਿਰਤ ਵੀ ਕਰਨੀ ਆ, ਇਹ ਵੀ ਨਾ ਤੁਸੀਂ ਚੌਂਕੜੀ ਮਾਰ ਕੇ ਬਹਿ ਦੋ, ਕੋਈ ਨੀ ਉੱਪਰ ਵਾਲਾ ਦੇਗਾ, ਇਸ ਤਰ੍ਹਾਂ ਨੀ ਹੁੰਦਾ, ਮਿਹਨਤ ਕਰਨੀ ਪੈਂਦੀ ਆ। ਹੁਣ ਇੱਧਰ ਕਈ ਕਹਿ ਦਿੰਦੇ ਲਓ ਜੀ ਜੰਨਤ ਜੰਨਤ ਮਿਲ ਜੂ, ਭਾਈ ਜਿਹੜਾ ਦੁਨੀਆਂ ਦੇ ਵਿੱਚ ਕੁਛ ਨੀ ਮਿਲਦਾ ਭਾਈ, ਕਰਨ ਤੋਂ ਬਗੈਰ ਤੁਹਾਨੂੰ ਜੰਨਤ ਕਿਵੇਂ ਮਿਲ ਜੂਗੀ?
1: ਬਿਲਕੁਲ,
0: ਕੁਛ ਕਰਨਾ ਪੈਣਾ,
1: ਬਿਲਕੁਲ
0: ਜੰਨਤ ਲੈਣੀ ਆ ਤਾਂ ਭਾਈ ਮਿਹਨਤ ਕਰਨੀ
1: ਪੈਣੀ,
0: ਨੀ ਹੁੰਦਾ ਰੱਬ ਰੱਬ ਨੂੰ ਤੁਸੀਂ ਐਵੇਂ ਨੀ ਚੀਟਿੰਗ ਉਹਦੇ ਨਾਲ ਕਰ ਲੋਗੇ, ਤੁਸੀਂ ਕਹੋਗੇ ਕੋਈ ਗੱਲ ਨੀ ਜੀ ਉਹਨੇ ਦੇ ਹੀ ਦੇਣੀ ਹੈ, ਉਹ ਵੀ ਮਿਹਨਤ ਜਿਹੜਾ ਕਰਦਾ ਉਹਨੂੰ ਰੱਬ ਵੀ ਉਹਨੂੰ ਹੀ ਦਿੰਦਾ।
1: ਬਿਲਕੁਲ,
0: ਆਦਮ ਹਿੰਮਤ, ਆਦਮ ਹਿੰਮਤੇ ਮੱਦੇ ਖੁਦਾ
1: ਜੀ,
0: ਆਦਮੀ ਹਿੰਮਤ ਕਰਦਾ ਤਾਂ ਖੁਦਾ ਵੀ ਉਹਦੀ
1: ਮਦਦ ਕਰਦਾ ਹੈ ਜੀ। ਬਿਲਕੁਲ,
0: ਗੋਡ ਹੈਲਪ ਦੋਜ਼ ਹੂ ਹੈਲਪ ਹਿਮਸੈਲਫ
1: ਹਿਮਸੈਲਫ ਜੀ,
0: ਬਿਲਕੁਲ, ਜਿਹੜੇ ਆਪਣੀ ਹਿੰਮਤਾਂ ਕਰਦੇ ਆ ਉਹ ਜਿਹੜੇ ਹੈਗੇ ਮੰਜ਼ਿਲਾਂ ਤੇ ਫਿਰ ਪਹੁੰਚ ਜਾਂਦੇ ਹੈਗੇ।
1: ਚਲੋ
0: ਜੀ, ਮੈਂ ਹੁਣ ਜੇ ਤੁਹਾਡੀ
1: ਕਿਤਾਬ ਦੀ ਸਾਂਝ ਪਾਉਣਾ ਜੀ, ਆਉਣ ਦਿਓ
0: ਜੀ ਜੀ ਜੀ, ਮੈਂ ਜਲਦੀ ਜਲਦੀ ਜਿਹੜਾ ਹੈਗਾ
1: ਜਰੂਰ ਜੀ।

0: ਸ਼ਾਇਦ ਹੀ ਕਦੇ ਵੀ ਨਹੀਂ ਆਉਣਾ, ਸ਼ਾਇਦ ਹੀ ਕਦੇ ਵੀ ਨਹੀਂ ਆਉਣਾ, ਸਾਨੂੰ ਜੀ ਦੀਆਂ ਉਡੀਕਾਂ, ਸ਼ਾਇਦ ਹੀ ਕਦੇ ਵੀ ਨਹੀਂ ਆਉਣਾ, ਸਾਨੂੰ ਜੀ ਦੀਆਂ ਉਡੀਕਾਂ। ਲਓ ਜੀ, ਇਹ ਸੀ ਸੌਂਗ ਨੰਬਰ 1
1: ਜੀ,
0: ਤੇ ਸੌਂਗ ਨੰਬਰ 2

0: ਵਾਹ ਜੀ
1: ਸੋ ਮਚ,
0: ਵਾਹ ਜੀ, ਥੈਂਕ ਯੂ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ ਫਰਾਈਡੇ ਵਾਲੇ ਦਿਨ ਨੂੰ ਰੰਗ ਭਾਗ ਲਾਉਣ ਨੂੰ ਜੀ, ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
1: ਸ਼ੁਕਰੀਆ
0: ਜੀ। ਦੋਸਤੋ, ਇਹ ਸਾਂਝੀ ਆਪਣੇ ਨਾਲ ਮੁਹੱਬਤ ਜੀ ਮੁਹੰਮਦ ਜੀ ਜੁੜੇ ਸੀ ਦੁਬਈ ਤੋਂ। ਦੋਸਤੋ, ਤੁਹਾਡੇ ਸੁਨੇਹੇ ਵੀ ਬਹੁਤ ਆ ਰਹੇ ਨੇ ਜੀ, ਤੇ ਉਹਨਾਂ ਦਾ ਵੀ ਆਖਰ ਦੇ ਵਿੱਚ ਜ਼ਰੂਰ ਸਾਰ ਲਵਾਂਗੇ। ਤੇ ਜਾਂਦੇ ਜਾਂਦੇ ਆਖਰ ਦੇ ਵਿੱਚ ਜਿੰਨਾ ਵੀ ਸਮਾਂ ਬਾਕੀ ਹੈ, 15 ਆਪਣੇ ਸੋਰੀ ਤਕਰੀਬਨ ਤਕਰੀਬਨ ਲਾਉਂਦੇ ਹਾਂ ਆਪਾਂ, 25-30 ਮਿੰਟ ਲਾਉਂਦੇ ਹਾਂ ਹੋਰ, ਤੇ ਨਾਵਲ ਦਾ ਮੈਂ ਵਾਅਦਾ ਕੀਤਾ ਸੀ ਤੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਦੋਸਤੋ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਬਹੁਤ ਸਾਰੇ ਦੋਸਤ ਅੱਜ ਸਾਥ ਨਿਭਾ ਰਹੇ ਨੇ ਜੀ, ਤੁਹਾਡਾ ਦਿੱਤੀ ਹੋਈ ਹੌਸਲਾ ਅਫਜ਼ਾਈ ਅੱਜ ਚੰਗਾ ਲੱਗ ਰਿਹਾ, ਹਰ ਵੇਲੇ ਚੰਗਾ ਲੱਗਦਾ ਪ੍ਰੋਗਰਾਮ ਕਰਦੇ ਹੋਏ। ਤੇ ਲੋ ਫਿਰ ਆਪਾਂ ਬਾਤ ਪਹੁੰਚਾ ਰਹੇ ਹਾਂ ਅੱਜ ਦਾ ਜਿਹੜਾ ਆਖਰੀ ਪੜਾਅ ਸਾਡਾ ਹੁੰਦਾ ਕਿਤਾਬਾਂ ਦੇ ਅੰਕ ਸੰਗ ਦੇ ਵਿੱਚ, ਤੇ ਆਖਰੀ ਪੜਾਅ ਦੇ ਵਿੱਚ ਦੋਸਤੋ ਕਿਤਾਬਾਂ ਦੇ ਅੰਕ ਸੰਗ ਦੇ ਵਿੱਚੋਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿਤਾਬ ਪੰਜਾਬ ਦੇ ਵਿੱਚੋਂ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਜਿਹੜਾ ਲੜੀਵਾਰ ਭਾਗ ਤੁਹਾਡੇ ਨਾਲ 12ਵਾਂ। ਅੱਗੇ ਕੀ ਕੁਝ ਵਾਪਰਦਾ ਹੈ ਆਪਾਂ ਜਿੱਥੇ ਸਮਾਪਤੀ ਕੀਤੀ ਸੀ ਥੋੜਾ ਜਿਹਾ ਉਹ ਤੁਹਾਡੇ ਨਾਲ ਜ਼ਰੂਰ ਸਾਂਝ ਕਰਾਂਗਾ ਪਾਵਾਂਗਾ, ਤੇ ਗੱਲ ਉੱਥੋਂ ਹੀ ਆਪਾਂ ਅੱਗੇ ਵਧਾਵਾਂਗੇ। ਜਿਵੇਂ ਕਿ ਯਹੂਦੀ ਡਾਕਟਰ ਯੋਸਫ ਵੋਲਫ ਯਾਤਰਾ ਦੇ ਦੌਰਾਨ ਮਹਾਰਾਜੇ ਨੂੰ ਜਿਹੜਾ ਸੀ ਮਿਲਦਾ ਹੈ ਆਪਣੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ, ਤੇ ਧਰਮ ਦੇ ਬਾਰੇ ਰਣਜੀਤ ਸਿੰਘ ਦੀ ਜਿਹੜੀ ਹੈ ਉਧਾਰਤਾ ਤੇ ਜਬਰਨ ਧਰਮ ਜਿਹੜਾ ਸੀ ਪਰਿਵਰਤਨ ਦੀ ਮੂਰਖਤਾ ਵਿਰੁੱਧ ਉਸਦੇ ਖਿਆਲਾਂ ਤੋਂ ਮੈਂ ਪ੍ਰਭਾਵਿਤ ਹੋਇਆ ਉਹ ਦੱਸਦਾ ਹੈ। ਅਨੇਕ ਮੁਸਲਮਾਨ ਹਾਕਮਾਂ ਨੂੰ ਹਰਾ ਕੇ ਵੀ ਮਹਾਰਾਜਾ ਕਿਹਾ ਕਰਦਾ ਸੀ ਕਿ ਤਲਵਾਰ ਦੀ ਧਾਰ ਧਰਮ ਦੇ ਸੱਚ ਦਾ ਹਮੇਸ਼ਾ ਪ੍ਰਗਟਾਵਾ ਨਹੀਂ ਹੁੰਦੀ। ਤੇ ਅਸੀਂ ਬਾਅਦ ਦੇ ਵਿੱਚ ਦੇਖਾਂਗੇ ਕਿ 20ਵੀਂ ਸਦੀ ਦੇ ਪੰਜਾਬੀ ਜਿਹੜੇ ਮੁਸਲਮਾਨ ਸਰਦਾਰਾਂ ਦੇ ਵਡੇਰੇ ਮਹਾਰਾਜੇ ਦੇ ਬਰਾਬਰ ਦੇ ਵਿੱਚ ਅਫਸਰ ਹੁੰਦੇ ਸਨ, ਤੇ ਇਸੇ ਗੱਲ ਤੋਂ ਮਹਾਰਾਜੇ ਦੇ ਇਸਲਾਮ ਬਾਬਤ ਖਿਆਲਾਂ ਦੀ ਝਲਕ ਦਿਖ ਜਾਂਦੀ ਹੈ। ਫਜ਼ਲ ਹੁਸੈਨ ਅਤੇ ਖਿਜਰ ਹਯਾਤ ਟਵਾਣਾ ਇਹਨਾਂ ਦੇ ਵਿੱਚੋਂ ਹੀ ਇੱਕ ਸਨ। ਤੇ ਅੱਗੇ ਇੱਥੇ ਆਪਣੇ ਸਮਾਪਤੀ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਚੈਪਟਰ 11ਵੇਂ ਦੇ ਵਿੱਚ, ਤੇ ਲੜੀਵਾਰ ਭਾਗ 12ਵਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਦੋਸਤੋ, ਅੱਜ ਇਹ ਚੈਪਟਰ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ ਉਹਦੀ ਬਾਤ ਤੁਹਾਡੇ ਨਾਲ ਪਾਉਂਦੇ ਹਾਂ। ਦੋਸਤੋ, ਗੱਲਬਾਤ ਸ਼ੁਰੂ ਕਰਨ ਜਾ ਰਹੇ ਹਾਂ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਇਹਦਾ ਅਨੁਵਾਦ ਕੀਤਾ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ 12ਵਾਂ।

ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪੰਜਾਬ ਦੇ ਅੰਦਰ ਕੋਈ ਵੱਡੀ ਮੁਸਲਿਮ ਧਾਰਮਿਕ ਬਗਾਵਤ ਨਹੀਂ ਹੋਈ। ਸਿੰਧ ਦੇ ਪੱਛਮ ਦੇ ਵੱਲ ਪਖਤੂਨਾ ਨੇ ਛੁੱਟ ਪੁੱਟ ਜਨੂਨੀ ਬਗਾਵਤਾਂ ਕੀਤੀਆਂ, ਛੋਟੀਆਂ ਮੋਟੀਆਂ ਜਾਣੀ ਕਿ ਕੁਝ ਬਗਾਵਤਾਂ ਕੀਤੀਆਂ। 1824 ਦੇ ਵਿੱਚ ਅਕਾਲੀ ਫੂਲਾ ਸਿੰਘ ਨਿਹੰਗ ਚੀਫ ਅਤੇ ਬੱਲਬਦਰ ਗੋਰਖਿਆਂ ਦਾ ਜਿਹੜਾ ਸੀ ਚੀਫ ਮਹਾਰਾਜੇ ਦੇ ਵੱਲੋਂ ਪੇਸ਼ਾਵਰ ਦਾ ਕਬਜ਼ਾ ਛਡਾਉਣ ਭੇਜੇ, ਜਿੱਥੇ ਪਖਤੂਨਾ ਨੇ ਕਬਜ਼ਾ ਕਰ ਲਿਆ। ਲੜਦੇ ਹੋਏ ਦੋਵੇਂ ਜਰਨੈਲ ਮਾਰੇ ਗਏ, ਪਰ 4000 ਪਖਤੂਨ ਵੀ ਮਾਰੇ ਜਾਂਦੇ ਆ ਤੇ ਕਿਲੇ ਤੇ ਪੰਜਾਬ ਦੀ ਸੈਨਾ ਦਾ ਕਬਜ਼ਾ ਮੁੜ ਹੋ ਜਾਂਦਾ, ਜਿੱਥੇ ਦੀਵਾਨ ਚੰਦ ਜੋ ਕਿ ਉਹਦੀ ਮੌਤ ਹੁੰਦੀ ਹੈ 1825 ਦੇ ਵਿੱਚ, ਤੇ ਹਰੀ ਸਿੰਘ ਨਲੂਆ ਤੇ ਦੋ ਫਰਾਂਸੀਸੀ ਜਰਨੈਲਾਂ ਅਲੈਰਡ ਤੇ ਵੈਤੂਰਾ ਨੇ ਪ੍ਰਬੰਧ ਜਿਹੜਾ ਉਹਦਾ ਸੰਭਾਲਿਆ। ਇਸ ਲੜਾਈ ਤੋਂ 2 ਸਾਲਾਂ ਦੇ ਬਾਅਦ ਪੰਜਾਬ ਦੇ ਵਿੱਚ ਇੱਕ ਖਤਰਨਾਕ ਬਗਾਵਤ ਦੀ ਹਨੇਰੀ ਝੁੱਲ ਪਈ। ਬਾਗੀ ਨਾ ਪਖਤੂਨ ਸੀ ਨਾ ਪੰਜਾਬੀ, ਇੱਕ ਹਿੰਦੁਸਤਾਨੀ ਸੀ ਸੈਯਦ ਅਹਿਮਦ। ਲਖਨਊ ਨੇੜੇ ਰਾਏ ਬਰੇਲੀ ਦੇ ਵਿੱਚ ਜੰਮਿਆ ਪਲਿਆ, ਦਿੱਲੀ ਦੇ ਮੁਸਲਮਾਨ ਸ਼ਰਈ ਵਿਦਵਾਨ ਸ਼ਾਹ ਵਲੀ ਉੱਲਾ ਜੋ ਕਿ 1703 ਤੋਂ 62 ਤੱਕ ਦਾ ਜਿਹੜਾ ਉਹਦਾ ਸਫ਼ਰ ਹੈ ਉਹਦਾ ਮੁਰੀਦ। ਸੈਯਦ ਅਹਿਮਦ ਨੂੰ ਲੱਗਿਆ ਕਿ ਦਿੱਲੀ ਤੇ ਲਾਹੌਰ ਦੇ ਵਿੱਚੋਂ ਮੁਸਲਮਾਨ ਹਕੂਮਤ ਦਾ ਖਾਤਮਾ ਹੋਣਾ ਤਾਂ ਪਰਲੋ ਆਉਣ ਵਰਗੀ ਸਥਿਤੀ ਹੈ, ਇਹ ਨਹੀਂ ਬਰਦਾਸ਼ਤ ਹੋ ਸਕਦੀ। ਅੰਗਰੇਜ਼ਾਂ ਤੇ ਸਿੱਖਾਂ ਦੇ ਦੋਵਾਂ ਦਾ ਦੁਸ਼ਮਣ ਸੀ, ਪਰ ਦੋਵਾਂ ਦੇ ਵਿੱਚੋਂ ਸਿੱਖਾਂ ਦਾ ਬਹੁਤਾ। ਉੱਤਰ ਪ੍ਰਦੇਸ਼ ਦੇ ਵਿੱਚੋਂ ਉਸਨੇ ਜਹਾਦੀਆਂ ਦੀ ਭਰਤੀ ਜਿਹੜੀ ਸੀ ਵੱਡੀ ਪੱਧਰ ਦੇ ਉੱਤੇ ਕੀਤੀ। ਦਿਲਚਸਪ ਗੱਲ ਇਹ ਵੀ ਸੀ ਕਿ ਐਡੇ ਵੱਡੇ ਕਾਰਵਾਂ ਨੂੰ ਅੰਗਰੇਜ਼ਾਂ ਨੇ ਜਿਹੜਾ ਸੀ ਬਰਾਸਤਾ ਸਿੰਧ ਪੇਸ਼ਾਵਰ ਜਾਣ ਤੋਂ ਰੋਕਿਆ ਕਿਉਂ ਨਾ। 1825 ਦੇ ਵਿੱਚ ਉੱਤਰੀ ਹਿੰਦੁਸਤਾਨ ਦੇ ਵਿੱਚ ਜੋ ਪੈਂਫਲਿਟ ਵੰਡੇ ਸਨ, ਇਸ਼ਤਿਹਾਰ ਵੰਡੇ ਗਏ, ਉਹਨਾਂ ਦੇ ਵਿੱਚੋਂ ਇੱਕ ਤੇ ਲਿਖਿਆ ਸੀ ਦੇਰ ਪਹਿਲਾਂ ਸਿੱਖ ਕੌਮ ਨੇ ਲਾਹੌਰ ਸਰ ਕਰ ਲਿਆ, ਉਹਨਾਂ ਦੀਆਂ ਜਾਤੀਆਂ ਸਭ ਹੱਦਾਂ ਪਾਰ ਕਰ ਗਈਆਂ ਨੇ, ਬਿਨਾਂ ਕਿਸੇ ਉਕਸਾਹਟ ਦੇ ਉਹਨਾਂ ਨੇ ਹਜ਼ਾਰਾਂ ਮੁਸਲਮਾਨ ਮਾਰਤੇ ਤੇ ਮਸੀਤਾਂ ਦੇ ਵਿੱਚੋਂ ਜਿਹੜਾ ਸੀ ਅਜ਼ਾਨ ਦੇਣੀ ਬੰਦ ਕਰਵਾ ਦਿੱਤੀ ਤੇ ਗਊ ਹੱਤਿਆ ਉੱਪਰ ਜਿਹੜਾ ਸੀ ਪੂਰਨ ਪਾਬੰਦੀ ਹੈ। ਭਾਰਤੀ ਸ਼ਹਿਰਾਂ ਦੇ ਵਿੱਚੋਂ ਜਹਾਦੀ ਹਥਿਆਰ ਅਤੇ ਪੈਸੇ ਇਕੱਠੇ ਕਰਕੇ 1826 ਦੇ ਵਿੱਚ ਜਹਾਦ ਦਾ ਐਲਾਨ ਕਰਕੇ ਪੇਸ਼ਾਵਰ ਦੇ ਕਬਾਇਲੀ ਇਲਾਕੇ ਦੇ ਵਿੱਚ ਆਣ ਪੁੱਜਾ। ਕੁਝ ਸਮੇਂ ਦੇ ਲਈ ਯੂਸਫ ਜਈ ਖੱਟਕ ਅਤੇ ਹੋਰ ਕਬਾਇਲੀਆਂ ਦੇ ਉੱਤੇ ਜਹਾਦੀਆਂ ਦਾ ਅਸਰ ਹੋਇਆ। ਮਹਾਰਾਜੇ ਦੇ ਵੱਲੋਂ ਥਾਪੇ ਪਖਤੂਨ ਹਾਕਮ ਨੇ ਪੇਸ਼ਾਵਰ ਖਾਲੀ ਕਰ ਦਿੱਤਾ ਤੇ ਐਲਾਰਡ ਜਿਹੜਾ ਸੀ ਤੇ ਵਤੂਰਾ ਫਿਰ ਫੌਜਾਂ ਲੈ ਕੇ ਆਗ ਉੱਥੇ ਗਏ ਤੇ ਪੇਸ਼ਾਵਰ ਦਾ ਇੱਕ ਹਿੱਸਾ ਉਹਨਾਂ ਨੇ ਮੱਲ ਲਿਆ। ਸਮੇਂ ਸਮੇਂ ਮਹਾਰਾਜਾ ਕਬਾਇਲੀਆਂ ਨੂੰ ਜਿਹੜਾ ਪਾੜੀ ਰੱਖਣ ਦੇ ਲਈ ਪੈਸਾ ਤੇ ਉਹਨਾਂ ਵਿਚਲੀ ਜੱਦੀ ਦੁਸ਼ਮਣੀ ਨੂੰ ਜਿਹੜਾ ਹਥਿਆਰ ਬਣਾਉਂਦਾ ਰਿਹਾ, ਕਦੀ ਵੱਡੀ ਸੈਨਾ ਦੇ ਨਾਲ ਦਬਾਉਂਦਾ ਤੇ 1830 ਦੀਆਂ ਗਰਮੀਆਂ ਚ ਕੁਵਰ ਸ਼ੇਰ ਸਿੰਘ ਹਰੀ ਸਿੰਘ ਨਲੂਆ ਤੇ ਐਲਾਰਡ ਦੀ ਜਿਹੜੀ ਕਮਾਨ ਦੇ ਵਿੱਚ ਵੱਡੇ ਲਸ਼ਕਰ ਨੇ ਬਾਗੀਆਂ ਦੇ ਵਿਰੁੱਧ ਜੰਗ ਜਿੱਤ ਲਈ। ਲੁਧਿਆਣੇ ਦੇ ਵਿੱਚ ਪੰਜਾਬ ਦੇਸ਼ ਦੇ ਇੰਚਾਰਜ ਯਾਨੀ ਕਿ ਪਿਛਲੇ ਆਪਾਂ ਚੈਪਟਰ ਚ ਪੜਿਆ ਸੀ ਕਿ ਲੁਧਿਆਣਾ ਉਹਨਾਂ ਨੇ ਪਹਿਲਾਂ ਉੱਥੇ ਆ ਕੇ ਰਾਜ ਕੀਤਾ। ਕੰਪਨੀ ਦੇ ਅਫਸਰ ਨੇ ਦਿੱਲੀ ਰੈਜੀਡੈਂਟ ਨੂੰ ਰਿਪੋਰਟ ਭੇਜ ਦਿੱਤੀ ਜਿਸ ਦੇ ਵਿੱਚ ਇਸ ਬਗਾਵਤ ਨੂੰ ਕੁਚਲਣ ਦਾ ਵਿਸਤਾਰ ਦਰਜ ਹੈ। ਲਿਖਿਆ ਕਿ ਹਰੀ ਸਿੰਘ ਨਲੂਏ ਤੋਂ ਮੂਲਵਾਦੀ ਸੈਯਦ ਅਹਿਮਦ ਹਾਰ ਗਿਆ, ਪਰ ਬਾਗੀਆਂ ਨੇ ਹੁਣ ਦੂਜਾ ਰਾਹ ਅਪਣਾ ਲਿਆ। ਆਮੋ ਸਾਹਮਣੇ ਲੜਨ ਦਾ ਤਰੀਕਾ ਛੱਡ ਕੇ ਲੁਕ ਛੁਪ ਕੇ ਜਿਹੜਾ ਸੀ ਉਹ ਘਾਤ ਲਾ ਕੇ ਹਮਲੇ ਕਰਨ ਲੱਗ ਪਏ। ਕੁਝ ਝੜਪਾਂ ਦੇ ਵਿੱਚ ਭਾਰੀ ਨੁਕਸਾਨ ਕਰਕੇ ਜਿੱਤ ਵੀ ਹਾਸਲ ਕੀਤੀ ਤੇ ਜਿੱਤ ਵੀ ਜਾਂਦੇ। ਇਸ ਲੜਾਈ ਦਾ ਖਾਤਮਾ ਉਦੋਂ ਹੋਇਆ ਜਦੋਂ ਪਖਤੂਨਾ ਨੇ ਹਿੰਦੁਸਤਾਨੀਆਂ ਜਹਾਦੀਆਂ ਨੂੰ ਨਾ ਪਸੰਦ ਕਰਨਾ ਸ਼ੁਰੂ ਕਰਤਾ। ਉਸ ਉੱਤੇ ਦੋਸ਼ ਲੱਗੇ ਕਿ ਉਹ ਹਿੰਦੁਸਤਾਨੀ ਜਹਾਦੀਆਂ ਨੂੰ ਇੱਕ ਇੱਕ ਕਰਕੇ ਪਖਤੂਨ ਕੁੜੀਆਂ ਵੰਡ ਰਿਹਾ ਸੀ। ਪੇਸ਼ਾਵਰ ਦੇ ਲੋਕ ਭੜਕ ਉੱਠੇ ਤੇ ਬੇਸ਼ੱਕ ਇਹ ਵੀ ਕਿਹਾ ਗਿਆ ਕਿ ਦੋਸ਼ ਝੂਠੇ ਨੇ। ਪਖਤੂਨ ਇਤਿਹਾਸ ਦੇ ਵਿਦਿਆਰਥੀ ਔਲਫ ਕਾਰੋ ਨੇ ਇਹ ਭੇਤ ਜਿਹੜਾ ਖੋਲਿਆ ਜੋ ਬਾਅਦ ਦੇ ਵਿੱਚ ਨੌਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਵਿੱਚ ਅੰਗਰੇਜ਼ਾਂ ਨੇ ਗਵਰਨਰ ਲਾਇਆ ਸੀ। ਬੁਰੇ ਭਾਗ ਉਸਦੇ ਜਹਾਦੀ ਸਾਥੀ ਸਾਥ ਛੱਡਣ ਲੱਗ ਪਏ, ਕਈ ਥਾਵਾਂ ਦੇ ਉੱਤੇ ਕਤਲ ਹੋਏ। ਸੈਯਦ ਅਹਿਮਦ ਅੰਗਰੇਜ਼ ਫੌਜਾਂ ਤੇ ਬੇਰਹਿਮ ਪਖਤੂਨਾਂ ਦੇ
ਫੰਦੇ ਦੇ ਵਿਚਕਾਰ ਫਸ ਗਿਆ। ਤਿਰਸਕਾਰੇ ਹੋਏ ਸੈਯਦ ਉੱਪਰ ਮਈ 1831 ਦੇ ਵਿਚ ਅਚਨਚੇਤੀ ਕੁਵਰ ਸ਼ੇਰ ਸਿੰਘ ਦੀ ਸੈਨਿਕ ਟੁਕੜੀ ਜਿਹੜੀ ਸੀ ਉਹਨਾਂ ਨੇ ਬਾਲਾਕੋਟ ਦੇ ਵਿਚ ਹੱਲਾ ਕਰਕੇ ਦਿਨ ਕੱਟੀ ਕਰਦੇ ਹੋਏ ਇਸ ਬਾਗੀ ਨੂੰ ਮਾਰ ਮੁਕਾਇਆ। ਕਾਬਲ ਦੀ ਸ਼ਹਿ ਉੱਤੇ ਜਿਹੜਾ ਸੀਗਾ ਗਾਹੇ ਬਗਾਹੇ ਪੇਸ਼ਾਵਰ ਦੇ ਵਿਚ ਬਗਾਵਤਾਂ ਉੱਠਦੀਆਂ ਰਹੀਆਂ। ਦਿਲਚਸਪ ਵਾਕਿਆ ਇਹ ਸੀ ਕਿ ਸੈਯਦ ਦੇ ਸੱਦੇ ਦੇ ਕਾਰਨ ਪੰਜਾਬ ਦੇ ਕਿਸੇ ਮੁਸਲਮਾਨ ਚੀਫ ਨੇ ਸਰਕਾਰ ਖਾਲਸਾ ਦਾ ਸਾਥ ਨਹੀਂ ਸੀ ਛੱਡਿਆ, ਕਿਉਂ ਪੰਜਾਬ ਦੇ ਵਿਚ ਪੱਤਾ ਤੱਕ ਨਾ ਹਿੱਲ ਸਕਿਆ। 1815 ਦੇ ਵਿਚ ਨੈਪੋਲੀਅਨ ਅੰਗਰੇਜ਼ਾਂ ਤੋਂ ਹਾਰ ਗਿਆ ਤਾਂ ਹਿੰਦੁਸਤਾਨ ਜਾ ਪੰਜਾਬ ਦੇ ਵਿਚ ਫਰਾਂਸੀਸੀਆਂ ਦਾ ਆਧਾਰ ਖਤਮ ਹੋ ਗਿਆ। ਪਰ ਇਸਦਾ ਇੱਕ ਹੋਰ ਅਸਰ ਹੋਇਆ, ਫਰਾਂਸੀਸੀ ਸੈਨਾਪਤੀ ਬਾਹਰਲੇ ਦੇਸ਼ਾਂ ਦੇ ਵੱਲ ਰੁੱਖ ਕਰਨ ਲੱਗ ਪਏ, ਪੰਜਾਬ ਦੇ ਵਿਚ ਆਏ ਤੇ 1822 ਦੇ ਵਿਚ ਐਲਰਡ ਤੇ ਵੈਤੂਰਾ ਸਰਕਾਰ ਖਾਲਸਾ ਦੇ ਵਿਚ ਆ ਗਏ। ਪੰਜਾਬ ਦੀ ਫੌਜ ਦੇ ਵਿਚ ਰੈਗੂਲਰ ਭਰਤੀ ਹੋਣ ਵਾਲੇ ਇਹ ਪਹਿਲੇ ਯੂਰੋਪੀਅਨ ਜਰਨੈਲ ਸਨ। ਥੋੜੇ ਸਾਲਾਂ ਦੇ ਵਿਚ ਗੋਰਿਆਂ ਦੀ ਜਾਣੀ ਕਿ ਯੂਰੇਸ਼ੀਅਨਸ ਜਿਹੜੇ ਸਨ ਜੰਗਬਾਜ਼ਾਂ ਦੀ ਗਿਣਤੀ 50 ਟੱਪ ਗਈ, 50 ਤੋਂ ਉੱਪਰ ਹੋ ਗਈ। ਇਨ੍ਹਾਂ ਦੇ ਵਿਚ ਕਲਾਗ ਅਗਸਤ ਕੁਰਟ ਫਰਾਂਸ ਤੋਂ ਅਤੇ ਪਾਓਲੋ ਅਵੀਤਾ ਬਿਲ ਇਟਲੀ ਤੋਂ ਆਇਆ। ਸਾਲ 1929 ਦੇ ਵਿਚ ਮਹਾਰਾਜੇ ਨੇ ਆਸਟਰੋ ਹੰਗੇਰੀਅਨ ਹੋਮਿਓਪੈਥ ਡਾਕਟਰ ਆਪਣੇ ਵਾਸਤੇ ਭਰਤੀ ਕਰ ਲਿਆ। 2 ਸਾਲ ਦੇ ਬਾਅਦ ਫਰਾਂਸੀਸੀ ਭੂ ਵਿਗਿਆਨੀ ਤੇ ਬਨਸਪਤੀ ਵਿਗਿਆਨੀ ਵਿਕਟਰ ਜੈਕਮੋਟ ਨਾਲ ਮਹਾਰਾਜਾ ਹਿਮਾਲਾ ਦੀ ਸੈਰ ਵਾਸਤੇ ਨਿਕਲ ਪਿਆ। ਨਾਲ ਲੱਗਦੀ ਹੱਦ ਦੇ ਉੱਤੇ ਅੰਗਰੇਜ਼ਾਂ ਦੀ ਹਾਜ਼ਰੀ ਬਾਰੇ ਜਿਹੜਾ ਮਹਾਰਾਜਾ ਚੌਕਸ ਸੀਗਾ, ਇਸ ਕਰਕੇ ਖੁਸ਼ ਹੋਇਆ ਕਿ ਉਹਨਾਂ ਦੇ ਵਿਰੁੱਧ ਲੜ ਚੁੱਕੇ ਦੁਸ਼ਮਣ ਹੁਣ ਪੰਜਾਬ ਦੀਆਂ ਫੌਜਾਂ ਨੂੰ ਯੂਰੋਪੀਅਨ ਤੌਰ ਤਰੀਕੇ ਦੇ ਨਾਲ ਟ੍ਰੇਡ ਕਰਨਗੇ, ਜਾਣੀ ਕਿ ਉਹਨਾਂ ਨੂੰ ਸਿਖਲਾਈ ਦੇਣਗੇ, ਟ੍ਰੇਨਡ ਕਰਨਗੇ। ਕਈ ਜਰਨੈਲਾਂ ਅਤੇ ਵਜ਼ੀਰਾਂ ਨੇ ਕਿਹਾ ਕਿ ਇੰਨੀ ਵਧੀਕ ਤਨਖਾਹ ਦੇ ਕੇ ਯੂਰੋਪੀਅਨਾਂ ਨੂੰ ਨੌਕਰੀ ਦੇ ਉੱਤੇ ਰੱਖਣਾ ਠੀਕ ਫੈਸਲਾ ਨਹੀਂ, ਪਰ ਮਹਾਰਾਜੇ ਤੇ ਇਸ ਸਲਾਹ ਨੇ ਜਿਹੜਾ ਸੀ ਅਸਰ ਨਾ ਕੀਤਾ। ਪਰ ਇਹਦਾ ਇੱਕ ਹੋਰ ਐਂਗਲ ਮੈਂ ਦੇਖਦਾ ਹਾਂ ਕਿ ਭਾਈ ਸਾਡੇ ਲੋਕ ਭਰੋਸੇਯੋਗ ਕਿੰਨੇ ਕੁ ਸੀ, ਤੇ ਫਿਰ ਬਾਹਰੋਂ ਬੰਦੇ ਲਿਆ ਕੇ ਜ਼ਰੂਰ ਉਹ ਇਸ ਕਰਕੇ ਵੀ ਰੱਖਣੇ ਪਏ ਹੋਣਗੇ ਕਿਤੇ ਨਾ ਕਿਤੇ। ਹਾਂ, ਇਹਨਾਂ ਉੱਪਰ ਕੁਝ ਬੰਦਿਸ਼ਾਂ ਜ਼ਰੂਰ ਲਾਈਆਂ ਗਈਆਂ, ਤੰਬਾਕੂ ਦੀ ਵਰਤੋਂ ਨਹੀਂ ਕਰਨੀ, ਹਜਾਮਤ ਨਹੀਂ ਕਰਨੀ ਤੇ ਗਊ ਮਾਸ ਨਹੀਂ ਖਾਣਾ। ਇਹ ਵੀ ਕਿਹਾ ਗਿਆ ਕਿ ਚੰਗਾ ਹੋਵੇ ਇੱਥੇ ਪੰਜਾਬ ਦੀਆਂ ਕੁੜੀਆਂ ਦੇ ਨਾਲ ਵਿਆਹ ਕਰਾ ਲਓ, ਮਹਾਰਾਜੇ ਦੀ ਆਗਿਆ ਬਗੈਰ ਪੰਜਾਬ ਤੋਂ ਬਾਹਰ ਨਹੀਂ ਜਾਣਾ, ਕੋਰਟ ਦੇ ਵਿੱਚ ਵਿਚਾਰ ਵਟਾਂਦਰੇ ਦੇ ਲਈ ਨਹੀਂ ਆਉਣਾ ਤੇ ਆਪਸ ਦੇ ਵਿੱਚ ਮੇਲਜੋਲ ਘੱਟ ਰੱਖਣਾ ਹੈ। ਸ਼ੁਕਰਾਨਾ ਹੈ ਫਰਾਂਸੀਸੀਆਂ ਤੇ ਇਟਾਲੀਅਨਾਂ ਦਾ, ਮਹਾਰਾਜੇ ਦੇ ਜਰਨੈਲ ਤੇ ਫੌਜ ਵਰਦੀ ਪਹਿਨਣ ਦੇ ਲਈ ਰਜ਼ਾਮੰਦ ਹੋ ਗਏ। ਐਲਾਰਡ ਤੇ ਵੈਤੂਰੇ ਦੀ ਜਿਹੜੀ ਸੈਨਾ ਦਾ ਨਾਮ ਫੌਜ ਏ ਖਾਸ ਰੱਖਿਆ ਗਿਆ ਜੋ ਨਿਰੰਤਰ ਦੌਰਿਆਂ ਦੇ ਉੱਤੇ ਰਹਿੰਦੀ। ਇਸਦਾ ਹੈੱਡਕੁਆਰਟਰ ਲਾਹੌਰ ਰੱਖਿਆ। ਵਿਆਹ ਵਾਸਤੇ ਕੁਰਟ ਨੂੰ ਕਸ਼ਮੀਰੀ ਕੁੜੀ ਫੈਜ਼ਲੀ ਅਜ਼ਾਮੂਜ਼ ਲੱਭ ਗਈ ਤੇ ਕੁਰਟ ਅਤੇ ਅਵਿਤ ਬਿੱਲ ਨੂੰ 2 ਵੱਖ ਵੱਖ ਬ੍ਰਿਗੇਡ ਦਿੱਤੇ ਗਏ। ਇਹਨਾਂ ਦਾ ਹੈੱਡਕੁਆਰਟਰ ਵੀ ਲਾਹੌਰ ਹੋਵੇਗਾ। 1830 ਦੇ ਵਿੱਚ ਅਵਿਤਾ ਬਿੱਲ ਦਾ ਬ੍ਰਿਗੇਡ ਪੇਸ਼ਾਵਰ ਜਾ ਕੇ ਤੈਨਾਤ ਹੋ ਗਿਆ। ਫੌਜ ਏ ਖਾਸ ਸਤਲੁਜ ਦੇ ਪੱਛਮੀ ਕਿਨਾਰੇ ਦੇ ਉੱਤੇ ਬਾਰਡਰ ਉੱਪਰ ਤੈਨਾਤ ਕੀਤੀ ਗਈ। ਬ੍ਰਿਟਿਸ਼ ਕੈਂਪ ਦੇ ਲਾਹੌਰ ਏਜੰਟ ਦੀ ਜਿਹੜੀ ਸੀ ਸੁਰੱਖਿਆ ਟੁਕੜੀ ਸਤਲੁਜ ਪਾਰ ਸੀ, ਜੋ 1809 ਦੇ ਵਿੱਚ ਹੀ ਸਥਾਪਿਤ ਹੋ ਗਈ। ਖਾਲਸਾਈ ਵਰਦੀ ਦੇ ਵਿੱਚ ਫਰਾਂਸੀਸੀ ਕਮਾਂਡਰ ਦੀ ਦੇਖਰੇਖ ਦੇ ਵਿੱਚ ਫੌਜ ਗਸ਼ਤ ਕਰਦੀ ਤੇ ਚੌਕਸ ਰਹਿੰਦੀ। ਲੇਫੋਨ ਅਨੁਸਾਰ ਯੂਰੋਪੀਅਨ ਅਫਸਰਾਂ ਨੇ ਫੌਜ ਦੀ ਕਮਾਨ ਸੰਭਾਲੀ ਤਾਂ ਨਫ਼ਰੀ ਦੇ ਵਿੱਚ ਵਾਧਾ ਹੋਣ ਲੱਗ ਪਿਆ ਤੇ ਪੰਜਾਬੀਆਂ ਤੋਂ ਇਲਾਵਾ ਪੂਰਬੀਏ ਗੋਰਖੇ ਵੀ ਭਰਤੀ ਹੋ ਗਏ। ਕੁਝ ਪੂਰਬੀਏ ਉਹ ਸਨ ਜਿਹੜੇ ਅੰਗਰੇਜ਼ੀ ਫੌਜ ਦੇ ਭਗੌੜੇ ਸਨ। ਗੋਰਖਿਆਂ ਦਾ ਜਲਵਾ ਉਹ 1809-10 ਦੇ ਵਿੱਚ ਦੇਖ ਚੁੱਕੇ ਸੀ ਜਦੋਂ ਉਹਨਾਂ ਤੋਂ ਪਹਾੜੀ ਕਿਲ੍ਹਾ ਖਾਲੀ ਕਰਵਾਇਆ। ਯੂਰੋਪੀਅਨ ਦਾ ਜਿਹੜਾ ਸੀਗਾ ਰੋਬ ਦਾਬ ਬਥੇਰਾ ਸੀ, ਪਰ ਇਹ ਗੱਲ ਨਹੀਂ ਕਿ ਇਹਨਾਂ ਨੇ ਪੰਜਾਬੀਆਂ ਨੂੰ ਪਰੇ ਤੱਕ ਦਿੱਤਾ ਹੋਵੇ। ਇਲਾਹੀ ਬਖਸ਼ ਤੋਪਖਾਨੇ ਦਾ ਜਰਨੈਲ ਸੀ ਤੇ ਹਰੀ ਸਿੰਘ ਨਲੂਆ ਚੀਫ ਕਮਾਂਡਰ। 33 ਸਾਲ ਦਾ ਕੁਵਰ ਖੜਕ ਸਿੰਘ 1830 ਦੇ ਵਿੱਚ ਹੋਣਹਾਰ ਜਰਨੈਲ ਸੀ, ਪਰ ਹਕੂਮਤ ਦੀ ਕੇਂਦਰੀ ਸ਼ਕਤੀ ਤੇ ਫੌਜਾਂ ਦਾ ਸੁਪਰੀਮ ਕਮਾਂਡਰ ਮਹਾਰਾਜਾ ਖੁਦ ਸੀ। 1830 ਦੇ ਵਿੱਚ 50 ਸਾਲ ਦਾ ਸੀ ਤੇ ਛਾਤੀ ਦੇ ਵਿੱਚ ਦਰਦ ਰਹਿਣ ਲੱਗ ਪਿਆ, ਕਮਜ਼ੋਰ ਹੁੰਦਾ ਗਿਆ।
ਉਦਾਸ ਰਹਿਣ ਲੱਗ ਪਿਆ। ਉਸਨੂੰ ਲੱਗਿਆ ਬੁੱਢਾ ਹੋ ਗਿਆ ਹਾਂ। 4 ਸਾਲ ਪਹਿਲਾਂ ਵੀ ਇਹ ਦਰਦ ਹੋਇਆ ਸੀ ਉਹਦੇ। ਤਾਂ ਫਕੀਰ ਇਮਾਮੂਦੀਨ ਨੂੰ ਲੁਧਿਆਣੇ ਭੇਜਿਆ ਕਿ ਅੰਗਰੇਜ਼ ਡਾਕਟਰ ਲਿਆਓ ਉੱਥੇ ਜਾ ਕੇ। ਗਵਰਨਰ ਜਨਰਲ ਨੇ ਡਾਕਟਰ ਮੁਰੇ ਇਲਾਜ ਵਾਸਤੇ ਲਾਹੌਰ ਭੇਜਿਆ ਤੇ ਉਸਦੀ ਦਵਾਈ ਰੰਗ ਜਿਹੜੀ ਲਿਆਈ। ਦੂਜਾ ਡਾਕਟਰ ਸਕਾਟਲੈਂਡ ਦਾ ਅਲੈਗਜ਼ੈਂਡਰ ਬਰਨਸ ਸੀ, ਯਾਤਰੀ, ਕੂਟਨੀਤ, ਭਾਸ਼ਾ ਵਿਗਿਆਨੀ ਤੇ ਜਾਸੂਸ। ਇਹ ਡਾਕਟਰ ਵੀ ਸੀ ਤੇ ਇਹੋ ਕੰਮ ਵੀ ਕਰਦਾ ਸੀ। ਇਹ ਡਾਕਟਰ ਅੰਗਰੇਜ਼ੀ ਕਵੀ ਰਾਬਰਟ ਬਰਨਸ ਦਾ ਜਿਹੜਾ ਰਿਸ਼ਤੇਦਾਰ ਸੀ। ਕਾਬੁਲ ਦੇ ਵਿੱਚ 1841 ਚ ਇਸਦਾ ਕਤਲ ਹੋ ਗਿਆ। ਬਾਗ ਦੇ ਵਿੱਚ, ਕਦੀ ਦਰਬਾਰ ਦੇ ਵਿੱਚ, ਕਦੀ ਸ਼ਿਕਾਰ ਕਰਦਿਆਂ, ਕਦੀ ਵਿਸਕੀ ਦੇ ਦੌਰ ਦੇ ਦੌਰਾਨ ਉਹ ਮਹਾਰਾਜੇ ਦੇ ਨਾਲ ਗੁਫ਼ਤਗੂ ਕਰਦਾ ਰਹਿੰਦਾ ਸੀ। ਉਸਦੇ ਉੱਪਰ ਮਹਾਰਾਜੇ ਦਾ ਪ੍ਰਭਾਵ ਉਸਦੀ ਲਿਖਤ ਦੱਸਦੀ ਹੈ। ਕੁਦਰਤ ਇਸ ਆਦਮੀ ਦੇ ਉੱਪਰ ਰਹਿਮਤਾਂ ਦੀ ਜਿਹੜੀ ਸੀ ਬਾਰਿਸ਼ ਕਰ ਰਹੀ ਹੈ। ਇਸਦੇ ਮਨ ਅਤੇ ਸਰੀਰ ਦਾ ਆਪਸ ਦੇ ਵਿੱਚ ਭਾਰੀ ਵਿਰੋਧ ਹੈ। ਇੱਕ ਅੱਖ ਹੈ, ਚਿਹਰਾ ਚੀਚਕ ਨੇ ਝਾਂਬ ਰੱਖਿਆ, ਕੱਦ 5'3" ਤੋਂ ਵਧੀਕ ਨਹੀਂ। ਉਸਦੇ ਵਿੱਚ ਭੋਰਾ ਦਿਖਾਵਾ ਨਹੀਂ, ਸ਼ੇਖੀ ਨਹੀਂ, ਹੰਕਾਰ ਨਹੀਂ, ਪਰ ਉਸਦਾ ਦਰਬਾਰ ਦੇ ਵਿੱਚ ਰੋਹ ਦਾਬ ਦੇਖਿਆ ਬਣਦਾ ਹੈ। ਭਾਰਤ ਦੇ ਇਸ ਦੇਸੀ ਰਾਜੇ ਦਾ ਦਰਬਾਰ ਘੱਟ ਲੱਗਦਾ ਹੈ ਤੇ ਬਾਜ਼ਾਰ ਜ਼ਿਆਦਾ। ਤਾਂ ਵੀ ਮਜ਼ਾਲ ਹੈ ਕਿ ਬਿਨਾਂ ਆਗਿਆ ਲਏ ਕੋਈ ਬੋਲਦਾ ਹੋਵੇ ਉਹਦੇ ਮੂਹਰੇ। ਏਸ਼ੀਆ ਦੇ ਬਥੇਰੇ ਰਾਜਿਆਂ ਨੂੰ ਮਿਲ ਚੁੱਕਿਆ। ਇਸ ਨੂੰ ਮਿਲਣ ਪਿੱਛੋਂ ਜੋ ਦਿਲ ਦੇ ਅਸਰ ਹੁੰਦਾ ਨਾ ਛੱਡਦਾ, ਉਹ ਹੋਰ ਕਿਸੇ ਨੇ ਅਜਿਹਾ ਪ੍ਰਭਾਵ ਨਹੀਂ ਪਾਇਆ। ਬਗੈਰ ਵਿਦਿਆ ਦੇ, ਬਗੈਰ ਸਲਾਹਕਾਰਾਂ ਦੇ, ਜਿਵੇਂ ਇਹ ਅਦਭੁਤ ਤਾਕਤ ਤੇ ਆਤਮ ਵਿਸ਼ਵਾਸ ਦੇ ਨਾਲ ਸਰਕਾਰ ਦੇ ਫੈਸਲੇ ਲੈਂਦਾ ਹੈ, ਉਸ ਤੋਂ ਦਿਸ ਜਾਂਦਾ ਹੈ ਕਿ ਕਿਸੇ ਹੋਰ ਪੂਰਬੀ ਰਾਜੇ ਦੇ ਕੋਲ ਇਸ ਤਰ੍ਹਾਂ ਦਾ ਕ੍ਰਿਸ਼ਮਾ ਨਹੀਂ। ਰਣਜੀਤ ਸਿੰਘ ਦੀਆਂ ਘੋੜੀਆਂ ਦੇ ਵਿੱਚ ਰੁਚੀ ਕਿਹੜਾ ਕਿਸੇ ਤੋਂ ਛੁਪੀ ਹੋਈ ਸੀ? ਜੁਲਾਈ 1831 ਦੇ ਵਿੱਚ ਇੰਗਲੈਂਡ ਦੇ ਬਾਦਸ਼ਾਹ ਦੇ ਪਾਸੋਂ 5 ਵੱਡੇ ਕੱਦ ਦੇ ਭਾਰੀ ਵਜ਼ਨ ਦੇ ਘੋੜੇ ਸੌਗਾਤ ਦੇ ਵਜੋਂ ਜਿਹੜਾ ਲੈ ਕੇ ਬਰਨਸ ਲਾਹੌਰ ਆ ਗਿਆ। ਗਵਰਨਰ ਜਨਰਲ ਵਿਲੀਅਮ ਬੈਟਿਕ ਨੇ ਜਿਹੜਾ ਵੱਡੇ ਆਕਾਰੀ ਵਧੀਆ ਰੱਥ ਬਣਵਾਏ ਫਿਰ, ਕਿਉਂਕਿ ਸੜਕਾਂ ਨਹੀਂ ਸਨ ਉਸ ਸਮਿਆਂ ਚ। ਇਸ ਦੇ ਲਈ ਮੈਦਾਨਾਂ ਦੇ ਵਿੱਚ ਦੀ ਨਹੀਂ, ਰੱਥ ਸਮੁੰਦਰ ਦੇ ਰਾਹੀਂ ਆਇਆ। ਇਸ ਸੌਗਾਤ ਦੇ ਕਾਰਨ ਬਰਨਸ ਦਾ ਜਿਹੜਾ ਅਰਬ ਸਾਗਰ ਤੋਂ ਸਿੱਧਾ ਸਿੰਧ ਰਣਜੀਤ ਸਿੰਘ ਦੀ ਸਰਹੱਦ ਦੇ ਉੱਤੇ ਸਿੰਧ ਤੋਂ ਲਾਹੌਰ ਦਾ ਟੂਰ ਬਣ ਗਿਆ। ਉਹ ਇਸ ਯਾਤਰਾ ਦੇ ਦੌਰਾਨ ਵੱਖ ਵੱਖ ਥਾਵਾਂ ਦੀ ਧਰਤੀ, ਲੋਕ, ਪਸ਼ੂ ਪੰਛੀ ਆਦੀਆਂ ਨੂੰ ਜਿਹੜਾ ਸਾਰਾ ਬਿਰਤਾਂਤ ਦੇਖਦਾ ਲਿਖਦਾ ਆਇਆ। 26 ਸਾਲ ਦੇ ਬਰਨਸ ਨੂੰ ਖੁਸ਼ ਆਮਦੀਦ ਕਹਿਣ ਦੇ ਲਈ ਲਾਹੌਰ ਤੋਂ 4 ਮੀਲ ਬਾਹਰ ਫਕੀਰ ਅਜੀਜ਼ੂਦੀਨ, ਜੰਮੂ ਤੋਂ ਰਾਜਾ ਗੁਲਾਬ ਸਿੰਘ ਗਏ ਉੱਥੇ ਉਹਦਾ ਸਵਾਗਤ ਕਰਨ। ਕਈ ਦਿਨ ਸੌਗਾਤਾਂ ਇਧਰੋਂ ਉਧਰ, ਉਧਰੋਂ ਇਧਰ ਵਟਦੀਆਂ ਰਹੀਆਂ, ਵਿਚਾਰ ਵਟਾਂਦਰੇ ਹੁੰਦੇ ਰਹੇ। ਸਿੰਧ ਦੇ ਵਿੱਚ ਮਹਾਰਾਜੇ ਦੀ ਆਪਣੀ ਦਿਲਚਸਪੀ ਸੀ, ਪਰ ਇਹ ਜਾਣ ਕੇ ਨਿਰਾਸ਼ ਹੋ ਗਿਆ ਕਿ ਸਿੰਧ ਦੇ ਅਮੀਰਾਂ ਨੇ ਅੰਗਰੇਜ਼ਾਂ ਨੂੰ ਦਰਿਆ ਦੇ ਰਾਹੀਂ ਵਪਾਰ ਕਰਨ ਦੀ ਆਗਿਆ ਦੇ ਦਿੱਤੀ ਹੈ। ਬਰਨਸ ਸਿੰਧ ਰਸਤੇ ਦੇ ਇਸੇ ਦੇ ਲਈ ਆਇਆ ਸੀ ਹੈ ਤਾਂ ਕਿ ਗੱਲ ਸਾਫ਼ ਹੋ ਜਾਵੇ ਕਿ ਸਿੰਧ ਅੰਗਰੇਜ਼ਾਂ ਦਾ ਹੈ। ਪਰ ਸੌਗਾਤਾਂ ਮੋੜ ਦੇਣ ਦੇ ਨਾਲ ਵੀ ਬੇਸਵਾਦੀ ਵਧੇਗੀ। ਘੋੜੇ ਹੈਣ ਵੀ ਗਜਬ ਦੇ, ਬਹੁਤ ਕੀਮਤੀ ਨੇ। ਅੰਗਰੇਜ਼ ਡਿਪਲੋਮੈਟ ਦਾ ਨਾ ਕੇਵਲ ਸ਼ਾਨਦਾਰ ਸਵਾਗਤ ਕੀਤਾ ਗਿਆ, ਉਸਨੂੰ ਦਾਵਤਾਂ ਵੀ ਦਿੱਤੀਆਂ ਗਈਆਂ। ਉਸਦੀ ਹਾਜ਼ਰੀ ਦੇ ਵਿੱਚ ਬਾਦਸ਼ਾਹ ਲੰਡਨ ਦੇ ਸਤਿਕਾਰ ਦੇ ਵਿੱਚ ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਸਿੰਧ ਸਰਕਾਰ ਖਾਲਸਾ ਕਿਵੇਂ ਹਾਸਲ ਕਰੇ? ਇਸ ਮਸਲੇ ਦੇ ਉੱਤੇ ਬਰਨਸ ਜਿਹੜਾ ਸੀ ਉਹਦੇ ਨਾਲ ਵਿਚਾਰਾਂ ਹੁੰਦੀਆਂ। ਮਹਾਰਾਜੇ ਨੇ ਆਪਣੀ ਕੌਮ ਦੀ ਬਹਾਦਰੀ ਦੀਆਂ ਸਿਫਤਾਂ ਜਿਹੜੀਆਂ ਕੀਤੀਆਂ ਕਿ ਇੱਕ ਸਿਪਾਹੀ 8 ਦਿਨ ਦਾ ਪੀਣ ਖਾਣ ਦਾ ਜਿਹੜਾ ਸਮਾਨ ਆਪਣੀ ਪਿੱਠ ਦੇ ਉੱਤੇ ਚੁੱਕਦਾ ਹੈ। ਪਾਣੀ ਦੀ ਘਾਟ ਦਿਸੇ ਖੂਹ ਪੁੱਟ ਲੈਂਦੇ ਨੇ, ਸੁਰੱਖਿਆ ਦੀ ਘਾਟ ਹੈ ਕਿਲ੍ਹਾ ਖੜਾ ਕਰ ਦੇਣਗੇ। ਲਾਹੌਰ ਬਰਨਸ ਨੇ ਪਹਿਲੀ ਰਾਤ ਐਲਾਰਡ ਦੀ ਹਵੇਲੀ ਦੇ ਵਿੱਚ ਗੁਜ਼ਾਰੀ। ਸ਼ਹਿਰ ਦੇ ਫਰਾਂਸੀਸੀਆਂ ਨੇ ਉਸਨੂੰ ਦੱਸਿਆ ਕਿ ਕੁਸਤੁਨ ਤੁਨੀਆਂ ਤੋਂ ਲੈ ਕੇ ਭਾਰਤ ਤੱਕ ਮਹਾਰਾਜੇ ਬਰਾਬਰ ਕੋਈ ਨਹੀਂ ਹੈ, ਕਿ ਉਸਦੀ ਸ਼ਖਸੀਅਤ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਸੋਰੀ, ਕਹਿੰਦਾ ਕਿ ਉਹਦੇ ਬਰਾਬਰ ਦਾ ਕੋਈ ਇੱਥੇ ਹੈ ਨਹੀਂ ਮਹਾਰਾਜੇ ਦਾ, ਕਿ ਉਸਦੀ ਸ਼ਖਸੀਅਤ ਦੇ ਵਿੱਚ ਇਨਸਾਨੀਅਤ ਦੀ ਲੋਹ ਹੈ। ਜਦੋਂ ਦੀ ਸੱਤਾ ਸੰਭਾਲੀ ਹੈ, ਇੱਕ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਉਹਨੇ। ਚਤੁਰਾਈ ਅਤੇ ਉਧਾਰਤਾ ਉਸਦੀ ਕੂਟਨੀਤੀ ਦੇ ਵੱਡੇ ਹਥਿਆਰ ਨੇ। ਅੰਗਰੇਜ਼ ਦੀ ਚਤੁਰਾਈ ਵੱਡੀ ਸਾਬਤ ਹੋਈ। ਬਰਨਸ ਨੇ ਜਿਹੜਾ ਸੀ ਬੈਟਿਕ ਨੂੰ ਜੋ ਸੂਚਨਾਵਾਂ ਦਿੱਤੀਆਂ ਉਹ ਸਨ, ਕਹਿੰਦਾ ਕਿ ਮਹਾਰਾਜਾ ਘੋੜਿਆਂ ਨੂੰ ਦੇਖ ਕੇ ਖੁਸ਼ੀ ਦੇ ਵਿੱਚ ਉਤੇਜਿਤ ਹੋ ਗਿਆ। ਉਸਦੀ ਨਿਗਾਹ ਸਿੰਧ ਦੇ ਉੱਪਰ ਹੈ,
ਘੋੜਿਆਂ ਤੇ ਨਹੀਂ। ਜਿਵੇਂ ਸਤਲੁਜ ਪਾਰ ਦੇ ਮਲਵਈ ਸਤਲੁਜ ਪਾਰ ਦੇ ਮਲਵਈ ਰਾਜੇ ਅੰਗਰੇਜ਼ਾਂ ਦੀ ਸੁਰੱਖਿਆ ਦੇ ਵਿੱਚ ਆ ਗਏ ਸਨ, ਉਵੇਂ ਹੀ ਸਿੰਧ ਪਾਰ ਦੇ ਚੀਫ ਅੰਗਰੇਜ਼ੀ ਸ਼ਰਨ ਮੰਗ ਰਹੇ ਨੇ। ਉਹ ਮਹਾਰਾਜੇ ਦੀ ਤਾਕਤ ਉਸ ਦੀਆਂ ਫੌਜਾਂ ਤੋਂ ਡਰੇ ਹੋਏ ਹੈ। ਇਨ੍ਹਾਂ ਸੂਚਨਾਵਾਂ ਦੇ ਆਧਾਰ ਦੇ ਉੱਤੇ ਹੀ ਅੰਗਰੇਜ਼ਾਂ ਨੇ ਮਹਾਰਾਜੇ ਦੇ ਨਾਲ ਮੇਲਜੋਲ ਸਵਾਗਤਾਂ ਦਾ ਆਦਾਨ ਪ੍ਰਦਾਨ ਕੀਤਾ, ਸਲਾਮੀਆਂ ਸਤਿਕਾਰ ਢੁਕਵੇਂ ਕਰ ਦਿੱਤੇ। 26 ਅਕਤੂਬਰ 1831 ਨੂੰ ਵਿਲੀਅਮ ਬੈਟਿਕ ਨੂੰ ਰੋਪੜ ਮਹਾਰਾਜੇ ਨੇ ਮਿਲਣਾ ਹੈ। ਜਿਸ ਸੜਕ ਦੇ ਉੱਤੇ ਮਹਾਰਾਜੇ ਨੇ ਹਾਥੀ ਤੇ ਸਵਾਰ ਹੋ ਕੇ ਆਪਣੇ 1000 ਘੋੜ ਸਵਾਰਾਂ ਦੇ ਨਾਲ ਆਉਣਾ ਸੀ, ਉਸ ਸੜਕ ਦੇ ਦੋਵੇਂ ਪਾਸੇ ਅੰਗਰੇਜ਼ ਸੈਨਿਕ ਸਾਵਧਾਨ ਖਲੋਤੇ ਸਨ। ਪਹਾੜੀ ਉੱਪਰ ਮਹਾਰਾਜੇ ਦੇ ਕਿਆਮ ਵਾਸਤੇ ਸ਼ਾਨਦਾਰ ਸ਼ਾਮੀਆਨਾ ਲਾਇਆ ਗਿਆ ਤੇ ਤੰਬੂ ਨਜ਼ਦੀਕ ਹਿੰਦੂ ਮੰਦਰ ਦਾ ਆਰਜੀ ਬੁਰਜ ਉਸਾਰਿਆ ਹੋਇਆ ਸੀ। ਆਲੇ ਦੁਆਲੇ ਪੱਧਰੇ ਖੇਤ ਜਿਨ੍ਹਾਂ ਦੇ ਵਿੱਚ ਹਲਾਈਆਂ ਜਾਣੀ ਕਿ ਹਲ ਵਾਕ ਜਿਹੜੇ ਸਨ ਉਹਨਾਂ ਦੇ ਨਾਲ ਧਰਤੀ ਦੇ ਉੱਤੇ ਘੋੜੇ ਪੰਛੀ ਚਿਤਰੇ ਹੋਏ। ਸਤਲੁਜ ਦੇ ਆਪਣੇ ਵਾਲੇ ਪਾਸੇ ਮਹਾਰਾਜੇ ਦੇ ਆਪਣੇ ਰੰਗ, ਅਗਲੇ ਦਿਨ ਸ਼ਰਾਬ, ਕੁੜੀਆਂ ਦੇ ਨਾਚ, ਹੀਰੇ, ਰੇਸ਼ਮ, ਖੁਣੇ ਹੋਏ ਜੜਾਊ ਸਿੰਘਾਸਨ, ਅਜੀਜੂਦੀਨ ਦੀ ਮਿੱਠੀ ਜ਼ਬਾਨ, ਸਭ ਕੁਝ ਬੇਮਿਸਾਲ, ਸਭ ਕੁਝ ਠੀਕ, ਪ੍ਰੇਮ ਪਿਆਰ ਮਾਨ ਸਤਿਕਾਰ ਕਾਇਮ ਰਹੇਗਾ। ਪਰ ਬੈਟਿਕ ਨੇ ਮਹਾਰਾਜੇ ਨੂੰ ਸਾਫ਼ ਦੱਸ ਦਿੱਤਾ ਕਿ ਸਿੰਧ ਪਾਰ ਦੇ ਇਲਾਕੇ ਦੇ ਨਾਲ ਸਰਕਾਰ ਖਾਲਸਾ ਦਾ ਕੋਈ ਸਰੋਕਾਰ ਨਹੀਂ ਹੈ। ਮਹਾਰਾਜਾ ਦਰਿਆਓ ਪਾਰ ਥਾਂ ਦੀ ਝਾਕ ਨਾ ਰੱਖੇ, ਕਿਤੇ ਵਹਿਮ ਦੇ ਵਿੱਚ ਨਾ ਰਵੇ। ਇੱਕ ਸਾਲ ਦੇ ਬਾਅਦ ਦਸੰਬਰ 1832 ਦਾ ਸਮਾਂ, ਉਹਦੇ ਵਿੱਚ ਕੈਪਟਨ ਵੇਡ ਲੁਧਿਆਣੇ ਤੋਂ ਲਾਹੌਰ ਆ ਗਿਆ। ਹੈਦਰਾਬਾਦ, ਖੈਰਪੁਰ ਤੇ ਮੀਰਪੁਰ ਦੇ ਅਮੀਰਾਂ ਨੇ ਅੰਗਰੇਜ਼ਾਂ ਦੇ ਨਾਲ ਸਿੰਧ ਪਾਰ ਦੀ ਸੁਰੱਖਿਆ ਸੰਧੀ ਕਰ ਲਈ। ਉਸ ਉੱਪਰ ਮਹਾਰਾਜੇ ਦੀ ਮੋਹਰ ਲਾਉਣੀ ਸੀ ਬਾਕੀ। ਬਸ ਮਹਾਰਾਜੇ ਨੇ ਮੋਹਰ ਲਾਤੀ। ਕੁਝ ਨਾਰਾਜ਼ ਸਿੱਖਾਂ ਨੇ ਕਿਹਾ ਕਿ ਇਸ ਸੰਧੀ ਦੇ ਮਾੜੇ ਨਤੀਜੇ ਨਿਕਲਣਗੇ ਜੀ, ਪਛਤਾਵਾ ਹੋਵੇਗਾ। ਮਹਾਰਾਜੇ ਦੇ ਉੱਪਰ ਕਾਤਲਾਨਾ ਹਮਲਾ ਹੋਇਆ, ਪਰ ਹਮਲਾਵਰ ਫੜਿਆ ਵੀ ਗਿਆ, ਕੋਸ਼ਿਸ਼ ਨਾਕਾਮ ਰਹਿ ਗਈ। ਜਿੰਨੇ ਬੰਦੇ ਮਹਾਰਾਜੇ ਨੂੰ ਮਿਲੇ ਹਰੇਕ ਨੇ ਦੱਸਿਆ ਕਿ ਮਹਾਰਾਜੇ ਦੇ ਵਿੱਚ ਜਾਣਨ ਦੀ ਉਤਸੁਕਤਾ ਅਤਿ ਪ੍ਰਬਲ ਹੈ। ਬੰਸ ਲਿਖਦਾ ਹੈ ਕਿ ਰੋਪੜ ਕਿਆਮ ਦੇ ਦੌਰਾਨ ਮਹਾਰਾਜੇ ਨੇ ਹਥਿਆਰਾਂ ਦੇ ਬਾਰੇ ਸੈਂਕੜੇ ਸਵਾਲ ਪੁੱਛੇ। ਬਨਸਪਤ ਵਿਗਿਆਨੀ ਜਿਹੜਾ ਸੀ, ਬਨਸਪਤੀ ਵਿਗਿਆਨੀ ਜੈਕ ਮੋਟ ਨੂੰ ਖੋਜ ਵਾਸਤੇ ਮਹਾਰਾਜਾ ਤੋਂ ਜਿਹੜਾ ਸੀ ਸਹਾਇਤਾ ਮਿਲੀ ਸੀ, ਤੇ ਲਿਖਦਾ ਹੈ ਉਹ ਅੱਗੇ, ਭਾਰਤ ਦੇ ਵਿੱਚ ਉਸ ਵਰਗਾ ਉਤਸੁਕ ਜਗਿਆਸੂ ਮੈਂ ਨਹੀਂ ਕੋਈ ਹੋਰ ਦੇਖਿਆ। ਉਸਦੀ ਕੌਮ ਬੇਪਰਵਾਹ ਹੈ, ਜਿਸਦੇ ਵਿੱਚ ਰਣਜੀਤ ਸਿੰਘ ਦੀ ਉਤੇਜਨਾ ਦੇ ਨਾਲ ਸਮਤੋਲ ਬਣਦਾ ਹੈ। ਭਾਰਤ, ਬਰਤਾਨੀਆ, ਸੰਸਾਰ, ਪਰਲੋਕ, ਨਰਕ, ਸਵਰਗ, ਰੂਹ, ਰੱਬ, ਸ਼ੈਤਾਨ, ਫਰਿਸ਼ਤਿਆਂ ਦੇ ਬਾਰੇ ਉਸਨੇ ਮੈਥੋਂ ਲੱਖਾਂ ਸਵਾਲ ਪੁੱਛੇ ਹੈ। ਅੱਗੇ ਵਧਣ ਦੀ ਲਗਨ, ਹਥਿਆਰਾਂ ਦੀ ਮੁਹਾਰਤ, ਘੋੜਿਆਂ ਦਾ ਸ਼ੌਂਕ ਉਸਨੂੰ ਸਫਲਤਾ ਦਿੰਦੇ ਗਏ। ਆਖਰ ਰਾਜਭਾਗ ਨਸੀਬ ਹੋ ਗਿਆ। ਉਸਦੀ ਫੌਜ ਦੀ ਗਿਣਤੀ ਲੋੜ ਤੋਂ ਵਧੇਕ ਸੀ, ਦਿਖਾਵਾ ਵੀ ਤਾਂ ਸੀ ਕਿ ਮੈਂ ਤਾਕਤਵਾਰ ਹਾਂ। ਇਸਦੇ ਪਾਸੇ ਬੁਰੀ ਨਜ਼ਰ ਦੇ ਨਾਲ ਵੇਖਣ ਦਾ ਯਤਨ ਜਿਹੜਾ ਨਾ ਕਰਿਓ ਕਿਤੇ, ਭੁੱਲ ਕੇ ਵੀ। ਜਿਸ ਇਲਾਕੇ ਦੇ ਵਿੱਚ ਲੰਮਾ ਸਮਾਂ ਹਲਚਲ ਰਹੀ, ਅਸਥਿਰਤਾ ਅਸ਼ਾਂਤੀ ਰਹੀ, ਉੱਥੇ ਕੋਈ ਵੱਡੀ ਬਗਾਵਤ ਨਾ ਹੋਈ, ਕੋਈ ਸ਼ਰੀਕ ਪੈਦਾ ਨਾ ਹੋ ਸਕਿਆ। ਰਣਜੀਤ ਸਿੰਘ ਦੀ ਦੇਸੀ ਸਾਦਗੀ ਦੇ ਬਾਵਜੂਦ ਸਭ ਧਰਮਾਂ ਦੇ ਪੰਜਾਬੀਆਂ ਤੇ ਸਭ ਰਾਸ਼ਟਰਾਂ ਦੇ ਯੂਰਪੀਅਨਾਂ ਨੇ ਉਸਨੂੰ ਮਹਾਰਾਜਾ ਮੰਨ ਲਿਆ। ਬੇਪਰਵਾਹ ਵਿੱਚ ਜਗਿਆਸੂ, ਹੰਕਾਰਿਆਂ ਦੇ ਵਿੱਚ ਉਦਮੀ, ਇਲਾਕਿਆਂ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਦੀ ਥਾਂ ਮਾਮਲੇ ਦੀ ਉਗਰਾਹੀ ਤੇ ਗੁਣਵਾਨ ਬੰਦਾ ਜਿੱਥੋਂ ਮਰਜ਼ੀ ਆ ਜਾਵੇ ਉਸਨੂੰ ਵਧੀਆ ਰੋਜ਼ਗਾਰ ਦੇਣਾ, ਅਜਿਹੀਆਂ ਸਿਫਤਾਂ ਸਨ ਉਸਦੇ ਵਿੱਚ ਜੋ ਹੋਰਾਂ ਦੇ ਵਿੱਚ ਨਹੀਂ। ਹਾਰੇ ਹੋਏ ਜਾਂ ਗ੍ਰਿਫ਼ਤਾਰ ਕੀਤੇ ਦੁਸ਼ਮਣ ਨੂੰ ਉਸਨੇ ਕਦੇ ਨਹੀਂ ਮਾਰਿਆ। ਇਨ੍ਹਾਂ ਗੁਣਾਂ ਦੇ ਨਾਲ ਲੈਸ ਮਹਾਰਾਜਾ ਆਪਣੀ 4 ਦਹਾਕੇ ਦੀ ਉਮਰ ਦੇ ਨਾਲੋਂ ਕਿਤੇ ਵੱਡਾ ਕੱਦਵਾਰ ਸੀ। ਸਿਵਲ ਜਾਂ ਮਿਲਟਰੀ ਦਾ ਕੋਈ ਅਫਸਰ ਜਿਹੜਾ ਦਿੱਤੀ ਗਈ ਜ਼ਿੰਮੇਵਾਰੀ ਨਾ ਨਿਭਾਵੇ ਜਾਂ ਕਿਸੇ ਵਜ੍ਹਾ ਦੇ ਸਦਕਾ ਮਹਾਰਾਜੇ ਦੇ ਗੁੱਸੇ ਦਾ ਸ਼ਿਕਾਰ ਹੋ ਜਾਏ, ਉਸਨੂੰ ਜੁਰਮਾਨਾ, ਸਖ਼ਤ ਜੁਰਮਾਨਾ ਕਰਦਾ ਜਾਂ ਸਭ ਦੇ ਸਾਹਮਣੇ ਭਰੇ ਦਰਬਾਰ ਦੇ ਵਿੱਚ ਪਿੱਠ ਦੇ ਉੱਤੇ ਕਿਰਪਾਨ ਦਾ ਮਿਆਨ ਮਾਰਦਾ, ਦੋਸ਼ੀ ਅਫਸਰ ਦਾ ਰੁਤਬਾ ਤੇ ਤਨਖਾਹ ਬਰਕਰਾਰ ਰੱਖਦਾ। ਕਮਜ਼ੋਰੀਆਂ ਵੀ ਸੀ ਉਹਦੇ ਵਿੱਚ ਕੁਝ। ਕਦੀ ਕਦਾਈ ਆਪਣੇ ਹੀਰੇ ਮੋਤੀਆਂ ਗਹਿਣਿਆਂ ਦੀ ਨੁਮਾਇਸ਼ ਲਾਉਂਦਾ, ਕੋਹੇਨੂਰ ਖਾਸ ਕਰਕੇ ਨੱਚਦੀਆਂ ਕੁੜੀਆਂ ਦੇ ਉੱਪਰ ਸੋਨੇ ਚਾਂਦੀ ਦੀ ਜਿਹੜੀ ਸੋਟ ਕਰਦਾ, ਜਾਣੀ ਕਿ ਉਹਨਾਂ ਦੇ ਉੱਤੋਂ ਦੀ ਸੁੱਟਦਾ। ਉਸ ਉੱਪਰ ਧਨ ਜੋੜਨ ਦਾ ਦੋਸ਼ ਲੱਗਿਆ।
ਮਾਮਲਾ ਉਗਰਾਹੁਣ ਦੀ ਭੁੱਖ ਤ੍ਰਿਪਤ ਹੋਣ ਦੀ ਥਾਂ ਵੱਧ ਜਾਂਦੀ। ਕਦੀ ਕਦੀ ਵਿੱਤ ਤੋਂ ਵਧੀਕ ਸ਼ਰਾਬ ਪੀ ਲੈਂਦਾ। ਰਾਣੀਆਂ ਕਈ ਚਾਹੀਦੀਆਂ ਸਨ, ਇੱਕ ਦੋ ਨਹੀਂ, ਉਸਦੀਆਂ 22 ਰਾਣੀਆਂ ਸੀ। ਖੁਸ਼ਵੰਤ ਸਿੰਘ ਕੰਵਰ ਦਲੀਪ ਸਿੰਘ ਦੇ ਹਵਾਲੇ ਦੇ ਨਾਲ ਹੋਰ ਵੀ ਵੱਧ ਦੱਸਦਾ ਹੈ। ਕੁਵਰ 1899 ਦੇ ਵਿੱਚ ਇੱਕ ਫਰਾਂਸੀਸੀ ਰਸਾਲੇ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਆਖਦਾ ਹੈ, ਮੈਂ ਆਪਣੇ ਪਿਤਾ ਦੀਆਂ 46 ਰਾਣੀਆਂ ਦੇ ਵਿੱਚੋਂ ਇੱਕ ਦਾ ਬੇਟਾ। ਉਹ 22 ਲਿਖਦੇ ਨੇ ਤੇ ਇਹ 46 ਦੱਸਦਾ ਹੈ। ਕਿਹਾ ਜਾਂਦਾ ਕਿ ਦਲੀਪ ਸਿੰਘ ਦੀ ਮਾਂ ਰਾਣੀ ਜਿੰਦਾ ਜਿਹੜੀ ਸੀ, ਬਹੁਤ ਸੋਹਣੀ, ਸਭ ਤੋਂ ਛੋਟੀ ਤੇ ਆਖਰੀ ਰਾਣੀ ਸੀ। ਇਸ ਦੇ ਨਾਲ ਵਿਆਹ 1835 ਦੇ ਵਿੱਚ ਹੁੰਦਾ ਹੈ। 2 ਸਾਲ ਪਹਿਲਾਂ ਗੁਲਾਬਹਾਰ ਧੂਮ ਧੜੱਕੇ ਦੇ ਨਾਲ ਵਿਆਹੀ ਸੀ। ਲਤੀਫ ਦੇ ਅਨੁਸਾਰ ਉਹ ਅੰਮ੍ਰਿਤਸਰ ਦੀ ਹੂਰ ਪਰੀ ਸੀ। ਉਕਤ ਕਮਜ਼ੋਰੀਆਂ ਆਮ ਜਿਹੀਆਂ ਨੇ ਪਰ ਨੇਕੀਆਂ ਖਾਸ ਨੇ। ਲੋਕ ਆਖਦੇ ਸਨ ਇਸ ਧਰਤੀ ਦੇ ਉੱਤੇ ਉਸ ਵਰਗਾ ਕੋਈ ਰਾਜਾ ਨਹੀਂ ਹੋਇਆ। ਯੂਰਪੀਅਨ ਅਫਸਰ ਅਤੇ ਯਾਤਰੀ ਇਸ ਦੇ ਵਿੱਚ ਇਸ ਗੱਲੋਂ ਹੈਰਾਨ ਹੁੰਦੇ ਕਿ ਸਿੱਖ ਉਸਨੂੰ ਜਦੋਂ ਮਰਜ਼ੀ ਮਿਲ ਲੈਣ, ਕੋਈ ਰੋਕ ਟੋਕ ਨਹੀਂ। ਆਗਰੇ ਤੇ ਦਿੱਲੀ ਦਰਬਾਰਾਂ ਵਾਂਗ ਰਸਮਾਂ, ਰੀਤਾਂ, ਜਲਸੇ, ਜਲੂਸ, ਅਦਬ ਅਦਾਬ ਆਦਿਕ ਨਹੀਂ ਸਨ। ਹੈਗੀ ਸੀ ਇਹ ਬਾਦਸ਼ਾਹਤ, ਪਰ ਲੱਗਦਾ ਸੀ ਜਿਵੇਂ ਗਣਤੰਤਰ ਜਿਹੜਾ ਹੋਵੇ। ਗੱਲ ਕਰਨੀ ਹੈ ਸਿੱਧੀ ਤਰ੍ਹਾਂ ਕਰੋ, ਇੱਕ ਪੁਰਖੀ ਤੇ ਜੰਗਬਾਜ ਹਕੂਮਤ ਸੀ, ਪਰ ਐਂਟੀਕੇਟਾਂ ਤੇ ਫਜ਼ੂਲ ਰਸਮਾਂ ਤੋਂ ਮੁਕਤ। ਐਟੀਕੇਟਾਂ ਤੋਂ ਤੇ ਫਜ਼ੂਲ ਰਸਮਾਂ ਤੋਂ ਪਰੇ। ਅੰਗਰੇਜ਼ ਯਾਤਰੂ ਫਾਰਸਟਰ 1783 ਦੇ ਵਿੱਚ ਆਉਂਦਾ ਹੈ। ਮਹਾਰਾਜੇ ਤੋਂ ਪਹਿਲਾਂ ਜਿਸ ਤਿੱਕੜੀ ਨੇ ਲਾਹੌਰ ਤੇ ਰਾਜ ਕੀਤਾ ਉਸਦੇ ਬਾਰੇ ਲਿਖਦਾ ਹੈ, ਹਰਮਨ ਪਿਆਰੀ ਤਾਕਤ ਦੀ ਲਹਿਰ ਵਗ ਰਹੀ ਹੈ ਜਿੱਥੇ ਬਰਾਬਰੀ ਦੀ ਭਾਈਚਾਰੇ ਦੀ ਮਹਿਕ ਹੈ। ਸਰਕਾਰ ਦਾ ਫਰੇਮ ਮੁਗਲਾਂ ਵਰਗਾ ਸੀ ਤੇ ਇਲਾਕੇ ਦੇ ਮੁਖੀ ਨੂੰ ਨਾਜ਼ਿਮ ਜਾਂ ਸੂਬੇਦਾਰ ਕਿਹਾ ਜਾਂਦਾ ਸੀ। ਉਸਦੇ ਅਧੀਨ ਕਾਰਦਾਰ ਹੁੰਦਾ ਜੋ ਮਾਮਲਾ ਉਗਰਾਉਂਦਾ ਤੇ ਅਮਨ ਕਾਨੂੰਨ ਕਾਇਮ ਰੱਖਦਾ। ਹਰ ਪਰਗਣੇ ਦੇ ਵਿੱਚ ਇੱਕ ਕਾਨੂਗੋ ਹੁੰਦਾ ਜੋ ਮਾਲ ਰਿਕਾਰਡ ਸੰਭਾਲਦਾ। ਪਿੰਡ ਦੇ ਮੁਖੀ ਨੂੰ ਮੁਕੱਦਮ ਕਿਹਾ ਜਾਂਦਾ ਹੈ। ਮੁਕੱਦਮ ਪਿੰਡ ਦਾ ਜਿਹੜਾ ਮੁਖੀ ਸੀ, ਸਰਪੰਚ ਨਹੀਂ, ਉਸ ਸਮੇਂ ਦੇ ਵਿੱਚ ਮੁਕੱਦਮ ਕਿਹਾ ਜਾਂਦਾ ਸੀ। ਪਿੰਡ ਦੇ ਵਿੱਚ ਇੱਕ ਪਟਵਾਰੀ ਹੁੰਦਾ, ਇੱਕ ਮੁਨਸ਼ੀ, ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਮੁਖੀ ਨੂੰ ਚੌਧਰੀ ਕਿਹਾ ਜਾਂਦਾ। ਰਣਜੀਤ ਸਿੰਘ ਦੇ ਵੇਲੇ ਬਹੁਤੇ ਨਾਜ਼ਮ ਤੇ ਕਾਰਦਾਰ ਸਿੱਖ ਸਨ। ਕੋਤਵਾਲ ਸ਼ਹਿਰ ਦੀ ਰਾਖੀ ਲਈ ਹੁੰਦਾ। ਲਾਹੌਰ ਦਾ ਕੋਤਵਾਲ ਕਈ ਸਾਲ ਮੁਸਲਮਾਨ ਲੱਗਾ ਰਿਹਾ। ਨਾਜ਼ਿਮ ਕਾਰਦਾਰ ਕੋਤਵਾਲ ਨੂੰ ਮਹਾਰਾਜਾ ਖੁਦ ਨਿਯੁਕਤ ਕਰਦਾ ਸੀ। ਅਦਾਲਤਾਂ ਕਾਇਮ ਕੀਤੀਆਂ ਪਰ ਸੁਪਰੀਮ ਜੱਜ ਖੁਦ ਹੁੰਦਾ। ਇਵੇਂ ਹੀ ਮਹਾਰਾਜਾ ਤਿੱਖਣ ਬੁੱਧ ਦੇ ਨਾਲ ਫੌਜ ਨੂੰ ਕੰਟਰੋਲ ਕਰਦਾ ਤੇ ਸ਼ੁਰੂ ਦੇ ਵਿੱਚ ਤਾਂ ਕੋਈ ਮੰਤਰੀ ਜਾਂ ਪ੍ਰਧਾਨ ਮੰਤਰੀ ਵੀ ਨਹੀਂ ਸੀ। ਦੇਰ ਬਾਅਦ ਧਿਆਨ ਸਿੰਘ ਪ੍ਰਧਾਨ ਮੰਤਰੀ ਲੱਗਿਆ। ਤਨਖਾਹ ਦੇ ਵਜੋਂ ਮੁਲਾਜ਼ਮਾਂ ਨੂੰ ਨਗਦੀ ਘੱਟ ਮਿਲਦੀ, ਜਗੀਰ ਲਾਈ ਜਾਂਦੀ, ਜਾਣੀ ਕਿ ਜ਼ਮੀਨ ਦਾ ਇੱਕ ਟੋਟਾ ਦਿੱਤਾ ਜਾਂਦਾ। ਇਸ ਦੀ ਆਮਦਨ ਚਾਹੇ ਪਰਿਵਾਰ ਖੇਤੀ ਕਰਕੇ ਕਮਾਵੇ ਤੇ ਚਾਹੇ ਇਸਦਾ ਮਾਮਲਾ ਜਿਹੜਾ ਉਗਰਾ ਲਵੇ। ਕੁੱਲ ਮਾਮਲੇ ਦਾ 40% ਅਫਸਰਾਂ, ਹਾਰੇ ਹੋਏ ਸਰਦਾਰਾਂ, ਮੁਲਾਜ਼ਮਾਂ, ਫੌਜੀਆਂ ਤੇ ਹਿੰਦੂ ਸਿੱਖ ਮੁਸਲਮਾਨ ਧਰਮ ਸਥਾਨਾਂ ਦੇ ਉੱਤੇ ਲੱਗਦਾ ਸੀ। ਦਹਾਕਿਆਂ ਦੀ ਅਫਰਾ ਤਫਰੀ ਬਾਅਦ ਪੰਜਾਬ ਦੇ ਵਿੱਚ ਖੇਤੀ, ਵਪਾਰ ਅਤੇ ਉਦਯੋਗ ਪ੍ਰਫੁੱਲਤ ਹੋਇਆ। ਕਤਾਈ ਬੁਣਾਈ, ਸ਼ਿਲਪਕਾਰੀ ਤੇ ਇਮਾਰਤ ਸਾਜੀ, ਸਿਲਾਈ ਕਢਾਈ ਵਧੀ ਫੁੱਲੀ, ਕਿਉਂਕਿ ਡਕੈਤੀਆਂ ਖਤਮ ਹੋ ਗਈਆਂ, ਰਸਤੇ ਸੁਰੱਖਿਅਤ ਹੋ ਗਏ, ਬੈਂਕ ਖੁੱਲ੍ਹ ਗਏ। ਲਾਹੌਰ ਅਤੇ ਮੁਲਤਾਨ ਦੇ ਨਾਲੋਂ ਅੰਮ੍ਰਿਤਸਰ ਦੇ ਵਿੱਚ ਵਪਾਰ ਵਧੀਕ ਸੀ। ਬਟਾਲੇ, ਜਲੰਧਰ, ਹੁਸ਼ਿਆਰਪੁਰ, ਸਿਆਲਕੋਟ, ਗੁਜਰਾਤ ਤੇ ਵਜ਼ੀਰਾਬਾਦ ਦੇ ਵਿੱਚ ਖੁਸ਼ਹਾਲੀ ਆ ਗਈ। ਕਸ਼ਮੀਰੀ ਕਾਰੀਗਰ ਅੰਮ੍ਰਿਤਸਰ, ਲਾਹੌਰ ਅਤੇ ਹੋਰ ਸ਼ਹਿਰਾਂ ਦੇ ਵਿੱਚ ਵਸ ਗਏ ਤੇ ਕਸ਼ਮੀਰੀ ਸ਼ਾਲ ਬਣਨ ਲੱਗ ਗਏ। ਕਲਕੱਤੇ ਦੇ ਜਿਹੜੇ ਮਾਰਵਾੜੀ ਹਿੰਦੁਸਤਾਨ ਭਰ ਦੇ ਵਿੱਚ ਵਪਾਰ ਕਰਦੇ ਤੇ ਸਿੰਧ ਦੇ ਸ਼ਿਕਾਰਪੁਰੀਏ ਇਰਾਕ ਅਤੇ ਕੇਂਦਰੀ ਏਸ਼ੀਆ ਤੱਕ ਵਪਾਰ ਕਰਨ ਲੱਗ ਪਏ। ਹੁਣ ਅੰਮ੍ਰਿਤਸਰ ਅਤੇ ਲਾਹੌਰ ਵੀ ਸਮਾਨ ਵੇਚਣ ਖਰੀਦਣ ਲੱਗ ਪਏ ਤੇ ਮਾਰਵਾੜੀਆਂ ਦੀ ਸਹਾਇਤਾ ਕਰਦਿਆਂ ਲਾਹੌਰ ਦੇ ਵਿੱਚ ਮਹਾਰਾਜੇ ਨੇ ਵੱਡਾ ਤਬੇਲਾ ਬਣਵਾਇਆ ਜਿੱਥੇ ਵਪਾਰ ਦਾ ਸਮਾਨ ਢੋਣ ਵਾਲੇ ਊਠ ਖੋਤੇ ਰੁਕਦੇ ਤੇ ਇਸ ਦੇ ਨਾਲ 15 ਦੁਕਾਨਾਂ ਬਣਾਈਆਂ ਗਈਆਂ। ਲੋਫੇਨ ਅਨੁਸਾਰ ਰਣਜੀਤ ਸਿੰਘ ਉਹ ਮਹਾਨ ਮਹਾਰਾਜਾ ਹੈ ਜਿਸਨੇ ਬਾਕੀ ਸੰਸਾਰ ਦੇ ਮੁਕਾਬਲੇ ਆਪਣੇ ਰਾਜ ਨੂੰ ਵਧੀਕ ਆਧੁਨਿਕ ਬਣਾਇਆ। ਬਾਕੀ ਹਿੰਦੁਸਤਾਨ ਦੇ ਨਾਲੋਂ ਉਹ ਅੱਗੇ ਸੀ। 5 ਦਹਾਕਿਆਂ ਤੱਕ ਕਾਇਮ ਰਹੀ ਉਸਦੀ ਹਕੂਮਤ ਇੱਕ ਪੁਰਖੀ ਸ਼ੋਅ ਸੀ।
ਮਹਾਰਾਜੇ ਤੋਂ ਬਾਅਦ ਸਟੇਟ ਦਾ ਕੀ ਹੋਵੇਗਾ ਲੋਕਾਂ ਨੂੰ ਪਤਾ ਨਹੀਂ ਸੀ। ਉਸਨੇ ਅਜਿਹਾ ਕੋਈ ਸਲਾਹਕਾਰ ਮੰਤਰੀ ਮੰਡਲ ਨਹੀਂ ਵਿਉਂਤਿਆ ਜਿਹੜਾ ਮਹਾਰਾਜੇ ਦੇ ਪਿੱਛੋਂ ਉਸਦੇ ਵਾਰਸ ਕਮਜ਼ੋਰ ਇਰਾਦੇ ਵਾਲੇ ਕੁਵਰ ਖੜਕ ਸਿੰਘ ਦੀ ਅਗਵਾਈ ਕਰ ਸਕੇ। ਲੋਕਾਂ ਨੂੰ ਲੱਗਦਾ ਸੀ ਕਿ ਪਰ ਮਹਾਰਾਜਾ ਜਾਣਦਾ ਸੀ, ਉਸਦੇ ਦਰਬਾਰ ਦੇ ਵਿੱਚ ਸਾਜ਼ਿਸ਼ਾਂ ਪਲ ਰਹੀਆਂ। ਸਾਰੀ ਦੁਨੀਆਂ ਦੇ ਹਾਲਾਤ ਜਾਣਨ ਦੇ ਜਗਿਆਸੂ ਨੇ ਇਹ ਜਾਣਨਾ ਨਹੀਂ ਚਾਹਿਆ ਕਿ ਇਸ ਹਕੂਮਤ ਦਾ ਭਵਿੱਖ ਕੀ ਹੋਏਗਾ ਅੱਗੇ ਮੇਰੇ ਤੋਂ ਬਾਅਦ। ਯੂਰਪੀਅਨ ਫੌਜਾਂ ਤੇ ਹਥਿਆਰਾਂ ਦੇ ਬਾਰੇ ਜਾਣਦਾ ਸੀ। ਜਦੋਂ ਉਹ ਨਾ ਰਿਹਾ ਤਾਕਤ ਹਾਸਲ ਕਰਨ ਦੇ ਲਈ, ਉਸਦੇ ਪਿੱਛੋਂ ਉਸਦੇ ਵਾਰਸ ਇੱਕ ਦੂਜੇ ਦੇ ਗਲ ਵੱਢਣਗੇ। ਤੇ ਹੋਇਆ ਵੀ, ਇਸਦੇ ਇਲਾਜ ਦੇ ਲਈ ਨਹੀਂ ਸੋਚਿਆ। ਜਿੰਨੇ ਹਥਿਆਰਾਂ ਦੇ ਨਾਲ ਉਸਨੇ ਹਕੂਮਤ ਕਾਇਮ ਕੀਤੀ, ਉਸਦੇ ਵਾਰਸਾਂ ਨੂੰ ਉਸਦੇ ਨਾਲੋਂ ਵਧੇਰੇ ਹਥਿਆਰ ਚਾਹੀਦੇ ਹੋਣਗੇ। ਜਿਸ ਫੌਜ ਦੀ 1821 ਦੇ ਵਿੱਚ ਨਫਰੀ 50,000 ਸੀ, 1830 ਦੇ ਵਿੱਚ 80,000 ਹੋ ਗਈ। ਤੇਵਿਆਂ ਦੇ ਅੰਤਲੇ ਦਹਾਕੇ ਦੇ ਵਿੱਚ ਸਟੇਟ ਪੂਰੀ ਹਥਿਆਰਬੰਦ ਤਾਕਤਵਰ ਫੌਜ ਦੇ ਨਾਲ ਲੈਸ ਸੀ। ਫੌਜੀਆਂ ਦੀ ਤਨਖਾਹ ਯੂਰਪੀਅਨ ਤੇ ਪੰਜਾਬੀ ਜਰਨੈਲਾਂ ਦੀ ਤਨਖਾਹ ਉੱਪਰ ਸਟੇਟ ਦਾ ਧਨ ਲੱਗ ਰਿਹਾ, ਪਰ ਇੱਥੇ ਕੰਜੂਸੀ ਦਾ ਕੰਮ ਦਾ ਕੀ ਕੰਮ। ਪੰਜਾਬ ਹਥਿਆਰ ਦੇ ਨਾਲ ਫੈਸਲੇ ਕਰਨ ਦਾ ਜਿਹੜਾ ਸੀ ਆਦੀ ਹੋ ਗਿਆ। 1700 ਦੇ ਅਸਵੀਆਂ ਦੇ ਵਿੱਚ ਜਦੋਂ ਰਣਜੀਤ ਸਿੰਘ ਦੇ ਪਿਤਾ ਤੇ ਹੋਰ ਸਰਦਾਰ ਰਿਆਸਤਾਂ ਬਣਾ ਰਹੇ ਸਨ, ਉਦੋਂ ਅਮਰੀਕਾ ਤੇ ਫਰਾਂਸ ਦੇ ਵਿੱਚ ਵੱਡੇ ਇਨਕਲਾਬ ਆ ਚੁੱਕੇ ਸੀ, ਜਿਨ੍ਹਾਂ ਦੇ ਬਾਅਦ ਦੇ ਵਿੱਚ ਇਨ੍ਹਾਂ ਦੇਸ਼ਾਂ ਦੇ ਸੰਵਿਧਾਨ ਘੜੇ ਗਏ। ਇੱਕ ਫਰਾਂਸੀਸੀ ਨੇ ਮਹਾਰਾਜੇ ਦੇ ਕੋਲ ਜਾ ਫਕੀਰ ਅਜੀਜ਼ੂਦੀਨ ਦੇ ਕੋਲ ਇਸ ਦੇ ਬਾਰੇ ਗੱਲ ਵੀ ਕੀਤੀ। ਰਣਜੀਤ ਸਿੰਘ ਜਾਂ ਉਸਦੇ ਸਹਿਯੋਗੀਆਂ ਨੇ ਲੋਕਤੰਤਰੀ ਸੰਵਿਧਾਨ ਦੇ ਬਾਰੇ ਨਹੀਂ ਸੋਚਿਆ, ਪਰ ਇੱਕ ਸਲਾਹਕਾਰ ਕੌਂਸਲ ਦਾ ਗਠਨ ਤਾਂ ਹੋ ਹੀ ਸਕਦਾ ਸੀ, ਜਿਹੜੀ ਸਰਕਾਰ ਚਲਾਉਣ ਦੇ ਲਈ ਮਦਦਗਾਰ ਹੁੰਦੀ। ਜੇ ਮਹਾਰਾਜਾ ਇਸ ਤਰ੍ਹਾਂ ਦੀ ਕੋਈ ਕੌਂਸਲ ਦਾ ਗਠਨ ਕਰ ਲੈਂਦਾ ਜਿਸ ਦੇ ਵਿੱਚ ਵਫ਼ਾਦਾਰ ਮੈਂਬਰ ਹੋਣ ਦੇ ਉੱਤੇ ਫੌਜੀ ਦਖਲ ਅੰਦਾਜ਼ੀ ਦੀ ਸੰਭਾਵਨਾ ਉਕਾ ਨਾ ਹੋਵੇ, ਤਾਂ ਉੱਤਰਾਧਿਕਾਰੀਆਂ ਵਾਸਤੇ ਰਾਜ ਕਰਨਾ ਆਸਾਨ ਹੁੰਦਾ। 18ਵੀਂ ਸਦੀ ਦਾ ਪਿਛਲਾ ਅੱਧ ਪੰਜਾਬ ਦਾ ਜਿਸਮ ਜ਼ਖਮਾਂ ਦੇ ਦਾਗਾਂ ਦੇ ਨਾਲ ਭਰਿਆ ਪਿਆ ਸੀ ਤੇ ਮਹਾਰਾਜੇ ਵੇਲੇ ਕਈ ਪੱਖੋਂ ਇਹ ਹਾਲਤ ਉਸੇ ਤਰ੍ਹਾਂ ਰਹੀ। ਲਾਹੌਰ 1809 ਦੇ ਵਿੱਚ ਇੱਕ ਅੰਗਰੇਜ਼ ਯਾਤਰੀ ਲਿਖਦਾ ਉਹਦੇ ਬਾਰੇ, ਕਹਿੰਦਾ ਹੈ ਕਿ ਲਾਹੌਰ ਦੇ ਖੰਡਰ ਬਰਬਾਦ ਹੋਈ ਸ਼ਾਮ ਦੇ ਹੌਕੇ ਨੇ। ਪੰਜਾਬ ਸਾਲ ਪਹਿਲਾਂ ਅਸਮਾਨ ਛੂੰਦੇ ਗੁਬੰਦ ਰੂਹ ਤੇ ਗਤੀਸ਼ੀਲ ਪ੍ਰਜਾ ਵਾਸਤੇ ਮਾਣ ਦੇ ਨਿਸ਼ਾਨ ਸਨ, ਹੁਣ ਮਿੱਟੀ ਦੇ ਵਿੱਚ ਮਿਲ ਗਏ। ਇਨ੍ਹਾਂ ਖੰਡਰਾਂ ਦੇ ਵਿੱਚੋਂ ਦੀ ਲੰਘਿਆ ਤਾਂ ਮੈਨੂੰ ਇੱਕ ਵੀ ਬੰਦਾ ਨਜ਼ਰ ਨਾ ਆਇਆ। ਵਿਆਪਕ ਖਾਮੋਸ਼ੀ, ਉਦਾਸੀ ਤੇ ਉਜਾੜਾ ਸੀ। ਇਸ ਲਿਖਤ ਤੋਂ 20 ਸਾਲ ਦੇ ਬਾਅਦ ਬਰਨਜ਼ ਜੂਨ 1831 ਦੇ ਵਿੱਚ ਲਿਖਦਾ ਹੈ, ਅਸੀਂ ਲਾਹੌਰ ਦੇ ਖੰਡਰਾਂ ਦੇ ਵਿੱਚੋਂ ਲੰਘੇ। ਮਸੀਤਾਂ ਮਕਬਰੇ ਘਰਾਂ ਦੇ ਨਾਲੋਂ ਵਧੇਰੇ ਮਜ਼ਬੂਤ ਹੋਣ ਕਰਕੇ ਖੇਤਾਂ ਵਿਚਕਾਰ ਮੌਜੂਦ ਸਨ। ਮੁਸਾਫਰਾਂ ਵਾਸਤੇ ਰੁਕਣ ਦੇ ਲਈ ਸਰਾਵਾਂ ਬਣ ਗਏ। ਮਕਾਨ ਉੱਚੇ ਨੇ, ਗਲੀਆਂ ਤੰਗ ਤੇ ਗੰਦੀਆਂ। ਸੀਵਰ ਦਾ ਪਾਣੀ ਗਲੀ ਦੇ ਵਿਚਕਾਰ ਦੀ ਲੰਘਦਾ ਬਦਬੂ ਛੱਡਦਾ ਹੈ। ਲਾਹੌਰ ਦੇ ਬਾਜ਼ਾਰ ਅੰਮ੍ਰਿਤਸਰ ਦੇ ਬਾਜ਼ਾਰਾਂ ਜਿੰਨੇ ਧਣੀ ਨਹੀਂ। 1838 ਦੇ ਵਿੱਚ ਅੰਗਰੇਜ਼ ਯਾਤਰੀ ਚਾਰਲਸ ਮੇਸਨ ਨੇ ਲਿਖਿਆ, ਪਿਛਲੇ ਸਮੇਂ ਦੇ ਵਿੱਚ ਲਾਹੌਰ ਦੀ ਸ਼ਾਨ ਦੇ ਬਾਰੇ ਲਿਖਿਆ ਪੜਿਆ ਸੀ, ਭੂਤਕਾਲ ਦੇ ਵਿੱਚ ਹੋਵੇਗਾ ਸੋਹਣਾ, ਹੁਣ ਤਾਂ ਥੇ ਦਿਸਦੇ ਨੇ। ਸ਼ਹਿਰ ਬਹੁਤ ਵੱਡਾ ਹੈ, ਕੁਝ ਸ਼ਾਨਦਾਰ ਇਮਾਰਤਾਂ ਦਿਸ ਵੀ ਜਾਂਦੀਆਂ ਨੇ ਜਿਨ੍ਹਾਂ ਦੀਆਂ ਦੀਵਾਰਾਂ ਖਿਲਰੀਆਂ ਪਈਆਂ। ਖੰਡਰਾਂ ਦੇ ਵਿੱਚ ਵੀ ਦਿਸ ਰਿਹਾ ਹੈ ਅਦਭੁਤ ਇਮਾਰਤਾਂ ਸਨ। ਸਾਹਿਤਕਾਰੀ ਅਤੇ ਚਿੱਤਰਕਾਰੀ ਦੇ ਵਿੱਚ ਕੁਝ ਨਵੇਂ ਪ੍ਰਯੋਗ ਹੋਏ। ਅਹਿਮਦ ਯਾਰ, ਜੋ ਕਿ 1868-1842 ਦਾ ਉਹਦਾ ਸਮਾਂ ਹੈ, ਸਾਵਣ ਯਾਰ ਅਤੇ ਜਫਰ ਬੇਗ ਨੇ ਮਹਾਰਾਜੇ ਦੇ ਬਾਰੇ ਕਿੱਸੇ ਲਿਖੇ। ਕਾਦਰ ਯਾਰ 1802-1892 ਦਾ ਸਫ਼ਰ ਉਹਨੇ ਨਵੇਂ ਅੰਦਾਜ਼ ਲਿਖੇ। ਨਵੇਂ ਛੰਦਾਂ ਦੇ ਵਿੱਚ ਸੋਹਣੀ ਮਹੀਵਾਲ, ਪੂਰਨ ਭਗਤ ਤੇ ਰਾਜਾ ਰਸਾਲੂ ਦੀਆਂ ਪੁਰਾਣੀਆਂ ਪੰਜਾਬੀ ਲੋਕ ਕਥਾਵਾਂ ਦੋਹਰਾਈਆਂ। ਭਲਾ ਹੋਵੇ ਮਹਾਰਾਜਾ ਦੇ ਫਰਾਂਸੀਸੀ ਅਹਿਲਕਾਰਾਂ ਦਾ। ਚਿੱਤਰਕਾਰ ਇਮਾਮ ਬਖਸ਼ ਦੀਆਂ 1827-1850 ਤੱਕ ਦੀਆਂ ਬਣੀਆਂ ਤਸਵੀਰਾਂ ਉਸਦੀ ਵਰਕਸ਼ਾਪ ਦੇ ਵਿੱਚੋਂ ਪੈਰਿਸ ਸੱਪੜ ਗਈਆਂ, ਜਿੱਥੇ ਉਹਨਾਂ ਦੀ ਸ਼ਲਾਘਾ ਹੋਈ। ਇਸੇ ਸਮੇਂ ਯੂਕਲਿਡ ਅਰਬੀ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਹੋਇਆ ਤੇ ਮਹਾਰਾਜੇ ਦਾ ਇੱਕ ਮੁਨਸ਼ੀ ਅਲੀ ਅਹਿਮਦ ਸੀ, ਜੋ ਗਣਿਤ ਸ਼ਾਸਤਰ ਤੇ ਤਾਰਾ ਵਿਗਿਆਨ ਤੋਂ ਜਾਣੂ ਸੀ। ਉਸਨੂੰ ਨੌਰਥ ਵੈਸਟ ਫਰੰਟੀਅਰ ਪ੍ਰੈਵਿਸ ਤੋਂ ਜਿਹੜਾ ਲਾਹੌਰ ਇਸ ਦੇ ਲਈ ਲਿਆਂਦਾ ਗਿਆ ਤਾਂ ਕਿ ਬੱਚਿਆਂ ਨੂੰ ਵਿਦਿਆ ਦਿੱਤੀ ਜਾਵੇ। ਲਹਿਣਾ ਸਿੰਘ ਮਜੀਠੀਆ, ਜਿਹੜਾ ਬਾਅਦ ਦੇ ਵਿੱਚ ਇੰਜੀਨੀਅਰ ਅਤੇ ਗਣਿਤ ਸ਼ਾਸਤਰੀ ਬਣਿਆ, ਇਸ ਤੋਂ ਪੜਿਆ
ਮਹਾਰਾਜੇ ਦਾ ਪੋਤਾ ਖੜਕ ਸਿੰਘ ਦਾ ਬੇਟਾ ਕੁਵਰ ਨੌ ਨਿਹਾਲ ਉਸਦੇ ਕੋਲ ਪੜਦਾ ਸੀਗਾ। ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ ਰਿਆਸਤ ਜਿੱਤਦੇ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਸਤਲੁਜ ਤੇ ਰੋਕੀ ਰੱਖਿਆ। ਕਦੀ ਕਦਾਈ ਕਾਬਲ ਦਾ ਖਿਆਲ ਉਸਦੇ ਦਿਮਾਗ ਦੇ ਵਿੱਚ ਘੁੰਮਦਾ। ਬੀਤੇ ਵਿੱਚ ਲਾਹੌਰ ਨੇ ਕਾਬਲ ਨੂੰ ਤਾਕਤਵਰ ਜਿਹੜਾ ਮੰਨਦਿਆਂ ਮਾਮਲਾ ਤਾਰਿਆ, ਹੁਣ ਕਾਬਲ ਤੇ ਕੰਧਾਰ ਲਾਹੌਰ ਨੂੰ ਮਾਮਲਾ ਕਿਉਂ ਨਾ ਦੇਣ। ਸ਼ਾਹ ਸੂਜ਼ਾ ਲੁਧਿਆਣੇ ਬੈਠੇ ਅੰਗਰੇਜ਼ ਏਜੰਟ ਸੂਜ਼ਾ ਦੇ ਕਾਬਲ ਦੇ ਵਿੱਚ ਬੈਠੇ ਸ਼ਰੀਕ ਦੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ। ਲੁਧਿਆਣੇ ਸੂਜ਼ਾ ਨੂੰ ਸ਼ਰਨ ਦੇ ਕੇ ਅੰਗਰੇਜ਼ਾਂ ਨੇ ਉਸਨੂੰ ਆਪਣੇ ਵੱਲ ਪ੍ਰਭਾਵਿਤ ਕਰ ਲਿਆ। ਰਣਜੀਤ ਸਿੰਘ ਨੇ ਵੀ ਜਿਹੜਾ ਸੀ ਉਸ ਅੱਗੇ ਪੇਸ਼ਕਸ਼ ਰੱਖੀ, ਜੇ ਸੂਜ਼ਾ ਪੇਸ਼ਾਵਰ ਵਿਚਲੀ ਗੜਬੜ ਰੋਕੇ, ਸਿੰਧ ਸਾਗਰ ਦੁਆਬ ਉੱਪਰ ਉਸਦੀ ਮਾਲਕੀ ਮੰਨੇ, ਅਫਗਾਨਿਸਤਾਨ ਦੇ ਵਿੱਚ ਗਊ ਹੱਤਿਆ ਬੰਦ ਕਰੇ, ਘੋੜੇ ਤੇ ਸੁੱਕੇ ਮੇਵੇ ਭੇਜੇ, ਤਾਂ ਰਣਜੀਤ ਸਿੰਘ ਤਾਜ ਤਖ਼ਤ ਜਿਹੜਾ ਤਾਜ ਤਖ਼ਤ ਦੀਵਾਨ ਦੇ ਲਈ ਮਦਦ ਕਰ ਸਕਦਾ ਹੈ। ਸੂਜ਼ਾ ਨੇ ਇਹ ਪੇਸ਼ਕਸ਼ ਮਨਜ਼ੂਰ ਨਾ ਕੀਤੀ। ਅੰਗਰੇਜ਼ਾਂ ਦੀ ਸਲਾਹ ਦੇ ਨਾਲ ਉਸਨੇ ਖੁਦ ਗੱਦੀ ਹਾਸਲ ਕਰਨ ਦੇ ਬਾਰੇ ਸੋਚ ਲਿਆ। ਉਸਨੂੰ ਲੱਗਿਆ ਕਿ ਪਖਤੂਨਵਾਦੀ ਦੇ ਪਠਾਨ ਉਸਦੇ ਝੰਡੇ ਪਿੱਛੇ ਲੱਗ ਤੁਰਨਗੇ। ਸ਼ਾਹ ਸੂਜ਼ਾ ਨੇ ਆਪਣੀ ਟੁਕੜੀ ਲੰਘਵਾਉਣ ਦੇ ਲਈ ਅੱਗੇ ਲੰਘਾਉਣ ਲਈ ਮਹਾਰਾਜੇ ਤੋਂ ਰਸਤਾ ਮੰਗ ਲਿਆ। ਲਾਂਘਾ ਮਿਲ ਗਿਆ। 1834 ਦੇ ਵਿੱਚ ਉਸਨੇ ਕੰਧਾਰ ਲੜਾਈ ਲੜੀ। ਦੋਸਤ ਮੁਹੰਮਦ ਦੀਆਂ ਫੌਜਾਂ ਨੇ ਆਰਾਮ ਦੇ ਨਾਲ ਉਸਨੂੰ ਜਿਹੜਾ ਖਦੇੜ ਸੁੱਟਿਆ। ਵਾਪਸ ਲੁਧਿਆਣੇ ਪਰਤ ਆਇਆ। ਮਹਾਰਾਜੇ ਨੇ ਹਰੀ ਸਿੰਘ ਨਲਵੇ ਨੂੰ ਪੇਸ਼ਾਵਰ ਦਾ ਪ੍ਰਬੰਧ ਕਰਨ ਦੇ ਲਈ ਕਿਹਾ, ਤਾਂ ਕਿ ਕਾਬਲ ਦੇ ਨੇੜੇ ਤੇੜੇ ਸਰਕਾਰ ਖਾਲਸਾ ਦੀਆਂ ਫੌਜਾਂ ਹਾਜ਼ਰ ਰਹਿਣ। 1834 ਸਾਰਾ ਸਾਲ ਪਖਤੂਨ ਕਬਾਇਲੀਆਂ ਦੇ ਨਾਲ ਥਾਂ ਥਾਂ ਝੜਪਾਂ ਹੁੰਦੀਆਂ ਰਹੀਆਂ। ਹਮਲਾ ਪਛਾੜਨ ਤੋਂ ਬਾਅਦ ਨਲੂਆ ਪੂਰਾ ਪਿੰਡ ਉਜਾੜ ਦਿੰਦਾ ਤੇ ਉੱਥੇ ਕਿਲਾ ਉਸਾਰ ਦਿੰਦਾ। ਨਲੂਆ ਇਸ ਖਿੱਤੇ ਦੇ ਵਿੱਚ ਹਊਆ ਬਣ ਗਿਆ। ਬੱਚਿਆਂ ਨੂੰ ਡਰਾਉਣ ਵਾਸਤੇ ਮਾਵਾਂ ਆਖਦੀਆਂ, ਹਰੀਆ ਰਾਗਲੇ ਭਾਵ ਹਰੀ ਸਿੰਘ ਨਲੂਆ ਆ ਗਿਆ। ਸੂਖਮ ਤਾਕਤ ਦਾ ਇਸਤੇਮਾਲ ਵੀ ਕੀਤਾ। ਫਕੀਰ ਅਜੀਜ਼ੂਦੀਨ ਤੇ ਅਮਰੀਕਨ ਅਹਿਲਕਾਰ ਜੋਸ਼ੀਆ ਹਰਲਨ ਦੋਸਤ ਮੁਹੰਮਦ ਦੇ ਕੋਲ ਮਹਾਰਾਜੇ ਦੇ ਦੂਤ ਭੇਜੇ। ਹਰਲਨ ਦੋਸਤ ਮੁਹੰਮਦ ਦੇ ਦਰਬਾਰ ਦੇ ਵਿੱਚ ਕੰਮ ਕਰਦਾ ਰਿਹਾ। ਹਰਲਨ ਨੇ ਵਾਪਸ ਆ ਕੇ ਦਾਅਵਾ ਕੀਤਾ ਕਿ ਦੋਸਤ ਮੁਹੰਮਦ ਵਿਰੁੱਧ ਉਹ ਉਸਦੇ ਭਰਾਵਾਂ ਨੂੰ ਭੜਕਾਉਣ ਦੇ ਵਿੱਚ ਕਾਮਯਾਬ ਹੋਇਆ। 1834 ਦੇ ਵਿੱਚ ਪੇਸ਼ਾਵਰ ਨੂੰ ਰਸਮੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਸ਼ਾਮਲ ਕਰਕੇ ਹਰੀ ਸਿੰਘ ਨਲੂਏ ਨੂੰ ਇਸ ਦਾ ਜਿਹੜਾ ਸੂਬੇਦਾਰ ਥਾਪ ਦਿੱਤਾ ਗਿਆ। ਕੁਝ ਸਮਾਂ ਦੋਸਤ ਮੁਹੰਮਦ ਸ਼ਾਂਤ ਰਿਹਾ ਤੇ 3 ਸਾਲ ਦੇ ਬਾਅਦ ਨਲੂਆ ਬਿਮਾਰ ਹੋਣ ਕਰਕੇ ਕਿਲੇ ਦੇ ਵਿੱਚ ਸੀ ਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਪੋਤੇ ਨੌ ਨਿਹਾਲ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲਾਹੌਰ ਗਲਤਾਨ ਸੀ, ਜਾਣੀ ਕਿ ਉੱਥੇ ਬੀਜ਼ੀ ਸੀ। ਦੋਸਤ ਮੁਹੰਮਦ ਨੇ ਵੱਡਾ ਹਮਲਾ ਕਰਨ ਦਾ ਫੈਸਲਾ ਲੈ ਲਿਆ। ਨਲੂਆ ਬਿਸਤਰੇ ਤੋਂ ਉੱਠਿਆ ਤੇ ਫੌਜ ਦੀ ਕਮਾਨ ਸੰਭਾਲ ਲਈ। ਖੈਬਰ ਦਰੇ ਦੇ ਉੱਤੇ ਹੋਇਆ ਇਹ ਖੂਨੀ ਯੁੱਧ 6,000 ਪੰਜਾਬੀਆਂ ਤੇ 11,000 ਅਫਗਾਨਾਂ ਦੀਆਂ ਜਾਨਾਂ ਲੈ ਗਿਆ। ਮ੍ਰਿਤਕਾਂ ਦੇ ਵਿੱਚ ਦੋਸਤ ਮੁਹੰਮਦ ਦਾ ਬੇਟਾ ਤੇ ਹਰੀ ਸਿੰਘ ਨਲੂਆ ਵੀ ਵਿੱਚੇ ਹੀ ਸਨ। ਇੱਕ ਅੰਗਰੇਜ਼ ਨੇ ਇਹ ਲੜਾਈ ਦੇਖੀ ਤੇ ਉਹਦੇ ਬਾਰੇ ਲਿਖਿਆ, ਨਲੂਏ ਦੇ 4 ਫੱਟ ਲੱਗੇ, 2 ਨੇਜ਼ੇ ਦੇ, 1 ਤੀਰ ਦਾ ਤੇ ਤੀਰ ਖਿੱਚ ਕੇ ਉਸਨੇ ਆਪ ਬਾਹਰ ਕੱਢਿਆ, 1 ਬੰਦੂਕ ਦੀ ਗੋਲੀ ਦਾ। ਉਹਨੇ ਆਪਣੇ ਸੈਨਿਕਾਂ ਨੂੰ ਕਿਹਾ ਕਿ ਇਹ ਖਬਰ ਗੁਪਤ ਰਵੇ, ਕਿਸੇ ਨੂੰ ਪਤਾ ਨਾ ਲੱਗੇ ਕਿ ਮੇਰੇ ਉੱਤੇ ਹਮਲਾ ਹੋ ਗਿਆ, ਮੈਂ ਘਾਇਲ ਹੋ ਗਿਆ। ਅਫਗਾਨ ਆਪਣੀਆਂ ਛੁਪਣ ਗਾਹਾਂ ਦੇ ਵੱਲ ਮੁੜ ਗਏ ਤੇ ਪੇਸ਼ਾਵਰ ਸਰਕਾਰ ਖਾਲਸਾ ਦੇ ਕੋਲ ਰਿਹਾ। ਦੇਸ਼ ਦੀ ਹੱਦ ਖੈਬਰ ਦਰਾ ਮਹਾਰਾਜੇ ਨੂੰ ਨਲਵੇ ਦੀ ਮੌਤ ਦਾ ਸਦਮਾ ਪੁੱਜਾ ਤਾਂ ਵੀ ਉਸਦੀ ਜਾਇਦਾਦ ਸਰਕਾਰ ਦੇ ਵਿੱਚ ਮਿਲਾ ਲਈ। ਉਸਦੀ ਥਾਂ ਫਰਾਂਸੀਸੀ ਜਰਨੈਲ ਐਲਾਰਡ ਨੂੰ ਪੇਸ਼ਾਵਰ ਦਾ ਜਿਹੜਾ ਸੀ ਫੌਜੀ ਸੂਬੇਦਾਰ ਥਾਪਿਆ। ਐਲਾਰਡ 3 ਸਾਲ ਫਰਾਂਸ ਦੇ ਵਿੱਚ ਰਹਿ ਕੇ ਫਰਾਂਸ ਦੇ ਦੂਤ ਦੇ ਵਜੋਂ 1837 ਦੇ ਵਿੱਚ ਵਾਪਸ ਲਾਹੌਰ ਆ ਗਿਆ। ਦੋਸਤ ਦੀ ਅਗਲੀ ਕਾਰਵਾਈ ਰੂਸ ਦੀ ਮਦਦ ਲੈਣੀ ਸੀਗੀ। ਰੂਸ ਦੇ ਵਿੱਚੋਂ ਰਾਜਦੂਤ ਦੇ ਖਰਚੇ ਦੇ ਲਈ ਕੁਝ ਨਜ਼ਰਾਨੇ ਵਜੋਂ ਰਕਮ ਆਈ। ਗੱਲਬਾਤ ਹੋਈ ਤਾਂ ਜ਼ਾਰ ਨੇ ਜਿਹੜਾ ਸੀ ਉਸ ਸਮੇਂ ਜ਼ਾਰ ਸੀਗਾ ਉੱਥੇ ਰੂਸ ਦੇ ਵਿੱਚ, ਜ਼ਾਰ ਨੇ ਕਹਿ ਦਿੱਤਾ ਕਿ ਠੀਕ ਹੈ, ਪੇਸ਼ਾਵਰ ਦੇ ਉੱਤੇ ਅਫਗਾਨਾਂ ਦਾ ਹੱਕ ਹੈ ਤੇ ਅੰਗਰੇਜ਼ ਇਨ੍ਹਾਂ ਹਰਕਤਾਂ ਤੋਂ ਘਬਰਾ ਗਏ। ਫਿਰ ਸੋਚਿਆ, ਦੋਸਤ ਦੇ ਨਾਲ ਇਹ ਕਹਿ ਕੇ ਸੁਲਾਹ ਕਰ ਲੈਂਦੇ ਹਾਂ ਕਿ ਅੰਗਰੇਜ਼ ਵੀ ਪੇਸ਼ਾਵਰ ਉੱਪਰ ਦੋਸਤ ਦਾ ਹੱਕ ਮੰਨਦੇ ਨੇ। ਪਰ ਇਉਂ ਹੀ ਕਰਨ ਦੇ ਨਾਲ ਰਣਜੀਤ ਸਿੰਘ ਭੜਕ ਉੱਠੇਗਾ। ਤੀਜਾ ਰਸਤਾ ਹੈ ਰਣਜੀਤ ਸਿੰਘ ਅਤੇ ਅੰਗਰੇਜ਼ ਸੂਜ਼ਾ ਦੀ ਮਦਦ ਕਰਨ, ਇਹ ਤਰੀਕਾ ਠੀਕ ਲੱਗਾ। ਮਹਾਰਾਜੇ ਨੂੰ ਵੀ ਇਹ ਰਸਤਾ ਸਹੀ ਲੱਗਿਆ ਤੇ ਯੋਜਨਾ ਬਣ ਗਈ ਕਿ ਸਿੰਧ ਦੇ ਵਿੱਚ ਅੰਗਰੇਜ਼ਾਂ, ਸਿੱਖਾਂ ਤੇ ਅਫਗਾਨਾਂ ਦੀਆਂ ਬਟਾਲੀਅਨਾਂ ਖੜੀਆਂ ਕੀਤੀਆਂ ਜਾਣ।
ਲੁਧਿਆਣੇ ਬੈਠੇ ਪਨਾਹਗੀਰ ਸੁਜ਼ਾ ਦੀ ਅਫਗਾਨ ਟੁਕੜੀ ਤਾਂ ਨਿੱਕੀ ਜਿਹੀ ਹੋਣੀ ਸੀ। ਫੌਜ ਸੁਜ਼ਾ ਨੂੰ ਕਾਬਲ ਦੀ ਗੱਦੀ ਦੇ ਉੱਤੇ ਬਿਠਾਏ ਤੇ ਸਿੱਖਾਂ ਅੰਗਰੇਜ਼ਾਂ ਦੇ ਸੰਬੰਧ ਅਫਗਾਨਿਸਤਾਨ ਦੇ ਨਾਲ ਦੋਸਤਾਨਾ ਰਹਿਣ। ਅੰਗਰੇਜ਼ਾਂ ਨੇ ਸਪਸ਼ਟ ਕਰਤਾ ਕਿ ਉਨ੍ਹਾਂ ਦੀਆਂ ਫੌਜਾਂ ਪੰਜਾਬ ਦੇ ਵਿੱਚੋਂ ਦੀ ਨਹੀਂ ਲੰਘਣਗੀਆਂ, ਸਿੰਧ ਦੇ ਰਾਹੀਂ ਕਾਬਲ ਦੇ ਵੱਲ ਕੂਚ ਕਰਨਗੀਆਂ। ਮਹਾਰਾਜੇ ਨੂੰ ਇਸ ਫੈਸਲੇ ਦੇ ਨਾਲ ਕੋਈ ਖੁਸ਼ੀ ਨਾ ਹੋਈ ਤੇ ਉਹ ਸੁਜ਼ਾ ਨੂੰ ਅੱਗੇ ਲਾ ਕੇ ਕਾਬਲ ਤੇ ਖੁਦ ਚੜਾਈ ਕਰਨ ਦਾ ਇੱਛੁਕ ਸੀਗਾ। ਇਹ ਅੰਗਰੇਜ਼ ਟੰਗ ਅੜਾਉਣ ਦੇ ਲਈ ਜਿਹੜਾ ਸੀ, ਜਾਣੀ ਕਿ ਲੱਤ ਅੜਾਉਣ ਦੇ ਲਈ ਜਿਹੜਾ ਖਾਮ ਖਾ ਹੀ ਆ ਗਏ ਨੇ। ਪਰ ਮਹਾਰਾਜਾ ਬਿਮਾਰ ਵੀ ਸੀ, ਬੁੱਢਾ ਵੀ ਹੋ ਗਿਆ ਸੀ, ਉਸਦੀ ਇਕੱਲੀ ਫੌਜ ਕਾਬਲ ਤੱਕ ਮਾਰ ਕਰਨ ਜੋਗੀ ਨਹੀਂ ਸੀ। ਅੰਗਰੇਜ਼ਾਂ ਦੀ ਗੱਲ ਟਾਲੀ ਵੀ ਨਹੀਂ ਸੀ ਜਾ ਸਕਦੀ। ਪਹਿਲਾਂ ਜਦੋਂ ਅੰਗਰੇਜ਼ਾਂ ਨੇ ਉਸਨੂੰ ਸਿੰਧ ਪਾਰ ਕਰਨੋਂ ਰੋਕਤਾ ਤੇ ਮਹਾਰਾਜੇ ਦੇ ਬਾਜ ਗੁੱਸੇ ਦੇ ਵਿੱਚ ਆ ਗਏ ਸਨ ਤੇ ਸਲਾਹ ਦਿੱਤੀ ਕਿ ਸਿੰਧ ਪਾਰ ਹਮਲਾ ਕਰਕੇ ਅੰਗਰੇਜ਼ਾਂ ਨੂੰ ਦੱਸ ਦਿੰਦੇ ਹਾਂ ਅਸੀਂ ਕੌਣ ਹੁੰਦੇ ਹਾਂ। ਇਨਕਾਰ ਕਰਦਿਆਂ ਮਹਾਰਾਜੇ ਨੇ ਕਿਹਾ, ਦਿਸਦਾ ਨਹੀਂ ਮਰਾਠਿਆਂ ਦੀ 2 ਲੱਖ ਫੌਜ ਦੇ ਨਾਲ ਕੀ ਹੋਇਆ ਸੀ। 1817 ਦੇ ਵਿੱਚ ਪੂਨੇ ਮਰਾਠਿਆਂ ਅੰਗਰੇਜ਼ਾਂ ਦਾ ਯੁੱਧ ਹੋਇਆ ਸੀ, ਮਰਾਠੇ ਹਾਰ ਗਏ ਤੇ ਉਹਨਾਂ ਦੀ ਸਟੇਟ ਲੋਪ ਹੋ ਗਈ ਸੀ। ਮਹਾਰਾਜੇ ਨੂੰ ਪੂਰਾ ਅਹਿਸਾਸ ਸੀ ਕਿ ਇੱਕ ਦਿਨ ਅੰਗਰੇਜ਼ ਪੰਜਾਬ ਨੂੰ ਆਪਣੇ ਵਿੱਚ ਸ਼ਾਮਲ ਕਰ ਲੈਣਗੇ ਤੇ ਬਾਅਦ ਦੇ ਵਿੱਚ ਅੰਗਰੇਜ਼ ਇਤਿਹਾਸਕਾਰਾਂ ਨੇ ਮੰਨਿਆ ਕਿ ਉਹਨਾਂ ਦੀ ਕੈਰੀ ਅੱਖ ਪੰਜਾਬ ਦੇ ਵੱਲ ਹੈ ਸੀ। ਕਈ ਸਾਲ ਪਹਿਲਾਂ ਮਹਾਰਾਜੇ ਨੂੰ ਭਾਰਤ ਦਾ ਨਕਸ਼ਾ ਦਿਖਾਇਆ ਗਿਆ ਜਿਸਦੇ ਵਿੱਚ ਅੰਗਰੇਜ਼ਾਂ ਅਧੀਨ ਪੂਰਬੀ ਭਾਰਤ, ਮੁੰਬਈ, ਬੰਗਾਲ ਤੇ ਯੂਪੀ ਲਾਲ ਪੇਂਟ ਦੇ ਨਾਲ ਜਿਹੜਾ ਰੰਗੇ ਇਲਾਕੇ ਸਨ ਵੀ ਉਹ ਕਬਜ਼ੇ 'ਚ ਲੈਣੇ ਆ। ਦੇਖ ਕੇ ਰਣਜੀਤ ਸਿੰਘ ਨੇ ਕਿਹਾ ਸੀ, ਸਭ ਲਾਲ ਹੋ ਜਾਏਗਾ। ਉਸਦਾ ਖਿਆਲ ਸੀ ਯੁੱਧ ਲੜਨ ਦੇ ਲਈ ਉਕਸਾਉਣ ਦੀ ਥਾਂ ਉਹਨਾਂ ਦੇ ਨਾਲ ਦੋਸਤੀ ਰੱਖਣੀ ਫਾਇਦੇਮੰਦ ਹੈ। ਜਿੱਥੋਂ ਤੱਕ ਅਫਗਾਨਾਂ ਦਾ ਸੰਬੰਧ ਹੈ ਉਹ ਆਪੋ ਵਿੱਚ ਖਹਿ ਰਹੇ ਨੇ ਤੇ ਅੰਦਰੂਨੀ ਫੁੱਟ ਸਦਕਾ ਉਸ ਪਾਸੇ ਰਾਜ ਵਿਸਤਾਰ ਦੀ ਸੰਭਾਵਨਾ ਵਧੀਕ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਪੰਜਾਬ ਮਾਊਂਟਬੈਟਨ ਤੋਂ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲਿਖਿਆ ਹੈ ਰਚਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਦੋਸਤੋ 12ਵਾਂ ਤੁਹਾਡੇ ਨਾਲ ਅੱਜ ਸਾਂਝਾ ਕੀਤਾ ਹੈ ਤੇ ਇਸ ਦੇ ਨਾਲ ਹੀ ਇਸ ਦੀ ਆਪਾਂ ਸਮਾਪਤੀ ਕਰਦੇ ਹਾਂ ਜੇ ਇੱਥੇ ਹੀ। ਅਗਲੇ ਫਰਾਈਡੇ ਵਾਲੇ ਦਿਨ ਨੂੰ ਫਿਰ ਤੋਂ ਇੱਥੋਂ ਹੀ ਚੈਪਟਰ ਨੂੰ ਅੱਗੇ ਸਾਂਝਾ ਕਰਾਂਗੇ ਤੇ ਅੱਗੇ ਕੀ ਕੁਝ ਵਾਪਰਦਾ ਹੈ ਮਹਾਰਾਣੀ ਇੰਗਲੈਂਡ ਤੇ ਵਿਕਟੋਰੀਆ ਨਾਮ ਦੀ ਮਹਾਰਾਣੀ ਇੰਗਲੈਂਡ ਦੀ ਤੇ ਜਰਨੈਲਾਂ ਦੇ ਵਿੱਚ ਕੀ ਕੁਝ ਵਾਪਰਦਾ ਹੈ, 1837 ਦਾ ਸਮਾਂ ਕਿਹੋ ਜਿਹਾ ਅੱਗੇ ਸ਼ੁਰੂ ਹੁੰਦਾ ਹੈ। ਜੀ ਦੋਸਤੋ, ਉਮੀਦ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਅੱਜ ਦੀਆਂ ਪ੍ਰੋਗਰਾਮ ਦੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ, ਕਿਤੇ ਗੁਸਤਾਖੀ ਹੋਈ ਹੋਵੇ ਤਾਂ ਮਾਫ਼ੀ ਚਾਹਾਂਗਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸੁਨੇਹੇ ਭੇਜਣ ਦੇ ਲਈ, ਨਾਲ ਜੁੜਨ ਦੇ ਲਈ, ਸਾਂਝਾ ਕਰਨ ਦੇ ਲਈ ਤੇ ਐਡੇ ਵੱਡੇ ਪੱਧਰ ਦੇ ਉੱਤੇ ਤੁਸੀਂ ਨਾਲ ਜੁੜਿਓ, ਬਹੁਤ ਬਹੁਤ ਸ਼ੁਕਰੀਆ ਤੇ ਸਹਿਯੋਗ ਦੇ ਲਈ ਸਭ ਦੋਸਤਾਂ ਦਾ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ, ਭੈਣ ਜੀ ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬਲਵੀਰ ਸਿੰਘ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਮੁਹੰਮਦ ਜੀ, ਰਾਜਨ ਸੈਣੀ ਜੀ ਤੇ ਇਸੇ ਤਰ੍ਹਾਂ ਹੀ ਆਪਣੇ ਹਰਵਿੰਦਰ ਜੌਲ ਭੈਣ ਜੀ, ਸੁਰਜੀਤ ਭਾਰਤ ਜੀ, ਬਲਵੀਰ ਸਿੰਘ ਸੈਣੀ ਸਾਹਿਬ, ਸਿਕੰਦਰ ਸਿੰਘ ਔਜਲਾ ਸਾਹਿਬ, ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਇਸੇ ਤਰ੍ਹਾਂ ਜੱਸੀ ਬਾਈ ਜੀ ਲਿਖਦੇ ਆ, ਕਿਆ ਬਾਤਾਂ ਜਨਾਬ ਰਾਜਨ ਜੀ, ਸਹੀ ਕਿਹਾ, ਸਦਾ ਸਹੀ ਰਿਪੋਰਟ ਜੀ ਤੁਹਾਡੀ। ਔਜਲਾ ਸਾਹਿਬ ਜੀ ਸਹੀ ਕਿਹਾ ਜੀ, ਤੁਸੀਂ ਵੀ ਕਹਿੰਦੇ ਜੀ, ਜੱਸੀ ਜੀ ਬਾਈ ਜੀ ਕਹਿੰਦੇ ਆ, ਮਨਦੀਪ ਜੱਸੀ ਜੀ ਤੇ ਚਰਨਜੀਤ ਕੌਰ ਜੀ, ਮਾਤਾ ਜੀ ਪਸੰਦ ਕਰਦੇ, ਕਹਿੰਦੇ ਬਹੁਤ ਵਧੀਆ ਚਰਚਾ ਹੋਈ ਹੈ ਤੇ ਮਨਦੀਪ ਜੀ ਕਹਿੰਦੇ ਆ, ਮੈਂ ਜਦ ਦੁਨੀਆਂ ਤੋਂ ਜਾਵਾਂ ਕਦੇ ਫੇਰ ਦੁਬਾਰਾ ਆਵਾਂ, ਮੇਰਾ ਦੇਸ਼ ਹੋਵੇ ਪੰਜਾਬ। ਰਾਜਨ ਸਰ ਜੀ, ਔਜਲਾ ਸਾਹਿਬ ਜੀ, ਭਾਰਤ ਸਾਹਿਬ ਜੀ, ਬਿਲਕੁਲ ਬਹੁਤ ਪਿਆਰਾ ਗੀਤ ਹੈ ਜੀ ਇਹ ਤੇ ਇਸੇ ਤਰ੍ਹਾਂ ਹੀ ਜਿਹੜਾ ਗੱਲ ਅੱਗੇ ਕਰਦੇ ਹਾਂ, ਜਿਹੜਾ ਗੀਤ ਵੀ ਤੁਹਾਨੂੰ ਮੈਂ ਸੁਣਾ ਕੇ ਜਾਵਾਂਗਾ ਜਿਹੜਾ ਜੱਸੀ ਬਾਈ ਜੀ ਨੇ ਭੇਜਿਆ ਵੀ ਹੈ ਤੇ ਪੰਜਾਬ ਦੀ ਗੱਲ ਵੀ ਹੋਈ ਹੈ, ਮੇਰਾ ਦੇਸ਼ ਹੋਵੇ ਪੰਜਾਬ ਜੀ, ਤੇ ਉਹ ਤੁਹਾਨੂੰ ਆਖਰ ਦੇ ਵਿੱਚ ਗੀਤ ਛੱਡ ਕੇ ਜਾਵਾਂਗਾ ਮੈਂ ਦੋਸਤੋ। ਤੇ ਇਸੇ ਤਰ੍ਹਾਂ ਹਰਵਿੰਦਰ ਜੌਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਨਾਲ ਦੀ ਨਾਲ ਲਿਖਦੇ ਨੇ, ਇੱਕ ਮਿੰਟ ਜੀ ਮੈਂ ਇੱਧਰੋਂ ਕੰਮ ਨਿਬੇੜ ਲਵਾਂ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਜੀ, ਗੱਲਬਾਤ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ।
ਤੇ ਅਗਲਾ ਸੁਨੇਹਾ ਹੈ ਦੋਸਤੋ ਆਪਣੇ ਭੇਜਿਆ ਸਿਕੰਦਰ ਸਿੰਘ ਔਜਲਾ ਸਾਹਿਬ ਨੇ। ਤਦ ਹੀ ਕਹਿੰਦੇ ਕਿਹਾ ਜਾਂਦਾ ਇਨਸਾਨੀਅਤ ਦਾ ਧਰਮ ਕਹਿੰਦੇ ਸਭ ਤੋਂ ਵੱਡਾ ਹੈ ਕਿਹਾ ਜਾਂਦਾ ਹੈ। ਤੇ ਇਸੇ ਤਰ੍ਹਾਂ ਆਪਣੇ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਆਪੇ ਬੋਲੇ ਤੇ ਆਪ ਬੁਲਾਵੇ ਤੇ ਆਪ ਕਰੇ ਹੂ, ਆਪਣੇ ਮਨਦੀਪ ਜੱਸੀ ਜੀ ਲਿਖਦੇ ਆ ਬਾਈ ਜੀ। ਬੜੀ ਸੋਹਣੀ ਚਰਚਾ ਕਹਿੰਦੇ ਜੀ ਅੱਜ ਹੋਈ ਹੈ ਗੁੱਡ ਨਾਈਟ ਫਿਰ ਵੀ ਭਾਰਤ ਸਾਹਿਬ ਜੀ ਤੇ ਸਾਰੇ ਹੀ ਸਤਿਕਾਰਤ ਵਿਦਵਾਨ ਵੀਰਾਂ ਭੈਣਾਂ ਦਾ ਜੀ ਧੰਨਵਾਦ ਕਹਿੰਦੇ ਆ। ਤੇ ਇਸੇ ਤਰ੍ਹਾਂ ਹੀ ਹੁਣ ਜਿਹੜੀ ਖੁਸ਼ਕੀ ਦਿਮਾਗ ਨੂੰ ਚੜੀ ਹੋਈ ਹੈ ਕਹਿੰਦੇ ਉਹ ਖੁਸ਼ਕੀ ਕੋਈ ਤੇਲ ਨਹੀਂ ਚੱਕ ਸਕਦਾ, ਔਜਲਾ ਸਾਹਿਬ ਲਿਖਦੇ ਆ। ਤੇ ਰਾਜਨ ਜੀ ਕਹਿੰਦੇ ਆ ਔਜਲਾ ਸਾਹਿਬ ਕਹਿੰਦੇ ਬਹੁਤ ਸੋਹਣੀ ਚਰਚਾ ਹੋਈ ਹੈ ਅੱਜ। ਇਸੇ ਤਰ੍ਹਾਂ ਐਪਰੀਸ਼ੀਏਟ ਕਰਨ ਲਈ ਸ਼ੁਕਰੀਆ ਜੀ ਸਭ ਦੋਸਤਾਂ ਦਾ। ਤੇ ਸ਼ੁਕਰੀਆ ਵੀਰ ਜੀ ਕਹਿੰਦੇ ਆ ਆਪਣੇ ਸੈਣੀ ਸਾਹਿਬ ਵੀ। ਤੇ ਔਜਲਾ ਸਾਹਿਬ ਕਹਿੰਦੇ ਉਸਦਾ ਨਾਂ ਜਿਮੀ ਦੋਸਾਨ ਸੀਗਾ ਜਿਹਦੀ ਉਹ ਗੱਲ ਕਰ ਰਹੇ ਸੀ। ਤੇ ਮੁਹੰਮਦ ਜੀ, ਗੁਰੀਮਾਨ ਜੀ, ਬਾਈ ਜੀ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਜੀ। ਤੇ ਆਖਰੀ ਸੁਨੇਹਾ ਆਪਣਾ ਔਜਲਾ ਸਾਹਿਬ ਦਾ ਜੋ ਮੈਨੂੰ ਦਿਖ ਰਿਹਾ, ਕਹਿੰਦੇ ਫੌਜਾਂ ਜਿੱਤ ਕੇ ਹਾਰੀਆਂ ਕਿਉਂਕਿ ਤਾਕਤ ਦਾ ਨਸ਼ਾ ਹਮੇਸ਼ਾ ਭਾਰੂ ਹੁੰਦਾ ਹੈ, ਅੰਤ ਇਸ ਰਾਜ ਦੀ ਮਿਸਾਲ ਹੈ ਜੀ ਬਣ ਗਿਆ। ਬਿਲਕੁਲ ਦਰੁਸਤ ਫਰਮਾਇਆ ਜੀ, ਬਿਲਕੁਲ ਦਰੁਸਤ ਫਰਮਾਇਆ। ਤੇ ਲਓ ਦੋਸਤੋ ਇਸ ਦੇ ਨਾਲ ਹੀ ਅੱਜ ਆਗਿਆ ਲਵਾਂਗੇ ਤੇ ਸੋਮਵਾਰ ਨੂੰ ਮਿਲਾਂਗੇ ਤੁਹਾਡੇ ਨਾਲ, ਫਿਰ ਤੋਂ ਰਾਬਤਾ ਬਣੇਗਾ ਦੁਬਾਰਾ। ਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਨਹੀਂ, ਸੋਮਵਾਰ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਮੈਂ ਗੀਤ ਲੱਭਣ ਦੀ ਕੋਸ਼ਿਸ਼ ਨਾਲ ਕਰ ਰਿਹਾ ਸੀ ਤੇ ਮੈਨੂੰ ਗੀਤ ਲੱਭ ਨਹੀਂ ਰਿਹਾ, ਤੇ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨਾ, ਮੇਰਾ ਮਨ ਕਰਦਾ ਆਪ ਨੂੰ ਵੀ ਸੁਣਨ ਨੂੰ, ਤੇ ਉਹ ਤੁਹਾਡੇ ਨਾਲ ਜ਼ਰੂਰ ਮੈਂ ਸਾਂਝ ਪਾਉਣ ਜਾ ਰਿਹਾ ਜੀ। ਲਓ ਜੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਹੈਵ ਏ ਨਾਈਸ ਵੀਕਐਂਡ ਜੀ, ਤੇ ਸੋਮਵਾਰ ਨੂੰ ਮਿਲਦੇ ਹਾਂ ਤੇ ਕੱਲ ਨੂੰ ਮਹਿਫਲ ਮਿੱਤਰਾਂ ਦੀ ਸਮਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ। ਸਾਰਿਆਂ ਨੂੰ ਇਸ ਦੇ ਨਾਲ ਹੀ ਹੈ 8 ਵਜੇ ਸੁਣਨਾ ਤੇ ਸੁਣਾਉਣਾ ਦੋਸਤਾਂ ਮਿੱਤਰਾਂ ਨੂੰ, ਇਸੇ ਤਰ੍ਹਾਂ ਪਿਆਰ ਮੁਹੱਬਤ ਬਣਿਆ ਰਹੇ ਤੇ ਮਿਲਦੇ ਹਾਂ ਸੋਮਵਾਰ ਨੂੰ, ਹੱਸਦੇ ਵੱਜਦੇ ਰਹੋ ਤੇ ਇੰਜੋਏ ਵੀਕਐਂਡ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਹੈ ਜੀ।

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ, ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦਿਆਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਜੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ, ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਤੇ ਇਹ ਬੱਚੇ ਲਈ ਵੀ ਕਨਫਿਊਜ਼ਨ ਹੈ ਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ,
0: ਹਾਂਜੀ
1: ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ TV ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ, ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ
1: ਤੇ
0: ਸਹੀ।
1: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ।
0: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਪੜ੍ਹਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। KG ਤੋਂ ਲੈ ਕੇ, 1ਵੀਂ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ

0: ਇਹ ਗੀਤ ਗਾਉਂਦਾ, ਗੀਤ ਗਾਉਂਦਾ, ਉਹ ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਪੜ੍ਹਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ। ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ
0: ਕਿ
1: ਬਿਲਕੁਲ
0: ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ।
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਇੰਡ ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
1: ਕਿ
0: ਜੀ
1: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
0: ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ।
1: ਫਿਰ ਜਦੋਂ 11ਵੀਂ 'ਚ ਹੁੰਦੇ ਹਾਂ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਹੋਰ ਕਰ ਲੈਂਦੇ ਹਾਂ ਮਿਹਨਤ,
0: ਐਡ ਹੋ ਗਏ, ਚਲੋ
1: ਦੋ
0: ਕੋਈ ਗੱਲ
1: ਹੋਰ
0: ਨਹੀਂ।
1: ਹੈ ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ 12ਵੀਂ ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
0: ਹਾਂਜੀ ਹਾਂਜੀ
1: ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ ਤਾਂ ਆ ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ। 9ਵੀਂ ਅੱਛਾ, ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ
0: ਪਲੱਸ ਪੁਆਇੰਟਸ।
1: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆਖ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th-10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
0: ਅੱਛਾ,
1: ਸੁਪਨਾ ਪੇਰੈਂਟਸ ਦਾ ਸੀਗਾ, ਪਰ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ ਵੀ ਤੁਸੀਂ ਸੋਚ ਆਪਣਾ ਇਹਨੂੰ ਆਪਣਾ ਸੁਪਨਾ ਬਣਾ ਲਿਆ।
1: ਬਿਲਕੁਲ, ਕਿ ਬਣਨਾ ਹੈਗਾ, ਮੈਡੀਕਲ ਲੈ ਲਈ, ਨਾਲ ਥੋੜਾ ਮੈਥ 'ਚ ਇੰਟਰਸਟ ਸੀ ਤੇ ਨੋਨ ਮੈਡੀਕਲ ਵਿੱਚ ਸੀ, ਆਪਸ਼ਨਲ ਰੱਖ ਲਈ।
0: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ,

0: ਔਰ ਨਾਲ ਦੇ ਨਾਲ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ, ਮੈਂ ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ, ਪੇਪਰ ਦੇ ਚੁੱਕੇ ਸੀਗੇ, NDA ਦਾ ਪੇਪਰ ਵੀ ਦੇਣ ਚਲੇ ਗਏ, ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕਅਪ ਕਰੋ, ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀਆਂ ਨੇ ਬੈਂਕਿੰਗ ਦੇ, ਜਿਸ ਕਿਸੇ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸੇ ਨੂੰ ਲੱਗਦਾ ਸੀਏ ਬਣਨਾ ਹੈਗਾ, ਮੈਂ ਕਿਸੇ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ ਹੈ। ਦੈਟ ਇਜ਼ ਦ ਸਟੇਜ ਜਦੋਂ 9th-10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੈਟਫਾਰਮ ਤਿਆਰ ਕਰਦੇ ਹੋ ਅਤੇ +1 ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ ਤੋਂ ਬਾਅਦ ਭਾਵੇਂ ਤੁਸੀਂ ਸੀਏ ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜ਼ਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ, ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ। ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ ਤਿਆਰ ਹੋ ਚੁੱਕਿਆ ਸੀਗਾ। ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜ਼ਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ ਚੰਗਾ ਬਣਿਆ ਹੋਇਆ ਸੀਗਾ। ਅਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ। ਐਂਡ ਸਿਵਲ ਸਰਵਿਸ 'ਚ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
1: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
0: ਬਿਲਕੁਲ ਬਿਲਕੁਲ।
1: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ। ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ, ਜੇ ਓਵਰਆਲ ਸਿਨੇਰੀਓ ਜਨਰਲ?
0: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਯੂ ਕੈਨ ਟ੍ਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ, ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲਸ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, DC ਤੋਂ
1: ਹੀ ਬਣ ਗਏ,
0: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ DC ਬਣਦਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ, DC ਆਪੇ ਬਣ ਜਾਣਾ। ਸੋ ਬੇਸਿਕਲੀ DC ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ।
0: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ, ਤੁਸੀਂ ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਪਤਾ ਲੱਗ ਗਿਆ ਸੀਗਾ।
1: ਬਿਲਕੁਲ ਜੀ
0: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਉਹ ਐਕਸਪਲੋਰ ਕਰੇ ਮਾਇੰਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਇੰਡ ਨੂੰ ਹੋਰ
1: ਹਾਂਜੀ
0: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀ ਏ, ਬੀ ਸੀ ਏ, ਬੀ ਕੌਮ, ਬੀ ਬੀ ਏ, ਬੀ ਐੱਸ ਸੀ ਨੋਨ ਮੈਡੀਕਲ, ਬੀ ਐੱਸ ਸੀ ਫੈਸ਼ਨ ਡਿਜ਼ਾਇਨਿੰਗ, ਬੀ ਏ, ਬੀ ਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮ ਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮ ਕੌਮ ਅਤੇ ਪੀ ਜੀ ਡੀ ਸੀ ਏ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, ਏ ਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕਸ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਿਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਿਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
0: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ, ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਆਪਣਾ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ, ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨਡ ਹੋਣਾ ਚਾਹੀਦਾ ਹੈਗਾ।
1: ਉਹਨਾਂ ਦੀ ਟ੍ਰੇਨਿੰਗ ਹੈ,
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੀ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਨਹੀਂ ਹੈ ਤਾਂ ਵੀ ਉਹ ਹੈਗੇ,
0: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਉਸ ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
0: ਮਿਟਦੀ ਨਹੀਂ
1: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ,
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
0: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
0: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ, ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
0: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਪਤਾ ਕਿਆ ਪਤਾ, ਵਾਹ ਜੀ ਵਾਹ।
0: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
0: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
1: ਜ਼ਰੂਰੀ ਹੈ।
0: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
1: ਦੇ ਸਕਦਾ,
0: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
1: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ, ਉਹ ਤੁਮ ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
0: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
1: ਜੀ ਜੀ ਜੀ,
0: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਹੀ ਨਹੀਂ ਸਕਦੇ ਐਂਡ ਦੇ ਆਰ ਡੂਇੰਗ ਵੰਡਰਸ ਕੋਟਾ ਹੈ ਕੋਟਾ ਦਿੱਲੀ ਇੱਕ ਹੱਬ ਬਣ ਗਿਆ
1: ਕੋਚਿੰਗ ਜੰਗਲ ਬਣ ਗਿਆ
0: ਉਹਦੇ ਉੱਤੇ ਹੱਬ ਬਣ ਗਿਆ ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ ਬਟ ਤੁਸੀਂ ਪਰਸੈਂਟੇਜ ਵੇਖੋ ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ
1: ਓ ਜੀ ਬਿਲਕੁਲ
0: ਠੀਕ ਹੈ ਇਹ ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ ਅੱਗੇ ਹੋਰ ਟਰਾਈ ਕਰਦੇ ਨੇ ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ ਡਿਸਪਰਸ ਹੋ ਜਾਂਦੇ ਨੇ ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਹੈ 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਕੋਚਿੰਗ ਸੈਂਟਰ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਉ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾਓ ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਬਹੁਤ ਜ਼ਰੂਰੀ ਹੈਗਾ
1: ਇੱਕ ਬੈਕਅਪ ਪਲਾਨ
0: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰਕੇ ਤੁਸੀਂ ਪਲਾਨ ਬੀ ਤੇ ਆ ਜਾਓ ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਅੱਜ ਕੱਲ੍ਹ ਮੇਕ ਇਨ ਇੰਡੀਆ ਸਟਾਰਟਅਪ ਇੰਡੀਆ ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ ਤੁਸੀਂ ਨਾਲ ਨਾਲ ਕਰ ਸਕਦੇ ਹੋ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ ਫੇਲ ਹੋ ਗਏ ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ
1: ਜਿਹੜਾ ਫੇਲ ਹੋ ਕੇ ਫੇਲ ਪਾਸ ਉਹਨਾਂ ਦੇ ਜ਼ਿੰਦਗੀ ਦਾ ਇੱਕ ਇਹੀ ਜ਼ਿੰਦਗੀ ਆ ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ ਦੈਟ ਇਜ਼ ਬਸ ਇਹ ਹੋ ਗਿਆ ਬਣ ਗਿਆ ਜੋ ਕਿ ਬਣਾਉਣਾ ਚਾਹੁੰਦੇ ਹੋ ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਦੇ ਕੁਛ ਘੱਟ ਗਿਆ ਵੱਧ ਗਿਆ ਨੰਬਰ ਕੁਛ ਐਸਾ ਹੋ ਗਿਆ ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਆ ਇਹ ਬੱਚਾ
0: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲਿਅਰ ਤੇ ਨਹੀਂ ਹੈ ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ ਬੱਚੇ ਜਿਹੜੇ ਫੇਲ ਮਤਲਬ ਫੇਲ ਮੈਂ ਕਹਾਂਗਾ ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ ਉਹਨਾਂ ਦੀ ਖਬਰਾਂ ਆਉਂਦੀਆਂ ਨੇ ਕੋਈ ਕਿਸੇ ਫੀਲਡ 'ਚ ਚਲਾ ਜਾਂਦਾ ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ ਇੰਜੀਨੀਅਰਿੰਗ ਕਰ ਲੈਂਦਾ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਹਸੀ ਮਜ਼ਾਕ ਹੋ ਜਾਂਦਾ ਹੈ ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ ਸਟ੍ਰੈਸ ਮੈਨੇਜਮੈਂਟ ਕੋਈ ਟੈਕਨੀਕ ਨਹੀਂ ਹੈ ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ ਤੁਹਾਨੂੰ ਜੋਗਿੰਗ ਦਾ ਸ਼ੌਕ ਹੈ
1: ਬਿਲਕੁਲ ਸਹੀ
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ
1: ਬਿਲਕੁਲ ਬਿਲਕੁਲ
0: ਤੁਸੀਂ ਕਿਤੇ ਖੇਡਣ ਜਾਓ ਤੁਸੀਂ ਡਾਂਸ ਕਰੋ ਬੰਦ ਕਮਰੇ 'ਚ ਨੱਚੋ ਬੰਦ ਕਮਰੇ 'ਚ ਗਾਣੇ ਗਾਓ
1: ਜੀ ਜੀ ਜੀ
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ। ਇਹਦਾ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਬਦਲਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਵੱਧ ਰਿਹਾ, ਹੁਣ
1: ਚੇਂਜਸ ਆ ਰਹੇ,
0: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ। ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ
1: ਨੱਚੇ,
0: ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ,
0: ਤੇ ਕਹਿਣ ਦਾ ਭਾਵ ਇਹੀ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸਟ ਐਕਸਰੇਸ਼ ਉਹ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
1: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਐਬਸੋਲੂਟਲੀ, ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ।
0: ਜਿਹਨੇ ਤੁਸੀਂ
1: ਉਜਾਲਾ ਆ ਰਿਹਾ,
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਊ
0: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ, ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾਫਾੜੀ ਕੀਤੀ, ਇਹ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਬਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ദ്വാപാ റേഡിയോ.
1: ਦੋਸਤੋ ਦੁਆਬਾ ਰੇਡੀਓ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ,
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ,
2: ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ,
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ,
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ।
1: ਅੱਛਾ
2: ਮਤਲਬ
1: ਜੀ,
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ,
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ,
1: ਨਾਲ,
2: ਹਾਂਜੀ
1: ਉਹ ਵੀ
2: ਹਾਂਜੀ
1: ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
2: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਅੱਛਾ ਜੀ,
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨੀ,
2: ਹਾਂਜੀ
1: ਲਿਖਣ ਦੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
2: ਜੀ
1: ਉਹਨੂੰ
2: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ,
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ,
2: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ
2: ਸੋਸ਼ਲ
1: ਹੈਗਾ। ਸੋਸ਼ਲ ਮੀਡੀਆ
2: ਹਾਂਜੀ
1: ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ
2: ਬਿਲਕੁਲ
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ
2: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਏ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ
2: ਹਾਂਜੀ
1: ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ, ਕਿਸੇ 'ਤੇ ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ, ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ ਹੈ, ਅਗਰ ਉਹ ਪਹਿਚਾਨ ਲੈਂਦਾ ਹੈ ਉਸ ਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਉਹ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आंदी है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनों लाइक्स आंदे हैं, तो उस दे नाल उसनों उसदी इनकम दा सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़े हैगे आपणे आले दुआले बहुत सारीआं इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल,
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल,
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल,
1: हाँ जी, इहदे बारे वी जे तुसीं थोड़ी विस्तार च गल करो तां वधिया होवेगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उस नू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जां जो भी है, तां
1: जहाँ
2: उहनां
1: उन्हां दे
2: नू,
1: व्यू ज़्यादा हुंदे है।
2: हाँ जी व्यूज ज्यादा हुंदे आ, तां उह उहनां नू हायर भी, मतलब उहनां नू एडवरटाइजमेंट लई यूज भी करदे हैं।
1: हाँ जी
2: हाँ जी, ओहदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां ओ एडवरटाइजमेंट पाउण वाला तुहानू पेमेंट करेगा और अपनी एडवरटाइजमेंट उहनां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे आ, इस तरह दीआं गल्लां करदे आ, इक दो कलाकार जिहड़े इक दूजे दे विरुद्ध बोलदे ने ते नौजवान उहनां दी हाँ च हाँ मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं तो वह कमाई कर रहे हैं, ये अपना जो है एनर्जी समा पैसा वो इधर
2: सब, हाँ
1: व्यस्त
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लई प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओह तां एक तरह नाल अपना फ्यूचर करियर सब कुछ बना के सेट ने ऑलरेडी, उन्हां ओना दे पिछे अपना टाइम वेस्ट करन तो अच्छा है ओना दे पिछे अपने अपने रिलेशंस, अपने फ्रेंड्स नाल लड़ाई झगड़े करके झगड़े करके मतलब
1: हाँ
2: दुनिया
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो, उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हानू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहिए है, तुहाडे करियर लई होने चाहिए है, तुहानू जो तुहाडा प्राइम मेन फोकस होना चाहिए वो तुहाडा करियर होना चाहिए है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसीं बहुत वधिया विचार मीडिया दे खेतर संबंधी पेश कीते, नौजवानों ने एक वधिया दिशा दित्ती, असीं तुहाडा धन्नवाद करदे हां। ते अखीर दे विच मैं चाहांगा भी जे कोई होर तुसीं गल खास गल इस खेतर बारे करनी चाहो ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
2: थैंक यू, मैं भी बहुत धन्यवाद करती हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई यही एक लाइक एक मैं तो उहनां नू सिर्फ एक यही चीज दसना चाहूंगी कि तुहानू सब तो पहला उन्हां लई अपना एम और अपना फ्यूचर सिक्योर करना प्राइम फोकस होना चाहिदा है। सब तो पहला तुसी अपना फ्यूचर सेट करो, उस तो बाद कोई भी नेक्स्ट जो स्टेप है तुहाडे लई जरूरी होएगा। सब तो फर्स्ट प्रायोरिटी तुहानू अपने फ्यूचर नू अपने करियर नू ही देनी चाहिदी है।
1: हाँ जी
2: धन्यवाद जी।
1: बिल्कुल, ये तो हैगा ही है जी। मैडम एक बार फिर तुहाडा बहुत बहुत धन्यवाद करते हैं, ते तुसी साडे नाल विचार सांझे कीते, बड़िया कीमती गल्लां कीतियां ने। मैं समझदा जिहड़े साडे स्रोते ने वो इन्हां गल्लां नूं गंभीरता नाल इन्हां बारे सोचणगे, विचारणगे ते अपनी जिंदगी दे विच अपनाउणगे, ते मीडिया दे खेत्र नूं अपना के इस खेत्र दे विच अपना भविख संवारन लई जतन करनगे। ते मैं समझदा जिहड़ा मीडिया दा खेत्र है इह अज दी नौजवान पीढ़ी दे लई बहुत ही वधिया खेत्र है, जिथे वो अपना भविख बड़े वधिया पासे लैके जा सकते हैं। तो नाल नाल जिहड़ी है इस खेत्र दे विच सानू जिहड़ी हैगी पब्लिक दे विच एक नवीं पहचान भी मिलती है। मैडम साहिबाना जी एक बार फिर तुहाडा बहुत बहुत धन्यवाद जी। हुण वेला हो
2: धन्यवाद
1: गया है प्रोग्राम समाप्त करन दा, अगली बार फिर मिलांगे। तुहाडा सारयां दा बहुत बहुत धन्यवाद दुआबा रेडियो उत्ते प्रोग्राम सिक्ख्या ते रुजगार दे विच।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ।

0: ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
1: ਹਾਂਜੀ
0: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ।
1: ਹਾਂਜੀ
0: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟਿਸਿਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਆ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ
1: ਹਾਂਜੀ
0: ਵੀ ਫੁਲਫਿਲ ਹੋ ਜਾਵੇ, ਹੈ
1: ਬਿਲਕੁਲ
0: ਨਾ।
1: ਜੀ
0: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ,
1: ਹਾਂਜੀ
0: ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ।
1: ਹਾਂਜੀ ਹਾਂਜੀ
0: ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। ਸਪੈਸ਼ਲੀ ਗਰਲਸ ਜਿਹੜੀਆਂ ਨੇ, ਉਹ ਕਾਫੀ ਐਸੀਆਂ ਗਰਲਸ, ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ, ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ,
1: ਠੀਕ
0: ਬਟ
1: ਹੈ
0: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ, ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ। ਤਾਂ
1: ਅੱਛਾ
0: ਇਹ
1: ਜੀ
0: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ, ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ,
1: ਹਾਂਜੀ
0: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ, ਤਾਂ
1: ਬਿਲਕੁਲ
0: ਫਿਰ ਉਹ ਉਸ ਨੂੰ ਛੱਡ ਦਿੰਦੇ ਐ, ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ।
1: ਠੀਕ
0: ਤਾਂ
1: ਹੈ
0: ਇਹ ਜੋ ਇੰਸਟੀਟਿਊਟ ਦੀ ਚੋਣ ਹੈ, ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ। ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ,
1: ਹਾਂਜੀ
0: ਉਸ
1: ਹਾਂ
0: ਦੀ
1: ਜੀ
0: ਰੈਂਕਿੰਗ ਨੂੰ ਦੇਖ
1: ਮਹੱਤਵਪੂਰਨ
0: ਕੇ,
1: ਹੈ
0: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ, ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕਰ ਰਹੇ ਹੈ, ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ, ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ, ਅਸੀਂ
1: ਠੀਕ
0: ਕੁਝ
1: ਹੈ
0: ਵੀ
1: ਜੀ
0: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ, ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ। ਸੋ
1: ਬਿਲਕੁਲ ਜੀ
0: ਇਹ ਦੋ ਚਾਰ ਚੀਜ਼ਾਂ ਨੇ, ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ, ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ,
1: ਬਿਲਕੁਲ ਜੀ
0: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ, ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ, ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ, ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ।
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
0: ਹਾਂਜੀ
1: ਕਰ ਸਕੇ?
0: ਦੇਖੋ, ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ, ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ,
1: ਅੱਛਾ ਜੀ
0: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ, ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ,
1: ਬਿਲਕੁਲ
0: ਸਭ
1: ਜੀ
0: ਕੋਲ ਸਮਾਰਟਫੋਨ ਹੈਗੇ ਨੇ,
1: ਹਾਂਜੀ
0: ਤਾਂ
1: ਹਾਂਜੀ
0: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ, ਠੀਕ ਹੈ,
1: ਠੀਕ ਹੈ
0: ਇਨ
1: ਜੀ
0: ਮੈਨੇਜਮੈਂਟ, ਬੈਸਟ ਕਾਲਜ ਇਨ ਮੈਨੇਜਮੈਂਟ, ਜਾਂ
1: ਹਾਂਜੀ
0: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ, ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
0: ਇਹ
1: ਜੀ
0: ਸਾਰੀਆਂ ਚੀਜ਼ਾਂ। ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ, ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ,
1: ਸਹੀ ਕਿਹਾ
0: ਜ਼ਿਆਦਾਤਰ
1: ਹਾਂ
0: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ, ਪਬਜੀ ਬੜੀ
1: ਜੀ
0: ਮਸ਼ਹੂਰ ਕੀਤੀ ਹੈ ਬੱਚਿਆਂ ਨੇ, ਜਾਂ
1: ਬਿਲਕੁਲ
0: ਫਿਰ
1: ਜੀ
0: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ,
1: ਹਾਂਜੀ
0: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ, ਲਾਈਕ ਜਿਹੜੀਆਂ ਕਿ ਵੱਖ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ, ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ।
1: ਹਾਂਜੀ
0: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ, ਉੱਥੇ
1: ਹਾਂਜੀ
0: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ, ਤਾਂ ਉਹ ਪੂਰੀ ਕੰਪਲੀਟ

0: ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਹੈ।
1: ਜਿਹੜੇ ਤੁਹਾਡੇ ਵਿਭਾਗ ਵੱਲੋਂ
0: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
0: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਹਾਂ।
1: ਅੱਛਾ ਜੀ,
0: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਹਾਂ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ।
1: ਅੱਛਾ
0: ਜੋ
1: ਜੀ,
0: ਵੀ ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ, ਜਿੱਦਾਂ
1: ਹਾਂਜੀ
0: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ, ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੌਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ।
0: ਗਵਰਨਮੈਂਟ ਪੋਸਟਾਂ ਦੇ ਲਈ, ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ, ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ,
1: ਅੱਛਾ ਜੀ,
0: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ।
1: ਅੱਛਾ ਜੀ,
0: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੌਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ। ਦੈਨ
1: ਹਾਂਜੀ,
0: ਉਸ ਤੋਂ ਬਾਅਦ ਉਸ ਟੈਸਟ ਦੀ ਜਿਹੜੀ ਜਿਹੜੀ ਪ੍ਰਿਪਰੇਸ਼ਨ ਹੈ ਉਹ ਕਿੱਦਾਂ ਕਰ ਸਕਦੇ ਆ,
1: ਅੱਛਾ
0: ਫੋਰ
1: ਜੀ,
0: ਐਗਜ਼ਾਮਪਲ PPSC ਹੋ ਗਿਆ ਜਾਂ ਫਿਰ UPSC ਹੋ ਗਿਆ ਜਾਂ ਫਿਰ SSC ਹੋ ਗਿਆ, ਬਹੁਤ ਸਾਰੇ ਹੋਰ ਟੈਸਟ ਨਿਕਲਦੇ ਰਹਿੰਦੇ ਆ ਜਿਹੜੇ ਵੀ ਟਾਈਮ ਟੂ ਟਾਈਮ, ਤਾਂ
1: ਹਾਂਜੀ
0: ਉਹਨਾਂ
1: ਹਾਂਜੀ,
0: ਦੀ ਅਸੀਂ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿੰਦੇ ਆ, ਤਾਂ ਬੱਚੇ ਉੱਥੇ ਵੀ ਆ ਕੇ ਇਸ ਚੀਜ਼ ਦਾ ਜੋ ਫਾਇਦਾ ਹੈ ਉਠਾ ਸਕਦੇ ਆ।
1: ਠੀਕ ਹੈ ਜੀ। ਕੋਈ ਵੀ ਪ੍ਰਾਪਤੀ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ।
0: ਬਿਲਕੁਲ
1: ਜਿਹੜੇ ਅੱਜ ਕੱਲ੍ਹ ਦੇ ਵਿਦਿਆਰਥੀ ਹੈ ਨਾ, ਉਹ ਇਸ ਗੱਲ ਤੋਂ ਵੀ ਅਣਜਾਣ ਰਹਿੰਦੇ ਵੀ ਅਸੀਂ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚਣਾ, ਆਪਣਾ ਨਿਸ਼ਾਨਾ ਕਿਵੇਂ ਮਿਥਣਾ।
0: ਬਿਲਕੁਲ
1: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ ਹੈ?
0: ਬਿਲਕੁਲ, ਇਹ ਵੀ ਬੜੀ ਕੰਸਰਨ ਦੀ ਗੱਲ ਹੈ। ਸਾਡੇ ਬੱਚੇ ਜਿਹੜੇ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ, ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ।
1: ਹਾਂਜੀ,
0: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ, ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਆ ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ।
1: ਬਿਲਕੁਲ ਜੀ,
0: ਬਟ ਕਾਫੀ ਬੱਚੇ, ਬਟ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ। ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ,
1: ਹਾਂਜੀ
0: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ। ਆਪਣੇ
1: ਹਾਂਜੀ,
0: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ।
1: ਬਿਲਕੁਲ,
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ, ਉਹ ਇਹ ਦੇਖਦੇ ਆ ਕਿ ਮੇਰੇ
1: ਲਾਈ
0: ਲਈ।
1: ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
0: ਬਿਲਕੁਲ,
1: ਪੈਂਦੇ ਆ।
0: ਹਾਂ, ਬਿਲਕੁਲ। ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
1: ਹਾਂਜੀ,
0: ਉਸ ਟਾਈਮ ਤੇ ਬਿਲਕੁਲ ਪਾਰਟਿਕੂਲਰ ਹੋ ਕੇ ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ। ਬੱਚੇ ਨੂੰ ਖੁਦ ਪਤਾ ਹੁੰਦਾ ਹੈ,
1: ਹਾਂਜੀ,
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ
1: ਹਾਂਜੀ,
0: ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
1: ਬਿਲਕੁਲ ਜੀ,
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ।
1: ਬਿਲਕੁਲ ਜੀ,
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ, ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ
0: ਬਿਲਕੁਲ
1: ਉਹ
0: ਹੈ
1: ਵੀ ਬਹੁਤ
0: ਬਿਲਕੁਲ
1: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ
0: ਮਿਲ ਕੇ
1: ਵਧੀਆ ਨਿਰਮਾਣ ਕਰ ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ, ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ
1: ਹਾਂਜੀ,
0: ਦੇ ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ
1: ਹਾਂਜੀ,
0: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
1: ਬਿਲਕੁਲ ਜੀ,
0: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
1: हाँ जी
0: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी
0: बच्चे नू मोबाइल तो लैके देता अज दे टाइम दे अकॉर्डिंग, क्योंकि अज दा टाइम एहो जा चल रहा है कि सारिया क्लासेस भी ऑनलाइन हो गई ने,
1: ऑनलाइन चल रही है।
0: बट बच्चे दा फॉलो अप लेना कि बच्चा उस मोबाइल नू यूज किवें कर रहा है,
1: हाँ जी
0: वो अक्सर ही पेरेंट्स भुल जाते हैं या
1: सही
0: फिर
1: गल
0: उन्होंने
1: है
0: लगता है कि नहीं बच्चा कर रहा है अच्छा सही कर रहा है। अक्सर असी बच्चों नू ये सोच के नहीं टोकते कि चलो ठीक है साडा बच्चा तो बहुत अच्छा है, बच्चा तो पढ़ लेगा अपने आप पढ़ लेगा, नहीं उन्होंने थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्होंने टाइम टू टाइम टोकते रहेंगे कि तुसी अज की किता, हाँ बच्चे दस की, हाँ तू की करना चाहता है लाइफ च, तू
1: हाँ
0: दस
1: जी
0: तू किवें करना है, उदो बच्चे नू होएगा कि हाँ भी मेरी इंपॉर्टेंस है, मेरे तो
1: सही
0: पूछा
1: गल
0: जा रहा है।
1: हाँ जी
0: जदों बच्चे नू ये चीज लगेगी ना कि हाँ मेरे तो पूछा जा रहा है मेरी इंपॉर्टेंस है, दैट मीन्स ओदे ते एक रिस्पॉन्सिबिलिटी आ जाएगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
1: सही गल है जी
0: बट साइलेंस मोड दे विच, या आपां जिन्हों कह दिए अजकल दी जनरेशन दे विच ये चीज बहुत जिहड़ी कम्युनिकेशन गैप आ गया है माता पिता और पेरेंट्स दे विच,
1: हाँ
0: इस नू
1: जी
0: खत्म करना बहुत जरूरी है।
1: बिल्कुल जी
0: बच्चे और पेरेंट्स का जो रिलेशन है फ्रेंड्स की तरह का होना चाहिए है।
1: बिल्कुल जी
0: बिल्कुल बच्चे अपने पेरेंट्स अपने बच्चे दे नाल फ्रेंड्स की तरह ट्रीट करन, उन्हां नू उन्हां दियां जरूरतां नू ध्यान च रखते हुए उन्हां नू पैंपर करन, उन्हां नू प्यार भी उन्ना ही करन, ते उन्हां नू जिथे डांटन की लोड़ है उथे डांटिया भी जाए, ते जदों गल आ जाती है उन्हां दे भविख की तां उस टाइम ते वो बच्चे नू प्रेशराइज ना करते हुए या फिर बिल्कुल खुला ना छड़ते हुए उन्हां नू रिस्पॉन्सिबिलिटी का एहसास दवाउण,
1: हाँ
0: उन्हां
1: जी
0: तो टाइम टू टाइम पूछ के कि हाँ तू की कीता की सिखिया नवा की सिखिया, कुछ क्योंकि साडे लई बच्चियां दे लई साडे
1: हाँ जी
0: मोटिवेशन दा सोर्स होना बहुत जरूरी है।
1: बिल्कुल जी बिल्कुल
0: जब तक उन्हां नू मोटिवेट मोटिवेट नहीं करांगे, उन्हां दा मोटिवेशन नहीं होएगी उन्हां दे अंदर, तां कुछ भी नहीं करनगे,
1: नहीं कर सकते।
0: वो बस
1: साहबाना जी
0: चले जाणगे।
1: अज दे
0: हाँ जी
1: ज्यादातर बच्चे जिहड़े हैगे ना
0: हाँ जी हाँ
1: वो
0: जी बिल्कुल
1: पढ़ाई नू एक बोझ दी तरह लैंदे आ,
0: बिल्कुल
1: जिवें एक बोझ पिया हुंदा वी तां करनी ही पैणी है, पढ़ना पैणा है, एक उहनां नूं शौक नहीं हैगा, मजबूरी समझदे है। अजिहा क्यों हैगा?
0: हाँ ये भी देखो एक इस नूं असीं जोड़ सकते हैं कि काफी ज्यादा प्रचलन हो गया है, साडा सोशल मीडिया का भी काफी रोल है इस दे विच, काफी हद तक बच्चे यूट्यूब चलाना या फिर फेसबुक इंस्टाग्राम ये
1: हाँ जी
0: सारियां
1: हाँ जी
0: चीजा यूज करन दे लिए ज्यादा टाइम स्पेंड करते हैं
1: हाँ
0: एज
1: जी
0: कंपेयर टू अपनी स्टडीज दे लिए,
1: बिल्कुल जी
0: तो उन्हां नूं गेमिंग ऑनलाइन गेम्स दा बड़ा क्रेज हो गया है, ते सॉन्ग्स दा लगा लो हर एक चीज उन्हां नूं अट्रैक्ट करदी है जेडी एंटरटेनमेंट वाली है। बट बच्चियां नूं ये चीज देखो ध्यान च रखने की बहुत जरूरत है कि अगर तां तुसीं अपनी सारी लाइफ इंजॉय करनी है तां तुहानूं अपनी लाइफ दा ये सब तो सेंसिटिव और सब तो इंपॉर्टेंट फेज जो चल रहा है, जो कि एक लाइक 10+2 वाले फेज है,
1: हाँ जी
0: इस फेज दे विच और अपने ग्रेजुएशन वाले फेज नू थोड़ा जा होर सीरियस लैके चलन दी जरूरत है। अगर बच्चे इन्हां सालां दे विच इन्हां 4-5 सालां दे विच कड़ी मेहनत कर लैणगे और इन्हां सारे मनोरंजन दे साधनां नू लिमिटेड रखणगे, मैं इह नहीं कहिंदी कि तुसी बिल्कुल छड़ दो,
1: हाँ जी हाँ जी
0: लिमिटेड रखो, टाइम लिमिट कर लो, ठीक
1: ठीक
0: है,
1: है
0: ते ओदे नाल बड़ा फर्क पै सकता है कि वह एक लिमिटेड लिमिट टाइम लिमिट्स और जिन्हों आप कह दिए कि टाइम टेबल बना के चल पैन कि हाँ असी इन्ने एक टाइम लिए ये चीज यूज करनी है बस दैट्स ऑल,
1: हाँ
0: तां
1: जी
0: ये भी और बच्चे वो चीज करके समझते उन्होंने मतलब बच्चों नू ये चीज दी बिल्कुल, क्योंकि लैक ऑफ मोटिवेशन है जिदा कि असीं पहला गल करिए कि जदों बच्चियां च लैक ऑफ मोटिवेशन है, मोटिवेशन नहीं है उन्हां नूं कोई अंदरूनी तौर ते काम करन दे लई कुछ खिच है ही नहीं, उन्हां दी जिंदगी दा कोई उद्देश नहीं, उद्देश
1: बिल्कुल जी
0: हीन ही वो भटक रहे ने, तां
1: हाँ जी
0: वो उन्हां नूं सारियां चीजां वो जिहड़ियां स्टडी वगैरह सब कुछ बोझ लगदा है कि इहदा तां
1: बिल्कुल
0: कोई फायदा नहीं है।
1: हाँ जी हाँ जी
0: बट आई एम श्योर कि जदों इहो जे बच्चे जाके अगे जाके थोड़ा ग्रेजुएशन काइंड ऑफ जदों इहो जे बच्चों नूं थोड़ा जा पता लगता है कि हाँ वाकई कुछ उन्हां नूं मोटिवेशन दा सोर्स मिलता है कि हाँ भी वाकई असीं अपना टाइम वेस्ट कर रहे सीगे, हुण ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
1: ਬਿਲਕੁਲ
0: ਇੱਕ
1: ਜੀ,
0: ਮੋਟੀਵੇਸ਼ਨ ਦੀ ਲੋੜ ਹੁੰਦੀ ਆ ਉਹਨਾਂ ਨੂੰ।
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ
1: ਹਾਂ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ, ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ, ਬਿਲਕੁਲ।
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ ਚੋਂ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਛ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ, ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ,
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ, ਬਿਲਕੁਲ ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
1: ਅੱਛਾ ਜੀ,
0: ਪਲੱਸ ਟੂ ਪਾਸ ਨੇ।
1: ਅੱਛਾ ਜੀ,
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ, ਠੀਕ ਹੈ। ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ, ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ,
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ।
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
0: ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ,
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ
1: ਹਾਂਜੀ
0: ਹੈ, ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ।
0: ਬਹੁਤ ਬੈਸਟ ਹੈ, ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ,
0: ਤਾਂ ਰੀਜਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ,
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ।
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ, ਇੱਕ
0: ਬਟ
1: ਮੈਨੂੰ, ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
0: ਹਾਂਜੀ
1: ਹੈਗਾ ਤਾਂ ਕਰਨਗੇ ਕੀ।
0: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ,
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਛ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦੋਂ
1: ਸਕਦੀਆਂ,
0: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ,
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ। ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ, ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ, ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਕੀ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ, ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ, ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ। ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ ਹੈ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ, ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ, ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਅਤੇ ਪਹੀਏ ਵਾਹਣ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ। ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ, ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ಕೇಳ್ತಿರೋದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ. ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਸੁੱਖ ਸਾਂਦ ਹੋਵੇਗੀ ਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ ਫਿਰ ਤੋਂ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਦੀ ਨਾਲ ਜਿਹੜਾ ਪਹੁੰਚ ਰਿਹਾ ਹੋਵੇਗਾ. ਤੇ ਨਾਲ ਦੋਸਤ ਨਾਲ ਜੁੜ ਚੁੱਕੇ ਨੇ ਬਹੁਤ ਸਾਰੇ ਪਰਿਵਾਰਕ ਮੈਂਬਰ, ਹੋਰ ਸਾਰਾ ਸਿਲਸਿਲਾ ਜਿਹੜਾ ਬਣ ਚੁੱਕਿਆ ਦੁਆਬਾ ਰੇਡੀ ਦੇ ਪਰਿਵਾਰ ਦੇ ਵਿੱਚ. ਤੇ ਸੁਰਜੀਤ ਭਾਰਤ ਜੀ ਮਦਰ ਸਾਡੇ ਆਸ਼ੀਰਵਾਦ ਦੇ ਰਹੇ ਨੇ, ਹਰਵਿੰਦਰ ਜੋਹਲ ਭੈਣ ਜੀ ਵੱਡੇ ਆਸ਼ੀਰਵਾਦ ਦੇ ਰਹੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ ਜੋਹਲ ਭੈਣ ਜੀ US ਤੋਂ. ਤੇ ਜਲੌਰ ਸਿੰਘ ਜੀ ਜੁੜੇ ਹੋਏ ਨੇ ਜੀ ਆਪਣੇ ਨਾਲ, ਸਤਿ ਸ਼੍ਰੀ ਅਕਾਲ. ਤੇ ਦਵਿੰਦਰ ਭਾਰਤ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਤੇ ਪਾਟੇ ਪਜਾਮੇ ਵਾਹ ਜੀ ਵਾਹ ਕਹਿੰਦੇ ਜੀ ਜਲੌਰ ਸਿੰਘ ਜੀ ਕਹਿੰਦੇ ਆ. ਤੇ ਲਓ ਦੋਸਤੋ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਐਗਜੈਕਟਲੀ 7:00 ਤੇ ਘੜੀਆਂ ਦੇ ਉੱਤੇ 8 ਮਿੰਟ ਦਾ ਜਿਹੜਾ ਸਮਾਂ ਹੋ ਚੁੱਕਿਆ ਹੈ. ਭਾਰਤ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਦੀ ਗੱਲਾਂ ਬਾਤਾਂ ਕਰਾਂਗੇ, ਨਾਲ ਪੰਜਾਬ ਨੂੰ ਵੀ ਗੱਲਬਾਤ ਬਾਤ ਦੇ ਵਿੱਚ ਪਾਵਾਂਗੇ ਤੇ ਰਲਾਵਾਂਗੇ. ਤੇ ਬਹੁਤ ਸਾਰਾ ਸਿਲਸਿਲਾ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਵੀ ਜਿਹੜਾ ਬੱਝਿਆ ਹੋਇਆ ਹੈ ਉਹਨੂੰ ਵੀ ਜਿਹੜਾ ਪਛਾਣਨ ਦੀ ਕੋਸ਼ਿਸ਼ ਕਰਾਂਗੇ. ਤੇ ਪਾਟੇ ਪਜਾਮਿਆਂ ਤੋਂ ਤਾਂ ਦੋਸਤ ਸਮਝ ਹੀ ਗਏ ਹੋਣੇ ਆ ਜੋ ਚੰਡੀਗੜ੍ਹ ਦੇ ਵਿੱਚ ਅੱਜ ਹਾਲਾਤ ਬਣੇ ਆ, ਪਰ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਵਾਪਰਨ ਤੋਂ ਬਾਅਦ ਜਿਹੜੀ ਆ ਕਾਂਗਰਸ ਦੀ ਜਿਹੜੀ ਹੈ ਇਕਜੁੱਟਤਾ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਈ ਹੈ. ਤੇ ਇਸੇ ਤਰ੍ਹਾਂ DA ਨੂੰ ਤਰਸਣਗੇ ਕਾਮੇ ਤੇ 6400 ਕਰੋੜ ਦਾ ਜਿਹੜਾ ਖਾ ਗਏ ਕਿਹੜੇ ਮਾਮੇ, ਚੱਲੇ ਨਾ ਟਰੰਪ ਦੇ ਬਹਾਨੇ, ਕਿਉਂਕਿ ਟਰੰਪ ਸਾਹਿਬ ਕਹਿੰਦੇ ਭਾਈ ਜਿਹੜੀ ਮੇਲ ਦੇ ਵਿੱਚ ਤੁਸੀਂ ਵੋਟ ਪਾਉਣੀ ਹੈ ਬੈਲਟ ਪੇਪਰ ਦੀ, ਉਹਨੂੰ ਭਾਈ ਰੋਕਿਆ ਜਾਵੇ, ਪਰ ਕੋਰਟ ਕਹਿੰਦਾ ਭਾਈ ਜੇ ਇਹਨੂੰ ਰੋਕਾਂਗੇ ਤਾਂ ਅਸੀਂ ਔਖੇ ਹੋਵਾਂਗੇ, ਤੂੰ ਬਥੇਰਾ ਔਖਾ ਕਰ ਲਿਆ. ਤੇ ਕੋਰਟ ਨੇ ਨਹੀਂ ਕਿਹਾ, ਵੈਸੇ ਲੋਕ ਇਹ ਕਹਿੰਦੇ ਨੇ. ਹੁਣ ਦੇਖਦੇ ਹਾਂ ਅਮੈਰੀਕਾ ਦੇ ਲੋਕ ਜਿਹੜੇ ਨੇ ਵੋਟਰ ਨੇ ਉਹ ਕਿਸ ਤਰ੍ਹਾਂ ਦਾ ਬਿਹੇਵ ਜਾਂ ਕਿਸ ਤਰ੍ਹਾਂ ਟਰੰਪ ਦੀ ਪਸੰਦ ਬਣਦੇ ਆ ਜਾਂ ਨਹੀਂ ਬਣਦੇ ਆ, ਕਿ ਆਉਣ ਵਾਲਾ ਸਮਾਂ ਕਾਫ਼ੀ ਟਰੰਪ ਦੇ ਲਈ ਵੀ ਔਖਾ. ਤੇ ਦੂਸਰੇ ਪਾਸੇ ਉਹ ਕਹਿੰਦਾ ਭਾਈ ਮੈਂ ਚੰਦ ਦੇ ਉੱਤੇ ਵੀ ਦਾਅਵਾ ਠੋਕ ਦਿੱਤਾ ਤੇ ਧਰਤੀ ਤਾਂ ਮੇਰੀ ਸੀਗੀ ਤੇ ਹੁਣ ਚੰਦ ਵੀ ਕਹਿੰਦਾ ਮੇਰਾ ਹੀ ਹੈ. ਇਸ ਤਰ੍ਹਾਂ ਦੇ ਲਗਾਤਾਰਤਾ ਦੇ ਵਿੱਚ ਬਿਆਨਬਾਜ਼ੀਆਂ ਜਿਹੜੀਆਂ ਉਹ ਕਰਦਾ ਰਹਿੰਦਾ ਹੈ, ਇਸੇ ਲਈ

ਅੱਖਾਂ ਖੋਲਦੇ ਐ। ਸਾਨੂੰ ਤਾਂ ਹੁੰਦਾ ਸੀਗਾ ਕਿ ਪਾਣੀ ਦੇ ਨਾਲ ਮੂੰਹ ਧੋਤਾ, ਛਿੱਟੇ ਮਾਰੇ ਤੇ ਅੱਖਾਂ ਖੁੱਲ ਜਾਂਦੀਆਂ ਸੀ, ਆਪਣਾ ਦਾਤਨ ਜਾਂ ਬਰੱਸ਼ ਕੀਤਾ ਤਾਂ ਸਕੂਲ ਨੂੰ ਤੁਰ ਪਏ। ਪਰ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਐਨਰਜੀ ਡਰਿੰਕ ਦੇ ਬਹੁਤ ਚਰਚੇ ਨੇ, ਉਹ ਅਮਰੀਕਾ ਹੋਵੇ ਚਾਹੇ ਯੂਰਪ ਹੋਵੇ ਤੇ ਚਾਹੇ ਹੋਰ ਜਿਹੜੀਆਂ ਧਰਤੀਆਂ ਨੇ। ਹੁਣ ਤਾਂ ਇੰਡੀਆ ਦੇ ਵਿੱਚ ਵੀ ਐਨਰਜੀ ਡਰਿੰਕ ਦੀ ਕਾਫ਼ੀ ਜਿਹੜੀ ਆ ਭਰਮਾਰ ਹੋ ਰਹੀ ਹੈ, ਹੋਰ ਸਾਰੀਆਂ ਚੀਜ਼ਾਂ ਵੱਖਰੇ ਵੱਖਰੇ ਫਲੇਵਰਾਂ ਦੇ ਵਿੱਚ ਆ ਰਹੀਆਂ ਨੇ। ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ, ਅੱਜ ਦੇ ਵਿਚਾਰ ਦੇ ਨਾਲ। 15 ਸਤੰਬਰ ਦਾ ਦਿਹਾੜਾ ਹੈ ਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ ਤੇ ਦੇਖਦੇ ਹਾਂ ਅੱਜ ਸਾਨੂੰ ਇਹ ਗੱਲਾਂ ਬਾਤਾਂ ਕਿੱਧਰ ਨੂੰ ਲੈ ਕੇ ਜਾਂਦੀਆਂ ਨੇ। ਅੱਜ ਦੇ ਦਿਹਾੜੇ ਦੇ ਉੱਤੇ ਗੱਲ ਕਰੀਏ ਤੇ ਅੱਜ ਦਾ ਜਿਹੜਾ ਵਿਚਾਰ ਆ ਬੜਾ ਸੁਹਾਵਣਾ ਤੇ ਬੜਾ ਹੀ ਕਹਿ ਸਕਦੇ ਹਾਂ ਕਿ ਜ਼ਿੰਦਗੀ ਦੀ ਗੱਲ ਕਰਦਾ ਹੈ। ਜਿਹੜੇ ਸਮੇਂ ਦੇ ਨਾਲ ਨਾਲ ਨਹੀਂ ਚੱਲਦੇ ਉਹ ਜ਼ਿੰਦਗੀ ਦੀ ਦੌੜ ਦੇ ਵਿੱਚ ਪਿੱਛੇ ਰਹਿ ਜਾਂਦੇ ਨੇ। ਇਸ ਦੇ ਲਈ ਹਰ ਚੀਜ਼ ਸਿੱਖਣੀ ਤੇ ਬੋਲਣੀ ਚਾਹੀਦੀ ਹੈ, ਕਰਨੀ ਚਾਹੀਦੀ ਹੈ। ਤਕਨੀਕ ਜਿਹੜੀ ਬਦਲ ਰਹੀ ਹੈ, ਹੋਰ ਸਾਰਾ ਸਿਲਸਿਲਾ ਬਦਲ ਰਿਹਾ। ਜਨਰੇਸ਼ਨ ਗੈਪ ਜਿਹੜਾ ਉਹ ਤਾਂ ਚਲੋ ਲਗਾਤਾਰ ਵਿੱਚ ਰਹਿਣਾ ਹੀ ਰਹਿਣਾ। ਜਿਹੜੇ ਆਪਣੇ ਬਜ਼ੁਰਗ ਸਨ ਉਹਨਾਂ ਦੀਆਂ ਜਿਹੜੀਆਂ ਲਾਈਫ ਸੀ ਕਾਫ਼ੀ ਸਟਰਗਲ ਵਾਲੀ ਰਹੀ ਹੈ। ਕਹਿੰਦੇ ਨੇ ਕਿ 3-4 ਪੀੜ੍ਹੀਆਂ ਜਿਹੜੀਆਂ ਨੇ ਮੁਸ਼ਕਤ ਕਰਦੀਆਂ ਨੇ ਤਾਂ ਫਿਰ ਅਗਲੀਆਂ ਪੀੜ੍ਹੀਆਂ ਜਿਹੜੀਆਂ ਆਉਂਦੀਆਂ ਨੇ ਉਹ ਸੁੱਖ ਜਿਹੜਾ ਮਾਣਦੀਆਂ ਨੇ। ਤੇ ਉਹੀ ਜਿਹੜੇ ਬੂਟੇ ਲਾਏ ਹੋਏ ਨੇ ਉਹਨਾਂ ਦੇ ਰੁੱਖਾਂ ਥੱਲੇ ਆਪਾਂ ਬੈਠ ਕੇ ਜਿਹੜੀਆਂ ਛਾਵਾਂ ਮਾਰ ਰਹੇ ਹਾਂ। ਤੇ ਬਾਕੀ ਇਹਦੇ ਬਾਰੇ ਤੁਸੀਂ ਵੀ ਹੋਰ ਵੀ ਜਾਣਕਾਰੀ ਵਿੱਚ ਜਾਂ ਮਨ ਦੇ ਵਿੱਚ ਕੁਝ ਵਿਚਾਰ ਆਵੇਗਾ ਤਾਂ ਜ਼ਰੂਰ ਸਾਂਝਾ ਕਰ ਸਕਦੇ ਹੋ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਰਹੇਗਾ। 15-20 ਮਿੰਟ ਜਾਂ ਅੱਧਾ ਘੰਟਾ ਕਾਲ ਨਹੀਂ ਲਵਾਂਗਾ, ਮਾਫ਼ੀ ਚਾਹਵਾਂਗਾ। ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਵਿਚਾਰ ਦੀ, ਦੇਸ਼ ਦੇ ਦੀਆਂ ਖ਼ਬਰਾਂ ਦੀ, ਤੇ ਉਸ ਤੋਂ ਬਾਅਦ ਸੈਣੀ ਸਾਹਿਬ ਨਾਲ ਜੁੜਨਗੇ ਤਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਾਂਗੇ ਤੇ ਉਸ ਤੋਂ ਬਾਅਦ ਜਿਹੜੀ ਹੈ ਤੁਹਾਡੇ ਲਈ ਵੀ ਲਾਈਨਾਂ ਖੁੱਲੀਆਂ ਰਹਿਣਗੀਆਂ। ਅੱਜ ਦੋਸਤੋ 15 ਸਤੰਬਰ 1861 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। ਵੈਸੇ 26 ਦਾ ਦਿਹਾੜਾ ਚੱਲ ਰਿਹਾ ਤੇ ਭਾਰਤ ਦੇ ਸਭ ਤੋਂ ਵੱਡੇ ਪੱਧਰ ਦੇ ਇੰਜੀਨੀਅਰ ਹੋਏ ਨੇ ਭਾਰਤ ਰਤਨ ਇਨਾਮ ਜੇਤੂ ਐਮ ਵਿਸ਼ਵਾਰੀਆ ਦਾ ਜਿਹੜਾ ਸੀ ਕਰਨਾਟਕ ਦੇ ਵਿੱਚ ਜਨਮ ਹੋਇਆ ਸੀ। ਇਸੇ ਤਰ੍ਹਾਂ ਹੀ 1871 ਦੇ ਵਿੱਚ ਨਾਮਧਾਰੀ ਲਹਿਣਾ ਸਿੰਘ ਪਾਖੋ ਕੇ ਗੁਰਦਾਸਪੁਰ, ਸੰਤ ਫਤਿਹ ਸਿੰਘ ਦੁਕਾਨਦਾਰ ਅੰਮ੍ਰਿਤਸਰ, ਪਟਵਾਰੀ ਹਾਕਮ ਸਿੰਘ ਮੋੜੇ ਅੰਮ੍ਰਿਤਸਰ ਤੇ ਬੀਲਾ ਸਿੰਘ ਨਾਰਲੀ ਤਰਨ ਤਾਰਨ ਨੂੰ ਜੋ ਬਿਲੋਂਗ ਕਰਦੇ ਸੀ ਉਹਨਾਂ ਨੂੰ ਬੋਰਡ ਦੇ ਨਾਲ ਬੰਨ ਕੇ ਅੰਮ੍ਰਿਤਸਰ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। 1843 ਦੇ ਵਿੱਚ ਖੇਡ ਮੇਲੇ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਤੇ ਉਸਦੇ ਪੁੱਤਰ ਸ਼ਹਿਜ਼ਾਦਾ ਪ੍ਰਤਾਪ ਸਿੰਘ ਦਾ ਧੋਖੇ ਦੇ ਨਾਲ ਅਜੀਤ ਸਿੰਘ ਸੰਧਾਵਾਲੀਆ ਦੇ ਵੱਲੋਂ ਕਤਲ ਕਰ ਦਿੱਤਾ ਗਿਆ। 1953 ਦੇ ਵਿੱਚ ਵਿਜੇ ਲਕਸ਼ਮੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਭੈਣ ਜਿਹੜੀ ਸੀ UNO ਦੀ ਜਿਹੜੀ ਸੀ ਪ੍ਰਧਾਨ ਬਣ ਗਈ ਸੀ। 1959 ਦੀ ਗੱਲ ਕਰ ਲਈਏ ਤੇ ਦੂਰਦਰਸ਼ਨ DD1 DD2 ਜਿਹੜਾ ਕੇਂਦਰ ਦਾ ਕਹਿ ਲਓ ਆਪਾਂ ਦਿੱਲੀ ਤੋਂ ਚੱਲਦਾ ਹੁੰਦਾ ਸੀ ਜਾਂ ਜਲੰਧਰ ਤੋਂ DD1 ਚੱਲਦਾ ਸੀ ਤਾਂ ਕਿਹਦਿਆਂ ਦੇ ਚੇਤਿਆਂ ਦੇ ਵਿੱਚ ਨਹੀਂ ਰਹੇਗਾ। ਇਹ ਜਿਹੜੇ ਆਪਣੀ ਜਨਰੇਸ਼ਨ ਦੇ ਜਾਂ ਸਾਡੇ ਤੋਂ ਪਿਛਲੇ ਨੇ ਉਹਨਾਂ ਨੂੰ ਤਾਂ ਜ਼ਰੂਰ ਯਾਦ ਰਹੇਗਾ। ਉਹ ਸਮਾਂ ਵੀ ਯਾਦ ਆਵੇਗਾ ਜਦੋਂ ਬਲੈਕ ਐਂਡ ਵਾਈਟ ਸਲੂਰਾ ਦੇ TV ਹੁੰਦੇ ਸੀ ਤੇ ਉਹਦੇ ਉੱਤੇ ਕਦੇ ਹਰੀ ਸਕਰੀਨ ਮੋਹਰੇ ਲਾ ਲਈ ਦੀ ਹੁੰਦੀ ਸੀ ਤੇ ਕਦੇ ਨੀਲੇ ਰੰਗ ਦੀ ਸਕਰੀਨ ਲਾ ਕੇ ਤੇ ਉਹਨੂੰ ਮਤਲਬ ਕਿ ਕਲਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਪਹਿਲਾਂ ਬਲੈਕ ਐਂਡ ਵਾਈਟ TV ਹੁੰਦੇ ਸੀ, ਇੱਕ ਛੋਟਾ ਜਿਹਾ ਬਹੁਤ ਹੀ ਛੋਟਾ ਜਿਹਾ TV ਹੁੰਦਾ ਸੀ ਤਕਰੀਬਨ ਆਪਣਾ ਗੇਠਕ ਦਾ ਤੇ ਉਹਦਾ ਵੀ ਕਾਫ਼ੀ ਜਿਹੜਾ ਰਿਵਾਜ਼ ਰਿਹਾ ਸੀ ਉਹਨਾਂ ਸਫਿਆਂ ਦੇ ਵਿੱਚ। ਵੈਸੇ ਸਲੋਰਾ ਦਾ ਜਿਹੜਾ ਸ਼ਟਰਾਂ ਵਾਲਾ ਤੇ ਬਗੈਰ ਸ਼ਟਰਾਂ ਤੋਂ ਜਿਹੜੇ ਆ ਗਏ ਸੀਗੇ ਛੋਟੇ ਮਿੰਨੀ TV ਤੇ ਉਹਨਾਂ ਦੀ ਜਿਹੜੀ ਹੈ ਜ਼ਿਆਦਾ ਤਾਦਾਦ ਜਿਹੜੀ ਉਹਨਾਂ ਸਮਿਆਂ ਦੇ ਵਿੱਚ ਰਹੀ ਹੈ। ਉਸ ਤੋਂ ਬਾਅਦ ਬਲੈਕ ਐਂਡ ਵਾਈਟ ਤੋਂ ਬਾਅਦ ਕਲਰ TV ਆ ਗਏ ਵੱਡੇ ਵੱਡੇ ਡੱਬੇ ਤੇ ਉਸ ਤੋਂ ਬਾਅਦ ਅੱਜ LCD ਜਿਹੜੀਆਂ ਸਕਰੀਨਾਂ ਨੇ ਡਿਜੀਟਲ HD ਜਿਹੜੇ ਨੇ TV ਆ ਚੁੱਕੇ ਨੇ ਜਿਨ੍ਹਾਂ ਦੇ ਕਹਿ ਲਓ ਕਿ ਇੱਕ ਕਿਤਾਬ ਜਿੰਨੀ ਮੋਟਾਈ ਹੈ ਤੇ ਉਹ ਜਿੱਥੇ ਮਰਜ਼ੀ ਆਪਾਂ ਚਲਾ ਸਕਦੇ ਲਿਜਾ ਸਕਦੇ ਹਾਂ ਤੇ ਇਸ ਤਰ੍ਹਾਂ ਦਾ ਸਿਲਸਿਲਾ ਵੀ ਚੱਲਿਆ। ਤੇ ਅੱਜ ਜਿਹੜਾ ਇੰਟਰਨੈਸ਼ਨਲ ਡੇ ਆਫ ਡੈਮੋਕਰੇਸੀ ਵੀ ਹੈ ਤੇ ਦੇਖਦੇ ਹਾਂ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਡੈਮੋਕਰੇਸੀ ਹੈ। ਪਰ ਦੂਰਦਰਸ਼ਨ ਦੀ ਗੱਲ ਕਰ ਰਿਹਾ ਸੀ ਜਿਸ ਦੇ ਵਿੱਚ 1959 ਦੇ ਵਿੱਚ ਦੂਰਦਰਸ਼ਨ DD ਤੋਂ ਪਬਲਿਕ ਸਰਵਿਸ ਦਾ ਜਿਹੜਾ ਪ੍ਰਸਾਰਣ ਸ਼ੁਰੂ ਹੋਇਆ ਸੀ ਅੱਜ ਦੇ ਦਿਹਾੜੇ ਦੇ ਉੱਤੇ। ਇਸ ਦੇ ਨਾਲ ਹੀ ਦੋਸਤੋ ਗੱਲ ਚੱਲਦੀ ਹੈ ਸੋਸ਼ਲ ਮੀਡੀਆ ਦੀ, ਜਿੱਦਾਂ ਆਪਾਂ ਪਹਿਲਾਂ ਵੀ ਸ਼ੁਰੂਆਤ ਕੀਤੀ ਹੈ ਕਿ ਜਾਗਰੂਕਤਾ ਚਾਹੀਦੀ ਹੈ ਪਰ ਉਹਦਾ ਨਜਾਇਜ਼ ਫਾਇਦਾ ਜਾਂ ਦੁਰਵਰਤੋਂ ਜਿਹੜੀ ਕਰਨ ਤੋਂ ਪਰਹੇਜ਼ ਹੋਣਾ ਚਾਹੀਦਾ। ਹਰ ਚੀਜ਼ ਦੇ ਲਾਭ ਹੁੰਦੇ ਨੇ, ਹਰ ਚੀਜ਼ ਦੀਆਂ ਹਾਨੀਆਂ ਹੁੰਦੀਆਂ। ਸੋਸ਼ਲ ਮੀਡੀਆ ਜਿਹੜਾ ਪਿਛਲੇ 1.5-2 ਦਹਾਕਿਆਂ ਤੋਂ ਤਕਰੀਬਨ 20-25 ਸਾਲ ਤੋਂ ਲੋਕਾਂ ਦੇ ਹੱਥਾਂ ਦੇ ਵਿੱਚ ਹੈ। ਇਹ ਜਿਹੜਾ ਪਹਿਲਾਂ ਇੰਟਰਨੈਟ ਦਾ ਜ਼ਮਾਨਾ ਸੀ ਜਾਂ ਸਾਰੀਆਂ ਚੀਜ਼ਾਂ ਸੀ, ਇੱਕ ਆਰਮੀ ਅਮੈਰੀਕਨ ਆਰਮੀ ਜਾਂ ਆਰਮੀਸ ਦੇ ਕੋਲ ਹੀ ਹੁੰਦੀ ਸੀ ਜਾਂ ਫਿਰ ਕਹਿ ਲਓ ਕਿ ਜਿਹੜੇ ਐਰੋਪਲੇਨ ਵਗੈਰਾ ਉਡਾਏ ਜਾਂਦੇ ਸੀ

0: ਨੈਵੀਗੇਟਰ ਤੇ ਉਹਨਾਂ ਦੇ ਨਾਲ ਹੀ ਯੂਜ਼ ਕੀਤਾ ਜਾਂਦਾ ਸੀ, ਪਰ ਹੌਲੀ ਹੌਲੀ ਇਹਦੀ ਤਬਦੀਲੀ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਈ ਤੇ ਲੋਕਾਂ ਨੇ ਫਿਰ ਹੁਣ ਧੜਥੱਲੀ ਜਿਹੜੀ ਆ ਮਚਾਈ ਹੋਈ ਹੈ। ਪਿਛਲੇ 20-25 ਸਾਲ ਤੋਂ ਜਿਹੜਾ ਮੋਬਾਈਲ ਆਉਣ ਦੇ ਨਾਲ ਸੋਸ਼ਲ ਮੀਡੀਆ ਵਿਹਲੇ ਲੋਕਾਂ ਦਾ ਖਿਡੌਣਾ ਬਣ ਗਿਆ। ਜੇ ਕੋਈ ਵਟਸਐਪ, ਫੇਸਬੁੱਕ ਜਾਂ ਟਵਿੱਟਰ ਦੀ ਵਰਤੋਂ ਨਹੀਂ ਕਰਦਾ ਤਾਂ ਉਸਦੇ ਵੱਲ ਜਿਹੜਾ ਇਸ ਤਰ੍ਹਾਂ ਵੇਖਿਆ ਜਾਂਦਾ, ਇਸ ਤਰ੍ਹਾਂ ਦੀਆਂ ਨਜ਼ਰਾਂ ਨਾਲ, ਜਿਵੇਂ ਕਿ ਉਹ ਭਾਈ ਇਸ ਦੁਨੀਆਂ ਦਾ ਇਹ ਗ੍ਰਹਿ ਦਾ ਬੰਦਾ ਹੀ ਨਹੀਂ ਹੈ ਤੇ ਉਹ ਤਾਂ ਭਾਈ ਗਵਾਰ ਅਨਪੜ ਪੇਂਡੂ ਹੋਵੇਗਾ ਕੋਈ ਨਾ ਕੋਈ, ਜੇ ਉਹਦੇ ਕੋਲ ਨਹੀਂ ਹੈ ਇਹ ਚੀਜ਼ਾਂ ਤਾਂ। ਸੋਸ਼ਲ ਮੀਡੀਆ ਦੇ ਉੱਤੇ ਸਵੇਰੇ ਸਵੇਰੇ ਗਿਆਨ ਵਧਾਓ, ਹੁਕਮਨਾਮੇ ਦੀ ਵਿਆਖਿਆ, ਹੌਸਲਾ ਅਫਜ਼ਾਈ ਵਾਲੇ ਚੰਗੇ ਵਿਚਾਰ ਮੈਸੇਜ ਆਉਂਦੇ ਨੇ, ਪਰ ਦੁਪਹਿਰ ਸਮੇਂ ਡਿਪਰੈਸ਼ਨ ਵਾਲੇ ਤੇ ਰਾਤ ਨੂੰ ਗੰਦ ਮੰਦ ਸ਼ੁਰੂ ਹੋ ਜਾਂਦਾ। ਪਹਿਲਾਂ ਤੇ ਸਿਰਫ ਨਵੇਂ ਸਾਲ ਨੂੰ ਹੈਪੀ ਨਿਊ ਈਅਰ ਕਿਹਾ ਜਾਂਦਾ ਸੀ, ਫਿਰ ਦੀਵਾਲੀ, ਲੋਹੜੀ, ਹੋਲੀ ਤੇ ਹੋਰ ਤਿਉਹਾਰਾਂ ਨੂੰ, ਹੁਣ ਤਾਂ ਹਫ਼ਤੇ ਦੇ ਹਰ ਵਾਰ ਨੂੰ ਹੈਪੀ ਵਾਰ ਜਿਹੜਾ ਜਿਵੇਂ ਕਿ ਐਤਵਾਰ ਆਦਿ ਲਿਖਿਆ ਜਾਂਦਾ ਹੈ। ਸਭ ਤੋਂ ਜ਼ਿਆਦਾ ਗੁੱਡ ਮਾਰਨਿੰਗ ਤੇ ਮੈਸੇਜ ਆਉਂਦੇ ਨੇ ਜੋ ਸਵੇਰ ਤੋਂ ਸ਼ਾਮ ਤੱਕ ਜਾਰੀ ਰਹਿੰਦੇ ਆ। ਰਾਸ਼ੀਫਲ, ਹਰ ਦੁੱਖਾਂ ਦਾ ਹੱਲ ਕਰਨ ਦੇ ਦਾਅਵੇ ਦੇ ਉੱਤੇ ਅੰਧ ਵਿਸ਼ਵਾਸੀ ਮੈਸੇਜ ਆਉਂਦੇ ਨੇ ਤੇ ਉਹਨਾਂ ਦੇ ਵਿੱਚ ਲਿਖਿਆ ਹੁੰਦਾ ਕਿ ਮੈਸੇਜ 100 ਵਿਅਕਤੀਆਂ ਜਾਂ 2-3 ਗਰੁੱਪਾਂ ਦੇ ਵਿੱਚ ਭੇਜ ਦਿਓ, ਖੁਸ਼ਖਬਰੀ ਮਿਲੇਗੀ। ਜੇ ਨਜ਼ਰ ਅੰਦਾਜ਼ ਕਰੋਗੇ ਤਾਂ ਭਾਈ ਤੁਹਾਡਾ ਫਿਰ ਕੋਈ ਨਾ ਕੋਈ ਨੁਕਸਾਨ ਹੋ ਜਾਏਗਾ। ਉਹ ਦਿਨ ਦੀ ਸ਼ੁਰੂਆਤ ਕਿੱਦਾਂ ਹੁੰਦੀ ਹੈ, ਨੈਗੇਟਿਵ ਤੇ ਪੋਜ਼ਿਟਿਵਿਟੀ ਦੇ ਵਿੱਚ, ਵਹਿਮ ਭਰਮਾਂ ਦੇ ਨਾਲ। ਬੰਦਾ ਕਹਿੰਦਾ ਕਿਹਦੇ ਮੱਥੇ ਲੱਗ ਗਿਆ। ਇਹਨਾਂ ਨਾਲ ਜਿਹੜਾ ਝੂਠੀਆਂ ਕਹਾਣੀਆਂ ਬਣਾ ਕੇ ਲਿਖੀਆਂ ਹੁੰਦੀਆਂ ਨੇ, ਜਦ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਤੁਹਾਨੂੰ ਕਿਹੜੀ ਖੁਸ਼ਖਬਰੀ ਮਿਲੀ ਜਾਂ ਕਿਸੇ ਦਾ ਕੀ ਨੁਕਸਾਨ ਹੋ ਗਿਆ ਤਾਂ ਚੁੱਪ ਹੋ ਜਾਂਦੇ ਨੇ। ਕੁਝ ਲੋਕਾਂ ਦੇ ਫੋਨਾਂ ਦੇ ਉੱਪਰ ਟਿਊਨ ਤੇ ਲੋਗੋ ਧਾਰਮਿਕ ਸ਼ਖਸੀਅਤਾਂ ਦੇ ਹੋਣਗੇ ਤੇ ਫੋਨ ਦੇ ਵਿੱਚ ਅਸ਼ਲੀਲ ਤਰ੍ਹਾਂ ਦੀ ਸਮੱਗਰੀ ਜਿਹੜੀ ਹੈ ਭੇਜੀ ਜਾਂਦੀ ਹੈ। ਮਾੜੀ ਭਾਸ਼ਾ ਵਾਲੀਆਂ ਪੋਸਟਾਂ ਹੋਣਗੀਆਂ, ਕਈ ਚੰਗੇ ਭਲੇ ਬੱਚਿਆਂ ਦੀਆਂ ਫੋਟੋਆਂ ਪਾ ਕੇ ਆਖਣਗੇ ਇਹ ਲਵਾਰਸ ਬੱਚੇ ਹੈ, ਇਸ ਨੰਬਰ ਦੇ ਉੱਤੇ ਫੋਨ ਕਰੋ ਭਾਈ। ਤੇ ਪਹਿਲੀ ਗੱਲ, ਨੰਬਰ ਗਲਤ ਹੁੰਦਾ ਜਾਂ ਅੱਗੋਂ ਅੱਕੇ ਵਿਅਕਤੀ ਦੇ ਵੱਲੋਂ ਗਾਲਾਂ ਦਾ ਮੀਂਹ ਜਿਹੜਾ ਵਰਾ ਦਿੱਤਾ ਜਾਂਦਾ। ਹਰ ਕੋਈ ਇੰਨਾ ਸੋਹਣਾ ਨਹੀਂ ਹੁੰਦਾ ਜਿੰਨਾ ਫੇਸਬੁੱਕ ਦੀ ਪ੍ਰੋਫਾਈਲ ਦੇ ਉੱਤੇ, ਕਿਉਂਕਿ ਫਿਲਟਰ ਲੱਗ ਜਾਂਦੇ ਨੇ। ਫੋਟੋ ਪਾ ਕੇ ਦੋਸਤਾਂ ਨੂੰ ਜਾਂ ਆਪ ਹੀ ਲਾਈਕ ਕਰਕੇ ਗਿਣਤੀ ਕਰੀ ਜਾਣਗੇ ਭਾਈ ਕਿੰਨਿਆਂ ਨੇ ਲਾਈਕ ਕਰ ਲਿਆ, ਕਿੰਨਿਆਂ ਨੇ ਦੇਖ ਲਿਆ। ਕਿਸੇ ਲੀਡਰ ਜਾਂ ਅਫਸਰ ਦੇ ਨਾਲ ਲੱਥੀ ਫੋਟੋ ਵੀ ਪਾ ਕੇ ਲਾਈਕ ਗਿਣਨ ਲੱਗ ਪੈਣਗੇ ਤੇ ਭਾਈ ਅੱਜ ਮੈਂ ਉਸ ਵਿਅਕਤੀ ਦੇ ਨਾਲ ਖੜਾ ਸੀ। ਤੁਸੀਂ ਆਪਣੀ ਆਪ ਦੇ ਨਾਲ ਪਿਆਰ ਕਰੋ, ਸ਼ਖਸੀਅਤ ਨੂੰ ਨਿਖਾਰੋ ਤੇ ਤੁਹਾਨੂੰ ਲੋਕ ਪਿਆਰ ਕਰਨ, ਨਾ ਕਿ ਦੂਸਰਿਆਂ ਨੂੰ ਕਰਨ ਦੀ ਜ਼ਰੂਰਤ ਹੈ। ਤੁਸੀਂ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰੋ। ਸੈਲਫੀ ਦਾ ਟ੍ਰੈਂਡ ਜਿਹੜਾ ਚੱਲਿਆ, ਦੇਸ਼ ਦੇ PM ਮੋਦੀ ਨੂੰ ਵੀ ਸੈਲਫੀ ਲੈਣ ਦਾ ਬਹੁਤ ਸ਼ੌਕ ਪਿਆ। ਲੋਕ ਹਾਦਸੇ ਜਾਂ ਕਿਸੇ ਦੁਰਘਟਨਾ ਦੇ ਸਮੇਂ ਮਦਦ ਤਾਂ ਕੀ ਕਰਨੀ ਹੈ, ਸੈਲਫੀ ਜਾਂ ਫੋਟੋ ਮੋਬਾਈਲ ਦੇ ਰਾਹੀਂ ਖਿੱਚ ਕੇ ਫੇਸਬੁੱਕ ਜਾਂ ਵਟਸਐਪ ਦੇ ਉੱਤੇ ਪਾਈ ਜਾਣਗੇ ਤੇ ਹੁਣ ਤੱਕ ਦੇਸ਼ ਦੇ ਵਿੱਚ ਹਜ਼ਾਰਾਂ ਤੋਂ ਵੱਧ ਮੌਤਾਂ ਸੈਲਫੀ ਲੈਣ ਦੇ ਨਾਲ ਹੋ ਚੁੱਕੀਆਂ। 1100 ਰੁਪਏ ਵਾਲੇ ਨੋਕੀਆ ਮੋਬਾਈਲ ਦੇ ਉੱਤੇ ਸੱਪਾਂ ਵਾਲੀ ਖੇਡ ਖੇਡਣ ਵਾਲੇ ਹੱਥਾਂ ਦੇ ਵਿੱਚ ਵਧੀਆ ਤੋਂ ਵਧੀਆ ਐਪਲ ਵਰਗੇ ਫੋਨ ਆ ਗਏ, ਪਰ ਲੱਛਣ ਪੁਰਾਣੇ ਜਿਹੜੇ ਨੇ 1100 ਵਾਲੇ ਹੀ ਨੇ। ਕਿਸੇ ਪਿੱਟੇ ਚੁਟਕਲੇ ਭੇਜ ਕੇ ਕਹਿਣਗੇ ਇਹ ਮਾਰਕੀਟ ਦੇ ਵਿੱਚ ਨਵਾਂ ਆਇਆ, ਅੱਗੇ ਜਲਦੀ ਤੋਂ ਜਲਦੀ ਭੇਜ ਦਿਓ। ਨੌਜਵਾਨ ਪੀੜ੍ਹੀ ਤੇ ਆਮ ਜਨਤਾ ਜ਼ਿਆਦਾ ਹੀ ਗੇਮਾਂ ਖੇਡਣ ਦੇ ਵਿੱਚ ਰੁੱਝੀ ਰਹਿੰਦੇ ਨੇ, ਜੋ ਆਪਣਾ ਸਮਾਂ ਤਾਂ ਬਰਬਾਦ ਕਰਦੀ ਹੈ, ਅੱਖਾਂ ਦੀ ਨਜ਼ਰ ਵੀ ਘਟਦੀ ਹੈ। ਉੱਥੇ ਪਰਿਵਾਰ ਦੇ ਵਿੱਚ ਇਕੱਲਾਪਣ ਵੱਧਦਾ ਤੇ ਗੱਲਬਾਤ ਸਾਂਝੀ ਨਾ ਹੋਣ ਤੇ ਘਰ ਦੇ ਉੱਤੇ ਮਸਲਿਆਂ ਦੇ ਵੱਲ ਜਿਹੜਾ ਧਿਆਨ ਨਹੀਂ ਦਿੰਦੇ ਨੇ। ਕਈ ਕੰਨਾਂ ਦੇ ਵਿੱਚ ਹਰ ਸਮੇਂ ਏਅਰਫੋਨ ਜਿਹੜੇ ਲਾ ਰੱਖਦੇ ਹੈ, ਭਾਈ ਦਿਮਾਗ ਨੂੰ ਵੀ ਹਵਾ ਜਾਣ ਦਿਓ। ਜਿਹਦੇ ਨਾਲ ਜਿੱਥੇ ਕੰਨਾਂ ਦੀ ਸੁਣਨ ਸ਼ਕਤੀ ਤਾਂ ਕਮਜ਼ੋਰ ਹੁੰਦੀ ਹੈ, ਉੱਥੇ ਕਿਸੇ ਦੀ ਗੱਲ ਵੀ ਨਹੀਂ ਸੁਣਦੇ ਆ ਤੇ ਇਸ ਤਰ੍ਹਾਂ ਕੰਨ ਦੇ ਵਿੱਚ ਏਅਰਫੋਨ ਲਾ ਕੇ ਤੁਰਨ ਜਾਂ ਵਹੀਕਲ ਦੇ ਨੂੰ ਚਲਾਉਣ ਦੇ ਨਾਲ ਕਈ ਐਕਸੀਡੈਂਟ ਹੋ ਚੁੱਕੇ ਨੇ। ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੇ ਹਾਲਾਤ ਉੱਪਰ ਜਿਹੜਾ ਹਾਕਮ ਸਰਕਾਰਾਂ ਦਾ ਬੋਲਬਾਲਾ ਹੈ, ਵਿਰੋਧੀ ਧਿਰ ਦੀ ਖ਼ਬਰ ਨਹੀਂ ਆਉਂਦੀ। ਉੱਥੇ ਹੀ ਵਟਸਐਪ ਦੇ ਉੱਤੇ ਫੇਸਬੁੱਕ ਲੋਕਾਂ ਨੂੰ ਸੱਚਾਈ ਦੱਸ ਕੇ ਅਹਿਮ ਰੋਲ ਨਿਭਾ ਰਹੀ ਹੈ। ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਮੀਡੀਆ ਦੀ ਦੁਰਵਰਤੋਂ ਕਰਕੇ ਦੰਗੇ ਤੇ ਧਾਰਮਿਕ ਭਾਵਨਾਵਾਂ ਨੂੰ ਵੀ ਭੜਕਾਇਆ ਜਾਂਦਾ ਹੈ, ਅਸ਼ਲੀਲਤਾ ਫੈਲਾਈ ਜਾਂਦੀ ਹੈ ਤੇ ਇੱਕ ਦੂਜੇ ਨੂੰ ਜਿਹੜਾ ਕੰਪਿਊਟਰਾਈਜ਼ਡ ਫੋਟੋਆਂ ਬਣਾ ਕੇ ਯਾਨੀ ਕਿ AI ਦੇ ਨਾਲ ਬਦਨਾਮ ਕੀਤਾ ਜਾ ਰਿਹਾ। ਫਿਲਮੀ ਕੈਮਰਿਆਂ ਦੇ ਰਾਹੀਂ ਬਣੇ ਚਮਤਕਾਰੀ ਸੀਨਾਂ ਨੂੰ ਅੰਧ ਵਿਸ਼ਵਾਸ ਫੈਲਾਉਣ ਦੇ ਲਈ ਵਰਤਿਆ ਜਾਂਦਾ ਹੈ। ਹਨੇਰੇ ਦੇ ਵਿੱਚ ਲਗਾਤਾਰ ਮੋਬਾਈਲ ਵੇਖਣਾ ਨਿਗਾਹ ਦੇ ਲਈ ਜਿਹੜਾ ਅੱਖਾਂ ਲਈ, ਲੰਬੀ ਗੱਲਬਾਤ ਕਰਨਾ ਕੰਨਾਂ ਦੇ ਲਈ ਖਤਰਨਾਕ ਹੈ ਤੇ ਅੱਜ ਕੱਲ ਇੱਕ ਹੋਰ ਖਤਰਨਾਕ ਰੁਝਾਨ ਜਿਹੜਾ ਪੈ ਰਿਹਾ, ਸੋਸ਼ਲ ਮੀਡੀਆ ਦੇ ਉੱਤੇ ਝੂਠੀਆਂ ਖਬਰਾਂ ਪਾਉਣ ਦਾ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ। ਜਾਣ ਬੁੱਝ ਕੇ ਸੋਚੀ ਸਮਝੀ ਸਾਜਿਸ਼ ਤਹਿਤ ਝੂਠੀਆਂ ਖਬਰਾਂ ਜਾਂ ਪੋਸਟ ਜਿਹੜੀ ਹੈ ਪੋਸਟਾਂ ਸਿਰਫ ਵਿਊ ਲੈਣ ਦੇ ਲਈ ਪਾਈਆਂ ਜਾਂਦੀਆਂ ਨੇ ਤੇ AI ਦੀ ਵੀ ਦਿਨੋ ਦਿਨ ਵਰਤੋਂ ਵੱਧ ਰਹੀ ਹੈ। ਇਸੇ ਤਰ੍ਹਾਂ ਕਿਸੇ ਵੀ ਪੋਸਟ ਨੂੰ ਭੇਜਣ ਤੋਂ ਪਹਿਲਾਂ ਭਾਈ ਆਪ ਪੜਤਾਲ ਕਰ ਲਓ, ਪੜੋ, ਸੋਚੋ, ਸਮਝੋ ਤੇ ਵਿਚਾਰੋ। ਇਸ ਦੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਤਾਂ ਨਹੀਂ ਲੱਗਦੀ। ਅੱਜ ਕੱਲ ਐਵੇਂ ਹੀ ਲੋਕ ਬਾਤ ਦਾ ਬਤੰਗੜ ਜਿਹੜਾ ਬਣਾ ਲੈਂਦੇ ਨੇ, ਹਰ ਗੱਲ ਨੂੰ ਧਾਰਮਿਕਤਾ ਦੇ ਨਾਲ ਜੋੜ ਕੇ ਕੁਝ ਲੋਕਾਂ ਨੂੰ ਜਾਂ ਕਿਸੇ ਫਿਰਕੇ ਨੂੰ ਭੜਕਾ ਕੇ ਮਜ਼ਾ ਲੈਂਦੇ ਐ ਤੇ ਆਪ ਕੰਧ ਦੇ ਉੱਤੇ ਚੜ ਜਾਂਦੇ ਆ। ਇਹ ਵੀ ਜਿਹੜਾ ਖਿਆਲ ਰੱਖੋ ਕਿ ਕਿਸੇ ਬਿਨਾਂ ਸੋਚੇ ਸਮਝੇ ਭੇਜੇ ਮੈਸੇਜ ਦੇ ਨਾਲ ਤੁਹਾਡੀਆਂ ਸ਼ਖਸੀਅਤਾਂ ਦਾ ਗਲਤ ਪ੍ਰਭਾਵ ਤਾਂ ਨਹੀਂ ਜਾ ਰਿਹਾ ਤੇ ਸ਼ਬਦਾਵਲੀ ਵੀ ਹਮੇਸ਼ਾ ਪਰਿਵਾਰ ਦੇ ਵਿੱਚ ਪੜਨ ਯੋਗ ਜਿਹੜੀ ਹੈ ਹੋਣੀ ਚਾਹੀਦੀ ਹੈ ਜੀ। ਦੋਸਤੋ, ਇਹ ਨੇ ਜੀ ਸੋਸ਼ਲ ਮੀਡੀਆ ਦੇ ਹਾਲਾਤ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਪਾਟੇ ਪਜਾਮੇ ਦੀਏ ਨੂੰ ਤਰਸਣਗੇ ਕਾਮੇ ਤੇ 6,400 ਕਰੋੜ ਖਾ ਗਏ ਗਏ ਕਿਹੜੇ ਮਾਮੇ ਚੱਲੇ ਨਾ ਟਰੰਪ ਦੇ ਬਹਾਨੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਟਾਈਟਲ ਕਈ ਵਾਰੀ ਸਾਨੂੰ ਵੀ ਇੱਦਾਂ ਦਾ ਬਣਾਉਣਾ ਪੈ ਜਾਂਦਾ ਕੀ ਕਰੀਏ ਜੀ ਤੇ ਵਿਊਆਂ ਦੀ ਖਾਤਰ ਨਹੀਂ ਦੋਸਤੋ, ਇਹ ਸਾਡਾ ਦਾਅਵਾ ਹੈ ਤੇ ਇਹ ਸਾਡਾ ਵਾਅਦਾ ਹੈ। ਜਿੱਦਾਂ ਚਾਹੇ ਦੋ ਕਦਮ ਘੱਟ ਚੱਲਣਾ ਤੇ ਚੱਲਣਾ ਆਪਣਾ ਮਣਕ ਦੇ ਨਾਲ ਹੀ ਹੈ ਤੇ ਗੱਲਾਂ ਬਾਤਾਂ ਆਪਾਂ ਕਰਨੀਆਂ ਹੁੰਦੀਆਂ ਨੇ ਤੇ ਬਾਕੀ ਵਿਊਆਂ ਪਿੱਛੇ ਆਪਾਂ ਜਾਂ ਸਾਡੀ ਟੀਮ ਜਿਹੜੀ ਹੈ ਉਹ ਨਹੀਂ ਭੱਜਦੀ ਹੈ ਤੇ ਸਾਡੇ ਸਰੋਤਾ ਪਰਿਵਾਰ ਵੀ ਜਿਹੜਾ ਉਹ ਵੀ ਬਹੁਤ ਸੂਝਵਾਨ ਹੈ ਇਹਨਾਂ ਚੀਜ਼ਾਂ ਨੂੰ ਨਹੀਂ, ਚਾਹੇ ਆਪਾਂ ਘੱਟ ਹੀ ਹਾਂ ਤੇ ਘੱਟ ਹੀ ਸਾਨੂੰ ਮਨਜ਼ੂਰ ਨੇ ਪਰ ਅਸੀਂ ਮਜਬੂਰ ਨਹੀਂ ਹੋਣਾ ਚਾਹੁੰਦੇ। ਤੇ ਲੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਨਾਲ ਨਾਲ ਲਾਈਨਾਂ ਤੁਹਾਡੀਆਂ ਖੁੱਲੀਆਂ ਰਹਿਣਗੀਆਂ। ਤੇ ਅੱਜ ਦੀਆਂ ਦੋਸਤੋ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਹੈ ਉਹ ਕੱਲੀਆਂ ਖ਼ਬਰਾਂ ਹੀ ਨਹੀਂ ਨੇ, ਸਾਡੇ ਉੱਤੇ ਪ੍ਰਭਾਵ ਵੀ ਪਾਉਂਦਾ ਹੈ ਸਾਰਾ ਆਲਾ ਦੁਆਲਾ ਜੋ ਕੁਝ ਵੀ ਸਿਲਸਿਲਾ ਜਿਹੜਾ ਚੱਲਦਾ ਹੈ ਤੇ ਸਾਡੇ ਸਮਾਜ, ਸਿਆਸਤ ਤੇ ਆਉਣ ਵਾਲੇ ਸਮੇਂ ਦੇ ਬਾਰੇ ਕਈ ਵੱਡੇ ਸਵਾਲ ਵੀ ਖੜੇ ਕਰਦਾ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵਿਧਾਇਕਾਂ ਤੇ ਟਰੱਕ ਡਰਾਈਵਰ ਵਿਵਾਦ ਤੋਂ ਲੈ ਕੇ ਸਚਿਨ ਪਾਇਲਟ ਦੇ ਵੱਲੋਂ ਕਾਂਗਰਸ ਦੀ ਏਕਤਾ ਦਾ ਪ੍ਰਦਰਸ਼ਨ, ਮੀਰੀ ਪੀਰੀ ਖਾਲਸਾ ਮਾਰਚ, ਭਗਵੰਤ ਮਾਨ ਤੇ ਨਾਇਬ ਸਿੰਘ ਸੈਣੀ ਵਿਚਾਲੇ ਤਕਰਾਰ ਤੇ ਗਮਾਂਡਾ ਦੀ ਜਿਹੜਾ ਵਿਵਾਦ ਹੈ ਉਹ ਸ਼ਰਤ ਦੇ ਉੱਤੇ ਹਾਈਕੋਰਟ ਦੀ ਸਖ਼ਤ ਟਿੱਪਣੀ ਆਈ ਹੈ ਤੇ ਅੱਜ ਦੀਆਂ ਬਹੁਤ ਸਾਰੀਆਂ ਖ਼ਬਰਾਂ ਦੇ ਵਿੱਚ ਜਿਹੜਾ ਆਪਾਂ ਡੂੰਘੀ ਚੁੱਭੀ ਮਾਰਾਂਗੇ ਤੇ ਕੁਝ ਨਾ ਕੁਝ ਕੱਢ ਕੇ ਲਿਆਵਾਂਗੇ। ਦੁਨੀਆਂ ਦੇ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਇੰਟਰਨੈਸ਼ਨਲ ਖ਼ਬਰਾਂ ਕਹਿਣ ਦਾ ਮਤਲਬ ਹੈ ਉਹਦੇ ਵਿੱਚ ਵੀ ਔਖੀਆਂ ਸਾਹ ਜਿਹੜੇ ਨੇ ਆ ਰਹੇ ਨੇ। ਅਮਰੀਕਾ ਦੀ ਮੇਲ ਇਨ ਵੋਟਿੰਗ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ। ਕੈਨੇਡਾ ਦੇ ਵੱਲੋਂ ਨਿਵੇਸ਼ ਵਧਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਟਰੰਪ ਪੰਗਾ ਲੈ ਕੇ ਬੈਠਾ ਹੈ। ਭਾਰਤ ਕੈਨੇਡਾ ਵਪਾਰ ਗੱਲਬਾਤ ਜਿਹੜੀ ਹੈ ਉਹਦੇ ਵਿੱਚ ਵੀ ਜਿਹੜੀ ਹੈ ਦੋ ਚਿੱਤੀ ਬਣ ਰਹੀ ਹੈ। ਸਵੀਡਨ ਦੀ ਸਿਆਸਤ ਦੇ ਵਿੱਚ ਵੀ ਜਿਹੜਾ ਰੂੜੀਵਾਦ ਦਾ ਬੋਲਬਾਲਾ ਜਿਹੜਾ ਹੋਣ ਨੂੰ ਜਿਹੜਾ ਪੂਰਾ ਭੱਬਾ ਭਾਰ ਹੋਇਆ ਪਿਆ। ਇੱਕ ਮੈਂ ਇਹ ਵੀ ਗੱਲ ਸੋਚਦਾ ਸੀ ਕਿ ਜਿਉਂ ਸ਼ੁਰੂ ਹੋਇਆ ਇਟਲੀ ਤੋਂ ਜਰਮਨ ਹੋ ਗਿਆ, ਉਸ ਤੋਂ ਬਾਅਦ ਹੁਣ ਸਵੀਡਨ ਦੀ ਵਾਰੀ ਆ ਗਈ ਹੈ ਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਰੂੜੀਵਾਦੀ ਸੋਚ ਜਿਹੜੀ ਹੈ ਵੱਧ ਰਹੀ ਹੈ ਜਾਂ ਲੋਕ ਅਸਲ ਦੇ ਵਿੱਚ ਚੁੱਪ ਚਪੀਤੇ ਹੀ ਇਸ ਤਰ੍ਹਾਂ ਦੇ ਨੇ, ਬਹੁਤ ਵੱਡੇ ਸਵਾਲ ਨੇ। ਇਹਦੇ ਬਾਰੇ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਇਸੇ ਤਰ੍ਹਾਂ ਸਾਊਦੀ ਅਰਬ ਦੇ ਵਿੱਚ ਯੂਰੇਨੀਅਮ ਲੱਭ ਗਿਆ ਵੱਡਾ ਭੰਡਾਰ ਤੇ ਉਹਨਾਂ ਨੇ ਰੋਲਾ ਪਾ ਦਿੱਤਾ ਭਾਈ ਸਾਡੇ ਕੋਲ ਅਰਧ ਜਿਹੜੇ ਨੇ ਬਹੁਤ ਖਣਿਜ ਜਿਹੜੇ ਜਿਹੜੀਆਂ ਚੀਜ਼ਾਂ ਨੇ ਲੱਭੀਆਂ ਨੇ। ਬਾਕੀ ਦੇਖਦਿਆਂ ਲੱਗਦਾ ਕਿ ਹੁਣ ਸਾਊਦੀ ਅਰਾਬੀਆ ਵਾਲਿਆਂ ਦੇ ਵੀ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜਾ ਰੋਲਾ ਰੱਪਾ ਪਾਉਣ ਲੱਗੇ ਨੇ। ਤੇ ਭਾਈ ਟਰੰਪ ਆਇਆ ਲੋ, ਯਾਰੀ ਤੁਹਾਡੀ ਪੱਕੀ ਆ ਉਹਦੇ ਨਾਲ, ਤੁਸੀਂ ਇੱਕ ਵਾਰੀ ਦੱਸੋ ਤਾਂ ਸਹੀ। ਉਹ ਕਹਿੰਦਾ ਲੈ ਇੱਦਾਂ ਦੀ ਕਿਹੜੀ ਗੱਲ ਹੈ, ਮੈਂ ਉੱਥੇ ਪਹੁੰਚਾਂਗਾ। ਕੈਨੇਡਾ ਦੇ ਵਿੱਚ ਕਥਿਤ ਜਿਹੜਾ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਹੜੇ ਡਿਪੋਰਟ ਕੀਤੇ ਜਾ ਰਹੇ ਆ ਵਿਅਕਤੀ ਕੁਝ, ਉਹਨਾਂ ਦੀ ਗੱਲ ਕਰਾਂਗੇ। ਅਮਰੀਕਾ ਦੇ ਵਿੱਚ ਸਾਊਥ ਏਸ਼ੀਅਨ ਵਿਦਿਆਰਥੀਆਂ ਦੇ ਬਾਰੇ ਵਿਵਾਦ ਤੇ ਸਪੇਸ ਦੇ ਵਿੱਚ ਹਥਿਆਰਾਂ ਦੇ ਨਾਲ ਜੁੜਿਆ ਨਵਾਂ ਦਾਅਵਾ ਜਿਹੜਾ ਕਰ ਦਿੱਤਾ ਟਰੰਪ ਨੇ, ਉਹ ਠੋਕਿਆ। ਤੇ ਆਖਰ ਦੁਨੀਆਂ ਕਿਸ ਪਾਸੇ ਵੱਧ ਰਹੀ ਹੈ, ਕੀ ਇਹ ਸਿਰਫ ਖ਼ਬਰਾਂ ਜਾਂ ਹੋਰ ਸਾਰੀਆਂ ਗੱਲਾਂ ਨਾਲ ਪਛਾਣਾਂਗੇ? ਅੱਗੇ ਗੱਲਾਂ ਬਾਤਾਂ ਕਰਦਿਆਂ ਤੁਹਾਡੇ ਨਾਲ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਬਾਤ ਪਾਉਂਦੇ ਹਾਂ ਪੰਜਾਬ ਦੀ। ਆਪ ਵਿਧਾਇਕਾਂ ਰਜਿੰਦਰਪਾਲ ਕੌਰ ਛੀਨਾ ਅੱਜ ਚਰਚਾ ਦਾ ਵਿਸ਼ਾ ਰਹੇ ਨੇ। ਟਰੱਕ ਚਾਲਕ ਨੂੰ ਥੱਪੜ ਜੜ ਦਿੱਤਾ ਤੇ ਵੀਡੀਓ ਜਿਹੜੀ ਆ ਵਾਇਰਲ ਹੋ ਗਈ ਹੈ ਤੇ ਗੱਲਬਾਤ ਮੀਡੀਆ ਦੇ ਵਿੱਚ ਵੀ ਚੱਲ ਰਹੀ ਹੈ। ਸੈਣੀ ਸਾਹਿਬ ਕਹਿੰਦੇ ਖਿੱਚ ਕੇ ਰੱਖੋ ਜੀ, ਲੇਟ ਚੱਲ ਰਹੀ ਹੈ ਗੱਡੀ ਜੀ। ਜ਼ੋਰ ਸੈਣੀ ਸਾਹਿਬ ਪੂਰਾ ਧੱਕਾ ਲਾ ਰਿਹਾ ਜੀ। ਇਹ ਮਾਮਲਾ ਦੋਸਤੋ ਜਿਹੜਾ ਸੀਗਾ ਇੱਕ ਵਾਰ ਫਿਰ ਸਾਹਮਣੇ ਆਇਆ ਆਪ ਆਮ ਆਦਮੀ ਪਾਰਟੀ ਦੇ ਹਾਲਾਤਾਂ ਦਾ। ਇਸ ਵਾਰ ਹਲਕਾ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਆਪ ਜਿਹੜੀ ਹੈ ਆਪ ਹੁਦਰੀਆਂ ਕਰ ਰਹੀ ਹੈ। ਉਹਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਚਰਚਾ ਦੇ ਵਿੱਚ ਆ ਗਈ। ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਵਿਧਾਇਕਾ ਦੀ ਗੱਡੀ ਇੱਕ ਟਰੱਕ ਦੇ ਪਿੱਛੇ ਸੀ। ਟਰੱਕ ਚਾਲਕ ਦੇ ਵੱਲੋਂ ਲੰਘਣ ਦੇ ਲਈ ਰਾਹ ਦੇਣ ਦੇ ਵਿੱਚ ਦੇਰੀ ਹੋਣ ਦੇ ਉੱਤੇ ਵਿਧਾਇਕਾ ਕਥਿਤ ਤੌਰ ਦੇ ਉੱਤੇ ਨਾਰਾਜ਼ ਹੋ ਗਈ। ਇਸ ਤੋਂ ਬਾਅਦ ਟਰੱਕ ਜਿਹੜਾ ਸੀ ਰੁਕਵਾਇਆ ਗਿਆ ਤੇ ਪਿੱਛੇ ਆ ਰਹੀ ਗੱਡੀ ਦੇ ਵਿੱਚੋਂ ਉਤਰ ਕੇ ਵਿਧਾਇਕਾ ਟਰੱਕ ਡਰਾਈਵਰ ਦੇ ਵੱਲ ਨੂੰ ਜਾਂਦੀ ਦਿਖਾਈ ਦਿੰਦੀ ਹੈ। ਉਸਨੇ ਡਰਾਈਵਰ ਨੂੰ ਹੇਠਾਂ ਉਤਰਨ ਦੇ ਲਈ ਜਿਹੜਾ ਸੀ ਕਿਹਾ ਤੇ ਉਸਦੇ ਨਾਲ ਬਹਿਸ ਕਰਨੀ ਸ਼ੁਰੂ ਕੀਤੀ। ਦੇਖਦੇ ਹੀ ਦੇਖਦੇ ਵਿਧਾਇਕਾ ਦੇ ਵੱਲੋਂ ਡਰਾਈਵਰ ਨੂੰ ਕਥਿਤ ਤੌਰ ਦੇ ਉੱਤੇ ਥੱਪੜ ਮਾਰ ਸੁੱਟਿਆ। ਚਸ਼ਮਦੀਦਾ ਦੇ ਅਨੁਸਾਰ ਡਰਾਈਵਰ ਦਾ ਕੋਈ ਕਸੂਰ ਨਾ ਹੋਣ ਦੇ ਬਾਵਜੂਦ ਵੀ ਉਸਨੂੰ ਜਿਹੜਾ ਥੱਪੜ ਮਾਰੇ ਜਾਣ ਦੇ ਉੱਤੇ ਹਰ ਕੋਈ ਹੈਰਾਨ ਪਰੇਸ਼ਾਨ ਹੋ ਗਿਆ ਕਿ ਇਹ ਕੀ ਭਾਣਾ ਵਾਪਰਿਆ। ਇਹ ਸਾਰੀ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਚੁੱਕੀ ਹੈ। ਦੂਜੇ ਪਾਸੇ ਆਪਣੇ ਬਚਾਅ ਦੇ ਵਿੱਚ ਆਪ ਵਿਧਾਇਕਾ ਰਜਿੰਦਰਪਾਲ ਕੌਰ ਚੀਨਾ ਨੇ ਇਹ ਕਿਹਾ ਕਿ ਘਟਨਾ ਢਾਬਾ ਰੋਡ ਦੀ ਹੈ ਤੇ ਉਨ੍ਹਾਂ ਦੱਸਿਆ ਕਿ ਉਹ ਇਸ ਇਲਾਕੇ ਦੇ ਵਿੱਚ ਭਾਰੀ ਵਾਹਨਾਂ ਦੇ ਲਾਂਘੇ ਤੇ ਉੱਤੇ ਰੋਕ ਲਗਾਉਣ ਦੇ ਲਈ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਪਹਿਲਾਂ ਹੀ ਕਹਿੰਦੀ ਹੈ ਸ਼ਿਕਾਇਤ ਕਰ ਚੁੱਕੇ ਨੇ। ਵਿਧਾਇਕਾਂ ਨੇ ਕਿਹਾ ਕਿ ਮੈਨੂੰ ਇਲਾਕਾ ਨਿਵਾਸੀਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਇਹ ਟਰੱਕ ਚਾਲਕ ਵਾਹਨ ਨੂੰ ਬਹੁਤ ਲਾਪਰਵਾਹੀ ਦੇ ਨਾਲ ਚਲਾ ਰਿਹਾ। ਭਾਈ ਅੱਗੇ ਤਾਂ ਉਨ੍ਹਾਂ ਦੇ ਕਰੇਨ ਪਤਾ ਨਹੀਂ ਕੀ ਪੱਟਿਆ ਸੀਗਾ, ਉੱਥੇ ਖੜੀ ਸੀ ਤੇ ਟਰੱਕ ਤਾਂ ਲੰਘ ਹੀ ਨਹੀਂ ਸਕਦਾ ਸੀ ਤੇ ਉਹ ਬੇਪਰਵਾਹੀ ਦੇ ਨਾਲ ਕਿੱਦਾਂ ਚਲਾ ਸਕਦਾ। ਉਸ ਨੂੰ ਰੋਕਿਆ ਗਿਆ ਕਿ ਮੈਂ ਉਸ ਤੋਂ ਵਾਹਨ ਦੀਆਂ ਚਾਬੀਆਂ ਮੰਗੀਆਂ ਤੇ ਵਿਰੋਧੀ ਧਿਰ ਮੈਨੂੰ ਬਦਨਾਮ ਕਰਨ ਦੇ ਲਈ ਕਹਿੰਦੇ ਇਸ ਘਟਨਾ ਨੂੰ ਗਲਤ ਰੂਪ ਦੇ ਰਹੀ ਹੈ ਤੇ ਮੈਂ ਡਰਾਈਵਰ ਨੂੰ ਥੱਪੜ ਮਾਰਿਆ ਜਦੋਂ ਕਿ ਮੈਂ ਸਿਰਫ ਡਰਾਈਵਰ ਤੋਂ ਜਿਹੜੀ ਹੈ ਚਾਬੀ ਲੈਣ ਦੇ ਲਈ ਹੱਥ ਉੱਪਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਇਤਲਾਹ ਢਾਬਾ ਪੁਲਿਸ ਥਾਣੇ ਨੂੰ ਦਿੱਤੀ ਤੇ ਚਾਬੀਆਂ ਦੇ ਉੱਤੇ ਡਰਾਈਵਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਤੇ ਵਿਧਾਇਕਾਂ ਨੇ ਅੱਗੇ ਕਿਹਾ ਕਿ ਇਲਾਕੇ ਦੀਆਂ ਸੜਕਾਂ ਤੰਗ ਹੋਣ ਦੇ ਕਾਰਨ ਅਜਿਹੀ ਤੇਜ਼ ਗਤੀ ਦੇ ਨਾਲ ਵਾਹਨ ਚਲਾਉਣਾ ਵਪਾਰ ਅਤੇ ਲੋਕਾਂ ਦੇ ਲਈ ਜਿਹੜਾ ਘਾਤਕ ਹੋ ਸਕਦਾ ਸਿੱਧ ਤੇ ਉਨ੍ਹਾਂ ਇਹ ਕੁਝ ਨਾ ਕੁਝ ਜਾਣ ਕੇ ਵਾਪਰ ਸਕਦਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੋਲ ਵੀਡੀਓ ਹੈ ਇੱਕ ਜਿਹੜੀ ਜਿਸ ਦੇ ਵਿੱਚ ਡਰਾਈਵਰ ਆਪਣੀ ਗਲਤੀ ਮੰਨ ਰਿਹਾ ਤੇ ਉਹ ਲਾਪਰਵਾਹੀ ਦੇ ਨਾਲ ਟਰੱਕ ਚਲਾ ਰਿਹਾ ਸੀਗਾ। ਦੂਸਰੇ ਪਾਸੇ ਗੱਲ ਕਰੀਏ ਤੇ ਸਚਿਨ ਪਾਇਲਟ ਉਹਨਾਂ ਦੀ ਜਿਹੜੀ ਹੈ ਪੰਜਾਬ ਦੇ ਵਿੱਚ ਆਮਦ ਨੇ ਜਿਹੜੀ ਹੈ ਆਪਣੀ ਜੱਫੀ ਪਵਾ ਦਿੱਤੀ ਹੈ ਤਕਰੀਬਨ ਆਪਣੇ ਚੰਨੀ ਸਾਹਿਬ ਦੀ ਤੇ ਰਾਜਾ ਵੜਿੰਗ ਹੋਣਾ ਦੀ। ਚੰਨੀ ਤੇ ਵੜਿੰਗ ਨੂੰ ਇੱਕ ਮੰਚ ਦੇ ਉੱਤੇ ਲੈ ਕੇ ਆਏ ਆ ਸਚਿਨ ਪਾਇਲਟ, ਪਰ ਮੈਂ ਸਮਝਦਾ ਕਿ ਗੁਲਜ਼ਾਰ ਸਿੰਘ ਹੋਣਾ ਦੀ ਦੇਣ ਹੈ, ਕਾਂਗਰਸ ਇਕੱਠੀ ਹੋਈ ਹੈ। ਇਹ ਮਾਮਲਾ ਜਿਹੜਾ ਸੀਗਾ ਇਕੱਠੀ ਕਾਹਤੋਂ ਹੋਈ ਹੈ। ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ 'ਚ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਪੰਜਾਬ ਕਾਂਗਰਸ ਦੇ ਵੱਲੋਂ ਰੋਸ ਮਾਰਚ ਕੀਤਾ ਗਿਆ ਤੇ ਮਾਰਚ ਜਿਹੜਾ ਸੀਗਾ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਕੀਤਾ, ਜਿਨ੍ਹਾਂ ਨੇ ਵੱਖ ਵੱਖ ਧੜਿਆਂ ਦੇ ਵਿੱਚ ਵੰਡੀ ਹੋਈ ਕਾਂਗਰਸ ਨੂੰ ਇੱਕ ਮੰਚ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ। ਇਸ ਰੋਸ ਪ੍ਰਦਰਸ਼ਨ ਦੇ ਦੌਰਾਨ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਤੇ ਇੱਕੋ ਮੰਚ ਦੇ ਉੱਤੇ ਨਜ਼ਰ ਆਏ ਨੇ, ਬਾਜਵਾ ਸਾਹਿਬ ਵੀ ਦਿਖੇ ਨੇ। ਇਸੇ ਤਰ੍ਹਾਂ ਹੀ ਜੇ ਕੋਈ ਗੱਲ ਨਹੀਂ ਸੁਣਦਾ ਤਾਂ ਕਹਿੰਦੇ ਸਿੱਧਾ ਮੇਰੇ ਨਾਲ ਸੰਪਰਕ ਕੀਤਾ ਜਾਵੇ। ਪਾਇਲਟ ਉਨ੍ਹਾਂ ਨੇ ਇਹ ਵੀ ਦੋ ਸ਼ਬਦਾਂ ਦੇ ਵਿੱਚ ਗੱਲ ਕਹਿ ਦਿੱਤੀ ਹੈ। ਸਚਿਨ ਪਾਇਲਟ ਨੇ ਅੱਜ ਸਪਸ਼ਟ ਸੁਨੇਹਾ ਦੇ ਦਿੱਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਧੜੇਬੰਦੀ ਨਹੀਂ ਹੈ ਤੇ ਜੇ ਕੋਈ ਵੀ ਆਗੂ ਕਿਸੇ ਵਰਕਰ ਦੀ ਗੱਲ ਨਹੀਂ ਸੁਣਦਾ ਤਾਂ ਇਸ ਹਾਲਤ ਦੇ ਵਿੱਚ ਉਨ੍ਹਾਂ ਪਾਇਲਟ ਦੇ ਨਾਲ ਸਿੱਧਾ ਸੰਪਰਕ ਕੀਤਾ ਜਾਵੇ ਤੇ ਉਹ ਕਹਿੰਦਾ ਫਿਰ ਮੈਂ ਟੋਪ ਗੇਅਰ ਚ ਗੱਡੀ ਪਾਵਾਂਗਾ। ਤੇ ਸਚਿਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਵਿੱਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਏਗੀ ਤੇ ਉਨ੍ਹਾਂ ਵਰਕਰਾਂ ਦੇ ਵਿੱਚ ਜੋਸ਼ ਭਰਦਿਆਂ ਕਿਹਾ ਕਿ ਪੰਜਾਬ ਦੀ ਲੜਾਈ ਦੇ ਵਿੱਚ ਉਹ ਸਭ ਤੋਂ ਅੱਗੇ ਰਹਿਣਗੇ। ਪਾਇਲਟ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਵੀ ਕਿਹਾ ਕਿ ਸੂਬੇ ਤੋਂ ਲੈ ਕੇ ਕੇਂਦਰ ਤੱਕ ਦਾ ਤਜਰਬਾ ਹੈ ਤੇ ਸੱਤਾ ਦੇ ਵਿੱਚ ਵੀ ਰਹੇ ਹਨ ਤੇ ਵਿਰੋਧੀ ਧਿਰ ਵਿੱਚ ਵੀ ਤੇ ਉਹ ਹਰ ਹਾਲਾਤਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਬਰ ਤਿਆਰ ਨੇ। ਪਾਇਲਟ ਨੇ ਜਨਤਕ ਤੌਰ ਦੇ ਉੱਤੇ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਮੰਚ ਦੇ ਉੱਤੇ ਚੰਨੀ ਤੇ ਵੜਿੰਗ ਦੇ ਹੱਥ ਵੀ ਮਿਲਾ ਛੱਡੇ ਨੇ। ਸਚਿਨ ਪਾਇਲਟ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਨੂੰ ਚੰਡੀਗੜ੍ਹ ਪੁਲਿਸ ਨੇ ਰਸਤੇ ਦੇ ਵਿੱਚ ਹੀ ਰੋਕ ਲਿਆ ਤੇ ਪਾਇਲਟ, ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਚੰਨੀ ਤੇ ਉਨ੍ਹਾਂ ਦੇ ਸਮੂਹ ਦੇ ਹੋਰ ਆਗੂ ਮਾਰਚ ਦੇ ਵਿੱਚ ਤਾਂ ਸ਼ਾਮਲ ਹੋਏ ਪਰ ਉਹ ਪੁਲਿਸ ਸਟੇਸ਼ਨ ਦੇ ਵਿੱਚ ਵੜਿੰਗ ਦੇ ਨਾਲ ਨਹੀਂ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਸਚਿਨ ਪਾਇਲਟ ਨੇ ਗੁਲਜ਼ਾਰ ਸਿੰਘ ਦੀ ਮੌਤ ਦੀ ਸੁਤੰਤਰ ਜਾਂਚ ਕਰਵਾਉਣ ਅਤੇ FIR ਦੇ ਵਿੱਚ ਹਰਪਾਲ ਚੀਮਾ ਦਾ ਨਾਂ ਸ਼ਾਮਲ ਕਰਨ ਦੀ ਮੰਗ ਕੀਤੀ। ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਆਪ ਸਰਕਾਰ ਦੇ ਉੱਤੇ ਵਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਚ ਨਸ਼ੇ ਦੀ ਸਮੱਸਿਆ ਆਪਣੇ ਸਿਖਰ ਦੇ ਉੱਤੇ ਪਹੁੰਚ ਚੁੱਕੀ ਹੈ। ਪਾਇਲਟ ਨੇ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਰਪਾਲ ਚੀਮਾ ਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਪਰ ਤੁਸੀਂ ਅਹੁਦੇ ਦੇ ਉੱਤੇ ਬੈਠੇ ਹੋ ਤੇ ਵਿੱਤ ਮੰਤਰੀ ਹੋ। ਜਦੋਂ ਇੱਕ ਵਿਅਕਤੀ ਆਪਣੀ ਜਾਨ ਦੇ ਰਿਹਾ ਤੇ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਕਿ ਉਹ ਇਸ ਵਿਅਕਤੀ ਦੇ ਕਾਰਨ ਆਪਣੀ ਜਾਨ ਦੇ ਰਿਹਾ ਤਾਂ ਕੀ ਕਾਨੂੰਨ ਇਹ ਨਹੀਂ ਕਹਿੰਦਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ FIR ਦਰਜ ਹੋਣੀ ਚਾਹੀਦੀ ਹੈ। ਉਨ੍ਹਾਂ ਆਖਰ ਚ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਆਪਣਾ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਤੇ ਪੰਜਾਬ ਨੂੰ ਨਸ਼ਿਆਂ ਦੇ ਕਾਲੇ ਹਨੇਰੇ ਦੇ ਵੱਲ ਧੱਕਣ ਦਾ ਕੰਮ ਕੀਤਾ। ਪਾਇਲਟ ਨੇ ਦਾਅਵਾ ਕੀਤਾ ਕਿ ਅੱਜ ਘਰ ਘਰ ਚਿੱਟਾ ਪਹੁੰਚਾਇਆ ਜਾ ਰਿਹਾ ਤੇ ਬਸ ਇੱਕ ਫੋਨ ਕਾਲ ਦੇ ਰਾਹੀਂ ਜਿਹੜਾ ਕਰਨ ਦੀ ਜ਼ਰੂਰਤ ਹੈ, ਦੇਰ ਹੈ ਤੇ ਨਸ਼ਾ ਹਰ ਘਰ ਤੱਕ ਜਿਹੜਾ ਪਹੁੰਚ ਜਾਂਦਾ ਹੈ। ਦੂਸਰੇ ਪਾਸੇ ਮੀਰੀ ਪੀਰੀ ਖਾਲਸਾ ਮਾਰਚ, ਸਿੱਖ ਸਿਆਸਤ ਦੀ ਗੱਲ ਕਰੀਏ ਤੇ ਮੀਰੀ ਪੀਰੀ ਖਾਲਸਾ ਯਾਤਰਾ ਦਾ ਤੀਜਾ ਪੜਾਅ ਜਿਹੜਾ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੁਣ ਸ਼ੁਰੂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਖੇ ਪਾਰਟੀ ਵਰਕਰਾਂ ਦੇ ਨਾਲ ਮੀਰੀ ਪੀਰੀ ਖਾਲਸਾ ਮਾਰਚ ਦੇ ਅਖੀਰੀ ਪੜਾਅ ਦੀ ਸ਼ੁਰੂਆਤ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਕਰਨ ਦੇ ਲਈ ਪੁੱਜੇ ਹੈ। ਮੀਟਿੰਗ ਦੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਦੱਸਿਆ ਕਿ 17 ਸਤੰਬਰ ਤੋਂ ਮੀਰੀ ਪੀਰੀ ਖਾਲਸਾ ਯਾਤਰਾ ਦਾ ਤੀਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਏਗਾ ਤੇ ਇਸ ਸੰਬੰਧੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਸਰਕਲ ਪ੍ਰਧਾਨਾਂ, ਬਲਾਕ ਆਗੂਆਂ ਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਤੇ ਨਾਲ ਮਾਰਚ 25 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਮਾਰਚ ਨੂੰ ਸ਼ੁਰੂ ਜਿਹੜਾ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦਾ ਧੰਨਵਾਦ ਕਰਦਿਆਂ ਇਸ ਮਾਰਚ ਦੇ ਰਾਹੀਂ ਜਥੇਦਾਰ ਸਾਹਿਬ ਦੇ ਵੱਲੋਂ ਜਾਤ ਪਾਤ ਤੋਂ ਉਪਰ ਉੱਠਣ, ਭਾਈਚਾਰਕ ਸਾਂਝ ਮਜ਼ਬੂਤ ਕਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਬਾਣੀ ਦੇ ਨਾਲ ਜੁੜਨ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਦੇ ਵੱਲੋਂ ਇਸ ਯਾਤਰਾ ਨੂੰ ਕਹਿੰਦੇ ਨੇ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ। ਦੂਸਰੇ ਪਾਸੇ ਗੱਲ ਸਿੱਖ ਸਿਆਸਤ ਦੀ ਹੋਈ ਹੈ ਤੇ ਇਹਦੇ ਵਿੱਚ ਭਗਵੰਤ ਮਾਨ ਤੇ ਨਾਲ ਜਿਹੜੇ ਨੇ ਸੈਣੀ ਸਾਹਿਬ ਖੈਬੜ ਪਏ ਨੇ। ਮੇਰੀ ਦਸਤਾਰ ਨੂੰ ਨਕਲੀ ਕਹਿ ਕੇ ਭਗਵੰਤ ਮਾਨ ਨੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਹੈ, ਸੈਣੀ ਸਾਹਿਬ ਕਹਿੰਦੇ ਹਰਿਆਣੇ ਵਾਲੇ ਸੀਐਮ। ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਨ੍ਹਾਂ ਦੀ ਦਸਤਾਰ ਪੱਗ ਨੂੰ ਨਕਲੀ ਦੱਸਣ ਦੇ ਉੱਤੇ ਤਿੱਖਾ ਜਿਹੜਾ ਪਲਟਵਾਰ ਕਰ ਛੱਡਿਆ। ਸੋਮਵਾਰ ਜਿਹੜਾ ਕੱਲ ਬੀਤੇ ਦੇ ਵਿੱਚ ਰਾਤ ਇੱਕ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਭਗਵੰਤ ਮਾਨ ਦੀ ਇਸ ਟਿੱਪਣੀ ਨੂੰ ਅਤਿ ਮੰਦਭਾਗਾ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੈਣੀ ਨੇ ਕਿਹਾ ਕਿ ਸਾਡੇ ਲਈ ਦਸਤਾਰ ਗੁਰੂ ਸਾਹਿਬਾਨ ਦੇ ਸਤਿਕਾਰ, ਸ਼ਰਧਾ, ਵਿਸ਼ਵਾਸ ਅਤੇ ਆਦਰ ਦਾ ਪ੍ਰਤੀਕ ਹੈ। ਪੱਗ ਸਾਡੇ ਗੁਰੂਆਂ ਦੇ ਵੱਲੋਂ ਬਖਸ਼ੀ ਹੋਈ ਜਿਹੜੀ ਹੈ, ਕਹਿੰਦੇ ਨੇ ਪਵਿੱਤਰ ਪਰੰਪਰਾ ਹੈ ਤੇ ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਨੇ ਦਿੱਤੀਆਂ ਸਿੱਖਿਆਵਾਂ ਤੇ ਮਾਰਗ ਦੇ ਉੱਤੇ ਚੱਲ ਕੇ ਆਪਣੀ ਸਰਕਾਰ ਚਲਾ ਰਹੇ ਹਾਂ। ਜੇਕਰ ਭਗਵੰਤ ਮਾਨ ਇਸ ਪੱਗ ਨੂੰ ਨਕਲੀ ਆਖ ਰਹੇ ਨੇ ਤਾਂ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਚਰਨਾਂ ਦੇ ਵਿੱਚ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਤੇ ਨਿਸ਼ਾਨਾ ਸੇਧਦਿਆਂ ਹੋਇਆਂ ਹਰਿਆਣੇ ਦੇ ਸੀਐਮ ਨੇ ਅੱਗੇ ਕਿਹਾ ਕਿ ਮਾਨ ਨੇ ਅਜਿਹੀ ਹਲਕੀ ਸ਼ਬਦਾਵਲੀ ਦੀ ਵਰਤੋਂ ਕਰਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਠੇਸ ਪਹੁੰਚਾਈ ਹੈ ਤੇ ਮਾਨ ਸਾਹਿਬ ਨੇ ਪੰਜਾਬ ਦੀ ਜਨਤਾ ਦਾ ਅਪਮਾਨ ਕੀਤਾ। ਉਨ੍ਹਾਂ ਨੂੰ ਗੁਰੂ ਸਾਹਿਬਾਨ ਅਤੇ ਪੰਜਾਬ ਦੇ ਲੋਕਾਂ ਤੋਂ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ। ਇਹ ਸਾਡੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਮਹਾਨ ਸ਼ਹਾਦਤਾਂ ਦੀ ਬਦੌਲਤ ਹੀ ਹੈ ਕਿ ਅੱਜ ਅਸੀਂ ਇਸ ਮੁਕਾਮ ਦੇ ਉੱਤੇ ਬੈਠੇ ਹਾਂ। ਇਸੇ ਤਰ੍ਹਾਂ ਗਮਾਂਡਾ ਦੀ ਗੱਲ ਕਰਦੇ ਆ, ਪਰ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਗੱਲ ਕਰ ਲਈਏ। ਅਕਾਲੀ ਦਲ ਨੇ ਬਲਜੀਤ ਸਿੰਘ ਬੂਟਾ ਨੂੰ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਅੱਜ ਐਲਾਨ ਦਿੱਤਾ, ਜਿਸਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਲਜੀਤ ਸਿੰਘ ਬੂਟਾ ਕਹਿ ਦਿੱਤਾ ਭੁੱਟਾ ਨੂੰ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਤੇ ਸ੍ਰੀ ਬਾਦਲ ਹੋਣਾ ਨੇ ਕਿਹਾ ਕਿ ਪਾਰਟੀ ਦੇ ਹੱਕ ਦੇ ਵਿੱਚ ਹਨੇਰੀ ਚੱਲਣੀ ਸ਼ੁਰੂ ਹੋ ਚੁੱਕੀ ਹੈ ਤੇ ਲੋਕ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਲਈ ਪੰਥ ਵਿਰੋਧੀ ਅਤੇ ਦਿੱਲੀ ਦੀਆਂ ਪਾਰਟੀਆਂ ਨੂੰ ਹਰਾਉਣ ਦੇ ਲਈ ਸਾਥ ਦੇਣਗੇ। ਉਨ੍ਹਾਂ ਸਰਹਿੰਦ ਦੇ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੇ ਵੱਲੋਂ ਕਰਵਾਈ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਪਛਾਣ ਜ਼ਰੂਰ ਕਰਨ ਕਿ ਕਿਹੜੀ ਪਾਰਟੀ ਉਨ੍ਹਾਂ ਦੀ ਆਪਣੀ ਹੈ ਤੇ ਕਿਹੜੀ ਏਜੰਸੀਆਂ ਦੀ ਕਠਪੁਤਲੀ ਹੈ। ਵਾਰਸ ਪੰਜਾਬ ਪਾਰਟੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਮਲਾ ਕਰਦਿਆਂ ਉਨ੍ਹਾਂ ਦੋਸ਼ ਲਾਇਆ, ਜਾਣੀ ਕਿ ਸ਼ਬਦੀ ਹਮਲਾ ਕੀਤਾ ਹੈ। ਪੰਜਾਬ ਨੇ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ ਜਿਸ ਦਾ ਦਫ਼ਤਰ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ। ਜਬਰ ਜਨਾਹ ਦੇ ਮਾਮਲਿਆਂ ਦੇ ਵਿੱਚ ਮੁਲਜ਼ਮਾਂ ਨੂੰ ਕਰੋੜਾਂ ਰੁਪਏ ਲੈ ਕੇ ਸੁਰੱਖਿਆ ਦਿੱਤੀ ਜਾ ਰਹੀ ਹੈ ਤੇ ਗੈਂਗਸਟਰਾਂ ਨੂੰ ਆਪ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਹੀ ਜਿਹੜਾ ਇੱਕ ਖਬਰ ਅੱਗੇ ਜਾ ਕੇ ਕਰਦੇ ਹਾਂ ਹੋਰ, ਪਰ ਉਸ ਤੋਂ ਪਹਿਲਾਂ ਗਵਾਂਢਾਂ ਦੀ ਗੱਲ ਕਰ ਲਈਏ, ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਕੇਸ ਦਾ ਕਰਨ ਦਾ ਹਲਫ਼ਨਾਮਾ, ਜਿਹੜਾ ਕੇਸ ਨਾ ਕਰਨ ਦਾ ਹਲਫ਼ਨਾਮਾ ਲੈਣਾ ਜਿਹੜਾ ਗੈਰ ਸੰਵਿਧਾਨਕ ਹੈ। ਗਵਾਂਢਾਂ ਦੀ ਵੱਖਰੀ ਸ਼ਰਤ ਨੂੰ ਲੈ ਕੇ ਹਾਈ ਕੋਰਟ ਸਖ਼ਤ ਹੋ ਗਈ ਹੈ ਤੇ ਗਵਾਂਢਾਂ ਕੇਸ ਜਿਹੜਾ ਹੈ ਮੁੱਖ ਪ੍ਰਸ਼ਾਸਕ ਨੂੰ ਜਿਹੜਾ 5 ਸਾਲਾਂ ਦੇ ਅੰਕੜੇ ਪੇਸ਼ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ। ਭਾਈ ਜਿਹੜੀ ਇਨਪੁੱਟ ਹੈ ਆਊਟਪੁੱਟ ਉਹ ਦਿਖਾਓ ਕਿੱਥੇ ਹੈ ਤੇ ਕਰਜ਼ਾ ਤੁਹਾਨੂੰ ਕਾਹਦੇ ਲਈ ਚਾਹੀਦਾ ਹੈ, ਜਿਹੜਾ ਇੰਨਾ ਕਰਜ਼ਾ ਲਿਆ ਉਹ ਲਾਇਆ ਕਿੱਥੇ ਹੈ ਤੇ ਵਾਪਸ ਕਿਉਂ ਨਹੀਂ ਆਇਆ ਹੈ। ਪਲਾਟ ਖਰੀਦਦਾਰ ਨੂੰ ਕੋਈ ਵੀ ਅਦਾਲਤੀ ਕੇਸ ਦਾਇਰ ਨਾ ਕਰਨ ਜਾਂ ਕੋਈ ਹੋਰ ਕਾਰਵਾਈ ਨਾ ਕਰਨ ਦਾ ਹਲਫ਼ਨਾਮਾ ਦੇਣ ਦੀ ਸ਼ਰਤ ਲਗਾਉਣ ਦੇ ਉੱਤੇ ਆਪਣੀ ਹੈਰਾਨੀ ਪ੍ਰਗਟ ਕਰਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਨੂੰ ਜਿਹੜਾ ਇਹ ਸਪਸ਼ਟ ਕਰਨ ਦੇ ਲਈ ਕਹਿ ਦਿੱਤਾ ਹੈ ਕਿ ਪਿਛਲੇ 5 ਸਾਲਾਂ ਦਾ ਭਾਈ ਦੌਰਾਨ ਅਜਿਹੀ ਸ਼ਰਤ ਦੇ ਨਾਲ ਕਿੰਨੇ ਡਿਮਾਂਡ ਨੋਟੇ ਜਾਰੀ ਕੀਤੇ ਗਏ ਸਨ। ਇਹ ਨਿਰਦੇਸ਼ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਤੇ ਜਸਟਿਸ ਪਰਵਿੰਦਰ ਸਿੰਘ ਚੌਹਾਨ ਦੇ ਡਿਵੀਜ਼ਨ ਬੈਂਚ ਦੇ ਵੱਲੋਂ ਉਦੋਂ ਦਿੱਤੇ ਗਏ ਨੇ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੋਈ ਵੀ ਕੇਸ ਦਾਇਰ ਨਾ ਕਰਨ ਦੀ ਸ਼ਰਤ ਜਿਹੜੀ ਹੈ ਗਮਾਂਡਾ ਵੱਲੋਂ ਜਾਰੀ ਕੀਤੇ ਗਏ ਹਰੇਕ ਮੰਗ ਪੱਤਰ ਦੇ ਵਿੱਚ ਲਗਾਈ ਜਾ ਰਹੀ ਹੈ। ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਜੇ ਰਾਜ ਦੀ ਕੋਈ ਸੰਸਥਾ ਖਾਸ ਕਰਕੇ ਹਾਊਸਿੰਗ ਵਿਭਾਗ ਕਿਸੇ ਮੰਗ ਨੋਟਿਸ ਦੇ ਵਿੱਚ ਇਹ ਸ਼ਰਤ ਰੱਖਦੀ ਹੈ ਕਿ ਸੰਬੰਧਿਤ ਵਿਅਕਤੀ ਦੀ ਸ਼ਿਕਾਇਤ ਦੇ ਉੱਤੇ ਸਿਰਫ ਉਦੋਂ ਹੀ ਵਿਚਾਰ ਕੀਤਾ ਜਾਵੇਗਾ ਜਦੋਂ ਇਹ ਹਲਫ਼ਨਾਮਾ ਦੇਵੇਗਾ ਕਿ ਉਹ ਕਿਸੇ ਵੀ ਅਦਾਲਤ ਦੇ ਵਿੱਚ ਕੋਈ ਵੀ ਕੇਸ ਦਾਇਰ ਨਹੀਂ ਕਰੇਗਾ ਜਾਂ ਕੋਈ ਹੋਰ ਕਾਰਵਾਈ ਨਹੀਂ ਕਰੇਗਾ। ਇਹ ਕਾਰਵਾਈ ਭਾਰਤੀ ਇਕਰਾਰਨਾਮੇ ਐਕਟ ਜਿਹੜਾ ਇੰਡੀਅਨ ਕੰਟਰੈਕਟ ਐਕਟ ਦੀਆਂ ਵਿਵਸਥਾਵਾਂ ਦੀ ਉਲੰਘਣਾ ਹੋਣ ਦੇ ਨਾਲ ਨਾਲ ਸੰਵਿਧਾਨ ਵਿਰੋਧੀ ਅਤੇ ਮੁੱਢਲੇ ਤੌਰ ਦੇ ਉੱਤੇ ਘਿਨਾਉਣੀ ਜਿਹੜੀ ਆ ਪ੍ਰਤੀਕਿਰਿਆ ਪ੍ਰਕਿਰਤੀ ਦੀ ਹੈ। ਬੈਂਚ ਨੇ ਇਹ ਵੀ ਜਿਹੜਾ ਕਿਹਾ ਕਿ ਨਿਰਦੇਸ਼ ਦਿੱਤੇ ਨੇ ਕਿ ਵਕੀਲ ਰੁੱਬਲ ਗਰਗ ਰਾਹੀਂ ਪੰਜਾਬ ਰਾਜ ਅਤੇ ਹੋਰ ਪ੍ਰਤੀਵਾਦੀਆਂ ਦੇ ਵਿਰੁੱਧ ਇੱਕ ਜਾਇਦਾਦ ਮਾਲਕ ਦੇ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਉੱਤੇ ਦਿੱਤੇ ਪਟੀਸ਼ਨ ਨੇ ਐਸ ਏ ਐਸ ਨਗਰ ਮੁਹਾਲੀ ਵਿਖੇ ਸੈਕਟਰ ਜਿਹੜਾ 69 ਦੇ ਵਿੱਚ ਇੱਕ ਪਲਾਟ ਦੇ ਸੰਬੰਧ ਦੇ ਵਿੱਚ ਗਮਾਂਡਾ ਐਸ ਏ ਐਸ ਨਗਰ ਦੇ ਅਸਟੇਟ ਅਫਸਰ ਦੇ 11 ਅਕਤੂਬਰ 2024 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਹੁਕਮ ਦੇ ਵਿੱਚ ਸ਼ਾਮਲ ਸ਼ਰਤ ਦੇ ਅਨੁਸਾਰ ਪਟੀਸ਼ਨਰ ਨੂੰ ਇਹ ਹਲਫ਼ਨਾਮਾ ਦੇਣਾ ਪੈਂਦਾ ਸੀ ਕਿ ਉਹ ਰਿਵੀਜ਼ਨ ਪਟੀਸ਼ਨ ਦੇ ਹੁਕਮਾਂ ਦੇ ਵਿਰੁੱਧ ਜਾਂ ਉਸਾਰੀ ਫੀਸ ਮਾਫ਼ ਜਿਹੜਾ ਕਰਵਾਉਣ ਦੇ ਲਈ ਕੋਈ ਅਦਾਲਤੀ ਕੇਸ ਦਾਇਰ ਨਹੀਂ ਕਰੇਗਾ ਜਾਂ ਕੋਈ ਹੋਰ ਕਾਰਵਾਈ ਨਹੀਂ ਕਰੇਗਾ। ਆਦੇਸ਼ ਦੇ ਵਿੱਚ ਲਿਖਿਆ ਸੀ ਕਿ ਸਿਰਫ ਇਸ ਤੋਂ ਬਾਅਦ ਹੀ ਉਕਤ ਪਲਾਟ ਦੀ ਮਾਲਕੀ ਤੁਹਾਡੇ ਨਾਲ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ। ਜਿਵੇਂ ਹੀ ਮਾਮਲਾ ਸੁਣਵਾਈ ਦੇ ਲਈ ਆਇਆ ਪ੍ਰਤੀਵਾਦੀ ਗਮਾਂਡਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਗਰਚਾ ਨੇ ਅਦਾਲਤ ਨੂੰ ਦੱਸਿਆ ਕਿ ਵਿਵਾਦ ਜਿਹੜਾ ਹੁਕਮ ਦੇ ਵਿੱਚ ਲਗਾਈ ਗਈ ਸ਼ਰਤ ਨੂੰ ਵਾਪਸ ਲੈ ਲਿਆ ਗਿਆ। ਦੂਜੇ ਪਾਸੇ ਗਰਗ ਨੇ ਇਸ਼ਾਰਾ ਕੀਤਾ ਕਿ ਅਜਿਹੀ ਸ਼ਰਤ ਲਗਾਉਣ ਵਾਲਾ ਪਹਿਰਾ ਕੋਈ ਇਕੱਲਾ ਮਾਮਲਾ ਨਹੀਂ ਸੀਗਾ, ਇਹ ਸਿਰਫ ਮੌਜੂਦਾ ਪਟੀਸ਼ਨਰ ਦੇ ਨਾਲ ਸੰਬੰਧਿਤ ਨਹੀਂ ਸੀ, ਸਗੋਂ ਅਜਿਹੀ ਸ਼ਰਤ ਹਰੇਕ ਮੰਗ ਪੱਤਰ ਦੇ ਵਿੱਚ ਲਗਾਈ ਜਾ ਰਹੀ ਹੈ। ਬੈਂਚ ਨੇ ਅੱਗੇ ਟਿੱਪਣੀ ਕੀਤੀ, ਇਸ ਦੇ ਲਈ ਜੇ ਪਟੀਸ਼ਨਰ ਦੇ ਵਕੀਲ ਦੀ ਇਹ ਦਲੀਲ ਸਹੀ ਸਾਬਤ ਹੁੰਦੀ ਹੈ ਤਾਂ ਸਾਡੇ ਕੋਲ ਇਸ ਦੇ ਉੱਤੇ ਬਹੁਤ ਕੁਝ ਜਿਹੜਾ ਬਹੁਤ ਗੰਭੀਰ ਨਜ਼ਰੀਆ ਅਪਣਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਇਸ ਦੇ ਲਈ ਅਸੀਂ ਭਾਰਤ ਦੇ ਸੰਵਿਧਾਨ ਦੀ ਧਾਰਾ 226 ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੌਜੂਦਾ ਪਟੀਸ਼ਨ ਦਾ ਦਾਇਰਾ ਵਧਾਉਣਾ ਢੁਕਵਾਂ ਤੇ ਸਹੀ ਸਮਝਦੇ ਹਾਂ। ਮੁੱਖ ਪ੍ਰਸ਼ਾਸਕ ਗਵਾਂਡਾ ਨੂੰ ਇਸ ਦੇ ਦੁਆਰਾ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਉਹ ਅੱਜ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣਾ ਹਲਫ਼ਨਾਮਾ ਜਿਹੜਾ ਦਾਇਰ ਕਰਨ, ਜਿਸ ਦੇ ਵਿੱਚ ਦੱਸਿਆ ਜਾਵੇ ਕਿ ਪਿਛਲੇ 5 ਸਾਲਾਂ ਦੇ ਦੌਰਾਨ ਜਾਰੀ ਕੀਤੇ ਗਏ ਕਿੰਨੇ ਮੰਗ ਨੋਟਿਸਾਂ ਦੇ ਵਿੱਚ ਭਾਰਤ ਦੇ ਲੋਕਾਂ ਦੇ ਉੱਤੇ ਅਜਿਹੀ ਸ਼ਰਤ ਲਗਾਈ ਗਈ ਹੈ, ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਘਿਰ ਗਏ ਨੇ। ਇਸੇ ਤਰ੍ਹਾਂ ਰਵਿੰਦਰ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤੇ। ਅੱਜ ਇਹ ਮਾਮਲਾ ਸੰਖੇਪ ਦੇ ਵਿੱਚ ਵਿਚਾਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਜਿਹੜੇ ਨੇ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਤੋਂ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰ ਦੇ ਸਪੁੱਤਰ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਤਾ। ਪਿਛਲੇ ਲੰਮੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ। ਜੋ ਜਾਣਕਾਰੀ ਆਈ ਹੈ ਇਸ ਸੰਬੰਧੀ ਲਿਖਤੀ ਸ਼ਿਕਾਇਤਾਂ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਦੇ ਵੱਲੋਂ ਪ੍ਰਾਪਤ ਹੋਈਆਂ ਸਨ ਤੇ 13 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਈ ਪੰਜਾਬ ਬਚਾਓ ਰੈਲੀ ਸਮੇਂ ਵੀ ਸਥਾਨਕ ਲੀਡਰਸ਼ਿਪ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪਾਰਟੀ ਦੇ ਖਿਲਾਫ਼ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਸੰਬੰਧੀ ਮਿਲ ਕੇ ਵੀ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਸੀ। ਬਾਦਲ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਤੇ ਅੱਜ ਇਸ ਸੰਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਰਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਕਿਲੋ ਦੋਸਤੋ ਗੱਲ ਕਰਦੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਆਪਣੇ ਦਰਸ਼ਨ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਲਾਈਕ ਨੰਬਰ 7 ਕਹਿੰਦੇ ਨੇ। ਰਾਜਨ ਸੈਣੀ ਸਾਹਿਬ, ਲਾਲੀ ਟੋੜਾ ਸਾਹਿਬ, ਮਾਨ ਸਿੰਘ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਜਲੌਰ ਸਿੰਘ ਜੀ, ਬਾਈ ਜੀ ਤੇ ਇਸੇ ਤਰ੍ਹਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਗੱਲਬਾਤ ਕਰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਵੀ ਅੱਗੇ ਜਾ ਕੇ ਖੁੱਲੀਆਂ ਰਹਿਣਗੀਆਂ। ਦੋਸਤੋ ਸਤਿ ਸ੍ਰੀ ਅਕਾਲ ਜੀ, ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ ਤੁਸੀਂ ਕੱਪੜੇ ਪੜਾਈ ਜਾਂਦੇ ਹੋ ਲੋਕਾਂ ਦੇ?
1: ਭਾਰਤ ਸਾਹਿਬ ਵੈਸੇ ਨਾ ਵੀਡੀਓ ਦੇਖੀ ਮੈਂ ਕਾਂਗਰਸ ਵਾਲਿਆਂ ਦੀ ਤੇ ਉਹ ਇੱਕ ਵਿਚਾਰਾ ਕਾਂਗਰਸੀ ਉਹ ਜਦੋਂ ਇਹਨਾਂ ਨੂੰ ਅਰੈਸਟ ਕਰਨ ਲੱਗੇ ਹੈਗੇ ਨਾ ਜੀ, ਓਦਾਂ ਹੀ ਜਦੋਂ ਧੂਆ ਘਸੀਟ ਹੋਈ ਆ ਤੇ ਉਹਦਾ ਵਿਚਾਰੇ ਦਾ ਪਜਾਮਾ ਏਦਾਂ ਫਟਿਆ ਆ, ਪਰ ਪੁਲਿਸ ਵਾਲੇ ਵੀ ਚੁਸਕੀਆਂ ਲੈਂਦੇ ਉਹ ਭਾਈ ਛੱਡ ਦਿਓ ਉਸ ਬੰਦੇ ਨੂੰ ਸਿੱਧਾ ਹੋ ਕੇ, ਉਹ ਤਾਂ ਵਿਚਾਰਾ ਵੈਸੇ ਹੀ ਸ਼ਰਮ ਦਾ ਮਾਰਾ ਘਰ ਨੂੰ ਚੱਲ ਜਾਊਗਾ। ਤੇ ਇਹ ਉਹ ਪਜਾਮਾ ਜਿੰਨਾ ਕੁ ਪਾਟਾ ਸੀ, ਬਾਕੀ ਜਿਹੜਾ ਹੈਗਾ ਪੁਲਿਸ ਵਾਲੇ ਪੂਰਾ ਪਜਾਮਾ ਪਾੜ ਕੇ ਹਟੇ ਜੀ। ਚੰਗਾ ਵਿਚਾਰੇ ਦਾ ਧੂਕ ਸੀਟ ਹੋ ਰਹੀ ਆ, ਟਿਕਟਾਂ ਸੌਖੀਆਂ ਨੀ ਮਿਲਦੀਆਂ।
0: ਇੰਨਾ ਕੁ ਤਾਂ ਸੰਘਰਸ਼ ਸੈਣੀ ਕਰਨਾ ਹੀ ਪੈਂਦਾ ਜੀ ਪਾਰਟੀ ਲਈ।
1: ਹਾਂਜੀ
0: ਜੀ,
1: ਵੈਸੇ ਕਾਂਗਰਸ ਦਾ ਜਿਹੜਾ ਹੈਗਾ ਆ ਅੱਜ ਦਾ ਰੂਪ ਦੇਖ ਕੇ ਤੇ ਲੱਗਿਆ ਵੀ ਹੈ ਕਾਂਗਰਸ ਦੇ ਵਿੱਚ ਵੀ ਕੁਛ ਦਮ, ਕੁਛ ਦਿਸੇ ਹੈਗੇ ਆ ਕਾਂਗਰਸੀ ਏਦਾਂ। ਹਾਂਜੀ, ਤੇ ਜੇ ਇਸੇ ਤਰੀਕੇ ਦੇ ਨਾਲ ਜਿਹੜਾ ਆ ਇਕੱਠੇ ਹੋਣਗੇ ਤੇ ਹੋ ਸਕਦਾ ਆ ਵੀ ਇਹਨਾਂ ਨੂੰ ਵੀ ਕੁਛ ਝੋਲੀ ਖੈਰ ਪੈ ਜਾਏ ਜੀ,
0: ਚਾਰ ਸੀਟਾਂ ਜੇ ਇਕੱਲੇ ਇਕੱਲੇ।
1: ਹਾਂਜੀ, ਜੇ ਇਕੱਲੇ ਇਕੱਲੇ ਚੱਲੇ ਰਹੇ ਤੇ ਫੇਰ ਤਾਂ ਇੱਥੇ ਪਤਾ ਨੀ ਕੀ ਬਣਦਾ ਜੀ ਇਹਨਾਂ ਦਾ।
0: ਬਿਲਕੁਲ,
1: ਬਟ ਮੈਂ ਉੱਥੇ ਦੇਖਿਆ ਜੀ ਵੀ ਚੰਨੀ ਸਾਹਿਬ ਜਿਹੜੇ ਆ ਉਹ ਖੁੱਲੇ ਨਹੀਂ ਸੀ, ਮਤਲਬ ਬੈਠੇ ਜਰੂਰ ਸੀਗੇ ਪਰ ਉਹਨਾਂ ਦਾ ਅੰਦਰ ਜਿੱਦਾਂ ਬੰਦੇ ਦਾ ਰੋਂਦਾ ਦਿਸਦਾ ਹੁੰਦਾ ਨਾ ਜੀ, ਤੇ ਇੱਕ ਚੀਜ਼ ਹੁੰਦੀ ਬੋਡੀ ਲੈਂਗੁਏਜ। ਬੋਡੀ ਲੈਂਗੁਏਜ ਦੱਸ ਰਹੀ ਸੀ ਕਿ ਹੀ ਵਾਜ਼ ਨੋਟ ਸੈਟਿਸਫਾਈਡ
0: ਜੀ।
1: ਤੇ ਬਾਕੀ ਦੇਖੋ ਐਨੀ ਵੇ ਸਚਿਨ ਪਾਇਲਟ ਦੇ ਆਉਣ ਦੇ ਨਾਲ ਇਹ ਤਾਂ ਹੈਗਾ ਨਾ ਜੀ, ਪਰ ਮੈਂ ਤੁਹਾਨੂੰ ਜਿਹੜੀ ਭਾਰਤ ਸਾਹਿਬ ਬਾਰ ਬਾਰ ਗੱਲ ਕਹਿੰਦਾ ਹੈਗਾ ਆ ਜੀ ਵੀ ਉੱਥੇ ਜਿਹੜਾ ਹੈਗਾ ਜੀ ਇੱਥੇ 12-5 48 ਤੇ ਉੱਥੇ ਵੀ 12-5 48 ਆ ਦਿੱਲੀ ਚ ਵੀ।
0: ਬਿਲਕੁਲ ਹੈ ਜੀ ਜੀ, ਪਰ ਸੈਣੀ ਸਾਹਿਬ ਜੇ ਦੇਖਿਆ ਜਾਵੇ ਚਲੋ ਕਿਤੇ ਨਾ ਕਿਤੇ ਜਿੱਦਾਂ ਇਹ ਆਪ ਉਧਰ ਹੀ ਤੁਰੇ ਫਿਰਦੇ ਸੀ ਆਪਣੇ ਗਰੁੱਪਾਂ ਦੇ ਵਿੱਚ, ਉਹ ਸਾਰਾ ਸਿਲਸਿਲਾ ਚਾਹੇ ਬਾਜਵਾ ਸਾਹਿਬ ਬੋਲੇ ਨੇ, ਅੱਜ ਚੰਨੀ ਸਾਹਿਬ ਬੋਲੇ ਨੇ, ਵੜਿੰਗ ਬੋਲੇ ਨੇ, ਜਾਂ ਜਿੰਨੇ ਵੀ ਹੋਰ ਵੀ ਜਿਹੜੇ ਨੇ ਬੋਲਦੇ ਨੇ ਗੱਲਬਾਤ ਕਰਦੇ ਆ, ਖਹਿਰਾ ਸਾਹਿਬ ਵੀ ਉਹ ਸਾਰੇ, ਤਾਂ ਕਿਤੇ ਨਾ ਕਿਤੇ ਹਾਮੀ ਤਾਂ ਭਰਨੀ ਪਈ ਆ ਨਾ ਭਾਈ ਇਕੱਠੇ ਹੋਣਾ ਹੀ ਪੈਣਾ ਹੈ। ਡੰਡਾ ਮਤਲਬ ਕਿ ਕੰਮ ਕਰਦਾ ਕਿਤੇ ਨਾ ਕਿਤੇ ਉਪਰੋਂ
1: ਠੀਕ ਆ, ਪਰ ਸਾਹਿਬ ਉਹਦੇ ਵਿਚ ਏਦਾਂ ਨੀ ਹੁੰਦਾ ਆ। ਗੱਲ ਤਾਂ ਇਹ ਆ ਕਿ ਜਦੋਂ ਤੁਹਾਡਾ ਵਰਕਰ ਜਿਹੜਾ ਆ ਉਹ ਮਜਬੂਰੀ ਦੇ ਵਿਚ ਤੁਰਿਆ ਆ ਹੋਵੇ, ਤੇ ਇੱਕ ਚੀਜ਼ ਹੁੰਦੀ ਵਲੰਟਰੀ ਤੁਰਿਆ ਆ, ਇੱਕ ਹੁੰਦਾ ਮਜਬੂਰੀ ਚ ਤੁਰਿਆ ਆ, ਤੇ ਉਹ ਫਿਰ ਜਿਹੜਾ ਆ ਉਹ ਹਿਸਾਬ ਨਾਲ ਵਰਕ ਨੀ ਕਰ ਸਕਦਾ। ਦੇਖੋ ਪਾਰਟੀ ਕੇਡਰ ਤਾਂ ਅਕਾਲੀ ਦਲ ਕੋ ਵੀ ਹੈਗਾ, ਇਹਨਾਂ ਕੋ ਵੀ ਹੈਗਾ, ਕਾਂਗਰਸ ਕੋ ਵੀ ਹੈਗਾ। ਜੇ ਇੱਕ ਚੀਜ਼ ਹੁੰਦੀ ਆ ਜੋਸ਼, ਜੇ ਤੁਹਾਡੇ ਵਰਕਰ ਦੇ ਵਿਚ ਜੋਸ਼ ਆ ਨਾ ਜੀ, ਓਹਨੇ ਜਿਹੜੀ ਨਿਊਟਰਲ ਵੋਟ ਆ ਉਹ ਕੱਢ ਕੇ ਲਿਆਉਣੀ ਆ ਤੇ ਉਹ ਵੋਟ ਭੁਗਤਾਉਣੀ ਆ ਜੀ। ਉੱਥੇ ਜਿਹੜਾ ਹੈਗਾ ਆ, ਕਿਉਂਕਿ ਜਿਹੜੇ ਪੱਕੇ ਵੋਟਾਂ ਹੁੰਦੀਆਂ ਉਹ ਤਾਂ ਓਨੀ ਹੁੰਦੀਆਂ, ਜਿਹੜਾ ਡਿਸਾਈਡਿੰਗ ਫੈਕਟਰ ਹੁੰਦਾ ਆ ਉਹ ਹੁੰਦੀਆਂ ਫਲੋਟਿੰਗ ਵੋਟਸ
0: ਜੀ।
1: ਫਲੋਟਿੰਗ ਵੋਟਸ ਜਿਹੜੀਆਂ ਹੈਗੀਆਂ ਉਹ ਓਦਾਂ ਹੁੰਦੀਆਂ ਜੀ ਕਿ ਉਹ ਕਿਸੇ ਨਾ ਕਿਸੇ ਜਿਹੜਾ ਆ ਗਰਾਊਂਡ ਦੇ ਉੱਤੇ ਜਿਹੜਾ ਬੰਦਾ ਵਿਚਰਦਾ ਆ ਉਹਦੇ ਮੂੰਹ ਨੂੰ ਪੈਂਦੀਆਂ ਜੀ।
0: ਜੀ,
1: ਬੰਦਾ ਮੂੰਹ ਮੱਥੇ ਲੱਗਦਾ ਭਾਈ ਵੀ ਜਦੋਂ ਕਿਤੇ ਕੰਮ ਪੈਂਦਾ ਹੈਗਾ ਇਸ ਬੰਦੇ ਨੂੰ ਨਾਲ ਲੈ ਕੇ ਜਾਣਾ ਪੈਂਦਾ ਆ, ਜਾਂ ਇਧਰ ਬੰਦਾ ਤੁਰਦਾ ਹੈਗੇ ਆ ਜੀ। ਲੋਕਾਂ ਦੇ ਨਿੱਜੀ ਹਿੱਤ ਜਿਹੜੇ ਹੈਗੇ ਆ ਉਹ ਭਾਰੂ ਹੁੰਦੇ ਹੈਗੇ ਜੀ। ਨੈਸ਼ਨਲ ਇੰਟਰਸਟ, ਸਟੇਟ ਇੰਟਰਸਟ ਇਹ ਸੈਕੰਡਰੀ ਗੱਲਾਂ ਆ। ਪਹਿਲਾਂ ਨਿੱਜ ਭਾਰੂ ਹੁੰਦਾ ਆ ਜੀ, ਕੋਈ ਵੀ ਵੋਟਰ ਹੋਵੇ ਚਾਹੇ ਤੇ ਕੋਈ ਵੀ ਨੇਤਾ ਹੋਵੇ ਚਾਹੇ। ਸੋ ਇਸ ਕਰਕੇ ਜਿਹੜਾ ਆ ਅੱਜ ਇਹਨਾਂ ਦਾ ਜਿਹੜਾ ਆ ਦੇਖ ਕੇ ਵੀ ਵਧੀਆ ਚੰਗਾ ਵੀ ਲੱਗਿਆ ਜੀ, ਇਸ ਚੀਜ਼ ਦੇ ਨਾਲ ਪ੍ਰੈਸ਼ਰ ਵੀ ਬਣਦਾ ਸਰਕਾਰ ਤੇ ਕਿ ਭਾਈ ਇੰਨੇ ਬੰਦੇ ਜਿਹੜੇ ਆ ਇਕੱਠੇ ਹੋ ਕੇ ਤੇ ਇਸ ਚੀਜ਼ ਦਾ ਵਿਰੋਧ ਕਰ ਰਹੇ ਆ। ਹੋ ਸਕਦਾ ਹੈ ਗੁਲਜ਼ਾਰ ਸਿੰਘ ਦੇ ਬਹਾਨੇ, ਤੁਸੀਂ ਕਹਿੰਦੇ ਹੈਗੇ ਆ ਭਾਈ ਗੁਲਜ਼ਾਰ ਸਿੰਘ ਦੇ ਬਹਾਨੇ ਹੀ ਸਹੀ ਕਾਂਗਰਸ ਇਕੱਠੀ ਤਾਂ ਹੋਈ।
0: ਬਿਲਕੁਲ,
1: ਤੇ ਹਰਪਾਲ ਚੀਮਾ ਦੇ ਉੱਤੇ ਸਰ ਮੈਨੂੰ ਨੀ ਲੱਗਦਾ ਹੈਗਾ ਇਹ ਸਰਕਾਰ ਜਿਹੜੀ ਹੈਗੀ ਆ ਇਹਦੇ ਤੇ ਜੂ ਨੀ ਸਰਕਦੀ ਜੀ ਜਿਹੜੀ ਇਸ ਗੱਲ ਤੇ। ਤੁਸੀਂ ਦੇਖੋ ਕਿੱਡੇ ਕਿੱਡੇ ਮਤਲਬ ਜਿਹੜੇ ਆ ਤਕੜੇ ਇਲਜ਼ਾਮ ਲੱਗੇ ਸੀ, ਮੋਰਲ ਟਰਪੀਟਿਊਡ ਦਾ ਇਲਜ਼ਾਮ ਲੱਗਾ ਸੀ ਕਟਾਰੂ ਚੱਕ ਤੇ।
0: ਬਿਲਕੁਲ,
1: ਉਹ ਇਹਨਾਂ ਨੇ ਖਹਿਰਾ ਸਾਹਿਬ ਨੇ ਉਹ ਵੀਡੀਓ ਜਿਹੜੀ ਹੈਗੀ ਆ ਗਵਰਨਰ ਸਾਹਿਬ ਨੂੰ ਦਿੱਤੀ, ਗਵਰਨਰ ਸਾਹਿਬ ਨੇ ਤਸਦੀਕ ਕਰਵਾ ਕੇ ਸਰਕਾਰ ਨੂੰ ਕਾਰਵਾਈ ਕਰਨ ਲਈ ਲਿਖਿਆ, ਅੱਜ ਤੱਕ ਕਦੇ ਕਾਰਵਾਈ ਹੋਈ ਨੀ। ਗਵਰਨਰ ਵੀ ਸੁਜੈਸਟ ਕਰ ਸਕਦਾ ਨਾ ਜੀ, ਬੀਇੰਗ ਐਲਡਰ ਉਹ ਮਤਲਬ ਸੁਜੈਸਟ ਕਰ ਸਕਦਾ, ਡਾਇਰੈਕਟ ਨੀ ਕਰ ਸਕਦਾ। ਸੋ ਇਸ ਕਰਕੇ ਜਿਹੜਾ ਹੈਗਾ ਸਰਕਾਰ ਇੰਨੀ ਸੰਜੀਦਾ ਹੈ ਨੀ ਜਿੰਨੀ ਇਹ ਸਮਝਦੇ ਹੈਗੇ ਆ ਜੀ। ਉਹ ਐਡਾਮੈਂਟ ਹੈਗੇ ਆ ਜੀ, ਉਹਨਾਂ ਨੂੰ ਸੱਤਾ ਦੇ ਉੱਤੇ ਨਸ਼ਾ ਪੂਰਾ ਆ ਜੀ, ਓਦਾਂ ਦੀ ਕੋਈ ਪਰਵਾਹ ਮਾਰਦੇ ਨੀ ਜੀ। ਉਹ ਕਿਉਂਕਿ ਇੱਕ ਦਿਨ ਦਾ ਹੈਗਾ ਸੀਗਾ ਜੀ ਪ੍ਰੋਟੈਸਟ, ਇੱਕ ਦਿਨ ਦਾ ਪ੍ਰੋਟੈਸਟ ਹੋ ਗਿਆ, ਹੁਣ ਕਿਤੇ ਹੋਰ ਦੂਜਾ ਕੋਈ ਆ ਜਾਊਗਾ ਜੀ ਉਹ ਆਪਾਂ ਨੇ ਪਾਣੀ ਪੂਣੀ ਛੱਟਾ ਛੱਟਾ ਦੇ ਕੇ ਤੇ ਉਹਨੂੰ ਬਿਠਾਲ ਦੇਣਗੇ ਜੀ, ਬਸ ਇਹੀ ਆ।
0: ਬਿਲਕੁਲ ਆ ਜੀ,
1: ਬਾਕੀ ਜਿਹੜਾ ਹੈਗਾ ਆ ਅੱਜ ਜਿੰਨੀਆਂ ਸ਼ੋਕਿੰਗ ਨਿਊਜ਼ ਅੱਜ ਆ ਨਾ ਜੀ, ਓਨੀਆਂ ਮੈਂ ਨੀ ਕਦੀ ਦੇਖੀਆਂ ਹਾਈ ਕੋਰਟ ਦੇ ਵਿੱਚ ਜਿਹੜਾ ਆ ਭਾਰਤ ਸਾਹਿਬ 94,000 ਕਰੋੜ ਰੁਪਇਆ ਜਿਹੜਾ ਆ ਓਹਦਾ ਪ੍ਰਪੋਜ਼ਲ ਉਹ ਗਮਾਡਾ ਕੋਲੋਂ ਮੰਗਦੇ ਪਏ ਆ ਜੀ।
0: ਇਹ
1: ਪਿੱਛੇ ਤੁਸੀਂ ਉਹ ਦੇਖੋ ਵੀ 1,00,000 ਕਰੋੜ ਤੇ ਪਹੁੰਚ ਗਿਆ ਕੰਮ, 6,400 ਕਰੋੜ ਦਾ ਇਹ ਆ ਜਿਹੜਾ ਹਿਸਾਬ ਹੀ ਨੀ ਲੱਭਿਆ
0: ਜੀ।
1: ਹਾਂਜੀ, ਔਰ ਫੇਰ ਜਿਸ ਕੰਮ ਵਾਸਤੇ ਅੱਜ ਗਵਾਡਾ ਨੂੰ ਕਹਿੰਦੇ ਪਏ ਹੈਗੇ ਆ ਕਿ 15,000 ਕਰੋੜ ਲੋਨ ਲੈ ਲੈ, ਉਹ ਕੰਮ ਜਿਹੜਾ ਆ ਅਜੇ ਤੱਕ ਸ਼ੁਰੂ ਵੀ ਨੀ ਹੋਇਆ ਤੇ ਉਹਦੇ ਉਸ ਕੰਮ ਦੇ ਨਾਂ ਤੇ ਹੀ 2,000 ਕਰੋੜ ਰੁਪਇਆ ਪਹਿਲਾਂ ਲੋਨ ਚੱਕ ਕੇ ਤੇ ਖਾ ਚੁੱਕੇ ਆ ਜੀ।
0: ਜੀ ਬਿਲਕੁਲ ਹੈ ਜੀ,
1: ਹਾਈ ਕੋਰਟ ਸ਼ੌਕਡ ਸੀ ਅੱਜ, ਮਤਲਬ ਜਦੋਂ ਇਹ ਕੁਛ ਹੋਇਆ। ਉਹ ਹੁੰਦਾ ਕੀ ਆ ਜੀ ਕਿ ਜਦੋਂ ਇਹਨਾਂ ਨੇ 15,000 ਕਰੋੜ ਰੁਪਈਏ ਦਾ ਕਰਜ਼ੇ ਦੀ ਮੰਗ ਕੀਤੀ, ਉਹਦੇ ਵਿੱਚ ਇੱਕ ਕਲੌਜ਼ ਆਈ ਵੀ 200 ਕਰੋੜ ਰੁਪਈਆ ਉਸ ਬੰਦੇ ਨੂੰ ਵਿਚੋਲੀਏ ਨੂੰ ਦੇਣਾ ਆ ਜਿਹੜਾ ਬੰਦਾ ਸਾਨੂੰ ਕਰਜ਼ਾ ਲੈ ਦਿਓ
0: ਜੀ,
1: ਜਿਹੜਾ ਕਰਜ਼ਾ ਲੈ ਕੇ ਦੇਗਾ ਉਹਨੂੰ ਕਮਿਸ਼ਨ ਦੇ ਰੂਪ ਚ 200 ਕਰੋੜ ਰੁਪਈਆ 198 ਸਮਥਿੰਗ ਹੈ ਜੀ, 197 ਪੁਆਇੰਟ ਸਮਥਿੰਗ
0: ਜੀ,
1: ਉਹ ਅਸੀਂ ਜਿਹੜਾ ਹੈਗਾ ਆ ਕਮਿਸ਼ਨ ਦੇ ਰੂਪ ਚ ਅਦਾ ਕਰਾਂਗੇ
0: ਜੀ।
1: ਬਟ ਨੈਚੁਰਲ ਆ ਕਿ ਗੁਜਰਾਤ ਦੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਵਿੱਚ ਇਨਵੋਲਵ ਹੋ ਗਈਆਂ ਜੀ, ਠੀਕ ਆ ਹੋ ਜਾਂਦਾ ਜੀ ਵੀ ਇਹਨਾਂ ਨੂੰ ਕਰਜ਼ਾ ਵੀ ਮਿਲ ਜਾਂਦਾ ਹੈਗਾ ਤੇ ਸਾਡਾ ਕਮਿਸ਼ਨ ਵੀ ਖਰਾ ਹੋ ਜਾਏਗਾ ਜੀ।
0: ਬਿਲਕੁਲ ਹੈ ਜੀ,
1: ਜਿਹੜੀਆਂ ਪ੍ਰਾਈਵੇਟ ਪਾਰਟੀਆਂ ਜਿਹੜੀਆਂ ਜਦੋਂ ਲੋਨ ਐਡਵਾਂਸ ਕਰਦੀਆਂ ਸਰ, ਉਹ ਕੀ ਕਰਦੀਆਂ ਹੁੰਦੀਆਂ, ਉਹ ਐਸੈਟਸ ਜਿਹੜੀਆਂ ਹੁੰਦੀਆਂ ਨਾ ਉਹ ਡਬਲ ਆਫ ਦਾ ਲੋਨ ਅਮਾਊਂਟ ਜਿਹੜੀਆਂ ਉਹ ਲਿਖਾ ਲੈਂਦੀਆਂ ਤੇ ਉਹਨਾਂ ਦਾ ਇੰਟਰਸਟ ਵੀ ਬਹੁਤ ਹੁੰਦਾ ਜੀ
0: ਜੀ,
1: ਉਹ ਅੱਧ ਪਚੱਧ ਵੀ ਰਿਕਵਰ ਕਰ ਜਾਂਦੇ ਹੈਗੇ ਆ ਜਾਂ ਵਿਆਜ ਹੀ 2-4 ਸਾਲ ਲੈ ਜਾਂਦੇ ਹੈਗੇ ਤੇ ਉਹਨਾਂ ਦਾ ਕਾਫੀ ਅਮਾਊਂਟ ਜਿਹੜਾ ਆ ਰਿਕਵਰ ਹੋ ਜਾਂਦਾ ਜੀ
0: ਜੀ।
1: ਜਦੋਂ ਐਸੈਟਸ ਇਮੂਵੇਬਲ ਪ੍ਰੋਪਰਟੀ ਦੇ ਉੱਤੇ ਨਾ ਜੀ
0: ਜੀ,
1: ਜਦੋਂ ਕੋਈ ਲੋਨ ਖੜਾ ਹੋ ਜਾਂਦਾ ਹੈਗਾ ਆ ਤੇ ਉਹ ਫਿਰ ਜਿਹੜਾ ਆ ਲੋਨ ਉਦੋਂ ਤੱਕ ਨੀ ਚੁੱਕਦਾ ਹੁੰਦਾ ਜਦ ਤੱਕ ਜਾਂ ਤਾਂ ਮਤਲਬ ਤੁਸੀਂ ਪੇਮੈਂਟ ਕਰਦੇ ਨੀ ਜਾਂ ਉਸ ਜਿਹੜੀ ਇਮੂਵੇਬਲ ਪ੍ਰੋਪਰਟੀ ਆ ਉਹਦੇ ਵਿੱਚੋਂ ਉਸ ਬੰਦੇ ਨੂੰ ਕੋਈ ਮਾਲਕਾਨਾ ਅਧਿਕਾਰ ਨਹੀਂ ਮਿਲ ਜਾਂਦਾ
0: ਜੀ।
1: ਸੋ ਇਸ ਕਰਕੇ ਪੈਸੇ ਤਾਂ ਮਿਲ ਹੀ ਜਾਣੇ ਜੀ ਜਦੋਂ ਤੁਸੀਂ ਪ੍ਰੋਪਰਟੀ ਇਨਵੋਲਵ ਹੈਗੀ ਆ ਜੀ।
0: ਬਿਲਕੁਲ,
1: ਜਦੋਂ ਪ੍ਰੋਪਰਟੀ ਸਾਡੇ ਕੋਲ ਹੈਗੀ ਆ ਤੇ ਫਿਰ ਤਾਂ ਲੋਨ ਕਿਤੋਂ ਵੀ ਕੋਈ ਵੀ ਦੇ ਸਕਦਾ ਹੈਗਾ ਆ ਵੀ ਅੱਜ ਨਾ ਕੱਲ ਲੋਨ ਤਾਰ ਦਊਗਾ ਨਹੀਂ ਤਾਂ ਪ੍ਰੋਪਰਟੀ ਸਾਡੀ ਹੋ ਜਾਊਗੀ, ਇਹੀ ਗੱਲ ਹੈ ਨਾ ਜੀ।
0: ਬਿਲਕੁਲ ਹੈ ਜੀ,
1: ਉਹ 200 ਕਰੋੜ ਰੁਪਈਏ ਦੇ ਕਰਕੇ ਜਿਹੜਾ ਆ ਪੀ ਆਈ ਐਲ ਪਾਈ, ਪੀ ਆਈ ਐਲ ਦੇ ਵਿੱਚ ਇੱਕ ਲੈਟਰ ਲੱਗਾ ਆ ਸੀਗਾ ਜੀ
0: ਜੀ
1: ਏ ਜੀ ਦਾ, ਤੇ ਉਹ ਅਕਾਊਂਟੈਂਟ ਜਰਨਲ ਦਾ ਇੱਕ ਲੈਟਰ ਲਗਾਇਆ ਸੀਗਾ, ਉਹਨਾਂ ਨੇ ਇਹਨਾਂ ਕੋਲੋਂ ਐਕਸਪਲੇਨੇਸ਼ਨ ਮੰਗੀ ਸੀ
0: ਜੀ।
1: ਉਹ ਐਕਸਪਲੇਨੇਸ਼ਨ ਇਸ ਚੀਜ਼ ਦੀ ਮੰਗੀ ਸੀ, ਮਈ ਦੇ ਵਿੱਚ ਲੈਟਰ ਲਿਖਿਆ ਸੀਗਾ ਕਿ ਭਾਈ ਤੁਸੀਂ ਜਿਹੜੇ ਪਹਿਲਾਂ ਕਰਜ਼ੇ ਲਏ ਆ ਉਹਦਾ ਕੋਈ ਹਿਸਾਬ ਕਿਤਾਬ ਜਿਹੜਾ ਦਿੱਤਾ ਨਹੀਂ, ਇੱਕ 6,400 ਕਰੋੜ ਰੁਪਇਆ ਤੁਸੀਂ ਲੈ ਗਏ ਸੀ ਉਹ ਜਿਹੜਾ ਆ ਸਰਕਾਰੀ ਖਾਤਿਆਂ ਚ ਜਮਾਂ ਨਹੀਂ ਹੋਇਆ, ਉਹ ਕਿੱਥੇ ਖਰਚਿਆ ਆ ਉਹਦੇ ਬਾਰੇ ਦੱਸੋ ਤਾਂ ਸਹੀ, ਕਿਹੜੇ ਹੈਡ ਥੱਲੇ ਜਮਾਂ ਕਰਾਇਆ ਤੇ ਕਿਹੜੇ ਕਿਸ ਪਰਪਜ਼ ਲਈ ਜਿਹੜਾ ਆ ਵੀ ਨਾ ਤਾਂ ਦੂਜੇ ਜਿਹੜਾ ਹੈਗਾ ਬਜਟ ਦੇ ਵਿੱਚ ਗਿਆ ਤੇ ਨਾ ਹੀ ਜਿਹੜਾ ਆ ਇਸ ਤਰੀਕੇ ਦੇ ਨਾਲ ਕਿਤੇ ਉਹਦੇ ਐਕਸਪੈਂਸਿਸ ਜਿਹੜੇ ਆ ਉਹ ਲੱਭਦੇ ਆ ਜੀ,
0: ਵਰਤ ਕਿੱਥੇ ਲਿਆ
1: ਜੀ, ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਜੀ
0: ਜੀ।
1: ਉਹ ਲੈਟਰ ਦੀ ਤੇ ਨਿਗਾਹ ਪਈ ਹਾਈ ਕੋਰਟ ਦੇ ਜੱਜ ਸਾਹਿਬ ਦੀ, ਉਹਨਾਂ ਨੇ ਜਦੋਂ ਉਹ ਲੈਟਰ ਦੇਖਿਆ ਉਹ ਕਹਿੰਦੇ ਵੀ ਭਾਈ ਇਸ ਜਿਹੜਾ ਤੁਸੀਂ ਓਬਜੈਕਸ਼ਨ ਲਾਇਆ ਸੀ ਤੇ ਕੀ ਲਾਇਆ ਸੀ, ਉਹ ਕਹਿੰਦੇ ਜੀ ਇੱਥੇ ਪੈਰਾ ਨੰਬਰ 2 ਚ ਲਿਖਿਆ, ਜਦੋਂ ਪੈਰਾ ਨੰਬਰ 2 ਦੇਖਿਆ ਜੱਜ ਸਾਹਿਬ ਹੋ ਗਿਆ ਗਰਮ, ਉਹ ਕਹਿੰਦੇ ਵੀ ਇਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ, ਕਹਿੰਦੇ ਨਹੀਂ ਜੀ, ਉਹ ਕਹਿੰਦੇ 6,400 ਕਰੋੜ ਰੁਪਇਆ ਮਤਲਬ ਕੋਈ ਰਕਮ ਨਹੀਂ ਹੈ ਜਿਹੜਾ ਇੰਨੀ ਲਾਪਰਵਾਹੀ ਹੈ ਜੀ
0: ਜੀ।
1: ਮੈਂ ਪਰ ਮੇਰਾ ਨਿੱਜੀ ਵਿਚਾਰ ਆ ਕਿ ਸਾਡੀ ਜਿਹੜੀ ਬਿਊਰੋਕਰੇਸੀ ਹੈ ਨਾ ਇਹਨੂੰ ਵੀ ਰਿਸਪੋਂਸੀਬਲ ਬਣਾਉਣਾ ਚਾਹੀਦਾ।
0: ਬਿਲਕੁਲ,
1: ਪੋਲੀਟੀਕਲ ਲੀਡਰ ਤਾਂ ਆ ਜਾਣਗੇ ਜੀ ਚੁੱਪ ਕਰਕੇ, ਇਹ ਨੀ ਆਉਣਗੇ ਕੋਈ ਹੋਰ ਪੱਗਾਂ ਦੇ ਰੰਗਾਂ ਵਾਲੇ ਆ ਜਾਣਗੇ ਜੀ, ਪਰ ਜਿਹੜਾ ਇਹ ਚੰਦ ਚਾੜ ਕੇ ਗਏ ਆ ਉੱਥੇ ਇਹ ਤਾਂ ਨਿਕਲ ਜਾਣੇ ਹੈਗੇ ਆ ਜੀ, ਤੇ ਇਹਨਾਂ ਦੇ ਜਿਹੜੇ ਹੁਕਮ ਦੀ ਪਾਲਣਾ ਕਰਦੇ ਰਹੇ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਵੀ ਭਾਈ ਆਹ ਕੰਮ ਗਲਤ ਆ ਨਾ ਕਰੋ, ਉਹ ਬਿਊਰੋਕਰੇਸੀ ਦੀ ਵੀ ਤਾਂ ਲਾਇਬਿਲਟੀ ਚਾਹੀਦੀ ਹੈ ਨਾ ਜੀ ਬਕਾਇਦਾ ਤੌਰ ਤੇ,
0: ਉਹਨਾਂ ਨੇ ਡਿਊਟੀ ਤਾਂ ਉਹਨਾਂ ਨੇ ਕਰਨੀ ਲੰਬੇ ਅਰਸੇ ਲਈ। ਬਿਲਕੁਲ ਹੈ ਜੀ,
1: ਪਰ ਸਾਹਿਬ ਇਹ ਵੀ ਨਿਕਲ ਜਾਂਦੇ ਵਿੱਚੋਂ ਅੱਜ ਕੱਲ ਇਹ ਵੀ ਬੜੇ ਸ਼ਰੂਡ ਹੋ ਗਏ ਆ, ਇਹਨਾਂ ਨੇ ਆਪਣੇ ਬਚਾਅ ਵਾਸਤੇ ਨਾ ਸਰ ਕਾਨੂੰਨ ਦੇ ਵਿੱਚ ਇੱਦਾਂ ਦੀਆਂ ਧਾਰਾ ਸ਼ਾਮਿਲ ਕਰਵਾ ਲਈਆਂ ਹੈਗੀਆਂ ਸਰ, ਇੱਕ ਸੈਕਸ਼ਨ 95 ਦੀ ਪ੍ਰੋਟੈਕਸ਼ਨ ਹੈਗੀ ਆ ਇਹਨਾਂ ਨੂੰ ਜੀ, ਸੀ ਆਰ ਪੀ ਸੀ ਦੇ ਥੱਲੇ ਆਉਂਦੀ ਹੈਗੀ ਜੀ, ਬੀ ਐਨ ਐਸ ਐਸ ਦੇ ਥੱਲੇ ਵੀ ਆਉਂਦੀ ਹੈਗੀ ਆ ਜੀ, ਕਿ ਇਹਨਾਂ ਨੂੰ ਪ੍ਰੋਟੈਕਸ਼ਨ ਹਾਸਲ ਆ ਕਿ ਜਦੋਂ ਆਪਾਂ ਇਹਨਾਂ ਤੇ ਕੋਈ ਕੇਸ ਕਰਨਾ ਹੁੰਦਾ ਆ ਜੀ ਬਕਾਇਦਾ ਤੌਰ ਤੇ ਸਰਕਾਰ ਦੀ ਹੀ ਪਰਮਿਸ਼ਨ ਲੈਣੀ ਪੈਂਦੀ ਆ ਜੀ
0: ਜੀ।
1: ਸੋ ਸਰਕਾਰਾਂ ਜਿਹੜੀਆਂ ਹੈਗੀਆਂ ਫੇਰ ਉਸ ਵੇਲੇ ਜਿਹੜਾ ਆ ਵੀ ਉਹ ਅਫਸਰਾਂ ਨੇ ਹੀ ਤੇ ਪਰਮਿਸ਼ਨ ਦੇਣੀ ਆ। ਸਰਕਾਰ ਕਿਉਂ ਹੁੰਦੀ ਆ? ਅਫਸਰਸ਼ਾਹੀ ਨੂੰ ਹੀ ਸਰਕਾਰ ਕਹਿੰਦੇ ਆ ਜੀ।
0: ਜੀ
1: ਉਹ ਪਰਮਿਸ਼ਨ ਹੀ ਨਹੀਂ ਆਉਂਦੀ ਜੀ, ਪਰਮਿਸ਼ਨ ਤੋਂ ਬਿਨਾਂ ਕੇਸ ਨਹੀਂ ਚੱਲਦਾ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਆ ਉਹ 6,00,000 ਕਰੋੜ ਰੁਪਈਏ ਦੀ ਅਜੇ ਡਿਸਕਸ਼ਨ ਹੋ ਹੀ ਰਹੀ ਸੀ ਤੇ ਪਤਾ ਲੱਗਾ ਵੀ ਉਹਨਾਂ ਨੇ ਜਦੋਂ ਕੁਐਰੀ ਪੁੱਟ ਕੀਤੀ ਕਿ ਤੁਸੀਂ ਦੱਸੋ ਵੀ ਤੁਹਾਨੂੰ 15,000 ਕਰੋੜ ਕਾਹਦੇ ਵਾਸਤੇ ਚਾਹੀਦਾ ਜੀ, ਜਦੋਂ ਪਰਪਸ ਦੱਸਿਆ ਤੇ ਪਤਾ ਲੱਗਾ ਵੀ ਭਾਈ ਇਹਦੇ ਇਸ ਪਰਪਸ ਵਾਸਤੇ ਤਾਂ 2,000 ਕਰੋੜ ਰੁਪਈਆ ਪਹਿਲਾਂ ਹੀ ਆਇਆ ਸੀ।
0: ਪਹਿਲਾਂ
1: ਜੀ ਉਹ ਕਿੱਥੇ ਗਿਆ
0: ਜੀ?
1: ਤੇ ਉਹ ਕਹਿੰਦੇ ਜੀ ਵੀ ਇਹ ਕਿੱਦਾਂ ਹੋ ਸਕਦਾ ਹੈਗਾ ਜੀ, ਉਹ ਕੰਮ ਤਾਂ ਅਜੇ ਚੱਲਿਆ ਹੀ ਨੀ, ਕੰਮ ਤਾਂ ਸ਼ੁਰੂ ਹੀ ਨੀ ਹੋਇਆ
0: ਜੀ,
1: ਉਹ 2,000 ਕਰੋੜ ਰੁਪਈਏ ਦਾ ਵੀ ਪਤਾ ਨੀ ਕੌਣ ਕਿੱਥੇ ਗਿਆ ਜੀ। ਹੁਣ ਇਹ ਸਰਕਾਰਾਂ ਦਾ ਹਾਲ ਆ ਜੀ, ਜਿਸ ਘਰ ਦੇ ਵਿੱਚ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ ਹੈਗਾ ਉਹ ਘਰ ਬਰਬਾਦ ਹੋ ਜਾਂਦਾ ਹੁੰਦਾ, ਤੇ ਜਿਸ ਸਟੇਟ ਦੇ ਵਿੱਚ ਏਦਾਂ ਦੇ ਜਿਹੜੇ ਹੈਗੇ ਆ ਕਿ ਸਟੇਟ ਨੂੰ ਚਲਾਉਣ ਵਾਲੇ ਆ ਜਾਂਦੇ ਆ
0: ਜੀ,
1: ਉਹ ਮਤਲਬ ਜਿਹੜਾ ਆ ਉਹਦਾ ਰੱਬ ਹੀ ਰੱਖਾ ਆ ਜੀ।
0: ਬਿਲਕੁਲ ਜੀ।
1: ਹੁਣ ਉਹ ਤੋਂ ਇਲਾਵਾ ਜਿਹੜਾ ਆ ਵੀ ਉਹ ਕਹਿੰਦੇ ਵੀ ਤੁਸੀਂ ਜਿਹੜਾ ਆ 15,000 ਕਰੋੜ ਰੁਪਈਆ ਜੀ, ਇਹ ਕਹਿੰਦੇ ਜੀ ਵੀ ਜਿਹੜਾ ਆ ਸਾਡੇ ਕੋਲ 94,000 ਕਰੋੜ ਰੁਪਈਆ ਇਹ ਮੰਗ ਕਰਦੇ ਪਏ ਆ ਸਰਕਾਰ
0: ਜੀ,
1: ਮੰਗ ਕਿਸ ਵਿੱਚ ਕਰਦੇ ਹੈਗੇ ਆ ਵੀ ਜਦੋਂ ਕੋਈ ਖੇਤੀ ਲਾਇਕ ਜ਼ਮੀਨ ਜਿਹੜੀ ਆ ਉਹ ਅਕਵਾਇਰ ਕੀਤੀ ਜਾਂਦੀ ਆ ਜੀ, ਤੇ ਉਹਦੇ ਬਰਾਬਰ ਜਿਹੜੀ ਆ ਜ਼ਮੀਨ ਜਿਹੜੀ ਆ ਬੰਜਰ ਜ਼ਮੀਨ ਆ ਉਹ ਖਰੀਦ ਲਈ ਜਾਂਦੀ ਹੈਗੀ ਆ, ਤੇ ਉਹਦੇ ਤੇ ਡਿਵੈਲਪਮੈਂਟ ਚਾਰਜ ਦੇ ਰੂਪ ਦੇ ਵਿੱਚ ਕੁਛ ਇੱਕ ਅਮਾਊਂਟ ਜਿਹੜਾ ਆ ਰੱਖਿਆ ਜਾਂਦਾ ਜੀ।
0: ਜੀ
1: ਉਹ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਵੀ ਜਿਹੜਾ ਆ ਅਮਾਊਂਟ ਨਹੀਂ ਰੱਖਿਆ ਹੋਣਾ ਜਾਂ ਇਹਨਾਂ ਨੇ ਨਹੀਂ ਅਦਾ ਕੀਤਾ ਹੋਣਾ
0: ਜੀ।
1: ਹੁਣ ਇਹ ਬੰਦੇ ਹੈਗੇ ਆ ਦਿੱਲੀ ਵਾਲੇ ਜਿਹੜੇ ਆਏ ਟੀਮਾਂ ਬੈਠੀਆਂ ਜਾਂ ਇੱਥੇ, ਉਹਨਾਂ ਨੇ ਇਸ ਮਹਿਕਮੇ ਨੂੰ ਕਿਹਾ ਵੀ ਭਾਈ ਤੁਹਾਡੇ ਵੱਲ 94,000 ਕਰੋੜ ਰੁਪਈਆ ਬਕਾਇਆ ਆ ਉਹ ਲਿਆ ਕੇ ਦਿਓ।
0: ਸੈਣੀ ਸਾਹਿਬ, ਪਰ ਬੰਜਰ ਜ਼ਮੀਨਾਂ ਦੀ ਤੁਸੀਂ ਗੱਲ ਕੀਤੀ ਆ, ਪੰਜਾਬ ਚ ਕੋਈ ਬੰਜਰ ਜ਼ਮੀਨ ਹੈਗੀ ਆ ਜਾਂ ਇਲਾਕਾ ਹੈ ਆਪਣੇ?
1: ਨਹੀਂ ਸਰ, ਨਹੀਂ ਹੈ ਨੀ ਜੀ। ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਜੇ ਇਹਦੀ ਤਹਿ ਤੱਕ ਜਾਓਗੇ ਕਿ ਜਿਹੜੀਆਂ ਦਿੱਤੀਆਂ ਹੈਗੀਆਂ ਆ ਉਹਦੇ ਵਿੱਚ ਖਰੀਦੀ ਵੀ ਕਿਤੇ ਨੀ ਹੋਣੀ ਜੀ। ਪੈਸਾ ਆਇਆ, ਪੈਸਾ ਏਦਾਂ ਹੀ ਪਾਣੀ ਵਾਂਗੂ ਬਹਾਤਾ ਜੀ ਕਿਸੇ ਹੋਰ ਪਾਸੇ
0: ਜੀ।
1: ਸੋ ਸਾਡੀ ਦੇਖੋ ਇੱਕ ਚੀਜ਼ ਤੋਂ ਭਾਰਾਈ ਸਾਹਿਬ ਆਪਾਂ ਇਗਨੋਰ ਨਹੀਂ ਕਰ ਸਕਦੇ ਕਿ ਸਾਡੀ ਸਟੇਟ ਦੀ ਕੋਸਟ ਦੇ ਉੱਤੇ ਕੀ ਕੁਛ ਹੋ ਰਿਹਾ ਜੀ। ਆ ਗੋਆ ਦੇ ਵਿੱਚ ਗੁਜਰਾਤ ਦੇ ਵਿੱਚ ਸਾਰੀ ਜਗ੍ਹਾ ਇਲੈਕਸ਼ਨਾਂ ਜਿਹੜੀਆਂ ਹੈਗੀਆਂ ਸਾਡੀ ਸਟੇਟ ਦੀ ਕੋਸਟ ਤੇ, ਸਾਡੀ ਸਟੇਟ ਦਾ ਹੀ ਹੈਲੀਕਾਪਟਰ ਉੱਡਦਾ ਰਿਹਾ ਜੀ, ਸਾਡੀ ਸਟੇਟ ਦੀ ਕੋਸਟ ਦੇ ਉੱਤੇ ਹੀ ਸਾਰਿਆਂ ਦੇ ਵਿਆਹ ਹੋਏ ਆ ਜੀ। ਤੇ ਜਿੱਦਾਂ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਲੜਕੀ ਦਾ ਵਿਆਹ ਹੋਇਆ ਜੀ, ਵਾਕਈ ਬੰਦਾ ਬਹੁਤ ਤੇਜ਼ ਹੈਗਾ ਜੀ। ਅਗਲੇ ਨੇ ਕਿਹਾ ਇਨਕਮ ਟੈਕਸ ਦਾ ਅਫਸਰ ਬਣ ਕੇ ਕੀ ਖੱਟਣਾ ਹੈਗਾ ਜਾਂ ਏਦਾਂ ਦਾ ਕੰਮ ਕਰੋ ਕਿ ਇੰਨੀ ਕੁ ਇਨਕਮ ਹੋਵੇ ਵੀ ਬੰਦੇ ਨੂੰ ਸਾਰੀ ਜ਼ਿੰਦਗੀ, 5 ਸਾਲ ਦੇ ਵਿੱਚ ਹੀ ਅਗਲਾ ਬੰਦੇ ਨੇ ਸਾਰੀ ਜ਼ਿੰਦਗੀ ਕਰਨਾ ਕੁਛ ਨਹੀਂ ਹੈ ਜੀ, ਬਸ ਮਾਨ ਸਨਮਾਨ ਤੇ ਬਸ ਗੱਲ ਚ ਹਾਰ ਪਵਾਈ ਜਾਣੇ ਹੈਗੇ ਆ ਜੀ। ਇੱਕ ਸਟੇਟ ਛੱਡੀ ਹੈ ਤੇ ਹੁਣ ਦੂਜੀ ਵਾਸਤੇ ਪ੍ਰਬੰਧ ਪਹਿਲਾਂ ਕਰ ਲਿਆ ਜੀ, ਉਥੋਂ ਗਾਂਹ ਚੱਲੀ ਜਾਊਗਾ ਕੰਮ।
0: ਬਿਲਕੁਲ।
1: ਪਰ ਪੰਜਾਬ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ ਪੰਜਾਬ ਦਾ। ਦੂਜਾ ਮੈਟਰ ਵੀ ਸੀਗਾ ਜੀ ਅੱਜ ਹਾਈ ਕੋਰਟ ਦੇ ਵਿੱਚ, ਜਿਹਦੇ ਵਿੱਚ ਜਿਹੜਾ ਇਹ ਆ ਵੀ ED ਨੇ ਜਿਹੜੇ ਲੈਟਰ ਲਿਖੇ ਸੀਗੇ ਤੇ ਉਹਦੇ ਇਵਜ਼ ਦੇ ਵਿੱਚ ਜਿਹੜਾ ਆ ਵੀ ਇਹਨਾਂ ਨੂੰ ਕੇਸ ਰਜਿਸਟਰ ਕਰਨ ਨੂੰ ਕਿਹਾ ਸੀ ਜੀ।
0: ਜੀ
1: ਇਹ ਬਹਿਸ ਕਰਦੇ ਰਹੇ ਮੇਨਟੇਨੇਬਿਲਟੀ ਤੇ ਵੀ ਹਾਂ ਜੀ ਵੀ ਜਿਹੜੇ ਵਕੀਲ ਸਾਹਿਬ ਨੇ ਕੇਸ ਕੀਤਾ ਆ ਹੀ ਇਜ਼ ਨਾਟ ਅਗਰੀਵਡ ਪਾਰਟੀ ਹੈ ਜੀ, ਨਾ ਅਫੈਕਟਡ ਪਾਰਟੀ ਹੈਗੀ ਆ, ਨਾ ਇਹਨੇ ਕੋਈ ਪੈਸਾ ਦਿੱਤਾ, ਨਾ ਪੈਸਾ ਰਿਸੀਵ ਕਰਨ ਵਾਲਿਆਂ ਚ, ਨਾ ਇਹ ਵਿਚੋਲੀਏ ਦੀ ਭੂਮਿਕਾ ਚ, ਇਹਨੂੰ ਕੀ ਅਧਿਕਾਰ ਹੈਗਾ ਆ ਕੇਸ ਕਰਨ ਦਾ ਜੀ।
0: ਬਿਲਕੁਲ
1: ਉਸੇ ਚੀਜ਼ ਦੇ ਉੱਤੇ ਜਦੋਂ ਹੈਗਾ ਵੀ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਵੀ ਮਤਲਬ ਤੁਹਾਨੂੰ ਕਾਰਵਾਈ ਕਰਨ ਚ ਦਿੱਕਤ ਕੀ ਆ
0: ਜੀ,
1: ਹੈ ਜੀ ਵੀ ਜੇ ਇੱਕ ਏਜੰਸੀ ਤੁਹਾਨੂੰ ਕਹਿ ਰਹੀ ਹੈਗੀ ਆ ਜੀ, ਫਿਰ ਮੁੜ ਕੇ ਉਹਨਾਂ ਨੇ ਤਾਂ ਡਿਸੀਜਨ ਆਪਣਾ ਜਿਹੜਾ ਆ ਉਹ ਰੱਖ ਲਿਆ ਜੀ, ਰਿਜ਼ਰਵ ਰੱਖ ਲਿਆ ਜੀ, ਉਹ ਰਾਖਵਾਂ ਰੱਖ ਲੈਂਦੇ ਹੈਗੇ ਆ ਜੀ, ਕਈ ਵਾਰੀ ਫੈਸਲਾ ਬਾਅਦ ਦੇ ਵਿੱਚ ਸੁਣਾ ਦਿੱਤਾ ਜਾਂਦਾ ਜੀ। ਬਟ ਇਹ ਉੱਥੇ ਜਿਹੜਾ ਆਉਣ ਦੇ ਟਾਈਮ ਤੇ ਸ਼ਾਮ ਤੱਕ ਇਹ ਅੰਡਰਟੇਕਿੰਗ ਦੇ ਆਏ ਸੀ ਜੀ, ਅਸੀਂ ਕਾਰਵਾਈ ਕਰ ਰਹੇ ਹਾਂ ਜੀ। ਹੁਣ ਦੇਖੋ ਆਇਆ ਵੀ ਮਤਲਬ ਜਿਹੜਾ ਆ ਇਹ 3 ਹਫ਼ਤੇ ਦਾ ਟਾਈਮ ਮੰਗਦੇ ਪਏ ਸੀ ਜੀ, ਆਇਆ ਉਹ ਕਹਿੰਦੇ ਵੀ ਨਹੀਂ ਤੁਸੀਂ ਸਾਨੂੰ ਕੁਛ ਰਿਜ਼ਲਟ ਸ਼ੋ ਕਰੋ।
0: ਜਿਹੜਾ ਆਪਣੇ ਉੱਥੋਂ ਕੇਂਦਰ ਦੀ ਏਜੰਸੀ ਕਹਿੰਦੀ ਸੀ ਭਾਈ ਤੁਸੀਂ ਕੇਸ,
1: ਹਾਂਜੀ ਹਾਂਜੀ, ਟ੍ਰਾਂਸਫਰਾਂ ਤੇ ਪੋਸਟਿੰਗਾਂ ਦੇ ਵਿੱਚ ਪੈਸੇ ਲੈ ਗਏ ਜਿਹੜੇ ਜੀ, ਉਹ ਤਾਂ ਹੈਗਾ ਜੀ।
0: ਹਾਂਜੀ ਬਿਲਕੁਲ ਜੀ, ਉਹ ਕੀਤਾ ਸੀ ਇਹਨਾਂ ਨੇ।
1: ਬਿਲਕੁਲ ਜੀ, ਨਹੀਂ ਜੀ
0: ਜੀ,
1: ਕਿਉਂਕਿ ਉਹਦੇ ਵਿੱਚ OSD ਭਗਵੰਤ ਮਾਨ ਸਾਹਿਬ ਦਾ OSD ਜਿਹੜਾ ਆ ਉਹ ਇਨਵੋਲਵ ਆ, ਉਹਦੇ ਨਾਲ ਦੇ ਬੰਦੇ ਇਨਵੋਲਵ ਹੈ। ਹਾਂਜੀ, ਤੇ ਰਾਜਵੀਰ ਘੁੰਮਣ ਜੀ,
0: ਘੁੰਮਣ ਤੇ ਇੱਕ ਹਿੰਦੀ ਦੇ ਵਿੱਚ ਨਾਮ ਸੀ ਉਹਦਾ ਕੀ, ਥੋੜਾ ਜਿਹਾ ਔਖਾ ਜਿਹਾ ਨਾਮ ਸੀ ਉਹਨਾਂ ਦਾ, ਜਿਹੜਾ ਪੈਲੇ ਉੱਪਰੋਂ ਬੈਗ ਬੁੱਕ ਜਿਹੜੇ ਫੜੇ ਹੋਏ ਸੀ ਉਦੋਂ।
1: ਨਿਤਿਨ ਸ਼ਾਇਦ ਇਸ ਤਰੀਕੇ ਦਾ ਨਾਂ ਹੈ ਜੀ ਉਹਦਾ
0: ਜੀ,
1: ਹਾਂਜੀ, ਤੇ ਨਿਤਿਨ ਗੋਹਲ ਏਦਾਂ ਇਸ ਤਰੀਕੇ ਦਾ ਹੈਗਾ ਜੀ। ਉਹ ਇਹ ਸਾਰੇ ਬੰਦੇ ਜਿਹੜੇ ਹੈਗੇ ਆ ਜੀ ਉਹ ਓਹਦੇ ਵਿਚ ਇਨਵੋਲਵ ਹੈਗੇ ਆ। ਉਹ ਦੇਖੋ ਉਹ ਬਾਕੀ ਜਿਹੜਾ ਹੈਗਾ ਆ ਤੀਸਰਾ ਮਸਲਾ ਤਾਂ ਜਿਹੜਾ ਹੈਗਾ ਆ ਜੀ ਓਹਦੇ ਵਿਚ ਤਾਂ ਸਾਰੀ ਹੁਣ ਪਤਾ ਲੱਗ ਹੀ ਗਿਆ ਜੀ ਭੀ ਜਦੋਂ ਬੰਦੇ ਹੀ ਤੁਸੀਂ ਛੱਡ ਦਿੱਤੇ ਆ ਰੇਪ ਕੇਸ ਦੇ ਜਿਹੜੇ ਹੈਗੇ ਆ ਤੇ ਅਕਿਊਜ਼ਡ ਆ ਉਹ ਤੁਸੀਂ ਛੱਡ ਦਿੱਤੇ ਆ, ਤੁਸੀਂ ਪੈਸੇ ਲਏ ਜਾਂ ਪੈਸੇ ਨਹੀਂ ਲਏ, ਤੇ ਬਿਨਾਂ ਪੈਸਿਆਂ ਤੋਂ ਕੌਣ ਬੰਦਾ ਜਿਹੜਾ ਹੈਗਾ ਆ ਇੰਨੀ ਪੇਨ ਲੈ ਕੇ ਤੇ ਉਦਾਂ ਕਰਕੇ ਕੈਂਸਲੇਸ਼ਨ ਦੇ ਕੇ। ਇਹ ਤਾਂ ਸਧਾਰਨ ਲੋਕ ਜਿਹੜੇ ਹੈਗੇ ਪੁਲਿਸ ਕੋਲੋਂ ਕੋਈ ਵੀ ਫੇਵਰੇਬਲ ਕੰਮ ਕਰਾਉਣਾ ਹੁੰਦਾ ਤਾਂ ਪੈਸੇ ਦਿੰਦੇ ਹੈ ਤਾਂ ਕਰਦੇ ਅਗਲੇ, ਤੇ ਐਡਾ ਵੱਡਾ ਜਿਹੜਾ ਕੰਮ ਕੀਤਾ ਲੋਅ ਨੂੰ ਬਾਈਪਾਸ ਕਰਕੇ ਜਿਹੜੇ ਆ ਤੁਸੀਂ ਨਿਕਲ ਗਏ ਅਦਾਲਤ ਦੀਆਂ ਅੱਖਾਂ ਚ ਵੀ ਘੱਟਾ ਪਾ ਗਏ।
0: ਪਰ ਉਸ ਸਮੇਂ ਸੈਣੀ ਸਾਹਿਬ ਜੋ ਮਾਮਲਾ ਚਲੋ ਮੁੱਖ ਮੰਤਰੀ ਸਾਹਿਬ ਦੇ ਪਤਨੀ ਦਾ ਚੱਲਿਆ ਸੀਗਾ ਤੇ ਉਹਦੇ ਵਿਚ ਜਸਟਿਸ ਰਣਜੀਤ ਸਿੰਘ ਉਹਨਾਂ ਨੇ ਜੋ ਮੁੱਦਾ ਉਠਾਇਆ ਸੀ ਬਹਿਸ ਬਹਾਸਾ ਹੋਇਆ ਸਾਰਾ ਕੁਝ ਹੋਇਆ ਪਰ ਚੁੱਪ ਕਰਕੇ ਬਹਿ ਗਏ, ਮੁੜ ਕੇ ਮਾਨਹਾਨੀ ਦਾ ਕੇਸ ਜਾਂ ਹੋਰ ਸਾਰੀਆਂ ਚੀਜ਼ਾਂ ਤੇ ਕੋਈ ਹੁੰਗਾਰਾ ਹੁਣ ਤੱਕ ਆਇਆ ਹੀ ਨਹੀਂ। ਵੈਸੇ ਇਸ਼ਾਰੇ ਇਸ਼ਾਰੇ ਦੇ ਵਿਚ ਜਸਟਿਸ ਰਣਜੀਤ ਸਿੰਘ ਕਹਿ ਗਏ ਸੀਗੇ ਭਾਈ ਸਾਰਾ ਕੁਝ ਪਿਆ ਸਾਡੇ ਕੋਲ ਤਾਂ।
1: ਹਾਂਜੀ ਉਹ ਦੇਣਗੇ ਸਿਵਲ ਕੇਸ ਜਿਹੜਾ ਕੀਤਾ ਹੈ ਨਾ ਜੀ ਇਹਨਾਂ ਨੇ 30 ਸਤੰਬਰ ਜਿਹਦੇ ਵਿਚ ਤਰੀਕ ਪਈ ਆ ਉਹਦੇ ਵਿਚ ਜਿਹੜਾ ਆ ਉਹਦੇ ਰਿਪਲਾਈ ਦੇ ਵਿਚ ਉਹ ਗੱਲ ਕਰਨਗੇ ਜੀ। ਬਾਕੀ ਤਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਕਈ ਵਾਰੀ ਭਾਰੇ ਸਾਹਿਬ ਸਾਨੂੰ ਵੀ ਨਾ ਮਤਲਬ ਕੋਰਟ ਦੇ ਵਿਚ ਕਈ ਚੀਜ਼ਾਂ ਪਤਾ ਹੁੰਦੀਆਂ ਉਹ ਅਸੀਂ ਨਾ ਥੋੜੀਆਂ ਬਹੁਤੀਆਂ ਜਿਹੜੀਆਂ ਹੈਗੀਆਂ ਰਿਪਲਾਈ ਚ ਦੇ ਦੇਈ ਦੀਆਂ, ਬਾਕੀ ਅਸੀਂ ਰੱਖ ਲਈ ਦੀਆਂ ਕ੍ਰੋਸ ਐਗਜ਼ਾਮੀਨੇਸ਼ਨ ਵਾਸਤੇ ਤੇ ਜਦੋਂ ਬੰਦੇ ਨੂੰ ਸਵਾਲ ਜਵਾਬ ਕਰਨ ਦਾ ਟਾਈਮ ਆਊਗਾ ਉਦੋਂ ਅਚਨਚੇਤ ਇਹ ਜਿਹੜੇ ਬਰਾਸਤਿਆਂ ਮਾਰਾਂਗੇ। ਹਾਂਜੀ ਉੱਥੇ ਜਿਹੜਾ ਹੈਗਾ ਫਿਰ ਸਰਪ੍ਰਾਈਜ਼ ਦੇਈਦੇ ਆ ਤਾਂ ਕਿ ਜਿਹੜਾ ਆ ਵੀ ਉਹ ਉੱਥੇ ਬੰਦਾ ਜਿਹੜਾ ਸਾਰਾ ਸੱਚਾਈ ਬਾਹਰ ਆ ਜਾਂਦੀ ਹੈ ਜੀ ਜਦੋਂ ਸਰਪ੍ਰਾਈਜ਼ ਉਹਨੂੰ ਮਿਲਦਾ ਜੀ।
0: ਜੀ ਬਿਲਕੁਲ
1: ਉਹ ਇੱਥੇ ਤੱਕ ਕਹਿਣ ਵਾਲੇ ਤਾਂ ਇਹ ਕਹਿੰਦੇ ਹੈਗੇ ਆ ਕਿ ਜਿਹੜਾ ਹੋਟਲ ਵਾਲੇ ਦੇ ਨਾਲ ਭਗਵੰਤ ਮਾਨ ਦੇ ਸਿਸਟਰ ਜਿਹੜੀ ਹੈਗੇ ਆ ਉਹਨਾਂ ਨੇ ਵਿਦੇਸ਼ ਯਾਤਰਾ ਕੀਤੀ ਸੀ ਹਾਂਜੀ ਦੈਟ ਵਾਜ ਏ ਸਪੋਂਸਰਡ ਜਰਨੀ ਤੇ ਨਾਲ ਉਹ ਇਹ ਵੀ ਦੱਸਦੇ ਹੈਗੇ ਆ ਜੀ ਵੀ ਉੱਥੇ ਜਿਹੜੀ ਸ਼ੋਪਿੰਗ ਕੀਤੀ ਹੈ ਕਿ ਉੱਥੇ ਦੇ ਬਿੱਲ ਜਿਹੜੇ ਆ ਉਹ ਹਿਊਮਨ ਰਾਈਟ ਕਮਿਸ਼ਨ ਵਾਲੇ ਉਧਰ ਹਾਂਜੀ ਉਹ ਬੈਠੇ ਹਿੰਟ ਦਿੰਦੇ ਸੀਗੇ ਜੀ ਵੀ 50 ਲੱਖ ਦੀ ਸ਼ੋਪਿੰਗ ਕਿੱਥੋਂ ਹੋਈ ਕਿੱਦਾਂ ਹੋਈ ਸਾਨੂੰ ਸਾਰਾ ਪਤਾ ਜੀ। ਸੋ ਇਸ ਕੁੱਲ ਮਿਲਾ ਕੇ ਭਾਰਤ ਸਭ ਸਟੇਟ ਵਾਸਤੇ ਜਿਹੜਾ ਆ ਸਰਕਾਰ ਵਾਸਤੇ ਜਿਹੜਾ ਆ ਅੱਜ ਦਾ ਦਿਨ ਕੋਈ ਬਹੁਤਾ ਵਧੀਆ ਨਹੀਂ ਰਿਹਾ ਜੀ ਕਿਉਂਕਿ ਹਾਂਜੀ ਕਿਉਂਕਿ ਇੱਕ ਤਾਂ ਜਿਹੜਾ ਹੈਗਾ ਹਾਈ ਕੋਰਟ ਦੇ ਵਿਚ ਬੜੀ ਕਿਰਕਿਰੀ ਹੋਈ ਜੀ ਸਰਕਾਰ ਦੀ, ਦੂਜਾ ਇਹਨਾਂ ਦੀਆਂ ਜਿਹੜੀਆਂ ਇੱਛਾਵਾਂ ਸੀਗੀਆਂ ਉਹ ਤੇ ਪਾਣੀ ਫਿਰ ਜਾਣਾ ਹੈਗਾ ਆ ਜੀ ਉਹ ਉਹਨਾਂ ਨੇ PIL ਮਨਜ਼ੂਰ ਕਰ ਲੈਣੀ ਹੈਗੀ ਆ 15,000 ਕਰੋੜ ਦਾ ਕਰਜ਼ਾ ਕੁਰਜਾ ਜਿਹੜਾ ਆ ਉਹ ਤਾਂ ਨਹੀਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਹੁਣ ਛੇਤੀ ਕਿਤੇ ਮਿਲਦਾ।
0: ਬਾਕੀ ਵੀ ਕਰਜ਼ੇ ਇਹ ਵੀ ਸੋਚ ਰਿਹਾ ਸੀ ਮਾਫ਼ੀ ਚਾਹੁੰਦਾ ਤੁਹਾਨੂੰ ਵਿਚ ਰੋਕ ਰਿਹਾ ਕਿ ਪਹਿਲਾਂ ਵੀ ਕਦੇ ਹੋਇਆ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਆ ਚਾਹੇ ਕਾਂਗਰਸ ਦੀ ਰਹੀ ਆ ਚਾਹੇ BJP ਦੇ ਨਾਲ ਗੱਠਜੋੜ ਦੇ ਵਿਚ ਰਹੀ ਆ ਜਾਂ ਬਸਪਾ ਦੇ ਨਾਲ ਰਹੀ ਆ ਜਾਂ ਕਿਸੇ ਵੀ ਸਰਕਾਰ ਦਾ ਕਿ ਉਹ ਵੀ ਏਦਾਂ ਹਾਈ ਕੋਰਟਾਂ ਜਾਂ ਸੁਪਰੀਮ ਕੋਰਟਾਂ ਦੇ ਵਿਚ ਏਡੇ ਵੱਡੇ ਵੱਡੇ ਮਤਲਬ ਕਿ ਕੇਸਾਂ ਦੇ ਵਿਚ ਮਤਲਬ ਕਿ ਤੁਰੇ ਫਿਰਦੇ ਕਦੇ ਚਰਚਾ ਦੇ ਵਿਚ ਰਹੇ ਆ ਕਿ ਇਹ ਵੀ 70 ਸਾਲਾਂ ਬਾਅਦ ਪਹਿਲੀ ਵਾਰੀ ਹੋਇਆ।
1: ਦੇਖੋ ਭਾਰੇ ਸਾਹਿਬ ਅਕਾਊਂਟ ਸਰੈਂਡਰ ਤਾਂ ਕਿਸੇ ਸਰਕਾਰ ਨੇ ਵੀ ਨਹੀਂ ਕੀਤੇ ਸੈਂਟਰ ਬਿਲਕਦਾ ਰਿਹਾ ਜੀ ਉਹਨਾਂ ਨੇ ਕੋਰੈਸਿਵ ਸਟੈਪਸ ਜਿਹੜੇ ਲਏ ਸੀ ਉਹ ਇਸੇ ਕਰਕੇ ਹੀ ਲਏ ਸੀ ਕਿ ਭਾਈ ਅਸੀਂ ਤੁਹਾਨੂੰ ਜਿਹੜਾ ਹੈਗਾ ਆ ਫਰਦਰ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ ਉਹ ਇਸੇ ਕਰਕੇ ਨਹੀਂ ਸਾਨੂੰ ਮਿਲਿਆ ਕਿਉਂਕਿ ਅਸੀਂ ਪਿਛਲੇ ਦਾ ਹਿਸਾਬ ਹੀ ਨਹੀਂ ਦਿੱਤਾ ਕਿਉਂਕਿ ਉਹ ਪੈਸੇ ਆਪਾਂ ਹੋਰ ਕਿਸੇ ਪਾਸੇ ਖਰਚ ਲਏ ਸੀ ਪਹਿਲਾਂ ਬਾਦਲ ਸਾਹਿਬ ਦੇ ਟਾਈਮ ਤੇ ਸੰਗਤ ਦਰਸ਼ਨਾਂ ਤੇ ਕੈਪਟਨ ਸਾਹਿਬ ਦੇ ਟਾਈਮ ਤੇ ਉਹਨਾਂ ਦਾ ਜਿਹੜਾ ਲੋਨ ਦਾ ਪ੍ਰੋਮਿਸ ਸੀਗਾ ਉਹਨੂੰ ਉਬੀ ਕਰਨ ਵਾਸਤੇ ਖਰਚ ਦਿੱਤੇ ਜੀ ਇਸ ਸਰਕਾਰ ਨੇ ਜਿਹੜਾ ਇਹ ਅੰਡਰਟੇਕਿੰਗ ਦਿੱਤੀ ਸੀ ਜੀ ਉਹ ਤੋਂ ਪਹਿਲਾਂ ਹੀ ਜਿਹੜਾ ਹੈਗਾ ਆ ਉਹਨਾਂ ਨੇ ਕਿਹਾ ਵੀ ਹਾਂ ਪਿਛਲਾ ਹਿਸਾਬ ਕਿਤਾਬ ਲਿਆਓ ਤੇ ਅਗਲੇ ਪੈਸੇ ਲੈ ਜਾਓ ਹਿਸਾਬ ਕਿਤਾਬ ਅਸੀਂ ਦੇਣਾ ਨੀ ਤੇ ਨਾ ਸਾਡੇ ਕੋਲ ਹਿਸਾਬ ਕਿਤਾਬ ਕੋਈ ਹੈਗਾ ਇੱਥੇ ਤਾਂ ਹੁਣ ਤੱਕ ਦਾ ਜਿਹੜਾ ਹੈਗਾ ਆ ਜੀ ਜਾਣ ਲੱਗਿਆਂ ਜਿਹੜੇ ਆ ਹਰ ਇੱਕ ਬੰਦਾ ਇਹ ਮੂੰਹੋਂ ਕਹੂਗਾ ਜੀ ਵੀ ਨਾ ਖਾਤਾ ਨਾ ਵਹੀ ਜੋ ਕੇਜਰੀਵਾਲ ਕਹੇ ਵਹੀ ਸਹੀ
0: ਹਾਂਜੀ
1: ਉਹ
0: ਜੀ
1: 6400 ਕਰੋੜ ਰੁਪਇਆ ਮੀਨਸ ਸਮਥਿੰਗ ਸ਼ੌਕਿੰਗ ਆ ਜੀ।
0: ਬੈਂਕ ਦੇ ਵਿਚ ਵੀ ਆਪਾਂ ਜਾਈਏ ਡਿਮਾਂਡ ਕਰਨੀ ਆ ਉਹ ਕਹਿੰਦੇ ਜਾਂ ਤਾਂ ਤੁਸੀਂ ਕੁਝ ਗਿਰਵੀ ਰੱਖੋ ਤੇ ਜਾਂ ਸਾਨੂੰ ਏਦਾਂ ਕਰੋ ਭਾਈ ਜੇ ਤਾਂ ਤੁਹਾਡੀ ਪੱਕੀ ਨੌਕਰੀ ਹੈ ਤਾਂ ਤੁਸੀਂ ਮਤਲਬ ਕਿ ਆਪਣੇ ਜਿਹੜੇ ਇਨਪੁੱਟ ਹੈ ਜਾਂ ਆਊਟਪੁੱਟ ਤੁਹਾਡੇ ਹੈਗੇ ਆ ਖਰਚੇ ਕਿੰਨੇ ਨੇ ਤੇ ਤੁਹਾਨੂੰ ਇਨਪੁੱਟ ਕੀ ਆਉਂਦੀ ਹੈ ਮਤਲਬ ਕਿ ਆਮਦਨ ਕੀ ਹੈ ਤੇ ਉਹ ਸਾਨੂੰ ਸ਼ੋ ਕਰੋ ਤੇ ਅਗਲੇ ਦੱਸ ਦਿੰਦੇ ਨੇ ਮਤਲਬ ਕਿ ਕੰਪਿਊਟਰ ਦੇ ਨਾਲ ਤਾਂ ਮਿੰਟੋ ਮਿੰਟ ਹੀ ਗਿਣ ਕੇ ਹੁਣ ਭਾਈ ਆਹ ਇੰਨੇ ਨਹੀਂ ਮਿਲ ਸਕਦੇ ਤੁਹਾਨੂੰ ਤੇ ਇਸ ਹਿਸਾਬ ਦੇ ਨਾਲ ਤੁਹਾਡੀ ਕਿਸ਼ਤ ਬਣਦੀ ਹੈ ਤੇ ਹੁਣ ਜੇ ਸਰਕਾਰ ਦੀ ਗੱਲ ਕਰੀਏ ਤਾਂ ਚਾਦਰ ਪੱਟ ਨੂੰ ਪਈ ਆ 45% ਤੋਂ ਵੱਧ ਤਾਂ ਕਰਜ਼ਾ ਲੈ ਲਿਆ ਇਹਨਾਂ ਨੇ ਜੀ ਕਿ ਹੁਣ ਮਤਲਬ ਕਿ ਦਿਵਾਲੀਆ ਐਲਾਨਣ ਦੀ ਬਸ ਜ਼ਰੂਰਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਿਵਲ ਵਾਰ ਲਵਾਉਣ ਦੀ ਕੋਸ਼ਿਸ਼ ਹੈ।
1: ਭਾਰਤ ਸਾਹਿਬ ਦੇਖੋ ਇਹਨਾਂ ਦੇ ਮੁਲਾਜ਼ਮ ਜਿਹੜੇ ਹੈਗੇ ਆ ਯੂਨੀਅਨ ਦੇ ਸੁਖਚੈਨ ਸਿੰਘ ਖਹਿਰਾ ਲੀਡਰ ਜਿਹੜੇ ਹੈਗੇ ਸੀ ਸੈਕਟਰੀ ਆ
0: ਜੀ
1: ਉਹਨਾਂ ਨੇ ਕੀ ਕਿਹਾ ਜਦੋਂ ਇੱਥੇ ਮਤਲਬ ਗੱਲ ਹੋਈ ਆ ਉਹ ਕਹਿੰਦੇ ਜੀ ਵੀ 52% ਤਾਂ ਜਿਹੜਾ ਆ ਤੁਹਾਡੀਆਂ ਸੈਲਰੀਆਂ ਤੇ ਚੱਲ ਜਾਂਦਾ
0: ਜੀ
1: ਉਹ ਕਹਿੰਦੇ ਸਾਡੀਆਂ ਨੀ ਪਿੱਛੇ ਹੀ ਅਮਨ ਅਰੋੜਾ ਹੁਣੀ ਖੜੇ ਸੀ
0: ਜੀ
1: ਉਹ ਕਹਿੰਦੇ ਵੀ ਸਾਡੀਆਂ ਹੀ ਨੀ ਤੁਹਾਡੀਆਂ ਵੀ ਸੈਲਰੀਆਂ ਤੇ ਨਾਲ ਤੁਹਾਡਾ ਜਿਹੜਾ ਤਾਮ ਜਾਮ ਨਾਲ ਤੁਹਾਡੇ ਨਾਲ ਜਿਹੜੇ ਸਿਕਿਉਰਿਟੀ ਅਫਸਰ ਉਹ ਇਸੇ 52% ਚੋਂ ਤਨਖਾਹਾਂ ਪਾਉਂਦੇ ਆ
0: ਲੱਖ ਲੱਖ ਤਨਖਾਹ ਹੋਈ ਤਾਂ ਕਰੋੜ ਰੁਪਇਆ ਤਾਂ ਮਹੀਨੇ ਦਾ ਇਹਨਾਂ ਦਾ ਹੀ ਹੋ ਗਿਆ ਜੀ ਪਾਰਟੀ ਦਾ
1: ਹਾਂਜੀ ਸਰ
0: ਤੇ ਬਾਅਦ ਚੋ ਪਿੱਛੇ ਜਿਹੜੇ ਆ 1000 ਬੰਦਾ ਨਾਲ ਸਿਕਿਉਰਿਟੀ ਦਾ ਹੋਰ ਸਾਰੀਆਂ ਚੀਜ਼ਾਂ ਨੇ ਵੱਖਰੇ ਵੱਖਰੇ MLA ਨੂੰ ਸਾਰਾ ਕੁਝ ਹੈ ਓਪੋਜੀਸ਼ਨ ਪਾਰਟੀਆਂ ਨੂੰ ਵੀ ਹੈ ਮਤਲਬ ਕਿ ਇਹ ਤਾਂ ਲੋਕਾਂ ਨੂੰ ਮਹਿੰਗੇ ਪੈਂਦੇ ਆ ਜਿਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਅਕਾਲੀ ਦਲ ਹਾਲੇ ਤਾਂ ਸਸਤੇ ਪੈਂਦੇ ਸੀ ਜੀ ਉਸ ਹਿਸਾਬ ਦੇ ਨਾਲ ਤਾਂ ਪਿਛਲੇ ਸਮਿਆਂ ਚ
1: ਭਾਰਤ ਸਾਹਿਬ ਅੱਜ ਦੀ ਡੇਟ ਦੇ ਵਿਚ ਜਿਹੜਾ ਇਹਨਾਂ ਦਾ ਤੇਲ ਗੱਡੀ ਖਰਚ ਪਾ ਕੇ ਇਹ 6 ਲੱਖ ਰੁਪਇਆ ਤਾਂ ਜਿਹੜਾ ਇੰਡੀਵਿਜੁਅਲ ਤੇ ਲੱਗਦਾ ਬਾਕੀ ਜਿਹੜੇ ਇਹਨਾਂ ਦੇ ਸਿਕਿਉਰਿਟੀ ਦੇ ਨਾਲ ਲੱਗਦੇ ਹੈਗੇ ਆ ਜੀ ਲੀਗਲ ਤੇ ਇਨਲੀਗਲ ਦੋਨੇ ਚੱਲਦੇ ਆ ਜੀ
0: ਫਿਰ ਤੇਲ ਗੱਡੀਆਂ ਦਾ
1: ਕਈਆਂ ਦੀ ਖਾਣੇ ਡਿਊਟੀ ਹੁੰਦੀ ਹੈ ਤਾਂ ਵੀ ਇਹਨਾਂ ਦੇ ਨਾਲ ਤੁਰੇ ਫਿਰਦੇ ਹੈਗੇ ਜੀ ਉਹਨਾਂ ਦੀਆਂ ਤਨਖਾਹਾਂ ਐਕਸਟਰਾ ਆ ਜੀ
0: 6 ਲੱਖ ਰੁਪਇਆ
1: ਹੈਗਾ ਹੈ ਜੀ ਇਹਨਾਂ ਦੇ ਭੱਤੇ ਭੁੱਤੇ ਪਾ ਕੇ ਜਿਹੜਾ ਆ DJ TA ਜਿਹੜਾ ਪਾ ਕੇ 6 ਲੱਖ ਚ ਪੈਂਦਾ 1 MLA
0: ਜੀ ਪਰ ਸਾਇੰਸ ਸਾਹਿਬ ਜਿੱਦਾਂ ਇਹ ਪ੍ਰਚਾਰ ਦੇ ਉੱਤੇ ਜਾਂਦੇ ਆ ਜਾਂ ਰੈਲੀਆਂ ਕਰਦੇ ਆ ਜਿਹੜੀ ਹਕੂਮਤ ਦੇ ਵਿੱਚ ਪਾਰਟੀ ਹੈ ਕਿ ਉਹ ਮਤਲਬ ਕਿ ਸਰਕਾਰੀ ਖਾਤੇ ਦੇ ਵਿੱਚ ਹੁੰਦਾ ਕਿ ਉਹਦੇ ਵਿੱਚ ਵੀ ਕੀ ਰਿਕਾਰਡ ਦੇ ਵਿੱਚ ਲਿਖਦੇ ਹੋਣਗੇ ਵੀ ਕਿਸ ਕੰਮ ਦੇ ਲਈ ਅਸੀਂ ਜਾ ਰਹੇ ਹਾਂ ਅੱਜ ਉਹ ਤਾਂ ਸਾਰਾ ਔਨ ਰਿਕਾਰਡ ਹੀ ਹੁੰਦਾ ਹੋਣਾ ਜੀ ਰਜਿਸਟਰਡ ਤਾਂ ਹੁੰਦਾ ਹੀ ਹੋਣਾ ਕਿਤੇ ਨਾ ਕਿਤੇ ਜਿਹੜੇ ਫੰਡ ਲੈਂਦੇ ਹੋਣਗੇ ਜਾਂ ਤੇਲ ਪਾਣੀ ਭੱਤਾ ਲੈਂਦੇ ਹੋਣਗੇ
1: ਭਾਰਤ ਸਾਹਿਬ ਗੱਲ ਇਦਾਂ ਹੈਗੀ ਆ ਉਹ ਜਿਦਾਂ ਕਹਿੰਦੇ ਹੁੰਦੇ ਨਾ ਤੇਰੀਆਂ ਤੂੰ ਜਾਣੇ ਮੈਂ ਕੀ ਜਾਣਾ ਹਾਂਜੀ ਉਹ ਹਿਸਾਬ ਆ ਇੱਥੇ ਜਨਤਾ ਨੂੰ ਕੁਛ ਨੀ ਪਤਾ ਸਾਨੂੰ ਵੀ ਕੁਛ ਨੀ ਪਤਾ ਇਹਨਾਂ ਦੀਆਂ ਇਹ ਜਾਣਨ ਜੀ ਇਹ ਕਿੱਥੋਂ ਅਕਾਊਂਟਸ ਮੇਨਟੇਨ ਕਰਦੇ ਆ ਜੀ ਕਿਹੜੇ ਤਰੀਕੇ ਦੇ ਨਾਲ ਮੈਨੇਜ ਕਰਦੇ ਆ ਜੀ ਤਿੰਨ ਤਿੰਨ ਤਾਂ ਗੱਡੀਆਂ ਸਕੋਟ ਤੇ ਚੱਲਦੀਆਂ ਪਈਆਂ ਹਾਂਜੀ ਉਹ ਕਿੱਥੋਂ ਆ ਰਿਹਾ ਸਾਰਾ ਕੁਛ ਜਿਹੜਾ ਹੈਗਾ ਜੀ ਆਪਣੇ ਕੋਲੋਂ ਥੋੜਾ ਕਰਦੇ ਆ ਜੀ
0: ਬਿਲਕੁਲ ਹੈ ਜੀ
1: ਬਾਕੀ ਲੋਕਾਂ ਦਾ ਕਚੂਮਣ ਕੱਢਿਆ ਹੈਗਾ ਜੀ
0: ਜੀ
1: ਮੇਰਾ ਅੱਜ 21,750 ਰੁਪਏ ਬਿੱਲ ਦੇ ਤਾ ਮੈਨੂੰ ਦੱਸੋ
0: ਬਿਜਲੀ ਦਾ
1: ਹਾਂਜੀ
0: ਬੱਤੀ ਦਾ ਆਉਂਦੀ ਤੁਸੀਂ ਰੋਜ਼ ਬਿਲਕਦੇ ਰਹਿੰਦੇ ਹੋ ਬਿਜਲੀ ਨੀ ਆਉਂਦੀ
1: ਬੱਤੀ ਆਉਂਦੀ ਨੀ ਜੀ
0: 70 ਵੋਲਟ ਆਉਂਦੇ ਪਏ ਆ ਏਸੀ ਦੀ ਚੱਲ
1: ਉਹ ਮੈਂ ਕਿਹਾ ਮੈਂ 10,000 ਰੁਪਇਆ ਤਾਂ ਜਿਹੜਾ ਹੈਗਾ ਪਿਛਲੇ ਮਹੀਨੇ ਦਿੱਤਾ ਆ ਕਹਿੰਦੇ ਕੋਈ ਨੀ ਉਹ ਘਟਾ ਲਾਂਗੇ ਜੀ ਫਿਰ ਦੇਖ ਲਾਂਗੇ ਹਿਸਾਬ ਕਿਤਾਬ ਕਰਕੇ ਪਹਿਲਾਂ ਤੁਸੀਂ ਇਹ ਜਮਾ ਕਰਾਓ ਲੋਕ ਕਰ ਲਓ ਗੱਲ
0: ਕਰ ਲਓ
1: ਹਾਂਜੀ
0: ਜੀ
1: ਕਹਿੰਦੇ ਉਹ ਤੁਸੀਂ ਉਹ ਤਾਂ ਕਿਸੇ ਨੇ ਦਿੱਤਾ ਹੀ ਨੀ ਤੁਸੀਂ ਕਾਹਤੋਂ ਦੇ ਦਿੱਤਾ ਮੈਂ ਕਿਹਾ ਯਾਰ ਤੁਸੀਂ ਦਿੱਤਾ ਬਿੱਲ ਤਾਂ ਅਸੀਂ ਦੇ ਤਾ ਹਾਂਜੀ ਵੀ ਆਨਲਾਈਨ ਜਨਰੇਟ ਹੋਇਆ ਮੈਂ ਆਨਲਾਈਨ ਪੇਮੈਂਟ ਕਰ ਦਿੱਤੀ ਕਹਿੰਦੇ ਉਹ ਤਾਂ ਐਵਰੇਜ ਦੇ ਉੱਤੇ ਸੀਗਾ ਉਹ ਤੁਹਾਡਾ ਐਕਚੁਅਲੀ ਨਹੀਂ ਸੀ ਐਕਚੁਅਲੀ ਬਿੱਲ ਤੁਹਾਡਾ ਆਹ ਹੀ ਆ ਜੀ ਮੈਂ ਕਿਹਾ ਇਹ ਭਾਈ ਇਹਦੇ ਵਿੱਚੋਂ ਤੁਸੀਂ ਉਹ ਡਿਡਕਟ ਕਰ ਦਿੱਤਾ ਹੈਗਾ ਕਹਿੰਦਾ ਪਤਾ ਨੀ ਹੋ ਸਕਦਾ ਡਿਡਕਟ ਹੋ ਕੇ ਹੀ ਆਇਆ ਹੋਵੇ ਇਹ ਲੋਜਿਕ ਸ਼ਾਮ ਦਾ ਹੀ ਮੂਡ ਖਰਾਬ ਕਰਕੇ ਬੈਠੇ ਆ ਜੀ ਏਦਾਂ ਦਾ ਤਾਂ ਕੰਮ ਕਰਦੀਆਂ ਸਰਕਾਰਾਂ ਜੀ ਤੇ ਲਾਈਟ ਮੈਂ ਸ਼ਾਮ ਦੀ ਲਾਈਟ ਨੀ ਆਈ ਸੀ ਜੀ
0: ਨੀ ਤੁਹਾਨੂੰ 300 ਯੂਨਿਟ ਫ੍ਰੀ ਨੀ ਕਦੀ ਤੁਸੀਂ ਇੰਨਾ ਬਿੱਲ ਭਰੀ ਜਾਂਦੇ ਹੋ ਤੁਸੀਂ 3-phase ਲਵਾਇਆ ਹੋਇਆ
1: 3-phase ਨਹੀਂ ਪਰ ਏਦਾਂ ਹੈਗਾ ਆ ਉਹ ਜੇ ਤਾਂ ਤੁਸੀਂ ਜਿਹੜਾ ਆ ਦੇਖੋ ਘਰ ਦੇ ਵਿਚ ਜਿਹੜਾ ਆ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਵੀ ਬੇਟਾ ਜਿਹੜੀ ਗ੍ਰਿਸਤੀ ਹੁੰਦੀ ਹੈ ਨਾ ਇਹਦੇ ਵਿਚ ਜਿਹੜਾ ਆ ਮਾਲ ਗੱਡੀ ਦੇ ਡੱਬੇ ਜਿਹੜੀ ਨੀ ਗਿਣੀ ਦੇ ਹੁੰਦੇ ਇੰਜਣ ਦੇ ਜ਼ੋਰ ਚਾਹੀਦਾ
0: ਹਾਂਜੀ
1: ਸੋ ਇਸ ਕਰਕੇ
0: ਖਰਚੀ
1: ਖਰਚਿਆਂ ਦੇ ਉੱਤੇ ਕੰਟਰੋਲ ਨੀ ਹੁੰਦਾ ਹੈਗਾ ਆ ਜੀ ਇਨਕਮ ਵਧਾਉਣ ਬਾਰੇ ਸੋਚਣਾ ਚਾਹੀਦਾ
0: ਹਾਂਜੀ
1: ਜੇ ਸੁੱਖ ਸ਼ਾਂਤੀ ਚਾਹੁੰਦੇ ਹੈਗੇ ਆ ਤੇ
0: ਜੀ
1: ਸੋ ਕੋਈ ਗੱਲ ਨੀ ਭਾਰਾ ਸਾਹਿਬ, ਕੋਈ ਫਰਕ ਨੀ ਪੈਂਦਾ, ਦੋ ਚਾਰ ਝੂਠ ਵੱਧ ਬੋਲਣੇ ਪੈਣਗੇ, ਹੋਰ ਉੱਥੇ ਕੀ ਹੈਗਾ ਕਚਹਿਰੀ ਬਹਿ ਕੇ, ਹਾਂਜੀ
0: ਜੀ
1: ਕਰ ਲਾਂਗੇ ਮੈਨੇਜ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਜੇ ਸਿੱਧੀ ਉਂਗਲ ਨਾ ਘਿਓ ਨਾ ਨਿਕਲੇ ਤਾਂ ਪੁੱਠੀ ਕਰਨੀ ਪੈਂਦੀ ਜੀ।
0: ਪੁੱਠੀ ਕਰਨੀ।
1: ਜੇ ਹੁਣ
0: ਵੈਸੇ ਸੈਣੀ ਸਾਹਿਬ ਲੁਧਿਆਣੇ ਦੇ ਵਿੱਚ ਪੁੱਠਾ ਹੱਥ ਕਰ ਲਿਆ ਜੀ, ਤਾਂ ਤੁਸੀਂ ਉਂਗਲ ਦੀ ਗੱਲ ਕਰਦੇ ਹੋ, ਆ ਬੜੀ ਚਰਚਾ ਚ ਰਹੀ ਆ ਜੀ।
1: ਉਹ ਪਰ ਇਥੋਂ
0: ਰਜਿੰਦਰਪਾਲ ਕੋਲ
1: ਗੱਲ ਇਦਾਂ
0: ਸ਼ੀਲਾ।
1: ਹੈਗੀ ਆ, ਬਸਾ ਸੱਤਾ ਸਿਰ ਨੂੰ ਚੜੀ ਇਥੋਂ ਹੀ ਪਤਾ ਲੱਗਦੀ ਸਰ।
0: ਜੀ
1: ਤੁਸੀਂ ਦੇਖੋ ਨਾ ਕਿ ਇਨਸਾਨੀਅਤ ਕਿੱਥੇ ਰਹਿ ਗਈ ਆ ਜੀ।
0: ਜੀ
1: ਜਦੋਂ ਨਾ ਭਾਰੇ ਸਾਹਿਬ ਨਵਾਂ ਨਵਾਂ ਲੇਡੀਜ਼ ਨੂੰ ਪ੍ਰੈਫਰੈਂਸ ਦੇਣ ਲੱਗੇ ਨਾ ਜੀ ਜੋਬ ਦੇ ਵਿੱਚ, ਤੇ ਇਟ ਵਾਜ ਪ੍ਰਜ਼ਿਊਮਡ ਕਿ ਲੇਡੀਜ਼ ਜਿਹੜੀਆਂ ਆ ਬੰਦੇ ਨਾਲੋਂ ਘੱਟ ਕਰਪਟ ਹੋਣਗੀਆਂ, ਵੀ ਪੈਸਾ ਲੈਣ ਲੱਗਿਆਂ ਹੈਜ਼ੀਟੇਸ਼ਨ ਕਰਨਗੀਆਂ ਜੀ।
0: ਜੀ
1: ਹੌਲੀ ਹੌਲੀ ਦੇਖਿਆ ਭੀ ਲੇਡੀਜ਼ ਨੇ ਕਿਹਾ ਭੀ ਅਸੀਂ ਜਦ ਬਾਕੀ ਕੰਮਾਂ ਦੇ ਵਿੱਚ ਜਿਹੜਾ ਆ ਅੱਗੇ ਆ,
0: ਮੱਲਾ ਮਾਰੀ ਜਾਂਦੇ
1: ਤੇ ਇਸ ਕੰਮ ਚ ਵੀ ਰਿਸ਼ਵਤ ਲੈਣ ਦੇ ਵਿੱਚ ਵੀ ਕਿਉਂ ਪਿੱਛੇ ਰਹੀਏ।
0: ਜੀ
1: ਉਹ ਫਿਰ ਦੇਖੋ ਵਿਜੀਲੈਂਸ ਜਿਹੜੀ ਹੈਗੀ ਆ, ਜਨਰਲੀ ਤੁਸੀਂ ਯੂ ਵਿਲ ਫਾਇੰਡ ਕਿ ਕਦੀ ਜਿਹੜੀ ਆ, ਹੁਣ ਥੋੜੇ ਦਿਨ ਪਹਿਲਾਂ ਪਰਸੋਂ ਦੀ ਗੱਲ ਹੈ ਜੀ, ਭੀ ਡੀਸੀ ਦੇ ਆਫਿਸ ਦੇ ਵਿੱਚੋਂ ਕਲਰਕ ਜਿਹੜੀ ਸੀ ਉਹ ਰਿਸ਼ਵਤ ਲੈਂਦੀ ਫੜੀ ਗਈ ਜੀ,
0: ਬਿਲਕੁਲ
1: 1 ਲੱਖ ਰੁਪਈਆ, 5 ਲੱਖ ਰੁਪਈਆ, ਇੱਥੇ ਤੱਕ ਜਿਹੜੀ ਹੈਗੀ ਆ SDM ਤੱਕ ਜਿਹੜੀਆਂ ਫੜੀਆਂ ਗਈਆਂ
0: ਜੀ
1: ਉਹ ਰਿਸ਼ਵਤ ਲੈਂਦੇ ਜੀ।
0: ਜੀ
1: ਇੱਥੇ ਤੱਕ ਅਮਰੂਦਾਂ ਦੇ ਨਕਲੀ ਬਾਗ ਦਿਖਾ ਕੇ ਜਿਹੜਾ ਕੰਪਨਸੇਸ਼ਨ ਲਈ ਸਰਕਾਰ ਤੋਂ,
0: ਜੀ
1: ਉਹ ਵੀ ਇੱਕ IAS ਲੇਡੀ ਸੀ। ਸੋ ਇਸ ਕਰਕੇ ਲੇਡੀਜ਼ ਨੇ ਫਿਰ ਪਿੱਛੇ ਕਿਉਂ ਰਹਿਣਾ ਹੈਗਾ ਜੀ, ਤੇ ਜਦੋਂ ਲੇਡੀਜ਼ ਹੋਵੇ MLA ਤੇ ਜਦੋਂ ਉਸ ਸੋਸਾਇਟੀ ਚ ਰਹਿੰਦੇ ਹੋਵੇ ਜਿੱਥੇ ਬੰਦਿਆਂ ਨਾਲ ਹੀ ਤਾਂ ਰੋਜ਼ ਵਾਹ ਪੈਣਾ 100 ਬੰਦਾ ਝਾਰੀ ਦਾ ਜੀ,
0: ਜੀ
1: ਤੇ ਉਹਨਾਂ ਨੇ ਕੀਤਾ। ਹੁਣ ਪਤਾ ਨੀ ਇੰਨੀ ਜ਼ਿਆਦਾ ਦੇਖੋ ਕਿੰਨਾ, ਪਤਾ ਨੀ ਇਹਨਾਂ ਨੂੰ ਐਮਰਜੈਂਸੀ ਹੁੰਦੀ ਹੈਗੀ ਜੀ, ਪਰ ਉਹ ਟਰੱਕ ਵਾਲੇ ਦਾ ਕਸੂਰ ਹੀ ਕੋਈ ਨੀ, ਉਹਦੇ ਅੱਗੇ ਤਾਂ JCB ਖੜੀ ਆ, ਔਰ JCB ਨੂੰ ਉਹ ਪਾਸ ਨੀ ਕਰ ਸਕਦਾ ਕਿਉਂਕਿ ਉਹਨਾਂ ਉੱਥੇ ਸਪੇਸ ਹੈ ਨੀ ਗਾ ਜੀ।
0: ਜੀ
1: ਪਿੱਛੇ ਇਹਨਾਂ ਦੀ ਗੱਡੀ ਜਿਹੜੀ ਹੈਗੀ ਆ ਹੋਰਨ ਮਾਰ ਕੇ, ਤੇ ਜਿਹੜਾ ਆ ਦੇਖਿਆ ਵੀ ਹਾਂ ਜੀ ਸਾਨੂੰ ਰਸਤਾ ਨੀ ਮਿਲ ਰਿਹਾ, ਤੇ ਉਹਨੇ ਉਹਦਾ ਟਰੱਕ ਖੜਾ ਕਰ ਲਿਆ ਏਡੀ ਜ਼ਿਆਦਾ। ਤੇ ਮੁੜ ਕੇ ਜਿਹੜਾ
0: ਮੈਂ ਸੋਚਦਾ ਸੀ ਉਹ ਤਾਂ ਬੇਚਾਰਾ ਮੇਰੇ ਵਾਂਗੂ ਭਲਾ ਮਾਨਸ ਜਿਹਾ ਲੱਗਦਾ ਸੀ, ਉਹ ਕਹਿੰਦਾ ਹੁਣ ਭੈਣ ਜੀ ਚਲੋ ਤੁਸੀਂ ਜਾਓ ਨਾ ਲੰਘ ਜਾਓ ਜੀ। ਉਹ ਜੇ ਹੁੰਦਾ ਨਾ ਚੰਗਾ ਟਰੱਕ ਡਰਾਈਵਰ, ਮੈਂ ਤਾਂ ਕਈ ਵਾਰੀ ਦੇਖਿਆ ਜੂਨੀਅਰ ਦੇ ਵਿੱਚ ਲੜਦੇ ਆਪਸ ਦੇ ਵਿੱਚ, ਨਹੀਂ ਛੱਡਦੇ ਕਿਸੇ ਨੂੰ, ਅਗਲੇ ਆਈ ਉਹ ਪਾਨਾ ਕੱਢ ਕੇ ਪਿੱਛੋਂ ਛੱਡ ਕਿੱਦਾਂ ਦਿੱਤੀ ਇਹਨੇ ਜੀ। ਚਲੋ ਵਾਇਲੈਂਸ ਦੇ ਆਪਾਂ ਖਿਲਾਫ਼ ਆ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਪਰ ਫਿਤਰਤ ਉਹਨਾਂ ਦੀ ਬੜੀ ਹੁੰਦੀ ਹੈ ਜੀ, ਉਸ ਹਿਸਾਬ ਦੇ ਨਾਲ ਲੜਨ ਤਾਂ ਉਹ ਵੀ ਬਹੁਤ ਸ਼ੇਰ ਹੁੰਦੇ ਆ।
1: ਪਰ ਸਾਹਿਬ ਮੈਂ ਨਾ ਇੱਕ ਬਹੁਤ ਹੀ ਦਲੀਰ ਬੰਦੇ ਨੂੰ ਜਾਣਦਾ ਜੀ,
0: ਜੀ
1: ਬਾਕਸਰ ਰਿਹਾ ਉਹ ਬੰਦਾ ਜੀ, ਉਹਨੇ ਇੱਕ ਦਿਨ ਮੈਨੂੰ ਗੱਲ ਕਹੀ, ਮੈਨੂੰ ਕਹਿੰਦਾ ਰਾਜਨ ਮੇਰੇ ਕੋਲ ਨਾ 10 ਬੰਦੇ ਆ ਜਾਣ ਲੜਨ ਵਾਸਤੇ, ਮੈਂ ਮਤਲਬ ਪਰਵਾਹ ਨੀ ਕਰੂੰਗਾ, ਹਾਂਜੀ ਚਾਹੇ ਮੈਨ ਹੈਂਡਲਿੰਗ ਕਰ ਲੈਣ ਚਾਹੇ ਏਦਾਂ ਕਰਕੇ,
0: ਬਿਲਕੁਲ ਜੀ।
1: ਕਹਿੰਦਾ ਲੇਡੀ ਯਾਰ ਇੱਕ ਆ ਜਾਏ ਨਾ ਮੈਂ ਉਹਨੂੰ ਫੇਸ ਨੀ ਕਰ ਪਾਉਂਗਾ।
0: ਰਿਸਪੈਕਟ ਵੀ ਹੁੰਦੀ ਹੈ ਕੁਝ, ਬਿਲਕੁਲ ਆਪਣੇ
1: ਰਿਸਪੈਕਟ ਹੁੰਦੀ ਹੈਗੀ, ਬਾਅਦ ਦੇ ਵਿੱਚ ਬੰਦਾ ਸੋਚਦਾ ਯਾਰ ਸੋਸਾਇਟੀ ਨੇ ਕੀ ਕਹਿਣਾ ਹੈਗਾ ਜੀ ਏਦਾਂ ਕਰਕੇ ਆ ਜੀ। ਕਹਿੰਦਾ ਮੂੰਹ ਜੋ ਜਿੱਦਾਂ ਮੂੰਹ ਜੋਰ ਹੈਗੀਆਂ ਜਿੱਦਾਂ ਇਹ ਲੇਡੀ ਜਿੱਦਾਂ ਦੀਆਂ, ਤੇ ਕਹਿੰਦਾ ਫਿਰ ਉੱਥੇ ਪੇਸ਼ ਨੀ ਚੱਲਦੀ ਬੰਦੇ ਦੀ,
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਆ, ਤੇ ਇਹ ਜਿਹੜਾ ਇਹ ਆ ਨਾਲੇ ਇਹਨਾਂ ਦੇ ਤੇ ਜਦੋਂ MLA ਨਾਲ ਪੁਲਿਸ ਦਾ ਹੈਗਾ ਜੀ ਉਲਟਾ ਜਿਹੜਾ ਉਹ ਪਤਾ ਨੀ ਵਿਚਾਰੇ ਦੀ ਰਾਸ਼ੀ ਵਾਲੀ ਮਾੜਾ ਹੋਣਾ, ਹਾਂਜੀ
0: ਜੀ
1: ਉਹ ਸਵੇਰੇ ਰਾਸ਼ੀ ਰੂਸ਼ੀ ਦੇਖ ਕੇ ਨੀ ਤੁਰਿਆ ਹੋਣਾ ਵੀ ਮੈਨੂੰ ਅੱਜ ਆਹ ਬਲਾ ਟੱਕਰ ਜਾਣੀ ਆ ਜੀ,
0: ਬਿਲਕੁਲ ਆ ਜੀ।
1: ਪਰ ਜੀ ਉੱਪਰ ਡਰਾਈਵਰਾਂ ਨੇ ਨਾਲ ਸਾਥ ਦਿੱਤਾ ਜੀ, ਉਹਨਾਂ ਨੇ ਚੁੱਪ ਕਰਕੇ ਜਾਮ ਲਾ ਤਾ, ਜਿਹਦੇ ਕਰਕੇ ਇਹ ਗੱਲ ਜਿਹੜੀ ਆ ਮੀਡੀਆ ਚ ਆਈ ਜੀ। ਪਹਿਲਾਂ ਤਾਂ ਡਿਫੈਂਸ ਜਿਹੜਾ ਹੈਗਾ ਆ ਹੋਏ ਮਤਲਬ ਅਗਰੈਸਿਵ ਸੀਗੇ MLA ਸਾਹਿਬ ਵੀ ਇਹ ਏਦਾਂ ਕਰਦੇ ਆ ਜੀ, ਮੈਂ ਹੈਵੀ ਵਾਹਨਾ ਜਾਂਦਾ ਇਧਰਲੇ ਪਾਸੇ ਨੂੰ ਰੋਕ ਲਾਈ ਆ ਜੀ। ਉਹ ਵੀਡੀਓ ਇੱਕ ਆਈ ਸੀ ਉਦੋਂ, ਜਦੋਂ ਉਸ ਵੇਲੇ ਉਹਨਾਂ ਨੇ ਕਿਹਾ ਆਹੀ ਵੀਡੀਓ ਹੈਗੀ ਇਹਦੇ ਵਿੱਚ ਤਾਂ ਮੈਂ ਕਿਤੇ ਬਹੁਤੇ ਕਸੂਰਵਾਰ ਪਾਈ ਨੀ ਜਾਂਦੀ, ਤੇ ਉਹ ਚੜ ਗਏ ਸੀਗੇ ਜੀ। ਜਦੋਂ ਦੂਜੀ ਵੀਡੀਓ ਆਈ ਜੀ ਜਿਹਦੇ ਵਿੱਚ ਸਪਸ਼ਟ ਪਤਾ ਲੱਗਦਾ ਹੈਗਾ ਜੀ ਵੀ ਉਹਦਾ ਟਰੱਕ ਵਾਲੇ ਦਾ ਕੋਈ ਕਸੂਰ ਨਹੀਂ,
0: ਜੀ
1: ਤੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਟੋਨ ਬਦਲ ਗਈ ਆ ਜੀ,
0: ਬਿਲਕੁਲ।
1: ਤੇ ਹੁਣ ਵੀ ਜਿਹੜਾ ਆ ਵੀ ਇਸ ਚੀਜ਼ ਦੇ ਉੱਤੇ ਮਾਫ਼ੀ ਮੰਗਣ ਦੀ ਬਜਾਏ ਜਾਂ ਉਸ ਬੰਦੇ ਨਾਲ ਕੋਈ ਕੰਪਰੋਮਾਈਜ਼ ਕਰਨ ਦੀ ਬਜਾਏ ਉਲਟਾ ਜਿਹੜਾ ਹੈਗਾ ਇਹ ਆ ਵੀ ਕੰਪਲੇਨਿੰਗ ਮੂਡ ਦੇ ਵਿੱਚ ਹੈਗੇ ਜੀ MLA ਸਾਹਿਬ
0: ਜੀ।
1: ਦਰਅਸਲ ਸੱਤਾ ਆ ਨਾ ਜੀ, ਜਦੋਂ ਇਹ ਸੱਤਾ ਚਲੀ ਗਈ ਉਦੋਂ ਇਹਨਾਂ ਲੋਕਾਂ ਨੇ ਆਹੀ ਵੀਡੀਓ ਦੇਖ ਦੇਖ ਕੇ ਨਾ ਆਪਣੇ ਕੰਧਾਂ ਚ ਸਿਰ ਮਾਰਨੇ ਜੀ ਵੀ ਨਾ ਮੈਂ ਉਸ ਵੇਲੇ ਆ ਇਹ ਚੀਜ਼ਾਂ ਜਿਹੜਾ ਭਾਰਤ ਸਾਹਿਬ ਜਿਹੜੀਆਂ ਹੈਗੀਆਂ ਇਹਦਾ ਗੇਨ ਨੀ ਹੁੰਦਾ ਹੁੰਦਾ, ਜੋ ਮਰਜ਼ੀ ਕਰ ਲਓ
0: ਉਹ ਸਰਤਾਜ ਲੋਕਾਂ ਦੇ ਗੀਤ ਆ ਨਾ ਆਪਣਾ ਹਜੇ ਹਵਾ ਮਾਰੂ ਮੁਕਦੀਆਂ ਕੁਝ ਏਦਾਂ ਕਰਕੇ ਜਦ ਝੱਖੜ ਝੁੱਲੂ
1: ਬਿਲਕੁਲ ਝੱਖੜ
0: ਝੁੱਲਣੇ ਸ਼ੁਰੂ ਹੋ ਜਾਣੇ ਆ ਜੀ, ਬਸ ਸਮਾਂ ਆ ਗਿਆ ਜੀ।
1: ਆ ਦੋ ਚਾਰ ਮਹੀਨੇ ਆ ਸਰ, ਤੁਸੀਂ ਦੇਖਿਓ ਸਹੀ ਜਿਹੜਾ ਹੈਗਾ ਇਹਨਾਂ ਦਾ, ਲੋਕਾਂ ਨੇ ਜਿਹੜਾ ਆ ਜਿੱਦਾਂ ਇਹਨਾਂ ਦੀ ਗੁੱਡੀ ਚੜੀ ਹੈਗੀ ਆ ਜੀ, ਤੇ ਆ ਜਿਹੜੀ ਏਦਾਂ ਦਾ ਐਕਟ ਐਂਡ ਕੰਡਕਟਰ ਆ। ਦੇਖੋ ਪੋਲਾਈਟਨੈਸ ਜਿਹੜੀ ਹੈਗੀ ਫਾਰ ਲਾਈਫ ਚੇਤੇ ਕੀਤੀ ਜਾਂਦੀ ਆ
0: ਜੀ,
1: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਗੁੱਡ ਡੀਡ ਜਿਹੜੇ ਹੈਗੇ ਆ ਉਹ ਪੇ ਕਰਦੇ ਹੀ ਕਰਦੇ ਆ ਜੀ,
0: ਤੇ
1: ਆ ਬੈਡ ਡੀਡ ਜਿਹੜੇ ਹੈਗੇ ਇਹ ਵੀ ਬੰਦੇ ਦੇ ਅੱਗੇ ਆਉਂਦੇ ਹੀ ਆਉਂਦੇ ਆ
0: ਜੀ, ਬਿਲਕੁਲ ਜੀ ਆਉਂਦੇ ਆ ਜੀ।
1: ਤੋ ਇਸ ਕਰਕੇ ਇਸ ਚੀਜ਼ ਦਾ ਪਛਤਾਵਾ ਤਾਂ ਜਰੂਰ ਹੋਊਗਾ, ਬਟ ਕਿਉਂਕਿ ਹੁਣ ਸੱਤਾ ਦਾ ਨਸ਼ਾ ਆ ਇਸ ਕਰਕੇ
0: ਜੀ।
1: ਪਰ ਹਾਂਜੀ, ਮੈਂ ਉਹਦਾ ਜਿਹੜਾ ਇਹ ਰਿਟਰਨ ਤਾਂ ਉਸੇ ਵੇਲੇ ਹੀ ਆਉਣ ਲੱਗ ਪੈਂਦਾ ਆ ਕਰਮਾਂ ਦਾ ਫਲ
0: ਜੀ,
1: ਕਿਉਂਕਿ ਦੇਖੋ ਜਿੰਨੀ ਹੋਏ ਹੋਏ ਹੋਈ ਆ ਨਾ ਜੀ, ਜਾਂ ਅੱਜ ਵੀ ਆਪਾਂ ਵੀ ਡਿਸਕਸ਼ਨ ਕਰ ਰਹੇ ਹੈਗੇ ਆ ਜੀ।

0: ਯਾਮਾ ਪਾਟਾ ਇਹ ਕਿੱਦਾਂ ਲਿਖਿਆ ਜੀ?
1: ਇਹ ਦੇਖਿਆ ਤਾਂ ਤਾਂ ਲਿਖਿਆ ਸੀ। ਹਾਂਜੀ
0: ਬਿਲਕੁਲ ਤਰਸ ਨੀ ਕਰਦੇ ਪੀ ਅਗਲੇ ਬੰਦੇ ਨੂੰ ਅਸੀਂ ਖਿੱਚ ਧੂ ਕਰਨ ਲੱਗੇ ਤੇ ਉਹਦਾ ਥੱਲਿਓ ਪਜਾਮਾ ਪਾਟ ਗਿਆ ਜੀ।
1: ਉਹ ਲੱਤਾਂ ਇੱਕ ਦੂਜੇ
0: ਆਪੋਜਿਟ ਡਾਇਰੈਕਸ਼ਨ ਚ ਖਿੱਚ ਕੇ ਪਜਾਮਾ ਥੱਲੇ ਤੱਕ ਪਾੜ ਕੇ ਲਿਆਉਂਦੇ ਹੈਗੇ ਆ ਜੀ ਅਗਲੇ ਬੰਦੇ ਦਾ। ਸੋ ਇਸ ਕਰਕੇ ਕਾਂਗਰਸ ਦਾ ਜਿਹੜਾ ਹੈਗਾ ਆ ਜੀ, ਉਹਨਾਂ ਨੇ ਕਾਂਗਰਸ ਨੇ ਅੱਜ ਬੜਾ ਸੰਘਰਸ਼ ਕੀਤਾ ਆ ਤੇ ਵਧੀਆ ਚੰਨੀ ਸਾਹਿਬ ਵੀ ਵਧੀਆ ਬੋਲੇ ਹੈਗੇ ਆ ਜੀ ਉੱਥੇ ਤੇ ਐਡਰੈਸ ਕੀਤਾ। ਬਟ ਐਟ ਦਾ ਸੇਮ ਟਾਈਮ ਬੋਡੀ ਲੈਂਗੁਏਜ ਜਿਹੜੀ ਹੈ ਉਹ ਇਹ ਦੱਸ ਰਹੀ ਸੀ ਕਿ ਹੀ ਵਾਜ ਸਪਰੈਸਡ, ਹੀ ਵਾਜ ਡਿਸਅਪੋਇੰਟਡ। ਹਾਂਜੀ, ਉਹ ਮਤਲਬ ਉਮੀਦ ਨਹੀਂ ਸੀਗੀ ਜੋ ਉਹ ਹੋ ਰਿਹਾ ਜੀ, ਉਹਨਾਂ ਦੀ ਉਮੀਦ ਹੈ ਨੀ ਸੀ। ਉਹਨਾਂ ਨੂੰ ਤਾਂ ਉਮੀਦ ਸੀ ਕਿ ਹਾਂਜੀ ਵੀ ਮੈਨੂੰ ਮੇਰੇ ਭਾਈਚਾਰੇ ਕਰਕੇ ਜਾਂ ਮੇਰਾ ਜਿਹੜਾ ਹੈਗਾ ਆ ਵੀ ਐਕਸ ਸੀਐਮ ਹੋਣ ਦੇ ਨਾਤੇ ਵੀ ਮੈਨੂੰ ਕਾਂਗਰਸ ਪਾਰਟੀ ਵੇਟੇਜ ਦੇਗੀ ਜਾਂ ਮੇਰੀ ਗੱਲ ਜਿਹੜੀ ਹੈਗੀ ਆ ਸੁਣੀ ਜਾਏਗੀ ਤੇ ਜਾਂ ਜਿਹੜਾ ਰਾਜਾ ਵੜਿੰਗ ਦੀਆਂ ਗਲਤੀਆਂ ਹੈਗੀਆਂ ਉਹਨੂੰ ਕੰਸਿਡਰ ਕਰਦੇ ਹੋਏ ਵੀ ਸਟੇਟ ਦੀ ਕਮਾਂਡ ਜਿਹੜੀ ਹੈਗੀ ਕਿਸੇ ਹੋਰ ਨੂੰ ਦਿੱਤੀ ਜਾਏਗੀ। ਬਟ ਉਹ ਸਾਰਾ ਕੁਛ ਹੋਇਆ ਨੀ ਜੀ, ਉਥੋਂ ਵੀ 12-5-48 ਦਾ 12-5-48 ਹੀ ਰਿਹਾ
1: ਜੀ ਸਰ। ਤੇ ਸੈਣੀ ਸਰ, ਅਕਾਲੀ ਦਲ ਦੀ ਥੋੜੀ ਜਿਹੀ ਗੱਲ ਕਰਦੇ ਆ, ਜਿਸ ਦੇ ਵਿਚ ਚਲੋ ਬ੍ਰਹਮਪੁਰਾ ਸਾਹਿਬ ਜਿਹੜੇ ਕਾਫੀ ਅਕਾਲੀ ਦਲ ਦੇ ਵਿਚ ਸਮੇਂ ਤੋਂ ਚਲੇ ਆ ਰਹੇ ਨੇ ਤੇ ਉਹ ਸਾਰਾ ਕੁਝ ਜੋ ਵਾਪਰਿਆ ਅੱਜ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਦਿਖਾਇਆ ਗਿਆ, ਹੋਰ ਸਾਰੀਆਂ ਚੀਜ਼ਾਂ ਹੋਈਆਂ ਨੇ ਜੀ, ਕਹਿੰਦੇ ਅਨੁਸ਼ਾਸਨ ਦੇ ਵਿਚ ਨਹੀਂ ਰਹਿ ਰਹੇ ਨੇ ਜੀ।
0: ਦੇਖੋ ਅਨੁਸ਼ਾਸਨ ਦੇ ਵਿਚ ਤਾਂ ਇਹਨਾਂ ਦੇ ਪਿਤਾ ਜੀ ਵੀ ਨੀ ਸੀ ਰਹਿੰਦੇ ਹੁੰਦੇ, ਪਰ ਗੱਲ ਏਦਾਂ ਹੈਗੀ ਆ ਵੀ ਉਹ ਜਿੱਦਾਂ ਦੀ ਉਹ ਗੱਲ ਕਰ ਸਕਦੇ ਹੈਗੇ ਸੀ ਉਹ ਇਹ ਤਾਂ ਨੀ ਕਰਦੇ ਅਜੇ। ਰਣਜੀਤ ਸਿੰਘ ਬ੍ਰਹਮਪੁਰਾ ਹੁਣਾਂ ਨੂੰ ਉਹ ਦੇਖੋ ਬਾਦਲ ਸਾਹਿਬ ਦੇ ਕੈਲੀਬਰ ਦੇ ਲੀਡਰ ਸੀ
1: ਜੀ।
0: ਜਦੋਂ ਅਕਾਲੀ ਦਲ ਦੀ ਬੁਰੀ ਹਾਰ ਹੋਈ ਤੇ ਉਸ ਵੇਲੇ ਵੱਡੇ ਬਾਦਲ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਰਿਪੀਟ ਹੋਈ ਸੀ ਤੇ ਅਸੀਂ ਸਾਰਾ ਕ੍ਰੈਡਿਟ ਸੁਖਬੀਰ ਨੂੰ ਦਿੱਤਾ ਸੀ, ਅੱਜ ਜੋ ਦੁਰਦਸ਼ਾ ਹੋਈ ਆ ਇਹਦੇ ਲਈ ਜ਼ਿੰਮੇਵਾਰ ਕੌਣ ਆ? ਕੀ ਪ੍ਰਧਾਨ ਜ਼ਿੰਮੇਵਾਰ ਨਹੀਂ ਹੈ? ਹਾਂਜੀ, ਤੇ ਬਾਦਲ ਸਾਹਿਬ ਨੇ ਥੋੜਾ ਜਿਹਾ ਜਿਹੜਾ ਹੈਗਾ ਇਹੋ ਜਿਹੇ ਸੀਨੀਅਰ ਲੀਡਰ ਨੂੰ ਥੋੜਾ ਜਿਹਾ ਪਿੱਛੇ ਇਸ ਕਰਕੇ ਕੀਤਾ ਕਿ ਇਹ ਸਾਰੇ ਮੇਰੇ ਬੇਟੇ ਦੇ ਰਸਤੇ ਦੇ ਵਿੱਚ ਜਿਹੜਾ ਆ ਹਰਡਲ ਨਾ ਆਉਣ। ਹਾਂਜੀ, ਤੇ ਹੁਣ ਸਮਾਂ ਬਦਲ ਗਿਆ ਜੀ, ਉਹ ਵੀ ਨੀ ਰਹੇ, ਵੱਡੇ ਬਾਦਲ ਸਾਹਿਬ ਵੀ ਨੀ ਰਹੇ, ਬ੍ਰਹਮਪੁਰਾ ਸਾਹਿਬ ਵੀ ਨੀ ਰਹੇ ਤੇ ਇਹ ਬ੍ਰਹਮਪੁਰਾ ਸਾਹਿਬ ਦਾ ਬੇਟਾ ਜਿਹੜਾ ਆ ਉਹ ਜਿੱਦਾਂ ਦੀ ਲਗੈਸੀ ਜਿਹੜੀ ਹੈਗੀ ਆ ਸੁਖਬੀਰ ਇੰਜੋਏ ਕਰਦੇ ਆ ਉਦਾਂ ਦੀ ਉਹ ਇੰਜੋਏ ਕਰਨਾ ਚਾਹੁੰਦੇ ਹੈਗੇ ਆ। ਬਟ ਅਕਾਲੀ ਦਲ ਕੋ ਉੱਥੇ ਜਿਹੜਾ ਹੈਗਾ ਆ ਸਬਸਟੀਚਿਊਟ ਮੌਜੂਦ ਹੈਗਾ ਆ ਜੀ, ਜਿੱਥੇ ਉਹ ਕੰਸਟੀਚੁਐਂਸੀ ਚ ਸਬਸਟੀਚਿਊਟ ਮੌਜੂਦ ਹੋਵੇ ਉੱਥੇ ਫਿਰ ਜਿਹੜਾ ਆ ਦੂਜਾ ਜਿਹੜਾ ਕੈਂਡੀਡੇਟ ਹੁੰਦਾ ਆ ਉਹ ਇਨਸਕਿਓਰ ਫੀਲ ਕਰਦਾ ਹੀ ਆ ਨਾ ਜੀ। ਸੋ ਇਸ ਕਰਕੇ ਉਹ ਕਹਿੰਦੇ ਤਾਂ ਹੈਗੇ ਪਏ ਸੀ ਅਕਾਲੀ ਦਲ ਜਾਂ ਦੂਜਾ ਉਹਨਾਂ ਦੇ ਸੈਲਫ ਇੰਟਰਸਟ ਵੀ ਹੋਣਗੇ ਜੀ। ਹਰ ਕੋਈ ਬੰਦਾ ਤਾਂ ਇੱਥੇ ਜਿਹੜਾ ਆ ਜੇ ਸੱਤਾ ਦੇ ਵਿੱਚ ਹੈਗਾ ਮਤਲਬ ਚਾਹੁੰਦਾ ਹੈਗਾ ਆ ਕਿ ਮੈਨੂੰ ਸੱਤਾ ਪ੍ਰਾਪਤੀ ਹੋਵੇ
1: ਜੀ,
0: ਹਾਂਜੀ, ਟਿਕਟ ਦੀ ਆਸ ਹੁੰਦੀ ਹੈਗੀ ਆ ਤੇ ਬੰਦਾ ਪਾਰਟੀ ਨਾਲ ਲਾਇਲ ਰਹਿੰਦਾ ਆ, ਨਹੀਂ ਤਾਂ ਉਹਦੀ ਵਿਚਾਰਧਾਰਾ ਬਦਲ ਜਾਂਦੀ ਆ ਜੀ। ਸੋ ਇਸ ਕਰਕੇ ਜਿਹੜਾ ਆ ਮੈਨੂੰ ਲੱਗਦਾ ਆ ਕਿ ਇਹਨਾਂ ਦੀ ਵੀ ਇਨਕਲੀਨੇਸ਼ਨ ਜਿਹੜੀ ਆ ਕਿਤੇ ਹੋ ਸਕਦਾ ਆ ਵੀ ਉਹਨਾਂ ਨੇ ਮਾਝੇ ਦੇ ਵਿੱਚ ਜਿਹੜਾ ਆ ਅੰਮ੍ਰਿਤਪਾਲ ਦੀ ਜਿਹੜੀ ਆ ਚੜ੍ਹਤ ਦੇਖ ਕੇ ਤੇ ਹੋ ਸਕਦਾ ਆ ਵੀ ਉਹਨਾਂ ਦੀ ਸਕੇਲ ਜਿਹੜੀ ਆ ਉਧਰ ਨੂੰ ਟਿਲਟ ਹੋ ਜਾਏ,
1: ਬਿਲਕੁਲ
0: ਹੋ ਸਕਦਾ ਆ ਵੀ ਉਹ ਇਧਰ ਜਿਹੜਾ ਆ
1: ਜੋ ਵੀ ਰੈਲੀਆਂ ਵਗੈਰਾ ਚੱਲ ਰਹੀਆਂ ਨੇ ਪੰਜਾਬ ਬਚਾਓ ਰੈਲੀ ਜਾਂ ਹੋਰ ਸਾਰੀਆਂ ਵੱਖਰੀਆਂ ਵੱਖਰੀਆਂ ਪਾਰਟੀਆਂ ਆਪਣੀਆਂ ਰੈਲੀਆਂ ਕੱਢ ਰਹੀਆਂ ਨੇ ਉਹਦੇ ਵਿੱਚ ਮਾਨ ਸਾਹਿਬ ਵੀ ਆਪਸ ਮਤਲਬ ਕਿ ਉਹ ਵੀ ਸ਼ਾਮਲ ਨੇ, ਉਹ ਵੀ ਆਪਣੀਆਂ ਰੈਲੀਆਂ ਦਾ ਪੂਰਾ ਬੋਲਬਾਲਾ ਜਿਹੜਾ ਕਰ ਰਹੇ ਨੇ। ਤੇ ਦੂਸਰੇ ਪਾਸੇ ਅੱਜ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਪਹਿਲਾਂ ਵੀ ਕੁਝ ਜਿਹੜੇ ਨੇ ਕਹਿ ਸਕਦੇ ਹਾਂ ਕਿ ਨਾਮ ਜਿਹੜੇ ਨੇ ਉਹ ਹਲਕਿਆਂ ਦੇ ਵਾਈਜ਼ ਜਿਹੜੇ ਨੇ ਐਲਾਨੇ ਨੇ ਤੇ ਉਮੀਦਵਾਰ ਐਲਾਨੇ ਨੇ, ਇਸੇ ਤਰ੍ਹਾਂ ਇਸੇ ਤਰਜ਼ ਦੇ ਉੱਤੇ ਅੱਜ ਫਤਿਹਗੜ੍ਹ ਸਾਹਿਬ ਤੋਂ ਬਲਜੀਤ ਸਿੰਘ ਭੁੱਟਾ ਨੂੰ ਜਿਹੜਾ ਹਲਕੇ ਦਾ ਜਿਹੜਾ ਉਮੀਦਵਾਰ ਐਲਾਨ ਦਿੱਤਾ ਹੈ, ਕਿਵੇਂ ਦੇਖਦੇ ਹੋ ਕਿ ਸ਼ੁਰੂਆਤ ਕਾਫੀ ਸਮਾਂ ਪਹਿਲਾਂ ਕਰ ਦਿੱਤੀ ਜੇ?
0: ਦੈਟ ਇਜ਼ ਕਾਲਡ ਇਮੈਚਿਓਰਿਟੀ, ਇਹ ਮਤਲਬ ਇਮੈਚਿਓਰ ਲੀਡਰ ਦੀਆਂ ਨਿਸ਼ਾਨੀਆਂ ਹੁੰਦੀਆਂ ਜੀ।
1: ਜੀ, ਪੱਤੇ ਪਹਿਲਾਂ ਖੋਲਣ ਲੱਗ ਗਏ ਨੇ,
0: ਪੱਤੇ ਨਹੀਂ ਖੋਲਣੇ। ਪਰ ਸਭ ਗੱਲ ਇੱਦਾਂ ਹੈਗੀ ਆ ਵੱਡੇ ਬਾਦਲ ਸਾਹਿਬ ਦੇ ਕੁਛ ਇੱਕ ਗੁਣ ਜਿਹੜੇ ਹੈਗੇ ਆ ਨਾ ਜੀ ਉਹ ਸੁਖਬੀਰ ਬਾਦਲ ਹੁਣੀ ਲੈ ਲੈਂਦੇ ਤੇ ਨਿਹਰਾ ਸੋਨਾ ਬਣ ਜਾਂਦੇ
1: ਜੀ।
0: ਵੱਡੇ ਬਾਦਲ ਸਾਹਿਬ ਨੂੰ ਕਿਸੇ ਨੇ ਕਹਿਣਾ ਜੀ ਤੁਸੀਂ ਇੱਥੋਂ ਲੜੋਗੇ, ਕਾਕਾ ਮੈਨੂੰ ਕੀ ਪਤਾ, ਇਹ ਤਾਂ ਪਾਰਟੀ ਨੂੰ ਪਤਾ ਹੋਊਗਾ ਉਹਨਾਂ ਨੇ ਮੈਨੂੰ ਕਿੱਥੋਂ ਲੜਾਉਣਾ, ਪਾਰਟੀ ਨੂੰ ਪਤਾ ਹੋਊਗਾ ਜੇ ਕਿਸੇ ਨੇ ਟਿਕਟ ਮੰਗਣੀ।